0: ਕਹਿੰਦੀ ਐਥਨੋਲ ਤਾਂ ਵਧਾਇਆ ਲੋਕ ਗੱਡੀ ਐਵੇਂ ਭਜਾਈ ਫਿਰੀ ਜਾਂਦੀਆਂ, ਹੁਣ ਘੱਟ ਚਲਾਉਣਗੇ।
1: ਅੱਛਾ ਜੀ, ਕਿਆ ਬਾਤ ਹੈ ਜੀ ਜੀ
0: ਤੇ ਜਿਹੜੀ ਆ ਜੱਜਾਂ ਦੀ ਰਾਜਨ ਜੀ ਗੱਲ ਕਰਕੇ ਹਟਿਆ, ਤੁਸੀਂ ਦੇਖੋ ਵੀ ਜਿਹੜੇ ਬੱਚੇ ਇੰਨੀ ਪੜ੍ਹਾਈ ਕਰਕੇ ਸਿਲੈਕਟ ਹੋ ਕੇ 2 ਸਾਲ ਇਹੋ ਜਿਹੀ ਜੌਬ ਕਰਨਗੇ
1: ਜੀ,
0: ਤੇ ਉਹ ਆਪਦੀ ਬਾਕੀ ਰਹਿੰਦੀ ਦੁਨੀਆ ਜ਼ਿੰਦਗੀ ਦੇ ਵਿੱਚ ਕਿਹੋ ਜਿਹੇ ਫੈਸਲੇ ਕਰਨਗੇ ਜੀ। ਉਹ
1: ਬਿਲਕੁਲ ਹੈ ਜੀ
0: ਜਦੋਂ ਤੁਹਾਡੀ ਸਟਾਰਟਿੰਗ ਇਹੋ ਜਿਹੀ ਜਲਾਲਤ ਭਰੀ ਹੋਊਗੀ
1: ਜੀ,
0: ਉਹਦੇ ਵਿੱਚ ਉਪਜੂਗਾ ਕੀ ਜੀ ਫਿਰ,
1: ਬਿਲਕੁਲ। ਉਹ ਤਾਂ
0: ਜੋ
1: ਕਹਿਣ ਕਿ
0: ਪਾਵਾਂਗੇ ਉਹੀ ਦੇਵਾਂਗੇ ਨਾ।
1: ਉਹ ਕਹਿਣਗੇ ਮਸੀਂ ਆਜ਼ਾਦ ਹੋਏ ਆ, ਇੰਨਾ ਕੁਝ ਝੱਲ ਕੇ।
0: ਨਹੀਂ ਆਜ਼ਾਦ, ਆਜ਼ਾਦ ਤਾਂ
2: ਨਾ
0: ਵੱਖਰਾ
2: ਨਾ ਨਾ
0: ਹੀ,
2: ਭਾਰੇ ਸਾਹਿਬ,
1: ਆਜ਼ਾਦ
2: ਉਹਨਾਂ ਨੇ
1: ਵੱਖਰਾ
2: ਕਲਰਕਾਂ ਨੂੰ ਦਬ ਕੇ ਮਾਰਨੇ ਆ,
1: ਬਾਨ
2: ਲੋਕਾਂ ਨੂੰ
1: ਬਿਲਕੁਲ
2: ਦਬ ਕੇ ਮਾਰਨੇ
1: ਅੱਗੇ
2: ਆ, ਤਾਂ
1: ਮਾਰਨਗੇ
2: ਵੱਖਰਾ ਹੀ
1: ਬਿਲਕੁਲ ਜੀ।
0: ਜਿਵੇਂ ਹੁਣ ਪੁਲਿਸ ਹੈ, ਮਤਲਬ ਪੁਲਿਸ ਦੇਖੋ ਜਿਹੜਾ ਸਿਪਾਹੀ ਹੁੰਦਾ ਉਹ ਇੰਨਾ ਕੁਛ ਝੱਲਦਾ ਹੈ, ਜੇ ਕੱਲ ਨੂੰ ਉਹ ਜਿਵੇਂ ਜਿੰਨੇ ਆ ਜਿਨ੍ਹਾਂ ਨੇ ਆਹ ਖਾੜਕੂਵਾਦ ਵੇਲੇ ਇੰਨਾ ਜ਼ੁਲਮ ਕਰਿਆ ਉਹ ਥੱਲਿਓ ਗਏ ਹੋਏ ਬੰਦੇ ਸੀ ਨਾ,
1: ਬਿਲਕੁਲ ਹੈ ਜੀ।
0: ਤੁਸੀਂ ਕੱਢ ਕੇ ਦੇਖ ਲਓ ਆ ਜਿੰਨੇ ਜੀਤਪਾਲ ਸੰਧੂ ਹੁਣੀ ਜੋ ਮੈਂ ਬਹੁਤ ਕੁਝ ਜਾਣਦਾ ਘੋਟਨਾ ਸੀ ਜੋ ਵੀ
1: ਜੀ,
0: ਤੇ ਉਹਨਾਂ ਨੇ ਕਿਉਂ ਇਹ ਕਰਿਆ
1: ਜੀ ਬਿਲਕੁਲ,
0: ਕਾਰਨ ਇਹੀ ਸੀ ਨਾ
1: ਜੀ।
0: ਹਾਂਜੀ ਰਾਜ ਜੀ ਕੀ ਕਹਿੰਦੇ ਤੁਸੀਂ ਦੱਸੋ।
2: ਮੈਂ ਉਹੀ ਨਾ ਵੀਰ ਜੀ, ਵੀ ਜਦੋਂ ਜਲੀਲ ਹੋ ਕੇ ਆਏ ਹੈਗੇ ਆ ਤੇ ਉਹਨਾਂ ਨੇ ਕਲਾਸ 4 ਨੂੰ ਜਲੀਲ ਕਰਨਾ, ਕਲਰਕ ਨੂੰ ਜਲੀਲ ਕਰਨਾ, ਲੋਕਾਂ ਨੂੰ ਜਲੀਲ ਕਰਨਾ, ਕਿਉਂਕਿ ਉਹ ਆਪ ਜਲਾਲਤ ਭੁੱਕ ਕੇ ਆਏ ਹੁੰਦੇ ਆ
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ। ਉਹ ਪ੍ਰਭਾਵ
2: ਜਦ ਉਹਨਾਂ ਨੂੰ
1: ਪੀੜੀ ਦਰ
2: ਇਨਸਾਨ
1: ਪੀੜੀ ਜਾਈ
2: ਸਮਝਿਆ
1: ਜਾਂਦੀ
2: ਗਿਆ ਤੇ ਉਹ ਕਿਸੇ ਨੂੰ ਇਨਸਾਨ ਕਿਉਂ ਸਮਝਣਗੇ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ ਜੀ ਜੀ ਸੈਣੀ ਸਰ,
2: ਹਾਂਜੀ ਸਰ,
1: ਥੈਂਕ ਯੂ ਸੈਣੀ ਸਰ। ਹਾਂਜੀ ਹਾਂਜੀ, ਨਹੀਂ ਨਹੀਂ
2: ਮੈਨੂੰ ਇਜਾਜ਼ਤ ਦੇ ਦਿਓ ਸਰ,
1: ਕੰਟੀਨਿਊ ਕੋਈ ਕਰਨ ਲੱਗੇ ਸੀ,
2: ਮੈਂ ਇਹੀ ਗੱਲ ਕਹਿਣ ਲੱਗਾ
1: ਸੀ, ਗੱਲ ਕਰ ਲਓ। ਹਾਂਜੀ
2: ਹਾਂਜੀ ਹਾਂਜੀ, ਮੇਰੀ ਤਾਂ ਇਹੀ ਬੇਨਤੀ ਸੀ ਨਾ ਜੀ,
0: ਅਸੀਂ ਨਾ ਦੇਖੋ ਇਹ ਸਾਡੇ ਸਾਹਮਣੇ ਆ ਜਿਹੜੇ ਜਿਨ੍ਹਾਂ ਨੂੰ ਸਜਾਵਾਂ ਹੋਈਆਂ, ਤੁਸੀਂ ਇਹਨਾਂ ਦਾ ਕੋਈ ਬੈਕਗ੍ਰਾਉਂਡ ਦੇਖੋ, ਕੋਈ ਸਿਪਾਹੀ ਸੀ, ਕੋਈ ਹੌਲਦਾਰ ਭਰਤੀ ਹੋਇਆ ਸੀ
1: ਜੀ,
0: ਵੀ ਜਦੋਂ ਉਹ SSB ਇਹੋ ਜਿਹੇ ਉਹਦੇ ਤੇ ਪਹੁੰਚੇ, ਕਿਉਂਕਿ ਉਹਦਾ ਉਹਨਾਂ ਦਾ ਇੱਕ ਸੁਪਨਾ ਵੀ ਨਹੀਂ ਸੀਗਾ
1: ਜੀ,
0: ਉਹਨਾਂ ਨੇ ਜੁਲਮੇ ਕੀਤਾ ਨਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਤੇ ਹੁਣ ਜਦੋਂ ਇਹ ਜਿਹੇ ਜੱਜ ਪੜ੍ਹ ਕੇ ਇੱਕ ਪੜ੍ਹਿਆ ਲਿਖਿਆ ਉਹ ਤਾਂ ਚਲੋ ਅਨਪੜ੍ਹ ਸੀ ਜਾਂ ਘੱਟ ਪੜ੍ਹੇ ਸੀ, ਕੋਈ ਸਾਈਕਲਿਸਟ ਭਰਤੀ ਹੋਇਆ PAP ਚੋ
1: ਜੀ,
0: ਅੱਜ ਸਰਜੀਤ ਗਰੇਵਾਲ PAP ਦੇ ਵਿੱਚ ਸਿਪਾਹੀ ਭਰਤੀ ਸੀ
1: ਸਾਈਕਲਿਸਟ ਜੀ ਜੀ,
0: ਪੰਜਾਬ ਪੁਲਿਸ ਵੀ ਸੀ PAP ਸਿਲੈਕਟ ਹੋਇਆ ਸੀ
1: ਸਹੀ, ਹਾਂਜੀ ਬਿਲਕੁਲ
0: ਵੀ ਹਿਸਾਬ ਲਾ ਲਓ ਫਿਰ ਮੁੜ ਕੇ ਇਹਨਾਂ ਨੇ ਕੀ ਕਿਹਾ। ਮੇਰੇ ਕਹਿਣ ਦਾ ਮਤਲਬ ਇਹ ਇੱਕ ਬਹੁਤ ਮਾੜਾ ਵਿਧਾਨ ਹੈ ਇਹ ਸਾਡੇ ਨਾ, ਜੋ ਵੀ ਇਹ ਜੁਡੀਸ਼ੀਅਰੀ ਹੈ ਚਾਹੇ ਉਹ ਆਪਣੇ IAS ਪੁਲਿਸ ਵਾਲੇ, ਜਿਹੜੇ ਪੜ੍ਹ ਕੇ ਇੱਕ ਮੁਕਾਮ ਹਾਸਲ ਕਰਦੇ ਆਜ਼ਾਦ ਹੋਣੇ ਚਾਹੀਦੇ ਨੇ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਕੋਈ ਲਾਲੂ ਪ੍ਰਸਾਦ ਦੀ ਗੱਲ ਵਧੀਆ, ਉਹ ਕਹਿੰਦਾ ਮੈਂ ਪੜ੍ਹ ਕੇ ਕੀ ਕਰਨਾ, DC ਤੱਕ ਲੱਗਾ, DC ਤਾਂ ਮੇਰੇ ਮੂਹਰੇ ਫੈਲ ਚੱਕੀ
1: ਮੇਰੇ ਮੂਹਰੇ ਖੜੇ ਨੇ,
0: ਸੱਤ ਪੜ੍ਹੇ ਇਹ ਰੁਝਾਨ ਮਾੜਾ ਜੀ, ਇਹ ਗਲਤ ਫੈਸਲੇ ਲਏ ਜਾਣਗੇ, ਸਮਾਜ ਨੂੰ ਬਹੁਤ ਵੱਡਾ ਹੋਰ ਪਾਸੇ ਨੂੰ ਤੁਰਿਆ ਜਾਊਗਾ, ਕਿਉਂਕਿ ਜਿਹੜੇ ਜੱਜ ਨੇ ਉਹਨਾਂ ਤੋਂ ਅਸੀਂ ਘੱਟੋ ਘੱਟ ਕੋਈ ਨਿਆਂ ਤਾਂ ਰੱਖਦੇ ਹਾਂ ਨਾ।
1: ਬਿਲਕੁਲ ਬਿਲਕੁਲ ਹੈ, ਬਿਲਕੁਲ ਹੈ ਜੀ,
0: ਜਦੋਂ ਉਹਨਾਂ ਨੂੰ ਅਸੀਂ ਇਸ ਪੋਜੀਸ਼ਨ ਚੋਂ ਕੱਢਾਂਗੇ ਫਿਰ ਉਹਨਾਂ ਨੇ ਮੂਹਰੇ ਸਾਨੂੰ ਕੀ ਭਰੋਸਾ,
1: ਉਮੀਦ ਨਹੀਂ ਕੋਈ ਫਿਰ ਜੀ।
0: ਤੇ ਫੇਰ ਦੇਖੋ ਪੜ੍ਹ ਕੇ ਟੈਸਟ ਦੇ ਕੇ ਪਾਸ ਹੋਣਗੇ ਤੇ ਉਦੋਂ ਬਾਅਦ 2 ਸਾਲ ਉਹਦੀ ਚਮਚਾਗਿਰੀ ਕਰਕੇ ਫਿਰ ਉਹ ਕਹੂਗਾ ਇਹਨੂੰ ਰੱਖਣਾ ਕਿ ਨਹੀਂ ਰੱਖਣਾ
1: ਜੀ, ਬਿਲਕੁਲ,
0: ਫਿਰ ਉਹਦੀ ਬਾਕੀ ਪਹਿਲੀ ਕੀਤੀ ਪੜ੍ਹਾਈ ਕਿੱਥੇ ਜਾਊਗੀ
1: ਜੀ,
0: ਜੋ ਉਹਨੇ ਕੀਤਾ ਜ਼ਿੰਦਗੀ ਅਚੀਵ ਕੀਤਾ ਉਹ ਤਾਂ ਕਿਸੇ ਕੰਮ ਨਾ ਹੋਇਆ ਨਾ।
1: ਨਹੀਂ ਜੀ ਬਿਲਕੁਲ,
0: ਉਹਦੀ ਕਾਬਲੀਅਤ, ਉਹਦੀ ਪੜ੍ਹਾਈ ਤੇ ਉਹਦਾ ਮੁਕਾਮ
2: ਕਿਹੜੇ ਹਿੱਸੇ ਗਿਆ। ਮੈਂ ਇੱਥੇ ਪੁਆਇੰਟ ਆਊਟ ਕਰ ਰਿਹਾ ਸੀ ਤੇ ਕਾਕਾ ਤੂੰ ਫਲਾਣੇ ਸ਼ਹਿਰ ਦਾ ਰਹਿਣ ਵਾਲਾ, ਉੱਥੇ ਤਾਂ ਆਹ ਚੀਜ਼ ਬੜੀ ਵਧੀਆ ਹੈਗੀ ਆ
1: ਜੀ,
2: ਹਾਂਜੀ ਫੇਰ 2-4 ਲੱਖ ਦਾ ਮਾਲ ਪਾਓਗੇ ਤਾਂ ਹੀ ਜਿਹੜਾ ਹੈਗਾ ਜਿੱਦਾਂ ਮਰਜ਼ੀ ਅਗਲੇ ਨੂੰ ਪਲੀਜ਼ ਤਾਂ ਕਰਨਾ ਹੀ ਪਊਗਾ, ਕੋਈ ਕਿਸੇ ਤਰੀਕੇ ਨਾਲ ਪਲੀਜ਼ ਹੁੰਦਾ, ਕੋਈ ਕਿਸੇ ਤਰੀਕੇ ਨਾਲ ਪਲੀਜ਼ ਹੁੰਦਾ ਜੀ,
1: ਬਿਲਕੁਲ ਜੀ।
2: ਮੈਂ ਤੁਹਾਨੂੰ ਹੁਣ ਦੱਸਿਆ ਦੱਸ ਰਿਹਾ ਵੀ ਹੁਸ਼ਿਆਰਪੁਰ ਨੂੰ ਆਏ ਇੰਸਪੈਕਸ਼ਨ ਕਰਨ ਵਾਸਤੇ ਤੇ ਮੁੜ ਕੇ ਇੱਥੇ ਹੁਸ਼ਿਆਰਪੁਰ ਫਰਨੀਚਰ ਬਹੁਤ ਅੱਛਾ ਮਿਲਦਾ, ਚਲੋ ਜੀ ਮੁੜ ਕੇ ਟਰੱਕ ਭਰ ਕੇ ਫਰਨੀਚਰ ਦਾ ਜਾਓ ਜੀ, ਤਾਂ ਸਾਰੇ ਗੁੱਡ ਗੁੱਡ ਲਿਖਣਾ,
1: ਉਹ ਹੱਥੀ ਕਢਾਈ ਕਰਦੇ ਨੇ ਨਾ ਸਾਰਾ ਕੁਝ ਜੀ ਉਹ, ਬਿਲਕੁਲ ਹੈ
2: ਉਹ ਸਰ ਇਹ ਨਹੀਂ ਸਰ ਜਿਹੜੇ ਉੱਪਰ ਬੈਠੇ ਹੈਗੇ ਨਾ ਜੀ,
0: ਗੱਲ ਇਹ ਹੈ ਕਿ ਗੱਲ ਵੀ ਚੀਜ਼ ਮੰਗੀ ਕਿਹੜੇ ਤਰੀਕੇ ਨਾਲ ਜਾਂਦੀ,
1: ਉਹਨਾਂ ਨੂੰ ਪਤਾ ਹੈ ਨਾ ਵੀ ਕਿਹੜੀ ਚੀਜ਼ ਦੀ ਵੈਲਿਊ ਆ, ਬਿਲਕੁਲ ਹੈ ਜੀ, ਉਹ ਵੀ ਹੈ ਨਾਲ,
0: ਇਹ ਗਲਤ ਹੈ ਜੀ, ਮਤਲਬ ਬਾਕੀ ਪਤਾ ਨੀ ਹੁਣ ਦੇਸ਼ ਨੇ ਕਿੱਧਰ ਨੂੰ ਕਿੱਥੋਂ ਤੁਰਨਾ ਹੈ
1: ਜੀ,
0: ਤੇ ਗੱਲਾਂ ਅਸੀਂ ਕਿਹੜੇ ਸਦੀਆਂ ਕਰ ਰਹੇ ਹਾਂ ਤੇ ਜਾ ਅਸੀਂ ਕਿੱਧਰ ਨੂੰ
1: ਕਿੱਧਰ ਨੂੰ ਰਹੇ ਆ ਜੀ, ਬਿਲਕੁਲ ਦੁਖਾਂਤ ਹੈ ਜੀ,
0: ਗੱਲ ਇਹ ਹੈ। ਥੈਂਕ ਯੂ ਜੀ, ਵਧੀਆ ਸੁਣ ਰਹੇ ਆ, ਬਾਕੀ ਮੈਂ ਤਾਂ ਥੱਲੇ ਲਿਖਿਆ ਫ੍ਰੀ ਚ ਚੰਡੀਗੜ੍ਹ ਲਾਈਨਾਂ ਲੱਗ ਗਈਆਂ ਰਾਜਨ ਜੀ, ਇੱਕ ਚੀਜ਼ ਨੀ ਬੰਦਾ ਫ੍ਰੀ ਚ ਮੁੜ ਕੇ ਮੰਗਦਾ, ਚਾਹੇ ਕਰੇ ਜਿੰਨਾ ਮਰਜ਼ੀ ਕਰ ਲਓ ਵੀ ਤੇਰਾ ਵਿਆਹ ਕਰ ਦਿੰਦੇ ਆ, ਉਹ ਕਹਿ ਸਕਦਾ ਵੀ ਮੈਂ ਨੀ ਕਰਾਉਣਾ, ਬਾਕੀ ਨੀ ਅਸੀਂ ਕੁਛ ਛੱਡਦੇ ਫ੍ਰੀ ਦਾ।
1: ਕਿਆ ਬਾਤ ਹੈ ਜੀ। ਕਿਆ ਬਾਤ ਹੈ,
2: ਇਹ ਤਾਂ
0: ਉਹ
2: ਸੋਚਣ ਲਈ ਮਜਬੂਰ ਕਰ
0: ਜਵਾਬ
2: ਦਿੱਤਾ ਤੁਸੀਂ।
0: ਧੰਨਵਾਦ,
2: ਮੈਂ ਤਾਂ
1: ਥੈਂਕ ਯੂ ਮਜਦਾ ਸਾਹਿਬ,
2: ਮੈਂ ਤਾਂ
1: ਥੈਂਕ
2: ਸੋਚ ਹੀ ਪੈ ਗਿਆ ਸੀ ਵੀ ਇਹ ਨਾ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ।
1: ਨਹੀਂ ਕੱਲ ਮੈਂ ਤੇ ਗੱਲ ਸੁਣਾਈ ਸੀ, ਕਹਿੰਦੇ ਜਿਹਦੇ ਉਹ ਕਿੱਦਾਂ ਸੀਗਾ ਜੀ, ਖੰਭਾ ਹੋਵੇ ਤਾਂ ਦੋ ਪਿਆ ਘਰ ਦੇ ਮੂਹਰੇ।
2: ਨਹੀਂ ਨਹੀਂ ਟੀ ਟੀ ਪੁਆਇੰਟ ਤੇ ਘਰ ਹੋਵੇ ਤਾਂ ਦੋ ਜਨਾਨੀਆਂ ਹੁੰਦੀਆਂ ਬੰਦੇ ਦੇ
1: ਜੀ।
2: ਮੈਂ ਕਿਹਾ ਹੁਣ ਮੇਰਾ ਘਰ ਟੀ ਪੁਆਇੰਟ ਤੇ, ਮੇਰੇ ਘਰ ਕਲੇਸ਼ ਪਾਓ ਤੁਸੀਂ। ਅਗਲੀ ਪੁੱਛੂ ਜੇ ਮੈਂ ਤਾਂ ਪ੍ਰੋਗਰਾਮ ਨੀ ਸੁਣਾਇਆ ਕੱਲ ਦਾ ਵਾਲਾ ਇੱਥੇ ਕਰਕੇ, ਵੀ ਉਹ ਕਹੂਗੀ ਵੀ ਹਾਂ ਜੀ ਵੀ ਟੀ ਪੁਆਇੰਟ ਦੇ ਉੱਤੇ ਘਰ ਆ, ਤੇਰੀਆਂ ਦੋ ਪੈਂ ਤਾਂ ਸਿੱਖ ਤੇ ਦੂਜੀ ਕਿੱਥੇ ਆ। ਹਾਂਜੀ
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ
2: ਜੀ। ਪਰ ਬਹਾਦਰ ਜੀ ਆਏ ਹੈਗੇ, ਉਹਨਾਂ ਦਾ ਵੀ ਸ਼ੁਕਰੀਆ ਜੀ, ਕੱਲ ਉਹਨਾਂ ਦੀ ਮੈਂ ਗੱਲਬਾਤ ਸੁਣੀ ਸੀ, ਉਹਨਾਂ ਨੂੰ ਪ੍ਰੋਗਰਾਮ ਚੰਗਾ ਲੱਗਾ, ਧੰਨਵਾਦ ਜੀ। ਮੈਂ ਲੈਣਾ ਇਜਾਜ਼ਤ ਜੀ, ਬਹੁਤ ਨੇਰਾ ਹੋ ਗਿਆ ਜੀ, ਥੈਂਕ ਯੂ ਸਰ, ਗ੍ਰੇਟਫੁਲ ਸਰ,
1: ਸਤਿ ਸ੍ਰੀ ਅਕਾਲ ਜੀ,
2: ਮੈਂ ਸਤਿ ਸ੍ਰੀ ਅਕਾਲ।
1: ਲੋ ਦੋਸਤੋ, ਇਹ ਸਾਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਬਹਾਦਰ ਸਿੰਘ ਜੀ, ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਬਹਾਦਰ ਜੀ, ਸਵਾਗਤ ਹੈ ਜੀ ਡੈਨਮਾਰਕ ਤੋਂ। ਸਤਿ ਸ੍ਰੀ ਅਕਾਲ ਜੀ,
3: ਦੁਨੀਆਂ ਤੇ ਭਾਜੀ ਦੇਖੋ, ਦੁਨੀਆਂ ਤੇ ਕੰਟਰੀਆਂ ਬਣਦੀਆਂ ਤੇ ਗਾਹਾਂ ਬਣਨੀਆਂ
1: ਜੀ।
3: ਦੇਸ਼ ਬਣੇ ਆ, ਕੋਸਲੋ ਵਰਗੇ ਦੇਸ਼ ਬਣੇ ਆ, ਯੂਕਰੇਨ ਵਰਗੇ ਬਣੇ ਆ, ਹੋਰ ਬਹੁਤ ਬਣੇ ਆ
1: ਜੀ।
3: ਜਿਹੜੇ ਅਲਕਾਇਦਾ ਨੂੰ ਮਿਲੀਅਨ ਦੇ ਹਿਸਾਬ ਨਾਲ ਨਾਮ ਰੱਖਿਆ ਸੀ ਨਾ
1: ਜੀ
3: ਅਮੈਰੀਕਾ ਨੇ, ਉਹ ਹੁਣ ਉਹਨਾਂ ਨੂੰ ਹੱਥ ਮਿਲਾਉਂਦੇ ਆ
1: ਜੀ।
3: ਪਰ ਉਹੀ ਉਹਨਾਂ ਦੇ ਕੋਲ ਹੀ ਆ ਨਾ ਸਟੇਟ ਹੁਣ
1: ਜੀ,
3: ਉਹਨਾਂ ਦੇ ਕੋਲ ਗੌਰਮੈਂਟ ਆ ਨਾ ਜਿਹੜੇ ਅਲਕਾਇਦਾ ਦੇ ਸੀਗੇ
1: ਜੀ।
3: ਇਸ ਕਰਕੇ ਜੇ ਅਸੀਂ
1: ਫਿਤਰਤ ਕਹਿ ਲੋ ਜਾਂ ਸਾਡੇ ਜਿਹੜੇ ਨੇ ਬਿਹੇਵੀਅਰ ਆ ਸਾਡਾ, ਕਿਸੇ ਵੀ ਚੀਜ਼ ਦੇ ਵਿਚ ਅਗਰੈਸਿਵਨੈਸ ਜਿਹੜੀ ਆ, ਦੇਖੋ ਹੁਣ ਆਪਾਂ ਇਹਨਾਂ ਮੁਲਕਾਂ ਚ ਰਹਿੰਦੇ ਹੀ ਆ, ਜਾਂ ਆਪਾਂ ਨੂੰ ਅਲੱਗ ਕਰਾਉਣ ਦੀ ਜ਼ਰੂਰਤ ਮੈਂ ਨਹੀਂ ਸਮਝਦਾ। ਮੇਰਾ ਮੈਂ ਇੱਕ ਮਿੰਟ ਮੈਂ ਗੱਲ ਕਰਨੀ ਕੀ ਚਾਹੁੰਦਾ, ਮੈਂ ਤੁਹਾਡੇ ਨਾਲ ਖੋਲ ਕੇ ਗੱਲ, ਕੋਈ ਨੀ ਟਾਈਮ ਪੂਰਾ ਤੁਹਾਨੂੰ ਦਿੰਦੇ ਆ। ਮੈਂ ਇਹ ਸੋਚਦਾ ਕਿ ਹੁਣ ਦੇਖੋ ਆਪਾਂ ਆਲ ਇੰਡੀਆ ਦੇ ਵਿੱਚ ਜਿੱਥੇ ਵੀ ਮਨ ਕਰਦਾ, ਆਪਾਂ ਜਿੱਥੇ ਮਰਜ਼ੀ ਚਲ ਜਾਈਏ, ਆਪਾਂ ਨੂੰ ਕੋਈ ਰੋਕਦਾ? ਜੇ ਹੁਣ ਪੰਜਾਬ ਨੂੰ ਆਪਾਂ ਪਹਿਲਾਂ ਹੀ ਉਹ ਜਿਹੜਾ ਮਤਲਬ ਕਿ ਇੰਨਾ ਛੋਟਾ ਰਹਿ ਗਿਆ ਕਿ 2-3 ਘੰਟਿਆਂ ਦੇ ਵਿੱਚ ਉਧਰ ਨੂੰ ਕਿੱਧਰ ਨੂੰ ਵੀ ਚਲ ਜਾਈਏ ਤੇ ਪੰਜਾਬ ਦੀ ਹੱਦ ਆ ਜਾਣੀ ਹੈ, ਤੇ ਹੁਣ ਇਸ ਵਕਤ ਜਦੋਂ ਆਪਾਂ ਜਿੱਥੇ ਮਰਜ਼ੀ ਪੂਰੇ ਇੰਡੀਆ ਦੇ ਵਿੱਚ, ਆਂਢੀ ਗੁਆਂਢੀ ਮੁਲਕਾਂ ਦੇ ਵਿੱਚ ਜਿੱਥੇ ਮਰਜ਼ੀ ਘੁੰਮੀ ਜਾਈਏ, ਕੋਈ ਆਪਾਂ ਨੂੰ ਪੁੱਛਦਾ ਉੱਥੇ? ਕਿਸੇ ਵੀ ਸੂਬੇ ਦੇ ਵਿੱਚ ਜਾ ਸਕਦੇ ਹਾਂ, ਕੁਝ ਵੀ ਕਰ ਸਕਦੇ ਹਾਂ, ਬਿਜ਼ਨਸ ਕਰ ਸਕਦੇ ਹਾਂ। ਹੁਣ ਆਪਣੇ ਪੰਜਾਬ ਤੋਂ ਬਾਹਰਲੇ ਜਿਹੜੇ ਆਪਣੇ ਯੂਪੀ, ਬਿਹਾਰ, ਗੁਜਰਾਤ, ਕੇਰਲ ਤੱਕ ਜਾਂ ਹੋਰ ਬੰਬਈ ਤੱਕ ਜਿਹੜੇ ਲੋਕ ਬੈਠੇ ਨੇ, ਉੱਥੇ ਗੁਰੂ ਘਰ ਨੇ। ਹੁਣ ਆਪਾਂ ਅਰਦਾਸਾਂ ਕਰਦੇ ਹਾਂ ਆਪਣੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਦਾਰੇ ਦੀਆਂ, ਤਾਂ ਫਿਰ ਆਪਾਂ ਨੂੰ ਫਿਰ ਉਹ ਅਰਦਾਸ ਦੇ ਵਿੱਚ ਵੀ ਚੇਂਜ ਕਰਨੀ ਪੈਣੀ ਗੱਲ ਨੂੰ, ਕਿ ਭਾਈ ਬੰਬੇ ਹੋ ਗਿਆ ਜਾਂ ਦਿੱਲੀ ਹੋ ਗਿਆ ਜਾਂ ਉਹ ਸਾਰੀਆਂ ਚੀਜ਼ਾਂ ਨੂੰ ਭੁੱਲ ਜਾਗੇ ਆਪਾਂ ਫਿਰ?
3: ਅਸੀਂ ਹੁਣ ਜਿਹੜਾ ਤੁਹਾਡਾ ਟੋਪਿਕ ਉਹ ਹੋਰ ਜਾਣ ਲੱਗ ਪਿਆ, ਉਹ ਜਾਣ ਲੱਗ ਪਿਆ ਵੀ ਸਾਡੇ ਉਧਰ ਗੁਰਦੁਆਰੇ ਆ, ਅਸੀਂ ਬਿਜ਼ਨਸ ਆ, ਉਹ ਮੈਂ ਉਸ ਟੋਪਿਕ ਤੇ ਚਲੋ ਆਪਾਂ ਬਾਅਦ ਚ ਉੱਥੇ ਵੀ ਆ ਜਾਂਦਾ। ਜਿਹੜਾ ਇਸ ਤੇ ਪਹਿਲਾਂ ਗੱਲ ਕੰਟਰੀਆਂ ਦੇਖੋ ਬਣਦੀਆਂ, ਗਾਂ ਵੀ ਬਣਨੀਆਂ
1: ਬਿਲਕੁਲ।
3: ਜੇ ਅਸੀਂ ਫਿਨਲੈਂਡ ਆ ਸਕਦੇ ਹਾਂ, ਡੈਨਮਾਰਕ ਆ ਸਕਦੇ ਹਾਂ, ਅਮੈਰੀਕਾ, ਕੈਨੇਡਾ ਜਾ ਸਕਦੇ ਹਾਂ, ਤੇ ਪੰਜਾਬ ਤੋਂ ਬਾਹਰ ਵੀ ਜਾ ਸਕਦੇ ਹਾਂ। ਜੇ ਸਾਨੂੰ ਪ੍ਰੋਬਲਮ ਹੈ ਤਾਂ ਉਹਨਾਂ ਨੂੰ ਵੀ ਉਨੀ ਪੈਣੀ ਜਿਹੜੇ ਦੂਜੇ ਪਾਸੇ ਬੈਠੇ ਹੋਣੇ ਸਾਡੇ।
1: ਜੀ
3: ਜਿਹੜੀ ਤੁਸੀਂ ਗੁਰਦੁਆਰਿਆਂ ਦੀ ਗੱਲ ਕੀਤੀ ਹੈ, ਉਹ ਤਾਂ ਸਾਡੇ ਵੈਸੇ ਵੀ ਪਾਕਿਸਤਾਨ ਵਿੱਚ ਰਹੇ ਹੀ ਹੈ।
1: ਕਿੱਡਾ ਵੱਡਾ ਆਪਣਾ ਇਤਿਹਾਸ, ਮੈਂ ਤਾਂ ਇਹ ਵੀ ਮੰਗ ਕਰਦਾ ਹੁਣ, ਦੇਖੋ ਆਪਾਂ ਫਕਰ ਦੇ ਨਾਲ ਕਹਿੰਦੇ ਆ ਕਿ ਅਸੀਂ ਮਤਲਬ ਕਿ 2% ਹੈਗੇ ਆ ਜਾਂ ਘੱਟ ਗਿਣਤੀ ਦੇ ਵਿੱਚ ਆ, ਤਾਂ ਅਸੀਂ ਇੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ, ਸਾਨੂੰ ਤਾਂ ਦਾਵਾ ਬਾਈ ਜੀ ਸਾਨੂੰ ਤਾਂ ਦਾਵਾ ਇਹ ਕਰਨਾ ਚਾਹੀਦਾ ਹੈ ਕਿ ਅਸੀਂ ਕਾਹਤੋਂ ਮਤਲਬ ਕਿ ਇੰਡੀਆ ਤੋਂ ਵੱਖ ਹੋਈਏ, ਇੰਡੀਆ ਤਾਂ ਸਾਡਾ ਸਾਰਾ।
3: ਦੇਖੋ ਇੰਡੀਆ ਦੇ ਦੇਖੋ ਖਾਲ ਜਿੰਨਾ ਜੇ ਤੁਸੀਂ ਧਿਆਨ ਨਾਲ ਸੁਣੋ ਨਾ, ਸਾਨੂੰ ਜਨਰਲ ਆ ਜਾਂਦੇ, ਉਹਨਾਂ ਨੇ ਕਿਹਾ ਕਿ ਮੈਂ ਕਦੀ ਨਹੀਂ ਮੰਗਿਆ
1: ਜੀ। ਉਹ ਬਾਈ ਜੀ ਉਹ ਵੀ ਚਲੋ ਡਿਪਲੋਮੈਟ ਇੱਕ ਬਿਆਨ ਸੀਗਾ, ਮੈਂ ਉਹਦੇ ਵਿੱਚ ਉਲਝਣ ਚ ਨਹੀਂ ਪੈਣਾ ਚਾਹੁੰਦਾ। ਬਿਲਕੁਲ, ਕਹਿੰਦੇ ਜੇ ਦੇਣਗੇ ਤਾਂ ਦੇ, ਲੈ ਵੀ ਲਵਾਂਗੇ, ਇਦਾਂ ਵੀ ਤਾਂ ਕਿਹਾ ਹੀ ਹੈ ਨਾ ਜੀ।
3: ਬਿਲਕੁਲ, ਤੁਸੀਂ ਇਹ ਦੇਖੋ ਵੀ ਜਦੋਂ ਇੰਡੀਆ ਆਜ਼ਾਦ ਹੋਇਆ ਸੀ ਉਹਨਾਂ ਗੋਰਿਆਂ ਤੋਂ, ਸਭ ਤੋਂ ਪਹਿਲਾਂ ਬਿਆਨ ਕੀ ਆਇਆ ਸੀਗਾ, ਜਿਹਨਾਂ ਨੇ ਅਸੀਂ ਪਨਾਹ ਕਰਵਾਉਣੇ ਦਿੱਤੇ, ਉਹਨਾਂ ਨੂੰ ਚਾਹੀਦਾ ਕਿ ਜਵਾਨ ਪੇਸ਼ਾ ਕੌਮ ਹੈ ਸਾਡੇ ਦੇ ਸਿੱਖਾਂ ਦੇ
1: ਜੀ।
3: ਅਸੀਂ ਚਲੋ ਮੈਂ ਉੱਧਰ ਨੀ ਜਾਣਾ ਹੁਣ, ਬਾਕੀ ਜਿਹੜੀ ਤੁਸੀਂ ਗੱਲ ਕੀਤੀ ਉਹ ਬੰਦ ਹੋਇਆ
1: ਬਈ, ਤੁਹਾਡੀ ਆਵਾਜ਼ ਥੋੜੀ ਜੀ ਡਿਸਟਰਬ ਹੋ ਰਹੀ ਹੈ, ਦੇਖੋ ਚੈੱਕ ਕਰਿਓ ਕਦੀ ਬਾਤ।
3: ਤੁਸੀਂ ਕਹਿੰਦੇ ਨਾ ਗੱਲ ਕਰਦੇ ਨਾ ਪੰਜਾਬ ਬੰਦ ਹੋਇਆ ਤੇ ਉੱਥੇ ਪ੍ਰੋਬਲਮ ਪਈ ਨਾ
1: ਜੀ,
3: ਦੇਖੋ ਪੰਜਾਬ ਬੰਦ ਹੋਊਗਾ ਸਾਲ ਦੇ ਵਿੱਚ ਮਸਾਂ ਹੀ ਮੰਨਦਾ 1 ਜਾਂ 2 ਵਾਰ, ਜਾਂ ਪਿੱਛੇ ਜੇ ਉਹਨਾਂ ਨੇ ਕੀਤਾ ਸੀ ਜਿਹੜੇ ਸਫਾਈ ਕਰਦੇ ਕਰਮਚਾਰੀ,
1: ਉਹਨਾਂ ਨੇ ਕੀਤਾ ਸੀ,
3: ਮਤਲਬ ਕੱਲਾ ਹੀ ਨੀ ਵੀ ਜੇ ਇਹਨਾਂ ਨੇ ਕਹਿ ਦਿੱਤਾ ਵੀ ਸਿਰਫ ਸਿਰਫ ਜੀ ਉਹ ਖਾਲਿਸਤਾਨੀ ਜਾਂ ਗਰਮ ਖਿਆਲੀ ਜਾਂ ਸਿੱਖ ਹੋਣ ਕਰਕੇ ਅਸੀਂ ਇਹਦੀ ਗੱਲ ਚ ਉਦੋਂ ਕੋਈ ਨੀ ਬੋਲਿਆ ਸੀ
1: ਉਮਰ ਕੈਦ ਦੀ ਸਜ਼ਾ ਜੀ ਕੀ ਆਪਾਂ ਉਹਨੂੰ ਬਾਹਰ ਏਦਾਂ ਮੈਂ ਪੋਲੀਟੀਕਲ ਐਂਗਲ ਤੋਂ ਵੀ ਨਾਲ ਸੋਚੋ ਨਾ ਕਿ ਸਾਡੇ ਨਾਲ ਖੇਡ ਕਿਹੜੀ ਖੇਡੀ ਜਾ ਰਹੀ ਹੈ ਨਾ
3: ਮੈਂ ਗੱਲ ਖਤਮ ਗੱਲ
1: ਹਾਂਜੀ
3: ਦੂਜੀ ਦੇਖੋ ਤੁਸੀਂ ਪੰਜਾਬ ਬੰਦ ਰਹਿਣਾ ਜਦੋਂ ਇਹ ਆਉਂਦੇ ਆ ਜਿਹੜੇ ਨੇਤਾ ਘੁੰਮਦੇ ਆ ਗੱਡੀਆਂ ਦੇ ਵਿੱਚ ਇਹ ਪੂਰਾ ਪੂਰਾ ਸ਼ਹਿਰ ਬੰਦ ਕਰ ਦਿੰਦੇ ਆ ਉਦੋਂ ਵੀ ਲੋਕਾਂ ਨੂੰ ਪ੍ਰੋਬਲਮ ਹੁੰਦੀ ਆ ਉਦੋਂ ਵੀ ਲੋਕਾਂ ਨੇ ਕੰਮਾਂ ਤੇ ਜਾਣਾ ਉਦੋਂ ਵੀ ਐਂਬੂਲੈਂਸ ਆਉਂਦੀਆਂ ਉਹ ਤਾਂ ਪੂਰਾ ਸਾਲ ਘੁੰਮਦੇ ਆ ਪੂਰੇ 5 ਸਾਲ ਘੁੰਮਦੇ ਆ ਉਹਨਾਂ ਨੇ ਅਗਰ ਇਹਨਾਂ ਨੇ ਇੱਕ ਦਿਨ ਕਿਹਾ ਤੇ ਉਹ ਵੀ 5-6 ਘੰਟੇ
1: ਜੀ
3: ਉਹ ਵੀ ਪਹਿਲਾਂ ਕਾਫੀ ਦਿਨ ਪਹਿਲਾਂ ਕਹਿ ਕੇ
1: ਜੀ
3: ਬਾਕੀ ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਉਹ ਜਿਹੜੀ ਸਜ਼ਾ ਹੈਗੀ ਆ ਉਹ ਕਿੰਨਾ ਟਾਈਮ ਦੀ ਉਹਦਾ ਜਵਾਬ ਇਹ ਆ ਕਿ ਜਿਹੜਾ ਜਿਸ ਕੰਟਰੀ ਚ ਸਿਸਟਮ ਚੱਲਦਾ ਉੱਥੇ ਉਸ ਹਿਸਾਬ ਨਾਲ ਫੈਸਲਾ ਉਹਨਾਂ ਤੁਹਾਨੂੰ ਉੱਥੇ ਮਿਲਣਾ ਹੱਕ ਦਾ ਉੱਥੇ ਉੱਥੇ ਇੱਕ ਵਾਂਗ ਹੈ ਨੀ ਜਦੋਂ ਤੁਹਾਡੇ ਖੇਡਾਂ ਮੇਰੇ ਇੱਥੇ ਜਨਮ ਆ
1: ਬਿਲਕੁਲ
3: ਉੱਥੇ ਇੱਦਾਂ ਹੈ ਨੀ ਨਾ ਉੱਥੇ ਨਾ ਸਾਡੇ ਇੱਥੇ ਧਾਰਨੇ ਕਦੀ ਲੱਗਦੇ ਆ ਨਾ ਇੱਥੇ ਬੰਦ ਕਰਦੇ ਆ ਨਾ ਕੁਛ ਹੋਰ ਹੁੰਦਾ
1: ਕਿਤੇ
3: 20 ਸਾਲਾਂ ਬਾਅਦ ਸੁਣੋਗੇ ਸਟ੍ਰਾਈਕ ਕੀਤੀ ਜਾ ਰਹੀ ਪਿੱਛੇ ਹੋਈ ਆ ਦੂਜਿਆਂ ਦੇ ਕਰਮਚਾਰੀਆਂ ਦੀ ਮੈਡੀਕਲ ਕਰਮਚਾਰੀਆਂ ਦੀ ਕਿਤੇ ਕਿਤੇ ਹੁੰਦੀ ਜਾ ਪਰ ਉੱਥੇ ਜਿਹੜਾ ਸਿਸਟਮ ਆ ਉਹ ਜਦੋਂ ਨੇ ਉਹੀ ਜੰਮੇ ਪੜੇ ਜਦ ਸਾਡੇ ਕੋਲ ਪਹਿਲਾਂ 80 ਸਾਲ ਹੋ ਗਏ ਅਖੌਤੀ ਆਜ਼ਾਦੀ ਨੂੰ ਉਦੋਂ ਤੋਂ ਉੱਥੇ ਸਿਸਟਮ ਜਿਹੜੇ ਸਿਸਟਮ ਤੁਸੀਂ ਰਹਿੰਦੇ ਹੋ ਉਸ ਸਿਸਟਮ ਦੇ ਵਿੱਚ ਹੀ ਤੁਹਾਨੂੰ ਉੱਥੇ ਤੁਹਾਨੂੰ ਚੀਜ਼ ਮਿਲਣੀ ਜਿਹੜੀ ਮਿਲਦੀ ਆ
1: ਬਿਲਕੁਲ
3: ਧਰਨੇ ਜਦੋਂ ਕਿਸਾਨੀ ਮੋਰਚਾ ਲੱਗਾ ਸੀ ਉਹਨਾਂ ਕੈਂਸਲ ਕਰਾਏ ਨਾ
1: ਜੀ
3: ਅੱਛਾ ਜਿਹੜਾ ਸਟੂਡੈਂਟ ਉਹਨਾਂ ਲੱਗਾ ਸੀ ਨਾ ਉਹਨਾਂ ਨੇ ਕੀਤਾ ਨਾ ਸਾਰਾ ਕੁਛ
1: ਜੀ
3: ਹੋਇਆ ਨਾ ਉਹ ਮੈਂ ਉਸ ਗੱਲ ਨੂੰ ਮੰਨਦਾ ਹਾਂ ਇੱਕ ਗੱਲ ਮੈਂ ਮੰਨਦਾ ਹਾਂ ਕਿ ਇਹ ਸਾਨੂੰ ਨੁਕਸਾਨ ਹੋ ਸਕਦਾ ਜਿਹੜੇ ਬੰਦੇ ਨੇ ਲੈਣੀ ਹੈ ਨਾ ਪਰੋਲ
1: ਜੀ
3: ਉਹਨੇ ਖੁਦ ਹੀ ਕਹਿਤਾ ਕਹਿੰਦਾ ਮੈਨੂੰ ਦਿਨ ਦੀ ਚਾਹੀਦੀ ਨਹੀਂ ਆ
1: ਜੀ
3: ਹੁਣ ਜੇ ਤੁਸੀਂ ਤਾਂ ਮੈਂ ਬਾਹਰ ਬੈਠੇ ਤਾਂ ਕਹੀਏ ਨਾ ਯਾਰ ਇੱਕ ਦਿਨ ਦੀ ਲੈਂਦਾ ਮਿਲਦੀ ਤੇ ਲੈ ਲੈਂਦਾ ਤੇ ਰਾਹ ਹੋ ਜਾਣਾ
1: ਜੀ
3: ਪਰ ਯਾਰ ਜਿਹੜੇ ਬੰਦੇ ਨੇ ਲੈਣੀ ਜਦੋਂ ਉਹਨੇ ਹੀ ਨਾ ਕਰਤੀ ਪਰ ਅਸੀਂ ਕਾਹਦੇ ਫਾਇਦਾ ਕਰੀਏ
1: ਬਿਲਕੁਲ ਉਹ ਵੀ ਬਿਲਕੁਲ
3: ਜਿਹੜੇ ਬੰਦੇ 31 ਸਾਲ ਦੇ ਅੰਦਰ ਬੈਠਾ ਆ
1: ਜੀ
3: ਉਹਨੂੰ ਵੀ ਪਤਾ ਵੀ ਇੱਕ ਦਿਨ ਉਹਦੇ ਵਾਸਤੇ 31 ਸਾਲਾਂ ਦੀ ਬਰਾਬਰੀ ਸ਼ਾਇਦ ਹੋ ਜਾਵੇ
1: ਜੀ
3: ਮੈਂ ਸ਼ੁਕਰ ਬਾਅਦ ਲਿਖਿਆ ਇੱਕ ਦਿਨ ਬਾਅਦ ਪਰ ਉਹ ਜੇ ਉਸ ਬੰਦੇ ਨੇ ਫੈਸਲਾ ਗੱਲ ਅੱਛਾ ਤੁਸੀਂ ਫਿਰ ਗੱਲ ਕੀਤੀ ਵੀ ਜਿਹੜੀ ਹੈ ਹੀ ਉਮਰ ਕੈਦ ਆ
1: ਜੀ
3: ਉਹਦਾ ਜਵਾਬ ਇਹ ਆ ਚਲੋ ਮੰਨ ਲੈਂਦੇ ਆ
1: ਜੀ
3: ਹਵਾਰਾ ਨੂੰ ਉਮਰ ਕੈਦ ਆ ਉੱਥੇ ਜਿੱਦਾਂ ਜੱਗੀ ਜੌਹਰ ਵਰਗੇ ਫੜੇ ਉਹਨਾਂ ਨੇ ਕੀ ਕੀਤਾ
1: ਜੀ
3: ਸਾਨੂੰ ਸਾਰੇ ਪਾਸੇ ਸੋਚਣਾ ਪੈਣਾ ਆ ਕੱਲਾ ਇਹ ਨੀ ਕਿ ਜਿਹਨੂੰ ਆਪਾਂ ਇੱਥੇ ਗੱਲ ਮੁਕਾ ਦਈਏ ਜੀ ਉਹ ਉਮਰ ਕੈਦ ਹੋਈ ਆ ਉਹ ਅਸੀਂ ਕਿਹੜੇ ਹਿਸਾਬ ਨਾਲ ਮੰਗਣ ਡੇ ਆ ਪਰੋਲ ਜਾਂ ਦੂਜਾ ਹੋਰ ਵੀ ਚੀਜ਼ ਪਰ ਯਾਰ ਕੱਲਾ ਅਸੀਂ ਉਹਨਾਂ ਦੀ ਗੱਲ ਥੋੜੋ ਕਰਦੇ ਹਾਂ ਉੱਥੇ ਕਿਤੇ ਇੱਕ ਆ ਅੱਛਾ ਦੂਜੇ ਪਾਸੇ ਜਿਹੜੇ ਟ੍ਰੇਨਾਂ ਚ ਬੰਬ ਚਲਾਉਣ ਵਾਲੇ ਆ ਜਿਹਨਾਂ ਕੋਲ ਸਾਰਾ ਕੁਛ ਹੋ ਵੀ ਗਿਆ ਪ੍ਰੂਫ ਵੀ ਹੋ ਗਿਆ ਸਬੂਤ ਹੋ ਗਿਆ ਉਹਨੂੰ ਤੁਸੀਂ ਮੰਤਰੀ ਬਣਾਇਆ ਉਹ ਤਾਂ ਪਾਰਲੀਮੈਂਟ ਚ ਬੈਠ ਰਹੇ ਆ
1: ਜੀ
3: ਉਹਦਾ ਕੀ ਕਰਾਂਗੇ
1: ਜੀ
3: ਕਿਉਂਕਿ ਸਾਨੂੰ ਭਾਜੀ ਬਹੁਤ ਕੁਛ ਜਦੋਂ ਅਸੀਂ ਇੱਕਦਮ ਮੂੰਹ ਚੋਂ ਗੱਲ ਕੱਢ ਦਿੰਦੇ ਪਰ ਅਸੀਂ ਜੇ ਧਿਆਨ ਨਾਲ ਸਾਰੇ ਪਾਸੇ ਨਿਗਾਹ ਘੁਮਾ ਕੇ ਦੇਖੀਏ ਤਾਂ ਉੱਥੇ ਉਸ ਕੰਟਰੀ ਦੇ ਵਿੱਚ ਇਹੋ ਹੀ ਹੋਣਾ ਆ ਇਸ ਤੋਂ ਬਗੈਰ ਉਹ ਨਹੀਂ ਅੱਗੇ ਵੱਧ ਸਕਦੇ ਕੋਈ ਵੀ ਨਹੀਂ ਵੱਧ ਸਕਦਾ ਨਹੀਂ ਜੇ ਤੁਸੀਂ ਘਰ ਬਹਿ ਗਏ ਮੰਨ ਲਓ ਜਿੱਦਾਂ ਹੁਣ ਇਹ ਬੰਦ ਹੋਇਆ ਪੰਜਾਬ ਜੇ ਦੂਜੇ ਪਾਸੇ ਸਟੂਡੈਂਟ ਘਰ ਬਹਿ ਜਾਂਦੇ
1: ਜਾਂ
3: ਕਿਸਾਨ ਘਰ ਬਹਿ ਜਾਂਦੇ ਤੇ ਕੌਣ ਫੈਸਲਾ ਕੌਣ ਜਿੱਤਿਆ ਜੀ ਉਹ ਗਈਆਂ ਦੇ ਬੈਠੇ ਆ ਅੱਛਾ ਦੂਜੀ ਗੱਲ ਤੁਸੀਂ ਕੀਤੀ ਕਿ ਉਹ ਹੋਰ ਮਸਲੇ ਸੀਗੀ ਤੇ ਜਿੱਦਾਂ ਪਰਿਵਾਰਵਾਦ
1: ਜੀ
3: ਤੁਹਾਡੇ ਵੀ ਹੋਣਾ ਮੈਂ ਜੇ ਟ੍ਰਾਂਸਲੇਟ ਦਾ ਕੰਮ ਕਰਦਾ ਜਿਹੜਾ ਮੇਰਾ ਕੋਈ ਬੰਦਾ ਵਾਕਫ ਆ ਮੈਂ ਉਹਦੀ ਟ੍ਰਾਂਸਲੇਟ ਨਹੀਂ ਕਰ ਸਕਦਾ
1: ਜੀ ਬਿਲਕੁਲ
3: ਜੇ ਜਿੱਥੇ ਮੇਰੀ ਘਰ ਵਾਲੀ ਹੁਣ ਕੰਮ ਕਰਦੀ ਜਿੱਦਾਂ ਜਿਹੜਾ ਬੁੜੇ ਨੂੰ ਸਾਹਮਣਾ ਆਉਂਦਾ ਜੇ ਸਾਡਾ ਉੱਥੇ ਘਰ ਦਾ ਬਜ਼ੁਰਗ ਹੋਵੇ ਉੱਥੇ ਡਿਊਟੀ ਨਹੀਂ ਕਰ ਸਕਦੀ
1: ਬਿਲਕੁਲ ਹੈ ਜੀ
3: ਦੂਸਰਾ ਇਹ ਤਾਂ ਜਿਹੜਾ ਉੱਪਰਲਾ ਕੰਮ ਉਹ ਤਾਂ ਬਹੁਤ ਦੂਰ ਦੀ ਗੱਲ ਰਹਿ ਗਈ
1: ਜੀ
3: ਉਹਨੇ ਤੁਸੀਂ ਪੱਖਪਾਤ ਕਰੋਗੇ
1: ਜੀ
3: ਜੇ ਤੁਸੀਂ ਟ੍ਰਾਂਸਲੇਟ ਕਰਨ ਮੈਨੂੰ ਸਾਧ ਲਿਆ ਉਹਨੂੰ ਸਾਧਣ ਬਜ਼ੁਰਗ ਰੱਖੇ ਹੋ ਜਾਂ ਕਹਿੰਦੇ ਤੁਸੀਂ ਫਿਰ ਤੁਸੀਂ ਉਹਨਾਂ ਤੋਂ ਟਾਈਮ ਲਾਓਗੇ ਬਾਕੀ ਉਹਨਾਂ ਤੁਸੀਂ ਭੁੱਲ ਜਾਓਗੇ
1: ਜੀ
3: ਪਰ ਮੈਂ ਟੋਟਲ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਉੱਥੇ ਜੇ ਉੱਥੇ ਕੋਈ ਹੜਤਾਲ ਹੋਈ ਆ ਜਾਂ ਪੰਜਾਬ ਬੰਦ ਹੋਇਆ ਉਹਨਾਂ ਦੇ ਸਿਸਟਮ ਦਾ ਹਿੱਸਾ ਬਣ ਚੁੱਕਾ ਕੱਲ ਪਰਸੋਂ ਆਪਾਂ ਇਹੀ ਗੱਲ ਕਰਦੇ ਹੈ ਨਾ ਸਾਡੇ ਵੀ ਸਿਸਟਮ ਤੇ ਢਾਂਚਾ ਹੈ ਨੀ ਉੱਥੇ
1: ਪਰ ਬਾਈ ਜੀ ਗੱਲ ਇਹ ਨਿਰਾਸ਼ਾ ਇਹੀ ਆ ਨਾ ਕਿ ਉੱਥੇ ਤਬਦੀਲੀ ਕਦੋਂ ਆਏਗੀ ਜਾਂ ਉਹ ਚੀਜ਼ਾਂ ਨੂੰ ਕਿੱਦਾਂ ਬਦਲਿਆ ਜਾਏਗਾ ਜਾਂ ਉਹੀ 84 ਦਾ ਉਹੀ ਲੜਾਈਆਂ ਝਗੜਿਆਂ ਦਾ ਸਿਲਸਿਲਾ ਅੱਜ 21ਵੀਂ ਸਦੀ ਦੇ ਵਿੱਚ ਆਪਾਂ ਜੀ ਰਹੇ ਹਾਂ ਪਰ ਸਾਡੀ ਜਿਹੜੀ ਆ ਮਾਨਸਿਕਤਾ ਜਾਂ ਸਾਡੇ ਵਿੱਚ ਬਦਲਾਅ ਹੀ ਨਹੀਂ ਆ ਰਿਹਾ ਅਗਲੀਆਂ ਪੀੜ੍ਹੀਆਂ ਨੂੰ ਵੀ ਅਸੀਂ ਉਹੀ ਚੀਜ਼ਾਂ ਦੇਈ ਜਾ ਰਹੇ ਹਾਂ
3: ਕੱਲ ਕੱਲ ਤਾਂ ਪਰਸੋਂ ਮੈਂ ਉਸ ਦਿਨ ਵੀ ਤੁਸੀਂ ਮੈਨੂੰ ਕਹੇ ਕਹਿੰਦੇ ਲਾਲਚੀ ਮੈਂ ਕਿਹਾ ਭਾਜੀ ਉੱਥੇ ਹੈ ਨੀ ਲਾਲਚ
1: ਜੀ
3: ਬਾਦਲ
1: ਹੁਣਾਂ ਨੂੰ ਅਹੁਦਾ ਦਿੱਤਾ ਬਿਲਕੁਲ
3: ਮੋਦੀ ਵੀ ਲਾ ਲੋ ਚਲੋ ਬੀਟ ਲੱਭੇ ਨਾ ਜੇ ਇੱਕ ਜੇ ਮੈਂ ਹੋਵਾਂ ਬਹਾਦਰ ਮੈਨੂੰ ਉਸਦੀ ਮੁਸ਼ਕਿਲਾਂ ਬਾਰੇ ਕੁਛ ਨਾ ਪਤਾ ਹੋਵੇ ਉਹਨਾਂ ਕੋਈ ਨੁਕਸਾਨ ਨਾ ਹੋਣਾ ਹੋਣਾ ਕਿਉਂਕਿ ਮੈਂ ਕੁਛ ਵੀ ਜੀਰੋ ਹਾਂ ਜੇ ਇੱਕ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਨੂੰ ਨੀ ਪਤਾ ਕਿ ਦੇਸ਼ ਵਿੱਚ ਕਿਹਦੀ ਚੀਜ਼ ਲੋੜ ਆ ਉਹਨੂੰ ਨੀ ਪਤਾ ਤਾਂ ਫਿਰ ਬੇੜਾ ਗਰਕ ਹੈ ਨਾ ਜਿੱਦਾਂ ਅਸੀਂ ਜਿੱਦਾਂ ਅਸੀਂ ਨੋਰਮਲ ਕਹਿੰਦੇ ਹਾਂ ਤੁਸੀਂ ਵੀ ਖ਼ਬਰਾਂ ਕਰਦੇ ਤੁਸੀਂ ਕਹਿੰਦੇ ਵੀ ਉਹਨਾਂ ਨੂੰ ਕਿਹੜਾ ਕੋਈ ਖ਼ਬਰਾਂ ਦੱਸਦੇ ਨੇ ਉਹਨਾਂ ਨੂੰ ਕਿਹੜਾ ਖ਼ਬਰਾਂ ਪਹੁੰਚਦੀਆਂ ਨੇ ਯਾਰ ਉਹ ਵੀ ਉੱਥੇ ਜੰਮੇ ਆ ਉਹ ਵੀ ਛੋਟੇ ਹੁਣ ਸਕੂਲੇ ਗਏ ਉਹਨਾਂ ਕੋਲ ਸੁਪਨਾ ਥੋੜਾ ਹੈਗਾ ਅਸੀਂ ਵੱਡੇ ਪ੍ਰਧਾਨ ਮੰਤਰੀ ਬਣਨਾ ਜੇ ਮੁੱਖ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਨਾ ਉਹ ਵੀ ਸਕੂਲਾਂ ਸਾਡੇ ਵੱਲੋਂ ਗਿਆ ਉਹ ਵੀ ਨੰਗੇ ਪੈਰ ਦੌੜਦਾ ਰਿਹਾ ਉਹ ਵੀ ਸਾਈਕਲ ਦੇ ਟਾਇਰ ਚਲਾਉਂਦਾ ਹੋਣਾ ਆ ਉਹ ਵੀ ਗੁੱਲੀ ਡੰਡਾ ਖੇਡਦਾ ਹੋਣਾ ਬਾਂਡੇ ਖੇਡਦਾ ਹੋਣਾ ਸਾਰਾ ਕੁਝ ਪਤਾ ਹੈ ਜੇ ਉਹਨਾਂ ਨੂੰ ਨਹੀਂ ਪਤਾ ਫਿਰ ਉਹਨਾਂ ਦੀ ਜੋਬ ਕਰਦੇ
1: ਜੀ
3: ਮੁੱਖ ਮੰਤਰੀ ਪ੍ਰਧਾਨ ਮੰਤਰੀ ਜੋ ਵੀ ਹੈਗੇ ਸਾਈਕਲ ਤੇ ਘੁੰਮਦੇ ਆ ਜਦੋਂ ਜਦੋਂ ਇਹਨਾਂ ਦੀ ਨੌਕਰੀ ਲੈ ਜਾਂਦੀ ਆ ਉਸ ਦਿਨ ਆਪ ਖੁਦ ਸਮਾਨ ਪੈਕ ਕਰਨ ਡੇ ਹੁੰਦੇ
1: ਜੀ
3: ਆਪਣੇ ਘਰ ਦਾ ਉੱਥੇ ਉਹ ਛੱਡਦੇ ਕੋਈ ਨੀ
1: ਬਿਲਕੁਲ
3: ਲੱਖਾਂ ਅਰਬਾਂ ਖਰਬਾਂ ਦੀਆਂ ਜਾਇਦਾਦਾਂ ਦੇ ਉੱਪਰ ਹਾਲੇ ਤੱਕ ਬੈਠੇ ਹੋਣੇ ਆ ਜਿਹਨਾਂ ਦੇ ਪਤਾ ਨੀ ਅੱਛਾ 20-20 ਸਾਲ ਪਹਿਲਾਂ ਦੇ ਉਹਨਾਂ ਦੀ ਸਾਰੀਆਂ ਟਰਨਾਂ ਖਤਮ ਹੋ ਕੇ ਚੁੱਕੀਆਂ
1: ਬਿਲਕੁਲ
3: ਕਰੋੜਾਂ ਅਰਬਾਂ ਦੀ ਉੱਥੇ ਦਾ ਸਿਸਟਮ ਤੁਸੀਂ ਰੋਜ਼ ਭਾਵ ਵੈਸੀ ਜਾਈਏ ਇਸ ਗੱਲ ਤੇ ਕੀ ਹੱਲ ਹੋਣਾ ਕੁਛ ਵੀ ਨੀ ਹੋਣਾ
1: ਬਿਲਕੁਲ
3: ਉੱਥੇ ਇਹੀ ਕੁਛ ਰਹਿਣਾ ਅੱਜ ਖਾਲਿਸਤਾਨ ਦੀ ਗੱਲ ਕਰਦੇ ਹਾਂ ਕੱਲ ਨੂੰ ਕੋਈ ਹੋਰ ਆਜੂਗਾ ਅੱਛਾ ਖਾਲਿਸਤਾਨ ਨੂੰ ਗੱਲ ਕਰਦੇ ਹਾਂ ਜਿਹੜੇ ਉਹ ਜਿਹੜੇ ਇੱਕ ਪਾਸੇ ਸ਼ਰੇਆਮ ਹਿੰਦੂ ਰਾਸ਼ਟਰ ਦੇ ਕਿਰਪਾਨੂ ਲੈ ਸੜਕਾਂ ਤੇ ਘੁੰਮਦੇ ਉਹਦੇ ਆਪਾਂ ਕਵਰ ਕਿਉਂ ਨੀ ਕਰਦੇ
1: ਜੀ
3: ਅਸੀਂ ਤਾਂ ਮੋਹਰੇ ਪਰੂਫ ਰੱਖਦੇ ਹਾਂ ਕਿ ਸਾਡੇ ਨਾਲ ਤੁਸੀਂ ਧੱਕਾ ਕਰਦੇ ਹਾਂ ਸਾਡੇ ਬੰਦੇ ਅੰਦਰ ਦੱਸੇ ਹੋ ਆ ਜਿਹੜੀ ਜਗ੍ਹਾ ਅਸੀਂ ਮੰਨਦੇ ਹਾਂ ਪੂਜਦੇ ਹਾਂ ਉਹਨੂੰ ਤੁਸੀਂ ਕਦਰ ਨੀ ਕਰਦੇ ਹੈਗੇ ਆ ਬਿਨਾਂ ਗੱਲ ਦੇ ਜੇਲ੍ਹਾਂ 'ਚ ਰੱਖੇ ਹੋ ਹੈਗੇ ਆ ਸਾਨੂੰ ਆਜ਼ਾਦੀ ਮਿਲਦੇ ਸਾਰੇ ਤੁਸੀਂ ਸਾਨੂੰ ਸਿੱਧਾ ਕਹਿ ਤਾ ਵੀ ਜਮਾਂ ਪੇਸ਼ਾ ਕੌਮ ਆ ਉਹਦਾ ਤਾਂ ਅਸੀਂ ਕਾਰਨ ਮੰਨ ਸਕਦੇ ਹਾਂ ਤੁਹਾਨੂੰ ਕਾਹਦਾ ਕਾਰਨ ਆ ਤੁਸੀਂ ਹਿੰਦੂ ਰਾਸ਼ਟਰ ਤੋਂ ਤਾਂ ਖੁਦ ਕਹਿੰਦੇ ਆ ਸ਼ਰੇਆਮ ਜਿਹੜੀ ਪਾਰਲੀਮੈਂਟ ਦੇ ਵਿੱਚ ਬੈਠੇ ਉਹ ਕਹਿੰਦੇ ਉਹ
1: ਜੀ
3: ਦੱਸੋ ਜਿਹੜਾ ਇਹ ਦੂਜਾ ਆ ਜੋਗੀ ਆ ਇਹਦੀ ਇੱਕ ਮੈਂ ਵੀਡੀਓ ਬਹੁਤ ਸਾਂਭ ਕੇ ਰੱਖੀ ਹੋਊ ਅਗਰ ਭੇਜ ਦਊਂ ਚਾਹੀਦੀ ਹੋਈ ਤਾਂ ਉਹਦੀ ਸਟੇਜ ਤੇ ਕਹਿਣ ਡਿਆ ਬੰਦਾ ਹਿੰਦੂ ਨੇਤਾ ਕਿ ਮੁਸਲਮਾਨਾਂ ਦੀਆਂ ਔਰਤਾਂ ਨੂੰ ਕਬਰਾਂ ਚੋਂ ਕੱਢ ਕੇ ਬਲਾਤਕਾਰ ਕਰੋ
1: ਜੀ ਕੀ ਬਾਈ ਜੀ ਪਰ ਮੇਰਾ ਇੱਕ ਸਵਾਲ ਹੈ ਕਿ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਉੱਥੇ ਵੱਖਰਾ ਖਿੱਤਾ ਬਣਾਇਆ ਜਾਵੇ
3: ਮੈਂ ਹਾਂ ਇੱਕ ਇਹਦਾ ਜਵਾਬ ਮੈਂ ਤੁਹਾਨੂੰ ਦੇ ਦਿੰਦਾ ਇਹ
1: ਜੀ
3: ਜਦੋਂ ਇੰਡੀਆ ਬਣਿਆ ਸੀਗਾ ਉਦੋਂ ਵੀ ਕਿਸੇ ਨੇ ਏਦਾਂ ਗੱਲਾਂ ਕੀਤੀਆਂ ਉਹ ਚਾਹੁੰਦੇ ਆ ਵੀ ਇੰਡੀਆ ਪਾਕਿਸਤਾਨ ਬਣੇ ਉਦੋਂ ਲੋਕਾਂ ਨੇ ਖੁਦ ਫੈਸਲਾ ਕਰ ਲਿਆ ਜਿਹਨਾਂ ਨੇ ਉਧਰਾਂ ਨੇ ਉਧਰ ਚਲੇ ਗਿਆ ਜਿਹਨਾਂ ਉਧਰਾਂ ਨੇ ਉਧਰ ਚਲੇ ਗਿਆ ਇਹਦੇ ਵਿੱਚ ਵੀ ਏਦਾਂ ਹੀ ਹੋਊਗਾ ਜੇ ਬਣਿਆ
1: ਨਹੀਂ ਉਹ ਉਸ ਸਮੇਂ ਤਾਂ ਚਲੋ ਆਪਾਂ ਕਹਿ ਸਕਦੇ ਹਾਂ ਬ੍ਰਿਟਿਸ਼ ਦੀ ਜਾਂ ਹੋਰ ਬਹੁਤ ਸਾਰੇ ਮੁਲਕ ਸੀ ਉਹਨਾਂ ਦੀਆਂ ਉੱਥੇ ਸੀਗੀਆਂ ਹਕੂਮਤਾਂ ਜੀ ਤੁਸੀਂ
3: ਮਰਜ਼ੀ
1: ਪਰ ਹੁਣ ਤਾਂ ਆਪਣੇ ਆਪ ਦੇ ਵਿੱਚ ਹੀ ਆਪਾਂ ਜੀ
3: ਹਾਂ ਅੱਛਾ ਚਲੋ ਜਿਹੜਾ ਜਵਾਬ ਮੈਨੂੰ ਨਾ ਮੈਂ ਪਹਿਲਾਂ ਸੋਚਿਆ ਸੀ ਹੁਣ ਦੁਬਾਰਾ ਫਿਰ ਆ ਗਿਆ ਯਾਦ
1: ਜੀ
3: ਜਦੋਂ ਅਸੀਂ ਤਿੰਨ ਭਰਾ ਆ
1: ਜੀ
3: ਜੇ ਸਾਡੇ ਜਿਹੜਾ ਇੱਕ ਕੰਟਰੀ ਆ ਪੂਰਾ ਕੰਟਰੀ 27 ਸਟੇਟਾਂ ਆ
1: ਜੀ
3: ਉਹ ਲੱਗਾ ਹੋ ਜਾਊਗਾ ਤਾਂ ਸਾਨੂੰ ਦੁੱਖ ਲੱਗੂਗਾ ਜਾਂ ਸਾਡੇ ਜਿਹੜਾ ਘਰ ਦਾ ਟੱਬਰ ਅਲੱਗ ਹੁੰਦਾ ਉਹਦਾ ਜ਼ਿਆਦਾ ਦੁੱਖ ਹੋਣਾ ਚਾਹੀਦਾ ਜਾਂ ਘਰ ਦੇ ਟੱਬਰ ਅਲੱਗ ਹੋ ਸਕਦੇ ਆ
1: ਜੀ
3: ਵੱਡੇ ਵੱਡੇ ਫੈਮਿਲੀਆਂ ਅਲੱਗ ਹੋ ਸਕਦੀਆਂ ਤੇ ਪੰਜਾਬ ਕਿਉਂ ਨੀ ਹੁੰਦਾ ਉਹਦਾ ਜਾਂ ਪਾਕਿਸਤਾਨ ਕਿਉਂ ਨੀ ਹੁੰਦਾ ਉਹਦਾ
1: ਨਹੀਂ ਮੈਂ ਉਹੀ ਤਾਂ ਚੀਜ਼ ਕਹਿੰਦਾ ਕਿ ਮਤਲਬ ਕਿ ਸਾਡੇ ਵਿੱਚ ਚੇਂਜ ਕਦੋਂ ਆਏਗੀ ਫਿਰ ਉਹੋ ਹੀ ਪਿਛਲੇ ਸਮੇਂ ਤੋਂ ਚੱਲਦਾ ਆ ਰਿਹਾ ਫਿਰ ਉਹੀ ਚੱਲੇ ਜਾਏਗਾ ਹੁਣ ਇੱਥੇ ਜਦੋਂ ਦੇਖੋ ਆਪਾਂ ਇਹਨਾਂ ਮੁਲਕਾਂ ਚ ਵੱਸਦੇ ਆ ਤੁਹਾਡੇ ਵੀ ਮਤਲਬ ਕਿ ਪਰਿਵਾਰ ਦੇ ਵਿੱਚ ਬੱਚੇ ਨੇ ਕਦੇ ਤੁਸੀਂ ਉਹਨਾਂ ਦੀ ਮੇਰੀ ਇੱਕ ਗੱਲ ਸੁਣਿਓ ਮੈਂ ਆਪਾਂ ਕਿਉਂ ਚੇਂਜ ਹੀ ਚਾਹੁੰਦੇ ਆ ਨਾ ਆਪਾਂ ਵੀ ਜੋ ਚੀਜ਼ਾਂ ਇੱਥੇ ਨੇ ਉੱਥੇ ਵੀ ਉਹ ਚੀਜ਼ਾਂ ਹੋਣ ਪਰ ਉਹਨੂੰ ਇਕਜੁੱਟਤਾ ਦੀ ਰੱਖਣ ਦੀ ਬਜਾਏ ਆਪਾਂ ਉਹਨੂੰ ਮਤਲਬ ਕਿ ਤੋੜਨ ਦੇ ਲਈ ਕਾਹਦੋਂ ਕਹਿੰਦੇ ਆ ਜਾਂ ਮਤਲਬ ਕਿ ਹੁਣ ਤੁਹਾਡੇ ਬੱਚੇ ਨੇ ਤੁਸੀਂ ਚਾਹੇ ਆਪਣੇ ਮੂੰਹੋਂ ਕਹੀ ਜਾਵੋ ਕਿ ਬੱਚਿਓ ਜੋ ਕੁਝ ਵੀ ਮੈਂ ਕਰ ਰਿਹਾ ਜਾਂ ਬਣਾ ਰਿਹਾ ਤੁਹਾਡੇ ਕਰਕੇ ਬਣਾ ਰਿਹਾ ਇਹ ਤੁਹਾਨੂੰ ਹੀ ਛੱਡ ਕੇ ਜਾਣਾ ਹੈ ਤੁਸੀਂ ਆਪਣੇ ਮੂੰਹੋਂ ਜਿਹੜੇ ਤੁਹਾਡੇ ਬੱਚੇ ਨੇ ਮੈਨੂੰ ਪਤਾ ਨੀ ਕਿੰਨੀ ਏਜ ਦੇ ਨੇ ਜੇ ਤੁਸੀਂ ਕਹਿ ਕੇ ਵੀ ਦੇਖ ਲਿਓ ਉਹਨਾਂ ਨੇ ਕਹਿਣਾ ਨਹੀਂ ਮਦਰ ਫਾਦਰ ਮਤਲਬ ਕਿ ਇਹ ਤੁਹਾਡਾ ਆ ਜੀ ਇਹ ਸਾਡਾ ਨੀਗਾ ਕਦੇ ਆਪਾਂ ਉੱਥੇ ਸੁਣਿਆ ਅਸੀਂ ਉਹ ਬਟਵਾਰੇ ਦੀ ਗੱਲ ਕਾਹਤੋਂ ਕਰਦੇ ਹਾਂ, ਫਿਰ ਉਹ ਬਟਵਾਰੇ ਦੇ ਉੱਤੇ ਜੇ ਬਟਵਾਰਾ ਹੋਇਆ ਤੇ ਉਹਦੇ ਉੱਤੇ ਕਾਹਤੋਂ ਫਿਰ ਆਪਾਂ ਇਮੋਸ਼ਨਲ ਹੋ ਕੇ ਇਹ ਕਹਿੰਦੇ ਹਾਂ ਕਿ ਸਾਨੂੰ ਵੱਖ ਕਰ ਦਿੱਤਾ ਗਿਆ।
3: ਢਾਂਚਾ ਬਦਲ ਗਿਆ, ਜਿੱਦਾਂ ਉਹਨੇ ਸਿਸਟਮ ਬਦਲ ਦਿੱਤਾ, ਉਹਦੇ ਵਿੱਚ ਨਾ ਕੋਈ ਊਚ ਨੀਚ ਹੋਊਗੀ, ਨਾ ਹੋਊਗਾ ਕੋਈ ਸਿੱਖ।
1: ਨਹੀਂ ਬਾਈ ਜੀ, ਉਹ ਤਾਂ ਸਮਾਜ ਦੇ ਵਿੱਚ ਹੋਣੀ ਚਾਹੀਦੀ ਆ ਨਾ ਚੀਜ਼, ਸਰਕਾਰਾਂ ਦੀ ਥੋੜੀ ਉਹ, ਮਤਲਬ ਕਿ ਸਰਕਾਰਾਂ ਨੇ ਤਾਂ ਵੰਡੀਆਂ ਪਾਉਣੀਆਂ ਨੇ। ਗਲਤ ਹੈ ਕਿ ਸਮਾਜ ਦੀ ਜਾਗਰੂਕਤਾ ਦੀ, ਐਜੂਕੇਸ਼ਨ ਦੀ, ਜਿੱਦਣ ਸਮਾਜ ਦੇ ਵਿੱਚ ਇਹ ਜਾਤ ਪਾਤ ਰੰਗ ਭੇਦ ਇਹ ਸਾਰੀਆਂ ਚੀਜ਼ਾਂ ਖਤਮ ਹੋਣਗੀਆਂ, ਫਿਰ ਉਹ ਇਕਜੁੱਟਤਾ ਹੋਏਗੀ।
3: ਨਹੀਂ, ਖਾਲਿਸਤਾਨ ਦੇ ਵਿੱਚ ਜਾਤ ਪਾਤ ਦੀ ਕੋਈ ਆਪਣੀ ਗੱਲ ਕਰਦੇ, ਜਿਹੜੀ ਸਟੇਜਾਂ ਦੇ ਉੱਤੇ ਸ਼ਰੇਆਮ ਜੋਗੀ ਵਰਗੇ ਹੋਰ ਜਿਹੜੇ ਆ ਉਹ ਸ਼ਰੇਆਮ ਬੋਲਦੇ ਆ
1: ਜੀ,
3: ਜਾਤਾਂ ਦੇ ਬੋਲਦੇ ਆ ਆਪਣੇ ਆਪਣੇ ਜਿਹੜੇ। ਹੁਣ ਮੈਂ ਇਸੇ ਪਾਸਾ ਨੂੰ ਜਾਣਦਾ, ਤੁਸੀਂ ਜਾਣਦੇ ਮਿਲਦੇ
1: ਹੋਗੇ,
3: ਸਾਡਾ ਤਾਂ ਪਿਆਰ ਹੀ ਬਹੁਤ ਜ਼ਿਆਦੇ ਆ। ਗੱਲ ਕੌਣ ਕਰਦਾ ਆ, ਗੱਲ ਕੌਣ ਕਰਦਾ ਇਹਨਾਂ ਦੀ, ਇਹਨਾਂ ਚੀਜ਼ਾਂ ਦੀ, ਕੰਟਰੀਆਂ ਦੀ, ਧਰਮਾਂ ਦੀ ਕੌਣ ਕਰਦਾ ਆ? ਪਬਲਿਕ ਨੀ ਕਰਦੀ
1: ਜੀ,
3: ਉਹ ਕੁਛ ਬੰਦੇ ਕਰਦੇ ਆ ਜਿਹੜੇ ਜਿਹਨਾਂ ਨੂੰ ਬੋਡੀ ਗਾਰਡ ਚਾਹੀਦੇ ਆ, ਹੈਗੇ ਆ ਉਹ ਸਾਰਿਆਂ ਨੂੰ ਪਤਾ ਕਿਹੜੇ ਆ, ਹਿੰਦੂਆਂ ਦੇ ਜ਼ਿਆਦਾ ਖਾਸ
1: ਕਰ,
3: ਉਹ ਵਿੱਚ ਦੋ ਚਾਰ ਹੋਰ ਜਿਹਦੇ ਪਿੱਛੇ ਸਰਵਿਸ ਹੋਈ ਹੈ ਇੱਦਾਂ ਦੇ, ਕੋਈ ਨੀ ਉੱਥੇ ਕਿਸੇ ਨਾਲ ਲੜਦਾ। ਅਸੀਂ ਉੱਥੇ ਜੰਮੇ ਪਏ, ਤੁਸੀਂ ਜੰਮੇ ਪੜੇ ਆ, ਸਾਰਿਆਂ ਨਾਲ ਪਿਆਰ ਮੁਹੱਬਤ, ਸਾਰੇ ਧਰਮਾਂ ਨਾਲ, ਕਿਸੇ ਪਤਾ ਨੀ ਹੁੰਦਾ ਇਹਨਾਂ ਗੱਲਾਂ ਦਾ ਤਾਂ
1: ਜੀ।
3: ਹੁਣ ਮੇਰਾ ਤਾਂ ਮਤਲਬ ਇਹ ਸਾਨੂੰ ਕਹਿਣ ਦਾ ਵੀ ਇਹ ਜਿਹੜਾ ਵੰਡ ਵੰਡਾਈ ਆ, ਭਾਵੇਂ ਘਰ ਦਾ ਹੋਵੇ ਭਾਵੇਂ ਦੇਸ਼ ਦਾ ਹੋਵੇ, ਜਦੋਂ ਤੁਹਾਡੇ ਘਰ ਚ ਪਿਆਰ ਆ ਤੇ ਸਿਸਟਮ ਆ, ਜੇ ਤੁਹਾਡਾ ਕੋਈ ਇੱਕ ਬੰਦਾ ਵੀ ਪਿਆਰ ਨੂੰ ਤੋੜਨੇ ਵਾਲਾ ਆ, ਉਹ ਹੈਗੀਆਂ ਹਾਲਕਾ ਸਟੇਟਾਂ ਪੋਲੀਟੀਕਲ, ਕਿਉਂਕਿ ਉਹਨਾਂ ਦੀ ਕੁਰਸੀ ਤਾਂ ਚੱਲਦੀ ਆ ਜਦੋਂ ਹੁਣ ਕਾਹਤੇ ਬਿੱਟੂ ਹੋਣੇ ਲੱਗੇ ਹੋ ਕਹਿਣ ਵੀ ਇਹਨੂੰ ਰੋਲ ਦੇ ਦਿਓ।
1: ਕਿਉਂਕਿ ਬਾਈ ਜੀ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਤਾਂ ਹੁਣ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਸਾਰੇ ਹੀ ਜਿਹੜੇ ਚਾਹੇ ਧਰਮ ਨੇ ਚਾਹੇ ਜਾਤਾਂ ਪਾਤਾਂ ਨੇ ਬੜੇ ਪਿਆਰ ਮੁਹੱਬਤ ਦੇ ਨਾਲ ਰਹਿੰਦੇ ਆ। ਜ਼ੋਰ ਤਾਂ ਇੱਥੇ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਆ ਉਹਨਾਂ ਦਾ ਲੱਗ ਰਿਹਾ ਕਿ ਭਾਈ ਆਹ ਮੁਲਕ ਬਣਾ ਕੇ ਹੀ ਹਟਣਾ।
3: ਜੇ ਮੈਨੂੰ ਨੀ ਪਤਾ ਉੱਥੋਂ ਦਾ ਜਿਹੜਾ ਸਿਸਟਮ ਉੱਥੇ ਚੱਲਦਾ
1: ਜੀ,
3: ਤੁਸੀਂ ਉਹ ਤੋਂ ਖੁਸ਼ ਆ ਫਿਰ?
1: ਪਿਆਰ ਮੁਹੱਬਤ ਦੀ ਗੱਲ ਕਰਦੇ, ਦੇਖੋ ਹੁਣ ਪੰਜਾਬ ਹੀ ਐਸੀ ਸਟੇਟ ਆ, ਕਦੇ ਹਿੰਦੂ ਮੁਸਲਮਾਨ ਜਾਂ ਸਿੱਖ ਦੇ ਵਿੱਚ ਜਾਂ ਈਸਾਈਆਂ ਦੇ ਵਿੱਚ ਕਦੇ ਆਪਾਂ ਦੰਗੇ ਜਾਂ ਇਸ ਤਰ੍ਹਾਂ ਦਾ ਹਿੰਸਾ ਹੋਈ ਦੇਖੀ ਹੈ? ਹੋਰ ਬਹੁਤ ਸਾਰੇ ਸੂਬਿਆਂ ਦੇ ਵਿੱਚ ਹੋਈ ਹੈ। ਇਹ ਤੋਂ ਵੱਡੀ ਮਿਸਾਲ ਕਿਹੜੀ ਆਪਾਂ ਕਹਿ ਸਕਦੇ ਹਾਂ ਪਿਆਰ ਮੁਹੱਬਤ ਦੀ?
3: ਜਿਹੜਾ ਪਾੜਾ ਪੈਂਦਾ ਨਾ, ਪਾੜਾ ਉਸ ਗੱਲ ਦਾ ਉੱਥੋਂ ਪੈਂਦਾ ਆ, ਜਦੋਂ ਇੱਕ ਬੰਦਾ ਉੱਪਰ ਹੋਵੇ ਤਾਂ ਦੂਜਾ ਥੱਲੇ ਹੋਵੇ, ਤਾਂ ਉੱਪਰ ਉਹਦੀ ਆਵਾਜ਼ ਦੂਰ ਤੱਕ ਜਾਣੀ ਆ, ਉਹ ਦੂਰ ਤੱਕ ਉਹ ਚੀਜ਼ਾਂ ਆ ਜਿਹੜੀਆਂ ਜਿਹੜਾ ਕਿ ਉਹਨਾਂ ਦੇ ਅੰਡਰ ਆ, ਉਹ ਹੈਗੇ ਆ ਅੱਜ ਕੱਲ੍ਹ ਉੱਥੇ ਮੀਡੀਆ ਸਾਰਾ ਉਹਨਾਂ ਦੇ ਅੰਡਰ ਆ, ਉੱਥੇ ਦੂਜੀ ਗੱਲ ਹੀ ਨੀ ਕਰਦੇ ਉਹ, ਸਿਰਫ ਉੱਥੇ ਗੱਲ ਹੀ ਚੱਲਦੀ ਹਿੰਦੂ ਮੁਸਲਿਮ।
1: ਹੁਣ ਦੇਖੋ ਜਦੋਂ ਪੰਜਾਬ ਦੇ ਵਿੱਚ ਕੋਈ ਵੀ ਗੱਲ ਚੱਲਦੀ ਨਾ ਇਸ ਤਰ੍ਹਾਂ ਦੀ, ਤਾਂ ਉਸ ਸਮੇਂ ਦੇ ਵਿੱਚ ਮਤਲਬ ਕਿ ਲੋਕ ਇਹ ਕਹਿੰਦੇ ਨੇ ਕਿ ਅਸੀਂ ਨਾ ਹਿੰਦੂ ਆ, ਅਸੀਂ ਨਾ ਮੁਸਲਮਾਨ ਆ, ਨਾ ਅਸੀਂ ਸਿੱਖ ਆ, ਨਾ ਇਸਾਈ ਆ, ਅਸੀਂ ਪੰਜਾਬੀ ਆ। ਪਹਿਲਾਂ
3: ਜਿਹੜੇ ਅਕਲ ਵਾਲੇ ਉਹ ਕਹਿੰਦੇ ਆ, ਜਿਹੜੇ ਹੋਰ ਆ ਉਹ ਨਹੀਂ, ਸਾਰੇ ਵੀ ਹੈ ਨੀ ਇੱਦਾਂ ਦੇ ਹੈਗੇ
1: ਜੀ।
3: ਹੁਣ ਤਾਂ ਪਾਕਿਸਤਾਨ ਚ ਵੀ ਦੇਖੋ ਹੈਗੇ ਆ, ਉਹ ਸ਼ਰਿਆ ਉਹ ਵੀ ਪਾਰਲੀਮੈਂਟ ਚ ਕਹਿੰਦੇ ਆ ਪੰਜਾਬੀ ਬੋਲੋ
1: ਜੀ,
3: ਹੈਨਾ। ਇੱਥੇ ਸਾਡੇ ਪੰਜਾਬ ਦੇ ਵਿੱਚ ਹੀ ਕਈ ਬੰਦੇ ਇੱਦਾਂ ਹੈਗੇ ਕਹਿੰਦੇ ਹਿੰਦੀ ਬੋਲਦੇ ਵੀ ਹਿੰਦੀ ਜਾਣ ਤੇ
1: ਜੀ,
3: ਚਲੋ ਉਹ ਜ਼ਿਆਦਾ ਮਿਲ ਜਾਇਆ ਉਧਰ ਆਪਾਂ ਜਾਣਾ ਪੰਜਾਬੀ ਹਿੰਦੀ ਜਿਹਨੇ ਬੋਲੇ ਜਿਹੜਾ ਮਤਲਬ ਜਦੋਂ ਤੱਕ ਉੱਥੋਂ ਦਾ ਉਹ ਮੀਡੀਆ ਲਾ ਲਓ, ਗੌਰਮੈਂਟ ਲਾ ਲਓ, ਢਾਂਚਾ ਲਾ ਲਓ, ਸਿਸਟਮ ਲਾ ਲਓ, ਉਹ ਤੱਕ ਉਹ ਇਮਾਨਦਾਰ ਨਹੀਂ ਹੁੰਦਾ ਤੇ ਉਦੋਂ ਤੱਕ ਏਦਾਂ ਦੀਆਂ ਗੱਲਾਂ ਆਉਂਦੀਆਂ ਰਹਿਣੀਆਂ ਆ
1: ਜੀ,
3: ਤੇ ਕੰਟਰੀਆਂ ਬਣਾਓ, ਹਿੰਦੂ ਰਾਸ਼ਟਰ ਬਣਾਓ, ਪਾਕਿਸਤਾਨ ਬਣਾਓ, ਜੀ ਵੀ ਇਹ ਆਉਂਦੀਆਂ ਰਹਿਣੀਆਂ।
1: ਬਿਲਕੁਲ,
3: ਕਿਸੇ ਨੂੰ ਮੇਰੇ ਤੋਂ ਵਾਧਾ ਵੀ ਉਹਨੇ ਫੋਨ ਕਰਨਾ, ਮਗਰ ਭਾਜੀ
1: ਜੀ
3: ਮੇਰੇ ਬਿਆਨ
1: ਰਹਿਣ, ਬਿਲਕੁਲ ਨਹੀਂ ਨਹੀਂ ਉਹ ਆਪਣੇ ਵਿਚਾਰ ਨੇ, ਵਿਚਾਰ ਵਟਾਂਦਰਾ ਇਹਦੇ ਵਿੱਚ, ਇਹ ਨੀ ਕਿ ਤੁਹਾਡੇ ਕੋਈ ਵੀ ਸਹਿਮਤ ਨਹੀਂ ਹੋ ਸਕਦਾ, ਮੇਰੇ ਨਾਲ ਵੀ ਨੀ ਸਹਿਮਤ ਹੋ ਸਕਦਾ, ਬਹੁਤ ਸਾਰੇ ਦੋਸਤ ਹੋਣਗੇ। ਬਿਲਕੁਲ,
3: ਮੇਰਾ ਤਾਂ ਇਹ ਸੀ ਕਹਿਣ ਦਾ ਮਤਲਬ ਕਿ ਜੇ ਅੱਜ ਉੱਥੇ ਬੰਦ ਹੋਇਆ
1: ਜੀ,
3: ਕਾਫੀ ਦਿਨ ਉਹਨਾਂ ਨੇ ਪਹਿਲੇ ਕਿਹਾ ਸੀਗਾ ਬੰਦ ਹੋਣਾ, ਇੱਕ ਤਾਂ ਇਹ, ਦੂਜਾ ਇਹ ਵੀ ਜਦੋਂ ਉਹ ਰੈਲੀਆਂ ਲੈ ਘੁੰਮਦੇ ਆ ਨਾਲੇ ਨਾਲ ਨਾਲ ਡੰਡੇ ਮਾਰਦੇ ਅਗਲੇ ਜੀ, ਤੁਸੀਂ ਸ਼ਾਇਦ ਕਦੇ ਨੋਟ ਕੀਤਾ ਹੋਵੇ, ਬੜੀ ਪੁਰਾਣੀ ਗੱਲ ਆ, ਜਦੋਂ ਲੈ ਕੇ ਲੰਘਦੇ ਨਾ ਜੀਪਾਂ ਆਪਣੀਆਂ ਢੂੰ ਢੂੰ ਕਰਦੇ, ਜੇ ਕੋਈ ਬੰਦਾ ਸੜਕ ਤੇ ਖੜਾ ਹੋਵੇ ਨਾ ਪ੍ਰਾਣੀ ਮਾਰਦੇ, ਪੁਲਿਸ ਵਾਲੇ ਬਾਹਰ ਲੰਮ ਕੇ ਹੁੰਦੇ ਆ
1: ਜੀ,
3: ਹੁਣ ਉਹ ਪਬਲਿਕ ਆ, ਉਹਨਾਂ ਨੇ ਵੋਟਾਂ ਪਾਈਆਂ ਹੋਣ, ਉਹਨਾਂ ਦੇ ਮਾਰਦੇ ਆ ਉਹ
1: ਜੀ,
3: ਇਹ ਹਲਾਤ ਆ।
1: ਬਿਲਕੁਲ, ਥੈਂਕ ਯੂ ਬਾਈ ਜੀ, ਬਹੁਤ ਬਹੁਤ ਸ਼ੁਕਰੀਆ ਵਿਚਾਰਾਂ ਲਈ, ਥੈਂਕ ਯੂ, ਸਤਿ ਸ੍ਰੀ ਅਕਾਲ,
3: ਸ਼ੁਕਰੀਆ
1: ਜੀ। ਜੀ ਦੋਸਤੋ, ਇਹ ਸਾਂਝੀ ਬਹਾਦਰ ਜੀ ਆਪਣੇ ਨਾਲ ਡੈਨਮਾਰਕ ਤੋਂ ਜੁੜੇ ਸੀ, ਅਗਲੀ ਲਾਈਨ ਦੇ ਉੱਤੇ ਮੁਕੱਦਰ ਸਿੰਘ ਜੀ ਨੇ, ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ ਆਨੂੰ ਜੀ ਬਾਈ ਜੀ।
4: ਹਾਂਜੀ, ਸਤਿ ਸ੍ਰੀ ਅਕਾਲ ਭਾਜਪਾ ਜੀ।
1: ਸਤਿ ਸ੍ਰੀ ਅਕਾਲ ਜੀ, ਜੀ ਆਨੂੰ ਜੀ, ਕੀ ਹਾਲ ਚਾਲ ਨੇ ਜਨਾਬ?
4: ਬਹੁਤ ਬਹੁਤ ਵਧੀਆ ਬਾਬਾ, ਤੁਸੀਂ ਆਪਣੇ ਸੁਣਾਓ?
1: ਠੀਕ ਠਾਕ ਜੀ। ਜੀ ਆਨੂੰ ਜੀ, ਕੀ ਕਹਿਣਾ ਚਾਹੋਗੇ?
4: ਕਹਿਣਾ ਤਾਂ ਕੀ ਹੈ, ਪਹਿਲਾਂ ਤਾਂ ਨਾ ਮੈਂ ਬਾਈ ਜੀ ਦੀ ਗੱਲ ਸੁਣ ਕੇ ਮੈਂ ਉਹ ਫੋਨ ਲਾਇਆ, ਮੈਂ ਵੀ
1: ਜੀ
4: ਬੇਨਤੀ ਇਹਨਾਂ ਨੂੰ ਹੈ ਪਹਿਲਾਂ ਤਾਂ ਜੇ ਆਪਾਂ ਖਾਲਿਸਤਾਨ ਬਣਾਉਣਾ

0: ਇੰਡੀਆ ਆਉਣਾ ਬਾਈ ਜੀ, ਜਾਂ ਬਾਈ ਆਪਣੇ ਬਾਈ ਜੀ ਵੀ ਇੰਡੀਆ ਆਉਂਦੇ ਹੋਣਗੇ, ਔਜਲਾ ਸਾਹਿਬ ਨੇ, ਹੋਰ ਬਹੁਤ ਸਾਰੇ ਦੋਸਤ ਨੇ ਆਉਂਦੇ ਨੇ ਜੀ ਇੰਡੀਆ, ਕੁਝ ਕੁਝ ਨਾ ਕੁਝ ਤਾਂ ਕਾਰਨ ਬਣੇ ਹੀ ਹੋਣਗੇ ਨਾ ਜੀ, ਉਹਦੇ ਵਿਚ ਕੁਝ ਤਾਂ ਮਿਲਿਆ ਹੋਏਗਾ, ਮਤਲਬ ਕਿ ਉਹਨੂੰ ਵੀ ਨੀ ਆਪਾਂ ਕਹਿ ਸਕਦੇ ਨਾ ਭਾਈ ਜਿੰਨਾ ਚਿਰ ਹੁਣ ਮੇਰੇ ਉੱਤੇ ਕੋਈ ਅਸੀਂ ਕੋਈ ਲਾਅ ਨੀ ਤੋੜਦੇ ਇਹਨਾਂ ਮੁਲਕਾਂ ਦੇ ਵਿਚ ਵੀ, ਜਾਂ ਇੰਡੀਆ ਜਾ ਕੇ ਵੀ ਅਸੀਂ ਉਹ ਲਾਅ ਨੀ ਤੋੜਦੇ, ਜਾਂ ਉਹ ਚੀਜ਼ਾਂ ਜਿਹੜੀਆਂ ਨੇ ਫੰਡਿੰਗ ਹੈ ਹੋਰ ਸਾਰੀਆਂ ਚੀਜ਼ਾਂ ਨੇ, ਜਾਂ ਪਤਾ ਨੀ ਕਿਸ ਤਰ੍ਹਾਂ ਦੇ ਉਹ ਹਾਲਾਤਾਂ ਦੇ ਵਿਚ ਉਹਨੂੰ ਕੀਤਾ ਗਿਆ, ਕੁਝ ਤਾਂ ਹੋਏਗਾ। ਨਹੀਂ
1: ਨਹੀਂ ਬਿਲਕੁਲ, ਪਰ ਚਲੋ ਜੇ ਮੈਂ ਇਹ ਗੱਲ ਕਹਿੰਦਾ ਚਲੋ ਆਪਾਂ ਅਸੀਂ ਵੀ ਇੱਥੇ ਹੀ ਰਹਿੰਦੇ ਹਾਂ, ਸਾਨੂੰ ਕੋਈ ਕੋਈ ਉਹ ਨੀ, ਅਸੀਂ ਸਰਕਾਰਾਂ ਦੇ ਜਿਹੜੀ ਗਲਤ ਗੱਲ ਉਹਦੇ ਖਿਲਾਫ਼ ਵੀ ਬੋਲਦੇ ਹਾਂ, ਸਾਨੂੰ ਕੋਈ ਨੀ ਆ ਕੇ ਪੁੱਛਦਾ। ਪਰ ਚਲੋ ਜੇ ਗੱਲ ਉਹੀ ਹੈ, ਫਿਰ ਤੁਸੀਂ ਜੇ ਤੁਹਾਨੂੰ ਐਂ ਹੀ ਹੈ ਵੀ ਅਸੀਂ ਨਹੀਂ ਇਹਦੇ ਚ ਰਹਿ ਸਕਦੇ
0: ਜੀ
1: ਦੇਸ਼ ਚ, ਫਿਰ ਤੁਸੀਂ ਆਓ ਇੱਥੇ। ਤਾਂ ਹੁਣ ਉੱਥੇ ਪੰਨੂ ਹਰੀ ਆ ਜਾਂ ਦੂਜੇ ਤੀਜੇ ਰੋਜ਼ ਬਿਆਨ ਦੇ ਦਿੰਦੇ ਨੇ
0: ਜੀ
1: ਵੀ ਤੁਸੀਂ ਐ ਕਰੋ ਜੀ, ਉਹ ਕਰੋ ਜੀ, ਤੁਸੀਂ ਆ ਕੇ ਇੱਥੇ ਲੜੋ, ਫਿਰ ਇੱਥੇ ਆਓ ਨਾ
0: ਜੀ।
1: ਫਿਰ ਉੱਥੇ ਲੋਕਾਂ ਦੇ ਜਵਾਕਾਂ ਨੂੰ ਕਿਉਂ ਟੰਗਦੇ ਹੋ, ਉਹਨਾਂ ਨੂੰ ਕਿਉਂ ਉਹੀ ਗੱਲ ਇਮੋਸ਼ਨਲ ਬਲੈਕਮੇਲ ਕਰਦੇ ਹੋ ਕਿਸੇ ਨੂੰ
0: ਜੀ,
1: ਉਹ ਤੁਹਾਡੀ ਸੁਣ ਕੇ ਕੋਈ ਕੋਈ ਉਹੀ ਗੱਲ ਕਿਸੇ ਪਾਸੇ ਤੁਰ ਪੈਂਦਾ, ਕਿਸੇ ਪਾਸੇ ਤੁਰ ਪੈਂਦਾ।
0: ਬਿਲਕੁਲ ਆ ਜੀ ਬਿਲਕੁਲ,
1: ਹੈਗਾ ਕੋਈ ਹੈ ਅੱਜ ਜੱਗੀ ਜੋਲ 8 ਸਾਲ ਹੋ ਗਏ ਵਿਆਹ ਕਰਾ ਕੇ ਆਇਆ ਸੀ ਉਹ
0: ਜੀ,
1: ਤੇ ਉਹ 8-10 ਸਾਲ ਹੋ ਗਏ, ਕੋਈ ਹੈਗਾ ਉਹਦੇ ਪਿੱਛੇ ਜਾਣ ਵਾਲਾ
0: ਜੀ।
1: ਤੇ ਇੱਥੇ ਸਿਮਰਨ ਜੀ ਦਾ ਮਾਣ ਰਹੀ ਹੈ, ਜਿਹੜੇ ਜਿਹੜੇ ਉਹ ਦਿੰਦੇ ਨੇ ਚਿੱਠੀਆਂ ਉੱਥੇ ਪੱਕੇ ਹੋਣ ਦੀਆਂ
0: ਜੀ,
1: ਉਹ ਇੱਥੇ ਭੇਸ ਬਦਲ ਕੇ ਫਿਰਦੇ ਨੇ ਹੈ, ਉਹ ਖਾਲਿਸਤਾਨ ਦੇ ਮਦਈ। ਇਸ ਕਰਕੇ ਬਾਈ ਜੀ ਗੁਮਰਾਹ ਨਾ ਕਰੋ ਲੋਕਾਂ ਨੂੰ, ਬੇਨਤੀ ਆ ਜਿਹੜੇ ਅਸਲ ਮੁੱਦੇ ਨੇ ਲੋਕਾਂ ਦੇ, ਜਿਹੜੇ ਦਿਨ ਰਾਤ ਲੋਕੀ ਕੰਮ ਕਰਕੇ ਆ, 40 ਰੁਪਈਆਂ ਤੋਂ ਖੰਡ 60-65 ਰੁਪਈਏ ਹੋ ਗਈ, ਉਹਨਾਂ ਨੂੰ ਉਹਨਾਂ ਗੱਲਾਂ ਤੇ ਰਹਿਣ ਦਿਓ। ਤੁਸੀਂ ਉਹਨਾਂ ਦੇਸ਼ਾਂ ਚ ਬੈਠੇ ਹੋ, ਉੱਥੇ ਬਹਿ ਕੇ ਉਹੀ ਗੱਲ ਬਿਆਨਬਾਜ਼ੀਆਂ ਕਰੀ ਜਾਂਦੇ ਹੋ, ਕਦੀ ਕੁਛ ਕੁਛ ਦੇਤਾ, ਕਦੀ ਕੁਛ ਦੇਤਾ, ਉਹੀ ਗੱਲ। ਜੇ ਲੜਨਾ ਖਾਲਿਸਤਾਨ ਦੀ ਲੜਾਈ ਲੜਨੀ, ਫਿਰ ਇੱਥੇ ਆ ਕੇ ਲੜੋ
0: ਜੀ,
1: ਉਹ ਸਾਡੇ ਭਾਰਤ ਨਾਲੋਂ ਵੱਧ ਖਾਲਿਸਤਾਨ ਤਾਂ ਉੱਥੇ ਪਾਕਿਸਤਾਨ ਚ ਪਿਆ
0: ਜੀ,
1: ਹੈ ਫਿਰ ਉਧਰ ਲੜੋ ਲੜਾਈ, ਫਿਰ ਇੱਥੇ ਇਹਦੇ ਇੱਥੇ ਕਦ ਵਾਸਤੇ ਉਹੀ ਗੱਲ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਦੇ ਹੋ।
0: ਨਹੀਂ ਉਹੀ ਆ ਬਾਈ ਜੀ, ਚਲੋ ਮੈਂ ਤਾਂ ਮੈਨੂੰ ਤਾਂ ਚੰਗਾ ਲੱਗਦਾ ਇੰਡੀਆ ਜਦੋਂ ਆਉਂਦੇ ਹਾਂ, ਪੂਰੇ ਇੰਡੀਆ ਦੇ ਵਿੱਚ ਜਿੱਥੇ ਮਰਜ਼ੀ ਘੁੰਮਦੇ ਫਿਰਦੇ ਹਾਂ, ਉਹ ਫਿਰ ਜਦੋਂ ਇਹ ਕੰਮ ਹੋ ਗਿਆ ਫਿਰ ਅਸੀਂ ਉੱਥੇ ਹੀ ਆਇਆ ਕਰਾਂਗੇ, ਪਹਿਲਾਂ ਤਾਂ ਹਵਾਈ ਅੱਡਾ ਲੱਭਿਆ ਕਰਾਂਗੇ ਵੀ ਕਿੱਥੇ ਆ ਸਾਡਾ, ਤੇ ਜੇ ਇੰਡੀਆ ਪੰਜਾਬ ਦੇ ਹਿਸਾਬ ਦੇ ਨਾਲ ਬਜਟ ਦੀ ਗੱਲ ਕਰੀਏ ਤੇ ਉਸ ਹਿਸਾਬ ਦੇ ਨਾਲ ਇੱਕ ਜੈੱਟ 2 ਜੈੱਟ ਤੱਕ ਬਣੀ, ਜਿਹੜਾ ਸੁਰੱਖਿਆ ਕਿੱਦਾਂ ਕਰਨੀ ਆ ਬਾਰਡਰਾਂ ਦੀ, ਹੋਰ ਸਾਰੀਆਂ ਚੀਜ਼ਾਂ ਨੇ, ਤਾਂ ਉਹ ਬਹੁਤ ਵੱਡੇ ਸਵਾਲ ਨੇ। ਕੋਈ ਮੈਂ ਤਾਂ ਇੱਕ ਵਾਰੀ ਹਨਾ, ਚਲੋ ਮੈਂ ਗੱਲ ਚੱਲੀ ਆ ਤਾਂ ਮੈਂ ਉਦੋਂ ਰੇਡੀਓ ਨੀ ਕਰਦਾ ਸੀ, ਟਵਾਣਾ ਸਾਹਿਬ ਹਨਾ ਆਪਣੇ ਪੱਡਾ ਸਾਹਿਬ ਦੇ ਨਾਲ ਆਉਂਦੇ ਹੁੰਦੇ ਸੀ ਤਹਿਲਕਾ ਤੇ,
1: ਹਾਂਜੀ,
0: ਤੇ ਉਹ ਪੱਡਾ ਸਾਹਿਬ ਹੁਣਾਂ ਦੇ ਮਤਲਬ ਕਿ ਤਕਰੀਬਨ ਹਰ ਹਫ਼ਤੇ ਹੀ ਮਤਲਬ ਕਿ ਕੁਝ ਸੱਜਣ ਉਹ ਲੈ ਕੇ ਆਉਂਦੇ ਹੁੰਦੇ ਸੀ, ਹੁਣ ਪਤਾ ਨੀ ਆਉਂਦੇ ਆ ਕਿ ਨਹੀਂ ਆਉਂਦੇ ਆ, ਪਰ ਉਹ ਮਤਲਬ ਕਿ ਲੈ ਕੇ ਆਉਂਦੇ ਸੀ, ਉੱਥੇ ਮਤਲਬ ਕਿ ਉਹਨਾਂ ਦੇ ਨੁਮਾਇੰਦੇ ਬੈਠੇ ਸੀ ਤੇ ਨਾਲ ਮੇਰੇ ਖਿਆਲ ਨਾਲ ਪੰਨੂ ਸਾਹਿਬ ਵੀ ਸੀਗੇ ਸ਼ਾਇਦ ਉਸ ਸਮੇਂ ਦੇ ਵਿੱਚ, ਤਾਂ ਮੈਂ ਕਾਲ ਲਾਈ ਸੀ ਤੇ ਮੈਂ ਉਹਨਾਂ ਨੂੰ 2-3 ਸਵਾਲ ਕੀਤੇ ਸੀ, ਮੈਂ ਇੱਥੇ ਯੂਰੋਪੀਅਨ ਕੰਟਰੀਆਂ ਦੇ ਨਾਲ ਮਿਲਾ ਕੇ ਦੇਖਿਆ ਸੀ ਕਿ ਮੈਂ ਕਿਹਾ ਜੇ ਤੁਸੀਂ ਇਹ ਚੀਜ਼ ਕਰਦੇ ਹੋ, ਹੁਣ ਇੱਥੇ ਕਹਿ ਲਓ ਕਿ ਆਪਣੇ ਕੁਰਦਿਸ਼ ਲੋਕ ਹੈਗੇ ਨੇ ਜਿਹੜੇ ਉਹ ਮੰਗਦੇ ਨੇ ਆਪਣਾ ਸਥਾਨ, ਤੇ ਇਸੇ ਤਰ੍ਹਾਂ ਸਪੇਨ ਦੇ ਵਿੱਚ ਕੁਝ ਹਿੱਸਾ ਹੈਗਾ ਆ, ਉਹ ਕਹਿੰਦੇ ਨੇ ਕਿ ਸਾਡਾ ਜਿਹੜਾ ਇਹ ਦਿੱਤਾ ਜਾਵੇ ਸਾਨੂੰ, ਤੇ ਇਸੇ ਤਰ੍ਹਾਂ ਕਸ਼ਮੀਰ ਵਾਲੇ ਕਹਿੰਦੇ ਨੇ ਜੀ ਉਹ ਸਾਨੂੰ ਦਿੱਤਾ ਜਾਵੇ, ਤੇ ਇੱਥੇ ਆਪਣੇ ਕੈਨੇਡਾ ਦੇ ਵਿੱਚ ਜਿਹੜਾ ਉਹ ਕੀ ਆਪਣਾ ਹੈਗਾ ਏਰੀਆ ਆਪਣਾ ਫਰਾਂਸ ਦਾ ਅੰਡਰ ਹੈਗਾ ਉਹ ਕਹਿੰਦੇ ਸਾਨੂੰ ਦਿੱਤਾ ਜਾਵੇ, ਹਨਾ ਉਹਦਾ ਵੀ ਰੋਲਾ ਚੱਲਦਾ, ਕਈ ਵਾਰੀ ਉੱਥੇ ਹੋ ਚੁੱਕਿਆ ਵੋਟਿੰਗ ਪੈ ਚੁੱਕੀ ਹੈ ਸਾਰਾ ਕੁਝ ਹੋਇਆ, ਤੇ ਮੈਂ ਕਿਹਾ ਤੁਸੀਂ ਇਹ ਜ਼ਰੂਰ ਦੱਸੋ ਸਾਨੂੰ ਕਿ ਕਿਸ ਤਰਜ਼ ਦੇ ਉੱਤੇ ਹੋ ਸਕਦਾ ਹੈ, ਤੇ ਜੇ ਇਹ ਹੁੰਦਾ ਹੈ ਤੇ ਬਾਕੀ ਮੁਲਕ ਦੀ ਜਿਹੜੀ ਹੈ ਬਹੁਤ ਸਾਰੇ ਮੁਲਕਾਂ ਦੀ ਸਾਨੂੰ ਪਰਮਿਸ਼ਨ ਚਾਹੀਦੀ ਹੁੰਦੀ ਹੈ, ਹੁਣ ਮਤਲਬ ਕਿ ਉਹਨਾਂ ਨੂੰ ਯੈਸ ਚਾਹੀਦੀ ਹੈ, ਹੁਣ ਇੰਡੀਆ ਜਿਹੜਾ ਹੈ ਇੰਡੀਆ ਹੀ ਜਿਹੜਾ ਕੋਸੋਵੋ ਮੁਲਕ ਬਣਿਆ ਸੀ ਯੂਰਪ ਦੇ ਵਿੱਚ ਅਲਬਾਨੀਆ ਦੇ ਵਿੱਚ, ਤੇ ਉੱਥੇ ਅਮਰੀਕਾ ਦਾ ਬਕਾਇਦਾ ਕੈਂਪ ਹੈ ਅਜੇ ਵੀ ਉੱਥੇ ਬਰਕਰਾਰ ਹੈ, 2010 ਦੇ ਵਿੱਚ ਬਣਿਆ ਸੀ ਤੇ ਉਦੋਂ ਕਦੀਆਂ ਗੱਲਾਂ ਨੇ, ਤਾਂ ਉੱਥੇ ਦੇਖ ਲਓ ਕਿ ਉਸ ਮੁਲਕ ਨੂੰ ਭਾਰਤ ਨੇ ਇਸ ਦੀ ਆਗਿਆ ਨਹੀਂ ਦਿੱਤੀ, ਏਦਾਂ ਹੀ ਜਿਹੜਾ ਬਹੁਤ ਸਾਰੇ ਹੋਰ ਮੁਲਕ ਨੇ 8-10 ਮੁਲਕਾਂ ਨੇ ਉਹਨੂੰ ਆਗਿਆ ਨਹੀਂ ਦਿੱਤੀ ਸੀ ਹਨਾ, ਤੇ ਉਹ ਜਿਹੜੀਆਂ ਆਗਿਆ ਪਰਮਿਸ਼ਨਾਂ ਚਾਹੀਦੀਆਂ ਨੇ, ਪਹਿਲਾਂ ਤਾਂ ਉਹ ਮੁਲਕਾਂ ਤੋਂ ਪੁੱਛੋ ਕਿ ਹਾਂ ਤੁਸੀਂ ਸਾਨੂੰ ਪਰਮਿਸ਼ਨ ਦਿਓਗੇ ਜੇ ਅਸੀਂ ਇੱਥੇ ਖਾਲਿਸਤਾਨ ਬਣਾਉਂਦੇ ਹਾਂ, ਤਾਂ ਤੇ ਕੋਈ ਜਵਾਬ ਨਹੀਂ ਜੀ।
1: ਨਹੀਂ ਨਹੀਂ ਭਾਰਤ ਬਾਈ ਜੀ, ਜਿਹੜੇ ਚੰਗੇ ਭਲੇ ਵਧੀਆ ਮੁਲਕ ਵਸਦੇ, ਜਿੱਥੇ ਆਪਾਂ ਕਹਿੰਦੇ ਹਾਂ ਵੀ ਜਿਹੜੇ ਦੇਸ਼ਾਂ ਚ ਇਹ ਸਾਰੇ ਹੀ ਆਪਣੇ ਭਰਾ ਰਹਿੰਦੇ ਨੇ, ਭਾਵੇਂ ਚਲੋ ਖਾਲਿਸਤਾਨ ਦੀ ਸਪੋਰਟ ਕਰਨ ਵਾਲੇ ਰਹਿੰਦੇ ਹੁਣ, ਭਾਵੇਂ ਦੂਜੇ

0: ਬਿਲਕੁਲ
1: ਜਿਹੜਾ ਉਹਨਾਂ ਉਹਨਾਂ ਮੁਲਕਾਂ ਤੇ ਜਾ ਕੇ ਖਲਾਰਾ ਪਾਇਆ ਹੈ,
0: ਜੀ
1: ਇਹ ਕੌਣ ਕੌਣ ਲੋਕ ਨੇ ਜੀ?
0: ਜੀ
1: ਇਹ ਕਿਸੇ ਦੂਜੇ, ਇਹ ਸਾਡੇ ਵਾਲੇ ਨੇ ਨਾ ਜਿਹੜੇ ਜਾ ਕੇ ਉੱਥੇ ਲੱਛਣ ਕਰਦੇ ਪਏ ਨੇ ਕੈਨੇਡਾ ਅਮਰੀਕਾ ਦੇ ਵਿੱਚ
0: ਬਾਈ
1: ਜਾ
0: ਜੀ,
1: ਕੇ।
0: ਜਿਹੜੀਆਂ ਕੈਨੇਡਾ ਦੇ ਵਿੱਚ ਜਾਂ ਇੰਗਲੈਂਡ ਦੇ ਵਿੱਚ ਬਹੁਤ ਸਾਰੇ ਜਿਹੜੇ ਮੇਨ ਮੁਲਕ ਨੇ ਜਿੱਥੇ ਰੈਲੀਆਂ ਵਗੈਰਾ ਹੁੰਦੀਆਂ ਨਾ ਸਾਰਾ ਕੁਝ, ਇਹ ਅਸਲ ਦੇ ਵਿੱਚ ਉਹ ਜਿਹੜੇ
1: ਹਾਂਜੀ
0: ਮੈਂ ਆਪ ਅੱਖੀ ਹਾਲਾਤ ਦੇਖੇ ਹੋਏ ਨੇ, ਤੇ ਅੱਖੀ ਜਿਹੜੇ ਕੁਝ ਰਿਸ਼ਤੇਦਾਰ ਜਾਂ ਕੁਝ ਸੱਜਣ ਮਿੱਤਰ ਜਿਹੜੇ ਪੱਕੇ ਨਹੀਂ ਸੀਗੇ ਪੇਪਰ ਵਰਕ ਦੇ ਵਿੱਚ, ਤਾਂ ਉਹ ਬਕਾਇਦਾ ਆਪ
1: ਹਾਂਜੀ
0: ਉਹਨਾਂ ਨੇ ਦੱਸਿਆ ਇਹ ਚੀਜ਼ਾਂ ਦੇ ਬਾਰੇ ਕਿ ਅਸੀਂ ਤਾਂ ਚੱਲ ਨਾਲ ਤਾਂ ਤੁਰ ਪੈਂਦੇ ਹੁੰਦੇ ਸੀ ਕਿ ਸਾਡਾ ਕਿਤੇ ਨਾ ਕਿਤੇ ਪੇਪਰ ਵਰਕ ਹੀ ਨਿਕਲਿਓ, ਹਨਾ, ਤੇ ਉਹਨਾਂ ਨੇ ਕੀ
1: ਨਾ
0: ਲੈਣਾ ਇਸ
1: ਬਿਲਕੁਲ
0: ਚੀਜ਼ ਦੇ
1: ਬਿਲਕੁਲ
0: ਉੱਤੋਂ ਖਾਲਿਸਤਾਨ ਤੋਂ, ਜਾਂ ਉਹਨਾਂ ਨੂੰ ਕੀ ਮਤਲਬ ਹੈ ਇਸ ਚੀਜ਼ ਦਾ, ਹਨਾ।
1: ਜ਼ਿਆਦਾਤਰ ਤਾਂ ਇੱਥੇ ਵੀ ਆ ਕੇ ਧਰਨਿਆਂ ਤੇ ਇਸੇ ਕਰਕੇ ਫੋਟੋਆਂ
0: ਜੀ
1: ਖਿਚਾਲੀਆਂ ਵੀ ਅਸੀਂ ਖਾਲਿਸਤਾਨ ਦੇ ਧਰਨੇ ਚ
0: ਜੀ
1: ਸ਼ਾਮਿਲ ਸੀ ਜੀ,
0: ਜੀ
1: ਸਾਨੂੰ ਉੱਥੇ ਉਹੀ ਗੱਲ ਵੀ ਅਸਾਈਲਮ ਮਿਲ ਜੂ ਜਾਂ ਕੁਛ।
0: ਬਿਲਕੁਲ
1: ਅਸੀਂ ਲੱਛਣ ਕੀ ਕਰਦੇ ਹਾਂ ਬਾਈ ਜੀ,
0: ਜੀ
1: ਅਸੀਂ ਅਸੀਂ ਜਿੰਨੇ ਮਾੜੇ ਕੰਮ ਅਸੀਂ ਕੀਤੇ, ਜਿੰਨਾ ਵੱਡਾ ਸਾਡਾ ਫਲਸਫਾ ਸੀ,
0: ਜੀ
1: ਅਸੀਂ ਉਹਨੂੰ ਸਾਰੇ ਸਾਰੇ ਕਿਸੇ ਨੂੰ ਪਿੱਛੇ ਛੱਡ ਕੇ, ਅਸੀਂ ਸਾਡੇ ਤੇ ਦੋਸ਼ ਲੱਗਦੇ ਨਾ, ਅਸੀਂ ਭੈਣਾਂ ਤੱਕ ਨਾਲ ਵਿਆਹ ਕਰਕੇ ਗਏ,
0: ਜੀ
1: ਸਾਡੇ ਲੱਛਣ ਕੀ ਨੇ ਜੀ?
0: ਬਿਲਕੁਲ ਹੈ ਜੀ,
1: ਅਸੀਂ ਅਸੀਂ ਅਸੀਂ ਖਾਲਿਸਤਾਨ ਬਣਾ ਲਓ, ਫਲਾਣਾ ਬਣਾ ਲਓ, ਤੁਸੀਂ ਬਾਬੇ ਨਾਨਕ ਦੇ ਫਲਸਫੇ ਤੇ ਚੱਲੋ, ਤੁਸੀਂ ਜਿਹੜੇ ਦੇਸ਼ਾਂ ਤੇ ਗਏ ਉੱਥੇ ਤੇ ਕਾਨੂੰਨ ਵਧੀਆ ਹੈ ਨਾ, ਉੱਥੇ
0: ਬਿਲਕੁਲ
1: ਤੇ ਕਾਨੂੰਨ ਨਿਆਂ ਦਿੰਦੇ ਨੇ ਨਾ,
0: ਜੀ
1: ਤੇ ਫਿਰ ਤੁਸੀਂ ਉੱਥੇ ਉੱਥੇ ਕੀ ਕਰਦੇ ਹੋ ਜਾ? ਤੁਸੀਂ ਤਾਂ ਦੂਜਿਆਂ ਦਾ ਵੀ ਉਹੀ ਗੱਲ ਹੈ ਵੀ ਜਿਹੜੇ ਜਾਣ ਵਾਲੇ ਸੀ, ਤੁਸੀਂ ਤਾਂ ਜਿਹੜੇ ਜਾਣ ਵਾਲੇ ਸੀ ਪਹੁੰਚ ਗਏ, ਫਿਰ ਉਧਰੋਂ ਵਾਪਸ ਆਈ ਜਾਂਦੇ ਹੋ।
0: ਜੀ
1: ਅਕਸਰ ਤਾਂ ਸਰਕਾਰਾਂ ਨੇ ਫਿਰ ਇਹ ਥੋੜੀ ਵੀ ਖਾਲਾ ਜੀ ਦਾ ਵਾੜਾ ਉੱਥੇ ਜਾ ਕੇ ਤੁਸੀਂ ਜੋ ਮਰਜ਼ੀ ਕਰੀ ਜਾਓਗੇ,
0: ਜੀ
1: ਅਕਸਰ
0: ਹੁਣ ਦੇਖੋ
1: ਉਹਨਾਂ ਨੇ ਫਿਰ
0: ਜਦੋਂ
1: ਤੁਹਾਨੂੰ ਵਾਪਸ ਭੇਜਣਾ ਹੀ ਹੈ ਨਾ।
0: ਅਫਗਾਨਿਸਤਾਨ ਦੇ ਵਿੱਚ ਕਿੰਨਾ ਜ਼ੋਰ ਲਾ ਲਿਆ ਉਹਨਾਂ ਨੇ, ਮਤਲਬ ਕਿ ਚਾਹੇ ਰਸ਼ੀਆ ਵੀ ਸੀਗਾ ਚਾਹੇ ਅਮਰੀਕਾ ਵੀ ਸੀਗਾ, ਚਲੋ ਆਖਰ ਦੇ ਵਿੱਚ ਉਥੋਂ ਸਾਰਾ ਕੁਝ ਛੱਡ ਛਡਾ ਕੇ ਨਿਕਲੇ ਨੇ, ਤੇ ਤਾਲਿਬਾਨੀਆਂ ਜਾਂ ਉਹਨਾਂ ਦੇ ਹਵਾਲੇ ਮੁਲਕ ਕਰ ਦਿੱਤਾ। ਵਾਅਦੇ ਤਾਂ ਉਹਨਾਂ ਨੇ ਵੀ ਬਹੁਤ ਕੀਤੇ ਸੀ ਵੀ ਏਦਾਂ ਦਾ ਰਾਜ ਦੇਵਾਂਗੇ, ਆ ਕਰਾਂਗੇ, ਹੁਣ ਔਰਤਾਂ ਦੇ ਹਾਲਾਤ ਕੀ ਬੱਚਿਆਂ ਦੇ ਬਣੇ ਹੋਏ ਨੇ ਉੱਥੇ ਦੇਖੋ ਤਾਂ।
1: ਉਹੀ ਤਾਂ ਗੱਲ ਨਾ ਭਰਜ ਬਾਈ ਜੀ, ਫਿਰ ਜੇ ਜੇ ਮੰਨ ਲਓ ਆਪਾਂ ਚੰਗੇ ਮੁਲਕਾਂ ਚ ਪਹੁੰਚ ਗਏ ਜਿੱਥੇ ਮੰਨ ਲਓ ਤੁਸੀਂ ਬੈਠੇ ਹੋ, ਜਾਂ ਮੰਨ ਲਓ ਓਜਲਾ ਬਾਈ ਜੀ ਬੈਠੇ ਨੇ, ਜਾਂ ਹੋਰ ਹੋਰ ਦੇਸ਼ਾਂ ਜਿੱਥੇ ਵਧੀਆ ਕਾਨੂੰਨ ਨੇ ਨਿਆਂ ਦਿੰਦੇ ਨੇ,
0: ਬਿਲਕੁਲ
1: ਅਸੀਂ ਉੱਥੇ ਜਾ ਕੇ ਸਾਡੇ ਲੋਕ ਆ ਕਿੰਨੇ ਕਿੰਨੇ ਡਰੱਗ ਦੇ ਕੇਸਾਂ ਚ ਸਾਡੇ ਪੰਜਾਬੀ ਫੜੇ ਜਾਣਦੇ
0: ਫੜੇ ਜਾਂਦੇ ਆ, ਬਿਲਕੁਲ ਵੱਡੀ ਤਾਦਾਦ ਚ,
1: ਤੇ ਫਿਰ ਸਾਡੀ ਕੋਈ ਜ਼ਿੰਮੇਵਾਰੀ ਹੈਗੀ ਹੈ ਕਿ ਨਹੀਂ ਹੈਗੀ?
0: ਜੀ
1: ਸਾਰਾ ਕੁਛ ਇਹ ਹੋਊਗਾ ਵੀ ਜਿਵੇਂ ਕਹਿੰਦੇ ਨੇ ਵੀ ਸਾਨੂੰ ਉਹ ਕਿਹਾ ਸੀ ਉਹਨਾਂ ਨੇ ਨਹਿਰੂ ਨੇ ਵੀ ਸਾਨੂੰ ਉਹ ਖਿੱਤਾ ਮਿਲੂਗਾ ਜੀ ਜਿੱਥੇ ਤੁਸੀਂ ਆਜ਼ਾਦੀ ਦਾ ਨਿੱਘ ਮਾਣੋਗੇ। ਨਿੱਘ ਮਾਣਨ ਦਾ ਮਤਲਬ ਇਹ ਥੋੜੀ ਜੀ
0: ਬਾਈ ਜੀ ਇੱਥੇ ਮੈਂ ਰੋਜ਼ ਨਿੱਤ ਰੋਜ਼ ਪੰਗੇ ਲਈ ਜਾਵਾਂ, ਹਨਾ, ਪੁਲਿਸ ਨੇ ਮੈਨੂੰ ਟੰਗਣਾ ਹੀ ਆ, ਹਨਾ, ਤੇ ਹੁਣ ਜੇ ਮੈਂ ਮੈਨੂੰ 21-22 ਸਾਲ ਹੋ ਗਏ, ਜਦ ਤੱਕ ਪੁਲਿਸ ਵਾਲੇ ਨੇ ਕਿਤੇ ਡਰਾਈਵਿੰਗ ਦੇ ਵਿੱਚ ਵੀ ਮੈਨੂੰ ਰੋਕ ਲਿਆ ਹੋਵੇ ਜੀ, ਜਦ ਤੁਸੀਂ ਲਾਅ ਨੀ ਤੋੜਨਾ, ਕਾਨੂੰਨ ਦੇ ਵਿੱਚ ਰਹਿਣਾ, ਹਰ ਚੀਜ਼ ਨੂੰ ਫੋਲੋ ਕਰਨਾ, ਕੋਈ ਤੁਹਾਡਾ ਫਾਲਤੂ ਦਾ ਕੋਈ ਝਗੜਾ ਨਹੀਂ ਗਾ ਕਿਸੇ ਦੇ ਨਾਲ, ਜਾਤ ਪਾਤ ਦਾ ਇੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਸੀਗਾ, ਅਗਲੇ ਮੂੰਹ ਦੇ ਉੱਤੇ ਕਹਿ ਦਿੰਦੇ ਸੀ ਜਦੋਂ ਅਸੀਂ ਇਹਨਾਂ ਸਮਿਆਂ ਦੇ ਵਿੱਚ ਆਏ ਹਾਂ, ਤਾਂ ਅਗਲੇ ਤਾਂ ਝਾਲਦੇ ਹੁੰਦੇ ਨਹੀਂ ਸੀ, ਸਾਨੂੰ ਜੋਬ ਤੱਕ ਨਹੀਂ ਜਿਹੜੀ ਦਿੰਦੇ ਹੁੰਦੇ ਸੀ, ਫੋਟੋ ਦੇ ਕੇ ਨਾ ਕਰ ਦਿੰਦੇ ਹੁੰਦੇ ਸੀ, ਇਹਨਾਂ ਮੁਲਕਾਂ ਦੇ ਵਿੱਚ ਅਸੀਂ ਵੀ ਤਾਂ ਸਰਵਾਈਵ ਕੀਤਾ ਹੀ ਆ ਨਾ ਕਿਸੇ ਢੰਗ ਦੇ ਨਾਲ।
1: ਸਾਡੇ ਤਾਂ ਭਾਰਤ ਬਾਈ ਜੀ ਇੱਥੇ ਕਾਨੂੰਨ ਨਾ ਦੇ, ਅੱਜ ਕੱਲ ਸਾਰਾ ਸਾਰੇ ਦੇਸ਼ਾਂ ਦੇ ਵਿੱਚ ਕਾਨੂੰਨ ਹੈ
0: ਜੀ,
1: ਸਾਡੇ ਤਾਂ ਕਈ ਕਈ ਜਿਹੜੇ ਨਾ ਉਹ ਸਿੱਖ ਮੰਨ ਲਓ ਉਹ ਦਾਅਵੇ ਪਤਾ ਕੀ ਕਰਦੇ ਨੇ
0: ਜੀ,
1: ਵੀ ਗੁਰੂ ਗੋਬਿੰਦ ਸਿੰਘ ਦਾ ਬਹਾਦਰ ਸ਼ਾਹ ਨਾਲ ਸਮਝੌਤਾ ਹੋਇਆ ਸੀ
0: ਜੀ,
1: ਵੀ ਸਿੱਖਾਂ ਦੇ ਕੋਈ ਵੀ ਕਾਨੂੰਨ ਕਦੇ ਲਾਗੂ ਨਹੀਂ
0: ਹੋਊਗਾ,
1: ਇਹ ਤੁਹਾਡੇ ਘਰ ਦੀ ਸਰਕਾਰ ਆ, ਉਹੀ ਗੱਲ ਵੀ ਤੁਸੀਂ ਜਿਵੇਂ ਮਰਜ਼ੀ ਜੋ ਮਰਜ਼ੀ ਕਰੀ ਜੋ
0: ਕਿਆ ਬਾਤ ਹੈ ਜੀ,
1: ਵੀ ਤੁਸੀਂ ਕਿਸੇ ਦਾ ਗਲ ਵੱਢ ਦੋ ਕਿਸੇ ਦਾ ਗਾਟਾ ਵੱਢ ਦੋ ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ ਹੈ,
0: ਬਿਲਕੁਲ ਹੈ ਜੀ,
1: ਘੱਟੋ ਘੱਟ ਜ਼ਿੰਮੇਵਾਰੀ ਤਾਂ ਬਾਈ ਜੀ ਹਰ ਇੱਕ ਸਿਸਟਮ ਆਪਣੇ ਘਰ ਚ ਵੀ ਆਪਣੀ ਜ਼ਿੰਮੇਵਾਰੀ ਹੁੰਦੀ
0: ਹੈ, ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਇਹ ਥੋੜੀ ਆਪਾਂ ਜੋ ਮਰਜ਼ੀ ਕਰੀ ਜਾਈ
0: ਜੀ,
1: ਇਸ ਕਰਕੇ ਖਿੱਤਾ ਬਣਾ ਲਓ। ਪਹਿਲੀ ਗੱਲ ਤਾਂ ਮੈਨੂੰ ਇਹ ਦੱਸੋ ਵੀ ਇੱਧਰ ਪਾਕਿਸਤਾਨ ਲੱਗਦਾ ਜੀ ਸਾਡੇ ਪੰਜਾਬ ਦੇ ਨਾਲ, ਇੱਧਰ ਅੱਧਾ ਘੰਟਾ ਨੀ ਲੱਗਦਾ ਹਰਿਆਣੇ ਦਾ ਬਾਰਡਰ
0: ਆ ਜਾਂਦਾ,
1: ਇਹ ਚਾਰ ਸਵੇਰੇ ਇੱਥੇ ਦੱਸੋ ਇੱਥੇ ਬਣਾ ਲਓ ਸਾਡੇ ਵਰਗਿਆਂ ਨੂੰ ਟੰਗ ਦੋ ਇੱਥੇ ਥੋੜੇ ਜੇ 100-200 ਕਿਲੋਮੀਟਰ ਦੇ ਏਰੀਏ ਚ, ਤੇ ਤੁਸੀਂ ਉੱਥੇ ਉੱਥੇ ਬਹਿ ਬੈਠੇ ਭੰਗੜੇ ਪਾਈ ਜੇ ਉਹ ਵੀ ਅਸੀਂ ਖਾਲਿਸਤਾਨ ਬਣਾ ਲਿਆ ਜੀ, ਜਾਂ ਤੇ ਆਓ ਨਾ ਫਿਰ ਇੱਥੇ ਪਹਿਲਾਂ ਆ ਕੇ ਫਿਰ ਗੱਲ ਕਰੋ
0: ਜੀ,
1: ਇਸ ਕਰਕੇ ਬੜਾ ਅਫਸੋਸ ਹੈ ਭਰਜ ਬਾਈ, ਅਸੀਂ ਆਪਣੇ ਮੁੱਦੇ ਸਾਡਾ ਕੀ ਹੈਗਾ ਕੀ ਨਹੀਂ, ਅਸੀਂ ਉਹਨਾਂ ਗੱਲਾਂ ਤੇ ਜਾਣ ਨੂੰ ਤਿਆਰ ਨਹੀਂ ਹੈਗੇ ਬਾਈ ਜੀ।
0: ਜੀ ਜੀ थैंक यू मुकद्दर जी, बहुत बहुत शुक्रिया विचारां लई जी, थैंक यू, सत श्री अकाल, सत श्री अकाल जी। लो दोस्तो इस तरह जी मुकद्दर बाई जी गलबात करके गए ने ते गुरीमान बाई जी जुड़े अगे उन्हां दी गल सुनदे आ फिर समाप्ति वल नूं चलदे आ। दो घंटे प्रोग्राम लगातार हो चुके आ लाइव ते बहुत सारे दोस्तां दे सुनेहे भी आए ने। राजन सैनी साहब भी लिखदे आ कि पंजाब बंद दा फायदा की सी, जिन्हां दे लई करदे उन्हां दा ही कहिंदे सब तों वध नुकसान कर गए। ਤੇ ਇਸੇ ਤਰ੍ਹਾਂ ਕਹਿੰਦੇ ਕਿਸਾਨ ਕੁਝ ਨਹੀਂ ਜਿੱਤੇ ਜੀ ਤੇ ਕਿਹੜੀ ਮੰਗ ਪੂਰੀ ਹੋਈ ਸੀ ਜੀ, ਕਾਨੂੰਨ ਅਸਿੱਧੇ ਤਰੀਕੇ ਦੇ ਨਾਲ ਲਾਗੂ ਹੋ ਗਏ ਸੀ। ਬਿਲਕੁਲ ਹੈ ਜੀ, ਜਿੱਦਣ ਇਹਨਾਂ ਨੇ ਚੱਕਿਆ ਮੋਰਚਾ ਸਾਰਾ ਕੁਝ ਉਦਣ ਵੀ ਅਸੀਂ ਇਹ ਗੱਲਾਂ ਕੀਤੀਆਂ, ਹਾਸਲ ਕੁਝ ਨਹੀਂ ਕੀਤਾ। ਦੇਖ ਲਓ ਪੰਜਾਬ ਦੇ ਵਿੱਚ ਜ਼ਰੂਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਤੀ ਉਹਨਾਂ ਸਮਿਆਂ ਦੇ ਵਿੱਚ, ਤੇ ਕਿਸਾਨ ਅੰਦੋਲਨ ਦੀ ਇਹ ਵੀ ਦੇਣ ਕਹੀ ਜਾ ਸਕਦੀ ਹੈ। ਤੇ ਜਦੋਂ ਉਦੋਂ ਤਿੰਨ ਕਾਨੂੰਨ ਸੀਗੇ ਤੇ ਉਹ ਜੋ ਟੇਢੇ ਢੰਗ ਦੇ ਨਾਲ ਅਗਲੇ ਸਾਰਾ ਕੁਝ ਸੈਲੋ ਵਗੈਰਾ ਹੁਣ ਕਿਹੜਾ ਨਹੀਂ ਬਣਾਏ ਜਾਂ ਕੰਟਰੋਲ ਕੀਤਾ ਕਿਸਾਨੀ ਨੂੰ, ਜਾਂ ਉਹ ਕਿਤੇ ਕਰ ਨਹੀਂ ਸਕੇ। ਅਗਲੇ ਕਹਿੰਦੇ ਸਾਡੇ ਕੋਈ ਇੱਦਾਂ ਨਹੀਂ ਤਾਂ ਫਿਰ ਉੱਦਾਂ, ਹੋਰ ਸਾਰੇ ਹੈਗੇ ਆ ਜੀ। ਤੇ ਉਹਨਾਂ ਨੇ ਤਾਂ ਕੇਂਦਰ ਜਿਹੜੀ ਹੈ ਜਾਂ ਜਿਹੜੀਆਂ ਸਟੇਟ ਹੈ ਉਹਦੇ ਨਾਲ ਮੱਥਾ ਲਾਉਣਾ ਸੌਖਾ ਨਹੀਂ ਹੁੰਦਾ ਜੀ, ਇਹ ਚੀਜ਼ਾਂ ਸੋਚਣ ਤੇ ਵਿਚਾਰਨ ਯੋਗ ਨੇ। ਗੁਰੀਮਾਨ ਜੀ ਸਤਿ ਸ੍ਰੀ ਅਕਾਲ ਜੀ, ਅਨੁਜੀ ਬਾਈ ਜੀ ਨਿੱਘਾ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
2: ਮੈਂ ਸੁਣਦਾ ਪਿਆ ਸੀ ਬਾਦਲ ਭਾਜੀ ਨੂੰ ਵੀ ਤੁਸੀਂ ਤਾਂ ਚਲੋ ਸਿਆਣੇ ਪਿਆਣੇ ਹੈ, ਤੁਸੀਂ ਤਾਂ ਘੱਟੋ ਘੱਟ ਜੋੜਨੇ ਦੀ ਗੱਲ ਕਰੋ, ਤੋੜਨੇ ਦੀ ਗੱਲ ਤਾਂ ਨਾ ਕਰੋ
0: ਜੀ। ਨਹੀਂ ਕੋਈ ਗੱਲ ਨੀ, ਚਲੋ ਉਹਨਾਂ ਦੇ ਵਿਚਾਰ ਨੇ ਆਪਣੇ, ਕੋਈ ਗੱਲ ਨੀ।
2: ਹਾਂ ਉਹ ਇਸੇ ਕਰਕੇ ਆਪਾਂ ਸੁਣਦੇ ਪਏ ਸੀ, ਚਲੋ ਆਪਣੇ ਆਪਣੇ ਵਿਚਾਰ ਨੇ, ਹਰ ਕਿਸੇ ਨੂੰ ਆਪਣਾ ਮਤਲਬ ਹੈਗਾ, ਆਪਣਾ ਜੋ ਮਰਜ਼ੀ ਅਗਲਾ ਵਿਚਾਰ,
0: ਬਿਲਕੁਲ ਬਿਲਕੁਲ ਬਿਲਕੁਲ,
2: ਆਪਣੀ ਆਪਣੀ ਸੋਚ ਹੈ ਜੀ ਹਰੇਕ ਦੀ
0: ਜੀ।
2: ਪਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਜਿਹਨਾਂ ਨੇ ਖਾਲਿਸਤਾਨ ਬਣਾਉਣ ਦੇ ਰਾਹ ਚੁਣੇ ਸੀ, ਜਿਹੜਾ ਉਹਨਾਂ ਦੇ ਪਰਿਵਾਰਾਂ ਵੱਲ ਨਿਗਾਹ ਮਾਰ ਕੇ ਤਾਂ ਦੇਖੋ ਵੀ ਪਰਿਵਾਰਾਂ ਦੀ ਹਾਲਤ ਕੀ ਆਈ ਦੇ ਡੇਟ ਦੇ ਵਿੱਚ।
0: ਬਿਲਕੁਲ ਹੈ ਜੀ, ਬਿਲਕੁਲ ਹੈ।
2: ਉਹਨਾਂ ਦੇ ਮਤਲਬ ਜਿਹੜੇ ਲੜਨ ਨਿਕਲੇ ਸੀ ਉਹ ਤਾਂ ਦੁਨੀਆਂ ਤੋਂ ਚਲੇ ਗਏ, ਤੇ ਅੱਜ ਉਹਨਾਂ ਦੇ ਬੇਬੇ ਬਾਪੂ ਵਿਰੁੱਧ ਹੋਏ ਬੈਠੇ ਨੇ, ਬਹੁਤ ਬਜ਼ੁਰਗ ਤੇ ਦਿਹਾੜੀਆਂ ਕਰ ਰਹੇ ਨੇ, ਉਹਨਾਂ ਨੂੰ ਤਾਂ ਅੱਜ ਤੱਕ ਕਿਸੇ ਨੇ ਸਾਂਭਿਆ ਨੀ
0: ਬਾਈ ਜੀ। ਕੁੱਕੀ ਗਿੱਲ ਹੋਣੀ ਹੈ, ਦੇਖ ਲੋ ਉਹਨਾਂ ਦੇ ਹਾਲਾਤ, ਦੇਖ ਲੋ ਸਾਰਾ ਕੁਝ ਹੁੰਦੇ ਸੁਣਦੇ ਵੀ ਮਤਲਬ ਕਿ ਕਿਹੜੇ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਲੰਘਣਾ ਪੈਂਦਾ।
2: ਪਤਾ ਕੀ ਕੁੱਕੀ ਗਿੱਲ ਸਾਹਿਬ ਨਾ ਤਕਰੀਬਨ ਸੱਚ ਬੋਲਦੇ ਆ, ਪਰ ਬਹੁਤੇ ਨੂੰ ਹਜਮ ਨੀ ਆਉਂਦੀ ਗੱਲ ਉਹਨਾਂ ਦੀ।
0: ਬਿਲਕੁਲ ਬਿਲਕੁਲ ਹੈ ਜੀ,
2: ਬਹੁਤੇ ਨੂੰ ਹਜਮ ਨੀ ਆਉਂਦੀ ਹੈਗੀ। ਹੁਣ ਤੁਸੀਂ ਆ ਪੰਨੂ ਵਰਗਾ ਬਾਹਰ ਬੈਠ ਕੇ ਮੂੰਹ ਹਿਲਾਉਂਦਾ, ਜਾ ਕੇ ਸੈਂਟਰ ਗੌਰਮੈਂਟ ਦਫ਼ਤਰ ਦੇ ਬਾਹਰ ਨਹੀਂ ਕਿ ਖਾਲਿਸਤਾਨ ਲਿਖ ਕੇ ਆਓ ਜੀ, ਮੈਂ ਤੈਨੂੰ ਪੁਰਾਣੇ ਲੱਖ ਡਾਲਰ ਦਊਗਾ, ਤੇ ਮੈਨੂੰ ਇਹ ਤਾਂ ਪੁੱਛੇ ਵੀ ਅੱਜ ਤੱਕ ਕਿਸੇ ਨੂੰ ਕਿੰਨੇ ਡਾਲਰ ਭੇਜ ਦਿੱਤੇ ਤਾਂ ਅੱਜ ਤੱਕ।
0: ਬਿਲਕੁਲ ਹੈ ਜੀ,
2: ਉਹ ਮੁੰਡੇ ਅੱਜ ਜੇਲਾਂ ਚ ਬੈਠੇ ਨੇ,
0: ਬੈਠੇ ਨੇ,
2: ਕਿਸੇ ਦੀ ਜਮਾਨਤ ਵੀ ਨਹੀਂ ਹੋ ਰਹੀ ਮੁੜ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਆ ਕੁਛ ਮੁੰਡੇ ਮਤਲਬ ਇਹਨਾਂ ਦੇ ਮਗਰ ਲੱਗ ਕੇ ਪੁਲਿਸ ਵਾਲਿਆਂ ਨੂੰ ਮਾਰਨ ਨਿਕਲੇ ਸੀ, ਉਹ ਆਪ 19-20 ਸਾਲਾਂ ਦੀ ਉਮਰ ਚ ਮਰ ਗਏ।
0: ਬਾਈ ਜੀ 2000 ਰੁਪਈਏ ਦੇ ਪਿੱਛੇ ਲੋਕ ਇਹ ਚੀਜ਼ਾਂ ਕਰਨ ਨੂੰ ਤਿਆਰ ਹੋ ਗਏ, ਦੱਸੋ
2: ਕਰਨ ਤੁਰ ਪਏ ਨਾ ਜੀ। ਇਹ ਮਤਲਬ ਇਹ ਖਾਲਿਸਤਾਨ ਦੀ ਨੀਂਹ ਰੱਖ ਰਹੇ ਹੈ। ਪਹਿਲੀ ਤਾਂ ਸੁਣੋ, ਆਪਣਾ ਜਿਹੜਾ ਖਾਲਿਸਤਾਨ ਅਸਲ ਹੁੰਦਾ ਸੀ ਨਾ
0: ਜੀ,
2: ਆਪਣਾ ਉਹ ਥੱਲੇ ਤੋਂ ਲੈ ਕੇ ਉਹ ਕਾਬੁਲ ਕੰਧਾਰ ਤੱਕ ਪੰਜਾਬ ਹੀ ਵੱਜਦਾ ਸੀ।
0: ਨਾਲੇ ਦੇਖੋ ਗੁਰੂ ਸਾਹਿਬ ਸੀਗੇ, ਠੀਕ ਹੈ ਜੀ, ਉਹਨਾਂ ਨੇ ਦੇਖੋ ਕਦੇ ਇਹ ਕੀਤਾ ਜਿੱਦਾਂ ਹੁਣ ਉੱਥੇ ਪੰਨੂ ਬੈਠਾ ਕਹੀ ਜਾਂਦਾ ਕਿ ਭਾਈ ਜਿੱਦਣ 15 ਅਗਸਤ ਹੈ ਜਾਂ ਕੋਈ ਖਾਸ ਦਿਨ ਦਿਹਾੜਾ, ਤੁਸੀਂ ਆਹ ਚੀਜ਼ ਕਰ ਦੋ ਜੀ, ਅੜਾ ਦੋ ਜੀ, ਜੇ ਕਰ ਦੋ ਜੀ, ਵੋ ਕਰ ਦੋ ਜੀ, ਮੈਂ ਇੰਨੇ ਪੈਸੇ ਦੇਵਾਂਗਾ। ਗੁਰੂ ਸਾਹਿਬ ਨੇ ਕਦੇ ਤਾਂ ਇਹ ਚੀਜ਼ਾਂ ਕੀਤੀਆਂ ਨੇ ਹੱਥਿਆਂ ਦੇ ਉੱਤੇ ਉਹਨਾਂ ਨੇ? ਚਲੋ ਹਕੂਮਤਾਂ ਦੇ ਖਿਲਾਫ ਜਾਂ ਉਹਨਾਂ, ਹਾਂਜੀ
2: ਤੁਸੀਂ ਬਹੁਤਾ ਦੂਰ ਨੀ ਦਰਬਾਰ ਸਾਹਿਬ ਜਾਓ, ਦਰਬਾਰ ਸਾਹਿਬ ਦੇ ਮਹਾਰਾਜ ਨੇ 4 ਦਰਬਾਰ ਛੱਡੇ ਹੋਏ ਨੇ
0: ਜੀ,
2: ਉਹ ਹਰ ਧਰਮ ਦੇ ਹਰ ਇਨਸਾਨ ਲਈ
0: ਛੱਡੇ ਹੋਏ ਨੇ। ਬਿਲਕੁਲ,
2: ਹਰ ਕਿਸੇ ਨੂੰ ਆਪਣੇ ਅੰਦਰ ਸ਼ਰਨ ਦਿੰਦੇ ਆ
0: ਜੀ।
2: ਜਦ ਸਾਡੇ ਗੁਰੂ ਮਹਾਰਾਜ ਨੀ ਇਹੋ ਜਿਹੇ ਰਾਹ ਤੇ ਚੱਲੇ ਤੇ ਸਾਡੀ ਸੋਚ ਪਤਾ ਨੀ ਕਿਵੇਂ ਤੁਰ ਪੈਂਦੀ ਜੀ ਉਧਰ ਨੂੰ।
0: ਬਿਲਕੁਲ ਹੈ ਜੀ,
2: ਕਾਬੁਲ ਕੰਧਾਰ ਤੱਕ ਜਿਹੜਾ ਸਾਡਾ ਪੰਜਾਬ ਲੱਗਦਾ ਸੀ, ਅੱਜ ਪਹਿਲਾਂ ਪਾਕਿਸਤਾਨ ਕਰਤਾ, ਫਿਰ ਇਹਦੇ ਵਿੱਚੋਂ ਥੱਲੇ ਵਾਲੇ ਬਣਾਤੇ, ਉੱਪਰੋਂ ਹਰਿਆਣਾ ਹਿਮਾਚਲ ਬਣਾਤਾ, ਪੰਜਾਬ ਹੈ ਕਿੰਨਾ ਕੁ ਖਾਲਿਸਤਾਨ?
0: 4 ਘੰਟੇ ਲੱਗਦੇ ਇੱਧਰੋਂ ਉੱਧਰ ਜਾਣ ਨੂੰ ਜੀ, ਕੰਪਲੀਟ ਹੈ ਜੀ
2: ਆਪਣੀ ਡਿਮਾਂਡ ਹੈ ਜੀ, ਐ ਤਾਂ ਕੱਲੇ ਕੱਲੇ ਘਰ ਚ ਖਾਲਿਸਤਾਨ ਬਣ ਜੂਗਾ ਜੀ।
0: ਬਿਲਕੁਲ ਹੈ ਜੀ,
2: ਦੇ ਦੋ, ਜਿਹੜਾ ਦੇ ਸਕਦਾ ਦੇ ਦੇਵੇ, ਆ ਕੇ ਕੋਈ ਚੱਕਰ ਸਾਨੂੰ ਤਰਾਜ ਥੋੜੀ ਹੈ
0: ਜੀ।
2: ਅੱਗੇ ਪੁਰਾਣੇ ਟਾਈਮ ਦੇ ਵਿੱਚ ਬਜ਼ੁਰਗ ਛੱਡੀਆਂ ਹੱਥ ਫੜਾ ਕੇ ਕੱਲੇ ਕੱਲੇ ਜਵਾਕ ਨੂੰ ਸੇਧ ਦਿੱਤੇ ਹੁੰਦੇ ਸੀ ਵੀ ਜੇ ਕੱਲੇ ਰਹੋਗੇ ਤੁਹਾਨੂੰ ਤੋੜਨਾ ਸੌਖਾ, ਜੇ ਇਕੱਠੇ ਦੀ ਇਕੱਠ ਬਣਾ ਕੇ ਰੱਖੋਗੇ ਤੁਹਾਨੂੰ ਤੋੜਨਾ ਬੜਾ
0: ਔਖਾ ਜੀ। ਬਿਲਕੁਲ ਹੈ ਜੀ,
2: ਆਪਣਾ ਤਾਂ ਮੱਥਾ ਲੱਗਿਆ ਹੋਇਆ ਸਰਕਾਰਾਂ ਨਾਲ ਵੀ ਯਾਰ, ਕੋਈ ਚੱਜ ਦੀ ਸਰਕਾਰ ਆਵੇ
0: ਜੀ,
2: ਵੀ ਆਪਾਂ ਆਪਣੇ ਆਪਣੇ ਬੱਚਿਆਂ ਨੂੰ ਆਪਣੇ ਆਪਾਂ ਬਾਹਰ ਧੱਕੇ ਖਣਕਾ ਤੇ ਜਾਂਦੇ, ਆਪਾਂ ਆਪਣੇ ਘਰ ਚ ਰਹੀਏ
0: ਜੀ,
2: ਆਪਣੇ ਮੁਲਕ ਚ ਰਹੀਏ, ਆਪਣੇ ਪੰਜਾਬ ਚ ਰਹੀਏ, ਜਿਹੜਾ ਜਿੱਥੇ ਹਰ ਵੇਲੇ ਵੀ ਮਤਲਬ ਧਰਤੀ ਸੋਨਾ ਉਗਲ ਕੱਢਦੀ ਹੈ ਬਾਹਰ, ਆਪਾਂ ਕਿਹੜੇ ਪਾਸੇ ਬਾਹਰ ਧੱਕੇ ਖਾ ਰਹੇ
0: ਹਾਂ,
2: ਜਿਹੜੇ ਬਾਹਰ ਜਾ ਕੇ ਬੈਠੇ ਨੇ ਜਾਂ ਖਾਲਿਸਤਾਨ ਦੀ ਗੱਲਾਂ ਕਰਦੇ ਨੇ, ਪੁੱਛ ਕੇ ਤਾਂ ਦੇਖੋ ਵੀ ਉਹ ਦੁੱਖ ਕਿੰਨਾ ਹੰਢਾ ਲਿਆ ਉਹਨਾਂ ਨੇ।
0: ਬਿਲਕੁਲ ਹੈ ਜੀ,
2: ਅੱਜ ਤੱਕ ਤਾਪ ਨੀ ਆਉਂਦੇ ਉਹ ਸਮਾਂ ਚੇਤਾ ਕਰਕੇ ਨਾ ਅੱਖਾਂ ਭਰ ਜਾਂਦੀਆਂ ਨੇ।
0: ਨਾਲੇ ਬਾਈ ਜੀ ਜਦੋਂ ਦੇਖੋ ਉਹ ਭੱਜੇ ਕਾਹਤੋਂ ਸੀ ਉਸ ਸਮੇਂ ਦੇ ਵਿੱਚ, ਫਿਰ ਇਹ ਵੀ ਤਾਂ ਉਹਨਾਂ ਨੂੰ ਕੁਐਸਚਨ ਬਣਦਾ ਨਾ
2: ਬਿਲਕੁਲ ਬਣਦਾ ਜੀ, ਬਿਲਕੁਲ ਬਣਦਾ। ਇਹ ਮਤਲਬ ਇਹ ਆਪਾਂ ਇਹ ਗੱਲਾਂ ਦੇ ਵਿੱਚ ਨਾ ਜਾਈਏ ਤਾਂ ਨਾ, ਦੇਖੋ ਨਾ ਤਾਂ ਮਹਾਰਾਜ ਰਣਜੀਤ ਸਿੰਘ ਦੀ ਰੀਸ ਹੋਣੀ
0: ਜੀ,
2: ਉਹਨਾਂ ਦੀ ਰੀਸ ਨੀ ਹੋਣੀ ਕਿਸੇ ਕੋਲੋਂ ਜੀ, ਨਾ ਉਹਨਾਂ ਵਰਗਾ ਰਾਜ ਕਿਸੇ ਕੋਲੋਂ ਦਿੱਤਾ ਜਾਣਾ। ਜਿਹੜਾ ਬੰਦਾ ਤੁਸੀਂ ਹੁਣ ਸਿਮਰਜੀਤ ਮਾਨ ਖਾਲਿਸਤਾਨ ਦਾ ਰੌਲਾ ਪਾਉਂਦਾ ਵੀ ਮੈਂ ਇਹਨਾਂ ਦੇ ਅਗੇਂਸਟ ਚੱਲਦਾ, ਮੈਂ ਸੰਵਿਧਾਨ ਨੀ ਮੰਨਦਾ, ਜਦੋਂ MLA ਬਣਿਆ ਸਹੁੰ ਤਾਂ ਸਭ ਤੋਂ ਪਹਿਲਾਂ ਸੰਵਿਧਾਨ ਦੀ ਖਾਣੀ ਪੀ ਜਾ ਕੇ।
0: ਨਵੀਂ ਉਦਾਹਰਣ ਆ, ਚਲੋ ਅਮਰਿਤ ਅਮਰਿਤਪਾਲ ਉਹਨਾਂ ਦਾ ਦੇਖ ਲੋ, ਇਹ ਤਾਂ ਹਲੇ ਹੁਣ ਹੁਣ ਮਤਲਬ ਕਿ ਸਿਮਰਜੀਤ ਮਾਨ ਤਾਂ ਫਿਰ ਵੀ ਪੁਰਾਣੇ ਹੋ ਗਏ ਜੀ,
2: ਜਿਸ ਟਾਈਮ ਅੱਜ ਨਾਲੇ ਗਏ ਆਪਣਾ ਬੰਦਾ ਛੜਨ ਵਾਸਤੇ
0: ਜੀ,
2: ਮਹਾਰਾਜ ਨੂੰ ਨਾਲ ਪੀੜ ਨਾਲ ਲੈ ਕੇ ਗਏ ਆ। ਮੰਨ ਲਓ ਜੇ ਉੱਥੇ ਪੁਲਿਸ ਵਾਲੇ ਆਪਣੀ ਦਿਮਾਗ ਦੀ ਵਰਤੋਂ ਨਾ ਕਰਦੇ ਤਾਂ ਕਿੰਨੀ ਮਾਵਾਂ ਦੇ ਪੁੱਤ ਮਾਰਨੇ ਦੇ ਲੈਣੇ ਮੁੜ ਕੇ ਇਹਨਾਂ
0: ਨੇ। ਬਿਲਕੁਲ ਜੀ,
2: ਉਹ ਤਾਂ ਪੁਲਿਸ ਦੀ ਮੈਂ ਸ਼ਲਾਘਾ ਕਰਦਾ ਵੀ ਜਿਹਨੇ ਆਪਣੇ ਦਿਮਾਗ ਦੀ ਵਰਤੋਂ ਕੀਤੀ, ਕੋਈ ਗੋਲੀ ਨੀ ਚਲਾਈ, ਕੋਈ ਇਹਨਾਂ ਨੂੰ ਝਗੜਾ ਨੀ ਲਿਆ, ਆਪਣੇ ਆਪ ਆਪਣੇ ਆਪਣੇ ਹਥਿਆਰ ਸਰੈਂਡਰ ਕਰਦੇ ਭਾਈ ਆਜੋ
0: ਅਮਰਿਤਪਾਲ ਹੁਣਾਂ ਨੇ ਜੋ ਕੀਤਾ ਹੈ, ਮਤਲਬ ਕਿ ਉਹ ਜੇ ਕੋਈ ਕਾਨੂੰਨ ਤੋੜਿਆ ਜਾਂ ਗਲਤ ਕੀਤਾ ਤਾਂ ਲੋਕਾਂ ਨੂੰ ਪਿੱਛੇ ਲਾਇਆ ਜਾਂ ਉਹ ਫਿਰ ਸਜਾਵਾਂ ਵੀ ਤਾਂ ਭੁਗਤਣੀਆਂ ਪੈਣੀਆਂ ਨਾ, ਜਾਂ ਤਾਂ ਨਾ ਕੁਝ ਕੀਤਾ ਹੋਵੇ ਫਿਰ ਗੱਲ ਆ।
2: ਦੇਖੋ ਜੀ ਇਹ ਆਪਣੇ ਲੋਕਾਂ ਦੀ ਕਮੀ ਹੈ, ਇੱਕ ਬੰਦਾ 2-4 ਸਾਲ ਬਾਅਦ ਉੱਠ ਕੇ ਆ ਕੇ ਤੱਤੀਆਂ ਗੱਲਾਂ ਕਰਨ ਲੱਗ ਪੈਂਦਾ
0: ਜੀ,
2: ਲੋਕ ਹੋ ਗਏ ਆਪਣੇ ਨੌਜਵਾਨ ਪੀੜ੍ਹੀ ਮਗਰ ਲੱਗ ਜਾਂਦੀ, ਇਹ ਤਾਂ ਬੇਵਕੂਫੀ ਸਾਡੀ ਹੈ
0: ਬਾਈ ਜੀ। ਜਦੋਂ ਇੰਡੀਆ ਨਹੀਂ ਸੀ ਨਾ, ਉਹਦਾ ਪਿਛਲਾ ਪਿਛੋਕੜ ਚੱਕ ਕੇ ਦੇਖ ਲੋ, ਇੱਕ ਚਾਚਾ ਕਰਕੇ ਹੈਗਾ ਕੈਨੇਡਾ ਟਰੱਕਰ ਹੈ, ਤੇ ਇੱਕ ਆਹ ਇਹ ਹੋ ਗਿਆ ਇੰਜਨ ਮਹਿਕਮਾ, ਇਦਾਂ ਦੇ ਤਾਂ ਪੇਜ ਇਹਨਾਂ ਦੇ ਚੱਲਦੇ ਰਹੇ ਨੇ ਜੀ,
2: ਹਨਾ।
0: ਤੇ ਉਹ ਕੋਈ ਲੁਕਿਆ ਲੋਕ ਭੁੱਲ ਗਏ ਨੇ, ਤੇ ਹੁਣ ਉਹਨੂੰ ਹੀ ਮਤਲਬ ਕਿ ਹੱਥਾਂ ਦੇ ਉੱਤੇ ਚੱਕੀ ਫਿਰਦੇ ਆ ਜੀ, ਇਹ ਦੇਖੋ ਜੀ ਆਹ ਕਰ ਦਿੱਤਾ ਜੀ, ਉਹ ਕਰ ਦਿੱਤਾ ਜੀ, ਉਹਦੀਆਂ ਵੀਡੀਓ ਕਿੰਨੀਆਂ ਆਡੀਓ ਵਾਇਰਲ ਹੋ ਰਹੀਆਂ ਨੇ, ਕਿੱਦਾਂ ਦੀਆਂ ਉਹ ਕੁੜੀਆਂ ਦੇ ਨਾਲ ਗੱਲਾਂ ਕਰਦਾ ਹੈ, ਕਿੱਦਾਂ ਦਾ ਉਹਦਾ ਕਰੈਕਟਰ ਹੈਗਾ ਸੀਗਾ, ਜਾਂ ਹੁਣ ਵੀ ਦੇਖ ਸਕਦੇ ਆ ਕਿ ਉਹ ਕਿਸੇ ਨੂੰ ਭੁੱਲਿਆ ਹੈ।
2: ਇਹ ਨਾ ਲੋਕ ਨਾ ਹਾਲੇ ਸਿਰਫ ਮਤਲਬ ਇੱਕ ਚਿਹਰਾ ਦੇਖ ਕੇ ਤੱਤੀਆਂ ਗੱਲਾਂ ਸੁਣ ਕੇ ਤੱਤੇ ਹੋ ਜਾਂਦੇ ਆ, ਅਸਲ ਚ ਉਹਨਾਂ ਜਿਹੜੇ ਬੰਦੇ ਇਹਦੀਆਂ ਗੱਲਾਂ ਕਰਦੇ ਨਾ ਖਾਲਿਸਤਾਨ ਦੀਆਂ ਗੱਲਾਂ, ਕਦੇ ਉਹਨਾਂ ਦੇ ਪਿਛੋਕੜ ਉਹਨਾਂ ਦੇ ਅੰਦਰ ਵੜ ਕੇ ਜਾ ਦੇਖੋ ਵੀ ਅੰਦਰੋਂ ਕਿੰਨੇ ਗੰਦੜੇ ਨੇ, ਜਿੱਥੇ ਚਾਲ ਚੱਲਣ ਮਿਲਦੇ ਤਾਂ ਇਹ ਤੱਤੀਆਂ ਗੱਲਾਂ ਕਰਦੇ ਆ ਸਾਨੂੰ ਪਾੜਨੇ ਦੀਆਂ, ਅਸੀਂ ਲੋਕ ਮੂਰਖ ਜਿਹੜੇ ਇਹਨਾਂ ਦੇ ਮਗਰ ਲੱਗਦੇ ਆ
0: ਜੀ।
2: ਪੰਜਾਬ ਦੀ ਖੂਬਸੂਰਤੀ ਇਹੀ ਹੈ ਵੀ ਪੰਜਾਬ ਦੇ ਵਿੱਚ ਭਾਈਚਾਰਾ ਕਾਇਮ ਹੈ ਜੀ, ਪਹਿਲੀ ਗੱਲ
0: ਬਿਲਕੁਲ ਹੈ ਜੀ,
2: ਹਰੇਕ ਧਰਮ ਦਾ ਬੰਦਾ ਇੱਕ ਦੂਜੇ ਦੀ ਬਾਹ ਫੜਨ ਨੂੰ ਟਾਈਮ ਨਹੀਂ ਲਾਉਂਦਾ ਹੈਗਾ, ਸਰਕਾਰਾਂ ਦਾ ਕੰਮ ਪਾੜਨਾ ਹੈ, ਆਪਾਂ ਪੜ ਰਹੇ ਹਾਂ ਕਸੂਰ ਪਰ ਅਸੀਂ ਆ, ਮੁਲਕ ਤਾਂ ਭਾਵੇਂ ਤੁਸੀਂ 10 ਖਾਲਿਸਤਾਨ ਬਣਾ ਲਓ ਉਹਦੇ ਵਿੱਚੋਂ 50 ਹੋਰ ਬਣਾ ਲਓ ਤਾਂ ਬਣਦੇ ਰਹਿਣਗੇ,
0: ਬਣਦੇ
2: ਸੋਚ ਆਪਣੀ ਇੱਕ ਹੋਣ ਦੀ।
0: ਹੁਣ ਬਾਈ ਜੀ ਦੇਖੋ ਘਾਟਾ ਸੀ, ਪਰਿਵਾਰ ਵੀ ਪਰਿਵਾਰ ਪੱਧਰ ਤੇ ਵੀ ਲਾ ਲਓ ਕਿੰਨਾ ਵੱਡਾ ਘਾਟਾ ਅਸੀਂ ਝੱਲ ਰਹੇ ਹਾਂ, ਹੁਣ ਚਲੋ ਅੱਗੇ ਬੱਚੇ ਹੁਣ ਚਲੋ ਘਟਣ ਲੱਗੇ ਨੇ, ਨਹੀਂ ਤਾਂ ਪਹਿਲਾਂ 5-5, 7-7 ਬੱਚੇ ਹੁੰਦੇ ਸੀ, ਪਰਿਵਾਰ ਇਕੱਠੇ ਹੀ ਹੁੰਦੇ ਸੀ, ਜ਼ਮੀਨਾਂ ਜਾਇਦਾਦਾਂ ਨਹੀਂ ਬਣਦੇ ਸੀ। ਇੱਧਰ ਮਾਲਵੇ ਵੱਲ ਨੂੰ ਚੱਲ ਜਾਈਏ ਤਾਂ 100-100 ਕਿੱਲੇ ਤੋਂ ਘੱਟ ਜ਼ਮੀਨ ਨਹੀਂ ਸੀ, ਅੱਗੇ ਉਹ ਸਾਰਾ ਕੁਝ ਹੁਣ ਦੇਖੋ ਉਹਨਾਂ ਦੇ 4-4 ਜਵਾਕ ਹੋ ਗਏ, ਮਤਲਬ ਕਿ 25-25 ਕਿੱਲਿਆਂ ਦੇ ਵਿੱਚ ਵੰਡੀਆਂ ਗਈਆਂ, ਤੇ ਮੁੜ ਕੇ 25-25 ਵਾਲਿਆਂ ਦੇ 4-4 ਅੱਗੇ 2-2 ਹੋਰ ਹੋ ਗਏ, ਉਹ ਮਤਲਬ ਕਿ 25 ਦਾ ਮਤਲਬ ਕਿ ਰਹਿ ਗਿਆ ਸਿੱਧਾ 12-13 ਲੈ ਲਓ, ਹਨਾ, ਉਹ ਉੱਥੇ ਰਹਿ ਗਏ, ਮੁੜ ਕੇ ਉਹਨਾਂ ਦੇ ਜਵਾਕ ਆ ਗਏ ਹੁਣ 5-5 ਕਿੱਲਿਆਂ ਦੇ ਉੱਤੇ ਰੋਂਦੇ ਫਿਰਦੇ ਆ, ਉਹਨਾਂ ਦੇ ਉੱਤੇ ਸਬਸਿਡੀ ਮੰਗਦੇ, ਉਹਨਾਂ ਤੇ ਕਰਦੇ ਆ, ਅੱਗੇ ਅਗਲੀ ਪੀੜ੍ਹੀ ਆ ਗਈ, 4 ਪੀੜ੍ਹੀਆਂ ਦੇ ਵਿੱਚ ਤਾਂ ਜ਼ਮੀਨਾਂ 100-100 ਕਿੱਲਾ ਖਾ ਗਏ ਸੀ,
2: ਰਹਿਣਾ ਕੱਖ ਨੀ ਜੀ,
0: ਕੱਖ ਨੀ ਭੱਲੇ ਰਹਿਣਾ
2: ਜੇ ਆਹੀ ਸੋਚ ਆਪਾਂ ਆਹੀ ਸੋਚ ਲੈ ਕੇ ਚੱਲਦੇ ਰਹੇ
0: ਜੀ,
2: ਮਤਲਬ ਸਾਨੂੰ ਕਿਸੇ ਨੂੰ ਬਰਬਾਦ ਕਰਨ ਦੀ ਲੋੜ ਨੀ, ਅਸੀਂ ਆਪ ਹੀ ਕਰਦੇ,
0: ਆਪ ਹੀ ਆਪਣੇ ਆਪ ਨੂੰ ਕਰ ਰਹੇ ਹਾਂ ਬਰਬਾਦ, ਬਿਲਕੁਲ
2: ਕਿਸੇ ਦੇ ਆਪਾਂ ਕਿਸੇ ਨੂੰ ਕਿਸੇ ਸਿਰ ਲਾਂਭਾ ਨੀ ਹੈਗਾ, ਸਾਡੇ ਆਪਣੇ ਸਿਰ ਹੀ ਲਾਂਭੇ ਨੇ,
0: ਬਿਲਕੁਲ ਹੈ ਜੀ।
2: ਪੰਜਾਬ ਨੂੰ ਆਪਾਂ ਜੋੜਨਾ ਹੈ, ਇਹਦੇ ਵਿੱਚ ਸਰਕਾਰਾਂ ਚੰਗੀਆਂ ਲੈ ਕੇ ਜਾਣੀਆਂ, ਨੌਜਵਾਨ ਪੀੜ੍ਹੀ ਮੂਹਰੇ ਲੈ ਕੇ ਆਉਣੀਆਂ, ਜਿਹੜੀ ਦਰਦ ਰੱਖਦੀ ਜਿਹੜੀ ਕਰਦੇ ਆ, ਤੁਸੀਂ ਸਿਕੰਦਰ ਬਾਈ ਵਰਗੇ ਬੈਠੇ ਆ ਬਾਹਰ, ਭੁਪਿੰਦਰ ਬਾਈ ਬਾਹਰ ਬੈਠਾ, ਆਪਣੇ ਆਪਣੇ ਉਹ ਆਪਣੇ ਘਰ ਤੋਂ ਬਾਹਰ ਬੈਠੇ ਆ, ਉਹਨਾਂ ਨੂੰ ਕਦੇ ਬੈਠ ਕੇ ਤਾਂ ਪੁੱਛੋ ਬਾਈ
0: ਬਿਲਕੁਲ
2: ਮਤਲਬ ਪੰਜਾਬ ਤੋਂ ਬਾਹਰ ਰਹਿ ਕੇ ਵੀ ਕਿੱਦਾਂ ਜੀਵਨ ਬਤੀਤ ਕਰ ਰਹੇ ਆ, ਬੋਲਣ ਤੋਂ ਪਹਿਲਾਂ ਅੱਖਾਂ ਭਰ ਜਾਣਗੀਆਂ ਉਹਨਾਂ ਦੀਆਂ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਬੋਲਣ ਤੋਂ ਪਹਿਲਾਂ ਉਹ ਇਹ ਜਾਣਦੇ ਨੇ ਨਾ ਵੀ ਉਹ ਇੱਥੋਂ ਆ ਕੇ ਤੇ ਇੱਥੋਂ ਆਪਣਾ ਕਿੰਨਾ ਕੁਛ ਗਵਾ ਚੁੱਕੇ ਆ,
0: ਗਵਾ ਚੁੱਕੇ।
2: ਸਿਕੰਦਰ ਬਾਈ ਦੀ ਕੱਲ ਦੀ ਗੱਲ ਮੈਂ ਭੁੱਲਿਆ ਨੀ, ਕਹਿੰਦੇ ਸਾਡੇ ਤਾਂ ਵੋਟਾਂ ਵੀ ਕੱਟੀਆਂ ਗਈਆਂ ਤੋਂ
0: ਵਸਨੀਕ
2: ਵੀ ਨੀ ਰਹੇ, ਕਿੰਨਾ ਬੜਾ ਦੁੱਖ ਹੈ ਨੀ ਜ਼ਿੰਦਗੀ ਦਾ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਬਸ ਮੈਂ ਤਾਂ ਆਹੀ ਬੇਨਤੀ ਕਰਦਾ ਵੀ ਆਹ ਤੋੜਨ ਵਾਲੀਆਂ ਗੱਲਾਂ ਨਾ ਕਰੋ, ਜੋੜਨ ਵਾਲੀਆਂ ਗੱਲਾਂ ਕਰੋ, ਸਿਆਣੇ ਪੈਣੇ ਆ ਤੁਸੀਂ, ਉਦਾਹਰਣਾਂ ਨੀ ਤੁਸੀਂ ਉਦਾਹਰਣ ਦੇਣੀ ਨੀ, ਤੁਸੀਂ ਸੈੱਟ ਕਰਨੀ ਹੈ, ਤੇ ਸੈੱਟ ਐਸੀ ਕਰੋ ਲੋਕ ਮਿਸਾਲ ਦੇ ਕੇ ਜਾਣ ਤੁਹਾਡੀਆਂ,
0: ਬਿਲਕੁਲ ਹੈ ਜੀ। ਨਾਲੇ ਦੇਖੋ ਹੁਣ ਇਹ ਚੀਜ਼ਾਂ ਹੁਣ ਆਪਾਂ ਇਹਨਾਂ ਚੀਜ਼ਾਂ ਦਾ ਤਾਂ ਖਮਿਆਜ਼ਾ ਹੁਣ ਤੱਕ ਭੋਗਤ ਰਹੇ ਹਾਂ ਜੀ, ਜੇ ਉਹ ਅਗਲੀਆਂ ਅਸੀਂ ਤਾਂ ਸਾਨੂੰ ਤਾਂ ਚਾਹੀਦਾ ਕਿ ਅਗਲੀਆਂ ਪੀੜ੍ਹੀਆਂ ਨੂੰ ਇਹਨਾਂ ਮੁਲਕਾਂ ਦੇ ਵਿੱਚ ਬੈਠੇ ਵੀ ਆ, ਚਾਹੇ ਜਿਹੜੇ ਉੱਥੋਂ ਚਲੋ ਕੈਨੇਡਾ ਅਮਰੀਕਾ ਤੋਂ ਇਹ ਬਿਆਨ ਵੀ ਦਿੰਦੇ ਆ, ਉਹਨਾਂ ਨੂੰ ਸੋਚਣਾ ਚਾਹੀਦਾ, ਵਿਚਾਰਨਾ ਚਾਹੀਦਾ। ਇਹ ਤਾਂ ਵਿਚਾਰੋ ਯਾਰ, ਅੱਜ ਜਿਹੜੇ ਹਾਲਾਤ ਨੇ ਅਸੀਂ ਇੱਥੇ ਤੱਕ ਪਹੁੰਚੇ ਕਿਉਂ ਆ, ਘੱਟੋ ਘੱਟ ਉਹੀ ਵਿਚਾਰ ਲਓ ਵੀ ਅਗਲੀਆਂ ਪੀੜ੍ਹੀਆਂ ਨੂੰ ਕਿੱਦਾਂ ਆਪਾਂ ਬਚਾਉਣਾ ਅੱਗੇ ਜਾ ਕੇ, ਵੀ ਭਾਈ ਆਹ ਜਿਹੜੀਆਂ ਗਲਤੀਆਂ ਪਿਛਲੇ ਕਰ ਗਏ ਨੇ ਜਾਂ ਇਤਿਹਾਸ ਦੇ ਵਿੱਚ ਜੋ ਕੁਝ ਇਤਿਹਾਸ ਹੁੰਦਾ ਉਹਦੇ ਤੋਂ ਸਿੱਖਿਆ ਜਾਵੇ, ਨਾ ਕਿ ਉਹ ਇਤਿਹਾਸ ਨੂੰ ਦੁਬਾਰਾ ਦੁਹਰਾਇਆ ਜਾਵੇ ਉਸ ਹਿਸਾਬ ਦੇ ਨਾਲ ਜਿਹੜੀਆਂ ਗਲਤੀਆਂ ਹੋਈਆਂ ਨੇ।
2: ਬਹੁਤਾ ਦੂਰ ਜਾਣ ਦੀ ਭਾਰਜਵੀਰ ਜੀ ਲੋੜ ਨੀ ਹੈਗੀ। ਜਿਹੜੇ ਲੋਕ ਬਾਹਰ ਬੈਠ ਕੇ ਕਹਿੰਦੇ ਆ ਨਾ ਵੀ ਹਾਂ ਖਾਲਿਸਤਾਨ ਬਣਾਉਣਾ, ਉਹਨਾਂ ਨੂੰ ਕਹੇ ਯਾਰ ਤੁਸੀਂ ਆ ਜਾਓ, ਅਸੀਂ ਤੁਹਾਡੇ ਮਗਰ ਲੱਗ ਜਾਂਦੇ, ਦੇਖੋ ਵੀ ਕਿੰਨੇ ਗਾਉਂਦੇ ਨੇ।
0: ਜੀ ਬਿਲਕੁਲ,
2: ਕਿਸੇ ਨੇ ਪੈਰ ਵੀ ਨੀ ਪਾਉਣਾ, ਉਹਨਾਂ ਨੂੰ ਪੈਸੇ ਮਿਲਦੇ ਜੀ ਪਾੜਨੇ ਦੇ, ਆਪਾਂ ਪੰਜਾਬ ਨੂੰ ਪਾੜੀ ਜਾਂਦੇ ਲੱਗਦਾ।
0: ਬਿਲਕੁਲ
2: ਹੈ, ਰਹਿ ਕਿੰਨੇ ਕੁ ਲੋਕ ਗਏ ਨੇ, ਕੁਦਰਤੀ ਗੱਲ ਹੈ। ਹੁਣ ਸਰਕਾਰਾਂ ਦੀ ਮਾੜੀ ਨੀਤੀਆਂ ਕਰਕੇ ਕਹਿ ਲੋ ਬੰਦਾ ਪਹਿਲੀ ਡਿਪਰੈਸ਼ਨ ਚ ਚੱਲਦਾ ਜੀ, ਮਹਿੰਗਾਈ ਦਾ ਦੌਰ ਚੱਲਦਾ, ਮਤਲਬ ਆਪਣੇ ਆਪ ਨੂੰ ਆਪਾਂ ਨੇ ਇੱਕ ਦੂਜੇ ਨੂੰ ਹੱਥ ਫੜ ਕੇ ਚੱਲਣਾ ਦਾ ਕੀ ਹੈ ਵੀ ਆਪਾਂ ਹੋਰ ਹੀ ਰਾਹ ਤੁਰ ਪੈਂਦੇ ਜੀ। ਆਪਾਂ ਤਾਂ ਇਹ ਗੱਲ ਨੀ ਚੰਗੀ ਲੱਗਦੀ ਜੀ, ਸਿੱਧੇ ਤੁਹਾਨੂੰ ਕਹੀਏ ਇਹ ਜੇ ਆਹੀ ਸੋਚ ਲੈ ਕੇ ਚੱਲੂਗੇ ਨਾ ਫੇਰ ਤਾਂ ਛੱਡੋ ਪਰੇ, ਫੇਰ ਤਾਂ ਆਪਾਂ ਕਾਹਨੂੰ ਬੋਲਣਾ, ਕਾਹਨੂੰ ਬੈਠਣਾ।
0: ਬਿਲਕੁਲ ਬਿਲਕੁਲ,
2: ਇਹੀ ਸੋਚ ਲੈ ਕੇ ਚੱਲਣਾ।
0: ਬਿਲਕੁਲ,
2: ਆਪਾਂ ਤਾਂ ਬੋਲ ਬੋਲ, ਸਾਡਾ ਫਰਜ਼ ਹੈ, ਸਾਡੇ ਅਸੀਂ ਮਨੁੱਖਤਾ ਪਹਿਲਾਂ ਰੱਖਣੀ ਹੈ, ਨਾ ਸਾਡੇ ਬਾਬੇ ਨੇ ਇਹ ਗੱਲਾਂ ਕੀਤੀਆਂ ਨਾ ਅਸੀਂ
0: ਕਰਦੀਆਂ। ਬਿਲਕੁਲ ਹੈ ਜੀ,
2: ਜਿਹੜਾ ਕਰਦਾ ਜੀ ਉਹਨਾਂ ਨੂੰ ਸੋਚ ਮੁਬਾਰਕ ਹੈ, ਪਰ ਕਦੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਦੇ ਜਿਹੜੀ ਤੁਸੀਂ ਗੱਲਾਂ ਕਰਦੇ ਨਾ ਥੋੜਾ ਜਿਹਾ ਕਦੇ ਅੰਦਰ ਬੈਠ ਕੇ ਕੱਲੇ ਚ ਆਪਣੇ ਆਪ ਨੂੰ ਗੰਭੀਰਤਾ ਨਾਲ ਵਿਚਾਰ ਕੇ ਦੇਖਿਓ ਵੀ ਅੱਜ ਤੱਕ ਇਹਦਾ ਸਿੱਟਾ ਨਿਕਲਿਆ ਕੀ ਹੈ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਕੰਪਲੀਟ ਹੋ ਗਿਆ ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਧੰਨਵਾਦ ਹੈ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਤੇ ਜਿਸਦੇ ਵਿਚ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਤੇ ਦੋਸਤੋ ਮੈਂ ਕੋਸ਼ਿਸ਼ ਕਰਾਂਗਾ ਕੱਲ ਨੂੰ ਜਿਹੜਾ ਕਿਤਾਬ ਨਾਵਲ ਉਹਦਾ ਚੈਪਟਰ ਜ਼ਰੂਰ ਮੈਂ ਵੱਖਰਾ ਕਰਕੇ ਜਿਹੜਾ ਪੜ੍ਹ ਕੇ ਚਾਹੇ ਸਪੈਸ਼ਲੀ ਉਹਨੂੰ ਪਾ ਦਾਂਗਾ। ਤੇ ਅੱਜ ਆਪਾਂ ਇੰਨਾ ਕੁ ਪ੍ਰੋਗਰਾਮ ਦੀ ਸਮਾਪਤੀ ਕਬੂਲ ਕਰਿਓ ਤੇ ਇਸ ਦੇ ਨਾਲ ਹੀ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਆਏ, ਮੈਂ ਮਾਫ਼ੀ ਚਾਹਾਂਗਾ। ਉਹ ਵੀ ਆਪਣੇ ਬਲਵੀਰ ਸਿੰਘ ਸੈਣੀ ਸਾਹਿਬ ਕਹਿੰਦੇ ਆ, ਭਾਰਤ ਜੀ ਮੇਰਾ ਨੰਬਰ ਆ ਸਕਦਾ ਹੈ ਜੀ? ਬਿਲਕੁਲ ਸੈਣੀ ਸਾਹਿਬ, ਪੁੱਛਿਆ ਨਾ ਕਰੋ, ਪਤਾ ਨੀ ਕਦੋਂ ਦਾ ਸੁਨੇਹਾ ਆਇਆ ਇਹਨਾਂ ਦਾ। ਹਾਂਜੀ ਜ਼ਰੂਰ ਜੀ, ਜਾਂਦੇ ਜਾਂਦੇ ਜ਼ਰੂਰ ਚੰਡੀਗੜ੍ਹ ਚੱਲਦੇ ਹਾਂ ਆਪਾਂ, ਸਿਆਣਿਆਂ ਤੋਂ ਸਿਆਣੀਆਂ ਗੱਲਾਂ ਪੁੱਛਦੇ ਹਾਂ। ਤੇ ਚੰਡੀਗੜ੍ਹ ਰਾਜਧਾਨੀ ਆਪਣੇ ਸੈਣੀ ਸਾਹਿਬ, ਸਤਿ ਸ੍ਰੀ ਅਕਾਲ ਜੀਆਂ ਨੂੰ ਜੀ, ਨਿੱਘਾ ਸਵਾਗਤ ਹੈ ਬਲਵੀਰ ਸਿੰਘ ਸੈਣੀ ਜੀ, ਜੀਆਂ ਨੂੰ ਜੀ। ਸੈਣੀ ਸਾਹਿਬ ਤੁਸੀਂ ਪੁੱਛਿਆ ਨਾ ਕਰੋ, ਸਿੱਧੀ ਕਾਲ ਖੜਕਾਇਆ ਕਰੋ ਜੀ। ਚੰਡੀਗੜ੍ਹ ਪਹੁੰਚ ਗਏ ਹੋ ਕਿ ਕੈਲਗਰੀ
3: ਹੋ? ਨਹੀਂ ਕਰਨੀ ਹੈਗੀਆਂ
0: ਸੈਣੀ ਸਾਹਿਬ, ਚੰਡੀਗੜ੍ਹ ਹੀ ਹੋ ਕਿ ਕੈਲਗਰੀ ਹਜੇ ਆ ਜੀ?
3: ਕੈਲਗਰੀ ਹੈ ਜੀ ਹਾਲੇ।
0: ਕਿਆ ਬਾਤ, ਫਿਰ ਤਾਂ ਤੁਹਾਡੇ ਉੱਥੇ ਦੇਣੀ ਚੜਿਆ ਜੀ। ਹਾਂਜੀ
3: ਹਾਂਜੀ, ਮੇਰੇ ਤਾਂ ਤੁਹਾਡੇ ਤੁਹਾਡੇ ਕੋਲ ਪਤਾ ਨੀ ਲੇਟ ਹੋ ਤੁਸੀਂ?
0: ਨਹੀਂ ਅਜੇ ਹੈ ਆਪਣੇ ਕੋਲ, ਸਵਾ ਕੁ ਨੌ ਹੋਏ ਆ ਇੱਥੇ ਦੇ। ਹਾਂਜੀ ਬਿਲਕੁਲ ਹੈ ਜੀ,
3: ਬਸ ਠੀਕ ਹੈ ਜੀ। ਮੈਂ ਸੁਖਵਿੰਦਰ ਅੰਮ੍ਰਿਤ ਜੀ ਦੀਆਂ ਦੋ ਛੋਟੀਆਂ ਛੋਟੀਆਂ ਰਚਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ।
0: ਪਰ ਉਸ ਤੋਂ ਪਹਿਲਾਂ ਸੈਣੀ ਸਾਹਿਬ, ਜਿਹੜਾ ਮੁੱਦਾ ਤੁਸੀਂ ਵੀ ਸੁਣਿਆ ਹੋਏਗਾ, ਜੋ ਡਿਸਕਸ਼ਨ ਹੋ ਰਹੀ ਸੀ ਕਿ ਪੰਜਾਬ ਦੇ ਹਾਲਾਤ ਜਾਂ ਚੰਡੀਗੜ੍ਹ ਦੇ ਵਿਚ ਬਹੁਤ ਹੀ ਕਹਿ ਸਕਦੇ ਆ ਵੱਡੇ ਪੱਧਰ ਦੇ ਉੱਤੇ ਜਿਹੜਾ ਮੁਲਾਜ਼ਮ ਵਰਗ ਵੀ ਹੈ, ਅਫਸਰ ਸ਼ਾਹੀ ਵੀ ਹੈ ਤੇ ਮਜ਼ਦੂਰ ਵਰਗ ਵੀ ਹੈ, ਮਿਡਲ ਕਲਾਸ ਆ, ਹਰ ਤਰ੍ਹਾਂ ਦਾ ਵਿਅਕਤੀ ਉੱਥੇ ਰਹਿੰਦਾ ਹੈ, ਉੱਥੇ ਕਿਸ ਤਰ੍ਹਾਂ ਦੀ ਚਰਚਾ ਚੱਲਦੀ ਹੈ ਵੱਖਰਾ ਮੁਲਕ ਬਣਾਉਣ ਦੀ?
3: ਵੱਖਰਾ ਮੁਲਕ ਬਣਾਉਣ ਦਾ ਤਾਂ ਇੰਨਾ ਜ਼ਿਆਦਾ ਉਹ ਹੈ ਨੀ ਜੀ, ਇਹ ਤਾਂ ਇਧਰਲੇ ਬੰਦੇ ਹੀ। ਜੀ ਥੋੜੀ ਜੀ ਆਵਾਜ਼ ਮੇਰੀ ਵਾਪਸ ਆ ਰਹੀ ਹੈ ਕਿਤੇ ਉਹ
0: ਜੀ, ਇੱਕ ਮਿੰਟ ਜੀ,
3: ਮੈਂ ਰੇਡੀਓ ਚੱਲਣ ਕਰਕੇ ਤਾਂ ਨੀ, ਮੈਂ ਰੇਡੀਓ ਬੰਦ ਕਰਤਾ ਹੁਣ।
0: ਰੇਡੀਓ ਬੰਦ ਕਰ ਲੋ। ਹਾਂਜੀ ਜੀ,
3: ਕਰਤਾ ਕਰ ਦਿੱਤਾ ਜੀ,
0: ਹੁਣ ਦੇਖੋ
3: ਤਾਂ। ਹਾਂਜੀ ਠੀਕ ਹੈ ਆਵਾਜ਼ ਬਿਲਕੁਲ। ਭਾਰਤ ਜੀ ਇਹ ਕੁਛ ਕੁ ਸਿਰਫਿਰੇ ਬੰਦੇ ਹੈਗੇ ਆ, ਉਹ ਵੀ ਉੱਥੇ ਘੱਟ ਹੈ ਪੰਜਾਬ ਚੰਡੀਗੜ੍ਹ ਚ, ਇੱਧਰ ਜ਼ਿਆਦਾ ਨੇ ਕੈਨੇਡਾ ਅਮਰੀਕਾ ਜਿਹੜੇ ਬਾਹਰ ਬੈਠੇ ਨੇ, ਕਿਉਂਕਿ ਮੈਂ ਸਾਰੀ ਗੱਲਬਾਤ ਤੁਹਾਡੀ ਸੁਣੀ ਨੀ ਹੈਗੀ, ਪਰ ਜਿੰਨਾ ਕੁ ਹੁਣੇ ਲਾਸਟ ਕਾਲ ਸੁਣੀ ਹੈ ਤਾਂ ਉਹਦੇ ਵਿੱਚ ਇਹੀ ਹੈ ਕਿ ਪਹਿਲੇ ਅੰਗਰੇਜ ਗੜਬੜ ਕਰਕੇ ਜਾਂਦੇ ਜਾਂਦੇ ਪੰਜਾਬ ਦੇ ਦੋ ਟੋਟੇ ਕਰ ਗਏ
0: ਜੀ।
3: ਤੇ ਉਸ ਤੋਂ ਬਾਅਦ ਸਾਡੇ ਕਹਿੰਦੇ ਵੀ ਪੰਜਾਬੀ ਸੂਬਾ ਅਲੱਗ ਚਾਹੀਦਾ
0: ਜੀ,
3: ਉਹ ਪੰਜਾਬੀ ਸੂਬੇ ਦੀ ਬਜਾਏ ਸੂਬੀ ਬਣ ਗਈ ਹੈ।
0: ਬਿਲਕੁਲ ਹੈ ਜੀ।
3: ਤੇ ਹੁਣ ਹੋਰ ਅੱਗੇ ਖਾਲਿਸਤਾਨ ਬਣਾਉਣ ਨੂੰ ਫਿਰਦੇ ਆ ਤਾਂ ਪਤਾ ਨੀ ਇੱਕ ਦੋ ਜ਼ਿਲ੍ਹੇ ਆਣਗੇ ਉਹਦੇ ਵਿਚ, ਫਿਰ ਕੀ ਖੱਟਣਾ ਪਾਕਿਸਤਾਨ ਨੇ, ਕੀ ਖੱਟ
0: ਲਿਆ ਜੀ। ਬਿਲਕੁਲ ਹੈ ਜੀ, ਗੁਰਬਤ ਦੇ ਨਾਲ ਘੁਲ ਰਿਹਾ ਜੀ ਉਹ।
3: ਦੇਖੋ ਜਰਮਨੀਆਂ ਅਲੱਗ ਅਲੱਗ ਹੋ ਗਈਆਂ ਸੀਗੇ ਦੋਨਾਂ,
0: ਬਿਲਕੁਲ ਹਾਂ ਜੀ, ਬਰਲਿਨ ਦੇ
3: ਮੁੜ ਕੇ ਫੇਰ ਇਕੱਠੇ ਹੋ ਗਏ
0: ਜੀ।
3: ਤੇ ਜੇ ਕਿਤੇ ਇੰਡੀਆ ਤੇ ਪਾਕਿਸਤਾਨ ਇਕੱਠੇ ਹੋ ਜਾਣ ਤਾਂ ਬੱਲੇ ਬੱਲੇ ਬਰਮਿੰਘਮ ਹੋ ਜਾਣ।
0: ਬਿਲਕੁਲ ਹੈ ਜੀ,
3: ਤੇ ਆਪਣਾ ਤਾਂ ਇਹੀ ਵਿਚਾਰ ਆ, ਬਾਕੀ ਸਾਰਿਆਂ ਦੇ ਵਿਚਾਰ ਮੈਂ ਸੁਣੇ ਨੀ ਹੈਗੇ
0: ਜੀ।
3: ਤੇ ਸੁਖਵਿੰਦਰ ਅਮਰਸ ਤੇ ਜੀ ਦੀਆਂ ਦੋ ਰਚਨਾਵਾਂ ਛੋਟੀਆਂ ਛੋਟੀਆਂ ਸਾਂਝੀਆਂ ਕਰਾਂਗਾ ਤੁਹਾਡੇ ਨਾਲ।
0: ਜਰੂਰ ਸਾਂਝੀਆਂ ਕਰੋ ਜੀ।
3: ਕਿਉਂ ਨਾ ਕਰੀਏ ਤਬਸਰੇ ਇਸ ਤੋਤਾ ਚਸ਼ਮ ਨਿਜ਼ਾਮ ਤੇ।
0: ਵਾਹ ਜੀ।
3: ਕਿਉਂ ਨਾ ਕਰੀਏ ਤਬਸਰੇ ਇਸ ਤੋਤਾ ਚਸ਼ਮ ਨਿਜ਼ਾਮ ਤੇ, ਜ਼ਹਿਰ ਹੀ ਦਿੰਦਾ ਹੈ ਜਿਹੜਾ ਜ਼ਿੰਦਗੀ ਦੇ ਨਾਮ ਤੇ।
0: ਵਾਹ ਜੀ ਵਾਹ ਜੀ।
3: ਲੰਘ ਜਾਂਦੇ ਹਾਕਮਾਂ ਦੇ ਰਥ ਹਵਾ ਨੂੰ ਚੀਰਦੇ, ਰਸਤਿਆਂ ਦੀ ਧੂੜ ਉੱਡ ਉੱਡ ਪੈਂਦੀ ਕੁੱਲ ਆਵਾਮ ਤੇ।
0: ਵਾਹ ਜੀ।
3: ਇਸ ਤਰ੍ਹਾਂ ਇਹ ਅਗਨ ਸਾਡੇ ਵਿਹੜਿਆਂ ਤੱਕ ਆ ਗਈ
0: ਜੀ,
3: ਦਰ ਤਾਂ ਖੋਲੇ ਸੀ ਅਸੀਂ ਇੱਕ ਮਹਿਕ ਦੇ ਪੈਗਾਮ ਤੇ।
0: ਵਾਹ ਜੀ।
3: ਸੜਿਆ ਜੰਗਲ ਅੱਗ ਨੂੰ ਜਿੱਥੇ ਕਟਹਿਰੇ ਚਾੜਦਾ, ਆ ਗਿਆ ਹੈ ਕਾਫਲਾ ਰੁੱਖਾਂ ਦਾ ਉਸ ਮੁਕਾਮ ਤੇ।
0: ਵਾਹ ਜੀ।
3: ਚੁਗਦੇ ਨੇ ਉਹੀ ਜਲਾ ਵਤਨੀ ਦੇ ਕੰਡੇ
0: ਜੀ
3: ਦਰਬਦਰ
0: ਜੀ,
3: ਚੁਗਦੇ ਨੇ ਉਹੀ ਜਲਾ ਵਤਨੀ ਦੇ ਕੰਡੇ ਦਰਬਦਰ, ਡੋਲ ਦਿੰਦੇ ਰੱਤ ਜੋ ਆਪਣੀ ਵਤਨ ਦੇ ਨਾਮ ਤੇ। ਡੋਲ ਦਿੰਦੇ ਰੱਤ ਜੋ ਆਪਣੀ ਵਤਨ ਦੇ ਨਾਮ ਤੇ।
0: ਕਿਆ ਬਾਤ ਹੈ।
3: ਪਹਿਲੀ ਰਚਨਾ ਇਹ ਸੀ ਜੀ।
0: ਜੀ ਬਹੁਤ ਖੂਬਸੂਰਤ।
3: ਤੇ ਦੂਜੀ ਰਚਨਾ ਹੈ ਜੀ, ਕਾਤੋਂ ਝੁਕਾਵੇ ਨਜ਼ਰਾਂ ਕਿਉਂ ਸ਼ਰਮਸਾਰ ਹੋਵੇ, ਉਹ ਤੀਰ ਹੈ ਤਾਂ ਕਿਉਂ ਨਾ ਕਿੰਨੇ ਦੇ ਪਾਰ ਹੋਵੇ
0: ਜੀ।
3: ਕਾਤੋਂ ਝੁਕਾਵੇ ਨਜ਼ਰਾਂ ਕਿਉਂ ਸ਼ਰਮਸਾਰ ਹੋਵੇ, ਉਹ ਤੀਰ ਹੈ ਤਾਂ ਕਿਉਂ ਨਾ ਸੀਨੇ ਦੇ ਪਾਰ ਹੋਵੇ, ਜੇ ਕੰਡਿਆਂ ਨੇ ਦਾਮਨ ਮੇਰਾ ਤਾਰ ਤਾਰ ਕੀਤਾ, ਕਿਉਂ ਉਸਦੇ ਨਾਮ ਮੇਰੀ ਹਰ ਇੱਕ ਬਹਾਰ ਹੋਵੇ।
0: ਵਾਹ ਜੀ।
3: ਕਿਉਂ ਉਸਦੇ ਨਾਮ ਮੇਰੀ ਹਰ ਇੱਕ ਬਹਾਰ ਹੋਵੇ।
0: ਕਿਆ ਬਾਤ ਹੈ ਜੀ।
3: ਨਜ਼ਰਾਂ ਚੁਰਾ ਕੇ ਜਿਸ ਤੋਂ ਮੈਂ ਬਦਲਿਆ ਸੀ ਰਸਤਾ, ਹਰ ਮੋੜ ਤੇ ਉਸਦਾ ਇੰਤਜ਼ਾਰ ਹੋਵੇ, ਕੋਈ ਦੂਰ ਦੂਰ ਤੀਕਰ ਵਿੱਚ ਜਾਏ ਪਿਆਸ ਬਣ ਕੇ,
0: ਵਾਹ
3: ਮੇਰੇ ਪਿਆਰ ਦਾ ਸਮੁੰਦਰ ਜਦ ਬੇਕਰਾਰ ਹੋਵੇ
0: ਜੀ।
3: ਉੱਠਾਂ ਮੈਂ ਚਿਣਗ ਭਾਲਾ ਕੋਈ ਚਿਰਾਗ ਬਾਲਾ
0: ਜੀ,
3: ਖਬਰੇ ਹਵਾ ਦਾ ਝੌਂਕਾ ਕੋਈ ਬੇਕਰਾਰ ਹੋਵੇ।
0: ਕਿਆ ਬਾਤ ਹੈ ਜੀ, ਬਹੁਤ ਖੂਬਸੂਰਤ।
3: ਆਵੇ ਉਹ ਮੇਰਾ ਪਿਆਰਾ ਮੇਰੀ ਅੱਖ ਦਾ ਸਤਾਰਾ, ਮੇਰੀ ਨਿਗਾਹ ਤੋਂ ਪਾਸੇ ਇਹ ਇਕਰਾਰ ਹੋਵੇ।
0: ਵਾਹ ਜੀ।
3: ਨਦੀਆਂ ਉਤਾਰ ਲਈਆਂ ਉਹਨੇ ਕੈਨਵਸ ਤੇ ਬੜੀਆਂ, ਪਰ ਹਾਏ ਪਿਆਸ ਦੀ ਨਾ ਸੂਰਤ ਉਤਾਰ ਹੋਵੇ।
0: ਵਾਹ ਜੀ ਵਾਹ ਜੀ।
3: ਨਦੀਆਂ ਉਤਾਰ ਲਈਆਂ ਉਹਨੇ ਕੈਨਵਸ ਤੇ ਬੜੀਆਂ, ਪਰ ਹਾਏ ਪਿਆਸ ਦੀ ਨਾ ਸੂਰਤ ਉਤਾਰ ਹੋਵੇ। ਧੰਨਵਾਦ
0: ਭੁਪਿੰਦਰ
3: ਭਾਰੇ ਜੀ।
0: ਥੈਂਕ ਯੂ ਜੀ ਸ਼ਮੂਲੀਅਤ ਲਈ। ਸੈਣੀ ਸਾਹਿਬ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ ਕੈਲਗਰੀ ਤੋਂ ਆਪਣੇ ਨਾਲ ਗੱਲਬਾਤ ਕਰ ਰਹੇ ਸੀ। ਤੇ ਇਸੇ ਤਰ੍ਹਾਂ ਹੀ ਆਖਰ ਦੇ ਵਿਚ ਇੱਕ ਕਾਲ ਜ਼ਰੂਰ ਸੁਣਦੇ ਆ ਆਪਣੇ ਮੁਹੰਮਦ ਜੀ ਵੀ, ਉਹਨਾਂ ਦੀ ਵੀ ਕਾਲ ਆ ਰਹੀ ਸੀ ਤੇ ਫਿਰ ਆਪਾਂ ਸਮਾਪਤੀ ਕਰਦੇ ਆ। ਤੇ ਸਤਿ ਸ੍ਰੀ ਅਕਾਲ ਮੁਹੰਮਦ ਜੀ, ਸਵਾਗਤ ਹੈ ਜੀ ਅਨੁਜੀ ਬਾਈ ਜੀ।
4: ਜੀ ਥੈਂਕ ਯੂ ਸੋ ਮਚ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ ਤੇ ਭਾਈ ਮੁਹੰਮਦ ਸੋਤੇ ਜਿਹੜੇ ਹੈਗੇ ਇਸਰੋ ਦੇ ਜਮਾ ਹੋਏ ਸੀ ਜਿਹੜਾ ਹੈਗਾ ਰੇਡੀਓ ਦੁਆਬਾ ਤੇ, ਸਾਰਿਆਂ ਨੂੰ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ
4: ਰੇਡੀਓ ਦੁਆਬਾ ਹਮੇਸ਼ਾ ਕਰਦੇ।
0: ਸ਼ੁਕਰੀਆ ਜੀ, ਸ਼ੁਕਰੀਆ ਦੁਆ ਵਾਲੇ ਜੀ।
4: ਟਾਈਮ ਕਿਉਂਕਿ ਕਾਫੀ ਜਿਆਦਾ ਹੋ ਗਿਆ
0: ਜੀ,
4: ਮੈਂ ਜਿਹੜਾ ਹੈਗਾ ਕਹਿਣਾ ਮਤਲਬ ਜਿਆਦਾ ਲੰਬੀ ਗੱਲ ਨੀ ਕਹਿੰਦੀ, ਚਲੋ ਦੋ ਬੋਲ ਜੇ ਤੁਸੀਂ ਕਹੋ ਤੇ ਸਮਝ।
0: ਜਰੂਰ ਜੀ
4: ਜੀ ਜੀ। ਬਾਕੀ ਗੱਲਬਾਤ ਜਿਹੜੀ ਚੱਲੀ ਹੈਗੀ ਆ ਮੌਜੂਦਾ ਜਿਹੜੀ ਹੈਗੀ ਆ ਇਤਿਹਾਸ ਨੂੰ ਲੈ ਕੇ, ਬਿਲਕੁਲ ਗੱਲ ਇਸੇ ਤਰ੍ਹਾਂ ਹੀ ਆ, ਗੱਲ ਦੇ ਨਾਲ ਹੱਲ ਨਿਕਲ ਆਉਂਦਾ ਹੈਗਾ ਜੇਕਰ
0: ਜੀ
4: ਤੇ ਕਰਦੇ ਰਹਿਣਾ ਚਾਹੀਦਾ ਗੱਲਾਂ,
0: ਹੱਲ
4: ਜਿਹੜੇ ਹੈਗੇ ਆ
0: ਜੀ।
4: ਲੋ ਜੀ ਫਿਰ ਮੈਂ ਦੋ ਕੁ ਬੋਲ ਸਾਂਝੇ ਕਰ ਦਿੰਦਾ ਜੋ ਤੁਹਾਨੂੰ
0: ਜਰੂਰ ਜੀ
4: ਜੀ ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਹੋ ਨਾ ਹੋਵੇ ਕਿਆ ਤੇਰੇ ਦਾ ਤੇਰੇ ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਅੱਖੀਆਂ ਦੇ ਵਿੱਚ ਘੁੰਮਦਾ ਹੋਣਾ ਤੇਰਾ ਹੋਰ ਕੋਈ ਚਿਹਰਾ ਇਸ ਦਿਲ ਨੂੰ ਹੁਣ ਪਾਵੇ
0: ਹੋ
4: ਨਾ ਹੋਵੇ ਕਿਆ ਤੇਰੇ ਦਾ ਅਸਰ ਮੈਨੂੰ ਨੀਂਦ ਰਾਤ ਨੂੰ ਆਵੇ ਨਾ ਲਓ ਜੀ ਅਸੀਂ ਸੌਂਗ ਨੰਬਰ 1 ਸੌਂਗ ਨੰਬਰ 2 ਔਰ ਲਾਸਟ ਸੌਂਗ
0: ਜੀ
4: ਜਾਣੇ ਵਾਲੂ ਮੇਰੀ ਹਰੇ ਤੋਤੀ ਤਾਂ ਰੋਣਾ ਜਾਣੇ ਵਾਲੂ ਮੇਰੀ ਹਰੀ ਸੋਚ ਮੇ ਸ਼ਾਮਿਲ ਰਹਿਣਾ ਕਿਸੇ ਅਭੀ ਪਾਣਾ ਹੋ ਜੂ ਮੈਂ ਮੁਝੇ ਹਾਸਿਲ ਜਾਣੇ ਵਾਲੇ ਮੇਰੀ ਹਰੀ ਸੋਚ ਮੇ ਸ਼ਾਮਿਲ ਰਹਿਣਾ ਮੁਝੇ ਹਰ ਨਹੀਂ ਰੁੱਤ ਨੇ ਮੁਝੇ ਭੇਜਣਾ ਖੁਸ਼ਬੂ ਹਰ ਨਹੀਂ ਰੁੱਤ ਨੇ ਮੁਝੇ ਭੇਜਣਾ ਖੁਸ਼ਬੂ
0: ਜੀ
4: ਤੇਰੀ ਖੁਸ਼ਬੂ ਲੱਗਦਾ ਹੈ ਜਾਣੇ ਵਾਲੇ ਮੇਰੀ ਹਰੀ ਸੋਚ ਮੇ ਸ਼ਾਮਿਲ ਰਹਿਣਾ ਜਾਣੇ ਵਾਲੇ ਮੇਰੀ ਹਰੀ ਸੋਚ ਮੇ ਸ਼ਾਮਿਲ ਰਹਿਣਾ ਮੇਰੀ ਹਰੀ ਸੋਚ ਮੇ ਸ਼ਾਮਿਲ
0: ਕਿਆ ਬਾਤ ਹੈ ਜੀ ਕਿਆ ਬਾਤ ਹੈ ਜੀ ਮੁਕੱਦਰ ਜੀ ਕਹਿੰਦੇ ਆ ਜੀ ਕਿਸੀ ਕਾ ਦਰਦ ਮਿਲ ਸਕੇ ਤੋ ਲੇ ਉਧਾਰ ਕਿਸੀ ਕੇ ਵਾਸਤੇ ਹੋ ਤੇਰੇ ਦਿਲ ਮੇ ਪਿਆਰ ਜੀਨਾ ਇਸੀ ਕਾ ਨਾਮ ਹੈ ਕਿਆ ਬਾਤ ਹੈ ਜੀ ਤੇ ਬਲਵੀਰ ਸਿੰਘ ਸੈਣੀ ਸਾਹਿਬ ਕਹਿੰਦੇ ਮਾਮਾ ਜੀ ਬਹੁਤ ਦਿਲ ਦੇ ਨਾਲ ਗਾ ਰਹੇ ਨੇ ਜੀ ਕਿਆ ਬਾਤ ਹੈ ਜੀ
4: ਸ਼ੁਕਰੀਆ ਜਨਾਬ ਜਿੰਦੇ ਵਾਸਤੇ ਰਵੀ ਭੁਪਿੰਦਰ ਜੀ
0: ਥੈਂਕ ਯੂ ਜੀ ਸ਼ੁਕਰੀਆ ਜੀ ਜੀ ਦੋਸਤੋ ਇਸ ਤਰ੍ਹਾਂ ਜੀ ਮੁਹੰਮਦ ਜੀ ਤੇ ਜਾਂਦੇ ਜਾਂਦੇ ਮੈਂ ਵੀ ਦੋ ਸਤਰਾਂ ਅੱਜ ਸਾਂਝੀਆਂ ਕਰਦਾ ਤੁਹਾਡੇ ਨਾਲ ਇਹ ਮੇਰੀਆਂ ਆਪਣੀਆਂ ਨਹੀਂ ਇਸ ਤਰ੍ਹਾਂ ਜਿਹੜੀਆਂ ਲਿਖੀਆਂ ਹੋਈਆਂ ਨੇ ਇਹ ਆਪਣੇ ਬਾਬਾ ਨਜ਼ਮੀ ਹੋਣਾ ਦੀਆਂ ਉਹ ਲਿਖਦੇ ਨੇ ਕਿ ਮਸਜਿਦ ਮੇਰੀ ਤੂੰ ਕਿਉਂ ਢਾਵੇ ਮੈਂ ਕਿਉਂ ਤੋੜਾਂ ਮੰਦਰ ਨੂੰ ਆ ਜਾ ਦੋਵੇਂ ਬਹਿ ਕੇ ਪੜੀਏ ਇੱਕ ਦੂਜੇ ਦੇ ਅੰਦਰ ਨੂੰ ਸਦੀਆਂ ਵਾਂਗੂ ਅੱਜ ਵੀ ਕੁਝ ਨਹੀਂ ਜਾਣਾ ਮਸਜਿਦ ਮੰਦਰ ਦਾ ਲਹੂ ਤੇ ਤੇਰਾ ਮੇਰਾ ਲੱਗਣਾ ਹੈ ਤੇਰੇ ਮੇਰੇ ਖੰਜਰ ਨੂੰ ਰੱਬ ਕਰੇ ਤੂੰ ਮੰਦਰ ਵਾਂਗੂ ਵੇਖੇ ਮੇਰੀ ਮਸਜਿਦ ਨੂੰ ਰਾਮ ਕਰੇ ਮੈਂ ਮਸਜਿਦ ਵਾਂਗੂ ਵੇਖਾਂ ਤੇਰੇ ਮੰਦਰ ਨੂੰ ਡੁੱਬੇ ਵਿੱਚ ਸਮੁੰਦਰ ਬੇੜੇ ਸਾਥੋਂ ਹਾਲੇ ਨਿਕਲੇ ਨਹੀਂ ਡੁੱਬੇ ਵਿੱਚ ਸਮੁੰਦਰ ਬੇੜੇ ਸਾਥੋਂ ਹਾਲੇ ਨਿਕਲੇ ਨਹੀਂ ਵੇਖੋ ਢੋਲ ਵਜਾ ਕੇ ਚੱਲੇ ਫੋਲਣ ਉਹਦੇ ਅੰਬਰ ਨੂੰ ਕਦੇ ਕਦੇ ਤੇ ਇਹ ਵੀ ਕਦੇ ਕਦੇ ਤੇ ਇਹੋ ਜਿਹੀ ਵੀ ਹਰਕਤ ਬੰਦਾ ਕਰਦਾ ਏ ਆਪਣਾ ਮੂੰਹ ਲੁਕਾਉਣਾ ਔਖਾ ਹੋ ਜਾਂਦਾ ਏ ਡੰਗਰ ਨੂੰ ਅਸਾਂ ਨਹੀਂ ਆਉਣਾ ਬਾਬਾ ਤੇਰਾ ਮੁੜ ਕੇ ਮੇਲਾ ਵੇਖਣ ਲਈ ਸ਼ਕਲਾਂ ਵੇਖ ਕੇ ਦਿੰਦੇ ਨੇ ਵਰਤਾਵੇ ਤੇਰੇ ਲੰਗਰ ਨੂੰ ਸ਼ਕਲਾਂ ਵੇਖ ਕੇ ਦਿੰਦੇ ਨੇ ਵਰਤਾਵੇ ਤੇਰੇ ਲੰਗਰ ਨੂੰ ਲਓ ਦੋਸਤੋ ਇਸੇ ਹੀ ਖੂਬਸੂਰਤ ਨਜ਼ਮ ਦੇ ਨਾਲ ਆਗਿਆ ਲੈਣੇ ਆ ਤੇ ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਗੱਲਾਂ ਬਾਤਾਂ ਹੋਣਗੀਆਂ ਤੇ ਤੁਹਾਡਾ ਮੇਰਾ ਰਾਬਤਾ ਫਿਰ 9:30 ਭਾਰਤੀ ਸਮੇਂ ਦੇ ਅਨੁਸਾਰ ਜਿਹੜਾ ਬਣੇਗਾ 2.25 ਘੰਟੇ ਇਸੇ ਤਰ੍ਹਾਂ ਹੀ ਤੇ ਕਹਿੰਦੇ ਨੇ ਕਿ ਬਾਬਾ ਨਜ਼ਮੀ ਜੀ ਇੱਕ ਨਜ਼ਮ ਹੋਰ ਉਹਨਾਂ ਦੀ ਸਾਂਝੀ ਕਰਦਾ ਮੇਰੀ ਅੱਗ ਦੇ ਉੱਤੇ ਆਪਣੀ ਪਾ ਕੇ ਅੱਗ ਕਿੱਧਰ ਚੱਲੇ ਭਾਂਬੜ ਬਣਾ ਕੇ ਮੇਰੀ ਅੱਗ ਦੀਵੇ ਨਾਲ ਨਹੀਂ ਜਾਣਾ ਇਸ ਹਨੇਰੇ ਨੇ ਦੀਵੇ ਨਾਲ ਨਹੀਂ ਜਾਣਾ ਇਸ ਹਨੇਰੇ ਨੇ ਰੱਖ ਤਲੀ ਤੇ ਆਪਣੇ ਦਿਲ ਨੂੰ ਲਾ ਕੇ ਅੱਗ ਇਹਦੇ ਵਰਗੀ ਦੋਜਕ ਦੀ ਵੀ ਹੋਣੀ ਨਹੀਂ ਚੱਲੇ ਜਿਹੜੀ ਇੱਥੇ ਅਸੀਂ ਹੰਢਾ ਕੇ ਅੱਗ ਬੁੱਲੇ ਨਾਲੋਂ ਹੱਥ ਅੰਗੇਰੇ ਜਾਵਾਂਗਾ ਜਦ ਮੈਂ ਨੱਚਿਆ ਆਪਣੇ ਪੈਰੀ ਪਾ ਕੇ ਅੱਗ ਕਿਬਲਾ ਸਿੱਧਾ ਕਰ ਲਓ ਆਪਣਾ ਚੌਧਰੀਓ ਕਿਬਲਾ ਸਿੱਧਾ ਕਰ ਲਓ ਆਪਣਾ ਚੌਧਰੀਓ ਜਨਤਾ ਨਿਕਲ ਪਵੇ ਨਾ ਕਿਧਰੇ ਖਾ ਕੇ ਅੱਗ ਦਿੱਤੀ ਢਿੱਲ ਤੇ ਤੇਰੇ ਅੰਬਰ ਸਾੜੇਗੀ ਦਿੱਤੀ ਢਿੱਲ ਤੇ ਤੇਰੇ ਅੰਬਰ ਸਾੜੇਗੀ ਰੱਖੀ ਜਿਹੜੀ ਸੀਨੇ ਵਿੱਚ ਦਬਾ ਕੇ ਅੱਗ ਖੇੜੇ ਜਿਹੜੀ ਬਾਲੀ ਮੈਨੂੰ ਸਾੜਨ ਲਈ ਪਰਤਾਂਗਾ ਮੈਂ ਵੰਜਲੀ ਨਾਲ ਬੁਝਾ ਕੇ ਅੱਗ ਮੈਂ ਕੀ ਬਾਬਾ ਨਜ਼ਮੀ ਤੇਰੇ ਚੁੱਲ੍ਹੇ ਦੀ ਰੋਜ਼ ਭਰਾਵਾਂ ਵੀ ਨਹੀਂ ਬਾਲਣੀ ਆ ਕੇ ਅੱਗ ਰੋਜ਼ ਭਰਾਵਾਂ ਵੀ ਨਹੀਂ ਬਾਲਣੀ ਆ ਕੇ ਅੱਗ ਜੀ ਦੋਸਤੋ ਕਿਆ ਖੂਬਸੂਰਤ ਉਹਨਾਂ ਦੀ ਸ਼ਾਇਰੀ ਹੈ ਜੀ ਤੇ ਦਿਲ ਕਰਦਾ ਜੇ ਪੜ੍ਹਨ ਲੱਗੀਏ ਤਾਂ ਪੜ੍ਹਦੇ ਹੀ ਜਾਂਦਾ ਬੰਦਾ ਸਮਾਜ ਦੀਆਂ ਗੱਲਾਂ ਬਾਤਾਂ ਆਪਣੇ ਉੱਤੇ ਬੀਤੀਆਂ ਗੱਲਾਂ ਬਾਤਾਂ ਮੁਲਕਾਂ ਦੀਆਂ ਵੰਡੀਆਂ ਦੀਆਂ ਗੱਲਾਂ ਬਾਤਾਂ ਹੋਰ ਸਾਰਾ ਸਿਲਸਿਲਾ ਇਹਨਾਂ ਨਜ਼ਮਾਂ ਦੇ ਵਿੱਚੋਂ ਝਲਕਦਾ ਹੈ ਕਹਿੰਦਾ ਕਿ ਝੁੱਗੀਆਂ ਵਿੱਚ ਵੀ ਫੇਰਾ ਪਾ ਕੇ ਵੇਖ ਲਵੇ ਸਾਡੀ ਵੀ ਤੇ ਪੀੜ ਵੰਡਾ ਕੇ ਵੇਖ ਲਵੇ ਜਿੰਨੇ ਹਾਲੇ ਤੀਕ ਸਮੁੰਦਰ ਤੱਕਿਆ ਨਹੀਂ ਉਹਨੂੰ ਆਖੋ ਮੇਰੇ ਅੰਦਰ ਆ ਕੇ ਵੇਖ ਲਵੇ ਮੇਰੇ ਮੁੜਕੇ ਨਾਲ ਖਲੋਤਾ ਤਾਜ ਮਹਿਲ ਝੂਠਾ ਵਾਹ ਤੇ ਗੱਲ ਕਰਵਾ ਕੇ ਵੇਖ ਲਵੇ ਮੇਰੇ ਦਮ ਨਾਲ ਗੁੱਟਕੇ ਵਿਹੜਾ ਮੱਕੇ ਦਾ ਮੈਨੂੰ ਵਿੱਚੋਂ ਪਰਾ ਹਟਾ ਕੇ ਵੇਖ ਲਵੇ ਸਾਡੀ ਇੱਕ ਇੱਕ ਝੁੱਗੀ ਇੱਕ ਮੁਸਵਦਾ ਏ ਸੁਖਨ ਵਰਾ ਚੋ ਕੋਈ ਵੀ ਜਾ ਕੇ ਵੇਖ ਲਵੇ ਤੇਰੇ ਪੁੱਤਰ ਵਾਂਗੂ ਮੇਰਾ ਪੁੱਤਰ ਵੀ ਲੰਬੜਦਾਰਾਂ ਬਸਤਾ ਪਾ ਕੇ ਵੇਖ ਲਵੇ ਮੇਰਾ ਇੱਕ ਇੱਕ ਮਿਸਰਾ ਦੁੱਖ ਜ਼ਮਾਨੇ ਦਾ ਮੇਰਾ ਕੋਈ ਵੀ ਸ਼ੇਰ ਸੁਣਾ ਕੇ ਵੇਖ ਲਵੇ ਮੇਰਾ ਕੋਈ ਵੀ ਸ਼ੇਰ ਸੁਣਾ ਕੇ ਵੇਖ ਲਵੇ ਕਹਿੰਦੇ ਨੇ ਕਿ ਉੱਠ ਗਰੀਬਾ ਭੰਗੜਾ ਪਾ ਭੁੱਖਾ ਆਪਣਾ ਢਿੱਡ ਵਜਾ ਜਸ਼ਨੇ ਪਾਕਿਸਤਾਨ ਮਨਾ ਉੱਠ ਗਰੀਬਾ ਭੰਗੜਾ ਪਾ ਝੰਡਾ ਇਹਦਾ ਫੜ ਕੇ ਰੱਖ ਨੀਵੀ ਆਪਣੀ ਕਰਕੇ ਅੱਖ ਇਕੱਠੇ ਕਰਕੇ ਸਾਡੇ ਕੱਖ ਆਪਣਾ ਠੰਡਾ ਚੁੱਲ੍ਹਾ ਤਾ ਵਿੱਚ ਅਮਰੀਕਾ ਸਾਡਾ ਨਾਂ ਜਦ ਤੱਕ ਸਿਰ ਤੇ ਉਹਦੀ ਛਾਂ ਕੱਟਾ ਚੋਈਏ ਭਾਵੇਂ ਗਾਂ ਆ ਲੈ ਝੰਡੀ ਨੱਠਾ ਜਾ ਆਪਣੇ ਬਾਲਾਂ ਨੂੰ ਪਰਚਾ ਤੈਨੂੰ ਧਰਤੀ ਸੋਹਣੀ ਲੱਗੇ ਸ਼ਾਵਾ ਸ਼ਾਵਾ ਅੰਨੇ ਢੱਗੇ ਤਾਈਓ ਤੈਨੂੰ ਕਰਦੇ ਅੱਗੇ ਡਾਂਗਾਂ ਸੋਟੇ ਗੋਲੀ ਖਾ ਵਿੱਚ ਸ਼ਰੀਕਾ ਨਾ ਚਮਕਾ ਵੱਲ ਅਸਮਾਨਾ ਤੂੰ ਨਾ ਵੇਖ ਸਾਡੇ ਹੱਥੀ ਤੇਰੇ ਲੇਖ ਭੁੱਖਾ ਸਾਡੇ ਹੱਥਾਂ ਵੱਲੇ ਵੇਖੇ ਜਿੰਨਾ ਦਈਏ ਓਨਾ ਖਾ ਇਸ ਧਰਤੀ ਦੇ ਅਸੀਂ ਖੁਦਾ ਅਸਲੀ ਪਾਕਿਸਤਾਨ ਅਸੀਂ ਤਾਈਓ ਤੇ ਪ੍ਰਧਾਨ ਅਸੀਂ ਧਰਤੀ ਵੀ ਅਸਮਾਨ ਅਸੀਂ ਸਾਡੇ ਪੈਰਾਂ ਹੇਠ ਲਾ ਸਾਡੇ ਬਹਿ ਕੇ ਪੈਰ ਦਬਾ ਇੱਕੋ ਤੇ ਨਹੀਂ ਰਹਿਣੀ ਰੁੱਤ ਇੱਕ ਦਿਹਾੜੇ ਟੁੱਟਣੇ ਬੁੱਤ ਇਸ ਧਰਤੀ ਦਾ ਤੂੰ ਏ ਪੁੱਤ ਸੁੱਤਾ ਤੇਰਾ ਅਜੇ ਖੁਦਾ ਔਕੜ ਕੋਲੋ ਨਾ ਘਬਰਾ ਢਿੱਡੋਂ ਭਾਵੇਂ ਭੁੱਖਾ ਰਹੂ ਧੁੱਪੇ ਭਾਵੇਂ ਛਾਵੇਂ ਬਹੂ ਜਿਵੇਂ ਜਿਵੇਂ ਧਰਤੀ ਕਹੂ ਦੁੱਧ ਗਜ਼ਾ ਤੇ ਮਿੱਟੀ ਪਾ ਸੱਦਰਾਂ ਧਰਤੀ ਲਈ ਦਫਨਾ ਵਿੱਚ ਹਵਾਵਾਂ ਫਿਰਦੀ ਵਾਸ ਆਵਣ ਵਾਲਾ ਤੇਰੇ ਰਾਜ ਤੇਰੇ ਹੱਥੀ ਇਹਦੀ ਲਾਜ ਆਪਣੇ ਸੁੱਤੇ ਲੇਖ ਜਗਾ ਕਸ ਲੰਗੋਟਾ ਫੜ ਲੈ ਡਾਂਗ ਕਿਉਂ ਨਹੀਂ ਦਿੰਦਾ ਆਪਣੀ ਬਾਂਗ ਜਿਨ੍ਹਾਂ ਲਾਣਤ ਬੁਝਦਿਲ ਵਾਂਗ ਤੂੰ ਵੀ ਆਪਣਾ ਘੁੰਡ ਹਟਾ ਆਖਰ ਚ ਕਹਿੰਦੇ ਆ ਕਿ ਅਮਰੀਕਾ ਦੇ ਯਾਰਾਂ ਕੋਲੋਂ ਧਰਤੀ ਦੇ ਗਦਾਰਾਂ ਕੋਲੋਂ ਜ਼ਾਲਮ ਤੇ ਮਕਾਰਾਂ ਕੋਲੋਂ ਲੋਟੇ ਤੇ ਬਦਕਾਰਾਂ ਕੋਲੋਂ ਤੇਰਾ ਪਾਕਿਸਤਾਨ ਗਿਆ ਆਪਣਾ ਪਾਕਿਸਤਾਨ ਬਚਾ ਉੱਠ ਗਰੀਬਾ ਭੰਗੜਾ ਪਾ ਉੱਠ ਗਰੀਬਾ ਭੰਗੜਾ ਪਾ ਭੁੱਖਾ ਆਪਣਾ ਢਿੱਡ ਵਜਾ ਤੇ ਭੁੱਖਾ ਆਪਣਾ ਢਿੱਡ ਵਜਾ। ਲਓ ਦੋਸਤੋ ਰੋਜ਼ੀ ਰੋਟੀ ਦੀ ਗੱਲ ਹੈ, ਜਿਨ੍ਹਾਂ ਨੂੰ ਰੋਜ਼ੀ ਰੋਟੀ ਕਮਾਈ ਕਰਨੀ ਹੈ ਉਹਨਾਂ ਨੂੰ ਪਤਾ ਇਹਦਾ ਮੁੱਲ ਕੀ ਹੈ ਤੇ ਉਹਨਾਂ ਲਈ ਤਾਂ ਇਹੀ ਚੀਜ਼ਾਂ ਅਜੇ ਬਹੁਤ ਵੱਡੇ ਜਿਹੜੇ ਕਹਿ ਸਕਦੇ ਹਾਂ ਬੁਲੰਦੀਆਂ ਤੇ ਪਹੁੰਚਣ ਦੇ ਜਿਹੜੇ ਸੁਪਨੇ ਹੈ, ਜਿਨ੍ਹਾਂ ਨੇ ਹਜੇ ਤੱਕ ਰੋਜ਼ੀ ਰੋਟੀ ਨਹੀਂ ਕਮਾਈ, ਜਿਨ੍ਹਾਂ ਨੇ ਸ਼ਾਮ ਤੱਕ ਆ ਕੇ ਚੁੱਲ੍ਹਿਆਂ ਦੇ ਵਿੱਚ ਅੱਗ ਬਾਲਣੀ ਹੈ ਤੇ ਆਪਣਾ ਰਾਸ਼ਨ ਪਾਣੀ ਪਕਾਉਣਾ ਹੈ, ਉਹਨਾਂ ਦੇ ਸਿਲਸਿਲਿਆਂ ਦੇ ਵਿੱਚ ਹੀ ਅਜੇ ਉਹ ਘੁਲ ਮਿਲ ਰਹੇ ਨੇ, ਇਹਦੇ ਨਾਲ ਕੁਸ਼ਤੀ ਲੜ ਰਹੇ ਹੈ ਤੇ ਹੋਰ ਸਾਰੀਆਂ ਚੀਜ਼ਾਂ ਦੇ ਬਾਰੇ ਸੋਚਣ ਦਾ ਵਿਚਾਰਨ ਦਾ ਉਹਨਾਂ ਕੋਲ ਅਜੇ ਸਮਾਂ ਨਹੀਂ ਹੈ, ਕਿਉਂਕਿ ਗੁਰਬਤ ਨੇ ਹੀ ਇੰਨਾ ਉਹਨਾਂ ਨੂੰ ਘੇਰਿਆ ਹੋਇਆ, ਦੁੱਖਾਂ ਤਕਲੀਫਾਂ ਹੀ ਇੰਨੀਆਂ ਨੇ ਕਿ ਉਹ ਹੋਰ ਵੱਡੇ ਪੱਧਰ ਦੀਆਂ ਗੱਲਾਂ ਸੋਚ ਨਹੀਂ ਸਕਦੇ। ਲਓ ਦੋਸਤੋ ਇਸਦੇ ਨਾਲ ਹੀ ਬਾਬਾ ਨਜ਼ਮੀ ਜੀ ਦੀਆਂ ਕਵਿਤਾਵਾਂ ਦੇ ਨਾਲ ਹੀ ਆਪਾਂ ਫਿਰ ਮਾਫ਼ੀ ਲੈਂਦੇ ਹਾਂ ਤੁਹਾਡੇ ਕੋਲੋਂ ਤੇ ਵੱਧ ਘੱਟ ਬੋਲ ਕੇ ਹੋਵਾਂ ਤਾਂ ਮਾਫ਼ੀ ਚਾਹਵਾਂਗਾ, ਕਿਸੇ ਦਾ ਦਿਲ ਦੁਖਾਉਣ ਦੀ ਸਾਡੀ ਕੋਈ ਖੁਆਇਸ਼ ਨਹੀਂ ਹੁੰਦੀ ਹੈ, ਹਰ ਦੋਸਤ ਦੇ ਆਪਣੇ ਵਿਚਾਰ ਨੇ, ਉਹਨਾਂ ਦੇ ਨਾਲ ਸਹਿਮਤ ਹੋਣਾ ਨਹੀਂ ਹੋਣਾ ਉਹ ਸਭ ਦੇ ਉੱਤੇ ਆਪਣੇ ਆਪ ਦੇ ਉੱਤੇ ਨਿਰਭਰ ਕਰਦਾ, ਵਿਚਾਰ ਚਰਚਾ ਹੁੰਦੀ ਹੈ, ਹਰ ਕੋਈ ਆਪਣੇ ਵਿਚਾਰ ਦਿੰਦਾ, ਉਹਨਾਂ ਨਾਲ ਸਹਿਮਤ ਹੋਣਾ ਨਹੀਂ ਸਹਿਮਤ ਹੋਣਾ ਉਹ ਤੁਹਾਡਾ ਆਪਣਾ ਜਿਹੜਾ ਹੱਕ ਹੈਗਾ ਹੈ। ਤੇ ਲੋ ਮੈਨੂੰ ਦਿਓ ਆਗਿਆ ਜੀ, ਇਸ ਦੇ ਨਾਲ ਹੀ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਤੇ ਨਿੱਘੀ ਸਤਿ ਸ਼੍ਰੀ ਅਕਾਲ, ਕੱਲ ਨੂੰ ਨਹੀਂ ਪਰਸੋਂ ਨੂੰ ਨਹੀਂ ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਤੇ ਕੱਲ ਨੂੰ ਸਮਾਜੀਤ ਸਿੰਘ ਸ਼ੰਮੀ ਜੀ ਲੈ ਕੇ ਹਾਜ਼ਰ ਹੋਣਗੇ ਪ੍ਰੋਗਰਾਮ ਮਹਿਫਲ ਮਿੱਤਰਾਂ ਦੀ ਤੇ ਉਹਨਾਂ ਦੇ ਨਾਲ 8 ਵਜੇ ਤੋਂ 10 ਵਜੇ ਤੱਕ ਤੁਹਾਡਾ ਤੇ ਸਾਡਾ ਸਭ ਦਾ ਰਾਬਤਾ ਬਣੇਗਾ ਤੇ ਮਹਿਫਲ ਸਜੇਗੀ ਤੇ ਬਹੁਤ ਸਾਰੇ ਰੰਗਦਾਰ ਚੀਜ਼ਾਂ ਮਾਨਣ ਦਾ ਜਿਹੜਾ ਸਬੱਬ ਬਣੇਗਾ, ਹਾਸਿਆਂ ਦੀ ਪਟਾਰੀ ਖੁੱਲੇਗੀ ਤੇ ਹਰ ਤਰ੍ਹਾਂ ਦੀ ਗੱਲ ਉਹਦੇ ਵਿੱਚ ਕੀਤੀ ਜਾਵੇਗੀ ਬਗੈਰ ਸਿਆਸਤ ਤੋਂ। ਤੇ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਨੇਗੀ ਸਤਿ ਸ਼੍ਰੀ ਅਕਾਲ ਤੇ ਹੈਵ ਏ ਨਾਈਸ ਵੀਕਐਂਡ ਸਭ ਦੋਸਤਾਂ ਨੂੰ ਪਿਆਰਿਆਂ ਨੂੰ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜਿਨ੍ਹਾਂ ਨੇ ਮੈਸੇਜ ਕੀਤੇ ਹੈ, ਕਾਲ ਕੀਤੀ ਹੈ ਜਾਂ ਚੁੱਪ ਚੁਪੀਤੇ ਦੋਸਤ ਸੁਣ ਰਹੇ ਨੇ, ਉਹਨਾਂ ਸਾਰਿਆਂ ਦਾ ਹੀ ਦਿਲੋਂ ਧੰਨਵਾਦ ਹੈ ਜਿੱਥੋਂ ਕਿਤੋਂ ਵੀ ਸੁਣ ਰਹੇ ਹੋ ਤੇ ਮਾਫ਼ੀ ਚਾਹਵਾਂਗਾ ਦੋਸਤਾਂ ਤੋਂ, ਬਹੁਤ ਸਾਰੇ ਕਮੈਂਟ ਭੇਜੇ ਤੁਸੀਂ, ਮੈਂ ਬਾਅਦ ਦੇ ਵਿੱਚ ਜ਼ਰੂਰ ਪੜ੍ਹ ਲਾਂਗਾ ਤੇ ਇਸ ਵਕਤ ਸਮਾਂ ਵੀ ਕਾਫ਼ੀ ਹੋ ਗਿਆ ਤੇ ਲੱਗਾ ਫਿਰ ਪੜ੍ਹਨ ਤੇ ਕਾਫ਼ੀ ਸਮਾਂ ਲੱਗ ਜਾਊ ਤੇ ਇੱਥੇ ਲੈਣੇ ਆ ਗਿਆ ਤੇ ਸਾਰਿਆਂ ਨੂੰ ਭੁਪਿੰਦਰ ਪਾਰਾ ਵੱਲੋਂ ਪਿਆਰ ਭਾਈ ਤੇ ਨਿੱਕੀ ਸਤਿ ਸ਼੍ਰੀ ਅਕਾਲ ਹੈ ਦੋਸਤੋ, ਜਾਂ ਚੁੱਪ ਚੁਪੀਤੇ ਦੋਸਤ ਸੁਣ ਰਹੇ ਨੇ ਉਹਨਾਂ ਸਾਰਿਆਂ ਦਾ ਹੀ ਦਿਲੋਂ ਧੰਨਵਾਦ ਹੈ ਜਿੱਥੋਂ ਕਿਤੋਂ ਵੀ

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾਹ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ

0: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਦੋਸਤੋ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਅੱਜ ਖਾਸ ਦਿਹਾੜਾ ਵੀ ਆ, ਉਹਦੇ ਉੱਤੇ ਆਪਾਂ ਗੱਲਾਂ ਬਾਤਾਂ ਵੀ ਕਰਾਂਗੇ। ਮੀਡੀਆ ਤੇ ਸਮਾਜ ਦਾ ਜਿਹੜਾ ਸੰਸਾਰ ਹੈ ਕਿਵੇਂ ਬਦਲਦਾ ਨਜ਼ਰ ਆਉਂਦਾ, ਡਿਜੀਟਲ ਜਿਹੜਾ ਦੁਨੀਆ ਹੋ ਗਈ ਹੈ। ਪਹਿਲੇ ਸਮਿਆਂ ਦੇ ਵਿੱਚ ਰੇਡੀਓ ਤੋਂ ਲੈ ਕੇ ਅੱਜ ਦੇ ਸਮੇਂ ਤੱਕ ਡਿਜੀਟਲ ਦਾ ਜ਼ਮਾਨਾ, ਉਹਦੇ ਉੱਤੇ ਵਾਰਤਾਲਾਪ ਕਰਨ ਦੇ ਲਈ ਸਾਡੇ ਨਾਲ ਸਮਰਜੀਤ ਸਿੰਘ ਸ਼ਮੀ ਜੀ ਨਾਲ ਜੁੜਨਗੇ ਕੁਝ 10-15 ਮਿੰਟਾਂ ਤਾਈਂ। ਤੇ ਉਸ ਤੋਂ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਅੱਜ ਇੱਕ ਖਾਸ ਮੁੱਦੇ ਦੇ ਉੱਤੇ। ਉਹ ਗੱਲਬਾਤ ਕਰਾਂਗੇ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ, ਤੇ ਮਸਲਾ ਉਹ ਤੁਹਾਡੇ ਨਾਲ ਖੋਲਾਂਗੇ ਤੇ ਨਾਲ ਦੀ ਨਾਲ ਥੋੜਾ ਜਿਹਾ ਤੁਹਾਡੇ ਨਾਲ ਸਾਥ ਨਿਭਾਉਣ ਦੇ ਲਈ ਕੋਸ਼ਿਸ਼ ਕਰਨ ਦੀ ਗੱਲ ਕਰਦਾ। ਜਿਹੜਾ ਆਪਣਾ ਅੱਜ ਦਾ ਵਿਸ਼ਾ ਰਹੇਗਾ ਉਹਦੇ ਵਿੱਚ ਗੱਲ ਕਰਾਂਗੇ ਮੀਡੀਆ ਤੇ ਸਮਾਜ ਦੀ, ਸੁਣਨ ਤੋਂ ਕਲਿੱਕ ਕਰਨ ਤੱਕ ਦੀ ਜਿਹੜੀ ਦੁਨੀਆ। ਪਹਿਲਾਂ ਹੁੰਦਾ ਸੀ ਸੁਣੀਏ ਤੇ ਫਿਰ ਅੱਜ ਦੇ ਸਮੇਂ ਦੇ ਵਿੱਚ ਆ ਗਿਆ ਕਿ ਅੱਗੇ ਤੋਂ ਅੱਗੇ ਵਧੀ ਜਾਈਏ, ਲਾਈਕ ਕਰੀ ਜਾਈਏ, ਫੋਲੋ ਕਰੀ ਜਾਈਏ ਜਾਂ ਕਲਿੱਕ ਕਰੀ ਜਾਈਏ। ਤੇ ਅੱਜ ਦੇ ਦਿਹਾੜੇ ਦੇ ਉੱਤੇ ਵੈਸੇ ਜਿਹੜਾ ਦਿਨ ਵੀ ਖਾਸ ਹੈ, ਜਿਹੜਾ ਨੈਸ਼ਨਲ ਰੇਡੀਓ ਡੇ ਮਨਾਇਆ ਜਾਂਦਾ, ਤੇ ਉਹਦੇ ਬਾਬਤ ਵੀ ਆਪਾਂ ਗੱਲਬਾਤ ਆਪਾਂ ਸ਼ਮੀ ਹੁਣਾਂ ਦੇ ਨਾਲ ਜੀ ਦੇ ਨਾਲ ਕਰਾਂਗੇ ਤੇ ਇਸ ਮੁੱਦੇ ਨੂੰ ਅੱਗੇ ਜਾ ਕੇ ਖੋਲਾਂਗੇ। ਪਰ ਉਸ ਤੋਂ ਪਹਿਲਾਂ ਅੱਜ ਦਾ ਜਿਹੜਾ ਖਾਸ ਮੁੱਦਾ ਹੈ ਉਹਦੇ ਬਾਰੇ ਚਰਚਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। 10-12 ਮਿੰਟ ਲਾਵਾਂਗੇ ਇਹਦੇ ਉੱਤੇ ਤੇ ਨਾਲ ਦੀ ਨਾਲ ਦੋਸਤੋ ਸ਼ਮੀ ਜੀ ਨੂੰ ਬਾਅਦ ਦੇ ਵਿੱਚ ਲੈ ਕੇ ਨਾਲ, ਤੇ ਉਸ ਵੇਲੇ ਤੁਹਾਡੇ ਲਈ ਵੀ ਲਾਈਨਾਂ ਜਿਹੜੀਆਂ ਨੇ ਖੋਲ ਦਿੱਤੀਆਂ ਜਾਣਗੀਆਂ ਤੇ ਤੁਸੀਂ ਵੀ ਉਹਦੇ ਵਿੱਚ ਸ਼ਾਮਲ ਹੋ ਸਕਦੇ ਹੋ। ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ, ਜੋ ਜਿਸ ਹਿਸਾਬ ਦੇ ਨਾਲ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਹੋ ਜਾਂਦੀ ਹੈ। ਤੇ ਅੱਜ ਸਭ ਤੋਂ ਪਹਿਲਾਂ ਮੁੱਦਾ ਸ਼ੁਰੂ ਕਰਦੇ ਹਾਂ। ਜੋ ਵਿਚਾਰ ਮੰਗਦਾ ਹੈ ਸਾਡੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਉਹਨਾਂ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। AI ਦਾ ਜੰਜਾਲ, ਪ੍ਰਾਈਵੇਟ ਸਕੂਲ ਬਿਹਾਲ 16% ਤੋਂ ਲੈ ਕੇ 658% ਤੱਕ ਦਾ ਜਿਹੜਾ ਫੀਸਾਂ ਦੇ ਵਿੱਚ ਵਾਧਾ, ਸਿੱਖਿਆ ਕਿਸ ਦੇ ਲਈ ਹੈ ਕਿ ਜਿਹੜੀ ਆਮ ਲੋਕ ਜਿਹੜੇ ਅਮੀਰ ਨੇਗੇ ਸਿੱਖਿਆ ਹਾਸਲ ਨਹੀਂ ਕਰ ਸਕਦੇ, ਜਾਂ ਜਿਹੜਾ ਸਿੱਖਿਆ ਦਾ ਹਰ ਕਿਸੇ ਦੇ ਉੱਤੇ ਅਧਿਕਾਰ ਹੈ, ਹੱਕ ਹੈ ਮੁੱਢਲਾ, ਉਹਨੂੰ ਕਿਤੇ ਨਾ ਕਿਤੇ ਨਜ਼ਰਅੰਦਾਜ਼ ਕੀਤਾ ਜਾ ਰਿਹਾ। ਬਹੁਤ ਸਾਰੇ ਸਵਾਲ ਖੜੇ ਹੁੰਦੇ ਆ ਕਿ AI ਇੰਨੀ ਕੀ ਜ਼ਰੂਰਤ ਪੈ ਗਈ ਕਿ ਸਾਡੇ ਫਿਨਲੈਂਡ ਵਰਗੇ ਮੁਲਕ ਜਾਂ ਯੂਰਪੀਅਨ ਮੁਲਕ, ਅਮਰੀਕਾ, ਕੈਨੇਡਾ, ਉਹਨਾਂ ਦੀ ਇਹਨਾਂ ਦੇ ਵੱਲ ਚੀਜ਼ਾਂ ਦੇ ਵਿੱਚ ਇੰਨੀ ਰੁਚੀ ਨਹੀਂ, ਇਹਨਾਂ ਚੀਜ਼ਾਂ ਤੋਂ ਵਰਜ ਰਹੇ ਨੇ। ਤੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਵੱਡੇ ਪੱਧਰ ਦੇ ਉੱਤੇ AI ਨੂੰ ਲੈ ਕੇ ਇੰਨਾ ਗੰਭੀਰ ਜਾਂ ਕਿੰਨੀਆਂ ਕੁ ਜੋਬਾਂ ਜਿਹੜੀਆਂ ਨੇ ਕਿ ਹਰ ਬੱਚੇ ਨੂੰ ਜਿਹੜਾ AI ਦਾ ਕੋਰਸ ਕਰਾਉਣ ਦੇ ਲਈ ਉਹਨਾਂ ਨੂੰ ਟੀਚਰ ਰਖਾਉਣੇ ਪੈਣੇ, ਹੋਰ ਸਾਰੀਆਂ ਚੀਜ਼ਾਂ ਨੇ। ਅਸਲ ਦੇ ਵਿੱਚ ਮਾਮਲਾ ਕੀ ਹੈ ਉਹਨੂੰ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਜਿਹਨਾਂ ਨੂੰ ਜੀ ਨਿੱਘਾ ਸਵਾਗਤ ਹੈ ਸੈਣੀ ਸਾਹਿਬ ਜੀ।
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ।
0: ਜੀ
1: ਭਾਰਤ ਸਾਹਿਬ, ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਜਿਹੜਾ ਕਿ ਸਾਡੀ ਦੁਆਬਾ ਰੇਡੀਓ ਦੀ ਐਕਸਕਲੂਸਿਵ ਰਿਪੋਰਟ ਆ
0: ਜੀ,
1: ਉਹ ਇਹ ਆ ਸਰ ਕਿ ਪ੍ਰਾਈਵੇਟ ਸਕੂਲ ਜਿਹੜੇ ਹੈਗੇ ਆ ਕੁਛ ਇੱਕ, ਉਹਨਾਂ ਨੇ ਮੇਰੇ ਤੱਕ ਪਹੁੰਚ ਕੀਤੀ ਸੀ ਸਰ
0: ਜੀ।
1: ਉਹਨਾਂ ਨੇ ਆਪਣੀ ਕੋਈ ਦੁੱਖ ਜਦੋਂ ਦੱਸਿਆ ਤੇ ਮੈਂ ਮਤਲਬ ਸੋਚਿਆ ਕਿ ਗੱਲ ਤਾਂ ਵਿਚਾਰਨ ਵਾਲੀ ਹੈ ਤੇ ਇਹ ਜਿਹੜੀ ਆ ਰੇਡੀਓ ਤੇ ਕਰਨ ਵਾਲੀ ਵੀ ਆ ਜੀ। ਇਸੇ ਕਰਕੇ ਸ਼ਮੀ ਜੀ ਦੇ ਸਮੇਂ ਦੇ ਵਿੱਚੋਂ ਕੁਛ 10-12 ਮਿੰਟ ਮੰਗ ਕੇ ਤੇ ਮੈਂ ਮਤਲਬ ਇਹ ਰਿਪੋਰਟ ਜਿਹੜੀ ਆ ਕਰਨੀ ਚਾਹੁੰਦਾ ਸੀ ਜੀ। ਪਰ ਇਹ ਸਭ ਇੱਕ ਪਾਸੇ ਤਾਂ ਦੇਖੋ ਪੰਜਾਬ ਸਰਕਾਰ ਨੇ ਜਿਹੜਾ ਆ ਇਹ ਕਰ ਦਿੱਤਾ ਜੀ ਵੀ ਪ੍ਰਾਈਵੇਟ ਸਕੂਲ ਜਿਹੜੇ ਆ ਫੀਸਾਂ 5% ਤੋਂ ਜ਼ਿਆਦਾ ਨਹੀਂ ਵਧਾ ਸਕਦੇ ਜੀ। ਦੂਜੇ ਪਾਸੇ ਅੱਜ ਤੁਸੀਂ ਦੇਖ ਲਓ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਫੀਸਾਂ ਦਾ ਵਾਧਾ ਜਿਹੜਾ ਆ 16% ਤੋਂ ਲੈ ਕੇ ਤੇ 658% ਤੱਕ ਵਾਧਾ ਕੀਤਾ ਜੀ।
0: ਬਿਲਕੁਲ ਜੀ,
1: ਉਹਦੇ ਬਾਰੇ ਤਾਂ ਉੱਥੇ ਦੇ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਜਿਹੜੇ ਉਹ ਧਰਨਾ ਲਾਇਆ ਸੀ ਅੱਜ ਉਹਨਾਂ ਨੇ,
0: ਸ਼ੁਰੂ ਹੋ ਗਿਆ ਜੀ ਸ਼ਾਮੀ 10 ਵਜੇ ਵੀ ਬਹਿਣਾ ਸੀ ਉਹਨਾਂ ਨੇ।
1: ਹਾਂਜੀ ਹਾਂਜੀ, ਉਹ ਜਿਹੜਾ ਹੈਗਾ ਆ ਉਹ ਤਾਂ ਉਹਨਾਂ ਦਾ ਆਪਣਾ ਜਿਹੜਾ ਹੈਗਾ ਆ ਅਲੱਗ ਚੀਜ਼ ਆ। ਜਿਹੜੀ ਪ੍ਰਾਈਵੇਟ ਸਕੂਲਾਂ ਦੀ ਹੈਗੀ ਆ ਸਰ, ਇਹ ਨਾ ਜੀ ਜਿਹੜੇ ਮੇਰੇ ਕੋਲੋਂ ਅਪਰੋਚ ਕੀਤੀ, ਇਹ ਕੰਢੀ ਦੇ ਏਰੀਏ ਦੇ ਕੁਛ ਇੱਕ ਪ੍ਰਾਈਵੇਟ ਸਕੂਲ ਵਾਲੇ ਆਏ ਸੀ
0: ਜੀ।
1: ਉਹਨਾਂ ਨੇ ਜਿਹੜੀ ਮੈਨੂੰ ਦੱਸੀ ਗੱਲ ਉਹਦੇ ਮੁਤਾਬਕ ਹੀ ਜਿਹੜੀ ਆ ਮੈਂ ਇਹ ਰਿਪੋਰਟ ਜਿਹੜੀ ਆ
0: ਜੀ
1: ਕਿ ਇੱਕ ਸਰਬੱਤ AI ਫਰਮ ਜਿਹੜੀ ਆ ਉਹ ਬਣਾਈ ਆ ਜੀ, ਉਹ ਪੰਜਾਬ ਸਰਕਾਰ ਨੇ ਉਹਨੂੰ ਠੇਕਾ ਦੇ ਦਿੱਤਾ ਕਿ ਬੱਚਿਆਂ ਨੂੰ ਜਿਹੜਾ ਆ AI ਦੀ ਸਿੱਖਿਆ ਜਿਹੜੀ ਆ ਤੁਸੀਂ ਸਕੂਲਾਂ ਚ ਦਿਓ
0: ਜੀ,
1: ਤੇ ਮੈਂਡੇਟਰੀ ਕੀ ਕਰ ਦਿੱਤਾ ਕਿ ਪੰਜਵੀਂ ਤੋਂ ਲੈ ਕੇ ਤੇ ਜਿਹੜਾ ਹੈਗਾ ਆ ਬਾਰਵੀਂ ਤੱਕ ਦੇ ਵਿਦਿਆਰਥੀ, ਜੇ ਸਕੂਲ ਬਾਰਵੀਂ ਤੱਕ ਹੈ ਤੇ ਬਾਰਵੀਂ ਤੱਕ, ਜੇ ਦਸਵੀਂ ਤੱਕ ਹੈ ਤੇ ਦਸਵੀਂ ਤੱਕ ਦੇ ਜਿਹੜੇ ਵਿਦਿਆਰਥੀ
0: ਜੀ,
1: ਜਿੰਨੇ ਬੱਚੇ ਇਹਨਾਂ ਕੋਲ ਇਨਰੋਲਡ ਹੋਣਗੇ
0: ਜੀ,
1: ਉਹ ਸਾਰੇ ਬੱਚੇ ਜਿਹੜੇ ਹੈਗੇ ਆ AI ਦੀ ਸਿੱਖਿਆ ਲੈਣਗੇ
0: ਜੀ,
1: ਔਰ ਪ੍ਰਤੀ ਬੱਚਾ 100 ਰੁਪਇਆ ਸਕੂਲ ਜਿਹੜਾ ਹੈਗਾ ਆ ਫਰਮ ਨੂੰ ਦਏਗਾ
0: ਜੀ।
1: ਇਸ ਤੋਂ ਇਲਾਵਾ 10 ਰੁਪਏ ਮੰਥਲੀ ਟੈਸਟ ਦੇ ਹੋਣਗੇ ਜੀ
0: ਜੀ,
1: 3 ਮਹੀਨੇ ਬਾਅਦ ਇੱਕ ਟੈਸਟ ਹੋਏਗਾ ਜਿਹਦੀ 50 ਰੁਪਏ ਜਿਹੜੀ ਹੈਗੀ ਆ ਪਰ ਬੱਚਾ ਪੇ ਕਰਨਾ ਪਏਗਾ ਜੀ
0: ਐਗਜ਼ਾਮੀਨੇਸ਼ਨ ਦੀ ਜੀ।
1: ਹਾਂਜੀ ਹਾਂਜੀ, ਤੇ 73 ਰੁਪਏ ਜਿਹੜੇ ਹੈਗੇ ਆ ਉਹ ਬੁੱਕ ਤੇ ਫਾਰਮ ਉਹ ਦੇਣੇ ਪੈਣੇ ਹੈਗੇ ਆ ਜੀ, ਇਹ ਜਿਹੜੇ ਖਰਚਾ ਜਿਹੜਾ ਆ ਜੀ। ਹਾਂਜੀ, ਉਹ ਤੋਂ ਇਲਾਵਾ ਸਕੂਲ ਜਿਹੜਾ ਹੈਗਾ ਆ 800 2 ਟੀਚਰ ਜਿਹੜੇ ਹੈਗੇ ਆ ਉਹ ਦਏਗਾ ਚੂਜ ਕਰਕੇ, ਜਿਹਨਾਂ ਨੂੰ AI ਦੀ ਸਿੱਖਿਆ ਜਿਹੜੀ ਆ 3 ਸਾਲ ਦਾ ਕੋਰਸ ਇਹ ਫਰਮ ਕਰਵਾਏਗੀ
0: ਜੀ,
1: ਜਿਹਦਾ ਜਿਹੜੀ ਹੈਗੀ ਆ 21,000 ਰੁਪਇਆ ਸਲਾਨਾ ਫੀਸ ਜਿਹੜੀ ਆ ਉਹ ਟੀਚਰ ਦੀ ਜਾਏਗੀ
0: ਜੀ।
1: ਮਤਲਬ 42,000 ਰੁਪਇਆ ਤਾਂ ਇਹ ਟੀਚਰਾਂ ਦੀ ਫੀਸ ਜਿਹੜੀ ਆ ਸਕੂਲ ਦਏਗਾ ਜੀ ਇਸ ਫਰਮ ਨੂੰ, ਬਾਕੀ ਬੱਚਿਆਂ ਦੀ ਗਿਣਤੀ ਦੇ ਹਿਸਾਬ ਨਾਲ ਲਗਭਗ 150 ਰੁਪਇਆ ਜਿਹੜਾ ਖਰਚਾ ਹੈਗਾ ਆ ਉਹ ਉਹਨਾਂ ਨੂੰ ਪਰ ਬੱਚਿਆ ਪੇ ਕਰਨਾ ਪਏਗਾ
0: ਜੀ।
1: ਹੁਣ ਇਹਨਾਂ ਸਕੂਲਾਂ ਦੀ ਸਮੱਸਿਆ, ਇਹ ਸਕੂਲ ਕਹਿੰਦੇ ਜੀ ਵੀ ਸਾਨੂੰ ਤਾਂ ਕਹਿਤਾ ਕਿ 5% ਤੋਂ ਜ਼ਿਆਦਾ ਤੁਸੀਂ ਫੀਸ ਨੀ ਵਧਾ ਸਕਦੇ
0: ਜੀ।
1: ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਵੀ ਜਿਹੜੀਆਂ ਹੈਗੀਆਂ ਜਿਹੜੇ ਹੈਗੇ ਆ ਗਰੀਬ ਏਰੀਏ ਹੈਗੇ ਆ ਉੱਥੇ 500 ਰੁਪਏ ਤੋਂ 800 ਰੁਪਏ ਤੱਕ ਦੀ ਫੀਸ ਆ ਜੀ
0: ਜੀ।
1: ਇਹ ਫੀਸਾਂ ਪ੍ਰਾਈਵੇਟ ਸਕੂਲਾਂ ਦੀਆਂ ਜਦੋਂ ਇਹ ਬੰਦਾ ਟਾਊਨ ਚ ਆ ਜਾਂਦੇ ਹੈਗੇ ਆ ਉੱਥੇ 2,000 ਰੁਪਏ ਤੱਕ ਹੈਗੀਆਂ ਜੀ, 1500-2,000 ਰੁਪਏ ਤੱਕ
0: ਜੀ।
1: ਜਿਹੜੇ ਸਟੈਂਡਰਡ ਦੇ ਸਕੂਲ ਹੈਗੇ ਆ ਉਹਨਾਂ ਦੀ 4-5 ਹਜ਼ਾਰ ਵੀ ਹੈਗੀ ਆ ਜੀ
0: ਜੀ।
1: ਤੇ ਜਿਹੜੇ ਸ਼ਹਿਰਾਂ ਦੇ ਵਿੱਚ ਵੱਡੇ ਸ਼ਹਿਰਾਂ ਦੇ ਵਿੱਚ ਸਕੂਲ ਹੈਗੇ ਆ ਉੱਥੇ 8-8 ਹਜ਼ਾਰ ਵੀ ਫੀਸ ਹੈਗੀ ਆ ਜੀ
0: ਜੀ।
1: ਹੁਣ 8,000 ਵਾਲੇ ਦਾ ਜਿਹੜਾ 5% ਹੈਗਾ ਆ ਉਹ ਤਾਂ ਵਧੂਗਾ ਜੀ ਸੈਂਕੜਿਆਂ ਦੇ ਵਿੱਚ,
0: ਤੇ
1: ਜਿਹਨਾਂ ਦੀ 500 ਰੁਪਇਆ ਫੀਸ ਲੈ ਰਹੇ ਹੈਗੇ ਆ ਜੀ ਉਹਨਾਂ ਦੇ 25 ਰੁਪਏ ਵਧਣਗੇ। ਤੇ ਜਦੋਂ ਤੁਸੀਂ ਪੇਰੈਂਟਸ ਨੂੰ ਇੰਨਾ ਜ਼ਿਆਦਾ ਅਵੇਅਰ ਕੀਤਾ ਜਾਂ ਇੰਨਾ ਜ਼ਿਆਦਾ ਕਿਹਾ ਹੈਗਾ ਆ ਜੀ ਉਹ ਇਹ ਜਿਹੜਾ AI ਦੇ ਜਿਹੜਾ ਖਰਚਾ ਆ ਜਿਹੜਾ ਤੁਸੀਂ ਮੈਂਡੇਟਰੀ ਸਕੂਲ ਨੂੰ ਕਰ ਦਿੱਤਾ ਆ ਉਹ ਜੇ ਪੇਰੈਂਟਸ ਪੇ ਨੀ ਕਰਨਗੇ ਤੇ ਉਹ ਉਸ ਫੀਸ ਦੇ ਵਿੱਚੋਂ ਕਿੱਦਾਂ ਪੇ ਕਰ ਸਕਣਗੇ, ਸਕੂਲ ਵਾਲੇ ਕੋਲੋਂ ਪਾਉਣਗੇ ਜੀ? ਸਕੂਲ ਤਾਂ ਬੰਦ ਹੋਣ ਦੀ ਕਗਾਰ ਤੇ ਚੱਲ ਗਏ
0: ਜੀ।
1: ਜੇ 500 ਰੁਪਏ ਦੇ ਵਿੱਚ ਜਿਹੜਾ ਹੈਗਾ ਆ ਟਿਊਸ਼ਨ ਫੀਸ, ਟੀਚਰਾਂ ਦੀਆਂ ਤਨਖਾਹਾਂ ਵੀ ਦੇਣੀਆਂ ਹੈਗੀਆਂ, ਸਕੂਲ ਦੀ ਬਿਲਡਿੰਗ ਨੂੰ ਵੀ ਮੇਨਟੇਨ ਕਰਨਾ ਆ, ਔਰ ਉਹਦੇ ਬਾਅਦ ਜਿਹੜਾ ਹੈਗਾ 150 ਰੁਪਇਆ ਤੁਹਾਨੂੰ ਜਿਹੜਾ ਆ ਇਸ ਚੀਜ਼ ਦਾ ਦੇਣਾ ਆ। ਉਹ ਤੋਂ ਇਲਾਵਾ ਜਿਹੜੇ ਆ 2 ਟੀਚਰਾਂ ਦੀਆਂ ਫੀਸ, ਕਿਉਂਕਿ ਟੀਚਰ ਕਿਉਂ ਆਪਣੀ ਤਨਖਾਹ ਦੇ ਵਿੱਚੋਂ ਪੇ ਕਰੂਗਾ ਜੀ?
0: ਬਿਲਕੁਲ,
1: ਕੋਈ ਵੀ ਟੀਚਰ ਵਿਲਿੰਗ ਨੀ ਹੋਊਗਾ
0: ਜੀ।
1: ਫਿਰ ਪ੍ਰਾਈਵੇਟ ਸਕੂਲ ਦੇ ਵਿੱਚ ਕੋਈ ਕੰਟਰੈਕਟ ਏਦਾਂ ਦਾ ਨੀ ਹੁੰਦਾ ਹੈਗਾ ਕਿ ਟੀਚਰ 3 ਸਾਲ ਉੱਥੇ ਸਥਾਈ ਰਹੂਗਾ ਹੀ ਰਹੂਗਾ ਜੀ। ਅਗਲੇ ਜਿਹੜਾ ਹੈਗਾ ਜਾਂ 63,000 ਰੁਪਇਆ ਇੱਕ ਟੀਚਰ ਦੇ ਉੱਤੇ ਇਨਵੈਸਟ ਕਰ ਦੇਣਗੇ ਤੇ ਮੁੜ ਕੇ ਟੀਚਰ ਛੱਡ ਕੇ ਤੇ ਅੱਗੇ ਗਾਂਹ ਜਾਏ ਜੀ
0: ਜੀ।
1: ਇੱਥੇ ਕਿੱਥੇ ਲਿਖਿਆ ਹੈਗਾ ਜੀ ਇਹ ਚੀਜ਼ਾਂ ਜਿਹੜੀ?
0: ਸੈਣੀ ਸਾਹਿਬ, ਇੱਕ ਮਨ ਦੇ ਵਿੱਚ ਸਵਾਲ ਆਉਂਦਾ ਹੈ ਕਿ AI ਦਾ ਜਿਹੜਾ ਜੋ ਵੀ ਏਜ ਕੀ ਲਿਮਿਟ ਵਗੈਰਾ ਵੀ ਰੱਖੀ ਹੋਈ ਹੈ ਕਿ ਇਸ ਏਜ ਦੇ ਬੱਚਿਆਂ ਨੂੰ AI ਦੀ ਜਿਹੜੀ ਹੈ ਕਲਾਸ ਲਾਉਣੀ ਹੈ?
1: ਨਹੀਂ ਸਰ, ਏਜ ਲਿਮਿਟ ਨਹੀਂ ਰੱਖੀ ਇਹਨਾਂ ਨੇ, ਤਾਂ ਇਹ ਕਿ ਲਿਆ 5th ਸਟੈਂਡਰਡ ਤੋਂ ਲੈ ਕੇ 12th ਸਟੈਂਡਰਡ ਤੱਕ ਜਿਹੜਾ ਹੈਗਾ ਆ ਬੱਚੇ ਉਹਨਾਂ ਦਾ ਐਡਮਿਸ਼ਨ ਜਿਹੜਾ ਇਹਨਾਂ ਕੋ ਸਕੂਲ ਵਾਲਿਆਂ ਕੋ ਅਨਰੋਲਡ ਹੋਣਗੇ ਨਾ ਬੱਚੇ
0: ਜੀ,
1: ਉਹ ਮਤਲਬ ਨਹੀਂ ਤਾਂ ਸਕੂਲ ਵਾਲਿਆਂ ਦੀ ਤਾਂ ਹੈਗੀ ਆ ਕਿ ਜਿਹੜੇ ਬੱਚੇ ਜਿਹੜੇ ਹੈਗੇ ਵਿਲਿੰਗ ਹੋਣਗੇ ਉਹਨਾਂ ਨੂੰ ਜਾਂ ਤਾਂ ਹੋਵੇ ਨਾ, ਜਿਹੜੇ ਵਿਲਿੰਗ ਆ ਉਹਨਾਂ ਨੂੰ ਭੇਜ ਦਿਓ, ਜਿਹੜੇ ਮਾਂ ਬਾਪ ਪੇ ਕਰਦੇ ਹੈਗੇ ਤੁਸੀਂ ਉਹਨਾਂ ਤੋਂ ਲੈ ਕੇ ਉਹਨਾਂ ਨੂੰ ਗਾਂਹ ਦੇ ਦਿਓ ਜੀ
0: ਜੀ।
1: ਬਟ ਇੱਥੇ ਤਾਂ ਮੈਂਡੇਟਰੀ ਆ ਕਿ ਦਾ ਚਿਲਡਰਨ ਹੂ ਆਰ ਅਨਰੋਲਡ ਉਹ ਜਿਹੜੇ ਤੁਹਾਨੂੰ ਦੇਣੇ ਪੈਣੇ ਆ ਜੀ
0: ਜੀ।
1: ਸੋ ਇਸ ਕਰਕੇ ਸਰ ਇਹ ਜਿਹੜਾ ਹੈਗਾ ਆ ਇਹ ਚੀਜ਼ਾਂ ਹੁਣ ਇਹਨਾਂ ਨੇ ਕੀ ਕੀਤਾ, ਹੁਣ ਪੰਜਾਬ ਸਰਕਾਰ ਨੇ ਇਹ ਜਿਹੜੀ ਸਰਬੱਤ AI ਫਰਮ ਜਿਹੜੀ ਹੈਗੀ ਆ ਇਹ ਕਿਸੇ ਆਪਣੇ ਚਹੇਤੇ ਦੀ ਕੰਸਟੀਚਿਊਟ ਕਰਵਾ ਦਿੱਤੀ ਹੋਣੀ, ਨਾ ਪੰਜਾਬੀ ਜ਼ਰੂਰ ਰੱਖ ਲਿਆ ਹੈਗਾ ਮੈਨੂੰ, ਮੈਂ ਇਹਦੇ ਤੇ ਅਜੇ ਤਹਿ ਤੱਕ ਨਹੀਂ ਜਾ ਸਕਿਆ ਵੀ ਕੌਣ ਹੈਗੇ ਬੰਦੇ ਤੇ ਕਿੱਥੋਂ ਹੈਗੇ ਬੰਦੇ ਜਿਹਨਾਂ ਨੇ ਫਰਮ ਬਣਾ ਕੇ ਤੇ ਪੰਜਾਬ ਦੇ ਸਕੂਲਾਂ ਦੇ ਵਿੱਚ ਜਿਹੜੀ ਹੈਗੀ AI ਸਿਖਾਉਣ ਵਾਸਤੇ ਸਰਕਾਰੀ ਸਕੂਲਾਂ ਦਾ ਜਿਹੜਾ ਹੈਗਾ ਆ, ਕਹਿੰਦੇ ਜੀ ਸਰਕਾਰੀ ਸਕੂਲਾਂ ਚ ਅਸੀਂ ਆਪ ਹੀ ਮੈਨੇਜ ਕਰ ਲਾਂਗੇ, ਕਿੱਦਾਂ ਕਰਨਾ
0: ਜੀ ਸੈਣੀ ਸਾਹਿਬ? ਪਹਿਲਾਂ ਨਾ ਬੱਚਿਆਂ ਨੂੰ ਬਕਾਇਦਾ ਕਹਿ ਸਕਦੇ, ਜਦੋਂ ਇਹਨਾਂ ਮੁਲਕਾਂ ਦੀ ਗੱਲ ਕਰਦੇ ਆ ਤਾਂ ਕੈਲਕੂਲੇਟਰ ਬਣੀ ਵਰਤਣ ਦਿੰਦੇ ਬੱਚਿਆਂ ਨੂੰ ਛੋਟੀਆਂ ਕਲਾਸਾਂ ਚ ਪ੍ਰਾਇਮਰੀ ਦੇ, ਉਹਨਾਂ ਨੂੰ ਕਹਿੰਦੇ ਨੇ ਕਿ ਜਿੱਦਾਂ ਆਪਣੇ ਸਿਖਾਉਂਦੇ ਹੁੰਦੇ ਸੀ ਨਾ ਲਾਈਨਾਂ ਮਾਰ ਕੇ, ਇੱਥੇ ਤਾਂ ਉਹ ਵੀ ਨਹੀਂ ਮਾਰਨ ਦਿੰਦੇ, ਉਹ ਕਹਿੰਦੇ ਬ੍ਰੇਨ ਸ਼ਾਰਪਨੈਸ ਹੋਣੀ ਚਾਹੀਦੀ ਆ, ਤੁਸੀਂ ਆਪਣੇ ਬ੍ਰੇਨ ਦੇ ਵਿੱਚ ਘਟਾਓ ਤੇ ਪਲੱਸ ਕਰਨਾ ਜਾਂ ਗੁਣਾ ਕਰਨੀਆਂ ਜਾਂ ਪਹਾੜੀਆਂ ਦੀ ਗੱਲ ਆਉਂਦੀ ਹੈ, ਤੇ ਉਹ ਚੀਜ਼ਾਂ ਤਾਂ ਸਾਡੇ ਲੋਕ ਤਾਂ ਨਕਲ ਮਾਰਨ ਦੇ ਵਿੱਚ ਜਾਂ ਹੋਰ ਸਾਰੀਆਂ ਚੀਜ਼ਾਂ ਦੇ ਵਿੱਚ ਪਹਿਲਾਂ ਹੀ ਬਹੁਤ ਸੁਚੇਤ ਨੇ, ਪਰ ਏ ਆਈ ਆ ਗਈ ਤਾਂ ਬੱਚਿਆਂ ਦੇ ਜਿਹੜੇ ਦਿਮਾਗ ਨੇ ਉਹ ਤਾਂ ਹੋਰ ਵੀ ਮਤਲਬ ਕਿ ਨਿੱਲ ਹੋ ਜਾਣੇ ਨੇ ਉਹਦੇ ਨਾਲ ਤਾਂ, ਤੇ ਏ ਆਈ ਪੜ੍ਹਾਉਣ ਦਾ ਮੈਨੂੰ ਤਾਂ ਸਮਝ ਨਹੀਂ ਆਈ ਕਿ ਇਹਦਾ ਮਕਸਦ ਕੀ ਹੈ ਪਿੱਛੇ, ਕਿ ਉਹ ਬੱਚਿਆਂ ਨੂੰ ਜੋਬਾਂ ਮਿਲਣੀਆਂ ਨੇ ਏ ਆਈ ਦੀਆਂ, ਜਾਂ ਦੇਖਿਆ ਜਾਵੇ ਤਾਂ ਜਿਹੜੇ ਸੋਫਟਵੇਅਰ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਕੋਡਿੰਗ ਵਗੈਰਾ ਹੁੰਦੀ ਹੈ ਤਿਆਰ ਕੀਤੇ ਜਾਂਦੇ ਹੈ, ਉਹਨਾਂ ਦੀ ਤਾਂ ਤਿੰਨਾਂ ਕੁ ਸਾਲਾਂ ਬਾਅਦ ਮਤਲਬ ਕਿ 2-3 ਸਾਲਾਂ ਦੇ ਵਿੱਚ ਉਹਨਾਂ ਨੂੰ ਲੈਂਗੁਏਜ ਬਦਲਣ ਲੱਗ ਜਾਂਦੀ, ਕਿਉਂਕਿ ਬਹੁਤ ਵੱਡਾ ਉਹਨਾਂ ਨੂੰ ਖਤਰਾ ਹੁੰਦਾ ਹੈ ਕਿ ਸਾਈਬਰ ਕ੍ਰਾਈਮ ਜਾਂ ਸਾਈਬਰ ਅਟੈਕ ਵਗੈਰਾ ਹੋਣੇ ਆ, ਤੇ ਉਹ ਤਾਂ ਤਕਰੀਬਨ ਉਸ ਚੀਜ਼ ਦੀ ਲੈਂਗੁਏਜ ਹੀ ਬਦਲ ਕੇ ਰੱਖ ਦਿੰਦੇ ਆ ਕਿ ਉਹ ਜਿਹੜੇ ਨੇ ਜਿਨ੍ਹਾਂ ਨੇ ਉਹ ਸਟੱਡੀ ਕੀਤੀ ਹੈ, ਆਪਣਾ ਸਮਾਂ ਲਾਇਆ ਉਹਦੇ ਉੱਤੇ, ਬਿਜ਼ਨਸ ਕਰਦੇ ਆ, ਐਪ ਬਣਾਉਂਦੇ ਆ ਜਾਂ ਹੋਰ ਸਾਰੀਆਂ ਚੀਜ਼ਾਂ ਕਰਦੇ ਆ, ਤਾਂ ਉਹਨਾਂ ਨੂੰ ਦੁਬਾਰਾ ਫਿਰ ਉਹ ਨਾਲ ਦੀ ਨਾਲ ਅਪਡੇਟ ਰੱਖਣਾ ਪੈਂਦਾ, ਆਪਣੇ ਆਪ ਨੂੰ ਸਾਰਾ ਕੁਝ ਕਰਨਾ ਪੈਂਦਾ ਜੀ, ਤੇ ਇਹਦਾ ਮਕਸਦ ਕੀ ਹੋਵੇਗਾ? ਮੈਨੂੰ ਤਾਂ ਇਹ ਨਹੀਂ ਸਮਝ ਆਈ ਕਿ ਬੱਚਿਆਂ ਨੂੰ ਏ ਆਈ ਜਿਹੜੀ ਦਿਖਾ ਕੇ ਜਾਂ ਪੜ੍ਹਾ ਕੇ ਜਾਂ ਉਹ ਕੀ ਕਰਨਾ, ਸਾਬਤ ਕੀ ਕਰਨਾ ਚਾਹੁੰਦੇ ਨੇ।
1: ਪਰ ਸਰ ਤੁਹਾਨੂੰ ਯਾਦ ਹੋਊਗਾ ਕਿ ਸ਼ਮੀ ਜੀ ਨੇ ਇੱਕ ਫੰਕਸ਼ਨ ਕਰਵਾਇਆ ਸੀ ਜਿਹਦੇ ਵਿੱਚ ਮੈਂ ਵੀ ਗਿਆ ਸੀਗਾ, ਉਹਦੇ ਵਿੱਚ ਬਹੁਤ ਬੰਦੇ ਆਪਣੇ ਪੜ੍ਹੇ ਲਿਖੇ ਬੰਦੇ ਆਏ ਸੀ, ਜਿਹਦੇ ਵਿੱਚ ਮੰਡ ਸਾਹਿਬ ਜਿਹਨਾਂ ਦੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਬੱਚਿਆਂ ਵਾਸਤੇ, ਹਾਂਜੀ ਹਾਂਜੀ ਮੰਡ ਸਾਹਿਬ ਵੀ ਹਾਜ਼ਰ ਸੀਗੇ। ਮੈਂ ਉੱਥੇ ਜਿਹੜਾ ਹੈਗਾ ਆ ਉਹ ਇਹ ਸਵਾਲ ਕੀਤਾ ਸੀ ਮੰਡ ਸਾਹਿਬ ਨੂੰ ਕਿ ਤੁਸੀਂ 4th ਸਟੈਂਡਰਡ ਦੀ ਜੇ ਬੁੱਕ ਲਿਖੀ ਆ, ਮੈਂ ਉਹਨਾਂ ਦਾ ਮਤਲਬ ਦੇਖਿਆ ਵੀ ਇੰਟਲੈਕਟ ਦਾ ਜਿਹੜਾ ਪੱਧਰ ਹੈਗਾ ਆ, ਵੀ ਉਹਨਾਂ ਦਾ ਆਪਣਾ ਜਿਹੜਾ ਪੱਧਰ ਹੈਗਾ ਆ ਉਹ ਕਿੰਨਾ ਉੱਚਾ ਆ, ਤੇ ਜੇ ਉਹ 4th ਕਲਾਸ ਦੇ ਬੱਚੇ ਦੀ ਕਿਤਾਬ ਲਿਖ ਰਹੇ ਹੈਗੇ ਆ, ਤੇ ਮੈਂ ਉਹਨਾਂ ਨੂੰ ਕਿਹਾ ਜੀ ਵੀ ਤੁਸੀਂ ਕੋਈ ਏਦਾਂ ਦੀ ਟੈਸਟਿੰਗ ਕਰਦੇ ਹੈਗੇ ਆ ਕਿ ਇਹ ਜਿਹੜਾ ਜੋ ਤੁਸੀਂ ਲਿਖ ਰਹੇ ਤੁਹਾਡਾ ਤਾਂ ਤੁਸੀਂ ਤਾਂ ਬਹੁਤ ਜਿਹੜਾ ਹੈਗਾ ਆ ਇੰਟਲੈਕਟ ਲੈਵਲ ਜਿਹੜਾ ਆ ਉਹ ਬਹੁਤ ਹਾਈ ਆ, ਤੇ ਤੁਸੀਂ ਉਹ ਬੱਚਾ 4th ਵਾਲਾ ਉਸ ਚੀਜ਼ ਨੂੰ ਅੰਡਰਸਟੈਂਡ ਕਰ ਸਕੇ, ਉਹਦੇ ਬਾਰੇ ਜਿਹੜਾ ਹੈਗਾ ਕੋਈ ਸਟੱਡੀ ਹੁੰਦੀ ਆ ਇਸ ਚੀਜ਼ ਦੀ ਪਹਿਲਾਂ, ਤੇ ਜਿਹੜੀ 7th ਨੂੰ ਪੜ੍ਹਾਈ ਜਾ ਰਹੀ ਹੈਗੀ? ਕਿ ਮੈਂ ਉਹਨਾਂ ਨੂੰ ਫਿਰ ਇੱਕ ਐਗਜ਼ਾਮਪਲ ਵੀ ਦਿੱਤੀ ਜੀ, ਮੈਂ ਉਹਨਾਂ ਨੂੰ ਐਗਜ਼ਾਮਪਲ ਦਿੱਤੀ ਕਿ ਮੈਂ BA Part 1 ਦੇ ਵਿੱਚ ਇੱਕ ਸਟੋਰੀ ਇੰਗਲਿਸ਼ ਦੀ ਪੜ੍ਹੀ ਸੀ, ਇਹ ਨਾਈਟ ਐਟ ਇਨ, ਹਾਂਜੀ ਮੈਂ ਕਿਹਾ ਜੀ ਉਸ ਸਟੋਰੀ ਨੂੰ ਉਸ ਵੇਲੇ ਅਸੀਂ ਵੀ ਰੱਟਾ ਲਾਇਆ ਵੀ ਉਹਦੇ ਵਿੱਚੋਂ ਕੀ ਕੁਐਸਚਨ ਆ ਸਕਦਾ ਕੀ ਨਹੀਂ ਆ ਸਕਦਾ, ਮੈਂ ਕਿਹਾ ਜੀ ਜਦੋਂ ਮੈਂ ਲਾ ਕਰ ਗਿਆ ਹੈ ਜੀ, ਉਹ ਤੋਂ ਬਾਅਦ ਮੈਂ ਇੱਕ ਵਾਰੀ ਫੇਰ ਉਹ ਕਿਤਾਬ ਪੜ੍ਹੀ
0: ਜੀ,
1: ਮੈਂ ਕਿਹਾ ਜੀ ਉਹ ਤੋਂ ਬਾਅਦ ਜ਼ਿੰਦਗੀ ਦੇ 15 ਸਾਲ ਗੁਜ਼ਾਰ ਕੇ ਫਿਰ ਮੈਂ ਇੱਕ ਵਾਰੀ ਉਹ ਕਿਤਾਬ ਪੜ੍ਹੀ
0: ਜੀ,
1: ਮੈਂ ਕਿਹਾ ਜਦੋਂ ਮੈਂ 3ਵੀਂ ਵਾਰੀ ਉਹ ਸਟੋਰੀ ਪੜ੍ਹੀ ਸੀ ਤੇ ਮੈਨੂੰ ਉਹ ਜਿਹੜੀ ਸਟੋਰੀ ਦੀ ਮੀਨਿੰਗ ਸਮਝ ਆਇਆ ਸੀ ਜੀ, ਵੀ ਉਹ ਕੀ ਸਟੋਰੀ ਕਹਿਣਾ ਕੀ ਚਾਹੁੰਦੀ ਹੈਗੀ ਆ ਜੀ, ਹਾਂਜੀ ਉਹ ਬੰਦਾ ਰਾਈਟਰ ਕਹਿਣਾ ਕੀ ਚਾਹੁੰਦਾ ਹੈਗਾ। ਪਰ ਜਦੋਂ ਕਿਸੇ ਨੇ ਇੰਟਰੋਡਿਊਸ ਕੀਤਾ BA Part 1 ਦੇ ਵਿੱਚ, ਉਹਨਾਂ ਨੇ ਕਦਾ ਸਾਡਾ ਬ੍ਰੇਨ ਲੈਵਲ ਦੇਖਿਆ ਸੀਗਾ ਵੀ ਹਾਂ ਵੀ ਇਹਨਾਂ ਦਾ ਬ੍ਰੇਨ ਲੈਵਲ ਕੀ ਹੈਗਾ ਆ ਜੀ, ਕਿ ਬੱਚਾ ਜਿਹੜਾ ਹੈਗਾ ਆ ਉਹ ਜਿਹੜਾ ਇਹਦਾ ਥੀਮ ਆ ਉਹਨੂੰ ਫੋਲੋ ਕਰ ਵੀ ਸਕਦਾ ਕਿ ਨਹੀਂ ਕਰ ਸਕਦਾ।
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਹੁਣ ਜੇ AI ਜਿਹੜੀ ਹੈਗੀ ਆ ਜੇ ਸ਼ੁਰੂ ਕਰਨੀ ਹੈਗੀ ਆ ਤੁਸੀਂ, ਮੈਂ ਕਹਿੰਦਾ ਹੈਗਾ ਮੈਂ ਭਾਰਤ ਸਾਹਿਬ ਪੜ੍ਹਨ ਨੂੰ ਚੰਗਾ ਸੀਗਾ ਜੀ, ਪਰ ਮੈਂ ਵੀ ਜਿਹੜਾ ਹੈਗਾ ਆ 3 ਲੈਂਗੁਏਜ ਜਿਹੜੀਆਂ ਉਹਨਾਂ ਨੂੰ ਇਕੁਲੀ ਜਿਹੜਾ ਆ ਨਹੀਂ ਚੱਕ ਸਕਿਆ ਸੀ ਜੀ ਆਪਣੇ ਟਾਈਮ ਦੇ ਵਿੱਚ, ਹਾਂਜੀ ਮੈਂ ਦਾਵਾ ਨੀ ਕਰਦਾ ਕਿ ਮੈਂ ਹਿੰਦੀ ਵੀ ਉਦਾਂ ਦੀ ਬੋਲ ਲੈਂਦਾ ਹੋਊਗਾ ਜਾਂ ਲਿਖ ਲੈਂਦਾ ਹੋਊਗਾ ਜਿੱਦਾਂ ਦੀ ਪੰਜਾਬੀ ਲਿਖਦਾ ਸੀ ਜਾਂ ਇੰਗਲਿਸ਼, 3 ਲੈਂਗੁਏਜ ਨੂੰ ਆਖਰ ਬੱਚੇ ਦਾ ਇੱਕ ਮੈਂਟਲ ਲੈਵਲ ਆ ਉਹਨੂੰ, ਹਾਂਜੀ AI ਤੁਸੀਂ ਇੰਟਰੋਡਿਊਸ ਕਰਨ ਲੱਗੇ ਹੈਗੇ ਆ, ਕਿੱਥੇ ਕਰਨ ਲੱਗੇ ਹੈਗੇ ਆ? ਕੰਢੀ ਦੇ ਉਹਨਾਂ ਏਰੀਆ ਦੇ ਵਿੱਚ ਜਿੱਥੇ ਜਿਹੜਾ ਹੈਗਾ ਆ ਨੰਗੇ ਪੈਰੀ ਵੀ ਬੱਚੇ ਆ ਜਾਂਦੇ ਹੈਗੇ ਆ ਜੀ, ਜਿੱਥੇ ਜਿਹੜਾ ਹੈਗਾ ਜੇ ਪ੍ਰਾਈਵੇਟ ਸਕੂਲ ਵੀ ਜਿਹੜੇ ਜਿਹਨਾਂ ਨੂੰ ਤੁਸੀਂ ਪ੍ਰਾਈਵੇਟ ਸਕੂਲ ਸੋ ਕਾਲਡ ਕਹਿੰਦੇ ਆ ਨਾ ਜੀ, ਉਹਦਾ ਸਿਰਫ ਉਹ ਵਿਦਿਆ ਦਾ ਪੱਧਰ ਜ਼ਰੂਰ ਹੈਗਾ ਆ ਜੀ, ਵੀ ਹਾਂ ਠੀਕ ਆ ਵੀ ਸਰਕਾਰੀ ਸਕੂਲ ਨਾਲੋਂ ਲੋਕੀ ਪਰਜਿਊਮ ਕਰਦੇ ਆ, ਮੈਂ ਮਤਲਬ ਅਕਿਊਜ਼ਿੰਗ ਫਿੰਗਰ ਨਹੀਂ ਰੇਜ਼ ਕਰਦਾ, ਕਿਉਂਕਿ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਜਿਹੜੀ ਹੈਗੀ ਆ ਬਹੁਤ ਵਧੀਆ ਹੋ ਗਈ ਹੈਗੀ ਆ, ਟੀਚਰ ਰਿਸਪੋਂਸੀਬਿਲਟੀ ਓਨ ਕਰਨ ਲੱਗ ਪਏ ਆ, ਪਹਿਲਾਂ ਸਾਡੇ ਸਮਿਆਂ ਦੇ ਵਿੱਚ ਤਾਂ ਜਿਹੜਾ ਹੈਗਾ ਆ ਟੀਚਰ ਇੱਕ ਪਾਸੇ ਬੈਠੇ ਰਹਿੰਦੇ ਹੁੰਦੇ ਸੀ ਕਿ ਆਰਾਮ ਨਾਲ ਬੱਚੇ ਆਪਣਾ ਟਾਈਮ ਪਾਸ ਕਰਦੇ ਸੀ, ਟੀਚਰ ਆਪਣਾ ਟਾਈਮ ਪਾਸ ਕਰ ਜਾਂਦੇ ਸੀ, ਔਰ ਕਿਸੇ ਵੀ ਟੀਚਰ ਨੇ ਆਪਣਾ ਬੱਚਾ ਜਿਹੜਾ ਹੈਗਾ ਆ ਕਦੀ ਸਰਕਾਰੀ ਸਕੂਲ ਚ ਪੜ੍ਹਾਇਆ ਹੀ ਨੀ।
0: ਬਿਲਕੁਲ,
1: ਹੁਣ ਟ੍ਰੈਂਡ ਚੇਂਜ ਜੇ ਹੋ ਜਾਵੇ ਤੇ ਮੈਂ ਕਹਿ ਨੀ ਸਕਦਾ, ਪਰ ਏ ਆਈ ਜਿਹੜੀ ਹੈਗੀ ਆ, ਤੁਸੀਂ ਗੱਲ ਤਾਂ ਇਹ ਹੈਗੀ ਆ ਨਾ, ਤੁਸੀਂ ਕੋਈ ਚੀਜ਼ ਦੇਣੀ ਚਾਹੁੰਦੇ ਹੈਗੇ ਆ, ਤੁਹਾਡੀ ਵਿਲਿੰਗ ਆ, ਉਹਦੀ ਕੋਈ ਸਟੱਡੀ ਕਰਾ ਲਓ ਪਹਿਲਾਂ,
0: ਹਾਂਜੀ,
1: ਫਿਰ ਜਿਹੜਾ ਹੈਗਾ ਆ ਉਹਦੇ ਉਹਦੇ ਤੇ ਜਿਹੜਾ ਆ ਇਸ ਚੀਜ਼ ਦੇ ਉੱਤੇ ਤੁਸੀਂ ਫੋਕਸ ਕਰਕੇ ਫਿਰ ਤੁਸੀਂ ਇਹ ਇਹ ਦੇਖੋ ਕਿ ਭਾਈ ਸਕੂਲ ਵਾਲਿਆਂ ਨੂੰ ਕੋਈ ਆਪੋ ਕੋਨਫੀਡੈਂਸ ਤਾਂ ਲੈ ਲਓ
0: ਜੀ।
1: ਬਾਕੀ ਜਿਹੜੀ ਗੱਲਬਾਤ ਹੈਗੀ ਆ ਆਪਾਂ ਆਪਣੇ ਸਮੇਂ ਦੇ ਵਿੱਚ ਕਰ ਲਾਂਗੇ, ਕਿਉਂਕਿ ਸ਼ਮੀ ਜੀ ਪਿੱਛੇ ਲੇਟ ਹੋ ਰਹੇ ਹੋਣੇ ਆ। ਮੈਂ ਮਤਲਬ ਇਸੇ ਕਰਕੇ ਦੂਜਾ ਜਿਹੜਾ
0: ਯੂਨੀਵਰਸਿਟੀ ਦਾ ਵੀ ਥੋੜਾ ਜਿਹਾ ਨਾਲ ਕਰ ਲਈਏ, ਕਿਉਂਕਿ ਦੇਖੋ ਬਹੁਤ ਸਾਰੇ ਕੋਰਸਿਸ ਨੇ ਜਾਂ ਜਿਹੜੀ ਆਪਣੀ ਸਿੱਖਿਆ ਨੀਤੀ ਲੈ ਕੇ ਆ ਰਹੇ ਨੇ, ਹੋਰ ਸਾਰੀਆਂ ਚੀਜ਼ਾਂ ਨੇ, ਉਹ ਸਾਰਾ ਪ੍ਰਾਈਵੇਟੇਸ਼ਨ ਚੀਜ਼ਾਂ ਹੋ ਰਹੀਆਂ ਨੇ, ਚਾਹੇ ਯੂਨੀਵਰਸਿਟੀ ਹੈਗੀ ਹੈ ਪੰਜਾਬ ਦੀ, ਪੰਜਾਬੀ ਯੂਨੀਵਰਸਿਟੀ ਹੈ ਜਾਂ ਕਿੱਦਾਂ ਵੀ ਹੈ, ਤੇ ਉੱਥੇ ਜਿਸ ਹਿਸਾਬ ਦੇ ਨਾਲ ਹਾਲਾਤ ਨੇ ਜਾਂ 16% ਤੋਂ ਲੈ ਕੇ 658% ਤੱਕ ਦਾ ਵਾਧਾ ਫੀਸਾਂ ਦੇ ਵਿੱਚ ਕਰ ਦਿੱਤਾ ਗਿਆ, ਜਿਹੜੀ ਹੈ ਫਿਲਮ ਮੇਕਿੰਗ ਕੋਰਸ ਕਦੇ 16,000 ਦਾ ਹੁੰਦਾ ਸੀਗਾ ਤੇ ਉਹਦੀ ਸਿੱਧੀ ਚੱਕ ਕੇ ਜੀ ਜਿਹੜੀ ਹੈ ਫੀਸ 1,23,000 ਕਰ ਦਿੱਤੀ ਹੈ ਜੀ। ਕਿੱਥੋਂ ਲੋਕ ਦੇਣਗੇ, ਜਾਂ ਜਿਹੜੇ ਬੱਚੇ ਜਿਹੜੇ ਨੇ ਪਿੰਡਾਂ ਦੇ ਇਲਾਕਿਆਂ ਦੇ ਵਿੱਚ, ਜਿੱਦਾਂ ਤੁਸੀਂ ਪਹਿਲਾਂ ਵੀ ਛੋਟੇ ਬੱਚਿਆਂ ਦੀ ਵੀ ਗੱਲ ਕੀਤੀ ਹੈ ਕਿ ਉਹ ਜੇ ਯੂਨੀਵਰਸਿਟੀ ਜਾਣ ਦਾ ਮੌਕਾ ਮਿਲ ਹੀ ਜਾਂਦਾ ਕਿ ਸਾਰੇ ਅਮੀਰਜ਼ਾਦੇ ਯੂਨੀਵਰਸਿਟੀ ਚ ਜਾਣਗੇ, ਬੇਚਾਰੇ ਬਾਕੀ ਕੀ ਕਰਨਗੇ ਜਿਹਨਾਂ ਦੀ ਗੁੰਜਾਇਸ਼ ਹੈ ਨੀਗੀ।
1: ਭਾਰੀ ਸਾਹਿਬ ਇੱਕ ਮੈਂ ਮਤਲਬ ਨਾ ਫਿਜ਼ੀਓਥੈਰੇਪਿਸਟੀ ਦਾ ਕੋਰਸ ਹੈਗਾ ਨਾ, ਉਹਦੀ ਵੀ ਮਾਸਟਰਸ ਕਰਾਉਣ ਵਾਸਤੇ 30,000 ਰੁਪਈਆ ਇਹਨਾਂ ਨੇ ਫੀਸ ਇਨਕਰੀਜ਼ ਕਰ ਦਿੱਤੀ ਜੀ, 1,43 ਤੋਂ 1,75 ਕਰ ਦਿੱਤੀ ਹੈ ਜੀ, ਇੰਨਾ ਕੁ ਜਿਹੜਾ ਹੈਗਾ
0: 10,000 ਰੁਪਈਆ ਤਕਰੀਬਨ ਹਰ ਕੋਰਸ ਦੇ ਪਿੱਛੇ ਵਧਾ ਦਿੱਤਾ।
1: ਹਾਂਜੀ, ਉਹ ਜਿਹੜਾ ਮਾਸਟਰਸ ਜਿਹੜੀਆਂ ਹੈਗੀਆਂ, ਕਈ ਬੱਚੇ ਜਿਹੜੇ ਹੈਗੇ ਆ ਇਹੋ ਜਿਹੇ ਕੋਰਸ ਕਰਕੇ ਪ੍ਰਾਈਵੇਟ ਦੀ ਜਿਹੜਾ ਹੈਗਾ ਸਰਵਿਸਿਸ ਦੇ ਰਹੇ, ਥੋੜੇ ਥੋੜੇ ਪੈਸੇ ਜੋੜ ਕੇ ਆਪਣੀ ਵਿਲਿੰਗਨੈਸ ਨਾਲ ਕਿ ਅਸੀਂ ਜਿਹੜਾ ਆ ਮਾਸਟਰਸ ਵੀ ਨਾਲ ਕਰ ਲਈਏ। ਹਾਂਜੀ, ਉਹ ਇਹ ਕੀ ਮਤਲਬ ਜਿਹੜਾ ਹੈਗਾ ਆ ਐਜੂਕੇਸ਼ਨ, ਦੇਖੋ ਇਹ ਜਿਹੜਾ ਸਰਕਾਰੀ ਯੂਨੀਵਰਸਿਟੀ ਦੇ ਵਿੱਚ ਤੁਸੀਂ ਇਸ ਤਰੀਕੇ ਦੇ ਨਾਲ, ਫਿਰ ਤੁਸੀਂ ਡਿਜੀਟਲ ਯੂਨੀਵਰਸਿਟੀ ਉੱਥੇ ਨਾਲ ਖੋਲ ਦਿੱਤੀ ਜੀ ਇਹਨੂੰ ਫੇਲ ਕਰਨ ਵਾਸਤੇ
0: ਜੀ।
1: ਬੱਚਿਆਂ ਨੂੰ ਤੁਸੀਂ ਇੰਨਾ ਕੁ ਜਿਆਦਾ ਟਫ ਕਰ ਦੇਣਾ ਹੈਗਾ ਆ, ਕਿੱਥੋਂ ਮਾਂ ਬਾਪ ਇੰਨਾ ਪੈਸਾ ਲਿਆਊਗਾ। ਫਿਰ ਇਹਨਾਂ ਦੀ ਸਰ ਦੇਖੋ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਆ, ਕਿੱਦਾਂ ਉਹਨਾਂ ਨੂੰ ਮਤਲਬ ਜਿੱਦਾਂ ਹੈਗਾ ਨਾ ਜੀ, ਮੈਂ ਹੁਣ ਪੰਜਾਬ ਠੇਠ ਪੰਜਾਬੀ ਚ ਜਿਹਨੂੰ ਕਹਿੰਦੇ ਹੁੰਦੇ ਵੀ ਟੀਟ ਜਗਾਉਣਾ, ਜਿਹਨੂੰ ਕਹਿੰਦੇ ਹੁੰਦੇ ਆ ਜੀ ਵੀ ਅੰਗੂਠਾ ਦਿਖਾਉਣਾ, ਹਾਂਜੀ ਵੀ ਉਹਨਾਂ ਨੂੰ ਕਹਿੰਦਾ ਕੀ ਕਹਿੰਦੇ ਜੀ, ਇਹ ਤਾਂ ਫੀਸਾਂ ਥੋੜਾ ਵਧੀਆ ਹੈਗੀਆਂ, ਇਹ ਤਾਂ ਰੁਪਇਆ ਡਿੱਗ ਗਿਆ ਤੇ ਤਾਂ ਕਰਕੇ ਆ ਜੀ,
0: ਉੱਥੇ ਖੜਾ ਕਹਿੰਦੇ ਹੈ।
1: ਹਾਂਜੀ, ਉਹੀ ਤਾਂ ਚੱਕਰ ਹੈਗਾ ਆ ਸਰ, ਏਦਾਂ ਦੇ ਤਾਂ ਲੋਜਿਕ ਦਿੰਦੇ ਹੈਗੇ ਆ ਜੀ, ਪਰ ਇੱਥੇ ਜਿਹੜਾ ਹੈਗਾ ਆ ਤੇ ਬੱਚਿਆਂ ਦੇ ਉੱਤੇ ਜਾਂ ਪੇਰੈਂਟਸ ਦੇ ਉੱਤੇ, ਕਿੱਥੇ ਸਰ ਜਦੋਂ ਤੁਸੀਂ ਪ੍ਰਾਈਵੇਟ ਸਕੂਲ ਵਾਲੇ ਫੀਸਾਂ ਵਧਾਉਂਦੇ, ਤੁਸੀਂ ਕਹਿੰਦੇ 5% ਤੋਂ ਜਿਆਦਾ ਵਧਾਉਣਗੇ ਤੇ ਅਸੀਂ ਰਿਕਵਰੀ ਕਰਾਵਾਂਗੇ, ਅਸੀਂ ਰਿਕਵਰੀ, ਹਾਂਜੀ, ਤੇ ਆਪ ਤੁਸੀਂ 16% ਤੋਂ ਲੈ ਕੇ ਤੇ 658% ਤੱਕ ਇਨਕਰੀਜ਼ ਕੀਤੀਆਂ ਜੀ, ਤੇ ਤੁਸੀਂ ਜਿਹੜਾ ਹੈਗਾ ਆ ਉਸ ਚੀਜ਼ ਨੂੰ ਜਸਟੀਫਾਈ ਕਰਦੇ ਆ ਜੀ। ਸਰਕਾਰਾਂ ਦੀ ਸਰ ਸੋਚ ਜਿਹੜੀ ਹੈਗੀ ਆ ਐਜੂਕੇਸ਼ਨ ਕਹਿ ਦਿੰਦੇ ਹੈਗੇ, ਐਜੂਕੇਸ਼ਨ ਸਾਡੇ ਬਹੁਤ ਕੋਸਟਲੀ ਆ ਜੀ, ਫਿਰ ਸਾਰੀਆਂ ਸਮੱਸਿਆਵਾਂ ਫਿਰ ਆ ਜਾਂਦੀਆਂ ਜੀ, ਕਹਿੰਦੇ ਜੀ ਬੱਚੇ ਜਿਹੜੇ ਹੈਗੇ ਆ ਆਬਾਦੀ ਵਧਾਓ ਜੀ, ਅਖੇ ਜੀ ਆਬਾਦੀ ਆ ਸਾਡੀ ਘੱਟ ਗਈ ਆ ਜੀ, ਲੋਕੀ ਤਾਂ ਵਿਚਾਰੇ ਇੱਕ ਬੱਚਾ ਪੜ੍ਹਾ ਕੇ ਜਿਹੜਾ ਹੈਗਾ ਆ ਉਹਨੂੰ ਸੈੱਟ ਕਰਨ ਵਾਸਤੇ ਜਿਹੜਾ ਆ ਤਰਸਦੇ ਹੈਗੇ ਆ ਜੀ, ਲੋਕੀ ਕੀ ਕਰਨਗੇ, ਬੱਚਿਆਂ ਨੂੰ ਰੁਜ਼ਗਾਰ ਨੀ ਮਿਲਦਾ ਪਿਆ, ਤੁਹਾਡੀ ਐਜੂਕੇਸ਼ਨ ਦੇ ਉੱਤੇ ਤੁਹਾਡੀ ਕੋਈ ਸਟੱਡੀ ਨੀ ਵੀ ਇਹ ਸਾਡੀ ਐਜੂਕੇਸ਼ਨ ਜਿਹੜੀ ਆ ਕੁਆਲਿਟੀ ਐਜੂਕੇਸ਼ਨ ਹੈ ਜਾਂ ਨਹੀਂ, ਹਾਂਜੀ ਉਹਦੇ ਤੇ ਉਹ ਜੋਬ ਓਰੀਐਂਟਡ ਹੈਗੀ ਆ ਜਾਂ ਨਹੀਂ, ਬੱਚਾ ਆਪਣੇ ਰੋਟੀ ਖਾਣ ਜੋਗਾ ਹੋ ਜਾਊਗਾ ਕਿ ਨਹੀਂ ਜੀ। ਸੋ ਇਸ ਕਰਕੇ ਇਹ ਜਿਹੜਾ ਹੁਣ ਪੜ੍ਹਾਉਣਾ ਆ ਬੱਚੇ ਨੂੰ, ਇਹ ਵੀ ਇੱਕ ਫੈਸ਼ਨ ਆ, ਮੈਂਡੇਟਰੀ ਹੋ ਗਿਆ ਹੈ ਜੀ, ਅਦਰਵਾਈਜ਼ ਜਿੱਦਾਂ ਦੀ ਵਿਦਿਆ ਇਹ ਦੇ ਰਹੇ ਆ ਜੀ ਬਿਨਾਂ ਸਟੈਂਡਰਡ ਤੋਂ ਤੇ ਬਿਨਾਂ ਸਟੱਡੀ ਤੋਂ ਇਸ ਚੀਜ਼ ਦੇ, ਉਹ ਉਹ ਵਿਦਿਆ ਜਿਹੜੀ ਲੈ ਕੇ ਬੱਚਾ ਕੀ ਕਰੂਗਾ ਜੀ, ਉਹ ਤਾਂ ਜਿਹੜੀ ਆ ਮੈਂਟਲ ਹੈਲਥ ਵੀ ਖਰਾਬ ਹੋਣੀ ਆ ਜੀ ਤੇ ਫਿਜ਼ੀਕਲ ਹੈਲਥ ਵੀ ਖਰਾਬ ਹੋਣੀ ਆ ਜੀ। ਬਾਕੀ ਬਾਕੀ ਅਗਲੇ ਪ੍ਰੋਗਰਾਮਾਂ ਚ ਕਰ ਲਵਾਂਗੇ ਜੀ, ਇਹ ਵਿਸ਼ਾ ਬਹੁਤ ਜ਼ਿਆਦਾ ਸੰਜੀਦਾ ਆ ਜੀ ਅੱਜ ਦੇ ਵਾਸਤੇ, ਇੰਨਾ ਹੀ ਜੀ,
0: ਮਿਹਰਬਾਨੀ
1: ਸਰ, ਸਮਾਂ ਦੇਣ ਲਈ ਧੰਨਵਾਦ ਜੀ, ਥੈਂਕ ਯੂ ਜੀ,
0: ਥੈਂਕ ਯੂ,
1: ਸ਼ੁਕਰੀਆ ਜੀ।
0: ਜੀ ਦੋਸਤੋ, ਇਹ ਸਨ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ, ਚਲੰਤ ਮਾਮਲੇ ਦੇ ਉੱਤੇ ਇੱਕ ਮੁੱਦੇ ਦੇ ਉੱਤੇ ਗੱਲਬਾਤ ਕਰਕੇ ਗਏ ਨੇ, ਕਿਹੋ ਜਿਹੀਆਂ ਡਿਫੀਕਲਟੀਆਂ ਜਿਹੜੀਆਂ ਆ ਰਹੀਆਂ ਨੇ, ਤੇ ਅੱਗੇ ਆਪਾਂ ਵੱਧਦੇ ਹਾਂ ਇਹਦੇ ਨਾਲ ਹੀ। ਤੇ ਇਹ ਸੀ ਅੱਜ ਦਾ ਮਾਮਲਾ ਜਿਹੜਾ ਏ ਆਈ ਦਾ ਜੰਜਾਲ ਤੇ ਪ੍ਰਾਈਵੇਟ ਸਕੂਲ ਹੋਏ ਨੇ ਬਿਹਾਲ, ਤੇ ਸਿੱਖਿਆ ਕਿਸ ਦੇ ਲਈ ਜਿਹੜੀ ਹੈ ਹੋਵੇਗੀ, ਇਹ ਜਿਹੜਾ ਬਹੁਤ ਵੱਡਾ ਸਵਾਲ ਹੈ ਜੀ। ਤੇ ਦੋਸਤੋ, ਅੱਗੇ ਵੱਧਦਿਆਂ ਨਾਲ ਤੇ ਗੱਲਾਂ ਬਾਤਾਂ ਕਰਦਿਆਂ ਅੱਜ ਦੇ ਮੁੱਦੇ ਦੇ ਉੱਤੇ, ਖਾਸ ਜਿਹੜਾ ਮੁੱਦਾ ਸਮਰਜੀਤ ਸਿੰਘ ਸ਼ੰਮੀ ਹੋਣਾ ਦੇ ਨਾਲ ਆਪਾਂ ਡਿਸਕਸ ਕਰਨਾ ਹੈ, ਤੇ ਉਹ ਵੀ ਆਪਣੇ ਨਾਲ ਲਾਗੇ ਹੀ ਨੇ, ਆਪਣੇ ਪਹੁੰਚ ਚੁੱਕੇ ਆ, ਤੇ ਉਹਨਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਅੱਜ ਦੇ ਮੁੱਦੇ ਦੀ ਵੀ, ਤੇ ਸਟੂਡੀਓ ਦਾ ਨੰਬਰ +358 44 976 1962 ਸਟੂਡੀਓ ਦਾ ਜਿਹੜਾ ਰਹੇਗਾ ਜੀ। ਤੇ ਆਪਣੇ ਨਾਲ ਸਮਾਜੀਤ ਸਿੰਘ ਸ਼ੰਮੀ ਜੀ ਜੁੜ ਚੁੱਕੇ ਆ। ਸਤਿ ਸ੍ਰੀ ਅਕਾਲ ਜੀ ਸ਼ੰਮੀ ਜੀ, ਫਿਰ ਤੋਂ ਇੱਕ ਵਾਰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਤੇ ਜੀ ਆਨੂ ਜੀ, ਅੱਜ ਦਾ ਮੁੱਦਾ ਮੀਡੀਆ ਤੇ ਸਮਾਜ, ਰੇਡੀਓ ਤੋਂ ਡਿਜੀਟਲ ਦੀ ਦੁਨੀਆ ਤੱਕ ਦਾ ਸਫ਼ਰ ਤੈਅ ਕਰਨ ਦੀ ਕੋਸ਼ਿਸ਼ ਕਰਦੇ ਆ। ਤੇ ਸਤਿ ਸ੍ਰੀ ਅਕਾਲ ਜੀ ਆਨੂ ਜੀ।
2: ਭਾਈ ਸਾਹਿਬ ਅਤੇ ਸਾਰੇ ਹੀ ਸਤਿਕਾਰਯੋਗ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਮਾਜ ਤੋਂ ਸ਼ੁਰੂ ਕਰ ਦਿੰਦੇ ਜੀ, ਕਿਉਂਕਿ ਆਪਣੇ ਸਮਾਜ ਦੇ ਵਿੱਚ ਕੱਲ ਬਹੁਤ ਹੀ ਖੁਸ਼ੀਆਂ ਮਨਾਈਆਂ ਗਏ ਨੇ, ਜਨਮ ਦਿਨ ਮਨਾਏ ਗਏ ਨੇ, ਕੇਕ ਤੇ ਰੱਖ ਰੱਖ ਮੋਮਬੱਤੀਆਂ ਫੂਕਾਂ ਮਾਰੀਆਂ ਗਈਆਂ ਨੇ ਤੇ ਮੁਸਕਰਾਹਟਾਂ ਦਾ ਸਫ਼ਰ ਜਿਹੜਾ ਉਹ ਵਧਿਆ ਹੈ। ਬਹੁਤ ਹੀ ਬਲੈਸਡ ਤੇ ਬਲਿਸਫੁਲ ਮਾਹੌਲ ਜਿਹੜਾ ਕੱਲ ਰਿਹਾ ਹੈ, ਤੇ ਉਹਦੇ ਲਈ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਤੇ ਉਹਨਾਂ ਸਾਰੇ ਦੋਸਤਾਂ ਨੂੰ।
0: ਥੈਂਕ ਯੂ ਜੀ, ਸ਼ੁਕਰੀਆ ਜੀ।
2: ਤੇ ਅੱਛਾ, ਵੱਡੀ ਗੱਲ ਹੈ ਕਿ ਸਾਰਾ ਕੁਝ ਮੈਨੂੰ ਤੇ ਬਾਕੀ ਦੋਸਤਾਂ ਨੂੰ ਮੀਡੀਆ ਰਾਹੀਂ ਪਤਾ ਲੱਗਿਆ। ਸਮਾਜ ਤੇ ਮੀਡੀਆ, ਨਾ ਜੀ ਨਾ, ਇਹ ਦੇਖੋ ਮੀਡੀਆ ਤੇ ਸਮਾਜ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਬਣ ਚੁੱਕੇ ਆ
0: ਜੀ।
2: ਤੇ ਇਹ ਇੱਥੋਂ ਤੱਕ ਆਉਣ ਤੱਕ ਤੇ ਬਣਨ ਤੱਕ ਜਿਹੜਾ ਸਫ਼ਰ ਤੈਅ ਹੋਇਆ ਹੈ ਬੜਾ ਦਿਲਚਸਪ ਰਿਹਾ, ਇਹ ਕਿਸੇ ਤੋਂ ਲੁਕਿਆ ਨਹੀਂ ਹੈ,
0: ਲੁਕਿਆ ਨਹੀਂ।
2: ਤੇ ਅੱਜ ਇਹ ਸਾਡੀ ਇੱਕ ਰਿਕੁਆਇਰਮੈਂਟ ਬਣ ਗਈ ਹੈ, ਇੱਕ ਕਹਿ ਲੋ ਨੀਡ ਹੈ, ਨੀਡ ਆਫ ਦੀ ਆਵਰ ਕਹਿ ਲੋ
0: ਜੀ,
2: ਉਹ ਬਣੀ ਹੋਈ ਹੈ।
0: ਬਿਲਕੁਲ,
2: ਤੋਂ ਬਹੁਤ ਕਮਾਲ ਦਾ ਵਿਸ਼ਾ ਹੈ ਜੀ ਭਾਰਤ ਸਾਹਿਬ ਤੇ ਰੇਡੀਓ ਤੋਂ ਡਿਜੀਟਲ ਦੁਨੀਆ ਤੱਕ ਜਿਹੜੀ ਹੈ ਇਹ ਚਰਚਾ ਜਿਹੜੀ ਹੈ ਕੀਤੀ ਜਾ ਰਹੀ ਹੈ। ਉਦੋਂ ਪਹਿਲਾਂ ਮੈਂ ਸੁਣ ਰਿਹਾ ਸੀ ਰਾਜਨ ਸੈਣੀ ਸਾਹਿਬ ਹੋਰਾਂ ਨੂੰ, ਉਹਨਾਂ ਦੇ ਬਹੁਤ ਹੀ ਬੇਸ਼ਕੀਮਤੀ ਵਿਚਾਰ, ਉਹ ਦਿਲ ਕਰਦਾ ਸੀ ਕਿ ਸੁਣੀ ਜਾਈਏ ਤੇ ਉਹ ਗੱਲ ਕਰਦੇ ਰਹਿਣ।
0: ਬਿਲਕੁਲ,
2: ਪਰ ਉਹ ਐ ਹੋ ਗਿਆ ਨਾ, ਓਵਰਲੈਪਿੰਗ ਹੋ ਗਈ ਟਾਈਮ, ਮੇਰਾ ਕੱਲ ਵਾਲੀ ਜਿਹੜੀ ਗੱਡੀ 24 ਘੰਟੇ ਲੇਟ ਆ ਉਹ ਅੱਜ ਆਈ ਆ
0: ਜੀ,
2: ਇਸ ਕਰਕੇ ਉਹ ਥੋੜਾ ਜਿਹਾ ਟਾਈਮ ਓਵਰਲੈਪਿੰਗ ਕਰਕੇ ਸ਼ਾਇਦ ਹੋ ਗਿਆ। ਬੰਦਲ ਕਰ ਰਹੇ ਸੀ ਕਿ ਉਹਨਾਂ ਨੂੰ
0: ਮੈਨੇਜ ਕਰਨਾ, ਹੌਲੀ ਹੌਲੀ ਕਰ ਲੈਣਾ ਜੀ ਆਪਾਂ। ਤੇ ਸ਼ਮੀ ਜੀ, ਪਹਿਲਾਂ ਤਾਂ ਇਹ ਦੱਸੋ, ਕਾਫੀ ਜਿਹੜਾ ਚਰਚਾ ਕੱਲ ਨੂੰ 21 ਜਿਹੜੀ ਆਪਣੀ ਅਗਸਤ ਹੈ, ਰੋਲਾ ਰੱਪਾ ਕਾਫੀ ਆ, ਪਰ ਅਸਲ ਖਬਰਾਂ ਦੇ ਵਿੱਚ ਕੁਝ ਨਹੀਂ ਨਸ਼ਰ ਹੋ ਰਿਹਾ ਬੱਚਿਆਂ ਦੇ ਲਈ ਜਾਂ ਆਪਣੇ ਆਵਾਮ ਦੇ ਲਈ ਜਿਹੜੇ ਸੁਣਦੇ ਨੇ ਪੰਜਾਬੀ ਜਾਂ ਪੰਜਾਬ ਦੇ ਵਿੱਚ ਐਜੂਕੇਸ਼ਨ ਦੇ ਨਾਲ ਜੁੜੇ ਹੋਏ ਆ, ਕਿ ਕੱਲ ਦੀ ਛੁੱਟੀ ਹੋ ਗਈ ਆ ਅਨਾਊਂਸ ਜੀ, ਕਿ ਕਿੱਦਾਂ ਕੀ ਚੱਕਰ ਹੈ ਜੀ, ਵਿੱਚ ਵਿਚਕਾਰ ਹੀ ਹੈ?
2: ਹਾਂਜੀ ਭਾਈ ਸਾਹਿਬ, ਕੱਲ ਦੇ ਬਾਰੇ ਨਾ 21 ਤਰੀਕ ਬਾਰੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹੋਰਾਂ ਨੇ ਆਫੀਸ਼ੀਅਲ ਇੱਕ ਬਿਆਨ ਜਾਰੀ ਕੀਤਾ ਹੈ ਕਿ ਕੱਲ ਨੂੰ ਪੰਜਾਬ ਦੇ ਸਾਰੇ ਸਕੂਲ ਕਾਲਜ ਜਿਹੜੇ ਖੁੱਲੇ ਰਹਿਣਗੇ ਤੇ ਕੋਈ ਛੁੱਟੀ ਨਹੀਂ ਹੋਵੇਗੀ
0: ਜੀ।
2: ਅਤੇ ਨਾਲ ਹੀ ਜਿਹੜੇ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਹੈ ਉਹਨਾਂ ਦੀ ਜਥੇਬੰਦੀ ਨੇ ਵੀ ਐਲਾਨ ਕੀਤਾ ਕਿ ਭਾਈ ਅਸੀਂ ਇਹਨਾਂ ਚੀਜ਼ਾਂ ਤੋਂ ਦੂਰ ਆ ਤੇ ਅਸੀਂ ਵੀ ਜਿਹੜੇ ਸਕੂਲ ਖੁੱਲੇ ਰੱਖਾਂਗੇ। ਤੋ ਇਹ ਦੋਵਾਂ ਪਾਸੇ ਦੋ ਬਿਆਨ ਜਿਹੜੇ ਹੁਣ ਤੱਕ ਸ਼ਾਮ ਤੱਕ ਜਿਹੜੇ ਸਰਕੂਲੇਟ ਹੋ ਰਹੇ ਨੇ
0: ਅਗੇਨ
2: ਜੀ। ਹਾਂਜੀ, ਉਹ ਬਿਲਕੁਲ ਉਹ ਸਟੈਂਡ ਕਰਦਾ ਹੈ ਸਦਾ, ਤੇ ਬਾਕੀ ਸਰਕਾਰੀ ਪੱਧਰ ਤੇ ਛੁੱਟੀ ਦਾ ਐਲਾਨ ਨਹੀਂ ਕੀਤਾ ਗਿਆ ਜੀ।
0: ਠੀਕ ਹੈ ਜੀ। ਤੇ ਸ਼ਮੀ ਜੀ, ਰੇਡੀਓ ਦੀ ਗੱਲ ਕਰਦੇ ਆ, ਚਲੋ ਆਪਣਾ ਵੀ ਰਾਬਤਾ ਰੇਡੀਓ ਦੇ ਨਾਲ ਹੀ ਹੋਇਆ ਤੇ ਹੌਲੀ ਹੌਲੀ ਆਪਾਂ ਇੱਥੇ ਇਸ ਮੁਕਾਮ ਦੇ ਉੱਤੇ ਬੈਠੇ ਆ ਸਾਰੇ ਦੋਸਤਾਂ ਮਿੱਤਰਾਂ ਦੇ ਨਾਲ। ਤੇ ਮੀਡੀਏ ਦਾ ਤੇ ਸਮਾਜ ਦਾ ਰੋਲ ਆ, ਜਦੋਂ ਪਹਿਲਾਂ ਛੋਟੇ ਹੁੰਦੇ ਸੁਣਦੇ ਆਏ ਸੀ ਜਾਂ ਹਰਮਿੰਦਰ ਚਾਹਲ ਹੁਣੀ ਵੀ ਕਈ ਵਾਰੀ ਗੱਲ ਕਰਦੇ ਸੀ ਆਪਣੇ, ਜਦੋਂ ਵਿਰਸੇ ਵਿਰਾਸਤ ਦੇ ਪ੍ਰੋਗਰਾਮਾਂ ਦੀ ਗੱਲ ਕਰਦੇ ਸੀ, ਉਹਦੇ ਚ ਉਹ ਗੱਲ ਸੁਣਾਉਂਦੇ ਹੁੰਦੇ ਸੀ ਕਿ ਹਨਾ ਪਹਿਲਾਂ ਜਦੋਂ ਨਵਾਂ ਨਵਾਂ ਰੇਡੀਓ ਆਇਆ ਉਹਦਾ ਮਤਲਬ ਕਿ ਲਾਇਸੈਂਸ ਲੈਣਾ ਪੈਂਦਾ ਹੁੰਦਾ ਸੀ, ਜਾਂ ਮੋਹਤਵਾਰ ਜਿਹੜਾ ਪਿੰਡ ਦਾ ਹੁੰਦਾ ਸੀ ਪੰਚ ਸਰਪੰਚ ਜਾਂ ਜਥੇਦਾਰ ਜਾਂ ਕੁਝ ਵੀ, ਉਹਨਾਂ ਦੇ ਘਰ ਇਹ ਚੀਜ਼ਾਂ ਹੁੰਦੀਆਂ ਸੀ
2: ਜੀ।
0: ਤੇ ਉਹ ਕਈ ਵਾਰੀ ਤਾਂ ਕਹਿੰਦੇ ਲੋਕ ਇਹ ਕਹਿੰਦੇ ਸੀ ਉਦੋਂ ਜਦੋਂ ਨਵਾਂ ਨਵਾਂ ਜਿੱਦਾਂ ਭਾਖੜੇ ਤੋਂ ਪਾਣੀ ਨਿਕਲਿਆ ਤੇ ਕਹਿੰਦੇ ਜੀ ਬਿਜਲੀ ਸਾਰੀ ਕੱਢ ਲਈ। ਤੇ ਇਸੇ ਤਰ੍ਹਾਂ ਰੇਡੀਓ ਦੇ ਬਾਰੇ ਵੀ ਬਹੁਤ ਸਾਰੀਆਂ ਅਫਵਾਹਾਂ, ਗਲਤ ਫਹਿਮੀਆਂ ਜਿਹੜੀਆਂ ਸਮੇਂ ਸਮੇਂ ਦੇ ਉੱਤੇ ਸੁਣਨ ਨੂੰ ਮਿਲਦੀਆਂ ਰਹੀਆਂ ਕਿ ਰੇਡੀਓ ਦੇ ਵਿੱਚ ਕੋਈ ਛੋਟੇ ਛੋਟੇ ਜਿੱਦਾਂ ਆਪਾਂ ਕਹਿੰਦੇ ਹੁੰਦੇ ਸੀ ਕਿ ਬੋਣੇ ਜਿਹੜੇ ਹੈਗੇ ਧਰਤੀ ਦੇ ਥੱਲੇ ਰਹਿੰਦੇ ਆ, ਇੱਦਾਂ ਉਹ ਕਹਿੰਦੇ ਰੇਡੀਓ ਦੇ ਵਿੱਚ ਏਦਾਂ ਛੋਟੇ ਛੋਟੇ ਬੰਦੇ ਆ ਉੱਥੇ ਬੋਲੀ ਜਾਂਦੇ ਆ, ਪਿੱਛੇ ਬੈਠੇ ਦੇਖਦੇ ਨਹੀਂ ਹੈ। ਤੇ ਅੱਜ ਡਿਜੀਟਲ ਜਿਹੜਾ ਸਾਰਾ ਕੁਝ ਹੋ ਚੁੱਕਿਆ, ਵੈਬ ਰੇਡੀਓ ਹੋਰ ਸਾਰੀਆਂ ਚੀਜ਼ਾਂ ਆ ਗਈਆਂ, ਪਰ ਮੈਨੂੰ ਲੱਗਦਾ ਕਿ ਇੱਕ ਚੰਗੀ ਹੈ, ਕਈ ਬਹੁਤ ਸਾਰੇ ਪੰਜਾਬ ਦੇ ਵਿੱਚ ਹਿੱਸਿਆਂ ਦੇ ਵਿੱਚ ਰੇਡੀਓ ਨੂੰ ਵੀ ਨਹੀਂ, ਜਿੱਦਾਂ ਗੀਤਕਾਰੀ ਨੂੰ ਖਾਸ ਕਰ ਕੁੜੀਆਂ ਦਾ ਜਾਣਾ ਜਾਂ ਪਹਿਲਾਂ ਤਾਂ ਮੁੰਡਿਆਂ ਨੂੰ ਜਾਣਾ ਵੀ ਵਰਜਿਆ ਜਾਂਦਾ ਸੀ ਕਿ ਇਹ ਕਿਹੜਾ ਆਮ ਬੰਦਿਆਂ ਦਾ ਕੰਮ ਨਹੀਂ ਭਾਈ, ਇਹ ਖਾਸ ਬੰਦਿਆਂ ਦਾ ਕੰਮ ਹੈ। ਤੇ ਇਸੇ ਤਰ੍ਹਾਂ ਹੀ ਰੇਡੀਓ ਵੀ ਜਦੋਂ ਆਪਣੇ ਪ੍ਰਵਾਸੀ ਛੋਟੇ ਹੁੰਦੇ ਅਸੀਂ ਦੇਖਦੇ ਸੀ ਬੱਟਾਂ ਦੇ ਉੱਤੇ ਤੁਰਨਾ ਜਾਂ ਉਹਨਾਂ ਨੇ ਲਾਈਨ ਉੱਤੇ ਤੁਰਦੇ ਹੋਣਾ ਲਾਈਨ ਦੇ ਵਿੱਚ, ਤੇ ਮੋਰਲੇ ਵਾਲੇ ਨੇ ਨਾ ਰੇਡੀਓ ਮੋਢੇ ਦੇ ਉੱਤੇ ਰੱਖਿਆ ਹੁੰਦਾ ਸੀ ਤੇ ਬਾਕੀ ਸੁਣਦੇ ਪਿੱਛੇ ਆਉਂਦੇ ਸੀ, ਐਨ ਮਜ਼ੇ ਮਜ਼ੇ ਨਾਲ ਤੁਰਦੇ ਤੇ ਕੰਮਾਂ ਕਾਰਾਂ ਤੇ ਜਾਂਦੇ ਸੀ। ਤੇ ਮੌਕਾ ਮੈਨੂੰ ਬੜੀ ਮਿਲਿਆ ਰੇਡੀਓ ਸੁਣਨ ਦਾ ਪੰਜਾਬ ਦੇ ਵਿੱਚ, ਚਾਹੇ ਪਹਿਲੇ ਸਮਿਆਂ ਦੇ ਵਿੱਚ ਮਾਤਾ ਹੁਣਾਂ ਦਾ ਜਿਹੜਾ ਰੇਡੀਓ ਉਹ ਮੈਂ ਪਿਆਨੋ ਬਣਾਇਆ ਹੁੰਦਾ ਸੀਗਾ ਤੇ ਉਹ ਚੱਲਦਾ ਤਾਂ ਨਹੀਂ ਸੀਗਾ, ਉਹ ਜਿਹੜਾ ਉਹ ਲਾਈਟਾਂ ਵਾਲਾ ਕਹਿੰਦੇ ਹੁੰਦੇ ਸੀ, ਟਿਊਬ ਵਾਲਾ ਰੇਡੀਓ ਸ਼ਾਇਦ ਹੁੰਦਾ ਸੀਗਾ, ਯੈਲੋ ਤੇ ਬਰਾਊਨ ਕਲਰ ਦਾ, ਤੇ ਉਹਨੂੰ ਮੈਂ ਉਹ 500 ਚ ਹੁੰਦੇ ਸੀ, ਉਹਨਾਂ ਨੂੰ ਦੱਬੀ ਜਾਣਾ ਜਦੋਂ ਪਿਆਨੋ ਚਲਾਈਦਾ ਹੁੰਦਾ ਤੇ ਸੁਣਨ ਦਾ ਮੌਕਾ ਉੱਥੇ ਬੜੀ ਮਿਲਿਆ। ਪਰ ਇੱਥੇ ਜਦੋਂ ਵਿਦੇਸ਼ੀ ਧਰਤੀ ਤੇ ਆਏ ਆ ਤੇ ਪੰਜਾਬੀ ਨੂੰ ਮਿਸ ਕੀਤਾ ਜਾਂ ਬੋਲਣੀ ਭੁੱਲਣ ਲੱਗ ਗਏ, ਲਿਖਣੀ ਭੁੱਲਣ ਲੱਗ ਗਏ, ਤਾਂ ਰੇਡੀਓ ਦੀ ਦੁਨੀਆਂ ਦੇ ਨਾਲ ਵਾਹ ਵਾਸਤਾ ਪੈਂਦਾ 2008 ਦੇ ਵਿੱਚ, ਤੇ ਉਸ ਤੋਂ ਲੈ ਕੇ ਹੁਣ ਚੱਲ ਸੋ ਚੱਲ ਜਿਹੜਾ ਚੱਲੇ ਹੋਏ ਆ ਤੁਹਾਡੇ ਨਾਲ ਵੀ ਤੇ ਹੋਰ ਸੱਜਣਾ ਮਿੱਤਰਾਂ ਨਾਲ ਵੀ, ਤੇ ਉਹਦੇ ਨਾਲ ਮੈਨੂੰ ਲੱਗਦਾ ਕਿ ਸ਼ਖਸੀਅਤ ਤੁਹਾਡੀ ਜਿਹੜੀ ਹੈ ਪਰਸਨੈਲਿਟੀ ਆ ਜਾਂ ਸੈਲਫ ਕੋਨਫੀਡੈਂਸ ਆ, ਪਹਿਲਾਂ ਮਾਈਕ ਦੇ ਉੱਤੇ ਫੋਨ ਦੇ ਉੱਤੇ ਗੱਲ ਕਰਦੇ ਸੀ ਕਿਤੇ ਰੇਡੀਓ ਦੇ ਉੱਤੇ ਨਾ, ਤਾਂ ਲੱਤਾਂ ਤੇ ਦਿਲ ਦੀ ਧੜਕਣ ਵਧਦੀ ਹੁੰਦੀ ਸੀ, ਲੱਤਾਂ ਕੰਬਦੀਆਂ ਹੁੰਦੀਆਂ ਸੀ, ਜੋ ਗੱਲ ਕਹਿਣ ਗਏ ਹੁੰਦੇ ਸੀ ਤਾਂ ਕਹਿ ਕੁਝ ਹੋਰ ਆਉਂਦੇ ਹੁੰਦੇ ਸੀ। ਹਾਲਾਤ ਸ਼ਾਇਦ ਹੋ ਸਕਦਾ ਹੁਣ ਵੀ ਕਈ ਵਾਰੀ ਏਦਾਂ ਦੇ ਹੋ ਜਾਂਦੇ ਆ, ਤੇ ਕਮਿਊਨੀਕੇਸ਼ਨ ਦਾ ਜਿਹੜਾ ਉਹਦੇ ਵਿੱਚ ਸਿੱਖਣ ਨੂੰ ਬਥੇਰਾ ਕੁਝ ਮਿਲਿਆ, ਜਾਂ ਤੁਹਾਡੀ ਆਪਣੀ ਜਿਹੜੀ ਸ਼ਬਦਾਂ ਦੀ ਲਾਇਬ੍ਰੇਰੀ ਹੈ ਉਹਦੇ ਵਿੱਚ ਵਾਧਾ ਹੋਇਆ, ਗੱਲ ਕਿੱਦਾਂ ਕਰਨੀ ਹੈ ਕਿ ਉਹ ਹਜੇ ਸਿੱਖੀ ਜਾਂਦੇ ਆ, ਪਰ ਤੁਹਾਡੇ ਤੁਹਾਡੇ ਕੋਲੋਂ ਵੀ ਇਹ ਮੈਂ ਸੁਣਨਾ ਚਾਹਾਂਗਾ ਤੁਹਾਡਾ ਸਫ਼ਰ, ਮਤਲਬ ਕਿ ਕਿਵੇਂ ਰੇਡੀਓ ਦੇ ਵਿੱਚ ਸ਼ੁਰੂ ਹੁੰਦਾ ਹੈ ਤੇ ਕਿਸ ਮੁਕਾਮ ਤੱਕ, ਜਾਂ ਅੱਗੇ ਕਿ ਜਿਹੜੇ ਕੁਝ ਟਾਰਗੇਟ ਨੇ ਜਾਂ ਤੁਹਾਨੂੰ ਕੁਝ ਉਹ ਪੁਰਾਣੇ ਦਿਨ ਚੇਤੇ ਆਉਂਦੇ ਆ ਜਿਹਨਾਂ ਨੂੰ ਤੁਸੀਂ ਬੜਾ ਸੁਣਿਆ ਰੇਡੀਓ ਦੇ ਵਿੱਚ, ਉਹਨਾਂ ਦਾ ਨਾਮ?
2: ਹਾਂਜੀ ਪਰ ਸਾਹਿਬ, ਵਾਕਈ ਇਹ ਕਹਿ ਲੋ ਨਾ ਰੂਹ ਦੇ ਨਾਲ ਜੁੜੇ ਹੋਏ ਕਹਿੰਦੇ ਕੁਝ ਬੋਲ ਨੇ ਜਾਂ ਹਵਾ ਵਿੱਚ ਜਿਹੜੀ ਗੂੰਜਦੀਆਂ ਆਵਾਜ਼ਾਂ ਨੇ
0: ਜੀ,
2: ਉਹ ਬਹੁਤ ਹੀ ਜਾਦੂ ਵਾਲਾ ਮਾਹੌਲ ਜਿਹੜਾ ਸਿਰਜਦੀਆਂ ਨੇ ਜਦੋਂ ਜਦੋਂ ਆਪਾਂ ਜਾਣੇ ਆ, ਕਿਤੇ ਨੋਸਟੈਲਜਿਕ ਜਿਹਾ ਮਾਹੌਲ ਬਣ ਜਾਂਦਾ ਕਿ ਪੁਰਾਣਾ ਉਦੋਂ ਐ ਹੁੰਦਾ ਸੀ, ਉਦੋਂ ਇਹ ਸੀ, ਤੇ ਸਾਰਾ ਬਹੁਤ ਕਮਾਲ। ਅੱਜ ਕੰਪੈਰੇਟਿਵ ਸਟੱਡੀ ਜਿਵੇਂ ਆਪਾਂ ਕਰ ਰਹੇ ਹਾਂ ਅੱਜ ਕਿ ਉਦੋਂ ਤੇ ਅੱਜ ਦੇ ਸਮੇਂ ਦੇ ਵਿੱਚ ਫਰਕ ਜਿਹੜਾ ਕੰਟਰਾਸਟ ਕਰਕੇ ਦੇਖੀਏ ਜਾਂ ਉਹਨੂੰ ਕੰਪੇਅਰ ਕਰਕੇ ਦੇਖੀਏ
0: ਜੀ,
2: ਤਾਂ ਉਹ ਬਹੁਤ ਜ਼ਿਆਦਾ ਜਿਹੜਾ ਫਰਕ ਹੈ,
0: ਡਿਫਰੈਂਟ ਹੈ।
2: ਮੈਂ ਜੇ ਆਪਣੀ ਗੱਲ ਕਰਾਂ ਤੇ ਅਸੀਂ ਉਹ ਵੇਖਦੇ ਰਹੇ ਹਾਂ ਜਿਹੜੇ ਤਵੇ ਚੱਲਦੇ ਹੁੰਦੇ ਸੀ, ਰਿਕਾਰਡ ਕਹਿੰਦੇ ਉਹਨੂੰ ਪਿੰਡ, ਤੇ ਉਹ ਮੰਜੇ ਜੋੜ ਕੇ ਕੋਠੇ ਤੇ ਉਹ ਉੱਪਰ ਸਪੀਕਰ ਧਰਕੇ ਤੇ ਬੈਟਰੀ ਨਾਲ ਉਹਨੂੰ ਚੁੰਡੀਆਂ ਜਿਹੀਆਂ ਲਾ ਕੇ ਬੈਟਰੀ ਨੂੰ ਤੇ ਉਹ ਪੂਰੇ ਚੱਲਦੇ ਖੜਕਦੇ ਸੀ
0: ਜੀ,
2: ਤੇ ਉਹ ਕਾਫੀ ਜਿਹੜਾ ਪ੍ਰਚਲਿਤ, ਤੇ ਜਿਹੜੀਆਂ ਗਲੀਆਂ ਮੁਹੱਲਿਆਂ ਦੇ ਵਿੱਚ ਉਹ ਝੰਡੀਆਂ ਬੰਨੀਆਂ ਆਉਂਦੀਆਂ ਸੀ ਸਾਰੀਆਂ, ਤੇ ਕਾਗਜ਼ ਦੀਆਂ ਤੇ ਸਜਾਇਆ, ਉਹੀ ਸਜਾਵਟ ਹੁੰਦੀ ਸੀ
0: ਬਿਜਲੀ
2: ਵਾਲਾ, ਕੋਈ ਇੰਨਾ ਚੱਕਰ
0: ਨਹੀਂ,
2: ਝੰਡੀਆਂ ਚੱਲਦੀਆਂ ਸੀ ਤੇ ਸਭ ਤੋਂ ਵੱਡੀ ਮਠਿਆਈ ਲੱਡੂ ਚੱਲਦੇ ਸੀ
0: ਜੀ,
2: ਤੇ ਉਹ ਕਈ ਵਾਰ ਤਾਂ ਲੱਡੂ ਇੰਨੇ ਕੈੜੇ ਬਣ ਜਾਂਦੇ ਸੀ ਕਿ ਉਹ ਭਾਵੇਂ ਖਾ ਲਓ ਭਾਵੇਂ ਕਿਸੇ ਦੇ ਸਿਰ ਚ ਮਾਰ ਕੇ ਸਿਰ ਪਾੜ ਦੋ, ਉਹ ਵੀ ਚੱਲਦੇ ਸੀ
0: ਜੀ।
2: ਹਾਂ ਉਹ ਤਾਂ ਹੁਣ ਵੀ ਜਿਹੜਾ ਅੱਜ ਕੱਲ ਵੀ ਜਿਹੜਾ ਫੇਵਰੇਟ ਚੱਲ ਰਿਹਾ ਕੰਮ ਮੇਨ ਜਿਹੜਾ ਚੱਲ ਰਿਹਾ, ਤੇ ਇਹ ਸੰਦੂਕ ਦੇ ਵਿੱਚ ਅੱਛਾ, ਇਹ ਜਿਹੜੀ ਮਠਿਆਈ ਵੀ ਦੇਖ ਲਓ ਕਿੰਨੀ ਸਾਂਭ ਕੇ, ਜਿੱਦਾਂ ਬੈਂਕ ਚ ਨਹੀਂ ਰੱਖਦੇ ਸੀ, ਉਹ ਸੰਦੂਕ ਚ ਰੱਖ ਦਿੰਦੇ ਸੀ ਤਾਲਾ ਲਾ ਕੇ, ਘੱਲਾਣੇਦਾਰ ਬਣਾਉਂਦੇ ਵੀ ਤੂੰ ਭਾਈ ਇਹਦਾ ਜ਼ਿੰਮੇਵਾਰ ਹੈ ਮਠਿਆਈ ਦਾ
0: ਜੀ,
2: ਉਹ ਆਪ ਹੀ ਡਾਲ ਆਈ ਜਾਂਦਾ ਸੀ ਬਾਈ ਕਹਿੰਦਾ ਕੋਈ ਨੀ ਚੱਕ ਦਾਂਗੇ। ਹੁਣ ਅੱਜ ਅੱਜ ਇਹ ਸਾਰਾ ਕੰਸੈਪਟ ਜਿਹੜਾ ਬਦਲਿਆ ਨਜ਼ਰ ਆ ਰਿਹਾ
0: ਜੀ।
2: ਤੁਸੀਂ ਵੇਖੋ ਕਿ ਉਹ ਜਿਹੜੇ ਰਿਕਾਰਡ ਚੱਲੇ, ਰਿਕਾਰਡਾਂ ਦੀਆਂ ਮਸ਼ੀਨਾਂ ਚੱਲੀਆਂ ਤੇ ਗ੍ਰਾਮੋਫੋਨ ਜਿਹੜਾ ਆਪਾਂ ਕਹਿ ਰਹੇ ਜਾਂ ਗ੍ਰਾਮੋਫੋਨ ਚਲੋ ਕੰਪਨੀ ਆ
0: ਹਾਂਜੀ,
2: ਤੇ ਉਹ ਹੌਲੀ ਹੌਲੀ ਕਰਦੇ ਕਰਦੇ ਜਦੋਂ ਰੀਲਾਂ ਆਈਆਂ
0: ਜੀ,
2: ਤੋ ਰੀਲਾਂ ਜਿਹੜੀਆਂ ਨੇ ਕੈਸੇਟ ਕਲਚਰ ਆਇਆ ਜਦੋਂ, ਉਹਨਾਂ ਨੇ ਤਾਂ ਨੇਰੀ ਲਿਆ ਤੀ
0: ਜੀ,
2: ਤੋ ਇੱਕ ਦਹਾਕਾ ਲਗਭਗ ਪੂਰਾ 10-15 ਸਾਲ 20 ਸਾਲ ਰੀਲਾਂ ਨੇ ਰਾਜ ਕੀਤਾ
0: ਜੀ,
2: ਤੇ ਅੱਜ ਵਾਲੀਆਂ ਰੀਲਾਂ ਨਹੀਂ ਕਹਿ ਸਕਦੇ, ਅੱਜ ਤਾਂ ਹੋਰ ਤਰ੍ਹਾਂ ਦੀ ਆ ਗਈਆਂ, ਉਹ ਤੇ ਟੇਪ ਵਾਲੀਆਂ ਰੀਲਾਂ ਜਿਹੜੀਆਂ ਟੇਪਾਂ ਚੱਲਦੀਆਂ ਸੀ ਕਿ ਟੇਪ ਕੱਢੀ ਆ
0: ਜੀ,
2: ਤੇ ਗਾਇਕ ਵੀ ਜਿਹੜੇ ਆ ਉਹ ਲਿਖਦੇ ਹੁੰਦੇ ਕਿ 60 ਮਿੰਟ ਦੀ ਕੈਸੇਟ ਆਈ ਹੈ ਭਾਈ, ਤੇ ਇਹਨੂੰ ਹੁਣ ਆਪਾਂ ਵੰਡ ਲਈਏ ਕਿ 4 ਇੱਧਰ ਪਾਉਣੇ ਗਾਣੇ ਤੇ 4 ਉਹਦੇ ਬੀ ਸਾਈਡ ਚ ਪਾਉਣੇ,
0: ਬਿਲਕੁਲ
2: ਤੇ ਉਹ 4 ਟਰੈਕ ਵੀ ਆ ਗਏ ਕਿ ਕਈ ਕਈ ਮਤਲਬ ਉਹਦੇ ਵਿੱਚ ਕ੍ਰਾਂਤੀਕਾਰੀਆਂ ਜਿਹੜੇ ਕੀਤੀਆਂ ਗਈਆਂ ਕਾਰਵਾਈਆਂ ਇਨੋਵੇਸ਼ਨ ਕੀਤੀਆਂ ਗਈਆਂ, ਪਰ ਜ਼ਿਆਦਾਤਰ ਉਹੀ ਸਿੰਗਲ ਹੈਡ ਵਾਲੀ ਟੇਪ ਚੱਲੀ ਆ
0: ਜੀ।
2: ਤੋ ਉਦੋਂ ਬਾਅਦ ਤੁਸੀਂ ਦੇਖੋ ਕਿ ਜਦੋਂ ਇਹ ਪੈਨ ਡਰਾਈਵ ਵਾਲਾ ਸੌਦਾ ਆਇਆ,
0: ਸੀਡੀਆਂ
2: ਤੇ ਇਹਨੇ ਸਾਰਾ ਕੁਝ ਡਰਾਈਵ ਕਰਕੇ ਪਰਾਂ ਹੀ ਕਰਤਾ, ਉਹ ਸੀਡੀਆਂ ਵਾਲਾ ਤੇ ਮੈਂ ਸਕਿਪ ਹੀ ਕਰ ਗਿਆ ਵਿੱਚ, ਉਹ ਵੀ ਹਨੇਰੀ ਬਹੁਤ ਆਈ, ਪਰ ਸੀਡੀਆਂ ਜ਼ਿਆਦਾ ਦੇਰ ਉਹਨਾਂ ਨੇ ਇੰਨਾ ਰਾਜ ਨਹੀਂ ਕੀਤਾ,
0: ਡੀਵੀਡੀ ਕਰ ਗਿਆ, ਉਹਦੇ ਵਿੱਚ ਸਪੇਸ ਘੱਟ ਹੋਣ ਕਰਕੇ ਕਹਿ ਲਓ ਫਿਰ ਡੀਵੀਡੀ ਆ ਗਈਆਂ ਜੀ।
2: ਹਾਂਜੀ ਹਾਂਜੀ ਬਿਲਕੁਲ, ਹੁਣ ਤੁਸੀਂ MP3 ਲੈਣੀ ਸੀ ਉਹ ਮਹਿੰਗੀ ਪੈਂਦੀ ਸੀ ਕਾਫੀ, ਉਹ CD ਆਉਂਦੀ ਸੀ ਤੇ ਉਹਦੇ ਚ ਗਾਣੇ ਉਨੇ ਕੀ ਹੁੰਦੇ ਸੀ, 4-5
0: ਜੀ,
2: ਬੰਦਾ ਕਹਿੰਦਾ ਇਹਦੇ ਨਾਲ ਤਾਂ ਯਾਰ ਉਹੀ ਟੇਪ ਹੀ ਠੀਕ ਸੀ, ਬਾਰ ਬਾਰ ਭਰਾਈ ਜਾ ਸਕਦੀ ਸੀ
0: ਜੀ।
2: ਤੋ ਉਹ ਬਦਲਿਆ, ਮੀਡੀਆ ਬਦਲਿਆ, ਪਰ ਇਹ ਜਿਹੜਾ ਬਦਲ ਕੇ ਚਲੋ ਪੈਨ ਡਰਾਈਵ ਆ ਗਿਆ, ਜਿਹੜਾ ਉਹ ਦੂਸਰਾ ਹੁਣ ਕਲਾਊਡ ਦੇ ਉੱਤੇ ਆਪਾਂ ਸੁਣ ਰਹੇ ਹਾਂ, ਹੁਣ ਉਹਦਾ ਹੁਣ ਤਾਂ ਰੂਪ ਰੇਖਾ ਹੀ ਬਦਲ ਗਈ
0: ਬਿਲਕੁਲ।
2: ਤੋ ਅੱਗੇ ਤੋਂ ਕੱਲ ਨੂੰ ਹੋਰ ਵੀ ਜਿਆਦਾ ਬਦਲੇਗਾ ਸੈਟਅਪ ਜਿਹੜਾ, ਕਿਉਂਕਿ ਬਹੁਤ ਕੁਛ ਆਪਾਂ ਦੇਖ ਰਹੇ ਹਾਂ ਤੇਜ਼ੀ ਨਾਲ ਬਦਲ ਰਿਹਾ
0: ਬਦਲ ਰਿਹਾ,
2: ਇਹ ਟਾਈਮ ਲਾਈਨ ਬਹੁਤ ਬਹੁਤ ਫਾਸਟ ਚੱਲ ਰਹੀ ਹੈ, ਜਿਹਦੇ ਉੱਤੇ ਆਪਾਂ ਇਹ ਸਾਰਾ ਕੁਛ ਗਵਾਹ ਬਣ ਰਹੇ ਹਾਂ, ਜਿਹਦੇ ਬਹੁਤ ਕਮਾਲ
0: ਬਿਲਕੁਲ
2: ਇਹ ਸਾਰਾ ਕੁਛ ਦੇਖਦੇ ਦਿਖਾਉਂਦੇ, ਪਰ ਇਹ ਸਾਰੀ ਟਾਈਮ ਲਾਈਨ ਦੇ ਉੱਪਰ ਪਰੋਸਿਆ ਕੀ ਜਾ ਰਿਹਾ ਹੈ
0: ਜੀ,
2: ਇਹਨੂੰ ਤਾਂ ਆਪਾਂ ਇੱਕ ਮੰਚ ਕਹਿ ਲਾਂਗੇ ਨਾ, ਕਿ ਜਿੰਨਾ ਮੀਡੀਆ ਇੱਕ ਮੰਚ ਹੀ ਹੈ
0: ਬਿਲਕੁਲ ਹੈ ਜੀ,
2: ਜਿਹੜਾ ਚਾਹੇ ਉਹ ਪ੍ਰਿੰਟ ਹੋਏ ਚਾਹੇ ਡਿਜੀਟਲ ਹੋਏ ਚਾਹੇ ਉਹ ਕੋਈ ਵੀ ਹੋਏ, ਉਹ ਸਾਰਾ ਮੀਡੀਆ ਚਾਹੇ ਚਾਹੇ ਉਹਨੂੰ ਆਪਾਂ ਗੀਤ ਸੰਗੀਤ ਨਾਲ ਜੋੜੀਏ, ਚਾਹੇ ਉਹ ਰੇਡੀਓ ਜਿਹੜੇ ਟਾਕ ਸ਼ੋ ਪਹਿਲਾਂ ਵੀ ਚੱਲਦੇ ਰਹੇ ਆ ਉਹਨਾਂ ਨਾਲ ਜੋੜੀਏ, ਸਾਰਾ ਕੁਛ ਉਹ ਦੇਖੋ ਇਹ ਇੱਕ ਲਾਈਨ ਮਾਰ ਦਿੰਦੇ ਆਪਾਂ ਕਿ ਇਹ ਇੱਕ ਟੇਬਲ ਲੱਗ ਗਿਆ ਜਾਂ ਇੱਕ ਮੰਚ ਲੱਗ ਗਿਆ
0: ਜੀ,
2: ਪਰ ਇਹਦੇ ਉੱਪਰ ਰੱਖ ਕੇ ਜੋ ਪਰੋਸਿਆ ਜਾ ਰਿਹਾ ਉਹ ਚ ਕੋਈ ਖਾਸ ਤਬਦੀਲੀ ਨਹੀਂ ਆਈ,
0: ਨਹੀਂ ਆਈ ਜੀ,
2: ਜੋ ਸਾਡੇ ਵਿਚਾਰ ਸਦੀਆਂ ਪਹਿਲਾਂ ਸੀ ਉਹੀ ਅੱਜ ਹੈ
0: ਜੀ,
2: ਅੱਜ ਵੀ ਅਸੀਂ ਉਹੀ ਨਿੰਬੂ ਮਿਰਚਾਂ ਰੱਖ ਕੇ ਉਹਨੂੰ ਕਹਿੰਦੇ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ, ਤੇ ਪਹਿਲਾਂ ਊ ਕਹਿ ਦਿੰਦੇ ਸੀ ਚਲੋ
0: ਜਾਂ ਫੋਟੋ ਬਣਾ ਕੇ ਚਿੱਤਰ ਮਾਰ ਦਿੰਦੇ ਸੀ 7-8 ਜੀ, ਹਾਂਜੀ
2: ਬਿਲਕੁਲ ਬਿਲਕੁਲ, ਹੁਣ ਉਹ ਜਿਹੀ ਰਿੰਗ ਟਾਈਮ ਲਾ ਕੇ ਬਹਿ ਜਾਂਦੇ ਕਿ ਚਲੋ ਠੀਕ ਹੈ ਜੀ ਸਾਡੇ ਵੱਲੋਂ ਆਹੀ ਆ
0: ਜੀ,
2: ਸਾਡੇ ਵਿੱਚ ਨੀ ਫਰਕ ਪਿਆ ਕਿਉਂਕਿ ਅਸੀਂ ਤਾਂ ਉਹੀ ਆ
0: ਜੀ,
2: ਅਸੀਂ ਉਹ ਜਿਵੇਂ ਉਹ ਗੀਤ ਆਇਆ ਸੀ ਉਹ ਮੌਸਮ ਵਾਂਗੂ ਬਦਲ ਗਏ ਅਸੀਂ ਰੁੱਖਾਂ ਵਾਂਗੂ ਖੜੇ ਰਹੇ, ਸਾਡੀ ਤਾਂ ਰੁੱਖ ਆ
0: ਜੀ,
2: ਸਾਡੇ ਚ ਕੋਈ ਫਰਕ ਨੀ, ਸਾਡੀ ਸੋਚ ਜਿਹੜੀ ਹੈ ਉਨੀ ਤੇਜ਼ੀ ਨਾਲ ਨਹੀਂ ਬਦਲੀ ਜਿੰਨੀ ਜਿੰਨਾ ਕੁਛ ਮੀਡੀਆ ਬਦਲ ਗਿਆ
0: ਬਿਲਕੁਲ,
2: ਇਹੀ ਕਾਰਨ ਆ ਕਿ ਸਾਨੂੰ ਅੱਜ ਸੱਚ ਤੇ ਝੂਠ ਵਿੱਚ ਫਰਕ ਨਹੀਂ ਪਤਾ ਲੱਗਦਾ, ਕਿਹੜੀ ਫੇਕ ਨਿਊਜ਼ ਆ ਕਿਹੜੀ ਵੈਸੇ ਮਤਲਬ ਸੱਚੀ ਖਬਰ ਆ, ਕਿਹੜੀ ਭੈੜੀ ਆ ਕਿਹੜੀ ਚੰਗੀ ਆ, ਫਿਲਟਰ ਸਾਡਾ ਦਿਮਾਗ ਅਜੇ ਤੱਕ ਓਨਾ ਨਹੀਂ ਕਰ ਸਕਦਾ,
0: ਅਸੀਂ
2: ਜੋ ਸਾਨੂੰ ਮੈਂ ਕਿਸੇ ਮਿੱਤਰ ਨੂੰ ਕੋਈ ਰੀਲ ਭੇਜਤੀ ਜਾਂ ਕੋਈ ਇਹੋ ਜਿਹੀ ਖਬਰ ਭੇਜਤੀ, ਕੋਈ ਥੰਬਨੇਲ ਭੇਜਤਾ, ਕੋਈ ਫੋਟੋ ਭੇਜਤੀ ਕਿ ਆਹ ਦੇਖੋ ਜੀ ਐ ਹੋ ਗਿਆ ਫਲਾਣੀ ਜਗ੍ਹਾ ਤਾਂ ਦੁਨੀਆਂ ਡੁੱਬ ਗਈ, ਉਹਨੇ ਕੋਈ ਉਹਨੂੰ ਵੈਰੀਫਾਈ ਨਹੀਂ ਕਰਨਾ, ਅੱਗੇ ਉਹਨੇ ਕਹਿਣਾ ਲੈ ਬਈ ਉਹਨੇ ਭੇਜੀ ਆ ਠੀਕ ਹੀ ਹੋਣੀ ਹੈ ਚੱਕ ਦੋ,
0: ਸਮਾਂ ਦੋ ਪਹਿਲਾਂ ਮੈਂ
2: ਉਹ
0: ਨਿਊਜ਼ ਦੇਣਾ,
2: ਮੈਂ ਕਰਦਾ ਬ੍ਰੇਕਿੰਗ ਨਿਊਜ਼, ਸੋ ਨਿਊਜ਼ ਬ੍ਰੇਕਿੰਗ ਇੰਨੀ ਹੋ ਗਈ ਕਿ ਨਿਊਜ਼ ਹੀ ਬ੍ਰੇਕ ਹੋ ਗਈ,
0: ਬ੍ਰੇਕ ਹੋ ਗਈ
2: ਉਹਦੇ ਵਿੱਚੋਂ ਨਿਊਜ਼ ਨੇ ਆਤਮ ਹੱਤਿਆ ਕਰ ਲਈ ਨਿਕਲ ਕੇ
0: ਜੀ,
2: ਹੁਣ ਇਹ ਇਹ ਜਦੋਂ ਇਹ ਸਾਰਾ ਸੌਦਾ ਚੱਲਦਾ ਹੈ ਤਾਂ ਇਹੀ ਗੱਲ ਹੈ ਕਿ ਅੱਜ ਆਪਾਂ ਇਹਦੇ ਉੱਤੇ ਚਰਚਾ ਵੀ ਕਰ ਰਹੇ ਹਾਂ ਕਿ ਭਾਈ ਸਾਨੂੰ ਮਿਲ ਤਾਂ ਗਈਆਂ ਸਹੂਲਤਾਂ
0: ਜੀ,
2: ਪਰ ਅਸੀਂ ਉਹਦੇ ਚ ਉਹਦਾ ਫਾਇਦਾ ਲੈ ਰਹੇ ਹਾਂ ਜਾਂ ਉਹਦੇ ਉੱਤੇ ਬੋਝ ਬਣ ਕੇ ਬਹਿ ਗਏ ਆ, ਜਾਂ ਅਸੀਂ ਇਹਦੇ ਨਾਲ ਇਹ ਜੋ ਸੂਚਨਾ ਟੈਕਨੋਲੋਜੀ ਦਾ ਦਰਿਆ ਚੱਲ ਰਿਹਾ ਹੈ ਇਹਦੇ ਵਿੱਚ ਤਾਰੀਆਂ ਲਾ ਰਹੇ ਹਾਂ ਗੋਤੇ ਲਾ ਰਹੇ ਹਾਂ ਜਾਂ ਡੁੱਬ ਚੁੱਕੇ ਆ ਜਾਂ ਇਹਦੇ ਉੱਤੇ ਪੁਲ ਪਾ ਕੇ ਪਾਰ ਲੰਘੀ ਜਾਂਦੇ ਆ ਹੋਰ ਗਾਹਾਂ ਦੀ ਗੱਲ ਸੋਚ ਰਹੇ ਹਾਂ,
0: ਬਿਲਕੁਲ
2: ਇਹ ਸਾਰੇ ਸਿਨੈਰੀਓ ਵਿਚਾਰਨ ਯੋਗ ਨੇ,
0: ਮੈਂ
2: ਕਰਕੇ
0: ਇੱਥੇ ਛੰਮੀ ਜੀ ਇੱਕ ਗੱਲ ਜ਼ਰੂਰ ਤੁਹਾਡੇ ਨਾਲ ਜੋੜਦਾ, ਮੈਨੂੰ ਉਹ ਗੱਲ ਚੇਤੇ ਆਉਂਦੀ ਹੈ, ਅੱਜ ਜਦੋਂ ਮੈਂ ਟਾਈਟਲ ਜਿਹਾ ਲਿਖਿਆ ਨਾ ਮੀਡੀਆ ਤੇ ਸਮਾਜ ਸੁਣਨ ਤੋਂ ਕਲਿੱਕ ਕਰਨ ਤੱਕ ਦਾ ਸਫ਼ਰ, ਤਾਂ ਮਨ ਚ ਅੱਜ ਜਿਹੜੀ ਤੁਸੀਂ ਹੁਣ ਗੱਲ ਕੀਤੀ ਮੇਰੇ ਮਨ ਚ ਔਜਲਾ ਸਾਹਿਬ ਦੀ ਗੱਲ ਚੇਤੇ ਆ ਗਈ, ਉਹ ਕਈ ਵਾਰੀ ਕਹਿੰਦੇ ਹੁੰਦੇ ਆ ਕਿ ਜੇ ਤਾਂ ਮੈਂ ਕੁਝ ਸੁਣਨ ਲੱਗ ਜਾਵਾਂ ਜਾਂ ਦੇਖਣ ਲੱਗ ਜਾਵਾਂ ਤਾਂ ਉਹਨੂੰ ਚੰਗੀ ਤਰ੍ਹਾਂ ਸੁਣੂਗਾ, ਤੇ ਜੇ ਨਹੀਂ ਆ ਤਾਂ ਫਿਰ ਨਹੀਂ, ਮਤਲਬ ਕਿ ਪਰ ਉਹ ਸਾਡੇ ਵਿੱਚ ਵੀ ਕਿਤੇ ਨਾ ਕਿਤੇ ਬਿਰਤੀ ਜਿਹੜੀ ਆ ਉਹ ਘਟਦੀ ਨਜ਼ਰ ਆਉਂਦੀ ਹੈ, ਕਲਿੱਕਾਂ ਦੀ ਦੁਨੀਆਂ ਦੇ ਵਿੱਚ ਜ਼ਿਆਦਾ ਮਤਲਬ ਕਿ ਫਸ ਗਏ ਆ
2: ਗੱਲ ਪਰ ਸਭ ਦੇਖੋ ਜਿਹੜੀ ਸਾਡੀ ਨਾ ਸੁਣਨ ਦੀ ਸ਼ਕਤੀ ਹੈ ਜਾਂ ਦੇਖਣ ਦੀ ਸ਼ਕਤੀ ਹੈ, ਮੇਨ ਤਾਂ ਇਹ ਦੋ ਆਪਾਂ ਮੰਨ ਕੇ ਚੱਲਦੇ ਹਾਂ, ਇੱਕ ਦ੍ਰਿਸ਼ਟੀ ਜਿਹੜੀ ਹੈ, ਹੁਣ ਜਿਹੜੀ ਨਜ਼ਰ ਸਾਨੂੰ

0: ਕੀ ਹੈ ਉਹ ਬਲਰਡ ਰਹਿੰਦਾ ਹਮੇਸ਼ਾ ਹੀ।
1: ਬਿਲਕੁਲ ਹੈ ਜੀ,
0: ਤਾਂ ਹੀ ਕਈ ਵਾਰੀ ਹੁੰਦਾ ਹੈ ਕਿ ਯਾਰ ਬੰਦਾ ਕਹਿੰਦਾ ਉਹ ਯਾਰ ਭਾਈ ਤੂੰ ਉੱਥੋਂ ਲੰਘ ਗਿਆ ਅੱਡੇ ਚੋਂ, ਮੈਨੂੰ ਦੇਖਿਆ ਨੀ, ਮੈਂ ਉੱਥੇ ਖੜਾ ਸੀ, ਤੈਨੂੰ ਹੱਥ ਵੀ ਮਾਰਿਆ
1: ਜੀ
0: ਭਾਈ। ਉਹ ਹੁਣ ਉਹ ਮਤਲਬ ਇਹਦੀ 360 ਡਿਗਰੀ ਅੱਖਾਂ ਤਾਂ ਹੈ ਨੀ,
1: ਜੀ
0: ਜਿਹੜਾ ਜਿਵੇਂ ਉਹ ਝੋਟੇ ਦੇ ਨਿਕਲੇ ਹੁੰਦੇ ਚਾਰੇ ਪਾਸੇ ਅੱਖਾਂ, ਉਦੋਂ ਉਹ ਕਾਫੀ ਏਰੀਆ ਕਵਰ ਕਰ ਲੈਂਦੇ ਆ,
1: ਜੀ
0: 180 ਕਰ ਲੈਂਦੇ ਆ, ਉਹ ਤਾਂ ਮੈਨੂੰ ਲੱਗਦਾ
1: ਜੀ
0: ਹੋ ਸਕਦਾ ਪਰ 360 ਤਾਂ ਉਹ ਵੀ ਨੀ ਕਰਦੇ
1: ਜੀ ਬਿਲਕੁਲ ਹੈ ਜੀ
0: ਤਾਂ, ਪਰ ਬੰਦੇ ਨਾਲੋਂ ਜ਼ਿਆਦਾ ਹੀ ਦਿਖਦਾ ਉਹਨਾਂ ਨੂੰ
1: ਜੀ
0: ਤੋ, ਬਾਹਰ ਨੂੰ ਉਭਰੇ ਹੁੰਦੇ ਨੇ ਉਹਨਾਂ ਦੇ ਜਿਹੜੇ ਅੱਖਾਂ ਦੇ ਜਿਹੜੇ ਡੇਲੇ ਕਹਿ ਲਓ,
1: ਜੀ
0: ਤੋ ਸਾਡੇ ਕੈਮਰੇ ਫਿਰ ਵੀ ਅਲੱਗ ਤਰ੍ਹਾਂ ਕੰਮ ਕਰਨੇ। ਇਸੇ ਤਰ੍ਹਾਂ ਹੀ ਕੰਨਾਂ ਦੀ ਗੱਲ ਆ ਜਿਹੜੀ ਤੁਸੀਂ ਗੱਲ ਕੀਤੀ ਨਾ ਕਿ ਜੇ ਮੈਂ ਸੁਣਨਾ ਚਾਹਾਂ
1: ਕੰਨ ਰਸ, ਹਾਂਜੀ
0: ਉਹਨਾਂ ਉਨੀ ਕੁ ਗੱਲ ਹੀ ਸੁਣੋਗੇ। ਇੱਥੇ ਹਜ਼ਾਰਾਂ ਆਵਾਜ਼ਾਂ ਫਿਜ਼ਾ ਦੇ ਵਿੱਚ ਗੂੰਜ ਰਹੀਆਂ ਹੋਣਗੀਆਂ,
1: ਜੀ
0: ਤੁਸੀਂ ਭੀੜ ਦੇ ਵਿੱਚ ਘੁੰਮ ਰਹੇ ਹੋ, ਤੁਸੀਂ ਕਿਸੇ ਜਗ੍ਹਾ ਚ ਬੈਠੇ ਹੋ ਸ਼ੋਰ ਸ਼ਰਾਬੇ ਵਾਲੀ,
1: ਹੋਰਨ
0: ਉਹ
1: ਵੱਜ ਰਹੇ ਨੇ,
0: ਸਾਰੇ ਸ਼ੋਰ ਵਿੱਚੋਂ ਤੁਸੀਂ ਉਹੀ ਆਵਾਜ਼ ਨੂੰ ਸੁਣੋਗੇ ਜਿਹੜੀ ਤੁਸੀਂ ਫੋਕਸ ਕਰਨਾ ਚਾਹੋ। ਇਹ
1: ਜੀ
0: ਵੱਡੀ ਸਾਡੀ ਉਹ ਆ ਕਹਿ ਲੋ ਵੀ
1: ਜੀ
0: ਸ਼ਕਤੀ ਕਹਿ ਲੋ ਇਹਨੂੰ
1: ਜੀ
0: ਮਨੁੱਖ ਦੀ,
1: ਜੀ
0: ਇਹੀ ਮੀਡੀਆ ਦੀ ਜਦੋਂ ਅਸੀਂ ਵਰਤੋਂ ਕਰਦੇ ਹਾਂ ਸਮਾਜ ਚ ਰਹਿੰਦੇ ਹੋਏ
1: ਜੀ
0: ਤਾਂ ਉਹੀ ਜਿਹੜਾ ਕੰਮ ਆਉਂਦੀ ਹੈ ਕਿ ਆਪਾਂ ਨੂੰ ਉਹਦੀ ਕਿੰਨੀ ਕੁ ਸੋਝੀ ਹੈਗੀ ਹੈ
1: ਜੀ
0: ਇਹਨਾਂ ਚੀਜ਼ਾਂ ਨੂੰ ਪਰਖਣ ਦੀ, ਸਮਝਣ ਦੀ ਤੇ ਵਰਤੋਂ ਕਰਨ ਦੀ।
1: ਜੀ
0: ਜੀ ਜੀ ਪਾਤਸ਼ਾਹ
1: ਬਿਲਕੁਲ ਹੈ ਜੀ। ਤੇ ਸ਼ਮੀ ਜੀ ਚਲੋ ਸੁਣਨ ਦੀ ਤਾਂ ਗੱਲ ਹੋਈ ਆ, ਕਮਿਊਨੀਕੇਸ਼ਨ ਗੱਲਬਾਤ ਦਾ ਸਿਲਸਿਲਾ ਕਹਿ ਲਓ ਕਿ ਪਹਿਲਾਂ ਜਦੋਂ ਉਹ ਵੀ ਸਮਾਂ ਸੀ ਜਦੋਂ ਤਾਰ ਮਤਲਬ ਕਿ ਆਉਂਦੀ ਹੁੰਦੀ ਸੀ ਬੜਾ ਲੰਮਾ ਸਮਾਂ, ਫਿਰ ਟੈਲੀਫੋਨ ਆ ਗਏ, ਹੋਰ ਸਾਰਾ ਸਿਲਸਿਲਾ ਆ ਗਿਆ। ਚਲੋ ਹੈਗੀ ਤਾਂ ਇਹ ਵੀ ਆਵਾਜ਼ ਦੀਆਂ ਤਰੰਗਾਂ ਦੀ ਗੱਲ ਹੈ, ਤਾਂ ਕਮਿਊਨੀਕੇਸ਼ਨ ਕਰਨੀ ਜਾਂ ਜਿਹੜੀ ਸਕਿੱਲ ਹੈਗੀ ਹੈ ਉਹ ਹਰ ਵਿਅਕਤੀ ਦੇ ਵਿੱਚ ਨਹੀਂ, ਉਹਦੇ ਵਿੱਚ ਮੈਂ ਵੀ ਸ਼ਾਮਲ ਹਾਂ। ਜਿਵੇਂ ਮੈਂ ਪਹਿਲਾਂ ਸੰਖੇਪ ਦੇ ਵਿੱਚ ਜ਼ਿਕਰ ਵੀ ਕੀਤਾ ਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਐਸੇ ਵੈਬ ਰੇਡੀਓ ਚੱਲਦੇ ਆ, ਜਾਂ ਪਹਿਲਾਂ FM ਸੀਗੇ ਜਾਂ AM ਸੀਗੇ, ਤਾਂ ਉਹ ਚਲੋ ਕਾਫੀ ਐਕਸਪੈਂਸਿਵ ਹੈਗੇ ਆ ਚੀਜ਼ਾਂ, ਮਸਲੇ ਨੇ, ਜਾਂ ਉਹਨਾਂ ਦੀ ਰੇਂਜ ਕਹਿ ਲਓ ਬਹੁਤ ਘੱਟ ਉਸ ਪੱਧਰ ਦੇ ਉੱਤੇ ਹੁੰਦੀ ਆ, ਕੋਈ 50 ਕਿਲੋਮੀਟਰ ਦੇ ਏਰੀਏ ਦੇ ਵਿੱਚ ਸੁਣਿਆ ਜਾ ਸਕਦਾ ਜੋ, ਜਾਂ 200 ਕਿਲੋਮੀਟਰ ਦੇ ਏਰੀਏ ਚ ਉਸ ਹਿਸਾਬ ਨਾਲ। ਪਰ ਜਿਹੜਾ ਵੈਬ ਰੇਡੀਓ ਆ ਜਾਂ ਵੈਬ, ਉਹ ਆਪਣੀ ਜਿਹੜੀ ਹੈ ਪਰਫੋਰਮੈਂਸ ਤੁਹਾਨੂੰ ਕਿੱਦਾਂ ਲੱਗਦਾ ਕਿ ਕਿਵੇਂ ਦੀ ਜਿਹੜੀ ਹੈ ਦੇ ਰਹੇ ਨੇ, ਜਾਂ ਕੁਝ ਉਹਨਾਂ ਦੇ ਵਿੱਚ ਵੀ ਦੌੜ ਭੱਜ ਦੀ ਬਿਰਤੀ ਜ਼ਿਆਦਾ ਦਿਖਣ ਲੱਗੀ ਹੈ, ਜਾਂ ਪਹਿਲਾਂ ਜਿਹੜੇ ਵਿਦੇਸ਼ਾਂ ਦੇ ਵਿੱਚੋਂ ਕੁਝ ਐਸੇ ਟਾਵੇ ਟਾਵੇ ਰੇਡੀਓ ਹੁੰਦੇ ਸੀਗੇ, ਤਾਂ ਉਹਨਾਂ ਦੀ ਜਿਹੜੀ ਸੀ ਪ੍ਰੈਜੈਂਟੇਸ਼ਨ ਕਹਿ ਲਓ ਜਾਂ ਹੋਰ ਸਾਰਾ ਸੰਵਾਦ ਚਰਚਾ, ਜਾਂ ਉੱਥੇ ਦੇ ਮੁੱਖ ਮੁੱਦੇ ਜਿਹੜੇ ਹੁੰਦੇ ਸੀ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ NRIਆਂ ਦਾ ਮੁੱਦਾ ਹੈ, ਕੋਈ ਉੱਥੇ ਦੁੱਖ ਤਕਲੀਫਾਂ ਨੇ, ਕੁਝ ਹੋਰ ਸਾਰੀਆਂ ਚੀਜ਼ਾਂ ਨੇ, ਡਿਸਕਸ਼ਨਾਂ ਚੱਲਦੀਆਂ ਸੀ। ਜਿਵੇਂ ਕਿ ਸਾਡੇ ਇਹਨਾਂ ਮੁਲਕਾਂ ਦੇ ਵਿੱਚ ਜਦੋਂ ਅਸੀਂ ਰੇਡੀਓ ਨੂੰ ਦੇਖਦੇ ਹਾਂ ਜਾਂ ਉਹ ਖਬਰਾਂ ਵੀ ਦਿੰਦੇ ਆ, ਤਾਂ ਉਹ ਉੱਥੇ ਕੁ ਤੱਕ ਹੀ ਸੀਮਿਤ ਰਹਿੰਦੇ ਆ ਕਿ 8-10 ਮਿੰਟ ਦੇ ਵਿੱਚ ਜਿਹੜੀਆਂ ਨੇ ਜੋ ਦੁਨੀਆਦਾਰੀ ਦੇ ਵਿੱਚ ਹੋ ਰਿਹਾ ਉਹਨੂੰ ਮਤਲਬ ਕਿ ਸੰਖੇਪ ਦੇ ਵਿੱਚ ਹੈਡਲਾਈਨ ਕਰਕੇ ਤਾਂ ਉਹਨੂੰ ਸਮਾਪਤ ਕਰ ਦੇਣਾ, ਉਹਦੀ ਡਿਟੇਲ ਦੇ ਵਿੱਚ ਨਹੀਂ ਜਾਂਦੇ, ਜਾਂ ਪੱਤਰਕਾਰੀ ਦੇ ਵਿੱਚ ਜਿਹੜਾ ਜੋ ਵੀ ਸਿਲਸਿਲਾ ਤੁਹਾਨੂੰ ਉਹਦੇ ਬਾਰੇ ਜ਼ਿਆਦਾ ਨੌਲੇਜ ਹੈਗੀ ਹੈ। ਤੇ ਉਸ ਮਿਆਰ ਦੀਆਂ ਡਿਬੇਟਾਂ ਸਾਡੇ ਉਹਨਾਂ ਮੀਡੀਆ ਦੇ ਵਿੱਚ ਜਾਂ ਸਾਡੇ ਉਹਨਾਂ ਜਿਹੜੇ ਸਾਡੇ ਮੁੱਖ ਮੁੱਦੇ ਨੇ ਜਾਂ ਦੁੱਖ ਤਕਲੀਫਾਂ ਨੇ ਲੋਕਾਂ ਦੀਆਂ, ਸਮਾਜ ਦੀਆਂ, ਕਿ ਉਹ ਡਿਸਕਸ਼ਨਾਂ ਦੇ ਵਿੱਚ ਏਡੇ ਵੱਡੇ ਪੱਧਰ ਦੇ ਉੱਤੇ ਕਿਉਂ ਨਹੀਂ ਉੱਭਰ ਰਹੀਆਂ ਜਾਂ ਆ ਕਿਉਂ ਨਹੀਂ ਰਹੀਆਂ, ਕਿ ਉਹਦੀ ਸਮੱਸਿਆ ਕਿਵੇਂ ਦੇਖਦੇ ਹੋ, ਕੀ ਕਾਰਨ ਕੀ ਨੇ ਉਹ ਚੀਜ਼ਾਂ ਦੇ?
0: ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਕੋਈ ਵੀ ਬਿਜ਼ਨਸ ਮਾਡਲ ਹੈ ਉਹਦਾ ਸਭ ਤੋਂ ਵੱਡਾ ਜਿਹੜਾ ਫੰਡਾ ਰਹਿੰਦਾ ਹੈ ਕਿ ਉਹ ਮੁਨਾਫਾ ਕਮਾਉਣ ਦਾ ਰਹਿੰਦਾ
1: ਜੀ।
0: ਉਹਨੂੰ ਕਿਸ ਚੀਜ਼ ਦੇ, ਕਿਸ ਚੀਜ਼ ਨੂੰ ਸ਼ੇਅਰ ਕਰਕੇ, ਕਿਸ ਚੀਜ਼ ਦੀ ਪ੍ਰੋਡਕਸ਼ਨ ਕਰਕੇ ਉਹਨਾਂ ਦੀ ਜੇਬ ਚ ਕੁਝ ਪੈਸੇ ਆਉਣਗੇ, ਇਹ ਮੁੱਖ ਉਹਨਾਂ ਨੇ ਰੱਖਣੀ ਹੈ ਗੱਲ ਕਿ ਬਾਈ ਠੀਕ ਆ। ਹੁਣ ਸੰਜੀਦਾ ਗੱਲਬਾਤ ਕੋਈ ਕਰੇ, ਅਗਲਾ ਸੁਣੇ ਨਾ ਕੋਈ, ਉਹ ਅਗਲਾ ਕਹਿੰਦਾ ਇੱਥੇ ਤਾਂ ਸਾਡੇ ਟੱਬਰ ਨੀ ਸੁਣਦਾ ਸਾਡੀ ਗੱਲ ਇਹ ਜੀ, ਤੇ ਆਪਾਂ ਜੇ ਕਿਸੇ ਮੰਚ ਦੇ ਉਹ ਪਰਚੇ ਇਹ ਗੱਲ ਸ਼ੇਅਰ ਕਰ ਰਹੇ ਆ, ਉਹ ਵੀ ਕਹਿਣਗੇ ਯਾਰ ਇਹ ਕਿਹੜੀਆਂ ਗੱਲਾਂ ਕਰੀ ਜਾਂਦੇ ਆ। ਤੋ ਉਹ ਉਹਨਾਂ ਨੂੰ ਤਾਂ ਉਹ ਚਾਹੀਦਾ ਆ ਥੋੜਾ ਜਿਹਾ ਤੜਕੇ ਵਾਲਾ ਕੰਮ, ਥੋੜਾ ਜਿਹਾ ਮਸਾਲੇ ਵਾਲਾ ਕੰਮ, ਕਿਉਂਕਿ ਜਦੋਂ ਆਪਾਂ ਦੇਖਦੇ ਆ ਨਾ, ਮੰਨ ਲਓ ਜਿਹੜੀ ਫਿਲਮ ਹੈ, ਕੋਈ ਫਿਲਮ ਦੇਖਣ ਜਾ ਰਹੇ ਹਾਂ ਆਪਾਂ, ਫਿਲਮ ਨੂੰ ਕੋਈ ਆਪਾਂ ਐ ਨੀ ਦੇਖਣ ਜਾ ਰਹੇ ਵੀ ਸੱਚੀ ਸਾਚੀ ਹੋਵੇ ਕੋਈ ਇਹ ਗੱਲ
1: ਜੀ,
0: ਵੀ ਉਹ ਅਮਿਤਾਭ ਬੱਚਨ ਨੇ ਭਾਈ 10ਵੀਂ ਮੰਜ਼ਿਲ ਤੋਂ ਛਾਲ ਮਾਰਦੀ ਥੱਲੇ ਤੇ ਉਹ ਸਹੀ ਸਲਾਮਤ ਥੱਲੇ ਉੱਤਰ ਵੀ ਆਇਆ ਤੇ ਗਾਹ ਕੁੱਟ ਕਟਾਪਾ ਵੀ ਕਰ ਰਿਹਾ ਹੋਰ 10-20 ਬੰਦਿਆਂ ਦਾ, ਤੇ ਉਹਨੂੰ ਕੁਛ ਵੀ ਨੀ ਹੁੰਦਾ, ਡਿਸ਼ੂ ਡਿਸ਼ੂ ਗੋਲੀਆਂ ਵੀ ਚੱਲ ਰਹੀਆਂ
1: ਜੀ,
0: ਤੇ ਉਹਨੂੰ ਕੋਈ ਫਰਕ ਨੀ, ਅਗਲਾ ਭਾਵੇਂ ਪਿੱਛੇ ਨੂੰ ਹੱਥ ਕਰਕੇ ਗੋਲੀ ਚਲਾ ਦਿੰਦਾ ਤੇ ਉਹ ਅਗਲੇ 3-4 ਪਿੱਛੇ ਢੇਰੀ ਹੋ ਜਾਂਦੇ ਆ
1: ਜੀ,
0: ਤੇ ਉਹ ਅਸੀਂ ਉਹ ਐਂਟਰਟੇਨ ਕਰਨ ਜਾ ਰਹੇ ਹਾਂ
1: ਜੀ,
0: ਅਸੀਂ ਸਾਨੂੰ ਪਤਾ ਹੈ ਕਿ ਸਭ ਗੱਪਾਂ ਵੱਜ ਰਹੀਆਂ, ਕੋਈ ਘਸੋਣ ਨਹੀਂ ਵੱਜ ਰਿਹਾ, ਕੋਈ ਮਰ ਨਹੀਂ ਰਿਹਾ, ਕੋਈ ਜੀ ਨਹੀਂ ਰਿਹਾ, ਉਹ ਸਾਰੀ ਇੱਕ ਫਿਲਮ ਹੈ, ਸੀਰੀਜ਼ ਆਫ ਫੋਟੋਜ਼ ਹੈ ਤੇ ਉਹਨੂੰ ਇੱਕ ਵਧੀਆ ਸੀਕੁਐਂਸ ਦੇ ਵਿੱਚ ਪੇਸ਼ ਕੀਤਾ ਜਾ ਰਿਹਾ, ਐਂਟਰਟੇਨਿੰਗ ਬਣਾਇਆ ਜਾ ਰਿਹਾ
1: ਜੀ।
0: ਐਂਟਰਟੇਨਮੈਂਟ ਕੀ ਵਰਡ ਹੈ,
1: ਜੀ
0: ਇਸੇ ਕਰਕੇ ਹੀ ਜਿਹੜੇ

0: ਵਿਚਾਰਾਂ ਤਾਂ ਜਿਵੇਂ ਤੁਸੀਂ ਜਿਹੜਾ ਪੁਆਇੰਟ ਰੇਜ਼ ਕੀਤਾ ਨਾ ਕਿ ਭਾਈ ਇਹ ਸਾਰੀਆਂ ਗੱਲਾਂ ਬਾਤਾਂ ਮੁੱਖ ਮੇਨ ਧਾਰਾ ਚ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਗਾਇਬ ਕਿਉਂ ਮਿਲਦੀਆਂ ਨੇ
1: ਜੀ,
0: ਉਹਨਾਂ ਨੂੰ ਵੀ ਐਂ ਲੱਗਦਾ ਕਿ ਜੇ ਇਹ ਕਰਨੀ ਸ਼ੁਰੂ ਕਰਤੀ ਤੇ, ਕਿਉਂਕਿ ਦੇਖੋ ਜਿਹੜੇ ਮੀਡੀਆ ਹਾਊਸ ਹੈ ਨਾ ਉਹਨਾਂ ਦੇ ਤਾਂ ਮਾਡਲ ਹੀ ਇਹੋ ਜਿਹੇ ਹੋ ਗਏ ਆ ਕਿ ਹਨੇਰੀਆਂ ਪੂਰੀਆਂ ਆਈਆਂ ਪਈਆਂ। ਯੂਟਿਊਬ ਲਾ ਲਓ ਹੁਣ ਜਿਹਦੇ ਉੱਤੇ ਆਪਣਾ ਇਸ ਵੇਲੇ ਲਾਈਵ ਵੀ ਚੱਲ ਰਿਹਾ ਵੈਬਸਾਈਟ ਤੋਂ ਇਲਾਵਾ, ਤੋ ਯੂਟਿਊਬ ਦਾ ਤੁਸੀਂ ਮਾਡਲ ਦੇਖੋ ਕਿੰਨਾ ਦਿਲਚਸਪ ਆ। ਕੰਪਨੀਆਂ ਇਹਨੂੰ ਪੈਸੇ ਦੇ ਰਹੀਆਂ ਮਾਲਕ ਨੂੰ ਕਿ ਸਾਡੀਆਂ ਮਸ਼ਹੂਰੀਆਂ ਚਲਾਓ ਜੀ, ਆਪਾਂ ਐਡ ਕਰਨੀ, ਪੈਸੇ ਖਰਚ ਰਹੀਆਂ ਉਹ
1: ਜੀ
0: ਆਪਣੀ ਪ੍ਰਮੋਸ਼ਨ ਵਾਸਤੇ।
1: ਬਿਲਕੁਲ,
0: ਤੇ ਜਿਹੜੇ ਲਿਸਨਰ ਹੈ ਜਿਹੜੇ ਵਿਊਅਰ ਆ ਉਹ ਕੰਪਨੀ ਨੂੰ ਪੈਸੇ ਦੇ ਰਹੇ ਵੀ ਸਾਨੂੰ ਐਡਾਂ ਨੀ ਚਾਹੀਦੀਆਂ
1: ਜੀ,
0: ਉਹ ਦੋਨੋਂ ਪਾਸੇ ਪੈਸੇ ਲੈ ਰਹੇ।
1: ਬਿਲਕੁਲ
0: ਮੈਂ ਪਲਾਨ ਪੈਕੇਜ ਦੇ ਪੈਕੇਜ ਲੈ ਰਿਹਾ ਕਿ ਭਾਜੀ ਮੇਰੇ ਤੋਂ 100-200 ਰੁਪਏ ਲੈ ਲਓ, ਮੈਨੂੰ ਐਡਾਂ ਨੀ ਦੇਣੀ ਚਾਹੀਦੀਆਂ। ਉਧਰੋਂ ਵੀ ਪੈਸੇ ਇਕੱਠੇ ਕਰੀ ਜਾਂਦੇ ਆ ਤੇ ਕੰਪਨੀਆਂ ਦੂਜੀਆਂ ਕੋਲੋਂ ਵੀ ਲਈ ਜਾਂਦੇ ਆ ਕਿ ਯਾਰ ਤੁਹਾਡੀਆਂ ਐਡਾਂ ਦਿਖਾਉਣੇ ਪੈਸੇ
1: ਜੀ।
0: ਤੋ ਇਹ ਉਹ ਤਾਂ ਦੋਨੋਂ ਹੱਥਾਂ ਚ ਲੱਡੂ ਆ
1: ਜੀ,
0: ਇਹ ਮੁੱਖ ਚੀਜ਼ ਜਿਹੜੀ ਆ। ਹਾਲਾਂਕਿ ਯੂਟਿਊਬ ਆਪਣੀ ਕੋਈ ਪ੍ਰੋਡਕਸ਼ਨ ਨੀ ਕਰਦੇ
1: ਜੀ,
0: ਤੇ ਇਹਦੇ ਉੱਤੇ ਕਹਿ ਲਓ ਵੀ ਇੱਕ ਮੰਚ ਆ
1: ਜੀ,
0: ਪਰ ਇਸ ਮੰਚ ਉੱਤੇ ਜੋ ਵੀ ਪ੍ਰੋਡਿਊਸ ਹੋ ਕੇ ਆ ਰਿਹਾ, ਜਿਹੜਾ ਵੀ ਸੌਦਾ ਆਪਾਂ ਦੇਖ ਰਹੇ ਹਾਂ, ਆਪਾਂ ਦੇਖ ਸਕਦੇ ਆ ਕਿ ਉਹਨਾਂ ਦੇ ਵਿੱਚ ਸੰਜੀਦਗੀ ਦੀ ਜਿਹੜੀ ਆ ਉਹ ਪਰਸੈਂਟੇਜ ਕਿੰਨੀ ਆ
1: ਜੀ,
0: ਔਰ ਜਿਹੜਾ ਗੈਰ ਸੰਜੀਦਾ ਔਰ ਟੋਟਲੀ ਜਿਹਨੂੰ ਆਪਾਂ ਜਿਵੇਂ ਤੁਸੀਂ ਕਹਿ ਰਹੇ ਸੀਗੇ ਕਿ ਭਾਈ ਇਹ ਜਮਾ ਹੀ ਨੋਨ ਸੀਰੀਅਸ ਟਾਈਪ ਦੀ ਗੱਲ ਜਿਹੜੀ ਹੋ ਰਹੀ ਆ
1: ਜੀ,
0: ਜਿਹੜੀ ਜਿਹਦੀ ਕੋਈ ਲੋੜ ਵੀ ਨਹੀਂ,
1: ਲੋੜ ਵੀ ਨਹੀਂ। ਇੱਕ ਚੀਜ਼ ਹੋਰ ਮਨ ਚ ਆਉਂਦੀ ਹੈ, ਸੈਣੀ ਸਾਹਿਬ ਵੀ ਦੁਬਾਰਾ ਜੁੜੇ, ਉਹਨਾਂ ਦੇ ਨਾਲ ਵੀ ਗੱਲ ਕਰਦਾ, ਇੱਕ ਮਿੰਟ ਲਵਾਂਗਾ ਹੋਰ। ਸ਼ਮੀ ਜੀ, ਜਿਵੇਂ ਕਿ ਜਿਹੜਾ ਸਾਡਾ ਸਮਾਜ ਹੈ, ਸਮਾਜ ਦੀ ਵੀ ਨਾਲ ਗੱਲ ਹੋ ਰਹੀ ਹੈ, ਤਾਂ ਉਹ ਸਾਡੇ ਸਮਾਜ ਦੀ ਐਡੀ ਵੱਡੀ ਫਿਤਰਤ ਕਿਉਂ ਕਿ ਜਿਹੜੀ ਨੈਗੇਟਿਵਿਟੀ ਹੈ ਉਹਨੂੰ ਹੀ ਜ਼ਿਆਦਾ ਜਿਹੜੇ ਕਿ ਉਛਾਲ ਕਹਿ ਲਓ ਜਾਂ ਉਹਦੇ ਵੱਲ ਖਿੱਚ ਜ਼ਿਆਦਾ ਰੱਖਣ ਦੀ ਕੋਸ਼ਿਸ਼, ਜਾਂ ਉਹ ਮਾਨਸਿਕਤਾ ਦੇ ਉੱਤੇ ਵੀ ਜਿਹੜਾ ਤੁਹਾਡੇ ਜ਼ਰੂਰ ਪ੍ਰੈਸ਼ਰ ਵੀ ਪਾਉਂਦੀ ਹੈ, ਵਿਗਾੜਦੀ ਵੀ ਹੈ ਸਾਰਾ ਕੁਝ, ਮਾਹੌਲ ਵੀ ਵਿਗੜਦਾ ਹੈ। ਤੇ ਜੇ ਪੱਛਮੀ ਮੁਲਕਾਂ ਦੀ ਗੱਲ ਕਰੀਏ, ਜਾਂ ਮੈਂ ਫਿਨਲੈਂਡ ਦੀ ਐਗਜ਼ਾਮਪਲ ਦੇਵਾਂ ਕਿ ਇਸ ਤਰ੍ਹਾਂ ਦੀਆਂ ਨੈਗੇਟਿਵ ਜਿਹੜੇ ਪ੍ਰੋਗਰਾਮ ਨੇ, ਜਾਂ ਰੇਡੀਓ ਪ੍ਰੋਗਰਾਮ, ਟੀਵੀ ਪ੍ਰੋਗਰਾਮ, ਜਾਂ ਯੂਟਿਊਬ ਦੇ ਉੱਤੇ ਵੀ ਸੋਸ਼ਲ ਮੀਡੀਆ, ਹੋਰ ਪਲੇਟਫਾਰਮ ਜਿਹੜੇ ਨੇ, ਉਹਨਾਂ ਦੇ ਉੱਤੇ ਇੰਨੀ ਨੈਗੇਟਿਵਿਟੀ ਦੇਖਣ ਨੂੰ ਨਹੀਂ ਮਿਲਦੀ, ਜਾਂ ਇੱਕ ਛੋਟੀ ਜਿਹੀ ਗੱਲ ਦਾ ਜਿਹੜਾ ਇੰਨੀ ਲੰਬੀ ਜਿੱਦਾਂ ਲਾਸਟਿਕ ਵਾਂਗੂ ਖਿੱਚੀ ਜਾਣਾ, ਹੋਰ ਸਾਰੀਆਂ ਚੀਜ਼ਾਂ, ਉਹ ਸਿਲਸਿਲਾ ਨਹੀਂ ਚੱਲਦਾ, ਕਿ ਉਹਦਾ ਕੀ ਕਾਰਨ ਕੀ ਦੇਖਦੇ ਹੋ ਜੀ?
0: ਦੇਖੋ ਉਹ ਤਾਂ ਹੈ ਨਾ, ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ
1: ਜੀ।
0: ਹੁਣ ਜਿਹੋ ਜਿਹੀ ਸੋਚ ਹੋਏਗੀ, ਜੇ ਜੋ ਅਸੀਂ ਦੇਖ ਰਹੇ ਨਾ ਮੀਡੀਆ ਨੂੰ ਆਪਾਂ ਸ਼ੀਸ਼ਾ ਮੰਨ ਕੇ ਚੱਲੋ, ਇੱਕ ਸ਼ੀਸ਼ਾ ਮੂਹਰੇ ਲੱਗਿਆ ਹੈ, ਜੋ ਚ ਨਜ਼ਰ ਆ ਰਿਹਾ ਉਹ ਸਮਾਜ ਦਾ ਹੀ ਚਿਹਰਾ ਮੂਹਰਾ ਹੈ। ਜਿਹੋ ਜਿਹਾ ਸਮਾਜ ਹੋਏਗਾ ਉਹਨੂੰ ਉਹੋ ਜਿਹਾ ਹੀ ਉਹਦੇ ਵਿੱਚੋਂ ਰਿਫਲੈਕਸ਼ਨ ਮਿਲੇਗਾ। ਜੇ ਅਸੀਂ ਥੋੜੇ ਅਵੇਅਰ ਆ ਤਾਂ ਉਹਦੇ ਵਿੱਚ ਗੱਲਾਂ ਬਾਤਾਂ ਉਸ ਪੱਧਰ ਦੀਆਂ ਹੋਣਗੀਆਂ। ਜੇ ਮੰਨ ਲਓ ਹੁਣ ਚੰਬਲ ਦੀ ਘਾਟੀ ਦੇ ਵਿੱਚ ਕੋਈ ਬੰਦੇ ਗੱਲਾਂ ਬਾਤਾਂ ਕਰ ਰਹੇ ਨੇ, ਉਹਨਾਂ ਨੇ ਡਾਕੇ ਮਾਰਨ ਦੀ ਯੋਜਨਾਵਾਂ ਵੀ ਬਣਾਉਣੀਆਂ ਨੇ ਕਿ ਭਾਈ ਫਲਾਣੇ ਨੂੰ ਐਂ ਚੱਕ ਲਾਂਗੇ, ਉਹਨੂੰ ਐਂ ਕਰ, ਉੱਥੇ ਉਹਨਾਂ ਨੇ ਉਹ ਕਰਨੀ ਹੈ। ਜੇ ਕੋਈ ਹੋਰ ਜਿਹੜੀ ਕੈਟਾਗਰੀ ਚ, ਜਿਹੜੇ ਕੰਮ ਧੰਦੇ ਚ, ਜਿਹੜੇ ਪ੍ਰੋਫੈਸ਼ਨ ਚ ਕੋਈ ਬੰਦਾ ਹੈਗਾ, ਜਿਹੜੇ ਮਾਹੌਲ ਚ ਕੋਈ ਬੈਠਾ, ਉਹਨੇ ਉਹ ਗੱਲ ਕਰਨੀ ਹੈ, ਉਸ ਤਰ੍ਹਾਂ ਦੀਆਂ ਗੱਲਾਂ ਕਰੇਗਾ। ਉਹ ਕਹਿੰਦੇ ਵੀ ਜੇ ਬੰਦਾ ਭੁੱਖਾ, ਉਹਨੂੰ ਰੋਟੀ ਨੀ ਮਿਲੀ ਕਈ ਦਿਨ ਤੋਂ, ਕਹਿੰਦੇ ਭੁੱਖੇ ਨੂੰ ਬਾਤ ਪਾਈ ਤਾਂ ਟੁੱਕ, ਉਹ ਕੰਮ ਹੈ ਕਹਿਣਾ ਵੀ ਰੋਟੀ ਲਿਆ ਭਰਾ, ਉਹ ਬਾਤਾਂ ਬੂਤਾਂ ਬਾਅਦ ਸੁਣਾਂਗੇ
1: ਜੀ,
0: ਉਹਦੀ ਗੱਲ ਤਾਂ ਉੱਥੇ ਖੜੀ ਹੈ।
1: ਬਿਲਕੁਲ,
0: ਉਹਨੂੰ ਜਿਹੜਾ ਛੱਤ ਦੇ ਉੱਤੋਂ ਜਿਹੜਾ ਸਾਡਾ ਚੰਦਰਮਾ ਚਮਕ ਰਿਹਾ
1: ਜੀ,
0: ਉਹ ਵੀ ਰੋਟੀ ਵਰਗੇ ਨਜ਼ਰ ਆਉਂਦਾ
1: ਜੀ,
0: ਹਰ ਜਗ੍ਹਾ ਉਹਨੂੰ ਤਾਰੇ ਨਜ਼ਰ ਨੀ ਆਉਣੇ, ਉਹਨੂੰ ਇਹ ਚੀਜ਼ਾਂ ਨਜ਼ਰ ਆਉਣਗੀਆਂ ਕਿ ਭਾਈ ਮੇਰੀਆਂ ਜਿਹੜੀਆਂ ਅੱਖਾਂ ਬੰਦ ਹੋ ਰਹੀਆਂ ਨੇ, ਮੇਰੇ ਤਾਂ ਅੱਖਾਂ ਬੰਦ ਕਰਾਂ ਤਾਂ ਵੀ ਰੋਟੀ, ਬਾਹਰ ਖੋਲਾਂ ਤਾਂ ਵੀ ਰੋਟੀ, ਮੈਨੂੰ ਤਾਂ ਉਹ ਦਿਓ ਪਹਿਲਾਂ
1: ਜੀ।
0: ਤੋ ਇਹ ਉਹੀ ਇਹੀ ਕਾਰਨ ਆ ਕਿ ਜਿਵੇਂ ਤੁਸੀਂ ਕਿਹਾ ਕਿ ਜਿਹੜੇ ਵਿਕਸਿਤ ਹੋ ਚੁੱਕੇ ਮੁਲਕ ਨੇ ਉਹਨਾਂ ਦੀ ਚਰਚਾ ਦੇ ਵਿਸ਼ੇ ਅਲੱਗ ਨੇ, ਜਿਹੜੇ ਅਜੇ ਤੱਕ ਜਿਹੜੇ ਭਵਜਲ ਸਾਗਰ ਦੇ ਵਿੱਚ ਡਿਕਡੋਲੇ ਖਾ ਰਹੇ ਨੇ, ਉਹਨਾਂ ਦੇ ਚਰਚਾ ਦੇ ਵਿਸ਼ੇ ਬਿਲਕੁਲ ਹੀ ਅਲੱਗ ਨੇ। ਔਰ ਜਿਹਨਾਂ ਨੂੰ ਇਹ ਲੱਗਣ ਲੱਗ ਗਿਆ ਵੀ ਯਾਰ ਸਾਡਾ ਤਾਂ ਕੁਛ ਨੀ ਹੋ ਸਕਦਾ, ਉਹ ਫਿਰ ਉਹ ਇਹੋ ਜਿਹੀਆਂ ਤਲਾਵਾਂ ਪਾ ਦਿੰਦੇ ਆ, ਇਹੋ ਜਿਹੇ ਪ੍ਰੋਗਰਾਮ, ਇਹੋ ਜਿਹੀਆਂ ਗੱਲਾਂ ਬਾਤਾਂ ਸ਼ੁਰੂ ਕਰਦੇ ਆ ਕਿ ਜਿਹਨਾਂ ਦਾ ਨਾ ਕੋਈ ਮੂੰਹ ਨਾ ਸਿਰ
1: ਜੀ,
0: ਉਹ ਉਹਦੇ ਵਿੱਚ ਉਲਝੇ ਰਹਿਣਗੇ।
1: ਬਿਲਕੁਲ ਜੀ। ਤੇ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਫਿਰ ਤੋਂ ਜੀ ਨੂੰ ਜੀ।
2: ਜੀ ਭਰਾਈ ਸਾਹਿਬ ਸਤਿ ਸ੍ਰੀ ਅਕਾਲ, ਸ਼ਬੀ ਵੀਰ ਜੀ ਸਤਿ ਸ੍ਰੀ ਅਕਾਲ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ ਨੂੰ ਜੀ।
0: ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ।
2: ਵਿਸ਼ਾ ਬੜਾ ਗੰਭੀਰ ਹੈ ਜੀ
1: ਜੀ
0: ਜੀ।
2: ਗੱਲ ਇੱਦਾਂ ਭਰਾਈ ਸਾਹਿਬ, ਕਮਿਊਨੀਕੇਸ਼ਨ ਦਾ ਤਾਂ ਇਸ ਤਰੀਕੇ ਦਾ ਹੈਗਾ ਜੀ, ਮੈਂ ਇੱਕ ਵਾਰੀ ਨਾ ਜੀ ਟਵਾਣਾ ਸਾਹਿਬ ਦੇ ਪ੍ਰੋਗਰਾਮ ਦੇ ਵਿੱਚ ਵੀ ਇਹ ਗੱਲ ਕਹੀ ਸੀ
1: ਜੀ,
2: ਉਹਨਾਂ ਨੇ ਕਿਤੇ ਨਾ ਜੀ ਪੰਜਾਬੀ ਲੈਂਗੁਏਜ ਤੇ ਕੋਈ ਗੱਲ ਕਰਦੇ ਸੀ ਤੇ ਮੈਂ ਉਹਨੂੰ ਰਿਲੈਕਸ ਨਹੀਂ ਕੀਤਾ ਕਿਉਂਕਿ ਉਹ ਗੂੜ ਗਿਆਨ ਦੀ ਗੱਲ ਕਰਦੇ ਸੀ, ਮੈਂ ਇੰਨੀ ਗੱਲ ਕਹਿ ਬੈਠਾ ਜੀ ਵੀ ਮੇਰੇ ਪੱਲੇ ਨਹੀਂ ਪਿਆ ਕੁਛ ਵੀ
1: ਜੀ।
2: ਕਮਿਊਨੀਕੇਸ਼ਨ ਇੱਕ ਸਿੰਪਲ ਸਕਿੱਲ ਆ, ਸਕਿੱਲ ਆ ਕਿ ਆਪਣੀ ਗੱਲ ਜਿਹੜੀ ਹੈਗੀ ਆ ਆਪਾਂ ਦੂਜੇ ਤੱਕ ਕਿੱਦਾਂ ਪਹੁੰਚਾਣੀ ਆ,
1: ਸਿੰਪਲ ਭਾਸ਼ਾ ਚ ਜੀ ਹਰ ਕਿਸੇ ਨੂੰ ਸਮਝ ਆ ਜਾਵੇ।
2: ਹਾਂਜੀ ਆਪਾਂ ਸਮਝਣੀ, ਆਪਾਂ ਜਿੰਨਾ ਕਰਨੀ ਆ ਜੀ
1: ਜੀ।
2: ਭਾਰਤ ਸਾਹਿਬ ਮੈਂ ਉਹਦਾ ਤੁਹਾਨੂੰ ਇੱਕ ਇੰਸੀਡੈਂਟ ਦੱਸਦਾ
1: ਜੀ।
2: ਇੱਕ ਅੱਜ ਤੋਂ 25-30 ਸਾਲ ਪਹਿਲਾਂ ਦੀ ਗੱਲ ਹੈਗੀ ਆ, ਮੈਂ ਤੇ ਮੇਰਾ ਦੋਸਤ ਕੋਈ ਬੜਾ ਪਿਆਰਾ ਜਿਹੜਾ ਕਿ ਬਹੁਤ ਦਿਲ ਦੇ ਨੇੜੇ ਸੀ, ਉਹ ਅਸੀਂ ਇੱਕ ਦੂਜੇ ਦੇ ਕੋਲ ਦੀ ਲੰਘੇ ਹੈਗੇ ਆ ਜੀ, ਅਸੀਂ ਇੱਕ ਦੂਜੇ ਨਾਲ ਗੱਲ ਨਹੀਂ ਸੀ ਕਰ ਸਕਦੇ, ਕੋਈ ਇਹੋ ਜਿਹੀ ਸਿਚੁਏਸ਼ਨ ਸੀ ਜੀ
1: ਜੀ।
2: ਤੇ ਮੇਰੇ ਮਨ ਚ ਕੋਈ ਸਵਾਲ ਸੀ ਜਿਹਦਾ ਉਸ ਬੰਦੇ ਕੋਲ ਜਵਾਬ ਸੀ ਜੀ
1: ਜੀ।
2: ਉਸ ਬੰਦੇ ਨੇ ਆਪਣੀ ਅੱਖਾਂ ਘੁਮਾ ਕੇ ਮੇਰੇ ਵੱਲ ਨੂੰ ਦੇਖਿਆ ਤੇ ਮੈਂ ਉਹਦੀਆਂ ਅੱਖਾਂ ਨਾਲ ਵੀ ਸਾਡੇ ਦੋਨਾਂ ਦੀਆਂ ਅੱਖਾਂ ਮਿਲੀਆਂ ਤੇ ਮੈਨੂੰ ਆਂਸਰ ਜਿਹੜਾ ਹੈ ਆਪਣੇ ਦਿਲ ਦੇ ਅੰਦਰੋਂ ਮਿਲ ਗਿਆ
1: ਜੀ।
2: ਅਸੀਂ ਦੋਨੇ ਜਾਣੇ ਇੱਕ ਦੂਜੇ ਕੋਲ ਲੰਘ ਗਏ। ਜਿਹੜਾ ਮੈਂ ਤੀਸਰੇ ਬੰਦੇ ਕੋਲ ਕੋਈ ਚੀਜ਼ ਹੈ ਪਈ ਸੀ, ਮੈਂ ਉਹਨੂੰ ਕਿਹਾ ਜਾ ਕੇ, ਉਹ ਮੈਨੂੰ ਕਹਿੰਦਾ ਤੈਨੂੰ ਕਿੱਦਾਂ ਦੱਸਿਆ ਉਸ ਬੰਦੇ ਨੇ, ਮੈਂ ਕਿਹਾ ਮੈਨੂੰ ਦੱਸਿਆ ਮੈਨੂੰ ਤੂੰ ਕੋਈ ਚੀਜ਼ ਫੜਾ ਮੇਰੀ
1: ਜੀ।
2: ਹਾਂਜੀ ਮਤਲਬ ਇਹ ਹੈਗਾ ਆ ਕਿ ਕਈ ਵਾਰੀ ਜਿਹੜਾ ਹੈਗਾ ਖਾਮੋਸ਼ੀ ਨਾਲ ਆਪਾਂ ਦੇਖਣੀ ਨਾਲ ਵੀ ਜਿਹੜਾ ਹੈਗਾ ਆ ਕਿ ਗੱਲ ਕਰ ਜਾਂਦੇ ਹੈਗੇ ਆ, ਉਹ ਵੀ ਇੱਕ ਜਿਹੜੀ ਆ ਦ੍ਰਿਸ਼ਟੀ ਦੇ ਨਾਲ ਹੀ ਜਿਹੜਾ ਹੈਗਾ ਆ ਉਹ ਇੱਕ ਕਮਿਊਨੀਕੇਸ਼ਨ ਹੀ ਆ।
1: ਕਮਿਊਨੀਕੇਸ਼ਨ ਹੀ ਆ ਜੀ, ਬਿਲਕੁਲ ਆ ਜੀ।
0: ਸਾਈਨ ਲੈਂਗੁਏਜ,
2: ਸ਼ਬਦਾਂ ਤੋਂ ਬਿਨਾਂ ਗੱਲ ਕਰ ਲਈ ਹੈਗੀ ਆ ਆਪਾਂ, ਅੱਖਾਂ ਦੀ ਅੱਖਾਂ ਪਾ ਕੇ ਇੱਕ ਦੂਜੇ ਦਾ ਦਿਲ ਦੀ ਗੱਲ ਬੁੱਝ ਲਈ ਹੈਗੀ ਆ, ਉਹ ਵੀ ਇੱਕ ਜਿਹੜਾ ਹੈਗਾ ਇੱਕ ਸਕਿੱਲ ਆ।
1: ਸਕਿੱਲ ਆ ਜੀ, ਬਿਲਕੁਲ ਆ ਜੀ।
2: ਇੱਕ ਗੱਲ ਹੈਗੀ ਆ ਕਿ ਸ਼ਬਦਾਂ ਦੇ ਨਾਲ ਵੀ ਅਸੀਂ ਜਿਹੜਾ ਹੈਗਾ ਆ ਅਗਲੇ ਨੂੰ ਸਮਝਾਉਣ ਦੇ ਵਿੱਚ ਅਸਮਰਥ ਹੁੰਦੇ ਆ
1: ਜੀ।
2: ਜਿੱਥੇ ਤੱਕ ਹੈਗਾ ਆ ਮੀਡੀਆ ਦੀ ਗੱਲ, ਮੀਡੀਆ ਤੇ ਇੱਕ ਵੱਡੇ ਪਲੇਟਫਾਰਮ ਦੇ ਉੱਤੇ ਜਿਹੜਾ ਹੈਗਾ ਬਹੁਤ ਇੱਕ ਆਪਣੀ ਗੱਲ ਨੂੰ ਬਹੁਤ ਬੰਦਿਆਂ ਦੇ ਵਿੱਚ ਜਿਹੜਾ ਹੈਗਾ ਵਿਸਥਾਰ ਕਰਨ ਵਾਸਤੇ ਇੱਕ ਮੀਡੀਆ ਦਾ ਰੋਲ ਹੈਗਾ ਆ ਜੀ। ਇੱਕ ਮੀਡੀਆ ਇੱਕ ਇਹੋ ਜਿਹਾ ਮੰਚ ਆ
1: ਜੀ।
2: ਹੁਣ ਸਵਾਲ ਇਹ ਹੈਗਾ ਆ ਜੀ ਕਿ ਅੱਜ ਦੇ ਸਮੇਂ ਦੇ ਵਿੱਚ ਮੀਡੀਆ ਦੀ ਇੰਪੋਰਟੈਂਸ ਕੀ ਆ
1: ਜੀ।
2: ਪਰ ਅਸ਼ਵ ਤੁਹਾਨੂੰ ਯਾਦ ਹੋਣਾ ਥੋੜੇ ਦਿਨ ਪਹਿਲਾਂ ਇੱਕ ਬੰਦੇ ਨੇ ਕੋਈ ਉਹਨਾਂ ਦੀ ਜਾਤੀ ਸਮੱਸਿਆ ਸੀ ਤੇ ਉਹ ਬਾਰ ਬਾਰ ਕਹਿ ਰਿਹਾ ਸੀ ਮੇਰੀ ਗੱਲ ਰੇਡੀਓ ਤੇ ਕਰੋ
1: ਜੀ।
2: ਲੋਕਾਂ ਦਾ ਇੱਕ ਵਿਸ਼ਵਾਸ ਆ ਕਿ ਜਿੱਥੇ ਅੱਜ ਕੱਲ ਕੋਈ ਗੱਲ ਜਿਹੜੀ ਹੈਗੀ ਕਿਤੇ ਸੁਣਵਾਈ ਨੀ ਹੁੰਦੀ, ਕਿਤੇ ਗੱਲ ਨੀ ਹੁੰਦੀ, ਅਸੀਂ ਆਪਣੀ ਫਰਿਆਦ ਜਿਹੜੀ ਹੈਗੀ ਆ ਕਿਸੇ ਮੀਡੀਆ ਚੈਨਲ ਦੇ ਉੱਤੇ ਕਰਦੇ ਹੈਗੇ ਆ ਤੇ ਸਾਡਾ ਜਿਹੜਾ ਹੈਗਾ ਆ ਪ੍ਰੋਬਲਮ ਜਿਹੜੀ ਆ ਉਹ ਐਡਰੈਸ ਹੋ ਸਕਦੀ ਆ, ਜਾਂ ਮਤਲਬ ਜਿਹੜੀ ਹੈਗੀ ਅਸੀਂ ਆਪਣਾ ਦੁੱਖ ਜਿਹੜਾ ਹੈਗਾ ਅਧਿਕਾਰੀ ਗਣ ਜਿਹੜੇ ਆ ਉਹ ਇਸਦੇ ਤੇ ਕੋਈ ਕਾਰਵਾਈ ਕਰ ਸਕਦੇ ਆ।
1: ਬਿਲਕੁਲ ਆ ਜੀ,
2: ਆਪਾਂ ਉਹਨਾਂ ਨੂੰ ਸਮਾਂ ਵੀ ਦਿੱਤਾ ਸੀ ਤੇ ਉਹਨਾਂ ਦੀ ਗੱਲ ਵੀ ਰੱਖੀ ਸੀ ਜੀ
1: ਜੀ।
2: ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਵੀ ਅੱਜ ਜਿਹੜੀ ਮੈਂ ਉਹਨਾਂ ਬੰਦਿਆਂ ਨੇ ਜਦੋਂ ਮੇਰੇ ਕੋਲ ਪ੍ਰਾਈਵੇਟ ਸਕੂਲ ਵਾਲੇ ਆ ਕੇ ਉਹ ਗੱਲ ਕਰਕੇ ਗਏ ਆ ਜੀ
1: ਜੀ,
2: ਤੇ ਮੇਰੇ ਵੀ ਮਨ ਦੇ ਵਿੱਚ ਸੀ ਵੀ ਇਹ ਸਾਡੀ ਐਕਸਕਲੂਸਿਵ ਰਿਪੋਰਟ ਹੋਏਗੀ ਤੇ ਆਪਾਂ ਜਿਹੜਾ ਹੈਗਾ ਆ ਆਪਣੇ ਚੈਨਲ ਦੇ ਉੱਤੇ ਰੱਖੀਏ ਜੀ ਇਹ ਗੱਲ। ਸੋ ਇਸ ਕਰਕੇ ਇੱਕ ਲੋਕਾਂ ਦਾ ਵਿਸ਼ਵਾਸ ਆ ਔਰ ਇਹ ਅਸਰਦਾਰ ਵੀ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਹੈਗਾ ਆ ਜੀ ਕਿ ਆਪਣੀ ਗੱਲ ਦੂਜਿਆਂ ਤੱਕ ਪਹੁੰਚਾਉਣ ਵਾਸਤੇ ਮੀਡੀਆ ਦਾ ਸਹਾਰਾ ਲਿਆ ਜਾਵੇ, ਉਹਦੇ ਨਾਲ ਜਿਹੜਾ ਹੈਗਾ ਜੋ ਅਸਰ ਵੈਸੇ ਆਪਣਾ ਕੰਪਲੇਂਟਸ ਫਾਈਲ ਕਰਨ ਦੇ ਵਿੱਚ ਜਾਂ ਹੋਰ ਮਤਲਬ ਜਿਹੜਾ ਹੈਗਾ ਆ ਐਪਲੀਕੇਸ਼ਨਾਂ ਦੇਣ ਦੇ ਵਿੱਚ ਜਿਹੜਾ ਆ ਉਹ ਅਸਰ ਨਹੀਂ ਹੁੰਦਾ ਜੋ ਏਦਾਂ ਕਰਕੇ ਮੀਡੀਆ ਚੈਨਲ ਦੇ ਉੱਤੇ ਜਾਂ ਕਿਤੇ ਵੀ ਆਪਾਂ ਆਪਣੀ ਪਲੇਟਫਾਰਮ ਤੇ ਗੱਲ ਰੱਖਦੇ ਹਾਂ ਉਹਦੇ ਨਾਲ ਜੀ।
1: ਬਿਲਕੁਲ ਹੈ ਜੀ।
2: ਹੁਣ ਜਿਹੜੇ ਹੈਗੇ ਆ ਲਾਸਟ ਵੀ ਜਿਹੜਾ ਆ ਸਰ ਉਹ ਕਹਿੰਦੇ ਹੁੰਦੇ ਆ ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪਸ
1: ਜੀ।
2: ਬੰਦੇ ਦੀ ਪਹਿਚਾਣ ਉਹਦੀ ਸੰਗਤ ਤੋਂ ਹੁੰਦੀ ਆ, ਇਸੇ ਤਰ੍ਹਾਂ ਬੰਦੇ ਦੀ ਪਹਿਚਾਣ ਨਾਲ ਜਿਹੜੀ ਹੈਗੀ ਆ ਉਹਦੇ ਜਿਹੜੀ ਬੰਦੇ ਦੀ ਕੀ ਸੋਚ ਆ ਕਿੱਦਾਂ ਦਾ ਮਤਲਬ ਜਿਹੜਾ ਹੈਗਾ ਆ ਉਹਦਾ ਬਿਹੇਵੀਅਰ ਆ ਉਹ ਉਤੋਂ ਪਤਾ ਲੱਗ ਜਾਂਦਾ ਕਿ ਕਿੱਦਾਂ ਦੇ ਜਿਹੜੇ ਹੈਗੇ ਆ ਮੀਡੀਆ ਚੈਨਲ ਦੇ ਨਾਲ ਜਿਹੜਾ ਆ ਉਹ ਬੰਦਾ ਜਿਹੜਾ ਜੁੜਿਆ ਆ ਕਿੱਦਾਂ ਦੇ ਮੀਡੀਆ ਦੇ ਵਿੱਚ ਲੋਕਾਂ ਨੂੰ ਸੁਣਦਾ ਆ ਉਦਾਂ ਦੀ ਸੋਚ ਡਿਵੈਲਪ ਹੋ ਜਾਂਦੀ ਆ ਸਰ। ਜੇ ਆਪਾਂ ਮੀਡੀਆ ਦੇ ਵਿੱਚੋਂ ਨੈਗੇਟਿਵਿਟੀ ਚੱਕਾਂਗੇ ਤੇ ਨੈਗੇਟਿਵ ਸੋਚ ਹੋ ਜਾਏਗੀ, ਜੇ ਆਪਾਂ ਪੋਜ਼ਿਟਿਵਿਟੀ ਚੱਕਾਂਗੇ ਤੇ ਪੋਜ਼ਿਟਿਵ ਸੋਚ ਹੋ ਜਾਏਗੀ ਜੀ।
1: ਬਿਲਕੁਲ ਹੈ ਜੀ।
2: ਬਾਕੀ ਸ਼ਮੀ ਜੀ ਤਾਂ ਮਤਲਬ ਅਧਿਆਪਨ ਦੇ ਖੇਤਰ ਦੇ ਵਿੱਚ ਹੈਗੇ ਆ, ਇਹ ਤਾਂ ਹਰ ਇੱਕ ਚੀਜ਼ ਨੂੰ ਅਬਜ਼ਰਵ ਵੀ ਕਰਦੇ ਰਹਿੰਦੇ ਆ ਤੇ ਇਹਨਾਂ ਨੂੰ ਕਹਿੰਦੇ ਹੈਗੇ ਆ ਜੀ, ਕਹਿੰਦੇ ਹੁੰਦੇ ਚਾਈਲਡ ਦੇ ਫਾਦਰ ਜਿਹੜਾ ਹੈਗਾ ਆ ਫਾਦਰ ਆਫ ਦਾ ਮੈਨ ਕਹਿੰਦੇ ਹੁੰਦੇ ਆ ਨਾ ਜੀ, ਬੱਚਾ ਹੀ ਪਿਓ ਹੁੰਦਾ ਤੇ ਉਹ ਇਸ ਕਰਕੇ ਹੈਗਾ ਇਹ ਤਾਂ ਰਹਿੰਦੇ ਬੱਚਿਆਂ ਦੇ ਵਿੱਚ ਆ ਉਹ ਸੋਚ ਦੇ ਵਿੱਚ ਬੱਚੇ ਚ, ਕਿਉਂਕਿ ਇੱਕ ਕੁਦਰਤ ਦਾ ਵਿਧਾਨ ਆ ਜਿੱਥੇ ਤੱਕ ਮਨੁੱਖਤਾ ਦੀ ਸੋਚ ਡਿਵੈਲਪ ਹੋਈ ਹੁੰਦੀ ਆ ਨਾ ਜੀ ਕਿਸੇ ਜਨਰੇਸ਼ਨ ਦੀ, ਜਿਹੜੇ ਬੱਚੇ ਹੁੰਦੇ ਹੈਗੇ ਆ ਉਹ ਬਾਈ ਬਰਥ ਉਸ ਲੈਵਲ ਤੋਂ ਉਹਨਾਂ ਦੀ ਜਿਹੜੀ ਆ ਚੱਲ ਪੈਂਦਾ ਹੈ ਜੀ, ਵਿਕਾਸ ਉਹਨਾਂ ਦਾ ਜਿਹੜਾ ਉਸ ਲੈਵਲ ਤੋਂ ਹੁੰਦਾ ਹੈ ਜੀ, ਜਿੱਥੇ ਆਖਰੀ ਪੀੜੀ ਜਿਹੜੀ ਆ ਉਹ ਖਤਮ ਹੋਈ ਹੁੰਦੀ ਆ, ਜਿੱਥੇ ਉਹਨਾਂ ਦੀ ਸੋਚ ਬੱਚਿਆਂ ਦਾ ਵਿਕਾਸ ਉਸ ਪੁਆਇੰਟ ਤੋਂ ਸ਼ੁਰੂ ਹੁੰਦਾ ਹੈ ਜੀ।
1: ਬਿਲਕੁਲ ਹੈ ਜੀ,
2: ਤੇ ਸ਼ਮੀ ਜੀ ਤਾਂ ਬੱਚਿਆਂ ਚ ਰਹਿੰਦੇ ਹੈਗੇ ਆ, ਤੇ ਫਿਰ ਇਸ ਕਰਕੇ ਇਹਨਾਂ ਨੂੰ ਇਸ ਚੀਜ਼ ਦਾ ਜਿਆਦਾ ਤਜਰਬਾ ਜੀ। ਤੇ ਮੈਂ ਕੰਟੀਨਿਊ ਕਰਨ ਲਈ ਸਰ ਇਹਨਾਂ ਗੱਲਾਂ ਦੇ ਉੱਤੇ ਜਿਹੜਾ ਹੈਗਾ ਮੈਂ ਆਪਣੀ ਬਾਣੀ ਨੂੰ ਵਿਰਾਮ ਦਿੰਦਾ ਜੀ। ਸ਼ੁਕਰੀਆ ਸਮਾਂ ਦੇਣ ਲਈ, ਧੰਨਵਾਦ ਜੀ। ਸ਼ਮੀ ਜੀ ਸਤਿ ਸ੍ਰੀ ਅਕਾਲ,
1: ਥੈਂਕ
2: ਯੂ ਜੀ, ਸ਼ੁਕਰੀਆ
0: ਜੀ, ਸਤਿ ਸ੍ਰੀ ਅਕਾਲ ਜੀ, ਮੁਹੱਬਤ ਜ਼ਿੰਦਾਬਾਦ,
1: ਜ਼ਿੰਦਾਬਾਦ ਜੀ। ਜੀ ਸ਼ਮੀ ਜੀ ਕੀ ਕਹਿਣਾ ਚਾਹੋਗੇ, ਸੈਣੀ ਸਾਹਿਬ ਦੀ ਗੱਲ ਅੱਗੇ ਵਧਾਉਣਾ ਚਾਹੋਗੇ?
0: ਬਿਲਕੁਲ ਜੀ ਬਿਲਕੁਲ, ਸੈਣੀ ਸਾਹਿਬ ਨੂੰ ਸੁਣਨਾ ਹੀ ਬਹੁਤ ਹੀ ਕਮਾਲ ਦੀ ਗੱਲ ਹੈ ਔਰ ਬਹੁਤ ਹੀ ਦਿਲਚਸਪ ਅੰਦਾਜ਼ ਦੇ ਬਿਆਨ ਉਹਨਾਂ ਦਾ ਹੈਗਾ
1: ਜੀ।
0: ਤੇ ਇਸ ਦਿਲਚਸਪ ਬਿਆਨ ਦੇ ਨਾਲ ਉਹਨਾਂ ਦੇ ਜਿਹੜੇ ਪੁਆਇੰਟ ਨੇ ਉਹ ਕਾਬਲੇ ਗੌਰ ਨੇ।
1: ਬਿਲਕੁਲ
0: ਜੀ, ਸੰਜੀਦਗੀ ਨਾਲ ਮਤਲਬ ਤੁਸੀਂ ਕਹਿ ਲੋ ਵੀ ਇੱਕ ਲੇਖ ਲਿਖਦੇ ਹੁੰਦੇ ਆ ਬੱਚੇ ਕਿ ਭਾਈ ਵਿਗਿਆਨ ਦੇ ਲਾਭ ਤੇ ਹਾਨੀਆਂ ਦੱਸੋ
1: ਜੀ।
0: ਬੰਦਾ ਪਹਿਲਾਂ ਤਾਂ ਨਿਆਣਾ ਬੜਾ ਸੋਚਦਾ ਹੈ ਕਿ ਸਾਰਾ ਕਮਾਲ ਹੈ, ਲਾਭ ਹੀ ਹੁੰਦੇ ਆ ਵਿਗਿਆਨ ਦੇ, ਹਾਨੀ ਕਾਹਦੀ ਹੈ?
1: ਬਿਲਕੁਲ,
0: ਵਿਗਿਆਨ ਇਹ ਕਿਉਂ ਕਿਹਾ ਤੁਸੀਂ ਹਾਨੀ ਵੀ ਆ
1: ਜੀ।
0: ਉਹ ਬਾਈ ਜੋ ਲੇਖ ਲਿਖੋਗੇ ਫਿਰ ਉਹ ਪੁਆਇੰਟ ਬਣਨਗੇ ਵੀ ਆਹ ਵੀ ਹਾਨੀ ਹੈਗੀ ਆ, ਆਹ ਵੀ ਹਾਨੀ ਆ, ਆਹ ਵੀ ਹਾਨੀ ਹੈ
1: ਜੀ।
0: ਤੋ ਉਹ ਆਪਾਂ ਪਰਮਾਣੂ ਬਣਾਤਾ ਕਿਸੇ ਨੇ ਤੇ ਉਹਦਾ ਪਰਮਾਣੂ ਦੇ ਫਾਇਦੇ ਬੜੇ ਆ
1: ਜੀ।
0: ਤੁਸੀਂ ਪਣਡੁੱਬੀ ਦੇ ਵਿੱਚ ਉਹਨੂੰ ਉਹਦਾ ਫਿਊਲ ਵਰਤੋ ਤੇ ਉਹ ਕਹਿੰਦਾ 29-30 ਸਾਲ ਉਹਨੂੰ ਹੋਰ ਰੀਕੂਲਿੰਗ ਦੀ ਲੋੜ ਹੀ ਨੀ ਪੈਂਦੀ
1: ਜੀ,
0: ਉਹ ਤੁਰਿਆ ਰਹੂ ਵਿੱਚ ਕੰਮ
1: ਜੀ।
0: ਪਾਵਰ ਜਿਹੜੇ ਪਲਾਂਟ ਆ ਉਹਦੇ ਵਿੱਚ ਉਹਨੂੰ ਚਲਾ ਦੋ, ਉਹ ਬੰਦ ਹੀ ਨੀ ਹੋਣਾ ਉਹਦਾ, ਉਹ ਚੱਲੀ ਜਾਣਾ ਕੰਮ
1: ਜੀ।
0: ਤੋ ਬਾਲਣ ਦੀ ਲੋੜ ਨੀ, ਤੇ ਹਾਈਡਰੋ ਪ੍ਰੋਜੈਕਟ ਬਣਾ ਕੇ ਉਹ ਜਿਹੜੀ ਆ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਆ ਉਹ ਜਿਹੜੀ ਅਕਵਾਇਰ ਕਰਨ ਦੀ ਜ਼ਰੂਰਤ ਨੀ,
1: ਜ਼ਰੂਰਤ ਨੀ।
0: ਤੋ ਇਹ ਚੀਜ਼ਾਂ ਨੀ। ਹੁਣ ਦੂਜੇ ਪਾਸੇ ਇਹਦੇ ਨੁਕਸਾਨ ਵੀ ਹੈਗੇ ਭਾਈ।
1: ਬਿਲਕੁਲ,
0: ਇਸੇ ਤਕਨੀਕ ਨੂੰ ਲੈ ਕੇ ਕੋਈ ਇਹਦਾ ਵਿਨਾਸ਼ਕਾਰੀ ਯੰਤਰ ਬਣਾ ਰਿਹਾ, ਕੋਈ ਇਹੋ ਜਿਹੀਆਂ ਚੀਜ਼ਾਂ ਬਣਾ ਰਿਹਾ, ਹਥਿਆਰ ਬਣਾ ਰਿਹਾ, ਜਿਹਦੇ ਨਾਲ ਪੂਰੀ ਮਨੁੱਖਤਾ ਨੂੰ, ਪੂਰੀ ਧਰਤੀ ਨੂੰ ਖਤਰਾ ਪੈਦਾ ਹੋ ਜਾਂਦਾ, ਸੰਕਟ ਪੈਦਾ ਹੋ ਜਾਂਦਾ। ਤੋ ਇਹ ਮੀਡੀਆ ਦੀ ਇੱਕ ਸਹੂਲਤ ਹੋ ਗਈ ਹੈ, ਮੀਡੀਆ ਚ ਡਿਵੈਲਪਮੈਂਟ ਹੋ ਗਈ ਹੈ ਔਰ ਬਹੁਤ ਕਮਾਲ ਧਮਾਲ ਦੀਆਂ ਇਹ ਚ ਡਿਵੈਲਪਮੈਂਟ ਆਪਾਂ ਦੇਖੀਆਂ
1: ਜੀ।
0: ਗੱਲ ਸਿਰਫ ਹੁਣ ਰਹਿ ਗਈ ਆ ਕਿ ਇਹਦੀ ਵਰਤੋਂ ਆਪਾਂ ਕਿਵੇਂ ਕਰਨੀ ਹੈ। ਦੋ ਧਾਰੀ ਤਲਵਾਰ ਹੈ
1: ਜੀ,
0: ਤੋ ਉਹਨੂੰ ਇਹਦੀ ਆਪਾਂ ਸੁਚੱਜੀ ਵਰਤੋਂ ਕਰਾਂਗੇ ਤਾਂ ਅੱਗੇ ਵਧਾਂਗੇ, ਡਿਵੈਲਪ ਹੋਵਾਂਗੇ। ਜੇ ਇਹਦਾ ਇਹਦੀ ਆਪਾਂ ਨੂੰ ਵਰਤੋਂ ਨਹੀਂ ਆ ਰਹੀ ਜਾਂ ਆਪਾਂ ਇਹਨੂੰ ਸਿੱਖ ਨਹੀਂ ਰਹੇ ਤਾਂ ਆਪਾਂ ਮੈਨੂੰ ਲੱਗਦਾ ਕਿ ਆਪਣਾ ਹੀ ਨੁਕਸਾਨ ਕਰਾਂਗੇ, ਹੋਰ ਕਿਸੇ ਦਾ ਨਹੀਂ ਜੀ।
1: ਜੀ ਤੇ ਸ਼ਮੀ ਜੀ, ਜੇ ਜਿੱਦਾਂ ਹੁਣ ਸਰੋਤਿਆਂ ਦੀ ਵੀ ਥੋੜੀ ਜਿਹੀ ਗੱਲ ਕਰਨੀ ਚਾਹਾਂਗਾ ਵਿੱਚ, ਕਿਉਂਕਿ ਰੇਡੀਓ ਦੀ ਦੁਨੀਆ ਸਰੋਤਿਆਂ ਤੋਂ ਬਗੈਰ ਤਾਂ ਮੈਨੂੰ ਲੱਗਦਾ ਰੇਡੀਓ ਅਧੂਰਾ ਹੀ ਹੈ। ਤੇ ਜਿਹੜਾ ਪਹਿਲਾਂ ਸਮਿਆਂ ਦੇ ਵਿੱਚ ਫੋਨ ਕਾਲਾਂ ਨਹੀਂ ਹੁੰਦੀਆਂ ਸੀ, ਚਿੱਠੀਆਂ ਲੈਟਰ ਪਾਉਣ ਦਾ ਜਿੱਦਾਂ ਪਿਛਲੇ ਦਿਨਾਂ ਚ ਵੀ ਤੁਸੀਂ ਗੱਲ ਕੀਤੀ ਸੀ, ਭਰ ਦਿੱਤਾ ਕਾਰਡ ਇੱਕ ਲੈ ਕੇ, ਤੇ ਉਹ ਸਮਾਂ ਵੀ ਸੀਗਾ। ਤੇ ਅੱਜ ਮਤਲਬ ਕਿ ਲਾਈਵ ਫੋਨ ਕਾਲ, ਵੀਡੀਓ ਆਡੀਓ ਜਿਸ ਤਰ੍ਹਾਂ ਦਾ ਵੀ ਨਾਲ ਜੋੜਨਾ ਚਾਹੁੰਦੇ ਆ ਉਦਾਂ ਦਾ, ਇਹ ਸਾਰੀ ਚੀਜ਼ ਸਾਰੀਆਂ ਅਵੇਲੇਬਲ ਚੀਜ਼ਾਂ ਹੋ ਗਈਆਂ। ਤੇ ਉਹਦੇ ਵਿੱਚ ਵੀ ਬਹੁਤ ਵੱਡੀ ਚੇਂਜ ਆਈ ਹੈ, ਪਰ ਬਹੁਤ ਸਾਰੇ ਜਿਹੜੇ ਨੇ ਜਿੱਦਾਂ ਮੈਂ ਸ਼ੁਰੂ ਗੱਲ ਕੀਤੀ ਸੀ ਕਿ ਮੇਰੇ ਵਰਗੇ ਵੀ ਜਾਂ ਮੈਂ ਵੀ, ਕਿ ਇੱਕ ਸਮਾਂ ਸੀਗਾ ਕਿ ਮਾਈਕ ਦੇ ਉੱਤੇ ਤਾਂ ਦੂਰ ਦੀ ਗੱਲ, ਫੋਨ ਦੇ ਉੱਤੇ ਵੀ ਕਿਸੇ ਰੇਡੀਓ ਦੇ ਉੱਤੇ ਕਾਲ ਕਰਕੇ ਗੱਲ ਕਰਨੀ ਹੁੰਦੀ ਸੀ ਤਾਂ ਲੱਤਾਂ ਤੇ ਆਪਣੇ ਜਿਹੜਾ ਦਿਲ ਹੈ ਜਾਂ ਦਿਮਾਗ ਹੈ ਉਹ ਇੱਕ ਸੁਰ ਦੇ ਵਿੱਚ ਨਹੀਂ ਹੁੰਦਾ ਸੀਗਾ। ਤੇ ਜਿਹੜਾ ਉਹ ਪਰਸਨੈਲਿਟੀ ਡਿਵੈਲਪਮੈਂਟ ਤਾਂ ਹੁੰਦੀ ਹੈ ਤੁਹਾਡੀ, ਜਾਂ ਕਿਸੇ ਨੂੰ ਸਵਾਲ ਕਰਨਾ, ਮਤਲਬ ਕਿ ਉਹ ਵੀ ਇੱਕ ਤੁਹਾਡੇ ਵਿੱਚ ਨੁਕਤਾ ਕੋਈ ਨਾ ਕੋਈ ਜ਼ਰੂਰ ਉੱਠਦਾ ਹੈ, ਸ਼ਮਤਾ ਵੱਧਦੀ ਹੈ, ਜਾਂ ਸੈਲਫ ਕੌਨਫੀਡੈਂਸ ਕਿੱਥੇ ਕੁ ਕਿਹੜੇ ਕੁ ਪੱਧਰ ਕਿੱਡੇ ਕੁ ਵੱਡੇ ਪੱਧਰ ਤੱਕ ਜਿਹੜਾ ਇਹਦੇ ਵਿੱਚ ਤੁਸੀਂ ਦੇਖਦੇ ਹੋ ਕਿ ਇਹ ਜਿਹੜਾ ਸਹਾਇਕ ਹੁੰਦਾ ਤੁਹਾਡੇ ਲਾਈਫ ਦੇ ਵਿੱਚ ਜੀ?
0: ਇਹਦੀ ਤਾਂ ਭਾਈ ਸਾਹਿਬ ਕੋਈ ਸੀਮਾ ਨੀ, ਕੋਈ ਇਹਦਾ ਕੋਈ ਲਿਮਿਟ ਨੀ
1: ਜੀ।
0: ਇਹ ਬੰਦੇ ਦੀ ਆਪਣੀ ਹਿੰਮਤ ਹੈ ਕਿ ਉਹ ਕਿੰਨਾ ਸਿੱਖਣ ਦਾ ਚਾਹਵਾਨ ਹੈ ਤੇ ਉਹਨੂੰ ਉਹ ਚ ਕਿੰਨਾ ਆਨੰਦ ਆ ਰਿਹਾ
1: ਜੀ।
0: ਕੋਈ ਮੰਨ ਲਓ ਕੋਈ ਕਾਰੀਗਰ ਆ, ਉਹ ਕਹਿੰਦਾ ਕਿ ਮੈਂ ਆਪਣੇ ਉਸਤਾਦ ਕੋਲੋਂ ਜਿੰਨਾ ਕੁ ਸਿੱਖਣਾ ਸੀ ਉਹ ਸਿੱਖ ਲਿਆ ਤੇ ਹੁਣ ਵਿੱਚ ਇੱਥੇ ਮੈਂ ਫੁੱਲ ਸਟਾਪ ਲਾ ਲਿਆ
1: ਜੀ।
0: ਇਸ ਕੰਮ ਦੇ ਵਿੱਚ ਕੋਈ ਅੱਗੇ ਤਕਨੀਕ ਆ ਜੇ, ਕੁਛ ਆ ਜੇ, ਮੈਂ ਕੋਈ ਲੈਣਾ ਦੇਣਾ ਨੀ, ਜੋ ਕਹਿਤਾ ਉਹਨਾਂ ਨੇ ਉਹੀ ਚੱਲੂਗਾ, ਮੈਂ ਨੀ ਬਦਲਦਾ। ਹੁਣ ਜਿਹੜਾ ਨਹੀਂ ਬਦਲੇਗਾ, ਨਾ ਬਦਲਣਾ ਚਾਹੇ, ਉਹਦਾ ਵੀ ਕੁਛ ਨੀ, ਕੋਈ ਨੁਕਸਾਨ ਨੀ ਆਪਣਾ, ਲੱਗਿਆ ਰਹੇਗਾ ਉਹ ਕੰਮ। ਪਰ ਹੌਲੀ ਹੌਲੀ ਹੌਲੀ ਹੌਲੀ ਜੇ ਆਪਾਂ ਨਹੀਂ ਬਦਲਦੇ ਤਾਂ ਉਹ ਕਹਿ ਲੋ ਵੀ ਖਤਰੇ ਚ ਆ ਜਾਂਦੀ ਹੈ, ਐਕਸਟਿੰਕਟ ਪ੍ਰਜਾਤੀ ਬਣ ਜਾਂਦਾ ਬੰਦਾ ਵੀ ਤੇ ਉਹਦਾ ਕੰਮ ਵੀ। ਆਪਾਂ ਕਿੰਨੀਆਂ ਉਦਾਹਰਨਾਂ ਦੇਖੀਆਂ, ਇੱਥੇ ਨੋਕੀਆ ਵਰਗੀ ਵੱਡੀ ਕੰਪਨੀ ਆਈ ਜਿਹਦੇ ਅੱਗੇ ਸਭ ਫੇਲ ਸੀ ਤੇ ਉਹਨਾਂ ਨੇ ਕ੍ਰਾਂਤੀ ਲਿਆਂਦੀ ਕਮਿਊਨੀਕੇਸ਼ਨ ਦੇ ਵਿੱਚ ਫੋਨ ਦੇ ਵਿੱਚ ਤੇ ਇੰਨੇ ਜਬਰਦਸਤ ਉਹਨਾਂ ਦਾ ਜਿਹੜਾ ਰਾਜ ਚੱਲਿਆ ਵੱਡਾ ਬਲੈਕਬੇਰੀ ਨੇ ਰਾਜ ਕੀਤਾ ਤੋ ਕ੍ਰਾਂਤੀ ਲਿਆਂਦੀ ਬਟ ਉਹਨਾਂ ਨੇ ਜਿਹੜਾ ਚੱਲ ਰਿਹਾ ਸੀ ਅੱਗੇ ਐਵੋਲੂਸ਼ਨ ਚੱਲ ਰਿਹਾ ਅੱਗੇ ਕਿ ਨਵੀਂ ਨਵੀਂ ਤੋਂ ਨਵੀਂ ਚੀਜ਼ ਆ ਰਹੀ ਹੈ ਬਲੈਕਬੇਰੀ ਵਾਲੇ ਜਿਹੜੇ ਡਿਵੈਲਪਰ ਸੀਗੇ ਉੱਥੇ ਫਸ ਗਏ ਕਹਿੰਦੇ ਵੀ ਇਹਦੇ ਵਿੱਚ ਤਾਂ ਇਹ ਟੱਚ ਸਕਰੀਨ ਸਾਰੀ ਲਾਤੀ ਤਾਂ ਆਪਾਂ ਉਹ ਬਟਨ ਕਿਤੇ ਲਾਵਾਂਗੇ ਉਹ ਬਟਨ ਦੇ ਚੱਕਰ ਚ ਮਰੇ ਗਏ ਉਹਨਾਂ ਨੇ ਉਹ ਅੱਗੇ ਨੀ ਵਧਾਇਆ ਕੰਮ ਬੜੀ ਦੇਰ ਬਾਅਦ ਪਤਾ ਲੱਗਾ ਨੋਕੀਆ ਨੂੰ ਵੀ ਤੇ ਦੂਜੇ ਨੂੰ ਵੀ ਕਿ ਯਾਰ ਐ ਨੀ ਆਪਾਂ ਵੀ ਕਰ ਲੈਂਦੇ ਹਾਂ ਪਰ ਉਨੀ ਦੇਰ ਤੱਕ ਬਹੁਤ ਅੱਗੇ ਚਲੀ ਜਾ ਚੁੱਕੀ ਸੀ ਗੇਮ ਉਹ ਕਾਬੂ ਨੀ ਹੋਏ ਦੁਬਾਰਾ ਨੀ ਆ ਸਕੇ ਐਚ ਐਮ ਟੀ ਕੰਪਨੀ ਹੈ ਉਹ ਘੜੀਆਂ ਬਣਾਉਣ ਵਾਲੀ ਦੇਖੋ ਉਹ ਕਿੰਨੀ ਵੱਡੀ ਕੰਪਨੀ ਸੀ ਨਹੀਂ ਲੱਭਦੀ ਇਸ ਤਰ੍ਹਾਂ ਦੀ ਬੜੀਆਂ ਉਦਾਹਰਨਾਂ ਨੇ ਜਿਹਨਾਂ ਨੇ ਆਪਣੇ ਆਪ ਨੂੰ ਇੰਪਰੋਵਾਈਜ਼ ਨਹੀਂ ਕੀਤਾ ਜਿਹਨਾਂ ਨੇ ਜੋ ਤਰੱਕੀ ਹੋ ਰਹੀ ਹੈ ਉਹ ਤੋਂ ਮੁੱਖ ਮੁੜ ਕੇ ਰੱਖਿਆ ਕਿ ਭਾਈ ਸਾਨੂੰ ਕੀ ਲੋੜ ਹੈ ਅਸੀਂ ਕਿੱਥੇ ਜਿਸ ਹਾਲ ਚ ਅਸੀਂ ਸਾਨੂੰ ਰਹਿਣ ਦੇ ਝੂਠੀਆਂ ਤਸੱਲੀਆਂ ਨਾ ਦੇ ਇਹੋ ਜਿਹੇ ਗਾਣੇ ਲਾ ਲਏ ਤੇ ਕਹਿੰਦੇ ਵੀ ਲੰਘ ਜਾਣ ਦੋ ਜੋ ਆਉਂਦਾ ਜਾਂਦੀ ਹੈ ਹਵਾਏ ਉਹ ਕੰਮ ਤੋ ਫਿਰ ਵੀ ਅਪਡੇਟ ਰੱਖਣਾ ਚੰਗੀ ਗੱਲ ਹੈ ਦੂਜੇ ਪਾਸੇ ਅਸਲ ਚ ਕੀ ਹੈ ਕਿ ਸਾਡੇ ਆਲੇ ਦੁਆਲੇ ਨਾ ਇਤਨੀ ਇਨਫੋਰਮੇਸ਼ਨ ਕਈ ਵਾਰੀ ਪਈ ਹੁੰਦੀ ਹੈ ਉਹ ਆਪਣੇ ਆਪ ਦੇ ਵਿੱਚ ਹੀ ਕਨਫਿਊਜ਼ਿੰਗ ਆ ਇੱਕ ਪਾਸੇ ਹੁਣ ਜਿਵੇਂ ਮੈਂ ਕਹਿ ਰਿਹਾ ਕਿ ਭਾਈ ਸਾਨੂੰ ਅਵੇਅਰ ਹੋਣਾ ਚਾਹੀਦਾ ਆਹ ਵੀ ਕਰ ਲਓ ਉਹ ਵੀ ਕਰ ਲਓ ਆਹ ਵੀ ਸਿੱਖ ਲਓ ਉਹ ਵੀ ਸਿੱਖ ਲਓ ਦੂਜੇ ਪਾਸੇ ਸਾਡੇ ਸ਼ਾਇਰ ਕਹਿੰਦੇ ਆ ਕਿ ਭਾਈ ਕੀ ਹੋਇਆ ਤੇ ਕਿੱਕੂ ਹੋਇਆ ਖੱਪ ਖੱਪ ਮੋਏ ਸਿਆਣੇ ਭਟਕਣ ਛੱਡ ਲਟਕ ਲਾ ਇੱਕੋ ਕੀ ਵੀ ਹੋ ਸੁੱਖ ਮਾਣੀ ਹੋਸ਼ਾਂ ਨਾਲੋਂ ਮਸਤੀ ਚੰਗੀ ਰੱਖਦੀ ਸਦਾ ਟਿਕਾਣੇ ਇੱਕ ਦੂਜੇ ਪਾਸੇ ਆ ਕਹੀ ਜਾਂਦੇ ਕਿ ਹੋਸ਼ਾਂ ਨਾਲੋਂ ਮਸਤੀ ਚੰਗੀ ਹੈ ਭਾਈ ਦਵਾਗਰ ਜੋ ਹੁੰਦਾ ਹੋਣ ਦਿਓ ਤੇ ਤੁਸੀਂ ਮਸਤ ਰਹੋ ਮਤਲਬ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਇਹ ਵੀ ਤਾਂ ਵਿਚਾਰ ਤਾਂ ਰਹੇ ਬਸ ਆ ਹੈ ਤੇ ਇਹ ਹੁਣ ਆਪਣੀ ਸੋਚ ਦੇ ਉੱਤੇ ਆਪਣੀ ਇੱਛਾ ਸ਼ਕਤੀ ਤੇ ਨਿਰਭਰ ਕਰਦਾ ਹੈ ਕਿ ਅਸੀਂ ਕੀ ਚੁੱਕਣਾ ਅਸੀਂ ਪਿੱਕ ਕੀ ਕਰਾਂਗੇ
1: ਬਿਲਕੁਲ ਤੇ ਸ਼ਮੀ ਜੀ ਜਾਂਦੀ ਹੈ ਹਵਾਈ ਦਾ ਤੁਸੀਂ ਜ਼ਿਕਰ ਕੀਤਾ ਸੀ ਤੇ ਆਪਣੇ ਨਾਲ ਸਿਕੰਦਰ ਸਿੰਘ ਔਜਲਾ ਸਾਹਿਬ ਯੂ ਐਸ ਤੋਂ ਆ ਗਏ ਨੇ ਨਾਲ ਤੇ ਉਹਨਾਂ ਦੀ ਗੱਲਬਾਤ ਸੁਣਦੇ ਆ ਸਤਿ ਸ੍ਰੀ ਅਕਾਲ ਜੀ ਹਾਂਜੀ ਜੀ ਔਜਲਾ ਸਾਹਿਬ ਸਵਾਗਤ ਹੈ
3: ਸਤਿ ਸ੍ਰੀ ਅਕਾਲ ਜੀ ਦੋਨੋਂ ਵੀਰਾਂ ਸਗਾ ਸਰੋਤਿਆਂ ਨੂੰ ਜੀ
1: ਸਤਿ ਸ੍ਰੀ ਅਕਾਲ ਜੀ ਜੀ ਹਾਂ ਜੀ
0: ਸਤਿ ਸ੍ਰੀ ਅਕਾਲ ਜੀ
3: ਉਦੋਂ ਜੀ 95 ਜੀ ਗੀਤ ਲਿਖਿਆ ਜੀ ਉਦੋਂ ਹਵਾ ਜਾਂਦੀ ਸੀ ਹੁਣ ਤਾਂ ਨਾ ਉਧਰੋਂ ਆਉਂਦੀ ਨਾ ਇਧਰੋਂ ਜਾਂਦੀ ਹੈ
1: ਜੀ ਹਵਾ ਜੀ ਕਹਿੰਦੇ ਤਾਂ ਪੱਛਮੀ ਹਵਾ ਚੱਲ ਪਈ ਭਾਈ ਸਾਡਾ ਮੁਲਕ ਬਗਾੜ
3: ਉਹ ਸਮੇਂ ਦੀ ਗੱਲ ਹੈ ਜਦ ਆਪ ਜਾ ਨਹੀਂ ਸਕਦੇ ਹੁੰਦੇ
1: ਜੀ
3: ਉਦੋਂ ਨਾ ਇੱਕ ਗੱਲ ਹੋਰ ਹੁੰਦੀ ਸ਼ਮੀ ਭਾਜੀ ਜੇ ਕਿਸੇ ਨੇ ਮਿਲਣਾ ਬਾਈ ਕੀ ਹਾਲ ਚਾਲ ਹੈ ਠੀਕ ਹੈ ਕਿਹੜਾ ਇਲਾਕਾ ਜੀ ਫਲਾਨਾ ਬਾਈ ਪੇਪਰ ਹੈਗੇ ਤੇਰੇ ਕੋਲ ਹਾਂ ਬਾਈ ਗ੍ਰੀਨ ਕਾਰਡ ਹੈ ਜਾਂ ਸਿਟੀ ਜਾਣਾ ਬਾਈ ਕਿੰਨਾ ਚਿਰ ਹੋ ਗਿਆ ਇੰਡੀਆ ਗਏ ਨੂੰ ਅਗਲੇ ਕਹਿਣਾ 4 ਸਾਲ ਹੋ ਗਏ ਅੱਜੀ ਕੁਆਂਟਲ ਦੀ ਗਾਲ ਕੱਢਣੀ ਯਾਰ ਇਹਦੇ ਕੋਲ ਪੇਪਰ ਨੇ ਇਹ ਨੀ ਜਾਂਦਾ ਹੁਣ ਪਤਾ ਲੱਗਦਾ ਵੀ ਸਿਕੰਦਰ ਸਾਹਿਬ ਤੂੰ ਰੋਜ਼ ਜਹਾਜ਼ ਚੜਿਆ ਹੁਣ
1: ਬਿਲਕੁਲ
3: ਹੁਣ ਦਿਲ ਚ ਨਾ ਨੀ ਗਾਲ ਕੱਢਣੀ ਵੀ ਆ ਇਹ ਕੋਲ ਪੇਪਰ ਨੇ ਚੰਗੇ ਭਲੇ ਆਰਾਮ ਨਾਲ ਇਹ ਵੀ ਇੱਥੇ ਮਿਲੀ
1: ਜਾਂਦਾ
0: ਬਿਲਕੁਲ ਜੀ
3: ਦੇਖੋ ਜੀ ਮੈਂ ਇੱਕ ਚੀਜ਼ ਦੇਖੀ ਤੁਹਾਡੀਆਂ ਗੱਲਾਂ ਸੁਣਦਾ ਸੀ ਰਾਜਨੀਤੀ ਦੇ ਵਿਚਾਰ ਸੁਣੇ
1: ਜੀ
3: ਜਿਹੜੀਆਂ ਅੱਗੇ ਸਾਡੀਆਂ ਸਮੱਸਿਆਵਾਂ ਹੁੰਦੀਆਂ ਸੀਗੀਆਂ ਜਦੋਂ ਆਹ ਹੈ ਨਹੀਂ ਸੀ ਸੋਸ਼ਲ ਮੀਡੀਆ
1: ਜੀ
3: ਉਦੋਂ ਜਿਹੜੇ ਸਾਡੀਆਂ ਸਮੱਸਿਆ ਨੂੰ ਜਾਣਦੇ ਸੀ ਜਾਂ ਉਹਨੂੰ ਸਮਝਦੇ ਸੀ ਜਾਂ ਸਾਡਾ ਜੋ ਆਲਾ ਦੁਆਲਾ ਸੀ ਅਸੀਂ ਉਹਨਾਂ ਨਾਲ ਸਾਂਝੀਆਂ ਕਰਦੇ ਸੀ ਉਹਦਾ ਉਹਨਾਂ ਨੂੰ ਕਿਸੇ ਹੱਦ ਤੱਕ ਉਹਦਾ ਹੱਲ ਵੀ ਪਤਾ ਹੁੰਦਾ ਸੀ ਤੇ ਸਾਡੀ ਮਦਦ ਵੀ
1: ਕਰਦੇ ਸੀ ਜੀ
3: ਤੇ ਜਦੋਂ ਤੁਸੀਂ ਇਹਦੇ ਉੱਤੇ ਆ ਕੇ ਪਹਿਲਾਂ ਤਾਂ ਮੈਂ ਤਾਂ ਅੱਗੇ ਵੀ ਸ਼ਮੀ ਤੁਹਾਡੇ ਯਾਦ ਆਉਣਾ ਵੀ ਮਤਲਬ ਜਿੰਨੇ ਸਿਆਣੇ ਇਹਦੇ ਉੱਪਰ ਬੈਠੇ ਨੇ ਕਿਤੇ ਨੀ ਮਿਲ ਸਕਦੇ ਦੁਨੀਆਂ ਚ ਤੁਸੀਂ ਉਹਦੇ ਘਰੇ ਚਾਹੇ ਆਪ ਵੇਲੇ ਖਾ ਕੇ ਆਇਆ ਹੋਵੇ ਉਹ ਤੁਸੀਂ ਮਾੜਿਆ ਪੁੱਛੋ ਯਾਰ ਮੇਰੀ ਘਾਲੀ ਬਹੁਤ ਤੰਗ ਕਰਦੀ ਆ ਤੁਹਾਨੂੰ ਐ ਸਲਾਹਾਂ ਦੇਣਗੇ ਸਾਰਿਆਂ ਨੂੰ ਵੱਡੇ ਸਿਆਣੇ ਇੱਥੇ ਬੈਠੇ
1: ਮੈਨੂੰ ਨਾ ਗੱਲ ਚੇਤੇ ਆ ਗਈ ਜਦੋਂ ਮੈਂ ਇੰਡੀਆ ਗਿਆ ਸੀ ਨਾ ਸ਼ਮੀ ਜੀ ਤੇ ਮੈਂ ਇਕੱਠੇ ਹੀ ਸੀਗੇ ਜੀ ਤੇ ਅਸੀਂ ਇੱਕ ਸੱਜਣ ਨੂੰ ਮਿਲਣ ਗਏ ਮਹਿਫਲ ਲੱਗੀ ਹੋਈ ਉੱਥੇ ਬੈਠੇ ਤੇ ਬੜੀਆਂ ਇੰਟਰਸਟਿੰਗ ਗੱਲਾਂ ਕਰ ਰਹੇ ਆ ਤੇ ਉਹ ਇੱਕ ਸੱਜਣ ਜਿਹੜਾ ਵਿੱਚੋਂ ਬੜਾ ਗੰਭੀਰ ਤੇ ਉਹ ਪੰਜਾਬ ਦੀਆਂ ਮੁਸ਼ਕਲਾਂ ਲੈ ਕੇ ਤੇ ਮਤਲਬ ਕਿ ਉਹ ਡਿਸਕਸ ਕਰਨ ਲੱਗਿਆ ਹੋਇਆ ਉਹ ਮਤਲਬ ਕਿ ਉਸ ਚੀਜ਼ ਤੋਂ ਥੱਲੇ ਨਹੀਂ ਆ ਰਿਹਾ ਤੇ ਸ਼ਮੀ ਜੀ ਬਾਅਦ ਦੇ ਵਿੱਚ ਮੈਨੂੰ ਕਹਿੰਦੇ ਗੱਡੀ ਦੇ ਵਿੱਚ ਬੈਠੇ ਕਹਿੰਦੇ ਭਾਰਤ ਸਾਹਿਬ ਕਹਿੰਦੇ ਲੱਗਦਾ ਕਿ ਸਾਰਾ ਪੰਜਾਬ ਦਾ ਬੋਝ ਇਹ ਨਹੀਂ ਚੱਕਿਆ ਲੱਗਦਾ ਥੋੜਾ ਜਿਹਾ ਘਟਾਓ
3: ਮੈਂ ਉਹੀ ਗੱਲ ਕਰਦਾ ਜਿਹੜੀ ਹੁਣ ਆਹ ਸਮੱਸਿਆ ਜਿਹੜੀ ਇਹ ਤੇ ਆਪਾਂ ਦੱਸਦੇ ਪੁੱਛਦੇ ਆ ਉਹ ਬੰਦਾ ਸਾਨੂੰ ਸਾਡੇ ਇੱਕ ਫੇਸ ਨੂੰ ਜਾਣਦਾ, ਸਾਡੇ ਚਿਹਰੇ ਦੀਆਂ ਹਾਵ ਭਾਵਨਾ ਪੜਦਾ ਹੈ, ਤੇ ਉਹਨੂੰ ਇਹ ਤਾਂ ਨੀ ਪਤਾ ਵੀ ਮੈਂ ਠੱਗ ਆ, ਮੈਂ ਚੋਰ ਆ, ਸਮੱਸਿਆ ਮੈਂ ਆਪ ਲਈਆਂ ਨੇ ਜਾਂ ਮੇਰੇ ਸਿਰ ਪਈਆਂ ਨੇ ਹੈ ਕਿ ਇਹਦੇ ਵਿੱਚ ਫਿਰ ਲੁੱਟਿਆ ਵੀ ਜਾਂਦਾ ਬੰਦਾ, ਠੱਗਣ ਵਾਲੇ ਠੱਗ ਕੇ ਵੀ ਲੈ ਜਾਂਦੇ ਨੇ
1: ਜੀ
3: ਕਈ, ਠੀਕ ਹੈ ਵੀ ਕਈਆਂ ਦੇ ਹੱਲ ਵੀ ਹੈਗੇ ਇਹਦੇ ਵਿੱਚ
1: ਜੀ,
3: ਹਰ ਚੀਜ਼ ਦਾ ਮਾੜਾ ਪੱਖ ਤੇ ਚੰਗਾ ਪੱਖ ਤਾਂ ਹੁੰਦਾ ਨਾ, ਆਪਾਂ ਮੈਂ ਅੱਜ ਵੀ ਦੇਖਦਾ ਯਾਰ ਗੁਰਜੀਤ ਤੂੰ ਉਹਦੀ ਗੱਲ ਕਰ ਲਓ ਜਿਹੜਾ ਮੁੰਡਾ ਕਬੱਡੀ ਖੇਡਦਾ 6'2" 4" ਉਹ ਜਿਉਂਦਾ ਜੀ ਕਹੀ ਗਿਆ ਵੀ ਮੈਨੂੰ ਹੈਲਪ ਦੀ ਲੋੜ ਆ ਜਾਂ ਮੈਂ ਚਾਹੁੰਦਾ ਮੈਂ ਇੱਥੋਂ ਬਾਹਰ ਨਿਕਲ ਜਾਂ ਕਿਸੇ ਪਾਸੇ, ਮੇਰੇ ਟੱਬਰ ਨੂੰ ਲੈ ਜਾਓ ਜਿਹਦੇ ਕੋਲ ਇੰਨੇ ਵੀਜ਼ੇ ਲੱਗੇ ਸੀ ਕੰਟਰੀਆਂ ਦੇ
1: ਜੀ,
3: ਮਤਲਬ ਕੋਈ ਕਲੱਬ ਉਹਨੂੰ ਸੱਦ ਵੀ ਸਕਦਾ ਸੀ, ਕੋਈ ਐਡੀ ਵੱਡੀ ਗੱਲ ਨਹੀਂ, ਸ਼ਾਇਦ ਉਹ ਵਿਚਾਰਾ ਪਿੜਦਾ ਰਿਹਾ ਵੀ ਮੈਂ ਨਿਕਲ ਜਾ ਇੱਥੋਂ ਹਨਾ
1: ਜੀ,
3: ਵੀ ਮੈਂ ਜਿਉਣਾ ਚਾਹੁੰਦਾ ਆਪਦੀ ਕੁੜੀ ਕਰਕੇ
1: ਜੀ,
3: ਕਿਸੇ ਨੇ ਉਹਦੀ ਵਾਹ ਨੀ ਫੜੀ, ਆ ਮੈਨੂੰ ਲੱਗਦਾ ਜਿੱਦਾਂ ਮਰਿਆ ਤੇ ਹੁਣ ਤੱਕ ਉਹਦੇ 50-60 ਲੱਖ ਰੁਪਇਆ ਇਕੱਠਾ ਹੋ ਗਿਆ
1: ਜੀ,
3: ਤੇ ਸਾਡੇ ਮਰਨਾ ਕਿਉਂ ਪੈਂਦਾ,
1: ਬਿਲਕੁਲ ਹੈ ਜੀ,
3: ਮਰਨਾ ਹੀ ਪਿਆ ਉਹਨੂੰ,
1: ਬਿਲਕੁਲ
0: ਇਹ ਦੁਖਾਂਤ ਹੈ,
3: ਇਹ ਦੁਖਾਂਤ ਹੈ ਜੀ, ਮੈਂ ਜਾਣੀ ਇਹ ਗੱਲ ਨੂੰ ਬਹੁਤ ਸੀਰੀਅਸ ਲਿਆ ਇਸ ਗੱਲ ਨੂੰ, ਕਿ ਉਹਦੀ ਹੁਣ ਮੂਵੀਆਂ ਚੱਲ ਰਹੀਆਂ ਰੀਲਾਂ ਪਾਪ ਅਪ ਛੱਡੀ ਜਾਂਦੇ ਆ ਲੋਕ ਵੀ ਭਾਈ, ਉਹ ਕਹਿ ਰਿਹਾ ਵੀ ਮੈਂ ਆਪਦੀ ਕੁੜੀ ਕਰਕੇ ਜਿਉਣਾ ਚਾਹੁੰਦਾ, ਮੈਂ ਇੱਥੋਂ ਜਿਵੇਂ ਬਾਹਰ ਨਿਕਲ ਜਾਵਾਂ ਤਾਂ, ਕਿਉਂਕਿ ਆਲਾ ਦੁਆਲਾ ਵੀ ਤੁਹਾਨੂੰ ਲੈ ਪੈਣਾ ਹੁੰਦਾ, ਕੀ ਕਰੀ ਜਰੂਰੀ ਨਹੀਂ ਹੈਗਾ, ਤੁਹਾਡਾ ਨਹੀਂ ਵੀ ਖਾਣ ਨੂੰ ਜੀ ਕਰਦਾ ਕੋਈ ਚੀਜ਼, ਮੈਂ ਦੇਖਿਆ ਕਿ ਜਦੋਂ ਇੰਡੀਆ ਆਈਦਾ ਚਲੋ 5-4 ਮਿੱਤਰ ਨਾਲ ਹੁੰਦੇ ਨੇ, ਉਹ ਸਵੇਰੇ ਸਵੇਰੇ ਖਾ ਲੈਂਦੇ ਨੇ ਤੱਤਾ ਠੰਡਾ ਜਾਂ ਦੂਆ ਮਿਲੂ, ਆਪਦੇ ਜਿਹੜਾ ਫੜਾ ਦਾ ਤੇਰੇ ਜਿਹੜਾ ਤੇਜ਼ ਲੱਗਦਾ ਮੈਨੂੰ, ਉਵੇਂ ਖਾਈ ਜਾਣਾ ਜਿਵੇਂ ਗੁੜ ਹੁੰਦਾ,
1: ਬਦਲਾਵ
3: ਨਹੀਂ, ਹਾਸੇ ਵਾਲੀ ਗੱਲ ਨੀ ਹੈਗੀ, ਮੈਂ ਸੀਰੀਅਸ ਕਰਦਾ ਭਾਰਜ ਵੀਰੇ, ਮੈਂ ਸੀਰੀਅਸ ਲੈਂਦਾ ਇਸ ਗੱਲ ਨੂੰ, ਕਿ ਤੁਹਾਡਾ ਆਲਾ ਦੁਆਲਾ ਕਿੰਨਾ ਕੁਛ ਤੁਹਾਨੂੰ ਦਿੰਦਾ, ਮੇਰੇ ਕਹਿਣ ਦਾ ਮਤਲਬ ਇਹ ਹੈ, ਜਾਂ ਤੁਸੀਂ ਇਕੱਲੇ ਹੁੰਦੇ ਹੋ ਜਾਂ ਉੱਥੋਂ ਨਿਕਲੇ ਹੋਣੇ, ਉਹ ਚੀਜ਼ ਤੋਂ ਦੂਰ ਭੱਜ ਜਾਂਦੇ ਹੋ, ਫੇਰ ਵੀ ਮਤਲਬ ਫਰਕ ਤਾਂ ਪੈਂਦਾ ਹੀ ਹੈ ਨਾ,
1: ਕੱਲਾ ਬੰਦਾ ਤਾਂ ਭਾਜੀ ਦੇਖੋ ਪਰਿਵਾਰ ਦੇ ਵਿੱਚ ਪਰਿਵਾਰ ਕਿਤੇ ਚਲੇ ਵੀ ਜਾਵੇ ਨਾ,
3: ਤੁਹਾਡਾ ਆਲਾ ਦੁਆਲਾ ਹੀ ਚੇਂਜ ਹੋ ਗਿਆ, ਉੱਥੋਂ ਨਿਕਲੇ, ਉਹ ਕਹਿੰਦਾ ਸੀ ਵੀ ਮੈਂ ਚਾਹੁੰਦਾ ਸੀ ਵੀ ਇੱਥੋਂ ਨਿਕਲ ਜਾਵਾਂ ਮੈਂ,
1: ਬਿਲਕੁਲ
3: ਕਿਸੇ ਪਾਸੇ,
1: ਉਹੀ ਮੈਂ
3: ਬਾਹਰ ਵੀ ਆ ਹੀ ਸਕਦਾ ਸੀ, ਉਹ ਐਡੀ ਵੀ ਕੋਈ ਗੱਲ ਜ਼ਿਆਦਾ, ਹੁਣ ਦੇਖੋ ਆ ਮਤਲਬ ਇੰਨਾ ਪੈਸਾ ਮੀਂਹ ਵਾਂਗੂ ਵਰ ਰਿਹਾ, ਕੱਲ ਨੂੰ ਉਹਦਾ ਭੋਗਾ ਉੱਥੇ ਦੇਖਿਓ ਕੀ ਕੁਛ ਹੋਣਾ, ਮਤਲਬ ਮੈਨੂੰ ਇਹ ਗੱਲ ਇਹ ਨੀ ਠੀਕ ਹੈ, ਉਹਦੀ ਆਰਥਿਕ ਮਦਦ ਹੋ ਰਹੀ ਹੈ
1: ਜੀ,
3: ਪਰ ਮੈਨੂੰ ਇਹ ਦੁੱਖ ਬਹੁਤ ਲੱਗ ਰਿਹਾ ਉਹਦੀ ਗੱਲ ਤੇ, ਵੀ ਮਤਲਬ ਮਰਨਾ ਜ਼ਰੂਰੀ ਹੈ ਸਾਡੇ ਸਮਾਜ ਲਈ,
1: ਬਿਲਕੁਲ ਬਿਲਕੁਲ ਹੈ ਜੀ,
3: ਦੇਖੋ ਉਹਨੇ ਨੌਕਰੀ ਨੀ ਲਈ ਆਪਦੇ
1: ਜੀ,
3: ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਬਾਦਲ ਮੰਤਰੀ ਉਹਦੇ ਹਲਕੇ ਦਾ ਬੈਠਾ ਸੀ, ਉਹ ਕਹਿੰਦਾ ਵੀ ਕਿਹੜੀ ਨੌਕਰੀ ਚਾਹੀਦੀ, ਉਹ ਕਹਿੰਦਾ ਨੌਕਰੀ ਦੇਵੇਗਾ ਮੈਂ ਆਪਦਾ ਟੱਬਰ ਪਾੜੂੰਗਾ, ਇੱਕ ਸਟੇਡੀਅਮ ਬਣਾ ਕੇ ਜਿੰਮ ਬਣਾ ਕੇ ਮੈਨੂੰ ਦੇ ਦੋ, ਇੱਕ ਅਕੈਡਮੀ ਬਣਾ ਦੋ, ਮੈਂ ਪਲੇਅਰ ਤਿਆਰ ਕਰਨੇ ਨੇ
1: ਜੀ,
3: ਉਹਨੇ ਜਾਣੀ ਨਿੱਜ ਤੋਂ ਉੱਪਰ ਉੱਠ ਕੇ ਵਿਚਾਰਾ ਕਰਦਾ ਤੇ ਤੁਰ ਕਿੱਧਰ ਨੂੰ ਪਿਆ, ਤੇ ਉਹਦੀ ਬਾਂਹ ਕਿਸੇ ਨੇ ਨੀ ਫੜੀ ਜਿਹੜਾ ਲੋਕਾਂ ਦੀਆਂ ਬਾਹਾਂ ਫੜਦਾ ਫਿਰਦਾ,
1: ਬਿਲਕੁਲ ਬਿਲਕੁਲ ਹੈ ਜੀ, ਨਾਲੇ ਦੇਖੋ
3: ਮੀਡੀਆ ਦੇ ਇਹ ਦੇਖੋ ਆਪਾਂ ਜਿਹੜੇ ਗੱਲ ਕਰਦੇ ਹਾਂ ਉਹਦੀ ਸੋਸ਼ਲ ਮੀਡੀਆ ਦੀ, ਉਹ ਇਸੇ ਸੋਸ਼ਲ ਮੀਡੀਆ ਤੇ ਪਿੱਟਿਆ
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
3: ਕਿੱਡਾ ਦਰਸ਼ਨੀ ਜਵਾਨ ਸੀ, ਮੈਂ ਅੱਜ ਉਹਦੀ ਇੱਕ ਫੋਟੋ ਦੇਖਦਾ ਸੀ ਪੁਰਾਣੀ, ਮਤਲਬ ਦੇਖ ਕੇ ਰੂਹ ਰੱਜਦੀ ਸੀ ਉਹਨੂੰ ਦੇਖ ਕੇ,
1: ਬਿਲਕੁਲ ਜੀ,
3: ਮਤਲਬ ਉਹ ਜਿਉਂਦਾ ਪਿੜਦਾ ਰਿਹਾ ਵੀ ਮੈਂ ਨਿਕਲਣਾ ਚਾਹੁੰਦਾ, ਮੈਂ ਉਹਦੀ ਕੁੜੀ ਹੈ ਮੇਰੀ ਇਕੱਲੀ, ਇਹਦੇ ਲਈ ਮੈਂ ਜਿਉਣਾ ਚਾਹੁੰਦਾ ਹਾਂ
1: ਜੀ,
3: ਖਬਰਾਂ ਕਿੰਨੇ ਕੁ ਉਹਦੇ ਅੰਦਰ, ਚਲੋ ਮਤਲਬ ਇਸ ਕਰਕੇ ਜਿਹੜਾ ਆਹ ਇਹ ਯੁੱਗ ਆ ਨਾ, ਮਤਲਬ ਆਪਾਂ ਮੈਨੂੰ ਐ ਲੱਗਦਾ ਚੰਗੇ ਪੱਖ ਤੇ ਮਾੜੇ ਪੱਖ ਚਸ਼ਮੀ ਹਮੇਸ਼ਾ ਕਹਿੰਦੇ ਨੇ ਹਰ ਚੀਜ਼ ਦੇ ਹੁੰਦੇ ਨੇ
1: ਜੀ,
3: ਤੇ ਉਹ ਗੱਲ ਜਿਹੜੀ ਦੇਖੋ ਜਿਹੜੀ ਗੱਲ ਧਿਆਨ ਦੀ ਹੁੰਦੀ ਹੈ, ਚਾਹੇ ਆਪਾਂ ਭਾਰ ਸਾਹਿਬ ਤੁਹਾਡੇ ਵਾਲਾ ਪ੍ਰੋਗਰਾਮ ਵੀ ਸੁਣੀਦਾ ਜਾਂ ਸ਼ਮੀ ਭਾਜੀ ਵਾਲਾ ਵੀ ਪ੍ਰੋਗਰਾਮ ਸੈਚਰਡੇ ਸੁਣੀਦਾ, ਉਹ ਮੈਂ ਚਲੋ ਮੈਂ ਤੇ ਸ਼ਮੀ ਭਾਜੀ ਇੱਕ ਦੂਜੇ ਦੀ ਗੱਲ ਨੂੰ ਫੜਦੇ ਬਹੁਤ ਛੇਤੀ, ਹੁੰਦਾ ਕੁਦਰਤੀ ਸਾਨੂੰ ਇਹ ਨੀ ਕਿ ਅਸੀਂ ਸਿੱਖਿਆ ਜਦੋਂ ਬੰਦਾ ਗੱਲ ਪਕੜ ਕਰਦਾ ਹੁੰਦਾ ਗੱਲ ਤੇ ਕਰ ਲਈ ਦੀ ਆ ਪਕੜ, ਕਿਉਂਕਿ ਧਿਆਨ ਕੋਈ ਵੀ ਗੱਲ ਤੁਸੀਂ ਧਿਆਨ ਨਾਲ ਸੁਣੋ ਨਾ, ਮੈਂ ਧਿਆਨ ਦੇਈਦਾ ਜਿਹੜੀ ਜਿੰਨਾ ਕੁ ਵੀ ਸੁਣਨਾ ਉਹਦੇ ਲਈ ਧਿਆਨ ਦੇਈਦਾ ਪੂਰਾ, ਉਹ ਕਦੇ ਮਰਜ਼ੀ ਮੈਨੂੰ ਪੁੱਛ ਵੀ ਸਕਦੇ ਹੋ ਅਜੇ ਤੱਕ ਜਿੰਨੇ ਚਿਰ ਦਿਮਾਗ ਚੱਲਦਾ
1: ਜੀ,
3: ਹਨਾ ਤੇ ਪੁੱਛੀ ਵੀ ਜਾ ਸਕਦੀ ਹੁੰਦੀ ਹੈ, ਪਰ ਸਾਨੂੰ ਹਾਂ ਜਿੰਨਾ ਕੁ ਤੁਸੀਂ ਪੜ੍ਹਦੇ ਲਿਖਦੇ ਹੋ ਉਹ ਉਨਾ ਕੁ ਤਾਂ ਤੁਹਾਨੂੰ ਪੂਰਾ ਡੰਗਾਈ ਚ ਜਾਣਾ ਚਾਹੀਦਾ, ਮਤਲਬ ਕੀ ਆ ਸਾਨੂੰ ਜੇ ਉਹਦੇ ਜਾਏਗੇ ਉਹ ਤਾਂ ਹੀ ਕਿਸੇ ਨੂੰ ਤੁਸੀਂ ਸਮਝ ਸਕਦੇ ਹੋ
1: ਜੀ,
3: ਇਹਦੇ ਉੱਪਰ ਤਾਂ ਤੁਸੀਂ ਮੇਰੇ ਹਿਸਾਬ ਨਾਲ ਸੰਪਰਕ ਉਹ ਬੰਦਿਆਂ ਨਾਲ ਰੱਖੋ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ, ਨਹੀਂ ਤਾਂ ਤੁਸੀਂ ਇੱਥੇ ਲੁਟੇਰੇ ਹੀ ਨੇ ਸਭ, ਲੁੱਟ ਦਾ ਮਾਲ ਆ, ਲੁੱਟ ਕੇ ਆ ਜਾਂਦੇ,
1: ਬਿਲਕੁਲ ਹੈ ਜੀ ਬਿਲਕੁਲ ਹੈ,
3: ਕੱਚੇ ਘਰ ਦਿਖਾ ਕੇ ਕਿਸੇ ਨੂੰ ਮੰਜੇ ਤੇ ਪਾ ਕੇ ਕਿੰਨਾ ਕੁਛ ਚੱਲ ਰਿਹਾ, ਇਹ ਵੀ ਚੱਲੇ ਰਹੇ ਹਨ, ਚੰਗੇ ਕੰਮ ਕਰਨ ਵਾਲੇ ਚੰਗੇ ਵੀ ਕਰਦੇ ਆ, ਨਹੀਂ ਕਹਿੰਦੇ ਮਾੜੀ ਕਰਦੇ ਆ,
1: ਜਜ਼ਬਾਤੀ ਕਰ ਜਾਂਦੇ ਆ ਬਹੁਤ ਸਾਰੇ, ਬਿਲਕੁਲ ਚੀਜ਼ਾਂ ਨੇ
3: ਸਿੱਖਣ ਦੀਆਂ ਵੀ ਲੋੜਾਂ ਨੇ, ਇਹਨੇ ਦਿੱਤਾ ਵੀ ਸਾਨੂੰ ਬਹੁਤ ਕੁਛ ਆ, ਸਾਡੇ ਵੇਲੇ ਅਸੀਂ ਚਿੱਠੀਆਂ ਤੇ ਗੱਲਾਂ ਕਰਦੇ ਹੁੰਦੇ, ਹੁਣ ਚਾਹੇ ਖੂੰਜਾ ਲਾ ਕੇ ਘਰ ਦੇਖ ਲਓ ਸਾਰਾ
1: ਜੀ,
3: ਹਾਂਜੀ ਇੱਥੇ ਬੈਠੇ ਜੀ ਮਰਜ਼ੀ ਜੋ ਮਰਜ਼ੀ ਦੇਖ ਲੋ।
1: ਹੁਣ ਦੇਖੋ ਤੇ ਅਮਰੀਕਾ ਦੇ ਵਿੱਚ ਜਦੋਂ ਟਰਾਂਸਪੋਰਟ ਚੱਲਦੀ ਸੀ ਤਾਂ ਉਹ ਜਿਹੜਾ ਵਾਕੀ ਟਾਕੀ ਹੁੰਦੇ ਸੀ ਲੱਗੇ ਜੀ ਆਪਣੇ,
3: ਪਹਿਲਾਂ ਬਾਕੀ ਡਾਕੀਆਂ ਸ਼ੁਰੂ ਹੋਈਆਂ ਸੀ।
1: ਆਹੋ ਦੇਖੋ ਰੇਡੀਓ ਰਾਡੀਓ ਵਗੈਰਾ ਉਹਨਾਂ ਸਮਿਆਂ ਦੇ ਵਿੱਚ ਨਹੀਂ ਹੋਣੇ ਆ, ਜਾਂ ਉਹ ਟਰੱਕਾਂ ਵਾਲੇ ਜਿਹੜੇ ਟਰਾਂਸਪੋਰਟ ਵਾਲੇ ਸਾਰੇ ਬਾਈ ਉਹ ਮਤਲਬ ਕਿ ਜਾਂ ਟੈਕਸੀ ਚਲਾਉਣ ਵਾਲੇ ਜਿਹੜੇ ਸੀ ਉਹ ਸਾਰੇ ਉਹਨਾਂ ਦੇ ਉੱਤੇ ਹੀ ਲੱਗੇ ਰਹਿੰਦੇ।
3: ਸਾਡੇ ਕੋਲ ਬਾਕੀ ਡਾਕੇ ਹੁੰਦੇ ਸੀ, ਅਸੀਂ ਉੱਥੇ ਹੀ ਲੱਗੇ ਰਹੇ, ਗੱਲਾਂ ਬਾਤਾਂ ਮਾਰਦੇ ਸੀ। ਫਿਰ ਸੀਵੀ ਆ ਗਏ
1: ਜੀ,
3: ਸੀਵੀ ਬਾਕੀ ਡਾਕੀ ਤੇ ਇਹ ਹੁੰਦਾ ਸੀ ਵੀ ਤੁਸੀਂ ਇੱਕ ਦੂਜੇ ਨਾਲ ਇਕੱਲੇ ਗੱਲ ਕਰ ਸਕਦੇ ਹੋ ਕੋਈ ਚੈਨਲ ਤੇ
1: ਜੀ,
3: ਟੀਵੀਆਂ ਤੇ ਤੁਸੀਂ ਸਾਰੇ ਗਰੁੱਪ ਹੁੰਦਾ, ਮਤਲਬ ਆਹ ਗਰੁੱਪ ਆ ਤੇਰਾ
1: ਗਰੁੱਪ
3: ਲਾ ਲਓ ਉਹ ਕਰ ਲੈਂਦੇ ਸੀ। ਹੌਲੀ ਹੌਲੀ ਫਰਕ ਪੈ ਗਿਆ, ਹਰ ਚੀਜ਼ ਇੱਕ ਚੀਜ਼ ਦੂਜੀ ਚੀਜ਼ ਨੂੰ ਖਾਈ ਗਈ ਹੈ, ਵੈਸੇ ਦੇਖੋ ਇਹ ਗੱਲ ਨੀ ਹੈਗੀ,
1: ਬਿਲਕੁਲ ਹੈ ਜੀ।
3: ਤੇ ਉਹ ਬਾਕੀ ਟਾਕੀ ਆਈ ਤਾਂ ਸੀਵੀ ਆਇਆ ਬਾਕੀ ਟਾਕੀ ਨੂੰ ਖਾ ਗਿਆ, ਤੇ ਫੋਨ ਆਏ ਉਹ ਸੀਵੀ ਨੂੰ ਖਾ ਗਏ ਜਿਹੜਾ ਰੇਡੂ ਆਉਂਦਾ ਸੀਗਾ,
1: ਹਾਂਜੀ
3: ਹਾਂਜੀ ਉਹ ਖਾਏ ਗਏ ਮੁੜ ਕੇ। ਫੋਨ ਫੋਨ ਤਾਂ ਸਾਰਾ ਕੁਛ ਇਹ ਖਾ ਗਿਆ
1: ਜੀ,
3: ਇਹ ਜਿੰਨਾ ਇਹ ਛੋਟਾ ਮੈਂ ਕਹਿੰਦਾ ਓਡਾ ਹੀ ਭੁੱਖਾ ਸੀ ਇਹ,
1: ਬਿਲਕੁਲ ਹੈ ਜੀ।
3: ਇਹਦਾ ਸਾਰਾ ਇਹਦੇ ਵਿੱਚ ਆ, ਤੁਸੀਂ ਦੇਖੋ ਸਾਡੇ ਇੱਥੇ ਗੱਡੀਆਂ ਦੇ ਵਿੱਚ ਪਤਾ ਨੀ ਇੰਡੀਆ ਮੈਂ ਸਾਡੀਆਂ ਗੱਡੀਆਂ ਤਾਂ ਪਹਿਲਾਂ ਦੇਖੋ ਰੀਲਾਂ ਆਡੀਓ ਉਹ ਬੰਦ ਹੋਈਆਂ
1: ਜੀ,
3: ਫਿਰ ਸੀਡੀ ਬੰਦ ਹੋ ਗਈ
1: ਜੀ,
3: ਫਿਰ ਚਿੱਪ ਆਉਣ ਲੱਗ ਗਈ, ਹੁਣ ਕੁਛ ਵੀ ਨੀ ਆਉਂਦਾ ਗੱਡੀਆਂ, ਕੁਛ ਵੀ ਹੈ ਨੀ। ਉਹ ਕਹਿੰਦੇ ਤੁਸੀਂ ਆਪਦਾ ਕਨੈਕਟ ਕਰੋ
1: ਫੋਨ, ਡਾਊਨਲੋਡ ਕਰੋ
3: ਐਪਾਂ ਹੈਗੀਆਂ ਫੋਨ ਦੇ ਵਿੱਚ, ਉਹ ਤੁਹਾਡੇ ਉਹਦੇ ਨਾਲ ਕਨੈਕਟ ਹੋ ਜਾਂਦਾ, ਜਿਹੜਾ ਮਰਜ਼ੀ ਕੋਲ ਸੁਣੀ ਚੱਲੋ, ਇਹਨੇ ਜਮੇ ਖਤਮ ਕਰਤਾ।
1: ਪਹਿਲਾਂ ਤਾਰ ਲੱਭਦੇ ਫਿਰਦੇ ਹੁੰਦੇ ਸੀ, ਭੜਕਦੇ ਫਿਰਦੇ ਹੁੰਦੇ ਸੀ, ਆਹ ਤਾਰ ਦਿਓ ਜੀ, ਜਾਂ ਕੈਸਟ ਆਉਂਦੀ ਹੁੰਦੀ ਸੀ ਉਹ ਪਾਉਣੀ ਵਿੱਚ, ਹਨਾ ਸੀਡੀ ਚਲਾਉਣ ਨੂੰ ਜਾਂ ਕੁਝ ਕਰਨ।
3: ਬਿਲਕੁਲ
1: ਬਿਲਕੁਲ,
3: ਮਤਲਬ ਮੈਂ ਇੱਕ ਦਿਨ ਕੋਈ ਇੱਕ ਗੀਤ ਲੱਭ ਰਿਹਾ ਸੀ, ਮੇਜਰ ਰਾਜਸਥਾਨੀ ਨੇ ਗਾਇਆ ਹੋਇਆ ਗੀਤ ਭੁੱਖਿਆਂ ਵਾਲਾ ਜਿਹੜਾ, ਬਹੁਤ ਪਿਆਰਾ ਆਪਣੇ ਧੀ ਦੇ ਉੱਪਰ ਗਾਇਆ ਸੀ ਉਹਨੇ ਗੀਤ ਉਹ, ਮੈਂ ਸੁਣਿਆ ਸੀ ਤੇ ਮੈਂ ਕਿਸੇ ਮੁੰਡੇ ਨੇ ਮੈਨੂੰ ਸੁਣਾਇਆ ਸੀ, ਮੈਂ ਉਹਨੂੰ ਪੁੱਛਿਆ ਕਹਿੰਦਾ ਯਾਰ ਮੇਰੇ ਬੋਲ ਮੈਨੂੰ ਬੋਲ ਨੀ ਯਾਦ ਆ ਰਿਹਾ, ਮੈਂ ਉਹ ਮਤਲਬ ਕੈਸਟ ਮੇਰੇ ਕੋਲ ਪਈ ਆ, ਹੁਣ ਕੈਸਟਾਂ ਬੇਸਮੈਂਟ ਸਿੱਟੀਆਂ ਪਈਆਂ, ਮਤਲਬ ਪੰਜ ਛੇ ਡੱਬੇ ਭਰੇ ਪਏ ਹੋਣੇ ਕੈਸਟਾਂ ਦੇ, ਉਹ ਕਿੱਥੋਂ ਲੱਭੂਗਾ ਜੀ ਗੀਤ ਉਹ
1: ਜੀ।
3: ਹੈਂ ਹੁਣ ਇਹਦੇ ਉੱਤੇ ਤੁਸੀਂ ਮਾੜਾ ਜਿਹਾ ਹੱਥ ਮਾਰੋ, ਜਿਹੜਾ ਕੋਈ ਮਰਜ਼ੀ ਲੱਭ ਲਓ ਜੀ
1: ਜੀ।
0: ਬਿਲਕੁਲ ਬਿਲਕੁਲ ਜੀ,
3: ਸਮਾਂ ਹੈ
1: ਜੀ,
3: ਸਮੇਂ ਨਾਲ ਸਭ ਕੁਝ ਬਦਲੀ ਜਾਂਦਾ ਜੀ,
0: ਸਮਾਂ ਸਮਾਂ ਸਮਾਂ
3: ਬੰਦੇ ਦਾ ਪਤਾ ਨੀ ਸੀ ਹੁੰਦਾ, ਉਹ ਵੀ ਘਰੇ ਮੁੜ ਆਉਂਦਾ ਸੀ, ਹੁਣ ਸਭ ਕੁਝ ਪਤਾ ਲੋਕੇਸ਼ਨਾਂ ਵੀ ਆਉਂਦੀਆਂ ਤਾਂ ਵੀ ਲੱਭਣਾ ਔਖਾ ਹੋਇਆ ਪਿਆ,
1: ਲੱਭਣਾ ਔਖਾ ਜੀ ਜੀ। ਬਿਲਕੁਲ ਹੈ ਜੀ,
3: ਠੀਕ ਹੈ ਜੀ,
1: ਥੈਂਕ ਯੂ ਅਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ
0: ਜੀ
1: ਜੀ। ਹਾਂਜੀ ਸ਼ਮੀ ਜੀ ਕੰਟੀਨਿਊ ਪਲੀਜ਼।
0: ਬਿਲਕੁਲ ਬਿਲਕੁਲ ਜੀ ਬਿਲਕੁਲ, ਆਪਣੇ ਔਜਲਾ ਸਾਹਿਬ ਹੋਰਾਂ ਨੇ ਕਹਿ ਲੋ ਵੀ ਇੱਕ ਇੱਕ ਗੱਲ ਜਿਹੜੀ ਹੈ ਲੱਖ ਲੱਖ ਦੀ ਕੀਤੀ ਹੈ
1: ਕੀਤੀ ਹੈ ਜੀ,
0: ਉਹ ਇਹੀ ਜਦੋਂ ਜਿਵੇਂ ਹੁਣ ਕਬੱਡੀ ਖਿਡਾਰੀ ਦਾ ਇੰਨਾ ਦੁਖਦਾਈ ਜਿਹੜਾ ਸੁਨੇਹਾ ਉਹਨਾਂ ਨੇ ਦਿੱਤਾ, ਸਹੀ ਗੱਲ ਆ ਕਿ ਸਮੇਂ ਰਹਿੰਦੇ ਜੇ ਇਸ ਮੀਡੀਆ ਦਾ ਤਾਂ ਹੀ ਆਪਾਂ ਫਾਇਦਾ ਮੰਨਦੇ ਹਾਂ ਕਿ ਇੱਕ ਦੂਜੇ ਦੀ ਮਦਦ ਵਾਸਤੇ ਅੱਗੇ ਆ
1: ਜੀ,
0: ਜਾਂ ਕੋਈ ਕਿਸੇ ਦੇ ਕੰਮ ਆ ਸਕੀਏ। ਬੜੀ ਵਾਰੀ ਮੈਂ ਦੇਖੀ, ਦੋ ਵਾਰੀ ਮੈਂ ਦੇਖ ਲਈ ਫਿਲਮ ਇੱਕ ਸ਼ਿੰਡਲਰਸ ਲਿਸਟ
1: ਜੀ,
0: ਉਹ ਬਹੁਤ ਸਾਲ ਪਹਿਲਾਂ ਦੇਖੀ ਸੀ, ਹੁਣ ਫਿਰ ਦੁਬਾਰਾ ਕਿਤੇ ਆ ਗਈ ਆ, ਆਨਲਾਈਨ ਅਵੇਲੇਬਲ ਹੋ ਗਈ
1: ਜੀ।
0: ਤੇ ਉਹ ਬੰਦਾ ਦੇਖੋ ਜਿਹੜਾ ਔਸਕਰ ਸ਼ਿੰਡਲਰ ਆ
1: ਜੀ,
0: ਜਿਹਨੇ ਇੰਨੇ ਯਹੂਦੀ ਬਚਾਏ ਆ ਪੋਲੈਂਡ ਦੇ ਵਿੱਚ
1: ਜੀ,
0: ਤੇ ਉਹਦੀ ਜਦੋਂ ਆਪਾਂ ਲਾਈਫ ਦੇਖਦੇ ਆ ਤੇ ਉਹ ਰੀਅਲ ਬੰਦਾ ਹੈਗਾ ਕਹਿੰਦੇ ਹੋਇਆ ਉਹ ਧਰਤੀ ਤੇ, ਤੇ ਕਿੰਨੇ ਉਹਨੇ ਜਿਹੜੇ ਆ ਬੰਦਿਆਂ ਨੂੰ ਬਚਾਇਆ, ਬੱਚਿਆਂ ਨੂੰ ਬਚਾਇਆ ਫੈਕਟਰੀਆਂ ਦੇ ਵਿੱਚ, ਤੇ ਕਿੱਥੇ ਉਹ ਇੱਕ ਲੈਵਲ ਦੇ ਉੱਤੇ ਸੀਗਾ ਕਿ ਮੈਂ ਮੁਨਾਫਾ ਕਮਾਉਣਾ, ਉਹਨੇ ਉੱਥੇ ਕਮਾਇਆ ਵੀ
1: ਜੀ,
0: ਅੰਨੇ ਵਾਹ ਮੁਨਾਫਾ ਕਮਾਇਆ, ਪਰ ਉਹੀ ਸਾਰਾ ਜਿਹੜਾ ਪੈਸਾ ਹੈ ਉਹ ਜਿਹੜਾ ਉਹਨੇ ਲੋਕਾਂ ਨੂੰ ਬਚਾਉਣ ਉੱਤੇ ਜਿਹੜਾ ਖਰਚ ਕਰ ਦਿੱਤਾ, ਕੁਛ ਵੀ ਨੀ ਰੱਖਿਆ
1: ਜੀ।
0: ਉਹਦੇ ਆਖਰ ਦੇ ਵਿੱਚ ਉਹ ਜਿਹੜਾ ਬੜਾ ਭਾਵੁਕ ਕਰ ਦੇਣ ਵਾਲਾ ਸੀਨ ਹੈ, ਜਦੋਂ ਉਹ ਜਿਹੜੇ ਬਚਾਏ ਹੋਏ ਯਹੂਦੀ ਆ ਉਹਨੂੰ ਇੱਕ ਮੁੰਦਰੀ ਦਿੰਦੇ ਆ
1: ਜੀ,
0: ਅਹਿਸਾਨ ਵਜੋਂ ਕਿ ਠੀਕ ਹੈ ਸਰ ਥੈਂਕਸ ਤੁਸੀਂ ਜਾ ਰਹੇ ਹੋ ਕਿਉਂਕਿ ਹੁਣ ਤੁਸੀਂ ਭਗੌੜੇ ਬਣ ਚੁੱਕੇ ਹੋ, ਜਰਮਨ ਜਿਹੜਾ ਹਾਰ ਗਿਆ ਸਰੈਂਡਰ ਕਰ ਦਿੱਤਾ ਤੇ ਮੈਂ ਚੱਲੇ ਆ। ਉਹਨੂੰ ਜਾਣ ਲੱਗੇ ਉਹ ਦਿੰਦੇ ਆ, ਕਹਿੰਦੇ ਸਰ ਕੁਦਰਤ ਜਿਹੜੀ ਹੈ
1: ਜੀ
0: ਉਹ ਇਹ ਅਸੀਂ ਤਾਂ ਤੁਹਾਨੂੰ ਦੇ ਰਹੇ ਹਾਂ ਵੀ ਇੱਕ ਵੀ ਜਾਨ ਜਿਹੜਾ ਕਿਸੇ ਦੂਸਰੇ ਦੀ ਬਚਾਉਂਦਾ
1: ਜੀ
0: ਉਹ ਧਰਤੀ ਦਾ ਬੜਾ ਮਹਾਨ ਬੰਦਾ ਹੈ।
1: ਬਿਲਕੁਲ ਹੈ ਜੀ,
0: ਤੋ ਤੁਸੀਂ ਤਾਂ ਇੰਨੇ ਲੋਕਾਂ ਦੀ ਜਾਨ ਬਚਾਈ ਆ
1: ਜੀ।
0: ਉਹ ਇਹ ਸ਼ਬਦ ਸੁਣ ਕੇ ਨਾ ਵੀ ਇੱਕ ਵੀ ਜਾਨ ਜਿਹੜਾ ਬਚਾਉਂਦਾ ਹੈ ਉਹ ਬੰਦਾ ਟੁੱਟ ਜਾਂਦਾ, ਉਹ ਤਾਂ ਉਹ ਇੱਕ ਤਰ੍ਹਾਂ ਦਾ ਉਹਨੂੰ ਝਟਕਾ ਲੱਗਿਆ ਬੜਾ ਬਿਜਲੀ ਵਾਂਗ, ਕਹਿੰਦਾ ਯਾਰ ਆਹ ਜਿਹੜੀ ਮੇਰੀ ਗੱਡੀ ਖੜੀ ਆ ਜੇ ਮੈਂ ਇਹਨੂੰ ਵੇਚ ਦਿੰਦਾ ਤੇ 10 ਬੰਦੇ ਹੋਰ ਬਚ ਜਾਂਦੇ, ਆਹ ਜਿਹੜਾ ਮੈਂ ਇੱਥੇ ਆਪਣੇ ਕੋਟ ਦੇ ਉੱਤੇ ਆ ਸੋਨੇ ਦਾ ਇੱਕ ਬੈਚ ਲੰਗਿਆ ਹੋਇਆ ਨਾਜ਼ੀ ਪਾਰਟੀ ਦੇ ਮੈਂਬਰ ਵਾਲਾ, ਇਹ ਵੇਚ ਦਿੰਦਾ, ਦੋ ਬੰਦੇ ਇਹਦੇ ਨਾਲ ਬਚ ਜਾਂਦੇ, ਇਹ ਮੇਰੇ ਦਿਮਾਗ ਚ ਕਿਉਂ ਨੀ ਆਈ? ਮੈਂ ਹੋਰ ਬੰਦੇ ਬਚਾ ਸਕਦਾ ਸੀ, ਮੈਂ ਘੱਟ ਬੰਦੇ ਬਚਾ ਸਕਿਆ, ਜਦਕਿ ਉਹਨੇ ਕਾਫੀ ਆਪਣੇ ਵੱਲੋਂ ਕੀਤਾ ਔਰ ਇਤਨੇ ਲੋਕਾਂ ਨੂੰ ਬਚਾਇਆ
1: ਜੀ।
0: ਇਹੀ ਜਿਹੜੀ ਭਾਵਨਾ ਹੈ ਨਾ ਕਿ ਜਦੋਂ ਸੈਲਫ ਲੈਸ ਹੋ ਕੇ ਅਸੀਂ ਕੰਮ ਆਉਣ ਦੀ ਸੋਚਦੇ ਹਾਂ ਦੂਸਰੇ ਦੀ, ਤੋ ਇਹ ਬੜੀ ਵੱਡੀ ਇੱਕ ਮਨੁੱਖਤਾ ਦੀ ਜਿੱਤ ਕਹੀ ਜਾ ਸਕਦੀ ਹੈ,
1: ਕਹੀ ਜਾ ਸਕਦੀ ਹੈ, ਬਿਲਕੁਲ ਹੈ ਜੀ।
0: ਜੀ ਭਾਨ ਸਾਹਿਬ
1: ਜੀ, ਸ਼ਮੀ ਜੀ, ਤੇ ਆਪਾਂ ਫਿਰ ਸਮਾਪਤੀ ਕਰਦੇ ਹਾਂ, ਇਸ ਦੇ ਵੱਲ ਨੂੰ ਵੱਧਦੇ ਹਾਂ ਹੌਲੀ ਹੌਲੀ ਜੀ, ਤੇ ਦੋਸਤਾਂ ਦੇ ਲਈ ਬੇਨਤੀ ਹੈ ਜੇ ਗੱਲ ਕਰਨੀ ਚਾਹੁੰਦਾ ਤਾਂ ਸਵਾਗਤ ਹੈ, ਨਹੀਂ ਤਾਂ ਫਿਰ ਆਪਾਂ ਅੱਗੇ ਵੱਧਦੇ ਹਾਂ ਹੌਲੀ ਹੌਲੀ ਸ਼ਮੀ ਜੀ। ਤੇ
0: ਬਿਲਕੁਲ ਜੀ ਬਿਲਕੁਲ
1: ਸ਼ਮੀ ਜੀ, ਤੁਹਾਡਾ ਆਪਣਾ ਰੇਡੀਓ ਦੇ ਜਾਂਦੇ ਜਾਂਦੇ ਮੈਂ ਪੁੱਛਾਂਗਾ ਤਜਰਬਾ, ਜਾਂ ਤੁਹਾਡੀ ਸ਼ੁਰੂਆਤ ਰੇਡੀਓ ਦੀ ਦੁਨੀਆ ਦੇ ਵਿੱਚ ਕਿਵੇਂ? ਵੈਸੇ ਨਾ ਇੱਕ ਜੱਸੀ ਜੀ ਨੇ ਸ਼ਾਇਦ ਮਕੌਲ ਕੀਤਾ ਜਾਂ ਪਤਾ ਨੀ, ਕਹਿੰਦੇ ਅੱਜ ਮੱਛਰ ਦੇ ਬਸ ਵੀ ਹੈਗਾ ਕਿਤੇ ਇੰਡੀਆ ਦੇ ਵਿੱਚ ਹੈ ਜੀ।
0: ਉਹ ਕਿਹੜਾ ਦਿਵਸ ਹੈ ਜਿਹੜਾ ਮੱਛਰ ਦਿਵਸ ਨਹੀਂ
1: ਜੀ? ਜੀ ਜੀ
0: ਬਿਲਕੁਲ ਜੀ, ਅੱਜ ਉਹਦਾ ਜਿਹੜਾ ਨੈਸ਼ਨਲ ਰੇਡੀਓ ਦਿਵਸ ਜ਼ਰੂਰ ਹੈ
1: ਜੀ,
0: ਤੇ ਉਹ ਵੀ ਬੜਾ ਵਧਾਈ ਵਾਲਾ ਦਿਨ ਹੈ, ਬੜਾ ਮੁਬਾਰਕ ਦਿਨ ਹੈ ਕਿ ਕਮਰਸ਼ੀਅਲ ਜਿਹੜਾ ਰੇਡੀਓ ਸ਼ੁਰੂ ਹੋ ਗਿਆ
1: ਜੀ
0: ਭਾਰਤ ਦੇ ਵਿੱਚ, ਉਹਦਾ ਜਿਹੜਾ ਇੰਟਰਨੈਸ਼ਨਲ ਵਰਲਡ ਰੇਡੀਓ ਡੇ ਹੈ ਉਹ ਅਲੱਗ ਤਰੀਕ ਨੂੰ ਪਾਉਂਦਾ
1: ਜੀ,
0: ਪਰ ਅੱਜ ਸਾਡਾ ਜਿਹੜਾ ਨੈਸ਼ਨਲ ਰੇਡੀਓ ਡੇ ਹੈ ਇਹ ਵੀ ਇੱਕ ਮੁਬਾਰਕ ਦਿਨ ਹੈ
1: ਜੀ।
0: ਤੋ ਭਾਈ ਸਾਰੇ ਦੋਸਤਾਂ ਨੂੰ ਬਹੁਤ ਬਹੁਤ ਮੁਬਾਰਕ ਇਸ ਦਿਨ ਦੀ,
1: ਬਿਲਕੁਲ ਹੈ ਜੀ।
0: ਤੇ ਅਸੀਂ ਇਸੇ ਕਰਕੇ ਸ਼ਾਇਦ ਮੀਡੀਆ ਦੀ ਗੱਲ ਕਰ ਰਹੇ ਹਾਂ, ਹੋ ਸਕਦਾ ਕਿ ਇਸੇ ਕਰਕੇ ਹੀ ਕੱਲ ਜਿਹੜਾ ਆਪਣਾ ਰਾਬਤਾ ਨਹੀਂ ਹੋਇਆ, ਅੱਜ ਹੋ ਗਿਆ, ਕੁਦਰਤੀ ਹੋ ਗਿਆ ਇਹੋ ਜਿਹਾ
1: ਜੀ,
0: ਬਟ ਅੱਜ ਬਹੁਤ ਹੀ ਕਮਾਲ ਦੀਆਂ ਗੱਲਾਂ ਬਾਤਾਂ ਜਿਹੜੀਆਂ ਹੋਈਆਂ। ਮੇਰੀ ਜਿਹੜੀ ਨਿੱਜੀ ਤੌਰ ਤੇ ਮੈਂ ਮੰਨਦਾ
1: ਜੀ
0: ਕਿ ਰੇਡੀਓ ਨਾਲ ਨੋ ਡਾਊਟ, ਸ਼ੁਰੂ ਤੋਂ ਸਾਡੇ ਘਰ ਦੇ ਵਿੱਚ ਕੋਈ ਰੇਡੀਓ ਬੜਾ ਵੱਡਾ ਜਿਹਾ ਰੇਡੀਓ, ਟੀਵੀ ਜਿੰਨੇ ਹੁੰਦੇ ਸੀ ਓਡਾ ਕੁ ਰੇਡੀਓ ਹੁੰਦਾ ਸੀ ਵੱਡਾ, ਉਹਨੂੰ ਉਹਦੀ ਟੀਵੀ ਵਾਂਗ ਹੀ ਇੰਪੋਰਟੈਂਟ ਥਾਂ ਹੁੰਦੀ ਸੀ ਘਰ ਦੇ ਵਿੱਚ
1: ਜੀ,
0: ਬਕਾਇਦਾ ਉੱਥੇ ਉਹ ਕੱਪੜਾ ਜਿਹਾ ਪਾ ਕੇ ਉਹਨੂੰ ਢੱਕ ਕੇ ਐ ਘੁੰਡ ਜਿਹਾ ਉਹਦਾ ਚੱਕ ਕੇ,
1: ਫਿਰ ਉਹ ਕਰੋਸ਼ੀਏ ਦੇ ਨਾਲ ਬੁਣੇ ਹੁੰਦੇ ਸੀ ਉਹ ਜੀ,
0: ਕਰੋਸ਼ੀ ਵਾਲਾ ਉਹਦੇ ਤੇ ਕੱਪੜਾ ਪੈਂਦਾ ਸੀ ਸਪੈਸ਼ਲ, ਤੇ ਸ਼ਾਇਦ ਹੋਰ ਕਿਸੇ ਕੱਪੜੇ ਨਾਲ ਉਹਦੇ ਨੈਟਵਰਕ ਨਾ ਆਉਂਦਾ ਹੋਵੇ,
1: ਹਵਾ ਲੱਗਦੀ ਰਹਿੰਦੀ ਹੈ ਵਿੱਚੋਂ ਜੀ।
0: ਹਾਂਜੀ ਉਹ ਦੇਖੋ ਅੱਗੇ ਵੱਧਦਾ ਵੱਧਦਾ ਉਹ ਸ਼ਟਰ ਵਾਲੇ ਜਿਹੜੇ ਲੱਕੜ ਦੀ ਕੈਬਨਟ ਵਾਲੇ ਟੈਲੀਵਿਜ਼ਨ ਆਏ ਆ, ਖੋਲ ਕੇ ਕਰਰ ਜੀ ਕਰਕੇ ਖੋਲਦੇ ਸੀ, ਘਰ ਦਾ ਜਿਹੜਾ ਲਾਣੇਦਾਰ ਹੈ ਉਹਨੂੰ ਵੀ ਦੇਖੋ ਤਾਲਾ ਲਾ ਕੇ ਰੱਖਦਾ ਸੀ ਉਹ ਬੰਦਾ, ਚਾਬੀ ਆਪਣੀ ਜੇਬ ਰੱਖਦੇ ਆ ਕੇ ਖੋਲਦੇ, ਅੱਗੇ ਉਹ ਚ ਪ੍ਰੋਗਰਾਮ ਓਨੇ ਕੁ ਹੁੰਦੇ ਸੀ ਵਿਚਾਰੇ ਜੀ, ਉਹਨੂੰ ਵੀ ਤਾਲੇ ਲਾ ਕੇ ਰੱਖੀ ਦੇ ਸਾਰੀ ਦਿਹਾੜੀ
1: ਜੀ,
0: ਤੇ ਸ਼ਾਮ ਨੂੰ 5 ਵਜੇ ਉਹ ਚ ਚੈਂ ਚੈਂ ਜੀ ਕਰਕੇ ਬੜਾ ਵਧੀਆ ਉਹ ਆਨ ਹੁੰਦੇ ਸੀ, ਤੇ ਜ਼ਿਆਦਾਤਰ ਪ੍ਰੋਗਰਾਮ ਜਿਹੜੇ ਉਦੋਂ ਕਿਉਂਕਿ ਟੈਕਨੋਲੋਜੀ ਇਹਦੀ ਡਿਵੈਲਪਿੰਗ ਸਟੇਜ ਦੇ ਵਿੱਚ ਸੀਗੀ
1: ਜੀ,
0: ਦੋ ਹੀ ਪ੍ਰੋਗਰਾਮ ਉਹਨਾਂ ਦੇ ਮੈਨੂੰ ਯਾਦ ਹੈ ਕਿ ਬੜੇ ਆਉਂਦੇ ਹੁੰਦੇ ਸੀ ਕਿ ਭਾਈ
1: ਜੀ
0: ਆਲ ਚੱਕੋ ਰੁਕਾਵਟ ਲਈ ਖੇਦ ਹੈ
1: ਜੀ,
0: ਤੇ ਹੁਣ ਸਾਡੇ ਮੋਗੇ ਪ੍ਰੋਗਰਾਮ ਦੀ ਹੁਣ ਸੁਣੋ ਦਿੱਲੀ ਤੋਂ,
1: ਹੁਣ ਮੇਰੇ ਕੋਲ ਬੰਦੇ ਬਣ ਕੇ ਖਬਰਾਂ ਸੁਣੋ ਤੇ ਮੰਡੀਆਂ ਦੇ ਭਾਅ।
0: ਮੈਂ ਮੇਰਾ ਜਿਹੜਾ ਇੰਟਰਨੈਟ ਰੇਡੀਓ ਨਾਲ ਜਿਹੜਾ ਵਾਹ ਵਾਸਤਾ ਜਾਂ ਜਿਹੜਾ ਰੇਵ ਇੰਟਰਸਟ ਮੇਰਾ ਬਣਿਆ ਜਾਂ ਮੇਰੇ ਧਿਆਨ ਚ ਗੱਲ ਆਈ, ਉਹ ਉਹਦੇ ਲਈ ਹਰਬੰਸ ਹਿਊਂ ਜੀ ਨੂੰ ਮੈਂ ਯਾਦ ਕਰਨਾ ਚਾਹੂੰਗਾ, ਕਿਉਂਕਿ ਬਹੁਤ ਹੀ ਉਹ ਸਤਿਕਾਰਿਤ ਆਪਣੇ ਰਹੇ ਨੇ,
1: ਬਿਲਕੁਲ,
0: ਔਰ ਦੁਆਬਾ ਰੇਡੀਓ ਦੇ ਫਾਊਂਡਰ ਮੈਂਬਰ ਵੀ ਰਹੇ
1: ਜੀ,
0: ਉਹ ਇੱਕ ਵਾਰੀ ਉਹ ਤੇ ਬਿਜਲਾ ਸਾਹਿਬ ਦੋਵੇਂ ਜਣੇ ਪਹਿਲੀ ਵਾਰ ਸਾਡੀ ਮੁਲਾਕਾਤ ਹੋਈ, ਉਹ ਤਲਵਾੜੇ ਆਏ ਤੇ ਉਹ ਕਹਿੰਦੇ ਜੀ ਅਸੀਂ ਇੱਕ ਰੇਡੀਓ ਲਈ, ਲੰਡਨ ਤੋਂ ਰੇਡੀਓ ਚੱਲਦਾ ਉਹਦੇ ਲਈ ਅਸੀਂ ਕਵੀ ਦਰਬਾਰ ਕਰਨਾ, ਤੁਸੀਂ ਆਪਣੇ ਭਾਈ ਕਵੀ ਬੰਧੂ ਇੱਥੇ ਇਕੱਠੇ ਕਰ ਲਓ
1: ਜੀ,
0: ਤੇ ਅਸੀਂ ਆਪਣੇ ਸਾਰੇ ਦੋਸਤਾਂ ਨਾਲ ਗੱਲ ਕੀਤੀ ਤੇ ਸ਼ਾਇਰ ਜਿਹੜੇ ਇਕੱਠੇ ਹੋਏ, ਉਹਦਾ ਕਸੂਤਾ ਟਾਈਮ ਸੀ ਬੜਾ, ਅੱਧੀ ਕੁ ਰਾਤ ਨੂੰ ਸ਼ੁਰੂ ਹੋਇਆ ਮੁਸ਼ਹਿਰਾ, ਅਸੀਂ ਜਾਗਦੇ ਰਹੇ ਸਾਰੀ ਰਾਤ ਵੀ ਕਦ ਹੋਣਗੇ ਯਾਰ ਕੀ ਕਰਨਗੇ,
1: ਉਹ ਕਹਿੰਦੇ 5.5 ਘੰਟਿਆਂ ਦਾ ਫਰਕ ਹੈ ਇੰਗਲੈਂਡ ਦਾ ਤੇ ਇੰਡੀਆ ਦਾ ਜੀ,
0: ਹਾਂਜੀ ਹਾਂਜੀ, ਉਹ ਜਿਉਂ ਬੈਠੇ ਪਰ ਉਹ ਅੱਧੀ ਰਾਤ ਨੂੰ ਸ਼ਾਇਦ ਸ਼ੁਰੂ ਹੋਇਆ ਕੰਮ ਜਾ ਕੇ, ਉਹਨਾਂ ਦੇ ਹਿਸਾਬ ਨਾਲ ਆਪਣੇ ਟਾਈਮ ਨਾਲ ਕੀਤਾ ਹੋਊ, ਸਾਡੇ ਤਾਂ ਇੱਧਰ ਮੰਨ ਲਓ ਕਹਿ ਲਓ ਰਾਤ ਬੀਤ ਗਈ, ਉਹ ਬੈਠੇ ਰਹੇ ਬੜੀ ਦਿਲਚਸਪੀ ਨਾਲ ਬੈਠੇ ਰਹੇ
1: ਜੀ,
0: ਤੇ ਸਾਡੇ ਹੁਸ਼ਿਆਰਪੁਰ ਤੋਂ ਨਾ ਸਪੈਸ਼ਲ ਮਿੱਤਰ ਆਏ ਇਹਦੇ ਵਿੱਚ ਭਾਗ ਲੈਣ ਲਈ ਕਵੀ, ਇੱਕ ਗੱਡੀ ਦੇ 5 ਜਣੇ ਸੀ, ਉਦੋਂ ਲੈਂਸਰ ਕਾਰ ਹੁੰਦੀ ਸੀ ਉਹਨਾਂ ਕੋਲ, ਉਹ ਵੀ ਸਪੈਸ਼ਲੀ ਆਏ ਹੋਏ, ਤੇ ਉਹ ਟਾਈਆਂ ਟੂਈਆਂ ਲਾ ਕੇ ਆਏ ਬੜੇ ਵਧੀਆ, ਤੇ ਬੜੇ ਟੋਰ ਨਾਲ ਬੈਠੇ ਵਿੱਚ, ਮੈਨੂੰ ਕਹਿੰਦੇ ਕਹਿੰਦੇ ਸ਼ਮੀ ਜੀ ਤੁਸੀਂ ਸਾਡੇ ਨਾਲ ਮਜ਼ਾਕ ਕੀਤਾ
1: ਜੀ,
0: ਕਹਿੰਦੇ ਰੇਡੀਓ ਕਿੱਥੇ ਆ ਇੱਥੇ, ਮੈਂ ਕਿਹਾ ਜੀ ਰੇਡੀਓ ਇੱਥੇ ਹੀ ਆ ਬੈਠੇ ਸੀ ਹੁਣ ਸਾਹਿਬ, ਤੇ ਆ ਬਿਜਲਾ ਜੀ ਬੈਠੇ ਆ
1: ਜੀ,
0: ਇਹ 2 ਜਣੇ ਦੀ ਟੀਮ ਆ, ਇਹੀ ਰੇਡੀਓ ਆ
1: ਜੀ,
0: ਉਹ ਕਹਿੰਦੇ ਉਹ ਤਾਂ ਮਿੰਟ ਕਹਿੰਦੇ ਉਹ ਮਿੰਟ ਬਾਹਰ ਆ ਯਾਰ
1: ਜੀ,
0: ਤੇ ਮੈਂ ਬਾਹਰ ਗਿਆ ਉਹਨਾਂ ਨਾਲ, ਕਹਿੰਦੇ ਭਾਈ ਸਾਹਿਬ ਨਾ ਇਹਨਾਂ ਕੋਈ ਮਾਇਕ ਆ ਨਾ ਕੋਈ ਬਾਹਰ ਮੈਨੂੰ ਕੋਈ ਗੱਡੀ ਖੜੀ ਡਿੱਗੀ ਆ ਜੀ, ਤੇ ਰੇਡੀਓ ਲੱਗਿਆ ਹੋਇਆ, ਇਹ ਪ੍ਰਸਾਰਣ ਹੋਣਾ ਕਿੱਦਾਂ ਆ
1: ਜੀ,
0: ਮੈਂ ਕਿਹਾ ਭਾਈ ਸਾਹਿਬ ਪਹਿਲੀ ਗੱਲ ਤਾਂ ਤੁਸੀਂ ਆਪਣੀ ਜਿਹੜੀ ਡਰੈਸ ਡਰੁਸ ਇੰਨੀਆਂ ਟਾਈਆਂ ਲਾਈਆਂ ਅੱਧੀ ਰਾਤ ਨੂੰ, ਇਹਦੀ ਕੋਈ ਲੋੜ ਨੀ, ਆਪਾਂ ਰੇਡੀਓ ਤੇ ਜਾਣਾ, ਆਵਾਜ਼ ਹੀ ਜਾਣੀ ਆ, ਫੋਟੋ ਨੀ ਜਾਣੀ
1: ਜੀ.
0: ਕਹਿੰਦੇ ਯਾਰ ਇਹ ਵੀ ਗਲਤ ਹੋਇਆ ਕੰਮ
1: ਜੀ.
0: ਮੈਂ ਕੁੜਤਾ ਪਜਾਮਾ ਪਾ ਕੇ ਬਹਿੰਦਾ, ਫਿਰ ਮੈਂ ਤਾਂ ਐਵੇਂ ਕਸੀ ਬੈਠਾ ਸਭ ਕੁਛ
1: ਜੀ.
0: ਅੱਛਾ ਉਹ ਆਏ ਤੇ ਉਹ ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਤੇ ਉਹ ਹਰਬੰਸ ਜੀ ਨੇ ਨਾ ਆਪਣੀ ਜੇਬ ਚੋਂ ਫੋਨ ਕੱਢਿਆ ਇੱਕ
1: ਜੀ,
0: ਆਹ ਲਓ ਜੀ. ਉਹ ਮੈਂ ਕਿਹਾ ਜੀ ਇਹ ਰੇਡੀਓ ਆ? ਕਹਿੰਦੇ ਇਹ ਰੇਡੀਓ ਨੀ, ਇਹ ਤਾਂ ਫੋਨ ਆ, ਇੱਥੇ ਕਾਲ ਆਉਣੀ ਆ ਤੇ ਆਪਾਂ ਹੁਣ ਜੁੜਨਾ ਇੱਥੇ
1: ਜੀ.
0: ਉਹ ਕਾਲ ਲੱਗੀ ਉਧਰੋਂ ਪੋਸਟ ਰਾਏ ਹੋਰਾਂ ਨੇ ਗੱਲ ਕੀਤੀ ਸ਼ੁਰੂ, ਯਾ ਭਾਈ ਸਵਾਗਤ ਹੈ ਜੀ ਆਪਣਾ ਕਵੀ ਦਰਬਾਰ, ਕੋਈ ਉਹਦਾ ਨਾਮ ਸੀਗਾ ਕਵੀ ਦਰਬਾਰ ਹੀ ਸੀ ਸ਼ਾਇਦ ਪ੍ਰੋਗਰਾਮ ਦਾ ਨਾਮ. ਉਹ ਸਾਰਿਆਂ ਨੇ ਆਪਣੀ ਆਪਣੀ ਉਹ ਫੋਨ ਦੇ ਉੱਤੇ ਐ ਫੜ ਕੇ ਨਾ ਫੋਨ ਨੂੰ, ਸਾਰਿਆਂ ਨੇ ਆਪਣੀ ਆਪਣੀ ਕਵਿਤਾਵਾਂ ਸੁਣਾਈਆਂ
1: ਜੀ.
0: ਉਹ ਵੀ 2-3 ਘੰਟੇ ਚੱਲਿਆ ਕੰਮ
1: ਜੀ,
0: ਤੇ ਬਹੁਤ ਫੰਕਸ਼ਨ ਹੋਇਆ ਤੇ ਮੁੜ ਕੇ ਉਹ ਬੜੇ ਖੁਸ਼ ਹੋਏ, ਕਹਿੰਦੇ ਯਾਰ ਆਹ ਸਹੀ ਗੱਲ ਆ, ਬਹੁਤ ਵਧੀਆ ਚੀਜ਼ ਸੀ
1: ਜੀ.
0: ਤੇ ਉਹ ਹੌਲੀ ਹੌਲੀ ਕਰਕੇ ਫਿਰ ਹਿਉਂ ਸਾਹਿਬ ਨਾਲ ਤੇ ਬਿਜਲਾ ਜੀ ਨਾਲ ਗੱਲਾਂ ਬਾਤਾਂ ਕਰਦੇ ਕਰਾਉਂਦੇ
1: ਜੀ,
0: ਉਥੋਂ ਹੀ ਸ਼ਾਇਦ ਦੁਆਬਾ ਰੇਡੀਓ ਦਾ ਮੁੱਢ ਬੱਝਿਆ ਉਦੋਂ ਹੀ
1: ਜੀ,
0: ਕਿ ਬਈ ਇਹ ਤਾਂ ਅਸੀਂ ਇੱਥੋਂ ਵੀ ਹੋਸਟ ਕਰ ਸਕਦੇ, ਜਿਹੜਾ ਅੱਧੀ ਰਾਤ ਨੂੰ ਜਾਗੇ ਆ ਅਸੀਂ ਦਿਨੇ ਕਰ ਲਾਂਗੇ ਇੱਥੋਂ ਪੱਚੀ ਘੰਟੇ ਹੋ ਗਏ
1: ਜੀ ਜੀ.
0: ਇਹ ਜਿਹੜੀਆਂ ਚੌਂਕੀਆਂ ਲੱਗੀਆਂ ਉਹ 2-3 ਵਾਰੀ ਉਹ ਪ੍ਰੋਗਰਾਮ ਹੋਇਆ ਸੀ ਤੇ ਬੜਾ ਅੱਛਾ, ਉਹ ਹਰਬੰਸ ਸਿੰਘ ਹੋਣ ਸਾਹਿਬ ਦੀ ਜਿਹੜੀ ਮੇਜ਼ਬਾਨੀ ਹੈ ਉਹਨੂੰ ਆਪਾਂ ਯਾਦ ਕਰਦੇ ਹਾਂ, ਸਲੂਟ ਵੀ ਕਰਦੇ ਹਾਂ
1: ਔਰ
0: ਬਾਕਮਾਲ
1: ਪੇਸ਼ ਕਰ ਦਿੰਦੇ
0: ਜੀ. ਬਿਲਕੁਲ ਜੀ, ਬਿਲਕੁਲ ਬਾਦ ਸਾਹਿਬ. ਤੋ ਇਹੀ ਦੁਆਬਾ ਰੇਡੀਓ ਦੇ ਪਹਿਲਾਂ ਹੋਰ ਵੀ ਕਈ ਨਾਮ ਸੋਚੇ ਗਏ, ਸੁਝਾਏ ਗਏ, ਪਰ ਉਹ ਵੀ ਇਹੀ ਜਿਹੜਾ ਇੱਕ ਫਾਈਨਲ ਹੋਇਆ ਦੋਸਤਾਂ ਮਿੱਤਰਾਂ ਵੱਲੋਂ ਕਿ ਚਲੋ ਇਹਦੇ ਰੱਖ ਕੇ ਆਪਾਂ ਅੱਗੇ ਤੁਰਦੇ ਹਾਂ. ਤੋ ਇਹ ਜਿਹੜਾ ਕਾਫਲਾ ਜਿਹੜਾ ਹੌਲੀ ਹੌਲੀ ਕਰਕੇ ਦੋਸਤਾਂ ਦਾ ਬਣਿਆ ਤੇ ਅੱਜ ਆਪਾਂ ਸਾਰੇ ਇਕੱਠੇ ਹੋ ਕੇ ਪਿਆਰ ਮੁਹੱਬਤ ਦੀ ਇਸ ਕਹਿ ਲਓ ਵੀ ਦੁਨੀਆਂ ਦੇ ਵਿੱਚ ਇੱਕ ਦੂਜੇ ਨਾਲ ਵਿਚਾਰ ਸਾਂਝੇ ਕਰ ਰਹੇ ਹਾਂ ਅਤੇ ਆਪਣੇ ਵਿਚਾਰਾਂ ਨੂੰ ਡਿਜੀਟਲਾਈਜ਼ ਕਹਿ ਲੋ ਤਰੀਕੇ ਨਾਲ ਰਿਕਾਰਡ ਵੀ ਕਰ ਰਹੇ ਹਾਂ ਤੇ HD ਵਿਚਾਰ ਜਿਹੜੇ ਰਿਕਾਰਡ ਹੋ ਰਹੇ ਨੇ.
1: ਬਿਲਕੁਲ.
0: ਤੋ ਅੱਜ ਦਾ ਜਿਹੜਾ ਨੈਸ਼ਨਲ ਰੇਡੀਓ ਡੇ ਆਪਾਂ ਸ਼ਰਧਾਂਜਲੀ ਵੀ ਦਵਾ ਦੇਣਾ ਚਾਹਾਂਗੇ ਹਰਬੰਸ ਸਿੰਘ ਜੀ ਨੂੰ.
1: ਬਿਲਕੁਲ.
0: ਤੇ ਪਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇਵੇ.
1: ਬਿਲਕੁਲ.
0: ਤੇ ਭਾਰਤ ਸਾਹਿਬ ਬਹੁਤ ਖੂਬਸੂਰਤ ਜਿਹੜਾ ਅੱਜ ਚਰਚਾ ਤੁਸੀਂ ਛੇੜੀ ਮੀਡੀਆ ਦੀ, ਆਪਾਂ ਰੇਡੀਓ ਤੇ ਲਿਆ ਕੇ ਮੁਕਾਈ ਗੱਲ, ਪਰ ਇਹ ਸਫ਼ਰ ਜਾਰੀ ਆ ਤੇ ਇਹਦੇ ਹੋਰ ਹੋਰ ਆਯਾਮ ਜਿਹੜੇ ਆਉਣਗੇ. ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਨਾ ਕਿ FM ਰੇਡੀਓ ਆ, AM ਰੇਡੀਓ ਆ, ਤੇ ਹੁਣ ਡੈਬ ਰੇਡੀਓ ਵੀ ਚੱਲ ਪਿਆ, ਡਿਜੀਟਲ ਆਡੀਓ ਬ੍ਰੋਡਕਾਸਟਿੰਗ ਸਿਸਟਮ ਚੱਲ ਰਿਹਾ ਤੇ ਉਹਦੀ ਰੇਂਜ ਵੀ ਜ਼ਿਆਦਾ, ਕਲੈਰਿਟੀ ਵੀ ਜ਼ਿਆਦਾ ਤੇ ਅੱਗੇ ਅੱਗੇ ਹੋਰ ਵੀ ਇਹਦੇ. ਹੁਣ ਆਪਾਂ ਇੰਟਰਨੈਟ ਰੇਡੀਓ ਦੇ ਉੱਤੇ ਗੱਲ ਕਰ ਰਹੇ ਹਾਂ, ਇਹਦੇ ਉੱਤੇ ਕਿਸੇ ਹੋਰ ਚੀਜ਼ ਦੀ ਲੋੜ ਹੀ ਨਹੀਂ.
1: ਬਿਲਕੁਲ
0: ਬਿਲਕੁਲ ਜੀ, ਇਹ ਤਾਂ ਭਾਵੇਂ ਮੰਗਲ ਗ੍ਰਹਿ ਤੇ ਸੁਣ ਲੈ, ਕੋਈ ਨੈਟ ਚਾਹੀਦਾ ਉਹਦੇ ਕੋਲ.
1: ਸ਼ਮੀ ਜੀ,
0: ਤੋਂ ਇਹ ਕੁੱਲ ਮਿਲਾ ਕੇ
1: ਤੇ ਆਪਣੇ ਨਾਲ
0: ਕੁੱਲ ਮਿਲਾ ਕੇ
1: ਹਾਂਜੀ
0: ਜੀ ਜੀ ਜੀ
1: ਦੋ ਸਰੋਤੇ, ਮੈਂ ਕਿਹਾ ਕੁੱਲ ਤੁਸੀਂ ਮਿਲਾਓ, ਦੋ ਸਰੋਤੇ ਜੁੜੇ ਆ, ਉਹਨਾਂ ਦੀ ਗੱਲ ਸੁਣ ਲਈਏ ਜੀ, ਫਿਰ ਕੁੱਲ ਮਿਲਾਉਂਦੇ ਆ ਤੁਹਾਡੇ ਨਾਲ ਤੇ
0: ਕੁੱਲ ਮਿਲਾ
1: ਜੀ. ਕੁੱਲ ਦਾ ਮਤਲਬ ਕਿ ਪੀੜੀ ਵੀ ਹੁੰਦੀ ਆ ਅਗਲੀ, ਮਤਲਬ ਕਿ ਵਾਰਸ ਹੁੰਦੇ ਨੇ
0: ਬਿਲਕੁਲ. ਗੁਜਰਾਂ ਦੇ ਵੀ ਕੁੱਲ ਹੁੰਦੇ ਆ, ਫਕੀਰਾਂ ਦੀ ਕੁੱਲੀ
1: ਕੁੱਲੀ ਨਹੀਂ ਕਲੋਲ ਵੀ ਹੋ ਜਾਂਦੇ,
0: ਬੜੇ ਵੱਡੇ ਬਣਾਏ ਹੁੰਦੇ ਉਹਨਾਂ ਨੇ.
1: ਜਸੀ ਚਾਲ ਜੀ ਸਵਾਗਤ ਹੈ, ਮੁਕੱਦਰ ਜੀ ਹੋਲਡ ਰੱਖਣਾ ਬਸ, ਸਤਿ ਸ੍ਰੀ ਅਕਾਲ ਜੀ.
4: ਹਾਂਜੀ
1: ਭਾਜੀ,
4: ਸਤਿ ਸ੍ਰੀ ਅਕਾਲ ਜੀ, ਮੇਰੀ ਕਿਸੇ ਨੇ ਨੀ ਮੰਨੀ ਲਾਈਵ ਚੈਟ ਤੋਂ. ਹਾਂਜੀ, ਫਿਰ ਮੈਂ ਮੱਛਰ ਦਿਵਸ ਦੀ ਤਾਂ ਦੇਣੀ ਹੀ ਸੀ ਨਾ ਵਧਾਈ.
1: ਨਹੀਂ ਤੁਸੀਂ ਮਤਲਬ ਕਿ ਰੇਡੀਓ ਰੇਡੀਓ ਕੋਠੇ ਤੇ ਚੜ੍ਹ ਕੇ ਸੁਣ ਰਹੇ ਹੋ ਕਿ ਮੱਛਰ ਤੰਗ ਕਰ ਰਿਹਾ?
4: ਚਲੋ ਉਹ ਤਾਂ ਹੁਣ ਰਾਜਨ ਭਾਜੀ ਕਹਿ ਕੇ ਗਏ ਨੇ ਵੀ AI ਪੜਾਉਣ ਲੱਗ ਪਏ ਨੇ, ਤੇ ਹੁਣ ਮੈਂ ਉਹਨਾਂ ਨੂੰ ਪੁੱਛਣਾ ਸੀਗਾ ਵੀ ਬੁੜਿਆਂ ਨੂੰ ਨੀ ਪੜਾਉਣ ਲੱਗੇ AI ਕਿਤੇ ਵੀ, ਅਸੀਂ ਵੀ ਸਾਰੇ ਦਾਖਲਾ ਲੈ ਲਈ ਤੇ AI ਦੱਸ ਦੂਗਾ ਵੀ ਮੱਛਰ ਦਿਵਸ ਕਿਹੜੇ ਕਿਹੜੇ ਸ਼ਹਿਰ ਚ
1: ਜੀ.
4: ਤੇ ਚਲੋ ਜੋਕ ਤੋਂ ਪਾਠ, ਤੇ ਇੱਕ ਨਾ ਪੜਾਸ ਕੱਢਣ ਦਾ ਮਾਮਲਾ ਹੈ ਰੇਡੀਓ, ਮਤਲਬ ਸਾਡੇ ਮਤਲਬ ਅਸੀਂ ਚਲੋ ਜਿੱਥੇ ਗਿਆਨ ਦੀਆਂ ਗੱਲਾਂ ਸੁਣਦੇ ਹਾਂ ਤੇ ਉੱਥੇ ਕਿਤੇ ਨਾ ਕਿਤੇ ਪੜਾਸ ਵੀ ਨਿਕਲ ਆਉਂਦੀ ਹੈ, ਭਾਵੇਂ ਕੋਈ ਖਰੀਦਾ ਗਾਉਂਦਾ ਜਾਂ ਬੇਸੁਰਾ ਗਾਉਂਦਾ ਹੈ, ਜੋ ਵੀ ਗੱਲਬਾਤ ਕਰਦੇ ਹਾਂ ਆਪਾਂ
1: ਜੀ,
4: ਤੇ ਇੱਕ ਫੈਮਿਲੀ ਬਣ ਗਈ ਹੈ ਹਨਾ
1: ਜੀ.
4: ਤੇ ਏਦਾਂ ਦਾ ਹੀ ਵਾਤਾਵਰਨ ਯਾਦ ਆਇਆ ਜਿਹੜੇ ਚੰਗੇ ਚੰਗੇ ਤੋਂ ਰਿਟਾਇਰ ਹੋਏ ਲੋਕ ਵੀ ਨਾ ਉਹ ਕਿਤੇ ਨਾ ਕਿਤੇ ਕਮਿਊਨੀਕੇਟ ਕਰਨ ਦੀ ਗੱਲ ਕਰਦੇ ਨੇ ਸਵੇਰੇ ਜਾ ਕੇ, ਜਾਂ ਚਾਹੇ ਉਹ ਗਰਾਊਂਡਾਂ ਦੇ ਵਿੱਚ ਹਾਹਾ ਕਰਨਾ ਹੋਵੇ ਜਾਂ ਯੋਗਾ ਕਰਨਾ ਹੋਵੇ
1: ਜੀ।
4: ਤੇ ਇਸ ਤਰ੍ਹਾਂ ਹੀ ਇੱਕ ਬੈਂਕ ਮੈਨੇਜਰ ਰਿਟਾਇਰ ਹੋ ਕੇ ਨਾ ਤੇ ਉਹ ਗੱਲ ਚ ਨਾ ਟੇਢਾ ਜਿਹਾ ਬੈਗ ਪਾ ਕੇ ਨਾ ਆਇਆ ਕਰਦਾ ਸੀਗਾ, ਮਤਲਬ ਰੋਜ਼ ਹੀ ਆਪਣੇ ਕਾਪੀ ਪੈਨ ਉਹਦੇ ਕੋਲ ਹੁੰਦਾ ਸੀ ਬੈਗ ਚ, ਤੇ ਉਹਨੂੰ ਲਿਖਣ ਲੁਖਣ ਦਾ ਵੀ ਚਾਅ ਸੀ ਤੇ ਉਹਦਾ ਮਤਲਬ ਹੁੰਦਾ ਸੀ ਵੀ ਮੈਨੂੰ ਬਾਕੀ ਮੈਂਬਰ ਸਾਰੇ ਸੁਣਨ
1: ਜੀ,
4: ਤੇ ਬਾਕੀ ਮੈਂਬਰ ਤਾਂ ਐ ਕੈਦੀਆਂ ਵਾਂਗੂ ਭੱਜਦੇ ਸੀ ਯੋਗਾ ਕਲਾਸ ਖਤਮ ਹੋਣ ਤੋਂ, ਉਹ ਬੜਾ ਮਿੰਤਾ ਕਰਕੇ ਬਿਠਾਉਂਦਾ ਬਿਠਾਉਂਦਾ ਹੁੰਦਾ ਸੀ ਲੋਕਾਂ ਨੂੰ ਵੀ ਦੋ ਮਿੰਟ ਮੇਰੀ ਗੱਲ ਸੁਣ ਜਾਊਗਾ, ਮੇਰਾ ਗਾਣਾ ਸੁਣ ਜਾਊਗਾ, ਮੈਂ ਨਵਾਂ ਬਣਾਇਆ
1: ਜੀ।
4: ਤੇ ਇੱਕ ਨਾ ਸਾਡੇ ਵਿਚੋਂ ਮੈਂਬਰ ਸੀ ਉਹਨੇ ਨਾ 65 ਵਾਰੀ ਖੂਨਦਾਨ ਕੀਤਾ
1: ਜੀ,
4: ਤੇ ਮੇਰੀ ਨਜ਼ਰ ਚ ਤੇ ਬੜੀ ਮਹਾਨ ਗੱਲ ਕੀਤੀ ਉਹਨੇ ਹੈਨਾ
1: ਜੀ।
4: ਤੇ ਉਹ ਜਿਹੜਾ ਸ਼ਾਇਰ ਸੀ ਨਾ ਉਹ ਲਿਖ ਕੇ ਲਿਆਇਆ ਸ਼ਾਬਾਸ਼ ਲਿਖ ਕੇ ਨਾ, ਤੇ ਇੱਕ ਕਾਪੀ ਤੇ ਸਿੰਪਲ ਜੇ ਪੰਨੇ ਉੱਤੇ ਲਿਖ ਕੇ ਲਿਆਇਆ ਸ਼ਾਬਾਸ਼, ਤੇ ਵਿੱਚ ਉਹਨੇ ਨਾਂ ਲਿਖੇ ਉਹਦੇ ਮਤਲਬ ਕਈ ਕੁਛ ਕਹਿ ਕੇ
1: ਜੀ।
4: ਤੇ ਉਹ ਜਿਹਨੂੰ ਦਿੱਤਾ ਉਹਨੂੰ ਖੂਨਦਾਨ ਕਰਨ ਵਾਲੇ ਨੇ ਉਹਨੇ ਭੋਰਾ ਕਦਰ ਨਾ ਜਾਣੀ ਉਹਦੀ, ਉਹਨੇ ਐ ਵਜਾ ਕੇ ਸਾਈਡ ਤੋਂ ਸੁੱਟਤਾ। ਮੈਨੂੰ ਬੜਾ ਲੱਗਾ, ਮੈਂ ਕਿਹਾ ਮੇਰੇ ਵਰਗੀ ਹੁੰਦੀ ਮੈਂ ਤਾਂ ਫਰੇਮ ਕਰਾ ਕੇ ਰੱਖਦੀ, ਵੀ ਇਹਨੇ ਕੋਈ ਪਰਵਾਹ ਨੀ ਕੀਤੀ ਵੀ ਤੈਨੂੰ 65 ਵਾਰੀ ਖੂਨਦਾਨ ਕੀਤਾ ਤੈਨੂੰ ਅਗਲਾ ਸ਼ਾਬਾਸ਼ ਦੇ ਕੇ ਦੇ ਰਿਹਾ। ਏਦਾਂ ਦੇ ਵੀ ਲੋਕ ਹੁੰਦੇ ਨੇ ਵੀ ਮਤਲਬ ਭੜਾਸ ਕਿਤੇ ਕੱਢਣੀ ਹੁੰਦੀ ਤੇ ਸਾਨੂੰ ਤਾਂ ਬਹੁਤ ਵਧੀਆ ਮਿਲਿਆ
1: ਹੋਇਆ ਜੀ। ਉਹ ਕਹਿੰਦਾ ਹੋਣਾ ਰੋਜ਼ ਹੀ ਆ ਜਾਂਦਾ,
4: ਕਮਿਊਨੀਕੇਸ਼ਨ ਗੈਪ ਹੁੰਦਾ ਨਾ ਮਤਲਬ ਕੋਈ ਕਿਤੇ ਗੱਲ ਨਹੀਂ ਕਰ ਸਕਦਾ, ਤੇ ਕਈ ਲੋਕ ਐਸੇ ਵੀ ਹੈਗੇ ਨੇ ਜਿਹੜੇ ਸਾਡੇ ਵਰਗਿਆਂ ਨੂੰ ਮੂਰਖ ਦੱਸਦੇ ਨੇ, ਲਾਏ ਤਾਂ ਸਿਰਫ ਪਾਉਂਦੇ ਰਹਿੰਦੇ ਨੇ ਸਾਰਾ ਦਿਨ, ਏਦਾਂ ਵੀ ਕਹਿ ਦਿੰਦੇ ਸਾਰਿਆਂ ਨਾਲ, ਏਦਾਂ ਇੱਕ ਅੱਧਾ ਬੰਦਾ ਹੁੰਦਾ ਹੀ ਹੋਊਗਾ ਜਿਹੜਾ ਏਦਾਂ ਕਹਿ ਦਿੰਦਾ ਕਿ ਟਾਈਮ ਖਰਾਬ ਕਰਦੇ ਨੇ ਰੇਡੀਓ ਤੇ
1: ਜੀ।
4: ਹਾਂਜੀ, ਧੰਨਵਾਦ ਸੁਣਨੇ ਕਿ ਮੇਰੀ ਹਾਜ਼ਰੀ ਰੇਡੀਓ
1: ਥੈਂਕ ਯੂ ਜੀ, ਥੈਂਕ ਯੂ,
4: ਬਹੁਤ ਬਹੁਤ ਮੁਬਾਰਕਾਂ,
1: ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ,
0: ਸ਼ੁਕਰੀਆ ਜੀ
1: ਜੀ। ਦੋਸਤੋ ਇਸ ਤਰ੍ਹਾਂ ਜੀ ਜੱਸੀ ਚਾਲ ਜੀ ਤੇ ਅਗਲੀ ਲਾਈਨ ਦੇ ਉੱਤੇ ਮੁਕੱਦਰ ਬਾਈ ਜੀ ਨੇ, ਤੇ ਆਪਣੇ ਸੁਰਿੰਦਰ ਮਾਲ ਜੀ ਕਹਿੰਦੇ ਆ ਕਿ ਮੈਂ ਤਾਂ ਅਜੇ ਜੁੜਨ ਹੀ ਲੱਗੀ ਸੀ ਪਰ ਮੈਂ ਸ਼ੰਮੀ ਜੀ ਨੂੰ ਹੋਰ ਨਹੀਂ ਵੇਟ ਕਰਵਾਉਣੀ ਚਾਹੁੰਦੀ ਕਹਿੰਦੇ ਜੀ, ਤੇ ਉਹਨਾਂ ਦੀ ਗੱਲ ਵੀ ਚਲੋ ਮੈਂ ਸੁਣ ਲਵਾਂਗਾ ਜੀ ਬਾਅਦ ਦੇ ਵਿੱਚ। ਹਾਂਜੀ ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਮੁਕੱਦਰ ਜੀ।
5: ਹਾਂਜੀ ਸਤਿ ਸ੍ਰੀ ਅਕਾਲ ਭੱਤ ਬਾਈ ਜੀ, ਸ਼ੰਮੀ ਬਾਈ ਜੀ, ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ, ਜੀ ਅਨੁ ਜੀ ਬਾਈ ਜੀ,
0: ਸਤਿ ਸ੍ਰੀ ਅਕਾਲ ਜੀ,
5: ਸਤਿ ਸ੍ਰੀ ਅਕਾਲ ਬਾਬੇ, ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ,
1: ਜ਼ਿੰਦਾਬਾਦ ਜੀ ਜੀ,
0: ਬਿਲਕੁਲ ਜੀ ਬਿਲਕੁਲ, ਜ਼ਿੰਦਾਬਾਦ,
5: ਉਹੀ ਰਹਿਣੀ ਆ ਜ਼ਿੰਦਾਬਾਦ ਅਖੀਰ ਤੱਕ
1: ਜੀ।
5: ਗੱਲ ਐ, ਮੈਂ ਤਾਂ ਨਾ ਚਲੋ ਤੁਹਾਡੀਆਂ ਗੱਲਾਂ ਬਾਤਾਂ ਸੁਣ ਕੇ ਮੈਂ ਜੁੜ ਗਿਆ ਵਿੱਚ
1: ਜੀ।
5: ਤੁਸੀਂ ਗੱਲ ਰੇਡੀਓ ਦੀ ਤੇ ਮੀਡੀਆ ਦੀ ਛੇੜ ਲਈ ਬਾਅਦ ਚੋਂ ਆ ਗਏ, ਵਿਸ਼ਾ ਇਹੀ ਚੱਲਦਾ ਪਿਆ, ਪਰ ਚਲੋ ਮੈਂ ਚਲੋ ਹੋ ਸਕਦਾ ਮੈਂ ਲੇਟ ਜੁੜਿਆ, ਮੈਂ ਸੁਣੀ ਜਦੋਂ ਮੈਂ ਸੁਣਿਆ ਉਹ ਚਰਚਾ ਇਹਦੇ ਤੇ ਚੱਲੀ, ਤੁਸੀਂ ਚਲੋ ਵਿੱਚ ਹੋਰ ਗੱਲਾਂ ਵੀ ਕਰੀ ਜਾਂਦੇ ਸੀ, ਮੈਂ ਸੁਣਦਾ ਤਾਂ ਵਾਹਵਾ ਚਿਰ ਦੀ ਪਿਆ ਸੀ
1: ਜੀ।
5: ਪਰ ਮੈਂ ਜਿੰਨਾ ਕੁ ਇਹਨੂੰ ਪੜਚੋਲ ਕਰਦਾ ਹੈਗਾ ਨਾ ਬਾਈ ਜੀ, ਜਿਹੜੇ ਮੀਡੀਆ ਦੀ ਕਰਦਾ ਜਾਂ ਆਪਾਂ ਰੇਡੀਓ ਦੀ ਕਰਦੇ ਹਾਂ, ਠੀਕ ਹੈ ਬਾਈ ਜੀ, ਟਾਵੇਂ ਟੱਲੇ ਰਹਿ ਗਏ ਜਿਹੜੇ ਕੋਈ ਗੱਲ ਕਰਨ ਵਾਲੇ ਹੈਗੇ ਨੇ, ਨਹੀਂ ਜੇ ਇੱਕ ਤਾਂ ਸੱਤਾਧਾਰੀ ਧਿਰ ਵਾਲੇ ਚੈਨਲ ਹੋ ਗਏ
1: ਜੀ,
5: ਇੱਕ ਹੋ ਗਏ ਵਿਰੋਧੀ ਧਿਰ ਵਾਲੇ
1: ਜੀ,
5: ਇਹ ਇਹਨਾਂ ਚੋਂ ਮੈਂ ਜਿੰਨੀ ਕੁ ਪੜਚੋਲ ਕੀਤੀ ਹੈ ਜੀ, ਮੈਨੂੰ ਨੀ ਲੱਗਦਾ ਹੈਗਾ ਇਹਨਾਂ ਚੋਂ ਕੋਈ ਘੱਟ ਹੈ। ਆ ਪਿਛਲੇ ਦਿਨੀ ਇੱਥੇ ਚਲੋ ਹੁਣ ਜੇ ਰੇਡੀਓ ਦੀ ਗੱਲ ਚੱਲੇਗੀ ਤੇ ਗੱਲ ਸਿਆਸੀ ਵੀ ਚੱਲੇਗੀ ਨਾਲ ਹੀ
1: ਜੀ,
5: ਕਿਉਂਕਿ ਭਾਵੇਂ ਉਹ ਚੈਨਲਾਂ ਦੀ ਇੱਥੇ ਝਾੜੂ ਵਾਲਿਆਂ ਨੇ ਸਟ੍ਰਾਈਕਾਂ ਮਾਰਨੀਆਂ ਸ਼ੁਰੂ ਕੀਤੀਆਂ ਪੇਜਾਂ ਦੇ ਉੱਤੇ, ਵੀ ਤੁਸੀਂ ਮੁੱਖ ਮੰਤਰੀ ਦੀ ਜਿਹੜਾ ਇੱਕ ਲੋਕਾਂ ਦਾ ਚੁਣਿਆ ਹੋਇਆ ਮੁੱਖ ਮੰਤਰੀ ਹੈ ਵੀ ਤੁਸੀਂ ਉਹਦੀ ਫੋਟੋ ਵੀ ਯੂਜ਼ ਨੀ ਕਰ ਸਕਦੇ, ਤੁਹਾਡਾ ਪੇਜ ਉਡਾ ਤਾ, ਤੁਸੀਂ ਇਹ ਕਿਉਂ ਯੂਜ਼ ਕਰਦੇ ਪਏ ਹੋ
1: ਜੀ,
5: ਠੀਕ ਹੈ ਜੀ। ਤੇ ਆਪਣੇ ਆ ਪੰਜਾਬ ਵਾਲੇ ਪੱਤਰਕਾਰ ਕਈ ਜਾ ਕੇ ਦਿੱਲੀ ਪ੍ਰੈਸ ਕਲੱਬ ਦੇ ਵਿੱਚ ਜਾ ਕੇ ਪ੍ਰੈਸ ਕਾਨਫਰੰਸ ਕਰਕੇ ਆਏ, ਉੱਥੇ ਜਾ ਕੇ ਕਹਿ ਕੇ ਆਏ ਵੀ ਪੰਜਾਬ ਦੇ ਵਿੱਚ ਵੀ ਆਹ ਕੁਛ ਚੱਲਦਾ ਪਿਆ
1: ਜੀ,
5: ਜਿਹੜਾ ਦੋ ਮੂਹਾ ਚਿਹਰਾ ਸਿਆਸਤ ਦਾ, ਵੀ ਇਹ ਕਿਵੇਂ ਕੰਮ ਕਰਦੇ ਨੇ ਜਿਹੜੇ ਆਪਾਂ ਇਹਨਾਂ ਨੂੰ ਲਿਆਉਣ ਵਾਲੇ ਆ, ਜਿਹੜੇ ਆਪਾਂ ਸੋਚਦੇ ਹਾਂ ਵੀ ਹਾਂਜੀ ਅਸੀਂ ਇਹਨੂੰ ਲਿਆਉਣਾ ਜਾਂ ਅਸੀਂ ਉਹਨੂੰ ਲਿਆਉਣਾ
1: ਜੀ,
5: ਵੀ ਇਹ ਇਹ ਉਹੀ ਗੱਲ ਹੈ, ਇਹੀ ਆ ਕੇਜਰੀਵਾਲ ਵੀ ਉੱਥੇ ਦਿੱਲੀ ਜਾਂ ਇਲਜ਼ਾਮ ਲਾਉਂਦੇ ਨੇ ਵੀ ਸਾਡੇ ਨਾਲ ਧੱਕਾ ਕਰਦੇ ਪਏ ਨੇ ਜੀ, ਆਪਣਾ ਬੀਜੇਪੀ ਵਾਲੇ
1: ਜੀ,
5: ਤੇ ਜਦੋਂ ਗੱਲ ਪੰਜਾਬ ਦੀ ਆਉਂਦੀ ਆ ਉਹੀ ਧੱਕਾ ਇਹ ਇੱਥੇ ਇੱਥੇ ਇਹ ਕਰਦੇ ਪਏ ਨੇ
1: ਜੀ।
5: ਤੇ ਫਿਰ ਇਹਨਾਂ ਚੋਂ ਹੁਣ ਬਾਈ ਜੀ ਹੁਣ ਉਹੀ ਗੱਲ ਹੈ ਜਿਹੜੇ ਚੈਨਲ ਨੇ ਤੁਸੀਂ ਦੇਖੋ ਜਦੋਂ ਦਿੱਲੀ ਪ੍ਰੈਸ ਕਲੱਬ ਦੇ ਵਿੱਚ ਜਾ ਕੇ ਆਪਣੇ ਪੱਤਰਕਾਰ ਉੱਥੇ ਪ੍ਰੈਸ ਕਾਨਫਰੰਸ ਕਰਕੇ ਆਏ ਇਹਨਾਂ ਜਿਹੜੇ ਆਪਣੇ ਆਪ ਨੂੰ ਨਿਰਪੱਖ ਪੱਤਰਕਾਰ ਕਹਿਣ ਵਾਲੇ ਨੇ
1: ਜੀ
5: ਇਹਨਾਂ ਦੇ ਵਿੱਚੋਂ ਇੱਕ ਵੀ ਬੰਦੇ ਦਾ ਮੂੰਹ ਨੀ ਖੁੱਲਿਆ ਕਿਸੇ ਨੇ। ਮੈਂ ਉਦੋਂ ਗੌਰ ਕਰਦਾ ਰਿਹਾ ਵੀ ਕੋਈ ਕੋਈ ਬੰਦਾ ਭਾਵੇਂ ਅਜੀਤ ਅੰਜੁਮ ਹਰੀ ਹੋਣ ਭਾਵੇਂ ਆ ਵਿਸਾਰ ਸ਼ਰਮਾ ਹਰੀ ਹੋਣ ਵੀ ਕੋਈ ਬੰਦਾ ਬੋਲੂਗਾ ਇਸ ਗੱਲ ਦੇ ਉੱਤੇ ਵੀ ਪੰਜਾਬ ਦੇ ਵਿੱਚ ਝਾੜੂ ਵਾਲੇ ਆਹ ਕਰਦੇ ਪਏ ਨੇ ਪਰ ਕਿਸੇ ਦਾ ਮੈਂ ਨੀ ਸੁਣਿਆ ਵੀ ਕੌਣ ਬੋਲਦਾ
1: ਜੀ।
5: ਇਸ ਕਰਕੇ ਇਹ ਜਿਹੜੇ ਪਾਸੇ ਨੂੰ ਕੰਮ ਚੱਲਿਆ ਹੋਇਆ ਨਾ ਬਾਈ ਜੀ ਇੱਥੇ ਇੱਥੇ ਤਾਂ ਅੱਜ ਕਾਮਯਾਬ ਉਹ ਹੈ ਜਿਹੜਾ ਚਾਪਲੂਸ ਹੈ
1: ਜੀ।
5: ਜਿਹੜਾ ਬੰਦਾ ਕਿਸੇ ਤੇ ਰਲ ਨੀ ਨਾ
1: ਜੀ
5: ਉਹ ਕਿਸੇ ਹੱਲ ਵੀ ਨੀ ਹੈਗਾ
1: ਜੀ।
5: ਉਹਨੂੰ ਉਹਨੂੰ ਕੋਈ ਕੋਈ ਪੁੱਛਣ ਵਾਲਾ ਨੀ ਹੈਗਾ। ਜਿਹੜਾ ਜਿਹੜਾ ਚਾਪਲੂਸ ਹੈ ਉਹ ਕਿਸੇ ਤੇ ਰਲ ਜਰੂਰ ਖੜਾ ਉਹਦੇ ਹੱਲ ਇੱਕ ਧਿਰ ਜਰੂਰ ਖੜ ਜੂਗੀ ਉਹੀ ਗੱਲ ਕੋਈ ਵੀ ਖੜ ਜੇ ਭਾਵੇਂ ਆ ਕੇ।
1: ਬਿਲਕੁਲ ਹੈ ਜੀ। ਇੱਕ ਮੈਂ ਇਹਦੇ ਵਿੱਚ ਗੱਲ ਕਰਨੀ ਚਾਹਾਂਗਾ ਸ਼ੰਮੀ ਜੀ ਜ਼ਿਆਦਾ ਜਾਣਦੇ ਨੇ ਇਸ ਚੀਜ਼ ਦੇ ਵਿੱਚ ਕਿ ਇੱਕ ਜਿਹੜੀ ਪੱਤਰਕਾਰੀ ਹੈ ਜੀ ਉਹਦੇ ਵਿੱਚ ਸ਼ੰਮੀ ਜੀ ਚਾਹੇ ਨਿਊਜ਼ ਦਾ ਬੁਲੇਟਿਨ ਹੈ ਚਾਹੇ ਹੋਰ ਸਾਰੀਆਂ ਚੀਜ਼ਾਂ ਨੇ ਉਹਨੂੰ ਕੈਟਾਗਰੀ ਦੇ ਵਿੱਚ ਜੇ ਦੇਖਿਆ ਜਾਵੇ ਨਾਪਿਆ ਜਾਵੇ ਮਾਪਿਆ ਜਾਵੇ ਤਾਂ ਮੈਂ ਤੁਹਾਡੇ ਕੋਲ ਜ਼ਰੂਰ ਜਿਵੇਂ ਕਿ ਚਲੋ ਉਹਨਾਂ ਦੇ ਵਿੱਚ ਮੈਂ ਵੀ ਸ਼ਾਮਲ ਹਾਂ ਕਿ ਡਿਬੇਟ ਸ਼ੁਰੂ ਕਰ ਲੈਂਦੇ ਆ ਕਿਸੇ ਨਿਊਜ਼ ਦੇ ਉੱਤੇ ਜਾਂ ਕਰੰਟ ਇਸ਼ੂ ਚੱਲਦਾ ਹੈ ਉਹਦੇ ਉੱਤੇ ਕੁਝ ਨਾ ਕੁਝ ਚਰਚਾ ਸ਼ੁਰੂ ਹੋ ਜਾਂਦੀ ਹੈ ਉਹ ਇੱਕ ਵਿਸ਼ਾ ਹੋ ਗਿਆ ਜਾਂ ਉਹਦੇ ਉੱਤੇ ਡਿਸਕਸ਼ਨ ਹੈਗੀ ਹੈ ਪਰ ਦੂਸਰੇ ਪਾਸੇ ਜੇ ਅਸੀਂ ਨਿਊਜ਼ ਦਾ ਬੁਲੇਟਿਨ ਕਰ ਰਹੇ ਹਾਂ ਤਾਂ ਕਿ ਉਹਦੇ ਉੱਤੇ ਅਸੀਂ ਆਪਣੀ ਟੀਕਾ ਟਿੱਪਣੀ ਮੈਨੂੰ ਲੱਗਦਾ ਕਿ ਜਿੱਥੇ ਤੱਕ ਮੈਂ ਇਸ ਨੂੰ ਨੋਟ ਕੀਤਾ ਕਿ ਨਹੀਂ ਕਰ ਸਕਦੇ ਉਹਦਾ ਮਕਸਦ ਹੁੰਦਾ ਸਿਰਫ ਇਨਫੋਰਮੇਸ਼ਨ ਦੇਣਾ ਨਾ ਕਿ ਆਪਣੀ ਕੋਈ ਗੱਲ ਨਾਲ ਜੋੜ ਕੇ ਕਹਿਣਾ ਕਿੱਦਾਂ ਦੇਖਦੇ ਹੋ ਇਹ ਸਾਰਾ ਸਿਲਸਿਲਾ ਮਤਲਬ ਕਿ ਹੈਗਾ ਸ਼ੰਮੀ ਜੀ।
0: ਬਿਲਕੁਲ ਜੀ ਜਿਹੜੀ ਔਲਖ ਸਾਹਿਬ ਗੱਲ ਕਰ ਰਹੇ ਆ ਉਹ ਮੀਡੀਆ ਦੇ ਵੱਖਰੇ ਵੱਖਰੇ ਜਿਹੜੀਆਂ ਪਰਤਾਂ ਨੇ ਵੱਖਰੇ ਵੱਖਰੇ ਜਿਹੜੇ ਕਹਿ ਲੋ ਵੀ ਚਿਹਰੇ ਵੀ ਕਹਿ ਲੋ ਜਾਂ ਕਿਵੇਂ ਆਪਾਂ ਨੂੰ ਦੇਖ ਸਕਦੇ ਆ ਉਹ ਜਿਵੇਂ ਹੁਣ ਤੁਸੀਂ ਭਾਰਤ ਸਾਹਿਬ ਗੱਲ ਕੀਤੀ ਹੈ ਕਿ ਜਿਹੜੀ ਖਬਰ ਆ ਉਹ ਖਬਰ ਹੀ ਹੋਣੀ ਚਾਹੀਦੀ ਹੈ ਉਹਨੂੰ ਆਪਾਂ ਆਪਣੇ ਕੋਈ ਰੰਗ ਚਾੜ ਕੇ ਪੁੱਠ ਚਾੜ ਕੇ ਅਗਰ ਪੇਸ਼ ਕਰਾਂਗੇ ਤਾਂ ਉਹ ਖਬਰ ਨੀ ਬਣੇਗੀ ਉਹ ਅਨਾਲਿਸਿਸ ਬਣ ਜੂਗਾ ਉਹਦਾ
1: ਸਾਡਾ ਨਜ਼ਰੀਆ ਬਣ ਜੂਗਾ
0: ਕਿਸੇ ਵੀ ਨਿੱਜੀ ਵਿਚਾਰ ਹੋ ਗਏ ਹੁਣ ਕਿਸੇ ਵੀ ਕੋਈ ਵੀ ਘਟਨਾ ਵਾਪਰਦੀ ਆ ਤਾਂ ਉਹਦੇ ਤਿੰਨ ਪਹਿਲੂ ਹੁੰਦੇ ਆ ਇੱਕ ਉਹ ਜਿਹੜਾ ਪੀੜਤ ਆ ਇੱਕ ਉਹਦਾ ਬਿਆਨ ਆ ਉਹਦੇ ਪੱਖ ਤੋਂ ਤੁਸੀਂ ਸੁਣੋਗੇ ਉਹ ਸੱਚਾ ਲੱਗੂਗਾ ਇੱਕ ਜਿਹਨੇ ਮੰਨ ਲਓ ਉਹਦੇ ਮੁਤਾਬਕ ਧੱਕਾ ਕੀਤਾ ਇੱਕ ਉਹਦੀ ਕਹਾਣੀ ਹੋਏਗੀ ਤੇ ਤੀਜਾ ਹੋਊਗਾ ਜੋ ਸੱਚੀ ਸੱਚ ਹੀ ਆ ਤੇ ਜਿਹੜਾ ਪੱਤਰਕਾਰ ਆ ਜੋ ਮੀਡੀਆ ਹੈ ਉਹਨੂੰ ਤੇ ਸਿਰਫ ਜੋ ਸੱਚ ਹੈ ਉਹ ਦਿਖਾਉਣਾ ਚਾਹੀਦਾ ਨਾ ਕਿ ਕਦੇ ਕਿਸੇ ਦਾ ਸੱਚ ਕਦੇ ਕਿਸੇ ਦਾ ਸੱਚ ਕਿਉਂਕਿ ਉਹ ਫਿਰ ਜੇ ਕਿਸੇ ਦਾ ਸੱਚ ਹੈ ਤਾਂ ਕਿਸੇ ਦਾ ਹੀ ਆ ਹੁਣ ਉਹਨੂੰ ਨਿਰਪੱਖ ਹੋ ਕੇ ਨਿਰਪੱਖ ਹੋਣਾ ਨਿਰਪੱਖਤਾ ਦਾ ਹੋਣਾ ਇਹ ਜਿਹੜੀ ਮੁਕੱਦਰ ਬਾਈ ਦੀ ਗੱਲ ਕਰ ਰਹੇ ਨਾ ਇਹ ਗੱਲ ਹੈਗੀ ਹੈ ਜਰਨਲਿਜ਼ਮ ਦੀ ਜਰਨਲਿਜ਼ਮ ਮੀਡੀਆ ਦਾ ਇੱਕ ਬਹੁਤ ਛੋਟਾ ਪਾਰਟ ਹੈ ਇੱਕ ਹਿੱਸਾ ਹੈ ਮੀਡੀਆ ਦਾ ਹਿੱਸਾ ਹੈ ਔਰ ਲੇਕਿਨ ਉਹਦਾ ਇੱਕ ਕਹਿ ਲੋ ਵੀ ਵੱਖਰਾ ਇੱਕ ਉਹਦਾ ਵੱਖਰਾ ਸੈਗਮੈਂਟ ਹੈ ਇੱਕ ਬਿਲਕੁਲ ਅਲੱਗ ਹੀ ਜਿਹਦਾ ਸੰਬੰਧ ਖਬਰਾਂ ਨਾਲ ਹੈ ਟੀਕਾ ਟਿੱਪਣੀਆਂ ਨਾਲ ਹੈ ਉਹ ਪ੍ਰੈਸ ਹੈ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਇਹ ਚ ਕੋਈ ਵੱਡੇ ਚ ਕੋਈ ਉਹ ਨੀ ਮਤਲਬ ਕਹਿ ਲੋ ਕਿ ਛਿਪੀ ਗੱਲ ਨੀ
1: ਬਿਲਕੁਲ
0: ਹੁਣ ਉਹਦੀ ਉਹਨੂੰ ਉਹ ਮੈਨੇਜੇਬਲ ਹੈ
1: ਜੀ
0: ਮੈਨੇਜੇਬਲ ਹੈ ਕਿ ਉਹਨੂੰ ਆਪਾਂ ਮੈਨੇਜੇਬਲ ਉਹ ਹਰ ਪੱਧਰ ਤੋਂ ਆ
1: ਜੀ
0: ਮਤਲਬ ਜਿਵੇਂ ਮੰਨ ਲਓ ਹੁਣ ਜੇ ਔਲਖ ਜੀ ਉਹਨੂੰ ਦੇਖਦੇ ਆ ਤੇ ਉਹ ਉਹਨਾਂ ਦੇ ਨਜ਼ਰੀਏ ਤੋਂ ਵੀ ਮੈਨੇਜੇਬਲ ਹੋ ਸਕਦਾ ਕਿਉਂਕਿ ਪੰਜ ਜਿਹੜੇ ਗੋਲਡਨ ਰੂਲ ਮੰਨੇ ਗਏ ਆ ਜੋ ਆਪਾਂ ਪੋਸੀਬਲ ਜਿਹੜੀ ਸੋਲੂਸ਼ਨ ਆ ਜਿਹੜਾ ਆਪਾਂ ਗੱਲ ਆਪਾਂ ਕਰ ਰਹੇ ਆ ਪੰਜ ਜਿਹੜੇ ਆ ਉਹ ਰੂਲ ਆ ਪਹਿਲਾ ਹੈ ਕਿ ਸਟੋਪ ਰੁਕ ਜੋ
1: ਜੀ
0: ਦੇਖ ਫਿਰ ਦੂਸਰਾ ਹੈਗਾ ਚੈੱਕ ਕਰੋ ਕਿ ਜੋ ਖਬਰ ਆ ਰਹੀ ਹੈ ਜੋ ਆਪਾਂ ਪੜ੍ਹ ਰਹੇ ਹਾਂ ਸੁਣ ਰਹੇ ਹਾਂ ਸ਼ੇਅਰ ਕਰ ਰਹੇ ਹਾਂ ਚੈੱਕ ਤਾਂ ਕਰੋ
1: ਕਰੋਸ ਚੈੱਕ
0: ਤੀਜਾ ਹੈਗਾ ਥਿੰਕ ਸੋਚ ਲਓ
1: ਜੀ
0: ਉਹਦੇ ਬਾਰੇ ਸੋਚੋ ਸੋਚਣ ਤੋਂ ਬਾਅਦ ਫਿਰ ਤੁਹਾਨੂੰ ਜੇ ਲੱਗੇ ਵੀ ਠੀਕ ਹੈ ਗਲਤ ਹੈ ਇਹਨੂੰ ਵੀ ਫਿਰ ਚੌਥੀ ਚੀਜ਼ ਆ ਜਾਂਦੀ ਹੈ ਵੈਰੀਫਾਈ ਕਰੋ ਤਸਦੀਕ ਕਰੋ ਕਿ ਉਹਦੇ ਫੈਕਟ ਲੱਭੋ ਕਿ ਸੱਚੀ ਏਦਾਂ ਦੀ ਕੋਈ ਗੱਲ ਹੈਗੀ ਵੀ ਹੈ ਕਿ ਨਹੀਂ ਉਸ ਤੋਂ ਬਾਅਦ ਜਾ ਕੇ ਉਹਨੂੰ ਸ਼ੇਅਰ ਕਰਨਾ ਚਾਹੀਦਾ ਉਸ ਤੋਂ ਬਾਅਦ ਉਹਨੂੰ ਆਪਾਂ ਬਿਲੀਵ ਕਰਾਂਗੇ ਜੇ ਬਿਲੀਵ ਹੋ ਗਿਆ ਆਪਾਂ ਨੂੰ ਲੱਗਦਾ ਕਿ ਠੀਕ ਹੈ ਸਾਰੇ ਪੱਖਾਂ ਤੇ ਸਾਰੇ ਤੱਥਾਂ ਤੇ ਆਧਾਰ ਤੇ ਗੱਲ ਆਪਾਂ ਨੂੰ ਮਿਲ ਗਈ ਫਿਰ ਆਪਾਂ ਸ਼ੇਅਰ ਕਰੀਏ ਬਾਕੀ ਤਾਂ ਹੁਣ ਜਿਹੜਾ ਜੇ ਕੋਈ ਦੂਸਰੇ ਲੋਕ ਜੋ ਕਰ ਰਹੇ ਹੈ ਉਹਨੂੰ ਤਾਂ ਆਪਾਂ ਕੰਟਰੋਲ ਨਹੀਂ ਕਰ ਸਕਦੇ ਅਸੀਂ ਘੱਟੋ ਘੱਟ ਆਪਣੇ ਆਪ ਨੂੰ ਤਾਂ ਕਰ ਹੀ ਸਕਦੇ ਹਾਂ ਆਪਣੇ ਆਪ ਨੂੰ ਜਿਹੜਾ ਉਸ ਯੋਗ ਬਣਾ ਸਕਦੇ ਹਾਂ ਕਿ ਆਪਾਂ ਓਹੀ ਗੱਲ ਜਿਹੜੀ ਆਪਾਂ ਸ਼ੁਰੂ ਚ ਕਰਦੇ ਸੀ ਕਿ ਫਿਲਟਰ ਆਊਟ ਕਰ ਸਕੀਏ ਸੱਚ ਝੂਠ ਨੂੰ ਆਪਾਂ ਉਸ ਤਰੀਕੇ ਤੋਂ ਦੇਖ ਸਕੀਏ ਕਿ ਬਈ ਸਾਨੂੰ ਇਹ ਸੋਝੀ ਹੈਗੀ ਆ
1: ਜੀ
0: ਬਈ ਕੀ ਠੀਕ ਹੋ ਰਿਹਾ ਕਿ ਨਹੀਂ ਠੀਕ ਹੋ ਰਿਹਾ
1: ਕਿਉਂਕਿ ਜੋ ਅੱਜ ਜਾਣਨ ਜੋ ਸ਼ਮੀ ਜੀ ਦੇਖਦੇ ਆ ਨਾ ਪੱਤਰਕਾਰ ਘੱਟ ਤੇ ਨਜੂਮੀ ਮੈਨੂੰ ਜਿਆਦਾ ਲੱਗਦੇ ਨੇ ਜੀ ਅੱਜ ਉਹ ਕਹਿੰਦੇ ਅਸੀਂ ਪਹਿਲਾਂ ਭਵਿੱਖਬਾਣੀ ਕਰਤੀ ਸੀ ਜੀ
5: ਭਾਰਤ ਬਾਈ ਜੀ ਖਬਰ ਦੇ ਉੱਤੇ ਨਾ ਵਿਊ ਵਿਊ ਪੁਆਇੰਟ ਦੇਣਾ ਜਿਹੜਾ ਨਾ ਮੇਰਾ ਮੰਨਣਾ ਇਹ ਹੈਗਾ ਅਸੀਂ ਟਵਾਣਾ ਸਾਹਿਬ ਨਾਲ ਜੁੜੇ ਇਸੇ ਕਰਕੇ ਸੀ ਉਹ ਹਲ ਹਰ ਗੱਲ ਦੇ ਉੱਤੇ ਆਪਣਾ ਵਿਊ ਦਿੰਦੇ ਨੇ
1: ਬਿਲਕੁਲ ਬਿਲਕੁਲ
5: ਬਾਈ ਜੀ ਇਹ ਜਿੰਨੇ ਜਿਹੜੇ ਮੰਨ ਲਓ ਪੱਤਰਕਾਰ ਜਿਹੜੀਆਂ ਖਬਰਾਂ ਪੜ੍ਹਦੇ ਨੇ ਉਹਦਾ ਮੇਰੇ ਕੋਲ ਅਖਬਾਰ ਆਉਂਦੀ ਹੈ ਮੈਂ ਉਹਦੇ ਤੇ ਪੜ੍ਹ ਲੈਂਦਾ ਬਾਈ
1: ਬਿਲਕੁਲ
5: ਜਿੰਨੇ ਜ਼ਿਆਦਾਤਰ ਪੱਤਰਕਾਰ ਜਿਹੜੀਆਂ ਖਬਰਾਂ ਪੜ੍ਹ ਕੇ ਸੁਣਾਉਂਦੇ ਨੇ ਚੈਨਲਾਂ ਉੱਤੇ ਪੜ੍ਹ ਕੇ ਅੱਧੇ ਘੰਟੇ ਦੀ ਖਬਰ ਉਹ ਲੈ ਕੇ ਵਿਊ ਤੁਰ ਜਾਂਦੇ ਨੇ ਆਪਣੇ
1: ਬਿਲਕੁਲ
5: ਪਰ ਉਹਦੇ ਤੇ ਆਪਣਾ ਵਿਊ ਪੁਆਇੰਟ ਦੇਣਾ ਉੱਥੇ ਫਿਰ ਗੱਲ ਉੱਥੇ ਜ਼ਿੰਮੇਵਾਰੀ ਦੀ ਵੀ ਹੋ ਜਾਂਦੀ ਹੈ ਉੱਥੇ ਫਿਰ ਗੱਲ ਕਰਨੀ ਵੀ ਆਪਾਂ ਕਿਹੜੇ ਵਿਊ ਪੁਆਇੰਟ ਨਾਲ ਗੱਲ ਕਰਦੇ ਬਾਈ ਜੀ ਧਾਰਮਿਕ ਮਸਲੇ ਤੇ ਮੈਂ ਕਹਿੰਦਾ ਜਿੰਨਾ ਟਵਾਣਾ ਸਾਹਿਬ ਜਿਹੜੇ ਹਿਸਾਬ ਨਾਲ ਵਿਊ ਦਿੰਦੇ ਨੇ ਜਿੰਨੇ ਕੋਈ ਦਿੰਦਾ ਹੀ ਨੀ ਹੈਗਾ ਬਾਈ ਜੀ ਉਸ ਗੱਲ ਉੱਤੇ ਸਾਰੇ ਉਹੀ ਗੱਲ ਇੱਕ ਸਾਈਡ ਤੋਂ ਨਿਕਲ ਜਾਂਦੇ ਨਹੀਂ ਜੀ ਇਹ ਧਾਰਮਿਕ ਮਸਲਾ ਜੀ ਅਸੀਂ ਸੈਂਸਿਟਿਵ ਮਸਲਾ ਜੀ ਅਸੀਂ ਇਹਦੇ ਤੇ ਗੱਲ ਹੀ ਨੀ ਕਰਨੀ ਜਦੋਂ ਕਿ ਸਾਰਾ ਪੁਆੜਾ ਹੀ ਇਹ ਧਾਰਮਿਕ ਮਸਲੇ ਤੇ ਸਿਆਸਤ ਨੇ ਪਾਇਆ ਹੋਇਆ ਜਿਹੜੇ ਸਾਡੇ ਆਰਥਿਕ ਮਸਲੇ ਨੇ ਉਹਨਾਂ ਦੀ ਤੇ ਗੱਲ ਹੀ ਨੀ ਹੁੰਦੀ ਬਾਈ ਜੀ ਕੌਣ ਕਰਦਾ ਅੱਜ ਮੰਨ ਲਓ ਪੰਜਾਬ ਮੰਨ ਲਓ ਇੰਨੇ ਲੱਖ ਕਰੋੜ ਦਾ ਕਰਜ਼ਾ ਜੀ ਕੌਣ ਕਰਦਾ ਕੋਈ ਇੰਨੇ ਬੱਚੇ ਜੰਮ ਲਓ ਜੀ ਉਹ ਗੱਲ ਕਰਨ ਦਿਆ ਕੋਈ ਹੋਰ ਗੱਲ ਕਰਨ ਦਿਆ
1: ਜੀ
5: ਇਸ ਚੀਜ਼ ਉੱਤੇ ਕੋਈ ਵਿਊ ਦਿੰਦਾ ਹੀ ਕਿੱਥੇ ਹੈ ਬਾਈ ਜੀ ਮੈਂ ਤਾਂ ਕਹਿੰਦਾ ਵਿਊ ਪੁਆਇੰਟ ਬਾਈ ਜੀ ਸਗੋਂ ਮੇਰਾ ਮੰਨਣਾ ਇਹ ਹੋ ਸਕਦਾ ਮੈਂ ਗਲਤ ਹੋਵਾਂ ਜਾਂ ਠੀਕ ਹੋਵਾਂ ਵੀ ਵਿਊ ਪੱਤਰਕਾਰ ਦਾ ਤੇ ਮਤਲਬ ਵੀ ਆਪਣਾ ਵਿਊ ਦੱਸੇ ਵੀ ਇਹਦੇ ਚ ਤੁਹਾਡਾ ਕੀ ਇਹ ਥੋੜੀ ਵੀ ਖਬਰ ਪੜ੍ਹ ਕੇ ਤੇ ਤੁਸੀਂ ਆਪਣਾ ਪਾਰ ਜਾਓ ਜੀ
1: ਜੀ
5: ਉਹ ਤਾਂ ਕੋਈ ਵੀ ਤੁਹਾਡੇ ਮੇਰੇ ਕੋਲ ਅਖਬਾਰ ਮੇਰੇ ਕੋਲ ਟ੍ਰਿਬਿਊਨ ਵੀ ਆਉਂਦੀ ਆ ਅਜੀਤ ਵੀ ਆਉਂਦੀ ਆ ਮੈਂ ਉਹਦੇ ਤੇ ਪੜ੍ਹ ਲਾਂਗਾ ਫਿਰ ਪੱਤਰਕਾਰ ਦੀ ਕੀ ਲੋੜ ਹੈ ਬਾਈ ਜੀ
1: ਬਿਲਕੁਲ
5: ਅਸੀਂ ਕਾਹਦੇ ਵਾਸਤੇ ਉਹਨੂੰ ਸੁਣਨਾ
1: ਜੀ
5: ਉਹ ਘੱਟੋ ਘੱਟ ਆਪਣਾ ਇੱਕ ਵਿਊ ਦਿੰਦਾ ਉਹਦੇ ਤੇ ਆਪਾਂ ਸਮਝ ਬਣਾਉਂਦੇ ਆ ਵੀ ਇਹ ਸਹੀ ਹੈ ਜਾਂ ਨਹੀਂ ਸਹੀ
1: ਜੀ ਬਿਲਕੁਲ
5: ਇਹ ਅਸਲ ਤੇ ਇਹ ਰਿਸਕੀ ਬਹੁਤ ਹੈ ਨਾ ਵਿਊ ਬਣਾਉਣਾ ਬਹੁਤ ਰਿਸਕੀ ਹੈ ਖਬਰ ਪੜ੍ਹ ਕੇ ਤੁਰ ਜਾਣਾ ਤਾਂ ਬਹੁਤ ਸੌਖਾ ਹੈਗਾ
1: ਬਿਲਕੁਲ
5: ਉੱਥੇ ਫਿਰ 100 ਆਉਂਦੇ ਨੇ ਵਿੱਚ ਗਾਲਾਂ ਕੱਢਣ ਵਾਲੇ ਵੀ ਤੂੰ ਹੈ ਫਲਾਣਾ ਹੈ ਤੇ ਤੂੰ ਫਲਾਣਾ ਹੈ ਤੇ ਤੂੰ ਫਲਾਣਾ
1: ਬਿਲਕੁਲ
5: ਇਸ ਕਰਕੇ ਨਾ ਇਹ ਪੱਤਰਕਾਰੀ ਵੀ ਠੀਕ ਹੈ ਕਹਿਣ ਨੂੰ ਆਪਾਂ ਹੈਗੀ ਸੀ ਇਹ ਚੌਥਾ ਥੰਮ ਪਰ ਅੱਜ ਕੱਲ ਦੀ ਜਿਹੜੀ ਪੱਤਰਕਾਰੀ ਹੈ ਨਾ ਇਹ ਮੈਨੂੰ ਨੀ ਲੱਗਦਾ ਹੈਗਾ ਇਹ ਚੌਥਾ ਥੰਮ ਹੈਗੀ ਹੈ ਬਾਈ ਜੀ ਇਹ ਸਭ ਆਪੋ ਆਪਣੀਆਂ ਧਿਰਾਂ ਨਾਲ ਜੁੜੇ ਹੋਏ ਲੋਕ ਨੇ ਕੋਈ ਉਹਨੂੰ ਲਿਆਉਣ ਨੂੰ ਫਿਰਦਾ ਕੋਈ ਉਹਨੂੰ ਲਿਆਉਣ ਨੂੰ ਫਿਰਦਾ ਗੱਲ ਉਹਦੇ ਤੇ ਜੇ ਨਿਰਪੱਖ ਗੱਲ ਕਰਨ ਫਿਰ ਤਾਂ ਜੋ ਇੱਥੇ ਝਾੜੂ ਵਾਲੇ ਕਰਦੇ ਨੇ ਜਾਂ ਮੰਨ ਲਓ ਦਿੱਲੀ ਚ ਦੂਜੇ ਕਰਦੇ ਨੇ ਫਿਰ ਇਹਨਾਂ ਨੂੰ ਸਾਰੇ ਮਸਲਿਆਂ ਤੇ ਗੱਲ ਕਰਨੀ ਚਾਹੀਦੀ ਹੈ ਨਾ ਜੀ
1: ਬਿਲਕੁਲ ਹੈ ਬਿਲਕੁਲ
5: ਪਰ ਨਹੀਂ ਬੋਲਦੇ ਹੈਗੇ ਹੁਣ ਧਰੂਵ ਰਾਠੀਅਰੀ ਏਡੇ ਏਡੇ ਪੱਤਰਕਾਰ ਨੇ ਆਪਣੇ ਆਪ ਨੂੰ ਕਹਿੰਦੇ ਨੇ ਇਹ ਮੰਨ ਲਓ ਯੂਟਿਊਬਰ ਨੇ ਜਾਂ ਚਲੋ ਪੱਤਰਕਾਰ ਨਾਂ ਵੀ ਕਹੀ ਇਹਨਾਂ ਨੂੰ ਇਹਨਾਂ ਨੂੰ ਹੋਰ ਸਾਰੇ ਦੇਸ਼ ਦੀ ਖਬਰ ਹੁੰਦੀ ਹੈ ਇਹਨਾਂ ਨੂੰ ਪੰਜਾਬ ਦੀ ਖਬਰ ਹੀ ਨਹੀਂ ਹੁੰਦੀ ਬਈ ਇੱਥੇ ਕੀ ਚੱਲਦਾ ਪਿਆ
1: ਬਿਲਕੁਲ ਹੈ ਜੀ ਬਿਲਕੁਲ
5: ਇਸ ਕਰਕੇ ਕਿਉਂਕਿ ਇਹ ਧਿਰ ਨਾਲ ਜੁੜੇ ਹੋਏ
1: ਨੇ ਜੀ
5: ਇਸ ਕਰਕੇ ਬਾਈ ਜੀ ਅੱਜ ਕੱਲ ਸਮਾਂ ਉਹ ਹੈਗਾ ਉਹ ਹੋਇਆ ਵੀ ਜਿਹੜੀ ਜਿਹੜਾ ਬੰਦਾ ਚਾਪਲੂਸੀ ਕਰ ਲੂ ਉਹੀ ਤਰੱਕੀ ਕਰ ਸਕਦਾ ਜਿਹੜਾ ਨਹੀਂ ਕਰਦਾ ਉਹ ਬਸ ਉਹ ਠੇਲਾ ਮਠੇਲਾ ਹੁੰਦਾ ਫਿਰਦਾ ਉਹ ਕਿਸੇ ਤੇ ਰਲਦਾ ਵੀ ਨੀ ਹੈਗਾ
1: ਬਿਲਕੁਲ
5: ਉਹਦੇ ਵੱਲ ਕੋਈ ਵੀ ਨੀ ਖੜਾ
1: ਬਿਲਕੁਲ
5: ਬਾਕੀ ਮੇਰਾ ਵਿਊ ਪੁਆਇੰਟ ਆ ਮੈਂ ਗਲਤ ਵੀ ਹੋ ਸਕਦਾ ਸਹੀ ਵੀ ਹੋ ਸਕਦਾ ਹਾਂਜੀ ਸਭ ਦੇ ਆਪਣੇ ਆਪਣੇ ਵਿਚਾਰ ਨੇ ਆਪਾਂ ਤਾਂ ਆਉਣਾ ਚਾਹੀਦਾ ਉਹੀ ਗੱਲ ਆਪਾਂ ਵੀ ਆਪਣੀ ਗੱਲ ਥੋਪਦੇ ਕਿਸੇ ਤੇ ਨੀ ਹੈਗੇ
1: ਬਿਲਕੁਲ ਬਿਲਕੁਲ
5: ਸਭ ਦੇ ਵਿਚਾਰਾਂ ਦਾ ਸਤਿਕਾਰ ਹੈ ਹੋਣਾ ਵੀ ਚਾਹੀਦਾ ਤੇ ਗੱਲ ਚੱਲਣੀ ਵੀ ਚਾਹੀਦੀ ਹੈ ਬਾਈ ਜੀ ਹਰ ਇੱਕ ਗੱਲ ਤੇ
1: ਬਿਲਕੁਲ ਹੈ ਜੀ
5: ਠੀਕ ਹੈ ਆਪਣਾ ਸ਼ਮੀ ਬਾਈ ਜੀ ਅੱਜ ਬਿਨਾਂ ਕਿਸੇ ਉਹੀ ਗੱਲ ਹੈ ਗਾਣੇ ਤੋਂ ਤੇ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ
1: ਜ਼ਿੰਦਾਬਾਦ ਥੈਂਕ ਯੂ ਜੀ
0: ਜ਼ਿੰਦਾਬਾਦ ਜੀ ਬਹੁਤ ਬਹੁਤ ਸ਼ੁਕਰੀਆ ਜਨਾਬ
5: ਠੀਕ ਹੈ
1: ਪਰ ਉਹ ਕੁੱਲ ਮਿਲਾ ਕੇ ਇੱਧਰ ਹੋਰ ਹੀ ਕੁਝ ਮਿਲਾਈ ਜਾਂਦੇ ਨੇ ਆ ਦੇਖ ਲੋ ਕਹਿੰਦੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਔਜਲਾ ਸਾਹਿਬ ਦੀ ਇੱਕ ਇੱਕ ਗੱਲ ਲੱਖ ਲੱਖ ਰੁਪਏ ਦੀ ਹੈ ਸ਼ਮੀ ਭਾਜੀ ਦੱਸ ਰਹੇ ਨੇ ਤੇ ਭਾਰਤ ਸਾਹਿਬ ਤੁਸੀਂ ਕਹਿੰਦੇ 80-80 ਹਜ਼ਾਰ ਦੀ 80-80 ਹਜ਼ਾਰ ਹੀ ਦੇ ਦੇਣਾ ਜੀ ਲੱਖ ਨਾ ਆਖਰ ਘਰ ਦੀ ਗੱਲ ਹੈ ਆਪਣੀ ਤੇ ਤੁਸੀਂ ਕਿਹੜਾ ਗੈਰ ਹੋ ਜੀ ਕਹਿੰਦੇ ਤੇ ਔਜਲਾ ਸਾਹਿਬ ਲਿਖਦੇ ਨੇ ਰਾਜਨ ਜੀ ਤੁਸੀਂ ਨੇੜੇ ਹੋ 60 ਕੁ ਹਜ਼ਾਰ ਹੀ ਜਿਹੜਾ ਉਹਦੇ ਵਿਚ ਹੀ ਨਿਬੇੜ ਲਵੋ ਗੱਲ ਮੁਕਾਓ ਜੀ
0: ਬਿਲਕੁਲ ਜੀ ਬਿਲਕੁਲ ਇਹੋ ਹੀ ਹੈ ਮੁਹੱਬਤ ਜਿੰਦਾਬਾਦ ਵਾਲਾ ਮਾਹੌਲ ਬਣਿਆ ਜਿਹੜਾ ਜੀ ਭਾਈ ਸਾਹਿਬ ਅੱਜ ਦੀ ਚਰਚਾ ਕਾਫੀ ਸਾਰਥਕ ਹੋ ਕੇ ਰਹੀ ਆ
1: ਜੀ,
0: ਤੇ ਵੱਖਰੇ ਵੱਖਰੇ ਪਹਿਲੂ ਜਿਹੜੇ ਉਹਨਾਂ ਦੀ ਫਰੋਲਾ ਫਰਾਲੀ ਵੀ ਕੀਤੀ ਗਈ ਤੇ ਕੁਝ ਦੇ ਚੰਗੀਆਂ ਗੱਲਾਂ ਜਿਹੜੀਆਂ ਉਹ ਹਾਸਲ ਹੋਈਆਂ
1: ਜੀ,
0: ਇਹਦੇ ਲਈ ਮੈਂ ਤੁਹਾਡਾ ਸ਼ੁਕਰ ਗੁਜ਼ਾਰ ਆ,
1: ਤੁਹਾਡੇ
0: ਰਾਹੀਂ ਸੰਭਵ ਹੋ ਸਕਿਆ ਜੀ,
1: ਤੁਸੀਂ ਮੈਂ ਅਲੱਗ ਆ ਜੀ
0: ਬਿਲਕੁਲ ਜੀ ਬਿਲਕੁਲ ਤੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਔਰ ਤੁਹਾਡਾ ਭਾਈ ਸਾਹਿਬ,
1: ਵਾਪਸ
0: ਜਿੰਦਾਬਾਦ।

0: ਇਸੇ ਤਰ੍ਹਾਂ ਹੀ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਯੂਐਸ ਤੋਂ ਜੁੜ ਚੁੱਕੇ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਯੂਐਸ ਤੋਂ ਜੀ ਸੁਰਿੰਦਰ ਕੌਰ ਮਾਲ ਜੀ, ਜੀ ਆਨੁ ਜੀ।
1: ਹਾਂਜੀ ਭੁਪਿੰਦਰ ਜੀ, ਸਤਿ ਸ੍ਰੀ ਅਕਾਲ ਤੁਹਾਨੂੰ ਤੇ ਸਭ ਦੁਆਬਾ ਪਰਿਵਾਰ।
0: ਸਤਿ ਸ੍ਰੀ ਅਕਾਲ ਜੀ ਆਨੁ ਜੀ।
1: ਹਾਂਜੀ ਸਾਰਿਆਂ ਤੋਂ ਪਹਿਲਾਂ ਤਾਂ ਤੁਹਾਨੂੰ ਨੈਸ਼ਨਲ ਰੇਡੀਓ ਡੇ ਦੀਆਂ ਬਹੁਤ ਬਹੁਤ ਵਧਾਈਆਂ ਜੀ।
0: ਤੁਹਾਨੂੰ ਵੀ ਜੀ।
1: ਹਾਂਜੀ ਮੈਂ ਤਾਂ ਦੇਖੋ ਸ਼ਮੀ ਜੀ ਨੇ ਅੱਜ ਹਰਵੰਸ਼ ਸਿੰਘ ਨੂੰ ਯਾਦ ਕੀਤਾ
0: ਜੀ,
1: ਮੈਂ ਆਖਿਆ ਲਓ ਫਿਰ ਸ਼ਮੀ ਜੀ ਨੇ ਮੇਰੇ ਤੋਂ ਪਹਿਲਾਂ ਯਾਦ ਕਰ ਲਿਆ, ਕਿਉਂਕਿ ਮੈਂ ਉਸ ਵੇਲੇ ਤੁਹਾਨੂੰ ਫੋਨ ਮਿਲਾਉਣਾ ਹੀ ਲੱਗੀ ਸੀ।
0: ਤੁਸੀਂ ਤਾਂ ਮੇਰੇ ਖਿਆਲ ਨਾਲ ਮਿਲੇ ਵੀ ਹੋ ਨਾ ਜੀ ਹਰਵੰਸ਼ ਜੀ ਨੂੰ।
1: ਹਾਂਜੀ ਹਾਂਜੀ, ਪਤਾ ਕੀ ਆ ਮੈਂ ਉਹਨਾਂ ਨਾਲ ਕਿੱਦਾਂ ਫਿਰ ਜੁੜੀਆਂ, ਤੁਹਾਡੇ ਨਾਲ ਰੇਡੀਓ ਤੋਂ ਸਭ ਤੋਂ ਪਹਿਲਾਂ ਕਿੱਦਾਂ ਜੁੜੀਆਂ।
0: ਹਾਂਜੀ
1: ਭੁਪਿੰਦਰ ਜੀ, ਮੈਂ ਹਨਾ ਆਪਣੇ ਘਰ ਦੇ ਮੂਹਰੇ ਵਾਕ ਕਰਦੀ ਸੀ, ਕਿਉਂਕਿ ਮੈਂ ਤਾਂ ਰੋਜ਼ ਸਵੇਰ ਸ਼ਾਮੀ ਵਾਕ ਕਰਦੀ ਹੁੰਦੀ ਹਾਂ। ਉਹ ਮੈਂ ਵਾਕ ਕਰਦੀ ਸੀ, ਇਕਬਾਲ ਨੇ ਮੈਨੂੰ ਕਿਹਾ ਸੀ ਤੁਸੀਂ ਰੇਡੀਓ ਡਾਊਨਲੋਡ ਕਰ ਲਓ, ਤੁਹਾਡਾ ਮੰਮੀ ਜਿਹੜਾ ਜੀ ਕਰਦਾ ਤੁਸੀਂ ਚੈਨਲ ਚੇਂਜ ਕਰ ਕਰਕੇ ਰੇਡੀਓ ਸੁਣ ਸਕਦੇ।
0: ਹਾਂਜੀ ਉਦੋਂ ਸੀਗਾ ਪੰਜਾਬੀ ਰੇਡੀਓ ਚੱਲਦੇ ਸੀਗੇ। ਹਾਂਜੀ
1: ਜਦੋਂ ਮੈਂ ਭੁਪਿੰਦਰ ਜੀ ਮੈਂ ਸੁਣ ਰਹੀ ਸੀ ਨਾ, ਉੱਥੇ ਹੀ ਆ ਗਿਆ ਜੀ ਦੂਜਾ ਪ੍ਰੋਗਰਾਮ, ਦੂਜਾ ਹਰਵੰਸ਼ ਸਿੰਘ ਉਹਦਾ
0: ਕਵੀ
1: ਦਰਬਾਰ। ਜਦੋਂ ਮੈਂ ਆਵਾਜ਼ ਸੁਣੀ ਮੈਂ ਕਿਹਾ ਆਹ ਤਾਂ ਹਰਵੰਸ਼ ਸਿੰਘ ਹੋ, ਕਿਉਂਕਿ ਮੈਂ ਤਾਂ ਉਹਨਾਂ ਨੂੰ ਪਹਿਲਾਂ ਮਿਲ ਚੁੱਕੀ ਸੀ ਹਨਾ, ਇੱਕ ਵਾਰ ਕੋਈ ਬੁੱਕ ਨਹੀਂ ਸੀਗੀ ਵੀ ਝੁੰਡ ਚੁਕਾਈ ਤਾਂ ਉਹਦੇ ਉੱਥੇ ਮੈਨੂੰ ਸੱਦਿਆ ਸੀ, ਮੈਂ ਉੱਥੇ ਸੀਗੀ, ਮੈਂ ਤਾਂ ਗੱਲਾਂ ਬਾਤ ਕਾਫੀ ਕਰ ਚੁੱਕੀ ਸੀ, ਮਿਲ ਚੁੱਕੀ ਸੀ ਹਨਾ। ਤਾਂ ਫੇਰ ਉਹ ਫੇਰ ਤਾਂ ਮੈਨੂੰ ਆਦਤ ਪੈ ਗਈ ਸੁਣਨ ਦੀ
0: ਜੀ।
1: ਉਹ ਤੋਂ ਬਾਅਦ ਫੇਰ ਪਹਿਲਾਂ ਅੱਛਾ ਫੇਰ ਮੈਂ ਸੀਮਾ ਜੀ ਨੂੰ ਸੁਣਦੀ ਸੀ, ਤਾਂ ਹੌਲੀ ਹੌਲੀ ਜਦੋਂ ਮੈਂ ਸੀਮਾ ਜੀ ਨੂੰ ਸੁਣਦੀ ਸੀ ਭੁਪਿੰਦਰ ਜੀ ਉਹਨਾਂ ਤੋਂ ਸੁਣ ਕੇ ਹਟੀ ਜਾਣ ਤੁਸੀਂ ਮੂਹਰੇ ਆ ਗਏ।
0: ਹਾਂਜੀ ਉਹਨਾਂ ਤੋਂ ਬਾਅਦ ਮੇਰਾ ਪ੍ਰੋਗਰਾਮ ਨਾਲ ਹੀ ਸ਼ੁਰੂ ਹੋ ਜਾਂਦਾ ਸੀ।
1: ਹਾਂਜੀ ਤੇ ਫੇਰ ਮੈਂ ਤੁਹਾਡਾ ਸੁਣਨਾ ਪੱਕਾ ਹੀ ਸ਼ੁਰੂ ਕਰ ਦਿੱਤਾ ਰੋਜ਼ ਹੀ ਰੋਜ਼ ਹਨਾ, ਤਾਂ ਦੇਖ ਲਓ ਪਏ ਹੁਣ ਤੱਕ ਜੁੜਿਆ। ਬਾਕੀ
0: ਬਿਲਕੁਲ
1: ਜੁੜਿਓ ਆਪਣੇ ਪਿੰਡ ਵੀ ਸੀ ਰੇਡੀਓ ਦੇ ਨਾਲ, ਫੇਰ ਸਹੁਰੇ ਵੀ ਰੋਜ਼ ਰੇਡੀਓ ਸੁਣੀ ਦਾ ਹੁੰਦਾ ਸੀ ਭੁਪਿੰਦਰ ਜੀ। ਉਸ ਲਈ ਠੰਡੂ ਰਾਮ ਦੀਆਂ ਖਬਰਾਂ ਆਉਂਦੀਆਂ ਹੁੰਦੀਆਂ ਸੀਗੀਆਂ, ਗੱਲ ਸੁਣੋ ਉਹਦੀ ਭੈਣ ਸੁਮਿਤਾ ਸੀ ਉਹ ਸਾਡੇ ਨਾਲ ਪੜ੍ਹਦੀ ਹੁੰਦੀ ਸੀਗੀ, ਸੱਚ ਸੋਰੀ ਪੜ੍ਹਦੇ ਹੁੰਦੇ ਸੀ, ਟੀਚਰ ਹੁੰਦੀ ਸੀ ਸਾਡੇ ਨਾਲ ਕਾਮੇ ਸਕੂਲ ਵਿੱਚ ਹਨਾ, ਮੇਨ ਰੋਡ ਤੇ, ਜਾਣੀ ਕਿ ਬੰਗਾ ਤੋਂ ਨਵੇਂ ਸ਼ਹਿਰ ਰੋਡ ਤੇ ਹਨਾ ਸਾਡਾ ਸਕੂਲ ਹੁੰਦਾ ਸੀ। ਉਹ ਉਹਨਾਂ ਨੇ ਕਰਾਇਆ ਅਖੰਡ ਪਾਠ ਭੁਪਿੰਦਰ ਜੀ, ਅਸੀਂ ਜਾਣੀ ਕਿ ਉਹ ਰੈਡ ਤੇ ਗੱਲਾਂ ਕਰਦੇ ਸੀ, ਤਾਂ ਉਹਨਾਂ ਦੱਸਿਆ ਮੇਰਾ ਭਰਾ ਹਨਾ, ਤਾਂ ਉਹਨੇ ਸਾਨੂੰ ਅਖੰਡ ਪਾਠ ਤੇ ਸੱਦਿਆ, ਤਾਂ ਮੈਂ ਉਹਨੂੰ ਦੇਖਿਆ ਉਹ ਇੰਨਾ ਜੰਗ ਮੁੰਡਾ ਇੰਨਾ ਪਿਆਰਾ, ਜਾਣੀ ਕਿ ਤੁਹਾਡੀ ਉਮਰ ਤੋਂ ਵੀ ਘੱਟ ਸੀਗਾ ਉਸ ਵੇਲੇ ਹਨਾ, ਤੁਹਾਡੀ ਹੁਣ ਮੜੀ ਜ਼ਿਆਦਾ ਹੋ ਗਏ। ਤਾਂ ਅਸੀਂ ਹੈਰਾਨ, ਮੈਂ ਕਿਹਾ ਕਿੱਦਾਂ ਬੁੱਢਿਆਂ ਵਾਲੀ ਆਵਾਜ਼ ਕਰਕੇ ਰੇਡੀਓ ਤੇ ਆਉਂਦਾ ਹਨਾ, ਉਸਲੇ ਬੜੀ ਹਾਂਜੀ ਉਸਲੇ ਬੜੀ ਇਹ ਹੈਰਾਨੀ ਜਿਹੀ ਵਾਲੀ ਗੱਲ ਸੀ। ਤੇ ਤੁਸੀਂ ਜਿਸ ਬੰਦੇ ਨੂੰ ਸਿਰਫ ਰੇਡੀਓ ਤੇ ਸੁਣਿਆ ਹੋਵੇ ਉਹਨੂੰ ਤੁਸੀਂ ਅੱਖੀ ਦੇਖਿਆ, ਉਹ ਕਿੰਨੀ ਵਧੀਆ ਗੱਲ ਹੁੰਦੀ ਸੀ ਭੁਪਿੰਦਰ ਜੀ। ਉਸ ਵੇਲੇ ਇਹ ਗੱਲਾਂ ਬਹੁਤ ਅਹਿਮੀਅਤ ਰੱਖਦੀਆਂ ਸੀ, ਜਿੱਦਾਂ ਹੁਣ ਇੱਧਰੋਂ ਕੋਈ ਮੇਰੇ ਹਸਬੈਂਡ ਕੋਲੋਂ ਇੱਧਰੋਂ ਜਾਂਦਾ ਸੀ, ਜਦ ਕੋਈ ਆ ਕੇ ਸੁਨੇਹਾ ਦਿੰਦਾ ਸੀ ਇਹਨਾਂ ਦਾ ਪਿਓ ਏਦਾਂ ਸੀ ਏਦਾਂ, ਜਦੋਂ ਆਪਣਾ ਨਾਂ ਹੀ ਸੁਣੀਦਾ ਸੀ ਜਾਂ ਅਗਲੇ ਦੇ ਮੂੰਹੋਂ ਇਹ ਸੁਣੀਦਾ ਸੀ ਕਿ ਬੱਚੇ ਨੂੰ ਯਾਦ ਕਰਦਾ, ਬੀਬੀ ਮੈਨੂੰ ਆਪਣੀ ਨੂੰ ਯਾਦ ਕਰਦਾ ਮੈਨੂੰ, ਤਾਂ ਭੁਪਿੰਦਰ ਜੀ ਉਹ ਅਨੋਖਾ ਜਿਹਾ ਹੀ ਆਨੰਦ ਆਉਂਦਾ ਸੀ ਜਿਹੜਾ ਹੁਣ ਤੁਸੀਂ ਦੇਖੋ। ਹੁਣ ਤਾਂ ਰੋਜ਼ ਹੀ ਲੋਕ ਵੀਡੀਓ ਕਾਲ ਤੇ ਜੁੜੇ ਰਹਿੰਦੇ ਤਾਂ ਫੋਨਾਂ ਤੇ ਜੁੜੇ ਰਹਿੰਦੇ ਆ ਹਨਾ, ਕਿਸੇ ਦਾ ਵਿਆਹ ਵੀ ਦੇਖਣ ਜਾਂਦੇ ਆ ਤਾਂ ਵਿਆਹ ਤੋਂ ਪਹਿਲਾਂ ਜੇ ਘਰਦਿਆਂ ਨੇ ਵਿਚਾਰਨਾ ਕੁੜੀ ਦੇਖੀ ਹੋ, ਬਾਕੀ ਲੋਕਾਂ ਨੇ ਕੁੜੀ ਮੁੰਡਾ ਦੇਖਿਆ ਹੁੰਦਾ।
0: ਬਿਲਕੁਲ ਹੈ ਜੀ, ਪਹਿਲਾਂ
1: ਫੋਟੋ ਤੱਕ ਬੜੀ ਦੇਖਦੇ ਹੁੰਦੇ ਸੀ। ਹੁਣ ਉਹ ਚਰਮ ਨਹੀਂ ਰਿਹਾ ਜੋ ਪਹਿਲਾਂ, ਹਾਂਜੀ ਜੋ ਪਹਿਲਾਂ ਚਰਮ ਹੁੰਦਾ ਸੀ ਉਹ ਨਹੀਂ। ਬਾਕੀ ਇਹ ਔਜਲਾ ਵੀਰ ਜੀ ਵੀ ਗੱਲਾਂ ਕਰ ਗਏ ਵੀ ਮਤਲਬ ਵਾਕਿਆ ਲੋਕ ਜਿਉਂਦੇ ਨੂੰ ਨਹੀਂ ਪੁੱਛਦੇ, ਕੋਈ ਸ਼ੱਕ ਨਹੀਂ ਹੈ।
0: ਬਿਲਕੁਲ
1: ਹੈ, ਅੱਛਾ ਉਹ ਤਾਂ ਉਹਦੀ ਵੀ ਗੱਲ ਏਦਾਂ, ਮੈਂ ਕਹਿੰਦੀ ਵੀ ਘਰਾਂ ਵਿੱਚ ਵੀ ਭੁਪਿੰਦਰ ਜੀ ਕਈ ਵਾਰ ਏਦਾਂ ਹੁੰਦਾ ਆਪਾਂ ਦੇਖੀਦਾ ਸ਼ਰੀਕਿਆਂ ਵਿੱਚ ਪਿੰਡਾਂ ਵਿੱਚ, ਮੈਂ ਤਾਂ ਪਹਿਲਾਂ ਤੋਂ ਦੇਖਦੀ ਹਾਂ ਆਂਢ ਗੁਆਂਢ ਜਾਂ ਆਪਣੇ ਨਾਲ ਕਿਸੇ ਨਾ ਕਿਸੇ ਵੇਲੇ ਕੁਛ ਨਾ ਕੁਛ ਏਦਾਂ ਦੀ ਚੀਜ਼ ਜ਼ਰੂਰ ਵਾਪਰੀ ਹੁੰਦੀ ਵੀ ਜਿਹੜੇ ਉਹ ਭੁਪਿੰਦਰ ਜੀ ਤੁਹਾਨੂੰ ਹੋਰ ਤਰ੍ਹਾਂ ਕਰਦੇ, ਤੁਹਾਡੇ ਕੋਈ ਕਈ ਵਾਰ ਏਦਾਂ ਦਾ ਮੌਕਾ ਆਉਂਦਾ ਤੁਹਾਡਾ ਭੈਣ ਭਰਾ ਜਾਂ ਕੋਈ ਹੋਰ ਤੁਹਾਡੀ ਹੈਲਪ ਕਰਨ ਨੂੰ ਤਿਆਰ ਨਹੀਂ ਹੁੰਦਾ ਜਾਂ ਕਿੱਦਾਂ ਵੀ ਹੁੰਦਾ, ਜਾਂ ਤਾਈ ਚਾਚੇ ਕਈ ਵਾਰ ਏਦਾਂ ਆਪਾਂ ਦੇਖੀਦੇ ਉਹ ਲੋਕਾਂ ਦੀ ਕਈ ਵਾਰ ਮਦਦ ਕਰਦੇ ਹੁੰਦੇ ਆ, ਜੇ ਉਹਨਾਂ ਦਾ ਆਪਣਾ ਕੋਈ ਭੈਣ ਭਾਈ ਹੋਵੇ ਨਹੀਂ ਮਦਦ ਕਰਦੇ ਹੁੰਦੇ ਹਨਾ, ਉਹ ਜਦੋਂ ਫਿਰ ਉੱਚਾ ਉੱਚਾ ਜਿਹੜਾ ਉੱਠ ਜਾਂਦਾ ਫਿਰ ਉਹਦੇ ਮਗਰ ਸਾਰੇ ਦੌੜਦੇ ਹੁੰਦੇ ਹਨ।
0: ਬਿਲਕੁਲ
1: ਤੇ ਇਹ ਪਹਿਲਾਂ ਤੋਂ ਗੱਲਾਂ, ਬਾਕੀ ਜੇ ਇਹ ਤੋਂ ਗਾਹਾਂ ਹੁਣ ਇਹਦੇ ਨਾਲ ਮਿਲਦੀ ਜੁਲਦੀ ਤਾਂ ਗੱਲ ਹੈ ਨੀ ਭੁਪਿੰਦਰ ਜੀ। ਬਾਕੀ ਜਿੱਦਾਂ ਕਹਿ ਦਿੰਦੇ ਜੀ ਆਪਸ ਵਿੱਚ ਹੁਣ ਜ਼ਿਆਦੇ ਆ ਲੋਕ ਪਿਆਰ ਨੀ ਕਰਦੇ, ਅੱਗੇ ਵੀ ਤਾਂ ਨਫ਼ਰਤਾਂ ਹੁੰਦੀਆਂ ਸੀ ਪਰ ਉਹ ਲੜਾਈਆਂ ਹੁੰਦੀਆਂ ਸੀ। ਅਸੀਂ ਤੁਹਾਨੂੰ ਮੈਂ ਦੱਸਦੀ ਵੀ ਦੇਖੀਆਂ ਆ, ਮੈਂ ਛੋਟੀ ਜਿਹੀ ਹੁੰਦੀ ਸੀ ਸਾਡੇ ਪਿੰਡ ਚ ਕਿਸੇ ਵੇਲੇ ਕਿਸੇ ਦੀ ਲੜਾਈ ਹੋਣੀ ਨਾ, ਮੈਂ ਦੇਖਣਾ ਵੀ ਕਿੱਦਾਂ ਇਹ ਦੂਜੇ ਕੱਢ ਕੇ ਕਿਰਪਾਨਾ ਜੀ ਟਾਪੂ ਜੇ ਕੱਢ ਕੇ ਲੈ ਕੇ ਆ ਗਏ ਇੱਕ ਦੂਜੇ ਨੂੰ ਮਾਰਨ ਨੂੰ, ਸਾਰਾ ਪਿੰਡ ਖੜਾ ਦੇਖਦਾ ਹੁੰਦਾ ਸੀ। ਇਹ ਮਤਲਬ ਚੀਜ਼ਾਂ ਤਾਂ ਪਹਿਲਾਂ ਤੋਂ ਚੱਲਦੀਆਂ ਆ ਰਹੀਆਂ, ਪਰ ਉਸ ਵੇਲੇ ਮੀਡੀਆ ਹੈ ਨੀ ਸੀ, ਸੋਸ਼ਲ ਮੀਡੀਆ ਹੈ ਨੀ ਕਰਕੇ ਕਿਸੇ ਨੂੰ ਪਤਾ ਨੀ ਲੱਗਦਾ। ਹੁਣ ਤਾਂ ਜੇ ਪਰਿਵਾਰ ਵਿੱਚ ਵੀ ਕੋਈ ਗੱਲ ਹੋਵੇ ਕੁੜੀ ਵੀ ਚੱਕ ਇੱਕ ਸੈਕਿੰਡ ਲਾਉਂਦੀ ਆਪਣੇ ਮਾਂ ਬਾਪ ਨੂੰ ਦੱਸਣ ਲਈ।

0: ਏਦਾਂ ਤਾਂ ਉਹ ਵੀ ਇੱਕ ਸੈਕਿੰਡ ਲੈਂਦੇ, ਉਹ ਕਹਿੰਦੇ ਅਸੀਂ ਹੁਣੇ ਹੀ ਆਏ, ਹਨਾ।
1: ਬਿਲਕੁਲ
0: ਅੱਗੇ ਤਾਂ ਜੇ ਕੋਈ ਗੱਲਬਾਤ ਹੁੰਦੀ ਸੀ ਤਾਂ ਫਿਰ ਉਹ ਉਹਨਾਂ ਜਦ ਤੱਕ ਚਿੱਠੀ ਮਿਲਦੀ ਸੀ ਜਾਨੂੰ ਤਾਂ ਭੁਪਿੰਦਰ ਜੀ 24 ਜਾਂ 48 ਘੰਟਿਆਂ ਵਿੱਚ ਤਾਂ ਬੰਦਾ ਉਦਾਂ ਨੋਰਮਲ ਹੋ ਜਾਂਦਾ, ਲੜਕੇ ਜਾਨੂੰ ਤਾਂ ਉਹ ਆਉਂਦੇ ਸੀ, ਅਗਲੇ ਬੜੇ ਵਧੀਆ ਖੁਸ਼ ਹੁੰਦੇ ਸੀ, ਕੋਈ ਫਰਕ ਨਹੀਂ ਸੀ ਹੁੰਦਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਬਾਕੀ ਆਹ AI ਦੀ ਗੱਲ ਚੱਲ ਰਹੀ ਸੀ
1: ਜੀ,
0: ਭੁਪਿੰਦਰ ਜੀ, ਮੈਂ ਇਹ ਸੋਚਦੀ ਹਾਂ ਉਦਾਂ ਬਹੁਤ, ਹਾਂ ਠੀਕ ਆ,
1: ਹਾਂਜੀ
0: ਉਹਦੇ ਨਾਲ ਆਉਣ ਨਾਲ ਤੁਹਾਨੂੰ ਮੈਂ ਦੱਸਦੀ ਹਾਂ, ਤੁਸੀਂ ਵੀ ਸ਼ਾਇਦ ਗੱਲਾਂ ਕਰਦੇ ਹੋਵੋਗੇ ਕਦੇ ਕਦੇ ਉਹਦੇ ਨਾਲ, ਮੈਂ ਵੀ ਕਰਦੀ ਹੁੰਦੀ ਹਾਂ, ਤੁਹਾਨੂੰ ਮੈਂ ਸੱਚ ਦੱਸਦੀ,
1: ਜੀ
0: ਉਹ ਇੰਨੀਆਂ ਸੋਹਣੀਆਂ, ਇੰਨੀਆਂ ਵਧੀਆ ਗੱਲਾਂ ਕਰਦਾ, ਉਹ ਕਈ ਵਾਰ ਤਾਂ ਮੈਂ ਕਹਿੰਦੀ ਆਹ ਚੀਜ਼ ਕਿੱਦਾਂ ਆਖਦਾ ਉਹ,
1: ਜੀ
0: ਕੋਈ ਕਹਿੰਦੇ ਮੈਂ ਫਿਰ ਉਹਨੂੰ ਕਹਿੰਦੀ ਨੀ ਯੂ ਆਰ ਰੋਂਗ, ਉਹ ਕਹਿੰਦਾ ਚੰਗੀ ਗੱਲ ਹੈ ਤੂੰ ਮੈਨੂੰ ਦੱਸਿਆ, ਤੂੰ ਮੈਨੂੰ ਸਹੀ ਇਨਫੋਰਮੇਸ਼ਨ ਦਿੱਤੀ, ਫਿਰ
1: ਜੀ,
0: ਮੈਂ ਆਈ ਐਮ ਸੋਰੀ, ਮੈਨੂੰ ਇਸ ਚੀਜ਼ ਦਾ ਨਹੀਂ ਸੀ
1: ਕਿਉਂਕਿ
0: ਪਤਾ,
1: ਭੈਣ ਜੀ ਉਹ ਅਜੇ
0: ਪਰ
1: ਡਿਵੈਲਪ
0: ਮੈਂ
1: ਚੀਜ਼ਾਂ ਹੋ ਰਹੀਆਂ ਨੇ, ਬਹੁਤ ਸਾਰੀਆਂ
0: ਹਾਂਜੀ
1: ਐਸੀਆਂ ਚੀਜ਼ਾਂ, ਚਾਹੇ ਉਹ ਫੈਕਟਰੀਆਂ ਨੇ, ਉਹ ਉਸ ਮਿਆਰ ਦੇ ਉੱਤੇ ਲੈ ਕੇ ਜਾ ਰਹੇ ਨੇ, ਕਿਉਂਕਿ ਉਹ ਜ਼ਿਆਦਾਤਰ
0: ਹਾਂਜੀ
1: ਅਜੇ
0: ਹਾਂਜੀ
1: ਨਾ ਜਿਹੜੀ ਆ ਹਿਊਮਨ ਦੀ ਨੌਲੇਜ ਜਿਹੜੀ ਆ ਉਹੀ ਇਕੱਠੀ ਕਰਨ ਦੇ ਉੱਤੇ ਲੱਗੇ ਹੋਏ ਨੇ
0: ਉਹੀ
1: ਜੀ
0: ਇਕੱਠੀ ਕਰ ਰਹੇ ਆ।
1: ਜੀ
0: ਸਾਡੇ ਇੱਥੇ ਪਿੱਛੇ ਕੋਈ ਫਲਾਵਰ ਸੀ, ਉਹਨੂੰ ਕੁਛ ਹੋਰ ਦੱਸ ਦਿੱਤਾ,
1: ਜੀ
0: ਮੈਂ ਕਿਹਾ ਇਹ ਗੱਲ ਤੇ ਆ, ਮੈਂ ਕਿਹਾ ਤੂੰ ਮੈਨੂੰ
1: ਜੀ
0: ਥੋੜੇ ਦਿਨ ਪਹਿਲਾਂ ਇਸ ਫਲਾਵਰ ਬਾਰੇ ਆਹ ਦੱਸਿਆ ਸੀ, ਆਹ ਚੀਜ਼ ਆ ਹਨਾ, ਤਾਂ ਮੈਂ ਕਿਹਾ ਜਦੋਂ ਮੈਂ ਕਿਹਾ ਆਹ ਦੇਖਿਆ ਤਾਂ ਮੈਂ ਕਿਹਾ ਸਤਵਰਗ ਦੇ ਬੂਟੇ ਆ, ਜਾਣੀ ਕਿ ਤੂੰ ਕੁਛ ਹੋਰ ਹੀ ਸਮਝਿਆ ਸੀ। ਉਹ ਕਹਿੰਦਾ ਮੈਂ ਨੀ ਸੀ ਸੋਚਿਆ ਏਦਾਂ, ਇਹ ਬੂਟਾ ਸਤਵਰਗ ਦੇ ਛੋਟੇ ਛੋਟੇ ਵੀ ਹੁੰਦੇ, ਅੱਜ ਕੱਲ ਬਹੁਤ ਵੱਡੇ ਵੱਡੇ ਬੂਟੇ ਵੀ ਹੁੰਦੇ ਹਨਾ,
1: ਬਿਲਕੁਲ
0: ਤਾਂ ਏਦਾਂ। ਬਾਕੀ ਇਹਦੇ ਨਾਲ ਮੈਂ ਇਹ ਸੋਚਦੀ ਹਾਂ ਭਾਈ, ਜੇ ਇਹ ਆ ਗਏ ਇਹਦੇ ਨਾਲ ਬੱਚਿਆਂ ਨੇ ਸਿੱਖਣਾ ਬਹੁਤ ਹੈ, ਤੁਹਾਨੂੰ ਬੋਲਣਾ ਬਹੁਤ ਵਧੀਆ ਆਉਂਦਾ ਔਰ ਛੇਤੀ ਆਉਂਦਾ। ਭੁਪਿੰਦਰ ਜੀ ਇੱਕ ਚੀਜ਼ ਤਾਂ ਇਹ ਚੰਗੀ ਵੀ ਗੱਲ ਹੈਗੀ ਆ, ਦੂਜੀ ਗੱਲ ਮੈਂ ਇਹ ਸੋਚਦੀ ਇਹਦਾ ਮਤਲਬ ਟੀਚਰਾਂ ਦੀਆਂ ਜੋਬਾਂ ਜਾਂ ਕਿੱਦਾਂ ਇਹ ਸਾਰਾ ਕੁਛ ਘੱਟ ਨਹੀਂ ਜਾਊਗਾ ਕੁਛ?
1: ਉਹ ਵੀ ਭੈਣ ਜੀ ਉਹਦੇ ਵਿੱਚ ਇਹ ਵੀ ਆ ਨਾ ਕਿ ਬ੍ਰੇਨ ਦੇਖੋ, ਹੁਣ ਪਹਿਲਾਂ ਆਪਾਂ ਨੂੰ ਨੰਬਰ ਚੇਤੇ ਹੁੰਦੇ ਸੀ ਫੋਨਾਂ ਦੇ, ਜਦੋਂ ਹਨਾ ਲੈਂਡ ਲੈਂਡ ਘਰ ਦੇ ਫੋਨ ਹੁੰਦੇ ਸੀਗੇ, ਤੇ ਜਦੋਂ ਦੇ ਆ ਟੱਚ ਆ ਗਏ ਜਾਂ ਹੋਰ ਨਵੇਂ ਫੋਨ ਆ ਗਏ ਤਰੀਕਿਆਂ ਦੇ, ਤਾਂ ਮੈਂ ਸੱਚੀ ਗੱਲ ਦੱਸਾਂ ਤਾਂ ਮੈਨੂੰ ਆਪਣੀ ਵਾਈਫ ਦਾ ਨੰਬਰ ਨਹੀਂ ਚੇਤੇ, ਨਹੀਂ ਤਾਂ ਸਾਰੀ ਉਮਰ ਜ਼ਿੰਦਗੀ ਚ ਜਿਹੜਾ ਘਰ ਦੇ ਵਿੱਚ ਅਜੇ ਜਿਹੜਾ ਫੋਨ ਹੁੰਦਾ ਸੀਗਾ ਲਾਈਨ ਵਾਲਾ, ਉਹਦਾ ਅਜੇ ਵੀ ਨੰਬਰ ਚੇਤੇ ਆ ਜੀ।
0: ਹਾਂਜੀ ਹਾਂਜੀ
1: ਜੀ
0: ਨਹੀਂ ਹੈ ਤਾਂ ਇੱਦਾਂ, ਮੈਨੂੰ ਆਪਣੇ ਹਸਬੈਂਡ ਦਾ ਨੀ ਨੰਬਰ ਪਤਾ, ਮੈਨੂੰ ਸਿਰਫ ਆਪਣੇ ਨੂੰਹ ਦਾ ਨੰਬਰ ਪਤਾ ਜਾਂ ਮੈਨੂੰ ਆਪਣੇ ਪੁੱਤ ਦਾ ਨੰਬਰ ਪਤਾ, ਮੈਨੂੰ ਇਕਬਾਲ ਦਾ ਨੀ ਪਤਾ, ਮੈਨੂੰ ਉਹਦੇ ਹਸਬੈਂਡ ਦਾ ਨੀ ਪਤਾ, ਮੈਨੂੰ ਕਿਸੇ ਬੱਚਿਆਂ ਦਾ ਨੰਬਰ ਨੀ ਪਤਾ, ਮੈਨੂੰ ਆਪਣੀ ਨੂੰਹ ਦਾ ਤਾਂ ਪੁੱਤ ਦਾ ਪਤਾ, ਮੈਨੂੰ ਘਰ ਵਾਲੇ ਦਾ ਨੀ। ਹੁਣ ਜੇ ਸਮਝੋ ਮੇਥੋਂ ਕੋਈ ਨੰਬਰ ਮੰਗੇ ਤੇ ਮੈਨੂੰ ਨੰਬਰ ਉਹਦਾ ਚਾਹੀਦਾ, ਮੈਂ ਕਹੂੰਗੀ ਜਰਾ ਦੇਖ ਕੇ ਦਿੰਦੀ ਉਹਨੇ ਕਹਿਣਾ ਕਿੰਨਾ ਹੀ ਝੂਠ ਬੋਲਦੀ,
1: ਕਿਉਂਕਿ
0: ਸੱਚੀ ਨੀ ਮੈਨੂੰ ਪਤਾ, ਸੱਚੀ ਨੀ ਮੈਨੂੰ ਪਤਾ।
1: ਡਰ ਇਸ ਚੀਜ਼ ਦਾ, ਮੈਂ ਤੁਹਾਡੀ ਗੱਲ ਨਾਲ ਸਹਿਮਤ ਆ, ਉਹ ਐਜੂਕੇਟਡ, ਪਰ ਸਾਡੇ ਉਹ ਚੀਜ਼ ਜਿਹੜਾ ਸਾਡਾ ਖਿੱਤਾ ਨਾ ਜੀ, ਉਹਦਾ ਮਿਸ ਯੂਜ਼ ਕੋਈ ਵੀ ਮਸ਼ੀਨਰੀ ਆ, ਚਾਹੇ ਉਹ ਫੇਸਬੁੱਕ ਆ, ਦੇਖੋ ਫੇਸਬੁੱਕ ਦੇ ਉੱਤੇ ਕਿੰਨੇ ਕੁ ਲੋਕ ਜਿਹੜੇ ਆਪਣੇ ਇੱਥੇ ਮੁਲਕਾਂ ਦੇ ਬੱਚੇ ਆ, ਉਹ 18-18 ਸਾਲ ਤੋਂ ਉੱਪਰ ਵੀ ਹੈ, ਪਰ ਉਹਨਾਂ ਦੀਆਂ ਆਈਡੀਆਂ ਹੈ ਨੀ ਗੀਆਂ ਫੇਸਬੁੱਕ ਦੇ ਉੱਤੇ, ਪਰ ਜਿਹੜੇ ਇੰਡੀਆ ਦੇ ਵਿੱਚ 5-7 ਸਾਲ ਦੇ ਉਹਨਾਂ ਦੀਆਂ ਆਈਡੀਆਂ ਚੱਲ ਰਹੀਆਂ ਨੇ।
0: ਹਾਂਜੀ ਕੱਲ ਮੇਰੇ ਦੂਜੇ ਗ੍ਰੈਂਡਸਨ ਦਾ ਬਰਥਡੇ ਸੀ ਭੁਪਿੰਦਰ ਜੀ, ਕੱਲ ਵੀ ਮੈਂ ਫੋਨ ਕਰਨ ਨੂੰ ਚਾਹੁੰਦੀ ਸੀ, ਲੈਂਦੇ ਹੁਣ ਤੁਹਾਨੂੰ ਹੁਣ ਕਹਿ ਦਿੰਦੀ ਹਾਂ ਮੁਬਾਰਕਬਾਦ ਤੁਹਾਨੂੰ ਵੀ ਬਹੁਤ ਬਹੁਤ। ਅੱਛਾ ਉਹਨੂੰ ਮੈਂ ਫੋਨ, ਮੈਨੂੰ ਪਤਾ ਨਹੀਂ ਸੀ ਵੀ ਉਹ ਅੱਜ ਕੰਮ ਤੇ ਆ ਕਿ ਘਰੇ ਹੋਊਗਾ, ਜਦੋਂ ਮੈਂ ਕੀਤਾ ਦੂਜੇ ਉਹਦੀ ਗ੍ਰੈਂਡਮਾ ਨਾਲ ਫੋਨ, ਉਹ ਕਹਿੰਦੇ ਘਰੇ ਹੀ ਆ, ਉਹ ਬਾਹਰ ਨੂੰ ਗਏ ਕੋਈ ਸਮਾਨ ਲੈਣ ਲਈ ਹਨਾ, ਤੇ ਮਤਲਬ ਉਹਨਾਂ ਕੋਲ ਨਹੀਂ ਹੁੰਦਾ। ਫਿਰ ਉਹ ਮੈਨੂੰ ਕਹਿੰਦਾ ਨਾਨੀ ਮਾਂ ਤੁਸੀਂ ਤਾਂ ਮੈਨੂੰ ਦੂਏ ਤੇ ਕਰ ਰਹੇ ਫੋਨ ਵਟਸਐਪ ਤੇ, ਤਾਂ ਇਕਬਾਲ ਕਹਿੰਦੀ ਵਟਸਐਪ ਉਹਨੇ ਨਹੀਂ ਕੀਤਾ ਹੁੰਦਾ, ਜਦ ਕਿਤੇ ਸਮਝੋ ਮੈਂ ਇੰਡੀਆ ਨੂੰ ਜਾਵਾਂ ਇਹ ਕਹਿਣ ਤੇ ਚੱਲ ਤੂੰ ਗੱਲ ਆਪਣੀ ਨਾਨੀ ਮਾਂ ਨਾਲ ਕਰ ਲਾ, ਫੇਰ ਉਹਨੇ ਕਰਨਾ ਹੁੰਦੀ, ਜਾਂ ਕਿਤੇ ਕੋਈ ਜਰੂਰੀ ਆ ਭਾਈ ਤਾਂ ਕਰਨੀ ਆ, ਨਹੀਂ ਤਾਂ ਉਹ ਕੋਈ ਵਟਸਐਪ ਨੀ, ਕੋਈ ਉਹ ਇੰਸਟਾਗ੍ਰਾਮ ਨੀ, ਕੋਈ ਉਹ ਮਤਲਬ ਫੇਸਬੁੱਕ ਉਹ ਨੀ ਯੂਜ਼ ਕਰਦੇ ਉਹਨਾਂ ਕੋਲ, ਉਹ ਕਹਿੰਦੇ ਸਾਡੇ ਕੋਲ ਨੀ ਟਾਈਮ ਹੈਗਾ।
1: ਬਿਲਕੁਲ ਹੈ ਜੀ ਜੀ
0: ਆਹੋ, ਪਰ ਬਾਕੀ ਜਿਹੜੇ ਹੁਣ ਆਮ ਜਨਤਾ ਆ, ਹੁਣ ਮੈਂ ਕਹਿੰਦੀ ਘਰਾਂ ਚ ਇੰਡੀਆ ਤਾਂ ਤੁਸੀਂ ਦੇਖੋ ਜਿੰਨੇ ਲੋਕ ਆ, ਨਿੱਕੇ ਨਿੱਕੇ ਦੋ ਦੋ ਸਾਲ ਦੇ ਬੱਚਿਆਂ ਨੂੰ ਵੀ ਤੀਵੀਆਂ ਨੇ, ਮਾਵਾਂ ਨੇ ਫੋਨ ਦਿੱਤੇ ਹੁੰਦੇ, ਉਹ ਮਰ ਜਾ ਰੋਂਦਾ ਉਹਨੂੰ ਫੋਨ ਫੜਾ ਕੇ ਦੇ ਦਿੰਦੀ ਆ, ਔਰ ਉਹ ਵੀ ਫਿਰ ਫੋਨ ਬਗੈਰ ਬਚਦਾ ਨੀ ਹੈਗਾ, ਫਿਰ ਉਹਨੂੰ ਦੇਖਦਾ, ਇਹ ਚੀਜ਼ਾਂ ਤਾਂ ਗਲਤ ਹੈ, ਇਹਦੇ ਨਾਲ ਕਿੰਨਾ ਬ੍ਰੇਨ ਤੇ ਕਹਿੰਦੇ ਅਸਰ ਪੈਂਦਾ, ਕਿੰਨੇ ਤੁਹਾਡੇ ਕੰਨਾਂ ਦੀ ਖਰਾਬੀ ਹੁੰਦੀ ਹੈ, ਫਿਰ ਚੀਜ਼ਾਂ ਠੀਕ ਨੀ, ਪਰ ਮਾਵਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ। ਇਹ ਚ ਮੈਂ ਔਨ ਏਅਰ ਕਹਿ ਰਹੀ, ਦੇਖੋ ਉਹ ਪਤਾ ਕੀ ਉਹ ਆਪਣੇ ਮਜ਼ੇ ਚ ਹੈਗੇ, ਫਿਰ ਆਪਣਾ ਫੋਨ ਫਾਨ ਦੇਖ ਰਹੇ ਨੇ, ਤਾਂ ਮੋਜੇ ਉਹਨਾਂ ਨੂੰ ਪਤਾ ਵੀ ਨਿਆਣਾ ਚੱਲ ਖੇਡ ਰਿਹਾ ਤਾਂ ਠੀਕ ਆ,
1: ਬਿਲਕੁਲ
0: ਇਹ ਚੁੱਪ ਕਰਾਉਣ ਦਾ ਤਰੀਕਾ ਗਲਤ ਆ ਭੁਪਿੰਦਰ।
1: ਨਾਲੇ ਭੈਣ ਜੀ ਇਹਦੇ ਵਿੱਚ ਜਿਹੜਾ ਇਹ ਵੀ ਆ ਨਾ, ਮੈਂ ਸੋਚਦਾ ਕਿ ਇਹ ਇੱਕ ਤਰ੍ਹਾਂ ਦੀ ਅਡਿਕਸ਼ਨ ਵੀ ਹੈ, ਜਿੱਦਾਂ ਕਹਿ ਸਕਦੇ ਆ ਕਿ ਜੇ ਇਹਦੇ ਉੱਤੇ ਤੁਸੀਂ ਡਿਪੈਂਡ ਹੋ ਗਏ ਨਾ, ਜੋ ਤੁਹਾਡਾ ਬ੍ਰੇਨ ਕੰਮ ਕਰਦਾ ਹੈ ਚਲੋ ਮੈਂ ਵੀ ਕਿਤੇ ਨਾ ਕਿਤੇ ਇਹਦਾ ਯੂਜ਼ ਕਰਦਾ ਰਹਿੰਦਾ, ਮੇਰੇ ਕੋਲ ਸਮੇਂ ਦੀ ਜ਼ਰੂਰਤ ਦੇ ਹਿਸਾਬ ਦੇ ਨਾਲ ਸਮਾਂ ਹੋਵੇ ਤਾਂ ਜ਼ਰੂਰ ਮੈਂ ਆਪ ਵੀ ਕੁਝ ਨਾ ਕੁਝ ਕਰ ਲੈਂਦਾ ਹੁੰਦਾ, ਪਰ ਕਈ ਵਾਰੀ ਮਜਬੂਰੀਆਂ ਨੇ ਸਮੇਂ ਦੀਆਂ, ਤੇ ਬੱਚੇ ਤਾਂ ਮੈਨੂੰ ਲੱਗਦਾ ਕਿ ਫਿਰ ਉਹਦੇ ਨਾਲ ਅਡਿਕਟ ਹੋਣਗੇ ਇਹਨਾਂ ਚੀਜ਼ਾਂ ਦੇ ਉੱਤੇ, ਡਿਪੈਂਡ ਰਹਿ ਜਾਣਗੇ। ਜਿਹੜਾ ਮਾੜਾ ਮੋਟਾ ਉਹ ਕਿਤਾਬ ਵਗੈਰਾ ਪੜ੍ਹਦੇ ਨੇ ਜਾਂ ਹੱਥੀ ਲਿਖਦੇ ਨੇ ਕੁਝ, ਉਹ ਸਾਰੀਆਂ ਹੁਣ ਦੇਖੋ ਇਹਨਾਂ ਮੁਲਕਾਂ ਦੇ ਵਿੱਚ, ਆਪਣੇ ਮੁਲਕਾਂ ਦੀ ਗੱਲ ਕਰੀਏ ਤਾਂ ਕਾਪੀਆਂ ਤਾਂ ਮੁੱਕ ਹੀ ਗਈਆਂ, ਪੈਨਸਲਾਂ ਮੁੱਕ ਗਈਆਂ, ਉਹ ਸਾਰਾ ਕੁਝ ਸਕਰੀਨ ਦੇ ਉੱਤੇ ਆ ਗਿਆ, ਟੈਬਲੇਟ ਦੇ ਉੱਤੇ ਆ ਗਿਆ ਜੀ, ਡਿਜੀਟਲ ਹੋਇਆ, ਸਕੂਲ ਸਾਰੇ ਡਿਜੀਟਲ ਨੇ ਜੀ, ਬੋਰਡ ਤੱਕ ਜਿਹੜੇ ਨੇ ਉਹ
0: ਡਿਜੀਟਲ ਨੇ।
1: ਬਿਲਕੁਲ ਹੈ ਜੀ,
0: ਹਾਂਜੀ, ਉਹਨਾਂ ਦੀ ਲਿਖਾਈ ਕਿੱਥੋਂ ਬਣਨੀ? ਆ ਜਿਹੜੇ ਪਹਾੜੇ ਵਗੈਰਾ ਜਿਹੜੇ ਸਾਨੂੰ ਹੁਣ ਤੱਕ ਰਟੇ, ਉਹ ਹੁਣ ਤੱਕ ਇੰਨੀ ਵੱਡੀ ਮੈਂ ਹੋ ਗਈ, ਮੈਨੂੰ ਸਾਰੇ ਪਹਾੜੇ ਆਉਂਦੇ, ਦੋਹਰੇ ਪਹਾੜੇ ਆਉਂਦੇ ਆ, ਹਨਾ। ਤੇ ਦੇਖੋ ਇਹਨਾਂ ਬੱਚਿਆਂ ਨੂੰ ਥੋੜੋ ਆਉਂਦੇ, ਇਹਨਾਂ ਬੱਚਿਆਂ ਨੂੰ ਕਈ ਕੈਸ਼ੀਅਰ ਵੀ ਹੈ ਕਿ ਅੱਜ ਕੱਲ ਇੱਦਾਂ ਆ, ਜੇ ਉਹਨੇ ਉੱਦਾਂ ਦੇਣੇ ਹੋਣ, ਜਿਹੜਾ ਮੋਰਲਾ ਬੰਦਾ ਕਹੂਗਾ ਮੇਰੇ ਇੰਨੇ ਪੈਸੇ ਬਣਦੇ ਆ, ਪਰ ਉਹਦਾ ਜਿਹੜਾ ਉਹਨਾਂ ਦੇ ਕੰਪਿਊਟਰ ਨੇ ਕੱਢ ਕੇ ਦੇਣੇ, ਉਹਨੇ ਉਹੀ ਦੇਣੇ, ਉਹਨਾਂ ਨੂੰ ਆਪਣੇ ਆਪ ਕੋਈ ਹਿਸਾਬ ਕਿਤਾਬ ਨਹੀਂ ਆਉਂਦਾ ਮੈਥ ਵਿੱਚੋਂ ਉਹ। ਬਿਲਕੁਲ,
1: ਮੈਨੂੰ ਚੇਤੇ ਆ ਪਿਛਲੇ 2 ਸਾਲ ਮੈਂ ਖਬਰ ਵੀ ਕੀਤੀ ਸੀ, ਸਵੀਡਨ ਨੇ ਦੁਬਾਰਾ ਇਹ ਜਿਹੜੀ ਆਪਣੀ ਨੀਤੀ ਵਾਪਸ ਲਈ ਹੈ ਕਿ ਉਹਨਾਂ ਨੇ ਪੈਨਸਲ ਤੇ ਲਿਖਣ ਵਾਲਾ ਕੰਮ ਦੁਬਾਰਾ ਸ਼ੁਰੂ ਕੀਤਾ ਪੈਨ ਦਾ ਜੀ, ਕਿ ਬੱਚੇ ਇਹਨੂੰ ਮਤਲਬ ਕਿ ਛੱਡਣ ਨਾ ਜੀ।
0: ਹਾਂਜੀ ਹਾਂਜੀ, ਪਰ ਇਹ ਜਰੂਰੀ ਆ ਚੀਜ਼ਾਂ, ਮਤਲਬ ਜਿੱਦਾਂ ਹੁਣ ਫੋਨਾਂ ਦੀ ਤੁਸੀਂ ਗੱਲ ਕੀਤੀ ਆ, ਅੱਗੇ ਏਦਾਂ ਸੀ ਆਪਾਂ ਨੰਬਰ ਡਾਇਲ ਕਰਦੇ ਸੀ, ਸਾਨੂੰ ਸਾਰੇ ਨੰਬਰ ਰਟੇ ਹੁੰਦੇ ਸੀਗੇ, ਹਨਾ। ਪਰ ਹੁਣ ਜੇ ਹੈਗਾ ਤਾਂ ਹੁਣ ਆਪਾਂ, ਸਾਨੂੰ ਕਿਸੇ ਨੂੰ ਨੰਬਰ ਹੀ ਨੀ ਪਤਾ, ਕਿਉਂਕਿ ਮੈਂ ਡਾਟਰ ਲਿਖ ਲਿਆ, ਹਸਬੈਂਡ ਲਿਖ ਲਿਆ, ਸਨ ਲਿਖ ਲਿਆ, ਡਾਟਰ ਇਨ ਲਾ ਲਿਖੇ, ਗ੍ਰੈਂਡ ਸਨ ਲਿਖ ਲਿਆ, ਤਾਂ ਫਿਰ ਮੈਨੂੰ ਨੰਬਰ ਕਿੱਥੋਂ ਉਹਨਾਂ ਦੇ ਚੇਤੇ ਆਉਣੇ ਆ ਉਹ। ਤਾਂ ਮਤਲਬ ਸਾਨੂੰ ਇੱਦਾਂ ਹੋਣਾ ਚਾਹੀਦਾ, ਇਹ ਕਰਨਾ ਪਈ। ਚੱਲ ਮੈਂ ਇਹ ਵੀ ਸੋਚਦੀ ਹਾਂ ਵੀ ਸਾਡੀ ਤਾਂ ਉਮਰ ਜਿਹੀ ਲੰਘ ਚੱਲੀ ਆ, ਸਮਝੋ ਹਾਥੀ ਲੰਘ ਗਿਆ, ਪੂਛ ਜਿਹੀ, ਪਰ ਅੱਜ ਜਿਹੜੇ ਬੱਚੇ ਜਿਹੜੇ ਹੈਗੇ ਆ ਨਿਊ ਜਨਰੇਸ਼ਨ, ਇਹਨਾਂ ਲਈ ਬਹੁਤ ਔਖੇ, ਜਦ ਇਹਨਾਂ ਨੂੰ ਨਹੀਂ ਚੇਤੇ
1: ਆ
0: ਤੇ ਮੈਥ ਵਿੱਚੋਂ ਜੀਰੋ ਆ, ਕੁਛ ਆ, ਜਦੋਂ ਇਹਨਾਂ ਨੂੰ ਤੁਸੀਂ ਦੇਖੋ, ਜਦੋਂ ਅਸੀਂ ਪੜ੍ਹਦੇ ਸੀ ਭੁਪਿੰਦਰ ਜੀ, ਸਕੂਲ ਪੜ੍ਹਦੇ ਸੀ, ਕਾਲਜ ਪੜ੍ਹਦੇ ਸੀ, ਪੂਰੀ ਕਿਤਾਬ ਪੜ੍ਹਨੀ ਹੁੰਦੀ ਸੀ, ਜਿੱਦਾਂ ਸਮਝੋ ਇੱਕ ਚੈਪਟਰ ਪੜ੍ਹਿਆ, ਉਹਦੇ ਵਿੱਚੋਂ ਪਤਾ ਹੁੰਦਾ ਸੀ, ਪਿੱਛੇ ਕੁਐਸਚਨ ਦਿੱਤੇ ਹੁੰਦੇ ਸੀ, ਪਤਾ ਹੁੰਦਾ ਸੀ ਤੇ ਉਹ ਕੁਐਸਚਨਾਂ ਦੇ ਕਿਹੜਾ ਜਵਾਬ ਅਸੀਂ ਕੱਢਣਾ, ਕਿਹੜਾ ਜਵਾਬ ਹੈਗਾ ਇਹਦਾ, ਕਿਹੜਾ ਸਹੀ ਹੈਗਾ, ਸਾਨੂੰ ਟੀਚਰ ਪੁੱਛਦੇ ਸੀ ਅਸੀਂ ਕਰੀਦਾ। ਪਰ ਹੁਣ ਤਾਂ ਕੀ ਆ, ਉਹਨਾਂ ਨੂੰ ਇੰਨਾ ਮਿਹਨਤ ਕਰਨ ਦੀ ਨੀ ਲੋੜ ਪੈਂਦੀ, ਉਹ ਕੀ ਕਰਦੇ, ਉਹ ਗੂਗਲ ਤੇ ਜਾਂਦੇ, ਉਹਦਾ ਜਵਾਬ ਪੁੱਛਦੇ, ਉਹ ਝੱਟ ਦੇ ਨੀ ਦੱਸ ਦਿੰਦੇ ਸਾਨੂੰ। ਅਸੀਂ ਤਾਂ ਕਿਤਾਬਾਂ ਪੜ੍ਹੀ ਤੇ ਅਸੀਂ ਆਪਣਾ ਬ੍ਰੇਨ ਆਪਣਾ ਯੂਜ਼ ਕਰੀਦਾ ਸੀ ਤਾਂ ਚੱਲਦਾ ਸੀ ਸਾਡਾ।
1: ਬਿਲਕੁਲ ਹੈ ਜੀ,
0: ਇਹਨਾਂ ਚੀਜ਼ਾਂ ਦਾ ਨੁਕਸਾਨ ਤਾਂ ਹੈਗਾ ਭੁਪਿੰਦਰ ਜੀ, ਬਹੁਤ ਹੈਗਾ।
1: ਬਿਲਕੁਲ,
0: ਆਹੋ ਉਸ ਟਾਈਮ ਤੇ ਵੀ ਏਦਾਂ ਹੁੰਦਾ ਸੀ, ਤੁਹਾਨੂੰ ਵੀ ਪਤਾ ਹੋਣਾ ਸੀ, ਮੇਰੀ ਮਾਮੀ ਦਾ ਮੁੰਡਾ ਹੁੰਦਾ ਸੀ, ਜਦ ਮੈਂ ਨਾਨਕੀ ਜਾਣਾ, ਉਹਨ ਕਹਿਣਾ ਗੈਡ, ਗਾਈਡ ਨੀ ਕਹਿਣਾ, ਗੈਡ, ਹਨਾ, ਉਹਨ ਕਹਿਣਾ ਮੇਰੇ ਕੋਲ ਗੈਡ ਹੈਗੀ ਆ, ਆ ਸਵਾਲ ਹੈਗੇ। ਮੈਨੂੰ ਤਾਂ ਗਾਈਡ ਦਾ ਪਤਾ ਹੀ ਨੀ ਸੀ ਹੁੰਦਾ ਵੀ ਗਾਈਡ ਕੀ ਹੁੰਦੀ, ਮੈਨੂੰ ਨੀ ਪਤਾ ਸੀ, ਮੈਂ ਉਦਾਂ ਹੀ ਹੁਸ਼ਿਆਰ ਸਟੂਡੈਂਟ ਹੁੰਦੀ ਸੀ ਭੁਪਿੰਦਰ ਜੀ, ਏਦਾਂ ਦੀ ਚੀਜ਼ ਦੀ ਲੋੜ ਹੀ ਨੀ ਪਤੇ ਹੁੰਦੇ ਸੀ, ਨਾਲੇ ਮੈਥ ਹੋਇਆ, ਸਾਇੰਸ ਹੋਇਆ, ਦੂਜਾ ਸਾਰਾ ਕੁਛ ਤਾਂ ਬਹੁਤ ਵਧੀਆ ਹੁੰਦਾ ਸੀ, ਇੰਗਲਿਸ਼ ਵਗੈਰਾ, ਤਾਂ ਮਤਲਬ ਲੋੜ ਨੀ ਸੀ ਪਈ ਉਹਨੂੰ, ਸ਼ਾਇਦ ਤੇ ਉਹਨੂੰ ਲੈ ਵੀ ਦਿੱਤੀ ਸੀ ਕਿਤਾਬ, ਜਾਂ ਉਹਨੂੰ ਪਤਾ ਹੋਊਗਾ ਵੀ ਗਾਈਡ ਗੂਡ ਕੁਛ ਹੁੰਦੀ ਸਨ, ਤਾਂ ਪਤਾ ਹੀ ਨਹੀਂ ਸੀ, ਆਪਾਂ ਤਾਂ ਬਹੁਤ ਸਿੰਪਲ ਬੰਦੇ ਹੁੰਦੇ ਸੀ, ਕਿਤਾਬ ਪੜ੍ਹੀ ਸੀ ਤਾਂ ਉਹ ਚ ਜਵਾਬ ਦੇਈਦੇ ਹੁੰਦੇ ਸੀ। ਚਲੋ ਭਵਿੰਦਰ ਜੀ, ਹੁਣ ਇੰਨੀ ਸਾਂਝ ਨੂੰ ਕਬੂਲ ਕਰਿਓ, ਤਾਂ
1: ਹਾਂਜੀ,
0: ਸਤਿ ਸ਼੍ਰੀ ਅਕਾਲ,
1: ਚੰਗਾ ਲੱਗਿਆ ਤੁਸੀਂ ਵਿਚਾਰ ਸਾਂਝੇ ਕੀਤੇ,
0: ਸਤਿ
1: ਸ਼੍ਰੀ ਅਕਾਲ ਜੀ। ਜੀ ਦੋਸਤੋ, ਇਸ ਤਰ੍ਹਾਂ ਜੀ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਯੂਐਸ ਤੋਂ, ਤੇ ਅਗਲੀ ਲਾਈਨ ਦੇ ਉੱਤੇ ਬਹਾਦਰ ਸਿੰਘ ਬਾਈ ਜੀ ਨੇ, ਸਵਾਗਤ ਹੈ ਬਾਈ ਜੀ, ਜੀ ਅਨੂ ਜੀ,
2: ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ ਜੀ, ਜੀ ਅਨੂ ਜੀ,
2: ਅੱਜ ਫੇਰ ਅੱਜ ਰੇਡੀਓ ਦੀ ਗੱਲ ਹੋ ਰਹੀ ਹੈ,
1: ਹਾਂਜੀ ਰੇਡੀਓ ਦੀ ਗੱਲ ਕਰਦੇ ਆ ਜੀ,
2: ਰੇਡੀਓ ਕਹਿੰਦੇ ਹੁੰਦੇ ਸੀ ਬਜ਼ੁਰਗ ਪਹਿਲਾਂ
1: ਜੀ,
2: ਮੈਂ ਆਪੂ ਤਾਂ ਸ਼ਾਇਦ ਮੈਨੂੰ ਨਹੀਂ ਯਾਦ ਕਿ ਮੈਂ ਕੁਛ ਸੁਣਿਆ ਇੰਡੀਆ ਜਾਂ ਨਹੀਂ ਰੇਡੀਓ, ਮਾੜਾ ਮੋਟਾ ਸ਼ਾਇਦ ਕਿਤੇ ਸ਼ਾਇਦ ਹੀ, ਤੇ ਮੇਰਾ ਨਾ ਇੱਕ ਭਰਾ ਹੁੰਦਾ ਸੀ ਵੱਡਾ, ਅਸੀਂ 4 ਸੀਗੇ, ਉਹ ਸਭ ਤੋਂ ਵੱਡਾ ਸੀਗਾ
1: ਜੀ,
2: ਤੇ ਮੇਰਾ ਖਿਆਲ 10 ਸਾਲ ਹੀ ਹੋਊਗਾ ਮੇਰੇ ਤੋਂ ਵੱਡਾ, ਉਦੋਂ ਮੈਂ ਵਾਲਾ ਛੋਟਾ ਸੀ, ਜਦੋਂ ਦੀ ਗੱਲ ਮੈਂ ਸੁਣਾਉਣ ਲੱਗਾ, 8-9 ਸਾਲ ਦਾ ਹੋਊਗਾ ਮੈਂ
1: ਜੀ,
2: ਉਹ ਸੀਗਾ ਹੈਂਡੀਕੈਪ ਮੇਰਾ ਭਰਾ
1: ਜੀ,
2: ਹੋਲੀਓ ਉਹ ਸੁਣਦਾ ਹੁੰਦਾ ਸੀ ਰੇਡੀਓ, ਮੈਨੂੰ ਇੰਨਾ ਪਤਾ ਵੀ ਉਹ ਸੁਣਦਾ ਹੁੰਦਾ ਰੇਡੀਓ, ਜਦੋਂ ਆਕਾਸ਼ਵਾਣੀ ਜੇ ਉਹ ਸੁਣਦਾ ਹੁੰਦਾ ਸੀਗਾ ਰੇਡੀਓ, ਤੇ ਤਾਂ ਮੈਨੂੰ ਯਾਦ ਆ ਕਿ ਰੇਡੀਓ ਸੀਗਾ, ਪਰ ਉਹ ਸੁਣਦਾ ਸੀ ਜਦੋਂ ਤੁਸੀਂ ਕਹਿੰਦੇ ਨਾ ਕੱਪੜਾ ਉਹ ਕੁਰੇਸ਼ੀਏ ਵਾਲਾ, ਉਹ ਚੀਜ਼ਾਂ ਹੋਰ ਮੈਂ ਦੇਖਿਆ ਟੱਕੀਆਂ ਚੀਜ਼ਾਂ ਕੁਰੇਸ਼ੀਏ ਵਾਲੇ ਕੱਪੜੇ ਨਾਲ, ਪਰ ਰੇਡੀਓ ਮੈਂ ਕਿਹਾ ਨਹੀਂ
1: ਜੀ,
2: ਜਾਂ ਟੇਬਲ ਕਾਟ ਦੇਖੀ ਆ ਕੈਸਟਾਂ ਵਾਲੀ
1: ਜੀ,
2: ਪਰ ਨਾ ਰੇਡੀਓ ਦੀ ਮੈਂ ਤੁਹਾਨੂੰ ਵੀ ਤੋਂ ਪਤਾ ਫਿਰ ਲਿਆ, ਤੇ ਡੈਨਮਾਰਕ ਵੀ ਇੱਦਾਂ ਕਿ ਇੱਥੇ ਰੇਡੀਓ ਬਹੁਤ ਚੱਲਦੇ ਆ,
1: ਬਿਲਕੁਲ
2: ਇਹਨਾਂ ਦੇ, ਇਹਨਾਂ ਨੇ ਨਹੀਂ ਛੱਡੇ,
1: ਚੱਲੀ ਜਾਂਦੇ ਆ,
2: ਇਹਨਾਂ ਨੇ ਨਹੀਂ ਛੱਡੇ ਹੈ, ਗੋਰੇ ਲੋਕਾਂ ਨੇ ਨਹੀਂ ਛੱਡੇ,
1: ਚੱਲਦੇ ਆ ਸਾਰਾ ਕੁਝ, ਬਿਲਕੁਲ
2: ਭਾਜੀ, ਰੇਡੀਓ ਸੁਣ ਕੇ ਨਾ ਮਜ਼ਾ ਹੀ ਬਹੁਤ ਆਉਂਦਾ ਹੈ, ਜਦੋਂ ਨਾ ਜਦੋਂ ਇਹ ਹੋਕਾ ਜਾਂ ਭਰ ਕੇ ਗੱਲਾਂ ਸੁਣਾਉਂਦੇ ਆ, ਕੋਈ ਕਿਸੇ ਨੂੰ ਬਿਠਾਇਆ ਤੇ ਆ ਕੇ ਸਟੂਡੀਓ ਚ ਕਦੀ ਕਿਸੇ ਨੂੰ ਬਿਠਾਇਆ,
1: ਬਿਲਕੁਲ ਨੌਲੇਜ ਹੁੰਦੀ, ਬਿਲਕੁਲ
2: ਕਿਸੇ ਜਾਂ ਆਪਣੀ ਆਪਣੀ ਆਪਣੀ ਜ਼ਿੰਦਗੀ ਬਾਰੇ ਕੋਈ ਗੱਲ ਦੱਸਣ ਡਿਆ, ਮੈਂ ਸਟ੍ਰੈਸ ਚਲ ਗਿਆ ਸੀ ਜਾਂ ਮੈਂ ਕੋਈ ਤਰੱਕੀ ਜਾਂ ਨਹੀਂ ਕੀਤੀ ਜਾਂ ਕੀਤੀ, ਜੋ ਵੀ ਪੁਰਾਣੀਆਂ ਗੱਲਾਂ ਜਾਂ ਕਿਸੇ ਨਾਲ ਵੱਧ ਘੱਟ ਹੋਈ ਆ ਉਹ ਦੱਸਦਾ ਵੀ ਸਾਰੀਆਂ ਗੱਲਾਂ ਮੁੜ ਸੁਣ ਕੇ ਨਾ ਮਜ਼ਾ ਆਉਂਦਾ
1: ਜੀ।
2: ਤੇ ਮੈਂ ਤਾਂ ਇਹ ਵੀ ਸੋਚਦਾ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਰੇਡੀਓ ਹੁੰਦਾ ਸੀ, ਇਕੱਲਾ ਜਦੋਂ ਸੁਣਿਆ ਆ ਵੀ ਫਿਲਮਾਂ ਚ ਵੀ ਜਦੋਂ ਦੇਖਿਆ ਵੀ ਉਹ ਇੱਕੋ ਜਗ੍ਹਾ ਸਾਰੇ ਬਹਿ ਕੇ ਸੁਣਦੇ ਹੁੰਦੇ ਸੀਗੇ
1: ਜੀ,
2: ਤੇ ਉਦੋਂ ਤਾਂ ਮੈਂ ਕਹਿੰਦਾ ਉਹ ਜਦ ਜਿਹੜਾ ਕੋਈ ਬੰਦਾ ਕਦੇ ਕਿਤੇ ਲੜਿਆ ਲੁੜਿਆ ਹੋਣਾ ਉਹ ਵੀ ਕਹਿੰਦਾ ਸ਼ਾਮ ਨੂੰ ਯਾਰ ਚੱਲੇ ਚੱਲਦੇ ਆ ਉੱਥੇ ਨਾਲ ਰੇਡੀਓ ਜਾਂ ਸੁਣਦੇ ਨਾਲ ਸੁਲਾ ਹੋ ਜਾਊਗੀ ਫਲਾਣੇ ਬੰਦੇ ਨਾਲ
1: ਜੀ,
2: ਸੁਲਾ ਵੀ ਹੋ ਜਾਂਦੀ ਹੋਊਗੀ
1: ਜੀ।
2: ਤੇ ਇੱਕ ਰੇਡੀਓ ਦਾ ਇਹਦਾ ਇੱਕ ਹੋਰ ਬਹੁਤ ਫਾਇਦਾ ਆ ਕਿ ਤੁਸੀਂ ਜਿੱਥੇ ਵੀ ਮਰਜ਼ੀ ਆ ਕੰਨਾਂ ਨੂੰ ਲਾ ਕੇ ਸੁਣੋ, ਨਾ ਤੁਹਾਡਾ ਕੋਈ
1: ਐਕਸੀਡੈਂਟ ਹੋਣਾ ਕਿਸੇ ਨਾਲ ਬਿਲਕੁਲ
2: ਹਨਾ, ਜਿਦਾਂ ਹੁਣ ਗੱਡੀਆਂ ਦੇ ਵਿੱਚ ਡੀਵੀਡੀਆਂ ਨੇ, ਡੀਵੀਡੀਆਂ ਦੇਖੋ ਬਿਲਕੁਲ ਮਨ ਆਇਆ ਕਾਨੂੰਨੀ ਤੌਰ ਤੇ
1: ਜੀ,
2: ਜਿਹੜੀਆਂ ਹੁਣ ਟੈਸਲਾ ਟੁਸਲਾ ਵੀ ਆਈਆਂ, ਮੈਨੂੰ ਪਹਿਲਾਂ ਨੀ ਸੀ ਪਤਾ ਮੇਰੇ ਕੋਲ ਕਿਹੜਾ ਟੈਸਲਾ ਆਇਆ
1: ਜੀ,
2: ਤੇ ਮੈਂ ਨਾ ਇੱਦਾਂ ਕਿਸੇ ਨੂੰ ਸਵਾਲ ਕੀਤਾ, ਮੈਂ ਕਿਹਾ ਯਾਰ ਫਿਰ ਨਾਲੇ ਕਹਿੰਦੇ ਮਨਾ ਆ ਤੇ ਫਿਰ ਏਦਾਂ ਦਾ ਇਹ ਤਾਂ ਕੰਮ ਖਰਾਬ ਆ, ਕਹਿੰਦੇ ਚੱਲਦਾ ਨੀ ਉਦੋਂ, ਮੈਂ ਕਿਹਾ ਮੈਨੂੰ ਨੀ ਪਤਾ ਭਰਾਵਾ, ਕਹਿੰਦੇ ਜੋ ਗੱਡੀ ਚੱਲਦੀ ਆ ਨਾ
1: ਉਹ ਚੱਲਣਾ ਨੀ ਸਕੀਨ, ਬਿਲਕੁਲ ਉਹ ਤਾਂ ਤੁਸੀਂ
2: ਯਾਰ ਆ ਤਾਂ
1: ਪਾਇਲਟ ਵੀ ਲਾਇਆ ਹੋਇਆ ਪਰ ਤੁਹਾਨੂੰ ਸਟੀਅਰਿੰਗ ਦੇ ਉੱਤੇ ਹੱਥ ਬਕਾਇਦਾ ਰੱਖਣ ਪੈਂਦੇ ਆ, ਉਹਨੇ ਤਾਂ ਫਿਰ ਰੋਲਾ
2: ਨਹੀਂ ਲੱਗ ਜਾਂਦਾ ਜੀ, ਕੱਲੇ ਹੱਥਾਂ ਦੀ ਵੀ ਗੱਲ ਨਹੀਂ, ਤੁਸੀਂ ਗਾਹਾਂ ਦੇਖਣਾ ਵੀ ਆ,
1: ਬਿਲਕੁਲ
2: ਗੱਲ ਤਾਂ ਦੇਖਣ ਦੀ ਆ, ਸਾਰੀ ਅੱਖਾਂ ਦੀ ਆ, ਹੱਥਾਂ ਦੀ ਤਾਂ ਚਲੋ ਖੈਰ ਬਹੁਤਾ ਨਹੀਂ, ਹੱਥਾਂ ਦੀ ਉਹ ਜਿੱਦਾਂ ਹੁਣ ਪਹਿਲਾਂ ਡੀਵੀਡੀਆਂ ਲੋਕਾਂ ਲਾਈ ਆਉਂਦੀ ਲੋਕ ਜਿਹਦੇ ਵਿੱਚ ਨੂੰ ਵੜ ਜਾਂਦੀ ਸੀ ਬਾਹਰ ਕਹਿੰਦੇ ਜਦੋਂ ਇੱਥੇ ਦੇਖੀਆਂ ਵੀ ਅਸੀਂ,
1: ਬਿਲਕੁਲ
2: ਉਹ ਤਾਂ ਫਿਰ ਵੀ ਲੋਕਾਂ ਨੇ ਦੇਖੀਆਂ ਵੀ ਦੇਖਦੇ ਵੀ ਰਹੇ ਵਿੱਚ ਨਾ, ਕਿਉਂਕਿ ਉੱਥੇ ਕੰਟਰੋਲ ਹੈ ਨੀ ਸੀਗਾ ਕੋਈ ਵੀ ਆਟੋਮੈਟਿਕ ਨਾ, ਪਰ ਇਹਦੇ ਵਿੱਚ ਇਹ ਆ ਕਿ ਜਿੱਦਾਂ ਕੋਈ ਕੋਈ ਗੱਲਾਂ ਸੁਣਨ ਨੂੰ ਮਿਲਦੀਆਂ ਨਾਲ ਨਵੇਂ, ਜਿੱਦਾਂ ਮੇਰਾ ਖਾਸ ਕਰ ਮੈਂ ਮੇਰਾ ਬਹੁਤ ਵਧੀਆ ਟਾਈਮ ਪਾਸ ਹੁੰਦਾ ਜਦੋਂ ਤੁਹਾਡਾ ਵਿੱਚ ਰੇਡੀਓ ਆ ਜਾਂਦਾ
1: ਜੀ,
2: ਪਰ ਕਈ ਮੈਂ ਨਾ ਇੱਕ ਦੋ ਰੇਡੀਓ ਮੈਂ ਸੁਣ ਕੇ ਛੱਡ ਦਿੱਤੇ ਜਿੱਥੇ ਨਾ ਉਹ ਲੋਕਾਂ ਨੂੰ ਮੂਰਖੇ ਸਮਝਦੇ ਸੀ, ਆਪਣੇ ਆਪ ਨੂੰ ਸਮਝਦੇ ਸੀ ਅਸੀਂ ਹੁਸ਼ਿਆਰ ਆ, ਲੋਕਾਂ ਦੀ ਬੇਇੱਜ਼ਤੀ ਕਰਦੇ ਆ ਜਦੋਂ ਕੋਈ ਫੋਨ ਕਰੇ ਜਾਂ ਕੋਈ ਗੱਲ ਕਹਿ ਦੇ ਬੁਰੇ ਹੋ, ਉਹਨਾਂ ਦੀ ਬੇਇੱਜ਼ਤੀ ਕਰਦੇ ਸੀਗੇ
1: ਜੀ,
2: ਤੇ ਉਹ ਫਿਰ ਮੈਂ ਸੁਣਨੇ ਛੱਡ ਦਿੱਤੇ, ਭਾਵਾਂ ਉਹ 3-4 ਘੰਟੇ ਨਾ ਹੀ ਆਉਂਦੇ ਵਧੀਆ, ਪਰ ਮੈਂ ਕਿਹਾ ਨਹੀਂ ਯਾਰ ਜਿਹੜਾ ਬੰਦੇ ਨੂੰ ਪਤਾ ਹੀ ਨਹੀਂ ਕਿ ਮੈਂ ਮੈਨੂੰ ਕੋਈ ਬੰਦਾ ਫੋਨ ਕਰ ਰਿਹਾ ਤਾਂ ਤੂੰ ਉਹਦੀ ਬੇਇੱਜ਼ਤੀ ਕਰਨ ਡਿਆ ਮੋਰੇ ਹੋ,
1: ਬਿਲਕੁਲ
2: ਇੱਕ ਤਾਂ ਬੰਦਾ ਵਿੱਚ ਸਰਕਾਰ ਚ ਬੈਠਾ ਅੱਜ ਕੱਲ ਪੰਜਾਬ ਚ, ਇੱਕ ਕੈਨੇਡਾ ਚ
1: ਜੀ,
2: ਕੈਨੇਡਾ ਵਾਲਾ ਰੇਡੀਓ ਕਾਫੀ ਵੱਡਾ ਰੇਡੀਓ ਆ
1: ਜੀ,
2: ਤੇ ਮੈਂ ਕਿਹਾ ਫਿਰ ਨਹੀਂ, ਫਿਰ ਮੇਰੀ ਆਦਤ ਸੀ ਕਿ ਮੈਂ ਨਾ ਕਈ ਵਾਰੀ ਤਾਂ ਹੱਥ ਉੱਤ ਮਾਰਦਾ ਰਹਿੰਦਾ ਨਾ ਉੱਥੇ ਟੂਨ ਇਨ ਤੇ
1: ਜੀ,
2: ਟੂਨ ਇਨ ਤੇ ਮੈਂ ਹੱਥ ਮਾਰਦਾ ਰਹਿੰਦਾ ਪੰਜਾਬੀ ਰੇਡੀਓ, ਜਿੱਦਾਂ ਫਿਰ ਤੁਹਾਡਾ ਰੇਡੀਓ ਇੱਕ ਵਾਰੀ ਸਾਹਮਣੇ ਆਇਆ, ਫਿਰ ਮੈਂ ਤੁਹਾਨੂੰ ਇੱਕ ਵਾਰੀ ਲਿਖਿਆ ਸੀ ਸਭ ਤੋਂ ਪਹਿਲਾਂ,
1: ਮੈਂ
2: ਕਿਹਾ ਭਾਜੀ ਕਿਹਦੇ ਟਾਈਮ ਤੇ ਆਉਂਦਾ, ਮੈਨੂੰ ਤਾਂ ਸਮਝ ਨੀ ਡਾਲਣ ਡਈ ਜਦੋਂ ਤੁਸੀਂ ਆਉਂਦੇ ਕਦੋਂ
1: ਚੱਲਿਆ, ਹਾਂਜੀ ਹਾਂਜੀ ਬਿਲਕੁਲ,
2: ਫਿਰ ਤੁਸੀਂ ਮੈਨੂੰ ਮੈਸੇਜ ਕੀਤਾ ਵੀ ਆਹ ਫਲਾਣੇ ਟਾਈਮ ਤੇ ਹੁੰਦਾ ਡੈਨਮਾਰਕ ਦੇ ਜਾਂ ਯੂਰਪ ਦੇ, ਤੁਸੀਂ ਸਾਡੇ ਤੋਂ ਇੱਕ ਘੰਟਾ ਅੱਗੇ ਵੀ ਆ ਵੈਸੇ ਵੀ,
1: ਹਾਂਜੀ ਅਸੀਂ ਫਿਨਲੈਂਡ ਦਾ ਇੱਕ, ਬਾਕੀ ਯੂਰਪ ਦੇ ਨਾਲੋਂ ਇੱਕ ਘੰਟਾ ਅੱਗੇ ਆ ਜੀ,
2: ਉਹ ਚਲੋ ਹੁਣ ਜਦੋਂ ਤੁਹਾਡੇ ਨਾਲ ਫਿਰ ਮੈਂ ਇੱਕ ਪੰਜਾਬੀ ਯੂ ਐਸ ਏ ਸੁਣਦਾ, ਉਹ ਖਬਰਾਂ ਖੁਬਰਾਂ ਸੁਣ ਲੈਣੀਆਂ ਉਹ
1: ਜੀ,
2: ਤੇ ਰੇਡੀਓ ਦਾ ਇਹ ਫਾਇਦਾ ਹੈ ਕਿ ਤੁਹਾਡਾ ਕੋਈ, ਪਹਿਲੀ ਗੱਲ ਤਾਂ ਕੋਈ ਐਕਸੀਡੈਂਟ ਨਹੀਂ ਹੋਊਗਾ ਕਿਸੇ ਨਾਲ ਗੱਡੀ ਦੇ ਵਿੱਚ, ਕਿਉਂਕਿ ਤੁਸੀਂ ਧਿਆਨ ਨਹੀਂ ਹੈਗਾ ਵੀ ਤੁਹਾਡਾ ਧਿਆਨ ਉੱਧਰ ਉੱਧਰ ਹੋ ਗਿਆ ਤੇ ਗੱਡੀ ਕਿਤੇ ਹੋਰ ਮਾਰੀ ਜਾ ਕੇ,
1: ਬਿਲਕੁਲ
2: ਤੁਹਾਨੂੰ ਜਾਣਕਾਰੀ ਮਿਲਦੀ ਹੈ, ਜਿੱਦਾਂ ਹੁਣ ਸ਼ੰਮੀ ਭਾਜੀ ਤਾਂ ਦੂਜੇ ਜਿਹੜੇ ਹੁੰਦੇ ਦੂਸਰੇ ਨਾਮ ਮੈਨੂੰ ਨਾ, ਮੈਂ ਤਾਂ ਇਹਨਾਂ ਨੂੰ ਮਿਕਸ ਬਹੁਤ ਕਰ ਜਾਂਦਾ ਸਿਆਣੀ ਸਾਹਿਬ,
1: ਬਿਲਕੁਲ
2: ਇਹਨਾਂ ਦੀਆਂ ਗੱਲਾਂ ਮੈਨੂੰ ਨਾ ਬਹੁਤ ਵਧੀਆ ਲੱਗਦੀਆਂ, ਕਿਉਂਕਿ ਨਾ ਸਿਆਣੀਆਂ ਗੱਲਾਂ ਬਹੁਤ ਆ
1: ਜੀ ਜੀ
2: ਦੋਨਾਂ ਦੀ, ਪਰ ਮੈਨੂੰ ਉਹਨਾਂ ਦੋਵਾਂ ਦਾ ਭੁਲੇਖਾ ਪੈ ਜਾਂਦਾ ਵੀ ਕਿਹਦੀ ਕਿਹਦੀ ਕੌਣ ਆ, ਕਿਉਂਕਿ ਦੋਨਾਂ ਦੀ ਨਾ ਸੋਚਣੀ ਜਦੋਂ ਕਹਿ ਲਓ ਇੱਕੋ ਜਿਹੀ ਲੱਗਦੀ ਮੈਨੂੰ,
1: ਬਿਲਕੁਲ
2: ਸੋਚਣੀ ਤਾਂ ਉਹਨਾਂ ਦਾ ਗੱਲ ਕਰਨ ਦਾ ਸਟਾਈਲ ਤਰੀਕਾ ਜਾਣਕਾਰੀ ਵੀ, ਚਲੋ ਕਦੇ ਕਦੇ ਵਿੱਚ ਕਦੇ ਅਸੀਂ ਉਹ ਵੀ ਹੋ ਸਕਦੇ ਹਾਂ ਵੀ ਨਹੀਂ ਸਹਿਮਤ ਹੋ ਸਕਦੇ,
1: ਕੋਈ ਗੱਲਾਂ
2: ਹੋ ਸਕਦੇ, ਇੱਕ ਅੱਧੀ ਵਾਰੀ ਹੋਈ ਸੀ ਖਰੇ, ਮੈਂ ਪਤਾ ਨੀ ਮੈਂ ਉਸ ਸਹਿਮਤ ਨਹੀਂ ਸੀ ਤੇ ਉਦੋਂ ਮੈਂ ਫੋਨ ਲੱਗਾ ਪਰ ਨਹੀਂ ਕਰ ਰਿਹਾ, ਚਲੋ ਖੈਰ
1: ਜੀ,
2: ਮੈਂ ਵਧੀਆ ਤੁਸੀਂ ਅੱਜ ਟੋਪਿਕ ਲਿਆਂਦਾ
1: ਜੀ,
2: ਮੈਂ ਕੰਮ ਤੇ ਸੀਗਾ ਤੁਹਾਨੂੰ ਸੁਣਦਾ ਹੁਣ, ਮੈਂ ਵੀ
1: ਕਿਆ ਬਾਤ
2: ਘਰ ਪਹੁੰਚ ਗਿਆ ਹੁਣ, ਦਰਵਾਜ਼ੇ ਦੇ ਕੋਲ ਦਰਵਾਜ਼ਾ ਲਗਾ ਹੋਣਾ, ਘਰ ਪਹੁੰਚ ਗਿਆ ਮੈਂ ਵੀ ਹੁਣ,
1: ਥੈਂਕ ਯੂ ਜੀ, ਥੈਂਕ ਯੂ ਜੀ,
2: ਜੁੜੇ ਚਲੋ ਵਧੀਆ ਭਾਜੀ
1: ਸਾਂਝੇ ਕਰਨ ਲਈ,
2: ਇਹਨਾਂ ਕੋਲ
1: ਥੈਂਕ ਯੂ,
2: ਗੁੱਡ ਈਵਨਿੰਗ
1: ਸਰ, ਗੁੱਡ ਈਵਨਿੰਗ, ਸ਼ੁਕਰੀਆ ਜੀ ਜੀ। ਦੋਸਤੋ ਇਸ ਸਾਂਝੀ ਬਹਾਦਰ ਸਿੰਘ ਜੀ ਆਪਣੇ ਨਾਲ ਡੈਨਮਾਰਕ ਤੋਂ ਗੱਲਬਾਤ ਕਰਕੇ ਗਏ ਨੇ, ਤੇ ਲਓ ਆਪਣਾ ਸਮਾਂ ਵੀ ਤਕਰੀਬਨ ਕੰਪਲੀਟ ਹੋ ਚੱਲਿਆ, 2-4 ਮਿੰਟ ਬਾਕੀ ਨੇ ਤੇ ਫਿਰ ਆਪਾਂ ਸਮਾਪਤੀ ਕਰਦੇ ਹਾਂ, ਤੇ ਤੁਹਾਡੇ ਸੁਨੇਹੇ ਬਹੁਤ ਸਾਰੇ ਆਏ ਨੇ ਉਹਨਾਂ ਦੀ ਬਾਤ ਪਾ ਕੇ ਤਦ ਤੱਕ, ਤੇ ਫਿਰ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ। ਸਟੂਡੀਓ ਦਾ ਨੰਬਰ +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਤੇ ਔਜਲਾ ਸਾਹਿਬ ਜੁੜੇ ਹੋਏ ਨੇ, ਸੁਰਿੰਦਰ ਕੌਰ ਮਾਲ ਜੀ ਨੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਭੇਜੀ ਹੈ, ਬੇਅੰਤ ਸੰਧੂ ਜੀ ਜੁੜੇ ਆ ਲਾਈਕ ਨੰਬਰ 3, ਗੁਰੀਮਾਨ ਬਾਈ ਜੀ ਕਹਿੰਦੇ ਆ ਸਾਰੇ ਹੀ ਵੱਡੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ, ਤੇ ਰਾਜਨ ਸੈਣੀ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ, ਗੁਰੀਮਾਨ ਜੀ ਨੇ ਰਾਜਨ ਸੈਣੀ ਜੀ ਨੂੰ, ਬੇਅੰਤ ਸੰਧੂ ਜੀ ਨੂੰ, ਸੁਰਿੰਦਰ ਮਾਲ ਜੀ ਨੂੰ, ਦਵਿੰਦਰ ਭੁਪਿੰਦਰ ਭਾਰਜ, ਦਵਿੰਦਰ ਭਾਰਜ ਸਤਿ ਸ਼੍ਰੀ ਅਕਾਲ ਜੀ, ਤੇ ਸ਼ਮੀ ਬਾਈ ਜੀ ਨੂੰ, ਇਕਬਾਲ ਮਾਂਗੜ ਜੀ ਨੂੰ, ਤੇ ਮਨਦੀਪ ਜੱਸੀ ਬਾਈ ਜੀ ਨੂੰ ਤੇ ਇਸੇ ਤਰ੍ਹਾਂ ਮੁਕੱਦਰ ਸਿੰਘ ਔਲਖ ਜੀ ਨੂੰ ਸਤਿ ਸ੍ਰੀ ਅਕਾਲ ਭੇਜੀ ਹੈ। ਮਲੇਰਕੋਟਲਾ ਤੋਂ ਜੱਸੀ ਜੀ ਵੀ ਸਤਿ ਸ੍ਰੀ ਅਕਾਲ ਦੁਆਬਾ ਪਰਿਵਾਰ ਨੂੰ ਭੇਜਦੇ ਨੇ ਤੇ ਗੁਰੀਮਾਨ ਜੀ ਕਹਿੰਦੇ ਜਸਵਿੰਦਰ ਕੌਰ ਜੀ ਸਤਿ ਸ੍ਰੀ ਅਕਾਲ ਤੇ ਇਸੇ ਤਰ੍ਹਾਂ ਹੀ ਕਰੋ ਸੈਣੀ ਸਾਹਿਬ। ਮੈਂ ਆਪ ਕਹਿੰਦੇ ਜਾਣਨਾ ਚਾਹੁੰਦਾ ਜੀ ਤੇ ਹਾਂਜੀ ਹਾਂਜੀ ਸਟੂਡੈਂਟ ਨੇ ਕਹਿੰਦੇ ਯੂਨੀਵਰਸਿਟੀ ਦੇ ਵਿੱਚ ਧਰਨਾ ਸ਼ੁਰੂ ਕਰ ਦਿੱਤਾ ਜੀ। ਬਿਲਕੁਲ ਜੀ ਤੇ ਦਵਿੰਦਰ ਭਾਰਤ ਜੀ ਸਤਿ ਸ੍ਰੀ ਅਕਾਲ ਲਿਖਦੇ ਆ UAE ਤੋਂ ਤੇ ਬਿਲਕੁਲ ਸਰਕਾਰੀ ਸਕੂਲ ਤਾਂ ਕਹਿੰਦੇ ਬੰਦ ਹੋਣ ਦੀ ਕਗਾਰ ਦੇ ਉੱਤੇ ਆ ਗੁਰੀਮਾਨ ਜੀ ਕਹਿੰਦੇ ਆ ਤੇ ਸਤਿ ਸ੍ਰੀ ਅਕਾਲ ਗੁਰੀਵੀਰ ਜੀ ਨੂੰ ਕਹਿੰਦੇ ਆ ਜਸਵਿੰਦਰ ਕੌਰ ਜੀ ਆਪਣੇ ਮਲੇਰਕੋਟ ਵਾਲੇ ਜੱਸੀ ਜੀ ਤੇ ਇਸੇ ਤਰ੍ਹਾਂ ਹੀ ਗੁਰੀਮਾਨ ਜੀ ਕਹਿੰਦੇ ਆ ਬੱਚਿਆਂ ਉੱਤੇ ਤਾਂ ਪਹਿਲਾਂ ਹੀ ਕਹਿੰਦੇ ਸਬਜੈਕਟ ਨੂੰ ਲੈ ਕੇ ਕਹਿੰਦੇ ਸਟੱਡੀ ਦਾ ਪ੍ਰੈਸ਼ਰ ਬਹੁਤ ਹੈ ਤੇ ਜਵਾਕਾਂ ਨੂੰ ਤਾਂ ਕਹਿੰਦੇ ਫੋਨਸ ਉੱਤੇ ਲਗਾ ਰਹੇ ਨੇ ਜੀ। ਅੱਗੇ ਕਹਿੰਦੇ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਸੈਣੀ ਸਾਹਿਬ, ਇਹ ਕਿਸੇ ਆਪਣੇ ਚਹੇਤੇ ਦੀ ਕੰਪਨੀ ਦੇ ਕੋਲੋਂ ਪੈਸੇ ਖਾ ਕੇ ਉਹਨਾਂ ਨੂੰ ਪੰਜਾਬ ਦੇ ਉੱਤੇ ਪੈਸੇ ਬਣਾਉਣ ਦਾ ਜਿਹੜਾ ਰਾਹ ਬਣਾ ਦਿੱਤਾ ਹੈ ਜੀ। ਤੇ AI ਨੂੰ ਸਿੱਖਣੇ ਦੇ ਲਈ ਕਹਿੰਦੇ ਕੋਡਿੰਗ ਦੇ ਲਈ ਸੋਫਟਵੇਅਰ ਦੇ ਲਈ ਬੱਚਿਆਂ ਦੇ ਕੋਲੋਂ ਅੱਗੇ ਟਾਈਮ ਹੈਗਾ, ਕਾਲਜ ਦੇ ਵਿੱਚ ਜਿਹੜਾ ਕੋਰਸ ਵੀ ਜਿਹੜੇ ਹੈਗੇ ਆ ਉਹ ਕਰ ਸਕਦੇ ਆ ਵੱਖਰੇ ਪੱਧਰ ਦੇ ਉੱਤੇ ਜਾ ਕੇ। ਬਿਲਕੁਲ ਜੀ, ਇਹ ਤਾਂ ਕਹਿੰਦੇ ਬੱਚਿਆਂ ਦਾ ਬੇੜਾ ਗਰਕ ਕਰਨ ਲੱਗੇ ਆ ਛੋਟੀ ਏਜ ਦੇ ਵਿੱਚ ਜੀ, ਇਹ ਤਾਂ ਬੱਚਿਆਂ ਹਾਂਜੀ। ਅੱਗੇ ਲਿਖਦੇ ਨੇ ਔਜਲਾ ਸਾਹਿਬ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ ਜੀ, ਤੇ ਗੁਰੀਮਾਨ ਜੀ ਕਹਿੰਦੇ ਨੌ ਡਬਟ ਜਿਹਨੇ ਸਰਕਾਰੀ ਸਕੂਲ ਬੱਚੇ ਆ ਉਹਦੇ ਵਿੱਚ ਪਹਿਲਾਂ ਨਾਲੋਂ ਬਹੁਤ ਕੁਝ ਕਹਿੰਦੇ ਅਪਡੇਟ ਕਰ ਦਿੱਤਾ ਹੈ। ਤੇ ਔਜਲਾ ਸਾਹਿਬ ਕਹਿੰਦੇ ਕਈ ਦਿਨਾਂ ਬਾਅਦ ਰਾਜਨ ਜੀ ਦੀ ਫੋਟੋ ਵੇਖੀ ਲੱਗੀ ਅੱਜ, ਕਹਿੰਦੇ ਜੀ ਕਿਆ ਬਾਤ ਹੈ ਜੀ। ਤੇ ਇਸੇ ਤਰ੍ਹਾਂ ਹੀ ਕਹਿੰਦੇ ਨੇ ਜਿਹਨੇ ਸਰਕਾਰੀ ਸਕੂਲ ਬੱਚੇ ਹੈ ਜਿੰਨੇ ਵੀ ਸਰਕਾਰੀ ਸਕੂਲ ਬੱਚੇ ਹੈ ਉਹਨਾਂ ਦੇ ਵਿੱਚ ਪਹਿਲਾਂ ਨਾਲੋਂ ਬਹੁਤ ਕੁਝ ਅਪਡੇਟ ਜਿਹੜਾ ਕਰ ਦਿੱਤਾ ਹੈ ਗੁਰੀਮਾਨ ਜੀ ਕਹਿੰਦੇ ਹੈ। ਔਜਲਾ ਸਾਹਿਬ ਕਹਿੰਦੇ ਨੇ ਸੋਰੀ ਗੁਰੀਮਾਨ ਜੀ ਕਹਿੰਦੇ ਸਿਕੰਦਰ ਸਿੰਘ ਔਜਲਾ ਵੱਡੇ ਵੀਰ ਜੀ ਸਤਿ ਸ੍ਰੀ ਅਕਾਲ। ਤੇ ਔਜਲਾ ਸਾਹਿਬ ਲਿਖਦੇ ਆ ਕਿ ਵਧੀਆ ਰਹਿ ਗਏ ਪਹਿਲਾਂ ਕਹਿੰਦੇ ਉੱਚ ਵਿਦਿਆ ਪ੍ਰਾਪਤ ਕਰ ਗਏ ਇੱਕੋ ਹੀ ਕਾਪੀ ਦੇ ਨਾਲ ਕਹਿੰਦੇ ਜੀ। ਤੇ ਗੁਰੀਮਾਨ ਜੀ ਕਹਿੰਦੇ ਆ ਫੀਸਾਂ ਵਧਾ ਦਿੱਤੀਆਂ ਯੂਨੀਵਰਸਿਟੀ ਦੇ ਵਿੱਚ ਬਟ ਕਰਪਸ਼ਨ ਤਾਂ ਕਹਿੰਦੇ ਰੋਕੀ ਨਹੀਂ ਜਾ ਰਹੀ ਹੈ। ਅੱਗੇ ਕਹਿੰਦੇ ਨੇ ਸਾਇੰਸ ਲੈਸਨ ਐਕਸਕਿਊਜ਼ ਨੇ ਕਹਿੰਦੇ ਇਹਨਾਂ ਦੇ ਕੋਲੋਂ ਹੋਰ ਕੁਝ ਨਹੀਂ ਹੈ। ਤੇ ਸ਼ਾਇਦ ਔਜਲਾ ਸਾਹਿਬ ਕਹਿੰਦੇ ਰਾਜਨ ਸ਼ਾਇਦ ਰਾਜਨ ਜੀ ਉਸ ਵਿਦਿਆ ਦੇ ਉੱਤੇ ਖਰਚਾ ਹੁਣ ਵੀ ਕਹਿੰਦੇ ਨਹੀਂ ਹੁੰਦਾ ਹੋਣਾ ਹੈ। ਤੇ ਉਹ ਰਾਜਨ ਜੀ ਕਹਿੰਦੇ ਬਿਲਕੁਲ ਠੀਕ ਗੁਰੀਮਾਨ ਜੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਹੁਣ ਨਹੀਂ ਗੱਲ ਬਣਦੀ ਜੀ ਉੱਚ ਵਿਦਿਆ ਵਾਲੀ ਵੀਰ ਜੀ, ਸਮਾਂ ਬਦਲ ਗਿਆ ਜੀ। ਔਜਲਾ ਸਾਹਿਬ ਕਹਿੰਦੇ ਫਿਰ ਮੈਂ ਆਖਰੀ ਵਿਦਿਆਰਥੀ ਹੋਵਾਂਗਾ ਸਕਾਲਰਸ਼ਿਪ ਲੈਣ ਵਾਲਾ। ਤੇ ਰਾਜਨ ਜੀ ਕਹਿੰਦੇ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਨੇ ਛੁੱਟੀ ਕਰ ਦਿੱਤੀ ਭਾਰਤ ਸਾਹਿਬ ਤੇ ਐਵੇਂ ਨਹੀਂ ਦਾਸ ਬੁਲਬਲੀਆਂ ਮਾਰ ਰਿਹਾ ਕਹਿੰਦੇ ਸੀ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਤੇ ਸੈਣੀ ਸਾਹਿਬ ਨੂੰ ਚਾਹ ਚੜ ਜਾਂਦਾ ਹੈ ਜਦੋਂ ਸਕੂਲ ਦੇ ਵਿੱਚ ਛੁੱਟੀ ਹੋ ਜਾਂਦੀ ਹੈ। ਤੇ ਸਤਨਾਮ ਜਾਣੀਆਂ ਚਾਲ ਜੀ ਜੁੜੇ ਹੋਏ ਨੇ ਜੀ, ਸਤਨਾਮ ਜੀ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਆ। ਤੇ ਗੁਲਾਬ ਦੇ ਫੁੱਲ ਭੇਜੇ ਆ। ਤੇ ਔਜਲਾ ਸਾਹਿਬ ਕਹਿੰਦੇ ਫਿਰ ਤਾਂ ਕਹਿੰਦੇ ਰਾਜਨ ਜੀ ਤੁਹਾਡੀ ਛੁੱਟੀ ਹੈ ਕੱਲ ਨੂੰ। ਤੇ ਰਾਜਨ ਜੀ ਕਹਿੰਦੇ ਬਿਲਕੁਲ ਠੀਕ ਔਜਲਾ ਸਾਹਿਬ, ਦੇਖੋ ਰੱਬ ਦੇ ਰੰਗ ਅਮਰੀਕਾ ਦੇ ਵਿੱਚ ਉਹ ਬੰਦੇ ਕਾਮਯਾਬ ਕਰ ਦਿੱਤੇ ਜਿਹੜੇ ਇੱਥੇ ਦੀ ਵਿਦਿਆ ਨੇ ਇੱਥੇ ਵੀ ਨਹੀਂ ਸੀ ਝੱਲਣੇ ਤੇ ਘਰ ਦੇ ਵੀ ਯਕੀਨ ਨਹੀਂ ਸੀ ਕਰਦੇ ਕਿ ਇਹ ਕੁਝ ਕਰ ਲੈਣਗੇ ਇਹ, ਪਰ ਰੱਬ ਬੜਾ ਬਿਆਨਤ ਹੈ ਕਹਿੰਦੇ ਜੀ। ਤੇ ਇਸੇ ਤਰ੍ਹਾਂ ਹੀ ਰਾਜਨ ਸੈਣੀ ਸਾਹਿਬ ਕਹਿੰਦੇ ਆ ਭਾਂਡਿਆਂ ਤੋਂ ਵੀਰ ਜੀ ਕੋਟ ਹੜਤਾਲ ਪਰ ਜਾਣਾ ਕਹਿੰਦੇ ਐ ਪੈਣਾ ਹੈ ਜੀ। ਬਲਜੀਤ ਸਿੰਘ ਜੀ ਬਾਈ ਜੀ ਜੁੜੇ ਆ, ਪਹਿਲੀ ਵਾਰੀ ਸੁਨੇਹਾ ਉਹਨਾਂ ਦਾ ਮਿਲਿਆ। ਜੀਆਂ ਨੂੰ ਜੀ ਸਵਾਗਤ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਆ ਸਭ ਨੂੰ। ਤੇ ਇਸੇ ਤਰ੍ਹਾਂ ਹੀ ਰਿੰਕੂ ਠੱਠੀ ਭਾਈ ਮੋਗਾ ਤੋਂ ਉਹਨਾਂ ਨੇ ਲਿਖਿਆ ਕਿ ਬਲਜੀਤ ਸਿੰਘ ਉਹ ਆਪ ਨੇ, ਇਹ ਸ਼ਾਇਦ ਦੋ ਆਈਡੀਆਂ ਨੇ ਉਹਨਾਂ ਦੀਆਂ। ਔਜਲਾ ਸਾਹਿਬ ਕਹਿੰਦੇ ਰਾਜਨ ਜੀ ਬਜ਼ੁਰਗ ਇਹ ਕਹਿੰਦੇ ਸੀ ਕਿ ਉਹ ਕੁਝ ਕਰੇਗਾ ਪਰ ਹੈ ਹੁੰਦੇ ਤਾਂ ਸਵਾਲ ਸੀ, ਆਪਾਂ ਹੱਲ ਕਰ ਦਿੱਤੇ ਆ। ਤੇ ਜਸਵਿੰਦਰ ਕੌਰ ਜੀ ਮਲੇਰਕੋਟਲੇ ਵਾਲੇ ਕਹਿੰਦੇ ਨੇ ਕਿ ਤੁਬਾ ਵਾਲਾ ਰੇਡੀਓ ਜਿਹੜਾ ਖੂਬ ਸੁਣਿਆ, ਕਹਿੰਦੇ ਅਸੀਂ ਸਦੀਕ ਦੇ ਕਹਿੰਦੇ ਗਾਣੇ ਜਲੰਧਰ ਰੇਡੀਓ ਠੰਡੂ ਰਾਮ ਦੇ ਪ੍ਰੋਗਰਾਮ ਕਹਿੰਦੇ ਸੁਣੇ ਆ। ਇਸੇ ਤਰ੍ਹਾਂ ਹੀ ਗੁਰੀਮਾਨ ਜੀ ਬਲਜੀਤ ਸਿੰਘ ਉਹਨਾਂ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਆ, ਤੇ ਔਜਲਾ ਸਾਹਿਬ ਕਹਿੰਦੇ ਠੱਠੀ ਭਾਈ ਦਾ ਭੋਲਾ ਮੋਗੇ ਬੰਦਾ ਘਰ ਦਾ ਨਹੀਂ, ਨਵੀਂ ਗੱਡੀ ਦੀਆਂ ਕੋਲ ਮੇਰੇ ਕੱਲ ਸਿਫਤਾਂ ਕਰਦਾ ਸੀ ਮੇਰੇ ਲਿਖੇ ਗੀਤ ਦੇ ਬੋਲ ਕਹਿੰਦੇ ਜੀ। ਬਲਜੀਤ ਜੀ ਕਹਿੰਦੇ ਆ ਕਿ ਬਹੁਤ ਸੋਹਣੇ ਵਿਚਾਰ ਸ਼ਮੀ ਜੀ ਦਿਲ ਦੀ ਰੂਹ ਤੋਂ ਕੀਤੀ ਆ ਗੱਲ ਕਹਿੰਦੇ। ਮਲੇਰਕੋਟਲੇ ਵਾਲੇ ਕਹਿੰਦੇ ਆ ਬਲਜੀਤ ਜੀ ਕਿ ਸਤਿ ਸ੍ਰੀ ਅਕਾਲ ਜੀ ਠੱਠੀ ਭਾਈ ਵਾਲਿਓ। ਜੱਸੀ ਜੀ ਮਲੇਰਕੋਟਲਾ ਤੋਂ ਲਿਖਦੇ ਆ, ਔਜਲਾ ਸਾਹਿਬ ਕਹਿੰਦੇ ਗੱਲ ਕਰਦੇ ਰਹੋ ਕਿਉਂ ਗੀਤਾਂ ਦੀ ਕਹਿੰਦੇ ਗੱਲ ਕਰਦੇ ਹੋ। ਤੇ ਇਸੇ ਤਰ੍ਹਾਂ ਜੱਸੀ ਚਾਲ ਭੈਣ ਜੀ ਸਰਕਾਰੀ ਛੁੱਟੀ ਨਹੀਂ ਹੋਵੇਗੀ ਪਰ ਕੰਮ ਕੋਈ ਨਹੀਂ ਹੋਣਾ, ਸੁਵਿਧਾ ਕੇਂਦਰ ਤੱਕ ਮੁਲਾਜ਼ਮ ਕਿਵੇਂ ਪਹੁੰਚਣਗੇ ਜੀ, ਸੜਕਾਂ ਬੰਦ ਹੋਣੀਆਂ ਜੀ। ਤੇ ਬਾਕੀ ਦੇ ਕਹਿੰਦੇ 2 ਵਜੇ ਤੋਂ ਬਾਅਦ ਜਾ ਸਕਦੇ ਹੋ ਜੀ, ਰਾਜਨ ਸੈਣੀ ਸਾਹਿਬ ਕਹਿੰਦੇ ਆ। ਬਲਜੀਤ ਜੀ ਕਹਿੰਦੇ ਆ ਕਿ ਓਕੇ ਸਿਕੰਦਰ ਔਜਲਾ ਜੀ ਤੁਹਾਡੀ ਲਿਖਤ ਨੂੰ ਵਾਕਿਆ ਹੀ ਸਲਾਮ ਹੈ ਜੀ। ਜੱਸੀ ਜੀ ਲਿਖਦੇ ਆ ਕਿ ਮੈਂ ਤੇ ਕਿਹਾ ਕਿ ਨੂੰ ਭੋਗ ਗੀਤ ਰਿੰਕੂ ਭਾਜੀ ਸ਼ਾਇਦ ਕਹਿੰਦੇ ਕੋਈ ਗੀਤ ਦੀ ਗੱਲ ਕਰਦੇ ਆ, ਮਾਫ਼ੀ ਚਾਹੁੰਦਾ ਜੀ ਮੇਰੀ ਕਮਜ਼ੋਰ ਆ ਪੜ੍ਹਨ ਦੇ ਵਿੱਚ ਰੋਮਨ ਦੇ ਵਿੱਚ। ਤੇ ਔਜਲਾ ਸਾਹਿਬ ਦੇ ਭਾਰਜ ਵੀਰੇ ਜੇ ਕੁਝ ਸੁਣਨਾ ਪੜ੍ਹਨੇ ਵਾਲਾ ਹੋਵੇਗਾ ਤਾਂ ਪੂਰਾ ਸੁਣੀਦਾ ਜੀ ਅਸੀਂ, ਸ਼ੁਕਰੀਆ ਔਜਲਾ ਸਾਹਿਬ। ਤੇ ਰਾਜਨ ਜੀ ਕਹਿੰਦੇ ਆ ਕਿ ਬਹੁਤ ਖੂਬ ਵੀਰ ਜੀ ਪਰ ਇਹ ਗੀਤ ਤੁਸੀਂ ਮੈਨੂੰ ਸੁਣਾਇਆ ਨਹੀਂ ਜੀ ਹੁਣ ਤੱਕ ਕਹਿੰਦੇ ਜੀ। ਤੇ ਬਲਜੀਤ ਜੀ ਕਹਿੰਦੇ ਆ ਮੈਨੂੰ ਜੱਸੀ ਜੀ ਨੇ ਹੀ ਕਹਿੰਦੇ ਜਗਾਇਆ ਕਿ ਹਾਜ਼ਰੀ ਲਵਾਓ ਆ ਕੇ ਲਾਈਵ ਚੱਲ ਰਿਹਾ, ਧੰਨਵਾਦ ਜੱਸੀ ਜੀ। ਸ਼ੁਕਰੀਆ ਦੋਸਤੋ, ਤੁਸੀਂ ਇੱਕ ਦੂਸਰੇ ਨੂੰ ਨਾਲ ਜੋੜਦੇ ਹੋ, ਬੜਾ ਚੰਗਾ ਲੱਗਦਾ, ਦੀਵੇ ਦੇ ਨਾਲ ਦੀਵਾ ਜਗਦਾ ਤੇ ਨਾਲ ਇਸੇ ਤਰ੍ਹਾਂ ਦਾ ਮਾਹੌਲ ਬਣਦਾ। ਅਗਲਾ ਸੁਨੇਹਾ ਆਇਆ ਆਪਾਂ ਨੂੰ ਤੇ ਸਾਡਾ ਕੁੱਤਾ ਵੀ ਰੌਲਾ ਪਾਉਣ ਲੱਗ ਗਿਆ। ਸੁਨੇਹਾ ਕਹਿੰਦੇ ਨੇ ਅਗਲਾ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ। ਤੇ ਮੁਕੱਦਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ ਇੰਡੀਆ ਤੋਂ। ਤੇ ਗੁਰੀਮਾਨ ਜੀ ਮੁਕੱਦਰ ਜੀ ਨੂੰ ਸਤਿ ਸ੍ਰੀ ਅਕਾਲ। ਔਜਲਾ ਸਾਹਿਬ ਕਹਿੰਦੇ ਆ ਇਹ 2 ਗਾਣਾ ਹੈ ਜੋ ਲਿਖਿਆ ਗਿਆ ਸੀ ਟਰੱਕਾਂ ਦੇ ਉੱਤੇ ਜੀ। ਤੇ ਗੁਰੀਮਾਨ ਜੀ ਕਹਿੰਦੇ ਸੁਰਜੀਤ ਭਾਰਤ ਜੀ ਨੂੰ ਸਤਿ ਸ੍ਰੀ ਅਕਾਲ। ਤੇ ਜਸਵਿੰਦਰ ਕੌਰ ਜੀ ਲਿਖਦੇ ਨੇ ਸ਼ੰਮੀ ਭਾਜੀ ਸਰੋਤਿਆਂ ਨੂੰ ਕਹਿੰਦੇ ਕਦੇ ਗੀਤ ਨਹੀਂ ਸੁਣਾਉਂਦੇ ਪਰ ਆ ਡੀਜੇ ਵਾਲੇ ਪੀਸ ਕਹਿੰਦੇ ਨੇ ਬਥੇਰੇ ਪੁੱਟ ਪੁੱਟ ਕੇ ਕਹਿੰਦੇ ਲਿਆਉਂਦੇ ਖਜ਼ਾਨਾ ਕਹਿੰਦੇ ਨੇ ਓਲਡ ਗੇਮ ਏਦਾਂ ਲਿਖਦੇ ਨੇ। ਤੇ ਆਪਣੇ ਗੁਰੀਮਾਨ ਜੀ ਕਹਿੰਦੇ ਆ ਰੰਗੇ ਵੀ ਲਿਮਿਟਡ ਆ ਬਾਈ ਜੀ। ਜਸਵਿੰਦਰ ਜੀ ਲਿਖਦੇ ਆਲਵੇਜ਼ ਵੈਲਕਮ ਬਲਜੀਤ ਭਾਜੀ ਤੁਹਾਡਾ ਜੀ। ਤੇ ਇਸੇ ਤਰ੍ਹਾਂ ਔਜਲਾ ਭਾਜੀ ਆਪਣਾ ਯੁਵਰਾਜ ਹੈ, ਯੁਵਰਾਜ ਆ ਗਿਆ ਮੁਕੱਦਰ ਸਿੰਘ ਹੈ। ਰਾਜਨ ਸੈਣੀ ਸਾਹਿਬ ਕਹਿੰਦੇ ਗੁਰੀ ਵੀਰ ਜੀ ਸਤਿ ਸ੍ਰੀ ਅਕਾਲ, ਸੁਰਜੀਤ ਭਾਰਤ ਜੀ ਤੇ ਆਪਣੇ ਭੁਪਿੰਦਰ ਭਾਰਤ ਜੀ ਦੇ ਮਾਤਾ ਜੀ ਨੇ ਜੋ ਇੰਡੀਆ ਬੈਠੇ ਪੁੱਤਰ ਨੂੰ ਦੇਖਣ ਦੀ ਚਾਹ ਦੇ ਨਾਲ ਕਹਿੰਦੇ ਪ੍ਰੋਗਰਾਮ ਲਗਾ ਲੈਂਦੇ ਨੇ ਜੀ। ਤੇ ਮਾਂ ਦੀ ਮਮਤਾ ਨੂੰ ਕਹਿੰਦੇ ਸਲਾਮ ਹੈ ਜੀ, ਸ਼ੁਕਰੀਆ ਰਿਸਪੈਕਟ ਦੇ ਲਈ ਜੀ ਤੇ ਐਪਰੀਸ਼ੀਏਟ ਦੇ ਲਈ ਰਾਜਨ ਸੈਣੀ ਸਾਹਿਬ ਬਹੁਤ ਬਹੁਤ ਧੰਨਵਾਦ। ਤੇ ਇਸੇ ਤਰ੍ਹਾਂ ਹੀ ਗੁਰੀਮਾਨ ਜੀ ਕਹਿੰਦੇ ਆ ਲਿਸਨਰ ਹੀ ਕਹਿੰਦੇ ਹੁਣ ਦੇ ਮਿਰਚ ਮਸਾਲੇ ਦੇ ਵੱਲ ਧਿਆਨ ਜ਼ਿਆਦਾ ਹੈ ਜੀ ਲਿਸਨਰ ਦਾ ਜੀ। ਤੇ ਇਸੇ ਤਰ੍ਹਾਂ ਕਹਿੰਦੇ ਨੇ ਧੰਨਵਾਦ ਸੈਣੀ ਸਾਹਿਬ ਮੈਨੂੰ ਦੱਸਣ ਲਈ ਜੀ ਤੁਹਾਡਾ। ਤੇ ਬਾਕੀ ਮਾਤਾ ਤਾਂ ਮਾਤਾ ਹੀ ਜੀ ਹੈ ਜੀ, ਕਹਿੰਦੇ ਇਨਾ ਮੋਹ ਬੇਮਿਸਾਲ ਹੈ ਕਹਿੰਦੇ ਮਾਤਾ ਜੀ ਤੁਹਾਡੇ ਸਪੁੱਤ ਵੱਲੋਂ ਸਤਿ ਸ੍ਰੀ ਅਕਾਲ ਹੈ ਜੀ। ਕੁਲਦੀਪ ਸਿੰਘ ਜੀ ਜੁੜੇ ਹੋਏ ਨੇ ਬਾਈ ਜੀ, ਕਹਿੰਦੇ ਸਤਿ ਸ੍ਰੀ ਅਕਾਲ ਪਿੰਡ ਰਤਨਗੜ੍ਹ ਅੰਮ੍ਰਿਤਸਰ ਤੋਂ ਜੁੜੇ ਹੋਏ ਨੇ ਜੀ, ਜੀਆਂ ਨੂੰ ਜੀ ਸਵਾਗਤ ਹੈ। ਗੁਰੀਮਾਨ ਜੀ ਕੁਲਦੀਪ ਸਿੰਘ ਜੀ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਆ। ਤੇ ਜਸਵਿੰਦਰ ਜੀ ਲਿਖਦੇ ਆ ਕੁਲਦੀਪ ਬਾਈ ਭਾਜੀ ਸਤਿ ਸ੍ਰੀ ਅਕਾਲ। ਗੁਰੀ ਜੀ ਕਹਿੰਦੇ ਆ ਵਾਹ ਵਾਹ ਸੈਣੀ ਸਾਹਿਬ ਕੁਝ ਜਵਾਬ ਅਕਸਰ ਸਾਨੂੰ ਆਪਣੇ ਭਰਾਵਾਂ ਦੇ ਕੋਲੋਂ ਦੋਸਤਾਂ ਦੇ ਕੋਲੋਂ ਅੱਖਾਂ ਰਾਹੀਂ ਹੀ ਕਹਿੰਦੇ ਮਿਲ ਜਾਂਦਾ। ਸਾਡੇ ਨਾਲ ਵੀ ਇਹੋ ਜਿਹੇ ਕਹਿੰਦੇ ਹੈ ਸਿਚੁਏਸ਼ਨ ਕਈ ਵਾਰ ਕਹਿੰਦੇ ਹੋ ਚੁੱਕੀ ਆ ਬਣ ਚੁੱਕੀ ਹੈ। ਔਜਲਾ ਸਾਹਿਬ ਕਹਿੰਦੇ ਬਿਲਕੁਲ ਜੱਸੀ ਜੀ ਗ੍ਰੇਟ। ਤੇ ਮੁਕੱਦਰ ਜੀ ਲਿਖਦੇ ਆ ਜਿਵੇਂ ਰਜਨੀਸ਼ ਨੇ ਕਿਹਾ ਸੀ ਕਿ ਪਖੰਡੀ ਸਾਧਾਂ ਦਾ ਤੇ ਸਿਆਸਤ ਦਾ ਗੱਠਜੋੜ ਹੈ, ਮੇਰਾ ਮੰਨਣਾ ਹੈ ਕਿ ਮੀਡੀਆ ਤੇ ਸਿਆਸਤ ਦਾ ਵੀ ਗੱਠਜੋੜ ਹੈ। ਇਹ ਸਾਨੂੰ ਥੋੜੇ ਸਮੇਂ ਬਾਅਦ ਸਮਝ ਆਵੇਗੀ, ਸਾਰੇ ਮੀਡੀਆ ਵਾਲੇ ਇੱਕੋ ਜਿਹੇ ਨਹੀਂ ਪਰ ਮੀਡੀਆ ਬਿਜ਼ਨਸ ਹੈ ਜੀ। ਗੁਰੀਮਾਨ ਜੀ ਕਹਿੰਦੇ ਆ ਕਿ 9 ਡੈਬਿਟ ਕੁਛ ਇਦਾਂ ਲਿਖਦੇ ਨੇ, ਮੈਨੂੰ ਸਮਝ ਨਹੀਂ ਆਈ ਕੀ ਕਹਿਣਾ ਚਾਹੁੰਦੇ ਆ। ਸੈਣੀ ਸਾਹਿਬ, ਤੁਹਾਡਾ ਸ਼ੰਮੀ ਸਾਹਿਬ ਦਾ ਹੋਰ ਬਹੁਤੇ ਵੱਡੇ ਭਰਾਵਾਂ ਦੀ ਦੁਨੀਆਂ ਨੂੰ ਲੈ ਕੇ ਕਹਿੰਦੇ ਆ ਅਬਜ਼ਰਵੇਸ਼ਨ ਬਹੁਤ ਹੈ, ਸਾਨੂੰ ਤਾਂ ਦੁਨੀਆਦਾਰੀ ਦਾ ਨਿੱਤ ਨਵਾਂ ਪਾਠ ਤੁਹਾਡੇ ਕੋਲੋਂ ਸਿੱਖਣੇ ਨੂੰ ਮਿਲਦਾ ਤੇ ਸਾਰੀ ਉਮਰ ਸਿੱਖਦੇ ਰਹਿਣਾ ਚਾਹੀਦਾ ਹੈ ਜੀ। ਤੇ ਰਾਜਨ ਜੀ ਕਹਿੰਦੇ, ਨਹੀਂ ਗੁਰੀ ਵੀਰ ਜੀ, ਬੰਦਾ ਕੋਈ ਵੀ ਹੋਵੇ ਜੀ, ਸੁਧਾਰ ਦੀ ਜਿਹੜੀ ਆ ਗੁੰਜਾਇਸ਼ ਜਿਹੜੀ ਆ ਰਹਿੰਦੀ ਹੀ ਰਹਿੰਦੀ ਹੈ ਜੀ। ਇਹੀ ਸੈਣੀ ਸਾਹਿਬ ਬੜੱਪਣਾ ਤੁਹਾਡਾ। ਤੇ ਗੁਰੀਮਾਨ ਜੀ ਕਹਿੰਦੇ, ਮੁਕੱਦਰ ਜੀ ਕੁਝ ਕੁ ਮੀਡੀਆ ਨੂੰ ਲੈ ਕੇ ਤੁਹਾਡੀ ਸੋਚ ਸਹੀ ਹੈ ਤੇ ਇੱਕ ਦੂਜੇ ਉੱਤੇ ਬਹੁਤਿਆਂ ਨੇ ਆਪਣੇ ਧੰਦੇ ਕਹਿੰਦੇ ਨੇ ਰੋੜੇ ਹੋਏ ਆ। ਬਿਲਕੁਲ ਸੈਣੀ ਸਾਹਿਬ, ਰਹਿਣੀ ਵੀ ਚਾਹੀਦੀ ਹੈ ਕਹਿੰਦੇ, ਕਿਰਦਾਰ ਦੇ ਵਿੱਚ ਨਿਖਾਰ ਹੀ ਕਹਿੰਦੇ ਉਦੋਂ ਆਉਂਦਾ ਹੈ ਜੀ। ਤੇ ਮੁਕੱਦਰ ਜੀ ਕਹਿੰਦੇ ਆ, ਗੁਰੀਮਾਨ ਬਾਈ ਜੀ ਮੇਰਾ ਮੰਨਣਾ, ਮੈਂ ਗਲਤ ਹੋ ਸਕਦਾ ਪਰ ਜ਼ਿਆਦਾਤਰ ਮੀਡੀਆ ਇਹੀ ਕੁਝ ਕਰ ਰਿਹਾ। ਇਕਬਾਲ ਮਾਂਗੜ ਜੀ ਜੁੜੇ ਹੋਏ, ਰਾਜਨ ਸੈਣੀ ਜੀ ਦੀ ਗੱਲਬਾਤ ਹਮੇਸ਼ਾ ਵਜਨਦਾਰ ਕਹਿੰਦੇ ਹੁੰਦੀ ਹੈ। ਤੇ ਮੁਕੱਦਰ ਜੀ ਕਹਿੰਦੇ, ਬਾਈ ਜੀ ਅਗਰ ਕਿਸੇ ਤੋਂ ਘਰ ਸੰਭਾਲ ਹੁੰਦਾ ਏ ਤਾਂ ਸੰਭਾਲ ਲਈਏ, ਪੰਜਾਬ ਸਿਆਂ ਨੂੰ ਛੱਡੋ ਆਪਣੇ ਹਾਲਾਤਾਂ ਦੇ ਉੱਤੇ। ਮੈਨੂੰ ਜਿਹੜੀ ਸਮਝ ਆਈ ਹੈ ਪਿਛਲੇ ਕੁਝ ਦਿਨਾਂ ਤੋਂ, ਇੱਥੇ ਬੜੇ ਘੱਟ ਲੋਕ ਨੇ ਜਿਨ੍ਹਾਂ ਨੂੰ ਇੱਕ ਦੂਜੇ ਦੀ ਪਈ ਹੋਈ ਹੈ, ਸਭ ਖਤਮ ਕਹਾਣੀ ਹੈ। ਜਸਵਿੰਦਰ ਜੀ ਕਹਿੰਦੇ ਆ ਕਿ ਸਾਰਿਆਂ ਨੂੰ ਰੇਡੀਓ ਦਿਨ ਦੀਆਂ ਬਹੁਤ ਬਹੁਤ ਮੁਬਾਰਕਬਾਦ ਹੈ। ਰਾਜਨ ਸੈਣੀ ਸਾਹਿਬ ਕਹਿੰਦੇ, ਸ਼ੁਕਰੀਆ ਇਕਬਾਲ ਜੀ। ਤੇ ਮੁਕੱਦਰ ਜੀ ਲਿਖਦੇ ਆ, ਔਜਲਾ ਬਾਈ ਜੀ ਗੱਲ ਤੁਹਾਡੀ ਠੀਕ ਹੈ, ਪਰਖ ਦੇ ਲਈ ਦੁਨੀਆਂ ਸਾਰੀ ਇੱਥੇ ਬੜੇ ਘੱਟ ਲੋਕ ਨੇ ਜਿਹੜੇ ਦਿਲੋਂ ਕਿਸੇ ਨੂੰ ਪਿਆਰ ਕਰਦੇ ਹੋਣਗੇ, ਦੁਨੀਆਂ ਮਤਲਬ ਦੀ ਹੈਗੀ ਹੈ। ਤੇ ਔਜਲਾ ਬਾਈ ਜੀ, ਮੁਕੱਦਰ ਜੀ ਕਹਿੰਦੇ, ਗੁਰਜੀਤ ਤੂਤ ਜਜ਼ਬਾਤੀ ਸੀਗਾ ਜਿਹੜਾ ਮਾਰਿਆ ਗਿਆ ਲਿਖਣਾ ਸੀ ਸ਼ਾਇਦ, ਆਉਣ ਵਾਲਾ ਸਮਾਂ ਪਤਾ ਨਹੀਂ ਹੈ ਜੀ। ਤੇ ਇਮੋਸ਼ਨਲ ਬੰਦਾ ਮਰਦਾ ਹੈ ਕਹਿੰਦੇ। ਸੁਰਿੰਦਰ ਮਾਲ ਜੀ ਇੱਕ ਇੱਕ ਲਫ਼ਜ਼ ਵਜਨਦਾਰ ਦੱਸਦੇ ਨੇ। ਤੇ ਰਾਜਨ ਸੈਣੀ ਸਾਹਿਬ ਕਹਿੰਦੇ, ਨਹੀਂ ਲੱਭਣੇ ਲਾਲ ਗੁਆਚੇ। ਸਤਨਾਮ ਸਿੰਘ ਜਾਣੀਆਂਚਾਲ ਜੀ ਕਹਿੰਦੇ ਆ, ਬਹੁਤ ਵਧੀਆ ਸੈਣੀ ਸਾਹਿਬ ਤਾਂ ਆਹੀ ਕਹਿੰਦੇ। ਕਿਸੇ ਨੇ ਲਿਖਿਆ, ਨੈਣ ਨੈਣਾ ਨਾ ਮਿਲਾ ਲਈ ਭੇਤ ਖੁੱਲ ਜੂਗਾ ਸਾਰਾ, ਸੋ ਤੁਸੀਂ ਉਸ ਭੇਤ ਨੂੰ ਕਹਿੰਦੇ ਬੁੱਝ ਲਿਆ ਜੀ ਕਹਿੰਦੇ ਫਿਰ। ਤੇ ਜਾਣਕਾਰੀ ਦੇਣ ਦੇ ਲਈ ਧੰਨਵਾਦ ਕਹਿੰਦੇ ਜੀ ਸਤਨਾਮ ਸਿੰਘ ਜਾਣੀਆਂਚਾਲ ਜੀ। ਰਾਜਨ ਜੀ ਕਹਿੰਦੇ, ਔਜਲਾ ਸਾਹਿਬ ਦੀ ਇੱਕ ਇੱਕ ਗੱਲ ਲੱਖ ਲੱਖ ਰੁਪਏ ਦੀ ਹੈ, ਸ਼ੰਮੀ ਭਾਜੀ ਦੱਸ ਰਹੇ ਨੇ। ਭਾਰਤ ਸਾਹਿਬ ਤੁਸੀਂ 80-80 ਹਜ਼ਾਰ ਹੀ ਦੇ ਦੇਣਾ ਜੀ। ਤੇ ਆਖਰ ਘਰ ਦੀ ਗੱਲ ਹੈ ਆਪਣੀ, ਤੁਸੀਂ ਕਿਹੜਾ ਗੈਰ ਹੋ। ਰਾਜਨ ਜੀ ਤੁਸੀਂ ਨੇੜੇ ਹੋ, 60 ਹਜ਼ਾਰ ਦੇ ਵਿੱਚ ਕਹਿੰਦੇ ਨਿਬੇੜ ਲਵੋ, ਗੱਲ ਮੁਕਾਓ। ਤੇ ਰਾਜਨ ਜੀ ਕਹਿੰਦੇ ਆ, ਠੀਕ ਹੈ ਵੀਰ ਜੀ, ਕੱਲ ਸ਼ੰਮੀ ਭਾਜੀ ਕੋਲੋਂ ਇਸੇ ਭਾਅ ਪੇਮੈਂਟ ਲੈ ਲੈਂਦੇ ਹਾਂ ਜੀ। ਔਜਲਾ ਸਾਹਿਬ ਕਹਿੰਦੇ ਆ, ਤਲਵਾੜੇ ਵਾਲੇ ਕਵੀ ਕੁਝ ਸੁਣਾਉਣ ਵਾਲੇ ਰਹਿ ਗਏ ਸੀਗੇ। ਤੇ ਔਜਲਾ ਸਾਹਿਬ ਕਹਿੰਦੇ, ਅੱਧੀ ਰਾਤ ਤੋਂ ਬਾਅਦ। ਤੇ ਸੁਰਿੰਦਰ ਕੌਰ ਮਾਲ ਜੀ ਕਹਿੰਦੇ, ਮੈਂ ਤਾਂ ਅਜੇ ਜੁੜਨ ਹੀ ਲੱਗੀ ਸੀ ਪਰ ਮੈਂ ਸ਼ੰਮੀ ਜੀ ਨੂੰ ਹੋਰ ਨਹੀਂ ਵੇਟ ਕਰਵਾਉਣਾ ਚਾਹੁੰਦੀ ਹਾਂ। ਤੇ ਰਾਜਨ ਜੀ ਕਹਿੰਦੇ ਆ, ਨੋ ਪੋਲੀਟੀਕਲ ਟਾਲਕ ਇਨ ਦੀ ਪ੍ਰੈਜੈਂਸ ਆਫ ਸ਼ੰਮੀ ਜੀ ਪਲੀਜ਼। ਹਾਂਜੀ ਬਿਲਕੁਲ, ਸ਼ੁਕਰੀਆ ਜੀ ਔਰ ਰਾਜਨ ਸੈਣੀ ਸਾਹਿਬ ਅਪੀਲ ਕਰਨ ਦੇ ਲਈ। ਤੇ ਗੁਰੀਮਾਨ ਜੀ ਕਹਿੰਦੇ, ਸਤਨਾਮ ਸਿੰਘ ਵੀਰ ਜੀ ਸਤਿ ਸ੍ਰੀ ਅਕਾਲ, ਮੁਕੱਦਰ ਬਾਈ ਜੀ ਨਹੀਂ ਛੱਡਦੇ ਅੱਜ ਪੰਜਾਬ ਦੇ ਗੋਦੀ ਮੀਡੀਆ ਨੂੰ ਕਹਿੰਦੇ ਗੁਰੀਮਾਨ ਜੀ। ਤੇ ਅੱਗੇ ਲਿਖਦੇ ਆ ਕਿ ਸ਼ੰਮੀ ਬਾਈ ਸ਼ੇਰ ਪਹਿਲਾਂ ਕਰਦੇ ਆ, ਪੜਤਾਲ ਕਰਨੇ ਦਾ ਵੇਲ ਕਿਹਦੇ ਕੋਲ ਹੈ ਅੱਜ ਕੱਲ ਕਹਿੰਦੇ ਜੀ। ਤੇ ਮਤਲਬ ਕਿ ਜਿਹੜਾ ਅੱਗੇ ਤੋਂ ਅੱਗੇ ਇਨਫੋਰਮੇਸ਼ਨ ਜਾਂ ਇੱਕ ਦੂਸਰੇ ਨੂੰ ਪੋਸਟਾਂ ਪਾਈ ਜਾਂਦੇ ਆ। ਗੁਰੀ ਜੀ ਕਹਿੰਦੇ ਆ ਅੱਗੇ ਕਿ ਦਵਿੰਦਰ ਬੈਣੀਪਾਲ ਸਾਹਿਬ ਉੱਤੇ ਤਵਾ ਲਾ ਦਿੱਤਾ ਅੱਜ ਮੁਕੱਦਰ ਵੀਰ ਜੀ ਨੇ। ਤੇ ਗੱਲ ਸਹੀ ਹੈ, ਪੱਤਰਕਾਰ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੈ ਕਹਿੰਦੇ, ਸੁਣਨ ਵਾਲਾ ਸਾਰਾ ਪੰਜਾਬ ਹੈ। ਬਿਲਕੁਲ ਬਾਈ, ਧਰੁਵ ਰਾਠੀ ਤਾਂ ਕਹਿੰਦੇ ਜਿੱਥੋਂ ਪੈਸਾ ਆਉਂਦਾ ਹੈ ਉਹਨਾਂ ਦੀ ਬੋਲੀ ਬੋਲਦਾ ਹੈ। ਮੁਕੱਦਰ ਜੀ ਐਪਰੀਸ਼ੀਏਟ ਕਰਦੇ ਆ ਗੁਰੀਮਾਨ ਜੀ ਨੂੰ। ਤੇ ਅੱਜ ਢੋਲਕੀ ਵਾਲਾ ਨਹੀਂ ਕਹਿੰਦੇ ਆਇਆ ਮੁਕੱਦਰ ਵੀਰ ਜੀ ਦੀ ਜੀ ਦਾ ਜੀ ਕਹਿੰਦੇ ਜੀ ਰਾਜਨ ਸੈਣੀ ਸਾਹਿਬ। ਮੁਕੱਦਰ ਜੀ ਕਹਿੰਦੇ ਆ, ਵਖਰੇਵੇਂ ਪਾਏ ਜਾਏ ਜਾ ਰਹੇ ਨੇ ਕਹਿੰਦੇ ਜੀ, ਸੋਰੀ ਨਹੀਂ ਕਹਿੰਦੇ ਜੀ ਸੈਣੀ ਬਾਈ ਜੀ, ਲਵ ਯੂ ਪਿਆਰਿਓ। ਤੇ ਇਸੇ ਤਰ੍ਹਾਂ ਰਾਜਨ ਜੀ ਕਹਿੰਦੇ ਆ ਕਿ ਹੁਣ ਭਾਰਤ ਸਾਹਿਬ ਭੱਜ ਲਓ, ਆਪੇ ਸ਼ੰਮੀ ਜੀ ਪੇਮੈਂਟ ਕਰਨਗੇ ਜੀ। ਤੇ ਔਜਲਾ ਸਾਹਿਬ ਕਹਿੰਦੇ ਨਾ ਜੀਣ ਦਿੱਤਾ ਤੇਰੇ ਗਮ ਨੇ, ਖਹਿੜਾ ਪੀੜਾ ਦਿੰਦੇ ਸਿਆਸਤ ਦੇ ਮਲ ਨੇ ਮੁਕੱਦਰ। ਤੇ ਮਲੇਰਕੋਟਲਾ ਤੋਂ ਜੱਸੀ ਜੀ ਕਹਿੰਦੇ ਆ, ਵੀਰ ਜੀ ਬਹੁਤ ਵਧੀਆ ਗੱਲਬਾਤ। ਗੁਰੀਮਾਨ ਜੀ ਕਹਿੰਦੇ ਆ, ਸਾਨੂੰ ਤਾਂ ਆਪ ਸੈਣੀ ਸਾਹਿਬ ਨੇ ਜੋੜਨੇ ਸੈਣੀ ਸਾਹਿਬ ਨੇ ਜੋੜਨੇ ਵਾਲੇ ਬੋਲਣ ਦਾ ਕਹਿੰਦੇ ਤਰਕ ਕਰਨ ਦਾ ਤੇ ਹੌਸਲਾ ਮੈਨੂੰ ਕਹਿੰਦੇ ਨੇ ਭਾਰਜ ਬਾਈ ਨੇ ਦਿੱਤਾ, ਪਰ ਸੱਚ ਜਾਣਿਓ ਆਨੰਦ ਆਉਂਦਾ ਇੱਥੇ ਆ ਕੇ ਜੁੜ ਕੇ। ਮੈਂ ਉਡੀਕ ਰੱਖਦਾ ਕਿ 9:30 ਕਦੋਂ ਵੱਜਣੇ ਨੇ। ਸ਼ੁਕਰੀਆ ਬਾਈ ਜੀ ਮਾਨਤਾ ਦੇ ਲਈ, ਤੇ ਤੁਹਾਡਾ ਆਪਣਾ ਪਲੇਟਫਾਰਮ ਹੈ, ਜ਼ਰੂਰ ਗੱਲਬਾਤ ਕਰਿਆ ਕਰੋ, ਚਰਚਾ ਚੱਲਦੀ ਹੈ ਤਾਂ ਗੱਲ ਫਿਰ ਅੱਗੇ ਵੱਧਦੀ ਹੈ। ਮੁਕੱਦਰ ਜੀ ਕਹਿੰਦੇ ਜੀ ਔਜਲਾ ਬਾਈ ਜੀ ਅਸੀਂ ਸਾਰਾ ਦਿਨ ਕੰਮ ਕਰਦੇ ਹਾਂ, 2 ਦਿਨ ਦੇ ਵਿੱਚ ਖੰਡ ਦਾ ਰੇਟ 40 ਰੁਪਏ ਤੋਂ 60 ਰੁਪਏ ਹੋ ਗਿਆ। ਅਸੀਂ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਲਿਆਉਣ ਦੇ ਲਈ ਕਹਿੰਦੇ ਹਾਂ, ਕਿਸ ਉਮੀਦ ਦੇ ਨਾਲ ਕਹੀਏ, ਅਸੀਂ 2 ਨੰਬਰ ਦੀ ਕਮਾਈ ਥੋੜੀ ਕਰਦੇ ਹਾਂ ਔਜਲਾ ਬਾਈ ਜੀ। ਤੇ ਮੁਕੱਦਰ ਜੀ ਕਹਿੰਦੇ ਅਸੀਂ ਆਪਣੇ ਬੱਚਿਆਂ ਦਾ ਪੇਟ ਕਿਵੇਂ ਪਾਲਣਾ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ, ਤੇ ਔਜਲਾ ਬਾਈ ਜੀ ਗੱਲ ਤੁਹਾਡੀ ਬਿਲਕੁਲ ਠੀਕ ਹੈ। ਮੁਕੱਦਰ ਜੀ ਕਹਿੰਦੇ ਆ, ਗੁਰੀਮਾਨ ਜੀ ਲਿਖਦੇ ਆ ਕਿ ਸਾਰੇ ਮੇਰੇ ਨਾਲ ਵੱਡੇ ਨੇ ਤੇ 99% 1% ਮੇਬੀ ਭੁਪਿੰਦਰ ਵੀਰ ਮੇਰੇ ਹਾਣੀ ਜਾਂ ਛੋਟੇ ਹੋ ਸਕਦੇ ਨੇ, ਬਾਕੀ ਵੱਡਿਆਂ ਦੀ ਸੰਗਤ ਤੁਹਾਡੀ ਸਾਰਿਆਂ ਦੀ ਰੋਜ਼ ਕੁਝ ਨਾ ਕੁਝ ਕਹਿੰਦੇ ਕਿਰਦਾਰ ਦੇ ਵਿੱਚ ਨਿਖਾਰ ਲੈ ਕੇ ਆ ਰਹੀ ਹੈ, ਬੜਾ ਕੁਝ ਸਿੱਖਣੇ ਨੂੰ ਕਹਿੰਦੇ ਮਿਲਦਾ ਤੁਹਾਡੇ ਕੋਲੋਂ ਰਹਿੰਦਾ ਹੈ ਜੀ। ਸ਼ੁਕਰੀਆ ਬਾਈ ਜੀ, ਇੱਕ ਦੂਸਰੇ ਆਪਣਾ ਮਕਸਦ ਹੀ ਹੈ, ਇੱਕ ਦੂਸਰੇ ਤੋਂ ਸਿੱਖੀਏ ਤੇ ਅੱਗੇ ਵਧੀਏ। ਪਰ ਮੁਕੱਦਰ ਜੀ ਕਹਿੰਦੇ ਪਰ ਅਸੀਂ ਵੋਟ ਪਾਉਣ ਤੋਂ ਪਹਿਲਾਂ ਸੋਚਦੇ ਕੀ ਹਾਂ ਜੀ। ਤੇ ਜਸਵਿੰਦਰ ਕੌਰ ਜੀ ਸ਼ੁਕਰੀਆ ਕਰਦੇ ਨੇ ਉਹਨਾਂ ਦਾ, ਮੁਕੱਦਰ ਜੀ ਕਹਿੰਦੇ ਆ ਸ਼ੁਕਰੀਆ ਉਹਨਾਂ ਨੂੰ। ਗੁਰੀਮਾਨ ਜੀ ਜਗਤਾਰ ਵੀਰ ਜੀ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਆ, ਤੇ ਮੁਕੱਦਰ ਬਾਈ ਵੋਟਾਂ ਦੇਣ ਲੱਗੇ ਇਹ ਸੋਚਦੇ ਨੇ ਸਾਡਾ ਜਿਹੜਾ ਫੇਵ ਕਿਹੜੀ ਪਾਰਟੀ ਹੈਗੀ ਹੈ ਜਾਂ ਸਾਨੂੰ ਫਰੀ ਕੀ ਕੁਝ ਕੌਣ ਦੇ ਰਿਹਾ, ਤੇ ਇਹ ਤਾਂ ਸੋਚ ਹੈਗੀ ਹੈ ਕਹਿੰਦੇ ਲੋਕਾਂ ਦੀ। ਮੁਕੱਦਰ ਜੀ ਕਹਿੰਦੇ ਜਿਹੜੇ ਪੂਰੇ ਦੇਸ਼ ਦੀ ਲੁੱਟ ਕਰ ਰਹੇ ਨੇ, ਅਸੀਂ ਉਹਨਾਂ ਨੂੰ ਆਪਣੇ ਸੂਬੇ ਦੀ ਕਿਸਮਤ ਕਿਵੇਂ ਦੇ ਦਈਏ। ਗੁਰੀ ਜੀ ਕਹਿੰਦੇ ਆ ਕਿ ਦੁੱਖ ਸੱਚਾ ਹੈਗਾ, ਮੈਂ ਅਤੇ ਮਾਤਾ ਤਾਂ ਕਿਸੇ ਵੀ ਪਾਰਟੀ ਨੂੰ ਨਹੀਂ ਵੋਟ ਦੇ ਕੇ ਰਾਜੀ, ਵੋਟਾਂ ਨੂੰ ਕਹਿੰਦੇ ਪਾ ਕੇ ਆਉਂਦੇ ਹਾਂ। ਮੁਕੱਦਰ ਜੀ ਕਹਿੰਦੇ ਗੁਰੀਮਾਨ ਬਾਈ ਬਿਲਕੁਲ ਦਰੁਸਤ ਗੱਲ ਹੈ, ਜਿੰਨਾ ਸਮਾਂ ਅਸੀਂ ਸੁਚੇਤ ਨਹੀਂ ਹੁੰਦੇ, ਜਿੰਨਾ ਮਰਜ਼ੀ ਚੁਣ ਲਈਏ ਜਿਹਨੂੰ ਮਰਜ਼ੀ, ਇਹੀ ਹਾਲ ਰਹਿਣਾ ਬਾਈ ਜੀ। ਆਖਰੀ ਸੁਨੇਹਾ ਵੱਲ ਨੂੰ ਵੱਧਦੇ ਹਾਂ ਤੇ ਗੁਰੀ ਜੀ ਕਹਿੰਦੇ ਬਿਲਕੁਲ ਬਾਈ ਇਹੋ ਹੀ ਹਾਲ ਰਹਿਣਾ, ਤੇ ਅਸੀਂ ਬੋਲਦੇ ਰਹਿ ਜਾਂਦੇ ਹਾਂ ਪਰ ਲੋਕ ਜਾਗਰੂਕ ਹੁੰਦੇ ਨਜ਼ਰ ਨਹੀਂ ਆਉਂਦੇ। ਔਜਲਾ ਸਾਹਿਬ ਕਹਿੰਦੇ ਬਹੁਤੇ ਨੰਬਰ ਭਰ ਲੈਂਦੇ ਆ ਹਸਬੈਂਡ ਟੂ ਤੇ ਮੁਕੱਦਰ ਜੀ ਕਹਿੰਦੇ ਅਸੀਂ ਔਜਲਾ ਸਾਹਿਬ ਨੇ ਲਿਖਿਆ ਬਹੁਤੇ ਨੰਬਰ ਭਰ ਲੈਂਦੇ ਆ ਹਸਬੈਂਡ ਟੂ, ਇੱਕ ਨੰਬਰ ਹਸਬੈਂਡ 2 ਨੰਬਰ ਹਸਬੈਂਡ ਜੀ। ਤੇ ਮੁਕੱਦਰ ਜੀ ਕਹਿੰਦੇ ਬਿਲਕੁਲ ਗੁਰੀਮਾਨ ਬਾਈ, ਪਰ ਬੋਲ ਕੇ ਲਵ ਆਜ਼ਾਦ ਹੈ ਤੇਰੇ, ਬੋਲ ਜ਼ੁਬਾਨ ਅਬ ਤੱਕ ਤੇਰੀ ਹੈ, ਜਿੰਨਾ ਚਿਰ ਜ਼ੁਬਾਨ ਹੈ ਬੋਲਦੇ ਰਹਾਂਗੇ। ਗੁਰੀ ਜੀ ਕਹਿੰਦੇ ਸਾਨੂੰ ਤਾਂ ਮਾਤਾ ਜੀ ਇੰਗਲਿਸ਼ ਸਾਇੰਸ ਅਤੇ ਸੋਸ਼ਲ ਦੀ 3-3 ਕਿਤਾਬਾਂ ਹੁੰਦੀਆਂ ਸਨ, ਪਰ ਮੈਥ ਨੇ ਮੱਤ ਬਹੁਤ ਮਾਰੀ ਮੇਰੀ ਕਹਿੰਦੇ ਜੀ। ਤੇ ਗੁਰੂ ਜੀ ਕਹਿੰਦੇ ਮੈਂ ਬੜਾ ਸੁਣਿਆ, ਸੋਰੀ ਇੱਕ ਮਿੰਟ ਜੀ ਉੱਪਰ ਥੱਲੇ ਹੋ ਗਿਆ। ਹਾਂਜੀ ਕਹਿੰਦੇ ਮੈਂ ਬੜਾ ਸੁਣਿਆ ਰੇਡੀਓ, ਤੇ ਸਾਡੇ ਨਾਨਾ ਜੀ ਕਹਿੰਦੇ ਐਵਰੀ ਟਾਈਮ ਆਪਣੇ ਕੋਲ ਰੱਖਦੇ ਹੁੰਦੇ ਸੀ ਰੇਡੀਓ ਨੂੰ। ਗੁਰੂ ਜੀ ਕਹਿੰਦੇ ਕਿ ਬਿਲਕੁਲ ਮੁਕੱਦਰ ਬਾਈ, ਅਸੀਂ ਆਪਣਾ ਫਰਜ਼ ਨਿਭਾਉਂਦੇ ਰਹਿਣਾ ਕਿਉਂਕਿ ਪੰਜਾਬ ਦੇ ਲਈ ਦਰਦ ਹੈ ਸਾਨੂੰ, ਤੇ ਐਪਰੀਸ਼ੀਏਟ ਕਰਦੇ ਹਾਂ ਮੁਕੱਦਰ ਜੀ ਗੁਰੀ ਜੀ ਨੂੰ। ਜਸਵਿੰਦਰ ਕੌਰ ਭੈਣ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਆ ਮੁਕੱਦਰ ਬਾਈ ਜੀ, ਤੇ ਇਸੇ ਤਰ੍ਹਾਂ ਜਸਵਿੰਦਰ ਕੌਰ ਜੀ ਆਪਣੇ ਮਲੇਰਕੋਟ ਵਾਲੇ ਸਤਿ ਸ਼੍ਰੀ ਅਕਾਲ ਮੁਕੱਦਰ ਜੀ ਨੂੰ ਕਹਿੰਦੇ ਆ, ਆਹੀ ਖਿਆਲ ਆਪਣਾ ਵੀ ਬੀਜੇਪੀ ਬਾਰੇ ਆ ਕਹਿੰਦੇ ਜੀ। ਤੇ ਮੁਕੱਦਰ ਜੀ ਕਹਿੰਦੇ ਆ ਜੀ ਭੈਣ ਜੀ। ਲਓ ਦੋਸਤੋ ਇਹ ਸਨ ਤੁਹਾਡੇ ਸਾਰਿਆਂ ਦੇ ਸੁਨੇਹੇ, ਕਿਸੇ ਦੋਸਤ ਦਾ ਰਹਿ ਗਿਆ ਹੋਵੇ ਸੁਨੇਹਾ ਮਾਫ਼ੀ ਚਾਹੁੰਦਾ, ਨਾਮ ਲੈਣਾ ਰਹਿ ਗਿਆ ਹੋਵੇ ਤੇ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਜ਼ਰੂਰ ਨਾਮ ਲੈਣਾ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਫਰਾਈਡੇ ਵਾਲਾ ਦਿਨ ਹੈ ਜਿਸ ਦੇ ਵਿੱਚ ਦਿਸ਼ਤੇ ਦੀਆਂ ਖ਼ਬਰਾਂ, ਅੱਜ ਦਾ ਵਿਚਾਰ ਤੇ ਪੰਜਾਬ ਕਿਤਾਬ ਦਾ ਜ਼ਿਕਰ ਕਰਾਂਗੇ। ਅਗਲਾ ਲੜੀਵਾਰ ਚੈਪਟਰ ਖੋਲਾਂਗੇ ਤੇ ਜ਼ਰੂਰ ਕੱਲ ਨੂੰ ਆਪਾਂ ਉਹਦੇ ਵਿੱਚੋਂ ਨਵਾਂ ਚੈਪਟਰ ਖੋਲਣ ਦੀ ਕੋਸ਼ਿਸ਼ ਰਹੇਗੀ ਤੇ ਤੁਹਾਡੇ ਨਾਲ ਸਾਂਝ ਪਾਵਾਂਗੇ। ਵੱਧ ਘੱਟ ਬੋਲ ਗਏ ਗੁਸਤਾਖੀ ਮਾਫ਼, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਸਾਰਿਆਂ ਨੂੰ ਭੁਪਿੰਦਰ ਭਾਰਜ ਵੱਲੋਂ ਜੀ ਪਿਆਰ ਭਰੀ ਤੇ ਨਿੱਘੀ, ਇਸ ਦੇ ਨਾਲ ਹੀ ਹੈ ਸਤਿ ਸ੍ਰੀ ਅਕਾਲ।

ದ್ವಾಪರ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਣਗੇ ਤੇ ਬਹੁਤ ਸਾਰੇ ਸੁਣੇ ਇਹ ਤੁਹਾਡੇ ਆ ਰਹੇ ਨੇ। ਬਹੁਤ ਬਹੁਤ ਸ਼ੁਕਰੀਆ ਪਿਆਰ ਮੁਹੱਬਤ ਦੇ ਲਈ। ਇੰਤਜ਼ਾਰ ਕਰਦੇ ਹੋ ਇਸ ਨਾ ਚੀਜ਼ ਦਾ ਤੇ ਗੱਲਾਂ ਬਾਤਾਂ ਕਰਨ ਦੇ ਲਈ ਦੋਸਤੋ ਤੁਹਾਡੇ ਨਾਲ ਹਾਜ਼ਰ ਹਾਂ। 2.25 ਘੰਟੇ ਇਸੇ ਤਰ੍ਹਾਂ ਤੁਹਾਡਾ ਮੇਰਾ ਰਾਬਤਾ ਬਰਕਰਾਰ ਰਹੇਗਾ ਤੇ ਅੱਜ 19 ਜਿਹੜਾ ਅਗਸਤ 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ ਹੈ ਜਿਹਦੇ ਵਿੱਚ ਖਾਸ ਕਰਕੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਸਮਰਜੀਤ ਸਿੰਘ ਸ਼ੰਮੀ ਹੋਣੀ ਨਾਲ ਜੁੜਦੇ ਹੁੰਦੇ ਆ, ਪਰ ਅੱਜ ਆਪਾਂ ਗੱਲਾਂ ਬਾਤਾਂ ਕਰਾਂਗੇ ਤੇ ਕੱਲ ਨੂੰ ਉਹਨਾਂ ਦੇ ਨਾਲ ਜ਼ਰੂਰ ਜਿਹੜੀ ਅਗਲੀ ਬਾਤ ਪਾਵਾਂਗੇ, ਕੋਈ ਨਾ ਕੋਈ ਵਿਸ਼ਾ ਚਲਾਵਾਂਗੇ। ਤੇ ਉਹਨਾਂ ਦੋਸਤਾਂ ਨੂੰ ਵੀ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਬਹੁਤ ਸਾਰੀਆਂ ਮੁਬਾਰਕਾਂ ਭੇਜੀਆਂ ਤੇ ਆਪਣੇ ਚੇਤਿਆਂ ਦੇ ਵਿੱਚ ਮੈਨੂੰ ਯਾਦ ਰੱਖਿਆ ਜੀ ਤੇ ਜਨਮ ਦਿਨ ਦੀਆਂ ਮੁਬਾਰਕਾਂ ਭੇਜੀਆਂ। ਬਹੁਤ ਸਾਰੇ ਆਸ਼ੀਰਵਾਦ ਦੁਆਵਾਂ ਜਿਹੜੀਆਂ ਆਈਆਂ ਤੇ ਉਹਦੇ ਲਈ ਬਹੁਤ ਬਹੁਤ ਦਿਲੋਂ ਧੰਨਵਾਦ ਹੈ, ਸ਼ੁਕਰੀਆ ਦੋਸਤੋ। ਤੇ ਇਸੇ ਤਰ੍ਹਾਂ ਅੱਜ ਦੇ ਦਿਹਾੜੇ ਦੇ ਉੱਤੇ ਹੀ ਆਪਣੇ ਸਭ ਤੋਂ ਪਹਿਲਾਂ ਇਕਬਾਲ ਮਾਂਗੜ ਜੀ, ਉਹਨਾਂ ਦੇ ਜਿਹੜੇ ਬੇਟੇ ਨੇ ਉਹਨਾਂ ਦਾ ਬਰਥਡੇ ਹੈ, ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਹੈ। ਪਰਮਾਤਮਾ ਕੁਦਰਤ ਉਹਨਾਂ ਨੂੰ ਇਸੇ ਤਰ੍ਹਾਂ ਤਰੱਕੀਆਂ ਬਖਸ਼ੇ, ਜ਼ਿੰਦਗੀ ਸਿਹਤ ਜਾਬ ਜਿਹੜਾ ਸਾਰਾ ਕੁਝ ਚੱਲੇ, ਨਾਲ ਦੇ ਨਾਲ ਪਰਿਵਾਰ ਦੇ ਵਿੱਚ ਸਾਰਾ ਵਾਧਾ ਹੋਵੇ। ਤੇ ਇਸੇ ਨਾਲ ਹੀ ਆਪਣੇ ਅਮਰੀਕਾ ਤੋਂ ਹੀ ਮਨਜੀਤ ਮਾਨ ਬਾਈ ਜੀ, ਉਹਨਾਂ ਦਾ ਵੀ ਬਰਥਡੇ ਹੈ ਜੀ, ਉਹਨਾਂ ਨੂੰ ਵੀ ਬਹੁਤ ਬਹੁਤ ਦਿਲੋਂ ਦੁਆਵਾਂ ਨੇ ਸਾਰੇ ਦੁਆਬਾ ਰੇਡੀਓ ਪਰਿਵਾਰ ਦੇ ਵੱਲੋਂ, ਦੋਸਤਾਂ ਮਿੱਤਰਾਂ ਦੇ ਵੱਲੋਂ, ਸੱਜਣਾ ਬੇਲੀਆਂ ਤੇ ਸਹੇਲੀਆਂ ਦੇ ਵੱਲੋਂ। ਤੇ ਲਓ ਦੋਸਤੋ, ਗੱਲਾਂ ਬਾਤਾਂ ਕਰਦੇ ਆ ਅੱਗੇ ਤੇ ਜਿਨ੍ਹਾਂ ਹੋਰ ਵੀ ਦੋਸਤਾਂ ਦਾ ਅੱਜ ਜਨਮ ਦਿਹਾੜਾ ਜੀ, ਉਹਨਾਂ ਨੂੰ ਵੀ ਬਹੁਤ ਬਹੁਤ ਸਾਰਿਆਂ ਦੀ ਵੱਲੋਂ ਸਾਡੇ ਦੁਆਬਾ ਰੇਡੀਓ ਛੋਟੇ ਜਿਹੇ ਪਰਿਵਾਰ ਦੇ ਵੱਲੋਂ ਸਭ ਨੂੰ ਮੁਬਾਰਕਬਾਦ ਹੈ। ਤੇ ਸਮਾਂ ਸਥਿਤੀ ਤੁਹਾਨੂੰ ਦੋਸਤੋ ਪਤਾ ਹੀ ਹੈ ਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ। ਅੱਜ ਦਾ ਵਿਸ਼ਾ ਰਹੇਗਾ ਮੈਂ ਐਸਾ ਕਿਉਂ ਹਾਂ ਜਾਂ ਐਸਾ ਕਿਉਂ ਹੂੰ। ਤੇ ਨਾਲ ਦੀ ਨਾਲ ਹੋਰ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਉਹਨਾਂ ਦੇ ਵੱਲ ਨੂੰ ਝਾਤ ਮਾਰਾਂਗੇ ਤੇ ਪੰਜਾਬ ਦੇ ਹਾਲਾਤਾਂ ਦੇ ਉੱਤੇ ਵੀ ਗੱਲ ਨਾਲ ਦੀ ਨਾਲ ਕਰਾਂਗੇ। ਤੇ ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ ਹੈ, ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤੇ ਜਜ਼ਬਾਤ ਹੈ ਉਹਨਾਂ ਨੂੰ ਨਸ਼ਰ ਕਰਨਾ ਚਾਹੁੰਦੇ ਹੋ, ਦੋਸਤਾਂ ਮਿੱਤਰਾਂ ਤੱਕ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ, ਚੰਗਾ ਜ਼ਿੰਦਗੀ ਦੇ ਫਲਸਫੇ ਸਮਝਾਉਣਾ ਚਾਹੁੰਦੇ ਹੋ ਤਾਂ ਨੁੱਘਾ ਸਵਾਗਤ ਰਹੇਗਾ। ਤੇ ਨਾਲ ਦੀ ਨਾਲ ਜਿਹੜਾ ਕਰੰਟ ਇਸ਼ੂ ਹੋਣਗੇ ਉਹਨਾਂ ਦੇ ਉੱਤੇ ਨਾਲ ਦੀ ਨਾਲ ਗੱਲਬਾਤ ਚੱਲਦੀ ਰਹੇਗੀ। ਸਮਾਂ ਸਥਿਤੀ ਤੁਹਾਨੂੰ ਚੇਤੇ ਹੀ ਹੈ, ਪਤਾ ਹੀ ਹੈ ਤੇ ਅੱਗੇ ਵੱਧਦੇ ਹਾਂ। ਸਮਾਂ ਬੜੀ ਤੇਜ਼ੀ ਦੇ ਨਾਲ ਵੱਧ ਰਿਹਾ ਤੇ 19 ਅਗਸਤ ਦਾ ਅੱਜ ਦਿਹਾੜਾ ਹੈ ਤੇ ਬੜਾ ਹੀ ਖੂਬਸੂਰਤ ਅੱਜ ਦਾ ਸੁਨੇਹਾ ਵਿਚਾਰ ਹੈ। ਕਹਿੰਦੇ ਕਿ ਜੇ ਮਨੁੱਖ ਕਹਿਣਾ, ਰਹਿਣਾ ਤੇ ਸਹਿਣਾ ਸਿੱਖ ਲਵੇ ਤਾਂ ਉਹ ਜ਼ਿੰਦਗੀ ਦੇ ਵਿੱਚ ਕਦੇ ਵੀ ਅਸਫਲ ਨਹੀਂ ਹੁੰਦਾ। ਰਹਿਣਾ, ਸਹਿਣਾ ਤੇ ਕਹਿਣਾ, ਇਹ ਤਿੰਨੇ ਗੱਲਾਂ ਜਿਹੜੀਆਂ ਨੇ ਪੱਲੇ ਬੰਨ ਲੈਣੀਆਂ ਚਾਹੀਦੀਆਂ ਤੇ ਬੰਦਾ ਕਹਿੰਦੇ ਕਦੇ ਧੋਖਾ ਨਹੀਂ ਖਾਂਦਾ। ਤੇ ਅੱਜ ਦੇ ਦਿਹਾੜੇ ਦੇ ਉੱਤੇ ਹੀ ਜਿਹੜਾ 19 ਅਗਸਤ 1757 ਦਾ ਜਦੋਂ ਜ਼ਿਕਰ ਕਰਦੇ ਹਾਂ, ਉਸ ਸਮੇਂ ਦੇ ਵਿੱਚ ਈਸਟ ਇੰਡੀਆ ਕੰਪਨੀ ਨੇ 1 ਰੁਪਏ ਵਾਲਾ ਸਿੱਕਾ ਕਲਕੱਤਾ ਟਕਸਾਲ ਦੇ ਵਿੱਚ ਜਿਹੜਾ ਬਣਾਇਆ ਸੀ। ਤੇ ਇਸੇ ਤਰ੍ਹਾਂ ਹੀ 1918 ਦੇ ਵਿੱਚ ਭਾਰਤ 9ਵੇਂ ਬਣੇ ਰਾਸ਼ਟਰਪਤੀ ਡਾਕਟਰ ਸ਼ੰਕਰ ਦਿਆਲ ਦਾ ਜਨਮ ਹੁੰਦਾ ਹੈ। 1942 ਦੇ ਵਿੱਚ ਪ੍ਰਸਿੱਧ ਨਾਟਕਕਾਰ ਤੇ ਲੇਖਕ ਅਜਮੇਰ ਸਿੰਘ ਔਲਖ ਉਹਨਾਂ ਦਾ ਬੜਾ ਵੱਡਾ ਨਾਮ ਹੈ ਸਾਹਿਤ ਦੇ ਵਿੱਚ ਜਾਂ ਸਟੇਜ ਦੀ ਦੁਨੀਆ ਦੇ ਉੱਤੇ ਨਾਟਕਕਾਰਾਂ ਦੇ ਵਿੱਚ, ਤੇ ਜਿਹੜੇ ਨੇ ਉਹਨਾਂ ਨੂੰ ਚੇਤੇ ਕੀਤਾ ਜਾਂਦਾ ਹੈ ਅੱਜ ਵੀ। ਤੇ 1942 ਦੇ ਵਿੱਚ ਉਹਨਾਂ ਦਾ ਬਰਥ ਹੈ ਤੇ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਹੈ। 1988 ਦੇ ਵਿੱਚ ਗੁਲਾਮ ਇਸਹਾਕ ਖਾਂ ਪਾਕਿਸਤਾਨ ਦੇ ਰਾਸ਼ਟਰਪਤੀ ਬਣੇ। 2004 ਦੇ ਵਿੱਚ ਸਭ ਤੋਂ ਵੱਡੀ ਇੰਟਰਨੈਟ ਕੰਪਨੀ ਗੂਗਲ ਨੇ ਆਪਣੇ ਸ਼ੇਅਰ ਬਾਜ਼ਾਰ ਜਿਹੜੇ ਲਿਆਂਦੇ ਸੀ ਦੁਨੀਆ ਦੇ ਵਿੱਚ। ਤੇ 2009 ਦੇ ਵਿੱਚ ਬਗਦਾਦ ਦੇ ਵਿੱਚ ਲੜੀਵਾਰ ਬੰਬ ਧਮਾਕਿਆਂ ਨਾਲ 101 ਮੌਤਾਂ ਹੋਈਆਂ ਤੇ 565 ਜ਼ਖਮੀ ਹੋਏ ਸੀ। ਤੇ ਅੱਜ ਦੋਸਤੋ ਵਿਸ਼ਵ ਫੋਟੋਗ੍ਰਾਫੀ ਦਿਵਸ ਵੀ ਹੈ, ਤਸਵੀਰਾਂ ਦਾ ਦਿਨ, ਤੇ ਉਹਦਾ ਜ਼ਿਕਰ ਕਰਕੇ ਫਿਰ ਆਪਾਂ ਅੱਗੇ ਵੱਧਦੇ ਹਾਂ। ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਇਕਬਾਲ ਮਾਂਗੜ ਜੀ ਵੀ ਹੈਪੀ ਬਰਥਡੇ ਕਹਿੰਦੇ ਨੇ ਤੇ ਇਕਬਾਲ ਮਾਂਗੜ ਜੀ ਨੂੰ ਵੀ ਉਹਨਾਂ ਦੇ ਬੇਟੇ ਦੀਆਂ ਵੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਬਾਦ ਹੈ। ਤੇ ਇਸੇ ਤਰ੍ਹਾਂ ਮਨਜੀਤ ਮਾਨ ਸਾਹਿਬ ਨੂੰ ਵੀ ਬਹੁਤ ਬਹੁਤ ਮੁਬਾਰਕ ਹੈ, ਜ਼ਿੰਦਗੀ ਜ਼ਿੰਦਾਬਾਦ, ਮੁਹੱਬਤ ਜ਼ਿੰਦਾਬਾਦ ਹੈ ਜੀ। ਫੋਟੋਗ੍ਰਾਫੀ ਦਿਵਸ ਦੀ ਗੱਲ ਕਰਨ ਲੱਗਿਆ ਸੀ ਤੇ 1839 ਚ ਸਭ ਤੋਂ ਪਹਿਲਾਂ ਫਰਾਂਸੀਸੀ ਵਿਗਿਆਨੀ ਲੂਇਸ ਜੈਕਸ ਨੇ ਜਿਹੜਾ ਫੋਟੋ ਤੇ ਉੱਤੇ ਜਿਹੜਾ ਤੱਤ ਦੀ ਖੋਜ ਕਰਨ ਦਾ ਦਾਅਵਾ ਕੀਤਾ ਸੀ। ਬ੍ਰਿਟਿਸ਼ ਵਿਗਿਆਨੀ ਵਿਲੀਅਮ ਹੈਨਰੀ ਫਾਕਸਟੇਲ ਬੋਟ ਨੇ
ਨੈਗੇਟਿਵ ਜਿਹੜਾ ਸੀਗਾ ਪਹਿਲਾਂ ਆਪਾਂ ਪਾਉਂਦੇ ਹਾਂ 36 ਫੋਟੋਆਂ ਜਾਂ ਕਈ ਵਾਰੀ ਬੋਨਸ ਦੇ ਵਿੱਚ 39 ਫੋਟੋਆਂ ਵੀ ਨਿਕਲ ਆਉਂਦੀਆਂ ਸੀ, ਉਹ ਚੇਤੇ ਹੋਣਾ ਤੁਹਾਨੂੰ, ਉਹਨਾਂ ਚੇਤਿਆਂ 'ਚ ਚਲਿਆ ਜਾਣਾ। ਪੀਲੇ ਜਿਹੇ ਰੰਗ ਦੀ ਕੋਡੈਕ ਦੀ ਜਿਹੜੀ ਸੀ ਹੁੰਦੀ ਸੀ, ਅਤੇ ਇੱਕ ਦੋ ਹੀ ਕੰਪਨੀਆਂ ਆਉਂਦੀਆਂ ਸੀ ਉਸ ਸਮੇਂ ਦੇ ਵਿੱਚ, ਅਤੇ ਉਹ ਜ਼ਿਆਦਾ ਚੱਲਦੀਆਂ ਸੀਗੀਆਂ, ਨੈਗੇਟਿਵ ਜਿਹੜਾ ਬਣਦਾ ਸੀ ਉਹਦਾ। ਬੋਟ ਨੇ ਜਿਹੜਾ ਸੀ ਨੈਗੇਟਿਵ ਦੀ ਜਿਹੜੀ ਸੀ ਤਕਨੀਕ ਲੱਭੀ ਸੀ, ਤੇ 1834 ਦੇ ਵਿੱਚ ਟੇਲਬਾਟ ਵਿਗਿਆਨੀ ਨੇ ਸੈਟਿੰਗ ਪੇਪਰ ਦੀ ਖੋਜ ਕਰ ਲਈ, ਤੇ ਜਿਸ ਦੇ ਨਾਲ ਫੋਟੋ ਨੂੰ ਲੰਮਾ ਸਮਾਂ ਰੱਖਣ ਦੇ ਵਿੱਚ ਮਦਦ ਮਿਲ ਗਈ। ਇਸੇ ਤਰ੍ਹਾਂ 7 ਜਨਵਰੀ 1839 ਨੂੰ ਫ੍ਰੈਂਚ ਅਕਾਦਮੀ ਆਫ ਸਾਇੰਸ ਨੇ ਇੱਕ ਰਿਪੋਰਟ ਫੋਟੋਗ੍ਰਾਫੀ ਬਾਰੇ ਤਿਆਰ ਕੀਤੀ ਸੀ, ਤੇ ਫਰਾਂਸ ਦੀ ਸਰਕਾਰ ਨੇ ਇਹ ਰਿਪੋਰਟ ਖਰੀਦ ਕੇ ਉਹਨੂੰ ਜਾਣੀ ਕਿ ਆਪਣੇ ਲਈ ਖਰੀਦ ਲਿਆ, ਤੇ ਆਮ ਜਨਤਾ ਦੇ ਲਈ 19 ਅਗਸਤ 1839 ਨੂੰ ਜਾਰੀ ਕੀਤਾ ਸੀ। ਇਸ ਦੇ ਲਈ 19 ਅਗਸਤ ਅੱਜ ਦੇ ਦਿਹਾੜੇ ਦੇ ਉੱਤੇ ਹੀ ਇਹ ਜਿਹੜਾ ਦਿਨ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ, ਤੇ ਕੁਦਰਤ ਨੇ ਹਰ ਇਨਸਾਨ ਨੂੰ ਕੈਮਰਾ ਜਿਹੜੀ ਹੈ ਕੁਦਰਤ ਦੇ ਵੱਲੋਂ ਅੱਖ ਦਿੱਤੀ ਹੈ, ਉਹ ਕੈਮਰੇ ਦਾ ਹੀ ਕੰਮ ਕਰਦੀ ਹੈ, ਤੇ ਇਸੇ ਤਰ੍ਹਾਂ ਜਿਹੜਾ ਕੁਦਰਤ ਨੇ ਕੈਮਰਾ ਦਿੱਤਾ ਹੋਇਆ ਸਾਨੂੰ ਇਨਸਾਨਾਂ ਨੂੰ ਵੀ, ਜਿਸ ਦੇ ਵਿੱਚ ਹਰ ਵਸਤੂ ਦੀ ਫੋਟੋ ਦਿਮਾਗ ਦੇ ਵਿੱਚ ਬਣ ਜਾਂਦੀ ਹੈ, ਜਿਸ ਦੇ ਨਾਲ ਰੰਗੀਲੇ ਸੰਸਾਰ ਦਾ ਆਨੰਦ ਜਿਹੜਾ ਮਾਣਿਆ ਜਾਂਦਾ ਹੈ। ਇਸੇ ਤਰ੍ਹਾਂ ਅਫਗਾਨਿਸਤਾਨ ਦੀ ਥੋੜੀ ਗੱਲ ਕਰਦੇ ਹਾਂ, ਜਿਸ ਦੇ ਵਿੱਚ 40 ਸਾਲ ਜਿਹੜਾ ਵਿਆ ਲਹੂ ਸੀਗਾ, ਲਹੂ ਦੀਆਂ ਨਦੀਆਂ ਵਹਿੰਦੀਆਂ ਰਹੀਆਂ 40 ਸਾਲ, ਰੂਸ ਤੋਂ ਲੈ ਕੇ ਅਮਰੀਕਾ ਤੱਕ ਦਾ ਜਿਹੜਾ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ, ਤੇ ਰੂਸੀ ਹਮਲੇ ਤੋਂ ਲੈ ਕੇ ਤਾਲਿਬਾਨ ਦੀ ਵਾਪਸੀ ਤੱਕ ਦਾ ਜਿਹੜਾ ਸਿਲਸਿਲਾ ਕੀ ਕਹਿੰਦਾ ਹੈ, 1979 ਤੋਂ ਲੈ ਕੇ 99 ਤੱਕ ਤਕਰੀਬਨ 10 ਸਾਲ ਸੋਵੀਅਤ ਯੂਨੀਅਨ ਦਾ ਹਮਲਾ ਰਿਹਾ। ਤਤਕਾਲੀ ਸੋਵੀਅਤ ਯੂਨੀਅਨ ਨੇ ਜਿਹੜਾ ਸੀ ਅਫਗਾਨਿਸਤਾਨ ਦੇ ਵਿੱਚ ਕਮਿਊਨਿਸਟ ਪੱਖੀ ਸਰਕਾਰ ਸਥਾਪਤ ਕਰਨ ਦੇ ਲਈ ਦਸੰਬਰ 1700 ਜਿਹੜਾ ਸੀ 79 ਵਿੱਚ ਅਫਗਾਨਿਸਤਾਨ ਦੇ ਉੱਤੇ ਹਮਲਾ ਕੀਤਾ ਸੀ, ਤੇ ਇਸਦਾ ਵਿਰੋਧ ਜਿਹੜਾ ਸੀ ਅਫਗਾਨ ਮੁਜਾਹਿਦੀਨ ਨੇ ਕੀਤਾ, ਜਿਨ੍ਹਾਂ ਨੂੰ ਅਮਰੀਕਾ ਸਮੇਤ ਪੱਛਮੀ ਦੇਸ਼ਾਂ ਦਾ ਸਮਰਥਨ ਪ੍ਰਾਪਤ ਹੋਇਆ। ਇਹ ਜਿਹੜਾ ਮੁਜਾਹਿਦੀਨ 10 ਸਾਲ ਸੋਵੀਅਤ ਫੌਜ ਦੇ ਵਿਰੁੱਧ ਜਿਹੜਾ ਲੜਦੇ ਰਹੇ, ਤੇ ਫਰਵਰੀ 1999 'ਚ ਸੋਵੀਅਤ ਯੂਨੀਅਨ ਨੂੰ ਫੌਜ ਵਾਪਸ ਜਿਹੜੀ ਬੁਲਾਉਣੀ ਪੈ ਗਈ ਸੀ, ਜਿਵੇਂ ਹੁਣ ਪਿਛਲੇ ਸਮਿਆਂ ਦੇ ਵਿੱਚ ਅਮਰੀਕਾ ਨੇ ਬੁਲਾਈ। 1992 ਤੋਂ 96 ਦਾ ਜਿਹੜਾ ਦੌਰ ਹੈ ਅਫਗਾਨਿਸਤਾਨ ਦੇ ਵਿੱਚ ਘਰੇਲੂ ਯੁੱਧ ਦੀ ਸ਼ੁਰੂਆਤ ਹੋ ਗਈ, ਸਿਵਲ ਵਾਰ ਲੱਗ ਗਈ, ਤੇ 2 ਸਾਲ ਦੇ ਵਿੱਚ 1 ਲੱਖ ਤੋਂ ਵੱਧ ਲੋਕ ਮਾਰੇ ਗਏ। ਤਾਲਿਬਾਨ ਲਹਿਰ ਸ਼ੁਰੂ ਕੀਤੀ ਗਈ, ਜਿਸ ਨੂੰ ਪਾਕਿਸਤਾਨ ਦਾ ਪੂਰਾ ਸਮਰਥਨ ਮਿਲਿਆ। 1996 ਦੇ ਵਿੱਚ ਉਤੋਂ ਸਮੇਂ ਤੋਂ ਲੈ ਕੇ 2001 ਤੱਕ ਤਾਲਿਬਾਨ ਸ਼ਾਸਨ ਉੱਥੇ ਰਿਹਾ। ਤਾਲਿਬਾਨ ਇੱਕ ਕੱਟੜਪੰਥੀ ਇਸਲਾਮਿਕ ਸ਼ਾਸਨ ਮੁੱਲਾ ਅਹਿਮਦ ਉਮਰ ਦੀ ਅਗਵਾਈ ਦੇ ਵਿੱਚ ਸੱਤਾ ਦੇ ਵਿੱਚ ਆਇਆ ਸੀ। ਮੁੱਲਾ ਉਮਰ ਅਲ ਕਾਇਦਾ ਦਾ ਕਰੀਬੀ ਸੀ, ਉਹਨੇ ਜਿਹੜਾ ਅਲ ਕਾਇਦਾ ਦੇ ਨੇਤਾ ਉਸਾਮਾ ਬਿਨ ਲਾਦਿਨ ਨੂੰ ਪਨਾਹ ਦਿੱਤੀ ਸੀ। ਕੁੜੀਆਂ ਤੇ ਔਰਤਾਂ ਦੀ ਪੜ੍ਹਾਈ ਦੇ ਉੱਤੇ ਕੰਮ ਤੇ ਪਾਬੰਦੀ ਲਗਾਈ ਗਈ, ਮਰਦਾਂ ਤੋਂ ਬਿਨਾਂ ਘਰ ਤੋਂ ਬਾਹਰ ਨਹੀਂ ਜਾ ਸਕਦੀਆਂ ਸਨ, ਤੇ ਉਹਨਾਂ ਨੂੰ ਆਪਣਾ ਚਿਹਰਾ ਢੱਕਣਾ ਪੈਂਦਾ। 2001 ਦੇ ਵਿੱਚ ਪੱਛਮੀ ਹਮਲਾ ਹੋ ਜਾਂਦਾ, 11 ਸਤੰਬਰ 2001 ਨੂੰ ਅਮਰੀਕਾ ਦੇ ਵਿੱਚ ਅਲਕਾਇਦਾ ਦੇ ਭਿਆਨਕ ਅੱਤਵਾਦੀ ਹਮਲੇ ਤੋਂ ਬਾਅਦ ਪੱਛਮੀ ਫੌਜਾਂ ਨੇ ਤਾਲਿਬਾਨ ਦੇ ਵਿਰੁੱਧ ਜਿਹੜਾ ਹਮਲਾ ਕਰ ਦਿੱਤਾ। ਤਾਲਿਬਾਨ ਦੇ ਭੱਜਣ ਤੋਂ ਬਾਅਦ ਜਿਹੜੇ ਸੀ ਹਾਮਿਦ ਕਰਜ਼ੀ ਨੂੰ ਜਿਹੜਾ ਸੀ ਅਫਗਾਨਿਸਤਾਨ ਦਾ ਰਾਸ਼ਟਰਪਤੀ ਬਣਾ ਦਿੱਤਾ ਗਿਆ, ਤੇ ਅਮਰੀਕਾ ਸਮੇਤ ਪੱਛਮੀ ਦੇਸ਼ਾਂ ਦੇ 1,30,000 ਤੋਂ ਵੱਧ ਸੈਨਿਕ ਤਾਲਿਬਾਨ ਦੇ ਵਿਰੁੱਧ ਤਾਇਨਾਤ ਕਰ ਦਿੱਤੇ ਗਏ। 2004 ਤੋਂ 2014 ਦਾ 10 ਸਾਲਾਂ ਦਾ ਸਫ਼ਰ ਕਰਜ਼ਈ ਦਾ ਜਿਹੜਾ ਸ਼ਾਸਨ ਉਸਦੇ ਦੌਰਾਨ ਰਿਹਾ। ਹਾਮਿਦ ਕਰਜ਼ਈ ਨੇ ਜਿਹੜਾ ਸੀ ਅਫਗਾਨਿਸਤਾਨ ਦੇ ਵਿੱਚ ਪਹਿਲੀ ਰਾਸ਼ਟਰਪਤੀ ਚੋਣ ਜਿੱਤੀ ਸੀ, ਤੇ ਕਰਜ਼ਈ ਨੇ ਹੀ 2009 ਦੇ ਵਿੱਚ ਮੁੜ ਰਾਸ਼ਟਰਪਤੀ ਚੋਣ ਜਿੱਤੀ, ਤੇ ਧਾਂਦਲੀ ਘੱਟ ਵੋਟਿੰਗ ਤੇ ਤਾਲਿਬਾਨ ਦੀ ਹਿੰਸਾ ਦੇ ਕਾਰਨ ਚੋਣਾਂ ਦੀ ਨਿਰਪੱਖਤਾ ਦੇ ਉੱਤੇ ਪਾਰਦਰਸ਼ਤਾ ਦੇ ਬਾਰੇ ਸਵਾਲ ਖੜੇ ਹੁੰਦੇ ਰਹੇ। 2014 ਤੋਂ 16 2 ਸਾਲਾਂ ਦਾ ਸਫ਼ਰ US ਫੌਜਾਂ ਦੀ ਵਾਪਸੀ ਸ਼ੁਰੂ ਹੋ ਗਈ। ਨਾਟੋ ਗੱਠਜੋੜ ਨੇ ਸੁਰੱਖਿਆ ਦੀ ਜ਼ਿੰਮੇਵਾਰੀ ਅਫਗਾਨ ਫੌਜ ਦੇ ਉੱਤੇ ਪੁਲਿਸ ਨੂੰ ਸੌਂਪ ਦਿੱਤੀ। ਅਫਗਾਨਿਸਤਾਨ ਦੇ ਨਵੇਂ ਰਾਸ਼ਟਰਪਤੀ ਅਸ਼ਰਫ ਗਨੀ ਨੇ ਅਮਰੀਕਾ ਦੀ ਅਗਵਾਈ ਵਾਲੇ ਨਾਟੋ ਗੱਠਜੋੜ ਦੇ ਨਾਲ ਇੱਕ ਸਮਝੌਤੇ ਉੱਤੇ ਹਸਤਾਖਰ ਕਰ ਦਿੱਤੇ। ਅਮਰੀਕੀ ਫੌਜਾਂ ਦੀ ਵਾਪਸੀ ਸ਼ੁਰੂ ਹੋ ਗਈ, ਤੇ 2016 ਦੇ ਵਿੱਚ ਓਬਾਮਾ ਨੇ ਫੌਜਾਂ ਦੀ ਵਾਪਸੀ ਦੀ ਪ੍ਰਕਿਰਿਆ ਨੂੰ ਹੌਲੀ ਕਰ ਦਿੱਤਾ। 2017 ਦੇ ਵਿੱਚ ਅਮਰੀਕਾ ਫੌਜੀ ਜਿਹੜੇ ਸਨ ਉਹਨਾਂ ਦੀ ਮੁੜ ਤੈਨਾਤੀ ਹੋਈ, ਡੋਨਲਡ ਟਰੰਪ ਆ ਗਿਆ, ਤੇ ਜੋ ਅਮਰੀਕਾ ਦੇ ਰਾਸ਼ਟਰਪਤੀ ਬਣੇ। ਫੌਜਾਂ ਦੀ ਵਾਪਸੀ ਦੀ ਪੁਰਾਣੀ ਸਮਾਂ ਸੀਮਾ ਨੂੰ ਖਤਮ ਕਰ ਦਿੱਤਾ ਗਿਆ। ਦੁਬਾਰਾ ਫਿਰ ਹਜ਼ਾਰਾਂ ਸਿਪਾਹੀ ਕਾਬੁਲ ਜਿਹੜਾ ਪਰਤਣ ਲੱਗ ਪਏ। ਅਫਗਾਨ ਬਲਾਂ ਦੇ ਉੱਤੇ ਹਮਲਿਆਂ ਦੇ ਦੌਰਾਨ ਅਮਰੀਕਾ ਨੇ ਹਵਾਈ ਹਮਲੇ ਤੇਜ਼ ਕੀਤੇ। 2020 ਦੇ ਵਿੱਚ US ਤਾਲਿਬਾਨ ਸਮਝੌਤਾ ਹੋ ਜਾਂਦਾ। ਅਮਰੀਕਾ ਤੇ ਤਾਲਿਬਾਨ ਵਿਚਾਲੇ ਮਹੱਤਵਪੂਰਨ ਸਮਝੌਤੇ ਤੇ ਹਸਤਾਖਰ ਹੋਏ, ਜਿਸ ਦੇ ਵਿੱਚ ਬਾਰੇ ਕਈ ਸਾਲਾਂ ਤੋਂ ਗੱਲਬਾਤ ਚੱਲ ਰਹੀ ਸੀ, ਜਿਸ ਦੇ ਨਾਲ ਅਫਗਾਨਿਸਤਾਨ ਤੋਂ ਵਿਦੇਸ਼ੀ
ਫੌਜਾਂ ਦੀ ਪੂਰੀ ਤਰ੍ਹਾਂ ਵਾਪਸੀ ਦਾ ਰਾਹ ਪੱਧਰਾ ਹੋ ਗਿਆ ਤੇ 2021 ਦੇ ਵਿੱਚ ਅਮਰੀਕਾ ਜਿਹੜਾ ਪਰਤਿਆ ਵਾਪਸ ਤੇ ਤਾਲਿਬਾਨ ਦਾ ਕਬਜ਼ਾ ਹੋਇਆ। ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਜਿਹੜਾ ਸੀ 11 ਸਤੰਬਰ ਤੱਕ ਪੂਰੀ ਤਰ੍ਹਾਂ ਵਾਪਸੀ ਦਾ ਜਿਹੜਾ ਸਮਾਂ ਸੀਮਾ ਸੀ ਤੈਅ ਕਰ ਦਿੱਤੀ ਸੀ। ਤਾਲਿਬਾਨ ਦੇ ਹਮਲੇ ਤੇਜ਼ ਹੋ ਗਏ ਤੇ ਕਿਉਂਕਿ ਨਾਟੋ ਫੌਜਾਂ ਨੇ ਮਈ ਦੇ ਵਿੱਚ ਵਾਪਸ ਆਉਣਾ ਸ਼ੁਰੂ ਕਰ ਦਿੱਤਾ ਤੇ ਤਾਲਿਬਾਨ ਨੇ ਅਗਸਤ ਦੇ ਵਿੱਚ ਹੀ ਸ਼ਹਿਰਾਂ ਦੇ ਉੱਤੇ ਤੇਜ਼ੀ ਦੇ ਨਾਲ ਕਬਜ਼ਾ ਕਰਨਾ ਸ਼ੁਰੂ ਕਰਤਾ। 10 ਦਿਨਾਂ ਦੇ ਵਿੱਚ ਹੀ ਉਸਨੇ ਪੂਰੇ ਦੇਸ਼ ਦੇ ਉੱਤੇ ਵੱਡੇ ਸ਼ਹਿਰਾਂ ਦਾ ਕੰਟਰੋਲ ਲੈ ਲਿਆ ਤੇ ਤਾਲਿਬਾਨ 15 ਅਗਸਤ ਨੂੰ ਕਾਬੁਲ ਦੇ ਵਿੱਚ ਜਿਹੜਾ ਦਾਖਲ ਹੋਇਆ ਸੀ। ਜੀ ਦੋਸਤੋ, ਇਹ ਹੈ ਜੀ 40 ਸਾਲ ਦੀ ਖਿੱਚੋਤਾਣ ਅਫਗਾਨਿਸਤਾਨ ਦੇ ਵਿੱਚ। ਵੱਖਰੇ ਵੱਖਰੇ ਮੁਲਕਾਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪਰ ਨਾ ਕਾਮਯਾਬੀ ਹੀ ਹਾਸਲ ਜਿਹੜੀ ਲੱਗੀ ਹੈ। ਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਦੋਸਤੋ, ਤੇ ਜਿਸ ਦੇ ਵਿੱਚ ਬਾਤ ਪਾਉਂਦੇ ਹਾਂ ਅੱਜ ਦੀਆਂ ਦੇਸ਼ ਭਰ ਦੀਆਂ ਖ਼ਬਰਾਂ ਦੀ ਤੇ ਨਾਲ ਦੀ ਨਾਲ ਗੱਲ ਚਲਾਉਂਦੇ ਹਾਂ। ਇੱਕ ਗੱਲ ਹੋਰ ਨਾਲ ਜੋੜ ਕੇ ਗੱਲ ਕਰਦੇ ਹਾਂ, ਫਿਰ ਆਪਾਂ ਦੇਸ਼ ਭਰ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਜਿੱਦਾਂ ਕਿ ਅੱਜ ਟਾਈਟਲ ਲਿਖਿਆ ਸੀ ਕਿ ਮੈਂ ਐਸਾ ਕਿਉਂ ਹੂੰ, ਜਿਹਦੇ ਵਿੱਚ ਕਿ ਤੁਸੀਂ ਆਪਣੇ ਆਪ ਦੇ ਨਾਲ ਦੋਸਤੋ ਮੁਹੱਬਤ ਕਰਦੇ ਹੋ। ਕੁਝ ਐਸੀਆਂ ਸ਼ਖਸੀਅਤਾਂ ਦਾ ਜ਼ਿਕਰ ਕਰਦੇ ਹਾਂ, ਸ਼ਾਇਦ ਇਹਨਾਂ ਦੇ ਵਿੱਚੋਂ ਤੁਹਾਡੇ ਨਾਲ ਵੀ ਕੁਝ ਮੇਲ ਖਾਂਦੀਆਂ ਹੋਣਗੀਆਂ ਜਾਂ ਤਵਾਰੀਖਾਂ ਜਿਹੜੀਆਂ ਨੇ ਜਨਮ ਦੀਆਂ ਤੇ ਮੰਨਿਆ ਜਾਂਦਾ ਤੇ ਇਹਦੇ ਬਾਰੇ ਗੱਲਬਾਤ ਕਰਦੇ ਹਾਂ। ਤੇ ਵੱਖਰੇ ਵੱਖਰੇ ਮੁਲਕਾਂ ਦੇ ਵਿੱਚ ਵੀ ਲੋਕ ਜਿਹੜੇ ਨੇ ਇਹਨਾਂ ਚੀਜ਼ਾਂ ਦੇ ਵਿੱਚ ਕੁਝ ਵਿਸ਼ਵਾਸ ਰੱਖਦੇ ਆ, ਪਰ ਜ਼ਿਆਦਾ ਜਦੋਂ ਆਪਾਂ ਗੱਲ ਕਰਦੇ ਹਾਂ ਸੈਲਫ ਕੇਅਰ ਦੀ ਆਪਣੀ, ਅਸੀਂ ਆਪਣੇ ਆਪ ਦੇ ਨਾਲ ਕਿੰਨਾ ਕੁ ਪਿਆਰ ਕਰਦੇ ਹਾਂ ਜਾਂ ਆਪਣੀ ਦੇਖਰੇਖ ਕਿੰਨੀ ਕੁ ਕਰਦੇ ਹਾਂ, ਉਹਦੇ ਬਾਰੇ ਤੁਹਾਡੇ ਨਾਲ ਗੱਲ ਸਾਂਝੀ ਕਰਦੇ ਹਾਂ, ਜੋ ਕਿ ਗੱਲ ਦੱਸਦੀ ਹੈ ਕਿ ਅੰਕ ਜੋਤਿਸ਼ ਵਿੱਚ ਕਿਸੇ ਵੀ ਵਿਅਕਤੀ ਦੀ ਜਨਮ ਤਰੀਕ ਹੈ ਉਸਦਾ ਮੁਲਾਕ ਜਿਹੜਾ ਹੈ ਨਿਰਧਾਰਿਤ ਕੀਤਾ ਜਾਂਦਾ ਹੈ। ਵਿਅਕਤੀ ਦੀ ਜਿਹੜੀ ਹੈ ਜਨਮ ਤਰੀਕ ਹੈ ਉਹਦਾ ਇਕੱਲਾ ਅੰਕ ਹੀ ਮੁਲਾਕ ਕਿਹਾ ਜਾਂਦਾ ਹੈ, ਜਾਣੀ ਕਿ ਐਗਜ਼ਾਮਪਲ ਕਹਿ ਲਓ 7, 16 ਜਾਂ 25 ਤਰੀਕ। ਜੇ ਕਿਸੇ ਵਿਅਕਤੀ ਦਾ ਜਨਮ ਕਿਸੇ ਵੀ ਮਹੀਨੇ ਦੀ 7 ਤਰੀਕ ਨੂੰ ਹੋਵੇ, 16 ਨੂੰ ਹੋਵੇ ਜਾਂ 25 ਨੂੰ ਹੋਵੇ ਤਾਂ ਉਸਦਾ ਮੁਲਾਕ ਜਿਹੜਾ 7 ਹੋਵੇਗਾ, ਜਾਣੀ ਕਿ ਉਸ ਕੈਟਾਗਰੀ ਦੇ ਵਿੱਚ ਆਏਗਾ, ਫਰੇਮ ਦੇ ਵਿੱਚ ਆਏਗਾ। ਇਸੇ ਤਰ੍ਹਾਂ ਸੁਭਾਅ ਦੀ ਗੱਲ ਕਰੀਏ ਤਾਂ ਹਰ ਮੁਲਾਕ ਵਾਲੇ ਵਿਅਕਤੀ ਦਾ ਸੁਭਾਅ ਵੱਖਰਾ ਹੁੰਦਾ ਹੈ, ਕਿਉਂਕਿ ਜੇ ਦੇਖਿਆ ਜਾਵੇ ਤਾਂ ਵਿਗਿਆਨ ਕਹਿੰਦੀ ਹੈ ਕਿ ਘੱਟੋ ਘੱਟ 14 ਤਰ੍ਹਾਂ ਦੀਆਂ ਵੱਖਰੇ ਵੱਖਰੇ ਬਰੇਨ ਨੇ, ਉਹਨਾਂ ਦੀਆਂ ਪਰਸਨੈਲਿਟੀਆਂ ਵੀ ਜਿਹੜੀਆਂ ਡਿਫਰੈਂਟ ਨੇ ਤੇ ਇਸਦਾ ਸੰਬੰਧ ਉਸਦੇ ਸਵਾਮੀ ਗ੍ਰਹਿ ਦੇ ਨਾਲ ਕਹਿੰਦੇ ਜੋੜਿਆ ਜਾਂਦਾ ਹੈ। ਹਰ ਮੁਲਾਕ ਦੂਜੇ ਤੋਂ ਵੱਖਰਾ ਹੁੰਦਾ ਹੈ। ਕੁਝ ਮੁਲਾਕ ਵਾਲੇ ਲੋਕ ਸੁਭਾਅ ਤੋਂ ਬਹੁਤ ਤੇਜ਼ ਹੁੰਦੇ ਹੈ ਤੇ ਜਦਕਿ ਕੁਝ ਸ਼ਾਂਤ ਸੁਭਾਅ ਦੇ ਹੁੰਦੇ ਹੈ, ਜਾਣੀ ਕਿ ਜਿਵੇਂ ਕਿ ਆਪਾਂ ਗੱਲ ਵੀ ਕਰਦੇ ਹਾਂ ਕਈ ਵਾਰੀ ਇੰਟਰਾਵਰਥ ਜਾਂ ਐਕਸਟਰਾਵਰਥ ਦੀ। ਇਹਨਾਂ ਦੇ ਵਿੱਚ ਕੁਝ ਅਜਿਹੇ ਮੁਲਾਕ ਵੀ ਨੇ ਜਿਨ੍ਹਾਂ ਨੂੰ ਲਗਜ਼ਰੀ, ਆਰਾਮ ਤੇ ਸ਼ਾਨਦਾਰ ਜੀਵਨ ਸ਼ੈਲੀ ਪਸੰਦ ਹੁੰਦੀ ਹੈ। ਗਲੈਮਰ ਤੇ ਭੌਤਿਕ ਸੁੱਖ ਸਹੂਲਤਾਂ ਦੇ ਵੱਲ ਵੀ ਇਹਨਾਂ ਦਾ ਜ਼ਿਆਦਾ ਝੁਕਾਅ ਹੁੰਦਾ ਹੈ। ਇਸ ਤੋਂ ਵੀ ਵੱਡੀ ਗੱਲ ਇਹ ਵੀ ਹੈ ਕਿ ਕੁਝ ਮੁਲਾਕ ਵਾਲੇ ਲੋਕ ਆਪਣਾ ਸਭ ਤੋਂ ਜ਼ਿਆਦਾ ਖਿਆਲ ਰੱਖਦੇ ਹੈ ਤੇ ਆਪਣੀ ਦੇਖਭਾਲ ਦੇ ਲਈ ਕਾਫ਼ੀ ਸਮਾਂ ਕੱਢਦੇ ਹੈ। ਆਪਣੇ ਕੱਪੜਿਆਂ ਤੋਂ ਲੈ ਕੇ ਸੁੰਦਰਤਾ ਤੱਕ ਖੁਦ ਨੂੰ ਸੰਵਾਰਨ ਦਾ ਦੇ ਵਿੱਚ ਜਿਹੜਾ ਖੁਦ ਨੂੰ ਸੰਵਾਰਨ ਦੇ ਵਿੱਚ ਲੋਕ ਮਾਹਰ ਹੁੰਦੇ ਨੇ। ਇੰਝ ਕਹਿ ਸਕਦੇ ਹਾਂ ਕਿ ਕੁਝ ਜਿਹੜੇ ਕਈ ਇੱਦਾਂ ਦੇ ਵੀ ਦਲਿੱਦਰ ਪਾਈ ਰੱਖਦੇ ਹੈ। ਇੰਝ ਕਹਿ ਸਕਦੇ ਹਾਂ ਕਿ ਇਹਨਾਂ ਨੂੰ ਦੂਜਿਆਂ ਨਾਲੋਂ ਖੁਦ ਦੇ ਨਾਲ ਜ਼ਿਆਦਾ ਪਿਆਰ ਹੁੰਦਾ ਹੈ। ਤੇ ਇਹ ਜਿਹੜੇ ਮੁਲਾਕ ਨੇ ਉਹਨਾਂ ਦੋ ਮੁਲਾਕਾਂ ਦੇ ਬਾਰੇ ਗੱਲ ਕਰਦਾ ਜਿਹਦੇ ਵਿੱਚ ਪਹਿਲੇ ਦੀ ਗੱਲ ਕਰੀਏ ਕੈਟਾਗਰੀ ਦੀ, ਜਿਹਨੂੰ ਮੁਲਾਕ ਇੱਕ ਕਿਹਾ ਜਾਂਦਾ ਹੈ। ਉਹਦਾ ਸਵਾਮੀ ਸੂਰਜ ਨੂੰ ਮੰਨਿਆ ਜਾਂਦਾ ਹੈ ਤੇ ਸੂਰਜ ਦੇ ਪ੍ਰਭਾਵ ਦੇ ਕਾਰਨ ਇਸ ਮੁਲਾਕ ਵਾਲੇ ਲੋਕ ਜਿਹੜੇ ਕਹਿੰਦੇ ਨੇ ਬਹੁਤ ਜ਼ਿਆਦਾ ਊਰਜਾਵਾਨ ਹੁੰਦੇ ਹੈ, ਜਾਣੀ ਕਿ ਐਕਸਟ੍ਰਾਵਰਟ। ਜੇ ਕਿਸੇ ਵਿਅਕਤੀ ਦਾ ਜਨਮ ਕਿਸੇ ਵੀ ਮਹੀਨੇ ਦੀ 1 ਤਰੀਕ, 10 ਤਰੀਕ ਜਾਂ 19 ਜਾਂ 28 ਤਰੀਕ ਨੂੰ ਹੋਇਆ ਹੋਵੇ ਤਾਂ ਉਸਦਾ ਮੁਲਾਕ ਜਿਹੜਾ ਹੈ ਕੈਟਾਗਰੀ ਹੈ ਇੱਕ ਮੰਨਿਆ ਜਾਂਦਾ ਹੈ। ਇਹ ਲੋਕ ਬਹੁਤ ਆਤਮ ਵਿਸ਼ਵਾਸੀ ਹੋਣ ਦੇ ਨਾਲ ਨਾਲ ਆਪਣਾ ਖਿਆਲ ਰੱਖਣ ਵਾਲੇ ਵੀ ਹੁੰਦੇ ਹੈ। ਲਓ ਜੀ, ਆਪਾਂ ਪਹਿਲੀ ਕੈਟਾਗਰੀ ਦੇ ਵਿੱਚ ਆ ਗਏ, ਮਤਲਬ ਕਿ ਫਿਰ ਹੈ 1, 10 ਤੇ 19 ਤੇ 28 ਤਰੀਕ। ਇਹ ਲੋਕ ਦੂਜਿਆਂ ਦੇ ਮੁਕਾਬਲੇ ਆਪਣੇ ਆਪ ਨੂੰ ਜ਼ਿਆਦਾ ਮਹੱਤਵ ਦਿੰਦੇ ਨੇ ਤੇ ਆਪਣਾ ਸਭ ਤੋਂ ਵੱਧ ਧਿਆਨ ਰੱਖਦੇ ਨੇ। ਸੁੰਦਰਤਾ ਹੋਵੇ ਜਾਂ ਫਿਟਨੈਸ ਹੋਵੇ, ਇਹ ਲੋਕ ਹਮੇਸ਼ਾ ਆਪਣੇ ਆਪ ਨੂੰ ਸਿਹਤਮੰਦ ਤੇ ਤੰਦਰੁਸਤ ਰੱਖਣ ਦੀ ਕੋਸ਼ਿਸ਼ ਕਰਦੇ ਹੈ। ਇਹਨਾਂ ਨੂੰ ਆਪਣੇ ਆਪ ਨੂੰ ਹਮੇਸ਼ਾ ਤਰਜੀਹ ਦੇਣੀ ਆਉਂਦੀ ਹੈ। ਜੇਕਰ ਇਹ ਕੰਮ ਦੇ ਵਿੱਚ ਬਹੁਤ ਜ਼ਿਆਦਾ ਰੁੱਝੇ ਹੋਣ ਤਾਂ ਵੀ ਆਪਣੇ ਲਈ ਸਮਾਂ ਜ਼ਰੂਰ ਕੱਢ ਲੈਂਦੇ ਨੇ, ਖੁਦ ਨੂੰ ਸਵਾਰਦੇ ਰਹਿੰਦੇ ਨੇ। ਤੇ ਜੇ ਤੁਹਾਡਾ ਮੁਲਾਕ ਵੀ ਜਿਹੜਾ ਇੱਕ ਹੈਗਾ, ਜੇ ਇਸ ਕੈਟਾਗਰੀ ਦੇ ਵਿੱਚ ਹੋਰ ਜਿਹੜੇ ਦੋਸਤ ਸੁਣਦੇ ਆ ਉਹ ਵੀ ਨੇ, ਤਾਂ ਇਹ ਤੁਹਾਡਾ ਸੁਭਾਅ ਦੀਆਂ ਖੂਬੀਆਂ ਜਿਹੜੀਆਂ ਨੇ ਉਹਦੇ ਵਿੱਚ ਹੋ ਸਕਦੀਆਂ ਨੇ।
ਦੂਸਰੀ ਕੈਟਾਗਰੀ ਹੈ ਮੁਲਾਕ 6। ਜੇ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 6 ਤਰੀਕ, 15 ਤਰੀਕ ਜਾਂ 24 ਤਰੀਕ ਨੂੰ ਹੋਇਆ ਹੋਵੇ ਤਾਂ ਤੁਹਾਡਾ ਮੁਲਾਕ 6 ਹੋਵੇਗਾ। ਇਸ ਮੁਲਾਕ ਦਾ ਸਵਾਮੀ ਸ਼ੁੱਕਰ ਮੰਨਿਆ ਜਾਂਦਾ ਹੈ ਤੇ ਸ਼ੁੱਕਰ ਦੇ ਪ੍ਰਭਾਵ ਦੇ ਕਾਰਨ ਮੁਲਾਕ 6 ਵਾਲੇ ਜਿਹੜੇ ਲੋਕ ਨੇ ਲਗਜ਼ਰੀ ਤੇ ਸੁੱਖ ਸਹੂਲਤਾਂ ਤੇ ਖਰਚ ਕਰਨਾ ਪਸੰਦ ਕਰਦੇ ਆ। ਇਹ ਲੋਕ ਕਾਫੀ ਸ਼ੌਕੀਨ ਹੁੰਦੇ ਆ, ਆਪਣੀ ਦੇਖਭਾਲ ਕਰਨਾ ਇਹਨਾਂ ਨੂੰ ਬਹੁਤ ਪਸੰਦ ਹੁੰਦਾ ਹੈ। ਇਹਨਾਂ ਲੋਕਾਂ ਨੂੰ ਸੁੱਖ ਸਹੂਲਤਾਂ ਦੇ ਨਾਲ ਭਰਪੂਰ ਜੀਵਨ ਪਸੰਦ ਹੁੰਦਾ ਹੈ ਤੇ ਆਪਣੇ ਆਪ ਨੂੰ ਹਮੇਸ਼ਾ ਖੂਬਸੂਰਤ ਤੇ ਸਟਾਈਲਿਸ਼ ਜਿਹੜਾ ਦਿਖਾਉਣਾ ਚਾਹੁੰਦੇ ਆ। ਇੰਜ ਕਹਿ ਸਕਦੇ ਆ ਕਿ ਇਹ ਲੋਕ ਆਪਣਾ ਇੰਨਾ ਖਿਆਲ ਰੱਖਦੇ ਨੇ ਕਿ ਹਰ ਰੋਜ਼ ਕੁਝ ਘੰਟੇ ਆਪਣੇ ਲਈ ਜ਼ਰੂਰ ਕੱਢ ਲੈਂਦੇ ਨੇ। ਸਜਣਾ ਸਵਰਨਾ ਤੇ ਆਪਣੀ ਫਿਟਨੈਸ ਦੇ ਉੱਤੇ ਧਿਆਨ ਦੇਣਾ ਇਹਨਾਂ ਨੂੰ ਬਹੁਤ ਪਸੰਦ ਹੁੰਦਾ। ਇਹ ਆਪਣੀ ਸੁੱਖ ਸਹੂਲਤ ਤੇ ਦੇਖਭਾਲ ਦੇ ਵਿੱਚ ਕਦੇ ਕੋਈ ਕਸਰ ਨਹੀਂ ਛੱਡਦੇ। ਜੇ ਤੁਹਾਡਾ ਮੁਲਾਕ ਵੀ 6 ਹੈ ਤਾਂ ਸਮਝ ਲਓ ਕਿ ਸੈਲਫ ਲਵ, ਆਪਣੇ ਆਪ ਦੇ ਨਾਲ ਪਿਆਰ ਕਰਨਾ ਤੁਹਾਡੇ ਸੁਭਾਅ ਦਾ ਹਿੱਸਾ ਹੋ ਸਕਦਾ ਹੈ। 1 ਤੇ 6 ਵਾਲੇ ਲੋਕਾਂ ਬਾਰੇ ਅੰਕ ਜਿਹੜਾ ਹੈ ਜ਼ਿਆਦਾ ਮੰਨਿਆ ਜਾਂਦਾ ਹੈ ਕਿ ਸੂਰਜ ਅਤੇ ਸ਼ੁੱਕਰ ਦੇ ਪ੍ਰਭਾਵ ਦੇ ਕਾਰਨ ਇਹ ਆਪਣੇ ਲਈ ਹਮੇਸ਼ਾ ਸਮਾਂ ਕੱਢ ਲੈਂਦੇ ਨੇ ਤੇ ਆਪਣਾ ਖਿਆਲ ਰੱਖਣਾ ਇਹਨਾਂ ਦੀ ਤਰਜੀਹ ਹੁੰਦੀ ਹੈ। ਤੇ ਲਓ ਫਿਰ ਇਹ ਸੀ ਜੀ ਗੱਲਾਂ ਬਾਤਾਂ ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਫਿਰ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 44 9619 ਬਾਰ 10-15 ਮਿੰਟ ਖ਼ਬਰਾਂ ਦੇ ਉੱਤੇ ਲਾਉਂਦੇ ਹਾਂ ਤੇ ਦੁਨੀਆਦਾਰੀ ਦੀ ਗੱਲ ਕਰਦੇ ਹਾਂ। ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਆ ਰਹੇ ਨੇ, ਸਭ ਦੋਸਤਾਂ ਦਾ ਨਿੱਘਾ ਸਵਾਗਤ ਹੈ ਤੇ ਗੱਲ ਦੀ ਸ਼ੁਰੂਆਤ ਕਰਦੇ ਹਾਂ। ਮੈਂ ਐਸਾ ਕਿਉਂ ਹੂੰ ਤੇ ਚੰਨੀ ਮੀਟਿੰਗ ਦੇ ਵਿੱਚੋਂ ਗਾਇਬ ਹੋ ਗਏ ਨੇ ਤੇ ਕੈਨੇਡਾ ਦੇ ਵਿੱਚ ਸਿੱਖਾਂ ਨੂੰ ਜਿਹੜੇ ਹੈ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਨੇ, ਖਾਸ ਕਰ ਜਿਹੜੇ ਖਾਲਿਸਤਾਨ ਮੂਲ ਦੇ ਲੋਕ ਜਿਹੜੇ ਨੇ ਆਪਣੇ ਆਪ ਨੂੰ ਕਹਿਲਾਉਂਦੇ ਹੈ। ਕਾਫੀ ਵਾਰ ਚੇਤਾਵਨੀ ਆ ਚੁੱਕੀ ਹੈ ਤੇ ਕਿਸਾਨ ਅੰਦੋਲਨ ਜਿਹੜਾ ਚੁੱਪ ਹੋ ਚੁੱਕਿਆ ਹੈ। ਇਸੇ ਤਰ੍ਹਾਂ ਹੀ ਸਾਹਿਤ ਦੀ ਦੁਨੀਆ ਦੇ ਨਾਲ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਖ਼ਬਰਾਂ ਦੇ ਨਾਲ ਦੋਸਤੋ। ਢਾਹਾ ਪ੍ਰਾਈਜ਼ 2026 ਜਿਹੜਾ ਹੈ ਪੰਜਾਬੀ ਤੇ ਸ਼ਾਹਮੁਖੀ ਸਾਹਿਤ ਦੇ ਸਿਖਰਲੇ 3 ਲਿਖਾਰੀਆਂ ਦੀ ਚੋਣ ਦਾ ਐਲਾਨ ਹੋ ਗਿਆ। ਆਪਣੀਆਂ ਮਿਆਰੀ ਰਚਨਾਵਾਂ ਦੇ ਨਾਲ ਪੰਜਾਬੀ ਤੇ ਸ਼ਾਹਮੁਖੀ ਸਾਹਿਤ ਜਿਹੜਾ ਉਹਦੇ ਵਿੱਚ ਯੋਗਦਾਨ ਪਾਉਣ ਵਾਲਿਆਂ ਨੂੰ ਉਤਸ਼ਾਹ ਕਰਨ ਦੇ ਲਈ ਢਾਹਾ ਪ੍ਰਾਈਜ਼ ਦੇ ਵੱਲੋਂ ਇਸ ਸਾਲ ਦੇ ਸਿਖਰਲੇ 3 ਲਿਖਾਰੀਆਂ ਦੀ ਚੋਣ ਦਾ ਐਲਾਨ ਕੀਤਾ ਗਿਆ, ਜਿਨ੍ਹਾਂ ਦੇ ਵਿੱਚੋਂ 1 ਨੂੰ $25,000 ਤੇ 2 ਨੂੰ $10,000 ਦਾ ਜਿਹੜਾ ਇਨਾਮ ਦੇ ਵਜੋਂ ਦਿੱਤਾ ਜਾਂਦਾ ਹੈ। ਇਨਾਮ ਵੰਡ ਸਮਾਗਮ 18 ਨਵੰਬਰ ਨੂੰ ਸਰੀ ਦੇ ਵਿੱਚ ਕੀਤੀ ਜਾਏਗੀ। ਚੁਣੇ ਗਏ 3 ਲਿਖਾਰੀਆਂ ਦੀ ਪਛਾਣ ਦੇ ਬਾਰੇ ਬਰਜਿੰਦਰ ਸਿੰਘ ਢਾਹਾ ਜਿਹੜੇ ਨੇ ਉਹਨਾਂ ਦੱਸਿਆ ਕਿ ਇਸ ਸਾਲ ਪ੍ਰਾਪਤ ਹੋਇਆ 58 ਕਿਤਾਬਾਂ ਦੇ ਵਿੱਚੋਂ ਸਰਗੋਧਾ ਦੇ ਰਹਿਣ ਵਾਲੇ ਅੰਬਰ ਹੁਸੈਨੀ ਦੇ ਜਿਹੜੇ ਨੇ ਸ਼ਾਹਮੁਖੀ ਦੇ ਵਿੱਚ ਲਿਖੇ ਨਾਵਲ ਨਵਾਂ ਪਿੰਡ, ਇਸਲਾਮਾਬਾਦ ਦੇ ਅਕਮਲ ਸ਼ਹਿਜਾਦ ਘੁੰਮਣ ਦੇ ਜਿਹੜਾ ਸ਼ਾਹਮੁਖੀ ਨਾਵਲ ਪਰਛਾਵਾਂ ਤੇ ਖੰਨੇ ਦੀ ਰਹਿਣ ਵਾਲੀ ਜਿਹੜੀ ਹੈ ਆਪਣੇ ਇੱਧਰਲੇ ਪੰਜਾਬ ਦੀ ਲੇਖਿਕਾ ਹੈ ਰਾਜਪ੍ਰੀਤ ਕੌਰ ਬੈਨੀਪਾਲ ਦੇ ਕਹਾਣੀ ਸੰਗ੍ਰਹਿ ਕਬਰਾਂ ਦੇ ਵਿੱਚ ਉੱਗੇ ਫੁੱਲ ਦੀ ਚੋਣ ਸਿਖਰਲੇ 3 ਲਿਖਾਰੀਆਂ ਦੇ ਵਿੱਚੋਂ ਕੀਤੀ ਗਈ ਹੈ। ਇਹਨਾਂ 3 ਦੇ ਵਿੱਚੋਂ ਹੀ ਪਹਿਲੇ ਨੰਬਰ ਵਾਲੇ ਨੂੰ $25,000 ਤੇ ਬਾਕੀ 2 ਨੂੰ $10,000 ਦਾ ਇਨਾਮ ਵਜੋਂ ਦਿੱਤਾ ਜਾਣਾ ਹੈ। $2,000 ਦੇ 3 ਇਨਾਮ ਉਹਨਾਂ ਲਿਖਾਰੀਆਂ ਨੂੰ ਦਿੱਤੇ ਜਾਣਗੇ ਜਿਨ੍ਹਾਂ ਨੇ ਵਿਸ਼ੇਸ਼ ਸਾਹਿਤਕ ਕਿਤਾਬਾਂ ਨੂੰ ਹੋਰ ਭਾਸ਼ਾਵਾਂ ਦੇ ਵਿੱਚ ਟਰਾਂਸਲੇਟ ਕੀਤਾ। ਢਾਹਾ ਫਾਊਂਡੇਸ਼ਨ ਦੇ ਮੁਖੀ ਬਰਜਿੰਦਰ ਸਿੰਘ ਢਾਹਾ ਨੇ ਦੱਸਿਆ ਕਿ ਉਹਨਾਂ ਵੱਲੋਂ ਪੰਜਾਬੀ ਤੇ ਸ਼ਾਹਮੁਖੀ ਲਿਖਾਰੀਆਂ ਨੂੰ ਉਤਸ਼ਾਹ ਕਰਨ ਦੇ ਲਈ ਸ਼ੁਰੂ ਕੀਤੇ ਗਏ ਆਪਣੇ ਆਪ ਦੇ ਵਿੱਚ ਆਲਮੀ ਪੱਧਰ ਦੇ ਉੱਤੇ ਸਭ ਤੋਂ ਵੱਡੇ ਪ੍ਰਾਈਜ਼ ਨੇ ਤੇ ਉਹਨਾਂ ਨੇ ਆਪਣੇ ਯਤਨ ਦੇ ਉੱਤੇ ਖੁਸ਼ੀ ਪ੍ਰਗਟਾਉਂਦਿਆਂ ਦੱਸਿਆ ਕਿ ਲੰਘੇ 13 ਸਾਲਾਂ ਦੇ ਦੌਰਾਨ ਵੰਡੇ ਗਏ ਇਹਨਾਂ ਇਨਾਮਾਂ ਦੇ ਪੰਜਾਬੀ ਤੇ ਸ਼ਾਹਮੁਖੀ ਸਾਹਿਤਕਾਰਾਂ ਦੇ ਮਨਾਂ ਦੇ ਵਿੱਚ ਚੰਗੇ ਸਾਹਿਤ ਪ੍ਰਤੀ ਚੇਤਨਾ ਜਗਾਈ ਹੈ। ਆਖਰ ਚੋਂ ਕਹਿੰਦੇ ਆ ਕਿ 58 ਪੁਸਤਕਾਂ ਭਾਰਤ, ਪਾਕਿਸਤਾਨ, ਬ੍ਰਿਟੇਨ, ਅਮਰੀਕਾ, ਕੈਨੇਡਾ ਤੇ ਆਸਟ੍ਰੇਲੀਆ ਬੈਠੇ ਲਿਖਾਰੀਆਂ ਦੇ ਵੱਲੋਂ ਭੇਜੀਆਂ ਗਈਆਂ ਸੀ, ਜਿਨ੍ਹਾਂ ਦਾ ਮੁਲਾਂਕਣ ਨਾਮੀ ਲਿਖਾਰੀਆਂ ਤੇ ਚਿੰਤਕਾਂ ਦੇ ਵਜੋਂ ਕਰਵਾਇਆ ਗਿਆ ਤੇ ਇਸ ਯਤਨ ਦੇ ਵਿੱਚ ਕੁਝ ਵਿੱਤੀ ਸੰਸਥਾਵਾਂ ਵੱਲੋਂ ਵੀ ਯੋਗਦਾਨ ਪਾਇਆ ਜਾਂਦਾ ਹੈ। ਲਓ ਦੋਸਤੋ, ਇਹ ਸੀ ਜੀ ਗੱਲਬਾਤ ਸਾਹਿਤ ਦੀ ਦੁਨੀਆ ਦੇ ਵਿੱਚੋਂ ਤੇ ਅਗਲੀ ਗੱਲਬਾਤ ਕਰਦੇ ਹਾਂ ਕੈਲੀਫੋਰਨੀਆ ਤੋਂ ਇਕਬਾਲ ਬਾਂਗੜ ਜੀ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ

0: ਤੁਹਾਡਾ
1: ਰੂਹ ਦੀ ਖੁਰਾਕ ਮਿਲਦੀ ਹੈ ਜਾਂ ਸੁੱਖ ਦਿੰਦੀ ਹੈ ਨਾ, ਸ਼ਾਂਤ ਸੁਭਾਅ ਕਰਦੀ ਹੈ, ਤਸੱਲੀ ਦਿੰਦੀ ਹੈ ਕਿ ਹਾਂ ਮੈਂ ਕੁਝ ਚੰਗਾ ਕੀਤਾ ਜਾਂ ਉਹ ਉਹਦੇ ਜਿੰਨਾ ਚਿਰ ਉਹ ਸੈਟੀਸਫਾਈ ਨਹੀਂ ਉਹਦੇ ਵਿੱਚ ਹੁੰਦਾ ਉਹਨੂੰ ਤਸੱਲੀ ਨਹੀਂ ਆਉਣੀ। ਜੀ
0: ਬਿਲਕੁਲ, ਕਿਉਂਕਿ ਇਹ ਗੱਲ ਵੀ ਆ ਨਾ, ਜਿੱਦਾਂ ਆਪਾਂ ਕੋਈ ਵੀ ਚੀਜ਼ ਆਪਣੇ ਨੂੰ ਨਾ ਪੀਸ ਕਹਿੰਦੇ ਹੁੰਦੇ ਮਿਲਦਾ ਨਾ ਕੁਛ ਕਰਕੇ,
1: ਜੀ
0: ਇਹ ਆਪਾਂ ਨੂੰ ਜਾਂ ਕੁਛ ਵਧੀਆ ਕਰਦੇ ਆ, ਮੈਨੂੰ ਲੱਗਦਾ ਜੇ ਤੁਸੀਂ ਆਪਣੇ ਲਈ ਵਧੀਆ ਕਰਨ ਨਾਲੋਂ ਵੀ ਜੇ ਕਿਸੇ ਹੋਰ ਨੂੰ ਖੁਸ਼ ਕਰ ਦਿੰਦੇ ਨਾ, ਉਹਨਾਂ ਤੁਹਾਨੂੰ ਜਿਹੜਾ ਸਕੂਨ ਮਿਲਦਾ ਉਹ ਬਾਕੀ ਨਜ਼ਾਰਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਆਪਣੇ ਲਈ ਤਾਂ ਤਕਰੀਬਨ ਆਪਾਂ ਕਹਿੰਦੇ ਨਾ ਸਾਰੇ ਹੀ ਕਰਦੇ ਆ,
1: ਜੀ
0: ਜਿਹੜਾ ਦੂਸਰਿਆਂ ਲਈ ਕਰਦਾ ਉਹਦੀ ਖੁਸ਼ੀ ਹੁੰਦੀ ਆ, ਉਹਦੇ ਮਤਲਬ ਉਹਦਾ ਸਕੂਨ ਜਿਹੜਾ ਹੁੰਦਾ ਵੱਖਰਾ ਹੀ ਹੁੰਦਾ।
1: ਬਿਲਕੁਲ ਹੈ ਜੀ,
0: ਤੇ ਵਾਹਿਗੁਰੂ ਕਰੇ ਐਵੇਂ ਬਸ ਵਧੀਆ ਰਹਿਣ। ਆਪਾਂ ਦੀ ਤਾਂ ਇਹੀ ਹੁੰਦੀ ਆ ਵੀ ਪੇਰੈਂਟਸ ਦੀ, ਮਤਲਬ ਬੱਚੇ ਕਿਸੇ ਗਲਤ ਚ ਨਾ ਮਤਲਬ ਹੋਰ ਨਾ ਕੋਈ ਉਹਨਾਂ ਨੂੰ ਅਬਿਊਜ਼ ਨਾ ਕਰ ਜਾਵੇ।
1: ਬਿਲਕੁਲ ਹੈ ਜੀ,
0: ਚਲੋ ਕਈ ਵਾਰ ਕਹਿੰਦੇ ਹੁੰਦੇ ਕਈ ਚੀਜ਼ਾਂ ਸਿਖਾਈਆਂ ਨੀ ਸਿੱਖਦੇ, ਜਦ ਕਹਿੰਦੇ ਜ਼ਿੰਦਗੀ ਤੁਹਾਨੂੰ ਸਿਖਾਉਂਦੀ ਆ, ਫਿਰ ਆਪਣੇ ਆਪ ਬੰਦੇ ਨੂੰ ਪਤਾ ਹੁਣ ਆਪਾਂ ਅਕਲਾਂ ਦਿੰਦੇ ਆ, ਸਾਡੇ ਪੇਰੈਂਟਸ ਸਾਨੂੰ ਦਿੰਦੇ ਸੀ, ਕੱਲ ਉਹ ਨੀ ਦੇਣ ਲੱਗ ਪੈਣਾ।
1: ਬਿਲਕੁਲ,
0: ਤੇ ਚਲੋ ਠੀਕ ਆ, ਬਹੁਤ ਵਧੀਆ, ਵਾਹਿਗੁਰੂ ਕਰੇ ਤੁਹਾਨੂੰ ਤੰਦਰੁਸਤ ਖੁਸ਼ ਰਹੋ ਹਮੇਸ਼ਾ ਹਨਾ। ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇੱਕ ਸਮ ਜੀ ਇਕਬਾਲ ਮਾਂਗੜ ਜੀ ਗੱਲਬਾਤ ਕਰਕੇ ਗਏ ਨੇ, ਤੇ ਨਾਲ ਨਾਲ ਬਹੁਤ ਸਾਰੇ ਦੋਸਤ ਸੱਜਣ ਵਧਾਈਆਂ ਸਭ ਨੂੰ ਦੇ ਰਹੇ ਨੇ ਜੀ, ਬਹੁਤ ਬਹੁਤ ਸ਼ੁਕਰੀਆ, ਤੇ ਮੈਨੂੰ ਵੀ ਭੇਜ ਰਹੇ ਨੇ ਨਾਲ ਨਾਲ ਇਕਬਾਲ ਮਾਂਗੜ ਜੀ ਤੇ ਉਹਨਾਂ ਨੂੰ ਵੀ, ਤੇ ਇਸੇ ਤਰ੍ਹਾਂ ਮਨਜੀਤ ਮਾਨ ਬਾਈ ਜੀ ਨੂੰ ਵੀ, ਤੇ ਭਾਰਤ ਜੀ ਨੂੰ ਜਨਮ ਦਿਨ ਕਹਿੰਦੇ ਆਪਣੇ ਸ਼ੈਲੀ ਬਾਈ ਜੀ, ਹੋਰ ਸਾਰੇ ਸੱਜਣ ਰਾਜਨ ਸੈਣੀ ਸਾਹਿਬ ਉੱਪਰ ਵੀ, ਗੁਰੀ ਮਾਨ ਬਾਈ ਜੀ ਤੇ ਪਰਮਿੰਦਰ ਬੰਨ ਜੀ ਜੁੜੇ ਹੋਏ ਨੇ, ਤੇ ਇਸੇ ਤਰ੍ਹਾਂ ਹਰਵਿੰਦਰ ਜੋਲ ਭੈਣ ਜੀ, ਰਾਜਨ ਸੈਣੀ ਸਾਹਿਬ ਜੁੜ ਗਏ ਨੇ ਆਪਣੇ ਨਾਲ, ਉਹਨਾਂ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ ਨੂੰ ਜੀ, ਨਿੱਘਾ ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ?
2: ਹਾਲ ਚਾਲ ਠੀਕ ਆ, ਮੈਂ ਕਿਹਾ ਖਬਰਾਂ ਨਾਲੋ ਨਾਲ ਕਰਦੇ ਰਵਾਂਗੇ। ਪਹਿਲਾਂ ਜਿਹੜਾ ਹੈਗਾ ਆ ਭਾਈ, ਭਰਾ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦੇਈਏ।
1: ਸ਼ੁਕਰੀਆ ਜੀ,
2: ਹਾਂਜੀ,
1: ਤੁਹਾਡੀਆਂ ਦੁਆਵਾਂ ਸਭੀਆਂ ਜੀ।
2: ਬਿਲਕੁਲ ਜੀ, ਇਕਬਾਲ ਜੀ ਨੂੰ ਵੀ ਉਹਨਾਂ ਦੇ ਬੇਟੇ ਦੇ ਜਨਮ ਦਿਨ ਦੀਆਂ ਮੁਬਾਰਕਾਂ
1: ਜੀ।
2: ਤੇ ਭਾਰਤ ਸਾਹਿਬ, ਤੁਸੀਂ ਨਿਊਮਰੋਲੋਜੀ ਦੀ ਗੱਲ ਕਰਦੇ ਆ ਨਾ, ਨਿਊਮਰੋਲੋਜੀ ਦੇ ਵਿੱਚ ਨਾ ਮੈਂ ਥੋੜਾ ਜਿਹਾ ਸ਼ੌਂਕ ਰੱਖਦਾ ਸੀ
1: ਜੀ।
2: ਉਹਦੇ ਵਿੱਚ ਮੈਂ ਖੱਟਿਆ ਦਾ ਪਤਾ ਨੀ ਮੈਂ ਕੀ ਜਾਂ ਨਹੀਂ ਕੀ, ਤੇ ਜਦੋਂ ਨਾ ਮਤਲਬ ਇੰਟਰਸਟ ਹੋ ਜਾਂਦਾ ਆ ਬੰਦੇ ਨੂੰ। ਮੈਂ ਹੁਣ ਜਦੋਂ, ਮੈਨੂੰ ਤੁਹਾਡਾ ਬਰਥਡੇ ਯਾਦ ਸੀਗਾ, ਨਾਲ ਹੀ ਮੈਨੂੰ ਇਕਬਾਲ ਜੀ ਦੇ ਬੇਟੇ ਦਾ ਬਰਥਡੇ ਯਾਦ ਸੀਗਾ ਜੀ। ਹਾਂਜੀ, ਜਿਦਾਂ ਇਹਨਾਂ ਦੀ ਸਾਸੂ ਮਾਂ ਦਾ ਇਹਨਾਂ ਨੇ ਕਿਹਾ ਸੀਗਾ ਵੀ 2 ਅਕਤੂਬਰ ਆ, ਇਹਨਾਂ ਦੇ ਹਸਬੈਂਡ ਦਾ 14 ਅਕਤੂਬਰ ਆ, ਇਹਨਾਂ ਦਾ ਆਪਣਾ 22 ਅਕਤੂਬਰ ਆ। ਹਾਂਜੀ, ਏਦਾਂ ਔਜਲਾ ਸਾਹਿਬ ਦਾ 17 ਅਕਤੂਬਰ ਆ। ਮੈਨੂੰ ਟਿਪਸ ਤੇ ਚੇਤੇ ਹੁੰਦਾ ਜਗਦੇਵ ਸੰਧੂ ਵੀਰ ਜੀ ਦਾ 10 ਮਾਰਚ ਦਾ। ਹਾਂਜੀ, ਏਦਾਂ ਮਤਲਬ ਜਿਹੜਾ ਹੈਗਾ, ਜਿਹੜਾ ਇੱਕ ਵਾਰੀ ਬੋਲ ਦਿੰਦਾ ਹੈਗਾ ਨਾ, ਮੈਂ ਉਹਦੀ ਪਰਸਨੈਲਿਟੀ ਉਹ ਤੋਂ ਫਿਰ ਚੈੱਕ ਕਰਦਾ ਰਹਿੰਦਾ ਹੁੰਦਾ ਬੰਦੇ ਦੇ।
1: ਬਿਲਕੁਲ,
2: ਹਾਂਜੀ, ਮੈਨੂੰ ਪਤਾ ਨੀ, ਮੈਨੂੰ ਅਣਗਿਣਤ ਬੰਦਿਆਂ ਦੇ ਬੜੇ ਹੈਗੇ ਆ ਬਈ, ਮਤਲਬ ਜਬਾਨੀ ਯਾਦ ਆ ਵੀ ਜਿਹੜਾ ਬੰਦਿਆਂ ਦਾ ਇੱਕ ਵਾਰੀ ਪਤਾ ਲੱਗ ਗਿਆ ਨਾ, ਬਸ ਉਹ ਫਿਰ ਮੇਰੇ ਆਪਣੇ ਆਪ ਹੀ ਰੀਲ ਫੀਡ ਹੁੰਦੀ ਰਹਿੰਦੀ ਹੈਗੀ ਆ
1: ਜੀ।
2: ਤੋਂ ਇਸ ਕਰਕੇ ਇਕਬਾਲ ਜੀ ਦੱਸਦੇ ਹੈਗੇ ਨਾ, ਜਿੱਦਾਂ ਵੀ ਮਤਲਬ ਦੋਨਾਂ ਬੇਟਿਆਂ ਦਾ 19 ਤਰੀਕ ਦਾ ਹੈਗਾ ਆ, ਤੇ ਉਹ ਨੇਚਰ ਦਾ ਫਰਕ ਹੈਗਾ ਆ ਜੀ, ਜਦੋਂ ਮੰਥ ਚੇਂਜ ਹੋ ਜਾਂਦਾ ਹੈਗਾ ਆ, ਤੇ ਉਦੋਂ ਉਹ ਆਪਣਾ ਮੰਥ ਵੀ ਜਿਹੜਾ ਹੈਗਾ ਆ ਵੀ, ਜੋ ਉਹ ਕਿਤਾਬਾਂ ਕਹਿੰਦੀਆਂ, ਸਾਨੂੰ ਨੀ ਪਤਾ ਵੀ ਉਹ ਕਿਤਾਬਾਂ ਕਹਿੰਦੀਆਂ ਹੈਗੀਆਂ ਵੀ ਉਹਦੇ ਵਿੱਚ ਨੇਚਰ ਦਾ ਫਰਕ ਪੈਂਦਾ ਆ ਜੀ।
1: ਬਿਲਕੁਲ ਜੀ,
2: ਸਾਉਣ ਮਹੀਨੇ ਦਾ ਜਿਹੜਾ ਬਰਥ ਹੋਇਆ ਆ ਕਿਸੇ ਦਾ, ਉਹਦਾ ਤੇ ਜਿਹੜਾ ਭਾਦੋ ਮਹੀਨੇ ਦਾ ਬਰਥ ਹੋਇਆ ਆ, ਉਹਦਾ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਜੀ।
1: ਸਾਡੇ ਇੱਥੇ ਜਿਹੜੇ, ਮੈਂ ਆਪਣੇ ਬੱਚਿਆਂ ਦੀ ਗੱਲ ਕਰਦਾ ਸੈਣੀ ਸਾਹਿਬ, 1 ਮਾਰਚ ਦਾ ਹੈ ਤੇ 1 ਹੈਗਾ ਆਪਣਾ ਅਕਤੂਬਰ ਦਾ, ਤੇ ਦੋਵੇਂ ਜਾਣੇ ਚਲੋ, 1 ਹੈਗਾ ਜਦੋਂ ਪੀਕ ਦੇ ਉੱਤੇ ਇੱਥੇ ਪੂਰੀ ਠੰਡ ਹੁੰਦੀ ਹੈ ਤਾਂ -35-40 ਉਹਨਾਂ ਸਮਿਆਂ ਦੇ ਵਿੱਚ ਜਦੋਂ ਗੱਲ ਕਰਦਾ, ਤਾਂ ਉਹ ਮਤਲਬ ਕਿ ਗਰਮੀਆਂ ਨੂੰ ਕਈ ਵਾਰੀ ਹੈ ਨਾ ਮੋਟੇ ਕੱਪੜੇ ਪਾ ਕੇ, ਸਿਆਲ ਨੂੰ ਮਤਲਬ ਕਿ ਟੀ ਸ਼ਰਟ ਪਾ ਕੇ ਤੁਰਿਆ ਫਿਰਦਾ ਹੁੰਦਾ, ਯਾਰ ਉੱਪਰ ਕੁਝ ਲੈਣਾ ਹੀ ਨਹੀਂ ਜੀ। ਤੇ ਉਹ ਵੀ ਕਿਤੇ ਨਾ ਕਿਤੇ ਜਿੱਦਾਂ ਤੁਸੀਂ ਕਹਿ ਰਹੇ ਹੋ ਫਰਕ ਪੈਂਦਾ ਉਹ ਚੀਜ਼ਾਂ ਦਾ ਜੀ।
2: ਹਾਂਜੀ, ਸੋ ਇਸ ਕਰਕੇ ਜਿਹੜਾ ਹੈਗਾ ਪਤਾ ਕੀ, ਉਹ ਮਤਲਬ ਬੋਡੀ ਦੇ ਵਿੱਚ ਜਿੱਦਾਂ ਰਜੋ ਗੁਣ, ਤਮੋ ਗੁਣ, ਸਤੋ ਗੁਣ, ਏਦਾਂ ਹੀ ਹੈਗਾ ਜੀ, ਵਾਤ ਪਿੱਤ ਕਫ, ਉਹ ਕਈ ਜਗ੍ਹਾ ਤੇ ਜਦੋਂ ਗਰਮੀ ਦੇ ਵਿੱਚ ਜਿਹੜਾ ਹੈਗਾ ਆ ਵੀ ਉਹ ਪਿੱਤ ਕਾਰਕ ਸਰੀਰ ਹੁੰਦਾ ਹੈਗਾ ਆ ਜੀ, ਤੇ ਸਰਦੀ ਦੇ ਵਿੱਚ ਜਿਹੜਾ ਹੈਗਾ ਆ ਵੀ ਵਾਤ ਜਾਂ ਕਫ ਕਾਰਕ ਹੁੰਦਾ ਆ ਜੀ ਅਕਸਰ, ਉਹ ਉਹਦੇ ਹਿਸਾਬ ਨਾਲ ਫਿਰ ਉਹ ਬਣ ਜਾਂਦੀ ਹੈਗੀ ਆ, ਬੋਡੀ ਦੀ ਰਿਕੁਆਇਰਮੈਂਟ ਹੋ ਜਾਂਦੀ ਆ ਸਰ
1: ਜੀ।
2: ਜਿਹਦਾ ਪਿਤਕਾਰਕ ਹੈਗਾ ਆ ਨਾ ਜੀ, ਉਹ ਗਰਮ ਚੀਜ਼ ਖਾਵੇ ਤੇ ਇਕਦਮ ਉਹਦਾ ਜਿਹੜਾ ਹੈਗਾ ਆ ਉਹਨੂੰ ਮਾੜੀ ਲੱਗਦੀ ਆ ਜੀ।
1: ਬਿਲਕੁਲ
2: ਤੇ ਏਦਾਂ ਹੀ ਜਿਹੜਾ ਹੈਗਾ ਆ ਤੇ ਠੰਡੀ ਚੀਜ਼ ਜਿਹੜਾ ਹੈਗਾ ਆ ਵੀ ਵਾਤ ਕਾਰਕ ਖਾਵੇ ਤੇ ਉਹਨੂੰ ਮਾੜੀ ਲੱਗਦੀ ਹੈਗੀ ਆ ਜੀ, ਇਹ ਆਯੁਰਵੈਦ ਕਹਿੰਦਾ ਹੈਗਾ ਜੀ। ਆਯੁਰਵੈਦ ਤੇ ਜਿਹੜਾ ਆ ਇਹ ਜੋਤਿਸ਼ ਇਹ ਇੰਟਰਲਿੰਕਡ ਹੈਗੇ ਆ ਜੀ,
1: ਕਿਉਂਕਿ ਜੀਭ ਦੇ ਟੇਸਟ ਵੀ ਡਿਫਰੈਂਟ ਡਿਫਰੈਂਟ ਆ। ਕਿਸੇ ਨੂੰ ਤੁਸੀਂ ਪੇਪਰ ਟੇਸਟ ਕਰਾ ਦਿਓ ਜਿਹੜਾ ਆਪਾਂ ਲਿਖਦੇ ਹਾਂ ਜਿਹਦੇ ਉੱਤੇ, ਤਾਂ ਉਹ ਕਈਆਂ ਨੂੰ ਉਹ ਚੱਬਣਾ ਚੰਗਾ ਲੱਗਦਾ ਆ ਤੇ ਕਈਆਂ ਨੂੰ ਉਹਨਾਂ ਨੂੰ ਕੌੜਾ ਬਹੁਤ ਲੱਗਦਾ, ਉਹ ਮਿੰਟ ਚ ਥੂ ਕਰ ਦਿੰਦੇ ਆ ਪਰੇ, ਹਨਾ ਜੀ, ਉਹਦਾ ਵੀ ਹੈਗਾ ਵਿੱਚ ਜੀ।
2: ਹਾਂਜੀ ਪਰ ਸਾਹਿਬ ਜਿੱਦਾਂ ਹੁਣ ਜਿਹੜੇ ਤੁਸੀਂ ਨਿਊਮਰੋਲੋਜੀ ਦੀ ਗੱਲ ਕੀਤੀ ਹੈਗੀ ਆ ਤੇ ਕੀਰੋ ਨਾਂ ਦਾ ਇੱਕ ਵਿਅਕਤੀ ਉਹ ਇੰਡੀਆ ਆਇਆ, ਉਹਨੇ ਸਾਡਾ ਏਸ਼ੀਅੰਟ ਜੋਤਿਸ਼ ਜਿਹੜਾ ਆ ਉਹਨੂੰ ਸਟੱਡੀ ਕੀਤਾ
1: ਜੀ।
2: ਉਹਨੇ ਆਪਣੀ ਥਿਊਰੀ ਵੱਖਰੀ ਬਣਾਈ, ਉਹਨੇ ਕੀ ਕੀਤਾ ਦੁਨੀਆਂ ਦੇ ਪੂਰੇ ਲੋਕਾਂ ਨੂੰ ਨੌ ਹਿੱਸਿਆਂ ਚ ਡਿਵਾਈਡ ਕਰ ਲਿਆ
1: ਜੀ।
2: ਹਾਂਜੀ ਕਿਉਂਕਿ ਨੌ ਦੇ ਵਿੱਚ ਤੁਸੀਂ ਜਿੰਨੇ ਮਰਜ਼ੀ ਜਮ੍ਹਾਂ ਕਰੀ ਚੱਲੋ, ਨੌ ਦੇ ਵਿੱਚ ਨੌ ਜਮ੍ਹਾਂ ਕੀਤੇ 18, ਇੱਕ 8, ਇੱਕ 9, ਹਾਂਜੀ 27, 7, 2, 9, ਹਾਂਜੀ ਤੇ ਇਸੇ ਤਰੀਕੇ ਦੇ ਨਾਲ 36, 3, 6, 3, 9, ਤੇ 9 ਦੇ ਵਿੱਚ ਜਿਹੜਾ ਹੈਗਾ ਆ ਤੇ ਜੇ ਤੁਸੀਂ 9 ਜਮ੍ਹਾਂ ਕਰਦੇ ਹੈਗੇ ਆ ਤੇ ਉਹਨਾਂ ਦਾ ਟੋਟਲ 9 ਹੀ ਰਹਿੰਦਾ ਹੈਗਾ ਜੀ। ਉਹਨਾਂ ਨੇ ਫਿਰ ਮਤਲਬ ਜਿਹੜਾ ਹੈਗਾ ਆ, ਹਾਂਜੀ ਉਹਨਾਂ ਨੇ ਫਿਰ ਜਿਹੜਾ ਇਹ ਕਲਾਸੀਫਾਈ ਕੀਤਾ ਇਹ ਹਰ ਇੱਕ ਬੰਦਿਆਂ ਨੂੰ ਇਹਨਾਂ 9 ਹਿੱਸਿਆਂ ਚ ਡਿਵਾਈਡ ਕਰਕੇ ਨਾ ਜੀ, ਤੇ ਜਿੱਦਾਂ ਹੁਣ ਹੈਗਾ ਆ ਵੀ 1 ਤਰੀਕ ਨੂੰ, ਹਾਂਜੀ 10 ਤਰੀਕ ਨੂੰ, 19 ਤਰੀਕ ਨੂੰ, ਹਾਂਜੀ ਤੇ 28 ਤਰੀਕ ਨੂੰ, ਇਹ 4 ਕੈਟਾਗਰੀਆਂ ਵੀ 4 ਦਿਨਾਂ ਦੇ ਵਿੱਚ ਇਹ ਜਿਹੜਾ ਬੰਦਾ ਪੈਦਾ ਹੋਇਆ ਆ ਉਹਦੀਆਂ ਕਰੈਕਟਰਿਸਟਿਕਸ ਜਿਹੜੀਆਂ ਹੈਗੀਆਂ ਕੁਛ ਇੱਕ ਸੇਮ ਹੋਣਗੀਆਂ ਜੀ,
1: ਕੈਟਾਗਰੀਆਂ
2: ਹਾਂਜੀ ਏਦਾਂ ਹੀ 2 ਤਰੀਕ ਜਿਹੜੀ ਹੋ ਗਈ ਹੈਗੀ ਤੇ 11 ਤਰੀਕ ਹੋ ਗਈ, 20 ਤਰੀਕ ਹੋ ਗਈ ਜੀ ਤੇ 29 ਤਰੀਕ ਹੋ ਗਈ। ਇਹ ਪਹਿਲੇ ਜਿਹੜੇ ਹੈਗੇ ਆ ਇਹ 4-4 ਆ ਜਾਂਦੇ ਆ, ਅੱਗੇ ਫਿਰ 3-3 ਹੋ ਜਾਂਦੇ ਆ, ਜਿੱਦਾਂ 7 ਹੋ ਗਿਆ, 16 ਹੋ ਗਿਆ, 25 ਹੋ ਗਿਆ ਜੀ, ਇਹ 3-3 ਆ ਜਾਂਦੇ ਆ ਜੀ। ਸੋ ਇਸ ਕਰਕੇ ਇਹਨਾਂ ਬੰਦਿਆਂ ਦੀਆਂ ਕਰੈਕਟਰਿਸਟਿਕਸ ਜਿਹੜੀਆਂ ਹੈਗੀਆਂ ਆਲਮੋਸਟ ਸੇਮ ਹੁੰਦੀਆਂ ਜੀ। ਉਹਦੇ ਵਿੱਚ ਨਾ ਉਹ ਕਿੰਨੀਆਂ ਸੇਮ ਹੁੰਦੀਆਂ ਹੈਗੀਆਂ, ਸਾਰੀਆਂ ਸੇਮ ਨਹੀਂ ਹੋ ਸਕਦੀਆਂ
1: ਜੀ,
2: ਬਟ ਉਹਦੇ ਵਿੱਚ ਇੱਕ ਅੱਧੀ ਕੁਆਲਿਟੀ ਏਦਾਂ ਦੀ ਹੁੰਦੀ ਹੈਗੀ ਆ ਜਿਹੜੀ ਕਿ ਤੁਹਾਨੂੰ ਕਾਮਨ ਪਾਈ ਹੀ ਜਾਊਗੀ ਜਿੱਦਾਂ ਮਰਜ਼ੀ ਆ
1: ਜੀ।
2: ਜਿੱਦਾਂ ਤੁਸੀਂ 6 ਅੰਕ ਤੇ 1 ਅੰਕ ਨੂੰ ਮਤਲਬ ਜਿਹੜਾ ਹੈਗਾ ਆ ਦੇਖਦੇ ਹੈਗੇ ਸੀਗੇ, ਕੰਪੈਰੀਜ਼ਨ ਕਰ ਸਕਦੇ ਸੀ, ਬਟ ਇਹ ਤਾਂ ਜਿਹੜਾ ਹੈਗਾ ਆ ਕੰਪੈਰੀਜ਼ਨ ਨਹੀਂ ਹੋ ਸਕਦਾ। 6 ਅੰਕ ਵਾਲੇ ਜਿਹੜੇ ਹੈਗੇ ਆ ਜਿੱਦਾਂ ਉਹਨਾਂ ਦੀ ਫੋਟੋਗ੍ਰਾਫੀ ਦੇ ਉੱਤੇ ਜਿਹੜੀ ਬੜੀ ਮਾਸਟਰੀ ਹੁੰਦੀ ਹੈ ਜੀ, ਹੋਰ ਇੰਜੀਨੀਅਰਿੰਗ ਦੇ ਉੱਤੇ ਬੜੀ ਮਾਸਟਰੀ ਹੁੰਦੀ ਹੈਗੀ ਆ ਜੀ। 1 ਅੰਕ ਵਾਲਾ ਜਿਹੜਾ ਹੈਗਾ ਆ ਆਪਣੇ ਜਿਹੜਾ ਡਿਸੀਜਨ ਲੈ ਲਿਆ ਹੁੰਦਾ ਨਾ ਜੀ ਉਹਦੇ ਤੇ ਬੜਾ ਮਤਲਬ ਹੁੰਦਾ ਆ ਉਹਦਾ, ਵੀ ਹਾਂ ਜੀ ਮੈਂ ਜੋ ਲੈ ਲਿਆ ਫੈਸਲਾ ਲੈ ਲਿਆ, ਉਹ ਫੈਸਲਾ ਪ੍ਰਭਾਵਿਤ ਨੀ ਹੁੰਦਾ ਹੈਗਾ, ਜੋ ਮਰਜ਼ੀ ਕਰ ਲਓ ਜੀ ਮੰਨਣੀ ਨੀ ਫਿਰ ਕਿਸੇ ਦੀ। ਸੋ ਇਸ ਹਾਂਜੀ ਸੋ ਇਸ ਕਰਕੇ ਇੰਦਰਾ ਗਾਂਧੀ ਦਾ ਤੁਸੀਂ ਦੇਖੋ ਉਹਦਾ ਵੀ ਉਹ 19 ਤਰੀਕ ਦੀ ਪੈਦਾ ਹੋਈ ਸੀ ਜੀ, ਤੇ ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਹੋਰ ਪਰਸਨੈਲਿਟੀਜ਼ ਵੀ ਜਿਹੜੀਆਂ ਹੈਗੀਆਂ ਉਹ ਮੈਟਰ ਕਰਦੀਆਂ ਹੈਗੀਆਂ। 17 ਤਰੀਕ ਦੇ ਜਿਹੜੇ ਹੈਗੇ ਆ ਤੁਸੀਂ ਦੇਖੋ ਤਾਂ ਮਾਨ ਸਾਹਿਬ ਦੇਖ ਲਓ, ਹਾਂਜੀ ਆਪਣੇ ਔਜਲਾ ਸਾਹਿਬ ਦੇਖ ਲਓ, ਹਾਂਜੀ ਇਹ ਹਾਰਡ ਵਰਕਿੰਗ ਜ਼ਿਆਦਾ ਹੁੰਦੇ ਹੈਗੇ ਆ ਬੰਦੇ,
1: ਤੇ
2: ਹਾਂਜੀ ਮੋਦੀ ਸਾਹਿਬ ਦੇਖ ਲਓ ਤੁਸੀਂ
1: ਜੀ
2: ਮੀਨਿੰਗ ਡੀਅਰ ਬਾਈ ਕਿ ਇਹ 16-16 ਘੰਟੇ ਕੰਮ ਕਰ ਸਕਦੇ ਆ, ਔਜਲਾ ਸਾਹਿਬ ਕਿਹੜੇ ਪੈਂਦੇ ਆ ਤੁਸੀਂ ਦੇਖਿਓ ਤਾਂ ਸਹੀ ਹੈ ਜੇ।
1: ਹਾਂ ਉਹ ਤਾਂ ਪਤਾ ਹੈ ਜੀ, ਹਾਂਜੀ ਬਿਲਕੁਲ ਹੈ ਜੀ,
2: ਹਾਂਜੀ। ਸੋ ਇਸ ਕਰਕੇ ਕਈ ਵਾਰੀ ਮੈਨੂੰ ਜੈਲਸ ਨੀ ਹੁੰਦੀ, ਮੈਂ ਇਹਨਾਂ ਨੂੰ ਕਹਿੰਦਾ ਨੀ ਹੈਗਾ ਵੀ ਮੈਨੂੰ ਤੁਹਾਡੇ ਨਾਲ ਜਲਣ ਹੁੰਦੀ ਹੈ, ਵੀ ਤੁਸੀਂ 5 ਬੰਦਿਆਂ ਦਾ ਕੰਮ ਇਕੱਲੇ ਕਰ ਲੈਂਦੇ ਆ, ਵੀ ਇੱਕ ਪਾਸੇ ਤੁਹਾਡਾ ਦਿਮਾਗ ਇੱਧਰ ਚੱਲਦਾ ਹੁੰਦਾ ਵੀ ਕਿ ਮਤਲਬ ਜਿਹੜਾ ਹੈਗਾ ਇੱਕ ਪਾਸੇ ਜਿਹੜਾ ਹੈਗਾ ਆ ਤੁਸੀਂ ਆਪਣੇ ਹਿਸਾਬ ਕਿਤਾਬ ਦੇ ਉੱਤੇ ਵੀ ਪੂਰਾ ਕਰੀ ਜਾਂਦੇ ਆ, ਨਾਲ ਤੁਹਾਨੂੰ ਤੁਹਾਡਾ ਧਿਆਨ ਉੱਥੇ ਵੀ ਹੈਗਾ ਵੀ ਉੱਥੇ ਜਿਹੜੀਆਂ ਚੀਜ਼ ਲੱਗਣੀ ਸੀ ਉੱਥੇ ਨਹੀਂ ਲੱਗੀ ਹੈਗੀ, ਰੈਕ ਦੇ ਉੱਤੇ ਹੈਗਾ ਆ, ਕੰਪਿਊਟਰ ਦੇ ਉੱਤੇ ਹੈਗਾ ਆ, ਨਾਲ ਬਿਲਿੰਗ ਕਰੀ ਜਾ ਰਹੇ, ਨਾਲ ਗੱਲ ਕਰੀ ਜਾ ਰਹੇ ਹੈਗੇ, ਔਰ ਉਹ ਸੁਣਨ ਦੀ ਸ਼ਕਤੀ ਇੰਨੀ ਜ਼ਿਆਦਾ ਤੇਜ਼ ਹੈਗੀ ਆ ਵੀ ਜਿਹਦੀ ਗੱਲ ਇੱਕ ਵਾਰੀ ਸੁਣ ਲਈ ਉਹ ਭੁੱਲਣੀ ਹੀ ਨੀ ਭਾਵੇਂ ਜੋ ਮਰਜ਼ੀ ਹੋ ਜਾਏ।
1: ਬਿਲਕੁਲ ਹੈ ਜੀ, ਜਦਕਿ ਇਸ ਚੀਜ਼ ਦੇ ਉੱਤੋਂ ਇਹ ਵੀ ਸਾਬਤ ਹੋ ਜਾਂਦਾ ਦੋਸਤਾਂ ਦੇ ਲਈ, ਜਰੂਰ ਕਹਿਣਾ ਪਤਾ ਨੀ ਕਿਹੜੇ ਚੱਕਰਾਂ ਚ ਪੈ ਗਿਆ ਜੋਤਿਸ਼ ਦੇ ਦੁਆਲੇ ਹੋ ਗਏ, ਇਹਦੇ ਵਿੱਚ ਇਹ ਵੀ ਆਪਾਂ ਇਨਪੁਟ ਪਾਈ ਅਸੀਂ, ਮਤਲਬ ਕਿ ਇਹ ਅਸਲ ਜੋਤਿਸ਼ ਹੈ ਜੋ ਕਿ ਸਾਡੀ ਪਰਸਨੈਲਿਟੀ ਜਾਂ ਜਿਹੜੇ ਤਰੀਕਾਂ ਨੇ ਟਾਈਮ ਨੇ ਉਹਦੇ ਨਾਲ ਜੁੜੀ ਗੱਲਬਾਤ ਹੈ, ਨਾ ਕਿ ਅੰਧ ਵਿਸ਼ਵਾਸ ਦੇ ਨਾਲ ਜਿਹੜੀ ਜੋਤਿਸ਼ ਹੁੰਦੀ ਆ ਉਹਦੇ ਵਾਲੀ ਗੱਲ ਨੀ।
2: ਸਾਇੰਟਿਫਿਕ ਹੈਗਾ ਸਰ, ਸਾਇੰਟਿਫਿਕ ਹੈਗਾ ਆ, ਬਟ ਇੰਨਾ ਹੈਗਾ ਆ ਨਾ ਕਿ ਤੁਸੀਂ ਇਹ ਉਹਨਾਂ ਚੀਜ਼ਾਂ ਦੇ ਉੱਤੇ ਨੀ ਨਾ ਨਿਰਭਰ ਹੈਗਾ ਆ ਕਿ ਇਹ ਭਾਈ ਜਿਹੜਾ ਆ ਤੁਸੀਂ ਟਾਟ ਵਿਛਾ ਕੇ ਤੇ ਬਹਿ ਗਏ ਤੇ ਲੋਕਾਂ ਦਾ ਭਵਿੱਖ ਦੱਸਣ ਲੱਗ ਪਏ ਤੇ ਆਪ ਜਿਹੜਾ ਹੈਗਾ ਆ।
1: ਬਿਲਕੁਲ
2: ਹਾਂਜੀ, ਸਾਇੰਸ ਇਹ ਕਹਿੰਦੀ ਹੈਗੀ ਆ ਕਿ ਤੁਸੀਂ ਆਪਣੀਆਂ ਕੀਪਸ ਯੂਰ ਆਈਜ਼ ਐਂਡ ਈਅਰਸ ਓਪਨ
1: ਜੀ,
2: ਹਾਂਜੀ ਤੁਸੀਂ ਆਪਣੀਆਂ ਜਿਹੜੀਆਂ ਅੱਖਾਂ ਤੇ ਕੰਨ ਖੁੱਲੇ ਰੱਖਣੇ ਹੈਗੇ ਆ ਜੀ, ਉਹਦੇ ਨਾਲ ਜਿਹੜਾ ਆ ਕਿ ਤੁਹਾਨੂੰ ਤੁਸੀਂ ਅਬਜ਼ਰਵ ਕਰੋਗੇ ਜਦੋਂ ਤੁਹਾਨੂੰ ਇਹ ਵਿਦਿਆ ਜਿੰਨੀਆਂ ਹੁੰਦੀਆਂ ਹੈਗੀਆਂ ਨਾ ਜੀ, ਇਹ ਬੰਦੇ ਦੇ ਮਨੁੱਖ ਦੀ ਭਲਾਈ ਵਾਸਤੇ ਹੀ ਆ ਕਿ ਤੁਹਾਨੂੰ ਦੂਜਾ ਮੰਨ ਲਓ ਤੁਸੀਂ ਪਾਰਟਨਰ ਆ, ਤੁਸੀਂ ਜੇ ਤੁਹਾਨੂੰ ਇਸ ਵਿਦਿਆ ਦੀ ਨੌਲੇਜ ਹੈ ਜੀ, ਤੁਹਾਨੂੰ ਆਪਣੇ ਪਾਰਟਨਰ ਦੀਆਂ ਖੂਬੀਆਂ ਵੀ ਪਤਾ ਹੋਣਗੀਆਂ, ਕਮਜ਼ੋਰੀਆਂ ਵੀ ਪਤਾ ਹੋਣਗੀਆਂ।
1: ਬਿਲਕੁਲ
2: ਤੁਸੀਂ ਜੇ ਤੁਹਾਨੂੰ ਪਤਾ ਆ ਕਿ ਹਾਂ ਬਈ ਭਾਈ ਉਹ 19 ਤਰੀਕ ਦਾ ਪੈਦਾ ਹੋਇਆ ਹੈ ਨਾ, ਜਦੋਂ ਉਹਦੇ ਨਾਲ ਹੈ ਜੀ ਪਤਾ ਆ ਵੀ ਹਾਂ ਭਾਈ ਇਹਨੇ ਤਾਂ ਕਰਨੀ ਆਪਣੀ ਮਰਜ਼ੀ ਆ ਜਿੱਦਾਂ ਮਰਜ਼ੀ ਆ, ਤੇ ਪਹਿਲਾਂ ਹਾਂ ਉਹ ਕਰ ਵੀ ਜਾਊਗਾ ਤਾਂ ਵੀ ਉਹਨੇ ਮਰਜ਼ੀ ਕਰਨੀ ਹੈਗੀ ਆ
1: ਜੀ,
2: ਤੇ ਉਥੋਂ ਮਿਹਨਤੀ ਹੁੰਦੇ ਲੋਕ ਜੀ, ਤੋਂ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਮੈਟਰ ਕਰਦੀਆਂ ਆ ਲਾਈਫ ਦੇ ਵਿੱਚ ਤੁਹਾਡੇ, ਮਤਲਬ ਇਸ ਚੀਜ਼ ਦੇ ਉੱਤੇ ਸਾਨੂੰ ਨਾ ਜੀ, ਮੈਂ ਇੱਕ ਵਾਰੀ ਇੱਕ ਟੈਸਟ ਦਿੱਤਾ ਸੀਗਾ ਸਰਕਾਰੀ ਵਕੀਲ ਦਾ, ਮੈਂ ਮਤਲਬ ਪੰਜਾਬ ਚ ਮੇਰਾ 4th ਨੰਬਰ ਆਇਆ ਸੀਗਾ, ਉਹ ਤਾਂ ਅਕਾਲੀਆਂ ਦਾ ਬੇੜਾ ਬਹਿ ਜਾ, ਇਹਨਾਂ ਨੇ ਮੈਂ ਜਿਹੜਾ ਹੈਗਾ ਇੰਟਰਵਿਊ ਤੋਂ ਕੱਢ ਦਿੱਤਾ।
1: ਹਾਂਜੀ
2: ਉੱਥੇ ਆਇਆ ਐਸੇ ਆਇਆ ਸਾਨੂੰ ਪਲੇਅਰ ਆਫ ਰੀਡਿੰਗ
1: ਜੀ,
2: ਪਰ ਸਾਹਿਬ ਮੈਂ ਪਲੇਅਰ ਆਫ ਰੀਡਿੰਗ ਦੇ ਵਿੱਚ ਸਾਰਾ ਜੋ ਦੇਖੀ ਵਾਰਡ ਦਿੱਤਾ ਵੀ ਮੈਂ ਪੜ੍ਹਿਆ ਜੋ ਮੈਂ ਸਾਰਾ ਹੀ ਲਿਖ ਦਿੱਤਾ ਵਿੱਚ।
1: ਹਾਂਜੀ
2: ਜੇ ਤੁਹਾਨੂੰ ਰੀਡਿੰਗ ਦੀ ਜਿਹੜੇ ਹੈਗਾ ਆ ਵੀ ਉਹਦਾ ਪਲੇਅਰ ਆਫ ਰੀਡਿੰਗ ਦੇ ਵਿੱਚ ਕੀ ਹੈਗਾ ਆ ਕਿ ਜੇ ਤੁਸੀਂ ਪੜ੍ਹਿਆ ਆ ਹੋਊਗਾ ਤੇ ਉਹ ਤੁਹਾਨੂੰ ਇਸ ਤਰੀਕੇ ਨਾਲ ਕੰਮ ਆ ਸਕਦਾ ਹੈਗਾ ਜੀ, ਤੇ ਉਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਲਾਈਫ ਦੇ ਵਿੱਚ ਜਿਹੜੇ ਆ ਕਿ ਉਹ ਕਹਿੰਦੇ ਨੇ ਜੀ ਲੱਖ 84 ਮਿਹਨਤਣੀ ਸਭ ਸੇਵ ਕਰਨ ਦਾ, ਇਸੇ ਤਰ੍ਹਾਂ ਜਿਹੜੀਆਂ ਜਿੰਨੀਆਂ ਵਿਦਿਆ ਹੈਗੀਆਂ ਇਹ ਸਾਰੀਆਂ ਜਿਹੜੀਆਂ ਮਨੁੱਖ ਦੀ ਭਲਾਈ ਵਾਸਤੇ ਹੀ ਪਰਮਾਤਮਾ ਨੇ ਪੈਦਾ ਕੀਤੀਆਂ, ਤੇ ਕਿਤਾਬਾਂ ਚ ਗਿਆਨ ਬਹੁਤ ਹੈਗਾ ਆ ਜੇ ਤੁਸੀਂ ਆਪਾਂ ਜਿਹੜਾ ਸਮਾਂ ਦੇ ਸਕੀਏ, ਤੇ ਫਿਰ ਉਸ ਗਿਆਨ ਨੂੰ ਜਿਹੜਾ ਹੈਗਾ ਨਾ ਜੀ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਕਿੱਦਾਂ ਮਤਲਬ ਜਿਹੜਾ ਹੈਗਾ ਆ ਵੀ ਵਰਤਣਾ ਆ ਉਹਦੇ ਤੇ ਨਿਰਭਰ ਕਰਦਾ ਹੈ ਜੀ। ਸਰ ਹੁਣ ਤੁਸੀਂ ਖਬਰਾਂ ਤੇ ਆ ਜਾਓ, ਮੈਂ ਪ੍ਰੋਗਰਾਮ ਸਾਰਾ ਇਸੇ ਤੇ ਨਹੀਂ ਕਰਦਾ ਜੀ।
1: ਔਜਲਾ ਸਾਹਿਬ ਕਹਿੰਦੇ 18 ਅਗਸਤ ਵੀ ਸਪੈਸ਼ਲ ਦਿਨ ਹੈ, 4 ਜਾਣਿਆਂ ਨੂੰ ਤਾਂ ਕਹਿੰਦੇ ਮੈਂ ਹੀ ਜਾਣਦਾ ਜਿਨ੍ਹਾਂ ਦਾ ਜਨਮ ਦਿਨ ਹੈ ਜੀ।
2: ਬਿਲਕੁਲ ਹੁੰਦੀ ਹੈ ਜੀ,
1: ਜੀ
2: 9 ਅੰਕ ਵਾਲਾ ਬਹੁਤ ਡੋਮੀਨੇਟਿੰਗ ਨੇਚਰ ਦਾ ਬੰਦਾ ਹੁੰਦਾ ਹੈਗਾ ਆ ਜੀ, ਇਹਦੇ ਨਾਲ ਮਿਰਾਕਲ ਹੁੰਦੇ ਆ ਜੀ, ਇਹ ਮੈਨੂੰ ਇੰਨਾ ਪਤਾ।
1: ਕੀ ਬਾਤ ਹੈ ਜੀ।
2: ਹਾਂ ਜੀ
1: ਜੀ
2: ਮਤਲਬ ਇਹ 18 ਅਗਸਤ ਕਿਉਂਕਿ ਮਤਲਬ ਜਿਹੜਾ ਹੈਗਾ 8-1-9 ਤੇ ਬਣ ਜਾਂਦਾ ਨਾ ਜੀ, 9 ਅੰਕ ਬਣ ਜਾਂਦਾ ਉਹਨਾਂ ਦਾ।
1: ਹਾਂਜੀ
2: ਹਾਂਜੀ ਤੇ ਇਹ ਅਕਸਰ ਜਿਹੜਾ ਹੈਗਾ ਆ ਵੀ ਸ਼ੌਂਕ ਵੱਲੇ ਹੀ ਹੁੰਦੇ ਹੈਗੇ ਇਹਨਾਂ ਦੇ ਜੀ,
1: ਜੀ
2: ਮਤਲਬ ਰਿਸਕ ਲੈਣ ਤੋਂ ਨੀ ਡਰਦੇ ਇਹ ਬੰਦੇ ਜੀ, ਦੇਖਿਆ ਵੀ ਹਾਂਜੀ ਹਾਂਜੀ ਹਾਂਜੀ ਹਾਂਜੀ ਇੱਥੇ ਬੰਦਾ ਹੈਗਾ ਸੀਗਾ, ਮੈਂ ਮਤਲਬ ਉਹਨੂੰ ਬੰਦੇ ਨੂੰ ਦੇਖ ਕੇ ਕਿਹਾ ਤਾਂ ਮੈਂ ਕਿਹਾ ਤੂੰ 9 ਤਰੀਕ ਜਾਂ 27 ਤਰੀਕ ਜਾਂ 18 ਤਰੀਕ ਦਾ ਜੰਮਿਆ ਆ, ਉਹ ਮੇਰੇ ਮੂੰਹ ਵੱਲ ਨੂੰ ਦੇਖਣ ਲੱਗ ਪਿਆ, ਕਹਿੰਦਾ ਮੈਂ 18 ਤਰੀਕ ਦਾ ਜੰਮਿਆ, ਕਹਿੰਦਾ ਤੂੰ ਕਿੱਦਾਂ ਮਤਲਬ, ਮੈਂ ਕਿਹਾ ਤੂੰ ਘੋੜੇ ਰੱਖੇ ਹੈਗੇ ਤੂੰ ਜੋ ਘੋੜੇ ਦੇ ਉੱਤੇ ਚੜਿਆ ਸੀ ਮੈਂ ਉਹਦੇ ਅੰਦਾਜ਼ਾ ਲਾ ਲਿਆ ਸੀ।
1: ਹਾਂਜੀ
2: ਇਸ ਕਰਕੇ ਇਹ ਹੁੰਦੇ ਆ ਜੀ, ਇਹ ਚੀਜ਼ਾਂ ਮੈਟਰ ਕਰਦੀਆਂ ਹੈਗੀਆਂ, ਫਿਰ ਬੰਦਾ ਨਾ ਹੌਲੀ ਹੌਲੀ ਅਬਜ਼ਰਵ ਕਰਦਾ ਰਹਿੰਦਾ ਹੈਗਾ ਆ ਵੀ ਇਹ ਬੰਦੇ ਦੀ ਪਰਸਨੈਲਿਟੀ ਕੀ ਆ ਤੇ ਕੀ ਆ ਬੰਦਾ ਇਹ
1: ਜੀ।
2: ਸੈਣੀ
1: ਸਾਹਿਬ ਗੁਰੀਮਾਨ ਸਾਹਿਬ ਕਹਿੰਦੇ ਆ ਸੈਣੀ ਸਾਹਿਬ 21 ਤਰੀਕ ਨੂੰ ਪੰਜਾਬ ਬੰਦ ਦੀ ਕਾਲ ਹੈ, ਕਨਫਰਮ ਕਰੋ ਜੀ ਇਹ ਵੀ ਤਰੀਕ ਜੀ,
2: 7 ਵਜੇ ਤੋਂ ਲੈ ਕੇ 2 ਵਜੇ ਤੱਕ ਜੀ।
1: ਜੀ
2: 7 ਵਜੇ ਤੋਂ ਲੈ ਕੇ 2 ਵਜੇ ਤੱਕ ਦੀ ਕਾਲ ਆ, ਉਹ ਕਾਲ ਕਿੰਨੀ ਕੁ ਪ੍ਰਭਾਵੀ ਰਹਿੰਦੀ ਹੈਗੀ ਆ ਜੀ ਇਹ ਤਾਂ ਸਮਾਂ ਦੱਸੇਗਾ, ਬਾਕੀ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਆ ਇੱਥੇ ਕਾਲਾਂ ਤੁਰੀਆਂ ਰਹਿੰਦੀਆਂ ਹੈਗੀਆਂ ਤੇ ਹਾਂਜੀ ਉਹ ਜਿਹੜੀ ਵੀ ਯੂਨੀਅਨ ਜਿਹੜੀਆਂ ਕਾਲਾਂ ਦਿੰਦੀਆਂ ਹੈਗੀਆਂ ਜਿੱਥੇ ਜਿੱਥੇ ਉਹਨਾਂ ਦਾ ਪ੍ਰਭਾਵ ਹੁੰਦਾ ਆ ਉੱਥੇ ਉੱਥੇ ਬੰਦ ਦਾ ਪ੍ਰਭਾਵ ਵੱਧ ਹੁੰਦਾ ਆ ਜੀ, ਬਟ ਇਹ ਜਿਹੜੀ ਕਾਲ ਹੈਗੀ ਆ ਨਾ ਜੀ ਇਹਦਾ ਤਾਂ ਮੈਨੂੰ ਪ੍ਰਭਾਵ ਹੋਣ ਦੀ ਸੰਭਾਵਨਾ ਲੱਗਦੀ ਆ ਜੀ, ਕਿਉਂਕਿ ਲੋਕਾਂ ਦੀ ਰਿਸੈਂਟਮੈਂਟ ਬਹੁਤ ਹੈਗੀ ਆ, ਮੁਲਾਜ਼ਮ ਜਥੇਬੰਦੀਆਂ ਵੀ ਜਿਹੜੀਆਂ ਹੈਗੀਆਂ ਹਰ ਸਬੰਧ ਦੇ ਵਿੱਚ ਨਾਲ ਸ਼ਾਮਲ ਹੋਣਾ ਜੀ,
1: ਬਿਲਕੁਲ
2: ਤੇ ਇਸ ਕਰਕੇ ਜਿਹੜਾ ਆ ਮੈਨੂੰ ਲੱਗਦਾ ਆ ਵੀ ਇਹ ਕਾਲ ਜਿਹੜੀ ਹੈਗੀ ਆ ਇਹ ਪ੍ਰਭਾਵੀ ਹੋਏਗੀ
1: ਜੀ,
2: 7 ਵਜੇ ਤੋਂ ਲੈ ਕੇ ਤੇ 2 ਵਜੇ ਤੱਕ ਹੈਗਾ, ਤੇ ਮੈਨੂੰ ਲੱਗਦਾ ਆ ਵੀ ਸਕੂਲ ਛੁੱਟੀ ਹੋ ਹੀ ਜਾਊਗੀ ਭਾਵਾਂ ਮੈਡਮ ਨੂੰ, ਹਾਂਜੀ ਮੈਨੂੰ ਨਾ ਹੀ ਜਾਣਾ ਪਊਗਾ ਛੱਡਣ, ਤੇ ਇਸ ਕਰਕੇ ਜਿਹੜਾ ਹੈਗਾ ਮੈਂ ਤਾਂ ਇਸ ਐਂਗਲ ਦਾ ਸੋਚ ਰਿਹਾ ਕਿਉਂਕਿ ਸਕੂਲ ਦਾ ਟਾਈਮ 7 ਤੋਂ 2 ਹੀ ਹੁੰਦਾ ਆ ਜੀ, ਤੇ ਇਸ ਕਰਕੇ ਜਿਹੜਾ ਆ ਉਸ ਟਾਈਮ ਤੇ ਬੰਦ ਆ ਜੀ ਇਹ।
1: ਹਾਂਜੀ
2: ਜੀ ਭਾਰਤ ਸਾਹਿਬ ਮੈਂ ਸੋਚਿਆ ਵੀ ਸ਼ਾਇਦ ਗੁਰੀਮਾਨ ਹੋਣੀ ਆਪਣਾ ਬਰਥਡੇ ਲੱਗੇ ਲਿਖਣ ਵੀ ਹਾਂ ਜੀ ਮੇਰਾ ਆਹ ਬਰਥਡੇ ਹੈਗਾ ਤੇ ਉਹਦੇ ਬਾਰੇ ਦੱਸੋ, ਪ੍ਰਸ਼ਨ ਜਿਹੜੇ ਹੈਗੇ ਆ ਮੰਤਰ ਤੇ ਆ ਜੀ, ਵੀ ਆਰ ਇਨਵਾਈਟਿੰਗ ਦੀਜ਼ ਕੁਐਸਚਨ ਵੀ ਕੈਨ ਪ੍ਰੋਡਿਕਟ ਅਕੋਰਡਿੰਗ ਟੂ ਅਵਰ ਵਿਟ, ਜਿੰਨੀ ਕੁ ਸਾਨੂੰ ਅਕਲ ਆ, ਜਿੰਨੀ ਕੁ ਸਾਨੂੰ ਸਮਝ ਆ, ਉਹਦੇ ਮੁਤਾਬਕ ਜਵਾਬ ਦੇਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਜੀ।
1: ਬਿਲਕੁਲ ਜੀ, ਪਰ ਆਪਾਂ ਉਹ ਇਹਨਾਂ ਨੂੰ ਕੋਈ ਉਪਾਅ ਵਗੈਰਾ ਨੀ ਦੱਸਣਾ
2: ਹੈਗਾ, ਪਰ ਇਹ ਉਪਾਅ ਹੁੰਦਾ ਹੀ ਕੋਈ ਨੀ
1: ਜੀ।
2: ਉਪਾਅ ਇੱਕੋ ਹੀ ਚੀਜ਼ ਹੈਗੀ ਆ ਕਿ ਬੀ ਪੋਲਾਈਟ ਜੀ, ਆਪਣੇ ਜਿਹੜਾ ਹੈਗਾ ਨਿਮਰਤਾ ਰੱਖੋ, ਪਰਿਵਾਰ ਦੇ ਵਿੱਚ ਨਿਮਰਤਾ ਰੱਖੋ, ਕਦੀ ਵੀ ਕਿਸੇ ਚੀਜ਼ ਨੂੰ ਪ੍ਰੈਸਟੀਜ ਇਸ਼ੂ ਨਾ ਬਣਾਓ। ਪਰਿਵਾਰਾਂ ਦੇ ਵਿੱਚ ਜਦੋਂ ਰਹਿਣਾ ਹੈਗਾ ਨਾ, ਪਰਿਵਾਰ ਚ ਇੰਨਾ ਸੁਖੀ ਰਹੋ ਕਿ ਇੱਕ ਚੀਜ਼ ਦਾ ਯਾਦ ਰੱਖੋ ਕਿ ਜਿਹੜਾ ਵੀ ਤੁਹਾਨੂੰ ਭੈਣ ਭਰਾ ਮਿਲਿਆ ਹੈਗਾ ਆ, ਇਹ ਜਾਂ ਪਾਰਟਨਰ ਮਿਲਿਆ, ਇਹ ਸਾਰਿਆਂ ਦਾ ਤੁਹਾਡਾ ਕੋਈ ਪਿਛਲਾ ਸੰਬੰਧ ਹੈਗਾ ਆ, ਜੋ ਸਾਡੇ ਸ਼ਾਸਤਰ ਕਹਿੰਦੇ ਹੈਗੇ ਆ, ਜੋ ਹਾਂਜੀ, ਤੇ ਇਹਨਾਂ ਦਾ ਅਸੀਂ ਕੋਈ ਦੇਣ ਦੇਣਾ ਹੈਗਾ ਆ, ਜਾਂ ਇਹਨਾਂ ਨੇ ਸਾਡਾ ਕੋਈ ਦੇਣ ਦੇਣਾ ਹੈਗਾ ਆ, ਫਿਰ ਜੇ ਕਿਸੇ ਦਾ ਕਰਜ਼ਾ ਦੇਣਾ ਹੋਵੇ ਇਸ ਤਰੀਕੇ ਨਾਲ ਅਦਾ ਕਰਨਾ ਚਾਹੀਦਾ ਹੈਗਾ ਆ ਕਿ ਅਗਲਾ ਬੰਦਾ ਵੀ ਸੋਚੇ ਵੀ ਹਾਂ ਯਾਰ ਸਵਾਦ ਆ ਗਿਆ ਜ਼ਿੰਦਗੀ ਜੀਣ ਦਾ।
1: ਬਿਲਕੁਲ,
2: ਮੇਰੀ ਤਾਂ ਇੰਨੀ ਕੁ ਬੇਨਤੀ ਆ ਜੀ।
1: ਬਿਲਕੁਲ ਹਾਂਜੀ, ਸੈਣੀ ਸਾਹਿਬ ਖਬਰਾਂ ਕਰਦੇ ਇੱਕ ਦੋ ਮਿੰਟ ਚ, ਤੇ ਛੈਲੀ ਜੀ ਜੁੜੇ ਆ, ਵੈਸੇ ਉਹਨਾਂ ਦੀ ਖਬਰ ਪਹਿਲਾਂ ਲੈ ਲੈਂਦੇ ਆ, ਉਹਨਾਂ ਦੇ ਨਾਲ ਨਾਲੇ ਗੱਲ ਹੋ ਜਾਏਗੀ। ਤੇ
2: ਹਾਂਜੀ ਹਾਂਜੀ ਹਾਂਜੀ ਕਰਾਓ।
1: ਜਿਵੇਂ ਕਿ ਅੱਜ ਆਪਣੇ ਹੜਤਾਲ ਜਿਹੜੀ ਚੱਲ ਰਹੀ ਸੀਗੀ ਕਿਸਾਨਾਂ ਦੀ, ਉਹ ਰੱਦ ਹੋ ਗਈ ਆ ਜੀ, ਵਾਪਸ ਲੈ ਲਈ ਆ ਇਹਨਾਂ ਨੇ ਹੁਣ, ਤੇ ਆਪਾਂ ਸ਼ੈਲੀ ਜੀ ਤੋਂ ਵੀ ਜਾਣਕਾਰੀ ਉਹਦੇ ਬਾਰੇ ਲੈਂਦੇ ਹਾਂ ਨਾਲ, ਤੇ ਗੱਲਬਾਤ ਅੱਗੇ ਵੀ ਤੋਰਦੇ ਹਾਂ। ਤੇ ਮੈਂ ਖਬਰ ਕੱਢੀ ਸੀਗੀ ਪਰ ਮੈਂ ਪਤਾ ਨੀ ਕਿੱਥੇ ਰੱਖ ਬੈਠਾ, ਤੇ ਚਲੋ ਸ਼ੈਲੀ ਜੀ ਤੋਂ ਪੁੱਛਦੇ
2: ਹਾਂ। ਸ਼ੈਲੀ ਜੀ ਨਾਲ ਗੱਲ ਕਰੋ ਨਾ ਤੁਸੀਂ, ਸਾਰੀ ਖਬਰ ਤੁਹਾਨੂੰ ਰੀਸੈਂਟ ਖਬਰ ਅਪ ਟੂ ਡੇਟ ਆ ਜਾਣੀ।
1: ਸ਼ੈਲੀ ਜੀ ਸਵਾਗਤ ਹੈ ਭਾਈ ਜੀ, ਸਤਿ ਸ੍ਰੀ ਅਕਾਲ ਜੀ।
3: ਜੀ ਭਾਰਤ ਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ,
2: ਵੀਰ ਜੀ ਸਤਿ ਸ੍ਰੀ ਅਕਾਲ,
3: ਤੇ ਮੈਂ ਤਾਂ ਸਭ ਸਤਿ ਸ੍ਰੀ ਅਕਾਲ ਸੈਨੀ ਸਾਹਿਬ, ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ।
3: ਮੈਂ ਤਾਂ ਤੁਹਾਨੂੰ ਪਹਿਲਾਂ ਹਲੇ ਜਨਮ ਦਿਨ ਦੀਆਂ ਵਧਾਈਆਂ ਦੇਣ ਵਾਸਤੇ ਫੋਨ ਕੀਤਾ।
1: ਬਹੁਤ ਬਹੁਤ ਸ਼ੁਕਰੀਆ ਜੀ, ਸ਼ੁਕਰੀਆ, ਧੰਨਵਾਦ ਸ਼ੈਲੀ
3: ਜੀ। ਸਾਡੇ ਮਾਗਟ ਭੈਣ ਜੀ ਬੇਟੇ ਨੂੰ, ਤੇ ਸਾਡੇ ਮਨਜੀਤ ਮਾਨ ਬਾਈ ਜੀ ਨੂੰ
1: ਜੀ,
3: ਤੇ ਸਾਰਿਆਂ ਨੂੰ ਜਿਨ੍ਹਾਂ ਦਾ ਜਨਮ ਦਿਨ ਆ, ਸਾਰਿਆਂ ਨੂੰ ਢੇਰ ਸਾਰੀਆਂ ਮੁਬਾਰਕਾਂ ਭਰ ਕੇ।
1: ਬਿਲਕੁਲ ਜੀ
3: ਹਾਂਜੀ
1: ਜੀ, ਸ਼ੈਲੀ ਜੀ ਕੀ ਸਿਚੁਏਸ਼ਨ ਹੈ ਜੀ, ਜਿਹੜੇ ਬਾਰਡਰ ਦੇ ਉੱਤੇ ਬੈਠੇ ਸੀਗੇ, ਆ ਖਬਰ ਆਈ ਹੋਈ ਹੈ, ਤੇ ਕੀ ਤੁਹਾਡੇ ਤੱਕ ਕੀ ਖਬਰਾਂ ਪਹੁੰਚੀਆਂ ਨੇ ਜੀ?
3: ਖਬਰਾਂ ਤਾਂ ਪਹੁੰਚਦੀਆਂ ਨੇ ਜੀ, ਵੀ ਇਹਨਾਂ ਦੀ ਮੀਟਿੰਗ ਦੀ ਕਾਲ ਆ ਗਈ ਜੀ।
1: ਹਾਂਜੀ,
3: ਵੀ ਮੀਟਿੰਗ ਵਾਸਤੇ ਕੇਂਦਰ ਨੇ ਟਾਈਮ ਦਿੱਤਾ, ਉਹਦਾ ਇਹ ਨੀ ਪਤਾ ਹਲੇ ਵੀ ਕਿੱਥੇ ਟਾਈਮ ਦਿੱਤਾ, ਇੱਥੇ ਆਉਣਗੇ ਜਾਂ ਇਹਨਾਂ ਨੂੰ ਉੱਥੇ ਜਾਣਾ ਪਏਗਾ।
1: 4 ਸਤੰਬਰ ਦਾ ਦਿੱਤਾ, 4 ਸਤੰਬਰ ਨੂੰ ਕੇਂਦਰ ਮੰਤਰੀ ਜਿਹੜੇ, ਕੇਂਦਰੀ ਮੰਤਰੀ ਜਿਹੜੇ ਨੇ ਮਨੋਹਰ ਲਾਲ, ਉਹਨਾਂ ਨਾਲ ਮੀਟਿੰਗ ਤੈਅ ਹੋਈ ਹੈ ਜੀ। ਜੀ,
3: 3 ਮੰਤਰੀ ਨੇ ਜੀ,
1: ਜੀ
3: ਇਹਦੇ ਵਿੱਚ 3 ਮੰਤਰੀ ਕਹਿੰਦੇ ਬੈਠਣਗੇ ਮੀਟਿੰਗ ਦੇ ਵਿੱਚ 4 ਦਿਨ ਨੂੰ
1: ਜੀ।
3: ਚਲੋ ਵਧੀਆ ਗੱਲ ਆ, ਜੇ ਕਿਸੇ ਨੂੰ ਮੀਟਿੰਗ ਮਿਲੀ ਆ ਤਾਂ ਬਹੁਤ ਵਧੀਆ ਗੱਲ ਆ, ਜਿਹੜੇ ਪੰਜਾਬ ਦੇ ਕਿਸਾਨੀ ਦੇ ਮੁੱਦੇ ਨੇ ਰੱਖਣਗੇ ਉੱਥੇ
1: ਜੀ।
3: ਉਮੀਦ ਕਰਦੇ ਆ, ਵਧੀਆ ਗੱਲ ਆ ਜੇ ਕੇਂਦਰ ਨੇ ਟਾਈਮ ਮੀਟਿੰਗ ਦੇਤੀ
1: ਜੀ,
3: ਕਿਉਂਕਿ ਕੋਈ ਵੀ ਮਸਲੇ ਦਾ ਹੱਲ ਆ ਜੀ ਉਹ ਬੈਠ ਕੇ ਹੋਣਾ, ਲੜਾਈ ਨਾਲ ਕੋਈ ਮਸਲਾ ਹੱਲ।
1: ਬਿਲਕੁਲ ਜੀ, ਬਿਲਕੁਲ ਜੀ,
3: ਤੇ ਬੈਠਣਾ ਪਊਗਾ ਇਹਨਾਂ ਨੂੰ, ਆਪਦੀ ਸਟੱਡੀ ਕਰ ਲੈਣੀ ਚਾਹੀਦੀ ਹੈ ਹੁਣ
1: ਜੀ,
3: ਵੀ ਅਸੀਂ ਉਹਨੂੰ ਕੀ ਕੀ ਮੰਗਾਂ ਦੇਣੀ ਨੇ, ਕੀ ਕੀ ਕਹਿਣਾ ਹਨਾ।
1: ਬਿਲਕੁਲ ਜੀ
2: ਸ਼ੈਲੀ ਵੀਰ ਜੀ, 2 ਮੰਤਰੀ ਤੇ ਜਿਹੜੇ ਸ਼ਿਵਰਾਜ ਚੌਹਾਨ ਆ ਹੈ ਜੀ, ਤੇ ਪਿਊਸ਼ ਗੋਇਲ।
3: ਹਾਂਜੀ,
2: ਤੇ ਪਿਊਸ਼ ਗੋਇਲ ਤਾਂ ਹਮੇਸ਼ਾ ਬਿਜ਼ਨਸ ਮਾਈਂਡਡ ਬੰਦਾ ਹੈਗਾ ਆ ਜੀ
1: ਜੀ।
2: ਤੇ ਤੀਜਾ ਆ ਗਿਆ ਹੁਣ ਐਤਕੀ ਮਨੋਹਰ ਲਾਲ, ਯਾਨੀ ਕਿ ਮਨੋਹਰ ਲਾਲ ਖੱਟੜ
1: ਹੈ
2: ਜੀ। ਤੇ ਇਹਨਾਂ ਤੋਂ ਤੁਸੀਂ ਕੀ ਉਮੀਦ ਕਰਦੇ ਹੈਗੇ ਆ ਵੀ ਹਾਂ ਜੀ ਵੀ ਇਹ ਗੱਲ ਨੂੰ ਕਿਸੇ ਸਿਰੇ ਲਾਉਣਗੇ ਜੀ?
3: ਗੱਲ ਚਾਹੇ ਨਾ ਲੱਗੇ, ਫਿਲਹਾਲ ਜਿਹੜੇ ਬੈਠਣਗੇ, ਹਲੇ ਬੈਠਣਾ ਹੀ ਬਹੁਤ ਵੱਡੀ ਗੱਲ ਆ ਜੀ ਇਹਨਾਂ ਨਾਲ ਬੈਠ ਕੇ ਜਦੋਂ ਕੋਈ ਗੱਲਾਂ ਰੱਖਾਂਗੇ। ਵੈਸੇ ਪਿਛਲੀ ਵਾਰ ਵੀ ਜਿਹੜੇ ਆਪਣੇ ਗੋਇਲ ਸਾਹਿਬ ਨੇ, ਇਹ ਪਿਛਲੀ ਵਾਰ ਵੀ ਇਹ ਗੱਲ ਸੁਣ ਚ ਆਈ ਸੀ ਵੀ ਬੜੇ ਇਹ ਮੋਦੀ ਦੇ ਕੋਜ਼ ਨੇ
1: ਜੀ,
3: ਜਿਹੜੀ ਗੱਲ ਕਹਿੰਦੇ ਨੇ ਹੋ ਜਾਂਦੀ ਹੈ। ਵੈਸੇ ਪਿਛਲੀ ਵਾਰ ਵੀ ਇਹਨਾਂ ਨੇ ਕਾਫੀ ਡਿੱਕੇ ਡਾਏ ਸੀ ਕਿਸਾਨਾਂ ਦੀ ਮੀਟਿੰਗ ਦੇ ਵਿੱਚ ਵੀ ਗੱਲ ਹੱਲ ਨਾ ਹੋਈ ਜਾਵੇ
1: ਜੀ,
3: ਤਾਂ ਫਿਰ ਵੀ ਉਮੀਦ ਤਾਂ ਚਲੋ ਹੁੰਦੀ ਹੋ ਨਾ ਜੀ, ਕੋਈ ਪਲੱਸ ਪੁਆਇੰਟ ਆਵੇ
1: ਜੀ,
3: ਕਿਉਂ ਉਮੀਦ ਤੇ ਸਾਰੀ ਦੁਨੀਆਂ ਚ ਕਾਇਮ ਆ ਜੀ
1: ਜੀ।
3: ਸ਼ਿਵਰਾਜ ਚੌਹਾਨ ਤਾਂ ਆਪਣੇ ਆ ਕੇ ਵੀ ਗਏ ਨੇ, ਜਦੋਂ ਇੱਥੇ ਹੜਤੀ ਉਹ ਗੋਡੇ ਗੋਡੇ ਪਾਣੀ ਚ ਉਤਰੇ ਸੀਗੇ
1: ਜੀ,
3: ਤੇ ਕਰਨਾ ਕੋਈ ਉਮੀਦ ਦਿਖਦੀ ਤਾਂ ਹੈ ਨੀ। ਚਲੋ ਇੱਕ ਪਲੱਸ ਗੱਲ ਇਹ ਹੁੰਦੀ ਆ ਨਾ, ਜਦ ਤੁਸੀਂ ਬੈਠਦੇ ਹੋ ਕਿਸੇ ਨਾਲ ਗੱਲਬਾਤ ਕਰਦੇ ਹੋ, ਕੋਈ ਸੁਖਾਲੀ ਮੀਟਿੰਗ ਹੋਵੇ, ਚੰਗੀਆਂ ਗੱਲਾਂ ਦਾ ਰਾਹ ਨਿਕਲੇ
1: ਜੀ,
3: ਉਮੀਦ ਹੀ ਕਰ ਸਕਦੇ ਆ ਜੀ।
1: ਬਿਲਕੁਲ ਜੀ,
3: ਕੇਂਦਰ ਵੈਸੇ ਸੁਣਨ ਦਾ ਤਿਆਰ ਨੀ, ਇੱਕ ਪਾਸੇ ਅਮਰੀਕਾ ਤੇ ਭਾਰਤ ਡੀਲ ਹੋ ਰਹੀ ਆ
1: ਜੀ,
3: ਉਹਦੇ ਵਿੱਚ ਉਹ ਵੀ ਗੱਲਾਂ ਰੱਖਣਗੇ ਕੁਛ ਆਪਦੀਆਂ
1: ਜੀ,
3: ਹੋਣੀ ਨੀ ਚਾਹੀਦੀ ਸਾਨੂੰ, ਇਹਦੇ ਬਾਰੇ ਬੜੇ ਪੜਾ ਹੋਆ
1: ਜੀ,
3: ਨੁਕਸਾਨ ਹੋਊਗਾ
1: ਜੀ
3: ਰੱਖਣਗੇ ਕਿਸਾਨ ਜਿਹੜੇ ਗਏ ਨੇ ਸਟੱਡੀ ਕਰਕੇ ਜਾਣਗੇ ਆਪਣੀਆਂ ਗੱਲਾਂ ਰੱਖਣਗੇ
1: ਜੀ
3: ਉਮੀਦ ਕਰਦੇ ਹਾਂ ਕੋਈ ਚੰਗੀ ਖਬਰ ਆਵੇ ਜੀ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ ਸੈਣੀ ਸਾਹਿਬ ਕੁਝ ਹੋਰ ਕਹਿਣਾ ਪੁੱਛਣਾ ਚਾਹੋਗੇ ਜੀ ਸ਼ੈਲੀ ਜੀ ਤੋਂ
2: ਸ਼ੈਲੀ ਵੀਰ ਜੀ ਮੈਂ ਇੱਕ ਜਿਹੜੀ ਮੇਰੀ ਸ਼ੰਕਾ ਆ ਉਹ ਦੂਰ ਕਰੋ
1: ਜੀ
2: ਗੱਲ ਏਦਾਂ ਹੈਗੀ ਆ ਕਿ ਅਸੀਂ ਰੋਜ਼ ਜਿਹੜੀਆਂ ਵੀਡੀਓ ਦੇਖਦੇ ਹੈਗੇ ਆ ਕਿ ਯੂਰੀਆ ਪਾ ਕੇ ਦੁੱਧ ਬਣਾਉਣ ਡਏ ਆ ਹਾਂਜੀ ਵੀ ਨਾਲ ਆਉਂਦੀਆਂ ਵੀ ਹਾਂਜੀ ਨੋ ਡਾਊਟ ਕਿ ਅਸੀਂ ਪਿੰਡਾਂ ਦੇ ਵਿੱਚ ਰਹਿਣ ਵਾਲੇ ਬੰਦੇ ਹੈਗੇ ਆ ਅਸੀਂ ਪਿੰਡਾਂ ਚ ਦੇਖਦੇ ਹੈਗੇ ਆ ਵੀ ਆ ਜਿਹੜਾ ਆ ਪਸ਼ੂ ਰੱਖਣ ਦੀ ਪ੍ਰਥਾ ਜਿਹੜੀ ਆ ਬਹੁਤ ਘੱਟ ਗਈ ਆ ਅਸੀਂ ਖੁਦ ਜਿਹੜਾ ਹੈਗਾ ਆ ਸਵੇਰੇ ਡੋਲੂ ਚੱਕ ਕੇ ਤੁਰ ਪੈਂਦੇ ਹੈਗੇ ਆ ਜੀ ਉਹ ਆਪਣੇ ਪਿੰਡ ਦੇ ਵਿੱਚੋਂ ਪਿੰਡ ਦਾ ਜਿਹੜੀ ਜ਼ਰੂਰਤ ਆ ਉਹ ਨੀ ਪੂਰੀ ਹੁੰਦੀ ਜੀ ਫਿਰ ਸਾਡੇ ਲਾਗੇ ਇੱਕ ਵੱਡਾ ਪਿੰਡ ਹੈਗਾ ਆ ਜੀ ਉੱਥੋਂ ਵੀ ਲੋਕੀ ਡੋਲੂ ਚੱਕ ਕੇ ਸਾਡੇ ਪਿੰਡ ਆ ਜਾਂਦੇ ਆ ਤੇ ਸਾਡੇ ਪਿੰਡ ਵਾਲੇ ਡੋਲੂ ਚੱਕ ਕੇ ਉਹਨਾਂ ਦੇ ਪਿੰਡ ਚੱਲ ਜਾਂਦੇ ਆ ਗੱਲ ਉੱਥੇ ਫੇਰ ਨੀ ਬਣਦੀ ਫੇਰ ਆਉਂਦੇ ਪੈਕਟ ਲੈ ਆਉਂਦੇ ਆ ਜੀ ਸੋ ਜਿਹੜੇ ਹੈਗੇ ਆ ਵੀ ਇਹ ਇੱਕ ਪਾਸੇ ਤਾਂ ਏਦਾਂ ਨੀ ਇੱਕ ਬੰਦੇ ਕੋਲੋਂ ਮੈਂ ਦੁੱਧ ਲੈਂਦਾ ਹੈਗਾ ਸੀਗਾ ਜੀ ਮੈਨੂੰ ਬਾਅਦ ਚ ਪਤਾ ਲੱਗਾ 15 ਦਿਨ ਮੈਨੂੰ ਘਰ ਦੇ ਕਹਿਣ ਮਲਾਈ ਨੀ ਆਉਂਦੀ ਮੈਂ ਉਹਨੂੰ ਕਹਿਣਾ ਮਲਾਈ ਨੀ ਆਉਂਦੀ ਉਹ ਕਹਿੰਦਾ ਫਰਿੱਜ ਤੁਹਾਡਾ ਠੀਕ ਨੀ ਹੈਗਾ ਸੰਡਕ ਨੀ ਪੂਰੀ ਕਰਦਾ ਮੈਂ ਫਰਿੱਜ ਠੀਕ ਕਰਨ ਵਾਲਾ ਲੈ ਆਉਂਦਾ ਉਹ ਫਰਿੱਜ ਚੈੱਕ ਕਰੀ ਗੱਲੇ ਉਹ ਕਹਿੰਦਾ ਕਿ ਜੀ ਫਰਿੱਜ ਨੂੰ ਤਾਂ ਕੁਛ ਨੀ ਹੋਇਆ ਤੁਸੀਂ ਪ੍ਰੋਬਲਮ ਤਾਂ ਦੱਸੋ ਕੀ ਆ ਮੈਂ ਤਾਂ ਸਾਡੇ ਦੁੱਧ ਤੇ ਮਲਾਈ ਨੀ ਆਉਂਦੀ ਉਹਨੇ ਮਾਰਿਆ ਮੱਥੇ ਤੇ ਹੱਥ ਕਹਿੰਦਾ ਫਿਰ ਦੁੱਧ ਚੈੱਕ ਕਰਾਓ ਤੁਸੀਂ ਹਾਂਜੀ ਉਹ ਬਾਅਦ ਚ ਮੈਨੂੰ ਪਤਾ ਲੱਗਾ ਵੀ ਉਹਦੀ ਮੱਝ ਤਾਂ 2 ਮਹੀਨੇ ਪਹਿਲਾਂ ਤਾਂ ਦੁੱਧ ਦੇਣਾ ਬੰਦ ਕਰ ਗਈ ਸੀ ਉਹ ਆਪ ਦਾ ਪੈਕਟ ਵਾਲਾ ਲਿਆਉਂਦਾ ਸੀ ਤੇ ਸਾਨੂੰ ਪਾਊਡਰ ਲਾ ਦਈ ਗਿਆ ਹਾਂਜੀ ਮੈਂ ਜਵਾਬ ਨੀ ਸੀ ਦਿੰਦਾ ਵੀ ਸੱਜਣਿਆ ਵੀ ਕਾਹਦੇ ਵਾਸਤੇ ਜੀ ਤੇ ਜਦੋਂ ਏਦਾਂ ਦੇ ਹਾਲਾਤ ਹੈਗੇ ਆ ਤੇ ਲੈਟ ਇਟ ਕੰਮ ਇਹਨੂੰ ਆਉਣ ਦਿਓ ਦੇਖਦੇ ਹੈਗੇ ਕੀ ਹੈਗਾ ਜੀ ਕਿਸੇ ਲੋਕਾਂ ਨੂੰ ਸ਼ੁੱਧਤਾ ਵਾਲੀ ਚੀਜ਼ ਤੇ ਮਿਲਦੀ ਆ ਪੈਸੇ ਖਰਚ ਕੇ ਤੇ ਉਹ ਯੂਰੀਆ ਪੀਣ ਨਾਲੋਂ ਤਾਂ ਉਹ ਚੰਗਾ ਹੈ ਨਾ ਜੀ
1: ਜੀ
2: ਇਹਦੇ ਬਾਰੇ ਤੁਸੀਂ ਕਾਇੰਡਲੀ ਜਰੂਰ 2 ਸ਼ਬਦ ਜਰੂਰ ਕਹੋ
3: ਨਹੀਂ ਸ਼ਨੇ ਸਾਹਿਬ ਗੱਲ ਇਹ ਆ ਦੇਖੋ ਤੁਸੀਂ ਵੀ ਪਿੰਡਾਂ ਚ ਆਏ ਹੋ ਅਸੀਂ ਵੀ ਪਿੰਡਾਂ ਚ ਹੀ ਆ
1: ਜੀ
3: ਖੈਰ ਇਹ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਵੀ ਜਿੰਨਾ ਦੁੱਧ ਨਕਲੀ ਇੱਥੇ ਬਣਦਾ ਓਨਾ ਪੈਦਾ ਨਹੀਂ ਹੁੰਦਾ ਜਿੰਨਾ ਬਣਦਾ
1: ਬਿਲਕੁਲ
3: ਪਰ ਅਸੀਂ ਪਿੰਡਾਂ ਚ ਰਹਿੰਦੇ ਹਾਂ ਅਸੀਂ ਵੀ ਤਕਰੀਬਨ ਕਈ ਵਾਰ ਦੁੱਧ ਸਾਨੂੰ ਵੀ ਲੈ ਕੇ ਆਉਣਾ ਪੈਂਦਾ
1: ਜੀ
3: ਅਸੀਂ ਵੀ ਕਈ ਵਾਰ ਜਦੋਂ ਸਾਡੀਆਂ ਮੱਝਾਂ ਹਟ ਜਾਂਦੀਆਂ ਨੇ ਅਸੀਂ ਵੀ ਉਦੋਂ ਧਾਰੇ ਦੁੱਧ ਲੈਂਦੇ ਹਾਂ
1: ਬਿਲਕੁਲ
3: ਪਰ ਸਾਡੇ ਨਾਲ ਕਦੇ ਇਹੋ ਜਿਹੀ ਪ੍ਰੋਬਲਮ ਨਹੀਂ ਆਈ ਜੀ ਜਦੋਂ ਅਸੀਂ ਗਰਮ ਕਰਦੇ ਹਾਂ ਉਦੋਂ ਦੇਖਿਆ ਵੀ ਗਰਮ ਕਰਕੇ ਕਿਤੇ ਫ੍ਰਿਜ ਚ ਰੱਖਤਾ
1: ਜੀ
3: ਤਾਂ ਉਹ ਜਿਵੇਂ ਪਲਾਸਟਿਕ ਨੀ ਹੁੰਦਾ ਪਲਾਸਟਿਕ ਉੱਪਰ
1: ਹਾਂਜੀ
3: ਇਸ ਤਰ੍ਹਾਂ ਦਾ ਕਈ ਵਾਰ ਸ਼ਿਕਾਇਤਾਂ ਆਈਆਂ ਨੇ ਪਰ ਸਾਡੇ ਆਪਦੇ ਘਰੇ ਨੀ ਆਈ ਅੱਜ ਤੱਕ ਕਿੰਨੀ ਵਾਰ ਅਸੀਂ ਦੁੱਧ ਲਿਆ ਵੀ ਪਰ ਕਈ ਇਹ ਬਣਦਾ ਹੈਗਾ ਜੀ ਦੁੱਧ ਨਕਲੀ
1: ਜੀ
3: ਪਰ ਇਹ ਤੇ ਸਾਨੂੰ ਤਾਂ ਪਰਖ ਪੈ ਜਾਂਦੀ ਆ ਜੀ ਤਕਰੀਬਨ ਪਤਾ ਨੀ ਕਿਵੇਂ ਪੈਂਦੀ ਆ
1: ਜੀ
2: ਵੀਰ ਜੀ ਮੇਰੇ ਘਰ ਕੇ ਬਿੱਲੀ ਹੁਣ ਦੁੱਧ ਦੀ ਸ਼ੋਰਟੇਜ ਆ ਗਈ ਸੀ
1: ਜੀ
2: ਉਹ ਸਰ ਮੈਂ ਸੋਰੀ ਟੂ ਇੰਟਰਪਟ ਕਿ ਮੈਂ ਨਾ ਮਤਲਬ ਦੁੱਧ ਜਿਹੜਾ ਹੈਗਾ ਆ ਸਾਡੇ ਜਿੱਥੋਂ ਅਸੀਂ ਮੱਝਾਂ ਦਾ ਦੁੱਧ ਲੈਨੇ ਆ ਉਹਨਾਂ ਦੇ ਦੁੱਧ ਦੀ ਸ਼ੋਰਟੇਜ ਆ ਗਈ ਉਹਨਾਂ ਨੇ ਸਾਰੀਆਂ ਬਾਨਾਂ ਦਾ ਘਟਾ ਦਿੱਤਾ ਜੀ ਤੇ ਮੇਰੇ ਇੱਕ 2 ਬੇਟੀਆਂ ਰਹਿੰਦੀਆਂ ਹੈਗੀਆਂ ਜੀ ਉਹ ਬਚਪਨ ਚ ਉਹਨਾਂ ਦੀ ਮਾਂ ਮਰ ਗਈ ਸੀ ਤੇ ਮੈਂ ਬੱਚੇ ਜਿਹੜੇ ਹੈਗੇ ਉਹਦੇ ਪਾਲਦਾ ਵੀ ਆਪੇ ਜਿਹੜੇ ਵੱਡੇ ਹੋ ਕੇ ਚੱਲ ਜਾਣਗੇ ਕਿਤੇ ਉਹ ਮੇਰੇ ਹੀ ਗੱਲ ਪੈ ਗਏ ਜੀ ਉਹ ਮੈਨੂੰ ਸਵੇਰੇ ਹੀ ਤੜਕੇ ਦੁੱਧ ਪਾਉਣਾ ਪੈਂਦਾ ਉਹਨਾਂ ਨੂੰ ਤੇ ਉਹ ਸ਼ੋਰਟੇਜ ਕਰਕੇ ਮੈਂ ਪੈਕਟ ਲੈ ਕੇ ਆਉਂਦਾ ਸੀ ਉਹ ਪੈਕਟ ਵਾਲਾ ਨੀ ਦੁੱਧ ਪੀਂਦੀਆਂ ਜੀ
1: ਜੀ
2: ਮੈਂ ਬੇਰਕਾ ਦਾ ਵੀ ਜਾ ਕੇ ਦੇਖ ਲਿਆ ਮੈਂ ਅਮੂਲ ਦਾ ਲਿਆ ਕੇ ਵੀ ਦੇਖ ਲਿਆ ਜਿਹੜਾ ਮੱਝ ਦਾ ਜਵਾਵਾਂ ਆਉਣਾ ਉਹ ਉਹਨਾਂ ਨੇ ਪੀਣਾ
1: ਤੇ
2: ਉਹਦੀ ਦੂਜੇ ਦੀ ਅਸੀਂ ਚਾਹ ਬਣਾਉਣੀ ਜੀ
1: ਕੀ ਬਾਤ ਹੈ ਜੀ ਤੋ ਜਾਨਵਰ
3: ਮਤਲਬ ਜਾਨਵਰ ਸਿਆਣੇ ਨੇ
1: ਜੀ ਬਿਲਕੁਲ
2: ਬਿਲਕੁਲ ਜਾਨਵਰ ਸਿਆਣੇ ਹੈਗੇ ਆ ਤੇ ਮੈਂ ਉਹੀ ਬੇਨਤੀ ਕਰਦਾ ਹੈਗਾ ਆ ਕਿ ਆਪਾਂ ਇੱਕ ਚੀਜ਼ ਦੀ ਐਪਰੀਹੈਂਸ਼ਨ ਦੇ ਵਿੱਚ ਵੀ ਹਾਂ ਜੀ ਇਹਦਾ ਨੁਕਸਾਨ ਹੋ ਜਾਊਗਾ ਇਹਦਾ ਏਦਾਂ ਹੋ ਜਾਊਗਾ ਆਪਾਂ ਨਿਰਾ ਵਿਰੋਧ ਨਾ ਕਰੀਏ ਉਹਦੇ ਤੇ ਇੱਕ ਕੰਸੈਸਸ ਬਣਾਈਏ ਵੀ ਹਾਂ ਜੀ ਵੀ ਕਿਹੜੀ ਚੀਜ਼ ਜਿਹੜੀ ਹੈਗੀ ਆ ਉਹਦਾ ਸਾਨੂੰ ਫਾਇਦਾ ਹੋ ਸਕਦਾ ਕਿਹੜੀ ਦਾ ਨੁਕਸਾਨ ਹੋ ਸਕਦਾ ਉਹਦੇ ਮੁਤਾਬਕ ਜਿਹੜਾ ਹੈਗਾ ਆ ਗੱਲਬਾਤ ਕਰੀਏ ਉਹਦੇ ਬਾਰੇ ਤੁਸੀਂ ਵੀ ਵਿਚਾਰ ਕਰਿਓ ਜੀ
1: ਤੇ
2: ਮਿਹਰਬਾਨੀ ਸਰ ਥੈਂਕ ਯੂ ਜੀ ਹੋਰ
3: ਨੁਕਸਾਨ ਬਾਰੇ ਤਾਂ ਐ ਆ ਜੀ ਜਿਹੜਾ ਉੱਥੇ ਦਾ ਦੁੱਧ ਆ ਨਾ ਜੀ ਉਹਦੇ ਵਿੱਚ ਆਪਾਂ ਸੁਣਨ ਨੂੰ ਸਾਰਿਆਂ ਨੂੰ ਆਇਆ ਵੀ ਉਹ ਡੰਗਰਾਂ ਨੂੰ ਮੀਟ ਪਾਉਂਦੇ
1: ਜੀ
3: ਵੀ ਉਹ ਤੋਂ ਬਣੀਆਂ ਹੋਈਆਂ ਵਸਤੂਆਂ ਕਹਿ ਲੋ ਵੀ ਉਹਦੇ ਕਰਕੇ ਆਪਾਂ ਨੂੰ ਪ੍ਰੋਬਲਮ ਆ ਨਹੀਂ ਆਪਣੇ ਦੁੱਧ ਦੀ ਇੱਥੇ ਇੰਡੀਆ ਦੇ ਵਿੱਚ ਪੂਰਤੀ ਨਹੀਂ ਹੋ ਰਹੀ ਜੀ ਲੋਕਾਂ ਨੇ ਸੱਚ ਆ ਤੁਹਾਡੀ ਗੱਲ ਇਹ ਕਿੰਨੇ ਡੰਗਰ ਲੋਕਾਂ ਨੇ ਘਟਾਤੇ ਨੇ ਪਸ਼ੂ ਘਟਾਤੇ ਨੇ ਜੀ ਇਹ
1: ਜੀ
3: ਤਕਰੀਬਨ ਪਹਿਲਾਂ ਕੋਈ ਦੁੱਧ ਪਾਉਂਦਾ ਵੀ ਨੀ ਸੀ ਹੁੰਦਾ ਵੇਚਦਾ ਨੀ ਸੀ ਹੁੰਦਾ ਜਦੋਂ ਆਪਾਂ ਕਦੇ ਛੋਟੇ ਹੁੰਦੇ ਸੀ ਕਹਿ ਰਹਾ ਤੇ ਇਹ ਤਾਂ ਹੁਣ ਚੱਲਣ ਚੱਲਿਆ ਕਿਉਂਕਿ ਮਹਿੰਗਾਈ ਨੇ ਲੋਕਾਂ ਦੀਆਂ ਚੀਕਾਂ ਕਢਾ ਰੱਖੀਆਂ ਨੇ ਜੀ
1: ਜੀ
3: ਮਹਿੰਗਾਈ ਪਹਿਲਾਂ ਨਾ ਉਹ ਅੱਜ ਤੱਕ ਕਿੱਥੇ ਵੱਗ ਗਈ
1: ਜੀ
3: ਇੱਕ ਪਸ਼ੂ ਨੂੰ ਰੱਖਣ ਤੇ ਖਰਚਾ ਪਤਾ ਕਿੰਨਾ ਆਉਂਦਾ ਜੀ
1: ਜੀ ਸ਼ੈਲੀ ਜੀ ਮੈਂ ਇਸ ਚੀਜ਼ ਦੇ ਵਿਚ ਸ਼ੋਰ ਤਾਂ ਨੀ ਗਾ ਕਿ ਪਸ਼ੂਆਂ ਦੀ ਫੀਡ ਦੇ ਵਿਚ ਜਿਦਾਂ ਮੀਟ ਵਗੈਰਾ ਜਾਂ ਵੇਸਟੇਜ ਵਗੈਰਾ ਜਿਹੜੀ ਹੈ ਮੀਟ ਦੀ ਉਹ ਮਿਲਾਉਂਦੇ ਆ, ਪਰ ਮੈਂ ਲੱਗਦਾ ਨੀ ਕਿ ਏਦਾਂ ਕਰਦੇ ਆ। ਚਲੋ ਸੁਣੀ ਸੁਣਾਈ ਗੱਲ ਜਿਦਾਂ ਤੁਸੀਂ ਵੀ ਦੱਸੀ ਆ, ਉਹ ਇੱਕ ਚੀਜ਼ਾਂ ਅਫਵਾਹ ਬਣ ਜਾਂਦੀ ਆ ਜਾਂ ਅੱਗੇ ਤੋਂ ਅੱਗੇ ਵੱਧਦੀ ਹੈ। ਹੁਣ ਜੇ ਇਸ ਚੀਜ਼ ਦੇ ਉੱਤੇ ਆਪਾਂ ਇਹ ਵੀ ਚੀਜ਼ ਦੇਖੀ ਜਾਵੇ ਕਿ ਜਿਹੜੀਆਂ ਹੁਣ ਜਿੱਦਾਂ ਆਪਾਂ ਖਾਦਾਂ ਪਾਉਂਦੇ ਹਾਂ ਫਸਲਾਂ ਨੂੰ, ਤੇ ਉਹ ਵੀ ਤਾਂ ਕਿਤੇ ਨਾ ਕਿਤੇ ਉਹ ਪਸ਼ੂਆਂ ਦੀਆਂ ਹੱਡੀਆਂ ਜਾਂ ਹੋਰ ਸਾਰੀਆਂ ਚੀਜ਼ਾਂ ਮਿਕਸ ਹੁੰਦੀਆਂ ਨੇ ਉਹਨਾਂ ਦੇ ਵਿੱਚ, ਤਾਂ ਉਹ ਫਿਰ ਉਹ ਆਪਾਂ ਉਹਦੇ ਉੱਤੇ ਵੀ ਪਾਬੰਦੀ ਲਾਵਾਂਗੇ ਫਿਰ ਉਸ ਚੀਜ਼ ਦੇ ਉੱਤੇ। ਸਰਚ ਮੈਂ ਜ਼ਰੂਰ, ਮੈਂ ਆਪਣੇ ਪੱਧਰ ਦੇ ਉੱਤੇ ਜ਼ਰੂਰ ਸਰਚ ਕਰਕੇ ਕਲੀਅਰ ਕਰਨ ਦੀ ਇਸ ਹਫ਼ਤੇ ਕੋਸ਼ਿਸ਼ ਕਰਾਂਗਾ ਕਿ ਸੱਚੀ ਹੀ ਫੀਡ ਦੇ ਵਿੱਚ ਕਿਤੇ ਨਾ ਕਿਤੇ ਇਹ ਚੀਜ਼ ਹੈ ਜਾਂ ਨਹੀਂ ਹੈ।
3: ਜਿਹੜੇ ਅਸੀਂ ਆਹ ਪਾਉਂਦੇ ਨੀ, ਆਪਾਂ ਚਾਰਾ ਪਾਉਂਦੇ ਆ, ਚਾਰ ਪਾਉਂਦੇ ਆ
1: ਅਚਾਰ,
3: ਇਹ ਅਚਾਰ ਵੀ ਪਸ਼ੂਆਂ ਲਈ ਘਾਤਕ ਆ ਜੀ ਇਹ, ਪਰ ਹਟਦੇ ਅਸੀਂ ਫੇਰ ਨੀ
1: ਜੀ।
3: ਇਹ ਸਾਨੂੰ ਛੋਟੀਆਂ ਛੋਟੀਆਂ ਗੱਲਾਂ ਧਿਆਨ ਰੱਖਣਾ ਚਾਹੀਦਾ। ਜਿਹੜਾ ਅਸੀਂ ਖੇਤ ਦੇ ਵਿੱਚ ਵੱਧ ਤੋਂ ਵੱਧ ਯੂਰੀਆ ਪਾਉਂਦੇ ਹਾਂ, ਉਹਨਾਂ ਦਾ ਵੀ ਕਣਕ ਰਾਹੀਂ ਸਾਨੂੰ ਅਸਰ ਆਉਣ ਲੱਗ ਗਿਆ ਜੀ।
1: ਬਿਲਕੁਲ,
3: ਧਰਤੀ ਸਾਡੀ ਨਸ਼ੀਲੀ ਹੋ ਚੁੱਕੀ ਆ
1: ਜੀ। ਜੀ ਸੈਣੀ ਸਾਹਿਬ, ਤੁਸੀਂ ਕੁਝ ਕਹਿਣਾ ਚਾਹੁੰਦੇ?
3: ਇਹਦੇ ਵਿੱਚ ਕੋਈ ਦੋ ਰਾਵਾਂ ਨੀ ਹੈਗੀਆਂ
1: ਜੀ। ਹਾਂਜੀ ਜੀ
2: ਵੀਰ ਜੀ, ਮੇਰੀ ਬੇਨਤੀ ਇਹ ਹੈਗੀ ਆ, ਭਾਰੀ ਸਾਹਿਬ ਤੁਹਾਨੂੰ ਪੂਰੀ ਚੰਗੀ ਤਰ੍ਹਾਂ ਪਤਾ ਹੈਗਾ ਕਿ ਮੈਂ ਜ਼ਿੰਦਗੀ ਚਾਂਡੇ ਨੂੰ ਹੱਥ ਨਹੀਂ ਲਾਇਆ, ਨਾ ਮੈਂ ਆਟਾ ਖਾਦਾ, ਨਾ ਮੈਂ ਮੀਟ ਖਾਦਾ। ਉਹਦੇ ਬਾਵਜੂਦ ਮੈਂ ਇਸ ਚੀਜ਼ ਦੇ ਹੱਕ ਦੇ ਵਿੱਚ ਆ, ਸਾਡੇ ਜਿਹੜੇ ਐਨ ਆਰ ਆਈ ਭਰਾ ਹੈਗੇ ਆ ਉਹੀ ਦੁੱਧ ਪੀ ਰਹੇ ਹੈਗੇ ਆ,
1: ਉਹੀ ਪੀਂਦੇ ਆ ਜੀ। ਬਿਲਕੁਲ ਜੀ,
2: ਹਾਂਜੀ, ਉਹ ਇਥੋਂ ਇੰਡੀਆ ਚੋ ਹੀ ਗਏ ਹੈਗੇ ਆ, ਉੱਥੇ ਜਾ ਕੇ ਉਹੀ ਦੁੱਧ ਪੀ ਰਹੇ ਹੈਗੇ ਆ। ਜੇ ਉਹ ਹਾਰਮਫੁਲ ਹੈ ਨੀ ਗਾ, ਤੇ ਫੇਰ ਸਾਨੂੰ ਯੂਰੀਆ ਵਾਲਾ ਹਾਰਮਫੁਲ ਪੀਣ ਨਾਲੋਂ ਉਹ ਪੀਣਾ ਜਿਹੜਾ ਹੈਗਾ ਆ ਬੈਟਰ ਨੀ ਗਾ
1: ਜੀ। ਉੱਥੇ ਸਾਰੇ ਧਰਮਾਂ ਦੇ ਲੋਕ ਨੇ ਉੱਥੇ ਵੀ
3: ਖਾਣ ਲੱਗੇ ਜੀ ਜੀ। ਹੁਣ ਕਿਸੇ ਨੂੰ ਆਪਾਂ ਕੀ ਰੋਕਾਂਗੇ, ਕੀ ਕਹਾਂਗੇ? ਜਿਹਨੇ ਖਾਣਾ ਪੀਣਾ ਤਾਂ ਖਾਊ ਪੀ ਲਓ।
1: ਬਿਲਕੁਲ ਜੀ,
2: ਫੇਰ ਸਿਰਫ ਇਸ ਚੀਜ਼ ਕਰਕੇ ਵਿਰੋਧ ਵੀ, ਉੱਥੇ ਦੀਆਂ ਗਾਵਾਂ ਜਿਹੜੀਆਂ ਆ ਫੀਡ ਖਾਂਦੀਆਂ ਤੇ ਆਹ ਨਹੀਂ ਖਾਂਦੀਆਂ, ਸਾਨੂੰ ਦੁੱਧ ਜੇ ਸ਼ੁੱਧ ਮਿਲਦਾ ਹੈਗਾ ਆ ਤੇ ਆਪਾਂ ਉਸ ਚੀਜ਼ ਦੇ ਉੱਤੇ ਲੋਕਾਂ ਨੂੰ ਕਿਉਂ ਭਰਮ ਦੇ ਵਿੱਚ ਪਾਈਏ ਜੀ?
1: ਨਾਲੇ ਫੀਡ ਤਾਂ ਸੈਣੀ ਸਾਹਿਬ ਤੁਹਾਡੀ ਗੱਲ ਚ ਥੋੜਾ
2: ਮੈਂ ਕਹਿੰਦਾ ਜਿਹੜੀ
1: ਹੋਰ ਵਾਧਾ ਕਰਦਾ,
2: ਠੀਕ ਆ,
1: ਡੈਨਮਾਰਕ ਦੀ ਜਿਹੜੀ ਫੀਡ ਕੰਪਨੀਆਂ ਨੇ ਨਾ ਬਣਾਉਣਗੀਆਂ ਤਿਆਰ ਕਰਦੀਆਂ, ਉਹਦਾ ਪੰਜ ਪੰਜ ਦਸ ਸਾਲ ਹੋ ਗਏ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਬੈਠ ਕੇ ਉੱਥੇ ਫੀਡ ਤਿਆਰ ਕਰ ਰਹੇ ਨੇ। ਕਿ ਉਹਨਾਂ ਤੋਂ ਆਪਾਂ ਪੈਕਟਾਂ ਦੇ ਵਿੱਚ ਵੱਡੇ ਬੋਰਿਆਂ ਚ ਲੈ ਕੇ ਨੀ ਆ ਰਹੇ ਫੀਡ ਤਿਆਰ ਕੀਤੀ, ਉਹ ਪਾਉਂਦੇ ਨੀ ਆਪਣੇ ਪਸ਼ੂਆਂ ਨੂੰ?
3: ਆਪਣਾ ਆਪਣਾ ਤੇ ਉਹਨਾਂ ਦੇ ਕਲਚਰ ਦਾ ਬਹੁਤ ਫਰਕ ਆ ਜੀ।
1: ਨਹੀਂ ਕਲਚਰ ਨੀ ਬਾਈ ਜੀ, ਡੈਨਮਾਰਕ ਦੀ ਬਹੁਤ ਦੁੱਧ ਦੇ ਵਿੱਚ ਬਹੁਤ ਵੱਡੀ ਕੰਪਨੀਆਂ ਨੇ ਡੈਨਮਾਰਕ, ਗਾਵਾਂ ਦੇ ਮੱਝਾਂ ਦੇ ਦੁੱਧ ਜਾਂ ਪ੍ਰੋਡਕਟ ਮਿਲਕ ਪ੍ਰੋਡਕਟ ਦੇ ਉੱਤੇ ਬਹੁਤ ਮਸ਼ਹੂਰ ਹੈ। ਉਹਨਾਂ ਦੀਆਂ ਮੱਝਾਂ ਗਾਵਾਂ ਦਾ ਸਾਰਾ ਕੁਝ ਤੁਸੀਂ ਵੀਡੀਓ ਦੇਖੇ ਆਉਣੇ, ਉਹਨਾਂ ਦੇ ਢਿੱਡਾਂ ਨੂੰ ਢੱਕਣ ਲਾਏ ਹੋਏ ਨੇ ਉਹਨਾਂ ਦੇ, ਤੇ ਉਹ ਕੰਪਨੀਆਂ ਉੱਥੇ ਆ ਚੁੱਕੀਆਂ ਨੇ। 10-15 ਸਾਲ ਹੋ ਗਏ ਉਹਨਾਂ ਨੂੰ ਆਇਆਂ ਨੂੰ ਵੇਖਿਆ ਨੂੰ ਇੰਡੀਆ ਚ।
3: ਨਹੀਂ ਹੋ ਸਕਦਾ ਕਿ ਕੋਈ ਖਾਣਾ ਪੀਣਾ ਚਾਹੇ ਖਾ ਵੀ ਸਕਦਾ
1: ਜੀ। ਜੀ ਸੈਣੀ ਸਾਹਿਬ,
3: ਇਹ ਤਾਂ ਆਪਾਂ ਕਿਸ,
2: ਮੇਰੀ ਤਾਂ ਬੇਨਤੀ ਇਹ ਆ ਸਰ ਕਿ ਉਹਦੀਆਂ ਲੈਬ ਬਣਾਓ ਤੁਸੀਂ, ਤੇ ਜੇ ਉਹ ਦੁੱਧ ਜਿਹੜਾ ਹੈਗਾ ਆ ਹਾਰਮਫੁਲ ਨਹੀਂ ਹੈ, ਸਿਹਤ ਲਈ ਠੀਕ ਹੈਗਾ ਆ, ਤੇ ਮੈਂ ਤਾਂ ਉਹਨੂੰ ਕਹਿਣਾ ਹੈਗਾ ਆ ਵੀ ਇਟ ਇਜ਼ ਗੁੱਡ, ਇਟ ਇਜ਼ ਵੈਲਕਮਡ, ਹੈਂਜੀ। ਉਹਦਾ ਕਾਰਨ ਆ, ਕਾਰਨ ਇਹ ਅਸੀਂ ਦਵਾਈਆਂ ਖਾਂਦੇ ਆ, ਦਵਾਈਆਂ ਚ ਪਤਾ ਨੀ ਕੀ ਕੀ ਹੈਗਾ ਆ ਜੀ, ਅਸੀਂ ਮਾੜਾ ਦੁੱਧ ਪੀਣ ਨਾਲੋਂ ਜਿਹੜਾ ਹੈਗਾ ਆ ਵੀ ਜਿਹੜੀ ਚੀਜ਼ ਚੰਗੀ ਜੇ ਮਿਲ ਰਹੀ ਹੈਗੀ ਆ ਤੇ ਉਹਦੇ ਵਾਸਤੇ ਤਾਂ ਸਾਨੂੰ ਸਵਾਗਤ ਕਰਨਾ ਚਾਹੀਦਾ ਹੈਗਾ ਆ। ਆਪਣੀਆਂ ਲੈਬ ਬਣਾਓ, ਟੈਸਟਿੰਗ ਕਰਾਓ ਕੀ ਕੋਈ ਖਾਂਦਾ ਕੀ ਨਹੀਂ ਖਾਂਦਾ। ਗੱਲ ਤਾਂ ਇਹ ਵੀ ਹਾਰਮਫੁਲ ਨਾ ਹੋਵੇ, ਗੱਲ ਤਾਂ ਇਹ ਆ ਵੀ ਸਿਹਤ ਲਈ ਹਾਰਮਫੁਲ ਨਾ ਹੋਵੇ, ਸਿਹਤ ਲਈ ਠੀਕ ਹੋਣਾ ਚਾਹੀਦਾ
1: ਜੀ।
3: ਨਹੀਂ ਨਹੀਂ ਜੀ, ਅੱਖਾਂ ਤੋਂ ਪਰੇ ਤਾਂ ਸਭ ਕੁਛ ਜਾਇਜ਼ ਆ ਜੀ, ਅੱਖਾਂ ਤੋਂ ਪਰੇ ਤਾਂ ਤੁਸੀਂ ਕੁਛ ਵੀ ਖਾ ਲਓ, ਅੱਖੀ ਦੇਖ ਕੇ ਤਾਂ ਬੰਦਾ ਮੱਖੀ ਨੀ ਨਿਕਲੀ ਜਾ ਸਕਦੀ
1: ਜੀ।
3: ਜਿਹੜੀ ਹੁਣ ਦਵਾਈਆਂ ਚ ਤੁਸੀਂ ਕਹਿ ਕੇ ਹਟੇ ਹੋ ਵੀ ਕੀ ਕੁਛ ਦਵਾਈਆਂ ਚ ਪੈਂਦਾ, ਕਿੰਨੀਆਂ ਡੁਪਲੀਕੇਟ ਦਵਾਈਆਂ ਬਣਦੀਆਂ ਨੇ, ਕਿਹੋ ਜਿਹੀਆਂ ਸਬ ਸਟੈਂਡਰਡ ਦਵਾਈਆਂ ਨੇ ਆਪਣੇ ਕੋਲ, ਇੱਥੇ ਪਹੁੰਚਦੀ ਨੇ ਆਪਾਂ ਖਾਂਦੇ ਹੀ ਆ। ਜਿਹੜੀ ਚੀਜ਼ ਦਾ ਨਹੀਂ ਪਤਾ ਕਦੇ ਖਾਧੀ ਵੀ ਜਾ ਸਕਦੀ, ਕੋਈ ਵੱਡੀ ਗੱਲ ਨਹੀਂ
1: ਜੀ,
3: ਪਰ ਜੇ ਤੁਹਾਨੂੰ ਪਤਾ ਲੱਗ ਜੇ ਆਪਾਂ ਉਹ ਖਾਂਦੇ ਤਾਂ ਨੀ ਹੈਗੇ ਜੀ। ਫਿਰ
2: ਸਰ ਮੇਰੀ ਬੇਨਤੀ ਉਹਦੀ ਲੈਬ ਤੋਂ ਟੈਸਟਿੰਗ ਕਰਾਓ, ਹਾਰਮਫੁਲ ਤਾਂ ਨਹੀਂ, ਬਸ ਇਹ ਲਈ ਨੁਕਸਾਨਦਾਇਕ ਤਾਂ ਨਹੀਂ ਹੈ ਨਾ, ਗੱਲ ਤਾਂ ਇਹ ਵੀ ਜੇ ਨੁਕਸਾਨਦਾਇਕ
3: ਹੈ ਸਾਡੀ ਸਰਕਾਰ ਤੋਂ ਦੁੱਧ ਲੈ ਕੇ ਆਊਗੀ, ਟੈਸਟਿੰਗ ਕਰਵਾ ਕੇ ਲੈਂਦੀ ਨੇ ਜੀ, ਤੂੰ ਥੋੜਾ ਲੈਂਦੇ ਨੇ ਉਹ
1: ਜੀ।
2: ਮੈਂ ਇਸੇ ਕਰਕੇ ਕਹਿ ਰਿਹਾ
1: ਜੀ,
2: ਸਾਡੇ ਜਿਹੜੇ ਯੂਰੀਆ ਦੇ ਨਾਲ ਜਿਹੜੇ ਬਣਦੇ ਹੈਗੇ ਆ ਉਹਦੇ ਨਾਲੋਂ ਤਾਂ ਚੰਗਾ ਹੀ ਹੋਊਗਾ।
1: ਬਿਲਕੁਲ ਲੋ ਆਪਣੇ ਨਾਲ ਅਮਰੀਕਾ ਤੋਂ ਔਜਲਾ ਸਾਹਿਬ ਜੁੜੇ ਹੀ ਗਏ ਨੇ, ਉਹਨਾਂ ਨੂੰ ਪੁੱਛ ਲੈਂਦੇ ਆ ਉਹ ਦੁੱਧ ਕਿਹੜਾ ਪੀਂਦੇ ਆ ਉੱਥੇ। ਹਾਂਜੀ ਸਤਿ ਸ੍ਰੀ ਅਕਾਲ ਔਜਲਾ ਸਾਹਿਬ।
2: ਪੀਂਦੇ ਆ, ਇੰਨਾ ਦਿਮਾਗ ਚੱਲਦਾ ਹੈ, ਪੀਂਦੇ ਹੀ ਆ।
3: ਅਰਜਵੀਰ ਸ਼ੈਲੀ ਵੀਰਾ ਚਲਾ, ਸਤਿ ਸ੍ਰੀ ਅਕਾਲ
1: ਜੀ, ਸਤਿ ਸ੍ਰੀ
2: ਅਕਾਲ। ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ,
3: ਸਤਿ ਸ੍ਰੀ ਅਕਾਲ ਜੀ। ਸ਼ੈਲੀ ਵੀਰ ਤੇ ਵੀ ਗੀਤ ਲਿਖਣਾ ਪੈਣਾ ਵੀ, ਈਦ ਦਾ ਹੀ ਚੰਦ ਹੋ ਗਿਆ, ਖਾਈ ਤਾਂ ਆਪਣੇ ਉਹਦੇ ਵਧੀ ਜਾਂਦੇ ਨੇ ਲੀਡ ਮਿਲਦਾ ਦੀ। ਹੌਲੀ ਹੌਲੀ ਸਾਨੂੰ ਨਾ ਦੱਸਣਾ ਪਿਆ ਕਰੇ ਭਾਈ, ਅਸੀਂ ਸ਼ੈਲੀ ਵੀਰ ਨੀ ਜਾਣਦੇ, ਸ਼ਾਇਦ ਉਹ ਸਾਨੂੰ ਨਹੀਂ ਜਾਣਦਾ, ਮੈਨੂੰ ਤਾਂ ਲੱਗਿਆ
1: ਜੀ।
3: ਨਹੀਂ ਕੰਮ
2: ਵਧੀਆ, ਗੱਲ
3: ਜ਼ਿਆਦਾ ਹੋ ਗਿਆ
2: ਜੀ, ਹੁਣ ਹੱਸਦੇ ਆ ਵੀਰੇ, ਹੱਸਦੇ
1: ਆ।
2: ਤੇ ਸ਼ੈਲੀ ਵੀਰੇ, ਮੈਂ ਤੁਹਾਡੀਆਂ ਗੱਲਾਂ ਸੁਣ ਰਿਹਾ ਸੀ, ਮੈਨੂੰ ਨਾ ਇੱਕ ਗੱਲ ਇਹਦੇ ਵਿੱਚੋਂ ਇਹ ਨਿਕਲੀ
1: ਜੀ
2: ਕਿ ਕੋਈ ਵੀ ਚੀਜ਼ ਹੈ, ਆਪਾਂ ਦੇਖੋ ਆਪਾਂ ਉਹ ਉਮਰ ਹੰਢਾਈ ਹੋਈ ਹੈ ਤਕਰੀਬਨ, ਚਲੋ ਭਾਰਜ ਨੀ ਆਪਾਂ ਤਾਂ ਹੈਗੇ ਹੀ ਆ, ਜਦੋਂ ਆਪਣੇ ਸਾਰਾ ਕੁਛ ਘਰੇ ਹੀ ਹੁੰਦਾ ਸੀ,
1: ਬਿਲਕੁਲ
2: ਹੁੰਦਾ ਸੀ ਨਾ। ਘੱਟੋ ਘੱਟ ਮੈਂ ਇੱਕ ਚੀਜ਼ ਤਾਂ ਦੇਖੀ ਹੈ ਵੀ ਸਿਆਲਾਂ ਚ ਕੱਲਾ ਨੂਣ ਬਾਹਰੋਂ ਆਉਂਦਾ ਹੁੰਦਾ ਸੀ ਆਪਣੇ, ਬਾਕੀ ਦਾ ਬੱਟਾਂ ਤੋਂ ਨੀ ਸੀ ਮੁੱਕਦਾ ਹੁੰਦਾ ਸਮਾਂ।
1: ਭਾਜੀ ਮੈਂ ਵੀ ਇੰਨਾ ਨਵਾਂ ਨੀ ਗਾ,
2: ਨਹੀਂ ਨਹੀਂ, ਪਰ ਜਿਹੜੀ ਤੁਸੀਂ ਜਦੋਂ ਜਵਾਨ ਜੇ ਹੋਏ ਉਦੋਂ ਥੋੜਾ ਜਿਹਾ ਟ੍ਰੈਂਡ ਚੇਂਜ
1: ਸਤਾਰਾਂ
2: ਸਾਲ ਦੇ ਹੋਏ ਨਾ ਜਦੋਂ, ਮਤਲਬ ਮੈਂ ਉਹ ਨੀ ਕਹਿੰਦਾ ਵੀ ਹਾਂ, ਇਹ ਵੀ ਕਹਿ ਦਿੰਦੇ ਆ ਤੂੰ ਇੰਨਾ ਵੀ ਨਿਆਣਾ ਨੀ। ਤੇ ਮਤਲਬ ਕਹਿਣ ਦਾ ਇਹ ਹੈ ਕਿ ਜਦੋਂ ਅਸੀਂ ਘਰੋਂ ਇਹ ਚੀਜ਼ਾਂ, ਸਾਡੇ ਹਾਲਾਤ ਘਰ ਦੇ ਇਹ ਬਣੀ ਗਏ
1: ਜੀ,
2: ਘਰਾਂ ਦੇ ਇਨਕਲੂਡ ਮਾਈ ਸੈਲਫ, ਮੈਂ ਨੀ ਕਹਿੰਦਾ ਵੀ ਮੈਂ ਬਾਹਰ ਹਾਂ
1: ਜੀ,
2: ਅਸੀਂ ਬਾਹਰੋਂ ਚੀਜ਼ਾਂ ਲਿਆਉਣ ਲੱਗ ਗਏ ਤੇ ਬਾਹਰ ਵਾਲੇ ਨੇ ਜਿਹੜਾ ਕੋਈ ਵੇਚਣਾ ਉਹ ਵੇਚੀ ਜਾਂਦੇ,
1: ਇੰਪੋਰਟ ਐਕਸਪੋਰਟ ਹੋਣਾ ਸ਼ੁਰੂ ਹੋ ਗਿਆ।
2: ਹਾਂਜੀ, ਦੁੱਧ ਦਾ ਵੀ ਇਹੀ ਹਾਲ ਹੋਇਆ ਛੱਲੀ ਵੀਰੇ, ਹੁਣ ਤੁਸੀਂ ਦੇਖੋ ਵੀ ਦੁੱਧ ਕਿੰਨਾ ਗਲਤ ਗਲਤ ਦੁੱਧ ਬਣ ਰਿਹਾ, ਪਿੱਛੇ ਵੀ ਆਪਾਂ ਰੌਲਾ ਪਾਇਆ ਸੀ ਉਦੋਂ ਜਦੋਂ ਬੇਰਕ ਵਾਲੇ ਨੇ ਸਟ੍ਰਾਈਕ ਕਰੀ,
3: ਮੰਨ ਰਿਹਾ ਜੀ ਤੁਹਾਡੀ ਗੱਲ, ਮੰਨ ਰਿਹਾ ਤੁਹਾਡੀ ਗੱਲ,
2: ਉਦੋਂ ਘਟਿਆ ਸੀ ਦੁੱਧ ਜੀ, ਬੇਰਕਾ ਚ ਸਟ੍ਰਾਈਕ ਸੀ, ਦੁੱਧ ਉਨਾ ਹੀ ਆ ਰਹੀ ਨਾਲ ਵਿਆਹਾਂ ਦਾ ਜ਼ੋਰ ਸੀ ਪੂਰਾ
1: ਜੀ।
2: ਕਿਉਂ ਸਾਡੇ ਨਾ, ਅਸੀਂ ਮਤਲਬ ਮੈਂ ਹਮੇਸ਼ਾ ਇੱਕ ਗੱਲ ਕਹਿੰਦਾ, ਸਾਡੇ ਚ ਲਾਲਚ ਬਹੁਤ ਆ ਸੈਲਫ, ਮੈਂ ਅਮੀਰ ਹੋਵਾਂ ਦੂਆ ਮਰਦਾ ਇਸ ਚੀਜ਼ ਨਾਲ ਮਰੇ, ਇਹਨੂੰ ਕੋਈ ਫਰਕ ਨੀ ਪੈਂਦਾ,
1: ਬਿਲਕੁਲ
2: ਉਹ ਜ਼ਹਿਰ ਤਾਂ ਜ਼ਹਿਰੇ ਆ ਨਾ, ਜਿਹੜੀ ਖੇਤਾਂ ਚ ਪਈ
1: ਜੀ,
2: ਜਿਹੜੀ ਖੇਤਾਂ ਚ ਜ਼ਹਿਰ ਪਈ ਉਹ ਆਪਾਂ ਵੀ ਅੱਜ ਖਾਂਦੇ ਹਾਂ ਤੇ ਕੱਲ ਨੂੰ ਸਾਡੇ ਜਵਾਕਾਂ ਨੇ ਖਾਣੀ ਹੈ
1: ਜੀ,
2: ਖਾਣੀ ਤੇ ਸਾਡੇ ਜਵਾਕਾਂ ਨੇ ਵੀ ਜ਼ਹਿਰ ਉਹੀ ਹੈ ਨਾ,
1: ਬਿਲਕੁਲ ਹੈ ਜੀ।
2: ਅਸੀਂ ਕਈ ਚੀਜ਼ਾਂ ਤੋਂ ਬਹੁਤ ਵੇਸਟਡ ਆ, ਮੈਂ ਇਹ ਨੀ ਕਹਿੰਦਾ ਵੀ ਸਾਰਾ ਕੁਛ ਹੁਣ ਮਤਲਬ ਹਰ ਦੁੱਖ ਦਰਦ ਦਾ ਕਿਸਾਨ ਜਥੇਬੰਦੀਆਂ ਨੇ ਠੇਕਾ ਲਿਆ, ਪਰ ਕਈ ਚੀਜ਼ਾਂ ਦਾ ਪਾਰਟ ਬਣਾ ਕੇ ਇੱਧਰ ਨੂੰ ਧਿਆਨ ਦੇਣਾ ਬਣਦਾ
1: ਜੀ
2: ਥੋੜਾ ਬਹੁਤਾ। ਥੈਂਕ ਯੂ। ਘਰਾਂ ਚ ਦੁੱਧ ਜਿਹੜਾ ਬਣਦਾ ਹੈ, ਹੁਣ ਇੱਕ ਦਿਨ ਰਾਜਨ ਬਾਈ ਜੀ ਨੇ ਵੀ ਗੱਲ ਕਰੀ ਸੀ ਕਿ ਇਹਨਾਂ ਦੇ ਜਿੱਥੋਂ ਦੁੱਧ ਲੈਂਦੇ ਨੇ ਥੋੜਾ ਜਿਹਾ ਘੱਟ ਗਿਆ ਜਾਂ ਕੀ ਹੋ ਗਿਆ, ਇਹਨਾਂ ਨੂੰ ਬਾਹਰੋਂ ਦੁੱਧ ਲੈਣਾ ਪਿਆ, ਬਿੱਲੀ ਦੁੱਧ ਨੀ ਪੀਤਾ ਬਿੱਲੀ ਨੇ। ਦੇਖੋ ਕਿੱਡੀ ਵੱਡੀ ਇਹ ਇੱਕ ਸਵਾਲ ਹੈ ਵੀ ਬਿੱਲੀ ਨੇ ਦੁੱਧ ਨੀ ਪੀਤਾ ਹੈਗਾ ਉਹ
1: ਜੀ,
2: ਇਹਦੇ ਵੱਲ ਵੀ ਸ਼ੈਲੀ ਵੀਰੇ ਥੋੜਾ ਜਿਹਾ ਥੋੜੀਆਂ ਜਥੇਬੰਦੀਆਂ ਨੂੰ, ਮੈਂ ਨੀ ਕਹਿੰਦਾ ਸਾਰਾ ਕੁਛ ਤੁਸੀਂ ਉਹ ਕਰਿਆ ਹੋਇਆ ਕਿ ਤੁਹਾਨੂੰ ਸਾਰਾ ਜ਼ਿੰਮੇਵਾਰੀ ਹੈ, ਪਰ ਥੋੜਾ ਬਹੁਤਾ ਜੇ ਪਾਰਟ ਵੰਡ ਲਏ ਜਾਣ ਥੋੜਾ ਜਿਹਾ, ਅਸਲ ਚ ਗੱਲ ਇਹ ਹੈ ਵੀ ਜਥੇਬੰਦੀ ਵਾਲੇ ਵੀ ਅਸੀਂ ਹੋ ਆ ਨਾ, ਉਹ ਵੀ ਆਪਣੇ ਚੋ ਹੀ ਨੇ
1: ਜੀ,
2: ਪੰਜਾਬ ਇਹ ਹੈ ਕਿ ਉਹੀ ਘਰ ਨੇ ਉਹੀ ਸਾਰਾ ਕੁਛ ਹੈ, ਸਾਡੇ ਸੈਲਫ ਰੈਸ ਬਹੁਤ ਜ਼ਿਆਦਾ ਆ, ਅਸੀਂ ਅਮੀਰ ਹੋਣ ਲਈ ਕੁਛ ਵੀ ਕਰ ਸਕਦੇ। ਆ 40-45 ਆਪਣੇ ਕੋਲ ਕਿੰਨੀਆਂ ਵੱਡੀਆਂ ਧਾਰਨਾ ਨੇ, ਮਾਲਟਾ ਕਾਂਡ ਹੋਇਆ ਸੀ, 45-45 ਲੱਖ ਲਾ ਕੇ ਅਸੀਂ ਜਾਨ ਜੋਖਮ ਪਾ ਕੇ ਅਮਰੀਕਾ ਆਉਣ ਨੂੰ ਤਿਆਰ ਹਾਂ,
1: ਬਿਲਕੁਲ
2: ਹੈ ਕਿ ਨਹੀਂ ਜਾਨ,
3: ਬਿਲਕੁਲ
2: ਜੀ।
3: ਹਾਂਜੀ
1: ਹਾਂਜੀ
2: ਬਾਈ ਦੱਸੋ।
3: ਮੈਂ ਤਾਂ ਔਜਲਾ ਸਾਹਿਬ ਇਹ ਕਹਿੰਦਾ ਸੀ, ਮੈਂ ਤਾਂ ਕੁਛ ਗੱਲਾਂ ਸੁਣ ਕਰਕੇ ਲਾ ਲੋ, ਕਰਨ ਕਰਕੇ ਲਾ ਲੋ, ਕੁਛ ਗੱਲਾਂ ਮੈਂ ਤਾਂ ਆਪਣੇ ਆਪ ਤੇ ਲਾਗੂ ਕਰਨ ਲੱਗ ਗਿਆ
1: ਜੀ,
3: ਦੱਸੀ ਦਾ ਜ਼ਰੂਰ ਆ, ਕਹੀ ਦਾ ਜ਼ਰੂਰ ਆ, ਕੋਈ ਅਸਰ ਕਰੇ ਚਾਹੇ ਨਾ ਕਰੇ
1: ਜੀ,
3: ਅਸੀਂ ਆਪਦੀ ਗੱਲ ਕਹਿ ਦੇਣੀ ਆ
1: ਬਿਲਕੁਲ,
3: ਪਰ ਅਸੀਂ ਆਪਣੇ ਆਪ ਤੇ ਲਾਗੂ ਕਰਨ ਲੱਗ ਗਏ ਵੀ ਜਦੋਂ ਅਸੀਂ ਲਾਗੂ ਕਰ ਲਿਆ ਤਾਂ ਸਾਰੇ ਕਰ ਲੈਣਗੇ,
2: ਬਿਲਕੁਲ ਆਹੀ ਮੈਂ ਕਹਿਣ ਲੱਗਿਆ ਸੀ, ਆਹੀ ਗੱਲ ਕਹਿਣ ਲੱਗੀ, ਆਪਾਂ ਆਪਦੇ ਆਪ ਤੇ ਲਾਗੂ ਕਰੀਏ, ਮੈਂ ਉਹੀ ਗੱਲ ਫੇਰ ਆ ਗਈ ਔਰ ਨੇਤਰ ਸਿੰਘ ਬਾਠਾਂ ਵਾਲੇ ਦੇ ਭੋਗ ਦੇ ਉੱਤੇ ਕਿਸਾਨ ਜਥੇਬੰਦੀ ਆਈ ਹੋਈ ਆ, ਉਹ ਮਤਲਬ ਛੜਕ ਤੇ ਜਿੰਨੀ ਛੜਕ ਸੀ ਉਨੀ ਨਾਲ ਜਿਹੜਾ ਕੱਚਾ ਰਾਹ ਸੀ ਉਹ ਨੀ ਛੱਡਿਆ ਸੀ, ਮੈਂ ਧਨੇਰ ਸੀ ਹੋਰ ਸੀ ਉਹਨੂੰ ਦਿਖਾਇਆ, ਮੈਂ ਕਿਹਾ ਆ ਤਾਂ ਨੀ
1: ਜੀ
2: ਉਹਨਾਂ ਨੇ ਕਰਿਆ ਕਾਰਪੋਰੇਟ ਨੇ ਆ ਕੇ
1: ਜੀ,
2: ਆ ਤਾਂ ਕਾਰਪੋਰੇਟ ਨੇ ਇਹਨਾਂ ਕੀਤਾ ਹੈਗਾ,
1: ਬਿਲਕੁਲ
2: ਇਹ ਤਾਂ ਜੱਟਾਂ ਨੇ ਕੀਤਾ, ਕਿਸਾਨਾਂ ਨੇ ਕੀਤਾ
1: ਜੀ,
2: ਵੀ ਮਤਲਬ ਇੱਥੇ ਜੇ ਨਾਲ ਦੀ ਕੋਈ ਸਕੂਟਰ ਵੀ ਲੰਘਣਾ ਹੋਵੇ, ਲਿੰਕਨ ਰੋਡ ਸੀ ਉਹ, ਤੁਸੀਂ ਦੱਸੋ ਕਿਵੇਂ ਲੰਘੂ ਇੱਥੇ
1: ਜੀ,
2: ਇਹ ਕਿਹਨੇ ਕੀਤਾ ਜੀ,
1: ਬਿਲਕੁਲ।
2: ਤੇ ਨੇਤਰ ਸਿੰਘ ਬਾਠਾਂ ਵਾਲਾ ਬੈਠਾ ਉਹਦੀ ਮਹਾਰਾਣੀ ਧਰਨਾ ਲਾਈ, ਤੇ ਧਰਨਾ ਤਾਂ ਪਿੰਡ ਲਾਉਣਾ ਚਾਹੀਦਾ ਪਹਿਲਾਂ
1: ਜੀ,
2: ਟੋਲ ਪਲਾਜ਼ੇ ਤੇ
4: ਜੇ ਅਸੀਂ ਇੱਕਣ ਜਿਵੇਂ ਤੁਸੀਂ ਆ ਤੁਹਾਡੇ ਕੋਲ ਜਿੰਨੀ ਵੀ ਖੇਤੀ ਆ ਜੇ ਉਹਦੀ ਤੁਸੀਂ ਆਪਦੇ ਆਪ ਕਰਨਾ ਤੁਹਾਨੂੰ ਦੇਖ ਕੇ ਘੱਟੋ ਘੱਟ ਕੋਈ ਤਾਂ ਅਕਲ ਲਊਗਾ ਨਾ, ਕੋਈ ਤਾਂ ਸਟੈਪ ਫਾਰਵਰਡ ਹੋਊਗਾ ਹੀ।
1: ਬਿਲਕੁਲ ਜੀ
3: ਬਿਲਕੁਲ,
4: ਘਰ ਦੀ ਇੱਕ ਡੰਗਰ ਰੱਖ ਕੇ, ਘਰ ਦਾ ਇੱਕ ਡੰਗਰ ਰੱਖ ਕੇ ਜਿਵੇਂ ਮਰਜ਼ੀ ਆ ਦੁੱਧ ਪੀਓ, ਘੱਟੋ ਘੱਟ ਅਸੀਂ ਆਪਦੇ ਲਈ ਆਪਦੀ ਸਿਹਤ ਲਈ ਤਾਂ ਕਰੀਏ ਨਾ
1: ਜੀ।
3: ਔਜਲਾ ਸਾਹਿਬ ਯਕੀਨ ਕਰਿਓ, ਸੱਚ ਬੋਲ ਬੋਲ ਕੇ ਅੱਧਾ ਪਿੰਡ ਬੈਰੀ ਬਣਾ ਲਿਆ। ਜੇ ਕਿਸੇ ਨੂੰ ਕਹਿਣੇ ਅਗਲਾ ਗੁੱਸਾ ਕਰਦਾ, ਅਗਲਾ ਕਹਿੰਦਾ ਤੈਨੂੰ ਜ਼ਿਆਦਾ ਅਕਲਾ ਮੇਰੇ ਨਾਲ, ਫਿਰ ਇਹਦੇ ਕਰਕੇ ਆਪਦੇ ਤੇ ਲਾਗੂ ਕਰ ਲਿਆ ਵੀ ਆਪ ਹੀ ਕਰ ਲੋ, ਇਹਨਾਂ ਲੋਕਾਂ ਦੇਖ ਕੇ ਸੁਧਰ ਜਾਣ, ਹੋ ਸਕਦਾ ਬੋਲ ਕੇ ਨਾ ਸੁਧਰਦੇ ਹੋਣ
1: ਜੀ।
3: ਬਹੁਤ ਔਜਲਾ ਸਾਹਿਬ ਗਾਲਾਂ ਖਾਣੀਆਂ ਪੈਂਦੀਆਂ ਨੇ ਜਦੋਂ ਕਿਸੇ ਨੂੰ ਕਹਿੰਦੇ ਆ ਜਾਂ ਗੱਲ ਕਰਦੇ ਆ ਨਾ।
1: ਬਿਲਕੁਲ ਹੈ ਜੀ,
3: ਬਹੁਤ ਲੋਕਾਂ ਨੂੰ ਸਮਝਾਉਣਾ ਬਹੁਤ ਮੁਸ਼ਕਿਲ ਆ ਜੀ, ਬਹੁਤ ਮੁਸ਼ਕਿਲ ਆ ਔਜਲਾ ਸਾਹਿਬ, ਲੱਗਦਾ ਜੀ ਕਿ ਆਪਾਂ ਬੋਲਦੇ ਆ ਗੱਲ ਕਰਦੇ ਆ ਪਰ
2: ਚਲੋ ਤੁਸੀਂ ਡਿਸਅਪੋਇੰਟ ਨਾ ਹੋਵੋ, ਜਿਹੜਾ ਬੰਦੇ ਦਾ ਹੋਕਾ ਦੇਣਾ ਫਰਜ਼ ਆ ਉਹ ਤੁਸੀਂ ਆਪਣਾ ਨਿਭਾਉਂਦੇ ਰਹੋ, ਬਾਕੀ ਜਿਹਦਾ ਭਰਾ ਵਕੀਲ ਹੋਵੇ ਉਹਨੂੰ ਵੈਸੇ ਨੀ ਘਬਰਾਉਣਾ ਚਾਹੀਦਾ। ਹਾਂਜੀ
4: ਤੁਸੀਂ ਘੱਟੋ ਘੱਟ ਆਪਦੇ ਲਈ ਇਹ ਚੀਜ਼ਾਂ ਪੈਦਾ ਕਰਨ ਲੱਗ ਜਾਓ, ਹਾਲਾਂਕਿ ਆਪਣੇ ਘਰਾਂ ਦੇ ਹਰੇਕ ਪਰਿਵਾਰ ਕੋਲ ਥੋੜਾ ਬਹੁਤਾ ਥਾਂ ਹੈਗਾ, ਤੁਸੀਂ ਉੱਥੇ ਆਪਦੇ ਘਰ ਲਈ ਸਬਜ਼ੀਆਂ ਬੀਜ ਸਕਦੇ ਹੋ, ਪਿਓਰ ਔਰਗੈਨਿਕ ਬੀਜ ਸਕਦੇ ਹੋ। ਆਪਾਂ ਬਹੁਤ ਕੁਛ ਛੱਡ ਕੇ ਜਦੋਂ ਸਾਨੂੰ ਬਾਹਰੋਂ ਲੋੜ ਨੀ ਪਊ ਰੇਹੜੀ ਵਾਲਾ ਕਿਵੇਂ ਸਬਜ਼ੀ ਲੈ ਕੇ ਆਜੂ ਉਸ ਗਲੀ ਦੇ ਵਿੱਚ, ਜਾਂ ਪਤਾ ਹੀ ਆ ਭਾਈ ਇਹਨਾਂ ਨੇ ਖਰੀਦਣੀ ਹੋਏ ਨੀ
1: ਜੀ।
4: ਹਾਂਜੀ
3: ਤੁਸੀਂ ਯਕੀਨ ਕਰਿਓ ਇਸ ਵਾਰ ਜਿਹਨੂੰ ਜ਼ਮੀਨ ਦਿੱਤੀ ਆ ਨਾ ਉਹਨੂੰ ਪਹਿਲਾਂ ਇਹ ਗੱਲ ਕਹਿ ਕੇ ਦਿੱਤੀ ਆ ਵੀ ਥੈਲੇ ਤੋਂ ਵੱਧ ਰਿਹਾ ਨੀ ਪਾਵੇਗਾ, ਘੱਟ ਹੋਊ ਵੱਧ ਹੋਊ ਪੈਸੇ ਲੈ ਲਈ, ਜੇ ਮੈਂ ਫੜ ਲਿਆ ਰਿਹਾ ਪੈਂਦੇ ਨੇ ਤੇ ਤੂੰ ਉੱਥੇ ਜ਼ਮੀਨ ਛਡਾਊਂਗਾ, ਲਿਖਾ ਕੇ ਲਿਆ ਹੋਇਆ
1: ਜੀ।
4: ਨਹੀਂ ਉਹ ਠੀਕ ਹੈ, ਤੁਹਾਡੀ ਗੱਲ ਬਹੁਤ ਵਧੀਆ ਗੱਲ, ਮੈਂ ਉਹੀ ਕਹਿਣਾ ਵੀ ਆਪਣੇ ਆਪਾਂ ਆਪਣੇ ਘਰਾਂ ਚ ਥੋੜੇ ਥੋੜੇ ਥਾਂ ਹੈਗੀ ਨੇ, ਤੁਸੀਂ ਸਬਜ਼ੀਆਂ ਲਾ ਕੇ ਦੇਖੋ, ਸਬਜ਼ੀ ਇੰਨੀ ਉਤਰਦੀ ਹੈ, ਇੰਨਾ ਕੁਛ ਹੁੰਦਾ ਹੈ, ਮਤਲਬ ਤੁਹਾਨੂੰ ਲੋੜ ਹੀ ਨੀ ਪੈਂਦੀ
3: ਲੱਗੀ।
4: ਪਰ ਜੇ ਆਪਾਂ ਸ਼ੁਰੂ ਕਰਾਂਗੇ ਘਰਾਂ ਵਾਲੇ ਆਪਾਂ ਜੀ ਨਹੀਂ ਖਰੀਦਾਂਗੇ ਤੇ ਬਾਹਰੋਂ ਆਪੇ ਸਬਜ਼ੀ, ਹੋਰ ਕਿੰਨੀ ਸ਼ਰਮ ਦੀ ਗੱਲ ਹੈ ਕਿ ਸਾਗ ਦੇ ਗੰਨਾ ਪਿੰਡਾਂ ਚ ਵੇਖਣ ਆਉਂਦਾ, ਇਹ ਸ਼ਰਮ ਦੀ ਉਹ ਗੱਲ ਹੈ, ਹੋਰ ਕੀ ਹੈ ਜੀ ਇਹ
1: ਜੀ।
3: ਔਜਲਾ ਸਾਹਿਬ ਯਕੀਨ ਕਰ ਲਿਓ ਬਾਹਰਲੀ ਸਬਜ਼ੀ ਨਾ ਉਹ ਚਟਨੀ ਨਾਲ ਰੋਟੀ ਖਾਣੀ 10 ਗੁਣੇ ਵਧੀਆ ਜੀ
1: ਜੀ,
3: ਬਾਹਰਲੀਆਂ ਸਬਜ਼ੀਆਂ ਨਾ ਘਰ ਦੀ ਚਟਨੀ ਨਾਲ ਰੋਟੀ ਖਾਣੀ ਇੰਨਾ ਸਵਾਦ ਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ
1: ਜੀ ਜੀ,
2: ਆਪਣੇ ਕਿਉਂਕਿ ਸਾਡੇ
4: ਉਹਨਾਂ ਨੂੰ ਇੰਨਾ ਸ਼ੌਂਕ ਆ ਸਬਜ਼ੀਆਂ ਸੁੱਕੀਆਂ ਦਾ, ਮਤਲਬ ਸਬਜ਼ੀ ਨੀ ਮੁੱਕਦੀ ਆਪਣੇ ਘਰੇ
1: ਜੀ,
4: ਮਤਲਬ ਇੰਨਾ ਇੰਨੀ ਸਬਜ਼ੀ ਉਤਰਦੀ ਹੈ
1: ਜੀ
3: ਬਾਹਰਲੀ ਸਬਜ਼ੀ। ਕਿਲੋ ਘਰ ਦੀ ਸਬਜ਼ੀ ਪਾਈ ਆ
1: ਜੀ,
3: ਇੱਕ ਬਰਾਬਰ ਹੋ ਗਈ ਜਦ ਮਰਜ਼ੀ ਦੇ
1: ਜੀ,
3: ਆ ਘਰ ਦੇ ਕਈ ਵਾਰ ਨਾ ਮੁੱਠੀ ਦਾ ਕਰੇਲੇ ਉੱਤਰ ਬਾੜ ਕਰੇਲੇ ਨੀ ਹੁੰਦੇ ਆਪਣੇ
1: ਜੀ,
3: ਉਹ ਮੁੱਠੀ ਕ ਉਤਰਦੇ ਹੁੰਦੇ ਨੇ, ਫਿਰ ਵੀ ਯਕੀਨ ਜਾਣੇ ਉਨੇ ਪਿਆਜ ਪਾ ਕੇ ਉਹ 3 ਟਾਈਮ ਚੱਲ ਜਾਂਦੇ ਨੇ
1: ਜੀ। ਬਿਲਕੁਲ ਹੈ ਜੀ ਬਿਲਕੁਲ ਹੈ, ਸੋਚਣਾ ਪੈਣਾ,
4: ਗੱਲ ਇਹੀ ਹੈ ਚਾਹੇ ਅਮਰੀਕਾ ਤੋਂ, ਸਵਾਲ ਤਾਂ ਇਹ ਹੈ, ਸਵਾਲ ਤਾਂ ਹੈ ਕਿ ਅਮਰੀਕਾ ਤੋਂ ਦੁੱਧ ਲੈਣ ਦੀ ਲੋੜ ਕਿਉਂ ਪਈ ਸਾਨੂੰ, ਸਵਾਲ ਇਹ ਹੈ ਇਹਨਾਂ ਦਾ ਚੀਜ਼ ਵੇਚਣੀ ਹੈ, ਅਸੀਂ ਉਧਰ ਨੂੰ ਕਿਉਂ ਨੀ ਸੋਚਦੇ ਵੀ ਲੋੜ ਕਿਉਂ ਪਈ, ਕਿ ਜਦੋਂ ਅਸੀਂ ਉਹ ਉਗਾਉਣੋਂ ਹਟ ਗਏ ਅਸੀਂ ਉਹ ਦੁੱਧ ਬਣਾਉਣ ਉਹ ਕਰਨ ਲੱਗ ਗਏ, ਦੁੱਧ ਮਾੜਾ ਮਿਲਦਾ ਹੈ ਤੇ ਜਵਾਕਾਂ ਨੂੰ ਜਿਵੇਂ ਰਾਜੇ ਦੀ ਧਾਰਨ ਕਿੱਡੀ ਵੱਡੀ ਹੈ ਤੇ ਫਿਰ ਅਸੀਂ ਕਿਤੋਂ ਹੋਰ ਹੀ ਲਵਾਂਗੇ।
1: ਬਿਲਕੁਲ ਹੈ ਜੀ ਬਿਲਕੁਲ ਹੈ,
4: ਬਿਲਕੁਲ
3: ਸਵਾਲ
4: ਧਰਨੇ ਤੇ ਤੁਸੀਂ ਬੈਠੇ ਹੋ, ਅਮਰੀਕਾ ਦਾ ਥੋੜੇ ਆਪਦੇ ਘਰੇ ਦੁੱਧ ਹੈ ਤੁਸੀਂ ਮੁੱਲ ਲੈਂਦੇ ਹੋ।
2: ਵੀਰ ਜੀ ਮੇਰੀ ਬੇਨਤੀ ਸੁਣਿਓ,
1: ਹਾਂਜੀ
2: ਮੇਰੀ ਬੇਨਤੀ ਸੁਣਿਓ, ਸੈਕੰਡ ਵਰਲਡ ਵਾਰ ਦੇ ਵਿੱਚ ਨਾ ਜੀ ਜਦੋਂ ਜਪਾਨ ਦੇ ਨਾਲ ਹੋਇਆ, ਬਾਅਦ ਦੇ ਵਿੱਚ ਨਾ ਅਮੈਰੀਕਾ ਨੇ ਜਪਾਨ ਦੇ ਉੱਤੇ ਏਦਾਂ ਦੀਆਂ ਹੀ ਨੀਤੀਆਂ ਠੋਸੀਆਂ ਤੇ ਏਦਾਂ ਦਾ ਹੀ ਇੱਕ ਐਗਰੀਮੈਂਟ ਕਰ ਲਿਆ ਉਹਨਾਂ ਨਾਲ
1: ਜੀ।
2: ਜਪਾਨ ਨੇ ਕੀ ਕੀਤਾ ਜੀ, ਉਹਨਾਂ ਨੇ ਅੰਦਰ ਖਾਤੇ ਜਿੱਦਾਂ ਸ਼ੈਲੀ ਵੀਰ ਜੀ ਕਹਿੰਦੇ ਹੈਗੇ ਨਾ ਜੀ, ਏਦਾਂ ਹੀ ਉਹਨਾਂ ਨੇ ਪਨ ਬਣਾ ਲਿਆ ਵੀ ਆਪਣੇ ਘਰ ਚ ਚੀਜ਼ ਪੈਦਾ ਕਰਨੀ ਆ ਇਹਨਾਂ ਦੀ। ਉਹਨਾਂ ਨੇ ਦੇਖਿਆ, ਉਹਨਾਂ ਨੇ ਸਟੋਰ ਵੀ ਖੋਲ ਦਿੱਤੇ, ਸਾਰਾ ਕੁਛ ਹੈਗਾ ਸੀਗਾ, ਉਹਨਾਂ ਨੇ ਸੌ ਖਾ ਲਈ ਵੀ ਇਹਨਾਂ ਦਾ ਸਮਾਨ ਨੀ ਖਰੀਦਣਾ। ਉਹ ਜਦੋਂ ਉਹਨਾਂ ਨੇ ਦੇਖਿਆ ਵੀ ਸਾਡੀ ਸੇਲ ਹੀ ਨੀ ਇੰਨੀ ਹੁੰਦੀ ਜਿੰਨਾ ਕਿਰਾਇਆ ਪੈ ਰਿਹਾ ਹੈਗਾ ਜਾਂ ਸਾਰਾ ਕੁਛ, ਉਹ ਆਪਣਾ ਸਮਾਨ ਚੱਕ ਕੇ ਵੈਸੇ ਹੀ ਵਾਪਸ ਚਲ ਗਏ ਜੀ।
1: ਦੇਖੋ ਇਟਲੀ ਦੇ ਵਿੱਚ ਪਿਛਲੇ ਸਮੇਂ ਚ ਸੈਣੀ ਸਾਹਿਬ ਇਟਲੀ ਦੇ ਵਿੱਚ ਨਾ ਕੋਸ਼ਿਸ਼ ਕੀਤੀ ਕਿ ਮੈਕਡੋਨਲਡ ਜਾਂ ਇੱਦਾਂ ਦਾ ਖੋਲ ਲਈਏ ਜਾਂ ਪੀਜ਼ਾ ਹੱਟ ਜਾਂ ਇੱਦਾਂ ਆ ਜਾਵੇ, ਉਹ ਕਹਿੰਦੇ ਸਾਨੂੰ ਕਾਹਦੀ ਲੋੜ ਆ, ਅਸੀਂ ਤਾਂ ਦੁਨੀਆਂ ਨੂੰ ਸਿਖਾਉਂਦੇ ਹਾਂ ਪੀਜ਼ਾ ਬਣਾਉਣਾ ਜਾਂ ਇਹ ਬਰਗਰਾਂ ਬੁਰਗਰਾਂ ਦੀ ਲੋੜ ਹੈ। ਉੱਥੇ ਬਹੁਤ ਲੋਕ ਆਪ ਖੇਤੀ ਕਰਦੇ ਆ ਜੀ ਘਰਾਂ ਦੇ ਵਿੱਚ ਸਾਰਾ ਕੁਝ।
2: ਭਾਰੇ ਸਾਹਿਬ ਬੇਨਤੀ ਇਹ ਹੈਗੀ ਕਿ ਜਿਹੜੀ ਵੀਰ ਜੀ ਨੇ ਗੱਲ ਕੀਤੀ ਨਾ, ਜੇ ਡਿਮਾਂਡ ਹੋਊਗੀ ਤੇ ਉਹਨਾਂ ਨੂੰ ਹੈਗਾ ਵੀ ਨੌਬਤ ਕਿਉਂ ਆਈ ਹੈਗੀ ਉਹਨਾਂ ਦੇ ਵੇਚਣ ਦੀ ਤੇ ਇਹਨਾਂ ਦੇ ਖਰੀਦਣ ਦੀ।
1: ਸੈਲਫ ਡਿਪੈਂਡੈਂਸ ਹੈ ਆਪਣਾ,
2: ਬਿਲਕੁਲ ਹੈ ਜੀ। ਹਾਂਜੀ, ਤੁਸੀਂ ਤਾਂ ਜਿਹੜਾ ਹੈਗਾ ਆ
4: ਜੇ ਲੋਕੀ ਜਾਣਾ ਤੁਹਾਡੇ ਦਰਾਂ ਮੂਰੇ 10 ਮਿੰਟ ਹਾਕ ਮਾਰੂ, 5 ਮਿੰਟ ਹਾਕ ਮਾਰੂ, ਥੋੜੀ ਬੀਹੀ ਚ ਮਾਰੂ, ਜਾਂ ਕਿਸੇ ਨੇ 1 ਦਿਨ ਆਊ, 2 ਦਿਨ ਆਊ, 4 ਦਿਨ ਆਊ, ਆਪੇ ਮੁੜ ਜੂ ਆ ਕੇ
1: ਮੁੜ ਜਾਣਾ ਜੀ। ਬਿਲਕੁਲ ਹੈ,
2: ਇਹ ਹੀ ਆ ਸਰਕਾਰਾਂ ਦੀ ਮਜਬੂਰੀ ਹੋ ਸਕਦੀ ਆ ਕੰਪਰੋਮਾਈਜ਼ ਕਰਨਾ ਜਾਂ ਐਗਰੀਮੈਂਟ ਕਰਨਾ, ਪਰ ਜੇ ਲੋਕੀ ਡਿਮਾਂਡ ਹੀ ਨਾ ਰੇਜ਼ ਕਰਨਗੇ, ਡਿਮਾਂਡ ਹੀ ਨਾ ਹੋਊਗੀ ਤੇ ਫਿਰ ਆਪਣੇ ਆਪ ਅਗਲੇ ਮੁੜ ਜਾਣਗੇ ਜੀ ਜਿੱਦਾਂ ਮਰਜ਼ੀ ਆ। ਅਗਲਿਆਂ ਨੇ ਦੇਖਣਾ ਵੀ ਹਾਂ ਜੀ ਸਾਡੀ ਕੋਸਟ ਵੱਧ ਪੈ ਰਹੀ ਹੈਗੀ, ਸਾਨੂੰ ਪ੍ਰੋਫਿਟ ਘੱਟ ਹੋ ਰਿਹਾ, ਡਿਮਾਂਡ ਤਾਂ ਨਿਕਲਦੀ ਨੀ ਜੀ।
3: ਨਹੀਂ ਇਸ ਕਰਕੇ ਸੀਗੀ, ਜਦੋਂ ਗੱਲ ਫੇਰ ਲੜਾਈ ਉੱਥੇ ਆ ਜਾਂਦੀ ਆ, ਸਾਡੀ ਸਰਕਾਰ ਨੂੰ ਚਾਹੀਦਾ ਸਭ ਤੋਂ ਬਚਾਵ ਇੱਥੇ ਹੁੰਦਾ ਕੀ ਨਹੀਂ, ਬਾਹਰੋਂ ਕਿਉਂ ਖਰੀਦੀ ਆ,
2: ਇੱਥੇ ਹੁੰਦਾ ਕੀ ਆ ਯੂਰੀ ਵਾਲਾ ਦੁੱਧ,
3: ਤੁਸੀਂ ਹੁਣ ਤੱਕ ਯੂਰੀ ਵਾਲਾ ਦੁੱਧ ਪੀਂਦੀ ਆਏ ਹੋ?
2: ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਸਰ, ਇਹ ਹੁਣ ਜਿਹੜਾ ਹੈਗਾ ਆ ਕੰਮ ਵਧੀਆ ਹੈਗਾ, ਜਦੋਂ ਡਿਮਾਂਡ ਜ਼ਿਆਦਾ ਹੋ ਗਈ ਹੈਗੀ ਆ, ਉਹ ਡੰਗਰ ਰਹੇ ਨੀ ਹੈਗੇ, ਲੋਕਾਂ ਦਾ ਟ੍ਰੈਂਡ ਨਹੀਂ ਰਿਹਾ।
3: ਬੰਦਿਆਂ ਨੂੰ ਆ ਗਿਆ ਤਾਂ ਮਤਲਬ ਸਾਰੇ ਤਾਂ ਨੀ ਦੁੱਧ ਯੂਰੀ ਲਈ ਜਾਂਦਾ ਜੀ।
2: ਮੈਂ ਤਾਂ ਬੇਨਤੀ ਕੀਤੀ ਹੈਗੀ ਉਹ ਵੀ ਨੌਬਤ ਕਿਉਂ ਆਵੇ, ਮੈਂ ਕਹਿੰਦਾ ਹੈਗਾ ਆ ਵੀ ਜੇ ਉਹ ਕੰਪੀਟੀਸ਼ਨ ਤੇ ਆਉਣਗੇ ਜੇ ਸਾਡੇ ਕੋਲ ਓਰਿਜਨਲ ਪ੍ਰੋਡਕਟ ਮੌਜੂਦ ਹੋਊਗਾ ਤੇ ਉਹ ਆਪੇ ਹੀ ਮੁੜ ਜਾਣਗੇ ਜੀ, ਉਹਦੇ ਵਿੱਚ ਤਕਰਾਰ ਵਾਲੀ ਤਾਂ ਗੱਲ ਹੀ
1: ਨਹੀਂ, ਚੈੱਕ
2: ਹੋਇਆ ਹੋਊਗਾ ਵੀ।
1: ਮਤਲਬ ਕਿ ਕੰਪੀਟੀਸ਼ਨ ਹੋਊਗਾ, ਸਾਡੇ ਕੋਲ ਚੋਇਸ ਹੋਏਗੀ, ਆਪਾਂ ਜਿਹੜਾ ਮਰਜ਼ੀ ਖਰੀਦ ਲਈਏ ਨਾ, ਜਿਹੜਾ ਸਾਡਾ ਜੇਬ ਆਜ਼ਾਦ
2: ਬਿਲਕੁਲ ਭਾਈ ਸਾਹਿਬ ਬਿਲਕੁਲ।
1: ਜੇ ਸਾਨੂੰ ਹੁਣ ਦੇਖੋ ਜੇ ਇੱਥੇ ਕਈ ਵਾਰੀ ਨਾ ਸ਼ੁੱਧ ਦੁੱਧ ਫੁੱਲ ਫੈਟ ਵਾਲਾ ਲੱਗਿਆ ਹੁੰਦਾ ਹੈ ਤਾਂ ਉਹ ਜਾਂ ਜਿਹੜੇ ਖਾਸ ਕੁਝ ਜਿਹੜੇ ਪ੍ਰੋਡਕਟ ਹੈਗੇ ਆ ਉਹ ਹੱਥੋਂ ਹੱਥੀ ਵਿਕ ਜਾਂਦੇ ਆ। ਹੁਣ ਇੱਥੇ ਦੀ ਫਿਸ਼ ਹੈ ਜੀ, ਸੈਲਮਨ ਫਿਸ਼ ਆ, ਠੀਕ ਹੈ, ਉਹ ਇੱਥੇ ਮਤਲਬ ਕਿ ਇੰਨੀ ਮਸ਼ਹੂਰ ਆ ਕਿ ਉਹ ਇੰਨੀ ਹੈਲਥੀ ਵੀ ਆ ਕਿ ਲੋਕ ਮਤਲਬ ਕਿ ਉਸ ਨੂੰ ਉਹੀ ਫਿਸ਼ ਪਹਿਲਾਂ ਸਮਿਆਂ ਦੇ ਵਿੱਚ 8-9 ਯੂਰੋ ਦੀ ਕਿਲੋ ਹੁੰਦੀ ਸੀ ਤੇ ਅੱਜ ਉਹੀ ਫਿਸ਼ ਜਿਹੜੀ ਆ 18-20-25 ਯੂਰੋ ਤੱਕ ਵੀ ਲੋਕ ਪੇ ਕਰਨ ਨੂੰ ਤਿਆਰ ਨੇ ਕਿਉਂਕਿ ਉਹਦੇ ਵਿੱਚ ਕੁਆਲਿਟੀ ਹੈ ਜੀ। ਤੇ ਉਹੀ ਜੇ ਪੰਜਾਬ ਦਾ ਦੁੱਧ ਵਧੀਆ ਹੋਏਗਾ, ਕੁਆਲਿਟੀ ਹੋਏਗੀ, ਲੋਕ
4: ਜਿਹੜੇ ਰਾਜਨ ਜੀ ਗੱਲ ਕਰਕੇ ਗਏ ਨਾ ਸ਼ੈਲੀ ਵੀਰ ਨੂੰ ਜਿਹੜਾ ਸਵਾਲ ਕਰਿਆ, ਉਹਨਾਂ ਨਾਲ ਲੜਨ ਤੋਂ ਪਹਿਲਾਂ ਅਸੀਂ ਆਪਦੇ ਆਪ ਨੂੰ
1: ਸੁਧਾਰੀਏ।
4: ਕੁਦਰਤੀ ਮੈਂ ਤਾਂ ਕਿੰਨਾ ਆ ਵੋਟਾਂ ਵੇਲੇ ਆ ਰੈਲੀਆਂ ਤੇ ਜੇ ਹਰ ਇੱਕ ਬੰਦਾ ਸਵੇਰੇ ਉੱਠ ਕੇ 10 ਮਿੰਟ ਆਪਦੇ ਘਰ ਦਾ ਆਲਾ ਦੁਆਲਾ ਸਵਾਰਨ ਲੱਗ ਜਾਵੇ, ਪਿੰਡ ਆਪੇ ਸਿਵਰ ਜਾਣਾ,
1: ਸਵਰਗ ਬਣ ਜਾਣਾ। ਬਿਲਕੁਲ
4: ਆਪਦੇ ਆਪੇ 4 ਦਰਖਤ ਲਾਏ ਹੁਣ ਘਰ ਦੇ ਕੋਲ ਤੇ ਉਹਨੂੰ ਤੁਸੀਂ ਸਵੇਰੇ ਉੱਠ ਕੇ ਪਾਣੀ ਪਾਓ ਤੇ ਸਫਾਈ ਕਰੋ ਆਪਦੀ, ਜਿਹੜੀ ਨਾਲੀ ਲੰਘਦੀ ਉਹਨੂੰ ਢੱਕੀ ਹੋਵੇ, ਨਾਲੀ ਸਫਾਈ ਹੋਈ ਹੋਵੇ ਤੇ ਸਾਨੂੰ ਉੱਧਰ ਨੂੰ ਝਾਕਣ ਦੀ ਲੋੜ ਨਾ ਪਵੇ। ਜੇ ਇੱਕ ਘਰ 100 ਰੁਪਏ ਵੀ ਪੰਚਾਇਤ ਨੂੰ ਦੇਣ ਲੱਗ ਜਾਵੇ, ਪੰਚਾਇਤ ਨੂੰ ਵੀ ਦੇਣ ਦੀ ਲੋੜ ਨੀ, ਕੋਈ ਇਹੋ ਜਿਹਾ ਸਿਸਟਮ ਸੈਟਅਪ 4 ਬੰਦੇ ਕਰਕੇ ਉਹਨਾਂ ਨੂੰ ਤਨਖਾਹ ਨਿਕਲੇ ਤੇ ਉਹਨਾਂ ਨੂੰ ਹੋਵੇ ਭਾਈ ਤੁਸੀਂ ਕੋਈ ਕੂੜਾ ਕਰਕਟ ਅਸੀਂ ਇਕੱਠਾ ਕਰਕੇ ਰੱਖਿਆ ਹੋਊਗਾ ਇਹ ਤੁਸੀਂ ਚੱਕਣਾ
1: ਜੀ।
4: ਹਾਂਜੀ, ਆਪ ਜਦ ਗੌਰਮੈਂਟ ਕਿੰਨੀ ਨੂੰ ਅਸੀਂ ਝਾਕਾਂਗੇ ਨੀ, ਲੀਡਰ ਦਾ ਆ ਕੇ ਸਾਡੇ ਆਪ ਗੋਡੀ ਬੈਠਣਗੇ,
1: ਦੱਸੋ ਭਾਈ ਕੰਮ ਕਿਹੜਾ ਕਰਾਈਏ ਤੁਹਾਡਾ।
4: ਅਸੀਂ ਲੀਡਰ ਦੇ ਘਰੇ ਜਾ ਕੇ ਤਾਂ ਸਾਰੀ ਦਿਹਾੜੀ ਲਾਇਆ ਉਹਨਾਂ ਦੇ ਫੋਟੋ ਖਿਚਾਉਣ ਦੇ ਮਾਰੇ ਤੇ ਘਰ ਦੇ ਮੂਹਰੇ ਸਾਡੇ ਗੰਦ ਪਿਆ ਹੁੰਦਾ ਸੀ ਉਹ ਨੀ ਚੱਕਦੇ।
1: ਬਿਲਕੁਲ ਹੈ, ਬਿਲਕੁਲ ਹੈ,
4: ਹਲ ਹਲ ਕਰਦੇ, ਕਦੇ ਪੰਚਾਇਤ ਦੀ ਇਲੈਕਸ਼ਨ ਆ ਗਈ, ਕਦੇ ਸੁਸਾਇਟੀ ਦੀ ਇਲੈਕਸ਼ਨ ਆ ਗਈ, ਕਦੇ ਜ਼ਿਲ੍ਹਾ ਪ੍ਰੀ, ਸਵੇਰ ਤੋਂ ਲੈ ਕੇ ਹਲਾ ਲਾ ਇਹ ਤਾਂ ਸਾਡੇ ਕੋਲ ਸਾਰਾ ਟਾਈਮ ਹੈਗਾ
1: ਜੀ,
4: ਜਿੱਥੋਂ ਅਸੀਂ ਸਾਹ ਲੈਣਾ, ਜਿੱਥੋਂ ਅਸੀਂ ਖਾਣਾ, ਜਿੱਥੋਂ ਅਸੀਂ ਪੀਣਾ, ਉਹ ਅਸੀਂ ਗਦਲਾ ਕਰ ਲਿਆ, ਉਹਨੂੰ ਸੁਧਾਰਨ ਲਈ ਸਾਡੇ ਕੋਲ ਕੋਈ ਟਾਈਮ, ਇੱਕ ਮਿੰਟ ਨੀ ਕਹਿ ਕੇ ਦੇਖ ਲੋ
1: ਜੀ
4: ਕਿਹਦੇ ਕੋਲ ਹੈ
1: ਜੀ। ਬਿਲਕੁਲ ਹੈ ਜੀ, ਬਿਲਕੁਲ
4: ਹੈ, ਕਿਸੇ ਕੋਲ ਟਾਈਮ
1: ਜੀ।
4: ਰੈਲੀ ਚਾਹੇ ਅੰਮ੍ਰਿਤਸਰ ਹੋਵੇ, ਪਰ ਸਵੇਰੇ ਚਮਚਾ ਲਵਾਉਣ ਵਾਲਾ ਹੋਵੇ ਤੇ ਸ਼ਾਮ ਨੂੰ ਮੁੜਦੇ ਨੂੰ ਬੋਤਲ ਦੇਣ ਵਾਲਾ ਹੋਵੇ ਅੰਮ੍ਰਿਤਸਰ ਲੈ ਜਾਓ ਚਾਹੇ ਕਾਹੇ ਤੋਂ, ਸਵੇਰ ਨੂੰ ਬਹਿ ਜਾਣਗੇ ਪੈਰਾਂ ਭਾਨੇ
1: ਜੀ
4: ਤਿਆਰ ਹੋ ਕੇ।
1: ਬਿਲਕੁਲ
4: ਸਾਡੀ ਸੋਚ ਸੋਚ ਇਹ ਕਿੱਧਰ ਨੂੰ ਗਈ ਹੋਈ ਹੈ, ਪਹਿਲਾਂ ਪਿੰਡੋਂ ਸ਼ੁਰੂ ਕਰੋ, ਪਿੰਡ ਦੇ ਵਿੱਚ ਸ਼ੁਰੂ ਕਰੋ। ਕਾਰਪੋਰੇਟ, ਮੈਂ ਨੀ ਕਹਿੰਦਾ ਕਾਰਪੋਰੇਟ ਚੰਗੀ ਮਾੜੀ ਹੈ, ਮੈਂ ਉਦਣ ਆਹੀ ਗੱਲ ਕਹੀ ਸੀ ਉਹਦੇ, ਮੈਂ ਕਾਰਪੋਰੇਟ ਨੂੰ ਬਾਅਦ ਚ ਗਾਲਾਂ ਕੱਢ ਲਿਓ
1: ਜੀ,
4: ਪਹਿਲਾਂ ਜਿਹੜਾ ਪਿੰਡਾਂ ਚ ਹੈ ਬਾਠਾ ਵਾਲੇ ਏਡੇ ਬਾਜ਼ਾਰ ਤਾਂ ਇੰਨੇ ਵਧੀਆ ਦਿੰਦੇ, ਮੈਂ ਹੀ ਬੋਲਿਆ ਮੈਂ ਬਾਠਾ ਵਾਲੇ ਬਾਜ਼ਾਰ ਵਧੀਆ ਹੁੰਦੇ, ਮਾਹੌਰਾਣੇ ਦੇ 8 ਕਿਲੋਮੀਟਰ ਦੇ ਧਰਨਾ ਦਿੰਦੇ ਆ, ਪਿੰਡ ਦੇ ਵਿੱਚ ਤਾਂ ਕੀ ਕੁਛ ਹੋਇਆ ਪਿਆ
1: ਜੀ,
4: ਇਹ ਕਾਰਪੋਰੇਟ ਨੇ ਨੀ ਕੀਤਾ, ਇਹ ਅਸੀਂ ਉਹ ਕੀਤਾ,
1: ਬੱਟਾਂ ਨੀ ਛੱਡੀਆਂ ਬਿਲਕੁਲ ਜੀ।
4: ਹਾਂ ਇਹ ਕਿਹਨੇ ਕੀਤਾ, ਇਹ ਕਾਰਪੋਰੇਟ ਨੇ ਕੀਤਾ, ਇੱਥੇ ਕਾਰਪੋਰੇਟ ਆ ਗਈ
1: ਜੀ,
4: ਸ਼ੁਰੂ ਹਮੇਸ਼ਾ ਹੀ ਘਰ ਤੋਂ ਕਰਨਾ ਪੈਂਦਾ ਹੁੰਦਾ।
1: ਬਿਲਕੁਲ ਹੈ ਜੀ ਬਿਲਕੁਲ, ਗੱਲ ਤਾਂ ਸੈਣੀ ਸਾਹਿਬ ਤੇ ਆਪਣੇ ਸ਼ੈਲੀ ਬਾਈ ਜੀ ਔਜਲਾ ਸਾਹਿਬ, ਗੱਲ ਹੈਗੀ ਇਮਾਨਦਾਰੀ ਦੀ, ਉਹ ਸ਼ੁਰੂ ਸਾਡੇ ਤੋਂ ਹੋਣੀ ਹੈ, ਅਸੀਂ ਹੋਰਾਂ ਤੋਂ ਭਾਲੀ ਜਾਂਦੇ ਹਾਂ ਇਮਾਨਦਾਰੀ, ਪਰ ਆਪ ਬਣਨਾ ਪੈਣਾ, ਜ਼ਿੰਮੇਵਾਰ ਵੀ ਬਣਨਾ ਪੈਣਾ, ਇਮਾਨਦਾਰ ਵੀ ਬਣਨਾ ਪੈਣਾ ਜੇ ਸੁਧਾਰ ਕਰਨਾ। ਤਾਂ
4: ਮੈਂ ਇੱਕ ਛੋਟੀ ਜੀ ਤੁਹਾਨੂੰ ਫੇਰ ਦੁਬਾਰਾ, ਜੋਸ਼ਨ ਹੁੰਦਾ ਜੀ, ਜੋਸ਼ਨ ਮੁੰਡਾ ਟਵਾਣਾ ਰੇਡੀਓ ਤੇ ਆਉਂਦਾ ਜੀ, ਚਲੋ ਇੱਧਰ ਦੀ ਘੁੰਮਦਾ ਘੁੰਮਦਾ ਅਮਰੀਕਾ ਆ ਗਿਆ
1: ਜੀ,
4: ਮੈਨੂੰ ਕਿਸੇ ਗੱਲ ਕਰਨ ਲੱਗ ਗਿਆ, ਮੈਂ ਉਹਨੇ ਕਿਹਾ ਸਵਾਲ ਪੁੱਛਿਆ, ਮੈਂ ਕਿਹਾ ਛੋਟੇ ਵੀਰ ਮੈਨੂੰ ਇੱਕ ਗੱਲ ਦੱਸ, ਕਹਿੰਦਾ ਹਾਂ
1: ਜੀ,
4: ਮੈਂ ਕਿਹਾ ਵੀ ਕੋਈ ਕਲਾਸ ਲੱਗੀ ਹੈ ਤੇਰੀ ਸਫਾਈ ਦੇ ਉੱਪਰ, ਕਹਿੰਦਾ ਕੋਈ ਨੀ, ਮੈਂ ਕਿਹਾ ਤੇਰਾ ਜੀ ਕਰਦਾ ਕਾਗਜ਼ ਜਾਂ ਕੋਈ ਚੀਜ਼ ਐ ਸੁੱਟਣ ਨੂੰ ਭਗਾ ਕੇ, ਕਹਿੰਦਾ ਜੀ ਭਗਾ ਕੇ ਸੁੱਟਣ ਨੂੰ ਤਾਂ ਕੀ, ਮੈਂ ਪੰਪ ਤੇ ਕੰਮ ਕਰਦਾ, ਕੋਈ ਬਾਹਰ ਕਾਗਜ਼ ਪਿਆ ਮੈਂ ਉਹ ਵੀ ਚੱਕ ਕੇ
1: ਡਸਟਬਿਨ ਚ ਪਾਉਂਦਾ,
4: ਮੈਂ ਕਿਹਾ ਤੈਨੂੰ ਕਿਸੇ ਨੇ ਕਲਾਸ ਲਾਈ ਇਹਦੀ, ਕਹਿੰਦਾ ਨਹੀਂ, ਮੈਂ ਕਿਹਾ ਕਿਉਂ, ਕਹਿੰਦਾ ਚੰਗਾ ਨੀ ਲੱਗਦਾ ਬਾਹਰ ਇੰਨੀ ਸਫਾਈ ਹੈ, ਇਹ ਕਰਨੀ ਕੀ ਨੀ, ਤੇ ਅਸੀਂ ਕੱਪ ਬਾਹਰ ਮਾਰਦੇ ਆ
1: ਜੀ,
4: ਕਾਰ ਚ ਜਾਂਦੇ ਜਾਂਦੇ ਮਾਰਦੇ ਆ ਕਿ ਨਹੀਂ,
1: ਬਿਲਕੁਲ,
4: ਆ ਸੜਕਾਂ ਦੇ ਕਾਗਜ਼ ਕੱਪ ਜਿਹੜੇ ਆਲੇ ਦੁਆਲੇ ਪਏ ਨੇ, ਰਾਤਾਂ ਨੂੰ ਪੀ ਕੇ ਕੋਈ ਪਾਣੀ ਪੀ ਕੇ ਬੋਤਲ ਬਾਹਰ ਮਾਰਦਾ, ਭਗਾ ਕੇ
1: ਕੋਈ
4: ਬਾਹਰ ਮਾਰਦਾ, ਕੋਈ ਪੀਤੀ ਬਾਹਰ ਮਾਰਦਾ
1: ਜੀ,
4: ਦੇਖੋ ਉਹਨੂੰ ਮੈਂ ਬੈਲਟ ਹੈ, ਗੱਡੀ ਸਟਾਰਟ ਕਰੀਏ ਪਹਿਲਾਂ ਬੈਲਟ ਨੂੰ ਹੱਥ ਜਾਂਦਾ,
1: ਹੱਥ ਚੱਲ ਜਾਂਦਾ,
4: ਕਿਸੇ ਨੇ ਕਿਹਾ ਤਾਂ ਨਹੀਂ, ਪਤਾ ਹੈ ਵੀ ਇੰਨੇ ਚ ਪਊਗੀ ਇਹ,
1: ਨਾਲੇ ਪਊਗੀ ਵੀ ਆਪਣੀ ਸੇਫਟੀ ਦੀ ਹੈ ਨਾ, ਜਾਨ ਵੀ ਬਚਦੀ ਹੈ
4: ਸੇਫਟੀ
1: ਜੀ,
4: ਬਸ ਸਾਡੇ ਤਾਂ ਕਹਿੰਦੇ ਨੇ ਚੱਲ ਇੱਥੇ ਪੁਲਿਸ ਵਾਲਾ ਜਾਣ ਦਾ, ਇੱਥੇ ਬੈਲਟ ਲਾਉਣ ਦੀ ਕੀ ਲੋੜ, ਉੱਥੇ ਪੁਲਿਸ ਵਾਲੇ ਨੇ ਜਾਨ ਤਾਂ ਨੀ ਬਚਾਉਣੀ, ਜਾਨ ਤਾਂ ਬੈਲਟ ਨੇ ਬਚਾਉਣੀ,
1: ਬੈਲਟ ਨੇ ਬਚਾਉਣੀ,
3: ਇਹ ਗੱਲਾਂ ਕਿਹਨੇ ਕਰਨੀਆਂ ਨੇ ਜੀ,
4: ਆਪਦੇ ਆਪ, ਅਸੀਂ ਖੁਦ
1: ਆਪਣੇ ਨਾਲ ਕਰਨੀ ਜੀ, ਆਪਾਂ
4: ਅਸੀਂ ਖੁਦ
1: ਜੀ,
4: ਮੈਂ ਸ਼ੈਲੀ ਜੀ ਸਾਰੀ ਦਿਹਾੜੀ ਜੇਬ ਚ ਨੈਪਕਿਨ ਪਾ ਕੇ ਘਰੇ ਲੈ ਆਉਣਾ, ਮੈਂ ਸਾਰੀ ਦਿਹਾੜੀ ਜੇਬ ਚ ਪਾਈ ਰੱਖ ਦੇਣਾ, ਮੈਂ ਛੱਡ ਦੇਣਾ, ਮੈਂ ਘਰੇ ਲੈ ਕੇ ਛੱਡਦਾ,
2: ਆਪਦੇ
4: ਘਰ ਦੇ ਆਲੇ ਦੁਆਲੇ ਸ਼ੁਰੂ ਕਰੀਏ, ਜੇ ਮੇਰਾ ਘਰ ਦਾ ਆਲੇ ਦੁਆਲਾ ਸਾਫ਼ ਹੋਊ ਮੈਂ ਤਾਂ ਹੀ ਗੁਆਂਢੀਆਂ ਨੂੰ ਕਹਿ ਸਕਦਾ,
1: ਉਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਅਸੀਂ ਆਪਣੇ ਆਪ ਨੂੰ ਬਦਲੀਏ ਪਹਿਲਾਂ, ਲੋਕਾਂ ਨੂੰ ਬਾਅਦ ਚੋਂ ਬਦਲੀਏ ਜੀ, ਬਿਲਕੁਲ
4: ਅਸੀਂ ਗਾਹ ਬਣਾਇਆ ਸੀ, ਉਦੋਂ ਗਾਹ ਵਾਲੇ ਡੰਗਰ ਰੱਖੇ ਨੇ, ਉਹ ਮੋਟਾ ਮੋਟਾ ਗੋਹਾ ਕਾਕੇ, ਬਾਕੀ ਟੂਟੀ ਆਉਂਦੀ ਸੀ ਪਾ ਕੇ ਉਹਦੀ ਚਿੱਟੀ ਲੋਕ ਟਾਇਆ ਸੀ, ਅੱਧੀ ਖਰਾਬ ਕਰ ਦਿੰਦਾ ਸੀ, ਤੇ ਮੈਂ ਮੈਨੂੰ ਪਤਾ ਲੱਗਾ, ਮੈਂ ਉਹਨੂੰ ਕਾਲ ਕਰੀ, ਮੈਂ ਵੀਰੇ ਗਲਤੀ ਹੋ ਗਈ ਕੋਈ, ਮੁਫ਼ਤ ਚ ਬਣ ਗਈ ਇਹ, ਜੇ ਗਲਤੀ ਹੋ ਗਈ ਤੇ ਦਾਦੇ ਆਪਾਂ ਪਟਾ ਦਿੰਦੇ ਹਾਂ
1: ਜੀ,
4: ਕੋਈ ਗੱਲ ਨੀ, ਮੈਂ ਕਿਹਾ ਵੀ ਇਹਨੂੰ ਇਹ ਤੂੰ ਨਾਲੀ ਜੀ ਧੱਕ ਦਿਆ ਕਰ, ਤੂੰ ਥੋੜਾ ਜਿਹਾ ਗੋਹਾ ਹੋਰ ਚੱਕ ਲਿਆ ਕਰ
1: ਜੀ,
4: ਮੈਂ ਕਿਹਾ ਇਹੀ ਗੋਹਾ ਤੂੰ ਸਾਂਭ ਕੇ ਰੱਖ ਲੈ, ਤੇਰੇ ਹੋਰ ਕੰਮ ਆਊ, ਤੇਰੇ ਖੇਤਾਂ ਚ ਨੂੰ ਕੰਮ ਆਊਗਾ
1: ਜੀ,
4: ਉਹਨੂੰ ਪਿਆਰ ਨਾਲ ਸਮਝਾਇਆ, ਮੈਂ ਕਿਹਾ ਜੇ ਤੈਨੂੰ ਸਾਡੇ ਉਦੋਂ ਕਹਾਂ ਸਾਡਾ ਘਰ ਸੀ, ਮੈਂ ਜੇ ਸਾਨੂੰ ਤੈਨੂੰ ਸਾਡੇ ਘਰ ਦੇ ਮੂਹਰੇ ਗੰਦ ਦੇਖੋ ਤੂੰ ਮੈਨੂੰ ਦੱਸ ਦੇ,
1: ਬਿਲਕੁਲ
4: ਕਾਹਨੂੰ ਯਾਰ, ਵਧੀਆ ਚੀਜ਼ ਬਣ ਗਈ, ਇਹਨੂੰ ਸਾਂਭ ਕੇ ਰੱਖੋ, ਉਹੀ ਬੰਦਾ ਹੈ, ਤੇ ਜੇ ਉਹਦੇ ਮੂਹਰੇ ਗਾਲਮ ਗਾਲੀ ਹੁੰਦੇ ਉਹਨੇ ਹੋਰ ਗੰਦ ਪਾਉਣਾ ਸੀ
1: ਜੀ,
4: ਇੱਕ ਮੂਹਰੇ ਫਿਰ ਹਾਰ ਕੇ
3: ਮੰਨਦੇ ਯਾਰ ਵੀ ਇੱਥੇ ਦਾ ਤੇ ਇੱਥੇ ਦਾ ਜ਼ਮੀਨ ਆਸਮਾਨ ਦਾ ਫਰਕ ਆ, ਤੁਸੀਂ ਇਹ ਕਿਉਂ ਨੀ ਮੰਨਦੇ ਯਾਰ,
4: ਇਹ ਤਾਂ ਮੰਨਦੇ ਆ ਜੀ,
1: ਮੰਨਦੇ
4: ਆ, ਤਾਂ ਕਹਿੰਦੇ ਨੀ
2: ਮੰਨਦੇ, ਮੰਨਦੇ ਵੀ ਕੀ ਮੰਨਦੇ ਆ
1: ਜੀ,
4: ਮੈਂ ਕਹਿਣਾ, ਪਰ ਵੀਰ ਜੀ ਜਿਹੜੀ ਮੈਂ ਗੱਲ ਕਹਿਣਾ ਵੀ ਜਿਵੇਂ ਤੁਸੀਂ ਘਰੇ ਸਬਜ਼ੀ ਸ਼ੁਰੂ ਕਰੀ ਹੈ ਜਾਂ ਕੁਛ ਲੱਭਦਾ ਖਾਣ ਪੀਣ ਵਾਲਾ ਸਮਾਨ ਸ਼ੁਰੂ ਕਰਿਆ, ਤੇ ਹੁਣ ਜੇ ਤੁਸੀਂ ਧਰਨਿਆਂ ਤੇ ਜਾ ਕੇ ਬੋਲੋਗੇ ਤੇ ਘੱਟੋ ਘੱਟ ਤੁਹਾਨੂੰ ਕੋਈ ਕਹਿ ਤਾਂ ਨੀ ਸਕਦਾ, ਤੁਸੀਂ ਪਹਿਲਾਂ ਅਗਲੇ ਨੂੰ ਕਹੇਗੇ ਪਲ ਚੱਲ ਮੇਰੇ ਘਰੇ, ਇਹ ਚੀਜ਼ ਮੈਂ ਪੈਦਾ ਖੁਦ ਕਰਦਾ ਤਾਂ ਲੜ ਰਿਹਾ ਬਾਹਰ
1: ਜੀ,
4: ਹੁਣ ਦੁੱਧ ਅਸੀਂ ਮੁੱਲ ਲੈਂਦੇ ਹਾਂ ਤੇ ਅਸੀਂ ਕਹਿੰਦੇ ਅਮਰੀਕਾ ਤੋਂ ਦੁੱਧ ਨੀ ਵੜਨ ਦੇਣਾ, ਉਹ ਮੈਨੂੰ ਅਗਲਾ ਗੁਲਾਮੇ ਤੋਂ ਫੜੋ ਵੀ ਤੂੰ ਤੂੰ ਕਿਉਂ ਰੋਕਦਾ, ਫਿਰ ਤੇਰੇ ਕੋਲ ਕੀ ਅਧਿਕਾਰ ਆ,
1: ਤੁਸੀਂ
4: ਬਲ ਸਾਹਿਬ ਨੇ ਪੰਨਾ ਸਾਹਿਬ ਨੂੰ ਆਹੀ ਗੱਲ ਪੁੱਛੀ ਵੀ ਕਿੰਨੇ ਡੰਗਰ ਰੱਖੇ ਨੇ ਤੇਰੇ
1: ਜੀ,
4: ਉਹ ਕਹਿੰਦਾ ਤੂੰ ਖੇਤੀ ਕਰਦਾ, ਕਹਿੰਦਾ ਨਹੀਂ ਲੜ ਰਿਹਾ ਕਿਸਾਨਾਂ ਦੇ ਅਧਿਕਾਰ ਲਈ, ਉਹ
1: ਨਹੀਂ ਉਦਣ ਔਜਲਾ ਸਾਹਿਬ ਤੁਸੀਂ ਸਵਾਲ ਆਪਣੇ ਉਹ ਸੀਗੇ ਆਪਣੇ ਨਾਲ ਜੁੜਦੇ ਹੁੰਦੇ ਸੀ, ਮੈਨੂੰ ਨਾਮ ਫਿਸਰ ਗਿਆ,
4: ਭੋਜਰਾਜ
1: ਹੋਣੀ, ਤੇ ਉਹਨਾਂ ਨੂੰ ਵੀ ਤਾਂ ਤੁਸੀਂ ਪੁੱਛਿਆ ਸੀ ਵੀ ਤੁਹਾਡਾ ਧਰਨੇ ਦੇ ਉੱਤੇ ਕੋਈ ਟਰੈਕਟਰ ਟਰਾਲੀ ਹੈਗਾ, ਕਹਿੰਦੇ ਆ ਸਾਰੇ ਮੇਰੇ ਹੀ ਆ, ਮੈਂ
4: ਪੰਦੇਰ ਦੀ ਹੈਗੀ ਆ ਉੱਥੇ ਕੋਈ ਗੋਡੀ ਹੈਗੀ ਆ ਕੋਈ
1: ਜੀ,
4: ਕਹਿੰਦੇ ਨਹੀਂ ਲੋਕਾਂ ਦੀਆਂ ਦਰਾਉਣ ਨੂੰ ਰੱਖੀ ਹੋਈਆਂ ਉੱਥੇ
1: ਜੀ।
4: ਮੈਂ ਤਾਂ ਇਹੀ ਕਹਿਦਾ ਸੀ ਮਹਾਂ ਕਾਹਨੂੰ ਦੱਲਿਆਲ ਨੂੰ ਬਿਠਾ ਲਿਆ, ਲਿਸਟ ਬਣਾਈਏ ਵੀ ਦੱਲਿਆਲ ਮਰ ਗਿਆ ਫਿਰ ਆ ਫਲਾਨਾ ਬੈਠੂ, ਮਹਾਂ ਭੰਦੇਰ ਨੂੰ ਬਿਠਾ ਲੋ ਜੇ ਬਹਿ ਗਿਆ ਤਾਂ, ਮੈਂ ਜੋ ਮਰਜ਼ੀ ਕਹਿ ਦਿਓ ਜੇ ਨਾ ਭੱਜਿਆ ਬਾਣੀ
1: ਜੀ,
4: ਮੈਂ ਚਾਹੇ ਸੰਗਲਾਂ ਨਾਲ ਬੰਨੇ ਇਹਨੂੰ ਬੰਨ ਕੇ ਬਿਠਾ ਲੋ ਪਹਿਲਾਂ ਸਾਰਿਆਂ ਨੂੰ ਪਹਿਲਾਂ
1: ਜੀ।
4: ਮੈਂ ਕਿਹਾ ਤੁਹਾਨੂੰ ਵਰਤ ਰਿਹਾ ਇਹ
1: ਜੀ,
4: ਮੈਂ ਕਿਹਾ ਸੀ ਤੁਹਾਨੂੰ ਯਾਦ ਆ
1: ਬਿਲਕੁਲ ਬਿਲਕੁਲ,
4: ਮੈਂ ਕਿਹਾ ਪਹਿਲਾਂ ਤਾਂ ਉਹਨੇ ਬੈਠਣ, ਮੈਂ ਕਿਹਾ ਐਂ ਕਹੋ ਜੀ ਡੱਲੇਵਾਲ ਸਾਹਿਬ ਤੋਂ ਬਾਅਦ ਜੇ ਡੱਲੇਵਾਲ ਸਾਹਿਬ ਨੂੰ ਕੁਝ ਗਿਆ ਭੰਦੇਰ ਸਾਹਿਬ ਬੈਠਣਗੇ, ਮੈਂ ਧਰਨਾ ਜੇ ਨਾ ਹਫ਼ਤੇ ਚ ਖਤਮ ਹੋ ਗਿਆ ਤਾਂ ਮੈਨੂੰ ਕਹਿ ਦੀ
1: ਬਿਲਕੁਲ ਬਿਲਕੁਲ,
4: ਮੈਂ ਚਾਹੇ ਸੰਗਲਾ ਨਾ ਬੰਨ ਲਿਓ ਤਾਂ ਵੀ ਨੀ ਬੈਠਣਾ ਨੇ
1: ਜੀ।
4: ਤੁਹਾਨੂੰ ਮੈਂ ਸੈਲੀ ਵੀ ਇਸ ਗੱਲ ਤੇ ਕਿਤੇ ਵੈਸਿਆ ਸੀਗਾ
1: ਜੀ,
4: ਸਾਨੂੰ ਅੱਜ ਤੱਕ ਬੰਦਾ ਹੀ ਨੀ ਪਛਾਣ ਹੋਇਆ, ਲਾਲ ਪਿਆ ਗੇਰੂ ਵਰਗਾ 2020 ਵਾਲੇ ਕੱਪੜੇ ਦੇਖ ਲੋ ਤੇ ਅੱਜ ਵਾਲੇ ਦਾ ਰੰਗ ਦੇਖ ਲੋ ਉਹਦਾ
1: ਜੀ,
4: ਐ ਪਿਆ ਚਮਕਦਾ ਗਲੋ
1: ਜੀ।
4: ਇੱਕ ਦਸ ਬਿਸਤਵੇ ਦੀ ਜਗ੍ਹਾ ਆਪਣੇ ਘਰੇ ਹੁੰਦੀ ਆ, ਉਹਦੇ ਵਿੱਚੋਂ ਹੀ ਦਾਲਾਂ ਸਬਜ਼ੀਆਂ ਨੀ ਮੁੱਕਦੀਆਂ, ਪਾਣੀ ਟੂਟੀ ਤੋਂ ਆਉਂਦਾ
1: ਜੀ,
4: ਉੱਥੋਂ ਹੀ ਸ਼ੁਰੂ ਕਰ ਲੋ ਜੀ।
1: ਬਿਲਕੁਲ ਬਿਲਕੁਲ,
4: ਧੰਨਵਾਦ ਚੱਲ ਵੀਰੇ, ਮੁਬਾਰਕਾਂ ਜੀ ਸਾਰਿਆਂ ਨੂੰ ਜਨਮ ਦਿਨ ਦੀਆਂ,
1: ਸ਼ੁਕਰੀਆ ਸ਼ੁਕਰੀਆ ਜੀ,
4: ਵਾਹਿਗੁਰੂ ਸਾਹਿਬ ਨੂੰ ਚੜ੍ਹਦੀਆਂ ਗੱਲਾਂ ਬਖਸ਼ੇ ਜੀ,
1: ਥੈਂਕ ਯੂ, ਸਤਿ ਸ੍ਰੀ ਅਕਾਲ,
4: 18 ਅਗਸਤ
1: ਬਿਲਕੁਲ,
4: ਥੈਂਕ ਯੂ,
1: ਸ਼ੁਕਰੀਆ ਜੀ ਔਜਲਾ ਸਰ ਜੀ, ਸ਼ੈਲੀ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ
3: ਜੀ। ਹਾਂ ਮੈਂ ਤਾਂ ਇਹ ਗੱਲਾਂ ਕਰਦਾ ਸੀ, ਸਾਡੀਆਂ ਸਰਕਾਰਾਂ ਨੂੰ ਦਿਖਦਾ ਨੀ ਵੀ ਕਣਕ ਤੇ ਝੋਨੇ ਦੀ ਇਕੱਲੇ ਤੇ MSP ਦੇਣੀ ਆ
1: ਜੀ,
3: ਇਹ ਫਸਲਾਂ ਦੀ ਵਿਭਿੰਨਤਾ ਨੀ ਚਾਹੀਦੀ, ਜਦ ਕਿ ਆਪਣਾ ਜਿਹੜਾ ਸੂਬਾ ਪੰਜਾਬ ਆ ਖੇਤੀ ਪ੍ਰਧਾਨ ਸੂਬਾ
1: ਜੀ,
3: ਉਪਜਾਊ ਜ਼ਮੀਨ ਇੱਥੇ ਕੀ ਨੀ ਹੁੰਦਾ
1: ਜੀ,
3: ਜਿਹੜਾ ਤੁਹਾਨੂੰ ਬਾਹਰ ਜਾਣ ਦੀ ਲੋੜ ਪੈਂਦੀ ਆ
1: ਜੀ,
3: ਇਹ ਸਰਕਾਰ ਨੂੰ ਸਵਾਲ ਕਰਨੇ ਬਣਦੇ ਨੀ ਗੇ।
1: ਨਹੀਂ ਉਹ ਤਾਂ ਠੀਕ ਹੈ ਬਿਲਕੁਲ ਹੈ, ਪਰ ਉਹ ਗੱਲ ਇਹ ਵੀ ਹੈ ਨਾ ਕਿ ਜਿੱਦਾਂ ਔਜਲਾ ਸਾਹਿਬ ਜਾਂ ਸੈਣੀ ਸਾਹਿਬ ਜਾਂ ਤੁਸੀਂ ਵੀ ਕਹਿ ਰਹੇ ਹੋ ਕਿ ਅਸੀਂ ਉਹ ਚੀਜ਼ਾਂ ਕਰਨੀਆਂ ਵੀ ਤਾਂ ਛੱਡ ਦਿੱਤੇ ਹਾਂ ਨਾ, ਦੁੱਧ ਦੀ ਪੈਦਾਵਾਰ ਪਹਿਲਾਂ ਹਰ ਘਰ ਦੇ ਵਿੱਚ ਤਕਰੀਬਨ ਹਰ ਘਰ ਚ ਨਹੀਂ ਤਾਂ ਦੂਜੇ ਤੀਜੇ ਘਰ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੀ, ਇੱਥੇ ਤੱਕ ਕਿ ਆਪ ਦੇਖਿਆ ਕਿ ਪਸ਼ੂ ਹੁੰਦੇ ਸੀਗੇ, ਦੁੱਧ ਤਿਆਰ ਕਰਦੇ ਵੀ ਸੀ, ਡੈਰੀਆਂ ਚ ਵੀ ਪਾਉਂਦੇ ਸੀ, ਵੇਚਦੇ ਵੀ ਸੀ, ਘੇ ਵੀ ਨਿਕਲਦਾ ਸੀ, ਪਰ ਉਹ ਹਾਲਾਤ ਅੱਜ ਦੇਖੋ ਕਿੱਥੇ ਖੜੇ ਨੇ ਨਾ, ਉਹਨਾਂ ਨੂੰ ਵੀ ਤਾਂ ਆਪਾਂ ਅੱਖੋਂ ਪਰੋਖਾ
3: ਨਹੀਂ ਕਰ ਸਕਦੇ, ਤੁਸੀਂ ਕਿਸੇ ਨੂੰ ਕੰਨ ਤੋਂ ਫੜ ਕੇ ਥੋੜਾ ਲਾ ਸਕਦੇ ਹੋ।
1: ਹੁਣ ਬਾਈ ਜੀ ਦੇਖੋ, ਮੈਂ ਇੱਕ ਗੱਲ, ਚਲੋ ਤੁਸੀਂ ਆ ਸ਼ੁਰੂ ਕੀਤੀ ਆ ਤਾਂ ਮੈਂ ਹੁਣ ਇੱਥੇ ਫਿਨਲੈਂਡ ਦੇ ਵਿੱਚ 3 ਮਹੀਨੇ ਖੇਤੀ ਹੁੰਦੀ ਹੈ, ਠੀਕ ਹੈ ਜੀ, ਖੇਤੀ ਹੁੰਦੀ ਹੈ ਸਿਰਫ 3 ਮਹੀਨੇ ਤੇ 3 ਮਹੀਨਿਆਂ ਦੇ ਵਿੱਚ ਉਹਨਾਂ ਨੇ 6 ਮਹੀਨਿਆਂ ਦੀ ਫਸਲ ਕੱਢਣੀ ਆ। ਚਲੋ ਇੱਥੇ ਕੁਦਰਤ ਨੇ ਐਸਾ ਭਾਣਾ ਵਰਤਾਇਆ ਹੋਇਆ ਕਿ ਰਾਤ ਨੂੰ ਦਿਨ, ਮਤਲਬ ਕਿ ਰਾਤ ਨਹੀਂ ਹੁੰਦੀ ਗਰਮੀਆਂ ਨੂੰ ਤੇ ਦਿਨ ਹੀ ਰਹਿੰਦਾ, ਉਹ ਡੇ ਲਾਈਟ ਜਿਹੜੀ ਹੈ ਉਹਦੇ ਨਾਲ ਫਿਰ ਉਹ ਜਿਹੜੇ ਨੇ 3 ਮਹੀਨਿਆਂ ਦੇ ਵਿੱਚ ਖੇਤੀ ਹਰਾ ਚਾਰਾ ਪਸ਼ੂਆਂ ਦੇ ਲਈ ਜਿਹੜਾ ਉਹ ਜੋ ਕੁਝ ਵੀ ਇੱਥੇ ਤਿਆਰ ਕਰ ਸਕਦੇ ਆ ਕਰਦੇ ਆ, ਬਾਕੀ ਸਾਰਾ ਕੁਝ ਪਤਾ ਨਹੀਂ ਕਿਹੜੇ ਕਿਹੜੇ ਮੁਲਕ ਦੇ ਵਿੱਚੋਂ ਕਿਹੜਾ ਕਿਹੜਾ ਪ੍ਰੋਡਕਟ ਆਉਂਦਾ ਹੈ, ਮਿਲਕ ਜਿਹੜਾ ਉਹ ਇੱਥੇ ਮਤਲਬ ਕਿ ਡੋਲਿਆਂ ਨਹੀਂ ਮੁੱਕਦਾ ਕਿ ਇੰਨੀ ਪੈਦਾਵਾਰ ਆ ਉਹਦੀ ਮਿਲਕ ਦੀ ਵੀ, ਤੇ ਉਹ ਚੀਜ਼ਾਂ ਨੂੰ ਜਦੋਂ ਦੇਖਦੇ ਆ ਹੁਣ ਫਿਰ ਇਹਦੇ ਵਿੱਚ ਇੱਥੇ ਲੋਕ ਉਹ ਚੀਜ਼ ਦਾ ਵਿਰੋਧ ਵੀ ਕਰਨਗੇ ਵੀ ਹਾਂ ਭਾਈ ਅਸੀਂ ਬਾਹਰ ਦੀਆਂ ਚੀਜ਼ਾਂ ਨਹੀਂ ਖਾਣੀਆਂ ਜਾਂ ਬਾਹਰੋਂ ਕਿਉਂ ਤੁਸੀਂ ਪ੍ਰੋਡਿਊਸ ਕਰ ਰਹੇ ਹੋ, ਹੁਣ ਅੱਜ ਤੱਕ ਤੁਸੀਂ ਕਹਿੰਦੇ
3: ਕਿ ਦੁੱਧ
1: ਜੀ, ਹਾਂਜੀ ਹਾਂਜੀ,
3: ਬਾਹਰਲਾ ਤਾਂ ਦੁੱਧ ਇਸ ਕਰਕੇ ਕਹਿੰਦੇ ਨੇ ਵੀ ਜਿਹੜਾ ਫੀਡ ਆਉਣਾ ਆਹ ਮਾਸ ਪੈਂਦਾ ਉਹਦੇ ਵਿੱਚ।
1: ਚਲੋ ਮੈਂ ਉਹ ਤੁਹਾਡੇ ਨਾਲ, ਮੈਂ ਇੱਕ ਮਿੰਟ
3: ਛੱਡੋ, ਗੱਲ ਨੂੰ ਛੱਡੋ,
1: ਨਹੀਂ ਨਹੀਂ ਆਪਾਂ, ਮੈਂ ਬਹਾਦਰ ਸਿੰਘ ਜੀ ਜੋੜਦੇ ਸੀ ਡੈਨਮਾਰਕ ਤੋਂ, ਉਹਨਾਂ ਦੇ ਨਾਲ ਆਪਾਂ ਗੱਲ ਜ਼ਰੂਰ ਕਰਾਂਗੇ ਇਹਦੇ ਉੱਤੇ ਕਿਉਂਕਿ ਉੱਥੋਂ ਜ਼ਿਆਦਾ ਜਾਣਦੇ ਨੇ। ਹਾਂਜੀ ਤੁਸੀਂ ਕੰਟੀਨਿਊ ਕਰੋ, ਕੋਈ ਨਹੀਂ,
3: ਮੈਂ ਇਹ ਗੱਲ ਕਹਿੰਦਾ ਸੀ ਕਿ ਸਾਡੀਆਂ ਸਰਕਾਰਾਂ ਨੂੰ ਚਾਹੀਦਾ ਨੀ ਗਾ ਇੱਥੇ ਕਿੰਨੀ ਜਨਸੰਖਿਆ ਵੀ ਜਿਹੜਾ ਮਾਲ ਬਾਹਰੋਂ ਲੈਂਦੇ ਨੇ ਤੁਸੀਂ ਇੱਥੇ ਪ੍ਰੋਡਕਸ਼ਨ ਕਰਾਓ, ਸਰਕਾਰ ਕਿਹੜਾ ਕਰਾ ਨਹੀਂ ਸਕਦੀ, ਜੇ ਸਰਕਾਰ ਕਿਸੇ ਨੂੰ ਕੋਈ ਮੁਨਾਫਾ ਦਊ, 4 ਪੈਸੇ ਕਰਾਊਗੀ, ਕੰਮ ਦਊਗੀ, ਤਾਂ ਹੀ ਇਹ ਲੋਕ ਕੰਮ ਕਰਨਗੇ
1: ਜੀ।
3: ਮਹਿੰਗਾਈ ਤਾਂ ਕਿੱਥੇ ਤੱਕ ਪਹੁੰਚ ਗਈ
1: ਜੀ,
3: ਇਹਦੇ ਵਿੱਚ ਕੀ ਕਿਸੇ ਨੂੰ ਬਚਦਾ, ਕੀ ਬੰਦਾ ਕਰੇ ਇੱਥੇ, ਦੱਸੋ
1: ਜੀ। ਉਹ ਤਾਂ ਬਾਈ ਜੀ ਇੱਥੇ ਲੇਬਰ ਦੇਖੋ,
3: ਕੁਛ ਕਰਨ ਵਾਲੇ ਨੇ ਅਸੀਂ ਕਰਦੇ ਹਾਂ।
1: ਹੁਣ ਦੇਖੋ ਲੇਬਰ ਕੋਈ ਵੀ ਮੁਲਕ ਆ, ਸਭ ਤੋਂ ਵੱਡੀ ਪ੍ਰੋਬਲਮ ਪਤਾ ਕੀ ਹੈ, ਜਿਹੜਾ ਢਾਂਚਾ ਸਾਰਾ ਵੱਧ ਰਿਹਾ ਜੀ, ਲੇਬਰ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ, ਜਾਂ ਕਹਿ ਲੋ ਕਿ ਵਰਕਰ ਜਿਹੜੇ ਰੱਖਣੇ ਪੈਂਦੇ ਉਹਨਾਂ ਦਾ ਐਕਸਪੈਂਸ ਜਿਹੜਾ ਹੈ, ਇਹਨਾਂ ਮੁਲਕਾਂ ਨੇ ਵੀ ਉਹ ਚੀਜ਼ਾਂ ਨੂੰ ਮਤਲਬ ਕਿ ਕੰਟਰੋਲ ਕਰ ਰਹੇ ਨੇ, ਜਿੱਥੇ 4 ਬੰਦੇ ਸੀਗੇ ਉੱਥੇ ਮਤਲਬ ਕਿ 2.5 ਬੰਦਿਆਂ ਦੇ ਨਾਲ ਕੰਮ ਚਲਾ ਰਹੇ ਨੇ, ਉਹ ਜਿਹੜੀਆਂ ਚੀਜ਼ਾਂ ਦੇ ਨਾਲ ਆਪਾਂ ਕਹਿ ਤਾਂ ਰਹੇ ਹਾਂ ਕਾਰਪੋਰੇਟ ਢਾਂਚਾ ਆ ਰਿਹਾ, ਛਾਲਾ ਮਾਰਦਾ ਆ ਰਿਹਾ, ਪਰ ਉਸ ਤੋਂ ਬਗੈਰ ਆਪਣਾ ਸਰਦਾ ਵੀ ਨਹੀਂ ਗਾ, ਕਿਉਂਕਿ ਚਲੋ ਸਰਮਾਏ ਦਾ ਢਾਂਚਾ ਹੈਗਾ ਆ, ਉਹ ਜੋਬਾਂ ਵੀ ਕ੍ਰੀਏਟ ਕਰੂਗਾ ਉਹ, ਮਤਲਬ ਕਿ ਚਲੋ ਜੇ ਆਪਾਂ ਸਾਰੀਆਂ ਸਰਕਾਰੀ ਜੋਬਾਂ ਹੀ ਕਹੀਏ, ਕਿੰਨੀਆਂ ਕਹੋਣਗੀਆਂ ਸਰਕਾਰੀ ਜੋਬਾਂ, ਕੋਈ ਵੀ ਮੁਲਕ ਲਾ ਲਓ।
3: ਸਰਕਾਰੀ ਜੋਬਾਂ ਤਾਂ ਹਜੇ ਵੀ ਬਹੁਤ ਖਾਲੀ ਪਈਆਂ ਨੇ ਜੀ, ਮੈਂ ਕਹੀ ਨਾ ਜਨਸੰਖਿਆ ਹੀ ਬਹੁਤ ਜ਼ਿਆਦਾ ਆ ਭਾਰਤ ਦੀ, ਕਿੰਨੀ ਜਨਸੰਖਿਆ ਦੇਖੋ, ਉਹਨਾਂ ਕੁਛ ਉਹ ਪੱਧਰ ਤੇ ਨਹੀਂ ਹੈ ਕੁਛ ਜੋ ਸਰਕਾਰਾਂ ਨੇ ਕਰਨਾ ਸੀ। ਇੱਥੇ ਉਹ 10% ਬੰਦੇ ਅਮੀਰ ਨੇ, ਬਾਕੀ ਸਾਰੇ ਗਰੀਬ ਨੇ ਇੱਥੇ।
1: ਆ ਦੇਖੋ ਹੁਣ ਗੁਰੀਮਾਨ ਜੀ ਪੰਜਾਬ ਚ ਹੀ ਰਹਿੰਦੇ ਨੇ, ਉਹ ਕਹਿੰਦੇ ਨੇ ਕਿ ਪ੍ਰੋਡਕਸ਼ਨ ਤਾਂ ਹੋ ਜਾਊ ਪਰ ਸਾਡੇ ਲੋਕ ਬੇਈਮਾਨੀ ਦਾ ਤਿਆਗ ਤਾਂ ਕਰਨ ਜੀ।
3: ਤਿਆਗ ਕਰਨ ਵਾਸਤੇ ਚੈੱਕ ਰੱਖਣਾ ਪਊ ਸਰਕਾਰ।

0: ਆਪਾਂ ਤਾਂ ਉਸ ਚੀਜ਼ ਨੂੰ ਸ਼ੁੱਧ ਰੱਖੀ ਹੈ ਨਾ
1: ਨਹੀਂ, ਆਪਾਂ ਕਦੋਂ ਕਹਿੰਦੇ ਬੇਈਮਾਨੀ ਕਰੋ
0: ਜੀ?
1: ਨਹੀਂ, ਮੈਂ ਕਦੋਂ ਕਹਿੰਦਾ ਵੀ ਬੇਈਮਾਨੀ ਕਰੋ? ਨਾਲੇ ਆਪਣੇ ਕਹਿਣ ਤੇ ਕਦੋਂ ਕਰਨ ਲੱਗੇ ਨੇ, ਕਦੋਂ ਹਟਣ ਲੱਗੇ ਨੇ? ਆਪਣੇ ਕਿਸੇ ਭਾਰ ਦੀ ਥੋੜਾ ਹਟਦੇ।
0: ਚਲੋ ਆਪਾਂ ਬਹਾਦਰ ਸਿੰਘ ਜੀ ਜੁੜੇ ਆ, ਉਹ ਤੁਸੀਂ ਫੀਡ ਦੀ ਗੱਲ ਕਰਦੇ ਸੀ, ਉਹਨਾਂ ਨੂੰ ਪੁੱਛਦੇ ਆ। ਸਤਿ ਸ੍ਰੀ ਅਕਾਲ ਬਹਾਦਰ ਜੀ, ਸਵਾਗਤ ਹੈ ਬਾਈ ਜੀ, ਜੀ ਆਨੂ ਜੀ, ਸਤਿ ਸ੍ਰੀ ਅਕਾਲ ਜੀ। ਆਵਾਜ਼ ਥੋੜੀ ਡਾਊਨ ਆ ਰਹੀ ਹੈ ਤੁਹਾਡੀ। ਨਹੀਂ, ਬਹੁਤ ਘੱਟ ਆ ਰਹੀ ਹੈ ਜੀ। ਹਾਂਜੀ, ਨਹੀਂ ਨਹੀਂ ਠੀਕ ਨਹੀਂ ਆ ਰਹੀ ਜੀ। ਜਾਂ ਤੁਸੀਂ ਹੈਡਫੋਨ ਲਾਏ? ਹਾਂਜੀ,
1: ਹੈਡਫੋਨ ਲਾ ਕੇ ਗੱਲ ਕਰੋ।
0: ਨਹੀਂ,
1: ਹੈਡਫੋਨ ਲਾ ਲਓ
0: ਜੀ।
2: ਇੱਕ ਮਿੰਟ
0: ਹੁਣ ਠੀਕ ਆ ਜੀ। ਹਾਂਜੀ, ਹੁਣ ਠੀਕ ਆਈ ਸੀ।
3: ਦੂਜਾ ਵੀ ਲਾਉਣਾ ਹੈਡਫੋਨ?
0: ਹਾਂਜੀ,
3: ਠੀਕ ਆ,
0: ਹੁਣ ਠੀਕ ਆ ਜੀ। ਹਾਂਜੀ ਜੀ, ਕੰਟੀਨਿਊ ਪਲੀਜ਼।
3: ਸ਼ੈਲੀ ਭਾਈ, ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ
1: ਜੀ।
2: ਸ਼ੈਲੀ ਭਾਈ, ਤੁਸੀਂ ਨਾ ਹੁਣ ਤੁਹਾਡੀਆਂ ਮੈਂ ਇੱਕ ਦੋ ਗੱਲਾਂ ਨੂੰ ਕ੍ਰਿਟਿਸ਼ਿਆ ਕਹਿੰਦੇ ਹੁੰਦੇ, ਉਹ ਕਰਨਾ, ਉਹ ਪਰ ਉਹ ਅਸੀਂ ਇਸ ਕਰਕੇ ਨਹੀਂ ਕਰਦੇ ਕਿ ਅਸੀਂ ਤੁਹਾਡੀ ਗੱਲ ਝੂਠਾ ਪਾਉਣਾ ਚਾਹੁੰਦੇ, ਅਸੀਂ ਸਿਰਫ ਸਾਨੂੰ ਅਸੀਂ ਤਾਂ ਕਰਦੇ ਹਾਂ ਕਿਉਂਕਿ ਜਦੋਂ ਕਿਉਂਕਿ ਸਾਨੂੰ ਵੀ ਜੇ ਅਸੀਂ ਵੀ ਇੰਡੀਆ ਰਹਿੰਦੇ ਸਾਨੂੰ ਵੀ ਨਹੀਂ ਸੀ ਪਤਾ ਲੱਗਣਾ, ਅਸੀਂ ਵੀ ਇੱਦਾਂ ਹੀ ਹੋਣਾ। ਜਿੱਦਾਂ ਤੁਸੀਂ ਜਿੱਦਾਂ ਨਾ ਤੁਸੀਂ ਮਤਲਬ ਕਿ ਹਰ ਗੱਲ ਨੂੰ ਉਹਦਾ ਮੂਹਰੇ ਜਵਾਬ ਲੱਭਣ ਦੀ ਕੋਸ਼ਿਸ਼ ਕਰਦੇ ਆ, ਪਰ ਤੁਸੀਂ ਸਿਰਫ ਇੰਨਾ ਸਮਝੋ ਕਿ ਅਸੀਂ ਵੀ ਤੁਹਾਡੇ ਹੀ ਹਾਂ, ਅਸੀਂ ਜਦੋਂ ਗੱਲ ਕਰਦੇ ਅਸੀਂ ਕਿਉਂਕਿ ਅਸੀਂ ਕੋਈ ਚੀਜ਼ ਅਲੱਗ ਦੇਖੀ ਆ, ਸਾਨੂੰ ਪਸੰਦ ਆ ਦੁਨੀਆ, ਅਸੀਂ ਤਾਂ ਹੀ ਤੁਹਾਨੂੰ ਆਏ ਹਾਂ, ਧੱਕੇ ਖਾਂਦੇ ਸਾਰੇ ਇੱਥੋਂ ਸਾਰਾ ਕੁਛ ਛੱਡ ਗਏ
0: ਜੀ, ਬਿਲਕੁਲ।
2: ਹੁਣ ਮੈਂ ਤੁਹਾਨੂੰ ਇੱਕ ਦੋ ਗੱਲਾਂ ਤੁਹਾਨੂੰ ਮੈਂ ਕਹਿੰਦਾ, ਹੁਣ ਜਦੋਂ ਤੁਸੀਂ ਕਿਹਾ ਵੀ ਤੁਸੀਂ ਵੀ ਹਜੂਰੀਏ ਪੀਂਦੇ ਗਏ ਆ, ਭਾਜੀ ਜਦੋਂ ਅਸੀਂ ਆਏ ਹੋ ਨਾ ਉਦੋਂ ਹਜੂਰੀਏ ਦਾ ਸਿਰਫ ਮੈਂ ਕਹਿੰਦਾ ਹਜੂਰੀਆ ਕਦੇ ਖੇਤਾਂ ਤੋਂ ਬਗੈਰ ਕਿਤੇ ਨੀ ਪੈਂਦਾ ਹੈਗਾ
0: ਜੀ,
2: ਕਿਉਂਕਿ ਲੋਕੀ ਇਮਾਨਦਾਰ ਸੀਗੇ ਆਪਣੇ ਨਾ, ਜਿੱਦਾਂ ਨਾ ਦੁਨੀਆਂ ਛੋਟੀ ਕਰ ਦਿੱਤੀ ਇੰਟਰਨੈਟ ਨੇ, ਉਹ ਚੀਜ਼ਾਂ ਉਦੋਂ ਹੈ ਨੀ ਸੀ, ਉਦੋਂ ਲੋਕੀ ਭੋਲੇ ਭਾਲੇ ਸੀ, ਹੁਣ ਤਾਂ ਉਹਦੇ ਵਿੱਚ 100 ਤਰੀਕੇ ਦਿਖਾ ਦਿੰਦੇ ਆ ਇੰਟਰਨੈਟ ਦੇ ਵਿੱਚ ਵੀ ਏਦਾਂ ਡੁਪਲੀਕੇਟ ਬਣਨਾ, ਏਦਾਂ ਡੁਪਲੀਕੇਟ ਬਣਨਾ ਸਮਾਨ
0: ਜੀ।
2: ਹੁਣ ਦੇਖੋ ਸਬਜ਼ੀਆਂ ਨੂੰ ਪਤਾ ਨੀ ਕਿਹੜੇ ਕੈਮੀਕਲ ਚ ਪਾਉਂਦੇ ਆ, ਬਾਹਰ ਕੱਢਦੇ ਆ, ਇਹਨੂੰ ਫਰੈਸ਼ ਬਣ ਜਾਂਦੀਆਂ ਨੇ, ਪੀਂਦੇ ਹੋਏ ਭਿੰਡੀਆਂ ਹੋਈਆਂ, ਕਰੇਲੇ ਹੋਏ, ਸਬਜ਼ੀਆਂ ਨੂੰ ਜਿਹੜੀ ਸਟ੍ਰਾਬੇਰੀ ਆ ਉਹਨੂੰ ਸਿੱਧੇ ਸਪਰੇ ਮਾਰਕ ਦਿਖਾਉਣ ਡਿਆ, ਯੂਟਿਊਬ ਤੇ ਦੇਖੋ ਸਪਰੇ ਮਾਰਕ ਵੇਚਣ ਡਿਆ ਲੋਕਾਂ ਨੂੰ, ਮੂਲੀਆਂ ਵੱਢ ਕੇ ਲਿਆਉਂਦੇ ਖੇਤਾਂ ਚੋਂ, ਜਿਹੜੇ ਨਾਲੇ ਵਗਦੇ ਹੋਏ ਆ ਉਹਦੇ ਵਿੱਚ ਧੋ ਕੇ ਉਹ ਮੂਲੀਆਂ ਵੇਚਣ ਡਿਆ ਆ
0: ਜੀ,
2: ਹੈਨਾ। ਇੱਕ ਤੁਸੀਂ ਇਹ ਕੀਤੀ, ਦੂਜੀ ਕੀਤੀ ਸੀ ਤੁਸੀਂ ਕਹਿੰਦੇ ਤੁਹਾਡਾ ਕਲਚਰ ਹੋ ਰਿਹਾ ਦੁੱਧ ਦੀ ਗੱਲ ਚੱਲਦੀ, ਦੁੱਧ ਨਾਲ ਤੇ ਮੱਝ ਨਾਲ ਤੇ ਕਲਚਰ ਦਾ ਮਤਲਬ ਸਮਝ ਨੀ ਮੈਨੂੰ ਆਇਆ, ਕਲਚਰ ਸਾਡਾ ਆਪਣੀ ਸਭਿਅਤਾ ਹੋ ਸਕਦੀ ਜਦੋਂ ਆਪਣੀ ਕੱਪੜੇ ਪਾਉਂਦੇ ਅਸੀਂ, ਆਹ ਭੰਗੜੇ ਆ, ਆਹ ਸਾਡਾ ਪਿੰਡ ਆ, ਆਹ ਸ਼ਹਿਰ ਆ, ਉਹ ਨਾ ਖਾਣ ਪੀਣ ਦਾ ਤਾਂ ਮੈਨੂੰ ਕਲਚਰ ਦਾ ਕੋਈ ਲਿੰਕ ਨੀ ਬਣਦਾ ਹੈਗਾ। ਚਲੋ ਇਹ ਹੋ ਗਿਆ। ਇੱਕ ਹੋਰ ਛੋਟੀ ਜਿਹੀ ਗੱਲ ਕਰਦਾ, ਜਦੋਂ ਆਪਾਂ ਗੱਲ ਕਰਦੇ ਸੀਗੇ ਵੀ ਗੱਲ ਤਾਂ ਮੇਨ ਤੁਸੀਂ ਦੁੱਧ ਦੀ ਕਰਦੇ ਸੀ, ਅੱਜ ਆਪਾਂ ਤੁਸੀਂ ਵਿੱਚ ਦੋ ਚਾਰ ਹੋਰ ਪਾ ਲਈਆਂ। ਇੱਕ ਤਾਂ ਸਾਡੇ ਵਿੱਚ ਇਹ ਆ ਕਿ ਜਿੱਦਾਂ ਹੁਣ ਤੁਸੀਂ 3-4 ਜਾਣੇ ਲੱਗੇ ਸੀ ਨਾ, ਸਾਰੇ ਪਤਾ ਕਹਿੰਦੇ ਸੀਗੇ, ਇੱਕ ਮਿੰਟ ਮੇਰੀ ਸੁਣਿਓ, ਇੱਕ ਮਿੰਟ, ਜਦੋਂ ਤੱਕ ਅਸੀਂ ਨਾ ਮੇਰੀ ਸੁਣਾਉਂਦੇ ਹਾਂ ਅਸੀਂ ਸੁਣਦੇ ਨੀ, ਉਦੋਂ ਤੱਕ ਸਾਡਾ, ਮੈਂ ਵੀ ਬੱਚੇ ਹਾਂ, ਮੈਂ ਵੀ ਸੁਣਾਉਣ ਵਾਲਿਆਂ ਦੀ ਹਾਂ, ਸੁਣਨ ਵਾਲਿਆਂ ਮੈਂ ਵੀ ਹੈਨੀ ਕਰੇ, ਮੇਰੀ ਸੁਣਿਓ। ਹੁਣ ਜਦੋਂ ਆਪਾਂ ਗੱਲ ਕਰਦੇ ਸੀ ਵੀ ਆਪਣੇ ਘਰ ਦੇ ਤੋਂ ਸ਼ੁਰੂ ਕਰੀਏ, ਬਾਹਰ ਪਿੰਡ ਤੋਂ ਸ਼ੁਰੂ ਕਰੀਏ, ਮੈਂ ਜਦੋਂ ਫਿਰ ਆ ਗਈ ਗੱਲ ਮੇਰੇ ਤੇ, ਮੈਂ
0: ਜੀ
2: ਉਹ ਜਦੋਂ ਨਾ ਅਸੀਂ ਘਰ ਪਾਉਂਦੇ ਹਾਂ, ਭਾਜੀ ਤੁਹਾਨੂੰ ਸ਼ਾਇਦ ਯਾਦ ਹੋਣਾ, ਮੈਂ ਪਹਿਲਾਂ ਵੀ ਕੋਈ ਕਿਹਾ ਸੀਗਾ ਵੀ ਜਦੋਂ ਨਾ ਅਸੀਂ ਕੋਈ ਘਰ ਪਾਉਂਦੇ ਹਾਂ ਅਸੀਂ ਸਮਾਨ ਰਾਜਸਥਾਨ ਤੋਂ ਮੰਗਾ, ਪਰ ਉਹਨੇ ਕਿੱਥੋਂ ਕਿੱਥੋਂ ਲੱਕੜੀਆਂ ਮੰਗਾ, ਘਰ ਘਰ ਸਿਰੇ ਦਾ ਬਣ ਜਾਵੇ। ਅੱਛਾ, ਘਰ ਦਾ ਅੱਗੇ ਤਾਂ ਟੱਪਿਆ ਨੀ, ਤੇ ਜੋ ਭੈਣ ਚੋ ਚੱਕ ਹੁੰਦਾ ਕੂੜੇ ਸੁੱਟੋ, ਕੂੜੇ ਦੇ ਵਿੱਚ ਸੁੱਟੋ ਪਲਾਸਟਿਕ ਜੀ, ਹਨਾ, ਪਰ ਘਰ ਦੇ ਅੰਦਰ ਤੁਸੀਂ ਕੂੜਾ ਸੁੱਟਣ ਵਾਲਾ ਵੀ ਸਮਾਨ ਵੀ ਰੱਖਿਆ, ਲਿਆ ਕੇ ਡੱਬਾ ਵੀ ਰੱਖਿਆ, ਉਹਨੂੰ ਇਕੱਠਾ ਕਰਨ ਵਾਲਾ ਵੀ ਰੱਖਿਆ, ਪਰ ਜਦੋਂ ਘਰ ਤੋਂ ਬਾਹਰ ਨਿਕਲਦਾ ਫਿਰ ਤੁਹਾਨੂੰ ਕੁਛ ਨੀ, ਫਿਰ ਤੁਹਾਡੇ ਵੱਲ ਸਾਰਾ ਬਾਕੀ ਕੂੜਿਆ ਡੱਬਾ ਹੀ ਆ,
0: ਬਿਲਕੁਲ।
2: ਹੁਣ ਸ਼ੈਲੀ ਬਾਈ, ਜੇ ਮੈਂ ਵੀ ਇੱਥੇ ਹੁੰਦਾ ਨਾ, ਮੈਂ ਵੀ ਇੱਦਾਂ ਕਰਨਾ ਆਈ, ਹੁਣ ਮੇਰੀ ਕੁੜੀ 4 ਸਾਲ ਦੀ ਕੁੜੀ, ਕੀ ਹੁੰਦਾ ਬੱਚਾ 4 ਸਾਲ ਦਾ, 0 ਆ ਬੱਚਾ, ਉਹਨੂੰ ਵੀ ਪਤਾ ਆ ਜਦੋਂ ਕਾਰ ਚ ਵੇਲੇ ਬੈਠੇ ਕਹਿੰਦੀ ਡੈਡੀ
0: ਕਿੱਥੇ
2: ਪਲਾਸਟਿਕ ਫੜੀ ਹੋਈ, ਮੰਨ ਲਓ ਕੋਈ ਵੀ ਪਲਾਸਟਿਕ ਹੋਵੇ
0: ਜੀ,
2: ਪਲਾਸਟਿਕ ਕਹਿੰਦੀ ਇਹ ਸੋਚਣਾ ਘਰ ਦੇ ਡੱਬੇ ਚ, ਜੇ ਉਹਨੇ ਫੜਿਆ ਸਾਂਭਲਾ ਸੇਨ ਦਾ ਕੋਈ ਫੜਿਆ, ਜਾਂ ਸਟ੍ਰਾਬੇਰੀ ਦਾ ਕੋਈ ਫੜਿਆ, ਜਾਂ ਛਿੱਲੜ ਫੜਿਆ ਕੇਲੇ ਦਾ, ਉਹ ਮੈਂ ਉਹਨੂੰ ਕਹਿੰਦਾ ਮੈਂ ਤੂੰ ਸੁੱਟ ਸਕਦੀ ਹੈ ਕਿਉਂਕਿ ਇਹ ਖਾਦ ਆ, ਇਹ ਸਿਰਫ ਫਾਇਦਾ ਹੀ ਇਹਦਾ, ਕੋਈ ਹੋਰ ਪਲਾਸਟਿਕ ਚੀਜ਼ ਨਹੀਂ, ਉਹਨੂੰ ਵੀ ਪਤਾ 4 ਸਾਲ ਦੀ ਕੁੜੀ ਨੂੰ
0: ਜੀ।
2: ਪਰ ਇੱਥੇ ਜਦੋਂ ਅਸੀਂ ਵੀ ਇੰਡੀਆ ਵੀ ਆਉਂਦੇ ਹਾਂ ਤਾਂ ਮੇਰੇ ਪਾਪਾ ਜਾਂ ਭਾਪੇ ਹੋਣੇ ਬੀਬੀ ਹੋਣੇ ਕੋਈ ਚੀਜ਼ ਸੁੱਟਣ ਦੀ ਕੋਸ਼ਿਸ਼ ਕਰਦਾ, ਮੈਂ ਦੁਬਾਰਾ ਉੱਥੇ ਚੱਕ ਲੈਣਾ, ਮੈਂ ਕਿਹਾ ਯਾਰ ਕੀ ਕਰਨਾ, ਹਾਲਾਂਕਿ ਮੇਰੇ ਚੱਕਣਾ ਕੋਈ ਫਰਕ ਨੀ ਪੈ ਜਾਣਾ ਉੱਥੇ, ਕਿਉਂਕਿ ਉੱਥੇ ਤਾਂ ਹੁਣ ਕੱਲ ਪਰਸੋਂ ਇੱਕ ਮੁੰਡਾ ਮੈਨੂੰ ਬਹਿਸਦਾ ਹੈਗਾ

0: ਮੈਂ ਨਾ ਬਹੁਤ ਜਿਆਦਾ ਨੈਗੇਟਿਵ ਆ ਇੰਡੀਆ ਦੇ, ਮੈਂ ਸਿੱਧਾ ਸਾਫ਼ ਕਹਿੰਦਾ
1: ਜੀ।
0: ਉਹ ਤਾਂ ਕਰਕੇ ਜੋ ਉੱਥੇ ਦਾ ਸਿਸਟਮ ਆ, ਜੋ ਦਫ਼ਤਰਾਂ ਦਾ ਸਿਸਟਮ, ਤੁਸੀਂ ਤੁਹਾਨੂੰ ਵੀ ਪਤਾ ਭਾਈ ਮੈਂ ਗੱਲ ਪਹਿਲਾਂ ਕਰ ਚੁੱਕਾ। ਅੱਛਾ, ਉਹ ਮੈਨੂੰ ਕਹਿੰਦਾ ਯਾਰ ਬਹਾਦਰ ਤੂੰ ਟਲਦਾ ਨਹੀਂ, ਤੂੰ ਕਹਿੰਦਾ ਦੇਖ, ਕਹਿੰਦਾ ਮੈਂ ਯਾਰ ਮੈਂ ਬਹਾਦਰ ਸੋਚਿਆ ਇੱਕ ਮਿੰਟ, ਮੈਂ ਕਹਿੰਦਾ ਬਹੁਤ, ਮੈਂ ਨਾ ਕਈ ਵਾਰੀ ਕਹਿੰਦਾ ਮੈਂ ਲਿਖ ਕੇ ਰੱਖਦਾ, ਮੈਂ ਕੀ ਲਿਖ ਕੇ ਰੱਖਦਾ, ਕਹਿੰਦਾ ਦੇਖ ਯਾਰ ਜਦੋਂ ਅਸੀਂ ਛੋਟੇ ਸੀ ਉਦੋਂ ਕਾਰਾਂ ਨੀ ਹੁੰਦੀਆਂ ਸੀਗੀਆਂ। ਮੈਂ ਕਿਹਾ ਯਾਰ ਗੱਲ ਸੁਣ, ਇਹ ਕਾਰਾਂ ਤਰੱਕੀ ਆ, ਇਹ ਵਿਗਿਆਨ ਆ, ਮੈਂ ਕਿਹਾ ਇਹ ਸਾਇੰਸ ਆ
1: ਜੀ,
0: ਇਹ ਪ੍ਰਾਈਵੇਟ ਬੰਦੇ ਨੇ ਬਣਾਈ ਆ, ਉਹਨੇ ਆਪਣੀ ਦੁਕਾਨ ਚਲਾਈ ਆ
1: ਜੀ।
0: ਮੈਂ ਕਿਹਾ ਹੁਣ ਤੂੰ ਚੱਲ ਇਹ ਦੱਸ ਵੀ ਜਿਹੜਾ ਆਪਾਂ ਸਕੂਲੇ ਜਾਂਦੇ ਸੈਨੀਵਾਰ ਸਕੂਲ ਸੀ, ਪਬਲਿਕ ਸਕੂਲ ਸੀ, ਉੱਥੇ ਸੈਨੀਵਾਰ ਸਕੂਲ ਦੀ ਗਿਣਤੀ ਕਿੰਨੀ ਆ ਹੁਣ
1: ਜੀ?
0: ਜਿਹੜਾ ਮੈਂ ਕਿਹਾ ਪਬਲਿਕ ਸਕੂਲ ਸੀਗਾ ਸਾਡੇ ਪਿੰਡ, ਮੈਂ ਕਿਹਾ ਉਹ ਤਾਂ ਬੰਦ ਹੀ ਹੋ ਗਿਆ
1: ਜੀ।
0: ਮੈਂ ਕਿਹਾ ਇਹਨੂੰ ਤਰੱਕੀ ਕਹਿੰਦੇ? ਮੈਂ ਕਿਹਾ ਮੇਰੀ ਗੱਲ, ਜੇ ਤੇਰਾ ਕੋਈ ਨਿਆਣਾ ਹੋਣਾ ਗਾ, ਪੋਤਾ ਹੋਣਾ ਤੇਰੇ, ਜਾ ਉਹਦੇ ਕੋਈ ਮੁੰਡਾ ਵੱਡਾ ਉਹਦਾ, ਤੇ ਮੈਂ ਕਿਹਾ ਜੇ ਤੇਰੇ ਕੋਲ, ਮੈਂ ਕਿਹਾ ਤੂੰ ਉਹਨੂੰ ਸੈਨੀਵਾਰ ਸਕੂਲ ਪਾਊਂਗਾ ਜਾਂ ਪ੍ਰਾਈਵੇਟ ਪਾਊਂਗਾ
1: ਜੀ?
0: ਜੇ ਤੂੰ, ਮੈਂ ਕਿਹਾ ਰੱਬ ਨਾ ਕਰੇ ਬਿਮਾਰ ਹੁੰਦਾ, ਮੈਂ ਕਿਹਾ ਤੂੰ ਉਹਨੂੰ ਸਰਕਾਰੀ ਹਸਪਤਾਲ ਲੈ ਕੇ ਜਾਊਂਗਾ ਜਾਂ ਪ੍ਰਾਈਵੇਟ ਲੈ ਕੇ ਜਾਊਂਗਾ? ਇਹਨੂੰ ਮੈਂ ਕਿਹਾ ਤਰੱਕੀ ਕਹਿੰਦੇ ਆ? ਜੇ ਕਿਸੇ ਨੇ ਕੋਈ ਫੈਕਟਰੀ ਪਾ ਲਈ ਨਾ ਪ੍ਰਾਈਵੇਟ ਬੰਦੇ ਨੇ, ਉਹ ਪ੍ਰਾਈਵੇਟ ਬੰਦੇ ਦਾ ਆਪਣਾ ਘਰ, ਉਹਨੇ ਆਪਣੀ ਦੁਕਾਨ ਚਲਾਈ ਆ, ਜਿਹਨੇ ਗੱਡੀ ਬਣਾਈ ਉਹਨੇ ਦੁਕਾਨ ਚਲਾਈ ਆ
1: ਜੀ।
0: ਹਾਂ, ਸੜਕਾਂ ਵਧੀਆ ਬਣਾਓ, ਸਕੂਲ ਵਧੀਆ ਬਣਾਓ, ਦਫ਼ਤਰ ਵਧੀਆ ਬਣਾਓ, ਹਸਪਤਾਲ ਵਧੀਆ ਬਣਾਓ, ਇਹਨੂੰ ਕਹਿੰਦੇ ਦੇਸ਼ ਦੀ ਤਰੱਕੀ
1: ਜੀ?
0: ਤੁਹਾਨੂੰ ਬਿਨਾਂ ਲਾਈਨ ਚ ਲੱਗਿਆ ਕੰਮ ਹੋਵੇ, ਕਹਿੰਦਾ ਤੂੰ ਆਵੀ ਯਾਰ ਜਦੋਂ ਤੇਰਾ ਕੰਮ ਹੋਊਗਾ ਮੈਂ ਕਰਾ ਦੂੰਗਾ, ਕਹਿੰਦਾ ਮੈਂ ਕਿਹਾ ਕਿੱਦਾਂ ਕਰਾਊਂਗਾ? ਕਹਿੰਦਾ ਲੈ 5,000 ਰੁਪਇਆ ਦੇਣਾ। ਬਾਅਦ ਚ ਮਿਲ ਮਜ਼ਾਕ ਚ ਗੱਲ ਪਾ ਲਈ ਉਹਨੇ
1: ਜੀ,
0: ਮੈਂ ਕਿਹਾ 5,000 ਮੈਨੂੰ ਮੇਰੇ ਕੋਲ ਦਵਾਉਣਾ? ਕਹਿੰਦਾ ਨਹੀਂ, ਮੈਂ ਦੇ ਦੂੰਗਾ। ਕਹਿੰਦਾ ਗੱਲ ਆਖਰ ਤੇ ਮੰਨ ਗਿਆ ਉਹ, ਤਰੱਕੀ ਤੇ ਪ੍ਰਾਈਵੇਟ ਵਿੱਚ ਕੀ ਫਰਕ ਆ? ਉਹ ਤਰੱਕੀ ਉਹ ਨਹੀਂ ਆ ਜਿਹੜੀ ਇਹ ਸਮਝਦੇ, ਤਰੱਕੀ ਸਾਡੇ ਇਹ ਤਰੱਕੀ ਆ ਇੱਥੇ। ਜੇ ਮੰਨ ਲਓ ਕਿਸੇ ਮਾਰਕੀਟ ਦੇ, ਭਾਵਾਂ ਪ੍ਰਾਈਵੇਟ ਆ ਮਾਰਕੀਟ ਆ, ਜੇ ਕਿਸੇ ਮਾਰਕੀਟ ਚ ਪਤਾ ਲੱਗ ਗਿਆ ਨਾ ਕਿ ਮਾੜਾ ਜਾ ਵੀ ਕਿਸੇ ਮੀਟ ਦੇ ਵਿੱਚ ਬੈਕਟੀਰੀਆ ਆ, ਅਖਬਾਰ ਚ ਸ਼ਰਿਆ ਹੁੰਦਾ ਵੀ ਟੀਵੀ ਆਉਂਦਾ, ਉਸੇ ਵੇਲੇ ਸਾਰੀ ਦੀ ਸਾਰੀ ਡਿਲੀਵਰੀ ਵਾਪਸ ਕਰਾਉਣੀ ਪੈਂਦੀ ਆ
1: ਉਹਨਾਂ, ਬਿਲਕੁਲ।
0: ਨਹੀਂ ਤਾਂ ਅਗਲੇ ਜਿੰਦਾ, ਮੈਂ ਇੱਕ ਵਾਰੀ ਫੈਕਟਰੀ ਚ ਕੰਮ ਕਰਦਾ ਸੀ ਭਾਜੀ, ਉੱਥੇ ਨਾ ਕਦੇ ਕਬੂਤਰ ਆ ਗਿਆ ਅੰਦਰ ਫੈਕਟਰੀ, ਜੋ ਚੋਕਲੇਟ ਬਣਦੀ ਤੁਹਾਨੂੰ ਜਿਹੜੀਆਂ ਤੁਸੀਂ ਖਾਣੇ, ਮਾਬੂ ਵਗੈਰਾ ਨੀ ਆਉਂਦੀ ਉੱਥੇ ਵੱਡੀ ਫੈਕਟਰੀ ਚੱਲ ਲੱਗਾ ਬਹੁਤ, ਅੱਛਾ ਜਿਹੜੀ ਫਲੇਕ ਖਾਣੇ ਹਾਰੀ ਬਹੁਤ, ਉੱਥੇ ਵੀ ਮੈਂ ਕੰਮ ਕਰਦਾ ਸੀ
1: ਜੀ
0: ਸਿਕਿਉਰਿਟੀ ਦਾ। ਉੱਥੇ ਇੱਕ ਵਾਰੀ ਕਬੂਤਰ ਆ ਗਿਆ ਸੀ ਅੰਦਰ, ਤਾਂ ਉਹ ਉੱਥੇ ਵਕਤ ਪੈ ਗਿਆ ਸਾਨੂੰ, ਉਹ ਕਹਿੰਦੇ ਜੇ ਇਹਨੂੰ ਪਤਾ ਲੱਗ ਗਿਆ ਨਾ ਫੂਡ, ਜਿਹੜੇ ਫੂਡ ਵਾਲੇ ਹੁੰਦੇ ਆ, ਕਹਿੰਦੇ ਇਹਨਾਂ ਤਾਂ ਜਿੰਦਾ ਲਾ ਜਾਣਾ ਫੈਕਟਰੀ ਨੂੰ
1: ਜੀ।
0: ਹੁਣ ਉਹਨਾਂ ਨੂੰ ਉਸ ਗੱਲ ਨਾਲ ਕੋਈ ਮਤਲਬ ਨੀ ਕਿ ਕਿੱਡਾ ਵੱਡਾ ਫੈਕਟਰੀ ਆ ਤੇ ਕਿੰਨਾ ਇਹਦੀ ਦੇਣ ਆ ਦੇਸ਼ ਨੂੰ, ਕਿੰਨਾ ਟੈਕਸ ਜਾਂਦੇ, ਮਤਲਬ ਦੇਣ ਦਾ ਮਤਲਬ ਟੈਕਸ ਜਾਂਦਾ ਇਹਦਾ
1: ਜੀ,
0: ਕਿੰਨੇ ਬੰਦਿਆਂ ਦਾ ਕੰਮ ਇੱਥੇ ਲੱਗਾ ਆ, ਅਗਲੇ ਜਿੰਦਾ ਲਾਉਣਾ ਹੀ ਆ ਗਏ। ਇਹਨੂੰ ਕਹਿੰਦੇ ਆ ਇਮਾਨਦਾਰੀ ਤੇ ਤਰੱਕੀ
1: ਜੀ।
0: ਹਾਂ, ਉਹਨਾਂ ਨੂੰ, ਕਿਉਂਕਿ ਉਹਨੂੰ ਪਤਾ ਕੱਲ ਨੂੰ ਬੰਦਾ ਮੁਬਾਰ ਹੋਣਾ, ਸਾਡੇ ਕੋਲ ਆਇਆ ਸਰਕਾਰੀ ਹਸਪਤਾਲ, ਅਸੀਂ ਇਲਾਜ ਅਸੀਂ ਕਰਨਾ ਇਹਦਾ
1: ਜੀ।
0: ਅੱਛਾ, ਹੁਣ ਹੁਣ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਦੁੱਧ ਵਾਲੀ
1: ਜੀ।
0: ਆਪਾਂ ਰੋਜ਼ ਹੀ ਪਿੱਟਦੇ ਹਾਂ ਇਸ ਟੀ ਵੀ ਰੇਡੀਓ ਤੇ ਵੀ, ਜਿੰਨੇ ਮਰਜ਼ੀ ਹਿੰਦੀ ਲਾ ਲਓ, ਤਾਮਿਲ ਲਾ ਲਓ, ਜਿੰਨੇ ਜਿਹੜੇ ਵੀ ਮਰਜ਼ ਦੁਨੀਆਂ ਦੇ ਲਾ ਲਓ, ਸਾਰੇ ਇਹੋ ਪਿੱਟ ਸਿਆਪਾ ਪਿਆ ਹੁੰਦਾ। ਰੋਜ਼ ਹੀ ਆਪਾਂ ਸਿਰਫ ਮਸਲਿਆਂ ਦੀਆਂ ਗੱਲਾਂ ਕਰਦੇ ਹਾਂ ਰੋਜ਼ ਹੀ,
1: ਬਿਲਕੁਲ।
0: ਇੱਥੇ ਵੀ
1: ਜੀ,
0: ਉਹ ਤੁਹਾਨੂੰ ਕਦੀ ਕੋਈ ਮਸਲਾ ਹੁੰਦਾ, ਕਦੀ ਆ ਗਿਆ ਭਗਵੰਤ ਮਾਨ ਦਾ, ਕਦੀ ਆ ਗਿਆ ਅਕਾਲੀਆਂ ਦਾ, ਕਦੀ ਸੜਕਾਂ ਦਾ ਆ ਗਿਆ, ਕਦੀ ਕਦੀ ਕੋਈ ਘਪਲਾ ਆ ਗਿਆ, ਕਦੀ ਕਿਸੇ ਹਸਪਤਾਲ ਦਾ ਆ ਗਿਆ ਜੀ, ਕਿਸੇ ਚਪੇੜ ਮਾਰਤੀ ਮਾਸਟਰ ਨੇ ਜਾਂ ਡਾਕਟਰ ਨੇ ਜਾਂ ਆਪਸਮ ਪੁਲਿਸ ਵਾਲੇ ਨੇ
1: ਜੀ।
0: ਇਹ ਤਾਂ ਰੋਜ਼ ਸਾਡੇ ਮਤਲਬ ਅਸੀਂ ਫਸੇ ਹੀ ਉਹਨਾਂ ਵਿੱਚ ਆ
1: ਜੀ।
0: ਅੱਛਾ, ਤੁਸੀਂ ਹੁਣ ਗੱਲ ਕਰਦੇ ਦੁੱਧ ਦੀ, ਦੁੱਧ ਨੂੰ ਤਾਂ ਛੱਡੋ। ਮੈਂ ਤਕਰੀਬਨ ਇੱਕ ਨਾ ਗੱਲ ਕਹਿੰਦਾ ਹੁਣ, ਸਾਡੇ ਨਾ ਇੱਕ ਜਿਹੜੀ ਇੰਡੀਆ ਆ, ਇਹ ਇੱਕ ਚੈਨ ਆ ਅਪਣਾਈ ਅਸੀਂ
1: ਜੀ,
0: ਜਿਹੜਾ ਜਿਹੜਾ ਜਾ ਹੈਗਾ ਆ ਇੱਕ ਡਿਸਪੈਂਸਰੀ ਵਾਲਾ, ਜਦੋਂ ਦਵਾਈਆਂ ਭੇਜਦੇ ਆ ਉਹਨੂੰ ਕੀ ਕਹਿੰਦੇ, ਮੈਡੀਕਲ ਸਟੋਰ,
1: ਮੈਡੀਕਲ
0: ਸਟੋਰ ਵਾਲੇ ਨਕਲੀ ਸਮਾਨ ਵੇਚਦਾ ਆ ਹਲਵਾਈ ਨੂੰ, ਹਲਵਾਈ ਕਹਾਂ ਵੇਚਦਾ ਨਕਲੀ ਮਠਿਆਈ ਕਿਸਾਨ ਨੂੰ, ਕਿਸਾਨ ਕਹਾਂ ਵੇਚਦਾ ਹੈਗਾ ਟੀਕੇ ਲੈ ਕੇ ਸਬਜ਼ੀਆਂ, ਫਿਰ ਉਹ ਗਾਹਾਂ ਵੇਚਦਾ ਹੈਗਾ ਦੁੱਧ ਵਾਲੇ ਨੂੰ, ਦੁੱਧ ਵਾਲਾ ਗਾਹਾਂ ਵੇਚਦਾ ਸਾਨੂੰ ਨਕਲੀ ਦੁੱਧ, ਯਾਨੀ ਕਿ ਅਸੀਂ ਉੱਥੇ ਇੱਕ ਚੈਨ ਬਣਾਈ ਹੋ ਪਰ ਅਸੀਂ ਸਮਝਦੇ ਪਤਾ ਕੀ ਆ, ਅਸੀਂ ਸਮਝਦੇ ਕਿ ਸਾਡੇ ਨਾਲ ਥੋੜੋ ਕਿਸੇ ਚੱਕੀ ਕਰਨੀ, ਸਾਡੇ ਨਾਲ ਥੋੜੋ ਕਿਸੇ ਨੇ ਚਲਾਕੀ ਕਰ ਲੈਣੀ ਆ, ਅਸੀਂ ਅਸੀਂ ਸਾਰਿਆਂ ਨਾਲ ਕਰਨ ਡੇ ਆ, ਪਰ ਉਹਨੂੰ ਇਹ ਨੀ ਪਤਾ ਜੇ ਮੈਂ ਦੁੱਧ ਵੇਚ ਕੇ ਆਇਆ ਉਹ ਮੈਨੂੰ ਨਕਲੀ ਦਵਾਈ ਦਿੱਤੀ ਆ, ਜਿਹਨੂੰ ਮੈਂ ਦੁੱਧ ਵੇਚ ਕੇ ਆਇਆ ਉਹਨੇ ਮੈਨੂੰ ਨਕਲੀ ਮਠਿਆਈ ਦਿੱਤੀ ਆ, ਜਿਹਨੇ ਨਕਲੀ ਮਠਿਆਈ ਵੇਚੀ ਹੈਗੀ ਆ ਉਹਨੂੰ ਮੈਂ ਸਬਜ਼ੀ ਦਿੱਤੀ ਟੀਕੇ ਵਾਲੀਆਂ, ਜਿਹੜੀ ਰਾਤੀ ਨਿਕੀ ਸੀ ਸਿਰ ਟੀਕਾ ਲਾਇਆ ਉਹਨੂੰ ਵੱਡੀ ਸਬਜ਼ੀ ਦੇਤੀ ਮੈਂ ਕਰਕੇ, ਉਹ ਕਿਉਂਕਿ ਸਾਰੇ ਜਾਣੇ ਅਸੀਂ ਇੱਕ ਦੂਜੇ ਨੂੰ ਏਦਾਂ ਮਾਰ ਰਹੇ ਹਾਂ, ਪਰ ਸਮਝਦੇ ਇਹੋ ਆ
1: ਜੀ
0: ਕਿ ਸਾਨੂੰ ਕੋਈ ਨੀ ਮਾਰਿਆ, ਅਸੀਂ ਮਾਰ ਰਹੇ ਹਾਂ,
1: ਅਸੀਂ ਦੇਖ ਨਹੀਂ ਰਿਹਾ ਉਹ ਫੀਲ ਕਰਦੇ ਨੇ, ਸਾਨੂੰ ਕਿਹੜਾ ਕਿਸੇ ਨੇ ਦੇਖ ਰਿਹਾ, ਦੇਖ ਨਹੀਂ ਰਿਹਾ ਕੋਈ, ਬਿਲਕੁਲ।
0: ਜਿਹੜੇ ਨਸ਼ੇ ਵੇਚਦੇ ਆ ਕੀ ਉਹਨਾਂ ਨੂੰ ਕੀ ਲੱਗਦਾ ਕਿ ਉਹ ਆਪ ਬਚ ਜਾਂਦੇ, ਉਹਨਾਂ ਦੇ ਨਿਆਣੇ ਬਚ ਜਾਣਗੇ,
1: ਬਿਲਕੁਲ।
0: ਉਹਨਾਂ ਦੇ ਗਾਹਾਂ ਚਾਚੇ ਤਾਏ ਆ, ਮਾਸੀਆਂ ਮਾਸੜਾ, ਫੁੱਫੜ ਫੁੱਫੜਾ, ਉਹਨਾਂ ਨਿਆਣੇ ਤੱਕ ਨੀ ਪਹੁੰਚਣਾ ਉਹ,
1: ਬਿਲਕੁਲ ਜੀ, ਬਿਲਕੁਲ।
2: ਜੀ
0: ਦੱਸੋ, ਹਾਂਜੀ ਹਾਂਜੀ
1: ਹਾਂਜੀ ਹਾਂਜੀ
0: ਪੁੱਛੋ ਪੁੱਛੋ।
2: ਆਪਾਂ ਸਰਕਾਰਾਂ ਕਿਸ ਲਈ ਬਣਾਉਂਦੇ ਆ?
0: ਤੁਸੀਂ ਦੱਸ ਦਿਓ ਸਾਨੂੰ ਤਾਂ ਪਤਾ ਇੱਥੇ ਤਾਂ ਵੈਸੇ ਸਾਨੂੰ ਸਿਸਟਮ ਸਾਡੇ ਵਾਸਤੇ ਢਾਂਚਾ ਬਣਾਉਣ, ਢਾਂਚਾ ਸਿਸਟਮ।
2: ਨਹੀਂ ਨਹੀਂ ਮੈਂ ਉਹੀ ਗੱਲ ਕਰਦਾ ਜਿਹੜਾ ਕੋਈ ਰੋਕੂਗਾ ਚੈੱਕ ਕਰੂਗਾ ਸਰਕਾਰਾਂ ਆਪਾਂ ਇਸ ਲਈ ਬਣਾਉਂਦੇ ਆ ਵੀ ਆਪਾਂ ਕਿਸੇ ਦਾਇਰੇ ਦੇ ਅੰਦਰ ਰਹਿ ਕੇ ਚੱਲ ਸਕੀਏ, ਦਾਇਰੇ ਨੂੰ ਚਲਾਉਣ ਵਾਲਾ ਹੋਵੇ ਕੋਈ
1: ਜੀ,
2: ਇਸੇ ਕਰਕੇ ਆਪਾਂ
1: ਉਹਦੇ ਵਿੱਚ ਵੀ ਜਦੋਂ ਆਪਾਂ ਜਿਹੜੇ ਆਮ ਲੋਕ ਨੇ ਨਾ ਉਹਨਾਂ ਨੂੰ ਵੀ ਮਾਫ਼ੀ ਨਹੀਂ ਕਰ ਸਕਦੇ। ਹੁਣ ਦੇਖੋ ਜਦੋਂ ਇੰਸਪੈਕਟਰ ਆਉਂਦਾ ਹੈ ਚੈਕਿੰਗ ਦੇ ਲਈ ਕਿ ਕਰਿਆਨਾ ਸਟੋਰ ਵਾਲੇ ਜਾਂ ਬਹੁਤ ਸਾਰੀਆਂ ਐਸੀਆਂ ਮਿੱਲਾਂ ਵਾਲੇ ਜਾਂ ਚੱਕੀਆਂ ਵਾਲੇ ਕੀ ਸ਼ਟਰ ਨਹੀਂ ਸਿੱਟ ਲੈਂਦੇ? ਉਹ ਕਾਹਤੋਂ ਸਿੱਟਦੇ ਆ?
0: ਅਸੀਂ ਖੁਦ ਦੇਖਿਓ
2: ਨਹੀਂ,
1: ਪਤਾ ਤਾਂ ਉਹਨਾਂ ਨੂੰ ਵੀ ਹੈ ਜੇ ਮਾਲ ਮਿਲਾਵਟੀ ਹੈ ਜਾਂ ਕੁਝ ਨਿਕਲ ਆਊਗਾ ਇਹਦੇ ਵਿੱਚ, ਸ਼ੱਕ ਤਾਂ ਉਹਨਾਂ ਨੂੰ ਆਪਣੇ ਆਪ ਤੇ ਵੀ ਹੈ ਨਾ।
0: ਸ਼ੈਲੀ ਮੈਂ ਤੁਹਾਡੀ ਗੱਲ ਦਾ ਛੋਟਾ ਜਵਾਬ ਦੇ ਦਿੰਦਾ, ਬਹੁਤ ਬਹੁਤ ਇੱਕ ਮਿੰਟ ਬਹੁਤ ਸਹੀ ਦਾ ਜਵਾਬ ਤਾਂ ਲੈ ਲਓ ਜਿਹੜਾ ਨਾ ਆਪਾਂ ਹੁਣ ਗੱਲ ਮੇਨ ਖਾਸ ਖਾਸ ਕਰ ਤੋਂ ਆਪਾਂ ਹੁਣ ਜਿਹੜੀ ਗੱਲ ਕਰਦੇ ਪਏ ਨਾ ਆਪਾਂ ਕੱਲ ਆਪਣੀ ਜਿੱਦਾਂ ਹੁਣ ਮੈਂ ਡੈਨਮਾਰਕ ਦਾ ਭਾਈ ਹੁਣ ਫਿਨਲੈਂਡ ਦਾ ਤੁਸੀਂ ਇੰਡੀਆ ਬੈਠੇ ਹਾਂ, ਅਸੀਂ ਇਹਨਾਂ ਤਿੰਨਾਂ ਕੰਟਰੀ ਗੱਲ ਕਰ ਸਕਦੇ ਹਾਂ, ਜੇ ਚੌਥੀ ਵਾਲਾ ਹੋਊਗਾ ਉਹ ਚੌਥੀ ਨਿਕਲੂਗਾ ਆ ਕੇ ਹੁਣ ਆਪਾਂ ਜੇ ਕਿਉਂਕਿ ਅਸੀਂ ਦੋਨੇ ਜਾਣੇ ਇੰਡੀਆ ਤੋਂ ਆਏ, ਮੈਂ ਵੀ ਤਾਂ ਭਾਜਪਾ ਜੀ ਵੀ ਤੁਸੀਂ ਵੀ, ਹੁਣ ਅਜੇ ਆਪਾਂ ਜੇ ਆਪਾਂ ਇੰਡੀਆ ਦੀ ਗੱਲ ਕਰਦੇ ਹਾਂ ਇੰਡੀਆ ਦੀ ਕਿਹੜੀ ਜਿਹੜੀ ਤੁਸੀਂ ਹੁਣ ਗੱਲ ਕੀਤੀ ਆ ਵੀ ਆਪਾਂ ਸਰਕਾਰਾਂ ਕਿਉਂ ਬਣਾਉਂਦੇ ਹਾਂ, ਉਹਦਾ ਜਵਾਬ ਇਹ ਹੈ ਕਿ ਜੇ ਤੁਸੀਂ ਜਿਹੜੀ ਅਗਲਾ ਤੁਹਾਡੀ ਸਵਾਲ ਹੋਣਾ ਉਹ ਇਹ ਆ ਕਿ ਅਸੀਂ ਉਹਨਾਂ ਨੇ ਕਰਨਾ, ਉੱਪਰ ਜਿਹੜੇ ਜਿਹੜੇ ਸਰਕਾਰਾਂ 'ਚ ਬੈਠੇ ਉਹਨਾਂ ਦੇ ਕੋਲ ਤਾਂ ਸਾਰਾ ਸਿਸਟਮ ਆ, ਜਿਹੜਾ ਉਹਨਾਂ ਕੋਲ ਨਹੀਂ ਹੋਣਾ ਚਾਹੀਦਾ, ਉਹੀ ਸਰਕਾਰਾਂ ਬਣਾਉਣ ਵਾਲੇ ਆ, ਉਹੀ ਕਾਨੂੰਨ ਬਣਾਉਣ ਵਾਲੇ ਆ ਤੇ ਉਹੀ ਸਮਾਨ ਵੇਚਣ ਵਾਲੇ ਆ,
1: ਬਿਲਕੁਲ ਹੈ ਜੀ,
0: ਪ੍ਰੋਬਲਮ ਤੇ ਇਹ ਆ।
2: ਫਿਰ ਆਪਾਂ ਇਹਦੇ ਵਿੱਚ ਸਾਰੇ ਬੰਦੇ ਉਹਨਾਂ ਦੇ ਕਿਵੇਂ ਦੋਸ਼ ਦੇ ਸਕਦੇ ਆ?
1: ਬਹਾਦਰ ਜੀ ਮਤਲਬ ਕਿ ਉਹ ਵੀ ਤਾਂ ਹੈ ਹੀ, ਹੁਣ ਦੇਖੋ ਮੈਂ ਆਪਣੀ ਇੱਕ ਐਗਜ਼ਾਮਪਲ ਦਿੰਦਾ, ਚਲੋ ਮੈਂ ਜੋਬ ਦੇ ਵਿੱਚ ਮੇਰਾ ਪ੍ਰੋਫੈਸ਼ਨ ਹੈ ਜਿਹੜਾ, ਮੇਰੇ ਸਿਰ ਦੇ ਉੱਤੇ ਮਾਲਕ ਨਹੀਂ ਆ ਪਰ ਮੇਰਾ ਸੁਪਰਵਾਈਜ਼ਰ ਹੈ, ਤੇ ਸੁਪਰਵਾਈਜ਼ਰ ਦੀ ਜ਼ਿੰਮੇਵਾਰੀ ਹੈ ਕਿ ਜਿਹੜਾ ਪ੍ਰੋਡਕਟ ਵੀ ਉਹਨੇ ਲਿਆਉਣਾ ਹੈ ਕਿਚਨ ਦੇ ਵਿੱਚ ਉਹ ਵਧੀਆ ਹੋਵੇ, ਕੁਆਲਿਟੀ ਦਾ ਹੋਵੇ, ਤੇ ਜੋ ਵਾਅਦਾ ਕੀਤਾ ਗਿਆ ਹੈ ਸਕੂਲੀ ਬੱਚਿਆਂ ਦੇ ਨਾਲ ਉਹ ਮਤਲਬ ਕਿ ਉਸ ਤਰ੍ਹਾਂ ਦੀ ਉਹਦੇ ਪੂਰਾ ਲੈਵਲ ਹੋਣਾ ਚਾਹੀਦਾ। ਉਸ ਤੋਂ ਬਾਅਦ ਜਦੋਂ ਮੈਂ ਤਿਆਰ ਕਰਨਾ, ਚਾਹੇ ਮੈਂ ਟਮਾਟਰ ਐਗਜ਼ਾਮਪਲ ਲਾ ਲਾਂ, ਮੈਂ ਟਮਾਟਰ ਕੱਟਣ ਲੱਗਾ ਜੀ, ਉਹ 5 ਕਿਲੋ ਟਮਾਟਰ ਜਾਂ 20 ਕਿਲੋ ਟਮਾਟਰ ਨੇ, ਉਹਦੇ ਵਿੱਚੋਂ 10 ਗਲੇ ਹੋਏ ਜਾਂ ਮਾੜਾ ਮੋਟਾ ਮਤਲਬ ਕਿ ਕੁਝ ਲੱਗਾ ਹੋਇਆ ਦਿਖਦਾ ਹੈ, ਤਾਂ ਮੈਂ ਉੱਥੇ ਉਹਨੂੰ ਸਟੋਪ ਕਰਨਾ, ਮੈਂ ਉਹਨੂੰ ਕੱਢ ਕੇ ਤਾਂ ਬਾਹਰ ਰੱਖਣਾ ਹੈ, ਨਾ ਕਿ ਮੈਂ ਕਹਿਣਾ ਇਹ ਕਿਹੜਾ ਕੋਈ ਦੇ, ਨਾ ਸੁਪਰਵਾਈਜ਼ਰ ਮੇਰੇ ਸਿਰ ਦੇ ਉੱਤੇ ਆ ਤੇ ਨਾ ਮੇਰੇ ਨਾਲ ਦਾ ਕੋਈ ਆ, ਇਹ ਕਿਹੜਾ ਕਿਸੇ ਨੇ ਦੇਖਿਆ ਮੈਂ ਚੱਕ ਕੇ ਸਬਜ਼ੀ ਬਣਾ ਦਵਾਂ? ਉਹ ਤਾਂ ਹੁਣ ਮੇਰੀ ਨਿੱਜੀ ਜ਼ਿੰਮੇਵਾਰੀ ਬਣ ਗਈ ਨਾ, ਉਹ ਤਾਂ
0: ਬਿਲਕੁਲ ਬਿਲਕੁਲ।
1: ਹਾਂਜੀ ਹਾਂਜੀ,
2: ਇੱਕ ਮਿੰਟ ਕੋਈ ਗਲਤੀ ਨਹੀਂ ਕਰਦਾ ਇਸ ਹਿਸਾਬ ਨਾਲ,
1: ਨਹੀਂ ਉੱਥੇ ਤਾਂ ਆਪਾਂ ਗੱਲ ਕਰ ਰਹੇ ਹਾਂ, ਗਲਤੀ ਹੋ ਕਾ ਤਾਂ ਜਾਵੇ ਫਿਰ, ਜੇ ਆਪਾਂ ਗਲਤੀ ਕਰ ਰਹੇ ਤਾਂ ਫਿਰ ਸਰਕਾਰਾਂ ਦੇ ਉੱਤੇ ਸਵਾਲ ਨਹੀਂ ਬਾਈ ਜੀ, ਉਹ ਤਾਂ ਫਿਰ ਇੱਕ ਦੂਜੇ ਉੱਤੇ ਆਪਾਂ ਗੱਲ ਕਰੀ ਜਾ ਸਿੱਟੀ ਜਾਂਦੇ ਆ ਨਾ, ਪਰ ਅਸੀਂ ਆਪ ਜ਼ਿੰਮੇਵਾਰ ਤਾਂ ਬਣਨਾ ਪਊਗਾ ਨਾ। ਔਜਲਾ ਸਾਹਿਬ ਵੀ ਇਹੀ ਕਰਦੇ ਸੀ ਕਿ ਆਪਣੀ ਜ਼ਿੰਮੇਵਾਰੀ
2: ਤਾਂ ਸੁਣਦੇ ਨੀ ਯਾਰ, ਨਾ ਕੋਈ ਚੋਰੀ ਕਰਦਾ
1: ਜੀ, ਨਹੀਂ ਤੁਸੀਂ ਨਿੱਜੀ ਆਪਣੀ ਨਿੱਜੀ ਨਾ ਕਰੋ, ਆਪਣੇ ਉੱਪਰ ਨਾ ਲਵੋ, ਆਪਾਂ ਸਾਰੀ ਗੱਲ ਕਰ ਸਾਰਿਆਂ ਦੀ ਗੱਲ ਕਰ ਰਹੇ ਹਾਂ, ਤੁਸੀਂ ਆਪਣੇ ਉੱਤੇ ਨਾ ਲਓ, ਤੁਹਾਨੂੰ ਕਹਿ ਰਹੇ ਹਾਂ ਜੀ।
2: ਮੈਂ ਐ ਨਹੀਂ, ਮੈਂ ਇਹ ਕਹਿ ਰਿਹਾ ਵੀ ਜਿਹੜੀਆਂ ਸਰਕਾਰਾਂ ਨੇ ਸਾਨੂੰ ਬੰਦੇ ਬਣਾਉਣਾ ਸੀ ਉਹ ਤਾਂ ਬਣਾਉਂਦੀਆਂ ਨੀ।
0: ਸ਼ੈਲੀ ਭਾਈ ਤੁਹਾਡੀ ਮੈਂ ਤੁਹਾਡਾ ਪੁਆਇੰਟ ਮੈਂ ਸਮਝ ਗਿਆ ਮੈਂ ਪਤਾ ਤੁਹਾਡਾ ਕਹਿਣਾ ਮਤਲਬ ਇਹ ਕਿ ਤੁਸੀਂ ਤਾਂ ਹੁਣ ਧੱਕੇ ਨਾਲ ਫਸੇ ਹੋ ਵਿੱਚ, ਕਿਉਂਕਿ ਜਦੋਂ ਅਸੀਂ ਲਾਂਭਾ ਹੋਰ ਹੁੰਦੇ ਹਾਂ ਤੁਹਾਡੇ ਵੀ ਧੱਕੇ ਨਾਲ ਆ ਜਾਂਦਾ ਨਾ, ਤੁਹਾਡੀ ਗੱਲ ਸਹੀ ਹੈ ਇਸ ਵਿੱਚ, ਅਸੀਂ ਇਹ ਵੀ ਨੀ ਕਹਿੰਦੇ ਵੀ ਜੇ 100 ਦੇ 100 ਬੰਦੇ ਆ ਤਾਂ ਸਾਰੇ ਗੰਦੇ ਆ ਤਾਂ ਸਾਰੇ ਉਹ ਆ 2 ਨੰਬਰੀ ਆ, ਅਸੀਂ ਇਹ ਨੀ ਕਹਿੰਦੇ। ਉਹ ਫਿਰ ਤੁਸੀਂ ਲਪੇਟੇ ਚ ਵਿਚਾਰੇ ਹੋ ਫਿਰ ਬਸ, ਕਿਉਂਕਿ ਅਸੀਂ ਇਹ ਨੀ ਕਹਿੰਦੇ ਡੈਨਮਾਰਕ ਤੇ ਫਿਨਲੈਂਡ ਦੇ ਵਿੱਚ ਇੱਥੇ ਕੋਈ ਗੰਦੇ ਬੰਦੇ ਹੈ ਨੀ, ਏਦਾਂ ਵੀ ਹੈ ਨੀਗਾ, ਇੱਥੇ ਵੀ ਹੈਗੇ ਆ। ਹੁਣ ਮੈਂ ਅੱਜ ਹੀ ਪੁਲਿਸ ਭਾਈ ਤੁਹਾਨੂੰ ਮੈਸੇਜ ਭੇਜਿਆ ਜੀ ਕਿ ਮੇਰੇ ਘਰ ਪਿਛਲੇ ਸਾਲ ਚੋਰੀ ਹੋਈ ਆ, ਐਸੇ ਦਿਨ 19 ਤਰੀਕ ਨੂੰ
1: ਜੀ,
0: ਸਾਰਾ ਕੁਛ ਲੈ ਗਿਆ
1: ਬਿਲਕੁਲ,
0: ਮਤਲਬ ਕਿ ਤੁਸੀਂ ਉਦਾਂ ਲਪੇਟੇ ਚ ਫਿਰ ਆ ਗਏ ਹੋ, ਸਿੱਧੀ ਗੱਲ ਆ, ਕਿਉਂਕਿ ਜੇ ਢਾਂਚਾ ਹੁੰਦਾ ਬਣਿਆ।
2: ਇੱਕ ਮਿੰਟ ਇੱਥੇ ਪਤਾ ਕੀ ਆ ਤੁਹਾਡੇ ਕੋਲੇ, ਤੁਸੀਂ ਰਹਿੰਦੇ ਇੱਥੇ, ਬਥੇਰੇ ਚੰਗੇ ਬੰਦੇ ਨੇ, ਬਥੇਰੇ ਮਾੜਾ ਕੰਮ ਨਹੀਂ ਕਰਦੇ, ਬਥੇਰੇ ਸੱਚੇ ਨੂੰ ਸੱਚ ਕਹਿੰਦੇ ਨੇ
1: ਜੀ,
2: ਸਾਡੇ ਕੋਲੇ ਬਥੇਰੇ ਚੋਰੀ ਵਾਲੇ ਠੱਗੀ ਵਾਲੇ।
0: ਨਹੀਂ ਭਾਜੀ, ਉਹ ਢਾਂਚਾ ਆ, ਉਹ ਸਾਡਾ ਚੰਗੇ ਬੰਦੇ ਨੀਗੇ, ਉਹ ਢਾਂਚੇ ਨੇ ਬਣਾਏ ਹੋ ਚੰਗੇ ਬੰਦੇ, ਉਹਨਾਂ ਸਿੱਧੇ ਕਰਕੇ ਰੱਖੇ ਹੋਊਗਾ, ਕਿਉਂਕਿ ਤੁਸੀਂ ਪੜਦੇ ਚ ਕੋਈ ਚੀਜ਼ ਰੱਖ ਹੀ ਨੀ ਸਕਦੇ, ਹੁਣ ਜੇ ਮੈਂ ਬੈਂਕ ਗਿਆ ਮੈਨੂੰ ਕਹਿ ਹੀ ਨੀ ਸਕਦਾ ਕੁਛ ਵੀ ਗਲਤ ਗੱਲ ਬੋਲਣ ਦਾ ਤਰੀਕਾ, ਜਾਂ ਮੈਂ ਹਸਪਤਾਲ ਗਿਆ ਜਾਂ ਮੈਂ ਸਕੂਲ ਗਿਆ, ਉਹ ਯਾਰ ਉਹ ਲੁਕੋ ਹੀ ਨੀ ਸਕਦਾ।
1: ਆਪਣੇ ਪੈਸੇ ਵੀ ਕਢਾਉਣੇ ਆ ਨਾ, 400-500 ਯੂਰੋ ਵੀ ਕਢਾਉਣਾ ਤਾਂ ਅਗਲੇ ਕਹਿੰਦੇ ਤੁਸੀਂ ਕਿੱਥੇ ਵਰਤਣਾ ਹੈ ਦੱਸੋ ਸਾਨੂੰ, ਜਾਂ ਜਮਾ ਕਰਾਉਣ ਆਏ ਹੋ ਤਾਂ ਕੈਸ਼ 400-500 ਯੂਰੋ ਤਾਂ ਉਹ ਪੁੱਛਣਗੇ ਵੀ ਇਹ ਕਿੱਥੋਂ ਆਇਆ ਹੈ, ਕਲੀਅਰ ਕਰਨਾ ਪਏਗਾ।
0: ਭਾਜੀ ਲੁਕੋ ਨੀ ਸਕਦਾ, ਨਾ ਸਰਕਾਰੀ ਬੰਦਾ ਤੇ ਨਾ ਪ੍ਰਾਈਵੇਟ ਬੰਦਾ, ਤੁਸੀਂ ਪਰਦੇ ਚ ਨਹੀਂ ਰੱਖ ਸਕਦੇ। ਮੈਂ ਹਮੇਸ਼ਾ ਕਹਿੰਦਾ ਹੁੰਦਾ ਮੈਂ ਕਿ ਸਾਨੂੰ ਨਾ ਇਹਨਾਂ ਨੇ ਇੱਥੇ ਜਿਹੜਾ ਸਿਸਟਮ ਆ, ਇਹਨਾਂ ਨੇ ਸਾਨੂੰ ਰੱਸੀਆਂ ਪਾਈਆਂ ਆ
1: ਜੀ,
0: ਰੱਸੀਆਂ ਪਾਈਆਂ। ਜੇ ਇੱਕ ਰੱਸੀ ਤੁਸੀਂ ਇੱਕ ਪਾਸੇ ਖਿੱਚੋਗੇ ਦੂਜੇ ਪਾਸੇ ਖਿੱਚੀ ਜਾਣੀ, ਉਹਨੂੰ ਪਤਾ ਨਾ ਵੀ ਹਾਂ ਵੀ ਬੰਦਾ ਕਿੱਧਰ ਜਾ ਰਿਹਾ ਹੈ।
1: ਬਿਲਕੁਲ,
0: ਇਹਨੂੰ ਢਾਂਚਾ ਤੇ ਸਿਸਟਮ ਕਹਿ ਸਕਦੇ ਅਸੀਂ, ਉਹ ਸਾਡੀ ਸਰਕਾਰਾਂ ਨੇ ਨਹੀਂ ਬਣਾਇਆ
1: ਜੀ।
2: ਸਰ ਅੱਜ ਤੋਂ 25-30 ਸਾਲ ਪਹਿਲਾਂ ਬਾਹਰ ਗਏ ਸੀਗੇ, ਬਾਹਰ ਜਾ ਕੇ ਮਾਹੌਲ ਦੇਖਿਆ, ਸਿਸਟਮ ਦੇਖਿਆ, ਇੱਥੇ ਆ ਕੇ ਉਹੀ ਮਾਹੌਲ ਤੇ ਸਿਸਟਮ ਭਾਲਦਿਆਂ ਸਾਨੂੰ ਨਹੀਂ ਮਿਲ ਰਿਹਾ
1: ਜੀ ਜੀ।
0: ਬਸ ਤਾਂ ਹੀ ਤਾਂ ਅਸੀਂ ਆ ਨਹੀਂ ਸਕਦੇ ਹੁਣ,
2: ਜਿਹੜੀਆਂ ਸਰਕਾਰਾਂ ਇਹਨਾਂ ਨੇ ਬੰਦੇ ਠੀਕ ਕਰਨੇ ਨੇ ਉਹ ਨਹੀਂ ਸਹੀ ਕੰਮ ਕਰ ਰਹੀਆਂ
1: ਜੀ।
2: ਅਸੀਂ ਚਾਹੁੰਦੇ ਹਾਂ ਕਿ ਸਾਨੂੰ ਸਰਕਾਰ ਕੁਛ ਵੀ ਕਰੇ, ਸਿਸਟਮ ਵਧੀਆ ਲੈ ਲੇ
1: ਜੀ ਜੀ ਜੀ। ਥੈਂਕ ਯੂ
0: ਜੀ। ਹੁਣ ਭਾਜੀ ਦੇਖੋ
2: ਜਿਹੜਾ ਕੁਛ ਨੀ ਚਾਹੁੰਦੇ
1: ਜੀ,
0: ਜਿੱਦਾਂ ਸ਼ੈਲੀ ਭਾਜੀ ਜਿਹੜਾ ਨਾ ਇੰਡੀਆ ਖਾਸ ਕਰ ਇਹਨਾਂ ਨੇ ਇੱਕ ਚੀਜ਼ ਸਿੱਖ ਲਈ ਆ, ਉਹਦਾ ਗੌਰਮੈਂਟ ਨੇ ਇੱਕ ਚੀਜ਼ ਸਿੱਖ ਲਈ ਆ, ਇਹਨਾਂ ਨੂੰ ਇਹ ਇਹਨਾਂ ਨੇ ਸਿਸਟਮ ਲੈ ਲਿਆ ਸਾਡੇ ਬਾਹਰਲੇ ਕੰਟਰੀਆਂ ਵਾਲੇ ਵੀ ਅਸੀਂ ਆਪਣੀ ਜੇਬ ਚ ਕਿੱਦਾਂ ਪਾਉਣਾ ਆ, ਪਰ ਵਾਪਸ ਪਬਲਿਕ ਦੀ ਜੇਬ ਚ ਕਿੱਦਾਂ ਪਾਉਣਾ ਉਹ ਨੀ ਸਿਸਟਮ ਲਿਆ ਇਹਨਾਂ ਨੇ
1: ਜੀ।
0: ਆਪਣੀ ਜੇਬ ਪਾਉਣਾ ਲੈ ਲਿਆ, ਇਹਨਾਂ ਜੋੜ ਉਹਨਾਂ ਜੋੜ ਇਹਨਾਂ ਜੋੜ ਲਿੰਕ ਉਹਨਾਂ ਜੋੜ ਲਿੰਕ, ਹੁਣ ਇਹਨਾਂ ਦੇ ਨਿਆਣੇ ਕਿਤੇ ਬਾਹਰ ਰਹਿੰਦੇ ਨੀ, ਇਹ ਕਿਤੇ ਬਾਹਰ ਨੀ ਆਉਂਦੇ, ਇਹ ਕਿਤੇ ਡੈਨਮਾਰਕ ਨੀ ਆਏ ਹੋਣਗੇ, ਫਿਨਲੈਂਡ ਨੀ ਆਏ ਹੋਣਗੇ, ਦੇਖਣ ਤਾਂ ਸਹੀ ਆ ਕੇ ਇਹਨੂੰ ਕਹਿੰਦੇ ਆ ਡੈਮੋਕਰੇਟ।
2: ਉਹੀ ਗੱਲ ਕਰਦੇ ਆ,
1: ਬਿਲਕੁਲ
2: ਅਸੀਂ ਟੈਕਸ ਦੀਆਂ ਚੀਜ਼ਾਂ ਖਰੀਦਦੇ ਆ
1: ਜੀ ਜੀ,
2: ਸਾਡੇ ਤੇ ਪੈਸਾ ਕਿਉਂ ਨੀ ਲੱਗਦਾ ਉਹ
1: ਜੀ,
0: ਬਸ ਇਹਨੂੰ ਢਾਂਚਾ ਕਹਿੰਦੇ ਸੀ, ਉਹ ਨਹੀਂ ਲੱਗਦਾ,
2: ਇੱਕ ਵੀ ਪਰਸੈਂਟ ਕੁਛ ਗਲਤੀ ਨੀ ਕਰਦੇ ਅਸੀਂ
1: ਜੀ।
0: ਹੁਣ ਹੁਣ ਹੁਣ ਹੁਣ ਸ਼ੈਲੀ ਭਾਜੀ ਹੁਣ
2: ਸਾਨੂੰ
0: ਇਹਦੇ ਵਿੱਚ ਕੁਛ ਸ਼ੇਕ ਹੀ ਨਹੀਂ ਆ, ਤੁਹਾਨੂੰ ਤੁਸੀਂ ਖੁਦ ਵੀ ਸੁਣਿਆ ਹੋਣਾ ਜਾਂ ਲੋਕੀ ਵੀ ਕਹਿੰਦੇ ਹੋਣੇ ਆ ਵੀ ਜੇ ਜਿਹੜੇ ਦੁਨੀਆ ਪੰਜਾਬ ਦੀ ਬਾਹਰ ਬੈਠੀ ਜੇ ਉਹ ਨਾ ਬੈਠੀ ਹੋਵੇ ਤਾਂ ਪੰਜਾਬ ਦਾ ਪਤਾ ਨੀ ਕੀ ਹੋਵੇ। ਹਾਂ ਇਹ ਬਾਕੀ ਆਪਾਂ ਕਹਿੰਦੇ ਆ ਵੀ ਗੁਰੂਆਂ ਦੇ ਨਾਂ ਤੇ ਚੱਲਦਾ, ਪਰ ਕਿੰਨਾ ਰੁਪਈਆ ਉੱਥੋਂ ਆਉਂਦਾ ਆ ਪੰਜਾਬ ਨੂੰ ਭਾਵਾਂ, ਹਾਲਾਂਕਿ ਅਸੀਂ ਇੱਥੇ ਮਹੀਨੇ ਵਾਸਤੇ ਆਉਣਾ ਆ,
1: ਬਿਲਕੁਲ
0: ਉਹ ਵੀ ਦੋ ਤਿੰਨ ਸਾਲਾਂ ਬਾਅਦ, ਤੇ ਸਾਨੂੰ ਉਸ ਮਹੀਨੇ ਦੇ ਵਿੱਚ ਹੱਥ ਖੜੇ ਕਰਾ ਕੇ ਭੇਜ ਦਿੰਦੇ ਆ ਇੱਥੋਂ ਦੇ ਸਿਸਟਮ ਵਾਲੇ ਜਿਹੜੇ ਆ
1: ਜੀ। ਬਿਲਕੁਲ ਹੈ ਜੀ,
2: ਏਅਰਪੋਰਟ ਤੋਂ ਕੰਮ ਸ਼ੁਰੂ ਹੋ ਜਾਂਦਾ, ਸਾਡੀ ਮਿਹਨਤ ਦਾ ਮੁੱਲ ਇੱਥੇ ਇੰਡੀਆ 'ਚ ਨਹੀਂ ਮਿਲਦਾ
1: ਜੀ ਜੀ,
0: ਕਿਉਂਕਿ ਉਹਨਾਂ ਦੀ ਜੇਬ ਚੱਲ ਜਾਂਦਾ ਨਾ ਜਿਹੜੇ ਸਿਸਟਮ ਬਣਾਉਂਦੇ ਆ, ਉਹਨਾਂ ਦੀ ਜੇਬ
2: ਨਹੀਂ ਪੈਂਦਾ ਜੀ
1: ਜੀ। ਬਿਲਕੁਲ
0: ਨਹੀਂ ਪੈਣਾ, ਉਹ ਪੈਣਾ ਵੀ ਨਹੀਂ ਆ, ਉਹ ਪੈਣਾ ਵੀ ਨਹੀਂ ਆ
1: ਜੀ,
0: ਕਿਉਂਕਿ ਹੁਣ ਨਹੀਂ ਹੋ ਸਕਦਾ।
1: ਬਿਲਕੁਲ ਹੈ ਜੀ, ਬਿਲਕੁਲ ਬਿਲਕੁਲ।
0: ਚਲੋ ਭਾਈ,
1: ਥੈਂਕ ਯੂ ਭਾਈ ਜੀ, ਬਹੁਤ ਬਹੁਤ ਸ਼ੁਕਰੀਆ, ਤੇ ਸ਼ੈਲੀ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ, ਤੇ
0: ਨਹੀਂ ਉਦਾਂ ਚੰਗੀ ਗੱਲ ਆ ਆਪਾਂ ਗੱਲਾਂ ਕਰਦੇ, ਬਿਲਕੁਲ ਕੰਮ ਕੋਈ ਨਾ ਕੁਝ ਸਿੱਖਣ ਨੂੰ ਮਿਲਦਾ, ਕੁਝ ਨਾ ਕੁਝ ਸਿੱਖਣ ਨੂੰ ਮਿਲਦਾ, ਉਹ ਨਹੀਂ ਕੁਝ ਵੀ।
1: ਬਿਲਕੁਲ ਹੈ ਜੀ ਜੀ, ਥੈਂਕ ਯੂ ਜੀ,
0: ਚਲੋ ਫੇਰ ਮਾਨੀ ਭਾਈ,
1: ਸਤਿ ਸ੍ਰੀ ਅਕਾਲ ਜੀ
2: ਭਾਈ, ਜਨਮ ਦਿਨ ਦੀਆਂ ਵਧਾਈਆਂ ਲੱਖ ਲੱਖ।
1: ਸ਼ੁਕਰੀਆ ਜੀ, ਉਹ ਕਬੂਲ ਕਰ ਲਈ ਜੀ,
0: ਜਨਮ ਦਿਨ
1: ਜੀ, ਥੈਂਕ ਯੂ ਜੀ, ਹਾਂਜੀ ਹਾਂਜੀ ਬਿਲਕੁਲ ਹੈ ਜੀ, ਅੱਜ ਜੀ
0: ਬਿਮਾਰ ਗਿਆ ਭਾਈ,
1: ਸ਼ੁਕਰੀਆ ਜੀ, ਸ਼ੁਕਰੀਆ, ਥੈਂਕ ਯੂ ਜੀ, ਥੈਂਕ ਯੂ ਸਭ ਦੋਸਤਾਂ ਦਾ ਸ਼ੁਕਰੀਆ। ਲੋ ਦੋਸਤੋ, ਇਸ ਤਰ੍ਹਾਂ ਜੀ ਸ਼ੈਲੀ ਬਾਈ ਜੀ ਤੇ ਆਪਣੇ ਨਾਲ ਬਹਾਦਰ ਸਿੰਘ ਜੀ ਸੀ ਡੈਨਮਾਰਕ ਤੋਂ ਜੀ, ਤੇ ਲੋ ਫਿਰ ਅਗਲੀ ਗੱਲਬਾਤ ਕਰਦੇ ਆਪਣੇ ਨਾਲ, ਗੁਰੀਮਾਨ ਜੀ ਜੁੜ ਰਹੇ ਸੀ ਤੇ ਉਹਨਾਂ ਦੀ ਗੱਲਬਾਤ ਵੀ ਸੁਣਦੇ ਆ, ਤੇ ਅੱਜ ਗੱਲਾਂ ਬਾਤਾਂ ਦੇ ਵਿੱਚ ਚਲੋ ਸਮਾਂ ਲੰਘ ਚੱਲਿਆ ਤੇ ਲਾਈਨਾਂ ਖੁੱਲੀਆਂ ਨੇ, ਗੱਲਬਾਤ ਹਰ ਕੋਈ ਕਰ ਸਕਦਾ ਆਪਣੇ ਮਨ ਦੀ, ਤੇ +358 44 976 1962 ਸਟੂਡੀਓ ਦਾ ਨੰਬਰ ਹੈ, ਤੇ ਕੋਸ਼ਿਸ਼ ਕਰਦੇ ਆ ਗੁਰੀਮਾਨ ਹੁਣਾਂ ਨੂੰ ਜੇ ਸੁਣ ਰਹੇ ਨੇ ਕਾਲ ਕਰ ਸਕਦੇ ਨੇ ਜੀ, ਤੇ ਤਦ ਤੱਕ ਇੱਕ ਦੋ ਖਬਰਾਂ ਮੈਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਤੇ ਪ੍ਰੋਗਰਾਮਾਂ ਨੂੰ ਦੋਸਤੋ ਸਪੋਰਟ ਕੀਤਾ ਹੈ ਹਰਵਿੰਦਰ ਜੋਲ, ਭੈਣ ਜੀ ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ, ਧੰਨਵਾਦ ਹੈ। ਮਾਨ ਸਿੰਘ ਸੈਣੀ ਸਾਹਿਬ ਕਹਿੰਦੇ ਹੈ ਕਿ ਕਹਿੰਦੇ ਮੈਂ ਕਹਿੰਦੇ 6 ਤਰੀਕ ਦਾ ਜਨਮ ਹੈ ਮੇਰਾ, ਤੇ ਕਹਿੰਦੇ ਮੈਂ ਵੀ ਜਿਮ ਜੁਮ ਲਾ ਲੈਂਦਾ ਜੀ, ਕਿਆ ਬਾਤ ਹੈ ਜੀ। ਗੁਰੀਮਾਨ ਜੀ ਜੁੜੇ ਨੇ ਜੀ ਆਪਣੇ ਨਾਲ, ਉਹਨਾਂ ਦੀ ਗੱਲ ਸੁਣਦੇ ਆ। ਸਤਿ ਸ੍ਰੀ ਅਕਾਲ ਗੁਰੀਮਾਨ, ਸਵਾਗਤ ਹੈ ਜੀ ਬਾਈ ਜੀ,
3: ਸਾਰੇ ਬੜੇ ਭਰਾਵਾਂ ਨੂੰ ਸਤਿ ਸ੍ਰੀ
1: ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ ਜੀ ਅਨੂ ਜੀ, ਕੀ ਕਹਿਣਾ ਚਾਹੋਗੇ?
3: ਅੱਜ ਤਾਂ ਮਾਹੌਲ ਜ਼ਿਆਦਾ ਭੜਕ ਗਿਆ,
1: ਚਲੋ ਵਿੱਚ ਵਿੱਚ ਹੋ ਜਾਂਦਾ ਇਦਾਂ ਜੀ, ਹਾਂ ਜੀ,
3: ਪਰ ਨਾ ਮਤਲਬ ਇਹ ਨਾ ਸ਼ੈਲੀ ਵੀਰ ਜੀ, ਚਲੋ ਮੈਂ ਨੀ ਕਹਿੰਦਾ ਵੀ ਸ਼ੈਲੀ ਵੀਰ ਜੀ ਕੋਈ ਕੰਮ ਮਾੜਾ ਕਰ ਰਹੇ ਆਪਣੇ ਵੱਲੋਂ ਤਾਂ ਵਧੀਆ ਹੀ ਕਰ ਰਹੇ
1: ਨਹੀਂ ਬਾਈ ਜੀ ਉਹਨਾਂ ਦੇ ਕੱਲਾ ਉਹਨਾਂ ਦੀ ਨੀ ਗੱਲ ਕਰ ਉਹਨਾਂ ਦੇ ਲਾ ਕੇ ਨੀ ਗੱਲ ਕਰਦੇ ਜਾਂ ਮਤਲਬ ਕਿ ਗੱਲ
3: ਉਹ ਲੈ ਰਹੇ ਹੈ ਨਾ ਜੀ ਪਰ ਉਹ
1: ਜਿਹੜਾ ਹਾਂ ਨਿੱਜੀ ਲੈ ਮੈਂ ਉਹੀ ਕਿਹਾ ਕਿ ਨਿੱਜੀ ਨੀ ਆਪਾਂ ਪਰ ਮਤਲਬ ਕਿ ਜਿਹੜਾ ਜਿਹੜੀਆਂ ਉਹ ਇਸ ਚੀਜ਼ ਦੇ ਵਿੱਚ ਉਹ ਲੋਕਾਂ ਨੂੰ ਜਿਹੜਾ ਵਿੱਚ ਫਸਾ ਕੇ ਉਹਨਾਂ ਤੋਂ ਬੈਨੀਫਿਟ ਲੈ ਰਹੇ ਨਾ ਉਹ ਵੀ ਸਾਨੂੰ ਸਮਝਣ ਦੀ ਜ਼ਰੂਰਤ ਪਵੇਗੀ ਨਾ ਜੀ
3: ਮੈਂ ਨਾ ਇੱਕ ਛੋਟੀ ਜਿਹੀ ਗੱਲ ਕਰਦਾ ਜੀ ਮੈਂ ਤਾਂ ਚਲੋ ਪਤਾ ਨੀ ਵੈਸੇ ਤਾਂ ਕੋਈ ਬੰਦਾ ਇਸ ਚੀਜ਼ ਨੂੰ ਗਲਤ ਗੱਲ ਨਾ ਸਮਝੇ
1: ਜੀ
3: ਮੰਨ ਲਓ ਜੀ ਹੁਣ ਆਪਾਂ ਬਾਹਰੋਂ ਦੀਆਂ ਪਾਲਿਸੀ ਬਾਹਰ ਦੀਆਂ ਪਾਲਿਸੀਆਂ ਦਾ ਵਿਰੋਧ ਕਰ ਰਹੇ ਬਾਹਰੋਂ ਸਾਡੇ ਇੱਥੇ ਪੁਲਿਸ ਨਾ ਆਵੇ
1: ਜੀ
3: ਪਰ ਜਿਹੜਾ ਐਨ ਆਰ ਆਈ ਵੀਰ ਆਪਣੇ ਉਹੀ ਬਾਹਰ ਦੇ ਡਾਲਰ ਕਮਾ ਕੇ ਇੱਧਰ ਨੂੰ ਫੇਰ ਨੀ ਕੋ ਕਹਿੰਦਾ ਵੀ ਯਾਰ ਇਹਨੂੰ ਸਭੀ ਜੋਏ ਬਾਹਰ ਦੀ
1: ਨਹੀਂ ਬਾਈ ਜੀ ਦੇਖੋ ਹੁਣ ਆਪਾਂ ਹੁਣ ਆਪਾਂ ਕਹਿੰਦੇ ਹਾਂ ਕਿ ਹੁਣ ਉਧਰੋਂ ਸਾਡਾ ਹੁਣ ਦੇਖੋ ਇੰਡੀਆ ਦੇ ਵਿੱਚ ਚਾਹੇ ਇੱਥੇ ਮੈਂ ਫਿਨਲੈਂਡ ਦੇ ਵਿੱਚ ਆ ਇੱਥੇ ਏਸ਼ੀਅਨ ਮਾਰਕੀਟਾਂ ਬਣੀਆਂ ਹੋਈਆਂ ਨੇ ਬਹੁਤ ਸਾਰਾ ਇੰਡੀਆ ਦਾ ਜਿੱਥੇ ਵੱਖਰੇ ਵੱਖਰੇ ਮੁਲਕਾਂ ਦੇ ਚਾਹੇ ਮੁਸਲਿਮ ਭਾਈਚਾਰਾ ਹੈਗਾ ਚਾਹੇ ਹੋਰ ਮੁਲਕਾਂ ਦੇ ਲੋਕ ਨੇ ਇਹਨਾਂ ਮੁਲਕਾਂ ਦੇ ਵਿੱਚ ਸਪੈਸ਼ਲ ਉਹ ਸ਼ੋਪਾਂ ਬਣੀਆਂ ਹੁਣ ਤਾਂ ਮਤਲਬ ਕਿ ਜਿਹੜੀਆਂ ਵੱਡੇ ਮਾਲ ਨੇ ਬਕਾਇਦਾ ਉਹਨਾਂ ਨੇ ਵੀ ਸੁਪਰ ਮਾਰਕੀਟਾਂ ਦੇ ਵਿੱਚ ਵੀ ਉਹ ਚੀਜ਼ਾਂ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਤੇ ਉਹ ਵੱਡੇ ਪੱਧਰ ਦੇ ਉੱਤੇ ਹੁਣ ਇੰਡੀਆ ਦੇ ਵਿੱਚੋਂ ਵੀ ਤਾਂ ਬਹੁਤ ਸਾਰਾ ਮਸਾਲਾ ਦਾਲਾਂ ਹੋਰ ਸਾਰੀਆਂ ਚੀਜ਼ਾਂ ਐਕਸਪੋਰਟ ਇੱਧਰ ਨੂੰ ਵੀ ਤਾਂ ਹੋ ਹੀ ਰਹੀਆਂ ਨੇ
3: ਆਉਂਦਾ ਹੈ ਜੀ
1: ਜੀ
3: ਕੋਈ ਸ਼ੱਕ ਨਹੀਂ
1: ਹੈ ਪਨੀਰ ਆਉਂਦਾ ਪਨੀਰ ਇੱਥੇ ਮਿਲਦਾ ਨੀਗਾ
3: ਇਹ ਵੀ ਤਾਂ ਦੇਖੋ ਨਾ
1: ਹੁਣ ਬਾਇਆ ਜਿਹੜਾ ਆਪਣਾ ਇੰਡੀਆ ਤੋਂ ਜਿੰਨਾ ਪਨੀਰ ਬਣਦਾ ਜਾਂ ਦੁਬਈ ਦੇ ਰਾਹੀਂ ਜਿਹੜਾ ਸਾਰਾ ਇਹਨਾਂ ਮੁਲਕਾਂ ਦੇ ਵਿੱਚ ਐਕਸਪੋਰਟ ਹੁੰਦਾ ਹੈ ਜੀ ਬਕਾਇਦਾ ਉੱਥੇ ਅਰਬੀ ਭਾਸ਼ਾ ਦੇ ਉੱਤੇ ਲਿਖਿਆ ਹੁੰਦਾ ਬਹੁਤ ਸਾਰੇ ਤੁਰਕੀ ਮੁਲਕ ਹੋ ਗਏ ਜਾਂ ਹੋਰ ਮੁਲਕ ਬਣਾਉਂਦੇ ਨੇ ਜਿਹੜੀਆਂ ਚੀਜ਼ਾਂ ਨਹੀਂ ਉਪਲਬਧ ਹੁੰਦੀਆਂ ਜੀ
3: ਇੱਕ ਗੱਲ ਹੋਰ ਦੇਖੋ ਨਾ ਜੀ ਮੈਂ ਕਹਿੰਦਾ ਲੱਖ ਆਉਂਦਾ ਜੀ ਪਰ ਜਿਹੜੀ ਚੀਜ਼ ਆਪਾਂ ਨੂੰ ਉਹਨਾਂ ਵੱਲੋਂ ਮਿਲਦੀ ਔਰ ਆਪਣੀ ਚੀਜ਼ ਆਪਾਂ ਇੱਥੇ ਬਣਾਉਂਦੇ ਆ ਕਦੇ ਸੈਂਪਲਿੰਗ ਕਰਕੇ ਤਾਂ ਦੇਖੋ ਵੀ ਥੋੜੀ ਅੱਖਾਂ ਖੁੱਲਣ ਵੀ
1: ਜ਼ਮੀਨ
3: ਅਸਮਾਨ ਦਾ ਫਰਕ ਹੈ
1: ਫਰਕ ਹੈਗਾ ਜੀ ਉਹੀ ਪੇ ਜੇ ਅਸੀਂ ਮੁੱਲ ਪੇ ਕਰ ਰਹੇ ਹਾਂ ਕੁਆਲਿਟੀ ਤਾਂ ਮਿਲੇ ਨਾ ਕੁਆਂਟਿਟੀ ਦੇ ਵਿੱਚ ਕਾਹ ਤੋਂ ਪੈਂਦੇ
3: ਅਸੀਂ ਦੂਸਰੀ ਮੈਂ ਇੱਕ ਹੋਰ ਗੱਲ ਕਰਦਾ ਹੁਣ ਮੇਰਾ ਦੁੱਧ ਪਨੀਰ ਦਾ ਕੰਮ ਹੈ
1: ਜੀ
3: ਪਹਿਲੀ ਗੱਲ ਤਾਂ ਮੰਨ ਲਓ ਮੇਰੇ ਕੋਲ 2 ਕੁਇੰਟਲ ਪਨੀਰ ਪਿਆ 2 ਕੁਇੰਟਲ ਦੁੱਧ ਪਿਆ ਮੈਨੂੰ ਮੈਂ ਉਹ ਵੇਚ ਦਿੱਤਾ ਮੈਨੂੰ ਕੋਈ ਫੋਨ ਕਰਦਾ ਨਾ ਬਾਈ ਦੁੱਧ ਚਾਹੀਦਾ ਮੈਂ ਸਾਫ਼ ਜਵਾਬ ਦੇਣਾ ਬਾਈ ਮੇਰੇ ਕੋਲ ਨਹੀਂ ਹੈਗਾ ਮੈਂ ਹੋਰਾਂ ਵਾਂਗੂ ਮਤਲਬ ਪਾਊਡਰ ਘੋਲ ਘੋਲ ਦੇਣ ਨਹੀਂ ਜਾਂਦਾ
1: ਜੀ
3: ਆਪਾਂ ਸਰਕਾਰਾਂ ਉੱਪਰ ਸੁੱਟੀ ਜਾਂਦੇ ਵੀ ਸਰਕਾਰ ਇਹ ਕਰੇ ਉਹ ਕਰੇ ਉਹ ਕਰੇ ਮੈਂ ਕਹਿੰਦਾ ਵੀ ਅਸੀਂ ਬਾਣੀ ਪੜ੍ਹਦੇ ਹਾਂ ਟੋਟਲ ਸਾਡੇ ਕੋਈ ਨੈਤਿਕ ਪਰਚ ਨੀ
1: ਬਿਲਕੁਲ ਜੀ ਹੈਗੇ ਨੇ ਨੈਤਿਕ
3: ਆਪਣੇ ਕੋਈ ਪਰਮਾਤਮਾ ਵੱਲੋਂ ਆਪਾਂ ਮੰਨ ਲਓ ਕੋਈ ਸਾਨੂੰ ਨਹੀਂ ਦੇਖ ਰਿਹਾ ਪਰ ਰੱਬ ਦਾ ਦੇਖ ਰਿਹਾ
1: ਬਿਲਕੁਲ ਹੈ ਜੀ ਬਿਲਕੁਲ
3: ਮੈਂ ਆਪਣੇ ਬੱਚੇ ਨੂੰ ਕਹਿੰਦਾ ਵੀ ਯਾਰ ਤੈਂ ਫੋਨ ਨੀ ਚਲਾਉਣਾ ਉਹਦੇ ਸਾਹਮਣੇ ਮੈਂ ਫੋਨ ਲੈ ਕੇ ਬੈਠਾ ਤਾਂ ਉਹਦੇ ਉੱਪਰ ਕੀ ਅਸਰ ਪਊਗਾ
1: ਜੀ ਬਿਲਕੁਲ ਹੈ ਜੀ
3: ਐਗਜ਼ਾਮਪਲ ਆ ਸਾਨੂੰ ਖੁਦ ਸੈੱਟ ਕਰਨੀ ਪੈਣੀ
1: ਹੈ ਜੀ ਪੈਣੀ ਹੈ ਜੀ ਬਿਲਕੁਲ ਹੈ ਜੀ
3: ਇੰਡੀਅਨ ਰੀਸੈਂਟ ਨਿਊਜ਼ ਹਲੇ ਕੁਝ ਮਹੀਨਿਆਂ ਦੀ ਗੱਲ ਹੈ ਇੰਡੀਅਨ ਆਰਮੀ ਦੇ ਵਿੱਚ ਫੇਰ ਕਦੇ ਦੁੱਧ ਦੇ ਸੈਂਪਲ ਫੇਲ ਹੋ ਗਏ
1: ਹਾਂ ਉੱਥੇ ਖਾਣੇ ਦਾ ਵੀ ਰੋਲਾ ਪਿਆ ਜੀ ਬਿਲਕੁਲ ਹੈ ਜੀ
3: ਪਿਆ ਹੈ ਨਾ ਜੀ ਉਹ ਸ਼ਰਮਿੰਦਗੀ ਦਾ ਪਾਤਰ ਲੋਕ ਸਮਝਣ ਵੀ ਯਾਰ ਅਸੀਂ ਜੀ ਫੇਰਕਾ ਜੀ ਦੁੱਧ ਕੌਣ ਫੇਰਕਾ ਦੁੱਧ ਕਿੱਥੇ ਚੱਕ ਕੇ ਲੈ ਸਾਡੇ ਲੋਕਾਂ ਦੇ ਚੱਕ ਕੇ ਲੈ ਕੇ ਜਾ ਰਹੇ ਆ ਜੀ
1: ਬਿਲਕੁਲ ਹੈ ਜੀ
3: ਪੰਜਾਬ ਚ ਇਕੱਠਾ ਕਰ ਰਿਹਾ ਉਹ ਕਿਹੜਾ ਉੱਤਰਾਖੰਡ ਤੋਂ ਇਕੱਠਾ ਕਰਕੇ ਲੈ ਕੇ ਆ ਰਹੇ
1: ਬਿਲਕੁਲ ਹੈ ਜੀ
3: ਇਹ ਅਸੀਂ ਐਗਜ਼ਾਮਪਲ ਅਸੀਂ ਸੈੱਟ ਕਰਨੀ ਕੰਮ ਤਾਂ ਅਸੀਂ ਮਾੜੇ ਕਰ ਰਹੇ ਹਾਂ ਸਬਜ਼ੀਆਂ ਦੇ ਵਿੱਚ ਰਿਹਾ ਸਪਰੇਹਾ ਅਸੀਂ ਕਰਦੇ ਹਾਂ ਹੁਣ ਤੁਸੀਂ ਹਰਿਆਣਾ ਮੇਰਾ ਦੁੱਧ ਦਾ ਕੰਮ ਮੈਂ ਹਰਿਆਣੇ ਤੋਂ ਦੁੱਧ ਮੰਗਵਾਉਣਾ 2 ਦਿਨਾਂ ਬਾਅਦ ਪਰ ਤੁਸੀਂ ਇਹ ਦੇਖੋ ਜੀ ਉੱਥੇ ਦੁੱਧ ਦਾ ਇੱਕ ਤਾਂ ਦੁੱਧ ਉੱਥੇ ਮੱਝਾਂ ਬਹੁਤ ਨੇ ਗਊਆਂ ਨੀ ਹੈਗੀਆਂ
1: ਜੀ
3: ਕਾਰਨ ਕੀ ਹੈ ਉਹਨਾਂ ਦੇ ਘਰ ਰੋਟੀ ਖਾਣ ਬਹਿ ਜਾਓ ਅਗਲੇ ਦਿਨ ਕੌਲੀਆਂ ਦੇ ਵਿੱਚ ਐਡੇ ਘਿਓ ਪਾਏ ਹੁੰਦੇ ਨੇ ਕੋਲ ਖਾਣ ਨੂੰ ਮੱਖਣ ਰੱਖਿਆ ਹੁੰਦਾ ਮੈਂ ਨੀ ਦੇਖਦਾ ਵੀ ਪੰਜਾਬ ਚ ਕਿਤੇ ਲੋਕਾਂ ਨੇ ਆਪਣੇ ਘਰ ਦਾ ਮੱਖਣ ਖਾਧਾ ਹੋਊਗਾ
1: ਬਿਲਕੁਲ ਬਿਲਕੁਲ ਤੁਸੀਂ ਦੇਖੋ ਚਲੋ ਅਸੀਂ ਭੂਆ ਦੇ ਪਿੰਡ ਜਾਂਦੇ ਸੀ ਤਾਂ ਹਨਾ ਉੱਥੇ ਦੇਖੋ ਉਹਨਾਂ ਨੇ ਵੀ ਮਤਲਬ ਕਿ ਲਵੇਰਾ ਰੱਖਿਆ ਹੋਇਆ ਸੀ ਤੇ ਲੱਸੀ ਤਾਂ ਮਤਲਬ ਕਿ ਗੁਆਂਢੀਆਂ ਨੂੰ ਵੀ ਦੇਣੀ ਪੈਂਦੀ ਹੁੰਦੀ ਸੀ ਕਹਿਣਾ ਵੀ ਪੈਂਦਾ ਸੀ ਭਾਈ ਲੱਸੀ ਬਣੀ ਹੋਈ ਆ ਲੈ ਜਾਓ ਆ ਕੇ ਹਨਾ ਮੱਖਣ ਕੱਢਿਆ
3: ਸੀਗਾ
1: ਤੇ ਅੱਜ ਭਾਲਿਆਣੀ ਭਾਲਦੀ ਹੋਣੀ ਉਹ ਜਿਹੜੀ ਚਾਟੀ ਦੀ ਲੱਸੀ ਹੋਣੀ ਜੀ
3: ਮੈਂ ਖੁਦ ਆਪਣੇ ਮਿੱਤਰ ਨੂੰ ਕਹਿ ਕੇ ਉਹਨਾਂ ਨੇ ਘਰੇ ਪਸ਼ੂ ਰੱਖੇ ਹੋਏ ਨੇ ਕਿਉਂਕਿ ਮੇਰਾ ਰਹਿਣ ਬਸੇਰਾ ਸ਼ਹਿਰ ਚ ਹੈ ਜੀ ਪਿੰਡ ਮੈਂ ਹੁਣ ਜਾਂਦਾ ਪਿੰਡ ਸਿਰਫ ਕੰਮ ਨੂੰ ਜਾਂਦਾ ਹੁੰਦਾ ਜੇ ਉੱਥੋਂ ਲਿਆ ਮੈਂ ਕੋਈ ਲਿਆ ਮੈਂ ਇਸੇ ਕਰਕੇ ਮੈਂ ਵੇਰਕਾ ਕਿਸੇ ਦਾ ਹੋਰ ਦੁੱਧ ਨੀ ਲੈਂਦਾ
1: ਜੀ
3: ਮੈਂ ਆਪਣਾ ਕੰਟਰੀ ਡਿਲਾਈਟ ਦੀ ਐਪ ਆਉਂਦੀ ਹੈ ਉਦੋਂ ਦੁੱਧ ਮੰਗਵਾਉਣਾ ਸ਼ਹਿਰ ਦੇ ਵਿੱਚ ਉਹਦੀ ਉਹ ਸੈਂਪਲਿੰਗ ਕਿੱਟ ਨਾਲ ਭੇਜਦੇ ਆਪਣੀ ਵੀ ਤੁਸੀਂ ਦੁੱਧ ਦਾ ਸੈਂਪਲ ਚੈੱਕ ਕਰੋ ਜੇ ਕੋਈ ਪ੍ਰੋਬਲਮ ਹੈ ਸਾਨੂੰ ਉਸੇ ਟਾਈਮ ਕੰਪਲੇਂਟ ਕਰੋ ਅਸੀਂ ਵਾਪਸ ਕਰਾਂਗੇ
1: ਬਿਲਕੁਲ ਜੀ
3: ਉਹਨਾਂ ਨੇ ਇੱਕ ਸਿਸਟਮ ਕ੍ਰੀਏਟ ਕਰ ਦਿੱਤਾ ਵੀ ਕਸਟਮਰ ਤੱਕ ਵੀ ਆਪਾਂ ਨੂੰ ਸੈਂਪਲਿੰਗ ਕਿੱਟ ਨਾਲੋ ਨਾਲ ਮਿਲ ਰਹੀ ਹੈ
1: ਜੀ ਇਹੀ ਤਾਂ ਗੱਲ ਸੋਚਣ ਦੀ ਆ ਬਾਈ ਜੀ ਇਹ ਨੌਬਤ ਆਈ ਕਾਹਤੋਂ ਆ ਦੇਖੋ ਇਹ ਸੈਂਪਲਿੰਗ ਕਿੱਟ ਨਾਰਮਲ ਮਤਲਬ ਕਿ ਉਹਦਾ ਸ਼ੋਪਾਂ ਤੇ ਹੋਣੀ ਚਾਹੀਦੀ ਆ ਜਾਂ ਹੁਣ ਘਰਾਂ ਘਰਾਂ ਤਾਂ ਵੀ ਉਹ ਕਾਹਦੇ ਲਈ ਸਵਾਲ ਇਹੀ ਆ ਨਾ
3: ਹੁਣ ਬੇਰਕਾ ਦਾ ਦੁੱਧ ਅੱਜ ਤੋਂ ਕੁਛ ਸਾਲ ਪਹਿਲਾਂ 45,000 ਲੀਟਰ ਦੁੱਧ ਦਿੱਲੀ ਜਾਂਦਾ ਸੀ ਅੱਜ ਉਹੀ ਦੁੱਧ ਉੱਥੇ ਅਮੁੱਲ ਪਾ ਰਿਹਾ ਜੀ ਇਹ ਕਸੂਰ ਸਾਡੇ ਪੰਜਾਬ ਦੇ ਲੋਕਾਂ ਦਾ ਅਮੁੱਲ ਅਮੁਲ ਐਥੇ ਥੋੜਾ ਖੜਾ ਹੋ ਗਿਆ ਜੀ, ਜਦ ਉਹਨਾਂ ਉਹ ਕਾਰਪੋਰੇਟ ਸੈਕਟਰ ਹੈ, ਉਹਨਾਂ ਨੇ ਇੱਕ ਸਿਸਟਮ ਕ੍ਰੀਏਟ ਕੀਤਾ ਹੋਇਆ ਵੀ ਨਾ ਮਾੜਾ ਜਾਣਾ ਨਾ ਮਾੜਾ ਖੜਾ, ਕਮਾਈ ਵੀ ਆਪ ਕਰ ਰਹੇ ਹੈ, ਸਾਡੇ ਵਾਲੇ ਕਿਉਂ ਨੀ ਕਰਦੇ ਜੀ,
1: ਕਿਉਂ ਨੀ ਕਰਦੇ ਜੀ?
3: ਹੁਣ ਤੁਸੀਂ ਫਤਿਹਗੜ੍ਹ ਸਾਹਿਬ ਚੱਲ ਜਾਓ, ਮੈਂ 20 ਵਾਰ ਦੇਖਿਆ ਉਸ ਰੋਡ ਦੇ ਉੱਪਰ ਨਾ ਕਿਸਾਨ ਆਪਣੀ ਆਪਣੀ ਵਧੀਆ ਸਬਜ਼ੀ ਬੀਜ ਕੇ
1: ਜੀ
3: ਮੰਡੀ ਸਿੱਟਣ ਦੀ ਬਜਾਏ ਉੱਥੇ ਉੱਥੇ ਟਰਾਲੀਆਂ ਲਾ ਕੇ ਬੈਠੇ ਨੇ, ਵਧੀਆ ਕਮਾਰੇ ਸ਼ਰਮ ਤੇ ਆਖਦੀ ਅਗਲਿਆਂ ਨੇ
1: ਜੀ,
3: ਅਗਲੇ ਕਹਿੰਦੇ ਅਸੀਂ ਮਤਲਬ
1: ਆਪ ਵੇਚ ਲਾਂਗੇ, ਆਪ ਵੇਚਦੇ ਆ ਅਸੀਂ ਬਿਲਕੁਲ,
3: ਹਾਂ ਵੀ ਮੈਂ ਸਰਕਾਰਾਂ ਨੂੰ ਕਹਿੰਦੇ ਵੀ ਰੇਟ ਵੱਧ ਨੂੰ ਅਸੀਂ ਆਪ ਵੇਚ ਲੈਂਦੇ ਆ, ਨਹੀਂ ਕਹਿੰਦੇ ਸਰਕਾਰ, ਮਤਲਬ ਐਵਰੀਥਿੰਗ ਆਪਾਂ ਸਰਕਾਰ ਉੱਪਰ ਹੀ ਡਿਪੈਂਡ ਬੈਠੇ ਆ ਵੀ ਸਰਕਾਰ ਕਰੂ
1: ਸਾਰਾ ਕੁਝ ਕਰਕੇ ਦੇਵੇ,
3: ਮੈਂ ਇਸ ਗੱਲ ਨਾਲ ਮਾਫ ਕਰਨਾ ਸਹਿਮਤ ਨਹੀਂ ਹੈਗਾ
1: ਜੀ, ਬਿਲਕੁਲ ਬਿਲਕੁਲ ਹੈ ਜੀ,
3: ਸਰਕਾਰਾਂ ਨੇ ਜੇ ਕਰਨਾ ਹੁੰਦਾ ਅੱਜ ਤੋਂ ਅੱਜ ਤੁਸੀਂ ਅੱਜ ਤੁਸੀਂ ਧਰਨੇ ਅੱਜ ਦੇ ਰਹੇ ਹੈ, ਤੰਤਰ ਸਰਕਾਰਾਂ ਤਾਂ 1947 ਤੋਂ ਚੱਲਦੀਆਂ ਆ ਰਹੀਆਂ ਨੇ
1: ਜੀ,
3: ਅੱਜ ਤੱਕ ਜੇ ਉਹ ਚਾਹੁੰਦੇ ਹੁੰਦੇ ਤਾਂ ਅੱਜ ਤੱਕ ਸਿਸਟਮ ਨਾ ਚੇਂਜ ਕੀਤਾ ਹੁੰਦਾ ਜੀ, ਆਪਣੇ ਜਵਾਕ ਬਾਹਰ ਕਾਹਤੇ ਗੇਮਦੇ, ਮੇਰੀ ਇਹ ਬੇਨਤੀ ਹੈ ਮੈਂ ਸ਼ੈਲੀ ਸਾਹਿਬ ਨੂੰ ਕਹਿੰਦਾ ਵੀ ਤੁਸੀਂ ਆਪਣਾ ਕਾਰਜ ਕਰੋ ਜੀ ਸਦਕੇ ਕਰੋ, ਪਰ ਨਾ ਕਿਸੇ ਨੂੰ ਕੋਈ ਸੇਧ ਦੇਣ ਤੋਂ ਪਹਿਲਾਂ ਤੁਸੀਂ ਆਪ ਐਗਜ਼ਾਮਪਲ ਸੈੱਟ ਕਰਕੇ ਕਹੋ ਵੀ ਆ ਜਾਓ ਭਾਈ ਮੇਰੇ ਘਰੇ, ਤੁਹਾਨੂੰ ਮੈਂ ਦਿਖਾਉਣਾ ਵੀ
1: ਕਿੱਦਾਂ
3: ਕਰੀਦਾ ਕੰਮ
1: ਜੀ, ਬਿਲਕੁਲ
3: ਇਹ ਐਗਜ਼ਾਮਪਲ ਆਪਾਂ ਲੋਕ ਪੰਜਾਬ ਚ ਸੈੱਟ ਨਹੀਂ ਕਰ ਰਹੇ, ਆਪਾਂ ਕਸੂਰਵਾਰ ਕੱਢੀ ਜਾਂਦੇ ਵੀ ਤੂੰ ਕਸੂਰ ਫਲਾਣਾ ਤੂੰ ਕਸੂਰਵਾਰ,
1: ਬਾਈ ਜੀ ਮਨਾਉਣ ਤੇ ਲੱਗੇ ਆ ਨਾ ਭਾਈ, ਉਹਨਾਂ ਦੀ ਸੋਚ ਬਦਲਣ ਤੇ ਲੱਗੇ ਆ, ਸੋਚ ਤਾਂ ਆਪਣੀ ਸਾਨੂੰ ਬਦਲਣ ਦੀ ਪਹਿਲਾਂ ਜ਼ਰੂਰਤ ਹੈ ਨਾ, ਉਹੀ ਚੀਜ਼
3: ਸੋਚ ਬਦਲਣ ਦੀ ਲੋੜ ਹੈ ਜੀ, ਸਿਸਟਮ ਤਾਂ ਬਾਅਦ ਚ ਬਦਲੂਗਾ, ਪਹਿਲਾਂ ਮਨੁੱਖ ਆਪਣੀ ਸੋਚ,
1: ਨਾਲੇ ਕਿਸੇ ਨੂੰ ਆਪਾਂ ਬਦਲ ਨਹੀਂ ਸਕਦੇ ਹਾਂ ਨਾ, ਜਿੱਦਾਂ ਮਰਜ਼ੀ ਆਪਾਂ ਕਹਿ ਲਈਏ,
3: ਹੁਣ ਦੇਖੋ ਨਾ ਤੁਸੀਂ ਅੱਜ ਦੁੱਧ ਦੇ ਵਿੱਚ ਬੇਰਕਾ ਬੈਠਾ, ਅਮੁੱਲ ਬੈਠਾ, ਮਦਰ ਡੈਰੀ ਬੈਠਾ, ਕਿੰਨੇ ਆ ਗਏ
1: ਜੀ,
3: ਜੇ ਉਹ ਦੁੱਧ ਦੇ ਵਿੱਚ ਗੈਪ ਕਿਤੇ ਨਾ ਕਿਤੇ ਕ੍ਰੀਏਟ ਹੋ ਰਿਹਾ ਸੀ ਉਦੋਂ ਹੀ ਬਣਿਆ ਨਾ,
1: ਬਿਲਕੁਲ ਸਪੇਸ ਆਈ ਆ ਤਾਂ
3: ਹੀ ਐਂਟਰ ਕਰੀਏ ਨੇ, ਜੇ ਆਪਾਂ ਗੈਪ ਉਹਨੂੰ ਕ੍ਰੀਏਟ ਕਰਕੇ ਦਿੱਤਾ, ਜੇ ਆਪਾਂ ਉਹ ਗੈਪ ਨਾ ਦਿੰਦੇ ਆਪਣੀ ਆਪਣੀ ਜ਼ਿੰਮੇਵਾਰੀ ਨਾਲ ਹਰੇਕ ਕੰਮ ਕਰਦੇ
1: ਜੀ,
3: ਮਜਾਲ ਕਿਸੇ ਕੋਈ ਵੜ ਜਾਂਦਾ ਵਿੱਚ ਜੀ,
1: ਬਿਲਕੁਲ
3: ਇਹ ਕਸੂਰਵਾਰ ਆਪਣੇ ਨੇ, ਆਪਾਂ ਕਿਸੇ ਨੂੰ ਕਹਿਣ ਦੀ ਬਜਾਏ ਨਾ ਆਪਣਾ ਆਪਾਂ ਕਹਿੰਦੇ ਆਪਣਾ ਸੁਧਾਰੋ ਜੀ,
1: ਬਾਈ ਜੀ ਉਹ ਦੇਖੋ ਮੈਂ ਆਪ
3: ਸ਼ੁਰੂਆਤ ਕਰੋ, ਪਹਿਲਾਂ ਆਪਣਾ ਘਰ ਸਾਫ਼ ਕਰੀਏ,
1: ਮੈਂ ਆਪ ਹੱਥੀ ਕੰਮ ਕੀਤਾ ਹੋਇਆ ਮਤਲਬ ਕਿ ਆਪਣਾ ਕੋਹਲੂ ਦੇ ਉੱਤੇ ਚੱਕੀ ਦੇ ਉੱਤੇ, ਤਾਂ ਉਹ ਦੇਖੋ ਪਹਿਲਾਂ ਜਿਹੜੀ ਹੈ ਨਾ ਫਸਲ ਕੋਈ ਬੀਜਦੇ ਸੀ ਤਾਂ ਇਸ ਸਮੇਂ ਦੇ ਵਿੱਚ ਬੱਟਾਂ ਦੇ ਉੱਤੇ ਹੀ ਓਦਾਂ ਹੀ ਹੈ ਨਾ ਮਤਲਬ ਕਿ ਸਰੋਂ ਖਿਲਾਰ ਦਿੰਦੇ ਹੁੰਦੇ ਸੀ, ਬੱਟਾਂ ਦੇ ਉੱਤੇ ਸਰੋਂ ਜਿਹੜੀ ਸੀ ਉਹ ਮੁੱਕਦੀ ਨਹੀਂ ਹੁੰਦੀ ਸੀ, ਤੇ ਹੁਣ ਜਿਹੜੇ ਕਿੰਨੇ ਕੁ ਲੋਕ ਨੇ ਜਿਹੜੇ ਪਤਾ ਹੀ ਆ ਹਾਲਾਤ ਹੁਣ ਕੋਹਲੂਆਂ ਦੇ ਕੀ ਨੇ ਜੀ, ਪਹਿਲਾਂ ਸਮਾਂ ਨਹੀਂ ਹੁੰਦਾ ਸੀ ਕੋਹਲੂ ਦੇ ਉੱਤੇ ਮਿਲਦਾ, ਸਵੇਰ ਨੂੰ ਸਿੱਟ ਕੇ ਘਾਣੀ ਜਾਂਦੇ ਸੀ, ਕਹਿਣਾ ਸ਼ਾਮ ਨੂੰ ਚਲੋ ਲੈ ਜਾਂਗੇ ਵਾਪਸ ਆਉਂਦੇ ਹੋਏ ਨਾ, ਤੇ ਹੁਣ ਵਿਹਲੇ ਬੈਠੇ ਨੇ ਉਹ ਲੋਕ, ਕਿਉਂ ਬੈਠੇ ਨੇ ਜੀ,
3: ਬਸ ਤੁਹਾਨੂੰ ਪਤਾ ਹੀ ਹੈ ਨਿਊ ਜਿਹੜੀ ਹੁਣ ਕਰੰਟ ਜਨਰੇਸ਼ਨ ਹੈ ਉਹ ਤੱਕਦੀ ਹੈ ਬਾਹਰ ਨੂੰ, ਕੰਮ ਕਰਕੇ ਰਾਜੀ ਨੀ, ਜਿਹੜੀ ਪੁਰਾਣੀ ਪੀੜ੍ਹੀ ਆ ਉਹ ਯਾਰ ਉਮਰ ਤਾਂ 70 ਸਾਲ ਹੋ ਗਈ, ਉਹਨਾਂ ਦੰਡ ਥੋੜੀ ਭੋਗਿਆ ਹੋਇਆ ਵੀ ਮੈਂ ਇੱਥੇ ਮਰਨਾ ਹੀ ਹੈ,
1: ਬਿਲਕੁਲ
3: ਨਿਊ ਜਨਰੇਸ਼ਨ ਵੀ ਮੂਹਰੇ ਆਵੇ, ਆਪ ਮਿਹਨਤ ਕਰੇ, ਬਾਹਰ ਜਾ ਕੇ ਯਾਰ ਆਪਾਂ ਉੱਥੇ ਟੋਇਲਟ ਵੀ ਸਾਫ਼ ਕਰਦੇ ਹਾਂ, ਇੱਥੇ ਆਪਾਂ ਘਰੋਂ ਘਰ ਪਾਣੀ ਦਾ ਗਲਾਸ ਨੀ ਚੱਕਦੇ ਹੈਗੇ
1: ਜੀ,
3: ਇਹ ਚੀਜ਼ਾਂ ਹੈ ਨਾ ਇਹ ਮਤਲਬ ਇਹ ਸਾਰੀ ਕਮੀਆਂ ਨਾ ਮੈਂ ਤਾਂ ਦੇਖਦਾ ਵੀ ਯਾਰ ਸਭ ਤੋਂ ਪਹਿਲਾਂ ਕਮੀ ਆਪਣੇ ਆਪ ਚ ਲੱਭੋ, ਫਿਰ ਆਪਾਂ ਦੂਜੇ ਨੂੰ ਟਾਰਗੇਟ ਕਰੀਏ, ਕੋਈ ਵੀ ਬੰਦਾ ਹੈ ਜਾਂ ਕੋਈ ਵੀ ਕਿੱਤਾ ਹੈ
1: ਜੀ, ਇਸੇ ਕਾਰਨ ਦੇ ਕਰਕੇ ਬਾਈ ਜੀ ਦੇਖੋ ਆਪਾਂ ਜਿਹੜੇ ਸਾਡੇ ਦੇਸੀ ਬੀਜ ਸੀ ਉਹ ਖਤਮ ਕਾਹਤੋਂ ਹੋਏ ਆ, ਅਸੀਂ ਕਹਿ ਤਾਂ ਦਿੰਨੇ ਆ ਭਈ ਮੋਡੀਫਾਈ ਸਾਰੀਆਂ ਚੀਜ਼ਾਂ ਆ ਰਹੀਆਂ ਨੇ, ਪਰ ਜੇ ਉਹ ਬੀਜ ਸਾਂਭੇ ਹੁੰਦੇ ਆਪ ਜਾਂ ਅਸੀਂ ਉਗਾਉਂਦੇ ਹੁੰਦੇ ਸਾਡੇ ਖੇਤਾਂ ਚ ਅੱਜ ਵੀ ਹੋਣੇ ਸੀ,
3: ਉਹ ਕਾਰਪੋਰੇਟ ਮਸ਼ਹੂਰ ਯਾਰ ਹੀ ਜਾਂਦਾ ਜੀ, ਦੇਖਾ ਦੇਖੀ ਲੋਕ ਨਵਾਂ ਬੀਜ ਚੱਕ ਲਿਆਉਂਦੇ ਆ, ਆਪਣੇ ਵਾਲਾ ਸਾਂਭਿਆ ਹੈ ਨੀ,
1: ਬਿਲਕੁਲ
3: ਮੁੜ ਕੇ ਉਹ ਬੀਜ ਤੋਂ ਨਿਕਲਦਾ ਕੁਛ ਨੀ ਹੈਗਾ, ਤੇ ਆਪਾਂ ਆਪਣੀ ਖੇਤੀ ਵੀ
1: ਗਵਾ ਲਈ ਜੀ,
3: ਹੁਣ ਤੁਸੀਂ ਭਾਈ ਮੇਰੀ ਗੱਲ ਸੁਣੋ, ਅੱਜ ਆਪਾਂ ਝੋਨਾ ਬੀਜ ਰਹੇ ਹਾਂ, ਪਾਣੀ ਦਾ ਹਾਲ ਕਿੰਨਾ ਮੰਦਾ ਪਤਾ ਹੈ ਨਾ ਜੀ,
1: ਬਿਲਕੁਲ ਹੈ ਜੀ,
3: ਅੱਜ 5-10 ਸਾਲ ਬਾਅਦ ਸ਼ਾਇਦ ਆਪਾਂ ਨੂੰ ਪੀਣ ਨੂੰ ਵੀ ਤਰਸਣਗੇ ਲੋਕ
1: ਜੀ,
3: ਜੋ ਪੰਜਾਬ ਦੀ ਸਥਿਤੀ ਹੋਈ ਪਈ ਹੈ,
1: ਉਹ ਤਾਂ
3: ਪਾਣੀ ਹੋ ਗਿਆ,
1: ਦੇਖੋ ਮੈਂ ਕਿੰਨੀ ਵਾਰੀ ਕਹਿ ਚੁੱਕਿਆ ਕਿ ਝੋਨਾ ਲਾਉਣਾ ਜ਼ਰੂਰੀ ਹੈ, ਨਾ ਲਾਓ ਅਖੇ ਉਹਦੇ ਉੱਤੇ MSP ਮਿਲਦੀ ਹੈ, ਹੋਰ ਕੋਈ ਫਸਲ ਨੀ ਚੱਕਦੇ, ਲੈ ਦੱਸ ਇਹ ਬਹਾਨਾ ਹੀ ਭਾਲਦੇ ਆ, ਫਿਰ
3: ਮੈਂ ਕਹਿੰਦਾ ਜੀ MSP ਨੂੰ ਛੱਡੋ, ਤੁਸੀਂ ਕੋਈ ਵੀ ਫਸਲ ਬੀਜੋ ਪਰ ਤੁਸੀਂ ਆਪ ਵੇਚਣ ਵਾਲੇ ਤਾਂ ਬਣੋ ਉਸ ਫਸਲ ਨੂੰ,
1: ਬਿਲਕੁਲ ਬਿਲਕੁਲ ਹੈ ਜੀ,
3: ਸਬਜ਼ੀਆਂ ਨੇ ਦਾਲਾਂ ਨੇ ਤੁਸੀਂ ਆਪ ਡਾਇਰੈਕਟ ਦੇਖੋ, ਇੱਕ ਨਾ ਆਪਾਂ ਕਹਿੰਦੇ ਵੀ ਸਰਕਾਰ ਤਾਂ ਜੋ ਆਪਣਾ ਕਰ ਰਹੀ ਉਹ ਦੁਨੀਆ ਜਾਣਦੀ ਹੈ
1: ਜੀ,
3: ਕੋਈ ਬੰਦਾ ਉੱਠ ਕੇ ਇੱਕ ਮਤਲਬ ਇੱਕ ਕ੍ਰੀਏਟ ਤਾਂ ਕਰੇ ਨਾ ਵੀ ਆਪਸ਼ਨ ਵੀ ਹਾਂ ਭਾਈ ਮੈਂ 10 ਦੁਕਾਨਾਂ ਤੇ ਘੁੰਮ ਕੇ ਆਇਆ, ਤੁਹਾਨੂੰ ਦਾਲ ਮੈਂ ਦਊਂਗਾ, ਤੁਹਾਨੂੰ ਸਬਜ਼ੀ ਮੈਂ ਦਊਂਗਾ, ਦੱਸੋ ਮੈਨੂੰ ਕਿਆ ਰੇਟ
1: ਜੀ,
3: ਔਰ ਔਰਗੈਨਿਕ ਕਹਿ ਕੇ ਵੇਚਿਓ ਜੀ, ਕਿੱਦਾਂ ਨੀ ਰੇਟ ਮਿਲਦਾ,
1: ਬਿਲਕੁਲ ਹੈ ਜੀ ਬਿਲਕੁਲ, ਲੋਕ ਲੈਣ ਹੁੰਦੇ ਅੱਜ ਦੇ
3: ਟਾਈਮ ਦੇ ਵਿੱਚ, ਲੋਕੀ ਔਰਗੈਨਿਕ ਚੀਜ਼ਾਂ ਜਾ ਕੇ ਸਟੋਰ
1: ਭਾਲਦੇ ਆ, ਭਾਲਦੇ ਆ ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
3: ਆ ਵੀ ਮਿਲੇ ਸਾਨੂੰ ਵੀ ਕਿੱਥੋਂ ਮਿਲਦੀ ਹੈ ਸਾਨੂੰ ਦੱਸੋ, ਕੋਈ ਲੋਕਾਂ ਨੂੰ ਮਿਲਦੀਆਂ ਨੀ ਹੈਗੀਆਂ ਜੀ,
1: ਆ ਪਟਿਆਲੇ ਵਾਲੇ ਏਰੀਆ ਦੇ ਵਿੱਚ ਬਹੁਤ ਸਾਰੇ ਐਸੇ ਜਿਹੜੇ ਨੌਜਵਾਨ ਫਾਰਮਰ ਨੇ ਇਹਨਾਂ ਮੁਲਕਾਂ ਚੋਂ ਹੋ ਕੇ ਮਤਲਬ ਕਿ ਇੱਥੋਂ ਵਾਪਸ ਵੀ ਗਏ ਨੇ, ਉਹ ਫਾਰਮਿੰਗ ਕਰਨ ਲੱਗੇ ਆ, ਬਕਾਇਦਾ ਬਾਸਕਟ ਤਿਆਰ, ਤੁਸੀਂ ਸਬਜ਼ੀਆਂ ਦੱਸ ਦਿਓ ਕਿਹੜੀਆਂ ਕਿਹੜੀਆਂ, ਅਗਲੇ ਬਾਸਕਟ ਤਿਆਰ ਕਰਕੇ ਘਰ ਭੇਜ ਦਿੰਦੇ ਆ ਜੀ,
3: ਮੈਂ ਨਾ ਚੰਡੀਗੜ੍ਹ ਦੇ ਵਿੱਚ 38 ਸੈਕਟਰ ਸ਼ਾਇਦ ਕਿਤੇ ਦੇਖਿਆ, ਉਹ ਬੰਦਾ ਨਾ ਆਰਗੈਨਿਕ ਸਬਜ਼ੀ ਬੀਜਦਾ, ਚਾਹੇ 10-10 ਕਿਲੋ ਹੀ ਵੇਚੇ ਜੀ, ਡਜ਼ਨਟ ਮੈਟਰ, ਪਰ ਮੈਂ ਉਹਦੇ ਕੋਲ ਲੋਕ ਲੈਣ ਜਾਂਦੇ ਆ,
1: ਫਰੈਸ਼ ਆ ਜੀ, ਬਿਲਕੁਲ ਆ ਜੀ,
3: ਉਹ ਵੇਚਣ ਵੀ ਨੀ ਜਾਂਦਾ ਜੀ, ਉਹਦੇ ਕੋਲ ਦੁਨੀਆ ਲੈਣ
1: ਆਉਂਦੀ ਹੈ, ਬਿਲਕੁਲ ਆ ਜੀ, ਬਿਲਕੁਲ।
3: ਤੁਸੀਂ ਦੇਖੋ ਵੀ ਉਹਨੇ ਆਪਣੇ ਆਪਣੀ ਐਗਜ਼ਾਮਪਲ ਸੈੱਟ ਕਰਤੀ, ਉਹਦੀ ਰਿਸੋਰਸ ਲੋਕ ਹੋਰ ਕੀ ਨੀ ਕਰ ਸਕਦੇ।
1: ਫਿਰ
3: ਤੁਸੀਂ ਚਾਈਨਾ ਦੀ ਐਗਜ਼ਾਮਪਲ ਲਓ ਜੀ, ਚਾਈਨਾ ਆਪਣੇ ਮੁਲਕ ਚ ਬੈਠਾ, ਉਹ ਚੌਲ ਬਾਹਰੋਂ ਮੰਗਾਉਂਦਾ,
1: ਕਿਉਂਕਿ
3: ਉਹਨੂੰ ਪਤਾ ਹੈ ਜੇ ਮੈਂ ਚੌਲਾਂ ਦੀ ਖੇਤੀ ਆਪ ਕਰੀ ਤਾਂ ਮੇਰਾ
1: ਪਾਣੀ ਖਤਮ ਹੋਊ, ਬਿਲਕੁਲ ਹੈ ਜੀ।
3: ਆਪਣੇ ਪੰਜਾਬ ਤਾਂ ਚੌਲ ਖਾਂਦਾ ਵੀ ਹੈ ਨੀ
1: ਜੀ,
3: ਫਿਰ ਵੀ ਆਪਾਂ ਧੜਾਧੜ ਬੀਜੀ ਜਾਂਦੇ, ਧੜਾਧੜ ਬੀਜੀ ਜਾਂਦੇ,
1: ਬਿਲਕੁਲ
3: ਬਸ ਬਾਈ। ਇਹ ਤਾਂ ਆਪਣੇ ਨਾ ਜਿਹੜੀ ਸੋਚ ਹੈ ਉਹਨੂੰ ਆਪਾਂ ਨੂੰ ਥੋੜਾ ਚੇਂਜ ਕਰਨਾ ਪੈਣਾ, ਨਹੀਂ ਤਾਂ ਨਿਗਾਰ ਕਿਸੇ ਪਾਸੇ ਨੀ ਆਉਣਾ। ਬਲੇਮ ਤਾਂ ਦੇਖੋ ਅੱਜ ਤੋਂ, ਬਲੇਮ ਤਾਂ 47 ਤੋਂ ਲੈ ਕੇ ਹੁਣ ਤੱਕ ਚੱਲਦੇ ਆ ਰਹੇ ਨੇ, ਅੱਗੇ ਵੀ ਚੱਲਦੇ ਆ ਰਹੇ, ਬਲੇਮ ਕਰਨੇ ਕਰੀ ਜਾਓ, ਕਿਸੇ ਦਾ ਕੀ ਜਾ ਰਿਹਾ, ਸਰਕਾਰਾਂ ਤਾਂ ਬੇਸ਼ਰਮ ਨੇ ਜੀ,
1: ਬਿਲਕੁਲ ਹੈ, ਬਿਲਕੁਲ ਹੈ ਜੀ।
3: ਆਪਾਂ ਤਾਂ ਆਪਣਾ ਘਰ ਸਵਾਰੀਏ, ਆਪਾਂ ਆਪਣੇ ਘਰ ਦਾ ਮਹੱਲਾ ਸਵਾਰੀਏ, ਆਪਾਂ ਆਪਣੇ ਆਪਣੀ ਸ਼ੁਰੂਆਤ ਕਰੀਏ ਨਾ ਜੀ,
1: ਸ਼ੁਰੂਆਤ ਕਰੀਏ ਜੀ।
3: ਬਸ ਆਹੀ ਪ੍ਰੋਬਲਮ ਹੈ ਜੀ, ਬਸ ਜਿੰਨਾ ਮਰਜ਼ੀ ਕਰੀ ਜਾਓ। ਫਿਰ ਦੂਸਰੀ ਗੱਲ, ਚਲੋ ਤੁਸੀਂ, ਮੈਂ ਕਹਿੰਦਾ ਲੱਖ ਵਿਰੋਧ ਕਰਦੇ ਸਰਕਾਰਾਂ, ਜੀ ਸਦ ਕੇ ਕਰੋ, ਤੁਹਾਡੇ ਆਪਣੇ ਵਿੱਚ ਵੀ ਕਿਸੇ ਏਕਾ ਨੀ ਹੈਗਾ
1: ਜੀ,
3: ਸਰਕਾਰਾਂ ਉੱਤੇ ਕੀ ਤੁਹਾਡਾ ਅਸਰ ਪੈਣਾ।
1: ਅਸੀਂ
3: ਰੋਜ਼ ਖਬਰਾਂ ਪੜ੍ਹਦੇ, ਥੱਲੇ ਕਮੈਂਟ ਇਹੀ ਕਰਦੇ ਆ ਯਾਰ, ਏਕਾ ਕਰ ਲੋ ਯਾਰ, ਏਕਾ ਕਰ ਲੋ
1: ਜੀ,
3: ਆਪਣਾ ਇਹਨਾਂ ਚ ਏਕਾ ਵੀ ਹੈ,
1: ਐਗਜ਼ਾਮਪਲ
3: ਕਿੱਥੋਂ ਸੈੱਟ ਕਰੋਗੇ?
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
3: ਬਹੁਤ ਕਮੀਆਂ ਨੇ ਜੀ ਆਪਣੇ ਉੱਪਰ, ਆਪਾਂ ਨਾ 1 ਤੋਂ ਲੈ ਕੇ 99 ਤੱਕ ਕਮੀਆਂ ਨਾਲ ਭਰੇ ਹੋਏ ਆ, ਪਰ ਆਪਾਂ ਆਪਣੀ ਕਮੀਆਂ ਦੇਖਦੇ ਨਾ, ਬਗਾਨੇ ਦੀ ਕਮੀਆਂ
1: ਲੱਭੀ ਜਾਂਦੇ ਆ ਜੀ। ਗੁਰੀਮਾਨ ਜੀ ਆਪਣੇ ਨਾਲ ਔਜਲਾ ਸਾਹਿਬ ਜੁੜੇ ਨੇ ਦੁਬਾਰਾ, ਸ਼ਾਇਦ ਕੁਝ ਕਹਿਣਾ ਚਾਹੁੰਦੇ ਹੋਣ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
4: ਹਾਂਜੀ ਗੁਰੀ ਵੀਰ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ
3: ਔਜਲਾ ਬਾਈ, ਸਤਿ ਸ੍ਰੀ ਅਕਾਲ ਜੀ।
4: ਥੋੜੀ ਜਿਹੀ ਤੁਸੀਂ ਹਿੱਲੋ ਮੜਾ ਯਾਰ, ਕਿਤੇ ਥੋੜੀ ਆਵਾਜ਼ ਕੱਟਣ ਲੱਗ ਗਈ। ਤੇ
3: ਮੇਰੀ ਆਵਾਜ਼ ਕੱਟ ਰਹੀ ਹੈ ਜੀ?
4: ਹੁਣ ਠੀਕ ਆਉਂਦੀ, ਪਹਿਲਾਂ ਹਾਂ ਕੱਟੀ ਗਈ। ਦੇਖੋ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਜੀ,
3: ਡਰਾਈਵ ਕਰ ਰਹੇ ਜੀ, ਹੋ ਸਕਦਾ ਨੈਟਵਰਕ ਪ੍ਰੋਬਲਮ ਹੋ
1: ਜੀ ਜੀ।
4: ਜਦੋਂ ਨਾ ਬਾਈ ਪੋਲੂ ਮਾਜਰਾ ਸਾਹਿਬ ਜੁੜਦੇ ਹੁੰਦੇ ਆਪਣੇ ਚਵਾਣਾ ਰੇਡੀਓ ਤੇ,
1: ਹਾਂਜੀ ਹਾਂਜੀ,
4: ਬੱਬੂ ਮਾਨ ਦੇ ਓਪੋਜਿਟ ਚੰਡੀਗੜ੍ਹ ਰੋਡ ਤੇ ਉਹਨਾਂ ਦਾ ਪਿੰਡ ਆ, ਨਾਲੇ ਉਹਨਾਂ ਦੀ ਜ਼ਮੀਨ ਆ ਉੱਪਰੇ
1: ਜੀ,
4: ਉਹ ਕੰਡੀ ਦੇ ਖੇਤਰ ਚੋਂ ਗੰਨਾ ਲਿਆ ਕੇ ਉਹਦਾ ਰਸ ਕੱਢ ਕੇ ਚੱਕਰ ਵੇਚਦੇ ਸੀਗੇ,
1: ਗੁੜ ਬਣਾਉਂਦੇ ਆ ਨਾ ਸ਼ੱਕਰ,
4: ਗੁੜ ਸ਼ੱਕਰ। ਉਹ ਕਹਿੰਦਾ ਮੈਂ ਮਤਲਬ ਕੱਲਾ ਘਲਾਟ ਲਾਇਆ ਸੀ ਉਹਨਾਂ ਨੇ, ਮੈਨੂੰ ਆਪ ਦੱਸਿਆ ਮੈਂ ਉਹਨਾਂ ਕੋਲ ਜਾ ਕੇ ਆਇਆ, 6-7 ਲੱਖ ਰੁਪਇਆ ਬਣਾ ਲੈਂਦੇ ਸੀ ਉਹ,
1: ਪੂਰਾ ਨਹੀਂ ਹੁੰਦਾ ਉਹਨਾਂ ਦਾ, ਫਿਰ ਵੀ ਬਿਲਕੁਲ ਹੈ ਜੀ,
4: ਫਿਰ ਵੀ ਉਹਨਾਂ ਕੋਲ ਪੂਰਾ ਨਹੀਂ ਹੁੰਦਾ
1: ਜੀ।
4: ਫਿਰ ਦੇਖੋ ਹੌਲੀ ਹੌਲੀ ਉਹਨਾਂ ਨੇ ਸਿਰਕਾ ਤਿਆਰ ਕਰਿਆ, PAU ਤੋਂ ਪੂਰਾ ਉਹਨਾਂ ਨੂੰ ESTD ਲਾ ਕੇ ਉਹਨਾਂ ਦਾ ਸਿਰਕਾ ਮਨਜ਼ੂਰ ਹੋਇਆ ਵੀ ਬਣਾ ਤੇ ਅਸੀਂ ਤੇਰਾ ਕੰਟ੍ਰੈਕਟ ਕਰਾਉਣੇ ਆ
1: ਜੀ।
4: ਹਾਂਜੀ, ਫਿਰ ਉਹ ਹਲਦੀ ਬੀਜਣ ਲੱਗ ਗਏ, ਕਿਉਂਕਿ ਜਦੋਂ ਇੱਕ ਗੱਲ ਹੈਗੀ ਕਿ ਵਿਸ਼ਵਾਸ ਹੋ ਗਿਆ ਨਾ ਲੋਕਾਂ ਨੂੰ, ਜਿਹੜੇ ਲੋਕ ਲੈਣ ਜਾਂਦੇ ਸੀ ਉਹਨਾਂ ਨੂੰ ਵਿਸ਼ਵਾਸ ਹੋ ਗਿਆ, ਹਲਦੀ ਉਹਨਾਂ ਨੇ ਬੀਜੀ, ਲੋਕ ਹਲਦੀ ਲੈਣ ਲੱਗ ਗਏ ਉਹਨਾਂ ਤੋਂ। ਫਿਰ ਉਹਨਾਂ ਨੇ ਕੋਧਰਾ ਬੀਜ ਲਿਆ ਥੋੜਾ ਜਿਹਾ, ਕੋਧਰੇ ਦਾ ਆਟਾ
1: ਜੀ,
4: ਮਤਲਬ ਅਸੀਂ ਜੇ ਕਰਾਂਗੇ ਕੁਛ ਆਪੇ ਹੌਲੀ ਹੌਲੀ ਤੁਹਾਡੇ ਤੇ ਜਦ ਵਿਸ਼ਵਾਸ ਵਾ, ਹੁਣ ਤਾਂ ਚਲੋ ਕੰਮ ਛੱਡ ਗਏ ਬਜ਼ੁਰਗ ਹੋ ਗਏ ਉਹਨਾਂ ਦਾ, ਇੱਕੇ ਬੇਟਾ ਦੀ ਡੈਥ ਹੋ ਗਈ ਬੇਟੇ ਦੀ, ਤੇ ਥੋੜਾ ਜਿਹਾ ਹੋ ਵੀ ਜਾਂਦਾ ਬੰਦੇ ਨੂੰ ਇੰਨਾ, ਤੇ ਹੁਣ ਥੋੜਾ ਜਿਹਾ ਕਹਿੰਦੇ ਹਿੰਮਤ ਵੀ ਰਹੀ ਨੀ ਹੈਗੀ
1: ਜੀ।
4: ਮਤਲਬ ਜੀ ਮੈਂ ਬਹੁਤ ਬੰਦੇ ਭੇਜੇ ਉਹਨਾਂ ਕੋਲ, ਮੈਂ ਕਿਹਾ ਵੀ ਗਰੰਟੀ ਆ ਕਈ ਵਧੀਆ ਮਤਲਬ ਪਟਿਆਲੇ ਇਧਰੋਂ, ਚਲੋ
1: ਜੀ
4: ਗੱਲ ਇਹ ਆ, ਮੈਂ ਜਿਵੇਂ ਤੁਸੀਂ ਦੱਸਦੇ ਹੋ ਨਾ ਵੀ ਮੈਂ ਖੰਨੇ ਬੈਠਾ ਜੀ, ਮੇਰੇ ਹੁਣ ਮਿੱਤਰ ਨੇ ਜੀ ਪੁਰਾਣੇ ਕੋਈ ਦੁਕਾਨਾਂ ਦਕੂਨਾਂ ਵਾਲੇ ਬਹਿ ਜਾਈਦਾ ਉਹਨਾਂ ਕੋਲ ਜਾ ਕੇ, ਇੱਕ ਵਿਚਾਰ ਮਿਲਦੇ ਆ ਘੰਟਾ, ਮੈਂ ਕਹਿੰਦੇ ਨੂੰ ਕਿਹਾ ਮੈਂ ਕਿਹਾ ਯਾਰ ਵੀ ਜੇ ਮੈਂ ਉਰੇ ਆ ਜਾਵਾਂ
1: ਜੀ,
4: ਮੈਂ ਤੁਹਾਨੂੰ 2 ਸਾਲ ਚ ਕਾਮਯਾਬ ਹੋ ਕੇ ਦਿਖਾ ਦੂ, ਸਾਡਾ ਪਿੰਡ ਹੁਣ ਖੰਨੇ ਦੇ ਵਿੱਚ ਆ ਚੱਲਿਆ, ਜ਼ਮੀਨ ਵੀ ਆਪਣੀ ਸੜਕ ਤੇ ਹੀ ਹੈ
1: ਜੀ।
4: ਉਹ ਕਹਿੰਦਾ ਕਿਵੇਂ? ਮੈਂ ਕਿਹਾ ਯਾਰ ਜੇ ਮੈਂ ਉੱਥੇ ਸਬਜ਼ੀਆਂ ਥੋੜਾ ਬਹੁਤਾ ਕੀਲਾ ਕਣਕ ਇਹੋ ਜਿਹੀਆਂ ਚੀਜ਼ਾਂ ਬੀਜ ਕੇ ਤੁਹਾਨੂੰ ਆਟਾ ਗੰਨੇ ਇਹੋ ਜਿਹਾ ਕੋਈ ਦੇਣ ਲੱਗ ਜਾਵਾਂ ਕੇ ਤੁਹਾਨੂੰ ਹੱਥ ਮਿਲਾ ਕੇ ਕਹਾਂ ਵੀ ਆਹ ਗਰੰਟੀ ਆ ਬਾਈ
1: ਜੀ,
4: ਇਹ ਮੇਰੀ ਗਰੰਟੀ ਹੈ। ਕਹਿੰਦਾ ਬਾਈ, ਕਹਿੰਦਾ ਲੋਕ ਤਾਂ ਤੇਰੇ ਕੋਲ ਦੇਣ ਨੂੰ ਦੇਣ ਦੀ ਲੋੜ ਨੀ ਪਿਆ ਕਰੂ, ਕਹਿੰਦਾ ਅਸੀਂ ਲੋਕ ਆਪ ਭੇਜਿਆ ਕਰਾਂਗੇ
1: ਜੀ,
3: ਲੈਣ ਆਉਂਗੇ, ਬਿਲਕੁਲ ਬਿਲਕੁਲ।
4: ਮੈਂ ਕਿਹਾ ਯਾਰ ਅਸੀਂ ਕਰਕੇ, ਮੈਨੂੰ ਤਾਂ ਇਹੀ ਲੱਗੀ ਜਾਂਦਾ ਵੀ ਅਸੀਂ ਹੁਣ ਜਿਵੇਂ ਆਪਦਾ ਕੰਮ ਆ ਪੂਰਾ ਸੈੱਟ ਆ ਬਾਈ, ਇਹ ਵੀ ਨੀ ਤੈਨੂੰ ਕਹਿੰਦੇ
1: ਜੀ,
4: ਅੱਜ ਵੀ ਮਤਲਬ 12-12, 14-14 ਘੰਟੇ ਭੱਜੇ ਫਿਰੀ ਜਾਈਦਾ
1: ਜੀ,
4: ਚਾਹੇ ਕੰਮ ਆਪ ਕਰਦੇ ਆ ਚਾਹੇ ਕਰਵਾਉਣੇ ਆ, ਪਰ ਡਿਊਟੀ ਤਾਂ ਹੈ ਨਾ,
1: ਬਿਲਕੁਲ ਹੈ ਜੀ।
4: ਤੇ ਅਸੀਂ ਆਪਦੇ ਕਿੰਨਾ ਆਪਦੇ ਕਾਰੋਬਾਰ ਲਈ ਆਪਦੇ ਲਈ ਕਿੰਨਾ ਕੁ ਟਾਈਮ ਕੱਢਦੇ ਹਾਂ ਅਸੀਂ ਆਪ
1: ਜੀ,
4: ਤੁਸੀਂ ਕੋਈ ਕੰਮ ਕਰ ਲਓ ਸਾਡੇ ਆ ਕੇ, ਇਹਦੇ ਤੇ ਕੀ ਕਹਿੰਦੇ ਹੁੰਦੇ ਨੇ ਪਿੱਛੇ ਉਹ ਬੱਬਲ ਟੋਹੀ ਜੀ ਰੱਖ ਕੇ ਕੁਲਚੇ ਵੇਚ ਜਾਂਦਾ ਪਿੰਡ ਚ ਸਾਈਕਲ ਤੇ
1: ਜੀ,
4: ਤੇ ਦਿਹਾੜੀ ਦਾ ਉਹ ਬਣਾ ਕੇ ਲੈ ਜਾਂਦਾ,
1: ਬਿਲਕੁਲ ਹੈ ਜੀ।
3: ਔਜਲਾ ਸਾਹਿਬ ਇੱਕ ਚੀਜ਼ ਹੋਰ ਦੇਖੋ ਨਾ, ਇਹ ਮਾੜੀਆਂ ਜਿਹੜੀ ਪਿਰਤਾਂ ਚੱਲ ਰਹੀਆਂ ਇਹ ਅਸੀਂ ਇਹ ਪਾਈਆਂ ਹੋਈਆਂ ਨੇ,
1: ਹੁਣ
3: ਜੇ ਤੁਸੀਂ ਕਹੋ ਵੀ ਇਹਦੇ ਵਿੱਚ ਚੇਂਜਿਸ ਸਡਨ ਆ ਜਾਣਗੇ, ਸਡਨ ਨਹੀਂ ਆਉਣੇ, ਆਪਾਂ ਨੂੰ ਸ਼ੁਰੂਆਤ ਕਰਨੀ ਪੈਣੀ ਹੈ, ਪਹਿਲਾਂ ਅਸੀਂ ਪ੍ਰੋਫਿਟ ਕਮਾਵਾਂਗੇ ਫੇਰ ਚਾਰ ਨੁੱਸਾਂਗੇ ਦਸ ਨੁੱਸਾਂਗੇ ਇਹ ਹੌਲੀ ਹੌਲੀ ਪ੍ਰਭਾਵ ਪਊਗਾ ਪਰ ਇਹ ਤੇਰਾ ਪ੍ਰੋਬਲਮ ਇਹ ਹੈ ਵੀ ਆਪਾਂ ਨੂੰ ਸ਼ੁਰੂਆਤ ਤਾਂ ਕਰੀਏ ਆਪਾਂ ਸ਼ੁਰੂਆਤ ਹੀ ਨਹੀਂ ਕਰ ਰਹੇ
1: ਬਿਲਕੁਲ ਹੈ ਜੀ
4: ਬਿਲਕੁਲ ਬਾਈ ਜੀ ਉਹੀ ਗੱਲ ਕਰਦੇ ਤੁਸੀਂ ਦੇਖੋ ਇੱਕ ਸ਼ੱਕਰ ਤੋਂ ਉਹਨਾਂ ਨੇ ਕਿਵੇਂ ਹੌਲੀ ਹੌਲੀ ਕਿਉਂਕਿ ਜਦ ਤੁਸੀਂ ਕਿਸੇ ਵੀ ਕੰਮ ਚ ਪੈਂਦੇ ਹੋ ਬਿਜ਼ਨਸ ਕੋਈ ਵੀ ਕਰਦੇ ਹੋ ਉਹਦੇ ਵਿੱਚ ਐਵਰੀ ਡੇ ਯੂ ਲਰਨ ਸਮਥਿੰਗ
1: ਜੀ
4: ਤੁਸੀਂ ਰੋਜ਼ ਕੁਝ ਸਿੱਖਦੇ ਹੋ
1: ਜੀ
4: ਤੇ ਸਿੱਖ ਕੇ ਦੇਖਦੇ ਹੋ ਕਿ ਵੀ ਆਹ ਚੀਜ਼ ਹੁਣ ਬਸ ਚਾਹੇ ਕਿੰਨੀ ਕੁ ਵੀ ਹਲਦੀ ਸੀ ਕੁਛ ਵੀ ਉਹਦੇ ਵਿੱਚ ਅਗਲੇ ਨੂੰ ਇੱਕ ਵਿਸ਼ਵਾਸ ਬਣ ਗਿਆ
1: ਜੀ
4: ਉਹ ਮੈਂ ਜਾਣੀ ਕਹਿੰਦਾ ਮੈਂ ਕਿਹਾ ਮੈਂ ਯਾਰ ਮੇਰਾ ਮੈਂ ਸੋਚਦਾ ਮੈਂ ਤੁਹਾਨੂੰ 2 ਸਾਲ ਚ ਕਾਮਯਾਬ ਹੋ ਕੇ ਦਿਖਾ ਦੂੰਗਾ
1: ਜੀ ਬਿਲਕੁਲ ਹੈ ਜੀ ਬਿਲਕੁਲ
4: ਹਨਾ ਅਸੀਂ ਕਿਉਂ ਨੀ ਕਰਦੇ ਸ਼ਹਿਰਾਂ ਦੇ ਆਲੇ ਦੁਆਲੇ ਥੋੜਾ ਬੀਜ ਲੋ ਉਹੀ ਚੀਜ਼ ਦਾ ਮੁੱਲ ਵੱਧ ਵੱਟ ਲੋ
1: ਜੀ
4: ਕਿਉਂ ਨੀ ਸਰਕਾਰ ਕਹਿੰਦੀ ਭਾਈ ਚੌਲ ਬਾਹਰੋਂ ਮੰਗਾ ਲਾਂਗੇ ਬੰਦ ਕਰੋ
1: ਜੀ
4: ਹੈਂ ਆ ਡੈਰੀ ਫਾਰਮ ਖੋਲ ਲੋ
3: ਔਜਲਾ ਸਾਹਿਬ ਮੈਂ ਥੋੜਾ ਹੀ ਕੰਮ ਕਰਦਾ ਮੈਂ ਮਤਲਬ ਹੋਰਾਂ ਵਾਂਗੂ ਆਪਾਂ ਕਾਰਪੋਰੇਟ ਸੈਕਟਰ ਫਿਕਸ ਨਹੀਂ ਕਰਦੇ ਜਾਂ ਆਪਾਂ ਕਿਸੇ ਵੱਲ ਦੇਖ ਕੇ ਨਹੀਂ ਚੱਲਦੇ
1: ਜੀ
3: ਮੈਂ ਆਪਣਾ ਵਧੀਆ ਕੰਮ ਕਰਦਾ ਆਪਣੀ ਮਰਜ਼ੀ ਦਾ ਰੇਟ ਲੈਣਾ ਲੋਕ ਐਪਰੀਸ਼ੀਏਟ ਵੀ ਕਰਦੇ ਆ ਨਾਲੇ ਲੋਕ ਮੰਗਾਉਂਦੇ ਵੀ ਹੈ
1: ਜੀ
4: ਮੈਂ ਤਾਂ ਕਹਿੰਦਾ ਜੇ ਅਗਲੇ ਵਾਰੀ ਬਾਈ ਜੇ ਚੀਜ਼ ਹੁਣ ਆ ਰਾਜਨ ਜੀ ਨੇ 2-1 ਵੀਕ ਦੁੱਧ ਮੁੱਲ ਲਿਆ ਕਿਤੋਂ ਉਹ ਜਿਨ੍ਹਾਂ ਤੇ ਲੈਂਦੇ ਸੀ ਉਹ ਡੰਗਰਾਂ ਚ ਕੋਈ ਚੱਕਰ ਪੈ ਗਿਆ
3: ਤੇ
4: ਉਹ ਬਿੱਲੀ ਨੇ ਦੁੱਧ ਨਹੀਂ ਪੀਤਾ ਹੁਣ ਤੁਹਾਡਾ ਪਿਓਰ ਦੁੱਧ ਰਾਜਨ ਜੀ ਕੋ ਹੋਊ ਜੀ ਉਹ ਪੈਕਟ ਨਾਲੋਂ ਤੁਸੀਂ ਉਹ ਤੋਂ 5-10 ਰੁਪਏ ਵੱਧ ਵੀ ਲੈਂਗੇ ਅਗਲਾ ਹੱਸ ਕੇ ਦਊਗਾ ਸਿਹਤ ਨਾਲੋਂ ਤਾਂ ਵਧੀਆ ਚੀਜ਼ ਕੋਈ ਨੀ ਹੈਗੀ ਨਾ
1: ਬਾਅਦ ਚੋ ਵੀ ਤਾਂ ਲੱਖਾਂ ਰੁਪਇਆ ਬੁੱਕ ਭਰ ਕੇ
4: ਸਿਹਤ ਨਾਲੋਂ ਤਾਂ ਕੋਈ ਵਧੀਆ ਚੀਜ਼ ਹੈ ਨੀ ਨਾ
1: ਜੀ
3: ਔਜਲਾ ਸਾਹਿਬ ਇੱਕ ਐਗਜ਼ਾਮਪਲ ਹੋਰ ਦੇਖੋ ਤੁਸੀਂ ਮਤਲਬ ਦੇਖੋ ਆਪਾਂ ਪਹਿਲਾਂ ਸਾਡੇ ਕੋਈ ਸਰੀਰ ਚ ਤਕਲੀਫ ਹੁੰਦੀ ਆ ਆਪਾਂ ਲੋਕਲ ਡਾਕਟਰ ਕੋਲ ਲੈ ਕੇ ਦਵਾਈਆਂ ਖਾ ਕੇ ਸਾਰੀ ਜਾਂਦੇ ਆ ਜਦੋਂ ਆਪਾਂ ਮਰਨ ਕੰਢੇ ਪਹੁੰਚਦੇ ਰੋਗ ਵੱਧ
1: ਜਾਂਦਾ
3: ਜਿੰਨਾ ਮਰਜ਼ੀ ਲੱਗ ਜਾਏ ਟੋਪ ਦਾ ਡਾਕਟਰ ਲੈਣਾ ਹੈ
4: ਬਿਲਕੁਲ
3: ਉਹ ਟੋਪ ਦੇ ਡਾਕਟਰ ਕੋਲ
4: ਬਹੁਤ ਕੁਛ ਸਾਨੂੰ ਆਪਦੇ ਵਿੱਚ ਖੁਦ ਆਪਦੇ ਵਿੱਚ ਚੇਂਜਿੰਗ ਲਿਆਉਣੀ ਪਊਗੀ
1: ਜੀ
4: ਪਹਿਲਾਂ ਅਸੀਂ ਆਪ ਤੋਂ ਸ਼ੁਰੂ ਕਰਾਂਗੇ ਵਿਸ਼ਵਾਸ ਬਣਾਵਾਂਗੇ ਵਿਸ਼ਵਾਸ ਬਣੂ ਲੋਕਾਂ ਚ ਤੁਹਾਡਾ ਆਪਦਾ ਹੀ ਜਾਂ ਤੁਸੀਂ ਆਪੇ ਤੁਹਾਨੂੰ ਦੇਖ ਕੇ ਕੋਈ ਹੋਰ ਲੱਗਦਾ
1: ਜੀ
3: ਬਿਲਕੁਲ
4: ਨੂੰ ਦੇਖ ਕੇ ਦੂਜਾ ਲੱਗਦਾ ਜੀ ਜਾਂ ਤੁਸੀਂ ਸਹੀ ਕੰਮ ਕਰੋ
1: ਜੀ
4: ਪਰ ਅਸੀਂ ਤਾਂ ਮਤਲਬ ਇਹ ਕਹਿੰਦੇ ਆ ਇਹ ਸਿਕੰਦਰ ਤਾਂ ਇਹ ਕਹਿੰਦਾ ਵੀ ਅਮਰੀਕਾ ਜਾ ਕੇ ਝਾੜੂ ਲਾਉਣਾ ਹੈ ਘਰੇ ਨੀ ਲਾਉਣਾ ਝਾੜੂ
1: ਜੀ ਬਿਲਕੁਲ ਹੈ ਜੀ
4: ਜੇ ਕਿਸੇ ਨੂੰ ਕਹੋ ਵੀ ਨਾ ਗੁਰੀਵੀਰ ਆ ਕੇ ਇੱਥੇ ਮੈਂ ਕਈ ਵਾਰੀ ਅੱਗੇ ਦਿੰਦਾ ਹੁੰਦਾ ਜੀ ਫਿਰ ਮੈਂ ਸੋਚਣਾ ਮੇਰੇ ਕੋਲ ਤਾਈ ਕਹਿੰਦੇ ਅੱਧੇ ਤੈਨੂੰ ਗਾਲਾਂ ਕੱਢਦੇ ਨੇ
1: ਇਥੋਂ
4: ਹੀ ਗਿਆ ਸੀ ਇਹਨਾਂ ਨੂੰ ਅਕਲ ਦਾ ਇੱਥੋਂ ਹੀ ਗਿਆ ਇਹ ਉਹ ਮੈਂ ਕਿਹਾ ਮੈਂ ਅਗਲੇ ਵੀ ਭਾਈ ਜੇ ਕੋਈ ਉੱਥੋਂ ਜਾ ਕੇ ਕੁਝ ਸਿੱਖਿਆ ਵੀ ਸੋਚਿਆ ਵੀ ਇੰਨਾ ਕੰਮ ਜੇ ਇੱਥੇ ਕਰਦੇ ਕਿਉਂ ਨੀ ਕਾਮਯਾਬ ਹੋ ਸਕਦੇ ਹੋ ਸਕਦੇ ਸੀਗੇ ਮਤਲਬ ਗੱਲ ਇਹ ਹੈ ਕਿ ਉਹ ਟਵਾਣਾ ਸਾਹਿਬ ਇੱਕ ਗੱਲ ਕਹਿੰਦੇ ਹੁੰਦੇ ਆ ਨਾ ਵੀ ਕਹਿੰਦਾ ਪਨੀਰੀ ਜੀਰੀ ਦੀ ਪਨੀਰ ਤੇ ਪੰਜਾਬੀ ਕਹਿੰਦਾ ਪੱਟ ਕੇ ਦੂਜੀ ਜਗ੍ਹਾ ਲਾਓ ਤਾਂ ਹੀ ਕਹਿੰਦਾ ਫੈਲਰ ਦੇ ਨਹੀਂ ਕੁਛ
1: ਕਰਦੇ
4: ਆਦਤ ਵੀ ਇਹੀ ਹੈ ਨਾ ਅਸੀਂ
3: ਬਿਲਕੁਲ
4: ਜੀ ਠੀਕ ਹੈ ਜਥੇਬੰਦੀਆਂ ਠੀਕ ਵੀ ਕੰਮ ਕਰਦੇ ਏਕਾ ਵਾਲੀ ਤਾਂ ਗੱਲ ਬਾਈ ਆਪਣਾ ਏਕਾ ਤਾਂ ਆਪਣੇ ਹੈ ਹੀ ਨੀ ਏਕਾ ਤਾਂ ਤੁਸੀਂ ਭੁੱਲੇ ਜਾਓ ਇਹ ਸਾਡੇ ਖੂਨ ਚ ਹੈ ਨੀ ਅਸੀਂ ਤਾਂ ਤੁਸੀਂ ਇੱਥੇ ਵੀ ਦੇਖ ਲੋ ਮੈਂ ਵੀ ਉਹਨਾਂ ਦੇ ਵਿੱਚੋਂ ਇੱਕੇ ਸੀ ਉਹਦੇ ਬੱਚੇ ਨਵੇਂ ਆਉਂਦੇ ਹਨ
1: ਜੀ
4: ਉਹਨਾਂ ਨੇ ਉਨਾ ਚਿਰ ਪੰਪ ਤੇ ਕੰਮ ਕਰਨਾ ਕਿਸੇ ਸਟੋਰ ਤੇ ਕੰਮ ਕਰਨਾ ਜਿੰਨਾ ਚਿਰ ਉਹਨਾਂ ਕੋਲ ਪੇਪਰ
1: ਮਜਬੂਰੀ ਹੈ
4: ਮਜਬੂਰੀ ਹੈ ਜਦੋਂ ਪੇਪਰ ਮਿਲ ਗਏ ਚਾਹੇ ਉਹ ਟੈਕਸੀ ਚਲਾਉਣ ਆਜ਼ਾਦੀ ਵਾਲਾ ਜਾਣੀ ਅਸੀਂ ਚਾਹੁੰਦੇ ਵੀ ਅਸੀਂ ਆਪਦੇ ਹੀ ਸਾਡੇ ਹੋਏ ਸਾਡੇ ਉੱਪਰ ਬੌਸ ਨਾ ਹੋਵੇ ਕੋਈ
1: ਫਿਰ ਕਹਿਣਾ ਵੀ ਆ ਗਿਆ ਇਹਦੇ ਤੋਂ ਤਾਂ ਬੰਦਾ ਕੋਈ ਮਾੜਾ ਹੈ ਹੀ ਨੀ
4: ਹਾਂ ਫਿਰ ਨਾਲੇ ਸਾਡੇ ਇੱਕ ਬਾਈ ਹੈ ਇੱਥੇ ਮੁੰਡਾ ਪਟਿਆਲੇ ਤੋਂ ਹੈ ਤੇ ਉਹ ਕਹਿੰਦਾ ਯਾਰ ਮੈਂ ਕਹਿੰਦਾ ਮਤਲਬ ਉਹਦੇ ਜਵਾਕਾਂ ਦੇ ਹਾਣ ਦੀ ਘਰੇ ਰੱਖੇ ਹੋਏ ਸੀ ਮੁੰਡੇ ਉਹਨੇ ਕਹਿੰਦਾ ਯਾਰ ਕੋਈ ਤਾਂ ਜਾਣ ਲੱਗਿਆ ਬੜਾ ਥੈਂਕ ਯੂ ਕਰਕੇ ਜਾਵੇ ਸਾਰੇ ਗਾਲਾਂ ਕੱਢ ਕੇ ਕਹਿੰਦਾ ਨਾਲੇ ਬਗੈਰ ਪੇਪਰਾਂ ਤੋਂ ਕੰਮ ਦਿੱਤਾ
1: ਜੀ
3: ਕੁਦਰਤੀ
4: ਧੰਨਵਾਦ ਤਾਂ ਨਾ ਗੁਰੀ ਬਾਈ ਸਾਡੇ ਖੂਨ ਚ ਧੰਨਵਾਦ ਤਾਂ ਹੈ ਧੰਨਵਾਦ ਇੰਨਾ ਨੇੜੇ ਗੱਲ ਸੋਚੀ ਹੋਈ ਹੈ ਕਿ ਜੇ ਬਾਪੂ 20-21 ਸਾਲ ਦਾ ਨੌ ਕਰਾ ਦੇਵੇ ਵੀ ਆਹ ਤੇਰਾ ਹਿੱਸਾ ਤੈਨੂੰ ਦਿੱਤਾ ਮੈਂ ਤੈਨੂੰ ਲਿਖ ਕੇ ਦੇਣਾ ਸਿਕੰਦਰ ਬਾਪੂ ਬਦਲ ਦੂਗਾ
1: ਜੀ
4: ਹੁਣ ਕਹਾਂਗੇ ਬਾਪੂ ਜਿਹੜਾ ਕੰਮ ਲੈਣਾ ਤੇ ਤੂੰ ਲੈ ਲਿਆ ਹੁਣ ਗਾਹ ਵਾਲਾ ਲੱਭਦੇ ਆ ਕੋਈ
1: ਬਿਲਕੁਲ
4: ਹਾਂ ਸਾਡੇ ਖੂਨ ਚ ਮੈਂ ਵੀ ਵਿੱਚ ਮੈਂ ਉਹਦਾ ਨਾਮ ਤਾਂ ਵਰਸਾ ਮੈਂ ਕਿਸੇ ਨੂੰ ਕਿਉਂ ਕੰਮ ਮੈਂ ਵੀ ਉਸੇ ਧਰਤੀ ਦਾ ਜਾਇਆ
1: ਜੀ
3: ਬਿਲਕੁਲ ਜੀ ਬਿਲਕੁਲ
4: ਗੱਲ ਤਾਂ ਸਿਰਫ ਇਹ ਹੈ ਕਿ ਇਹ ਨੀ ਹੈ ਕਿ ਇੱਥੇ ਆ ਕੇ ਨਾ ਤੁਹਾਡੀ ਇੱਥੇ ਆਲਾ ਦੁਆਲਾ ਦੇ ਕੇ ਤੁਹਾਡੀ ਸੋਚ ਬਦਲਦੀ ਹੈ ਬਸ
1: ਜੀ
4: ਨੋ ਨੌਲੇਜ ਵਿਦਾਊਟ ਕਾਲਜ ਕਿਉਂਕਿ ਇਹ ਤਾਂ ਨੀ ਹੈ ਕਿ ਕਾਲਜ ਸਾਰੇ ਪੜ੍ਹ ਕੇ ਅਫਸਰੇ ਬਣਦੇ ਨੇ
1: ਬਿਲਕੁਲ ਹੈ ਜੀ
3: ਬਿਲਕੁਲ
4: ਉਹ ਜਿਹੜੀ ਕਈ ਤਰ੍ਹਾਂ ਦੀ ਨੌਲੇਜ ਆਉਂਦੀ ਹੈ ਕਾਲਜ ਆ
1: ਬਿਲਕੁਲ ਹੈ ਜੀ
4: ਤੁਹਾਨੂੰ ਬੈਠਣ ਉੱਠਣ ਦਾ ਗੱਲਬਾਤ ਕਰਨ ਦਾ ਬਾਹਰਲੇ ਲੋਕਾਂ ਨੂੰ ਮਿਲਦੇ ਹੋ ਤੁਸੀਂ ਤੁਹਾਡਾ ਰਹਿਣ ਦਾ ਸਲੀਕਾ ਤੁਹਾਡਾ ਕੱਪੜਾ ਪਾਉਣ ਦਾ ਸਲੀਕਾ ਤੁਹਾਡਾ ਕਿਸੇ ਨਾਲ ਤੀਏ ਬੰਦੇ ਨਾਲ, ਕੱਲ ਨੂੰ ਕਿਸੇ ਹੋਰ ਬੰਦੇ ਨੂੰ ਅਨਨੋਨ ਪਰਸਨ ਨੂੰ ਵੀ ਮਿਲਦੇ ਆ, ਤੁਸੀਂ ਉਹਦੇ ਨਾਲ ਗੱਲ ਕਰਨ ਦਾ ਤੁਹਾਡਾ ਖੁੱਲ ਮਿਲ ਜਾਂਦੀ ਤੁਹਾਡੇ ਅੰਦਰ ਮਨ ਨੂੰ ਕੋਈ ਜਗਤ ਜਗ ਇਹ ਆਪਾਂ ਇਹ ਵੀ ਇਕੱਲੀ ਕਿੰਨੇ ਕੁ ਪੜ੍ਹ ਕੇ ਅਸੀਂ ਵੀ BA ਕੀਤੀ ਹੋਈ ਹੈ, ਮੈਂ ਤਾਂ ਕਹਿਣਾ ਨਾ ਉਹ ਮਤਲਬ ਇਹ ਨੀ ਹੈ ਕਿ ਉਹਦੇ ਵਿੱਚੋਂ ਅਚੀਵ ਬਹੁਤ ਕੁਛ ਹੁੰਦਾ
1: ਜੀ, ਬਿਲਕੁਲ ਹੈ ਜੀ।
3: ਮੈਂ ਤਾਂ ਵੈਸੇ ਵੀ ਦੇਖਦਾ ਰਹਿੰਦਾ ਨੈਟ ਉੱਪਰ ਅੱਜ ਕੱਲ ਦੇਖੇ ਹੈ ਜਿਹੜੇ ਲੋਕੀ ਆਪਣੇ ਕੰਮ ਦੇ ਵਿੱਚ ਕਿਤੇ ਜਾਂ ਐਗਜ਼ਾਮਪਲਾਂ ਸੈੱਟ ਕਰ ਰਹੇ ਹੈ, ਮਤਲਬ ਦੁਨੀਆਂ ਨੂੰ ਦਿਖਾ ਰਹੇ ਹੈ, ਉਹਨਾਂ ਦੇ ਬੱਚੇ ਉਹਨਾਂ ਨਾਲ ਸਾਥ ਵੀ ਦੇ ਰਹੇ ਹੈ ਜੀ, ਬਾਹਰ ਜਾਂਦੇ ਨੀ ਉਹ,
1: ਬਿਲਕੁਲ ਹੈ ਜੀ,
3: ਉਹਨਾਂ ਕੋਈ ਸਾਡੇ ਕੰਮ ਚੱਲ ਰਹੇ ਹੈ, ਅਸੀਂ ਬਾਹਰ ਕਾਹਦੇ ਵਾਸਤੇ ਜਾਣਾ,
1: ਬਿਲਕੁਲ ਹੈ ਜੀ।
2: ਬਾਈ ਜੀ
3: ਆਪਾਂ ਨਾ
2: ਦੂਜੀ ਧਰਤੀ, ਦੂਜੀ ਧਰਤੀ, ਦੂਜੀ ਧਰਤੀ, ਦੂਜਾ ਘਰ, ਦੂਜਾ ਮੁਲਕ, ਦੂਜਾ ਹੀ ਹੁੰਦਾ, ਉਹ ਕਦੇ ਆਪਦਾ ਨੀ ਹੁੰਦਾ
1: ਜੀ,
3: ਨਹੀਂ ਹੁੰਦਾ ਜੀ, ਜੋ ਮਰਜ਼ੀ ਕਹਿ ਲੋ ਜੀ।
2: ਮੈਂ ਤਾਂ ਬਾਈ ਜੀ ਬਹੁਤ ਗੀਤ ਵੀ ਲਿਖੇ ਹੋਏ ਨੇ, ਮੈਂ ਤਾਂ ਇਹ ਕਹਿਣਾ ਕਦੇ ਅਸੀਂ ਸੋਚ ਕੇ ਪੰਜਾਬੀ ਇਹ ਦੇਖੀਏ ਵੀ ਜੇ ਅਸੀਂ ਪਾਇਆ ਬਹੁਤ ਕੁਛ ਹੈ ਨਾ, ਅਸੀਂ ਉਦੋਂ ਵੱਧ ਗਵਾ ਲਿਆ ਬਾਈ
1: ਬਹੁਤ ਕੁਛ
2: ਇਸ ਮੁਲਕ ਚ ਆ ਕੇ,
1: ਬਿਲਕੁਲ
2: ਜੇ ਇਹਦੇ ਪੜਤੋਲ ਕਰੀਏ,
3: ਸਹੀ ਗੱਲ ਹੈ ਜੀ, ਸਹੀ ਗੱਲ,
2: ਪਿੰਡ ਚੋਂ ਨੌਵੇਂ ਮੁੱਕ ਜਾਣਾ ਬਾਈ ਜੀ
1: ਜੀ,
2: ਇਦੋਂ ਵੱਡਾ ਗਵਾਉਣ ਵਾਲੀ ਚੀਜ਼ ਦੀ ਪੈਸਾ ਦਾ ਵੱਧ ਘੱਟ ਆਉਂਦਾ ਹੀ ਰਹਿੰਦਾ
1: ਜੀ।
3: ਦੇਖੋ ਪੈਸੇ ਦਾ ਕੋਈ ਸਿਸਟਮ ਨੀ, ਇਹ ਮਾਇਆ ਜੀ, ਇਹ ਆਉਂਦੀ ਰਹਿਣੀ ਹੈ ਜਾਂਦੀ ਰਹਿਣੀ ਹੈ, ਜੇ ਨੀ ਰੁਕਣੀ ਜੀ ਅਨਸਟੋਪੇਬਲ ਹੈ, ਇਹਨੇ ਤਾਂ ਆਪਣਾ ਕੰਮ ਕਰਦੇ ਰਹਿਣਾ। ਤੁਸੀਂ ਇਹ ਦੇਖੋ ਮਨੁੱਖ ਆਪਣੀ ਤਮਾ ਕਿੱਦਾਂ ਮਤਲਬ ਸ਼ਾਂਤ ਕਰਦਾ
1: ਹੈ,
3: ਮੇਨ ਤਾਂ ਮਨੁੱਖ ਉੱਪਰ ਇਹ ਟਾਸਕ ਹੈ ਜੀ ਵੀ ਆਪਣੀ ਆਪਾਂ ਲਾਜ ਤਿਆਗਣਾ, ਸਬਰ ਸੰਤੋਖ ਪਰਮਾਤਮਾ ਦਾ ਭਾਣਾ ਮੰਨਣਾ, ਮਿਹਨਤ ਕਰਨੀ ਹੈ।
2: ਤੁਸੀਂ ਇਹ ਵੀ ਦੇਖੋ ਕਿ ਉਹ ਵੀ ਸਾਡੇ ਬਜ਼ੁਰਗ ਸੀਗੇ ਜਿਨ੍ਹਾਂ ਦੇ ਅਕਤੂਬਰ ਚ ਦਾਣੇ ਮੁੱਕ ਜਾਂਦੇ ਸੀਗੇ, ਜਾ ਕੇ ਵਿਸਾਖੀ ਨੂੰ ਆਉਂਦੇ ਹੁੰਦੇ ਸੀ ਘਰੇ
1: ਜੀ,
2: ਉਹ ਵੀ ਫਿਰ ਵਿਸਾਖੀ ਨੂੰ ਸਾਰਾ ਕੁਛ ਨਿਬੇੜ ਕੇ ਆਧਾਰ ਸੁਧਾਰ ਬਾਣੀਆਂ ਦਾ ਪੱਟ ਕੇ ਫਿਰ ਵੀ ਚਿੱਟੇ ਕੱਪੜੇ ਪਾ ਕੇ ਖੁਸ਼ ਹੋ ਕੇ ਮੇਲੇ ਨੂੰ ਜਾਂਦੇ ਸੀ, ਸਾਹੀ ਜੀਤ ਬਣਿਆ ਹੈ ਨਾ,
1: ਕੁੜੀ
2: ਚੰਦਾ ਸਾਹਿਬ ਵੇਚ ਕੱਟ ਕੇ ਸ਼ਾਹਾਂ ਤੇ ਬਾਣੀਆਂ ਦਾ ਹਿਸਾਬ ਕਰਕੇ ਮਾਰਦਾ ਦਮਾਮੇ,
1: ਹਾਂਜੀ
2: ਜੱਟ ਮੇਲੇ ਆ ਗਏ, ਮਤਲਬ ਸਬਰ ਸਾਰਿਆਂ ਨਾਲੋਂ ਵੱਡੀ ਸਬਰ ਆਈ, ਸਬਰ ਸੰਤੋਖ ਆ ਗਿਆ ਤੇ ਫਿਰ ਤੰਦਰੁਸਤੀ ਆ ਗਈ ਸਾਰਿਆਂ ਨਾਲੋਂ ਵੱਡੀ ਬਾਈ,
1: ਬਿਲਕੁਲ
2: ਜੇ ਸਾਰੀ ਉਮਰ ਭੱਜ ਕੇ ਬਿਮਾਰੀਆਂ ਹੀ ਲਵਾਲੀਆਂ, ਕਿੰਨੀਆਂ ਧਾਰਨਾ ਸੁਣਦੇ ਆ ਵੀ ਅਰਮਾਪਤੀ ਨੂੰ ਫੂਕਣ ਵੀ ਨੀ ਆਏ ਜਵਾਕ
1: ਜੀ,
2: ਫਿਰ ਇਹ ਕਮਾਈ ਕਰੀ ਜੀ।
3: ਔਜਲਾ ਸਾਹਿਬ ਇੱਕ ਚੀਜ਼ ਹੋਰ ਦੇਖੋ ਨਾ, ਮਤਲਬ ਆਪਣੇ ਪੰਜਾਬ ਚ ਨੌਜਵਾਨਾਂ ਦੀ ਮੌਤ ਦੀ ਦਰ ਕਿੰਨੀ ਵੱਧ ਰਹੀ ਹੈ,
1: ਵੱਧ ਰਹੀ
3: ਤੁਸੀਂ ਹਰਿਆਣੇ ਚੱਲ ਜਾਓ, ਹਰਿਆਣੇ ਚ ਨੀ ਹੈਗਾ ਆਪਣਾ ਨਾਲ ਦਾ ਹੀ ਸੂਬਾ, ਉਹ ਕੋਈ ਬਗਾਨਾ ਥੋੜੀ ਹੈ
1: ਜੀ,
3: ਉੱਥੇ ਕਿਉਂ ਨੀ ਹੈਗਾ, ਉੱਥੇ ਲੋਕਾਂ ਨੇ ਆਪਣੇ ਜ਼ਮੀਨਾਂ, ਆਪਣੀ ਮਤਲਬ ਫਸਲ, ਆਪਣੇ ਡੰਗਰ ਤਕਰੀਬਨ 90% ਸਾਂਭੇ ਹੋਏ ਜੀ, ਆਪਣੇ ਵਾਲਿਆਂ ਨੇ 90% ਗਵਾ ਲਈ
1: ਜੀ।
2: ਆ ਕੱਲ ਜੌਹਰ ਭੈਣ ਜੀ ਦਾ ਕੱਲ ਜਮੇ ਪੁੱਠਾ ਕਰਕੇ ਜੌਹਰ ਭੈਣ ਜੀ ਸਪੈਸ਼ਲ ਫੋਨ ਕਰਿਆ, ਮੈਂ ਭੈਣ ਜੀ ਤੁਸੀਂ ਤਾਂ ਸਿਰੇ ਹੀ ਲਾ ਦੀ, ਮੈਂ ਮੇਰਾ ਬੁੜਾ ਹੋਣ ਜੀ ਗਈ
1: ਸੁੱਖ ਸੁਖ,
2: ਬਹੁਤ ਸਤਿਕਾਰ ਯੋਗ ਨੇ ਵੱਡੇ ਨੇ ਸਾਡੇ, ਬਹੁਤ ਵੱਡੇ ਭੈਣ ਜੀ ਸਾਡੇ ਦੋ ਬਾਲ ਭੈਣ ਜੀ, ਮੈਂ ਉਹਨਾਂ ਗੱਲ ਕਰਿਆ ਤਾਂ ਉਹਨਾਂ ਨੇ ਜੋ ਕੇ ਆ ਵੈਸੇ, ਚਲੋ ਇੱਕ ਸਟਾਕ ਕਰਿਆ ਉਹਨਾਂ ਨੇ, ਪਰ ਜਾਨੀ ਬਹੁਤ ਫਰਕ ਹੈ ਲਾਈਫ ਦਾ ਬਾਈ ਜੀ, ਤੁਸੀਂ ਹਰਿਆਣਾ ਤੇ ਆਪਣੇ ਨਾਲ ਬਠਿੰਡਾ ਮਾਨਸਾ ਕੰਨੀ ਜਾ ਕੇ ਦੇਖ ਲੋ
1: ਜੀ,
3: ਹੈਗਾ ਬਹੁਤ ਫਰਕ ਹੈ ਜੀ, ਬਹੁਤ ਫਰਕ ਹੈ,
2: ਬਹੁਤ ਫਰਕ ਹੈ ਬਾਈ ਜੀ, ਬਹੁਤ ਫਰਕ ਹੈ,
3: ਘਰਾਂ ਚ ਤਕਰੀਬਨ ਨਾ ਉੱਥੇ 90% ਪਸ਼ੂ ਹੈਗੇ ਆ ਜੀ ਲੋਕਾਂ ਕੋਲੇ,
2: ਹੈਗੇ ਆ ਜੀ ਹੈਗੇ ਆ,
3: ਹਾਂ ਜੀ
2: ਹਾਂ, ਹੁਣ ਅਸੀਂ ਅਗਲੀ ਕਹਿੰਦੀ ਮੈਂ ਪਹਿਲਾਂ ਦਾ ਸਾਲ ਤਾਂ ਨਾ ਮਹਿੰਦੀ ਲੈਂਦੀ ਹੱਥਾਂ ਤੋਂ, ਨਾ ਚੂੜਾ ਲੈਂਦਾ
1: ਜੀ,
2: ਡੰਗਰ ਕਿਹਨੇ ਰੱਖਣਾ
1: ਜੀ,
3: ਹਾਂ ਜੀ ਹਾਂ,
2: ਰਹਿੰਦੀ ਹੁੰਦੀ ਅਗਲੀ ਕਹਿੰਦੀ ਆ ਵੀ ਸੱਸ ਦੀ ਫੋਟੋ ਟੰਗੀ ਹੋਵੇ, 99 ਦੀ ਮੰਗੀ ਹੋਵੇ, ਤੂੰ ਅਫਸਰ ਸਰਕਾਰੀ ਹੋਵੇ, ਘਰ ਵਾਲਾ ਪਟਵਾਰੀ ਹੋਵੇ, ਬਸ ਮੈਂ ਮੇਰੀ ਹੋਵੇ ਘਰੇ ਮੁਖਤਿਆਰੀ,
3: ਸਾਡੇ ਨਾਪੇ ਤੋਂ ਨਾ 20 ਕਿਲੋਮੀਟਰ ਅੱਗੇ ਚੱਲ ਜਾਓ, ਲੋਪੇ ਭੋੜੇ ਕਣੀਆਲ ਦੰਦਰਾਲਾ ਢੀਂਡਸਾ, ਇੱਥੇ ਹਰੇਕ ਘਰ ਚ ਪਸ਼ੂ ਨੇ, ਔਰ ਤੁਹਾਡੀ ਗੱਲ 100% ਸਹੀ ਹੈ ਜੀ, ਅਗਲੀ ਵਿਆਹ ਕੇ ਆਉਂਦੀ ਆ ਵੀ ਆਪਣਾ 5-4 ਦਿਨ ਡੰਗਰਾਂ ਨੂੰ ਪੈ ਜਾਂਦੀਆਂ ਨੇ ਜੀ, ਮੁੜਕੇ
2: ਕਿਹੜਾ ਇਲਾਕਾ ਬਾਈ ਤੁਹਾਡਾ,
3: ਮੇਰਾ ਨਾਭੇ ਤੋਂ ਅੱਗੇ ਹੈ ਜੀ, 12 ਕਿਲੋਮੀਟਰ ਲੋਪੇ ਭੋੜੇ ਪਿੰਡ ਹੈ ਜੀ ਮੇਰਾ,
2: ਠੀਕ ਹੈ ਜੀ, ਮੈਂ ਤਾਂ ਬਹੁਤ ਰਿਹਾ ਇੱਧਰ ਦੰਦਰਾਲਾ ਢੀਂਡਸਾ ਬੜਾ ਬੁੱਗਾ ਛੋਟਾ ਬੁੱਗਾ ਪਾ ਲਿਆ
1: ਜੀ,
3: ਹਾਂ ਬਸ ਬਸ ਬਸ ਬਿਲਕੁਲ ਸਹੀ ਰਾਹ ਫੜਿਆ ਜੀ,
2: ਦੰਦਰਾਲਾ
3: ਢੀਂਡਸਾ ਮੇਰੇ ਮਤਲਬ ਨਾ ਦੰਦਰਾਲਾ ਢੀਂਡਸਾ ਮੇਰੇ ਮਤਲਬ ਦਾਦਕੇ ਨੇ, ਹੁਣ ਪਿੰਡ ਚ ਕੋਈ ਰਹਿੰਦਾ ਨੀ, ਪਰ ਸਾਡੀ ਭੂਆ ਜਿਹੜੀ ਲੋਪੇ ਪਿਆਈਆਂ ਹੋਈਆਂ ਨੇ ਜੀ
1: ਜੀ,
2: ਮੈਂ ਤਾਂ ਬਾਈ ਮੈਂ ਇੱਕ ਗੀਤ ਦੇ ਬੋਲ ਲਏ, ਚਲੋ ਨਾਲ ਤੁਹਾਨੂੰ ਪਿੰਡ ਯਾਦ ਆਣਗੇ, ਪਹਿਰਾ ਉਹਦੇ ਵਿੱਚ ਲਿਖਿਆ ਕਿ ਸ਼ਹਿਰ ਖੰਨੇ ਕਦੇ ਅਲੀਪੁਰੀਆਂ ਦੇ ਹੁੰਦੇ ਸੀ ਡੇਰੇ ਯਾਰਾਂ ਦੇ, ਕਪੂਰਗੜ੍ਹ ਬੁੱਗਾ ਪਾ ਲਿਆ, ਪਿੰਡ ਸੀ ਦਿਲ ਦਿਲਦਾਰਾਂ ਦੇ,
1: ਵਾਹ ਜੀ ਵਾਹ,
3: ਬਿਲਕੁਲ ਬਿਲਕੁਲ ਜੀ, ਕੋਈ ਸ਼ੱਕ,
2: ਬਹੁਤ ਮੇਰੇ ਦੋਸਤ ਨੇ ਜੀ ਉੱਥੇ ਦੇ, ਅੱਜ ਵੀ ਅਸੀਂ ਵਰਤਦੇ ਹਾਂ ਇੱਕ ਦੂਜੇ ਨਾਲ ਗਾਹਾਂ ਤੱਕ,
3: ਅੱਜ ਵੀ ਨਰਮ ਸੁਭਾਅ ਰੱਖੀ ਬੈਠਾ ਜੀ, ਔਰ ਬੇਈਮਾਨੀ
2: ਫਰਕ ਆ ਜੀ, ਬਹੁਤ ਫਰਕ ਆ, ਬਹੁਤ ਤੁਸੀਂ ਇੱਧਰ ਨੂੰ ਚਲੇ ਜਾਓ ਤੰਦਾ ਵੱਧਦਾ, ਬਹੁਤ ਫਰਕ ਆ ਜੀ,
4: ਜਿਹੜੇ ਪਿੰਡ ਸ਼ਹਿਰ ਤੋਂ ਦੂਰ ਨੇ ਜੀ ਉਹ ਅਜੇ ਵੀ ਬਚੇ ਹੋਏ ਨੇ, ਸਿੱਧੀ ਜੀ ਗੱਲ ਹੈ,
3: ਬਚੇ ਹੋਏ ਆ ਜੀ, ਬਚੇ ਹੋਏ ਆ। ਮੈਂ ਤਾਂ ਕਹਿੰਦਾ ਪਿੰਡ ਜਾ ਕੇ ਨਾ, ਮੈਂ ਪਿੰਡ ਜਾ ਕੇ ਨਾ ਮੈਨੂੰ ਐ ਲੱਗਦਾ, ਮੈਂ ਹਫ਼ਤਾ ਵੀ ਰਹਿ ਲਿਆ, ਮੈਨੂੰ ਐ ਲੱਗਦਾ ਮੈਂ ਮੁੜ ਕੇ ਤਕੜਾ ਹੋ ਗਿਆ
1: ਜੀ।
3: ਇੰਨਾ ਫਰਕ ਹੈ ਪਿੰਡ ਔਰ ਸ਼ਹਿਰ ਦੇ ਵਿੱਚ। ਬਾਕੀ ਤਾਂ ਦੇਖੋ ਮੇਰੀ ਕਿਸੇ ਨਾਲ ਕੋਈ ਨਾ ਤੁਹਾਡੀ ਹੈ ਨਾ ਮੇਰੀ ਹੈ, ਆਪਣੀ ਕਿਸੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਹੈ ਜੀ। ਆਪਾਂ ਸਾਰੇ ਪੰਜਾਬ ਲਈ ਮਨ ਚ ਦੁੱਖ ਰੱਖਦੇ ਹਾਂ
1: ਜੀ,
3: ਪਰ ਮੇਨ
4: ਬਿਲਕੁਲ ਨਾ ਰੇਸ, ਨਾ ਰੇਸ ਚ ਪਾਓ, ਨਾ ਰੇਸ ਚ ਪਾਓ ਕਦੇ ਵੀ। ਮੈਂ ਬਾਈ ਹਮੇਸ਼ਾ ਹੀ ਕਹਿਣਾ ਵੀ ਭਾਈ ਜੀ ਤੋਂ ਕੋਈ ਪੈਸੇ ਉਹਦਾ ਹੈਲੀਕਾਪਟਰ ਚ ਬ੍ਰੇਕਫਾਸਟ ਕਰਨ ਜਾਣਾ, ਆਪਣੇ ਕੋਲ ਤਾਂ ਸਾਈਕਲ ਹੈ,
1: ਬਿਲਕੁਲ
4: ਅਸੀਂ ਤਾਂ ਭਾਈ ਸਾਈਕਲ ਤੇ ਖੁਸ਼
1: ਜੀ ਜੀ ਜੀ ਬਿਲਕੁਲ।
4: ਕਿਉਂ ਕਿਸੇ ਪਿੱਛੇ ਝੱਗਾ ਚੌੜ ਕੋਣਾ ਵੀ ਉਹ ਹੈਲੀਕਾਪਟਰ ਜਾਂਦਾ ਬ੍ਰੇਕਫਾਸਟ ਕਰ
1: ਜੀ ਬਿਲਕੁਲ।
3: ਉਹ ਸਾਈਕਲ ਲੈਣ ਲੱਗੇ ਵੀ ਅਸੀਂ ਕਿੰਨਾ ਪਿੰਡਾਂ ਤੈਅ ਕੀਤਾ ਹੋਇਆ, ਉਹ ਤੁਸੀਂ ਜਾਣਦੇ ਜਾਂ ਮੈਂ ਜਾਣਦਾ
1: ਜੀ,
3: ਜਾਂ ਜਿਹਨਾਂ ਨੇ ਕਰਿਆ ਉਹ ਜਾਣਦੇ ਆ
1: ਬਿਲਕੁਲ।
4: ਅਸੀਂ ਤਾਂ ਬਗੈਰ ਪੁੱਛੇ ਸਾਈਕਲ ਚੱਕ ਲੈਂਦੇ, ਉਹਦੇ ਪਿੱਛੇ ਕੁੱਟ ਖਾਧੀ ਹੋ ਸਕਦਾ ਹੱਥ ਲਾ ਠੀਕ ਹੈ ਬਾਈ। ਦੇਖੋ ਜੇ ਮਿਲਦੇ ਆ ਸ਼ੈਲੀ ਜੀ ਵੀ ਆਪਣਾ ਹੀ ਆ, ਇਹਨਾਂ ਨਾਲ ਤਾਂ ਹੀ ਖੁੱਲ ਕੇ ਗੱਲਾਂ ਕਰੀ,
1: ਬਿਲਕੁਲ ਬਿਲਕੁਲ।
4: ਇਹਨਾਂ ਰਾਹੀਂ ਸੁਨੇਹੇ ਵੀ ਲਾਈ ਦੇ ਨੇ, ਮੈਂ ਇਹ ਨੀ ਕਹਿੰਦਾ ਜਿਹੜੀ ਸਿੱਧੀ ਗੱਲ ਆ, ਮੈਂ ਤਾਂ ਇਹਨਾਂ ਨੂੰ ਕਹਿ ਸਕਦਾ, ਮੈਂ ਕਹਿੰਦਾ ਤੇਰੇ ਰਾਹੀਂ ਉਹ ਸੁਨੇਹਾ ਦੇ ਸਕਦੇ ਆ ਗਾਹਾਂ ਭਰਾ ਆਪਣਾ, ਜੇ ਇਹਦੇ ਨਾਲ ਸਾਡੀ ਮੱਤ ਮਿਲਦੀ ਹੈ ਤਾਂ ਹੀ ਅਸੀਂ ਇੰਨੇ ਚਿਰ ਦੇ ਇੱਕ ਦੂਜੇ ਨਾਲ ਜੁੜੇ ਹੋਏ ਆ, ਗੱਲਾਂ ਕਰਦੇ ਆ, ਕਿਸੇ ਨਾ ਹੱਦ ਤੱਕ ਸਾਡੀ ਸ਼ੈਲੀ ਵੀਰ ਨਾਲ ਮੱਤ ਮਿਲਦੀ ਹੈ
1: ਜੀ,
4: ਕਿਉਂਕਿ ਇਹਨਾਂ ਦੇ ਅੰਦਰ ਵੀ ਕਈ ਗੱਲਾਂ ਹੈਗੀਆਂ ਕਹੀ ਹੈਗੇ। ਇਹ ਕਹਿੰਦੇ ਮੈਨੂੰ ਚਲੋ ਆਓ ਫਿਰ ਗੱਲ ਕਰੀ ਸੀ, ਕਹਿੰਦਾ ਸਾਨੂੰ ਵੀ ਪਤਾ ਜਿਹੜੇ ਸਾਡੇ ਲੀਡਰ ਨੇ ਉਹ ਕਿਹੋ ਜਿਹੇ ਨੇ, ਪਰ ਹੁਣ ਕਈ ਗੱਲਾਂ ਚ ਉਹਨਾਂ ਨੂੰ ਕਹਿ ਵੀ ਨੀ ਸਕਦੇ,
1: ਕਹਿ ਵੀ ਨੀ ਸਕਦੇ ਜੀ ਬਿਲਕੁਲ ਜੀ
3: ਬਿਲਕੁਲ ਬਿਲਕੁਲ ਬਿਲਕੁਲ ਜੀ
1: ਜੀ।
3: ਪਰ ਇਹ ਵੀ ਆਪਾਂ ਵੀਰ ਜੀ ਨੂੰ ਜਿੰਨਾ ਵੀ ਆਪਾਂ ਹੱਕ ਨਾਲ ਕਹਿ ਦਿੱਤਾ ਨਾ ਜੀ, ਉਹ ਵੀ ਅਸੀਂ ਤਾਂ ਹੀ ਕਹਿ ਦਿੱਤਾ ਵੀ ਅਸੀਂ ਉਹਨਾਂ ਨੂੰ ਜੇ ਆਪਣਾ ਮੰਨਦੇ ਹਾਂ
1: ਬਿਲਕੁਲ,
3: ਜੇ ਆਪਾਂ ਮੰਨਦੇ
4: ਆਪਣੇ ਵਿਚਾਰ ਮਿਲਦੇ ਆ ਬਾਈ ਜੀ ਇੱਕ ਦੂਜੇ ਨਾਲ, ਆਪਣੇ ਵਿਚਾਰ ਮਿਲਦੇ ਆ। ਹੁਣ ਤਾਂ ਹੀ ਦੋ ਘੰਟੇ ਭਾਜੀ ਨੂੰ ਸੁਣੀ ਜਾਂਦੇ, ਜੇ ਵਿਚਾਰ ਮਿਲਦੇ ਆ, ਜੇ ਮਿਲਦੇ ਹੀ ਨੀ ਤਾਂ ਦੋ ਮਿੰਟ ਆਪਾਂ ਬਜ਼ੁਰਗਾਂ ਦੀ ਵੀ ਗੱਲ ਨੀ ਸੀ ਸੁਣ ਦਿੰਦੇ, ਸੁਣਨ ਟਾਈਮ ਚਾਹੇ ਕੰਮ ਦੀਆਂ ਹੁੰਦੀਆਂ ਸੀਗੀਆਂ,
3: ਆਪਣਾ ਸੰਯਮ ਬਣਾਏ ਰੱਖੋ, ਇੱਕ ਦੂਜੇ ਦੇ ਸੁਣੋ, ਤਰਕ ਵਿਤਰਕ ਕਰੋ,
1: ਬਿਲਕੁਲ
3: ਨੀਤੀ ਲੈ ਕੇ ਕਿਸੇ ਗੱਲ ਨੂੰ ਜਾਣ ਦੀ ਲੋੜ ਨੀ,
1: ਬਿਲਕੁਲ ਹੈ ਜੀ ਬਿਲਕੁਲ,
3: ਬਿਲਕੁਲ ਨਿੱਜੀ ਨਾਲ ਲੈ ਕੇ ਜਾਓ, ਅਸੀਂ ਤੁਹਾਨੂੰ ਆਪਣਾ ਸਮਝਦੇ ਆ ਤਾਂ ਥੋੜੇ ਨਾਲ ਥੋੜੇ ਤਰਕ ਵਿਤਰਕ ਕਰ ਲੈਂਦੇ ਆ,
1: ਨਹੀਂ
3: ਤਾਂ ਤੁਹਾਨੂੰ ਪਤਾ ਹੀ ਦੁਨੀਆ ਤੋਰੀ ਫਿਰਦੀ ਕਿਤੇ ਕੋਈ
1: ਟਾਈਮ ਨਹੀਂ, ਬਿਲਕੁਲ ਆ ਜੀ ਬਿਲਕੁਲ ਦਰੁਸਤ ਹੈ ਜੀ ਜੀ
3: ਠੀਕ ਹੈ। ਬਾਕੀ ਇਹ ਵੀ ਤੁਸੀਂ ਮਤਲਬ ਕਿਸੇ ਹਰੇਕ ਉੱਪਰ ਡਿਪੈਂਡ ਨਾ ਕਰੋ, ਆਪਣੇ ਪੱਧਰ ਤੋਂ ਆਪਣੇ ਵੱਲੋਂ ਜਿੰਨਾ ਵਧੀਆ ਹੋ ਸਕਦਾ ਉਨਾ ਆਪ ਵਧੀਆ ਕਰੋ, ਆਪਾਂ ਦੂਜਾ ਮਾੜਾ ਕਰ ਰਹੇ ਆ ਆਪਾਂ ਉਧਰ ਨੂੰ ਦੇਖੀਏ, ਅਸੀਂ ਚੰਗਾ ਕਰ ਰਹੇ ਇਹ ਚੀਜ਼ ਦੇਖੀਏ,
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ।
3: ਬਸ ਵੀਰੇ ਥੈਂਕ ਯੂ,
1: ਥੈਂਕ ਯੂ ਬਾਈ ਜੀ, ਬਹੁਤ ਬਹੁਤ ਸ਼ੁਕਰੀਆ ਵਿਚਾਰਾਂ ਲਈ। ਲਓ ਦੋਸਤੋ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਬਹਾਦਰ ਜੀ ਜੁੜੇ ਆ, ਮਾਫੀ ਚਾਹਾਂਗਾ ਜੀ ਬਿਕ ਮਿੰਟ ਉਹਨਾਂ ਨੇ ਹੋਲਡ ਰੱਖਿਆ ਹੋਇਆ, ਗੁਰੀਮਾਨ ਜੀ ਗੱਲ ਕਰਕੇ ਗਏ ਨੇ, ਔਜਲਾ ਸਾਹਿਬ ਗੱਲ ਕਰ ਗਏ ਨੇ, ਤੇ ਆਖਰੀ ਕਾਲ ਲੈਂਦੇ ਆ ਫਿਰ ਆਪਾਂ ਸਮਾਪਤੀ ਕਰਦੇ ਆ, ਤੇ ਇੱਕ ਦੋ ਮਿੰਟ ਦੇ ਵਿੱਚ ਜੇ ਕਾਲ ਕਰਨੀ ਚਾਹੁੰਦੇ ਆ, ਦੋ ਚਾਰ ਮਿੰਟ ਗੱਲਬਾਤ ਕਰਨੀ ਚਾਹੁੰਦੇ ਹੋ, ਸਵਾਗਤ ਹੈ ਦੋਸਤੋ, ਤੇ ਆਪਾਂ ਸਮਾਪਤੀ ਵੱਲ ਨੂੰ ਜਾ ਰਹੇ ਹਾਂ ਜੀ। ਸਤਿ ਸ੍ਰੀ ਅਕਾਲ ਜੀ ਬਾਈ ਜੀ ਬਹਾਦਰ ਜੀ, ਸਵਾਗਤ ਹੈ ਫਿਰ ਤੋਂ, ਮਾਫੀ ਚਾਹੁੰਦਾ ਹੋਲਡ ਰੱਖਿਆ ਜੀ ਤੁਹਾਨੂੰ ਇੰਨਾ ਚਿਰ।
5: ਦੇਖੋ ਵੀ ਵੇਰਕਾ ਹੋਇਆ ਜਾਂ ਹੋਰ ਵੀ ਜਿਹੜੇ ਕਾਫੀ ਮਸ਼ਹੂਰ ਹੈਗੇ ਆ ਮਾਰਕੇਟ, ਇੱਕ ਨਾ ਪਿੱਛੇ ਖਬਰ ਤੁਸੀਂ ਵੀ ਪੜ੍ਹੀ ਹੋਣੀ ਆ ਤੇ ਮੈਂ ਵੀ ਪੜ੍ਹੀ ਸੀਗੀ, ਕਿ ਜਲੰਧਰ ਦੀ ਹੀ ਸ਼ਾਇਦ ਮੇਰੇ ਹਿਸਾਬ ਨਾਲ, ਮੈਨੂੰ ਜੇ ਪੂਰਾ ਯਾਦ ਹੋਵੇ
1: ਤਾਂ,
5: ਉਹਦੇ ਕੋਈ ਮੱਝ ਨੀ, ਕੋਈ ਕੁਛ ਨੀ, ਕੋਈ ਕੁਛ ਨੀ, ਘਰ ਘਰ ਛਾਪਾ ਮਾਰਿਆ, ਹੁਣ ਵੀ ਸਾਡੀ ਲੱਭ ਸਕਦੀ
1: ਯੂਟਿਊਬ ਦੇ
5: ਹਿਸਾਬ ਨਾਲ। ਉਹੀ ਪਹਿਲਾਂ ਜਦੋਂ ਆਪਾਂ ਗੱਲ ਕਰਦੇ ਹੈਗੇ, ਦੇਖੋ ਉਹ 10,000 ਰੁਪਏ ਉਹਨੂੰ ਕੀ ਲੱਗਦਾ ਕਿ ਚੱਲੋ 10,000 ਤੋਂ ਮੇਰੇ ਘਰ ਤੇ ਆਉਣਾ ਆ,
1: ਉਹਦੇ
5: ਆਪਣੇ ਘਰ ਵੀ ਜਾਣਾ ਹੈ,
1: ਬਿਲਕੁਲ
5: ਉਹਦੇ ਆਪਣੀ ਫੈਮਿਲੀ ਵੀ ਜਾਣਾ ਹੈਗਾ, ਬੰਦਾ ਦੇਖੋ ਤੇ 10,000 ਲੀਟਰ ਉਹ ਵੀ ਕਹਿੰਦੀ ਤਾਂ ਹੋਊਗੀ ਕੋਸਟਲੀ, ਉਹਦੇ ਨਕਲੀ ਜਾਂਦੇ ਆ ਉਹ ਤਾਂ ਬਿਲਕੁਲ ਇੱਥੇ ਇਹਨਾਂ ਦੇ ਘਰ ਸਮਾਨ ਕਾਹਤੇ ਲੱਗੇ ਜਾਂਦਾ, ਪਹਿਲਾਂ ਡਰਾਮਾ ਆਉਣੇ ਆ
1: ਜੀ ਜੀ,
5: ਡਰਾਮੀਆਂ ਆਉਣੀਆਂ
1: ਬਿਲਕੁਲ,
5: ਉਹ ਲੋਕੀ ਬਣਾਉਣੇ ਚਾਪਾ ਮਾਰਿਆ ਦੇ ਅੰਦਰ ਮੱਖਣ ਲੈਣ ਗਏ ਸੀ, ਨਾ ਮੱਖਣ ਲੈਣ ਗਏ ਸੀ,
0: ਨਾ ਘਿਓ ਲੈਣ ਗਏ ਸੀਗੇ, ਨਾ ਅਸੀਂ ਲੱਸੀ ਲੈਣ ਗਏ ਸੀਗੇ, ਨਾ ਉਹ ਜਿਹੜੀ ਮੱਝ ਸੋਦੀ ਹੁੰਦੀ ਉਹ ਪਤਾ ਕੀ ਕਹਿੰਦੇ ਹੁੰਦੇ ਜਦੋਂ ਪਹਿਲੇ ਦੋ ਤਿੰਨ ਦੋ
1: ਬੋਲੀ,
0: ਨਾ ਕਦੀ ਏਦਾਂ ਦੀ ਟੁੱਟੀ ਸਾਨੂੰ ਗੁਆਂਢ ਲੈ ਗੁਆਂਢੀ ਲੈ ਕੇ ਆਉਂਦੇ ਸੀ ਜਾ ਕੇ ਉਹ ਦਿੰਦੇ ਸੀਗੇ ਨਾ, ਫਿਰ ਸਵੇਰ ਨੂੰ
1: ਬਿਲਕੁਲ
0: ਪਹਿਲੀ ਭਾਜੀ ਗੱਲ ਹੋਰ ਪਿੱਛੇ ਲੈ ਜਾਂਦੇ ਸੀਗੇ, ਅਸੀਂ ਵੀ ਇਹੀ ਗੱਲ ਕਰਦੇ ਪਏ ਗੇ ਕਿ ਦੁੱਧ ਦਾ ਨਕਲੀ ਹੋਣ ਦਾ ਕਾਰਨ ਵੀ ਇਹ ਹੋਇਆ ਕਿ ਅਸੀਂ ਪਸ਼ੂ ਬੰਦ ਕਰ ਦਿੱਤੇ। ਸਾਡੇ ਘਰ ਖੁਦ 20 ਸਾਲ ਹੋ ਗਏ, 25 ਸਾਲ ਹੋ ਗਏ ਮੱਝ ਹੈ ਨੀ
1: ਜੀ ਜੀ,
0: ਲੋਕਾਂ ਨੂੰ ਮਜਬੂਰੀ ਹੁਣ ਦੌੜ ਕੇ ਜਾ ਕੇ ਲਿਫਾਫਾ ਫੜ ਲਿਆ ਦੁੱਧ ਦਾ,
1: ਲਿਫਾਫਾ
0: ਫੜ ਲਿਓ ਦਹੀਂ ਦਾ,
1: ਬਿਲਕੁਲ
0: ਉਹ ਸਾਨੂੰ ਕੀ ਪਤਾ ਕਿੱਦਾਂ ਬਣਾਇਆ ਯਾਰ
1: ਜੀ।
0: ਨਾਲੇ ਗੱਲ ਹੀ ਕਲੀਅਰ ਹੋ ਚੁੱਕੀ ਆ,
1: ਮੈਨੂੰ
0: ਕਈ ਵਾਰੀ ਸਵਾਲ ਹੁੰਦਾ, ਮਾਣ ਵੀ ਹੁੰਦਾ ਚਲੋ ਸ਼ੁਕਰ ਆ ਬਾਬਾ ਕੋਈ ਤਾਂ ਹੈ ਨਾ
1: ਜੀ
0: ਜਿਹੜਾ ਬੰਦਾ ਕੋਈ ਮਾਂ ਹੁੰਦਾ ਰਹੇਗਾ। ਤੁਹਾਨੂੰ ਕਿਹਾ ਕਿ ਮੇਰੀ ਘਰਵਾਲੀ ਬੇਟੀ ਹੁੰਦੀ ਆ ਹੁਣ
1: ਜੀ,
0: ਉਹ ਕਹਿੰਦੀ ਆਪਰੇਸ਼ਨ ਕਰਾ, ਮੇਰਾ ਮਨ ਖੁਸ਼ ਹੋ ਗਿਆ ਕਿ ਦੋ ਜਗ੍ਹਾ ਦੇ ਹਸਪਤਾਲ ਚ ਦੇਖੋ ਜਿਹੜੀ ਗੱਲ ਗਲਤ ਆ ਗੱਲ ਸਹੀ ਹੈ ਸਹੀ,
1: ਬਿਲਕੁਲ ਹੈ ਜੀ।
0: ਹੁਣ ਦੋ ਜਗ੍ਹਾ ਤੁਹਾਨੂੰ ਚੈੱਕ ਕਰਾਇਆ, ਦੋਨਾਂ ਨੇ ਕਹਿਤਾ ਹਸਪਤਾਲ ਵਾਲਿਆਂ ਨੇ ਵੀ ਤੇਰਾ ਆਪਰੇਸ਼ਨ ਨਹੀਂ ਹੋਣਾ ਬਈ, ਤੇਰੀ ਅੱਖਾਂ ਨੂੰ ਕੁਛ ਵੀ ਹੈ ਨੀ
1: ਜੀ,
0: ਤੂੰ ਸਿਰਫ ਆਪਣਾ ਸਰਵਾਈਕਲ ਦਾ ਵਗੈਰਾ ਵਗੈਰਾ ਇਹਨਾਂ ਦੇ ਇਲਾਜ ਕਰ ਰਹੇ ਹੋ, ਧੋਣ ਮਤਲਬ ਹੁੰਦਾ ਜੋ ਵੀ ਹੋਊਗਾ ਸਰਵਾਈਕਲ ਦਾ ਜੇ ਕੋਈ ਆ ਗਿਆ ਮਾੜੀ ਕਿਸਮਤ ਨਾਲ ਤੇਰੇ ਸਕੂਟਰ ਇੰਜਨ ਮੰਗਵਾਇਆ
1: ਜੀ,
0: ਉਹਦਾ ਇੰਜਨ ਕਰ ਦੇਣਾ ਉਹਦੇ ਇੰਜਨ ਸਕੂਟਰ ਦਾ,
1: ਬਿਲਕੁਲ
0: ਜਿਹੜੀ ਗੱਲ ਸਹੀ ਸਹੀ ਆ, ਇਮਾਨਦਾਰੀ ਜਿੱਥੇ ਕੋਈ ਹੈਗੀ ਉਹ ਚੰਗਾ ਲੱਗਾ ਮੈਨੂੰ ਵੀ, ਤੇ ਉਹਨਾਂ ਨੇ ਕਿਹਾ ਵੀ ਤੇਰਾ ਆਪਰੇਸ਼ਨ ਨਹੀਂ ਹੋਣਾ ਵੀ, ਦੋ ਜਗ੍ਹਾ ਜਾਣ ਕੇ ਚੈੱਕ ਕਰਿਆ ਹੈਗਾ,
1: ਨਹੀਂ ਹੈਗੇ ਆ ਚੰਗੇ ਲੋਕ ਵੀ ਹੈਗੇ ਆ, ਬਿਲਕੁਲ ਨੇ ਜੀ ਜੀ ਬਿਲਕੁਲ, ਬਿਲਕੁਲ
0: ਬਿਲਕੁਲ ਪਟਵਾਰੀ ਨੂੰ ਬੁਲਾਇਆ, ਮੈਂ ਜਲਦੀ ਮੁਕਾਊਂਗਾ
1: ਜੀ,
0: ਪਟਵਾਰੀ ਨੂੰ ਮੁਕਾਇਆ ਬੁਲਾਇਆ ਤੇ ਉਹ ਕਹਿੰਦਾ ਵੀ 50,000 ਮੇਰੇ ਕੋਲ, ਮੇਰਾ ਬਹੁਤ ਸਵਾਦ ਹੋ ਰਿਹਾ ਗਰਮ ਟਾਈਮ ਦਾ, ਸੱਚ ਮੈਂ ਬੈਂਕ ਨੂੰ ਨੀ ਜਾਣਾ
1: ਖੁਦ ਜੀ, ਬਿਲਕੁਲ
0: ਸਿੱਧਾ ਕਿਹਾ ਪਟਵਾਰੀ ਨੇ, ਮੈਂ ਕਿਹਾ ਵੀ ਭਾਜੀ ਤੁਸੀਂ ਤਾਂ ਰਿਸ਼ਵਤ ਮੰਗਣ ਡੇ ਆ
1: ਜੀ,
0: ਕਹਿੰਦਾ ਸੱਚੇ ਨਹੀਂ ਜਾਣੇ, ਕਹਿੰਦਾ ਸਿੱਧਾ ਕਿਹਾ ਨਾ ਮੈਨੂੰ ਉਦਾਂ
1: ਜੀ,
0: ਕਹਿੰਦਾ ਜੇ ਨਹੀਂ ਜਾਣੇ ਤਾਂ ਜਾ ਕੇ ਲਾਈਨ ਚ ਲੱਗ ਜਾਓ,
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
0: ਮਤਲਬ ਉੱਥੇ ਜਾ ਕਰਾ ਲਓ
1: ਜੀ,
0: ਉੱਥੇ ਵਾਰੀ ਆਉਣੀ ਕੋਈ ਨੀ
1: ਜੀ, ਬਿਲਕੁਲ
0: ਮਤਲਬ ਕਿ ਜਿਹੜੇ ਗੰਦੇ ਆ ਉਹ ਗੰਦਾ ਇੱਧਰ ਨਹੀਂ ਕਈ ਵੀ ਰਿਕਾਰਡ ਹੋਏ ਜਾਂ ਦਿਮਾਗ ਚ ਜਾਂਦੀਆਂ ਨੀ ਬਾਹਰ,
1: ਹਾਂ ਬਿਲਕੁਲ ਬਿਲਕੁਲ ਬਿਲਕੁਲ ਹੈ ਜੀ,
0: ਬਿਲਕੁਲ
1: ਬਿਲਕੁਲ ਥੈਂਕ ਯੂ ਜੀ, ਥੈਂਕ ਯੂ ਬਹਾਦਰ ਜੀ, ਬਹੁਤ ਬਹੁਤ ਸ਼ੁਕਰੀਆ। ਲੋ ਦੋਸਤੋ, ਇਸ ਜੀ ਬਹਾਦਰ ਸਿੰਘ ਜੀ ਡੈਨਮਾਰਕ ਤੋਂ, ਤੇ ਆਖਰ ਦੇ ਵਿਚ ਗੱਲ ਨਿਬੇੜਦੇ ਹਾਂ। ਰਾਹੁਲ ਗਾਂਧੀ ਦੀ ਹਾਈ ਪ੍ਰੋਫਾਈਲ ਮੀਟਿੰਗ ਦੇ ਵਿੱਚ ਉਹ ਚੰਨੀ ਗਾਇਬ ਹੋਏ ਨੇ, ਕਾਰਨ ਉਹਨਾਂ ਨੇ ਦੱਸਿਆ ਕਿ PhD ਪ੍ਰੀਖਿਆ ਦੇ ਵਿੱਚ ਵਿਅਸਤ ਸੀ, ਕਹਿੰਦੇ ਪੇਪਰ ਦਿੱਤਾ ਤੇ ਦੂਸਰੇ ਪਾਸੇ ਮੀਟਿੰਗਾਂ ਚੱਲ ਰਹੀਆਂ ਨੇ। ਤੇ ਇਸੇ ਤਰ੍ਹਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਸਤਿੰਦਰ ਜੈਨ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੇਂਦਰ ਨੂੰ ਜਿਹੜਾ ਘੇਰਿਆ ਤੇ ਭਾਜਪਾ ਐਂਟੀ ਲੋਕਤਾਂਤਰਿਕ ਢੰਗ ਦੇ ਨਾਲ ਕਹਿੰਦੇ ਵਿਰੋਧੀਆਂ ਦੇ ਉੱਤੇ ਕਾਰਵਾਈ ਕਰ ਰਹੀ ਹੈ। ਭਗਵੰਤ ਮਾਨ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਸੀਗੀ ਤੇ ਦੂਸਰੇ ਪਾਸੇ ਉਧਰ ਕੇਜਰੀਵਾਲ ਸਾਹਿਬ ਵੀ ਇਹੀ ਚੀਜ਼ ਕਹਿ ਰਿਹਾ ਕਿ ਭਾਜਪਾ ਸਾਨੂੰ ਦਬਾਉਣਾ ਚਾਹੁੰਦੀ ਹੈ। ਦੂਸਰੇ ਪਾਸੇ ਨਾਲ ਦੀ ਨਾਲ ਇਸੇ ਤਰ੍ਹਾਂ ਜਿਹੜਾ ਆਪਣਾ ਭਰਤੀ ਵਿਵਾਦ ਜਿਹੜਾ 200 ਮੁਲਾਜ਼ਮ ਮੁਅੱਤਲ ਕੀਤਾ ਹੈ। ਬਾਬਾ ਫਰੀਦ ਯੂਨੀਵਰਸਿਟੀ ਦਾ ਮਾਮਲਾ ਚੱਲ ਰਿਹਾ ਹੈ। ਸਿਫਾਰਸ਼ੀ ਲੀਡਰਾਂ ਦੀਆਂ ਵਧੀਆਂ ਮੁਸ਼ਕਲਾਂ ਜਿਹੜੀਆਂ ਨੇ ਉਹਦੇ ਵਿੱਚ ਨਿਯੁਕਤੀਆਂ ਵਿਵਾਦਾਂ ਦੇ ਵਿੱਚ ਆਉਣ ਤੋਂ ਬਾਅਦ ਯੂਨੀਵਰਸਿਟੀ ਨੇ ਜਿਹੜਾ ਕਾਰਵਾਈ ਕੀਤੀ ਹੈ ਇਹਦੇ ਉੱਤੇ ਤੇ 200 ਅਧਿਕਾਰੀਆਂ ਦੇ ਉੱਤੇ ਤੇ ਕਰਮਚਾਰੀ ਮੁਅੱਤਲ ਕਰਤੇ ਹੈ ਤੇ ਇਹਨਾਂ ਨਵ ਨਿਯੁਕਤ ਕਰਮਚਾਰੀਆਂ ਦੇ ਵਿੱਚ ਚਪੜਾਸੀ ਤੋਂ ਲੈ ਕੇ ਸੁਪਰੀਡੈਂਟ ਪੱਧਰ ਤੱਕ ਮੁਲਾਜ਼ਮ ਜਿਹੜੇ ਸ਼ਾਮਲ ਹੈ ਜਿਨ੍ਹਾਂ ਦੀਆਂ ਨਿਯੁਕਤੀਆਂ ਸ਼ੱਕ ਦੇ ਘੇਰੇ ਦੇ ਵਿੱਚ ਆ ਗਈਆਂ ਸਨ ਦੱਸੀਆਂ ਜਾਂਦੀਆਂ। ਇਸੇ ਤਰ੍ਹਾਂ ਹੀ ਕਰਤਾਰਪੁਰ ਕੋਰੀਡੋਰ ਦੇ ਉੱਤੇ ਕੇਂਦਰ ਨੇ ਅੱਜ ਜਵਾਬ ਦਿੱਤਾ ਹੈ। ਕਹਿੰਦੇ ਸੁਰੱਖਿਆ ਕਾਰਨਾਂ ਦੇ ਕਰਕੇ ਫਿਲਹਾਲ ਬੰਦ ਹੀ ਰਹੇਗਾ ਕਰਤਾਰਪੁਰ ਲਾਂਘਾ, ਕੇਂਦਰ ਨੇ ਬਿਆਨ ਦੇ ਦਿੱਤਾ ਹੈ। ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਜਿਹੜਾ ਹੈ ਖੋਲਣਾ ਜਾਂ ਖੋਲਣ ਅਤੇ ਸਿੱਖ ਸ਼ਰਧਾਲੂਆਂ ਦੇ ਲਈ ਵੀਜ਼ਾ ਕੋਟਾ ਵਧਾਉਣ ਦੀਆਂ ਉੱਠ ਰਹੀਆਂ ਮੰਗਾਂ ਵਿਚਾਲੇ ਭਾਰਤੀ ਵਿਦੇਸ਼ ਮੰਤਰਾਲੇ ਨੇ ਆਪਣਾ ਜਿਹੜਾ ਰੁੱਖ ਜਿਹੜਾ ਸਪਸ਼ਟ ਕਰਤਾ ਹੈ। ਮੰਤਰਾਲੇ ਨੇ ਸਾਫ਼ ਕੀਤਾ ਕਿ ਮੌਜੂਦਾ ਸੁਰੱਖਿਆ ਹਾਲਾਤਾਂ ਨੂੰ ਦੇਖਦਿਆਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀਆਂ ਸੇਵਾਵਾਂ ਫਿਲਹਾਲ ਬੰਦ ਹੀ ਰਹਿਣਗੀਆਂ, ਜਦੋਂ ਕਿ ਦੋਹਾਂ ਦੇਸ਼ਾਂ ਵਿਚਾਲੇ ਸ਼ਰਧਾਲੂਆਂ ਦੀ ਜਿਹੜੀ ਹੈ ਯਾਤਰਾ ਪੁਰਾਣੇ ਦੋ ਪੱਖੀ ਸਮਝੌਤਿਆਂ ਦੇ ਅਧੀਨ ਹੀ ਜਿਹੜੀ ਚੱਲੇਗੀ। ਤੇ ਪਿਛਲੇ ਦਿਨਾਂ ਦੇ ਵਿੱਚ SGPC ਨੇ ਜਿਹੜਾ ਸੀ ਕਿਹਾ ਸੀ ਕਿ ਵੱਧ ਤੋਂ ਵੱਧ ਜਿਹੜਾ ਸੀ 7500 ਤੋਂ ਵੱਧ ਸ਼ਰਧਾਲੂਆਂ ਨੂੰ ਵੀਜ਼ੇ ਦੇਣ ਦੀ ਅਪੀਲ ਕੀਤੀ ਸੀ ਤੇ 1800 ਵੀਜ਼ੇ ਜਿਹੜੇ ਸੀ ਕੋਟਾ ਲਗਭਗ ਸੀਗਾ ਇਹ ਪਹਿਲਾਂ। ਪਰ ਦੂਸਰੇ ਪਾਸੇ ਪਾਕਿਸਤਾਨ ਤੇ ਭਾਰਤ ਦੇ ਮੱਦੇਨਜ਼ਰ ਹੀ ਜਿਹੜਾ ਉਹਦੇ ਵਿੱਚ ਖ਼ਬਰ ਜਿਹੜੀ ਅੱਗੇ ਜਾ ਕੇ ਸਾਂਝੀ ਕਰਦੇ ਹਾਂ ਕਿ ਜਿਹੜਾ ਏਅਰ ਉਹਨਾਂ ਦਾ ਸਾਰਾ ਏਰੀਆ ਹੈਗਾ ਉਹਦੀ ਮਿਆਦ ਵਧਾ ਦਿੱਤੀ ਹੈ ਉਹਨਾਂ ਨੇ। ਭਾਰਤੀ ਮੂਲ ਦੀ 16 ਸਾਲਾਂ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਹੈ। ਮੁਲਜ਼ਮ ਗ੍ਰਿਫ਼ਤਾਰ ਕੀਤਾ ਹੈ, ਦੋਸਤ ਦੇ ਘਰ ਸਲੀਪ ਓਵਰ ਦੇ ਉੱਤੇ ਗਈ ਸੀ। ਜੈਸਮਿਨ ਤੜਕਸਾਰ ਹੀ ਉਹਦੀ ਬਹਿਸ ਹੁੰਦੀ ਹੈ ਤੇ ਉਸ ਤੋਂ ਬਾਅਦ ਗੋਲੀ ਚੱਲਦੀ ਹੈ। ਇਹ ਕੈਨੇਡਾ ਸੂਬਾ ਜਿਹੜਾ ਅਲਬਰਟਾ ਦੀ ਰਾਜਧਾਨੀ ਐਡਮੰਟਨ ਦੇ ਇੱਕ ਟਾਊਨ ਹੋਮ ਕੰਪਲੈਕਸ ਦੇ ਵਿੱਚ ਘਟਨਾ ਵਾਪਰੀ ਹੈ, ਜਿਸ ਦੇ ਵਿੱਚ 16 ਸਾਲਾ ਭਾਰਤੀ ਮੂਲ ਦੀ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਦੱਸੀ ਜਾਂਦੀ ਹੈ। ਤੇ ਇਸੇ ਤਰ੍ਹਾਂ ਹੀ ਜਿਹੜਾ US ਕੈਨੇਡਾ ਟ੍ਰੇਡ ਡੀਲ ਹੈ ਜਿਹੜੀ ਉਹ ਟਰੰਪ ਵੱਲੋਂ ਕੈਨੇਡਾ ਦੇ ਨਾਲ ਸਮਝੌਤੇ ਤੋਂ ਬਾਅਦ 50% ਟੈਰਿਫ ਜਿਹੜਾ ਮੁਲਤਵੀ ਕਰ ਦਿੱਤਾ ਹੈ। ਟਰੰਪ ਨੇ ਕੱਲ ਬੀਤੇ ਦੇ ਵਿੱਚ ਮੰਗਲਵਾਰ ਨੂੰ ਕਿਹਾ ਕਿ ਉਹ 20 ਬਿਲੀਅਨ ਅਮਰੀਕਨ ਡਾਲਰ ਦੀ ਕੀਮਤ ਦੇ ਕੈਨੇਡੀਅਨ ਦਰਾਮਦਾਂ ਦੇ ਉੱਤੇ 50% ਅਮਰੀਕਨ ਟੈਰਿਫ ਨੂੰ ਜਿਹੜਾ ਮੁਲਤਵੀ ਕਰ ਰਹੇ ਨੇ ਤੇ ਕਿਉਂਕਿ ਪਾਬੰਦੀਆਂ ਲਾਗੂ ਹੋਣ ਤੋਂ ਕੁਝ ਘੰਟੇ ਪਹਿਲਾਂ ਦੋਵਾਂ ਦੇਸ਼ਾਂ ਵਿਚਕਾਰ ਆਖਰੀ ਸਮੇਂ ਦੇ ਵਿੱਚ ਸਮਝੌਤਾ ਜਿਹੜਾ ਹੋ ਗਿਆ। ਨਾਲ ਦੀ ਨਾਲ ਇੱਕ ਦੋ ਖਬਰਾਂ ਹੋਰ ਸਾਂਝੀਆਂ ਕਰਕੇ ਸੰਖੇਪ ਦੇ ਵਿੱਚ ਅੱਗੇ ਵਧਦੇ ਹਾਂ ਤੇ ਸਮਾਪਤੀ ਕਰਦੇ ਹਾਂ। ਪਾਕਿਸਤਾਨ ਜਿਹੜਾ ਹੈ ਉਹਨੇ ਏਅਰ ਸਪੇਸ ਜਿਹੜਾ ਬੈਨ ਕਰ ਦਿੱਤਾ ਫਿਰ ਤੋਂ, ਜੋ ਪਿਛਲੇ ਸਮੇਂ ਦੇ ਵਿੱਚ ਵਿਵਾਦ ਚੱਲ ਰਹੇ ਨੇ ਭਾਰਤ ਦੇ ਨਾਲ। ਪਾਕਿਸਤਾਨ ਨੇ ਭਾਰਤ ਦੇ ਲਈ ਹਵਾਈ ਖੇਤਰ ਦੇ ਵਿੱਚ ਪਾਬੰਦੀ 24 ਸਤੰਬਰ ਤੱਕ ਵਧਾ ਦਿੱਤੀ ਹੈ। ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਦੇ ਲਈ ਆਪਣੇ ਹਵਾਈ ਖੇਤਰ ਏਅਰ ਸਪੇਸ ਦੇ ਉੱਤੇ ਲਾਈ ਗਈ ਪਾਬੰਦੀ ਨੂੰ 24 ਸਤੰਬਰ ਤੱਕ ਜਿਹੜਾ ਵਧਾਉਣ ਦਾ ਐਲਾਨ ਕੀਤਾ ਤੇ ਪਾਕਿਸਤਾਨ ਏਅਰਪੋਰਟ ਅਥਾਰਟੀ ਦੇ ਵੱਲੋਂ ਜਾਰੀ ਕੀਤੇ ਗਏ ਨੋਟਿਸ ਟੂ ਏਅਰਮੈਨ ਜਿਹੜਾ ਹੈ ਉਹਦੇ ਵਿੱਚ ਵਾਧਾ 23 ਅਗਸਤ ਨੂੰ ਮੌਜੂਦਾ ਪਾਬੰਦੀ ਦੀ ਮਿਆਦ ਖਤਮ ਹੋਣ ਤੋਂ ਠੀਕ ਪਹਿਲਾਂ ਕੀਤਾ ਗਿਆ। ਇਹ ਵਿਵਾਦ ਜਿਹੜਾ ਚੱਲ ਰਹੇ ਨੇ, 26 ਲੋਕ ਜਿਹੜੇ ਮਾਰੇ ਗਏ ਸਨ ਅੱਤਵਾਦੀਆਂ ਪਹਿਲਗਾਮ ਮਾਮਲੇ ਦੇ ਵਿੱਚ, ਉਸ ਨੂੰ ਹੀ ਮੱਦੇਨਜ਼ਰ ਰੱਖ ਕੇ ਅੱਗੇ ਵਧ ਰਹੇ ਨੇ। ਤੇ ਇਸੇ ਤਰਜ਼ ਦੇ ਉੱਤੇ ਜਿਹੜਾ ਭਾਰਤੀ ਵਿਦੇਸ਼ ਮੰਤਰੀ ਨੇ ਜਿਹੜਾ ਬਿਆਨ ਦਿੱਤਾ ਹੈ ਜੋ SGPC ਨੇ ਮੰਗ ਕੀਤੀ ਸੀ, ਤੇ ਭਾਈ ਜਿਹੜਾ ਬਾਰਡਰ ਹੈ ਉਹ ਗੇਟ ਅਜੇ ਤੱਕ ਬੰਦ ਹੀ ਰਹਿਣਗੇ। ਰੋਇਲ ਕੈਨੇਡੀਅਨ ਮਾਊਂਟਡ ਪੁਲਿਸ ਜਿਹੜੀ ਹੈ RCMP ਨੇ ਕੈਨੇਡਾ ਦੇ 2 ਸਿੱਖ ਕਾਰਕੁਨਾਂ ਨੂੰ ਜਿਹੜਾ ਡਿਊਟੀ ਟੂ ਵਾਰਨ ਚੇਤਾਵਨੀ ਦਿੱਤੀ ਹੈ, ਫਿਰ ਤੋਂ ਪੱਤਰ ਜਾਰੀ ਕੀਤੇ ਹੈ ਜਿਸ ਦੇ ਵਿੱਚ ਉਨ੍ਹਾਂ ਨੂੰ ਦੱਸਿਆ ਗਿਆ ਕਿ ਭਾਰਤ ਦੇ ਵਿੱਚ ਇੱਕ ਵੱਖਰੇ ਸਿੱਖ ਰਾਜ ਨੂੰ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਕਾਰਨ ਉਨ੍ਹਾਂ ਦੀਆਂ ਜਾਨਾਂ ਨੂੰ ਖਤਰਾ ਹੈ। ਇਹ ਜਾਣਕਾਰੀ ਕੈਨੇਡਾ ਭਰ ਦੇ ਵੱਖ ਵੱਖ ਪ੍ਰਕਾਸ਼ਨ ਅਦਾਰਿਆਂ ਦੇ ਵਿੱਚ ਆਈ ਖ਼ਬਰ ਰਿਪੋਰਟ ਦੇ ਵਿੱਚ ਸਾਹਮਣੇ ਆਈ ਹੈ, ਜਿਸ ਦੇ ਵਿੱਚ ਇਹ ਨੋਟਿਸ ਕੈਲੇਡਨ ਓਨਟਾਰੀਓ ਦੇ ਇੰਦਰਜੀਤ ਸਿੰਘ ਗੌਸਲ ਅਤੇ ਐਪਟਸਪੋਰਟ ਜਿਹੜਾ ਹੈ ਬ੍ਰਿਟਿਸ਼ ਕੋਲੰਬੀਆ ਦੇ ਮਨਜਿੰਦਰ ਸਿੰਘ ਨੂੰ ਭੇਜੇ ਗਏ ਨੇ, ਜਿਨ੍ਹਾਂ ਦੇ ਵਿੱਚ ਉਨ੍ਹਾਂ ਦੇ ਵਿਰੁੱਧ ਭਰੋਸੇਯੋਗ ਗੰਭੀਰ ਅਤੇ ਨੇੜਲੇ ਖਤਰਿਆਂ ਦੇ ਬਾਰੇ ਚੇਤਾਵਨੀ ਦਿੱਤੀ ਗਈ ਹੈ। ਇੰਦਰਜੀਤ ਸਿੰਘ ਗੋਸਲ ਨੇ ਕਿਹਾ ਕਿ ਉਸ ਨੂੰ ਸ਼ੁੱਕਰਵਾਰ 14 ਅਗਸਤ ਨੂੰ ਇਹ ਪੱਤਰ ਲਿਖਿਆ ਜਿਹੜਾ ਪੱਤਰ ਮਿਲਿਆ ਜਦੋਂ ਕਿ RCMP ਨੇ ਕੈਲੇਡਨ ਓਨਟਾਰੀਓ ਦੇ ਵਿੱਚ ਫੋਨ ਦੇ ਰਾਹੀਂ ਉਸਦੇ ਨਾਲ ਸੰਪਰਕ ਵੀ ਕੀਤਾ ਹੈ। ਡਿਊਟੀ ਟੂ ਵਾਰਨ ਪੱਤਰ ਦੇ ਪੁਲਿਸ ਜਿਹੜਾ ਵੱਲੋਂ ਉਦੋਂ ਜਾਰੀ ਕੀਤੇ ਜਾਂਦੇ ਨੇ ਜਦੋਂ ਉਨ੍ਹਾਂ ਦੇ ਕੋਲ ਭਰੋਸੇਯੋਗ ਖੁਫੀਆ ਜਾਣਕਾਰੀ ਹੁੰਦੀ ਹੈ ਕਿ ਕਿਸੇ ਨਾਗਰਿਕ ਦੀ ਜਾਨ ਨੂੰ ਖਤਰਾ ਹੈ ਤੇ ਉਹ ਆਮ ਤੌਰ ਦੇ ਉੱਤੇ ਖਤਰੇ ਦੀ ਪ੍ਰਕਿਰਤੀ ਦੇ ਬਾਰੇ ਜਾਣਕਾਰੀ ਪ੍ਰਦਾਨ ਨਹੀਂ ਕਰਦੇ ਹੈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰਾਂ ਜਾਂ ਦੋਸਤਾਂ ਨੂੰ ਕੋਈ ਵੀ ਖਤਰਾ ਨਹੀਂ ਹੈ, ਪਰ ਮੰਨਿਆ ਕਿ ਕਾਰਕੁਨਾਂ ਦੀਆਂ ਜਾਨਾਂ ਲੈਣ ਦੀ ਕਿਸੇ ਵੀ ਕੋਸ਼ਿਸ਼ ਦੇ ਦੌਰਾਨ ਉਨ੍ਹਾਂ ਨੂੰ ਨੁਕਸਾਨ ਜਿਹੜਾ ਪਹੁੰਚ ਸਕਦਾ ਹੈ। ਇਸ ਪੱਤਰ ਦੇ ਵਿੱਚ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ ਤੇ ਨੋਟ ਕਰਦੇ ਹੋਏ ਕਿ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਸ਼ਾਮਲ ਲੋਕਾਂ ਦੁਆਰਾ ਅਕਸਰ ਆਉਣ ਜਾਣ ਵਾਲੀਆਂ ਥਾਵਾਂ ਦੇ ਉੱਤੇ ਸਮਾਂ ਬਿਤਾਉਣ ਦੇ ਨਾਲ ਜੋਖਮ ਜਿਹੜਾ ਵੱਧ ਸਕਦਾ ਹੈ। ਇਸੇ ਤਰ੍ਹਾਂ ਹੀ ਇਟਲੀ ਦੇ ਵਿੱਚ ਏਅਰਪੋਰਟ ਦੇ ਉੱਤੇ ਗਲਤ ਕੰਮ ਕਰਦੀਆਂ 10 ਔਰਤਾਂ ਫੜੀਆਂ ਨੇ ਜੋ ਚੋਰੀ ਚਕਾਰੀਆਂ ਕਰਦੀਆਂ ਸਨ। ਇਟਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉੱਤੇ ਚਿੱਟੇ ਦਿਨ ਹੀ ਅਜਿਹੇ ਬੰਦੇ ਨਹੀਂ ਸਗੋਂ ਔਰਤਾਂ ਸਰਗਰਮ ਨੇ ਜਿਹੜੀਆਂ ਕਿ ਯਾਤਰੀਆਂ ਦਾ ਸਮਾਨ ਜਿਹੜਾ ਫੋਨ ਤੇ ਯੂਰੋ ਕਰੰਸੀ ਜਿਹੜੀ ਆ ਚੋਰੀ ਕਰਨਾ ਆਪਣੇ ਖੱਬੇ ਹੱਥ ਦਾ ਕਮਾਲ ਸਮਝਦੀਆਂ ਸਨ। ਨਿਗਰਾਨੀ ਕੈਮਰਿਆਂ ਦੀ ਫੋਟੋਜ਼ ਨੇ 100 ਤੋਂ ਵੱਧ ਚੋਰੀਆਂ ਕਰਨ ਵਾਲੇ ਮਹਿਲਾ ਗਰੋਹ ਦਾ ਜਿਹੜਾ ਪਰਦਾਫਾਸ਼ ਕਰ ਦਿੱਤਾ। ਰਾਸ਼ਟਰਪਤੀ ਦੇ ਅਧਿਕਾਰੀਆਂ

ਸਟੋਲੀਅਰ ਦੇ ਨਾਲ ਜਿਹੜਾ ਸੰਬੰਧਿਤ ਜਿਹੜੇ ਅਹਾਤਿਆਂ ਦੀ ਤਲਾਸ਼ੀ ਜਿਹੜੀ ਆ ਉਹਦੇ ਵਿਚ ਲਈ ਗਈ ਹੈ। ਭਾਈ ਯੁਕਰੇਨ ਦੇ ਵਿਚ ਵੀ ਜਿਹੜਾ ਸਾਰਾ ਕੁਝ ਭ੍ਰਿਸ਼ਟਾਚਾਰ ਚੱਲ ਰਿਹਾ। ਤੇ ਲੋ ਦੋਸਤੋ, ਇਹ ਸਾਂਝੀਆਂ ਅੱਜ ਦੀਆਂ ਡਿਸਪਲੇ ਦੀਆਂ ਸੰਖੇਪ ਦੇ ਵਿਚ ਖਬਰਾਂ, ਤੇ ਮਾਫ਼ੀ ਚਾਹਾਂਗਾ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ, ਪਿਆਰ ਮੁਹੱਬਤ ਆਇਆ, ਜਨਮ ਦਿਨ ਦੀਆਂ ਮੁਬਾਰਕਾਂ ਇੱਕ ਦੂਸਰੇ ਨੂੰ, ਤੇ ਜਿਨ੍ਹਾਂ ਦੇ ਅੱਜ ਜਨਮ ਦਿਨ ਨੇ ਉਨ੍ਹਾਂ ਨੂੰ ਭੇਜੀਆਂ ਗਈਆਂ ਨੇ। ਤੇ ਦੋਸਤੋ, ਬਾਅਦ ਦੇ ਵਿਚ ਮੈਂ ਜ਼ਰੂਰ ਹਰ ਮੈਸੇਜ ਦੇ ਉੱਤੇ ਝਾਤ ਮਾਰਾਂਗਾ, ਇਹ ਮੇਰਾ ਵਾਅਦਾ ਤੁਹਾਡੇ ਨਾਲ। ਤੇ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਸਾਰੇ ਦੋਸਤਾਂ ਦਾ ਇੰਨਾ ਪਿਆਰ ਮੁਹੱਬਤ ਦੇ ਲਈ ਤੇ ਪ੍ਰੋਗਰਾਮ ਦੇ ਵਿਚ ਜੁੜਨ ਦੇ ਲਈ। ਤੇ ਕੱਲ ਨੂੰ ਦੋਸਤੋ ਸਮਰਜੀਤ ਸਿੰਘ ਸ਼ੰਮੀ ਹੋਣਾ ਦੇ ਨਾਲ ਮੁਲਾਕਾਤ ਕਰਾਂਗੇ, ਗੱਲਬਾਤ ਕਰਾਂਗੇ ਕੁਝ ਨਵਾਂ ਮੁੱਦਾ ਲੈ ਕੇ। ਤੇ ਬਹੁਤ ਬਹੁਤ ਸ਼ੁਕਰੀਆ, ਅੱਜ ਦਾ ਜਿਹੜਾ ਵਿਸ਼ਾ ਚੱਲਿਆ ਉਹਦੇ ਵਿਚ ਬਹੁਤ ਸਾਰੇ ਪੱਖ ਜਿਹੜੇ ਪਹਿਚਾਨਣ ਨੂੰ ਦੇਖਣ ਨੂੰ ਮਿਲੇ ਹੈ, ਤੇ ਉਹਦੇ ਵਿਚ ਹਰ ਕਿਸੇ ਨੇ ਆਪਣੀ ਰਾਏ ਵੀ ਦਿੱਤੀ ਹੈ, ਤੇ ਇਹਨਾਂ ਚੀਜ਼ਾਂ ਦੇ ਉੱਤੇ ਵਿਚਾਰ ਵਟਾਂਦਰਾ ਜ਼ਰੂਰ ਹੋਣਾ ਚਾਹੀਦਾ। ਅਸੀਂ ਕਿਸੇ ਨੂੰ ਗਲਤ ਕਰਨ ਦੀ ਜਾਂ ਗਲਤ ਕਹਿਣ ਦੀ ਗੱਲ ਨਹੀਂ ਕਰਦੇ। ਸਾਰਾ ਸਿਸਟਮ ਜਿਹੜਾ ਢਾਂਚਾ ਹੈ ਉਹ ਕੱਲਾ ਸਰਕਾਰਾਂ ਦੇ ਨਾਲ ਨਹੀਂ, ਆਮ ਜਨਤਾ ਜਿਹੜੀ ਹੈ ਸਾਰਾ ਉਹ ਆਵਾਮ ਹੈ ਉਹ ਵੀ ਵਿੱਚੇ ਨਾਲ ਆਉਂਦਾ ਹੈ, ਸਾਰਾ ਕੁਝ ਨਾਲ ਰਲਗਟ ਹੈ, ਹੱਥ ਦੇ ਨਾਲ ਤਾੜੀ ਇਕੱਲੇ ਦੇ ਨਾਲ ਨਹੀਂ ਵੱਜਦੀ ਹੁੰਦੀ, ਤੇ ਦੋਵੇਂ ਹੱਥ ਜਦੋਂ ਇੱਕ ਦੂਸਰੇ ਦੇ ਨਾਲ ਟਕਰਾਉਂਦੇ ਆ ਤੇ ਤਾੜੀ ਦੀ ਆਵਾਜ਼ ਜ਼ਰੂਰ ਆਉਂਦੀ ਹੈ। ਤੇ ਉਹ ਦੋਵਾਂ ਹੀ ਪੱਖਾਂ ਨੂੰ ਜਿਹੜੀ ਆਪਣੀ ਆਪਣੀ ਜ਼ਿੰਮੇਵਾਰੀ ਲੈਣੀ ਪਵੇਗੀ, ਨਿਭਾਉਣੀ ਪਵੇਗੀ, ਤਾਂ ਹੀ ਜਿਹੜਾ ਕੁਝ ਨਾ ਕੁਝ ਸਮਾਜ ਦੇ ਲਈ, ਲੋਕਾਂ ਦੇ ਲਈ, ਆਪਣੇ ਦੇਸ਼ ਦੇ ਲਈ, ਪਿੰਡਾਂ ਲਈ, ਸ਼ਹਿਰਾਂ ਦੇ ਲਈ ਕੁਝ ਚੰਗਾ ਕੀਤਾ ਜਾ ਸਕਦਾ ਹੈ। ਤੇ ਸ਼ੁਰੂਆਤ ਆਪਣੇ ਆਪ ਤੋਂ ਹੀ ਕਰਨੀ ਪੈਣੀ ਹੈ। ਜਦੋਂ ਆਪ ਅਸੀਂ ਇਮਾਨਦਾਰ ਬਣਾਂਗੇ ਤੇ ਜ਼ਿੰਮੇਵਾਰ ਬਣਾਂਗੇ, ਇਹ ਦੋ ਚੀਜ਼ਾਂ ਜਦੋਂ ਸਾਡੇ ਵਿੱਚ ਆ ਗਈਆਂ ਤੇ ਬੱਲੇ ਬੱਲੇ ਫਿਰ ਕਰਾਉਣੋਂ ਪਿੱਛੇ ਨਹੀਂ ਹੋ ਸਕਦੀ, ਤੇ ਹਰ ਕੋਈ ਤੁਹਾਡੇ ਕਹੇ ਬਿਨਾਂ ਹੀ ਫਿਰ ਬੱਲੇ ਬੱਲੇ ਕਰੇਗਾ, ਵੀ ਤੁਹਾਡੀਆਂ ਐਗਜ਼ਾਮਪਲਾਂ ਦੇਵੇਗਾ, ਹਾਂ ਆਹ ਕੀਤਾ ਹੈ ਜੀ। ਤੇ ਲਓ ਦੋਸਤੋ, ਵੱਧ ਘੱਟ ਬੋਲ ਗਏ ਗੁਸਤਾਖੀ ਮਾਫ, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ, ਤੇ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਤੇ ਨਿੱਘੀ ਸਤਿ ਸ੍ਰੀ ਅਕਾਲ ਹੈ। ਤੇ ਲਓ ਫਿਰ ਕੱਲ੍ਹ ਨੂੰ ਮਿਲਦੇ ਹਾਂ 9:30 ਸਮਰਜੀਤ ਸਿੰਘ ਸ਼ੰਮੀ ਜੀ ਦੇ ਨਾਲ, ਤੇ ਜਾਂਦੇ ਜਾਂਦੇ ਜ਼ਰੂਰ ਨਾਮ ਜ਼ਰੂਰ ਦੋਸਤਾਂ ਦੇ ਲੈ ਲੈਂਦਾ ਸੰਖੇਪ ਦੇ ਵਿੱਚ। ਆਪਣੇ ਬਲਵੀਰ ਸਿੰਘ ਸੈਣੀ ਸਾਹਿਬ ਨੇ ਬਲੈਸਿੰਗ ਭੇਜੀਆਂ ਨੇ ਆਪਣੇ ਚੰਡੀਗੜ੍ਹ ਵਾਲਿਆਂ ਨੇ, ਬਹੁਤ ਬਹੁਤ ਸ਼ੁਕਰੀਆ। ਰਾਜੀਵ ਕੁਮਾਰ ਜੀ ਜੁੜੇ ਹੋਏ ਨੇ, ਬਹੁਤ ਸਾਰੇ ਸੁਨੇਹੇ ਅੱਜ ਦੇ ਮੁੱਦੇ ਦੇ ਉੱਤੇ ਵੀ ਗੱਲ ਕੀਤੀ ਹੈ ਉਹਨਾਂ ਨੇ। ਮਨਦੀਪ ਜੱਸੀ ਜੀ, ਸ਼ੈਲੀ ਬਾਈ ਜੀ, ਗੁਰੀਮਾਨ ਜੀ, ਤੇ ਇਸੇ ਤਰ੍ਹਾਂ ਹੀ ਭਾਨ ਸਿੰਘ ਗਰੇਵਾਲ ਬਾਈ ਜੀ, ਤੇ ਰਜਿੰਦਰ ਜੀਰਾ ਜੀ, ਰਾਜੀਵ ਕੁਮਾਰ ਜੀ, ਤੇ ਸਿਕੰਦਰ ਸਿੰਘ ਔਚਲਾ ਸਾਹਿਬ, ਜੌਲ ਭੈਣ ਜੀ US ਤੋਂ, ਤੇ ਮਾਲ ਜੀ US ਤੋਂ, ਤੇ ਇਕਬਾਲ ਮਾਂਗੜ ਜੀ USA ਤੋਂ, ਆਪਣੇ ਸਮਰਜੀਤ ਸਿੰਘ ਸ਼ੰਮੀ ਜੀ ਨੇ ਵੀ ਸੁਨੇਹਾ ਭੇਜਿਆ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਤੇ ਮਾਨ ਸਿੰਘ ਸੈਣੀ ਸਾਹਿਬ ਬਾਈ ਜੀ ਹੈਲਸਿੰਕੀ ਤੋਂ, ਫਿਨਲੈਂਡ ਤੋਂ, ਤੇ ਆਪਣੇ ਦਵਿੰਦਰ ਭਾਰਤ ਜੀ, ਤੇ ਬਲਵੀਰ ਸਿੰਘ ਸੈਣੀ ਸਾਹਿਬ, ਇਸ ਦੇ ਨਾਲ ਹੀ ਸਾਰੇ ਦੋਸਤ ਹੋਰ ਨਾਲ ਜੁੜੇ ਹੋਏ ਨੇ। ਜੇ ਦੋਸਤੋ ਕਿਸੇ ਦਾ ਨਾਂ ਰਹਿ ਵੀ ਗਿਆ ਹੋਵੇ ਮਾਫ਼ੀ ਚਾਹਾਂਗਾ, ਤੇ ਸਾਰਿਆਂ ਦਾ ਉਨਾ ਹੀ ਸਤਿਕਾਰ ਹੈ, ਮਾਣ ਹੈ, ਆਪਣੇ ਇੱਕ ਛੋਟਾ ਜਿਹਾ ਜਿਹੜਾ ਪਰਿਵਾਰ ਹੈ ਦੁਆਬਾ ਰੇੜੀ ਦਾ, ਤੇ ਸਭ ਦੋਸਤਾਂ ਦਾ ਸਵਾਗਤ ਹੈ। ਤੇ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਤੇ ਨਿੱਘੀ ਸਤਿ ਸ੍ਰੀ ਅਕਾਲ ਹੈ ਦੋਸਤੋ, ਤੇ ਕੱਲ੍ਹ ਨੂੰ ਮਿਲਦੇ ਹਾਂ ਹੁਣ 9:30 ਭਾਰਤੀ ਸਮੇਂ ਦੇ ਅਨੁਸਾਰ ਕੁਝ ਨਵਾਂ ਲੈ ਕੇ, ਨਵੇਂ ਵਿਸ਼ੇ ਦੇ ਨਾਲ, ਤੇ ਸਮਰਜੀਤ ਸਿੰਘ ਸ਼ੰਮੀ ਹੋਣਾ ਦੇ ਨਾਲ। ਸਤਿ ਸ੍ਰੀ ਅਕਾਲ ਦੋਸਤੋ, ਇਸ ਦੇ ਨਾਲ ਹੀ ਜੀ।

0: ದ್ವಾಪರ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਫਿਰ ਤੋਂ ਇੱਕ ਵਾਰ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ ਕੱਲ੍ਹ ਜਿੱਥੇ ਛੱਡ ਕੇ ਗਏ ਸੀ ਉੱਥੋਂ ਹੀ ਅਗਲੀ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਸਟੂਡੀਓ ਦਾ ਨੰਬਰ +358 44 976 1962 ਉਸੇ ਤਰ੍ਹਾਂ ਹੀ ਜਿਹੜਾ ਸੇਮ ਹੀ ਨੰਬਰ ਆ ਫਿਲਨਰ ਦਾ। ਤੇ ਸਟੂਡੀਓ ਦੇ ਵਿੱਚ ਕਾਲ ਕਰਕੇ ਤੁਸੀਂ ਆਪਣਾ ਯੋਗਦਾਨ ਪਾ ਸਕਦੇ ਹੋ ਤੇ ਗੱਲਬਾਤ ਦੇ ਵਿੱਚ ਜਿਹੜਾ ਵਾਧਾ ਕਰ ਸਕਦੇ ਹੋ। ਤੇ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਦੇ ਵਿੱਚ ਸ਼ਮੂਲੀਅਤ ਤੁਹਾਡੇ ਨਾਲ ਵੀ ਜਿਹੜੀ ਜਾਰੀ ਰਹੇਗੀ। ਤੇ ਨਾਲ ਦੀ ਨਾਲ ਦੋਸਤੋ, ਪ੍ਰੋਗਰਾਮਾਂ ਨੂੰ ਸੁਣਨ ਦੇ ਲਈ ਦੁਆਬਾ ਰੇਡੀਓ ਦਾ ਜਿਹੜਾ ਯੂਟਿਊਬ, ਨਾਲ ਦੀ ਨਾਲ ਐਪ, ਵੈਬਸਾਈਟ ਤੇ ਫੇਸਬੁੱਕ, ਚਾਰੇ ਮਾਧਿਅਮਾਂ ਦੇ ਉੱਤੇ ਤੁਸੀਂ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ। ਐਪ ਦੇ ਉੱਤੇ ਜਿਹੜੇ ਦੋਸਤ ਸੁਣਦੇ ਉਹਨਾਂ ਦਾ ਵੀ ਸ਼ੁਕਰੀਆ, ਧੰਨਵਾਦ ਹੈ। ਤੇ ਉਹਨਾਂ ਦੇ ਲਈ ਜਿਹੜੀ ਨਵੀਂ ਐਪ ਹੈ ਉਹ ਜਲਦ ਹੀ ਅਵੇਲੇਬਲ ਹੋ ਜਾਣੀ ਹੈ ਤੁਹਾਡੇ ਲਈ, ਜਿਹੜਾ ਕਹਿ ਸਕਦੇ ਹਾਂ ਕਿ ਉਹ ਕੰਮ ਜਿਹੜਾ ਪੜਦੇ ਤੇ ਪਿੱਛੇ ਚੱਲ ਰਿਹਾ ਤੇ 1-2 ਦਿਨਾਂ ਦੇ ਵਿੱਚ ਹੀ ਤੁਹਾਡੇ ਹਵਾਲੇ ਐਪ ਜਿਹੜੀ ਹੋ ਜਾਏਗੀ। ਤੇ ਉਹਦੇ ਵਿੱਚ ਜਦੋਂ ਲਾਈਵ ਪ੍ਰੋਗਰਾਮ ਚੱਲਦੇ ਆ ਨਾਲ ਦੀ ਨਾਲ ਲਾਈਵ ਵੀ ਦਿਖੇਗਾ ਕਿ ਲਾਈਵ ਪ੍ਰੋਗਰਾਮ ਹੈ। ਆਡੀਓ ਵੀਡੀਓ ਦੋਵੇਂ ਰੂਪ ਦੇ ਵਿੱਚ ਕਲਿੱਕ ਕਰਕੇ ਤੁਸੀਂ ਸੁਣ ਸਕਦੇ ਹੋ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਅੱਜ 18 ਅਗਸਤ 2026 ਦਾ ਦਿਹਾੜਾ ਹੈ ਤੇ ਮੰਗਲਵਾਰ ਵਾਲਾ ਦਿਨ ਹੈ ਜਿਸ ਦੇ ਵਿੱਚ ਆਪਾਂ ਸਾਮਰਾਜੀ ਢਾਂਚੇ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਦੀਆਂ ਖ਼ਬਰਾਂ, ਅੱਜ ਦਾ ਵਿਚਾਰ, ਹੋਰ ਸਾਰੀਆਂ ਸਿਲਸਿਲੇ ਦੇ ਵਿੱਚ ਗੱਲਾਂ ਬਾਤਾਂ ਕਰਦੇ ਹਾਂ। ਤੇ ਸਮਾਂ ਤੇ ਸਥਿਤੀ ਤੁਹਾਨੂੰ ਪਤਾ ਹੀ ਹੈ, ਫਿਨਲੈਂਡ ਦੇ ਮੁਤਾਬਕ ਇਸ ਵਕਤ ਸ਼ਾਮ ਦੇ ਘੜੀਆਂ ਦੇ ਉੱਤੇ ਐਗਜੈਕਟਲੀ 7:11 ਦਾ ਸਮਾਂ ਹੈ ਤੇ ਭਾਰਤ ਦੇ ਵਿੱਚ ਰਾਤ ਦੇ 9:41 ਹੋ ਗਏ ਹੈ। ਤੇ ਮਨਦੀਪ ਜੱਸੀ ਜੀ ਨੂੰ ਸਤਿ ਸ੍ਰੀ ਅਕਾਲ ਭੇਜਦੇ ਨੇ, ਗੁਰੀਮਾਨ ਜੀ ਸਤਿ ਸ੍ਰੀ ਅਕਾਲ ਲਿਖ ਰਹੇ ਨੇ ਤੇ ਮੁਕੱਦਰ ਸਿੰਘ ਔਲਖ ਸਾਹਿਬ ਨੂੰ ਸਤਿ ਸ੍ਰੀ ਅਕਾਲ ਭੇਜੀ ਹੈ। ਰਾਜਨ ਸੈਣੀ ਸਾਹਿਬ ਸਾਡੇ ਵੱਡੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਆ, ਆਪਣੇ ਸੋਰੀ ਗੁਰੀਮਾਨ ਸਾਹਿਬ ਤੇ ਰਾਜਨ ਸੈਣੀ ਸਾਹਿਬ ਲਾਈਕ ਨੰਬਰ 1 ਕਹਿੰਦੇ ਜੀ। ਤੇ ਸਤਿ ਸ੍ਰੀ ਅਕਾਲ ਜੀ ਸਾਰੇ ਸਮੂਹਿਕ ਰੂਪ ਦੇ ਵਿੱਚ ਸਾਰੇ ਦੋਸਤਾਂ ਨੂੰ। ਤੇ ਗੁਰੀਮਾਨ ਸਾਹਿਬ ਕਹਿੰਦੇ ਨਾ ਜੀ, ਪਹਿਲਾ ਲਾਈਕ ਮੇਰਾ ਜੀ, ਵੀਡੀਓ ਸ਼ੁਰੂ ਹੋਣ ਦੇ ਉੱਤੇ ਪਹਿਲਾਂ ਦਾ ਜਿਹੜੇ ਰਾਜਨ ਸੈਣੀ ਸਾਹਿਬ ਵੱਡੇ ਵੀਰ ਜੀ ਕਹਿੰਦੇ ਤੇ ਸਾਰੇ ਇੱਕ ਨੰਬਰ ਦੇ ਉੱਤੇ ਹੋ ਤੁਸੀਂ ਦੋਸਤੋ। ਇਕਬਾਲ ਮਾਂਗੜ ਜੀ ਨੂੰ, ਸਿਕੰਦਰ ਸਿੰਘ ਔਜਲਾ ਸਾਹਿਬ ਨੂੰ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਭੇਜ ਰਹੇ ਨੇ। ਸੈਣੀ ਸਾਹਿਬ ਕਹਿੰਦੇ ਆ ਠੀਕ ਹੈ ਜੀ, ਗੁਰੀਮਾਨ ਵੀਰ ਜੀ ਮੰਨ ਲੈਂਦੇ ਆ। ਤੇ ਲਓ ਦੋਸਤੋ, ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਗੱਲਾਂ ਬਾਤਾਂ ਕੁਝ ਮੈਂ ਸੋਚ ਵੀ ਵਿਚਾਰ ਵੀ ਰਿਹਾ ਸੀ ਉਹਦੀ ਵੀ ਸਾਂਝ ਅੱਗੇ ਜਾ ਕੇ ਪਾਉਂਦੇ ਹਾਂ। ਖਾਸ ਕਰਕੇ ਜਦੋਂ ਰਸਮਾਂ ਦੀ ਗੱਲ ਆਉਂਦੀ ਹੈ ਜਾਂ ਸਿੱਖਿਆ ਤੋਂ ਪਰੇ ਦੀ ਗੱਲ ਆਉਂਦੀ ਹੈ ਜਾਂ ਸਮਾਜਿਕ ਸਿੱਖਿਆ ਦੀ ਅਸਲ ਜ਼ਰੂਰਤ ਦੀ ਗੱਲ ਆਉਂਦੀ ਹੈ, ਉਹਦੇ ਬਾਰੇ ਮੈਂ ਗੱਲਬਾਤ ਕਰਨ ਦੀ ਅੱਜ ਕੋਸ਼ਿਸ਼ ਕਰਾਂਗਾ। ਇਸੇ ਕਰਕੇ ਜਿਹੜਾ ਅੱਜ ਟਾਈਟਲ ਵੀ ਦਿੱਤਾ ਸੀ ਕਿ ਅਸੀਂ ਜਾਨਵਰਾਂ ਜਾਂ ਇਨਸਾਨ ਆ, ਉਹਦੇ ਵਿੱਚ ਆਪਾਂ ਜਾਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਉਸ ਤੋਂ ਪਹਿਲਾਂ, ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਨਾਲ ਤੇ ਦੇਸ਼ ਭਰ ਦੀਆਂ ਖ਼ਬਰਾਂ ਦੀ ਸਾਂਝ ਪਾਉਂਦੇ ਹਾਂ। 20-25 ਮਿੰਟ ਤੱਕ ਤੁਹਾਡੇ ਲਈ ਜਿਹੜਾ ਫੋਨ ਲਾਈਨਾਂ ਓਪਨ ਜਿਹੜੀਆਂ ਕਰ ਦਿੱਤੀਆਂ ਜਾਣਗੀਆਂ। ਤੇ ਅੱਜ ਦਾ ਵਿਚਾਰ ਜਿਹੜਾ ਹੈਗਾ, ਕਹਿੰਦੇ ਵਸਤੂ ਸ਼ਾਸਤਰ ਵੀ ਵਹਿਮ ਭਰਮ ਵਾਂਗ ਇੱਕ ਅੰਧ ਵਿਸ਼ਵਾਸ ਹੈ ਤੇ ਜਿਸ ਦੇ ਮੱਕੜ ਜਾਲ ਦੇ ਵਿੱਚ ਜ਼ਿਆਦਾ ਪੜ੍ਹੇ ਲਿਖੇ ਤੇ ਅਮੀਰ ਲੋਕ ਵੀ ਫਸ ਸਕਦੇ ਹੈ ਤੇ ਫਸਦੇ ਨੇ। ਦੂਸਰੇ ਪਾਸੇ 18 ਅਗਸਤ 1926 ਦਾ ਦਿਹਾੜਾ ਜਦੋਂ ਪ੍ਰੋਫੈਸਰ, ਕਵੀ ਤੇ ਲੇਖਕ ਹਰਭਜਨ ਸਿੰਘ ਉਹਨਾਂ ਦਾ ਜਨਮ ਹੁੰਦਾ ਹੈ ਤੇ 1945 ਦੇ ਵਿੱਚ ਨੇਤਾ ਸੁਭਾਸ਼ ਚੰਦਰ ਦੀ ਹਾਦਸੇ ਦੇ ਵਿੱਚ ਸੰਭਾਵੀ ਮੌਤ ਹੋ ਜਾਂਦੀ ਹੈ ਤੇ ਆਖਰੀ ਵਾਰ ਉਹਨਾਂ ਨੂੰ ਵੇਖਿਆ ਗਿਆ। 1945 ਦੇ ਵਿੱਚ ਦੇਸ਼ ਭਗਤ ਕੌਸ਼ਲ ਕੁਮਾਰ ਬਲੀਆ ਉੱਤਰ ਪ੍ਰਦੇਸ਼ ਨੂੰ ਰਾਬਤਾ ਥਾਣੇ ਦੇ ਵਿੱਚ ਝੰਡਾ ਲਹਿਰਾਉਣ ਦੇ ਸਮੇਂ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਤੇ 2008 ਦੇ ਵਿੱਚ ਪਾਕਿਸਤਾਨ ਦੇ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਨੂੰ ਜਿਹੜਾ ਸੀਗਾ ਵਿਰੋਧੀ ਧਿਰ ਦੇ ਦਬਾਅ ਦੇ ਤਹਿਤ ਅਸਤੀਫਾ ਦੇਣਾ ਪੈ ਗਿਆ ਸੀ। ਵਾਸਤੂ ਸ਼ਾਸਤਰ, ਕੁਝ ਲੋਕ ਇਹਨਾਂ ਚੀਜ਼ਾਂ 'ਚ ਵਿਸ਼ਵਾਸ ਕਰਦੇ ਆ, ਕੁਝ ਨਹੀਂ ਕਰਦੇ ਆ ਤੇ ਉਹਦਾ ਥੋੜਾ ਜਿਹਾ ਜ਼ਿਕਰ ਕਰਕੇ ਅੱਗੇ ਵੱਧਦੇ ਆ। ਕਹਿੰਦੇ ਪੁਰਾਤਨ ਭਾਰਤੀ ਗਿਆਨ ਦੀ ਉਹ ਸ਼ਾਖਾ ਜੋ ਕਿ ਦੱਸਦੀ ਹੈ ਕਿ ਇਮਾਰਤਾਂ ਦੀ ਉਸਾਰੀ ਕਿਹੜੇ ਨਿਯਮਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਕੀਤੀ ਜਾਂਦੀ ਹੈ। ਹਰ ਨਿਯਮ ਦੇ ਨਾਲ ਕੋਈ ਨਾ ਕੋਈ ਅੰਧ ਵਿਸ਼ਵਾਸ ਜੋੜਿਆ ਗਿਆ। ਘਰ ਦੇ ਦਰਵਾਜ਼ੇ, ਸੌਣ ਵਾਲੇ ਕਮਰੇ, ਰਸੋਈ, ਬਾਥਰੂਮ, ਪਖਾਣੇ, ਅਲਮਾਰੀਆਂ ਕਿਹੜੀ ਦਿਸ਼ਾ ਦੇ ਵਿੱਚ ਹੋਣ, ਇਹ ਸਭ ਕੁਝ ਪੁੱਛ ਗਿੱਛ ਕੇ ਕੀਤਾ ਜਾਂਦਾ। ਅਜਿਹੇ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਉੱਤੇ ਘਰ ਦੇ ਵਿੱਚ ਕਲੇਸ਼, ਪੈਸੇ ਧੇਲੇ ਦੀ ਕਮੀ, ਬਿਮਾਰੀ ਦੇ ਜਿਹੜਾ ਰੋਗੀ ਹੋਣ ਦਾ ਜਿਹੜਾ ਲਗਾਤਾਰਤਾ ਦੇ ਵਿੱਚ ਵਿਸ਼ਵਾਸ ਅੰਧ ਵਿਸ਼ਵਾਸ ਜੋੜੇ ਗਏ ਨੇ। ਵਾਸਤੂ ਦਾ ਭਾਵ ਹੈ ਵਾਸ ਹੁੰਦਾ, ਜਿਸ ਦਾ ਅਰਥ ਹੈ ਕਿ ਰਿਹਾਇਸ਼, ਜਗ੍ਹਾ ਦੇ ਵਿੱਚ ਨਿਵਾਸ। ਵਾਸਤੂ ਪ੍ਰਾਚੀਨ ਜਿਹੜਾ ਭਾਰਤੀਆਂ ਦੀ ਇਮਾਰਤ ਸਾਜੀ ਕਲਾ ਦਾ ਨਾਂ ਹੈ। ਸਾਡੇ ਪੁਰਖਿਆਂ ਨੇ ਦਿਮਾਗਾਂ ਦੀ ਜਿਹੜੀ ਵਰਤੋਂ ਕਰਦਿਆਂ ਹੋਇਆ ਮੰਦਰਾਂ ਦੇ ਗੁੰਬਦ, ਮੀਨਾਰ, ਸ਼ਾਹੀ ਮਹਿਲ, ਕਿਲੇ, ਹਵੇਲੀਆਂ ਅਦਭੁਤ ਢੰਗ ਦੇ ਨਾਲ ਬਣਾਏ। ਮੀਨਾਕਾਰੀ ਵੀ ਕਮਾਲ ਦੀ ਕੀਤੀ ਤੇ ਅੱਜ ਨਾ ਸਿਰਫ ਅਨਪੜ੍ਹ ਲੋਕ ਸਗੋਂ ਪੜ੍ਹੇ ਲਿਖੇ ਤੇ ਅਮੀਰ ਜ਼ਿਆਦਾ ਵਸਤੂ ਸ਼ਾਸਤਰ ਦੇ ਅੰਧ ਵਿਸ਼ਵਾਸ ਦੇ ਜਾਲ ਦੇ ਵਿੱਚ ਫਸੇ ਹੋਏ ਹੈ। ਵਾਸਤੂ ਸ਼ਾਸਤਰ ਦੇ ਉੱਪਰ ਅਨੇਕਾਂ ਕਿਤਾਬਾਂ ਨੇ ਲਿਖੀਆਂ ਗਈਆਂ, ਲਿਖ ਵੀ ਰਹੇ ਨੇ ਜਾਂ ਜਾ ਵੀ ਚੁੱਕੀਆਂ ਨੇ। ਹਜ਼ਾਰਾਂ ਹੀ ਵੈਬਸਾਈਟਾਂ ਉਪਲਬਧ ਨੇ। ਕਈ ਵਹਿਮੀ ਲੋਕ ਅਜਿਹੇ ਵੀ ਨੇ ਜਿਹੜੇ ਆਪਣੇ ਘਰ ਦਾ ਢਾਂਚਾ ਜਿਹੜਾ ਬਦਲਣ ਦੇ ਵਿੱਚ ਇੰਨਾ ਖਰਚ ਕਰ ਦਿੰਦੇ ਹੈ ਕਿ ਬਾਅਦ ਦੇ ਵਿੱਚ ਉਹਨਾਂ ਦੇ ਪੱਲੇ ਕੱਖ ਨਹੀਂ ਰਹਿੰਦਾ। ਜੋ ਹੁੰਦਾ ਹੈ ਕੁੱਲੀ ਨੂੰ ਵੀ ਅੱਗ ਲਾ ਕੇ ਬਹਿ ਜਾਂਦੇ ਹੈ ਮਹਿਲਾਂ ਨੂੰ ਦੇਖ ਦੇਖ, ਤੇ ਉਸ ਪੈਸੇ ਦੇ ਵਿੱਚ ਇੱਕ ਨਵਾਂ ਮਕਾਨ ਬਣ ਸਕਦਾ ਹੈ। ਦੁੱਖ ਸੁੱਖ ਨਫ਼ਾ ਨੁਕਸਾਨ ਵਗੈਰਾ ਜ਼ਿੰਦਗੀ ਦਾ ਹਿੱਸਾ ਨੇ, ਇਹ ਆਉਣੇ ਨੇ ਤੇ ਜ਼ਿੰਦਗੀ ਦੇ ਵਿੱਚ ਚੈਲੰਜ ਜਿਹੜੇ ਨੇ ਉਹ ਮਨਜ਼ੂਰ ਕਰਨੇ ਪੈਣੇ ਆ, ਇਹਨੂੰ ਹੀ ਜ਼ਿੰਦਗੀ ਕਹਿੰਦੇ ਆ। ਵਾਸਤੂ ਸ਼ਾਸਤਰ ਜੇ ਹਰ ਮਰਜ਼ ਦੀ ਦਵਾਈ ਹੁੰਦਾ ਤਾਂ ਸੰਸਾਰ ਦੇ ਵਿੱਚ ਨਾ ਕੋਈ ਬਿਮਾਰ ਹੁੰਦਾ ਤੇ ਨਾ ਕੋਈ ਮਰਦਾ। ਨਵਾਂ ਘਰ ਬਣਾਉਣ ਤੋਂ ਪਹਿਲਾਂ ਆਰਕੀਟੈਕਟ ਦੀ ਸਲਾਹ ਲੈਣੀ ਚੰਗੀ ਹੈ, ਕਿਉਂਕਿ ਨਕਸ਼ਾ ਪਾਸ ਕਰਾ ਲੈਣਾ ਚਾਹੀਦਾ ਹੈ, ਪਰ ਘਰ ਨੂੰ ਵਾਸਤੂ ਸ਼ਾਸਤਰ ਦੇ ਹਿਸਾਬ ਦੇ ਨਾਲ ਜਿਹੜਾ ਤੜਵਾਉਣਾ ਅਕਲਮੰਦੀ ਨਹੀਂ। ਵਾਸਤੂ ਸ਼ਾਸਤਰ ਦੇ ਵਿੱਚ ਦਰਜ ਹੈ ਕਿ ਬ੍ਰਾਹਮਣ ਨੂੰ ਚਿੱਟੀ ਮਿੱਟੀ ਵਾਲੀ ਜ਼ਮੀਨ ਦੇ ਉੱਪਰ, ਛਤਰੀ ਨੂੰ ਲਾਲ ਮਿੱਟੀ ਉੱਤੇ, ਵੈਸੀਆਂ ਨੂੰ ਜਿਹੜਾ ਪੀਲੀ ਦੇ ਉੱਤੇ ਤੇ ਸ਼ੂਦਰ ਨੂੰ ਕਾਲੀ ਮਿੱਟੀ ਵਾਲੀ ਜ਼ਮੀਨ ਦੇ ਉੱਤੇ ਹੀ ਮਕਾਨ ਕਹਿੰਦੇ ਬਣਾਉਣਾ ਚਾਹੀਦਾ। ਮਤਲਬ ਕਿ ਇਹਨਾਂ ਦੇ ਵਿੱਚ ਵੀ ਵਰਨਾ ਦੀ ਵੰਡ ਕਰ ਦਿੱਤੀ, ਊਚ ਨੀਚ ਦਾ ਪਾੜਾ ਇਹਦੇ ਵਿੱਚ ਵੀ ਪਾ ਦਿੱਤਾ। ਜਿਵੇਂ ਕਿ ਬਾਹਰਲੇ ਮੁਲਕਾਂ ਦੇ ਵਿੱਚ, ਚਲੋ ਗੋਰਿਆਂ ਨੇ ਤਾਂ ਉਸ ਤਰ੍ਹਾਂ ਦੀਆਂ ਕਲੋਨੀਆਂ ਬਣਾ ਦਿੱਤੀਆਂ ਜੋ ਕਹਿ ਸਕਦੇ ਹਾਂ ਕਿ ਕ੍ਰਿਮੀਨਲ ਹੈਗੇ ਨੇ ਕੁਝ ਲੋਕ, ਹਰ ਵੇਲੇ ਉਹਨਾਂ ਦਾ ਕੰਮ ਹੀ ਆ ਇਹੋ ਕੁਝ ਹੀ ਕਰੀ ਜਾਣਾ, ਲੁੱਟਾਂ ਖੋਹਾਂ ਕਰਨੀਆਂ ਜਾਂ ਨਸ਼ਾ ਵਗੈਰਾ ਕਰਦੇ ਨੇ। ਬਕਾਇਦਾ ਉਹਨਾਂ ਨੂੰ ਕੋਡ ਕਲਰ ਕੋਡ ਦਿੱਤਾ ਹੋਇਆ, ਉਹ ਇਮਾਰਤਾਂ ਕੁਝ ਇਲਾਕੇ ਮਤਲਬ ਕਿ ਸ਼ਹਿਰਾਂ ਦੇ ਵਿੱਚ ਤੁਹਾਨੂੰ ਦਿਖਦੇ ਆ, ਉਹ ਥੋੜੇ ਜਿਹੇ ਸ਼ਹਿਰ ਤੋਂ ਬਾਹਰ ਉਸਾਰੇ ਗਏ ਨੇ ਇਹਨਾਂ ਮੁਲਕਾਂ 'ਚ, ਯੂਰੋਪੀਅਨ ਮੁਲਕਾਂ 'ਚ ਵੀ। ਪਰ ਉਹ ਇਹ ਨਹੀਂ ਕਿ ਮਤਲਬ ਕਿ ਵਿਸ਼ਵਾਸ ਕਰਦੇ ਜੋ ਆਪਾਂ ਗੱਲਬਾਤ ਕਰ ਰਹੇ ਹਾਂ। ਜਾਤ ਪਾਤ ਨੂੰ ਕਾਇਮ ਰੱਖਣਾ ਮਨੁੱਖਤਾ ਜਾਤੀ 'ਤੇ ਕਲੰਕ ਨਹੀਂ ਹੈ। ਇਹ ਵੀ ਜਿਹੜਾ ਦਰਜ ਹੈ ਕਿ ਜੇ ਘਰ ਅੱਗੇ ਖੰਭਾ ਆ ਜਾਵੇ ਜਾਂ ਖੰਭਾ ਹੈਗਾ ਤੇ ਮਾਲਕ ਮਾੜੀ ਨੀਅਤ ਦਾ ਹੈ, ਜੇ ਖੰਭਾ ਮੋਹਰੇ ਹੈ ਤੇ ਮਾਲਕ ਦੀ ਨੀਤ ਨੂੰ ਪਛਾਣਿਆ ਜਾਂਦਾ ਕਿ ਇਹ ਮਾੜੀ ਨੀਤ ਰੱਖਦਾ, ਖੰਭੇ ਤੋਂ ਮਤਲਬ ਕਿ ਅੰਦਾਜ਼ਾ ਲਾ ਲਿਆ ਜਾਂਦਾ। ਖੰਭਾ ਰਾਹ ਦੇ ਵਿੱਚ ਰੁਕਾਵਟ ਤਾਂ ਹੋ ਸਕਦਾ, ਪਰ ਮਾਲਕ ਦੇ ਨਾਲ ਕੀ ਸੰਬੰਧ ਹੋਇਆ, ਇਹ ਬੜਾ ਵੱਡਾ ਸਵਾਲ ਹੈ। ਜੇ ਘਰ ਟੀ ਪੁਆਇੰਟ ਦੇ ਉੱਤੇ ਹੈ ਤੇ ਘਰ ਦੇ ਮਾਲਕ ਦੀਆਂ ਦੋ ਪਤਨੀਆਂ ਹੋਣਗੀਆਂ, ਜੇ ਘਰ ਦੇ ਭਾਈ ਸਾਰੇ ਟੀ ਪੁਆਇੰਟ ਨਾਲ ਲੱਭਣ ਲੱਗ ਜਾਓ ਹੁਣ, ਤੇ ਜੇ ਘਰ ਟੀ ਪੁਆਇੰਟ ਦੇ ਉੱਤੇ ਹੈ ਤੇ ਘਰ ਦੇ ਮਾਲਕ ਦੀਆਂ ਦੋ ਪਤਨੀਆਂ ਹੋਣਗੀਆਂ, ਜੇ ਘਰ ਦੇ ਅੱਗੇ ਰੁੱਖ ਹੋਵੇ ਤਾਂ ਮਾਲਕ ਦੇ ਪੁੱਤਰ ਦੀ ਮੌਤ ਹੋ ਜਾਵੇਗੀ। ਲੋ ਜੀ, ਇੱਦਾਂ ਦੇ ਤਾਂ ਵਹਿਮ ਭਰਮ ਪਾਏ, ਰੁੱਖ ਸਾਡੇ ਰਹਿ ਕਿੱਦਾਂ ਜਾਵੇ ਪੰਜਾਬ ਦੇ ਵਿੱਚ। ਇਹੋ ਜਿਹੀਆਂ ਕਈ ਬੇਤੁੱਕੀਆਂ ਗੱਲਾਂ ਵਾਸਤੂ ਸ਼ਾਸਤਰ ਦੇ ਵਿੱਚ ਦਰਜ ਨੇ ਜੋ ਤਰਕ ਦੀ ਕਸੌਟੀ ਦੇ ਉੱਤੇ ਨਹੀਂ ਉਤਰਦੀਆਂ। ਫਰਜ਼ ਕਰ ਲਓ ਜੇ ਕਿਸੇ ਦਾ ਬੱਚਾ ਪੜ੍ਹਾਈ ਦੇ ਵਿੱਚ ਕਮਜ਼ੋਰ ਹੋਵੇ ਤੇ ਕੀ ਵਾਸਤੂ ਸ਼ਾਸਤਰ ਦੇ ਅਧੀਨ ਬਣਿਆ ਕਮਰਾ ਉਸਨੂੰ ਪਾਸ ਕਰ ਦੇਵੇਗਾ? ਜੇ ਔਰਤ ਤੇ ਮਰਦ ਦੀ ਆਪਸ ਦੇ ਵਿੱਚ ਨਾ ਬਣਦੀ ਹੋਵੇ ਤਾਂ ਵਾਸਤੂ ਸ਼ਾਸਤਰ ਅਨੁਸਾਰ ਬਣਿਆ ਕਮਰਾ ਉਹਨਾਂ ਦੀ ਸਹਿਮਤੀ ਕਰਾ ਦੇਵੇਗਾ? ਕਈ ਥਾਂ ਆਪਾਂ ਵਿਰੋਧੀ ਗੱਲਾਂ ਵੀ ਨੇ, ਜਾਣੀ ਕਿ ਆਪਣੇ ਦੇ ਵਿਰੁੱਧ ਵੀ ਖੜੀਆਂ ਹੁੰਦੀਆਂ ਨੇ, ਬੰਦਾ ਆਪਣਾ ਹੀ ਦੁਸ਼ਮਣ ਬਣ ਜਾਂਦਾ ਹੈ। ਵਾਸਤੂ ਸ਼ਾਸਤਰ ਦੇ ਮਾਹਰ ਕਹਿੰਦੇ ਨੇ ਕਿ ਭਾਰਤ ਦੇ ਮੰਦੇ ਹਾਲ ਦਾ ਕਾਰਨ ਵੀ ਇਸ ਦੇ ਉੱਤਰ ਦੇ ਵਿੱਚ ਹਿਮਾਲਾ ਪਰਬਤ ਹੈ। ਢਾਹ ਦਿਓ ਭਾਈ ਉਹਨੂੰ, ਕੰਮ ਨਵੇੜੋ, ਜਿਸ ਕਰਕੇ ਬੇਰੁਜ਼ਗਾਰੀ, ਗਰੀਬੀ, ਭੁੱਖਮਰੀ, ਕੰਗਾਲੀ, ਰਿਸ਼ਵਤ ਦੇ ਲਈ ਹਿਮਾਲਾ ਪਰਬਤ ਦੋਸ਼ੀ ਹੈ। ਇਹਨਾਂ ਨੂੰ ਜਿਹੜਾ ਪੁੱਛਿਆ ਜਾਵੇ ਕਿ ਜਦੋਂ ਭਾਰਤ ਸੋਨੇ ਦੀ ਚਿੜੀ ਹੁੰਦਾ ਸੀ ਤੇ ਉਦੋਂ ਹਿਮਾਲਾ ਪਰਬਤ ਕਿੱਥੇ ਸੀਗਾ? ਮਦਰਾਸ ਦੇ ਇੱਕ ਵਾਸਤੂ ਸ਼ਾਸਤਰ ਦੇ ਮਾਹਰ ਨੇ ਨਾਗੇਸ਼ਵਰਾ ਗੁਲਾਪਣੀ, ਉਹਨੇ ਕੁਝ ਸਾਲ ਪਹਿਲਾਂ ਕਿਹਾ ਕਿ ਦੇਸ਼ ਦੀਆਂ ਮੁਸ਼ਕਲਾਂ ਦਾ ਕਾਰਨ ਸੰਸਦ ਭਵਨ ਹੈ ਤੇ ਇਸ ਨੂੰ ਤੋੜ ਦੇਣਾ ਚਾਹੀਦਾ, ਤੇ ਤਾਂ ਹੀ ਫਿਰ ਮੋਦੀ ਸਾਹਿਬ ਨੇ ਨਵਾਂ ਉਸਾਰਿਆ, ਕਿਉਂਕਿ ਇਸਦੀ ਇਮਾਰਤ ਦਾ ਆਕਾਰ ਗੋਲ ਹੈ ਤੇ ਅਸੀਂ ਚੱਕਰਾਂ ਦੇ ਵਿੱਚ ਪਏ ਹੋਏ ਹਾਂ ਤੇ ਇਹਦਾ ਉੱਤੇ ਕੋਣ ਬਣਾ ਲਓ। ਮੁਸ਼ਕਲਾਂ ਤਾਂ ਸਾਨੂੰ ਸੰਸਦ ਦੇ ਵਿੱਚ ਬੈਠੇ ਉੱਲੂਆਂ ਮੈਂਬਰਾਂ ਤੋਂ ਕਹਿੰਦੇ ਆ ਹੈਗੀਆਂ ਨੇ, ਜੋ ਅਨਪੜ੍ਹ ਜਾਂ ਸਾਡੀਆਂ ਮੁਸ਼ਕਲਾਂ ਦਾ ਹੱਲ ਨਹੀਂ ਕਰਦੇ। 1979 ਦੇ ਵਿੱਚ ਵਾਸਤੂ ਸ਼ਾਸਤਰ ਦੇ ਮਾਹਰ ਇੱਕ MP ਨੇ ਬਹੁ ਮੰਜ਼ਲੀ ਇਮਾਰਤ ਵਾਸਤੂ ਸ਼ਾਸਤਰਾਂ ਦੇ ਨਿਯਮਾਂ ਦੇ ਅਨੁਸਾਰ ਬਣਾ ਲਈ, ਜਿਹੜੀ 2 ਸਾਲ ਦੇ ਵਿੱਚ ਹੀ ਡਿੱਗ ਪਈ ਸੀ ਤੇ ਅਸਲ ਦੇ ਵਿੱਚ ਦਿਸ਼ਾਵਾਂ ਮਾੜੀਆਂ ਨਹੀਂ ਹੁੰਦੀਆਂ, ਨੌਰਥ ਈਸਟ ਵੈਸਟ ਸਾਰਾ ਕੁਝ ਹੀ ਹੈ ਜੀ, ਉਹਨੂੰ ਮਾੜਾ ਕਿੱਦਾਂ ਕਹਿ ਸਕਦੇ ਹਾਂ। ਧਰਤੀ ਦੇ ਦੁਆਲੇ ਜਾਂ ਸੂਰਜ ਦੇ ਦੁਆਲੇ ਜੋ ਕੁਝ ਚੱਲਦਾ ਹੈ ਤੇ ਉਹਨੂੰ ਮਾੜਾ ਕਿੱਦਾਂ ਕਹਿ ਸਕਦੇ ਆ। ਸਗੋਂ ਮਾੜੀਆਂ ਤਾਂ ਸਰਕਾਰਾਂ ਜਾਂ ਸਾਡੇ ਲੋਕ ਜਾਂ ਆਪ ਆ ਸੀ, ਜਿਹੜੀਆਂ ਲੋਕਾਂ ਨੂੰ ਅੰਧ ਵਿਸ਼ਵਾਸ ਦੇ ਵਿੱਚ ਪਾਉਣ ਦੇ ਲਈ ਟੀਵੀ ਚੈਨਲਾਂ ਦੇ ਉੱਤੇ ਜਿਹੜਾ ਪ੍ਰਿੰਟ ਮੀਡੀਆ ਨੂੰ ਫੈਲਾਉਣ ਦੇ ਵਿੱਚ ਮਦਦ ਦਿੰਦੀਆਂ ਨੇ। ਤੇ ਦੇਸ਼ ਦੇ ਬਹੁਤ ਸਾਰੇ ਨੇਤਾ ਜਦੋਂ ਨਵੇਂ ਗ੍ਰਹਿ ਜਾਂ ਦਫ਼ਤਰ ਦੇ ਵਿੱਚ ਪ੍ਰਵੇਸ਼ ਕਰਦੇ ਆ ਤਾਂ ਉਸ ਵੇਲੇ ਵੀ ਜੋਤਿਸ਼ੀਆਂ ਦੀਆਂ ਵੱਡਿਆਂ ਵੱਡਿਆਂ ਦੀਆਂ ਲਾਈਨਾਂ ਚੰਡੀਗੜ੍ਹ ਦੇ ਵਿੱਚ ਵੀ ਦੇਖੀਆਂ ਜਾ ਸਕਦੀਆਂ। ਵਾਸਤੂ ਮਾਹਰਾਂ ਦੀਆਂ ਸਲਾਹਾਂ ਲੈ ਕੇ ਇਮਾਰਤਾਂ ਦੀ ਤੋੜਪੰਨ ਕਰਵਾਉਂਦੇ ਨੇ। ਪਟਿਆਲੇ ਦੀ ਜਿਹੜੀ ਆਪਣੀ ਅਮਰਿੰਦਰ ਸਿੰਘ, ਉਹਨਾਂ ਨੇ ਘਰ ਦਾ ਨੰਬਰ ਹੀ ਬਦਲ ਲਿਆ ਸੀ, ਉਹਨਾਂ ਦੇ ਜਿਹੜੇ ਵਾਈਫ ਨੇ ਜਦੋਂ ਚੋਣਾਂ ਦੇ ਵਿੱਚ ਪਿਛਲੀ ਵਾਰ ਖੜੇ ਹੋਏ ਸਨ, ਕਹਿੰਦੇ ਵੀ ਇਸ ਘਰ ਦੇ ਵਿੱਚ ਰਹੋਗੇ ਤਾਂ ਤੁਸੀਂ ਜਿੱਤ ਨਹੀਂ ਸਕੋਗੇ ਤੇ ਐਡਰੈਸ ਹੋਰ ਕਿਸੇ ਜਗ੍ਹਾ ਦਾ ਦੇ ਦਿੱਤਾ। ਪ੍ਰਧਾਨ ਮੰਤਰੀ ਦੇਵ ਗੌੜਾ, ਐਨ ਟੀ ਰਾਮਾ ਰਾਓ ਆਦਿ ਵਾਸਤੂ ਸ਼ਾਸਤਰ ਦਾ ਸਹਾਰਾ ਲੈਂਦੇ ਰਹੇ ਪਰ ਗੱਦੀਆਂ ਨਾ ਬਚਾ ਸਕੇ ਸੀ, ਕੁਰਸੀਆਂ ਹਿੱਲ ਗਈਆਂ। ਇਸੇ ਤਰ੍ਹਾਂ ਬਹੁਤ ਸਾਰੇ ਲੀਡਰ ਪਖੰਡੀ ਸਾਧਾਂ ਸੰਤਾਂ ਤਾਂਤਰਿਕਾਂ ਜੋਤਿਸ਼ੀਆਂ ਦੇ ਅੱਡਿਆਂ ਦੇ ਉੱਤੇ ਜਾ ਕੇ ਆਮ ਜਨਤਾ ਨੂੰ ਵੀ ਵਹਿਮਾਂ ਭਰਮਾਂ ਦੀ ਦਲਦਲ ਦੇ ਵਿੱਚ ਜਿਹੜਾ ਫਸਾ ਰਹੇ ਨੇ ਤੇ ਸਮਝਦਾਰੀ ਤੋਂ ਕੰਮ ਲਵੋ ਭਾਈ, ਵਿਗਿਆਨਕ ਸੋਚ ਅਪਣਾਓ ਤੇ ਅਜਿਹੇ ਵਾਸਤੂ ਸ਼ਾਸਤਰਾਂ ਦੇ ਚੱਕਰਾਂ ਦੇ ਵਿੱਚ ਨਾ ਪਵੋ, ਸਗੋਂ ਲੋਕਾਂ ਨੂੰ ਚੇਤਨ ਕਰੋ ਤੇ ਆਪ ਵੀ ਚੇਤਨ ਹੋਵੋ। ਲੋ ਦੋਸਤੋ, ਇਹ ਸੀ ਜੀ ਅੱਜ ਦਾ ਵਿਚਾਰ ਬਾਕਮਾਲ ਤੇ ਵਿਅੰਗਕਾਰ ਅੱਜ ਦਾ ਵਿਚਾਰ ਸੀਗਾ ਤੇ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਗੱਲ ਜੋ ਅੱਜ ਦਾ ਵਿਸ਼ਾ ਨਾਲ ਨਾਲ ਰਹੇਗਾ, ਇਹ ਵੀ ਤੁਹਾਡੇ ਲਈ ਵਿਸ਼ਾ ਵਾਸਤੂ ਸ਼ਾਸਤਰ ਦੇ ਵਿੱਚ ਕੀ ਤੁਸੀਂ ਭਾਈ ਵਿਸ਼ਵਾਸ ਰੱਖਦੇ ਹੋ ਕਿ ਇਹ ਜਿਹੜੀਆਂ ਗੱਲਾਂ ਬਾਤਾਂ ਕਰਦੇ ਹੋ ਸਿੱਧੀਆਂ ਹੋ ਜਾਂਦੀਆਂ ਨੇ ਜਾਂ ਬੰਦਾ ਆਪ ਹੀ ਪੁੱਠਾ ਹੋ ਡਿੱਗਦਾ। ਦੂਸਰੀ ਗੱਲ, ਕੱਲ ਮੈਂ ਵਿਚਾਰ ਰਿਹਾ ਸੀ ਰਾਤ ਕਿ ਅਸੀਂ ਜਾਨਵਰਾਂ ਜਾਂ ਇਨਸਾਨ ਆ, ਕਾਰਨ ਉਹਦੇ ਵਿੱਚ ਹੈ, ਬਹੁਤ ਵੱਡੇ ਸਵਾਲ ਮਨ ਦੇ ਵਿੱਚ ਆਏ ਜੋ ਕਿ ਜੇਕਰ ਅਸੀਂ ਜੀਵ ਵਿਗਿਆਨ ਨੂੰ ਦੇਖੀਏ, ਬਾਇਓਲੋਜੀ ਨੂੰ, ਜਾਂ ਫਿਰ ਕਹਿ ਲਈਏ ਕਿ ਆਪਾਂ ਜਦੋਂ ਨਜ਼ਰੀਆ ਮਾਰਦੇ ਹਾਂ ਆਪਣੇ ਆਪ ਦੇ ਉੱਤੇ ਵੀ, ਤਾਂ ਵਿਗਿਆਨ ਸਪਸ਼ਟ ਕਰ ਦਿੰਦੀ ਹੈ ਕਿ ਇਨਸਾਨ ਵੀ ਜਿਹੜਾ ਜਾਨਵਰ ਸ਼੍ਰੇਣੀ ਐਨੀਮਲ ਕਿੰਗਡਮ ਦੇ ਵਿੱਚੋਂ ਹੀ ਜਿਹੜਾ ਉਹਦਾ ਹਿੱਸਾ ਨੇ। ਸਾਡਾ ਸਰੀਰ ਹੈ, ਸਾਡੀਆਂ ਸਰੀਰਕ ਲੋੜਾਂ ਨੇ, ਜਿਵੇਂ ਭੁੱਖ ਹੈ, ਨੀਂਦ ਹੈ, ਡਰ ਹੈ, ਆਪਣੀ ਨਸਲ ਵਧਾਉਣ ਦੀ ਗੱਲਬਾਤ ਹੈ, ਬਿਲਕੁਲ ਜਾਨਵਰਾਂ ਵਰਗੀਆਂ ਹੀ ਨੇ, ਕੋਈ ਵੱਖਰੀਆਂ ਨਹੀਂ। ਪਰ ਫਿਰ ਸਾਨੂੰ ਇਨਸਾਨ ਕੌਣ ਬਣਾਉਂਦਾ ਹੈ? ਇਨਸਾਨ ਅਸੀਂ ਕਿੱਦਾਂ ਕਹਿਲਾਉਂਦੇ ਹਾਂ ਜਾਂ ਕਿੱਦਾਂ ਬਣਦੇ ਹਾਂ, ਕੀ ਫਰਕ ਹੈ, ਕਿੰਨੀ ਕੁ ਜਿਹੜੀ ਹੈ ਹੱਦ ਹੈਗੀ ਆ, ਜੇ ਟੱਪ ਜਾਈਏ ਤਾਂ ਬੰਦਾ ਜਾਨਵਰ ਵੀ ਬਣ ਸਕਦਾ ਹੈ? ਇਨਸਾਨ ਨੂੰ ਜਾਨਵਰ ਦੇ ਨਾਲੋਂ ਵੱਖ ਕਰਨ ਵਾਲੀ ਸਭ ਤੋਂ ਜਿਹੜੀ ਵੱਡੀ ਲਕੀਰ ਕਿਹੜੀ ਹੈ? ਵਿਵੇਕ, ਨੈਤਿਕਤਾ ਜਾਂ ਫਿਰ ਸੰਵੇਦਨਸ਼ੀਲਤਾ? ਜਾਨਵਰ ਸਿਰਫ ਆਪਣੀਆਂ ਮੂਲ ਪ੍ਰਵਿਰਤੀਆਂ ਜਿਹੜੀਆਂ ਨੇ ਉਹਦੇ ਉੱਤੇ ਚੱਲਦੇ ਆ, ਜਾਂ ਫਿਰ ਭੁੱਖ ਲੱਗਣ ਦੇ ਉੱਤੇ ਸ਼ਿਕਾਰ ਕਰਦੇ ਨੇ। ਇਨਸਾਨ ਦੇ ਕੋਲ ਸੋਚਣ, ਸਮਝਣ, ਚੰਗੇ ਬੁਰੇ ਦੀ ਪਛਾਣ ਕਰਨ, ਦੂਜਿਆਂ ਦੇ ਦਰਦ ਨੂੰ ਮਹਿਸੂਸ ਕਰਨ ਤੇ ਆਪਣੇ ਜਜ਼ਬਾਤਾਂ ਦੇ ਉੱਤੇ ਕਾਬੂ ਪਾਉਣ ਦੀ ਸ਼ਕਤੀ ਹੁੰਦੀ ਹੈ। ਜਦੋਂ ਤੱਕ ਇਨਸਾਨ ਆਪਣੇ ਗਿਆਨ ਦਾ ਇਸਤੇਮਾਲ ਸਮਾਜ ਦੇ ਲਈ, ਭਲਾਈ ਦੇ ਲਈ ਕਰਦਾ ਜਾਂ ਫਿਰ ਪ੍ਰੇਮ ਅਤੇ ਦਇਆ ਦੇ ਲਈ ਕਰਦਾ ਹੈ, ਉਦੋਂ ਤੱਕ ਉਹ ਇਨਸਾਨ ਹੈ। ਇਨਸਾਨ ਤੋਂ ਜਾਨਵਰ ਬਣਨ ਦੇ ਲਈ ਜਿਹੜਾ ਬਹੁਤਾ ਵਕਤ ਨਹੀਂ ਲੱਗਦਾ। ਪਰ ਸਵਾਲ ਇਹ ਬਹੁਤ ਵੱਡਾ ਉੱਠ ਜਾਂਦਾ ਸਾਡੇ ਸਾਹਮਣੇ ਕਿ ਕਿਹੜੀ ਲਕੀਰ ਹੈ ਉਹ ਜਿੱਥੇ ਮਤਲਬ ਕਿ ਜਾਨਵਰ ਦੀ ਹੱਦ ਸ਼ੁਰੂ ਹੋ ਜਾਂਦੀ ਹੈ, ਜਿੱਥੇ ਪਹੁੰਚ ਕੇ ਇਨਸਾਨ ਅੰਦਰ ਜਾਨਵਰ ਦੀ ਰੂਹ ਪ੍ਰਵੇਸ਼ ਕਰ ਜਾਂਦੀ ਹੈ, ਜਦੋਂ ਸਵਾਰਥ ਤੇ ਲਾਲਚ ਹਾਵੀ ਹੋ ਜਾਂਦਾ ਹੈ। ਜਾਨਵਰ ਤਾਂ ਸਿਰਫ ਆਪਣੀ ਭੁੱਖ ਮਿਟਾਉਣ ਦੇ ਲਈ ਮਾਰਦਾ ਹੈ ਕਿਸੇ ਨੂੰ ਵੀ, ਪਰ ਇਨਸਾਨ ਆਪਣੇ ਲਾਲਚ, ਹੰਕਾਰ ਤੇ ਤਾਕਤ ਦੀ ਹਵਸ ਦੇ ਲਈ ਲੱਖਾਂ ਲੋਕਾਂ ਦਾ ਨੁਕਸਾਨ ਕਰਨ ਤੋਂ ਵੀ ਤਿਆਰ ਹੋ ਜਾਂਦਾ ਹੈ। ਜਦੋਂ ਦਇਆ ਤੇ ਨੈਤਿਕਤਾ ਖਤਮ ਹੋ ਜਾਂਦੀ ਹੈ, ਜੋ ਸਾਡੇ ਸਮਾਜ ਦੇ ਵਿੱਚ ਅੱਜ ਚੱਲ ਰਿਹਾ ਹੈ, ਇਨਸਾਨ ਦੂਜੇ ਦੀ ਤਕਲੀਫ ਦੇ ਉੱਤੇ ਚੁੱਪ ਰਹਿੰਦਾ ਹੈ, ਕਹਿੰਦਾ ਸਾਨੂੰ ਕੀ ਹੈ, ਜਿਹਦੇ ਉੱਤੇ ਹੁੰਦਾ ਹੋਈ ਜਾਣ ਦੋ, ਜਦੋਂ ਸਾਡੇ ਉੱਤੇ ਪਏਗੀ ਉਦੋਂ ਦੇਖਾਂਗੇ। ਜ਼ੁਲਮ ਕਰਦਾ ਜਾਂ ਬਿਨਾਂ ਵਜ੍ਹਾ ਹਿੰਸਾ ਦੇ ਵਿੱਚ ਉਤਰ ਜਾਂਦਾ ਹੈ। ਕੋਈ ਬੰਦਾ ਨਾ ਐਕਸੀਡੈਂਟ ਵੀ ਹੋਇਆ ਹੋਵੇ ਗਲਤੀ ਦੇ ਨਾਲ, ਉਹ ਵੀ ਪਿੱਛੋਂ ਆ ਕੇ ਚਾਰ ਚਪੇੜਾ ਮਾਰਦਾ ਹੈ, ਚਾਹੇ ਉਹਨੂੰ ਕਿਸੇ ਗੱਲ ਦਾ ਪਤਾ ਨਾ ਹੋਵੇ, ਤੇ ਉਹਦੇ ਵਿੱਚ ਉਹ ਜਿਹੜਾ ਹਿੱਸਾ ਲੈ ਲੈਂਦਾ ਹੈ, ਪਾਪ ਕਰਦਾ ਹੈ, ਤਾਂ ਉਸ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ। ਸੰਵੇਦਨਸ਼ੀਲਤਾ ਦੀ ਜਦੋਂ ਗੱਲ ਕੀਤੀ ਹੈ, ਉਹਦੇ ਵਿੱਚ ਜਦੋਂ ਅਸੀਂ ਚੇਤਨ ਹੁੰਦੇ ਹਾਂ, ਆਪਣੇ ਆਪ ਦੇ ਵਿੱਚ ਜਾਗਰੂਕ ਹੁੰਦੇ ਹਾਂ, ਨੈਤਿਕ ਲਕੀਰਾਂ ਨੂੰ ਪਾਰ ਕਰਦੇ ਹਾਂ, ਤਾਂ ਅਸੀਂ ਜਾਨਵਰ ਦੇ ਨਾਲੋਂ ਵੀ ਹੇਠਾਂ ਡਿੱਗ ਜਾਂਦੇ ਹਾਂ, ਜਾਨਵਰ ਕਹਿਲਾਉਣ ਦੇ ਵੀ ਲਾਇਕ ਨਹੀਂ ਰਹਿੰਦੇ। ਕਿਉਂਕਿ ਜਾਨਵਰ ਦੇ ਕੋਲ ਬੁਰਾਈ ਕਰਨ ਦੀ ਚਲਾਕੀ ਨਹੀਂ ਹੁੰਦੀ, ਪਰ ਇਨਸਾਨ ਸੋਚ ਸਮਝ ਕੇ ਬੁਰਾਈ ਕਰਦਾ ਹੈ। ਉਹਨੂੰ ਪਤਾ ਹੁੰਦਾ ਕਿ ਮੈਂ ਮਾੜਾ ਕਰ ਰਿਹਾ, ਝੂਠ ਬੋਲਣ ਜਾ ਰਿਹਾ, ਕਿਸੇ ਦੇ ਨਾਲ ਗਦਾਰੀ ਕਰਨ ਜਾ ਰਿਹਾ। ਅਸਲ ਦੇ ਵਿਚ ਆਖਰ ਚ ਗੱਲ ਨੂੰ ਸਮਾਪਤ ਕਰੀਏ ਤੇ ਖਬਰਾਂ ਵੱਲ ਨੂੰ ਵਧਦੇ ਹਾਂ। ਕੁਦਰਤ ਨੇ ਸਾਨੂੰ ਜਾਨਵਰ ਦੇ ਰੂਪ ਦੇ ਵਿਚ ਜਨਮ ਦਿੱਤਾ ਸੀ, ਪਰ ਇਨਸਾਨ ਬਣਨਾ ਸਾਡੀ ਆਪਣੀ ਚੋਣ ਹੈ। ਜੇਕਰ ਅਸੀਂ ਆਪਣੇ ਵਿਵੇਕ ਦਇਆ ਨੂੰ ਛੱਡ ਦੇਈਏ ਤਾਂ ਇਨਸਾਨ ਤੋਂ ਜਾਨਵਰ ਬਣਨ ਦੇ ਵਿਚ ਬਹੁਤਾ ਫਰਕ ਨਹੀਂ ਰਹਿ ਜਾਂਦਾ, ਬਲਕਿ ਕਈ ਵਾਰ ਤਾਂ ਇਨਸਾਨ ਜਾਨਵਰ ਤੋਂ ਵੀ ਵਧੇਰੇ ਖਤਰਨਾਕ ਸਾਬਤ ਹੋ ਜਾਂਦਾ ਹੈ। ਇਸ ਵਿਸ਼ੇ ਦੇ ਉੱਤੇ ਵਿਚਾਰ ਕਰਾਂਗੇ ਤੇ ਨਾਲ ਨਾਲ ਤੁਹਾਡੇ ਵਿਚਾਰਾਂ ਦੀ ਵੀ ਜ਼ਰੂਰਤ ਰਹੇਗੀ ਤੇ ਜ਼ਿੰਦਗੀ ਦੇ ਵਿਚ ਇਨਸਾਨੀਅਤ ਦੇ ਕਿੰਨੇ ਕਰੀਬ ਹਾਂ ਅਸੀਂ ਉਹਨੂੰ ਵੀ ਪਛਾਣਾਂਗੇ ਤੇ ਤੁਸੀਂ ਇਸ ਵਿਸ਼ੇ ਨੂੰ ਹੋਰ ਅੱਗੇ ਵਧਾਉਣ ਦੇ ਲਈ ਸਰੋਤਿਆਂ ਤੋਂ ਜਾਂ ਨਾਲ ਜੁੜੋ ਤੁਸੀਂ ਦੋਸਤੋ ਤੇ ਗੱਲਾਂ ਬਾਤਾਂ ਕਰੋ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 1969 ਦਾ ਨੰਬਰ ਹੈ ਤੇ ਅੱਜ ਦੇ ਯੁੱਗ ਦੇ ਵਿਚ ਟੈਕਨੋਲੋਜੀ ਜਿਹੜੀ ਹੈ ਭੌਤਿਕਤਾ ਨੇ ਸਾਨੂੰ ਇਨਸਾਨੀਅਤ ਤੋਂ ਕਿੰਨਾ ਕੁ ਦੂਰ ਕਰ ਦਿੱਤਾ ਉਹਦੇ ਬਾਰੇ ਵੀ ਆਪਣੇ ਵਿਚਾਰ ਜਿਹੜਾ ਇਹਦੇ ਵਿਚ ਦੇ ਸਕਦੇ ਹੋ। ਤੇ ਲਓ ਫਿਰ ਅੱਜ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ ਤੇ ਕੀ ਕਹਿੰਦੀਆਂ ਨੇ ਖ਼ਬਰਾਂ। ਕਹਿੰਦੇ ਨੇ ਕਿ ਰੱਬ ਦਾ ਨਾਂ ਜ਼ਰੂਰ ਲੈਣਾ ਚਾਹੀਦਾ ਜਦੋਂ ਕੋਈ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ, ਜਿਹਦੇ ਵਿਚ ਬਾਤ ਪਾਉਂਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਸਭ ਤੋਂ ਪਹਿਲਾਂ, ਤੇ ਰੱਬ ਦਾ ਨਾਂ ਵੀ ਲਵਾਂਗੇ ਤੇ ਰੱਬ ਦੇ ਉੱਤੇ ਜੋ ਕੁਝ ਹੁੰਦਾ ਹੈ, ਚੋਰੀਆਂ ਚਗਾਰੀਆਂ ਕਲੀਨ ਚਿੱਟਾਂ ਮਿਲ ਰਹੀਆਂ ਨੇ। ਦੂਸਰੇ ਪਾਸੇ ਕਿ ਅਸੀਂ ਸੱਚਮੁੱਚ ਉਸ ਦੁਨੀਆਂ ਦੇ ਵਿਚ ਜੀ ਰਹੇ ਹਾਂ ਜਿੱਥੇ ਸਿੱਖਿਆ ਸਿਰਫ ਡਿਗਰੀ ਤੱਕ ਸੀਮਿਤ ਹੈ। ਡਿਗਰੀਆਂ ਲੈਣੀਆਂ ਹੀ ਜਿਹੜੀਆਂ ਨੇ ਉਹ ਸਾਡੀਆਂ ਉਪਲਬਧੀਆਂ ਨੇ ਜਾਂ ਸਾਡੀਆਂ ਕੁਝ ਜ਼ਿੰਮੇਵਾਰੀਆਂ ਵੀ ਨੇ। ਕਾਨੂੰਨ ਸਿਰਫ ਕਿਤਾਬਾਂ ਦੇ ਵਿਚ ਨੇ, ਸੱਤਾ ਤੋਂ ਵੱਡਾ ਕੋਈ ਸਵਾਲ ਨਹੀਂ ਹੈ। ਉਹਨਾਂ ਮੁੱਦਿਆਂ ਦੇ ਉੱਤੇ ਜੋ ਅੱਜ ਸਿਰਫ ਖ਼ਬਰਾਂ ਨਹੀਂ ਸਗੋਂ ਸਾਡੇ ਭਵਿੱਖ ਦਾ ਸਵਾਲ ਨੇ, ਪੰਜਾਬ ਸਰਕਾਰ ਦੇ DA ਵਿਵਾਦ ਤੋਂ ਲੈ ਕੇ ED ਦੀ ਅਕਾਟ ਮਾਮਲਿਆਂ ਵਾਲੀ ਚਿੱਠੀ ਤੇ ਗਮਾਂਡਾ ਦੇ 15,000 ਕਰੋੜ ਰੁਪਏ ਦੇ ਕਰਜ਼ੇ, ਰਾਮ ਮੰਦਰ ਚੜਾਵਾ ਮਾਮਲੇ ਦੀ ਸਿੱਟ ਜਾਂਚ, ਪੇਪਰ ਲੀਕ ਤੇ ਸੁਪਰੀਮ ਕੋਰਟ ਦੀ ਸੁਣਵਾਈ ਤੇ ਫਾਂਸੀ ਦੀ ਸਜ਼ਾ ਤੱਕ ਦਾ ਜਿਹੜਾ ਮੁੱਦਾ ਉਹਨੂੰ ਜਿਹੜਾ ਆਪਾਂ ਖ਼ਬਰਾਂ ਦੇ ਵਿਚ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਸਿਸਟਮ ਆਕਰ ਕਿਸ ਦੇ ਲਈ ਹੈ, ਲੋਕਾਂ ਦੇ ਲਈ, ਕਿਹਦੇ ਲਈ? ਹਰ ਦੇਸ਼ ਵਾਸੀ ਜਾਂ ਦੇਸ਼ ਤੋਂ ਵਿਦੇਸ਼ ਤੱਕ ਸਵਾਲ ਹੋਰ ਵੀ ਡੂੰਘੇ ਨੇ। ਟਰੰਪ ਦੀ ਭਾਰਤੀ ਚੋਣ ਪ੍ਰਣਾਲੀ ਦੇ ਬਾਰੇ ਸ਼ਲਾਘਾ, ਕਿਉਂਕਿ ਟਰੰਪ ਨੂੰ ਆਪਣਾ ਡਰ ਸਤਾ ਰਿਹਾ ਤੇ ਉਹ ਕਹਿੰਦਾ ਇਹ ਭਾਰਤ ਦੀ ਜਿਹੜੀ ਚੋਣ ਪ੍ਰਣਾਲੀ ਹੈ ਉਹ ਅਮਰੀਕਾ ਦੇ ਵਿਚ ਵੀ ਐਕਟ ਲਾਗੂ ਹੋਣਾ ਚਾਹੀਦਾ। ਗਾਜ਼ਾ ਦੇ ਵਿਚ ਜੰਗ ਅਤੇ ਸ਼ਾਂਤੀ ਦੀਆਂ ਕੋਸ਼ਿਸ਼ਾਂ ਨਾਕਾਮਯਾਬ ਨੇ। ਜ਼ੁਕਰਬਰਗ ਦੇ ਨਾਲ ਜੁੜਿਆ ਕੇਸ ਹੈ ਜਿੱਥੇ 1 ਟ੍ਰਿਲੀਅਨ ਦੀ ਮੰਗ ਕੀਤੀ ਜਾ ਰਹੀ ਹੈ, ਜੇ ਉਹਨੂੰ ਦੇਣਾ ਪੈ ਗਿਆ ਤੇ ਇਹ ਜਿਹੜੇ ਸੋਸ਼ਲ ਪਲੇਟਫਾਰਮ ਨੇ ਤਹਿਸ ਨਹਿਸ ਹੋਣ ਦੇ ਕਿਨਾਰੇ ਪਹੁੰਚ ਜਾਣਗੇ। ਧਰਤੀ ਦੀਆਂ ਗਹਿਰਾਈਆਂ ਦੇ ਵਿਚ ਜਿਉਂਦੇ ਡੈਵਲ ਵਰਮ ਤੋਂ ਵੀ ਜਿਹੜੀ ਕੁਝ ਨਾ ਕੁਝ ਸਿੱਖਣ ਦੀ ਕੋਸ਼ਿਸ਼ ਕਰਾਂਗੇ ਕੁਦਰਤ ਦੀ ਬੁੱਕਲ ਦੇ ਵਿਚੋਂ। ਤੇ ਲਓ ਫਿਰ ਸਭ ਤੋਂ ਪਹਿਲਾਂ ਰੱਬ ਦੀ ਗੱਲ ਕੀਤੀ ਸੀ ਤੇ ਉਹਦੇ ਨਾਮ ਦੇ ਨਾਲ ਹੀ ਸ਼ੁਰੂਆਤ ਕਰਦੇ ਹਾਂ। ਕਹਿੰਦੇ ਨੇ ਕਿ ਭਾਈ ਜੇ ਕੋਈ ਕੰਮ ਸ਼ੁਰੂ ਕਰਨਾ ਹੋਵੇ ਤਾਂ ਪਹਿਲਾਂ ਰੱਬ ਦਾ ਨਾਂ ਲੈ ਲੈਣਾ ਚਾਹੀਦਾ। ਇਸ ਦੇ ਲਈ ਅੱਜ ਦੇ ਜਿਹੜਾ ਖ਼ਬਰਾਂ ਦੀ ਸ਼ੁਰੂਆਤ ਕਰਨ ਦੇ ਨਾਲ ਨਾਲ ਸਭ ਤੋਂ ਪਹਿਲਾਂ ਰੱਬ ਦੇ ਘਰ ਦੀ ਹੀ ਗੱਲ ਕਰਦੇ ਹਾਂ। ਗੱਲ ਸ਼ੁਰੂ ਹੁੰਦੀ ਹੈ ਰਾਮ ਮੰਦਰ ਚੜਾਵੇ ਮਾਮਲੇ ਦੀ, ਜਿਸ ਦੇ ਵਿਚ ਚੰਪਤ ਰਾਏ ਹੁਣੀ ਪੂਰੀ ਚਲਾਕੀ ਦੇ ਨਾਲ ਅਨਿਲ ਮਿਸ਼ਰਾ ਨੂੰ ਕਲੀਨ ਚਿੱਟ ਮਿਲ ਗਈ ਹੈ ਤੇ ਸੈੱਟ ਨੇ ਸੁਣਾ ਦਿੱਤਾ ਹੈ ਫੈਸਲਾ ਇਹਦੇ ਉੱਤੇ। ਅਯੁੱਧਿਆ ਦੇ ਰਾਮ ਮੰਦਰ ਦੇ ਵਿਚ ਹੋਏ ਚੜਾਵੇ ਦੀ ਚੋਰੀ ਅਤੇ ਗੜਬੜੀ ਦੀ ਜਾਂਚ ਕਰ ਰਹੀ ਸੈੱਟ ਨੇ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਸਾਬਕਾ ਜਨਰਲ ਸਕੱਤਰ ਚੰਪਤ ਰਾਏ ਅਤੇ ਸਾਬਕਾ ਟਰੱਸਟ ਮੈਂਬਰ ਅਨਿਲ ਮਿਸ਼ਰਾ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਦਾਨ ਪ੍ਰਬੰਧਨ ਦੇ ਵਿਚ ਗੜਬੜੀ ਦੇ ਦੋਸ਼ ਲੱਗਣ ਤੋਂ ਬਾਅਦ ਦੋਵਾਂ ਆਗੂਆਂ ਨੇ 27 ਜੂਨ ਨੂੰ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀਗਾ ਤੇ ਉੱਤਰ ਪ੍ਰਦੇਸ਼ ਦੇ ਗ੍ਰਹਿ ਵਿਭਾਗ ਨੇ SIT ਦੀ ਅੰਤਿਮ ਰਿਪੋਰਟ ਅੱਗੇ ਦੀ ਜਿਹੜੀ ਹੈ ਅਗਵਾਈ ਕਰਦੇ ਹੋਏ ਕਾਰਵਾਈ ਦੇ ਲਈ ਟਰੱਸਟ ਨੂੰ ਸੌਂਪ ਦਿੱਤੀ ਹੈ ਤੇ ਜਾਂਚ ਦੌਰਾਨ ਜਿਹੜਾ ਚੰਪਤ ਰਾਏ ਨੇ ਦੱਸਿਆ ਕਿ ਉਨ੍ਹਾਂ ਨੇ ਖੁਦ ਇਸ ਚੋਰੀ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਤੋਂ ਬਾਅਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦੂਸਰੇ ਪਾਸੇ ਪੰਜਾਬ DA ਕੇਸ, DA ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰਤੇ ਹੈ ਤੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਝਟਕਾ ਦਿੱਤਾ ਗਿਆ ਜਾਂ ਲੱਗਿਆ ਦੱਸਿਆ ਜਾ ਰਿਹਾ। ਅਸਲ ਦੇ ਵਿਚ ਅਦਾਲਤੀ ਰਾਹਤ ਤੋਂ ਬਾਅਦ ਵੀ ਸਰਕਾਰ ਦੀ ਮਨਜ਼ੂਰੀ ਲੈਣ ਦੀ ਜਿਹੜੀ ਸ਼ਰਤ ਲਾ ਦਿੱਤੀ ਗਈ ਹੈ। ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ DA ਦੇਣ ਦਾ ਮਾਮਲਾ ਲਟਕਦਾ ਫਿਰ ਤੋਂ ਨਜ਼ਰ ਆਉਂਦਾ ਜਾ ਰਿਹਾ। ਇਸ ਸੰਬੰਧੀ ਅੱਜ ਪੰਜਾਬ ਸਰਕਾਰ ਨੇ ਨਵੇਂ ਹੁਕਮ ਜਾਰੀ ਕੀਤੇ ਹੈ। ਵਿੱਤ ਵਿਭਾਗ ਦੇ ਵੱਲੋਂ ਜਾਰੀ ਕੀਤੇ ਗਏ ਨਵੇਂ ਹੁਕਮਾਂ ਨੂੰ ਲੈ ਕੇ ਸਿਆਸੀ ਵਿਵਾਦ ਖੜਾ ਹੋ ਗਿਆ। ਵਿੱਤ ਵਿਭਾਗ ਦੇ ਤਾਜ਼ਾ ਹੁਕਮਾਂ ਦੇ ਅਨੁਸਾਰ ਜੇਕਰ ਕਿਸੇ ਮਾਮਲੇ ਦੇ ਵਿਚ ਅਦਾਲਤ ਦੇ ਵੱਲੋਂ ਸਰਕਾਰੀ ਮੁਲਾਜ਼ਮਾਂ ਦੇ ਹੱਕ ਦੇ ਵਿਚ ਰਾਹਤ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਲਾਗੂ ਕਰਨ ਤੋਂ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਦੀ ਮਨਜ਼ੂਰੀ ਲੈਣੀ ਪਵੇਗੀ। ਵਿੱਤ ਵਿਭਾਗ ਦੇ ਵੱਲੋਂ 17 ਅਗਸਤ 2026 ਨੂੰ ਜਾਰੀ ਕੀਤੇ ਹੁਕਮਾਂ ਦੇ ਵਿਚ ਸਾਰੇ ਪ੍ਰਸ਼ਾਸਨਿਕ ਵਿਭਾਗਾਂ ਨੂੰ ਕਿਹਾ ਗਿਆ ਕਿ ਉਹ ਸਾਰੇ ਅਜਿਹੇ ਮਾਮਲਿਆਂ ਦੀ ਪੂਰੀ ਜਾਣਕਾਰੀ ਦੇਣ ਜਿਨ੍ਹਾਂ ਦੇ ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੇ ਆਧਾਰ ਦੇ ਉਤੇ ਫੈਸਲੇ ਹੋ ਚੁੱਕੇ ਨੇ, ਜਿਨ੍ਹਾਂ ਦੇ ਨਾਲ ਸਰਕਾਰ ਤੇ ਵਿੱਤੀ ਬੋਝ ਜਿਹੜਾ ਪੈਂਦਾ ਹੈ। ਹੁਕਮਾਂ ਦੇ ਵਿਚ ਸਪਸ਼ਟ ਕੀਤਾ ਗਿਆ ਕਿ ਅਜਿਹੇ ਮਾਮਲਿਆਂ ਦੇ ਵਿਚ ਵਿੱਤ ਵਿਭਾਗ ਦੀ ਜਿਹੜੀ ਹੈ ਪਹਿਲਾਂ ਸਹਿਮਤੀ ਤੋਂ ਬਿਨਾਂ ਕੋਈ ਵੀ ਹੁਕਮ ਲਾਗੂ ਨਹੀਂ ਕੀਤਾ ਜਾਏਗਾ। ਜੇਕਰ ਇਸ ਮਾਮਲੇ ਸੰਬੰਧੀ ਆਮ ਹਦਾਇਤਾਂ ਪਹਿਲਾਂ ਹੀ ਜਾਰੀ ਨਾ ਹੋਈਆਂ ਹੋਣ ਤਾਂ ਵਿੱਤ ਵਿਭਾਗ ਦੀ ਮਨਜ਼ੂਰੀ ਲੈਣੀ ਜ਼ਰੂਰੀ ਹੋਵੇਗੀ। ਹਰਸਿਮਰਤ ਬਾਦਲ ਹੋਣਾ ਨੇ ਵਿੱਤ ਵਿਭਾਗ ਦੇ ਨਵੇਂ ਹੁਕਮਾਂ ਦੇ ਉੱਤੇ ਸਵਾਲ ਚੁੱਕਦੇ ਹੈ। ਇਸ ਤੋਂ ਬਾਅਦ ਹਰਸਿਮਰਤ ਬਾਦਲ ਨੇ ਆਪਣੀ ਫੇਸਬੁੱਕ ਦੇ ਉੱਤੇ ਪੋਸਟ ਪਾ ਕੇ ਇਸ ਨੂੰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਹੱਕਾਂ ਦੇ ਨਾਲ ਮਜ਼ਾਕ ਕਰਾਰ ਦੇ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮੁਲਾਜ਼ਮਾਂ ਨੂੰ ਅਦਾਲਤ ਤੋਂ ਰਾਹਤ ਮਿਲ ਚੁੱਕੀ ਹੈ ਉਨ੍ਹਾਂ ਨੂੰ ਵੀ ਹੁਣ ਆਪਣੇ ਹੱਕ ਲੈਣ ਦੇ ਲਈ ਸਰਕਾਰੀ ਮਨਜ਼ੂਰੀ ਦੀ ਉਡੀਕ ਕਰਨੀ ਪਵੇਗੀ। ਪੰਜਾਬ ਸਰਕਾਰ ਤੇ ਵਿੱਤੀ ਪ੍ਰਬੰਧਨ ਦੇ ਵਿਚ ਕਥਿਤ ਕੁਤਾਹੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਮੁਲਾਜ਼ਮਾਂ ਦੇ ਹੱਕਾਂ ਨੂੰ ਸਰਕਾਰ ਦੀ ਵਿੱਤੀ ਸਥਿਤੀ ਦੇ ਨਾਲ ਜੋੜ ਕੇ ਰੋਕਿਆ ਜਾ ਰਿਹਾ। ਹਰਸਿਮਰਤ ਬਾਦਲ ਨੇ ਇਹ ਵੀ ਸਵਾਲ ਚੁੱਕਿਆ ਕਿ ਪੰਜਾਬ ਸਰਕਾਰ ਆਪਣੇ ਆਪ ਨੂੰ ਹਾਈਕੋਰਟ ਤੋਂ ਵੀ ਉੱਪਰ ਸਮਝ ਰਹੀ ਹੈ। ਇਸ ਹੁਕਮ ਨੇ ਖਾਸ ਤੌਰ ਦੇ ਉੱਤੇ ਉਨ੍ਹਾਂ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਵਿਚ ਚਰਚਾ ਛੇੜਤੀ ਹੈ ਜਿਨ੍ਹਾਂ ਦੇ ਮਾਮਲੇ ਅਦਾਲਤਾਂ ਦੇ ਵਿਚ ਜਿਹੜਾ ਚੱਲ ਰਹੇ ਨੇ, ਜਿਨ੍ਹਾਂ ਦੇ ਵਿਚ ਸਰਕਾਰ ਤੇ ਵਿੱਤੀ ਜ਼ਿੰਮੇਵਾਰੀ ਪੈ ਸਕਦੀ ਹੈ ਤੇ ਵਿੱਤ ਵਿਭਾਗ ਦੇ ਹੁਕਮ ਦਾ ਮੂਲ ਮਕਸਦ ਸਰਕਾਰ ਤੇ ਪੈਣ ਵਾਲੇ ਵਿੱਤੀ ਬੋਝ ਵਾਲੇ ਅਦਾਲਤੀ ਫੈਸਲਿਆਂ ਨੂੰ ਲਾਗੂ ਕਰਨ ਤੋਂ ਪਹਿਲਾਂ ਵਿੱਤੀ ਪੱਖ ਦੀ ਜਾਂਚ ਅਤੇ ਮਨਜ਼ੂਰੀ ਦੇ ਨਾਲ ਜੋੜਨਾ ਦੱਸਿਆ ਗਿਆ। ਮੁਲਾਜ਼ਮਾਂ ਦੇ ਵੱਲੋਂ ਪਟੀਸ਼ਨ ਪਾਉਣ ਦੀ ਤਿਆਰੀ ਹੈ ਇਹਦੇ ਵਿਚ ਤੇ ਪੰਜਾਬ ਸਰਕਾਰ ਦੇ ਅੱਜ ਦੇ ਜਿਹੜਾ ਹੁਕਮਾਂ ਤੋਂ ਬਾਅਦ ਮੁਲਾਜ਼ਮਾਂ ਦੇ ਵੱਲੋਂ ਵੀ ਸਰਕਾਰ ਦੇ ਖਿਲਾਫ ਕੰਟੈਂਪਟ ਪਾਉਣ ਦੀ ਜਿਹੜੀ ਤਿਆਰੀ ਕੀਤੀ ਗਈ ਹੈ ਤੇ ਉਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਦਾਲਤ ਨੇ 3 ਅਗਸਤ ਨੂੰ ਅਹਿਮ ਫੈਸਲਾ ਦਿੱਤਾ ਸੀ ਕਿ DA ਦੀ ਅਦਾਇਗੀ ਕੀਤੀ ਜਾਵੇ ਪਰ ਸਰਕਾਰ ਦੇ ਵੱਲੋਂ ਇਸ ਮਾਮਲੇ ਨੂੰ ਲਟਕਾਇਆ ਜਾ ਰਿਹਾ ਹੈ। ਦੂਸਰੇ ਪਾਸੇ ਪੰਜਾਬ ਕਰਪਸ਼ਨ ਕੇਸ ED ਦੀ ਚਿੱਠੀ ਦੀ ਗੂੰਜ ਪਈ ਹੈ ਤੇ 61 ਮਾਮਲੇ ਤੇ 21 ਅਫਸਰ ਤੇ 5 ਵਿਚੋਲੇ ਸ਼ਾਮਲ ਦੱਸੇ ਗਏ ਹੈ। ED ਦੇ DGP ਨੂੰ ਲਿਖੇ ਪੱਤਰ ਨੇ ਸਰਕਾਰ ਤੇ ਸਵਾਲ ਖੜੇ ਕੀਤੇ ਅਤੇ ਕਈ ਮਾਮਲਿਆਂ ਦੇ ਵਿਚ ਪ੍ਰਾਈਵੇਟ ਵਿਚੋਲਿਆਂ ਦੀ ਭੂਮਿਕਾ ਦਾ ਦਾਅਵਾ ਕੀਤਾ ਹੈ। ਵੈਸੇ ਕੱਲ ਇਹ ਖ਼ਬਰ ਆਪਾਂ ਸੰਖੇਪ ਦੇ ਵਿਚ ਸੈਣੀ ਸਾਹਿਬ ਦੇ ਨਾਲ ਡਿਸਕਸ ਕਰ ਲਈ ਸੀ, ਵਿਚ 3 ਮੁੱਦੇ ਸੀ ਪਰ ਅੱਜ ਜੋ ਰਿਪੋਰਟਾਂ ਜਾਂ ਸਪਸ਼ਟ ਹੋ ਗਿਆ ਸਾਰੀਆਂ ਖ਼ਬਰਾਂ ਛਪ ਚੁੱਕੀਆਂ ਨੇ। ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਵਿਚ ਹੋ ਰਹੇ ਵੱਡੇ ਜਿਹੜਾ ਪੱਧਰ ਦੇ ਉੱਤੇ ਭ੍ਰਿਸ਼ਟਾਚਾਰ ਦੇ ਉੱਤੇ ਬਿਕਰਮ ਮਜੀਠੀਆ ਉਨ੍ਹਾਂ ਨੇ ਆਵਾਜ਼ ਚੁੱਕਿਆ, ਕੋਈ ਹੋਰ ਕੋਈ ਬੋਲਦਾ ਨਜ਼ਰ ਨਹੀਂ ਆਇਆ। ਐਨਫੋਰਸਮੈਂਟ ਡਾਇਰੈਕਟੋਰੇਟ ED ਨੇ ਹਾਲ ਹੀ ਦੇ ਵਿਚ ਪੰਜਾਬ ਦੇ DGP ਨੂੰ 61 ਮਾਮਲਿਆਂ ਸੰਬੰਧੀ ਪੱਤਰ ਲਿਖਿਆ ਜਿਨ੍ਹਾਂ ਦਾ ਸੰਬੰਧਤ ਪ੍ਰਸ਼ਾਸਨਿਕ ਫੈਸਲਿਆਂ ਦੇ ਵਿਚ ਦਖਲ ਅੰਦਾਜ਼ੀ, ਸਰਕਾਰੀ ਅਫਸਰਾਂ ਦੇ ਉੱਤੇ ਤਬਾਦਲੇ ਤੇ ਤਾਇਨਾਤੀ, ਅਸਲਾ ਲਾਇਸੈਂਸ ਦੇ ਮਾਮਲੇ ਅਤੇ ਜ਼ਮੀਨੀ ਸੌਦਿਆਂ ਤੋਂ ਇਲਾਵਾ ਸਰਕਾਰੀ ਕੰਮਾਂ ਬਦਲੇ ਕਥਿਤ ਭੁਗਤਾਨ ਦੇ ਉੱਤੇ ਹੋਰ ਲਾਭ ਪ੍ਰਾਪਤ ਕਰਨ ਦੇ ਨਾਲ ਦੱਸਿਆ ਗਿਆ। ਇਸ ਪੱਤਰ ਦੇ ਜ਼ਰੀਏ ਪੰਜਾਬ ਸਰਕਾਰ ਦੇ 23 ਅਫਸਰਾਂ ਤੇ 5 ਪ੍ਰਾਈਵੇਟ ਵਿਚੋਲਿਆਂ ਦੀ ਗੱਲ ਕੀਤੀ ਹੈ। ਅਧਿਕਾਰਤ ਸੂਤਰ ਤੋਂ ਦੱਸਦੇ ਨੇ ED ਦੇ ਵੱਲੋਂ ਪੰਜਾਬ ਪੁਲਿਸ ਨੂੰ ਲਿਖੇ ਪੱਤਰ ਦੇ ਉੱਤੇ ਕੋਈ ਹਾਲੇ ਵਿਚਾਰ ਨਹੀਂ ਕੀਤਾ ਜਾ ਰਿਹਾ। ED ਦਾ ਪੱਤਰ ਵਿਚੋਲਿਆਂ ਰਾਹੀਂ 21 ਤਬਾਦਲਿਆਂ ਦੇ ਵੱਲ ਵੀ ਇਸ਼ਾਰਾ ਕਰਦਾ ਹੈ ਜਿਨ੍ਹਾਂ ਨੂੰ ਕਥਿਤ ਤੌਰ ਦੇ ਉੱਤੇ ਮੁੱਖ ਮੰਤਰੀ ਦਫ਼ਤਰ ਦੇ ਉੱਚ ਸਿਆਸੀ ਅਧਿਕਾਰੀ ਤੇ ਉਸਦੇ ਕਰੀਬੀ ਸਾਥੀ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ। ਨਿਤਿਨ ਗੋਹਲ ਪਹਿਲਾਂ ਹੀ ਸਨਟੈਕ ਸਿਟੀ ਪ੍ਰੋਜੈਕਟ ਦੀ ਜਾਂਚ ਦੇ ਮਾਮਲੇ ਦੇ ਵਿਚ ED ਦੀ ਨਜ਼ਰ ਹੇਠ ਹੈ। ਉਸ ਮਗਰੋਂ ਨਿਤਿਨ ਗੋਹਲ ਉਸ ਵਕਤ ਚਰਚਾ ਦੇ ਵਿਚ ਆਇਆ ਸੀ ਜਦ ਮਈ ਮਹੀਨੇ ED ਦੇ ਛਾਪੇ ਦੇ ਦੌਰਾਨ ਬਹੁ ਮੰਜ਼ਿਲਾ ਫਲੈਟ ਦੇ ਵਿਚੋਂ ਨਕਦੀ ਵਾਲੇ ਬੈਗ ਉਪਰੋਂ ਹੇਠਾਂ ਸੁੱਟੇ ਗਏ। ਪੱਤਰ ਦੇ ਵਿਚ 21 ਅਧਿਕਾਰੀਆਂ ਦੇ ਉੱਤੇ 5 ਵਿਚੋਲਿਆਂ ਦੇ ਨਾਂ ਸ਼ਾਮਲ ਕੀਤੇ ਗਏ ਨੇ ਤੇ ਤਬਾਦਲਿਆਂ ਦੀ ਸੂਚੀ ਅੰਤਮ ਰੂਪ ਦੇ ਵਿਚ ਜਾਰੀ ਹੋਣ ਤੋਂ ਪਹਿਲਾਂ ਇਨ੍ਹਾਂ ਵਿਚੋਲਿਆਂ ਦੇ ਰਾਹੀਂ ਭੇਜੀ ਜਾਂਦੀ ਸੀ। ਇਨ੍ਹਾਂ ਵਿਚੋਲਿਆਂ ਦੀ ਤਬਾਦਲਿਆਂ ਦੇ ਵਿਚ ਭੂਮਿਕਾ ਹੋਣ ਦੀ ਗੱਲ ਕਹੀ ਗਈ ਹੈ। ਪੱਤਰ ਦੇ ਵਿਚ ਅਜਿਹੇ 11 ਮਾਮਲਿਆਂ ਦਾ ਜ਼ਿਕਰ ਵੀ ਕੀਤਾ ਗਿਆ ਜਿਨ੍ਹਾਂ ਦੇ ਵਿਚ 99.55 ਲੱਖ ਰੁਪਏ ਦੇ ਲੈਣ ਦੇਣ ਦੀ ਗੱਲ ਕਹੀ ਗਈ ਹੈ ਜੋ ਹਵਾਲਾ ਰਾਹੀਂ ਲੈਣ ਦੇਣ ਤੋਂ ਵੱਖਰੀ ਹੈ। ਇਨ੍ਹਾਂ ਦੇ ਵਿਚ ਅਨਾਜ ਦੇ ਲਈ ਆਵਾਜਾਈ ਨੀਤੀ, ਫੋਰਟੀਫਾਈਡ ਰਾਈਸ ਦੇ ਨਿਰਮਾਤਾਵਾਂ ਦੀ ਸੂਚੀਬੱਧਤਾ, ਵੇਰਕਾ ਦੇ ਲਈ SAP ਲਾਇਸੈਂਸ ਰੱਖਣ ਤੇ ਕਾਰੋਬਾਰਾਂ ਦੇ ਲਾਇਸੈਂਸਾਂ ਦਾ ਜਿਹੜਾ ਨਵੀਨੀਕਰਨ ਦੇ ਮਾਮਲੇ ਸ਼ਾਮਲ ਨੇ। ED ਦਾ ਪੱਤਰ ਅਜਿਹੇ 7 ਮਾਮਲਿਆਂ ਦੇ ਉੱਤੇ ਵੀ ਉਂਗਲ ਉਠਾਉਂਦਾ ਹੈ ਜਿੱਥੇ ਗੋਹਲ ਨੇ ਕਥਿਤ ਤੌਰ ਦੇ ਉੱਤੇ ਜ਼ਮੀਨੀ ਸੌਦਿਆਂ ਤੇ ਰੀਅਲ ਅਸਟੇਟ ਡਿਵੈਲਪਰਾਂ ਦੇ ਨਾਲ ਸੰਬੰਧਿਤ ਕੰਮਾਂ ਦੇ ਵਿਚ ਭੂਮਿਕਾ ਨਿਭਾਈ। ਇਵੇਂ ਹੀ 7 ਅਸਲਾ ਲਾਇਸੈਂਸਾਂ ਦੇ ਮਾਮਲੇ ਨੇ ਤੇ ED ਨੇ ਗੁਪਤ ਸਰਕਾਰੀ ਸੂਚਨਾ ਤੱਕ ਦੀ ਅਣ ਅਧਿਕਾਰਤ ਤੌਰ ਦੇ ਉੱਤੇ ਪਹੁੰਚ ਬਣਾਏ ਜਾਣ ਦੇ ਉੱਤੇ ਵੀ ਦੋਸ਼ ਜਿਹੜੇ ਲਾਏ ਹੈ। ਝੂਠੇ ਕੇਸ ਦੇ ਵਿਚ ਫਸਾਉਣ ਦੀ ਸਾਜਿਸ਼ ਨਿਤਿਨ ਗੋਹਲ ਨੇ ਕਹੀ ਹੈ ਕਿ ਨਿਤਿਨ ਗੋਹਲ ਦਾ ਕਹਿਣਾ ਹੈ ਕਿ ਇਸ ਕੇਸ ਨੂੰ ਸਿਆਸੀ ਤੌਰ ਦੇ ਉੱਤੇ ਪ੍ਰੇਰਿਤ ਕਰਾਰ ਦਿੰਦਿਆਂ ਕਿਹਾ ਗਿਆ ਕਿ ਆਪ ਵਿਰੁੱਧ ਵੱਡੀ ਸਾਜਿਸ਼ ਦੇ ਵਜੋਂ ਉਸ ਨੂੰ ਬੋਏ ਬੁਨਿਆਦ ਕੇਸ ਦੇ ਵਿਚ ਫਸਾਇਆ ਜਾ ਰਿਹਾ ਕਿਉਂਕਿ ਚੋਣਾਂ ਨੇੜੇ ਆ ਰਹੀਆਂ ਨੇ ਤਾਂ ਬਹਾਨਾ ਆ ਹੀ ਜਾਣਾ ਜੀ ਤੇ ਸੂਬੇ ਦੀ ਬਿਹਤਰੀ ਦੇ ਲਈ ਕਿਸੇ ਦੋਸਤ ਨੂੰ ਕੋਈ ਮਸ਼ਵਰਾ ਦੇਣਾ ਕਹਿੰਦੇ ਜਮਹੂਰੀ ਹੱਕ ਹੈ ਤੇ ਇਹ ਦੋ ਵਿਅਕਤੀਆਂ ਦੇ ਦਰਮਿਆਨ ਕੋਈ ਜਿਹੜਾ ਹੋਈ ਨਿੱਜੀ ਗੱਲਬਾਤ ਸੀਗੀ ਤੇ ਇਸ ਨੂੰ ਸਰਕਾਰੀ ਨੀਤੀ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਿਵੇਂ ਮੰਨਿਆ ਜਾ ਸਕਦਾ ਮੁੱਖ ਮੰਤਰੀ ਦਫ਼ਤਰ ਦੇ ਵਿਚ ਤੈਨਾਤੀ ਹੋਣ ਕਰਕੇ ਉਸਦੇ ਭਰਾ ਜਤਿਨ ਦਾ ਨਾਮ ਵੀ ਸ਼ਾਮਲ ਕੀਤਾ ਤੇ ਗੋਹਲ ਨੇ ਫਲੈਟਾਂ ਦੇ ਵਿਚੋਂ ਸੁੱਟੀ ਨਕਦੀ ਸਮੇਤ ਭ੍ਰਿਸ਼ਟਾਚਾਰ ਅਤੇ ਗਲਤ ਕੰਮਾਂ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ ਤੇ ਇਹ ਵੀ ਕਹਿ ਦੋ ਭਾਈ ਆਪੇ ਹੀ ਡਿੱਗ ਗਏ ਸੀਗੇ ਪਤਾ ਨੀ ਕਿਹਦੇ ਡਿੱਗ ਪਏ ਸੀ ਦੂਸਰੇ ਪਾਸੇ ਮੋਹਾਲੀ ਦੇ ਵਿਚ ਜਿਹੜਾ ਲੈਂਡ ਸਕੈਮ ਕੇਸ ਹੈ IAS ਅਧਿਕਾਰੀ ਕਵਲਪ੍ਰੀਤ ਬਰਾੜ ਜਲੰਧਰ ED ਦਫ਼ਤਰ ਪੁੱਜੀ ਹੈ ਤੇ ਪੇਸ਼ ਹੋਏ ਨੇ ED ਐਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਭੇਜੇ ਸਮਨਾਂ ਤੋਂ ਬਾਅਦ ਪੰਜਾਬ ਕੈਡਰ ਦੀ ਸੀਨੀਅਰ IAS ਅਧਿਕਾਰੀ ਕਵਲਪ੍ਰੀਤ ਬਰਾੜ ਮੰਗਲਵਾਰ ਨੂੰ ਅੱਜ ਮਨੀ ਲਾਂਡਰਿੰਗ ਦੇ ਇਕ ਮਾਮਲੇ ਦੀ ਜਾਂਚ ਦੇ ਸਿਲਸਿਲੇ ਚ ED ਦੇ ਜਲੰਧਰ ਸਥਿਤ ਦਫ਼ਤਰ ਵਿਖੇ ਪੇਸ਼ ਹੋਇਆ ਤੇ ਇਹ ਪੂਰਾ ਮਾਮਲਾ ਮੋਹਾਲੀ ਦੇ ਚਰਚਿਤ ਸਨਟੈਕ ਸਿਟੀ ਪ੍ਰੋਜੈਕਟ ਦੇ ਲਈ ਸੋਧੇ ਹੋਏ CLU ਚੇਂਜ ਆਫ ਲੈਂਡ ਯੂਜ਼ ਦੀਆਂ ਮਨਜ਼ੂਰੀਆਂ ਦੇਣ ਦੇ ਵਿਚ ਹੋਈਆਂ ਗੜਬੜੀਆਂ ਦੇ ਨਾਲ ਜੁੜਿਆ ਹੋਇਆ ਤੇ ਉਨ੍ਹਾਂ ਦੀ ਜਵਾਬਦੇਹੀ ਮੰਗੀ ਹੈ। ਦੂਸਰੇ ਪਾਸੇ ਗਮਾਂਡਾ 15,000 ਕਰੋੜ ਲੋਨ ਸਰਕਾਰ ਕੋਲ ਆਪਣੀ ਹੀ ਗਰੰਟੀ ਦੇਣ ਨੂੰ ਜਿਹੜਾ ਕੁਝ ਪੱਲੇ ਨਹੀਂ ਰਿਹਾ ਤੇ ਗਮਾਂਡਾ ਚੁੱਕੇਗਾ ਹੁਣ 15,000 ਕਰੋੜ ਦਾ ਕਰਜ਼ਾ। ਜਿਵੇਂ ਪਹਿਲਾਂ ਵੀ ਆਪਾਂ ਸੈਣੀ ਸਾਹਿਬ ਨਾਲ ਗੱਲਬਾਤ ਕੀਤੀ ਸੀ ਕਿ ਬਿਜਲੀ ਬੋਰਡ ਜਿਹੜਾ ਹੈ ਕਾਰਪੋਰੇਸ਼ਨ ਉਹਦੇ ਲਈ ਵੀ ਉਹਨਾਂ ਨੇ ਗਰੰਟੀ ਮੰਗੀ ਸੀ ਪਰ ਸਰਕਾਰ ਨੇ ਮਨਾ ਕਰ ਦਿੱਤਾ ਸੀ ਕਿ ਭਾਈ ਅਸੀਂ ਤੁਹਾਡੀ ਗਰੰਟੀ ਨਹੀਂ ਦੇਣੀ ਤੇ ਜਦ ਹੁਣ ਸਰਕਾਰ ਕੋਲ ਆਪਣੀ ਗਰੰਟੀ ਨਹੀਂ ਰਹੀ ਦੇਣ ਨੂੰ ਕੁਝ ਪੱਲੇ ਨਹੀਂ ਹੈ ਤਾਂ ਫਿਰ ਉਹਨਾਂ ਦੀ ਗਰੰਟੀ ਕਿੱਦਾਂ ਦੇ ਸਕਦੇ ਆ। ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਗਮਾਂਡਾ ਹੁਣ 15,000 ਕਰੋੜ ਦਾ ਕਰਜ਼ਾ ਲੈਣ ਦੀ ਤਿਆਰੀ ਚ ਹੈ। ਇਸ ਦੇ ਲਈ ਇੱਕ ਮਰਚੈਂਟ ਬੈਂਕਰ ਨਿਯੁਕਤ ਕੀਤਾ ਜਾ ਰਿਹਾ ਜੋ ਕਿ ਜਿਹੜਾ ਕਿ ਮਰਚੈਂਟ ਬੈਂਕਰ ਕਰਜ਼ਾ ਜਟਾਉਣ ਦੇ ਵਿਚ ਸਫਲ ਹੁੰਦਾ ਤਾਂ ਉਸਨੂੰ 191.16 ਕਰੋੜ ਦੀ ਜਿਹੜੀ ਹੈ ਵਿਚੋਲਗੀ ਫੀਸ ਦਿੱਤੀ ਜਾਏਗੀ ਯਾਨੀ ਕਿ ਉਹਨੂੰ ਉਹਦੇ ਬਦਲੇ ਜਿਹੜਾ ਪੈਸੇ ਦਿੱਤੇ ਜਾਣਗੇ ਉਹਦੇ ਵਿੱਚੋਂ ਜਿਹੜਾ ਉਹਨਾਂ ਦੀ ਫੀਸ ਬਣਦੀ ਹੈ ਜਾਂ ਕਹਿ ਲਓ ਕਿ ਉਹਨਾਂ ਦਾ ਜੋ ਬਣਦਾ ਜੀ ਕਹਿੰਦੇ ਉਹਨਾਂ ਦਾ ਹੱਕ ਬਣਦਾ ਹੈ ਸਰਕਾਰ ਕਹਿੰਦੀ ਹੈ। ਗਮਾਂਡਾ ਵੱਲੋਂ ਚੁੱਕੇ ਜਾਣ ਵਾਲੇ ਕਰਜ਼ੇ ਦੇ ਨਾਲ 5,000 ਏਕੜ ਜ਼ਮੀਨ ਅਕਵਾਇਰ ਕੀਤੀ ਜਾਵੇਗੀ ਜਿਸ ਨੂੰ ਵਿੱਤ ਵਿਭਾਗ ਹਵਾਲੇ ਕੀਤਾ ਜਾਏਗਾ ਤੇ ਪੰਜਾਬ ਦੇ ਮੁੱਖ ਸਕੱਤਰ KAP ਸਿਨਹਾ ਜੋ ਗਮਾਂਡਾ ਦੇ ਚੇਅਰਪਰਸਨ ਵੀ ਨੇ ਉਨ੍ਹਾਂ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਕਾਰਜਕਾਰੀ ਕਮੇਟੀ ਦੀ ਮੀਟਿੰਗ ਹੋਈ ਹੈ ਜਿਸ ਦੇ ਵਿਚ ਉਪਰੋਕਤ ਪ੍ਰਸਤਾਵ ਨੂੰ ਜਿਹੜਾ ਹਰੀ ਝੰਡੀ ਦਿੱਤੀ ਗਈ। ਇਸ ਪ੍ਰਵਾਨਗੀ ਦੇ ਨਾਲ ਹੁਣ ਕਰਜ਼ਾ ਲੈਣ ਦੇ ਲਈ ਰਾਹ ਖੁੱਲ੍ਹ ਗਿਆ। ਮਰਚੈਂਟ ਬੈਂਕਰ ਦੇ ਵਜੋਂ ਜਿਹੜਾ ਟਿਪਸਨਜ ਕੰਸਲਟੈਂਸੀ ਸਰਵਿਸਿਜ ਪ੍ਰਾਈਵੇਟ ਲਿਮਟਿਡ ਦੀ ਚੋਣ ਕੀਤੀ ਗਈ ਹੈ ਜੋ ਬਾਂਡਾਂ ਤੇ ਬੈਂਕ ਕਰਜ਼ੇ ਰਾਹੀਂ ਪੈਸੇ ਦਾ ਪ੍ਰਬੰਧ ਕਰੇਗਾ। ਮੀਟਿੰਗ ਦੇ ਵਿਚ ਸਾਫ਼ ਕੀਤਾ ਗਿਆ ਕਿ ਗਮਾਂਡਾ ਪੰਜਾਬ ਰੀਜਨਲ ਐਂਡ ਟਾਊਨ ਪਲੈਨਿੰਗ ਐਂਡ ਡਿਵੈਲਪਮੈਂਟ ਐਕਟ 1995 ਦੀਆਂ ਧਾਰਾਵਾਂ ਦੇ ਤਹਿਤ ਜਿਹੜਾ ਡਿਬੈਚਰਾਂ ਬਾਂਡਾਂ ਜ਼ਰੀਏ ਫੰਡ ਜੁਟਾ ਸਕਦਾ ਹੈ ਤੇ ਮਰਚੈਂਟ ਬੈਂਕਰ ਜਿਹੜੇ ਨੇ ਨਿਵੇਸ਼ਕਾਂ ਦੇ ਨਾਲ ਤਾਲਮੇਲ ਕਰੇਗਾ ਤੇ ਕ੍ਰੈਡਿਟ ਰੇਟਿੰਗ ਪ੍ਰਾਪਤ ਕਰੇਗਾ। ਇਸ ਤਰ੍ਹਾਂ ਲੋੜੀਂਦੀਆਂ ਮਨਜ਼ੂਰੀਆਂ ਪ੍ਰਾਪਤ ਕਰੇਗਾ ਤੇ ਬਾਂਡਾਂ ਨੂੰ ਸੂਚੀਬੰਦ ਕਰੇਗਾ। ਇਕਰਾਰਨਾਮਾ ਹੁਣ ਮਗਰੋਂ 9 ਮਹੀਨਿਆਂ ਦੇ ਵਿਚ ਫੰਡਾਂ ਦਾ ਪ੍ਰਬੰਧ ਕਰੇਗਾ। ਨਿਵੇਸ਼ਯੋਗ ਰੇਟਿੰਗ ਪ੍ਰਾਪਤ ਕਰਨ ਪਿੱਛੋਂ ਮਰਚੈਂਟ ਬੈਂਕਰ ਨੂੰ ਪਹਿਲੇ 3 ਮਹੀਨਿਆਂ ਦੇ ਵਿਚ 5,000 ਕਰੋੜ ਅਗਲੇ 3 ਮਹੀਨਿਆਂ ਦੇ ਵਿਚ ਹੋਰ 5,000 ਕਰੋੜ ਤੇ ਬਾਕੀ ਰਾਸ਼ੀ ਨਿਰਧਾਰਿਤ ਸਮੇਂ ਦੇ ਅੰਦਰ ਜੁਟਾਉਣੀ ਹੋਏਗੀ। ਵੇਰਵਿਆਂ ਦੇ ਅਨੁਸਾਰ ਗਮਾਂਡਾ ਦੇ ਵੱਲੋਂ ਮੋਹਾਲੀ ਦੇ ਐਰੋਟ੍ਰੋਪੋਲਿਸ ਪ੍ਰੋਜੈਕਟ ਸੈਕਟਰ ਜਿਹੜਾ 87 ਹੈ ਈਕੋ ਸਿਟੀ 3 ਤੋਂ ਇਲਾਵਾ ਸੈਕਟਰ 101 ਤੇ 103 ਦੇ ਲਈ 5 ਤੋਂ 6,000 ਏਕੜ ਜ਼ਮੀਨ ਐਕਵਾਇਰ ਕਰਨ ਦੇ ਲਈ ਕਰਜ਼ਾ ਚੁੱਕਿਆ ਜਾ ਰਿਹਾ। ਇਸ ਤੋਂ ਪਹਿਲਾਂ ਗਮਾਂਡਾ ਨੇ ਵੱਖ ਵੱਖ ਬੈਂਕਾਂ ਯਾਨੀ ਕਿ ਉਹਦੇ ਵਿਚੋਂ 7,653.23 ਕਰੋੜ ਰੁਪਏ ਦੀ ਟਰਮ ਲੋਨ ਅਤੇ ਓਵਰ ਡਰਾਫਟ ਸੀਮਾ ਪਹਿਲਾਂ ਹੀ ਜਿਹੜੀ ਹੈ ਪ੍ਰਾਪਤ ਕਰ ਲਈ ਹੈ। ਇਸ ਤੋਂ ਗਮਾਂਡਾ 6,241.82 ਕਰੋੜ ਰੁਪਏ ਵਰਤ ਚੁੱਕਿਆ ਹੈ। ਨਵਾਂ ਕਰਜ਼ਾ ਚੁੱਕਣ ਮਗਰੋਂ ਗਮਾਂਡਾ ਨੂੰ 1,000 ਤੋਂ 1,200 ਕਰੋੜ ਦੇ ਸਾਲਾਨਾ ਵਿਆਜ ਦਾ ਜਿਹੜਾ ਹੋਰ ਬੋਝ ਚੁੱਕਣਾ ਪਵੇਗਾ। ਕਿਆ ਬਾਤ ਹੈ ਜੀ, ਚੱਕ ਦਿਓ ਕਹਿੰਦੇ ਪੁਰਾਣੀਆਂ ਸਰਕਾਰਾਂ ਦਾ ਬੋਝ ਲਾ ਰਹੇ ਹਾਂ ਨਵਾਂ ਕਰਜ਼ਾ ਚੱਕ ਕੇ ਤੇ ਜਿਹੜਾ ਆਪਣਾ ਚੜਾਉਣਾ ਹੈ ਤੇ ਇਹਦੇ ਉੱਤੇ 1,200 ਕਰੋੜ ਦਾ ਸਾਲਾਨਾ ਵਿਆਜ ਪੈਣਾ ਹੈ। ਦੂਸਰੇ ਪਾਸੇ ਕੇਜਰੀਵਾਲ ਸਾਹਿਬ ਪੰਜਾਬ ਦੇ ਵਿਚ ਏਡੇ ਵੱਡੇ ਮੁੱਦੇ ਉੱਠ ਰਹੇ ਨੇ। ਕੋਈ ਜਵਾਬ ਨਹੀਂ ਕੋਈ ਇਹਨਾਂ ਦੀ ਨੀਤੀ ਸਭ ਤੋਂ ਪਹਿਲਾਂ ਸ਼ੁਰੂ ਇਹ ਹੀ ਹੁੰਦੀ ਹੈ ਕਿ ਕੋਈ ਮੁੱਦਾ ਪੰਜਾਬ ਦੇ ਵਿੱਚ ਉੱਠਦਾ ਇਹਨਾਂ ਦੇ ਖਿਲਾਫ਼ ਚੁੱਪ ਚਪੀਤੇ ਆਪਣਾ ਹੈਲੀਕਾਪਟਰ ਚੱਕਦੇ ਨੇ ਤੇ ਪਹੁੰਚ ਜਾਂਦੇ ਨੇ ਕਿਤੇ ਨਾ ਕਿਤੇ ਮਸਲਾ ਜਿੰਨਾ ਚਿਰ ਠੱਪ ਹੋ ਜਾਂਦਾ ਫਿਰ ਵਾਪਸੀ ਕਰਦੇ ਆ। ਕੇਜਰੀਵਾਲ ਤੇ ਭਗਵੰਤ ਮਾਨ ਅੱਜ ਗੁਜਰਾਤ ਦੌਰੇ ਦੇ ਉੱਤੇ ਨੇ ਤੇ ਜੇਲ੍ਹ ਦੇ ਵਿੱਚ ਚੈਂਤਰ ਵਸਾਵਾ ਦੇ ਨਾਲ ਮੁਲਾਕਾਤ ਕੀਤੀ ਹੈ। ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਅੱਜ ਗੁਜਰਾਤ ਦੀ ਵਡੋਦਰਾ ਸੈਂਟਰਲ ਜੇਲ੍ਹ ਦੇ ਵਿੱਚ ਆਦਿਵਾਸੀ ਆਗੂ ਅਤੇ ਪਾਰਟੀ ਵਿਧਾਇਕ ਚੈਤਰ ਵਸਾਵਾ ਦੇ ਨਾਲ ਮੁਲਾਕਾਤ ਕੀਤੀ ਹੈ। ਕੇਜਰੀਵਾਲ ਤੇ ਮਾਨ ਦੁਪਹਿਰ ਵੇਲੇ ਵਸਾਵਾ ਨੂੰ ਮਿਲਣ ਤੋਂ ਬਾਅਦ ਜੇਲ੍ਹ ਤੋਂ ਰਵਾਨਾ ਹੋ ਗਏ ਤੇ ਉਨ੍ਹਾਂ ਨੇ ਕੋਈ ਵੀ ਵੇਰਵਾ ਦੇਣ ਤੋਂ ਇਨਕਾਰ ਕਰਤਾ। ਉਨ੍ਹਾਂ ਅੱਗੇ ਕਿਹਾ ਕਿ ਦੋਵੇਂ ਆਗੂ ਸੋਮਵਾਰ ਨੂੰ ਵਡੋਦਰਾ ਜਿਹੜਾ ਪਹੁੰਚੇ ਸਨ, ਜਾਣੀ ਕਿ ਕੱਲ੍ਹ ਦੇ ਉੱਥੇ ਪਹੁੰਚੇ ਹੋਏ ਨੇ। ਨਰਮਦਾ ਜ਼ਿਲ੍ਹੇ ਦੇ ਡੀ ਡੀ ਅਪਾੜਾ ਜਾਣੀ ਕਿ ਐਸ ਟੀ ਵਿਧਾਨ ਸਭਾ ਹਲਕੇ ਦੀ ਪ੍ਰਤੀਨਿਧਤਾ ਕਰਨ ਵਾਲੇ ਵਸਾਵਾ ਨੂੰ ਰਾਜ ਪਿਪਲਾ ਦੀ ਇੱਕ ਜਿਹੜੀ ਸੈਸ਼ਨ ਕੋਰਟ ਨੇ 2023 ਦੇ ਵਿੱਚ ਜੰਗਲਾਤ ਅਧਿਕਾਰੀਆਂ ਉੱਤੇ ਹਮਲਾ ਕਰਨ ਤੇ ਜਬਰੀ ਵਸੂਲੀ ਕਰਨ ਦੇ ਮਾਮਲੇ ਦੇ ਵਿੱਚ ਜੂਨ ਦੇ ਵਿੱਚ 7 ਸਾਲ ਦੀ ਕੈਦ ਜਿਹੜੀ ਆ ਸੁਣਾਈ ਸੀ ਤੇ ਅਦਾਲਤ ਨੇ ਵਸਾਵਾ ਦੀ ਪਤਨੀ ਤੇ 7 ਹੋਰਾਂ ਨੂੰ ਵੀ ਦੋਸ਼ੀ ਜਿਹੜਾ ਠਹਿਰਾਇਆ ਹੋਇਆ ਸੀ ਇਸ ਦੇ ਵਿੱਚ ਤੇ ਉਹਦੇ ਨਾਲ ਭਾਈ ਮੁਲਾਕਾਤ ਕਰਨ ਗਏ ਨੇ ਦੋਵੇਂ ਭਰਾ। ਇੱਕ ਖਬਰ ਹੋਰ ਲੈ ਕੇ ਫਿਰ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲ ਕਰਦੇ ਹਾਂ। ਪੇਪਰ ਲੀਕ ਕਰਨ ਵਾਲਿਆਂ ਦੀ ਜਾਇਦਾਦ ਜ਼ਬਤ ਕਰਨ ਦੇ ਉੱਤੇ ਸੁਪਰੀਮ ਕੋਰਟ ਨੇ ਜਵਾਬ ਮੰਗ ਲਿਆ। ਸੁਪਰੀਮ ਕੋਰਟ ਵੱਲੋਂ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਨੋਟਿਸ ਜਾਰੀ ਕੀਤਾ ਗਿਆ। ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕੇਂਦਰ ਅਤੇ ਸੂਬਾ ਸਰਕਾਰਾਂ ਅੱਜ ਤੋਂ ਇੱਕ ਜਨਹਿਤ ਪਟੀਸ਼ਨ ਦੇ ਉੱਤੇ ਜਵਾਬ ਮੰਗਿਆ, ਜਿਸ ਦੇ ਵਿੱਚ ਪ੍ਰਸ਼ਨ ਪੱਤਰ ਲੀਕ ਕਰਨ ਦੇ ਮਾਮਲਿਆਂ 'ਚ ਸ਼ਾਮਲ ਅਪਰਾਧੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਚੱਲ ਅਚੱਲ ਜਾਇਦਾਦ ਜ਼ਬਤ ਕਰਨ ਦੇ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਹੈ। ਜਸਟਿਸ ਪੀ ਐਸ ਨਰਸਿੰਘਾ ਅਤੇ ਜਸਟਿਸ ਆਲੋਕ ਅਰਾਧੇ ਦੀ ਬੈਂਚ ਨੇ ਵਕੀਲ ਅਸ਼ਵਨੀ ਕੁਮਾਰ ਉਪਾਧਿਆਏ ਦੀ ਪਟੀਸ਼ਨ ਦੇ ਉੱਤੇ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਨੂੰ ਨੋਟਿਸ ਜਾਰੀ ਕੀਤਾ ਗਿਆ। ਸੁਣਵਾਈ ਦੇ ਦੌਰਾਨ ਉਪਾਧਿਆ ਹੁਣਾਂ ਨੇ ਕਿਹਾ ਕਿ ਉਹ ਪ੍ਰਸ਼ਨ ਪੱਤਰ ਲੀਕ ਮਾਮਲਿਆਂ 'ਚ ਸਮਾਂ ਸੀਮਾ ਦੇ ਅੰਦਰ ਜਾਂਚ ਅਤੇ ਮੁਕੱਦਮਾ ਯਕੀਨੀ ਬਣਾਉਣ ਦੇ ਉਪਾਵਾਂ ਦੀ ਆਪਣੀ ਮੰਗ ਦੇ ਉੱਤੇ ਜ਼ੋਰ ਨਹੀਂ ਦੇ ਰਹੇ ਨੇ, ਕਿਉਂਕਿ ਸਰਵਜਨਿਕ ਪ੍ਰੀਖਿਆ ਜਿਹੜੀ ਹੈ ਜਾਣੀ ਕਿ ਅਨੁਚਿਤ ਸਾਧਨਾਂ ਦੀ ਰੋਕਥਾਮ ਸੋਧ ਬਿੱਲ 2026 ਪਾਸ ਹੋ ਚੁੱਕਿਆ ਜੋ ਪੇਪਰ ਲੀਕ ਰੋਕਣ ਵਾਲੇ ਕਾਨੂੰਨਾਂ ਨੂੰ ਹੋਰ ਸਖ਼ਤ ਬਣਾਉਂਦਾ ਤੇ ਸਿਖਰ ਅਦਾਲਤ ਨੇ ਸੁਣਵਾਈ ਦੀ ਅਗਲੀ ਤਾਰੀਖ 25 ਸਤੰਬਰ ਨਿਰਧਾਰਤ ਜਿਹੜੀ ਹੈ ਕਰਤੀ ਹੈ। ਵਕੀਲ ਅਸ਼ਵਨੀ ਕੁਮਾਰ ਦੁਬੇ ਰਾਹੀਂ ਦਾਇਰ ਇਸ ਪਟੀਸ਼ਨ ਦੇ ਵਿੱਚ ਇਹ ਵੀ ਜਿਹੜਾ ਬੇਨਤੀ ਕੀਤੀ ਗਈ ਕਿ ਦੋਸ਼ੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਪੂਰੀ ਜਾਇਦਾਦ ਦਾ ਮੁਲਾਂਕਣ ਕਰਨ ਦੇ ਲਈ ਕਦਮ ਚੁੱਕੇ ਜਾਣ ਤੇ ਉਸ ਨੂੰ ਅਨੁਸਾਰ ਭ੍ਰਿਸ਼ਟਾਚਾਰ ਰੋਕਥਾਮ ਐਕਟ, ਧਨ ਸੋਧ ਰੋਕਥਾਮ ਐਕਟ, ਬੇਨਾਮੀ ਜਾਇਦਾਦ ਐਕਟ ਤੇ ਕਾਲਾ ਧਨ ਐਕਟ ਦੇ ਉਚਿਤ ਜਿਹੜਾ ਪ੍ਰਾਵਧਾਨਾਂ ਜਿਹੜਾ ਉਹਨੂੰ ਜਿਹੜਾ ਲਾਗੂ ਕੀਤਾ ਜਾਵੇ। ਪਟੀਸ਼ਨ ਦੇ ਵਿੱਚ ਕਿਹਾ ਗਿਆ ਕਿ ਭਵਿੱਖ ਦੇ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਨਿਰਦੇਸ਼ ਅਤੇ ਹੁਕਮ ਦਿੱਤਾ ਜਾਵੇ ਤੇ ਪੇਪਰ ਲੀਕ ਦੇ ਮਾਮਲੇ ਦੇ ਵਿੱਚ ਸਜ਼ਾ ਇਕੱਠੀ ਨਹੀਂ ਸਗੋਂ ਇੱਕ ਦੇ ਬਾਅਦ ਇੱਕ ਭੁਗਤੀ ਜਾਵੇ ਜਾਂ ਫਿਰ ਵਿਧੀ ਆਯੋਗ ਨੂੰ ਨਿਰਦੇਸ਼ ਦਿੱਤਾ ਜਾਵੇ ਕਿ ਉਹ ਅੰਤਰਰਾਸ਼ਟਰੀ ਤੌਰ ਤਰੀਕਿਆਂ ਦੀ ਪੜਤਾਲ ਕਰੇ ਤੇ 3 ਮਹੀਨੇ ਦੇ ਅੰਦਰ ਅੰਦਰ ਪੇਪਰ ਲੀਕ ਦੇ ਉੱਤੇ ਇੱਕ ਰਿਪੋਰਟ ਤਿਆਰ ਕਰੇ। ਇੱਕ ਜਿਹੜੀ ਹੈ ਇੰਡੀਆ ਦੇ ਵਿੱਚ ਜਿਹੜੀ ਹੈ ਬਹੁਤ ਸਾਰੇ ਮੁਲਕਾਂ ਨੇ ਡੈਥ ਪੈਨਲਟੀ ਜਿਹੜੀ ਹੈ ਉਹਦੇ ਵਿੱਚ ਚੇਂਜ ਕੀਤੀ ਹੈ ਤੇ ਇੰਡੀਆ ਦੇ ਵਿੱਚ ਜਿਹੜਾ ਇਹਨੂੰ ਚੇਂਜ ਕਰਨ ਦੀ ਗੱਲਬਾਤ ਹੋ ਰਹੀ ਹੈ ਤੇ ਫਾਂਸੀ ਦੀ ਸਜ਼ਾ ਬਦਲਣ ਦੀ ਮੰਗ ਵਾਲੀ ਜਨਹਿਤ ਪਟੀਸ਼ਨ ਸੁਪਰੀਮ ਕੋਰਟ ਦੇ ਵੱਲੋਂ ਖਾਰਜ ਕਰ ਦਿੱਤੀ ਹੈ। ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਪ੍ਰਾਪਤ ਦੋਸ਼ੀਆਂ ਨੂੰ ਫਾਂਸੀ ਦੇ ਉੱਤੇ ਲਟਕਾਉਣ ਦੀ ਮੌਜੂਦਾ ਵਿਵਸਥਾ ਨੂੰ ਖਤਮ ਕਰਕੇ ਉਸਦੀ ਥਾਂ ਘੱਟ ਜਿਹੜਾ ਦਰਦਨਾਕ ਤਰੀਕੇ ਜਿਵੇਂ ਕਿ ਜ਼ਹਿਰੀਲਾ ਟੀਕਾ ਲਗਾਉਣਾ, ਗੋਲੀ ਮਾਰਨਾ, ਇਲੈਕਟ੍ਰੋ ਜਿਹੜਾ ਕਿਊਸ਼ਨ ਜਾਂ ਗੈਸ ਚੈਂਬਰ ਅਪਣਾਉਣ ਦੀ ਮੰਗ ਕਰਨ ਵਾਲੀ ਜਨਹਿਤ ਪਟੀਸ਼ਨ ਨੂੰ ਜਿਹੜਾ PIL ਨੂੰ ਮੰਗਲਵਾਰ ਨੂੰ ਅੱਜ ਖਾਰਜ ਕਰਤਾ ਹੈ। ਜਸਟਿਸ ਵਿਕਰਮਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ ਕਿਹਾ ਕਿ ਅਦਾਲਤ ਨੂੰ ਅਜਿਹਾ ਕੋਈ ਠੋਸ ਆਧਾਰ ਨਹੀਂ ਮਿਲਿਆ ਜਿਸ ਦੇ ਨਾਲ CRPC ਦੀ ਧਾਰਾ 354(5) ਜਾਂ BNSS ਦੀ ਧਾਰਾ 393(5) ਦੀ ਜਿਹੜੀ ਹੈ ਸੰਵਿਧਾਨਕ ਵੈਧਤਾ ਤੇ ਪੁਨਰ ਵਿਚਾਰ ਦੇ ਲਈ ਮਾਮਲਾ ਵੱਡੇ ਬੈਂਚ ਦੇ ਕੋਲ ਜਿਹੜਾ ਭੇਜਿਆ ਜਾਵੇ। ਵਰਕਰ ਸੀਨੀਅਰ ਵਕੀਲ ਰਿਸ਼ੀ ਮਲਹੋਤਰਾ ਵੱਲੋਂ 2017 ਦੇ ਵਿੱਚ ਦਾਇਰ ਪਟੀਸ਼ਨ ਨੂੰ ਰੱਦ ਕਰਦਿਆਂ ਬੈਂਚ ਨੇ ਸਪਸ਼ਟ ਕੀਤਾ ਕਿ ਕੇਂਦਰ ਸਰਕਾਰ ਮੌਜੂਦਾ ਤਰੀਕੇ ਦੀ ਬਿਆਨਬਾਜ਼ੀ ਜਾਂ ਸਮੀਖਿਆ ਕਰਨ ਦੇ ਲਈ ਪੂਰੀ ਤਰ੍ਹਾਂ ਸੁਤੰਤਰ ਹੈ। ਆਖਰ ਚ ਅਦਾਲਤ ਨੇ ਇਹ ਵੀ ਸਪਸ਼ਟ ਕੀਤਾ ਕਿ ਇਹ ਫੈਸਲਾ ਅੰਤਮ ਨਹੀਂ ਹੈ, ਜੇਕਰ ਭਵਿੱਖ ਦੇ ਵਿੱਚ ਕੋਈ ਠੋਸ ਵਿਗਿਆਨਕ ਤੱਤ ਸਾਹਮਣੇ ਆਉਂਦੇ ਨੇ ਤਾਂ ਮੁੱਦੇ ਦੇ ਉੱਤੇ ਦੁਬਾਰਾ ਵਿਚਾਰ ਕੀਤਾ ਜਾ ਸਕਦਾ ਹੈ। ਬੈਂਚ ਨੇ ਕਿਹਾ ਕਿ ਕੇਂਦਰ ਸਰਕਾਰ ਚਾਹੇ ਤਾਂ ਕਾਨੂੰਨ ਫੋਰੈਂਸਿਕ ਮੈਡੀਸਿਨ ਨਿਊਰੋ ਸਾਇੰਸ ਅਤੇ ਅਪਰਾਧ ਵਿਗਿਆਨੀਆਂ ਦੇ ਮਾਹਰਾਂ ਦੀ ਕਮੇਟੀ ਬਣਾ ਕੇ ਮੌਜੂਦਾ ਵਿਵਸਥਾ ਦੀ ਸਮੀਖਿਆ ਕਰ ਸਕਦੀ ਹੈ ਜੋ ਕੈਦੀਆਂ ਦੀ ਗਰਿਮਾ ਨੂੰ ਜਿਹੜਾ ਕਾਇਮ ਰੱਖਦੇ ਹੋਏ ਬਿਨਾਂ ਵਜ੍ਹਾ ਦਰਦ ਨੂੰ ਘੱਟ ਕੀਤਾ ਜਾ ਸਕੇ। ਪਟੀਸ਼ਨ ਨੇ ਜਿਹੜਾ ਲਾ ਕਮਿਸ਼ਨ ਦੀ 187ਵੀਂ ਰਿਪੋਰਟ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਸੀ ਕਿ ਅਮਰੀਕਾ ਦੇ 50 ਦੇ ਵਿੱਚੋਂ 49 ਸੂਬਿਆਂ ਦੇ ਵਿੱਚ ਜ਼ਹਿਰੀਲੇ ਟੀਕੇ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਫਾਂਸੀ ਦੇ ਵਿੱਚ ਲੰਮੇ ਸਮੇਂ ਤੱਕ ਦਰਦ ਹੁੰਦਾ ਹੈ। ਇਸ ਦੇ ਲਈ ਸੰਵਿਧਾਨ ਦੀ ਧਾਰਾ 21 ਦੇ ਤਹਿਤ ਸਨਮਾਨਜਨਕ ਮੌਤਾਂ ਦਾ ਅਧਿਕਾਰ ਦਿੱਤਾ ਜਾਵੇ ਅਤੇ ਦੂਜੇ ਪਾਸੇ ਕੇਂਦਰ ਸਰਕਾਰ ਨੇ ਆਪਣੇ ਹਲਫ਼ਨਾਮੇ ਦੇ ਵਿੱਚ ਫਾਂਸੀ ਦੀ ਪ੍ਰਕਿਰਿਆ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਸਭ ਤੋਂ ਸੁਰੱਖਿਅਤ ਅਤੇ ਤੇਜ਼ ਤਰੀਕਾ ਹੈ ਅਤੇ ਕੇਂਦਰ ਨੇ ਦਲੀਲ ਦਿੱਤੀ ਹੈ ਕਿ ਟੀਕਾ ਲਗਾਉਣ ਜਾਂ ਗੋਲੀ ਮਾਰਨ ਦੇ ਤਰੀਕਿਆਂ ਦੇ ਵਿੱਚ ਗੜਬੜ ਹੋਣ ਦੇ ਉਹ ਜ਼ਿਆਦਾ ਕਰੂਰ ਅਤੇ ਅਣ ਮਨੁੱਖੀ ਸਾਬਤ ਜਿਹੜੇ ਨੇ ਹੋ ਸਕਦੇ ਨੇ। ਭਾਈ ਕਿੰਨਾ ਚਿਰ ਜਿਹੜਾ ਫਾਂਸੀ ਦੇ ਉੱਤੇ ਬੰਦਾ ਲਟਕਿਆ ਰਹਿੰਦਾ ਹੈ, ਵੈਸੇ ਹੋਣਾ ਚਾਹੀਦਾ ਕੁਝ ਨਾ ਕੁਝ ਇਹਦੇ ਬਾਰੇ। ਤੋ ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ੀ ਖਬਰਾਂ ਤੇ ਪੰਜਾਬ ਦੀਆਂ ਖਬਰਾਂ, ਤੇ ਅੱਗੇ ਗੱਲਾਂ ਬਾਤਾਂ ਕਰਨ ਦੇ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ, ਤੇ ਨਾਲ ਜੁੜੇ ਹੋਏ ਨੇ ਆਪਣੇ, ਤੇ ਉਹਨਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਤੇ ਸਾਡਾ ਡੋਗੀ ਰੋਲਾ ਪਾ ਰਿਹਾ ਵਿੱਚ ਵਿੱਚ, ਤੇ ਉਮੀਦ ਕਰਦੇ ਹਾਂ ਤੁਹਾਨੂੰ ਡਿਸਟਰਬ ਕਰਦਾ ਹੋਏਗਾ, ਉਹਦੇ ਲਈ ਮਾਫੀ ਹੈ। ਤੇ ਲੋ ਦੋਸਤੋ, ਗੱਲ ਕਰਦੇ ਹਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦਾ, ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਉਹਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਭਾਰਾਈ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜਨਾਬ?
2: ਹਾਲ ਚਾਲ ਠੀਕ ਹੈ ਜੀ। ਤੁਹਾਨੂੰ ਡੌਗੀ ਤੰਗ ਕਰਦਾ ਤੇ ਮੈਨੂੰ ਨਾ ਜੀ, ਮੈਂ ਖਿੜਕੀ ਦੇ ਵਿੱਚ ਆ ਗਿਆ ਸੀ ਤੇ ਮੇਰੀ ਖਿੜਕੀ ਦੇ ਵਿੱਚ ਬਿੱਲੀ ਆ ਕੇ ਤੇ ਪੰਜੇ ਮਾਰਦੀ ਪਈ ਸੀ ਵੀ ਮੈਂ ਭੁੱਖੀ ਆ ਜੀ।
1: ਕਿਆ ਬਾਤ ਹੈ ਜੀ।
2: ਹਾਂਜੀ, ਤੇ ਮੈਂ ਨਾ ਖਬਰਾਂ ਸੁਣਦਾ ਸੁਣਦਾ ਹੁਣ ਬਿੱਲੀ ਨੂੰ ਜਿਹੜਾ ਆ, ਮੈਂ ਕਿਹਾ ਰੋਟੀ ਰੂਟੀ ਪਾ ਦਿਆਂ, ਇਹ ਕਿਤੇ ਲੇਟ ਆਈ ਆ ਜੀ ਕਿਤੋਂ
1: ਜੀ,
2: ਤੇ ਉਹ ਨਾਲ ਇੱਕ ਬਲੂੰਗੜਾ ਵੀ ਲੈ ਕੇ ਆਈ ਸੀ। ਮੈਂ ਕਿਹਾ ਚਲੋ ਦੋਨੇ ਰੱਜ ਜਾਣਗੇ ਜੀ।
1: ਸ਼ਿਕਾਰ ਤੋਂ ਆਈ ਹੋਣੀ ਆ ਜੀ, ਬਿਜ਼ੀ ਹੋ ਕੇ।
2: ਨਹੀਂ ਸਰ, ਬਾਰਿਸ਼ ਹੋ ਰਹੀ ਹੈਗੀ ਨਾ ਸ਼ਿਕਾਰ ਦਾ, ਉੱਥੇ ਫਿਰ ਲੱਭਿਆ ਨੀ ਹੋਣਾ ਤਾਂ ਕਰਕੇ ਆ ਗਏ।
1: ਓਕੇ ਓਕੇ।
2: ਨਹੀਂ ਤਾਂ ਫਿਰ ਆਪਣਾ ਪ੍ਰਬੰਧ ਇਹ ਆਪ ਕਰ ਲੈਂਦੇ, ਨਾਨ ਵੈਜ ਦੇ ਸ਼ਕੀਨ ਆ ਤੇ ਫਿਰ
1: ਜੀ
2: ਇਹ ਤਾਂ ਫਿਰ ਪ੍ਰਬੰਧ ਇਹਨਾਂ ਨੂੰ ਆਪ ਹੀ ਕਰਨਾ ਪੈਣਾ ਜੀ।
1: ਜੀ
2: ਮੈਂ ਤਾਂ ਸਾਦਾ ਫੁਲਕਾ ਹੀ ਦੇ ਸਕਦਾ ਸੀ। ਹਾਂਜੀ
1: ਬਿਲਕੁਲ ਹੈ ਜੀ।
2: ਹਾਂਜੀ
1: ਸੈਣੀ ਸਾਹਿਬ, ਪੰਜਾਬ ਦੇ ਹਾਲਾਤ ਨੇ ਏਡੇ ਵੱਡੇ ਮੁੱਦੇ ਜਾਂ ਮੁੱਖ ਮੰਤਰੀ ਸਾਹਿਬ ਦੇ ਉੱਤੇ ਏਡੀ ਵੱਡੀ ਗੱਲਬਾਤ ਚੱਲ ਰਹੀ ਹੈ ਪੂਰੇ ਮੀਡੀਆ ਦੇ ਵਿੱਚ, ਪੰਜਾਬ ਦੀ ਸਿਆਸਤ ਦੇ ਵਿੱਚ, ਪਰ ਆਪਣੇ ਕੇਜਰੀਵਾਲ ਸਾਹਿਬ ਦੇ ਨਾਲ ਫਿਰ ਗੁਜਰਾਤ ਪਹੁੰਚੇ ਹੋਏ ਨੇ ਕੱਲ ਸ਼ਾਮ ਦੇ ਜੀ।
2: ਪਰ ਇਹ ਸਰਕਾਰ ਜੇ ਜਦੋਂ ਜਾਏਗੀ ਨਾ ਜੀ,
1: ਜੀ
2: ਉਹ ਤੋਂ ਬਾਅਦ ਤੁਸੀਂ ਇਹ ਦੇਖੋਗੇ ਕਿ ਇਹ ਬਹੁਤ ਕੁਛ ਨਿਕਲੇਗਾ
1: ਜੀ।
2: ਉਹਦਾ ਕਾਰਨ ਆ ਕਿ ਅਸੀਂ ਬਹੁਤੇ ਮੁੱਦਿਆਂ ਤੇ ਆਪਾਂ ਦੇਖਦੇ ਰਹੇ ਹੈਗੇ ਆ ਕਿ ਸਰਕਾਰ ਮਿਸਿੰਗ ਇਨ ਐਕਸ਼ਨ ਦੇਖੀ ਗਈ ਜੀ।
1: ਜੀ
2: ਐਕਚੁਅਲੀ ਮਿਸਿੰਗ ਇਨ ਐਕਸ਼ਨ ਨਹੀਂ ਸੀਗੀ ਜੀ, ਇਹ ਇਹਨਾਂ ਦੇ ਜਿਹੜਾ ਹੈਗਾ ਆਲੇ ਦੁਆਲੇ, ਕਿਉਂਕਿ ਜਿੰਨੀ ਤਵੱਜੋ ਜਿਸ ਮੁੱਖ ਮੰਤਰੀ ਦੀ ਜਿਹੜੀ ਹੈਗੀ ਨਾ ਜੀ ਕੁਰਸੀ, ਇਹਦੇ ਵਾਸਤੇ ਬਹੁਤ ਜ਼ਿਆਦਾ ਮਤਲਬ ਮਿਹਨਤੀ ਬੰਦਾ ਚਾਹੀਦਾ ਹੈਗਾ ਜੀ। ਉਹਦੀਆਂ ਅੱਖਾਂ ਖੁੱਲੀਆਂ, ਕੰਨ ਖੁੱਲੇ, ਉਹਨੂੰ ਆਪਣਾ ਆਲਾ ਦੁਆਲਾ, ਆਪਣਾ ਘਰ, ਇਹ ਸਾਰਾ ਕੁਛ ਚੈੱਕ ਰੱਖਣਾ ਪੈਂਦਾ ਜੀ।
1: ਜੀ
2: ਇਹ ਇਹਨਾਂ ਦੀ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਆ, ਇਹਨਾਂ ਟਾਈਮ ਡਿਵੋਟ ਕੇ ਜੀ, ਇਹਨਾਂ ਦਾ ਤਾਂ ਇਹ ਸੀਗਾ ਕਿ ਬਸ ਸ਼ੋਅ ਬਿਜ਼ਨਸ ਜਿੱਦਾਂ ਹੁੰਦਾ ਨਾ ਜੀ, ਇਵੈਂਟ ਮੈਨੇਜਮੈਂਟ ਦੇ ਉੱਤੇ ਲੱਗੇ ਰਹਿਣਾ ਜੀ।
1: ਜੀ
2: ਹੁਣ ਕੱਲ ਪਰਸੋਂ ਦਾ ਦੇਖੋ ਨਾ ਤੁਸੀਂ ਲੱਗੇ ਵੀ ਏਦਾਂ ਵੀ 15 ਅਗਸਤ ਦੇ ਵਿੱਚ ਜਿਹੜੇ ਆ ਬੁੱਢੇ ਨਚਾਤੇ
1: ਜੀ,
2: ਬੁੱਢੇ ਇਹ ਕਹਿ ਕੇ ਨਚਾਤੇ ਵੀ ਹਾਂ ਜੀ ਸਾਡੀ ਜਿਹੜੀ ਸਿਹਤ ਕ੍ਰਾਂਤੀ
1: ਜੀ,
2: ਅਨਾਊਂਸ ਸਟੇਜ ਤੋਂ ਕਰ ਦਿੱਤਾ ਵੀ ਇਹਨਾਂ ਦੇ ਗੋਡੇ ਬਦਲੇ ਆ
1: ਜੀ, ਅਗਲੇ ਕਹਿੰਦੇ ਸਾਡੇ ਆਪਣੇ ਗੋਡੇ ਨੇ ਭਾਈ ਜੀ। ਅਜੇ ਨੈੱਟ ਦੀ ਪ੍ਰੋਬਲਮ ਲੱਗਦੀ ਹੈ ਸੈਣੀ ਸਾਹਿਬ ਦੇ ਵੱਲੋਂ, ਤੇ ਗੋਡਿਆਂ ਦੀ ਗੱਲ ਚੱਲ ਰਹੀ, ਚਲੋ ਦੁਬਾਰਾ ਕੋਸ਼ਿਸ਼ ਕਰਦੇ ਆ ਉਹਨਾਂ ਦੇ ਨਾਲ, ਕਿਉਂਕਿ ਮੀਂਹ ਪੈ ਰਿਹਾ ਦੱਸ ਰਹੇ ਨੇ, ਤੇ ਸ਼ੁਰੂਆਤ ਸਾਡੇ ਵੀ ਤਕਰੀਬਨ ਸ਼ਾਮ ਤੱਕ ਹੋ ਗਈ। ਹਾਂਜੀ ਸੈਣੀ ਸਾਹਿਬ ਫਿਰ ਤੋਂ ਜੀ, ਗੋਡੇ ਬਦਲ ਰਹੇ ਜੀ।
2: ਹਾਂਜੀ
1: ਜੀ,
2: ਉਹ ਗੋਡਿਆਂ ਦਾ ਸਰ ਜਿਹੜਾ ਹੈਗਾ ਆ, ਇਹਨਾਂ ਨੇ ਸ਼ੋਅ ਇਹ ਕੀਤਾ ਵੀ ਗੋਡੇ ਜਿਹੜੇ ਆ ਵੀ ਬੰਦਿਆਂ ਦੇ ਬਦਲੇ ਆ ਤੇ ਉਹ ਬੰਦੇ ਭੰਗੜਾ ਪਾ ਰਹੇ ਆ ਬਾਬੇ। ਹਾਂਜੀ ਬਾਅਦ ਦੇ ਵਿੱਚ ਪਤਾ ਲੱਗਾ ਕਿ ਉਹ ਬੰਦੇ ਤਾਂ ਰਿਟਾਇਰ ਹੀ ਸੀਗੇ ਜੀ, ਤੇ ਉਹ ਬੜੇ ਠੀਕ ਠਾਕ ਸੀਗੇ ਤੇ ਉਹਨਾਂ ਨੇ ਤਾਂ ਕੋਈ ਇਹੋ ਜਿਹਾ ਆਪਰੇਸ਼ਨ ਕਰਾਇਆ ਨਹੀਂ ਸੀ ਜੀ।
1: ਜੀ
2: ਕਹਿਣ ਦਾ ਮਤਲਬ ਇੱਕ ਇਵੈਂਟ ਮੈਨੇਜਮੈਂਟ ਕੀਤੀ ਤੇ ਇਵੈਂਟ ਜਿਹੜਾ ਹੈਗਾ ਆ ਉਹ ਲੋਕਾਂ ਦੇ ਅੱਗੇ ਪੇਸ਼ ਕਰ ਦਿੱਤਾ
1: ਜੀ,
2: ਹੁਣ ਅੱਜ ਦਾ ਸਮਾਂ ਸੋਸ਼ਲ ਮੀਡੀਆ ਦਾ ਟਾਈਮ ਹੈਗਾ ਹੈ ਜੀ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਜੇ ਤੁਸੀਂ ਏਦਾਂ ਕਰਦੇ ਹੈਗੇ ਆ, ਅੱਗੇ ਵਾਲਾ ਕੰਮ ਤਾਂ ਹੈ ਨੀ ਇਹ ਜੀ
1: ਜੀ
2: ਕਿ ਇੱਕ ਹੀ ਚੈਨਲ ਹੁੰਦਾ ਸੀਗਾ ਤੇ ਉਹਦੇ ਤੇ ਜਿਹੜਾ ਆ ਜੋ ਕਹਿਤਾ ਉਹੀ ਸੱਚ ਆ
1: ਜੀ।
2: ਹੁਣ ਸਾਰੀ ਸਚਾਈ ਜਿਹੜੀ ਹੈਗੀ ਆ ਦੂਜੇ ਦਿਨ ਹੀ ਸਾਹਮਣੇ ਆ ਜਾਂਦੀ ਹੈਗੀ ਆ।
1: ਬਿਲਕੁਲ ਜੀ,
2: ਇੰਨੀ ਵੱਡੀ ਨਮੋਸ਼ੀ ਆ। ਵੈਸੇ ਜਿਹੜਾ ਆ ਸਰ, ਤੁਸੀਂ ਕੋਈ ਵੀ ਗਲਤ ਖਬਰ ਦਿਖਾਓ
1: ਜੀ
2: ਜਾਂ ਕਿਸੇ ਨੂੰ ਗਲਤ ਤਰੀਕੇ ਨਾਲ ਪ੍ਰਵੋਕ ਕਰੋ, ਉਹਦੇ ਵਾਸਤੇ ਆਈਟੀ ਐਕਟ ਦੀਆਂ ਧਾਰਾ ਜਿਹੜੀਆਂ ਹੈਗੀਆਂ ਆ ਉਹ ਇੰਪਲੀਮੈਂਟ ਹੁੰਦੀਆਂ ਆ ਤੇ ਪਰਚਾ ਦਰਜ ਹੁੰਦਾ ਜੀ।
1: ਬਿਲਕੁਲ,
2: ਕਿਸੇ ਨੂੰ ਗੁਮਰਾਹ ਕੁਨ ਜਾਣਕਾਰੀ ਦੇਣਾ।
1: ਬਿਲਕੁਲ
2: ਹਾਂਜੀ, ਇਹਨਾਂ ਨੇ ਹੁਣ ਗੁਮਰਾਹ ਕੁਨ ਜਾਣਕਾਰੀ ਹੈਗੀ ਆ। ਉਹ ਜਿਹੜੇ ਬੰਦੇ ਭੰਗੜਾ ਪਾਉਂਦੇ ਪਏ ਸੀ ਉਹਨਾਂ ਵੱਲ ਦੇਖ ਕੇ ਤਾਂ ਬਹੁਤੇ ਲੋਕੀ ਸੋਚਦੇ ਹੋਣੇ ਵੀ ਆਪਾਂ ਵੀ ਗੋਡੇ ਬਦਲਾ ਹੀ ਲਈਏ ਜੇ ਮਾੜੀ ਮੋਟੀ ਦਰਦ ਹੁੰਦੀ ਹੈ, ਜੇ ਤਾਂ ਭੰਗੜੇ ਪੈ ਜਾਂਦੇ ਬਜ਼ੁਰਗ ਤਾਂ ਇਹੀ ਸੋਚਦੇ ਹੋਣਗੇ।
1: ਪਰ ਸਹੀ ਸਾਹਿਬ, ਏਦਾਂ ਦੀ ਕੋਈ ਐਡ ਵਗੈਰਾ ਦਿੱਤੀ ਤਾਂ ਨਹੀਂ ਸੀ ਕਿਤੇ? ਗੋਡੇ ਬਦਲੇ ਤਾਂ ਨਹੀਂ ਗਏ ਕਾਗਜ਼ਾਂ ਦੇ ਵਿੱਚ? ਕਿਤੇ ਕਿੰਨੇ ਕਦੇ ਬਦਲ ਦਿੱਤੇ ਗੋਡੇ?
2: ਦੇਖੋ ਜੀ, ਇਸ ਚੀਜ਼ ਦੀ ਵੀ ਸ਼ੰਕਾ ਜ਼ਾਹਰ ਕੀਤੀ ਜਾ ਰਹੀ ਹੈਗੀ ਆ ਵੀ ਗੋਡੇ ਤਾਂ ਕਿਸੇ ਦੇ ਬਦਲੇ ਸੁਣੇ ਨੀ, ਪਰ ਇਹ ਨਾ ਹੋਵੇ ਵੀ ਬਿੱਲ ਪਏ ਹੋਣ ਜੀ।
1: ਜੀ,
2: ਸੋ ਇਸ ਕਰਕੇ। ਬਟ ਉਹ ਬੰਦੇ ਤਾਂ ਇੰਟਰਵਿਊਆਂ ਤੇ ਗਏ ਵੀ ਅਸੀਂ ਨਹੀਂ ਜੀ, ਅਸੀਂ ਤਾਂ ਰਿਟਾਇਰ ਹੀ ਹੈਗੇ ਆ, ਸਾਨੂੰ MLA ਨੇ ਕਿਹਾ ਸੀ ਏਦਾਂ ਕਰਕੇ ਭੰਗੜਾ ਪਾਉਣਾ, ਅਸੀਂ ਕਿਹਾ ਪਾ ਦਿੰਦੇ ਆ ਜੀ।
1: ਜੀ,
2: ਉਹ ਮੁੜ ਕੇ ਸਟੇਜ ਤੋਂ ਅਨਾਊਂਸ ਇਸ ਤਰੀਕੇ ਨਾਲ ਕਰ ਦਿੱਤਾ ਜੀ।
1: ਜੀ,
2: ਖਾਸ ਕਰਕੇ ਜਿਹਨੇ ਅਨਾਊਂਸ ਕੀਤਾ ਹੈਗਾ ਉਹਤੇ ਤਾਂ ਪਰਚਾ ਬਣਦਾ ਹੀ ਆ, ਉਹਨੇ ਗੁਮਰਾਹ ਕੁਨ ਜਾਣਕਾਰੀ ਦਿੱਤੀ ਹੈ ਜੀ।
1: ਜੀ,
2: ਤੋ ਇਸ ਕਰਕੇ ਇਹ ਇੱਕ ਨਾ ਰਿਸਪੋਂਸੀਬਿਲਟੀ ਓਨ ਕਰਨੀ ਹੁੰਦੀ, ਜਿੱਥੇ ਇਹ ਰਿਸਪੋਂਸੀਬਿਲਟੀ ਓਨ ਕਰਨੀ ਚਾਹੀਦੀ ਆ ਨਾ ਜੀ, ਉੱਥੋਂ ਇਹ ਜਿਹੜੇ ਆ ਪੱਲਾ ਛੜਾ ਕੇ ਭੱਜ ਜਾਂਦੇ ਹੈਗੇ, ਉੱਥੇ ਬੋਲਦੇ ਹੀ ਨਹੀਂ ਜੀ।
1: ਬਿਲਕੁਲ ਹੈ ਜੀ।
2: ਹੁਣ ਜਿੱਥੇ ਤੱਕ ਜਿਹੜਾ ਹੈਗਾ ਗੁਜਰਾਤ ਦਾ ਸਰ, ਜਦੋਂ ਗੁਜਰਾਤ ਸਾਡੇ ਮੁੱਖ ਮੰਤਰੀ ਸਾਹਿਬ ਜਾਣਗੇ
1: ਜੀ,
2: ਤੇ ਨਾਲ ਫਿਰ ਪਿੱਲਰ ਰਾਈਡਰ ਜਿਹੜਾ ਹੁੰਦਾ ਆ ਪਿੱਛੇ ਬਹਿ ਕੇ ਜਿਹੜਾ ਜਾਣ ਵਾਲਾ ਉਹਨੂੰ ਪਿੱਲਰ ਰਾਈਡਰ ਕਹਿੰਦੇ ਆ ਜੀ।
1: ਜੀ,
2: ਇਹ ਮੋਟਰਸਾਈਕਲ ਦੇ ਜਾਂ ਸਕੂਟਰ ਦੇ ਜਿਹੜਾ ਪਿੱਛੇ ਬੈਠਾ ਆ ਹੁੰਦਾ ਨਾ ਜੀ, ਡਰਾਈਵਿੰਗ ਸੀਟ ਤੇ ਤਾਂ ਹੋਰ ਹੁੰਦਾ ਆ ਜੀ।
1: ਜੀ,
2: ਤੇ ਉਹ ਪਿੱਲਰ ਰਾਈਡਰ ਜਿਹੜਾ ਹੈਗਾ ਆ ਕੇਜਰੀਵਾਲ, ਉਹ ਜਹਾਜ਼ ਦੇ ਵਿੱਚ ਨਾਲ ਉਹਦਾ ਜਾਣਾ ਆਉਣਾ ਸੌਖਾ ਹੋ ਜਾਂਦਾ ਜੀ।
1: ਪਰ ਇੱਕ ਗੱਲ ਸੈਨੀ ਸਾਹਿਬ ਸੋਚਦਾ ਸੀਗਾ, ਜਿੱਦਾਂ ਬੰਦੀ ਸਿੰਘਾਂ ਦੀ ਵੀ ਗੱਲ ਹੁੰਦੀ ਆ, ਠੀਕ ਆ ਜੀ, ਕਦੇ ਆਪਾਂ ਦੇਖਿਆ ਜਾਂ ਕੋਈ? ਵੈਸੇ ਤਾਂ ਇਹਨਾਂ ਦੀ ਜ਼ਿੰਮੇਵਾਰੀ ਦੇਖੋ ਜੋ ਪੰਜਾਬ ਦੇ ਵਿੱਚ ਹੋ ਰਿਹਾ, ਚਾਹੇ ਇਹਨਾਂ ਦੀ ਨੱਕ ਥੱਲੇ ਹੋ ਰਿਹਾ, ਚਾਹੇ ਇਹਨਾਂ ਦੇ ਵਿਹੜੇ ਦੇ ਵਿੱਚ ਹੋ ਰਿਹਾ, ਚੀਫ ਮਿਨਿਸਟਰ ਵੀ ਨੇ ਤੇ ਨਾਲ ਦੀ ਨਾਲ ਦੂਸਰੀਆਂ ਜ਼ਿੰਮੇਵਾਰੀਆਂ ਵੀ ਵੱਡੀਆਂ ਇਹਨਾਂ ਦੇ, ਸਾਰਾ ਕੁਝ ਕੰਟਰੋਲ ਇਹਨਾਂ ਦੇ ਅੰਡਰ ਹੈ, ਤੇ ਕਿਵੇਂ ਦੇਖਦੇ ਹੋ ਕਿ ਕਦੇ ਪੰਜਾਬ ਦੇ ਵਿੱਚ ਜਾਂ ਬੰਦੀ ਸਿੰਘਾਂ ਦੇ ਕਦੇ ਜੇਲ੍ਹਾਂ ਦੇ ਵਿੱਚ ਜਿਹੜੇ 30-35 ਸਾਲ ਤੋਂ ਜੇਲ੍ਹ ਦੇ ਵਿੱਚ, ਚਲੋ ਉਹ ਇੱਕ ਵੱਖਰਾ ਮੁੱਦਾ ਹੈ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਕਿ ਉਹਨਾਂ ਨੂੰ ਪੈਰੋਲ ਚਲੋ ਦੇਣੀ ਚਾਹੀਦੀ ਹੈ ਜਿਹੜੀ ਉਹਦੇ ਵਿੱਚ ਦੋ ਚਿੱਤੀ ਨਹੀਂ ਹੈ, ਪਰ ਛੱਡ ਦੇਣਾ ਚਾਹੀਦਾ ਜਾਂ ਉਹ ਚੀਜ਼ਾਂ ਉਹਦੇ ਵਿੱਚ ਕੋਰਟ ਦੇ ਫੈਸਲੇ ਜੋ ਉਹਨਾਂ ਦੇ ਉਲਟ ਵੀ ਨਹੀਂ ਜਾਇਆ ਜਾ ਸਕਦਾ, ਪਰ ਕਦੇ ਇਹਨਾਂ ਨੇ ਕੇਜਰੀਵਾਲ ਜਾਂ ਪੰਜਾਬ ਦੇ ਕੋਈ ਹੋਰ ਮੁੱਖ ਮੰਤਰੀ ਨੇ ਜਾਂ ਸਮੇਂ ਦੇ ਵਿੱਚ ਰਹਿੰਦੇ, ਚਾਹੇ ਉਹ ਕੈਪਟਨ ਸਾਹਿਬ ਸੀਗੇ ਜਾਂ ਬਾਦਲ ਸਾਹਿਬ ਸੀਗੇ ਜਾਂ ਕਿਸੇ ਵੀ ਹੋਰ ਸਰਕਾਰਾਂ ਨੇ, ਕਦੇ ਮੁਲਾਕਾਤਾਂ ਕੀਤੀਆਂ ਨੇ ਜਾ ਕੇ ਜੀ?
2: ਨਹੀਂ ਸਰ
1: ਜੀ, ਕਦੇ ਉਹਨਾਂ ਦਾ ਦੁੱਖ ਸੁਣਨ ਦੀ ਕੋਸ਼ਿਸ਼ ਕੀਤੀ ਹੈ?
2: ਕਦੀ ਵੀ ਨਹੀਂ ਜੀ, ਕਦੀ ਵੀ ਨਹੀਂ ਸਰ। ਮੈਂ ਤਾਂ ਪਹਿਲਾਂ ਵੀ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਬੇਨਤੀ ਕੀਤੀ ਸੀ ਕਿ ਜਦੋਂ ਤੁਸੀਂ ਜਸਟਿਸ ਰਣਜੀਤ ਸਿੰਘ ਵਾਲੀ ਗੱਲ ਕੀਤੀ ਸੀ, ਤੇ ਮੈਂ ਉਸੇ ਕਰਕੇ ਖੁੰਦਕ ਚ ਆਇਆ ਸੀਗਾ ਕਿ ਮੈਨੂੰ ਗੁੱਸਾ ਲੱਗਾ ਸੀ ਉਸ ਚੀਜ਼ ਦਾ ਵੀ ਦੇਖੋ ਇਹ ਲੋਕ ਜਦੋਂ ਕੁਰਸੀਆਂ ਤੇ ਬੈਠੇ ਹੁੰਦੇ ਆ ਉਦੋਂ ਇਹਨਾਂ ਦੇ ਕੋਲੋਂ ਨਹੀਂ ਸਰਦਾ, ਜਦੋਂ ਇਹ ਕੁਰਸੀਆਂ ਤੋਂ ਉਹ ਲੱਥ ਜਾਂਦੇ ਹੈਗੇ ਉਦੋਂ ਇਹਨਾਂ ਚ ਇਨਸਾਨੀਅਤ ਵੀ ਬੜੀ ਜਾਗ ਜਾਂਦੀ ਆ, ਧਾਰਮਿਕਤਾ ਵੀ ਬੜੀ ਜਾਗ ਜਾਂਦੀ ਆ। ਹਾਂਜੀ, ਇੱਥੇ ਇਸੇ ਤਰੀਕੇ ਨਾਲ ਸਿਆਸਤਦਾਨ ਹੈਗੇ ਜੀ, ਜਿਹੜਾ ਮੁੱਖ ਮੰਤਰੀ ਆਪਣੇ ਟਾਈਮ ਦੇ ਉੱਤੇ ਹੁੰਦਾ ਆ ਜੀ, ਉਸ ਵੇਲੇ ਤਾਂ ਉਹ ਕੋਈ ਐਫਰਟ ਨਹੀਂ ਕਰਦਾ, ਉਦੋਂ ਤਾਂ ਜਿਹੜਾ ਹੈਗਾ ਸਰ, ਗੱਲ ਤਾਂ ਇਹ ਹੈਗੀ ਜੀ, ਸਰਕਾਰ ਨੂੰ ਚਲਾਉਂਦੀ ਅਫਸਰਸ਼ਾਹੀ।
1: ਬਿਲਕੁਲ,
2: ਅਫਸਰਸ਼ਾਹੀ ਪੰਜਾਬ ਦੀ ਜਿਹੜੀ ਹੈਗੀ ਆ, ਮੈਂ ਸੋਰੀ ਟੂ ਸੇ, ਇਹ ਬੰਦੇ ਜਿਹੜੇ ਹੈਗੇ ਆ ਇੰਨੇ ਕ ਨਿਕੰਮੇ ਆ ਨਾ ਜੀ, ਇਹ ਅੱਜ ਤੱਕ ਸਾਡੇ ਜਿਹੜੇ ਹੈਗੇ ਆ ਸਿਆਸਤਦਾਨ ਇਹਨਾਂ ਨੂੰ ਗੁਮਰਾਹ ਹੀ ਕਰਦੇ ਆਏ ਆ।
1: ਜਾਂ ਸੈਣੀ ਸਾਹਿਬ ਲੱਗਦਾ ਕਿ ਉਹ ਉਹਨਾਂ ਚਿਰ ਅੱਖਾਂ ਮੀਟ ਕੇ ਜਿੱਦਾਂ ਕਬੂਤਰ ਵਾਂਗੂ ਬੈਠੇ ਰਹਿੰਦੇ, ਜਦੋਂ ਆਖਰੀ ਕ ਸਮਾਂ ਆ ਜਾਂਦਾ ਉਦੋਂ ਅੱਖਾਂ ਖੋਲ ਲੈਂਦੇ ਆ।
2: ਪਰ ਇਹ ਸਭ ਵਿਲਾਸਤਾ ਇੱਕ ਏਦਾਂ ਦੀ ਚੀਜ਼ ਹੁੰਦੀ ਆ
1: ਜੀ,
2: ਜਦੋਂ ਤੁਸੀਂ ਕਿਸੇ ਨੂੰ ਵਿਲਾਸਤਾ ਦੀ ਜ਼ਿੰਦਗੀ ਦੇ ਦਿੰਦੇ ਆ ਨਾ ਜੀ, ਤੇ ਨਾਲ ਉਹਨੂੰ ਕਹਿ ਦਿੰਦੇ ਤੂੰ ਫਿਕਰ ਨਹੀਂ ਕਰਨਾ, ਅਸੀਂ ਆਪੇ ਕਰ ਲੈਣਾ, ਤੂੰ ਆਪਣੇ ਨਜ਼ਾਰੇ ਲੈ।
1: ਬਿਲਕੁਲ ਹੈ ਜੀ,
2: ਸਗੋਂ ਸਰ ਉਹ ਅਗਲਾ ਫਿਰ ਨਜ਼ਾਰੇ ਲੈਂਦਾ ਰਹਿੰਦਾ, ਸਮੇਂ ਦਾ ਪਤਾ ਹੀ ਨੀ ਲੱਗਦਾ ਕਿਹੜੇ ਵੇਲੇ 5 ਸਾਲ ਬੀਤ ਗਏ, ਉਹ ਤਾਂ ਫਿਰ ਨੇੜੇ ਜੇ ਜਾ ਕੇ ਹੁੰਦਾ ਵੀ ਵੋਟਾਂ ਲੈਣੀਆਂ, ਮੁੜ ਕੇ ਫਿਰ ਜਿਹੜਾ ਹੈਗਾ ਵਿਉਂਤਬੰਦੀ ਕਰਨੀ ਪੈਂਦੀ ਹੈ ਜੀ।
1: ਜੀ,
2: ਹੁਣ ਦੇਖੋ ਨਾ ਇਸ ਸਰਕਾਰ ਨੇ ਤਾਂ 4.5 ਸਾਲ ਅਸੀਂ ਇੱਕੋ ਹੀ ਚੀਜ਼ ਦੇਖੀ ਆ, ਇਹਨਾਂ ਦੀ ਇੱਕੋ ਹੀ ਉਪਲਬਧੀ ਰਹੀ ਆ, ਕੰਟੀਨਿਊਸਲੀ ਇਹਨਾਂ ਨੇ ਬਿਲਕੁਲ ਕੰਸਨਟ੍ਰੇਟ ਹੋ ਕੇ ਜੇ ਕਿਸੇ ਵਿਸ਼ੇ ਤੇ ਕੰਮ ਕੀਤਾ ਉਹ ਇਸ ਚੀਜ਼ ਤੇ ਕਿ ਆਪਣੇ ਵਿਰੋਧੀਆਂ ਨੂੰ ਕ੍ਰਿਟੀਸਾਈਜ਼ ਕਰਨ ਤੇ
1: ਜੀ।
2: ਸਾਢੇ ਚਾਰ ਸਾਲ ਇਹ ਜੀ ਫਲਾਣ ਪੁਰਾਣੇ ਆਹ ਕਰ ਗਏ ਜੀ, ਪੁਰਾਣੇ ਆਹ ਕਰ ਗਏ
1: ਜੀ।
2: ਭਾਰਤ ਸਾਹਿਬ 4.5 ਲੱਖ ਕਰੋੜ ਦਾ ਕਰਜ਼ਾ ਤਾਂ ਜਿਹੜੀ ਹੈਗੀ ਐਕਸਪੈਕਟੇਸ਼ਨ ਹੈਗੀ ਆ ਜਿਹੜਾ ਡਾਇਰੈਕਟ ਦਿਸਦਾ ਹੋਊਗਾ
1: ਬਿਲਕੁਲ।
2: ਉਸ ਤੋਂ ਇਲਾਵਾ ਬੋਰਡਾਂ ਕਾਰਪੋਰੇਸ਼ਨਾਂ ਪਿੰਡਾਂ ਦੀਆਂ ਪੰਚਾਇਤਾਂ ਚੋਂ ਜਿਹੜਾ ਪੈਸਾ ਚੱਕ ਕੇ ਲੈ ਗਏ ਉਹਦਾ ਪਤਾ ਹੀ ਨਹੀਂ ਕਿੱਥੇ ਗਿਆ, ਉਹ ਵੀ ਤਾਂ ਐਸਟ ਸੀ।
1: ਮੈਂ ਇਹੀ ਸੋਚ ਰਿਹਾ ਸੀ ਦੇਖੋ ਕਿੰਨੀਆਂ ਚੋਰ ਮੋਰੀਆਂ ਜਾਂ ਕਿੰਨੀ ਇਨਕਮ ਸੋਰਸ ਹੈਗਾ। ਉਦਾਂ ਕਹਿੰਦੇ ਪੰਜਾਬ ਦੇ ਵਿੱਚ ਸਿਰਫ ਦਾਰੂ ਤੋਂ ਬਗੈਰ ਮਤਲਬ ਕਿ ਆਬਕਾਰੀ ਨੀਤੀ ਲੈ ਕੇ ਆਓ ਜੀ, ਅਸੀਂ ਆਹ ਕਰਾਂਗੇ ਉਹ ਕਰਾਂਗੇ, ਉਹਦੇ ਤੋਂ ਇਨਕਮ ਆ ਜਾਂ ਬਜਰੀ ਰੇਤਾ ਤੋਂ ਇਨਕਮ ਦੀ ਗੱਲ ਕਰਦੇ ਸੀਗੇ। ਪਰ ਜਿਹੜੀਆਂ ਆਹ ਐਡੀਆਂ ਛੋਟੀਆਂ ਤਾਂ ਨਹੀਂ ਕਹਿ ਸਕਦੇ, ਜਿਹੜੀਆਂ ਐਡੀਆਂ ਵੱਡੀਆਂ ਵੱਡੀਆਂ ਜਿਹੜੀਆਂ ਨਜ਼ਰ ਜਾਂ ਜ਼ਿਕਰ ਹੀ ਨਹੀਂ ਕਰਦੇ ਸੈਣੀ ਸਾਹਿਬ, ਇੰਨੀ ਇਨਕਮ ਪੰਜਾਬ ਦੇ ਵਿੱਚ ਉਹ ਕਿੱਥੇ ਗਈ ਜਾਂ ਕਿੱਥੇ ਉੱਡ ਗਈ ਜੀ, ਉਹਦਾ ਕੋਈ ਸਵਾਲ ਨਹੀਂ, ਕੋਈ ਜਵਾਬ ਨਹੀਂ। ਮੈਂ ਤਾਂ ਹੈਰਾਨ ਹੈ ਕਿ ਜੋ ਕੁਝ ਸਾਹਮਣੇ ਆਇਆ ਕੱਲ ਦਾ ਮੀਡੀਆ ਦੇ ਵਿੱਚ ਜਾਂ ਓਪੋਜੀਸ਼ਨ, ਤਾਂ ਮੈਂ ਕਹਿੰਦਾ ਜੀ ਐਨ ਪੂਰੇ ਸੜਕਾਂ ਦੇ ਉੱਤੇ ਨਿਕਲ ਆਉਣੇ ਚਾਹੀਦੇ ਸੀ। ਇਹ ਤੋਂ ਵੱਡੀ ਚੀਜ਼ ਹੋਰ ਕੀ ਚਾਹੁੰਦੇ ਆ ਕਿ ਉਹ ਬੋਲ ਕਿਉਂ ਨਹੀਂ ਰਹੇ, ਕਿ ਇਹਨਾਂ ਦੇ ਵੀ ਕਿਤੇ ਨਾ ਕਿਤੇ ਫਿਰ ਐਕਸ਼ਨ ਹੋ ਸਕਦਾ ਜਾਂ ਇਹਨਾਂ ਦੇ ਚ ਘਪਲੇ ਵੀ ਹੋਣਗੇ ਪਿਛਲੇ ਸਮਿਆਂ ਦੇ ਤਾਂ ਹੀ ਆਵਾਜ਼ ਚੱਕਦੇ।
2: ਭਾਰਤ ਸਾਹਿਬ ਉਹ ਕਹਿੰਦੇ ਨਹੀਂ ਬੇਦਾਗ ਨਹੀਂ ਕੋਈ ਜਾਂ ਪਾਪੀ ਸਾਰੇ ਹੈ
1: ਜੀ, ਕਹਿੰਦੇ ਜਿਹਨਾਂ ਦੇ ਸ਼ੀਸ਼ਿਆਂ ਦੇ ਘਰ ਹੁੰਦੇ ਉਹਨਾਂ ਦੇ ਵੱਡੇ ਪੱਥਰ ਨਾ ਮਾਰੋ ਜੀ, ਲੱਗਦਾ ਕਿ ਪੱਥਰ ਸਾਂਭ ਕੇ ਰੱਖਦੇ ਆ ਲੁਕੋ ਲੈਂਦੇ ਆ ਜੀ।
2: ਸਰ ਇਹੀ ਗੱਲ ਆ ਨਾ ਜੀ, ਭਾਰਤ ਸਾਹਿਬ ਉਹ ਕਹਿੰਦੇ ਹੁੰਦੇ ਨਾ ਜੀ ਪੱਲੇ ਹੋਵੇ ਸੱਚ ਤੇ ਨੰਗਾ ਹੋ ਕੇ ਨੱਚ, ਇਹ ਤਾਂ ਹੀ ਨੰਗੇ ਹੋ ਕੇ ਨੱਚ ਸਕਦੇ ਸੀ ਜੀ ਇਹਨਾਂ ਦੇ ਪੱਲੇ ਸੱਚ ਹੁੰਦਾ। ਇਹਨਾਂ ਨੂੰ ਤਾਂ ਆਪਣੀਆਂ ਕਮਜ਼ੋਰੀਆਂ ਮਾਰਤੀਆਂ ਹੈਗੀਆਂ, ਇਹਨਾਂ ਨੂੰ ਪਤਾ ਹੈਗਾ ਆ ਜੀ ਕਿ ਸਰਕਾਰ ਸਰ ਸੱਤਾ ਬਹੁਤ ਵੱਡੀ ਚੀਜ਼ ਹੁੰਦੀ ਆ ਸਰ
1: ਜੀ,
2: ਜੋ ਜੋ ਹੋ ਰਿਹਾ ਨਾ ਸਰ, ਜੇ ਪਿੱਛੇ ਸੱਤਾ ਨਾ ਹੋਵੇ ਤੇ ਮਿੰਟ ਦੇ ਵਿੱਚ ਬੰਦਾ ਅੰਦਰ ਦਿੱਤਾ ਜਾ ਸਕਦਾ ਜੀ।
1: ਜੀ
2: ਹੁਣ ਜਿੱਦਾਂ ਦੇ ਐਲੀਗੇਸ਼ਨ ਲੱਗੇ ਹੈਗੇ ਆ ਜੀ ਮਾਨ ਸਾਹਿਬ ਦੇ ਆਲੇ ਦੁਆਲੇ CMO ਤੇ ਜਾਂ ਜਿਹੜੇ ਹੈਗੇ ਮਾਨ ਸਾਹਿਬ ਦੀ ਵਾਈਫ ਤੇ ਮਾਨ ਸਾਹਿਬ ਦੀ ਸਿਸਟਰ ਤੇ, ਤੁਸੀਂ ਦੇਖੋ ਨਾ ਜਿਹੜੇ ਕਹਿਣ ਵਾਲੇ ਤਾਂ ਇਹ ਕਹਿੰਦੇ ਹੈਗੇ ਆ ਕਿ ਆਰਮੀ ਨੂੰ ਜਦੋਂ ਆ ਕੇ ਕਿ ਹਾਈ ਕੋਰਟ ਦਾ ਰੁਖ ਕਰਨਾ ਪੈ ਰਿਹਾ ਹੈਗਾ ਕਿ ਇੱਕ ਬਿਲਡਰ ਸਾਡੇ ਕੋਲੋਂ ਕੰਟਰੋਲ ਨਹੀਂ ਹੋ ਹੋਟਲ ਆ ਉਹਦਾ, ਹੋਟਲ ਓਨਰ ਜਿਹੜਾ ਆ ਉਹ ਕੰਟਰੋਲ ਨਹੀਂ ਹੋ ਰਿਹਾ ਹੈਂਜੀ। ਕਿਉਂ ਨੀ ਹੋ ਰਿਹਾ? ਕਿਉਂਕਿ ਸਰਕਾਰ ਸਾਨੂੰ ਕੋਪਰੇਟ ਨਹੀਂ ਕਰਦੀ
1: ਜੀ।
2: ਸਰਕਾਰ ਕਿਉਂ ਨੀ ਕੋਪਰੇਟ ਕਰਦੀ? ਭਈ ਮੁੱਖ ਮੰਤਰੀ ਸਾਹਿਬ ਦੀ ਸਿਸਟਰ ਦੇ ਨਾਲ ਉਹ ਬੰਦਾ ਟਰੈਵਲ ਕਰਦਾ ਦੇਖਿਆ ਗਿਆ
1: ਜੀ,
2: ਸਾਨੂੰ ਸ਼ੰਕਾ ਆ ਕਿ ਉਹਦੇ ਇਨਫਲੂਐਂਸ ਕਰਕੇ ਜਦੋਂ ਬੰਦਾ ਵੱਡਾ ਹੁੰਦਾ ਆ ਤੇ ਵੱਡੇ ਬੰਦੇ ਜਿਹੜੇ ਇੱਥੇ ਤੱਕ ਪਹੁੰਚ ਜਾਂਦੇ ਆ ਉਹ ਫਿਰ ਸਰਕਾਰ ਦਾ ਇਨਫਲੂਐਂਸ ਜਿਹੜਾ ਆ ਕੋਈ ਅਫਸਰ ਡੇਅਰ ਹੀ ਨਹੀਂ ਕਰਦਾ ਜੀ।
1: ਜੀ ਬਿਲਕੁਲ ਹੈ ਜੀ।
2: ਸੋ ਇਸ ਕਰਕੇ ਇਹ ਕਿੱਡਾ ਵੱਡਾ ਐਲੀਗੇਸ਼ਨ ਹੈ ਕਿ ਆਰਮੀ ਆਪਣਾ ਰਾਈਟ ਪ੍ਰੋਟੈਕਟ ਕਰਨ ਵਾਸਤੇ ਜਾਂ ਆਰਮੀ ਆਪਣੀ ਪ੍ਰੋਪਰਟੀ ਪ੍ਰੋਟੈਕਟ ਕਰਨ ਵਾਸਤੇ ਉਹਨੂੰ ਹਾਈ ਕੋਰਟ ਦਾ ਰੁਖ ਕਰਨਾ ਪੈ ਰਿਹਾ, ਕਿਉਂਕਿ ਸਟੇਟ ਗੌਰਮੈਂਟ ਆਰਮੀ ਨੂੰ ਕੋਪਰੇਟ ਨਹੀਂ ਕਰ ਰਹੀ।
1: ਨਾਲੇ ਦੇਖੋ ਜੇ ਬੇਅਦਬੀ ਦਾ ਮਾਮਲਾ ਹੋਵੇ ਜਾਂ ਕੁਝ ਹੋਰ ਮਾਮਲੇ ਹੋਣ, ਮਿੰਟ ਲਾਉਂਦੇ ਆ ਪੰਨੂ ਸਾਹਿਬ ਜਾਂ ਚੀਮਾ ਸਾਹਿਬ ਪ੍ਰੈਸ ਕਾਨਫਰੰਸ ਕਰਨ ਦੇ ਲਈ, ਭਈ ਹੁਣ ਕਿੱਥੇ ਨੇ ਜੀ, ਕਿਉਂ ਨੀ ਬੋਲਦੇ ਇਸ ਮੁੱਦੇ ਦੇ ਉੱਤੇ?
2: ਸਰ ਆਉਣਗੇ ਆਉਣਗੇ ਕੀ ਕਰਨਗੇ? ਫੈਕਟਸ ਨੂੰ ਟਵਿਸਟ ਕਰਨਗੇ। ਤੁਸੀਂ ਦੇਖੋ ਨਾ ਜੀ ਮਾਘੀ ਦੀ ਕਾਨਫਰੰਸ ਦੇ ਵਿਚ ਜਾ ਕੇ ਤੇ ਉੱਥੇ ਜਿਹੜਾ ਆ ਮਾਨ ਸਾਹਿਬ ਨੇ ਕਹਿ ਦਿੱਤਾ ਸੀ ਜੀ 328 ਸਰੂਪਾਂ ਦਾ ਜਿਹੜਾ ਆ ਜ਼ਿਕਰ ਕਰ ਦਿੱਤਾ, ਉਹਦੇ ਵਿਚੋਂ ਇੰਨੇ ਸਰੂਪ ਤਾਂ ਉੱਥੇ ਪਏ ਰਾਜਾ ਸਾਹਿਬ ਦੇ ਹੈਂਜੀ। ਮੁੜ ਕੇ ਜਿਹੜਾ ਹੈਗਾ ਆ ਉਸ ਚੀਜ਼ ਨੂੰ ਜਦੋਂ ਦੇਖਿਆ ਵਿਰੋਧ ਹੋਇਆ ਉਸ ਚੀਜ਼ ਦਾ ਤੇ ਉਹ ਗੱਲ ਵੀ ਗਲਤ ਪਾਈ ਗਈ ਡਿਟੇਲ ਦੇ ਵਿਚ ਤੇ ਮੁੜ ਕੇ ਉਸ ਚੀਜ਼ ਤੇ ਨਾ ਮਾਫ਼ੀ ਮੰਗੀ ਨਾ ਉੱਥੇ ਆ ਕੇ ਕੋਈ ਮਤਲਬ ਜਿਹੜਾ ਹੈਗਾ ਇਸ ਚੀਜ਼ ਦਾ ਰਿਗਰੈਟ ਫੀਲ ਕੀਤਾ ਕਿ ਮੈਂ ਮਿਸ ਇਨਫੋਰਮੇਸ਼ਨ ਦਿੱਤੀ ਪੰਜਾਬ ਨੂੰ
1: ਜੀ। ਨਾਲੇ ਸੈਣੀ ਸਾਹਿਬ ਇਹ ਕਹਿੰਦੇ ਨੇ ਕਿ 15,000 ਕਰੋੜ ਰੁਪਇਆ ਹੁਣ ਗਮਾਂਡਾ ਦੇ ਸਿਰ ਤੋਂ ਚੱਕਣ ਲੱਗੇ ਆ, ਜਿਵੇਂ ਕਿ ਆਪਾਂ ਪਿਛਲੇ ਦਿਨਾਂ ਚ ਮਹੀਨਾ ਕੁ ਪਹਿਲਾਂ ਗੱਲ ਕੀਤੀ ਸੀ ਬਿਜਲੀ ਬੋਰਡ ਕਾਰਪੋਰੇਸ਼ਨ ਦੀ, ਤਾਂ ਉਹਨਾਂ ਨੇ ਕਿਹਾ ਸੀ ਕਿ ਭਾਈ ਗਰੰਟੀ ਦੇ ਦਿਓ ਤੁਸੀਂ ਇਸ ਗੌਰਮੈਂਟ ਨਾ, ਤੇ ਇਹ ਕਹਿੰਦੇ ਭਾਈ ਅਸੀਂ ਗਰੰਟੀ ਗਰੁੰਟੀ ਨਹੀਂ ਦੇਣੀ, ਸਾਡੇ ਪੱਲੇ ਕੁਛ ਨਹੀਂ ਆ। ਅਸਲ ਦੇ ਵਿਚ ਆਹ ਸਾਹਮਣੇ ਆ ਗਿਆ ਹੁਣ 15,000 ਕਰੋੜ ਰੁਪਏ ਦੀ ਇਹਨਾਂ ਕੋਲ ਆਪਣੇ ਲਈ ਗਰੰਟੀ ਹੈ ਨੀਗੀ, ਤਾਂ ਉਹਨਾਂ ਨੂੰ ਕੀ ਦੇਣੀ ਸੀ ਜੀ? ਨਾਲੇ ਇਹ ਕਹਿੰਦੇ ਨੇ
2: ਬਿਲਕੁਲ ਜੀ
1: ਸੈਣੀ ਸਾਹਿਬ, ਨਾਲੇ ਇਹ ਕਹਿੰਦੇ ਨੇ ਕਿ ਭਾਈ ਅਸੀਂ ਪਿਛਲਿਆਂ ਦਾ ਚੜਾਇਆ ਹੋਇਆ ਕਰਜ਼ਾ ਲਾ ਰਹੇ ਹਾਂ ਤੇ ਆ ਹੁਣ ਜਿਹੜਾ ਵਿੱਚ ਵਿਚੋਲੇ ਪਾਏ ਨੇ ਇਹਦੇ ਵਿੱਚ ਵੀ 100 ਕਿੰਨੇ ਕਰੋੜ ਰੁਪਇਆ ਉਹਨਾਂ ਨੂੰ ਵੀ ਦੇਣਾ ਹਿੱਸਾ, ਭਈ ਭਾਈ ਤੁਸੀਂ ਇਹ ਬੈਂਕ ਨੂੰ ਜਿਹੜਾ ਸਥਾਪਿਤ ਕਰੋ ਤੇ ਪੈਸੇ ਦਾ ਇੰਤਜ਼ਾਮ ਕਰੋ ਤੇ ਤੁਹਾਨੂੰ ਤੁਹਾਡਾ ਜਿਹੜਾ ਬਣਦਾ ਹੱਕ ਉਹਦੇ ਵਿੱਚੋਂ ਜਿਹੜਾ ਅਦਾ ਕਰ ਦਿੱਤਾ ਜਾਏਗਾ ਜੀ।
2: ਕਰੋੜ ਰੁਪਇਆ ਇਹਨਾਂ ਵਾਸਤੇ ਕੁਛ ਵੀ ਨੀ ਗਾ,
1: ਸਰਕਾਰ ਦਾ ਆਪਣੇ ਲਈ ਗਰੰਟੀ
2: ਕਰਕੇ
1: ਲੱਭਦੀ ਫਿਰਦੀ ਆ।
2: ਹਾਂਜੀ, ਭਈ ਉਹ ਜਿਹੜਾ ਬੰਦਾ ਸਾਡੀ ਗਰੰਟੀ ਪਵਾ ਦੂਗਾ, ਮਤਲਬ ਇਹ ਆ ਕਿ ਸਰਕਾਰ ਦੀ ਜ਼ਬਾਨ ਤੇ ਵੀ ਬੈਂਕਾਂ ਨੂੰ ਭਰੋਸਾ ਨਹੀਂ ਰਿਹਾ
1: ਜੀ।
2: ਏ ਟੂ ਜੈਡ ਐਸੈਟਸ ਜਿਹੜੀਆਂ ਹੈਗੀਆਂ ਪਹਿਲਾਂ ਹੀ ਮੌਰਗੇਜ ਹੋ ਗਈਆਂ,
1: ਬਿਲਕੁਲ ਹੈ ਜੀ।
2: ਇਸ ਕਰਕੇ ਜਿਹੜਾ ਹੈਗਾ ਆ ਵੀ 191.6 ਕਰੋੜ ਰੁਪਇਆ ਥੋੜਾ ਹੁੰਦਾ ਭਾਈ, ਤੁਸੀਂ ਦੇ ਦੇਣਾ ਸਰ। ਏਦਾਂ ਦੀਆਂ ਕਈ ਇਹਨਾਂ ਨੇ ਕੰਮ ਕੀਤੇ ਜੀ, ਔਰ ਜਿਹੜੇ ਮਤਲਬ ਲੋਕੀ ਤਾਂ ਇਹ ਸ਼ੰਕਾ ਪ੍ਰਗਟ ਕਰਦੇ ਹੈਗੇ ਆ ਵੀ ਇਹ 191 ਕਰੋੜ ਰੁਪਇਆ ਦਿੱਲੀ ਵਾਲਿਆਂ ਦੀਆਂ ਜੇਬਾਂ ਜੀ ਜਾਣਾ, ਹੋਰ ਉੱਥੇ ਕੀ ਆ ਜੀ। ਆਖਰ ਤਾਂ ਜਿਹੜੀ ਹੈਗੀ ਆ ਕਿ ਕਰਜ਼ਾ ਲੈਣਾ ਆ, ਕਰਜ਼ਾ ਲੈਣਾ ਅਗੇਂਸਟ ਦਾ ਐਸੈਟਸ ਲੈਣਾ ਆ,
1: ਬਿਲਕੁਲ।
2: ਉਹਨੇ ਕੀ ਕਰਨਾ, ਇੱਕ ਪ੍ਰੋਜੈਕਟ ਰਿਪੋਰਟ ਬਣਾ ਕੇ ਦੇ ਦੇਣੀ ਆ ਜੀ, ਭਾਈ ਇੰਨਾ ਜਿਹੜਾ ਹੈਗਾ ਆ ਜ਼ਮੀਨ ਦੀ ਕੀਮਤ ਇੰਨੀ ਹੈਗੀ ਆ ਜੀ, ਉਹਦੇ ਅਗੇਂਸਟ ਜਿਹੜਾ ਆ ਤੁਸੀਂ ਜਿਹੜਾ 15,000 ਕਰੋੜ ਰੁਪਇਆ ਦੇ ਰਹੇ ਹੈਗੇ ਆ,
1: ਜੇ
2: ਕੁਛ ਵੀ ਨੀ ਹੁੰਦਾ ਕੱਲ ਨੂੰ ਉਹ ਜ਼ਮੀਨ, ਹਾਂਜੀ
1: ਬਿਲਕੁਲ, ਗਹਿਣੇ ਰੱਖਣੀ ਆ,
2: ਹਾਂਜੀ। ਨਾਲ ਪਾਲਿਸੀ ਦਿੱਤੀ ਹੈਗੀ ਆ ਵੀ ਆਹ ਜਗ੍ਹਾ ਅਕਵਾਇਰ ਕਰਨੀ ਹੈਗੀ ਆ, ਤੇ ਬਾਅਦ ਦੇ ਵਿੱਚ ਜਿਹੜਾ ਇਹ ਫਲਾਨੇ ਬਿਲਡਰਾਂ ਨੂੰ ਦੇਣੀ ਆ ਜੀ, ਉਹਨਾਂ ਨੇ ਪਲਾਟ ਜਿਹੜੀ ਆ ਉੱਥੇ ਦੁਕਾਨਾਂ ਬਣਾਉਣੀ ਆ, ਉਹ ਦੁਕਾਨ ਸਾਡੀ ਐਸਟੀਮੇਟਡ ਕੋਸਟ ਇੰਨੇ ਇੰਨੇ ਦੀ ਵਿਕਣੀ ਆ
1: ਜੀ,
2: ਤੇ ਉਹਦੇ ਵਿੱਚੋਂ ਜਿਹੜਾ ਹੈਗਾ ਆ ਕਰਜ਼ੇ ਦੀ ਅਦਾਇਗੀ ਹੋਏਗੀ ਜੀ। ਉਹ ਕਹਿਣ ਦੀਆਂ ਗੱਲਾਂ ਸਰ, ਗੱਲ ਤਾਂ ਇਹ ਹੈਗਾ ਪੈਸਾ ਪਤਾ ਉੱਡ ਜਾਣਾ ਜੀ, ਜਿਹੜਾ ਜਿੰਨਾ ਇਹਨਾਂ ਨੂੰ ਮਿਲ ਗਿਆ ਇਹਨਾਂ ਨੇ ਉਡਾ ਦੇਣਾ ਜੀ,
1: ਬਿਲਕੁਲ ਹੈ ਜੀ ਜੀ। ਕਿਉਂਕਿ ਸਾਇੰਸ ਦਾ ਪ੍ਰੋਬਲਮ ਇਹਨਾਂ ਨੂੰ ਇਹ ਵੀ ਆ ਨਾ ਹੁਣ ਕਿ ਅੱਗੇ 2027 ਦੀਆਂ ਚੋਣਾਂ ਨੇ, ਤੇ ਬਾਕੀ ਪਾਰਟੀਆਂ ਨੂੰ ਫੰਡਿੰਗ ਜਾਂ ਇਹਨਾਂ ਨੂੰ ਹੁਣ ਬਾਹਰਲੇ ਮੁਲਕਾਂ ਚੋਂ ਵੀ ਫੰਡਿੰਗ ਕਿੰਨੀ ਕੁ ਆਉਂਦੀ ਆ ਜਾਂ ਕਿੰਨਾ ਕੁ ਸਾਥ ਮਿਲ ਰਿਹਾ ਉਹਦੇ ਉੱਤੇ ਵੀ ਡਿਪੈਂਡ ਆ ਨਾ, ਤੇ ਹੁਣ ਇਹਨਾਂ ਨੂੰ ਆਪਣੇ ਲਈ ਵੀ ਕੁਝ ਨਾ ਕੁਝ ਜਟਾਉਣਾ ਪੈਣਾ, ਅੱਗੇ ਚੋਣਾਂ ਤਾਂ ਵੀ ਤਾਂ ਜਿੱਤਣ ਦੀ ਕੋਸ਼ਿਸ਼ ਕਰਨੀ ਆ। ਜਾਂ ਮੈਂ ਇੱਕ ਚੀਜ਼ ਹੋਰ ਸੋਚ ਰਿਹਾ ਸੀ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਜਾਂ ਮੋਦੀ ਸਾਹਿਬ ਕਿਤੇ ਨਾ ਕਿਤੇ ਅੰਦਰ ਖਾਤੇ ਸਮਝੌਤਾ ਕਰਨ ਦੀ ਕੋਸ਼ਿਸ਼ ਇਹਨਾਂ ਨਾਲ ਕਰ ਰਿਹਾ, ਜੋ ਇਹ ਸਾਰਾ ਕੁਝ ਕਹਿੰਦੇ ਸ਼ਾਇਦ ਹੋ ਸਕਦਾ ਬਾਂਬ ਰੋੜ ਰਹੇ ਨੇ ਕਿ ਭਾਈ ਅਕਾਲੀ ਤਾਂ ਨਹੀਂ ਕਰਦੇ, ਤੁਸੀਂ ਕਰੋ ਸਾਡੇ ਨਾਲ ਸਮਝੌਤਾ।
2: ਨਹੀਂ ਸਰ, ਬੀਜੇਪੀ ਇਹਨਾਂ ਨਾਲ ਸਮਝੌਤਾ ਨਹੀਂ ਕਰੇਗੀ। ਬੀਜੇਪੀ ਨੇ ਜਿਹੜਾ ਥੋੜਾ ਜਿਹਾ ਐਜ ਦੇ ਕੇ ਇਹਨਾਂ ਨੂੰ ਦੇਖ ਲਿਆ, ਇਹਨਾਂ ਨੇ ਦਿੱਲੀ 15 ਸਾਲ ਪੈਰ ਨਹੀਂ ਲੱਗਣ ਦਿੱਤੇ
1: ਜੀ,
2: ਸੋ ਇਸ ਕਰਕੇ ਜਿਹੜਾ ਹੈਗਾ ਆ ਉਹ ਤਾਂ ਬੀਜੇਪੀ ਇਸ ਚੀਜ਼ ਨੂੰ ਨਹੀਂ ਹੈਗਾ ਆ, ਉਹ ਤਾਂ ਇਹਨਾਂ ਦੀ ਇਮਾਨਦਾਰੀ ਜਿਹੜੀ ਹੈਗੀ, ਪਹਿਲਾਂ ਉਹਨੂੰ ਟੈਂਟ ਪਾਇਆ ਉਹਨਾਂ ਨੇ ਦਿੱਲੀ
1: ਜੀ,
2: ਜਦੋਂ ਸ਼ੀਸ਼ ਮਹਿਲ ਦਿਖਾਇਆ ਲੋਕਾਂ ਨੂੰ ਵੀ ਆਹ ਦੇਖ ਲੋ ਜੀ, ਗਾੜੀ ਨੀ ਲੇਗਾ, ਬੰਗਲਾ ਨੀ ਲੇਗਾ, ਆਹ ਦੇਖ ਲੋ ਕੀ ਹਾਲਾਤ ਆ ਜੀ। ਉਹ ਤੋਂ ਬਾਅਦ ਹੁਣ ਉਹ ਜਿਹੜਾ ਹੈਗਾ ਇਹਨਾਂ ਦਾ ਕੱਟੜ ਇਮਾਨਦਾਰ ਵਾਲਾ ਟੈਗ ਜਿਹੜਾ ਆ ਉਹਨੂੰ ਲਾਉਣਗੇ, ਦੱਸਣਗੇ ਕਿ ਭਾਈ ਇਹ ਜਿਹੜੇ ਆ ਪਿਛਲਿਆਂ ਨਾਲੋਂ 2 ਡਿਗਰੀ ਵੱਧ ਹੀ ਹੈਗੇ ਆ, ਤੁਸੀਂ ਲੋਕੋ ਪ੍ਰਯੋਗ ਨਾ ਕਰੋ ਬਾਰ ਬਾਰ, ਉਹ ਪਿਛਲੇ ਜਿਹੜੇ ਹੈਗੇ ਉਹਨਾਂ ਨਾਲ ਹੀ ਸਬਰ ਕਰ ਲੋ
1: ਜੀ,
2: ਉਹ ਆਉਣਗੇ ਤੇ ਫਿਰ ਲੁੱਟਣਗੇ ਵੀ ਤੇ ਨਾਲ ਕੁੱਟਣਗੇ ਵੀ, ਦੇਖਿਆ ਸਾਨੂੰ ਲਾ ਕੇ ਤੁਸੀਂ ਬਣਾ ਕੇ ਦੇਖ ਹੀ ਲਏ ਸੀ, ਬਦਲਾ ਲਿਆ ਹੀ ਹੁੰਦੇ ਸੀ,
1: ਬਿਲਕੁਲ।
2: ਕੁੱਲ ਮਿਲਾ ਕੇ ਭਾਰਤ ਸਾਹਿਬ ਜਿਹੜਾ ਆ ਕਿ ਪੰਜਾਬ ਦਾ ਫਿਊਚਰ ਜਿਹੜਾ ਹੈਗਾ ਨਾ ਜੀ, ਉਹ ਧੁੰਦਲਾ ਹੀ ਨਜ਼ਰ ਆ ਰਿਹਾ ਹੈਗਾ ਆ, ਕੋਈ ਬੰਦਾ ਏਦਾਂ ਦਾ ਦਿਸਦਾ ਹੀ ਨਹੀਂ ਕਿ ਜਿਹੜੇ ਕੋਲ ਮਾਸਟਰ ਪਲਾਨ ਹੋਵੇ ਕਿ ਪੰਜਾਬ ਨੂੰ ਇਸ ਕਰਜ਼ੇ ਦੀ ਦਲਦਲ ਚੋਂ ਕੱਢ ਸਕੇ, ਬੱਚਿਆਂ ਨੂੰ ਰੁਜ਼ਗਾਰ ਉਪਲਬਧ ਕਰਾ ਸਕੇ, ਉਹ ਜਿਹੜੇ ਡਿਪਰੈਸ਼ਨ ਚ ਗਏ ਨਸ਼ੇ ਕਰਦੇ ਹੈਗੇ ਆ ਉਹਨਾਂ ਦੇ ਉੱਤੇ ਠੱਲ ਪਾਈ ਜਾ ਸਕੇ, ਉਹ ਚੀਜ਼ਾਂ ਜਿਹੜੀਆਂ ਜਿਹੜੇ ਮੁੱਦੇ ਐਡਰੈਸ ਕਰਨ ਵਾਲੇ ਉਹ ਤਾਂ ਐਡਰੈਸ ਹੋ ਨਹੀਂ ਰਹੇ ਜੀ। ਆਹ ਜਿਹੜਾ ਹੈਗਾ ਆ ਜੀ, ਹਰ ਇੱਕ ਜਗ੍ਹਾ ਆਪਣਾ ਬੋਰਡ ਲਾ ਲੈਣਾ, ਸੜਕ ਤੇ ਚੱਲ ਜਾਓ ਤੁਸੀਂ ਬੱਸਾਂ ਹੀ ਬੱਸਾਂ, ਕਿਹੜੀਆਂ ਬੱਸਾਂ, ਤੀਰਥ ਯਾਤਰਾ, ਫੋਟੋ ਹੀ ਫੋਟੋ
1: ਜੀ,
2: ਬਸ ਆਪਣੇ ਵਰਕਰ ਜਿਹੜੇ ਹੈਗੇ ਆ ਉਹਨਾਂ ਨੂੰ, ਤੇ ਹਰ ਇੱਕ ਪਿੰਡ ਦੇ ਵਿੱਚੋਂ ਨਾ ਜੀ ਇੱਕ ਜਨਾਨੀ ਬੜੀ ਸਿਰ ਕੱਢ ਹੁੰਦੀ ਆ, ਉਹ ਜਨਾਨੀ ਜਰੂਰ ਨਾਲ ਤੀਰਥ ਯਾਤਰਾ ਤੇ ਜਾਂਦੀ ਹੈਗੀ ਆ, ਇਹ ਨੀ ਮੈਨੂੰ ਸਮਝ ਆਈ ਵੀ ਕਿਉਂ, ਮੈਂ ਕਈਆਂ ਪਿੰਡਾਂ ਚ ਦੇਖਿਆ ਜੀ ਕਿੱਥੇ
1: ਜੀ,
2: ਤੇ ਸਾਰਾ ਪੁੰਨ ਮੇਰਾ ਖਿਆਲ ਉਹਨੇ ਹੀ ਲੈਣਾ ਹੁੰਦਾ ਸਾਰਿਆਂ ਦੀ ਸੇਵਾ ਦਾ ਜੀ, ਤੇ ਉਹ ਜਿੰਨੇ ਦਿਨ ਮਤਲਬ ਗਏ ਰਹਿੰਦੇ ਹੈਗੇ ਰੌਣਕ ਵੀ ਨੀ ਰਹਿੰਦੀ ਪਿੰਡਾਂ ਚ, ਕੋਈ ਚੁਗਲੀ ਚਗਲੀ ਹੁੰਦੀ ਨੀ ਜੀ, ਨਾ ਪਤਾ ਲੱਗਦਾ ਕੋਈ
1: ਖੜਕਾ ਦੜਕਾ ਨੀ ਨਾ ਹੁੰਦਾ ਪਿੰਡ ਦੇ ਵਿੱਚ,
2: ਹਾਂਜੀ ਮਤਲਬ ਜਿਹੜੀ ਜਨਾਨੀ ਜਿਹੜੀ ਹੈਗੀ ਨਾ ਜਿਹਨੂੰ ਜੱਗ ਬਾਣੀ ਜਾਂ ਪੰਜਾਬ ਕੇਸਰੀ ਪਿੰਡ ਚ ਕਹਿੰਦੇ ਹੁੰਦੇ ਆ, ਉਹ ਨਾਲ ਜਰੂਰ ਹੁੰਦੀ ਆ ਜੀ ਇਸ ਤੀਰਥ ਯਾਤਰਾ ਵਾਲੀ ਬੱਸ ਦੇ ਵਿਚ,
1: ਬਿਲਕੁਲ ਹੈ ਜੀ ਜੀ,
2: ਹਾਂਜੀ ਉਹਨਾਂ ਦੀਆਂ

0: ਉਹ ਜਿਹੜਾ ਹੈਗਾ ਹੈ ਜੀ
1: ਆ ਪਿਛਲੇ ਦਿਨ ਆਪਾਂ
0: ਜਿਹੜਾ
1: ਕੀਤਾ
0: ਇਹਨਾਂ ਦੀਆਂ
1: ਜੀ
0: ਜੇਬਾਂ 'ਚ
1: ਸਾਹਿਬ
0: ਜਾਂਦਾ
1: ਖਬਰ ਕੀਤੀ ਸੀਗੀ ਕਿ ਉਹ ਜਿਹੜਾ ਫੈਕਟਰੀਆਂ ਵਗੈਰਾ ਦਾ ਜਾਂ ਹੈਗਾ ਉਹਦੇ ਵਿੱਚੋਂ ਵੀ ਜਿਹੜਾ ਉਹ ਚਾਰਜ ਲੈਣਗੇ ਉਹਨਾਂ ਪਹਿਲਾਂ ਮਤਲਬ ਕਿ ਲੋਕਾਂ ਦੇ ਉੱਤੇ ਪਾਉਣਗੇ ਉਹਨੂੰ ਰੈਨੋਵੇਟ ਕਰਨ ਦੇ ਲਈ।
0: ਸਰ ਇੱਕ ਆਪਾਂ ਖਬਰ ਹੋਰ ਵੀ ਕੀਤੀ ਸੀ, ਉਹ ਮੈਨੂੰ ਨਾ ਸਕਿਪ ਕਰ ਰਿਹਾ ਬੰਦੇ ਦਾ ਨਾਂ, ਹੀ ਵਾਜ਼ ਪਲੇਅਰ
1: ਜੀ
0: ਤੇ ਉਹਨੇ ਕਿਹਾ ਸੀ ਮੈਂ ਪੰਜਾਬ ਦੇ ਵਿੱਚ ਇਦਾਂ ਕਰਕੇ ਰਜਿਸਟਰੀ ਕਰਾ ਕੇ ਆਇਆ, ਇੰਨੇ ਦੀ ਰਜਿਸਟਰੀ ਕਰਾਈ ਤੇ ਇੰਨੇ ਪੈਸੇ ਉੱਤੇ ਲੱਗੇ ਹੈਗੇ ਆ
1: ਜੀ।
0: ਹਾਂਜੀ, ਵੀ ਕਰਪਸ਼ਨ ਪੰਜਾਬ ਦੇ ਵਿੱਚ ਜ਼ਿਆਦਾ ਤੇ ਲੈਣ ਦਾ ਕੋਈ ਫਾਇਦਾ ਨਹੀਂ। ਉਸ ਬੰਦੇ ਨੇ ਇਹ ਟਿੱਪਣੀ ਕੀਤੀ ਸੀ ਜੀ, ਆਪਾਂ ਖਬਰ ਵੀ ਕੀਤੀ
1: ਹਾਂ
0: ਸੀ
1: ਬਿਲਕੁਲ।
0: ਵੈਦਰ ਹੀ ਵਾਜ਼ ਇਹ ਕ੍ਰਿਕਟ ਪਲੇਅਰ ਔਰ ਗੋਲਫ ਪਲੇਅਰ, ਇਹ ਤਾਂ ਹੈ ਸੀ ਕੋਈ ਪਲੇਅਰ ਸੀਗਾ ਜਿਹਨੇ ਮਤਲਬ ਇਹ ਇੱਥੇ ਲੈਂਡ ਖਰੀਦੀ ਸੀ ਤੇ ਉਹਦੇ ਕੋਲੋਂ ਵੀ ਬਰਾਈਬ ਲਈ ਗਈ ਸੀ।
1: ਬਿਲਕੁਲ
0: ਸੋ ਇਸ ਕਰਕੇ ਇੱਥੇ ਹੈ ਨੀ ਸਰ, ਨੇਰਗਰਦੀ ਕੀਤੀ ਹੈਗੀ ਐਡਮਿਨਿਸਟ੍ਰੇਸ਼ਨ ਇਹਨਾਂ ਦੀ ਦਿਲ ਹੈਗੀ ਆ ਜੀ, ਉਹ ਜਿਹੜਾ ਆ ਹੁਣ ਤੁਸੀਂ ਆਪਾਂ ਜਿਹੜੀ ਹੈਗੀ ਆ ਉਹਨਾਂ ਦੇ ਕਰੋੜਾਂ ਦੀ ਜਿਹੜੀ ਆ ਘਰ ਮੁੱਖ ਮੰਤਰੀ ਸਾਹਿਬ ਦੇ ਘਰ ਦੇ ਵੱਲ ਨੂੰ ਜਿਹੜੀ ਸੂਈ ਜਾਂਦੀ ਹੈਗੀ ਆ, ਕੀ ਉਹਦੇ ਤੇ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਆ ਬਹਿ ਕੇ ਮੰਥਨ ਕੀਤਾ, ਸੋਚਿਆ ਵੀ ਭਾਈ ਇਹ ਜਿਹੜੇ ਮੇਰੇ ਤੇ ਐਲੀਗੇਸ਼ਨ ਲੱਗ ਰਹੇ ਆ ਸਰ, ਜਦੋਂ ਜੇ ਸਰਕਾਰ ਇਹ ਬਦਲ ਗਈ ਇਹ ਦੇਖਿਓ ਤੁਸੀਂ ਇਹ ਐਲੀਗੇਸ਼ਨ ਤਾਂ ਜਿਹੜੇ ਹੈਗੇ ਆ ਇਹ ਕਿਸੇ ਆਪੋਜੀਸ਼ਨ ਪਾਰਟੀ ਨੇ ਨੀ ਲਾਏ, ਇਹ ਉਹ ਤੁਹਾਨੂੰ ਉਧਰੋਂ ED ਵੱਲੋਂ ਜਿਹੜੀਆਂ ਸੂਚਨਾਵਾਂ ਦਿੱਤੀਆਂ ਜਾਂਦੀਆਂ ਜਾਂ ਲੋਕੀ ਹਾਈ ਕੋਰਟਾਂ ਚ ਪਟੀਸ਼ਨਾਂ ਪਾ ਕੇ ਤੇ ਦੱਸ ਰਹੇ ਹੈਗੇ ਆ, ਬਾਅਦ ਦੇ ਵਿੱਚ ਜਿਹੜਾ ਹੈਗਾ ਆ ਜਦੋਂ ਸਾਰੇ ਕੱਚੇ ਚਿੱਠੇ ਜਿਹੜੇ ਆ ਖੁੱਲ ਗਏ ਕਿਉਂਕਿ ਉਹੀ ਲੋਕ ਜਿਹੜੇ ਹੁੰਦੇ ਨਾ ਜੀ, ਤੇ ਉਹ ਮੈਂ ਇੱਕ ਵਾਰੀ ਜਿਹੜਾ ਆ ਆਪਣੇ ਕਿਸੇ ਸੱਜਣ ਨੂੰ ਲਿਖਿਆ ਸੀਗਾ ਜੀ, ਤੇ ਮੈਂ ਕਿਹਾ ਵੀ ਦੁਨੀਆਂ ਬਾਰੇ ਨਾ ਸੋਚਿਆ ਕਰ, ਐਵੇਂ ਰਿਸ਼ਵਤ ਖੋਰੀ ਨੂੰ ਨਾ ਕੋਸਿਆ ਕਰ, ਲੋਕੀ ਆਪੇ ਦਿੰਦੇ ਨੇ ਰਿਸ਼ਵਤਾਂ ਤੇ ਆਪੇ ਦਿੰਦੇ ਨੇ ਦੁਹਾਈ ਸੱਜਣਾ ਤੇ ਨਵੇਂ ਸਾਲ ਦੀ ਤੈਨੂੰ ਵਧਾਈ
1: ਸੱਜਣਾ।
0: ਹਾਂਜੀ, ਉਹ ਮੈਂ ਨਵੇਂ ਸਾਲ ਦੇ ਉੱਤੇ ਉਸ ਬੰਦੇ ਨੂੰ ਵਧਾਈ ਭੇਜੀ ਤੇ ਉਹ ਬੰਦਾ ਥੋੜਾ ਜਿਹਾ ਸੈਂਟੀ ਹੈਗਾ ਸੀ ਵੀ ਕੀ ਬਣੂ ਇਨਸਾਫ਼ ਕਿੱਥੇ ਰਹਿ ਗਿਆ ਇੱਦਾਂ ਕਰਕੇ ਹੈਗਾ। ਮੈਂ ਕਿਹਾ ਭਾਈ ਜਿਹੜੇ ਬੰਦੇ ਜਿਹੜੇ ਨਾ ਰਿਸ਼ਵਤ ਦੀ ਬਹੁਤੀ ਗੱਲ ਕਰਦੇ ਹੈਗੇ ਆ, ਇਮਾਨਦਾਰੀ ਦੀਆਂ ਘੱਟੋਂ ਉਂਗਲਾਂ ਚਦੇ ਆ, ਇਹ ਖੁਦ ਹੀ ਰਿਸ਼ਵਤਾਂ ਦਿੰਦੇ ਆ ਆਪ ਹੀ, ਬਾਅਦ ਦੇ ਵਿੱਚ ਜਦੋਂ ਜਿਹੜਾ ਹੈਗਾ ਆ ਫਿਰ ਇਸੇ ਚੀਜ਼ ਦੀ ਦੁਹਾਈਆਂ ਦਿੰਦੇ ਹੈਗੇ ਆ। ਹਾਂਜੀ ਬਿਲਕੁਲ ਜੀ
1: ਜੀ,
0: ਬਾਕੀ ਤੁਸੀਂ ਜਿਹੜਾ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਇਸ ਤੋਂ ਪਹਿਲਾਂ ਤੁਸੀਂ ਮੇਰਾ ਮੂੰਹ ਬੰਦ ਕਰੋ, ਮੈਂ ਇਹ ਜ਼ਰੂਰ ਪੁੱਛਣਾ ਮੇਰਾ ਘਰ ਟੀ ਪੁਆਇੰਟ ਤੇ ਹੈਗਾ ਆ, ਮੇਰਾ ਦੂਜਾ ਚਾਂਸ ਕਦੋਂ ਆ, ਤੁਸੀਂ ਕਿਹੜੀ ਰਿਪੋਰਟ ਪੜ੍ਹ ਕੇ ਆਏ ਆ ਜੀ?
1: ਤੁਸੀਂ ਦੱਸ ਸਕਦੇ ਹੋ, ਵਾਸਤੂ ਸ਼ਾਸਤਰ ਦੀ ਸੀ ਜੀ, ਕਹਿੰਦੇ ਜਿਹਦੇ ਮੂਹਰੇ ਦਰਖਤ ਆ ਉਹਦੀ ਮਤਲਬ ਕਿ ਬੰਦਾ ਮਰ ਜਾਂਦਾ ਜੀ ਘਰ ਦਾ। ਮੈਂ ਕਿਹਾ ਫਿਰ ਦਰਖਤ ਪੁੱਟੇ ਤਾਂ ਆਈਆਂ ਪੰਜਾਬੀਆਂ ਨੇ, ਕੋਈ ਰਹਿਣ ਹੀ ਨੀ ਦਿੱਤਾ ਘਰ ਦੇ ਮੂਹਰੇ ਦਰਖਤ, ਤੇ ਜਿਹਦੇ ਮੂਹਰੇ ਖੰਭਾ ਉਹਦੇ ਗੋਭਿਆ ਹੋਣਗੇ ਜੀ, ਜਾਂ ਕੰਜੂਸ ਕਹਿੰਦੇ ਹੋਏਗਾ ਜੀ।
0: ਸਰ ਅਗਰ ਤੁਸੀਂ ਇਸ ਚੀਜ਼ ਨੂੰ ਬਿਲੀਵ ਨਹੀਂ ਕਰਦੇ ਤੇ ਤੁਸੀਂ ਇਸ ਚੀਜ਼ ਨੂੰ ਸ਼ੇਅਰ ਕਿਉਂ ਕਰਦੇ ਹੋ?
1: ਹਾਂਜੀ, ਅਸੀਂ ਤਾਂ ਜਿਹੜਾ ਹੈਗਾ
0: ਇਹ ਵਿਚਾਰ ਹੈਗਾ ਆ ਜੀ, ਇਹ ਤਾਂ ਉਹ ਵੈਬ ਚਾਰ ਜਿਹੜਾ ਹੈਗਾ ਹਿੰਦੀ ਦੇ ਵਿੱਚ ਆ ਜਾਂਦਾ, ਵੈਬ ਚਾਰ ਉਹ ਹੋ ਗਿਆ ਜੀ, ਤੁਸੀਂ ਜਿਹੜਾ ਆ ਵੀ ਅਗਲੇ ਬੰਦੇ ਨੂੰ ਸੋਚਣ ਲਈ ਮਜਬੂਰ ਕਰਤਾ ਵੀ ਘਰ ਤਾਂ ਮੇਰਾ ਟੀ ਪੁਆਇੰਟ ਤੇ, ਮੈਂ ਕਦੀ ਇਸ ਪਾਸੇ ਨੂੰ ਧਿਆਨ ਹੀ ਨਹੀਂ ਦਿੱਤਾ ਵੀ ਵਾਸਤੂ ਵਾਲਿਆਂ ਨਾਲ ਗੱਲਬਾਤ ਕਰੋ। ਹਾਂਜੀ
1: ਬਿਲਕੁਲ ਹੈ ਜੀ, ਆਪਣੇ ਔਜਲਾ ਸਾਹਿਬ ਨੇ ਲਿਖਿਆ ਕਿ IPL ਪਲੇਅਰ ਸੀਗਾ ਜੀ ਜਿਹਦਾ ਜ਼ਿਕਰ ਕੀਤਾ ਸੀ ਉਦੋਂ। ਹਾਂਜੀ,
0: ਕੀ ਨਾਂ ਬੋਲਿਆ ਜੀ ਉਹਨਾਂ ਦਾ?
1: IPL ਪਲੇਅਰ, ਆਪਣਾ IPL ਦਾ ਜੀ।
0: ਹਾਂਜੀ ਹਾਂਜੀ ਹਾਂਜੀ ਹਾਂਜੀ, IPL ਦਾ ਪਲੇਅਰ।
1: ਤੇ ਸੈਣੀ ਸਾਹਿਬ ਇੱਕ ਸੰਖੇਪ ਦੇ ਵਿੱਚ ਗੱਲ ਕਰਕੇ ਤੁਹਾਡੇ ਨਾਲ ਜੋਲ ਭੈਣ ਜੀ ਨੇ ਜੁੜੇ ਨੇ, ਉਹਨਾਂ ਨੇ ਸ਼ਾਇਦ ਕੋਈ ਗੱਲ ਕਰਨੀ ਹੋਵੇ, ਤੇ ਇਹਦੇ ਵਿੱਚ ਇੱਕ ਮੈਂ ਛੋਟੀ ਜਿਹੀ ਟਿੱਪਣੀ ਲਵਾਂਗਾ ਕਿ ਇੰਡੀਆ ਦੇ ਵਿੱਚ ਜਿਵੇਂ ਕਿ ਅਮਰੀਕਾ ਦੇ ਵਿੱਚ 50 ਸੂਬੇ ਨੇ ਤੇ ਉਹਦੇ ਵਿੱਚ 49 ਸੂਬਿਆਂ ਦੇ ਵਿੱਚ ਸੈਣੀ ਸਾਹਿਬ ਜਿਹੜੀ ਡੈਥ ਪੈਨਲਟੀ ਹੈ ਉਹਨੂੰ ਸੁਖਾਲਾ ਕਰਨ ਦੇ ਲਈ ਜਿਹੜਾ ਉਹਨਾਂ ਨੇ ਆਪਣੀਆਂ ਲਾਅ ਜਿਹੜੇ ਨੇ ਚੇਂਜ ਕੀਤੇ ਹੈ, ਪਰ ਭਾਰਤ ਦੇ ਵਿੱਚ ਜਿਹੜਾ ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਹੈ ਉਹਨੂੰ ਜਿਹੜਾ ਇੱਕ ਜਿਹੜੀ ਰਿੱਟ ਪਾਈ ਸੀ ਜਾਂ ਕਿਸੇ ਨੇ ਇਹਦੇ ਵਿੱਚ PIL ਪਾਈ ਸੀ ਤੇ ਅੱਜ ਮੰਗਲਵਾਰ ਨੂੰ ਉਹ ਖਾਰਜ ਕਰ ਦਿੱਤੀ, ਉਹਨਾਂ ਨੇ ਆਪਸ਼ਨ ਦਿੱਤੀ ਸੀ ਜਾਂ ਤਾਂ ਫਾਂਸੀ ਦੇ ਨਾਲੋਂ ਕਿਉਂਕਿ ਦਰਦਨਾਕ ਬਹੁਤ ਹੈ ਤੇ ਤੜਫਦਾ ਵੀ ਰਹਿੰਦਾ ਕਾਫੀ, ਧੋਣ ਦਾ ਮਣਕਾ ਟੁੱਟਦਾ ਹੈ, ਤਾਂ ਜ਼ਹਿਰੀਲਾ ਟੀਕਾ ਜਾਂ ਕੋਈ ਮੈਡੀਸਿਨ ਜਾਂ ਗੈਸ ਜਾਂ ਇਲੈਕਟ੍ਰਿਕ ਸ਼ੌਕ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਵਰਤ ਕੇ ਜਿਹੜਾ ਕੀਤਾ ਜਾ ਸਕਦਾ ਹੈ, ਪਰ ਉਹ ਕਹਿੰਦੇ ਜੀ ਖਾਰਜ ਕਰ ਦਿੱਤੀ ਹੈ, ਕਿ ਇਹਦੇ ਵਿੱਚ ਚੇਂਜ ਹੋਣੀ ਚਾਹੀਦੀ ਹੈ ਕਿ ਨਹੀਂ ਜੀ?
0: ਸਰ ਦੀਸ ਆਰ ਕਾਲਡ ਆਰਥੋਡੋਕਸ ਜਿਹੜੀ ਥੋਟਸ ਹੈਗੀਆਂ ਆ, ਇਹਨੂੰ ਕਹਿ ਦਿੰਦੇ ਹੈਗੇ ਆ ਜੀ ਰੂੜੀਵਾਦੀ ਖਿਆਲ
1: ਜੀ।
0: ਜਦੋਂ ਅੱਜ ਦੇ ਸਮੇਂ ਚ ਜਦੋਂ ਇਹ ਚੀਜ਼ਾਂ ਅਡੋਪਟ ਕੀਤੀਆਂ ਸੀ ਉਦੋਂ ਇਹ ਚੀਜ਼ ਦੇ ਨਤੀਜੇ ਤੇ ਪਹੁੰਚੇ ਸੀ ਵੀ ਇਹਦੇ ਨਾਲ ਦੁੱਖ ਘੱਟ ਲੱਗਦਾ ਆ ਬਾਕੀ ਕੰਮਾਂ ਨਾਲੋਂ
1: ਜੀ।
0: ਅੱਜ ਦੀ ਡੇਟ ਦੇ ਵਿੱਚ ਜਦੋਂ ਜਿਹੜੀ ਚੀਜ਼ ਨੂੰ ਅਮੈਰੀਕਨ ਦੀਆਂ ਸਟੇਟਾਂ 49 ਸਟੇਟਾਂ ਜਿਹੜੀਆਂ ਹੈਗੀਆਂ ਆ ਉਹ ਅਡੋਪਟ ਕਰ ਰਹੀਆਂ ਆ ਅਪਣਾ ਰਹੀਆਂ ਹੈਗੀਆਂ ਆ ਐਪਰੈਂਟ, ਪਰ ਅਜੇ ਫਿਰ ਹੋਰ ਵੀ ਦੱਸਦੇ ਆ ਤੁਹਾਨੂੰ ਵਿੱਚ ਦੀ ਗੱਲ। ਅੱਜ ਦੇ ਜਮਾ ਤੁਸੀਂ

0: ਅਸੀਂ ਦੱਸੋ ਮੈਨੂੰ ਕਿਸੇ ਨੂੰ ਐਗਜੀਕਿਊਟ ਕੀਤੀ ਜਾ ਸਕਦੀ ਆ? ਸਾਰੇ ਨਾ ਕੁਝ ਲਾ ਦਿੱਤੀਆਂ ਨੇ,
1: ਮਤਲਬ ਕਿ ਮੁਲਕ ਦੇ ਵਿੱਚ ਕੈਂਸਲ ਕਰ ਦਿੱਤੀ ਆ ਜੀ, ਉਹ ਮਤਲਬ ਕਿ ਅਲਾਓ ਹੀ ਨਹੀਂ ਆ
0: ਸਾਰੇ ਨਾ ਕੁਝ ਲਾ ਦਿੱਤੀਆਂ ਨੇ ਕਿ ਉਹ ਜਲਾਦ ਜਿਹੜੇ ਹੈਗੇ ਆ ਉਹਨਾਂ ਨੂੰ ਬੈਠਿਆਂ ਨੂੰ ਤਨਖਾਹਾਂ ਦਿੰਦੇ ਰਹੇ, ਇਸੇ ਕਰਕੇ ਵੀ ਹਾਂ ਜੀ ਜਦੋਂ ਕਿਤੇ ਲੋੜ ਪਈ ਤੇ ਕਾਹਦੇ ਵਾਸਤੇ ਉਸ ਸਿਸਟਮ ਨੂੰ ਬਾਏ ਬਾਏ ਕਹੋ?
1: ਬਿਲਕੁਲ ਹਾਂਜੀ,
0: ਉਹ ਸਾਰੀ ਉਮਰ ਜਿਹੜੇ ਹੈਗੇ ਜਲਾਦ ਕੱਖ ਨੀ ਕਰਦੇ ਹੈਗੇ ਸੀ, ਵੀ ਜਿੱਦਣ ਕਿਤੇ ਉਹਨਾਂ ਦੀ ਲੋੜ ਪੈਂਦੀ ਸੀ ਠੀਕ ਹੈ ਜੀ ਉਹਨਾਂ ਨੂੰ ਘਰ ਬੈਠਿਆਂ ਨੂੰ ਮਾਣ ਭੱਤਾ ਦੇਈ ਜਾਣਾ ਜੀ। ਵੈਸੇ ਕਿ ਮਤਲਬ ਉਹ ਵੈਸੇ ਵੀ ਇਹ ਸਟਿਗਮਾ ਜਿਹੜਾ ਜਲਾਦ ਵਾਲਾ ਜਿਹੜਾ ਆ ਕਿਸੇ ਦੇ ਲਾਉਣਾ, ਮੈਂ ਤਾਂ ਡੈਰੋਗੇਟਰੀ ਸਮਝਦਾ ਹੈਗਾ ਆ ਜੀ। ਜੇ ਅੱਜ ਕੋਈ ਸਾਇੰਟਿਫਿਕ ਵਿਚਾਰ ਆ ਰਿਹਾ ਨਾ ਜੀ, ਅਸੀਂ ਪਰ ਸਭ ਗੱਲ ਏਦਾਂ ਹੈਗੀ ਆ, ਮੈਂ ਤਾਂ ਅਸੀਂ ਆਪਣੇ ਪਿੰਡਾਂ ਵਾਲੇ ਲੋਕਾਂ ਨੂੰ ਅਸੀਂ ਕਹਿੰਦੇ ਹੈਗੇ ਆ, ਜਾਂ ਅਸੀਂ ਆਪਾਂ ਮੈਂ ਤੁਹਾਡੇ ਨਾਲ ਵੀ ਕਈ ਵਾਰੀ ਗੱਲ ਕਰਦਾ ਹੁੰਦਾ ਆ ਕਿ ਭਾਰੇ ਸਾਹਿਬ ਅਸੀਂ ਕੋਈ ਵੀ ਚੇਂਜ ਆ ਜੇ ਪਿੰਡਾਂ ਦੇ ਲੋਕ ਉਹ ਛੇਤੀ ਕਿਤੇ ਅਕਸੈਪਟ ਕਰਨ ਨੂੰ ਤਿਆਰ ਨੇ, ਅਸੀਂ ਲਕੀਰ ਤੋਂ ਹਟਣ ਨੂੰ ਤਿਆਰ ਨੇ। ਤੇ ਆਹ ਦੇਖੋ ਸੁਪਰੀਮ ਕੋਰਟ ਦੇ ਜੱਜ
1: ਹੈ
0: ਜੀ, ਉਹ ਤੁਸੀਂ ਉਹਦੇ ਤੇ ਕਮੇਟੀ ਬਣਾਓ, ਤੁਸੀਂ ਉਹਨੂੰ ਖਾਰਜ ਕਿਉਂ ਕੀਤਾ? ਤੁਹਾਨੂੰ ਪਤਾ ਸੀ ਇਹ ਮਾਮਲਾ ਵਿਚਾਰ ਫਿਰ ਇਹ ਮਤਲਬ ਜਿਹੜਾ ਹੈਗਾ
1: ਕੋਈ ਦਾਮੀ ਹੈ ਨਹੀਂ ਇਹਨਾਂ ਦੇ ਵਿਚਾਰ ਸਕਦੇ ਆ ਜੇ ਤੁਸੀਂ ਚਾਹੁੰਦੇ ਹੋ ਇਹਦੇ ਉੱਤੇ ਕੋਈ ਮਤਲਬ ਕਿ ਕਰਨਾ ਚਾਹੁੰਦੇ ਹੋ ਤਾਂ ਕਹਿੰਦੇ
0: ਇਦਾਂ ਵੀ ਕਹਿ ਦਿੰਦੇ ਠੀਕ ਗੱਲ ਹੈ ਦੇ ਦੇ ਲਿਬਰਟੀ ਦੇ ਦਿੱਤੀ
1: ਜੀ
0: ਸਰ, ਲਿਬਰਟੀ ਦੇ ਦਿੱਤੀ ਤੇ ਦੁਬਾਰਾ ਜੇ ਇਹ ਕਮੇਟੀ ਆ ਜਾਵੇ ਜਿੱਦਾਂ ਸਰ, ਉਹ ਤਾਂ ਮਾਮਲਾ ਹੀ ਜਿਹੜਾ ਹੈਗਾ ਆ ਪਬਲਿਕ ਤੁਹਾਡੇ ਵਿਚਾਰਨ ਦਾ ਸੀ, ਤੁਸੀਂ ਉਸੇ ਵੇਲੇ ਜਿਹੜਾ ਕਮੇਟੀ ਕਨਸਟੀਟਿਊਟ ਕਰ ਦਿਓ,
1: ਬਿਲਕੁਲ
0: ਉਹਦਾ ਤੇ ਐਕਸਪਰਟ ਓਪੀਨੀਅਨ ਲਓ
1: ਜੀ,
0: ਫਿਰ ਤੁਸੀਂ ਜੋ ਮਰਜ਼ੀ ਕਿਸੇ ਨਤੀਜੇ ਤੇ
1: ਪਹੁੰਚੋ ਜੀ। ਬਿਲਕੁਲ
0: ਤੁਸੀਂ ਪਹਿਲਾਂ ਹੀ ਜਿਹੜਾ ਹੈਗਾ ਆ ਜੀ ਇਹ ਕਹਿਤਾ ਜੀ ਸਾਨੂੰ ਕੋਈ ਲੱਗਦਾ ਹੈਗਾ ਵੀ ਨਾ ਜਿਹੜੀਆਂ ਇਹ ਧਾਰਾ ਹੈਗੀਆਂ ਇਹ ਕੋਈ ਅਲਟਰਾ ਵਾਇਰਸ ਹੈਗੀਆਂ ਜੀ, ਤੇ ਇਹਨਾਂ ਨੂੰ ਨਹੀਂ ਕੀਤਾ ਜਾ ਸਕਦਾ ਜਾਂ ਇਹਨਾਂ ਚ ਕੋਈ ਇੰਟਰਫੇਰੈਂਸ ਦੀ ਲੋੜ ਹੈਗੀ ਆ, ਪਰ ਭਵਿੱਖ ਵਿੱਚ ਜੇ ਤੁਹਾਨੂੰ ਲੱਗਦਾ ਹੋਵੇ ਤੇ ਤੁਸੀਂ ਇਹਦੇ ਤੇ ਦੁਬਾਰਾ ਕਰ ਸਕਦੇ ਹੈਗੇ ਆ ਜੀ।
1: ਵਾਟ ਇਜ਼ ਦਿਸ ਡਿਸੀਜਨ? 5-7 ਸਾਲ ਪਹਿਲਾਂ ਮੈਂ ਗੱਲ ਸੁਣਾਈ ਸੀ ਜੇ ਟਵਾਣਾ ਸਾਹਿਬ ਦੇ ਨਾਲ ਜਦੋਂ ਮੈਂ ਰੇਡੀਓ ਨਹੀਂ ਕਰਦਾ ਹੁੰਦਾ ਸੀਗਾ, ਤਾਂ ਉਸ ਸਮੇਂ ਨਾ ਇਸੇ ਤਰ੍ਹਾਂ ਅਮੈਰੀਕਨ ਇੱਕ ਜੇਲ੍ਹ ਦੇ ਵਿੱਚ ਇੱਕ ਜਿਹੜਾ ਸੀਗਾ ਕੈਦੀ ਸੀਗਾ, ਤੇ ਡਾਕਟਰ ਜਾਂ ਵਿਗਿਆਨੀਆਂ ਨੇ ਇੱਕ ਸਰਚ ਕੀਤੀ ਸੀ ਕਿ ਸੱਪ ਦੇ ਡੰਗ ਦੇ ਨਾਲ ਜਾਂ ਕੋਬਰੇ ਦੇ ਡੰਗ ਦੇ ਨਾਲ ਮਤਲਬ ਕਿ ਸੱਚੀ ਹੀ ਬੰਦਾ ਮਰ ਜਾਂਦਾ ਹੈ, ਜਾਂ ਫਿਰ ਇੱਕ ਕੈਮੀਕਲ ਰਿਐਕਸ਼ਨ ਹੁੰਦਾ ਬਾਡੀ ਦੇ ਵਿੱਚ, ਡਰ ਹੁੰਦਾ ਪੈਦਾ ਜਾਂ ਵੀ ਮੈਨੂੰ ਸੱਪ ਨੇ ਜਿਹੜਾ ਬਾਈਟ ਕਰ ਲਿਆ ਤੇ ਉਸ ਕਰਕੇ ਹੁੰਦਾ। ਤੇ ਉਹ ਨਤੀਜੇ ਦੇ ਉੱਤੇ ਪਹੁੰਚੇ ਸੀਗੇ ਇਸ ਚੀਜ਼ ਦੇ ਉੱਤੇ ਕਿ ਪਹਿਲਾਂ ਉਹਨੇ ਨਾ ਕਰ ਦਿੱਤਾ, ਕਹਿੰਦੇ ਤੂੰ ਐਡਾ ਵੱਡਾ ਅਪਰਾਧ ਕੀਤਾ ਤੈਨੂੰ ਮਾਰਨਾ ਤਾਂ ਹੈਗਾ ਹੀ ਆ, ਮਤਲਬ ਕਿ ਡੈਥ ਤੇਰੀ ਕਰਨੀ ਕਰਨੀ ਆ ਜੋ ਵੀ ਲਾਅ ਦੇ ਹਿਸਾਬ ਦੇ ਨਾਲ ਆ, ਤੇ ਜੇ ਤੂੰ ਇਸ ਪ੍ਰੋਜੈਕਟ ਦੇ ਵਿੱਚ ਸਾਡੇ ਸਾਂਝਾ ਬਣਦਾ ਤਾਂ ਤੇਰਾ ਨਾਮ ਮਤਲਬ ਕਿ ਵਧੀਆ ਚੀਜ਼ਾਂ ਦੇ ਵਿੱਚ ਵੀ ਦਰਜ ਹੋ ਸਕਦਾ ਕਿ ਇਸ ਵਿਅਕਤੀ ਦਾ ਨਾਂ ਸਾਰੀ ਦੁਨੀਆਂ ਦੇ ਉੱਤੇ ਵੀ ਰਹਿ ਸਕਦਾ। ਪਹਿਲਾਂ ਤਾਂ ਉਹਨੇ ਨਾਂਹ ਕਰ ਦਿੱਤੀ, ਕਹਿੰਦਾ ਨਹੀਂ ਮੈਂ ਮਤਲਬ ਕਿ ਨਹੀਂ ਮੈਂ ਨਹੀਂ ਕਰਾਉਣਾ ਇੱਦਾਂ ਦਾ ਟੈਸਟ ਹੈ ਨਾ। ਫਿਰ ਉਹ ਸੋਚਦਾ ਵਿਚਾਰਦਾ ਰਿਹਾ ਕੁਝ ਦਿਨ, 2-3 ਹਫ਼ਤੇ ਬਾਅਦ ਉਹਨੇ ਫਿਰ ਟੀਮ ਨੂੰ ਕਿਹਾ, ਕੰਟੈਕਟ ਕੀਤਾ ਕਿ ਹਾਂ ਮੈਂ ਇਹਦੇ ਲਈ ਤਿਆਰ ਹਾਂ, ਤੇ ਉਹਨਾਂ ਨੇ ਟੀਮ ਪੂਰੀ ਆ ਜਾਂਦੀ ਹੈ, ਉਹਨੂੰ ਦੱਸ ਦਿੱਤਾ ਜਾਂਦਾ ਕਿ ਇੱਦਾਂ ਕੋਬਰਾ ਤੁਹਾਨੂੰ ਲੜਾਇਆ ਜਾਣਾ ਬਾਈਟ ਕਰਾਉਣੀ ਹੈ, ਤੇ ਉਸ ਤੋਂ ਬਾਅਦ ਮਤਲਬ ਕਿ ਤੂੰ ਤੇਰੀ ਆਰਾਮ ਦੇ ਨਾਲ ਡੈਥ ਹੋ ਜਾਣੀ ਆ ਜਾਂ ਕਿੱਦਾਂ, ਉਹ ਸਾਰਾ ਕੁਝ ਉਹਨਾਂ ਨੇ ਪਲਾਨ ਦੱਸ ਦਿੱਤਾ। ਅੱਖਾਂ ਉੱਤੇ ਪੱਟੀ ਪੁੱਟੀ ਬੰਨ ਦਿੱਤੀ ਤੇ ਨੀਡਲ ਦੇ ਨਾਲ ਜਿਹੜੀ ਉਹਦੇ ਦੋ ਹੱਥ ਦੇ ਉੱਤੇ ਮਤਲਬ ਕਿ ਪੁਆਇੰਟ ਲਾ ਦਿੱਤੇ ਜਿੱਦਾਂ ਕਿ ਆਪਣੀ ਕੋਬਰੇ ਦੀ ਬਾਈਟ ਹੁੰਦੀ ਹੈ, ਤੇ ਉਹਨੂੰ ਦੱਸ ਦਿੱਤਾ ਗਿਆ ਕਿ ਤੈਨੂੰ ਕੋਬਰੇ ਨੇ ਨਾ ਬਾਈਟ ਕਰ ਲਿਆ ਤੇ ਤੂੰ ਮਤਲਬ ਕਿ ਦੇਖਦੇ ਹਾਂ ਹੁਣ ਕਿੰਨਾ ਕੁ ਚਿਰ ਤੂੰ ਜਿਉਂਦਾ ਰਹਿੰਦਾ ਹੈ। ਤੇ ਉਹ ਕੀ ਹੋਇਆ ਕਿ ਬਾਅਦ ਚੋਂ ਕਰ ਕੁਰ ਕੇ ਚੱਲ ਜਾਂਦੇ ਆ, ਉਹਨੂੰ ਮੋਨੀਟਰ ਕਰਨ ਲੱਗ ਜਾਂਦੇ ਆ, ਤੇ ਤਕਰੀਬਨ 48 ਘੰਟਿਆਂ ਦੇ ਵਿੱਚ ਉਹਦੀ ਮੌਤ ਹੋ ਜਾਂਦੀ ਹੈ। ਤੇ ਉਹਨੂੰ ਬਾਅਦ ਦੇ ਵਿੱਚ ਇਹ ਕਨਫਰਮ ਹੁੰਦਾ ਕਿ ਇਹਦੇ ਕੋਬਰਾ ਤਾਂ ਲੜਾਇਆ ਹੀ ਨਹੀਂ ਗਿਆ ਸੀ ਜਾਂ ਬਾਈਟ ਕਰਾਈ ਨਹੀਂ ਗਈ ਸੀ, ਸਿਰਫ ਉਹਦਾ ਜਿਹੜਾ ਇੱਕ ਬ੍ਰੇਨ ਨੂੰ ਜਿਹੜਾ ਮੈਸੇਜ ਦਿੱਤਾ ਗਿਆ ਸੀ ਕਿ ਤੈਨੂੰ ਕੋਬਰਾ ਲੜ ਗਿਆ, ਡਰ ਦੇ ਨਾਲ ਹੀ ਜਿਹੜਾ ਕੈਮੀਕਲ ਰਿਐਕਸ਼ਨ ਹੋਇਆ ਉਹਦਾ ਜਿਹੜਾ ਬਲੱਡ ਸੀਗਾ ਉਹ ਪੋਇਜ਼ਨ ਦੇ ਵਿੱਚ ਜਿਹੜਾ ਤਬਦੀਲ ਹੋਣ ਲੱਗ ਗਿਆ ਤੇ ਉਹਦੀ ਡੈਥ ਹੋ ਜਾਂਦੀ ਜੀ ਇਸ ਕਰਕੇ। ਤੇ ਉਹ ਬੰਦੇ ਨੂੰ ਅੱਜ ਵੀ ਚੇਤੇ ਕੀਤਾ ਜਾਂਦਾ ਜੀ ਇਸ ਚੀਜ਼ ਦੇ ਵਿੱਚ। ਬਹੁਤ ਸਾਰੇ ਵਿਗਿਆਨਿਕ ਜਿਹੜੇ ਵਿਗਿਆਨ ਦੇ ਨਾਲ ਜੁੜੇ ਹੋਏ ਤਜਰਬੇ ਕੀਤੇ ਜਾ ਸਕਦੇ ਆ ਜਾਂ ਬਹੁਤ ਸਾਰੀਆਂ ਚੀਜ਼ਾਂ ਦੇ ਰਾਜ ਖੋਲੇ ਜਾ ਸਕਦੇ ਆ, ਕਿਸੇ ਕੰਮ ਤਾਂ ਲੱਗ ਸਕਦੇ ਆ ਇੰਨੇ ਜੇ ਕੈਦੀ ਆ ਸਾਡੀਆਂ ਜੇਲ੍ਹਾਂ ਦੇ ਵਿੱਚ ਜੀ।
0: ਸਰ ਬੇਨਤੀ ਇਹ ਹੈਗੀ ਆ ਕਿ ਤੁਸੀਂ ਜਿਹੜਾ ਆ ਉਸ ਚੀਜ਼ ਦੇ ਉੱਤੇ ਤੁਸੀਂ ਕਹਿ ਤਾ ਵੀ ਇਹਦੇ ਵਿੱਚ ਜਿਹੜਾ ਆ ਵੀ ਕੋਈ ਮਿਲਾਵਟ ਹੋ ਸਕਦੀ ਆ ਜਾਂ ਕੋਈ ਹੋਰ ਹੋ ਸਕਦੇ ਹੈਗੇ ਆ ਜੀ, ਤੁਸੀਂ ਚੁੱਪ ਕਰਕੇ ਉੱਥੇ ਜਿਹੜਾ ਹੈਗਾ ਆ ਉਹਦੇ ਵਿੱਚ ਜਿਹੜਾ ਐਕਸਪਰਟ ਦੀ ਡਿਊਟੀ ਲਾਓ ਜਾਂ ਇੱਕ ਟੀਮ ਬਣਾ ਦਿਓ ਵੀ ਹਾਂ ਵੀ ਇਹ ਟੀਮ ਜਿਹੜੀ ਹੈਗੀ ਇਸ ਚੀਜ਼ ਨੂੰ ਐਗਜੀਕਿਊਟ ਕਰਵਾਏਗੀ, ਉਹ ਆਪੇ ਟੀਕਾ ਲਿਆਉਣ ਲਾਉਣ ਤੇ ਆਰਾਮ ਨਾਲ ਆਪਣਾ ਕੰਮ ਨਿਬੜੇ।
1: ਬਿਲਕੁਲ
0: ਜੇਲ੍ਹ ਦਾ ਡਾਕਟਰ ਜਿਹੜਾ ਹੈਗਾ ਉਹ ਤੁਸੀਂ ਪਹਿਲਾਂ ਜਿਹੜਾ ਹੈਗਾ ਪਤਾ ਨੀ ਕਿਉਂ ਮਤਲਬ ਜਿਹੜਾ ਆ
1: ਹਰ ਚੀਜ਼
0: ਰੂੜੀਵਾਦੀ ਸੋਚ ਜਿਹੜੀ ਹੈਗੀ ਉਹ ਕਾਇਮ ਰੱਖਣੀ ਹੈਗੀ ਆ, ਕੋਈ ਚੇਂਜ ਜਿਹੜੀ ਆ ਉਹਨੂੰ ਛੇਤੀ ਕਿਤੇ ਬਣਾਉਣਾ ਹੀ ਨੀ।
1: ਬਿਲਕੁਲ ਹੈ ਜੀ ਸੈਣੀ ਸਾਹਿਬ ਜੀ,
0: ਸੋ ਮੈਂ ਨੀ ਸਹਿਮਤ ਜੀ, ਇਹਦੇ ਉੱਤੇ ਹੋ ਜਾਣਾ ਚਾਹੀਦਾ ਸੀਗਾ ਕੋਈ ਸਰ, ਨਹੀਂ ਜਲਾਦ ਹੀ ਨਹੀਂ ਲੱਭਦੇ ਜੀ, ਬਾਅਦ ਦੇ ਵਿੱਚ ਜਿਹੜਾ ਹੈਗਾ ਫਾਂਸੀ ਦੇਣੀ ਹੁੰਦੀ ਆ, ਫਿਰ ਡੇਟਾਂ ਚੇਂਜ ਕਰਨੀਆਂ ਪੈਂਦੀਆਂ ਕਈ ਵਾਰੀ
1: ਜੀ, ਬਿਲਕੁਲ
0: ਇਸੇ ਕਰਕੇ ਵੀ ਜਲਾਦ ਹੀ ਨਹੀਂ ਹੈਗਾ ਜੀ
1: ਜੀ। ਤੇ ਸੈਣੀ ਸਾਹਿਬ ਆਪਣੇ ਨਾਲ ਜੋਲ ਭੈਣ ਜੀ ਨੇ ਤੇ ਉਹਨਾਂ ਦਾ ਸਵਾਗਤ ਕਰਦੇ। ਸਤਿ ਸ੍ਰੀ ਅਕਾਲ ਭੈਣ ਜੀ, ਮਾਫੀ ਚਾਹੁੰਦਾ ਤੁਹਾਨੂੰ 11 ਮਿੰਟ ਹੋਲਡ 10 ਮਿੰਟ ਹੋਲਡ ਤੇ ਰੱਖਿਆ ਜੀ, ਜੀ ਆਨੋ ਜੀ ਸਵਾਗਤ ਹੈ।
0: ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ,
2: ਸਤਿ ਸ੍ਰੀ ਅਕਾਲ ਭਾਜੀ, ਹੋਰ ਕੀ ਹਾਲ ਆ ਜੀ, ਸਿਹਤਾਂ ਕਿਵੇਂ ਨੇ?
0: ਤੁਹਾਡਾ ਆਸ਼ੀਰਵਾਦ ਹੈ ਜੀ ਵੱਡਿਆਂ ਦਾ,
2: ਠੀਕ ਹੈ ਜੀ। ਹਾਂਜੀ ਅੱਛਾ, ਮੈਂ ਤਾਂ ਭਾਜੀ ਇਹ ਸ਼ੇਅਰ ਕਰਨਾ ਸੀਗਾ ਤੁਹਾਡੇ ਨਾਲ ਗੱਲ ਇੱਕ। ਤੁਸੀਂ ਕਹਿੰਦੇ ਸੀਗੇ ਕਿ ਉਹਨਾਂ ਨੇ ਉਹ ਜਿਹੜੇ ਬਾਬੇ ਸੀ ਭੰਗੜੇ ਪਾਏ, ਉਹਨਾਂ ਨੇ ਗੋਡੇ ਬਦਲਵਾਏ ਨੀ ਸੀਗੇ, ਤੇ ਮੈਂ ਤਾਂ ਆਪ ਕੇਸ ਲਾਉਣਾ ਤੁਹਾਡੇ ਕੋਲ, ਮੈਂ ਪੰਜਾਬ ਦੀ ਉਹ ਲੈਣੀ ਆ, ਬਣਾਉਣੀ
1: ਆ। ਕੈਨੇਡਾ ਤੋਂ ਨਾ ਗੋਡੇ ਬਦਲਾਉਣ ਆਉਂਦੇ ਹੁੰਦੇ ਸੀ ਜਾਂ ਦੰਦ ਬਦਲਾਉਣ ਆਉਂਦੇ ਹੁੰਦੇ, ਉਹਨਾਂ ਨੇ ਪੱਤਾ ਬੰਦ ਕਰਤਾ ਸੀ ਜੀ। ਹਾਂਜੀ,
2: ਹਾਂਜੀ, ਮੌਜਾਂ ਤਾਂ ਹੈਗੀਆਂ ਵੈਸੇ, ਹੁਣ ਇਹ ਸਰਕਾਰ ਨੇ ਦਿੱਤੀਆਂ ਹੋਈਆਂ। ਤੇ ਮੈਂ ਇੱਕ ਦਿਨ ਕਿਹਾ ਬੱਚਿਆਂ ਨੂੰ, ਮੈਂ ਬੱਚਿਆਂ ਨੂੰ ਦੋਨਾਂ ਨੂੰ ਛੋਟੇ ਨੇ, ਬੜਾ 10 ਸਾਲ ਦਾ ਤੇ ਛੋਟਾ 8 ਦਾ, ਮੈਂ ਅਨੰਦਪੁਰ ਸਾਹਿਬ ਲੈ ਗਈ ਹਨਾ, ਤੇ ਮੈਂ ਕਿਹਾ ਵੀ ਅਨੰਦਪੁਰ ਸਾਹਿਬ ਤੋਂ ਬਾਅਦ ਨੈਣਾ ਦੇਵੀ ਜਾ ਕੇ ਤੇ ਜੱਗੇ ਜੱਟ ਦੀ ਇਹਨਾਂ ਨੂੰ ਸਮਾਧ ਦਿਖਾ ਕੇ ਲੈ ਕੇ ਆਉਣੀ ਆ। ਕੁਦਰਤੀ ਨਾ ਅਸੀਂ ਉੱਥੇ ਨੇੜੇ ਪਹੁੰਚੇ, ਬਹੁਤ ਸੋਹਣਾ ਮੌਸਮ ਹੋ ਗਿਆ ਤੇ ਮੀਂਹ ਪੈਣ ਲੱਗ ਗਿਆ
1: ਜੀ।
2: ਫੇਰ ਮੈਂ ਗਈ ਨੀ, ਮੈਂ ਕਿਹਾ ਵੀ ਨਹੀਂ ਬਈ ਥੋੜਾ, ਮੈਂ ਕਦੇ ਗਈ ਵੀ ਨੀ ਸੀ ਐਕਚੁਲੀ ਉਸ ਪਾਸੇ ਨੂੰ। ਹਾਂਜੀ, ਤੇ ਮੇਰੀ ਸਲਾਹ ਸੀ ਕਿ ਨੈਣਾ ਦੇਵੀ ਤੇ ਜੱਗਾ ਜੱਟ ਦੀ ਸਮਾਧ ਦਿਖਾ ਕੇ ਲੈ ਕੇ ਆਉਣੀ ਆ। ਹਾਂਜੀ, ਤੇ ਫਿਰ ਉਹ ਮੀਂਹ ਕਰਕੇ ਮੈਂ ਬਾਹਰ, ਤੇ ਫਿਰ ਅਸੀਂ ਜਿਹੜੀ ਵਿਰਾਸਤ ਏ ਖਾਲਸਾ ਉਹ ਦੇਖਣ ਚਲੇ ਗਏ ਭਾਜੀ। ਤੇ ਉਹ ਗਏ ਤਾਂ ਉੱਥੇ ਜਿਹੜੇ ਜਿਹੜੇ ਵਿਜ਼ਟਰ ਸੀਗੇ ਜਿਵੇਂ ਅਸੀਂ ਸੀਗੇ, ਉਹ ਤਾਂ ਬਹੁਤ ਥੋੜੇ ਹੋਣਗੇ, 15 ਕੁ ਜਾਂ 20 ਹੋਣਗੇ ਬਸ ਇੰਨੇ ਕੁ। ਤੇ ਬਿਲਕੁਲ ਹੀ ਭਰਿਆ ਪਿਆ, 4 ਬੱਸਾਂ ਖੜੀਆਂ ਰੋਡਵੇਜ਼ ਆਹ ਇਹਨਾਂ ਦੀਆਂ ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਜਿਹੜੇ ਹਾਂਜੀ, ਉਹ ਬੀਬੀਆਂ ਨੂੰ ਤੇ ਬਾਬਿਆਂ ਨੂੰ ਲੈ ਕੇ ਆਏ ਤੀਰਥ ਯਾਤਰਾ ਵਾਲੇ। ਹਾਂਜੀ, ਤੇ ਅੰਦਰ ਹਾਲ ਭਰਿਆ ਪਿਆ, ਲਾਈਨਾਂ ਲੱਗੀਆਂ ਹੋਈਆਂ ਤੇ ਬੜਾ ਹੀ ਰਸ਼। ਤੇ ਉਹ ਮੈਂ ਅੰਦਰ ਜਾ ਕੇ ਉਹ ਸਾਰੀਆਂ ਬੀਬੀਆਂ ਤੇ ਉਹ ਮੈਂ ਨਾ ਐਕਚੁਲੀ ਮੈਂ ਵੈਸੇ ਤਾਂ ਚਲੋ ਨਹੀਂ ਲਾ ਤੋੜਨਾ ਚਾਹੀਦਾ, ਮੈਂ ਉਹ ਜਿਵੇਂ ਪਿਕਚਰ ਲੈਣ ਲੱਗੀ ਬੱਚਿਆਂ ਦੀ ਤੇ ਉਹ ਬੀਬੀਆਂ ਹੈ ਕਿ ਤਾਂ ਉਹਨਾਂ ਲਿਖਿਆ ਹੈ ਵੀ ਪਿਕਚਰ ਨਹੀਂ ਲੈ ਸਕਦੇ। ਤੇ ਉਹ ਬੀਬੀ ਮੈਨੂੰ ਕਹਿੰਦੀ, ਇੱਕ ਉਹਨੂੰ ਪਤਾ ਨੀ ਸੀਗਾ, ਉਹ ਕਹਿੰਦੀ ਅਖੇ ਨਾ, ਕਹਿੰਦੀ ਆਪਦਾ ਫੋਨ ਕੋਲ ਆ, ਕਹਿੰਦੀ ਇਹਨਾਂ ਨੇ 5 ਘੰਟੇ ਬਿਠਾ ਕੇ ਰੱਖਣਾ ਜਾਨੂ ਆਪਣੀ ਬੱਸ ਜਾਣੀ ਆ ਨਿਕਲ, ਕਹਿੰਦੀ ਅਖੇ।
1: ਅੱਛਾ ਜੀ,
2: ਤੇ ਹਾਂਜੀ ਉਹ ਹਾਂਜੀ ਹਾਂਜੀ ਉਹ ਬੀਬੀਆਂ ਨੂੰ ਪਤਾ, ਬੀਬੀ ਮੈਨੂੰ ਕਹਿੰਦੀ ਇੱਕ, ਕਹਿੰਦੀ ਕਹਿੰਦੀ ਆਪਦਾ ਫੋਨ ਕਹਿੰਦੀ ਤੇਰਾ ਫੜ ਲੈਣਾ ਇਹਨਾਂ ਨੇ, ਕਹਿੰਦੀ 5 ਘੰਟੇ ਬਿਠਾ ਕੇ ਰੱਖਣਗੇ ਤੇ 5 ਘੰਟੇ ਫੋਨ ਨੀ ਦੇਣਾ ਤੇ ਬੱਸ ਆਪਣੀ ਜਾਣੀ ਆ ਜਾਨੂੰ ਨਿਕਲ। ਮੈਂ ਕਿਹਾ ਅੱਛਾ ਜੀ ਠੀਕ ਆ, ਠੀਕ ਆ ਹਾਂਜੀ। ਤੇ ਉਹ ਮੈਂ ਤਾਂ ਬੜੀ ਖੁਸ਼ ਹੋਈ ਉਹਨਾਂ ਨੂੰ ਦੇਖ ਕੇ, ਮੈਂ ਕਿਹਾ ਵੀ ਕਿੱਥੇ ਬੇਚਾਰੀਆਂ ਨੇ ਹੁਣ ਸ਼ਾਮ ਨੂੰ ਧਾਰ ਕੱਢਣ ਨੂੰ ਬਾਲਟੀਆਂ ਚੱਕੀ ਫਿਰਨਾ ਹੋਣਾ ਸੀ, ਹੁਣ ਬੜੀਆ ਮੌਜ ਨਾਲ ਘੁੰਮ ਫਿਰ ਜਾਣਾ। ਸਾਰੀਆਂ ਹੀ ਬੀਬੀਆਂ ਬਾਬੇ ਬੀਬੀਆਂ ਬਾਬੇ ਹਾ ਤੇ ਉਹ ਦੇਖਣ ਆਏ ਹਨਾ। ਤੇ ਚਲੋ ਇਸ ਬਹਾਨੇ ਉਹਨਾਂ ਨੂੰ ਸੈਰ ਕਰਨ ਦਾ ਘਰੋਂ ਨਿਕਲਣ ਦਾ ਮੁਫ਼ਤ ਦੇ ਵਿੱਚ ਹੀ ਸੀ ਹਨਾ, ਮੌਕਾ ਤਾਂ ਮਿਲਿਆ
1: ਹਨਾ। ਖਸਮਾ ਖਾਣੇ ਨੇ ਸਾਨੂੰ ਗਲੀ ਚੋਂ ਪੈਰ ਬਾਂਧ ਕੱਢਣ ਦਿੱਤਾ ਸੀ, ਭਗਵੰਤ ਮਾਨ ਦੇਖੋ ਜੀ ਉਹਦਾ ਵਸਦਾ ਰਵੇ, ਸਾਨੂੰ ਤਾਂ ਪੰਜਾਬ ਘੁਮਾ ਦਿੱਤਾ ਜੀ, ਇਹਦਾ ਦੇਣ ਕਿੱਥੇ ਦੇਵਾਂਗੇ।
2: ਉਥੇ ਨਾ ਰਸ਼ ਲੱਗਿਆ ਪਿਆ ਤੇ ਉਥੇ ਇੱਕ ਕੈਂਟੀਨ ਬਣੀ ਅਸੀਂ ਤਾਂ ਉਸ ਤੇ ਉਸ ਪਾਸੇ ਨੂੰ ਉਸ ਕੈਂਟੀਨ ਤੇ ਗਈ ਨੇ, ਕੈਂਟੀਨ ਜੇ ਟਾਈਪ ਆ ਉਥੇ ਲੋਕੀ, ਤੁਸੀਂ ਲੈ ਕੇ ਕੁਛ ਜੂਸ ਕਾਫੀ ਚਾਹ ਜਾਂ ਕੁਛ ਸਨੈਕ ਲੈ ਕੇ ਖਾ ਸਕਦੇ ਹੋ। ਬਹੁਤ ਰਸ਼ ਹਨਾ, ਜਿਹੜਾ ਥੋੜਾ ਬਹੁਤਾ ਪਾਕਟ ਮਨੀ ਤਾਂ ਹੁਣ ਜਦੋਂ ਕਿਰਾਇਆ ਮੁਫ਼ਤ ਚ ਸੀਗਾ ਫਿਰ ਕੁਛ ਤਾਂ ਪੈਸੇ ਹੁੰਦੇ ਹੀ ਨੇ ਹਨਾ। ਤੇ ਊ ਠੀਕ ਆ ਵੀ ਪੰਜਾਬ ਦੀ ਗੌਰਮੈਂਟ ਪੈਨਸ਼ਨ ਤਾਂ ਨੀ, ਹਰਿਆਣੇ ਚ ਤਾਂ ਸੀਨੀਅਰ ਦੀ ਨਹੀਂ, ਸੀਨੀਅਰ ਦੀ ਬਹੁਤ ਪੈਨਸ਼ਨ ਆ ਮੇਰੇ ਖਿਆਲ, 3000 ਤੋਂ ਵੀ ਉੱਤੇ ਆ ਹਰਿਆਣੇ ਚ ਤਾਂ।
1: ਅੱਛਾ ਜੀ,
2: ਹਾਂਜੀ ਹਾਂਜੀ ਹਾਂਜੀ, ਕਾਫੀ ਪੈਨਸ਼ਨ ਆ ਮੇਰੇ ਖਿਆਲ, 3200 ਸ਼ਾਇਦ 3800 ਦੇ ਨੇੜੇ ਤੇੜੇ ਹੋਵੇ। ਹਾਂਜੀ, ਤੇ ਉਹ ਫੇਰ ਇੱਕ ਅੰਦਰ ਸੀਗੇ ਜਿਹੜੇ ਜਿਹੜੇ ਆ ਗਾਰਡ ਖੜੇ ਹੁੰਦੇ ਨੇ, ਇਹ ਨਾ ਅਸੀਂ ਜਾਈਏ ਤੇ ਬੱਚੇ ਵੀ ਨਾਲ ਸੀਗੇ, ਤੇ ਇੱਕ ਗਾਰਡ ਨੇ ਨਾ ਦੂਜੇ ਨੂੰ ਗਾਲ ਕੱਢੀ ਬਹੁਤ ਹੀ ਜਬਰ, ਮਤਲਬ ਬੜੀ ਜਿਹੜੀ ਗੰਦੀ ਗਾਲ ਹੁੰਦੀ ਆ। ਮੈਂ ਉਹਨੂੰ ਕਿਹਾ, ਮੈਂ ਉਹਨੂੰ ਯੰਗ ਜਿਹਾ ਸੀ, ਮੈਂ ਉਹਨੂੰ ਖੜਾ ਲਿਆ, ਮੈਂ ਕਿਹਾ ਗੱਲ ਸੁਣ ਕਾਕਾ, ਮੈਂ ਕਿਹਾ ਪਿਕਚਰ ਤੁਸੀਂ ਸਾਨੂੰ ਲੈਣ ਨੀ ਦਿੰਦੇ, ਅਸੀਂ ਤਾਂ ਪਿਕਚਰ ਅਸੀਂ ਕਿਹੜਾ ਕਿਤੇ ਕੁਛ ਇਹਦਾ ਬਈ ਕੁਛ ਇਹਦਾ ਮਿਸਯੂਜ਼ ਕਰਨਾ ਜਾਂ ਕੁਛ ਕਰਨਾ, ਸਿਰਫ ਬੱਚਿਆਂ ਨੂੰ ਇਹ ਹੁੰਦਾ ਕਿ ਮੈਮਰੀ ਹੁੰਦੀ ਆ ਤੇ ਤਾਂ ਲੈ ਰਹੇ ਆ ਗਾਲ। ਮੈਂ ਕਿਹਾ ਤੂੰ ਅੰਦਰ ਖੜ ਕੇ ਐਡੀ ਕੱਢਦਾ, ਕਹਿੰਦਾ ਜੀ ਉਹ ਤਾਂ ਮੇਰੇ ਤੇ ਗਲਤੀ ਨਾ ਨਿਕਲ ਗਈ, ਇਹਨੇ ਸਫਾਈ ਨੀ ਕੀਤੀ। ਮੈਂ ਜੋ ਕੁਛ ਮਰਜ਼ੀ ਕੀਤਾ ਹੋਵੇ ਪਰ ਤੇਰਾ ਗਾਲ ਕੱਢਣ ਦਾ ਤਾਂ ਕੋਈ ਮਤਲਬ ਨੀ ਨਾ, ਫਿਰ ਇੰਨੀ ਸੰਗਤ ਖੜੀ ਆ ਤੇ ਤੂੰ ਖੜਾ ਵੀ ਐਡੀ ਵੱਡਾ ਇੱਕ ਜਗ੍ਹਾ ਬਣਾਈ ਹੋਈ ਆ ਵਿਰਾਸਤ ਏ ਖਾਲਸਾ ਤੇ ਉਹਦੇ ਵਿੱਚ ਤੂੰ ਗਾਲ ਕੱਢਣ ਲੱਗਿਆ ਹੋਇਆ, ਤੇ ਇਸ ਕਰਕੇ ਜਿਹੜੇ ਇਹ ਗੋਡਿਆਂ ਵਾਲਾ ਤੇ ਇਹ ਭਗਵੰਤ ਮਾਨ ਨੇ ਵਧੀਆ ਕੀਤਾ ਤੇ ਸੈਰ ਵਾਲਾ ਯਾਤਰਾ ਵਾਲਾ ਤਾਂ ਬੜਿਆ। ਤੁਸੀਂ ਇਹਨਾਂ ਜੀ ਜਗ੍ਹਾ ਤੇ ਜਾ ਕੇ ਦੇਖੋ ਬੀਬੀ ਬਾਬੇ ਬੜੇ ਮੌਜ ਕਰਦੇ ਨੇ, ਬੜੇ ਮੁਫ਼ਤ ਦੇ ਵਿੱਚ ਜਾਂਦੇ ਨੇ। ਹਾਂਜੀ ਤੇ ਰੌਣਕਾਂ ਲੱਗੀਆਂ ਪਏ ਨੇ ਜਿੱਥੇ ਕੋਈ ਹੋਰ ਨੀ ਜਾਂਦਾ, ਜਦੋਂ ਕੋਈ ਵੀ ਤੇ ਨਹੀਂ ਕੌਣ ਲੈ ਕੇ ਜਾਂਦਾ ਪਿੱਛੋਂ, ਪਰ ਹੁਣ ਉਹ ਬੱਸ ਚੜਦੀਆਂ ਨੇ ਹਨਾ, ਬੱਸ ਚੜਦੀਆਂ ਨੇ ਤੇ ਹਾਂਜੀ ਤੇ ਇਸ ਕਰਕੇ ਮੈਂ ਭਾਜੀ ਉਹਨਾਂ ਨਾਲ ਦੱਸਣਾ ਸੀਗਾ ਵੀ
0: ਤੁਸੀਂ ਐਵੇਂ ਨਾ।
2: ਹਾਂਜੀ
0: ਮੇਰੀ ਬੇਨਤੀ ਸੁਣੋ, ਜਿਹਨੇ ਤੁਹਾਨੂੰ ਕਿਹਾ ਨਾ ਇਹ ਗੱਲ ਵੀ ਇਹਨਾਂ ਨੇ ਇੰਨੇ ਘੰਟੇ ਮੋਬਾਇਲ ਰੱਖਣਾ ਹੈਗਾ ਆ ਤੇ ਫਿਰ ਮੋਬਾਇਲ ਨੀ ਦੇਣਾ ਤੇ ਆਪਣੀ ਬੱਸ ਨਿਕਲ ਜਾਣੀ ਆ, ਇਹਦਾ ਮਤਲਬ ਇਹ ਉਹ ਪਹਿਲੀ ਵਾਰੀ ਆਈ ਨਹੀਂ, ਇਸ ਕਰਕੇ ਉਹ ਆਉਂਦੀ ਰਹਿੰਦੀ ਹੈਗੀ ਆ। ਤੁਸੀਂ ਮੈਂ ਸੱਚੀ ਗੱਲ ਤੁਹਾਨੂੰ ਇਹ ਤੁਸੀਂ ਮਤਲਬ ਇਹਨਾਂ ਲੋਕਾਂ ਦੇ ਹਿਤੈਸ਼ੀ ਆ ਨਾ ਜੀ, ਮੈਂ ਇੱਕ ਸੱਚੀ ਗੱਲ ਦੱਸਦਾ ਹੈਗਾ ਆ ਕਿ ਮੈਂ ਜਦੋਂ ਨਾ ਕਈ ਵਾਰੀ ਵੀਡੀਓ ਕਾਲ ਦੇ ਉੱਤੇ ਮੈਂ ਔਜਲਾ ਸਾਹਿਬ ਨੂੰ ਕੰਮ ਕਰਦੇ ਦੇਖਦਾ ਨਾ ਸਟੋਰ ਤੇ, ਤੇ ਮੈਨੂੰ ਸ਼ਰਮ ਆਉਂਦੀ ਆ ਕਿ ਸਾਡੇ ਵਰਕ ਕਲਚਰ ਜਿਹੜਾ ਹੈਗਾ ਆ ਇੰਨਾ ਘੱਟ ਗਿਆ ਆ, ਅਸੀਂ ਇੰਨੀ ਮਿਹਨਤ ਨਹੀਂ ਕਰਦੇ। ਇਹ ਬੰਦੇ ਜਿਹਨਾਂ ਨੇ ਸਭ ਕੁਛ ਅਚੀਵ ਕਰ ਲਿਆ ਆ, ਇਹਨਾਂ ਨੂੰ ਕੋਈ ਮਤਲਬ ਏਦਾਂ ਦੀ ਹੈ ਨੀ ਗੀ ਕਿ ਇਹਨਾਂ ਨੇ ਓਨੇ ਕਮਾਣੇ ਆ ਤੇ ਉੱਥੇ ਜਾ ਕੇ ਖਾਣੇ ਹੈਗੇ। ਸਾਡੇ ਅਸੀਂ ਜਿਹੜੇ ਡੰਗ ਦੀਆਂ ਡੰਗ ਕਮਾਉਣ ਵਾਲੇ ਹੈਗੇ ਨਾ, ਉਹ ਵੀ ਇੰਨਾ ਮਿਹਨਤ ਨਹੀਂ ਕਰਦੇ। ਸਾਡੇ ਇੱਥੇ ਵਰਕ ਕਲਚਰ ਵੈਸੇ ਹੀ ਖਤਮ ਹੋ ਗਿਆ ਜੀ। ਇਹ ਲੋਕਾਂ ਨੇ ਲੀਡਰਾਂ ਨੇ ਸਾਨੂੰ ਮਤਲਬ ਫ੍ਰੀ ਦੀਆਂ ਚੀਜ਼ਾਂ ਤੇ ਲਾਤਾ, ਇਹਨਾਂ ਦੇ ਜਿਹੜਾ ਹੈਗਾ ਆ ਤੁਸੀਂ ਅੱਜ ਇਹ ਗੋਡੇ ਗੋਡੇ ਪਾਏ ਕਿਸੇ ਦੇ ਲਈ, ਨਾ ਕਿਸੇ ਦਾ ਚੱਲਦਾ ਗੋਡਾ ਦੇਖਿਆ ਹੈਗਾ ਤੇ ਬਿੱਲ ਉੱਥੇ ਪਤਾ ਨੀ ਕਿੰਨੇ ਕਦੇ ਕੱਟ ਹੋਏ ਹੋਣੇ ਆ ਜੀ। ਇਹ ਜੋ ਹੋ ਰਿਹਾ ਹੈਗਾ ਆ ਨਾ ਜੀ ਗੋਰਖ ਧੰਦਾ, ਇਹ ਇੱਥੇ ਹੀ ਮੁਬਾਰਕ ਹੈਗਾ ਆ ਜੀ। ਤੁਸੀਂ ਜਿਹੜਾ ਹੈਗਾ ਆ ਇਹਨਾਂ ਨੂੰ ਦੇਖ ਕੇ ਤੇ ਇਹਨਾਂ ਤੇ ਤਰਸ ਨਾ ਕਰੋ, ਇਹ ਪੂਰੇ ਨਜ਼ਾਰੇ ਲੈਂਦੇ ਆ ਜੀ। ਇਹ ਵੋਟ ਪਾਉਣ ਦਾ ਪੂਰਾ ਹੱਕ ਜਿਹੜਾ ਆ ਲੋਕੀ ਵਸੂਲ ਕਰਦੇ ਆ ਜੀ।
1: ਹਾਂਜੀ
0: ਵਰਕ ਕਲਚਰ ਪੈਂਦੀ ਦੁੱਖ ਆਉਂਦਾ, ਵਰਕ ਕਲਚਰ ਹੈ ਨੀ ਗਾ, ਵਰਕ ਕਲਚਰ ਹੈ ਨੀ ਗਾ ਸਾਡੇ ਇੱਥੇ, ਤੁਸੀਂ ਸੋਚਦੇ ਹੈਗੇ ਜੀ। ਹਾਂਜੀ ਬਾਕੀ ਕੋਈ ਚੀਜ਼ ਦੇਖ ਲਈ ਜਾਂ ਸੈਰਾਂ ਕਰ ਲਈਆਂ ਉਹ ਜ਼ਿੰਦਗੀ ਦਾ ਮਕਸਦ ਨਹੀਂ ਹੈਗਾ। ਜ਼ਿੰਦਗੀ ਦਾ ਮਕਸਦ
2: ਹੁੰਦਾ ਹੈਗਾ ਯਾਰ ਕਿ ਤੁਸੀਂ
0: ਹਾਂਜੀ ਤੁਸੀਂ ਇੱਕ ਅੱਛਾ ਭਵਿੱਖ ਆਪਣਾ ਬਣਾਉਣਾ ਤੇ ਬੱਚਿਆਂ ਦਾ ਬਣਾਉਣਾ ਜੀ, ਪਹਿਲਾਂ ਗ੍ਰਸਤੀ ਦਾ ਜਿਹੜਾ ਫਰਜ਼ ਆ।
2: ਨਹੀਂ ਉਹ ਤੁਸੀਂ ਮੈਂ ਇੱਕ ਹੋਰ ਵੀ ਤੁਹਾਨੂੰ ਕਹਿੰਦੀ ਆ ਵੀ ਜਿਹੜੀ ਇਹ ਜਿਹੜੀ ਇਹ ਹੁਣ ਵਿਰਾਸਤ ਏ ਖਾਲਸਾ ਉਹਨੂੰ ਸਮਝਣ ਦੇ ਲਈ ਤੁਹਾਨੂੰ ਬਹੁਤ ਕੁਛ ਪਹਿਲਾਂ ਪਤਾ ਹੋਣਾ ਚਾਹੀਦਾ ਤਾਂ ਤੁਸੀਂ ਸਮਝ ਸਕਦੇ ਹੋ ਹਨਾ। ਉਹ ਜਿਹੜੀ ਹਿਸਟਰੀ ਉਹਨਾਂ ਨੇ ਕੀਤੀ ਲਿਖੀ ਹੋਈ ਆ ਹਨਾ ਉਹਨੂੰ ਸਮਝਣ ਦੇ ਲਈ, ਤੇ ਉਹ ਤਾਂ ਉਸ ਪੜ੍ਹਾਈ ਵਾਲੇ ਪਾਸੇ ਨੂੰ ਸਕੂਲਾਂ ਵਾਲੇ ਪਾਸੇ ਨੂੰ ਤਾਂ ਇਹ ਲੈ ਕੇ ਜਾ ਹੀ ਨੀ ਰਹੇ ਹੈਗੇ ਹਨਾ, ਤਾਂ ਕਿ ਬੱਚਿਆਂ ਨੂੰ ਕੁਛ ਪਤਾ ਲੱਗੇ। ਜੇ ਹੁਣ ਉਹ ਜਿਹੜਾ ਅੰਦਰ ਉਹਨਾਂ ਨੇ ਪੂਰਾ ਬਣਾਇਆ ਹੋਇਆ ਸਾਰਾ ਕੁਛ ਇੱਕ ਲਿਖਿਆ ਹੋਇਆ ਹਿਸਟਰੀ ਲਿਖੀ ਹੋਈ ਆ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਤੇ ਹੁਣ ਤੱਕ ਦੀ ਸਾਰਾ ਕੁਛ, ਪਰ ਉਹ ਜੇ ਤੁਹਾਨੂੰ ਪਤਾ ਹੋਊਗਾ ਵੀ ਕੀ ਚੀਜ਼ ਸੀਗੀ ਤਾਂ ਹੀ ਆ। ਸਕੂਲ ਤਾਂ ਇਹ ਕਦੇ ਚੱਲਣ ਨੀ ਦੇ ਰਹੇ, ਸਕੂਲਾਂ ਚ ਤਾਂ ਬੱਚਿਆਂ ਨੂੰ ਸਕੂਲ ਵੱਲ ਨੂੰ ਤਾਂ ਇਹਨਾਂ ਦਾ ਖਿਆਲ ਹੀ ਹੈ ਨੀ ਗਾ ਵੀ ਪੜ੍ਹਾਈ
0: ਉਹੀ ਪਰ ਸਾਹਿਬ ਮੈਂ ਵੀ ਇਹ ਕਹਿਣ ਲੱਗਾ ਸੀ ਇਹਨਾਂ ਨੂੰ ਯਾਤਰਾ ਕਰਾਉਣ ਨਾਲ ਜਾਂਦੇ
1: ਬਿਲਕੁਲ
2: ਨਹੀਂ। ਗੁਜਰਾਲ ਉਹਨਾਂ ਨੇ ਜਿਹੜੀ ਬਣਾਈ ਸੀਗੀ ਸਾਇੰਸ, ਹਾਂਜੀ, ਤੇ ਉਹ ਕਿੰਨਾ ਕ ਕਿਤੇ ਉਹਨਾਂ ਦਾ ਉਹ ਕਰਦੇ ਨੇ, ਕਿੰਨੇ ਕ ਫ੍ਰੀ ਟੂਰ ਲੈ ਕੇ ਜਾਂਦੇ ਨੇ ਸਕੂਲਾਂ ਦੇ ਬੱਚਿਆਂ ਨੂੰ ਸਿਖਾਉਣ ਲਈ ਜਾਂ ਦੱਸਣ ਦੇ ਲਈ, ਤਾਂ ਉਹ ਤਾਂ ਕੁਛ ਹੈ ਹੀ ਨੀ ਗਾ ਹਨਾ। ਤੇ ਪਰ ਆ ਯਾਤਰਾ ਤੇ ਵਧੀਆ ਇਹਨਾਂ ਨੇ ਚਾਰਟ ਤੇ ਲਾ ਲਿਆ, ਲੱਗੇ ਰਹਿਣਗੇ ਲੋਕੀ ਵਧੀਆ ਲੋਕਾਂ ਨੂੰ। ਜੇ ਲੋਕਾਂ ਦੀ ਸਮਝ ਇੰਨੀ ਹੁੰਦੀ, ਇੰਨੀ ਸੋਚ ਇੰਨੀ ਹੁੰਦੀ ਤੇ ਜਿਹੜਾ ਇੰਨਾ ਨਿਘਾਰ ਪੰਜਾਬ ਦੇ ਵਿੱਚ ਆਇਆ, ਪੰਜਾਬ ਜਿਹੜਾ ਪੰਜਾਬ ਦਾ ਬੇੜਾ ਗਰਕ ਹੁਣ ਹੋਇਆ, ਕੱਲ ਵੀ ਜਿਵੇਂ ਆਪਾਂ ਕਹਿੰਦੇ ਸੀਗੇ ਕਿੱਥੋਂ ਕਿੱਥੇ ਸਿਰਮੌਰ ਹੁੰਦਾ ਸੀਗਾ ਹਾਕੀ ਦੇ ਵਿੱਚ ਤੇ ਕਬੱਡੀ, ਇਹ ਜਿਹੜੀਆਂ ਵਿਰਾਸਤੀ ਖੇਲਾਂ ਸੀਗੀਆਂ ਸੀ, ਤੇ ਹੁਣ ਕੀ ਆ, ਹੁਣ ਇਹ ਮੁੰਡੇ ਮਾਰ ਰਹੇ ਨੇ। ਕੱਲ ਆਪਾਂ ਤੁਸੀਂ ਇਹੀ ਗੱਲਾਂ ਸਾਰੀਆਂ ਦੱਸੀਆਂ ਨੇ ਹਨਾ, ਤੇ ਉਹ ਉਸ ਪਾਸੇ ਤਾਂ ਬ੍ਰੇਨ ਇਹਨਾਂ ਨੇ ਉਹਨਾਂ ਦਾ ਸੋਚਣੀ ਬੰਦ ਕਰਤੀ ਸਭ ਦੀ, ਲੋਕਾਂ ਦੀ ਸੋਚਣ ਲਈ ਤਾਂ ਉਹ ਦੇ ਹੀ ਨੀ ਰਹੇ ਕੁਛ ਵੀ। ਜੇ ਸੋਚਣਗੇ ਤੇ ਤਾਂ ਫੇਰ ਖੜੇ ਹੋਣਗੇ, ਖੜੇ ਇਹਨਾਂ ਨੇ ਹੁਣ ਦੇਣਾ ਨੀ ਹੈਗਾ ਹੁਣ। ਤੇ ਹੁਣ ਤਾਂ ਉਹ ਮੁਫ਼ਤ ਦੀਆਂ ਚਾਟਾਂ ਲਾਈਆਂ ਹੋਈਆਂ ਨੇ, ਹਾਂ ਬਈ ਤੁਸੀਂ ਤੁਹਾਨੂੰ ਤੀਰਥ ਯਾਤਰਾ ਤੇ ਲੈ ਗਏ, ਤੁਹਾਨੂੰ ਗੋਡੇ ਪਵਾ ਤੇ, ਦੰਦ ਪਵਾ ਤੇ, ਤੇ ਬੱਸਾਂ ਦੇ ਵਿੱਚ ਫ੍ਰੀ ਦੇ ਤੀਆਂ, ਬੀਬੀਆਂ ਨੂੰ ਦੇ ਤਾ ਬਈ ਆ ਤੁਸੀਂ ਜਾਓ ਤੇ ਆਪਦਾ ਘੁੰਮੋ ਫਿਰੋ। ਤੇ ਘਰੋਂ ਬੀਬੀ ਹੋਈ ਹੁੰਦੀ ਆ, ਘਰ ਦੇ ਵਿੱਚ ਐਕਚੁਲੀ ਔਰਤ ਹੀ ਹੁੰਦੀ ਆ ਜਦੋਂ, ਚਲੋ ਠੀਕ ਆ ਮੈਂ ਇਹ ਨੀ ਗੱਲ ਕਹਿੰਦੀ, ਪਰ ਔਰਤ ਥੋੜੀ ਜਿਹੀ ਸੈਂਸਿਟਿਵ ਹੁੰਦੀ ਆ, ਉਹੀ ਸਵੇਰ ਨੂੰ ਜੇ ਕਿਸੇ ਨੇ ਕੰਮ ਤੇ ਜਾਣਾ ਉਹਨਾਂ ਨੇ ਰੋਟੀ ਬਣਾ ਕੇ ਦੇਣੀ ਆ, ਜਾਂ ਸ਼ਾਮ ਨੂੰ ਵੀ ਫਿਕਰ ਕਰਨਾ ਵੀ ਆਇਆ ਕੋਈ ਕੰਮ ਤੋਂ ਰੋਟੀ ਚਾਹੀਦੀ ਆ, ਤੇ ਜੇ ਕੋਈ ਕੰਮ ਤੇ ਨਹੀਂ ਵੀ ਗਿਆ ਜਾਂ ਬੱਚੇ ਹੁੰਦੇ ਸੀ, ਮੁੰਡੇ ਹੁੰਦੇ ਸੀ, ਕੁੜੀਆਂ ਨਹੀਂ ਕੰਮ ਕਰਦੇ, ਉਹਨਾਂ ਨੂੰ ਵੀ ਕਾਂ ਕਾਂ ਕਰਨੀ ਵੀ ਉੱਠੋ ਤੁਸੀਂ ਕੰਮ ਕਰ ਲਓ। ਤੇ ਉਹ ਉਹਨਾਂ ਨੂੰ ਤਾਂ ਇਹਨਾਂ ਨੇ ਹੁਣ ਉਸ ਪਾਸੇ ਤਾਂ ਹਟਾ ਹੀ ਦਿੱਤਾ ਸਾਰਾ ਕੁਛ ਵੀ ਤੁਸੀਂ ਵੀ ਆਪ ਵੀ ਸੈਰ ਕਰਿਆ ਹੋ ਤੇ ਬਸ ਰਹਿਣ ਦੋ ਕੰਮਾਂ ਵਾਲਾ, ਤਾਂ ਉਹ ਤੁਹਾਨੂੰ ਮੁਫ਼ਤ ਦਾ ਰਾਸ਼ਨ ਆ ਜਾਣਾ ਤੇ ਬਸ ਠੀਕ ਆ ਹਨਾ। ਤੇ ਇਸ ਕਰਕੇ ਹਾਂਜੀ, ਤੇ ਬਾਕੀ ਹਾਸੇ ਚ ਗੱਲਾਂ ਹਾਸੇ ਚ ਰਹਿ ਗਈਆਂ, ਪਰ ਹੈ ਤਾਂ ਬਹੁਤ ਮਾੜੇ ਪਾਸੇ ਨੂੰ, ਮਾੜਾ ਰੁਝਾਨ ਲੋਕਾਂ ਨੇ ਹਾਂਜੀ ਮਾੜੇ ਪਾਸੇ ਨੂੰ ਲੈ ਕੇ ਜਾ ਰਹੇ ਨੇ। ਹਾਂਜੀ
1: ਬਿਲਕੁਲ,
2: ਚਲੋ
0: ਹਾਂਜੀ, ਉਹਨੂੰ ਪ੍ਰਮੋਟ ਕਰਨਾ ਚਾਹੀਦਾ ਸੀ ਨਾ ਜੀ, ਜਿਹੜਾ ਸਾਇੰਸ ਸਿਟੀ ਆ ਉਹਨੂੰ ਪ੍ਰਮੋਟ ਕਰਨਾ ਚਾਹੀਦਾ ਸੀ ਜੀ। ਬੁੱਢਿਆਂ ਕੋਲੋਂ ਇਹਨਾਂ ਨੇ ਵੋਟਾਂ ਲੈਣੀਆਂ, ਬੱਚਿਆਂ ਦੀਆਂ ਵੋਟਾਂ ਨਹੀਂ ਨਾ ਬਣੀਆਂ ਜੀ।
2: ਭਾਜੀ ਸੈਨੀ ਸਾਹਿਬ, ਭਾਜੀ ਜੇ ਸਾਇੰਟਿਫਿਕ ਚੀਜ਼ਾਂ ਨੂੰ ਪ੍ਰਮੋਟ ਕਰਨ ਲੱਗ ਗਏ ਇਹ, ਤਾਂ ਫੇਰ ਇਹ ਬਾਕੀ ਚੀਜ਼ਾਂ ਦਾ ਸਾਰਾ ਧੰਦੇ ਨੇ ਜਿਹੜੇ ਹੁਣ ਤੁਸੀਂ ਪੁਜਾਰੀਵਾਦ ਵਾਲਾ ਧੰਦਾ ਸਾਰਾ ਫਿਰ ਉਹ ਖਤਮ ਹੋ ਜਾਊਗਾ ਉਸੇ ਪਾਸੇ ਨੂੰ। ਤਾਂ ਇਹ ਆਪ ਜੇ ਹੁਣ ਇਹ ਉਹ ਕੀ ਕਹਿੰਦੇ ਨੇ ਉਹ ਜਿਹੜਾ ਬਣਿਆ ਹੋਇਆ ਜਿੱਥੇ ਮੈਡੀਟੇਸ਼ਨ ਕਰਦੇ ਨੇ ਉਹ ਕੀ ਆ ਉਹਨੂੰ ਕਹਿੰਦੇ ਨੇ
1: ਯੋਗਾ ਸੈਂਟਰ,
2: ਜਿੱਥੇ ਨਹੀਂ ਨਹੀਂ ਉਹ ਜਿੱਥੇ ਕੇਜਰੀਵਾਲ ਵੀ ਪਿਛਲੇ ਸਾਲ ਆਇਆ ਸੀਗਾ, ਕੀ ਸੀਗਾ ਉਹਦਾ
0: ਨਾਮ, ਵਿਪਾਸਨਾ ਵਾਲਾ, ਵਿਪਾਸਨਾ ਵਾਲੇ,
2: ਵਿਪਾਸਨਾ ਵਾਲਾ, ਵਿਪਾਸਨਾ ਵਾਲਾ ਤੇ ਹੁਸ਼ਿਆਰਪੁਰ ਵਾਲਾ
1: ਜੀ।
2: ਹਾਂਜੀ ਹਾਂਜੀ, ਉਹ ਤੁਸੀਂ ਜੇ ਇਹ ਸਾਇੰਟਿਫਿਕ ਚੀਜ਼ਾਂ ਨੂੰ ਦੱਸਣਗੇ ਬੱਚਿਆਂ ਨੂੰ, ਸਾਇੰਸ ਸਿੱਖਣਗੇ ਬੱਚੇ, ਸਾਇੰਟਿਫਿਕ ਮਾਇੰਡ ਹੋਊਗਾ ਉਹਨਾਂ ਦਾ, ਉਹ ਵਿੱਚੋਂ ਘੋਗ ਕਰਨਗੇ ਵੀ ਇਹਦੇ ਚ ਕੀ ਆ ਕੀ ਨਹੀਂ, ਫੇਰ ਇਹ ਪੋਲਿਟਿਕਸ ਵਾਲਿਆਂ ਦਾ ਕੰਮ ਕਿਵੇਂ ਚੱਲੂਗਾ?
1: ਬਿਲਕੁਲ,
2: ਇਹ ਤਾਂ ਫੇਰ ਆਪ ਹੀ ਇਹ ਆਪਦੇ ਪੈਰੀ ਥੋੜੀ ਕੁਹਾੜੀ ਮਾਰਨਗੇ। ਉਹਨੂੰ ਪ੍ਰਮੋਟ ਸਾਇੰਸ ਸਿਟੀ ਨੂੰ ਕਿਉਂ ਪ੍ਰਮੋਟ ਕਰਨਗੇ? ਇਹ ਤਾਂ ਕਹਿਣਗੇ ਵੀ ਤੁਸੀਂ ਜਾਓ ਮਹਾਰਾਜ ਮੂਹਰੇ, ਅੱਖਾਂ ਬੰਦ ਕਰ ਲਓ, ਪ੍ਰਸ਼ਾਦ ਲੈ ਲਓ, ਬਹਿ ਜਾਓ, ਨੀਵੀਂ ਪਾ ਲਓ, ਦੇਖਿਓ ਨਾ, ਅੱਖਾਂ ਨਾ ਖੋਲਿਓ ਤੁਸੀਂ, ਹਨਾ। ਇਹ ਨੀ ਕਿ ਅੱਖਾਂ ਬੰਦ ਕਰਕੇ ਚਲੋ ਠੀਕ ਆ ਸ਼ਾਂਤੀ ਆਪਾਂ ਕਹਿੰਦੇ ਆ ਵੀ ਮੈਡੀਟੇਸ਼ਨ ਆ ਹੋਰ ਸਾਰਾ ਕੁਛ, ਉਹ ਪੱਖ ਵੱਖਰਾ ਤੇ ਉਹ ਮਤਲਬ ਤੁਹਾਨੂੰ ਠੀਕ ਆ ਤੁਸੀਂ ਕਾਮ ਬੈਠਦੇ ਹੋ ਸ਼ਾਂਤ ਬੈਠਣ ਦੇ ਲਈ, ਪਰ ਇਹ ਤਾਂ ਦੂਜੇ ਲੋਟ ਕਹਿੰਦੇ ਆ ਵੀ ਤੁਸੀਂ ਬਸ ਵੈਸੇ ਹੀ ਨਾ ਦੇਖੋ, ਵੈਸੇ ਹੀ ਅੱਖਾਂ ਮੀਚ ਲਓ ਤੁਸੀਂ, ਹਨਾ। ਤੇ ਇਸ ਕਰਕੇ ਹਾਂਜੀ, ਚਲੋ ਹਾਂਜੀ, ਚਲੋ ਠੀਕ ਹੈ ਭਾਜੀ, ਹਨਾ ਜੀ,
0: ਬਿਲਕੁਲ,
1: ਹਾਂਜੀ
2: ਹਾਂਜੀ,
0: ਸਤਿ ਸ੍ਰੀ ਅਕਾਲ ਜੀ, ਥੈਂਕ ਯੂ ਥੈਂਕ ਯੂ। ਜਾਂਦੇ ਜਾਂਦੇ ਇੱਕ ਵਾਰੀ ਦੱਸ ਦਿਆਂ ਭੈਣ ਜੀ,
1: ਹਾਂਜੀ ਡ੍ਰੌਪ ਕਰ ਕੇ ਕੋਈ ਨਹੀਂ ਸੁਣ ਲੈਣਗੇ ਬਾਅਦ ਚ, ਕੰਟੀਨਿਊ ਪਲੀਜ਼।
0: ਓਕੇ ਓਕੇ ਓਕੇ, ਭਾਰੇ ਸਾਹਿਬ ਜਿਹੜੀ ਹੈਗੀ ਨਾ ਵੀ ਜਿਹੜੀ ਚੀਜ਼ ਦਾ ਦਿਖਾਵਾ ਹੋ ਜਾਂਦਾ ਨਾ ਜੀ, ਉਹ ਕਦੀ ਵੀ ਅਧਿਆਤਮ ਦੇ ਵਿੱਚ ਪ੍ਰਵਾਨ ਨਹੀਂ ਹੁੰਦੀ,
1: ਨਹੀਂ ਹੁੰਦੀ।
0: ਇਸ ਕਰਕੇ ਦਿਖਾਵੇ ਵਾਲੀ ਤਾਂ ਕੋਈ ਗੱਲ ਹੋਣੀ ਨੀ ਚਾਹੀਦੀ ਹੈਗੀ। ਬਾਕੀ ਇਹ ਜਿਹੜੇ ਤੁਸੀਂ ਕਿਹਾ, ਆਪਾਂ ਕਹਿੰਦੇ ਸਰ ਪਿੰਡਾਂ ਦੇ ਵਿੱਚ ਜਿਹੜਾ ਇਹ ਆ ਵੀ ਦੁੱਧ ਤਾਂ ਮੁੱਲ ਲੈਣ ਲੱਗ ਪਏ ਹੈਗੇ ਜੀ, ਪਸ਼ੂ ਰੱਖਣ ਦਾ ਕਲਚਰ ਖਤਮ ਹੋ ਗਿਆ ਜੀ,
1: ਬਿਲਕੁਲ।
0: ਸੋ ਇਸ ਕਰਕੇ ਜਿਹੜਾ ਆ ਇਹਨਾਂ ਬੁੱਢਿਆਂ ਨੂੰ ਤਾਂ ਇਸ ਕਰਕੇ ਲੈ ਜਾਂਦੇ, ਇਹਨਾਂ ਦੀਆਂ ਵੋਟਾਂ ਹੈਗੀਆਂ, ਫਿਰ ਮਰਜ਼ੀ ਨਾ ਵੀ ਇਹਨਾਂ ਦੇ ਗੱਲ ਦੇ ਵਿੱਚ ਜਿਹੜਾ ਆ ਆਪਣੇ ਨਾਂ ਦਾ ਆਈਡੈਂਟੀ ਕਾਰਡ, ਆਪਣੀ ਫੋਟੋ ਗੱਲ ਚ ਪਵਾ ਕੇ ਘੁਮਾ ਦੇਣੇ ਆ ਜੀ, ਤੇ ਉਹ ਤਾਂ ਟੂਲਸ ਬਣਾਏ ਹੈਗੇ ਆ ਆਪਣੇ, ਤਾਂ ਟੂਲਸ ਜਿਹੜੇ ਆ ਵਰਕ ਕਰ ਰਹੇ ਹੈਗੇ ਆ ਜੀ,
1: ਇਹ ਬਣਨ ਜੋਗੇ ਛੱਡ ਦੇਣਗੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਇਹਨਾਂ ਦੇ ਮੂੰਹ ਨੂੰ ਜਾਣਗੇ ਜੀ।
0: ਪਰ ਸਾਹਿਬ ਵੈਲਫੇਅਰ ਸਟੇਟ ਦਾ ਕੰਸੈਪਟ ਹੈਗਾ ਸੀ ਸਾਡੇ, ਇਹ ਵੈਲਫੇਅਰ ਸਟੇਟ ਵਾਲੀ ਗੱਲ ਨਹੀਂ ਹੈਗੀ, ਇਹ ਸ਼ੁਰੂ ਤੋਂ ਰਾਜਨੀਤੀ ਇਸ ਕਰਕੇ ਕਰੀ ਜਾਂਦੀ ਕਿ 5 ਸਾਲ ਇਹੋ ਜਿਹਾ ਕੰਮ ਕਰਨਾ ਕਿ ਅਗਲੇ 5 ਸਾਲ ਲਈ ਫੇਰ ਸਾਨੂੰ ਵੋਟਾਂ ਮਿਲ ਜਾਣ।
1: ਨਾਲੇ ਸਾਈਂ ਸਾਹਿਬ ਇਕਨੋਮਿਕ ਦਾ ਇੱਕ ਜਿਹੜਾ ਪੁਆਇੰਟ ਹੈਗਾ ਉਹਦੇ ਵਿੱਚ ਕਿ ਬੈਲੈਂਸ ਕਿੱਦਾਂ ਰੱਖਣਾ, ਇੱਕ ਮਤਲਬ ਕਿ ਜੋ ਇਨਪੁੱਟ ਹੈ ਆਊਟਪੁੱਟ ਹੈ, ਚਾਹੇ ਆਪਾਂ ਇੱਕ ਘਰ ਦਾ ਹੀ ਆਪਾਂ ਖਰਚ ਦੇਖ ਲਈਏ, ਜੇ ਆਪਾਂ ਇੱਕ ਦੋ ਛੁੱਟੀਆਂ ਵੀ ਕਰ ਲੈਂਦੇ ਹਾਂ ਜਾਂ ਕੁਝ ਵੀ ਆ, ਜਾਂ ਉਹਦੇ ਨਾਲ ਵੀ ਕਈ ਵਾਰੀ ਫਿਕਰ ਪੈ ਜਾਂਦਾ ਕਿ ਯਾਰ ਢਾਂਚਾ ਹੈ ਜੋ ਹਨਾ, ਮਤਲਬ ਕਿ ਉਹਦੇ ਨਾਲ ਉਹ ਬੈਟਰ ਆ ਕਿ ਕੁਝ ਨਾ ਕੁਝ ਕਰੀ ਜਾਈਏ। ਤੇ ਜੇ ਏਡਾ ਵੱਡਾ ਪੂਰਾ ਸੂਬਾ ਸੰਭਾਲਣਾ ਹੈ, ਉਹਦੀ ਇਨਪੁੱਟ ਆਊਟਪੁੱਟ ਦੇਖਣੀ ਹੋਊਗੀ, ਭਈ ਇਨਪੁੱਟ ਤਾਂ ਤੁਸੀਂ ਕਹਿੰਦੇ ਹੋ ਕਿ ਮਤਲਬ ਕਿ 1% ਹੈ ਤੇ ਆਊਟਪੁੱਟ ਤੁਹਾਡੀ ਹੈਗੀ ਹੈ 5% ਜੀ, ਕਿੰਨਾ ਕੁ ਚਿਰ ਉਹ ਚੀਜ਼ ਚੱਲ ਜਾਊਗੀ?
0: ਬਿਲਕੁਲ ਭਾਰਤ ਸਾਹਿਬ, ਇੱਕ ਭੈਣ ਜੀ ਹੁਣੀ ਜਾਂਦੇ ਜਾਂਦੇ ਜਿਹੜੀ ਪੁਆਇੰਟ ਆਊਟ ਕਰਕੇ ਗਏ ਨਾ ਗੱਲ, ਮਤਲਬ ਮੈਨੂੰ ਬਹੁਤ ਅਪੀਲ ਕੀਤੀ ਉਹ ਗੱਲ ਕਿ ਜਦੋਂ ਆਪਾਂ ਕੋਈ ਚੀਜ਼ ਦੇਖਣ ਜਾਂਦੇ ਹੈਗੇ ਆ, ਜਾਂ ਤਾਂ ਅਸੀਂ ਹਿਸਟਰੀ ਦੇ ਏਡੇ ਕੁ ਜਾਣਕਾਰ ਹੋਈਏ ਕਿ ਸਾਨੂੰ ਹਿਸਟਰੀ ਬਾਰੇ ਸਾਰਾ ਕੁਛ ਪਤਾ ਹੋਵੇ, ਤੇ ਜਦੋਂ ਉਹਦੀ ਅਸੀਂ ਪਿਕਚਰਾਈਜੇਸ਼ਨ ਦੇਖੀਏ ਉਦੋਂ ਅਸੀਂ ਜਿਹੜਾ ਇਸ ਚੀਜ਼ ਨੂੰ ਅਕਸੈਪਟ ਕਰੀਏ। ਸੋ ਇਸ ਕਰਕੇ ਜਿਹੜਾ ਹੈਗਾ ਸਰ, ਮੈਂ ਇਸ ਚੀਜ਼ ਦੇ ਨਾਲ ਤਾਂ ਬਿਲਕੁਲ ਇਤਫਾਕ ਰੱਖਦਾ। ਬਾਕੀ ਜੇ ਕਿਸੇ ਨੇ ਦੇਖਣਾ ਹੋਵੇ ਨਾ, ਉਹਦੀ ਕਰਿਓਸਿਟੀ ਹੋਵੇ, ਉਹ ਕਮਾਈ ਕਰੇ, ਆਪਣੀ ਕਮਾਈ ਦੇ ਵਿੱਚੋਂ ਜਿਹੜਾ ਹੈਗਾ ਆ, ਤੇ ਘੁੰਮ ਕੇ ਆਵੇ ਜਦੋਂ ਮਰਜ਼ੀ ਆਵੇ, ਜਦੋਂ ਉਹਦਾ ਟਾਈਮ ਹੈਗਾ ਆ ਜੀ। ਇਹ ਸਰਕਾਰਾਂ ਦੇ ਕੰਮ ਥੋੜਾ ਹੁੰਦੇ ਆ।
1: ਸਾਡਾ ਘੁੰਮਣਾ ਇੱਕ ਹੋਰ ਹੀ ਬੱਕਰਾ, ਕਈ ਵਾਰੀ ਚਲੋ ਇਹਨਾਂ ਮੁਲਕਾਂ ਚ ਰਹਿੰਦੇ ਆ, ਮੇਰੇ ਵਾਲੀ ਜਿਹੜੀ ਹੈਗੀ ਆ ਉਹ ਕਈ ਵਾਰੀ ਕਹਿ ਦਿੰਦੀ ਆ ਕਿ ਤੈਨੂੰ ਅੱਛੋ ਵਾਈ ਲੱਗੀ ਰਹਿੰਦੀ ਹੈ, ਮਤਲਬ ਕਿ ਡੈਸਟੀਨੇਸ਼ਨ ਦੇ ਉੱਤੇ ਕਦੋਂ ਪਹੁੰਚ ਜਾਈਏ ਹਨਾ। ਪਰ ਕਹਿੰਦੀ ਆ ਜਿਹੜੀ ਰਾਹ ਦਾ ਰਾਸਤਾ ਆ, ਜਿੱਥੇ ਆਪਾਂ ਚੱਲ ਰਹੇ ਹਾਂ, ਘੱਟੋ ਘੱਟ ਇਹਦਾ ਆਲਾ ਦੁਆਲਾ ਤਾਂ ਦੇਖ, ਮਤਲਬ ਕਿ ਕੁਦਰਤ ਦਾ ਨਜ਼ਾਰਾ ਦੇਖ। ਸਫ਼ਰ ਨੂੰ ਕਾਹ ਤੋਂ ਉਡੀਕ ਰਿਹਾ ਵੀ ਮੈਂ ਡੈਸਟੀਨੇਸ਼ਨ ਦੇ ਉੱਤੇ ਪਹੁੰਚ ਕੇ ਮਤਲਬ ਕਿ ਸਾਹ ਲੈਣਾ।
0: ਗੱਲ ਏਦਾਂ ਹੋਈ ਗਿਆ ਨਾ ਜੀ, ਮੈਂ ਨਾ ਉਹ ਆਪਣੇ ਉੱਥੇ ਆਫਿਸ ਜਿਹੜਾ ਸਾਨੂੰ ਚੈਂਬਰ ਅਲਾਟ ਹੋਇਆ, ਤੇ ਉੱਥੇ ਨਾ ਉਹ ਆਫਰ ਆਈਆਂ ਵੀ ਹਾਂ ਜੀ ਵਾਲਪੇਪਰ ਲਵਾ ਲਓ, ਸ਼ੀਟ ਲਵਾ ਲਓ, ਜਾਂ ਏਦਾਂ ਕਰਕੇ। ਉਹ ਮੇਰੇ ਨਾਲ ਦਾ ਬੰਦਾ ਗੱਡੀ ਚਲਾਉਂਦਾ ਪਿਆ, ਤੇ ਮੈਨੂੰ ਕਹਿੰਦਾ ਰਿਕਸ਼ੇ ਦੇ ਉੱਤੇ ਜਿਹੜੀ ਸੀ ਇਹ ਸ਼ੀਟ ਸੀ ਜਿਹੜੀ ਤੁਹਾਨੂੰ ਬੰਦਾ ਉਹ ਕਹਿ ਰਿਹਾ ਸੀ ਲਾਉਣ ਵਾਸਤੇ। ਮੈਂ ਕਿਹਾ ਭਲਿਆ ਲੋਕਾ, ਸ਼ੀਟ ਤਾਂ ਮੈਂ ਤਾਂ ਦੇਖੀ ਹੋਊ ਜੇ ਮੈਂ ਰਿਕਸ਼ਾ ਦੇਖਿਆ ਹੋਊਗਾ, ਆਪਾਂ ਤਾਂ ਅੰਤਰ ਧਿਆਨ ਹੋਏ ਤੇਰੀ ਗੱਡੀ ਚ ਬੈਠੇ ਹੈਗੇ, ਲੈ ਚੱਲ ਜਿੱਦਾਂ ਮਰਜ਼ੀ। ਉਹ ਲੋਕੀ ਇੰਜੋਏ ਕਰਦੇ ਹੈਗੇ, ਉਸ ਸਫ਼ਰ ਨੂੰ ਵੀ ਇੰਜੋਏ ਕਰਦੇ ਹੈਗੇ ਆ ਜੀ, ਕਿ ਉਸ ਸਮੇਂ ਨੂੰ ਇੰਜੋਏ ਕਰਦੇ ਆ। ਇਹ ਲੋਕੀ ਬਹੁਤ ਐਡਵਾਂਸ ਆ ਭਾਰਤ ਸਾਹਿਬ, ਇਹਨਾਂ ਦਾ ਸੁਭਾਅ ਬਣ ਗਿਆ ਆ। ਸਾਡਾ ਸੁਭਾਅ ਉਹੀ ਹੈਗਾ ਜੀ ਵੀ ਘਰੋਂ ਨਿਕਲੇ ਤੇ ਮੰਜ਼ਿਲ ਤੇ ਪਹੁੰਚਣਾ, ਪਰ ਫਟਾਫਟ ਉਧਰ ਪਹੁੰਚ ਜਾਈਏ ਜੀ। ਹਾਂਜੀ, ਸੋ ਇਸ ਕਰਕੇ ਠੀਕ ਹੈ ਭਾਰਤ ਸਾਹਿਬ, ਮੈਂ ਲਵਾਂਗਾ ਇਜਾਜ਼ਤ ਜੀ ਹੁਣ।
1: ਇੱਕ ਮਿੰਟ ਜੇ ਲੱਗਿਆ ਤਾਂ ਚਲੋ ਦੁਬਾਰਾ ਕਾਲ ਕਰ ਲਿਓ, ਆਪਣੇ ਨਾਲ ਔਜਲਾ ਸਾਹਿਬ ਜੁੜੇ ਨੇ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ।
0: ਕਰੋ ਕਰੋ ਆਨ ਫਿਰ। ਹਾਂਜੀ ਹਾਂਜੀ ਹਾਂਜੀ ਵੀਰ ਜੀ ਨਾਲ ਗੱਲ ਕਰੋ। ਸਤਿ
3: ਸ੍ਰੀ ਅਕਾਲ ਜੀ, ਸਰੋਤਿਆਂ ਨੂੰ। ਮੈਂ ਤਾਂ ਭੈਣ ਜੀ ਦੀ ਗੱਲ ਸੁਣ ਕੇ ਮੈਂ ਤਾਂ ਆਪਦੇ ਆਪ ਨੂੰ ਹਿੱਲ ਗਿਆ
1: ਜੀ। ਨਹੀਂ ਉਹ ਵਿਅੰਗ ਕਰ ਰਹੇ ਸੀ ਜੀ। ਜੀ
3: ਇਹ ਵਿਅੰਗ ਨਹੀਂ, ਚਲੋ ਰਾਜ ਜੀ ਇੱਥੇ ਵਾਲੇ ਦਾ ਵੋਟ ਪਾਉਣਾ ਤੇ ਅਮਰੀਕਾ ਵਾਲੇ ਦਾ ਵੋਟ ਪਾਉਣ ਨੂੰ ਜੀ ਕਰੀ ਜਾਂਦਾ ਫੇ ਹੁਣ ਦੱਸੋ।
1: ਉਹ ਮੈਂ ਤਾਂ ਹੀ ਚੇਤੇ ਕਰਾਇਆ ਸੀ ਸੈਣੀ ਸਾਹਿਬ, ਸੈਣੀ ਸਾਹਿਬ ਤਾਂ ਹੀ ਆਪਾਂ ਔਜਲਾ ਸਾਹਿਬ ਤਾਂ ਹੀ ਚੇਤੇ ਕਰਾਇਆ ਸੀ
0: ਭੈਣ ਜੀ ਨੂੰ ਦੇਖ ਕੇ।
3: ਕਿਸੇ ਪਿੰਡ ਸ਼ਮਸ਼ਾਨ ਘਾਟ ਇੰਨਾ ਸੋਹਣਾ ਬਣਾਇਆ, ਕਹਿੰਦਾ ਬੰਦਾ ਕਹਿੰਦਾ ਯਾਰ ਮਰਨੂ ਜੀ
1: ਕਰਦਾ ਚੇਤੇ ਕਰਦਾ ਜੀ।
3: ਉਹ ਕੰਮ ਹੋ ਗਿਆ ਜੀ, ਮੈਂ ਤਾਂ ਬਹੁਤ ਹਜ਼ਾਰ ਥੱਲੇ ਲੈ ਗਿਆ ਵੀ ਮੈਂ ਭੈਣ ਜੀ ਦੇ ਦਿਲ ਦੀ ਗੱਲ ਸੋਚ ਕੇ ਐਂ ਲੱਗੀ ਜਾਂਦਾ ਵੀ ਬੁੱਢੇ ਛੇਤੀ ਹੋ ਜਾਈਏ
1: ਜੀ। ਪਾਣੀ ਦਾ ਆ ਗਿਆ ਹੈ, ਆਪਣਾ ਬਿਲਡਿੰਗ ਦਾ ਟੈਕਸ ਆ ਗਿਆ, ਕੌਂਸਲ ਟੈਕਸ ਆ ਗਿਆ, ਉੱਥੇ ਤਾਂ ਸਾਰਾ ਕੁਝ ਬਿਜਲੀ ਫਰੀ, ਪਾਣੀ ਫਰੀ, ਦਾਣੇ ਫਰੀ, ਬੱਸ ਦਾ ਸਫ਼ਰ ਫਰੀ ਹੈ, ਫਿਰ ਰੱਬ ਦੇ ਨਾਲ ਸੁਰਤ ਲਾਉਣ ਦੇ ਲਈ ਸਿੱਧਾ ਤਾਰਾਂ ਜੋੜਨ ਦੇ ਲਈ ਬੱਸਾਂ ਫਰੀ ਉੱਥੇ ਜਾਂਦੀਆਂ ਨੇ, ਇੰਨੀਆਂ ਸਹੂਲਤਾਂ ਜੀ ਤਾਂ ਟਰੰਪ ਨੀ ਦੇ ਸਕਦਾ।
3: ਮੈਂ ਉਹੀ ਗੱਲ ਕਰਦਾ ਨਾ, ਤੁਸੀਂ ਉਹ ਬਲਜਿੰਦਰ ਕੌਰ ਜਿਹੜੀ ਤਲਵੰਡੀ ਸਾਬੋ ਵਾਲੀ, ਉਹ ਕਹਿੰਦੀ ਦੇਖੋ ਜੀ ਵੀ ਇਹ ਪਹਿਲੀ ਸਰਕਾਰ ਆ ਜਿਹੜੀ ਬਜ਼ੁਰਗਾਂ ਬਾਰੇ ਸੋਚ ਰਹੀ ਹੈ
1: ਜੀ।
3: ਕਹਿੰਦੀ ਅੱਜ ਤੋਂ ਪਹਿਲਾਂ ਕਿਸੇ ਨੇ ਸੋਚਿਆ ਨੀ, ਬਜ਼ੁਰਗ ਘਰੇ ਬੈਠੇ ਹੁਣ ਕਿੰਨੇ ਖੁਸ਼ ਨੇ, ਤੀਰਥ ਯਾਤਰਾ ਤੇ ਜਾਂਦੇ ਨੇ
1: ਜੀ
3: ਖੁਸ਼ੀ ਖੁਸ਼ੀ। ਸੋ ਮੈਂ ਤਾਂ ਭੈਣ ਜੀ ਦੀ ਗੱਲ ਸੁਣ ਕੇ ਮੈਂ ਕਿਹਾ ਵੀ ਦੱਸੋ ਵੀ ਬੰਦੇ 2 ਮਹੀਨੇ ਦੇ ਵਿੱਚ ਭਰਵਾਏ ਗਏ, ਜਿਨ੍ਹਾਂ ਨੇ ਉੱਥੇ ਰਹਿਣਾ ਭਾਈ ਉਹਨਾਂ ਦਾ ਕੀ ਕਸੂਰ ਹੈ।
1: ਬਿਲਕੁਲ ਹੈ ਜੀ।
0: ਵੀਰ ਜੀ ਪਤਾ ਕੀ ਹੈ, ਜਿਹੜੇ ਨਾ ਕੋਮਲ ਹਿਰਦੇ ਦਾ ਮਤਲਬ ਜਿਹੜਾ ਹੈਗਾ ਆ, ਉੱਥੇ ਸ਼ਾਸਤਰ ਚ ਲਿਖਿਆ ਜਿਹੜੇ ਕੋਮਲ ਹਿਰਦੇ ਦੇ ਸੋਫਟ ਹਾਰਟਡ ਪੀਪਲ ਹੁੰਦੇ ਨਾ ਜੀ, ਇਹ ਬੜੀ ਛੇਤੀ ਦੂਜੇ ਦੀ ਨਾ ਸਟੈਪ ਇਨ ਟੂ ਦੀ ਸ਼ੂ ਆਫ ਅਦਰ ਜਿਹੜਾ ਹੈਗਾ ਆ, ਇਹਨਾਂ ਨੂੰ ਫੀਲਿੰਗ ਆਉਣ ਲੱਗ ਪੈਂਦੀ ਹੈਗੀ ਆ। ਇਹਨਾਂ ਨੇ ਦੇਖੋ ਕਿੱਦਾਂ ਮਹਿਸੂਸ ਕੀਤਾ ਵੀ ਇਹਨਾਂ ਨੇ ਘਰਾਂ ਚ ਬੈਠੇ ਰਹਿਣਾ ਸੀਗਾ, ਇਹਨਾਂ ਨੂੰ ਕਿਹਨੇ ਘੁਮਾਉਣਾ ਸੀਗਾ, ਹਾਂਜੀ ਚਲੋ ਇਸ ਸਹੂਲਤ ਦੇ ਨਾਲ ਇਹ ਇਸ ਤਰੀਕੇ ਨਾਲ ਆ ਗਏ ਹੈਗੇ ਆ ਜੀ, ਪਰ ਇਹਨਾਂ ਨੂੰ ਇਹ ਨੀ ਪਤਾ ਵੀ ਜੇ ਇੱਥੇ ਨਾ ਜਾਂਦੇ ਇਹਨਾਂ ਨੇ ਧਰਨੇ ਤੇ ਚਲ ਜਾਣਾ ਸੀਗਾ, ਇਹਨਾਂ ਨੇ ਜਾਣਾ ਹੀ ਜਾਣਾ ਕਿਤੇ ਨਾ ਕਿਤੇ, ਇਹਨਾਂ ਨੇ ਨੀ ਘਰ ਟਿਕਣਾ। ਇਹਨਾਂ ਦੇ ਪਿੰਡੋ ਟਰਾਲੀ, ਕਿਸੇ ਨਾਲ ਪਿੰਡੋ ਟਰਾਲੀ ਚੱਲ ਪੈਣੀ ਸੀ, ਉਹਦੇ ਚ ਲਟਕ ਜਾਣਾ ਸੀਗਾ, ਇਹ ਰੱਖੇ ਹੀ ਇਹ ਜਿਹੜੇ ਇਸੇ ਕੰਮ ਲਈ ਆ। ਹਾਂਜੀ ਵੀ ਆਉਂਦੇ ਜਾਂਦੇ ਰਹਿੰਦੇ ਆ ਇਹ।
3: ਰਾਜਨ ਜੀ ਉਹ ਕੰਮ ਹੋਇਆ ਕਹਿੰਦੇ ਫਰੀਦ ਦਾ ਤਾਂ ਤੇਲ ਜੁੱਤੀ ਚ ਪਵਾ ਲਿਆਉਂਦੇ ਅਸੀਂ
0: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ
3: ਉਹ ਕੰਮ ਹੈ ਤੇ ਦੇਖੋ ਇੱਕ ਹੋਰ ਗੱਲ ਇਹਦੇ ਵਿੱਚ ਜਿਹੜਾ ਭਗਵੰਤ ਮਾਨ ਹੈ ਸ਼ੁਰੂ ਤੋਂ 16 ਸਾਲ ਦੀ ਉਮਰ ਚ ਕਮੇਟੀ ਕਰਦਾ ਸ਼ੁਰੂ ਕਰਦਾ ਰਿਹਾ
1: ਆਪਾਂ ਚਲੋ
3: ਉਹ ਗੱਲ ਨੀ ਉਹਨੂੰ ਇਮੋਸ਼ਨਲ ਟੱਚ ਦਾ ਵੀ ਪਤਾ ਨਾ
1: ਬਿਲਕੁਲ
3: ਵੀ ਰਵਾਉਣਾ ਕਿਵੇਂ ਸਾਰੀ ਜਦੋਂ ਬੰਦਾ ਹੋ ਜਾਂਦਾ ਉਹਨੂੰ ਪਤਾ ਲੱਗਣ ਲੱਗ ਜਾਂਦਾ ਵੀ ਕਿਹਨੂੰ ਕਿੱਥੇ ਇਮੋਸ਼ਨਲ ਕਰਨਾ ਆਪਣੇ ਤਾਂ ਆਪਾਂ ਇਹੋ ਜਿਹੇ ਕਿ ਆਪਾਂ ਕੁੱਤ ਕਿਸੇ ਦਾ ਪ੍ਰਦੇਸ਼ ਗਿਆ ਤਾਂ ਗੀਤ ਸੁਣ ਕੇ ਹੋਰ ਮਾਂ ਰੋਈ ਜਾਂਦੀ ਹੁੰਦੀ ਹੈ
1: ਜੀ
3: ਕਲਚਰ ਇਹੋ ਜਿਹਾ ਜੀ
1: ਬਿਲਕੁਲ
3: ਕੁਦਰਤੀ ਗੱਲ ਹੈ
0: ਬਿਲਕੁਲ ਜੀ ਬਿਲਕੁਲ
3: ਠੀਕ ਹੈ ਜੀ ਮੈਂ ਤਾਂ ਚਲੋ ਭੈਣ
0: ਠੀਕ ਹੈ ਪਰ ਐਸਾ ਮੈਂ ਜਾਇ ਦਨੂੰਗਾ ਜੀ
1: ਥੈਂਕ ਯੂ ਬਹੁਤ ਬਹੁਤ ਸ਼ੁਕਰੀਆ
0: ਥੈਂਕ ਯੂ ਵੀਰ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ
1: ਸ਼ੁਕਰੀਆ ਜੀ
0: ਸ਼ੁਕਰੀਆ ਹਾਂ ਜੀ ਸਤਿ ਸ਼੍ਰੀ
1: ਅਕਾਲ ਜੀ ਲਓ ਦੋਸਤੋ ਗੱਲਾਂ ਬਾਤਾਂ ਚੱਲ ਰਹੀਆਂ ਨੇ ਤੇ ਹੋਰ ਵੀ ਦੋਸਤ ਕਾਲ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਤੇ ਪੁੱਛ ਵੀ ਰਹੇ ਨੇ ਜਰੂਰ ਕਾਲ ਕਰ ਸਕਦੇ ਹੋ ਜੀ ਏਦਾਂ ਦੀ ਕੋਈ ਗੱਲ ਨਹੀਂ ਹੈ ਵਿਸ਼ੇ ਦੇ ਉੱਤੇ ਗੱਲਬਾਤ ਚੱਲ ਰਹੀ ਹੈ ਤੇ ਉਹਦੇ ਉੱਤੇ ਤੁਸੀਂ ਵੀ ਗੱਲਬਾਤ ਕਰ ਸਕਦੇ ਹੋ ਤੇ ਆਪਣੇ ਬਲਬੀਰ ਸਿੰਘ ਸੈਣੀ ਸਾਹਿਬ ਵੀ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਭੇਜਦੇ ਨੇ ਲੱਗਦਾ ਕਿ ਚੰਡੀਗੜ੍ਹ ਜਿਹੜੇ ਨੇ ਬਲਬੀਰ ਸਿੰਘ ਸੈਣੀ ਸਾਹਿਬ ਪਹੁੰਚ ਚੁੱਕੇ ਹੈ ਲੋ ਦੋਸਤੋ ਇਹ ਗੱਲਾਂ ਬਾਤਾਂ ਹੋਈਆਂ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਨਾਲ ਤੇ ਜੋਲ ਭੈਣ ਜੀ ਜੁੜੇ ਸੀ ਸਿਕੰਦਰ ਸਿੰਘ ਔਜਲਾ ਸਾਹਿਬ ਜੁੜੇ ਸੀ ਗੱਲਾਂ ਬਾਤਾਂ ਕਰਕੇ ਗਏ ਨੇ ਤੇ ਬਹੁਤ ਸਾਰੇ ਵਿਸ਼ੇ ਨਾਲ ਦੀ ਨਾਲ ਚੱਲ ਰਹੇ ਨੇ ਤੇ ਗੱਲਾਂ ਬਾਤਾਂ ਦੇ ਵਿੱਚ ਸ਼ਮੂਲੀਅਤ ਤੁਹਾਡੀ ਉਡੀਕ ਕਰ ਰਹੀ ਹੈ ਤੇ ਫਿਰ ਗੱਲਾਂ ਬਾਤਾਂ ਮੈਂ ਤਾਂ ਕੁਝ ਨਾ ਕੁਝ ਸੁਣਾਈ ਜਾਣਾ ਹੈ ਤੇ ਵਿਦੇਸ਼ੀ ਖਬਰਾਂ ਨੇ ਇੱਕ ਦੋ ਉਹਨਾਂ ਦਾ ਜ਼ਿਕਰ ਕਰਕੇ ਤੇ ਫਿਰ ਆਪਾਂ ਅੱਗੇ ਵੱਧਦੇ ਹਾਂ ਤੇ ਕੁਝ ਜਿਹੜੀਆਂ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਰਹੇਗੀ ਤੇ ਮੁਕੱਦਰ ਜੀ ਜੁੜੇ ਨੇ ਉਹਨਾਂ ਦੀ ਗੱਲਬਾਤ ਸੁਣਦੇ ਹਾਂ ਸਤਿ ਸ੍ਰੀ ਅਕਾਲ ਮੁਕੱਦਰ ਜੀ ਸਵਾਗਤ ਹੈ ਜੀਆਂ ਨੂੰ ਜੀ
4: ਸਤਿ ਸ੍ਰੀ ਅਕਾਲ ਭਾਰਦਵਾਜ ਜੀ
1: ਸਤਿ ਸ੍ਰੀ ਅਕਾਲ ਜੀ ਜੀਆਂ ਨੂੰ ਜੀ ਜਨਾਬ ਕੀ ਹਾਲ ਚਾਲ ਨੇ
4: ਬਹੁਤ ਵਧੀਆ ਜੀ ਬਹੁਤ ਵਧੀਆ ਮੇਰੀ ਆਵਾਜ਼ ਆਉਂਦੀ ਜੇ
1: ਆਉਂਦੀ ਜੇ ਫੁੱਲ ਆਉਂਦੀ ਹੈ ਜੀ
4: ਠੀਕ ਆਉਂਦੀ ਜੇ
1: ਹਾਂਜੀ ਹਾਂਜੀ ਬਿਲਕੁਲ ਜੀ
4: ਠੀਕ ਹੈ ਜੀ ਚਲੋ
1: ਜੀ
4: ਮੈਂ ਕਰ ਲਈਏ ਬਾਈ ਇਹਨਾਂ ਨਾਲ ਗੱਲ ਉਹੀ ਗੱਲ ਬੜੇ ਦਿਨ ਹੋ ਗਈ ਕੀਤੀ ਹੋਈ ਨੀ
1: ਜੀ
4: ਪੁੱਛ ਲਈ ਹੁਣ ਵੋਟਾਂ ਨੇੜੇ ਆਈ ਜਾਂਦੀਆਂ ਨੇ ਵੀ ਕਿਹਨੂੰ ਪਾਈਏ
1: ਤੁਸੀਂ ਦੱਸੋ ਭਾਈ ਉਹ ਤੁਸੀਂ ਤਾਂ ਬੰਦਾ ਗੁਜਰਾਤ ਭੇਜਿਆ ਹੋਇਆ ਜਦੋਂ ਕੋਈ ਰੋਲਾ ਪੈ ਜਾਂਦਾ ਤੁਸੀਂ ਗੁਜਰਾਤ ਭਜਾ ਦਿੰਦੇ ਹੋ ਹੈ
4: ਆਹੋ
1: ਜੀ
4: ਆਹੋ ਸਾਡੇ ਵਾਸਤੇ ਸਾਰੇ ਇੱਕੋ ਜਿਹੇ ਨੇ
1: ਜੀ
4: ਉਹ ਮੈਂ ਕਿਹਾ ਵੀ ਇਹ ਹੁੰਦਾ ਨਾ ਵੀ ਚਲੋ ਫਿਰ ਵੀ ਹੁੰਦਾ ਵੀ ਚਲੋ ਸਿਆਣੇ ਬੰਦੇ ਦੀ ਸਲਾਹ ਲੈਣੀ ਚਾਹੀਦੀ ਹੈ
1: ਇੰਨਾ ਵੀ ਸਿਆਣਾ ਹੁਣ ਪਿੰਡ ਦੇ ਵਿੱਚ ਕੋਈ ਵਾਰਦਾਤ ਹੋ ਜਾਂਦਾ ਸਿਆਣੇ ਨੂੰ ਗਾਲ ਦੇ ਬਰਾਬਰ ਸਿਆਣੇ ਨੂੰ ਬੁਲਾਓ
4: ਬਾਹਰ ਘੁੰਮਦੇ ਫਿਰਦੇ ਵਿਚਰਦੇ ਨੇ ਉਹਨਾਂ ਨੂੰ ਜਿਆਦਾ ਹੀ ਸਮਝ ਹੁੰਦੀ ਹੈ
1: ਜੀ
4: ਉਹਦੇ ਕਰਕੇ ਹੁੰਦਾ ਵੀ ਚਲੋ ਕਈ ਵਾਰੀ ਮਿਲ ਜੇ ਸਲਾਹ ਤਾਂ ਫਿਰ ਉਹਦੇ ਮਾੜੀ ਵੀ ਗੱਲ ਨੀ ਹੁੰਦੀ
1: ਤੁਹਾਨੂੰ ਕਿਹਾ ਜਨਾਬ ਚਾਹੇ ਕੋਈ ਵੀ ਆਵੇ ਜਿਹੜਾ ਮਰਜ਼ੀ ਤੁਹਾਡਾ ਜ਼ੋਰ ਹੋਣਾ ਚਾਹੀਦਾ ਓਪੋਜੀਸ਼ਨ ਬਣਾਉਣ ਦਾ ਓਪੋਜੀਸ਼ਨ ਨੂੰ ਵੋਟ ਪਾਉਣੀ ਹੈ ਜੀ
4: ਓਪੋਜੀਸ਼ਨ ਹੈਗੀ ਤਾਂ ਹੈਗੀ ਆ ਰਾਜਾ ਵੜਿੰਗ ਓਪੋਜੀਸ਼ਨ ਕੀ ਹੈ
1: ਚਲੋ ਇਹਨੂੰ ਹੀ ਲੈ ਆਓ ਸ਼ਾਇਦ ਕੁਝ ਕਰ ਹੀ ਦਿਖਾਵੇ ਜੀ ਕਰ ਹੀ ਗੁਜ਼ਰੇ ਕੁਝ
4: ਰੋਜ਼ ਰੋਜ਼ ਬਿਆਨ ਸੁਣਦੇ ਤਾਂ ਹੈਗੇ
1: ਜੀ ਆਪਣੀਆਂ ਉਲਝਣਾਂ ਜੀ ਅਜੇ
4: ਉਹੀ ਤਾਂ ਗੱਲ
1: ਜੀ
4: ਕੀ ਕਰੀਏ ਭਾਰਦਵਾਜ ਜੀ ਬਹੁਤ ਔਖਾ ਹੋ ਗਿਆ ਤੁਸੀਂ ਬੈਠੇ ਫਿਨਲੈਂਡ ਤੁਸੀਂ ਹੁਣ ਸੋਚਦੇ ਫਿਨਲੈਂਡ ਦੇ ਹਿਸਾਬ ਨਾਲ ਅਸੀਂ ਇੱਥੋਂ ਦੇ ਹਿਸਾਬ ਨਾਲ ਸੋਚਦੇ ਹਾਂ
1: ਜੀ ਨਹੀਂ ਜੇ ਜੋ ਹਾਲਾਤ ਨੇ ਜਿਵੇਂ ਜੋਲ ਭਾਂ ਜੀ ਗੱਲ ਕਰਕੇ ਗਏ ਨੇ US ਤੋਂ ਆਪਣਾ ਟਰੈਵਲ ਕਰਕੇ ਗਏ ਨੇ ਇੰਡੀਆ ਤੇ ਉਹ ਦੱਸਦੇ ਨੇ ਕਿ ਭਾਈ ਇੰਡੀਆ ਵੱਡੀਆਂ ਪ੍ਰਾਪਤੀਆਂ ਸਾਰਾ ਕੁਝ ਹੈ ਤੇ ਦੂਸਰੇ ਪਾਸੇ ਟਰੰਪ ਦੇਖ ਲਓ ਉੱਥੇ ਰੋਲਾ ਪਾਈ ਜਾਂਦਾ ਕਹਿੰਦਾ ਅਮਰੀਕਾ ਨੂੰ ਸੇਵ ਕਰੋ ਜੀ ਉਹ ਕਹਿੰਦਾ ਅਸੀਂ ਉੱਜੜ ਚੱਲੇ ਇੱਥੇ ਹੀ ਬੇਰੀ ਬੋਰੀ ਬਿਸਤਰਾ ਲਿਆ ਕੇ ਫਿਰ ਰਹਿਣਾ ਪੈਣਾ ਜੋ ਹਾਲਾਤ ਨੇ ਜੀ ਦੁਨੀਆਂ ਦੇ ਸਭ ਤੋਂ ਵੱਧ ਸਹੂਲਤਾਂ ਪੰਜਾਬ ਚ ਮਿਲ ਰਹੀਆਂ ਸੀ
4: ਉਹ ਨਹੀਂ ਨਹੀਂ ਨਹੀਂ ਭਾਰਤ ਬਾਈ ਜੀ ਕਿਹੜੀਆਂ ਸਹੂਲਤਾਂ ਇਹ ਤਾਂ ਜਿਨ੍ਹਾਂ ਨੂੰ ਇਹ 200 ਯੂਨਿਟਾਂ ਤੁਸੀਂ ਮੈਂ ਬਿਜਲੀ ਦੀ ਗੱਲ ਕਰਦੇ ਸੀ ਨਾ
1: ਹਾਂਜੀ ਹਾਂਜੀ
4: ਇਹ ਜਿਨ੍ਹਾਂ ਨੂੰ ਦੇਣ ਦੇ ਸੀ ਬਾਈ ਜੀ ਉਹਨਾਂ ਨੂੰ 200-100 ਯੂਨਿਟ ਵੱਧ ਹੈ ਜਿਹੜੇ ਬਿੱਲ ਭਰਨ ਵਾਲੇ ਨੇ ਉਹਨਾਂ ਦੇ ਭਾਰ ਮੈਂ
1: ਤਾਂ
4: ਭਰਜ ਬਾਈ ਜੀ ਆ ਪਿੱਛੇ ਜੀ ਸੋਲਰ ਲਵਾ ਲਿਆ ਹੋ ਗਏ 6-7 ਮਹੀਨੇ ਉਹ ਮੈਂ ਜਦੋਂ ਨਹੀਂ ਸੀ ਲਵਾਇਆ ਮੈਨੂੰ ਉਦੋਂ ਵੀ ਬਿੱਲ ਓਨਾ ਹੀ ਆਉਂਦਾ ਸੀ ਆ ਲਵਾ ਲਿਆ ਤੇ ਹੁਣ ਵੀ ਓਨਾ ਹੀ ਆਉਂਦਾ
1: ਅੱਛਾ ਜੀ
4: ਹਾਂਜੀ ਤੇ ਉੱਥੇ ਜਾ ਕੇ ਪੁੱਛੀ ਦਾ ਉਹਨਾਂ ਕੋਈ ਫਾਇਦਾ ਨੀ ਬਾਈ ਜੀ ਜੀਰੋ ਫਾਇਦਾ ਮੈਂ ਜਾ ਕੇ ਆ ਪੁੱਛੀ ਦਾ ਉੱਥੇ ਉਹਨੂੰ ਦਫ਼ਤਰ ਚ ਜਾ ਕੇ ਜੀ ਇਹ ਤੁਸੀਂ ਸੌ ਲੋਜਿਕ ਅੱਗੋਂ ਸੁਣਾ ਦਿੰਦੇ ਨੇ ਤੁਸੀਂ ਜੀ ਅਣਗਹਿਲੀ ਕਰਦੇ ਹੋਵੋਗੇ ਜੀ ਤੁਸੀਂ ਫਲਾਣਾ ਕਰਦੇ ਹੋਵੋਗੇ ਵੀ ਸੋਲਰ ਲੱਗ ਗਿਆ ਹੁਣ ਜਿੰਨੀ ਮਰਜ਼ੀ ਲਾਈਟ ਵਰਤ ਲਈਏ
1: ਹੈ
4: ਉਹ ਮੈਂ ਬਾਈ ਮੈਂ ਜਿੱਦਾਂ ਸਾਨੂੰ ਪਹਿਲੇ ਮਹੀਨੇ ਬਿੱਲ ਆਇਆ ਸੀ ਮੈਂ ਤਾਂ ਸਗੋਂ ਜਿਹੜੀ ਲਾਈਟ ਅੱਗੇ ਅਣਗਹਿਲੀ ਕਰੀ ਦੀ ਸੀ ਉਹ ਵੀ ਬੰਦ ਕਰਨ ਲੱਗ ਗਏ ਵੀ ਉਹੀ ਗੱਲ ਵੀ ਇਹ ਕਾਹਤੋਂ ਆਉਣ ਦਿਆ ਦਿਨ
1: ਜੀ
4: ਉਹ ਉੱਥੇ ਇਹ ਸਾਨੂੰ ਜੀ ਸਾਨੂੰ ਤਾਂ ਜੋ ਦਫ਼ਤਰ ਚ ਸਾਨੂੰ ਰਿਕਾਰਡ ਤੁਹਾਡਾ ਆਉਂਦਾ ਪਿਆ ਜੀ ਅਸੀਂ ਤਾਂ ਉਹਦੇ ਹਿਸਾਬ ਨਾਲ ਬਿੱਲ ਕਰਨੇ
1: ਤੁਸੀਂ ਤਾਰਾ ਕਿਤੇ ਸੋਲਰ ਨੂੰ ਤਾਂ ਨੀ ਪਵਾ ਲਈ
4: ਇੱਧਰ
1: ਨੂੰ ਪਾਉਣੀਆਂ ਸੀਗੀਆਂ ਘਰ ਨੂੰ
4: ਨਹੀਂ ਸਾਰਾ ਕੁਛ ਕਰ ਲਿਆ ਬਾਈ ਜੀ ਸਾਰਾ ਕੁਛ ਕਰ ਲਿਆ
1: ਜੀ
4: ਸਭ ਕੁਛ ਕਰ ਲਿਆ
1: ਜੀ ਕਿਤੇ ਰਾਹ ਚ ਤਾਂ ਕੋਈ ਮੀਟਰ ਲੱਗਿਆ ਹੋਇਆ ਜਿਹੜਾ ਘੁਮਾਈ ਜਾਂਦਾ
4: ਨਹੀਂ ਕੋਈ ਮੀਟਰ ਨੀ ਲੱਗਿਆ ਬਾਈ ਜੀ ਸਾਡਾ ਤਾਂ ਬਾਹਰ ਘਰ ਹੈ ਪਿੰਡ ਤੋਂ ਤੇ ਮੈਂ ਸਵੇਰੇ ਸਗੋਂ ਜਾਣਾ ਹੁਣ ਪਿੱਛੇ ਗਿਆ ਸੀ ਮੈਂ ਕੱਲ ਪਰਸੋਂ ਹੁਣ ਮੀਟਰ ਚੈਲੰਜ ਕਰਕੇ ਵੇਖਣਾ ਇੱਕ ਵਾਰੀ
1: ਪਰ ਆਏ ਸੀਗੇ ਇੱਕ ਵਾਰੀ ਗੱਲ ਕਰਦੇ ਸੀ ਇਸੇ ਵਿਸ਼ੇ ਦੇ ਉੱਤੇ ਮੀਟਰਾਂ ਦੇ ਉੱਤੇ ਤੇ ਇੱਕ ਆਪਣਾ ਮੀਟਰ ਜਰੂਰ ਉੱਥੇ ਘਰ ਜਿਹੜਾ ਇੱਕ ਤਾਂ ਚਲੋ ਗੌਰਮੈਂਟ ਦੇ ਵੱਲੋਂ ਜਾਂ ਬਿਜਲੀ ਮਹਿਕਮੇ ਵੱਲੋਂ ਜਿਹੜਾ ਲੱਗਾ ਹੀ ਹੈ ਪਰ ਇੱਕ ਮੀਟਰ ਆਪਣਾ ਲਿਆ ਕੇ ਉੱਥੇ ਐਕਸਟਰਾ ਲਵਾ ਲਓ ਫਿਰ ਉਹ ਪਤਾ ਲੱਗ ਜਾਏਗਾ ਉਹਦੀ ਰੀਡਿੰਗ ਜਿਹੜੀ ਆ ਮੇਨ ਦੀ ਆਉਂਦੀ ਹੈ ਤੇ ਉਹ ਕੀ ਬਰਾਬਰ ਹੀ ਹੈ ਕਿੰਨਾ ਕੁ 1-2 ਯੂਨਿਟ ਦਾ ਫਰਕ ਹੈ ਜਾਂ ਜ਼ਿਆਦਾ ਫਰਕ ਹੈ
4: ਮੈਂ ਉਹ ਵੀ ਉਹ ਜੇਈ ਨਾਲ ਗੱਲ ਕੀਤੀ ਸੀ ਮੈਂ ਪੁੱਛਿਆ ਸੀ ਉਹਨੂੰ ਉਹ ਵੀ ਕਹਿੰਦਾ ਵੀ ਲਵਾ ਲਓ ਤੁਸੀਂ ਇੱਕ ਵਾਰੀ ਵੀ ਚੈੱਕ ਹੋ ਜਾਊਗਾ ਤੁਹਾਡਾ
1: ਜੀ
4: ਉਹ ਮੈਂ ਤਾਂ ਉਹਨੂੰ ਕਿਹਾ ਸੀ ਮੈਂ ਵੀ ਮੈਨੂੰ ਘੱਟੋ ਘੱਟ ਇਹ ਤਾਂ ਸਮਝਾ ਦੋ ਵੀ ਉਹੀ ਗੱਲ ਵੀ ਮੇਰਾ ਫਿਰ ਮੈਨੂੰ ਆ ਸੋਲਰ ਲਵਾਉਣ ਦੀ ਲੋੜ ਕੀ ਸੀ
1: ਜੀ
4: 2-2.5 ਲੱਖ ਰੁਪਇਆ ਇਹਦੇ ਤੇ ਖਰਚਾ ਕਰਤਾ ਵੀ ਫਿਰ ਜਿੰਨਾ ਕੁ ਬਿੱਲ ਮੈਂ ਭਰੀ ਜਾਂਦਾ ਉਹ ਓਨਾ ਹੀ ਆਉਂਦਾ ਸੀ
1: ਆਹੋ ਇਹ ਤਾਂ ਹੈ ਅਸਲ ਤੇ ਬਾਈ ਜੀ ਗੌਰਮੈਂਟ ਸੋਲਰ ਦੀ ਬਿਜਲੀ ਜਿਹੜੀ ਆ ਵਾਧੂ ਹੋ ਜਾਂਦੀ ਆ ਤਾਂ ਫਿਰ ਉਹ ਲਾਈਨਾਂ ਦੇ ਵਿੱਚ ਟ੍ਰਾਂਸਫਰ ਕਰ ਦਿੰਦੇ ਉਹ ਤੁਹਾਨੂੰ ਪੇ ਕਰ ਦਿੰਦੇ ਆ ਜੀ
4: ਬਾਈ ਜੀ ਅਸਲ ਤੇ ਨਾ ਇਹ ਸਭ ਲੁੱਟਣ ਦੇ ਲੱਗੇ ਹੋਏ ਨੇ ਕੁਛ ਨੀ ਇਹਨਾਂ ਨੇ ਹੌਲੀ ਹੌਲੀ ਹੌਲੀ ਨਿੱਜੀ ਕਰਨ ਵਾਲੇ ਪਾਸੇ ਲੈ ਕੇ ਤੁਰੇ ਹੋਏ ਨੇ
1: ਜੀ
4: ਇਹ ਸਾਰਾ ਟੋਲਾ ਇੱਕੋ ਹੀ ਹੈ ਇਹਨਾਂ ਚੋਂ ਕੋਈ ਘੱਟ ਨੀ ਹੈਗਾ
1: ਜੀ
4: ਹੈ ਮੈਂ ਤਾਂ ਹੀ ਪੁੱਛਦਾ ਸੀ ਤੁਹਾਨੂੰ ਮੈਂ ਵੀ ਜਾਂ ਤਾਂ ਹੁਣ ਐ ਕਰੀਏ ਵੀ ਜਿਹੜਾ ਲੀਡਰ ਆਉਂਦਾ ਵੀ ਜੇ ਉਹਦੇ ਸਿਰ ਦੇ ਉੱਤੇ ਬਾਜ ਘੁੰਮਦਾ ਵੀ ਆਪਾਂ ਉਹਨੂੰ ਉਹਨੂੰ ਵੋਟ ਪਾਈਏ ਕਿ ਕਿਹਨੂੰ ਪਾਈਏ ਵੀ ਕਈ ਵਾਰੀ ਇਹ ਵੀ ਹੋ ਜਾਂਦਾ ਵੀ ਜਿਹਦੇ ਨਾਲ ਨਾਲ ਬਾਜ ਆਉਂਦਾ ਹੋਵੇ ਕੋਈ ਕੋਈ ਪਤਾ ਤਾਂ ਲੱਗੇ ਕੋਈ ਇੱਕ ਆਪਾਂ ਨੂੰ ਇਹ ਕਿਸੇ ਡਾਇਰੈਕਸ਼ਨ ਚ ਹੋਵੇ ਵੀ ਹਾਂ ਯਾਰ ਆਪਾਂ ਇਹਨੂੰ ਵੋਟ ਪਾਣੀ ਹੈ
1: ਜੀ
4: ਕੋਈ ਨਵੀਂ ਚੀਜ਼ ਹੋਵੇ ਕੋਈ
1: ਹੁਣ
4: ਗੱਲ ਉਹੀ ਹੈ ਬਾਈ ਜੀ ਬਹੁਤ ਔਖਾ ਹੋਇਆ ਪਿਆ ਭਾਰਤ ਬਾਈ ਜੀ ਸਾਨੂੰ ਨੀ ਸਮਝ ਆਉਂਦੀ ਅਸੀਂ ਤਾਂ ਦਿਨ ਰਾਤ ਕਮਾ ਕੇ ਰੋਟੀ ਖਾਣ ਵਾਲੇ ਬੰਦੇ ਆ ਬਾਈ ਜੀ ਆਪਣੀ ਦਫ਼ਾ ਨੌਵੇਂ ਦੀ ਖਾਈ ਦੀ ਹੈ
1: ਬਿਲਕੁਲ ਹੈ ਜੀ
4: ਇੱਕ ਪੈਸੇ ਦੀ ਟੁੱਟੇ ਪੈਸੇ ਦੀ ਵੀ ਕਿਸੇ ਨਾਲ ਉਹ ਨੀ ਕਰੀ ਦੀ
1: ਜੀ
4: ਆ ਜਿਹੜੇ ਹੁਣ ਆ ਜਿਹੜਾ ਗੱਠਜੋੜ ਵਾਲਾ ਟੋਲਾ ਹੈ
1: ਜੀ
4: ਮੈਂ ਇਹਨਾਂ ਨੂੰ ਵੀ ਚਲੋ ਆਪਾਂ ਤੋਂ ਹੁਣ ਦੂਜਿਆਂ ਤੋਂ ਤਾਂ ਉਮੀਦ ਕੋਈ ਨੀ ਇਹ ਤਾਂ ਸਾਡੀ ਖੇਤਰੀ ਪਾਰਟੀ ਹੈ ਉਹ ਸਾਡੇ ਸੱਜਣ ਕਈ ਗਰੁੱਪ ਚ ਜੁੜੇ ਹੁੰਦੇ ਨੇ ਉਹ ਕਹਿੰਦੇ ਨੇ ਜੇ ਇਹ ਬੀਜੇਪੀ ਦਾ ਤੇ ਜੇ ਅਕਾਲੀ ਦਲ ਦਾ ਸਮਝੌਤਾ ਹੋਊਗਾ ਜੀ ਇਹ ਪੰਜਾਬ ਦੇ ਹੱਕ ਚ ਹੋਊਗਾ
1: ਜੀ
4: ਹੈ ਉਹ ਮੈਂ ਕਿਹਾ ਮੈਨੂੰ ਸਮਝਾ ਤੇ ਦਿਓ ਵੀ ਇਹ ਕਿਹੜੇ ਹਿਸਾਬ ਨਾਲ ਹੱਕ ਚ ਹੋਊਗਾ
1: ਜੀ
4: ਹੈ ਇਹੀ ਇਹੀ ਅਕਾਲੀ ਦਲ ਵਾਲੇ ਆ 4 ਦਿਨ ਪਹਿਲਾਂ ਰੌਲਾ ਪਾਉਣ ਦੇ ਜੀ ਇਹ ਸਾਡੇ ਤਖਤਾਂ ਤੇ ਕਬਜ਼ਾ ਕਰ ਲਿਆ ਜੀ ਇਹ ਜਥੇਦਾਰ ਵੀ ਬੀਜੇਪੀ ਨੇ ਲਾਤਾ ਜੀ ਆਪਣਾ ਅੰਮ੍ਰਿਤਸਰ
1: ਜੀ
4: ਇਹੀ ਨਾ ਗਿਆਨੀ ਹਰਪ੍ਰੀਤ ਸਿੰਘ ਬੀਜੇਪੀ ਦਾ ਜਥੇਦਾਰ ਸੀ ਨਾ
1: ਜੀ
4: ਹੈ
1: ਪਰ ਜੋ ਹਾਲਾਤ ਮੁਕੱਦਰ ਜੀ ਬਣ ਰਹੇ ਨੇ ਨਾ ਇਹ ਚੀਜ਼ ਦੇ ਘੱਟੋ ਘੱਟ ਇਹਨਾਂ ਨੇ ਤਾਂ ਉਹ ਚੀਜ਼ ਨੂੰ ਸਾਬਤ ਕਰਨ ਦੇ ਉੱਤੇ ਲੱਗੇ ਹੋਏ ਨੇ ਵੀ ਜਿਹੜੀਆਂ ਪੁਰਾਣੀਆਂ ਚਾਹੇ ਉਹ ਕੈਪਟਨ ਸੀਗੇ ਚਾਹੇ ਉਹ ਬਾਦਲ ਸੀਗੇ ਤੇ ਜਿਹੜੇ ਮਰਜ਼ੀ ਨਾਲ ਰਲ ਕੇ ਸਰਕਾਰਾਂ ਚਾਹੇ ਬਣਾਉਂਦੇ ਸੀਗੇ ਉਹ ਲੋਕਾਂ ਨੂੰ ਕਿਤੇ ਨਾ ਕਿਤੇ ਚੰਗੇ ਲੱਗਣ ਲੱਗ ਗਏ ਨੇ
4: ਨਹੀਂ ਭਾਰਜ ਬਾਈ ਜੀ ਤੁਹਾਡਾ ਨਾ ਇਹ ਵੀ ਵਹਿਮ ਖਤਮ ਹੋਜੂ ਜਿਹੜੇ ਹਿਸਾਬ ਨਾਲ ਇਹ ਕੰਮ ਚੱਲਦਾ ਪਿਆ ਨਾ ਤੁਸੀਂ ਦੇਖ ਲਓ ਜਿੰਨੀ ਕੁ ਮੈਨੂੰ ਨੀ ਪਤਾ ਮੇਰੀ ਨੌਲੇਜ ਘੱਟ ਹੋ ਸਕਦੀ ਜਾਂ ਵੱਧ ਹੋ ਸਕਦੀ ਹੈ ਇਸ ਟਾਈਮ ਮੈਂ ਨਾਲੇ ਕਿ ਮੈਂ ਇਹਨਾਂ ਦੇ ਹੱਕ ਚ ਨੀ ਹੈਗਾ ਝਾੜੂ ਵਾਲਿਆਂ ਦੇ
1: ਜੀ
4: ਸਾਡੀ ਨਫ਼ਰਤ ਹੋ ਸਕਦੀ ਹੈ ਜੇ ਗੁੱਸਾ ਹੋ ਸਕਦਾ
1: ਜੀ
4: ਇਸ ਟਾਈਮ ਇਹ ਤੁਸੀਂ ਪਿੰਡਾਂ ਚ ਜੇ ਕੋਈ ਨਿਰਪੱਖ ਵਿਚਰ ਕੇ ਵੇਖ ਲਏ
1: ਜੀ
4: ਪਿੰਡਾਂ ਦੇ ਵਿੱਚ ਤੁਸੀਂ ਇੱਕ ਗੱਲ ਮੇਰੀ ਯਕੀਨ ਜਾਣਿਓ ਇਹ ਝਾੜੂ ਵਾਲੇ ਅੱਗੇ ਨੇ ਇਹਨਾਂ ਸਾਰਿਆਂ ਤੋਂ ਭਾਵੇਂ ਇਹਨਾਂ ਦੀ ਲੜਾਈ ਕਰਕੇ ਲਾ ਲਓ ਭਾਵੇਂ ਕਿਵੇਂ ਵੀ ਲਾ ਲਓ
1: ਬਿਲਕੁਲ
4: ਇਹ ਇਸ ਟਾਈਮ ਕਿਉਂਕਿ ਲੋਕ ਨੀ ਸੋਚਦੇ ਹੈਗੇ ਬਾਈ ਜੀ, ਲੋਕ ਇਹ ਸੋਚਦੇ ਨੇ ਸਾਨੂੰ ਸਾਡੇ ਖਾਤੇ ਚ ਟੂੰ ਟੂੰ ਹੋ ਗਈ ਕਿ ਨਹੀਂ ਹੋ ਗਈ, ਲੋਕਾਂ ਨੂੰ ਕੋਈ ਮਤਲਬ
1: ਲੱਗ ਗਿਆ। ਬਿਲਕੁਲ ਹੈ ਜੀ, ਉਹ ਵੱਡੀਆਂ ਵਿੱਚ
4: ਰੱਖਦੇ। ਹਾਂਜੀ ਇਸ ਟਾਈਮ ਇਹ ਅੱਗੇ ਹੈਗੇ ਨਾ ਬਾਈ ਜੀ
1: ਜੀ।
4: ਬਾਕੀ ਲੋਕ ਜੇ ਇਹਨਾਂ ਨੂੰ ਦੂਜੀਆਂ ਜਿਹੜੀਆਂ ਧਿਰਾਂ ਨੇ ਕਾਂਗਰਸ ਵਾਲੇ ਤਾਂ ਹੋਈ ਖੱਕੜੀਆਂ ਕਰੇਲੀ ਪਏ ਨੇ
1: ਜੀ,
4: ਉਹਨਾਂ ਨੂੰ ਕੋਈ ਉਹ ਹੈ ਹੀ ਨੀ, ਉਹ ਤਾਂ ਆਪਸ ਹੀ ਪੱਗੋ ਪੱਗੀ ਹੋਏ ਪਏ ਨੇ
1: ਜੀ।
4: ਜਿਹੜੇ ਜਿਹੜੀ ਸਾਡੀ ਖੇਤਰੀ ਪਾਰਟੀ ਹੈ ਜਾਂ ਇਹਨਾਂ ਕੋਲ ਕਿਸੇ ਗੱਲ ਦਾ ਜੇ ਲੌਜਿਕ ਨਾਲ ਪੁੱਛ ਲਓ ਕਿਸੇ ਗੱਲ ਦਾ ਜਵਾਬ ਨੀ। ਇਹ ਥੋੜੀ ਹੈ ਵੀ ਤੁਸੀਂ ਤੁਸੀਂ ਕਰਜ਼ਾ ਘੱਟ ਚੁੱਕਿਆ ਤੁਹਾਨੂੰ ਤਾਂ ਵੋਟ ਪਾ ਦਈਏ ਜੀ
1: ਜੀ।
4: ਤੁਸੀਂ ਜੇ ਤੁਸੀਂ ਗਲਤ ਸੋ ਤਾਂ ਹੀ ਤਾਂ ਦੂਜਿਆਂ ਨੇ ਦੂਜਿਆਂ ਨੂੰ ਵੋਟ ਪਾਈ ਨਾ, ਹੈ ਤੇ ਤੁਸੀਂ ਅੱਜ ਅੱਜ ਕੀ ਕਰਦੇ ਪਏ? ਤੁਸੀਂ ਅੱਜ ਉਹਨਾਂ ਦੇ ਤੁਸੀਂ ਮੰਨ ਲਓ ਉਹਨਾਂ ਨੂੰ ਤੁਸੀਂ 4 ਦਿਨ ਪਹਿਲਾਂ ਦੇ ਤੁਸੀਂ ਕਹਿੰਦੇ ਵੀ ਮੰਨ ਲਓ ਤੁਸੀਂ ਏਦੂ ਵੱਡਾ ਕੀ ਹੋ ਸਕਦਾ ਹੈ ਵੀ ਗਿਆਨੀ ਹਰਪ੍ਰੀਤ ਸਿੰਘ ਬੀਜੇਪੀ ਦਾ ਜਥੇਦਾਰ ਸੀ ਜੀ, ਉਹਨੇ ਅਕਾਲੀ ਦਲ ਦੇ ਖਿਲਾਫ਼ ਤਾਂ ਫੈਸਲਾ ਸੁਣਾਇਆ ਜੀ
1: ਜੀ।
4: ਹੈ ਜੇ ਤੁਸੀਂ ਅੱਜ ਉਸੇ ਚੀਜ਼ ਨੂੰ ਜਸਟੀਫਾਈ ਕਰਦੇ ਹੋ ਵੀ ਹਾਂਜੀ ਅਸੀਂ ਬੀਜੇਪੀ ਨਾਲ ਸਮਝੌਤਾ ਕਰਨਾ ਹੈ, ਤੇ ਫਿਰ ਜੇ ਤਾਂ ਕਿਸੇ ਦਾ ਦਿਮਾਗ ਨਹੀਂ ਕੰਮ ਕਰਦਾ ਉਹ ਤਾਂ ਤੁਹਾਡੀ ਗੱਲ ਮੰਨ ਜੂ
1: ਜੀ,
4: ਠੀਕ ਹੈ। ਤੇ ਜੇ ਕੋਈ ਮਾੜਾ ਮੋਟਾ 1-2% ਕੰਮ ਕਰਦਾ ਫਿਰ ਤੁਹਾਨੂੰ ਪੁੱਛੇਗਾ ਤਾਂ ਹੈਗਾ ਨਾ ਸਵਾਲ ਵੀ ਅੱਜ ਕਿਵੇਂ ਉਹ ਤਖ਼ਤ ਹਜ਼ੂਰ ਸਾਹਿਬ ਦਾ ਕਿਵੇਂ ਛੱਡਿਆ ਵੀ ਛੱਡਤਾ ਬੀਜੇਪੀ ਨੇ, ਜਾਂ ਜਿਹੜਾ ਜਥੇਦਾਰ ਲਾਇਆ ਸੀ ਜੋ ਇੱਥੋਂ ਤੱਕ ਪਹੁੰਚ ਹੋ ਗਈ ਉਹਨਾਂ ਦੀ
1: ਜੀ,
4: ਤੇ ਫਿਰ ਤੁਸੀਂ ਜਵਾਬ ਤਾਂ ਦਿਓ ਵੀ ਉਹ ਕਿਹਦੇ ਕਰਕੇ ਹੋ ਗਈ। ਤੁਹਾਨੂੰ ਤਾਂ ਲੋਕਾਂ ਨੇ ਸ਼੍ਰੋਮਣੀ ਕਮੇਟੀ ਚ ਵੀ ਤੁਹਾਨੂੰ ਅਕਾਲੀ ਦਲ ਨੂੰ ਸਾਰੇ ਚ ਤੁਹਾਨੂੰ ਤਾਂ ਹੀ ਲੋਕਾਂ ਨੇ ਬਿਠਾਇਆ ਸੀ ਨਾ, ਤੁਸੀਂ ਪਹਿਰੇਦਾਰ ਹੋ ਸਾਡੇ
1: ਜੀ,
4: ਤੇ ਤੁਹਾਡੇ ਹੁੰਦਿਆਂ ਕੁਛ ਭੈਟ ਹੋਊਗੀ ਵੀ ਜਥੇਦਾਰ ਹੀ ਬੀਜੇਪੀ ਨੇ ਲਾਤਾ, ਤੇ ਤੁਸੀਂ ਕੀ ਕਰਨ ਵਾਸਤੇ ਬੈਠੇ ਜੀ?
1: ਬਿਲਕੁਲ
4: ਗੱਲ ਇਹ ਨੀ ਹੈਗਾ, ਗੱਲ ਅਸਲ ਚ ਭਾਰਜ ਬਾਈ ਜੀ ਗੱਲ ਇਹ ਹੈ ਵੀ ਜੇ ਜਥੇਦਾਰ ਸਾਡਾ ਸਾਡੇ ਹੱਲ ਦੀ ਗੱਲ ਕਰਦਾ
1: ਜੀ
4: ਫਿਰ ਤਾਂ ਉਹ ਹੈਗਾ ਕੌਮ ਦਾ ਜਥੇਦਾਰ
1: ਜੀ।
4: ਜੇ ਉਹ ਕਿਤੇ ਮੰਨ ਲਓ ਕਿਸੇ ਨਿੱਜੀ ਪ੍ਰੋਬਲਮ ਕਰਕੇ ਜਾਂ ਕਿਸੇ ਕਰਕੇ ਵੀ ਸਾਡੇ ਖਿਲਾਫ਼ ਹੋ ਗਿਆ
1: ਜੀ,
4: ਫਿਰ ਉਹ ਹੈਗਾ ਉਹ ਜਿਵੇਂ ਪਹਿਲਾਂ ਹੁੰਦਾ ਸੀ ਵੀ ਇਹ ਕਾਂਗਰਸ ਦਾ ਬੰਦਾ ਹੈ ਜੀ ਜਾਂ ਫਲਾਣੇ ਦਾ ਬੰਦਾ ਹੈ, ਫਿਰ ਇਹ ਹੋ ਗਿਆ ਵੀ ਇਹ ਬੀਜੇਪੀ ਦਾ ਜੀ, ਕਿਉਂਕਿ ਹੁਣ ਬੀਜੇਪੀ ਸੈਂਟਰ ਚ ਬੈਠੀ ਹੈ
1: ਜੀ।
4: ਹੈ ਕਾਰਨ ਇਹ ਹੈ ਵੀ ਜੇ ਸਾਡੇ ਨਾਲ ਸਹਿਮਤ ਹੋ ਤੇ ਸਹਿਮਤ ਹੋ, ਨਹੀਂ ਜੇ ਫਿਰ ਕਿਸੇ ਕੋਈ ਚੱਕਰ ਨਹੀਂ ਹੈ।
1: ਬੈਠੇ ਸਾਰੇ ਸੂਤ ਲਾਉਣ ਨੂੰ ਆਣਾ ਕਿ ਸਾਰੇ ਚਾਹੁੰਦੇ ਨੇ ਹੁਣ ਘੱਟ ਤਾਂ ਕੋਈ ਨਹੀਂ ਆ, ਉਹ ਚਾਹੇ ਅੰਮ੍ਰਿਤਪਾਲ ਵਾਲੇ ਆ ਚਾਹੇ ਉਹ ਆਪਣੇ ਹਰਪ੍ਰੀਤ ਸਿੰਘ ਸੁਖਬੀਰ ਬਾਦਲ ਹੋਣੀ ਨੇ, ਬਾਹਾਂ ਤਾਂ ਕੋਈ ਅੱਡੇ ਖੜੇ ਆ ਨਾ ਭਈ ਸਾਡੇ ਨਾਲ ਕਰੋ
4: ਇਹਨਾਂ ਚੋਂ ਕੋਈ ਵੀ ਸਾਡੇ ਆਰਥਿਕ ਮਸਲਿਆਂ ਤੇ ਮੰਨ ਲਓ ਭਾਵੇਂ ਜਿੱਥੋਂ ਸਾਡੇ ਪੰਜਾਬ ਦੀ ਆਮਦਨ ਹੋ ਸਕਦੀ ਹੈ ਜਾਂ ਕੁਛ ਹੋ ਸਕਦੀ ਉਹਦੇ ਤੇ ਕੋਈ ਬੋਲਦਾ, ਕੋਈ ਪੋਲਿਸੀ ਕੋਈ ਡਿਸਕਸ਼ਨ ਹੈਗੀ ਹੈ ਵੀ ਕੋਈ ਕੋਈ ਵੀ ਬੰਦਾ ਇਹਨਾਂ ਚੋਂ ਭਾਵੇਂ ਅਕਾਲੀ ਦਲ ਹੋਵੇ ਭਾਵੇਂ ਕਾਂਗਰਸ ਹੋਵੇ ਕੋਈ ਕਰਦਾ ਹੋਵੇ ਵੀ ਸਾਡੇ ਆਰਥਿਕ ਮਸਲੇ ਕੀ ਨੇ ਵੀ ਅਸੀਂ ਪੰਜਾਬ ਦਿਨੋ ਦਿਨ ਅਸੀਂ ਕਰਜ਼ਾ ਲੈ ਕੇ ਗਰਕ ਹੋ ਰਹੇ ਹਾਂ
1: ਜੀ,
4: ਹੈ ਤੇ ਵੀ ਅਸੀਂ ਸਾਡੀ ਪੋਲਿਸੀ ਕੀ ਹੈ ਵੀ ਅਸੀਂ ਅੱਗੇ ਕੀ ਕਰਨਾ ਚਾਹੁੰਦੇ, ਸਿਰਫ ਧਾਰਮਿਕ ਜਾਂ ਦੂਜੇ ਤੀਜੇ ਜਾਂ ਫਲਾਣੇ ਟਮਕਾਣੇ ਬਸ ਇਹੀ। ਤੁਸੀਂ ਦੇਖ ਲਓ ਆਪ 27 ਵਾਲੀਆਂ ਵੋਟਾਂ ਪੈਣ ਤੇ ਆ ਗਈਆਂ 5-4 ਮਹੀਨੇ ਰਹਿ ਗਈ,
1: ਬਿਲਕੁਲ
4: ਕੋਈ ਵੀ ਬੰਦਾ ਜਿਹੜੇ ਸਾਡੇ ਜਿਹੜੇ ਓਰਿਜਿਨਲ ਮਸਲੇ ਹੈਗੇ ਨੇ ਕੋਈ ਵੀ ਗੱਲ ਕਰਦਾ ਹੋਵੇ ਭਾਵੇਂ ਕਾਂਗਰਸ ਵਾਲੇ ਹੋਣ ਭਾਵੇਂ ਆ ਬਾਦਲਾਂ ਦੀ ਹੋਣ, ਕਿਉਂਕਿ ਇਹਨਾਂ ਨੂੰ ਪਤਾ ਵੀ ਜੇ ਉਹਨਾਂ ਤੇ ਗੱਲ ਕਰ ਆਮਦਨ ਦੇ ਜਿਹੜੇ ਸਾਧਨ ਨੇ ਬਾਈ ਜੀ ਆ ਠੇਕੇ ਆ ਖੱਡਾਂ ਆਦਾ ਝਾੜੂ ਵਾਲਿਆਂ ਨੇ ਸੰਭਾਲੀਆਂ ਹੋਈਆਂ ਨੇ, ਪਹਿਲਾਂ ਕਾਂਗਰਸ ਵਾਲਿਆਂ ਨੇ ਸੰਭਾਲੀਆਂ ਸੀ, ਜਿਹੜੇ ਨਵੇਂ ਆਉਣਗੇ ਉਹਨਾਂ ਨੇ ਸੰਭਾਲਣੀਆਂ ਬਾਈ ਜੀ, ਉਹਨਾਂ ਨੂੰ 10-10 ਸਾਲ ਹੋ ਗਏ ਬਾਹਰ ਬੈਠਿਆਂ ਨੂੰ, ਤੁਹਾਨੂੰ ਪਤਾ ਹੀ ਆ ਉਹੀ ਗੱਲ, ਉਹ ਐ ਵਹਿੰਦੇ ਨੇ ਵੀ ਅੱਖਾਂ ਡੱਡ ਡੱਡ ਕੇ ਵੀ ਇੱਕ ਵਾਰੀ ਵਾਰੀ ਆਵੇ ਸੀ ਸਾਡੀ
1: ਜੀ, ਬਿਲਕੁਲ
4: ਕਿਹਨੂੰ ਫਿਕਰ ਹੈ ਪੰਜਾਬ ਦੀ ਬਾਈ ਜੀ ਇੱਥੇ
1: ਜੀ।
4: ਇਸ ਕਰਕੇ ਭਾਰਤ ਬਾਈ ਜੀ ਮੈਂ ਕਹਿਣ ਨੂੰ ਜੀ ਨੀ ਕਰਦਾ ਹੈਗਾ, ਪਰ ਇਹ ਨਾ ਠੀਕ ਆ ਅਸੀਂ ਕੋਈ ਕੋਈ ਕਿਸੇ ਵੱਲ ਝੁਕਾ ਕਰ ਜਾਂਦਾ, ਕੋਈ ਕਿਸੇ ਵੱਲ ਕਰ ਜਾਂਦਾ ਵੀ ਜਿੱਧਰ ਨੂੰ ਜੀ ਉਹ ਗੱਲ ਕਰ ਜਾਂਦਾ, ਪਰ ਜੇ ਥੋੜਾ ਜਿਹਾ ਵੀ ਸੋਚ ਸਮਝ ਕੇ ਗੱਲ ਕਰਦੇ ਨਾ, ਇਹ ਸਭ ਟੋਲਾ ਇੱਕੋ ਜਿਹਾ ਇਹਨਾਂ ਚ ਕੋਈ ਘੱਟ ਨੀ ਹੈਗਾ, ਜਿਹਨੂੰ ਮਰਜ਼ੀ ਤੁਸੀਂ ਲੈ ਆਇਓ।
1: ਘੱਟੋ ਘੱਟ ਪਾਵਰ ਦੇ ਵਿੱਚ ਓਪੋਜੀਸ਼ਨ ਵੀ ਨਾਲ ਲੈ ਕੇ ਆਓ, ਇੱਕ ਦੂਸਰੇ ਦਾ ਡਰ ਹੋਏਗਾ, ਇਹ ਇੱਕੋ ਹੀ ਪਾਰਟੀ ਨੂੰ ਬਹੁਮਤ ਨਾ ਦਿਓ ਕਿਸੇ ਨੂੰ ਵੀ ਜੀ।
4: ਬਿਲਕੁਲ ਤੁਹਾਡੇ ਕੋਲ ਆਪਣਾ ਦਿਲ ਹੌਲਾ ਕਰਦੇ, ਸਾਨੂੰ ਕਿੰਨੇ ਪੁੱਛਣਾ ਉਹੀ ਗੱਲ ਵੋਟਾਂ,
1: ਜੋ ਹਾਲਾਤ ਨੇ ਆਪਾਂ ਦੇਖਦੇ ਆ ਨਾ ਉਹ ਹੁੰਦਾ ਹੈ ਜੀ, ਚਾਹੇ ਇਹਨਾਂ ਮੁਲਕਾਂ ਚ ਬੈਠੇ ਆ ਤਾਂ ਹੀ ਗੱਲ ਕਰਦੇ ਆ, ਅਸੀਂ ਉਹੀ ਚਾਹੁੰਦੇ ਆ ਕਿ ਜਿਹਨਾਂ ਮੁਲਕਾਂ ਦੇ ਵਿੱਚ ਸੁੱਖ ਸਹੂਲਤਾਂ ਨੇ ਉਦਾਂ ਦਾ ਮੁਲਕ ਸਾਡਾ ਵੀ ਹੋ ਜਾਵੇ, ਇਹੀ ਹੈ ਜੀ
4: ਸਾਨੂੰ ਤਾਂ ਸਾਨੂੰ ਸਾਨੂੰ
1: ਤਾਂ ਭਾਜ ਬਾਈ ਜੀ ਉਦੋਂ ਪਤਾ ਲੱਗਾ ਉੱਥੇ ਸਿਟੀਜ਼ਨਸ਼ਿਪ ਲੈਣੀਆਂ ਜਾਂ ਕੁਝ ਮਤਲਬ ਕੀ ਹੈਗਾ।
4: ਨਹੀਂ ਨਹੀਂ ਨਹੀਂ ਉਹ ਚਲੋ ਸਾਡੇ ਸਾਨੂੰ ਰਹਿਣ ਵਾਲਿਆਂ ਨੂੰ ਵੀ ਭਾਰਜ ਬਾਈ ਜੀ ਉਦੋਂ ਪਤਾ ਲੱਗਣਾ ਜਦੋਂ ਚੁਣ ਕੇ ਨਾ 6-9 ਮਹੀਨਿਆਂ ਪਿੱਛੋਂ ਗਾਲਾਂ ਕੱਢਣ ਲੱਗਿਆ ਵੀ ਆਹ ਸੱਜਣ ਗਾਲ ਕੱਢਦਾ ਆਹ ਗਾਲ ਕੱਢਦਾ ਇਹਨੂੰ, ਅਸੀਂ ਉਦੋਂ ਸਾਨੂੰ ਪਤਾ ਲੱਗਾ ਅੱਜ ਮੈਂ ਝਾੜੂ ਵਾਲਿਆਂ ਨੇ ਚੁਣਿਆ ਸੀ ਨਾ ਸਾਡੇ ਇੱਥੇ ਜਿਨ੍ਹਾਂ ਨੂੰ ਕੋਈ ਨੀ ਪੁੱਛਦਾ ਤੇ ਉਹ ਝਾੜੂ ਵਾਲੇ ਨੇ ਪ੍ਰਧਾਨ ਬਣਾ ਤੇ
5: ਜੀ।
4: ਉਹ ਜਿੱਦਣ ਇਹ ਜਿੱਤੇ ਝਾੜੂ ਵਾਲੇ ਤੇ ਉਹਨਾਂ ਨੇ ਪੂਰੇ ਟਰਾਲੀਆਂ ਲੈ ਕੇ ਨਾ ਦੁਆਲੇ ਪਿੰਡ ਦੇ ਪੂਰਾ ਲਾਲਾ ਲਾਲਾ ਦੇ ਪੂਰੇ ਪਟਾਕੇ ਚਲਾਏ
5: ਜੀ।
4: ਤੇ ਜਦੋਂ 3-4 ਮਹੀਨੇ ਲੰਘ ਗਏ ਉਹ ਮੈਂ ਉਹੀ ਜਿਹੜੇ ਪ੍ਰਧਾਨ ਸੀ ਉਹਨੇ ਹੀ ਪੋਸਟ ਪਾਈ ਹੋਈ ਕਹਿੰਦਾ ਵੀ ਆਹ ਚੀਮਾ ਜਿਹੜਾ
0: ਇਹ ਸਭ ਤੋਂ ਨਿਕੰਮਾ ਉਹ ਕਿਸੇ ਨੇ ਸਵਾਲ ਪੁੱਛਿਆ ਉਹ ਜਿਹੜੇ ਪ੍ਰਧਾਨ ਸੀ ਉਹਨਾਂ ਨੇ ਪੋਸਟ ਪਾਈ ਹੋਈ ਇਸ ਕਰਕੇ ਵੀ ਸਾਨੂੰ ਤਾਂ 6 ਮਹੀਨੇ ਬਾਅਦ ਪਤਾ ਲੱਗਣਾ
5: ਜਦੋਂ
4: ਅਗਲੀ ਸਰਕਾਰ ਚੁਣੀ ਗਈ ਤੇ ਫਿਰ ਕਿਹੜਾ ਸਾਡਾ ਸੱਜਣ ਉਹੀ ਗੱਲ ਹੈ ਨਵੀਂ ਸਰਕਾਰ ਦੇ ਖਿਲਾਫ ਭੁਗਤਦਾ
5: ਬਿਲਕੁਲ ਹੈ ਜੀ ਬਿਲਕੁਲ
4: ਕਿਉਂਕਿ ਹੈ ਤਾਂ ਟੋਲਾ ਇੱਕੋ ਹੀ ਹੈ ਮਾਨਸਿਕਤਾ ਇੱਕੋ ਹੀ ਹੈ
5: ਬਿਲਕੁਲ
4: ਬਸ ਇਹ ਹੈ ਵੀ ਇੱਕ ਅਸੀਂ ਆਪਣਾ ਗਵਾਰ ਲਾਉਣਾ ਵੀ ਉਹ ਜਿਵੇਂ ਭਗਵੰਤ ਮਾਨ ਕਹਿੰਦਾ ਹੁੰਦਾ ਹੁਣ ਝਾੜੂ ਵਾਲੇ ਦੇ ਜੇਬਾਂ ਚੋਂ ਹੱਥ ਕਢਾਉਣੇ ਨੇ ਤੇ ਦੂਜਿਆਂ ਦੇ ਕਿਸੇ ਦੇ ਪਾਉਣੇ
5: ਬਿਲਕੁਲ ਬਿਲਕੁਲ
4: ਠੀਕ ਹੈ ਬਾਈ ਜੀ
5: ਸ਼ੁਕਰੀਆ ਸਤਿ ਸ੍ਰੀ ਅਕਾਲ ਮੁਕੱਦਰ ਜੀ ਲਓ ਦੋਸਤੋ ਇਸ ਸਨ ਮੁਕੱਦਰ ਜੀ ਗੱਲਬਾਤ ਕਰਕੇ ਗਏ ਨੇ ਅਗਲੀ ਲਾਈਨ ਦੇ ਉੱਤੇ ਆਪਣਾ ਮੁਹੰਮਦ ਜੀ ਨੇ ਤੇ ਉਹਨਾਂ ਦੀ ਗੱਲਬਾਤ ਸੁਣਦੇ ਆ ਫਿਰ ਇੱਕ ਦੋ ਇੰਟਰਨੈਸ਼ਨਲ ਖਬਰਾਂ ਨੇ ਉਹਨਾਂ ਦੀ ਸਾਂਝ ਪਾਉਂਦੇ ਆ ਟਰੰਪ ਸਾਹਿਬ ਕਹੀ ਜਾਂਦੇ ਆ ਕਿ ਭਾਈ ਜਿਹੜਾ ਐਕਟ ਸਾਡੇ ਵੀ ਇੱਥੇ ਸੇਵ ਅਮੈਰੀਕਾ ਐਕਟ ਜਿਹੜਾ ਪਾਸ ਕਰਵਾਉਣ ਦੇ ਲਈ ਕਰ ਰਹੇ ਨੇ ਗੱਲਬਾਤ ਤੇ ਜੱਸੀ ਜੀ ਮਲੇਰਕੋਟਲਿਆਂ ਤੋਂ ਕਹਿੰਦੇ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਨੇ ਇੱਕ ਮਿੰਟ ਜੀ ਮੈਂ ਪੜ੍ਹਦਾ ਉਹਨਾਂ ਦਾ ਕਮੈਂਟ ਉਸ ਤੋਂ ਪਹਿਲਾਂ ਆਪਾਂ ਕਾਲ ਲੈ ਲਈਏ ਤੇ ਉਮੀਦ ਕਰਾਂਗੇ ਕਾਲ ਕਰਕੇ ਵੀ ਜੁੜੋ ਤੇ ਪਰਮਿੰਦਰ ਸਿੰਘ ਜੀ ਕਹਿੰਦੇ ਆ ਕਿ ਜਿਹੜੇ ਨੇ ਪ੍ਰਵਾਸੀ ਬਹੁਤ ਪੰਜਾਬ ਦੇ ਵਿੱਚ ਆ ਰਹੇ ਆ ਉਹ ਤਾਂ ਪਰਮਿੰਦਰ ਜੀ ਦੇਖੋ ਹੁਣ ਇਹਨਾਂ ਮੁਲਕਾਂ ਦੇ ਵਿੱਚ ਅਸੀਂ ਵੀ ਪ੍ਰਵਾਸੀ ਆ ਤੇ ਉਹ ਵੀ ਰੋਜ਼ੀ ਰੋਟੀ ਕਮਾਉਣ ਦੇ ਲਈ ਉਹਨਾਂ ਮਤਲਬ ਕਿ ਉਹਨਾਂ ਸੂਬਿਆਂ ਦੇ ਵਿੱਚ ਆਉਂਦੇ ਆ ਜੇ ਆਪਾਂ ਸਾਡੀ ਵੀ ਕਿਤੇ ਨਾ ਕਿਤੇ ਗਲਤੀ ਹੈ ਕਿ ਅਸੀਂ ਜੇ ਜਗ੍ਹਾ ਖਾਲੀ ਕਰ ਰਹੇ ਹਾਂ ਹੁਣ ਗੁਜ਼ਾਰਾ ਤਾਂ ਉਹਨਾਂ ਤੋਂ ਬਗੈਰ ਆਪਣਾ ਬਣੇਗਾ ਚਾਹੇ ਉਹ ਫਸਲ ਵੱਢਣੀ ਹੈ ਚਾਹੇ ਲਾਉਣੀ ਹੈ ਜਾਂ ਹੋਰ ਨਿੱਕੇ ਮੋਟੇ ਫੈਕਟਰੀਆਂ ਦੇ ਕੰਮ ਕਾਰ ਨੇ ਕਿੰਨੇ ਕੁ ਪੰਜਾਬੀ ਨੇ ਜਿਹੜੇ ਚਲੋ ਹੈਂਡ ਟੂ ਮਾਊਥ ਨੇ ਜਾਂ ਜਿਨ੍ਹਾਂ ਦੀ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਉਹ ਕੰਮ ਜ਼ਰੂਰ ਕਰਦੇ ਆ ਦਿਹਾੜੀ ਡੱਪਾ ਕਰਦੇ ਆ ਸਾਰਾ ਕੁਝ ਤੇ ਨਹੀਂ ਤਾਂ ਪੰਜਾਬੀ ਦੇਖਿਆ ਜਾਵੇ ਤਾਂ ਆਮ ਕਿੰਨੇ ਕੁ ਨੇ ਇਹ ਸਾਰੀਆਂ ਚਲੋ ਇੱਕ ਇਹ ਕਹਿ ਸਕਦੇ ਹਾਂ ਨਸਲਵਾਦ ਜਾਂ ਇੱਕ ਦੂਸਰੇ ਦੇ ਨਾਲ ਸਾਡਾ ਜਿਹੜਾ ਲਾਗ ਡਾਟ ਹੈ ਉਹ ਇਹਨਾਂ ਮੁਲਕਾਂ ਦੇ ਵਿੱਚ ਵੀ ਚੱਲਦੀ ਹੈ ਹੁਣ ਇਹ ਅਮੈਰੀਕਨ ਜਾਂ ਕਹਿ ਲਓ ਟਰੰਪ ਦੇ ਨਾਲ ਜਿਹੜੇ ਲੋਕ ਜੁੜੇ ਆ ਉਹ ਕਹਿੰਦੇ ਆ ਕਿ ਤੁਸੀਂ ਆਪਣੇ ਗੋ ਬੈਕ ਜਾਓ ਆਪਣੇ ਮੁਲਕਾਂ ਦੇ ਵਿੱਚ ਸਾਡੀਆਂ ਜੋਬਾਂ ਖੋ ਰਹੇ ਹੋ ਇਹ ਚੀਜ਼ਾਂ ਹਰ ਪਾਸੇ ਚੱਲ ਰਹੀਆਂ ਨੇ ਯੂਰਪ ਦੇ ਵਿੱਚ ਵੀ ਇਟਲੀ ਦੇ ਵਿੱਚ ਇੰਗਲੈਂਡ ਦੇ ਵਿੱਚ ਇਹ ਸਾਰੀਆਂ ਵੱਡੀਆਂ ਪ੍ਰੋਬਲਮਾਂ ਜਿਹੜੀਆਂ ਖੜੀਆਂ ਹੋ ਰਹੀਆਂ ਨੇ ਕਿਉਂਕਿ ਬਹੁਤਾਤ ਦੇ ਵਿੱਚ ਹਰ ਚੀਜ਼ ਦੇ ਵਿੱਚ ਬਹੁਤਾਤ ਜਿਹੜੀ ਮਾੜੀ ਹੈ ਤੇ ਮੁਹੰਮਦ ਜੀ ਸਵਾਗਤ ਹੈ ਜੀ ਨੂੰ ਜੀ ਬਾਈ ਜੀ ਦੁਬਈ ਤੋਂ ਜੀ
6: ਭੁਪਿੰਦਰ ਜੀ ਜਿੰਦੇ ਵਸਦੇ ਰਹੋ ਤੇ ਭਾਈ
5: ਆਪਣੇ
6: ਭੈਣ ਜੀ ਵੀ ਆਏ ਸੀ ਰਾਜਨ ਸਾਹਿਬ ਵੀ ਜਿਹੜਾ ਰਾਜਨ ਸਾਨੀ ਸਾਹਿਬ ਤੇ ਹੋਰ ਵੀ ਆਪਣਾ ਗੁਰੀ ਸਾਹਿਬ ਵੀ ਔਰ ਸਿਕੰਦਰ ਔਜਲ ਸਾਹਿਬ ਵੀ ਬਹੁਤ ਹੀ ਰੋਸ਼ਨ ਖਿਆਲ ਹੈ ਇਹਨਾਂ ਦੇ ਜਿਹੜੇ ਹੈਗੇ ਜ਼ਿੰਦਗੀ ਦੇ ਤਜਰਬੇ ਆ ਵੀ ਭਾਈ
5: ਕਿਉਂਕਿ
6: ਜਦੋਂ ਬੰਦਾ ਜ਼ਿੰਦਗੀ ਦੇ ਵਿੱਚ ਕਹਿੰਦੇ ਨਾ ਗੁਜ਼ਰਦਾ ਹੈਗਾ ਫਿਰ ਜਿਹੜਾ ਹੈਗਾ ਉਹਨੂੰ ਤਜਰਬੇ ਹੁੰਦੇ ਹੈਗੇ ਆ ਕਿਸੇ ਨੇ ਪੁੱਛ ਲਿਆ ਸੀ ਆਪਣਾ ਵੀਰ ਭੁਪਿੰਦਰ ਜੀ ਇੱਕ ਦੋਸਤ ਨੇ ਦੂਸਰੇ ਨੂੰ ਪੁੱਛ ਲਿਆ ਕਹਿੰਦਾ ਯਾਰ ਤਜਰਬਾ ਕਿਹੜੀ ਚੀਜ਼ ਦਾ ਨਾ ਕਹਿੰਦਾ ਸਤਿਆਨਾਸ ਭੁਪਿੰਦਰ ਜੀ ਸਤਿਆਨਾਸ ਕਹਿੰਦਾ ਇਹਦਾ ਮਤਲਬ ਹਾਂ ਕਹਿੰਦਾ ਜਿਹਨੇ ਸਤਿਆਨਾਸ ਕਰਾ ਲਿਆ
5: ਉਹਦਾ
6: ਇੱਕ ਫਿਰ ਕਹਿੰਦਾ ਜਿਹੜਾ ਜਾਂ ਸਤਿਆਨਾਸ ਕਰਾ ਲਿਆ ਜਾਂ ਕੋਈ ਉਹਦਾ ਕਰ ਗਿਆ ਕਹਿੰਦਾ ਫਿਰ ਉਹਨੂੰ ਤਜਰਬਾ ਹੁੰਦਾ ਕਹਿੰਦਾ ਯਾਰ ਗੱਲ ਤਾਂ ਵਾਕਈ ਕਹਿੰਦਾ ਬੜੀ ਗਹਿਰੀ ਹੈਗੀ ਆ ਗੱਲ ਵੀ ਸੱਚੀ ਆ ਕਹਿੰਦੇ ਜਦੋਂ ਜਿਹੜਾ ਹੈਗਾ ਆਪਾਂ ਠੋਕਰਾਂ ਖਾ ਖਾ ਕੇ ਜਿਹੜਾ ਹੈਗਾ ਕਹਿੰਦਾ ਮਤਲਬ ਗੁਜ਼ਰਦੇ ਹੈਗੇ ਆ ਹਨਾ ਨੁਕਸਾਨ ਬੜੇ ਬੜੇ ਹੁੰਦੇ ਆ ਕਹਿੰਦੇ ਕਸਾਰੇ ਹੁੰਦੇ ਹੈਗੇ ਨੁਕਸਾਨ ਹੁੰਦੇ ਆ ਫਿਰ ਤਜਰਬੇ ਪੈਦਾ ਹੁੰਦੇ ਹਨਾ
5: ਬੰਦੇ ਨੂੰ ਇੱਕ ਵਾਰੀ ਕੋਈ ਸੱਟ ਲੱਗੀ ਹੋਵੇ ਚਾਹੇ ਉਹ ਨਫਾ ਨੁਕਸਾਨ ਹੋਇਆ ਹੋਵੇ ਤਾਂ ਜੇ ਤਾਂ ਉਹਦੇ ਤੋਂ ਸੰਭਲ ਜਾਂਦਾ ਠੀਕ ਹੈ ਮਤਲਬ ਕਿ ਪਰ ਜੇ ਉਹ ਬਾਰ ਬਾਰ ਸੱਟ ਠੋਕਰ ਉੱਥੇ ਹੀ ਖਾਂਦਾ ਆ ਕੇ ਫਿਰ ਤਾਂ ਬੇੜਾ ਗਰਕ ਹੋਣਾ ਹੀ
6: ਹੈ ਜਾਣ ਬੁੱਝ ਕੇ ਫਿਰ ਜਿਹੜਾ ਹੈਗਾ ਖਾਈ ਜਾਂਦਾ ਫਿਰ ਇਹਦੇ ਵਿੱਚ ਤਾਂ ਜਿਹੜਾ ਹੈਗਾ ਮਾਨਸਿਕ ਫਿਰ ਜਿਹੜਾ ਹੈਗਾ ਕਹਿਣਾ ਮਤਲਬ
5: ਉਹਦਾ ਫਿਰ ਪੱਥਰ ਵੀ ਕਹਿਣ ਲੱਗ ਜਾਂਦਾ ਕਿ ਤੈਨੂੰ ਮੈਂ ਹੀ ਲੱਭਦਾ ਮੇਰੇ ਵਿੱਚ ਬੱਚੇ ਨੂੰ ਹੋਰ ਕੋਈ ਥਾਂ ਨੀ ਲੱਭਦੀ ਤੈਨੂੰ
6: ਮੈਂ ਕਦੀ ਮੇਰੇ ਨਾਲ ਵੀ ਹੋ ਗਿਆ ਆਹ ਦੇ ਜਿਹੜੇ ਆਪਣੇ ਕੌਲਾਂ ਨੀ ਆਉਂਦੀਆਂ ਜਿਹੜੇ ਬੜੇ ਬੜੇ ਨਾਮ ਦਿੰਦੇ ਮੈਨੂੰ ਵੀ ਇੱਕ ਵਾਰੀ ਕੌਲ ਆ ਗਈ ਵੀਰ ਭੁਪਿੰਦਰ ਜੀ
5: ਹਾਂਜੀ
6: ਕਹਿੰਦੇ ਤੇਰਾ ਬਾਈ ਮੈਨੂੰ ਤਾਂ ਪਤਾ ਸੀ ਇਹਨਾਂ ਦੇ ਇਹਨਾਂ ਦੇ ਤੰਤੜੇ ਜਿਹੜੇ ਹੈਗੇ ਆ
5: ਜੀ
6: ਕਹਿੰਦੇ ਜੀ ਦੀਦੀ ਮੈਨੂੰ ਕਿ ਬੂਟਾ ਜੀ ਕਹਿਣ ਕਹਿੰਦੇ ਜੀ ਬੂਟਾ ਜੀ ਤੁਹਾਡੀ ਤੁਹਾਡਾ ਨਾਮ ਨਿਕਲ ਆਇਆ
5: ਜੀ
6: ਮੈਂ ਕਿਹਾ ਭੀ ਕਿੱਡਾ ਕੁ ਵੱਡਾ ਜੀ ਨਾਮ ਨਿਕਲਾਇਆ? ਕਹਿੰਦੇ ਜੀ ਬਹੁਤ ਵੱਡਾ ਨਾਮ ਤੁਹਾਡਾ ਨਿਕਲਾਇਆ, ਤੁਸੀਂ ਬੂਟਾ ਜੀ ਆ? ਮੈਂ ਕਿਹਾ ਜੀ ਹਾਂਜੀ। ਕਹਿੰਦੇ ਤੁਹਾਡਾ ਨਾਮ ਬੜਾ ਨਿਕਲਿਆ ਵੱਡਾ। ਮੈਂ ਕਿਹਾ ਅੱਛਾ ਜੀ। ਤੇ ਮੈਂ ਕਿਹਾ ਕਿੱਡਾ ਕੁ ਵੱਡਾ ਨਿਕਲਾ? ਕੁਇੰਟਲ ਦਾ, 2 ਕੁਇੰਟਲ ਦਾ, ਕਿੱਡਾ ਕੁ? ਮੈਂ ਕਿਹਾ ਵੱਡਾ ਆ ਗਿਆ ਨਾਮ। ਕਹਿੰਦੇ ਜੀ ਬਹੁਤ ਵੱਡਾ। ਤੇ ਸਾਨੂੰ ਖੁਸ਼ੀ ਚੜ ਗਈ ਆ
5: ਜੀ,
6: ਜਦੋਂ ਕਿਹਾ ਹੈ ਨਾ ਖੁਸ਼ੀ ਚੜ ਗਈ ਆ। ਮੈਂ ਕਿਹਾ ਭਾਜੀ ਰੁਕ ਜਾਓ 1 ਮਿੰਟ
5: ਜੀ।
6: ਹਾਂ, ਮੈਂ ਕਿਹਾ ਭੀ ਨਾਮ ਕਿਹਦਾ ਨਿਕਲਿਆ? ਕਹਿੰਦੇ ਜੀ ਤੁਹਾਡਾ
5: ਜੀ।
6: ਤੇ ਮੈਂ ਕਿਹਾ ਖੁਸ਼ੀ ਕਿਹਨੂੰ ਚੜਨੀ ਚਾਹੀਦੀ ਆ? ਕਹਿੰਦੇ ਜੀ ਤੁਹਾਨੂੰ। ਤੇ ਮੈਂ ਕਿਹਾ ਮਾਮਾ ਤੈਨੂੰ ਕਾਹਦੀ ਖੁਸ਼ੀ ਚੜ ਗਈ? ਹੈਂ, ਨਾਮ ਮੇਰਾ ਨਿਕਲਿਆ, ਮੈਨੂੰ ਖੁਸ਼ੀ ਚੜਨੀ ਚਾਹੀਦੀ ਸੀ ਨਾ। ਮੈਂ ਕਿਹਾ ਤੈਨੂੰ ਕਾਹਦੀ ਖੁਸ਼ੀ ਚੜ ਗਈ? ਜਦੋਂ ਇੰਨੀ ਗੱਲ ਕਹੀ ਤਾਂ ਵੀਰ ਭੁਪਿੰਦਰ ਜੀ ਉਹਨੇ ਕਾਲ ਕੱਟ ਦਿੱਤੀ
5: ਜੀ।
6: ਇਹ ਜਿਹੜੇ ਹੈਗੇ ਆ ਫੋਨ ਸਕੈਮ ਕਰਨ ਵਾਲੇ ਜਾਂ ਲੋਕਾਂ ਨੂੰ ਧੋਖੇ ਦਿੰਦੇ ਹੈਗੇ ਆ, ਤੇਰੇ ਬਦਲ ਬਦਲ ਕੇ ਆਉਂਦੇ ਹੈਗੇ ਆ ਨਾ
5: ਜੀ।
6: ਹਾਂ, ਤੇ ਇਹਨਾਂ ਤੋਂ ਬਚਣਾ ਚਾਹੀਦਾ ਹੈਗਾ, ਹਮੇਸ਼ਾ ਬਚ ਕੇ ਰਹੋ।
5: ਬਿਲਕੁਲ।
6: ਤੇ ਇੱਕ ਜਿਹੜਾ ਹੈਗਾ ਛੋਟਾ ਜਿਹਾ ਵਾਕਾ ਤੁਹਾਨੂੰ ਇਹ ਵੀ ਸੁਣਾ ਦਿੰਦਾ। ਇਹ ਤਜਰਬੇ ਹੁੰਦੇ ਆ ਨਾ ਜ਼ਿੰਦਗੀ ਦੇ। ਮੈਂ ਆਇਆ ਸੀ ਛੁੱਟੀ ਤੇ ਮੈਂ ਕਿਹਾ ਯਾਰ ਗੱਡੀਆਂ ਗੁੱਡੀਆਂ ਤੇ ਚਲੋ ਵਿਦੇਸ਼ਾਂ ਛੁੱਟੀਆਂ, ਮੈਂ ਕਿਹਾ ਇਸ ਵਾਰੀ ਘੜੋਕੇ ਦੇ ਉੱਤੇ ਨਾ ਝੂਟਾ ਲੈਣਾ ਹੈਗਾ, ਯਾਨੀ ਘੜੋਕੇ ਜਿਹੜਾ ਹੈਗਾ ਤੇ ਜਾਣੇ ਹੈਗੇ ਆ
5: ਝੂਟੇ ਲੈਣੇ।
6: ਤੇ ਮੈਂ ਯਾਰ ਦੋਸਤ ਦਾ ਪਿੰਡ ਵੀ ਨਾਲ ਹੀ
5: ਜੀ,
6: ਲਓ ਜੀ ਅਸੀਂ ਘੜੋਕੇ ਵਾਲੇ ਨਾਲ ਗੱਲਬਾਤ ਕੀਤੀ, ਉਹ ਵੀ ਭਾਰ ਦੁੱਖਾਂ ਦਾ ਮਾਰਿਆ ਤੇ ਜਿਹੜਾ ਹੈਗਾ ਘੜੋਕੇ ਦੀ ਹਾਲਤ ਵੀ ਉਹ ਜਿਹੜੀ ਹੈਗੀ ਖਸਤਾ ਹੀ
5: ਜੀ।
6: ਮੈਂ ਕਿਹਾ ਵੀ ਦੇਖੀ ਤੂੰ ਜੋ ਵੀ, ਮੈਂ ਕਿਹਾ ਵੀ ਚਲੋ ਇਹ ਵੀ ਭਾਰ ਜਿਹੜਾ ਹੈਗਾ, ਮੈਂ ਕਿਹਾ ਦੁੱਖਾਂ ਦਾ ਮਾਰਿਆ ਲੱਗਦਾ ਤੇਰੇ ਤੋਂ, ਮੈਂ ਕਿਹਾ ਇਹੋ ਹੀ ਆਪਾਂ ਬੁੱਕ ਕਰ ਲੈਣਾ
5: ਜੀ।
6: ਲਓ ਜੀ ਕਰ ਲਿਆ ਬੁੱਕ। ਤੇ ਜਦੋਂ ਗੱਲਬਾਤ ਹੋ ਗਈ ਸਾਰੀ, ਉਹਨੂੰ ਦੱਸ ਦਿੱਤਾ ਵੀ ਲੈ ਵੀ ਆਹ ਅਗਲਾ ਪਿੰਡ ਜਾਣਾ ਆਪਾਂ ਜਿਹੜਾ ਹੈਗਾ, ਤੇ ਮੇਰੇ 2 ਦੋਸਤ ਹੋਰ ਵੀ ਨਾਲ ਸੀ
5: ਜੀ।
6: ਅੱਛਾ ਜੀ। ਤੇ ਬੜੀ ਮੁਸ਼ਕਿਲ ਦੇ ਨਾਲ ਆਪਣਾ ਵੀਰ ਭੁਪਿੰਦਰ ਜੀ ਪਿੰਡ ਦੇ ਵਿੱਚੋਂ ਬੜੀ ਮੁਸ਼ਕਿਲ ਨਾਲ ਭੀੜ ਚੋਂ ਨਿਕਲੇ, ਤੇ ਜੇ ਭੀੜ ਚੋਂ ਹੀ ਨਿਕਲੇ ਤੇ ਅੱਗੇ ਝੌਂਕ ਦੇ ਵਿੱਚ ਫੇਰ ਜਿਹੜਾ ਹੈਗਾ ਰਸ ਲੈ ਬਈ, ਮੈਂ ਕਿਹਾ ਕਰ ਲੋ ਘਿਓ ਨੂੰ ਭਾਂਡਾ
5: ਜੀ।
6: ਚਲੋ ਮੈਂ ਕਿਹਾ ਕੋਈ ਗੱਲ ਨੀ। ਲੋ ਜੀ ਘੜੁੱਕੇ ਦੇ ਅਸੀਂ ਬੈਠੇ ਸਾਰੇ ਯਾਰ ਦੋਸਤ, ਤੇ ਉਹ ਵੀ ਨਾਲ ਜਿਹੜਾ ਹੈਗਾ ਡਰਾਈਵਰ ਵੀ
5: ਜੀ।
6: ਤੇ ਜਦੋਂ ਨਿਕਲੇ ਨਾ ਥੋੜਾ ਜਾ ਭੀੜ ਚੋਂ ਬਾਹਰ, ਤੇ ਫਿਰ ਅੱਗੇ ਰੋਡ ਥੋੜਾ ਵਿਹਲਾ ਹੋਇਆ, ਤੇ ਕਹਿੰਦਾ ਵੀ ਭਾਜੀ ਤੁਸੀਂ ਫਿਕਰ ਨੀ ਕਰਨਾ ਹੈਗਾ, ਘੜੁੱਕੇ ਵਾਲਾ ਕਹਿੰਦਾ ਤੁਸੀਂ ਭਾਜੀ ਫਿਕਰ ਨੀ ਕਰਨਾ
5: ਜੀ,
6: ਤੇ ਕਹਿੰਦਾ ਤੁਹਾਨੂੰ ਟਾਈਮ ਨਾਲ ਪਹੁੰਚਾ ਦੇਣਾ ਹੈਗਾ
5: ਜੀ।
6: ਮੈਂ ਕਿਹਾ ਜੀ ਠੀਕ ਹੈ। ਲਓ ਜੀ ਜਦੋਂ ਥੋੜਾ ਜਾ ਅੱਗੇ ਗਿਆ ਨਾ, ਤੇ ਉਹਨੇ ਵੀਰ ਭੁਪਿੰਦਰ ਜੀ ਘੜੁੱਕਾ ਇੱਕ ਸਾਈਡ ਤੇ ਨਾ ਲਾ ਲਿਆ
5: ਜੀ,
6: ਇੱਕ ਸਾਈਡ ਤੇ ਨਾ ਜਿਹੜਾ ਹੈਗਾ
5: ਪਾਰਕਿੰਗ
6: ਜਿਹੜਾ ਹੈਗਾ
5: ਪਾਰਕਿੰਗ ਤੇ ਲਾ ਲਿਆ, ਪਾਰਕਿੰਗ ਤੇ
6: ਪਾਰਕਿੰਗ ਖੱਬੇ ਪਾਸੇ ਦੇ ਕੱਚੇ ਲਾ ਕੇ ਤੇ ਰਸਤੇ ਦੇ ਵਿੱਚ
5: ਜੀ,
6: ਤੇ ਉਹਦਾ ਨਾਲ ਹੀ ਪਰਾ ਜਿਹੜਾ ਹੈਗਾ ਸੜਕ ਦੇ ਨਾਲ ਹੀ ਛੱਪੜ ਪੈਂਦਾ, ਤੇ ਉਹ ਗਲਾਸ ਦੇ ਵਿੱਚ ਪਾਣੀ ਭਰ ਕੇ ਨਾ ਛੱਪੜ ਦੇ ਵਿੱਚੋਂ
5: ਜੀ,
6: ਤੇ ਉਹਨੇ ਮਾਸਟਰ ਸਿਲੰਡਰ ਦੇ ਵਿੱਚ ਪਾਤਾ, ਬ੍ਰੇਕ ਵਾਲੇ ਮਾਸਟਰ ਸਿਲੰਡਰ
5: ਠੰਡਾ ਕਰਨ ਨੂੰ।
6: ਮੈਂ ਕਿਹਾ ਇਹ ਭਾ ਕੀ ਕੀਤਾ ਤੂੰ ਜਿਹੜਾ ਹੈਗਾ? ਹੁਣ ਮੈਨੂੰ ਤਾਂ ਪਤਾ ਸੀ ਅਸੀਂ ਟੈਕਨੀਕਲ ਬੰਦੇ
5: ਜੀ।
6: ਕਹਿੰਦਾ ਭਾ ਪਰਾ ਹੋ ਜਾਓ, ਕਹਿੰਦਾ ਮੈਂ ਬਹੁਤ ਦੁਖੀ ਆ, ਕਹਿੰਦਾ ਮੈਂ ਕਹਿੰਦਾ ਕਹਿੰਦਾ ਹੁਣ ਪਾਣੀ ਵਰਤਣਾ ਸ਼ੁਰੂ ਕਰਤਾ। ਮੈਂ ਕਿਹਾ ਬ੍ਰੇਕ ਆਏ ਮਾਸਟਰ ਸਿਲੰਡਰ ਬ੍ਰੇਕ ਵਾਲਾ, ਮੈਂ ਕਿਹਾ ਭਰਾਵਾ ਤੂੰ ਉੱਥੇ ਪਾਣੀ ਦਾ ਤੋਂ ਪਾਤਾ?
5: ਕਹਿੰਦਾ ਪਾਣੀ ਵਾਲਾ
6: ਬ੍ਰੇਕ ਵਾਲ ਬੜਾ ਮਹਿੰਗਾ। ਅੱਛਾ, ਮੈਂ ਕਿਹਾ ਹੁਣ ਬ੍ਰੇਕ ਵਾਲ ਮਹਿੰਗਾ, ਤੇ ਤੂੰ ਮਾਮਾ ਪਾਣੀ ਲਿਆ, ਪਾਣੀ ਪਾ ਕੇ ਤੇਰੀ ਸਾਰੀ ਪਿੱਤ ਖਰਾਬ ਹੋ ਜਾਣੀ, ਕਈ ਬ੍ਰੇਕ ਜਾਮ ਹੋ ਜਾਣੀ।
5: ਕਹਿੰਦਾ ਬਣਾਉਣਾ ਦਾ ਪ੍ਰੈਸ਼ਰ ਹੀ ਆ,
6: ਸਾਨੂੰ ਇਹਦੇ ਪਿੰਡ ਨੂੰ ਹੀ ਲਿਆ ਕੇ ਗਿਆ, ਜੇ ਪਿੰਡ ਬ੍ਰੇਕ ਫੇਲ ਹੋ ਗਈ ਤੇ ਮੈਂ ਚੱਕਰ ਆਉਣਾ ਜਾਂ ਫਿਰ ਪਵਾਏਗਾ ਕਿ ਨਹੀਂ? ਦੇਖੋ ਉਦੋਂ ਜਿਹੜਾ ਹੈਗਾ ਉਹੋ ਹੀ ਭਾ ਜਿਹੜਾ ਅਗਲੇ ਦਿਨ ਜਿਹੜਾ ਹੈਗਾ ਫਿਰ ਮਕੈਨਿਕ ਕੋ ਪਹੁੰਚਾ, ਅਸੀਂ ਦੇਖਿਆ ਉੱਥੇ ਜਾ ਕੇ, ਤੁਹਾਨੂੰ ਦੋਸਤ ਸੀ ਨਾ ਮੇਰਾ ਵਰਕਸ਼ਾਪ ਚਲਾ ਰਿਹਾ
5: ਜੀ,
6: ਫਿਰ ਉਹਨੇ ਜਾ ਕੇ ਉੱਥੇ ਲਾਇਆ ਤੇ ਕਹਿੰਦਾ ਯਾਰ ਬ੍ਰੇਕ ਖਰਾਬ ਹੋ ਗਈ, ਕਹਿੰਦਾ ਫਿਰ ਪਾਣੀ ਪਾ ਲਿਆ, ਉਹਨੇ ਵੀ ਅੱਗੇ ਮਕੈਨਿਕ ਨੂੰ ਸਿੱਧੇ ਹੀ 5-5 ਸੈਕਿੰਡ ਚ ਕਹਿੰਦਾ ਫਿਰ ਪਾਣੀ ਪਾ ਲਿਆ
5: ਜੀ।
6: ਇਹ ਚੀਜ਼ਾਂ ਜਿਹੜੀਆਂ ਬਣੀਆਂ, ਹੁਣ ਕੰਪਨੀ ਨੇ ਬ੍ਰੇਕ ਆਲੇ ਕਾ ਤੋਂ ਬਣਾਇਆ, ਤਦੋਂ ਬ੍ਰੇਕ ਆਏ ਤੇ ਬ੍ਰੇਕ, ਹੁਣ ਤਾਂ ਚਲੋ ਏਅਰ ਬ੍ਰੇਕ ਆ ਗਈ
5: ਜੀ।
6: ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਨੂੰ ਸੋਚਣਾ ਚਾਹੀਦਾ ਹੈਗਾ,
5: ਅਸੀਂ ਜਗਾੜੀ
6: ਸਰਕਾਰਾਂ ਦੀਆਂ ਗੱਲਾਂ ਜਿਹੜੀਆਂ ਚੱਲਦੀਆਂ, ਮੈਂ ਜ਼ਿਆਦਾ ਲੰਬੀ ਗੱਲ ਨੀ ਹੁਣ ਕਰਨੀ, ਸਰਕਾਰਾਂ ਦੀ ਜਿਹੜੀਆਂ ਹੈਗੀਆਂ ਜਿਹੜੀਆਂ ਚੱਲਦੀਆਂ ਹੈਗੀਆਂ
5: ਜਗਾੜ ਕਰ। ਹਾਂ,
6: ਪਰ ਮਤਲਬ ਹਿੱਸਾ ਇਹ ਹੈਗਾ ਵੀ ਸੁਚੱਜੀ ਜਿਹੜੀ ਹੈਗੀ ਆ ਸਰਕਾਰ ਜਿਹੜੀ ਹੈਗੀ ਆ ਉਹਦਾ ਤੁਸੀਂ ਸਾਥ ਦਿਓ ਜਿਹੜਾ ਹੈਗਾ, ਠੀਕ ਆ, ਬਾਕੀ ਇਹੋ ਜਿਹੀ ਗੱਲ ਨਹੀਂ। ਜਿਹੜਾ ਹੈਗਾ ਸ਼ਾਸਨ ਪ੍ਰਸ਼ਾਸਨ,
5: ਬਿਲਕੁਲ
6: ਹਾਂਜੀ, ਕਹਿੰਦੇ ਜਿਹਦਾ ਸ਼ਾਸਨ ਉਹਦਾ ਹੀ ਪ੍ਰਸ਼ਾਸਨ ਹੈ, ਤੇ ਗੱਲ ਤਾਂ ਸੱਚੀ ਆ, ਕਿਉਂਕਿ ਜਿਹੜਾ ਭਾਈ ਸ਼ਾਸਨ ਜਿਹਦਾ ਆ ਜਿਹੜੀ ਰੂਲਿੰਗ ਹੈਗੀ ਆ ਤੇ ਪ੍ਰਸ਼ਾਸਨ ਵੀ ਤਾਂ ਉਹਦੇ ਹੀ ਹੋਣਾ, ਦੂਸਰੇ ਓਪੋਜੀਸ਼ਨ ਪਾਰਟੀ ਦਾ ਥੋੜਾ ਹੁੰਦਾ ਤੇ ਉਹ ਚੀਜ਼ਾਂ ਹੈਗੀਆਂ। ਬਾਕੀ ਜਿਹੜਾ ਹੈਗਾ ਬਈ ਫਰੀਡਮ ਪੂਰੀ ਹੈਗੀ ਆ, ਕੋਈ ਦਬਾਅ ਦੇ ਵਿਚ ਨਾ ਉਹ ਆਪਣਾ ਤਾਂ ਤੁਸੀਂ ਖੁਦ ਦੇਖਣਾ, ਡਿਸੀਜਨ ਤੁਸੀਂ ਖੁਦ ਲੈਣੇ ਆ ਵੀ ਭਾਈ ਕਿਹੜਾ ਚੰਗਾ ਹਨਾ, ਜਿਹੜਾ ਕੋਈ ਸਮਾਜ ਦਾ ਭਲਾ ਕਰਨ ਵਾਲਾ ਹੈਗਾ ਜਾਂ ਜਿਹੜਾ ਆਵਾਮ ਦਾ ਸੋਚਦਾ ਹੈਗਾ ਹਨਾ, ਉਹਨੂੰ ਅੱਗੇ ਲੈ ਕੇ ਜਾਓ ਜਾਂ ਜਿਹੜਾ ਹੈਗਾ, ਇਹ ਤਾਂ ਡਿਸੀਜਨ ਤੁਹਾਡੇ ਹੱਥ ਵਿਚ ਕੋਈ ਜਬਰਦਸਤੀ ਥੋੜੀ।
1: ਬਿਲਕੁਲ,
6: ਤੇ ਇਹ ਗੱਲਾਂ ਸੀ ਤੇ ਮੈਂ ਤਾਂ ਕਰਕੇ ਅੱਜ ਤੁਹਾਡੇ ਨਾਲ ਸ਼ੇਅਰ ਕਰਤੀਆਂ ਟੈਕਨੀਕਲ ਗੱਲਾਂ ਵੀ।
1: ਬਹੁਤ ਵਧੀਆ ਲੱਗਿਆ ਜੀ,
6: ਤੇ ਲੋਕ ਬੋਲ ਜੇ ਤੁਸੀਂ ਹੁਣ ਕਹੋ ਤੇ ਮੈਂ ਇੱਧਰੇ
1: ਪਾ ਦਿਓ ਸਾਂਝ, ਕੋਈ ਨਹੀਂ ਪਾ ਕਰ ਲਓ, ਕਰ ਲਓ ਸਾਂਝ।
6: ਜੀ ਜੀ ਜੀ, ਕੋਈ ਪੁੱਛਣਾ ਤਾਂ ਨਹੀਂ ਸੀ, ਕੋਈ ਗੱਲ ਨਹੀਂ ਸੀ,
1: ਨਹੀਂ ਨਹੀਂ, ਕੰਟੀਨਿਊ ਪਲੀਜ਼ ਕਰੋ ਤੁਸੀਂ। ਜੀ
6: ਹਾਂ, ਠੀਕ ਹੈ, ਮੈਂ ਜਿਹੜਾ ਹੈਗਾ ਚਲੋ ਗੁਣਗੁਣਾ ਦੇਣਾ ਹੈਗਾ, ਜਿਹੜਾ ਹੈਗਾ 1 2 3 ਜੀ ਜੀ, ਸੌਂਗ ਨੰਬਰ 1 ਜੀ। ਤੇਰੇ ਬਿਨਾ ਜ਼ਿੰਦਗੀ ਸੀ ਕੋਈ,

0: बिन तुझे की पीना प्यारी मैं करती हूँ।
1: वाह जी,
0: थैंक यू सो मच। शुक्रिया
1: थैंक यू मामा जी, बहुत बहुत शुक्रिया, धन्यवाद, हर वार दी तरह जी, शुक्रिया, सत श्री अकाल जी। जी दोस्तों, इस तरह जी अपने नाल मामा जी जुड़े सी, ते अगली लाइन दे उत्ते अपने नाल गुरी मान बाई जी जुड़े ने, ते उना दे नाल गलबात दा सिलसिला शुरू करदे आ। सत श्री अकाल जी, गुरी जी स्वागत है जी, बाई जी
0: ਸਤਿ ਸ਼੍ਰੀ ਅਕਾਲ ਪਾਰਜਵੀਰ ਜੀ।
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜੀ?
0: ਠੀਕ ਹੈ ਜਨਾਬ, ਤੁਸੀਂ ਦੱਸੋ ਜੀ।
1: ਬਹੁਤ ਵਧੀਆ ਜੀ, ਕੀ ਕਹਿਣਾ ਚਾਹੋਗੇ ਅੱਜ?
0: ਮੈਂ ਦੇਖਦਾ ਪਿਆ ਸੀ ਸਵੇਰੇ ਸਰਕਾਰਾਂ ਬਾਬੇ ਨਚਵਾ ਰਹੀਆਂ ਜੀ ਗੋਡੇ ਬਦਲਾ
1: ਜੀ, ਕਹਿੰਦੇ ਬਹਿ ਕੇ ਵੇਖੋ ਜਵਾਨਾਂ, ਬਾਬੇ ਭੰਗੜਾ ਪਾਉਂਦੇ ਨੇ। ਪਰ ਬਾਬੇ ਕਹਿੰਦੇ ਨੇ, ਭਾਈ ਅਸੀਂ ਆਪਣੇ ਬਲ ਦੇ ਉੱਤੇ ਭੰਗੜਾ ਪਾਉਂਦੇ ਹਾਂ, ਤੁਹਾਡੇ ਬਲ ਦੇ ਉੱਤੇ ਨਹੀਂ ਪਾਉਂਦੇ, ਸਾਡੇ ਆਪਣੇ ਗੋਡੇ ਨੇ ਜੀ।
0: ਨਹੀਂ ਨਹੀਂ ਮੈਂ ਤਾਂ ਕੁਛ ਹੋਰ, ਮੈਂ ਤਾਂ ਲੋਕਾਂ ਨੂੰ ਇਹ ਕਹੀ ਜਾਂਦਾ, ਮੈਂ ਕਿਹਾ ਬਹਿ ਕੇ ਦੇਖ ਜਵਾਨਾਂ ਵੀ ਬਾਬੇ ਗੋਡੇ ਬਦਲਾ ਕੇ ਕਿਵੇਂ ਭੰਗੜਾ ਪਾਉਂਦੇ
1: ਜੀ। ਅੱਛਾ ਜੀ, ਜੀ
0: ਤੇ ਅੱਜ ਵੈਸੇ ਲੋਕਾਂ ਚ ਰੂਮਰਸ ਇਹਨਾਂ ਨੂੰ ਦੇਖ ਦੇਖ ਕੇ ਵੈਸੇ ਉੜੇ ਹੋਏ ਸੀਗੇ ਵੀ ਯਾਰ ਸੱਚੀ ਕਿਤੇ ਵੀ ਗੋਡੇ ਬਦਲਾਉਣ ਨਾਲ ਵੀ ਇੰਨੇ ਐਕਟਿਵ ਹੋ ਜਾਂਦੇ ਆ ਜਾਂ ਗੋਡੇ ਤਕਲੀਫ ਕੱਟੀ ਜਾਂਦੀ ਹੈ।
1: ਨਹੀਂ ਬਾਈ ਜੀ,
0: ਮੈਂ ਕਿਹਾ ਯਾਰ
1: ਚਲੋ
0: ਪਹਿਲੀ ਗੱਲ ਤਾਂ ਨਾ ਦੇ ਗੋਡੇ ਬਦਲੇ ਵੀ ਨਹੀਂ ਹੈਗੇ,
1: ਨਿੱਜੀ ਐਕਸਪੀਰੀਅੰਸ ਵੀ ਹੈਗੇ ਪਰਿਵਾਰਾਂ ਦੇ ਵਿੱਚ, ਘੱਟੋ ਘੱਟ ਨਹੀਂ ਤੁਹਾਨੂੰ 2-3 ਮਹੀਨੇ ਤਾਂ ਰਿਕਵਰੀ ਚ ਲੱਗ ਜਾਂਦੇ ਆ, ਇੱਕ ਗੋਡਾ ਜੇ ਬਦਲਾਉਣਾ ਹੋਵੇ ਤਾਂ
0: ਬਿਲਕੁਲ
1: ਘੱਟੋ ਘੱਟ 6 ਮਹੀਨੇ ਕਿਤੇ ਨਹੀਂ ਗਏ ਜੀ, ਬੈਸਟ 6 ਮਹੀਨੇ ਹੈਗਾ, ਕਿਉਂਕਿ ਫਿਜ਼ੀਓਥੈਰੇਪੀ ਹੋਰ ਸਾਰਾ ਸਿਲਸਿਲਾ ਨਾਲ ਚੱਲਦਾ ਹੈ, ਤੇ ਉਹਨੂੰ ਦੁਬਾਰਾ ਰਮਾ ਕਰਨਾ, ਉਹਦੇ ਉੱਤੇ ਭਾਰ ਪਾਉਣਾ, ਫਿਰ ਹੋਰ ਸਾਰੀਆਂ ਜਿਹੜੀਆਂ ਹਦਾਇਤਾਂ ਹੁੰਦੀਆਂ ਨੇ।
0: ਚਲੋ ਤੁਸੀਂ ਤਾਂ ਇਹ ਸੋਚਦੇ ਵੀ 4-5-6 ਮਹੀਨੇ ਨੂੰ ਬੰਦਾ ਚੱਲ ਪੈਂਦਾ, ਮੇਰੇ ਨਾਲ ਤਾਂ ਮੈਂ ਤਾਂ ਐਸੇ ਐਕਸਪੀਰੀਅੰਸ ਦੇਖੇ ਹੋਏ ਨੇ ਜੀ ਜਿੱਥੇ ਲੋਕ ਗੋਡੇ ਬਦਲਾ ਕੇ ਨਾ ਮੁੜ ਕੇ ਮੰਜਾ ਛੱਡਣ ਜੋਗੇ ਗਏ ਨੀ, ਉਹ ਮੰਜੇ ਨਾਲ ਹੀ ਉੱਪਰ ਨੂੰ ਗਏ ਨੇ ਜੀ।
1: ਜੀ ਜੀ ਜੀ,
0: ਇਹ ਮਤਲਬ ਇੰਨਾ ਕੁ ਝੂਠ। ਔਰ ਦੂਸਰੀ ਗੱਲ, ਚਲੋ ਪਹਿਲੀ ਗੱਲ ਤਾਂ ਬੰਦਾ ਗੋਡੇ ਬਦਲਾਵੇ ਕਿਹੜੇ ਹਿਸਾਬ ਨਾਲ ਜੀ, ਕੋਈ ਵੀ 5-7 ਲੱਖ ਦਾ ਘੱਟੋ ਘੱਟ ਵੀ ਪ੍ਰੋਸੀਜਰ ਹੈਗਾ ਜਿਹੜਾ ਇਹਨਾਂ ਦਾ ਆਪਣੇ ਕਾਰਡ ਚੱਲਦੇ ਨੇ, ਉਹ ਕਾਰਡ ਤਾਂ ਤੁਹਾਨੂੰ ਪਤਾ ਹੀ ਹੈ ਵੀ ਹੁਣ ਤਾਂ ਚਰਚਾ ਸਾਰੇ ਪੰਜਾਬ ਚ ਵੀ ਕਿੰਨਾ ਕੁ ਫੰਡ ਮਿਲਦਾ ਕਿੰਨਾ ਕੁ ਨਹੀਂ।
1: ਨਹੀਂ ਪਤਾ ਤਾਂ ਹੁਣ ਲੱਗਣਾ ਜਦੋਂ ਗੋਡੇ ਬਦਲਾਉਣ ਵਾਲੀਆਂ ਦੀਆਂ ਲਾਈਨਾਂ ਲੱਗ ਗਈਆਂ ਨਾ ਹਸਪਤਾਲਾਂ ਚ, ਖਬਰਾਂ ਤਾਂ ਉਦੋਂ ਹੋਣੀਆਂ ਸ਼ੁਰੂ ਹੋਣੀਆਂ ਜੀ।
0: ਨਹੀਂ ਉਹ ਅੱਜ ਉਹ ਲੋਕਾਂ ਨੇ ਅੱਜ ਮੁਹਿੰਮ ਸ਼ੁਰੂ ਕਰ ਦਿੱਤੀ ਜੀ, ਦੇਖਿਓ 5-4 ਖੜੇ ਹੋਣਗੇ
1: ਜੀ।
0: ਹਾਂ ਖੜੇ ਹੋਣਗੇ, ਪਹਿਲੀ ਗੱਲ ਤਾਂ ਇਹਨਾਂ ਦਾ ਕਾਰਡ ਹੀ ਨੀ ਚੱਲਦਾ ਹੁੰਦਾ, ਜੇ ਇਹਨਾਂ ਦੇ ਕਾਰਡ ਲੈ ਕੇ ਜਾਣਗੇ ਮੰਨ ਲਓ ਉਹ ਫੇਰ ਵੀ ਰਗੜੇ ਗਏ, ਨਹੀਂ ਲੈ ਕੇ ਜਾਂਦੇ ਫੇਰ ਵੀ ਰਗੜੇ ਗਏ
1: ਜੀ।
0: ਇਹੋ ਜਿਹਾ ਝੂਠਾ ਤੇ ਮੈਂ ਕਹਿੰਦਾ ਘਟੀਆ ਕੂੜ ਪ੍ਰਚਾਰ, ਪਤਾ ਨੀ ਕਿਹੜਾ ਕਿਹੜੇ
1: ਇਹਨਾਂ ਨੂੰ, ਇਹਨਾਂ ਦੇ ਪ੍ਰਚਾਰ ਨਹੀਂ ਲੈ ਕੇ ਬਹਿ ਜਾਣਾ, ਦੇਖ ਲਿਓ ਆਖਰ ਦੇ ਵਿੱਚ ਜੋ ਹਾਲਾਤ ਨੇ ਜੀ।
0: ਠੀਕ ਹੈ, ਉੱਪਰੋਂ ਫਿਰ ਅੱਜ ਤੁਸੀਂ ਦੇਖਦੇ ਆ ਭਗਵਾਨ ਸਾਹਿਬ ਨੂੰ ਵੱਖ ਵੱਖ ਪਿੰਡਾਂ ਸ਼ਹਿਰਾਂ ਚ ਜਾਂਦੇ ਆ, ਸਟੇਜਾਂ ਤੇ ਖੜਦੇ ਆ, ਲੋਕਾਂ ਨੂੰ ਮਤਲਬ ਸੰਬੋਧਨ ਕਰਦੇ ਆ, ਤੇ ਉੱਥੇ ਇਹਨਾਂ ਦੀ ਵੇ ਆਫ ਟਾਕਿੰਗ ਦੇਖੀ ਹੈ, ਹਾਂ ਭੈਣੇ ਹੋ ਗਈ ਟੂ ਟੂ ਵੀ, ਮਤਲਬ ਹਰੇਕ ਸਟੇਜ ਤੇ 1000-1500 ਵਾਲੀ ਗੱਲ ਹੋਗੀ, ਫਰੀ ਬਿਜਲੀ ਹੋਗੀ, ਫਰੀ ਕਿਰਾਇਆ ਹੋ ਗਿਆ, ਉਸ ਤੋਂ ਜਾਂ 2-4 ਗੱਪਾਂ ਲਾ ਲਓ, ਉਸ ਤੋਂ ਇਲਾਵਾ ਕੁਛ ਇਹਨਾਂ ਦੀ ਗੱਲਬਾਤ ਹੈਗੀ ਹੈ?
1: ਨਹੀਂ ਉਹ ਤਾਂ ਇਹਨਾਂ ਦਾ ਅਹੁਦਾ ਜਿਹੜਾ ਉਹ ਵੀ ਨੀ ਇਜਾਜ਼ਤ ਦਿੰਦਾ, ਚਲੋ ਜੇ ਪ੍ਰਚਾਰ ਵੀ ਕਰਨਾ ਉਹਨਾਂ ਤੋਂ ਥੱਲੇ ਜਿਹੜੇ ਹੈਗੇ ਨੇ ਉਹ ਕਰੀ ਜਾਣ ਜਿੱਦਾਂ ਮਰਜ਼ੀ ਕਰੀ ਜਾਣ,

0: ਜਦੋਂ ਨਾ ਟਵਾਣਾ, ਮੈਂ ਉਦੋਂ ਰੇਡੀਓ ਨਹੀਂ ਕਰਦਾ ਹੁੰਦਾ ਸੀ, ਤੇ ਟਵਾਣਾ ਸਾਹਿਬ ਦੇ ਨਾਲ ਜ਼ਰੂਰ ਮੈਂ ਕਾਲ ਦੇ ਉੱਤੇ ਕਈ ਵਾਰੀ ਹੈ ਨਾ ਕਾਲ ਕਰਨੀ ਸਰੋਤੇ ਦੇ ਤੌਰ ਤੇ, ਤਾਂ ਉਦੋਂ 2017 ਦਾ ਸਮਾਂ ਸੀਗਾ। ਚਲੋ ਕਾਫੀ ਉਹਨਾਂ ਨੇ ਵੀ ਵਿਰੋਧ ਚੱਲਿਆ ਇਹਨਾਂ ਚੀਜ਼ਾਂ ਦਾ। ਚਲੋ ਇੱਕ ਜਿਹੜਾ ਪ੍ਰੈਜ਼ੈਂਟਰ ਹੈਗਾ ਜਾਂ ਉਹਨੇ ਤਾਂ ਪੱਤਰਕਾਰ ਨੇ ਤਾਂ ਝੱਲਣਾ ਹੀ ਝੱਲਣਾ, ਤੇ ਕਈ ਵਾਰੀ
1: ਬਿਲਕੁਲ
0: ਨਾ
1: ਬਿਲਕੁਲ
0: ਇੱਕ ਦੋ ਵਾਰੀ ਮੈਨੂੰ ਵੀ ਕਾਲ ਆਈਆਂ, ਯਾਰ ਕਿਉਂ ਵਿਰੋਧ ਕਰੀ ਜਾਂਦੇ ਹੋ, ਛੱਡੋ ਵਰਾ ਨਾ ਆਲਮ ਦੋ ਸਰਕਾਰ। ਜੀ
1: ਹਾਂਜੀ ਹਾਂਜੀ ਉਹ
0: ਜੀ
1: ਤੁਸੀਂ ਹੁਣ ਮਤਲਬ ਸਰਕਾਰਾਂ ਨੂੰ ਬਹੁਤ ਨੇੜੇ ਹੋ ਕੇ ਨੋਟਿਸ ਕਰਦੇ ਸੀ ਨਾ ਉਹਨਾਂ ਦੀ ਐਕਟੀਵਿਟੀ ਨੂੰ, ਤੁਹਾਨੂੰ
0: ਬਿਲਕੁਲ
1: ਪਤਾ ਸੀ ਵੀ ਜਿਹੜਾ ਰੱਜਿਆ ਹੋਇਆ ਬੰਦਾ ਹੀ ਪੰਜਾਬ ਦਾ ਬੇੜਾ ਗਰਕ ਕਰ ਰਿਹਾ, ਉਹ ਜਿਹੜਾ ਸਰਕਾਰ ਹੁਣ ਨੈਕਸਟ ਆ ਰਹੇ ਨੇ ਉਹਨਾਂ ਦੇ ਪੱਲੇ ਕੁਛ ਨੀ, ਉਹਨਾਂ ਨੇ ਕਿੱਥੇ ਪੰਜਾਬ ਨੂੰ ਛੱਡਣਾ।
0: ਬਿਲਕੁਲ ਹੈ ਜੀ,
1: ਇਹ ਤਾਂ ਮੈਂ ਨਾ ਇੱਕ ਵਾਕਿਆ ਚੇਤੇ ਆ ਗਿਆ, ਮੈਂ ਇਹ ਨਾ ਮਤਲਬ ਇਹ ਰੀਅਲ ਇੰਸੀਡੈਂਟ ਹੈ, ਮੈਂ ਕਿਸੇ ਆਈ ਥਿੰਕ ਪਿੰਡ ਦੀ ਪੰਚਾਇਤਾਂ ਦੀ ਗੱਲ ਸੀਗੀ
0: ਜੀ।
1: ਉੱਥੇ ਪੁਰਾਣੇ ਪੁਰਾਣੇ ਸਰਪੰਚ ਨਾ ਪਹਿਲਾਂ ਤਾਂ ਨਵੇਂ ਸਰਪੰਚ ਜਦੋਂ ਜੋ ਬੋਲ ਕੇ ਗਏ ਆ ਜੋ ਆਪਣਾ ਸੁਨੇਹਾ ਵੋਟਾਂ ਤੋਂ ਪਹਿਲਾਂ ਦੇਣਾ ਸੀ ਦੇ ਕੇ ਪਿੰਡ ਨੂੰ ਚਲੇ ਗਏ
0: ਜੀ,
1: ਪੁਰਾਣੇ ਸਰਪੰਚ ਨਾਲ ਆ ਕੇ ਦੋ ਮੋਟੀ ਮੋਟੀ ਗੱਲਾਂ ਗਈਆਂ, ਕਹਿੰਦਾ ਦੇਖੋ ਜੀ ਮੈਂ 10 ਸਾਲ ਤੋਂ ਪਿੰਡ ਦੇ ਵਿੱਚ ਹੈਗਾ, ਮੈਂ ਜਿੰਨਾ ਖਾਣਾ ਸੀ ਮੈਂ ਰੱਜ ਕੇ ਖਾ ਲਿਆ, ਹੁਣ ਮੈਂ ਤੁਹਾਡੇ ਤੇ ਹੀ ਲਾਉਣਾ ਹੈ
0: ਜੀ,
1: ਪਰ ਜਿਹੜਾ ਹੁਣ ਨਵਾਂ ਆਊਗਾ ਪਹਿਲਾਂ ਉਹ ਆਪਣਾ ਘਰ ਭਰੂਗਾ ਫੇਰ ਤੁਹਾਡਾ ਭਰੂਗਾ, ਤੁਹਾਡਾ ਭਰੂਗਾ ਕਿ ਨਹੀਂ ਭਰੂਗਾ ਜੀ ਕੋਈ ਗਰੰਟੀ ਨਹੀਂ, ਪਹਿਲਾਂ ਉਹਨੇ ਆਪਣੇ ਆਪ ਨੂੰ ਰੱਜਣਾ ਹੈ।
0: ਉਹ ਕਹਿੰਦੇ ਨਹੀਂ ਹੁੰਦੇ ਕਿੱਦਾਂ ਭੁੱਖੇ ਨੂੰ ਘੜਾ ਕਿੱਦਾਂ ਲੱਭਿਆ ਕਿ ਪਾਣੀ ਪੀ ਪੀ ਆਖਰ ਕੀ ਹੁੰਦਾ ਸੀਗਾ, ਮੈਨੂੰ ਚੇਤਾ ਭੁੱਲ ਗਿਆ ਮੋਰਿਓ, ਪਾਣੀ ਪੀ ਪੀ ਕੇ ਆਫਰ ਜਾਂਦਾ ਜੀ ਬੰਦਾ
1: ਆਫਰ ਗਿਆ ਸਮਥਿੰਗ ਕੁਛ ਲਾ ਲਓ। ਹਾਂਜੀ
0: ਜੀ,
1: ਵੀ ਮਤਲਬ ਇਹਨਾਂ ਨੂੰ ਸਬਰ ਸੰਤੋਖ ਨਹੀਂ ਆਇਆ। ਮੈਂ ਜੇ ਇਹ ਦੇਖੋ ਖਾਂਦੇ ਸਾਰੇ ਨੀ, ਪਹਿਲੀ ਗੱਲ ਤਾਂ ਆਪਾਂ ਇਹ ਨੀ ਕਹਿੰਦੇ ਵੀ ਕੋਈ ਇਸ ਦੇ ਵਿੱਚ ਚਿੱਟਾ ਹੈਗਾ ਵੀ ਜਿਹੜਾ ਕਲਰ ਸਾਫ਼ ਹੈ, ਕੋਈ ਨੀ ਹੈਗਾ
0: ਜੀ,
1: ਪਰ ਤੁਸੀਂ ਲੌਂਗ ਟਰਮ ਲਈ ਚੱਲੋ, ਐਟਲੀਸਟ ਤੁਸੀਂ 10-15 ਸਾਲ ਆਪਣਾ ਰਾਜ ਕਰਦੇ, ਜੇ 100 ਮਿਲਦੇ ਆ 100 ਚੋਂ 20 ਖਾਂਦੇ 80 ਲਾਉਂਦੇ ਤਾਂ ਤੁਹਾਨੂੰ ਲੋਕਾਂ ਨੇ ਆਪਣੇ ਫੜ ਕੇ ਲੈ ਕੇ ਆਉਣਾ ਸੀ ਪੂਰੇ
0: ਜੀ, ਬਿਲਕੁਲ।
1: ਪਰ ਇਹਨਾਂ ਨੇ ਲਾਇਆ ਹੀ ਕੁਛ ਨੀ। ਫਿਰ ਹੁਣ ਕੱਲ ਪਰਸੋਂ ਦੇ ਤੁਸੀਂ ਪਤਾ ਵੀ ਹੁਣ ਜਿਹੜੇ ਮੁਲਾਜ਼ਮ ਨੇ ਉਹ ਵੀ ਆਪਣੀ ਤਿਆਰੀ ਖਿੱਚ ਕੇ ਬੈਠੇ ਆ
0: ਜੀ,
1: ਉਹ ਵੀ ਕਹਿੰਦੇ ਵੀ ਅਸੀਂ ਇਹਨਾਂ ਦਾ ਪੂਰਾ ਇਹਨਾਂ ਦੇ ਖਿਲਾਫ਼ ਧਰਨੇ ਲਾਉਣੇ ਨੇ, ਪੂਰਾ ਰੋਸ ਮਾਰਚ ਉਹਨਾਂ ਦਾ ਵੀ ਤਿਆਰ ਹੈ ਜੀ, ਅੱਗੇ ਅੱਗੇ ਇਹਨਾਂ ਨੂੰ ਉੱਧਰ ਵੀ ਸਾਹਮਣਾ ਕਰਨਾ ਪਊਗਾ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਜਦਕਿ ਇਹ ਜਿਹੜਾ DA ਵਾਲਾ ਪੈਸਾ ਇਹੀ ਕਨਵਰਟ ਕਰਕੇ ਬੀਬੀਆਂ ਦੇ ਖਾਤੇ ਚ ਪਾਇਆ ਇਹਨਾਂ ਨੇ।
0: ਉਹ ਦੇਖੋ ਕਹੀ ਜਾਂਦੇ ਕਿ ਉਹਦੇ ਉੱਤੇ ਵੀ ਲਾਤੀ ਕਿ ਸਰਕਾਰ ਦੀ ਪਰਮਿਸ਼ਨ ਚਾਹੀਦੀ, ਉਦਾਂ ਤੁਸੀਂ ਟ੍ਰਾਂਸਫਰ ਹੀ ਨਹੀਂ ਕਰ ਸਕਦੇ, ਅੱਜ ਖਬਰ ਆ ਗਈ ਹੋਵੇ ਜੀ, ਚਾਹੇ ਕੋਰਟ ਨੇ ਕਹਿ ਵੀ ਦਿੱਤਾ ਭਾਈ ਤੁਸੀਂ ਉਹਨਾਂ ਨੂੰ ਦਿਓ DA ਉਹਨਾਂ ਦਾ ਬਣਦਾ ਜਿਹੜਾ, ਪਰ ਉਹਦੇ ਉੱਤੇ ਵੀ ਕਹਿੰਦੇ ਭਾਈ ਵਿੱਤ ਮੰਤਰੀ ਉਹਨਾਂ ਚਿਰ ਨਹੀਂ ਐਕਸ਼ਨ ਜਿੰਨਾ ਚਿਰ ਸਰਕਾਰ ਦੀ ਪਰਮਿਸ਼ਨ ਨਹੀਂ ਹੈ ਜੀ।
1: ਤੇ ਇਹ ਕੋਰਟ ਨੂੰ ਕੀ ਜਾਣਦੇ ਜੀ, ਕੋਰਟ ਦੇ ਤਾਂ ਕਿੰਨੇ ਕਿੰਨੇ ਮਤਲਬ ਇਹਨਾਂ ਨੂੰ ਕਿੰਨੇ ਕਿੰਨੇ ਕੰਮਾਂ ਵਾਸਤੇ ਕਿਹਾ, ਇੱਕ ਵੀ ਕਰੇ ਇਹਨਾਂ ਨੇ ਹੁਣ ਤੱਕ?
0: ਨਾ ਜੀ ਨਾ, ਅਗੇਂਸਟ ਹੀ ਗਏ
1: ਇਹ ਤਾਂ ਹੁਣ ਮਤਲਬ ਹੁਣ ਇਹ ਜੇ ਕੋਰਟ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ DA ਦੋ, ਇਹਨਾਂ ਨੇ ਮਤਲਬ ਜੇ ਕਿਸੇ ਮਤਲਬ ਇੱਕ ਅਦਾਲਤ ਦਾ ਫੈਸਲਾ ਆ ਗਿਆ ਇਹਨਾਂ ਨੇ ਉੱਚ ਅਦਾਲਤ ਚ ਜਾ ਕੇ ਪਟੀਸ਼ਨ ਪਾਦਣੀ ਹੈ
0: ਜੀ,
1: ਇਹਨਾਂ ਨੇ ਸਿਰਫ ਟਾਈਮ ਟਪਾਉਣਾ,
0: ਟਾਈਮ ਟਪਾਉਣਾ, ਆਪਣਾ ਟਾਈਮ ਟਪਾ ਰਹੇ ਨੇ,
1: ਟਾਈਮ ਟਪਾ ਕੇ ਇਹਨਾਂ ਨੇ ਪਾਸੇ ਹੋ ਜਾਣਾ ਜਿਹੜਾ ਹੁਣ ਕਰਜ਼ਾ ਖੜਿਆ ਹੈ ਜੀ। ਹੁਣ ਨੈਕਸਟ ਕੋਈ ਵੀ ਜਾਂ ਪੁਰਾਣੀ ਸਰਕਾਰ ਆਉਂਦੀ ਹੈ ਜਾਂ ਕੋਈ ਵੀ ਨਵੇਂ ਆਉਂਦੇ, ਡੈਫੀਨਿਟ ਜਿਹੜਾ ਖਜ਼ਾਨਾ ਹੀ ਖਾਲੀ ਖੜਾ ਹੈ ਤਾਂ ਉਹ ਤਾਂ ਆਮ ਜੀ ਗੱਲ ਹੈ ਵੀ ਕਰਜ਼ਾ ਫਿਰ ਚੱਕਣਾ ਪਊਗਾ।
0: ਬਿਲਕੁਲ ਹੈ ਜੀ,
1: ਉਹ ਕਰਜ਼ਾ ਫੇਰ ਚੱਕ ਕੇ ਫੇਰ ਸੂਬੇ ਤੇ ਲਾਉਣਗੇ ਜਾਂ ਪੰਜਾਬ ਉੱਪਰ ਲਾਉਣਗੇ, ਉਹ ਦੇਖੋ ਵੀ ਉਹ ਕੀ ਕਰਦੇ ਨੇ, ਉਹ ਤਾਂ ਜਦ ਸਾਹਮਣੇ ਆਊਗਾ ਫੇਰ ਪਤਾ ਲੱਗੂਗਾ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਠੀਕ ਹੈ। ਮਤਲਬ ਇਹ ਆਪਾਂ ਕਹਿੰਦੇ ਵੀ ਪੁਰਾਣਿਆਂ ਦੇ ਟੋਏ ਪੱਟੇ ਹੋਏ ਨੇ, ਮੈਂ ਕਹਿੰਦਾ ਇਹ ਤਾਂ ਇਹੋ ਜਿਹਾ ਟੋਆ ਭਰ ਕੇ ਚੱਲੇ ਨੇ ਵੀ ਜਿਹਦਾ ਕੋਈ ਮਤਲਬ ਆਪਾਂ ਉਹਦੀ ਪੂਰਤੀ ਨਹੀਂ ਹੋਣੀ ਕਿਸੇ ਕੋਲੋਂ ਜੀ।
0: ਨਾਲੇ ਬਾਈ ਜੀ ਉਹਨਾਂ ਨੇ ਜਿਹੜੇ ਵੀ ਪੱਟੇ ਆ, ਚਲੋ ਚਾਹੇ ਡੂੰਘੇ ਵੀ ਕਰ ਦਿੱਤੇ ਜੋ ਮਰਜ਼ੀ ਹੋ ਗਿਆ, ਪਰ ਤੁਹਾਡੀ ਵੀ ਜਿਹੜੀ ਰਿਸਪੋਂਸੀਬਿਲਿਟੀ ਤੁਹਾਨੂੰ ਲੋਕਾਂ ਨੇ ਦਿੱਤੀ ਹੈ, ਜ਼ਿੰਮੇਵਾਰੀ ਲਾਈ ਹੈ, ਤੁਸੀਂ ਉਹਨੂੰ ਨਿਭਾਓ। ਪੁਰਾਣਿਆਂ ਨੂੰ ਕਿਉਂ ਕਹੀ, ਤੁਸੀਂ ਸਿੱਧਾ ਦੱਸੋ ਭਾਈ ਇੰਨਾ ਖਜ਼ਾਨਾ ਸਾਡੇ, ਇੰਨੀ ਇਨਪੁੱਟ ਹੈ, ਇੰਨੀ ਆਊਟਪੁੱਟ ਹੈ, ਤੇ ਅਸੀਂ ਦੇਣਾ ਕੱਖ ਨਹੀਂ ਆ, ਪਹਿਲਾਂ ਅਸੀਂ ਆਹ ਕਰਜ਼ਾ ਜਿਹੜਾ ਇਹਨਾਂ ਦਾ ਚੜਾਇਆ, ਫਿਰ ਤਾਂ ਤੁਹਾਡੀ ਗੱਲ ਮੰਨੀਏ ਵੀ ਆਹ ਲਾ ਲਈਏ, ਪਹਿਲਾਂ ਸਾਨੂੰ ਆਹ ਲਾ ਲੈਂਦੋ, ਸਾਡੇ ਕੋਲ ਮੰਗਿਓ ਕੁਛ ਨਾ, ਜਦੋਂ ਅਸੀਂ ਬਰਾਬਰ ਤੇ ਆ ਗਏ ਨਾ, ਜਦੋਂ ਅਸੀਂ ਪੈਰਾਂ ਤੇ ਥੋੜਾ ਬਹੁਤਾ ਖੜਾਉਣ ਲੱਗ ਗਏ, ਫਿਰ ਆਪਣੇ ਆਪ ਹੀ ਅਸੀਂ ਸਾਰੀਆਂ ਸੁੱਖ ਸਹੂਲਤਾਂ ਤੁਹਾਨੂੰ ਦੇਵਾਂਗੇ, ਸਾਨੂੰ 5 ਸਾਲ 10 ਸਾਲ ਦੇ ਦਿਓ, ਪਹਿਲਾਂ ਅਸੀਂ ਕਰਜ਼ਾ ਲਾ ਲਈਏ।
1: ਬਿਲਕੁਲ ਬਿਲਕੁਲ ਜੀ, ਹਾਂ 2 ਦੀ ਪੁਆਇੰਟ ਕਲੀਅਰ ਕੱਟ ਗੱਲ ਕਰ ਦੇਣੀ ਚਾਹੀਦੀ ਹੈ। ਪਰ ਦੇਖੋ ਤੁਸੀਂ ਕਹਿੰਦੇ ਵੀ ਇਹ ਸਾਰਾ ਕੁਛ ਲੋਕਾਂ ਨੂੰ ਦੱਸਣ, ਇਹ ਤਾਂ 69,000 ਨੌਕਰੀਆਂ ਦੇ ਵਾਈਟ ਪੇਪਰ ਨੀ ਜਾਰੀ ਕਰ ਸਕਦੇ, ਤੇ ਬਾਕੀ ਕੀ ਕਰਨਗੇ? ਜਦਕਿ ਇਹਨਾਂ ਦਾ ਇੱਕ ਆਨਲਾਈਨ ਡਾਟਾ ਪਿਆ ਸੀ ਜਿੱਥੇ ਮਸ਼ਹੂਰੀਆਂ ਨੂੰ ਲੈ ਕੇ ਪਤਾ ਸੀ ਇਹਨਾਂ ਨੇ ਕਿੰਨਾ ਸਾਲ ਦੇ ਵਿੱਚ ਖਰਚ ਕੀਤਾ, ਜਦੋਂ ਪੱਤਰਕਾਰਾਂ ਨੇ ਜਾਂ ਕੁਛ ਲੋਕਾਂ ਨੇ ਉਹਨੂੰ ਮਤਲਬ ਜਨਤਕ ਕਰਤਾ
0: ਬਿਲਕੁਲ
1: ਉੱਥੋਂ ਵੀ ਗਾਇਬ ਕਰਤਾ, ਮਤਲਬ ਆਪਣੀ ਨਲਾਇਕੀ ਸਾਰੀ ਲਗਾ ਰਹੇ ਹੈ। ਮੈਂ ਲੋਕ ਆਪਣੇ ਨਾ ਭੋਲੇ ਬਹੁਤ ਨੇ,
0: ਬਿਲਕੁਲ
1: ਜਦੋਂ ਕੇਜਰੀਵਾਲ ਦਿੱਲੀ ਚ ਆਇਆ ਸੀ ਨਾ ਉਦੋਂ ਉਹਦੇ ਬੋਰਡ ਕੇਜਰੀਵਾਲ ਦੇ ਪੰਜਾਬ ਤੱਕ ਲੱਗੇ ਹੁੰਦੇ ਸੀ, ਤੇ ਭਗਵੰਤ ਮਾਨ ਸਾਹਿਬ ਕੇਜਰੀਵਾਲ ਦੀ ਮਸਾਲਾ ਦਿੰਦੇ ਹੁੰਦੇ ਸੀ
0: ਜੀ,
1: ਵੀ ਬੜਾ ਵਧੀਆ ਕੇਜਰੀਵਾਲ ਕਰ ਰਹੇ
0: ਆ, ਮਸਾਲਾ ਗੋਆ ਤੱਕ ਜਾਂ ਹੋਰ ਮੁਲਕ ਸੂਬਿਆਂ ਤੱਕ
1: ਜਾਂਦੀਆਂ ਨੇ। ਦੇਖੋ ਨਹੀਂ ਉਸ ਉਹ ਤੋਂ ਬਾਅਦ ਨਾ ਜਦੋਂ ਕੋਈ ਦਿੱਲੀ ਤੋਂ ਆਉਂਦਾ ਸੀ ਨਾ ਜੀ ਇੱਥੇ ਨੂੰ ਜਦੋਂ ਅਸੀਂ ਉਹਨੂੰ

0: ਪਰਸਨਲੀ ਪੁੱਛਦੇ ਸੀ ਵੀ ਯਾਰ ਤੁਹਾਡਾ ਦਿੱਲੀ ਦਿੱਲੀ ਸੂਬਾ ਤਾਂ ਬਹੁਤ ਵਧੀਆ ਬਣ ਗਿਆ ਵੀ ਸਰਕਾਰ। ਉਹ ਨਾ ਪਹਿਲਾਂ ਮੋਟੀ ਜਿਹੀ ਗਾਲ ਕੱਢਦਾ ਸੀ ਫੇਰ ਗੱਲ ਕਰਦਾ ਸੀ।
1: ਨਾਲੇ ਦੇਖੋ ਉਹ ਵੀ ਦਿਨ ਸੀਗੇ
0: ਉਦੋਂ ਪਤਾ ਲੱਗਦਾ ਸੀ
1: ਮਾਨ ਜੀ, ਉਹ ਵੀ ਦਿਨ ਸੀਗੇ ਜਦੋਂ ਟ੍ਰੇਨ ਦੇ ਵਿੱਚ ਕੇਜਰੀਵਾਲ ਆਉਂਦਾ ਸੀ ਚਪਲਾਂ ਪਾ ਕੇ, ਤੇ ਅੱਜ ਉਹ ਹੈਲੀਕਾਪਟਰ ਤੋਂ ਥੱਲੇ ਨੀ ਉਤਰਦਾ, ਗੱਲ ਨੀ ਕਰਦਾ।
0: ਅੱਜ ਤੁਸੀਂ ਹੈਲੀਕਾਪਟਰ ਛੱਡੋ ਜੀ, ਅੱਜ ਕੱਲ ਨਾ ਮਤਲਬ ਨੈਟ ਉੱਪਰ ਸ਼ੀਸ਼ ਮਹਿਲ ਦੀ ਗੱਲਾਂ ਹੁੰਦੀਆਂ ਨੇ ਜੀ,
1: ਜੀ
0: ਗੱਲਾਂ ਹੁੰਦੀਆਂ ਨੇ ਵੀ ਉੱਥੇ ਕਿਹੜੀ ਕਿਹੜੀ ਚੀਜ਼। ਆਈ ਥਿੰਕ ਨਾ ਇੱਕ ਸੈਸ਼ਨ ਦੇ ਵਿੱਚ ਕੇਸੀ ਚ ਮਤਲਬ ਕਿਹੜੀ ਸਭਾ ਦੇ ਵਿੱਚ ਮੈਨੂੰ ਭੁੱਲਦਾ ਹੁਣ, ਉਹਦੇ ਵਿੱਚ ਇਹਨਾਂ ਦੇ ਘਰ ਦੇ ਵਿੱਚ ਕਿੰਨੇ ਕਿੰਨੇ ਕਰੋੜ ਦੀ ਕਿਹੜੀ ਕਿਹੜੀ ਚੀਜ਼ ਲੱਗੀ ਹੈ
1: ਪੜਦੇ
0: ਪ੍ਰੋਪਰ ਡਿਸਕ੍ਰਾਈਬ ਕੀਤੀ ਗਈ ਸੀ ਪਾਰਲੀਮੈਂਟ ਦੇ ਵਿੱਚ।
1: ਜੀ ਜੀ ਜੀ ਜੀ ਬਿਲਕੁਲ ਹੈ ਜੀ।
0: ਤੇ ਇਹਨਾਂ ਕੋਲ ਅੱਗੇ ਕੋਈ ਜਵਾਬ ਨਹੀਂ ਸੀ ਉਸ ਚੀਜ਼ ਦਾ, ਇਹ ਇਮਾਨਦਾਰ ਨੇ। ਤੇ ਤੁਸੀਂ ਲਾ ਲਓ ਵੀ ਮੂਹਰੇ ਵਾਲੇ ਕਿੰਨੇ ਕੁ ਇਮਾਨਦਾਰ ਹੋਣਗੇ, ਪੰਜਾਬ ਵਾਲੇ ਹੁਣ ਜਿਹੜੇ ਮਾਨ ਸਾਹਿਬ ਬਣੇ ਹੋਏ ਨੇ ਇਹ 92 ਨੂੰ ਤਾਂ ਰਜਾ ਰਹੇ ਨੇ, ਤੇ ਪੰਜਾਬ ਦਾ ਖਜ਼ਾਨਾ ਇਹਨਾਂ ਉੱਪਰ ਦਿੱਲੀ ਵਾਲਿਆਂ ਉੱਪਰ ਵੀ ਲਟਾ ਰਹੇ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਇਹਨਾਂ ਨੂੰ ਵੀ ਖਵਾ ਰਹੇ ਨੇ। ਮੈਨੂੰ ਤਾਂ ਜੀ ਦੇਖੋ ਚਾਹੇ ਪੁਰਾਣੇ ਆਣ ਚਾਹੇ ਨਵੇਂ ਆਣ, ਪਰ ਨਾ ਸਹੀ ਪੁੱਛੋ ਤਾਂ ਪੰਜਾਬ ਦਾ ਭਵਿੱਖ ਕੋਈ ਵਧੀਆ ਨਜ਼ਰ ਆ ਨਹੀਂ ਰਿਹਾ
1: ਜੀ। ਬਿਲਕੁਲ ਹੈ ਜੀ,
0: ਆ ਨਹੀਂ ਰਿਹਾ। ਦੁਖਾਂਤ ਹੈ ਜੀ ਆਪਣੇ ਲੋਕਾਂ ਦਾ, ਹੁਣ ਤਾਂ ਆਮ ਘਰਾਂ ਦੇ ਮੁੰਡੇ ਅੱਗੇ ਲੱਗਣ ਇਹਨਾਂ ਨੂੰ ਨਕਾਰਨ, ਤੇ ਫਿਰ ਕਿਤੇ ਜਾ ਕੇ ਕੋਈ ਮਾੜੀ ਮੋਟੀ ਹੋਊਗੀ। ਪਰ ਇਸ ਚੀਜ਼ ਦੇ ਵਿੱਚ ਪ੍ਰੋਸੀਜਰ ਬੜਾ ਲੰਬਾ ਹੈ, ਕੋਈ ਦੁੱਖ ਜੀ ਦੁੱਖ ਲੱਗਦਾ ਜੀ ਦੇਖ ਕੇ ਆਪਣੇ ਪੰਜਾਬ ਦਾ ਬੇੜਾ ਗਰਕ ਹੁੰਦਾ
1: ਜੀ। ਬਿਲਕੁਲ ਹੈ, ਦੁਖਾਂਤ ਹੈ ਜੀ,
0: ਮਨ ਦੁਖਦਾ
1: ਜੀ,
0: ਦੁਖਾਂਤ ਹੈ।
1: ਥੈਂਕ ਯੂ, ਧੰਨਵਾਦ, ਸ਼ੁਕਰੀਆ ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਜੀ ਗੁਰੀਮਾਨ ਬਾਈ ਜੀ ਗੱਲਬਾਤ ਕਰਕੇ ਗਏ ਨੇ, ਆਪਣੇ ਵਿਚਾਰ ਸਾਂਝੇ ਕਰਕੇ ਗਏ, ਬਹੁਤ ਬਹੁਤ ਸ਼ੁਕਰੀਆ ਜੀ, ਤੇ ਸੋਹਣੇ ਵਿਚਾਰਾਂ ਦੇ ਲਈ ਸਾਰੇ ਦੋਸਤਾਂ ਦਾ। ਤੇ ਦੋਸਤੋ, ਇੱਕ ਦੋ ਖਬਰਾਂ ਨੇ ਤੇ ਇੱਕ ਗੱਲ ਜਾਂਦੇ ਜਾਂਦੇ ਤੁਹਾਡੇ ਨਾਲ ਸਾਂਝੀ ਕਰਾਂਗਾ ਸੰਖੇਪ ਦੇ ਵਿੱਚ ਹੀ। ਰਸਮੀ ਸਿੱਖਿਆ ਤੋਂ ਪਰੇ ਦੀ ਗੱਲ ਹੈ ਕਿ ਜਿਹੜੀ ਕਿ ਰਸਮੀ ਸਿੱਖਿਆ ਤੋਂ ਪਰੇ ਤੇ ਸਮਾਜਿਕ ਸਿੱਖਿਆ ਦੀ ਅਸਲ ਜ਼ਰੂਰਤ ਜਾਂ ਲੋੜ ਜਿਹੜੀ ਹੈ ਉਹਦੀ ਬਾਤ ਪਾਵਾਂਗਾ ਸੰਖੇਪ ਦੇ ਵਿੱਚ। ਪਰ ਉਸ ਤੋਂ ਪਹਿਲਾਂ ਇੱਕ ਦੋ ਖਬਰਾਂ ਜਿਹੜੀਆਂ ਵਿਦੇਸ਼ੀ ਨੇ, ਟਰੰਪ ਸਾਹਿਬ ਵੀ ਰੋਲਾ ਪਾ ਰਹੇ ਨੇ, ਉਹਨਾਂ ਦੀ ਗੱਲ ਜ਼ਰੂਰ ਤੁਹਾਡੇ ਨਾਲ ਸਾਂਝੀ ਕਰ ਲਈਏ। ਤੇ ਆਪਣੇ ਜੱਸੀ ਮਾਲ ਜੀ ਦਾ ਬਹੁਤ ਬਹੁਤ ਸ਼ੁਕਰੀਆ, ਅੱਜ ਤਾਰੀਫ ਕਰ ਰਹੇ ਨੇ ਜੀ, ਕਹਿੰਦੇ ਪੱਗ ਤੇ ਨਾਲ ਜਿਹੜੀ ਮੈਚਿੰਗ ਆ ਸੋਹਣੀ ਲੱਗ ਰਹੀ ਹੈ ਜੀ, ਘੈਂਟ ਲੱਗ ਰਹੇ ਹੋ ਕਹਿੰਦੇ ਜੀ, ਤੇ ਨਾਲ ਤੇ ਜੇਕਰ ਕਾਲ ਕਰ ਲੈਣਗੇ ਤਾਂ ਹੋਰ ਵੀ ਸੋਹਣੇ ਤੇ ਸੁਹਾਗੇ ਵਾਲੀ ਗੱਲ ਹੋ ਜਾਏਗੀ। ਚਲੋ ਤਦ ਤੱਕ ਮੈਂ ਵੇਟ ਕਰ ਲੈਂਦਾ ਇਹਨਾਂ ਦੀ, ਤੇ ਜੇ ਕਾਲ ਕਰਨੀ ਚਾਹੁੰਦੇ ਆ ਜੱਸੀ ਚਾਲ ਜੀ ਆਪਣੇ ਮਲੇਰਕੋਟਲੇ ਵਾਲੇ, ਤੇ ਨਾਲ ਦੀ ਨਾਲ ਟਰੰਪ ਸਾਹਿਬ ਦੀ ਗੱਲ ਕਰ ਲੈਂਦੇ ਹਾਂ। ਟਰੰਪ ਨੇ ਅਮਰੀਕਾ ਦੇ ਵਿੱਚ ਸੇਵ ਅਮਰੀਕਾ ਐਕਟ ਪਾਸ ਕਰਵਾਉਣ ਦੇ ਲਈ ਭਾਰਤੀ ਚੋਣ ਪ੍ਰਣਾਲੀ ਦੀ ਜਿਹੜਾ ਹਵਾਲਾ ਦੇ ਦਿੱਤਾ, ਤਾਰੀਫ ਕੀਤੀ ਹੈ, ਕਹਿੰਦੇ ਬੱਲੇ ਬੱਲੇ ਬਹੁਤ ਵਧੀਆ ਜਿਹੜਾ ਉੱਥੇ ਹੈ ਇੰਡੀਆ ਦੇ ਵਿੱਚ ਜਿਹੜੀ ਚੋਣ ਜਿਹੜੀ ਪ੍ਰਣਾਲੀ ਹੈ, ਤੇ ਇੰਡੀਆ ਕਹਿੰਦੇ ਇੱਥੇ ਸਾਡੇ ਇੱਥੇ ਵੀ ਇਹ ਜਿਹੜੀ ਹੈ ਲਾਗੂ ਹੋਣੀ ਚਾਹੀਦੀ ਹੈ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਦੇਸ਼ ਦੇ ਵਿੱਚ ਜਿਹੜਾ ਸੇਵ ਅਮਰੀਕਾ ਐਕਟ ਨੂੰ ਲਾਗੂ ਕਰਨ ਦੀ ਜਿਹੜੀ ਆਪਣੀ ਮੰਗ ਨੂੰ ਮੁੜ ਜਿਹੜਾ ਦੁਹਰਾਉਂਦਿਆਂ ਭਾਰਤ ਦੀ ਜਿਹੜੀ ਹੈ ਚੋਣ ਪ੍ਰਣਾਲੀ ਤੇ ਵੋਟਰ ਪਛਾਣ ਜਿਹੜਾ ਹੈ ਉਹ ਇੱਕ ਮਿੰਟ ਜੀ ਮੈਂ ਕਾਲ ਲੈ ਲਵਾਂ ਨਾਲ, ਜੀਰਾ ਸਾਹਿਬ ਹੋਲਡ ਰੱਖਣਾ ਜੀ ਇੱਕ ਮਿੰਟ। ਆਪਣੇ ਕਹਿੰਦੇ ਨੇ ਕਿ ਲਾਗੂ ਅਮਰੀਕਾ ਸੇਵ ਐਕਟ ਜਿਹੜਾ ਦੀ ਆਪਣੀ ਮੰਗ ਨੂੰ ਮੁੜ ਦੁਹਰਾਉਂਦਿਆਂ ਭਾਰਤ ਦੀ ਚੋਣ ਪ੍ਰਣਾਲੀ ਤੇ ਵੋਟਰ ਪਛਾਣ ਨਿਯਮਾਂ ਦੀ ਜ਼ੋਰਦਾਰ ਸ਼ਲਾਘਾ ਕੀਤੀ ਤੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਇੱਕ ਪੋਸਟ ਸਾਂਝੀ ਕਰਦਿਆਂ ਟਰੰਪ ਨੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਜਿਹੜੇ ਨੇ ਗਣੇਸ਼ ਕੁਮਾਰ ਦੇ ਜਿਹੜੇ ਨੇ ਇੱਕ ਕਥਿਤ ਬਿਆਨ ਦਾ ਜ਼ਿਕਰ ਕਰ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਅਮਰੀਕਾ ਦੇ ਵਿੱਚ ਬਿਨਾਂ ਫੋਟੋ ਆਈ ਡੀ ਦੇ ਵੋਟਾਂ ਪੈਣ ਦੇ ਉੱਤੇ ਹੈਰਾਨੀ ਜਤਾਈ ਸੀਗੀ। ਟਰੰਪ ਨੇ ਲਿਖਿਆ ਕਿ ਇਸੇ ਹੀ ਮਹੀਨੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਣੇਸ਼ ਕੁਮਾਰ ਨੇ ਸਾਡੇ ਪ੍ਰਸ਼ਾਸਨ ਨੂੰ ਪੁੱਛਿਆ ਸੀਗਾ ਕਿ ਅਮਰੀਕਾ ਦੇ ਵਿੱਚ ਬਿਨਾਂ ਕਿਸੇ ਫੋਟੋ ਪਛਾਣ ਪੱਤਰ ਜਿਹੜਾ ਫੋਟੋ ਆਈ ਡੀ ਦੇ ਚੋਣਾਂ ਕਿਵੇਂ ਹੋ ਸਕਦੀਆਂ ਨੇ, ਤੇ ਭਾਰਤ ਦੀਆਂ ਪਿਛਲੀਆਂ ਆਮ ਚੋਣਾਂ ਦਾ ਹਵਾਲਾ ਦਿੰਦਿਆਂ ਟਰੰਪ ਨੇ ਕਹਿ ਦਿੱਤਾ ਕਿ ਉੱਥੇ 64.6 ਕਰੋੜ ਵੋਟਰਾਂ ਨੇ ਵੋਟ ਪਾਈ ਜਿਨ੍ਹਾਂ ਦੇ ਵਿੱਚੋਂ 1% ਤੋਂ ਵੱਧ ਵੀ ਘੱਟ ਜਿਹੜਾ ਲੋਕਾਂ ਨੇ ਡਾਕ ਯਾਨੀ ਕਿ ਮੇਲ ਇਨ ਦੇ ਰਾਹੀਂ ਵੋਟਿੰਗ ਕੀਤੀ ਤੇ ਹਰ ਇੱਕ ਵੋਟਰ ਦੇ ਕੋਲ ਵੈਧ ਫੋਟੋ ਆਈ ਡੀ ਕਾਰਡ ਸੀਗਾ। ਤੇ ਉਹਨਾਂ ਅਮਰੀਕੀ ਸੰਸਦ ਕਾਂਗਰਸ ਨੂੰ ਅਪੀਲ ਕੀਤੀ ਹੈ ਕਿ ਸੇਵ ਅਮਰੀਕਾ ਐਕਟ ਨੂੰ ਤੁਰੰਤ ਜਿਹੜਾ ਪਾਸ ਕੀਤਾ ਜਾਵੇ ਤੇ ਵਾਈਟ ਹਾਊਸ ਦੇ ਅਨੁਸਾਰ ਇਸ ਪ੍ਰਸਤਾਵਿਤ ਕਾਨੂੰਨ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸੰਘੀ ਜਿਹੜੀ ਕਿ ਯਾਨੀ ਕਿ ਫੈਡਰਲ ਚੋਣਾਂ ਦੇ ਵਿੱਚ ਕੇਵਲ ਅਮਰੀਕੀ ਨਾਗਰਿਕ ਹੀ ਵੋਟ ਪਾ ਸਕਣ, ਕੋਈ ਹੋਰ ਬਾਹਰੋਂ ਨਾ। ਤੇ ਵਾਈਟ ਹਾਊਸ ਨੇ ਸਪਸ਼ਟ ਕੀਤਾ ਕਿ ਨਵੇਂ ਕਾਨੂੰਨ ਦੇ ਤਹਿਤ ਵੋਟਰ ਰਜਿਸਟ੍ਰੇਸ਼ਨ ਵੇਲੇ ਨਾਗਰਿਕਤਾ ਜਿਹੜਾ ਸਬੂਤ ਵੈਧ ਯਾਨੀ ਕਿ ਵੈਲਿਡ ਹੋਣਾ ਚਾਹੀਦਾ ਤੇ ਪਛਾਣ ਪੱਤਰ ਦੇਣਾ ਲਾਜ਼ਮੀ ਹੋਏਗਾ ਤੇ ਇਸ ਤੋਂ ਇਲਾਵਾ ਡਾਕ ਦੇ ਰਾਹੀਂ ਵੋਟ ਪਾਉਣ ਦੇ ਨਿਯਮਾਂ ਨੂੰ ਸਖ਼ਤ ਕੀਤਾ ਜਾਵੇਗਾ ਜੋ ਕੇਵਲ ਬਿਮਾਰੀ ਅਪਾਹਜਤਾ ਫੌਜੀ ਸੇਵਾ ਜਾਂ ਯਾਤਰਾ ਵਰਗੀਆਂ ਖਾਸ ਸਥਿਤੀਆਂ ਦੇ ਵਿੱਚ ਜਿਹੜਾ ਮੁਹੱਈਆ ਹੋਣਗੇ। ਅਮਰੀਕੀ ਪ੍ਰਸ਼ਾਸਨ ਨੇ ਹੋਰਨਾਂ ਦੇਸ਼ਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤ ਅਤੇ ਬ੍ਰਾਜ਼ਿਲ ਵਰਗੇ ਦੇਸ਼ ਆਪਣੇ ਵੋਟਰ ਆਈਡੀ ਨੂੰ ਬਾਇਓਮੈਟ੍ਰਿਕ ਡਾਟਾਬੇਸ ਦੇ ਨਾਲ ਜੋੜਦੇ ਨੇ, ਜਦੋਂ ਕਿ ਅਮਰੀਕਾ ਅਜੇ ਵੀ ਜ਼ਿਆਦਾਤਰ ਨਾਗਰਿਕਤਾ ਦੇ ਸਵੈ ਘੋਸ਼ਣਾ ਪੱਤਰ ਜਿਹੜਾ ਉੱਤੇ ਨਿਰਭਰ ਹੈ। 29 ਜਨਵਰੀ ਨੂੰ ਪੇਸ਼ ਕੀਤੇ ਗਏ ਇਸ ਬਿੱਲ ਦੇ ਰਾਹੀਂ ਗੈਰ ਨਾਗਰਿਕਾਂ ਨੂੰ ਜਿਹੜਾ ਵੋਟਰ ਸੂਚੀਆਂ ਦੇ ਵਿੱਚੋਂ ਬਾਹਰ ਕੱਢਣ ਦੀਆਂ ਹਦਾਇਤਾਂ ਵੀ ਜਿਹੜੀਆਂ ਨੇ ਰਾਜਾਂ ਨੂੰ ਦਿੱਤੀਆਂ ਗਈਆਂ ਨੇ। ਟਰੰਪ ਸਾਹਿਬ ਨੂੰ ਫਿਕਰ ਹੈ ਕਿਉਂਕਿ ਜਿਹੜੇ ਉਹਨਾਂ ਦੇ ਰਿਜ਼ਲਟ ਆ ਰਹੇ ਨੇ 34% 35% ਟਰੰਪ ਦੇ ਨਾਲ ਨੇ, ਬਾਕੀ ਸਾਰੇ ਜਿਹੜੇ ਨੇ ਤਕਰੀਬਨ ਉਹਦੇ ਓਪੋਜੀਸ਼ਨ ਦੇ ਵਿੱਚ ਖੜੇ ਹੈ ਤੇ ਉਹਨੂੰ ਹਟਾਉਣਾ ਚਾਹੁੰਦੇ ਆ। ਮਿਡ ਚੋਣ ਜਿਹੜੀ ਹੈ ਸਿਰ ਦੇ ਉੱਤੇ ਆ ਚੁੱਕੀ ਹੈ, ਹੋਰ ਮਹੀਨੇ ਤੱਕ ਵੋਟਾਂ ਸ਼ੁਰੂ ਹੋ ਜਾਣੀਆਂ ਨੇ ਮਿਡ ਚੋਣ ਦੀਆਂ। ਦੇਖਦੇ ਹਾਂ ਕਿਸ ਭਾਵ ਟਰੰਪ ਦੇ ਨਾਲ ਵੀ ਵਿਕਦੀ ਹੈ। ਤੇ ਜੀਰਾ ਸਾਹਿਬ ਜੀਆਂ ਨੂੰ ਜੀ ਇੰਡੀਆ ਤੋਂ ਨਿੱਘਾ ਸਵਾਗਤ ਹੈ ਜੀ।
2: ਸ਼ੁਰੂ ਹੋ ਜਾਣੀਆਂ ਨੇ। ਸਤਿ ਸ੍ਰੀ ਅਕਾਲ ਜੀ ਭਾਰਤ ਜੀ, ਸਾਰੇ ਸਰੋਤਿਆਂ ਨੂੰ ਜੀ
1: ਸਤਿ ਸ੍ਰੀ ਅਕਾਲ ਜੀ। ਜੀਰਾ ਸਾਹਿਬ ਕੀ ਹਾਲ ਚਾਲ ਨੇ, ਸਵਾਗਤ ਹੈ ਜੀ। ਟਰੰਪ ਬੱਲੇ ਬੱਲੇ ਕਰਾਈ ਜਾਂਦਾ, ਕਹਿੰਦਾ ਜੀ ਚੋਣ ਪ੍ਰਣਾਲੀ ਬੜੀ ਵਧੀਆ ਤੁਹਾਡੇ।
2: ਦੇਖੋ ਜੀ ਮੈਂ ਤਾਂ ਇੱਕ ਗੱਲ ਕਹੂੰਗਾ
1: ਜੀ,
2: ਟਰੰਪ ਜਿਹੜੇ 34% ਤੁਹਾਡੇ ਹੱਕ ਚ ਆ ਰਹੇ ਨੇ
1: ਜੀ,
2: ਇੱਕੋ ਹੀ ਅਮਿਤ ਸ਼ਾਹ ਜੀ ਨੂੰ ਕਹਿ ਕੇ ਨਾ ਇੱਕ ਸਾਡਾ ਚੋਣ ਕਮਿਸ਼ਨ ਲੈ ਜਾ ਉੱਥੇ।
1: ਉਧਰ ਮਾਨ ਸਾਹਿਬ ਕਹੀ ਜਾਂਦੇ ਕਿ ਜਿਹੜੇ ਜੋ ਸੁੱਖ ਸਹੂਲਤਾਂ ਅਸੀਂ ਦਿੱਤੀਆਂ ਆ ਉੱਥੇ ਅਮਰੀਕਾ ਤੋਂ ਲੋਕ ਆਉਣੇ ਚਾਹੁੰਦੇ ਨੇ, ਗੌਰਮੈਂਟ ਤੁਸੀਂ ਇਹ ਕਿੱਦਾਂ ਕੀਤਾ ਪਲਾਨ? ਤੇ ਇੱਧਰ ਮੋਦੀ ਸਾਹਿਬ ਦੀ ਤਾਰੀਫ ਟਰੰਪ ਕਰੀ ਜਾਂਦਾ, ਹੈਰਾਨੀ ਦੀ ਗੱਲ ਨੀ ਜੀ?
2: ਮੈਂ ਤਾਂ ਇਹੀ ਗੱਲ ਕਹਿ ਰਿਹਾ, ਟਰੰਪ ਸਾਹਿਬ ਨੂੰ ਕਹੋ ਸਾਡਾ ਇਕੱਲਾ ਚੁਣਾਵ ਯੋਗ ਲੈ ਜਾ ਆਪਦੇ ਕੋਲੇ
1: ਜੀ,
2: ਤੇਰੀਆਂ ਸਾਰੇ ਦੁੱਖ ਦੂਰ ਕਰ ਦੂਗਾ।
1: ਨਹੀਂ ਉਹਦੇ ਪੱਖ ਚ ਜਾਂਦਾ ਨਾ ਉਹ, ਦੇਖੋ ਹੁਣ ਫਿਰ ਉਹ ਵੀ ਚਾਹੁੰਦਾ ਨਾ, ਉਹ ਕਹਿੰਦਾ ਬਈ ਅਗਲੀਆਂ ਚੋਣਾਂ ਹੀ ਨਾ ਹੋਣ, ਮੈਂ ਲਗਾਤਾਰਤਾ ਦੇ ਵਿੱਚ ਹੀ ਬਣਿਆ ਰਹਾਂ।
2: ਭਾਜੀ ਇਹ ਜਿਹੜਾ ਮੈਂ ਕਹਿੰਦਾ ਸਹੀ ਮੈਨੇ ਵਿੱਚ ਜਿਹੜਾ
1: ਜੀ
2: ਇਹ ਵੋਟਾਂ ਵਾਲਾ ਸਿਸਟਮ ਨਾ ਇਹਨਾਂ ਨੇ ਨਾ ਅਪਸੈਟ ਇੰਨਾ ਕੁ ਕਰਤਾ ਨਾ
1: ਜੀ
2: ਕਿ ਸਾਨੂੰ ਆਮ ਜਨਤਾ ਨੂੰ ਇਹਦੇ ਵਿੱਚ ਯਕੀਨ ਹੀ ਨਹੀਂ ਰਿਹਾ ਜੀ
1: ਜੀ
2: ਸਹੀ ਮੈਨੇ ਵਿੱਚ
1: ਜੀ,
2: ਕਿਉਂਕਿ ਅੱਗੇ ਤਾਂ ਵੋਟਾਂ ਪੈਂਦੀਆਂ ਗਿਆ ਬੂਥ ਲੁੱਟਦੇ ਸੀ ਨਾ
1: ਹਾਂਜੀ,
2: ਭਲੇ ਵੇਲੇ ਵੇਲੇ ਕਹਿੰਦੇ ਹੋ ਨਾ ਵੀ ਲਾਲੂ ਹੋਣਾਂ ਨੇ ਬਿਹਾਰ ਦੇ ਵਿੱਚ ਬੂਥ ਲੁੱਟ ਲਏ, ਕੈਪਚਰ ਕਰ ਲਏ, ਉਹ ਕਰ ਲਏ,
1: ਜਦ ਤੱਕ ਰਹੇਗਾ ਸਮੋਸੇ ਮੇ ਆਲੂ ਤਬ ਤੱਕ ਰਹੇਗਾ ਲਾਲੂ ਜੀ।
2: ਹਾਂਜੀ ਹੁਣ ਤਾਂ ਚੱਕਦੇ ਨਾ, ਹੁਣ ਸਾਡੇ ਤਾਂ ਬੂਥ ਦਾ ਸਭ ਕੁਝ ਭੁਲਾ ਦਿਆ ਇਹਨਾਂ ਨੇ, ਇਹ ਤਾਂ ਮਸ਼ੀਨਾਂ ਦੀ ਜਾਂ ਮਸ਼ੀਨਾਂ ਹੀ ਬਦਲਦੇ ਪਏ, ਬੂਥ ਤਾਂ ਬਹੁਤ ਦੂਰ ਦੀ ਗੱਲ ਰਹੀ ਆ
1: ਜੀ।
2: ਬੰਗਾਲ ਦੇ ਵਿੱਚ 12 ਵਜੇ ਤੋਂ ਬਾਅਦ ਕੋਈ ਪੋਲ ਏਜੰਟ ਅੰਦਰ ਨੀ ਬਣਨ ਦਿੱਤਾ
1: ਜੀ,
2: ਅਗਲੇ ਨੇ ਆਪਦੀ ਮਨ ਮਰਜ਼ੀ ਚਲਾਈ
1: ਜੀ,
2: ਜੋ ਸਾਡੇ ਇੰਡੀਆ ਦੇ ਰਿਕਾਰਡ ਕਾਇਮ ਹੋ ਰਹੇ ਆ ਉਹ ਤਾਂ ਕੋਈ ਕਰ ਹੀ ਨੀ ਸਕਦਾ।
1: ਬਿਲਕੁਲ ਹੈ ਜੀ,
2: ਤੇ ਹੁਣ ਗੁਰੂ ਜੀ ਗੱਲ ਕਹਿ ਕੇ ਗਏ ਆ ਵੀ ਪੰਜਾਬ ਦੇ ਯੂਥ ਨੂੰ ਅੱਗੇ ਆਉਣਾ ਪਊਗਾ
1: ਜੀ,
2: ਜਿੰਨੇ ਵੀ ਲੀਡਰ ਸਾਡੇ ਅੱਜ ਤੱਕ ਆਏ ਪਾਰਟੀਆਂ ਦੇ, ਜਿੰਨੀਆਂ ਵੀ ਪਾਰਟੀਆਂ ਦੇ
1: ਜੀ,
2: ਉਹ ਸਾਰੇ ਨਕਾਰੇ ਗਏ ਨੇ ਜੀ ਇੱਕ ਤਰ੍ਹਾਂ ਦੇ
1: ਜੀ,
2: ਚੱਕਰੇ ਆ
1: ਬਿਲਕੁਲ।
2: ਹੁਣ ਠੀਕ ਆ ਆਪਾਂ ਕੋਈ ਵੀ ਕਹੀਏ ਵੀ ਇਹਨਾਂ ਨਾਲ ਤਾਂ ਪਹਿਲੇ ਚੰਗੇ ਸੀਗੇ
1: ਜੀ,
2: ਉਹ ਚੰਗੇ ਸੀਗੇ, ਇਹਨਾਂ ਨੇ ਸਿਰੇ ਐਤਕੀ ਇੰਨਾ ਕੁ ਕਹਿ ਤੰਨਾਂ ਨੂੰ ਹੱਥ ਲਵਾ ਦੇਣਾ
1: ਜੀ,
2: ਉਹ ਲਾਲਾ ਪਹਿਲਾਂ ਦੇਖ ਲੋ ਦਿੱਲੀ ਵਾਲਾ
1: ਜੀ,
2: ਸਾਨੂੰ ਉਦੋਂ ਹੀ ਸਮਝ ਜਾਣਾ ਚਾਹੀਦਾ ਸੀ ਜਦੋਂ ਵੀ ਉਹਨੇ ਆਪਣੀ ਪਾਰਟੀ ਦੇ ਵਿੱਚੋਂ ਸਿਆਣੇ ਬੰਦੇ
1: ਪੁੱਛਣੇ ਸ਼ੁਰੂ ਕੀਤੇ ਨੇ, ਬਿਲਕੁਲ ਜੀ ਬਕ ਕੀਤੇ ਨੇ ਵੱਡੇ ਵੱਡੇ ਵਕੀਲ,
2: ਜਿੰਨੇ ਵੀ ਸਿਆਣੇ ਤੁਸੀਂ ਆਪੇ ਤੁਸੀਂ ਹਾਂ ਤੁਸੀਂ ਗਿਣਤੀ ਕਰ ਲੋ
1: ਜੀ,
2: ਵੀ ਜਦੋਂ ਵੀ ਉਹਨੇ ਦੇਖਿਆ ਵੀ ਜਿਹੜੇ ਇਹ ਸਿਆਣੇ ਹੈਗੇ ਆ ਗੱਲ ਕਰਨ ਦੇ ਲਾਇਕ ਨੇ
1: ਜੀ,
2: ਤੇ ਇਹਨਾਂ ਨੂੰ ਸਾਰੇ ਸਿਸਟਮ ਦਾ ਪਤਾ ਵਾ, ਉਹਨੇ ਉਹ ਸਾਰੇ ਹੀ ਬੰਦੇ ਚੱਕ ਕੇ ਬਾਹਰ ਮਾਰੇ,
1: ਉਹੀ ਤਰਜ ਦੇ ਉੱਤੇ ਪੰਜਾਬ ਦੇ ਵਿੱਚ ਛੋਟੇਪੁਰ ਉਹਨਾਂ ਨੂੰ ਜਾਂ ਆਪਣੇ ਗਾਂਧੀ ਹੁਣਾਂ ਨੂੰ ਪਟਿਆਲੇ ਵਾਲਿਆਂ
2: ਨਾਲ ਗਾਂਧੀ ਜੀ ਆ ਗਏ, ਅੱਪਾ ਜੀ ਆ ਗਏ, ਛੋਟੇ ਭੋਰ ਆ ਗਿਆ, ਘੁੱਗੀ ਆ ਗਿਆ, ਬਈ ਜਿਹੜੇ ਵੀ ਬੰਦੇ ਸੀਗੇ ਉੱਪਰ ਆਉਣ ਵਾਲੇ ਉਹਨੇ ਸਾਰਿਆਂ ਦੀ ਫੱਟੀ ਪਹੁੰਚੀ ਪਹਿਲਾਂ, ਸਾਨੂੰ ਉਦੋਂ ਹੀ ਸਮਝ ਆਉਣਾ ਚਾਹੀਦਾ ਵੀ ਐਤਕੀ ਜੋ ਕੁਛ ਵੀ ਹੋਊਗਾ ਉਹ ਪੰਜਾਬ ਦੇ ਭਲੇ ਲਈ ਨਹੀਂ ਹੋਣਾ, ਸਹੀ ਮਾਇਨੇ ਵਿੱਚ
1: ਬਿਲਕੁਲ ਹੈ ਜੀ।
2: ਤੇ ਹੁਣ ਗੱਲ ਇੱਥੇ ਉਹੀ ਆ ਜਾਂਦੀ ਆ, ਠੀਕ ਆ ਆਪਾਂ ਕਹਿ ਦੇਵਾਂਗੇ ਵੋਟ ਨਹੀਂ ਪਾਉਂਦੇ ਪਾਰਟੀਆਂ ਸਾਰੀਆਂ ਮਾੜੀਆਂ ਵਾ
1: ਜੀ,
2: ਪਰ ਉਹ ਵੀ ਕੋਈ ਹੱਲ ਨੀਗਾ ਜੀ ਸਹੀ ਮਾਇਨੇ ਵਿੱਚ,
1: ਬਿਲਕੁਲ ਉਹੀ ਤਾਂ ਹੀ ਕਹਿ ਰਹੇ ਹਾਂ ਜੀਰਾ ਸਾਹਿਬ, ਘੱਟੋ ਘੱਟ ਓਪੋਜੀਸ਼ਨ ਦੇ ਸਾਹਮਣੇ ਰੱਖ ਕੇ ਉਹਨੂੰ ਹੀ ਵੋਟ ਪਾ ਦੋ ਕਿ ਚਲੋ ਓਪੋਜੀਸ਼ਨ ਤਾਂ ਬਣਾ ਸਕਦੇ ਆ ਜੇ ਸਰਕਾਰ ਨਹੀਂ ਬਣਾ ਸਕਦੇ।
2: ਭਾਜੀ ਜਿਹੜਾ ਵਿਜ਼ਨ ਸਾਡੇ ਬੰਦੇ ਠੀਕ ਆ ਨਵਜੋਤ ਸਿੱਧੂ ਨੂੰ ਸਾਰਿਆਂ ਨੇ ਭੰਡਤਾ
1: ਜੀ,
2: ਠੀਕ ਆ ਉਹਨੂੰ ਸਾਰੇ ਦੂਜੇ ਨੇਤਾਵਾਂ ਚੰਗਾ ਨੀ ਲੱਗੇ ਕਿਉਂਕਿ ਉਹ ਸੱਚ ਬੋਲਦਾ ਕਿ ਸੱਚ ਤੇ ਖੜਾ ਸੀਗਾ
1: ਜੀ,
2: ਉਹ ਵਿਜ਼ਨ ਦੱਸਦਾ ਸੀਗਾ ਇੱਥੋਂ ਏਦਾਂ ਪੈਸਾ ਆਊਗਾ ਇੱਥੋਂ ਏਦਾਂ ਪੈਸਾ ਆਊਗਾ
1: ਜੀ,
2: ਤਾਂ ਅਗਲੇ ਨੇ ਕਹਿਤਾ ਵਾ ਤੇ ਕੱਲ ਨੂੰ ਦਫ਼ਤਰ ਨੀ ਤੁਹਾਡੇ ਕੋਲ ਕਲੀ ਹੋਣੇ ਜੇ ਏਦਾਂ ਕੰਮ ਕਰੂਗੇ ਤਾਂ,
1: ਬਿਲਕੁਲ,
2: ਕਿਉਂਕਿ ਸਾਰੇ ਆ ਗੱਲ ਤੇ ਨਾ
1: ਜੀ।
2: ਬਾਕੀ ਵੱਡੀ ਜਿਹੜੀ ਮਾਰ ਪੈਂਦੀ ਹੈ ਨਾ ਉਹ ਪੈਂਦੀ ਹੈ ਜੀ ਬਿਊਰੋਕਰੇਟਸ ਤੋਂ,
1: ਬਿਲਕੁਲ ਹੈ ਜੀ,
2: ਮਨੇ ਵਿੱਚ
1: ਨੌਕਰਸ਼ਾਹੀ,
2: ਕਿਉਂਕਿ ਇਹ ਜਿਹੜੇ ਦੋ ਹਾਂਜੀ ਨੌਕਰਸ਼ਾਹੀ ਜਿਹੜੀ ਰਲਗੀ ਹੈ ਨਾ ਆ ਕੇ ਨਾਲ ਇਹਨਾਂ ਦੇ ਖੜੀ ਆ, ਉਹਨੇ ਜਿਆਦਾ ਬੇੜਾ ਗਰਕ ਕੀਤਾ ਜੀ ਸਹੀ ਮਨੇ ਵਿੱਚ ਜੀ।
1: ਜੀ
2: ਠੀਕ ਆ, ਲੀਡਰ ਤਾਂ 5 ਸਾਲ ਬਾਅਦ ਬਦਲ ਜਾਂਦੇ ਨੇ
1: ਜੀ,
2: ਭਾਜੀ ਉਹਨਾਂ ਤਾਂ 40-40 ਸਾਲ ਕੱਢਨੇ ਆ, ਦੇਖੋ ਤੁਸੀਂ
1: ਬਿਲਕੁਲ
2: ਕਿੱਦਾਂ ਅਮਰੂਦਾਂ ਦੇ ਬਾਗਾਂ ਦੇ ਵਿੱਚ ਹਿਸਾਬ ਲਾ ਲੋ ਕਿੱਦਾਂ ਅਗਲਿਆਂ ਨੇ ਏਦਾਂ ਦੀਆਂ
1: ਲਹਿਰਾਂ
2: ਅੱਜ ਤੱਕ ਇਹ ਨੀ ਪਤਾ ਲੱਗਦਾ ਵੀ ਪਲਾਟ ਕਿੱਥੇ ਗਏ ਮੋਹਾਲੀ ਤੇ ਚੰਡੀਗੜ੍ਹ ਦੇ, ਇਹ ਹਿਸਾਬ ਲਾ ਲੋ ਤੁਸੀਂ ਆਪਦਾ। ਤੇ ਹੁਣ ਠੀਕ ਆ, ਜਿੰਨੇ ਮਰਜ਼ੀ ED ਛਾਪੇ ਮਾਰੀ ਜਾਵੇ ਮਰਾਈ ਜਾਊਗੀ, ਸੈਂਟਰ ਨੂੰ ਪਤਾ ਸੀਗਾ ਇਹਨਾਂ ਨੇ ਅੱਗੇ ਹੀ ਲਿਆਂਦਾ ਵਾ। ਆਪਾਂ ਤਾਂ ਮੈਂ ਤਾਂ ਅੱਜ ਵੀ ਨੀ ਮੰਨਦਾ ਵੀ ਠੀਕ ਆ, ਇਹਨਾਂ ਦੀ ਸੀਟਾਂ ਆਈਆਂ ਸੀਗੀਆਂ ਉਹ ਗਲਤ ਆਈਆਂ ਸੀਗੀਆਂ, ਕਿਉਂਕਿ ਸੈਂਟਰ ਨੂੰ ਪਤਾ ਸੀਗਾ ਅਸੀਂ ਅਕਾਲੀ ਪਾਸੇ ਕਰ ਸਕਦੇ ਆ
1: ਜੀ,
2: ਨਾ ਕਾਂਗਰਸੀ ਕਰ ਸਕਦੇ ਆ,
1: ਬਿਲਕੁਲ
2: ਇਹਨਾਂ ਨੂੰ ਅੱਗੇ ਲਿਆ ਕੇ ਅਸੀਂ ਇਹਨਾਂ ਦੀ ਸੰਗੀ ਨੱਪ ਲਾਂਗੇ।
1: ਹਾਂ ਬਿਲਕੁਲ,
2: ਉਹੀ ਕੰਮ ਹੋਣਾ ਵਾ
1: ਜੀ,
2: ਉਹੀ ਗੱਲ ਹੋਣੀ, ਉਹ ਦੇਖ ਲਈਏ ਤੁਸੀਂ ਬਸ।
1: ਜਿਹੜੇ ਕੰਮ ਪੰਜਾਬ ਦੇ ਵਿਚ ਚਾਹੇ ਉਹ ਕੈਪਟਨ ਦੀ ਸਰਕਾਰ ਸੀ ਤੇ ਚਾਹੇ ਉਹ ਬਾਦਲਾਂ ਦੀ ਸਰਕਾਰ ਸੀ, ਜਿਹੜੇ ਕੰਮ ਉਹਨਾਂ ਸਰਕਾਰਾਂ ਚ ਨਹੀਂ ਹੋਏ ਨਾ ਇਹ ਇਸ ਸਰਕਾਰ ਦੇ ਵਿਚ ਕਰ ਗਏ। ਤੇ ਉਹ ਦੇਖੋ ਹੁਣ ਮਾਨ ਸਾਹਿਬ ਦੀ ਵੈਲਿਊ ਜਿਹੜੀ ਸੀ MP ਦੇ ਨਾਤੇ ਦੇਖਿਆ ਜਾਵੇ ਤਾਂ ਉਹਨਾਂ ਨੂੰ ਮਤਲਬ ਕਿ ਲੋਕ ਨਾ ਰੁਕ ਕੇ ਸੁਣਦੇ ਹੁੰਦੇ ਸੀ ਕਿ ਅੱਜ ਉਹਦੀ ਵਾਰੀ ਹੈ, ਸੋ ਚਾਹੇ 2 ਮਿੰਟ ਦਾ ਹੀ ਸਮਾਂ ਮਿਲਦਾ ਸੀਗਾ, ਬਹੁਤ ਵੱਡੀ ਵੈਲਿਊ ਹੁੰਦੀ ਸੀ। ਪਰ ਉਹਨੂੰ ਕਿੱਦਾਂ ਇੱਕ ਮੁੱਖ ਮੰਤਰੀ ਦੇ ਅਹੁਦੇ ਉੱਤੇ ਰੱਖ ਕੇ ਬਣਾ ਕੇ 0 ਕਰਕੇ ਰੱਖ ਦਿੱਤਾ, ਇਹ ਗੱਲ ਮੈਂ ਉਦੋਂ ਕਹੀ ਸੀ ਜਿੱਦਣ ਇਹਨਾਂ ਨੇ ਸਹੁੰ ਚੁੱਕੀ ਸੀ।
2: ਜਿਹੜੀ ਉਹਨਾਂ ਦਾ ਸਟੈਂਡਰਡ ਉਦੋਂ ਬਣਿਆ ਸੀ ਨਾ MP ਵੇਲੇ
1: ਜੀ, ਫਾਰਵਰਡ
2: ਕਰਦੇ ਸੀ ਕੀ ਕਰੀਏ ਅਸੀਂ ਤੇ ਨਾ। ਬਾਕੀ ਪੰਜਾਬ ਦੇ ਵਿਚ ਹਜੇ ਵੀ ਕੋਈ ਕਹਿਣ ਦਾ ਮਤਲਬ ਇਹ ਨੀ ਗੱਲ ਹੈਗੀ, ਲਹਿਰਾਂ ਬਹੁਤ ਉੱਠਦੀਆਂ ਹੁੰਦੀਆਂ ਇਹਨਾਂ ਕੰਮਾਂ ਦੇ ਵਿਚ, ਜੇ ਆਪਾਂ ਕਹੀਏ ਨਾ ਜਾ ਕੇ ਨਹੀਂ ਹੋ ਸਕਦਾ। ਹੁਣ ਆਪਣੇ ਸਾਹਮਣੇ ਆ ਦੇਖ ਲੋ, ਅੱਜ ਤੱਕ ਜਿਹੜੀ ਸੈਂਟਰ ਸਰਕਾਰ ਨੇ ਕੋਈ ਅਸਤੀਫਾ ਇਹਨਾਂ ਕੋਲ ਨਹੀਂ ਦਵਾ ਸਕਿਆ, ਭਾਵਾਂ ਲੱਖ ਉਹ ਜਿਹੜਾ ਆਪਣਾ ਕੀ ਨਾ ਹੁੰਦਾ ਵਾ ਆਇਆ ਜੈਨ ਜੀ ਵਾਲਾ, ਠੀਕ ਆ, ਉਹਦੇ ਲੱਖ ਗੱਲਾਂ ਕਰਦੇ ਆ ਵੀ ਇਹ ਉਹਦੇ ਨਾਲ ਰਲੇ ਹੋਏ ਆ ਜਾਂ ਕਿੱਦਾਂ, ਪਰ ਉਹਦੇ ਰਲੇ ਦੇ ਬਾਵਜੂਦ ਜਿਹੜੀ ਆਮ ਲੋਕਾਂ ਦਾ ਹਜੂਮ ਉੱਠਿਆ ਨਵਾਂ, ਠੀਕ ਹੈ ਨਾ, ਮਾਪੇ ਖੁਦ ਬੱਚੇ ਨੇ ਆਪ ਭੇਜੇ ਆ ਜਾਓ ਤੁਸੀਂ, ਪਰ ਉਹਦੇ ਨਾਲ ਇੱਕ ਉਮੀਦ ਦੀ ਕਿਰਨ ਤਾਂ ਜਾਗਦੀ ਆ,
1: ਬਿਲਕੁਲ
2: ਏਦਾਂ ਦੀ ਪੰਜਾਬ ਦੇ ਵਿਚ ਵੀ ਜਾਗ ਜੇ ਨਾ ਕਿਤੇ
1: ਜੀ,
2: ਮੈਂ ਕਹਿੰਦਾ ਸਾਰੇ ਲੀਡਰਾਂ ਦੀ ਫੱਟੀ ਪੋਚੀ ਜਾਵੇ। ਧੰਨਵਾਦ ਜੀ, ਬਹੁਤ ਬਹੁਤ
1: ਬਿਲਕੁਲ ਜੀ, ਥੈਂਕ ਯੂ ਜੀ ਜੀਰਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ, ਜੁੜਨ ਦੇ ਲਈ, ਵਿਚਾਰਾਂ ਦੇ ਲਈ। ਜੀ ਆਖਰ ਦੇ ਵਿਚ ਜੱਸੀ ਚਾਲ ਜੀ ਦੀ ਗੱਲਬਾਤ ਸੁਣਦੇ ਆ ਤੇ ਫਿਰ ਸਮਾਪਤੀ ਵੱਲ ਨੂੰ ਵੱਧਦੇ। ਸਤਿ ਸ੍ਰੀ ਅਕਾਲ ਜੀ, ਮਲੇਰਕੋਟਲਾ ਤੋਂ ਜੱਸੀ ਚਾਲ ਜੀ, ਸਵਾਗਤ ਹੈ ਜੀ।
3: ਦਰਅਸਲ ਜਦੋਂ ਦਾ ਰਾਜਨ ਭਾਜੀ ਆਉਂਦੇ ਨੇ ਨਾ ਉਦੋਂ ਦਾ ਤੇ ਮੈਂ ਤਕਰੀਬਨ ਕੋਸ਼ਿਸ਼ ਕਰਦੀ ਹੁੰਦੀ ਆ ਵੀ ਸੁਣ ਲਵਾਂ ਹਨਾ ਗੱਲਬਾਤ
1: ਜੀ।
3: ਹਾਂਜੀ, ਤੇ ਮੇਰਾ ਸੁਨੇਹਾ ਦੇ ਦਿਓ ਟਰੰਪ ਚਾਚੇ ਨੂੰ।
1: ਹਾਂਜੀ ਕੀ ਕਮਾ ਸੀ,
3: ਕਿਉਂਕਿ ਹੁਣੀ ਤੁਹਾਡੇ ਮੂੰਹ ਸੁਣਿਆ ਵੀ ਉਸਨੇ ਸਹਾਇਤਾ ਕੀਤੀ ਹੈ ਮੋਦੀ ਦੀ
1: ਜੀ,
3: ਤੇ ਸਾਡਾ ਸਿਸਟਮ ਪਤਾ ਇੱਥੇ ਕਿੰਨਾ ਵਿਗੜਿਆ ਹੋਇਆ
1: ਜੀ।
3: ਮੇਰੀ ਨੂੰਹ ਦੀ ਵੀ ਪੂਜਾ, ਮੇਰੀ ਨੂੰਹ ਦਾ ਨਾਮ ਵੀ ਪੂਜਾ
1: ਜੀ,
3: ਸਾਡੀ ਗੁਆਂਢਣ ਦਾ ਨਾਮ ਵੀ ਪੂਜਾ
1: ਜੀ,
3: ਤੇ ਹੋਰ ਵੀ ਬੜੀਆਂ ਪੂਜਾ ਹੋਣਗੀਆਂ। ਤੇ ਜਿਹੜੇ ਸਾਡੇ ਸਾਹਮਣੇ ਵਾਲੇ ਨਾ ਉਹ ਬਹੁਤ ਵੱਡੇ ਚਮਚੇ ਨੇ ਮੋਦੀ ਦੇ
1: ਜੀ,
3: ਤੇ ਉਹ SIR ਕਰਾਣ ਗਏ ਤੇ ਉਹਨਾਂ ਨੂੰ BLO ਕਹਿੰਦਾ, ਹਾਲਾਂਕਿ ਉਹ ਬਹੁਤ ਨਾਈਸਲੀ ਪੇਸ਼ ਆ ਰਹੇ ਨੇ BLO, ਉਹ ਕਹਿੰਦਾ ਤੁਹਾਡੇ ਨਾਂ ਦਾ ਤਾਂ ਹੋਰ ਕੋਈ ਕਰਾ ਗਿਆ SIR, ਤੁਸੀਂ ਦੇਖ ਲੋ ਵੀ ਹਜੇ ਵੀ ਕਿੰਨੀ ਦੇਰ ਗਰਦੀ ਹੈ।
1: ਬਿਲਕੁਲ ਹੈ ਜੀ ਜੀ,
3: SIR ਲਈ ਕਿੰਨਾ ਕੁਛ ਲੱਗਦਾ ਪਰ ਕਰਾ ਨੀ ਸਕਦਾ ਕੋਈ ਹੋਰ ਕੋਈ, ਫਿਰ ਵੀ ਕੋਈ ਕਰਾ ਗਿਆ ਉਹਦੇ ਨਾਂ ਦੀ, ਤੇ
1: ਉਹੀ ਉਹ ਦੇਖੋ ਨਾ ਵੋਟਾਂ ਕਟਾਉਣੀਆਂ ਜਾਂ ਹੱਕ ਦੇ ਵਿੱਚ ਪਵਾੜੀਆਂ ਉਹ ਵੀ ਚੀਜ਼ਾਂ ਨਾਲ ਨਾਲ ਚੱਲਦੀਆਂ ਨੇ, ਕਿਹੜੀ ਪਾਰਟੀ ਨੂੰ ਮਤਲਬ ਕਿ ਸਮਰਥਨ ਹੈਗਾ ਜਾਂ ਕਰਾਉਣਾ ਹੈ।
3: ਹਾਂਜੀ ਹਾਂਜੀ ਮੈਂ ਕਿਹਾ ਟਰੰਪ ਕਹਿੰਦਾ ਉਹਨਾਂ ਵੀ ਬਹੁਤ ਵਧੀਆ ਉੱਥੇ ਵੈਦ ਮੈਂ ਕਿਹਾ ਸਭ ਕੁਛ ਚੱਲ ਰਿਹਾ ਤੇ ਕੋਈ 5 ਸਾਲ ਪਹਿਲਾਂ ਨਾ ਇੱਕ ਮੁਸਲਿਮ ਲੇਡੀ ਆਈ ਤੇ ਉਹਨਾਂ ਦਾ ਕੋਈ ਰਿਸ਼ਤੇਦਾਰ ਖੜਾ ਸੀ MC ਤੇ ਉਹ ਕਹਿੰਦੀ ਨਾ ਉਹ ਸਾਨੂੰ ਦੱਸ ਕੇ ਗਈ ਕਹਿੰਦੀ ਮੈਂ ਇੱਕ ਵੋਟ ਏਦਾਂ ਪਾ ਕੇ ਆਣੀ ਹੈ ਤੇ ਇੱਕ ਮੈਂ ਮਹਿੰਦੀ ਲਾ ਕੇ ਨਾ ਬਰੀਕ ਬਰੀਕ ਬੂਟੀਆਂ ਵਾਲੀ ਮਹਿੰਦੀ ਪਾ ਕੇ ਇੱਕ ਮੈਂ ਫੇਰ ਪਾਣੀ ਹੈ ਕਹਿੰਦੀ
1: ਅੱਛਾ ਜੀ ਮਤਲਬ ਕਿ ਨਿਸ਼ਾਨ ਦਾ ਪਤਾ ਨਾ ਲੱਗੇ ਜੀ
3: ਹਾਂਜੀ ਉਹ ਕਾਲੀ ਜੀ ਸ਼ਾਹੀ ਲਾਂਦੀਆਂ ਨੇ
1: ਤੇ
3: ਹਾਂਜੀ ਤੇ ਮੈਂ ਕਿਹਾ ਵੀ ਐਤਕੀ ਨਾ ਸਾਡਾ ਇੱਕ MC ਖੜਾ ਸੀਗਾ ਮੈਂ ਉਹਨੂੰ ਹਾਸੇ ਨਾਲ ਕਿਹਾ ਮੈਂ ਕਿਹਾ ਅਸੀਂ ਨਾ ਭਾਜੀ ਵੀ ਸਾਡੇ ਕੋਲ ਇੱਕ ਆਰਟ ਹੈਗਾ ਵੀ ਅਸੀਂ ਵੀ ਤੁਹਾਨੂੰ ਜਾਲੀ ਵੋਟ ਪਾ ਕੇ ਆਵਾਂਗੇ ਮੈਂ ਤਾਂ ਓਦਾਂ ਹੀ ਮਜ਼ਾਕ ਨਾ ਕਿਹਾ ਤੇ ਜਦੋਂ ਮੈਂ ਵੋਟ ਪਾਉਣ ਗਈ ਨਾ ਭਾਜੀ ਤੇ ਉਹਨਾਂ ਨੂੰ ਇੰਨੀ ਲਾਪਰਵਾਹੀ ਸੀ ਨਾ ਜਿਹੜੇ ਅੰਦਰ ਬੈਠੇ ਸੀਗੇ ਉਹਨਾਂ ਨੇ ਮੇਰੇ ਸ਼ਾਹੀ ਨੀ ਲਾਈ ਮੈਂ ਕਿਹਾ ਮੈਨੂੰ ਤਾਂ ਉਹਨਾਂ ਨੇ ਓਦਾਂ ਹੀ ਟਾਈਮ ਦੇ ਦਿੱਤਾ ਹਨਾ ਵੀ ਤੂੰ ਜਿੰਨੀਆਂ ਮਰਜ਼ੀ ਵੋਟਾਂ ਪਾ ਗੱਲ ਹੀ ਕੋਈ ਨੀ ਆਪਣਾ ਹੀ ਰਾਜ ਹੈ
1: ਬਿਲਕੁਲ
3: ਤੇ ਉਹ ਕੁਦਰਤੀ ਸਾਡਾ ਬੰਦਾ ਹੀ ਹਾਰ ਗਿਆ ਮੈਂ ਕਿਹਾ ਨਹੀਂ ਤਾਂ ਅਸੀਂ ਵੀ ਵਾਹ ਵਾਹੀ ਐਵੇਂ ਹੀ ਲੁੱਟ ਲੈਣੀ ਸੀ ਮੈਂ ਕਿਹਾ ਇੰਨੀ ਨੇਰ ਗਰਦੀ ਹੈ ਹਨਾ
1: ਦੇਖ ਲੋ
3: ਕਿਸੇ ਨੇ ਕੋਈ ਐਕਸ਼ਨ ਨੀ ਲਿਆ ਅੰਨੀ ਨੂੰ ਬੋਲਾ ਘੜੀਸ ਰਿਹਾ ਹਜੇ ਵੀ ਇੱਥੇ
1: ਨਾਲੇ ਜਿੱਦਾਂ
3: ਜੇ ਨੂੰ ਬਦਲਿਆ
1: ਸੂਤ ਲੱਗਦਾ ਹੈ ਜਾਂ ਜਿੱਦਾਂ ਹੁਣ ਟਰੰਪ ਚਾਹੁੰਦਾ ਕਿ ਮੈਂ ਜਿੱਦਾਂ ਮੋਦੀ ਸਾਹਿਬ ਕਹਿੰਦੇ ਨੇ ਜਾਂ ਹੋਰ ਮੁਲਕਾਂ ਦੇ ਜਿਹੜੇ ਹੈਗੇ ਨੇ ਉਹ ਹਟਣਾ ਹੀ ਨਹੀਂ ਚਾਹੁੰਦੇ ਚਾਹੇ ਉਹ ਪੁਤਿਨ ਵੀ ਹੈ ਇੱਧਰ ਰਸ਼ੀਆ ਦੇ ਵਿੱਚ ਉਹ 2039 ਤੱਕ ਆਪਣੇ ਆਪ ਨੂੰ ਐਲਾਨ ਚੁੱਕਿਆ ਪਹਿਲਾਂ ਹੀ ਮੈਂ ਪਰੇ ਨਹੀਂ ਕਿਤੇ ਨਹੀਂ ਜਾਂਦਾ ਜੀ ਤੇ ਉਹ ਕਿਤੇ ਨਾ ਕਿਤੇ ਉਹ ਨੀਤੀਆਂ ਦੇ ਵਿੱਚ ਲੱਗੇ ਹੋਏ ਨੇ ਨਾ ਜੀ ਤੇ ਹੁਣ ਮਿਡ ਸਮਰ ਆ ਗਈ ਆ ਤੇ 35% ਜਿਹੜਾ ਟਰੰਪ ਦਾ ਜ਼ੋਰ ਦੇਖਣ ਨੂੰ ਮਿਲ ਰਿਹਾ ਤੇ ਜੋ ਇਹਨੇ ਦੁਨੀਆਦਾਰੀ ਦੇ ਉੱਤੇ ਹਾਲਾਤ ਮਹਿੰਗਾਈ ਹੋਰ ਸਾਰੀਆਂ ਚੀਜ਼ਾਂ ਆਪਣੀ ਅੜੀ ਪਗਾ ਰਿਹਾ ਤੇ ਉਹ ਤੋਂ ਲੋਕ ਨਾਰਾਜ਼ ਨੇ ਜੀ ਸਾਰੀਆਂ ਚੀਜ਼ਾਂ ਚ
3: ਭਾਜੀ ਮੈਨੂੰ ਤਾਂ ਇਹ ਲੱਗਦਾ ਨਾ ਜਿਵੇਂ ਕੁੰਭ ਚ ਵਿਛੜੇ ਭਰਾ ਨੇ ਸਾਰੇ ਇਹ 3-4 ਜਣੇ
1: ਬਿਲਕੁਲ ਜੀ ਆ ਹੋ ਗਿਆ ਮੋਦੀ ਸਾਹਿਬ ਹੋ ਗਏ ਪਹਿਲਾਂ ਇੱਕ ਇੰਗਲੈਂਡ ਦਾ ਸੀਗਾ ਜਿਹੜਾ ਉਹ ਹਟਾ ਦਿੱਤਾ ਗਿਆ ਸੀ ਪਿਛਲੇ ਟਰਮ ਚ ਤੇ
3: ਪੁਤਿਨ ਹੋ ਗਿਆ ਤੇ ਉਹ ਵੀ ਹੋ ਗਿਆ ਜਿਹੜਾ ਇੱਕ ਹੋਰ
1: ਪੁਤਿਨ ਹੋ ਗਿਆ ਇੱਕ ਕਿਮ ਜੋਂਗ ਹੋ ਗਿਆ ਕੋਰੀਆ ਵਾਲਾ ਜੀ
3: ਵੀਡੀਓ ਖੇਡਦੇ ਨੇ ਤੇ ਇੱਕ ਨਵੀਂ ਪਾਰਟੀ ਆਜ਼ਾਦ ਹੋ ਗਈ ਹੈ ਨਕਸਲ ਪਤਾ ਨੀ ਕੀ ਸਮਥਿੰਗ ਹੈ ਨਾ
1: ਹਾਂਜੀ ਨਕਸਲ ਮਾਈਂਡ ਆਪਣੇ ਮੋਦੀ ਸਾਹਿਬ ਨੇ ਬਿਆਨ ਦਿੱਤਾ ਜੀ ਉਧਰ 15 ਅਗਸਤ ਤੇ ਆਜ਼ਾਦ ਕੀਤੀ ਹੈ
3: ਆ ਰਹੇ ਦੇਖ ਲੋ ਹਾਂਜੀ 15 ਅਗਸਤ ਦੀ ਸਪੀਚ ਤੇ ਆਸ ਲੱਗੀ ਹੋਈ ਸੀ ਵੀ ਜਿਹੜੀ ਭਾਰਤ ਮਾਲਾ ਟ੍ਰੇਨ ਚੱਲਣੀ ਹੈ ਵੀ ਪਤਾ ਨੀ ਕਦੋਂ ਚੱਲਣੀ ਹੈ ਜਿਹੜਾ ਚੱਲ ਰਿਹਾ ਇੰਨਾ ਵੱਡਾ ਪ੍ਰੋਜੈਕਟ ਤੇ ਉਹ ਕਹਿੰਦਾ ਨਾ ਵੀ 2047 ਤੱਕ ਹੋਣਾ ਹਜੇ ਵੀ ਉਦੋਂ ਤੱਕ ਨਾ ਅਸੀਂ ਹੋਣਾ ਨਾ ਮਰ ਜਾਣੇ ਨੇ ਉਹਨੇ ਹੋਣਾ ਜਿਹਨੇ
1: ਹੁਣ ਦੇਖੋ ਜਿਹੜੀਆਂ ਮਨਮੋਹਨ ਸਿੰਘ ਸਰਕਾਰ ਦੇ ਵਿੱਚ ਉਪਲਬਧੀਆਂ ਸੀਗੀਆਂ ਉਹ ਅੱਜ ਸਫਲ ਹੋ ਰਹੀਆਂ ਨੇ ਉਹ ਕਹਿ ਦਿੰਦੇ ਆ ਕਿ ਅਸੀਂ ਕਰ ਦਿੱਤਾ ਬਿਲਕੁਲ ਹੈ ਜੀ
3: ਹਾਂਜੀ ਆਪਣਾ ਨਾਂ ਲੈ ਲੈ ਕੇ ਕਰ ਰਹੇ ਪਤਾ ਨੀ ਇਹਨਾਂ ਨੇ ਕੀ ਦਿਖਾਣਾ ਅਜੇ ਤੇ ਰੱਬ ਕਰੇ ਸੁੱਖ ਸਬੀਲੀ ਨਾਲ ਸਾਰਾ ਕੁਛ ਨਿਬੜ ਜਾਵੇ ਹਜੇ ਵਨ ਨੇਸ਼ਨ ਵਨ ਪੈਨਸ਼ਨ
1: ਉਹ ਵੀ ਕਰਨ ਨੂੰ ਕੋਸ਼ਿਸ਼ ਕਰਦੇ ਨੇ ਜੀ ਬਿਲਕੁਲ ਇੱਕੋ ਹੀ
3: ਨਹੀਂ ਵਨ ਨੇਸ਼ਨ ਵਨ ਇਲੈਕਸ਼ਨ ਹਾਂਜੀ ਇੱਕੋ ਹੀ ਇਲੈਕਸ਼ਨ
1: ਜੀ
3: ਤੇ ਦੇਖੋ ਹੁਣ ਕੀ ਬਣਦਾ ਚਲੋ ਠੀਕ ਹੈ ਭਾਜੀ
1: ਥੈਂਕ ਯੂ ਜੀ ਥੈਂਕ ਯੂ ਜਸਟੀ ਚਾਲ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਲੋ ਦੋਸਤੋ ਇਸਾ ਜੀ ਜੱਸੀ ਜੀ ਮਲੇਰਕੋਟਲਾ ਤੋਂ ਆਪਣੇ ਅੰਦਾਜ਼ ਦੇ ਵਿੱਚ ਗੱਲਬਾਤ ਕਰਕੇ ਗਏ ਨੇ ਤੇ ਲੋ ਦੋਸਤੋ ਸ਼ੁਕਰੀਆ ਧੰਨਵਾਦ ਸਾਰੇ ਦੋਸਤਾਂ ਦਾ ਆਖਰ ਦੇ ਵਿੱਚ ਹਮਾਸ ਦੀ ਖਬਰ ਲੈ ਕੇ ਮੈਂ ਆਗਿਆ ਲੈਣਾ ਸਮਾਂ ਬਹੁਤ ਹੋ ਚੱਲਿਆ ਹਮਾਸ ਕਹਿੰਦਾ ਕਿ ਭਾਈ ਹਥਿਆਰ ਅਸੀਂ ਉਦੋਂ ਹੀ ਸੁੱਟਾਂਗੇ ਜਦੋਂ ਗਾਜ਼ਾ ਤੋਂ ਇਜ਼ਰਾਈਲੀ ਫੌਜ ਦੀ ਵਾਪਸੀ ਹੋਏਗੀ ਹਮਾਸ ਨੇ ਕਿਹਾ ਨੇਤਨਯਾਹੂ ਕੀ ਕਹਿੰਦਾ ਅੱਗਿਓਂ ਪੱਛਮੀ ਏਸ਼ੀਆਈ ਮਾਮਲਿਆਂ ਦੇ ਪ੍ਰਮੁੱਖ ਜਿਹੜੇ ਨੇ ਵਾਰਤਾਕਾਰ ਦੇ ਵਜੋਂ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਜਵਾਈ ਜਰੇਡ ਕੁਸ਼ਨਰ ਜਿਹੜਾ ਸੋਮਵਾਰ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਮਿਲੇ ਹੈ ਤੇ ਉਹ ਕਹਿੰਦੇ ਆ ਭਾਈ ਕਿ 3 ਘੰਟੇ ਜਿਹੜਾ ਚੱਲੀ ਗੱਲਬਾਤ ਦੇ ਬਾਵਜੂਦ ਉਹ ਨੇਤਨਯਾਹੂ ਤੋਂ ਗਾਜ਼ਾ ਤੋਂ ਫੌਜ ਦੀ ਜਿਹੜੀ ਵਾਪਸੀ ਦੇ ਉੱਤੇ ਠੋਸ ਜਵਾਬ ਜਿਹੜਾ ਹਾਸਲ ਨਹੀਂ ਕਰ ਸਕੇ ਹੈ ਨੇਤਨਯਾਹੂ ਨੇ ਸਾਫ਼ ਕਿਹਾ ਕਿ ਹਮਾਸ ਦੇ ਹਥਿਆਰ ਸੁੱਟਣ ਦੇ ਉੱਤੇ ਗਾਜ਼ਾ ਦੇ ਗੈਰ ਫੌਜੀਕਰਨ ਪਹਿਲਾਂ ਉੱਥੋਂ ਜਿਹੜਾ ਇਜ਼ਰਾਈਲੀ ਫੌਜੀ ਨਹੀਂ ਹਟਣਗੇ ਮਾਹਰਾਂ ਦੇ ਮੁਤਾਬਕ ਅਕਤੂਬਰ ਦੇ ਵਿੱਚ ਹੋਣ ਵਾਲੀਆਂ ਚੋਣਾਂ ਕਿਉਂਕਿ ਨੇਤਨਯਾਹੂ ਦੀ ਵੀ ਫੱਟੀ ਪੋਚਣ ਨੂੰ ਜਿਹੜੇ ਤਿਆਰ ਨੇ ਇਸੇ ਕਰਕੇ ਜੰਗ ਨੂੰ ਉਹਨੇ ਲੰਮਾ ਕੀਤਾ ਹੋਇਆ ਹੈ ਤੇ ਉਦੋਂ ਵੀ ਚੋਣਾਂ ਹੋਣ ਵਾਲੀਆਂ ਸੀਗੀਆਂ ਤੇ ਇਹਨੇ ਜਿਹੜਾ ਜੰਗ ਛੇੜ ਲਈ ਤੇ ਮਾਹਰਾਂ ਦੇ ਮੁਤਾਬਕ ਜਿਹੜਾ ਉਹ ਕਹਿ ਰਹੇ ਨੇ ਕਿ ਅਕਤੂਬਰ ਦੇ ਵਿੱਚ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਨੇਤਾਨਯਾਹੂ ਅਜਿਹਾ ਕੋਈ ਕਦਮ ਨਹੀਂ ਚੁੱਕਣਗੇ ਜਿਸ ਦੇ ਨਾਲ ਸਰਕਾਰ ਦੇ ਕਮਜ਼ੋਰ ਪੈਣ ਦਾ ਜਿਹੜਾ ਸੰਦੇਸ਼ ਜਾਵੇ। ਕੁਸ਼ਨਰ ਦੀ ਨੇਤਾਨਯਾਹੂ ਦੇ ਨਾਲ ਇਹ ਗੱਲਬਾਤ ਟਰੰਪ ਦੀ ਗਾਜ਼ਾ ਸ਼ਾਂਤੀ ਯੋਜਨਾ ਨੂੰ ਅੱਗੇ ਵਧਾਉਣ ਨੂੰ ਲੈ ਕੇ ਹੋਈ ਹੈ। ਗੱਲਬਾਤ ਦੇ ਵਿੱਚ ਕੁਸ਼ਨਰ ਦੇ ਨਾਲ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਤੇ ਸੰਯੁਕਤ ਰਾਸ਼ਟਰ ਦੇ ਸਾਬਕਾ ਅਧਿਕਾਰੀ ਨਿਕੋਲਾਈ ਮੇਲਾ ਦੇ ਨੋਵ ਵੀ ਜਿਹੜਾ ਉੱਥੇ ਸਨ। ਇਸ ਤੋਂ ਪਹਿਲਾਂ ਕੁਸ਼ਨਰ ਨੇ ਕਾਹਿਰਾ ਦੇ ਵਿੱਚ ਹਮਾਸ ਮੁਖੀ ਖਲੀਲ ਅਲ ਹਿਆ ਦੇ ਨਾਲ 2 ਘੰਟੇ ਗੱਲਬਾਤ ਕੀਤੀ ਸੀ ਤੇ ਹਮਾਸ ਮੁਖੀ ਨੇ ਹਥਿਆਰ ਸੁੱਟਣ ਅਤੇ ਗਾਜ਼ਾ ਦੀ ਸੱਤਾ ਤੋਂ ਹਟਣ ਦੀਆਂ ਸ਼ਰਤਾਂ ਸਵੀਕਾਰ ਕਰ ਜਿਹੜੀਆਂ ਲਈਆਂ, ਪਰ ਪਹਿਲਾਂ ਗਾਜ਼ਾ ਤੇ ਇਜ਼ਰਾਈਲੀ ਹਮਲੇ ਰੋਕੇ ਜਾਣ ਅਤੇ ਉਥੋਂ ਇਜ਼ਰਾਈਲੀ ਫੌਜ ਦੇ ਜਾਣ ਦੀ ਮੰਗ ਰੱਖੀ ਸੀ। ਪਰ ਗਾਜ਼ਾ ਦੇ 60% ਤੋਂ ਜ਼ਿਆਦਾ ਭੂ ਭਾਗ ਦੇ ਜਿਹੜਾ ਮੈਦਾਨੀ ਇਲਾਕਾ ਹੈ ਇਜ਼ਰਾਈਲੀ ਫੌਜ ਦਾ ਕਬਜ਼ਾ ਹੈ। ਇਸ ਗੱਲਬਾਤ ਦੇ ਵਿੱਚ ਮਿਸਰ, ਕਤਰ ਅਤੇ ਤੁਰਕੀ ਦੇ ਜਿਹੜੇ ਪ੍ਰਤੀਨਿਧ ਨੇ ਉਹ ਵੀ ਜਿਹੜੇ ਮੌਜੂਦ ਸਨ। ਇਸ ਵਿਚਕਾਰ ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ ਨੇ ਬਿਆਨ ਜਾਰੀ ਕਰਕੇ ਸ਼ਾਂਤੀ ਯੋਜਨਾ ਨੂੰ ਅਸਵੀਕਾਰ ਕਰਨ ਦੇ ਲਈ ਇਜ਼ਰਾਈਲ ਦੀ ਨਿੰਦਾ ਕੀਤੀ ਹੈ। ਇਸ ਬਿਆਨ ਦੇ ਉੱਤੇ ਜਾਰਡਨ, ਪਾਕਿਸਤਾਨ, ਇੰਡੋਨੇਸ਼ੀਆ ਪ੍ਰਤੀਨਿਧੀਆਂ ਨੇ ਜਿਹੜਾ ਉਹਦੇ ਉੱਤੇ ਜਿਹੜਾ ਹਸਤਾਖਰ ਕੀਤੇ ਨੇ। ਸ਼ਾਂਤੀ ਦੀਆਂ ਇਨ੍ਹਾਂ ਚਰਚਾਵਾਂ ਵਿਚਕਾਰ ਇਜ਼ਰਾਈਲ ਦੇ ਵਧੇਰੇ ਦੱਖਣ ਪੰਥੀ ਜਿਹੜੇ ਤੇਵਰ ਵੀ ਦੇਖਣ ਨੂੰ ਮਿਲੇ ਹੈ। ਅੰਦਰੂਨੀ ਸੁਰੱਖਿਆ ਮੰਤਰੀ ਇਤਮਾਰ ਬੇਨ ਨੇ ਕੱਲ ਬੀਤੇ ਦੇ ਵਿੱਚ ਗਵੀਰ ਦਾ ਜਿਹੜਾ ਬਿਆਨ ਚਰਚਾ ਦੇ ਵਿੱਚ ਜਿਹੜਾ ਆ ਗਿਆ, ਜਦੋਂ ਉਹਨੇ ਬਿਆਨ ਦਿੱਤਾ ਕਿ ਸਰਕਾਰ ਤੋਂ ਗਾਜ਼ਾ ਦੇ ਵਿੱਚ ਪ੍ਰਤੀ ਦਿਨ 30 ਤੋਂ 40 ਲੋਕਾਂ ਨੂੰ ਮਾਰਨ ਦੇ ਲਈ ਫੌਜ ਨੂੰ ਹੁਕਮ ਦੇਣ ਦੀ ਜਿਹੜੀ ਮੰਗ ਰੱਖੀ ਹੈ। ਇਹ ਵੀ ਹਾਲਾਤ ਜਿਹੜੇ ਨੇ ਤੇ ਲੋਕਾਂ ਦੀ ਮੌਤ ਮੰਗਦੇ ਹੈ। ਲੋ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਜਿਨ੍ਹਾਂ ਨੇ ਸਾਥ ਨਿਭਾਇਆ, ਕਾਲ ਕੀਤੀ ਹੈ, ਕਮੈਂਟ ਬਹੁਤ ਸਾਰੇ ਕੀਤੇ ਹੈ ਤੇ ਕਿਸੇ ਦੋਸਤ ਦਾ ਨਾਮ ਲੈਣ ਦੀ ਗੁਸਤਾਖੀ ਮਾਫ਼ੀ ਚਾਹਵਾਂਗਾ ਜੇ ਨਾ ਲਿਆ ਗਿਆ ਹੋਵੇ। ਆਖਰ ਦੇ ਵਿੱਚ ਮੈਂ ਸਾਂਝ ਪਾਉਂਦਾ ਹੈ ਉਹਨਾਂ ਦੇ ਗੱਲਬਾਤ ਦੀ ਵੀ ਤੇ ਉਹਨਾਂ ਦੇ ਜਿਹੜੇ ਦੋਸਤਾਂ ਦੇ ਸੰਖੇਪ ਦੇ ਵਿੱਚ ਮੈਂ ਨਾਮ ਜ਼ਰੂਰ ਲੈ ਕੇ ਫਿਰ ਆਗਿਆ ਵੱਲ ਨੂੰ ਵੱਧਦਾ ਹੈ ਤੇ ਸੁਨੇਹੇ ਮੈਂ ਬਾਅਦ ਦੇ ਵਿੱਚ ਵੀ ਦੋਸਤੋ ਤੁਹਾਡੇ ਸਾਰੇ ਹੀ ਬਾਅਦ ਦੇ ਵਿੱਚ ਵੀ ਪੜ੍ਹ ਲਾਂਗਾ ਤੇ ਜੇ ਕੋਈ ਜਵਾਬ ਦੇਣ ਵਾਲੀ ਗੱਲ ਹੋਈ ਤਾਂ ਉਹ ਜਵਾਬ ਵੀ ਦੇ ਦਿੱਤਾ ਜਾਵੇਗਾ। ਤੇ ਆਖਰ ਦੇ ਵਿੱਚ ਦੋਸਤਾਂ ਦਾ ਸੁਨੇਹਾ ਜਿਹੜੇ ਨੇ ਗੁਰੀਮਾਨ ਜੀ, ਰਾਜਨ ਸੈਣੀ ਸਾਹਿਬ ਤੇ ਇਸੇ ਤਰ੍ਹਾਂ ਹੀ ਹਰਵਿੰਦਰ ਜੋਲ ਭੈਣ ਜੀ US ਤੋਂ ਤੇ ਸਿਕੰਦਰ ਸਿੰਘ ਔਜਲਾ ਸਾਹਿਬ, ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ, ਫਿਨਲੈਂਡ ਤੋਂ ਸਤਿ ਸ਼੍ਰੀ ਅਕਾਲ ਫਤਿਹ ਸਾਂਝੀ ਕਰਦੇ ਆ ਸਭ ਦੇ ਨਾਲ। ਤੇ ਇਸੇ ਤਰ੍ਹਾਂ ਹੀ ਆਪਣੇ ਸੁਰਿੰਦਰ ਮਾਲ ਜੀ US ਤੋਂ ਤੇ ਆਪਣੇ ਨਾਲ ਦਵਿੰਦਰ ਭਾਰਤ ਜੀ UAE ਤੋਂ ਜੁੜੇ ਹੋਏ ਨੇ, ਸੁਣ ਰਹੇ ਨੇ ਪ੍ਰੋਗਰਾਮ ਤੇ ਬਹੁਤ ਸਾਰੇ ਸੁਨੇਹੇ ਦੋਸਤਾਂ ਦੇ ਆਏ ਨੇ। ਤੇ ਇਸੇ ਤਰ੍ਹਾਂ ਹੀ ਆਪਣੇ ਮਨਦੀਪ ਜੱਸੀ ਬਾਈ ਜੀ ਕਹਿੰਦੇ ਨੇ ਕਿ ਕੁਰਸੀ ਓਯੋ ਨਾਮ ਬਦਲੇ ਜਾਂ ਪੱਗਾਂ ਦੇ ਰੰਗ ਬਦਲਦੇ, ਵਿੱਚ ਪੰਜਾਬ ਦੇ ਵੋਟਾਂ ਮਗਰੋਂ ਹੋਰ ਫਰਕ ਕੋਈ ਹੋਰ ਨੀ, ਖਾਸ ਨੀ ਹੁੰਦਾ, ਤਵਾਰੀਖ ਵੀ ਜ਼ਿਕਰ ਹੈ ਕਰਦੀ, ਬਸ ਰਾਜੇ ਤੇ ਮਹਾਰਾਜਿਆਂ ਦਾ ਹੀ ਦੇਬੀ, ਸਾਡੇ ਜਿਹੇ ਗਰੀਬਾਂ ਦਾ ਕੋਈ ਇਤਿਹਾਸ ਨਹੀਂ ਹੁੰਦਾ। ਇਸੇ ਤਰ੍ਹਾਂ ਹੀ ਨਾਲ ਨਾਲ ਮੁਹੰਮਦ ਜੀ ਦੇ ਬਹੁਤ ਸਾਰੇ ਸੁਨੇਹੇ ਨੇ, ਸਤਨਾਮ ਸਿੰਘ ਜਾਣੀਆਂਚੱਲ ਬਾਈ ਜੀ ਜੁੜੇ ਹੋਏ ਆ, ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਨਾਲ ਮੁਕੱਦਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਆ ਤੇ ਇਸੇ ਤਰ੍ਹਾਂ ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜੀ ਆ। ਰਾਜਨ ਰਜਿੰਦਰ ਜੀਰਾ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਕਹਿੰਦੇ ਆ ਤੇ ਨਾਲ ਹੀ ਇਸੇ ਤਰ੍ਹਾਂ ਪਰਮਿੰਦਰ ਬਰਨ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜੇ ਆ। ਬਹੁਤ ਸਾਰੇ ਸੁਨੇਹੇ ਉਹਨਾਂ ਦੇ ਵੀ ਨੇ, ਉਹ ਵੀ ਸਾਂਝ ਪਾਵਾਂਗਾ ਬਾਅਦ ਦੇ ਵਿੱਚ ਤੇ ਸਮਾਂ ਜੇ ਇਜਾਜ਼ਤ ਦੇਵੇਗਾ ਦੋਸਤੋ। ਤੇ ਲੋ ਫਿਰ ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਲੈਂਦੇ ਹਾਂ, ਮਾਫ਼ੀ ਚਾਹਵਾਂਗਾ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਹੈ ਤੇ ਕੱਲ ਨੂੰ 9:30 ਭਾਰਤੀ ਸਮੇਂ ਦੇ ਅਨੁਸਾਰ ਸਮਰਜੀਤ ਸਿੰਘ ਸ਼ੰਮੀ ਹੋਣਾ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਕਰਨ ਦੀ ਕੋਸ਼ਿਸ਼ ਰਹੇਗੀ, ਕੋਈ ਨਾ ਕੋਈ ਮੁੱਦਾ ਲੈ ਕੇ ਹਾਜ਼ਰ ਹੋਵਾਂਗੇ ਤੇ ਮੈਨੂੰ ਦਿਓ ਆਗਿਆ ਤੇ ਵੱਧ ਘੱਟ ਬੋਲ ਗਏ ਗੁਸਤਾਖੀ ਮਾਫ਼ ਜੀ ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਤੇ ਉਹਨਾਂ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਲੋ ਦੋਸਤੋ, ਇੱਥੇ ਦਿਓ ਆਗਿਆ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਤਿ ਸ਼੍ਰੀ ਅਕਾਲ ਜੀ। Let's make your dream a reality.

ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਤੇ ਮੰਚ ਉੱਤੇ ਨਿੱਘਾ ਸਵਾਗਤ ਹੈ ਜੀ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਵੀਕਐਂਡ ਤੋਂ ਬਾਅਦ ਫਿਰ ਤੁਹਾਡੇ ਨਾਲ ਲੈ ਕੇ ਹਾਜ਼ਰ ਹਾਂ ਲਾਈਵ ਪ੍ਰੋਗਰਾਮ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਥੋੜੀ ਜਿਹੀ ਪਹਿਲਾਂ ਦਿੱਕਤ ਸੀਗੀ ਤੇ ਉਮੀਦ ਕਰਦੇ ਹਾਂ ਹੁਣ ਸਾਰਾ ਤੱਕ ਕੁਝ ਜਿਹੜਾ ਤੁਹਾਡੇ ਤੱਕ ਆਵਾਜ਼ ਸਾਰੀ ਸਹੀ ਸਲਾਮਤ ਜਿਹੜੀ ਪਹੁੰਚ ਰਹੀ ਹੋਏਗੀ। ਡਿਵਾਈਸ ਜਿਹੜੀਆਂ ਨੇ ਹਰ ਤਕਰੀਬਨ ਹਫ਼ਤੇ ਦੇ ਵਿੱਚ ਕਿਤੇ ਨਾ ਕਿਤੇ ਅਪਡੇਟ ਹੁੰਦੀਆਂ ਨੇ ਜੀ, ਤੇ ਉਸਦੇ ਕਰਕੇ ਪਤਾ ਵੀ ਨਹੀਂ ਲੱਗਦਾ। ਫਿਰ ਜਦੋਂ ਧਿਆਨ ਮਾਰਦੇ ਹਾਂ ਇਕਦਮ ਤੇ ਝਾਤ ਪੈਂਦੀ ਹੈ ਤੇ ਮਸਲੇ ਸਾਹਮਣੇ ਆਉਂਦੇ ਨੇ, ਹਾਲਾਤ ਜਿਹੜੇ ਨੇ ਬਦਲੇ ਨਜ਼ਰ ਆਉਂਦੇ ਆ। ਤੇ ਹੁਣ ਤੋਂ ਲੈ ਕੇ ਤਕਰੀਬਨ 2-2.5 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਬਾਕੀ ਗਲੇ ਦੀ ਥੋੜੀ ਪਰੇਸ਼ਾਨੀ ਹੈ ਤੇ ਜਿੰਨਾ ਵੀ ਸਮਾਂ ਜਿਹੜਾ ਲੱਗੇਗਾ ਉਮੀਦ ਕਰਦੇ ਹਾਂ ਚੰਗਾ ਹੀ ਲੱਗੇਗਾ ਤੇ ਉਮੀਦ ਦੇ ਨਾਲ ਤੁਰਦੇ ਹਾਂ। 2 ਘੰਟੇ ਤਾਂ ਘੱਟੋ ਘੱਟ 1.5 ਘੰਟਾ ਲਾਉਣ ਦੀ ਕੋਸ਼ਿਸ਼ ਰਹੇਗੀ। ਬਾਕੀ ਤੁਹਾਡਾ ਸਾਥ ਜਿਹੜਾ ਜਿਵੇਂ ਜਿਵੇਂ ਸਾਥ ਨਿਭਾਵੋਗੇ ਉਸ ਦੇ ਨਾਲ ਨਾਲ ਆਪਾਂ ਗੱਲਾਂ ਬਾਤਾਂ ਕਰੀ ਜਾਣੀਆਂ ਤੇ ਨਾਲ ਦੀ ਨਾਲ ਰਿਸ਼ਤੇ ਦੀਆਂ ਖ਼ਬਰਾਂ ਤੇ ਬਹੁਤ ਸਾਰੇ ਖੁਲਾਸੇ ਅੱਜ ਕਰਾਂਗੇ ਤੇ ਨਾਲ ਦੀ ਨਾਲ ਤੁਹਾਡੇ ਨਾਲ ਕਿਰਤ ਦੀ ਗੱਲ ਵੀ ਕਰਾਂਗੇ। ਕਿਰਤ ਦਾ ਦੀਵਾ ਦੂਜੇ ਪਾਸੇ ਬੇਈਮਾਨੀ ਜਿਹੜੀ ਹੈ ਬਣ ਰਹੀ ਹੈ ਤੇ ਇਸੇ ਤਰ੍ਹਾਂ ਸੀਐਮ ਮਾਨ ਜਿਹੜੇ ਨੇ ਪੰਜਾਬ ਸਵਾਲਾਂ ਦੇ ਘੇਰੇ ਦੇ ਵਿੱਚ ਫਸ ਚੁੱਕੇ ਹੈ ਪਰਿਵਾਰ ਦੇ ਨਾਲ ਵੀ ਤੇ DGP ਦੇ ਲਈ ਜਿਹੜਾ ਮੁਸੀਬਤ ਬਣ ਗਿਆ ਇੱਕ 9 ਪੰਨਿਆਂ ਦੀ ਚਿੱਠੀ ਤੇ ਪੰਜਾਬ ਦੇ ਵਿੱਚ ਭਾਜਪਾ ਦੀ ਜਿਹੜੀ ਹੈ ਬੱਲੇ ਬੱਲੇ ਤੇ ਦੇਖਦੇ ਹਾਂ ਕੀ ਕੁਝ ਬਣਦਾ ਆਉਣ ਵਾਲੇ ਸਮੇਂ ਦੇ ਵਿੱਚ 2027 ਦੀਆਂ ਚੋਣਾਂ ਦੇ ਦੌਰਾਨ ਤੇ ਸਾਰੀਆਂ ਗੱਲਾਂ ਬਾਤਾਂ ਕਰਦੇ ਹਾਂ ਤੇ ਨਾਲ ਦੀ ਨਾਲ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਬਾਅਦ ਵੱਲ ਨੂੰ ਜਿਹੜੀ ਬਾਤ ਪਾਉਂਦੇ ਹਾਂ ਤੇ ਕਾਫੀ ਇੰਟਰਸਟਿੰਗ ਜਿਹੜਾ ਅੱਜ ਦਾ ਵਿਚਾਰ ਹੈ ਸੋਚਣ ਲਈ ਵੀ ਮਜਬੂਰ ਕਰਦਾ ਹੈ ਤੇ ਉਹਨਾਂ ਦੇਸ਼ ਭਗਤਾਂ ਨੂੰ ਸਲਾਮ ਵੀ ਕਰਦਾ ਹੈ। ਤੇ ਅੱਜ 17 ਅਗਸਤ 2026 ਦਾ ਦਿਹਾੜਾ ਤੇ ਦੋਸਤੋ ਸੋਮਵਾਰ ਦਾ ਦਿਨ ਹੈ। ਮਾਲ ਜੀ ਕਹਿੰਦੇ ਨੇ ਸਭ ਕੁਝ ਠੀਕ ਠਾਕ ਬਈ ਬਿਲਕੁਲ ਸਹੀ ਚੱਲ ਰਿਹਾ, ਸ਼ੁਕਰੀਆ ਜੀ, ਧੰਨਵਾਦ ਹੈ ਜੀ। ਤੇ ਸਤਿ ਸ੍ਰੀ ਅਕਾਲ ਭੇਜੀ ਹੈ ਦਵਿੰਦਰ ਭਾਰਤ ਜੀ ਨੇ UAE ਤੋਂ ਤੇ ਅਮੈਰੀਕਾ ਤੋਂ ਸੁਰਿੰਦਰ ਕੌਰ ਮਾਲ ਜੀ ਨੇ US ਤੋਂ ਭੇਜੀ ਹੈ ਸਤਿ ਸ੍ਰੀ ਅਕਾਲ ਤੇ ਇਕਬਾਲ ਬਾਂਗੜ ਜੀ ਨੇ ਅਮੈਰੀਕਾ ਤੋਂ ਕੈਲੀਫੋਰਨੀਆ ਤੋਂ ਸਤਿ ਸ੍ਰੀ ਅਕਾਲ ਭੇਜੀ ਹੈ ਜੀ। ਤੇ ਇਸੇ ਤਰ੍ਹਾਂ ਸਮਰਜੀਤ ਸਿੰਘ ਸ਼ੰਮੀ ਸਾਡੀ ਟੀਮ ਦੇ ਵੱਲੋਂ ਵੀ ਸੁਨੇਹਾ ਆ ਚੁੱਕਿਆ ਮਹਿਫਲ ਮਿੱਤਰਾਂ ਦੀ ਜਿਹੜਾ ਅਪਡੇਟ ਕਹਿੰਦੇ। ਹਾਂਜੀ ਭਾਜੀ, ਮੈਂ ਕੀਤਾ ਸੀ ਅਪਡੇਟ, ਕੁਝ ਹੋ ਸਕਦਾ ਬਾਅਦ ਚੋਂ, ਚਲੋ ਮੈਂ ਕੋਸ਼ਿਸ਼ ਕਰ ਲਾਂਗਾ ਨਾਲ ਨਾਲ ਜੇ ਕੁਝ ਹੋ ਸਕਦਾ ਕਿ ਤਬਦੀਲੀ ਕਰਨੀ ਪਵੇ। ਵੈਸੇ ਮੈਂ ਕੋਸ਼ਿਸ਼ ਕੀਤੀ ਹੈ ਤੇ ਐਪ ਦੋਸਤੋ ਜਿਹੜੀ ਹੈ ਨਵੀਂ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਉਹਦੇ ਉੱਤੇ ਜਿਹੜੀ ਟ੍ਰਾਇਲ ਚੱਲ ਰਹੀ ਹੈ ਤੇ ਕੁਝ ਦਿਨਾਂ ਤੱਕ ਤੁਹਾਡੇ ਜਿਹੜਾ ਹਵਾਲੇ ਕਰ ਦੇਣੀ ਹੈ ਤੇ ਪੁਰਾਣੀ ਐਪ ਜਿਹੜੀ ਹੈ ਉਹਨੂੰ ਜਿਹੜਾ ਅਪਡੇਟ ਕੀਤਾ ਜਾ ਰਿਹਾ ਤਾਂ ਕਿ ਵਧੀਆ ਤਰੀਕੇ ਦੇ ਨਾਲ ਦੁਨੀਆ ਦੇ ਨਾਲ ਸੰਗ ਤੁਰਨਾ ਪੈਣਾ ਹੈ ਕਿਉਂਕਿ ਜਿਹੜੀਆਂ ਟੈਕਨੀਕ ਹੈ ਹੌਲੀ ਹੌਲੀ ਪੁਰਾਣੀ ਹੋ ਜਾਂਦੀ ਹੈ ਤੇ ਉਹਨੂੰ ਫਿਰ ਛੱਡਣਾ ਵੀ ਪੈਂਦਾ ਹੈ ਤੇ ਨਵੀਂ ਨੂੰ ਅਪਣਾਉਣਾ ਪੈਂਦਾ ਹੈ। ਜੇ ਨਾ ਅਪਣਾਈਏ ਤਾਂ ਫਿਰ ਬੰਦਾ ਪਿੱਛੇ ਰਹਿ ਜਾਂਦਾ ਹੈ ਤੇ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਹੈ। ਜ਼ਿੰਦਗੀ ਦੇ ਵਿੱਚ ਵੀ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਪਿੱਛੇ ਛੱਡ ਕੇ ਅੱਗੇ ਵਧਣਾ ਵੀ ਪੈਂਦਾ ਹੈ ਤੇ ਨਾਲ ਦੀ ਨਾਲ ਜਿਹੜੀਆਂ ਕੁਝ ਪੁਰਾਣੀਆਂ ਚੀਜ਼ਾਂ ਪੁਰਾਣੀਆਂ ਗੱਲਾਂ ਬਾਤਾਂ ਜਾਂ ਹੋਰ ਸਾਰੇ ਸਿਲਸਿਲੇ ਨੇ ਉਹ ਬੁਰਾਈਆਂ ਨੂੰ ਛੱਡ ਕੇ ਚੰਗਿਆਈਆਂ ਨੂੰ ਜਿਹੜਾ ਪੱਲੇ ਬੰਨਣ ਦੀ ਜ਼ਰੂਰਤ ਹੁੰਦੀ ਹੈ ਤੇ ਉਹਨੂੰ ਆਪਾਂ ਬੰਨਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਦੋਸਤੋ ਹੁਣ ਤੋਂ ਲੈ ਕੇ ਗੱਲਬਾਤ ਕਰਦੇ ਹਾਂ। ਸਟੂਡੀਓ ਦਾ ਨੰਬਰ +358 44 976 1962 ਹੈ ਤੇ ਉੱਪਰ ਜਿਹੜਾ ਫਲੈਸ਼ ਵੀ ਹੋ ਰਿਹਾ ਤੁਹਾਡੇ ਲਈ ਤੇ ਲਓ ਫਿਰ ਬਾਤ ਪਾਉਂਦੇ ਹਾਂ ਅੱਜ ਦੇ ਵਿਚਾਰ ਦੀ ਤੇ ਸਮਾਂ ਤੇ ਸਥਿਤੀ ਤੁਹਾਨੂੰ ਪਤਾ ਹੀ ਹੈ 9:30 ਵਜੇ ਭਾਰਤੀ ਸਮਾਂ ਜਿਹੜਾ ਸ਼ੁਰੂ ਹੋ ਜਾਂਦਾ ਹੈ ਤੇ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੇ ਇਸੇ ਤਰ੍ਹਾਂ ਮਹਿਫਲ ਮਿੱਤਰਾਂ ਦੀ ਸਮਰਜੀਤ ਸਿੰਘ ਸ਼ੰਮੀ ਜੀ ਆਪਣੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਭਾਰਤੀ ਸਮੇਂ ਦੇ ਅਨੁਸਾਰ ਜੁੜਦੇ ਹੈ ਸੈਟਰਡੇ ਤੇ ਸੰਡੇ ਨੂੰ ਜੀ 2 ਦਿਨ ਤੇ 5 ਦਿਨ ਮੇਰੀ ਡਿਊਟੀ ਹੁੰਦੀ ਹੈ ਤੁਹਾਡੇ ਨਾਲ ਜੁੜਨ ਦੀ, ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦੀ, ਸੁਣਨ ਦੀ ਤੇ ਸੁਣਾਉਣ ਦੀ। ਅੱਜ ਦੇ ਵਿਚਾਰ ਦੀ ਗੱਲ ਕਰੀਏ ਤੇ ਕਹਿੰਦੇ ਤੁਹਾਡੇ ਰਾਹ ਦੇ ਵਿੱਚ ਚਾਹੇ ਗੁਲਾਬ ਦੇ ਫੁੱਲ ਆਉਣ ਜਾਂ ਕੰਢੇ ਆਉਣ, ਉਹਨਾਂ ਦੇ ਬਿਨਾਂ ਰੁਕਿਆ ਜਿਹੜਾ ਤੁਰਦੇ ਜਾਣ ਦੇ ਵਿੱਚ ਹੀ ਕਹਿੰਦੇ ਤਰੱਕੀ ਹੁੰਦੀ ਹੈ ਕਿਉਂਕਿ ਸੂਲਾਂ ਵੀ ਆਉਣੀਆਂ ਨੇ ਤੇ ਚੰਗੀਆਂ ਚੀਜ਼ਾਂ ਵੀ ਆਉਣੀਆਂ ਨੇ, ਮਾੜੀਆਂ ਚੀਜ਼ਾਂ ਵੀ ਆਉਣੀਆਂ ਨੇ। ਲੋਕਾਂ ਨੇ ਰੋਲਾ ਵੀ ਪਾਉਣਾ ਹੈ ਵੀ ਖਾਂਦਾ ਕਿਉਂ ਆ, ਪੀਂਦਾ ਕਿਉਂ ਆ, ਪਰ ਉਹ ਸਾਰੀਆਂ ਚੀਜ਼ਾਂ ਨੂੰ ਜਿਹੜੇ ਰਾਹ ਦੇ ਉੱਤੇ ਤੁਸੀਂ ਤੁਰਨਾ ਚਾਹੁੰਦੇ ਹੋ, ਚੱਲਣਾ ਚਾਹੁੰਦੇ ਹੋ, ਸਮਾਜ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਹੋ, ਇਹਨਾਂ ਚੀਜ਼ਾਂ ਨੂੰ ਪਛਾੜ ਕੇ ਹੀ ਪਰੇ ਰੱਖ ਕੇ ਵੱਖਰਾ ਕਰਕੇ ਹੀ ਜਿਹੜਾ ਅੱਗੇ ਵੱਧ ਸਕਦੇ ਹਾਂ, ਨਹੀਂ ਤਾਂ ਫਿਰ ਉਹ ਕੰਢੇ ਜਿਹੜੇ ਨੇ
ਫੁੱਲ ਵੀ ਜਿਹੜੇ ਫਿਰ ਕੰਢਿਆਂ ਵਾਂਗੂ ਲੱਗਦੇ ਆ। ਤੇ ਇਸੇ ਤਰ੍ਹਾਂ ਅੱਜ ਦੇ ਵਿਚਾਰ ਦੇ ਵਿੱਚ ਅੱਗੇ ਵਧਦਿਆਂ 17 ਅਗਸਤ 1909 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ, ਜਦੋਂ ਦੇਸ਼ ਭਗਤ ਮਦਨ ਲਾਲ ਢੀਂਗਰਾ ਉਹਨਾਂ ਨੂੰ ਪੈਟਿਨ ਵਿਲੇ ਜੇਲ੍ਹ ਦੇ ਵਿੱਚ ਲੰਡਨ ਦੇ ਵਿੱਚ ਫਾਂਸੀ ਦਿੱਤੀ ਗਈ ਸੀ। ਕਿਉਂ ਦਿੱਤੀ ਗਈ ਸੀ ਉਹਨਾਂ ਨੂੰ ਯਾਦ ਕਰਾਂਗੇ ਅੱਜ ਦੇ ਦਿਹਾੜੇ ਦੇ ਉੱਤੇ, ਉਹਨਾਂ ਦਾ ਦਿਨ ਹੈ। 1947 ਦੇ ਵਿੱਚ ਭਾਰਤ ਤੇ ਪਾਕਿਸਤਾਨ ਦੇ ਵਿੱਚ ਬਾਰਡਰ ਦੇ ਉੱਤੇ ਰੈਡਿਕ ਲਾਈਫ ਜਿਹੜਾ ਸੀ ਲਾਈਨ ਦੀ ਨਿਸ਼ਾਨਦੇਹੀ ਕੀਤੀ ਗਈ ਸੀ। 1988 ਦੇ ਵਿੱਚ ਪਾਕਿਸਤਾਨ ਦੇ ਰਾਸ਼ਟਰਪਤੀ ਜ਼ੀਆ ਉਲ ਹੱਕ ਦੀ ਹਵਾਈ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ। ਜਿਵੇਂ ਪਹਿਲਾਂ ਮੈਂ ਜ਼ਿਕਰ ਕਰਕੇ ਹਟਿਆ ਦੋਸਤੋ ਦੇਸ਼ ਭਗਤਾਂ ਦਾ, ਉਹਨਾਂ ਦੇ ਵਿੱਚ ਅੱਜ ਦੇ ਦਿਨ ਦੇ ਉੱਤੇ ਤਵਾਰੀਖ ਦੇ ਉੱਤੇ ਉਹਨਾਂ ਨੇ ਹਸਤਾਖਰ ਕੀਤੇ ਹੈ। ਦੇਸ਼ ਭਗਤ ਮਦਨ ਲਾਲ ਢੀਂਗਰਾ ਉਹਨਾਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਨੇ 1 ਜੁਲਾਈ 1909 ਨੂੰ ਭਾਰਤੀ ਵਪਾਰੀਆਂ ਨੇ ਇੰਪੀਰੀਅਲ ਸਕੂਲ ਦੇ ਵਿੱਚ ਹੋ ਰਹੇ ਸਮਾਗਮ ਦੇ ਵਿੱਚ ਉੱਚ ਅਧਿਕਾਰੀ ਲਾਰਡ ਕਰਜ਼ਨ ਨੂੰ ਖਾਸ ਤੌਰ ਦੇ ਉੱਤੇ ਬੁਲਾਇਆ ਸੀ ਤੇ ਸਮਾਰੋਹ ਦੇ ਖਤਮ ਹੋਣ ਦੇ ਉੱਤੇ ਮਦਨ ਲਾਲ ਢੀਂਗਰਾ ਨੇ ਕਰਜ਼ਨ ਵਾਇਰਲੀ ਨੂੰ ਜਿਹੜਾ ਸੀ ਆਪਣੇ ਵੱਲ ਬੁਲਾਇਆ। ਜਦ ਉਹ ਨੇੜੇ ਆਇਆ ਤਾਂ ਉਸਨੇ ਜਿਹੜਾ ਸੀ ਆਪਣੇ ਢੀਂਗਰਾ ਉਹਨਾਂ ਨੇ ਪਿਸਤੌਲ ਦੇ ਨਾਲ ਗੋਲੀਆਂ ਮਾਰ ਕੇ ਉਸਨੂੰ ਮਾਰਤਾ। ਉਸ ਸਮੇਂ ਡਾਕ ਵਾਸ ਉਸਨੂੰ ਫੜਨ ਲੱਗਿਆ ਤਾਂ ਉਸਨੂੰ ਵੀ ਮਾਰ ਦਿੱਤਾ ਗਿਆ। ਅਸਲ ਦੇ ਵਿੱਚ ਮਦਨ ਲਾਲ ਢੀਂਗਰਾ ਭਾਰਤ ਦੇ ਸਾਬਕਾ ਵਾਇਸ ਰਾਏ ਲਾਰਡ ਕਰਜ਼ਨ, ਸਾਬਕਾ ਸੈਕਟਰੀ ਆਫ ਸਟੇਟ ਲਾਰਡ ਮਾਰਲੀ ਤੇ ਸਰ ਕਰਜ਼ਨ ਵਾਇਲੀ ਤਿੰਨਾਂ ਨੂੰ ਹੀ ਇਕੱਠੇ ਮਾਰਨਾ ਚਾਹੁੰਦਾ ਸੀਗਾ, ਪਰ ਸਮਾਗਮ ਦੇ ਵਿੱਚ ਕਿਸੇ ਕਾਰਨ ਸਿਰਫ ਸਰ ਕਰਜ਼ਨ ਵਾਇਲੀ ਹੀ ਜਿਹੜਾ ਪਹੁੰਚਿਆ ਹੋਇਆ ਸੀ। ਉਸਨੂੰ ਮਾਰਨ ਤੋਂ ਬਾਅਦ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰਤਾ, ਭੱਜਿਆ ਨਹੀਂ ਤੇ ਉਹਨੇ ਦੱਸਿਆ ਕਿ ਕਰਜ਼ਨ ਵਾਇਰਲੀ ਕ੍ਰਾਂਤੀਕਾਰੀ ਵਿਦਿਆਰਥੀਆਂ ਦੇ ਉੱਪਰ ਕਰੜੀ ਨਜ਼ਰ ਰੱਖਦਾ ਸੀ, ਜਿਸ ਕਰਕੇ ਉਹ ਉਸ ਤੋਂ ਔਖੇ ਸਨ। ਜੇਲ੍ਹ ਦੇ ਵਿੱਚ ਚੱਲੇ ਉਹਨਾਂ ਦੇ ਉੱਤੇ ਮੁਕੱਦਮੇ ਦੇ ਦੌਰਾਨ ਉਹਨੇ ਕੋਈ ਵਕੀਲ ਨਹੀਂ ਸੀ ਕੀਤਾ। ਉਸਦੇ ਪਰਿਵਾਰ ਨੇ ਉਸਨੂੰ ਆਪਣਾ ਮੈਂਬਰ ਮੰਨਣ ਤੋਂ ਨਾ ਕਰਤੀ ਤੇ ਕਿਉਂਕਿ ਇਸਦਾ ਪਿਤਾ ਜਿਹੜਾ ਸੀ ਢੀਂਗਰਾ ਉਹਨਾਂ ਦੇ ਜੋ ਪਿਤਾ ਸੀ ਡਾਕਟਰ ਸਾਹਿਬ ਦਿੱਤਾ ਮੱਲ ਇੰਗਲੈਂਡ ਤੋਂ ਸਿੱਧਾ ਕੱਪੜਾ ਲਿਆ ਕੇ ਵੇਚਦਾ ਹੁੰਦਾ ਸੀ, ਜੋ ਵੱਡਾ ਵਪਾਰੀ ਤੇ ਅੰਗਰੇਜ਼ਾਂ ਦਾ ਪਿੱਠੂ ਸੀ। ਬੜੇ ਲੈਂਡਲੋਰਡ ਜਿਹੜਾ ਪਰਿਵਾਰ ਦੇ ਵਿੱਚੋਂ ਸੀ, ਕੁਝ ਮਤਲਬ ਕਿ ਕਿਸੇ ਚੀਜ਼ ਦੀ ਘਾਟ ਨਹੀਂ ਸੀ। ਜੀ ਟੀ ਰੋਡ ਮਾਡਲ ਟਾਊਨ ਦੇ ਸਾਹਮਣੇ 6 ਕੋਠੀਆਂ ਦੇ ਉੱਤੇ ਕੱਟੜਾ ਸ਼ੇਰ ਸਿੰਘ ਅੰਮ੍ਰਿਤਸਰ ਦੇ ਵਿੱਚ 21 ਮਕਾਨ ਕਿਰਾਏ ਦੇ ਉੱਤੇ ਦੇਣ ਦੇ ਲਈ ਬਣਾਏ ਸਨ, ਜਿਨ੍ਹਾਂ ਦੇ ਵਿੱਚੋਂ ਅੱਜ ਵੀ ਕਈ ਨੇ ਹੱਲੇ ਵੀ ਹੈਗੇ ਹੈ। ਉਨੀ ਦਿਨੀ ਡਾਕਟਰ ਸਾਹਿਬ ਇਕੱਲੇ ਹੀ ਵਿਅਕਤੀ ਸਨ ਜਿਨ੍ਹਾਂ ਦੇ ਕੋਲ ਕਾਰ ਸੀਗੀ। ਮਦਨ ਲਾਲ ਢੀਂਗਰਾ ਨੇ ਅਦਾਲਤ ਦੇ ਵਿੱਚ ਬਿਆਨ ਦਿੱਤਾ ਸੀ ਕਿ ਮੈਂ ਇਹ ਕੰਮ ਕਿਸੇ ਦੀ ਸਲਾਹ ਤੋਂ ਬਗੈਰ ਕੀਤਾ ਹੈ ਤੇ ਮੈਂ ਆਪਣੇ ਦੇਸ਼ ਵਾਸੀਆਂ ਤੇ ਹੋ ਰਹੇ ਜ਼ੁਲਮਾਂ ਦਾ ਜਿਹੜਾ ਬਦਲਾ ਲਿਆ। ਇਸ ਦੇ ਵਿੱਚ ਸਿਰਫ ਆਪਣੀ ਜ਼ਮੀਰ ਦੀ ਜਿਹੜੀ ਸਲਾਹ ਲਈ ਹੈ, ਹੋਰ ਕਿਸੇ ਦੀ ਨਹੀਂ। 17 ਅਗਸਤ 1909 ਨੂੰ ਬੰਦੇ ਮਾਤਰਮ ਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਉਂਦਾ ਹੋਇਆ ਆਪਣੀ ਆਹੂਤੀ ਦੇਸ਼ ਹਿੱਤ ਪਾ ਗਿਆ ਤੇ ਮਦਨ ਲਾਲ ਢੀਂਗਰਾ ਦਾ ਜਨਮ 18 ਫਰਵਰੀ 1883 ਨੂੰ ਹੁੰਦਾ ਹੈ, ਤਕਰੀਬਨ 200 ਸਾਲ ਪਹਿਲਾਂ ਦੀ ਗੱਲ ਜਦੋਂ ਕਰ ਲਓ ਤੇ 21ਵੀਂ ਸਦੀ ਚੱਲਦੀ ਹੈ। ਟ੍ਰਿਬਿਊਨ ਅਨੁਸਾਰ 1887 ਲਿਖਿਆ ਜਾਂਦਾ ਹੈ ਤੇ ਉਹਨਾਂ ਨੂੰ ਕੱਟੜਾ ਸ਼ੇਰ ਸਿੰਘ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜਾ ਉਹਨਾਂ ਦਾ ਜਨਮ ਹੋਇਆ ਦੱਸਿਆ ਜਾਂਦਾ ਹੈ। ਉਹ 8 ਭੈਣ ਭਰਾਵਾਂ ਦੇ ਵਿੱਚੋਂ ਜਿਹੜੇ ਸਨ 7ਵੇਂ ਨੰਬਰ ਦੇ ਉੱਤੇ ਸਨ ਤੇ ਛੋਟੇ ਹੋਣ ਕਰਕੇ ਲਾਡਲੇ ਆਪਣੇ ਅੰਗਰੇਜ਼ ਭਗਤ ਪਰਿਵਾਰ ਤੋਂ ਅੱਡ ਰਹਿ ਕੇ ਉਹਨਾਂ ਬੈਂਕ ਦੇ ਵਿੱਚ ਕਲਰਕ, ਮਿੱਲ ਮਜ਼ਦੂਰ, ਟਾਂਗਾ ਤੇ ਕਿਸ਼ਤੀ ਚਲਾਉਣ ਦੀ ਨੌਕਰੀ ਵੀ ਕੀਤੀ। ਗੌਰਮੈਂਟ ਕਾਲਜ ਲਾਹੌਰ ਤੋਂ FSC ਕਰਕੇ 1906 ਦੇ ਵਿੱਚ ਇੰਜੀਨੀਅਰਿੰਗ ਦੀ ਜਿਹੜੀ ਉੱਚ ਵਿੱਦਿਆ ਕਰਨ ਦੇ ਲਈ ਲੰਡਨ ਚਲੇ ਗਏ। ਯੂਨੀਵਰਸਿਟੀ ਦੇ ਵਿੱਚ ਪੜ੍ਹਦਿਆਂ ਉਹਨਾਂ ਦਾ ਜਿਹੜਾ ਸੰਪਰਕ ਕ੍ਰਾਂਤੀਕਾਰੀ ਵਿਦਿਆਰਥੀਆਂ ਦੇ ਨਾਲ ਹੁੰਦਾ ਹੈ ਤੇ ਮਾਰਚ 1928 ਦੇ ਕੀਰਤੀ ਰਸਾਲੇ ਦੇ ਵਿੱਚ ਸ਼ਹੀਦ ਭਗਤ ਸਿੰਘ ਨੇ ਢੀਂਗਰਾ ਦੇ ਬਾਰੇ ਲਿਖਿਆ, ਇੱਕ ਰਾਤ ਮਦਨ ਲਾਲ ਢੀਂਗਰਾ ਨੇ ਇੱਕ ਵਾਰ ਵੀਰ ਸਵਾਰਕਰ ਨੂੰ ਕਿਹਾ ਸੀ ਕਿ ਮੈਂ ਦੇਸ਼ ਦੇ ਲਈ ਜਾਨ ਦੇ ਸਕਦਾ ਤੇ ਉਹਨਾਂ ਦੀ ਹਿੰਮਤ ਦੀ ਪਰਖ ਵਾਸਤੇ ਸਵਾਰਕਰ ਨੇ ਉਸਨੂੰ ਜਿਹੜਾ ਸੀ ਮੇਜ਼ ਦੇ ਉੱਤੇ ਹੱਥ ਰੱਖਣ ਦੇ ਲਈ ਕਿਹਾ। ਜਦ ਉਹਨਾਂ ਹੱਥ ਮੇਜ਼ ਦੇ ਉੱਤੇ ਰੱਖਿਆ ਤਾਂ ਸਵਾਰਕਰ ਨੇ ਤਿੱਖਾ ਸੂਆ ਜਿਹੜਾ ਸੀ ਮਾਰ ਕੇ ਅਗਲੇ ਪਾਰ ਕਰ ਦਿੱਤਾ, ਪਰ ਉਹਨਾਂ ਉਫ ਨਾ ਕੀਤੀ ਸੀ। ਸਵਾਰਕਰ ਨੇ ਉਸੇ ਹੀ ਵੇਲੇ ਗੱਲ ਵੱਕੜੀ ਉਹਦੇ ਵਿੱਚ ਲੈ ਲਿਆ ਉਹਨੂੰ ਆਪਣੀ ਚ ਤੇ ਦੇਸ਼ ਦੇ ਵਿੱਚ ਖੁਦੀ ਰਾਮ ਤੇ ਘਨੱਈਆ ਲਾਲ ਦੱਤ ਦੀਆਂ ਕੁਰਬਾਨੀਆਂ ਤੋਂ ਵੀ ਉਹ ਬਹੁਤ ਪ੍ਰਭਾਵਿਤ ਹੋਏ। 67 ਸਾਲ ਦੇ ਬਾਅਦ ਢੀਂਗਰਾ ਦੀਆਂ ਦਸੰਬਰ 1976 ਨੂੰ ਅਸਥੀਆਂ ਜੜੀਆਂ ਪਹੁੰਚੀਆਂ, ਜਿਨ੍ਹਾਂ ਦਾ 20 ਦਸੰਬਰ ਨੂੰ ਮਾਲ ਮੰਡੀ ਅੰਮ੍ਰਿਤਸਰ ਦੇ ਪਾਸ ਸੰਸਕਾਰ ਕੀਤਾ ਗਿਆ
ਤੇ ਇਸ ਸਥਾਨ ਦੇ ਉੱਤੇ ਉਸ ਵੇਲੇ ਦੇ ਮੁੱਖ ਮੰਤਰੀ ਸਵਰਗੀ ਗਿਆਨੀ ਜੈਲ ਸਿੰਘ ਉਹਨਾਂ ਨੇ ਸਮਾਰਕ ਬਣਾਉਣ ਦਾ ਜਿਹੜਾ ਨੀਂਹ ਪੱਥਰ ਰੱਖਿਆ ਸੀ ਤੇ ਅੰਮ੍ਰਿਤਸਰ ਦੇ ਮੁੱਖ ਬੱਸ ਸਟੈਂਡ ਦਾ ਨਾਮ ਵੀ ਮਦਨ ਲਾਲ ਢੀਂਗਰਾ ਦੇ ਨਾਮ ਦੇ ਉੱਪਰ ਰੱਖਿਆ ਗਿਆ ਹੈ। ਲਓ ਦੋਸਤੋ, ਇਹ ਸਨ ਜੀ ਉਹ ਸ਼ਖਸੀਅਤਾਂ ਜੋ ਕਹਿਣੀ ਤੇ ਕਰਨੀ ਦੀਆਂ ਪੂਰੀਆਂ ਸਨ, ਦੌਲਤਾਂ ਸ਼ੋਹਰਤਾਂ ਹੁੰਦੇ ਸਮੇਂ ਵੀ ਮਤਲਬ ਕਿ ਦੇਸ਼ ਦੇ ਲੇਖੇ ਲਾ ਦਿੱਤੀਆਂ ਨੇ ਜਿੰਦੜੀਆਂ। ਦੇਸ਼ ਭਗਤ ਮਦਨ ਲਾਲ ਢੀਂਗਰਾ ਸਾਹਿਬ ਦਾ ਜ਼ਿਕਰ ਅੱਜ ਦੇ ਦਿਹਾੜੇ ਦੇ ਉੱਤੇ ਤੇ ਉਹਨਾਂ ਨੂੰ ਸ਼ਹਾਦਤ ਨੂੰ ਸਲਾਮ ਹੈ ਜੀ। ਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਅੱਜ ਦੇ ਜਿਹੜਾ ਜੋ ਹਾਲਾਤ ਨੇ ਦੁਨੀਆਦਾਰੀ ਦੇ ਤੇ ਉਹਨਾਂ ਦੇ ਉੱਤੇ ਗੱਲਬਾਤ ਚੱਲਦੇ ਆ ਕਰਦੇ ਆ ਕੀ ਕਹਿੰਦੀਆਂ ਨੇ ਖਬਰਾਂ ਦੇਸ਼ ਵਿਦੇਸ਼ ਦੀਆਂ। ਤੇ ਲਾਈਨਾਂ ਤੁਹਾਡੇ ਤੱਕ ਜਿਹੜੀਆਂ 20 ਮਿੰਟ ਤੱਕ ਖੋਲ ਦਿੱਤੀਆਂ ਜਾਣਗੀਆਂ। ਹਰਵਿੰਦਰ ਜੌਲ ਭੈਣ ਜੀ US ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਸੁਰਿੰਦਰ ਕੌਰ ਮਾਲ ਜੀ, ਕੁਲਦੀਪ ਸਿੰਘ ਬਾਈ ਜੀ ਜੁੜੇ ਆ ਸਤਿ ਸ੍ਰੀ ਅਕਾਲ, ਪਿੰਡ ਰਤਨਗੜ੍ਹ ਅੰਮ੍ਰਿਤਸਰ ਤੋਂ। ਆਪਣੇ ਜਿਵੇਂ ਕਿ ਮਦਨ ਲਾਲ ਢੀਂਗਰਾ ਜੀ ਦਾ ਜ਼ਿਕਰ ਕੀਤਾ, ਉਹਨਾਂ ਦੇ ਇਲਾਕਿਆਂ ਦੇ ਵਿੱਚੋਂ ਗੱਲ ਕਰਦੇ ਆ ਤੇ ਉਹਨਾਂ ਦਾ ਸੁਨੇਹਾ ਆ ਜੀਆਂ ਨੂੰ ਜੀ, ਸਵਾਗਤ ਹੈ ਬਾਈ ਜੀ। ਤੇ ਇਸੇ ਤਰ੍ਹਾਂ ਹੀ ਆਪਣੇ ਪਰਮਿੰਦਰ ਜੀ ਬੰਨ ਜੀ ਫਗਵਾੜੇ ਤੋਂ ਜੁੜੇ ਹੋਏ ਆ, ਸਤਿ ਸ੍ਰੀ ਅਕਾਲ ਭੇਜਦੇ ਆ। ਤੇ ਆਪਣੇ ਇਕਬਾਲ ਮਾਂਗੜ ਜੀ US ਤੋਂ ਸਤਿ ਸ੍ਰੀ ਅਕਾਲ, ਤੇ ਸੁਰਿੰਦਰ ਕੌਰ ਮਾਲ ਜੀ ਸਤਿ ਸ੍ਰੀ ਅਕਾਲ, ਤੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਭੇਜ ਰਹੇ ਨੇ। ਤੇ ਰਾਜਨ ਸੈਣੀ ਸਾਹਿਬ ਲਾਈਕ ਨੰਬਰ 3 ਤੇ ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਤੇ ਲਓ ਦੋਸਤੋ, ਗੱਲ ਕਰਦੇ ਆ ਫਿਰ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ, ਕੀ ਕਹਿੰਦੀਆਂ ਨੇ। ਕਿਰਤ ਦਾ ਦੀਵਾ ਜਿਹਦੀ ਆਪਾਂ ਗੱਲ ਕੀਤੀ ਹੈ, ਤੇ ਦੂਸਰੇ ਪਾਸੇ ਬੇਈਮਾਨੀ ਦਾ ਦੌਰ ਜਿਹੜਾ ਜਾਰੀ ਹੈ, ਜਿਹਦੇ ਵਿੱਚ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਭਾਜਪਾ ਭਾਰੀ ਹੈ ਤੇ ਦੂਸਰੇ ਪਾਸੇ DGP ਦੇ ਲਈ ਮੁਸੀਬਤ ਬਣ ਗਈ ਹੈ। 9 ਸਫਿਆਂ ਦੀ ਚਿੱਠੀ ਤੇ ਦੂਸਰੇ ਪਾਸੇ ਤੀਸਰੇ ਪਾਸੇ ਕਹਿ ਲਈਏ CM ਮਾਨ ਸਾਹਿਬ ਜਿਹੜੇ ਨੇ ਪਰਿਵਾਰ ਦੇ ਸਮੇਤ ਸਵਾਲਾਂ ਦੇ ਘੇਰੇ ਦੇ ਵਿੱਚ ਘਿਰ ਚੁੱਕੇ ਆ। ED ਤੋਂ ਲੈ ਕੇ ਹੋਰ ਸਾਰੇ ਮੁੱਦੇ ਜਿਹੜੇ ਨੇ ਉਹਨਾਂ ਦੇ ਵੱਲ ਨੂੰ ਇਸ਼ਾਰੇ ਕਰ ਰਿਹਾ ਤੇ ਦੇਖਦੇ ਆ ਅਗਲੀਆਂ ਖਬਰਾਂ ਕੀ ਕਹਿੰਦੀਆਂ ਨੇ ਕਿ ਸੱਤਾ ਜਿਹੜੀ ਆ ਗਲਿਆਰਿਆਂ ਦੇ ਵਿੱਚ ਹੋ ਰਹੇ ਫੈਸਲੇ ਆਮ ਇਨਸਾਨ ਦੀ ਜ਼ਿੰਦਗੀ ਨੂੰ ਬਦਲ ਰਹੇ ਨੇ। ਪੰਜਾਬ ਦੀ ਸਿਆਸਤ ਤੋਂ ਲੈ ਕੇ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ, ਏਅਰ ਇੰਡੀਆ ਦੇ ਪਾਇਲਟਾਂ ਦੀ ਡਰੱਗ ਟੈਸਟਿੰਗ, ਮੈਡੀਕਲ ਦਾਖਲਿਆਂ ਦੇ ਵਿੱਚ ਜਿਹੜਾ ਹੈ ਡੋਮਿਸਾਈਲ ਵਿਵਾਦ ਤੇ ਕੈਨੇਡਾ ਦੇ ਟਰੱਕਿੰਗ ਸੰਕਟ ਦੇ ਵਿੱਚ ਜਿਹੜਾ ਜੋ ਹਾਲਾਤ ਬਣ ਰਹੇ ਨੇ, ਦੁਨੀਆਂ ਭਰ ਦੇ ਵਿੱਚ ਵੱਧ ਰਹੇ ਜੰਗੀ ਤਣਾਅ ਦੇ ਵਿੱਚ ਅੱਜ ਜਿਹੜੀ ਗੱਲਬਾਤ ਕਰਾਂਗੇ ਤੇ ਇਸੇ ਤਰ੍ਹਾਂ ਹੀ ਖੁੱਲੀ ਬਾਤ ਵੀ ਨਾਲ ਨਾਲ ਚੱਲੇਗੀ ਤੇ ਕਿਰਤ ਦਾ ਸੰਕਲਪ ਜਿਹੜਾ ਉਹਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਮੈਂ ਗੱਲਬਾਤ ਕਰ ਰਿਹਾ ਸੀ ਸੱਜਣਾ ਮਿੱਤਰਾਂ ਦੇ ਨਾਲ ਤੇ ਥੋੜੀ ਜਿਹੀ ਚਰਚਾ ਚੱਲੀ ਸੀ ਇਹਦੇ ਉੱਤੇ ਕਿ ਅਸਲ ਦੇ ਵਿੱਚ ਲੱਗਦਾ ਕਿ ਕਿਰਤ ਦਾ ਕੰਸੈਪਟ ਚਾਹੇ ਗੁਰੂ ਨਾਨਕ ਸਾਹਿਬ ਨੇ ਭਾਰਤੀ ਖਿੱਤੇ ਪੰਜਾਬ ਦੇ ਵਿੱਚ ਜਦੋਂ ਸ਼ੁਰੂ ਕੀਤਾ ਆਪਣੀ ਜਿਹੜਾ ਹਲ ਦੀ ਮੁੰਨੀ ਫੜ ਕੇ ਜਿਹੜਾ 14 ਸਾਲ ਵਾਹੀ ਵੀ ਕੀਤੀ ਤੇ ਹੋਰ ਸਾਰਾ ਸਿਲਸਿਲਾ ਕੀਤਾ, ਪਰ ਅਸੀਂ ਉਸ ਕਹਿਣੀ ਤੇ ਕਰਨੀ ਤੋਂ ਥੋੜਾ ਥੋੜਾ ਦੂਰ ਹੁੰਦੇ ਨਜ਼ਰ ਆ ਰਹੇ ਹਾਂ। ਪਰ ਵਿਦੇਸ਼ੀ ਧਰਤੀਆਂ ਦੇ ਉੱਤੇ ਇਹਨਾਂ ਮੁਲਕਾਂ ਦੇ ਵਿੱਚ ਜਿੱਥੇ ਅਸੀਂ ਵੱਸਦੇ ਹਾਂ, ਉਹਨਾਂ ਮੁਲਕਾਂ ਦੇ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਕਿਰਤ ਦਾ ਜਿਹੜਾ ਕੰਸੈਪਟ ਜਿਹੜਾ ਉਸੇ ਤਰ੍ਹਾਂ ਬਰਕਰਾਰ ਦਿਖਦਾ ਹੈ, ਕਿਉਂਕਿ ਜਿਹੜੀ ਐਜੂਕੇਸ਼ਨ ਹੈ ਲੱਗਦਾ ਕਿ ਉਹ ਬਹੁਤ ਅਹਿਮੀਅਤ ਰੱਖਦੀ ਹੈ। ਐਜੂਕੇਸ਼ਨ ਦੇ ਨਾਲ ਨਾਲ ਪ੍ਰੈਕਟੀਕਲ ਤੇ ਜਿਹੜੇ ਬੱਚੇ ਨੇ ਉਹ ਚਾਹੇ ਆਪਣੇ ਹਾਈ ਸਕੂਲ ਦੇ ਵਿੱਚ ਚਲਿਆ ਜਾਂਦੇ ਨੇ 13-15 ਸਾਲ ਦੀ ਉਮਰ ਦੇ ਵਿੱਚ, ਉਹਨਾਂ ਨੂੰ ਸਿਰਫ ਇੱਕ ਅਜਮਾਇਸ਼ ਦੇ ਲਈ ਖੂਨ ਪਸੀਨੇ ਦੀ ਕਮਾਈ ਕਿੱਦਾਂ ਪੂਰੀ ਕੀਤੀ ਜਾਂਦੀ ਹੈ ਜਾਂ ਕਿੱਦਾਂ ਹੁੰਦੀ ਹੈ, ਉਹਨਾਂ ਨੂੰ ਉਸ ਦੇ ਬਾਰੇ ਜਿਹੜਾ ਸੁਚੇਤ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਇੱਕ ਦਿਨ ਦੇ ਲਈ ਘੱਟੋ ਘੱਟ ਨਹੀਂ, ਚਾਹੇ ਤੁਹਾਡੇ ਪੇਰੈਂਟਸ ਨੇ ਜਿੱਥੇ ਵੀ ਜੋਬ ਕਰਦੇ ਆ ਜਾਂ ਆਪਣੀ ਮਨ ਮਰਜ਼ੀ ਦੇ ਨਾਲ ਕਿਸੇ ਵੀ ਸ਼ੋਪ ਦੇ ਉੱਤੇ ਕਿਸੇ ਵੀ ਕਾਰੋਬਾਰ ਦੇ ਵਿੱਚ ਇੱਕ ਦਿਨ ਉਹਨਾਂ ਦਾ ਹੁੰਦਾ ਕਿ ਤੁਸੀਂ ਜਾ ਕੇ ਚੈੱਕ ਕਰਨਾ ਹੈ ਕਿ ਦੇਖਣਾ ਹੈ, ਉੱਥੇ ਇੱਕ ਦਿਨ ਬਿਤਾਓ, 5-7 ਘੰਟੇ ਲਾ ਕੇ ਆਓ, ਬਕਾਇਦਾ ਤੁਹਾਨੂੰ ਸਰਟੀਫਿਕੇਟ ਮਿਲੇਗਾ ਉੱਥੇ ਦਾ, ਜਿਹੜਾ ਕੁਝ ਨਾ ਕੁਝ ਗਿਫਟ ਵੀ ਅਗਲੇ ਦੇਣਗੇ, ਕਿਸ ਤਰ੍ਹਾਂ ਦੀ ਤੁਹਾਡੀ ਜਿਹੜੀ ਹੈ ਰਿਸਪੋਂਸੀਬਿਲਿਟੀ ਹੈ ਉਹ ਚੈੱਕ ਕਰਨਗੇ ਜਾਂ ਕਿਸ ਤਰ੍ਹਾਂ ਤੁਸੀਂ ਉਸ ਚੀਜ਼ ਦੇ ਵਿੱਚ ਕੰਮ ਦੇ ਵਿੱਚ ਇੰਟਰਸਟ ਰੱਖਦੇ ਹੋ ਨਹੀਂ ਰੱਖਦੇ ਹੋ, ਉਹ ਸਾਰਾ ਕੁਝ ਉਹ ਕੁਝ ਨਾ ਕੁਝ ਟੀਚਰ ਤੱਕ ਸੁਨੇਹਾ ਪਹੁੰਚਾਉਂਦੇ ਨੇ ਤੇ ਬੱਚੇ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਜਾਂਦਾ। ਅਸਲ ਦੇ ਵਿੱਚ ਕਿਸੇ ਨੂੰ ਨੀਵਾਂ ਜਾਂ ਮਾੜਾ ਨਹੀਂ ਦਿਖਾਇਆ ਜਾਂਦਾ, ਉੱਥੋਂ ਹੀ ਫਿਰ ਕਿਰਤ ਦੇ ਨਾਲ ਜੁੜਨ ਦੀ ਸ਼ੁਰੂਆਤ ਹੋ ਜਾਂਦੀ ਹੈ। ਉਸ ਤੋਂ ਬਾਅਦ ਜਦੋਂ 8th ਗ੍ਰੇਡ ਦੇ ਵਿੱਚ ਆ ਜਾਂਦਾ ਹੈ ਬੱਚਾ ਤੇ ਉਸ ਸਮੇਂ 3 ਦਿਨ ਦੀ ਉਹਦੀ ਡਿਊਟੀ ਲੱਗਦੀ ਹੈ, ਸਕੂਲ ਨਹੀਂ ਜਾਣਾ ਹੁੰਦਾ ਤੇ ਤੁਸੀਂ ਪ੍ਰੈਕਟਿਸ ਦੇ ਉੱਤੇ ਜਾਣਾ ਹੁੰਦਾ 3 ਦਿਨ, ਉੱਥੇ ਆਪਣੀ ਜੋਬ ਕਰਨੀ ਹੁੰਦੀ ਹੈ, ਉਸ ਤੋਂ ਬਾਅਦ ਬਕਾਇਦਾ ਸਰਟੀਫਿਕੇਟ ਦਿੱਤਾ ਜਾਂਦਾ ਹੈ ਤੇ ਉਹਦੀ ਜਿਹੜੀ ਹੈ ਸਕਿੱਲ ਹੈਗੀ ਆ ਉਹਦੇ ਵਿੱਚ ਜਿਹੜੀ ਹੈ ਦੇਖਿਆ ਜਾਂਦਾ ਹੈ।
ਸਾਰਾ ਕੁਝ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸਮਰ ਦੀਆਂ ਛੁੱਟੀਆਂ ਆਉਂਦੀਆਂ ਨੇ ਫਿਰ ਜਿੱਦਾਂ ਕਿ ਛੋਟੇ ਛੋਟੇ ਟਾਊਨ ਹੈਗੇ ਨੇ ਜਾਂ ਸਿਟੀ ਵੱਡੀਆਂ ਹੈਗੀਆਂ ਨੇ, ਖਾਸ ਕਰ 15 ਸਾਲ ਤੋਂ ਥੱਲੇ ਬੱਚੇ ਜਿਹੜੇ ਨੇ ਉਹਨਾਂ ਨੂੰ 2 ਵੀਕ ਦਾ ਕੰਮ ਦਿੱਤਾ ਜਾਂਦਾ, ਰੋਜ਼ਗਾਰ ਦਿੱਤਾ, ਮੁਹੱਈਆ ਕਰਾਇਆ ਜਾਂਦਾ, ਚਾਹੇ ਘਾਹ ਕੱਟਣਾ ਹੈ ਜਾਂ ਸਾਫ਼ ਸਫਾਈ ਕਰਨੀ ਹੈ ਜਾਂ ਲਾਇਬ੍ਰੇਰੀ ਦੇ ਵਿੱਚ ਕੁਝ ਕੰਮ ਕਰਨਾ ਹੈ ਜਾਂ ਹੋਰ ਵਿੰਡੋ ਵਗੈਰਾ ਜਿਹੜੀਆਂ ਨੇ ਸਰਕਾਰੀ ਇਮਾਰਤਾਂ ਨੇ ਉਹਨਾਂ ਨੂੰ ਸਾਫ਼ ਸਫਾਈ ਕਰਨੀ ਹੈ, ਇਸ ਤਰ੍ਹਾਂ ਦੀਆਂ ਛੋਟੀਆਂ ਮੋਟੀਆਂ ਜਿਹੜੀਆਂ ਜੋਬਾਂ ਨੇ ਉਹਨਾਂ ਨੂੰ ਜਿਹੜੀਆਂ ਸਹੂਲਤ ਦਿੱਤੀ ਜਾਂਦੀ ਹੈ, ਜਿਹਦੇ ਵਿੱਚ ਬੜੇ ਹੀ ਆਸਾਨ ਤਰੀਕੇ ਦੇ ਨਾਲ ਕਹਿ ਸਕਦੇ ਹਾਂ ਤਾਂ ਉਹ 600-700 ਯੂਰੋ ਤਕਰੀਬਨ 2 ਹਫ਼ਤੇ ਦੇ ਵਿੱਚ ਕਮਾ ਕੇ ਆਪਣੀ ਜੇਬ ਦੇ ਵਿੱਚ ਪਹਿਲੀ ਕਮਾਈ ਪਾਉਂਦੇ ਹੈ ਤੇ ਉਹ ਕਿਤੇ ਨਾ ਕਿਤੇ ਥੋੜੀ ਜਿਹੀ ਪੇਸਟ ਗੁੜਤੀ ਲਾ ਦਿੱਤੀ ਜਾਂਦੀ ਹੈ ਮੂੰਹ ਨੂੰ ਤੇ ਉਸ ਤੋਂ ਬਾਅਦ ਫਿਰ ਚੱਲ ਸੋ ਚੱਲ ਜੋਬ ਦੇ ਉੱਤੇ, ਕੰਮ ਦੇ ਉੱਤੇ, ਨਾ ਸਟੱਡੀ, ਸਾਰਾ ਕੁਝ ਆਪਣੇ ਆਪ ਦੇ ਉੱਤੇ ਕਿਰਤ ਦਾ ਸੰਕਲਪ ਜਿਹੜਾ ਉਹ ਸ਼ੁਰੂ ਹੋ ਜਾਂਦਾ ਹੈ ਪਰ ਸਾਡੇ ਉਹ ਕਿਤੇ ਨਾ ਕਿਤੇ ਬਿਖਰਦਾ ਨਜ਼ਰ ਆਉਂਦਾ ਹੈ ਜਿੱਥੋਂ ਕਿਰਤ ਕਰਕੇ ਇਮਾਨਦਾਰੀ ਦੀ ਰੋਟੀ ਖਾਣੀ। ਪਿਛਲੇ ਸਮਿਆਂ ਦੇ ਵਿੱਚ ਛੋਟੇ ਜਦੋਂ ਅਸੀਂ ਹੁੰਦੇ ਸੀ ਤਾਂ ਉਦੋਂ ਦੇਖਣ ਚ ਆਉਂਦਾ ਸੀ ਗੁਰੂ ਨਾਨਕ ਸਾਹਿਬ ਦੀਆਂ ਇੱਕ ਤਸਵੀਰ ਹੁੰਦੀ ਸੀ ਤੇ ਇੱਕ ਹੱਥ ਦੇ ਵਿੱਚ ਉਹਨਾਂ ਨੇ ਰੁੱਖੀ ਤੇ ਸੁੱਕੀ ਰੋਟੀ ਫੜੀ ਹੁੰਦੀ ਸੀ ਜਿਹਦੇ ਵਿੱਚ ਉਹ ਦੁੱਧ ਨਿਕਲਦਾ ਹੁੰਦਾ ਸੀ ਤੇ ਦੂਸਰੇ ਪਾਸੇ ਹੱਥ ਦੇ ਵਿੱਚ, ਖੱਬੇ ਹੱਥ ਦੇ ਵਿੱਚ ਉਹਨਾਂ ਨੇ ਜਿਹੜੀ ਸੀ ਪੂਰੀ ਐਨ ਚੋਪੜੀ ਤੇ ਵਧੀਆ ਰੋਟੀ, ਲਿਸ਼ਕਦੀ ਜਿਹੜੀ ਰੋਟੀ ਫੜੀ ਹੁੰਦੀ ਸੀ ਪਰ ਉਹਦੇ ਵਿੱਚੋਂ ਖੂਨ ਨਚੜਦਾ ਜਿਹੜਾ ਨਜ਼ਰ ਆਉਂਦਾ ਹੁੰਦਾ ਸੀ। ਉਹ ਤਸਵੀਰਾਂ ਮੈਨੂੰ ਲੱਗਦੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਦੇਖਣ ਪਾਉਣਗੇ ਸਾਡੀਆਂ ਜਿਹੜੀਆਂ ਨਵੀਆਂ ਜਨਰੇਸ਼ਨਾਂ ਸੀ, ਪਰ ਉਹ ਚੀਜ਼ਾਂ ਸਾਰੀਆਂ ਕਿਤੇ ਨਾ ਕਿਤੇ ਕੰਧਾਂ ਦੇ ਉੱਤੇ ਇੱਕ ਸੰਕੇਤ ਦਿੰਦੀਆਂ ਸਨ, ਹੱਕ ਤੇ ਸੱਚ ਦੀ ਰੋਟੀ ਕਿਰਤ ਕਰਕੇ ਕਮਾਉਣੀ ਹੈ ਤੇ ਆਪ ਖਾਣੀ ਹੈ ਤੇ ਦੂਸਰਿਆਂ ਨੂੰ ਖਲਾਉਣੀ ਹੈ ਤੇ ਵੰਡ ਕੇ ਛਕਣਾ ਹੈ। ਪਰ ਉਹ ਕੰਸੈਪਟ ਵੀ ਦੂਰ ਹੋ ਗਏ, ਉਹ ਤਸਵੀਰਾਂ ਵੀ ਕਿਤੇ ਨਾ ਕਿਤੇ ਸਾਡੀਆਂ ਅੱਖੋਂ ਪਰੋਖੇ ਕਰ ਦਿੱਤੀਆਂ ਗਈਆਂ ਲੱਗਦੀਆਂ ਨੇ ਤੇ ਇਹਦੇ ਬਾਰੇ ਆਪਾਂ ਗੱਲਬਾਤ ਜ਼ਰੂਰ ਕਰਾਂਗੇ। ਨਾਲ ਦੀ ਨਾਲ ਤੁਹਾਡਾ ਵੀ ਨਿੱਘਾ ਸਵਾਗਤ ਰਹੇਗਾ, ਤੁਸੀਂ ਇਸ ਨੂੰ ਸਾਰੇ ਕਿਰਤ ਦੇ ਸੰਕਲਪ ਨੂੰ ਜਾਂ ਕਿਰਤ ਦੇ ਦੀਵੇ ਨੂੰ ਕਿਵੇਂ ਦੇਖਦੇ ਹੋ, ਇਹ ਗੁੜਤੀ ਕਿੱਥੋਂ ਲੱਗਦੀ ਹੈ, ਕਿਉਂ ਲੱਗਦੀ ਹੈ, ਇਹਨਾਂ ਮੁਲਕਾਂ ਦੇ ਵਿੱਚ ਜਿਹੜੇ ਬੱਚੇ ਨੇ ਜਾਂ ਲੋਕ ਨੇ ਜਾਂ ਸਾਰਾ ਹੀ ਢਾਂਚਾ ਸੰਭਾਲਦੇ ਨੇ ਉਹਨਾਂ ਦੇ ਵਿੱਚ ਬੇਈਮਾਨੀ ਕਿਉਂ ਨਹੀਂ ਝਲਕਦੀ? ਸਾਡੇ ਜਿਹੜੇ ਲੀਡਰ ਨੇ ਚਾਹੇ ਉਹ ਨਵੇਂ ਨੇ ਚਾਹੇ ਪੁਰਾਣੇ ਨੇ, ਸਾਰੇ ਹੀ ਨਹੀਂ, ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਆਮ ਖਬਰਾਂ ਲੱਗਦੀਆਂ ਨੇ, ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਨੇ, ਸਾਰਾ ਕੁਝ ਚੱਲਦਾ ਹੈ। ਐਡਾ ਵੱਡਾ ਪਾੜਾ ਜਾਂ ਐਡਾ ਵੱਡਾ ਫਰਕ ਸਾਨੂੰ ਕਿਉਂ ਨਜ਼ਰ ਆਉਂਦਾ ਹੈ, ਇਹਦੇ ਉੱਤੇ ਤੁਸੀਂ ਵੀ ਆਪਣੇ ਵਿਚਾਰ ਦੇ ਸਕਦੇ ਹੋ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਹੁਣ ਤੋਂ 15 ਮਿੰਟ ਬਾਅਦ। ਤੇ ਲਓ ਫਿਰ ਆਪਾਂ ਸ਼ੁਰੂਆਤ ਕਰਦੇ ਹਾਂ, ਹੋ ਸਕਦਾ ਹੈ ਕਿ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵਿੱਚ ਨਾਲ ਨਾਲ ਗੱਲਬਾਤ ਵੀ ਕਰਾਂਗੇ ਤੇ ਨਾਲ ਦੀ ਨਾਲ ਲੌਂਗੋਵਾਲ ਬਰਸੀ ਨੂੰ ਲੈ ਕੇ ਜਿਹੜਾ ਅਕਾਲੀ ਧੜਿਆਂ ਵਿਚਕਾਰ ਤਣਾਅ ਬਣਦਾ ਨਜ਼ਰ ਆ ਰਿਹਾ, ਕਿਉਂਕਿ ਇੱਕੋ ਹੀ ਜ਼ਮੀਨ ਇੱਕੋ ਹੀ ਸਮੇਂ ਜਿਹੜੀਆਂ ਇਹ ਰੈਲੀਆਂ ਜਾਂ ਸਮਾਗਮ ਹੁੰਦੇ ਆ, ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਉੱਤੇ ਸਟੇਜਾਂ ਲਾਉਣ ਦੇ ਲਈ ਜਿਹੜਾ ਇੱਕ ਤਕਰਾਰ ਪੈਦਾ ਹੋ ਸਕਦਾ ਹੈ। ਲਓ ਫਿਰ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਦੇ ਨਾਲ ਤੇ 9 ਪੇਜਾਂ ਦੀ ਚਿੱਠੀ ਦਾ ਪਵਾੜਾ ਜਿਹੜਾ ਉਹ ਖੁਲਾਸਾ ਕਰਾਂਗੇ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਤੇ ਇਸੇ ਤਰ੍ਹਾਂ ਸੀਐਮ ਦੀ ਵਾਈਫ ਜਿਹੜੇ ਨੇ ਉਹਨਾਂ ਦੇ ਉੱਤੇ ਇਲਜ਼ਾਮ ਲੱਗੇ ਨੇ, ਐਲੀਗੇਸ਼ਨ ਲੱਗੇ ਨੇ 5 ਕਰੋੜ ਦੇ ਤੇ ਉਹਦਾ ਵੀ ਜ਼ਿਕਰ ਕਰਾਂਗੇ ਅੱਗੇ ਜਾ ਕੇ। ਸਭ ਤੋਂ ਪਹਿਲਾਂ ਏਅਰ ਇੰਡੀਆ ਦੀ ਗੱਲ ਕਰੀਏ ਤੇ ਏਅਰ ਇੰਡੀਆ ਦੇ 2 ਹੋਰ ਪਾਇਲਟ ਡਰੱਗ ਟੈਸਟ ਦੇ ਵਿੱਚ ਫੇਲ ਹੋਏ ਆ। ਪੁਖੈਟ ਫਲਾਈਟ ਜਿਹੜੀ ਆ ਹਾਦਸੇ ਤੋਂ ਬਾਅਦ ਸ਼ੁਰੂ ਹੋਈ ਸੀ ਸਖ਼ਤ ਜਾਂਚ ਇਹਦੇ ਵਿੱਚ। ਏਅਰ ਇੰਡੀਆ ਗਰੁੱਪ ਦੇ 2 ਹੋਰ ਪਾਇਲਟਾਂ ਦੇ ਸ਼ੁਰੂਆਤੀ ਡਰੱਗ ਟੈਸਟ ਜਿਹੜੇ ਨੇ ਉਹਦੇ ਨਤੀਜੇ ਪਾਜ਼ਿਟਿਵ ਜਿਹੜੇ ਨੇ ਆਉਣ ਦੇ ਨਾਲ ਏਵੀਏਸ਼ਨ ਖੇਤਰ ਦੇ ਵਿੱਚ ਹੜਕੰਪ ਮਚਿਆ। ਪਾਇਲਟਾਂ ਦੇ ਸੈਂਪਲਾਂ ਨੂੰ ਅੰਤਿਮ ਜਿਹੜਾ ਪੁਸ਼ਟੀ ਕਰਨ ਵਾਲੇ ਟੈਸਟਾਂ ਲਈ ਭੇਜ ਦਿੱਤਾ ਗਿਆ। 4 ਅਗਸਤ ਨੂੰ ਫੋਕੇਟ ਤੋਂ ਜਿਹੜਾ ਦਿੱਲੀ ਆ ਰਹੀ ਫਲਾਈਟ ਦਾ ਜਿਹੜਾ ਪਾਇਲਟ ਇਨ ਕਮਾਂਡ ਮੈਰੀਜੋਆਨਾ ਯਾਨੀ ਕਿ ਗਾਜ਼ਾ ਦੇ ਜਿਹੜੇ ਸੀ ਟੈਸਟ ਦੇ ਵਿੱਚ ਪਾਜ਼ਿਟਿਵ ਜਿਹੜਾ ਪਾਇਆ ਗਿਆ ਸੀ, ਜਿਸ ਤੋਂ ਬਾਅਦ ਏਅਰ ਇੰਡੀਆ ਤੇ ਏਅਰ ਇੰਡੀਆ ਐਕਸਪ੍ਰੈਸ ਨੇ 13 ਅਗਸਤ ਤੋਂ ਆਪਣੇ ਸਾਰੇ ਹੀ ਪਾਇਲਟਾਂ ਦੇ ਲਈ ਲਾਜ਼ਮੀ ਡਰੱਗ ਜਾਂਚ ਸ਼ੁਰੂ ਕਰ ਦਿੱਤੀ ਸੀ। ਜਾਣਕਾਰੀ ਅਨੁਸਾਰ ਇਸ ਸਕਰੀਨਿੰਗ ਮੁਹਿੰਮ ਦੇ ਤਹਿਤ ਹੁਣ ਤੱਕ ਏਅਰ ਇੰਡੀਆ ਗਰੁੱਪ ਦੇ ਲਗਭਗ 400 ਪਾਇਲਟਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਇਨ੍ਹਾਂ ਦੇ ਵਿੱਚੋਂ 2 ਪਾਇਲਟਾਂ ਦੀ ਸ਼ੁਰੂਆਤੀ ਜਾਂਚ ਰਿਪੋਰਟ ਸ਼ੱਕੀ ਪਾਈ ਗਈ ਹੈ। ਏਅਰ ਇੰਡੀਆ ਵੱਲੋਂ ਅਜੇ ਕੋਈ ਵੀ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਦੋਵਾਂ ਪਾਇਲਟਾਂ ਨੂੰ ਅੰਤਿਮ ਰਿਪੋਰਟ ਆਉਣ ਤੱਕ ਉਡਾਨ ਡਿਊਟੀ ਜਿਹੜੀ ਹੈ ਫਲਾਇੰਗ ਡਿਊਟੀ ਤੋਂ ਜਿਹੜਾ ਹਟਾ ਦਿੱਤਾ ਗਿਆ। ਟਾਟਾ ਗਰੁੱਪ ਦੇ ਮਾਲਕੀ ਵਾਲੀਆਂ ਇਨ੍ਹਾਂ ਦੋਵਾਂ ਏਅਰਲਾਈਨਾਂ ਦੇ ਕੋਲ 5,000 ਤੋਂ ਵੱਧ ਪਾਇਲਟ ਨੇ। 4 ਅਗਸਤ ਨੂੰ ਏਅਰ ਇੰਡੀਆ ਦੀ ਫਲਾਈਟ AI-2379 ਜਿਹੜਾ ਏਅਰਬੱਸ ਹੈ A320NEO ਫੁਕੇਟ ਤੋਂ ਦਿੱਲੀ ਆ ਰਹੀ ਸੀ, ਜਿਸ ਦੇ ਵਿੱਚ 137
ਯਾਤਰੀਆਂ ਤੇ 8 ਕਰੂ ਮੈਂਬਰਾਂ ਦੇ ਸਮੇਤ 145 ਲੋਕ ਸਵਾਰ ਸਨ। ਉਡਾਣ ਦੇ ਦੌਰਾਨ ਜਹਾਜ਼ ਜਿਹੜਾ ਅਚਾਨਕ ਲਗਭਗ 300 ਫੁੱਟ 91 ਮੀਟਰ ਹੇਠਾਂ ਡਿੱਗਣ ਮਤਲਬ ਕਿ ਥੱਲੇ ਆ ਗਿਆ ਸੀ, ਜਿਸ ਦੇ ਕਾਰਨ 24 ਯਾਤਰੀ ਤੇ ਕਰੂ ਮੈਂਬਰ ਜ਼ਖਮੀ ਹੋਏ ਸੀ। ਵਾਇਰਲ ਵੀ ਹੋਈ ਸੀ ਵੀਡੀਓ ਪਿਛਲੇ ਦਿਨਾਂ 'ਚ। ਉਸ ਹਾਦਸੇ ਤੋਂ ਬਾਅਦ ਜਦੋਂ ਜਾਂਚ ਕੀਤੀ ਗਈ ਸੀ ਤਾਂ ਪਾਇਲਟ ਇਨ ਕਮਾਂਡ ਡਰੱਗਸ ਦੇ ਸੇਵਨ ਦਾ ਦੋਸ਼ੀ ਪਾਇਆ ਗਿਆ ਸੀ, ਜਿਸ ਤੋਂ ਬਾਅਦ ਹਵਾਈ ਫੌਜ ਅਤੇ ਉਡਾਣ ਸੁਰੱਖਿਆ ਨਿਯਮਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਸਾਰੇ ਹੀ ਪਾਇਲਟਾਂ ਦੀ ਜਿਹੜੀ ਸੀ ਜਾਂਚ ਦਾ ਇਹ ਸਖ਼ਤ ਜਿਹੜਾ ਕਦਮ ਚੁੱਕਿਆ ਗਿਆ ਹੈ। ਦੂਸਰੇ ਪਾਸੇ ਸਿਆਸੀ ਰੈਲੀਆਂ ਦਾ ਜ਼ਿਕਰ ਕਰੀਏ ਤੇ ਲੌਂਗੋਵਾਲ ਬਰਸੀ ਸਮਾਗਮ ਜਿਹੜਾ ਇੱਕੋ ਥਾਂ ਅਲਾਟ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਤੇ ਬਾਗੀ ਧੜੇ ਵਿੱਚ ਟਕਰਾਅ ਦੇ ਆਸਾਰ ਜਿਹੜੇ ਵੱਧ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਇਸ ਦਾ ਬਾਗੀ ਧੜਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਸਰਕਾਰ ਨੇ ਸੰਗਰੂਰ ਦੇ ਲੌਂਗੋਵਾਲ ਕਸਬੇ ਦੇ ਵਿੱਚ ਅਕਾਲੀ ਆਗੂ ਸੰਤ ਹਰਚੰਦ ਸਿੰਘ ਜਿਹੜੇ ਨੇ ਹਰਚੰਦ ਸਿੰਘ ਲੌਂਗੋਵਾਲ ਦੀ 41ਵੀਂ ਬਰਸੀ ਮਨਾਉਣ ਦੇ ਲਈ ਪ੍ਰੋਗਰਾਮਾਂ ਅਤੇ ਖੂਨਦਾਨ ਕੈਂਪਾਂ ਵਾਸਤੇ ਦੋਵਾਂ ਪਾਰਟੀਆਂ ਨੂੰ ਇੱਕੋ ਹੀ ਜਗ੍ਹਾ ਪਲਾਟ ਕਰ ਦਿੱਤਾ ਗਿਆ, ਜਾਣੀ ਕਿ ਅਲਾਟ ਕਰ ਦਿੱਤਾ ਗਿਆ ਪਲਾਟ, ਜਿਸ ਦੇ ਕਾਰਨ ਦੋਵੇਂ ਪਾਰਟੀਆਂ ਇੱਕ ਵਾਰ ਫਿਰ ਜਿਹੜਾ ਟਕਰਾਅ ਦੇ ਵੱਲ ਵੱਧ ਰਹੀਆਂ ਜਾਪਦੀਆਂ ਨੇ। ਪੰਜਾਬ ਬਚਾਓ ਰੈਲੀ ਕਰ ਰਹੇ ਅਕਾਲੀ ਦਲ ਬਾਦਲ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਆਪ ਅਤੇ ਬਾਗੀ ਧੜੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਾਇਆ। ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਨੇ ਲੌਂਗੋਵਾਲ ਦੀ ਦਾਣਾ ਮੰਡੀ ਵਿਖੇ ਜਗ੍ਹਾ ਬਹੁਤ ਪਹਿਲਾਂ ਹੀ ਬੁੱਕ ਕਰਵਾ ਲਈ ਸੀ ਤੇ ਇਸ ਦੇ ਨਾਲ ਸੰਬੰਧਿਤ ਅਰਜ਼ੀ 27 ਅਪ੍ਰੈਲ ਨੂੰ ਦਿੱਤੀ ਗਈ ਸੀ। ਪੁਲਿਸ ਕਲੀਅਰੈਂਸ ਅਤੇ ਸਾਈਟ ਦੀਆਂ ਪ੍ਰਵਾਨਗੀਆਂ ਸਮੇਤ ਸਾਰੀਆਂ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ 12 ਅਗਸਤ ਨੂੰ 36,000 ਰੁਪਏ ਦੀ ਅਦਾਇਗੀ ਵੀ ਜਮ੍ਹਾਂ ਕਰਵਾ ਦਿੱਤੀ ਗਈ ਸੀ। ਡਾਕਟਰ ਚੀਮਾ ਨੇ ਕਿਹਾ ਕਿ ਅਧਿਕਾਰੀਆਂ ਨੇ 15 ਅਗਸਤ ਨੂੰ ਜਦੋਂ ਪੂਰਾ ਦੇਸ਼ ਆਜ਼ਾਦੀ ਦਿਹਾੜਾ ਮਨਾ ਰਿਹਾ ਸੀ ਪੁਨਰ ਸੁਰਜੀਤ ਨੂੰ ਪ੍ਰਵਾਨਗੀ ਦੇ ਦਿੱਤੀ, ਜਦੋਂ ਕਿ ਤੰਬੂ ਦੇ ਹੇਠਾਂ ਵਾਲੀ ਜਗ੍ਹਾ ਪੁਨਰ ਸੁਰਜੀਤ ਨੂੰ ਅਲਾਟ ਕਰ ਦਿੱਤੀ ਗਈ ਹੈ। ਸੱਜੇ ਪਾਸੇ ਦਾ ਖੇਤਰ ਖੂਨਦਾਨ ਕੈਂਪ ਲਗਾਉਣ ਦੇ ਲਈ ਰਾਖਵਾਂ ਰੱਖਿਆ ਗਿਆ। ਸਾਨੂੰ ਦਾਣਾ ਮੰਡੀ ਦੇ ਵਿੱਚ ਉਸ ਖੁੱਲੇ ਸਥਾਨ ਦੇ ਉੱਤੇ ਸਮਾਗਮ ਕਰਨ ਦੇ ਲਈ ਕਿਹਾ ਗਿਆ ਜਿੱਥੇ ਮਲਬਾ ਰੱਖਿਆ ਗਿਆ। ਇਹ ਬਿਲਕੁਲ ਵੀ ਸਵੀਕਾਰਯੋਗ ਕਹਿੰਦੇ ਨਹੀਂ ਹੈ ਤੇ ਆਪ ਤੇ ਪੁਨਰ ਸੁਰਜੀਤ ਜਾਣ ਬੁੱਝ ਕੇ ਅਕਾਲੀ ਦਲ ਦੀ ਰੈਲੀ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਦੂਜੇ ਪਾਸੇ ਡਾਕਟਰ ਅਰਸ਼ਦੀਪ ਕਲੇਰ ਜਿਹੜੇ ਨੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਇਸ ਸੰਬੰਧ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਹੈ। ਇਸੇ ਤਰ੍ਹਾਂ ਅਕਾਲੀ ਦਲ ਇਸ ਪ੍ਰੋਗਰਾਮ ਦੇ ਦੌਰਾਨ ਆਪਣੀ ਪੂਰੀ ਤਾਕਤ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੰਦੇੜ ਦੇ ਵਿੱਚ ਹਮਲੇ ਤੋਂ ਬਾਅਦ ਪਹਿਲੀ ਵਾਰ ਰੈਲੀ ਨੂੰ ਸੰਬੋਧਨ ਕਰਨਗੇ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਇਨ੍ਹਾਂ ਦੋਸ਼ਾਂ ਨੂੰ ਜਿਹੜਾ ਬੇਬੁਨਿਆਦ ਕਰਾਰ ਦਿੱਤਾ ਹੈ ਤੇ ਕਿਹਾ ਕਿ ਸੁਖਬੀਰ ਬਾਦਲ ਅਤੇ ਉਨ੍ਹਾਂ ਦੀਆਂ ਟੀਮਾਂ ਜਾਣ ਬੁੱਝ ਕੇ ਇਸ ਜਗ੍ਹਾ ਨੂੰ ਹਥਿਆਉਣ ਦੀ ਜਿਹੜਾ ਕੋਸ਼ਿਸ਼ ਕਰ ਰਹੀਆਂ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਅਗਵਾਈ ਵਾਲੇ ਧੜੇ ਜਿਸ ਦੇ ਵਿੱਚ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਗੁਰਪ੍ਰਤਾਪ ਸਿੰਘ ਵਡਾਲਾ ਤੇ ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵਰਗੇ ਆਗੂ ਸ਼ਾਮਲ ਨੇ। ਉਨ੍ਹਾਂ ਨੇ ਵੀ ਬਰਸੀ ਦੇ ਸਮਾਗਮ ਦੇ ਦੌਰਾਨ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਨ ਦੇ ਲਈ ਜਿਹੜਾ ਵਿਆਪਕ ਪ੍ਰਬੰਧ ਕੀਤੇ ਨੇ। ਦੋਵੇਂ ਪਾਰਟੀਆਂ ਹੁਣ ਦਾਣਾ ਮੰਡੀ ਦੀ ਛੱਤ ਸ਼ੈੱਡ ਹੇਠਾਂ ਜਗ੍ਹਾ ਲਈ ਜਿਹੜਾ ਕਸ਼ਮਕਸ਼ ਕਰ ਰਹੀਆਂ। ਸਥਿਤੀ ਉਸ ਸਮੇਂ ਤਣਾਅਪੂਰਨ ਬਣੀ ਹੈ ਜੋ ਸੂਤਰ ਦੱਸਦੇ ਨੇ। ਅਕਾਲੀ ਦਲ ਤੇ ਪੁਨਰ ਸੁਰਜੀਤ ਦੇ ਸਮਰਥਕ ਅਕਾਲੀ ਵਰਕਰਾਂ ਵੱਲੋਂ ਪੁਨਰ ਸੁਰਜੀਤ ਨੂੰ ਅਲਾਟ ਕੀਤੀ ਗਈ ਜਗ੍ਹਾ ਦੇ ਉੱਤੇ ਸਮਾਗਮ ਦੀ ਤਿਆਰੀ ਸ਼ੁਰੂ ਕਰਨ ਤੋਂ ਬਾਅਦ ਆਹਮੋ ਸਾਹਮਣੇ ਆ ਗਏ ਨੇ। ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅਸੀਂ ਪਹਿਲਾਂ ਤੋਂ ਤੈਅ ਪ੍ਰੋਗਰਾਮ ਕਰ ਰਹੇ ਹਾਂ, ਦਾਣਾ ਮੰਡੀ ਵਿਖੇ ਸ਼ੈੱਡ ਸਾਨੂੰ ਅਲਾਟ ਕੀਤਾ ਗਿਆ ਕਿਉਂਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਾ ਆਯੋਜਨ ਕਰਦੇ ਹਾਂ। ਸਾਨੂੰ ਪਤਾ ਲੱਗਿਆ ਕਿ ਅਕਾਲੀ ਦਲ ਬਾਦਲ ਦੇ ਵਰਕਰਾਂ ਨੇ ਇਸ ਜਗ੍ਹਾ ਦੇ ਉੱਤੇ ਕਬਜ਼ਾ ਕਰ ਲਿਆ। ਅਸੀਂ ਕਿਸੇ ਵੀ ਕਿਸਮ ਦੇ ਟਕਰਾਅ ਦੇ ਵਿੱਚ ਨਹੀਂ ਪੈਣਾ ਚਾਹੁੰਦੇ ਤੇ ਉਨ੍ਹਾਂ ਨੂੰ ਨਿਮਰਤਾ ਸਹਿਤ ਜਗ੍ਹਾ ਖਾਲੀ ਕਰਨ ਦੇ ਲਈ ਕਹਿ ਰਹੇ ਹਾਂ ਕਿਉਂਕਿ ਉਨ੍ਹਾਂ ਨੇ ਅਤੀਤ ਦੇ ਵਿੱਚ ਕਦੇ ਵੀ ਦਾਣਾ ਮੰਡੀ ਦੇ ਵਿੱਚ ਰੈਲੀ ਨਹੀਂ ਕੀਤੀ ਹੈ। ਸੰਬੰਧਿਤ ਸਰਕਾਰਾਂ ਬਰਸੀ ਮਨਾਉਣ ਦੇ ਲਈ ਰਾਜ ਪੱਧਰੀ ਪ੍ਰੋਗਰਾਮ ਆਯੋਜਿਤ ਕਰਦੀਆਂ ਰਹੀਆਂ ਨੇ। ਵਿਰੋਧੀ ਪਾਰਟੀਆਂ ਇਸ ਘਟਨਾਕ੍ਰਮ ਦੇ ਉੱਤੇ ਤਿੱਖੀ ਨਜ਼ਰ ਰੱਖ ਰਹੀਆਂ ਕਿਉਂਕਿ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਥਕ ਵੋਟਰਾਂ ਨੂੰ ਲਾਮਬੰਦ ਕਰਨ ਦੇ ਲਈ ਇਸ ਬਰਸੀ ਸਮਾਗਮ ਦੇ ਅਹਿਮ ਸਥਾਨ ਰੱਖਦਾ ਹੈ। ਸੰਤ ਹਰਚੰਦ ਸਿੰਘ ਲੌਂਗੋਵਾਲ 1932 ਤੋਂ ਲੈ ਕੇ 1985 ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ ਤੇ 1980 ਦੇ ਦਹਾਕੇ ਦੇ ਵਿੱਚ ਪੰਜਾਬ ਦੇ ਅਸ਼ਾਂਤ ਦੌਰ ਦੇ ਦੌਰਾਨ ਇੱਕ ਪ੍ਰਮੁੱਖ ਸ਼ਖਸੀਅਤ ਸਨ। ਲੌਂਗੋਵਾਲ 24 ਜੁਲਾਈ 1985 ਨੂੰ ਹੋਏ ਰਾਜੀਵ ਲੌਂਗੋਵਾਲ ਸਮਝੌਤੇ ਦੇ ਮੋਢੀਆਂ ਦੇ ਵਿੱਚੋਂ ਇੱਕ ਨੇ, ਜਿਸ ਦੀ ਕੀਮਤ
ਉਹਨਾਂ ਨੂੰ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਦੇ ਵਿੱਚ ਆਪਣੀ ਜਾਨ ਦੇ ਕੇ ਚੁਕਾਉਣੀ ਪਈ। ਉਹਨਾਂ ਨੂੰ 20 ਅਗਸਤ 1985 ਨੂੰ ਜ਼ਿਲ੍ਹਾ ਸੰਗਰੂਰ ਦੇ ਗੁਰਦੁਆਰਾ ਅਕਾਲ ਪ੍ਰਕਾਸ਼ ਵਿਖੇ ਗੋਲੀ ਮਾਰ ਦਿੱਤੀ ਗਈ ਸੀ ਤੇ ਸੰਤ ਲੌਂਗੋਵਾਲ ਦੇ ਕਤਲ ਤੋਂ ਬਾਅਦ ਹੀ ਸੁਰਜੀਤ ਸਿੰਘ ਬਰਨਾਲਾ, ਜਿਨ੍ਹਾਂ ਨੇ ਲੌਂਗੋਵਾਲ ਦੇ ਨਾਲ ਸਮਝੌਤੇ ਉੱਤੇ ਦਸਤਖਤ ਕਰਨ ਵੇਲੇ ਉਹਨਾਂ ਦਾ ਸਾਥ ਦਿੱਤਾ ਸੀ ਤੇ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ ਤੇ ਹਰ ਸਾਲ ਇਹ ਬਰਸੀ ਮਨਾਉਂਦੇ ਸਨ। ਦੂਸਰੇ ਪਾਸੇ ਪੰਜਾਬ ਦੇ ਵਿੱਚ ਡੀਸੀ ਦਫ਼ਤਰਾਂ ਦੇ ਮੁਲਾਜ਼ਮਾਂ ਵੱਲੋਂ 2 ਰੋਜ਼ਾ ਹੜਤਾਲ ਸ਼ੁਰੂ ਕਰਤੀ ਹੈ। ਤਹਿਸੀਲਾਂ ਤੇ ਦਫ਼ਤਰਾਂ ਦੇ ਵਿੱਚ ਕੰਮ ਠੱਪ ਕਰ ਦਿੱਤਾ ਗਿਆ। ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੇ ਵੱਲੋਂ ਆਪਣੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਸੰਘਰਸ਼ ਤੇਜ਼ ਕਰ ਦਿੱਤਾ ਗਿਆ। ਯੂਨੀਅਨ ਨੇ ਸੂਬਾ ਪੱਧਰ ਦੇ ਉੱਤੇ ਅੱਜ ਤੋਂ 2 ਰੋਜ਼ਾ ਕਲਮ ਛੋੜ ਅਤੇ ਕੰਪਿਊਟਰ ਬੰਦ ਹੜਤਾਲ ਦਾ ਐਲਾਨ ਕਰ ਦਿੱਤਾ ਤੇ ਹੜਤਾਲ ਕਾਰਨ ਸੂਬੇ ਭਰ ਦੇ ਵਿੱਚ ਜ਼ਿਲ੍ਹਾ ਪੱਧਰ ਤੋਂ ਸਭ ਤਹਿਸੀਲਾਂ ਤੱਕ ਜਿਹੜਾ ਮਨਿਸਟਰੀਅਲ ਮੁਲਾਜ਼ਮਾਂ ਦਾ ਦਫ਼ਤਰੀ ਕੰਮ ਜਿਹੜਾ ਪ੍ਰਭਾਵਿਤ ਹੋਵੇਗਾ। ਯੂਨੀਅਨ ਦੀ ਸੂਬਾਈ ਲੀਡਰਸ਼ਿਪ ਦੇ ਮੁਤਾਬਕ 9 ਅਗਸਤ ਨੂੰ ਸਰਕਾਰ ਦੇ ਨਾਲ ਹੋਈ ਮੀਟਿੰਗ ਬੇਸਿੱਟਾ ਰਹੀ ਹੈ, ਜਿਸ ਦੇ ਕਰਕੇ ਯੂਨੀਅਨ ਨੇ 17 ਅਤੇ 18 ਅੱਜ ਤੇ ਕੱਲ ਨੂੰ ਜਿਹੜਾ ਕਲਮ ਛੋੜ ਅਤੇ ਕੰਪਿਊਟਰ ਬੰਦ ਹੜਤਾਲ ਦਾ ਫੈਸਲਾ ਕੀਤਾ। ਇਹ ਸੰਘਰਸ਼ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਦੇ ਵਿਚ ਹੋਈ ਮਹਾਂਰੈਲੀ ਉਪਰੰਤ ਵਿਉਂਤਬੰਦੀ ਤਹਿਤ ਮਗਿਆ ਹੋਇਆ। 7 ਅਗਸਤ ਨੂੰ ਸੈਕਟਰ 39 ਦੀ ਦਾਣਾ ਮੰਡੀ ਚ ਹੋਈ ਮਹਾਂਰੈਲੀ ਦੇ ਦੌਰਾਨ ਵਿਧਾਨ ਸਭਾ ਦੇ ਵੱਲ ਮਾਰਚ ਕਰ ਰਹੇ ਮੁਲਾਜ਼ਮਾਂ, ਪੈਨਸ਼ਨਰਾਂ ਤੇ ਮਾਨ ਭੱਤਾ ਵਰਕਰਾਂ ਨੂੰ ਰੋਕਣ ਦੇ ਲਈ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਸਨ, ਜਿਸ ਦੇ ਕਰਕੇ ਕਈ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਪੱਗਾਂ ਤੱਕ ਉਤਰ ਗਈਆਂ ਸਨ ਤੇ ਇਸ ਮਗਰੋਂ ਯੂਨੀਅਨ ਨੇ 27 ਅਗਸਤ ਨੂੰ ਸਮੁੱਚੇ ਪੰਜਾਬ ਦੇ ਮੁਲਾਜ਼ਮਾਂ ਦੇ ਵੱਲੋਂ ਸਮੂਹਿਕ ਛੁੱਟੀ ਲੈ ਕੇ ਮਹਾਂਬੰਦ ਦਾ ਜਿਹੜਾ ਸੱਦਾ ਵੀ ਦਿੱਤਾ ਹੋਇਆ ਤੇ ਯੂਨੀਅਨ ਆਗੂਆਂ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਮੰਗਾਂ ਦੇ ਹੱਲ ਲਈ ਠੋਸ ਕਦਮ ਨਾ ਚੁੱਕੇ ਜਾਣ ਦੇ ਕਾਰਨ ਸੰਘਰਸ਼ ਦਾ ਰਾਹ ਅਪਡਾਉਣਾ ਪਿਆ ਹੈ ਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇੱਕ ਮੰਦਭਾਗੀ ਖਬਰ ਫਿਰ ਆਈ ਹੈ, ਪਹਿਲਾਂ ਤੂਤ ਦੀ ਤੇ ਹੁਣ ਕਬੱਡੀ ਜਗਤ ਨੂੰ ਵੱਡਾ ਝਟਕਾ ਫਿਰ ਤੋਂ ਲੱਗਿਆ। ਸੁਪਰਸਟਾਰ ਜਾਫੀ ਰਹੇ ਗੋਰਾ ਸਮਾਲਸਰ ਦੀ ਮੌਤ ਹੋਈ ਹੈ। ਮਾਂ ਖੇਡ ਕਬੱਡੀ ਦੇ ਆਪਣੇ ਸਮੇਂ ਦੇ ਚਰਚਿਤ ਸੁਪਰ ਸਟਾਰ ਜਾਫੀ ਤੇ ਨੀਟੂ ਸਰਪੰਚ ਦੇ ਭਰਾ ਗੋਰਾ ਸਮਾਲਸਰ ਦਾ ਜਿਹੜਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਦੇ ਅਚਾਨਕ ਵਿਛੋੜੇ ਦੇ ਨਾਲ ਕਬੱਡੀ ਜਗਤ ਪਿੰਡ ਸਮਾਲਸਰ ਅਤੇ ਇਲਾਕੇ ਦੇ ਵਿਚ ਸੋਗ ਦੀ ਲਹਿਰ ਦੌੜੀ ਹੈ। ਗੋਰਾ ਸਮਾਲਸਰ ਪਿਛਲੇ 11 ਦਿਨਾਂ ਤੋਂ DMC ਲੁਧਿਆਣਾ ਵਿਖੇ ਜੇਰੇ ਲਾ ਸੀ ਤੇ ਗੋਰਾ ਸਮਾਲਸਰ ਨੇ ਆਪਣੇ ਪਿੰਡ ਜਾਂ ਖੇਡ ਕੈਰੀਅਰ ਦੇ ਦੌਰਾਨ ਕਬੱਡੀ ਦੇ ਖੇਤਰ

ਉਸਨੇ ਸਾਲ 2018 ਚ ਮੁੜ ਕਬੱਡੀ ਦੇ ਮੈਦਾਨ ਚ ਵਾਪਸੀ ਕੀਤੀ। ਵਾਪਸੀ ਤੋਂ ਬਾਅਦ ਉਹ ਆਪਣੇ ਪਿੰਡ ਸਮਾਲਸਰ ਦੀ ਟੀਮ ਤੋਂ ਇਲਾਵਾ ਲੰਡਿਆਂ ਅਤੇ ਰੋਡਿਆਂ ਦੀਆਂ ਜਿਹੜੀਆਂ ਟੀਮਾਂ ਦੇ ਲਈ ਵੀ ਮੰਗਵਾਂ ਖਿਡਾਰੀ ਰਿਹਾ। ਗੋਰਾ ਸਮਾਲਸਰ ਕਬੱਡੀ ਜਗਤ ਦੇ ਵਿਚ ਰਹੀ ਦੇਣ ਨੂੰ ਖੇਡ ਪ੍ਰੇਮੀ ਹਮੇਸ਼ਾ ਯਾਦ ਰੱਖਣਗੇ ਤੇ ਉਸਦੇ ਦੇਹਾਂਤ ਦੇ ਨਾਲ ਪਰਿਵਾਰ ਨੂੰ ਹੀ ਨਹੀਂ ਸਗੋਂ ਕਬੱਡੀ ਜਗਤ ਤੇ ਪੂਰੇ ਇਲਾਕੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਪਰਿਵਾਰਕ ਜਾਣਕਾਰੀ ਅਨੁਸਾਰ ਉਸਦਾ ਅੰਤਮ ਸੰਸਕਾਰ ਅੱਜ ਸ਼ਾਮ ਜਿਹੜਾ 4:30 ਵਜੇ ਕੀਤਾ ਗਿਆ। ਇਸਦਾ ਭਰਾ ਜਿਹੜਾ ਮੌਜੂਦਾ ਸਰਪੰਚ ਹੈ ਤੇ ਮ੍ਰਿਤਕ ਦੀ ਇੱਕ ਕੁੜੀ ਹੈ ਜੋ ਕਿ ਅਡੋਪਟ ਕੀਤੀ ਹੋਈ ਸੀ। ਤਿੱਲੋ ਦੋਸਤੋ ਇਹ ਨੇ ਹਾਲਾਤ ਦੁਨੀਆਦਾਰੀ ਦੇ ਤੇ ਤੂਤ ਜਿਉਂਦੇ ਜੀ ਹਰ ਪਾਸਿਓਂ ਕਹਿੰਦੇ ਤੰਗੀ ਦੇ ਨਾਲ ਜੂਝਦਾ ਰਿਹਾ ਪਰ ਹੁਣ ਮਰੇ ਤੋਂ ਬਾਅਦ ਪੈਸਿਆਂ ਦਾ ਕਹਿੰਦੇ ਮੀਂਹ ਵਰਾ ਦਿੱਤਾ। ਆਪਣੇ ਸਿਕੰਦਰ ਸਿੰਘ ਔਜਲਾ ਸਾਹਿਬ ਲਿਖਦੇ ਨੇ ਬਿਲਕੁਲ ਬਾਈ ਜੀ ਇਹੀ ਗੱਲਾਂ ਬਾਤਾਂ ਨੇ। ਦੂਸਰੇ ਪਾਸੇ ਪੰਜਾਬ ਸੂਬਾਈ ਕੋਟਾ ਦਾਖਲੇ ਦੇ ਵਿਚ ਜਿਹੜਾ 525 ਉਮੀਦਵਾਰ ਅਯੋਗ ਕਰਾਰ ਕਰ ਦਿੱਤੇ ਗਏ ਗਲਤ ਰਿਹਾਇਸ਼ੀ ਦਾਅਵਿਆਂ ਦੇ ਕਾਰਨ MBBS ਅਤੇ BDS ਕੋਟੇ ਦੇ ਲਈ ਜਿਹੜਾ ਇਹ ਅਯੋਗ ਕੀਤੇ ਗਏ ਹੈ। ਪਹਿਲੇ ਗੇੜ ਦੀ ਆਨਲਾਈਨ ਕਾਉਂਸਲਿੰਗ ਦੇ ਲਈ 5,726 ਦੇ ਵਿਚੋਂ 525 ਉਮੀਦਵਾਰਾਂ ਨੂੰ ਅਯੋਗ ਕਰਾਰ ਜਿਹੜਾ ਕਰ ਦਿੱਤਾ ਗਿਆ। ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ ਜਿਹੜਾ ਉਹਨੇ 85% ਪੰਜਾਬ ਰਾਜ ਕੋਟੇ ਦੇ ਤਹਿਤ MBBS ਅਤੇ BDS ਦਾਖਲਿਆਂ ਦੇ ਲਈ ਪਹਿਲੇ ਗੇੜ ਦੀ ਆਨਲਾਈਨ ਕਾਉਂਸਲਿੰਗ ਦੇ ਲਈ 5,726 ਦੇ ਵਿਚੋਂ 525 ਉਮੀਦਵਾਰਾਂ ਨੂੰ ਅਯੋਗ ਕਰਾਰ ਕੀਤਾ ਹੈ ਤੇ ਅਯੋਗਤਾ ਸੂਬਾ ਸਰਕਾਰ ਵੱਲੋਂ ਤੈਅ ਕੀਤੀਆਂ ਗਈਆਂ ਯੋਗਤਾ ਦੀਆਂ ਸ਼ਰਤਾਂ ਦੀ ਉਲੰਘਣਾ ਦੇ ਆਧਾਰ ਦੇ ਉੱਤੇ ਕੀਤੀ ਹੈ। ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਬਹੁਤ ਸਾਰੇ ਉਮੀਦਵਾਰਾਂ ਨੇ ਇੱਕ ਤੋਂ ਵੱਧ ਰਾਜਾਂ ਦੇ ਵਿਚ ਰਾਜ ਕੋਟੇ ਦੀਆਂ ਸੀਟਾਂ ਦਾ ਦਾਅਵਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਡਬਲ ਡਿਮ ਸਾਈਲ ਜਿਹੜਾ ਦੋਹਰੀ ਰਿਹਾਇਸ਼ ਕਿਹਾ ਜਾਂਦਾ ਹੈ ਤੇ ਅਯੋਗਤਾਵਾਂ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਵੱਲੋਂ 10 ਜੁਲਾਈ ਨੂੰ ਜਾਰੀ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਦੀ ਧਾਰਾ 11 ਦੇ ਤਹਿਤ ਕੀਤੀਆਂ ਨੇ। ਇਸ ਸਾਲ ਸਿਰਫ ਉਨ੍ਹਾਂ ਉਮੀਦਵਾਰਾਂ ਨੂੰ ਯੋਗ ਮੰਨਿਆ ਜਾ ਰਿਹਾ ਜਿਨ੍ਹਾਂ ਨੇ ਨੀਟ UG ਅਰਜ਼ੀ ਫਾਰਮ ਦੇ ਵਿਚ ਪੰਜਾਬ ਨੂੰ ਆਪਣੇ ਰਹਿਣ ਵਾਲੇ ਰਾਜ ਦੇ ਵਜੋਂ ਦੱਸਿਆ। ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਸਮੇਂ ਦੇ ਵਿਚ ਗਲਤ ਰਿਹਾਇਸ਼ੀ ਦਾਅਵਿਆਂ ਦੀਆਂ ਘਟਨਾਵਾਂ ਤੋਂ ਬਾਅਦ ਦੁਰਵਰਤੋਂ ਨੂੰ ਰੋਕਣ ਦੇ ਲਈ ਇਹ ਸਪਸ਼ਟੀਕਰਨ ਪੇਸ਼ ਕੀਤਾ ਗਿਆ ਸੀ। ਕਈ ਅਯੋਗ ਉਮੀਦਵਾਰਾਂ ਦਾ ਪਤਾ ਹਿਮਾਚਲ ਪ੍ਰਦੇਸ਼ ਹਰਿਆਣਾ ਰਾਜਸਥਾਨ ਤੇ ਹੋਰ ਗੁਆਂਢੀ ਰਾਜਾਂ ਦੇ ਵਿਚ ਲੱਗਿਆ। ਕੁਝ ਪਹਿਲਾਂ ਹੀ ਕਿਤੇ ਹੋਰ ਜਿਹੜਾ ਮੈਡੀਕਲ ਕਾਲਜਾਂ ਦੇ ਵਿਚ ਦਾਖਲ ਸਨ ਜਾਂ ਦਾਅਵੇ ਪੇਸ਼ ਕਰ ਚੁੱਕੇ ਸਨ। ਅਜਿਹੇ ਗਲਤ ਤਰੀਕਿਆਂ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਹੁਣ ਚਾਹਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਸਰਪ੍ਰਸਤਾਂ ਤੋਂ ਇਕ ਜਿਹੜਾ ਸੌਂਪ ਪ੍ਰਮਾਣ ਪੱਤਰ ਹਲਫ਼ਨਾਮਾ ਦੇਣ ਦੀ ਮੰਗ ਕਰਦੀ ਹੈ ਕਿਉਂਕਿ ਉਨ੍ਹਾਂ ਨੇ ਕਿਸੇ ਹੋਰ ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿਚ ਰਾਜ ਕੋਟੇ ਦੇ ਲਾਭ ਦੀ ਮੰਗ ਨਹੀਂ ਕੀਤੀ ਹੈ। ਗਲਤ ਘੋਸ਼ਨਾਵਾਂ ਕਾਰਨ ਦਾਖਲਾ ਰੱਦ ਹੋ ਸਕਦਾ ਤੇ ਕਾਨੂੰਨੀ ਕਾਰਵਾਈ ਉਹਦੇ ਉੱਤੇ ਹੋ ਸਕਦੀ ਹੈ। ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਉਮੀਦਵਾਰਾਂ ਨੂੰ ਅਯੋਗ ਘੋਸ਼ਿਤ ਕਰਕੇ BFUHS ਨੇ ਇਕ ਵਾਰ ਫਿਰ ਸਪਸ਼ਟ ਚੇਤਾਵਨੀ ਦਿੱਤੀ ਹੈ ਕਿ ਗਲਤ ਰਿਹਾਇਸ਼ੀ ਦਾਅਵਿਆਂ ਦੇ ਨਾਲ ਨਾ ਸਿਰਫ ਦਾਖਲੇ ਰੱਦ ਹੋਣਗੇ ਸਗੋਂ ਉਮੀਦਵਾਰਾਂ ਨੂੰ ਭਵਿੱਖ ਦੇ ਮੌਕਿਆਂ ਤੋਂ ਵੀ ਵਾਂਝਾ ਜਿਹੜਾ ਹੋਣਾ ਪੈ ਸਕਦਾ ਹੈ। ਆਮਦਨ ਤੋਂ ਵੱਧ ਜਾਇਦਾਦ ਮਾਮਲੇ ਚ ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਉਸ ਤੋਂ ਬਾਅਦ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਅੱਜ ਫੈਸਲਾ ਸੁਣਾਇਆ ਇਲਾਹਾਬਾਦ ਹਾਈ ਕੋਰਟ ਨੂੰ। ਕਾਂਗਰਸ ਆਗੂ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ਾਂ ਦੇ ਨਾਲ ਸੰਬੰਧਿਤ ਮਾਮਲੇ ਦੇ ਵਿਚ ਅੱਗੇ ਕਾਰਵਾਈ ਨਾ ਕਰਨ ਦੇ ਲਈ ਆਖਿਆ ਗਿਆ ਹੈ। ਸਿਖਰਲੀ ਅਦਾਲਤ ਨੇ CBI ਅਤੇ ED ਨੂੰ ਵੀ ਲੋਕ ਸਭਾ ਦੇ ਵਿਚ ਵਿਰੋਧੀ ਧਿਰ ਦੇ ਨੇਤਾ ਵਿਰੁੱਧ ਦਰਜ ਇਸ ਮਾਮਲੇ ਚ ਹਾਈਕੋਰਟ ਦੀਆਂ ਹਦਾਇਤਾਂ ਤਹਿਤ ਕੋਈ ਵੀ ਰਿਪੋਰਟ ਦਾਖਲ ਨਾ ਕਰਨ ਦੇ ਲਈ ਕਹਿ ਦਿੱਤਾ ਗਿਆ। ਚੀਫ਼ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੋਏ ਮਾਲੀਆ ਬਾਗਚੀ ਅਤੇ ਜਸਟਿਸ ਵੀ ਮੋਹਨਾ ਦੇ ਬੈਂਚ ਨੇ ਗਾਂਧੀ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਦੀਆਂ ਦਲੀਲਾਂ ਦਾ ਨੋਟਿਸ ਲਿਆ ਅਤੇ ਕਰਨਾਟਕ ਦੇ ਰਹਿਣ ਵਾਲੇ ਐਸ ਵਿਗਨੇਸ਼ ਸ਼ਸ਼ੀਰ ਜਿਸਨੇ ਹਾਈਕੋਰਟ ਦੇ ਵਿਚ ਪਟੀਸ਼ਨ ਦਾਖਲ ਕੀਤੀ ਸੀ CBI ਅਤੇ ED ਨੂੰ ਨੋਟਿਸ ਜਾਰੀ ਕੀਤੇ ਹੈ। ਇਹ ਬੈਂਚ ਹਾਈਕੋਰਟ ਦੇ ਹੁਕਮ ਵਿਰੁੱਧ ਗਾਂਧੀ ਦੇ ਵੱਲੋਂ ਦਾਖਲ ਕੀਤੀ ਗਈ ਪਟੀਸ਼ਨ ਤੇ ਸੁਣਵਾਈ ਕਰ ਰਿਹਾ ਸੀ ਤੇ ਅਦਾਲਤ ਨੇ ਹਾਈਕੋਰਟ ਨੂੰ ਨਿਰਦੇਸ਼ ਦਿੱਤਾ ਕਿ ਉਹ ਸੁਪਰੀਮ ਕੋਰਟ ਦੇ ਵਿਚ ਅਗਲੀ ਸੁਣਵਾਈ ਦੀ ਤਾਰੀਖ ਤੱਕ ਆਪਣੀ ਅਗਲੀ ਸੁਣਵਾਈ ਨੂੰ ਮੁਲਤਵੀ ਰੱਖੇ। ਦੂਸਰੇ ਪਾਸੇ BJP ਨੇ ਨਵੀਂ ਟੀਮ ਦਾ ਐਲਾਨ ਕਰ ਦਿੱਤਾ। ਮਨਪ੍ਰੀਤ ਬਾਦਲ ਤੇ ਸ੍ਰੀਮਤੀ ਇਰਾਨੀ ਸਮੇਤ ਕਈ ਆਗੂਆਂ ਨੂੰ ਜਿਹੜੀ ਹੈ ਥਾਂ ਮਿਲ ਗਈ ਹੈ। ਵਣਜ ਮੰਤਰੀ ਪਿਊਸ਼ ਗੋਇਲ ਨੂੰ ਭਾਜਪਾ ਦਾ ਖਜ਼ਾਨਚੀ ਬਣਾਇਆ ਗਿਆ। ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਸੋਮਵਾਰ ਅੱਜ ਅਹੁਦੇਦਾਰਾਂ ਦੀ ਇੱਕ ਨਵੀਂ ਟੀਮ ਦਾ ਐਲਾਨ ਕਰ ਦਿੱਤਾ ਜਿਸਦੇ ਵਿਚ ਪੁਰਾਣੇ ਤੇ ਨੌਜਵਾਨ ਆਗੂਆਂ ਦੇ ਸੁਮੇਲ ਨੂੰ ਯਕੀਨੀ ਬਣਾਇਆ ਗਿਆ। ਇਸ ਬਦਲਾਅ ਦੇ ਤਹਿਤ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਜਿਹੜੇ ਨੇ ਮਨਪ੍ਰੀਤ ਸਿੰਘ ਬਾਦਲ ਤੇ ਸੀਨੀਅਰ RSS ਦੇ ਨੇਤਾ ਆਪਣੇ
ਰਾਮ ਮਾਧਵ ਨੂੰ 13 ਨਵੇਂ ਮੀਤ ਪ੍ਰਧਾਨਾਂ ਦੇ ਵਿੱਚ ਸ਼ਾਮਲ ਕੀਤਾ ਗਿਆ। ਇਸ ਸੂਚੀ ਦੇ ਵਿੱਚ ਰਾਜਸਥਾਨ ਦੇ

0: ਸਾਬਕਾ ਮੁੱਖ ਮੰਤਰੀ ਵਸੁਧਰਾ ਰਾਜੇ ਦੀ ਜਿਹੜੀ ਥਾਂ ਨੂੰ ਵੀ ਬਰਕਰਾਰ ਰੱਖਿਆ। ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੂੰ ਵੀ ਸ਼ਾਮਲ ਕੀਤਾ ਤੇ ਨਵੇਂ ਜਨਰਲ ਸਕੱਤਰਾਂ ਚ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਇਰਾਨੀ ਦੀ ਵੀ ਵਾਪਸੀ ਹੋਈ ਹੈ। ਪੰਜਾਬ ਮਾਮਲਿਆਂ ਦੇ ਮੌਜੂਦਾ ਅਬਜ਼ਰਵਰ ਸਤੀਸ਼ ਪੁਨੀਆ ਅਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਦੇ ਕਰੀਬੀ ਰਾਜ ਸਭਾ ਮੈਂਬਰ ਸੰਜੇ ਭਾਟੀਆ ਨੂੰ ਨਵੇਂ ਜਨਰਲ ਸਕੱਤਰਾਂ ਦੀ ਸੂਚੀ ਦੇ ਵਿਚ ਸ਼ਾਮਲ ਕੀਤਾ ਹੈ, ਜਦੋਂ ਕਿ ਵਿਨੋਦ ਤਾਵੜੀ ਅਤੇ ਸੁਨੀਲ ਬਾਂਸਲ ਜਨਰਲ ਸਕੱਤਰਾਂ ਦੇ ਵਜੋਂ ਸੂਚੀ ਦੇ ਵਿਚ ਬਣੇ ਹੋਏ ਨੇ। ਇਸ ਸੂਚੀ ਦੀ ਖਾਸ ਗੱਲ ਵਣਜ ਮੰਤਰੀ ਪਿਊਸ਼ ਗੋਇਲ ਦੀ ਭਾਜਪਾ ਦੇ ਖਜ਼ਾਨਚੀ ਦੇ ਵਜੋਂ ਨਿਯੁਕਤੀ ਹੈ। ਇਹ ਦੇਖਣਾ ਬਾਕੀ ਹੋਵੇਗਾ ਕਿ ਗੋਇਲ ਨੂੰ ਭਾਜਪਾ ਦੇ ਇਕ ਵਿਅਕਤੀ ਇਕ ਅਹੁਦਾ ਨਿਯਮ ਦੇ ਤਹਿਤ ਕੇਂਦਰੀ ਕੈਬਨਿਟ ਤੋਂ ਹਟਾਇਆ ਜਾਵੇਗਾ ਜਾਂ ਨਹੀਂ। ਇਸ ਤੋਂ ਇਲਾਵਾ ਉਤਰਾਖੰਡ ਤੋਂ ਲੋਕ ਸਭਾ ਮੈਂਬਰ ਅਨਿਲ ਬਲੂਨੀ ਮੀਡੀਆ ਮੁਖੀ ਦੇ ਵਜੋਂ ਬਣੇ ਰਹਿਣਗੇ ਤੇ ਉਥੇ ਹੀ ਤਰੁਣ ਝੁੱਗ ਨੂੰ ਵੀ ਜਨਰਲ ਸਕੱਤਰ ਦੇ ਅਹੁਦੇ ਤੋਂ ਹਟਾ ਕੇ ਭਾਜਪਾ ਦੇ ਕੇਂਦਰੀ ਦਫ਼ਤਰ ਦਾ ਇੰਚਾਰਜ ਬਣਾ ਦਿੱਤਾ ਗਿਆ, ਜਦਕਿ ਆਰ ਐਸ ਐਸ ਦੇ ਸੀਨੀਅਰ ਆਗੂ ਬੀ ਐਲ ਸੰਤੋਸ਼ ਸੰਗਠਨ ਦੇ ਜਨਰਲ ਸਕੱਤਰ ਦੇ ਵਜੋਂ ਬਣੇ ਰਹਿਣਗੇ ਤੇ ਨਵੀਂ ਸੂਚੀ ਦੇ ਵਿਚ 13 ਮੀਤ ਪ੍ਰਧਾਨ 8 ਜਨਰਲ ਸਕੱਤਰ ਨੇ, ਜਦੋਂ ਕਿ ਅਰੁਣ ਸਿੰਘ ਦੁਸ਼ਯੰਤ ਗੌਤਮ ਅਤੇ ਰਾਧਾ ਮੋਹਨ ਅਗਰਵਾਲ ਨੂੰ ਜਨਰਲ ਸਕੱਤਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਇਹ ਟੀਮ ਅਗਲੇ ਸਾਲ ਹੋਣ ਵਾਲੀਆਂ 5 ਸੂਬਿਆਂ ਦੀਆਂ ਚੋਣਾਂ ਨੂੰ ਧਿਆਨ ਦੇ ਵਿਚ ਰੱਖ ਕੇ ਬਣਾਈ ਗਈ ਦੱਸੀ ਜਾ ਰਹੀ ਹੈ ਤੇ ਨਿਤਿਨ ਨਬੀਨ ਦੀ ਅੱਜ ਦੀ ਸੂਚੀ ਦੇ ਵਿਚ ਪੰਜਾਬ, ਯੂਪੀ ਅਤੇ ਉਤਰਾਖੰਡ ਨੂੰ ਚੰਗੀ ਨੁਮਾਇੰਦਗੀ ਮਿਲੀ ਹੈ। ਇਨ੍ਹਾਂ ਸੂਬਿਆਂ ਦੇ ਵਿਚ ਅਗਲੇ ਸਾਲ ਚੋਣਾਂ ਜਿਹੜੀਆਂ ਹੋਣਗੀਆਂ। ਲੋ ਦੋਸਤੋ, ਅੱਗੇ ਖਬਰਾਂ ਹੋਰ ਸਾਂਝੀਆਂ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਗਏ ਨੇ, ਉਨ੍ਹਾਂ ਦੇ ਨਾਲ ਕੁਝ ਗੱਲਾਂ ਬਾਤਾਂ ਕਰਦੇ ਹਾਂ ਖਾਸ ਮੁੱਦਿਆਂ ਦੇ ਉੱਤੇ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ। ਸਤਿ ਸ੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ, ਕਿਵੇਂ ਲੱਗਿਆ ਵੀਕਐਂਡ ਜੀ?
1: ਹਾਲ ਚਲ ਵਧੀਆ ਜੀ
0: ਜੀ
1: ਤੇ ਵੀਕਐਂਡ ਦੀ ਕਿਹੜੀ ਗੱਲ ਹੈਗੀ ਜੀ, ਸਦਾ ਦੀਵਾਲੀ ਸਾਧਕੀ ਤੇ ਚਤੋ ਪੈਰ ਬਸੰਤ
0: ਜੀ, ਲੌਂਗ ਵੀਕਐਂਡ ਆ ਗਿਆ। ਮੈਂ ਕਿਹਾ ਤੁਹਾਡੇ ਲਈ ਐਤਕੀ ਜੀ।
1: ਨਹੀਂ ਸਾਡੇ ਕੋਈ ਲੌਂਗ ਵੀਕਐਂਡ ਨਹੀਂ ਆਇਆ ਜੀ,
0: ਅੱਜ ਦੀ ਛੁੱਟੀ ਸੀ ਜੀ,
1: ਸੈਟਰਡੇ ਸੰਡੇ ਨਹੀਂ, ਸਾਨੂੰ ਕੋਟਰ ਦੇ ਵਿੱਚ ਕਦੀ ਛੁੱਟੀ ਹੁੰਦੀ ਜੀ।
0: ਓਕੇ ਜੀ, ਉਦਾਂ ਹੋਈ ਮਤਲਬ ਕਿ ਸਕੂਲਾਂ ਚ ਹੋਈ ਸੀਗੀ?
1: ਹਾਂਜੀ ਪੰਜਾਬ ਸਰਕਾਰ ਦੀ ਹੋਏਗੀ, ਬਟ ਕੋਰਟਸ ਜਿਹੜੀਆਂ ਹੁੰਦੀਆਂ ਨਾ ਜੀ, ਇਹ ਹਾਈ ਕੋਰਟ ਦੇ ਅੰਡਰ ਹੁੰਦੀਆਂ, ਸੁਪਰੀਮ ਕੋਰਟ ਦੇ ਅੰਡਰ, ਉੱਥੇ ਜਿਹੜੀਆਂ ਸਾਡੀਆਂ ਛੁੱਟੀਆਂ ਤਾਂ ਜਿਹੜੀਆਂ ਹੁੰਦੀਆਂ ਨਾ ਜੀ, ਇਹ ਸਪੈਸੀਫਾਈ ਮਤਲਬ ਕੈਲੰਡਰ ਜਦੋਂ ਬਣਦਾ ਉਦੋਂ ਹੀ ਹੋ ਜਾਂਦੀਆਂ ਜੀ, ਸਾਲ ਪਹਿਲਾਂ ਜਿਹੜਾ ਆ
0: ਜੀ,
1: ਕਿਉਂਕਿ ਦੋ ਦੋ ਮਹੀਨੇ ਪਹਿਲਾਂ ਤਰੀਕਾਂ ਜਿਹੜੀਆਂ ਪਈਆਂ ਹੁੰਦੀਆਂ, ਤੇ ਇਸ ਕਰਕੇ ਫਿਰ ਛੁੱਟੀ ਵਾਲੇ ਦਿਨ ਕੇਸ ਨਹੀਂ ਰੱਖੇ ਜਾਂਦੇ
0: ਜੀ,
1: ਤੇ ਛੁੱਟੀਆਂ ਪਹਿਲਾਂ ਹੀ ਡਿਫਾਈਨਡ ਹੁੰਦੀਆਂ ਕਿ ਆਹ ਛੁੱਟੀ ਹੈਗੀ ਆ ਜੀ, ਬੱਚਨ ਚ ਛੁੱਟੀ ਕੋਈ ਨੀ ਹੁੰਦੀ ਜੀ। ਹਾਂਜੀ ਬਾਕੀ ਜਿਹੜਾ ਹੈਗਾ ਆ ਜੀ, ਅੱਜ ਮੀਡੀਆ ਰਿਪੋਰਟ ਜਿਹੜੀਆਂ ਆ
0: ਬਿਲਕੁਲ
1: ਉਹ ਬੜੀਆਂ ਡਿਸਕਸਿੰਗ ਗਿਆ ਜੀ, ਬਹੁਤ ਜ਼ਿਆਦਾ ਹੈ। ਹਾਂਜੀ
0: ਜੀ,
1: ਬੜੀਆਂ ਡਿਸਕਸਿੰਗ ਐਂਡ ਅਸਟੋਨਿਸ਼ਿੰਗ ਦੋਨਾਂ ਹੀ ਆ ਜੀ, ਹੈਰਾਨ ਕਰਨ ਵਾਲੀਆਂ ਵੀ ਆ ਤੇ ਮਾੜੀਆਂ ਵੀ ਆ ਜੀ,
0: ਮਾੜੀਆਂ ਵੀ ਜੀ।
1: ਮਾੜੀਆਂ ਇਸ ਗੱਲੋਂ ਆ ਜੀ ਕਿ ਨੋ ਡਾਊਟ ਕਿ ਸਾਡੀ ਪੋਲਿਟਿਕਸ ਦੇ ਵਿੱਚ ਜਿਹੜਾ ਆ ਵੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇ ਟਾਈਮ ਤੇ ਹੀ ਮੁੱਖ ਮੰਤਰੀ ਤੇ ਪਰਿਵਾਰ ਤੇ ਮਤਲਬ ਆਪਣੇ ਉਹਨਾਂ ਦੇ ਅਹੁਦੇ ਦਾ ਇਨਫਲੂਐਂਸ ਵਰਤਨ ਦੇ ਦੋਸ਼ ਲੱਗਣੇ ਸ਼ੁਰੂ ਹੋ ਗਏ ਸੀ
0: ਜੀ।
1: ਉਦੋਂ ਤਾਂ ਬਹੁਤ ਮਤਲਬ ਜਿਹੜੇ ਹੈਗੇ ਆ, ਬਹੁਤ ਕਮੇਟੀ ਵੀ ਬਣੀ, ਉਸ ਕਮੇਟੀ ਨੇ ਜਿਹੜੀ ਜਾਂਚ ਵੀ ਕੀਤੀ, ਉਹਦੇ ਵਿੱਚ ਕੋਈ ਉਹਨਾਂ ਨੂੰ ਉਹਨਾਂ ਨੇ ਕਿਹਾ ਜੀ ਕਿ ਪਰਿਵਾਰ ਜਿਹੜਾ ਆ ਉਹਦੇ ਸਟੇਟਸ ਦੇ ਵਿੱਚ ਫਰਕ ਪੈ ਗਿਆ ਜੀ, ਤੇ ਇਹ ਉਹ ਇਹ ਬਾਹਰ ਜਦੋਂ ਜਾਂਦੇ ਹੈਗੇ ਆ ਤੇ ਉਦੋਂ ਆਪਣਾ ਜਿਹੜਾ ਆ ਇਨਫਲੂਐਂਸ ਵਰਤਦੇ ਹੈਗੇ ਆ, ਉਹ ਦੱਸਦੇ ਆ ਕਿ ਅਸੀਂ ਜਿਹੜਾ ਆ ਪ੍ਰਤਾਪ ਸਿੰਘ ਕੈਰੋਂ ਦਾ ਪਰਿਵਾਰ ਆ
0: ਜੀ।
1: ਇੱਥੇ ਕ ਤੱਕ ਫਾਈਂਡਿੰਗਸ ਇਹ ਆਈਆਂ ਸੀਗੀਆਂ ਜੀ, ਤੇ ਰਿਟਨ ਦੇ ਵਿੱਚ ਇੰਨੀਆਂ ਫਾਈਂਡਿੰਗ ਸੀ, ਬਟ ਔਨ ਦਾ ਗਰਾਊਂਡ ਜਿਹੜਾ ਹੈਗਾ ਆ ਦੰਤ ਕਥਾਵਾਂ ਤਾਂ ਬਹੁਤ ਆ ਜੀ।
0: ਬਿਲਕੁਲ ਆ ਜੀ, ਪਰ ਜੋ ਅੱਜ ਸੈਣੀ ਸਾਹਿਬ ਖੁਲਾਸੇ ਹੋਏ ਆ ਉਹਦੇ ਉੱਤੇ ਕੋਈ ਸਮੇਂ ਦੀ ਸਰਕਾਰ ਨੇ ਕੋਈ ਅਜੇ ਤੱਕ ਬਿਆਨਬਾਜ਼ੀ ਨਹੀਂ ਕੀਤੀ, ਜਾਂ ਕੱਲ ਤੱਕ ਖਬਰਾਂ ਲੱਗਣਗੀਆਂ ਫਿਰ ਹੀ ਇਹ ਸਾਰਾ ਕੁਝ ਆਏਗਾ। ਜਿਵੇਂ ਕਿ 9 ਪੰਨਿਆਂ ਦੀ ਜਿਹੜੀ ਇੱਕ ਰਿਪੋਰਟ ਆਈ ਹੈ ਜਾਂ ਰਿਪੋਰਟ ਕਾਹਦੀ ਹੈ, ਚਿੱਠੀਆਂ ਸਾਹਿਬਾ ਜੱਟੀ ਨੇ ਲਿਖ ਮਿਰਜ਼ੇ ਨੂੰ ਪਾਤੀਆਂ ਨੇ, 9 ਪੇਜ ਦੀ ਚਿੱਠੀ ਜੋ ਆਪਣੇ ਡੀ ਜੀ ਪੀ ਨੂੰ ਮਿਲੀ ਹੈ, ਤੇ ਈਡੀ ਦਾ ਜਿਹੜਾ ਮੋਹਾਲੀ ਦੇ ਵਿਚ ਇੱਕ ਰੇਡ ਹੋਈ ਸੀ ਪਹਿਲੇ ਸਮਿਆਂ ਦੇ ਵਿਚ, ਉਹ ਮਸਲਾ ਕਾਫੀ ਜਿਹੜਾ ਸੀ ਐਮ ਓ ਆਫਿਸ ਤੱਕ ਦਾ ਅਧਿਕਾਰੀਆਂ ਦੇ ਨਾਲ ਜੁੜਦਾ ਵੀ ਨਜ਼ਰ ਆਉਂਦਾ ਸੀ, ਤੇ ਉਹ ਚਾਹੇ ਟਰਾਂਸਫਰ ਹੋਣ ਕਿਸੇ ਦੇ, ਚਾਹੇ ਸੀ ਐਲ ਯੂ ਹੋਣ ਤੇ ਚਾਹੇ ਕੋਈ ਹਥਿਆਰਾਂ ਦੇ ਲਾਇਸੈਂਸ ਹੋਣ ਜੀ, ਉਹਨਾਂ ਦਾ ਜ਼ਿਕਰ ਆਉਂਦਾ ਹੈ ਕਿ ਕਿਵੇਂ ਸਾਰਾ ਕੁਝ ਹਾਸਲ ਕੀਤਾ ਜਾਣਾ ਯੋਜਨਾਬੰਦ ਤਰੀਕੇ ਨਾਲ ਚੱਲਦਾ ਸੀ। ਤੇ ਉਹ ਸਾਰਾ ਸਿਲਸਿਲਾ ਨਾਲ ਨਾਲ ਸੈਣੀ ਸਾਹਿਬ, ਚਲੋ ਮੈਂ ਸਵਾਲ ਤੁਹਾਡੇ ਲਈ ਦੂਸਰਾ ਵੀ ਨਾਲ ਹੀ ਕਰ ਦਿੰਦਾ, ਇਹਦੇ ਨਾਲ ਹੀ ਜੁੜਿਆ ਉਹ ਵੀ ਹੈ। ਤੇ ਸੀਐਮ ਮਾਨ ਸਾਹਿਬ ਜਿਹੜੇ ਨੇ ਉਹਨਾਂ ਦੀ ਵਾਈਫ ਦਾ ਵੀ ਜ਼ਿਕਰ ਆਇਆ, ਇੱਕ ਜਿਹੜੀ ਕਾਫੀ FIR ਵੀ ਸਾਹਮਣੇ ਨਜ਼ਰ ਆ ਰਹੀ ਹੈ, ਪਰ ਹਾਂਜੀ
1: ਜੀ ਜੀ ਜੀ ਮੈਂ ਉਹਦਾ ਦੱਸ ਦਿੰਦਾ ਸਰ
0: ਜੀ।
1: ਜਿਹੜਾ ED ਦੀ ਚਿੱਠੀ ਹੈਗੀ ਨਾ ਜੀ, ਉਹਦੇ ਵਿੱਚ ਤਾਂ ਮੁੱਖ ਮੰਤਰੀ ਦਾ ਆਫਿਸ CMO ਜਿਹੜਾ ਹੈਗਾ ਆ ਉਹ ਘੇਰੇ ਚ ਆਂਦਾ ਆ। ਉਹਨਾਂ ਨੇ ਬਕਾਇਦਾ ਤੌਰ ਤੇ ਰਿਕਾਰਡਿੰਗਸ ਵੀ ਕੀਤੀਆਂ ਕੋਈ ਲੋਕਾਂ ਦੀਆਂ ਗੱਲਬਾਤ,
0: ਬਿਲਕੁਲ
1: ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਸ ਤਰੀਕੇ ਦੇ ਨਾਲ ਜਿਹੜਾ ਆ ਵੀ ਤੁਹਾਡੇ CMO ਦੇ ਵਿੱਚ ਟਰਾਂਸਫਰ ਬਦਲੇ, ਪੋਸਟਿੰਗ ਬਦਲੇ, ਹਾਂਜੀ ਉਹ ਪੈਸੇ ਲਏ ਜਾਂਦੇ ਹੈਗੇ ਸੀ ਤੇ ਬਹੁਤ ਮੁੱਖ ਮੰਤਰੀ ਦੇ ਨੇੜਲੇ ਬੰਦਿਆਂ ਤੱਕ ਜਿਹੜੀ ਆ ਉਹਨਾਂ ਨੇ ਕਿਹਾ ਕਿ DGP ਨੂੰ ਦੇਤਾ ਕਿ ਇਹਦੇ ਤੇ FIR ਦਰਜ ਕਰਕੇ ਤੇ ਇਨਵੈਸਟੀਗੇਟ ਕਰੋ
0: ਜੀ।
1: ਹੁਣ ਸਵਾਲ ਇਹ ਹੈਗਾ ਆ ਕਿ ਗ੍ਰਹਿ ਮੰਤਰੀ ਜਿਹੜਾ ਹੈਗਾ ਆ ਮੁੱਖ ਮੰਤਰੀ ਸਾਹਿਬ ਹੀ ਹੈਗੇ ਆ ਜੀ, ਤੇ DGP ਗ੍ਰਹਿ ਮੰਤਰਾਲੇ ਦੇ ਥੱਲੇ ਆਉਂਦੇ ਹੈਗੇ, DGP ਉਹਨਾਂ ਦੇ ਉੱਤੇ ਜਿਹੜਾ ਆ ਕਾਰਵਾਈ ਕਿੱਦਾਂ ਕਰ ਦੇਣਗੇ ਜੀ। ED ਨੇ ਵੀ ਆਪਣਾ ਕੰਮ ਜਿਹੜਾ ਆ ਅਧੂਰਾ ਕੀਤਾ, ਜਾਂ ਤਾਂ ਤੁਸੀਂ ਜਿਹੜਾ ਹੈਗਾ ਆ ਉਹਨੂੰ ਚੁੱਪ ਕਰਕੇ ਜੋ ਇਹ ਇਹਨਾਂ ਨੂੰ ਭੇਜਦੇ ਹੈਗੇ ਆ ਚੁੱਪ ਕਰਕੇ ਜਿਹੜਾ ਹੈਗਾ ਆ ਹਾਈ ਕੋਰਟ ਨੂੰ ਜਿਹੜਾ ਆ ਉੱਥੇ ਪਟੀਸ਼ਨ ਦਾਇਰ ਕਰ ਦਿਓ ਕਿ ਦੈਟ ਇਜ਼ ਦਾ ਐਵੀਡੈਂਸ
0: ਜੀ,
1: ਤੇ ਇਹਦੇ ਤੇ ਜਿਹੜਾ ਆ DGP ਨੂੰ ਡਾਇਰੈਕਸ਼ਨ ਦਿੱਤੀਆਂ ਜਾਣ ਕੇ ਪਰਚਾ ਦਰਜ ਕਰੇ
0: ਜੀ,
1: ਆਪਣੇ ਆਪ ਪਰਚਾ ਦਰਜ ਹੋ ਜਾਂਦਾ ਜੀ
0: ਜੀ।
1: ਉਹ ਸਿੱਧਾ ਜੇ DGP ਨੂੰ ਤੁਸੀਂ ਕਹੋਗੇ DGP ਡੇਅਰ ਹੀ ਨਹੀਂ ਕਰੇਗਾ, ਐਕਟਿੰਗ DGP ਆ ਉਹ ਡੇਅਰ ਹੀ ਨਹੀਂ ਕਰੇਗਾ, ਉਹ ਉਹਦੇ ਤਾਂ ਮਤਹਿਤ ਹੈਗਾ ਜੀ
0: ਜੀ।
1: ਸੋ ਇਸ ਕਰਕੇ ਜਿਹੜਾ ਆ ਉਹ ਤਾਂ ਚੀਜ਼ ਜਿਹੜੀ ਉਹਨਾਂ ਕੋਲੋਂ ਐਕਸਪੈਕਟ ਕਰਨੀ ਜਿਹੜੀ ਹੈਗੀ ਆ
0: ਜੀ
1: ਉਹ ਗਲਤ ਆ ਜੀ।
0: ਕਾਫੀ ਜਿਹੜੇ ਕਹਿ ਸਕਦੇ ਇੱਕ ਸ਼ਕਤੀਸ਼ਾਲੀ ਵੀ ਕਹਿ ਲੋ ਜਾਂ ਫਿਰ ਕਹਿ ਲੋ ਜਿੰਮੇਵਾਰ ਇਨਸਾਨ ਨੇ, ਉਹਨਾਂ ਨੇ ਇਹ ਚੀਜ਼ ਦਾ ਖੁਲਾਸਾ ਕੀਤਾ, ਉਹਨਾਂ ਸ਼ਿਕਵਾ ਵੀ ਨਾਲ ਨਾਲ ਜਿਤਾਇਆ ਕਿ ਜਿਹੜੀ DGP ਨੂੰ ਇਹ ਜਿਹੜੀ FIR ਕਰਨ ਦੀ ਜਾਂ ਉਹ ਕਹਿੰਦੇ ਕਿ ਮੇਰੀ ਸਮਝੋ ਵੀ ਬਾਹਰ ਹੈ ED ਨੂੰ, ਮਤਲਬ ਕਿ ED ਨੇ ਕਾਹਤੋਂ ਇਹ ਕੀਤਾ ਹੈ, ਕੀ ਉਹ ਇਨਸਾਫ ਕਰ ਪਾਉਣਗੇ?
1: ਭਾਰੇ ਸਾਹਿਬ ਤੁਸੀਂ ਤਾਂ ਅਲੰਕਾਰ ਬੜੀ ਛੇਤੀ ਲਾ ਦਿੰਦੇ ਆ ਲੋਕਾਂ ਦੇ ਨਾਂ ਨਾਲ ਜੀ, ਵੀ ਬੜੇ ਜ਼ੋਰਦਾਰ ਤੇ ਬੜੇ ਅਸਰਦਾਰ। ਜਦੋਂ ਲੋਕੀ ਅਹੁਦਿਆਂ ਤੇ ਹੁੰਦੇ ਆ ਉਹਨਾਂ ਦਾ ਕੰਮ ਵਿਚਾਰੇ ਜਾਂਦੇ ਹੁੰਦੇ ਆ ਸਰ, ਬਾਅਦ ਚ ਆ ਕੇ ਜਿਹੜੀਆਂ ਗੱਲਾਂ ਕਰਨੀਆਂ ਮੈਂ ਦੱਸ ਦਿੰਦਾ। ਹੁਣ ਜਿਹੜੀ ਗੱਲ ਹੈਗੀ ਆ ਜੋ ਮੇਰੇ ਮਨ ਚ ਹੈਗੀ ਉਹ ਵੀ ਮੈਂ ਦੱਸ ਦਿੰਦਾ, ਜਿਹੜਾ ਤੁਸੀਂ ਅਲੰਕਾਰ ਲਾਏ ਆ ਉਹ ਡਿਜਰਵ ਨਹੀਂ ਕਰਦੇ। ਹਾਂਜੀ ਉਹ ਠੀਕ ਗੱਲ ਹੈਗੀ ਆ ਕਿ ਮੀਡੀਆ ਦੇ ਵਿੱਚ ਆ ਕੇ ਜਿਹੜੀ ਹੈਗੀ ਬੂਸਟਿੰਗ ਕਰਨੀ ਬੜੀ ਸੌਖੀ ਹੁੰਦੀ ਆ
0: ਜੀ।
1: ਆਪਾਂ ਗੱਲ ਕਰਨ ਤੋਂ ਪਹਿਲਾਂ ਇਹ ਕਿਹਾ ਮੀਡੀਆ ਰਿਪੋਰਟਾਂ ਅਨੁਸਾਰ, ਕਿਉਂਕਿ ਆਪਣੇ ਕੋਲ ਵੋਟ ਇਨ ਹੈਂਡ ਹੈ ਇਸ ਵੇਲੇ ਕੋਈ ਨਹੀਂ ਹੈ, ਮੀਡੀਆ ਦੀ ਰਿਪੋਰਟ ਆ ਉਹਦੇ ਤੇ ਡਿਸਕਸ਼ਨ ਕਰ ਰਹੇ ਹੈਗੇ ਆ ਜੀ। ਹਾਂਜੀ ਕੋਈ ਬੂਸਟਿੰਗ ਵਾਲੀ ਗੱਲ ਨਹੀਂ ਕਰਦੇ
0: ਜੀ।
1: ਦੂਜਾ ਸਰ ਆਇਆ ਹੈਗਾ ਆ ਜੀ ਮੀਡੀਆ ਰਿਪੋਰਟਾਂ ਦੇ ਵਿੱਚ ਹੀ ਜਿਹੜਾ ਆ ਕਿ 2 ਸਰ ਰਿਟ ਹੋਈਆਂ
0: ਜੀ
1: ਹਾਈ ਕੋਰਟ ਚ।
0: ਹਾਂਜੀ
1: ਇੱਕ ਰਿਟ ਕਹਿ ਰਹੀ ਹੈਗੀ ਆ ਕਿ ਇੱਕ ਰੇਪ ਕੇਸ ਦੀ ਕੋਈ ਵਿਕਟਿਮ ਉਹਦਾ ਫਾਦਰ ਜਿਹੜਾ ਹੈਗਾ ਆ ਉਹ ਕਹਿ ਰਿਹਾ ਆ ਕਿ ਮੇਰੀ ਬੇਟੀ ਦਾ ਕੇਸ ਜਿਹੜਾ ਆ ਉਹ ਕਿਸੇ DGP ਨੂੰ ਕਹਿ ਕੇ ਤੇ ਕਿਸੇ ਅੱਛੇ ਰੈਂਕ ਦੇ ਆਫਿਸਰ ਨੂੰ ਜਾਂ ਉਹਦੀ ਸੁਪਰਵਿਜ਼ਨ ਦੇ ਵਿੱਚ ਜਾਂ ਹਾਈ ਕੋਰਟ ਦੀ ਸੁਪਰਵਿਜ਼ਨ ਦੇ ਵਿੱਚ ਸੌਂਪਿਆ ਜਾਵੇ ਤੇ ਇਨਵੈਸਟੀਗੇਸ਼ਨ ਕੀਤੀ ਜਾਵੇ ਜੀ, ਵੀ ਸਾਡੇ ਤੇ ਇਨਫਲੂਐਂਸ ਬਣਾਇਆ ਜਾ ਰਿਹਾ ਆ ਵੀ ਕੇਸ ਨੂੰ ਵਿਦਡਰਾ ਕਰਨ ਵਾਸਤੇ, ਜਾਂ ਦੂਜੇ ਪਾਸੇ ਜਿਹੜੇ ਬੰਦੇ ਹੈਗੇ ਆ ਉਹਨਾਂ ਦਾ ਇਨਫਲੂਐਂਸ ਜਿਹੜਾ ਹੈਗਾ ਆ ਉਹ ਮੁੱਖ ਮੰਤਰੀ ਦੀ ਵਾਈਫ ਤੱਕ ਹੈਗਾ ਆ ਜੀ
0: ਜੀ।
1: ਤੇ ਜੋ ਉਹਨੇ ਆਪਣਾ ਸ਼ੰਕਾ ਪ੍ਰਗਟ ਕੀਤਾ ਜਾਂ ਜੋ ਚੀਜ਼ ਅਗਲਾ ਕਹਿ ਰਿਹਾ ਹੈ ਉਹਦੇ ਐਲੀਗੇਸ਼ਨ ਆ ਵੀ ਮੁੱਖ ਮੰਤਰੀ ਦੀ ਵਾਈਫ ਨੇ 5 ਕਰੋੜ ਰੁਪਇਆ ਉਹਨਾਂ ਕੋਲੋਂ ਮੰਗਿਆ ਆ FIR ਕੁਐਸ਼ ਕਰਾ ਦੇਣ ਦਾ
0: ਜੀ।
1: ਹੁਣ ਇਹ ਜਿਹੜੀ ਚੀਜ਼ ਹੈਗੀ ਬੜੀ ਸੀਰੀਅਸ ਨੋਟ ਆ
0: ਬਿਲਕੁਲ,
1: ਬਟ ਐਟ ਦਾ ਸੇਮ ਟਾਈਮ ਜਿਹੜਾ ਬੰਦੇ ਕੋਲੋਂ ਮੰਗਿਆ ਆ ਉਹ ਨੀ ਦੋਸ਼ ਲਾ ਰਿਹਾ
0: ਜੀ,
1: ਜਿਹਨੂੰ ਇਸ ਚੀਜ਼ ਨਾਲ ਨੁਕਸਾਨ ਹੋਣਾ ਹੈਗਾ ਆ ਜਾਂ ਉਹਨਾਂ ਦੇ ਉਹ ਇਸ ਚੀਜ਼ ਦਾ ਕਹਿ ਰਿਹਾ ਹੈਗਾ ਜੀ
0: ਜੀ।
1: ਹੋਣਗੇ ਕਿਸੇ ਦੇ ਕਿਸੇ ਨਾਲ ਰਿਲੇਸ਼ਨ ਹੋ ਵੀ ਸਕਦੇ ਹੈਗੇ ਆ ਜੀ, ਜਿੱਦਾਂ ਮਰਜ਼ੀ ਹੈਗੇ ਆ, ਬਟ ਹਾਉ ਹੀ ਕੈਨ ਸੇ
0: ਜੀ,
1: ਜੇ ਉਹ ਕਹਿ ਰਿਹਾ ਹੈਗਾ ਆ ਵੀ ਹਾਂਜੀ ਉਹਨੂੰ ਐਪਰੀਹੈਂਸ਼ਨ ਆ ਜਾਂ ਜਿੱਦਾਂ ਮਰਜ਼ੀ ਹੈਗਾ ਆ ਜੀ, ਉਹ ਕਹਿ ਰਿਹਾ ਸੀ ਕਿ ਮੇਰਾ ਕੇਸ ਜਿਹੜਾ ਆ ਉਹ CBI ਨੂੰ ਟ੍ਰਾਂਸਫਰ ਕਰ ਦਿੱਤਾ ਜਾਵੇ।
0: ਬਿਲਕੁਲ ਹੈ ਜੀ,
1: ਹਾਂਜੀ ਉਹ ਹਾਈ ਕੋਰਟ ਨੇ CBI ਨੂੰ ਟ੍ਰਾਂਸਫਰ ਤਾਂ ਨਹੀਂ ਕੀਤਾ
0: ਜੀ,
1: ਤੇ ਕੋਰਟਾਂ ਦੀਆਂ ਪ੍ਰੋਸੀਡਿੰਗ ਪ੍ਰਜ਼ੰਪਸ਼ਨ ਤੇ ਨਹੀਂ ਚੱਲਦੀਆਂ ਹੈਗੀਆਂ, ਅਸੰਪਸ਼ਨ ਤੇ ਨਹੀਂ ਚੱਲਦੀਆਂ ਜੀ ਵੀ ਹਾਂ ਜੀ ਉਹਨੇ ਏਦਾਂ ਕਿਹਾ ਤੇ ਉਹਨੇ ਏਦਾਂ ਮੰਗੇ ਤੇ ਉਹਨੇ ਉਦਾਂ ਲੈ ਲਿਆ ਜਾਂ ਏਦਾਂ ਕਰਕੇ, ਉਹ ਤਾਂ ਇਹ ਹੈਗਾ ਕਿ ਜੋ ਐਕਚੁਅਲੀ ਵਾਪਰਿਆ ਆ ਉੱਥੇ ਤੱਕ ਹੀ ਸੀਮਿਤ ਰਹਿਣਗੇ ਨਾ ਜੀ।
0: ਕੋਈ ਲੈਣ ਦੇਣ ਦਾ ਨਹੀਂ, ਕੋਲੈਕਟ ਹੋਇਆ ਨਾ ਸਾਬਤ ਨਹੀਂ ਕਰ ਪਾਇਆ ਕਿਸੇ।
1: ਹਾਂਜੀ ਨਹੀਂ, ਹਾਂਜੀ ਵੀ ADGP ਰੈਂਕ ਦੇ ਕਿਸੇ ਆਫਿਸਰ ਨੂੰ ਇਹ ਜਿਹੜੀ ਆ ਦਿੱਤੀ ਜਾਵੇ ਜੀ। ਸੋ ਬੇਅਰ ਐਲੀਗੇਸ਼ਨ ਦੇ ਉੱਤੇ ਤਾਂ ਨਹੀਂ, ਪਰ ਖੈਰ ਜਿੱਥੇ ਤੱਕ ਮਾਨ ਸਾਹਿਬ ਕਹਿੰਦੇ ਵੀ ਅਸੀਂ ਕੱਟੜ ਇਮਾਨਦਾਰ ਆ ਜੀ, ਉੱਥੇ ਜਿਹੜੀ ਹੈਗੀ ਆ ਜਦੋਂ ਏਦਾਂ ਦੀਆਂ ਖਬਰਾਂ ਸੁਣਦੇ ਹੈਗੇ ਆ ਨਾ ਜੀ, ਤੇ ਫਿਰ ਮਨ ਟੁੱਟਦਾ ਜ਼ਰੂਰ ਆ ਜੀ, ਕਿਉਂਕਿ ਨਾਲ ਐਟ ਦਾ ਸੇਮ ਟਾਈਮ ਜਿਹੜਾ ਹੈਗਾ ਆ ਜਿਹੜਾ ਅਗਲਾ ਐਲੀਗੇਸ਼ਨ ਆ ਉਹ ਇਸ ਤੋਂ ਵੀ ਜ਼ਿਆਦਾ ਸੀਰੀਅਸ ਆ। ਉਹ ਇਹ ਆ ਕਿ ਇੱਕ ਰਿਟ ਪਟੀਸ਼ਨ ਦਾਇਰ ਹੋਈ ਹੈਗੀ ਆ ਆਰਮੀ ਅਥਾਰਟੀਜ਼ ਨੇ ਕੀਤੀ ਆ ਜੀ, ਯੂਨੀਅਨ ਆਫ ਇੰਡੀਆ ਨੇ ਇਹਦੇ ਤੇ ਆਪਣੇ ਜਿਹੜੇ ਆ ਪੰਜਾਬ ਸਰਕਾਰ ਨੂੰ ਮਤਲਬ ਇਸ ਚੀਜ਼ ਦੀਆਂ ਡਾਇਰੈਕਟਾਂ ਦੇਣ। ਕੋਈ ਹਿਲਟਨ ਹੋਟਲ ਆ ਜੀ, ਉਹਨੇ ਕਹਿੰਦੇ ਹੈਗੇ ਆ ਵੀ ਆਰਮੀ ਅਥਾਰਟੀਜ਼ ਦੀ ਜਿਹੜੀ ਆ ਜ਼ਮੀਨ ਅਨਕਰੋਚ ਕਰ ਲਈ ਆ ਤੇ ਉੱਥੇ ਕੰਸਟਰਕਸ਼ਨ ਕਰ ਰਿਹਾ। ਅਸੀਂ ਕਹਿੰਦੇ ਸਰਕਾਰ ਨੂੰ ਲਿਖਦੇ ਆ ਤੇ ਸਰਕਾਰ ਜਿਹੜੀ ਹੈਗੀ ਆ ਨਾ ਤਾਂ ਉਹਨੂੰ ਰਸਟ੍ਰੇਨ ਕਰਦੀ ਆ, ਤੇ ਅਸੀਂ ਕਹਿੰਦੇ ਹੈਗੇ ਆ ਵੀ ਉਹਨੂੰ ਕੰਸਟਰਕਸ਼ਨ ਕਰਨ ਤੋਂ ਰਸਟ੍ਰੇਨ ਕੀਤਾ ਜਾਵੇ, ਜਾਣੀ ਕਿ ਰੋਕਿਆ ਜਾਵੇ
0: ਜੀ।
1: ਐਟ ਦਾ ਸੇਮ ਟਾਈਮ ਜਿਹੜਾ ਆ ਵੀ ਉਹ ਜਗ੍ਹਾ ਆਰਮੀ ਦੀ ਆਕੂਪਾਈਡ ਹੈਗੀ ਆ ਜਾਂ ਉਹਨਾਂ ਦੀ ਜਿਹੜੀ ਹੈਗੀ ਆ ਉਹਨਾਂ ਦੀ ਜੁਰਿਸਡਿਕਸ਼ਨ ਦੀ ਹੈਗੀ ਆ ਤੇ ਉਹ ਉਹਨਾਂ ਦੀ ਜਗ੍ਹਾ ਹਵਾਲੇ ਕੀਤੀ ਜਾਵੇ। ਉਹ ਕਹਿੰਦੇ ਅਸੀਂ ਆਰਮੀ ਵਾਲਿਆਂ ਨੇ ਪੰਜਾਬ ਸਰਕਾਰ ਨੂੰ ਲਿਖਿਆ ਸੀ, ਬਟ ਕਿਉਂਕਿ ਜਿਹੜਾ ਹਿਲਟਨ ਹੋਟਲ ਦਾ ਜਿਹੜਾ ਹੈਗਾ ਮਾਲਕ ਆ ਉਹ ਮੁੱਖ ਮੰਤਰੀ ਦੀ ਸਿਸਟਰ ਨੂੰ ਦੇ ਨਾਲ ਵਿਦੇਸ਼ ਜਾਂਦਾ ਦੇਖਿਆ ਗਿਆ ਜਾਂ ਉਹਨਾਂ ਦੇ ਨਾਲ ਗਏ ਆ
0: ਜੀ,
1: ਇਸ ਕਰਕੇ ਸਾਨੂੰ ਐਪਰੀਹੈਂਸ਼ਨ ਆ ਕਿ ਜੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਜਾਂ ਉਹਨਾਂ ਨੂੰ ਨਹੀਂ ਰੋਕਿਆ ਤੇ ਇਹ ਇਸੇ ਕਰਕੇ ਨਹੀਂ ਰੋਕਿਆ ਕਿ ਉਹਨਾਂ ਦਾ ਉਸ ਬੰਦੇ ਦਾ ਇਨਫਲੂਐਂਸ ਜਿਹੜਾ ਆ
0: ਜੀ
1: ਉਹ ਮਾਨ ਸਾਹਿਬ ਦੀ ਸਿਸਟਰ ਤੱਕ ਹੈਗਾ, ਜਿਹਦੇ ਕਰਕੇ ਵੀ ਸਰਕਾਰ ਇਹ ਕੰਮ ਨਹੀਂ ਕਰ ਰਹੀ
0: ਜੀ,
1: ਤੇ ਉਹਦੇ ਵਾਸਤੇ ਉਹਨਾਂ ਨੇ ਡਾਇਰੈਕਸ਼ਨ ਦੇਣ ਦੀ ਮੰਗ ਕੀਤੀ ਆ ਜੀ।
0: ਬਿਲਕੁਲ ਹੈ ਜੀ,
1: ਦੋਨੇ ਐਪੀਸੋਡ ਬੜੇ ਸੈਡ ਆ
0: ਜੀ।
1: ਹਾਂਜੀ,
0: ਏਦਾਂ
1: ਨਹੀਂ ਹੋਣੀ ਚਾਹੀਦੀ ਇਹ ਸਾਰੀਆਂ ਚੀਜ਼ਾਂ, ਪਰ ਇਹ ਲਾਈਮ ਲਾਈਟ ਚ ਉਦੋਂ ਆਉਂਦੀਆਂ ਹੈਗੀਆਂ ਆ ਜਦੋਂ ਆਫਿਸਰ ਜਿਹੜੇ ਆ ਨਾ ਉਹ ਚਿਹਰਾ ਦੇਖ ਕੇ ਤੇ ਰਿਲੀਫ ਦੇਣ
0: ਜੀ
1: ਹੋਣਾ ਚਾਹੀਦਾ, ਉਹਨਾਂ ਨੂੰ ਆਪਣਾ ਫਰਜ਼ ਪਛਾਨਣਾ ਚਾਹੀਦਾ ਹੈਗਾ ਜਾਂ ਕੰਪਲੇਂਟ ਆਈ ਹੈਗੀ ਆ ਤੇ ਉਹਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ, ਉਹਦਾ ਐਕਸ਼ਨ ਹੋਣਾ ਚਾਹੀਦਾ ਬਕਾਇਦਾ ਤੌਰ ਤੇ।
0: ਬਿਲਕੁਲ,
1: ਜੇ ਆਰਮੀ ਕੋਈ ਗੱਲ ਕਹਿ ਰਹੀ ਹੈਗੀ ਆ ਤੇ ਉਹਦੇ ਤੇ ਆਪਾਂ ਸ਼ੱਕ ਨਹੀਂ ਕਰ ਸਕਦੇ, ਕਿਉਂਕਿ ਆਮ ਬੰਦਾ ਗੱਲ ਕਰੇ ਜਾਂ ਕੋਈ ਆਪਾਂ ਸ਼ੰਕਾ ਕਰ ਲੈਂਦੇ ਵੀ ਆਪੋਜੀਸ਼ਨ ਦਾ ਹੋਊਗਾ ਜਾਂ ਫਲਾਨੇ ਦਾ ਹੋਊਗਾ,
0: ਇਲਜ਼ਾਮਬਾਜ਼ੀ। ਹਾਂਜੀ,
1: ਹਾਂ ਇਲਜ਼ਾਮਬਾਜ਼ੀ ਹੋ ਰਹੀ ਆ ਜੀ। ਹੁਣ ਆਰਮੀ ਕਹਿ ਰਹੀ ਹੈਗੀ ਆ ਜਦੋਂ ਏਦਾਂ ਦੇ ਐਲੀਗੇਸ਼ਨ ਲੱਗਦੇ ਹੋਣ ਉਸ ਵੇਲੇ ਮੁੱਖ ਮੰਤਰੀ ਸਾਹਿਬ ਦਾ ਚੁੱਪ ਰਹਿਣਾ
0: ਜੀ,
1: ਉਹ ਭਾਵਾਂ ਜਿੱਦਾਂ ਮਰਜ਼ੀ ਕਹਿ ਦਿੰਦੇ ਹੈਗੇ ਆ ਜੀ, ਉਹ ਸਾਡੇ ਪਿੰਡ ਇੱਕ ਬੰਦਾ ਹੈਗਾ ਸੀਗਾ ਜੀ, ਚਲੋ ਮੈਂ ਮਤਲਬ ਫਲੋ ਚ ਗੱਲ ਨਿਕਲ ਜਾਂਦੀ ਜੀ, ਉਹ ਬੰਦੇ ਇੱਕੋ ਹੀ ਬੂਸਟਿੰਗ ਕਰਦਾ ਹੁੰਦਾ ਸੀ ਵੀ ਮੇਰੇ ਤੇ ਕਰਪਸ਼ਨ ਦਾ ਕਿੱਦਾਂ ਐਲੀਗੇਸ਼ਨ ਲਾ ਦੂ, ਮੇਰੇ ਤੋਂ ਰੱਬ ਵੀ ਆ ਕੇ ਉਂਗਲ ਨੀ ਕਰ ਸਕਦਾ, ਮੈਂ ਤਾਂ ਆਪਣਾ ਸਰੀਰ ਵੀ ਦਾਨ ਕੀਤਾ ਆ ਜੀ
0: ਜੀ।
1: ਹਾਂਜੀ, ਅਗਲੇ ਬੰਦੇ ਨੇ ਵਾਕਈ ਲੋਕੀ ਨੇ ਉਹਨੇ ਆਪਣੀ ਜਿਹੜੀ ਹੈਗੀ ਟਵੀਟ ਲਿਆ ਦੇਣੀ ਦਿਖਾਉਣੀ ਸ਼ੁਰੂ ਕਰ ਦੇਣੀ
0: ਜੀ,
1: ਨਾ ਉਸ ਬੰਦੇ ਨੇ ਕਿਸੇ ਨੂੰ ਕਮਿਸ਼ਨ ਦਿੱਤਾ, ਨਾ ਕਿਹਾ ਕਿ ਭਾਈ ਮੈਂ ਕੋਈ ਨਾ ਮੈਂ ਕੁਛ ਖਾਣਾ ਤੇ ਨਾ ਮੈਂ ਕਿਸੇ ਨੂੰ ਖਾਣ ਦੇਣਾ ਜੀ
0: ਜੀ।
1: ਤੇ ਉਹ ਅਗਲੇ ਬੰਦੇ ਨੇ ਵੀ ਮੈਂ ਸਰੀਰ ਵੀ ਦਾਨ ਕੀਤਾ ਆ ਜੀ
0: ਜੀ,
1: ਮਰਨ ਤੋਂ ਬਾਅਦ ਸਰੀਰ ਵੀ ਜਿਹੜਾ ਹੈਗਾ ਆ ਬੜਾ ਸੋਹਣਾ ਆਪਣੀ ਥਾਂ ਦੇ ਉੱਤੇ ਫੂਕਿਆ ਤੇ ਉੱਥੇ ਉਹਦਾ ਥੜਾ ਬਣਿਆ ਆ ਸੱਥਾਂ ਜੀ, ਨਾ ਕੋਈ ਸਰੀਰ ਲੈਣ ਆਇਆ ਨਾ ਵਾਸਤਾ ਜੀ, ਸਾਰੀ ਉਮਰ ਉਹ ਇਸੇ ਚੀਜ਼ ਦੀ ਬੂਸਟਿੰਗ ਕਰਦਾ ਕਿ ਅੱਜ ਵੀ ਉਹਦੀ ਕੋਠੀ ਨੂੰ ਇੱਟਾਂ ਜਿਹੜੀਆਂ ਆ ਵੀ ਪੰਚਾਇਤ ਦੇ ਰਸਤੇ ਨੂੰ ਜਿਹੜੀਆਂ ਇੱਟਾਂ ਲੱਗੀਆਂ ਆ ਉਹਦੀ ਕੋਠੀ ਜਿਹੜੀ ਹੈਗੀ ਆ ਉਹਦੀਆਂ ਇੱਟਾਂ ਕੱਢ ਕੇ ਦੇਖ ਲੋ ਇੱਕੋ ਮਾਰਕੇ ਦੀਆਂ ਇੱਟਾਂ ਆ
0: ਜੀ।
1: ਸੋ ਇਸ ਕਰਕੇ
0: ਜੀ
1: ਸਿਰਫ ਇਹ ਕਹਿ ਦੇਣਾ ਵੀ ਮੈਂ ਬੜਾ ਕੱਟੜ ਬਾਂਦਾਰ ਆ, ਸਾਡੇ ਲਈ ਜ਼ਹਿਰ ਖਾਣ ਦੇ ਬਰਾਬਰ ਹੋਊਗਾ
0: ਜੀ,
1: ਤੇ ਫਿਰ ਖਾਈ ਕਿਉਂ ਜਾਂਦੇ ਆ ਬਈ।
0: ਬਿਲਕੁਲ
1: ਹਾਂਜੀ, ਤੁਹਾਡੇ ਤੇ ਐਲੀਗੇਸ਼ਨ ਕਿਉਂ ਲੱਗ ਰਹੇ ਆ ਜੀ
0: ਜੀ।
1: ਸੋ ਇਸ ਕਰਕੇ ਜਿਹੜਾ ਆ ਜਿਹੜਾ ਚੀਜ਼ਾਂ ਦੇ ਉੱਤੇ ਜਿਹੜਾ ਆ ਸੋਚਣਾ ਚਾਹੀਦਾ ਹੈਗਾ ਆ, ਕਹਿਣ ਨਾਲ ਨਹੀਂ
0: ਜੀ।
1: ਦੂਜਾ ਇੱਕ ਮੈਂ ਜਾਤੀ ਤਜਰਬਾ ਵੀ ਦੱਸਦਾ ਭਾਰੀ ਸਾਹਿਬ।
0: ਹਾਂਜੀ,
1: ਮੈਂ ਨਾ ਇੱਕ ਕੋਈ ਬਜ਼ੁਰਗ ਸੀਗੇ ਬੈਠੇ ਉਹ ਏਦਾਂ ਕਰਕੇ ਮੈਂ ਉਹਨਾਂ ਦੇ ਕੋਲ ਗੱਲ ਕੀਤੀ ਕੋਈ ਏਦਾਂ, ਮੈਂ ਕਿਹਾ ਜੀ ਮੇਰਾ ਨਾਮ ਯੂਨੀਕ ਆ
0: ਜੀ,
1: ਹਾਂਜੀ ਅਲੱਗ ਹਟ ਕੇ ਆ ਤੁਸੀਂ, ਮੈਂ ਕਿਹਾ ਕੋਈ ਲੈਟਰ ਜਿੱਦਾਂ ਮਰਜ਼ੀ ਰਾਜਨ ਸੈਣੀ ਐਡਵੋਕੇਟ ਮੈਂ ਕਿਹਾ ਲਿਖ ਕੇ ਪਾ ਦਿਓ, ਕੋਈ ਪੂਰਾ ਐਡਰੈਸ ਲਿਖਣ ਦੀ ਲੋੜ ਨੀ
0: ਜੀ,
1: ਮੈਂ ਕਿਹਾ ਡਿਸਟ੍ਰਿਕਟ ਹੁਸ਼ਿਆਰਪੁਰ ਚ ਮੇਰਾ ਖਿਆਲ ਮੇਰਾ ਹੀ ਨਾਂ ਏਦਾਂ ਹੋਣਾ ਜਿੱਦਾਂ ਮਰਜ਼ੀ
0: ਜੀ।
1: ਹਾਂਜੀ, ਭਾਰੀ ਸਾਹਿਬ ਉਹ ਬਜ਼ੁਰਗਾਂ ਨੇ ਨਾ ਮੈਨੂੰ ਇੱਕ ਗੱਲ ਕਹੀ, ਕਹਿੰਦੇ ਯਾਰ ਤੇਰੀ ਗੱਲ ਦੇ ਵਿੱਚ ਨਾ ਹੰਕਾਰ ਦੀ ਸਮੈਲ ਆ ਰਹੀ ਆ
0: ਜੀ,
1: ਭੀਤਾ ਇਹੋ ਇੱਕ ਨੀ ਹੋਇਆ ਜੀ। ਸਾਡੀ ਕਚਹਿਰੀ ਚ ਦੋ ਰਾਜਨ ਸੈਣੀ ਨਾਂ ਦੇ ਹੋਰ ਵਕੀਲ ਆ ਕੇ ਤੇ ਉਹਨਾਂ ਦੇ ਬੋਲ ਲੱਗ ਗਏ।
0: ਨਹੀਂ ਜੇ ਗੂਗਲ ਸਰਚ ਕਰੀਏ ਲੱਭਦੇ ਤੁਸੀਂ ਹੀ ਹੋ।
1: ਸਰ ਠੀਕ ਗੱਲ ਹੈਗੀ ਆ, ਬਟ ਗੱਲ ਏਦਾਂ ਹੈਗੀ ਨਾ ਵੀ ਮਤਲਬ ਜਿਹੜਾ ਮੈਨੂੰ ਹੁਣ ਆਪਣਾ ਕਈ ਵਾਰੀ ਆਪਣੇ ਕਾਰਡ ਦੇ ਉੱਤੇ ਫੋਟੋ ਲਾਣੀ ਪੈਂਦੀ ਹੈਗੀ ਪਹਿਚਾਣ ਵਾਸਤੇ, ਤੇ ਇੱਕ ਤਾਂ ਰੈਗੂਲਰ ਪ੍ਰੈਕਟਾਈਜ਼ਿੰਗ ਹੈਗੀ, ਇੱਕ ਜਿਹੜਾ ਜੇ ਉਦਾਂ, ਇੱਕ ਹੁਣ ਹੁਸ਼ਿਆਰਪੁਰ ਵੀ ਆ, ਮੈਨੂੰ ਪਤਾ ਲੱਗਾ ਵੀ ਹੁਸ਼ਿਆਰਪੁਰ ਵੀ ਉਸੇ ਨਾਂ ਦੇ। ਕਹਿਣ ਦਾ ਭਾਵ ਇਹ ਹੈਗਾ ਆ ਕਿ ਕੁਦਰਤ ਜਿਹੜੀ ਆ ਨਾ ਇਹ ਇੱਕ ਕੁਦਰਤ ਦਾ ਵਿਧਾਨ ਆ।
0: ਬਿਲਕੁਲ,
1: ਕਹਿੰਦੇ ਰੱਬ ਕੀ ਖਾਂਦਾ, ਕਹਿੰਦੇ ਰੱਬ ਖਾਂਦਾ ਹੰਕਾਰ। ਜਿਸ ਚੀਜ਼ ਦਾ ਤੁਸੀਂ ਹੰਕਾਰ ਕਰੋਗੇ ਉਹ ਚੀਜ਼ ਉਹਨੇ ਖਾ ਲੈਣੀ।
0: ਮਤ ਮਾਰਦਾ
1: ਜੇ ਤੁਸੀਂ ਆਪਣੀ ਇਮਾਨਦਾਰੀ ਦਾ, ਇਮਾਨਦਾਰੀ ਦਾ ਤੁਸੀਂ ਜਿਹੜਾ ਹੈਗਾ ਨਾ ਡਾਂਕਾ ਪਿੱਟੋਗੇ ਜਾਂ ਹੰਕਾਰ ਕਰੋਗੇ, ਉਹਨੇ ਇਮਾਨਦਾਰੀ ਤੁਹਾਡੀ ਜਿਹੜੀ ਆ ਉਹੀ ਦਾਗਦਾਰ ਕਰ ਦੇਣੀ ਆ।
0: ਬਿਲਕੁਲ ਹੈ ਜੀ,
1: ਕਿਸੇ ਚੀਜ਼ ਦੀ ਬੂਸਟਿੰਗ ਨਹੀਂ ਕਰਨੀ ਚਾਹੀਦੀ। ਐਟਲੀਸਟ ਚਲੋ ਠੀਕ ਗੱਲ ਹੈ, ਤੁਸੀਂ ਅਸੂਲ ਬਣਾਓ, ਬਣਾਉਣੇ ਚਾਹੀਦੇ। ਹਰ ਇਨਸਾਨ ਦਾ ਇਮਾਨਦਾਰ ਹੋਣਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਹੈ,
1: ਬਟ ਇਹ ਜਿਹੜਾ ਹੈਗਾ ਆ ਇਹਦਾ ਕੋਈ ਜਿਹੜੇ ਆ ਮਾਣ ਨਹੀਂ ਹੈ ਇਹ ਚੀਜ਼ ਦਾ, ਇਸ ਚੀਜ਼ ਦਾ ਮਾਣ ਨਹੀਂ। ਇਟ ਸ਼ੁੱਡ ਬੀ ਐਜ਼ ਅ ਰੂਲ।
0: ਬਿਲਕੁਲ ਹੈ,
1: ਇਮਾਨਦਾਰ ਹੋਣਾ ਆ ਚੰਗੀ ਗੱਲ ਆ, ਇਮਾਨਦਾਰ ਹੀ ਹੋਣਾ ਚਾਹੀਦਾ ਆ
0: ਬੰਦੇ। ਗੁਰਦਾਸ ਮਾਨ ਸਾਹਿਬ ਦਾ ਗੀਤ ਹੈ ਜੀ ਸੈਣੀ ਸਾਹਿਬ, ਦੁੱਧ ਦੁੱਧ ਤੇ ਪੁੱਤ ਜਿਹੜਾ, ਦੁੱਧ ਜਿਹੜਾ ਉਬਲਦਾ ਤੇ ਪੁੱਤ ਜਿਹੜਾ ਕਾਰਾ ਕਰਨ ਤੋਂ ਮਿੰਟ ਨੀ ਲਾਉਂਦੇ, ਪਤਾ ਨੀ ਇਹਨਾਂ ਦਾ ਕੋਈ ਵੀ ਮਤਲਬ ਕਿ ਕਹਿ ਨੀ ਸਕਦੇ ਕਦੋਂ ਕੀ ਹੋ ਜਾਵੇ।
1: ਪਰ ਮੈਂ ਤਾਂ ਹੁਣ ਤੁਸੀਂ ਜਿਹੜੀ ਹੈਗੀ ਕਿਰਤ ਦੇ ਉੱਤੇ ਪਹਿਲੀ ਰਿਪੋਰਟ ਪੇਸ਼ ਕੀਤੀ, ਮੈਂ ਉਹਦੇ ਤੇ ਜਿਹੜਾ ਆ ਸੋਚ ਰਿਹਾ ਸੀਗਾ। ਮੈਨੂੰ ਲੱਗਦਾ ਹੈਗਾ ਆ ਵੀ ਜਿੱਦਾਂ ਸਾਡੇ ਤਾਂ ਜਿਹੜੇ ਆ ਥਿਊਰੀ ਸਾਡੇ ਪੜ੍ਹਾਈ ਜਾਂਦੀ ਆ ਤੇ ਪ੍ਰੈਕਟੀਕਲ ਤੁਹਾਡੇ ਦੇਸ਼ਾਂ ਚ ਕੀਤੇ ਜਾਂਦੇ ਹੈਗੇ,
0: ਹਾਂਜੀ।
1: ਕਿਰਤ ਦਾ ਜਿਹਨਾਂ ਨੇ ਸਿਧਾਂਤ ਦਿੱਤਾ ਉੱਥੇ ਦੇਖੋ ਕਿੱਡਾ ਵੱਡਾ ਹੈਗਾ ਜੀ। ਕਹਿੰਦੇ ਕਿਣਕਾ ਇੱਕ ਜੀਵ ਸਾਏ ਤਾਂ ਕਿ ਮਹਿਮਾ ਗਣੀ ਨਾ ਜਾਏ, ਹਾਂਜੀ। ਨਾਲ ਕਹਿੰਦੇ ਬਈ ਇੱਕ ਇੱਕ ਕਿਣਕਾ ਜਿਹੜਾ ਹੈਗਾ ਨਾ ਉਹ ਵੀ ਜੇ ਤੁਹਾਡੇ ਮਨ ਦੇ ਵਿੱਚ ਵਸ ਜਾਏ ਉਸ ਚੀਜ਼ ਦੀ, ਉਹਦੇ ਨਾਲ ਵੀ ਤੁਹਾਡੇ ਚ ਗੁਣਾਂ ਦੀ ਜਿਹੜੀ ਹੈਗੀ ਆ ਬਰਕਤ ਹੋ ਜਾਏਗੀ। ਨਾਲ ਕਹਿੰਦੇ ਹੈਗੇ ਆ ਕਿ ਪੂਰੇ ਗੁਣ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਦੇਖ ਲਓ। ਆ ਦੋ ਲਾਈਨਾਂ ਜਿਸ ਬੰਦਾ ਜਿਹੜਾ ਹੈਗਾ ਨਾ ਮਨ ਚ ਵਸਾ ਲੈ ਵੀ ਹਾਂ ਯਾਰ ਵੀ ਨੇੜੇ ਹੀ ਆ, ਦੇਖਦਾ ਆ ਹਰ ਵੇਲੇ ਦੇਖਦਾ ਆ, ਉਹ ਬੰਦਾ ਗਲਤ ਕੰਮ ਕਿੱਦਾਂ ਕਰ ਜੂਗਾ ਜੀ।
0: ਬਿਲਕੁਲ ਦਰੁਸਤ ਹੈ
1: ਮੈਨੂੰ। ਪਰ ਹੁਣ ਦੇਖੋ ਕਿਰਤ ਦਾ ਸਿਧਾਂਤ ਜਿੱਥੇ ਜਿਹੜਾ ਜਿਸ ਕੌਮ ਨੂੰ ਕਿਰਤ ਦੇ ਸਿਧਾਂਤ ਤੇ ਜਿਹੜਾ ਹੈਗਾ ਆ ਸਿੰਜਿਆ ਹੋਵੇ, ਉੱਥੇ ਤਾਂ ਕਿਰਤ ਵਾਲੇ ਜਿਹੜੇ ਹੈਗੇ ਅੱਜ ਜਿਹੜੇ ਚੋਲੇ ਪਾ ਕੇ ਤੇ ਆਰਾਮ ਨਾਲ ਜਿਹੜਾ ਹੈਗਾ ਜੀ ਆਟਾ ਪਾ ਦਿਓ ਜੀ, ਹਾਂਜੀ ਇੱਥੇ ਕਣਕ ਲਿਆ ਕੇ ਆਓ ਜੀ, ਸੇਵਾ ਚੱਲਦੀ ਆ ਜੀ। ਅੱਜ ਵੀ ਕਿਸੇ ਦਾਰਸ਼ਨਿਕ ਨਾਲ ਗੱਲ ਹੋ ਰਹੀ ਸੀ ਤੇ ਉਹ ਕਹਿੰਦੇ ਕਹਿੰਦੇ ਵੀ ਜਿਹੜੇ ਲੀਡਰ ਹੈਗੇ ਆ ਇਹ ਕਦੀ ਵੀ ਕਿਸੇ ਯੂਨੀਅਨ ਦਾ ਲੀਡਰ ਹੋਵੇ ਕਦੀ ਹੋਵੇ ਉਹ ਕਦੀ ਮੁੱਦਾ ਮੁਕਾਉਂਦੇ ਹੀ ਨੀ ਹੁੰਦੇ, ਸਮੱਸਿਆਵਾਂ ਹੱਲ ਹੀ ਨੀ ਕਰਾਉਂਦੇ ਹੁੰਦੇ। ਦੋ ਜੇ ਉਹ ਹੋ ਗਿਆ ਤੇ ਫੇਰ ਤਾਂ ਉਹਨਾਂ ਨੂੰ ਵੀ ਕੰਮ ਕਰਨਾ ਪੈਣਾ।
0: ਹਾਂ ਸਮੱਸਿਆ ਤੋਂ ਤੁਸੀਂ ਗੱਲ ਕੀਤੀ, ਜਦੋਂ ਇੱਕ ਗੱਲ ਹੋਰ ਸਾਂ ਤੁਹਾਡੇ ਨਾਲ ਮੈਂ ਗੱਲ ਇਹਦੇ ਵਿੱਚ ਕਰ ਲੈਣਾ, ਜਿਵੇਂ ਕਿ ਬੰਦੀ ਸਿੰਘਾਂ ਦੀ ਗੱਲ ਹੁੰਦੀ ਹੈ ਸੈਣੀ ਸਾਹਿਬ, ਉਹਦੇ ਵਿੱਚ ਵੀ ਦੋ ਚਿੱਤੀ ਲੋਕਾਂ ਦੇ ਵਿੱਚ ਕਿਉਂ ਫੈਲਾਈ ਜਾ ਰਹੀ ਹੈ ਜੀ? ਕੁਝ ਕਹਿੰਦੇ ਨੇ ਅਹੁਦਿਆਂ ਦੇ ਉੱਤੇ ਬੈਠੇ ਜਾਂ ਅਹੁਦਿਆਂ ਤੋਂ ਰਿਜ਼ਾਈਨ ਦੇ ਚੁੱਕੇ ਜਾਂ ਰਿਟਾਇਰਮੈਂਟ ਲੈ ਚੁੱਕੇ ਲੋਕ, ਇਹ ਮਤਲਬ ਕਿ ਭਰੋਸਾ ਕਿਉਂ ਮਤਲਬ ਕਿ ਤੋੜਦੇ ਨੇ ਲੋਕਾਂ ਦਾ ਜੀ? ਕਿਉਂ ਦੋ ਚਿੱਤੀ ਪੈਦਾ ਕਰ ਰਹੇ ਹੈ?
1: ਭਾਰੀ ਸਾਹਿਬ ਜਿਹੜੀ ਵੀ ਗੱਲ ਸ਼ੁਰੂ ਹੋਈ ਸੀ ਨਾ ਜਿਸ ਦਾਰਸ਼ਨਿਕ ਬੰਦੇ ਨਾਲ, ਉਹਨੇ ਹੱਸਦੇ ਹੱਸਦੇ ਕਿਹਾ ਕਿ ਕਹਿੰਦੇ ਬੜੀ ਸੋਹਣੀ ਪੈਰੋਲ ਮਿਲਦੀ ਜਿਹੜੀ ਹੈਗੀ ਉੱਥੇ ਡੈਮੋਸਟ੍ਰੇਸ਼ਨ ਕਰਕੇ ਚੰਡੀਗੜ੍ਹ ਦੇ ਵਿੱਚ ਲੱਖੇ ਸਿਧਾਣੇ ਹੋਣਾ ਨੇ, ਉਹ ਕਿਸੇ ਅਗਲੇ ਬੰਦੇ ਦੀ ਪੈਰੋਲ ਜਿਹੜੀ ਹੈਗੀ ਆ ਉਹ, ਕਿਉਂਕਿ ਉਸ ਵੇਲੇ ਕੋਟਾਂ ਵੀ ਸੋਫਟ ਕਾਰਨਰ ਹੋਈਆਂ ਹੀ ਸੀ ਤੇ ਹਵਾਰਾ ਨੂੰ ਪ੍ਰੋਤੇ ਦਿਓ ਜੀ ਉਹਨਾਂ ਦੀ ਬਾਦਲ ਜਿਹੜੀ ਬਿਮਾਰ ਆ ਜਾਂ ਏਦਾਂ ਕਰਕੇ ਆ, ਹਾਂਜੀ। ਸਰਕਾਰ ਸਟੈਂਡ ਲੈਂਦੀ ਸੀ ਵੀ ਹਾਂ ਜੀ ਵੀ ਉਹਨਾਂ ਦੇ ਆਉਣ ਨਾਲ ਜਿਹੜਾ ਹੈਗਾ ਏਦਾਂ ਦੇ ਹਾਲਾਤ ਪੈਦਾ ਹੋਣਗੇ, ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਹਾਲਾਤ ਇਹਨਾਂ ਨੇ ਜਾ ਕੇ ਪੈਦਾ ਕਰਕੇ ਦਿਖਾ ਤੇ, ਉਦੋਂ ਤਾਂ ਗੱਲ ਚੱਲਦੀ ਪਈ ਸੀ ਪੈਰੋਲ ਮਿਲ ਜਾਣੀ ਸੀ ਕੀ ਜੀ। ਇਹਨਾਂ ਨੇ ਜਿਹੜਾ ਹੰਗਾਮਾ ਕੀਤਾ ਚੰਡੀਗੜ੍ਹ ਜਾ ਕੇ, ਅਗਲੇ ਕਹਿੰਦੇ ਜੇ ਅੰਦਰ ਰਹਿੰਦੇ ਆਹ ਹਾਲ ਹੈ, ਜੇ ਬਾਹਰ ਆ ਗਿਆ ਤੇ ਪਤਾ ਹੀ ਕੀ ਹੋ ਜਾਊਗਾ ਜੀ, ਫੇਰ ਮੁੜ ਕੇ ਜਿਹੜੀ ਆ ਫਾਈਲ ਠੱਪ ਕਰਵਾ ਤੀ।
0: ਸਿਮਰਜੀਤ ਸਿੰਘ ਮਾਨ ਜੀ ਪੱਟੀਆਂ ਬਣ ਗਿਆ ਤੁਰ ਪਏ ਜੀ, ਕਹਿੰਦੇ ਐਂਬੂਲੈਂਸ ਚ ਬਹਿ ਕੇ ਜੀ।
1: ਇੱਕ ਚੀਜ਼ ਭਾਰਤ ਸਾਹਿਬ ਜਿਹੜੇ ਬੰਦੇ ਦੇ ਬਾਰੇ ਤੁਸੀਂ ਸਿਫਤ ਕੀਤੀ ਤੇ ਮੈਨੂੰ ਅੱਗ ਲੱਗੀ, ਮੈਂ ਸੱਚੀ ਗੱਲ ਲੱਗਾ ਹੁਣ ਕਹਿਣ
0: ਸੈਣੀ ਸਾਹਿਬ, ਮੇਰਾ ਮੇਰੀ ਜੋਬ ਵੀ ਉਹ ਆ ਜੀ, ਹੁਣ ਮੈਂ ਤੁਹਾਡੇ ਤੋਂ ਗੱਲਾਂ ਇੰਨੇ ਕਢਾਵਾਂਗੇ।
1: ਨਹੀਂ ਸੁਣੋ ਨਾ, ਜਦੋਂ ਸਰ ਜਦੋਂ ਬੰਦੇ ਅਹੁਦੇ ਤੇ ਹੁੰਦੇ ਆ,
0: ਹਾਂਜੀ,
1: ਉਦੋਂ ਇਹਨਾਂ ਦੀ ਇਨਸਾਨੀਅਤ ਕਿੱਥੇ ਗਈ
0: ਹੁੰਦੀ ਆ? ਸਭ ਚੁੱਪ ਚ ਵੀ ਤੇ ਦੇਖਦੇ ਰਹਿੰਦੇ ਜੀ।
1: ਦੇਖੋ ਉਦੋਂ ਹਾਈ ਕੋਰਟ ਦੇ ਜੱਜ ਦੀਆਂ, ਜਸਟਿਸ ਰਣਜੀਤ ਸਿੰਘ ਦੀ ਗੱਲ ਕਰਦੇ, ਹਾਈ ਕੋਰਟ ਦੇ ਜੱਜ ਦੀਆਂ ਰੱਬ ਜੀ ਦੀਆਂ ਪਾਵਰਾਂ ਹੁੰਦੀਆਂ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਉਹ ਸੂਏ ਮੋਟੋ ਕਿਸੇ ਚੀਜ਼ ਨੂੰ ਵੀ ਲੈ ਸਕਦਾ। ਦੂਜਾ ਹਮੇਸ਼ਾ ਕੌਮ ਨੂੰ ਗੁਮਰਾਹ ਕਰਦੇ ਇਹ ਲੋਕ। ਅੱਜ ਦੇ ਜਿੱਥੇ ਜਿਹੜੀ ਤੁਸੀਂ ਮੀਡੀਆ ਰਿਪੋਰਟ ਦੀ ਗੱਲ ਕਰਦੇ ਹੈਗੇ, ਸੁਣੀ ਮੈਂ ਵੀ ਆ ਉਹ ਜੀ, ਉਹਦੇ ਵਿੱਚ ਉਹਨਾਂ ਨੇ ਕੀ ਕਿਹਾ ਵੀ ਇਹਨਾਂ ਲੋਕਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ। ਵਾਈ ਯੂ ਆਰ ਮਿਸਲੀਡਿੰਗ ਮਿਸਟਰ, ਯੂ ਨੋ ਦਾ ਲਾਅ, ਹਾਂਜੀ, ਤੁਹਾਨੂੰ ਨੀ ਪਤਾ ਸੁਪਰੀਮ ਕੋਰਟ ਕੀ ਕਹਿੰਦੀ ਆ ਕਿ ਲਾਈਫ ਇੰਪ੍ਰਿਜ਼ਨਮੈਂਟ ਮੀਨਸ ਟਿਲ ਦਾ ਲਾਸਟ ਬਰੀਥ, ਹਾਂਜੀ, ਵੀ ਜੀਵਨ ਦੇ ਆਖਰੀ ਸਾਹ ਤੱਕ ਜਿਹੜਾ ਹੈਗਾ ਆ ਸਜ਼ਾ ਆ ਉਹਨੂੰ ਲਾਈਫ ਇੰਪ੍ਰਿਜ਼ਨਮੈਂਟ ਕਿਹਾ ਆ ਅਗਲਿਆਂ ਨੇ। ਦੋ ਡਾਊਟ ਉਹਦੇ ਵਿੱਚ ਪ੍ਰੋਵਾਈਜ਼ੋ ਹੈਗਾ ਆ ਕਿ 20 ਸਾਲ ਬਾਅਦ, ਪਹਿਲਾਂ 14 ਸਾਲ ਬਾਅਦ ਸੀ, ਫਿਰ ਉਹਨਾਂ ਨੇ 20 ਸਾਲ ਬਾਅਦ ਕਰ ਦਿੱਤਾ ਵੀ 20 ਸਾਲ ਬਾਅਦ ਜਿਹੜੀਆਂ ਐਡਮਿਨਿਸਟ੍ਰੇਸ਼ਨ ਹੈਗੀ ਆ ਉਹ ਕੰਸਿਡਰ ਕਰ ਸਕਦੀ ਆ ਵੀ ਜਿਹਨਾਂ ਦਾ ਐਕਟ ਐਂਡ ਕੰਡਕਟ ਸਹੀ ਹੈਗਾ ਆ ਤਾਂ, ਜਾਂ ਜਿਹਨਾਂ ਦੇ ਹਾਲਾਤ ਇੱਦਾਂ ਦੇ ਹੈਗੇ ਉਹਨਾਂ ਨੂੰ ਲਿਬਰਟੀ ਦੇਣੀ ਚਾਹੀਦੀ ਹੈਗੀ ਆ, ਉਹ ਪ੍ਰੋਸੈਸ ਇਨੀਸ਼ੀਏਟ ਕਰਕੇ ਥਰੂ ਐਗਜ਼ੈਕਟਿਵ ਤੇ ਜਾਂ ਥਰੂ ਪੋਲੀਟੀਕਲ ਸੈਕਟਰ ਜਿਹੜਾ ਹੈਗਾ ਆ ਉਹਨਾਂ ਨੂੰ ਰਿਲੀਜ਼ ਕਰ ਸਕਦੀ ਆ, ਦੈਨ ਕੋਰਟ ਜਿਹੜੀ ਹੈਗੀ ਆ ਉਹ ਕੋਈ ਉਹਨੂੰ ਐਡ ਨਹੀਂ ਹੋਊਗੀ। ਸਰ ਇਹਨਾਂ ਨੇ ਜੇ ਜਦੋਂ 2 ਸਾਲ ਪਹਿਲਾਂ ਤਾਂ ਰਿਟਾਇਰ ਹੋਏ ਆ, ਹਾਂਜੀ, ਉਦੋਂ ਤੱਕ ਵੀ ਤਾਂ ਹਵਾਰਾ ਹੋਣਾ ਨੇ, 30 ਸਾਲ ਦੀ ਸਜ਼ਾ ਭੁਗਤ ਲਈ ਸੀ 28 ਸਾਲ ਦੀ,
0: ਨਾਲੇ ਮੈਨੂੰ ਯਾਦ ਆ ਸਰ
1: ਮੋਟੋ ਚੱਕ ਲੈਂਦੇ ਤੇ ਭਾਈ ਪ੍ਰੋਬੇਸ਼ਨ ਦਿਓ ਇਹਨਾਂ ਨੂੰ।
0: ਜਦੋਂ ਰਾਜੋਆਣਾ ਉਹਨਾਂ ਦਾ ਰੋਲਾ ਪਿਆ ਸੀਗਾ ਉਦੋਂ ਜਨਤਾ ਪੂਰਾ ਪੰਜਾਬ ਮਤਲਬ ਕਿ ਸੜਕਾਂ ਦੇ ਉੱਤੇ ਸੀਗਾ, ਉਹਨਾਂ ਦੀ ਫਾਂਸੀ ਦੀ ਸਜ਼ਾ ਸੀ ਤਾਂ ਹੁਣ ਕਨਵਰਟ ਕੀਤੀ ਆ ਉਹਨਾਂ ਨੂੰ।
1: ਸਾਰੇ ਇਹਨਾਂ ਨੂੰ ਰਿਟਾਇਰ ਹੋ ਕੇ ਲਾ ਸਾਰੇ ਚੇਤੇ ਆਉਂਦੇ ਆ, ਜਾਂ ਸਾਰੀ ਇਨਸਾਨੀਅਤ ਬਾਅਦ ਦੇ ਵਿੱਚ ਚੇਤੇ ਆਉਂਦੀ ਆ, ਫਿਰ ਤੁਸੀਂ ਆ ਕੇ ਜਿਹੜਾ ਹੈਗਾ ਆ ਬੀਇੰਗ ਲਿਮਿਨਿਟੀ ਆਫ ਦਾ ਲਾਅ ਜਿਹੜਾ ਹੈਗਾ ਆ ਉਹਦੇ ਬਾਵਜੂਦ ਤੁਸੀਂ ਲੋਕਾਂ ਨੂੰ ਗਲਤ ਗਾਈਡ ਕਰਦੇ ਹੈਗੇ ਇਹ ਕਹਿ ਕੇ। ਸਰ ਇੱਕ ਦਿਨ ਆਪਣੇ ਆਰ ਐਸ ਬੈਂਸ ਹੋਣਾ ਨੇ ਮਤਲਬ ਇਸ ਚੀਜ਼ ਨੂੰ ਕਲੈਰੀ, ਉਦੋਂ ਵੀ ਏਦਾਂ ਹੀ ਇਹਨਾਂ ਨੇ ਜਿਹੜਾ ਹੈਗਾ ਆ ਭਰਮ ਫੈਲਾਇਆ ਸੀਗਾ, ਉਹਨਾਂ ਨੇ ਫਿਰ ਕਲੈਰੀਫਾਈ ਕੀਤਾ ਸੀਗਾ ਕਿ ਭਾਈ ਲਾਈਫ ਇੰਪ੍ਰਿਜ਼ਨਮੈਂਟ ਜਿਹੜੀ ਹੈਗੀ ਆ ਉਹਦਾ ਮਤਲਬ ਟਿਲ ਦਾ ਲਾਸਟ ਬਰੀਥ ਹੁੰਦਾ ਆ, ਉਹਦੇ ਬਾਰੇ ਸੁਪਰੀਮ ਕੋਰਟ ਨੇ ਕਲੈਰਿਟੀ ਦਿੱਤੀ ਆ। ਹਾਂਜੀ, ਜਿਹੜਾ ਆਪਾਂ ਇਹ ਕਹਿੰਦੇ ਹੈਗੇ ਸਜ਼ਾਵਾਂ ਪੂਰੀਆਂ ਹੋ ਗਈਆਂ ਜੀ, ਸਜ਼ਾ ਜਿਹੜੀ ਹੈਗੀ ਲਾਸਟ ਬਰੀਥ ਤੱਕ ਹੈਗੀ ਆ, ਨੋ ਡਾਊਟ ਕਿ ਜੋ ਟ੍ਰੈਡੀਸ਼ਨ ਚੱਲਦਾ ਰਿਹਾ ਹੈਗਾ ਅੱਜ ਤੱਕ ਉਹਦੇ ਮੁਤਾਬਕ ਜਿਹੜਾ ਹੈਗਾ ਆ ਕਿ ਉਹ ਦੇ ਆਰ ਇੰਟਾਈਟਲ ਫਾਰ ਦਾ ਬੈਨੀਫਿਟ ਆਫ ਰਿਲੀਜ਼ ਤੇ ਉਹਦੇ ਵਾਸਤੇ ਜਿਹੜਾ ਹੈਗਾ ਆ ਜੀ।
0: ਇਹਨਾਂ ਚੀਜ਼ਾਂ ਦੇ ਵਿੱਚ ਤਾਂ ਨੌਜਵਾਨੀ ਗੁਮਰਾਹ ਹੁੰਦੀ ਆ ਕਿਉਂਕਿ ਚੰਗੀ ਤਰ੍ਹਾਂ ਸੁਣਦੇ ਨੀ ਵੀ ਕਹਿੰਦੇ ਕੀ ਆ ਉਹ ਜੀ, ਜਾਂ ਹੈਗਾ ਕੀ ਆ ਅਸਲ ਮੁੱਦਾ ਕੀ ਆ, ਜਾਂ
1: ਕਹਿੰਦੇ ਨੀ, ਗੁਮਰਾਹ ਕਰਦੇ ਆ ਇਹ ਲੋਕ, ਗੁਮਰਾਹ ਕਰਦੇ ਆ
0: ਬਿਲਕੁਲ।
1: ਮੈਂ ਤਾਂ ਚਲੋ ਠੀਕ ਗੱਲ ਹੈਗੀ ਆ ਕਿ ਮੈਨੂੰ ਬੀਇੰਗ ਲਾਅ ਦਾ ਜਿਹੜਾ ਹੈਗਾ ਇੱਕ ਵਿਦਿਆਰਥੀ ਹੋਣ ਦੇ ਨਾਤੇ ਮੈਨੂੰ ਜਿਹੜਾ ਪਤਾ
0: ਹਰ ਸ਼ਬਦ ਸੁਣਨਾ ਪੈਂਦਾ,
1: ਆਮ ਬੰਦੇ ਨੂੰ ਥੋੜਾ ਪਤਾ ਹੈਗਾ ਕੀ ਗੱਲ ਹੈਗੀ ਆ,
0: ਬਿਲਕੁਲ ਹੈ ਜੀ।
1: ਤੋ ਇਸ ਕਰਕੇ ਜਿਹੜਾ ਆ ਉਹ ਤੋਂ ਪਹਿਲਾਂ ਉਹ ਬੰਦੇ ਜਿਹੜੇ ਹੈਗੇ ਉਸ ਪੋਸਟ ਤੇ ਰਹੇ ਆ ਜਿੱਥੇ ਜਾ ਕੇ ਉਹ ਜਿਹੜਾ ਆ ਉਹਨਾਂ ਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਸੀ, ਉਹ ਆਪ ਜਿਹੜੀ ਗੱਲ ਅੱਜ ਲੋਕਾਂ ਤੋਂ ਮੰਗਦੇ ਪਏ ਆ ਜਾਂ ਹੈ ਜੀ ਐਕਸਪੈਕਟ ਕਰਦੇ ਪਏ ਉਹ ਖੁਦ ਦੇ ਸਕਦੇ ਸੀ ਉਸ ਕੁਰਸੀ ਤੇ ਬਹਿ ਕੇ, ਉਦੋਂ ਨਾ ਦਿੱਤੀ
0: ਜੀ।
1: ਤੋ ਇਸ ਕਰਕੇ ਜਿਹੜਾ ਹੈਗਾ ਇਹ ਜੋ ਲੋਕ ਜਿਹੜੇ ਹੈਗੇ ਆ ਨਾ ਜੋ ਨਜ਼ਰ ਆਉਂਦੇ ਹੈਗੇ ਆ ਇਹ ਹੁੰਦੇ ਨੀ ਐਕਚੁਅਲੀ ਉਹ,
0: ਬਿਲਕੁਲ ਹੈ ਜੀ ਬਿਲਕੁਲ। ਨਾਲੇ ਮੀਡੀਆ ਦੇ ਵਿੱਚ ਵੀ ਇੱਕ ਚੀਜ਼ ਪੇਸ਼ ਕੀਤੀ ਜਾਂਦੀ ਹੈ ਕਿ ਖਬਰਾਂ ਦੇ ਵਿੱਚ ਵੇਰੇਗੇ ਤੇ ਹੋਰ ਸਾਰਾ ਕੁਝ ਉਹ ਉਸੇ ਤਰ੍ਹਾਂ ਬਰਕਰਾਰ ਰਹੇ, ਜਿਹਨੇ ਕੋਈ ਨਾ ਕੋਈ ਤਾਂ ਨਵਾਂ ਸ਼ੋਸ਼ਾ ਛੱਡਣਾ ਹੀ ਆ ਨਾ।
1: ਸਰ ਉੱਚੀ ਅਹੁਦਿਆਂ ਤੋਂ ਉੱਠ ਆ ਕੇ ਤੇ ਮੁੜ ਕੇ ਜਿਹੜਾ ਹੈਗਾ ਫਿਰ ਪੋਲੀਟਿਕਸ ਕਰਨ ਲੱਗ ਪੈਂਦੇ ਆ। ਹਾਂਜੀ, ਇਹ ਫਿਰ ਪੋਲੀਟਿਕਸ ਕਰਨ ਲੱਗ ਪੈਂਦੇ ਹੈਗੇ ਆ,
0: ਫਿਰ ਇਹਨਾਂ ਦਾ ਅੰਦਰ ਜਾਂ ਫਿਰ ਕੋਈ ਅਹੁਦਾ ਮਿਲ ਜਾਂਦਾ ਜੀ ਉਹਦੇ ਨਾਲ ਫਿਰ ਹੋਰ ਇਹੀ ਹੈ।
1: ਉਹ ਧਰਮ ਜਾਤੀ ਦੇ ਨਾਂ ਤੇ ਸਰ ਜਿਹੜਾ ਹੈਗਾ ਆ ਸਾਡੇ ਲੋਕ ਵੋਟ ਪਾਉਂਦੇ ਹੈਗੇ ਆ ਜੀ ਇਸ ਚੀਜ਼ ਕਰਕੇ,
0: ਬਿਲਕੁਲ ਹੈ ਜੀ।
1: ਤੋ ਇਸ ਕਰਕੇ ਜਿਹੜਾ ਹੈਗਾ ਆ ਬਾਕੀ ਸਰਕਾਰਾਂ ਜਿਹੜੀਆਂ ਆ ਜੀ ਉਹਨਾਂ ਦਾ ਵੀ ਹੁਣ ਟ੍ਰੈਂਡ ਜਿਹੜਾ ਆ ਇਸ ਤਰੀਕੇ ਦਾ ਹੈਗਾ ਆ ਜੀ।
0: ਜੀ,
1: ਇੱਕ ਸਰ ਨੋ ਚੀਜ਼ ਹੋਰ ਨੋਟਿਸ ਚਾਹੀ ਸੀ, ਤੁਸੀਂ ਸ਼ਾਇਦ ਉਸ ਖਬਰ ਨੂੰ ਲਿਆ ਨੀ, ਮੇਰਾ ਖਿਆਲ ਭੀ ਸੁਖਬੀਰ ਬਾਦਲ ਹੁਣਾਂ ਦੀ ਬਾਂਹ ਦੀ ਫੋਟੋ ਆਈ ਆ ਬਾਹਰ,
0: ਹਾਂਜੀ, ਉਹ 75 ਟਾਕੇ ਲੱਗੇ ਆ ਜੀ।
1: ਹਾਂਜੀ, ਉਹਦੇ ਬਾਰੇ ਡਾਕਟਰ ਪੱਟੀ ਸਾਹਿਬ ਜਿਹੜੇ ਹੈਗੇ ਉਹ ਤਾਂ ਇਸ ਪਹਿਲਾਂ ਮੈਂ ਉਹ ਡਾਕਟਰ ਪੱਟੀ ਸਾਹਿਬ ਨੂੰ ਕੀਤਾ, ਮੈਂ ਕਿਹਾ ਜੀ ਆਹ ਦੇਖੋ ਵੀ ਇੱਥੇ ਤੁਸੀਂ ਮੈਨੂੰ ਲੀਗਲ ਰਿਪੋਰਟ ਦਿਓ ਵੀ ਕੀ ਇਹ ਤੁਸੀਂ ਜਿਹੜੇ ਹੈਗੇ ਆ ਕਿ ਵੈਦਰ ਦਿਸ ਇੰਜਰੀ ਇਜ਼ ਰਿਜ਼ਲਟ ਆਫ ਏ ਸਿੰਗਲ ਮਤਲਬ ਅਟੈਕ, ਹਾਂਜੀ, ਉਹ ਸਿੰਗਲ ਅਸਾਲਟ ਦਾ ਹੋ ਸਕਦਾ ਹੈਗਾ ਆ ਜੀ। ਉਹ ਕਹਿੰਦੇ ਪਹਿਲਾਂ ਤਾਂ ਮੈਨੂੰ, ਮੈਂ ਤਾਂ ਕਹਿੰਦੇ ਗਾਂਹ ਅੱਗੇ ਪਾਈ ਜਿਹੜੀ ਹੈਗੀ ਆ ਫੋਟੋ ਪਾ ਕੇ ਤੇ ਕਿਸੇ ਨੇੜੇ ਬੰਦੇ ਨੂੰ ਪੁੱਛਿਆ ਵੀ ਇਹ ਪਤਾ ਕਰੋ ਵੀ ਇਹ ਬਾਂਹ ਉਹਨਾਂ ਦੀ ਹੈਗੀ ਆ ਤੇ ਕਿਸੇ ਹੋਰ ਦੀ ਤਾਂ ਨੀ। ਡਾਕਟਰ ਸਾਹਿਬ ਮੈਨੂੰ ਕਹਿੰਦੇ ਯਾਰ ਵੀ 75 ਟਾਂਕੇ ਏਡੀ ਨੇੜੇ ਨੇੜੇ ਟਾਂਕੇ ਲਾ ਤੇ ਆ, ਇਹ ਤਾਂ ਟਾਂਕੇ ਵੀ ਗਲਤ ਲੱਗੇ ਆ। ਮੈਂ ਕਿਹਾ ਕਿ ਉਹ ਤਾਂ ਕੋਈ ਗੱਲ ਨਹੀਂ,
0: ਕੱਲ ਪਰਸੋਂ ਤਾਂ ਖਬਰ ਕੀਤੀ ਆ ਜਿਹੜੀ ਰਿਪੋਰਟ ਆਈ ਆ, ਸਾਡੇ ਲੋਕ ਕਾਲੇ ਵੀ ਪੈ ਜਾਂਦੇ ਆ ਨਾ, ਜਿੱਦਾਂ ਮਜੀਠੀਆ ਸਾਹਿਬ 200-150 ਟਾਂਕਾ ਕਰਾਈ ਗਏ ਸੀ। ਅਸਲ ਚ ਤਾਂ ਤਿੰਨ ਚਾਰ ਟਾਂਕਿਆਂ ਦੀ ਖਬਰ ਆਈ ਹੈ ਜੀ, ਜਿਹੜੀ
1: ਦੂਜੇ ਪਾਸਿਓਂ ਵੀ ਲੱਗੇ ਆ ਜੀ।
0: ਜੀ ਜੀ
1: ਉਹ ਕਹਿੰਦੇ ਦੂਜੇ ਪਾਸਿਓਂ ਵੀ ਲੱਗੇ ਆ, ਪਰ ਉਹ ਫਿਰ ਸਟਰੇਟ ਸੱਟ ਲੱਗਣੀ ਚਾਹੀਦੀ ਆ ਨਾ ਜੀ।
0: ਜੀ
1: ਮੈਂ ਡਾਕਟਰ ਸਾਹਿਬ ਨੂੰ ਕਿਹਾ, ਮੈਂ ਕਿਹਾ ਡਾਕਟਰ ਸਾਹਿਬ ਗੱਲ ਇਹ ਤਾਂ ਹੋਈ ਵੀ ਸਾਡੇ ਕੋਲ ਨਾ ਇੱਕ ਕੇਸ ਸੀਗਾ ਮੇਰੇ ਕੋਲ
0: ਜੀ,
1: ਤੇ ਉਹ ਕਿਸੇ ਇੰਸਪੈਕਟਰ ਦਾ ਸੀ, ਪੁਲਿਸ ਇੰਸਪੈਕਟਰ ਦਾ ਕੇਸ। ਉਹ ਪੁਲਿਸ ਇੰਸਪੈਕਟਰ ਦੇ ਪਿੰਡ ਦੇ ਨਾਲ ਹੀ ਪਿੰਡ ਚ ਕਿਸੇ ਨਾਲ ਪੰਗਾ ਸੀਗਾ, ਅਗਲਿਆਂ ਨੇ ਕਿਹਾ ਤੂੰ ਇੰਸਪੈਕਟਰ ਹੀ ਦਿਖਾਲ ਦਾ ਤੇ ਅਸੀਂ ਤੈਨੂੰ ਦਿਖਾਲਦੇ ਹੈਗੇ ਆ ਅਸੀਂ ਕੀ ਹੁੰਨੇ ਆ
0: ਜੀ।
1: ਉਹ ਨਾ ਲੇਡੀ ਨੇ ਆਪਣੇ ਜਿਹੜਾ ਹੈਗਾ ਆ ਉਹ ਤੇ ਕੇਸ ਕਰ ਦਿੱਤਾ ਵੀ ਮੇਰੇ ਆਏ ਆ ਕੇ ਸਾਡੇ ਇੱਥੇ ਲੜਾਈ ਕਰਕੇ ਗਿਆ
0: ਜੀ,
1: ਤੇ ਮੇਰੇ ਨਾ ਕੰਨਾਂ ਚੋਂ ਵਾਲੀਆਂ ਧੂ ਕੇ ਲੈ ਗਿਆ
0: ਜੀ।
1: ਹੁਣ ਭਾਰਤ ਸਾਹਿਬ ਇਸ ਇਹ ਜਿਹੜੀ ਜੋ ਤੁਸੀਂ ਸੁਖਬੀਰ ਬਾਦਲ ਦੀ ਬਾਂਹ ਦੇਖੋਗੇ ਤੇ ਜਿਹੜੀ ਮੇਰੀ ਗੱਲ
0: ਉਹ ਤਾਂ ਸੈਣੀ ਸਾਹਿਬ ਟਾਂਕੇ ਇਦਾਂ ਲੱਗਦੇ ਆ ਕਿ ਮਤਲਬ ਕਿ ਤਿੰਨ ਦੋ ਹਫ਼ਤੇ ਹੋ ਗਏ ਉਹ ਸੁੱਕ ਵੀ ਗਏ ਟਾਂਕੇ।
1: ਨਹੀਂ ਕਲੈਰਟੀ, ਤੁਹਾਨੂੰ ਕਲੈਰਟੀ ਹੋ ਜਾਊਗੀ ਵੀ ਮੈਂ ਕਹਿਣਾ ਕੀ ਚਾਹੁੰਦਾ ਆ
0: ਜੀ।
1: ਮੈਂ ਉਹਨੂੰ ਉਹ ਬੰਦਾ ਕਹਿੰਦਾ ਵੀ ਮੈਂ ਉੱਥੇ ਆਪਣੀ ਹਾਜ਼ਰੀ ਪਾ ਲਈ ਹੈ, ਇੰਸਪੈਕਟਰ ਕਹਿੰਦਾ ਵੀ ਤੁਸੀਂ ਇਹ ਪਲੀ ਲਓ ਵੀ ਮੈਂ ਉੱਥੇ ਮੌਕੇ ਤੇ ਹਾਜ਼ਰ ਹੀ ਨਹੀਂ ਸੀਗਾ
0: ਜੀ।
1: ਮੈਂ ਉਹਨੂੰ ਕਿਹਾ ਵੀ ਮੈਂ ਇਹ ਪਲੀ ਬਿਲਕੁਲ ਨਹੀਂ ਲੈਣੀ
0: ਜੀ,
1: ਕਿਉਂਕਿ ਮੈਂ ਕਿਹਾ ਇਹਨੂੰ ਐਲਈਬੀ ਦੀ ਪਲੀ ਕਹਿੰਦੇ ਹੈਗੇ ਆ ਲਾਅ ਦੇ ਵਿੱਚ,
0: ਤੇ
1: ਵਕੀਲ ਮੂਰਖ ਹੁੰਦਾ ਆ ਜਿਹੜਾ ਐਲਈਬੀ ਦੀ ਪਲੀ ਲਏ। ਐਲਈਬੀ ਦੀ ਪਲੀ ਤਾਂ ਉੱਥੇ ਹੀ ਲਈ ਜਾਂਦੀ ਹੈਗੀ ਜਿੱਥੇ ਕਿਤੇ ਪਾਸਪੋਰਟ ਦੇ ਉੱਤੇ ਐਂਟਰੀ ਹੋਵੇ ਕਿ ਤੁਸੀਂ ਮੈਂ ਉਦਣ ਇਸ ਦੇਸ਼ ਵਿੱਚ ਹੀ ਹੈ ਨਹੀਂ ਸੀਗਾ ਹਾਂਜੀ। ਉਹ ਬੜੀ ਸੋਲਿਡ ਪਲੀ ਹੁੰਦੀ ਹੈਗੀ ਆ ਫਿਰ ਜਿਹੜਾ ਹੈਗਾ ਆ, ਕਿਉਂਕਿ ਨਹੀਂ ਤਾਂ ਓਨਸ ਜਿਹੜਾ ਹੈਗਾ ਆ ਦੂਜੇ ਬੰਦੇ ਤੇ ਸ਼ਿਫਟ ਕਰ ਜਾਂਦਾ ਤੇ ਉਹਨੇ ਮੁਲਜ਼ਮ ਉਹਨੇ ਕੁਛ ਨਹੀਂ ਸਾਬਤ ਕਰਨਾ, ਫਿਰ ਤੁਸੀਂ ਸਾਬਤ ਕਰਨਾ ਹੈਗਾ
0: ਜੇ
1: ਅਕਿਊਜ਼ਡ ਨੇ ਸਾਬਤ ਕਰਨਾ ਵੀ ਹਾਂ ਜੀ ਵੀ ਮੈਂ ਉਦਣ ਇੱਥੇ ਹੈ ਨਹੀਂ ਸੀਗਾ ਤੇ ਮੈਂ ਇਹਦੇ ਸੱਟ ਮੈਂ ਲਾ ਹੀ ਨਹੀਂ ਸਕਦਾ ਹਾਂਜੀ। ਮੈਂ ਉੱਥੇ ਜਿਹੜਾ ਹੈਗਾ ਆ ਸਿਰਫ ਡਾਕਟਰ ਦੀ ਗਵਾਹੀ ਜਿਹੜੀ ਹੈਗੀ, ਡਾਕਟਰ ਨੂੰ ਮੈਂ ਪੁੱਛਿਆ
0: ਜੀ,
1: ਮੈਂ ਕਿਹਾ ਡਾਕਟਰ ਸਾਹਿਬ ਵੀ ਜਿਹੜਾ ਆ ਵੀ ਆ ਜਿਹੜੀ ਤੁਸੀਂ ਕਹਿੰਦੇ ਹੈਗੇ ਵੀ ਜਦੋਂ ਕੋਈ ਸ਼ਾਰਪ ਐਜ ਵੈਪਨ ਦੇ ਨਾਲ ਜਾਂ ਲੱਗਦੀ ਚੀਜ਼ ਉਹਦੇ ਮਾਰਜਨ ਰੈਗੂਲਰ ਹੁੰਦੇ ਆ
0: ਜੀ,
1: ਕਿਉਂਕਿ ਆਪਾਂ ਜਦੋਂ ਤੇਜ਼ ਧਾਰ ਹਥਿਆਰ ਨਾਲ ਜਾਂਦੇ ਹੈਗੇ ਇੱਕ ਤਰੀਕੇ ਨਾਲ ਸਿੱਧਾ ਕੱਟ ਲਾਂਦਾ ਨਾ ਜੀ, ਸਿੱਧਾ ਕੱਟ ਲਾਂਦਾ
0: ਜੀ।
1: ਤੇ ਮੈਂ ਕਿਹਾ ਜਦੋਂ ਕੰਨ ਪਾੜੇ ਜਾਂਦੇ ਆ
0: ਜੀ
1: ਉਦੋਂ ਮਾਰਜਨ ਰੈਗੂਲਰ ਨਹੀਂ ਆਣੇ, ਕਿਉਂਕਿ ਕੰਨ ਫਟਣੇ ਆ ਕੱਟਣੇ ਥੋੜਾ
0: ਜੀ।
1: ਕਹਿੰਦਾ ਬਿਲਕੁਲ ਠੀਕ ਕਹਿੰਦੇ ਵਕੀਲ ਸਾਹਿਬ ਤੁਸੀਂ, ਮੈਂ ਕਿਹਾ ਉਹਦੇ ਵਿੱਚ ਮਾਰਜਨ ਇਰੈਗੂਲਰ ਹੋਣਗੇ, ਕਹਿੰਦਾ ਹਾਂਜੀ। ਮੈਂ ਕਿਹਾ ਜਿਹੜੀ ਆਹ ਜਿਹੜੇ ਹੈਗੀ ਆਹ ਕੰਨ ਜਿਹੜੇ ਹੈਗੇ ਆ ਇਹਨਾਂ ਤੇ ਜਿਹੜੀ ਇੰਜਰੀ ਏ, ਕਹਿੰਦਾ ਇਹ ਤਾਂ ਸਰਜੀਕਲ ਬਲੇਡ ਨਾਲ ਕੱਟੇ ਆ ਕੰਨ, ਲਓ ਜੀ ਇੰਨੇ ਨਾਲ ਜਿਹੜਾ ਹੈਗਾ ਆ ਕੇਸ ਬਰੀ ਹੋ ਗਿਆ ਵੀ ਉਹ ਇੰਜਰੀ ਆਪ ਇਨਫਲਿਕਟ ਕੀਤੀ ਸੀ ਸਰਜੀਕਲ ਬਲੇਡ ਨਾਲ ਕੰਨ ਕਟਾ ਕੇ ਤੇ ਉਹ ਜਿਹੜਾ ਆ ਉਹ ਬਣਾਇਆ ਆਇਆ ਸੀ ਵੀ ਕੰਨ ਪਾੜ ਦਿੱਤੇ
0: ਜੀ।
1: ਹਾਂਜੀ ਹਾਂਜੀ ਉਹ ਇਸ ਕਰਕੇ ਜਿਹੜਾ ਹੈਗਾ ਆ ਉਹ 24 ਬਣੀ ਸੀ ਜੀ,
0: 24 ਹਾਂਜੀ 24
1: 26 ਹੋਰ ਹੁੰਦੀ ਆ
0: 26 ਹੋਰ
1: ਹਾਂਜੀ ਉਹ ਹੋਰ ਹੁੰਦੀ। ਹੁਣ ਤੁਹਾਨੂੰ ਸਾਰਾ ਕੁਝ ਥੋੜਾ ਸਿਖਾ ਦੇਣਾ ਹੈਗਾ, ਤੁਸੀਂ ਮੁੜ ਕੇ ਆ ਕੇ ਸਾਨੂੰ ਕਹੋ ਵੀ ਨਾਲੇ ਕੋਲ ਤੁਹਾਡੇ ਕੋਲ ਤਾਂ ਕਾਲਾ ਕੋਟ ਵੀ ਹੈਗਾ ਆ, ਗਲਤ ਗੱਲ ਆ ਭਾਈ ਏਦਾਂ ਨੀ ਹੋਣੀ
0: ਜੀ।
1: ਸੋ ਇਸ ਕਰਕੇ ਜਿਹੜੀ ਇਹ ਜਿਹੜਾ ਹੈਗਾ ਇਸ ਅਸਾਲਟ ਦਾ ਜਿਹੜਾ ਸੁਖਬੀਰ ਬਾਦਲ ਹੋਣਾ ਤੇ ਲੱਗਾ ਹੀ ਹੈਗੀ ਆ ਸੱਟ, ਉਹ ਸਰ ਸੱਟ ਟੇਢੀ ਮੇਢੀ ਹੈਗੀ ਆ। ਮੈਨੂੰ ਤਾਂ ਮੈਂ ਤਾਂ ਉਹ ਡਾਕਟਰ ਸਾਹਿਬ ਨੂੰ ਕਹਿਣ ਲੱਗਾ ਸੀਗਾ ਵੀ ਡਾਕਟਰ ਸਾਹਿਬ ਇੱਦਾਂ ਮੈਂ ਕਰੀ ਕਮਾਂ ਚ ਵੜ ਗਿਆ ਸੀ, ਮੇਰੇ ਇੱਦਾਂ ਪਛ ਜਿਹਾ ਲੱਗਾ ਸੀਗਾ। ਟੇਢਾ ਮੇਢਾ ਤਾਂ ਸਰ ਜਿਹੜਾ ਹੈਗਾ ਆ ਟੇਢਾ ਸ਼ਾਰਪ ਐਜਡ ਵੈਪਨ ਦੇ ਨਾਲ ਟੇਢੀ ਮੇਢੀ ਸੱਟ ਕਿੱਦਾਂ ਲੱਗ ਸਕਦੀ ਆ? ਉਹ ਉੱਥੇ ਜਿਹੜਾ ਹੈਗਾ ਮਤਲਬ ਸੱਪ ਬਣਾਉਂਦਾ ਪਿਆ ਸੀਗਾ, ਟੈਟੂ ਬਣਾਉਂਦਾ ਪਿਆ ਸੀਗਾ, ਹਥਿਆਰ ਦਿਖਾਉਂਦੇ ਪਏ ਸੀ ਉਹ ਸਿੱਧਾ ਸ਼ਾਰਪ ਚਰਗਾ ਹਥਿਆਰ ਆ, ਉਸ ਹਥਿਆਰ ਨਾਲ ਆਹ ਵਾਲੀ ਸੱਟ ਲੱਗ ਨੀ ਸਕਦੀ ਜੀ। ਸੋ ਮੈਂ ਤਾਂ ਸਿਰ ਫੜ ਕੇ ਬੈਠਾ ਹੈਗਾ ਆ, ਜੇ ਕੋਈ ਸਮਝਦਾਰ ਹੋਵੇ ਤੇ ਮੈਨੂੰ ਸਮਝਾ ਦੇਵੇ ਹੈ ਜੀ। ਅਕਾਲੀ ਦਲ ਨੂੰ ਵੋਟ ਪਾਉਂਗਾ ਪਰ ਮੇਰੇ ਜਿਹੜੇ ਆ ਸ਼ੰਕੇ ਜਿਹੜੇ ਆ ਜਰੂਰ ਦੂਰ ਕਰ ਦੇ, ਆਪੋਜੀਸ਼ਨ ਹਾਂ ਵੀ ਇਹ ਵਿਰੋਧੀ ਦਾ ਰੌਲਾ ਨੀਗਾ, ਇਹ ਕਿਸੇ ਆਪਣੇ ਦਾ ਹੀ ਸ਼ੰਕਾ ਹੈਗੀ ਆ ਤੇ ਹਾਂ ਕਿਤੇ ਮੇਰੀ ਗੱਲ ਨੂੰ ਜਿਹੜਾ ਹੈਗਾ ਆ ਗਲਤ ਭਾਵਨਾ ਨਾਲ ਲਿਆ ਜਾਵੇ। ਤੂੰ ਇਸ ਕਰਕੇ ਜਿਹੜਾ
0: ਅੱਜ ਤੁਹਾਡੇ ਉਸਤਾਦ ਜੀ ਪੁੱਛਦੇ ਆ ਕਹਿੰਦੇ ਇੱਥੇ ਕਿਹੜੀ ਬਣਦੀ ਆ ਵੈਸੇ ਇਹ ਤਾਂ ਦੱਸੋ ਜੀ,
1: ਕਿਹੜੀ ਕਿਹੜੀ ਬਣਦੀ ਆ ਜੀ,
0: ਧਾਰਾ ਕਿਹੜੀ ਬਣਦੀ ਆ ਇੱਥੇ, 24 ਬਣਦੀ ਆ, 26 ਬਣਦੀ, 27 ਬਣਦੀ, ਕਿਹੜੀ ਬਣਦੀ ਆ ਜੀ?
1: ਇੱਥੇ ਤਾਂ ਜੀ 307 ਹੀ ਹੈਗੀ ਆ, ਦੋ ਗਈ ਆ ਜੀ, ਬਾਰਨ ਦੀ ਕੋਸ਼ਿਸ਼ ਹੀ ਕਰ ਦਿੱਤੀ ਅਗਲੇ ਨੇ, ਹੋਰ ਕੀ ਕਰ ਦਿੱਤਾ ਹੈਗਾ
0: ਜੀ।
1: ਸਾਰ ਗੱਲ ਹੋ ਗਈ ਆ, ਉਹ ਕਹਿੰਦੇ ਹੁੰਦੇ ਆ ਕਿ ਮਾੜੇ ਬੰਦੇ ਨੂੰ ਤਾਂ ਚਾਹੇ ਤੁਸੀਂ ਡੰਡਾ ਮਾਰ ਦਿਓ ਜੋ ਮਰਜ਼ੀ ਹੈਗਾ ਆ
0: ਜੀ,
1: ਹੈਂਜੀ ਤਕੜੇ ਨੂੰ ਝਿੜਕ ਵੀ ਮਾਰੀ ਜਿਹੜੀ ਹੁੰਦੀ ਉਹਦਾ ਮਰਨ ਹੋ ਜਾਂਦਾ ਹੈਗਾ, ਤੁਸੀਂ ਕੀ ਕਹਿੰਦੇ ਹੈਗੇ ਆ ਜੀ?
0: ਬਿਲਕੁਲ
1: ਹਾਂ ਜੀ, ਇਹ ਤਾਂ ਅਕਾਲੀ ਦਲ ਦੇ ਇਤਿਹਾਸ ਦੇ ਵਿੱਚ ਤਾਂ ਇਹ ਦਿਨ ਬੜਾ ਕਾਲੇ ਅੱਖਰਾਂ ਨਾਲ ਲਿਖਿਆ ਜਾਣਾ ਜੀ ਤੁਸੀਂ
0: ਜੀ।
1: ਹਾਂਜੀ
0: ਵੈਸੇ ਸੈਣੀ ਸਾਹਿਬ ਇੰਨਾ ਕੁਝ ਕਰਨ ਦੀ ਜ਼ਰੂਰਤ ਸਹੀ, ਜੇ ਚੁੱਪ ਚੁਪੀਤੇ ਬਹਿ ਜਾਂਦੇ ਆਰਾਮ ਨਾਲ ਕੁਝ ਨਾ ਕੁਝ ਖੱਟ ਜਾਂਦੇ ਫਿਰ ਵੀ ਜੀ।
1: ਠੀਕ ਹੈ ਸਰ, ਗੱਲ ਏਦਾਂ ਹੈਗੀ ਆ ਵੀ ਜਿੰਨਾ ਸਾਇਲੈਂਟ ਰਹਿੰਦੇ ਤੇ ਉਨਾ ਸੈਫਟੀ ਫੈਕਟਰ, ਪਤਾ ਤਾਂ ਸੀਗਾ ਜੀ ਵੀ ਸੱਟ ਲੱਗੀ ਹੈਗੀ ਆ
0: ਜੀ,
1: ਪਰ ਇਹ ਸਭ ਸੱਟ ਲੱਗੀ ਆ ਉਸ ਪੁਲਿਸ ਵਾਲੇ ਦੇ ਜਿਹਨੇ ਅੱਗੇ ਹੋ ਕੇ ਰੋਕਿਆ, ਉਹਦੇ ਹੱਥ ਦੀ ਇੱਕ ਦੀ ਉਂਗਲ ਵੀ ਕੱਟ ਹੋ ਗਈ ਆ, ਉਹ ਪੋਟਾ ਇੱਕ ਲੱਥ ਗਿਆ ਜੀ ਉਹਦਾ, ਹਨਾ ਜੀ, ਉਹ ਦੇਖੋ ਤੁਸੀਂ ਦੂਜਾ ਹੱਥ ਜਿਹੜਾ ਉਹਨੇ ਦੋਨੇ ਹੱਥਾਂ ਦੇ ਨਾਲ ਉਹ ਵਾਰ ਰੋਕਣ ਦੀ ਕੋਸ਼ਿਸ਼ ਕੀਤੀ ਆ, ਉਹਦੇ ਦੋਨੇ ਹੱਥਾਂ ਦੇ ਉੱਤੇ ਇੰਜਰੀ, ਇੱਕ ਦੀ ਉਂਗਲ ਲੱਥੀ ਇੱਕ ਦਾ ਉਹ ਜਿਹੜਾ ਹੈਗਾ ਆ, ਠੀਕ ਹੈ ਜੀ। ਇਹਨਾਂ ਦੇ ਤਾਂ ਜਿਹੜਾ ਹੈਗਾ ਆ ਕਿਤੇ ਮਤਲਬ ਉਹ ਹੋ ਸਕਦਾ ਵੀ ਉਹ ਬਾਅਦ ਦੇ ਵਿੱਚ ਜਿਹੜਾ ਆ ਉਹ ਮਰ ਗਿਆ ਹੋਊਗਾ, ਤੇ ਪਰ ਮੇਰੇ ਫੇਰ ਸਮਝ ਚ ਨੀ ਆਉਂਦਾ ਇਹ ਟੈਟੂ ਬਣਾਇਆ ਕਿਥੋਂ, ਹਾਂਜੀ ਉਸ ਹਥਿਆਰ ਨਾਲ ਇਹ ਟੈਟੂ ਬਣ ਹੀ ਨੀ ਸਕਦਾ ਸਰ। ਹਾਂਜੀ
0: ਜੀ, ਚਲੋ ਹੋਰ 4-5 ਦਿਨਾਂ ਤੱਕ ਜਿਹਦੇ ਸੱਟ ਲੱਗੀ ਹੋਵੇ ਉਹ ਸਾਹਮਣੇ ਆਈ ਜਾਣਾ, ਲੌਂਗੋਵਾਲ ਸਾਹਿਬ ਦੀ ਰੈਲ ਬਰਸੀ ਹੋ ਰਹੀ ਆ ਉੱਥੇ ਸਾਹਮਣੇ ਆਈ ਜਾਣਾ, ਅੱਧੀਆਂ ਬਾਹਾਂ ਦਾ ਕੁੜਤਾ ਪਾਉਂਦੇ ਆ।
1: ਹਾਂ ਹੋ ਸਕਦਾ ਹੈਗਾ ਵੀ ਸ਼੍ਰੀ ਸਾਹਿਬ ਜਿਹੜਾ ਹੈਗਾ ਆ ਉਹ ਐਂ ਕਰਕੇ ਘਸਾਤਾ ਹੋਵੇ ਜਾਂ ਇੱਦਾਂ ਕਰਕੇ ਤੇ ਜਿੱਦਾਂ ਮਰਜ਼ੀ ਸ਼੍ਰੀ ਸਾਹਿਬ ਨੂੰ ਖਿੱਚਦੇ ਖੁੱਚਦੇ ਕਿਤੇ ਲੱਗ ਗਿਆ ਹੋਵੇ, ਬਟ ਇੱਕ ਬੰਦਾ ਦੋ ਹਥਿਆਰ ਕਿੱਦਾਂ ਚਲਾ ਸਕਦਾ ਸਰ, ਗੱਲ ਤਾਂ ਇਹ ਹੈਗਾ ਵੀ ਜਾਂ ਉਹ ਪਹਿਲਾ ਹਥਿਆਰ ਉਹਦਾ ਪੋਚ ਲਿਆ ਤੇ ਨਾਲ ਹੀ ਉਹਨੇ ਸ਼੍ਰੀ ਸਾਹਿਬ ਕੱਢ ਲਿਆ, ਕਿੱਦਾਂ ਘਟਨਾ ਵਾਪਰੀ ਹੋਊਗੀ ਗੱਲ, ਮਤਲਬ ਸੀਨ ਜਿਹਾ ਸਾਹਮਣੇ ਆਉਂਦਾ ਨੀ ਪਿਆ ਅੱਖਾਂ ਅੱਗੇ। ਹਾਂਜੀ, ਜੋ ਨੋ ਡਾਊਟ ਸੱਟ ਲੱਗੀ ਹੋਏਗੀ, ਜਰੂਰ ਲੱਗੀ ਹੋਏਗੀ ਜੇ ਹੋਸਪਿਟਲ ਗਏ ਆ, ਸਭ ਕੁਛ ਹੈਗਾ ਆ ਜੀ, ਤੇ ਜਿੱਦਾਂ ਦੀ ਸੱਟ ਦਿਖਾਉਂਦੇ ਪਏ ਹੈਗੇ ਉਸ ਹਿਸਾਬ ਨਾਲ ਤਾਂ ਬਾਂਹ ਜਿਹੜੀ ਆ ਕੱਪੜਾ ਭਿੱਜਿਆ ਹੋਣਾ ਚਾਹੀਦਾ ਸੀ ਖੂਨ ਨਾਲ।
0: ਬਿਲਕੁਲ, ਚਲੋ ਉਹ ਗੱਲ ਤਾਂ ਹੈ ਹੀ ਨਾਲ, ਜੋ ਚਲੋ ਗੁਰੂ ਘਰਾਂ ਦੇ ਵਿੱਚ ਜਾਂ ਖਾਸ ਕਰਕੇ ਛੋਟੇ ਗੁਰੂ ਘਰ ਨਹੀਂ ਗਏ, ਸਿੱਖ ਧਰਮ ਦੇ ਮੋਹਰੀ ਕਤਾਰ ਦੇ ਜਿਹੜੇ ਗੁਰੂ ਘਰਾਂ ਦੀ ਗੱਲ ਆਉਂਦੀ ਆ, ਜਦੋਂ ਫਿਰ ਉਹਨਾਂ ਦੇ ਵਿੱਚ ਇਹ ਕੁਛ ਹੋ ਰਿਹਾ ਉਹ ਮਾੜੀ ਗੱਲ ਹੈ।
1: ਉਹ ਬਿਲਕੁਲ ਤੁਹਾਡੀ ਗੱਲ ਠੀਕ ਹੈਗੀ, ਇੱਕ ਵਿਸ਼ਵਾਸ ਨੂੰ ਠੇਸ ਲੱਗਦੀ ਹੈਗੀ ਸਰ, ਦੂਜਾ ਇੰਪਰੈਸ਼ਨ ਖਰਾਬ ਜਾਂਦਾ ਹੈਗਾ ਜਾਂ ਕੌਮ ਦਾ ਹੀ ਇੰਪਰੈਸ਼ਨ ਖਰਾਬ ਜਾਂਦਾ ਜੀ, ਵੀ ਇਹਨੇ ਕਦੇਰ ਪਾਈ ਕਿ ਅਸੀਂ ਗੁਰੂ ਦੀ ਸ਼ਰਨ ਚ ਜਾ ਕੇ ਵੀ ਇਨਸਕਿਓਰ ਫੀਲ ਕਰਾਂਗੇ
0: ਜੀ। ਨਾਲੇ ਦੇਖੋ ਇਦਾਂ ਦੀ ਘਟਨਾ ਪਹਿਲਾਂ ਵੀ ਆਪਣੇ ਇੱਥੇ
1: ਗੁਰੂ ਘਰ ਤੇ ਅਟੈਕ ਕਰਦੇ ਆ ਨਾ ਜੀ,
0: ਇੰਗਲੈਂਡ ਚ ਕਿੰਨਾ ਰੋਲਾ ਰਿਹਾ ਆ ਇੱਥੇ, ਜਿਹੜਾ ਪਿੱਛੇ ਕਤਲ ਹੋਏ ਨੇ ਹੋਰ ਸਾਰੀਆਂ ਚੀਜ਼ਾਂ, ਉਦੋਂ ਵੀ ਤਲਵਾਰ ਦਾ ਜਾਂ ਕਿਰਪਾਨ ਦਾ ਕਿੰਨਾ ਰੋਲਾ ਰਿਹਾ ਜੀ, ਉੱਥੇ ਵੀ ਉਹ ਅਗਲੇ ਪਾਬੰਦੀਆਂ ਲਾਉਣ ਨੂੰ ਫਿਰਦੇ ਆ, ਹੋਰ ਪਾਸੇ ਵੀ ਫਿਰਦੇ ਆ, ਤਾਂ ਉਹ ਆਹ ਚੀਜ਼ਾਂ ਤਾਂ ਸਮਾਂ ਕੇ ਸਪਸ਼ਟ ਕਰਦੀਆਂ ਨੇ, ਇਹ ਇਕੱਲਾ ਭਾਰਤ ਦੇ ਜਾਂ ਪੰਜਾਬ ਦੇ ਵਿੱਚ ਇਸ ਨੂੰ ਜਿਹੜਾ ਨਹੀਂ ਦੇਖ ਸਕਦੇ ਆ ਕਿ ਬਾਹਰਲੇ ਮੁਲਕਾਂ ਤੱਕ ਵੀ ਇਹ ਸੁਨੇਹਾ ਜਾਂਦਾ ਨਾ ਇਸ ਚੀਜ਼ ਦਾ ਜੀ।
1: ਅੱਜ ਇੱਕ ਮੇਰੇ ਨਾਲ ਬੈਸਣ ਲੱਗਾ ਸੀ, ਕਹਿੰਦਾ ਗੁਰੂ ਸਾਹਿਬ ਨੇ ਜੀ ਤੋਂ ਸੇਵਾ ਲੈਣੀ ਹੁੰਦੀ ਤਾਂ ਉੱਥੋਂ ਹੀ ਸੇਵਾ ਲੈਣੀ ਹੁੰਦੀ ਆ, ਉਹ ਮੈਂ ਕਿਹਾ ਭਾਈ ਮੈਨੂੰ ਤਾਂ ਸਮਝ ਨਹੀਂ ਆਉਂਦੀ, ਯੂ ਆਰ ਸੇਇੰਗ ਸੇਵਾ ਨੌਨਸੈਂਸ ਐਕਟ ਨੂੰ, ਜੀ ਇੱਕ ਨੌਨਸੈਂਸ ਐਕਟ ਨੂੰ ਤੁਸੀਂ ਸੇਵਾ ਦੱਸਦੇ, ਇਹ ਗੁਰੂ ਸਾਹਿਬ ਨੇ ਸੇਵਾ ਲੈਣੀ ਸੀ ਜਿਹਦੇ ਕੋਲ ਉਹਦੇ ਕੋਲ ਹੀ ਲੈਣੀ ਸੀ, ਮੈਂ ਕਿਹਾ ਲਓ ਜੀ ਆਹ ਵੀ ਕੰਮ ਠੀਕ ਆ, ਮੈਂ ਕਿਹਾ ਜਿਸ ਕਮਿਊਨਿਟੀ ਦੀ ਸੋਚ ਇੱਦਾਂ ਦੀ ਹੋਊਗੀ ਉਹ ਕਮਿਊਨਿਟੀ ਕੀ ਤਰੱਕੀ ਕਰੂਗੀ ਜੀ।
0: ਨਾਲੇ ਦੇਖੋ ਗੁਰੂ ਸਾਹਿਬ ਨੇ ਤਾਂ ਹੱਥੇ ਦੇ ਉੱਤੇ ਜਾਂ ਵਾਰ ਕਰਨ ਦੀ ਗੱਲ ਹੀ ਨਹੀਂ ਕੀਤੀ ਜੀ ਕਿਤੇ, ਜਾਂ ਨਾ ਕਿਹਾ ਜੀ।
1: ਦੇਖੋ ਗੁਰੂ ਘਰ ਦੇ ਵਿੱਚ ਕਿਸੇ ਤੇ ਅਟੈਕ ਹੋਣਾ ਬਹੁਤ ਹੀ ਨਿੰਦਣੀਏ ਆ, ਉਹ ਨਹੀਂ ਹੋਣਾ ਚਾਹੀਦਾ ਸਰ, ਉਹ ਜੇ ਕੋਈ ਉਹ ਅਟੈਕ ਕਰਨ ਵਾਲਾ ਵੀ ਸਿੱਖੀ ਸਰੂਪ ਚ ਹੋਵੇ ਜਾਂ ਸਿੱਖ ਹੋਵੇ ਤੇ ਮੈਂ ਉਹਨੂੰ ਸਿੱਖ ਹੀ ਨਹੀਂ ਮੰਨਦਾ ਜੀ।
0: ਹਾਂਜੀ ਬਿਲਕੁਲ ਹੈ ਜੀ, ਨਾਲੇ ਦੇਖੋ
1: ਜਿਹੜਾ ਹੈਗਾ ਸਿਧਾਂਤ
0: ਨਾਲੇ ਕੋਈ ਵੀ ਆ ਨਾ, ਜਿੰਨੀ ਮਰਜ਼ੀ ਪ੍ਰੋਟੈਕਸ਼ਨ ਦੇ ਵਿੱਚ ਹੋਵੇ, ਚਾਹੇ ਉਹਦੇ ਨਾਲ ਫੌਜ ਵੀ ਕਿਉਂ ਨਾ ਹੋਵੇ, ਇੱਕ ਜਿਹੜਾ ਵਿਸ਼ਵਾਸ ਹੁੰਦਾ ਨਾ ਕਿ ਇੱਥੇ ਪ੍ਰੋਟੋਕੋਲ ਹੁੰਦਾ ਕਿਸੇ ਵੀ ਜਗ੍ਹਾ ਦਾ ਸਥਾਨ ਦਾ, ਉਹ ਬੰਦਾ ਮਤਲਬ ਕਿ ਨਾਰਮਲ ਹੋ ਜਾਂਦਾ, ਚਾਹੇ ਸਿਕਿਉਰਿਟੀ ਵਾਲੇ ਵੀ ਹੋਣਗੇ ਉਹਨਾਂ ਨੂੰ ਵੀ ਨਹੀਂ ਹੋਏਗਾ ਤੇ ਇੱਦਾਂ ਕਦੇ ਹੋ ਸਕਦਾ ਇੱਥੇ ਜੀ।
1: ਸਰ ਮੈਂ ਤਾਂ ਸੋਰੀ ਟੂ ਸੇ
0: ਜੀ,
1: ਉਹ ਕਹਿੰਦੇ ਨਾ ਇੱਕ ਰਾਜੇ ਨੇ ਕਹਿੰਦੇ ਇੱਕ ਬਾਂਦਰ ਰੱਖਿਆ ਸੀ ਤੇ ਉਹ ਕਹਿੰਦਾ ਸੀ ਇਹ ਮੈਨੂੰ ਇਹ ਬਹੁਤ ਲੋਇਲ ਹੈਗਾ
0: ਜੀ,
1: ਹਾਂਜੀ ਇਹ ਮੇਰੇ ਨਾਲ ਇੰਨਾ ਪਿਆਰ ਕਰਦਾ ਏ, ਮੇਰੇ ਵੱਲ ਨਾ ਕੋਈ ਬੰਦਾ ਜਿਹੜਾ ਹੈਗਾ ਆ ਜੇ ਘੂਰ ਕੇ ਵੀ ਦੇਖੂਗਾ ਇਹ ਬੰਦਾ ਉਹਨੂੰ ਛੱਡੂਗਾ ਨੀ ਜੀ। ਹਾਂਜੀ ਉਹ ਏਦਾਂ ਹੀ ਕਹਿੰਦੇ ਉਹਦਾ ਨਾਂ ਰੱਖਿਆ ਸੀ ਨਿਸ਼ਠਾ ਮੂਰਤੀ, ਇਹ ਨਿਸ਼ਠਾ ਦੀ ਮੂਰਤੀ ਆ। ਹਾਂਜੀ ਉਹੀ ਗੱਲ, ਉਹ ਰਾਜਾ ਇੱਕ ਵਾਰੀ ਲੱਭਾ ਪਿਆ ਆ, ਉਹਨੂੰ ਝੋਕ ਲੱਗੀ ਹੈਗੀ ਤੇ ਉਹ ਇੱਕ ਮੱਖੀ ਜਿਹੜੀ ਆ ਬਾਰ ਬਾਰ ਆ ਕੇ ਬਹਿੰਦੀ ਸੀਗੀ, ਉਹਨੇ ਦੇਖਿਆ ਪਹਿਲਾਂ ਦੋ ਚਾਰ ਵਾਰੀ ਉਡਾਉਣ ਦੀ ਕੋਸ਼ਿਸ਼ ਕੀਤੀ, ਉਹਨੇ ਕਿਰਪਾਨ ਚੱਕੀ ਤੇ ਚੱਕ ਕੇ ਜਿਹੜਾ ਹੈਗਾ ਨਾ ਉਹਦਾ ਗਲਾ ਵੱਢ ਕੇ ਉਹ ਮਾਰਿਆ ਜੀ। ਸੋ ਇਹ ਮੈਨੂੰ ਜਿਹੜੇ ਹੈਗੇ ਆ ਬੰਦੇ ਜਿਹੜੇ ਗੁਰੂ ਦੀ ਵਾਸਤੇ ਨਾ ਕਹਿੰਦੇ ਹੈਗੇ ਪੀ ਬੇਅਦਬੀਆਂ ਦਾ ਜਿਹੜਾ ਦੁੱਖ ਸੀ ਉਹਨੂੰ ਤਾਂ ਅਟੈਕ ਕੀਤਾ, ਇਹ ਗੁਰੂ ਦੇ ਨਿਸ਼ਠਾ ਮੂਰਤੀ ਹੈਗੇ ਆ ਜੀ, ਇਹਨਾਂ ਨੂੰ ਪਤਾ ਹੀ ਨੀ ਹੈਗਾ ਭਾਈ ਉਹ ਵੀ ਜਿਹੜਾ ਬੰਦਾ ਤੁਹਾਡੇ ਕੋਲ ਇੱਥੇ ਆਇਆ ਆ ਉਹ ਗੁਰੂ ਦੀ ਸ਼ਰਨ ਚ ਆਇਆ ਆ।
0: ਹਾਂਜੀ
1: ਤੁਸੀਂ ਜਿਹੜਾ ਹੈਗਾ ਜੇ ਗੁਰੂ ਹਾਜ਼ਰ ਨਾਜ਼ਰ ਆ ਤੁਸੀਂ ਮਾਰਨ ਵਾਲੇ ਜਿਹੜੇ ਹੈਗੇ ਉਸ ਗੁਰੂ ਦੇ ਮਾਣ ਸਨਮਾਨ ਵਾਸਤੇ ਉਸ ਬੰਦੇ ਨੂੰ ਮਾਰ ਰਹੇ ਹੈਗੇ ਜਿਹੜਾ ਉਸ ਗੁਰੂ ਦੀ ਸ਼ਰਨ ਆਇਆ ਆ ਤੇ ਉੱਥੋਂ ਜਿਹੜਾ ਸੁੱਖ ਸ਼ਾਂਤੀ ਮੰਗਣ ਆਇਆ ਹੈਗਾ।
0: ਨਾਲੇ ਜੇ ਇਸ ਚੀਜ਼ ਦੇ ਵਿੱਚ ਵਿਸ਼ਵਾਸ ਕਰਦੇ ਆ ਸੈਣੀ ਸਰ ਫਿਰ ਤਾਂ ਮਸਲਾ ਹੀ ਖਤਮ ਹੋ ਗਿਆ, ਹੁਣ ਮੰਨਣਗੇ ਕਿ ਗੁਰੂ ਨੇ ਗੁਰੂ ਸਾਹਿਬ ਨੇ ਹੱਥ ਰੱਖ ਦਿੱਤਾ ਤਾਂ ਬਚਾਅ ਹੋ ਗਿਆ, ਹੁਣ ਅੱਗੇ ਤੋਂ ਇਹ ਕਰਨਗੇ ਕੋਸ਼ਿਸ਼ ਭਈ ਏਦਾਂ ਸੁਖਬੀਰ ਬਾਦਲ ਦੇ ਉੱਤੇ ਕਰੀਏ ਕੁਛ ਏਦਾਂ ਦਾ, ਫਿਰ ਇਹਨਾਂ ਦਾ ਪਾਵਰ ਹੈਗੀ ਆ ਮਤਲਬ ਕਿ ਮੰਨਣ ਫਿਰ ਗੁਰੂ ਸਾਹਿਬ ਨੇ ਮਤਲਬ ਕਿ ਹੱਥ ਦੇ ਕੇ ਰੋਕ ਲਿਆ।
1: ਸਰ ਬਾਣੀ ਪੜ੍ਹੀ ਜ਼ਰੂਰ ਹੈ ਕਦੀ ਵਿਚਾਰੀ ਹੀ ਨੀ
0: ਜੀ,
1: ਗੱਲ ਤਾਂ ਹੈ
0: ਜੀ,
1: ਅੰਡਰਲਾਈਨ ਤਾਂ ਮੈਂ ਇਹੀ ਕਰ ਰਿਹਾ ਨਾ ਕਿ ਬਾਣੀ ਪੜ੍ਹੀ ਜ਼ਰੂਰ ਆ ਪਰ ਕਦੀ ਵਿਚਾਰੀ
0: ਨਹੀਂ,
1: ਜੇ ਵਿਚਾਰਦੇ ਤੇ ਉਹਨੂੰ ਸੋਚਦੇ ਵੀ ਭਾਈ ਹਾਂਜੀ ਆਹ ਠੀਕ ਗੱਲ ਹੈਗੀ ਆ ਵੀ ਇਹਦੇ ਵਿੱਚ ਗੁਰੂ ਦੀ ਸ਼ਰਨ ਚ ਆਇਆ ਬੰਦਾ ਜਿਹੜਾ ਆ ਉਹਦਾ ਤਾਂ ਅਸੀਂ ਵੀ ਉਹਦੀ ਰੱਖਿਆ ਕਰਨੀ ਹੈਗੀ ਆ ਭਾਈ, ਨਹੀਂ ਯਾਰ ਸਾਡੇ ਗੁਰੂ ਦੇ ਮਨ ਨੂੰ ਠੇਸ ਲੱਗੂਗੀ ਉਹਦੀ ਸ਼ਰਧਾ ਨੂੰ ਠੇਸ ਲੱਗੂਗੀ ਕਿ ਹਾਂਜੀ ਮੈਂ ਗੁਰੂ ਦੇ ਦਰ ਤੇ ਗਿਆ ਸੀ ਮੇਰਾ ਨੁਕਸਾਨ ਹੋ ਗਿਆ। ਲੋਕੀ ਤਾਂ ਬਹੁਤ ਸੋਚਦੇ ਆ ਸਰ, ਕਈ ਜਿਹੜੇ ਬੰਦੇ ਹੈਗੇ ਨਾ ਉਹ ਬੜੇ ਸੋਚਦੇ ਇਸ ਚੀਜ਼ ਦੇ ਉੱਤੇ, ਉਹ ਕਿਸੇ ਦਾ ਪਰਸ ਡਿਗਿਆ ਹੋਵੇ ਨਾ ਅਗਲੇ ਫਟਾਫਟ ਲੱਭਣ ਜਾਂਦੇ ਬੰਦਾ ਤੇ ਯਾਰ ਉਹਦੀ ਸ਼ਰਧਾ ਨੂੰ ਠੇਸ ਨਾ ਲੱਗੇ ਮੈਂ ਬਾਬੇ ਦੇ ਗਿਆ ਸੀਗਾ ਤੇ ਮੇਰਾ ਪੈਸੇ ਡਿੱਗ ਪਏ ਜਾਂ ਮੇਰਾ ਇੱਦਾਂ ਕਰਕੇ, ਉਹ ਬੰਦੇ ਨੂੰ ਲੱਭ ਕੇ ਉਹਦਾ ਪੈਸਾ ਬਟੂਆ ਫੜਾ ਕੇ ਉਹਦੇ ਨਾਲ ਕਹਿਣਗੇ ਪੈਸੇ ਗਿਣ ਕੇ ਦੇਖ ਭਾਈ ਹਾਂਜੀ
0: ਲੌਂਗੋਵਾਲ ਬਰਸੀ ਸਮਾਗਮ ਜਿਹੜਾ ਹੁੰਦਾ ਹੈ ਕਾਫੀ ਜਿਹੜੀ ਵੱਡਾ ਸਮਾਗਮ ਹੁੰਦਾ ਹੈ ਉਹਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਤੇ ਪੁਨਰ ਸੁਰਜੀਤ ਵਾਲੇ ਇੱਧਰ ਆਮੋ ਸਾਹਮਣੇ ਹੁੰਦੇ ਨਜ਼ਰ ਆਉਂਦੇ ਆ, ਕੀ ਗੱਲ ਹੋ ਗਈ ਜੀ?
1: ਪੁਨਰ ਸੁਰਜੀਤ ਨੂੰ ਜਿਹੜਾ ਹੈਗਾ ਆ ਸਰ ਸਰਕਾਰ ਦੀ ਥਾਪੀ ਹੈਗੀ ਆ ਹੈਜੀ, ਦੂਜੀ ਗੱਲ ਇਹ ਹੈਗੀ ਆ ਕਿ ਮੌਜੂਦਾ ਸਰਕਾਰ ਵੀ ਅਕਾਲੀ ਦਲ ਨੂੰ ਥ੍ਰੈਟ ਮੰਨਦੀ ਹੈਗੀ, ਪੁਨਰ ਸੁਰਜੀਤ ਵਾਲਿਆਂ ਨੂੰ ਉਹ ਥ੍ਰੈਟ ਨੀ ਮੰਨਦੇ
0: ਮੂੰਹੋਂ ਨਾ ਕਹਿੰਦੇ ਹੁਣ ਚਾਹੇ,
1: ਤੇ ਤੀਸਰਾ ਇਹ ਹੈਗਾ ਜੀ ਕਿ ਇੱਕ ਸਮਾਂ ਤਾਂ ਏਦਾਂ ਦਾ ਹੈਗਾ ਸੀ ਕਿ ਲੌਂਗੋਵਾਲ ਹੋਣਾ ਨੂੰ ਵੀ ਓਨ ਕਰਨ ਦੇ ਵਿੱਚ ਜਿਹੜਾ ਆ ਅਕਾਲੀ ਦਲ ਜਿਹੜਾ ਆ ਡਬਲ ਮਾਈਂਡਡ ਰਿਹਾ ਜੀ, ਜਦੋਂ ਉਹਨਾਂ ਨੇ ਜਿਹੜਾ ਆ ਸਮਝੌਤਾ ਕਰਕੇ ਆ ਗਏ ਤੇ ਫਿਰ ਜਿਹੜਾ ਆ ਉਸ ਸਮਝੌਤੇ ਦੇ ਉੱਤੇ ਇਹ ਕਮੀਆਂ ਪੇਸ਼ੀਆਂ ਇਹਨਾਂ ਨੇ ਕੱਢੀਆਂ ਜੀ, ਉਸ ਵੇਲੇ ਤੋਂ ਬਾਅਦ ਦੇ ਵਿੱਚ ਇਹ ਕਈ ਚਿਰ ਜਿਹੜਾ ਹੈਗਾ ਆ ਵੀ ਇਹ ਟਸਲ ਦੇ ਵਿੱਚ ਹੀ ਰਹੇ ਜੀ, ਉਹ ਤਾਂ ਬਾਅਦ ਦੇ ਵਿੱਚ ਟੌੜਾ ਸਾਹਿਬ ਤੇ ਬਾਦਲ ਸਾਹਿਬ ਜਦੋਂ ਅਲੱਗ ਅਲੱਗ ਹੋਏ ਤੇ ਫਿਰ ਜਿਹੜਾ ਆ ਜਦੋਂ ਟੌੜਾ ਸਾਹਿਬ ਨੇ ਲੌਂਗੋਵਾਲ ਹੋਣਾ ਨੂੰ ਇੰਪੋਰਟੈਂਸ ਦਿੱਤੀ ਤੇ ਨਾਲ ਹੀ ਜਿਹੜਾ ਆ ਮੇਰਾ ਖਿਆਲ ਹੈ ਔਜਲਾ ਸਾਹਿਬ ਇਸ ਸਬਜੈਕਟ ਦੇ ਉੱਤੇ ਮਾਸਟਰ ਹੈਗੇ, ਉਹਨਾਂ ਨੂੰ ਪਤਾ ਹੈ ਸਾਰੀ ਸਿਆਸਤ ਦਾ ਤੇ ਜੇ ਉਹ ਟਾਈਮ ਹੋਇਆ ਤੇ ਜਰੂਰ ਜੋੜਨਗੇ ਤੇ ਦੱਸ ਦੇਣਗੇ, ਬਟ ਆਹ ਆ ਜੀ ਇਹਨਾਂ ਦਾ ਰੌਲਾ ਹੈਗਾ ਆ, ਬਾਕੀ ਇੱਕੋ ਵੈਨਿਊ ਦੇਣਾ ਹੈ ਉਹ ਜਾਣ ਬੁੱਝ ਕੇ ਜਿਹੜਾ ਆ ਚਲੋ ਵੈਸੇ ਵੀ ਜਿਹੜਾ ਹੈਗਾ ਆ ਮੈਂ ਤਾਂ ਕਹਿੰਦਾ ਆ ਵੀ ਜੋ ਰੱਬ ਕਰਦਾ ਚੰਗਾ ਹੀ ਕਰਦਾ, ਅਕਾਲੀ ਦਲ ਨੂੰ ਇਹੀ ਸੋਚਣਾ ਚਾਹੀਦਾ
0: ਜੀ,
1: ਜੇ ਵੈਨਿਊ ਮਿਲ ਜਾਂਦਾ ਤੇ ਉੱਥੇ ਗੈਦਰਿੰਗ ਨਾ ਹੁੰਦੀ ਤੇ ਤਾਂ ਵੀ ਬੇਇੱਜ਼ਤੀ ਹੋਣੀ ਸੀ
0: ਜੀ,
1: ਇਸ ਕਰਕੇ ਹੁਣ ਬੰਦਾ ਕਹਿ ਸਕਦਾ ਹੈਗਾ ਆ ਯਾਰ ਸਾਡਾ ਤਾਂ ਉੱਥੇ ਤਕਰਾਰ ਹੋ ਸਕਦਾ ਸੀਗਾ ਜੀ, ਇਸ ਕਰਕੇ ਜਿਹੜਾ ਅਸੀਂ ਰੱਦ ਕਰ ਦਿੱਤੀ ਜਾਂ ਅਸੀਂ ਜਿਹੜਾ ਹੈਗਾ ਆ ਸੰਗਤ ਘੱਟ ਬੁਲਾਈ ਇਸੇ ਕਰਕੇ ਵੀ ਤਕਰਾਰ ਨਾ ਹੋ ਜਾਏ
0: ਜੀ, ਅੱਗੇ
1: ਪਿੱਛੇ ਕਰਕੇ ਵੀ ਸਰ ਉਹ ਗੱਲ ਹੀ ਬਣਦੀ, ਉਹ ਕਹਿੰਦੇ ਅਸੀਂ ਪਹਿਲਾਂ ਉਹ ਬੁੱਕ ਕਰਾਇਆ ਆ ਸੀਗਾ ਜੀ 30,000 ਰੁਪਇਆ ਦਿੱਤਾ ਆ ਅਸੀਂ ਪਹਿਲਾਂ ਦਾ, ਅੱਛਾ 30,000 ਜੀ
0: ਜੀ,
1: ਤੇ ਐਨੀ ਵੇ ਉਹ ਇਹ ਤਾਂ ਸਰ ਇਹਨਾਂ ਦੀ ਪੋਲੀਟਿਕਸ ਜਿਹੜੀ ਹੈਗੀ ਆ ਇਹਦੇ ਤੇ ਜਿਹੜਾ ਆ ਗੱਲ ਕਰਨੀ ਫਜ਼ੂਲ ਹੈਗੀ ਆ, ਸਰਕਾਰਾਂ ਨੇ ਆਪਣੀ ਚਾਲ ਚੱਲਣੀ ਇਹਨਾਂ ਨੇ ਆਪਣੀ ਚਾਲ ਚੱਲਣੀ ਆ ਜੀ,
0: ਬਿਲਕੁਲ ਆ ਜੀ,
1: ਤੇ ਮੇਰਾ ਖਿਆਲ ਨੀ ਵੀ ਸੰਤ ਲੌਂਗੋਵਾਲ ਦੇ ਨਾਲ ਕਿਸੇ ਦਾ ਕੋਈ ਉਹਨਾਂ ਦੇ ਜੀਵਨ ਫਲਸਫੇ ਦੇ ਉੱਤੇ ਕੋਈ ਗੱਲਬਾਤ ਕੀਤੀ ਜਾਊਗੀ ਜਾਂ ਕੋਈ ਹੋਰ ਹੋਊਗੀ, ਕਰਨੀ ਤਾਂ ਸਿਆਸਤ ਆ ਜੀ, ਮੌਜੂਦਾ ਸਰਕਾਰ ਨੂੰ ਨਿੰਦਣਾ ਆ ਤੇ ਵੋਟਾਂ ਦਾ ਕਹਿਣਾ ਆ,
0: ਹਾਂਜੀ
1: ਉਹਨਾਂ ਦਾ ਤਾਂ ਡਾਂ ਹੀ ਆ, ਉਹਨਾਂ ਦਾ ਤਾਂ ਬਹਾਨਾ ਆ ਜੀ,
0: ਬਹਾਨਾ ਜੀ ਬਿਲਕੁਲ ਆ ਜੀ ਜੀ
1: ਹਾਂਜੀ
0: ਸੈਣੀ ਸਾਹਿਬ, ਪੰਜਾਬ ਦੇ ਵਿਚ ਜਾਂ ਵਿਦੇਸ਼ਾਂ ਦੇ ਵਿਚ ਆਖਰੀ ਗੱਲ ਕਰਾਂਗਾ ਫਿਰ ਆਗਿਆ ਲੈਣਾ ਤੁਹਾਡੇ ਤੋਂ, ਕਬੱਡੀ ਜਗਤ ਦੇ ਵਿਚ
1: ਵੱਡੇ ਆਖਰੀ ਗੱਲਾਂ ਨਹੀਂ
0: ਕਰਨੀਆਂ, ਅੱਜ ਦੀ ਆਖਰੀ ਗੱਲ ਤੁਹਾਡੇ ਨਾਲ ਕਹਿੰਦਾ ਜੀ
1: ਅੱਜ ਦੀ, ਓਕੇ ਓਕੇ ਸਰ
0: ਜੀ, ਸੈਣੀ ਸਾਹਿਬ ਕਬੱਡੀ ਜਗਤ ਦੇ ਵਿਚ ਪਿਛਲੇ ਦਿਨਾਂ ਦੇ ਵਿਚ ਵੀ ਚਲੋ ਐਡੇ ਐਡੀਆਂ ਦੇਹਾਂ ਬਾਅਦ ਦੇ ਵਿਚ ਸੁੱਕ ਜਾਂਦੇ ਨੇ ਖਿਡਾਰੀ ਜਿਹੜੇ ਨੇ, ਇਹ ਹਾਲਾਤ ਕਿਉਂ ਬਣਦੇ ਨਜ਼ਰ ਆਉਂਦੇ ਆ ਜੀ, ਐਡੇ ਐਡੇ ਝੋਟਿਆਂ ਵਰਗੇ ਸਰੀਰ ਮਿੱਟੀ ਹੋ ਜਾਂਦੇ ਆ
1: ਭਾਰੇ ਸਾਹਿਬ, ਉਹ ਕਹਿੰਦੇ ਦੇਅਰ ਇਜ਼ ਆਲਵੇਜ਼ ਏ ਰੂਮ ਐਟ ਦਾ ਟੌਪ
0: ਜੀ,
1: ਉੱਪਰ ਸਿਖਰ ਦੇ ਉੱਤੇ ਹਮੇਸ਼ਾ ਜਗ੍ਹਾ ਬਣੀ ਰਹਿੰਦੀ ਆ
0: ਜੀ,
1: ਪਰ ਉੱਤੇ ਪਹੁੰਚ ਕੇ ਜਿਹੜਾ ਹੈਗਾ ਆ ਉਸ ਪੋਜੀਸ਼ਨ ਨੂੰ ਰਿਟੇਨ ਕਰਕੇ ਰੱਖਣਾ ਬੜਾ ਔਖਾ
0: ਹੁੰਦਾ, ਕਾਇਮ ਰੱਖਣਾ ਜੀ।
1: ਠੀਕ ਹੈ ਜੀ, ਉੱਥੇ ਜਿਹੜਾ ਜਾ ਕੇ ਫਿਰ ਤੁਹਾਨੂੰ ਜਿਹੜਾ ਇਹ ਆ ਤੁਹਾਡੀ ਸੋਸਾਇਟੀ ਤੁਹਾਡਾ ਤੁਹਾਨੂੰ ਪਹਿਚਾਨਣਾ ਪਊਗਾ ਕਿ ਹਾਂਜੀ ਵੀ ਮੈਂ ਇਸ ਮੁਕਾਮ ਤੇ ਕਿਸ ਜ਼ਰੀਏ ਪਹੁੰਚਿਆ ਹੈਗਾ ਆ
0: ਜੀ।
1: ਪਹਿਲਾਂ ਸਰ ਦੇਖੋ ਜਦੋਂ ਖਿਡਾਰੀ ਦਾ ਜਿਹੜਾ ਆ ਉਭਾਰ ਹੁੰਦਾ ਹਾਂਜੀ ਉਹਦੀ ਚੜ੍ਹਤ ਹੁੰਦੀ ਆ ਉਸ ਵੇਲੇ ਤੱਕ ਤਾਂ ਉਹ ਕਿਸੇ ਬੁਰਾਈ ਨਾਲ ਨੀ ਜੂਝਦਾ ਹੁੰਦਾ
0: ਜੀ,
1: ਜਦੋਂ ਉਹ ਟੋਪ ਤੇ ਪਹੁੰਚਦਾ ਉਹਦਾ ਸਰਕਲ ਕੋਈ ਏਦਾਂ ਦਾ ਹੁੰਦਾ ਜਦੋਂ ਬਾਕੀ ਜਿਹੜਾ ਹੈਗਾ ਆ ਕਹਿੰਦੇ ਮੂੰਹ ਨੂੰ ਲਾਗੇ ਛੁੱਟਦੀ ਨਾ ਹੀ ਤੋਬਾ ਕਰਾਂ ਬਥੇਰੀ
0: ਜੀ
1: ਹਾਂਜੀ, ਉਹ ਜਦੋਂ ਨਸ਼ਾ ਇੱਕ ਵਾਰੀ ਮੂੰਹ ਨੂੰ ਲੱਗ ਜਾਂਦਾ ਸਰ ਤੇ ਫਿਰ ਜਿਹੜਾ ਆ ਉਹਦੇ ਵਿੱਚੋਂ ਉਸ ਗ੍ਰਿਫਤ ਵਿੱਚੋਂ ਖਾਸ ਕਰਕੇ ਉਹਨਾਂ ਬੰਦਿਆਂ ਲਈ ਜਿਨ੍ਹਾਂ ਨੇ ਉਸ ਨਸ਼ੇ ਦਾ ਕੋਈ ਜਿਹੜਾ ਆ ਬੈਨੀਫਿਟ ਇੱਕ ਦੋ ਵਾਰੀ ਲੈ ਲਿਆ ਹੋਵੇ, ਕਿਉਂਕਿ ਉਹ ਕਹਿੰਦੇ ਆ ਨਾ ਮਤਲਬ ਪਹਿਲੀ ਵਾਰੀ ਏਦਾਂ ਲਿਆ ਤੇ ਮੇਰਾ ਦਿਲ ਕਰੇ ਮੈਂ ਬੰਦਾ ਚੱਕਦਿਆਂ ਤੇ ਏਦਾਂ ਕਰਦਿਆਂ ਜੀ ਤੇ ਬਹੁਤ ਵਧੀਆ ਖੇਡੇ ਜੀ, ਉਹ ਤੋਂ ਬਾਅਦ ਜਿਹੜਾ ਹੈਗਾ ਆ ਅਡਿਕਟਡ ਹੋ ਗਏ ਫਿਰ ਡਿਪੈਂਡੈਂਟ ਹੋ ਗਏ
0: ਹਾਂਜੀ,
1: ਅਲਟੀਮੇਟਲੀ ਇਹ ਹੋਇਆ ਕਿ ਸਰੀਰ ਜਾਂਦਾ ਲੱਗਾ ਤੇ ਨਸ਼ਾ ਹਾਵੀ ਹੋ ਗਿਆ, ਨਸ਼ਾ ਜਿਹੜਾ ਆ ਸਰੀਰ ਤੇ ਰਿਫਲੈਕਟ ਕਰਦਾ ਸੀ ਪਿਆ ਸੀਗਾ ਪਤਾ ਲੱਗਦਾ ਸੀ, ਉਹੀ ਬੰਦੇ ਜਿਹੜੇ ਤੁਹਾਡੇ ਅੱਗੇ ਪਿੱਛੇ ਘੁੰਮਦੇ ਸੀ ਉਹੀ ਜਿਹੜਾ ਸਾਥ ਛੱਡ ਗਏ ਤੁਹਾਡਾ
0: ਬਿਲਕੁਲ
1: ਹਾਂਜੀ। ਹੁਣ ਚਲੋ ਮਰਨ ਤੋਂ ਬਾਅਦ ਆਇਆ ਔਜਲਾ ਸਾਹਿਬ ਨੇ ਬੜੀ ਵੱਡੀ ਗੱਲ ਕਹੀ ਸੀ
0: ਬਿਲਕੁਲ,
1: ਕਹਿੰਦੇ ਗੱਲ ਏਦਾਂ ਹੈਗੀ ਆ ਵੀ ਆਪਣੀ ਕੀਮਤ ਪਾਉਣ ਵਾਸਤੇ ਮਰਨਾ ਪੈਂਦਾ, ਕਹਿੰਦੇ ਹੁਣ ਉਹ ਵਿਚਾਰਾ ਮਰ ਗਿਆ ਆ ਜਾਂ ਤਾਂ ਜੀਂਦੇ ਦੀ ਕੀਮਤ ਪਾਉਂਦੇ ਵੀ ਭਾਈ ਉਹਨੂੰ ਕਿਤੇ ਡੀ ਐਡਿਕਸ਼ਨ ਸੈਂਟਰ ਲੈ ਜਾਂਦੇ ਉਹਦੀ ਰੀਹੈਬਿਲਟੇਸ਼ਨ ਕਰ ਲੈਂਦੇ, ਹੁਣ ਕਹਿੰਦੇ ਜਦੋਂ ਲਾਹਨਤਾਂ ਪਈਆਂ ਸਾਰੇ ਲੋਕਾਂ ਨੇ ਪਾਈਆਂ ਵੀ ਜਿਹਨਾਂ ਲੋਕਾਂ ਦਾ ਉਹਨੇ ਬੂਟੇ ਲਾਏ ਸੀਗੇ ਉਹਨਾਂ ਨੇ ਵੀ ਸਾਥ ਛੱਡ ਦਿੱਤਾ।
0: ਦੇਖੋ ਦੋ ਹਫ਼ਤਿਆਂ ਦੇ ਵਿੱਚ ਦੋ ਚਲੇ ਗਏ ਜੀ, ਪਹਿਲਾਂ ਉਹ ਤੂਤ ਚਲੇ ਗਿਆ ਹੁਣ ਅੱਜ ਗੋਰਾ ਸਮਾਲ ਸਰ ਦੀ ਗੱਲ ਖਬਰ ਆ ਗਈ ਜੀ।
1: ਉਹ ਸਰ ਫਿਰ ਗੱਲ ਏਦਾਂ ਹੀ ਆ ਨਾ ਜੀ, ਇਹ ਸਰ ਕੁਦਰਤੀ ਗੱਲ ਹੈਗੀ ਆ
0: ਜੀ।
1: ਵੈਸੇ ਭਾਰੇ ਸਾਹਿਬ ਇੱਕ ਚੀਜ਼ ਮੇਰੀ ਅੱਜ ਤੱਕ ਨੀ ਸਮਝ ਆਈ
0: ਜੀ,
1: ਇਹ ਵੀ ਵਿਧੀ ਦਾ ਵਿਧਾਨ ਹੀ ਹੋਊਗਾ ਜੀ, ਜਦੋਂ ਮੋਬਾਈਲ ਫਟਣ ਲੱਗਦੇ ਉਦੋਂ ਮੋਬਾਈਲ ਹੀ ਫਟੀ ਜਾਂਦੇ ਆ
0: ਜੀ,
1: ਉਹ ਚਾਰ ਕੁ ਦਿਨ ਖਬਰਾਂ ਹਫ਼ਤਾ ਏਦਾਂ ਹੀ ਚੱਲਦੀਆਂ ਜੀ,
0: ਜੇ
1: ਏਅਰ ਕਰੈਸ਼ ਇੱਥੇ ਹੋ ਗਿਆ ਇੰਗਲੈਂਡ ਚ ਹੋ ਜਾਣਾ ਇੱਕ ਫਲਾਨੀ ਜਗ੍ਹਾ ਹੋ ਜਾਣਾ ਜੀ, ਉਹ ਤੁਹਾਨੂੰ ਚਾਰ ਕੁ ਦਿਨ ਖਬਰਾਂ ਜਿਹੜੀਆਂ ਅਖਬਾਰ ਚ ਉਦਾਂ ਦੀਆਂ ਹੀ ਲੱਭਣੀਆਂ
0: ਬਿਲਕੁਲ,
1: ਇਹ ਪਤਾ ਨੀ ਕੀ। ਉਧਰ ਮੈਂ ਡਾਕਟਰ ਸਾਹਿਬ ਦੇ ਗਿਆ, ਡਾਕਟਰ ਕਹਿੰਦਾ ਸਵੇਰੇ ਨਾ ਮੈਨੂੰ ਪਹਿਲਾਂ ਪਤਾ ਲੱਗ ਜਾਂਦਾ ਜਿਹੜੇ ਪਹਿਲੇ ਦੋ ਮਰੀਜ਼ ਜਿਸ ਬਿਮਾਰੀ ਦੇ ਆ ਜਾਣ ਉਸ ਦਿਨ ਕਹਿੰਦਾ ਸਾਰੇ ਉਸੇ ਦੇ ਹੋਣਗੇ, ਪਹਿਲੇ ਜੁਕਾਮ ਵਾਲੇ ਆ ਗਏ ਨਾ ਕਹਿੰਦਾ ਸਾਰਾ ਦਿਨ ਜੁਕਾਮ ਵਾਲੇ ਤੁਰੇ ਰਹਿਣੇ ਹੈਗੇ ਆ
0: ਜੀ,
1: ਸੋ ਪਤਾ ਨੀ ਇਹ ਵਿਧੀ ਦਾ ਕੀ ਵਿਧਾਨ ਆ ਇਹ, ਵੈਸੇ ਸਮਝ ਤੋਂ ਬਾਹਰ ਦੀਆਂ ਗੱਲਾਂ ਹੈਗੀਆਂ। ਚਲੋ ਕੋਈ ਸਿਆਣਾ ਬੰਦਾ ਮਿਲੂਗਾ ਤੇ ਪੁੱਛ ਲਾਂਗੇ ਜੀ,
0: ਆ ਗਏ ਨੇ ਸਿਆਣੇ ਆਪਣੇ ਅਮਰੀਕਾ ਵਾਲੇ ਔਜਲਾ ਸਾਹਿਬ ਤੋਂ ਪੁੱਛ ਲੈਂਦੇ ਆ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
1: ਹਾਂ ਜੀ ਵੀਰ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
2: ਦੇਖੋ ਕਬੱਡੀ ਇੱਕ ਗੇਮ ਸੀਗੀ, ਇੱਕ ਸਰੀਰਕ ਕਸਰਤ ਸੀ ਜਾਂ ਸਾਡਾ ਜਨੂਨ ਸੀਗਾ, ਇਹ ਜਦ ਤੋਂ ਨਾ ਇਹ ਨਾਮ ਵੱਡੇ ਹੋਏ ਨੇ ਇਹਦੇ ਵਿੱਚ
0: ਜੀ,
2: ਉਦੋਂ ਤੋਂ ਕਬੱਡੀ ਦਾ ਕਹਾਣ ਹੋਣਾ ਸ਼ੁਰੂ ਹੋ,
0: ਲੱਖ ਲੱਖ ਦਾ ਨਾਮ, ਬੁਲਟ, ਮੋਟਰਸਾਈਕਲ,
2: ਚਲੋ ਨਾਮ ਵੀ ਵੱਡੇ ਰੱਖਤੇ ਉਹਨਾਂ ਨੇ, ਘੱਟ ਕਹਾਣ ਕਰਿਆ ਜਿਹੜਾ ਬੈਸਟ ਪਲੇਅਰ ਚੁਣਨਾ, ਬੈਸਟ ਜਾਫੀ, ਬੈਸਟ ਰੇਡਰ,
0: ਰੇਡਰ ਦੇ ਉੱਤੇ ਪ੍ਰਾਈਜ਼ ਲਾਉਣ ਲੱਗ ਗਿਆ ਜੀ ਬਿਲਕੁਲ।
2: ਹਾਂ ਟਰੈਕਟਰ, ਇਹਨੂੰ ਨਾਮ ਟਰੈਕਟਰ, ਉਹਦੇ ਵਿੱਚ ਫਿਰ ਇਹ ਨਸ਼ੇ ਵੱਲ ਨੂੰ ਗਏ, ਮੈਂ ਉਹਦੀ ਇੰਟਰਵਿਊ ਸੁਣਦਾ ਸੀ, ਮੈਂ ਪਹਿਲਾਂ ਤਾਂ ਨੀ ਕਦੇ ਸੁਣੀ ਸਣੀ
0: ਜੀ,
2: ਉਹ ਕਹਿੰਦਾ ਵੀ ਜਿੱਦਣ ਮੈਂ ਦੂਜੇ ਪਹਿਲੇ ਦਿਨ ਖਾ ਮੈਨੂੰ ਖਵਾ ਕੇ ਥੋੜਾ ਜਿਹਾ ਮੈਨੂੰ ਦੇ ਗਏ ਉਹ, ਦੱਦੇ ਦੇ ਪਿੰਡ ਪੈਂਦਾ ਮੋਗੇ ਦੇ ਕੋਲ, ਬਹੁਤ ਬਦਨਾਮ ਪਿੰਡ ਹੈ ਜਿੱਥੇ ਡਰੱਗ ਦਾ ਸਾਰਿਆਂ ਨੂੰ
0: ਬੜਾ ਪਤਾ ਹੁੰਦਾ,
2: ਤੇ ਉਹ ਕਹਿੰਦਾ ਉਹ ਮੁੰਡੇ ਆਏ ਸੀ ਮੇਰੇ ਕੋਲ, ਕਹਿੰਦਾ ਦੂਜੇ ਦਿਨ ਮੈਂ ਖਾ ਕੇ ਜਦੋਂ ਗਿਆ ਕਹਿੰਦਾ ਮੈਨੂੰ ਮਹਿਸੂਸ ਹੀ ਨੀ ਹੋਇਆ ਮੈਂ ਅੱਜ ਖੇਲਿਆ, ਤੇ ਕਹਿੰਦਾ ਮੈਂ ਬੰਦਾ ਚੱਕ ਚੱਕ ਮਾਰੀ ਗਿਆ, ਮੈਂ ਤਾਂ ਵੈਸੇ ਵੀ ਤਕੜਾ ਬਹੁਤ ਸੀਗਾ
0: ਜੀ,
2: ਉਹ ਮਤਲਬ ਉਹ ਚੀਜ਼ ਨੂੰ ਕਿਸੇ ਨੂੰ ਜਿੱਤਣ ਲਈ ਆਪਦੇ ਆਪ ਨੂੰ ਹਾਰ ਗਿਆ, ਉਹ ਕਾਹਦੀ ਜਿੱਤ ਸੀਗੀ ਜੀ, ਉਹ
0: ਬਿਲਕੁਲ ਆ ਜੀ
2: ਆਪਦੀ ਜ਼ਿੰਦਗੀ ਹਾਰ ਗਿਆ, ਕੋਈ ਜਿੱਤ ਸੀ ਜੀ ਫਿਰ
0: ਨਾ ਜੀ ਨਾ।
2: ਸੋ ਜਿਹੜਾ ਆਹ ਸਪੈਸ਼ਲ ਨਾਮ ਰੱਖੇ ਨਾ, ਤੇ ਫਿਰ ਇੱਥੇ ਜਿਹੜੇ ਅਸਲ ਬਾਹਰੋਂ ਕੰਮ ਸ਼ੁਰੂ ਹੋਇਆ, ਜਿਹੜੀਆਂ ਬਾਹਰ ਗਰੁੱਪ ਸੀ ਫੈਡਰੇਸ਼ਨਾਂ ਬਣੀਆਂ ਸੀ, ਇਹਨਾਂ ਨੇ ਆਪਦੀ ਟੀਮ ਜਿਤਾਉਣ ਲਈ ਉਹਨਾਂ ਨੂੰ ਬਸ ਆ ਘੋੜਿਆਂ ਵਾਲੇ ਜਿਹੜਾ ਵੀ ਸਟੇਅਰ ਹੈਡ ਹੋਰ ਆ ਟੀਕੇ ਲਾਉਂਦੇ ਰਹੇ ਉਹਨਾਂ ਨੂੰ
0: ਜੀ,
2: ਤੇ ਉਹ ਮੈਂ ਤਾਂ ਇਹ ਕਹਿਣਾ ਕਿ ਚਲੋ ਜੇ ਹਾਰ ਵੀ ਗਏ ਤੁਸੀਂ
0: ਜੀ
2: ਤੇ ਉੱਥੇ ਨਹੀਂ ਵੀ ਫੜ ਹੋਇਆ, ਤੁਸੀਂ ਕਿਉਂ ਇੱਧਰ ਨੂੰ ਜਾਂਦੇ ਹੋ
0: ਜੀ,
2: ਹੁਣ ਉਹ ਜਿੱਤੀਆਂ ਹੋਈਆਂ ਚੀਜ਼ਾਂ ਕੋਈ ਤਕੜਾ ਖਿਡਾਰੀ ਹੋਵੇ, ਕੋਈ 100 ਟਰੈਕਟਰ ਜਿੱਤਿਆ, 100 ਮੋਟਰਸਾਈਕਲ ਜਿੱਤਿਆ, ਉਹ ਟਰੈਕਟਰ ਜਿੱਤੇ, ਜੇ ਉਹ ਉਹਦੇ ਕੰਮ ਦੀਆਂ ਨੀ ਰਹੀਆਂ ਕਮਾਈ ਆਈ ਤੇ ਉਹਦਾ ਫਾਇਦਾ ਕੀ ਹੋਇਆ ਜੀ ਫਿਰ।
0: ਆਪਣੇ ਨਾ ਔਜਲਾ ਸਾਹਿਬ, ਚਲੋ ਜਦੋਂ ਮੈਂ ਇੰਡੀਆ ਹੁੰਦਾ ਸੀ ਨਾ, ਸਵੇਰ ਨੂੰ ਚਲੋ ਫੁੱਟਬਾਲ ਖੇਡਣਾ, ਸ਼ਾਮ ਨੂੰ ਕਾਲਜ ਖੇਡਣਾ, ਤੇ ਸਵੇਰ ਨੂੰ ਪਹਿਲਾਂ ਜਿਮ ਜਾਣਾ, 4 ਵਜੇ ਉੱਠ ਕੇ, 4:30 ਵਜੇ ਟ੍ਰੇਨ ਜਾਂਦੀ ਸੀ ਹੁਸ਼ਿਆਰਪੁਰ ਨੂੰ, ਸੈਣੀ ਸਾਹਿਬ ਨੂੰ ਸ਼ਾਇਦ ਪਤਾ ਹੋਣਾ, ਆਪਣੇ ਪ੍ਰੇਮ ਚੰਦ ਢੀਂਗਰਾ ਉਹਨਾਂ ਦਾ 6 ਵਾਰ ਕੇ 7 ਵਾਰ ਏਸ਼ੀਅਨ ਚੈਂਪੀਅਨ ਰਹੇ ਨੇ ਉਹ। ਉਹਨਾਂ ਦੇ ਬਕਾਇਦਾ ਲੇਡੀਜ਼ ਤੇ ਮੈਨਸ ਮਤਲਬ ਕਿ 2 ਜਿਮ ਵੱਖਰੇ ਵੱਖਰੇ ਇੱਕੋ ਜਗ੍ਹਾ ਦੇ ਉੱਤੇ ਘਰ ਦੇ ਵਿੱਚ ਹੀ ਉੱਪਰ ਘਰ ਆ ਉਹਨਾਂ ਦਾ। ਤੇ ਉਹ ਨਾ ਮਤਲਬ ਕਿ ਉਸ ਸਮੇਂ ਅੱਜ ਤੋਂ 20-22 ਸਾਲ 22-23 ਸਾਲ ਪਹਿਲਾਂ 24 ਸਾਲ ਦੀ ਗੱਲ ਕਰ ਰਿਹਾ। ਤੇ ਉਹਦੇ ਵਿੱਚ ਉਹਨਾਂ ਨੇ ਨਾ ਹੌਲੀ ਹੌਲੀ ਜਿਮ ਲਾਉਣਾ ਸ਼ੁਰੂ ਕੀਤਾ। ਕਹਿੰਦੇ ਮੇਰੀ ਹਨਾ ਸਕਿਨ ਮਤਲਬ ਕਿ ਲੂਜ਼ ਹੋਣ ਲੱਗ ਗਈ ਹੈ, ਇਹਨੂੰ ਕਹਿੰਦੇ ਬਰਕਰਾਰ ਰੱਖਣ। ਕਹਿੰਦੇ ਮੈਂ ਜਦੋਂ ਜਿਮ ਲਾਉਂਦਾ ਹੁੰਦਾ ਸੀ ਨਾ ਤਾਂ ਘੱਟੋ ਘੱਟ ਨਹੀਂ ਸਵੇਰੇ ਵੜ ਜਾਣਾ ਜਿਮ ਦੇ ਵਿੱਚ 8-8 ਘੰਟੇ ਮਤਲਬ ਕਿ 9-9 ਘੰਟੇ ਜਿਮ ਦੇ ਵਿੱਚ ਹੀ ਰਹਿੰਦਾ ਹੁੰਦਾ ਸੀ। ਤੇ ਆਂਢ ਗੁਆਂਢ ਦਾ ਕੋਈ ਮੁਰਗਾ ਹੋ ਗਿਆ ਕੁਝ ਹੋ ਗਿਆ ਕਹਿੰਦੇ ਛੱਡਿਆ ਨਹੀਂ ਕਰੀ ਹਨਾ ਖਿੱਚ ਜਾਣਾ ਚੱਕ ਲੈਣਾ। ਤੇ ਉਹ ਦੇਖ ਲਓ ਇਸ ਚੀਜ਼ ਨੂੰ ਮਤਲਬ ਕਿ ਬਰਕਰਾਰ ਰੱਖਣ ਦੇ ਲਈ ਵੀ ਫਿਰ ਉਹਨਾਂ ਨੇ 1-2 ਘੰਟੇ ਰੋਜ਼ ਜਿਮ ਲਾਉਣਾ ਜੀ ਉਹਨਾਂ ਨੇ ਬਾਅਦ ਦੇ ਵਿੱਚ ਸਾਡੇ ਹਨਾ ਜੀ। ਤੇ ਉਹ ਚੀਜ਼ਾਂ ਉਹ ਅੱਜ ਵੀ ਦੇਖ ਲਓ ਵਧੀਆ ਆਪਣੀ ਫਿਟਨੈਸ ਦੇ ਵਿੱਚ ਨੇ ਸਾਰਾ ਕੁਝ ਨੇ।
2: ਇਹਨਾਂ ਨੇ ਜਿੰਨਾ ਫੈਡਰੇਸ਼ਨ ਵਾਲੇ ਉਹ ਬਣੇ ਹੋਏ ਨੇ ਜਿਹੜੇ ਆਪ ਕਦੇ ਕੋਡੀ ਨਹੀਂ ਖੇਡੇ।
0: ਬਿਲਕੁਲ ਹੈ ਜੀ ਜੀ।
2: ਤੇ ਉਧਰੋਂ ਇਹ ਕੰਮ ਚੱਲਿਆ ਤੇ ਕਿੱਥੋਂ ਕਿੱਥੇ ਕਿੰਨੇ ਪਲੇਅਰ ਯੰਗ ਮਰ ਗਏ
0: ਜੀ।
2: ਤੇ ਮਤਲਬ ਹੁਣ ਚਲੋ ਮੈਨੂੰ ਬੜਾ ਦੁੱਖ ਹੋਇਆ ਇੰਨੇ ਪੈਸੇ ਉਹਦੇ, ਚਲੋ ਉਹਨੂੰ ਰੀਹੈਬ ਕਰਾ ਦਿੰਦੇ ਉਹਦੀ ਬੱਚੀ ਉਹਦਾ ਘਰ ਪਵਾ ਦਿੰਦੇ ਉਹ ਤਾਂ ਹੁਣ ਤਾਂ ਬਥੇਰਾ ਕੁਛ ਹੋ ਜੂਗਾ। ਪਰ ਗੱਲ ਇਹ ਕਿ ਮਰਨਾ ਪਿਆ ਨਾ।
0: ਮੈਂ ਆ ਵੀ ਆ ਜਿਹੜੀ ਖਬਰ ਸਮਾਲ ਸਾਰ ਵਾਲੀ ਦੀ ਕੀਤੀ ਹੈ ਗੋਰੇ ਦੀ ਉਹਦਾ ਦੇਖੋ ਖਬਰ ਦੇ ਵਿੱਚ ਲਿਖਿਆ ਕਿ ਅਡਾਪਟ ਕੀਤੀ ਹੋਈ ਬੱਚੀ ਕੀ ਹੈ, ਜ਼ਰੂਰੀ ਸੀਗਾ ਨਾਲ ਲਿਖਣਾ ਜੀ?
2: ਅੰਬੀ ਹਠੂਰ
0: ਜੀ
2: ਆਪਣੇ ਖੇਡ ਦਾ ਖੇਡਦੇ ਮੈਦਾਨ ਦੇ ਵਿੱਚ ਉਹਦੀ ਡੈਥ ਹੋ ਗਈ ਸੀ।
0: ਮਤਲਬ
2: ਜ਼ੋਰ ਇੰਨਾ ਲਾ ਗਿਆ ਉਹ
0: ਜੀ।
2: ਆਹੋ ਚਲੋ ਇਹ ਤਾਂ ਆਪਣਾ ਸਮਾਜ ਹੈ ਜੀ, ਮਤਲਬ ਅਸੀਂ ਹਰ ਇੱਕ ਬੰਦੇ ਨੇ ਹਰ ਤਰ੍ਹਾਂ ਦੀ ਰੋਟੀ ਸੇਕਣੀ ਇਹਦੇ ਉੱਪਰੋਂ।
0: ਬਿਲਕੁਲ,
2: ਬਾਕੀ ਲੌਂਗੋ ਵਾਲੀ ਗੱਲ ਆ, ਇਹਨਾਂ ਨੇ ਰਾਜਨ ਜੀ ਨੇ ਸਹੀ ਕਹੀ, ਉਹਨਾਂ ਦੇ ਮਰਨ ਤੋਂ ਬਾਅਦ ਨੀ ਕਦੇ ਬਰਸੀ ਉਹਨਾਂ ਦੀ ਇੰਨੀ ਅਹਿਮੀਅਤ ਦਿੱਤੀ ਸੀ। ਉਹ ਜਦੋਂ ਟੌੜਾ ਸਾਹਿਬ ਅਲੱਗ ਹੋਏ ਨਾ ਉਦੋਂ ਤੱਕ ਤਾਂ ਇਹ ਇਕੱਠੇ ਹੋ ਕੇ, ਟੌੜਾ ਸਾਹਿਬ ਵੀ ਨਾਲੇ ਸੀ, ਮੈਂ ਇਹ ਨੀ ਕਹਿੰਦਾ
0: ਜੀ।
2: ਉਹ ਲੌਂਗੋਵਾਲ ਨੂੰ ਬਦਨਾਮ ਹੀ ਕਰਦੇ ਰਹੇ ਵੀ ਇਹਨੇ ਸਮਝੌਤਾ ਕਰਕੇ ਪੰਜਾਬ ਡੋਬਤਾ, ਇਸ ਤਰ੍ਹਾਂ ਇਹ ਨਹਿਰ ਬਣਾਤੀ, ਉਹੀ ਬਾਦਲ ਸਾਹਿਬ ਵਾਲੀ ਨਹਿਰ ਤਰਾਉਣ ਵਾਲੇ ਸੀ, ਉਹੀ ਚਲਾਉਣ ਵਾਲੇ ਸੀ, ਉਹੀ ਮੁੜ ਕੇ ਢਾਉਣ ਵਾਲੇ ਸੀਗੇ
0: ਜੀ।
2: ਉਦੋਂ ਬਾਅਦ ਇਹ ਥੋੜੀ ਜਿਹੀ ਅਹਿਮੀਅਤ ਹੋਈ, ਫਿਰ ਉਹ ਮਨਾਉਣ ਲੱਗ ਗਏ, ਫਿਰ ਬਾਅਦ ਦੇ ਵਿੱਚ ਇਹਦਾ ਬੈਨੀਫਿਟ ਹੋ ਗਿਆ ਤੇ ਮੁੜ ਕੇ ਢੀਂਡਸਾ ਗਰੁੱਪ ਨੂੰ ਸੰਗਰੂਰ ਚ ਉਹਦਾ ਦਬਦਬਾ ਸੀ, ਉਹਨੂੰ ਥੱਲੇ ਲਾਉਣ ਲਈ ਕਰਦੇ ਕਰਦੇ, ਤੇ ਹੁਣ ਢੀਂਡਸੇ ਹੋਣੀ ਆ ਦੇਖ ਲੜਾਈ ਕਰ ਰਹੇ ਨੇ ਲੌਂਗੋਵਾਲ ਦੀ ਵਰਸੀ ਮਨਾਉਣ ਪਿੱਛੇ।
0: ਬਿਲਕੁਲ ਹੈ ਜੀ।
2: ਤੇ ਜਿਉਂ ਦੇ ਜੀ ਲੌਂਗੋਵਾਲ ਉੱਠਣ ਨੀ ਦਿੱਤਾ ਇਹਨਾਂ ਨੇ, ਨਾ ਮਰੇ ਤੋਂ ਉੱਠਣ ਦਿੱਤਾ
0: ਜੀ ਜੀ।
2: ਇਹ ਸਾਰੀ ਸਿਆਸਤ ਆ ਜੀ, ਸਿਆਸੀ ਰੋਟੀਆਂ ਨੇ ਹੋਰ ਇਹਦੇ ਵਿੱਚੋਂ ਕੁਛ ਨੀ, ਹਲਾ ਲਾ 4 ਦਿਨ ਦੀ ਚਾਦਰੀ ਹੈ
0: ਜੀ। ਬਿਲਕੁਲ ਹੈ ਜੀ।
2: ਬਾਕੀ ਆਪਣੇ ਸੁਖਬੀਰ ਬਾਦਲ ਉਹਨਾਂ ਦੇ ਹਿੱਸੇ ਲਿਖਿਆ, ਉਹ ਚਾਹੇ ਸਿੱਧਾ ਕੰਮ ਕਰਨ, ਉਹ ਬਦਨਾਮੀ ਹੋਈ ਜੀ ਉਹਨਾਂ ਦੇ
0: ਜੀ ਜੀ ਜੀ। ਬਿਲਕੁਲ ਹੈ ਜੀ।
2: ਇਹ ਨੀ ਹੈ ਇਹਨਾਂ ਦੇ ਪੱਲਿਓਂ ਲੈਣੀ ਨੀ, ਇਹਨਾਂ ਦੇ ਨਾ ਲੈ ਸਕਦੀ ਹੈ
0: ਜੀ। ਬਿਲਕੁਲ ਹੈ ਜੀ।
2: ਚਾਹੇ ਆਰ ਪਾਰ ਲੰਘ ਜਾਂਦੀ ਚਾਹੇ ਨਾ ਲੰਘਦੀ
0: ਜੀ।
2: ਮੈਂ ਤਾਂ ਉਦਣ ਵੀ ਕਿਹਾ ਸੀ, ਮੈਂ ਕਿਹਾ ਇਹਨਾਂ ਚੁੱਪ ਰਹਿਣਾ ਬੈਟਰ ਸੀ, ਪਰ ਪਤਾ ਨੀ ਕਿਉਂ ਆ ਮੈਸੇਜ ਬਾਦਲ ਤਾਂ ਪੱਟੀ ਚੱਕੀ ਜਾਂਦੀ ਹੈ
0: ਜੀ।
2: ਇਹ ਕਦੀ ਬਾਜ ਆ ਗਿਆ, ਫਿਰ ਬਾਜ ਹੁਣ ਜਿੱਥੋਂ ਹੁਣ ਵੀ ਲੈ ਆਉਣ ਉੱਥੋਂ
0: ਮਜੀਠੀਆ ਸਾਹਿਬ ਨੇ ਪਹਿਲਾਂ ਫੱਟੇ ਚੱਕਦੇ ਨਾ, ਫਿਰ ਉਸ ਤੋਂ ਬਾਅਦ ਸਾਰੇ ਹੀ ਲੱਗ ਗਏ ਜੀ।
2: ਹਾਂ ਨਹੀਂ ਬਾਜ ਫਿਰ ਉੱਥੋਂ ਲੈ ਆਉਣਗੇ ਇੱਥੇ ਪੰਜਾਬ ਚ, ਹੁਣ ਫੇਰ ਨਾ ਉਹਨੂੰ ਉੱਪਰ ਪੰਜਾਬ ਦੇ ਭਾਈ ਵੋਟਾਂ ਜਾਣਗੀਆਂ
0: ਜੀ।
2: ਕਿੱਧਰ ਨੂੰ ਤੁਰੇ ਹੋਏ ਯਾਰ ਅਸੀਂ?
0: ਬਿਲਕੁਲ ਹੈ ਜੀ।
2: ਆ 84 ਤੋਂ ਬਾਅਦ ਕਿੰਨੇ ਬਾਜ ਆਏ ਸੀ, ਮੁੜ ਕੇ ਬਾਜ ਕਿੱਧਰ ਚਲੇ ਗਏ
0: ਜੀ?
2: ਇਹ ਲਮਰਗੀ ਬਾਜ ਸਾਡੇ ਪਿੰਡ ਵੀ ਕਾਇਆ ਸੀ, ਉਹਦਾ ਐ ਸੰਸਕਾਰ ਕਰਿਆ, ਚੰਦਨ ਦੀਆਂ ਲੱਕੜਾਂ ਲਿਆਂਦੀਆਂ ਜੀ। ਛੋਟਾ ਜੀ ਮੇਰੇ ਯਾਦ ਆ ਉਹ 17-18 ਸਾਲ ਦਾ
0: ਜੀ,
2: 84 ਵਾਰ ਵਾਪਰਿਆ, ਹਰੇਕ ਪਿੰਡ ਚ ਉਦੋਂ ਬਾਜ ਆ ਗਏ ਸੀ
0: ਜੀ।
2: ਠੀਕ ਹੈ ਜੀ, ਵਧੀਆ
1: ਜੀ। ਅੱਜ ਮੈਂ ਟਵਾਣਾ ਸਾਹਿਬ ਦੇ
0: ਜੀ, ਹਾਂਜੀ
1: ਵੀਰ ਜੀ, ਮੈਂ ਟਵਾਣਾ ਸਾਹਿਬ ਦੇ ਪ੍ਰੋਗਰਾਮ ਦੇ, ਹਾਂਜੀ ਮੈਂ ਕਿਹਾ ਮੈਂ ਟਵਾਣਾ ਸਾਹਿਬ ਦੇ ਪ੍ਰੋਗਰਾਮ ਦੇ ਵਿੱਚ ਇੰਨੀ ਗੱਲ ਕਹੀ ਸੀ, ਮੈਂ ਕਿਹਾ ਜੀ ਸਾਨੂੰ ਤਾਂ ਅੱਜ ਤੱਕ ਬਾਜ ਦਿਸਿਆ ਨੀ, ਇਹਦਾ ਮਤਲਬ ਅਸੀਂ ਜਿਹੜੇ ਹੈਗੇ ਆ ਬਹੁਤੇ ਮਾੜੇ ਸਿੱਖ ਹੈਗੇ ਆ। ਟਵਾਣਾ ਸਾਹਿਬ ਮੈਨੂੰ ਕਹਿੰਦੇ ਵੀ ਇੱਥੇ ਪਟਿਆਲੇ ਚ ਹੈਗੇ, ਤੁਸੀਂ ਪਟਿਆਲੇ ਆਓ, ਤੁਹਾਨੂੰ ਮੈਂ ਬਾਜ ਦਿਖਾ ਦਿੰਦਾ
0: ਜੀ।
1: ਮੈਂ ਉਸ ਵੇਲੇ ਤਾਂ ਨਹੀਂ, ਜਦੋਂ ਮੈਂ ਬਾਅਦ ਚ ਵਿਚਾਰ ਕੀਤੀ, ਮੈਂ ਕਿਹਾ ਹੋਰ ਨਾ ਮੈਨੂੰ ਬਾਜ ਦਿਖਾਉਣ ਲੈ ਜਾਣ ਤੇ ਮੁੜ ਕੇ ਉੱਥੇ ਪੈਟ ਬੋਲ ਖੋਲ ਦੇਣ, ਪਟਿਆਲੇ ਦੇ ਵਿੱਚ ਤਾਂ ਪੈਟ ਬੋਲ ਹੀ ਖਾਏ ਬਹੁਤ ਹੈਗੇ ਆ ਜੀ। ਉਹ 30 ਆਦਮੀ ਵਿਚਾਰੇ ਘਰ ਦਾ ਕਿਰਾਏ ਦਾ ਮਕਾਨ ਲੈਣ ਗਏ ਤੇ ਪੈਟ ਬੋਲ ਨਹੀਂ ਖਾ ਲਏ,
0: ਹਾਂਜੀ
1: ਬਾਅਦ ਚ ਪੈਟ ਬੋਲ ਦਾ ਮਾਲਕ ਨਾ ਲੱਭੇ ਤੇ ਮਾਲਕ ਕਿਹੜਾ
0: ਜੀ।
1: ਮੈਂ ਕਿਹਾ ਹੁਣ ਸਵੇਰੇ ਉਹਨਾਂ ਨੂੰ ਵਿਖਾਊਂਗਾ ਵੀ ਵਾਲਾ ਸਾਹਿਬ ਦੱਸੋ ਵਿਚਾਰ ਕੀ ਹੈਗਾ ਯਾਰ, ਆਟਾ ਕੀ ਆ
0: ਜੀ,
1: ਤੇ ਪੈਟ ਬੋਲ ਦਿਖਾਉਣਾ ਆ ਕਿ ਬਾਜ ਦਿਖਾਉਣਾ ਜੀ।
0: ਕਿਆ ਬਾਤ ਹੈ ਜੀ। ਨਹੀਂ ਉਹ ਸਾਈਜ਼ ਦੇ ਵਿੱਚ ਬਹੁਤ ਫਰਕ ਹੁੰਦਾ ਸੈਣੀ ਸਾਹਿਬ, ਇਲ ਨੂੰ ਵੀ ਕਈ ਬਾਜ ਕਹੀ ਜਾਂਦੇ ਆ ਨਾ, ਉਹ ਛੋਟਾ ਸਾਈਜ਼ ਹੁੰਦਾ ਵੈਸੇ ਤਾਂ ਬਾਜ, ਹਾਂਜੀ ਉਹਨਾਂ ਦੇ ਵਿੱਚ ਕਈ ਪ੍ਰਜਾਤੀਆਂ ਹੈਗੀਆਂ ਵੱਖਰੀਆਂ ਵੱਖਰੀਆਂ ਜੀ ਉਹਨਾਂ ਚ ਵੀ।
1: ਪਰ ਸਾਹਿਬ ਗੱਲ ਏਦਾਂ ਹੈਗੀ ਆ, ਲੋਕ ਕਿੱਥੇ ਪਹੁੰਚ ਗਏ, ਤੁਸੀਂ ਕਿੱਥੇ ਜਿਹੜਾ ਹੈਗਾ ਸਰ, ਇੱਕ ਚੀਜ਼ ਹੁੰਦੀ ਆ ਵੀ ਆਬਜ਼ਰਵੇਸ਼ਨ ਜਿਹੜੀ ਆ
0: ਜੀ
1: ਆਬਜ਼ਰਵੇਸ਼ਨ ਜਿਹੜੀ ਆ ਨਾ, ਇਦਾਂ ਦੀਆਂ ਚੀਜ਼ਾਂ ਜਿਹੜੀਆਂ ਤੁਸੀਂ ਮਿਰਾਕਲਸ ਜਿਹੜੀਆਂ ਆਬਜ਼ਰਵ ਕਰਦੇ ਆ ਨਾ
0: ਜੀ,
1: ਉਹਨਾਂ ਨੂੰ ਕਦੀ ਡਿਸਕਲੋਜ਼ ਨਹੀਂ ਕੀਤਾ ਜਾਂਦਾ ਹੁੰਦਾ।
0: ਬਿਲਕੁਲ,
1: ਤੁਸੀਂ ਮਹਿਸੂਸ ਕਰਦੇ ਆ ਕੋਈ ਮਤਲਬ ਕੁਦਰਤ ਦੀ ਖੇਡ ਨੂੰ ਮਹਿਸੂਸ ਕਰਦੇ ਆ ਨਾ ਜੀ,
0: ਜੀ
1: ਉਹਨੂੰ ਤੁਸੀਂ ਜਿਹੜਾ ਹੈਗਾ ਆ ਜ਼ਾਹਰ ਨਹੀਂ ਕਰ ਸਕਦੇ ਹੋਊਗੇ, ਕਿਉਂਕਿ ਉਹਦੇ ਵਾਸਤੇ ਸ਼ਬਦ ਨਹੀਂ ਹੁੰਦੇ।
0: ਸੈਣੀ ਸਾਹਿਬ, ਗੁਰੂ ਸਾਹਿਬ ਨੇ ਇੱਕ ਕਹਿ ਲੋ ਜਿੰਮੇਵਾਰ ਇਨਸਾਨ, ਹੁਣ ਬਾਬਾ ਬੰਦਾ ਸਿੰਘ ਬਹਾਦਰ ਸੀ, ਉਹਨੇ ਕਦੇ ਕਿਹਾ, ਉਹਦੇ ਮੂੰਹ ਸੁਣਿਆ ਆਪਾਂ ਕਦੀ ਬਾਜ ਦੇ ਗਿਆ ਜੀ ਮੈਨੂੰ, ਜਾਂ ਉਹਨਾਂ ਨੇ ਇੱਕ ਵਾਰੀ ਥਾਪੜਾ ਦੇ ਕੇ ਤੋੜਿਆ, ਜਿੰਮੇਵਾਰੀ ਜੋ ਦਿੱਤੀ ਸੀ ਉਹਨਾਂ ਨੇ ਸੰਭਾਲੀ। ਗਲਤ ਹੈ ਕਿ ਜਿੰਮੇਵਾਰੀ ਦੀ, ਇਮਾਨਦਾਰੀ ਦੀ, ਇਨਸਾਨੀਅਤ ਦੀ?
1: ਮੈਂ ਤਾਂ ਇਹਨਾਂ ਲੋਕਾਂ ਦੀ ਸਾਈਕੋਲੋਜੀ ਤੋਂ ਹੈਰਾਨ ਆ ਵੀ ਲੋਕਾਂ ਨੂੰ ਦੱਸਣ ਵਾਸਤੇ ਕਰਦੇ ਹੈਗੇ ਜਾਂ ਇੰਨੇ ਕੀ ਦਿਮਾਗ ਦੇ ਮਾਲਕ ਹੁੰਦੇ ਆ ਜੀ।
0: ਬਿਲਕੁਲ,
1: ਫੇਰ ਤਾਂ ਕੁਦਰਤ ਇਹ ਜਿਹੜੀ ਹੈਗੀ ਆ ਬਹੁਤ ਮਿਹਰਬਾਨ ਹੈਗੀ ਆ, ਰੱਬ ਦੇ ਗੋਦੀ ਚੱਕੀ ਫਿਰਦਾ ਇਹਨਾਂ ਲੋਕਾਂ ਨੂੰ, ਵੀ ਜੇ ਇਹਨਾਂ ਲੋਕਾਂ ਨੂੰ ਜਿਹੜਾ ਹੈਗਾ ਆ ਹਾਕ ਇੰਨਾ ਹੀ ਕੋਈ ਗਿਆਨ ਹੈਗਾ ਆ, ਤੇ ਉਹਦੇ ਬਾਵਜੂਦ ਇਹਨਾਂ ਨੂੰ ਜਿਹੜਾ ਹੈਗਾ ਆ ਰੱਬ ਨੇ ਇੰਨਾ ਕੁਛ ਬਖਸ਼ਿਆ ਆ, ਇਹਦਾ ਮਤਲਬ ਤਾਂ ਇਹ ਆ ਰੱਬ ਨੇ ਉਦਾਂ ਹੀ ਗੋਦੀ ਚੱਕੇ ਆ ਜੀ।
0: ਹੁਣ ਦੇਖੋ ਇੱਥੇ
1: ਮੈਂ
2: ਤੁਹਾਨੂੰ ਇੱਕ ਹੋਰ ਵਾਰਨ ਕਰਦਾ, ਤੁਸੀਂ ਇਹ ਉਹ ਪਟਿਆਲੇ ਤੁਹਾਨੂੰ ਪੜੋਸ ਕੇ ਸੱਦਦੇ ਨੇ, ਭੁਲੇਖੇ ਨਾਲ ਚੱਲੇ ਨਾ ਜਾਇਓ
1: ਵੀਰ ਜੀ। ਤੁਸੀਂ
2: ਕਈ ਕਈ ਬੱਚੇ ਤੋਂ ਕੋਈ ਕੰਮ ਲਾਉਣਾ ਬਣਾਉਣਾ ਪੈਂਦਾ ਨਾ, ਜਾਂ ਚਾਂਡੇ ਲਾਉਣੇ ਫਿਰ ਵੀ ਬਣਾਉਣਾ ਪੈਂਦਾ।
1: ਬਿਲਕੁਲ, ਮੈਨੂੰ ਪੂਰੀ ਤਰ੍ਹਾਂ ਉਮੀਦ ਹੈਗੀ ਆ, ਮੈਂ ਪਟਿਆਲੇ ਦੇ ਇਲਾਕੇ ਦੀ ਨੀ ਜਾਂਦਾ, ਮੈਨੂੰ ਪਤਾ ਹੈਗਾ ਜੀ ਇਹਨਾਂ ਨੇ ਕੀ ਕਰਨਾ ਮੇਰੇ ਨਾਲ ਉੱਥੇ। ਆਹੋ ਇਹ ਬਾਜ ਦਾ ਤਾਂ ਨਾ ਹੀ ਆ ਵੀ ਤੈਨੂੰ ਬਾਜ ਦਿਖਾਦੇ ਆ, ਬਾਜ ਦਿਖਾਦੇ ਕੋ ਉਹ, ਕਿਉਂਕਿ ਮੈਂ ਕਰਿਓਸਤੀ ਦਿਖਾਤੀ ਨਾ ਵੀ ਮੈਂ ਦੇਖਿਆ ਨੀ, ਉਹ ਕਹਿੰਦੇ ਆ ਜਾ ਤੈਨੂੰ ਬਾਜ ਦਿਖਾਦੇ ਆ, ਅੱਗੇ ਖੜੇ ਕੀ ਮੈਨੂੰ ਦਿਖਾਇਆ ਇਹਨਾਂ ਨੇ, ਨਾ ਮੈਂ ਬਿਲਕੁਲ ਨੀ ਜਾਊਂਗਾ ਜੀ।
2: ਕੱਲਾ ਪਿੱਟ ਬੋਲੀ, ਪਟਿਆਲੇ ਦੇ ਦੋਵੇਂ ਪਾਸੇ ਦੀ ਬਾਹੜਾ ਲੰਘਦੀ ਹੈ,
0: ਤੜਕੇ ਵੀ ਨਹੀਂ ਲੰਘ ਸਕਦੇ।
1: ਬਿਲਕੁਲ ਜੀ ਬਿਲਕੁਲ, ਪਟਿਆਲਾ ਦਿਖਾਉਂਦੇ ਦਿਖਾਉਂਦੇ ਕਿਤੇ ਹਾਦਸਾ ਹੀ ਨਾ ਵਾਪਰ ਜਾਏ। ਹਾਂਜੀ,
2: ਹੋਰ ਕਿਤੇ ਬਾਦਲਾਂ ਦੇ ਫਾਰਮ ਚੋਂ ਲੰਘੋ ਸਮਾਸਲ ਜਾ ਕੇ।
1: ਹਾਂਜੀ,
0: ਕਿਆ ਬਾਤ ਹੈ,
2: ਚਲੋ ਕਰੋ ਜੀ ਗੱਲ, ਕੋਈ ਗੱਲ
1: ਨਹੀਂ, ਬਾਅਦ ਚ ਕਹਿਣ ਨਾਥ ਚੂੜਾ ਨਹੀਂ ਚੜਾਇਆ ਸੀ। ਹਾਂਜੀ ਠੀਕ ਹੈ ਭਾਰੇ ਸਾਹਿਬ, ਮੈਂ ਵੀ ਯਾਦ ਕਰੂੰਗਾ ਜੀ। ਥੈਂਕ ਯੂ ਸਰ,
0: ਥੈਂਕ ਯੂ ਵੀਰ
1: ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਭਾਰੇ ਸਾਹਿਬ, ਸਤਿ ਸ੍ਰੀ ਅਕਾਲ ਸਾਰਿਆਂ ਨੂੰ
0: ਜੀ। ਦੋਸਤੋ, ਇਹ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ, ਹਾਸਾ ਮਸ਼ੂਕਾ ਤੇ ਨਾਲ ਨਾਲ ਜਿਹੜਾ ਸੀਰੀਅਸ ਗੱਲਾਂ ਵੀ ਹੋਈਆਂ ਨੇ, ਜੋ ਮਾਨ ਸਾਹਿਬ ਤੇ ਉਹਨਾਂ ਦੀ ਪਤਨੀ ਦੇ ਉੱਤੇ ਵੀ ਜੋ ਇਲਜ਼ਾਮਬਾਜ਼ੀ ਲੱਗ ਰਹੀ ਹੈ, ਹੋਰ ਸਾਰਾ ਸਿਲਸਿਲਾ, ਤੇ ਉਹਦਾ ਵੀ ਜ਼ਿਕਰ ਕੀਤਾ ਹੈ। ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਇੱਕ ਦੋ ਖ਼ਬਰਾਂ ਲੈ ਕੇ ਦੋਸਤੋ ਹੋਰ, ਤੇ ਫਿਰ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ। ਅੱਜ ਸਿਹਤ ਦੋ ਤਿੰਨ ਦਿਨ ਹੋ ਗਏ ਥੋੜੀ ਠੀਕ ਨਹੀਂ, ਤੇ ਅੱਜ ਮੱਲੋ ਮੱਲੀ ਚਲੋ ਆ ਕੇ ਬੈਠੇ ਹਾਂ। ਮੈਂ ਮਨ ਤਾਂ ਨਹੀਂ ਕਰਦਾ ਸੀ ਛੁੱਟੀ ਕਰਨ ਦੇ ਲਈ, ਮੈਂ ਕਿਹਾ ਚਲੋ ਜਿੰਨਾ ਸਮਾਂ ਵੀ ਲੱਗੇਗਾ ਜ਼ਰੂਰ ਲਵਾਂਗੇ। ਤੇ ਜੇ ਤੁਹਾਡੀ ਫੋਨ ਕਾਲ ਆਈ ਜਾਏਗੀ ਤਾਂ ਨਾਲ ਨਾਲ ਆਪਾਂ ਗੱਲਾਂ ਬਾਤਾਂ ਕਰੀ ਜਾਂਦੇ ਕੁਝ, ਤੇ ਇੱਕ ਦੋ ਖ਼ਬਰਾਂ ਜਿਹੜੀਆਂ ਵਿਦੇਸ਼ੀ ਨੇ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਹਾਂ। ਦੂਸਰੇ ਪਾਸੇ ਮੋਦੀ ਸਾਹਿਬ ਨੇ ਜਿਹੜਾ ਕੰਟਰੋਵਰਸੀ ਛੇੜ ਦਿੱਤੀ, ਜਿਸਦੇ ਵਿੱਚ ਕਿਹਾ ਗਿਆ ਕਿ ਦਿਮਾਗੀ ਨਕਸਲ ਟਿੱਪਣੀ ਦੇ ਉੱਤੇ ਹਾਕਮ ਤੇ ਜਿਹੜਾ ਵਿਰੋਧੀ ਧਿਰ ਆਮੋ ਸਾਹਮਣੇ ਹੋਈ ਹੈ, ਤੇ ਦੂਸਰੇ ਪਾਸੇ ਇਹੀ ਬਿਆਨਬਾਜ਼ੀ ਦੇ ਵਿੱਚ ਚਿਦੰਬਰਮ ਉਹਨਾਂ ਨੇ ਕਿਹਾ ਕਿ ਮੈਨੂੰ ਦਿਮਾਗੀ ਨਕਸਲੀ ਹੋਣ ਦੇ ਉੱਤੇ ਮਾਣ ਹੈ, ਤੇ ਜਿਹੜਾ ਰੋਲਾ ਰੱਪਾ ਪੈ ਰਿਹਾ ਹੈ ਜੈਨ ਜੀ ਦਾ ਜਾਂ ਹੋਰ ਸਾਰੀਆਂ ਚੀਜ਼ਾਂ ਇਹਦੇ ਵਿੱਚ ਨਾਲ ਜੁੜੀਆਂ ਹੋਈਆਂ ਨੇ। ਦੇਖਦੇ ਹਾਂ ਸਿਆਸਤ ਕਿੱਧਰ ਨੂੰ ਜਾਏਗੀ ਅੱਗੇ ਤੋਂ ਆਉਣ ਵਾਲੇ ਸਮੇਂ ਦੇ ਵਿੱਚ। ਪ੍ਰਧਾਨ ਮੰਤਰੀ ਮੋਦੀ ਵੱਲੋਂ ਆਜ਼ਾਦੀ ਦਿਹਾੜੇ ਦੇ ਉੱਤੇ ਬਖਸ਼ੀ ਜੀ ਕਾਲ ਕਰਨਾ ਚਾਹੁੰਦੇ ਆ, ਜ਼ਰੂਰ ਕਾਲ ਕਰ ਲਓ ਜੀ, ਜ਼ਰੂਰਤ ਸਵਾਗਤ ਰਹੇਗਾ ਦੋਸਤੋ, ਪੁੱਛਣ ਦੀ ਜ਼ਰੂਰਤ ਨਹੀਂ ਹੈ। ਪ੍ਰਧਾਨ ਮੰਤਰੀ ਮੋਦੀ ਵੱਲੋਂ ਆਜ਼ਾਦੀ ਦਿਹਾੜੀ ਦੀ ਜਿਹੜੀ ਹੈ ਆਪਣੀ ਤਕਰੀਰ ਦੇ ਵਿੱਚ ਦਿਮਾਗੀ ਨਕਸਲ ਟਿੱਪਣੀ ਦੇ ਨਾਲ ਹਾਕਮ ਤੇ ਵਿਰੋਧੀ ਧਿਰ ਵਿਚਾਲੇ ਸ਼ਬਦੀ ਜੰਗ ਜਿਹੜੀ ਛਿੜ ਗਈ। ਸਾਬਕਾ ਕੇਂਦਰੀ ਮੰਤਰੀ ਤੇ ਸੀਨੀਅਰ ਜਿਹੜੇ ਨੇ ਕਾਂਗਰਸੀ ਆਗੂ ਪੀ ਚਿਦੰਬਰਮ ਨੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਤੰਜ ਕੱਸਦਿਆਂ ਕਿਹਾ ਕਿ ਮੈਨੂੰ ਦਿਮਾਗੀ ਨਕਸਲ ਹੋਣ ਉੱਤੇ ਮਾਣ ਹੈ, ਉੱਥੇ ਵਿਰੋਧੀ ਧਿਰਾਂ ਦੇ ਆਗੂਆਂ ਨੇ ਇਸ ਨੂੰ ਵਿਰੋਧੀਆਂ ਅਤੇ ਸਰਕਾਰ ਦੇ ਉੱਤੇ ਸਵਾਲ ਉਠਾਉਣ ਵਾਲਿਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਦੱਸਿਆ। ਉਧਰ ਕੇਂਦਰੀ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਉਪਰੋਕਤ ਟਿੱਪਣੀ ਵਿਰੋਧੀ ਧਿਰਾਂ ਵੱਲੋਂ ਵੱਲ ਨਹੀਂ ਬਲਕਿ ਉਨ੍ਹਾਂ ਲੋਕਾਂ ਦੇ ਵੱਲ ਸਿੱਧਤ ਸੀ ਜੋ ਮਾਓਵਾਦੀਆਂ ਤੇ ਵੱਖਵਾਦੀਆਂ ਦੇ ਜਿਹੜੇ ਨੇ ਹਮਾਇਤੀ ਦੱਸੇ ਜਾਂਦੇ ਨੇ ਤੇ ਭਾਰਤ ਦੇ ਸੰਵਿਧਾਨ ਨੂੰ ਕਹਿੰਦੇ ਆ ਨਹੀਂ ਮੰਨਦੇ ਆ। ਤੇ ਦੋਸਤੋ ਦੋ ਗੱਲਾਂ ਆ ਰਹੀਆਂ ਨੇ, ਪਹਿਲਾਂ ਆਪਾਂ ਬਖਸ਼ੀ ਜੀ ਦੀ ਗੱਲ ਸੁਣਦੇ ਆ, ਫਿਰ ਆਪਣੇ ਨਾਲ ਗੁਰੀ ਜੀ ਵੀ ਜੋੜ ਰਹੇ, ਉਹਨਾਂ ਦਾ ਵੀ ਸਵਾਗਤ ਕਰਦੇ ਆ। ਸਤਿ ਸ੍ਰੀ ਅਕਾਲ ਬਖਸ਼ੀ ਜੀ, ਸਵਾਗਤ ਹੈ ਜੀ ਨੂੰ ਜੀ, ਨਿੱਘਾ ਕੀ ਹਾਲ ਚਾਲ ਨੇ ਜੀ?
3: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ ਤੇ ਬਿਲਕੁਲ ਠੀਕ ਠਾਕ ਆ, ਸ਼ੁਕਰ ਹੈ ਉਸ ਅਕਾਲ ਪੁਰਖ ਦਾ, ਉਸ ਅੱਲਾ ਸੁਣੇ ਦਾ
0: ਜੀ।
3: ਤੇ ਬਹੁਤ ਵਧੀਆ ਜਿਹੜਾ ਹੈਗਾ ਪ੍ਰੋਗਰਾਮ ਚੱਲ ਰਿਹਾ ਹੈਗਾ, ਤੇ ਆਪਣੇ ਸਿਕੰਦਰ ਸਾਹਿਬ ਵੀ ਆਏ ਸੀ, ਕਿਆ ਬਾਤਾਂ ਜੀ, ਬਹੁਤ ਵਧੀਆ, ਬੜੇ ਰੋਸ਼ਨ ਖਿਆਲ ਹੈ ਇਹਨਾਂ ਦੇ, ਹਨਾ, ਮਤਲਬ ਇੱਕ ਤਜਰਬਾ।

0: ਦੁਨੀਆ ਆਵਾਜ਼ ਬਰਾਬਰ ਆ ਰਹੀ ਹੈ?
1: ਹਾਂਜੀ ਤੁਸੀਂ ਨਹੀਂ ਕੰਟੀਨਿਊ ਕਰ ਦੋ, ਇਧਰੋਂ ਮੇਰੇ ਵੱਲੋਂ ਗਲਤੀ ਹੋ ਗਈ, ਤੁਸੀਂ ਕਹਿੰਦੇ ਸੀ ਕਿਰਤ ਦੀ ਗੱਲ ਕਰਨ ਲੱਗੇ ਸੀ। ਹਾਂਜੀ
0: ਹਾਂ ਕਿਰਤ ਦੀ ਮੈਂ ਗੱਲ ਕਰ ਰਿਹਾ ਸੀ, ਜਿਹੜਾ ਹੈਗਾ ਕਿਰਤ ਦੇ ਮੁਤਾਬਕ ਜੇ ਚੱਲੀਏ ਤੇ ਇਹ ਤਾਂ ਜਿਹੜੀ ਹੈਗੀ ਆ ਸ਼ਰਤ ਹੈ ਦੁਨੀਆਂ ਦੇ ਵਿੱਚ, ਜਿਹੜਾ ਹੈਗਾ ਸ਼ਰਤ ਹੈਗੀ ਆ ਵੀ ਲਾਜ਼ਮ ਕਿਰਤ ਜਿਹੜੀ ਆ ਕਰਾਂਗੇ ਫੇਰ ਹੀ ਅਸੀਂ ਜਿਹੜਾ ਹੈਗਾ ਕੀ ਕਹਿੰਦੇ ਹੈਗੇ ਆ ਵੀ ਆਪਣੀ ਮੰਜ਼ਿਲ ਤੇ ਪਹੁੰਚਾਂਗੇ, ਹੈ ਨਾ, ਜਾਂ ਸੈਟਿਸਫੈਕਸ਼ਨ ਸਾਨੂੰ ਮਿਲੇਗੀ। ਅੱਛਾ ਤੇ ਦੂਸਰੇ ਪਾਸੇ ਐਫਰਟ ਵੀ ਆਪਾਂ ਕਹਿ ਦਿੰਦੇ ਹਾਂ, ਉਸੇ ਕਿਰਤ ਦਾ ਨਾ ਹੀ ਐਫਰਟ ਹੈ ਨਾ, ਜੇ ਆਪਾਂ ਐਫਰਟ ਨਹੀਂ ਕਰਦੇ ਤਾਂ ਆਪਾਂ ਨੂੰ ਸੈਟਿਸਫੈਕਸ਼ਨ ਕਿਸ ਤਰ੍ਹਾਂ ਮਿਲੇਗੀ, ਹੈ ਨਾ। ਇਹ ਚੀਜ਼ਾਂ ਹੈਗੀਆਂ। ਹੁਣ ਉਧਰ ਵੀ ਜਿਹੜਾ ਹੈਗਾ ਆਪਾਂ ਦਸਾਂ ਗੁਰੂਆਂ ਦੀ ਜਿਹੜੀ ਫਿਲੋਸਫੀ ਆ ਉਹਦੇ ਵਿੱਚ ਵੀ ਆਇਆ ਕਿਰਤ ਕਰੋ ਨਾਮ ਜਪ ਕੇ ਵੰਡ ਸਕੋ, ਉਹਦੇ ਵਿੱਚ ਵੀ ਕਿਰਤ ਆਇਆ ਹੋਇਆ।
1: ਬਿਲਕੁਲ।
0: ਹੁਣ ਜੇ ਇਧਰ ਇਸਲਾਮ ਦੇ ਵਿੱਚ ਵੀ ਲੈਂਦੇ ਹਾਂ ਤਾਂ ਕਹਿੰਦੇ ਜੰਨਤ ਮਿਲਦੀ ਆ
1: ਜੀ,
0: ਤੇ ਮੈਂ ਕਈ ਵਾਰੀ ਕਹਿੰਦਾ ਹੁੰਦਾ ਵੀ ਬਈ ਜੰਨਤ ਜਿਹੜਾ ਹੈਗਾ ਤੁਸੀਂ ਕਹਿੰਦੇ ਤਾਂ ਹੈਗੇ ਜੰਨਤ ਮਿਲਦੀ, ਤੇ ਜੰਨਤ ਜਿਹੜੀ ਹੈਗੀ ਐਵੇਂ ਮਿਲ ਜਾਂਦੀ ਹੈ,
1: ਇਸ ਧਰਤੀ ਨੂੰ ਜੰਨਤ ਬਣਾ ਲੈਂਦੇ ਆ ਜੀ। ਬਿਲਕੁਲ, ਉਹਨੂੰ ਕਿਉਂ ਨੀ ਬਣਾਉਂਦੇ?
0: ਹਾਂ ਬਈ ਦੁਨੀਆਂ ਦੇ ਵਿੱਚ ਜੇ ਤੱਕ ਅਸੀਂ ਕੋਈ ਕੰਮ ਨਹੀਂ ਕਰਦੇ ਤੇ ਸਾਨੂੰ ਤਾਂ ਕੁਛ ਲੱਭਦਾ ਨਹੀਂ ਗਾ, ਤੇ ਜੰਨਤ ਐਵੇਂ ਹੀ ਫਿਰ ਜਿਹੜਾ ਹੈਗਾ ਲੱਭ ਜਾਂਦੀ। ਉਹਦੇ ਵਾਸਤੇ ਵੀ ਭਾਈ ਜਿਹੜਾ ਹੈਗਾ ਮਿਹਨਤ ਕਰਨੀ ਪੈਂਦੀ ਹੈਗੀ ਆ, ਐਵੇਂ ਬਿਨਾਂ ਮਿਹਨਤ ਤੋਂ ਜਿਹੜਾ ਹੈਗਾ ਤੁਸੀਂ ਕਹਿੰਦੇ
1: ਫਿਨਲੈਂਡ ਕਹਿ ਲੋ, ਸਵੀਡਨ ਕਹਿ ਲੋ, ਡੈਨਮਾਰਕ ਕਹਿ ਲੋ, ਇਹ ਮੁਲਕ ਕਿਤੇ ਨਾ ਕਿਤੇ ਵੱਡੇ ਪੱਧਰ ਦੇ ਉੱਤੇ ਦੇਖਿਆ ਜਾਵੇ ਤਾਂ ਇਹਨਾਂ ਮੁਲਕਾਂ ਚ ਰਹਿੰਦੇ ਹੋਏ ਇਹੀ ਦੇਖਦੇ ਆ ਕਿ ਧਰਮ ਦਾ ਮੁੱਦਾ ਤਾਂ ਇੱਥੇ ਉੱਠਦਾ ਹੀ ਨਹੀਂ ਨਾ, ਤੇ ਦੂਸਰਾ ਕਿ ਲੋਕ ਕਿਰਤ ਕਰਨ ਦੇ ਵਿੱਚ ਆਪਣਾ ਜਿਹੜਾ ਧਿਆਨ ਰੱਖਦੇ ਆ, ਕੋਈ ਮਤਲਬ ਕਿ ਇਹ ਨਹੀਂ ਕਿ ਚਲੋ ਮੈਂ ਇਹ ਵੀ ਨਹੀਂ ਕਹਿੰਦਾ ਕਿ ਕ੍ਰੈਡਿਟ ਨਹੀਂ ਦੇਣਾ ਚਾਹੀਦਾ, ਪਰ ਉਹ ਆਪਣੇ ਆਪ ਨੂੰ ਕ੍ਰੈਡਿਟ ਦਿੰਦੇ ਆ ਜੋ ਉਹ ਕਰਦੇ ਆ। ਅਸੀਂ ਮਤਲਬ ਕਿ ਹੋਰ ਚੀਜ਼ਾਂ ਨੂੰ ਕ੍ਰੈਡਿਟ ਦੇਈ ਜਾਂਦੇ ਆ, ਜਾਂ ਚਲੋ ਰੱਬ ਜਾਂ ਕੁਦਰਤ ਜਾਂ ਕੁਝ ਵੀ ਆ ਜਿਹਦਾ ਜਿਸ ਦੇ ਵਿੱਚ ਵੀ ਬਲੀਵ ਆ ਉਹਨੂੰ ਮੁਬਾਰਕ ਹੈ, ਮਤਲਬ ਕਿ ਕਰਦਾ ਜੋ ਵੀ ਸਤਿਕਾਰ ਕਰਨਾ ਚਾਹੀਦਾ, ਹਰ ਧਰਮ ਦਾ ਸਤਿਕਾਰ ਕਰਦੇ ਆ, ਪਰ ਉਹ ਜਿਹੜੀ ਚੀਜ਼ ਆ ਨਾ ਉਹ ਇਹ ਲੋਕ ਮਤਲਬ ਕਿ ਦੇਖੋ ਘੱਟੋ ਘੱਟ ਇਮਾਨਦਾਰ ਤਾਂ ਹੈਗੇ ਨਾ, ਪ੍ਰੈਕਟੀਕਲ ਹੈ ਸਾਰਾ ਕੁਝ ਹੈ, ਜਾਂ ਕਿਸੇ ਨਾਲ ਝੂਠ ਨਹੀਂ ਬੋਲਦੇ, ਗਦਾਰੀ ਬਹੁਤ ਘੱਟ ਲੋਕ ਹੋਣਗੇ ਕਿਤੇ 100 ਦੇ ਵਿੱਚੋਂ ਇੱਕ ਅੱਧਾ ਬੰਦਾ ਇਦਾਂ ਦਾ, ਉਹ ਚਲੋ ਹਰ ਪਰਿਵਾਰ ਦੇ ਵਿੱਚ ਜਾਂ ਹਰ ਕੌਮ ਦੇ ਵਿੱਚ ਕੁਝ ਨਾ ਕੁਝ ਐਸੇ ਮੌਜੂਦ ਹੀ ਨੇ ਜੀ ਹੈਗੇ ਨੇ, ਤਾਂ ਉਹ ਨਹੀਂ ਕਿਹਾ ਜਾ ਸਕਦਾ ਕਿ ਹਰ ਪਾਸੇ ਮਤਲਬ ਕਿ ਸਹੀ ਹੈ, ਪਰ ਉਹ ਅਸਲ ਸੰਕਲਪ ਜਿਹੜਾ ਉਹਨਾਂ ਦਾ ਕਹਿ ਲਈਏ ਕਿ ਇਹਨਾਂ ਮੁਲਕਾਂ ਦਾ ਵੀ ਹੈ ਨਾ, ਮਿਹਨਤ ਦੇ ਉੱਤੇ ਟਿਕਿਆ ਹੋਇਆ, ਮਿਹਨਤ ਕਰਾਂਗੇ ਤਾਂ ਪਰਿਵਾਰ ਵੀ ਪਾਲਾਂਗੇ, ਦੇਸ਼ ਵੀ ਪਾਲਾਂਗੇ, ਸਾਰਾ ਕੁਝ ਕਰਾਂਗੇ।
0: ਬੇਸ਼ੱਕ
1: ਜੀ
0: ਜੀ ਜੀ ਬਿਲਕੁਲ ਸੱਚੀ ਗੱਲ ਹੈ, ਕਿਉਂਕਿ ਕਈ ਕਹਿ ਦਿੰਦੇ ਲਓ ਜੀ ਕਿਸਮਤ ਜਿਹੜੀ ਹੈ, ਕਿਉਂਕਿ ਕਿਸਮਤ ਵਾਲਾ ਜਿਹੜਾ ਹੈਗਾ ਇਹ ਬੜਾ ਬੜਾ ਡੇਂਜਰਸ
1: ਹੈ,
0: ਅਗਲੇ ਕਹਿੰਦੇ ਹਾਂ ਕਹਿੰਦੇ ਲਓ ਜੀ ਜਿਹੜਾ ਹੈਗਾ ਕਿਸਮਤ ਦੇ ਵਿੱਚ ਹੀ ਹੁੰਦਾ, ਕਿਸਮਤ ਹੈ ਆ, ਅਸੀਂ ਵੀ ਕਹਿੰਦੇ ਹੈਗੇ ਕਿਸਮਤ ਹੈਗੀ ਆ, ਪਰ ਮਿਹਨਤ ਤਾਂ ਸ਼ਰਤ ਹੈਗੀ ਆ। ਜੇ ਹੁਣ ਤੁਸੀਂ ਕਹੋ ਜੀ ਮੈਂ ਤਾਂ ਬਸ ਜੀ ਆਪੇ ਹੀ ਜਿਹੜਾ ਹੈਗਾ ਵਾਹਿਗੁਰੂ ਮੈਨੂੰ ਜਿਹੜਾ ਹੈਗਾ ਪੱਕੀਆਂ ਪਕਾਈਆਂ ਭੇਜੂਗਾ, ਆਪਾਂ ਤਾਂ ਕੁਛ ਕਰਨਾ ਨੀ,
1: ਉਹ ਆਪ ਹੀ ਥੋੜੀ ਨਾ ਪੁੱਟ ਕੇ ਦੇ ਦੇਗਾ ਜੀ, ਆਪਾਂ ਨੂੰ ਕੁਝ ਨਾ ਕੁਝ ਤਾਂ ਮੁਸ਼ਕਤ ਕਰਨੀ ਪੈਣੀ ਹੈ, ਜੇ ਪਾਣੀ ਪਿਆਸ ਲੱਗੀ ਹੈ ਤਾਂ ਖੂਹ ਦੇ ਕੋਲ ਹੀ ਜਾਣਾ ਪੈਣਾ, ਖੂਹ ਨੇ ਆਪਣੇ ਕੋਲ ਤਾਂ ਨਹੀਂ ਆ ਜਾਣਾ ਜੀ।
0: ਬੇਸ਼ੱਕ ਬੇਸ਼ੱਕ ਜਿਹੜਾ ਹੈਗਾ ਤੇ ਸਫ਼ਰ ਹੈਗਾ
1: ਜੀ,
0: ਕਹਿੰਦੇ ਨਾ ਸਿਤਾਰੋਂ ਸੇ ਆ ਗਏ, ਸਿਤਾਰੋਂ ਸੇ ਆ ਗਏ ਜਹਾਂ ਔਰ ਵੀ ਹੈ, ਉੱਠ ਕੇ ਇਮਤਿਹਾਂ ਅਭੀ ਔਰ ਵੀ ਹੈ, ਤੂੰ ਸ਼ਾਹੀਨ ਹੈ ਪਰਵਾਜ਼ ਹੈ ਕਾਮ ਤੇਰਾ
1: ਜੀ,
0: ਤੂੰ ਸ਼ਾਹੀਨ ਹੈ ਪਰਵਾਜ਼ ਹੈ ਕਾਮ ਤੇਰਾ, ਸੋਰੀ ਬਾਪੂ ਲੱਗਿਆ ਜੋ ਮੈਂ, ਤੂੰ ਸ਼ਾਹੀਨ ਹੈ ਪਰਵਾਜ਼ ਹੈ ਕਾਮ ਤੇਰਾ
1: ਜੀ,
0: ਯਾਨੀ ਤੂੰ ਸ਼ਾਹੀਨ ਆ, ਤੇਰਾ ਪਰਵਾਜ਼ ਜਿਹੜਾ ਹੈਗਾ ਤੇਰਾ ਕੰਮ ਹੈਗਾ, ਯਾਨੀ ਇਹਦੇ ਵਿੱਚ ਵੀ ਇਹੋ ਇਸ਼ਾਰਾ ਕੀਤਾ ਗਿਆ
1: ਬਿਲਕੁਲ,
0: ਲਾਜ਼ਮ ਤੈਨੂੰ ਪਰਵਾਜ਼ ਕਰਨੀ ਪੈਣੀ ਜੇ ਤੂੰ ਸ਼ਾਹੀਨ ਹੈਗਾ, ਹੈ ਨਾ
1: ਜੀ,
0: ਤੇ ਇਹ ਚੀਜ਼ਾਂ ਹੈਗੀਆਂ, ਲਾਜ਼ਮ ਜਿਹੜਾ ਹੈਗਾ ਇਹ ਸ਼ਰਤ ਹੈਗੀ ਆ।
1: ਦੇਖੋ ਬਹੁਤ ਸਾਰੇ ਆਪਣੇ ਮੁਹੱਬਤ ਜੀ, ਬਹੁਤ ਸਾਰੇ ਐਸੇ ਲੋਕ ਆਏ ਨੇ, ਚਾਹੇ ਉਹ ਸੂਫੀ ਨੇ, ਪੀਰ ਪੈਗੰਬਰ ਨੇ, ਜਦੋਂ ਆਪਾਂ ਗੁਰੂ ਸਾਹਿਬ, ਮੈਂ ਇਹ ਨਹੀਂ ਕਹਿੰਦਾ ਕਿ ਗੁਰੂ ਸਾਹਿਬ ਸਭ ਤੋਂ ਪਰਫੈਕਟ ਸੀਗੇ ਜਾਂ ਕਿੱਦਾਂ ਸੀਗੇ, ਪਰ ਗੁਰੂ ਸਾਹਿਬ ਨੇ ਇੱਕ ਸੰਕਲਪ ਦਿੱਤਾ ਕਿ ਪਰਿਵਾਰ ਨੂੰ ਪਰਿਵਾਰ ਦੇ ਵਿੱਚ ਬੰਨ ਕੇ ਰੱਖਿਆ ਉਹਨਾਂ ਨੇ, ਕਿ ਤੁਸੀਂ ਆਪਣਾ ਪਰਿਵਾਰ ਵੀ ਪਾਲਣਾ, ਨਾਲ ਪਰਿਵਾਰ ਦੇ ਵਿੱਚ ਰਹਿਣਾ, ਜ਼ਿੰਮੇਵਾਰੀਆਂ ਦਿੱਤੀਆਂ ਕਿ ਇਹਨਾਂ ਦੇ ਨਾਲ ਹੀ ਸਾਰਾ ਕੁਝ ਆਣਾ, ਤੇ ਪਰ ਬਹੁਤ ਸਾਰੇ ਹੋਰ ਜਿਹੜੇ ਹੈਗੇ ਨੇ, ਚਾਹੇ ਉਹ ਸੂਫੀ ਕਹਿ ਲਈਏ, ਮਤਲਬ ਕਿ ਉਹ ਜੇ ਉਸ ਪਾਸੇ ਨੂੰ ਦੇਖੀਏ ਤਾਂ ਉਹ ਆਪਣੀ ਦੁਨੀਆਂ ਚ ਰਹਿੰਦੇ ਆ, ਜਾਂ ਜ਼ਿੰਮੇਵਾਰੀਆਂ ਤੋਂ ਭੱਜਦੇ ਨਜ਼ਰ ਆਉਂਦੇ ਆ, ਜਾਂ ਇਦਾਂ ਕਹਿ ਲਈਏ, ਜਾਂ ਉਹ ਆਮ ਜਿਹੜੇ ਸਾਡੀ ਜ਼ਿੰਦਗੀ ਹੈ ਉਹਦੇ ਵਿੱਚ ਰਹਿਣਾ ਨਹੀਂ ਚਾਹੁੰਦੇ, ਉਹਨਾਂ ਦਾ ਇੱਕ ਆਪਣਾ ਹੀ ਸੰਸਾਰ ਹੈ, ਪਰ ਗੁਰੂ ਸਾਹਿਬ ਨੇ ਸਾਨੂੰ ਕਿਹਾ ਮਤਲਬ ਕਿ ਕਿਰਤ ਦਾ ਸੰਕਲਪ ਦਿੱਤਾ, ਕੰਮ ਦਾ

0: ਜ਼ਿੰਮੇਵਾਰੀਆਂ ਦਿੱਤੀਆਂ ਨੇ, ਉਹ ਨਿਭਾਉਣ ਦਾ ਸੰਕਲਪ ਦਿੱਤਾ ਜੀ,
1: ਬੇਸ਼ੱਕ
0: ਭੱਜਣ ਦਾ ਸੰਕਲਪ
1: ਜੀ। ਬਹਾਦਰੀ ਗੰਗਾ ਨੂੰ ਭਾਜੀ ਜਾਂਦੇ ਸੀ। ਹੁਣ ਇਹ ਜਿਹੜਾ ਹੈਗਾ ਬੱਲਾ, ਮੈਂ ਜਿਹੜਾ ਹੈਗਾ ਗੱਲਾਂ ਹੁੰਦੀਆਂ ਸਿੱਧੀਆਂ ਜਿਹੜੀਆਂ ਹੈਗੀਆਂ, ਹੁਣ ਜਿਹੜਾ ਹੈਗਾ ਜਿਹੜਾ ਕਈ ਵਾਰੀ ਨਹਾਉਣਾ ਹੀ ਨੀ ਗਾ, ਕਈ ਕਈ ਦਿਨ ਆਪਣਾ ਵੀਰ ਰੁਪਏ ਲੱਗੀ ਤੇ ਬਾਹਰ ਜੁੜ
0: ਜਾਣੇ
1: ਜਟਾ ਤੇ ਮੈਨੂੰ ਲੱਗਦਾ ਜਟਾ ਧਾਰੀ ਤੇ ਜਿਹੜਾ ਹੈਗਾ ਬਾਹਰ ਦੇ ਵਿੱਚ ਜੰਗਲਾਂ ਨੂੰ ਚਲੋ ਜਾ ਇਬਾਦਤ ਕਰਨਾ ਹੈ।
0: ਬਿਲਕੁਲ
1: ਇਹ ਨੀ ਆਉਂਦਾ, ਜ਼ਿੰਮੇਵਾਰੀਆਂ ਤੋਂ ਭੱਜਣਾ ਨੀ ਚਾਹੀਦਾ। ਗੁਰੂਆਂ ਨੇ ਇਸੇ ਕਰਕੇ ਕਿਹਾ ਸੀ ਵੀ ਦੇਖੋ ਸਾਡੀ ਵੀ ਸਾਡੀ ਨੀ ਕੀਤੀ, ਸ਼ਾਦੀਆਂ ਵੀ ਕੀਤੀਆਂ ਹੈਗੀਆਂ, ਮਤਲਬ ਉਹਨਾਂ ਨੇ ਸਾਨੂੰ ਸਿਰਫ ਦੱਸਣ ਵਾਸਤੇ ਉਹਨਾਂ ਨੇ ਜਿਹੜਾ ਹੈਗਾ ਸਾਨੂੰ ਦੱਸਿਆ ਤਾਂ ਕਿ ਇਹਨਾਂ ਨੂੰ ਲੈਸਨ ਮਿਲੇ ਜਿਹੜਾ ਹੈਗਾ ਹੈ।
0: ਬਿਲਕੁਲ
1: ਬਈ ਆਪਣਾ ਗ੍ਰਿਸ਼ਟੀ ਜੀਵਨ ਜਿਹੜਾ ਹੈਗਾ ਤੁਸੀਂ ਜਿਹੜੇ ਹੁਣ ਤੁਸੀਂ ਜੰਗਲਾਂ ਦੇ ਵਿੱਚ ਭੱਜ ਜਾਂਦੇ ਤੇ ਇੱਧਰ ਨੂੰ ਵੀ ਲੈਣ ਆਉਂਦੇ, ਫਿਰ ਬਈ ਜਿਹੜਾ ਹੈਗਾ ਤੁਸੀਂ ਫਿਰ ਪਿੰਡ ਨੂੰ ਭੱਜਦੇ ਆ, ਮਤਲਬ ਵੀ ਚਲੋ ਉੱਥੋਂ ਜਿਹੜਾ ਹੈਗਾ ਚੁਟਕਾ ਪਾਣੀ ਲੈ ਕੇ ਆਉਣੇ, ਆਟਾ ਲੈ ਆਟਾ ਜਿਹੜਾ ਹੈਗਾ ਤੁਹਾਨੂੰ ਆਟਾ ਪਾ ਦਿਓ ਜੀ ਜਾਂ ਚੁਟਕਾ ਦਿਓ।
0: ਉਹ ਕਹਿੰਦੇ ਨਾ ਇਬਾਦਤ ਕਰ, ਇਬਾਦਤ ਕਰਨ ਦੇ ਨਾਲ ਗੱਲ ਬਣਦੀ ਹੈ, ਕਿਸੇ ਦੀ ਅੱਜ ਬਣਦੀ ਹੈ, ਕਿਸੇ ਦੀ ਕੱਲ ਬਣਦੀ ਹੈ,
1: ਇਬਾਦਤ ਜ਼ਰੂਰੀ ਹੈ। ਇਹਦਾ ਨਾ ਹੀ ਤੈਨੂੰ ਕਿਰਤ ਕਹਿ ਲਵੋ ਜਾਂ ਸਿਮਰਨ ਕਹਿ ਲਵੋ ਇਹਨੂੰ, ਤੇ ਜਾਂ ਜਿਹੜਾ ਹੈਗਾ ਇਹਨੂੰ ਇਬਾਦਤ ਕਹਿ ਲਵੋ, ਇਬਾਦਤ ਬਹੁਤ ਜ਼ਰੂਰੀ ਹੈ।
0: ਰਾਜਨ ਸੈਣੀ ਸਾਹਿਬ, ਰਾਜਨ ਸੈਣੀ ਸਾਹਿਬ ਕਹਿੰਦੇ ਆ ਬਖਸ਼ੀ ਜੀ ਨੂੰ ਮੇਰਾ ਸੁਨੇਹਾ ਪੜ ਕੇ ਜ਼ਰੂਰ ਸੁਣਾਓ, ਕਹਿੰਦੇ ਬਖਸ਼ੀ ਜੀ ਸੁਣਾਓ ਕੋਈ ਗੱਲ ਹਕੀਕੀ।
1: ਜੀ ਜੀ ਹਕੀਕੀ ਗੱਲ ਜਨਾਬ, ਸਾਡੀਆਂ ਗੱਲਾਂ ਹੁੰਦੀਆਂ ਸਿੱਧੀਆਂ ਸਾਡੀਆਂ ਬਿਲਕੁਲ ਤੁਹਾਡੇ ਨਾਲ ਹੀ ਮਿਲਦੀਆਂ ਜੁਲਦੀਆਂ। ਹਾਂ ਮੈਂ ਕਹਿੰਦਾ ਉਹ ਕਹਿੰਦੇ ਨਾ ਆਹੀ ਗੁਜ਼ਰੇ ਆ ਹੁਣ ਉਹਨਾਂ ਦਿਨੇ ਰਾਤੀ ਪਿਆ ਧੂਪ ਦਿਖਾਵੇ ਉਹਦੇ ਕਿਹੜੀ ਮੱਖ ਲੜਦੀ, ਕਹਿੰਦੇ ਤੂੰ ਧੂਪ ਦੇ ਕੇ ਧੂੰਆਂ ਜਿਹਾ ਕਰਦਾ ਰਹਿਣਾ ਵੀ ਉਹਦੇ ਮੱਖੀਆਂ ਲੜਨੀਆਂ, ਜਿਹੜਾ ਹੈਗਾ ਧੂੰਆਂ ਕਰਨਾ ਵੀ ਚਲੋ ਧੂੰਆਂ ਜਿਹਾ ਕਰੋ ਤੇ ਮੱਖੀਆਂ ਜਿਹੜੀਆਂ ਜ਼ਰੂਰ ਭੱਜ ਜਾਣਗੀਆਂ। ਹੈ
0: ਦਿਨੇ
1: ਰਾਤੀ ਪਿਆ ਧੂਪ ਦਿਖਾਵੇ ਉਹਦੇ ਕਿਹੜੀ ਮੱਖ ਲੜਦੀ, ਤੁਹਾਨੂੰ ਟੱਲੀਆਂ ਨਾਲ ਮਨਾਵੇ, ਟੱਲੀਆਂ ਵਜਾਉਣੀਆਂ, ਤਾਲ ਵਜਾਉਣਾ, ਵੀ ਦੱਸੋ ਜਿਹੜਾ ਹੈਗਾ ਉਹਨੇ ਸੁਣਦਾ ਨੀ ਗਾ, ਹੈ ਉਹ ਬੋਲਿਆ ਹੈ।
0: ਬਿਲਕੁਲ
1: ਤੇ ਇਹ ਚੀਜ਼ਾਂ ਹੈਗੀਆਂ, ਕਈ ਫਿਰ ਦੂਸਰੇ ਪਾਸੇ ਨੂੰ ਤੁਰ ਪੈਂਦੇ ਹੈਗੇ ਆ ਤੇ ਆਹ ਜਿਹੜਾ ਹੈਗਾ ਕਹਿੰਦਾ ਮਤਲਬ ਅੱਗ ਦੇ ਉੱਤੇ ਘਿਓ ਪਾ ਕੇ ਵੀ ਕਈ ਸਵਾਹਾ ਕਰੀ ਜਾਂਦੇ
0: ਨੇ।
1: ਹਾਂ ਵੀ ਦਓ ਵੀ ਕਿਸੇ ਗਰੀਬ ਗਰੀਬ ਨੂੰ ਦਿਓ ਖਾ ਲਵੇ,
0: ਤੁਹਾਨੂੰ ਦੁਆਵਾਂ ਬਣੇ ਮਾਲਿਸ਼ ਮੁਲਿਸ਼ ਕਰੋ।
1: ਤੇ ਇਹ ਚੀਜ਼ਾਂ ਹੈਗੀਆਂ ਮਕੇ ਹਕੀਕਤ ਜਿਹੜੀ ਆ ਨਾ, ਦੇਖੋ ਕਹਿੰਦੇ ਨਾ ਓਨਲੀ ਟਰੁੱਥ ਕਮਸ ਇਨ ਟੂ ਲਾਈਫ, ਜਿਹੜੀ ਹਕੀਕਤ ਹੈ ਉਹੀ ਸਾਹਮਣੇ ਆਉਂਦੀ ਹੈ,
0: ਸਾਹਮਣੇ ਆਉਂਦੀ
1: ਹੈ। ਬਾਤਲ ਜਿਹੜਾ ਹੈਗਾ ਉਹ ਮਿਟ ਜਾਂਦਾ ਹੈ, ਖਤਮ ਹੋ ਜਾਂਦਾ ਹੈਗਾ, ਓਨਲੀ ਟਰੁੱਥ ਕਮਸ ਇਨ ਟੂ ਲਾਈਫ, ਸੱਚ ਆ ਉਹੀ ਰਹਿ ਜਾਂਦਾ ਹੈਗਾ। ਉਧਰ ਬਾਣੀ ਦੇ ਵਿੱਚ ਵੀ ਬਾਬੇ ਦੀ ਬਾਣੀ ਤੇ ਵੀ ਕੂੜ ਨਾ ਖੁੱਟੇ ਨਾਨਕਾ ਓੜ ਕੇ ਸੱਚ ਰਹੇ, ਉਧਰ ਵੀ ਤਾਂ ਹੋਈ ਕਿਹਾ
0: ਪੰਜਾਬੀ
1: ਭਾਈ ਜਿਹੜਾ ਕੂੜ ਆ ਉਹ ਖਤਮ ਹੋ ਜਾਂਦਾ, ਸੱਚ ਅਖੀਰ ਰਹਿ ਜਾਂਦਾ।
0: ਬਿਲਕੁਲ
1: ਇਹ ਚੀਜ਼ਾਂ ਹੈਗੀਆਂ।
0: ਬਾਬੇ
1: ਨੇ ਤਾਂ ਬੜਾ, ਬਾਬੇ ਦੇ ਨਾਲ ਵੀ ਹੋਈਆਂ ਸੀ ਗੱਲਾਂ, ਉਹਨਾਂ ਨੇ ਬਚਨਾ ਜੋ ਕਿਤੇ ਸੂਰਜ ਨੂੰ ਪਾਣੀ ਦੇਣ ਦਾ, ਉਹਨਾਂ ਨੇ ਉਹ ਨੀ ਉਹ ਵੀ ਉਹਨਾਂ ਨੇ ਕੰਮ ਕਰਕੇ ਦਿਖਾਇਆ, ਉਹਨਾਂ ਨੇ ਕਿਹਾ ਵੀ ਨਹੀਂ ਜੀ ਤੁਸੀਂ ਕਿੱਥੇ ਜਿਹੜਾ ਹੈਗਾ ਜਿਹੜਾ ਹੈਗਾ ਕਹਿੰਦੇ ਜੀ ਅਸੀਂ ਆਪਣੇ ਜਿਹੜਾ ਹੈਗਾ ਦੇਵਤਾ ਨੂੰ ਭੇਜ ਦਿੱਤਾ ਸੂਰਜ ਨੂੰ, ਤੇ ਉਹ ਕਹਿੰਦੇ ਕਰੋੜਾਂ ਕਿਲੋਮੀਟਰ ਹੈ ਉੱਥੇ ਕਿਵੇਂ ਪਾਣੀ ਜਾਂਦਾ। ਫਿਰ ਉਹ ਕਹਿੰਦੇ ਵੀ ਤੁਸੀਂ ਕਿੱਥੇ ਦਿੰਦੇ ਬਾਬਾ ਜੀ ਪਾਣੀ ਆਏ, ਕਹਿੰਦਾ ਮੈਂ ਤਾਂ ਆਪਣੇ ਖੇਤਾਂ ਨੂੰ ਦਿੰਦੇ, ਉਹ ਕਹਿੰਦਾ ਉੱਥੇ ਕਿਵੇਂ ਜਾ ਸਕਦਾ, ਕਹਿੰਦਾ ਵੀ ਉੱਥੇ ਨੀ ਜਾ ਸਕਦਾ ਤੇ ਇੱਧਰ ਕਿਵੇਂ ਜਾ, ਇੱਧਰ ਤੁਹਾਡਾ ਕਿਵੇਂ ਜਾ ਸਕਦਾ।
0: ਕਰਤਾਰਪੁਰ ਤਾਂ ਲੱਗ ਗਈ ਹੈ, ਮਤਲਬ ਕਿ ਸੂਰਜ ਦਾ ਨਾਲੋਂ ਤਾਂ ਲੱਗ ਗਈ ਆ।
1: ਇਹ ਗੱਲਾਂ ਹੈਗੀਆਂ ਆਪਣਾ ਵੀਰ ਭੁਪਿੰਦਰ ਜੀ, ਹਕੀਕਤ ਜਿਹੜੀ ਆ ਬੱਲਾ ਕਹਿੰਦੇ ਨਾ ਹਕੀਕਤ ਰੱਬ ਕਿੱਥੇ ਆ, ਰੱਬ ਕਿੱਥੇ, ਕਈ ਤਾਂ ਮੇਰੇ ਨਾਲ ਵੀ ਕਈ ਵਾਰੀ ਹੋ ਗਈਆਂ ਗੱਲਾਂ
0: ਜੀ,
1: ਕਹਿੰਦੇ ਜੀ ਪਹਿਲੋਂ ਤਾਂ ਕਹਿੰਦੇ ਜੀ ਉਹ ਆਖੇ ਜੀ ਤੁਹਾਡੇ ਦਿਲ ਵਿਚ ਰਹਿੰਦਾ, ਪਹਿਲਾਂ ਤਾਂ ਕਹਿੰਦੇ ਅੰਦਰ ਰਹਿੰਦਾ, ਮੈਂ ਕਿਹਾ ਵੀ ਅੰਦਰ ਰੱਬ ਅੰਦਰ ਰਹਿੰਦਾ, ਮੈਂ ਕਹਿੰਦੇ ਆਹੋ ਤੇ ਮੈਂ ਕਿਹਾ ਕਿਹੜੀ ਕੋ ਕਿਹੜੇ ਕੋ ਖਾਨੇ ਦੇ ਵਿਚ ਕਿੱਧਰ ਪਛਲੀਆਂ ਤੇ ਰਹਿੰਦਾ
0: ਕਿੱਧਰ ਮਕਾਨ ਛੱਤਿਆ ਉਹਨੇ ਬਿਨਾਂ ਇਜਾਜ਼ਤ ਹੀ,
1: ਕਹਿੰਦੇ ਨਹੀਂ ਜੀ ਉਹ ਤੁਹਾਡੇ ਅੰਦਰ ਹੀ ਰਹਿੰਦਾ, ਤੁਹਾਡੇ ਦਿਲ ਅੰਦਰ ਰਹਿੰਦਾ, ਅਖੀਰ ਕਹਿ ਦਿੰਦੇ ਦਿਲ ਅੰਦਰ ਰਹਿੰਦਾ,
0: ਕਹਿੰਦੇ ਤੇਰੇ ਅੰਦਰ ਬੋਲਦਾ,
1: ਡਾਕਟਰਾਂ ਦੇ ਕੋਲ ਜਾਂਦੇ ਆ ਸਰਜਰੀ ਕਰਾਉਂਦੇ ਆ, ਦਿਲ ਚ ਕਢਾ ਕੇ ਦਿਖਾਵਾਂ ਭਲਾ ਕਿੱਥੇ ਕੋ ਬੈਠਾ,
0: ਨਹੀਂ ਫਿਰ ਹਾਂ ਗੱਲ ਜਦੋਂ ਕੀਤੀ ਤੁਸੀਂ ਫਿਰ ਕਹਿੰਦਾ ਕਹਿੰਦਾ ਤੁਹਾਡੇ ਅੰਦਰੋਂ ਬੋਲਦਾ,
1: ਮਤਲਬ ਜਿਹੜਾ ਕਹਿੰਦੇ ਝੂਠ ਬਾਰ ਬਾਰ ਬੋਲਣਾ, ਉਹ ਕੋਈ ਨਾ ਕੋਈ ਪੈਂਤੜਾ ਬਦਲੀ ਜਾਣਾ ਇਹ ਚੀਜ਼ਾਂ ਨੀ ਹੁੰਦੀਆਂ, ਹਕੀਕਤ ਜਿਹੜੀ ਹੈਗੀ ਆ ਜੋ ਹਕੀਕਤ ਆ ਉਹੀ ਸਾਹਮਣੇ ਆਉਂਦੀ ਆ।
0: ਸੋ
1: ਇਹ ਚੀਜ਼ਾਂ ਹੈਗੀਆਂ ਤੇ ਬਾਕੀ ਜੇ ਦੋ
0: ਕਰੋ ਦੋ ਸ਼ਬਦ ਸਾਂਝੇ ਜੋਲ ਭੈਣ ਜੀ ਵੀ ਕਾਲ ਕਰ ਰਹੇ ਸੀ ਉਹਨਾਂ ਦੀ ਵੀ ਨਾਲ ਸੁਣਦੇ ਅੱਗੇ ਜਾ ਕੇ
1: ਜਲਦੀ ਜਲਦੀ ਨਬੇੜ ਦੇਣਾ 1 2 3
0: ਜਰੂਰ ਜੀ
1: ਜਲਦੀ ਜਲਦੀ ਨਬੇੜ
0: ਜਰੂਰ
1: ਜੀ ਯਾਰ ਮੰਗਿਆ ਸੀ ਰਬਾਤ ਤੂੰ ਰੋਕੇ ਫਿਰ ਮੈਂ ਖੁਦਾਈ ਮੰਗ ਲਈ ਓ ਫਿਰ ਮੈਂ ਖੁਦਾਈ ਮੰਗ ਲਈ ਯਾਰ ਮੰਗਿਆ ਸੀ ਰਬਾਤ ਤੂੰ ਰੋਕੇ ਫਿਰ ਮੈਂ ਖੁਦਾਈ ਮੰਗ ਲਈ ਓ ਮੈਂ ਖੁਦਾਈ ਮੰਗ ਲਈ।

0: ਸੁੱਖ ਲਿਖ ਦੇ ਦੁੱਖਾਂ ਦਾ ਖਾਤਾ ਟੋਕੇ ਮੈਂ ਖੁਦਾਈ ਮੰਗ ਲਈ ਤੇਰੀ ਮੈਂ ਖੁਦਾਈ ਮੰਗ ਲਈ
1: ਕਿਆ ਬਾਤ ਹੈ ਜੀ
0: ਸੌਂਗ ਨੰਬਰ 1 ਸੌਂਗ ਨੰਬਰ 2
1: ਜੀ
0: ਜੀ

ਨੀਟੂ ਛੁਪਨਾ ਬਣ ਕੇ ਮਿਲ ਜਾਣੀ ਰਾਤਾਂ ਨੂੰ ਤੜਕੇ ਉੱਠ ਕੇ ਤੱਕੀਏ

0: देवित उगे रहे का बनते मेरे दिल तू उठ दिया हुका मैनू पुत दिया कि गुम जान देने ऐडे सुने रा बनते।
1: वाह जी वाह जी वाह, क्या बात है मोहम्मद जी, क्या बात है, शुक्रिया जी, बहुत बहुत धन्यवाद, थैंक यू विचारां लई ते गीत लई, बहुत बहुत शुक्रिया, थैंक यू, सत श्रीकाल जी। लो दोस्तों, इस मोहम्मद जी जुड़े सन अपने नाल ते अगली लाइन दे उत्ते आपां कोशिश करदे आं जौल भैन जी नूं भी जोड़दे आं नाल ते इसे तरह ही गुरीमान बाई जी दी भी कॉल आ रही सी, उन्हां नूं भी गल सुणदे आं ते सत श्रीकाल जी गुरीमान जी, जिया नूं जी निघा स्वागत है बाई जी।
2: ਸਤਿ ਸ੍ਰੀ ਅਕਾਲ ਭਾਰਜਵੀਰ ਜੀ,
1: ਸਤਿ ਸ੍ਰੀ ਅਕਾਲ
2: ਸਾਰੇ ਵੱਡੇ ਭਰਾਵਾਂ ਨੂੰ, ਸਤਿ ਸ੍ਰੀ ਅਕਾਲ
1: ਜੀ ਆਨੂੰ ਜੀ, ਕੀ ਹਾਲ ਚਾਲ ਨੇ ਜਨਾਬ?
2: ਵਧੀਆ ਸਰ, ਵਧੀਆ, ਤੁਸੀਂ ਸੁਣਾਓ ਜੀ?
1: ਬਹੁਤ ਵਧੀਆ ਜੀ, ਅੱਗੇ ਨਾਲੋਂ ਬੈਟਰ।
2: ਮੁਹੰਮਦ ਸਿਹਤ ਠੀਕ ਹੈ ਤੁਹਾਡੀ ਹੁਣ?
1: ਨਹੀਂ ਹਾਂਜੀ, 2 ਕੁ ਦਿਨ ਹੋ ਗਏ ਸੀ, ਵੀਕ ਸੀਗਾ ਥੋੜਾ ਤੇ ਫਲੂ ਵਗੈਰਾ ਚੱਲਦਾ, ਨਜ਼ਲਾ ਜੁਕਾਮ ਖਾਂਸੀ, ਪਰ ਅੱਜ ਥੋੜਾ ਠੀਕ ਸੀਗਾ, ਲੱਗਦਾ ਨੀ ਸੀ, ਮੈਂ ਕਿਹਾ ਚਲੋ ਇੰਨਾ ਟਾਈਮ ਕੱਢਾਂਗੇ, ਪਰ ਫਿਰ ਵੀ ਪੰਗਾ ਲੈ ਲਿਆ
2: ਮੈਂ, ਕਰਦਾ ਰਹਿ ਗਿਆ, ਮੈਂ ਕਿਹਾ ਯਾਰ ਕਰਾਂ ਨਾ ਕਰਾਂ ਵੀ ਸਿਹਤ ਠੀਕ ਜੀ।
1: ਨਹੀਂ ਨਹੀਂ, ਉਹ ਸਮਾਂ ਮੈਨੂੰ ਸੌਖਾ ਹੋ ਜਾਂਦਾ ਜੇ ਕਾਲ ਆ ਜਾਂਦੀ, ਨਹੀਂ ਤਾਂ ਮੈਨੂੰ ਬੋਲਣਾ ਜ਼ਿਆਦਾ ਪੈਂਦਾ ਸੀ। ਹਾਂਜੀ ਜੀ,
2: ਮੁਹੰਮਦ ਜੀ ਵਧੀਆ ਵਧੀਆ ਗੀਤ ਸੁਣਾ ਕੇ ਗਏ ਨੇ,
1: ਬਿਲਕੁਲ ਹੈ,
2: ਬਹੁਤ ਸੋਹਣੇ ਪੁਰਾਣੇ ਗੀਤ ਨੇ ਜਿਹੜੇ ਸੁਣ ਕੇ ਨਾ ਰੂਹ ਤਾਜ਼ੀ ਹੋ ਜਾਂਦੀ ਸੁਣ ਕੇ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਭਾਈ ਮੁਹੰਮਦ ਗੁਰਜੀਤ, ਤੂੰ ਤੇਰੇ ਉੱਪਰ ਕਬੱਡੀ ਦੇ ਉੱਪਰ ਗੱਲ ਕਰਨੀ ਸੀ ਵੀ,
1: ਹਾਂ ਹਾਂ,
2: ਦੇਖ ਲਓ ਤੁਸੀਂ ਵੀ ਕਿੱਡਾ ਬੜਾ ਥੰਬ ਬੁਰਜ ਖਲੀਫਾ, ਆਪਾਂ ਪੰਜਾਬ ਕਹਿੰਦੇ, ਪੰਜਾਬ ਦਾ ਬੁਰਜ ਖਲੀਫਾ ਢੇਰ ਹੋ ਗਿਆ ਜੀ, ਇੱਕ ਸੂਈ ਦੋ ਇੰਚ ਦੀ ਸਪੀਡ ਨਾਲ।
1: ਜੀ ਜੀ ਬਿਲਕੁਲ ਬਾਈ, ਮੈਂ ਹੈਰਾਨ ਰਹਿ ਗਿਆ, ਔਜਲਾ ਸਾਹਿਬ ਨੇ ਨਾ ਫੋਟੋ ਭੇਜੀ ਸੀ, ਮੈਂ ਦੇਖੀ ਕਿੱਡਾ ਹੱਟਾ ਕੱਟਾ ਤੇ ਆਖਰ ਦੇ ਵਿੱਚ ਉਹਦਾ ਹਾਲਾਤ ਦੇਖੋ ਕਿੱਦਾਂ ਸੁੱਕਿਆ ਪਿਆ ਬੰਦਾ।
2: ਹਾਂਜੀ ਹਾਂਜੀ, ਮੈਂ ਤੁਸੀਂ ਨੀ ਜੀ, ਤੁਸੀਂ ਕੱਲੇ ਨੀ, ਜਦੋਂ ਉਹਨਾਂ ਦੀ ਹਾਸਪਿਟਲ ਤੇ ਆਈ ਫੋਟੋ ਮੈਂ ਦੇਖੀ ਹੈ ਨਾ
1: ਜੀ,
2: ਸਹੀ ਪੁੱਛੋ ਤਾਂ ਨਾ ਇੱਕ ਮਨੁੱਖੀ ਤੌਰ ਤੇ ਅੰਦਰੋਂ ਰੋਣਾ ਨਿਕਲ
1: ਗਿਆ ਹੋ ਜਾਂਦਾ ਬੰਦਾ, ਇਹੀ ਆ ਬੰਦਾ,
2: ਮਤਲਬ ਜਿਹਨੂੰ ਬੁਰਜ ਖਲੀਫਾ ਕਹਿੰਦੇ, ਮੁੱਠੀ ਦੀ ਢੇਰ, ਮਤਲਬ ਮੁੱਠੀ ਹੱਟੀਆਂ ਦੀ ਬਣ ਕੇ ਰਹਿ ਗਿਆ ਜੀ।
1: ਬਿਲਕੁਲ ਹੈ ਜੀ, ਬਿਲਕੁਲ
2: ਠੀਕ ਹੈ, ਉਹਨੂੰ ਵੈਸੇ ਅਸਲ ਚ ਇਹ ਪ੍ਰੋਬਲਮ ਤਾਂ ਉਹਨੂੰ ਥੋੜੀ ਕਿਡਨੀ ਕਰਕੇ ਨਾ ਪ੍ਰੋਬਲਮ ਆਈ ਹੈ, ਚਲੋ ਹੁਣ ਜਦੋਂ
1: ਬਾਈ ਜੀ ਕਿਡਨੀ ਕਰਕੇ ਵੀ ਪ੍ਰੋਬਲਮ ਤਾਂ ਆਉਂਦੀ ਹੈ ਕਿਉਂਕਿ ਵੱਧ ਪ੍ਰੋਟੀਨ ਖਾਈ ਜਾਂਦੇ ਆ ਜਾਂ ਕ੍ਰੀਏਟਿਨ ਜਿਹੜੀ ਆ ਲਈ ਜਾਂਦੇ ਆ ਨਾ ਜਿਮ ਵਾਲੇ ਜਿਹੜੇ ਨੇ, ਉਹ ਇਹਦਾ ਇਹਨਾਂ ਚੀਜ਼ਾਂ ਦਾ ਇਸਤੇਮਾਲ ਕੇ, ਕ੍ਰੀਏਟਿਨ ਵੀ ਲੈਣੀ ਆ, ਉਹ ਸਟੈਮੀਨਰ ਦੇ ਲਈ ਹੁੰਦੀ ਹੈ ਤੇ ਉਹ ਖਾਸ ਕਰਕੇ ਉਹਦੇ ਤੁਹਾਨੂੰ ਪਾਣੀ ਬਹੁਤ ਪੀਣਾ ਪੈਂਦਾ, ਉਹ ਜੇ ਲਈ ਆ ਤੁਸੀਂ ਤਾਂ ਉਹਨੂੰ ਕੱਢਣਾ ਹੁੰਦਾ ਬਾਹਰ ਜੀ।
2: ਹਾਂਜੀ ਹਾਂਜੀ, ਜਿਹੜੇ ਟੀਕੇ ਲਾਉਂਦੇ ਨੇ ਨਾ, ਜਿਹੜਾ ਚਿੱਟੇਦਾਰ ਜਦੋਂ ਆਪਾਂ ਟੀਕਾ ਲਾਉਣੇ ਆ, ਇਹ ਵੀ ਬੰਦੇ ਨੂੰ ਕਾਲਾ ਪੀਲੀਆ ਕਰ ਦਿੰਦਾ,
1: ਕਰ ਦਿੰਦਾ ਜੀ, ਕਰ ਦਿੰਦਾ, ਬਿਲਕੁਲ।
2: ਜਿਹੜਾ ਉਹ ਜਿਹੜੇ ਐਕਚੁਅਲੀ ਦੇ ਵਿੱਚ ਉਹਨਾਂ ਦੀ ਸਕਿਨ ਪੂਰੀ ਅੱਗੇ ਰੰਗ ਫੇਰ ਸੀ ਉਹਨਾਂ ਦਾ, ਨਾ ਹੁਣ ਤੁਸੀਂ ਰੰਗ ਦੇ, ਕਿੰਨਾ ਪੱਕਾ ਰੰਗ ਹੋਇਆ ਹੋਇਆ ਸੀ ਅੱਗੇ ਨਾਲ ਉਹਨਾਂ ਦਾ,
1: ਬਿਲਕੁਲ,
2: ਇਹ ਸਾਰੇ ਕਾਲੀ ਕਾਲੇ ਪੀਲੇ ਲੱਛਣ ਸੀਗੇ। ਵੈਸੇ ਤਾਂ ਦੇਖੋ ਜਿਉਂਦੇ ਜੀ ਤਾਂ ਮੈਂ ਨੀ ਕਹਿੰਦਾ ਵੀ ਉਹਨਾਂ ਨੇ ਟਰਾਈ ਨੀ ਕੀਤੀ ਹੋਣੀ, ਬੰਦਾ ਆਪਣੇ ਮਾੜੇ ਹਾਲਾਤ ਨਾਲ ਲੜਦਾ ਬਹੁਤ ਹੈ
1: ਜੀ ਜੀ,
2: ਕਿਤੇ ਨਾ ਕਿਤੇ ਜਾ ਕੇ ਇਨਸਾਨ ਹਾਰ ਜਾਂਦਾ, ਕਿਉਂਕਿ ਇਹ ਨਾ ਜਿਹੜੀ 2 ਇੰਚ ਦੀ ਸੂਈ ਹੈ, ਇਹਦਾ ਮਤਲਬ ਸਵਾਦ ਬਹੁਤ ਭੈੜਾ ਹੈ।
1: ਬਿਲਕੁਲ ਹੈ, ਬਿਲਕੁਲ ਹੈ ਬਾਈ ਜੀ,
2: ਬੰਦਾ ਚਾਹ ਕੇ ਵੀ ਨੀ ਛੱਡ ਸਕਦਾ ਹੈਗਾ। ਜਿਹੜੇ ਹੁਣ ਘਰੇ ਜਾ ਕੇ ਵੀਡੀਓ ਪਾ ਰਹੇ ਨੇ, ਉਹਦੇ ਘਰ ਨੂੰ ਸਪੋਰਟ ਕਰ ਰਹੇ ਨੇ ਜਾਂ ਬੱਚੀ ਦੀ ਪੜ੍ਹਾਈ ਨੂੰ, ਚਲੋ ਮੈਂ ਨੀ ਕਹਿੰਦਾ ਵੀ ਲੋਕ ਦਿਖਾਵਾ, ਬਹੁਤ ਵਧੀਆ ਆਪਣੇ ਆਪਣੇ ਪੱਧਰ ਜੋ ਵੀ ਉਪਰਾਲਾ ਕਰ ਰਹੇ ਆ, ਚੰਗੀ ਗੱਲ ਹੈ ਜੀ, ਕਰਨਾ ਚਾਹੀਦਾ ਸੀ। ਬਸ ਮੇਰੀ ਸ਼ਿਕਾਇਤ ਨੇ ਲੋਕਾਂ ਨੂੰ ਇੰਨੀ ਕਿ ਜਦੋਂ ਗੁਰਜੀਤ ਤੂੰ ਆਪ ਜਿਉਂਦੇ ਸੀ ਉਦੋਂ ਇੰਨੇ ਫੈਡਰੇਸ਼ਨ ਵਾਲੇ ਹੋ ਗਏ, ਇੰਨੇ ਖੇਡ ਜਗਤ ਦੇ ਲੋਕ ਜਿਹੜੇ ਬਾਹਰ ਵੈਲ ਸੈਟਲਡ ਨੇ, ਉਹਨਾਂ ਵਿੱਚੋਂ ਇੱਕ ਬੰਦਾ ਉੱਠ ਕੇ ਇਹਨਾਂ ਨੂੰ ਬਾਹਰ ਲਿਜਾ ਸਕਦਾ ਸੀ, ਰੀਹੈਬ ਸੈਂਟਰ ਚ ਕਰਵਾ ਸਕਦਾ ਸੀ, ਇਹਨਾਂ ਨੂੰ ਬਚਾ ਸਕਦਾ ਸੀ ਜਿੱਥੇ ਤੱਕ ਮੈਂ ਸੋਚਦਾ, ਪਰ ਕਿਸੇ ਨੇ ਇਹ ਉਪਰਾਲਾ ਕੀਤਾ ਨੀ। ਹੁਣ ਫੈਡਰੇਸ਼ਨ ਵਾਲੇ ਨੇ, ਜਦੋਂ ਬੰਦਾ ਆਪਣੇ ਪੀਕ ਤੇ ਹੁੰਦਾ ਉਦੋਂ ਤਾਂ ਇਹ ਮਤਲਬ ਉਹਦੇ ਮੂਹਰੇ ਜਾ ਜਾ ਲਿਟਦੇ ਨੇ।
1: ਨਾਲੇ ਬਾਈ ਜੀ ਮੈਨੂੰ ਲੱਗਦਾ ਕਿ ਖਿਡਾਰੀਆਂ ਦਾ ਵੀ ਇੱਕ ਏਕਾ ਜ਼ਰੂਰ ਹੋਣਾ ਚਾਹੀਦਾ। ਚਲੋ ਫੈਡਰੇਸ਼ਨ ਜਾਂ ਪੈਸਾ ਲਾਉਣ ਵਾਲੇ ਜਿਹੜੇ ਨੇ ਨਾ, ਹੁਣ ਦੇਖੋ ਦੁਨੀਆਂ ਦੇ ਵਿੱਚ ਐਸੇ ਲੋਕ ਨੇ ਜਿਹੜੇ ਇੱਕ ਦੂਸਰੇ, ਜਿੱਦਾਂ ਕਹਿ ਲਓ ਕਿ ਮੈਂ ਜ਼ਿਕਰ ਕਰਾਂ ਤਾਂ ਸ਼ਤਰੰਜ ਜਿਹੜੀ ਖੇਡ ਖੇਡੀ ਜਾਂਦੀ ਹੈ ਨਾ, ਅੱਜ ਉਸ ਸਮੇਂ ਦੇ ਵਿੱਚ ਜਾਂ ਪੁਰਾਤਨ ਸਮੇਂ ਦੇ ਵਿੱਚ ਚਲੇ ਜਾਈਏ ਨਾ, ਉਹ ਖੇਡ ਅਸਲ ਦੇ ਵਿੱਚ ਖੇਡੀ ਜਾਂਦੀ ਸੀ। ਅੱਜ ਜਿੱਥੇ ਓਲੰਪਿਕਸ ਹੋ ਰਹੀਆਂ ਨੇ ਨਾ, ਉਸ ਜਗ੍ਹਾ ਦੇ ਉੱਤੇ ਮਤਲਬ ਕਿ ਜਾਨਵਰਾਂ ਦੇ ਨਾਲ ਬੰਦੇ ਨੂੰ ਲੜਾਇਆ ਜਾਂਦਾ ਸੀ, ਜਾਂ ਬੰਦਾ ਜਿਹੜਾ ਹਾਰ ਜਾਂਦਾ ਸੀ ਉਹ ਜਾਨਵਰਾਂ ਨੂੰ ਖਿਲਾ ਦਿੱਤਾ ਜਾਂਦਾ ਸੀ। ਇਹ ਅਸਲ ਖੇਡਾਂ ਹੁੰਦੀਆਂ ਸੀ ਮਤਲਬ ਕਿ ਉਸ ਸਮੇਂ ਦੀਆਂ। ਚਲੋ ਹੌਲੀ ਹੌਲੀ ਚੇਂਜ ਆਈ ਹੈ, ਚਲੋ ਪੈਸਾ ਵੀ ਜ਼ਰੂਰੀ ਹੈ, ਉਹ ਸਾਰੀਆਂ ਚੀਜ਼ਾਂ ਜ਼ਰੂਰੀ ਤਾਂ, ਜਰੂਰੀ ਹੈ, ਜਿਵੇਂ ਕਿ ਇੱਕ ਫੈਡਰੇਸ਼ਨਾਂ ਬਣੀਆਂ ਹੋਈਆਂ ਨੇ ਜਾਂ ਉਹ ਚੀਜ਼ਾਂ ਨੇ, ਇਸੇ ਤਰ੍ਹਾਂ ਖਿਡਾਰੀਆਂ ਨੂੰ ਵੀ ਇੱਕ ਆਪਣੀ ਯੂਨਿਟੀ ਬਣਾਉਣੀ ਚਾਹੀਦੀ ਹੈ। ਕੋਈ ਵੀ ਫੈਡਰੇਸ਼ਨ ਜੇ ਕਹਿੰਦੀ ਹੈ ਕਿ ਉਹ ਨਸ਼ਾ ਕਰਕੇ ਖੇਡੋ, ਉਹਨਾਂ ਨੂੰ ਖਿਲਾਫ਼ ਕਰ ਜਾਓ, ਭਾਈ ਅਸੀਂ ਨਹੀਂ ਖੇਡਦੇ, ਨਾ ਅਸੀਂ ਟੂਰਨਾਮੈਂਟ ਹੋਣ ਦੇਣੇ ਆ ਤੇ ਨਾ ਅਸੀਂ ਖੇਡਣਾ ਨਾ ਖੇਡਣ ਦਾ।
2: ਹਾਂਜੀ ਹਾਂਜੀ, ਆ ਸੰਦੀਪ ਨੰਗਲ ਅੰਬੀਆ ਏਸੀ ਮਤਲਬ ਏਸੀ ਫਾਈਟ ਦੇ ਅਗੇਂਸਟ ਦਾ ਮਰਿਆ
1: ਮਰਿਆ ਬਿਲਕੁਲ,
2: ਉਹ ਇਹੀ ਦਾ ਰੌਲਾ ਪਾ ਰਿਹਾ ਸੀ
1: ਬਿਲਕੁਲ।
2: ਡੋਪ ਵਧਾ, ਡੋਪ ਟੈਸਟ ਕਰੋ, ਨਸ਼ੇ ਤੋਂ ਰਹਿਤ ਕਬੱਡੀ ਕਰੋ, ਜਿਹੜੇ ਫੈਡਰੇਸ਼ਨ ਵਾਲੇ ਗਲਤ ਚੱਲਦੇ ਸੀ ਉਹਨਾਂ ਅਗੇਂਸਟ ਤਾਂ ਲੜਾਈ ਲੜ ਰਿਹਾ।
1: ਬਿਲਕੁਲ ਬਿਲਕੁਲ ਦਰੁਸਤ ਹੈ।
2: ਜੇ ਆਪਸੀ ਖਿਡਾਰੀਆਂ ਦਾ ਏਕਾ ਹੁੰਦਾ ਤਾਂ ਮੇ ਬੀ ਆ ਜਰੂਰ ਸੰਦੀਪ ਨੰਗਲ ਅੰਬੀਆ
1: ਜਿਉਂਦਾ ਹੁੰਦਾ। ਬਿਲਕੁਲ,
2: ਛੋਟੇ ਛੋਟੇ ਬੱਚੇ ਬਿੱਟੂ ਦਗਾਲ ਦੇ ਬੱਚੇ ਕਿੰਨੇ ਛੋਟੇ ਆ
1: ਜੀ,
2: ਇੰਨੀਆਂ ਮੌਤਾਂ ਤੋਂ ਬਾਅਦ ਵੀ ਜੇ ਖਿਡਾਰੀਆਂ ਚ ਏਕਾ ਨੀ ਨਾ ਹੋ ਰਿਹਾ, ਫਿਰ ਮੈਂ ਕਬੱਡੀ ਜਗਤ ਲਈ ਖੇਡ ਲਈ ਦੁਖਾਂ।
1: ਨਾਲੇ ਬਾਈ ਜੀ, ਗੁਰੀ ਜੀ, ਇਹ ਗੱਲ ਯਾਦ ਰੱਖ ਲੈਣੀ ਚਾਹੀਦੀ ਹੈ, ਚਾਹੇ ਉਹ ਬਾਲੀਵੁੱਡ ਦੀ ਲਾਈਫ ਹੈ ਤੇ ਚਾਹੇ ਖਿਡਾਰੀ ਕਿਸੇ ਵੀ ਫੀਲਡ ਦਾ ਖਿਡਾਰੀ ਹੈ, ਸਪੋਰਟਸਮੈਨਸ਼ਿਪ ਹੈ, ਉਹਦੀ ਇੱਕ ਉਮਰ ਹੁੰਦੀ ਹੈ 45 ਸਾਲ, 40 ਸਾਲ, ਵੱਧ ਤੋਂ ਵੱਧ 55 ਸਾਲ ਤੱਕ ਖੇਡ ਲਊਗਾ। ਉਹਨੂੰ ਉਹ ਚੀਜ਼ ਯਾਦ ਰੱਖ ਕੇ ਚਾਹੀਦਾ ਕਿ ਮੇਰਾ ਇੱਕ ਸਮਾਂ ਆਉਣਾ, ਮੈਂ ਮੇਰੀ ਮਿਆਦ ਵੀ ਮੁੱਕਣੀ ਆ, ਮਤਲਬ ਕਿ ਉਸ ਤੋਂ ਬਾਅਦ ਮੈਂ ਸਰਵਾਈਵ ਕਿੱਦਾਂ ਕਰਨਾ। ਹੁਣ ਦੇਖੋ ਬਹੁਤ ਸਾਰੀਆਂ ਮਤਲਬ ਕਿ ਬਾਲੀਵੁੱਡ ਦੇ ਵਿੱਚ ਵੀ ਹੀਰੋਇਨਸ ਹੈਗੀਆਂ ਨੇ, ਉਹ ਮਤਲਬ ਕਿ ਆਪਣਾ ਆਪਣੇ ਆਪ ਨੂੰ ਰਖਾਰਨ ਦੇ ਲਈ ਜਾਂ ਜੂਹੀ ਚਾਵਲਾ ਕਹਿ ਲਓ ਜਾਂ ਬਹੁਤ ਸਾਰੀਆਂ ਮਤਲਬ ਕਿ ਸਰਜਰੀਆਂ ਕਰਾਉਂਦੀਆਂ ਨੇ ਜਾਂ ਕਰਾਉਂਦੇ ਨੇ, ਤਾਂ ਪਰ ਉਹ ਬਿਲਕੁਲ ਉਹ ਚੀਜ਼ਾਂ ਇੱਕ ਸਮਾਂ ਢਲਣਾ, ਜਵਾਨੀ ਹੁਸਨ ਸਾਰਾ ਕੁਝ ਢਲਣਾ ਹੈ, ਉਹ ਚੇਤੇ ਰੱਖਣਾ ਚਾਹੀਦਾ ਹੈ। ਇਸੇ ਤਰ੍ਹਾਂ ਗੇਮ ਜਿਹੜੀ ਹੈ ਉਹਦਾ ਵੀ ਇੱਕ ਸਮੇਂ ਮੁੱਲ ਪੈਣਾ, ਤੇ ਉਹ ਤੁਹਾਡਾ ਪੀਕ ਤੇ ਹੁਣ ਰੋਨਾਲਡੋ ਹੈ, ਰਿਵਾਲਡੋ ਸੀਗਾ ਉਹ ਫੁੱਟਬਾਲ ਦੀ ਦੁਨੀਆ ਦੇ ਵਿੱਚ,
2: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ,
1: ਮੈਸੀ ਸੀਗਾ ਦੇਖ ਲੋ, ਆਖਰੀ ਮੈਚ ਖੇਡ ਕੇ ਗਿਆ ਹੈ, ਉਹਦਾ ਵੀ ਦਿਨ ਆਇਆ ਜੀ, ਆਖਰ ਸਮਾਪਤੀ ਕਰਨੀ ਪੈਣੀ ਕਿਸੇ ਦਿਨ, ਗਰਾਊਂਡ ਛੱਡਣੀ ਪੈਣੀ ਹੈ।
2: ਬਿਲਕੁਲ ਬਿਲਕੁਲ, ਐਕਚੁਅਲੀ ਪਤਾ ਕੀ ਹੈ, ਦੇਖੋ ਜਿਹੜੇ ਕਬੱਡੀ ਦੀ ਖੇਡ ਹੈ ਨਾ, ਇਹ ਖੇਡ ਹੈਗੀ ਜ਼ੋਰ ਦੀ, ਇਹਦੇ ਵਿੱਚ ਮਤਲਬ ਜੇ ਆਪਾਂ ਮੰਨ ਲਓ ਕੋਈ ਜਾਫੀ ਲੈਣ ਚਾਹੇ ਆਪਾਂ ਰੇਡਰ ਆ, ਆਪਾਂ ਆਪਣੀ ਮਤਲਬ ਨਾ ਤਾਕਤ ਵਧਾਉਣ ਲਈ ਆਪਾਂ ਨੂੰ ਜਿੰਨੀ ਗਰਾਊਂਡ ਲੈਵਲ ਦੇ ਉੱਪਰ ਆਪਣੀ ਮਿਹਨਤ ਕਰੀ ਹੈ ਉਨੀ ਥੋੜੀ ਹੈ,
1: ਥੋੜੀ ਹੈ, ਬਿਲਕੁਲ ਹੈ।
2: ਹੁਣ ਜਿਹੜੇ ਫੈਡਰੇਸ਼ਨ ਵਾਲੇ ਨੇ ਨੰਬਰ 1 ਬਣਾਉਣ ਲਈ ਉਹਨੂੰ ਇੰਨਾ ਕੁ ਪੈਸੇ ਦਾ ਲਾਲਚ,
1: ਮੁੱਲ ਲਾਉਂਦੇ ਨੇ,
2: ਟਰੈਕਟਰਾਂ ਦਾ, ਬੁਲਟਾਂ ਦਾ, ਜ਼ਮੀਨਾਂ ਦਾ, ਪਸ਼ੂਆਂ ਦਾ ਲਾਲਚ ਦੇ ਰਹੇ ਹੈ। ਉਹ ਜਿਹੜੀ ਨੰਬਰ 1 ਬਣਨ ਦੀ ਦੌੜ ਹੈ ਨਾ, ਉਸ ਦੌੜ ਦੇ ਵਿੱਚ ਖਿਡਾਰੀ ਢੱਲਾ ਹੋ ਚੁੱਕੇ ਹੈ,
1: ਬਿਲਕੁਲ ਹੈ ਜੀ।
2: ਉਹਦੇ ਵਿੱਚ ਉਹ ਨੰਬਰ 1 ਰਹਿਣ ਲਈ ਉਹਨੂੰ ਜੋ ਉਹਦੇ ਦਿਮਾਗ ਚੋ ਜੋ ਕੋਈ ਵੀ ਬੰਦਾ ਉਹਨੂੰ ਗਾਈਡ ਕਰਦਾ
1: ਜੀ,
2: ਫਲਾਣੀ ਮੈਡੀਸਨ ਲੈ, ਆਪਣਾ ਸਟੀਰੋਇਡ ਲੈ, ਆਪਣਾ ਨਸ਼ਾ ਕਰਕੇ ਦੇਖ, ਉਹ ਉਹ ਚੀਜ਼ ਕਰ ਰਿਹਾ ਜੀ,
1: ਬਿਲਕੁਲ ਹੈ ਜੀ।
2: ਜਦ ਕਿ ਖੇਡ ਦੇ ਵਿੱਚ ਇਹ ਖੇਡ ਹੈਗੀ ਤਾਕਤ ਦੀ,
1: ਤਾਕਤ ਦੀ,
2: ਸਮਝਦਾਰੀ ਦੀ, ਦਿਮਾਗ ਦੀ ਗੇਮ ਹੈ। ਰੇਡਰ ਦਾ ਕੰਮ ਹੈ ਰੇਡ ਪਾ ਕੇ ਜਾਫੀਆਂ ਨੂੰ ਫੇਲ ਕਰਕੇ, ਜਾਫੀ ਦਾ ਕੰਮ ਹੈ ਰੇਡਰ ਨੂੰ ਫੜਨਾ,
1: ਬਿਲਕੁਲ ਹੈ ਜੀ।
2: ਇਹ ਇਹ ਖੇਡ ਜਦੋਂ ਕਿ ਫੈਡਰੇਸ਼ਨ ਵਾਲੇ ਬਾਹਰ ਜਾਂਦੇ ਹੈ ਤੇ ਆਪਣੇ ਪਲੇਅਰਾਂ ਨੂੰ ਖੁਦ ਪੁੱਛਦੇ, ਮੈਂ ਸੁਣਦਾ ਪਿਆ ਸੀ ਕਿਸੇ ਦੀ ਇੰਟਰਵਿਊ, ਆਈ ਥਿੰਕ 2010 ਦੀ, ਪਤਾ ਨੀ 11 ਦੀ, ਉਦੋਂ ਜਦੋਂ ਬਾਹਰ ਨਾ ਮਤਲਬ ਜਦੋਂ ਪਲੇਅਰ ਖੇਡਦੇ ਸੀ ਨਾ, ਤਾਂ ਫੈਡਰੇਸ਼ਨ ਵਾਲੇ ਆਪ ਪਲੇਅਰ ਨੂੰ ਪੁੱਛਦੇ ਰਹੇ ਹੈ ਕਿ ਤੁਸੀਂ ਕਿਹੜੀ ਚੀਜ਼ ਲਓਗੇ ਜੀ, ਕੋਈ ਸਪੀਡ ਦੀ ਗੱਲ ਕਰਦਾ, ਕੋਈ ਕਿਹਦੀ ਗੱਲ ਕਰਦਾ ਹੈ, ਇਹ ਫੈਡਰੇਸ਼ਨ ਵਾਲੇ ਪ੍ਰੋਵਾਈਡ ਕਰਕੇ ਦੇ
1: ਰਹੇ ਹਨ। ਬਿਲਕੁਲ
2: ਇਸ ਹਿਸਾਬ ਨਾਲ ਤਾਂ ਖਿਡਾਰੀਆਂ ਦੀ ਮੌਤ ਨੇ ਜ਼ਿੰਮੇਦਾਰ ਤਾਂ ਕਰ ਫੈਡਰੇਸ਼ਨ ਵਾਲੇ, ਕੱਲਾ ਨਸ਼ਾ ਕਿਉਂ, ਫੈਡਰੇਸ਼ਨ ਵਾਲੇ ਵੀ ਜ਼ਿੰਮੇਦਾਰ ਨੇ
1: ਜੀ। ਬਾਈ ਜੀ, ਸੱਟਾਂ ਵੀ ਤਾਂ ਇਹਨਾਂ ਦੇ, ਦੇਖੋ ਪਹਿਲਾਂ ਵੀ ਤਾਂ ਕਬੱਡੀ ਹੁੰਦੀ ਸੀ, ਕਿੱਦਾਂ ਚਪੇੜਾਂ ਵਾਲੀ ਫ੍ਰੀ ਸਟਾਈਲ ਵੀ ਦੇਖਦੇ ਰਹੇ ਹਾਂ, ਕੋਈ ਏਦਾਂ ਸੱਟ ਆ, ਪੱਟੀਆਂ ਦੇਖੋ ਕਿੱਦਾਂ ਬੰਨੀਆਂ, ਐਂਗਲਟ ਕਿੱਦਾਂ ਪਾਏ ਹੋਏ, ਕਿਤੇ ਹੁੰਦਾ ਸੀ ਟਾਵਾ ਟਾਵਾ ਕੋਈ ਪਲੇਅਰ ਮਤਲਬ ਕਿ ਐਂਗਲਟ ਪਾਇਆ ਹੋਇਆ।
2: ਹਰਜੀਤ ਬਾਜਾ ਖਾਨਾ ਦੇਖ ਲੋ, ਪਿੱਡੂ ਦੇਖ ਲੋ, ਪੌਂਕੇ ਵਾਲਾ ਦੇਖ ਲੋ ਜੀ, ਪੁਰਾਣੇ ਖਿਡਾਰੀ। ਪਹਿਲੀ ਗੱਲ ਤਾਂ ਇਹਨਾਂ ਦੇ ਵਿੱਚ ਆਫਟਰ ਗੇਮ ਪਿਆਰ ਬਹੁਤ ਸੀ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਇੱਕ ਦੂਜੇ ਨਾਲ ਬੈਠ ਕੇ ਹਾਸੇ ਰੱਟੇ ਕਰਦੇ ਹੁੰਦੇ ਸੀ, ਔਰ ਮੈਂ ਜਿੱਥੇ ਤੱਕ ਇਹਨਾਂ ਦੀ ਗੇਮ ਦੇਖਦਾ ਨਾ, ਇਹ ਡਿਊਰਿੰਗ ਗੇਮ ਵੀ ਇੱਕ ਦੂਜੇ ਨਾਲ ਸ਼ਰਾਰਤਾਂ ਕਰਦੇ ਹੁੰਦੇ
1: ਜੀ,
2: ਤੇ ਅੱਜ ਦੀ ਜਦੋਂ ਅੱਜ ਵਿੱਚ ਕੋਈ ਖਿਡਾਰੀ ਹੁੰਦਾ ਤਾਂ ਜੋ ਮਤਲਬ ਜਾਂ ਤਾਂ ਆਪਣੀ ਸਾਥੀ ਕਹਿ ਲਓ ਜਾਂ ਦੂਜੀ ਟੀਮ ਦਾ ਕਹਿ ਲਓ, ਜੈਸੀ ਫਿਲਟਰ ਵੀ ਬਹੁਤ ਹੈ ਜੀ।
1: ਉਹ ਬਾਈ ਜੀ, ਉਹ ਕਿਉਂਕਿ ਆਪਣੇ ਆਪ ਨੂੰ ਉਹਦੇ ਵਿੱਚ ਬਣਾਈ ਰੱਖਣਾ ਨਾ, ਹੁਣ ਜੇ ਅਗਲਾ ਮੋਹਰੇ ਤਕੜਾ ਹੋ ਗਿਆ ਤਾਂ ਉਹਦੀ ਕੁਰਸੀ ਢਹਿੰਦੀ ਨਜ਼ਰ ਆਉਂਦੀ ਹੈ ਨਾ, ਫਿਰ ਉਹ ਸਿਆਸਤ ਵਾਲਾ ਕੰਮ ਹੋ ਗਿਆ ਨਾ ਇਹਦੇ ਵਿੱਚ। ਬਿਲਕੁਲ,
2: ਪਰ ਇਹ ਖਿਡਾਰੀ ਨੂੰ ਇਹ ਚੀਜ਼ ਤਾਂ ਆਪਣੇ ਦਿਮਾਗ ਦੇ ਵਿੱਚ ਰਹਿਣਾ ਹੈ ਨਾ, ਵੀ ਜਦੋਂ ਅੱਜ ਅਸੀਂ ਮੰਨ ਲਓ 20 ਸਾਲ ਦੇ ਕਬੱਡੀ ਖੇਡ ਰਹੇ ਹਾਂ, ਸਾਨੂੰ 25 ਸਾਲ ਦੇ ਆਪਾਂ ਹੋ ਗਏ, 25 ਸਾਲ ਦੇ ਵਿੱਚ ਹੁਣ 20 ਸਾਲ ਵਾਲਾ ਜ਼ੋਰ ਥੋੜੀ ਰਹੂਗਾ ਜੀ।
1: ਨਹੀਂ ਨਹੀਂ ਨਹੀਂ, ਕਦੇ ਵੀ ਨਹੀਂ ਰਹਿਣਾ, ਬਿਲਕੁਲ ਹੈ ਜੀ।
2: ਹਾਂ ਇਹ ਰਹੇਗਾ ਨਾ, ਇਹ ਕੁਦਰਤ ਦਾ ਨਿਯਮ ਹੈ, ਸੰਸਾਰ ਸੰਸਾਰ ਦੇ ਵਿੱਚ ਸਭ ਤੋਂ ਬੜਾ ਨਿਯਮ ਪਰਿਵਰਤਨ ਹੈ, ਸਮੇਂ ਸਮੇਂ ਤੇ ਮਨੁੱਖ ਵਿੱਚ ਪਰਿਵਰਤਨ ਆ ਜਾਂਦਾ ਹੈ
1: ਜੀ। ਬਿਲਕੁਲ ਸਹਿਮਤ ਹੈ ਜੀ,
2: ਜਦ ਤੱਕ ਆਪਾਂ ਇਸ ਪਰਿਵਰਤਨ ਨੂੰ, ਕੋਈ ਵੀ ਖਿਡਾਰੀ ਹੈ, ਕੋਈ ਵੀ ਫੈਡਰੇਸ਼ਨ ਹੈ, ਕੋਈ ਵੀ ਮਤਲਬ ਪਲੇਅਰ ਇਸ ਚੀਜ਼ ਨੂੰ ਐਕਸੈਪਟ ਹੀ ਨੀ ਕਰੂਗਾ ਤਦ ਤੱਕ ਤਾਂ ਫਿਰ ਉਹਦੀ ਆਪਣੀ ਬੇਵਕੂਫੀ ਹੈ। ਅੱਜ ਖੁਸ਼ੀ ਦੁੱਖ ਵਾਲਾ ਖੇਡ ਰਿਹਾ ਜੀ, ਉਹਦੀ ਉਮਰ ਵੀ 40+ ਹੈ, ਪਰ ਜੇ ਉਹ ਅੱਜ ਵੀ ਪਲੇਅਰ ਫੜ ਰਿਹਾ ਨਾ ਤਾਂ ਕੋਈ ਨਸ਼ੇ ਦਾ ਨੀ, ਕੋਈ ਕਿਸੇ ਸਟੀਰੋਇਡ ਦਾ ਨੀ, ਉਹਦੀ ਮਿਹਨਤ ਅਸੀਂ ਰੋਜ਼ ਦੇਖਦੇ ਹਾਂ ਵੀਡੀਓ, ਮਤਲਬ ਜਿਹੜੀ ਉਹ ਛੋਟੀ ਛੋਟੀ ਵੀਡੀਓ ਪਾਉਂਦਾ ਉਹਦੀ ਮਿਹਨਤ ਬਹੁਤ ਹੈ ਬੰਦੇ ਦੀ।
1: ਬਿਲਕੁਲ ਹੈ ਜੀ,
2: ਮਿਹਨਤ ਹੀ ਸਭ ਕੁਛ ਹੈ ਐਕਚੁਅਲੀ। ਮਿਹਨਤ ਤੁਸੀਂ ਖੇਡ ਤੱਕ ਨਾ ਰਹੋ, ਆਪਣੀ ਹੁਣ ਜੀਵਨ ਜਾਂਚ ਹੈ। ਆਪਾਂ ਹੁਣ ਜਿੰਨਾ ਆਪਾਂ ਗਰਾਊਂਡ ਲੈਵਲ ਤੇ ਆਪਣੀ ਗਰਾਊਂਡ ਤੇ ਭੱਜਣ ਉੱਠਾਂਗੇ ਜਾਂ ਜਿਮ ਕਰਾਂਗੇ ਉਹਦਾ ਫਾਇਦਾ ਸਾਡੇ ਸਰੀਰ ਨੂੰ ਹੀ ਹੈ ਨਾ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਇਹੀ ਚੀਜ਼ ਹੈ ਜੀ। ਜਦ ਤੱਕ ਖਿਡਾਰੀ ਇਸ ਚੀਜ਼ ਦੇ ਉੱਪਰ ਵਿਸ਼ਵਾਸ ਨਾ ਕਰਦਾ ਵੀ ਮੈਂ ਦੂਜੇ ਨੂੰ ਫੜਨ ਲਈ ਜਾਂ ਬੈਸਟ ਰਹਿਣ ਲਈ ਆਪਣੀ ਮਿਹਨਤ 10 ਗੁਣਾ ਕਰ ਦੇਣੀ ਹੈ,
1: ਬਿਲਕੁਲ
2: ਜੇ ਮੈਂ 2 ਘੰਟੇ ਲਾਉਣਾ ਤੇ ਮੈਂ 4 ਲਾਉਣੇ ਆ।
1: ਆ ਚੰਗੀ ਖਰਾਬ ਖਾ ਲਓ, ਹੋਰ ਸਾਰਾ ਬਹੁਤ ਸਾਰੀਆਂ ਚੀਜ਼ਾਂ ਨੇ, ਜ਼ਰੂਰੀ ਥੋੜੀ ਨਸ਼ਾ ਕਰਕੇ ਜਾਂ ਟੀਕੇ ਲਾ ਕੇ ਜਾਂ ਹੋਰ ਚੀਜ਼ਾਂ ਲਾ ਕੇ ਕਰਨਾ, ਬਥੇਰਾ ਕੁਝ ਹੈ ਜੀ।
2: ਇਹ ਆਪਣੀ ਨਾ ਮੈਂਟੈਲਿਟੀ ਇਹਨਾਂ ਨੂੰ ਚੇਂਜ ਕਰਨੀ ਪਊਗੀ, ਸੋਚਦੇ ਸੋਚ ਦਾ ਦਾਇਰਾ ਬਦਲਣਾ ਪਊਗਾ। ਹਰੇਕ ਚੀਜ਼ ਦਾ ਹੱਲ ਨਸ਼ਾ ਨੀ ਹੈਗਾ ਜੀ,
1: ਬਿਲਕੁਲ ਸਹਿਮਤ ਹੈ।
2: ਬਾਕੀ ਹਾਂ, ਜੇ ਕੋਈ ਤੁਹਾਨੂੰ ਕੋਈ ਚੀਜ਼ ਕੋਈ ਪ੍ਰੋਵਾਈਡ ਕਰਦਾ ਹੈ, ਇਹ ਤਾਂ ਇਨਸਾਨ ਦਾ ਆਪਣਾ ਚੇਨ ਹੈ ਨਾ ਜੀ, ਮੈਂ ਉਹਨੂੰ ਕਰਨਾ ਕਿ ਨਹੀਂ ਕਰਨਾ,
1: ਨਹੀਂ ਕਰਨਾ ਉੱਤੇ ਵੀ ਡਿਪੈਂਡ ਹੈ,
2: ਕਿਤੇ ਮਨੁੱਖ ਆਪ ਵੀ ਜ਼ਿੰਮੇਵਾਰ ਆਪਣੀ ਗਲਤੀ।
1: ਬਿਲਕੁਲ ਹੈ ਜੀ, ਬਿਲਕੁਲ। ਗੁਰੂ ਜੀ ਆਪਣੇ ਨਾਲ ਔਜਲਾ ਸਾਹਿਬ ਜੁੜੇ ਆ, ਉਹ ਜਿਆਦਾ ਕਬੱਡੀ ਦੇ ਵੀ ਆਪ ਵੀ ਖੇਡਦੇ ਰਹੇ ਨੇ, ਕਰੀਬ ਵੀ ਰਹੇ ਨੇ, ਬਹੁਤ ਸਾਰੇ ਟੂਰਨਾਮੈਂਟ ਅਮਰੀਕਾ ਜਾਂ ਹੋਰ ਕੈਨੇਡਾ ਦੇ ਵਿੱਚ ਹੁੰਦੇ ਆ, ਉਹਨਾਂ ਨੂੰ ਆਪ ਤਜਰਬਾ ਹੈ ਇਹਨਾਂ ਚੀਜ਼ਾਂ ਦਾ, ਜ਼ਰੂਰ ਉਹਨਾਂ ਤੋਂ ਵੀ ਨਾਲ ਗੱਲ ਤੁਰੀ ਹੈ ਤਾਂ ਉਹਨਾਂ ਦੀ ਵੀ ਗੱਲ ਸੁਣਦੇ ਆ।
2: ਹਾਂਜੀ
1: ਔਜਲਾ ਸਾਹਿਬ ਸਵਾਗਤ ਹੈ ਜੀ ਬਾਈ ਜੀ।
3: ਹਾਂਜੀ ਗੁਰੂ ਮਾਨ ਜੀ, ਸਤਿ ਸ੍ਰੀ ਅਕਾਲ ਛੋਟੇ ਵੀਰ ਜੀ, ਕੀ ਹਾਲ ਚਾਲ ਹੈ?
2: ਸਤਿ ਸ੍ਰੀ ਅਕਾਲ ਵੀਰ ਜੀ, ਸਤਿ ਸ੍ਰੀ ਅਕਾਲ ਜੀ।
3: ਦੇਖੋ ਬਾਈ ਬਹੁਤ ਵਧੀਆ ਗੱਲ ਕਰ ਰਹੇ ਹੋ ਤੁਸੀਂ, ਦੇਖੋ ਇੱਕ ਜਿੱਥੋਂ ਕਬੱਡੀ ਦਾ ਟ੍ਰੈਂਡ ਆਪਾਂ ਨੂੰ ਇੱਥੋਂ ਹੀ ਦੇਖ ਲੈਣਾ ਚਾਹੀਦਾ, ਜਦੋਂ ਪੁਰਾਣੇ ਸਮੇਂ ਹੁੰਦੇ ਸੀਗੇ ਜਿਹੜੀਆਂ ਵੀ ਟੀਮਾਂ ਹੁੰਦੀਆਂ ਸੀ ਉਹ ਬਾਉਂਡਰੀ ਲਾਈਨ ਤੇ ਬੈਠੀਆਂ ਹੁੰਦੀਆਂ ਸੀ, ਦੂਜੇ ਦੇ ਮੈਚ ਦੇਖਦੀਆਂ ਹੁੰਦੀਆਂ ਸੀ,
1: ਬਿਲਕੁਲ
3: ਹਾਕ ਮਾਰਦੇ ਸੀ ਨੈਕਸਟ ਟੀਮ ਨੂੰ ਜਦੋਂ ਅੰਦਰ ਆ ਜਾਂਦੇ ਸੀ, ਤੇ ਹੁਣੇ ਜਾ ਕੇ ਮੋਟਰਾਂ ਤੇ ਤਿਆਰ ਹੁੰਦੇ ਨੇ
1: ਜੀ।
3: ਉੱਥੇ ਸੂਈਆਂ ਹੁੰਦੀਆਂ ਆਇਓਡੈਕਸ ਲਾਉਂਦੇ, ਮੈਂ ਇੱਥੇ ਟੂਰਨਾਮੈਂਟ ਦੇਖਣ ਚਲੇ ਗਿਆ ਪਿਛਲੇ ਸਾਲ, ਮੈਂ ਸ਼੍ਰੇਆ ਮੈਂ ਕਹਿੰਦਾ ਸੁਲਤਾਨ ਉਹਨੂੰ ਦੋ ਬੰਦੇ ਮਾਣ ਲੱਗੇ ਹੋਏ
1: ਜੀ,
3: ਆਹ ਸਮਾਨ ਮੈਂ ਪੈ ਗਿਆ ਉਹਨੂੰ, ਮੈਂ ਕਿਹਾ ਬਾਈ ਅਸੀਂ 2-2.5 ਘੰਟੇ ਦੀ ਡਰਾਈਵ ਕਰਕੇ ਤੁਹਾਡੇ ਮੈਚ ਦੇਖਣ ਆਏ ਆ
1: ਜੀ,
3: ਤੇ ਤੁਸੀਂ ਆਹ ਲਾ ਕੇ ਖੇਲਣ ਲੱਗੇ ਹੋਏ ਯਾਰ। ਉਹ ਕਹਿੰਦਾ ਜੀ ਲਾਉਣਾ ਪੈਂਦਾ, ਮੈਂ ਕਿਹਾ ਯਾਰ ਫਿਰ ਹੁਣ ਫਿਰ ਗਾਹਾਂ ਜਾਫੀ ਵੀ ਕੁਛ ਕਰੂਗਾ ਉਹਨੂੰ ਫੜਨ ਲਈ ਜੀ?
1: ਬਿਲਕੁਲ ਕਰੂਗਾ,
2: ਬਿਲਕੁਲ ਬਿਲਕੁਲ,
3: ਜਦੋਂ ਬੰਦੇ ਦੇ ਹੱਥ ਨੀ ਸਰੀਰ ਤੇ ਖੜਨਾ, ਇੰਨੀ ਤਿਲਕਣ ਹੋਈ ਹੁੰਦੀ ਹੈ
1: ਜੀ
3: ਕਿ ਫਿਰ ਜਾਫੀ ਨੇ ਵੀ ਕੋਈ ਕਰਨਾ ਹੀ ਹੈ ਨਾ।
1: ਬਿਲਕੁਲ ਹੈ ਜੀ,
2: ਮਤਲਬ ਤੁਸੀਂ ਬਹੁਤਾ ਦੂਰ ਨੀ ਜਾਣਾ, ਤੁਸੀਂ ਆ ਗੋਪੀ ਫਰੰਦੀਪੁਰੀ ਨੂੰ ਦੇਖੋ, ਇਹਦਾ ਜਿਹੜਾ ਚੇਲਾ ਆ ਗਿਆ ਏਕਮ ਨੂੰ ਦੇਖੋ, ਜਾਂ ਸੰਦੀਪ ਲੱਲੀਆ ਨੂੰ ਦੇਖੋ, ਇੱਕ ਗੱਲ ਨੋਟ ਕਰਦਾ ਪਿਆ ਸੀ, ਉਦੋਂ ਗੋਪੀ ਹਾਲੇ ਨਵਾਂ ਨਵਾਂ ਆਇਆ ਸੀ ਨਾ, ਸੰਦੀਪ ਲੱਲੀਆ ਥੋੜੇ ਪਾਣੇ ਸੀ, ਉਹ ਕਹਿੰਦੇ ਜਦੋਂ ਮੈਂ ਸੰਦੀਪ ਲੱਲੀਆ ਦੇ ਨਾ ਵਿੱਚ ਜਾ ਕੇ ਉਹਨੂੰ ਫੜਨ ਦੀ ਆ ਕਹਿੰਦੇ ਵਿੱਚ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ, ਮੈਨੂੰ ਐ ਲੱਗਿਆ ਕਿ ਜਿਵੇਂ ਮੈਂ ਚੱਟਾਨ ਨਾਲ ਟਕਰਾ ਗਿਆ। ਤੂੰ ਸੋਚੋ ਉਸ ਬੰਦੇ ਦੀ ਮਿਹਨਤ ਕਿੰਨੀ ਹੋ,
1: ਮਿਹਨਤ ਕਿੰਨੀ ਆ।
3: ਬਿਲਕੁਲ ਜੀ ਬਿਲਕੁਲ, ਇਹ ਰਹੀ ਹੈ ਜੀ, ਤੁਸੀਂ ਸਰਜੀਤ ਬਾਜਾ ਖਾਨਾ ਮੈਂ ਖੇਡਦਾ ਦੇਖਿਆ ਤੇ ਉਹ ਮੈਂ ਹੱਸਣ ਲੱਗ ਗਿਆ, ਮੈਂ ਬਾਈ ਬਾਂਹ ਕੱਢੀ ਬਾਹਰ, ਉਹਨੇ ਬਾਂਹ ਕੱਢੀ, ਮੈਂ ਨਾ ਉਹਦੇ ਡਾਈ ਮਾਰ ਲੱਗਿਆ, ਮੇਰਾ ਜਾਣੀ ਹੱਥ ਦੁਖਣ ਲੱਗ ਗਿਆ, ਮਤਲਬ ਇਹੋ ਜਿਹੇ ਸਰੀਰ ਹੁੰਦੇ ਸੀਗੇ।
1: ਬਿਲਕੁਲ,
3: ਹੁਣ ਇਹ ਮਤਲਬ ਇਹ ਜਿਹੜੀ ਆ ਜਿਹੜਾ ਨਾਮਾ ਨੇ ਸਾਡਾ ਏਡਾ, ਮੈਂ ਤਾਂ ਕਿਹਾ ਜਿਹੜਾ ਬੈਸਟ ਰੇਡਰ ਜਾਪੀ ਇਹਨੇ ਇਹਨੇ ਅਸਲ ਪੱਠਾ ਬਿਠਾ ਲਿਆ ਜੀ।
1: ਬਿਲਕੁਲ ਹੈ ਜੀ,
2: ਬਿਠਾਇਆ ਪਲੇਅਰ ਖਾ ਲੇ
3: ਫਸਟ ਸੈਕਿੰਡ ਦੇ ਨਾਮ ਲਾ ਦੋ, ਜਿੰਨਾ ਖੁੱਲ ਕੇ ਲਾਉਣਾ ਲਾ ਦੋ, ਜਿਹੜਾ ਆਪ ਬੈਸਟ ਰੇਡਰ ਜਾਪੀ ਵਾਲਾ ਕੰਮ ਹੈ ਇਹਨੇ ਇਹਨੇ ਜ਼ੋਰ ਲਵਾਉਣ ਲੱਗਦਾ ਜੀ, ਹੁਣ ਮੈਂ ਆ ਤੁਸੀਂ ਆ ਮੈਂ ਕਹੂੰਗਾ ਮੈਂ ਹੁਣ
1: ਚ ਕੰਪੀਟੀਸ਼ਨ ਪਾਤਾ ਨਾ ਆਪਸ ਦੇ ਵਿੱਚ ਹੀ ਲੜਾ ਤੇ ਉਹ ਚੀਜ਼ ਨੇ। ਬਿਲਕੁਲ,
2: ਮੈਂ ਪਰਸਨਲੀ ਗੱਲ ਫੀਲ ਕਰਦਾ
1: ਜੀ,
2: ਕਬੱਡੀ ਖੇਡ ਦੇ ਵਿੱਚ ਨਾ ਪਲੇਅਰ ਨੂੰ ਮਹੱਤਤਾ ਦੇਣੀ ਬੰਦ ਕਰ ਦੋ, ਟੀਮ ਨੂੰ ਇੰਪੋਰਟੈਂਸ ਦੇਣੀ ਸ਼ੁਰੂ ਕਰ ਦੋ।
1: ਬਿਲਕੁਲ,
3: ਉਹੀ ਹੋ ਗਿਆ ਨਹੀਂ, ਉਹੀ ਉੱਥੇ ਗੱਲ ਆ ਗਈ ਨਾ ਘੁੰਮ ਕੇ ਜਿਹੜੀ ਮੈਂ ਕਹੀ ਹੈ, ਇਸੇ ਚੀਜ਼ਾਂ ਨੇ ਸਾਨੂੰ ਖਰਾਬ ਕਰਤਾ
1: ਜੀ।
3: ਬਾਈ ਜੀ ਤੁਸੀਂ ਯਕੀਨ ਕਰਿਓ, ਆ ਜੀ ਟਿਫਨ ਦਾ ਕਹਿੰਦੇ ਇੱਕ ਪਲਾਸਟਿਕ ਦਾ ਡੱਬਾ ਉੱਪਰ ਢੱਕਣ ਲਾਇਆ ਹੁੰਦਾ, ਆ 15 ਅਗਸਤ ਈਸੂ ਤੋਂ ਪੰਜਾਬ ਦੇ ਟੂਰਨਾਮੈਂਟ ਸ਼ੁਰੂ ਹੁੰਦੇ ਹੁੰਦੇ ਸੀਗੇ ਬਾਈ, ਪਹਿਲਾ ਟੂਰਨਾਮੈਂਟ ਪੰਜਾਬ ਚ ਇੱਥੇ ਹੁੰਦਾ ਹੁੰਦਾ ਜੀ, ਜਿਹੜਾ ਅਸੀਂ ਦੀਪੁਰ ਮਨਾਉਂਦੇ ਸਾਡੇ 4-6 ਕਿਲੋਮੀਟਰ, ਅਸੀਂ 2 ਮਹੀਨੇ ਪਹਿਲਾਂ ਮਤਲਬ ਖੇਲਣ ਲੱਗ ਜਾਣਾ ਨਾ
1: ਜੀ,
3: ਤੇ ਉਹ ਇੰਨੀਆਂ ਰਗੜਾ ਰੁਗੜਾ ਲੱਗੀਆਂ, ਇੱਕ ਗਰਮੀ ਬਹੁਤ ਸੀ, ਅਸੀਂ ਫਸਟ ਆਏ, ਮੇਰੇ ਅਜੇ ਵੀ ਯਾਦ ਹੈ
1: ਜੀ,
3: 52 ਕਿਲੋ ਤੇ ਫਸਟ ਆਏ, ਤੇ ਇਨਾਮ ਬੈਠੇ ਡੀਕੀ ਏ ਨਾ, ਉਹ ਮੁੱਖ ਮੰਤਰੀ ਆਉਂਦਾ ਹੁੰਦਾ ਸੀ ਉਦੋਂ ਤਾਂ, ਹੁਣ ਚੱਲ ਨਹੀਂ ਹੋਇਆ, ਇਨਾਮ ਬਣਦਿਆਂ ਨੂੰ ਹਨੇਰਾ ਹੋ ਗਿਆ ਜੀ, ਹਨੇਰਾ ਹੋਇਆ ਤਾਂ ਬੱਸ ਨਿਕਲ ਗਈ
1: ਜੀ,
3: ਤੇ ਕਹਿੰਦੇ ਚਲੋ ਤੁਰ ਕੇ ਹੀ ਚੱਲਦੇ ਆ 5-6 ਕਿਲੋਮੀਟਰ, ਉਦੋਂ ਕਿਹੜਾ ਗੋਲਦੇ ਹੁੰਦੇ ਸੀ
1: ਜੀ,
3: ਉਹ ਜਾਣੀ ਇੱਕ ਮੁੰਡਾ ਕਹਿੰਦਾ ਯਾਰ 2 ਮਹੀਨੇ ਹੋ ਗਏ ਰਗੜਾਂ ਇੰਨੀਆਂ ਲਵਾਈਆਂ ਹੋਈਆਂ, ਸਟੋਪਰ ਸੀ, ਮੈਂ ਵੀ ਸਟੋਪ ਕਰਦਾ ਹੁੰਦਾ
1: ਜੀ,
3: ਉਹ ਕਹਿੰਦਾ ਯਾਰ ਬੀਬੀ ਨਾ ਉਹ ਵੀ ਦੇਣੋ ਹਟ ਗਈ ਰੋਜ਼, ਕਹਿੰਦੀ ਮੇਰੇ ਤੇ ਧੋ ਹੁੰਦੀ ਤੇਰੀ ਅੱਖ ਏਸੀ ਜਿਹੜੀ ਤੇਰੇ ਦਾਲੇ ਦਿੰਦੀ ਇਹ ਤਾਂ ਲਾਲ ਹੋਈ ਰਹਿੰਦੀ ਹੈ, ਕਹਿੰਦਾ ਮਿਲਿਆ ਕੀ ਆ ਆਹ ਪਲਾਸਟਿਕ ਦਾ ਜਿਹੜੇ ਉਹ ਕਹਿੰਦਾ ਵੀ ਮੈਂ ਤਾਂ ਘਰੇ ਨੀ ਲੈ ਕੇ ਜਾਣਾ, ਕਹਿੰਦਾ ਖੇਡੋ ਇਹਦੇ ਨਾਲ ਫੁਟਬਾਲ, ਉਹ ਸੜਕ ਖਾਲੀ ਹੁੰਦੀ ਉਦੋਂ ਕਹਿੰਦਾ ਟ੍ਰੈਫਿਕ ਹੁੰਦੀ ਸੀ 85-87 ਦੀ ਗੱਲ ਹੋਣੀ ਤੇ ਮਤਲਬ ਅਸੀਂ ਉਹ ਖੇਡਦੇ ਖੇਡਦੇ ਘਰੇ ਲੈ ਕੇ ਨੀ ਆਇਆ ਕੋਈ ਸ਼ੀਲਡ ਬਚੀ, ਸ਼ੀਲਡ ਅਸੀਂ ਦੂਜੇ ਦਿਨ ਜਾ ਕੇ ਗੁਰਦੁਆਰੇ ਚਾੜਤੀ ਜਿਹੜੀ ਉਦੋਂ। ਪਰ ਦੇਖੋ ਕਹਿਣ ਚਲੋ ਜਿੱਤਿਆ ਨਾਮ ਸੀ, ਪਰ ਗੱਲ ਇਹ ਸੀ ਜਜ਼ਬਾ ਸੀ ਤਾਂ ਖੇਡਦੇ ਸੀ, ਨਾਮ ਲਈ ਘੱਟ ਖੇਡਦੇ। ਉਦੋਂ ਬਣਾਉਣਾ ਜਦੋਂ ਮੈਂ ਇੱਧਰ ਨੂੰ ਆਇਆ ਨਾ ਉਦੋਂ ਆਹ ਸਟੀਲ ਦੇ ਭਾਂਡੇ ਆਉਣ ਲੱਗ ਗਏ, ਉਦੋਂ ਸਟੀਲ ਦੇ ਭਾਂਡੇ ਸ਼ੁਰੂ ਹੋ ਗਏ ਸੀ 90 ਦੇ ਵਿੱਚ। ਮੇਰੇ ਯਾਦ ਆ ਜਦੋਂ ਮੈਂ ਮਾਰੀ ਮਾਤਾ ਕਹਿੰਦੀ ਪੁੱਤ ਇਹ ਕੁੱਕਰ ਤੋਂ ਲੈ ਕੇ ਸਾਰੀ ਚੀਜ਼ ਜਿੱਤ ਲਈ, ਤੈਂ ਕਹਿੰਦੀ ਆਪਣੇ ਥਾਲ ਕੌਲੀਆਂ ਸਾਰਾ ਕੁਛ। ਫਿਰ ਹੌਲੀ ਹੌਲੀ ਇਹ ਕੰਮ ਵੱਧ, ਚਲੋ ਨਾਮ ਤਾਂ ਮੈਂ ਹੁਣ ਵੀ ਕਹਿੰਦਾ ਨਾਮ ਜਿੱਦਾਂ ਮਰਜ਼ੀ ਰੱਖੋ, ਪਰ ਜਿਹੜਾ ਪਲੇਅਰ ਵਾਲਾ ਵੈਸਟ ਵਾਲਾ ਬੰਦ ਹੋਣਾ ਚਾਹੀਦਾ, ਤੇ ਇਹਦੇ ਇਹਦੀ ਜਿੱਤ ਹਾਰ ਨੇ ਆ ਸਾਡਾ ਕਾਂਡ ਕਰਤਾ, ਕਿਉਂਕਿ ਜਦੋਂ ਉਹ ਧੱਕਾ ਮਾਰਦਾ ਚਾਹੇ ਨਸ਼ਾ ਹੈ ਚਾਹੇ ਆ ਦਵਾਈਆਂ ਨੇ, ਫਿਰ ਜੇ ਤੁਸੀਂ ਜ਼ੋਰ ਨੀ ਮਾਰਦੇ ਤੁਹਾਡੇ ਹਾਰਟ ਤੇ ਅਟੈਕ ਕਰਦਾ ਜੀ ਉਹ, ਨਹੀਂ ਤੁਹਾਨੂੰ ਜ਼ੋਰ ਮਾਰਨਾ ਪੈਂਦਾ,
1: ਬਿਲਕੁਲ
3: ਨਹੀਂ ਤੁਹਾਨੂੰ ਜ਼ੋਰ ਮਾਰਨਾ ਪੈਂਦਾ, ਨਹੀਂ ਤੁਹਾਡੇ ਉਹਨੇ ਤਾਂ ਕਿਤੇ ਤਾਂ ਅਟੈਕ ਕਰਨਾ ਹੀ,
1: ਪ੍ਰੈਸ਼ਰ ਮਾਰਨਾ ਬਿਲਕੁਲ
3: ਉਹਨੇ ਕੁਛ ਤਾਂ ਕਰਨਾ ਹੀ ਹੈ ਨਾ,
1: ਬਿਲਕੁਲ
2: ਬਿਲਕੁਲ ਸਰ ਬਿਲਕੁਲ।
3: ਫਿਰ ਨੰਬਰ ਦੋ ਗੁਰੀਮਾਨ ਜੀ ਦੇਖੋ ਜਿਹੜੀ ਮੈਨੂੰ ਦੂਜੇ ਪਲੇਅਰ ਕਿਉਂ ਨੀ ਸਿੱਖਦੇ, ਜੇ ਇੱਕ ਦੀ ਮੌਤ ਹੋਈ ਚੱਲ ਆ ਮੁੰਡੇ ਦੀ ਉਹ ਲਾ ਲੈਂਦੇ ਹਾਂ, ਤੂੰ ਦੀ ਮੌਤ ਹੋਈ ਐਡਾ ਜਵਾਨ ਮੁੰਡਾ ਗਿਆ ਦੁਨੀਆਂ ਤੋਂ, ਤੇ ਇਹਨੂੰ ਦੇਖ ਕੇ ਦੂਜੇ ਕਿਉਂ ਨੀ ਸਿੱਖਦੇ ਵੀ ਕੱਲ ਨੂੰ ਸਾਡਾ ਵੀ ਇਹ ਹਾਲ ਹੋ ਸਕਦਾ
1: ਜੀ,
3: ਵੀ ਤੁਸੀਂ ਸਬਕ ਕਿਉਂ ਨੀ ਲੈਂਦੇ ਹੈਗੇ, ਸਬਕ ਕਿਉਂ ਨੀ ਲੈਂਦੇ,
1: ਖੜਨਾ ਪੈਣਾ ਅਗੇਂਸਟ, ਖੜਨਾ ਪੈਣਾ ਸਾਰਿਆਂ ਨੂੰ ਜੀ
3: ਬਿਲਕੁਲ।
2: ਦੇਖੋ ਔਜਲਾ ਸਾਹਿਬ ਜਿਹੜੀ ਮੈਂ ਗੱਲ ਹੁਣ ਫੀਲ ਕਰਦਾ, ਚਲੋ ਆਪਾਂ ਆਪਾਂ ਕਿਸੇ ਪਲੇਅਰ ਨੂੰ ਕੀ ਕਹਿ ਸਕਦੇ ਹਾਂ ਜੀ, ਦੇਖੋ ਆਪਣੀ ਆਪਣੀ ਸੋਚ ਹੈ, ਜੇ ਲੋਕ ਜੇ ਪਲੇਅਰ ਜਿਹੜੇ ਹੁਣ ਨਵੇਂ ਖਿਡਾਰੀਆਂ ਇਸ ਚੀਜ਼ ਤੋਂ ਦੇ ਕੇ ਵੀ ਜੇ ਅਕਲ ਨਹੀਂ ਨਾ ਲੈ ਰਹੇ ਤਾਂ ਫਿਰ ਆਪਾਂ ਕੀ ਕਰ ਸਕਦੇ ਹਾਂ, ਫਿਰ ਆਪਾਂ ਆਪਾਂ ਬੋਲ ਸਕਦੇ ਹਾਂ ਜੀ, ਪਰ ਆਪਾਂ ਕਿਸੇ ਨੂੰ ਫੜ ਨਹੀਂ ਸਕਦੇ,
1: ਬਿਲਕੁਲ
2: ਬੈਸਟ ਆਪਸ਼ਨ ਇਹ ਵੀ ਤੁਸੀਂ ਚਾਹੇ ਪਿੰਡ ਪੱਧਰ ਦੀ ਗੇਮ ਹੋਵੇ ਚਾਹੇ ਕੋਈ ਫੈਡਰੇਸ਼ਨਾਂ ਦੀ ਬਾਹਰ ਗੇਮ ਹੋਵੇ, ਡੋਪ ਟੈਸਟ ਨੂੰ
1: ਬਹੁਤ ਸਖਤਾਈ ਨਾਲ ਲਾਗੂ ਕਰਨਾ ਪੈਂਦਾ ਸੀ ਗਰਾਉਂਡ
3: ਲੋਕ ਲੋਕ ਆਪਦੇ ਲਈ ਖੇਡਦੇ ਸੀ,
1: ਬਿਲਕੁਲ ਹੈ ਜੀ ਬਿਲਕੁਲ,
3: ਹਲੇ ਆਪਦੇ ਸ਼ੌਂਕ ਨੂੰ ਖੇਡਦੇ, ਦੇਖੋ ਬਗੈਰ ਨਾਮਾਂ ਤੋਂ ਖੇਡਦੇ ਰਹੇ ਕੋਈ ਨਾਮ,
1: ਬਿਲਕੁਲ ਬਿਲਕੁਲ ਜੀ ਬਿਲਕੁਲ,
3: ਇਹ ਮੈਂ ਕਹਿਣ ਦਾ ਮਤਲਬ ਜਨੂੰਨ ਸੀ ਨਾ, ਜਨੂੰਨ ਸੀ,
1: ਜਨੂੰਨ ਸੀ,
3: ਤੇ ਹੁਣ ਅਸੀਂ ਬਦਲੇ ਬਿਜ਼ਨਸ ਬਣਾ ਲਿਆ, ਬਿਜ਼ਨਸ ਬਣ ਗਿਆ ਕੋਈ ਵੀ ਚੀਜ਼ ਹੈ ਬਾਈ ਜੀ, ਮੈਂ ਤਾਂ ਦੇਖੋ ਪਰਸਾ ਸੁਣਦਾ ਮੈਂ ਕਿੰਨੀ ਗਰੀ ਇਹ ਗੱਲ, ਕੋਈ ਵੀ ਚੀਜ਼ ਜਿਹੜੀ ਧੰਦਾ ਬਣ ਜਾਂਦੀ ਹੈ ਨਾ ਉਹਦਾ ਕਾਣ ਹੀ ਹੁੰਦਾ
1: ਜੀ ਜੀ ਜੀ ਬਿਲਕੁਲ,
3: ਆ ਸਾਡੀ ਸਿਆਸਤ ਦਾ ਕਾਣ ਕਿਉਂ ਹੋਇਆ, ਜਾਂ ਤੋਂ ਬਿਜ਼ਨਸਮੈਨ ਜਿੰਨੇ ਬਿਜ਼ਨਸਮੈਨ ਨੇ ਸਾਰੇ ਸਿਆਸੀ ਲੀਡਰ ਨੇ ਜੀ, ਸਿਆਸਤ ਦਾ ਕਾਣ ਕਰਤਾ, ਮੈਂ ਬਿਜ਼ਨਸ ਚਲਾਉਣਾ, ਮੈਂ ਇੱਕ ਰੁਪਏ ਦੀ ਚੀਜ਼ ਲੈ ਕੇ ਮੈਂ ਦੱਸਾਂ ਨੀ ਵੇਚੂਗਾ ਤਾਂ ਹੀ ਮੇਰਾ ਬਿਜ਼ਨਸ ਹੈ ਜੀ ਇਹ,
1: ਬਿਲਕੁਲ ਹੈ ਜੀ,
3: ਸੋ ਇਹ ਜਿਹੜੀ ਵੀ ਚੀਜ਼ ਦੇ ਵਿੱਚ ਧੰਦਾ ਬਣ ਗਈ, ਜਿਹੜੀ ਵੀ ਚੀਜ਼ ਧੰਦਾ ਬਣ ਗਈ ਉਹਦਾ ਕਾਣ
1: ਹੋ ਜਾਣਾ ਜੀ, ਬਿਲਕੁਲ ਹੈ ਜੀ,
3: ਉਹ ਅੱਜ ਹੋ ਜਾਵੇ ਕੱਲ ਹੋ ਜਾਵੇ ਉਹ ਸਾਨੂੰ,
2: ਆਪਣੇ ਪੰਜਾਬ ਹੋ ਗਿਆ ਭਾਰਤ ਵਿੱਚ ਹੋ ਗਿਆ, ਤੁਸੀਂ ਬਾਹਰ ਰਹਿੰਦੇ ਆ ਤੁਹਾਡੇ ਬਾਹਰ ਦੇ ਵਿੱਚ ਮਤਲਬ ਬਾਹਰ ਦੀ ਕੰਟਰੀ ਦੇ ਵਿੱਚ ਹਮੇਸ਼ਾ ਨਾ ਮਨੁੱਖ ਨੂੰ ਪਹਿਲ ਦਿੱਤੀ ਜਾਂਦੀ ਹੈ ਕਿਸੇ ਵੀ ਆਧਾਰ ਤੇ, ਉਹਦੀ ਸਿਹਤ ਨਾਲ ਉਹਦੇ ਜੀਵਨ ਨਾਲ ਮੇਰੇ ਖਿਆਲ ਬਾਹਰ ਦੀ ਸਰਕਾਰਾਂ ਖਿਲਵਾੜ ਨਹੀਂ ਕਰਦੀਆਂ,
1: ਬਿਲਕੁਲ ਹੈ ਜੀ,
2: ਸਾਡੇ ਇੱਥੇ ਲੋਕਾਂ ਦੀ ਮੈਂਟੈਲਿਟੀ ਕੀ ਹੈ ਵੀ ਯਾਰ ਸਾਡਾ ਬਣ ਜਾਵੇ ਅਗਲਾ ਮਰਦਾ ਮਰ ਜਾਵੇ
1: ਜੀ,
2: ਜਦ ਤੱਕ ਆਪਾਂ ਇੱਕ ਦੂਜੇ ਦੀ ਸੋਚਾਂਗੇ ਨੀ ਨਾ ਆਪਣੇ, ਇਹ ਆਪਾਂ ਦੂਰ ਦੀ ਸ਼ੁਰੂਆਤ ਪਹਿਲਾਂ ਆਪਣੇ ਆਪ ਤੋਂ ਮਨੁੱਖ ਕਰੇ ਵੀ ਯਾਰ ਮੈਂ ਆਪਣੇ ਪਿੰਡ ਪੱਧਰ ਤੇ ਆਪਣੀ ਗਲੀ ਪੱਧਰ ਤੇ ਆਪਣੇ ਸ਼ਹਿਰ ਪੱਧਰ ਤੇ ਵੀ ਇਸ ਚੀਜ਼ ਨੂੰ ਸੁਧਾਰਨਾ ਹੈ, ਚਾਹੇ ਉਹ ਕੱਲਾ ਤੁਰਿਆ ਹੋਇਆ,
1: ਬਿਲਕੁਲ
2: ਇੱਕ ਖਿਡਾਰੀ ਦਾ ਸਭ ਤੋਂ ਬੜਾ ਇਨਾਮ ਹੈਗਾ ਉਹਦੇ ਸਰੋਤੇ
1: ਜੀ, ਦੇਖਣੇ
2: ਉਹਨੂੰ ਪਿਆਰ ਕਰਨ ਵਾਲੇ,
1: ਬਿਲਕੁਲ
2: ਉਹ ਕੋਈ ਗਰੀਬ ਹੈ ਕੋਈ ਅਮੀਰ ਹੈ, ਜਿਹੜਾ ਉਹ ਗਰੀਬ ਬੰਦਾ ਵੀ ਆਪਣੀ ਜੇਬ ਚੋਂ 10 ਰੁਪਏ ਕੱਢ ਕੇ ਤੁਹਾਡੇ ਤੋਂ ਖੁਸ਼ ਹੋ ਕੇ ਤੁਹਾਨੂੰ ਦਿੰਦਾ ਨਾ, ਉਹ 10 ਰੁਪਏ ਤੋਂ ਬੜਾ ਇਨਾਮ ਕੋਈ ਨੀ ਮੇਰੇ ਹਿਸਾਬ
1: ਨਾਲ, ਬਿਲਕੁਲ ਹੈ ਜੀ ਬਿਲਕੁਲ ਹੈ ਜੀ,
2: ਕਿਉਂਕਿ ਉਹ ਆਪਣੀ ਮਿਹਨਤ ਤੋਂ ਦੇ ਰਿਹਾ ਆਪਣੇ ਹੱਡਾਂ ਦੀ ਕਮਾਈ
1: ਦਿਲੋਂ ਦੇ ਰਿਹਾ, ਦਿਲੋਂ ਬਿਲਕੁਲ ਦਿਲੋਂ,
2: ਜੇ ਤੁਸੀਂ ਉਸ ਗੱਲ ਮਸਲਾ ਚੀਜ਼ ਦਾ ਵੀ ਤੁਸੀਂ ਮੁੱਲ ਨੀ ਪਾ ਰਹੇ ਨਾ, ਫਿਰ ਤਾਂ ਮੈਂ ਇਹੀ ਕਹੂੰਗਾ ਵੀ ਫਿਰ ਤੁਹਾਡਾ
3: ਸਮਰਪਿਤ ਗੁਰੂ ਦੀ ਬਾਣੀ ਨੂੰ, ਪਰ ਜਦੋਂ ਸਾਡੀ ਨਿੱਜ ਦੀ ਗੱਲ ਆਉਂਦੀ ਹੈ ਉਦੋਂ ਤਾਂ ਮੈਂ ਤਾਂ ਕਿੰਨੀ ਗਰੀ ਕਹਿਣਾ ਵੀ ਆਪਾਂ ਦੋਏ ਕਿਸੇ ਚੀਜ਼ ਲਈ ਸੰਘਰਸ਼ ਕਰ ਲੈ, ਮੈਨੂੰ ਬੁਰਕੀ ਪੈ ਜਾਏ ਮੈਂ ਤੈਨੂੰ ਖੜੇ ਨੂੰ ਛੱਡ ਦੂ ਗਰੀਬਾਂ ਨੂੰ, ਇੱਥੇ ਖੜੇ ਅਸੀਂ ਇੱਥੇ ਖੜਿਆ ਨਾਲ ਦੇ, ਮੈਂ ਤਾਂ ਕਹਿੰਦਾ ਵੀ ਹਾਕ ਮਾਰ ਵੀ ਤੈਨੂੰ ਆ ਉਹਦਾ ਦੇਣ ਲੱਗਿਆ, ਬੰਦਾ ਇਹ ਵੀ ਦੇਦਾ ਵੀ ਚੱਪਲ ਪੁੱਠੀ ਪਈ ਹੈ ਕਿ ਸਿੱਧੀ ਪਈ ਹੈ,
1: ਸਿੱਧੀ ਪਈ ਹੈ ਜੀ,
3: ਐ ਭੱਜਦੇ ਆ ਅਸੀਂ,
1: ਬਿਲਕੁਲ ਹੈ,
3: ਸਾਡਾ ਕਿਰਦਾਰ ਹੈ,
1: ਬੜੇ ਦਿਨਾਂ ਬਾਅਦ ਉਹਨਾਂ ਦਾ ਹਾਲ ਚਾਲ ਪੁੱਛਦੇ ਆ, ਸਤਿ ਸ੍ਰੀ ਅਕਾਲ ਬੁਲਾਉਂਦੇ ਆ। ਸਤਿ ਸ੍ਰੀ ਅਕਾਲ ਭੈਣ ਜੀ, ਸਵਾਗਤ ਹੈ ਜੀ।
4: ਹਾਂਜੀ, ਸਤਿ ਸ੍ਰੀ ਅਕਾਲ ਭਾਜੀ ਸਾਹਿਬ।
1: ਸਤਿ ਸ੍ਰੀ ਅਕਾਲ,
4: ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਸਿਕੰਦਰ ਭਾਜੀ ਤੁਹਾਨੂੰ ਵੀ, ਮਾਨ ਸਾਹਿਬ ਸਭ ਨੂੰ ਸਤਿ ਸ੍ਰੀ ਅਕਾਲ,
1: ਵੈਲਕਮ ਬੈਕ ਜੀ।
4: ਤੇ ਥੈਂਕ ਯੂ, ਮੈਂ ਬਹੁਤ ਮਿਸ ਕੀਤਾ। ਹਾਂਜੀ, ਤੇ ਉੱਥੇ ਟਾਈਮ ਰਾਤ ਦਾ ਹੁੰਦਾ ਸੀ, ਕੁਛ ਗਰਮੀਆਂ ਸੀਗੀਆਂ, ਕੁਛ ਬੱਚੇ ਸੀ ਨਾਲ।
1: ਹਾਂਜੀ,
4: ਤੇ ਫਿਰ ਹੁਣ ਤਾਂ ਮੇਰੇ ਕੋਲ 2.5 ਮਹੀਨੇ ਬਾਅਦ ਹੀ ਪ੍ਰੋਗਰਾਮ ਸੁਣਿਆ। ਪਿੱਛੇ ਜੇ ਥੋੜਾ ਜਿਹਾ, ਉਦੋਂ ਵੀ ਮੈਂ ਜਾਣ ਤੋਂ ਪਹਿਲਾਂ ਵੀ ਥੋੜਾ ਜਿਹਾ ਮੇਰਾ ਆਨ ਆਫ ਹੀ ਰਹਿੰਦਾ ਸੀਗਾ ਰੈਗੂਲਰਲੀ, ਕਈ ਵਾਰ
1: ਸੁਣ ਵੀ ਬਦਲ ਜਾਂਦੀ ਹੈ ਜੀ।
4: ਹਾਂਜੀ
1: ਹਾਂਜੀ, ਬੰਦਾ ਹੋਰ ਕੰਮਾਂ ਚ ਬਿਜ਼ੀ ਹੋ ਜਾਂਦਾ ਨਾਲ ਦੀ ਜੀ।
4: ਹਾਂਜੀ, ਪਰ ਬਹੁਤ ਵਧੀਆ ਟ੍ਰਿਪ ਸੀ ਮੇਰਾ, ਮਿਸ ਬਹੁਤ ਕੀਤਾ ਸਾਰਿਆਂ ਨੂੰ, ਦੁਆਬਾ ਰੇਡੀਓ ਨੂੰ ਵੀ, ਸਾਰੇ ਆਪਣੇ ਸਭ ਨੂੰ, ਦੁਆਬਾ ਰੇਡੀਓ ਪਰਿਵਾਰ ਦੇ ਸਭ ਮੈਂਬਰਾਂ ਨੂੰ, ਸਭ ਨੂੰ
1: ਜੀ।
4: ਤੇ ਹਾਂਜੀ, ਵਧੀਆ ਸੀਗਾ ਜਿਹੜਾ ਤੁਸੀਂ ਅੱਜ ਗੱਲ, ਪਹਿਲਾਂ ਤਾਂ ਏਅਰ ਇੰਡੀਆ ਦੀ ਗੱਲ ਕਰਦੇ ਸੀਗੇ।
1: ਹਾਂਜੀ,
4: ਏਅਰ ਇੰਡੀਆ ਤਾਂ ਪਰ ਸਭ ਇਹ ਹੁਣ ਸਾਡੇ ਇੱਥੋਂ ਸੈਨ ਫਰਾਂਸਿਸਕੋ ਤੋਂ ਫਲਾਈਟ ਨਾ ਬਹੁਤ ਕਨਵੀਨੀਅੰਟ ਸੀਗੀ, ਬਹੁਤ ਸੌਖਾ ਸੀ ਇਹਦੇ ਵਿੱਚ ਜਾਣਾ, ਹਨਾ, ਕਿਉਂਕਿ 16 ਘੰਟੇ ਦੀ ਫਲਾਈਟ ਹੁੰਦੀ ਸੀ, ਸਿੱਧੇ ਬੈਠੋ ਤੇ ਸਿੱਧੇ ਜਾ ਕੇ ਉਤਰ ਜਾਓ, ਹਨਾ। ਇਹਨਾਂ ਦੀ ਸਰਵਿਸ ਤਾਂ ਚਲੋ ਬਹੁਤ ਦੇਰ ਤੋਂ ਇੰਨੀ ਵਧੀਆ ਨਹੀਂ ਸੀ, ਪਰ ਫੇਰ ਵੀ ਜਿਵੇਂ ਇਹ ਹੁੰਦਾ ਸੀ ਕਿ ਟਾਈਮ ਬਚ ਜਾਂਦਾ, ਤੇ ਕੁਛ ਜਿਹੜੇ ਜਿਵੇਂ ਸੀਨੀਅਰ ਜਾਂਦੇ ਨੇ, ਕੁਛ ਜਿਹਨਾਂ ਨੂੰ ਬੋਲੀ ਦੀ ਪ੍ਰੋਬਲਮ ਆ, ਤੇ ਵੈਸੇ ਤਾਂ ਇਹ ਇਹਨਾਂ ਦਾ ਬਹੁਤ ਸਾਲਾਂ ਤੋਂ ਹੀ ਬਹੁਤ ਵਧੀਆ ਰਵੱਈਆ ਨਹੀਂ ਸੀਗਾ, ਹਨਾ। ਤੇ ਪਰ ਫੇਰ ਵੀ ਅਗਲਾ ਕਹਿੰਦਾ ਚੱਲ ਕੋਈ ਨੀ, 16 ਘੰਟੇ ਹੀ ਨੇ, ਕੱਢ ਲੈਣੇ ਨੇ, ਤੇ ਕਿਤੇ ਬਦਲਣੀ ਨੀ ਪਊਗੀ, ਟਾਈਮ ਦਾ ਬਚਤ ਹੋ ਜਾਂਦੀ ਆ, 4-5 ਘੰਟੇ ਬਚ ਜਾਂਦੇ ਨੇ। ਤੇ ਫਿਰ ਜਦ ਤੋਂ ਅਹਿਮਦਾਬਾਦ ਵਾਲਾ ਹਾਦਸਾ ਹੋਇਆ, ਫੇਰ ਤਾਂ ਲੋਕਾਂ ਨੇ ਬਿਲਕੁਲ ਪੈਰ ਪਿੱਛੇ ਹੀ ਖਿੱਚ ਲਏ ਸੀਗੇ,
1: ਤੇ
4: ਹਾਂਜੀ। ਤੇ ਹੁਣ ਇੱਥੋਂ ਜਿਹੜੀ ਸੈਨ ਫਰਾਂਸਿਸਕੋ ਤੋਂ ਜਾਂਦੀ ਆ, ਉਹ ਫਿਰ ਕਈ ਵਾਰੀ ਰਾਹ ਚ ਤਾਰਦੇ, ਕਈ ਵਾਰ ਕੋਰੀਆ ਤਾਰਦੇ ਆ, ਜਾਂ ਆਸਟਰੀਆ ਵਗੈਰਾ ਤਾਰਦੇ ਆ, ਕਿਉਂਕਿ ਜਦ ਤੋਂ ਆਹ ਲੜਾਈ ਦਾ ਹੋਇਆ ਪਾਕਿਸਤਾਨ ਦੇ ਨਾਲ, ਫਿਰ ਇਹਨਾਂ ਨੂੰ ਰੂਟ ਬਦਲਣਾ ਪੈ ਗਿਆ, ਹਨਾ, ਤੇ ਇਹਨਾਂ ਨੂੰ ਜਾਣ ਨੂੰ ਤੇ ਲੰਬੇ ਰੂਟ ਚ ਜਾਣਾ ਪੈ ਗਿਆ, ਹਨਾ, ਤੇ ਉਸ ਕਰਕੇ ਫਿਰ ਰਾਹ ਦੇ ਵਿੱਚ ਤਾਰ ਲੈਂਦੇ ਨੇ, ਪਰ ਉਹ ਸਵਾਰੀਆਂ ਨੂੰ ਵਿੱਚੇ ਬੈਠੇ ਰਹਿਣ ਦਿੰਦੇ ਆ, ਪੈਸੰਜਰ, ਤੇ ਆਪਣਾ ਤੇਲ ਪਾਣੀ ਭਰਦੇ ਆ, ਤੇ ਹਾਂਜੀ, ਤੇ ਫੇਰ ਇਥੋਂ ਕਈ ਵਾਰੀ ਕੈਲਕਟਾ ਲੈ ਜਾਂਦੇ ਨੇ, ਤੇ ਉਹ ਵੀ ਉੱਥੇ ਵੀ ਪਤਾ ਨੀ ਲੱਗਦਾ, ਮਤਲਬ ਇਹਨਾਂ ਦੀ ਸਰਵਿਸ ਤਾਂ ਬਹੁਤ ਹੁਣ ਘਟੀਆ ਸੀਗੀ। ਹਾਂਜੀ, ਬਹੁਤ ਜ਼ਿਆਦਾ। ਪਰ
1: ਕਿੰਨਾ ਟਾਈਮ ਫਲਾਈਟ ਦੇ ਵਿੱਚ ਹੀ ਵੇਟ ਕਰਾਉਂਦੇ ਜਦੋਂ ਕਿਤੇ ਸਟੇ?
4: 2 ਘੰਟੇ
1: 2 ਘੰਟੇ
4: ਹਾਂਜੀ, ਇਹ ਜਿਹੜੇ ਮੈਂ ਤਾਂ ਨੀ ਗਈ, ਪਰ ਮੈਨੂੰ ਮਤਲਬ ਪਤਾ ਸੁਣਿਆ ਹੋਇਆ, ਨਾਲ ਜਾਣਦੇ ਕਈ ਗਏ ਨੇ, ਆਸਟ੍ਰੀਆ ਉਤਰਦੇ ਸੀਗੇ, ਤੇ ਹੁਣ ਜਿਵੇਂ ਦਿੱਲੀ ਵੀ ਉਹ ਹੁਣ ਦਿੱਲੀਓ ਕੀ ਕਰਦਾ, ਦਿੱਲੀਓ ਤੁਸੀਂ ਫਲਾਈਟ ਲੈਂਦੇ ਹੋ, ਤੇ ਲੱਗੇ ਜਿੱਥੇ ਹੋ ਗਿਆ ਸਾਰਾ ਕੁਛ, ਤੇ ਉਹਨੂੰ ਕੈਲਕਟਾ ਤਾਂ ਲੈ ਜਾਣਾ ਇਹਨਾਂ ਨੇ, ਉੱਥੇ ਉਹਨਾਂ ਨੂੰ 1.5-2 ਘੰਟੇ ਜਿਹੜੇ ਦਿੱਲੀਓ ਚੜੇ ਹੋਏ ਨੇ ਉਹਨਾਂ ਨੂੰ ਬਿਠਾਈ ਰੱਖਣਾ ਵਿੱਚੇ।
1: ਅੱਛਾ ਜੀ, ਉੱਥੋਂ ਮਤਲਬ ਕਿ ਫਲਾਈਟ ਭਰਦੇ ਆ?
4: ਹਾਂਜੀ, ਉੱਥੋਂ ਫਿਰ ਕਲਕੱਤਾ ਤੋਂ ਫੇਰ ਇਹ ਦੁਆਰਾ ਫਿਰ ਸਿੱਧੇ ਇੱਧਰ ਨੂੰ ਆਉਂਦੇ ਨੇ, ਹਨਾ।
1: ਨਹੀਂ ਤਾਂ ਕਨੈਕਟਿੰਗ ਫਲਾਈਟ ਕਾਤੋਂ ਨਹੀਂ ਕਰਦੇ, ਕੋਲਕਾਤਾ ਤੋਂ ਦਿੱਲੀ ਬਾਇਆ ਨਹੀਂ ਕਰਦੇ, ਇਹਨਾਂ ਨੂੰ ਕਾਤੋਂ ਕਰਨੀ ਜਿਹੜਾ ਮੇਨ ਏਅਰਪੋਰਟ ਹੈ?
4: ਇਹਨਾਂ ਨੇ ਕੀਤੀ ਸੀਗੀ ਭਾਰਤ ਸਾਹਿਬ, ਪਹਿਲਾਂ ਇਹਨਾਂ ਨੇ ਕੀ ਕਰਦੇ ਸੀ, ਕੀ ਕਰਦੇ ਇਹ ਕਿੱਥੋਂ ਜਿਵੇਂ ਬੰਬੇ ਕਰਤੀ, ਬੰਬੇ ਤੋਂ ਫਿਰ ਦਿੱਲੀ ਕਰਤੀ, ਉਹ ਪਤਾ ਉੱਤੇ ਹੁਣ ਰੋਡਵੇਜ਼ ਦੀਆਂ ਬੱਸਾਂ ਵਾਲਾ ਹਿਸਾਬ ਆ, ਜੇ ਨਾ ਚੱਲੀ ਤਾਂ ਨਾ ਹੀ ਚੱਲੀ, ਕਈ ਕਈ ਘੰਟੇ ਲੇਟ ਕਰਤੀ ਤਾਂ ਕਰ ਹੀ ਦਿੱਤੀ, ਹਨਾ, 8-8, 10-10 ਘੰਟੇ ਪੈਸੰਜਰ ਉੱਥੇ ਬੈਠੇ, ਕੁਛ ਤਾਂ ਇੱਧਰੋਂ ਇੰਨਾ 15-16 ਘੰਟਿਆਂ ਦਾ ਸਫ਼ਰ ਕਰਕੇ ਜਾਂਦੇ ਨੇ, ਉਧਰੋਂ ਅੱਗੇ ਜਾ ਕੇ ਫੇਰ ਉਹੀ ਉਹਨਾਂ
1: ਨਾਲੇ। ਭੈਣ ਜੀ, ਇਹ ਵੀ ਆ ਨਾ ਕਿ ਉਹ ਜਿੱਦਾਂ ਪਹਿਲਾਂ ਇੰਡੀਆ ਨੂੰ ਜਾਂਦੇ ਸੀ ਆਪਣੇ ਲੋਕ, ਹੁਣ ਉਹਨਾਂ ਨੇ ਵੀ ਘਟਾਇਆ ਹੋਇਆ ਟਰੈਵਲਿੰਗ ਵਗੈਰਾ, ਪਤਾ ਕੁਝ ਨਹੀਂ ਜੰਗ ਕਿੱਥੇ ਲੱਗ ਜਾਣੀ ਆ, ਬਾਕੀ ਰੋਜ਼ਗਾਰ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਮਹਿੰਗਾਈ ਇਹਨਾਂ ਮੁਲਕਾਂ ਚ ਜਾਂ ਹੋਰ, ਟਰੈਵਲਿੰਗ ਵੀ ਘਟਿਆ ਕਿਤੇ ਨਾ ਕਿਤੇ।
4: ਹਾਂਜੀ, ਟਰੈਵਲਿੰਗ ਤਾਂ ਬਹੁਤ ਘਟਿਆ, ਪਰ ਸਰ ਜਿਵੇਂ ਹੁਣ ਕਈ ਜਿਵੇਂ ਹੁਣ ਟਰੰਪ ਨੇ ਇਹ ਸਖਤਾਈ ਕੀਤੀ ਹੋਈ ਆ, ਜਿਨ੍ਹਾਂ ਨੂੰ ਜਿਵੇਂ ਗ੍ਰੀਨ ਕਾਰਡ ਲੈ ਲਿਆ, ਉਹ 3 ਸਾਲ ਬਾਅਦ ਤੁਹਾਨੂੰ ਦੁਬਾਰਾ ਰੀਨਿਊ ਕਰਾਉਣਾ ਹੁੰਦਾ, ਉਹ ਜਿਨ੍ਹਾਂ ਦਾ ਨਹੀਂ ਹੋਇਆ ਫਿਰ ਉਹ ਵੀ ਜਾਂਦੇ ਨਹੀਂ ਹੈਗੇ, ਉਹਨਾਂ ਨੂੰ ਇਹ ਲੱਗਦਾ ਵੀ ਨਹੀਂ ਹੁਣ ਅਸੀਂ ਹੋਰ ਵੇਟ ਕਰ
1: ਲਓ ਸਿਟੀਜ਼ਨਸ਼ਿਪ ਲੈ ਕੇ
4: ਜਾਣਾ। ਹਾਂਜੀ, ਇਹ ਬੜਾ ਹੁਣ ਜਦੋਂ ਅਸੀਂ ਆਏ ਤੇ ਉਹ ਪਿਕਚਰ ਲੈਂਦੇ ਨੇ, ਤੇ ਜਿਵੇਂ ਉਹਨਾਂ ਨੇ ਪਿਕਚਰ ਲਈ ਮੇਰੀ, ਤਾਂ ਮੇਰੀ ਗ੍ਰੀਨ ਆ ਗਿਆ, ਮੈਂ ਚਲੀ ਗਈ ਬੱਚਿਆਂ ਦੀ, ਉਹਨਾਂ ਦੇ ਲਈ ਗ੍ਰੀਨ ਆ ਗਿਆ, ਚਲੇ ਗਏ ਮੇਰੇ ਹਸਬੈਂਡ ਦੇ, ਉਹ ਗ੍ਰੀਨ ਆਏ ਹੀ ਨਾ, ਉਹਨਾਂ ਨੇ ਇੱਕ ਪਾਸੇ ਕੱਢ ਲਿਆ
1: ਜੀ।
4: ਹਾਂਜੀ, ਤੇ ਉਹ ਚਲੋ ਜਦ 2-4 ਮਿੰਟ ਬਾਅਦ ਉਹਨਾਂ ਨੇ ਫੇਰ ਭੇਜਤਾ, ਪਰ ਇਹ ਆ ਵੀ ਹੁਣ ਸਖਤਾਈ ਬਹੁਤ ਆ ਇਹਨਾਂ ਦੀ, ਹਨਾ। ਹਾਂਜੀ, ਤੇ ਪਰ ਇਹ ਮੈਨੂੰ ਐ ਲੱਗਦਾ ਵੀ ਇਹ ਦੁਬਾਰਾ ਹੁਣ ਨਾ, ਦੁਬਾਰਾ ਜਿਵੇਂ ਹੁਣ ਟਾਟਾ ਕੋਲ ਚਲੇ ਗਈ, ਤੇ ਮੈਨੂੰ ਲੱਗਦਾ ਦੁਬਾਰਾ ਵਿਕੂਗੀ ਇਹ
1: ਜਿਹੜੀ ਇਹਦੀ। ਹਾਂਜੀ ਬਿਲਕੁਲ,
4: ਜਹਾਜ਼ ਖੜਕੇ ਪਏ ਨੇ, ਐ ਲੱਗਦਾ ਜਿਵੇਂ ਖੜਖੜ ਖੜਖੜ ਕਰਦੇ ਨੇ, ਹਨਾ, ਤੇ ਬਈ ਇਹ ਹੁਣ ਮੈਨੂੰ ਲੱਗਦਾ ਅਡਾਨੀਆਂ ਕੋਲ ਫੇਰ ਦੁਬਾਰਾ ਇਹ ਅੰਬਾਨੀਆਂ ਕੋ ਜਾਊਗੀ ਇਹ ਕਿਸੇ ਨਾ ਕਿਸੇ ਕੋ ਕਿਹਦੇ ਕੋ ਜਾਂਦੀ ਆ ਇਹ
1: ਜਾਂ ਫਿਰ ਉਹ ਜਾਣ ਬੁੱਝ ਕੇ ਵੀ ਕਹਿ ਸਕਦੇ ਆ ਕਿ ਲੋਕ ਕੰਪਲੇਂਟ ਕਰਨਗੇ ਡਾਊਨ ਜਾਏਗੀ ਚੀਜ਼ ਫਿਰ ਉਹਦੇ ਫਿਰ ਕਹਿਣਗੇ ਭਾਈ ਸਾਡੇ ਕੋ ਬੰਦੋਬਸਤ ਨਹੀਂ ਹੁੰਦਾ ਇਸਤੇਮਾਲ ਇਹਨੂੰ ਫਿਰ ਜਾਂ ਤਾਂ ਕੋਈ ਜਿਹੜਾ ਸਹੂਲਤ ਦੇ ਸਕਦਾ ਉਹਨੂੰ ਫਿਰ ਦੇਣਗੇ ਫਿਰ ਉਹ ਉਡਾਨੀ ਹੈ ਜੀ
4: ਹਾਂਜੀ ਇਹਨਾਂ ਨੇ ਮੈਨੂੰ ਲੱਗਦਾ ਵੀ ਦੁਬਾਰਾ ਵਿਕੂਗੀ ਇਹ ਕਿਉਂਕਿ ਇਹਨਾਂ ਨੇ ਜਹਾਜ਼ ਵੀ ਨਵੇਂ ਕਿੰਨਾ ਚਿਰ ਤੋਂ ਆਰਡਰ ਕੀਤਾ ਇਹਨਾਂ ਨੂੰ ਮਿਲੇ ਹੀ ਨਹੀਂ ਹੈਗੇ ਉਹ ਪਾ ਹੀ ਨਹੀਂ ਰਹੇ ਹਜੇ ਹਾਂਜੀ ਤੇ ਇਸ ਕਰਕੇ ਪਰ ਭਾਈ ਸਾਹਿਬ ਮੈਂ ਦੇਖਿਆ ਮੈਂ ਏਅਰ ਇੰਡੀਆ ਤਾਂ ਚਲੋ ਜਿਹੜਾ ਇਹਦਾ ਤਾਂ ਹੈਗਾ ਹੈਗਾ ਮੈਂ ਫਰਵਰੀ ਚ ਗਈ ਸੀਗੀ ਮੈਂ ਵਰਜਨ ਏਅਰ ਚ ਗਈ ਵਰਜਨ ਏਅਰ ਇੰਨੀ ਨਿਕੰਮੀ ਏਅਰਲਾਈਨ ਇੰਗਲੈਂਡ ਵਾਲਿਆਂ ਦਾ ਆਪਾਂ ਤੋਂ ਵੀ ਮਾੜਾ ਆਪਣੇ ਤੋਂ ਵੀ ਮਾੜਾ ਹਾਲ ਆ ਹਾਂਜੀ ਉਹਦੇ ਚ ਪਾਣੀ ਹੋਈ ਨਾ ਬਾਥਰੂਮਾਂ ਚ ਆਵੇ
1: ਅੱਛਾ ਜੀ
4: ਹਾਂਜੀ ਉਹ ਸਾਰਿਆਂ ਨਾਲ ਨਿਕੰਮੇ ਨੇ ਇਹਨਾਂ ਨਾਲੋਂ
1: ਤੁਸੀਂ ਭੈਣ ਜੀ ਇਦਾਂ ਕਰਿਆ ਕਰੋ ਉੱਥੋਂ ਬਾਇਆ ਨਾ ਸਿੱਧਾ ਕੈਲੀਫੋਰਨੀਆ ਤੋਂ ਆਰਾਮ ਨਾਲ ਇੱਥੇ ਫਿਨਲੈਂਡ ਲਿਆ ਕਰੋ ਫਿਨਲੈਂਡ ਤੋਂ ਸਿੱਧੀ ਐਂਡ ਟੌਪ ਦੇ ਪਲੇਨ ਨੇ ਜੀ ਤੇ 8 ਘੰਟੇ ਆਰਾਮ ਦੇ ਨਾਲ ਤੁਸੀਂ ਜੇ ਤਾਂ ਰੂਸ ਦੀ ਜੰਗ ਜੁੰਗ ਨਾ ਲੱਗੀ ਹੋਵੇ ਤਾਂ 6.5 ਘੰਟੇ ਦੇ ਵਿੱਚ ਫਲਾਈਟ ਇੱਥੋਂ ਲਾ ਦਿੰਦੇ ਆ ਉਹ ਤੇ ਕਿਆ ਫਲਾਈਟਾਂ ਨੇ ਜੀ ਉਹ ਫਿਨਲੈਂਡ ਤੇ ਆਪਣੀ ਲਫਤਾਂਸਾ ਕਹਿ ਲਓ ਜਾਂ
4: ਲੁਫਤਾਂਸਾ ਨਾਲੋਂ ਵੀ ਨਾ ਮੈਂ ਜਦੋਂ ਪਹਿਲੀ ਵਾਰੀ ਅਮਰੀਕਾ ਚ ਆਈ ਆ ਹਾਂਜੀ ਇਹ ਜਿਹੜੇ ਸੇਖਾਂ ਦੀਆਂ ਤੇ ਅਰਬਸ ਵਾਲੀਆਂ ਤਾਂ ਸਾਰੀਆਂ ਬਹੁਤ ਨੇ ਇਸ ਜਾਂਦੇ ਹੋਏ ਅਸੀਂ ਟਰਕਿਸ਼ ਦੇ ਵਿੱਚ ਗਏ ਸੀ ਬਹੁਤ ਸੋਹਣੀ ਏਅਰਲਾਈਨ ਬਹੁਤ ਹੀ ਵਧੀਆ ਬਹੁਤ ਉਹਨਾਂ ਦੀਆਂ ਏਅਰ ਹੋਸਟੇਸ ਬਹੁਤ ਵਧੀਆ ਜਦੋਂ ਮੈਂ 86 ਚ ਆਈ ਸੀ ਤਾਂ ਮੈਂ ਜਾਪਾਨ ਏਅਰਲਾਈਨ ਚ ਆਈ ਸੀ ਤੇ ਹੁਣ ਵੀ ਅਸੀਂ ਉਧਰੋਂ ਆਏ ਜਾਪਾਨ ਦੇ ਵਿੱਚ ਆਏ ਜਾਪਾਨ ਵਾਲੇ ਬਹੁਤ ਵਧੀਆ ਉਹਨਾਂ ਦੀ ਏਅਰ ਹੋਸਟੇਸ ਇੰਨੀ ਵਧੀਆ ਸਰਵਿਸ ਇੰਨੀ ਵਧੀਆ ਕਲੀਨ ਐਂਡ ਤੱਕ ਤੁਹਾਨੂੰ ਪਤਾ ਨੀ ਲੱਗਦਾ ਕਿ ਵਾਸ਼ਰੂਮ ਕਿਸੇ ਨੇ ਯੂਜ਼ ਵੀ ਕੀਤੇ ਆ
1: ਜੀ ਮੈਂ ਸੱਚੀ ਦੱਸਾਂ ਮੈਂ ਤਾਂ ਫਿਨਏਅਰ ਦੇ ਵਿੱਚ ਵੀ ਨਾ ਕਈ ਵਾਰੀ ਆਪਣੇ ਲੋਕ ਹੁੰਦੇ ਆ ਮਤਲਬ ਕਿ ਸਰਵਿਸ ਦੇ ਵਿੱਚ ਤੇ ਮੈਂ ਤਾਂ ਮਾਫੀ ਚਾਹੁੰਦਾ ਮੈਂ ਗੱਲ ਕਹਾਂ ਕਿਉਂਕਿ ਆਪਣਾ ਜਿਹੜਾ ਐਟੀਟਿਊਡ ਹੈ ਨਾ ਉਹ ਹਟਦਾਣੀ ਚਾਹੇ ਕਿਸੇ ਵੀ ਮੁਲਕ ਚ ਚਲ ਜਾਈਏ ਤਾਂ ਮੈਂ ਅਹਿਮੀਅਤ ਉਹੀ ਦਿੰਦਾ ਹੁੰਦਾ ਕਿ ਮੈਨੂੰ ਫਿਨਿਸ਼ ਹੀ ਜਿਹੜਾ ਸਰਵ ਕਰੇ ਜੇ ਮੈਂ ਉਹਨੂੰ ਖਾਸ ਸੱਦਾ ਵੀ ਭੇਜ ਮੈਂ ਭਾਈ ਉਹਦੇ ਨਾਲ ਮੈਂ ਗੱਲ ਕਰਨੀ ਮੈਂ ਮੈਨੂੰ ਨਾ ਹਿੰਦੀ ਆਉਂਦੀ ਆ ਨਾ ਪੰਜਾਬੀ ਆਉਂਦੀ ਆ ਮੈਂ ਮੇਰਾ ਕੋਈ ਲੈਣ ਦੇਣ ਨਹੀਂ
4: ਜਿੱਥੇ ਵੀ ਜਿਹੜੇ ਵੀ ਜਿਹੜੀ ਵੀ ਫਲਾਈਟ ਚ ਮਿਕਸ ਜੈਂਟਰੀ ਹੋਊਗੀ ਉਹ ਤੁਸੀਂ ਇੰਜੋਏ ਕਰੋਗੇ
1: ਬਿਲਕੁਲ ਹੈ ਜੀ
4: ਹਨਾ ਕਈ ਸਾਲਾਂ ਦੀ ਗੱਲ ਆ ਮੈਂ ਇਥੋਂ ਫਰਾਂਸ ਏਅਰਲਾਈਨ ਸੀਗੀ ਹਾਲੈਂਡ ਗਈ ਹਾਲੈਂਡ ਤੋਂ ਫਿਰ ਇੱਥੇ ਆਈ ਉਹ ਉਹਨਾਂ ਨੇ ਉਹਨਾਂ ਦੇ ਜਹਾਜ਼ ਵੈਸੇ ਫਰਾਂਸ ਏਅਰਲਾਈਨ ਦਾ ਲੈ ਕੇ ਗਿਆ ਹਾਲੈਂਡ ਲੈ ਕੇ ਗਿਆ ਤੇ ਹਾਂਜੀ ਉਹਨਾਂ ਦਾ ਕੋਈ ਆਪਸ ਵਿੱਚ ਦੋ ਤਿੰਨ ਫਲਾਈਟਾਂ ਦੇ ਉਹਨਾਂ ਨੇ ਮਰਜ ਕਰਕੇ ਲੈ ਕੇ ਗਏ
1: ਹਾਂਜੀ
4: ਤੇ ਤੁਸੀਂ ਉਹ ਜਿਹੜੀਆਂ ਫਲਾਈਟਾਂ ਨੇ ਨਾ ਜਿਵੇਂ ਹੁਣ ਜਾਪਾਨ ਵਾਲੀ ਸੀ ਇਹਦੇ ਚ ਮਿਕਸ ਸੀਗੇ ਕਿਉਂਕਿ ਆਪਣੇ ਲੋਕੀ ਜਾਪਾਨ ਵਾਲੀ ਚ ਨਹੀਂ ਜਾਂਦੇ ਜਾ ਤੇ ਬਹੁਤ ਘੱਟ ਆ ਹਜੇ ਤੇ ਆਪਣੇ ਤਾਂ ਹੋਰ ਏਅਰਲਾਈਨਾਂ ਦੇ ਵਿੱਚ ਜਿਹ ਚ ਜ਼ਿਆਦਾ ਆਪਣੇ ਲੋਕਾਂ ਦਾ ਰਸ਼ ਹੁੰਦਾ ਉਸੇ ਚੀਜ਼ ਜਾਂਦੇ ਨੇ ਤੇ ਇੱਕ ਜਿਨ੍ਹਾਂ ਦੇ ਵਿੱਚ ਆਪਣੇ ਕਹਿਣਾ ਤੇ ਨੀ ਚਾਹੀਦਾ ਅਸੀਂ ਵੀ ਉਸ ਉਨਾ ਹੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ
1: ਬਿਲਕੁਲ
4: ਪਰ ਇਹ ਦੁਖੀ ਬਹੁਤ ਕਰਦੇ ਆ ਗੰਦ ਬਹੁਤ ਪਾਉਂਦੇ
1: ਬਿਲਕੁਲ ਕਰਦੇ ਆ ਜੀ ਹਨਾ ਕੁਝ ਪੁੱਛ ਵੀ ਲਵੋ ਨਾ ਨਹੀਂ ਪਤਾ ਤਾਂ ਇਹਦੇ ਬਾਰੇ ਤਾਂ ਉਹ ਮਤਲਬ ਕਿ ਅੱਗੇ ਹੋਰ ਹੀ ਤਰ੍ਹਾਂ ਮਤਲਬ ਕਿ ਆਪਣਾ ਉਹ ਬਿਹੇਵ ਕਰਦੇ ਆ ਜੀ ਫਿਰ ਉਹ ਚੰਗਾ ਨਹੀਂ ਲੱਗਦਾ ਕਿ ਉਹਦੇ ਨਾਲ ਉਹ ਕਹੀਦਾ ਛੱਡੋ ਪਰਾਂ ਨਾ ਚਲੋ ਹੋਰ ਕਿਸੇ ਨਾਲ
4: ਵਰਜਨ ਵਰਜਨ ਦੇ ਵਿੱਚ ਵਰਜਨ ਏਅਰਲਾਈਨ ਦੇ ਵਿੱਚ ਇੱਕ ਇੰਡੀਅਨ ਏਅਰ ਹੋਸਟੈਸ ਪਰ ਸਭ ਉਹ ਸਾਨੂੰ ਦੇਖ ਕੇ ਸਾਡੇ ਕੋਲ ਜਦੋਂ ਆਇਆ ਕਰੇ ਨਾ ਉਹ ਇੰਨਾ ਮੂੰਹ ਬਣਾਇਆ ਕਰਿਆ ਲੱਗਿਆ ਕਰੇ ਕੋਈ ਵਿਚਾਰੇ
1: ਬਿਲਕੁਲ
4: ਮੈਂ ਕਿਹਾ ਵੀ ਆਹ ਵੀ ਔਖਾ ਹੀ ਆ ਹਨਾ ਹੁਣ ਇਹ ਤਾਂ ਡੀਲ ਕਰਨਾ ਹੀ ਪੈਣਾ ਤੇ ਹਾਂਜੀ ਵਧੀਆ ਤੁਸੀਂ ਵਧੀਆ ਸੀਗਾ ਸਾਰਾ ਟ੍ਰਿਪ ਤਾਂ ਵਧੀਆ ਸੀਗਾ ਚਲੋ ਇੰਜੋਏ ਕਰਕੇ ਆਏ ਬੱਚੇ ਵੀ ਰਹੇ ਉੱਥੇ ਸਾਰਾ 2.5 ਮਹੀਨੇ ਲਾਇਆ ਏ ਬੱਚੇ ਤੇ ਵਧੀਆ ਹੋ ਗਿਆ ਗਰਮੀ ਤਾਂ ਬਹੁਤ ਸੀਗੀ ਪਰ ਇਹ ਆ ਵੀ ਸਾਡੇ ਕੋਲ ਬਹੁਤ ਛੋਟੀ ਜਿਹੀ ਨਹਿਰ ਆ ਤੇ ਬੱਚੇ ਉੱਥੇ ਨਹਿਰ ਤੇ 2 ਟਾਈਮ ਨਹਾਉਣ ਜਾਂਦੇ ਸੀਗੇ ਚਲੇ ਜਾਂਦੇ ਸੀ ਤੇ ਛੋਟੀ ਹੋਈ ਆ ਬਹੁਤ ਛੋਟੀ ਹੋਈ ਆ ਤੇ ਗਰਮੀ ਸੀ ਸੂਆ ਕਹਿੰਦੇ ਜਿਵੇਂ ਆਪਣੇ ਰਜਵਾਹਾ ਸੂਆ ਕਹਿ ਦਿੰਦੇ ਨੇ ਹਾਂਜੀ ਤੇ ਪਰ ਫੇਰ ਵੀ ਉਹ ਜਿਵੇਂ ਛੋਟੇ ਤੇ ਤਾਂ ਉਹ ਪਾ ਦਿੰਦੇ ਸੀਗੇ ਫਲੋਟੀ ਜੀ ਲੈ ਕੇ ਗਏ ਸੀ ਇੱਥੋਂ ਸੇਫਟੀ ਜੈਕਟ ਜੀ ਉਹ ਪਾ ਕੇ ਰੱਖਦੇ ਸੀ ਹਮੇਸ਼ਾ ਤੇ ਫਿਰ ਇੱਕ ਹੋਰ ਨੇੜੇ ਸਾਡੇ ਹੁਣ ਐਸੇ ਸਾਲ ਇੱਕ ਸਵਿਮਿੰਗ ਪੂਲ ਬਣਾਇਆ ਉਹਦੇ ਚ ਪਹਿਲੇ ਮਹੀਨੇ ਇਹਨਾਂ ਨੂੰ ਮੈਂਬਰਸ਼ਿਪ ਲੈਤੀ ਸੀ ਤੇ 1 ਘੰਟੇ ਦੇ ਉਹ 2500 ਰੁਪਇਆ ਲੈਂਦਾ ਡੇਲੀ ਜੇ ਤੁਸੀਂ ਮੰਥਲੀ ਜਾਣਾ ਜੇ ਤੁਸੀਂ ਡੇਲੀ ਬੇਸ ਤੇ ਜਾਣਾ 200 ਰੁਪਇਆ ਲੈਂਦੇ ਸੀਗੇ ਉਹ ਹਨਾ ਫਿਰ ਅਸੀਂ ਮੈਂਬਰਸ਼ਿਪ ਇਹਨਾਂ ਨੂੰ ਲੈਤੀ ਸੀ ਫਿਰ ਬਾਅਦ ਚ ਸੋਚਿਆ ਵੀ ਇਹ ਫਰੈਸ਼ ਵਾਟਰ ਚ ਜ਼ਿਆਦਾ ਵਧੀਆ ਹੈ ਇਹਦੇ ਚ ਹਨਾ ਤੇ ਫਿਰ ਇਹਦੇ ਚ ਸੂਏ ਚ ਵੀ 2 ਟਾਈਮ ਨਹਾਓ ਆਪਣਾ ਠੰਡਾ ਪਾਣੀ ਪਾਣੀ ਤੇ ਤਾਜ਼ਾ ਵਗਦਾ ਪਾਣੀ ਓਹਦੇ ਚ
1: ਫਿਰ ਕੈਲੋਰੀ ਵਗੈਰਾ ਵੀ ਪਾਉਂਦੇ ਆ
4: ਹਾਂਜੀ ਹਾਂਜੀ ਤੇ ਬਾਕੀ ਤੁਸੀਂ ਆ ਜਿਹੜੀ ਕਬੱਡੀ ਦੀ ਗੱਲ ਕਰ ਰਹੇ ਸੀ ਭਾਰਤ ਸਾਹਿਬ ਇਹ ਤਾਂ ਤੁਹਾਨੂੰ ਯਾਦ ਹੋਣਾ 15-20 ਸਾਲ ਜਦੋਂ ਹੋ ਗਏ 17-18 ਸਾਲ ਹੋ ਗਏ ਹੋਣਗੇ ਮੇਰੇ ਖਿਆਲ ਤੇ ਜਦੋਂ ਬਾਦਲ ਇਹ ਪ੍ਰੋਗਰਾਮ ਏਡਾ ਬੜਾ ਕਰਦੇ ਹੁੰਦੇ ਸੀ ਕਬੱਡੀ ਟੂਰਨਾਮੈਂਟ ਦਾ ਪਲੇਅਰਾਂ ਦਾ ਜਦੋਂ ਹਾਂਜੀ ਯਾਦ ਆ ਜਦੋਂ ਤੁਹਾਨੂੰ ਬਿਲਕੁਲ ਜਦੋਂ ਹਰਭਜਨ ਮਾਨ ਦਾ ਵੀ ਬਹੁਤ ਪ੍ਰੋਟੈਸਟ ਹੋਏ ਹੋਇਆ ਸੀ
1: ਹਾਂਜੀ
4: ਹਾਂਜੀ ਬਿਲਕੁਲ ਤੇ ਆ ਸੱਤੀ ਹੁੰਦੀ ਸੀਗੀ ਜਿਹੜੀ ਆਪਣਾ ਹਾਂਜੀ ਅਨਾਊਂਸਰ ਹੁੰਦੀ ਸੀਗੀ ਆਪਣਾ ਤੇ ਉਦੋਂ ਤੋਂ ਹੀ ਇਹ ਤਾਂ ਚੱਲਿਆ ਆਉਂਦਾ ਬਹੁਤ ਡਾਮ ਪਰ ਹੁਣ ਉਹਦੇ ਜਾਣੀ ਕਿ ਇੰਨਾ ਚਿਰ ਬਾਅਦ ਰਿਜ਼ਲਟ ਹੁਣ ਆਉਣੇ ਸ਼ੁਰੂ ਹੋ ਗਏ
1: ਹਨਾ
4: ਹਾਂਜੀ ਉਹ ਦਿਖਣਾ ਹੋ ਤਾਂ ਇਹ ਉਦੋਂ ਹੀ ਗਿਆ ਸੀ ਸ਼ੁਰੂ ਹਨਾ ਤੇ ਇਹਨਾਂ ਨੇ ਜਿਹੜੀ ਹੁਣ ਜਿਵੇਂ ਹਾਕੀ ਸੀਗੀ ਤੁਸੀਂ ਦੇਖੋ ਪੰਜਾਬ ਦੀ ਕਿੱਡੀ ਵੱਡੀ ਗੇਮ ਸੀਗੀ ਉਹਦਾ ਕੀ ਬੁਰਾ ਹਾਲ ਹਨਾ ਸੰਸਾਰਪੁਰ ਸਾਰੇ ਗੜ੍ਹ ਸੀਗਾ ਉੱਥੇ ਸਾਰੇ ਪਲੇਅਰ ਕਿੰਨੇ ਖੇਲਦੇ ਸੀਗੇ ਸਾਡੀ ਵੀ ਇੱਕ ਰਿਸ਼ਤੇਦਾਰੀ ਆ ਦੂਰ ਦੀ ਉੱਥੇ
1: ਹਾਂਜੀ
4: ਤੇ ਉਹ ਦੇਖੋ ਕਿਵੇਂ ਖਤਮ ਕਰਤੀ ਹਨਾ ਤੇ ਹੁਣ ਕ੍ਰਿਕਟ ਦੇ ਵਿੱਚ ਚਲੇ ਗਏ ਸਾਰੇ ਪੈਸਾ ਬਹੁਤ ਆ ਪਰ ਉੱਥੇ ਇਹ ਰਿਸਟ੍ਰਿਕਸ਼ਨ ਤਾਂ ਹੈਗੀ ਨਾ ਟੈਸਟ ਦੀ ਡੋਪ ਟੈਸਟ ਦੀ ਤਾਂ ਹੈਗੀ ਆ ਤੇ ਪਰ ਇਹਨਾਂ ਨੇ ਇਹ ਰੱਖੀ ਹੋਈ ਨੀ ਹੈਗੀ ਇਸ ਗੱਲ ਦੀ ਤੇ ਖੁੱਲੀ ਖੇਡ ਕਰਤੀ ਤੇ ਉਸ ਸਮਾਂ ਤੇ ਮੁੰਡੇ ਥੋੜੀ ਉਮਰ ਦੇ ਸੀਗੇ ਉਹ ਇਹਨਾਂ ਨੂੰ ਜਿਹੜਾ ਕਹਿੰਦੇ ਨੇ ਹਿਪਨੋਟਾਈਜ਼ ਹੀ ਇਸ ਤਰ੍ਹਾਂ ਕਰਦੇ ਨੇ ਵੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਗਲਤ ਯੂਜ਼ ਕਰਦੇ ਆ ਕੀ ਚੀਜ਼ ਲੈਣੇ ਆ ਕੀ ਨਹੀਂ ਉਹਦਾ ਕੀ ਨੁਕਸਾਨ ਹੋਊਗਾ
1: ਜੀ ਦੇਖੋ ਕਈਆਂ ਨੂੰ ਤਾਂ ਲਾਲਚ ਹੁੰਦਾ ਨਾ ਕਿ ਬਾਹਰ ਦਾ ਗੇੜਾ ਲੱਗ ਜਾਊਗਾ ਜਾਂ ਇਹਨਾਂ ਚੀਜ਼ਾਂ ਦੇ ਵਿੱਚ ਇਹ ਹੁੰਦੇ ਆ ਕਿ ਇੱਕ ਵਾਰੀ ਨਿਕਲ ਜਾਈਏ ਬਹੁਤ ਸਾਰੇ ਕਬੱਡੀ ਦੇ ਵਿੱਚ ਆਏ ਵੀ ਵਾਪਸ ਨਹੀਂ ਗਏ ਹਨਾ ਇਦਾਂ ਦੇ ਵੀ ਹੈਗੇ ਆ ਵਿੱਚ ਉੱਥੇ
4: ਬਹੁਤ ਹੈਗੇ ਨੇ ਚਲੋ ਠੀਕ ਆ ਉਹ ਤਾਂ ਸੈੱਟ ਹੋ ਗਏ ਇੱਧਰ ਆ ਕੇ ਉਹਨਾਂ ਨੇ ਤਾਂ ਹਨਾ ਤੇ ਚਲੋ ਜੇ ਉਹਨਾਂ ਨੇ ਇਸ ਰੂਟ ਨੂੰ ਚੁਣਿਆ ਹੀ ਆ ਵੀ ਕਬੱਡੀ ਚ ਆ ਕੇ ਇੱਧਰ ਆ ਗਏ ਉਹਨਾਂ ਨੇ ਆਪਦਾ ਚਲੋ ਸੈਟਲਮੈਂਟ ਲਈ ਉਹ ਵੀ ਠੀਕ ਘੱਟੋ ਘੱਟ ਨਸ਼ਿਆਂ ਤੋਂ ਤਾਂ ਬਚੇ ਰਹੇ ਨਾ ਕੁਛ ਜਿਹੜੀ ਆਹ ਮਾਰ ਹੁਣ ਪੈ ਰਹੀ ਆ ਇਹ ਤੋਂ ਤਾਂ ਬਚ ਗਏ ਨਾ ਹਾਂਜੀ ਤੇ ਆਹ ਦੇਖੋ ਤਾਂ ਹਰਿਆਣੇ ਦਾ ਉਹ ਜਿਹੜਾ ਇੱਕ ਹਸੀਲੂ ਆ ਜਿਹੜੀ ਵਾਈਫ ਨੇ ਹੁਣੇ ਥੋੜਾ ਜਿਹਾ ਹਾਦਸਾ
1: ਹੋਇਆ
4: ਹਰਿਆਣੇ ਚ ਕੁੜੀਆਂ ਦੀ ਕਬੱਡੀ ਵੀ ਬਹੁਤ ਮਸ਼ਹੂਰ ਆ ਸਾਡੇ ਨੇੜੇ ਤੇੜੇ ਦੇ ਪਿੰਡਾਂ ਦੀਆਂ ਬਹੁਤ ਕੁੜੀਆਂ ਕਬੱਡੀ ਦੇ ਵਿੱਚ ਟੌਪ ਦੀਆਂ ਖਲਿਆ ਤੇ ਇੱਥੇ ਵੀ ਆਈ ਹੋਈ ਆ ਫ੍ਰਿਜ਼ਨੋ ਵੀ ਉਹ ਆਪਣਾ ਸਟੇਟ ਲੈਵਲ ਤੇ ਖੇਲੀ ਆ ਜਾਂ ਨੈਸ਼ਨਲ ਲੈਵਲ ਤੇ ਖੇਲੀ ਹੋਈ ਆ
1: ਤੇ
4: ਭਲਵਾਨੀ ਜ਼ਿਆਦਾ ਮਸ਼ਹੂਰ ਸੀ ਭਵਾਨੀਗੜ੍ਹ ਆਪਣਾ ਇੱਧਰ ਇਹਨਾਂ ਨੇ ਚੌਟਾਲਿਆਂ ਨੇ ਇੱਧਰ ਬਣਾਇਆ ਹੋਇਆ ਸੀ ਨਾ ਉਹ ਹਾਂਜੀ ਉਹ ਜਿਹਨੂੰ ਅਖਾੜੇ ਹਾਂਜੀ ਇਹਨਾਂ ਦਾ ਛੋਟਾ ਚੌਟਾਲਾ ਹੀ ਉਸ ਦਾ ਪ੍ਰਧਾਨ ਸੀਗਾ ਉਹ ਫੈਡਰੇਸ਼ਨ ਵਗੈਰਾ ਦਾ ਜਿਹੜੀ ਬਣਾਈ ਹੋਈ ਸੀ ਇਹਨਾਂ ਨੇ ਤੇ ਪਰ ਹੁਣ ਇਹ ਸਾਰੇ ਪਾਸੇ ਹੀ ਹੋ ਗਿਆ ਸਾਰੇ ਹੁਣ ਰਿਜ਼ਲਟ ਆਉਣ ਲੱਗ ਗਏ ਤੇ ਕਿੰਨੇ ਹਾਦਸੇ ਹੋਈ ਜਾਂਦੇ ਆ ਕਿੰਨੇ ਸੋਹਣੇ ਜਵਾਨ ਮੁੰਡੇ ਉਹ ਆ ਜਿਹੜਾ ਕੀ ਗੁਰਜੀਤ ਸੀ ਕੌਣ ਗੁਰਮੀਤ ਕੀ ਗੁਰਜੀਤ ਸੀਗਾ ਜਿਹੜਾ ਥੋੜੇ ਦਿਨ ਹੋਏ ਨੇ ਪਲੇਅਰ ਮਰਿਆ ਉਹ ਤਾਂ ਆਪਣੇ ਆਪ ਹਾਂਜੀ ਉਹ ਤਾਂ ਆਪਣੇ ਆਪ ਹੀ ਕਹੀ ਜਾਂਦਾ ਵੀ ਹਾਂ ਮੈਨੂੰ ਜੇ ਕੋਈ ਕੱਢ ਲੈਂਦਾ ਮੈਨੂੰ ਕੋਈ ਉਹਦੇ ਵਿੱਚੋਂ ਬਾਹਰ
1: ਮਤਲਬ ਖੜਾ ਹੁੰਦਾ ਵੀ ਤੁਹਾਨੂੰ ਪਾਇਆ ਕਿਹਨੇ ਸੀ ਕਹਿਣ ਦੇ ਉੱਤੇ ਗਏ ਸੀ ਇਹਦਾ ਸਵਾਲ ਖੜਾ ਹੁੰਦਾ ਜੀ
4: ਜਦ ਇਹ ਸ਼ੁਰੂ ਜਾਂਦੇ ਨੇ ਉਦੋਂ ਤਾਂ ਇਹ ਚੌੜ ਚੌੜ ਚ ਲੈਂਦੇ ਨੇ ਖਾਂਦੇ ਨੇ ਹਨਾ ਤੇ ਪਰ ਬਾਅਦ ਚ ਪਤਾ ਲੱਗਦਾ ਇਹਨਾਂ ਦਾ ਇਹ ਗੱਲਾਂ ਦਾ ਤਾਂ ਬਹੁਤ ਮਾੜੀਆਂ ਗੱਲਾਂ ਨੇ ਇਹ ਤਾਂ ਹੁਣ ਇਹ ਮੈਨੂੰ ਤਾਂ ਲੱਗਦਾ ਨੀ ਕਦੇ ਵੀ ਪਤਾ ਨੀ ਹੁਣ ਕਿਵੇਂ ਰਿਵਰਸ ਹੋਣਗੇ ਹੁਣ ਤਾਂ ਮੈਂ
1: ਦੇਖਦੀ ਸੀ ਕੰਪੀਟੀਸ਼ਨ ਚ ਇਹਦੇ ਤੋਂ ਤੇਰੇ ਤੋਂ ਅੱਗੇ ਨਿਕਲ ਜਾਊਗਾ ਉਹ ਚੀਜ਼ਾਂ ਦੇ ਵਿੱਚ ਪਾੜ ਦਿੱਤੇ ਨਾ ਇਹ ਚੀਜ਼ ਤਾਂ
4: ਹੁਣ ਜਿਹੜੀ ਇਹ ਪੋਲਿਟਿਕਸ ਆ ਨਾ ਜਿਹੜੀ ਇਹ ਗੇਮਾਂ ਦੇ ਵਿੱਚ
1: ਗੇਮਾਂ ਚ ਵੀ ਆ ਗਈ ਹੈ ਜੀ ਬਿਲਕੁਲ
4: ਗੇਮਾਂ ਦੇ ਤੇ ਕਿਸੇ ਪੋਲਿਟਿਕਸ ਤਾਂ ਹੁਣ ਸਾਡੇ ਇਹਨਾਂ ਨੇ ਤਾਂ ਸਾਡੇ ਘਰਾਂ ਦੇ ਵਿੱਚ
1: ਵੀ ਪੇਸ਼ ਕੀਤੀ ਹੈ ਬਿਲਕੁਲ
4: ਤੇ ਹੁਣ ਆ ਜਿਹੜੇ ਜਿਵੇਂ ਤੁਸੀਂ ਦੇਖੋ ਪਤਾ ਨੀ ਉਹ ਕਿੰਨੇ ਕ ਵਿੱਚੋਂ ਆਪ ਪੋਲਿਟਿਕਸ ਸੱਚੀ ਮਿੱਚੀ ਦੇ ਬਾਜਵੇ ਸੀਗੇ ਕੋਈ ਬੀਜੇਪੀ ਵਾਲਾ ਕੋਈ ਕਾਂਗਰਸ ਵਾਲਾ ਇੱਕੋ ਹੀ ਭਰਾ ਦੋ
1: ਇੱਕੋ ਘਰ ਚ ਰਹਿੰਦੇ ਆ ਚੁਬਾਰੇ ਦੇ
4: ਉੱਤੇ ਬੀਜੇਪੀ ਵਾਲਾ ਰਹਿੰਦੇ ਨੇ ਹਨਾ ਇਹ ਤਾਂ ਪਰਿਵਾਰਾਂ ਚ ਵੜ ਗਈ ਹੁਣ ਇਹ ਨਿਕਲ ਨੀ ਪਤਾ ਨੀ ਮੈਨੂੰ ਤਾਂ ਲੱਗਦਾ ਨੀ ਹੈਗਾ ਵੀ ਕਦੋਂ ਰਿਵਰਸ ਕਿਵੇਂ ਹੋਊਗਾ ਹੋ ਵੀ ਜਾਊ ਕਿ ਨਹੀਂ ਹੋਊਗਾ ਤੇ
1: ਪਰ ਲੋ ਪੁਰ ਲੋ ਆਉਂਦੇ ਜੀ ਫੇਰੇ ਕੰਮ ਨਿਭਾ ਲੈਂਦਾ
4: ਹੁਣ ਉਹ ਦੂਜਾ ਤਾਂ ਰਹਿਣਾ ਨੀ ਹੈਗਾ, ਐਟਮ ਬੰਬ ਵਾਲਾ ਤਾਂ ਕੰਮ ਰਹਿਣਾ ਦੀ ਪਰਲੋ ਤੇ ਹੀ,
1: ਬਿਲਕੁਲ
4: ਪਰਲੋ ਦੇ ਨਾਲ ਹੀ ਨਵੇਂ ਸਿਰੋਂ ਤੇ ਸਾਰਾ ਕੁਛ ਹੋਊਗਾ ਸਭ, ਫੇਰ ਸ਼ਾਇਦ
1: ਫੇਰ ਕਵਾਂਗੇ ਮਿੱਟੀ ਪਾਓ
4: ਦਿਮਾਗ ਲੋਕਾਂ ਦਾ ਦਿਮਾਗ ਵੀ ਸਹੀ ਤਰੀਕੇ ਵਾਲੇ ਪਾਸੇ
1: ਕਈ ਵਾਰੀ ਪੈਂਦੀ ਲੱਗਦਾ ਨਾ ਸਾਰਾ ਕੁਝ ਨਵੇਂ ਸਿਰੇ ਤੋਂ ਸ਼ੁਰੂ
4: ਹੁਣ ਵੈਸੇ ਵਾਕਈ ਭਾਰੇ ਸਾਹਿਬ ਤੁਹਾਡੀ ਸੱਚੀ ਨੀ ਕਹਿਣਾ ਸੱਚੀ, ਇੰਨਾ ਕੁਛ ਇੰਨਾ ਹੋਰੇ ਤਰ੍ਹਾਂ ਦਾ ਹੋ ਗਿਆ ਸਾਰਾ ਕੁਛ ਹੀ ਹੈ ਨਾ ਸਾਰੇ ਪਾਸੇ ਦੇਖੋ, ਖਾਣ ਵਾਲੀਆਂ ਚੀਜ਼ਾਂ ਨੇ, ਪਹਿਨਣ ਵਾਲੀਆਂ ਚੀਜ਼ਾਂ ਨੇ, ਬਿਹੇਵੀਅਰ ਆ ਬੱਚਿਆਂ ਦਾ, ਆਪ ਦਾ, ਤੁਹਾਡੀ ਸੋਸਾਇਟੀ ਦਾ, ਘਰ ਦੇ ਵਿਚ, ਬਾਹਰ, ਗੁਆਂਢ ਚ। ਉਹ ਲੱਗਦਾ ਵੀ ਹੁਣ ਨਾ ਪਤਾ ਨੀ ਬਈ ਦੁਬਾਰਾ ਸਿਰੇ ਨਵੇਂ ਸਿਰੇ ਹੀ ਇੱਕ ਜਿਵੇਂ ਪੁਰਾਣੇ ਟਾਈਮ ਚ ਸਾਰਾ ਢਾਂਚਾ ਹੀ ਦੁਬਾਰਾ ਬਣਾਉਣ ਵਾਲਾ ਹੋਇਆ ਪਿਆ।
1: ਬਿਲਕੁਲ,
4: ਤੇ ਪਤਾ ਨੀ ਬਣੂਗਾ ਵੀ ਕਿ ਨਹੀਂ, ਹੁਣ ਦੇਖੋ ਕਿਵੇਂ ਬਣਦਾ। ਤੇ ਹਾਂਜੀ, ਤੇ ਹੋਰ ਸਭ ਠੀਕ ਹੈ ਜੀ?
1: ਹਾਂਜੀ, ਬਹੁਤ ਵਧੀਆ ਭੈਣ ਜੀ, ਬਹੁਤ ਵਧੀਆ ਲੱਗਿਆ ਤੁਸੀਂ ਜੁੜੇ ਹੋ।
4: ਕਿਹੜਾ ਨਾਵਲ ਪੜ੍ਹਦੇ ਹੋ ਹੁਣ? ਨਾ ਪੰਜਾਬ ਦੀ,
1: ਉਹ ਜਿਹੜਾ ਤੁਸੀਂ ਛੱਡ ਕੇ ਗਏ ਸੀ ਉੱਥੇ ਹੀ ਖੜਾ ਜੀ।
4: ਅੱਛਾ,
1: ਹਾਂਜੀ, ਉਹਦਾ 10 ਕੁ ਐਪੀਸੋਡ ਕੀਤੇ ਆ। ਤੇ ਫਿਰ ਕੋਸ਼ਿਸ਼ ਤਾਂ ਹੁੰਦੀ ਹੈ ਫਰਾਈਡੇ ਵਾਲੇ ਦਿਨ ਨੂੰ ਜ਼ਰੂਰ ਇੱਕ ਚੈਪਟਰ ਸਾਂਝਾ ਕਰੀਏ। ਤੇ ਪਿਛਲੇ ਦਿਨਾਂ ਦੇ ਵਿੱਚ ਵੀ ਬਿਜ਼ੀ ਰਿਹਾ ਸਾਰਾ ਪ੍ਰੋਗਰਾਮ ਜੀ, ਫਿਰ ਵਿੱਚ ਕਰ ਨਹੀਂ ਹੋਇਆ। ਤੇ ਹੁਣ ਮੈਂ ਜ਼ਰੂਰ ਕੋਸ਼ਿਸ਼ ਕਰਾਂਗਾ ਕਿ ਫਰਾਈਡੇ ਜ਼ਰੂਰ ਉਹਦੀ ਇੱਕ ਕੜੀ ਜ਼ਰੂਰ ਸਾਂਝੀ ਕੀਤੀ ਜਾਵੇ।
4: ਹਾਂਜੀ, ਬਾਕੀ ਬੰਦ ਕਰ ਲਿਆ ਕਰੋ, ਕਾਲ ਵਗੈਰਾ ਲੈਣੀ ਬੰਦ ਕਰ ਲਈ ਤੇ ਉਸ ਦਿਨ ਸਿਰਫ
1: ਜਾਂ ਫਿਰ ਮੈਂ ਹੁਣ ਸੋਚਦਾ ਸੀਗਾ ਜੇ ਦੋਸਤ ਫਰਾਈਡੇ ਵਾਲੇ ਦਿਨ ਨੂੰ ਜ਼ਿਆਦਾ ਕਾਲ ਕਰਦੇ ਆ ਤਾਂ ਫਿਰ ਵਿੱਚ ਕਰ ਲੈਂਦੇ ਆ, ਕਿਸੇ ਦਿਨ ਵੈਡਨਸਡੇ ਕਰ ਲੈਂਦੇ ਆ, ਜਾਂ ਵੈਡਨਸਡੇ ਜਾਂ ਕਿਸੇ ਆਪਣੇ ਜਾਂ ਵੀਰਵਾਰ ਕਰ ਲੈਂਦੇ ਆ ਜੀ, ਕੋਈ ਦਿਨ ਬਦਲ ਲਾਂਗੇ ਨਹੀਂ ਤਾਂ। ਹਾਂਜੀ, ਜਿੰਮੇਵਾਰੀ ਪੈ ਗਈ ਫਿਰ। ਤੇ ਪਹਿਲਾਂ ਥੋੜਾ ਜਿਹਾ ਹੁੰਦਾ ਸੀ ਰਲ ਮਿਲ ਕੇ ਕਿਤੇ ਫ੍ਰੀ ਟਾਈਮ ਕੱਢ ਲੈਂਦੇ ਸੀਗੇ, ਜਾਂ ਫਿਰ ਉਹ ਸਾਰਾ ਕੁਝ ਆਪਣੇ ਸਿਰ ਦੇ ਉੱਤੇ ਆ ਜਾਂਦਾ ਜੀ, ਫਿਰ ਉਹ ਟਾਈਮਿੰਗ ਦੀ ਥੋੜੀ ਜਿਹੀ ਔਖੀ ਹੋ ਜਾਂਦੀ ਹੈ। ਸੁਪਰਵਾਈਜ਼ਰ ਜਾਂ ਉੱਪਰਲੇ ਬੰਦੇ ਬਦਲ ਦਿੱਤੇ ਜੀ, ਤੇ ਇਹਨਾਂ ਦੀਆਂ ਜੌਬਾਂ ਸੁਪਰਵਾਈਜ਼ਰ ਦੀਆਂ ਵੀ ਫਿਰ ਬਦਲ ਗਈਆਂ ਜੀ।
4: ਹਾਂਜੀ ਹਾਂਜੀ,
1: ਜਰੂਰ ਉਹਨਾਂ ਨੂੰ ਕਰਾਂਗਾ ਕੋਸ਼ਿਸ਼, ਕਿਸੇ ਦਿਨ ਜਰੂਰ ਗੱਲਬਾਤ ਕਰਦੇ ਉਹਨਾਂ ਦਾ ਸਮਾਂ ਵਧਾਉਣ।
4: ਹਾਂਜੀ, ਮੈਂ ਤਾਂ ਪੁੱਛ ਸੀ, ਮੈਂ ਕਿਹਾ ਕਦੇ ਸੁਣਿਆ ਨੀ, ਪਤਾ ਨਹੀਂ ਲੱਗਿਆ ਵੀ ਕਿਵੇਂ ਨੇ, ਠੀਕ
1: ਨਹੀਂ? ਬਹੁਤ ਵਧੀਆ ਜੀ, ਬਹੁਤ ਵਧੀਆ ਜੀ। ਹਾਂਜੀ, ਸਭ ਠੀਕ ਠਾਕ ਹੈ ਜੀ।
4: ਚਲੋ ਠੀਕ ਹੈ ਭਾਈ ਸਾਹਿਬ, ਥੈਂਕ ਯੂ, ਤੁਹਾਡਾ ਟਾਈਮ ਵੀ ਹੋ ਗਿਆ, ਬਹੁਤ ਲੇਟ ਹੋ ਗਏ
1: ਤੁਸੀਂ। ਨਹੀਂ ਨਹੀਂ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਖੁਸ਼ੀ ਹੋਈ ਤੁਸੀਂ ਜੁੜੇ,
4: ਤੁਸੀਂ ਦੱਸਦੇ ਸੀਗੇ। ਹਾਂਜੀ, ਕਹਿੰਦੇ ਸਿਹਤ ਨਹੀਂ ਠੀਕ,
1: ਨਹੀਂ ਅੱਗੇ ਨਾਲੋਂ ਬੈਟਰ ਹੈ, ਗੱਲਾਂ ਕਰਕੇ ਵਧੀਆ ਹੋ ਜਾਂਦੀਆਂ ਜੀ। ਹਾਂਜੀ, ਰੂਹ ਦੀ ਖੁਰਾਕ ਮਿਲ ਜਾਂਦੀਆਂ ਨੇ ਜੀ, ਅਸਲ ਦੇ ਵਿੱਚ ਵਿਟਾਮਿਨ ਸਾਰੇ ਪੂਰੇ ਹੋ ਜਾਂਦੇ ਆ ਜੀ।
4: ਚਲੋ ਠੀਕ
1: ਹੈ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਦੋਸਤੋ, ਇਹ ਸਨ ਜੀ ਆਪਣੇ ਨਾਲ ਜੌਲ ਭੈਣ ਜੀ, ਹਰਵਿੰਦਰ ਜੌਲ ਭੈਣ ਜੀ US ਤੋਂ ਜੁੜੇ ਸਨ ਜੀ। ਤੇ ਦੋਸਤਾਂ ਨੇ ਜਿਨ੍ਹਾਂ ਨੇ ਪ੍ਰੋਗਰਾਮ ਪਸੰਦ ਕਰਦੇ ਨੇ, ਸ਼ੁਕਰੀਆ, ਧੰਨਵਾਦ ਹੈ। ਤੇ ਪ੍ਰੋਗਰਾਮ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਜਗਦੇਵ ਸੰਧੂ ਬਾਈ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਦੋਸਤੋ, ਲੋ ਫਿਰ ਮਾਫ਼ੀ ਚਾਹਵਾਂਗਾ। ਤੇ ਔਜਲਾ ਸਾਹਿਬ ਕਹਿੰਦੇ ਆ ਭੈਣ ਜੀ ਨੂੰ ਸਤਿ ਸ੍ਰੀ ਅਕਾਲ ਜੀ, ਤੇ ਵਾਪਸੀ ਦੇ ਲਈ ਵੈਲਕਮ ਕਰ ਰਹੇ ਨੇ। ਤੇ ਬਖਸ਼ੀ ਜੀ ਨੇ ਵੀ ਸ਼ੁਕਰੀਆ ਭੇਜਿਆ ਜੀ, ਬਹੁਤ ਬਹੁਤ ਧੰਨਵਾਦ ਬਖਸ਼ੀ ਜੀ, ਤੁਸੀਂ ਵੀ ਜੁੜੇ। ਤੇ ਮਾਨ ਆਪਣੇ ਗੁਰੀਮਾਨ ਹੁਣਾਂ ਦਾ, ਬਾਈ ਜੀ ਦਾ ਵੀ ਸ਼ੁਕਰੀਆ। ਤੇ ਜਾਂਦੇ ਜਾਂਦੇ ਇੱਕ ਸੁਖਾਲੀ ਜੀ ਝਾਤ ਮਾਰ ਜਾਂਦਾ ਜੀ, ਦਵਿੰਦਰ ਭਾਰਤ ਜੀ, ਸੁਰਿੰਦਰ ਕੌਰ ਮਾਲ ਜੀ, ਇਕਬਾਲ ਮਾਂਗੜ ਜੀ, ਕੁਲਦੀਪ ਸਿੰਘ ਬਾਈ ਜੀ ਆਪਣੇ ਤੇ ਅੰਮ੍ਰਿਤਸਰ ਵਾਲੇ, ਤੇ ਸੁਰਿੰਦਰ ਕੌਰ ਮਾਲ ਜੀ, ਰਾਜਨ ਸੈਣੀ ਸਾਹਿਬ, ਹਰਵਿੰਦਰ ਜੌਲ ਭੈਣ ਜੀ, ਪਰਮਿੰਦਰ ਬਨ ਜੀ ਆਪਣੇ ਫਗਵਾੜੇ ਤੋਂ, ਸਿਕੰਦਰ ਸਿੰਘ ਔਜਲਾ ਸਾਹਿਬ, ਸੁਰਜੀਤ ਭਾਰਤ ਜੀ, ਸਾਰੇ ਦੋਸਤ ਸਤਿ ਸ੍ਰੀ ਅਕਾਲ ਭੇਜ ਰਹੇ ਨੇ। ਤੇ ਨਾਲ ਦੀ ਨਾਲ ਬਹੁਤ ਸਾਰੇ ਹੋਰ ਵੀ ਸੁਨੇਹੇ ਆਏ ਨੇ। ਔਜਲਾ ਸਾਹਿਬ ਕਹਿੰਦੇ, ਤੂਤ ਜਿਉਂਦੇ ਜੀ ਹਰ ਪਾਸਿਓਂ ਤੰਗੀ ਦੇ ਨਾਲ ਜੂਝਦਾ ਰਿਹਾ, ਪਰ ਹੁਣ ਮੇਰੇ ਮਰੇ ਤੋਂ ਬਾਅਦ ਜਿਹੜਾ ਪੈਸਿਆਂ ਦਾ ਮੀਂਹ ਵਰਾ ਦਿੱਤਾ। ਕਹਿੰਦੇ ਜੀ ਔਜਲਾ ਸਾਹਿਬ ਕਹਿੰਦੇ, ਚੰਗਾ ਲੱਗਿਆ ਜੀ ਤੁਹਾਡੀ ਆਵਾਜ਼ ਸੁਣ ਕੇ ਜੀ ਭੈਣ ਜੀ, ਦੁਬਾਰਾ ਫਿਰ ਤੋਂ ਜੀ। ਤੇ ਇਸੇ ਤਰ੍ਹਾਂ ਹੋਰ ਵੀ ਦੋਸਤਾਂ ਦੇ ਸੁਨੇਹੇ ਨੇ, ਤੇ ਗੁਰੀਮਾਨ ਬਾਈ ਜੀ ਦੇ ਬਹੁਤ ਸਾਰੇ ਸੁਨੇਹੇ ਨੇ। ਸਤਿ ਸ੍ਰੀ ਅਕਾਲ ਆਪਸ ਦੇ ਵਿੱਚ ਇੱਕ ਦੂਸਰੇ ਨਾਲ ਸਾਂਝੀ ਕਰਦੇ ਆ। ਤੇ ਇਸੇ ਤਰ੍ਹਾਂ ਹੀ ਕਹਿੰਦੇ, ਮੇਰੇ ਕੋਲ ਅਮੈਰੀਕਨ ਆਪਣਾ ਬੁੱਲ ਹੈ ਜੀ, ਪਰ ਤੁਸੀਂ ਦੇਖਿਓ ਸਾਊ ਬਹੁਤ ਹੈ, ਸਾਡਾ ਸਾਰਾ ਮੁਹੱਲਾ ਹੀ ਕਹਿੰਦੇ ਉਹਦੇ ਨਾਲ ਖੇਡੀ ਜਾਂਦਾ। ਉਹ ਬਿਲਕੁਲ ਬਾਈ ਜੀ, ਇਹ ਇਹਨਾਂ ਦੀ ਰੱਖਣ ਦੀ ਵੀ ਇੱਕ ਨਾ ਹੁੰਦੀ ਹੈ, ਖਾਸੀਅਤ ਹੁੰਦੀ ਹੈ। ਬਹੁਤ ਸਾਰੇ ਲੋਕਾਂ ਨੂੰ ਜਿੱਦਾਂ ਕਿ ਪਿਛਲੇ ਦਿਨਾਂ ਦੇ ਵਿੱਚ ਵੀ ਭਾਣਾ ਵਾਪਰਿਆ ਨਾ, ਉਹ ਕਾਰਨ ਸਾਡਾ ਆਪਣੀ ਜ਼ਿੰਮੇਵਾਰੀ ਦੀ ਹੁੰਦੀ ਹੈ। ਇਸ ਤਰ੍ਹਾਂ ਦਾ ਕੋਈ ਵੀ ਡੌਗ ਹੈਗਾ ਨਾ ਜਿਹੜਾ ਖਾਸ ਕਰਕੇ ਕੋਈ ਵੀ ਪਰਿਵਾਰਕ ਮੈਂਬਰ ਵੀ ਚਾਹੇ ਕੋਈ ਵੀ ਹੋਵੇ ਬਾਹਰੋਂ ਕੋਈ ਰਿਸ਼ਤੇਦਾਰ ਆਇਆ ਜਾਂ ਕੋਈ ਦੋਸਤ ਮਿੱਤਰ ਵੀ ਆਇਆ ਉਹਨੂੰ ਪਹਿਲਾਂ ਅਲਰਟ ਕਰ ਦਿਓ ਭਾਈ ਸਾਡੇ ਕੋਲ ਡੋਗ ਹੈ ਤੇ ਬਕਾਇਦਾ ਉਹਨੂੰ ਡੋਰ ਦੇ ਉੱਤੇ ਰੋਕ ਦਿਓ ਡੋਗ ਨੂੰ ਤੁਸੀਂ ਉਹਦੇ ਕੋਲ ਲੈ ਕੇ ਜਾਵੋ ਉਹਨੂੰ ਸਮੈਲ ਕਰੇਗਾ ਜਾਓ ਤਾਂ ਤੁਹਾਨੂੰ ਦੁਬਾਰਾ ਉਹ ਕਿਤੇ ਕੁਝ ਕਹਿ ਵੀ ਜਾਵੇ ਤਾਂ ਨਾ ਬਟਾ ਦਿਓ ਕਿਉਂਕਿ ਅਸੀਂ ਉਹਦੇ ਕੋਲੋਂ ਡਰਦੇ ਹਾਂ ਤੇ ਉਹ ਸਾਡਾ ਮਤਲਬ ਕਿ ਸਮੈਲ ਨਹੀਂ ਉਹਨੂੰ ਲੱਗਦਾ ਕਿ ਕੋਈ ਅਣਜਾਣ ਬੰਦਾ ਆਇਆ ਤੇ ਇਸ ਕਰਕੇ ਉਹ ਕਰਦੇ ਆ ਜਦੋਂ ਉਹਨੂੰ ਇਹ ਇੰਟਰੋਡਿਊਸ ਕਰਾ ਦਿੰਦੇ ਹੋ ਤੁਸੀਂ ਹਨਾ ਜਿੱਦਾਂ ਕਿ ਆਪਸ ਦੇ ਵਿੱਚ ਆਪਾਂ ਮਿਲਦੇ ਵਰਤਦੇ ਹਾਂ ਸਤਿ ਸ੍ਰੀ ਅਕਾਲ ਜੀ ਆ ਮੇਰਾ ਨਾਮ ਭੁਪਿੰਦਰ ਹੈ ਜੀ ਤੁਹਾਡਾ ਨਾਮ ਕੀ ਹੈ ਜੀ ਤੇ ਇਸ ਤਰ੍ਹਾਂ ਉਹ ਡੋਗਸ ਜਿਹੜੇ ਨੇ ਇਹ ਸਪੈਸ਼ਲ ਜਿਹੜੇ ਨੇ ਇਹਨਾਂ ਦਾ ਖਾਸ ਕਰਕੇ ਉਹਨਾਂ ਦੇ ਨਾਲ ਜਿਹੜਾ ਰਾਬਤਾ ਜਾਂ ਉਹਨਾਂ ਦੇ ਨਾਲ ਰੂਬਰੂ ਕਰਾਉਣਾ ਪੈਂਦਾ ਹੈ ਤੇ ਉਹਨਾਂ ਦੀ ਸਮੈਲ ਇੱਕ ਪੈਰਾਂ ਵਾਲੀ ਜਾਂ ਉਹਨਾਂ ਨੂੰ ਇੱਕ ਵਾਰੀ ਆਪਣਾ ਚੈੱਕਅਪ ਕਰਾ ਦਿਓ ਬਸ ਗੱਲ ਨਿਬੜੀ ਜਾਓ ਤਾਂ ਤੁਹਾਨੂੰ ਅਗਲਾ ਮਾੜੀ ਜੀ ਹੁੰਝ ਵੀ ਮਾਰ ਜੂਗਾ ਤਾਂ ਨਾ ਬਟਾ ਦਿਓ ਇਹ ਜਿਹਨਾਂ ਨੇ ਦੋਸਤਾਂ ਨੇ ਰੱਖੇ ਹੋਏ ਨੇ ਜ਼ਰੂਰ ਇਹਨਾਂ ਦੇ ਬਾਰੇ ਜਾਣਕਾਰੀ ਵੀ ਹੋਣੀ ਜ਼ਰੂਰੀ ਹੈ ਇਹ ਨਹੀਂ ਕਿ ਮੈਂ ਇੱਕ ਸਿਰਫ ਦਿਖਾਵੇ ਦੇ ਲਈ ਜਿਹੜਾ ਬਹੁਤ ਡੇਂਜਰਸ ਡੋਗ ਰੱਖਿਆ ਹੋਇਆ ਸਾਡੇ ਬਹੁਤ ਸਾਰੇ ਇੰਗਲੈਂਡ ਦੇ ਵਿੱਚ ਜਿਹੜੇ ਪਰਿਵਾਰ ਜਾਂ ਰਿਸ਼ਤੇਦਾਰ ਨੇ ਦੋਸਤ ਮਿੱਤਰ ਨੇ ਹਰ ਦੂਜੇ ਘਰ ਦੇ ਵਿੱਚ ਉਹਨਾਂ ਨੇ ਰੱਖੇ ਹੋਏ ਨੇ ਇੰਗਲੈਂਡ ਦੇ ਵਿੱਚ ਬਹੁਤ ਨੇ ਇਸ ਤਰ੍ਹਾਂ ਦੇ ਡੋਗ ਜਿਹੜੇ ਨੇ ਤੇ ਉਹ ਇੰਟਰੋਡਿਊਸ ਕਰਾਉਂਦੇ ਆ ਕੁਝ ਨਹੀਂ ਕਹਿੰਦੇ ਕਿਸੇ ਦੇ ਨਾਲ ਬੱਚਿਆਂ ਦੇ ਨਾਲ ਬਹੁਤ ਫਰੈਂਡਲੀ ਹੈ ਸਾਰਾ ਕੁਝ ਖੇਡਦੇ ਆ ਤੇ ਇੱਕ ਤਰ੍ਹਾਂ ਦਾ ਹੋਊਗਾ ਜਾਂ ਹੋਰ ਸਾਰੀਆਂ ਚੀਜ਼ਾਂ ਸਾਡੇ ਵਿੱਚ ਜ਼ਰੂਰ ਉਹ ਬਣਾ ਦਿੱਤੀਆਂ ਜਾਂਦੀਆਂ ਕੋਈ ਵੀ ਚੀਜ਼ ਹੈ ਚਾਹੇ ਆਪਾਂ ਘਰ ਦੇ ਵਿੱਚ ਕੋਈ ਵੀ ਚੀਜ਼ ਲਿਆਉਂਦੇ ਹਾਂ ਉਹਦਾ ਗਿਆਨ ਜ਼ਰੂਰ ਹੋਣਾ ਚਾਹੀਦਾ ਹੈ ਉਹਦੇ ਬਾਰੇ ਪਤਾ ਹੋਣਾ ਚਾਹੀਦਾ ਇਹਨੂੰ ਕਿੱਦਾਂ ਰੱਖਣਾ ਹੈ ਕਿੱਦਾਂ ਇਹਦੇ ਨਾਲ ਪੇਸ਼ ਹੋਣਾ ਹੈ ਉਹ ਸਾਰੀਆਂ ਚੀਜ਼ਾਂ ਜ਼ਰੂਰੀ ਨੇ ਜੋਲ ਭੈਣ ਜੀ ਦੁਬਾਰਾ ਜੁੜਿਆ ਸ਼ਾਇਦ ਡੋਗ ਦੀ ਗੱਲ ਹੀ ਸੁਣਾਉਣਗੇ ਮੈਨੂੰ ਪੂਰਾ ਉਮੀਦ ਹੈ ਹਾਂਜੀ ਭੈਣ ਜੀ ਸਵਾਗਤ ਹੈ ਜੀ
4: ਹਾਂਜੀ ਪਰ ਭਾਰੇ ਸਾਹਿਬ ਉਹ ਤਾਂ ਉਹ ਡੋਗ ਨੇ ਤਾਂ ਮੌਕਾ ਹੀ ਨਹੀਂ ਦਿੱਤਾ ਉਹ ਤਾਂ ਆਉਂਦਾ ਹੀ ਚੁੰਬ ਰਿਹਾ ਵੀ ਇਸ ਤਰ੍ਹਾਂ
1: ਲੋਕੀ ਉਹ ਕਾਰਨ ਤਾਂ ਹੀ ਬਣਿਆ ਨਾ ਦੇਖੋ ਕੋਈ ਵੀ ਪਰਿਵਾਰਕ ਮੈਂਬਰ ਆ ਨਾ ਜੀ ਉਹ ਜਦੋਂ ਡੋਗ ਨੂੰ ਲਿਜਾ ਕੇ ਆਰਾਮ ਦੇ ਨਾਲ ਉਹਦੇ ਉਹ ਚਾਹੇ ਖੜੇ ਰਹਿਣ ਕੋਲ ਤੇ ਉਹਨਾਂ ਨੂੰ ਇੱਕ ਵਾਰੀ ਸਮੈਲ ਕਰਾ ਦੇਣਾ ਤੇ ਮੁੜ ਕੇ ਡੋਗ ਕਦੇ ਵੀ ਕੁਛ ਨਹੀਂ ਕਹਿੰਦਾ ਜੀ
4: ਉਹ ਤਾਂ ਜਿਵੇਂ ਨਾ ਉਹ ਕੋਈ
1: ਐਂਟਰ ਕਰ ਗਏ ਨੇ ਜੀ ਉਹ ਤਾਂ ਕਰਕੇ ਇਸ ਤਰ੍ਹਾਂ ਹੋ ਸਕਦਾ ਜੀ
4: ਐਂਟਰ ਤਾਂ ਕੀਤਾ ਹੀ ਨੀ ਭਾਰੇ ਸਾਹਿਬ ਹਜੇ ਤਾਂ ਉਹ ਜਿਹੜਾ ਬੰਦਾ ਸੀ ਨਾ ਜਿਹੜਾ ਏਜੰਟ ਸੀਗਾ ਉਹ ਹਜੇ ਉਹਨੇ ਦਰਵਾਜ਼ਾ ਖੋਲਿਆ ਉਹ ਤਾਂ ਬਹੁਤ ਪਿੱਛੇ ਖੜੇ ਨੇ ਹਜੇ
1: ਉਹ ਇੱਥੇ ਗਲਤੀ ਕਰ ਗਏ ਨਾ ਜੀ ਉਹ ਜਿਹੜਾ ਪਰਿਵਾਰਕ ਮੈਂਬਰ ਕੋਈ ਵੀ ਆ ਚਾਹੇ ਏਜੰਟ ਵੀ ਏਜੰਟ ਦੀ ਗਲਤੀ ਆ ਉੱਥੇ ਕਿਉਂਕਿ ਉਹਨੂੰ ਜਿਹੜਾ ਪਰਿਵਾਰਕ ਮੈਂਬਰ ਆ ਬਕਾਇਦਾ ਉਹ ਨਾਲ ਜਾਂਦਾ ਹੈ ਇਹਨਾਂ ਇਹ ਜਿਹੜੇ ਸਪੈਸ਼ਲ ਲੋਕ ਨੇ ਖਾਸ ਕਰਕੇ ਨਹੀਂ ਤਾਂ ਉਹ ਕਿਸੇ ਦੇ ਉੱਤੇ ਵੀ ਅਟੈਕ ਕਰ ਦੇਗਾ ਜੀ ਕੋਈ ਵੀ ਚੀਜ਼ ਆ ਜਾਵੇ ਜੀ ਉਹਦੇ ਮੂਹਰੇ
4: ਉਹ ਹਟਾਏ ਤੇ ਵੀ ਨੀ ਮੈਂ ਤਾਂ
1: ਜਦੋਂ ਉਹਦੇ ਦਿਮਾਗ ਦੇ ਵਿੱਚ ਇਹ ਚੀਜ਼ ਪੈ ਗਈ ਨਾ ਇਹ ਬਾਹਰੋਂ ਨੇ ਮੇਰੇ ਮਤਲਬ ਕਿ ਜਿਹੜਾ ਉਹਦਾ ਸੋਫਟਵੇਅਰ ਕਹਿ ਲੋ ਇੱਕ ਤਰ੍ਹਾਂ ਦਾ ਬ੍ਰੇਨ ਦੀ ਸਮੈਲ ਜਿਹੜੀ ਹੈ ਕਿਉਂਕਿ ਉਹਨੇ ਕਦੇ ਜ਼ਿੰਦਗੀ ਦੇ ਵਿੱਚ ਉਹਨਾਂ ਦੀ ਸਮੈਲ ਮਹਿਸੂਸ ਨਹੀਂ ਕੀਤੀ ਹੋਣੀ ਜੀ
4: ਨਹੀਂ ਭਾਵੇਂ ਸਭ ਪਤਾ ਕੀ ਆ ਇਹ ਤਾਂ ਇਹ ਹੈਗੀ ਆ ਜਿਹੜੀਆਂ ਦੂਜੀ ਗੱਲ ਕਹਿੰਦੇ ਹੋ ਇਹ ਨਾ ਜਿਹੜੀ ਤੁਸੀਂ ਕਹਿੰਦੇ ਹੋ ਸਮੈਲ ਕਰਾ ਦੋ ਆਹ ਉੱਥੇ ਇੰਡੀਆ ਦੇ ਵਿੱਚ ਤਾਂ ਇਹ ਸਿਸਟਮ ਹੈ ਹੀ ਨਹੀਂ ਗਾ ਤੇ ਹੋ ਵੀ ਨਹੀਂ ਸਕਦਾ ਪਤਾ ਨਹੀਂ
1: ਨਾ ਚੀਜ਼ ਹਰ ਚੀਜ਼ ਰੱਖ ਲੈਣੇ ਆਪਾਂ ਪਰ ਉਹਨਾਂ ਦੇ ਬਾਰੇ ਜਾਣਕਾਰੀ ਨਹੀਂ ਸਾਨੂੰ ਬਿਹੇਵ ਕਿੱਦਾਂ
4: ਕਰਨਾ ਜਾਣਕਾਰੀ ਨਹੀਂ ਹੈ ਅਸੀਂ ਹਮੇਸ਼ਾ ਹੀ ਜਿਵੇਂ ਜਿੰਨੇ ਹਮੇਸ਼ਾ ਹੀ ਹੁਣ ਵੀ ਰੱਖਿਆ ਇੰਡੀਆ ਚ ਹਮੇਸ਼ਾ ਦੋ ਡੋਗ ਰੱਖੇ ਨੇ ਹਮੇਸ਼ਾ ਹੀ ਮੇਲ ਰੱਖੇ ਨੇ ਹਨਾ ਬੜੇ ਸਾਡੇ ਡੋਗ ਸੀਗੇ ਬਿਗ ਡੋਗ ਜਿਵੇਂ ਜਰਮਨ ਸ਼ੈਫਰਡ ਸੀ ਕਲਸੇਸ਼ਨ ਬਿਗ ਡੋਗ ਸੀ ਤੇ ਉਹ ਜਿਵੇਂ ਮਤਲਬ ਬਾਹਰ ਚ ਵੀ ਕੋਈ ਨਿੰਘਦਾ ਸੀ ਤਾਂ ਉਹ ਰਾਖੀ ਬਹੁਤ ਕਰਦੇ ਸੀਗੇ ਹਨਾ ਤੇ ਉਹ ਡੋਗ ਜਿਹੜਾ ਇਹ ਸੀਗਾ ਜਿਹੜਾ ਪਟਿਆਲੇ ਵਾਲਾ ਇੰਸੀਡੈਂਟ ਸੀਗਾ ਉਹ ਜਿਹੜਾ ਬੰਦਾ ਏਜੰਟ ਉਹਨੇ ਦਰਵਾਜ਼ਾ ਖੋਲਿਆ ਜਾਂ ਅੰਦਰੋਂ ਕਿਸੇ ਨੇ ਖੋਲਿਆ ਹੁਣ ਇਹ ਤਾਂ ਨੀ ਮੈਨੂੰ ਪਤਾ ਮੈਂ ਬਹੁਤਾ ਉੱਥੋਂ ਉਹਨੂੰ ਤੇ ਪਰ ਉਹ ਡੋਗ ਸਿੱਧਾ ਉਹਨਾਂ ਦੇ ਕੋਲੋਂ ਉਹ ਹਟਾਏ ਤੇ ਵੀ ਨੀ ਹਟਿਆ ਜਿਹੜੇ ਦੋ ਤਿੰਨ ਬੰਦੇ ਹਟਾ ਰਹੇ ਨੇ ਉਹਨਾਂ ਦੇ ਹਟਾਏ ਤੇ ਵੀ ਨੀ ਹਟਿਆ ਤੇ ਜਿਹੜੇ ਆਪਣੇ ਹੁਣ ਆਮ ਗਾਰਡ ਡੋਗ ਹੁੰਦੇ ਨੇ ਰੱਖੇ ਹੁੰਦੇ ਨੇ ਉਹਨੂੰ ਚਲੋ ਜੇ ਕੋਈ ਬਾਅਦ ਚ ਪੈ ਵੀ ਗਿਆ ਹਟਾਉਂਦੇ ਨੇ ਤਾਂ ਹਟਾਏ ਤੇ ਹਟ ਵੀ ਜਾਂਦਾ ਹਨਾ ਤੇ ਉਹ ਤਾਂ ਛੱਡਿਆ ਹੀ ਨੀ ਉਹਨੇ ਤਾਂ
1: ਜਾਣੀ ਦੇਖੋ ਤੁਸੀਂ ਵੀ ਵੀਡੀਓ ਦੇਖੀ ਆ ਉਹ ਕਿਉਂਕਿ ਉਹਨੂੰ ਮਤਲਬ ਕਿ ਛਿਟੀਆਂ ਦੇ ਨਾਲ ਕੁੱਟਣ ਲੱਗ ਗਿਆ ਜੀ ਜਾਂ ਤਾਂ ਉਹਦਾ ਜਿਹੜਾ ਪਟਾ ਹੈਗਾ ਗਲ ਤੋਂ ਉਹਨੂੰ ਫੜ ਲੋ
4: ਪਰ ਉਹ ਤਾਂ ਜਿਵੇਂ ਡੋਗ ਸੀ ਨਾ ਮੈਂ ਡੋਗ ਦੀ ਉਹਦੀ ਨੇਚਰ ਦੇਖੀ ਆ ਜਿਹੜਾ ਉਹ ਉਹੀ ਡੋਗ ਸੀਗਾ ਉਹ ਬਹੁਤ ਹੀ ਫਰਸਟ੍ਰੇਟਿਡ ਡੌਗ ਸੀਗਾ। ਉਹ ਜਿਵੇਂ ਪਤਾ ਨੀ ਕਿੰਨਾ ਚਿਰ ਦੀ ਆਪਦੀ ਜਿਹੜੀ ਅੰਦਰ ਓਹਦੇ ਗੁੱਸਾ ਜਾਂ ਕੁਛ ਕੀ ਭਰਿਆ ਹੋਇਆ ਸੀਗਾ ਜਿਹੜਾ ਓਹਨੇ ਉਦਣ ਉਹਨਾਂ ਦੇ ਉੱਤੇ ਕੱਢਿਆ ਹਨਾ। ਤੇ ਹੁਣ ਉਹ ਜਿਹੜੇ ਬਾਹਰ ਦੇ ਨੇ, ਹੁਣ ਆਪਾਂ ਤਾਂ ਜਦੋਂ ਬਾਹਰ ਦੇ ਬੰਦੇ ਆ ਆਪਾਂ ਤਾਂ ਕਿਸੇ ਸਟਿੱਕ ਦੇ ਨਾਲ, ਕਿਸੇ ਸੋਟੀ ਨਾਲ, ਕਿਸੇ ਚੀਜ਼ ਨਾਲ ਹੀ ਕਰਾਂਗੇ ਨਾ ਹਨਾ। ਪਰ ਉਹ ਮੈਂ ਉਹ ਕਹਿਣਾ ਤਾਂ ਨੀ ਮੈਨੂੰ ਚਾਹੀਦਾ ਉਹ, ਪਰ ਇਹ ਵੀ ਪੰਜਾਬ ਦਾ ਹਿੱਸਾ, ਪੰਜਾਬ ਜੇ ਕਿਤੇ ਹੁੰਦਾ ਨਾ ਕਿਸੇ ਪਿੰਡ ਚ ਕਿਤੇ ਚੰਗੀ ਇੱਕ ਡਾਂਗ ਲੱਗੀ ਹੁੰਦੀ ਤਾਂ ਉਹ ਕੁੱਤੇ ਨੇ ਉੱਥੇ ਮਰ ਜਾਣਾ ਸੀਗਾ। ਤੇ ਉਹ ਛੋਟੇ ਛੋਟੇ ਉਹ ਵਾਈਪਰ ਵਾਲੇ ਛੋਟੇ ਛੋਟੇ ਉਹ ਜਿਹੜੇ ਛੋਟੇ ਛੋਟੀਆਂ ਸਟਿੱਕਾਂ ਤਾਂ ਮਾਰੀ ਜਾਂਦੇ ਉਹਨੇ ਤਾਂ ਡੌਗ ਨਾ ਕੀ ਹੋਣਾ। ਉਹ ਤਾਂ ਉੱਤੇ ਜਿਹੜੇ ਬਾਲ ਹੁੰਦੇ ਨੇ ਉਹ ਜੱਤ ਦੇ ਵਿੱਚ ਲੱਗੀ ਜਾਂਦੇ, ਉਹਦੇ ਤਾਂ ਲੱਗਦੀ ਨੀ ਸੀ ਸਾਡੇ
1: ਮੋਟੀ ਹੁੰਦੀ ਹੈ।
4: ਤੇ ਜੇ ਕਿਤੇ ਹੋਰ ਚੰਗੀ ਸੋਟੀ ਪਈ ਹੁੰਦੀ ਤਾਂ ਉਹਨੇ ਤਾਂ ਦੋ ਸੋਟੀਆਂ ਵੀ ਨੀ ਸਹਿਣੀਆਂ ਸੀਗੀਆਂ,
1: ਬਿਲਕੁਲ
4: ਹਨਾ। ਤੇ ਉਹ ਪਰ ਉਹ ਠੀਕ ਨੀ ਸੀਗਾ ਜਿਹੜਾ ਵੀ, ਜੇ ਤੁਸੀਂ ਇਸ ਤਰ੍ਹਾਂ ਦਾ ਡੌਗ ਰੱਖਿਆ ਘਰ ਰੱਖਿਆ ਦਿਨੇ। ਹਰ ਇੱਕ ਹੁਣ ਡੌਗ ਨੇ ਆਪਾਂ ਜਿਹੜੇ ਰਾਖੀ ਨੂੰ ਡੌਗ ਰੱਖਦੇ ਆ ਹਨਾ, ਤੇ ਚਲੋ ਦੇਸੀ ਜਿਹੜੇ ਕੁੱਤੇ ਹੁੰਦੇ ਨੇ ਉਹਨਾਂ ਨੂੰ ਤਾਂ ਬੰਦਾ ਉਹ ਤਾਂ ਦਰਖਤਾਂ ਥੱਲੇ ਸਵੇਰ ਨੂੰ ਲੱਸੀ ਪਾਣੀ ਪੀ ਕੇ ਦਰਖਤਾਂ ਥੱਲੇ ਸੁੱਤੇ ਰਹਿੰਦੇ ਨੇ। ਜੇ ਤੁਹਾਡੇ ਕੋਲ ਕੋਈ ਨਸਲ ਦਾ ਕੁੱਤਾ ਰੱਖਿਆ ਹੋਇਆ ਤਾਂ ਆਪਾਂ ਸਵੇਰ ਨੂੰ ਸਭ ਘਰਾਂ ਦੇ ਵਿੱਚ ਬੰਨ ਦਿੰਦੇ ਹਾਂ ਅਸੀਂ,
1: ਬਿਲਕੁਲ
4: ਅਸਾਂ ਸਵੇਰੇ ਹਾਂਜੀ ਸਵੇਰੇ ਉਹਨਾਂ ਨੂੰ ਖਲਾਉਣਾ ਪਿਲਾਉਣਾ ਘੁਮਾ ਕੇ ਲੈ ਕੇ ਆਓ ਤੇ ਮੁੜ ਕੇ ਉਹਨਾਂ ਨੂੰ ਸੰਗਲ ਪਾ ਦੇਣੇ ਆ ਸ਼ਾਮ ਤੱਕ, ਫਿਰ ਉਹਨੂੰ ਜਦੋਂ ਸ਼ਾਮ ਨੂੰ ਛੱਡਣਾ, ਨਹੀਂ ਤਾਂ ਸਾਰਾ ਦਿਨ ਤਾਂ ਉਹਨਾਂ ਨੂੰ ਖੁੱਲੇ ਛੱਡਣ ਦਾ ਮਤਲਬ ਹੀ ਨਹੀਂ ਹੈ ਹਨਾ। ਖਾਸ ਕਰ ਇਸ ਨਸਲ ਦੇ ਕੁੱਤੇ ਨੂੰ ਤੁਸੀਂ ਕਿੱਦਾਂ ਕਿਵੇਂ ਛੱਡਿਆ ਹੋਇਆ।
1: ਭੈਣ ਜੀ ਗਲਤੀ ਹੈਗੀ ਆ, ਦੋਵਾਂ ਪਾਸਿਆਂ ਤੋਂ ਇਹ ਗਲਤੀ ਹੈ ਨਾ, ਉਹ ਦੇਖਣੀ ਹੈਗੀ ਆ। ਤੁਹਾਡੀ ਗੱਲ ਵੀ ਸਹੀ ਆ ਜਿਹੜੀ ਤੁਸੀਂ ਕਰ ਰਹੇ ਹੋ, ਬਿਲਕੁਲ ਹੈ ਜੀ।

0: ਜਿਆਦਾ ਖਤਰਾ ਤਾਂ ਤੁਸੀਂ ਇਹੋ ਜਿਹੇ ਡੋਗ ਨੂੰ ਕਿਨੇ ਖੁੱਲਾ ਛੱਡੋਗੇ, ਹਨਾ, ਖੁੱਲਾ ਛੱਡੋਗੇ ਦਿਨ ਦੇ ਟਾਈਮ, ਨਹੀਂ ਤਾਂ ਦਿਨ ਦੇ ਟਾਈਮ ਤਾਂ ਆਪਣੇ ਸ਼ਹਿਰਾਂ ਚ ਤਾਂ ਖਾਸ ਕਰਕੇ ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ, ਚਲੋ ਪਿੰਡਾਂ ਚ ਵੀ ਇਹੀ ਆ।
1: ਅਸੀਂ ਮਤਲਬ ਕਿ ਡੋਗ ਨੂੰ ਬਸ ਇੱਕ ਰਾਖਾ ਹੀ ਰੱਖਿਆ ਜਾਂ ਉਹਨੂੰ ਇਸ ਕਰਕੇ ਰੱਖਿਆ ਕਿ ਲੋਕਾਂ ਨੂੰ ਡਰਾਵੇ, ਉਹਨੂੰ ਪੈਟ ਦੇ ਤਰ੍ਹਾਂ ਜਾਂ ਪਰਿਵਾਰਕ ਮੈਂਬਰ ਦੇ ਤਰ੍ਹਾਂ ਨਹੀਂ ਨਾ ਲੈਂਦੇ, ਉਹ ਵੀ ਸਾਡੀ ਬਹੁਤ ਵੱਡੀ ਤਰਾਸ਼ਦੀ ਹੈ।
0: ਹਾਂਜੀ ਹਾਂਜੀ
1: ਜੀ,
0: ਤੇ ਉਹ ਡੋਗ ਤਾਂ ਬੜਾ ਵੈਸੇ ਉਹ ਬਹੁਤ ਹੀ ਖਤਰਨਾਕ ਨਾਲ ਉਹਨੇ ਅਟੈਕ ਕੀਤਾ ਉਹਨਾਂ ਤੇ, ਤਾਂ ਬਹੁਤ ਗਲਤ ਸੀਗਾ ਤੇ। ਹਾਂਜੀ, ਤਾਂ ਮੈਂ ਕਹਿੰਦੀ ਸੀਗੀ ਵੀ ਇਹ ਇੰਨੀ ਆਪਣੇ ਇੰਡੀਆ ਚ ਤਾਂ ਦੇਖੋ ਹੈ ਨੀ ਗਾ ਕਿ ਇੰਟਰੋਡਕਸ਼ਨ ਕਰਾਈ ਜਾਵੇ, ਇੱਥੇ ਤਾਂ ਟਾਈਮ ਸਮਝ ਵੀ ਹੈ ਨੀ ਤੇ ਟਾਈਮ ਵੀ ਹੈ ਨੀ ਕਿਸੇ ਕੋਲ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲਈ। ਹਾਂਜੀ,
1: ਪਰ ਦਿਖਾਉਣ ਦੇ ਲਈ ਜ਼ਿਆਦਾ ਨਾ ਹਰ ਚੀਜ਼ ਅਸੀਂ ਮਤਲਬ ਕਿ ਅਸੀਂ ਦਿਖਾਵੇ ਦੇ ਲਈ ਰੱਖ ਰਹੇ ਹਾਂ ਵੀ ਹਾਂ ਉਹਨਾਂ ਨੇ ਰੱਖਿਆ ਸੀ ਵੀ ਰੱਖਣਾ। ਉਹ ਪਹਿਲਾਂ ਮੈਨੂੰ ਵੀ ਚੇਤੇ ਆਉਂਦਾ ਬਹੁਤ ਜਰਮਨ ਸ਼ੈਫਰਡ ਦਾ ਜਾਂ ਸੀਗਾ ਪਹਿਲਾਂ ਰਿਵਾਜ਼ ਬਹੁਤ, ਵੈਸੇ ਤਾਂ ਉਹ ਪੁਲਿਸ ਦੇ ਡੋਗ ਹੈ ਜ਼ਿਆਦਾਤਰ ਵਰਤੇ ਜਾਂਦੇ ਹੈ, ਫਿਰ ਉਹ ਲੰਡੀ ਪੂਛ ਵਾਲਾ ਡਾਬਰਮੈਨ ਆ ਗਿਆ ਜੀ, ਸਾਰੇ ਡਾਬਰਮੈਨ ਹੀ ਰੱਖਣ ਲੱਗ ਗਿਆ ਜੀ।
0: ਉਹ ਤਾਂ ਜਮਾ ਉਹ ਕਮਲਾ ਉਹ ਤਾਂ ਬਸ ਸਿੱਧਾ ਹੀ ਜਾਂਦਾ, ਪਤਾ ਨਹੀਂ ਉਹਨੇ ਕੀ ਟੱਪ ਜਾਣਾ।
1: ਤਕਰੀਬਨ 13-14 ਸਾਲ ਬਾਅਦ ਕਮਲਾ ਹੋ ਹੀ ਜਾਂਦਾ ਜੀ, ਉਹਨੂੰ ਬਕਾਇਦਾ ਮਤਲਬ ਕਿ ਕਰਨਾ ਹੀ ਪੈਂਦਾ, ਉਹਨੂੰ ਡੈਡ ਕਰਨਾ ਪੈਂਦਾ। ਹਾਂਜੀ,
0: ਉਹ ਆ ਕੇ ਸਿੱਧਾ ਹੀ ਉਹਨੇ ਤਾਂ ਉਹਨੇ ਆਏ ਥੋੜੀ ਵੀ ਦਰਵਾਜੇ ਦੇ ਵਿੱਚ ਹੀ ਨਿੰਘਣਾ, ਉਹਨੇ ਦਰਵਾਜੇ ਦੇ ਉੱਤੋਂ ਚ ਛਾਲ ਮਾਰਨੀ ਆ ਉਹਨਾਂ ਕੰਮ।
1: ਉਹ ਕੱਦ ਦਾ ਬਹੁਤ ਉੱਚਾ ਜੀ, ਬਿਲਕੁਲ।
0: ਹਾਂਜੀ, ਤੇ ਇਸ ਕਰਕੇ ਗਲਤ ਸੀਗਾ ਇਹ ਵੈਸੇ, ਪਰ ਜੋ ਕੁਛ ਵੀ ਹੋਇਆ
1: ਜੀ,
0: ਹਾਂਜੀ ਗਲਤ ਹੋਇਆ ਤੇ ਇਸ ਤਰ੍ਹਾਂ ਨੀ ਹੋਣਾ ਚਾਹੀਦਾ। ਜੇ ਤੁਸੀਂ ਰੱਖੇ ਨੇ ਇਹ ਡੋਗ ਰੱਖੇ ਨੇ, ਇਹਨਾਂ ਦੀ ਸੰਭਾਲ ਕਰੋ, ਇਹਨਾਂ ਨੂੰ ਆਪਦਾ ਦਿਨੇ ਉਹਨੂੰ ਬੰਨ ਕੇ ਰੱਖੋ, ਆਪਦਾ ਸ਼ਾਮ ਸਵੇਰੇ ਛੱਡੋ। ਏਦਾਂ ਤਾਂ ਕਹਿ ਰਹੇ ਹੋਣੇਗਾ ਵੀ ਦਿਨੇ ਵੀ ਤੁਹਾਡੇ ਕੋਈ ਆਪ ਰਿਹਾ, ਤੇ ਜਿਹੜਾ ਤੁਸੀਂ ਇੰਨੀ ਖਤਰਨਾਕ ਖਤਰਨਾਕ ਹੀ ਆ ਇਹ ਜਿਹੜੀ ਬਰੀਡ ਆ ਵੈਸੇ ਤਾਂ,
1: ਬਿਲਕੁਲ। ਤੇ ਕਿਉਂਕਿ ਇਹ ਤਾਂ ਭੈਣ ਜੀ ਅਸਲ ਦੇ ਵਿੱਚ ਅਮਰੀਕਾ ਦੇ ਵਿੱਚ ਜਾਂ ਇਹਨਾਂ ਮੁਲਕਾਂ ਯੂਰੋਪੀਅਨ ਮੁਲਕਾਂ ਦੇ ਵਿੱਚ ਖਾਸ ਕਰਕੇ ਜਾਂ ਰਸ਼ੀਆ ਦੇ ਵਿੱਚ ਜਿਹੜੇ ਆਪਣੇ ਜੰਗਲੀ ਸੂਰ ਨੇ ਜੀ, ਉਹਨਾਂ ਨੂੰ ਖਾਸ ਕਰਕੇ ਕਿਉਂਕਿ ਇਹ ਚੀੜੇ ਬਹੁਤ ਨੇ ਜੀ, ਤੇ ਜੰਗਲੀ ਸੂਰ ਹੋਰ ਬਹੁਤ ਘੱਟ ਕਾਬੂ ਆਉਂਦਾ ਹੈ, ਤੇ ਇਹ ਕੁੱਤੇ ਜਿਹੜੇ 4-5 ਹੀ ਹੋਣਾ ਨਾ ਜੀ, ਤੇ ਉਹਨੂੰ ਮਤਲਬ ਕਿ ਡੱਕ ਕੇ ਰੱਖਦੇ ਆ, ਉਹਨੂੰ ਕਤਲ ਕਰ ਦਿੰਦੇ ਆ ਜੀ, ਨਹੀਂ ਤਾਂ ਉਹ ਆਮ ਬੰਦੇ ਤੋਂ ਵੀ ਬਹੁਤ ਡੇਂਜਰਸ ਹੈ, ਜੰਗਲੀ ਸੂਰ ਜਿਹੜਾ ਫੜਦੇ ਆ ਜਾਂ ਹੰਟਿੰਗ ਕਰਦੇ ਆ।
0: ਹਾਂਜੀ, ਬਹੁਤ ਸਾਲ ਹੋ ਗਏ ਪਹਿਲਾਂ ਇੱਕ ਜਾਣੀ ਕਿ ਇੱਥੇ ਵੀ ਉਹ ਐ ਹੋ ਗਿਆ ਸੀ ਵੀ ਜਿੱਥੇ ਜਿਹਨਾਂ ਕੋਲ ਇਹ ਸੀ ਉਹਨਾਂ ਉੱਤੇ ਖਾਸ ਹੀ ਨਿਗਾਹ ਰੱਖੀ ਜਾਂਦੀ ਸੀਗੀ, ਕਿਉਂਕਿ ਉਹ ਹਾਂਜੀ, ਤੇ ਇਸ ਕਰਕੇ ਇਹ ਇੰਨੀ ਸਾਊ ਬਰੀਡ ਨੀ ਸੀਗੀ ਜਿਹਨੂੰ ਆਮ ਬੰਦਾ ਰੱਖ ਸਕਦੇ, ਹਨਾ, ਤੇ ਲੋਕ ਕਹਿੰਦੇ ਸੀ ਵੀ ਕੋਈ ਨੇੜੇ ਨਾ ਆਵੇ, ਜਿਵੇਂ ਹੁਣ ਅੱਗੇ ਲੋਕੀ ਉਹ ਦੂਜਾ ਜਿਹਦੀ ਪੂੰਛ ਵੱਡੀ ਹੁੰਦੀ ਆ, ਕੀ ਆ ਉਹ ਭਾਰੇ ਜੇ ਮੂੰਹ ਵਾਲਾ ਹੁੰਦਾ, ਕੀ ਕਹਿੰਦੇ ਨੇ ਉਹਨੂੰ, ਮੈਨੂੰ ਯਾਦ ਨੀ ਹੁੰਦਾ ਨੀ, ਕਾਫੀ ਬੜਾ ਉਹ ਅੱਗੇ ਲੋਕੀ
1: ਜਿਹੜੇ ਮਤਲਬ ਕਿ ਬਾਹਰ ਨੂੰ ਹੁੰਦੇ ਉਹਦੇ,
0: ਹਾਂ
1: ਯਾਦ ਆਉਂਦਾ ਜੀ, ਲਾਬਰਾਡੋਰ ਹੁੰਦਾ ਸੀ ਜੀ।
0: ਨਹੀਂ ਨਹੀਂ, ਉਹ ਬੜਾ ਮਤਲਬ ਰਾਖੀ ਲਈ ਸੀਗਾ ਜਦੋਂ ਪੁਰਾਣੇ ਟਾਈਮ ਚ ਲੋਕੀ ਜਿਹੜੇ ਆ ਕੋਲੋ ਹੁੰਦਾ ਸੀ ਨਾ ਬਈ ਸੋਨਾ ਜਾਂ ਪੈਸੇ ਪੁੱਛਦੇ ਸੀਗੇ, ਲੋਕੀ ਉਹਦੇ ਕੋਲ ਨੂੰ ਬੰਨ ਲੈਂਦੇ ਹੁੰਦੇ ਸੀਗੇ, ਹਨਾ, ਉਹ ਕੀ ਨਾਂ ਉਹਦਾ ਯਾਦ ਨੀ ਆ, ਪੂੰਛ ਵੱਡੀ ਹੁੰਦੀ ਆ ਉਹਦੀ, ਵੱਡ
1: ਜਾਂਦੀ ਉਹਦੀ ਵੀ ਪੂੰਛ ਵੱਡੀ ਹੁੰਦੀ, ਮੂੰਹ ਉਹਦਾ ਕਾਫੀ ਭਾਰਾ ਹੁੰਦਾ ਸੀ ਜੀ,
0: ਭਾਰਾ ਹੁੰਦਾ, ਹੁਣ ਮੈਨੂੰ ਨਾਂ ਨੀ ਯਾਦ ਆ ਰਿਹਾ, ਤੇ ਉਹ ਇਸ ਕਰਕੇ ਕਈ ਬਰੀਡਾਂ ਇਸ ਤਰ੍ਹਾਂ ਦੀਆਂ ਉਹਨਾਂ ਨੂੰ ਕੰਮਾਂ ਲਈ ਹੈਗੀਆਂ ਨੇ, ਜਿਵੇਂ ਉਹਨਾਂ ਦੀ ਇੱਕ ਖਾਸੀਅਤ ਆ ਇਹ ਉਹਨਾਂ ਦੇ ਵਿੱਚ ਹੈਗੀ ਆ ਸਪੈਸ਼ਲਿਸਟ ਹੀ, ਪਰ ਬਹੁਤ ਮਾੜਾ ਹੋਇਆ, ਬਹੁਤ ਮਾੜੀ ਗੱਲ ਹੋਈ,
1: ਮਾੜੀ ਘਟਨਾ ਜੀ, ਬਿਲਕੁਲ। ਗੱਲਬਾਤ ਕਰਕੇ ਗਏ ਨੇ ਘਟਨਾ ਦੇ ਉੱਤੇ, ਤੇ ਲੋ ਫਿਰ ਮੈਨੂੰ ਤੇ ਉਹ ਆ ਗਿਆ ਸਾਰਿਆਂ ਨੂੰ, ਭੁਪਿੰਦਰ ਭਾਰਾਜੋਲ ਸਤਿ ਸ੍ਰੀ ਅਕਾਲ ਜੀ, ਤੇ ਗੁਰੀਮਾਨ ਬਾਈ ਜੀ ਕਹਿੰਦੇ ਸੱਚੀ ਗੱਲ ਹੈ ਵੀਰ ਜੀ, ਟਾਈਮ ਬਹੁਤ ਹੀ ਹੋ ਗਿਆ ਜੀ, ਤੇ ਤੁਸੀਂ ਹੁਣ ਸਮਾਪਤੀ ਕਰ ਰੈਸਟ ਕਰੋ ਜੀ, ਤੇ ਭੈਣ ਜੀ ਬਹੁਤ ਵਧੀਆ ਗੱਲ ਕਰਕੇ ਗਏ ਆ ਜੀ, ਕਹਿੰਦੇ ਸ਼ੁਕਰੀਆ ਜੀ ਬਾਈ ਜੀ ਸਾਰੇ ਦੋਸਤਾਂ ਦਾ, ਤੇ ਲੋ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ, ਭੁਪਿੰਦਰ ਭਾਰਾ ਚਲੋ ਪਿਆਰ ਭਾਈ ਨਿੱਘੀ ਸਤਿ ਸ੍ਰੀ ਅਕਾਲ ਹੈ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ, ਭਾਰਤੀ ਸਮਾਂ 9:30 ਦੋਸਤੋ, ਸਤਿ ਸ੍ਰੀ ਅਕਾਲ।

0: ದ್ವಾಪರ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਤੁਸੀਂ ਹਰ ਹਫ਼ਤੇ ਸਾਡਾ ਇੱਕ ਕਵੀ ਦਰਬਾਰ ਸੁਣਦੇ ਹੋ, ਇਸ ਨੂੰ ਤੁਸੀਂ ਭਰਪੂਰ ਹਗਾਰਾ ਵੀ ਦਿੰਦੇ ਹੋ, ਤੇ ਇਸ ਕਵੀ ਦਰਬਾਰ ਨੂੰ ਇਸ ਵਾਰ ਜਿਹੜਾ ਆ ਸਾਡੇ ਸ਼ਾਇਰ ਦੋਸਤਾਂ ਨੇ ਕਾਮ ਮਹਿਫਲ ਤੋਂ ਜਿਹੜਾ ਇਸ ਨੂੰ ਇੱਕ ਮੇਲਾ ਬਣਾ ਦਿੱਤਾ। ਇਸ ਕਵੀ ਦਰਬਾਰ ਦੇ ਜਿਹੜੀ ਬਹੁਤ ਭਰਮੀ ਹਾਜ਼ਰੀ ਹੈ, ਤੇ ਇਸ ਕਵੀ ਦਰਬਾਰ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਸੀ ਹਰ ਵਾਰ ਤੁਹਾਨੂੰ ਇੱਕ ਕਿਸੇ ਗਾਉਣ ਵਾਲੇ ਮਿੱਤਰ ਸੱਜਣ ਦੇ ਜਿਹੜੇ ਆ ਗੀਤ ਵੀ ਸੁਣਾਈਏ, ਤੇ ਇਸ ਵਾਰ ਸਾਡੇ ਕੋਲ ਜਿਹੜੇ ਗਾਉਣ ਵਾਲੇ ਮਿੱਤਰ ਨੇ ਉਹਨਾਂ ਦੀ ਗਿਣਤੀ ਵੱਡੀ ਏ, ਤੇ ਇਸ ਕਾਰਨ ਅਸੀਂ ਇੱਕ ਵੱਖਰਾ ਪ੍ਰੋਗਰਾਮ ਤੁਹਾਡੇ ਲਈ ਬਣਾਇਆ ਏ, ਤੇ ਇਸ ਪ੍ਰੋਗਰਾਮ ਦਾ ਨਾਂ ਅਸੀਂ ਰੱਖਿਆ ਗਾਉਂਦੀ ਸ਼ਾਮ। ਇਸ ਗਾਉਂਦੀ ਸ਼ਾਮ ਦੇ ਵਿੱਚ ਸਾਡੇ ਜਿਹੜੇ ਦੋਸਤ ਨੇ ਉਹ ਜਿੱਥੇ ਸਾਜ਼ਾਂ ਦੇ ਨਾਲ ਗਾਣਗੇ, ਉੱਥੇ ਜਿਹੜੇ ਆ ਉਹ ਸਿਰਫ ਸਾਜ਼ਾਂ ਤੋਂ ਬਿਨਾਂ ਆਪਣੀ ਆਵਾਜ਼ ਦੇ ਨਾਲ ਜਿਹੜਾ ਗਾ ਕੇ ਵੀ ਜਿਹੜਾ ਤੁਹਾਡਾ ਮਨੋਰੰਜਨ ਕਰਨਗੇ। ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਸਾਰੇ ਗਾਇਕਾਂ ਦਾ ਮਾਣ ਵਧਾਓਗੇ ਤੇ ਸਾਡੇ ਪ੍ਰੋਗਰਾਮ ਨੂੰ ਪਸੰਦ ਕਰੋਗੇ। ਤੇ ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਦਾ ਆਗਾਜ਼ ਕਰਨ ਲਈ ਸਾਡੇ ਕੋਲ ਹਾਜ਼ਰ ਹਨ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ ਜਿਹੜੇ ਸਾਡੇ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਤਹਿਸੀਲ ਬੰਗਾ ਦੇ ਪਿੰਡ ਲਧਾਣਾ ਝਿੱਕਾ ਦੇ ਵਾਸੀ ਨੇ, ਪਰ ਅੱਜ ਕੱਲ੍ਹ ਜਰਮਨ ਦੇ ਵਿੱਚ ਰਹਿ ਰਹੇ ਨੇ। ਉੱਥੇ ਉਹ ਆਪਣੀ ਸੇਵਾ ਮੁਕਤੀ ਵਾਲੀ ਉਮਰ ਬਿਤਾ ਰਹੇ ਨੇ। ਉਹਨਾਂ ਨੂੰ ਭਰ ਜਵਾਨੀ ਤੋਂ ਹੀ, ਕਾਲਜ ਦੇ ਸਮੇਂ ਤੋਂ ਹੀ ਗਾਉਣ ਦਾ ਸ਼ੌਕ ਸੀ। ਉਸ ਗਾਉਣ ਦੇ ਸ਼ੌਕ ਨੂੰ ਉਹਨਾਂ ਨੇ ਅੱਜ ਵੀ ਬਰਕਰਾਰ ਰੱਖਿਆ ਹੋਇਆ ਹੈ। ਤੇ ਜਦੋਂ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਸੀ ਤਾਂ ਉਦੋਂ ਬੰਗਿਆਂ ਦੇ ਵਿੱਚ ਇੱਕ ਗਾਇਕ ਹੁੰਦਾ ਸੀ ਸਤਨਾਮ ਚੰਗਿਆੜਾ, ਤੇ ਸਤਨਾਮ ਚੰਗਿਆੜਾ ਉਹਨਾਂ ਦਾ ਉਸਤਾਦ ਏ, ਤੇ ਉਹਨਾਂ ਦੀਆਂ ਮਾਰਾਂ ਸਹਿ ਸਹਿ ਕੇ ਉਸਨੇ ਗਾਉਣਾ ਸਿੱਖਿਆ ਏ, ਤੇ ਅੱਜ ਵੀ ਜਦੋਂ ਉਹ ਗਾਉਂਦਾ ਏ ਤਾਂ ਸਤਨਾਮ ਚੰਗਿਆੜੇ ਨੂੰ ਯਾਦ ਕਰਦਾ ਏ। ਸਤਨਾਮ ਚੰਗਿਆੜਾ ਜੀ ਦਾ ਚੰਡਿਆ ਹੋਇਆ ਇਹ ਸ਼ਗਿਰਦ ਜੋਗਿੰਦਰਪਾਲ ਮੱਲ ਆਪਣੀ ਅੱਜ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਏ, ਜਿਹੜੀ ਕਿ ਗੁਰਦੀਪ ਕੈੜਾ ਜੀ ਦੀ ਲਿਖੀ ਹੋਈ ਏ। ਇਸ ਰਚਨਾ ਦੇ ਵਿੱਚ ਉਹ ਦੱਸ ਰਹੇ ਨੇ ਵੀ ਸਾਡਾ ਦੇਸ਼ ਕਿਹੋ ਜਿਹਾ ਬਣ ਗਿਆ, ਜਿੱਥੇ ਜਿਹੜੀਆਂ ਕਿਤਾਬਾਂ ਆ ਉਹ ਸੜਕਾਂ ਤੇ ਰਹੀਆਂ ਨੇ, ਤੇ ਜਿਹੜੀਆਂ ਜੁੱਤੀਆਂ ਨੇ ਉਹ ਸ਼ੀਸ਼ੇ ਦੇ ਸ਼ੋਕੇਸਾਂ ਦੇ ਵਿੱਚ ਪਈਆਂ ਨੇ। ਤੇ ਇਸ ਜਿਹੜਾ ਕਹਿ ਲਈਏ ਬੜਾ ਸੰਜੀਦਾ ਮਸਲੇ ਨੂੰ ਲੈ ਕੇ ਉਹਨਾਂ ਦਾ ਲਿਖਿਆ ਹੋਇਆ ਗੀਤ ਗੁਰਦੀਪ ਕੈੜਾ ਜੀ ਦਾ ਲੈ ਕੇ ਹਾਜ਼ਰ ਨੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਦੁਆਬਾ ਰੇਡੀਓ ਦੀ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।

ਖਿਚਾਉਣ ਤੇ ਗੋਡਾ ਕੌਣ ਧਰੇ ਇੱਥੇ ਤਾਉਣ ਤੇ ਗੋਡਾ ਕੌਣ ਧਰੇ ਚੋਰਾਂ ਨਾਲ ਰਲੀਆਂ ਕੁੱਤੀਆਂ ਨੇ ਯਾਰੋ ਮੈਂ ਉਸ ਦੇਸ਼ ਦਾ ਵਾਸੀ ਹਾਂ ਜਿਸ

ਵੀ ਬਸਣ ਪਧਾਰ ਸਦਾ ਇੱਕ ਕੇ ਉਹ ਵੀ ਬਸਣ ਪਧਾਰ ਸਦਾ ਜਿਨ੍ਹਾਂ ਰੱਖੀਆਂ ਸੋਚਾਂ ਉੱਚੀਆਂ।

0: ਦਰਬਾਰ ਮਲ ਤੋਂ ਬਾਅਦ ਹੁਣ ਮੈਂ ਇਸ ਗਾਉਂਦੀ ਸ਼ਾਮ ਦੇ ਵਿੱਚ ਸਦਾ ਦੇਣ ਜਾ ਰਿਹਾ ਸਾਡੇ ਪੁਰਤਗਾਲ ਵਾਸਤੇ ਸ਼ਾਇਰ ਦੁੱਖ ਭੰਜਨ ਸਿੰਘ ਰੰਧਾਵਾ ਜੀ, ਜਿਹੜੇ ਕਿ ਸਾਡੀਆਂ ਕਾਵਿ ਮਹਿਫਲਾਂ ਦੇ ਵਿੱਚ ਅਕਸਰ ਸ਼ਾਮਿਲ ਹੁੰਦੇ ਰਹਿੰਦੇ ਨੇ, ਜਿਹੜੀ ਉਹ ਸ਼ਾਇਰੀ ਰਚਦੇ ਨੇ ਉਹ ਪੂਰੇ ਤਰੰਨਮ ਦੇ ਵਿੱਚ ਜਿਹੜੀ ਆ ਸਾਡੇ ਸਰੋਤਿਆਂ ਦੇ ਸਨਮੁੱਖ ਪੇਸ਼ ਕਰਦੇ ਨੇ। ਇਸ ਵਾਰ ਦੀ ਸਾਡੀ ਇਸ ਗਾਉਂਦੀ ਸ਼ਾਮ ਦੇ ਵਿੱਚ ਦੁੱਖ ਭੰਜਨ ਸਿੰਘ ਰੰਧਾਵਾ ਜੀ ਆਪਣੀ ਇੱਕ ਜਿਹੜੀ ਰਚਨਾ ਜਿਹੜੀ ਆ ਉਹ ਤਰੰਨਮ ਦੇ ਵਿੱਚ ਸਾਡੇ ਸਰੋਤਿਆਂ ਦੇ ਅੱਗੇ ਰੱਖਣਗੇ ਅਤੇ ਆਸ ਕਰਦੇ ਹਾਂ ਕਿ ਉਹ ਵੀ ਤੁਸੀਂ ਪਸੰਦ ਕਰੋਗੇ। ਭਾਵੇਂ ਕਿ ਦੁੱਖ ਭੰਜਨ ਸਿੰਘ ਰੰਧਾਵਾ ਜੀ ਸਾਜ਼ਾਂ ਦੀ ਵਰਤੋਂ ਨਹੀਂ ਕਰਦੇ, ਪਰ ਉਹਨਾਂ ਦੀ ਆਵਾਜ਼ ਦੇ ਵਿੱਚ ਜੋ ਰਸ ਹੈ ਉਹ ਵੀ ਤੁਸੀਂ ਬਖੂਬੀ ਪਸੰਦ ਕਰੋਗੇ। ਦੁੱਖ ਭੰਜਨ ਸਿੰਘ ਰੰਧਾਵਾ ਜੀ, ਤੁਹਾਡਾ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦੁੱਖ ਭੰਜਨ ਰੰਧਾਵਾ ਪੁਰਤਗਾਲ ਤੋਂ, ਔਰ ਮੈਂ ਦੁਆਬਾ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਦਾ ਸ਼ੁਕਰਗੁਜ਼ਾਰ, ਔਰ ਹਰਬੰਸ ਸਿੰਘ ਭਾਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਸ ਕਵੀ ਦਰਬਾਰ ਦੇ ਵਿੱਚ ਸ਼ਿਰਕਤ ਕਰਨ ਦਾ ਮੌਕਾ ਦਿੱਤਾ। ਆਪਣਾ ਗੀਤ ਲੈ ਕੇ ਹਾਜ਼ਰ ਹਾਂ ਜੀ। ਵੱਖ ਨੀ ਮੈਥੋਂ ਵੱਖ ਹੋਣ ਤੋਂ ਪਹਿਲਾਂ ਮੈਨੂੰ ਦੇ ਕੇ ਥੋੜਾ ਜ਼ਹਿਰ ਜਾਵੀਂ,

ਇੱਕ ਪਾਸੇ ਮੇਰੇ ਐਬ ਖਲੋਤੇ, ਦੂਜੇ ਪਾਸੇ ਖੁਦਾਈਆਂ ਸਭੇ। ਚੱਲੀਏ ਤਾਂ ਇੱਕ ਕਰਮ ਕਮਾਨੀ,

ਦੁੱਖ ਭੰਜਨ ਨੂੰ ਮਾਰ ਲਿਆਏ, ਉਸ ਦੀਆਂ ਹਿਰਸਾਂ ਆਸਾਂ ਨੇ। ਦੁੱਖ ਭੰਜਨ ਨੂੰ ਮਾਰ ਲਿਆਏ, ਉਸ ਦੀਆਂ ਹਿਰਸਾਂ ਆਸਾਂ ਨੇ। ਉਸ ਦੀ ਬਾਂਹ ਪਹਿਲਾਂ ਫੜ ਲਈ

0: ਧੰਨਵਾਦ ਜੀ।
1: ਪਿਆਰੇ ਸਰੋਤਿਓ, ਲੁਕਮੰਜਨ ਸਿੰਘ ਰੰਧਾਵਾ ਜੀ ਤੋਂ ਬਾਅਦ ਹੁਣ ਮੈਂ ਤੁਹਾਡੇ ਸਨਮੁਖ ਪੇਸ਼ ਕਰਨ ਜਾ ਰਿਹਾ ਕੁਲਵੰਤ ਸਿੰਘ ਸਿੱਧੋਕੀ। ਕੁਲਵੰਤ ਸਿੰਘ ਸਿੱਧੋਕੀ ਜੀ, ਲੰਬਾ ਸਮਾਂ ਇਹਨਾਂ ਨੇ ਭਾਰਤੀ ਫੌਜ ਦੇ ਵਿੱਚ ਨੌਕਰੀ ਕੀਤੀ। ਨੌਕਰੀ ਕਰਨ ਦੇ ਨਾਲ ਨਾਲ ਇਹਨਾਂ ਨੇ ਆਪਣਾ ਲਿਖਣ ਦਾ ਤੇ ਗਾਉਣ ਦਾ ਸ਼ੌਕ ਵੀ ਜਿਹੜਾ ਆ ਉਹ ਇੱਥੇ ਜਾਰੀ ਰੱਖਿਆ ਤੇ ਇਸ ਸ਼ੌਕ ਨੂੰ ਉਹਨਾਂ ਨੇ ਜਿਹੜਾ ਆ ਆਪਣੀ ਜ਼ਿੰਦਗੀ ਦਾ ਇੱਕ ਅੰਗ ਬਣਾਇਆ ਹੋਇਆ ਹੈ ਤੇ ਇਸ ਸ਼ੌਕ ਦੇ ਨਾਲ ਉਹਨਾਂ ਨੇ ਬਹੁਤ ਸਾਰੇ ਜਿਹੜੇ ਆ ਵੱਖਰੇ ਵੱਖਰੇ ਕਾਰਨਾਮੇ ਕੀਤੇ ਨੇ, ਜਿੱਥੇ ਉਹਨਾਂ ਨੇ ਭਾਰਤੀ ਫੌਜ ਦੇ ਵਿੱਚ ਜਿਹੜਾ ਆ ਫੌਜੀਆਂ ਦਾ ਮਨੋਰੰਜਨ ਕੀਤਾ, ਉੱਥੇ ਨਾਲ ਦੀ ਨਾਲ ਉਹਨਾਂ ਨੇ ਆਪਣੇ ਗਿਆਨ ਦਾ ਜਿਹੜਾ ਭੰਡਾਰ ਵੀ ਵੱਡਾ ਉਹਦੇ ਵਿੱਚ ਵਾਧਾ ਕੀਤਾ ਹੈ। ਸਿੱਧੋਕੀ ਜਿਹੜੇ ਆ ਬਹੁਤ ਜਿਹੜੇ ਵੱਖਰੀ ਕਿਸਮ ਦੇ ਗੀਤ ਲਿਖਦੇ ਨੇ ਤੇ ਉਹ ਗੀਤ ਜਿੱਥੇ ਲਿਖਦੇ ਨੇ ਇਹਦੇ ਨਾਲ ਦੀ ਨਾਲ ਖੁਦ ਹੀ ਗਾਉਂਦੇ ਨੇ ਤੇ ਆਸ ਕਰਦੇ ਹਾਂ ਕਿ ਤੁਸੀਂ ਕੁਲਵੰਤ ਸਿੰਘ ਸਿੱਧੋਕੀ ਜੀ ਨੂੰ ਪਸੰਦ ਕਰੋਗੇ। ਸਾਡੇ ਕਾਮਿਕਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਬਹੁਤ ਮਾਣ ਦਿੰਦੇ ਹੋ। ਆਸ ਕਰਦੇ ਹਾਂ ਅੱਜ ਉਹਨਾਂ ਦੀ ਇਹ ਗਾਉਂਦੀ ਸ਼ਾਮ ਦੇ ਵਿੱਚ ਜਿਹੜੀ ਹਾਜ਼ਰੀ ਹੋਏਗੀ ਉਸ ਨੂੰ ਵੀ ਪਸੰਦ ਕਰੋਗੇ। ਕੁਲਵੰਤ ਸਿੰਘ ਸਿੱਧੋਕੀ ਜੀ, ਤੁਹਾਡਾ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਜੀ। ਪੇਸ਼ ਹੈ ਜੀ ਇੱਕ ਕਵਿਤਾ ਜਿਸਦਾ ਸਿਰਲੇਖ ਹੈ ਮਜ਼ਦੂਰ। ਐ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ, ਜਿਉਣ ਲਈ ਮਿਹਨਤ ਕਰਦੇ ਹਾਂ। ਐ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ, ਜਿਉਣ ਲਈ ਮਿਹਨਤ ਕਰਦੇ ਹਾਂ। ਮਿੱਟੀ ਨਾਲ ਮਿੱਟੀ ਹੁੰਦੇ ਹਾਂ ਨਿੱਤ, ਤਪਦੀਆਂ ਧੁੱਪਾਂ ਵਿੱਚ ਸੜਦੇ ਹਾਂ। ਅਸੀਂ ਥੱਕਦੇ ਨਹੀਂ ਤੇ ਅੱਕਦੇ ਨਹੀਂ, ਸਿਰ ਤੇ ਪੰਡ ਕਰਜੇ ਦੀ ਧਰਦੇ ਹਾਂ। ਭਾਵੇਂ ਸੌਂਦੇ ਆਂ ਟੁੱਟੀਆਂ ਛੱਤਾਂ ਹੇਠਾਂ, ਸੁਪਨਿਆਂ ਵਿੱਚ ਕਿਸ਼ਤਾਂ ਭਰਦੇ ਹਾਂ।

ਅਸੀਂ ਆਂਦਰਾਂ ਇਕੱਠੀਆਂ ਕਰਦੇ ਹਾਂ, ਸਾਡੀ ਦੋਨੋਂ ਹੱਥੀਂ ਲੁੱਟ ਹੁੰਦੀ ਏ। ਟੈਕਸ ਉੱਤੇ ਟੈਕਸ ਭਰਦੇ ਹਾਂ,

0: दिन रात मेहनता करदे हां, मजदूर पक्की सरकारां होण जे फिर खुदकुशियां क्यों करदे हां। कुलवंत हक्कां नूं समझे ना कोई, कुलवंत हक्कां नूं समझे ना कोई, ताइयों हक्कां दे लई लड़दे हां। ऐ जिंदगी असी मजदूर तेरे ज्यौण लई मेहनत करदे हां, ज्यौण लई मेहनत करदे हां।
1: प्यारे श्रोतेओ, तुसीं हुणे ही कुलवंत सिंह सैदो जी दी कविता जिंदगी असीं मजदूर तेरे सुन के हटे हो। ते हुण मैं तुहाडे सन्मुख पेश करन दी खुशी ले रहा दिलशाद अली जी नूं। दिलशाद अली जी जिहड़े पंजाबी दे नवे उभर दे गायक हन, ਅਤੇ ਉਹ ਬਹੁਤ ਵਧੀਆ ਸੁਰੀਲੀ ਆਵਾਜ਼ ਦੇ ਵਿੱਚ ਆਪਣੇ ਗੀਤ ਜਿਹੜੇ ਪੇਸ਼ ਕਰਦੇ ਨੇ। ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਦੇ ਵਿੱਚ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਕਰਕੇ ਮੈਨੂੰ ਯਾਦ ਰੋਇਆ ਕਰੇਂਗੀ। ਆਸ ਕਰਦੇ ਹਾਂ ਕਿ ਇਸ ਰਚਨਾ ਨੂੰ ਤੁਸੀਂ ਪੂਰਾ ਮਾਣੋਗੇ। ਅਤੇ ਜਿਨ੍ਹਾਂ ਦੇ ਦਿਲਾਂ ਦੀ ਗੱਲ ਉਹਨਾਂ ਨੇ ਕੀਤੀ ਆ, ਉਹ ਗੱਲ ਵੀ ਉਹਨਾਂ ਤੱਕ ਪਹੁੰਚ ਜਾਏਗੀ। ਅਤੇ ਕਿਉਂਕਿ ਰੋਇਆ ਕਿਸੇ ਨੂੰ ਦਿਲ ਤੋਂ ਹੀ ਜਾ ਸਕਦਾ ਹੈ, ਹੱਸਣ ਵੇਲੇ ਤਾਂ ਬੰਦਾ ਉਪਰਾ ਵੀ ਹੱਸ ਸਕਦਾ ਹੈ, ਪਰ ਰੋਣ ਵੇਲੇ ਉਪਰੋਂ ਨਹੀਂ ਰੋਇਆ ਜਾ ਸਕਦਾ, ਸਿਰਫ ਦਿਲੋਂ ਰੋਇਆ ਜਾਂਦਾ ਹੈ। ਜਦੋਂ ਹਾਏ ਕਹੀ ਜਾਂਦੀ ਹੈ ਜਾਂ ਰੋਇਆ ਜਾਂਦਾ ਹੈ, ਉਹ ਸਿਰਫ ਰੂਹ ਤੋਂ, ਦਿਲ ਤੋਂ ਅਤੇ ਦਿਮਾਗ ਤੋਂ ਰੋਇਆ ਜਾਂਦਾ ਹੈ। ਅਤੇ ਦਿਲਸ਼ਾਦ ਅਲੀ ਜੀ ਸਾਡੇ ਸਰੋਤਿਆਂ ਲਈ ਆਪਣਾ ਕਲਾਮ ਲੈ ਕੇ ਹਾਜ਼ਰ ਨੇ। ਦਿਲਸ਼ਾਦ ਅਲੀ ਜੀ, ਤੁਹਾਡਾ ਦੁਆਬਾ ਰੇਡੀਓ ਦੀ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਰਚਨਾ ਗਜ਼ਲ ਕੁਛ ਇਸ ਪ੍ਰਕਾਰ ਹੈ ਦੋਸਤੋ। ਕਰੀ ਕਰੀ ਕੇ ਮੈਨੂੰ ਯਾਦ ਰੋਇਆ ਕਰੇਗੀ ਤੂੰ, ਕਰੀ ਕਰੀ ਕੇ ਮੈਨੂੰ ਯਾਦ ਰੋਇਆ ਕਰੇਗੀ ਤੂੰ, ਪਲਕਾਂ ਨੂੰ ਹੰਝੂਆਂ ਦੇ ਨਾਲ ਪਿਗੋਇਆ ਕਰੇਗੀ ਤੂੰ, ਕਰੀ ਕਰੀ ਕੇ ਮੈਨੂੰ ਯਾਦ ਰੋਇਆ ਕਰੇਗੀ ਤੂੰ, ਹਾਏ ਕਰੀ ਕਰੀ ਕੇ ਮੈਨੂੰ ਯਾਦ। ਬੱਦਲਾਂ ਦੇ ਵਿੱਚ, ਬੱਦਲਾਂ ਦੇ ਵਿੱਚ ਚੰਨ ਜਦੋਂ ਮੁਸਕੁਰਾਏਗਾ, ਬੱਦਲਾਂ ਦੇ ਵਿੱਚ ਚੰਨ ਜਦੋਂ ਮੁਸਕੁਰਾਏਗਾ, ਚਿਹਰਾ ਮੇਰਾ ਫੇਰ ਤੈਨੂੰ ਯਾਦ ਆਏਗਾ, ਚਿਹਰਾ ਮੇਰਾ ਫੇਰ ਤੈਨੂੰ ਯਾਦ ਆਏਗਾ, ਕਿੱਦਾਂ ਹਿਜਰ ਦੇ ਦਾਗ, ਕਿੱਦਾਂ ਹਿਜਰ ਦੇ ਦਾਗ ਤੋਇਆ ਕਰੇਗੀ ਤੂੰ, ਕਰ ਕਰਕੇ ਮੈਨੂੰ ਯਾਦ

0: ਕਰਕੇ ਮੈਨੂੰ ਯਾਦ, ਪੱਤੇ ਪੱਤੇ ਚੋਂ ਆਏਗੀ ਤੈਨੂੰ ਮੇਰੀ ਮਹਿਕ, ਪੱਤੇ ਪੱਤੇ ਚੋਂ ਆਏਗੀ ਤੈਨੂੰ ਮੇਰੀ ਮਹਿਕ, ਫੁੱਲਾਂ ਨੂੰ ਵਾਲਾਂ ਵਿੱਚ ਜਦੋਂ, ਫੁੱਲਾਂ ਨੂੰ ਵਾਲਾਂ ਵਿੱਚ ਜਦੋਂ ਪਿਰੋਇਆ ਕਰੇਂਗੀ ਤੂੰ, ਫੁੱਲਾਂ ਨੂੰ ਵਾਲਾਂ ਵਿੱਚ ਜਦੋਂ ਪਰੋਇਆ ਕਰੇਂਗੀ ਤੂੰ, ਪਲਕਾਂ ਨੂੰ ਹੰਝੂਆਂ ਦੇ ਨਾਲ ਪਿਗੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਰਾਖ ਤੇ ਮੇਰੀ ਜਦੋਂ ਪੈ ਜਾਣ ਤੇਰੇ ਪੈਰ, ਰਾਖ ਤੇ ਮੇਰੀ ਜੇ ਪੈ ਜਾਣ ਤੇਰੇ ਪੈਰ, ਤੇਰੀ ਸੋ ਰੱਬ ਤੋਂ ਮੰਗਣੀ, ਮੰਗਣੀ ਹੈ ਤੇਰੀ ਖੈਰ, ਰੱਬ ਤੋਂ ਸੋ ਤੇਰੀ ਮਨ ਮੰਗਣੀ ਹੈ ਤੇਰੀ ਖੈਰ, ਦੰਦਾਂ ਚ ਉਂਗਲੀਆਂ ਨੂੰ ਖਬੋਇਆ ਕਰੇਂਗੀ ਤੂੰ, ਦੰਦਾਂ ਚ ਉਂਗਲੀਆਂ ਨੂੰ ਖਬੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਕਾਗਜ਼ ਤੇ ਬਣ ਜਾਏਗੀ ਮੇਰੀ ਤਸਵੀਰ ਆਪਣੇ ਆਪ, ਕਾਗਜ਼ ਤੇ ਬਣ ਜਾਏਗੀ ਮੇਰੀ ਤਸਵੀਰ ਆਪਣੇ ਆਪ, ਕਲਮ ਨੂੰ ਦਵਾਤ ਵਿੱਚ ਜਦੋਂ, ਕਲਮ ਨੂੰ ਦਵਾਤ ਵਿੱਚ ਜਦੋਂ ਡੁਬੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ। ਆਖਰੀ ਬੰਦਾ ਦੋਸਤੋ ਕੌਸ਼ਲ ਸਾਹਿਬ ਨੇ ਲਿਖਿਆ, ਸਗੋਂ ਹੋਰ ਵੀ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ। ਉਪਿੰਦਰ ਕੌਸ਼ਲ ਸਾਹਿਬ ਨਾਭਾ ਲਿਖਦੇ ਨੇ, ਸਗੋਂ ਹੋਰ ਵੀ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ, ਕਦੋਂ ਸਗੋਂ ਹੋਰ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ, ਮਲ ਮਲ ਕੇ ਜਿਸਮ ਨੂੰ ਜਦੋਂ, ਮਲ ਮਲ ਕੇ ਜਿਸਮ ਨੂੰ ਜਦੋਂ ਧੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਪਲਕਾਂ ਨੂੰ ਹੰਝੂਆਂ ਦੇ ਨਾਲ ਪਿਗੋਇਆ ਕਰੇਂਗੀ ਤੂੰ, ਹਾਏ ਕਰ ਕਰਕੇ ਮੈਨੂੰ ਯਾਦ।
1: ਪਿਆਰੇ ਸਰੋਤਿਓ, ਦਿਲਸ਼ਾਦ ਅਲੀ ਜੀ ਤੋਂ ਬਾਅਦ ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਦਵਿੰਦਰ ਕੌਰ ਜੀ। ਦਵਿੰਦਰ ਕੌਰ ਜੀ ਜਿਹੜੇ ਕਿ ਅੱਜ ਕੱਲ੍ਹ ਨਿਊਜ਼ੀਲੈਂਡ ਦੇ ਵਿੱਚ ਰਹਿ ਰਹੇ ਨੇ, ਉਹਨਾਂ ਦੀ ਲਿਖੀ ਹੋਈ ਇੱਕ ਪੁਸਤਕ ਸਦਰਾਂ ਦੀ ਫੁਲਕਾਰੀ ਜਿਹੜੀ ਆ ਆ ਚੁੱਕੀ ਏ, ਤੇ ਇਸ ਸਦਰਾਂ ਦੀ ਫੁਲਕਾਰੀ ਦੇ ਵਿੱਚੋਂ ਹੀ ਉਹ ਆਪਣੀ ਇੱਕ ਰਚਨਾ ਜਿਹੜੀ ਆ ਉਹ ਸਾਡੇ ਸਰੋਤਿਆਂ ਦੇ ਨਾਲ ਅੱਜ ਦੀ ਗਾਉਂਦੀ ਸ਼ਾਮ
2: ਐਂਡ ਪਾਰਟਸ ਵੀਰੂ ਹਾਲ ਰੈਨੋਵੇਸ਼ਨ ਕੰਟੈਕਟ ਅਸ ਔਨ office.bestwood@gmail.com ਔਰ ਕਾਲ ਵਿਕ ਭਾਰਤ 604-377-1092 British Columbia Bestwood Kitchen Cabinets LDD Chicago's Pizza with a twist in your town 8300 Sierra College Boulevard Roseville, California Wet and non-wet pizzas Home delivery available with one phone call 1-916-791-0102 Open every day Chicago's Pizza with a twist.
3: ਕਵੀ ਤੇ ਰਸੋਈਏ ਨੂੰ ਬੁਰਾ ਨਾ ਬੋਲੀਏ ਉਹ ਫੜ ਲਈਏ ਤੱਕੜੀ ਤਾਂ ਪੂਰਾ ਤੋਲੀਏ ਉਹ ਜਿੰਨਾ ਚਿਰ ਘਰੇ ਨਾ ਲਿਆਈਏ ਡੋਲੇ ਨੂੰ ਕਿ ਬਹਿ ਜਾ ਕਰ ਛੱਡੀਏ ਵਿਚੋਲੇ ਨੂੰ ਕਿ ਬਹਿ ਜਾ ਕਰ ਛੱਡੀਏ ਵਿਚੋਲੇ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੁਰਜੀਤ ਜੀਤੀ ਤੇ ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ ਤੁਹਾਡੀ ਆਪਣੀ ਆਵਾਜ਼ ਜ਼ਿੰਦਗੀ ਨਾਮਾ ਹਾਲ ਏ
2: ਦੁਨੀਆ You are listening now our own Dewapa Radio. Welcome all. Live on Finland time Monday to Friday 11 p.m. Indian time Tuesday to Saturday 2:30 a.m. Repeat by Indian time daytime 12 o'clock. Studio number +358 44 976 1962. Join us by WhatsApp call and message and call us on Skype. Dewapa Radio PTI. Please like us and follow us on Facebook and download Dewapa Radio iOS and Android app. Zindigi Nama. Hal e Duniya.

0: Radio.
1: हो जमला जट मु महल ते जमला जट मु महल ते आ लो कुछ फरमाउंदा अगंत पे आप तो मेरे ओ मैं हुन नी गाउंदा जमला जट मु महल ते ओए जमला जट मु महल ते। सत श्री अकाल दोस्तों, मैं तुहाडा अपना काशीनाथ, तुसीं सुन रहे हो दुआबा रेडियो, तुहाडी अपनी आवाज।
2: ਫੜ ਲਈਏ ਤੱਕੜੀ ਤਾਂ ਪੂਰਾ ਤੋਲੀਏ, ਉਹ ਜਿੰਨਾ ਚਿਰ ਘਰੇ ਨਾ ਲਿਆਈਏ ਡੋਲੇ ਨੂੰ, ਕਿ ਬਹਿ ਜਾ ਕਰ ਛੱਡੀਏ ਵਿਚੋਲੇ ਨੂੰ, ਕਿ ਬਹਿ ਜਾ ਕਰ ਛੱਡੀਏ ਵਿਚੋਲੇ ਨੂੰ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਜੀਤ ਜੀਤੀ ਤੇ ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼।
3: ਜ਼ਿੰਦਗੀ ਨਾਮਾ ਹਾਲ ਏ ਦੁਨੀਆ, ਯੂ ਆਰ ਲਿਸਨਿੰਗ ਨਾਉ ਆਵਰ ਓਨ ਦੁਆਬਾ ਰੇਡੀਓ, ਵੈਲਕਮ ਆਲ ਲਾਈਵ ਓਨ Finland time Monday to Friday 11 p.m. Indian time Tuesday to Saturday 2:30 a.m. Repeat by Indian time daytime 12 o'clock. Studio number +358 44 976 1962. Join us by WhatsApp call and message and call us on Skype Doapa Radio PTI. Please like us and follow us on Facebook and download Doapa Radio iOS and Android app. Zindagi Nama Hal e Duniya.
1: Ho jamla jatt mu behal te jamla jatt mu behal te aa log kuj farmaunda o gant pe aap to mere o main hun nahi gaunda jamla jatt mu behal te ho jamla jatt mu behal te। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਕਾਸ਼ੀਨਾਥ, ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼।

ਸਤਿ ਸ੍ਰੀ ਅਕਾਲ ਦੋਸਤੋ, ਪ੍ਰੋਗਰਾਮ ਮਹਿਫਲ ਮਿੱਤਰਾਂ ਦੀ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼ ਦੀ ਦੁਨੀਆਂ ਦੇ ਦੋਸਤੋ। 589 ਐਪੀਸੋਡ ਨੰਬਰ ਅੱਜ ਆਪਾਂ ਸਾਂਝਾ ਕਰ ਰਹੇ ਹਾਂ। 599, ਇਸ ਤੋਂ ਬਾਅਦ 90 ਆਉਂਦਾ, 80, 90 ਪੂਰਾ 100। ਤੋ ਇਹ ਜਿਹੜਾ ਸਫ਼ਰ ਹੈ ਦੋਸਤੋ, ਆਪ ਸਭ ਦੇ ਸਾਥ ਦੇ ਨਾਲ ਜਿਹੜਾ ਹੌਲੀ ਹੌਲੀ ਕਦਮ ਦਰ ਕਦਮ ਆਪਾਂ ਅੱਗੇ ਵੱਧਦੇ ਆ ਰਹੇ ਹਾਂ, ਔਰ ਇਹ ਜਿਹੜਾ ਲੰਮਾ ਸਾਥ ਹੈ ਇੰਨੀ ਦੇਰ ਦਾ, ਇਹਦੇ ਲਈ ਤੁਹਾਡਾ ਸ਼ੁਕਰੀਆ ਦਿਲ ਦੀਆਂ ਗਹਿਰਾਈਆਂ ਤੋਂ। ਤੋ ਉਹ ਗੀਤ ਚੱਲਦਾ ਹੁੰਦਾ ਸੀ ਨਾ ਪਹਿਲਾਂ, ਇੱਕ ਯੇ ਦਿਲ ਤੁਮਾਰੇ ਪਿਆਰ ਕਾ ਮਾਰਾ ਹੈ ਦੋਸਤੋ, ਬਸ ਉਹੀ ਕੰਮ ਹੋ ਗਿਆ। ਤੋ ਬਹੁਤ ਬਹੁਤ ਸ਼ੁਕਰੀਆ, ਮੁਹੱਬਤ ਜ਼ਿੰਦਾਬਾਦ ਅਤੇ ਜ਼ਿੰਦਗੀ ਜ਼ਿੰਦਾਬਾਦ ਕਹਿੰਦੇ ਹੋਏ ਅੱਜ ਸ਼ੁਰੂ ਕਰਦੇ ਹਾਂ ਜੀ ਆਪਾਂ ਅੱਜ ਦਾ ਨਵਾਂ ਐਪੀਸੋਡ। ਇਸ ਐਪੀਸੋਡ ਤੇ ਸ਼ੁਰੂ ਕਰਦੇ ਹੀ ਇੱਕ ਹੋਰ ਬੜੀ ਖੁਸ਼ੀ ਦੀ ਖ਼ਬਰ ਮੈਨੂੰ ਬੜਾ ਦਿਲ ਚ ਨਾ ਕੁਤਕਧਾੜੀ ਜੀ ਹੋ ਰਹੀ ਹੈ। ਆਪਾਂ ਪਹਿਲਾਂ ਦੱਸ ਹੀ ਲਈਏ, ਕਰ ਹੀ ਲਈਏ ਪਹਿਲਾਂ ਭਾਈ, ਇਹ ਉਹ ਇਹ ਆ ਕਿ ਜਿਹੜੀ ਐਂਡਰਾਇਡ ਦੇ ਉੱਤੇ ਸਾਡੀ ਐਪ ਸੀਗੀ, ਕਾਫੀ ਚਿਰ ਤੋਂ ਮਤਲਬ ਐਂ ਚੱਲੀ ਜਾਂਦਾ ਸੀ, ਭੰਡਾ ਭੰਡਾਰੀ ਆ, ਕਦੇ ਅੱਜ ਕਰੋ ਕੱਲ ਕਰੋ, ਊਂਠ ਦੇ ਬੁੱਲ ਵਾਂਗ ਬਈ ਹੁਣ ਡਿੱਗਿਆ ਹੁਣ ਡਿੱਗਿਆ ਉਹ ਕੰਮ, ਪਰ ਉਹ ਹੋਇਆ ਨਹੀਂ। ਪਰ ਹੁਣ ਇਹ ਜਿਹੜੀ ਐਪ ਆ ਅੱਜ ਅਪਡੇਟ ਹੋ ਕੇ ਆ ਗਈ ਹੈ ਐਂਡਰਾਇਡ ਸਟੋਰ ਦੇ ਉੱਤੇ, ਪਲੇ ਸਟੋਰ ਦੇ ਉੱਤੇ। ਤੁਸੀਂ ਡਾਊਨਲੋਡ ਕਰਕੇ ਪਲੀਜ਼ ਚੈੱਕ ਕਰਿਓ ਕਿਹੜੀ ਕਿਹੜੀ ਉਹਦੇ ਵਿੱਚ ਹੋਰ ਕਮੀਆਂ ਨੇ, ਕੀ ਉਹ 'ਚ ਆਪਾਂ ਹੋਰ ਕਰ ਸਕਦੇ ਹਾਂ, ਕਿਉਂਕਿ ਹੁਣ ਮਤਲਬ ਔਰ ਦੇਰ ਨਹੀਂ ਲੱਗੇਗੀ। ਜਿਉਂ ਹੀ ਸਾਡੇ ਕੋਲ ਕੋਈ ਫੀਡਬੈਕ ਆਉਂਦੀ ਆ, ਅਸੀਂ ਉਹ ਗਲਤੀਆਂ ਕਮੀਆਂ ਪੇਸ਼ੀਆਂ ਜਿਹੜੀਆਂ ਤਰੁੱਟੀਆਂ ਉਹਨਾਂ ਨੂੰ ਦੂਰ ਕਰ ਸਕਦੇ ਹਾਂ। ਸੂਚਨਾ ਸਮਾਪਤ ਹੋਈ, ਹੁਣ ਵੱਧਦੇ ਹਾਂ ਅੱਗੇ। ਅੱਜ ਦਾ ਇਹ ਐਪੀਸੋਡ ਹੈ ਦੋਸਤੋ, ਤਕੜੇ ਦੀਆਂ, ਅਸੀਂ ਪੋਸਟਰ 'ਚ ਦੀਆਂ ਲਿਖਤਾ ਕਿਉਂਕਿ ਉਹ 27 ਮੀਹੀ ਨੂੰ ਦੇਖ ਲਿਆ, ਲੇਕਿਨ 100 ਤਾਂ 1 ਹੀ ਹੁੰਦਾ, ਇਸ ਕਰਕੇ ਲਿਖਣਾ ਇਹ ਚਾਹੀਦਾ ਸੀ ਤਕੜੇ ਦਾ 27 ਮੀਹੀ 100, ਕਿਉਂਕਿ 100 ਅਤੇ ਦਾ ਦੋਨਾਂ ਦਾ ਤਾਲਮੇਲ ਹੁੰਦਾ ਹੈ, ਵਿੱਚ ਜੋ ਮਰਜ਼ੀ ਆਉਂਦਾ ਰਹੇ। ਤੋ ਉਹ ਥੋੜ੍ਹਾ ਜਿਹਾ ਮਤਲਬ ਕਹਿ ਲਓ ਗ੍ਰਾਮੈਟੀਕਲੀ ਇਹਨੂੰ ਠੀਕ ਕਰਨ ਦੀ ਜ਼ਰੂਰਤ ਹੈ। ਟੀਮ ਕਰ ਰਹੀ ਹੈ ਜੀ, ਉਹਨਾਂ ਨੇ ਢੋਲਕੀਆਂ ਛਾਣੇ ਚਿਮਟੇ ਚੱਕ ਲਏ ਆ, ਉਹ ਐਡੇ ਨੂੰ ਕੰਨਾਂ ਉਡਾਉਣਗੇ ਦੀਆਂ 'ਚੋਂ ਅਤੇ ਨਾਲ ਹੀ ਦਿਨਤੀਆਂ ਵਰਗੇ ਹੋ ਜਾਣਗੇ। ਬਹੁਤ ਬਹੁਤ ਸ਼ੁਕਰੀਆ ਬੈਕਐਂਡ ਦਾ। ਸੋ ਦੋਸਤੋ, ਅੱਜ ਕਿਉਂਕਿ ਤਕੜੇ ਦੀਆਂ 27 ਮੀਹੀ 100 ਦੀ ਗੱਲਬਾਤ ਆਪਾਂ ਕਰਨ ਦੀ ਕੋਸ਼ਿਸ਼ ਕਰਾਂਗੇ, ਸ਼ੁਰੂ ਹੋ ਹੀ ਚੁੱਕੀ ਗੱਲਬਾਤ ਵੈਸੇ। ਤੋ ਇਹਦੇ 'ਚ ਨਾ ਵੈਸੇ ਸੋਚਣ ਵਾਲੀ ਗੱਲ ਇਹ ਹੈ, ਕਿਉਂਕਿ ਅੱਜ ਦਾ ਟੋਪਿਕ ਹੈ ਬੜਾ ਖਤਰਨਾਕ ਹੈ, ਕਿ ਤਕੜੇ ਦਾ 27 ਮੀਹੀ 100। ਅੰਗਰੇਜ਼ੀ ਵਾਲੇ ਕਹਿੰਦੇ ਹੁੰਦੇ ਆ ਮਾਈਟ ਇਜ਼ ਰਾਈਟ। ਹੁਣ ਇਹ ਡਿਸਾਈਡ ਕਰਨਾ ਪਏਗਾ ਸਭ ਤੋਂ ਪਹਿਲਾਂ ਤਾਂ ਕਿ ਤਕੜਾ ਅਸੀਂ ਕਿਹਾ ਕਿਹਨੂੰ ਹੈ, ਤਕੜਾ ਹੁੰਦਾ ਕੌਣ ਹੈ। ਉਹ ਬੰਦਾ ਜਿਹੜਾ ਜਿਮ 'ਚ ਜਾ ਕੇ 100 ਕਿਲੋ ਚੱਕੀ ਜਾਂਦਾ, ਚੱਕ ਦੂੰ ਮੈਂ ਚੋਰੂੜੀ ਨੇਰੀਆਂ, ਜਾਂ ਉਹ ਬੰਦਾ ਜਿਹਦੀ ਜੇਬ 'ਚ ਹਰ ਵੇਲੇ 10,000 ਰੁਪਇਆ ਹੁੰਦਾ, ਹਰ ਵੇਲੇ ਹਰ ਟਾਈਮ ਜਦੋਂ ਮਰਜ਼ੀ ਜੋ ਅੱਜ ਚੱਕ ਲਓ ਜੋ ਮਰਜ਼ੀ ਖਰੀਦ ਲਵੇ, ਕੀਮਤ ਬਤਾ ਰਹੇ ਕੀਮਤ, ਜਾਂ ਉਹ ਬੰਦਾ ਤਕੜਾ ਜਿਹੜਾ ਕਿਸੇ ਖਾਸ ਅਹੁਦੇ 'ਤੇ ਬੈਠਾ, ਜਾਂ ਘਰ ਵਿੱਚ ਉਹ ਬੰਦਾ ਤਕੜਾ ਜਿਹਦੇ ਹੱਥ 'ਚ ਰਿਮੋਟ ਹੁੰਦਾ, ਜਿਹੜਾ ਘਰ ਵਾਲੀ ਨੂੰ ਕਹਿ ਦੇ ਅੱਜ ਮੈਂ ਫੈਸਲਾ ਕਰਾਂਗਾ ਕਿ ਕੀ ਦੇਖਣਾ ਹੈ ਅਤੇ ਕੀ ਨਹੀਂ ਦੇਖਣਾ ਹੈ, ਔਰ ਫਿਰ ਇਹ ਕਹਿਣ ਤੋਂ ਬਾਅਦ ਉਹ ਬਚ ਵੀ ਜਾਵੇ। ਇਹ ਵੀ ਦੇਖਣ ਵਾਲੀ ਗੱਲ ਹੈ ਵੀ ਇਹ ਵੀ ਤਕੜੇ ਹੈਗੇ ਇੱਕ, ਤੋ ਬੜੀ ਚਰਚਾ ਵਾਲੀ ਗੱਲ ਹੋ ਸਕਦੀ ਹੈ, ਲੰਬੀ ਚੌੜੀ ਗੱਲ ਹੋ ਸਕਦੀ ਹੈ। ਕਰਾਂਗੇ ਗੱਲਾਂ ਬਾਤਾਂ ਦੋਸਤੋ, ਕਿਉਂਕਿ ਕਿਸੇ ਕੋਲ ਪੈਸੇ ਦੀ ਤਾਕਤ ਆ, ਕਿਸੇ ਕੋਲ ਅਹੁਦੇ ਦੀ ਤਾਕਤ ਆ, ਕਿਸੇ ਕੋਲ ਰਿਸ਼ਤੇਦਾਰਾਂ ਦੀ ਹੈ, ਕਿਸੇ ਕੋਲ ਸਿਰਫ ਉੱਚੀ ਆਵਾਜ਼ ਦੀ ਤਾਕਤ ਆ, ਐਡੀ ਉੱਚੀ ਬੋਲਣਗੇ ਕੀ ਗੰਦ ਪਾਇਆ, ਉਹਨਾਂ ਦੀ ਗੱਲ ਸੁਣ ਕੇ ਸਾਰੇ ਮਸਲੇ ਹੱਲ। ਕਿਉਂਕਿ ਇਹੋ ਜਿਹੇ ਬੰਦੇ ਜਿਹੜੇ ਗਾਹ ਪਾਉਣ ਵਾਲੇ ਆ, ਉਹ ਕੋਈ ਆਰਗੂਮੈਂਟ ਨਹੀਂ ਕਰਦੇ, ਬਸ ਉਹਨਾਂ ਦਾ ਇੱਕੋ ਹੀ ਕੰਮ ਹੁੰਦਾ, ਆਵਾਜ਼ ਚੱਕ ਕੇ ਗੱਲ ਕਰੋ, ਉਹ ਸੱਤਵੇਂ ਸੁਰ ਤੋਂ ਪਹਿਲਾਂ ਹੀ, ਪੰਚਮ ਪੁੰਚਮ ਕੋਈ ਨਹੀਂ, ਤੇ ਸੱਤਵੇਂ ਸੁਰ ਤੋਂ ਪਹਿਲਾਂ ਬੋਲਣਗੇ ਤੇ ਮਹੱਲੇ 'ਚ ਪਤਾ ਲੱਗ ਜਾਂਦਾ ਆਹੀ ਤਕੜਾ ਯਾਰ। ਵੈਸੇ ਦੋਸਤੋ, ਸਵਾਲ ਇਹ ਬਣਦਾ ਹੈ ਕਿ ਤੁਸੀਂ ਕਮੈਂਟ ਬਾਕਸ 'ਚ ਦੱਸ ਸਕਦੇ ਹੋ ਕਿ ਤੁਹਾਡੇ ਘਰ 'ਚ ਸਭ ਤੋਂ ਤਕੜਾ ਕੌਣ ਹੈ, ਪੈਸੇ ਵਾਲਾ ਤਕੜਾ ਹੁੰਦਾ ਹੈ ਕਿ ਦਿਮਾਗ ਵਾਲਾ ਤਕੜਾ ਹੁੰਦਾ ਹੈ, ਜਿਹੜਾ ਜ਼ਿਆਦਾ ਬੋਲਦਾ ਉਹ ਤਕੜਾ ਹੁੰਦਾ ਹੈ, ਜਾਂ ਜਿਹੜਾ ਚੁੱਪ ਰਹਿੰਦਾ ਵੀ ਉਹ ਤਕੜਾ ਹੁੰਦਾ, ਕਿਹੜੇ ਤਕੜੇ ਯਾਰ। ਵੀ ਤੁਹਾਡੇ ਦੋਸਤਾਂ 'ਚ ਬਈ ਕਿਹੜਾ ਬੰਦਾ ਹੈ ਜਿਹਦੀ ਹਰ ਗੱਲ ਪਗਾਈ ਜਾਂਦੀ ਹੈ ਵੀ ਆਈ ਦੀ ਗੱਲ ਮੰਨ ਲਓ ਯਾਰ, ਇਹ ਬੰਦਾ ਘੈਂਟ ਤਕੜਾ ਜੀ। ਤੇ ਵੈਸੇ ਪੁੱਛਣ ਵਾਲੀ ਗੱਲ ਤਾਂ ਨਹੀਂ, ਪਰ ਇਹ ਵੀ ਪੁੱਛ ਸਕਦੇ ਹਾਂ ਕਿ ਤੁਸੀਂ ਕਿਸੇ ਅੱਗੇ ਕਦੇ ਤਕੜੇ ਬੰਦੇ ਅੱਗੇ ਜੀ ਜੀ ਜੀ ਜੀ ਹਾਂਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਕੀਤੀ ਹੈ, ਕਿਉਂਕਿ ਇਹ ਤਾਂ ਹੁੰਦੀ ਹੈ ਬਈ, ਕਰਨਾ ਪੈਂਦਾ। ਤੋ ਇਹਨਾਂ ਗੱਲਾਂ ਦੇ ਉੱਤੇ ਕਰਾਂਗੇ ਗੱਲਾਂ ਬਾਤਾਂ, ਤੇ ਕਿਉਂਕਿ ਦੋਸਤੋ ਇਹ ਨਾ ਜਿਹੜਾ ਤਕੜੇ ਵਾਲਾ ਕੰਮ ਹੈ ਬਹੁਤ ਪੁਰਾਣਾ ਚੱਲਿਆ ਆ ਰਿਹਾ। ਪਲੈਟੋ ਨੇ ਆਪਣੀ ਕਿਤਾਬ ਜਿਹੜੀ ਆ ਉਹਦੇ ਵਿੱਚ ਵੀ ਇਹ ਗੱਲ ਦਾ ਜ਼ਿਕਰ ਕੀਤਾ ਕਿ ਬਈ ਉਹੀ ਬੰਦਾ ਰਾਜ ਕਰੂਗਾ ਜਿਹੜਾ ਤਕੜਾ। ਹੁਣ ਇਹ ਤਕੜਾ ਉਹਨੇ ਵੀ ਨਹੀਂ ਦੱਸਿਆ ਵੀ ਕਿਹੜਾ ਤਕੜਾ,
ਵੀ ਜਾਂ ਤਾਂ ਡਾਂਗ ਜਿਹਦੇ ਕੋਲ, ਹਾਂ ਉਹ ਵੀ ਗੱਲ ਠੀਕ ਹੈ ਬਈ, ਉਹ ਜਿਸਕੀ ਲਾਠੀ ਉਸਕੀ ਭੈਂਸ, ਨਹੀਂ ਇਹੀ ਵਾਲੀ, ਇਹ ਵਾਲੀ ਭੈਂਸ। ਹਾਲਾਂਕਿ ਜਿਹਦੇ ਕੋਲ ਲਾਠੀ ਹੈ ਬੱਕਰੀ ਵੀ ਉਹਦੀ ਹੋ ਸਕਦੀ ਹੈ, ਪਰ ਚਲੋ ਮੱਝ ਵੱਡੀ ਹੈ ਉਹਨੂੰ ਲੈ ਕੇ ਚੱਲੀਏ, ਮੱਝ ਇਜ਼ ਗ੍ਰੇਟ। ਉਹ ਕਹਿੰਦੇ ਅਕਲ ਬੜੀ ਕਿ ਮੈਂਸ, ਹਾਲਾਂਕਿ ਮੈਂਸ ਅਸੀਂ ਆਪੇ ਬਣਾ ਲਿਆ, ਉਹ ਹਿੰਦੀ ਚ ਕਹਿੰਦੇ ਹੁੰਦੇ ਅਕਲ ਬੜੀ ਕਿ ਬੈਂਸ, ਉਹ ਭੈਂਸ ਨੀ ਕਹਿੰਦੇ, ਕੁਛ ਹੋਰ ਹੀ ਕਹਿੰਦੇ ਉਹਨੂੰ, ਤੇ ਆਪਾਂ ਚਲੋ ਭੈਂਸ ਬਣਾ ਲਈ, ਭੈਂਸ ਆ ਜਿਹੜੀ ਇਹੀ ਪੱਠੇ ਖਾਣ ਵਾਲੀ। ਵੈਸੇ ਉਹ ਅਕਲ ਬੜੀ ਜਾਂ ਬੈਂਸ ਜਾਂ ਉਮਰ ਸ਼ਾਇਦ ਕੁਛ ਉਹਦਾ, ਉਹ ਜਿਹੜੀ ਬੈਂਸ ਹੈ ਉਹ ਸ਼ਬਦ ਕੁਛ ਹੋਰ ਹੈ, ਉਹਦੇ ਡੀਪ ਜਾਇਆ ਜਾ ਸਕਦਾ ਹੈ। ਗੂਗਲ ਬਾਬਾ ਜੀ ਨੂੰ ਪੁੱਛ ਲਿਓ ਬਾਈ, ਉਹ ਅਸਲ ਚ ਮੱਝ ਨਹੀਂ ਹੈਗੀ, ਤਕੜੀ ਤਾਂ ਹੈ ਚਲੋ ਮੱਝ, ਪਰ ਉਹਦੇ ਵਿੱਚ ਨਹੀਂ ਹੈਗੀ। ਤੋ ਇਹਨਾਂ ਚੀਜ਼ਾਂ ਦੀ ਗੱਲਬਾਤ ਆਪਾਂ ਜੋ ਦੇਖਦੇ ਹਾਂ, ਰਿਪਬਲਿਕ ਕਿਤਾਬ ਜਿਹੜੀ ਸੀ ਪਲੂਟੋ ਦੀ ਨਾ, ਉਹਦੇ ਵਿੱਚ ਉਹਨੇ ਲਿਖਿਆ ਸੀ ਕਿ ਸਟਰੋਂਗਰ ਬੰਦਾ ਜਿਹੜਾ ਨਾ ਇਹ ਸਰਵਾਈਵ ਕਰਦਾ ਹੈ। ਅਤੇ ਜੰਗਲ ਦਾ ਕਾਨੂੰਨ ਵੀ ਇਹੀ ਹੈ ਵੀ ਜਿਹੜਾ ਵਹੀ ਆਪਣਾ ਕਹਿ ਲਓ ਤਕੜਾ ਬੰਦਾ ਹੈ ਉਹ ਸਰਵਾਈਵ ਕਰੂਗਾ, ਉਹ ਜਿਉਂਦਾ ਰਹੂਗਾ, ਉਹਦੀ ਹਰ ਗੱਲ ਪੁੱਗੀ ਵੀ ਜਾਏਗੀ, ਪੁਗਾਈ ਵੀ ਜਾਏਗੀ। ਤੋ ਇਹ ਹਰ ਹਰ ਥਾਵਾਂ 'ਤੇ ਅਲੱਗ ਅਲੱਗ ਇਹਦੇ ਕੰਟੈਕਸਟ ਵਿੱਚ ਹੋ ਸਕਦਾ ਹੈ। ਤੋ ਕੀ ਕਹੀਏ ਹੁਣ ਕਿ ਪੈਸਾ, ਜ਼ੋਰ, ਅਹੁਦਾ, ਕੰਟੈਕਟ, ਨੌਲੇਜ, ਹਿੰਮਤ, ਪੇਸ਼ੈਂਸ, ਕਿਹੜੀ ਚੀਜ਼ ਨਾਲ ਆਪਾਂ ਤਕੜੇ ਹੁੰਦੇ ਹਾਂ, ਇਹ ਸੋਚਣ ਵਾਲੀ ਗੱਲ ਹੈ। ਇਹਦੇ ਉੱਤੇ ਹੋਵੇਗੀ ਚਰਚਾ, ਤੇ ਚਰਚਾ ਜਦੋਂ ਆਪਾਂ ਕਰਦੇ ਹਾਂ ਹੁੰਦਾ ਨਹੀਂ ਕੋਈ ਖਰਚਾ, ਤੇ ਫਿਰ ਕਾਹਦਾ ਪਰਚਾ ਬਈ, ਤੁਸੀਂ ਬਸ ਹੱਥ 'ਚ ਫੋਨ, ਨਹੀਂ ਅੱਜ ਫੋਨ ਨਹੀਂ ਮੇਰੇ, ਕਿਉਂਕਿ ਫੋਨ ਨੰਬਰ ਆਪਾਂ ਹੁਣ ਦੱਸ ਦਿੰਦੇ ਹਾਂ, 9478355591, ਇਸ ਨੰਬਰ 'ਤੇ ਗੱਲਬਾਤ ਆਪਣੀ ਹੋਏਗੀ ਦੋਸਤੋ ਲਾਈਵ, 9478355591। ਤੋ 91 ਇਹ ਵਾਲਾ ਨੰਬਰ ਲਾਈਵ ਹੈ, ਤੁਸੀਂ ਇਹਦੇ ਉੱਤੇ ਵਟਸਐਪ ਰਾਹੀਂ ਸੁਨੇਹੇ ਵੀ ਭੇਜ ਸਕਦੇ ਹੋ ਅਤੇ ਲਾਈਵ ਕਾਲ ਕਰਕੇ ਜੁੜ ਵੀ ਸਕਦੇ ਹੋ। ਠੀਕ 10 ਵਜੇ ਤੱਕ ਆਪਣੀ ਜਿਹੜੀ ਫਲਾਈਟ ਆ ਔਨ ਏਅਰ ਚੱਲ ਰਹੀ ਆ, ਅਸੀਂ ਸਾਰੇ ਹੁਣ ਹੋ ਚੁੱਕੇ ਹਾਂ ਸਵਾਰ ਐਸੀ ਫਲਾਈਟ, ਜਿਸ ਦੇ ਬਾਹਰ ਬੂਹੇ 'ਤੇ ਲਿਖਿਆ ਸਮਾਈਲ ਪਲੀਜ਼।

0: ਸ਼ਮੀ ਜੀ, ਮੈਂ ਤਾਂ ਸੈਰ ਕਰਨ ਦੀ ਤਿਆਰੀ ਕਰੀ ਹੋਈ ਹੈ ਪੂਰੀ, ਪੋਤੇ ਨੂੰ ਵੀ ਤਿਆਰ ਕਰ ਲਿਆ ਤੇ ਬਾਰਿਸ਼ ਸ਼ੁਰੂ ਹੋ ਗਈ ਹੈ। ਮੈਂ ਕਿਹਾ ਚਲੋ ਅੱਜ ਇੱਧਰ ਟਾਈਮ ਤੇ ਹਾਜ਼ਰੀ ਲਾ ਦਿੰਦੇ ਹਾਂ,
1: ਬਹੁਤ ਹੀ
0: ਜਿਹੜੀ ਆਪਣੀ ਡਿਊਟੀ ਹੈ।
1: ਕਿਆ ਬਤਾ ਜੀ ਆਇਆਂ ਨੂੰ ਜੀ।
0: ਸ਼ਮੀ ਜੀ, ਡਾਢੇ ਦਾ 70-100 ਤਾਂ ਹੈ ਹੀ, ਹੁੰਦਾ ਹੀ ਹੁੰਦਾ
1: ਜੀ।
0: ਪਰ ਹੁਣ ਡਾਢਿਆਂ ਦੀ ਵੀ ਤੁਸੀਂ ਜਿੱਦਾਂ ਸ਼ੁਰੂ ਚ ਵਿਆਖਿਆ ਕੀਤੀ ਹੈ ਵੀ ਡਾਢਾ ਕਿਹੜਾ ਹੈ ਘਰ ਵਿਚ, ਡਾਢਾ ਕਿਹੜਾ ਹੈ, ਤਕੜਾ ਕਿਹੜਾ ਹੈ, ਹੈ ਨਾ
1: ਜੀ ਜੀ।
0: ਤੇ
1: ਡਾਢਿਆਂ ਦੀ ਕਿਸਮਾਂ
0: ਬਹੁਤ ਹੁਣ ਹੁਣ ਹਾਂ ਉਹ ਤਾਂ ਫਿਰ ਹੁਣ ਸਾਰੇ ਦੋਸਤ ਆਪਣੇ ਆਪਣੇ ਹਿਸਾਬ ਨਾਲ ਦੱਸਣਗੇ
1: ਜੀ, ਠੀਕ
0: ਹੈ ਨਾ।
1: ਬਿਲਕੁਲ।
0: ਤੇ ਵੈਸੇ ਹੁਣ ਸਭ ਤੋਂ ਡਾਢਾ ਤਾਂ ਉਹ ਇੱਥੇ ਇੱਕ ਰੈਡ ਐਫ ਐਮ ਰੇਡੀਓ ਚੱਲਦਾ
1: ਜੀ,
0: ਉਹਤੇ ਰਿਸ਼ੀ ਨਾਗਰ ਹੈ
1: ਜੀ
0: ਆਰ ਜੇ, ਹੈ ਨਾ।
1: ਤੇ
0: ਉਹ ਵੀਜੇ ਵੀਜੇ ਕਹਿ ਸਕਦੇ ਆ,
1: ਵੀਜੇ ਠੀਕ ਹੈ।
0: ਉਹ ਕਹਿੰਦਾ ਵੀ ਭੂਰੇ ਵਾਲਾਂ ਵਾਲਾ ਬਾਬਾ ਸਭ ਤੋਂ ਤਕੜਾ।
1: ਅੱਛਾ, ਵਾਹ ਵਾਹ ਵਾਹ,
0: ਹਾਂਜੀ। ਕਿਉਂ ਉਹ ਦਿਨ ਚ ਨੂੰ 2-3 ਵਾਰੀ ਤਾਂ ਆਪਣੇ ਬਿਆਨ ਬਦਲ ਲੈਂਦਾ
1: ਜੀ,
0: ਤੇ ਸਾਰੀ ਸਾਰੀ ਦੁਨੀਆਂ ਨੂੰ ਉਹਨੇ ਬਖਤ ਪਾਇਆ ਹੋਇਆ, ਸਰਪੰਚ ਨੇ
1: ਪਾਇਆ ਹੋਇਆ ਜੀ, ਪਾਇਆ ਹੋਇਆ।
0: ਕਦੀ ਕਿਸੇ ਤੇ ਟੈਰਿਫ, ਕਦੀ ਕਿਸੇ ਤੇ ਟੈਰਿਫ, ਕੈਨੇਡਾ ਵਾਲਿਆਂ ਤੇ ਵੀ ਟੈਰਿਫ ਲਾਤਾ ਹੋਇਆ ਇਹਨੇ।
1: ਇਹਨੂੰ ਲੱਗਦਾ ਬਚਪਨ ਚ ਟੋਫੀ ਨਹੀਂ ਮਿਲੀ, ਵੱਡਾ ਹੋ ਕੇ ਟੈਰਿਫ ਲੱਭੀ ਜਾਂਦਾ।
0: ਟੋਫੀ ਵਾਲੀ ਕਸਰਾ ਟੈਰਿਫ ਚ ਕੱਢ ਰਿਹਾ,
1: ਉਧਰ ਕੱਢ ਰਿਹਾ, ਕਹਿੰਦਾ ਗਿਣ ਗਿਣ ਬਦਲੇ ਲਊ ਜੀ।
0: ਸ਼ਮੀ ਜੀ, ਛੋਟੀ ਜੀ ਗਜ਼ਲ ਇੱਕ ਗੁਰਭਜਨ ਗਿੱਲ ਜੀ ਦੀ
1: ਜੀ,
0: ਤੇ ਅੱਜ ਇੱਕ ਗਜ਼ਲ ਹੀ ਹੈ ਉਹ ਵੀ ਗੁਲਾਮ ਅਲੀ ਜੀ ਦੀ, ਉਹ ਤੁਹਾਡੇ ਨਾਲ ਸਾਂਝੀ ਕਰਾਂਗਾ।
1: ਇਰਸ਼ਾਦ ਜੀ,
0: ਇਹ ਕ੍ਰਿਸ਼ਮਾ ਫਿਰ ਦੁਬਾਰਾ ਹੋ ਗਿਆ, ਦੀਦ ਕੀ ਜੰਨਤ ਦਾ ਨਜ਼ਾਰਾ ਹੋ ਗਿਆ।
1: ਆਹਾ ਹਾ ਹਾ ਹਾ ਹਾ, ਕੀ
0: ਪਤਾ। ਇਹ ਕ੍ਰਿਸ਼ਮਾ ਫਿਰ ਦੁਬਾਰਾ ਹੋ ਗਿਆ, ਦੀਦ ਕੀ ਜੰਨਤ ਦਾ ਨਜ਼ਾਰਾ ਹੋ ਗਿਆ, ਤਨ ਬਦਨ ਵਿਚ ਮਹਿਕ ਤੇਰੀ ਰਮ ਗਈ ਏ, ਮਿਲਣ ਦਾ ਕਿੰਨਾ ਸਹਾਰਾ ਹੋ ਗਿਆ ਹੈ।
1: ਆਹਾ ਹਾ ਹਾ ਹਾ, ਬਕਮਾਲ।
0: ਨੀਂਦ ਅੰਦਰ ਜਿਸ ਤਰ੍ਹਾਂ ਸੀ ਖੁਆਬ ਤੇਰਾ, ਦਰਸ ਉਹ ਸਾਰੇ ਦਾ ਸਾਰਾ ਹੋ ਗਿਆ ਹੈ,
1: ਹੋ ਗਿਆ ਹੈ।
0: ਵੇਲ ਵਾਂਗੂ ਆਸਰੇ ਬਿਨ ਡਿੱਗ ਪਿਆ ਸਾਂ, ਤਰਲ ਮਨ ਕਿੰਨਾ ਵਿਚਾਰਾ ਹੋ ਗਿਆ ਹੈ।
1: ਵਾਹ ਜੀ ਵਾਹ।
0: ਇਸ ਵਿਚ ਮੇਰਾ ਤਾਂ ਇੱਕ ਹੀ ਅਥਰੂ ਸੀ, ਕਿਉਂ ਸਮੁੰਦਰ ਹੋਰ ਖਾਰਾ ਹੋ ਗਿਆ ਹੈ।
1: ਕਿਉਂ ਸਮੁੰਦਰ ਹੋਰ ਖਾਰਾ ਹੋ ਗਿਆ ਹੈ, ਬਹੁਤ ਕੁ
0: ਹੋਰ ਅੱਗੇ ਤੁਰਨ ਔਖਾ ਸੀ ਤੇਰੇ ਬਿਨ
1: ਜੀ,
0: ਹੋਰ ਅੱਗੇ ਤੁਰਨ ਔਖਾ ਸੀ ਤੇਰੇ ਬਿਨ, ਮਹਿਕ ਤੇਰੀ ਦਾ ਹੁੰਗਾਰਾ ਹੋ ਗਿਆ,
1: ਹੁੰਗਾਰਾ ਹੋ ਗਿਆ। ਖੂਬ, ਬਹੁਤ ਕੁ।
0: ਦਰਦ ਲੱਦੇ ਕਾਫਲੇ ਹੁਣ ਲੈ ਤੁਰਾਂਗਾ, ਸਾਥ ਤੇਰੇ ਦਾ ਇਸ਼ਾਰਾ ਹੋ ਗਿਆ,
1: ਇਸ਼ਾਰਾ ਹੋ ਗਿਆ। ਵਾਹ ਜੀ ਵਾਹ।
0: ਦਰਦ ਲੱਦੇ ਕਾਫਲੇ ਹੁਣ ਲੈ ਤੁਰਾਂਗਾ, ਸਾਥ ਤੇਰੇ ਦਾ ਇਸ਼ਾਰਾ ਹੋ ਗਿਆ। ਧੰਨਵਾਦ ਸ਼ਮੀ ਜੀ,
1: ਬਹੁਤ ਖੂਬ ਜੀ, ਬਹੁਤ ਖੂਬ।
0: ਸ਼ਮੀ ਜੀ, ਮੈਂ ਥੋੜਾ ਜਿਹਾ ਲੱਭਣ ਦੀ ਕੋਸ਼ਿਸ਼ ਕੀਤੀ ਵੀ ਇਹ ਕਿਹਨੂੰ ਕਿਹਨੇ ਲਿਖੀ ਹੈ, ਪਰ ਮੈਨੂੰ ਥੋੜਾ ਜਿਹਾ ਇਹੀ ਲੱਗਿਆ ਵੀ ਜਿਹੜਾ ਕ੍ਰੈਡਿਟ ਆ ਗੁਲਾਮ ਅਲੀ ਨੇ ਦਿੱਤਾ ਸਾਲਾਰ ਅਲੀ ਤੇ ਮੁਬਾਰਕ ਜੰਡ ਨੂੰ।
1: ਠੀਕ ਹੈ ਜੀ, ਉਹਨਾਂ ਨੇ ਸਹੀ ਕੀਤਾ ਹੋਏਗਾ ਬਿਲਕੁਲ।
0: ਜਦੋਂ ਕਦੀ ਤੈਨੂੰ ਮੇਰਾ ਪਿਆਰ
1: ਸਤਾਵੇ, ਵਾਹ ਵਾਹ ਜੀ।
0: ਪਰਦੇਸੀ ਨਾਲ ਨਾ ਨਿਉ ਲਾਈਏ, ਪਰਦੇਸੀ ਨਾਲ ਨਾ ਨਿਉ ਲਾਈਏ, ਭਾਵੇਂ ਲੱਖ ਸੋਨੇ ਦਾ ਹੋਵੇ,

ਜਦੋਂ ਕਦੀ ਤੈਨੂੰ ਮੇਰਾ ਪਿਆਰ ਸਤਾਵੇਗਾ, ਜਦੋਂ ਕਦੀ ਤੈਨੂੰ ਮੇਰਾ ਪਿਆਰ ਸਤਾਵੇਗਾ, ਰੱਬ ਦੀ ਸੌ ਫੇਰ ਤੈਨੂੰ ਚੈਨ ਨਾ ਆਵੇਗਾ।

ਮੇਰੇ ਸੁੱਖ ਨਾਲ ਲੈ ਗਿਆ, ਸੁੱਖ ਨਾਲ ਲੈ ਗਿਆ। ਰੋਂਦੀ ਵੇਖ ਤੈਨੂੰ ਕੋਈ ਚੁੱਪ ਨਾ ਕਰਾਵੇਗਾ, ਰੋਂਦੀ ਵੇਖ ਤੈਨੂੰ ਕੋਈ ਚੁੱਪ ਨਾ ਕਰਾਵੇਗਾ, ਰੱਬ ਦੀ ਸੌ ਫੇਰ ਤੈਨੂੰ ਚੈਨ ਨਾ ਆਵੇਗਾ। ਜਦੋਂ ਕਦੀ ਤੈਨੂੰ ਮੇਰਾ ਪਿਆਰ ਸਤਾਵੇਗਾ, ਜਦੋਂ ਕਦੀ ਤੈਨੂੰ ਮੇਰਾ ਪਿਆਰ ਸਤਾਵੇਗਾ। ਹੋਵੇਗੀ ਸ਼ੁਦੈਣ ਅਤੇ ਰਹਿਣੇ ਤੈਨੂੰ ਹੋਸ਼ ਨਹੀਂ, ਆਖਦੀ ਫਿਰੇਗੀ ਤੂੰ ਤੇ ਉਹਦਾ ਕੋਈ ਦੋਸ਼ ਨਹੀਂ।

0: ਜਦੋਂ ਕਦੀ ਤੈਨੂੰ ਮੇਰਾ ਪਿਆਰ ਸਤਾਵੇਗਾ। ਧੰਨਵਾਦ ਸ਼ਮੀ ਜੀ।
1: ਇਹ ਤਾਂ ਨਾ ਸਨੀ ਸਾਹਿਬ ਸਾਹ ਰੋਕ ਕੇ ਸੁਣਨ ਵਾਲੀ ਗਜ਼ਲ ਸੀ। ਕਿਆ ਬਤ, ਬਹੁਤ ਹੀ ਖੂਬ, ਬਹੁਤ ਹੀ ਖੂਬ
0: ਸ਼ਮੀ ਜੀ। ਗਜ਼ਲ ਤਾਂ ਸਾਹ ਰੋਕ ਕੇ ਸੁਣਨ ਵਾਲੀ ਹੈ
1: ਜੀ।
0: ਗਾਇਆ ਤੇ ਮੇਰੀ ਜਿਹੜੀ ਤਰਜ ਦਾ ਤਾਂ ਕੋਈ ਪਤਾ ਹੀ ਨਹੀਂ ਹੈ ਵੀ ਕੀ ਬਣਿਆ ਕੀ ਨਹੀਂ।
1: ਨਹੀਂ ਬਹੁਤ ਸਿੱਧੀ, ਮਤਲਬ ਦਿਲ ਚ ਘਰ ਘਰ ਗਈ ਜੀ ਤਰਜ, ਇਹ ਕਮਾਲਾਂ ਕਰਤੀ ਜੀ, ਬਹੁਤ ਹੀ ਖੂਬ।
0: ਚਲੋ ਠੀਕ ਹੈ ਜੀ, ਧੰਨਵਾਦ ਸ਼ਮੀ ਜੀ। ਮੁਹੱਬਤ ਜਿੰਦਾਬਾਦ, ਜ਼ਿੰਦਗੀ ਜਿੰਦਾਬਾਦ, ਤੁਹਾਡਾ ਧੰਨਵਾਦ, ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਾਦਾਬਾਦ।
1: ਮੁਰਾਦਾਬਾਦ ਜੀ, ਬਹੁਤ ਬਹੁਤ ਸ਼ੁਕਰੀਆ
2: ਜਨਾਬ।
1: ਜੀ ਦੋਸਤੋ, ਬਾਈ ਬਲਬੀਰ ਸਿੰਘ ਸੈਣੀ ਜੀ ਹੋਰਾਂ ਕੋਲੋਂ ਉਹਨਾਂ ਦਾ ਕਲਾਮ ਸੁਣਿਆ, ਜਿਹੜੀਆਂ ਰਚਨਾਵਾਂ ਦੇ ਨਾਲ ਉਹ ਸਾਂਝ ਪਾਉਂਦੇ ਆ, ਉਹ ਕਿਆ ਬਤਾ ਕਿਆ ਬਤਾ। ਅੱਜ ਵਾਲਾ ਜਿਹੜਾ ਕਲਾਮ ਸੀ ਗੁਲਾਮ ਅਲੀ ਜੀ ਨੇ, ਜਿਹੜਾ ਜਿਵੇਂ ਉਹ ਕਹਿ ਰਹੇ ਸੈਣੀ ਸਾਹਿਬ ਕਿ ਬਈ ਉਹ ਤਰਜ ਉਹਨਾਂ ਦੀ ਜਿਹੜੀ ਆ ਤੇ ਉਹਨਾਂ ਦੀ ਸੈਣੀ ਸਾਹਿਬ ਹੋਰਾਂ ਦੀ ਤਰਜ ਆ, ਬਈ ਤਰਜ ਵਾਲਾ ਕੋਈ ਚੱਕਰ ਨਹੀਂ, ਜਿਹੜੇ ਸ਼ਬਦ ਹੈ ਉਹ ਰੂਹ ਤੋਂ ਗਾਏ ਗਏ ਤੇ ਰੂਹ ਜਿਹੜੀ ਆ ਉਹ ਤ੍ਰਿਪਤ ਹੋ ਗਈ। ਇੱਕ ਵਾਰੀ ਫਿਰ ਬਈ ਜ਼ੋਰ ਦਾ ਤਾੜੀਆਂ, ਵਾਹ ਜੀ ਵਾਹ, ਜ਼ੋਰ ਦਾ ਕਹਿੰਦੇ ਆਪਾਂ ਕਿਹੜਾ ਵਜਾਉਂਦੇ, ਉਹਦੇ ਤਾਂ ਕੰਪਿਊਟਰ ਵਜਾਊਗਾ ਬਈ, ਬੰਦੇ ਰੱਖੇ ਆ। ਵੈਸੇ ਦੋਸਤਾਂ ਵੱਲੋਂ ਵੀ ਸੁਨੇਹੇ ਜਿਹੜੇ ਆ ਰਹੇ ਨੇ ਉਹ ਬੜੇ ਹੀ ਭਰਪੂਰ ਹੌਸਲਾ ਅਫਜਾਈ ਵਾਲੇ ਨੇ, ਬਹੁਤ ਕਮਾਲ ਧਮਾਲ। ਬਾਈ ਸਿਕੰਦਰ ਸਿੰਘ ਔਜਲਾ ਜੀ, ਅੱਜ ਭੈਣ ਸਮੇਂ ਤੋਂ ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਫਤਿਹ ਸਾਂਝੀ ਕਰ ਦਿੱਤੀ ਸੀ, ਔਰ ਕਿਆ ਬਤਾ ਭਾਜੀ, ਜੀ ਆਇਆਂ ਨੂੰ ਵੈਲਕਮ। ਤੁਸੀਂ ਮਤਲਬ ਐਂ ਕਹਿ ਲਓ ਵੀ ਆਉਣ ਵਾਲੇ ਬਲਦ ਵਾਲੇ ਕੰਮ ਨਹੀਂ ਹੁੰਦਾ, ਉਹ ਕਰਤਾ ਵੀ ਜਾਗ ਜਾਓ, ਚੈਨ ਸੇ ਸੋਨਾ ਹੈ ਤੋ ਜਾਗਤੇ ਰਹੋ ਬੰਦੂਓ, ਉਹ ਸਾਨੂੰ ਜਗਾਤਾ ਤੁਸੀਂ, ਉਹਦੇ ਲਈ ਧੰਨਵਾਦ ਜੀ ਬਹੁਤ ਬਹੁਤ। ਵੰਸ਼ਿਤ ਸ਼ਰਮਾ ਜੀ, ਕਿਆ ਬਤਾ ਸ਼ਰਮਾ ਜੀ, ਵੈਲਕਮ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ, ਵੈਲਕਮ ਵੈਲਕਮ। ਤੇ ਗਿੱਦੜਬਾਹਾ ਤੋਂ ਬਹੁਤ ਹੀ ਰੂਹਾਂ ਦੇ ਹਾਣੀ ਸਾਡੇ ਮਨਦੀਪ ਜੱਸੀ ਜੀ, ਸਤਿ ਸ੍ਰੀ ਅਕਾਲ ਜਨਾਬ ਜੀ, ਉਹ ਸਾਰੇ ਪਰਿਵਾਰ ਦੇ ਸਤਿਕਾਰ ਮੈਂਬਰਾਂ ਨੂੰ ਜੀ ਭਾਜੀ, ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ। ਸੈਣੀ ਸਾਹਿਬ ਨਾਲ ਹੁਣੇ ਆਪਾਂ ਗੱਲਬਾਤ ਕਰ ਰਹੇ ਸਾਂ, ਤਾਂ ਲਓ ਜੀ ਵੇਲਣੇ ਵਾਲੇ ਮਟਰ ਜੀ, ਉਹ ਕਹਿੰਦੇ ਤਕੜੇ ਹੁੰਦੇ ਆ ਤੇ ਉਹ ਕਹਿੰਦੇ ਅਸਲ ਚ ਜਿਹਨਾਂ ਕੋਲ ਡਾਂਗ ਹੁੰਦੀ ਹੈ ਸਕੂਲ ਚ ਵੀ ਘੁਮਾਉਂਦੇ ਆ ਪੂਰਾ, ਮੈਂ ਠਾ ਠਾ ਦੱਸਦੇ, ਕਹਿੰਦੇ ਯੰਤਰ ਹੁਣੇ ਤੇਰਾ ਫਾਂਡਾ ਕਰਦਾ ਸਭ ਜ਼ਿਆਦਾ, ਬਸ ਇਹੋ ਜਿਹਾ ਕੰਮ ਉਹ ਮਤਲਬ ਵਧੀਆ ਰਹਿੰਦਾ ਕੰਮ। ਉਹਨਾਂ ਨੇ ਜੇ ਕਦੇ ਗਰਾਊਂਡ ਦੇ ਖੂੰਜੇ ਚ ਖੜ ਕੇ ਇਹੋ ਜਿਹੀ ਆਵਾਜ਼ ਵੀ ਕੱਢਤੀ ਨਾ, ਅੱਧੇ ਮਤਲਬ ਬੇਹੋਸ਼ ਨਾਲ ਹੀ ਸਾਰਾ ਡਿਸਿਪਲਿਨ ਕਾਇਮ ਹੋ ਜਾਂਦਾ। ਆਹ ਕਿਆ ਬਾਤ ਹੈ, ਅੱਜ ਕੱਲ੍ਹ ਕਾਫ਼ੀ ਕਮੀ ਪਾਈ ਜਾ ਰਹੀ ਹੈ, ਲੇਕਿਨ ਫਿਰ ਵੀ ਇਹ ਬਹੁਤ ਵਧੀਆ ਆਈਡੀਆ ਹੈ। ਮੁਕੰਦਰ ਸਿੰਘ ਔਲਖ ਸਾਹਿਬ, ਦੋ ਗੁਲਾਬ ਦੇ ਫੁੱਲ, ਦੋ ਪਿਆਰ ਭਰੀਆਂ ਅੱਖਾਂ ਤੇ ਦੋ ਪਿਆਲੇ ਜਾਮ ਦੇ, ਵਾਹ ਜੀ ਵਾਹ, ਕਿਆ ਬਾਤ ਹੈ, ਮੁਹੱਬਤ ਜਿੰਦਾਬਾਦ ਤੇ ਜ਼ਿੰਦਗੀ ਜਿੰਦਾਬਾਦ, ਸਵਾਗਤ ਹੈ ਜੀ ਬਹੁਤ ਬਹੁਤ। ਕਹਿੰਦੇ ਜੀ ਅੱਜ ਕੱਲ ਸ਼ਮੀ ਜੀ ਟਾਈਮ ਦੇ ਬੜੇ ਪਾਬੰਦ ਹੋ ਗਏ ਨੇ, ਸਭ ਖੈਰ ਹੈ ਆਪਾਂ ਜੀ, ਦਿਲ ਹੀ ਉਦਾਸ ਜੀ, ਬਾਕੀ ਸਭ ਖੈਰ, ਖੈਰ ਤੋਂ ਜ਼ਿਆਦਾ ਆ ਆ ਜਿਹੜੇ ਸ਼ਿਵਾਲਿਕ ਦੇ ਜੰਗਲ ਇਹਨਾਂ ਚ ਖੈਰ ਦਾ ਰੁੱਖ ਬੜਾ ਹੁੰਦਾ ਤੇ ਪਤਾ ਨੀ ਉਹਦਾ ਨਾਂ ਖੈਰ ਕਿਉਂ ਪਿਆ, ਖੈਰ ਖੈਰ ਹੀ ਹੈ ਜੀ। ਧੰਨਵਾਦ ਸਰ ਇਹ ਪੁੱਛਣ ਲਈ ਤੇ ਮੁਹੱਬਤ ਜਿੰਦਾਬਾਦ ਹੈ। ਸਿਕੰਦਰ ਸਿੰਘ ਔਜਲਾ ਸਾਹਿਬ ਅੱਜ ਲੱਗਦੇ ਆ ਮੁਕੱਦਰ ਵੀਰ ਨਹਿਰ ਵਾਲੇ ਪੁਲ ਤੇ ਹਨ, ਤੇ ਰਾਜਨ ਸੈਣੀ ਸਾਹਿਬ, ਕਿਆ ਮਾਤਾ ਰੂਹਾਂ ਦੇ ਹਾਣੀ, ਸੱਚ ਪਤੇ ਸਾਂਝੀ ਕਰ ਰਹੇ ਨੇ ਜੀ ਆਇਆਂ ਨੂੰ ਜੀ। ਭੁਪਿੰਦਰ ਸਿੰਘ ਭਾਰਤ ਸਾਹਿਬ ਜੀ ਆਇਆਂ ਨੂੰ, ਬਾਈ ਸ਼ੈਲੀ ਬਾਈ ਜੀ ਬਹੁਤ ਬਹੁਤ ਸਵਾਗਤ ਜੀ, ਕਿਆ ਬਾਤ ਆ। ਦੋਸਤੋ ਆਪਣੇ ਨਾਲ ਹਾਂਜੀ ਸਤਨਾਮ ਸਿੰਘ ਜਾਣੀਆ ਚਾਹਲ ਜੀ ਆਇਆਂ ਨੂੰ ਜੀ, ਤੇ ਹਰਿੰਦਰ ਸਿੰਘ ਬਿਜਲਾ ਸਾਹਿਬ ਜੁੜ ਚੁੱਕੇ ਨੇ ਕੈਲੀਫੋਰਨੀਆ ਤੋਂ। ਭਾਈ ਕੈਲੀਫੋਰਨੀਆ ਨਾ, ਮੈਂ ਮਤਲਬ ਮੈਨੂੰ ਫੁਰਨਾ ਫੁਰਿਆ ਸੀ ਹੁਣੇ ਵੀ ਕੈਲੀਫੋਰਨੀਆ। ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜਨਾਬ।
3: ਸਤਿ ਸ੍ਰੀ ਅਕਾਲ ਸ਼ਮੀ ਜੀ, ਤੁਹਾਨੂੰ ਤੇ ਸਾਰੇ ਦੁਆਬਾ ਰੇਡੀਓ ਦੇ ਪਰਿਵਾਰ ਨੂੰ
1: ਜੀ, ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਜਨਾਬ।
3: ਤੇ ਬਲਬੀਰ ਸੈਣੀ ਜੀ ਆਗਾਜ਼ ਕਰ ਗਏ ਬਹੁਤ ਵਧੀਆ,
1: ਬਾ ਕਮਾਲ ਜੀ,
3: ਤੇ ਨਾਲ ਹੀ ਉਹਨਾਂ ਨੇ ਸਾਡੇ ਪ੍ਰੈਜੀਡੈਂਟ ਦੇ ਉੱਤੇ ਨਜ਼ਲਾ ਵੀ ਝਾੜਤਾ ਵੇ, ਉਹ ਸੱਤੀ ਵੀ ਸੌ ਵਾਲਾ ਕੰਮ ਆ ਜਿਹੜਾ ਕਰੀ ਜਾਂਦੇ ਆ
1: ਉਧਰ, ਬਿਲਕੁਲ ਕਰਤਾ ਜੀ ਉਧਰ, ਮਤਲਬ ਇਸ਼ਾਰਾ ਪੂਰਾ ਖਿੱਚ ਕੇ।
3: ਪਰ ਦੇਖ ਲਾ ਕੁਦਰਤ ਦਾ ਨਿਜ਼ਮ ਆ ਆਪਣੇ ਸ਼ਮੀ ਜੀ
1: ਜੀ,
3: ਵੀ ਸੱਤੀ ਵੀ ਸੌ ਕਰਦੇ ਕਰਦੇ ਕਈ ਵਾਰ ਚੌ ਵੀ ਸੌ ਵੀ ਕਹਿਣਾ ਪੈ ਜਾਂਦਾ,
1: ਕਈ ਵਾਰੀ ਦੋ ਵੀਹੀ ਨਾਲ ਵੀ ਸੌ ਹੋ ਜਾਂਦਾ ਪੂਰਾ, ਘਾਟੇ ਵਾਧੇ
3: ਹੁਣ ਏਦਾਂ ਤੇ ਬਹੁਤ ਸਾਰੇ ਲੋਕਾਂ ਨੇ ਲੱਭਣ ਲੱਗ ਪਿਆ ਐਵੇਂ ਸੱਤੀ ਵੀਹ ਸੌ ਦਾ ਡਰਾਮਾ ਹੀ ਕਰਦੇ ਆ, ਗੱਲ ਚੋ ਵੀਹ ਸੌ ਵਾਲੀ ਹੋਈ ਆ।
1: ਉਹੀ ਆ ਉਹੀ ਬਿਲਕੁਲ ਚੋ ਵੀਹ ਸੌ ਬਿਲਕੁਲ ਬਿਲਕੁਲ ਜੀ।
3: ਤੇ ਵੈਸੇ ਤਾਂ ਇਹ ਆ ਵੀ ਦੇਖੋ ਸਮਾਜ ਜਦ ਦਾ ਬਣਿਆ ਹਨਾ,
1: ਹਾਂਜੀ,
3: ਤੇ ਹੌਲੀ ਹੌਲੀ ਆਪਾਂ ਬਹੁਤ ਸਾਰੇ ਜਣੀ ਇਤਿਹਾਸ ਆਪਾਂ ਨੀ ਦੇਖੇ, ਆਪਾਂ ਜਣੀ ਇਤਿਹਾਸ ਚ ਪੜ੍ਹੇ ਆ ਵੀ ਕਿੰਨੀਆਂ ਦੂਜੀਆਂ ਦੇ ਵਿੱਚੋਂ ਨਿਕਲ ਕੇ ਲੰਘਿਆ ਇਹ ਜਿਹੜੀ ਪੂਰਾ ਸਮਾਜ ਆ
1: ਜੀ।
3: ਕਿਉਂਕਿ ਮਾਰਕਸਿਸਮ ਜਿਹੜਾ ਜਿਹੜਾ ਕਾਲ ਮਾਰਕਸ ਆ ਉਹ ਕਹਿੰਦਾ ਵੀ ਜਿੰਨਾ ਚਿਰ ਹਨਾ ਖੇਤੀ ਨਹੀਂ ਸ਼ੁਰੂ ਹੋਈ, ਜ਼ਮੀਨ ਦੀ ਮਾਲਕੀ ਨਹੀਂ ਬਣੀ, ਉਨਾ ਚਿਰ ਸਮਾਜ ਸਮਾਜਵਾਦੀ ਹੀ ਸੀ।
1: ਕਿਆ ਬਤਾ, ਬਿਲਕੁਲ
3: ਉਸ ਵੇਲੇ ਤੱਕ ਲੋੜੇ ਹੀ ਇੰਨੀ ਸੀ ਵੀ ਤਸਵੀਰ ਤੋਂ ਦਕਾਲਾ ਤੱਕ ਕਿੰਨਾ ਕੁ ਸ਼ਿਕਾਰ ਖੇਲ ਹੋਇਆ, ਕਿਹੜੀ ਕੋਈ ਜੜੀ ਬੂਟੀ ਲੱਭੀ, ਕਿਹੜਾ ਕੋਈ ਫਲ ਫਰੂਟ ਲੱਭਾ, ਖਾਣ ਤੱਕੇ ਸੀ ਬਸ
1: ਇੰਨਾ ਹੀ ਸੀ, ਵੰਡ ਸਕੋ।
3: ਉਦੋਂ ਬਾਅਦ ਜਦ ਫਿਰ ਖੇਤੀ ਸ਼ੁਰੂ ਹੋ ਗਈ, ਖੇਤੀ ਤੋਂ ਬਾਅਦ ਮਾਲਕੀ, ਮਾਲਕੀ ਤੋਂ ਬਾਅਦ ਕਹਿ ਲਓ ਵੀ ਮਤਲਬ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਜਗੀਰਦਾਰੀ ਯੁੱਗ ਆ ਗਿਆ, ਜਗੀਰਦਾਰੀ ਤੋਂ ਇੰਡਸਟਰੀਅਲ ਰੈਵੋਲੂਸ਼ਨ ਤੋਂ ਬਾਅਦ ਇੰਡਸਟਰੀਅਲ ਯੁੱਗ ਤੋਂ ਬਾਅਦ ਜਿਹੜਾ ਉਹ ਸਰਮਾਏ ਦਾ ਯੁੱਗ ਆ ਗਿਆ, ਸਰਮਾਏ ਤੋਂ ਹੁਣ ਕਾਰਪੋਰੇਟਾਂ ਦਾ ਯੁੱਗ ਆ ਗਿਆ, ਉਹ ਗਾਹਾਂ ਤੋਂ ਗਾਹਾਂ ਉਹ ਤੁਰਿਆ ਜਾਂਦਾ ਹੈ। ਜਿਹੜੇ ਅਖਾਣ ਵੀ ਆ ਨਾ ਫੇਰ
1: ਜੀ,
3: ਇਹ ਜਿੱਦਾਂ ਉਹ ਪੱਥਰ ਰੁੜ ਰੁੜ ਕੇ ਹਨਾ ਘੜ ਹੋ ਜਾਂਦਾ, ਇਹ ਵੀ ਗਾਹਾਂ ਤੋਂ ਗਾਹਾਂ ਘੜ ਹੋ ਹੀ ਜਾਂਦੇ ਆ,
1: ਇਹ ਕੈਲੰਡਰ ਦੇ ਨਾਲ ਹੀ ਲੜਕੇ ਹੋਏ ਆ ਕਹਿ ਲੋ।
3: ਹਾਂਜੀ ਹਾਂਜੀ
1: ਜੀ,
3: ਇਸ ਕਰਕੇ ਇਹ ਸਤੀ ਵੀਹ ਸੌ ਦੀਆਂ ਹੋਰ ਕਿਹੜੀਆਂ ਕਿਹੜੀਆਂ ਆਪਾਂ ਦੇਖਾਂਗੇ ਕਹਾਣੀਆਂ, ਉਹ ਤਾਂ ਆਪਾਂ ਸੁਣਾਂਗੇ। ਤੇ ਅੱਜ ਨਾ ਮਨ ਤਾਂ ਮੇਰਾ ਸੀ ਕੋਈ ਹੋਰ ਸੁਣਾਉਣ ਦਾ
1: ਜੀ,
3: ਪਰ ਜਿਹੜੀ ਇਹਨਾਂ ਗਜ਼ਲ ਸੁਣਾ ਕੇ ਗਏ ਆ ਸੈਣੀ ਸਾਹਿਬ ਵੱਡੇ ਵੀਰ ਗੁਰਭਜਨ ਗਿੱਲ ਦੀ
1: ਜੀ,
3: ਉਹ ਹਨਾ ਸੁਣ ਕੇ ਮੇਰਾ ਵੀ ਚਿੱਤ ਕਰਿਆ, ਮੇਰੀ ਇੱਕ ਹਨਾ ਛੋਟੇ ਜਿਹੇ ਬੈਰ ਦੀ ਇੱਕ ਗਜ਼ਲ ਆ।
1: ਆਹਾ ਕੀ ਬਾਤ,
3: ਉਹ ਮੈਨੂੰ ਲੱਗਦਾ ਵੀ ਜਿਹੜੀਆਂ ਗੱਲਾਂ ਭਾ ਨੇ ਕਹੀਆਂ ਵੱਡੇ ਨੇ ਉਹ ਮਾੜਾ ਮੋਟਾ ਕਿਤੇ ਲਾਗੇ ਛਾਗੇ ਜਾਂਦੀ ਕਹਾਣੀ
1: ਜੀ। ਜੀ ਜੀ ਜੀ ਜੀ ਜੀ ਜੀ,
3: ਆਵਾਜ਼ ਮੇਰੀ ਠੀਕ ਆ ਰਹੀ?
1: ਬਿਲਕੁਲ ਆ ਰਹੀ ਜੀ ਬਿਲਕੁਲ।
3: ਉਹ ਮੈਂ ਇੱਦਾਂ ਸੀ ਵੀ ਮਨ ਤਾਂ ਸੀ ਮੇਰਾ ਵੀ ਅੱਜ ਤਰਨਮ ਕਰਕੇ ਦੇਖੀਏ ਟਰਾਈ, ਪਰ ਪਾਰਕ ਚ ਬੈਠਾ ਮੈਨੂੰ ਇੱਦਾਂ ਵੀ ਆਲੇ ਦੁਆਲੇ ਨਿਆਣੇ ਬਹੁਤ ਖੇਲਦੇ ਆ, ਕਿਤੇ ਇਕੱਠੇ ਨਾ ਹੋ ਜਾਣ,
1: ਜਿਹੜੇ ਖੁੱਲ ਕੇ ਖੇਡਦੇ ਇਕੱਠੇ ਤਾਂ ਕਰਨੇ ਹੀ ਪੈਣਗੇ ਜੀ।
3: ਨਹੀਂ ਨਹੀਂ ਹੁਣ ਏਦਾਂ ਹੀ ਅੱਜ ਏਦਾਂ ਹੀ ਸਾਰ ਲੈਂਦੇ ਆ
1: ਜੀ।
3: ਇਹ ਆ ਕਿ ਮਿਲਦਿਆਂ ਨਕਸ਼ ਅਨਾਭੀ ਹੋਏ
1: ਜੀ,
3: ਮਿਲਦਿਆਂ ਨਕਸ਼ ਅਨਾਭੀ ਹੋਏ ਸਿੱਲੇ ਪਰ ਨੈਣਾ ਦੇ ਕੋਏ।
1: ਓਹੋ ਕਿਆ ਬਾਤ,
3: ਮਿਲਦਿਆਂ ਨਕਸ਼ ਅਨਾਭੀ ਹੋਏ ਸਿੱਲੇ ਪਰ ਨੈਣਾ ਦੇ ਕੋਏ, ਮਨ ਕਰੜਾ ਕਰ ਸੰਭਲ ਗਏ ਸਨ। ਮਨ ਕਰੜਾ ਕਰ ਸੰਭਲ ਗਏ ਸਨ, ਲੱਗਦਾ ਸੀ ਰੋਏ ਕੇ ਰੋਏ। ਮਨ ਕਰੜਾ ਕਰ ਸੰਭਲ ਗਏ ਸਨ, ਲੱਗਦਾ ਸੀ ਰੋਏ ਕੇ ਰੋਏ, ਤੇ ਅੱਜ ਕਿੱਦਾਂ ਇਹ ਚਾਂਭਲ ਗਏ ਨੇ
1: ਜੀ,
3: ਅੱਜ ਕਿੱਦਾਂ ਇਹ ਚਾਂਭਲ ਗਏ ਨੇ, ਲੱਗਦੇ ਸਨ ਅਰਮਾਨ ਜੋ ਮੋਏ।
1: ਵਾਹ ਜੀ ਵਾਹ, ਵਾਹ ਜੀ ਵਾਹ,
3: ਅੱਜ ਕਿੱਦਾਂ ਇਹ ਚਾਂਭਲ ਗਏ ਨੇ, ਲੱਗਦੇ ਸਨ ਅਰਮਾਨ ਜੋ ਮੋਏ, ਤੇ ਕਹਿੰਦਾ ਢਲਦੀ ਉਮਰੇ ਹੋਰ ਵੀ ਫੱਬਣ।
1: ਵਾਹ,
3: ਢਲਦੀ ਉਮਰੇ ਹੋਰ ਵੀ ਫੱਬਣ, ਪੈਂਦੇ ਜੋ ਗੱਲਾਂ ਵਿੱਚ ਟੋਏ।
1: ਓ ਵਾਹ ਜੀ ਵਾਹ, ਕਿਆ ਬਤਾ,
3: ਢਲਦੀ ਉਮਰੇ ਹੋਰ ਵੀ ਫੱਬਣ, ਪੈਂਦੇ ਜੋ ਗੱਲਾਂ ਵਿੱਚ ਟੋਏ, ਤੇ ਚੱਲ ਧਰਤੀ ਤੇ ਉਤਰ ਆਜੀਏ। ਚੱਲ ਧਰਤੀ ਤੇ ਉਤਰ ਆਈਏ, ਫਿਰਦੇ ਹਾਂ ਅਸਮਾਨੀ ਖੋਏ।
1: ਫਿਰਦੇ ਹਾਂ ਅਸਮਾਨੀ ਖੋਏ, ਕਿਆ ਬਤਾ।
3: ਤੇ ਮਕਤਾ ਹੈ ਕਿ ਮਤਲਬ ਹੈ ਕਿ ਬੀਸਲੇ ਨੂੰ ਇਹ ਆਸ ਨਹੀਂ ਸੀ।
1: ਠੀਕ ਹੈ ਜੀ, ਬੀਸਲੇ ਨੂੰ,
3: ਬੀਸਲੇ ਨੂੰ ਇਹ ਆਸ ਨਹੀਂ ਸੀ, ਜਿਵੇਂ ਬਰੂਹੀ ਤੇਲ ਤਾਂ ਚੋਏ।
1: ਓ ਵਾਹ ਜੀ ਵਾਹ, ਕਿਆ ਬਤਾ ਕਿਆ ਬਤਾ,
3: ਮਿਲਦਿਆਂ ਨਕਸ਼ ਅਨਾਭੀ ਹੋਏ ਸਿੱਲੇ ਪਰ ਨੈਣਾ ਦੇ ਕੋਏ
1: ਵਾਹ ਜੀ ਵਾਹ ਬਿਜਲਾ ਸਾਹਿਬ ਕਿਆ ਬਾਤ ਹੈ, ਅਦਭੁਤ। ਵੈਸੇ ਨਾ ਇੱਕ ਮੇਰੇ ਮਨ ਚ ਗੱਲ ਆ ਰਹੀ ਹੈ ਵੀ ਜਿੱਧਰਲੇ ਪਾਸੇ ਨੂੰ ਬੱਚੇ ਖੇਡ ਰਹੇ ਆ ਤੁਹਾਡੇ ਨੇੜੇ ਤੇੜੇ, ਤੁਸੀਂ ਉਧਰ ਨੂੰ ਪਿੱਠ ਕਰਕੇ ਸਿਰਫ ਇੱਕ ਸ਼ੇਰ ਗੁਣਗੁਣਾ ਦਿਓ, ਵੈਸੇ ਬਹੁਤ ਕਮਾਲ ਦੀ ਗੱਲ ਹੈ।
3: ਮਿਲਦੇ ਆਂ ਨਕਸ਼ ਉਨਾ ਵੀ ਹੋਏ, ਮਿਲਦੇ ਆਂ ਨਕਸ਼ ਅਨਾਬੀ ਹੋਏ, ਸਿੱਲੇ ਪਰ ਨੈਣਾ ਦੇ ਕੋਈ, ਮਿਲਦੇ ਆ ਨਕਸ਼ ਅਨਾਬੀ ਹੋਏ, ਸਿੱਲੇ ਪਰ ਨੈਣਾ ਦੇ ਕੋਈ, ਬਿਸਲਣ ਨੂੰ ਇਹ ਆਸ ਨਹੀਂ ਸੀ,

0: दिल्ली पर नैना दे कोई। बहुत धन्यवाद शमी जी, मोहब्बत जिंदाबाद, जिंदगी जिंदाबाद, सामराजवाद मुर्दाबाद
1: जी। बहुत बहुत शुक्रिया जी, रब रखा बबियो, क्या बता। बाकमाल बाकमाल जी, बिसला साहब क्या बता, जिंदाबाद जिंदाबाद। तो दोस्तो पार्क च जिवें दस्या बिजला साहब बैठे ने, किते सवेर दा समय, उधर सवेर होई पई है, इधर मतलब रात चाननी, मैं टुरा मेरा नाल तुरे परछावा, नहीं जिंदे मेरी क्या बता, इधर बटालवी साहब वाला माहौल है। तो ये सिलसिला क्योंकि कल परसों ही पुन्या ही सी, अज तो रखड़ी सी भाई, उदर पुन्या सी, पुन्या मतलब पूर्णिमा सी, मतलब फुल मून। ਉਦੋਂ ਬਾਅਦ ਫਿਰ ਇਹ ਕਹਿੰਦੇ ਮੂਨ ਜਿਹੜਾ ਮਤਲਬ ਘਟਦਾ ਜਾਂਦਾ, ਫਿਰ ਇਹ ਇੱਕ ਦਿਨ ਆਉਂਦਾ, ਫਿਰ ਜਮਾ ਹੀ ਮਤਲਬ ਕਹਿ ਲਓ ਵੀ ਉਲਾ ਹੈ, ਕਿੱਧਰ ਗਿਆ ਹੋਏ, ਕਿੱਧਰ ਗਿਆ। ਉਦੋਂ ਫਿਰ ਅੱਜ ਦੇ ਮੱਸਿਆ ਭਾਈ ਕਹਿੰਦਾ, ਲੈ ਤੂੰ ਬੜਾ ਹੱਸਿਆ ਹੈ, ਪਹਿਲਾਂ ਕਿਉਂ ਨਹੀਂ ਦੱਸਿਆ ਵੀਰੇ ਮੱਸਿਆ। ਤੋ ਖੈਰ ਉਹ ਮੱਸਿਆ ਵਾਲਾ ਚੱਕਰ ਚੱਲਦਾ ਇਹ। ਚਲੋ ਇਹ ਬ੍ਰਹਿਮੰਡ ਦੀ ਆਪਣੀ ਮਤਲਬ ਮੌਜ ਹੈ ਤੇ ਤਕੜਾ ਭਾਈ ਬ੍ਰਹਿਮੰਡ, ਕੁਛ ਵੀ ਕਰ ਸਕਦਾ। ਤੋ ਆਪਣੇ ਨਾਲ ਦੋਸਤੋ ਐਡਵੋਕੇਟ ਰਾਜਨ ਸੈਣੀ ਸਾਹਿਬ ਮਹਿਫਲ ਚ ਸ਼ਾਮਲ ਨੇ। ਸਵਾਗਤ ਹੈ ਜੀ ਸੈਣੀ ਸਾਹਿਬ ਜੀ, ਆਇਆਂ ਨੂੰ ਖੁਸ਼ ਆਮਦੀਦ।
2: ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
2: ਤਗੜੇ ਦਾ 70-20-100
1: ਜੀ, ਬਿਲਕੁਲ ਜੀ ਬਿਲਕੁਲ।
2: ਮੈਨੂੰ ਲੱਗਦਾ ਇਹ ਕੱਲ ਦੀ ਗੱਲਬਾਤ ਤੋਂ ਬਾਅਦ ਤੁਹਾਨੂੰ ਇਹ ਕਹਿਣ ਲਈ ਮਜਬੂਰ ਤਾਂ ਨੀ ਹੋਣਾ ਪੈ ਗਿਆ?
1: ਤੁਸੀਂ ਅੰਤਰਜਾਮੀ ਹੋ ਜਨਾਬ, ਬੁੱਝ ਲੈਂਦੇ ਹੋ,
2: ਕਿਉਂਕਿ ਜਿਹੜੇ ਤੁਸੀਂ ਦਿੰਦੇ ਨਾ ਟਾਈਟਲ, ਇਹਨਾਂ ਦਾ ਪਹਿਲੇ ਦਾ ਦੂਜੇ ਨਾਲ ਮੇਲ ਖਾਂਦਾ ਏਦਾਂ ਹੈਗਾ ਆ ਵੀ ਉਹਦੇ ਅੰਦਰ ਜਿਹੜੀ ਗੱਲਬਾਤ ਛੁਪੀ ਹੋਈ ਹੁੰਦੀ ਉਹ ਤੋਂ ਅੱਗੇ ਦੂਜਾ ਟਾਈਟਲ ਨਿਕਲੇ ਉਹਦਾ।
1: ਉਹ ਪੂਰਕ ਹੀ ਬਣ ਜਾਂਦਾ ਇੱਕ ਦੂਜੇ ਦੇ ਪੂਰਕ।
2: ਔਰ ਦੇਖੋ ਮਤਲਬ ਜਿਹੜਾ ਵਿਆਹਿਆ ਬੰਦਾ ਹੈਗਾ ਨਾ, ਉਹੀ ਇਹ ਦੱਸ ਸਕਦਾ ਹੈਗਾ ਕਿ ਇਸ ਈਡੀਅਮ ਦਾ ਅਸਲੀ ਮਤਲਬ ਕੀ ਆ। ਹਾਂਜੀ,
1: ਉਹੀ
2: ਫੇਰ ਬੰਦਾ ਗਾਂਦਾ ਜਿੱਥੇ ਅਕਲ ਵੀ ਦਖਲ ਨੀ ਦੇ ਸਕਦੀ ਅਸੀਂ ਉੱਥੇ ਅੱਖੀਆਂ ਲਾ ਬੈਠੇ। ਹਾਂਜੀ,
1: ਅਕਲ ਦੇ ਦਖਲ ਦਾ ਜਵਾਬ ਨੀ ਜੀ।
2: ਹਾਂਜੀ, ਇੱਥੇ ਅਕਲ ਵੀ ਨੀ ਦਖਲ ਦੇ ਸਕਦੀ ਜੀ, ਬਿਲਕੁਲ ਨੀ। ਹਾਂਜੀ,
1: ਸਿਰਫ ਵੇਲਣਾ ਹੀ ਭਾਰੂ ਏ ਜੀ।
2: ਬਿਲਕੁਲ ਜੀ ਬਿਲਕੁਲ। ਸ਼ਮੀ ਵੀਰ ਜੀ, ਇਹ ਤਾਂ ਵੈਸੇ ਜਿਹੜਾ ਹੈਗਾ ਆ ਨਾ ਬਈ, ਇਹ ਸ਼ੁਰੂ ਤੋਂ ਹੁੰਦੀ ਆਈ ਆ। ਇੱਥੇ ਦੇਖੋ ਰਮਾਇਣ ਪਤਾ ਨੀ ਕਦੋਂ ਤੁਲਸੀ ਦਾਸ ਜੀ ਨੇ ਲਿਖੀ ਹੋਣੀ ਆ, ਉਹਦੇ ਵਿਚ ਲਿਖਿਆ ਸਮਰੱਥ ਕੋ ਨਹੀਂ ਦੋਸ਼ ਗੁਸਾਈ।
1: ਹਾਂਜੀ
2: ਹਾਂਜੀ,
1: ਵਾਕਈ
2: ਤਕੜੇ ਦਾ 70-20-100 ਆ, ਤਕੜੇ ਬੰਦੇ ਨੂੰ ਕੋਈ ਦੋਸ਼ ਨੀ ਲੱਗਦਾ। ਹਾਂਜੀ,
1: ਉਹਦੇ ਲਈ ਸਭ ਠੀਕ ਹੈ ਜੀ।
2: ਬਿਲਕੁਲ ਜੀ, ਉਹਦੇ ਵੱਲ ਸਭ ਠੀਕ ਹੈ ਜੀ।
1: ਜਿਵੇਂ ਜਿਹਦੀ ਕੋਠੀ ਦਾਣੇ ਉਹਦੇ ਕਾਮਲੇ ਵੀ ਸਿਆਣੇ, ਉਹ ਕੰਮ ਹੋ ਜਾਂਦਾ ਜੀ। ਬਿਲਕੁਲ
2: ਬਿਲਕੁਲ ਜੀ। ਉਹ ਸਾਡੇ ਨਾ ਇੱਕ ਵਕੀਲ ਸਾਹਿਬ ਨੂੰ ਭਰਮ ਹੋ ਗਿਆ, ਭਰਮ ਇਹ ਹੋ ਗਿਆ ਭਈ ਨਾ ਜੱਜ ਸਾਹਿਬ ਨੇ ਕਹਿੰਦੇ ਨਾ, ਉਹ ਅੱਜ ਤੋਂ 25-30 ਸਾਲ ਪਹਿਲਾਂ ਦੀ ਗੱਲ ਹੈਗੀ, ਉਹ ਸਿਲੰਡਰ ਉਹ ਜੱਜ ਸਾਹਿਬ ਦੇ ਹੈ ਨਹੀਂ ਸੀ, ਉਹਨਾਂ ਨੇ ਵਕੀਲ ਸਾਹਿਬ ਨੇ ਸਿਲੰਡਰ ਲਿਆ ਤਾਂ ਜੱਜ ਸਾਹਿਬ ਖੁਸ਼ ਹੋ ਗਏ। ਉਹ ਜਾ ਕੇ ਨਾ ਰੀਡਰ ਨੂੰ ਮਤਲਬ ਜਿਹੜਾ ਹੈਗਾ ਆ, ਜਾ ਕੇ ਰੀਡਰ ਜੱਜ ਸਾਹਿਬ ਕਿੱਥੇ ਆ
1: ਜੀ?
2: ਉਹ ਰੀਡਰ ਨੇ ਕਿਹਾ ਵੀ ਇਹਦੀ ਤਾਂ ਟੋਨ ਹੀ ਬਦਲ ਗਈ ਵਕੀਲ ਦੀ, ਇਹਨੂੰ ਦੱਸਦੇ ਆ। ਹਾਂਜੀ, ਉਹਨੂੰ ਇਹ ਹੋ ਗਿਆ ਵੀ ਮੇਰੀ ਹੁਣ ਤਕੜੇ ਨਾਲ ਯਾਰੀ ਪੈ ਗਈ ਆ ਤੇ ਇਹ ਕੀ ਕਰ ਸਕਦੇ ਹੈਗੇ। ਹਾਂਜੀ
1: ਬਿਲਕੁਲ।
2: ਹਾਂਜੀ, ਤੇ ਉਹ ਰੀਡਰ ਨੇ ਕਿਤੇ ਕੰਨ ਚ ਫੂਕ ਮਾਰਿਆ ਤੇ ਜਦੋਂ ਨਾ ਕੋਰਟ ਦੇ ਵਿਚ ਪੇਸ਼ ਹੋ ਕੇ ਨਿਕਲੇ ਤੇ ਰੀਡਰ ਜੈਸਾ ਕਹਿੰਦੇ ਬਹੁਤ ਚੰਗੇ ਬੰਦੇ ਆ, ਕਹਿੰਦਾ ਹਾਂਜੀ ਹਾਂਜੀ, ਕਹਿੰਦਾ ਜੀ ਪੁਲਿਸ ਵਾਲਿਆਂ ਦੇ ਬੜੇ ਚਹੇਤੇ ਆ, ਅੱਗੇ ਕਹਿੰਦੇ ਜਮਾਨਤ ਵੀ ਲਾਉਣੀ ਪਈ ਸੀ, ਏਦਾਂ ਹੀ ਫੜ ਫੁੜ ਹੋ ਗਿਆ ਸੀ ਕਿਤੇ। ਹਾਂਜੀ, ਉਹ ਜੈਸਾ ਇਕਦਮ ਹਿੱਲ ਗਏ, ਕਹਿੰਦੇ ਰੀਡਰ ਇਹਦੀ ਰੈਪੂਟੇਸ਼ਨ ਇਹ ਹੈਗੀ ਆ, ਕਹਿੰਦਾ ਜਨਾਬ ਸਿਰੇ ਦਾ ਬਦਨਾਮ ਬੰਦਾ, ਤੁਸੀਂ ਕਿੱਥੇ ਲੱਗੇ? ਕਹਿੰਦਾ ਹੈ ਕੋਈ ਨੀ, ਹੋਇਆ ਕੀ
1: ਜੀ?
2: ਅਗਲੇ ਦਿਨ ਜਿਹੜਾ ਹੈਗਾ ਵਕੀਲ ਸਾਹਿਬ ਫੇਰ ਕੌਨਫੀਡੈਂਸ ਦੇ ਵਿਚ, ਜੱਜ ਮੇਰਾ ਆਪਣਾ ਹੀ ਆ, ਵਕੀਲ ਸਾਹਿਬ ਨੇ ਕਿਤੇ ਪਾਈ ਸੀ ਕਮੇਟੀ, ਹਾਂਜੀ ਉਹ ਕਮੇਟੀ ਕਮੂਟੀ ਕੋਈ ਚੱਕ ਕੇ ਭੱਜ ਭੁੱਜ ਗਏ ਹੋਣੇ ਤੇ ਉਹਨਾਂ ਨੇ ਆਪਣੀ ਪਰਸਨਲ ਕੰਪਲੇਂਟ ਪਾਈ। ਹਾਂਜੀ,
1: ਅੱਛਾ ਜੀ,
2: ਉਹਦੀ ਬਹਿਸ ਤੇ ਉਹਦਾ ਉਹਨਾਂ ਨੇ ਲਿਆ ਕੇ ਤੇ ਐਸ ਸੈਕਸ਼ਨ ਥੱਲੇ ਨਾ ਜਿਹੜੀ, ਤੇ ਜੱਜ ਸਾਹਿਬ ਨੂੰ ਕਹਿੰਦਾ, ਕਹਿੰਦਾ ਜੀ ਆਪਾਂ ਪਾਈ ਕੰਪਲੇਂਟ ਤਾਂ ਆ, ਕਹਿੰਦਾ ਵਟ ਯੂ ਡੂ ਯੂ ਮੀਨ ਬਾਈ ਆਪਾਂ, ਆਪਾਂ ਇਨਕਲੂਡ ਮਾਈ ਸੈਲਫ ਆਲਸੋ, ਕਹਿੰਦਾ ਕਹਿੰਦਾ ਤੂੰ ਪਾਈ ਆ ਤਾਂ ਤੂੰ ਕਹਿ ਵੀ ਮੈਂ ਪਾਈ ਆ ਜੀ। ਹਾਂਜੀ, ਆਪਾਂ ਦਾ ਕੀ ਮਤਲਬ ਹੋਇਆ, ਮੈਨੂੰ ਨਾਲ ਪਾਰਟੀ ਬਣਾ ਰਿਹਾ। ਹਾਂਜੀ
1: ਬਿਲਕੁਲ,
2: ਤੇਰਾ ਤਾਂ ਕੰਮ ਹੀ ਇਲੀਗਲ ਆ, ਇਲੀਗਲ ਨੂੰ ਕੀ ਪ੍ਰੋਟੈਕਸ਼ਨ ਦਈਏ। ਹਾਂਜੀ ਉਹਨੇ ਜਾ ਕੇ ਕੇਸ ਉਹਦਾ ਪਰਸਨਲ ਖਾਰਜ ਕਰ ਦਿੱਤਾ ਜੀ। ਕਈ ਵਾਰੀ ਨਾ ਬੰਦੇ ਨੂੰ ਮਾਈਟ ਇਜ ਰਾਈਟ ਵਾਲਾ ਜਿਹੜਾ ਕੰਮ ਹੋ ਜਾਂਦਾ ਹੈਗਾ ਨਾ, ਤੇ ਉਹ ਭੁਲੇਖਾ ਹੋ ਜਾਂਦਾ ਹੈਗਾ ਆ ਵੀ ਹੁਣ ਮੇਰੇ ਮਾਈਟ ਹੋ ਗਿਆ, ਮੈਂ ਮਾਈਟੀ ਹੋ ਗਿਆ ਆ, ਤੇ ਇਸ ਕਰਕੇ ਮੈਂ ਹਮੇਸ਼ਾ ਰਾਈਟ ਹੀ ਆ।
1: ਬਿਲਕੁਲ ਬਿਲਕੁਲ ਜੀ, ਇਹ ਭੁਲੇਖਾ ਤੇ ਮੇਰੇ ਆਉਣਾ ਨੀ ਚਾਹੀਦਾ। ਉਹ ਗੱਡੇ ਦੇ ਪਿੱਛੇ ਜਿਹੜਾ ਉਹਦੇ ਨਾਲ ਚੱਲਿਆ ਹੁੰਦਾ ਰਾਖਾ ਘਰ ਦਾ, ਉਹਨੂੰ ਭੁਲੇਖਾ ਪੈ ਜਾਂਦਾ ਮੈਂ ਹੀ ਚਲਾਉਣ ਡਿਆ, ਪਤਾ ਨੀ ਬਹੁਤ ਤੁਰੇ ਹੈਗੇ।
2: ਉਹ ਏਦਾਂ ਨਾ ਜੀ, ਉਹ ਦੋ ਤਾਂ ਜੋੜੇ ਸੀ ਅੱਗੇ ਤੇ ਇੱਕ ਪਿੱਛੇ ਸੀਗਾ ਜੀ। ਉਹ ਇੱਕ ADC ਗਿਆ ਦੌਰਾ ਕਰਨ ਪਿੰਡ, ਹੈਂਜੀ
1: ਜੀ,
2: ਤੇ ਉਹ ਕਹਿੰਦਾ ਵੀ ਤੂੰ ਭਾਈ ਤਿੰਨ ਬੋਲਦ ਰੱਖੇ ਹੈਗੇ ਆ, ਜਾਂ ਏਦਾਂ ਕਰਕੇ ਤਿੰਨ ਬੋਲਦ ਹੈਗੇ ਆ ਪਿੱਛੇ ਇੱਕ ਦੋ ਅੱਗੇ ਏਦਾਂ ਕਰਕੇ
1: ਜੀ।
2: ਕਹਿੰਦਾ ਇਹ ਕਹਿੰਦਾ ਜਿਹੜਾ ਹੈਗਾ ਆ ਭਾਈ ਸੱਜੇ ਜੋੜੀ ਦਾ ਆ, ਦੂਜਾ ਖੱਬੇ ਜੋੜੀ ਦਾ ਆ, ਤੇ ਕਹਿੰਦਾ ਤੀਜਾ ਇਹ ਕਹਿੰਦਾ ਤੇਰੇ ਵਾਂਗੂ ਇਸ ਵਾਲਾ ADC ਰੱਖਿਆ ਆ, ਕਹਿੰਦਾ ਜਦੋਂ ਇਹ ਛੱਗ ਤੁੱਕ ਜਾਂਦੇ ਇਹਨੂੰ ਭੇਜ ਦੇ।
1: ਐਂਡ ਹੋ ਗਿਆ,
2: ਇੱਕ ਤਾਂ ਹੋ ਗਿਆ DC ਤੇ ਇੱਕ SDM ਹੋ ਗਿਆ, ਕਹਿੰਦਾ ਬੇਚਾ ADC ਹੈਗਾ ਪਿੱਛੇ। ਹਾਂਜੀ ਜਿੱਥੇ ਇਹਨਾਂ ਕੋਲ ਠੱਗ ਠੁੱਕ ਜਾਂਦੇ ਇਹਨੂੰ ਭੇਜ ਦੇਈਦਾ ਜੀ।
1: ਵਾਹ ਵਾਹ ਵਾਹ, ਕਿਆ ਪਤਾ ਲੌਜਿਕ ਬਣ ਗਿਆ।
2: ਉਹ ਇਹ ਕਹਿੰਦੇ ਨਾ ਜੀ ਪਾਣੀ ਪੀਏ ਪੁਣ ਕੇ ਤੇ ਗੁਰੂ ਬਣਾਈਏ ਚੁਣ ਕੇ। ਮੈਂ ਨਾ ਕੱਲ ਬਹੁਤ ਸੰਜੀਦਾ ਵਿਚਾਰ ਕਰ ਰਿਹਾ ਸੀ
1: ਜੀ।
2: ਮੈਂ ਕਿਹਾ ਵੀ ਕਈ ਦੇਖੋ ਦੇਵੀ ਦੇ ਜਿਹੜੇ ਹੈਗੇ ਸ਼ਗਿਰਦ ਵੀ ਹੈਗੇ ਆ, ਹਾਂਜੀ
1: ਬਿਲਕੁਲ,
2: ਮੈਂ ਵਾਹਦ ਬੰਦਾ ਹੈਗਾ ਪਹਿਲਾਂ ਤੇ ਆਖਰੀ ਆ ਜਿਹੜਾ ਸਿਕੰਦਰ ਸਿੰਘ ਔਜਲਾ ਦਾ ਚੇਲਾ।
1: ਆਖਰੀ
2: ਤਾਂ ਮੈਂ ਦੂਜਾ ਬਣ ਨੀ ਦੇਣਾ। ਇਹ ਤਾਂ ਆਪ ਸੋਚਣਗੇ ਵੀ ਪਹਿਲਾਂ ਤੇ ਆਖਰੀ ਕਿੱਦਾਂ ਹੋ ਗਿਆ, ਦੂਜਾ ਸਕੂਲ ਜਿਹੜਾ ਹੈਗਾ ਆ ਸਕੂਲ ਚ ਕੋਈ ਦੂਜੇ ਨੂੰ ਦਾਖਲਾ ਹੀ ਨੀ ਲੈਣ ਦਿੱਤਾ।
1: ਉਹ ਸਕੂਲ ਦੇ ਗੇਟ ਤੇ ਲੱਗਿਆ ਬੋਰਡ ਹੀ ਪੁੱਟ ਕੇ ਅੰਦਰ ਰੱਖ ਲੈਣਾ।
2: ਅੱਛਾ ਗੱਲ ਕਿਉਂ ਸਾਂਝੀ ਕੀਤੀ ਤੁਹਾਡੇ ਨਾਲ, ਗੱਲ ਇਸ ਕਰਕੇ ਸਾਂਝੀ ਕੀਤੀ ਕਿ ਮੇਰੀ ਨਾ ਜੀ ਪੰਜਾਬੀ ਦੀ ਵੋਕੈਬਲਰੀ ਬੜੀ ਸ਼ਾਰਟ ਆ।
1: ਠੀਕ ਹੈ ਜੀ,
2: ਮੈਨੂੰ ਕਈ ਸ਼ਬਦਾਂ ਦਾ ਮਤਲਬ ਨਹੀਂ ਪਤਾ ਹੁੰਦਾ ਸੀ ਮੈਂ, ਮਤਲਬ ਜੇ ਕੋਈ ਗੱਲ ਬੰਦੇ ਨੇ ਕਰ ਜਾਣੀ ਜਾਂ ਇੱਦਾਂ ਕਰਕੇ ਸੁਣਾ ਕੇ ਜਾਣਾ ਨਾ, ਫੇਰ ਮੈਂ ਔਜਲਾ ਸਾਹਿਬ ਕੋਲ ਜਾਣਾ, ਮੈਂ ਔਜਲਾ ਸਾਹਿਬ ਮੈਨੂੰ ਇਹਦਾ ਗੱਲ ਦਾ ਮਤਲਬ ਨੀ ਪਤਾ, ਸ਼ਬਦਾਂ ਦਾ ਮਤਲਬ ਨੀ ਪਤਾ, ਫੇਰ ਇੱਥੋਂ ਪਤਾ ਲੱਗਦਾ ਇਹ।
1: ਠੀਕ ਹੈ ਜੀ,
2: ਹੁਣ ਜਿੱਦਾਂ ਮਤਲਬ ਗੱਲ ਮੇਰੇ ਮਨ ਦੇ ਵਿੱਚ ਇਸ ਕਰਕੇ ਆਈ ਕਿ ਮੈਨੂੰ ਅਨਾਬੀ ਸ਼ਬਦ ਦਾ ਮਤਲਬ ਨੀ ਸੀ ਪਤਾ, ਬੀਸਲਾ ਸਾਹਿਬ ਨੇ ਜਿਹੜਾ ਬੋਲਿਆ ਨਾ ਜੀ,
1: ਹਾਂਜੀ ਹਾਂਜੀ ਜੀ,
2: ਮਿਲਦਿਆਂ ਨਕਸ਼ ਅਨਾਬੀ ਹੋਏ, ਹਾਂਜੀ ਉਹ ਹਾਂ, ਇਹ ਹੁਣ ਸਵੇਰੇ ਪਰਚਾ ਜਿਹੜਾ ਹੈਗਾ ਆ ਉਧਰ ਉਸਤਾਦ ਲੋਕਾਂ ਕੋਲ ਭੇਜਾਂਗੇ। ਅੱਛਾ ਫਿਰ ਉਸਤਾਦ ਲੋਕਾਂ ਨੇ ਦੇਖੋ ਉਸਤਾਦ ਤਾਂ ਭਲਾ ਹੀ ਮੰਗਦੇ ਹੁੰਦੇ, ਫਿਰ ਉਸਤਾਦ ਲੋਕਾਂ ਨੇ ਮੈਨੂੰ ਦੁਆਬਾ ਰੇਡੀਓ ਨਾਲ ਜੋੜਿਆ, ਹਾਂਜੀ ਅੱਜ ਵੱਡੇ ਵੱਡੇ ਉਸਤਾਦਾਂ ਦੇ ਵਿੱਚ ਜਿਹੜੇ ਹੈਗੇ ਆ ਬਹਿਣ ਖਲੋਣ ਲੱਗ ਪਏ ਜੀ ਆਪਾਂ ਵੀ,
1: ਠੀਕ ਹੈ,
2: ਨਹੀਂ ਪਤਾ ਲੱਗਦਾ ਹੈਗਾ ਆ ਤਾਂ ਜਾ ਕੇ ਗੁਰੂ ਚਰਨਾਂ ਚ ਬੇਨਤੀ ਕਰਾਂਗੇ, ਮਹਾਰਾਜ ਆਹ ਸ਼ਬਦਾਂ ਦਾ ਮਤਲਬ ਨੀ ਪਤਾ, ਇਹਦਾ ਮਤਲਬ ਵੀ ਸਮਝਾਓ ਜੀ,
1: ਸਮਝਾ ਦਿਓ ਜੀ। ਬਿਲਕੁਲ ਜੀ,
2: ਹਾਂਜੀ ਸੋ ਇਹ ਤਾਂ ਮਹਿਮਾ ਹੈਗੀ ਆ ਜੀ।
1: ਨਹੀਂ ਉਹ ਅਨਾਬੀ ਸ਼ਬਦ ਦੇ ਉੱਤੇ ਚਰਚਾ ਮੈਨੂੰ ਲੱਗਦਾ ਕਰ ਰਹੇ ਨੇ, ਹੋ ਸਕਦਾ ਕਮੈਂਟ ਬਾਕਸ ਵਿੱਚ ਅੱਜ ਹੀ ਹੱਲ ਆ ਜਾਏ ਦਾ ਕੋਈ।
2: ਇੰਨਾ ਮੈਂ ਮਸਕਾ ਇਸ ਕਰਕੇ ਲਾ ਰਿਹਾ, ਮੈਨੂੰ ਕਹਿੰਦੇ ਸੀ ਕੱਲ ਤੂੰ ਬਚ ਗਿਆ, ਮੇਰੇ ਕੋਲ ਟਾਈਮ ਹੈ ਨਹੀਂ ਸੀਗਾ, ਮੈਂ ਕਿਹਾ ਇਸ ਤੋਂ ਪਹਿਲਾਂ ਦੇਖੋ ਪਤਾ ਨੀ ਮੇਰੇ ਮੂੰਹ ਸੱਚ ਨਿਕਲ ਜਾਂਦਾ ਜੀ, ਭਾਵਾਂ ਵਕੀਲ ਹੀ ਆ, ਮੈਂ ਝੂਠ ਉਦੋਂ ਹੀ ਬੋਲਿਆ ਜਦੋਂ ਮੈਨੂੰ ਕਿਸੇ ਨੇ ਪੈਸੇ ਦਿੱਤੇ, ਮੈਂ ਬਿਨਾਂ ਪੈਸਿਆਂ ਤੋਂ ਝੂਠ ਬੋਲਿਆ ਹੀ ਨਹੀਂ ਜੀ ਅੱਜ ਤੱਕ। ਹਾਂਜੀ
1: ਔਜਲਾ ਸਾਹਿਬ ਲਿਖ ਰਹੇ ਨੇ ਕਿ ਰਾਜਨ ਜੀ ਬਚ ਕੇ ਮੋੜ ਤੋਂ,
2: ਮਤਲਬ ਨਹੀਂ ਬਖਸ਼ਣਗੇ,
1: ਨਹੀਂ ਬਖਸ਼ਦੇ ਜੀ, ਨਹੀਂ ਬਖਸ਼ਦੇ।
2: ਚਲੋ ਫੇਰ ਵੀ ਆ ਜੀ, ਪਿਆਲੇ ਕਹਿੰਦੇ ਆਪਣਾ ਮਾਰੂ ਛਾਵੇਂ ਸਿੱਟੂ, ਹਾਂਜੀ ਬਸ ਇਹ ਗੁਜ਼ਾਰੇ ਸੀ ਵੀ ਜਾਂਦੇ ਜਾਂਦੇ ਛਾਵੇਂ ਸਿੱਟ ਜਾਇਓ, ਨਹੀਂ ਤਾਂ ਤਕੜੇ ਦਾ 37-100 ਤਾਂ ਇੰਡੀਆ ਨੇ ਪਹਿਲੇ ਹੀ ਰੱਖਿਆ ਹੈ, ਅਸੀਂ ਵੀ ਇਹੀ ਬੋਲ ਜਾਵਾਂਗੇ ਜਾਂਦੇ ਜਾਂਦੇ, ਹਾਂਜੀ ਮਾਈਟ ਇਜ ਰਾਈਟ, ਹਾਂਜੀ
1: ਮਾਈਟ ਇਜ ਰਾਈਟ, ਰਾਈਟ ਮਾਈਟ ਵੀ ਰਾਈਟ ਬਟ ਮਾਈਟ ਇਜ ਰਾਈਟ,
2: ਮਾਈਟ ਇਜ ਰਾਈਟ, ਮਾਈਟ ਇਜ ਰਾਈਟ
1: ਜੀ ਜੀ, ਕਿਆ ਪਤਾ
2: ਕੋਈ ਗੱਲ ਨੀ, ਲੈ ਵੀ ਜਾਣਗੇ ਮੱਝ ਤਾਂ ਕੀ ਆ, ਵੈਸੇ ਇਹਦਾ ਮਤਲਬ ਇਹ ਆ ਪੰਜਾਬੀ ਚ ਜਿਹਦੀ ਲਾਠੀ ਉਹਦੀ ਭੈਂਸ, ਉਹਦੀ ਮੱਝ, ਹਾਂਜੀ
1: ਉਹਦੀ ਮੱਝ,
2: ਹਾਂਜੀ ਹਾਂਜੀ। ਠੀਕ ਹੈ ਸ਼ਮੀ ਜੀ, ਥੈਂਕ ਯੂ ਜੀ, ਸ਼ੁਕਰੀਆ ਜੀ, ਗ੍ਰੇਟਫੁਲ ਜੀ, ਮੈਂ ਤਾਂ ਸਤਾਰ ਲੋਕਾਂ ਤੋਂ ਡਰਦਾ ਹੀ ਆ ਗਿਆ। ਹਾਂਜੀ ਗ੍ਰੇਟਫੁਲ ਸਰ, ਜ਼ਿੰਦਗੀ ਜਿੰਦਾਬਾਦ, ਮੁਹੱਬਤ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ, ਸਾਰਿਆਂ ਦਾ ਧੰਨਵਾਦ
1: ਜੀ, ਸ਼ੁਕਰੀਆ ਜੀ, ਰੱਬ ਰੱਖਾ ਜਨਾਬ। ਕਿਆ ਬਤਾ, ਮੈਨੂੰ ਲੱਗਦਾ ਹੁਣ ਉਹ ਮਨਮੋਹਨ ਬਾਰਸ ਵਾਲਾ ਬਾਈ ਦਾ ਗੀਤ ਵੀ ਚੱਲ ਸਕਦਾ, ਸੁੱਤੀ ਪਈ ਨੂੰ ਹਿਚਕੀਆਂ ਕਮਾਲ ਦਾ ਗੀਤ ਆ। ਰਜਿੰਦਰ ਕੁਮਾਰ ਜੀਰਾ ਜੀ ਮੁਹੱਬਤ ਭੇਜ ਰਹੇ ਨੇ ਕਮੈਂਟ ਬਾਕਸ ਦੇ ਰਾਹੀਂ, ਸ਼ੁਕਰੀਆ ਬਹੁਤ ਬਹੁਤ ਜੀ ਆਇਆਂ ਨੂੰ ਜੀ। ਵਿੱਚ ਵਿੱਚ ਮੇਰਾ ਥੋੜਾ ਜਿਹਾ ਮੇਰਾ ਜਦੋਂ ਇੱਦਾਂ ਦ੍ਰਿਸ਼ਟੀ ਪਈ ਤਾਂ ਕਮੈਂਟ ਬਾਕਸ ਦੇ ਵਿੱਚ ਸ੍ਰਿਸ਼ਟੀ ਦੀ ਰਚਨਾ ਬਾਰੇ ਬਹੁਤ ਚਰਚਾ ਹੋ ਰਹੀ ਹੈ, ਸ਼ਹਿਰਾਂ ਦੇ ਨਾਵਾਂ ਦਾ, ਦੇਸ਼ਾਂ ਦੇ ਨਾਵਾਂ ਦਾ ਨਾਮਕਰਨ ਵੀ ਕੀਤਾ ਗਿਆ। ਕੈਲੀਫੋਰਨੀਆ ਬਾਰੇ ਭਾਰਤ ਸਾਹਿਬ ਲਿਖ ਰਹੇ ਸੀ ਕਿ ਇੱਥੇ ਕੈਲਾ ਬੁੜਾ ਜਿਹੜਾ ਫੋਰਨ ਜਿਹੜਾ ਚਲਾ ਗਿਆ ਸੀ, ਇਸ ਕਰਕੇ ਕੈਲੀਫੋਰਨੀਆ ਇਹਦਾ ਨਾਂ ਹੋ ਗਿਆ। ਤੇ USA ਦਾ ਵੀ ਵਿੱਚ ਜ਼ਿਕਰ ਹੋਇਆ ਕਿ ਉਜਾਗਰ ਸਿੰਘ ਅਮਲੀ ਕਰਕੇ ਇਹਦਾ USA ਪੁਲ ਫੋਰਮ ਬਣ ਜਾਂਦੀ ਆ, ਤੇ ਇਸ ਕਰਕੇ ਜੋ ਮੁਲਕ ਐ ਪੈ ਗਿਆ ਉਜਾਗਰ ਸਿੰਘ ਅਮਲੀ, ਇਹਨੂੰ ਮਤਲਬ ਐ ਸਮਝਿਆ ਜਾ ਸਕਦਾ। ਤੋ ਬੜੀ ਕਮਾਲ ਦੀ ਗੱਲਾਂ ਜਿਹੜੀ ਚੱਲ ਰਹੀਆਂ ਨੇ, ਚਰਚਾ ਉੱਚ ਪੱਧਰੀ ਹੋ ਰਹੀ ਹੈ। ਗੋਲ ਮੇਜ ਕਾਨਫਰੰਸ ਜਿਹੜੀ ਹੈ ਲਾਈਵ ਚੈਟ ਦੇ ਵਿੱਚ ਆਪਾਂ ਦੇਖ ਸਕਦੇ ਹਾਂ, ਬਹੁਤ ਫਸਮਾ ਮੈਚ ਆ। ਤੋ ਸਵਾਗਤ ਤੇ ਬਹੁਤ ਬਹੁਤ ਦੋਸਤਾਂ ਦਾ ਧੰਨਵਾਦ ਵੀ ਆ ਜਿਨ੍ਹਾਂ ਨੇ ਇਹ ਯੋਗਦਾਨ ਜਿਹੜਾ ਪਾਇਆ ਹੈ ਚਰਚਾ ਦੇ ਵਿੱਚ। ਸੁਰਿੰਦਰ ਕੌਰ ਮਾਹਿਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ। ਤੇ ਦੋਸਤੋ ਆਪਣੇ ਨਾਲ ਬਾਈ ਮੱਖਣ ਸ਼ਰਮਾ ਜੀ ਜੁੜ ਚੁੱਕੇ ਨੇ ਤੇ ਉਹਨਾਂ ਦਾ ਸਵਾਗਤ ਹੈ ਜੀ ਬਹੁਤ ਬਹੁਤ ਜੀ ਆਇਆਂ ਨੂੰ। ਸ਼ਰਮਾ ਜੀ ਸਤਿ ਸ੍ਰੀ ਅਕਾਲ, ਖੁਸ਼ ਆਮਦੀਦ।
3: ਸਤਿ ਸ੍ਰੀ ਅਕਾਲ ਸਮੀ ਜੀ।
1: ਜੀ ਸਤਿ ਸ੍ਰੀ ਅਕਾਲ ਜੀ।
3: ਮੈਂ ਕਿਹਾ ਭਰਾਵਾ ਟਾਈਮ ਨਾਲ ਹੀ ਆ ਜਾਈਏ ਤੇ ਮੁੜ ਕੇ 7:00 ਵਾਲੇ ਆ ਜਾਣਗੇ ਤਕੜੇ, ਹਨ ਫੇਰ ਨੀ ਵਾਰੀ ਆਉਣੀ
1: ਜੀ।
3: ਵੈਸੇ ਨਾ ਜੀ ਇੱਕ ਗੱਲ ਹੈ, ਹੁਣ ਇਹ ਕਹਿੰਦੇ ਵੀ ਮਤਲਬ ਤਕੜੇ ਮਾੜੇ ਦੀ ਕੋਈ ਗੱਲ ਨੀ ਕਹਿੰਦੇ ਜੀ।
1: ਨਾ ਜੀ ਕੋਈ ਗੱਲ ਨੀ, ਬਿਲਕੁਲ।
3: ਉਹ ਕਹਿੰਦੇ ਨਾ ਜੀ ਇੱਕ ਵਾਰੀ ਨਾ ਜੀ ਸਾਰੀਆਂ ਪਾਰਟੀਆਂ ਨੇ ਧਰਨੇ ਦਿੱਤੇ ਜੀ,
1: ਠੀਕ ਹੈ ਜੀ।
3: ਅਕਾਲੀ ਨੇ, ਕਾਂਗਰਸੀਆਂ ਨੇ, ਭਾਜਪਾ ਨੇ, ਆਪ ਵਾਲੇ ਨੇ, ਸਾਰੇ ਧਰਨੇ ਦਿੱਤੇ ਕੋਈ ਇੱਕ ਦੂਜੇ ਦੇ ਖਿਲਾਫ
1: ਜੀ।
3: ਤੇ ਅਫਸਰ ਕਹਿੰਦੇ ਐਂ ਕਰੋ ਫੜ ਕੇ ਨਾ ਕਦੇ ਇਹਨਾਂ ਨੂੰ ਕਰੀਏ, ਆਪਾਂ ਇੱਕ ਰਾਤ ਕਟਾਈਏ ਤੇ ਕਿਵੇਂ ਜੇਲ੍ਹਾਂ ਨੂੰ ਜੇਲ੍ਹ ਚ ਦੇ ਦਈਏ
1: ਜੀ।
3: ਉਹ ਕਹਿੰਦੇ ਉਹ ਕਹਿੰਦੇ ਯਾਰ ਇਹਨਾਂ ਨੂੰ ਕਿਵੇਂ ਕਰਾਂਗੇ। ਇੱਕ ਸੀਗਾ ਮੇਰੇ ਵੱਲ ਅਨਪੜ੍ਹ ਜਾਵਾਂ
1: ਜੀ,
3: ਉਹ ਕਹਿੰਦੇ ਤੁਸੀਂ ਮੇਰੀ ਗੱਲ ਮੰਨਦੇ ਹੋ? ਕਹਿੰਦਾ ਹਾਂ। ਕਹਿੰਦਾ ਕਿਉਂ ਘਬਰਾਉਣੇ, ਮੈਂ ਤੁਹਾਨੂੰ ਦੱਸ ਦਿੰਦਾ ਸਕੀਮ। ਕਹਿੰਦਾ ਦੱਸ। ਕਹਿੰਦਾ ਵੀ ਇੱਕ ਤਾਂ ਭਾਜਪਾ ਨੂੰ ਤੇ ਆਪ ਨੂੰ ਜਿਹੜੀ ਵੱਡੀ ਤੋਂ ਵੱਡੀ ਕੰਧ ਹੈ ਜਿੱਥੇ ਉੱਥੇ ਅੰਦਰ ਦਿਓ।
1: ਅੱਛਾ ਜੀ।
3: ਤੇ ਕਹਿੰਦਾ ਕਾਂਗਰਸ ਨੂੰ ਅਕਾਲੀਆਂ ਤਾਂ ਯਾਰ 7 ਲੱਖ ਕੰਧ ਬਹੁਤ ਹੈ, ਉੱਥੇ ਕੋਈ ਫਿਕਰ ਨੀ, ਨਾ ਇੱਕ ਤੁਸੀਂ ਕਹਿੰਦਾ ਇਹਦੇ ਕੋਈ ਪਹਿਰਾ ਲਾਇਓ
1: ਜੀ।
3: ਉਹ ਕਹਿੰਦੇ ਇਹ ਤੇਰਾ ਕੀ ਏਰੀਆ ਹੋਇਆ ਯਾਰ? ਉਹ ਕਹਿੰਦਾ ਸਿੱਧਾ ਹੀ ਏਰੀਆ ਜਿਹੜੇ ਭਾਜਪਾ ਵਾਲੇ ਤੇ ਆਪ ਵਾਲੇ ਨੇ, ਉਹ ਤਾਂ ਕਹਿੰਦਾ ਜੀ ਆਹ ਤੂੰ ਕੰਧ ਟੱਪਣੀ ਹੈ, ਮੈਂ ਮੇਰੇ ਉੱਤੋਂ ਵੀ ਜਾ ਤੇ ਉਹਦੇ ਉੱਤੋਂ ਜਾ ਤੇ ਤਾਹਾਂ ਚੱਕ ਕੇ ਕੰਧ ਟਪਾ ਦੇਣਗੇ
1: ਜੀ।
3: ਤੇ ਜਿਹੜੇ ਕਹਿੰਦੇ ਅਕਾਲੀ ਦਲ ਦੇ ਕਾਂਗਰਸ ਹੈ, ਇਹ ਕਹਿੰਦੇ ਕੰਧ ਚੜਦਾ ਪੜ ਕੇ ਥੱਲੇ ਖਿੱਚ ਲੈਂਦਾ, ਕਿਵੇਂ ਜਾਂਦਾ ਇੱਧਰ ਆ ਕੇ ਮੈਨੂੰ ਲੋੜ ਹੀ ਨਹੀਂ। ਇਹ ਨੀ ਕਹਿੰਦਾ ਕੰਧ ਟੱਪਣ ਦੇ ਆਪ ਹੀ, ਤੁਹਾਨੂੰ ਕਹਿੰਦਾ ਕੋਈ ਫਿਕਰ ਕਰਨ ਦੀ ਲੋੜ ਨੀ, ਜਿਹੜਾ ਕੰਧ ਟੱਪਣਾ ਉਹਦਾ ਫੜ ਕੇ ਦੂਜਾ ਲੱਤਾਂ ਥੱਲੇ ਖਿੱਚ ਲੈਣਾ, ਤੂੰ ਕਿਵੇਂ ਚੜ੍ਹ ਰਿਹਾ ਨਤਾ ਹੋਵੇ,
1: ਬੰਦ ਕਰਨ ਦੀ ਕੋਈ ਲੋੜ ਨੀ। ਕਿਆ ਪਤਾ
3: ਕੋਈ ਲੋੜ ਨੀ ਕਹਿੰਦਾ, ਉਹ ਕਹਿੰਦਾ ਹੁਣ ਤਕੜੇ ਮਾੜੇ ਦੀ ਭਰਾਵਾ ਸਾਡੇ ਵਰਗੇ ਲੱਤਾਂ ਖਿੱਚ ਲੈ ਮਾਰੇ ਪਹਿਲਾਂ ਹੀ ਆ ਜਾਈਏ।
1: ਇਹੋ ਜੀ ਕੋਈ ਗੱਲ ਨੀ ਜੀ, ਆਲਵੇਜ਼ ਵੈਲਕਮ ਹੈ ਜਨਾਬ।
3: ਚਲੋ ਜੀ
1: ਜੀ
3: ਕਰਦੇ ਆ ਸ਼ੁਰੂ ਤੁਹਾਡਾ ਟੌਪਿਕ
1: ਜੀ ਅਰਸ਼ਾਦ ਜੀ।
3: ਪਹਿਲਾਂ ਵਾਲੀ ਤੇਰੀ ਕੋਈ ਗੱਲ ਨਾ ਰਹੀ, ਉਹਨੇ ਬੁਲਾਇਆ ਸਾਨੂੰ ਕਦੇ ਹੱਸ ਕੇ। ਪਹਿਲਾਂ ਵਾਲੀ ਤੇਰੀ ਕੋਈ ਗੱਲ ਨਾ ਰਹੀ, ਕੌਣ ਨਹੀਂ ਬੁਲਾਇਆ ਸਾਨੂੰ ਕਦੇ ਹੱਸ ਕੇ। ਰਾਹਾਂ ਵਿੱਚ ਖੜੇ ਤੈਨੂੰ ਰੋਜ ਤੱਕ ਦੇ, ਵੇਲ ਨੂੰ ਵੀ ਰਹਿ ਗਾ ਲੰਘੇ ਪਾਸਾ ਵੱਟ ਕੇ। ਫੋਨ ਲਾ ਕੇ ਵੀਡੀਓ ਤੇ ਗੱਲ ਕਰ ਦੇ, ਅੱਜ ਸਿੱਧਾ ਫੋਨ ਵੀ ਮਿਲਾਉਣਾ ਛੱਡਦਾ, ਤਕੜੇ ਦਾ ਸੱਤੀ ਵੀ ਹੀ ਸੌ ਚੱਲਦਾ, ਸਾਡੇ ਜਿਹੇ ਲੋਕਾਂ ਨੂੰ ਬੁਲਾਉਣਾ ਛੱਡਦਾ, ਤਕੜੇ ਦਾ ਸੱਤੀ ਸੌ ਚੱਲਦਾ, ਸਾਨੂੰ ਮੱਝ ਵੈਰੀਆ ਬੁਲਾਉਣਾ ਛੱਡਦਾ। ਕਿਹੜੀ ਗੱਲੋਂ ਝੂਠਾ ਤੂੰ ਜ਼ਬਾਨੋਂ ਪੈ ਗਿਆ, ਸੱਚੀਆਂ ਮੁਹੱਬਤਾਂ ਨੂੰ ਕਹਿਣ ਵਾਲਿਆ ਕਿਹੜੀ ਗੱਲਾਂ ਝੂਠਾ ਤੂੰ ਜ਼ਬਾਨ ਨੂੰ ਪੈ ਗਿਆ ਸੱਚੀਆਂ ਮੁਹੱਬਤਾਂ ਨੂੰ ਕਹਿਣ ਵਾਲਿਆ ਹੁਣ ਤੈਨੂੰ ਅਸੀਂ ਬਹੁਤ ਦੂਰ ਲੱਗਦੇ ਚੱਤੋ ਪੈਰ ਦਿਲਾਂ ਵਿੱਚ ਰਹਿਣ ਵਾਲਿਆ ਜਿੱਥੇ ਤੇਰਾ ਗੇੜੇ ਉੱਤੇ ਗੇੜਾ ਰਹਿੰਦਾ ਸੀ ਉਹਨਾਂ ਰਾਹਾਂ ਵਿੱਚ ਅੱਜ ਆਉਣਾ ਛੱਡਤਾ ਸੈਕੜੇ ਦਾ ਸੱਤੀ ਵੀਹ ਸੌ ਚੱਲਦਾ ਸਾਡੇ ਜਿਹੇ ਲੋਕਾਂ ਨੂੰ ਬੁਲਾਉਣਾ ਛੱਡਤਾ ਸੈਕੜੇ ਦੇ ਸੱਤੀ ਵੀਹ ਸੌ ਚੱਲਦਾ ਤਾਂ ਹੀ ਸਾਨੂੰ ਵੈਰੀਆ ਬੁਲਾਉਣਾ ਛੱਡਤਾ ਦਿਲ ਚ ਵਸਾਇਆ ਤੈਨੂੰ ਰੱਬ ਜਾਣ ਕੇ ਭੁੱਲ ਬੈਠੇ ਸਾਰੇ ਰੀਤ ਤੇਰੇ ਵਾਜ ਨੂੰ ਦਿਲ ਚ ਵਸਾਇਆ ਤੈਨੂੰ ਰੱਬ ਜਾਣ ਕੇ ਭੁੱਲ ਬੈਠੇ ਸਾਰੇ ਰੀਤ ਤੇਰੇ ਵਾਜ ਨੂੰ ਸਾਨੂੰ ਸਾਰੀ ਦੁਨੀਆਂ ਪਰਾਈ ਲੱਗਦੀ ਕੀਤਾ ਜਾਣ ਗੋਲਾ ਅੱਜ ਦੇ ਸਮਾਜ ਨੂੰ ਨਾ ਹੀ ਅਸੀਂ ਕਿਸੇ ਦੇ ਰਹੇ ਹਾਂ ਅੱਜ ਤੋਂ ਲੋਕਾਂ ਨੂੰ

ਕੌਣ ਸਾਡੀ ਇਹਨਾਂ ਨਾਲ ਕਾਦੇ ਰੇਸ ਤੇ, ਬਿਲਕੁਲ ਟੁੱਟੀਆਂ ਮੁਲਾਜ਼ੇਦਾਰੀਆਂ। ਕੌਣ ਸਾਡੇ ਇਹਨਾਂ ਨਾਲ ਕਾਦੇ ਰੇਸ ਤੇ, ਬਿਲਕੁਲ ਟੁੱਟੀਆਂ ਮੁਲਾਜ਼ੇਦਾਰੀਆਂ। ਇਹਨਾਂ ਪਿੱਛੇ ਲੱਗ ਬਦਨਾਮ ਹੋਏ ਹਾਂ, ਸਾਨੂੰ ਪਈਆਂ ਕੀਮਤਾਂ ਚੁਕਾਉਣੀ ਭਾਰੀਆਂ। ਆਪਣੇ ਦਿਲਾਂ ਤੇ ਦੁੱਖ ਆਪ ਜਰਾਂਗੇ, ਦੁੱਖ ਸੁੱਖ ਕਿਸੇ ਨੂੰ ਸੁਣਾਉਣਾ ਛੱਡਤਾ। ਤਕੜੇ ਦਾ ਸੱਤੀ ਨਹੀਂ ਸੌ ਚੱਲਦਾ, ਸਾਡੇ ਜਿਹੇ ਲੋਕਾਂ ਨੂੰ ਬੁਲਾਉਣਾ ਛੱਡਤਾ। ਤਕੜੇ ਦਾ ਸੱਤੀ ਨਹੀਂ ਸੌ ਚੱਲਦਾ, ਤਾਂ ਹੀ ਸਾਨੂੰ ਵੈਰੀਆ ਬੁਲਾਉਣਾ ਛੱਡਤਾ।

ਮਾੜੇ ਨਾ ਕਿਸੇ ਦੇ ਕੋਲ ਕਹਿ ਸੱਜਣਾ, ਪੁੱਤਰਾਂ ਦੇ ਮੱਖਣਾ ਦੁਆਵਾਂ ਮੰਗਦੀ, ਛੱਡਦੀ ਕਲਾ ਚ ਖੁਸ਼ ਰਹਿ ਸੱਜਣਾ, ਪੁੱਤਰਾਂ ਦੇ ਮੱਖਣਾ ਦੁਆਵਾਂ ਮੰਗਦੀ, ਛੱਡਦੀ

0: ਬੇਸ਼ੱਕ ਲੋਕਾਂ ਮੂਹਰੇ ਗਾਉਣਾ ਛੱਡਤਾ, ਸੱਤੀ ਮੇਹੀ ਤੱਕੜੀ ਦਾ ਸੌ ਚੱਲਦਾ, ਸਾਡੇ ਜਿਹੇ ਲੋਕਾਂ ਨੂੰ ਬੁਲਾਉਣਾ ਛੱਡਤਾ, ਸੱਤੀ ਮੇਹੀ ਤੱਕੜੀ ਦਾ ਸੌ ਚੱਲਦਾ, ਸਾਡੇ ਜਿਹੇ ਲੋਕਾਂ ਨੂੰ ਬੁਲਾਉਣਾ ਛੱਡਤਾ, ਅੱਜ ਸਾਨੂੰ ਵੈਰੀਆ ਬੁਲਾਉਣਾ ਛੱਡਤਾ। ਸ਼ੁਕਰੀਆ ਸਿੰਘ ਜੀ,
1: ਬਹੁਤ ਹੀ ਖੂਬ ਜਨਾਬ, ਕਿਆ ਬਤਾ ਕਿਆ ਬਤਾ ਜੀ। ਮੈਂ ਕਹਿੰਦਾ ਜੀ, ਪੂਰਾ ਜਿਹੜਾ ਅੱਜ ਦਾ ਵਿਸ਼ਾ ਉਹਦੇ ਨਾਲ ਪੂਰਾ ਇਨਸਾਫ਼ ਹੋ ਗਿਆ ਤੇ ਸਹੀ ਗੱਲ ਹੈ। ਮਤਲਬ ਤਗੜੇ ਬੰਦੇ ਦੇ ਮਨ ਚ ਜੋ ਆਏ ਉਹ ਕਰ ਸਕਦਾ, ਭਾਈ ਬੁਲਾਉਣਾ ਹੀ ਛੱਡਤਾ, ਇਹ ਵੱਡੀ ਗੱਲ ਹੈ, ਇਹ ਕੁਛ ਮਤਲਬ ਛੋਟੀ ਗੱਲ ਨੀ, ਅਲਟੀਮੇਟ ਆਈਡੀਆ ਜੀ।
2: ਸ਼ੁਕਰੀਆ ਜੀ, ਸ਼ੁਕਰੀਆ।
1: ਤੇ ਕਲਮ ਤੁਹਾਡੀ ਇੰਜ ਜੀ ਸ਼ਬਦਾਂ ਦੇ ਮਾਨ ਸਰੋਵਰ ਚੋਂ ਮੋਤੀ ਚੁਗਦੀ ਰਹੇ ਜੀ, ਤੇ ਤੁਸੀਂ ਇੰਜ ਲਿਖਦੇ ਰਹੋ ਤੇ ਖੂਬਸੂਰਤ ਗੀਤਾਂ ਦੀ ਰਚਨਾ ਸਾਂਝੀ ਕਰਦੇ ਰਹੋ। ਬਹੁਤ ਬਹੁਤ ਸ਼ੁਕਰੀਆ ਜਨਾਬ, ਬਹੁਤ ਬਹੁਤ ਸ਼ੁਕਰੀਆ ਜੀ। ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਜੀ,
2: ਜ਼ਿੰਦਗੀ ਜ਼ਿੰਦਾਬਾਦ ਜੀ।
1: ਜੀ ਦੋਸਤੋ, ਸ਼ਰਮਾ ਜੀ ਹੋਰਾਂ ਨੇ ਕਮਾਲ ਕਰ ਦਿੱਤੀ ਆਪਣੇ ਕਲਾਮ ਦੇ ਨਾਲ ਹਮੇਸ਼ਾ ਦੀ ਤਰ੍ਹਾਂ। ਔਰ ਇਹ ਮਤਲਬ ਕਹਿ ਲਓ ਵੀ ਵਿਸ਼ੇ ਦੇ ਉੱਤੇ ਮੌਕੇ ਤੇ ਲਿਖਣਾ, ਜਾਂ ਹੋ ਸਕਦਾ ਪਹਿਲਾਂ ਲਿਖਿਆ ਹੋਏ, ਜਾਂ ਪਹਿਲਾਂ ਤਾਂ ਨਹੀਂ ਲਿਖਿਆ ਕਿਉਂਕਿ ਮੌਕੇ ਤੇ ਲਿਖਿਆ ਉਹਨਾਂ ਨੇ, ਪਰ ਹਾਂ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲੇ ਲਿਖਿਆ ਹੋਏਗਾ, ਪ੍ਰੋਗਰਾਮ ਦੇ ਵਿੱਚ ਪੇਸ਼ ਕੀਤਾ ਗਿਆ। ਦੇਖੋ ਇਹ ਸ਼ਬਦਾਂ ਦਾ ਹੇਰ ਫੇਰ ਹੋਈ ਜਾਂਦਾ ਜੀ, ਦੇਖੋ ਕਿਆ ਕਹੇ, ਅਬ ਕਿਆ ਹੀ ਕਹੇ ਚਾਚੀ। ਦੋਸਤੋ ਬਹੁਤ ਖੂਬਸੂਰਤ ਗੀਤ ਸੀ, ਤੇ ਗੀਤ ਦੇ ਨਾਲ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਵੀ ਜਾਰੀ ਰੱਖ ਰਹੇ ਹਾਂ, ਤੇ ਕਿੱਧਰ ਵਾਹੇ ਚੱਲਦੇ ਆ। ਮਨਦੀਪ ਜੱਸੀ ਜੀ ਆਪਣੇ ਨਾਲ ਮੌਜੂਦ ਨੇ, ਸਵਾਗਤ ਹੈ ਜੀ ਉਹਨਾਂ ਦਾ, ਬਹੁਤ ਬਹੁਤ ਜੀ ਆਇਆਂ ਨੂੰ ਜਨਾਬ।
3: ਸਤਿ ਸ਼੍ਰੀ ਜੀ
1: ਜੀ, ਸਤਿ ਸ੍ਰੀ ਅਕਾਲ ਜੀ।
3: ਸਰ ਪਹਿਲਾਂ ਵੀ ਗਿੱਦੜ ਵੇ ਹੀ ਸੀਗੇ ਜੀ, ਸ਼ਰਮਾ ਜੀ ਮਖਮਲੀ ਆਵਾਜ਼ ਤੇ ਗੀਤਾਂ ਦੇ ਕਰਦਾਰ ਜੀ, ਹੈ ਨਾ, ਕਲਮ ਇਹਨਾਂ ਦੀ ਕਿਆ ਬਾਤ ਜੀ,
1: ਖੂਬ ਬਹੁਤ ਖੂਬ ਜੀ।
3: ਸਾਡਾ ਸਾਡੀ ਵਾਰਡ ਤਾਂ ਬਸ 1 ਕਿਲੋਮੀਟਰ ਹੀ ਹੈ ਜੀ,
1: ਤਾਂ ਹੀ ਦੇਖੋ ਮਿਠਾਸ ਕਿੰਨੀ ਮਿਲ ਰਹੀ ਹੈ, ਬਹੁਤ ਮਤਲਬ ਇਹ ਸਾਂਝਾ ਪਿਆਰ ਦੀਆਂ ਨੇ ਜੀ।
3: ਇੱਕ ਨਾ ਜੀ, ਹਾਂਜੀ ਹਾਂਜੀ ਸਰ, ਤੇ ਇੱਕ ਮੈਂ ਗਰੁੱਪ ਵਾਲਿਆਂ ਨੇ ਨਾ ਜਾਣ ਕੱਢ ਰੱਖੀ ਅੱਜ, ਪਤਾ ਨੀ ਕੀ ਹੋਇਆ, ਨਾਲੇ ਪਤਾ ਸਾਰਿਆਂ ਨੂੰ, ਮਲੂਕ ਸਿੰਘ ਨੂੰ ਵੀ ਪਤਾ, ਸਾਰਿਆਂ ਨੂੰ ਪਤਾ ਜੀ ਵੀ ਸੰਡੇ ਨੂੰ ਜਿਹੜਾ ਹੁੰਦਾ ਜੀ ਪ੍ਰੋਗਰਾਮ ਹੁੰਦਾ
1: ਜੀ,
3: ਪਤਾ ਨੀ ਕੀ ਐਮਰਜੈਂਸੀ ਪਈ ਹੈ ਜੀ, ਪਤੰਦਰ ਕਾਲ ਤੇ ਕਾਲ, ਕਾਲ ਤੇ ਕਾਲ ਚੜਾਈ ਤੁਰੇ ਆਉਂਦੇ ਆ ਜੀ।
1: ਕਾਲ ਤੋਂ ਨਾ ਮੈਨੂੰ ਯਾਦ ਆਇਆ ਜੱਸੀ ਜੀ, ਜਦੋਂ ਕੇ ਦੀਪ ਹੋਰਾਂ ਨੇ ਚੁਟਕਲਾ ਸੁਣਾਇਆ ਸੀ ਨਾ ਮਾਈ ਮੋਲੋ ਪੋਸਤੀ ਚ, ਜਦੋਂ ਕਹਿੰਦਾ ਕਾਲ ਕਿੰਨੀ ਤਰ੍ਹਾਂ ਦਾ, ਉਹਨੇ ਦੱਸਿਆ ਸੀ ਕਿ ਭੂਤ ਵਰਤਮਾਨ ਕਾਲ, ਭੂਤਕਾਲ, ਭਵਿੱਖ ਕਾਲ, ਤੇ ਚੌਥਾ ਕਹਿੰਦਾ ਹੁੰਦਾ ਸਤਿ ਸ੍ਰੀ ਅਕਾਲ। ਤੇ ਅੱਜ ਕੱਲ ਇਹ ਚ ਹੋਰ ਵੀ ਵਾਧਾ ਹੋ ਗਿਆ, ਅੱਜ ਕੱਲ ਦੇਖੋ ਇਹ ਚ ਕਿੰਨੇ ਕਾਲ ਹੋਰ ਵੱਧ ਗਏ, ਸਤਿ ਸ੍ਰੀ ਅਕਾਲ, ਵਟਸਐਪ ਕਾਲ, ਤੇ ਵੀਡੀਓ ਕਾਲ, ਇਹ ਗੱਲ ਵੱਧਦੀ ਜਾ ਰਹੀ ਹੈ,
3: ਇੰਸਟਾ ਕਾਲ
1: ਤੇ ਹੋਰ ਬਥੇਰੀ ਕਾਲ, ਕਲਮ ਕਾਲੀ ਹੋਇਆ ਪਿਆ,
3: ਮੈਸੰਜਰ ਕਾਲ ਜੀ,
1: ਹਾਂ ਦੇਖ ਲੋ ਗੱਲ ਬਹੁਤ ਵੱਧ ਗਈ ਜੀ ਕਾਲ ਦੀ।
3: ਹਾਂ ਤੇ ਉਹ ਇਸੇ ਕਰਕੇ ਨਾ ਭਾਰਤ ਸਾਹਿਬ ਕਹਿੰਦੇ ਕਿ ਕੋਈ ਪੁਰਾਣੇ ਟਾਈਮ ਚ ਨਾ ਦੇਖੋ ਇਤਿਹਾਸ ਸੁਣਾਉਂਦੇ ਆ ਆਪਣੇ ਇਤਿਹਾਸਕਾਰ ਬੰਦੇ ਇਹ
1: ਪੜ੍ਹੇ
3: ਲਿਖੇ
1: ਜੀ,
3: ਕਿ ਕੋਈ ਕੈਲਾ ਬੁੜਾ ਕਨੇਡਾ ਗਿਆ ਸੀ ਤੇ ਤਾਂ ਕਰਕੇ ਉਹਦਾ ਨਾਂ ਕਨੇਡਾ ਪੈ ਗਿਆ
1: ਜੀ। ਅਸੀਂ ਇਹ ਲਗਭਗ ਰਿਪੀਟ ਤੇ ਲਈ ਨਾ ਗੱਲ, ਮੈਨੂੰ ਲੱਗਦਾ ਇਹ ਸਥਾਪਿਤ ਹੋ ਜਾਣੀ ਗੱਲ, ਉਹਨੇ ਕਹਿਣਾ ਇਹ ਸੱਚ, ਇਹ ਸੱਚ ਸੀ ਕਿਉਂਕਿ
3: ਨਹੀਂ ਮੈਂ ਸਰ ਨਾ ਮੈਂ ਕਮੈਂਟਾਂ ਚ ਜਵਾਬ ਦਿੱਤਾ ਉਹਨਾਂ ਨੂੰ, ਮੈਂ ਕਿਹਾ ਹਾਂਜੀ ਭਾਰਤ ਸਾਹਿਬ ਉਹ ਸਭ ਤੋਂ ਪਹਿਲਾਂ ਮੈਂ ਕਿਹਾ ਉਜਾਗਰ ਸਿੰਘ ਅਮਲੀ ਗਿਆ ਸੀਗਾ ਅਮੈਰੀਕਾ, ਉਹਦੇ ਨਾਂ ਤੇ ਮੈਂ ਕਿਹਾ USA ਲਿਖਿਆ ਗਿਆ ਸੀ।
1: ਬਿਲਕੁਲ ਬਿਲਕੁਲ ਜੀ ਬਿਲਕੁਲ,
3: ਕਹਿੰਦੇ ਨਾ ਉਹ ਅਮਲੀ ਦੇ ਘਰੇ ਜਾਂਦਾ ਬੰਦਾ ਕੋਈ
1: ਜੀ,
3: ਉਹ ਕਣਸੀ ਤਾਂ ਕਹਿੰਦਾ ਯਾਰ ਬੜਾ ਯਾਰ ਇਹ ਬੰਦਾ NRI ਬਾਹਰ ਲਾ ਜਾ ਇੱਦਾਂ, ਉਹ ਕਹਿੰਦਾ ਕਿਵੇਂ ਜਿਵੇਂ ਭਜਨ ਆਉਂਦੀ ਕਿਵੇਂ ਤੈਨੂੰ ਕਿਵੇਂ ਲੱਗਿਆ, ਉਹ ਕਹਿੰਦਾ ਜਨਾਬ ਤੁਹਾਡੀ ਤਾਂ ਕੜਛੀ ਵੀ ਕਹਿੰਦਾ ਕੜਛੀ ਦੇ ਉੱਤੇ ਵੀ USA ਲਿਖਿਆ, ਉਹ ਕਹਿੰਦਾ USA ਨਹੀਂ ਲਿਖਿਆ ਮੇਰਾ ਨਾਂ ਲਿਖਿਆ ਵਾ ਉਜਾਗਰ ਸਿੰਘ ਅਮਲੀ ਚੋਂ,
1: ਇਹਨੂੰ ਉਹ USA ਨਾ ਸਮਝੋ ਮੇਰਾ ਨਾਂ ਖਣਾਇਆ ਚ,
3: ਕੈਲਾ ਬੜਾ ਇੱਥੇ ਵੀ ਬਹੁਤ ਬਦਨਾਮ ਹੈ ਜੀ, ਭਾਰਤ ਸਾਹਿਬ ਨੂੰ ਪਤਾ ਨੀ ਨਾ ਤੇ ਜੀ ਜਨਾਬ ਤੇ ਆਪਾਂ ਟਾਈਮ ਖਾਣਾ ਨੀ ਹੈਗਾ ਜੀ, ਕਿਉਂਕਿ ਕੋਈ ਨਹਿਰ ਤੇ ਬੈਠਾ ਕੋਈ ਪੁਲ ਤੇ ਬੈਠਾ
1: ਜੀ, ਕਿਵੇਂ ਜੀ? ਕਿਆ ਬਤਾ ਕਿਆ ਬਤਾ ਜੀ ਜੀ
3: ਤੇ ਚਲੋ ਸੱਤੀ ਵੀ ਸੌ ਚਲੋ ਵੀ ਹਾਸੇ ਖੇਡੇ ਵਾਲਾ ਉਹ ਹੈਗਾ ਜੀ, ਜਿਵੇਂ ਕੱਲ ਵਾਲਾ ਸੀਗਾ ਉਹ, ਚਲੋ ਆਪਾਂ ਵੀ ਗੱਲਬਾਤ ਕੀਤੀ ਸੀ ਸਰ।
1: ਬਿਲਕੁਲ ਬਿਲਕੁਲ ਜੀ।
3: ਤੇ ਇੱਕ ਸ਼ੇਰ, ਸ਼ੇਰ ਤੋਂ ਸ਼ੁਰੂ ਕਰਦਾ ਜਨਾਬ ਦੇਵੀ ਦੇ ਤੋਂ।
1: ਇਰਸ਼ਾਦ ਜੀ
3: ਕਹਿੰਦਾ ਜੀ, ਇੱਕ ਲਾਟ ਹੁਸਨ ਦੀ ਮੱਚਦੀ ਏ, ਅੱਖਾਂ ਸਿੱਕੇ ਬਿਨਾ ਨਹੀਂ ਸਕਦੇ, ਇੱਕ ਲਾਟ ਹੁਸਨ ਦੀ ਮੱਚਦੀ ਏ, ਅੱਖਾਂ ਸਿੱਕੇ ਬਿਨਾ ਨਹੀਂ ਰਹਿ ਸਕਦੇ, ਉਹਦੀ ਦੀਦ ਖੁਦਾ ਦੀ ਦੀਦ ਸਾਨੂੰ ਮੱਥਾ ਟੇਕ ਕੇ ਬਿਨਾ ਨਹੀਂ ਸਕਦੇ, ਇੱਕ ਸਾਡੇ ਗਵਾਂਢ ਚ ਚੰਨ ਰਹਿੰਦਾ, ਇੱਕ ਸਾਡੇ ਗਵਾਂਢ ਚ ਚੰਨ ਰਹਿੰਦਾ, ਦਿਨ ਵੇਲੇ ਬੇਬੀ ਚੜਦਾ ਏ।
1: ਕਿਆ ਬਤਾ,
3: ਉਹ ਚੜੇ ਬਿਨਾ ਨਹੀਂ ਰਹਿ ਸਕਦਾ, ਉਹ ਚੜੇ ਬਿਨਾ ਨਹੀਂ ਰਹਿ ਸਕਦਾ, ਅਸੀਂ ਵੇਖੇ ਬਿਨਾ ਨਹੀਂ ਰਹਿ ਸਕਦੇ, ਅਸੀਂ ਵੇਖੇ ਬਿਨਾ ਨਹੀਂ ਰਹਿ ਸਕਦੇ। ਅੱਗੇ ਕਹਿੰਦਾ ਜੀ, ਹੁਸਨ ਵਾਲਿਆਂ ਦੀ ਨਾ ਸੂਰਤ ਤੇ ਜਾਣਾ
1: ਜੀ,
3: ਹੁਸਨ ਵਾਲਿਆਂ ਦੀ ਨਾ ਸੂਰਤ ਤੇ ਜਾਣਾ, ਇਹਨਾਂ ਕਈ ਦਿਲਾਂ ਵਾਲੇ ਮਾਰੇ ਹੋਏ ਨੇ
1: ਜੀ,
3: ਭੋਲੇ ਮਾਸੂਮ ਤੇ ਖੂਬਸੂਰਤ ਚਿਹਰੇ ਦਿਲਾਂ ਦੇ ਸਦਾ ਹਥਿਆਰੇ ਹੋਏ ਨੇ, ਜਿੰਨਾ ਹਰ ਇਹਨਾਂ ਦੇ ਪਿਆਰਾਂ ਚੋਂ ਖਾਧੀ ਉਹ ਛੇਤੀ ਹੀ ਰੱਬ ਨੂੰ ਪਿਆਰੇ ਹੋਏ ਨੇ, ਮਿੱਟੀਆਂ ਜ਼ੁਬਾਨਾਂ ਦੇ ਲਾਰਿਆਂ ਵਾਂ ਬਚੇ ਬਸ ਸ਼ਰਾਬਾਂ ਸਹਾਰੇ ਹੋਏ ਨੇ।
1: ਕਿਆ ਬਤਾ ਕਿਆ ਬਤਾ,
3: ਉਹਦੀ ਰੀਸ ਉਹਦੀ ਤੁਸੀਂ ਰੀਸ ਬਿਲਕੁਲ ਕਰੋ ਨਾ, ਉਹਦੀ ਤੁਸੀਂ ਰੀਸ ਬਿਲਕੁਲ ਕਰੋ ਨਾ, ਕਿਸੇ ਕੰਮ ਦਾ ਨੀ ਸਿਰਫ ਉਹਨਾਂ ਜੋਗਾ, ਕਿਉਂ ਕਿਉਂਕਿ ਦੇਵੀ ਨੇ

0: ਜੀ ਜਨਾਬ ਤੇ ਬਸ ਇੱਕ ਸੋਹਣੀ ਜੀ ਰਚਨਾ ਜਨਾਬ, ਇਹਦੇ ਚ ਅਲੰਕਾਰ ਇੰਨੇ ਕੁ ਸੋਹਣੇ ਤੇ ਸਲੋ ਜਾ ਜੀ ਹੈਗਾ ਜੀ ਗਾਣਾ, ਹਰਭਜਨ ਮਾਨ ਸਾਹਿਬ ਨੇ ਗਾਇਆ ਸੀਗਾ ਜੀ, ਤੇ ਕੋਸ਼ਿਸ਼ ਕਰਦਾ ਜੀ ਸੁਣਾਉਣ ਦੀ
1: ਜੀ
2: ਜੀ ਜੀ।

ਨਿਗਦਿਆਂ ਸੋਹਣਿਆਂ ਸਾਹਾਂ ਚੋਂ ਸੁਣੇ ਤੈਨੂੰ ਕੱਲਾ ਮਾਹੀ ਨੈਣਾ ਚ ਵਸਾ ਕੇ ਚੱਲ ਪਲਕਾਂ ਦੀ

0: ਦੱਸਾਂ ਤੈਨੂੰ ਦਿਲ ਦੀਆਂ ਗੱਲਾਂ, ਮਾਹੀ ਨੈਣਾ ਚ ਵਸਾ ਕੇ ਦੇ ਮਾਹੀ ਤੈਨੂੰ ਨੈਣਾ ਚ ਵਸਾ ਕੇ। ਜੀ ਸਰ, ਸਮੀ ਜੀ
1: ਕਿਆ ਬਤਾ ਜਨਾਬ, ਕਿਆ ਬਤਾ। ਵਿੱਚ ਨੂੰ ਮੈਨੂੰ ਲੱਗਿਆ ਥੋੜਾ ਥੋੜਾ ਵਿੱਚ ਝਪੱਕੇ ਜੇ ਵੱਜੇ, ਪਰ ਹੋ ਸਕਦਾ ਹੈ ਕਿ ਮੈਨੂੰ ਐਂ ਲੱਗਿਆ ਵੀ ਧੁਨ ਇਹੋ ਜਿਹੀ ਆ ਵੀ ਬੜੀ ਕਮਾਲ ਦੀ, ਮੰਤਰ ਮੁਗਧ ਕਰਨ ਵਾਲੀ। ਪਰ ਇਹ ਵੀ ਹੋ ਸਕਦਾ ਕਿ ਕਿਤੇ ਕਿਤੇ ਕਿਤੇ ਕਿਤੇ ਟਾਵੀ ਟਾਵੀ ਜਗ੍ਹਾ ਦੇ ਵਿੱਚ ਥੋੜਾ ਜਿਹਾ ਪੌਜ਼ ਆਇਆ ਸੀ, ਸ਼ਾਇਦ ਨੈਟਵਰਕ ਕਰਕੇ ਹੋਵੇ, ਲੇਕਿਨ ਓਵਰਆਲ ਬਹੁਤ ਹੀ ਘੈਂਟ ਜਿਹੜਾ ਨਜ਼ਾਰਾ ਬਣਿਆ ਜੀ। ਕਿਆ ਬਾਤ ਹੈ ਜੀ, ਰੂਹ ਰਾਜੀ ਹੋ ਗਈ ਜਨਾਬ। ਬਹੁਤ ਬਹੁਤ ਸ਼ੁਕਰੀਆ ਬਾਬੇ ਹੋ
0: ਧੰਨਵਾਦ ਸਰ,
1: ਜੀ
0: ਸ਼ੁਕਰੀਆ ਜੀ।
1: ਮੁਹੱਬਤ
0: ਮੁਹੱਬਤ
1: ਜ਼ਿੰਦਾਬਾਦ, ਜ਼ਿੰਦਗੀ
0: ਜ਼ਿੰਦਾਬਾਦ, ਜ਼ਿੰਦਾਬਾਦ ਜਨਾਬ।
1: ਸ਼ੁਕਰੀਆ ਜੀ,
0: ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜਨਾਬ,
1: ਸਤਿ ਸ਼੍ਰੀ ਅਕਾਲ ਜੀ, ਜ਼ਿੰਦਾਬਾਦ ਜਨਾਬ। ਉਹੀ ਗੱਲ ਆ ਨਾ ਜੀ, ਹੁਣ ਨੈਟਵਰਕ ਜਿਹੜਾ ਤਕੜਾ ਹੈ, ਮਤਲਬ ਉਹੀ ਤਕੜੇ ਦਾ ਸੱਤੀ ਵੀ ਹੋ ਜਾਂਦਾ ਕਈ ਵਾਰੀ, ਨੈਟਵਰਕ ਵਾਲਿਆਂ ਦਾ ਵੀ ਐਂ ਜਿਹੜਾ ਵਰਕ ਨੈਟ ਦੇ ਵਿੱਚ ਹੀ ਨਹੀਂ ਆਉਂਦਾ, ਬਸ ਊਂ ਐਵੇਂ ਨੈਟਵਰਕ ਹੈ ਜੀ ਪਰ ਵਰਕ 'ਚ ਨਹੀਂ ਆਉਂਦਾ। ਚਲੋ ਇਹ ਵੀ ਆਪਣੀ ਤਰ੍ਹਾਂ ਦਾ ਨੈਟਵਰਕ ਹੈ ਕਿ ਐਨੀਵੇ ਛੱਡੋ ਜੀ, ਮਿੱਟੀ ਪਾਓ। ਔਜਲਾ ਸਾਹਿਬ ਨੇ ਫਿਰ ਕਹਿਣਾ ਕਿਉਂ ਨੈੱਟ ਦਾ ਨਾਮ ਲੈ ਰਹੇ ਹੋ, ਕਿਉਂ ਨੈੱਟ ਦਾ ਨਾਮ ਲੈ ਰਹੇ ਹੋ, ਇਸ ਵੇਲੇ ਸੈੱਟ ਚੱਲ ਰਹੀ ਹੈ ਸਟ੍ਰੀਮ ਤੇ ਚੱਲਣ ਦਿਓ, ਨਾ ਉਧਰ ਧਿਆਨ ਲੈ ਕੇ ਜਾਓ, ਨਾ ਕਹੋ ਕਿਸੇ ਨੂੰ ਵੀ ਨੈੱਟ ਨੁੱਟ ਠੀਕ ਚੱਲ ਰਿਹਾ ਜਾਂ ਠੀਕ ਨਹੀਂ ਚੱਲ ਰਿਹਾ। ਚੱਲ ਰਿਹਾ ਵੀਰੇ, ਇੰਨਾ ਕੁ ਚੱਲੀ ਹੈ ਇਹ ਵੀ ਬਹੁਤ ਹੈ। ਉਹ ਬਿਲਕੁਲ ਜੀ ਔਜਲਾ ਸਾਹਿਬ, ਮੈਨੂੰ ਯਾਦ ਆ ਗਈ ਗੱਲ, ਠੀਕ ਹੋ ਗਿਆ। ਹੋ ਦੋਸਤੋ, ਸ਼ੁਕਰੀਆ ਬਹੁਤ ਬਹੁਤ, ਮੁਹੱਬਤ ਜ਼ਿੰਦਾਬਾਦ ਹੈ। ਔਰ ਜਿਹੜੀ ਗੱਲਬਾਤ ਹੁਣੇ ਹੋ ਰਹੀ ਸੀ, ਇੰਨੀ ਖੂਬਸੂਰਤ ਵਾਕਈ ਅਲੰਕਾਰ, ਇੰਨੇ ਖੂਬਸੂਰਤ ਜਿਹੜਾ ਅਲਫਾਜ਼ ਹੈ, ਔਰ ਜਿੰਨੀ ਰੂਹ ਦੇ ਨਾਲ ਜੱਸੀ ਬਾਈ ਜੀ ਨੇ ਉਹ ਸਾਂਝ ਪਾਈ ਹੈ, ਸਲਿਊਟ ਹੈ ਜੀ, ਹੈਟਸ ਆਫ, ਕਿਆ ਬਾਤ ਹੈ। ਇੱਕ ਵਾਰੀ ਫਿਰ ਜ਼ੋਰਦਾਰ ਤਾੜੀਆਂ, ਸ਼ੁਕਰੀਆ ਬਹੁਤ ਬਹੁਤ ਭਾਅ ਜੀ, ਕਿਆ ਬਾਤ ਹੈ ਜੀ। ਤੋ ਤਕੜੇ ਦਾ ਸੱਤੀ ਵੀ ਸੌ ਇਸ ਵਿਸ਼ੇ ਦੇ ਉੱਤੇ ਔਰ ਇੰਨੇ ਗੱਲਾਂ ਬਾਤਾਂ। ਤੋ ਸੁਨੇਹਿਆਂ ਦੀ ਦੁਨੀਆਂ ਦੇ ਵਿੱਚ ਵੀ ਆਪਾਂ ਜਿਹੜੀ ਫੇਰੀ ਪਾ ਰਹੇ ਹਾਂ। ਮਨਜੀਤ ਮਾਨ ਜੀ ਹੋ ਚੁੱਕੇ ਨੇ, ਮਨਜੀਤ ਸਿੰਘ ਮਾਨ ਜੀ, ਕਿਉਂਕਿ ਉਹਨਾਂ ਕੋਲ ਬਹੁਤ ਹੀ ਜ਼ਿੰਮੇਵਾਰੀ ਆ ਗਈ ਹੈ, ਉੱਚ ਪੱਧਰੀ ਨਵੀਂ ਜਿਹੜੀ ਜ਼ਿੰਮੇਵਾਰੀ ਹੈ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕ। ਤੇ ਆਪਾਂ ਲਾਗੇ ਜਿਕਾਰ ਅੱਗੇ ਵੱਧਦੇ ਜੀ, ਬਹੁਤ ਮੁਬਾਰਕ ਦੇ ਨਾਲ ਨਾਲ। ਤੇ ਸਾਰੇ ਹੀ ਦੋਸਤਾਂ ਵੱਲੋਂ ਬਾਈ ਜੱਸੀ ਜੀ ਹੋਰਾਂ ਵੱਲੋਂ ਸਾਂਝਾ ਕੀਤਾ ਗਿਆ ਕਲਾਮ ਬੜਾ ਪਸੰਦ ਕੀਤਾ ਜਾ ਰਿਹਾ, ਔਰ ਸ਼ੁਕਰੀਆ ਸਾਰੇ ਦੋਸਤਾਂ ਦਾ, ਬਹੁਤ ਬਹੁਤ ਜ਼ਿੰਦਾਬਾਦ, ਮੁਹੱਬਤ। ਤੋ ਦੋਸਤੋ, ਚਰਨਜੀਤ ਸਿੰਘ ਸ਼ੈਲੀ ਜੀ ਕਹਿੰਦੇ ਜੀ ਕਿਆ ਬਾਤਾਂ ਸਾਡੇ ਪਿਆਰੇ ਦੇਵੀ ਜੀ, ਕਿਆ ਬਾਤਾਂ, ਖੂਬ ਸਰਾ ਲਾਤਾ ਜੀ, ਸਰਾ ਲਾਤਾ ਭਾਜੀ, ਵਾਕਈ ਕਿਆ ਬਾਤਾਂ। ਤੋ ਦੋਸਤੋ, ਮਨਜੀਤ ਮਾਨ ਸਾਹਿਬ ਮਹਿਫਲ ਦੇ ਵਿੱਚ ਸ਼ਾਮਲ ਨੇ ਔਰ ਉਹਨਾਂ ਦਾ ਸਵਾਗਤ ਬਹੁਤ ਬਹੁਤ ਜੀ ਆਇਆਂ ਨੂੰ। ਤੋ ਬੇਅੰਤ ਸਿੰਘ ਸੰਧੂ ਜੀ, ਬੇਅੰਤ ਸੰਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ, ਜੀ ਆਇਆਂ ਨੂੰ ਖੁਸ਼ ਆਮਦੀਦ, ਕਿਆ ਬਾਤਾਂ। ਵੰਸ਼ਿਤ ਸ਼ਰਮਾ ਜੀ ਪਸੰਦ ਕਰ ਰਹੇ ਨੇ, ਕਹਿੰਦੇ ਕਿਆ ਬਾਤਾਂ, ਸ਼ਰਮਾ ਜੀ ਦਾ ਕਲਾਮ ਉਹਨਾਂ ਨੇ ਪਸੰਦ ਕੀਤਾ ਜਿਹੜਾ ਥੋੜੀ ਦੇਰ ਪਹਿਲਾਂ ਪੇਸ਼ ਕਰ ਰਹੇ ਸਨ, ਔਰ ਕਿਆ ਬਾਤਾਂ, ਬਹੁਤ ਵਧੀਆ। ਕਾਕਾ ਔਜਲਾ ਸਾਹਿਬ ਜ਼ਿੰਦਾਬਾਦ, ਮਾਤਾ ਜੀ ਚਰਨਜੀਤ ਕੌਰ ਜੀ, ਮਨਦੀਪ ਕੌਰ ਜੀ ਤੇ ਅੰਮ੍ਰਿਤ ਕੌਰ, ਐਚ ਐਸ ਮਿੱਠੂ ਤੇ ਭੁਪਿੰਦਰਜੀਤ ਸਿੰਘ ਭੁੱਪੀ ਜੀ ਤੇ ਨਰੇਸ਼ ਕੁਮਾਰ ਵਰਮਾ ਜੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ ਹੌਸਲਾ ਅਫਜਾਈ ਵਾਸਤੇ। ਤੋ ਬਖਸ਼ੀ ਮੁਹੰਮਦ ਸਾਹਿਬ ਉਹ ਵੀ ਸੁਣ ਰਹੇ ਨੇ ਪ੍ਰੋਗਰਾਮ ਨੂੰ ਤੇ ਫਤਿਹ ਸਾਂਝੀ ਕਰ ਰਹੇ ਨੇ, ਸਵਾਗਤ ਹੈ ਜੀ ਬਹੁਤ ਬਹੁਤ। ਆਪਣੇ ਨਾਲ ਦੋਸਤੋ ਸਾਡੇ ਰੂਹਾਂ ਦੇ ਹਾਣੀ ਬਾਈ ਮੁਕੰਦਰ ਸਿੰਘ ਔਲਖ ਜੀ ਮਹਿਫਲ ਚ ਸ਼ਾਮਲ ਨੇ, ਸਵਾਗਤ ਕਰਦੇ ਉਹਨਾਂ ਦਾ, ਜੀ ਆਇਆਂ ਨੂੰ ਜੀ ਸਤਿ ਸ੍ਰੀ ਅਕਾਲ, ਖੁਸ਼ ਆਮਦੀਦ ਔਲਖ ਸਾਹਿਬ।
2: ਸਤਿ ਸ੍ਰੀ ਅਕਾਲ ਸ਼ਮੀ ਬਾਈ ਜੀ,
1: ਜੀ ਜੀ ਆਇਆਂ
2: ਨੂੰ, ਸਾਰੇ ਪਿਆਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ, ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ,
1: ਜ਼ਿੰਦਗੀ ਜ਼ਿੰਦਾਬਾਦ ਜੀ।
2: ਜੀ ਬਾਬਿਓ, ਆਵਾਜ਼ ਦਰੁਸਤ ਆਉਂਦੀ ਜੇ?
1: ਆਵਾਜ਼ ਹਾਂਜੀ ਬਿਲਕੁਲ ਐਨ ਟੱਲੀ ਵਾਂਗ ਖੜਕ ਰਹੀ ਹੈ ਜੀ।
2: ਬਾਬਿਓ ਇਹ ਨਾ ਇਹ ਬੜਾ ਗਾਹ ਪਾਇਆ ਪਿਆ, ਤੁਸੀਂ ਕਹਿ ਤਾਂ ਦਿੰਦੇ ਹੋ ਟੱਲੀ ਵਾਂਗ ਖੜਕਦੀ ਹੈ, ਮਗਰ ਉਹ ਘੰਟੇ ਵਾਂਗੂ ਖੜਕਦੀ ਆ, ਉਹੀ ਗੱਲ ਪਤਾ ਹੀ ਨੀ ਲੱਗਦਾ ਵੀ ਕੀ ਹੁੰਦਾ ਕੀ ਚੱਲੀ ਜਾਂਦਾ ਤੇ ਕੀ ਨਹੀਂ ਚੱਲੀ ਜਾਂਦਾ। ਬਹੁਤ ਬਹੁਤ ਔਖੇ ਕਰਤੇ ਬਾਈ ਜੀ ਆਵਾਜ਼ ਨੇ ਤਾਂ, ਡਾਇਰੈਕਟ ਕਾਲ ਵੀ ਮੈਂ ਰਾਤ ਵੀ ਲਾਈ ਤੇ ਉਹ ਮੈਨੂੰ ਮੈਂ ਕਰਦੇ ਕਰਦੇ ਮੈਨੂੰ ਉਹ ਵਿੱਚ ਮੈਸੇਜ ਆਏਗਾ, ਕਹਿੰਦੇ ਬੁਰੇ ਹਾਲ ਬਾਂਕੇ ਦਿਹਾੜੇ ਨੀ, ਕਹਿੰਦੇ ਆਵਾਜ਼ ਵਾਲੇ ਤਾਂ ਦੇਖ ਲੋ ਤੁਸੀਂ ਜੱਸੀ ਬਾਈ ਰਾਤ ਵੀ ਕਿੰਨੇ ਸੱਜਣਾ ਦੀ ਆਵਾਜ਼ ਜਿਹੜੀ ਉਹ ਦਰੁਸਤ ਹੋਈ ਨੀ ਵੀ ਕਿਤੇ ਕੱਟ ਗਈ ਕਿਤੇ
1: ਖਾਣ ਲੱਗ ਗਈ ਕਿਤੇ ਕੁਛ ਜਿਵੇਂ ਉਹ ਸ਼ਬਦ ਆਇਆ ਸੀ ਨਾ ਐਤਕੀ ਚਪੱਕਾ ਜਿਹੜਾ ਉਹ ਚਪੱਕਾ ਵੀ ਵਿੱਚ ਵੱਜੀ ਜਾਂਦਾ ਸੀ ਉਹ ਕੰਮ ਥੋੜਾ ਜਿਹਾ
2: ਬਹੁਤ ਬਹੁਤ ਬਹੁਤ ਦਿੱਕਤ ਹੈਗੀ ਆ ਬਾਈ ਜੀ ਪਤਾ ਨੀ ਹੁਣ ਸਮਝ ਤੋਂ ਬਾਹਰ ਹੈ ਕਹਾਣੀ ਵੀ ਪਹਿਲਾਂ ਆਪਣੇ ਪ੍ਰੋਗਰਾਮ ਚ ਜੱਸੀ ਬਾਈ ਕੱਲਾ ਕਹਿੰਦਾ ਹੁੰਦਾ ਸੀ ਆਪਾਂ ਜੱਸੀ ਨੂੰ ਕਹਿੰਦੇ ਹੁੰਦੇ ਸੀ ਬਾਈ ਵੀ ਤੁਹਾਡੀ ਆਵਾਜ਼ ਨੀ ਆਉਂਦੀ ਸਹੀ ਬਾਕੀ ਸਾਰਿਆਂ ਦਾ ਸਹੀ ਸੀ ਪਰ ਆ ਹੁਣ ਤਾਂ ਪਤਾ ਨੀ ਕਿਹੜੇ ਬਾਬੇ ਕੋਲ ਜਾ ਕੇ ਟੂਣਾ ਕਰਾਇਆ ਸਾਡੇ ਭਰਾ ਨੇ ਸਭ ਰੋਲ ਤੇ ਉਹੀ ਗੱਲ ਇਕੱਠੇ ਕਰ ਲਿਆ ਆਪਣੇ ਨਾਲ ਰਾਤ ਵੀ ਮੈਂ ਉਹ ਗੱਲ ਕਰਦਾ ਪਿਆ ਸੀ ਤੇ ਉਹ ਮੇਰਾ ਧਿਆਨ ਥੋੜਾ ਜਿਹਾ ਡਾਇਵਰਟ ਵੀ ਹੁੰਦਾ ਪਿਆ ਸੀ ਤੇ ਚਲੋ ਕਈ ਵਾਰੀ ਥੋੜਾ ਜਿਹਾ ਬੰਦਾ ਨਰਵਸ ਵੀ ਹੋ ਜਾਂਦਾ ਤੇ ਉਹ ਮੈਂ ਉਹ ਕਹਿਣਾ ਤੇ ਸੀ ਵੀ ਜਿੱਦੇ ਦੀ ਤੂੰ ਮਿਲੀ ਆ ਤੇ ਸਿੱਧੀਆਂ ਪੁੱਠੀਆਂ ਪੈਂਦੀਆਂ ਨੇ ਕੱਲੇ ਸਤਨਾਮ ਬਾਈ ਜੀ ਨੇ ਗੱਲ ਫੜੀ ਕਹਿਣਾ ਤੇ ਸੀ ਪੁੱਠੀਆਂ ਜਿੱਦੇ ਪੁੱਠੀਆਂ ਸਿੱਧੀਆਂ ਪੈਂਦੀਆਂ ਨੇ ਤਾਂ ਮੈਂ ਉਹ ਚ ਕਹੀ ਕਿ ਸਿੱਧੀਆਂ ਪੁੱਠੀਆਂ ਪੈਂਦੀਆਂ
1: ਉਹਨੇ ਹੀ ਕੌਮਾ ਲੈ ਲਿਆ ਸੀ ਵਿੱਚ ਕੌਮਾ ਸਹੀ ਜਗ੍ਹਾ ਤੇ ਲਾ ਲਿਆ ਸੀ ਫਿਰ ਉਹ ਭਾਵਨਾ
2: ਹਾਂ ਤੁਸੀਂ ਨਹੀਂ ਤੁਸੀਂ ਤੁਸੀਂ ਤੁਸੀਂ ਤਾਂ ਟਿਕਾਣੇ ਤੇ ਲਾ ਲਿਆ ਸੀ ਪਰ ਹੁਣ ਜਿਹੜੇ ਫੜਨ ਵਾਲੇ ਨੇ ਉਹ ਨੀ ਨਾ ਉਹੀ ਗੱਲ ਉਹ ਤਾਂ ਕੌਮਾ ਉੱਥੇ ਲਾਉਂਦੇ ਨੇ ਜਿੱਥੇ ਲੱਗਣਾ ਹੁੰਦਾ
1: ਉਹ ਕੌਮਾ ਕਰਾਂ ਦੇ ਪਰਵਾਹ ਨਹੀਂ ਕਰਦੇ
2: ਬਿਲਕੁਲ ਬਿਲਕੁਲ ਮੈਂ ਕਿਹਾ ਵੀ ਲਓ ਤੇ ਉਹ ਗੱਲ ਉਹੀ ਹੈ ਉਹ ਬਾਈ ਜੀ ਪਤਾ ਨੀ ਕੀ ਚੱਕਰ ਹੈ ਬਹੁਤ ਜ਼ਿਆਦਾ ਦਿੱਕਤ ਹੈ ਨੈਟਵਰਕ ਦੀ ਬਾਈ ਹੁਣ ਮੈਂ ਇਸ ਟਾਈਮ ਮੈਂ ਦੂਜਾ ਨੈਟਵਰਕ ਕੱਟ ਕੇ ਫੋਨ ਵਾਲਾ ਮੈਂ ਵਾਈਫਾਈ ਨਾਲ ਕਨੈਕਟ ਹਾਂ ਪਤਾ ਨੀ ਹੁਣ ਕੀ ਹੋਊਗਾ ਕਈ ਵਾਰੀ ਇਹਦੇ ਚ ਵੀ ਗੋਤੇ ਖਾਈ ਜਾਂਦੀ ਹੈ ਉਹੀ ਗੱਲ ਬਾਤ
1: ਇਹ ਨਾ ਹੁਣ ਇੱਕ ਮੇਰੇ ਚੁਟਕਲਾ ਵੀ ਆਇਆ ਸੀ ਕਹਿੰਦਾ ਪਹਿਲਾਂ ਹੁੰਦਾ ਸੀ ਜਿਸ ਕੀ ਲਾਠੀ ਉਸ ਕੀ ਭੈਂਸ ਅੱਜ ਕੱਲ ਇਹ ਜਿਹਦੇ ਕੋ ਪਾਸਵਰਡ ਉਸ ਕਾ ਵਾਈਫਾਈ
2: ਹਾਂ ਨਹੀਂ ਪਾਸਵਰਡ ਤਾਂ ਸਾਡੇ ਕੋਲ ਹੀ ਹੈ ਪਰ ਸਾਡਾ ਵਾਈਫਾਈ ਹੈ ਨੀ ਉਹ ਅੰਬਾਨੀ ਦਾ ਅਡਾਨੀਆਂ ਦਾ ਇਹਨਾਂ ਦਾ ਹੋਇਆ ਪੈਸੇ ਪਹਿਲਾਂ ਟੂੰ ਟੂੰ ਖਾਤਿਆਂ ਚ ਨਾ ਹੁਣ ਟੂੰ ਟੂੰ ਇਹ ਪਹਿਲਾਂ ਚਾਰ ਦਿਨ ਕਰਨ ਲੱਗ ਜਾਂਦਾ
1: ਬਿਲਕੁਲ
2: ਪਵਾ ਕੇ ਵੀ ਤੁਸੀਂ ਦੇਖੋ ਵੀ ਕਿੱਡੇ ਬੁਰੇ ਹਾਲ ਨੇ ਨੈਟਵਰਕ ਦੇ ਬਾਈ ਜੀ ਪੁੱਛੋ ਨਾ ਬਹੁਤ ਤੁਸੀਂ ਜੇ ਪੈਸੇ ਲਾ ਲੇ ਹੈ ਵੀ ਚਾਰ ਦਿਨ ਪਹਿਲਾਂ ਤੁਸੀਂ ਕਹਿਣ ਲੱਗ ਜਾਂਦੇ ਹੋ ਤੇ ਸਰਵਿਸ ਫਿਰ ਵੀ ਤੁਸੀਂ ਵੀ ਉਹੀ ਗੱਲ ਪ੍ਰੋਪਰ ਨਹੀਂ ਦਿੰਦੇ ਹੈਗੇ
1: ਇਹ ਹੁਣ ਉਹੀ ਤਾਂ ਗੱਲ ਤਗੜੇ ਦੀ ਸੱਤੀ ਪੀਸ ਹੋ ਇਹੀ ਹੈ ਜੀ ਟੋਪਿਕ ਵੀ ਤਾਂ ਹੀ ਰੱਖਿਆ ਹੋਇਆ ਵੀ ਆਪਾਂ ਹੁਣ ਕਹਿ ਲਓ ਵੀ ਕਰ ਵੀ ਕੀ ਸਕਦੇ ਭਾਅ ਜੀ ਅਫਸੋਸ ਕਰਨ ਤੋਂ ਇਲਾਵਾ ਅਫਸੋਸ ਹਮ ਉਸੇ ਨਹੀਂ ਬਚਾ ਸਕੇ ਜਿਸ ਦਾ ਨਾਮ ਨੈਟਵਰਕ ਥਾ
2: ਨਹੀਂ ਅਫਸੋਸ ਕਰਨ ਤੋਂ ਇਲਾਵਾ ਤਾਂ ਕੁਛ ਨਹੀਂ ਕਰ ਸਕਦੇ ਗੱਲ ਤਾਂ ਸਿਆਸਤ ਵਾਲੀ ਵਿੱਚ ਹੈਗੀ ਹੈ ਪਰ ਤੁਸੀਂ ਦੇਖੋ ਵੀ ਇੱਕ ਬੰਦਾ 50,000 ਕਰੋੜ ਦਾ ਸਾਰਾ ਇੰਫਰਾਸਟ੍ਰਕਚਰ ਜਿਹੜਾ ਸੀ ਸਾਰਾ ਉਹੀ ਗੱਲ ਕਾਬੂ ਕਰ ਗਿਆ BSNL ਦਾ ਉਹਨਾਂ ਦੇ ਟਾਵਰਾਂ ਦੇ ਉਹੀ ਗੱਲ ਸਾਰਾ ਸਿਸਟਮ ਖੜਾ ਕਰ ਗਿਆ ਨੀ ਜੇ ਕਈ ਸਾਰੀਆਂ ਕੰਪਨੀਆਂ ਨੇ ਕਈ ਕਈ ਸਾਲ ਅਸੀਂ ਦੇਖਿਆ ਤੁਸੀਂ ਵੀ ਸ਼ਮੀ ਬਾਈ ਜੀ ਆ ਹੱਚ ਤੇ ਆ ਫਲਾਣੇ ਤੇ ਧਮਕਾਣੇ ਕਿੰਨੇ ਆਏ ਸੀ ਦੇਖ ਲਓ
1: ਬਾਲੇ ਜੀ ਬਾਲੇ
2: ਤੇ ਸਾਲ ਚ ਰੋਲਤਾ ਸਾਰਾ ਕੁਝ ਇਹਦਾ ਮਤਲਬ ਪਿੱਛੇ ਖੜੇ ਸਰਕਾਰ ਖੜੀ
1: ਇਹ ਤਾਂ ਦੇਖੋ ਉਹੀ ਤਾਂ ਗੱਲ ਹੈ ਸ਼ੁਰੂ ਦੇ ਵਿੱਚ ਇਹੀ ਗੱਲ ਜਿਹੜੀ ਚੱਲ ਰਹੀ ਸੀਗੀ ਕਿ ਜਿਹੜਾ ਪਲੈਟੋ ਉਦੋਂ ਕਹਿ ਗਿਆ ਸ਼ੁਰੂ ਦੇ ਵਿੱਚ ਹੀ ਹਾਲਾਂਕਿ ਜਿਹੜਾ ਸੁਕਰਾਤ ਆ ਉਹਨੇ ਥੋੜਾ ਜਿਹਾ ਕੀਤਾ ਕਹਿੰਦੇ ਚੈਲੰਜ ਕੀਤਾ ਸ਼ੁਰੂ ਨੂੰ ਜੋ ਵੀ ਹੈਗਾ ਆਪਾਂ ਇੱਥੇ ਜਾਂਦੇ ਨੀ ਕਿਉਂਕਿ ਫਿਲੋਸਫੀ ਬਣ ਜਾਣੀ ਆ ਉਹ ਵੀ ਇਹੀ ਕਹਿੰਦਾ ਵੀ ਜਿਹੜਾ ਸਟਰੋਂਗਰ ਹੈ ਨਾ ਬੰਦਾ ਉਹਦਾ ਹੀ ਸਭ ਕੁਛ ਉਹਨੂੰ ਉਹਦੇ ਹਵਾਲੇ ਹੁੰਦਾ ਸਾਰਾ ਕੁਛ ਤੂੰ ਅਗਰ ਜਿਵੇਂ ਮਰਜ਼ੀ ਚਲਾ ਸਕਦਾ ਉਹਦਾ ਜਿਹੜਾ ਕੈਲੰਡਰ ਹੈ ਆਮ ਬੰਦੇ ਦਾ ਕੈਲੰਡਰ ਜਿਹੜਾ ਸਾਡੇ ਕੋਲ ਕੰਧਾਂ ਤੇ ਹੈ ਇਹਦੇ 12 ਮਹੀਨੇ ਉਹਦੇ ਵਿੱਚ ਹੋ ਸਕਦਾ ਹੈ ਕਿ ਮਤਲਬ 8 ਹੀ ਹੋਣ ਪੂਰੇ 8 ਦੇ ਵਿੱਚ ਹੀ ਸਾਲ ਪੂਰਾ ਕਰ ਲੈਣ
2: ਨਹੀਂ ਮੈਂ ਤਾਂ ਹੀ ਤਾਂ ਰਾਤ ਕਿਹਾ ਸੀ ਤੁਸੀਂ ਚਲੋ ਅੱਜ ਪ੍ਰੋਗਰਾਮ ਅੱਜ ਰੱਖ ਲਿਆ ਵੀ ਤਗੜੇ ਦਾ 7ਵੀਂ ਸੋ
1: ਜੀ
2: ਉਹ ਮੈਂ ਰਾਤ ਇਸੇ ਕਰਕੇ ਤੇ ਗੱਲ ਕਹੀ ਸੀ ਉਹ ਵੀ ਸਾਡੀ ਕਿੰਨੇ ਸੁਣਨੀ ਸੀ ਹੈ ਤਕੜਿਆਂ ਦੇ ਸਾਡੀ ਕਿੰਨੇ ਸੁਣਨੀ ਸੀ ਤਕੜਿਆਂ ਦੇ ਪੈਂਦੇ ਨਹੀਂ ਨਹੀਂ ਹੁਣ ਉਲਟ ਹੋ ਗਿਆ ਕੰਮ
1: ਜੀ
2: ਕੋਈ ਗੱਲ
1: ਨਹੀਂ ਉਧਰੋਂ ਪਰਚੀ ਭੇਜੀ ਹੈ ਜੀਰਾ ਤੋਂ ਬਾਈ ਰਜਿੰਦਰ ਜੀਰਾ ਜੀ ਨੇ ਕਹਿੰਦੇ ਮੁਕੱਦਰ ਜੀ ਇੰਨੇ ਵਿੱਚ ਗਾਣਾ ਪੂਰਾ ਹੋ ਜਾਣਾ ਸੀ ਤੁਹਾਡਾ ਜੀ
2: ਨਹੀਂ ਜੀਰਾ ਜੀਰਾ ਤਾਂ ਪੂਰਾ ਮੇਰਾ ਟਾਈਮ ਪੀਸ ਨੋਟ ਕਰਦੇ ਰਹਿੰਦੇ

0: ਚਾਰ ਦਿਨਾਂ ਪਿੱਛੋਂ ਆਏ ਹੋ ਅੱਜ ਪ੍ਰੋਗਰਾਮ, ਚਾਰ ਪੰਜ ਪ੍ਰੋਗਰਾਮ ਨਿਕਲ ਗਏ ਮੈਨੂੰ ਲੱਗਦਾ, ਅੱਜ ਆ ਕੇ ਤੁਸੀਂ ਸਾਨੂੰ ਹੁਣ ਪਾਬੰਦੀਆਂ ਪੂਰੀਆਂ ਮਿੰਟਾਂ ਮਿੰਟਾਂ ਦੀਆਂ ਦੱਸਦੇ ਹੋ ਬਾਬੂ, ਐ ਨਾ ਕਰੋ ਇੰਨਾ ਧੱਕਾ ਜੀਰਾ ਸਾਹਿਬ, ਇਹ ਵੀ ਚੰਗਾ
1: ਨਹੀਂ ਸਾਡਾ ਚੱਲਦਾ ਹੀ ਧੱਕਾ ਅਸੀਂ ਤਾਂ ਕਰਦੇ,
0: ਹਾਂ ਚੱਲਦਾ ਧੱਕਾ ਅਸੀਂ ਤਾਂ ਕਰਦੇ ਬਿਲਕੁਲ। ਲੋ ਸੁਣੋ ਫਿਰ ਮੈਂ ਨਾ ਹੁਣ ਹਜੇ ਤੱਕ ਤਾਂ ਨੀ ਗੋਤਾ ਖਾਤਾ ਆਵਾਜ਼ ਨੇ ਬਾਬਿਓ
1: ਨਾ ਜਮਾ ਹੀ, ਮੈਂ ਕਹਿੰਦਾ ਟਿਕਟਕਾ ਹੋਇਆ ਪਿਆ ਬੁਲਟ ਟ੍ਰੇਨ ਦੇ ਵਾਂਗ ਜਾ ਰਹੀ ਹੈ।
0: ਚਲੋ ਲਓ ਫਿਰ ਮੇਰੀਆਂ ਗੱਲਾਂ ਸੁਣ ਕੇ ਤੇ ਮੈਂ ਕਰ ਦਿੰਦਾ ਜੀਰਾ ਸਾਹਿਬ ਦੀ ਗੱਲ ਦੇਵੇ, ਆਪਾਂ ਮਾਣ ਵੱਡੇ ਨੇ ਸਾਡੇ ਤੋਂ ਸਤਿਕਾਰ ਕਰਦੇ ਹਾਂ ਉਹਨਾਂ ਦਾ, ਚਲੋ ਹਾਸਾ ਖੇਡਾ ਕਰਦੇ ਰਹਿੰਦੇ ਨੇ, ਸਾਡਾ ਵੀ ਹਾਸਾ ਖੇਡਾ ਹੀ ਹੈ
1: ਬਿਲਕੁਲ ਜੀ ਜੀ। ਤੇ
0: ਲਓ ਸੁਣੋ ਫਿਰ ਮੇਰੀ ਛੋਟੀ ਜੀ ਗੱਲ
1: ਜੀ,
0: ਵੋ ਨਹੀਂ ਮੇਰਾ
1: ਕੌਣ ਭਾਜੀ
0: ਮਗਰ ਉਸਸੇ ਮੁਹੱਬਤ ਹੈ ਤੋ ਹੈ,
1: ਵੋ ਨਹੀਂ ਮੇਰਾ ਮਗਰ ਉਸਸੇ ਮੁਹੱਬਤ ਹੈ ਤੋ ਹੈ
0: ਜੀ, ਵੋ ਨਹੀਂ ਮੇਰਾ ਮਗਰ ਉਸਸੇ ਮੁਹੱਬਤ ਹੈ ਤੋ ਹੈ
1: ਜੀ,
0: ਯੇ ਅਗਰ ਰਸਮੋ ਰਿਵਾਜੋ ਸੇ ਬਗਾਵਤ ਹੈ ਤੋ ਹੈ
1: ਤੋ ਹੈ,
0: ਸੱਚ ਕੋ ਮੈਨੇ ਸੱਚ ਕਹਾ
1: ਜੀ,
0: ਸੱਚ ਕੋ ਮੈਨੇ ਸੱਚ ਕਹਾ ਜਬ ਕਹਿ ਦਿਆ ਤੋ ਕਹਿ ਦਿਆ
1: ਤੋ ਕਹਿ ਦਿਆ, ਬਹੁਤ ਖੂਬ ਬਹੁਤ ਖੂਬ।
0: ਅਬ ਜਮਾਨੇ ਕੀ ਨਜ਼ਰ ਮੇ
1: ਠੀਕ ਹੈ,
0: ਅਬ ਜਮਾਨੇ ਕੀ ਨਜ਼ਰ ਮੇ ਯੇ ਹਿਮਾਕਤ ਹੈ ਤੋ ਹੈ,
1: ਹੈ ਤੋ ਹੈ ਕੀ ਬਾਤ,
0: ਬਸ ਇੰਨੀ ਕੁਛ ਵੀ ਹੈ ਜਮਾਨੇ ਦੀ ਨਜ਼ਰ ਚ ਹਿਮਾਕਤ ਹੈ ਤੇ ਹੈ ਫਿਰ ਹੁਣ
1: ਕੀ ਬਾਤ ਹੈ ਜੀ। ਬਾਕਮਾਲ ਜੀ
0: ਤਾੜੀਆਂ ਨੀ ਵਜਾਈਆਂ ਤੁਸੀਂ,
1: ਨਹੀਂ ਵੱਜ ਗਈਆਂ ਜੀ ਤਾੜੀਆਂ ਤੁਹਾਡੇ ਕੋਲ
0: ਆਈਆਂ ਵੱਜੀਆਂ,
1: ਆਪਾਂ ਫੇਚ ਲਾਉਣੇ
0: ਅੱਛਾ ਮੇਰੇ ਕੋਲ ਨਹੀਂ,
1: ਠੀਕ ਹੈ ਤਾੜੀਆਂ ਵਾਲਾ ਫਿੰਡਰ ਦਾ ਬਾਈਪਾਸ ਹੀ ਜਾਂਦਾ ਸਿੱਧਾ,
0: ਚਲੋ ਚਲੋ ਚਲੋ ਚੰਗੀ ਗੱਲ,
1: ਫਲਾਈ ਓਵਰ
0: ਹੱਸਦੇ ਆ ਕੋਈ ਗੱਲ
1: ਜੀ।
0: ਇੱਕ ਹੋਰ ਸੁਣਿਓ ਛੋਟੀ ਜੀ ਗੱਲ,
1: ਇਰਸ਼ਾਦ ਜੀ
0: ਮੈਨੂੰ ਤਾਂ ਸੈਣੀ ਬਾਈ ਜੀ ਸਾਡੇ ਉਹ ਇਹ ਆਪਣਾ ਔਜਲਾ ਬਾਈ ਜੀ ਇਹਨਾਂ ਦੇ ਉਸਤਾਦ ਨੇ ਤੇ ਇਹ ਕਾਲੇ ਕੋਟ ਵਾਲੇ ਨੇ, ਸਾਨੂੰ ਤਾਂ ਇਹਨਾਂ ਤੋਂ ਡਰ ਲੱਗਦਾ, ਕਹਿੰਦੇ ਵੀ ਉਸੇ ਪਿੱਚ ਤੇ ਹੀ ਖੇਡੋ ਸਾਨੂੰ ਦੂਜੀ ਪਿੱਚ ਤੇ ਜਾਣ ਹੀ ਨਹੀਂ ਦਿੰਦੇ। ਇੱਕ ਦਿਨ ਮੈਂ ਇਹਨਾਂ ਦੇ ਉਸਤਾਦ ਜੀ ਦੀ ਪਿੱਚ ਤੇ ਖੇਡਿਆ ਸੀ, ਉਹਦੇ ਤੇ ਵੀ ਇਹਨਾਂ ਨੇ ਗਿੜਾ ਕਰਤਾ, ਕਹਿੰਦੇ ਵੀ ਨਹੀਂ ਉਸੇ ਪਿੱਚ ਤੇ ਖੇਡੋ ਜਿਹੜੀ ਤੇ ਖੇਡਦੇ ਹੋ।
1: ਵਾਹ ਜੀ ਵਾਹ, ਇਹ ਪਿੱਚਾਂ ਰੱਖ
0: ਵਕੀਲਾਂ ਤੋਂ ਤਾਂ ਉਸਤਾਦ ਜੀ ਬੈਠੇ ਨੇ ਮਿਸ਼ੀਗਨ ਤੇ ਇਹ ਕੋਟ ਵਾਲੇ ਬੈਠੇ ਨੇ ਇੱਥੇ, ਤੇ ਇਸ ਕਰਕੇ ਇਹਨਾਂ ਦੀ ਜਿਆਦਾ ਮੰਨਣੀ ਪੈਂਦੀ ਹੈ।
1: ਜ਼ਰੂਰੀ ਹੈ ਜੀ ਬਿਲਕੁਲ।
0: ਸੁਣਿਓ ਫਿਰ ਛੋਟਾ ਜਿਹਾ ਹੋਰ ਗੱਲ, ਕਹਿੰਦੇ ਮੁਝੇ ਤਨਹਾਈ ਮੇਂ ਅਕਸਰ ਤੁਮਹਾਰੀ ਯਾਦ ਆਤੀ ਹੈ, ਮੁਝੇ ਤਨਹਾਈ ਮੇਂ ਅਕਸਰ ਤੁਮਹਾਰੀ ਯਾਦ ਆਤੀ ਹੈ
1: ਆਤੀ ਹੈ,
0: ਉਭਰਤੇ ਹੈ ਗਏ ਮੰਜ਼ਰ ਤੁਮਹਾਰੀ ਯਾਦ ਆਤੀ ਹੈ।
1: ਵਾਹ ਜੀ ਵਾਹ ਕੀ ਬਾਤ,
0: ਮੇਰੀ ਆਂਖੋਂ ਮੇਂ ਜਬ ਬੇਪਰਦਗੀ ਕੇ ਅਕਸ ਚੁਭਤੇ ਹੈ,
1: ਕਿਆ ਬਾਤ ਹੈ,
0: ਮੇਰੀ ਆਂਖੋਂ ਮੇਂ ਜਬ ਬੇਪਰਦਗੀ ਕੇ ਅਕਸ ਚੁਭਤੇ ਹੈ, ਦੁਪੱਟਾ ਓੜ ਕੇ ਸਰ ਪਰ ਤੁਮਹਾਰੀ ਯਾਦ ਆਤੀ ਹੈ।
1: ਓ ਵਾਹ ਜੀ ਵਾਹ ਕਿਆ ਹੀ ਬਾਤ ਹੈ,
0: ਹਮਾਰਾ ਦਰਦ ਬੜਕਰ ਜਬ ਹਦੋਂ ਕੋ ਪਾਰ ਕਰਤਾ ਹੈ, ਤੋ ਇੱਕ ਮਾਇਨੇ ਚਰਾਗਾਰ ਤੁਮਹਾਰੀ ਯਾਦ ਆਤੀ ਹੈ।
1: ਇਹ ਬੜਾ ਔਖਾ ਸੀ ਕੰਮ ਪਰ ਬਹੁਤ ਹੀ ਕਮਾਲ ਦੀ ਯਾਦ ਆਤੀ ਹੈ ਜੀ,
0: ਤੁਮਹਾਰੇ ਨਾਮ ਕੀ ਕੁਛ ਹਸਤੀਆਂ ਅਬ ਵੀ ਯਹਾਂ ਪਰ ਹੈ
1: ਜੀ,
0: ਤੁਮਹਾਰੇ ਨਾਮ ਕੀ ਕੁਛ ਹਸਤੀਆਂ ਅਬ ਵੀ ਯਹਾਂ ਪਰ ਹੈ, ਮਗਰ ਇਸ ਨਾਮ ਕੋ ਸੁਣਕਰ ਤੁਮਹਾਰੀ ਯਾਦ ਆਤੀ ਹੈ।
1: ਵਾਹ ਵਾਹ ਵਾਹ ਵਾਹ,
0: ਤੁਮਹਾਰੀ ਦੀਦ ਕੀ ਖਵਾਇਸ਼ ਮੇਂ ਅਕਸਰ ਐਸਾ ਹੋਤਾ ਥਾ
1: ਜੀ,
0: ਤੁਮਹਾਰੀ ਦੀਦ ਕੀ ਖਵਾਇਸ਼ ਮੇਂ ਅਕਸਰ ਐਸਾ ਹੋਤਾ ਥਾ
1: ਹੋਤਾ ਥਾ,
0: ਮਗਰ ਅਬ ਲਗਤੇ ਹੀ ਠੋਕਰ ਤੁਮਹਾਰੀ ਯਾਦ ਆਤੀ।
1: ਕਿਆ ਪਤਾ ਜੀ ਕਿਆ ਪਤਾ ਜੀ,
0: ਦੁਆ ਕੇ ਵਾਸਤੇ ਮਸ਼ਕੂਰ ਕੇ ਜਬ ਹਾਥ ਉਠਤੇ ਹੈ
1: ਜੀ,
0: ਕਸਮ ਸੇ ਐਸੇ ਮੌਕੋ ਪਰ ਤੁਮਹਾਰੀ ਯਾਦ ਆਤੀ
1: ਤੁਮਹਾਰੀ ਯਾਦ ਆਤੀ ਹੈ। ਵਾਹ,
0: ਲਓ ਫਿਰ ਹੁਣ ਜੀਰਾ ਸਾਹਿਬ ਨੇ ਫਿਰ ਕਹਿ ਦੇਣਾ ਵੀ

0: ਇੰਗੇਜਮੈਂਟ ਹੋ ਗਏ
1: ਨਹੀਂ ਬਹੁਤ ਕਮਾਲ ਜੀ, ਬਹੁਤ ਕਮਾਲ, ਕਿਆ ਬਾਤ ਜੀ।
0: ਮੈਂ ਇੱਕ ਛੋਟਾ ਜਿਹਾ ਗਾਣਾ ਸੁਣਾ ਕੇ ਤੁਹਾਨੂੰ, ਛੋਟਾ ਹੀ ਹੈ, ਜ਼ਿਆਦਾ ਲੰਮਾ ਨਹੀਂ ਹੈਗਾ,
1: ਆਉਣ ਦਿਓ ਜੀ।
0: ਐਂਡ ਕਰਦਾ ਆਵਾਜ਼ ਮੇਰੀ, ਉਮੀਦ ਹੈ ਵੀ ਆਵਾਜ਼ ਮੇਰੀ ਦਰੁਸਤ ਆਉਂਦੀ ਹੋਊਗੀ।
1: ਬਹੁਤ ਵਧੀਆ ਜੀ, ਮੈਂ ਕਹਿੰਦਾ ਜੀ ਟੁੱਟ ਆਵਾਜ਼ ਆ ਰਹੀ, ਮਤਲਬ ਕੋਈ ਇਹਦੇ ਚ ਉਹ ਨਹੀਂ ਆ ਰਹੀ, ਕਹਿ ਦੋ ਵੀ ਚਪੱਕਾ ਨਹੀਂ ਵੱਜ ਰਿਹਾ ਅੱਜ ਕੋਈ। ਬਹੁਤ ਵਧੀਆ ਜੀ।
0: ਨਹੀਂ ਮੈਂ ਵਾਈਫਾਈ ਨਾਲ ਜੋੜਿਆ ਹੋਇਆ ਇਹਨੂੰ, ਤੇ ਦੂਜਾ ਉਹ ਦਿਨ ਫਲਾਈਟ ਮੋਡ ਲਾ ਕੇ, ਤੇ ਦੂਜਾ ਜਿਹੜਾ ਅੰਬਾਨੀ ਵਾਲਾ ਸਿਸਟਮ ਉਹ ਕੱਟਿਆ ਹੋਇਆ ਵਿੱਚੋਂ, ਪਰ ਵਾਈਫਾਈ ਵੀ ਜੀਓ ਦਾ ਹੀ, ਉਹ ਵੀ ਅੰਬਾਨੀ ਹੋਈ ਆ, ਉਹ ਕਿਹੜਾ ਘੱਟ ਆ ਵੀ ਜਿਹੜਾ।
1: ਮੈਂ ਜਿਹੜੇ ਪਾਸੇ ਵੇਖਦਾ ਮੈਨੂੰ ਤੂੰ ਦੇਖਦਾ,
0: ਤੂੰ ਦੇਖਦਾ, ਬਿਲਕੁਲ ਉਹੀ ਗੱਲ ਆ
1: ਜੀ। ਜੀ ਆਉਣ ਦਿਓ ਜੀ,
0: ਲਓ ਜੀ ਫਿਰ, ਲਓ ਜੀ ਫਿਰ ਸੁਣਿਓ ਮਾੜਾ ਜਿਹਾ ਛੋਟੀਆਂ ਜੀ, ਦੋ ਤਿੰਨ ਕੁ ਲਾਈਨ ਟੱਪਿਆਂ ਦਾ ਜੀ, ਛੋਟਾ ਜੀ ਗੱਲਬਾਤ
1: ਜੀ। ਜੀ ਇਰਸ਼ਾਦ
0: ਕਿਸੇ ਚੋਬਾਰੇ ਜਦ ਬੱਤੀਆਂ ਰਸ਼ਨਾਉਣਗੀਆਂ, ਸ਼ਹਿਰ ਤੇਰੇ ਦੀਆਂ ਯਾਦਾਂ ਚੇਤੇ ਆਉਣਗੀਆਂ। ਕਿਸੇ ਚੋਬਾਰੇ ਜਦ ਬੱਤੀਆਂ ਰਸ਼ਨਾਉਣਗੀਆਂ,

ਸ਼ਹਿਰ ਤੇਰੇ ਦੀਆਂ ਯਾਦਾਂ ਚੇਤੇ ਆਉਣਗੀਆਂ, ਦਾਦ ਨੀ ਮਿਲਣੀ ਇਹੋ ਜਿਹੀਆਂ ਪਰੀਤਾਂ ਦੀ, ਧੁਨ ਚੇਤੇ ਆਊ ਸ਼ਹਿਰ ਤੇਰੇ ਦੀਆਂ ਗੀਤਾਂ ਦੀ, ਦਾਦ ਨੀ ਮਿਲਣੀ ਇਹੋ ਜਿਹੀ ਪਰੀਤਾਂ ਦੀ, ਧੁਨ ਚੇਤੇ ਆਊ ਸ਼ਹਿਰ ਤੇਰੇ ਦੀਆਂ ਗੀਤਾਂ ਦੀ, ਜਦੋਂ ਕਦੀ ਕਿਤੇ ਕੁੜੀਆਂ ਨਗਮੇ ਗਾਉਣਗੀਆਂ।

ਮੁੜਿਆ ਮੁੜ ਚੱਲਿਆ ਏ ਮਹਿਮਾਨ ਤੇਰਾ, ਕਿਵੇਂ ਭੁਲਾਉ ਪਲ ਪਲ ਦਾ ਅਹਿਸਾਨ ਤੇਰਾ।

0: जैसे सावन, जैसे सावन। जीरा साहब 2 मिनट ठहर के आ जाओ, पर आ गाना रह के आ जाओ, सारे किले शिकवे दूर हो जाएंगे।
1: लव यू।
0: अरे है क्या टाइम।
1: शुक्रिया जी, अभी क्या पता।
0: ठीक है जी, सत श्री अकाल सारे सज्जनां नूं, मोहब्बत जिंदाबाद ते जिंदगी जिंदाबाद
1: जी। बहुत
0: जिथे जिथे भी साडी आवाज जांदी है दूर दुराडे बैठे सारे सज्जनां नूं मोहब्बत जिंदाबाद ते जिंदगी जिंदाबाद
1: जिंदाबाद।
0: सत श्री अकाल जी।
1: सत श्री अकाल जी। क्या बता क्या बता क्या बता बापी, बाकी किसी गल नहीं, ये क्या बता मैं जिन्नी बारी मर्जी कहा वो घट है, क्योंकि बहुत ही खूबसूरत जड़ी सांझ है हमेशा की तरह। जिंदाबाद। एक जड़ी औरत साहब की आवाज है ना, क्या बात जी, आह बहुत ही खूब, बहुत ही खूब, हर गाना जचदा है। तो तकड़े दा सत्ती भी सौ इस विषय के उत्ते गल्लां बातां दा सिलसिला जारी है, ते असी अगे वधदे हां, तुसी प्रोग्राम शामिल हो सकते हो, नंबर करके डायल जिहड़े ते स्माइल हर्च मोबाइल 950-111 बिल्कुल नहीं करना, 94-78-35-55-91 ए वाला करना जी, 94-78-35-55-91 जी। तो आपां दुबई चलते हैं जी, अपने नाल मोहम्मद बख्शी साहब जुड़ चुके ने, स्वागत है जी बहुत बहुत जी, आया नूं सत श्री अकाल जी, आदाब।
2: थैंक यू सो मच वीर समय जी, जीने वास्ते रवो
1: जी।
2: ते मान मट्टी सबके जिहड़े हैगे इस वक्त ते शरीफ फरमान जिहड़ा हैगा भैण भरा उन्हां सारयां नूं सत श्री अकाल
1: जी, ते
2: रेडियो दुआबा हमेशा चढ़दी कलदी विच रवे दिली दुआ।
1: शुक्रिया जी, शुक्रिया जी,
2: बहुत शुक्रिया, बहुत ही सोहनी कारगुजारी दिखाई है और आवाज भी क्या बात है, बिलकुल इसे तरह ही है जी, ਜਿਹੜਾ ਹੈਗਾ ਆਪਣੇ ਜਿਹੜਾ ਹੈਗਾ ਇਸ ਮੰਚ ਦੇ ਜਿਹੜੇ ਹੈਗੇ ਸਟਾਰ ਕਲਾਕਾਰ ਜਿਹੜੇ ਹੈਗੇ ਕਿਆ ਬਾਤਾਂ, ਬਹੁਤ ਸੋਹਣਾ ਜਿਹੜਾ ਹੈਗਾ ਕਾਰਗੁਜ਼ਾਰੀ ਦਿਖਾਉਂਦੇ ਆ, ਤੇ ਇਹ ਇੱਕ ਰਿਆਜ਼ ਵੀ ਹੈਗਾ, ਹੁਨਰ ਵੀ ਆ ਰਿਆਜ਼ ਵੀ ਆ, ਜਿਵੇਂ ਜਿਵੇਂ ਹੁੰਦਾ ਜਾਂਦਾ ਉਵੇਂ ਹੈਗਾ ਉਹ ਵੱਧਦਾ ਜਾਂਦਾ ਹੈਗਾ ਜੀ,
1: ਕੋਈ ਸ਼ੱਕ ਨੀ ਜੀ, ਕੋਈ ਸ਼ੱਕ ਨੀ।
2: ਨਿੱਕੇ ਸੌਂਗ ਲੈ ਕੇ ਆਇਆ ਜੇ ਤੁਹਾਡੀ, ਹਾਂ ਇਹਦੇ ਤੋਂ ਪਹਿਲਾਂ ਮੈਂ ਇੱਕ ਗੱਲ ਕਰਨਾ ਚਾਹੁੰਦਾ, ਜਿਹੜੀ ਅੱਜ ਰੱਖਿਆ ਸੀ ਮਾਈਟ ਇਜ਼ ਰਾਈਟ,
1: ਹਾਂਜੀ ਜੀ ਜੀ ਜਰੂਰ,
2: ਬਿਲਕੁਲ ਇਹਦਾ ਹਿੱਸਾ ਆਪਣਾ ਵੀਰ ਸ਼ੰਮੀ ਜੀ ਹੈ ਆ, ਕਿਉਂਕਿ ਜਦੋਂ ਐਸ ਵੇਲੇ ਹੁਣ ਜੇ ਆਪਾਂ ਜਿਹੜਾ ਹੈਗਾ ਮੌਜੂਦਾ ਜਿਹੜਾ ਸੂਰਤ ਹਾਲ ਦੇਖੀਏ, ਜੋ ਜਿਹੜਾ ਹੈਗਾ ਆਲਮ ਬਣਿਆ ਪਿਆ ਆ
1: ਜੀ,
2: ਬਿਲਕੁਲ ਸਹੀ ਹੈ, ਹੁਣ ਸਿਆਸਤ ਦੇ ਵਿੱਚ ਹੀ ਲੈ ਲਓ ਤੁਸੀਂ ਜਿਹੜਾ ਹੈਗਾ ਹੈ
1: ਜੀ ਜੀ, ਤੇ
2: ਬਾਬੀ ਜਿਹਦਾ ਜੋਰ ਚੰਗੀ ਕਰਦਾ ਜਿਹੜਾ ਹੈਗਾ ਉਹ ਦੱਬੀ ਜਾਂਦਾ ਪਿਆ ਹਨਾ, ਜਿਹਦੇ ਹੱਥ ਜਿਹੜਾ ਹੈਗਾ ਵਾਗਡੋਰ ਆ ਜਾਂਦੀ ਆ
1: ਹਨਾ,
2: ਜਿਹਦਾ ਸ਼ਾਸਨ ਉਹਦਾ ਹੀ ਪ੍ਰਸ਼ਾਸਨ, ਉਹ ਅਗਲਾ ਪ੍ਰਸ਼ਾਸਨ ਨੂੰ ਵੀ ਦੱਬੀ ਆਉਂਦਾ ਜਿਹੜਾ ਹੈਗਾ, ਕਿਉਂਕਿ ਉੱਤੇ ਰੂਲਿੰਗ ਉਹਦੀ ਆ, ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਫਿਰ ਇਸੇ ਤਰ੍ਹਾਂ ਚੱਲੀ ਜਾਂਦਾ ਹੈਗਾ। ਬਾਕੀ ਜਿਹੜਾ ਹੈਗਾ ਇਹ ਜਿਹੜਾ ਮਾਂ ਦਾ ਆ ਜਾਣਾ ਵੀ ਜਿਹੜਾ ਹੈਗਾ ਇਹ ਵੀ ਇੱਕ ਜਿਹੜਾ ਹੈਗਾ ਜਿਹੜਾ ਹੂਸਲਾ ਦਿੰਦਾ ਬੰਦੇ ਦੀ ਜਿਹੜਾ ਹੈਗਾ, ਕਹਿੰਦੇ ਨਾ ਮਾਲ ਇੰਨਾ ਆ ਗਿਆ ਕਿ ਮੱਤ ਮਰ ਗਈ ਜਿਹੜਾ ਹੈਗਾ, ਜਦੋਂ ਬੰਦੇ ਦੀ ਮੱਤ ਮਰ ਜਾਂਦੀ ਆ ਫਿਰ ਜਿਹੜਾ ਹੈਗਾ ਇਮਬੈਲੈਂਸ ਹੋ ਜਾਂਦਾ ਹੈ
1: ਹਨਾ,
2: ਇਹ ਚੀਜ਼ਾਂ ਜਿਹੜਾ ਹੈਗਾ ਫਿਰ ਉਹ ਮਨ ਨਹੀਂ ਕਰਦਾ, ਫਿਰ ਕੀ ਕਰਦਾ ਉਹ ਮਨ ਆਈਆਂ ਕਰਦਾ,
1: ਮਨ ਆਈਆਂ
2: ਹਾਂ ਇੱਥੇ ਤਾਂ ਮਨ ਆਈਆਂ ਕਰ ਲੈਂਦਾ, ਪਰ ਅੱਗੇ ਜਾ ਕੇ ਜਿੱਥੇ ਹਿਸਾਬ ਕਿਤਾਬ ਹੋਣਾ ਨਾ ਉੱਥੇ ਜਾ ਕੇ ਫਸਦਾ, ਫਿਰ ਉਦੋਂ ਜਿਹੜਾ ਨਾ ਉੱਥੋਂ ਕਿਤੇ ਭੱਜਣ ਲਈ ਜਗ੍ਹਾ ਨੀ ਮਿਲਦੀ,
1: ਬਿਲਕੁਲ ਬਿਲਕੁਲ ਜੀ,
2: ਉੱਥੇ ਫਿਰ ਮਾਲਕ ਮਾਲਕ ਉੱਥੇ ਫਿਰ ਪਤਾ ਕੀ ਕਹਿੰਦਾ ਵੀਰ ਸ਼ਮੀ ਜੀ
1: ਜੀ,
2: ਉਹ ਕਹਿੰਦਾ ਵੀ ਲੈ ਵੀ ਉੱਥੇ ਤੂੰ ਮਨ ਆਈਆਂ ਕੀਤੀਆਂ ਤੇ ਅੱਜ ਫਿਰ ਮੈਂ ਮਨ ਆਈਆਂ ਕਰਨੀਆਂ,
1: ਤੇ
2: ਫਿਰ ਜਿਹੜਾ ਹੈਗਾ ਮਾਲਕ ਹਾਂ ਮਾਲਕ ਕਹਿੰਦਾ ਉਹ ਦਰਵਾਜ਼ਾ ਜਹਨਮ ਦਾ ਖੁੱਲਾ ਆ, ਉਹਦੇ ਤੇ ਦਾਖਲ ਹੋ ਜਾ, ਹਮੇਸ਼ਾ ਉੱਥੇ ਰਹੇਗਾ, ਕੋਈ ਜਿਹੜੀ ਯਾਦ ਪਿਆ
1: ਉੱਥੇ ਕਿਹੜਾ ਨਜ਼ਾਰੇ ਲਓ,
2: ਬਿਲਕੁਲ
1: ਜੀ,
2: ਤੇ ਉਹ ਚੀਜ਼ਾਂ ਹੈਗੀਆਂ ਦੇਖੋ ਹਮੇਸ਼ਾ ਜਿਹੜਾ ਹੈਗਾ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਹੈਗਾ। ਦੇਖੋ ਮਾਲ ਦਾ ਆ ਜਾਣਾ ਜਿਹੜਾ ਹੈਗਾ ਇਹ ਕੋਈ ਜਿਹੜਾ ਹੈਗਾ ਕਹਿੰਦੇ ਨਾ ਮਾਲ ਦਾ ਆ ਜਾਣਾ ਇਹ ਨਾ ਸਮਝੇ ਵੀ ਲੈ ਜਿਹੜਾ ਇੱਜ਼ਤ ਹੋ ਗਈ ਸਾਡੀ ਇੱਜ਼ਤ ਬੜੀ ਵੱਧ ਗਈ ਲੈ ਵੀ ਮਾਲ ਆ ਗਿਆ ਹੁਣ ਅਸੀਂ ਇੱਜ਼ਤਦਾਰ ਬਣੀਏ, ਨਹੀਂ ਮਾਲ ਦਾ ਆ ਜਾਣਾ ਇੱਜ਼ਤਦਾਰ ਇਹਦਾ ਸੈਪਰੇਟ ਸੈਪਰੇਟ ਹੈਗਾ, ਮਾਲ ਦਾ ਚਲੇ ਜਾਣਾ ਇਹਦਾ ਮਤਲਬ ਇਹ ਨੀ ਹੈਗਾ ਵੀ ਲੈ ਵੀ ਅਸੀਂ ਹੁਣ ਜਲੀਲ ਹੋ ਗਏ, ਨਹੀਂ ਮਾਲ ਦਾ ਆ ਜਾਣਾ ਔਰ ਚਲੇ ਜਾਣਾ ਜਿਹੜਾ ਹੈਗਾ ਉੱਪਰ ਵਾਲੇ ਦੇ ਹੱਥ ਦੇ ਵਿੱਚ ਹੈਗਾ, ਉਹ ਜਿਹਨੂੰ ਚਾਹੇ ਮਾਲਦਾਰ ਵੀ ਕਰ ਦਿੰਦਾ ਹੈਗਾ, ਉਹ ਜਿਹਨੂੰ ਚਾਹੇ ਬੇਮਾਲ ਵੀ ਕਰ ਦਿੰਦਾ
1: ਹਨਾ, ਕਿਉਂਕਿ
2: ਇਹ ਨਿਜ਼ਾਮ ਇਹ ਨਿਜ਼ਾਮ ਜਿਹੜਾ ਸੀ ਨਾ ਉਹਨੇ ਇਸੇ ਕਰਕੇ ਹੀ ਬਣਾਇਆ ਸੀ ਪਲੱਸ ਮਾਈਨਸ, ਜਿਹੜਾ ਮਾਈਨਸ ਵਾਲਾ ਦੌੜਾ ਫਿਰਦਾ ਜਿਹੜਾ ਹੈਗਾ ਵੀ ਲੈ ਵੀ ਮੈਨੂੰ ਕੋਈ ਪਲੱਸ ਵਾਲਾ ਟੱਕਰ ਜਾਏ ਹਨਾ, ਜਿਹੜਾ ਬੇਮਾਲ ਹੈ ਉਹ ਕਹਿੰਦਾ ਯਾਰ ਕੋਈ ਮਾਲਦਾਰ ਟੱਕਰ ਜਾਵੇ, ਮਾਲਦਾਰ ਕੋਲ ਜਾਂਦਾ ਅਗਲਾ ਕਹਿੰਦਾ ਲੈ ਵੀ ਕੰਮ ਕਰ ਹੈਂ ਕੰਮ ਕਰ ਕੋਈ ਗੱਲ ਨਹੀਂ ਤੈਨੂੰ ਮਾਲ ਦੇ ਦਵਾਂਗੇ,
1: ਉਹ ਵੀ ਕਰਾਂਗੇ ਬਿਲਕੁਲ ਬਿਲਕੁਲ ਬਿਲਕੁਲ ਜੀ,
2: ਇਹ ਬੈਲੈਂਸ ਬਣਿਆ ਹੋਇਆ, ਬੈਲੈਂਸ ਬਣਿਆ ਹੋਇਆ
1: ਜੀ ਜੀ ਜੀ ਜੀ। ਇੱਥੇ ਪਤਾ ਕੀ ਹੁੰਦਾ ਜੀ, ਮਤਲਬ ਕਈ ਵਾਰੀ ਬੰਦਾ ਨਾ ਕਈ ਵਾਰੀ ਬੰਦਾ ਇਹ ਸੁਣ ਲੈਂਦਾ ਕਿ ਪੈਸਾ ਹੱਥਾਂ ਦੀ ਮੈਲ ਆ, ਉਹਨੇ ਇਹ ਸੁਣ ਲਿਆ ਤੇ ਮੁੜ ਕੇ ਹੱਥ ਧੋਣੇ ਛੱਡਤੇ, ਕਿ ਮੈਲੀ ਜਮਾ ਕਰੋ ਜੀ।
2: ਬਿਲਕੁਲ ਜੀ ਬਿਲਕੁਲ, ਇਹ ਵੀ ਗੱਲ ਸਹੀ ਹੈ ਤੁਹਾਡੀ।
1: ਬਿਲਕੁਲ ਜੀ ਬਿਲਕੁਲ ਇਰਸ਼ਾਦ ਜੀ,
2: ਲਓ ਜੀ ਸ਼ੁਰੂ ਕਰ ਦੇ।

0: И... ਹਮੇਸ਼ਾ ਜਿੰਦੇ ਵਾਸਤੇ ਰਹੋ ਤੇ ਉਹ ਤੇ ਜਿਹੜਾ ਹੈਗਾ ਹਾਸ ਹਾਸ ਭਰਿਆ ਦੋ ਕੁ ਲਾਈਨਾਂ ਜੇ ਤੁਸੀਂ ਕਹੋ ਤਾਂ ਬੋਲਦਾ
1: ਜ਼ਰੂਰੀ ਹੈ ਜੀ ਕਿਉਂਕਿ ਆਪਣਾ ਥੀਮ ਹੀ ਹਾਸੇ ਵਾਲਾ ਜੀ ਬਿਲਕੁਲ ਜੀ
0: ਹਾਂ ਹਾਸੇ ਵਾਲਾ ਜੀ ਜੀ
1: ਜੀ
0: ਲਓ ਜੀ ਸੁਣੋ ਜੇ ਫਿਰ ਸਮੀ ਵੀਰ ਜੀ ਹਾਸੇ ਵਾਲਾ ਵੀ ਮੈਂ ਦੋ ਕੁ ਲਾਈਨਾਂ ਗੁਣਗੁਣਾ ਦਿੰਦਾ
1: ਜੀ
0: ਰਚਨਾ ਹੈਗੀ ਆ ਬੁੱਢੀ ਨੂੰ ਦਬਕਾ ਮਾਰ ਬੈਠਾ ਮੈਂ ਕੀ ਦੱਸਾਂ ਫਿਰ ਕੀ ਹੋਇਆ ਬੁੱਢੀ ਨੂੰ ਬੁੱਢੀ ਨੂੰ ਦਬਕਾ ਮਾਰ ਬੈਠਾ ਮੈਂ ਕੀ ਦੱਸਾਂ ਫਿਰ ਕੀ ਹੋਇਆ ਜੋ ਨਹੀਂ ਹੋਣਾ ਸੀ ਉਹ ਹੋਇਆ ਮੇਰਾ ਬਲੱਡ ਪ੍ਰੈਸ਼ਰ ਲੋ ਹੋਇਆ ਬੁੱਢੀ ਨੂੰ ਦਬਕਾ ਮਾਰ ਬੈਠਾ ਮੈਂ ਕੀ ਦੱਸਾਂ ਫਿਰ ਕੀ ਹੋਇਆ ਜੋ ਨਹੀਂ ਹੋਣਾ ਸੀ ਉਹ ਹੋਇਆ ਮੇਰਾ ਬਲੱਡ ਪ੍ਰੈਸ਼ਰ ਲੋ ਹੋਇਆ
1: ਹੋਇਆ
0: ਇੱਕ ਪਾਸਾ ਮੇਰਾ ਸੁੱਤਾ ਸੀ ਬਾਹਰ ਗਲੀ ਚ ਭੌਂਕਦਾ ਕੁੱਤਾ ਸੀ ਮੈਂ ਆਪਣੇ ਆਪ ਨੂੰ ਸ਼ੇਰ ਕਰਾਂ ਉੱਠਣੇ ਦੀ ਕੋਸ਼ਿਸ਼ ਫੇਰ ਕਰਾਂ ਮੈਥੋਂ ਪਾਣੀ ਵੀ ਨਾ ਪੀ ਹੋਇਆ ਮੈਂ ਕੀ ਦੱਸਾਂ ਫਿਰ ਕੀ ਹੋਇਆ ਮੈਂ ਕੀ ਦੱਸਾਂ ਉਹਦੇ ਕੋਲ ਚਿਮਟਾ ਡੋਈ ਸੀ ਉਹਦੇ ਕੋਲ ਹੀ ਚਿਮਟਾ ਡੋਈ ਸੀ ਉਹ ਫੜ ਕੇ ਉੱਠ ਖਲੋਈ ਸੀ ਉਹਦੇ ਕੋਲ ਹੀ ਚਿਮਟਾ ਡੋਈ ਸੀ ਉਹ ਫੜ ਕੇ ਉੱਠ ਖਲੋਈ ਸੀ ਮੇਥੋਂ ਇਹ ਜੀਣਾ ਨਾ ਜੀ ਹੋਇਆ ਮੈਂ ਕੀ ਦੱਸਾਂ ਫਿਰ ਕੀ ਹੋਇਆ ਮੈਂ ਕੀ ਦੱਸਾਂ ਫਿਰ ਕੀ ਥੈਂਕ ਯੂ ਸੋ ਮਚ
1: ਸ਼ੁਕਰੀਆ ਜੀ ਕਿਆ ਬਤਾ ਮੁਹੱਬਤ ਜਿੰਦਾਬਾਦ ਔਰ ਜ਼ਿੰਦਗੀ ਜਿੰਦਾਬਾਦ ਜੀ ਬਹੁਤ ਬਹੁਤ ਸ਼ੁਕਰੀਆ ਜੀ
0: ਮੁਹੱਬਤ ਜਿੰਦਾਬਾਦ
1: ਸ਼ੁਕਰੀਆ ਬੱਲੇ ਬੱਲੇ ਬੱਲੇ ਮੈਂ ਕੀ ਦੱਸਾਂ ਫਿਰ ਕੀ ਹੋਇਆ ਓਹੋ ਕਿਆ ਬਤਾ ਜੀ ਦੋਸਤੋ ਆਹੀ ਤਾਂ ਗੱਲ ਆ ਤਗੜੇ ਦਾ ਸੱਤੀ ਵੀ ਓ ਬਾਈ ਜਿਹਦੇ ਹੱਥ ਡੋਈ ਬਸ ਉਹਦੀ ਲੋਈ ਕਿਆ ਬਤਾ ਉਹ ਇਹ ਸਿਲਸਿਲਾ ਚੱਲ ਰਿਹਾ ਮਾਹੇ ਜੀ ਕਹਿੰਦੇ ਸੋਚ ਕੇ ਦਬਕਾ ਮਾਰਨਾ ਸੀ ਭਾਈ ਬਖਸ਼ੀ ਜੀ ਹਾਂਜੀ ਔਲਖ ਸਾਹਿਬ ਬਿਲਕੁਲ ਸਹੀ ਕਹਿ ਰਹੇ ਨੇ ਕਿ ਆਹ ਦੇਖ ਲਓ ਕਹਿੰਦੇ ਇਹ ਗਾਣੇ ਚ ਵੀ ਨੈਟਵਰਕ ਦੇ ਹਾਲ ਦੇਖ ਲਓ ਕਿਤੇ ਆਵਾਜ਼ ਰੁਕ ਗਈ ਕਿਤੇ ਸਪੀਡ ਫੜ ਗਈ ਬੁਰਾ ਹਾਲ ਏ ਜੀ ਬਿਲਕੁਲ ਭਾਜੀ ਮੈਂ ਸਹਿਮਤ ਹਾਂ ਇਹ ਹੋਣਾ ਨੀ ਚਾਹੀਦਾ ਪਰ ਹੋ ਰਿਹਾ ਹੈ ਤੇ ਕੀ ਕਰੀਏ ਕੀ ਨਾ ਕਰੀਏ ਸਵਾਲ ਤਾਂ ਇਹੀ ਬਣਿਆ ਪਿਆ ਬੇਅੰਤ ਸਿੰਘ ਸੰਧੂ ਸਾਹਿਬ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਨੇ ਬਹੁਤ ਬਹੁਤ ਸ਼ੁਕਰੀਆ ਬਾਬਿਓ ਸ਼ੈਲੀ ਜੀ ਕਹਿੰਦੇ ਐਂ ਗੁੱਠਾ ਕਰਕੇ ਦੱਸਿਆ ਉਹਨਾਂ ਨੇ ਕਿ ਬਹੁਤ ਘੈਂਟ ਹੈ ਪ੍ਰੋਗਰਾਮ ਚੱਲ ਰਿਹਾ ਔਰ ਬਖਸ਼ੀ ਜੀ ਔਰਾਂ ਦੇ ਜਿਹੜੇ ਕਲਾਮ ਸਾਂਝੇ ਕੀਤੇ ਨੇ ਬਹੁਤ ਖੂਬ ਜੀ ਜਗਸੀਰ ਸਿੰਘ ਹੋਰੀ ਕਹਿੰਦੇ ਜੀ ਮੈਂ ਕੀ ਦੱਸਾਂ ਕੀ ਹੋਇਆ ਓਹੋ ਨਹੀਂ ਬਾ ਕਮਾਲ ਜੀ ਬਾ ਕਮਾਲ ਬਿਲਕੁਲ ਜੀ ਸੋਚ ਕੇ ਦਬਕਾ ਮਾਰਨਾ ਚਾਹੀਦਾ ਪਹਿਲਾਂ ਸੋਚੋ ਫਿਰ ਯਾਨੀ ਕਿ ਹਾਂ ਉਹ ਇੱਕ ਕਹਾਵਤ ਬੜੀ ਪੁਰਾਣੀ ਪ੍ਰਚਲਿਤ ਕਹਾਵਤ ਹੈ ਕਿ ਕਲਮ ਕਦਮ ਤੇ ਕਸਮ ਸੋਚ ਕੇ ਚੱਕੋ ਪਰ ਜਦੋਂ ਗੁੱਸਾ ਆਇਆ ਹੋਵੇ ਕੁਝ ਨੀ ਸੋਚਦਾ ਹੀ ਕੁਛ ਨੀ ਜੀ ਫਿਰ ਤਾਂ ਗੁੱਸਾ ਹੀ ਆਇਆ ਪਤੀਲੀ ਉਬਲੂ ਤੇ ਆਪਣੇ ਕੰਡੇ ਸਾੜੂ ਸ਼ਾਇਦ ਇਸ ਮੁਹਾਵਰੇ ਦਾ ਇਹੀ ਅਰਥ ਹੈ ਕਿ ਜੇ ਗੁੱਸਾ ਦਿਖਾਇਆ ਤੇ ਬਾਈ ਪੈਣੀਆਂ ਬਹੁਤ ਹੈ ਦਿਖਾ ਤਾਂ ਲੈਂਦਾ ਆਪਾਂ ਸੜਕ ਤੇ ਦੇਖਦੇ ਹਾਂ ਆਮ ਤੌਰ ਤੇ ਬਹਿਸ ਬੁਝਾਈ ਕਰਦੇ ਲੋਕੀ ਉੱਥੇ ਵੀ ਤਗੜੇ ਦਾ ਸੱਤੀ ਵੀ ਹੀ ਸੋਚ ਚੱਲਦਾ ਮਹਾਤੜ ਨੂੰ ਦੇਖ ਕੇ ਕਈ ਪੈ ਜਾਂਦੇ ਉਹਨੂੰ ਤੈਨੂੰ ਦੱਸਦੇ ਤੈਨੂੰ ਆਏ ਨੀ ਤੈਨੂੰ ਦੱਸਦੇ ਬੰਦਾ ਬਣਾਉਂਦੇ ਉਹ ਬੇਚਾਰਾ ਕੋਈ ਗਰੀਬ ਜਿਹਾ ਫੜ ਕੇ ਉਹਨੂੰ ਕੁੱਟ ਕੱਟ ਕੇ ਪੂਰੀ ਪੜਾਤ ਕੱਢਦੇ ਕਿ ਹਾਂ ਹੁਣ ਠੀਕ ਹੈ ਜੀ ਹੁਣ ਅਸੀਂ ਬਣ ਗਏ ਬਾਲੇ ਮਤਲਬ ਕਹਿ ਲਓ ਵੀ ਉਹ ਅੜੀ ਜੰਗ ਬਣੇ ਬੈਠੇ ਹੁਣ ਕੋਈ ਰੌਲਾ ਹੀ ਨੀ ਸਾਡਾ ਸਾਡੀ ਹੁਣ ਜਿਹੜੀ ਸੱਤਾ ਹੈ ਉਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਤੋ ਸਰਦਾਰੀ ਦਿਖਾਤੀ ਉੱਤੇ ਤੇ ਜੇ ਤਗੜਾ ਜੇ ਉਹਨੂੰ ਕਹਿਣਗੇ ਨਹੀਂ ਭਾਈ ਤੁਹਾਡਾ ਕੋਈ ਕਸੂਰ ਨੀ ਸਾਡੀ ਗੱਡੀ ਦਾ ਕਸੂਰ ਭਾਜੀ ਐਂ ਲੱਗ ਗਈ ਤੈਨੂੰ ਜੀ ਕੋਈ ਨੀ ਸਰ ਜੀ ਐਂ ਲੱਗਦੇ ਰਹਿੰਦੀ ਗੱਡੀਆਂ ਜੀ ਜਿਹੜੀ ਸੜਕ ਤੇ ਆ ਗਈ ਲੱਗਣੀ ਤਾਂ ਹੈ ਹੀ ਹੈ ਜੀ ਹੁਣ ਚੱਲ ਰਹੀ ਹੈ ਨਾ ਜੀ ਚੱਲ ਰਹੀ ਹੈ ਕਿਆ ਕਰ ਸਕਦੇ ਜੀ ਬੱਜੀ ਦੀ ਵੱਜ ਗਈ ਭਾਜੀ ਤੋ ਚਲੋ ਐਂ ਹੋ ਜਾਂਦਾ ਤੋ ਉਹਦੀਆਂ ਕਹਿੰਦੇ ਜਿਵੇਂ ਫਾਇਰ ਬ੍ਰਿਗੇਡ ਨੂੰ ਕਹਿ ਦਿੰਦੇ ਭਾਈ ਮੈਨੂੰ ਤਾਂ ਨਾ ਐਂ ਆ ਬਈ ਉਹ ਕਹਿ ਲਓ ਸੱਤ ਖੂਨ ਮਾਪ ਹੁੰਦੇ ਜਿਵੇਂ ਉਹਨੂੰ ਤੇ ਐਂ ਇੱਧਰ ਵੀ ਆਈ ਜੇ ਬੰਦਾ ਮਾੜਾ ਹੈ ਤੋ ਮਾੜਾ ਤਾਂ ਫਿਰ ਮਾੜਾ ਹੀ ਹੈ ਜੇ ਸ਼ਬਦ ਹੀ ਮਾੜਾ ਲੱਗ ਗਿਆ ਕੁਛ ਨੀ ਹੋ ਸਕਦਾ ਜਿਹੜਾ ਬੰਦਾ ਹੀ ਮਾੜਾ ਉਹਦਾ ਚੰਗਾ ਕੀ ਹੋਏਗਾ ਤੋ ਇਸ ਕਰਕੇ ਚੰਗਾ ਸਿਰਫ ਚੰਗੇ ਬੰਦੇ ਦਾ ਹੋ ਸਕਦਾ ਯਾਨੀ ਕਿ ਚੰਗਾ ਬੰਦਾ ਤਗੜਾ ਬੰਦਾ। ਹੁਣ ਸਵਾਲ ਫਿਰ ਉਹੀ ਆ ਜਾਂਦਾ ਕਿ ਅਸੀਂ ਤਗੜਾ ਮੰਨਦੇ ਕਿਹਨੂੰ ਆ, ਕਿ ਉਹ ਬੰਦਾ ਤਗੜਾ ਹੈ ਜਿਹੜਾ ਜਿਹਦੇ ਕੋਲ ਮਾਇਆ ਬਹੁਤ ਹੈ, ਉਹ ਬੰਦਾ ਤਗੜਾ ਜਿਹਨੇ ਜਿਮ ਚ ਬਾਡੀ ਬੜੀ ਤਗੜੀ ਬਣਾ ਲਈ ਆ, ਜਾਂ ਫਿਰ ਉਹ ਬੰਦਾ ਤਗੜਾ ਜਿਹਦਾ ਦਿਮਾਗ ਬਹੁਤ ਹੈ, ਬਈ ਦਿਮਾਗ ਬਾਹਲਾ ਹੋ ਗਿਆ ਬਈ, ਖਾਸੇ ਬਦਾਮ ਖਾ ਗਿਆ ਬਈ, ਔਰ ਦਿਮਾਗ ਹੀ ਦਿਮਾਗ ਹੋ ਗਿਆ ਬਈ। ਅੱਛਾ ਇੱਥੇ ਵੀ ਕਈ ਕਨਫਿਊਜ਼ ਕਰਦੇ ਬੰਦੇ, ਕਹਿੰਦੇ ਭਾਈ ਬਦਾਮ ਖਾਣ ਨਾਲ ਕਹਿੰਦੇ ਅਕਲ ਨਹੀਂ ਆਉਂਦੀ, ਅਖਰੋਟ ਖਾਣ ਨਾਲ ਆਉਂਦੀ ਹੈ। ਮੈਂ ਉਹਨੂੰ ਪੁੱਛਿਆ ਰਿਹਾ ਤੈਨੂੰ ਕਿਵੇਂ ਪਤਾ ਲੱਗਿਆ ਵੀ ਅਖਰੋਟ ਖਾਣ ਨਾਲ ਆਉਂਦੀ ਅਕਲ, ਕਹਿੰਦਾ ਭਾਈ ਅਖਰੋਟ ਦੀ ਤੇ ਦਿਮਾਗ ਦੀ ਜਿਹੜੀ ਹੈ ਨਾ ਸ਼ਕਲ ਮਿਲਦੀ ਹੈ, ਇਹ ਦੋਨੋਂ ਇੱਕ ਦੂਜੇ ਦੇ ਪੁਆਰੇ ਮੁੰਡੇ ਹੈ। ਤੋ ਦੱਸੋ ਇਹ ਆਪਣੇ ਲੌਜਿਕ ਕੱਢੇ ਜਨਤਾ ਨੇ, ਤੋ ਇਹ ਵੀ ਹੋ ਵੀ ਸਕਦਾ, ਆਪਾਂ ਕਹਿ ਨਹੀਂ ਸਕਦੇ ਕਿਉਂਕਿ ਆਪਾਂ ਕਿਹੜਾ ਖੋਜ ਕਰੀਏ ਜੀ। ਤੋ ਤਕੜੇ ਤਾਂ ਸੱਤੀ ਵੀ ਸੌ ਦੇ ਜਿਹੜੀ ਗੱਲਬਾਤ ਹੈ, ਔਰ ਜਿਸਦੀ ਲਾਠੀ ਉਹਦੀ ਮੱਝ, ਮੱਝ ਆਪਾਂ ਧੱਕੇ ਨਾਲ ਬਣਾ ਲਈ ਉਹਦਾ, ਕਿਉਂਕਿ ਲਾਠੀ ਸਾਡੇ ਕੋਲ ਸੀ, ਉਦਾਂ ਤਾਂ ਜਿਸਕੀ ਲਾਠੀ ਉਸਕੀ ਭੈਂਸ। ਮੈਂ ਫਿਰ ਇਹਦੇ ਬਾਰੇ ਖੋਜ ਕਰਾਂਗਾ ਜਦੋਂ ਮੇਰੇ ਹੱਥ ਕੁਛ ਲੱਗਾ ਇਹਦੇ ਖੋਜ ਦੇ ਵਿੱਚੋਂ, ਕਿ ਇਹਨੂੰ ਕਹਿੰਦੇ ਕਿਉਂ ਆ ਭੈਂਸ, ਸ਼ਾਇਦ ਅਕਲ ਨੂੰ ਕਿਹਾ ਜਾਂਦਾ ਸੀ, ਨਹੀਂ ਨਹੀਂ ਜਿਸਕੀ ਲਾਠੀ ਉਸਕੀ ਭੈਂਸ, ਅਕਲ ਦਾ ਇਹਦਾ ਲਾਠੀ ਨਾਲ ਕੋਈ ਗੱਲ ਨਹੀਂ। ਖੈਰ ਮੈਂ ਆਪਣੇ ਆਪਣੇ ਗੱਲ ਕਰ ਹੀ ਕਿਉਂ ਰਿਹਾ, ਆਪਾਂ ਤਾਂ ਦੋਸਤਾਂ ਕੋਲੋਂ ਪੁੱਛ ਰਹੇ ਨਾ ਬਈ ਤੁਸੀਂ ਦੱਸੋ ਬਈ ਹੈ ਕੀ ਚੱਕਰ ਕੀ ਹੈ, ਹੈ ਪਤਾ ਤਾਂ ਲੱਗੇ। ਚਲੋ ਖੈਰ ਬਹੁਤ ਹੀ ਵਧੀਆ ਗੱਲ ਹੋ ਗਈ ਇਸ ਵੇਲੇ ਆਪਣੇ ਨਾਲ ਦੋਸਤੋ ਭਾਰਤੀ ਕਿਸਾਨ ਯੂਨੀਅਨ ਏਕਤਾ ਤੋਂ ਆਗੂ ਜੁੜ ਚੁੱਕੇ ਨੇ, ਤੋ ਉਹਨਾਂ ਨੂੰ ਆਪਾਂ ਇਹ ਮਸਲੇ ਦਾ ਹੱਲ ਕਰਾਉਂਦੇ ਹਾਂ ਕਿ ਚਰਨਜੀਤ ਸਿੰਘ ਸ਼ੈਲੀ ਜੀ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਖੁਸ਼ ਆਮਦੀਦ।
2: ਸ਼ਮੀ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ
1: ਜੀ ਜੀ ਆਇਆਂ ਨੂੰ ਜਨਾਬ ਸਤਿ ਸ੍ਰੀ ਅਕਾਲ।
2: ਪਹਿਲਾਂ ਤਾਂ ਮੈਨੂੰ ਮੁਹਾਵਰਾ ਬੋਲ ਕੇ ਦੱਸੋ ਜੀ ਕੀ ਹੈ
1: ਇਹ, ਕਿਹੜਾ ਜੀ ਜਿਹੜਾ ਲਾਠੀ ਵਾਲਾ ਜੀ,
2: ਮੇਰੇ ਹਿਸਾਬ ਨਾਲ ਆਪਾਂ ਬਣਾ ਲਿਆ ਬਾਅਦ ਚ,
1: ਠੀਕ ਹੈ ਜੀ,
2: ਤਕੜੇ ਦਾ ਸੱਤੀ ਵੀ ਸੌ।
1: ਅੱਛਾ ਜੀ
2: ਵੀ, ਹਾਂਜੀ
1: ਓਹੋ,
2: ਤਕੜੇ ਬੰਦੇ ਦਾ ਜਿਹੜਾ ਛੱਤੀ ਵੀ ਆ ਉਹ ਵੀ ਸੌ ਵਰਗ।
1: ਬੱਲੇ ਬੱਲੇ ਬੱਲੇ, ਆ ਵੀ ਮੈਂ ਕਹਿੰਦਾ ਗਾਹ ਪੈ ਗਿਆ ਪੂਰਾ, ਜਬਰਦਸਤ ਆ ਗਿਆ ਆਈਡੀਆ ਜੀ, ਕਮਾਲ ਕਮਾਲ।
2: ਪੈਸੇ ਵਾਲਾ ਬੰਦਾ, ਤਕੜਾ ਬੰਦਾ, ਚਾਹੇ ਛੱਤੀ ਦੀ ਗੱਲ ਕਰਦੇ ਓਹਦੀ ਸੌ ਏ ਸਮਝ ਜਾਂਦੀ ਆ,
1: ਓਹਨੂੰ ਸੌ ਏ ਸਮਝੋ ਜੀ, ਕਿਆ ਬਾਤ ਹੈ।
2: ਓਹਨੂੰ ਕਹਿੰਦੇ ਛੱਤੀ ਵੀ ਸੌ, ਆਪਾਂ ਵੀ ਕਹਿ।
1: ਬਹੁਤ ਹੀ ਖੂਬ, ਇਹ ਬਾ ਕਮਾਲ ਜਿਹੜੀ ਜਾਣਕਾਰੀ ਜਿਹੜੀ ਹੈ ਅਪਡੇਟ ਹੋ ਗਈ ਆ,
2: ਇਹ
1: ਤਕੜੇ ਦਾ
2: ਜਾਣਕਾਰੀ ਹੈ ਵੀ ਸੌ,
1: ਬਹੁਤ ਖੂਬ।
2: ਇਹ ਜਾਣਕਾਰੀ ਇਸ ਤਰ੍ਹਾਂ ਜੀ, ਜਿਵੇਂ ਹੁਣ ਟਰੰਪ ਸਾਹਿਬ ਨੇ
1: ਜੀ
2: ਮੋਦੀ ਸਾਹਿਬ ਨੂੰ ਗਰਦਨ ਤੋਂ ਫੜ ਕੇ ਕਿਹਾ ਸੀਗਾ ਵੀ ਤੇਲ ਇਥੋਂ ਨੀ ਲੈਣਾ ਉਥੋਂ ਲੈਣਾ
1: ਜੀ,
2: ਇਹ ਟਰੰਪ ਹੋਏ ਨਾ ਛੱਤੀ ਵੀ ਸੌ,
1: ਨੀ ਛੱਤੀ ਵੀ। ਕਈ ਵਾਰੀ ਬਾਹਲਾ ਬੰਦਾ ਗਿਆ ਛੱਤੀ ਛੱਤੀ ਕਰੀ, ਅਗਲਾ ਸੱਤ ਕੇ ਵੇਲੇ ਸੱਤੀ ਵੀ ਸੌ ਵੀ, ਉਹਨਾਂ ਨੂੰ ਗਾਹ ਪੈ ਜਾਂਦਾ ਜੀ, ਮਤਲਬ ਉੱਥੇ ਕਲੇਸ਼ ਪੈ ਗਿਆ ਪਿਆ ਸਮਝੋ।
2: ਨਹੀਂ ਤਕੜਾ ਬੰਦਾ ਤਾਂ ਫਿਰ ਤਕੜਾ ਹੀ ਹੁੰਦਾ, ਕੋਈ ਵੀ ਹੋਵੇ, ਮਾੜੇ ਦੀ ਕਿਤੇ ਕੋਈ ਨੀ ਸੁਣਦਾ,
1: ਨਹੀਂ ਤਾਂ ਹੀ ਮਾੜਾ ਜੀ,
2: ਮਾੜੇ
1: ਸੁਣਦਾ ਨੀ,
2: ਸੁਣਦਾ ਨੀ, ਤਾਂ ਹੀ ਤਾਂ ਕਹਿੰਦੇ ਆਪਾਂ ਤਕੜਾ ਛੱਤੀ ਵੀ ਸੌ
1: ਜੀ, ਕਿਆ ਬਾਤ ਹੈ, ਇਹ ਬਹੁਤ ਹੀ ਖੂਬ ਆਇਆ।
2: ਬਾਕੀ ਹੁਣ ਜਿਹੜੇ ਜਿਹੜੇ ਜਿਹੜੇ ਤਕੜੇ ਬੰਦੇ ਨੇ ਤਾਂ ਹੀ ਤਾਂ ਕਹਿੰਦੇ ਕਾਰਪੋਰੇਟ ਘਰਾਣੀ ਆ, ਕਿ ਆਪਾਂ ਘਰਾਣੇ ਕਿਉਂ ਕਹਿੰਦੇ ਜੀ,
1: ਸੈਣੀ ਸਾਹਿਬ ਤਾਂ ਹੀ
2: ਇਸੇ ਗੱਲਾਂ
1: ਕਰਦੇ ਜੀ, ਬਿਲਕੁਲ ਸਾਮਰਾਜਵਾਦ।
2: ਹਾਂ ਪਰ ਆਪਾਂ ਨੂੰ ਸਰਦਾ ਵੀ ਹੈ ਨੀ ਸਾਮਰਾਜ ਬਿਨਾ, ਜਿਹੜਾ ਇੱਕ ਮੌਲ ਆ ਨਾ ਜੀ, ਆ ਜਿਹੜਾ ਮੌਲ ਖੁੱਲਦਾ ਆਪਣੇ ਇੱਕ, 1700 ਦੁਕਾਨ ਬੰਦ ਕਰਾਉਂਦਾ ਜੀ, ਇੱਕ ਮੌਲ ਹੈ,
1: 1100
2: 1700 ਦੁਕਾਨ ਬੰਦ ਕਰਾਉਂਦਾ ਜੀ,
1: ਸਹੀ ਗੱਲ ਜੀ,
2: ਵੇਖ ਲੋ ਕਿੱਡੀ ਅਰਥ ਵਿਵਸਥਾ ਇਹਨਾਂ ਜੁੜੀ ਹੋਈ ਆ
1: ਜੀ,
2: ਜਿਹੜਾ ਆਪਣੇ ਭਾਰਤ ਦਾ ਵੱਡੀ ਮੰਡੀ ਆ, ਬਹੁਤ ਵੱਡੀ ਮੰਡੀ ਆ ਜੀ, ਇਹ ਜਿੰਨਾ ਮਰਜੀ ਮਾਲ ਸਿੱਟੋ ਸਭ ਖਤਮ ਹੈ
1: ਜੀ, ਸਭ ਮਤਲਬ ਜੋ ਮਰਜੀ ਪਾ ਦੀ ਅੱਲ ਜਲ ਕੋਈ ਸਿੱਟ ਦੋ ਸਭ ਲੱਗ ਗਿਆ ਸਮਝੋ,
2: ਸਭ ਲਾਜ਼ਮੀ ਜੀ
1: ਜੀ ਜੀ ਜੀ ਜੀ ਜੀ,
2: ਇਸੇ ਕਰਕੇ ਤਾਂ ਆਪਾਂ ਹੋਕੇ ਦਿੰਨੇ ਆ ਵੀ ਜਾਗੋ ਲੋਕੋ ਜਾਗੋ,
1: ਜਾਗਣ ਦਾ ਉਹਦੇ ਸੁੱਤੇ ਪਏ ਆ ਜਿਹੜੇ ਮਚਲੇ ਹੋਏ ਬੈਠੇ, ਉਹ ਕਿੱਥੇ ਜਾਗਣਗੇ,
2: ਤਕਰੀਬਨ ਸਾਰੀ ਘੂਕ ਸੁੱਤੇ ਪਏ
1: ਨਹੀਂ,
2: ਆਪਾਂ ਤਾਂ ਡਾਂਗ ਲੈ ਕੇ ਜਾਗ ਲੈ ਜਾਈਏ।
1: ਪੰਗਾ ਹੀ ਹੈ।
2: ਜਾਗਦੇ ਜਾਗਦੇ ਅੰਦਰੇ ਚਾਕੂ ਚਾਕੂ ਸੁੱਤੇ ਪਏ ਬੰਦੇ ਕੋਲ ਤਾਂ ਜਾਂਦੀ ਨੀ। ਕਹਿੰਦੇ ਨੇਸਤੀ ਪਾਊਗਾ ਇਹ,
1: ਨੇਸਤੀ ਦਾ ਜਵਾਬ ਨੀ। ਮੁੜ ਕੇ ਤੇਜ ਮਿੱਠੇ ਵਾਲੀ ਚਾਹ ਭਰਦੇ ਫਿਰਾਂਗੇ ਖਰਚੇ ਵਾਲਾ।
2: ਹੁਣ ਕਦੇ ਡੀਸੀ ਨੀ, ਉਹੀ ਗੱਲ ਸੁਣਦਾ, ਕਦੇ ਡੀਸੀ ਨੀ ਸੁਣਦਾ, ਕਦੇ ਐਸ ਐਸ ਪੀ ਨੀ ਸੁਣਦਾ। ਦੇਖ ਲੋ ਜਥੇਬੰਦੀ ਤੇ ਜਥੇਬੰਦੀ ਜਿਹੜੀ ਪਈ ਆ ਵੀ ਅਸੀਂ ਸੁਣਾਉਣੇ ਆ, ਅਸੀਂ ਸੁਣਾਉਣੇ ਆ, ਥੋੜੀ ਨੀ ਸੁਣਦਾ ਥੋੜੀ।
1: ਸਾਨੂੰ ਮੂਹਰੇ ਹੁਣ ਤਾਂ ਬਣਾ ਜਾ, ਅਸੀਂ ਵੀ ਸੁਣਾ ਕੇ ਆਉਣੀ ਆ।
2: ਉਹ ਕਹਿੰਦਾ ਨਗਾੜੇ ਚ ਪੀਪਣੀਆਂ ਦੀ ਬਾਸ ਨੂੰ ਕੌਣ ਪੈਂਦਾ ਭਰਿਆ ਲੋਕਾਂ।
1: ਓਹੋ
2: ਅਸੀਂ ਸਾਮਰਾਜ ਨਾ ਕੱਲੇ ਕਦੇ ਡਰਨਾ। ਸਾਡੇ ਗੁਰੂਆਂ ਦਾ ਕਹਿਣ ਸੋਲਾ ਲੱਖ ਸੀ ਇੱਕ ਲੜਾਉ, ਨਹੀਂ ਨਹੀਂ ਹਮ ਕੱਲੇ ਸੇ ਕੱਲਾ ਲੜਾਉ।
1: ਉਧਰ ਤਾਂ ਪਹਿਰਾ ਦਿੰਦੇ ਹੀ ਨੀ ਨਾ ਵੀ ਜੋ ਕਹੇਗੇ ਭਾਈ ਉਹ ਮਾੜਾ ਜਾ ਗੱਲ ਸੁਣ। ਸਭ ਤੋਂ ਵੱਡੀ ਜਿਵੇਂ ਤੁਸੀਂ ਕਿਹਾ ਨਾ ਵੀ ਸੁਣਦਾ ਹੀ ਕੋਈ ਨੀ, ਗੱਲ ਤਾਂ ਉਹ ਬਥੇਰੀ ਬਿਰਬਤਾ ਪਈ ਆਲੇ ਦੁਆਲੇ ਚੱਕੇ ਵੀ ਕੋਈ
2: ਸਲਾਹ ਦੇਣਗੇ ਇਹ ਨੀ ਐ ਕਰੋ, ਇਹ ਤਾਂ ਸਾਨੂੰ ਵੀ ਪਤਾ ਹੈਗਾ ਸਿਆਪਾ ਤਾਂ ਹੋਵੇਗਾ ਮੂਹਰੇ ਪ੍ਰੇਤ ਆਇਆ ਖੜਾ ਹੋਵੇਗਾ।
1: ਬਿੱਲੀ ਦੇ ਗੱਲ ਟੱਲੀ ਬੰਨੇ ਕੌਣ, ਆ ਵੀ ਬਿੱਲੀ ਬਣੇ ਫਿਰਦੇ
2: ਬਿੱਲੇ ਬਣੇ ਬਿੱਲੇ ਕਿਹੜੀਆਂ ਬਿੱਲੀ ਕਿਹੜੀਆਂ ਬਿੱਲੀਆਂ ਇਹਨਾਂ ਮੈਂ ਕੱਲ ਦੱਸ ਦਿਨ ਚੁਣੀ ਵੀ ਕਮੇਟੀ ਕਮੇਟੀ
1: ਉਹੀ ਕੱਲ ਵੀ ਗੱਲ ਇਹੀ ਗੱਲ ਹੋਈ ਸੀ, ਕਹਿੰਦੇ ਵੀ ਇਹ ਜਿੰਨੀਆਂ ਵੀ ਸੀਟਾਂ ਬਣਾਈਆਂ ਨੇ ਮੁੜ ਕੇ ਉੱਠਦੀਆਂ ਨੀ। ਮਸਲਾ ਹੱਲ ਕਰਨ ਲਈ ਸੈੱਟ ਬਿਠਾਈ ਹੈ, ਉਹ ਹੁਣ ਉੱਠਦੇ ਨੀ, ਕਹਿੰਦੇ ਸਾਡਾ ਨੌ ਹੀ ਸੈੱਟ ਆ
2: ਮਰਜ਼ੀ ਰੋਟੀ ਆ ਕੇ ਮਰਜ਼ੀ ਕਰੋ ਸਾਰੀਆਂ ਤੋਂ ਦੋ ਰੋਟੀ।
1: ਇਹ ਹੁਣ ਸਾਰਾ ਮਾਮਲਾ ਦੇਖਦੇ ਹੋਏ ਨਾ ਮੈਨੂੰ ਲੱਗਦਾ ਇੱਕ ਪਹਿਲਾਂ ਸੋਚ ਕਮੇਟੀ ਬਣਾਉਣੀ ਪੈਣੀ ਹੈ।
2: ਸੁੱਕਾ
1: ਨੀ ਯਾਦ ਆਉਂਦੇ ਕਿਸੇ ਨੂੰ
2: ਪਿਓ ਕੀ ਤੁਰਾਂਗੇ।
1: ਇਹ ਨਾ ਮੈਨੂੰ ਇੱਕ ਡਾਕਟਰ ਦੀ ਯਾਦ ਆ ਗਈ ਹੋਮਿਓਪੈਥੀ ਵਾਲੇ ਬਾਈ ਦੀ। ਉਹ ਕਹਿੰਦੇ ਵੀ ਦੇਖੋ ਉਹਨਾਂ ਨੇ ਮੈਨੂੰ ਬੜੇ ਵਿਸਤਾਰ ਨਾਲ ਸਮਝਾਇਆ ਵੀ ਐਲੋਪੈਥੀ ਤੇ ਹੋਮੋਪੈਥੀ ਚ ਫਰਕ ਕੀ ਆ। ਮੈਂ ਕਿਹਾ ਠੀਕ ਹੈ ਜੀ। ਉਹ ਕਹਿੰਦੇ ਐਲੋਪੈਥੀ ਜਿਹੜੀ ਆ ਉਹ ਜਦੋਂ ਤੁਸੀਂ ਦੱਸੋ ਵੀ ਮੇਰਾ ਢਿੱਡ ਦੁਖਦਾ, ਉਹ ਐਂ ਕੋਈ ਨੀ ਮੰਨਦੇ ਵੀ ਸਿਰ ਦੁਖਦਾ ਢਿੱਡ ਦੁਖਦਾ, ਉਹਨਾਂ ਦਾ ਮਤਲਬ ਦੁਖਦਾ ਸੀ ਕੁਛ ਬੋਡੀ ਦੁਖ ਰਹੀ ਆ, ਆਹ ਲੈ ਜਾ ਵੀ ਗੋਲੀ ਪੈਰਾਸੀਟਾਮੋਲ ਜਾਂ ਕੋਈ ਇਹ ਚੀਜ਼ ਲੈ ਲਓ। ਚਲੋ ਉਹ ਦੇਤੀ ਓਕੇ ਹੋ ਗਿਆ, ਪਰ ਕਹਿੰਦੇ ਤੁਹਾਡੀ ਪ੍ਰੋਬਲਮ ਜਿਹੜੀ ਹੈ ਉਹ ਸਮਝ ਲਓ ਜਿਵੇਂ ਪਿੰਡ ਚ ਇੱਕ ਰੂੜੀ ਪਈ ਹੈ ਉਹੀ ਜੀ ਆ, ਤੇ ਉਹਨਾਂ ਨੇ ਇੱਕ ਪੱਤਾ ਸੁੱਟ ਕੇ ਉੱਤੇ ਚਾਦਰ ਪਾਤੀ ਚਿੱਟੀ, ਪ੍ਰੋਬਲਮ ਹੱਲ ਨਹੀਂ ਕੀਤੀ ਉਹ ਢਾਕਤੀ। ਅਸੀਂ ਬਾਈ ਜੀ ਕਹਿੰਦਾ ਅੱਛਾ ਫੇਰ ਦੂਜੀ ਪ੍ਰੋਬਲਮ ਉਹਦੇ ਨਾਲ ਕ੍ਰੀਏਟ ਹੋ ਗਈ, ਫਿਰ ਉਹ ਇੱਕ ਹੋਰ ਚਾਦਰ ਪਾ ਦਿੰਦੇ ਆਹ ਗੋਲੀ ਵੀ ਲਾ ਲਓ ਜੀ, ਇੱਕ ਆਹ ਵੀ ਖਾ ਲਓ ਆਹ ਵੀ ਖਾ ਲਓ, ਟੀਕੇ ਲਵਾ ਲਓ, ਚਲੋ ਗੁਲੂਕੋਜ਼ ਹੀ ਲਾ ਲਓ, ਬੰਦਾ ਖਾਸਾ ਮਤਲਬ ਜਿੰਨੀ ਪ੍ਰੋਬਲਮ ਨੀ ਉਨੀਆਂ ਚਾਦਰਾਂ ਪਈਆਂ ਉੱਤੇ ਤੇ ਉਹ ਆਪਣੀ ਸਮੱਸਿਆ ਹੋ ਗਈ। ਪਰ ਅਸੀਂ ਕਹਿੰਦੇ ਜੀ ਹੋਮਿਓਪੈਥੀ ਦੇ ਵਿੱਚ ਇਹ ਚਾਦਰਾਂ ਨੀ ਪਾਉਂਦੇ, ਅਸੀਂ ਉਹ ਲੱਭਦੇ ਵੀ ਜੜ ਕੀ ਆ, ਤਾਂ ਕਰਕੇ ਫਿਰ ਸਾਨੂੰ ਬਹੁਤ ਵਿਆਖਿਆ ਕਰਨੀ ਪੈਂਦੀ ਹੈ ਵੀ ਸਵੇਰੇ ਉੱਠਿਆ ਸੀ ਗੋਲ ਗੱਪਾ ਖਾਧਾ ਜਾਂ ਆਲੂ ਵਾਲੇ ਸਮੋਸੇ ਸੀ ਜਾਂ ਸਮੋਸੇ ਵਾਲੇ ਆਲੂ ਸੀ, ਕੀ ਖਾਧਾ, ਚਟਨੀ ਹਰੀ ਸੀ ਕਿ ਲਾਲ ਸੀ, ਉਹ ਇਸ ਲੈਵਲ ਦੇ ਉੱਤੇ ਜਾ ਕੇ ਹੱਲ ਕਰਦੇ ਆ।
2: ਇੰਨੇ ਹੱਲ ਕਿਉਂ ਕਰਾਉਣੇ, ਉਹਨੂੰ ਬੁਲਾ ਲੈਣੇ ਜਿਹੜਾ ਕਹਿੰਦਾ ਤੁਮਾਰੇ ਤੁਮਨੇ ਵੀ ਗੋਲ ਗੱਪਾ ਖਾਧਾ ਹੈ।
1: ਜੀ ਬਿਲਕੁਲ ਬਿਲਕੁਲ ਜੀ, ਉਹ ਤਾਂ ਦੇਖੋ ਹਿੱਟ ਹੈ ਕਾਰੋਬਾਰ, ਬਿਲਕੁਲ ਉਹ ਆਪਣੀ ਤਰ੍ਹਾਂ ਦਾ ਘਰ ਪੂਰੀ ਜਿਹਦੇ ਉੱਤੇ ਅਸੀਂ ਟਿੱਪਣੀ ਕਰਾਂਗੇ।
2: ਤਾਂ ਤਾਂ ਕਹਿ ਰਹੇ ਜੀ ਸ਼ੰਮੀ ਜੀ ਕਿਧਰ ਨੂੰ ਜਾਈਏ ਕੀ ਕਰੀਏ,
1: ਮੈਂ ਕੌਣ ਜੀ।
2: ਹਾਂ ਸਹੀ ਗੱਲ
1: ਮੇਰੀ ਡਾਢੇ ਦੇ ਹੱਥ ਧੋਣ,
2: ਇਹ ਸਿਸਟਮ ਏਦਾਂ ਹੀ ਚੱਲਦਾ ਰਹਿਣਾ। ਜਿੰਨਾ ਆਪਾਂ ਸੋਚਦੇ ਆ ਪੜ੍ਹਦੇ ਆ ਕੋਈ ਗਾਹਾਂ ਜਾਣ ਕਿੰਨੇ ਤੱਕ ਸੋਚ ਲਓ ਤੁਸੀਂ, ਉਹ ਇੰਨੀ ਡੰਗਾਈ ਚ ਜਾਂਦੇ ਹੋ ਦਿਮਾਗ ਖਰਾਬ ਹੋਣੇ ਗੱਲ। ਜਿਵੇਂ ਹੁਣ ਤੁਸੀਂ ਪਹਿਲਾਂ ਉਹ ਕਿਹਦੀ ਗੱਲ ਕੀਤੀ ਸੀ,
1: ਪਲੈਟੋ ਦੀ,
2: ਪਲੈਟੋ ਦੀ, ਪਲੈਟੋ ਦੀ ਇੱਕ ਕਿਤਾਬ ਸੀਗੀ ਉਹਦੇ ਵਿੱਚ ਉਹਨੇ ਜਿਹੜੀ ਕਿਤਾਬ ਦਾ ਉਪਰਲਾ ਪੇਜ ਸੀ ਨਾ ਉਹਦੇ ਤੇ ਇੱਕ ਗੁਫਾ ਬਣਾਈ ਹੋਈ ਸੀ, ਫੋਟੋ ਆਈ ਹੋਈ ਆ ਉਹ ਕਿਤਾਬ ਜਿਹੜੀ ਲਿਖੀ ਸੀ ਉਹਨਾਂ ਨੇ।
1: ਜੀ ਜੀ ਜੀ ਜੀ ਜੀ,
2: ਉਹ ਗੁਫਾ ਧਰਤੀ ਤੋਂ ਥੱਲੇ ਸੀਗੀ।
1: ਅੱਛਾ ਜੀ।
2: ਉਹਦੇ ਵਿੱਚ ਸਟੈਪ ਬਣਾਏ ਹੋਏ ਸੀਗੇ ਜਿਵੇਂ ਇੱਕ ਸਟੈਪ ਦੋ ਸਟੈਪ ਆਏ ਬਿੰਗੀ ਟੇਢੀ ਕਰਕੇ ਥੱਲੇ ਤੱਕ ਗਿਆ ਹੋਇਆ ਸੀ ਜੀ, ਕਿਤਾਬ ਦੇ ਉੱਤੇ ਫੋਟੋ ਆਏ
1: ਜੀ।
2: ਉਹਦੇ ਅੰਦਰ ਕੁਛ ਥੱਲੇ ਵਾਲੇ ਪਾਸੇ ਰਹਿੰਦੇ ਸੀ
1: ਜੀ,
2: ਜਿਹੜਾ ਅਗਲਾ ਸਟੈਪ ਸੀ ਮੋੜ ਸੀ ਉਹ ਖਾਲੀ ਹੋਈ ਸੀ
1: ਬੱਲੇ,
2: ਜਾਣੀ ਉਹਨਾਂ ਨੂੰ ਇਹ ਕੀਤਾ ਹੋਇਆ ਸੀਗਾ ਵੀ ਲਾਈਟ ਕੋਈ ਹੈ ਹੀ ਨੀਗੀ, ਜੇ ਲਾਈਟ ਹੈ ਤਾਂ ਪ੍ਰਕਾਸ਼ ਹੈ ਤਾਂ ਤੁਹਾਨੂੰ ਅੱਗ ਤੋਂ ਮਿਲੂਗਾ,
1: ਅੱਗ ਤੋਂ ਮਿਲੂਗਾ ਜੀ।
2: ਹਾਂਜੀ, ਜਿਵੇਂ ਮੰਨ ਲਓ ਉਹਦੇ ਵਿੱਚ 10-12 ਬੰਦੇ ਸੀਗੇ, ਇੱਕ ਬੰਦਾ ਕਿਵੇਂ ਨਾ ਕਿਵੇਂ ਉਹ ਤੋਂ ਅੱਗ ਤੋਂ ਗਾਹਾਂ ਟੱਪ ਗਿਆ।
1: ਅੱਛਾ ਜੀ।
2: ਡਿੱਗਦਾ ਢਹਿੰਦਾ ਉਹ ਬਾਹਰ ਆ ਗਿਆ
1: ਜੀ,
2: ਜਦੋਂ ਬਾਹਰ ਆ ਕੇ ਦੇਖਿਆ ਉਹਨੇ ਵੀ ਇਹ ਅੱਗ ਤੋਂ ਨੀ ਪ੍ਰਕਾਸ਼ ਹੁੰਦਾ, ਇਹ ਸੂਰਜ ਹੈਗਾ ਬਾਹਰ
1: ਜੀ,
2: ਉਹਨੇ ਥੱਲੇ ਵਾਲੇ ਲੋਕਾਂ ਕੋਲ ਜਾ ਕੇ ਰੌਲਾ ਪਾਇਆ ਭਲੇ ਉਹ ਲੋਕੋ
3: ਰਚਨਾ ਦੇ ਵਿੱਚ
2: ਅੱਗ ਤੋਂ ਪ੍ਰਕਾਸ਼ ਨਹੀਂ ਹੁੰਦਾ ਇਹਦਾ ਬਾਹਰ ਸੂਰਜ ਆਪਾਂ ਨੂੰ ਦੱਸਦੇ ਨੇ, ਉਹਨਾਂ ਦੱਸਿਆ ਉਹਨਾਂ ਨੇ ਉਲਟਾ ਲਿਆ।
1: ਤੈਨੂੰ ਬੜਾ ਪਤਾ
2: ਵੀ ਅਸੀਂ ਸਦੀਆਂ ਤੋਂ ਇੱਥੇ ਰਹਿੰਦੇ ਆਏ ਆ, ਸਾਨੂੰ ਪਤਾ ਵੀ ਅੱਗ ਤੋਂ ਹੀ ਹੁੰਦਾ। ਉਹਦੇ ਗੋਡੇ ਕੱਢ ਛਿਲਦੇ ਜੀ, ਕਿੱਥੇ ਮੰਨਦੀਆਂ ਦੁਨੀਆਂ ਵੀ ਕਿੱਥੇ ਭੜਕਾ
1: ਭੜਕਾਤਾ ਵਿਕਾਸ
2: ਬਹੁਤ ਸਮਝਾਉਣਾ ਔਖਾ ਹੋ ਕੇ ਦੱਸ ਪਈਆ ਉਹਦੇ ਉਸੇ ਕਹਾਣੀ ਲਿਖੀ ਹੋਈ ਆ ਪੂਰੀ ਪੜ੍ਹਦੇ ਜਾਓਗੇ ਤਿੰਨ ਘੰਟਾ ਹੋਈ ਜਾਊਗਾ। ਹਾਏ ਜੀ, ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ, ਸਤਿ ਸ੍ਰੀ ਅਕਾਲ ਸਾਹਿਬ ਰਾਜ ਮੁਰਦਾ ਵਾਹ
1: ਬਿਲਕੁਲ ਜੀ, ਮੁਹੱਬਤ ਜਿੰਦਾਬਾਦ ਤੇ ਜ਼ਿੰਦਗੀ ਜਿੰਦਾਬਾਦ ਜੀ, ਬਹੁਤ ਬਹੁਤ
2: ਸ਼ੁਕਰੀਆ, ਸਤਿ ਸ੍ਰੀ ਅਕਾਲ।
1: ਜੀ ਦੋਸਤੋ, ਕਿਆ ਹੀ ਬਾਤਾਂ ਔਰ ਸ਼ੈਲੀ ਬਾਈ ਜੀ ਹੋਰਾਂ ਨੇ ਜਿਹੜੇ ਟਿੱਪਣੀਆਂ ਕੀਤੀਆਂ ਔਰ ਕਿਤਾਬ ਦੀ ਜ਼ਿਕਰ ਕੀਤਾ, ਬਹੁਤ ਹੀ ਕਮਾਲ ਦੀ ਗੱਲ ਆ। ਹਾਲਾਂਕਿ ਮੈਂ ਕਿਤਾਬ ਪੜ੍ਹੀ ਨਹੀਂ, ਪਰ ਉਹਨਾਂ ਨੇ ਝਲਕ ਦਿਖਾਤੀ ਹੈ, ਉਤਸੁਕਤਾ ਵੱਧ ਗਈ ਹੈ। ਉੱਧਰ ਭਾਰਤ ਸਾਹਿਬ ਨੇ ਆਏ ਪਰਚੀ ਸਿੱਟੀ ਆ, ਬੁੱਲ ਜਾਏ, ਉਹਨਾਂ ਨੇ ਕਿਹਾ ਕਿ ਬਾਈ ਇਹਦੇ ਉੱਤੇ ਇੱਕ ਸੀਰੀਜ਼ ਵੀ ਬਣੀ ਹੋਈ ਹੈ, ਸੈਲੋਜ਼ ਇੰਟਰਸਟਿੰਗ ਲੱਗ ਰਹੀ ਹੈ, ਬਹੁਤ ਇੰਟਰਸਟਿੰਗ ਹੈ ਜੀ, ਵਿਸ਼ਾ ਹੀ ਬੜਾ ਵਧੀਆ ਲੱਗ ਰਿਹਾ। ਦੇਖੋ ਚਲੋ ਮੈਂ ਜਿਹੜੀ ਗੱਲ ਆਈ ਸੀ ਭੁੱਲ ਗਿਆ ਕਿਉਂਕਿ ਤਗੜੇ ਦਾ 37-100 ਉਹ ਕੰਮ ਹੈ। ਸੋ ਇਸ ਵੇਲੇ ਦੋਸਤੋ ਸਟੂਡੀਓ ਦੀਆਂ ਘੜੀਆਂ ਜਿਹੜੀਆਂ ਨੇ ਬੜੀ ਤੇਜ਼ ਚੱਲ ਰਹੀਆਂ ਨੇ, ਤੋ ਅਸੀਂ ਅੱਜ ਗੱਲਾਂ ਬਾਤਾਂ ਕਰ ਰਹੇ ਸਾਂ ਤਗੜੇ ਦਾ 36th episode। ਸ਼ੈਲੀ ਬਾਈ ਜੀ ਨੇ ਬੜਾ ਵਧੀਆ ਕੋਨਸੈਪਟ ਦਿੱਤਾ ਕਿ ਤਗੜੇ ਦਾ 36th episode ਹੋ ਸਕਦਾ, ਇਹ ਵੀ ਕਹਾਵਤ ਹੈ ਔਰ ਅਸਲ ਚ ਕਹਿੰਦੇ ਇਹੀ ਕਹਾਵਤ ਹੈ, ਪੰਜਾਬ ਦੇ ਵਿੱਚ ਇਹੀ ਹੈ। ਬਿਲਕੁਲ ਜੀ, ਬਹੁਤ ਹੀ ਜੱਜ ਦੀ ਗੱਲ ਇਹ, ਕਿਉਂਕਿ ਤਗੜਾ ਜਿੰਨੇ ਦਾ ਮਰਜ਼ੀ 100 ਕਰਾ ਲਏ, ਕੋਈ ਲਾਠੀਆਂ ਦੇ ਗਾਜ ਹੀ ਚੱਲਣਗੇ, ਉਹਦਾ ਕੋਈ ਰੌਲਾ ਹੀ ਨਹੀਂ। ਤੇ ਮੈਂ ਇਹ ਜਿਹੜੀ ਕਹਾਵਤ ਆ ਇਹਦੀ ਕਹਾਣੀ ਪੜ੍ਹੀ ਸੀ ਇੱਕ ਛੋਟੀ ਜੀ ਸ਼ਾਰਟਕੱਟ ਚ, ਫਾਸਟ ਫਾਰਵਰਡ, ਕਿਉਂਕਿ ਟਾਈਮ ਬੜਾ ਘੱਟ ਹੈ ਬਈ, ਉਨੀ ਦੇਰ ਤੁਸੀਂ ਵੀ ਚੱਕ ਕੇ ਮੋਬਾਈਲ ਚਿਹਰੇ ਤੇ ਸਮਾਈਲ ਤੇ ਨੰਬਰ ਕਰਨਾ ਡਾਇਲ 9478355591 ਇਹਦੇ ਉੱਤੇ ਆਪਾਂ ਗੱਲਾਂ ਬਾਤਾਂ ਕਰਾਂਗੇ। ਲਓ ਕੰਪਿਊਟਰ ਦਾ ਢਿੱਡ ਪਹਿਲੇ ਮਤਲਬ ਕਰ ਰਿਹਾ, ਅਰੇ ਇੱਕ ਵਾਰੀ ਹੋਰ ਆ ਲੱਗ ਰਿਹਾ, ਸਾਨੂੰ ਹੋਰ ਆ ਗਿਆ, ਹੋਰ ਆ ਲੱਗ ਰਿਹਾ। ਹਾਂ ਠੀਕ ਹੈ, ਤੋ ਦੋਸਤੋ ਕਹਾਣੀ ਕਿਹੜੀ ਸੀ? ਹਾਂ, ਉਹ ਤਗੜੇ ਦਾ 36th episode ਪੰਚਤੰਤਰ ਜਿਹੜੀ ਕਿਤਾਬ ਆ ਬੱਚਿਆਂ ਵਾਲੀ, ਉਹਦੇ ਵਿੱਚ ਕਹਾਣੀ ਸੀ ਕਿ ਬਈ ਇੱਕ ਵਾਰੀ ਡੱਡੂ ਸੱਪ ਡੱਡੂ ਤੇ ਨੇਵਲਾ, ਉਹਦੇ ਵਿੱਚ ਤਿੰਨ ਪਾਤਰ ਹੈਗੇ ਆ, ਮੈਨੂੰ ਬਈ ਯਾਦ ਕਰਾ ਦਿਓ, ਮੈਂ ਗੱਲ ਕਰੂੰਗਾ ਬਾਅਦ ਚ ਦੀ ਜਾਂਦੇ ਜਾਂਦੇ। ਉਨੀ ਦੇਰ ਚ ਆਪਾਂ ਮਿਸ਼ੀਗਨ ਚੱਲਦੇ ਆ ਅਮੈਰੀਕਾ ਦੇ ਵਿੱਚ, ਤੇ ਬਾਈ ਸਿਕੰਦਰ ਸਿੰਘ ਔਜਲਾ ਸਾਹਿਬ ਦੋਸਤੋ ਆਪਣੇ ਨਾਲ ਮਹਿਫਲ ਚ ਸ਼ਾਮਲ ਨੇ। ਸਵਾਗਤ ਹੈ ਜੀ ਔਜਲਾ ਸਾਹਿਬ, ਸਤਿ ਸ੍ਰੀ ਅਕਾਲ ਜੀ, ਖੁਸ਼ ਆਮਦੀਦ।
3: ਸਤਿ ਸ੍ਰੀ ਅਕਾਲ ਸ਼ੰਮੀ ਭਾਜੀ, ਪੁੱਤਿਆਂ ਨੂੰ ਜੀ।
1: ਜੀ ਸਤਿ ਸ੍ਰੀ ਅਕਾਲ ਜੀ।
3: ਜਦੋਂ ਸ਼ੈਲੀ ਵੀਰਾ ਕਹਿ ਰਿਹਾ ਸੀ ਨਾ ਵੀ ਉਹਨੇ ਆ ਕੇ ਦੱਸਿਆ ਵੀ ਚਾਨਣ ਇਦੂ ਗਾਹ, ਮੈਂ ਤਾਂ ਜਦੇ ਕਹਿ ਰਹੇ ਮੈਂ ਝਣਕਦਾ ਹੋਣਾ
1: ਜੀ, ਝਟਕਾ ਤਾ ਜੀ ਪੂਰਾ ਬੰਦਾ।
3: ਮੈਂ ਜਦੇ ਗਿਆ ਮੈਂ ਜਿਹੜਾ ਆ ਕੇ ਦੱਸਣ ਲੱਗਿਆ ਉਹਦਾ ਝਣਕਦਾ ਹੋਣਾ ਵੀ ਇੱਧਰ ਆਤੇ ਨੂੰ ਦੱਸਦੇ ਚਾਨਣ
1: ਕਿੱਥੇ, ਇਹ ਕਹਿਣਾ ਇਹ ਬੌਂਦਲ ਗਿਆ ਬੰਦਾ,
3: ਕਿਉਂਕਿ ਅਕਲ ਸਾਡੇ ਨਾਲ ਵੱਧ ਕਿਹਨੂੰ ਹੈ ਜੀ।
1: ਬਿਲਕੁਲ ਬਿਲਕੁਲ, ਆਪਣੀ ਅਕਲ ਦਾ ਤੇ ਮਾਣ ਹੁੰਦਾ ਸਾਰਿਆਂ ਨੂੰ।
3: ਬਿਲਕੁਲ ਜੀ। ਇੱਕ ਮੈਨੂੰ ਹੋਰ ਦੱਸੋ ਜੀ, ਮੈਂ ਨਾ ਕੰਮ ਤੇ ਸੀਗਾ, ਮੈਂ ਜਦੋਂ ਮੁਕੰਦਰ ਵੀਰੇ ਨੇ ਕਾਲ ਲਾਈ ਮੈਂ ਉੱਥੋਂ ਕੰਮ ਤੋਂ ਨਿਕਲਣ ਲੱਗਿਆ, ਮੈਂ ਕੰਮ ਵਾਲੇ ਨੂੰ ਥੋੜਾ ਦੱਸਣ ਲੱਗਿਆ ਸੀਗਾ, ਉਦੋਂ ਮੈਂ ਘਰ ਨੂੰ ਆ ਗਿਆ ਜੇ ਮੁਕੰਦਰ ਵੀਰੇ ਨੇ ਇਹ ਸ਼ੁਰੂਆਤ ਕਰਨੀ ਸੀਗੀ ਉਦੋਂ ਤੱਕ।
1: ਠੀਕ ਹੈ ਜੀ।
3: ਤੇ ਮੁਕੰਦਰ ਵੀਰੇ ਨੂੰ ਤੁਸੀਂ ਪੁੱਛਿਆ ਵੀ ਤੁਸੀਂ ਕਿੱਥੇ ਹੋ?
1: ਨਹੀਂ, ਗੱਲਬਾਤ ਮੈਨੂੰ ਹੁਣ ਯਾਦ ਨੀ, ਰੀਵਾਈਂਡ ਕਰਨਾ ਪੈਣਾ ਮੈਨੂੰ ਆਪਣੇ ਆਪ ਨੂੰ।
3: ਅੱਛਾ, ਮੁਕੰਦਰ ਵੀਰਾ ਬਾਰ ਬਾਰ ਕਹੀ ਗਿਆ ਅੱਜ ਮੈਂ ਵਾਈ ਫਾਈ ਨਾਲ ਜੁੜਿਆ, ਅੱਜ ਮੈਂ ਵਾਈ ਫਾਈ ਨਾਲ ਜੁੜਿਆ ਹੋਇਆ, ਅੱਜ ਮੈਂ ਵਾਈ ਫਾਈ
1: ਨਾਲ ਜੁੜੇ ਹੋਏ। ਹਾਂਜੀ, ਇਹ ਗੱਲ ਤੇ ਹੋਈ ਆ, ਬਿਲਕੁਲ ਜੀ ਬਿਲਕੁਲ।
3: ਇਹ ਮੈਂ ਕਿਹਾ ਤੁਸੀਂ ਪੁੱਛੇ ਕੋ, ਵਿਚਾਰਾ ਆਪਦੇ ਆਪ ਹੀ ਦੱਸੀ ਜਾਂਦਾ ਸੀਗਾ ਜੀ।
1: ਨਹੀਂ, ਵਾਈ ਫਾਈ ਨਾਲ ਤੇ ਆਪ ਹੀ ਦੱਸਿਆ ਉਹਨਾਂ ਨੇ, ਇਹ ਜਾਣਕਾਰੀ ਚ ਵਾਧਾ ਕੀਤਾ ਗਿਆ।
3: ਜਾਨੀ ਅੱਜ ਪੁਲਤੇ ਨੀ ਸੀਗੇ।
1: ਹਾਂ, ਇਹ ਉਹ ਗੱਲ ਆ, ਬਿਲਕੁਲ ਜੀ ਬਿਲਕੁਲ, ਸਬੂਤ ਜਿਹੜੇ ਆ ਗਵਾਹ ਨੇ।
3: ਦੱਸੀ ਤਾਂ ਜਾ ਰਿਹਾ ਸੀ, ਤੁਸੀਂ ਗਾਹ ਬੁੱਝਿਆ ਹੀ ਨੀ ਬੇਚਾਰਾ, ਕਿੰਨੀ ਗੇਰੀ ਉਹਨੇ ਕਿਹਾ ਵੀ ਮੈਂ ਅੱਜ ਵਾਈ ਫਾਈ।
1: ਜੀ
3: ਤੁਸੀਂ ਮੈਨੂੰ ਲੱਗਦੀ ਹੈ ਕੱਲ ਵਾਲੀ ਪਾਰਲਰ ਤੋਂ ਡਰਦੇ ਡਰਦੇ ਅੱਜ ਅਗਲਾ ਅਗਲਾ ਹਫ਼ਤੇ ਆਣਾ ਸਹੀ ਕਰ ਰਹੇ ਹੋ, ਦੱਸੀ ਸਮੂਦ ਜਾ ਲੰਘ ਜਾਵੇ
1: ਕੱਲ ਨੂੰ ਗੁਜ਼ਰਨੇ ਦੋ।
3: ਵੈਸੇ ਦੇਖੋ ਜੀ, ਵਕੀਲ ਸਾਹਿਬ ਨੇ ਨਾ ਜਿਹੜੇ
1: ਜੀ,
3: ਤੁਸੀਂ ਤਾਂ ਸ਼ਾਇਦ ਪਾਰਲੋ ਇਹ ਸੋਚ ਕੇ ਨਾਂ ਲਿਖਿਆ ਹੋਵੇ
1: ਜੀ,
3: ਪਰ ਉਹ ਯਾਦ ਕਰਾ ਗਏ ਵੀ ਕਮਲੇ ਐਟ ਨਾ ਮਾਰੀ। ਉਹਦੇ ਕਰਕੇ ਤੁਹਾਨੂੰ ਫਿਰ ਅੱਜ ਰੱਖਣਾ ਪਿਆ ਨਾ ਉਹ ਹੈ 37th episode।
1: ਲੜੀ ਨਾ ਲੜੀ ਜੋੜਨੀ ਪਈ। ਬਿਲਕੁਲ ਜੀ
3: ਹਾਂਜੀ, ਸਾਰੇ ਵਧੀਆ ਕਰ ਗਏ ਜੀ, ਬਹੁਤ ਵਧੀਆ
1: ਜੀ। ਬਿਲਕੁਲ ਜੀ ਬਿਲਕੁਲ, ਲਹਿਰ ਪਹਿਰ ਹੋ ਗਈ ਜੀ।
3: ਇੰਨੀ ਵੀ ਜੰਮੀ ਭਾਜੀ, ਇੰਨੀ ਵੀ ਬਾਹਲੀ ਅੰਗਰੇਜ਼ੀ ਨੀ ਪੜ੍ਹਨੀ ਚਾਹੀਦੀ ਜਿਹਦੇ ਵਿੱਚ ਪੰਜਾਬੀ ਦੇ ਆਮ ਲਾਭ ਜਾਂ ਨਾਭੀ ਵੀ ਨਾ ਜੇ ਪਤਾ ਲੱਗੇ, ਇਹੋ ਜਿਹੀ ਪੜ੍ਹਾਈ ਤੋਂ ਨਹੀਂ ਕਰਾਉਣਾ ਫਿਰ।
1: ਜੀ
3: ਹਾਂਜੀ, ਫਿਰ ਇਹੋ ਜਿਹੀ ਪੜ੍ਹਾਈ ਤੋਂ ਵੀ ਕੀ ਕਰਾਉਣਾ, ਉਹੀ ਕੰਮ ਹੋ ਗਿਆ। ਕਹਿੰਦਾ ਕਹਿੰਦੇ ਕੋਈ ਬੇਬੇ ਆਈ ਸੀ ਕਿਸੇ ਦੀ ਨੂੰਹ ਦੇ ਬੱਚਾ ਹੋਣਾ ਸੀ ਕੈਨੇਡਾ, ਉਹ ਉਹਨੇ ਵੀਜ਼ੇ ਤੇ ਸੱਦ ਲਈ ਤੇ ਉਹ ਆਈ, ਤੇ ਚਲੋ ਜੋ ਵੀ ਅੱਗੇ ਆਉਂਦੇ ਹੁੰਦੇ ਬਜ਼ੁਰਗ ਆ ਕੇ, ਉਹ ਜਦੋਂ ਜਦ ਮੁੜ ਕੇ ਗਈ ਪਿੰਡ ਚ, ਪਹਿਲਾਂ ਦੂਜਾ ਕੁ ਪਰਿਵਾਰ ਸੀ ਜਿਹੜਾ ਬਾਹਰ ਗਿਆ ਸੀ, ਉਹ ਬੁੜੀਆਂ ਇਕੱਠੀਆਂ ਹੋ ਕੇ ਆ ਗਈਆਂ, ਕਹਿੰਦੀ ਭਾਈ ਕਿਹੋ ਜਿਹਾ ਮੁਲਕ ਹੈ? ਉਹ ਕਹਿੰਦੀ ਪੁੱਛਣਾ ਭਾਈ, ਉੱਥੇ ਤਾਂ ਜੰਮਦੇ ਜਾਂ ਕੋਈ ਜਵਾਕ ਵੀ ਅੰਗਰੇਜ਼ੀ ਉਹ ਬੋਲਦੇ ਨੇ, ਬਾਹਲਾ ਪੜ੍ਹਿਆ ਲਿਖਿਆ ਮੁਲਕ
1: ਨਿੱਕੇ ਨਿੱਕੇ ਵੀ ਅੰਗਰੇਜ਼ੀ ਬੋਲਦੇ ਆ,
3: ਸਾਡੇ ਤਾਂ ਅੰਗਰੇਜ਼ੀ ਵਾਲੇ ਨੂੰ ਪੜ੍ਹਿਆ ਲਿਖਿਆ ਕਹਿੰਦੇ ਨੇ
1: ਸਾਡੇ ਇਹੀ ਪੈਮਾਨਾ ਮੰਨਿਆ ਜਾਂਦਾ
3: ਆਪਾਂ ਹੁਣ ਸੈਣੀ ਸਾਹਿਬ ਦੱਸ ਗਏ ਭਾਈ ਬਾਲੀ ਅੰਗਰੇਜ਼ੀ ਵਾਲੇ ਵੀ ਬਾਲੇ ਪੜ੍ਹੇ ਲਿਖੇ ਨੀ ਉਹਨੇ ਦੱਸ ਗਿਆ
1: ਐਂਡ ਕਰਦੇ ਜੀ ਐਂਡ ਕਰਤਾ ਜੀ ਉਹਨਾਂ ਨੇ
3: ਕੁਛ ਉੱਚ ਵਿਦਿਆ ਵੀ ਪ੍ਰਾਪਤ ਕਰਨੀ ਜ਼ਰੂਰੀ ਹੁੰਦੀ ਹੈ ਜ਼ਿੰਦਗੀ ਦੇ ਵਿੱਚ
1: ਬਿਲਕੁਲ ਜੀ ਜੀ
3: ਕਿਉਂਕਿ ਸ਼ੰਮੀ ਜੀ ਦੇਖੋ ਜਿੰਨੀਆਂ ਮਰਜ਼ੀ ਕਿਤਾਬਾਂ ਕੱਢ ਲਓ ਜਿਹੜੇ ਮਰਜ਼ੀ ਚਾਹੇ ਲਾ ਦੀਆਂ ਜਾਂ ਜਿਹੜੀਆਂ ਮਰਜ਼ੀ ਪਰ ਰਾਫ ਵਾਲੀ ਕਾਪੀ ਤਾਂ ਇੱਕ ਹੀ ਰੱਖਣੀ ਪੈਂਦੀ ਹੈ ਨਾਲ ਜੀ ਕਿ ਨਹੀਂ
1: ਰਫ ਸਾਰੀਆਂ ਡਿਗਰੀਆਂ ਚ ਇੱਕੋ ਚੱਲਦੀ ਹੈ ਉਹਦਾ ਨਾ ਹੀ ਰਫ ਰਹਿਣਾ ਜੀ ਬਿਲਕੁਲ ਜੀ ਉਹਦੇ ਚ
3: ਮੈਂ ਕਹਿੰਦਾ ਉਹ ਸਰ ਉਹ ਵਧੀਆ ਜੀ ਆਪਾਂ ਤਾਂ ਉਹਨੂੰ ਇਹ ਕਹਿੰਦੇ ਆ ਭਾਈ ਉਹੀ ਵਧੀਆ ਸੀ
1: ਹਾਂਜੀ ਸਾਰਾ ਕੁਝ ਨਿਚੋੜ ਉਹ ਚ ਨਿਕਲੀ ਜਾਂਦਾ ਹੁੰਦਾ
3: ਮਾਤਾ ਕਹਿੰਦੀ ਪੁੱਤ ਕਿਤਾਬਾਂ ਕਤੂਬਾਂ ਤੂੰ ਇੱਥੋਂ ਲੈ ਕੇ ਨੀ ਜਾਂਦਾ ਮੈਂ ਬੀਬੀ ਉੱਥੇ ਲਾਇਬ੍ਰੇਰੀ ਚ ਉੱਥੇ ਮਿਲੇ ਹੁੰਦੇ ਨੇ ਬਾਕਸ ਉਹਦੇ ਵਿੱਚ ਰੱਖਿਆ ਜੀ ਉੱਥੇ ਲੈ ਘਰੇ ਕੀ ਕਰਨਾ ਉੱਥੇ ਮੁਕਾ ਜਾਈਦਾ ਸਾਰਾ ਕੰਮ
1: ਇਹੀ ਜੀ ਚੀਜ਼ ਘਰ ਨੀ ਲਿਆਉਣੀ ਹੁੰਦੀ
3: ਫਸਟ ਈਅਰ ਤੱਕ ਕਿਤਾਬਾਂ ਲਈਆਂ ਨਾ ਸੈਕਿੰਡ ਚ ਨਾ ਪੈਨ ਵਾਲੀ ਕਿਤਾਬਾਂ ਹੀ ਨੀ ਲਈਆਂ ਨਾ ਕਿਸੇ ਨੇ ਇੱਕ ਦੂਜੇ ਨੂੰ ਕਦੇ ਪੁੱਛਿਆ ਸੀ ਵੀ ਕਿਤਾਬ ਲੈ ਲਈ ਕਿ ਨਹੀਂ ਕੋਈ ਫਲਾਨੀ ਲੈ ਲਈ ਕਿ ਨਹੀਂ ਲੈ ਲਈ ਕਿਸੇ ਨੇ ਇੰਨਾ ਵੀ ਦੂਜੇ ਨੂੰ ਯਾਦ ਵੀ ਨੀ ਕਰਾਇਆ ਕਿਸੇ ਨੇ ਵੀ ਆਪਾਂ ਯਾਰ ਪੜ੍ਹਦੇ ਵੀ ਹੈਗੇ ਆ
1: ਇਹ ਤਾਂ ਹੋਰ ਵੀ ਵੱਡੀ ਗੱਲ ਹੈ ਕਿਸੇ ਕਾਲਜ ਆਏਗਾ ਤੇ ਬਣਾਤੇ ਆ
3: ਨਹੀਂ ਜੀ ਦੂਜੇ ਨੇ ਇੱਕ ਦੂਜੇ ਨੂੰ ਯਾਦ ਵੀ ਨੀ ਕਰਾਇਆ ਵੀ ਆਪਾਂ ਪੜ੍ਹਨ ਵੀ ਆਉਣੇ ਆ ਕਿਤਾਬ ਕਿਤੂਬ ਕਿੱਥੇ ਵੇਖੋ ਹੈਗੀ ਹੈ ਕਿ ਨਹੀਂ
1: ਜੀ
3: ਵੀ ਕੋਈ ਯਾਦ ਵੀ ਕਰਾਇਆ ਜਾਂਦਾ ਦੋਸਤ ਵੀ ਸਾਰਾ ਹੀ ਉਹਦਾ ਗਾਣਾ ਦਿੜਵੇ ਵਾਲੀ ਸੀਗੇ
1: ਦਿੜਵੇ
3: ਵਾਲੀ ਸੀ ਨਾਲ
1: ਇੱਕੋ ਇੱਕੋ ਚੱਕੇ ਸਾਰੇ
3: ਚਲੋ ਜੀ ਹਾਂਜੀ ਉਹ ਸੱਤੀ ਵੀ ਸੌ ਇਹ ਹੈ ਜੀ ਦੇਖੋ ਆਪਾਂ ਸਾਰੇ ਪੰਜਾਬ ਚ ਹੀ ਆਏ ਆ ਵੱਡੇ ਛੋਟੇ ਜੋ ਵੀ ਆ ਉਹ ਗੱਲ ਇਹ ਹੁੰਦੀ ਸੀ ਸ਼ੰਮੀ ਜੀ ਕਿ ਜ਼ਰੂਰੀ ਨੀ ਕਿ ਅੱਜ ਕੱਲ ਤਾਂ ਇਹ ਹੋ ਗਿਆ ਜਿਵੇਂ ਸ਼ੈਲੀ ਵੀਰਾ ਵੀ ਦੱਸ ਕੇ ਜਿਹੜਾ ਵੀ ਟਰੰਪ ਆ ਵੀ ਕਿਉਂਕਿ ਤਕੜੇ ਦਾ ਵਾਕਈ ਅਕਲ ਤੇ ਅਮੀਰੀ ਗਰੀਬੀ ਦਾ ਅਕਲ ਨਾਲ ਕੋਈ ਵਾਹ ਵਾਸਤਾ ਨਹੀਂ ਪਰ ਅਸੀਂ ਅਕਲ ਨੂੰ ਅੱਜ ਕੱਲ ਵੀ ਅਮੀਰੀ ਗਰੀਬੀ ਵਾਲੇ ਤਕੜੀ ਦੇ ਵਿੱਚ ਪਾ ਲਿਆ
1: ਜੀ ਜੀ
3: ਹਨਾ ਉਹ ਜਿਵੇਂ ਮੈਂ ਤੁਹਾਨੂੰ ਅੱਗੇ ਸੁਣਾਈ ਸੀ ਗੱਲ ਵੀ ਉਹ ਮਾਲਕ ਉਹਨੂੰ ਕਹਿੰਦਾ ਵੀ ਮਸ਼ੀਨ ਠੀਕ ਕਰਦਾ ਸੀ ਮਿਸਤਰੀ ਉਹ ਲੰਘ ਗਿਆ ਅੱਧੇ ਘੰਟੇ ਬਾਅਦ ਮੁੜ ਕੇ ਆਇਆ ਫੇਰ ਉਸੇ ਨਟ ਨੂੰ ਲੱਗਿਆ ਉਹ ਕਹਿੰਦਾ ਦਰਸ਼ਨਾ ਤੈਨੂੰ ਮੈਂ ਕਹੀ ਜਾਂਦਾ ਇਹਨੂੰ ਐਂ ਖੋਲ ਉਹ ਕਹਿੰਦਾ ਜੀ ਮੈਂ ਬਾਲ ਟਰਾਈ ਕਰ ਲਈ ਉਹ ਫੋਰਮੈਨ ਸੀ ਫੈਕਟਰੀ ਦਾ ਵੀ ਨਹੀਂ ਖੁੱਲਦੀ ਹੈਗੀ ਉਹ ਕਹਿੰਦਾ ਤੈਨੂੰ ਅਕਲ ਨੀ ਹੈਗੀ ਇਹ ਐਂ ਖੁੱਲੂ ਉਹ ਕਹਿੰਦਾ ਜੀ ਅਕਲ ਤਾਂ ਮੈਨੂੰ ਬਹੁਤ ਹੈ ਪਰ ਇਹ ਪੈਸਿਆਂ ਦੇ ਥੱਬੇ ਦੇ ਵਿਚਾਲੇ ਪਈ ਆ ਉਹ ਤੁਹਾਡੇ ਕੋਲ ਆ ਜੀ ਥੱਬਾ ਜਿੱਦਣ ਮੇਰੇ ਕੋਲ ਆ ਗਿਆ ਅਕਲ ਨਾਲੇ ਆ ਜਾਣੀ
1: ਅਟਕੀ ਹੋਈ ਹੈ ਉੱਥੇ
3: ਵਿਚਾਲੇ ਪਈ ਹੈ ਇੱਕ ਨੇ ਤੁਸੀਂ ਦੇਖ ਲੋ ਜੀ ਆਪਣੇ ਪਿੰਡਾਂ ਦੇ ਵਿੱਚ ਬਹੁਤ ਅਕਲਵੰਦ ਬੰਦੇ ਹੁੰਦੇ ਨੇ ਜਿਹਦੇ ਕੋਲ ਚਾਰ ਪੈਸੇ ਜਾਂ ਚਾਰ ਖੱਤੇ ਵੱਧ ਹੁੰਦੇ ਨੇ ਉਹ ਉਹਨੂੰ ਕਹਿੰਦਾ ਚੁੱਪ ਕਰਕੇ ਬਹਿ ਜਾ ਓਏ ਤੇਰੀ ਅਕਲ ਹੈਗੀ ਹੈ ਹਾਂਜੀ ਕਿਉਂਕਿ ਉਹਦੀ ਅਕਲ ਉਹਦੀ ਗਰੀਬੀ ਦੇ ਥੱਲੇ ਦੱਬੀ ਹੁੰਦੀ ਹੈ ਜੀ
1: ਦੱਬੀ ਹੁੰਦੀ ਹੈ ਬਿਲਕੁਲ ਜੀ ਬਿਲਕੁਲ
3: ਇਸ ਕਰਕੇ ਭਾਈ ਤਕੜੇ ਦਾ ਸੱਤੀ ਵੀ ਹੀ ਸੌ ਹੈ
1: ਬਿਲਕੁਲ
3: ਲਓ ਫਿਰ ਲੋਕ ਤੱਥ ਸੁਣਾ ਦਿੰਦੇ ਆ
1: ਜੀ ਬਿਲਕੁਲ ਜੀ ਅਰਸ਼ਾਦ
3: ਸੱਤੀ ਵੀ ਸੌ ਤੇ ਇੱਕ ਤੁਹਾਨੂੰ ਅੱਜ ਨਾ ਸਵੇਰੇ ਮੇਰੇ ਨਾ ਇੱਕ ਗੀਤ ਬਹੁਤ ਸਿਰ ਪਹਿਲਾਂ ਮੈਂ ਤੁਹਾਨੂੰ ਸੁਣਾਇਆ ਸੀਗਾ ਪਰਦੇਸੀ ਵਾਲਾ ਮੇਰੇ ਉਹ ਯਾਦ ਆਇਆ ਉਹ ਤੁਹਾਨੂੰ ਮੈਂ ਬਾਅਦ ਸੁਣਾਉਣਾ ਜੀ
1: ਜੀ
3: ਤੇ ਤਕੜੇ ਦਾ ਸੱਤੀ ਵੀ ਹੀ ਭਾਈ ਹਮੇਸ਼ਾ ਹੀ ਸੌ ਹੈ ਰਿਹਾ ਉਹ ਅੱਜ ਵੀ ਦੇਖ ਲੋ ਇਜ਼ਰਾਇਲ ਨੇ ਕੀ ਕਰਤਾ ਉਹਦੇ ਨਾਲ ਤੇ ਕੋਈ ਬੋਲਿਆ ਜੀ ਦੇਸ਼ ਇੱਕ ਦੇਸ਼ ਦਾ ਨਾਮੋ ਨਿਸ਼ਾਨ ਮਿਟਾਤਾ ਤੇ ਕੋਈ ਨੀ ਬੋਲਿਆ
1: ਬਿਲਕੁਲ
3: ਹਮੇਸ਼ਾ ਹੀ ਟਰੰਪ ਦੇਖ ਲੋ ਕੀ ਕੁਛ ਕਰ ਰਿਹਾ ਕਿਸੇ ਦੇਸ਼ ਦਾ ਰਾਸ਼ਟਰਪਤੀ ਉਹ ਚੱਕ ਲਿਆ ਤੁਸੀਂ ਆਪਦੇ ਘਰੇ ਹੋ ਕੀ ਕਰਦੇ ਹੋ ਜਿਵੇਂ ਵੀ ਕਰਦੇ ਹੋ ਉਹ ਗੱਲ ਵੱਖਰੀ ਹੈ ਪਰ ਕਿਸੇ ਦਾ ਕੀ ਹੱਕ ਹੈ ਕਿ ਤੁਹਾਡੇ ਘਰੇ ਆ ਕੇ ਤੁਹਾਡੇ ਦੀ ਰੋਹਬ ਜਵਾਵੇ ਹਾਂਜੀ
1: ਉਹੀ ਗੱਲ ਹੈ ਬਿਲਕੁਲ ਜੀ ਜਿਹੜੀ ਪ੍ਰਭੂ ਸੱਤਾ ਉਹ ਖਤਮ ਹੋ ਜਾਂਦੀ ਹੈ
3: ਖਤਮ ਹੋ ਜਾਂਦੀ ਹੈ ਜੀ ਲਓ ਜੀ ਫਿਰ ਤੁਹਾਨੂੰ ਸੁਣਾਉਂਦੇ ਹਾਂ ਤਕੜੇ ਕੀ ਕਰਦੇ ਆ
1: ਜੀ
3: ਉਹ ਝੂਠ ਦਾ ਸੱਚ ਬਣਾ ਕੇ ਫੋਕੀ ਸ਼ੋਹਰਤ ਦਾ ਰੌਲਾ ਪਾ ਕੇ ਝੂਠ ਨੂੰ ਸੱਚ ਬਣਾ ਕੇ ਫੋਕੀ ਸ਼ੋਹਰਤ ਦਾ ਰੌਲਾ ਪਾ ਕੇ ਆਖਰ ਹੁੰਦੇ ਟੈ ਢੇਰੀ ਬਈ, ਔਖੇ ਵੇਲੇ ਤਾਂ ਆਪਣੇ ਹੋ ਬਣ ਜਾਂਦੇ ਵੈਰੀ ਬਈ, ਔਖੇ ਵੇਲੇ ਤਾਂ ਆਪਣੇ ਹੋਵੇ ਕੰਮ ਕਾਰ ਜੇ ਚੱਲਦਾ, ਹਰ ਕੋਈ ਐ ਨੇੜੇ ਬਹਿੰਦਾ, ਆ ਤਕੜੇ ਦਾ ਸੱਤੀ ਵੀ ਹੀ ਸੌ ਐ ਹੱਸ ਹੱਸ ਕੇ ਕਹਿੰਦਾ, ਹੋਵੇ ਕੰਮ ਕਾਰ ਜੇ ਚੱਲਦਾ ਹਰ ਕੋਈ ਐ ਨੇੜੇ ਬਹਿੰਦਾ, ਤਕੜੇ ਦਾ ਸੱਤੀ ਵੀ ਹੀ ਸੌ ਐ ਹੱਸ ਹੱਸ ਕੇ ਕਹਿੰਦਾ, ਮਾੜੇ ਦੀ ਇੱਜ਼ਤ ਇੱਥੇ ਉਹ ਰੁਲਦੀ ਐ ਪੈਰੀ ਬਈ, ਔਖੇ ਵੇਲੇ ਤਾਂ ਆਪਣੇ ਬਣ ਜਾਂਦੇ ਬੈਰੀ ਬਈ, ਔਖੇ ਵੇਲੇ ਤਾਂ ਆਪਣੇ ਉਪਰੋਂ ਜੋ ਦਿਖਦੇ ਸੋਹਣੇ ਹੁੰਦੇ ਨੇ ਦਿਲ ਦੇ ਕਾਲੇ, ਹਉ ਮਾਰਦੇ ਤੇਜ ਕਟਾਰੀ ਮਿੱਠੜੇ ਜੋ ਬੋਲਾਂ ਵਾਲੇ, ਉਪਰੋਂ ਜੋ ਦਿਖਦੇ ਸੋਹਣੇ ਹੁੰਦੇ ਨੇ ਦਿਲ ਦੇ ਕਾਲੇ, ਮਾਰਦੇ ਤੇਜ ਕਟਾਰੀ ਮਿੱਠੜੇ ਜੋ ਬੋਲਾਂ ਵਾਲੇ, ਭਾਲ ਕੇ ਮੌਕਾ ਇਹ ਮਾਰਨ ਸੱਟ ਗਹਿਰੀ ਬਈ, ਔਖੇ ਵੇਲੇ ਤਾਂ ਆਪਣੇ ਹੋ ਬਣ ਜਾਂਦੇ ਵੈਰੀ ਬਈ, ਔਖੇ ਵੇਲੇ ਤਾਂ ਆਪਣੇ ਹੁੱਕਾ ਦਾ ਇਤਵਾਰ ਰਹਿ ਗਿਆ ਝੂਠੇ ਜੇ ਪਿਆਰਾਂ ਤੇ, ਜਿੱਦਾਂ ਕੋਈ ਕਰੇ ਭਰੋਸਾ ਅੱਜ ਕੱਲ ਦੇ ਯਾਰਾਂ ਤੇ, ਕਾਹਦਾ ਇਤਵਾਰ ਰਹਿ ਗਿਆ ਝੂਠੇ ਜੇ ਪਿਆਰਾਂ ਤੇ, ਕਿੱਦਾਂ ਕੋਈ ਕਰੇ ਭਰੋਸਾ ਅੱਜ ਕੱਲ ਦੇ ਯਾਰਾਂ ਤੇ, ਉਹ ਸਾਰ ਕੇ ਮੌਕਾ ਜਿੰਨਾ ਪਲ ਵਿੱਚ ਅੱਕ ਫੇਰੀ ਬਈ, ਔਖੇ ਵੇਲੇ ਤਾਂ ਆਪਣੇ ਹੋ ਬਣ ਜਾਂਦੇ ਵੈਰੀ ਬਈ, ਔਖੇ ਵੇਲੇ ਤਾਂ ਆਪਣੇ ਹੋ ਤੂੰ ਛੱਡ ਦੇ ਇਕੜਾਹੇ ਵਾਲਿਆ ਇਹ ਦੁਨੀਆਂ ਦੀ ਲੋਕਾ ਚਾਰੀ, ਝੂਠ ਦਾ ਪਿਆਰ ਜਿਤਾਉਂਦੀ ਜੋ ਵੀ ਐ ਅੱਜ ਦੀ ਯਾਰੀ, ਹੋ ਛੱਡ ਦੇ ਇਕੜਾਹੇ ਵਾਲਿਆ ਆ ਲੋਕਾ ਦੁਨੀਆਂ ਦੀ ਲੋਕਾ ਚਾਰੀ, ਝੂਠ ਦਾ ਪਿਆਰ ਜਿਤਾਉਂਦੀ ਜੋ ਵੀ ਐ ਅੱਜ ਦੀ ਯਾਰੀ, ਆਖਰ ਨੂੰ ਤੈਨੂੰ ਸਿਕੰਦਰਾ ਹੋ ਕਹਿਣੀ ਗੱਲ ਪੈ ਗਈ ਬਈ, ਔਖੇ ਵੇਲੇ ਤਾਂ ਆਪਣੇ ਉਹ ਬਣ ਜਾਂਦੇ ਵੈਰੀ ਬਈ, ਔਖੇ ਵੇਲੇ ਤਾਂ ਆਪਣੇ
1: ਸੱਚੀ ਹੈ ਜੀ, ਲੋਕ ਤੱਥ ਬਣ ਗਏ ਔਰ ਬਹੁਤ ਖੂਬਸੂਰਤ ਲਿਖਿਆ ਤੇ ਗਾਇਆ ਤਾਂ ਕਿਆ ਹੀ ਪਤਾ ਜੀ, ਮੈਂ ਕਹਿੰਦਾ ਐਨਰਜੀ ਫੁੱਲ ਕਰਤੀ, ਬਹੁਤ ਹੀ ਖੂਬ
3: ਕਰਾ ਦੀ ਰਿਕਾਰਡ ਜੀ ਆਪਣੇ,
1: ਕਰਾਓ ਜੀ ਕਰਾਓ, ਬਿਲਕੁਲ ਜੀ ਬਿਲਕੁਲ।
3: ਅੱਜ ਕੱਲ ਤਾਂ ਕੀ ਇੱਕ ਬੰਦੇ ਨੇ ਨਾ ਮੁੰਡਾ ਉਹ ਵੀ ਲਿਖਦਾ, ਇੱਕ ਦਿਨ ਆਪਣੇ ਪ੍ਰੋਗਰਾਮ ਚ ਵਿਆਹ ਨਿਜ਼ਾਮਪੁਰ ਦਾ ਮੇਰੇ ਪਿੰਡਾਂ ਕੋਲ ਦਾ
1: ਜੀ,
3: ਉਹਨੇ ਖਾਣੀ ਮੈਨੂੰ ਕਹਿੰਦਾ ਮੈਂ ਰੁਪਏ AI ਨੂੰ ਦਿੱਤੇ $10 ਕੋਈ ਹੋਣਾ ਜਿਹਨਾਂ ਦੀ ਕੋਈ ਐਪ
1: ਮੈਨੂੰ
3: ਸਮਝ ਤੋਂ ਬਾਹਰ ਆ, ਉਹਨੇ ਆਪ ਬੋਲ ਕੇ ਪਾਤਾ ਜੀ, ਉਹਨੇ ਮਿਊਜਿਕ ਬਣਾ ਕੇ ਉਹਨੂੰ ਗਾਤਾ, ਮੈਨੂੰ ਕਹਿੰਦਾ ਕਾਹਦੇ ਪਿੱਛੇ ਇੱਥੇ ਕਿਸੇ ਆਪਣੇ ਕੱਫ ਜੇ ਖਿੱਚਦਾ ਫਿਰਦਾ, ਕਹਿੰਦਾ ਚੱਕ ਦੇ ₹10 ਦੇ।
1: ਇਹ ਮੈਂ ਆਪ ਬਿਲਕੁਲ ਸਹੀ ਗੱਲ ਹੈ ਜੀ, ਮੈਂ ਆਪ ਆਪਣੇ ਕਿੰਨੇ ਰਿਕਾਰਡ ਕਰ ਲਏ ਉਹ ਅਜੇ ਮਤਲਬ ਨਜ਼ਾਰਾ ਆ ਗਿਆ, ਮੈਂ ਕਿਹਾ ਵੀ ਆਹ ਤਾਂ ਕਮਾਲ ਹੀ ਹੋ ਗਈ ਆ,
3: ਮੈਂ ਮੈਨੂੰ ਐਂ ਕਹਿੰਦਾ ਸੀ ਉਹ, ਕਹਿੰਦਾ ਬਹੁਤ ਵਧੀਆ ਇਹ ਚੱਕ ਦਿੰਦਾ ਕੰਮ,
1: ਤੁਸੀਂ ਗੀਤ ਵਿੱਚ ਪਾਓ ਲਿਖ ਕੇ ਤੇ ਨਾਲ ਹੀ ਉਹ ਗਾਇਕ ਆਪਣੀ ਆਵਾਜ਼ ਤੇ ਆਪਣਾ ਮਿਊਜ਼ਿਕ ਲਾ ਲੂ ਕੇ, ਮੈਂ ਇੱਕ ਲਾਟਰੀ ਤੇ ਇੱਕ ਪਹਾੜਾਂ ਦੀ ਸੈਰ ਦੋ ਉਹ ਰਿਕਾਰਡ ਕਰ ਲਏ, ਮੈਨੂੰ ਲੱਗਦਾ ਕਿ ਐਂਡ ਹੀ ਹੋ ਗਿਆ।
3: ਤੁਸੀਂ ਤਾਂ ਫਿਰ ਉਹ ਕੰਮ ਕਰਿਆ ਜਿਵੇਂ ਟੀਚਰ ਕਹਿੰਦੀ ਸੀ ਆਪਣੇ ਘਰ ਵਾਲੇ ਨੂੰ, ਕਹਿੰਦੀ ਦੇਖੋ ਜੀ ਨਾਲੇ ਮੈਂ ਜਵਾਕਾਂ ਨੂੰ ਪੜਾ ਲਿਆ, ਨਾਲੇ ਤੁਹਾਡੀ ਬਾਂਹ ਲਾ ਲਿਆ ਜੀ।
1: ਜੀ ਜੀ ਜੀ, ਇਹ ਨਾ ਜੀ ਔਜਲਾ ਸਾਹਿਬ ਵੇਖਿਓ ਤੁਸੀਂ ਵੀ, ਆਪਾਂ ਦੋਸਤਾਂ ਨਾਲ ਵੀ ਸਾਂਝੀ ਕਰਦੇ, ਕਿਉਂਕਿ ਜਾਣਕਾਰੀ ਜਿੰਨੀ ਸਾਂਝੀ ਕੀਤੀ ਜਾਏ ਉਹ ਓਨਾ ਹੀ ਵਧੀਆ। ਗੂਗਲ ਦੀ ਲੈਬਸ ਦੇ ਵਿੱਚ ਜਾ ਕੇ ਆਪਾਂ ਫਲੋ ਮਿਊਜ਼ਿਕ ਕਰਕੇ ਉਹਨਾਂ ਦਾ ਇੱਕ ਪਲੇਟਫਾਰਮ ਹੈ, ਉਹਦੇ ਵਿੱਚ ਸਾਰਾ ਬਣ ਜਾਂਦਾ ਹੈ, ਬਹੁਤ ਹੀ ਕਮਾਲ ਦਾ ਫਲੋ ਮਿਊਜ਼ਿਕ FLOW।
3: ਮੈਂ ਤੁਹਾਨੂੰ ਭੇਜਦਾ ਜੀ, ਫਿਰ ਤੁਸੀਂ ਬਣਾ ਦਿਓ ਆਪੇ, ਫਿਰ
1: ਨੇਰੀਆਂ ਮੈਂ ਕਹਿੰਦਾ ਜੀ ਉਹ ਕਮਾਲਾਂ ਕੀਤੀਆਂ ਪਈ ਉਹਨਾਂ ਨੇ,
3: ਫਿਰ ਮੈਂ ਆਪੇ ਐਡ ਕਰ ਦੂ ਜੀ, ਆਪਾਂ ਲਿਖ ਦਾਂਗੇ ਦੁਆਬਾ ਮਿਊਜ਼ੀਕਲ ਗਰੁੱਪ ਸਟੂਡੀਓ, ਸ਼ਾਇਦ ਮਾੜਾ ਮੋਟਾ ਹੁਣ ਤਾਂ ਰੋਟੀ ਪਾਣੀ ਚੱਲਦਾ, ਸ਼ਾਇਦ ਘਿਓ ਲੱਗਣ ਲੱਗ ਜਾਵੇ ਰੋਟੀ ਨੂੰ,
1: ਚੋਪੜੀਆਂ ਚੱਲ ਪੈਣ। ਬਹੁਤ ਹੀ
3: ਪਤਾ ਨਹੀਂ ਹੁੰਦਾ ਜੀ
1: ਜੀ,
3: ਮੇਰਾ ਇੱਕ ਦੋਸਤ ਆ ਜੀ ਇੱਥੇ ਬਹੁਤ ਜ਼ਿਆਦਾ ਵਧੀਆ ਕੰਮ ਆ, ਯਾਨੀ ਬਾਹਲਾ ਜ਼ਿਆਦਾ ਵਧੀਆ ਕੰਮ ਆ ਹਨਾ। ਜਦੋਂ ਕੋਈ ਨਵਾਂ ਬਿਜ਼ਨਸ ਲਊ ਮੈਨੂੰ ਫੋਨ, ਉਹਨੂੰ ਐਂ ਤਾਂ ਪੂਰੇ ਪੁੱਛਣਾ ਆਉਂਦਾ, ਮੈਨੂੰ ਫੋਨ ਕਰਕੇ ਕਹੂੰਗਾ ਬਈ ਲੈ ਵੀ ਇੱਕ ਹੋਰ ਲੈ ਲਿਆ। ਹੁਣ ਵਾਹਿਗੁਰੂ ਨੇ ਸੁਣ ਲਈ, ਮੈਂ ਜਦੇ ਗੁੰਮਾ, ਚਲੋ ਰੱਬ ਤੁਹਾਡੀ ਰੋਟੀ ਤੋਂ ਵੀ ਯਾਰ ਘਿਓ ਲਾਉਣ ਲਾ ਦੇਵੇ, ਖੁਸ਼ ਕੇ ਖਾਈ ਜਾਂਦੇ।
1: ਬਹੁਤ ਖੂਬ
3: ਕਹਿੰਦਾ, ਮੈਨੂੰ ਕਹਿੰਦਾ ਕੀ ਗੱਲ, ਮਹਾਂ ਜੇ ਰੱਜੇ ਨੀ ਆਉਣਾ ਫਿਰ ਤਾਂ ਆਉਣਾ ਹੀ ਨੀ, ਫਿਰ ਤਾਂ ਆਉਣਾ ਹੀ ਨੀ ਭਾਈ।
1: ਉਹ ਤਾਂ ਜਰੂਰੀ ਸੈਟੀਸਫੈਕਸ਼ਨ, ਸ਼ੁਕਰਾਨਾ, ਇਹ ਤਾਂ ਚਾਹੀਦੇ ਚਾਹੀਦੇ ਜੀ,
3: ਬਿਲਕੁਲ। ਲਓ ਜੀ ਮੈਂ ਇੱਕ ਤੁਹਾਨੂੰ ਹੋਰ ਗੀਤ ਸੁਣਾ
1: ਜੀ।
3: ਕਿੰਨਾ ਚਾਅ ਹੁੰਦਾ ਮਾਪਿਆਂ ਨੂੰ, ਤੇ ਜਦੋਂ ਪਹਿਲੀ ਵਾਰੀ ਬੱਚੇ ਨੂੰ ਤੋਰਦੇ ਨੇ ਉਹ ਬਾਹਰ ਨੂੰ ਕਿਸੇ ਨੂੰ ਵੀ, ਭਾਈ ਚੱਲ ਕਮਾਈਆਂ ਕਰਨ ਜਾਊ, ਉਹ ਜਦੋਂ ਮੁੜਦਾ ਮੁੜ ਕੇ ਵਾਲ ਚਿੱਟੇ ਹੋ ਜਾਂਦੇ ਨੇ, ਤੇ ਉਹ ਇਹ ਗੀਤ ਮੈਂ 2014 ਚ ਲਿਖਿਆ ਸੀ, ਜਦੋਂ ਕਿਸੇ ਨੇ ਫੋਟੋ ਖਿੱਚ ਲਈ, ਐ ਮਾਤਾ ਘਰ ਦੇ ਅੰਦਰਲੇ ਪਾਸੇ ਖੜੀ, ਤੇਲ ਜੇ ਚਾਉਂਦੇ ਸੀਗੇ, ਮੈਂ ਬਾਹਰ ਖੜਾ ਤੇ ਮੈਂ ਬਾਅਦ ਵਿੱਚ ਨਾ ਮਹੀਨੇ ਕੁ ਬਾਅਦ ਫੋਟੋ ਦੇਖੀ, ਤੇ ਯਾਨੀ ਮਾਤਾ ਦਿਲੋਂ ਉਹਦੀਆਂ ਅੱਖਾਂ ਕੁਛ ਕਹਿ ਰਹੀਆਂ ਸੀਗੀਆਂ। ਇਹ ਸਾਰੀਆਂ ਮਾਵਾਂ ਹੀ ਵਿਚਾਰੀਆਂ ਦੇ ਦਿਲ ਚ ਆਵਾਜ਼ ਆਉਂਦੀ ਹੋਣੀ ਜਦੋਂ ਪੁੱਤ ਤੋਰਦੀਆਂ ਨੇ। ਇੱਕ ਵਾਰੀ ਚੌ ਹੁੰਦਾ ਤੋਰਨ ਲੱਗੇ, ਤੇ ਦੂਜੀ ਜਦੋਂ ਵਾਰ ਵਾਰ ਜਾਂਦਾ, ਫਿਰ ਥੋੜਾ ਜਾ ਵਡੇਪੇ ਕੰਨੀ ਨੂੰ ਆਪ ਵੀ ਤੁਰੇ ਹੁੰਦੇ ਨੇ। ਉਹ ਉਸ ਤੇ ਲਿਖਿਆ ਸੀ ਉਹਦੇ ਦਿਲ ਦੀ, ਕਿਸੇ ਹਰ ਮਾਂ ਦੇ ਦਿਲ ਦੀ ਹੂਕ
1: ਜੀ,
3: ਕਿਉਂਕਿ ਅਸੀਂ ਪਤਾ ਨੀ ਕੀ ਪਾਉਣ ਆਏ ਸੀਗੇ ਤੇ ਕੀ ਕੁਝ ਗਵਾ ਚੱਲੇ, ਜੇ ਇਹਦੀ ਪੜਚੋਲ ਕਰੀਏ ਤੇ ਘਾਟਾ ਜਾ ਰਿਹਾ, ਮੁਨਾਫਾ ਵੱਧ ਘਾਟਾ ਜੀ।
1: ਬਹੁਤ ਖੂਬ, ਬਿਲਕੁਲ ਜੀ।
3: ਉਹ ਮਨ ਪਰ ਆਇਆ ਤੋਰ ਕੇ ਤੈਨੂੰ ਮੇਰਾ

ਦਾ ਹਾਏ ਮਨ ਪਰ ਆਇਆ ਤੋਰ ਕੇ ਤੈਨੂੰ ਮੇਰਾ ਕੌਲੇ ਕੋਲ ਖਲੋਤੀ ਦਾ ਪੁੱਤਾਂ ਨਾਲੋਂ ਵੱਧ ਮੋਹ ਆਉਂਦਾ ਮੈਨੂੰ ਪੋਤਾ ਪੋਤੀ ਦਾ ਜਾ ਤੂੰ ਤੁਰ ਜਾਣਾ ਪਿੱਛੋਂ ਸੁਨਮ ਸੁਨਾ ਲੱਗਦਾ ਏ ਕਰ ਮੈਨੂੰ ਵੇ ਇੱਕ ਪੀੜੀ ਤਾਂ ਮੈਂ ਗਵਾ ਲਈ ਬਾਹਰ ਭੇਜ ਪੁੱਤ ਤੈਨੂੰ ਵੇ ਇੱਕ ਪੀੜੀ ਤਾਂ ਮੈਂ ਗਵਾ ਲਈ ਬਾਹਰ ਭੇਜ ਪੁੱਤ ਤੈਨੂੰ ਵੇ ਦੱਸਿਆ ਕਰ ਤੂੰ ਬੱਚਿਆਂ ਨੂੰ ਕੀ ਹੁੰਦਾ ਸਾਕ ਕਰੀਬੀ ਦਾ ਬੇ ਚਾਚੇ ਤਾਏ ਕੀ ਹੁੰਦੇ ਕੀ ਰਿਸ਼ਤਾ ਹੁੰਦਾ ਬੀਬੀ ਦਾ ਹਾਏ ਦੱਸਿਆ ਕਰ ਤੂੰ ਬੱਚਿਆਂ ਨੂੰ ਕੀ ਹੁੰਦਾ ਸਾਕ ਕਰੀਬੀ ਦਾ ਬੇ ਚਾਚੇ ਤਾਏ ਕੀ ਹੁੰਦੇ ਕੀ ਰਿਸ਼ਤਾ ਹੁੰਦਾ ਬੀਬੀ ਦਾ ਮੁੱਕ ਜਾਣੀ ਐ ਖਾਨਦਾਨ ਦੀ ਲੱਗਦਾ ਜੜ ਪਿੰਡੋਂ ਹੁਣ ਮੈਨੂੰ ਵੇ ਇੱਕ ਪੀੜੀ ਤਾਂ ਮੈਂ ਗਵਾ ਲਈ ਬਾਹਰ ਭੇਜ ਪੁੱਤ ਤੈਨੂੰ ਵੇ ਆ ਹੌਲੀ ਹੌਲੀ ਪਿੰਡੇ ਕਲਾਹਿਓ ਹੋ ਜਾਣੀ ਖਤਮ ਕਹਾਣੀਆਂ ਵੇ ਤੇਰਾ ਨਾਂ ਵੀ ਓਨਾ ਚਿਰ ਜਿੰਨਾ ਚਿਰ ਵਸਦੇ ਤੇਰੇ ਹਾਣੀ ਆ ਆ ਹੌਲੀ ਹੌਲੀ ਪਿੰਡੇ ਕਲਾਹਿਓ ਹੋ ਜਾਣੀ ਖਤਮ ਕਹਾਣੀਆਂ ਵੇ ਤੇਰਾ ਨਾਂ ਵੀ ਓਨਾ ਚਿਰ ਜਿੰਨਾ ਚਿਰ ਵਸਦੇ ਤੇਰੇ ਹਾਣੀ ਆ ਮੈਂ ਬਹੁਤਾ ਬਹੁਤਾ ਕਰਦੀ ਨੇ ਮੈਂ ਬਹੁਤਾ ਬਹੁਤਾ ਕਰਦੀ ਨੇ ਲੱਗਦਾ ਵਿਕਿਆ ਬਹੁਤਾ ਥੁੜ ਮੈਨੂੰ ਵੇ ਇੱਕ ਪੀੜੀ ਤਾਂ ਮੈਂ ਗਵਾ ਲਈ ਬਾਹਰ ਭੇਜ ਪੁੱਤ ਤੈਨੂੰ ਵੇ ਹਾਏ ਇੱਕ ਪੀੜੀ ਤਾਂ ਮੈਂ ਗਵਾ ਲਈ ਬਾਹਰ ਭੇਜ ਪੁੱਤ ਤੈਨੂੰ ਵੇ ਮੈਂ ਨੀ ਕਹਿੰਦੀ ਰਹਿ ਮੇਰੇ ਕੋਲ ਉੱਥੇ ਕੰਮ ਰੁਕਦਾ ਹੁਣ ਤੇਰਾ ਵੇ ਜਦ ਬੱਚੇ ਪੈਰਾਂ ਤੇ ਹੋ ਗਏ ਫਿਰ ਤਕੜਾ ਕਰ ਲਈ ਜੇਰਾ ਵੇ ਹਾਏ ਮੈਂ ਨੀ ਕਹਿੰਦੀ ਰਹਿ ਮੇਰੇ ਕੋਲ ਉੱਥੇ ਕੰਮ ਰੁਕਦਾ ਹੁਣ ਤੇਰਾ ਵੇ ਜਦ ਬੱਚੇ ਪੈਰਾਂ ਤੇ ਹੋ ਗਏ ਫਿਰ ਤਕੜਾ ਕਰ ਲਈ ਜੇਰਾ ਵੇ ਆ ਸਿਕੰਦਰ ਵਰਗੇ ਸੋਚਣ ਜਿੱਤ ਗਏ ਆ ਸਿਕੰਦਰ ਵਰਗੇ ਸੋਚਣ ਜਿੱਤ ਗਏ ਪਰ ਕਿਉਂ ਲੱਗਦਾ ਗਿਆ ਹਰ ਮੈਨੂੰ ਵੇ ਇੱਕ ਪੀੜੀ ਤਾਂ ਮੈਂ ਗਵਾ ਲਈ ਬਾਹਰ ਭੇਜ ਪੁੱਤ ਤੈਨੂੰ ਵੇ ਆ ਦੂਜੀ ਲੱਗਦਾ ਤੂੰ ਗਵਾਉਣੀ ਕਿਉਂ ਇੰਜ ਲੱਗਦਾ ਏ ਮੈਨੂੰ ਵੇ ਕਿਉਂ ਇੰਜ ਲੱਗਦਾ ਏ ਮੈਨੂੰ।

0: ਜਿੱਥੇ ਵੀ ਛੋਟੀਆਂ ਦੁਕਾਨਾਂ ਖਤਮ ਨੇ, ਪਰ ਫੇਰ ਵੀ ਸਿਸਟਮ ਸਹੀ ਹੋਵੇ ਜਿੱਥੇ ਸਿਸਟਮ ਇੱਥੇ ਕਿਹੜਾ ਇੱਥੇ 6 ਮਹੀਨੇ ਕੁਛ ਹੁੰਦਾ ਹੀ ਨੀ ਜੀ, ਪਰ ਸਿਸਟਮ ਹੈ ਨਾ। ਹੁਣ ਭਾਰ ਚ ਗਏ 3 ਮਹੀਨੇ ਗਰਮੀ ਰਹਿੰਦੀ ਹੈ, ਉੱਥੇ ਵੀ ਸਿਸਟਮ ਹੀ ਹੈ ਨਾ, ਸਿਸਟਮ ਸੈਟ ਅਪ ਕੀਤਾ ਹੋਇਆ।
1: ਬਿਲਕੁਲ ਜੀ ਬਿਲਕੁਲ, ਪ੍ਰਬੰਧ ਪੂਰੇ,
0: ਸਿਸਟਮ ਸਹੀ ਹੋਵੇ ਚੀਜ਼ ਕੋਈ ਮਾੜੀ ਨੀ ਹੁੰਦੀ ਜੀ, ਸਿਸਟਮ ਸਹੀ ਹੋਣਾ ਚਾਹੀਦਾ ਜੀ।
1: ਬਾ ਕਮਾਲ, ਬਿਲਕੁਲ ਜੀ,
0: ਧੰਨਵਾਦ ਜੀ,
1: ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ, ਰੱਬ ਰੱਖਾ ਬਾਬਿਓ। ਭਾਨ ਸਿੰਘ ਗਰੇਵਾਲ ਜੀ ਕਹਿੰਦੇ ਪੱਗ ਦਾ ਰੰਗ ਬਹੁਤ ਵਧੀਆ ਬਾਈ, ਧੰਨਵਾਦ ਜੀ ਗਰੇਵਾਲ ਸਾਹਿਬ, ਕਿਆ ਬਾਤ ਆ, ਜ਼ਿੰਦਾਬਾਦ ਜਾ ਰਹੀਆਂ। ਇਧਰਲੇ ਪਾਸੇ ਨਾ ਪਾਵਰ ਕੱਟ ਲੱਗ ਗਿਆ ਕੁਛ ਬੈਕਅਪ ਦੇ ਉੱਤੇ ਸਾਡਾ, ਇਸ ਵੇਲੇ ਪਿਛਲੇ 15-20 ਮਿੰਟ ਤੋਂ ਬੈਕਅਪ ਤੇ ਚੱਲ ਰਿਹਾ ਕੰਮ, ਔਰ ਮੈਨੂੰ ਲੱਗਦਾ ਹਾਂ ਸਾਡਾ ਸਮਾਂ ਵੀ ਵੈਸੇ ਹੋ ਚੁੱਕਾ, ਉੱਤੇ 11 ਮਿੰਟ ਹੋ ਗਏ ਨੇ। ਤੋ ਅੱਜ ਅਸੀਂ ਇੱਥੇ ਹੀ ਲਾਉਂਦੇ ਹਾਂ ਬ੍ਰੇਕ, ਤੇ ਬਹੁਤ ਜਲਦੀ ਅਗਲੇ ਮਹੀਨੇ ਫਿਰ ਮਿਲਦੇ ਆ, ਯਾਨੀ ਕਿ ਪਹਿਲੇ ਹਫ਼ਤੇ ਦੇ ਵਿੱਚ। ਤੋ ਅੱਜ ਅਗਸਤ ਦਾ ਇਹ ਲਾਸਟ ਪ੍ਰੋਗਰਾਮ ਸੀ, ਅਗਸਤ 2026 ਦਾ। ਤੋ ਦੋਸਤੋ ਫਿਰ ਮਿਲਦੇ ਹਾਂ ਅਗਲੇ ਮਹੀਨੇ, ਔਰ ਬਹੁਤ ਸ਼ੁਕਰੀਆ ਦੋਸਤਾਂ ਦਾ ਹੌਸਲਾ ਅਫਜਾਈ ਕਰਨ ਦੇ ਲਈ, ਚਰਨਜੀਤ ਸਿੰਘ ਸ਼ੈਲੀ ਜੀ, ਰਜਿੰਦਰ ਕੁਮਾਰ ਜੀਰਾ ਜੀ, ਔਰ ਇਸੇ ਤਰ੍ਹਾਂ ਹੀ ਦੋਸਤੋ ਰਾਜਨ ਸੈਣੀ ਸਾਹਿਬ, ਸੁਰਿੰਦਰ ਕੌਰ ਮਾਹਿਲ ਜੀ, ਤੇ ਸਿਲਸਿਲਾ ਜਿਹੜਾ ਮੁਹੱਬਤ ਦਾ ਅੱਜ ਬਹੁਤ ਹੀ ਖੂਬਸੂਰਤੀ ਦੇ ਨਾਲ ਚੱਲਿਆ ਨਿਭਿਆ। ਤਕੜਾ ਹੈ ਕੌਣ, ਹਾਲਾਂਕਿ ਇਹ ਸਵਾਲ ਉਂਝ ਦਾ ਉਂਝ ਹੀ ਰਿਹਾ ਕਿ ਕਿਹਨੂੰ ਆਪਾਂ ਇੱਕ ਕਹਿ ਸਕਦੇ ਕਿ ਅਸਲ ਚ ਤਕੜਾ ਬੰਦਾ ਕੌਣ, ਕਿਹਨੂੰ ਕਿਹਾ ਜਾ ਸਕਦਾ, ਬੰਦਾ ਤਕੜਾ ਹੁੰਦਾ, ਦਿਮਾਗ ਤਕੜਾ ਹੁੰਦਾ ਜਾਂ ਹਾਲਾਤ ਤਕੜੇ ਹੁੰਦੇ ਆ, ਇਹ ਮੈਨੂੰ ਲੱਗਦਾ ਇਹਦਾ ਕੋਈ ਹੱਲ ਵੀ ਨਹੀਂ, ਨਾ ਹੀ ਆਪਾਂ ਨੂੰ ਲੱਭਣ ਦੀ ਲੋੜ ਹੈ ਕੋਈ, ਪਰ ਫਿਰ ਵੀ ਦਿਲਚਸਪ ਹੁੰਦਾ ਜਦੋਂ ਚਰਚਾ ਚੱਲਦੀ ਹੈ, ਤੇ ਇਹਦੇ ਵਿੱਚੋਂ ਸਾਰੀ ਚਰਚਾ ਦਾ ਜਦੋਂ ਹਾਸਿਲ ਇੱਕ ਮੁਸਕਰਾਹਟ ਬਣ ਕੇ ਸਾਹਮਣੇ ਆਉਂਦਾ, ਮੈਨੂੰ ਤਾਂ ਲੱਗਦਾ ਹੈ ਕਿ ਸਭ ਤੋਂ ਤਕੜਾ ਤੇ ਉਹੀ ਬੰਦਾ ਜਿਹੜਾ ਹਰ ਹਾਲਤ ਵਿੱਚ ਹੱਸਦਾ ਰਹਿ ਸਕਦਾ, ਖੁਸ਼ ਰਹਿ ਸਕਦਾ ਹੈ, ਤੇ ਦਿਲ ਜਿਹੜਾ ਉਹਦਾ ਗਾਰਡਨ ਗਾਰਡਨ ਰਹਿੰਦਾ, ਉਹਦੇ ਚਿਹਰੇ ਤੋਂ ਸਮਾਈਲ ਦੁਨੀਆਂ 'ਚ ਕੋਈ ਦਾ ਮਾਈ ਦਾ ਲਾਲ ਖੋ ਨਹੀਂ ਸਕਦਾ, ਉਹ ਬੰਦਾ ਜਿਹੜਾ ਸਭ ਤੋਂ ਤਕੜਾ ਬੰਦਾ ਹੈ, ਐਂ ਆਪਾਂ ਕਹਿ ਸਕਦੇ ਹਾਂ, ਸਿੱਟਾ ਕਰ ਸਕਦੇ ਹਾਂ ਕੁੱਲ ਮਿਲਾ ਕੇ ਸਾਰੀ ਗੱਲਾਂ ਬਾਤਾਂ ਦੇ ਸਿਲਸਿਲੇ ਨੂੰ। ਸੋ ਸ਼ੁਕਰੀਆ ਬਾਈ ਜੀ, ਕਹਿੰਦੇ ਜੀ ਲਵ ਯੂ ਟਰੱਕ ਭਰ ਕੇ, ਬਾਈ ਜੀ ਧੰਨਵਾਦ ਜੀ, ਔਰ ਮਿਲਦੇ ਹਾਂ ਜੀ ਫਿਰ ਬਹੁਤ ਜਲਦ, ਇਸੇ ਤਰ੍ਹਾਂ ਹੀ ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਜੇ ਤੁਸੀਂ ਐਂਡਰਾਇਡ ਦੇ ਉੱਤੇ ਚਲਾਉਂਦੇ ਹੋ ਐਪ ਸੁਣਨਾ ਚਾਹੁੰਦੇ ਹੋ, 24 ਘੰਟੇ ਕਿਉਂਕਿ ਦੁਆਬਾ ਰੇਡੀਓ ਚੱਲਦਾ ਹੈ, ਲਾਈਵ ਹੁੰਦਾ ਹੈ, ਲਾਈਵ ਮਤਲਬ ਰਿਕਾਰਡਡ ਲਾਈਵ ਚੱਲਦੇ ਰਹਿੰਦੇ ਆ 24 ਘੰਟੇ, ਤੇ ਤਾਂ ਤੁਸੀਂ ਦੁਆਬਾ ਰੇਡੀਓ ਦੀ ਐਪ, ਐਂਡਰਾਇਡ ਐਪ ਹੈ, ਉਹਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ, ਤੋ ਐਂਡਰਾਇਡ ਪਲੇਟਫਾਰਮ ਗੂਗਲ ਪਲੇ ਸਟੋਰ ਦੇ ਉੱਤੇ ਅਵੇਲੇਬਲ ਹੈ। ਬਹੁਤ ਬਹੁਤ ਸ਼ੁਕਰੀਆ ਜੀ, ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਕਹਿੰਦੇ ਹੋਏ ਲੈਂਦੇ ਇਜਾਜ਼ਤ, ਰੱਬ ਰੱਖਾ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ, ਮੁਸਕਰਾਉਂਦੇ ਰਹੋ ਦੋਸਤੋ।

0: ਉਹ ਕਹਿ ਰਹੇ ਨੇ ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ ਇਸ਼ਕ ਨੇ ਕਈ ਬਰਬਾਦ ਕੀਤੇ। ਦੇਖੀਏ ਕੌਣ ਕੌਣ ਬਰਬਾਦ ਹੁੰਦੇ ਨੇ, ਕੌਣ ਕੌਣ ਆਬਾਦ ਹੁੰਦੇ ਨੇ। ਤੇ ਦਵਿੰਦਰ ਕੌਰ ਜੀ ਸਾਡੀ ਸ਼ਾਮ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਉਹਨਾਂ ਨੂੰ ਅਸੀਂ ਦੁਆਬਾ ਰੇਡੀਓ ਦੇ ਮੰਚ ਦੇ ਆਉਣ ਤੇ ਨਿਗਾ ਜੀ ਆਇਆਂ ਕਹਿੰਦੇ ਹਾਂ। ਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਉਹ ਲਗਾਤਾਰ ਸਾਡੇ ਰੇਡੀਓ ਦੇ ਨਾਲ ਜੁੜੇ ਰਹਿਣਗੇ ਤੇ ਸਾਡੇ ਸਰੋਤਿਆਂ ਦਾ ਜਿੱਥੇ ਉਹ ਮਨੋਰੰਜਨ ਕਰਨਗੇ ਉਸ ਦੇ ਨਾਲ ਨਾਲ ਉਹਨਾਂ ਦੇ ਗਿਆਨ ਦੇ ਵਿੱਚ ਵਾਧਾ ਵੀ ਕਰਦੇ ਰਹਿਣਗੇ। ਦਵਿੰਦਰ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
1: ਦੁਆਬਾ ਰੇਡੀਓ ਦੇ ਬਹੁਤ ਹੀ ਸਤਿਕਾਰਯੋਗ ਔਰਗੇਨਾਈਜ਼ਰ ਸ਼੍ਰੀ ਹਰਬੰਸ ਸਿੰਘ ਜੀ ਦਾ ਮੈਂ ਤਹਿ ਦਿਲੋਂ ਸ਼ੁਕਰੀਆ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦਾ ਮੌਕਾ ਦਿੱਤਾ। ਅਤੇ ਮੈਂ ਪੇਸ਼ ਕਰ ਰਹੀ ਹਾਂ ਜੀ ਆਪਣੀ ਲਿਖੀ ਹੋਈ ਬੁੱਕ ਸੱਦਰਾਂ ਦੀ ਫੁਲਕਾਰੀ ਵਿੱਚੋਂ ਇੱਕ ਰਚਨਾ।

ਕਿਸੇ ਪਾਗਲ ਇਸ਼ਕ ਦੇ ਵਿੱਚ ਹੋ ਕੇ, ਵਿੱਚ ਹੋ ਕੇ ਹਾਏ ਵਿੱਚ ਹੋ ਕੇ, ਕਿਸੇ ਪਾਗਲ ਇਸ਼ਕ ਦੇ ਵਿੱਚ ਹੋ ਕੇ, ਪੱਥਰ ਖਾ ਕੇ ਜਿਸਮ ਛਿਲਾ ਲਿੱਤੇ, ਕਿਸੇ ਆਸ਼ਕ ਬਣ ਕੇ ਨਹਿਰ ਪੁੱਟੀ, ਨਹਿਰ ਪੁੱਟੀ ਹਾਏ ਨਹਿਰ ਪੁੱਟੀ, ਕਿਸੇ ਆਸ਼ਕ ਬਣ ਕੇ ਨਹਿਰ ਪੁੱਟੀ, ਪਟ ਇਸ਼ਕ ਦੇ ਪਰ ਨਾ ਗਏ ਸੀਤੇ। ਇਸ ਕੜੀ ਦੋ ਕੜੀ ਦੇ ਇਸ਼ਕ ਨੇਤਾ, ਇਸ਼ਕ ਨੇਤਾ ਹਾਏ ਇਸ਼ਕ ਨੇਤਾ, ਇਸ ਕੜੀ ਦੋ ਕੜੀ ਦੇ ਇਸ਼ਕ ਨੇਤਾ, ਕਾਰੋਬਾਰਾਂ ਨੂੰ ਦਿੱਤੇ ਲਵਾਪ ਲਿੱਤੇ, ਕਿਸੇ ਚੜ

0: ਹਰਿੰਦਰ ਕੌਰ ਨਿਊਜ਼ੀਲੈਂਡ ਤੋਂ ਬਾਅਦ ਹੁਣ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਹਾਜ਼ਰ ਹੋ ਰਹੇ ਨੇ ਪਟਿਆਲਾ ਤੋਂ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ। ਇਸ ਵਾਰ ਉਹ ਸਾਡੀ ਗਾਉਂਦੀ ਸ਼ਾਮ ਦੀ ਸ਼ਾਨ ਬਣੇ ਨੇ। ਨਿਰਮਲਾ ਗਰਗ ਜੀ ਦੇ ਪਿਤਾ ਜੀ ਜਿਹੜੇ ਸਨ ਉਹ ਬਹੁਤ ਵਧੀਆ ਗਾਇਕ ਸਨ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਉਹਨਾਂ ਦਾ ਖਾਸ ਤੌਰ ਤੇ ਮਾਲਵੇ ਦੇ ਖੇਤਰ ਦੇ ਵਿੱਚ ਗਾਇਕਾਂ ਵਜੋਂ ਪੂਰਾ ਇੱਕ ਨਾਂ ਹੈ। ਨਿਰਮਲਾ ਗਰਗ ਜੀ ਨੇ ਆਪਣੇ ਪਿਤਾ ਜੀ ਤੋਂ ਵਿਰਸੇ ਦੇ ਵਿੱਚ ਗਾਉਣ ਦਾ ਤੇ ਲਿਖਣ ਦਾ ਜਿਹੜਾ ਸ਼ੌਕ ਪ੍ਰਾਪਤ ਕੀਤਾ ਹੈ ਤੇ ਇਸ ਸ਼ੌਕ ਨੂੰ ਉਹ ਲਗਾਤਾਰ ਜਿਹੜਾ ਬਰਕਰਾਰ ਰੱਖ ਰਹੇ ਨੇ। ਇਸ ਦੇ ਨਾਲ ਦੀ ਨਾਲ ਇਸ ਦੇ ਵਿੱਚ ਹੋਰ ਵਾਧੇ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹੋਏ ਲਗਾਤਾਰ ਰਿਆਜ਼ ਦੇ ਵਿੱਚ ਰਹਿੰਦੇ ਨੇ। ਜਿੱਥੇ ਉਹ ਖੁਦ ਗੀਤ ਲਿਖਦੇ ਨੇ ਉਸ ਦੇ ਨਾਲ ਦੀ ਨਾਲ ਖੁਦ ਬਹੁਤ ਸੁਰੀਲੀ ਆਵਾਜ਼ ਦੇ ਵਿੱਚ ਗੀਤ ਗਾਉਂਦੇ ਵੀ ਹਨ। ਉਹ ਸਾਡੀ ਇਸ ਗਾਉਂਦੀ ਸ਼ਾਮ ਦੇ ਵਿੱਚ ਭਾਵੇਂ ਸਾਜ਼ਾਂ ਦੇ ਨਾਲ ਨਹੀਂ ਉਹ ਪੂਰੀ ਆਪਣੀ ਆਵਾਜ਼ ਦੇ ਨਾਲ ਜਿਹੜਾ ਸਾਡੇ ਕੋਲ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਸਾਡੀ ਗਾਉਂਦੀ ਸ਼ਾਮ ਦੇ ਸਰੋਤੇ ਉਹਨਾਂ ਦੇ ਗੀਤ ਨੂੰ ਪਸੰਦ ਕਰਨਗੇ ਤੇ ਇਸ ਜਿਹੜੀ ਗਾਉਂਦੀ ਸ਼ਾਮ ਦੇ ਵਿੱਚ ਨਿਰਮਲਾ ਗਰਗ ਜੀ ਸਾਡੇ ਕੋਲ ਆਪਣਾ ਗੀਤ ਲੈ ਕੇ ਆ ਰਹੇ ਨੇ ਉਹ ਇਸ ਵਾਰ ਉਹ ਸੰਤ ਰਾਮ ਉਦਾਸੀ ਜੀ ਦਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਜਿਸ ਦੇ ਵਿੱਚ ਇੱਕ ਧੀ ਜਿਹੜੀ ਆ ਆਪਣੇ ਬਾਬਲ ਨੂੰ ਜਿਹੜਾ ਆ ਉਹ ਗੁਜ਼ਾਰਿਸ਼ ਕਰਦੀ ਆ ਬੇਨਤੀ ਕਰਦੀ ਆ ਕਿ ਮੇਰੇ ਲਈ ਪੱਕਾ ਘਰ ਟੋਲੀ ਤਾਂ ਕਿ ਮੈਨੂੰ ਕੱਚੇ ਘਰ ਦੇ ਬਨੇਰੇ ਤੇ ਵਿਹੜਾ ਨਾ ਲਿਪਣਾ ਪਵੇ ਤੇ ਇਸ ਧੀ ਦੀ ਜਿਹੜੀ ਪੁਕਾਰ ਆ ਉਸ ਨੂੰ ਜਿਹੜੀ ਸ਼ਬਦ ਦਿੱਤੇ ਸਨ ਸੰਤ ਰਾਮ ਉਦਾਸੀ ਜੀ ਨੇ ਤੇ ਆਵਾਜ਼ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਦੇ ਰਹੇ ਨੇ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਤੁਹਾਡਾ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਮੈਂ ਨਿਰਮਲਾ ਗਰਗ ਪਟਿਆਲਾ ਤੁਹਾਡੇ ਸਾਹਮਣੇ ਇੱਕ ਰਚਨਾ ਲੈ ਕੇ ਆਈ ਹਾਂ ਜੀ ਸੰਤ ਰਾਮ ਉਦਾਸੀ ਜੀ ਦੀ, ਤੁਹਾਡੇ ਰੂਬਰੂ ਕਰ ਰਹੀ ਹਾਂ।

0: ਬੁਲਾ ਧੰਨਵਾਦ ਜੀ।
1: ਅਰੇ ਸਰੋਤਿਓ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਸੀਂ ਹੁਣੇ ਨਿਰਮਲਾ ਗਰਗ ਜੀ ਤੋਂ ਸੰਤ ਰਾਮਦਾਸੀ ਜੀ ਦਾ ਗੀਤ ਸੁਣਿਆ। ਹੁਣ ਸਾਡੀ ਕਾਮੇਫਲ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਦੱਦਾਪੁਰ ਤੋਂ ਜਸਵੀਰ ਸ਼ਰਮਾ ਜੀ ਹਾਜ਼ਰ ਹੋ ਰਹੇ ਨੇ। ਜਸਵੀਰ ਸ਼ਰਮਾ ਜੀ ਖੁਦ ਆਪਣੇ ਗੀਤ ਲਿਖਦੇ ਨੇ, ਖੁਦ ਹੀ ਕੰਪੋਜ਼ ਕਰਦੇ ਨੇ ਅਤੇ ਖੁਦ ਹੀ ਜਿਹੜੇ ਆ ਉਹ ਪੇਸ਼ ਕਰਦੇ ਨੇ। ਅਤੇ ਇਸ ਵਾਰੀ ਸਾਡੀ ਉਹ ਗਾਉਂਦੀ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਆਪਣਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਚੁੱਲ੍ਹਾ ਚੌਂਕਾ ਕਿੱਥੇ ਤੁਰ ਗਿਆ ਦੇਸ਼ ਪੰਜਾਬ ਦਾ। ਯਾਨੀ ਕਿ ਦੇਸ਼ ਪੰਜਾਬ ਦੀਆਂ ਜਿਹੜੀਆਂ ਪਹਿਲੀਆਂ ਬਰਕਤਾਂ ਸਨ, ਜਿਹੜਾ ਪਹਿਲਾ ਸੱਭਿਆਚਾਰ ਸੀ, ਜਿਹੜਾ ਵਿਰਸਾ ਸੀ, ਉਹ ਤੋਂ ਅਸੀਂ ਕਿਵੇਂ ਵਿਛੁੰਨੇ ਗਏ ਹਾਂ, ਉਸ ਨੂੰ ਛੱਡ ਕੇ ਅਸੀਂ ਕਿਵੇਂ ਅਗਾਂਹ ਆ ਗਏ ਹਾਂ, ਅਤੇ ਸਾਡੇ ਇਸ ਚੀਜ਼ਾਂ ਨੂੰ ਛੱਡਣ ਦੇ ਨਾਲ ਦੀ ਨਾਲ ਸਾਡੇ ਸੱਭਿਆਚਾਰ ਦੇ ਵਿੱਚੋਂ ਭਾਈਚਾਰਾ, ਪਿਆਰ, ਆਪਸੀ ਸਨੇਹ ਕਿੱਥੇ ਚਲਾ ਗਿਆ, ਇਹਨਾਂ ਚੀਜ਼ਾਂ ਨੂੰ ਯਾਦ ਕਰਦਾ ਹੋਇਆ ਜਸਵੀਰ ਸ਼ਰਮਾ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਜਿਹੜਾ ਆ ਹਾਜ਼ਰੀ ਲਾਉਣ ਆ ਰਿਹਾ ਏ। ਜਸਵੀਰ ਸ਼ਰਮਾ ਜੀ ਨੂੰ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਜੀ ਆਇਆ। ਜਸਵੀਰ ਸ਼ਰਮਾ ਜੀ ਆਓ ਤੇ ਸਾਡੇ ਸਰੋਤਿਆਂ ਦੇ ਨਾਲ ਆਪਣੀ ਰਚਨਾ ਸਾਂਝੀ ਕਰੋ। ਜਸਵੀਰ ਸ਼ਰਮਾ ਜੀ,

ਜਸਵੀਰ ਸ਼ਰਮਾ ਦਦਾਹੁਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਰੀਨਾ ਸਿੰਘ ਜੀ ਨੂੰ। ਰੀਨਾ ਸਿੰਘ ਜੀ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਖਮਾਚੋਂ ਦੀ ਜੰਪੜ ਹੈ। ਇੱਥੋਂ ਹੀ ਉਸਨੇ ਆਪਣੀ ਪ੍ਰਾਇਮਰੀ ਦੀ ਸਿੱਖਿਆ ਪ੍ਰਾਪਤ ਕੀਤੀ। ਉਸ ਤੋਂ ਬਾਅਦ ਹਾਈ ਸਕੂਲ ਦੀ ਸਿੱਖਿਆ ਉਹਨਾਂ ਨੇ ਸ੍ਰੀ ਗੁਰੂ ਹਰਗੋਬਿੰਦ ਖਾਲਸਾ ਹਾਈ ਸਕੂਲ ਬੰਗਾ ਤੋਂ ਪ੍ਰਾਪਤ ਕੀਤੀ। ਬੰਗਾ ਦੇ ਵਿੱਚ ਪੜ੍ਹਦਿਆਂ ਹੀ ਉਹਨਾਂ ਨੇ ਜਿਹੜਾ ਆ ਗਾਉਣ ਦਾ ਸ਼ੌਕ ਜਿਹੜਾ ਪਾਲਿਆ। ਇਹ ਗਾਉਣ ਦਾ ਸ਼ੌਕ ਉਹਨਾਂ ਦਾ ਅੱਜ ਵੀ ਬਰਕਰਾਰ ਹੈ। ਵਿਆਹਤਾ ਜ਼ਿੰਦਗੀ ਦੇ ਵਿੱਚ ਜਾਣ ਤੋਂ ਬਾਅਦ ਉਹਨਾਂ ਦੇ ਪਤੀ ਨੇ ਉਹਨਾਂ ਦੇ ਇਸ ਸ਼ੌਕ ਨੂੰ ਹੋਰ ਵੀ ਪ੍ਰਫੁੱਲਿਤ ਕਰਨ ਦੇ ਵਿੱਚ ਆਪਣਾ ਸਹਿਯੋਗ ਦਿੱਤਾ। ਰੀਨਾ ਸਿੰਘ ਹਰ ਰੋਜ਼ ਜਿਹੜਾ ਹਾਰਮੋਨੀਅਮ ਤੇ ਰਿਆਜ਼ ਕਰਦੀ ਹੈ। ਰਿਆਜ਼ ਦੇ ਨਾਲ ਦੀ ਨਾਲ ਉਸ ਦਾ ਜਿਹੜਾ ਸ਼ੌਕ ਏ ਪੰਜਾਬੀ ਦੇ ਲੋਕ ਗੀਤ ਗਾਉਣ ਦਾ ਬਹੁਤ ਸ਼ੌਕ ਏ। ਇਸ ਦੇ ਨਾਲ ਦੀ ਨਾਲ ਉਹ ਆਪਣੀ ਜਦੋਂ ਰਿਆਜ਼ ਕਰਦੇ ਨੇ ਲਗਾਤਾਰ ਗਜ਼ਲ ਗਾਇਕੀ ਵੱਲ ਵੀ ਖਾਸ ਧਿਆਨ ਦਿੰਦੇ ਨੇ, ਕਲਾਸੀਕਲ ਗਾਇਕੀ ਵੱਲ ਵੀ ਧਿਆਨ ਦਿੰਦੇ ਨੇ। ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਇੱਕ ਗਜ਼ਲ ਲੈ ਕੇ ਹਾਜ਼ਰ ਨੇ। ਆਸ ਕਰਦੇ ਹਾਂ ਕਿ ਦੁਆਬਾ ਰੇਡੀਓ ਦੇ ਸਰੋਤੇ ਉਹਨਾਂ ਦੀ ਇਸ ਗਜ਼ਲ ਨੂੰ ਪਸੰਦ ਕਰਨਗੇ। ਰੀਨਾ ਸਿੰਘ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।

0: ਦੀਨਾ ਸਿੰਘ ਤੋਂ ਬਾਅਦ ਹੁਣ ਮੈਂ ਅੰਤ ਦੇ ਵਿੱਚ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਹਰਪ੍ਰੀਤ ਸਫੇ ਨੂੰ। ਸਾਡੀ ਇਸ ਗਾਉਂਦੀ ਸ਼ਾਮ ਦਾ ਇਹ ਆਖਰੀ ਗਾਇਕ ਨਹੀਂ, ਇਸ ਨੂੰ ਅਸੀਂ ਕਹਿ ਸਕਦੇ ਹਾਂ ਸਾਡੀ ਇਸ ਗਾਉਂਦੀ ਸ਼ਾਮ ਦਾ ਸਭ ਤੋਂ ਉੱਤਮ ਗਾਇਕ ਜਿਹੜਾ ਆ ਉਹ ਹਰਪ੍ਰੀਤ ਸਫਰੀ ਹੈ। ਤੇ ਹਰਪ੍ਰੀਤ ਸਫਰੀ ਦਾ ਸੰਬੰਧ ਜਿਹੜਾ ਆ ਉਹ ਪੰਜਾਬੀ ਦੇ ਪ੍ਰਸਿੱਧ ਨਾਮਵਰ ਸ਼ਾਇਰ ਚਰਨ ਸਿੰਘ ਸਫਰੀ ਦੇ ਨਾਲ ਹੈ। ਚਰਨ ਸਿੰਘ ਸਫਰੀ ਜੀ ਨੇ ਪੰਜਾਬੀ ਦੀ ਗੀਤਕਾਰੀ ਦੇ ਵਿੱਚ ਬਹੁਤ ਉੱਘਾ ਨਾਂ ਕਮਾਇਆ ਏ ਤੇ ਹਰਪ੍ਰੀਤ ਸਫਰੀ ਉਹਨਾਂ ਦਾ ਪੋਤਰਾ ਹੈ। ਹਰਪ੍ਰੀਤ ਲਗਾਤਾਰ ਆਪਣੇ ਬਾਬੇ ਦੀ ਵਿਰਾਸਤ ਨੂੰ ਲੈ ਕੇ ਅਗਾਂਹ ਵੱਧ ਰਿਹਾ ਏ। ਬਾਬਾ ਉਹਨਾਂ ਦਾ ਲਿਖਦਾ ਸੀ ਤੇ ਹਰਪ੍ਰੀਤ ਉਹਨਾਂ ਦੇ ਲਿਖੇ ਹੋਏ ਗੀਤਾਂ ਨੂੰ ਆਵਾਜ਼ ਦਿੰਦਾ ਏ। ਇਸ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਉਹ ਆਪਣੇ ਬਾਬਾ ਜੀ ਦਾ ਲਿਖਿਆ ਹੋਇਆ ਗੀਤ ਹਾਏ ਛੱਡ ਕੇ ਪੰਜਾਬ ਅਸੀਂ ਬੜਾ ਰੋਏ, ਇਸ ਰਚਨਾ ਨੂੰ ਲੈ ਕੇ ਸਾਡੇ ਸਰੋਤਿਆਂ ਦੇ ਸਨਮੁਖ ਪੇਸ਼ ਹੋਣ ਜਾ ਰਿਹਾ ਏ ਹਰਪ੍ਰੀਤ ਸਫਰੀ। ਆਸ ਕਰਦੇ ਹਾਂ ਕਿ ਇਹ ਹੋਰ ਵੀ ਬੁਲੰਦੀਆਂ ਛੂੰਹਦਾ ਜਾਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਗਾਉਣ ਵਾਲੇ ਆਕਾਸ਼ ਦੇ ਵਿੱਚ ਸੂਰਜ ਵਾਂਗ ਚਮਕਦਾ ਰਹੇ ਹਰਪ੍ਰੀਤ ਸਫਰੀ। ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਆਸ ਕਰਦੇ ਹਾਂ ਕਿ ਗਾਉਂਦੀ ਸ਼ਾਮ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਵੇਗਾ ਤੇ ਇਸ ਨਾਲ ਸੰਬੰਧਿਤ ਆਪਣੇ ਵਿਚਾਰ ਜਿਹੜੇ ਆ ਸਾਨੂੰ ਜ਼ਰੂਰ ਭੇਜਣਾ ਤਾਂ ਕਿ ਗਾਉਣ ਵਾਲਿਆਂ ਦਾ ਜਿਹੜਾ ਆ ਮਾਣ ਵੱਧਦਾ ਰਹੇ ਤੇ ਉਹਨਾਂ ਦਾ ਹੌਸਲਾ ਵੱਧਦਾ ਰਹੇ ਤੇ ਉਹ ਲਗਾਤਾਰ ਤੁਹਾਡੇ ਰੂਬਰੂ ਹੁੰਦੇ ਰਹਿਣ। ਤੇ ਇਸ ਦੇ ਨਾਲ ਹੀ ਹਰਵੰਸ ਸਿੰਘ ਨੂੰ ਆਗਿਆ ਦਿਓ, ਫਿਰ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤਾਂ ਫਿਰ ਹਾਜ਼ਰ ਹੋਵਾਂਗੇ। ਅੰਤ ਵਿੱਚ ਹਰਵੰਸ ਸਿੰਘ ਵੱਲੋਂ ਇੱਕ ਵਾਰ ਫਿਰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।
1: ਹੈਲੋ ਦੋਸਤੋ, ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ। ਦੋਸਤੋ, ਦੁਆਬਾ ਰੇਡੀ ਦੀ ਸਾਰੀ ਟੀਮ ਅਤੇ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਦੋਸਤੋ, ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਰਦਾਰ ਚੰਦ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਗੀਤ ਹਾਏ ਛੱਡ ਕੇ ਪੰਜਾਬ ਅਸੀਂ ਬੜੇ ਦੁਖੀ ਹੋਏ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਪਸੰਦ ਕਰੋਗੇ।

0: Papa Radio.
1: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ, ਔਰ ਕਿਵੇਂ ਆਪਾਂ ਉਹਨੂੰ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
2: ਥੈਂਕ ਯੂ ਹਮੀ।
1: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਦੀ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮੱਥਾ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ, ਬੱਚੇ ਨੂੰ ਕਿਵੇਂ ਗਾਈਡ ਕਰਨ?
2: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀਜ਼ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ TV ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਹਾਂ, ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਹੈ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ।
1: ਤੇ
2: ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਹਨਾਂ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਇੱਕ ਸਿਟੀਜ਼ਨ ਬਣ ਸਕਦਾ।
1: ਜੀ ਜੀ ਜੀ, ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਹੈ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਪੜ੍ਹਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
2: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ ਜਾਂ ਇੰਜੀਨੀਅਰ ਬਣਨਾ ਚਾਹੁੰਦਾ ਸੀ ਪਰ ਮੈਂ ਬਣ ਨਹੀਂ ਸਕਿਆ, ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। KG ਤੋਂ ਲੈ ਕੇ, 1st ਤੋਂ ਲੈ ਕੇ, 10th ਤੱਕ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ, ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ। ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ, ਜੇ ਮੈਥ 'ਚ ਚੰਗਾ ਹੈ ਤਾਂ 8th, 9th, 10th 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th, 9th, 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8th ਤੱਕ ਬੱਚੇ ਨੂੰ ਉਸ 8th ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਇਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ,
1: ਮੋਨੀਟਰਿੰਗ
2: ਉਹਦੇ
1: ਤਾਂ ਹੋਏ
2: ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ
1: ਜੀ ਜੀ
2: 8ਵੀਂ 9ਵੀਂ ਤੱਕ,
1: ਬਿਲਕੁਲ
2: ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ
1: ਜੀ
2: ਵਿਲ
1: ਜੀ
2: ਟੇਕ ਟਾਈਮ, ਉਹ ਤੁਸੀਂ ਆਫਟਰ 10 or 12 ਈਅਰਸ ਤੁਸੀਂ ਉਸ ਤੇ ਕਰ ਸਕਦੇ ਹੋ।
1: ਮਤਲਬ ਲਾਲ ਕਿਲਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ,
2: ਬਿਲਕੁਲ
1: ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੇ।
2: ਬਿਲਕੁਲ।
1: ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ ਤੋਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ ਕਿਆ ਬਣਦਾ, ਕੁਛ ਨਹੀਂ। ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋਅ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਤੇ ਟੀਚਰ ਹੈ, ਬੱਚਾ ਹੈ ਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ, ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ। ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ 9ਵੀਂ 10ਵੀਂ 'ਚ, ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
2: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਛ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ ਮਾਇੰਡ ਵੀ ਉਹ ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਆ 8ਵੀਂ 9ਵੀਂ 10ਵੀਂ ਦੀ, ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲਓਗੇ,
1: ਬਿਲਕੁਲ
2: ਹੁਣ ਮਿਹਨਤ ਕਰ ਲਓਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ। ਜੇ ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ ਪੈਣੀ ਹੈ, ਫਿਰ ਪਛਤਾਵਾ ਰਹਿਣਾ। ਅਸੀਂ ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ ਆ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਆ,
1: ਬਿਲਕੁਲ ਸਹੀ।
2: ਫਿਰ ਜਦੋਂ 11ਵੀਂ 'ਚ ਹੁੰਦੇ ਆ, ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਨੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਬੋਰਡ ਕਰ ਲੈਂਦੇ ਹਾਂ, ਮਿਹਨਤ
1: ਐਡ ਹੋ ਗਏ, ਚਲੋ ਕੋਈ ਗੱਲ
2: ਹੋਰ
1: ਨਹੀਂ,
2: ਹੈ ਕੋਈ ਬੱਚਾ ਕਰ ਲੈਂਦਾ, ਮਿਹਨਤ ਕਰ ਲੈਂਦਾ, ਕੋਈ ਡਾਕਟਰ ਬਣ ਜਾਂਦਾ 12ਵੀਂ ਤੋਂ, ਇੰਜੀਨੀਅਰਿੰਗ ਲਾਈਨ 'ਚ ਲੈ ਜਾਂਦਾ, ਕੋਈ ਸਰਵਿਸਿਸ ਵਗੈਰਾ ਕਿਤੇ ਚਲਾ ਜਾਂਦਾ।
1: ਹਾਂਜੀ ਹਾਂਜੀ।
2: ਉਸ ਤੋਂ ਬਾਅਦ ਫਿਰ ਜੇ ਇੱਕ ਵਾਰੀ ਡਾਕਟਰ ਬਣ ਹੀ ਗਿਆ, ਫਿਰ ਤਾਂ ਮਿਹਨਤ ਕਰਨੀ ਪੈਂਦੀ ਹੈ,
1: ਫਿਰ ਤੋਂ ਗੱਡੀ ਲੀਹ ਤੇ ਆ ਗਈ ਹੈ,
2: ਫਿਰ ਤਾਂ ਆ ਗਿਆ। ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕੇ।
1: ਬਿਲਕੁਲ ਸਹੀ ਜੀ। ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ, ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ, ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਲਿਆ ਉਹ ਕਿਵੇਂ ਜ਼ਿੰਦਗੀ 'ਚ ਆਇਆ?
2: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ, ਉਹ ਐਕਚੁਅਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਉਂਦਾ, ਸਾਡੇ ਟਾਈਮ 'ਚ 8ਵੀਂ ਬੋਰਡ ਦੀ ਹੁੰਦੀ ਸੀ, ਕਹਿੰਦੇ ਜੀ ਬੋਰਡ ਦਾ ਪੇਪਰ ਹੈ ਤੇ ਇਹਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ। 8ਵੀਂ 'ਚ ਮਿਹਨਤ ਕੀਤੀ, ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ 8ਵੀਂ ਸੰਭਵ।
1: ठीक
2: नौवीं। अच्छा, एक आदत शुरू तो पवाई की पेपर रीडिंग नहीं, न्यूज़पेपर दूसरी शुरू तो पढ़ते रहो, बुक्स वगैरह जीके दी बुक्स हैगियां या होर कोई कंप्लीट
1: है। अच्छा
2: डिस्कशन दी
1: अच्छा
2: बुक्स हैगियां, ये हमेशा आदत साढ़े घर च सीगी कि मंथली एक मैगजीन साढ़े कोल आंदी सी, पेपर साढ़े कोल तीन लैंग्वेज दे आंदे
1: ये
2: आंदे
1: प्लस
2: सी।
1: पॉइंट्स
2: ये प्लस पॉइंट,
1: बेस्ट।
2: एक ग्रूमिंग दी जिहड़ी मैं गल आ रहा
1: हाँ जी
2: सीगा
1: हाँ जी
2: कि तिने तिने लैंग्वेज दे पेपर साढ़े घर च आंदे सी, हिंदी
1: जी
2: पंजाबी इंग्लिश तिने शुरू तो ही बचपन तो ही पढ़दे सी। ते फिर 9th 10th होया तो बायो च इंटरेस्ट चला गया कि चलो ठीक है बायो पढ़ के देख लेंगे। 10th दे विच जदों क्लियर होया ते आई हैड प्रिपेयर्ड माय माइंड कि बायो लेनी है कि डॉक्टर जेड़ा है बनना है, किसी ने थोपिया नहीं,
1: अच्छा अच्छा
2: सपना
1: ठीक है ठीक है।
2: पेरेंट्स का सीगा बट उदों थोपिया नहीं गया कि तुसी बनना है, उदों तक माइंड
1: आप
2: बन
1: भी
2: गया
1: तुसी सोच
2: बिल्कुल
1: आपना इन्हों अपना सपना बना लिया।
2: बिल्कुल कि बनना हैगा, मेडिकल ले
1: जी
2: ली,
1: जी जी
2: नाल थोड़ा मैथ्स इंटरेस्ट सी, नॉन मेडिकल वैसे ऑप्शनल रख ली
1: और क्या
2: उदों
1: बता, मतलब तुसी ट्रैक छड्डिया कोई नहीं, दोनों भी नाल ही
2: उन्होंने
1: रखे।
2: दिनों जो जेडे मेरे फ्रेंड सीगे वो एनडीए का पेपर देने जा रहे सीगे,
1: हाँ जी
2: मैं
1: हाँ
2: कहा
1: जी
2: कि चलो पता नहीं डॉक्टर बनांगे नहीं बनांगे,
1: ठीक
2: पेपर
1: ठीक हाँ जी
2: दे चुके सी कि एनडीए का पेपर भी देने चले गए।
1: हाँ जी
2: रब दी मेहर से तुम्हें जेडे हैं उदा प्रीलिम्स क्लियर हो गया था, डॉक्टरी का क्लियर हो गया
1: क्या
2: उस
1: बता,
2: वेले। मतलब चीज़ां वही हैं कि जरूरी नहीं कि तुम दोवें एक साथ
1: सही
2: टेकअप
1: ट्रैक पे
2: करो,
1: जा रहे थे तुसी।
2: बट तुसी जड़ा बच्चा उस स्टेज से होंगे 11वीं 12वीं वो सामने ये ऑप्शन होंगे ने बैंकिंग के,
1: जी।
2: जिस किसी को लगता है कि बैंकिंग से जाना है वो कॉमर्स के थ्रू अपनी तैयारी उस तरह की कर सकता है, किसी को लगता है सीए बनना है मैं,
1: सारा
2: किसी को
1: जोड़ा
2: लगता है
1: बिल्कुल
2: इंजीनियरिंग करना है, दैट इज द स्टेज जो 9th 10th तुसी उदे लिए अपना एक प्लेटफॉर्म तैयार करते हो, प्लस वन
1: बिल्कुल
2: दे तुसी टेक ऑफ करते हो, उस तो
1: जी
2: बाद
1: जी
2: भावें तुसी सीए बनो, इंजीनियर बनो, टीचर
1: हाँ जी हाँ
2: बनो,
1: जी
2: अपने डॉक्टर बनो, आर्मी से जाओ, पुलिस से जाओ, वो तुहाडी जिहड़ी है उस वेले तुहाडा डिसीजन लेना जरूरी होंदा। ते दोनों जदों मेरे क्लियर हो गए ते बेटर वॉज कि चलो ठीक सपना उहदे विच जाना सीगा
1: हाँ जी
2: मेडिकल
1: हाँ
2: दे
1: जी
2: विच, ते
1: बिल्कुल
2: मेडिकल सब्जेक्ट ले लिया
1: बिल्कुल
2: पहले
1: बिल्कुल
2: अटैम्प्ट दे विच। और सिविल सर्विसेज इस करके बनया क्योंकि जिवें मैं दस्या सी कि जीके शुरू तो अच्छी सीगी,
1: हाँ जी
2: पेपर रीडिंग बहुत चंगी एक आदत जो बच्चे च पै सकती होवे,
1: हाँ जी
2: और मैं अपना जो सिविल सर्विस का करियर मैं टोटली मैं बिल्कुल नहीं कहूँगा कि मैं आफ्टर ग्रेजुएशन में सिविल सर्विस की तैयारी की थी, वो जरा बेस सेगा थ्रू न्यूज़पेपर रीडिंग मेरा बचपन तो
1: शुरू
2: ही
1: तो बनया
2: तैयार
1: है
2: हो
1: बिल्कुल।
2: चुका सेगा, एंड उस आदत के कारण जरा से सिविल सर्विस शानदार डिसीजन होया कि चलो ट्राई कर सकते हैं क्योंकि बेस
1: जी जी
2: चंगा
1: जी
2: बनया
1: जी
2: होया
1: बिल्कुल
2: सेगा।
1: ठीक है
2: ते किसी बच्चे ने अगर सिविल सर्विस की तैयारी करनी है तो एक बहुत ही बेसिक स्टेप जरा प्रिलिमिनरी स्टेप मैं आखाँगा कि पेपर रीडिंग की आदत जो बाद भी बन जाए, इवन वेन यू आर इन कॉलेज उदों भी बन जाए, तो ये बहुत ही चंगी आदत है।
1: जी
2: तुसी
1: जी
2: आस
1: अपडेटेड
2: पास की अपनी सराउंडिंग्स नाल देश दुनिया की खबरों तो भी तुसी रहिंदे हो
1: रहना
2: अपडेटेड रहिंदे हो, तुसी अपने शहर की खबरों तो भी अपडेटेड रहिंदे हो, तुहाडे
1: जी
2: शहर
1: जी
2: च की
1: बिल्कुल
2: हो रहा है, तुहाडी कंट्री च की हो रहा है, दुनिया च की हो रहा है, एंड सिविल सर्विस से जाओ या ना जाओ बट एक इन्फॉर्म्ड सिटीजन जरा तुसी उदे विच बन सकते हो।
1: बिल्कुल बिल्कुल हाँ जी वो पहली शर्त है, वो तो चाहिए ही चाहिए।
2: बिल्कुल बिल्कुल
1: तुसी उधर सिविल सर्विस दे विच भी एन वधिया शाइनिंग कलर्स दे नाल उधर अपीयर होए ते मुड़ के हुण तुसी बतौर सब डिविजनल मजिस्ट्रेट सेवावां दसूहा दे विच निभा रहे हो, ते इसे करियर तो डा के बहुत दूर तक जाण वाला है। ते ये जिहड़े बच्चे आ साडे भविख आ देश दा, तुसी इक उहनां दे लई रोल मॉडल हो। जदों तुहानूं मिलदे आ बच्चे भी तुहानूं मिलदे होणगे स्कूलां 'च तुसी जाते हो जां कई वारी बच्चे तुहाडे कोल आउंदे ने, किस तरह दा तुहानूं ओवरऑल इक उहनां दा प्रभाव तुहाडे उत्ते पैंदा है कि ये जिहड़ी पीढ़ी आ ये किन्नी क जागरूक आ, किन्ने क बच्चा जिहड़ा है किस लैवल ते खड़ा है। लग जांदा पता कि ये जिहड़े मोस्टली कॉलेज गोइंग बच्चे आ स्कूल गोइंग बच्चे आ इन्हां दा कैलिबर कित्थे क खड़ा है अज दे देखा जावे जो ओवरऑल सिनेरियो जनरल।
2: मैनू नहीं पता, मुझे इस तरह लगता है कि इंडिया के जीन्स कुछ इस तरह की गल है, जेनेटिक मटीरियल अपने देश का इस तरह का है कि बच्चे
1: जी
2: जड़े है इन्ने ज़्यादा टैलेंटेड ने, नवी जी पनीरी आप कहें
1: हाँ
2: नवी
1: जी हाँ जी
2: जनरेशन
1: हाँ
2: जी आ रही है
1: जी हाँ
2: वो
1: जी
2: इन्नी ज़्यादा टैलेंटेड है, उन्होंने देख के सानू लगता है कि उस उम्र से असी कुछ भी नहीं सके इन्होंने सामने, जो
1: क्या
2: असी
1: बात
2: इफ यू कैन ट्रैवल बैक इन टाइम से उन्होंने कंपेरिजन करिए असी कितने भी स्टैंड नहीं करांगे। बेसिकली अगेन सारी गल घूम फिर के उत्ते आ जाती है कि जे इस इन्हों बच्चों को प्रॉपर असी गाइडेंस दईए, उन्होंने प्रॉपर ग्रूम करिए, ये बच्चे कुछ भी कर सकते हैं,
1: जी।
2: अपना भारत देश सब तो दुनिया का नंबर वन देश बन सकता है जे बच्चे अपने टैलेंट का सही तरह यूज़ कर लें। मैं
1: बिल्कुल
2: बच्चों को मिलता स्कूलों से भी मिलता कॉलेज से भी मिलता,
1: बड़े
2: हादसे वाली गल है, वो कहेंगे कि जी असी तो ताडे वांग बनना है। कई बच्चे जिहड़े सिविल की तैयारी शुरू करते हैं
1: अच्छा
2: उन्होंने
1: जी
2: दिमाग से भी यही गल हुंदी है, साडे भी दिमाग इनफैक्ट जदों असीं प्रिपेयर करे सी यही गल हुंदी सी कि डीसी बनांगे जी असीं, मतलब
1: ठीक है जी,
2: सिविल
1: बिल्कुल
2: सर्विस
1: बिल्कुल
2: करके डीसी बनाएंगे। हूँ छोटा बच्चा कह रहा है कि मैं डीसी बनना, तो मैं कहा कोई गल नहीं बेटा, तू पढ़ ले, ग्रूम अप कर ले, डिसेंट चाइल्ड बन जा, डीसी
1: हाँ
2: तो आप
1: डीसी ही बन गए बस
2: डिसेंट बन जाएगा। कोई बड़ा बच्चा कोई आंदा कॉलेज का, वो कहता जी असं डीसी बनना, मैं क्या तू बेटा चंगी पढ़ाई कर ले, चंगे अपने सारे सोसाइटी नाल जुड़, डिसेंट सिटीजन बन जा, डीसी आप पे बन
1: ग्रेट
2: जाना। सो बेसिकली डीसी बनना या सिविल सर्विस जाना एक बहुत ही मल्टी प्रोंग चीज़ का एक प्रोंग है। साढ़े को अगे करियर से इन्नी ऑप्शन ने, स्पोर्ट्स पर्सन ओलंपिक्स से तुम कुछ कर लो, असी देखिया 2016 के ओलंपिक के
1: हाँ जी
2: जेडे भी
1: जी
2: मेडलिस्ट है अज वो कितने पहुंच चुके हैं।
1: बिल्कुल बिल्कुल
2: थोड़ी जी
1: बिल्कुल
2: मेहनत करके तुसी अपने देश का नाम किन्ना अगे ले जा सकते हो। तुसी किसी को एक्टिंग का शौक होंगे, कोई बच्चा इस तरह का इनहेरेंट टैलेंट होंगे है, तुसी
1: बिल्कुल
2: एक्टिंग
1: बिल्कुल हाँ
2: लाइन से चले
1: जी
2: जाओ। सिंगिंग का शौक है, अपने अपने ही एरिया से किन्ने सिंगर तुहाड़े थ्रू
1: हाँ
2: ही मैंने पता
1: वाकई
2: लग
1: हाँ
2: गया
1: जी हाँ जी
2: सीगा।
1: बिल्कुल जी
2: तो किसी दे कोई भी टैलेंट हैगा जी वो एक्सप्लोर करे माइंड का, असं बिल्कुल 5 तो 10% आप एक्सप्लोर करते हैं, आप माइंड
1: हाँ
2: होर
1: जी
2: एक्सपेंड करके एक्सप्लोर करिए, तुसी कितने दे कितने पहुंच सकते हो किसी भी लाइन दे विच।
1: बिल्कुल सर, बहुत वधिया लग रहा है गल्लां बातां करके। आपां एक छोटा जिहा ब्रेक लवांगे, ब्रेक तो बाद फिर आपां हाजिर होवांगे। दोस्तों स्टे ट्यून्ड, खुश रहो, चेहरे ते एक मुस्कान बना के रखो ते सुनते रहो प्रोग्राम। आपां हुणे दोबारा तुहाडी सेवा च हाजिर हुंदे हां।
0: जलंधर पठानकोट राष्ट्रीय राजमार्ग पर स्थित दशमेश गर्ल्स कॉलेज चक अल्ला बख्श मुकेरियां जिला होशियारपुर का कैंपस 6 एकड़ जमीन में फैलिया हुआ है, जिस विच बीए, बीसीए, बीकॉम, बीबीए, बीएससी नॉन मेडिकल, बीएससी फैशन डिजाइनिंग, बीए, बीएड इंटरग्रेटेड कोर्स 4 साला, इसके अलावा एमए हिस्ट्री, हिंदी, पंजाबी, म्यूजिक वोकल, पोलिटिकल साइंस, एमकॉम और पीजीडीसी कोर्स चल रहे हैं। विद्यार्थियों के लिए आधुनिक ढंग से तैयार केमिस्ट्री, फिजिक्स, बायोलॉजी, एसी कंप्यूटर लैब्स, ICT, लैंग्वेज, मैथमेटिक्स, सोशियोलॉजी, म्यूजिक दी लैबोरेटरियां मौजूद हैं। मेरिटोरियस अते यूनिवर्सिटी पोजीशन लैन वाले विद्यार्थियों नूं मुफ्त पढ़ाई, वजीफे अते इनाम अते अनाथ विद्यार्थियों लई फीसां विच रियायतां दित्तियां जांदियां हन। विद्यार्थियों के खेडां लई खो खो, वॉलीबॉल, बैडमिंटन, कबड्डी, गतका, एथलैटिक, बॉल बैडमिंटन ग्राउंड उपलब्ध हैं। स्मार्ट क्लासेस दीआं सुविधावां दित्तियां जांदियां हन। लाइब्रेरी विच वख-वख विषयां ते 52 जर्नल उपलब्ध हन। विद्यार्थियां हर साल यूनिवर्सिटी विच वधिया पोजीशनां हासिल कर रहियां ने। जोनल इंटरजोनल यूथ फेस्टिवल विच बेशुमार इनाम हासिल करते हुए कॉलेज ने होशियारपुर जिले विच सिक्ख्या दे खेतर दे नाल नाल सभ्याचारक खेतर विच भी एक नवी पछाण बनाई।
1: हाँ जी दोस्तों, स्वागत है एक बार फिर ब्रेक तो बाद। आपां गल्लां कर रहे हाँ सिक्ख्या ते रुजगार प्रोग्राम तहत बच्चों का बेहतर भविख किवें बने। तो साढ़े नाल स्टूडियो विच मौजूद ने डॉक्टर हिमांशु अग्रवाल जी, IAS जो बतौर SDM दसूआ विच तैनात ने, तो बच्चों के भविख में लैके फिक्रमंद ने, चिंतित ने, तो उन्होंने बहुत वधिया उसारू सीधा दे रहे हैं। और डॉक्टर साहब, आप जिवें पहला गल कर रहे थे कि पेरेंट्स के प्रैशर नाल बच्चा करे कुछ, जां कई बार वह पीयर ग्रुप्स अपने नाल दे दोस्तां नूं देखा देखी कि ताए दी धी चली तो मैं भी क्यों रहां कली, ते अपने दोस्तों ने उधर कोई ज्वाइन कर लिया उधर ही चल जाते हैं। ये कितना दा फैसला बच्चे जिहड़ा प्रभाव पै सकता उन्हां ते?
2: कई बारी इन्हां गल्लां दा चंगा प्रभाव पैंदा हैगा बच्चों दे, कि कई बारी उन्हों कोई गाइडेंस देने वाला नहीं हुंदा, बट एक सपोर्ट सिस्टम तुहानूं जे मिल जाता आइदर थ्रू पीयर ग्रुप और पेरेंट्स और टीचर्स, तो एक चंगे राह नूं तुर पैंदा जे वो पुल ऑफ कर सकता है। बट ये अल्टीमेट डिसीजन जो 11वीं चो होंदा बच्चा 16-17 साल का होंदा, आप टैलेंट की गल कर रहे थे बच्चों की,
1: हाँ जी हाँ जी,
2: अल्टीमेट डिसीजन ये बच्चे का है, उस 16 या 17 साल के बच्चे का है, मुंडे या कुड़ी का है, कि वह उस फील्ड में एक कहने इंसाफ दे पाऊगा
1: हाँ
2: जी
1: हाँ
2: जी
1: जी
2: राह
1: बिल्कुल
2: तुर पाया
1: बिल्कुल,
2: हैगा।
1: बिल्कुल।
2: जे उन्होंने लगता है कि मैं इन्नी मेहनत कर सकता है या मैं इन्होंने इंसाफ दे सकता है, वो बिल्कुल उन्होंने उस लाइन में टो द लाइन जिन्होंने आप कहते हैं
1: हाँ जी हाँ
2: वो
1: जी
2: कर सकता है। जे उन्होंने लग रहा है कि मेरा इंटरेस्ट तो बिल्कुल ही दूसरी तरफ है, तो मैं सिर्फ देखा देखी आ रहा हूँ, उस वेले देखो अकेला डिसीजन लेना, कई कई बच्चे ले भी लेंगे ने,
1: हाँ
2: बट
1: जी हाँ
2: उस
1: जी
2: वेले अगेन जे उन्होंने कोई कोई सीधे राह पा दे जिन्होंने आप कहते हैं कि सीधे राह पाना,
1: हाँ जी हाँ जी हाँ जी
2: पेरेंट टीचर उन्होंने कह दे कि भाई दिस इज योर कैलिबर
1: ओके
2: कैलिबर तुम ये कर सकते हो, ये तुहाडे तो नहीं हो सकता। जो उस
1: जी
2: वेले उन्होंने क्लीयर क्लैरिटी ऑफ माइंड हो जाए तो वह काफ़ी जरा आने वाले जो साल है इनफैक्ट आने वाला पूरा करियर वह जो बन सकता है या बिगड़ सकता है।
1: बिल्कुल
2: ये
1: बिल्कुल
2: अगेन स्कूल सा एक सिस्टम जो टीचिंग का सिस्टम है
1: हाँ
2: वह
1: जी
2: इन्ना
1: हाँ
2: स्ट्रोंग होना चाहिए, ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਆਪਣੇ ਜਿਹੜੇ ਵਿਦਿਆਰਥੀ ਹੈਗੇ ਉਹਨਾਂ, ਜਿਵੇਂ ਆਪਦਾ ਬੱਚਾ ਹੋਵੇ
1: ਹਾਂਜੀ, ਬਸ
2: ਉਹ
1: ਉਹਦਾ ਹੀ
2: ਸਮਝ ਕੇ ਜੇ
1: ਸੀਗਾ
2: ਉਹ
1: ਹਾਂਜੀ
2: ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ
1: ਬਿਲਕੁਲ
2: ਰਹਿੰਦਾ, ਵਰਦਾਨ ਸਾਬਤ ਹੋ ਸਕਦਾ ਇਹ ਗੱਲ।
1: ਬਿਲਕੁਲ ਬਿਲਕੁਲ ਸਰ, ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ, ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ। ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ-ਸਮੇਂ ਦੇ ਕਲਾਸਾਂ 'ਚ, ਵੱਖਰੀਆਂ-ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਆ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਦੇ ਸਿਸਟਮ, ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ। ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ, ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
2: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ-ਸਮੇਂ ਦੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ ਹੈ।
1: ਉਹਨਾਂ ਦੀ ਟ੍ਰੇਨਿੰਗ
2: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੇ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ ਕਰ ਰਹੇ
1: ਹਾਂ ਨਹੀਂ ਹੈ ਤਾਂ ਵੀ ਉਹ ਹੈਗੇ,
2: ਤਾਂ ਵੀ ਦੇ ਐਗਜ਼ਿਸਟ। ਸੋ ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਛ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ 'ਚੋਂ ਆਈਆਂ ਨੇ ਬਿਨਾਂ ਇਸ ਸਿਸਟਮ ਦੇ।
1: ਉਸ ਤੋਂ ਬਾਅਦ ਹੈਗੀ ਹਸਤੀ ਮਿਟਦੀ ਨਹੀਂ
2: ਮਿਟਦੀ ਨਹੀਂ
1: ਹਮਾਰੀ, ਇਹ ਗੱਲ ਤੇ ਹੈਗੀ ਹੈ ਜੀ।
2: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ।
1: ਜੀ ਜੀ ਜੀ,
2: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
1: ਬਿਲਕੁਲ ਬਿਲਕੁਲ,
2: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ, ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ 'ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ ਬਿਲਕੁਲ ਹੀ, ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਦੁਕਾਨ 'ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ, ਆਪਣੇ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
1: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ, ਜੀ ਹੈ, ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੇ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ,
2: ਬਿਲਕੁਲ,
1: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
2: ਆਪਣੇ ਆਪ ਜੁਟਾ ਲੈਂਦਾ,
1: ਸਾਧਨ ਜੁਟਾ ਲੈਂਦਾ। ਬਿਲਕੁਲ, ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹੜਾ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡ੍ਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਅਤੇ ਉਹ ਕੀਤਾ। ਉਹਦੇ ਲਈ ਚਾਹੇ ਉਹਨਾਂ ਨੇ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ, ਉਹਨਾਂ ਔਰ ਉਹ ਸਕਸੈਸਫੁਲ ਵੀ ਹੋਏ।
2: ਮਨ ਮੇ ਜੋ ਤੁਸੀਂ ਠਾਣ ਲੈਂਦੇ ਹੋ ਨਾ, ਇੱਕ ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
1: ਜੀ ਜੀ ਜੀ,
2: ਲਹਿਰੋਂ ਕੋ ਸ਼ਾਨ ਦੇਖ ਕਰ
1: ਜੀ
2: ਇਹ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ,
1: ਹਾਂ
2: ਹਮ ਜਬ ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
1: ਕਿਆ ਪਤਾ ਕਿਆ ਪਤਾ, ਵਾਹ ਜੀ ਵਾਹ,
2: ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ
1: ਹਾਂ
2: ਮੈਨੇ ਇਹ ਅਚੀਵ ਕਰਨਾ ਹੈ, ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ। ਇੱਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ,
1: ਮਤਲਬ ਜੇ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
2: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
1: ਜੀ ਜੀ ਜੀ,
2: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ, ਮੈਂ ਕਹਿੰਦਾ ਕਿ ਉਹ ਵਰਦਾਨ ਹੁੰਦਾ, ਠੀਕ ਹੈ, ਕਿਉਂਕਿ ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ ਮੈਂ ਇਹ ਫੇਲ ਆਇਆ ਸੀ ਇਸ ਕਾਰਨ ਤੋਂ ਫੇਲ ਹੋਇਆ ਸੀਗਾ, ਕੋਸ਼ੀਅਸ ਹੋ ਜਾਂਦੇ। ਬਿਲਕੁਲ, ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ ਉਹ ਬਹੁਤ ਤੁਹਾਡਾ ਲਾਈਫ
1: ਜ਼ਰੂਰੀ ਹੈ।
2: ਉਹ ਸਟੈਪ ਜੇ ਤੁਹਾਡਾ ਚੰਗਾ ਚਲਾ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਜਦੋਂ ਫੇਲ ਹੋ ਕੇ ਬਹਿ ਜਾਓਗੇ ਕ੍ਰਿਪ ਕਰਨ ਲੱਗ ਜਾਓਗੇ ਕਿ
1: ਹਾਂ
2: ਮੈਂ ਤਾਂ ਫੇਲ ਹੋ ਗਿਆ
1: ਕਰਨ
2: ਜੀ, ਮੈਂ ਹੁਣ ਕੁਛ ਨਹੀਂ ਕਰ ਸਕਦਾ ਲਾਈਫ ਦੇ ਵਿੱਚ, ਮੈਂ ਉਹ ਛੋੜ
1: ਰੱਬ
2: ਦੇ
1: ਨੇ
2: ਸਕਦਾ,
1: ਠੀਕ ਨਹੀਂ ਕੀਤਾ,
2: ਰੱਬ ਨੂੰ ਦੋਸ਼ ਦੇਤਾ, ਗੁਆਂਢੀਆਂ ਨੂੰ ਦੋਸ਼ ਦੇਤਾ, ਇਸ ਤਰ੍ਹਾਂ ਕਰ ਲਿਆ, ਫਿਰ ਉੱਥੇ ਹੀ ਤੁਹਾਡਾ ਜਿਹੜਾ ਸਾਰਾ ਖਰਾਬ ਹੋ ਜਾਣਾ ਫੋਕਸ, ਜੇ ਤੁਸੀਂ ਖੜੇ ਹੋ ਗਏ ਉਸ ਤੋਂ ਬਾਅਦ ਫਿਰ ਤਾਂ ਤੁਹਾਨੂੰ ਵੀ ਰੋਕ ਹੀ ਨਹੀਂ ਸਕਦਾ।
1: ਬਿਲਕੁਲ, ਉਹ ਜ਼ਰੂਰੀ ਹੈ,
2: ਬਿਲਕੁਲ
1: ਗਿਰਤੇ ਹੈ ਸ਼ਾਹ ਸਵਾਰੀ ਮੈਦਾਨੇ ਜੰਗ ਮੇਂ,
2: ਬਿਲਕੁਲ
1: ਉਹ ਤੁਮ
2: ਬਿਲਕੁਲ
1: ਕਿਆ
2: ਬਿਲਕੁਲ
1: ਗਿਰੇਗੇ। ਐਸਾ ਜ਼ਰੂਰੀ ਹੈ ਕਿ ਬੰਦਾ ਘੱਟੋ ਘੱਟ ਤੁਰੇ ਤਾਂ ਸਹੀ, ਉਹ ਕੋਈ ਹਿੰਮਤ ਦਾ ਰੱਖੇ ਕਿ ਕਲਪਨਾ ਚਾਵਲਾ ਨੇ ਉਹਨੇ ਲਿਖਿਆ ਕਿ ਫੋਲੋ ਯੂਅਰ ਡ੍ਰੀਮਸ, ਆਪਣੀ ਕੰਧ 'ਤੇ ਲਿਖ ਕੇ ਲਾ ਲਿਆ ਅਤੇ ਵਾਕਈ ਉਹਨੇ ਡ੍ਰੀਮ ਫੋਲੋ ਕੀਤਾ ਅਤੇ ਸਟਾਰ ਦੀ ਯਾਤਰਾ ਕੀਤੀ, ਅਤੇ ਇਹ ਜ਼ਰੂਰੀ ਹੈ। ਜਿਹੜਾ ਕੋਚਿੰਗ, ਇੱਕ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਕੋਚਿੰਗ ਦੀ, ਉਹ ਵੀ ਬਹੁਤ ਇੰਪੋਰਟੈਂਟ ਨਹੀਂ ਹੈ ਬੰਦੇ ਨੂੰ, ਮੈਨ ਟੂ ਮੈਨ ਉਹ ਵੇਰੀ ਕਰਦੀ ਹੈ, ਕਿਸੇ ਨੂੰ ਲੋੜ ਹੈ ਕਿਸੇ ਨੂੰ ਨਹੀਂ ਲੋੜ ਹੈ, ਫਿਰ ਵੀ ਜਿਹੜੇ ਕੋਚਿੰਗ ਸੈਂਟਰਸ ਹੈ ਇਹ ਤਾਂ ਮਸ਼ਰੂਮਿੰਗ ਇਹਨਾਂ ਦੀ ਇੰਨੀ ਜ਼ਿਆਦਾ ਹੋ ਰਹੀ ਹੈ, ਇਹਨਾਂ ਦੀ ਕੋਈ ਸਿਗਨੀਫਿਕੈਂਸ ਆਪਾਂ ਨੂੰ ਕੀ ਲੱਗਦੀ ਹੈ?
2: ਕੋਚਿੰਗ ਇੱਕ ਭੇਡ ਚਾਲ ਬਣ ਚੁੱਕੀ ਹੈ ਅੱਜ ਦੇ ਜ਼ਮਾਨੇ ਦੇ ਵਿੱਚ।
1: ਜੀ ਜੀ ਜੀ,
2: ਕੋਚਿੰਗ ਮੈਂ ਕਹਿੰਦਾ ਕਈ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਦੀ ਉਹਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਬਿਨਾਂ ਕੋਚਿੰਗ ਦੇ ਅਸੀਂ ਪੜ੍ਹ ਨਹੀਂ ਸਕਦੇ, ਐਂਡ ਦੇ ਆਰ ਡੂਇੰਗ ਵੰਡਰਸ। ਕੋਟਾ ਹੈ, ਦਿੱਲੀ ਇੱਕ ਹੱਬ ਬਣ ਗਿਆ,
1: ਕੋਚਿੰਗ ਜੰਗਲ ਬਣ ਗਿਆ,
2: ਉਹਦੇ ਉੱਤੇ ਹੱਬ ਬਣ ਗਿਆ, ਤਾਂ ਉੱਥੇ ਜਿਹੜੇ ਬੱਚੇ ਨਿਕਲ ਰਹੇ ਨੇ ਕਾਫੀ ਸਕਸੈਸਫੁਲੀ ਨਿਕਲ ਰਹੇ ਨੇ, ਬਟ ਤੁਸੀਂ ਪਰਸੈਂਟੇਜ ਵੇਖੋ, ਉੱਥੇ ਜੇ ਲੱਖ ਬੱਚੇ ਜਾ ਰਹੇ ਨੇ ਤੇ 100 ਬੱਚਾ ਨਿਕਲਦਾ ਹੈਗਾ।
1: ਓ ਜੀ ਬਿਲਕੁਲ,
2: ਠੀਕ ਹੈ, ਇਹ ਚੀਜ਼ ਨੂੰ ਆਪਾਂ 100 ਦੀ ਅਚੀਵਮੈਂਟ ਨੂੰ ਦੇਖਦੇ ਨੇ ਕਿ 100 ਬੱਚਾ ਕੋਟਾ ਨੇ ਨਿਕਾਲਤਾ ਜਾਂ ਦਿੱਲੀ ਨੇ ਨਿਕਾਲਤਾ ਜਾਂ ਕੋਈ ਪਰਟੀਕੁਲਰ ਸ਼ਹਿਰ ਇਸ ਤਰ੍ਹਾਂ ਦਾ ਜਿਹੜਾ 100 ਬੱਚੇ ਹਰ ਸਾਲ ਨਿਕਾਲਦਾ, ਬਟ ਉੱਥੇ ਪਰਸੈਂਟੇਜ ਵੀ ਦੇਖੀ ਜਾਵੇ ਕਿ ਕਿਹੜੇ ਬੱਚੇ ਨਹੀਂ ਨਿਕਾਲਦੇ ਤੇ ਉਹ ਅੱਗੇ ਕੀ ਕਰਦੇ ਪਏ ਨੇ। ਮੇਰਾ ਕੰਸਰਨ ਨਹੀਂ ਹੈ ਕਿ ਉਹ ਬੱਚੇ ਫੇਲ ਹੋ ਰਹੇ ਨੇ, ਮੇਰਾ ਕੰਸਰਨ ਇਹ ਹੈ ਕਿ ਫੇਲ ਹੋਣ ਤੋਂ ਬਾਅਦ ਉਹਨਾਂ ਦੀ ਉੱਥੇ ਕੋਈ ਕਾਉਂਸਲਿੰਗ

0: ದ್ವಾಪ ರೇಡಿಯೋ.
1: ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 22 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਸਾਡਾ 31ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ। ਪਿਆਰੇ ਸਰੋਤਿਓ, ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੀਵਾਲੀ ਦਾ ਤਿਉਹਾਰ ਮਨਾਇਆ। ਦੀਵਾਲੀ ਦੇ ਤਿਉਹਾਰ ਦੇ ਨਾਲ ਦੀ ਨਾਲ ਤੁਸੀਂ ਜਿਹੜਾ ਆ ਬੰਦੀ ਛੋੜ ਦਿਵਸ ਵੀ ਮਨਾਇਆ। ਇਸ ਤੋਂ ਬਾਅਦ ਤੁਸੀਂ ਵਿਸ਼ਵਕਰਮਾ ਡੇ ਮਨਾਇਆ। ਵਿਸ਼ਵਕਰਮਾ ਡੇ ਦੇ ਨਾਲ ਦੀ ਨਾਲ ਜਿਹੜਾ ਤੁਸੀਂ ਭਾਈ ਦੂਜ ਦਾ ਤਿਉਹਾਰ ਵੀ ਮਨਾਇਆ। ਇਸ ਸਮੇਂ ਦੌਰਾਨ ਹੀ ਜਿਹੜਾ ਆ ਪਿਛਲੇ ਦਿਨਾਂ ਦੇ ਵਿੱਚ ਮੀਂਹ ਪਿਆ, ਮੀਂਹ ਦੇ ਨਾਲ ਜਿਹੜਾ ਪੂਰੇ ਪੰਜਾਬ ਦਾ ਜਿਹੜਾ ਮੌਸਮ ਦਾ ਮਿਜਾਜ ਬਦਲ ਗਿਆ ਏ। ਗਰਮੀ ਦਾ ਮੌਸਮ ਜਿਹੜਾ ਸਮਾਪਤ ਹੋ ਗਏ ਤੇ ਹੁਣ ਜਿਹੜਾ ਸਰਦੀ ਦਾ ਜਿਹੜਾ ਸ਼ੁਰੂ ਮੌਸਮ ਹੋ ਚੁੱਕਾ ਹੈ। ਇਸ ਸਰਦੀ ਦੇ ਮੌਸਮ ਦਾ ਜਿਹੜਾ ਆ ਸਾਡਾ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਕਾਸ਼ ਉਤਸਵ ਮਨਾਉਣਾ ਹੈ ਤੇ ਇਸ ਮੌਕੇ ਦੇ ਉੱਤੇ ਅਸੀਂ ਅੱਜ ਦਾ ਕਵੀ ਦਰਬਾਰ ਸ਼ੁਰੂ ਕਰਨ ਲਈ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮਾਛੀਵਾੜਾ ਖਾਮ ਦੇ ਸ਼ਾਇਰ ਗੁਰਪ੍ਰਸ਼ਾਦ ਸਿੰਘ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ। ਗੁਰਪ੍ਰਸ਼ਾਦ ਸਿੰਘ ਜੀ ਜਿਹੜੇ ਨੇ, ਇਹਨਾਂ ਨੂੰ ਮੰਗਾ ਮਹਿਮਾਨ ਦੇ ਨਾਲ ਨਾਲ ਵੀ ਜਾਣਿਆ ਜਾਂਦਾ ਹੈ, ਜਿਹੜੇ ਕਿ ਅੱਜ ਕੱਲ ਨਵਾਂ ਸ਼ਹਿਰ ਵਿਖੇ ਜਿਹੜੇ ਸਿਹਤ ਵਿਭਾਗ ਦੇ ਵਿੱਚ ਸੇਵਾ ਨਿਭਾ ਰਹੇ ਨੇ। ਨਾਲ ਦੀ ਨਾਲ ਉਹ ਉਹਨਾਂ ਦਾ ਸਾਹਿਤਕ ਸਫ਼ਰ ਵੀ ਹੈ, ਉਹ ਕਵਿਤਾਵਾਂ ਵੀ ਲਿਖਦੇ ਨੇ। ਅੱਜ ਦੀ ਇਸ ਕਾਮਯਾਬਤ ਦੇ ਵਿੱਚ ਉਹ ਗੁਰੂ ਨਾਨਕ ਦੇਵ ਜੀ ਵਾਲੇ ਇੱਕ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਗੁਰਪ੍ਰਸ਼ਾਦ ਸਿੰਘ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਬਹੁਤ ਬਹੁਤ ਨਿੱਘਾ ਸਵਾਗਤ ਜੀ ਆਇਆਂ ਨੂੰ।
2: ਮੈਂ ਗੁਰਪ੍ਰਸ਼ਾਦ ਸਿੰਘ ਉਰਫ ਮੰਗਾ ਮਹਿਮਾਨ, ਪਿੰਡ ਮਾਛੀਵਾੜਾ ਖਾਮ, ਸਤਿਗੁਰੂ ਨਾਨਕ ਜੀ ਨੂੰ ਸਮਰਪਿਤ ਇੱਕ ਨਜ਼ਮ ਆਪ ਜੀ ਅੱਗੇ ਪੇਸ਼ ਕਰ ਰਿਹਾ। ਉਮੀਦ ਕਰਦਾ ਕਿ ਆਪ ਜੀ ਨੂੰ ਇੱਕ ਕਵਿਤਾ ਜ਼ਰੂਰ ਪਸੰਦ ਆਵੇਗੀ। ਦਿਵਸ ਮਨਾਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ, ਦਿਵਸ ਮਨਾਉਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਗੁਰੂਆਂ ਸੰਤਾਂ ਜਾਂ ਭਗਤਾਂ ਨੇ ਜਨਮ ਦਿਵਸ ਕਦ ਸੋਗ ਮਨਾਏ, ਗੁਰੂਆਂ ਸੰਤਾਂ ਜਾਂ ਭਗਤਾਂ ਨੇ ਜਨਮ ਦਿਵਸ ਕਦ ਸੋਗ ਮਨਾਏ। ਰਿਹੋ ਅਡੋਲ ਤੇ ਮੰਨਿਓ ਭਾਣਾ, ਬਾਬਿਆਂ ਨੇ ਸੀ ਪਾਠ ਪੜਾਏ। ਉਹ ਮਨ ਤਾਂ ਬੰਦੇ ਨੂੰ ਭਰਮਾ ਕੇ ਉਲਟੇ ਸਿੱਧੇ ਨਾਚ ਨਚਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਹੱਕ ਹਲਾਲ ਕਿਹਾ ਸੀ ਖਾਣਾ, ਲੋੜਵੰਦਾਂ ਨੂੰ ਵੀ ਵੰਡ ਆਉਣਾ। ਨਾਮ ਖੁਦਾ ਦਾ ਭੁੱਲ ਗਏ ਬਾਬਾ, ਵਰਤ ਗਿਆ ਏ ਕਿਹੜਾ ਪਾਣਾ। ਨਾਮ ਖੁਦਾ ਦਾ ਭੁੱਲ ਗਏ ਬਾਬਾ, ਵਰਤ ਗਿਆ ਏ ਕਿਹੜਾ ਪਾਣਾ। ਹੱਕ ਪਰਾਇਆ ਲੁੱਟ ਕੇ ਇੱਥੇ ਸੂਰ ਕੋਈ ਤੇ ਗਾਂ ਕੋਈ ਖਾਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਸਿਰ ਝੁਕਦਾ ਪਰ ਮਨ ਨਹੀਂ ਝੁਕਦਾ, ਸਿਰ ਝੁਕਦਾ ਪਰ ਮਨ ਨਹੀਂ ਝੁਕਦਾ। ਮਤ ਨੀਵੀਂ ਮਨ ਉੱਚੇ ਹੋ ਗਏ, ਝੂਠ ਫਰੇਬ ਕਮਾ ਕੇ ਆਖਣ ਡੁਬਕੀ ਲਾ ਕੇ ਸੁੱਚੇ ਹੋ ਗਏ। ਝੂਠ ਫਰੇਬ ਕਮਾ ਕੇ ਆਖਣ ਡੁਬਕੀ ਲਾ ਕੇ ਸੁੱਚੇ ਹੋ ਗਏ। ਬੁੱਲਾ ਆਖੇ ਜੇ ਇੰਜ ਮਿਲਦਾ ਫਿਰ ਤਾਂ ਰੱਬ ਨੂੰ ਹਰ ਕੋਈ ਪਾਉਂਦਾ, ਬੁੱਲਾ ਆਖੇ ਜੇ ਇੰਜ ਮਿਲਦਾ ਫਿਰ ਤਾਂ ਰੱਬ ਨੂੰ ਹਰ ਕੋਈ ਪਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਸੇਵਾ ਅਤੇ ਪ੍ਰੇਮ ਦਾ ਤੇਰੇ ਘਰ ਵਿੱਚ ਕਰਦਾ ਫਿਰੇ ਦਿਖਾਵਾ, ਸੇਵਾ ਅਤੇ ਪ੍ਰੇਮ ਦਾ ਤੇਰੇ ਘਰ ਵਿੱਚ ਕਰਦਾ ਫਿਰੇ ਦਿਖਾਵਾ। ਪ੍ਰੇਮ ਤੇ ਸੇਵਾ ਵਾਰ ਨਹੀਂ ਕਰਨੀ, ਲਿਖਿਆ ਕਈਆਂ ਨੇ ਬੇਦਾਵਾ। ਵਿੱਚ ਦੁਨੀਆ ਦੇ ਸੇਬ ਕਮਾਉਣਾ, ਬਾਬਾ ਥੱਕਿਆ ਹੋਕੇ ਲਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਬਾਣੀ ਸਾਂਝ ਸਵੇਰੇ ਸੁਣਦੀ, ਧਰਮ ਸਥਾਨ ਬਥੇਰੇ ਹੋ ਗਏ। ਕੰਠ ਹੈ ਸਭ ਕੁਝ ਫਿਰ ਵੀ ਬਾਬਾ ਮਨ ਵਿੱਚ ਘੁੱਪ ਹਨੇਰੇ ਹੋ ਗਏ। ਸੱਤ ਸੰਤੋਖ ਵਿਚਾਰ ਦੇ ਬੂਟੇ ਨੂੰ ਕੋਈ ਬਿਰਲਾ ਪਾਣੀ ਪਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਊਚ ਨੀਚ ਦੇ ਚੱਕਰਾਂ ਦੇ ਵਿੱਚ ਫਸ ਗਿਆ ਬਾਬਾ ਤੇਰਾ ਲਾਣਾ, ਊਚ ਨੀਚ ਦੇ ਚੱਕਰਾਂ ਦੇ ਵਿੱਚ ਫਸ ਗਿਆ ਬਾਬਾ ਤੇਰਾ ਲਾਣਾ, ਦੇਖ ਕੇ ਜਾਤਾਂ ਜੋੜੇ ਰਿਸ਼ਤੇ ਹੋ ਗਿਆ ਤੇਰਾ ਸਿੱਖ ਸਿਆਣਾ, ਤੇਰੇ ਘਰ ਵਿੱਚ ਕਰੇ ਡਰਾਮੇ ਭੇਦ ਭਾਵਨਾ ਮੈਂ ਕੋਈ ਚਾਹੁੰਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਤੇਰੇ ਘਰ ਦੀ ਰਾਜਨੀਤੀਆਂ ਦੀ ਸੂਲੀ ਨੇ ਟੰਗ ਲਏ ਬਾਬਾ, ਤੇਰੇ ਘਰ ਵੀ ਰਾਜਨੀਤੀਆਂ ਦੀ ਸੂਲੀ ਤੇ ਟੰਗ ਲਏ ਬਾਬਾ, ਤੇਰੇ ਤੋਂ ਵੱਧ ਸੱਤਾਧਾਰੀਆਂ ਦਾ ਨੇ ਲੋਕੀ ਮੰਨਦੇ ਦਾਬਾ, ਤੇਰੇ ਘਰ ਵਿੱਚ ਆਪਣੀ ਸੋਭਾ ਹਰ ਕੋਈ ਵੱਡਾ ਆਉਣ ਕਰਾਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਨਸ਼ਿਆਂ ਤੇ ਲੱਚਰ ਗੀਤਾਂ ਨੇ ਐਸੀ ਬਾਬਾ ਅੱਤ ਕਰਾਈ, ਔਰਤ ਲਈ ਕਈ ਪਾਗਲ ਹੋ ਗਏ ਫਿਰਦੇ ਨੇ ਕਈ ਚਿੱਟਾ ਲਾਈ, ਔਰਤ ਲਈ ਕਈ ਪਾਗਲ ਹੋ ਗਏ ਫਿਰਦੇ ਨੇ ਕਈ ਚਿੱਟਾ ਲਾਈ, ਲੱਖਾਂ ਭੇੜੇ ਡੋਬ ਤੇ ਬਾਬਾ ਤਰਸ ਬਾਵਰਾਂ ਨੂੰ ਨਾ ਆਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਖੂਨ ਪਸੀਨਾ ਲੁੱਟ ਕਈਆਂ ਨੇ ਤੇਰੇ ਦਰ ਤੇ ਲੰਗਰ ਲਾਇਆ, ਖੂਨ ਪਸੀਨਾ ਲੁੱਟ ਕਈਆਂ ਨੇ ਤੇਰੇ ਦਰ ਤੇ ਲੰਗਰ ਲਾਇਆ, ਦੇਣ ਚੜਾਵੇ ਦਾਤੇ ਨੂੰ ਕਈ ਕਈਆਂ ਆਪਣਾ ਨਾ ਖੁਦਵਾਇਆ, ਸਿਰਫ ਅਡੰਬਰ ਕਰਦਾ ਮੰਗਾ ਨਾ ਕੋਈ ਤੇਰੀ ਗੱਲ ਅਪਣਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਦਿਵਸ ਮਨਾਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਧੰਨਵਾਦ।
1: ਗੁਰਪ੍ਰਸ਼ਾਦ ਸਿੰਘ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਕਿਰਨਜੀਤ ਕੌਰ ਜੀ ਨੂੰ। ਉਹ ਆਉਣ ਤੇ ਆਪਣੀ ਇੱਕ ਕਵਿਤਾ ਜਿਹੜੀ ਆ ਸਰੋਤਿਆਂ ਨਾਲ ਸਾਂਝੀ ਕਰਨ। ਕਿਰਨਜੀਤ ਜੀ ਦੀ ਜੋ ਕਵਿਤਾ ਹੈ ਉਹ ਪਿੰਡ ਦੀ ਔਰਤ ਦੀ ਸਵੇਰ ਕਿਵੇਂ ਸ਼ੁਰੂ ਹੁੰਦੀ ਹੈ ਉਸ ਨਾਲ ਸੰਬੰਧਿਤ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਪਿੰਡ ਦੀ ਔਰਤ। ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ, ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ, ਆਪਣੇ ਮੁਖ ਚੋਂ ਬਾਣੀ ਗਾਉਂਦੀ ਹੈ ਉਹ, ਫਿਰ ਕਿਤੇ ਚਾਹ ਬਣਾਉਂਦੀ ਹੈ ਉਹ, ਚੜ੍ਹੇ ਸੂਰਜ ਤੋਂ ਰੋਟੀ ਕਿਧਰੇ ਲਾਉਂਦੀ ਹੈ ਉਹ, ਦੁਪਹਿਰ ਤੋਂ ਪਹਿਲਾਂ ਵਿਹਲੀ ਹੋ ਕੇ ਗੱਲਾਂ ਫਿਰ ਸੁਣਾਉਂਦੀ ਹੈ ਉਹ, ਪੈਸੇ ਦੇ ਲੈਣ ਦੇਣ ਤੋਂ ਟਾਲਾ ਹੀ ਚਾਹੁੰਦੀ ਹੈ ਉਹ, ਸ਼ਾਮ ਪੈਣ ਤੇ ਉਹੀ ਕੰਮ ਮੁੜ ਦੁਹਰਾਉਂਦੀ ਹੈ ਉਹ, ਕਿਸੇ ਨਾ ਗੱਲ ਦਾ ਉਹਲਾ ਰੱਖਦੀ ਲੜਦੀ ਤਾਂ ਸਭ ਸੁਣਾਉਂਦੀ ਹੈ ਉਹ ਜਦ ਵੀ ਉਹ ਗੁਰੂ ਦੁਆਰੇ ਮੱਥਾ ਟੇਕੇ ਸਭ ਦਾ ਭਲਾ ਚਾਹੁੰਦੀ ਹੈ ਉਹ, ਕਿਰਨ ਇਹਨਾਂ ਸ਼ਹਿਰੀ ਬੁੜੀਆਂ ਨਾਲੋਂ ਕਿੰਨਾ ਸਾਦਾ ਜੀਵਨ ਜਿਉਂਦੀ ਹੈ ਉਹ ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ।
1: ਮਨਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਤੋਂ ਹਰਦੀਪ ਸਿੰਘ ਦੀਪ ਜੀ ਨੂੰ। ਹਰਦੀਪ ਸਿੰਘ ਦੀਪ ਜੀ ਇਸ ਵਾਰ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਨੇ ਜਿਹੜਾ ਕਿ ਬਾਬਾ ਵਿਸ਼ਵਕਰਮਾ ਜੀ ਨੂੰ ਸਮਰਪਿਤ ਹੈ। ਹਰਦੀਪ ਦੀਪ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਪਿਆਰੇ ਦੋਸਤੋ, ਮੈਂ ਧੰਨਵਾਦੀ ਹਾਂ ਦੁਆਬਾ ਰੇਡੀਓ ਦੇ ਰਹਿਨੁਮਾ ਬਹੁਤ ਹੀ ਸਤਿਕਾਰਯੋਗ ਹਰਬੰਸ ਸਿਓ ਜੀ ਦਾ, ਜਿਨ੍ਹਾਂ ਨੇ ਅੱਜ ਦੇ ਮਹਾਨ ਕਵੀ ਦਰਬਾਰ 'ਚ ਤੁਹਾਡੇ ਰੂਬਰੂ ਹੋਣ ਦਾ ਮਾਣ ਬਖਸ਼ਿਆ। ਲੋਪੇਸ਼ ਹੈ ਕਿਰਤੀਆਂ, ਮਿਹਨਤ ਕਸ਼ਾਂ ਅਤੇ ਕਮੀਆਂ ਦੇ ਮਹਾਨ ਰਹਿਬਰ ਬਾਬਾ ਵਿਸ਼ਵਕਰਮਾ ਜੀ ਦਾ ਅਸੀਂ ਪਿਛਲੇ ਦਿਨੀ ਜਨਮ ਦਿਵਸ ਮਨਾਇਆ। ਸੋ ਮੇਰੀ ਰਚਨਾ ਦਾ ਸਿਰਲੇਖ ਹੈ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਦੁਨੀਆਂ ਦਾ ਕੀ ਹਾਲ ਹੋਣਾ ਸੀ। ਇਸ ਹਾਉ ਭਾਵ ਨੂੰ ਦਰਸਾਉਂਦੀ ਰਚਨਾ ਪੇਸ਼ ਕਰ ਰਿਹਾ ਹਾਂ। ਸੋ ਲਓ ਜੀ, ਪੇਸ਼ ਹੈ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਸੰਸਾਰ 'ਤੇ ਸਾਡਾ ਬੇੜਾ ਪਾਰ ਨਾ ਹੁੰਦਾ, ਨਾ ਕੋਈ ਅੰਬਰਾਂ 'ਤੇ ਹਵਾ ਚੁੱਟਦਾ, ਨਾ ਕੋਈ ਅੰਬਰਾਂ 'ਤੇ ਹਵਾ ਚੁੱਟਦਾ, ਸਮੁੰਦਰੋਂ ਕੋਈ ਵੀ ਪਾਰ ਨਾ ਹੁੰਦਾ, ਕਈਆਂ ਤਸਲੇ ਕਰਨੀ ਤੇਸੀ ਨਹੀਂ ਸੀ ਹੋਣੀ, ਮਹਿਲ ਮੁਨਾਰੇ ਕੁੱਲੀ 'ਤੇ ਕਾਰਬਾਰ ਨਾ ਹੁੰਦਾ, ਟੋਏ ਟਿੱਬਿਆਂ ਵਾਂਗ ਜੀਵਨ ਹੁੰਦਾ, ਧਰਤੀ ਦਾ ਤਲ ਇਕਸਾਰ ਨਾ ਹੁੰਦਾ, ਚਾਰੇ ਪਾਸੇ ਵੈਰਾਨਗੀ ਹੁੰਦੀ, ਜੇ ਕੋਈ ਔਜ਼ਾਰ ਨਾ ਹੁੰਦਾ, ਜਾਨਵਰਾਂ ਅਤੇ ਡੰਗਰਾਂ ਵਾਂਗੂ ਨੰਗੇ ਫਿਰਦੇ, ਦੁਕਾਨਾਂ ਅਤੇ ਬਾਜ਼ਾਰ ਨਾ ਹੁੰਦਾ, ਨਾ ਤੱਕੜੀ ਨਾ ਵੱਟੇ ਹੁੰਦੇ, ਨਾ ਤੋਲਣ ਦੇ ਲਈ ਕੋਈ ਭਾਰ ਨਾ ਹੁੰਦਾ, ਚੰਡੀਗੜ੍ਹ ਕਦੇ ਨਾ ਸੋਹਣਾ ਲੱਗਦਾ, ਇੱਥੇ ਕੋਈ ਸ਼ਿੰਗਾਰ ਨਾ ਹੁੰਦਾ, ਵਿਹਲਾ ਮਨ ਸ਼ੈਤਾਨ ਹੋਣਾ ਸੀ, ਇੱਥੇ ਕੋਈ ਰੁਜ਼ਗਾਰ ਨਾ ਹੁੰਦਾ, ਜੇ ਜਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ, ਜੇ ਬਾਬਾ ਜੀ ਦਾ ਅਵਤਾਰ ਨਾ ਹੁੰਦਾ। ਅਗਲਾ ਬੰਦ ਹੈ ਜੀ, EVM ਦੀ ਮਸ਼ੀਨ ਨਾ ਬਣਦੀ, ਕਦੇ ਮੋਦੀ ਦਾ ਰਾਜ ਨਾ ਹੁੰਦਾ, ਮਿਊਜ਼ਿਕ ਗੂੰਗਿਆ ਵਾਂਗੂ ਹੋਣਾ ਸੀ, ਜੇ ਜ਼ਿੰਦਗੀ ਦਾ ਸਾਜ਼ ਨਾ ਹੁੰਦਾ, ਨਾ ਕਾਗਜ਼ 'ਤੇ ਮੋਹਰਾਂ ਲੱਗਦੀਆਂ, ਲੋਕ ਰਾਜ ਦੀ ਸਰਕਾਰ ਨਾ ਹੁੰਦੀ, ਨਾ ਕੱਦੂ ਦੀ ਤੁੰਬੀ ਬਣਦੀ, ਜੇ ਟੁਨਕ ਦੀ ਤਾਰ ਨਾ ਹੁੰਦੀ, ਬਾਬੇ ਨਾਨਕ ਵਾਂਗੂ ਪੈਦਲ ਤੁਰਨਾ ਸੀ, ਬਾਬੇ ਨਾਨਕ ਵਾਂਗੂ ਪੈਦਲ ਤੁਰਨਾ ਪੈਂਦਾ ਸੀ, ਲੀਡਰਾਂ ਕੋਲ ਵੀ ਕਾਰ ਨਾ ਹੁੰਦੀ, ਅੱਗੇ ਪਿੱਛੇ ਦੌੜ ਨਾ ਹੁੰਦੀ, ਕਿਸੇ ਦੀ ਜਿੱਤ 'ਤੇ ਹਾਰ ਨਾ ਹੁੰਦੀ, ਮਿਹਨਤੀ ਨਹੀਂ ਸਭ ਵਿਹਲੜ ਹੁੰਦੇ, ਜੇ ਗਿਣਤੀ 1, 2 ਜਾਂ 4 ਨਾ ਹੁੰਦੀ, ਨਾ TV ਨਾ ਫੋਟੋ ਹੁੰਦੀ, ਰੇਡੀਓ ਦੀ ਖਬਰਸਾਰ ਨਾ ਹੁੰਦੀ, ਕਿਸੇ ਦੀ ਕੋਈ ਸਾਰ ਕੀ ਲੈਂਦਾ, ਇੱਥੇ ਕੋਈ ਅਖਬਾਰ ਨਾ ਹੁੰਦੀ, ਲੋਕਾਂ ਵਿੱਚ ਮੋਹ ਮੁਹੱਬਤ ਰਿਸ਼ਤਿਆਂ ਦੇ ਵਿੱਚ ਪਿਆਰ ਨਾ ਹੁੰਦਾ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ। ਅਗਲਾ ਬੰਦ ਹੈ ਜੀ, ਇਹ ਦੁਨੀਆਂ ਸਭ ਜੰਗਲ ਹੁੰਦੀ, ਰੁੱਖੀ ਹੁੰਦੀ, ਭੁੱਖੀ ਹੁੰਦੀ, ਇੱਥੇ ਕਰਨ ਲਈ ਰਿਜ਼ਕ ਅਤੇ ਕਾਰੋਬਾਰ ਨਾ ਹੁੰਦਾ, ਵੱਖਰੇ ਵੱਖਰੇ ਕੰਮ ਨਾ ਹੁੰਦੇ, ਮਿਸਤਰੀ ਤਰਖਾਣ ਅਤੇ ਲੁਹਾਰ ਨਾ ਹੁੰਦਾ, ਜੇ ਖੇਤੀ ਦੇ ਸੰਦ ਨਾ ਹੁੰਦੇ ਤਾਂ ਦੇਸ਼ ਕੋਲ ਅੰਨ ਭੰਡਾਰ ਨਾ ਹੁੰਦਾ, ਦੁਨੀਆ ਯਾਰਾ ਕਿਹੋ ਜਿਹੀ ਹੁੰਦੀ, ਕਿਸੇ ਦਾ ਬੇੜਾ ਪਾਰ ਨਾ ਹੁੰਦਾ, ਦੁਨੀਆ ਯਾਰਾ ਕਿਹੋ ਜਿਹੀ ਹੁੰਦੀ, ਕਿਸੇ ਦਾ ਬੇੜਾ ਪਾਰ ਨਾ ਹੁੰਦਾ, ਦੀਪ ਕਿਸੇ ਦੇ ਗੀਤ ਕਿਵੇਂ ਲਿਖਦਾ, ਜੇ ਇੱਥੇ ਹਾਰ ਸ਼ਿੰਗਾਰ ਨਾ ਹੁੰਦਾ, ਜੇ ਬਾਬਾ ਜੀ ਤੁਹਾਡੀ ਅੱਖ 'ਚ ਲਿਹਾਜ਼ ਨਾ ਹੁੰਦੀ ਤਾਂ ਚੁੱਪ ਦਾ ਕਦੇ ਲਿਹਾਜ਼ ਨਾ ਹੁੰਦਾ, ਕਾੜੇ ਪੀ ਪੀ ਦੁਨੀਆ ਮਰ ਮੁੱਕ ਜਾਂਦੀ, ਕਿਸੇ ਦਾ ਦੀਪ ਕੋਈ ਇਲਾਜ ਨਾ ਹੁੰਦਾ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਸੰਸਾਰ 'ਤੇ ਕਿਸੇ ਦਾ ਬੇੜਾ ਪਾਰ ਨਾ ਹੁੰਦਾ। ਇੱਕ ਵਾਰੀ ਫੇਰ ਸਾਡੇ ਬਹੁਤ ਹੀ ਸਤਿਕਾਰਯੋਗ ਹਿਊਂ ਜੀ ਦਾ ਔਰ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ। ਮਿਹਰਬਾਨੀ ਸਰ।
1: ਦੀਪ ਸਿੰਘ ਦੀਪ ਹੁਣਾਂ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਲੰਧਰ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਨੂੰ। ਮਨਜੀਤ ਕੌਰ ਜਲੰਧਰੀ ਜੀ ਇਸ ਵਾਰ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ, ਜਿਵੇਂ ਤੂੰ ਨਚਾਉਂਦਾ ਸਾਈਆਂ ਮੈਂ ਨੱਚੀ ਜਾਂਦੀ ਹਾਂ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
5: ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ। ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਬਾਣੀ ਵਾਲੇ ਸ਼ਬਦ ਨੂੰ ਰੱਟੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਾਜੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੇਰੇ ਬਾਜੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆਂ। ਹਰ ਵੇਲੇ ਰਹਿੰਦੀ ਮੈਨੂੰ ਤਾਂਗ ਤੇਰੇ ਪਿਆਰ ਦੀ, ਹਰ ਵੇਲੇ ਰਹਿੰਦੀ ਮੈਨੂੰ ਤਾਂਗ ਤੇਰੇ ਪਿਆਰ ਦੀ, ਮੀਰਾਂ ਵਾਂਗੂ ਝੱਲੀ ਹੋ ਕੇ ਬਾਜਾਂ ਫਿਰਾਂ ਮਾਰਦੀ, ਮੀਰਾਂ ਵਾਂਗੂ ਝੱਲੀ ਹੋ ਕੇ ਬਾਜਾਂ ਫਿਰਾਂ ਮਾਰਦੀ, ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆਂ। ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ, ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ, ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ, ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ, ਮਨਜੀਤ ਸਾਰਿਆਂ ਦੀ ਸੁਣ ਚੁੱਪ ਵੱਟੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆ, ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਬਹੁਤ ਬਹੁਤ ਧੰਨਵਾਦ ਜੀ।
1: ਮਨਜੀਤ ਕੌਰ ਜਲੰਧਰੀ ਤੋਂ ਬਾਅਦ ਹੁਣ ਮੈਂ ਦੁਬਈ ਵਾਸਤੇ ਸਾਡੇ ਸ਼ਾਇਰ ਸੁਖਰਾਜ ਸਿਕੰਦਰ ਨੂੰ ਗੁਜ਼ਾਰਿਸ਼ ਕਰਦਾ, ਉਹ ਆਏ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਸੁਖਰਾਜ ਸਿਕੰਦਰ ਜੀ ਇਸ ਵਾਰ ਆਪਣੀ ਰਚਨਾ ਜੋ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਸਾਰੀ ਰਾਤ ਦੀਵਾ ਬਲਦਾ।
6: ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਅਦਬ ਦੋਸਤੋ, ਮੈਂ ਤੁਹਾਡਾ ਆਪਣਾ ਸੁਖਰਾਜ ਸਿਕੰਦਰ, ਮੈਂ ਦੁਆਬਾ ਰੇਡੀਓ ਤੇ ਹਰਬੰਸੀ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ ਜੀ। ਮੇਰੀ ਅੱਜ ਦੀ ਰਚਨਾ ਸਾਰੀ ਰਾਤ ਦੀਵਾ ਬਲਦਾ, ਰੋਸ਼ਨੀ ਪਿਆਸੀ ਮਾਹੀ ਭਰ ਦਿਸ ਗਿਆ, ਚਿਹਰੇ 'ਤੇ ਉਦਾਸੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਮਾਹੀ ਦਾ ਵਿਛੋੜਾ ਨਮਾਣੀ ਜਿੰਦੜੀ ਨੂੰ ਝੋੜਾ, ਮਾਹੀ ਦਾ ਵਿਛੋੜਾ ਨਮਾਣੀ ਜਿੰਦੜੀ ਨੂੰ ਝੋੜਾ, ਹੱਡੀਆਂ ਨੂੰ ਖੋਰਾ ਸਵਾਹ ਹੋਇਆ ਰੰਗ ਗੋਰਾ, ਮਾਸ ਦੇ ਤੁੰਬੇ ਬਣ ਗਏ रोज डिगदा थोड़ा थोड़ा हंजू किरदे सार बनदे पताल दे निवासी सारी रात दीवा बलदा रोशनी प्यासी। हिजरे दा घेरा हिजरे दा घेरा कुरूप होया चेहरा तारियां दी तकदीर सुन्ना तक दे वेड़ा पूर्णमासी आई दिल ने हूक सुनाई चकोर दी चंद बिना हुंदी नहीं खलासी सारी रात दीवा बलदा रोशनी प्यासी। इश्क दियां गागरां इश्क दियां गागरां नको नक भरियां करवा चौथ ते संपूर्ण इबादतां करियां हुण फिर उही उलारा औखियां घड़ियां दिवाली तो बाद लोहड़ी चाहे विसाखी सारी रात दीवा बलदा रोशनी प्यासी। परदेसियां दे गेड़े परदेसियां दे गेड़े त्योहारां नाल जुड़दे सिकंदर जे अनेकां चिरां पिछों मुड़दे एक काहदी कमाई चावां नूं अग लाई साडा की दोष सुरमेदानी ने गल आखी सारी रात दीवा बलदा रोशनी प्यासी। माई परदेस गया चेहरे ते उदासी सारी रात दीवा बलदा। ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਜਿਉਂਦੇ ਵਸਦੇ ਰਹੋ ਜੀ ਸਾਰੇ।
1: ਰਾਜ ਸਿਕੰਦਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਲਵਿੰਦਰ ਕੌਰ ਸਿੰਘ ਜੀ ਨੂੰ। ਬਲਵਿੰਦਰ ਕੌਰ ਸਿੰਘ ਜੀ ਆਪਣੀ ਰਚਨਾ ਵਿੱਚ ਕਹਿੰਦੇ ਨੇ ਤੂੰ ਕਿੱਥੇ ਗਿਆ ਥਾ ਮੈਂ ਤੈਨੂੰ ਲੱਭਦੀ ਰਹੀ। ਬਲਵਿੰਦਰ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
7: ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰੀ ਅੱਜ ਦੀ ਕਵਿਤਾ ਦਾ ਵਿਸ਼ਾ ਜੀ ਤੂੰ ਕਿੱਥੇ ਹੈ ਤੂੰ ਕਿੱਥੇ ਹੈ ਮੈਂ ਤੈਨੂੰ ਲੱਭਦੀ ਪਈ ਹਾਂ। ਮੈਨੂੰ ਪਤਾ ਤੂੰ ਦੂਰ ਨਹੀਂ ਮੇਰੇ ਨਾਲ ਹੀ ਹੈ ਮੇਰੇ ਵਿੱਚ ਹੀ ਮੌਜੂਦ ਹੈ ਤੂੰ ਫਿਰ ਵੀ ਮੈਂ ਤੈਨੂੰ ਲੱਭਦੀ ਪਈ ਹਾਂ। ਤੂੰ ਦਿਸਦਾ ਨਹੀਂ ਪਰ ਕੀਤਾ ਮਹਿਸੂਸ ਤੂੰ ਜਾਣਾ ਆਉਂਦੇ ਜਾਂਦੇ ਸਾਹਾਂ ਦੇ ਨਾਲ ਆਪਣਾ ਅਹਿਸਾਸ ਕਰਾਉਂਦਾ ਤੇਰੇ ਨਾਲ ਹੀ ਮੇਰੀ ਹਸਤੀ ਹੈ ਬਿਨ ਤੇਰੇ ਮਿੱਟੀ ਦੀ ਢੇਰੀ ਹਾਂ। ਪਤਾ ਮੈਨੂੰ ਤੇਰੇ ਬਾਰੇ ਹਰ ਕਣ ਦੇ ਵਿੱਚ ਸਮਾਇਆ ਏ ਹਰ ਜੀਵ ਦਾ ਤੂੰ ਹਮਸਾਇਆ ਏ ਕੁਝ ਵੀ ਤੇਥੋਂ ਦੂਰ ਨਹੀਂ ਪਰ ਤੇਰੀ ਮਰਜ਼ੀ ਤੋਂ ਬਿਨਾਂ ਹੁੰਦਾ ਤੇਰਾ ਦਰਸ਼ ਹਜ਼ੂਰ ਨਹੀਂ। ਸਭ ਜਾਣ ਕੇ ਵੀ ਅਣਜਾਣ ਹਮੈਂ ਲੱਗਦਾ ਬੜੀ ਨਾਦਾਨ ਹਮੈਂ ਲੱਭਦੀ ਹਾਂ ਤੈਨੂੰ ਦਰ ਦਰ ਤੇ ਮੈਂ ਨਾ ਦੇਖਿਆ ਅੰਦਰ ਵੜ ਕੇ ਮੈਂ ਤੈਨੂੰ ਬਾਹਰੋਂ ਵਾਜਾਂ ਮਾਰਦੀ ਹਾਂ ਵਾਂਗ ਮਿਰਗ ਕਸਤੂਰੀ ਭਾਲਦੀ ਹਾਂ ਤੈਨੂੰ ਲੱਭਣਾ ਮੇਰੇ ਵੱਸ ਨਹੀਂ ਤੈਨੂੰ ਵੇਖਣ ਵਾਲੀ ਅੱਖ ਨਹੀਂ ਤੂੰ ਚਾਹੇ ਤਾਂ ਨਜ਼ਰ ਬਖਸ਼ ਦੇਵੇਂ ਮੈਂ ਪਾਵਾਂ ਰੱਜ ਦੀਦਾਰ ਤੇਰਾ ਜਨਮਾਂ ਦੀ ਪਿਆਸੀ ਤੱਤੜੀ ਨੂੰ ਮਿਲ ਜਾਵੇ ਗੂੜਾ ਪਿਆਰ ਤੇਰਾ ਥਿੰਦ ਲੋਚੇ ਘੜੀ ਸੁਲੱਖਣੀ ਨੂੰ ਜਦ ਤੂੰ ਰਾਹ ਘਰ ਦਾ ਦਿਖਲਾ ਜਾਵੇਂ ਮੇਰੀ ਖੋਜ ਨੂੰ ਪੈ ਜੇ ਬੂਰ ਕਦੇ ਤੇ ਖੁਦ ਚੋਂ ਖੁਦਾ ਨਜ਼ਰ ਆਵੇ ਜ਼ਰੇ ਜ਼ਰੇ ਤੇਰੀ ਝਲਕ ਪਵੇ ਤੂੰ ਐਸੀ ਮਿਹਰ ਨਜ਼ਰ ਪਾਵੇਂ ਤੂੰ ਐਸੀ ਮਿਹਰ ਨਜ਼ਰ ਪਾਵੇਂ। ਧੰਨਵਾਦ ਜੀ।
1: ਮਹਿੰਦਰ ਕੌਰ ਸਿੰਘ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਮਹਿੰਦਰ ਸਿੰਘ ਮਾਨ ਜੀ ਨੂੰ। ਮਹਿੰਦਰ ਸਿੰਘ ਮਾਨ ਜੀ ਜਿਨ੍ਹਾਂ ਦੀਆਂ ਲਿਖੀਆਂ ਕਈ ਕਿਤਾਬਾਂ ਸਾਡੇ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ ਉਹ ਆਪਣੀ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਮਹਿੰਦਰ ਸਿੰਘ ਮਾਨ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੁਆਬਾ ਰੇਡੀ ਦੇ ਮੰਚੋਂ ਪਰ।
8: ਅੱਜ ਦੇ ਕਵੀ ਦਰਬਾਰ ਵਿੱਚ ਮੈਂ ਆਪਣੀ ਇੱਕ ਗਜ਼ਲ ਲੈ ਕੇ ਹਾਜ਼ਰ ਹੋਇਆ ਹਾਂ। ਗਜ਼ਲ ਦਾ ਮਤਲਬ ਹੈ ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ ਹੁਣ ਉਜੜੇ ਗੁਲਸ਼ਨ ਵਿੱਚ ਉਸਦਾ ਆਉਣਾ ਠੀਕ ਨਹੀਂ। ਕੋਈ ਵੇਲਾ ਸੀ ਜਦ ਚਾਹੁੰਦੇ ਸਾਂ ਉਸ ਨੂੰ ਮਿਲਣਾ ਕੋਈ ਵੇਲਾ ਸੀ ਜਦ ਚਾਹੁੰਦੇ ਸਾਂ ਉਸ ਨੂੰ ਮਿਲਣਾ ਪਰ ਇਸ ਉਮਰ 'ਚ ਸਾਨੂੰ ਉਸਦੀ ਕੋਈ ਉਡੀਕ ਨਹੀਂ। ਦਿਲ ਤਾਂ ਕਰਦਾ ਹੈ ਮਨਾਈਏ ਆਪਣਾ ਜਨਮ ਦਿਹਾੜਾ ਦਿਲ ਤਾਂ ਕਰਦਾ ਹੈ ਮਨਾਈਏ ਆਪਣਾ ਜਨਮ ਦਿਹਾੜਾ ਪਰ ਸਾਨੂੰ ਲੱਭਦੀ ਹੀ ਆਪਣੀ ਜਨਮ ਤਰੀਕ ਨਹੀਂ। ਪਰ ਸਾਨੂੰ ਲੱਭਦੀ ਹੀ ਆਪਣੀ ਜਨਮ ਤਰੀਕ ਨਹੀਂ। ਮਨ ਦੇ ਪਿੱਛੇ ਲੱਗ ਕੇ ਤੁਰਨਾ ਹੁੰਦਾ ਠੀਕ ਸਦਾ, ਮਨ ਦੇ ਪਿੱਛੇ ਲੱਗ ਕੇ ਤੁਰਨਾ ਹੁੰਦਾ ਠੀਕ ਸਦਾ, ਮਨ ਨਾਲੋਂ ਹੋਰ ਕੋਈ ਬੰਦੇ ਦੇ ਨਜ਼ਦੀਕ ਨਹੀਂ। ਉਸ ਨੂੰ ਲੁੱਟ ਪੁੱਟ ਕੇ ਦੇਣਾ ਸੀ ਮਾਰ ਦਰਿੰਦੇ ਨੇ, ਉਸ ਨੂੰ ਲੁੱਟ ਪੁੱਟ ਕੇ ਦੇਣਾ ਸੀ ਮਾਰ ਦਰਿੰਦੇ ਨੇ, ਜੇਕਰ ਉਸਨੇ ਸਮੇਂ ਸਿਰ ਮਾਰੀ ਹੁੰਦੀ ਚੀਕ ਨਹੀਂ। ਅੱਜ ਕੱਲ੍ਹ ਉਹ ਵੀ ਡਿਗਰੀ ਲੈ ਕੇ ਫਿਰਦੇ ਨੇ ਯਾਰੋ, ਅੱਜ ਕੱਲ੍ਹ ਉਹ ਵੀ ਡਿਗਰੀ ਲੈ ਕੇ ਫਿਰਦੇ ਨੇ ਯਾਰੋ, ਜਿਨ੍ਹਾਂ ਕਾਪੀ 'ਤੇ ਕਦੇ ਮਾਰੀ ਹੁੰਦੀ ਲੀਕ ਨਹੀਂ। ਗਜ਼ਲ ਦਾ ਮਕਤਾ ਪੇਸ਼ ਹੈ। ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਗਏ ਨੇ ਲੋਕੀ, ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਗਏ ਨੇ ਲੋਕੀ, ਇਸ ਪਿੰਡ ਦੇ ਵਿੱਚ ਮਾਨਾ ਤੇਰਾ ਰਹਿਣਾ ਠੀਕ ਨਹੀਂ। ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ, ਹੁਣ ਉਜੜੇ ਗੁਲਸ਼ਨ ਵਿੱਚ ਉਸਦਾ ਆਉਣਾ ਠੀਕ ਨਹੀਂ। ਧੰਨਵਾਦ ਜੀ।
1: ਇੰਦਰ ਸਿੰਘ ਮਾਨ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਕਮਲਾ ਸ਼ਰਮਾ ਜੀ ਨੂੰ। ਕਮਲਾ ਸ਼ਰਮਾ ਜੀ ਲਿਖਦੇ ਨੇ, ਲਫ਼ਜ਼ਾਂ ਦੀ ਮਹਿਫਲ ਕਿਵੇਂ ਲਿਖਾਂ ਮੈਂ ਲਫ਼ਜ਼ਾਂ ਦੀ ਮਹਿਫਲ। ਕਮਲਾ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
9: ਮੈਂ ਦੁਆਬਾ ਰੇਡੀਓ ਦੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਆਪਣੇ ਮਨ ਦੇ ਭਾਵ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ। ਮੇਰੀ ਅੱਜ ਦੀ ਰਚਨਾ ਹੈ ਕਿਵੇਂ ਲਿਖਾਂ। ਲਫ਼ਜ਼ਾਂ ਦੀ ਮਹਿਫਿਲ ਸਜਾਉਣਾ ਚਾਹੁੰਦੀ ਹਾਂ, ਕੜਵੇ ਸੱਚ ਨੂੰ ਅੱਗੇ ਲਿਆਉਣਾ ਚਾਹੁੰਦੀ ਹਾਂ। ਸਮਾਜਿਕ ਸਰੋਕਾਰਾਂ ਤੋਂ ਉੱਪਰ ਉੱਠ ਕੇ ਕੋਈ ਨਵੀਂ ਦੁਨੀਆ ਵਸਾਉਣਾ ਚਾਹੁੰਦੀ ਹਾਂ। ਪਰ ਕਿਵੇਂ ਲਿਖਾਂ ਦਿਲੋਂ ਨਿਕਲੇ ਸ਼ਬਦਾਂ ਦੇ ਬਾਣ ਜੋ ਵੱਜਦੇ ਨੇ ਸਿੱਧੇ ਹਕੂਮਤਾਂ ਤੇ। ਆਮ ਜਨਤਾ ਦੀ ਨਹੀਂ ਸੁਣਵਾਈ ਕੋਈ, ਲਾ ਕੇ ਧਾਰਾ ਕੋਈ ਤੂ ਲੈਂਦੇ ਵਿੱਚ ਕਚਹਿਰੀਆਂ ਦੇ। ਲਿਖ ਲਿਖ ਕੇ ਵਰਕੇ ਫਾੜ ਦਿੰਦੀ ਰੋਗ ਆਪਣੇ ਜਿਸਮ ਨੂੰ ਲਾ ਲੈਂਦੀ। ਰੁੱਸ ਜਾਓ ਮੇਰੀ ਕਲਮ ਦੇ ਅੱਖਰੋ, ਦੇ ਦਿਓ ਇਲਜ਼ਾਮ ਜਿੰਨਾ ਦੇ ਸਕੋ ਮੈਨੂੰ। ਸਹਿ ਲਾਂਗੀ ਕੌੜਾ ਘੁੱਟ ਭਰ ਕੇ। ਹਾਂ ਕਰਦੀ ਹਾਂ ਕਤਲ ਮੈਂ ਰੋਜ਼ ਤੁਹਾਡਾ ਭਰ ਭਰ ਕੇ ਵਰਕੇ ਖਿਲਾਫ ਸਿਆਸਤਾਂ ਦੇ। ਫਿਰ ਫਾੜ ਦਿੰਦੀ ਹਾਂ ਇੱਕ ਇੱਕ ਕਰਕੇ ਵਗਦਾ ਖੂਨ ਦੇਖਦੀ ਹਾਂ ਆਪਣੀ ਅੱਖੀ। ਪਰ ਕੀ ਕਰਾਂ ਕਿਸ ਤਰ੍ਹਾਂ ਰੱਖਾਂ ਆਪਣੀਆਂ ਇਹ ਲਿਖਤਾਂ ਦੀ ਕਹਾਣੀ। ਚੀਖਦੀ ਚਲਾਉਂਦੀ ਨਹੀਂ ਸੁਣਵਾਈ ਕੋਈ। ਰੁੱਸ ਜਾਓ ਮੇਰੀ ਕਲਮ ਦੇ ਅੱਖਰੋ, ਰੁੱਸ ਜਾਓ। ਧੰਨਵਾਦ ਜੀ।
1: ਕਮਲਾ ਸ਼ਰਮਾ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਲੰਧਰ ਜ਼ਿਲ੍ਹੇ ਦੇ ਕਸਬਾ ਆਦਮਪੁਰ ਦੇ ਨੇੜੇ ਵਸਦੇ ਪਿੰਡ ਜੇਠਪੁਰ ਤੋਂ ਗਰਮੇਜ ਜੇਠਪੁਰੀ ਜੀ ਨੂੰ। ਜੇਠਪੁਰੀ ਜੀ ਆਪਣਾ ਗੀਤ ਲੈ ਕੇ ਹਾਜ਼ਰ ਹੋਵੋ ਦੁਆਬਾ ਰੇਡੀਓ ਦੇ ਸਰੋਤੇ ਤੁਹਾਡੀ ਬੇਸਬਰੀ ਨਾਲ ਅਡੀਕ ਕਰ ਰਹੇ ਨੇ ਜੀ। ਆਇਆਂ
10: ਹਰਵਾਸ ਹਿਉਂ ਭਾਜੀ, ਸਤਿ ਸ੍ਰੀ ਅਕਾਲ ਦੁਆਬਾ ਰੇਡੀਓ ਦੇ ਸਰੋਤਿਆਂ ਨੂੰ, ਗਰਮੇਜ ਜੇਠਪੁਰੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਬਹੁਤ ਦਿਨਾਂ ਤੋਂ ਬਾਅਦ ਇੱਕ ਬਹੁਤ ਹੀ ਪੁਰਾਣਾ ਲਿਖਿਆ ਹੋਇਆ ਗੀਤ ਆਪ ਦੀ ਨਜ਼ਰ ਕਰ ਰਿਹਾ ਹਾਂ। ਗੌਰ ਫਰਮਾਣਾ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ, ਤੂੰ ਕੀ ਦਰਦ ਨੂੰ ਜਾਣੇ ਅਸੀਂ ਬਹੁਤਾ ਦਰਦ ਹੰਡਾ ਬੈਠੇ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ, ਤੂੰ ਕੀ ਦਰਦ ਨੂੰ ਜਾਣੇ ਅਸੀਂ ਬਹੁਤਾ ਦਰਦ ਹੰਡਾ ਬੈਠੇ।

0: ਲੱਗੀ ਤਾਂ ਹੰਝੂ ਪੀਤੇ, ਲੱਗੀ ਭੁੱਖ ਤਾਂ ਗਮ ਹੀ ਖਾ ਬੈਠੇ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ, ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਡਾ ਬੈਠੇ। ਜੇਠਪੁਰੀ ਮੈਨੂੰ ਤੇਰੇ ਉੱਤੇ ਹੁਣ ਨਾ ਕੋਈ ਰੋਸ ਦਿਸੇ, ਮੇਰਾ ਇਸ਼ਕ ਤਾਂ ਸੱਚਾ ਸਜਣਾ ਤੇਰੇ ਵਿੱਚ ਕੋਈ ਖੋਟ ਦਿਸੇ, ਮੇਰਾ ਇਸ਼ਕ ਤਾਂ ਸੱਚਾ ਸਜਣਾ ਤੇਰੇ ਵਿੱਚ ਕੋਈ ਖੋਟ ਦਿਸੇ। ਅਸੀਂ ਇਸ਼ਕ ਤੇਰੇ ਨਾਲ ਕਰਕੇ ਤੇਰੀ ਥਾਂ ਤੇ ਰੱਬ ਨੂੰ ਪਾਵੇ ਠੇ, ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਡਾਵੇ ਠੇ। ਜੇਠਪੁਰੀ ਮੈਨੂੰ ਤੇਰੇ ਉੱਤੇ ਹੁਣ ਨਾ ਕੋਈ ਰੋਸ ਦਿਸੇ, ਮੇਰਾ ਇਸ਼ਕ ਤਾਂ ਸੱਚਾ ਸਜਣਾ ਤੇਰੇ ਵਿੱਚ ਕੋਈ ਖੋਟ ਦਿਸੇ। ਅਸੀਂ ਇਸ਼ਕ ਤੇਰੇ ਨਾਲ ਕਰਕੇ ਤੇਰੀ ਥਾਂ ਤੇ ਰੱਬ ਨੂੰ ਪਾ ਬੈਠੇ, ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਡਾ ਬੈਠੇ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ, ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਡਾ ਬੈਠੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਮੇਜ਼ ਜੇਠਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਡਾਕਟਰ ਇੰਦਰਪਾਲ ਕੌਰ ਜੀ। ਇੰਦਰਪਾਲ ਕੌਰ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਰਜਿਸਟਰ ਵਜੋਂ ਰਿਟਾਇਰ ਹੋ ਚੁੱਕੇ ਨੇ ਤੇ ਅੱਜ ਉਹ ਸਾਡੇ ਸਰੋਤਿਆਂ ਲਈ ਆਪਣੀ ਕਵਿਤਾ ਚਾਹਤ ਲੈ ਕੇ ਹਾਜ਼ਰ ਨੇ। ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਸਵਾਗਤ ਹੈ।
2: ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸ੍ਰੀ ਹਰਬੰਸ ਹਿਊਨ ਜੀ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਦੁਆਬਾ ਰੇਡੀਓ ਲਾਈਵ ਪ੍ਰੋਗਰਾਮ ਵਿੱਚ ਆਪਣੀ ਕਵਿਤਾ ਪੇਸ਼ ਕਰਨ ਲਈ ਮੌਕਾ ਪ੍ਰਦਾਨ ਕੀਤਾ ਹੈ। ਉਹਨਾਂ ਖਿਆਲਾਂ ਵਿੱਚ ਗੁੰਮ ਹੋਣ ਦੀ ਜ਼ਰੂਰਤ ਨਹੀਂ ਜੋ ਸੁਪਨੇ ਵਿੱਚ ਅਤੇ ਹਕੀਕਤ ਵਿੱਚ ਵੀ ਤੁਹਾਡੇ ਨਹੀਂ ਹੋ ਸਕਦੇ। ਮੇਰੀ ਕਵਿਤਾ ਹੈ ਚਾਹਤ। ਮੈਂ ਕੁਛ ਕਹਿਣਾ ਚਾਹਿਆ ਪਰ ਕਿਸੇ ਨੇ ਨਾ ਸਮਝਿਆ, ਮੇਰੇ ਬੋਲ ਹਵਾ ਵਿੱਚੋਂ ਦੀ ਹੋ ਕੇ ਮੇਰੇ ਕੋਲ ਹੀ ਵਾਪਸ ਪਰਤ ਆਏ। ਮੇਰੀਆਂ ਅੱਖਾਂ ਨੇ ਕੁਛ ਸਮਝਾਉਣਾ ਚਾਹਿਆ, ਪਰ ਕਿਸੇ ਨੇ ਗੌਰ ਨਾ ਕੀਤੀ, ਮੇਰੀ ਨਜ਼ਰ ਦੂਰ ਤੱਕ ਜਾ ਕੇ ਮੇਰੇ ਕੋਲ ਹੀ ਵਾਪਸ ਪਰਤ ਆਈ। ਮੇਰੇ ਹੋਂਠ ਅਰਜੋਹੀ ਕਰਦੇ ਰਹੇ ਪਰ ਕਿਸੇ ਨੇ ਨਾ ਨਿਹਾਰਿਆ, ਹੋਂਠ ਫਰਕ ਕੇ ਠਹਿਰ ਗਏ, ਮੇਰੀ ਖਾਮੋਸ਼ੀ ਮੇਰੇ ਕੋਲ ਹੀ ਵਾਪਸ ਪਰਤ ਆਈ। ਮੇਰੀ ਕਲਮ ਨੇ ਕੁਛ ਲਿਖਿਆ, ਕੁਛ ਅਣਕਹਿਆ ਛੱਡ ਦਿੱਤਾ, ਕਿਸੇ ਨੂੰ ਸਮਝ ਨਾ ਆਈ, ਮੇਰੀ ਲਿਖਤ ਮੇਰੇ ਤੱਕ ਹੀ ਸੀਮਤ ਹੋ ਕੇ ਰਹਿ ਗਈ। ਕੋਈ ਆਪਣਾ ਲੱਗਿਆ ਦਿਲ ਦੀ ਗੱਲ ਕਹਿਣੀ ਚਾਹੀ, ਪਰ ਉਸ ਕੋਲ ਵਕਤ ਨਹੀਂ ਸੀ ਠਹਿਰਨ ਦਾ, ਦਿਲ ਦੀ ਗੱਲ ਦਿਲ ਵਿੱਚ ਹੀ ਰਹਿ ਗਈ। ਮੈਂ ਖਾਮੋਸ਼ ਹੋ ਗਈ ਤਾਂ ਆਪਣਿਆਂ ਨੇ ਨਿਹੋਰਾ ਮਾਰਿਆ ਇਹ ਕਹਿ ਕੇ ਕਿ ਹੁਣ ਪਹਿਲਾਂ ਵਾਂਗ ਮੈਂ ਉਹਨਾਂ ਵਿੱਚ ਘੁਲ ਮਿਲ ਨਹੀਂ ਰਹੀ। ਮੈਂ ਕੁਛ ਕਹਿਣਾ ਚਾਹਿਆ ਪਰ ਕਿਸੇ ਨੇ ਨਾ ਸਮਝਿਆ, ਮੇਰੇ ਬੋਲ ਹਵਾ ਵਿੱਚੋਂ ਦੀ ਹੋ ਕੇ ਮੇਰੇ ਕੋਲ ਹੀ ਵਾਪਸ ਪਰਤ ਆਏ। ਸ਼ੁਕਰੀਆ ਜੀ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜੰਮੂ ਕਸ਼ਮੀਰ ਤੋਂ ਹਰਭਜਨ ਸਿੰਘ ਅਪਾਸ਼ਿਕ ਜੀ ਨੂੰ। ਹਰਭਜਨ ਸਿੰਘ ਅਪਾਸ਼ਿਕ ਜੀ ਸਾਡੇ ਸਰੋਤਿਆਂ ਲਈ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ, ਰਿਸ਼ਤੇ ਨਾ ਤੋੜੋ। ਅਪਾਸ਼ਿਕ ਸਾਹਿਬ, ਤੁਹਾਡਾ ਸਵਾਗਤ ਹੈ ਜੀ।
0: ਮਿਆਰ ਭਜਨ ਸਿੰਘ ਉਪਾਸ਼ਕ ਅੱਜ ਦੇ ਤਵੀ ਦਰਬਾਰ ਵਿੱਚ ਆਪਣੀ ਕਵਿਤਾ ਲੈ ਕੇ ਹਾਜ਼ਰ ਹਾਂ ਜੀ। ਰਿਸ਼ਤੇ ਨਾ ਤੋੜੋ ਨਿਭਾਉਂਦੇ ਰਹੋ, ਮੁਹੱਬਤਾਂ ਦੇ ਦੀਵੇ ਜਗਾਉਂਦੇ ਰਹੋ। ਵੈਰਾਂ ਵਿਰੋਧਾਂ 'ਚ ਧਰਿਆ ਹੈ ਕੀ, ਦਿਲਾਂ ਨੂੰ ਦਿਲਾਂ ਨਾਲ ਰਾਂਦੇ ਰਹੋ। ਕਾਹਦਾ ਗਿਲਾ ਜੇ ਖਫਾ ਹੋ ਗਏ, ਮੰਨਦੇ ਰਹੋ ਤੇ ਮਨਾਉਂਦੇ ਰਹੋ। ਫਾਨੀ ਹੈ ਦੁਨੀਆ ਹੁੰਦੀ ਰਹੇ, ਯਾਰਾਂ ਦੀ ਮਹਿਫਲ ਸਜਾਉਂਦੇ ਰਹੋ। ਕਰਦਾ ਹੈ ਕਾਇਲ ਤੇ ਕਰਦਾ ਰਹੇ, ਜ਼ਖਮਾਂ ਤੇ ਮਰਮਾਂ ਲਗਾਉਂਦੇ ਰਹੋ। ਪਤਾ ਨਹੀਂ ਮਿੱਤਰਾਂ ਨੇ ਕਦੋਂ ਲੰਘਣਾ, ਰਾਹਾਂ ਦੇ ਕੰਢੇ ਹਟਾਉਂਦੇ ਰਹੋ। ਦਿਲ ਕਿਸੇ ਦਾ ਕਦੀ ਦੁਖਾਣਾ ਨਹੀਂ, ਹੱਸਦੇ ਰਹੋ ਤੇ ਹਸਾਉਂਦੇ ਰਹੋ। ਬੀਜੋਗੇ ਬੱਧੀ ਤੇ ਬੱਧੀ ਹੈ ਮਿਲਣੀ, ਨੇਕੀ ਦਾ ਰਾਹ ਅਪਣਾਉਂਦੇ ਰਹੋ। ਡਰਨਾ ਕਿਸੇ ਦੁਸ਼ਮਣ ਤੋਂ ਨਹੀਂ, ਸਵਾਰਥੀ ਯਾਰਾਂ ਤੋਂ ਆਪਾਂ ਬਚਾਉਂਦੇ ਰਹੋ। ਫੁੱਲਾਂ ਦੀ ਖੁਸ਼ਬੂ ਉਪਾਸ਼ਕ ਬਣੋ, ਖੁਸ਼ੀਆਂ ਹੀ ਖੁਸ਼ੀਆਂ ਲਟਾਉਂਦੇ ਰਹੋ। ਰਿਸ਼ਤੇ ਨਾ ਤੋੜੋ ਨਿਭਾਉਂਦੇ ਰਹੋ, ਪਵਿੱਤਰਾਂ ਦੇ ਦੀਵੇ ਜਗਾਉਂਦੇ ਰਹੋ।
1: ਸਿੰਘ ਅਪਾਸ਼ਕ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਸਵੰਤ ਕੌਰ ਬਹਿਣ ਜੀ, ਜਿਹੜੇ ਕਿ ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਵਿੱਚ ਰਹਿੰਦੇ ਨੇ ਤੇ ਰੇਡੀਓ ਕੋਹਿਨੂਰ ਨਾਲ ਜੁੜੇ ਹੋਏ ਨੇ। ਅੱਜ ਉਹ ਆਪਣੀ ਕਵਿਤਾ ਜਿਹੜੀ ਆ ਮਾਂ ਦੇ ਸੰਦੂਕ ਨਾਲ ਸੰਬੰਧਿਤ ਜਿਹੜੀ ਆ ਉਹ ਲੈ ਕੇ ਆ ਰਹੇ ਨੇ। ਸੰਦੂਕ ਮਾਂ ਦਾ ਜਦੋਂ ਮੈਂ ਖੋਲਿਆ, ਦੁਆਬਾ ਰੇਡੀਓ ਦੇ ਮੰਚ ਤੇ ਬਹਿਣ ਜੀ ਤੁਹਾਡਾ ਸਵਾਗਤ।
3: ਕਬੂਲ ਕਰੋ ਜਸਵੰਤ ਕੌਰ ਬੈਂਸ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੇਰਾ ਆਪਣਾ ਲਿਖਿਆ ਹੋਇਆ ਇੱਕ ਗੀਤ ਮੈਂ ਤੁਹਾਡੇ ਸਭ ਦੀ ਨਜ਼ਰ ਕਰਨ ਜਾ ਰਹੀ ਹਾਂ, ਸਾਰੇ ਹੀ ਪਾਠਕਾਂ ਅਤੇ ਸਰੋਤਿਆਂ ਦੀ ਨਜ਼ਰ। ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲਿਆ, ਹਰ ਕੱਪੜਾ ਸੀ ਰੋ ਰੋ ਕੇ ਬੋਲਿਆ। ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲਿਆ, ਹਰ ਕੱਪੜਾ ਸੀ ਰੋ ਰੋ ਕੇ ਬੋਲਿਆ। ਨੀ ਪੰਜਾਬ ਬਣੇ

ਉਹਦੇ ਨੈਣਾਂ ਨੇ ਦੁੱਖਾਂ ਦਾ ਹੰਝੂ ਡੋਲਿਆ, ਸੰਦੂਕ ਮਾਂ ਦਾ ਜਦੋਂ ਸੀ ਮੈਂ ਫੋਲਿਆ, ਸੰਦੂਕ ਮਾਂ ਦਾ ਜਦੋਂ ਸੀ ਮੈਂ ਫੋਲਿਆ, ਚੁੱਪ ਚਾਪ ਪਈ ਦਿਸੀ ਇੱਕ ਪੱਖੀ ਸੀ, ਮਾਂ ਨੇ ਬੋਈਏ ਕੋਲ ਸਾਂਭ ਕੇ ਜੋ ਰੱਖੀ ਸੀ, ਪੱਖੇ ਬਿਜਲੀ ਦੇ ਨੇ ਪੈਰਾਂ ਵਿੱਚ ਰੋਲਿਆ, ਸੰਦੂਕ

ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲਿਆ, ਥੱਲੇ ਸੱਪ ਦੇ ਦੱਬੀ ਫੁਲਕਾਰੀ ਸੀ, ਬੋਝ ਨਾਲ ਜਿਹੜੀ ਥੱਕੀ ਅਤੇ ਹਾਰੀ ਸੀ। ਬੱਜੀ ਤੈਨੂੰ ਕਿਸੇ ਨੇ ਨਾ ਖੋਲਿਆ ਸੰਦੂਕ।

0: ਸੰਦੂਕ ਮਾਂ ਦਾ ਜਦੋਂ ਸੀ ਮੈਂ ਫੋਲਿਆ, ਸੰਦੂਕ ਮਾਂ ਦਾ ਜਦੋਂ ਸੀ ਮੈਂ ਫੋਲਿਆ।
1: ਧੰਨਵਾਦ। ਹੁਣ ਸਾਡੀ ਕੰਮ ਮਹਿਫਲ ਦੇ ਵਿੱਚ ਆ ਰਹੇ ਨੇ ਦਸੂਹਾ ਤੋਂ ਗੁਰਪ੍ਰੀਤ ਸਫਰੀ ਜੀ। ਇਸ ਵਾਰ ਦੇ ਕਵੀ ਦਰਬਾਰ ਦੇ ਵਿੱਚ ਉਹ ਆਪਣਾ ਇੱਕ ਹਸੀਨ ਸੁਪਨਾ ਜਿਹੜਾ ਸਰੋਤਿਆਂ ਦੇ ਨਾਲ ਸਾਂਝਾ ਕਰਨ ਦੇ ਰਹੇ ਨੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਦੋਸਤੋ, ਅੱਜ ਫਿਰ ਦੁਬਾਰਾ ਦੁਆਬਾ ਰੇਡੀਓ ਚੈਨਲ ਰਾਹੀਂ ਆਪ ਸਭ ਸਾਹਮਣੇ ਕਵਿਤਾ ਪੇਸ਼ ਕਰਨ ਦਾ ਮੌਕਾ ਮਿਲਿਆ। ਸੋ ਇੱਕ ਕਵਿਤਾ ਲੈ ਕੇ ਹਾਜ਼ਰ ਹਾਂ ਜਿਸ ਦਾ ਨਾਮ ਹੈ ਹਸੀਨ ਸੁਪਨਾ। ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਮੈਂ ਵੇਖ ਰਿਹਾ ਸਾਂ ਟਿਮਟਮਾਉਂਦੇ ਤਾਰਿਆਂ ਨੂੰ ਜੋ ਕਿਸੇ ਅਗੰਮ ਦੇਸ਼ ਵੱਲੋਂ ਆਉਂਦੇ ਹਨ ਤੇ ਕਿਸੇ ਅਦਿੱਖ ਦੇਸ਼ ਜਾ ਛੁਪਦੇ ਹਨ। ਉਹ ਦੂਰ ਇੱਕ ਤਾਰੇ ਦੀ ਮੱਧਮ ਪੈ ਰਹੀ ਰੌਸ਼ਨੀ ਨੂੰ ਹੁਣ ਡਾਰ ਬੱਦਲਾਂ ਦੀ ਖਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਮੈਂ ਵੇਖ ਰਿਹਾ ਸਾਂ ਬੈਠ ਕੇ ਛੱਤ 'ਤੇ, ਅੱਖਾਂ ਵਿੱਚ ਵੀ ਤਾਂ ਨੀਂਦਰ ਨਹੀਂ ਆ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ। ਉਹ ਦੂਰ ਪਹਾੜਾਂ ਦੀ ਢਾਬ ਦੇ ਉੱਲੇ ਚਾਂਦੀਆਂ ਸੋਹਣੀਆਂ ਕਿਰਨਾਂ ਪਿੰਡ ਦੇ ਜਰਦ ਹੋ ਚੁੱਕੇ ਥੇਹਾਂ ਨੂੰ ਹੁਣ ਸ਼ੀਤਲਤਾ ਦੇ ਘੁੱਟ ਵੰਡ ਰਹੀਆਂ ਸਨ। ਮੈਂ ਮਹਿਸੂਸ ਕਰ ਰਿਹਾ ਸਾਂ ਆਪਣੇ ਆਲੇ ਦੁਆਲੇ ਮੰਦ ਮੰਦ ਵਗ ਰਹੀਆਂ ਹਵਾਵਾਂ ਨੂੰ ਜੋ ਕਿੱਕਰਾਂ ਹੇਠ ਘੁੰਮ ਰਹੀ ਸੰਘਣੀ ਚੁੱਪ ਨੂੰ ਹੌਲੇ ਜਿਹੇ ਆਣ ਕੇ ਡੰਗ ਰਹੀਆਂ ਸਨ ਤੇ ਹੁਣ ਪੱਤਣਾਂ 'ਤੇ ਉੱਗੀਆਂ ਹੋਈਆਂ ਕਨੇਰਾਂ ਦੇ ਉੱਪਰ ਉੱਡ ਰਹੇ ਜੁਗਨੂਆਂ ਦੀ ਸ਼ਹਿਬਰ ਜਿਉਂ ਪਾਣੀ ਵਿੱਚ ਅਗਨ ਲਗਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਮੈਂ ਵੇਖ ਰਿਹਾ ਸਾਂ ਬੈਠ ਕੇ ਛੱਤ 'ਤੇ, ਅੱਖਾਂ ਵਿੱਚ ਵੀ ਤਾਂ ਨੀਂਦਰ ਨਹੀਂ ਆ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ। ਸੋ ਦੋਸਤੋ, ਸਭ ਦਾ ਧੰਨਵਾਦ।
1: ਗੁਰਪ੍ਰੀਤ ਸਫਰੀ ਤੋਂ ਬਾਅਦ ਹੁਣ ਸਾਡੀ ਕੰਮ ਮਹਿਫਲ ਦੇ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਹਿਰ ਤੋਂ ਆ ਰਹੇ ਨੇ ਨੀਰੂ ਜੱਸਲ ਜੀ। ਨੀਰੂ ਜੱਸਲ ਜੀ ਬਹੁਤ ਪਿਆਰੀਆਂ ਕਵਿਤਾਵਾਂ ਲਿਖਦੇ ਨੇ ਅਤੇ ਉਹ ਇਸ ਵਾਰ ਦੀ ਕਾਵਿ ਮਹਿਫਲ ਦੇ ਵਿੱਚ ਆਪਣੀਆਂ ਦੋ ਕਵਿਤਾਵਾਂ ਲੈ ਕੇ ਹਾਜ਼ਰ ਹੋ ਰਹੇ ਨੇ। ਪਹਿਲੀ ਕਵਿਤਾ ਹੈ ਕਿਵੇਂ ਅਤੇ ਦੂਸਰੀ ਹੈ ਉਹਨਾਂ ਦੀ ਅਧੂਰੀ ਇੱਛਾ। ਅਸੀਂ ਚਾਹੁੰਦੇ ਹਾਂ ਕਿ ਕੁਦਰਤ ਉਹਨਾਂ ਦਾ ਸਾਥ ਦੇਵੇ, ਉਹਨਾਂ ਦੀਆਂ ਸਾਰੀਆਂ ਅਧੂਰੀਆਂ ਇੱਛਾਵਾਂ ਪੂਰੀਆਂ ਹੋਣ। ਨੀਰੂ ਜੱਸਲ ਜੀ, ਤੁਹਾਡਾ ਸਵਾਗਤ ਹੈ।
3: ਨਮਸਕਾਰ ਦੋਸਤੋ, ਸਭ ਤੋਂ ਪਹਿਲਾਂ ਹਰਬੰਸ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਕਵੀ ਦਰਬਾਰ ਵਿੱਚ ਸ਼ਾਮਿਲ ਕੀਤਾ ਹੈ। ਸੋ ਗੱਲ ਕਰਦੇ ਹਾਂ ਅੱਜ ਦੀ ਆਪਣੀ ਕਵਿਤਾ ਦੀ। ਜੋ ਮੇਰੀ ਅੱਜ ਦੀ ਕਵਿਤਾ ਹੈ ਉਹ ਸਮਾਜ ਦੇ ਘਿਨੌਣੇ ਰੂਪ ਨੂੰ ਪੇਸ਼ ਕਰਦੀ ਹੈ। ਇਹ ਕਵਿਤਾ ਇੱਕ ਅਣਜੰਮੀ ਧੀ ਵੱਲੋਂ ਉਸਦੀ ਮਾਂ ਨੂੰ ਗੁਹਾਰ ਹੈ। ਸੋ ਪੇਸ਼ ਕਰਨ ਜਾ ਰਹੀ ਹਾਂ ਆਪਣੀ ਅੱਜ ਦੀ ਕਵਿਤਾ ਜਿਸ ਦਾ ਟਾਈਟਲ ਹੈ ਕਿਵੇਂ। ਮਾਂ ਤੂੰ ਮੈਨੂੰ ਜਿੱਦਾਂ ਕਰਕੇ ਜਨਮ ਤਾਂ ਦੇ ਰਹੀ ਹੈ, ਇਸ ਦੁਨੀਆਂ 'ਚ ਲਿਆ ਤਾਂ ਰਹੀ ਹੈ, ਕਿਤੇ ਤੇਰੀਆਂ ਜਿੱਦਾਂ ਮੇਰੇ ਮਰਨ ਦਾ ਸਬੱਬ ਨਾ ਬਣ ਜਾਣ। ਤੂੰ ਮੈਨੂੰ ਜਨਮ ਤਾਂ ਦੇ ਲਵੇਂਗੀ ਪਰ ਇਸ ਦੁਨੀਆਂ 'ਚ ਮੈਂ ਸਹੀ ਵਿਚਰ ਸਕਾਂ ਉਹ ਹਾਲਾਤ ਕਿੱਥੋਂ ਲਿਆਵੇਂਗੀ। ਕਿੱਥੇ ਪੈਰ ਪੈਰ 'ਤੇ ਮੇਰੇ ਨਾਲ ਤੂੰ ਵੀ ਠੋਕਰਾਂ ਖਾਵੇਂਗੀ, ਕਿਵੇਂ ਹਰ ਹਾਲ 'ਚ ਮੇਰੀਆਂ ਰੀਝਾਂ ਪੂਰੀਆਂ ਕਰਨ ਦਾ ਯਤਨ ਕਰੇਂਗੀ। ਮੈਨੂੰ ਪੜ੍ਹਾਵੇਂਗੀ ਲਿਖਾਵੇਂਗੀ ਪਰ ਦਾਜ ਦੀ ਪਲੀ ਚੜ੍ਹਨੋਂ ਕਿਵੇਂ ਰੋਕ ਪਾਵੇਂਗੀ। ਮੈਨੂੰ ਆਜ਼ਾਦ ਖਿਆਲਾਤ ਤਾਂ ਦੇ ਦੇਵੇਂਗੀ ਪਰ ਕਿਸੇ ਤੰਗ ਮਾਨਸਿਕਤਾ ਵਾਲੇ ਦਰਿੰਦਿਆਂ ਦੇ ਹੱਥੇ ਚੜ੍ਹਨੋਂ ਕਿਵੇਂ ਬਚਾਵੇਂਗੀ। ਜੋ ਨਹੀਂ ਦੇਖੇਗਾ ਕਿ ਮੈਂ ਵੀ ਇਨਸਾਨ ਹਾਂ, ਮੈਂ ਵੀ ਕਿਸੇ ਦੀ ਜਾਨ ਹਾਂ, ਬਸ ਮੇਰੀ ਇੱਜ਼ਤ ਨੂੰ ਤਾਰ ਤਾਰ ਕਰ ਜੋ ਤੁਰਦਾ ਬਣੇਗਾ। ਫਿਰ ਕਿਸ ਕਾਨੂੰਨ ਦੇ ਦਰਵਾਜ਼ੇ 'ਤੇ ਜਾ ਕੇ ਮੇਰੇ ਲਈ ਨਿਆਂ ਦੀ ਗੁਹਾਰ ਲਗਾਵੇਂਗੀ, ਜਿੱਥੇ ਤੇਰੇ 'ਤੇ ਤੋਹਮਤ ਲਗਾਉਣ ਨੂੰ ਉਹ ਪਹਿਲਾਂ ਹੀ ਤਿਆਰ ਬੈਠੇ ਹੋਣਗੇ? ਫਿਰ ਕਿਸ ਕਿਸ ਨੂੰ ਸਮਝਾਵੇਂਗੀ, ਜਿੱਥੇ ਤੈਨੂੰ ਹੁਣ ਤੱਕ ਕੋਈ ਨਾ ਸਮਝਿਆ, ਉੱਥੇ ਮੇਰਾ ਵਜੂਦ ਕਿਵੇਂ ਬਣਾਵੇਂਗੀ? ਕਿਵੇਂ ਮਾਂ, ਕਿਵੇਂ? ਇਸ ਲਈ ਪਹਿਲਾਂ ਸਿਰਜ ਇੱਕ ਨਵਾਂ ਸਮਾਜ, ਹੋ ਆਪਣੇ ਪੈਰਾਂ 'ਤੇ ਖੜੀ, ਕਰ ਬੁਲੰਦ ਆਪਣੀ ਆਵਾਜ਼ ਅਤੇ ਹੌਸਲੇ, ਕਰ ਸਾਹਮਣਾ ਖੁਦ ਪਹਿਲਾਂ ਇਸ ਮਰਦ ਪ੍ਰਧਾਨ ਸਮਾਜ ਦਾ, ਬਦਲ ਪਹਿਲਾਂ ਔਰਤ ਦੀ ਹੀ ਔਰਤ ਪ੍ਰਤੀ ਸੋਚ, ਫਿਰ ਮੈਨੂੰ ਜਨਮ ਦੇਵੀਂ, ਬਣਾ ਪਹਿਲਾਂ ਆਪਣਾ ਵਜੂਦ ਅਤੇ ਫਿਰ ਮੇਰਾ। ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ।
1: ਨੀਰੂ ਜੱਸਲ ਤੋਂ ਬਾਅਦ ਨਵਾਂ ਸ਼ਹਿਰ ਤੋਂ ਹੀ ਇੱਕ ਹੋਰ ਨਵੇਂ ਸ਼ਾਇਰ ਪਰਮਵੀਰ ਰਾਹੀ ਨੂੰ ਮੈਂ ਤੁਹਾਡੇ ਸਨਮੁਖ ਪੇਸ਼ ਕਰਨ ਦੀ ਖੁਸ਼ੀ ਲੈ ਰਿਹਾ। ਪਰਮਵੀਰ ਰਾਹੀ ਸਾਡੇ ਇੱਕ ਕਵੀ ਦਰਬਾਰ ਦੇ ਵਿੱਚ ਪਹਿਲਾਂ ਵੀ ਹਾਜ਼ਰ ਹੋਇਆ ਸੀ, ਇਸ ਵਾਰ ਫਿਰ ਉਹ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ। ਪਰਮਵੀਰ ਰਾਹੀ ਜੀ, ਤੁਹਾਡਾ ਸਵਾਗਤ ਹੈ।
4: ਵਿੱਚ ਸਮੁੰਦਰ ਪਾਇਆ ਅਸ਼ਕ ਮੈਂ ਸਾਰਾ ਇੱਕ ਮੁਹੱਬਤ ਦਾ, ਵਿੱਚ ਜ਼ਮੀਨ ਦੇ ਰੱਖਿਆ ਏ ਮੈਂ ਤਾਰਾ ਇੱਕ ਮੁਹੱਬਤ ਦਾ, ਸਦਰਾਂ ਨਾਲ ਮੈਂ ਲਿਪਿਆ ਏ ਅਤੇ ਮਿੱਟੀ ਲਾਈ ਰੀਝਾਂ ਦੀ, ਸਦਰਾਂ ਨਾਲ ਮੈਂ ਲਿਪਿਆ ਏ ਅਤੇ ਮਿੱਟੀ ਲਾਈ ਰੀਝਾਂ ਦੀ, ਖੁਆਬਾਂ ਦੇ ਵਿੱਚ ਪਾਇਆ ਏ ਚੁਬਾਰਾ ਇੱਕ ਮੁਹੱਬਤ ਦਾ, ਨਾ ਦੁਖਦਾ ਏ ਨਾ ਗਲਦਾ ਏ ਨਾ ਠੀਕ ਹੁੰਦਾ ਏ ਕਿਸੇ ਮਰਹਮ ਨਾਲ, ਫੁੱਲਾਂ ਕੋਲੋਂ ਖਾਧਾ ਏ ਜ਼ਖਮ ਪਿਆਰਾ ਇੱਕ ਮੁਹੱਬਤ ਦਾ, ਹੁੰਦੀ ਲੱਗੀਆਂ ਦੀ ਖੁਸ਼ੀ ਫਿਰ ਰੋਣਾ ਪੈਂਦਾ ਏ ਉਮਰਾਂ, ਇਹ ਵੀ ਹੁੰਦਾ ਵੱਖਰਾ ਨਜ਼ਾਰਾ ਇੱਕ ਮੁਹੱਬਤ ਦਾ, ਰਾਹ ਜਾ ਕੇ ਵੇਖ ਤੂੰ ਇਸ਼ਕੇ ਦੇ ਇੱਥੇ ਖੁੱਲ੍ਹ ਜਾਣੇ ਨੇ ਭੇਤ ਸਾਰੇ, ਕਿਵੇਂ ਇਸ਼ਕ 'ਚ ਆਸ਼ਿਕ ਬਣਦਾ ਪਤੀ ਕੁਵਾਰਾ ਇੱਕ ਮੁਹੱਬਤ ਦਾ, ਨਾ ਉਹ ਹੱਸਦਾ ਏ ਨਾ ਰੋਂਦਾ ਏ ਨਾ ਜ਼ਾਹਿਰ ਕਰਦਾ ਜਜ਼ਬਾਤਾਂ ਨੂੰ, ਨਾ ਉਹ ਹੱਸਦਾ ਏ ਨਾ ਰੋਂਦਾ ਏ ਨਾ ਜ਼ਾਹਿਰ ਕਰਦਾ ਜਜ਼ਬਾਤਾਂ ਨੂੰ, ਕਹਿੰਦੇ ਹੀ ਉਹਦਾ ਪਰਮ ਵੀ ਹੈ ਮਾਰਾ ਇੱਕ ਮੁਹੱਬਤ ਦਾ, ਕਿ ਵਿੱਚ ਜ਼ਮੀਨ ਦੇ ਰੱਖਿਆ ਏ ਮੈਂ ਤਾਰਾ ਇੱਕ ਮੁਹੱਬਤ ਦਾ। ਧੰਨਵਾਦ ਜੀ।
1: ਪਰਮਵੀਰ ਰਾਹੀ ਤੋਂ ਬਾਅਦ ਹੁਣ ਮੈਂ ਇੱਕ ਹੋਰ ਸ਼ਾਇਰ ਆ ਜਿਹੜੀ ਕਿ ਸਾਡੇ ਸੰਗਰੂਰ ਜ਼ਿਲ੍ਹੇ ਦਾ ਸਭ ਤੋਂ ਵੱਡਾ ਸ਼ਾਇਰ ਜਿਹੜਾ ਹੈ ਮਲੇਰਕੋਟਲਾ ਦੇ ਵਿੱਚ ਰਹਿੰਦੀ ਹੈ ਮੇਰੀ ਮਰਾ ਦੇ ਰਣਜੀਤ ਕੌਰ ਸਵੀ ਜੀ, ਜਿਹੜੇ ਕਿ ਜਿੱਥੇ ਉਹ ਕਹਾਣੀਆਂ ਲਿਖਦੇ ਨੇ ਅਤੇ ਉਸ ਦੇ ਨਾਲ ਦੀ ਨਾਲ ਉਹ ਕਵਿਤਾ ਵੀ ਲਿਖਦੇ ਨੇ। ਇਸ ਕਾਵਿ ਮਹਿਫਲ ਦੇ ਵਿੱਚ ਉਹ ਪਹਿਲਾਂ ਵੀ ਆ ਚੁੱਕੇ ਨੇ ਅਤੇ ਇਸ ਵਾਰ ਫਿਰ ਉਹ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਕਵਿਤਾ ਹੈ ਟੁੱਟਣਾ ਲਾਜ਼ਮੀ ਹੈ। ਰਣਜੀਤ ਕੌਰ ਸਵੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ।
5: ਸਤਿ ਸ਼੍ਰੀ ਅਕਾਲ, ਅਦਾਬ, ਨਮਸਤੇ ਜੀ। ਮੈਂ ਰਣਜੀਤ ਕੌਰ ਸਵੀ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਆਪਣੀ ਇੱਕ ਰਚਨਾ ਪੇਸ਼ ਕਰਨ ਜਾ ਰਹੀ ਹਾਂ, ਔਰ ਉਮੀਦ ਹੈ ਤੁਹਾਨੂੰ ਸਭ ਨੂੰ ਬਹੁਤ ਪਸੰਦ ਆਏਗੀ। ਸੋ ਪੇਸ਼ ਹੈ ਜੀ, ਟੁੱਟਣਾ ਲਾਜ਼ਮੀ ਹੈ। ਗੱਲ ਇਹ ਹੈ ਕਿ ਹਰ ਇੱਕ ਦਾ ਟੁੱਟਣਾ ਲਾਜ਼ਮੀ ਹੈ। ਗੱਲ ਇਹ ਹੈ ਕਿ ਹਰ ਇੱਕ ਦਾ ਟੁੱਟਣਾ ਲਾਜ਼ਮੀ ਹੈ। ਅੰਦਰ ਕਈ ਕਹਾਣੀਆਂ ਰੂਪ ਲੈਂਦੀਆਂ ਨੇ,

0: अच्छा, बांध मुट्ठी च द बोझ के इंज रखिए, जिमें उस विच दुनिया भर दी दौलत होवे। दौलत भी हो जो सानू बादशाह होण दा एहसास दिलवांदी होवे। पर जदों अचानक बांध मुट्ठी खुल जावे तो सब पासे खाली खाली नज़र आवे, फिर अंदरों टुटना लाजमी है। मन दे चा बस चा बन अंदर ही किते अलोप हो जावन, मन दे चा बस चा बन अंदर ही किते अलोप हो जावन, ते दुनिया दियां होर लखां कहानियां वांग अंजाम देने लई कोई ना कोई रूप अख्तियार करना जरूर पैंदा है, पर कितों अंदरों टुटना लाजमी है, कितों अंदरों टुटना लाजमी है। धन्यवाद।
1: ਰਣਜੀਤ ਕੌਰ ਸਾਹਿਬ ਜੀ ਤੋਂ ਬਾਅਦ ਹੁਣ ਅਸੀਂ ਤੁਹਾਡੀ ਮੁਲਾਕਾਤ ਜਿਹੜੀ ਆ ਉਹ ਯਾਦਵਿੰਦਰ ਵਿਦੇਸ਼ਾ ਜੀ ਨਾਲ ਕਰਵਾ ਰਹੇ ਹਾਂ। ਯਾਦਵਿੰਦਰ ਬਿਰਜੇਤ ਸ਼ਾਹ ਜੀ ਜਿਹੜੇ ਆ ਸਵੀਡਨ ਦੇ ਵਿੱਚ ਰਹਿ ਰਹੇ ਨੇ, ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ। ਇਸ ਦੇ ਨਾਲ ਦੀ ਨਾਲ ਦੁਆਬਾ ਰੇਡੀਓ ਦੇ ਜ਼ਿੰਦਗੀ ਨਾਮਾ ਪ੍ਰੋਗਰਾਮ ਦੇ ਵਿੱਚ ਵੀ ਉਹ ਹਰ ਹਫ਼ਤੇ ਆਉਂਦੇ ਨੇ। ਯਾਦਵਿੰਦਰ ਵਿਦੇਸ਼ਾ ਜੀ, ਤੁਸੀਂ ਆਓ ਤੇ ਆਪਣੀ ਕਵਿਤਾ ਇਕਰਾਰ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰੋ। ਤੁਹਾਡਾ ਸਵਾਗਤ ਹੈ।
2: ਇਕਰਾਰ ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਤੇਰੇ ਦਿਲ ਦੇ ਕਿਸੇ ਕੋਨੇ 'ਚ ਪਿਆਰ ਸੀ ਮੇਰੇ ਬਾਰੇ। ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਤੇਰੇ ਦਿਲ ਦੇ ਕਿਸੇ ਕੋਨੇ 'ਚ ਪਿਆਰ ਸੀ ਮੇਰੇ ਬਾਰੇ। ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਤੇਰੇ ਸਾਹਾਂ ਦੀ ਗਮਗੀਨ ਚੁੱਪ 'ਚ ਛੁਪੇ ਅਲਫਾਜ਼ ਸੀ ਮੇਰੇ ਬਾਰੇ। ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਤੇਰੇ ਸਾਹਾਂ ਦੀ ਗਮਗੀਨ ਚੁੱਪ 'ਚ ਛੁਪੇ ਅਲਫਾਜ਼ ਸੀ ਮੇਰੇ ਬਾਰੇ। ਪੂਰਾ ਨਾ ਕਰ ਸਕਿਆ ਜੋ ਇਕਰਾਰ ਸੀ ਮੇਰੇ ਬਾਰੇ, ਪੂਰਾ ਨਾ ਕਰ ਸਕਿਆ ਜੋ ਇਕਰਾਰ ਸੀ ਮੇਰੇ ਬਾਰੇ, ਤੇਰੇ ਲਿਖੇ ਖੱਤਾਂ 'ਚ ਯਾਦ ਵਿਸ਼ਵਾਸ ਸੀ ਮੇਰੇ ਬਾਰੇ, ਤੇਰੇ ਲਿਖੇ ਖੱਤਾਂ 'ਚ ਯਾਦ ਵਿਸ਼ਵਾਸ ਸੀ ਮੇਰੇ ਬਾਰੇ। ਥੈਂਕ ਯੂ।
1: ਯਾਦਵਿੰਦਰ ਵਿਦੇਸ਼ਾ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਗਰਾਮਾ ਬਸਤੀ ਸਾਡੀ ਸ਼ਾਇਰਾ ਬਬਲੀ ਸੋਹਤਾ ਜੀ ਨੂੰ। ਬਬਲੀ ਸੋਹਤਾ ਜੀ ਸਾਡੀ ਇਸ ਵਾਰ ਦੀ ਕਾਮ ਮਹਿਫਲ ਦੇ ਵਿੱਚ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹਦਾ ਸਿਰਲੇਖ ਹੈ ਮੇਰੇ ਮਹਿਰਮਾ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਮੈਂ ਰਵਨਸੁਰੀ ਹੂੰ ਸਰ ਦੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤਹਿ ਦਿਲ ਤੋਂ, ਜਿਨ੍ਹਾਂ ਨੇ ਆਪਣੇ ਰੇਡੀਓ ਦੁਆਬੇ ਦੇ ਵਿੱਚ ਮੈਨੂੰ ਆਪਣਾ ਗੀਤ ਪੇਸ਼ ਕਰਨ ਦੇ ਲਈ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸੋਤਿਆਂ ਨੂੰ ਪਿਆਰ ਭਰਿਆ ਨਮਸਤੇ। ਇਹ ਗੀਤ ਮੇਰਾ ਆਪਣੇ ਮਾਹੀ ਦੇ ਪ੍ਰੇਮੀ ਦੇ ਖਬਰ ਖਿਆਲਾਂ ਦੇ ਵਿੱਚ ਪਿਆਰ ਕਰਨ ਦੇ ਅਹਿਸਾਸ ਨੂੰ ਪੇਸ਼ ਕਰਦਾ ਹੈ। ਮੇਰੇ ਮਹਿਰਮਾ।

0: ਧੰਨਵਾਦ ਧੰਨਵਾਦ ਸ਼ੁਕਰੀਆ।
1: ਅਗਲੀ ਸੋਹਤ ਹੈਗੀ ਪੰਗਵਾਰ ਨੂੰ। ਹੁਣ ਮੈਂ ਸੱਦਾ ਦੇਣ ਜਾ ਰਿਹਾ ਭਜਨ ਸਿੰਘ ਵਿਰਕ ਜੀ ਨੂੰ। ਵਿਰਕ ਜੀ ਸਾਡੇ ਬਹੁਤ ਹੀ ਵਧੀਆ ਸ਼ਾਇਰ ਨੇ, ਜਿਨ੍ਹਾਂ ਦੀਆਂ ਲਿਖੀਆਂ ਬਹੁਤ ਸਾਰੀਆਂ ਕਿਤਾਬਾਂ ਪੰਜਾਬੀ ਪਾਠਕਾਂ ਦੀ ਚੋੜੀ ਦੇ ਵਿੱਚ ਪੈ ਚੁੱਕੀਆਂ ਨੇ। ਸਾਡੀ ਇਸ ਕਾਮੇਪਲ ਦੇ ਵਿੱਚ ਉਹ ਆਪਣੀ ਇੱਕ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਭਜਨ ਸਿੰਘ ਵਿਰਕ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਯੂੰ ਸਾਹਿਬ, ਤੁਹਾਨੂੰ ਮੈਂ ਇੱਕ ਗਜ਼ਲ ਦੇ ਕੁਛ ਸ਼ੇਰ ਭੇਜਣ ਲੱਗਾ। ਲੁੱਟ ਮਚਾਉਂਦੇ ਅਫਸਰ ਨੇਤਾ ਰਲ ਮਿਲ ਕੇ, ਢੋਲੇ ਗਾਉਂਦੇ ਅਫਸਰ ਨੇਤਾ ਰਲ ਮਿਲ ਕੇ, ਮੁਸ਼ਕਲ ਨਾਲ ਗੁਜ਼ਾਰਾ ਹੁੰਦਾ ਲੋਕਾਂ ਦਾ, ਜਸ਼ਨ ਮਨਾਉਂਦੇ ਅਫਸਰ ਨੇਤਾ ਰਲ ਮਿਲ ਕੇ, ਮੂਰਖ ਜਨਤਾ ਨੱਚੀ ਜਾਂਦੀ ਪਸ਼ੂਆਂ ਵਾਂਗ, ਢੋਲ ਵਜਾਉਂਦੇ ਅਫਸਰ ਨੇਤਾ ਰਲ ਮਿਲ ਕੇ, ਕਾਣਾ ਕਰੂ ਸ਼ਿਕਾਇਤ ਕਦੇ ਨਾ ਕਾਣੇ ਦੀ, ਐਬ ਛਪਾਉਂਦੇ ਅਫਸਰ ਨੇਤਾ ਰਲ ਮਿਲ ਕੇ, ਲੋਕ ਉਹਨਾਂ ਨੇ ਰੱਖੇ ਦੂਰ ਸੱਚਾਈ ਤੋਂ, ਭੇਦ ਲੁਕਾਉਂਦੇ ਅਫਸਰ ਨੇਤਾ ਰਲ ਮਿਲ ਕੇ, ਹੱਲਾ ਸ਼ੇਰੀ ਦਿੰਦੇ ਮਜ਼ਬਾਂ ਜਾਤਾਂ ਨੂੰ, ਲੋਕ ਲੜਾਉਂਦੇ ਅਫਸਰ ਨੇਤਾ ਰਲ ਮਿਲ ਕੇ, ਨਸ਼ਿਆਂ ਦੇ ਵਿੱਚ ਹੋਸ਼ ਨਾ ਆਵੇ ਲੋਕਾਂ ਨੂੰ, ਨਸ਼ਾ ਬਕਾਉਂਦੇ ਅਫਸਰ ਨੇਤਾ ਰਲ ਮਿਲ ਕੇ, ਧੋਖਾ ਧੜੀਆਂ ਕਰਨਾ ਮੁੱਖ ਨਿਸ਼ਾਨਾ ਹੈ, ਤੀਰ ਚਲਾਉਂਦੇ ਅਫਸਰ ਨੇਤਾ ਰਲ ਮਿਲ ਕੇ। ਤਾਂ ਆਖਰੀ ਸ਼ੇਰ ਹੈ, ਵਿਰਕ ਨੂੰ ਚਿੰਤਾ ਜਾਗ ਨਾ ਆਉਂਦੀ ਲੋਕਾਂ ਨੂੰ, ਪਾਉਂਦੀ ਪਾਉਂਦੇ ਅਫਸਰ ਨੇਤਾ ਰਲ ਮਿਲ ਕੇ, ਪਾਉਂਦੀ ਪਾਉਂਦੇ ਅਫਸਰ ਨੇਤਾ ਰਲ ਮਿਲ ਕੇ। ਧੰਨਵਾਦ।
1: ਭਜਨ ਸਿੰਘ ਵਿਰਕ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਫਤਿਹਗੜ੍ਹ ਸਾਹਿਬ ਇਲਾਕਾ ਦੇ ਵਿੱਚ ਰਹਿੰਦੀ ਸਾਡੀ ਸ਼ਾਇਰਾ ਹਰਜੀਤ ਰੂਬੀ ਨੂੰ। ਹਰਜੀਤ ਰੂਬੀ ਸਾਡੀ ਕਾਮੇਪਲ ਦੇ ਵਿੱਚ ਆਪਣਾ ਵਧਾਈ ਦਾ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ। ਹਰਜੀਤ ਰੂਬੀ ਜੀ, ਦੁਆਬਾ ਰੇਡੀਓ ਦੇ ਮੰਚ 'ਤੇ ਤੁਹਾਡਾ ਨਿੱਘਾ ਸਵਾਗਤ ਹੈ।
3: ਹੈਲੋ ਜੀ, ਦੁਆਬਾ ਰੇਡੀਓ ਦੇ ਸਾਰੇ ਦਰਸ਼ਕਾਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ, ਜਿਨ੍ਹਾਂ ਨੇ ਇੱਕ ਵਾਰੀ ਫਿਰ ਤੋਂ ਅੱਜ ਸਾਨੂੰ ਆਪਣਾ ਨਿੱਘਾ ਸੁਨੇਹਾ ਦੇ ਕੇ ਕਵੀ ਦਰਬਾਰ ਵਿੱਚ ਫਿਰ ਤੋਂ ਸ਼ਾਮਿਲ ਹੋਣ ਲਈ ਕਿਹਾ। ਸੋ ਮੈਂ ਹਾਜ਼ਰ ਹੋਈ ਹਾਂ ਜੀ ਇੱਕ ਵਿਦਾਈ ਸੌਂਗ ਲੈ ਕੇ। ਉਮੀਦ ਕਰਦੀ ਹਾਂ ਕਿ ਆਪ ਸਭ ਨੂੰ ਵਧੀਆ ਲੱਗੇਗਾ। ਸੋ ਹਾਜ਼ਰ ਹੈ ਜੀ।

E vi per agna jaina, e vi per agna jaina, ma pian, tere viran lardelagna. E vi per agna jaina, ma pian, tere viran lardelagna. Tere vi ma pian ti e jagdi, tere vi ma pian ti e jagdi, tiri teni bhai. ਜਾ ਸਹੁਰੇ ਘਰ ਧੀਏ ਲੈ ਜਾ ਲਾਡਾਂ ਭਰੀ ਵਿਦਾਈ ਜਾ ਸਹੁਰੇ ਘਰ ਧੀਏ ਲੈ ਜਾ ਲਾਡਾਂ ਭਰੀ ਵਿਦਾਈ।

0: ਖੰਡਾਈ ਚੁੱਕ ਲਤੀਏ ਜਾ ਕੇ ਜਿੱਥੇ ਲੇਖਾਂ ਚੋਕ ਖੰਡਾਈ ਜਾ ਸਹੁਰੇ ਕਰ ਧੀਏ ਲੈ ਜਾ ਲਾਡਾਂ ਭਰੀ ਵਿਦਾਈ ਜਾ ਸਹੁਰੇ ਕਰ ਧੀਏ ਲੈ ਜਾ ਲਾਡਾਂ ਭਰੀ ਵਿਦਾਈ ਧੰਨਵਾਦ ਜੀ
1: ਹਰਜੀਤ ਰੂਬੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਇਤਿਹਾਸਿਕ ਪਿੰਡ ਦੁਸਾਂਝ ਕਲਾਂ ਦੇ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ ਸੱਦਾ ਦੇਣ ਜਾ ਰਿਹਾ ਕਿ ਉਹ ਆਉਣ ਅਤੇ ਆਪਣੀ ਰਚਨਾ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨ ਅਤੇ ਉਹ ਲਿਖਦੇ ਨੇ ਜਿੰਦਾ ਜਿਸ ਦੀ ਜ਼ਮੀਰ ਹੈ। ਰਾਮ ਪ੍ਰਕਾਸ਼ ਟੋਨੀ ਜੀ ਤੁਹਾਡਾ ਸਵਾਗਤ ਹੈ।
2: ਸਤਿਕਾਰਯੋਗ ਸਾਥੀਓ, ਮੇਰੀ ਰਚਨਾ ਹੈ ਜੀ ਜਿੰਦਾ ਜਿਸ ਦੀ ਜ਼ਮੀਰ ਹੈ। ਜਿੰਦਾ ਜਿਸ ਦੀ ਜ਼ਮੀਰ ਹੈ, ਆਦਮੀ ਉਹ ਅਮੀਰ ਹੈ। ਕੀਤੇ ਜਿਸਨੇ ਵੱਡੇ ਘਪਲੇ, ਕੀਤੇ ਜਿਸਨੇ ਵੱਡੇ ਘਪਲੇ, ਬਣਿਆ ਉਹ ਕੱਲ ਵਜ਼ੀਰ ਹੈ, ਬਣਿਆ ਉਹ ਕੱਲ ਵਜ਼ੀਰ ਹੈ। ਅਮੀਰ ਸੀ ਸੱਭਿਆਚਾਰ ਸਾਡਾ, ਅਮੀਰ ਸੀ ਸੱਭਿਆਚਾਰ ਸਾਡਾ। ਗਾਇਕਾਂ ਕੀਤਾ ਲੀਰੋ ਲੀਰ ਹੈ, ਗਾਇਕਾਂ ਕੀਤਾ ਲੀਰੋ ਲੀਰ ਹੈ। ਪਹਿਲਾਂ ਪਾਲੇ ਘੋਗੜ ਬਿੱਲੇ, ਪਹਿਲਾਂ ਪਾਲੇ ਘੋਗੜ ਬਿੱਲੇ, ਹੁਣ ਸੀਨੇ ਮਾਰਦਾ ਤੀਰ ਹੈ, ਹੁਣ ਸੀਨੇ ਮਾਰਦਾ ਤੀਰ ਹੈ। ਦੁੱਧ ਤਾਂ ਸਾਰਾ ਡੈਰੀ ਜਾਵੇ, ਦੁੱਧ ਤਾਂ ਸਾਰਾ ਡੈਰੀ ਜਾਵੇ, ਤਾਈਓ ਕਾਨਾ ਸਰੀਰ ਹੈ, ਤਾਈਓ ਕਾਨਾ ਸਰੀਰ ਹੈ। ਸੁਧਰ ਜਾਂਦੇ ਵੱਡੇ ਵੱਡੇ, ਸੁਧਰ ਜਾਂਦੇ ਵੱਡੇ ਵੱਡੇ, ਡੰਡਾ ਲੁੱਚਿਆਂ ਦਾ ਪੀਰ ਹੈ, ਡੰਡਾ ਲੁੱਚਿਆਂ ਦਾ ਪੀਰ ਹੈ। ਘਰ ਘਰ ਰਾਂਝੇ ਜੰਮਦੇ ਨੇ, ਘਰ ਘਰ ਰਾਂਝੇ ਜੰਮਦੇ ਨੇ, ਪਿੱਟਦੀ ਫਿਰਦੀ ਹੀਰ ਹੈ, ਪਿੱਟਦੀ ਫਿਰਦੀ ਹੀਰ ਹੈ। ਕਾਤਲ ਦੇ ਗਲ ਫੁੱਲ ਪੈਂਦੇ, ਕਾਤਲ ਦੇ ਗਲ ਫੁੱਲ ਪੈਂਦੇ, ਸੱਚ ਦੇ ਅੱਖੀਂ ਨੀਰ ਹੈ, ਸੱਚ ਦੇ ਅੱਖੀਂ ਨੀਰ ਹੈ। ਅਸੀਂ ਇੱਕੋ ਮਾਂ ਦੇ ਜਾਏ ਹਾਂ, ਅਸੀਂ ਇੱਕੋ ਮਾਂ ਦੇ ਜਾਏ ਹਾਂ, ਵਿੱਚ ਮਜਮਾ ਪਾਈ ਲਕੀਰ ਹੈ, ਵਿੱਚ ਮਜਮਾ ਪਾਈ ਲਕੀਰ ਹੈ। ਟੋਨੀ ਜੋ ਹੱਕਾਂ ਲਈ ਲੜਦਾ ਹੈ, ਟੋਨੀ ਜੋ ਹੱਕਾਂ ਲਈ ਲੜਦਾ ਹੈ, ਦਸਾਂਝ ਉਹ ਬਹਾਦਰ ਵੀਰ ਹੈ, ਦਸਾਂਝ ਉਹ ਬਹਾਦਰ ਵੀਰ ਹੈ। ਧੰਨਵਾਦ ਜੀ।
1: ਰਾਮ ਪ੍ਰਕਾਸ਼ ਟੋਨੀ ਤੋਂ ਬਾਅਦ ਹੁਣ ਮੈਂ ਕਪੂਰਥਲਾ ਬਸਦੀ ਸਾਡੀ ਸ਼ਾਇਰਾ ਰਜਨੀ ਵਾਲੀਆ ਨੂੰ ਕਾਮੇ ਫਲ ਦੇ ਵਿੱਚ ਸੱਦਾ ਦੇਣ ਜਾ ਰਿਹਾ। ਰਜਨੀ ਵਾਲੀਆ ਜੀ ਆਪਣੀ ਕਵਿਤਾ ਵਿੱਚ ਲਿਖਦੇ ਨੇ, ਮਿੱਟੀ ਨਾਲ ਮੁਹੱਬਤ ਹੋ ਗਈ। ਆਓ ਪਿਆਰੇ ਸਰੋਤੇ, ਦੇਖੀਏ ਉਹ ਕਿਵੇਂ ਮਿੱਟੀ ਨਾਲ ਮੁਹੱਬਤ ਕਰਦੇ ਨੇ। ਰਜਨੀ ਵਾਲੀਆ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਨਮਸਕਾਰ ਜੀ, ਮੈਂ ਰਜਨੀ ਵਾਲੀਆ ਕਪੂਰਥਲਾ ਤੋਂ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ, ਮਿੱਟੀ।

ਨਵੀਂ ਨਵੀਂ ਤਕਨੀਕ ਨਾਲ ਤੂੰ ਵਿਸਫੋਟੇ ਇਕੱਠੇ ਕਰ ਲੈ, ਆਪਣੀ ਝੂਠੀ ਸ਼ਾਨ ਦਿਖਾ ਤਰ ਬੇਸਮੈਂਟ ਸਭ ਭਰ ਲੈ। ਰਜਨੀਏ ਨੂੰ ਪਤਾ ਨਹੀਂ ਲੱਗਣਾ, ਰਜਨੀਏ

0: ਧੰਨਵਾਦ ਜੀ।
1: ਅੱਜ ਦੀ ਕਾਮ ਮਹਿਫਲ ਦੇ ਅਖੀਰ ਦੇ ਉੱਤੇ ਸਾਡੀ ਸ਼ਾਇਰਾ ਜਿਹੜੀ ਆ ਲੁਧਿਆਣਾ ਬਸਤੀ ਹਾਜ਼ਰ ਹੋ ਰਹੀ ਹੈ ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ, ਜਿਹੜੇ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਪ੍ਰੋਫੈਸਰ ਰਹਿ ਚੁੱਕੇ ਨੇ ਤੇ ਅੱਜ ਕੱਲ ਜਿਹੜਾ ਆ ਉਹ ਕੈਨੇਡਾ ਦੇ ਸ਼ਹਿਰ ਵਿਨੀਪੈਗ ਦੇ ਵਿੱਚ ਰਹਿ ਰਹੇ ਨੇ ਤੇ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਤੇ ਸਾਡੇ ਦੁਆਬਾ ਰੇਡੀਓ ਦੇ ਪ੍ਰੋਗਰਾਮਾਂ ਦੇ ਵਿੱਚ ਉਹ ਅਕਸਰ ਆਉਂਦੇ ਰਹਿੰਦੇ ਨੇ। ਤੇ ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ, ਤੁਹਾਨੂੰ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਜੀ ਆਇਆ ਤੇ ਆਓ ਤੇ ਆਪਣੀ ਕਵਿਤਾ ਅਨਹਦ ਨਾਦ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰੋ। ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ,
2: ਸਾਰੇ ਦਰਸ਼ਕਾਂ ਨੂੰ ਡਾਕਟਰ ਪ੍ਰਿਤਪਾਲ ਕੌਰ ਚਾਹਲ ਦਾ ਪਿਆਰ ਭਰਿਆ ਸਤਿਕਾਰ ਭਰਿਆ ਸਤਿ ਸ੍ਰੀ ਅਕਾਲ। ਅੱਜ ਮੈਂ ਤੁਹਾਡੇ ਅੱਗੇ ਜਿਹੜੀ ਕਵਿਤਾ ਲੈ ਕੇ ਹਾਜ਼ਰ ਹੋਈ ਹਾਂ ਉਹ ਸਮਰਪਿਤ ਹੈ ਉਹਨਾਂ ਸਾਰੇ ਨੌਜਵਾਨਾਂ ਨੂੰ, ਈਵਨ ਬੱਚਿਆਂ ਨੂੰ ਜਿਹੜੇ ਚਿੱਟੇ ਦੀ ਮਾਰ ਵਿੱਚ ਆ ਕੇ ਆਪਣੀ ਜ਼ਿੰਦਗੀ ਖਰਾਬ ਕਰਦੇ ਆ, ਨਾ ਸਿਰਫ ਆਪਣੀ ਬਲਕਿ ਆਪਣੇ ਘਰਦਿਆਂ ਦੀ ਵੀ, ਆਪਣੇ ਨਾਲਦਿਆਂ ਦੀ ਵੀ। ਇਹ ਮੇਰੀ ਕਵਿਤਾ ਦਾ ਸਿਰਲੇਖ ਹੈ ਅਣਹਤ ਨਾਦ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਹੁੰਦਾ ਉਹ ਨਵਾਬ ਏ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਹੁੰਦਾ ਉਹ ਨਵਾਬ ਏ। ਗੱਠਵਾਂ ਸਰੀਰ ਉਹਦਾ ਉੱਚਾ ਲੰਮਾ ਕੱਦ ਸੀ, ਗੱਠਵਾਂ ਸਰੀਰ ਉਹਦਾ ਉੱਚਾ ਲੰਮਾ ਕੱਦ ਸੀ, ਪੜ੍ਹਾਈ ਵਿੱਚ ਤੇਜ ਹੁਸ਼ਿਆਰ ਬੇਹੱਦ ਸੀ, ਗਾਉਂਦਾ ਸੀ ਉਹ ਜਿਵੇਂ ਅਨਹਦ ਨਾ ਦੇ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ। 6 ਫੁੱਟਾ ਕੱਦ ਉਹਦਾ ਨਸ਼ਿਆਂ ਨੇ ਖਾ ਲਿਆ, 6 ਫੁੱਟਾ ਕੱਦ ਉਹਦਾ ਨਸ਼ਿਆਂ ਨੇ ਖਾ ਲਿਆ, ਰੰਗ ਬਦਰੰਗ ਹੋਇਆ ਮਰਜ਼ਾਂ ਨੇ ਢਾ ਲਿਆ, ਧੁਆਂਖਾ ਜਿਹਾ ਰੰਗ ਲੱਗੇ ਭੁੰਨਿਆ ਕਬਾਬ ਏ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ। ਤੁਰ ਗਿਆ ਬਾਪ ਬੜੀ ਮਾਂ ਮਜ਼ਬੂਰ ਸੀ, ਤੁਰ ਗਿਆ ਬਾਪ ਬੜੀ ਮਾਂ ਮਜ਼ਬੂਰ ਸੀ, ਅਰਸ਼ਾਂ ਤੋਂ ਉਤਰੀ ਭੈਣ ਕੋਈ ਹੋਰ ਸੀ, ਹੋਇਆ ਲਾ ਇਲਾਜ ਹੋਇਆ ਘਰ ਬਰਬਾਦ ਏ, ਹੋਇਆ ਲਾ ਇਲਾਜ ਹੋਇਆ ਘਰ ਬਰਬਾਦ ਏ। ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਉਹਦੀ ਵੱਟੀ ਵੱਲੋਂ ਲਿਖੀਆਂ ਚਾਰ ਲੈਣਾ ਕਿ ਤੁਰ ਜਾਣ ਵਾਲਿਆ ਤੂੰ ਦੱਸਦਾ ਕਸੂਰ ਮੇਰਾ, ਤੁਰ ਜਾਣ ਵਾਲਿਆ ਤੂੰ ਦੱਸਦਾ ਕਸੂਰ ਮੇਰਾ, ਰੱਬ ਨੇ ਕਿਉਂ ਜ਼ਿੰਦਗੀ ਚ ਤੋੜਿਆ ਗਰੂਰ ਮੇਰਾ, ਮੇਰੇ ਇਸ ਸਵਾਲ ਦਾ ਨਾ ਮਿਲਦਾ ਜਵਾਬ ਏ, ਮੇਰੇ ਇਸ ਸਵਾਲ ਦਾ ਨਾ ਮਿਲਦਾ ਜਵਾਬ ਏ। ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਤੁਰ ਗਿਆ ਤੂੰ ਚੰਨਾ ਜ਼ਿੰਦ ਅਸਾਂ ਗਾਲ ਲਈ, ਤੁਰ ਗਿਆ ਤੂੰ ਚੰਨਾ ਜ਼ਿੰਦ ਅਸਾਂ ਗਾਲ ਲਈ, ਵਿਛੋੜੇ ਵਾਲੀ ਅੱਗ ਵਿੱਚ ਜ਼ਿੰਦ ਅਸਾਂ ਬਾਲ ਲਈ, ਤੇਰੇ ਬਾਝੋਂ ਹੋਇਆ ਹੁਣ ਸਾਡਾ ਬੁਰਾ ਹਾਲ ਏ। ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਘਾਟ ਰੁਜ਼ਗਾਰ ਦੀ ਨੇ ਮਾਰਤੇ ਗਰੀਬ ਲੋਕ, ਘਾਟ ਰੁਜ਼ਗਾਰ ਦੀ ਨੇ ਮਾਰਤੇ ਗਰੀਬ ਲੋਕ, ਨਸ਼ਿਆਂ ਦੀ ਮਾਰ ਨੇ ਵੀ ਨਾ ਛੱਡੇ ਨੇ ਅਮੀਰ ਲੋਕ। ਸਰਕਾਰ ਨੂੰ ਕੀ ਦੋਸ਼ ਦੇਣਾ, ਸਰਕਾਰ ਨੂੰ ਕੀ ਦੋਸ਼ ਦੇਣਾ, ਹੋਵੇ ਆਪਾ ਜੇ ਖਰਾਬ ਏ। ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਲੱਗਦਾ ਨਵਾਬ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਲੱਗਦਾ ਨਵਾਬ ਏ।
1: ਪ੍ਰਿਤਪਾਲ ਕੌਰ ਚਾਹਲ ਜੀ ਦੀ ਕਵਿਤਾ ਦੇ ਨਾਲ ਹੀ ਸਾਡਾ ਅੱਜ ਦਾ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਏ। ਇਸ ਤੋਂ ਪਹਿਲਾਂ ਕਿ ਮੈਂ ਤੁਹਾਤੋਂ ਵਿਦਾ ਲਵਾਂ, ਮੈਂ ਸਾਰੇ ਸ਼ਾਇਰ ਦੋਸਤਾਂ ਦਾ ਜਿਨ੍ਹਾਂ ਨੇ ਸਾਡੀ ਅੱਜ ਦੀ ਕਾਮ ਮਹਿਫਲ ਨੂੰ ਚਾਰ ਚੰਨ ਲਾਏ ਉਹਨਾਂ ਦਾ ਤੇ ਜਿਹੜੇ ਸਰੋਤਿਆਂ ਨੇ ਸਾਡੀ ਕਾਮ ਮਹਿਫਲ ਨੂੰ ਸੁਣਿਆ, ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਤੇ ਅੰਤ ਵਿੱਚ ਹਰਵੰਤ ਸਿੰਘ ਵੱਲੋਂ ਸਾਰੇ ਪਰਿਵਾਰ ਨੂੰ ਜਿਹੜਾ ਆ ਇੱਕ ਵਾਰ ਫਿਰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ।

0: ਦੁਆਬਾ ਰੇਡੀਓ ਦੇ ਪਿਆਰੇ ਸਰੋਤੇ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 5 ਦਸੰਬਰ 2020 ਦਿਨ ਐਤਵਾਰ, ਸ਼ਾਮ ਦੇ 5 ਵਜਦੇ ਹਨ ਅਤੇ ਸਾਡਾ 33ਵਾਂ ਕਵੀ ਦਰਬਾਰ ਸ਼ੁਰੂ ਹੋ ਜਾ ਰਿਹਾ ਹੈ ਅਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਇਹ ਕਵੀ ਦਰਬਾਰ ਸੁਣਨ ਦਾ ਸੱਦਾ ਦਿੰਦੇ ਹਾਂ ਅਤੇ ਨਾਲ ਦੀ ਨਾਲ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਅਸੀਂ ਪੰਜਾਬੀ ਦੇ ਨਵੇਂ ਉੱਭਰ ਰਹੇ ਕਵੀ ਪ੍ਰੀਤ ਲੱਦੜ ਜੀ ਨੂੰ ਸੱਦਾ ਦਿੰਦੇ ਹਾਂ। ਉਹ ਆਉਣ ਅਤੇ ਅੱਜ ਦੇ ਕਵੀ ਦਰਬਾਰ ਦਾ ਆਗਾਜ਼ ਕਰਨ। ਇਸ ਕਵੀ ਦਰਬਾਰ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਵੇਲੇ ਜੋ ਭਾਰਤ ਦੇ ਕਿਸਾਨਾਂ ਦਾ ਇੱਕ ਕੋਲ ਚੱਲ ਰਿਹਾ ਹੈ, ਜਿਨ੍ਹਾਂ ਨੇ ਇਸ ਵੇਲੇ ਦਿੱਲੀ ਘਿਰੀ ਹੋਈ ਹੈ, ਉਸ ਕਿਸਾਨੀ ਦੇ ਸੰਕਟ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਸ ਅੱਜ ਦੇ ਕਵੀ ਦਰਬਾਰ ਨੂੰ ਕੋਸ਼ਿਸ਼ ਕੀਤੀ ਹੈ ਕਿ ਉਹ ਕਿਸਾਨ ਕੋਲ ਨਾਲ ਸੰਬੰਧਿਤ ਕਵੀ ਦਰਬਾਰ ਹੋਵੇ ਅਤੇ ਇਸ ਕਵੀ ਦਰਬਾਰ ਦੇ ਆਗਾਜ਼ ਲਈ ਅਸੀਂ ਪ੍ਰੀਤ ਲੱਦੜ ਨੂੰ ਸੱਦਾ ਦੇ ਰਹੇ ਹਾਂ ਅਤੇ ਪ੍ਰੀਤ ਲੱਦੜ ਜੀ ਦੀ ਪਹਿਲੀ ਕਿਤਾਬ ਜਿਹੜੀ ਆ ਕਲਮਨਾਥ ਜਿਹੜੀ ਆ ਪਿਛਲੇ ਦਿਨਾਂ ਦੇ ਵਿੱਚ ਹੀ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪਈ ਹੈ। ਪ੍ਰੀਤ ਲੱਦੜੀ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਆਪ ਜੀ ਦਾ ਨਿੱਘਾ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਹਰਬੰਸ ਹਿਉਂ ਸਾਹਿਬ ਆਪ ਦਾ ਅਤੇ ਦੁਆਬਾ ਰੇਡੀਓ ਦਾ, ਜਿਨ੍ਹਾਂ ਨੇ ਮੈਨੂੰ ਆਪਣੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਦੂਜੀ ਵਾਰ ਸ਼ਿਰਕਤ ਕਰਨ ਦਾ ਮੌਕਾ ਦਿੱਤਾ ਜੀ। ਸੋ ਪਹਿਲੀ ਵਾਰ ਜਦੋਂ ਮੈਂ ਆਇਆ ਸੀ ਅਤੇ ਆਪ ਸਭ ਨੂੰ ਮੈਂ ਦੱਸਿਆ ਸੀ, ਹਰਬੰਸ ਹਿਉਂ ਸਾਹਿਬ ਨੇ ਵੀ ਦੱਸਿਆ ਸੀ ਕਿ ਮੇਰੀ ਪਹਿਲੀ ਜੋ ਪਲੇਠੀ ਕਿਤਾਬ ਹੈ ਇੱਕ ਕਾਵਿ ਸੰਗ੍ਰਹਿ ਹੈ ਅਤੇ ਉਸ ਟਾਈਮ ਉਹ ਛਪ ਰਹੀ ਸੀ। ਸੋ ਹੁਣ ਮੈਂ ਆਪ ਸਭ ਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਲੈ ਰਿਹਾ ਕਿ ਮੇਰੀ ਕਿਤਾਬ ਛਪ ਕੇ ਤਿਆਰ ਹੋ ਚੁੱਕੀ ਹੈ, ਜਿਹਦਾ ਨਾਮ ਹੈ ਜੀ ਕਲਮਨਾਦ। ਤੋਂ ਬੜਾ ਪਾਠਕਾਂ ਵੱਲੋਂ ਪਿਆਰ ਦਿੱਤਾ ਜਾ ਰਿਹਾ, ਜਿਹਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਸੋ ਜਿਵੇਂ ਕਿ ਹਿਉਂ ਸਾਹਿਬ ਨੇ ਦੱਸਿਆ ਕਿ ਅੱਜ ਦਾ ਕਵੀ ਦਰਬਾਰ ਸਮਰਪਿਤ ਹੈ ਸਾਡੇ ਕਿਸਾਨ ਸੰਘਰਸ਼ ਨੂੰ। ਲੱਖਾਂ ਕਿਸਾਨ ਦਿੱਲੀ ਜਾ ਕੇ ਅੰਦੋਲਨ ਕਰ ਰਹੇ ਨੇ, ਧਰਨਾ ਦੇ ਰਹੇ ਨੇ ਕਿ ਜੋ ਵੀ ਬਿੱਲ ਲਿਆਂਦੇ ਗਏ ਨੇ, ਖੇਤੀ ਆਰਡੀਨੈਂਸ ਬਿੱਲ ਜੋ ਲਿਆਂਦੇ ਗਏ ਨੇ ਉਹ ਗਲਤ ਨੇ। ਉਹਨਾਂ ਦੇ ਵਿੱਚ ਸ਼ਰੇਆਮ ਸਰਾਸਰ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਅਤੇ ਸਰਕਾਰ ਨੂੰ, ਕੇਂਦਰ ਨੂੰ ਉਹ ਵਾਪਸ ਲੈਣੇ ਚਾਹੀਦੇ ਨੇ ਜੋ ਕਿ ਬਿਲਕੁਲ ਜਾਇਜ਼ ਨੇ, ਉਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ। ਨਿਰਸੰਦੇਹ ਜੋ ਸਰਕਾਰ ਹੈ ਇਹਨਾਂ ਬਿੱਲਾਂ ਰਾਹੀਂ ਧੱਕਾ ਕਰ ਰਹੀ ਹੈ। ਸੋ ਇਸੇ ਸੰਬੰਧ ਦੇ ਵਿੱਚ ਮੈਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ, ਜੋ ਮੇਰੀ ਕਿਤਾਬ ਆਈ ਹੈ ਜੀ ਕਲਮਨਾਦ, ਉਹਦੇ ਵਿੱਚੋਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ। ਇੱਕ ਸਮੇਂ ਦੇ ਹਾਕਮ ਨੂੰ ਇੱਕ ਵੰਗਾਰ ਏ ਨਸੀਹਤ ਏ ਕਿ ਤੂੰ ਜੋ ਵੀ ਕਰ ਰਿਹਾ ਏ ਗਲਤ ਕਰ ਰਿਹਾ ਏ, ਤੈਨੂੰ ਸਮਝਣਾ ਚਾਹੀਦਾ ਏ, ਸੁਧਰਨਾ ਚਾਹੀਦਾ ਏ, ਆਪਣੀਆਂ ਗਲਤੀਆਂ ਤੋਂ ਸਿੱਖਣਾ ਚਾਹੀਦਾ ਏ। ਸੋ ਗੌਰ ਫਰਮਾਉਣਾ ਜੀ, ਗਜ਼ਲ ਦਾ ਟਾਈਟਲ ਹੈ ਜੀ ਨੀਰੋ ਦੀ ਬੰਸੁਰੀ। ਮਤਲਾ ਹਾਜ਼ਰ ਹੈ ਜੀ, ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲਏਗਾ। ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲਏਗਾ। ਹੱਦ ਹੁੰਦੀ ਹਰ ਚੀਜ਼ ਦੀ, ਤੇਰੀ ਵੀ ਹੱਦ ਹੈ, ਕਿੰਨੀ ਨੀਰੋ ਬਣ ਬੰਸੂਰੀ ਵਜਾਵੇਂਗਾ। ਉੱਪਰ ਵਾਲਾ ਹਿਸਾਬ ਬਰਾਬਰ ਰੱਖਦਾ ਏ, ਜਿੱਦਾਂ ਦਾ ਬੀਜੇਗਾ ਉਹੀ ਪਾਵੇਂਗਾ। ਉੱਪਰ ਵਾਲਾ ਹਿਸਾਬ ਬਰਾਬਰ ਰੱਖਦਾ ਏ, ਜਿੱਦਾਂ ਦਾ ਬੀਜੇਗਾ ਉਹੀ ਪਾਵੇਂਗਾ। ਅੱਤ ਤੇ ਅੰਤ 'ਚ ਫਰਕ ਪਤਾ ਤੈਨੂੰ ਫਿਰ ਲੱਗਣਾ। ਅੱਤ ਤੇ ਅੰਤ 'ਚ ਫਰਕ ਪਤਾ ਤੈਨੂੰ ਫਿਰ ਲੱਗਣਾ। ਅੱਧਕ ਲਾ ਕੇ ਜਦ ਉਹ ਟਿੱਪੀ ਲਾਵੇਗਾ, ਤੂੰ ਤੇ ਤੇਰਾ ਰਾਜ ਭਾਗ ਮਿੱਟੀ ਹੋਣਾ। ਤੂੰ ਤੇ ਤੇਰਾ ਰਾਜ ਭਾਗ ਮਿੱਟੀ ਹੋਣਾ। ਕਿੰਨੇ ਚਾਹੇ ਉੱਚੇ ਮਹਿਲ ਬਣਾਵੇਂਗਾ, ਉੱਡੀਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ। ਉੱਡੀਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ। ਟੁੱਟ ਜਾਣੇ ਜਦ ਖੰਭ ਤੂੰ ਫੜ ਫੜਾਵੇਂਗਾ। ਚੇਤੇ ਰੱਖਿਆ ਕਰ ਕਿ ਵਾਂਗ ਸਿਕੰਦਰ ਦੇ, ਚੇਤੇ ਰੱਖਿਆ ਕਰਕੇ ਵਾਂਗ ਸਿਕੰਦਰ ਦੇ, ਖਾਲੀ ਹੱਥ ਹੀ ਇਸ ਜਹਾਨੋਂ ਜਾਵੇਂਗਾ। ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਵਾਜ ਨਹੀਂ ਆਉਣੀ ਪਰ ਡਾਢਾ ਕੁਰਲਾਵੇਂਗਾ। ਮਕਤੇ 'ਤੇ ਇੱਕ ਵਾਰ ਦੁਬਾਰਾ ਗੌਰ ਫਰਮਾਉਣਾ ਜੀ, ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਵਾਜ ਨਹੀਂ ਆਉਣੀ ਪਰ ਡਾਢਾ ਕੁਰਲਾਵੇਂਗਾ। ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲੇਂਗਾ। ਹੱਦ ਹੁੰਦੀ ਹਰ ਚੀਜ਼ ਦੀ, ਤੇਰੀ ਵੀ ਹੱਦ ਹੈ, ਕਿੰਨੀ ਨੀਰੋ ਬਣ ਬੰਸੁਰੀ ਵਜਾਵੇਂਗਾ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਇੰਨੀ ਕੁ ਹਾਜ਼ਰੀ ਪ੍ਰਵਾਨ ਕਰਨਾ ਜੀ, ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ। ਸੋ ਬਹੁਤ ਬਹੁਤ ਸ਼ੁਕਰੀਆ, ਪਰਮਾਤਮਾ ਨੇ ਚਾਹਿਆ ਜਲਦੀ ਫਿਰ ਮਿਲਾਂਗੇ। ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੋਂ ਹਰਬੰਸਿਓ ਸਾਹਿਬ ਦਾ ਅਤੇ ਦੁਆਬਾ ਰੇਡੀਓ ਦਾ, ਅਤੇ ਆਪ ਸਭ ਕਵੀ ਸਾਹਿਬਾਨਾਂ ਨੂੰ ਇੱਕ ਵਾਰ ਫਿਰ ਸਤਿ ਸ਼੍ਰੀ ਅਕਾਲ, ਅਦਾਬ, ਸਲਾਮ, ਬਹੁਤ ਬਹੁਤ ਸ਼ੁਕਰਾਨੇ ਜੀਓ।
0: ਲੱਦੜੀਏ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਸਾਡੀ ਸ਼ਾਇਰਾ ਕਮਲਾ ਸ਼ਰਮਾ ਜੀ ਨੂੰ। ਕਮਲਾ ਸ਼ਰਮਾ ਜੀ ਵੀ ਆਪਣੀ ਕਿਸਾਨ ਸੰਘਰਸ਼ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲਾ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਮੈਂ ਦੁਆਬਾ ਰੇਡੀਓ ਦੀ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਮੈਨੂੰ ਸਾਡੇ ਕਿਸਾਨ ਭਰਾਵਾਂ ਵੱਲੋਂ ਆਪਣੇ ਹੱਕਾਂ ਲਈ ਕਰ ਰਹੇ ਸੰਘਰਸ਼ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ। ਮੈਂ ਆਪਣੀ ਰਚਨਾ ਰਾਹੀਂ ਆਪਣੇ ਮਾਲਕ ਅੱਗੇ ਅਰਜ਼ ਕਰਦੀ ਹਾਂ ਕਿ ਜਿਨ੍ਹਾਂ ਨੂੰ ਤੂੰ ਦੇਸ਼ ਦੀ ਡੋਰ ਸੰਭਾਲੀ ਹੈ, ਉਹਨਾਂ ਨੂੰ ਆਪਣੀ ਜਨਤਾ ਪ੍ਰਤੀ ਰਵੱਈਆ ਬਦਲਣ ਦੀ ਸੋਚ ਦੇਵੇ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਬੰਦੇ ਨੂੰ ਬੰਦਾ ਸਮਝਣ ਦੀ, ਬੰਦੇ ਨੂੰ ਬੰਦਾ ਸਮਝਣ ਦੀ ਸੋਚ ਵੀ ਦੇ ਦੇ ਮੇਰੇ ਮਾਲਕਾ। ਅੱਜ ਤੋਂ ਨੀ ਸਦੀਆਂ ਤੋਂ ਕਹਿੰਦੇ ਨੇ ਜਿਹਨੂੰ ਅੰਨ ਦਾਤਾ, ਉਹਨੂੰ ਉਹਦੀ ਉਹੀ ਜਗ੍ਹਾ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਦੇਰ ਹੈ ਪਰ ਅੰਧੇਰ ਨਹੀਂ, ਦੇਰ ਹੈ ਪਰ ਅੰਧੇਰ ਨਹੀਂ ਤੇਰੇ ਦਰ ਤੇ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਕਰਨ ਭਾਵੇਂ ਰਾਜਨੀਤੀ ਇਹ ਤਾਂ ਕੰਮ ਉਹਨਾਂ ਦਾ, ਪਰ ਉਸ ਤੋਂ ਉੱਪਰ ਉੱਠ ਕੇ ਨੀਵਿਆਂ ਨੂੰ ਉੱਪਰ ਚੁੱਕਣਾ ਤੂੰ ਸਿਖਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਮੰਨਿਆ ਕਿ ਰਾਜਨੀਤੀ ਹੁੰਦੀ ਹੀ ਏਦਾਂ ਏ, ਪਰ ਇੱਕ ਦੂਜੀ ਪਾਰਟੀ ਤੇ ਦੋਸ਼ ਘੱਟ ਲਾਉਣੇ ਤੂੰ ਸਿਖਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਦੋਸ਼ਾਂ ਵਿੱਚ ਹੀ ਪਿਸਦੀ ਹੈ ਜਨਤਾ, ਗੜੇ ਮੁਰਦੇ ਉਖਾੜਨ ਤੋਂ ਬਚਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਮਹਿਲਾਂ ਵਿੱਚ ਰਹਿੰਦਿਆਂ ਨੂੰ ਝੁੱਗੀਆਂ 'ਚ ਰਹਿੰਦੇ ਲੋਕਾਂ ਵੱਲ ਇੱਕ ਨਜ਼ਰ ਤਾਂ ਮਰਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਹੁੰਦੀ ਹੈ ਤੇ ਹੁੰਦੀ ਹੀ ਆਈ ਹੈ ਜਿੱਤ ਹਮੇਸ਼ਾ ਹੀ ਸੱਚਾਈ ਦੀ। ਪੁਰਾਣਾ ਇਤਿਹਾਸ ਤੂੰ ਦੁਹਰਾ ਦੇ ਮੇਰੇ ਮਾਲਕਾ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਸ਼ੁਕਰੀਆ ਜੀ।
0: ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਹਰਪ੍ਰੀਤ ਪੱਤੋ ਜੀ ਨੂੰ ਸੱਦਾ ਦੇਣਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਕਿਸਾਨ ਸੰਘਰਸ਼ ਨਾਲ ਸੰਬੰਧਿਤ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਹਰਪ੍ਰੀਤ ਪੱਤੋਂ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਹਾਂਜੀ, ਮੈਂ ਹਾਜ਼ਰ ਹਾਂ ਜੀ, ਹਰਪ੍ਰੀਤ ਪੱਤੋਂ। ਮੇਰੇ ਬਹੁਤ ਹੀ ਸਤਿਕਾਰਯੋਗ ਹਰਵੰਸ ਸੀਓ ਜੀ ਅਤੇ ਦੁਆਬਾ ਰੇਡੀਓ ਦੇ ਹੋਰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਆਪ ਜੀ ਦੀ ਕਚਹਿਰੀ ਦੇ ਵਿੱਚ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ। ਤਿੰਨ ਕਾਲੇ ਕਾਨੂੰਨ ਜੋ ਸਾਡੀ ਸਰਕਾਰ ਨੇ ਬਣਾਏ ਆ, ਉਹਨਾਂ ਬਾਰੇ ਮੈਂ ਰਚਨਾ ਲਿਖੀ ਆ, ਆਪ ਜੀ ਨੂੰ ਸੁਣਾ ਰਿਹਾ, ਆਪ ਜੀ ਦੇ ਸਾਹਮਣੇ ਪੇਸ਼ ਕਰ ਰਿਹਾ ਜੀ। ਬੈਠੇ ਆ ਕਿਸਾਨ ਵੀਰ ਹਿੰਮਤਾਂ ਨਹੀਂ ਹਾਰਦੇ, ਦਿੱਲੀ ਦੇ ਹਾਕਮਾਂ ਨੂੰ ਤਾਨੇ ਉਹ ਮਾਰਦੇ, ਪੈਣ ਨਹੀਂ ਦੇਣੇ ਅਸੀਂ ਹੱਕਾਂ ਉੱਤੇ ਡਾਕਿਆਂ ਨੂੰ, ਠੰਡ ਵਿੱਚ ਸੜਕਾਂ 'ਤੇ ਬੈਠੇ ਆ ਵੰਗਾਰਦੇ, ਪੈਣ ਨਹੀਂ ਦੇਣੇ ਅਸੀਂ ਹੱਕਾਂ ਉੱਤੇ ਡਾਕਿਆਂ ਨੂੰ, ਠੰਡ ਵਿੱਚ ਸੜਕਾਂ 'ਤੇ ਬੈਠੇ ਆ ਵੰਗਾਰਦੇ, ਤੁਸੀਂ ਬੰਗਲਿਆਂ 'ਚ ਬੈਠ ਸਾਜਸਾਂ ਬਣਾਉਂਦੇ, ਨਿੱਤ ਅਸੀਂ ਖੇਤਾਂ ਵਿੱਚ ਰੁੱਝੇ ਰਹੀਏ ਨਾਲ ਕੰਮ ਕਰਦੇ, ਤੁਸੀਂ ਕੀ ਜਾਣੋ ਹੱਡ ਭੰਨਵੀਆਂ ਮਿਹਨਤਾਂ ਨੂੰ, ਤੁਸੀਂ ਕੀ ਜਾਣੋ ਹੱਡ ਭੰਨਵੀਆਂ ਮਿਹਨਤਾਂ ਨੂੰ, ਵੋਟਾਂ ਲੈ ਕੇ ਸਾਥੋਂ ਕਾਹਤੋਂ ਸਾਨੂੰ ਰਹਿੰਦੇ ਚਾਰਦੇ, ਜਿਹੜੇ ਵੀ ਕਾਨੂੰਨ ਤੁਸੀਂ ਸਾਡੇ ਲਈ ਬਣਾਉਂਦੇ ਹੋ, ਜਿਹੜੇ ਵੀ ਕਾਨੂੰਨ ਤੁਸੀਂ ਸਾਡੇ ਲਈ ਬਣਾਉਂਦੇ ਹੋ, ਸਾਨੂੰ ਨਹੀਂ ਮਨਜ਼ੂਰ ਉਹ ਵਾਪਸ ਹੋਣ ਸਰਕਾਰ ਦੇ। ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਹੁਣ ਪਾਸ ਕੀਤੇ, ਉਹ ਤਿੰਨੇ ਹੀ ਕਾਨੂੰਨ ਸਾਡੀ ਕਿਰਸਾਨੀ ਨੂੰ ਮਾਰਦੇ, ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਹੁਣ ਪਾਸ ਕੀਤੇ, ਉਹ ਤਿੰਨੇ ਹੀ ਕਾਨੂੰਨ ਸਾਡੀ ਕਿਰਸਾਨੀ ਨੂੰ ਮਾਰਦੇ। ਮੰਡੀਕਰਨ ਭੰਗ, ਪੈਲੀਆਂ ਦੇ ਹੱਕ ਖੋਹੇ, ਖੁੱਲ੍ਹੀ ਰੱਖ ਮੰਡੀ, ਖੁੱਲ੍ਹੀ ਮੰਡੀ ਰੱਖ, ਸਮਰਥਨ ਮੁੱਲ ਕਿਉਂ ਨਹੀਂ ਤਾਰਦੇ, ਅਜੇ ਵੀ ਵੇਲਾ ਅਸੀਂ ਸੁੱਤਿਆਂ ਨੂੰ ਜਗਾਉਣ ਆਏ, ਘਰ ਬਾਰ ਛੱਡ ਪਹੁੰਚੇ ਵਿੱਚ ਦਿੱਲੀ ਦਰਬਾਰ ਦੇ, ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ, ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ, ਹਰਪ੍ਰੀਤ ਪਤੋਕਾ ਤੋਂ ਠੰਡ ਵਿੱਚ ਠਾਰ ਦੇ, ਹਰਪ੍ਰੀਤ ਪਤੋਕਾ ਤੋਂ ਠੰਡ ਵਿੱਚ ਠਾਰ ਦੇ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
0: ਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਲੁਧਿਆਣਾ ਬਸਤੀ ਸਾਡੀ ਸ਼ਹਿਰ ਆ ਮਨਜੀਤ ਮਾਨ ਨੂੰ ਸੱਦਾ ਦੇਵਾਂਗਾ, ਉਹ ਆਉਣ ਤੇ ਆਪਣੇ ਮਨੋਭਾਵ ਜਿਹੜੇ ਆ ਕਿਸਾਨ ਲਹਿਰ ਨਾਲ ਸੰਬੰਧਿਤ ਕਵਿਤਾ ਰਾਹੀਂ ਸਾਂਝੇ ਕਰਨ। ਮਨਜੀਤ ਮਾਨ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਹਾਂਜੀ, ਬਹੁਤ ਬਹੁਤ ਧੰਨਵਾਦ ਹਰਵੰਸ ਸਹੀਓ ਜੀ ਦਾ। ਦੁਆਬਾ ਰੇਡੀਓ ਸੁਣਨੇ ਸਾਰੇ ਸਰੋਤਿਆਂ ਨੂੰ ਮਨਜੀਤ ਕੌਰ ਧੀਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਦੀ ਮੇਰੀ ਕਵਿਤਾ ਜਿਹੜੀ ਹੈ ਪੰਜਾਬੀਆਂ ਨੂੰ ਸਮਰਪਿਤ ਹੈ, ਪੰਜਾਬੀ ਕਿਸਾਨ ਸੰਘਰਸ਼ ਨੂੰ ਸਮਰਪਿਤ ਹੈ, ਪੰਜਾਬੀ ਵਿਦੇਸ਼ੀਆਂ ਨੂੰ ਸਮਰਪਿਤ ਹੈ ਜੋ ਵਿਦੇਸ਼ਾਂ ਵਿੱਚ ਰਹਿ ਕੇ ਵੀ ਪੰਜਾਬ ਦੇ ਨਾਲ ਜੁੜੇ ਹੋਏ ਨੇ। ਸੋ ਪੇਸ਼ ਹੈ ਜੀ ਕਵਿਤਾ ਪੰਜਾਬੀ। ਇਹ ਪੰਜਾਬੀ ਸ਼ੇਰ ਨੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਅਮਰ ਸ਼ਹੀਦੀ ਪਾ ਜਾਂਦੇ ਨੇ, ਇਹ ਅਮਰ ਸ਼ਹੀਦੀ ਪਾ ਜਾਂਦੇ ਨੇ ਅਣਖ ਦੀ ਖਾਤਰ ਮਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹਨਾਂ ਦੀ ਇੱਕੋ ਦਹਾੜ ਹੀ, ਇਹਨਾਂ ਦੀ ਇੱਕੋ ਦਹਾੜ ਹੀ ਭਾਜੜ ਪਾ ਦਿੰਦੀ ਹੈ ਹਿਰਨਾਂ ਨੂੰ, ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ, ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ, ਇਹ ਮਰਨੋ ਮੂਲ ਨਾ ਡਰਦੇ ਨੇ, ਇਹ ਮਰਨੋ ਮੂਲ ਨਾ ਡਰਦੇ ਨੇ, ਰੱਖਦੇ ਸਿਰ ਹਥੇਲੀ ਤੇ ਧਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਵਾਧੂ ਕੁਝ ਵੀ ਲੈਂਦੇ ਨਹੀਂ, ਇਹ ਵਾਧੂ ਕੁਝ ਵੀ ਲੈਂਦੇ ਨਹੀਂ ਪਰ ਹੱਕ ਆਪਣਾ ਵੀ ਛੱਡਦੇ ਨਹੀਂ, ਖੜ ਜਾਂਦੇ ਤਣ ਕੇ ਛਾਤੀਆਂ ਇਹ ਪਿੱਠ ਦਿਖਾ ਕੇ ਭੱਜਦੇ ਨਹੀਂ, ਖੜ ਜਾਂਦੇ ਤਣ ਕੇ ਛਾਤੀਆਂ ਇਹ ਪਿੱਠ ਦਿਖਾ ਕੇ ਭੱਜਦੇ ਨਹੀਂ, ਇਹ ਜੇਤੂ ਕੌਮ ਕਹਾਉਂਦੀ ਏ, ਇਹ ਜੇਤੂ ਕੌਮ ਕਹਾਉਂਦੀ ਹੈ ਨਾ ਵਾਪਸ ਆਉਂਦੇ ਹਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਜਾਣੇ ਜਾਂਦੇ ਦੁਨੀਆਂ ਵਿੱਚ, ਇਹ ਜਾਣੇ ਜਾਂਦੇ ਦੁਨੀਆਂ ਵਿੱਚ ਆਪਣੀ ਬਹਾਦਰੀ ਤੇ ਨੇਕੀ ਲਈ, ਇਹ ਜਿਉਂਦੇ ਮਰਦੇ ਟੌਰ ਨਾਲ, ਕਈ ਜਾਣੇ ਜਾਂਦੇ ਸ਼ੇਖੀ ਲਈ, ਕਈ ਜਾਣੇ ਜਾਂਦੇ ਸ਼ੇਖੀ ਲਈ, ਇਹ ਪੁਲਾਂ ਦੇ ਮੁਹਤਾਜ ਨਹੀਂ, ਇਹ ਪੁਲਾਂ ਦੇ ਮੁਹਤਾਜ ਨਹੀਂ, ਲੰਘ ਜਾਂਦੇ ਦਰਿਆਵਾਂ ਨੂੰ ਤਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਵਸਦੇ ਵਿੱਚ ਪਰਦੇਸੀ ਵੀ ਦਿਲ ਵਿੱਚ ਰੱਖਦੇ ਪੰਜਾਬ ਨੂੰ, ਇਹ ਵਸਦੇ ਵਿੱਚ ਪਰਦੇਸੀ ਵੀ ਦਿਲ ਵਿੱਚ ਰੱਖਦੇ ਪੰਜਾਬ ਨੂੰ, ਇਹ ਮਾਂ ਬੋਲੀ ਨੂੰ ਸਾਂਭ ਦੇ ਜਿਮ ਸਿਰ ਤੇ ਰੱਖਦੇ ਤਾਜ ਨੂੰ, ਇਹ ਮਾਂ ਬੋਲੀ ਨੂੰ ਸਾਂਭ ਦੇ ਜਿਮ ਸਿਰ ਤੇ ਰੱਖਦੇ ਤਾਜ ਨੂੰ, ਇਹ ਪਿਆਰ ਮੁਹੱਬਤਾਂ ਰੱਖਦੇ ਨੇ, ਇਹ ਪਿਆਰ ਮੁਹੱਬਤਾਂ ਰੱਖਦੇ ਨੇ, ਵਿੱਚ ਗਾਗਰ ਦੇ ਸਾਗਰ ਭਰ ਕੇ, ਵਿੱਚ ਗਾਗਰ ਦੇ ਸਾਗਰ ਭਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਅਮਰ ਸ਼ਹੀਦੀ ਪਾ ਜਾਂਦੇ ਅਣਖ ਦੀ ਖਾਤਰ ਮਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ। ਬਹੁਤ ਬਹੁਤ ਧੰਨਵਾਦ ਜੀ।
0: ਇਤਮਾਨ ਜੀ ਤੋਂ ਬਾਅਦ ਹੁਣ ਮੈਂ ਕਿਸਾਨ ਲਹਿਰ ਦੀ ਹਮਾਇਤ ਦੇ ਵਿੱਚ ਕਵਿਤਾ ਲਿਖਣ ਵਾਲੇ ਸ਼ਾਇਦ ਜੰਮੂ ਕਸ਼ਮੀਰ ਤੋਂ ਸੂਰਜ ਸਿੰਘ ਸੂਰਜ ਜੀ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਕਵਿਤਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਸਾਂਝੀ ਕਰਨ। ਸੂਰਜ ਸਿੰਘ ਸੂਰਜ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
5: ਹਰਬੰਸ ਜੀ, ਤੁਹਾਨੂੰ ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਨੂੰ ਲੱਖ ਲੱਖ ਵਧਾਈਆਂ ਨੇ। ਤੁਸੀਂ ਸਮੇਂ ਦੀ ਰਫ਼ਤਾਰ ਦੇ ਨਾਲ ਹੀ ਅੱਗੇ ਵੱਧ ਰਹੇ ਹੋ ਅਤੇ ਇਸੇ ਤਰ੍ਹਾਂ ਵੱਧਦੇ ਜਾਓ, ਹੋਰ ਅਗੇਰੇ, ਹੋਰ ਅਗੇਰੇ, ਹੋਰ ਅਗੇਰੇ। ਅਤੇ ਮੈਂ ਦੇਸ਼ ਦੇ ਕਿਸਾਨ ਦੀ ਇਹ ਕਵਿਤਾ ਤੁਹਾਨੂੰ ਭੇਜ ਰਿਹਾ ਹਾਂ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਰਾਤ ਦਿਨੇ ਹੈ ਜੂਝਦਾ ਰਹਿੰਦਾ, ਬਾਕੀ ਸਭ ਸੁਰਤ ਭੁਲਾਈ, ਬੰਜਰ ਨੂੰ ਉਪਜਾਊ ਬਣਾ ਕੇ, ਮਨ ਦੀ ਅੰਨ ਦੀ ਛੈ ਬਰਲਾਈ। ਬਾਕੀ ਸਭ ਸੁਰਤ ਭੁਲਾਈ, ਬੰਜਰ ਨੂੰ ਉਪਜਾਊ ਬਣਾ ਕੇ, ਅੰਨ ਦੀ ਛੈ ਬਰਲਾਈ। ਪੱਖਦੀ ਦੁਪਹਿਰ ਜਾਂ ਠੰਡ ਦਾ ਮੌਸਮ, ਹੋਵੇ ਕਾਲੀ ਬਦਲੀ ਛਾਈ, ਪੱਖਦੀ ਦੁਪਹਿਰ ਜਾਂ ਠੰਡ ਦਾ ਮੌਸਮ, ਹੋਵੇ ਕਾਲੀ ਬਦਲੀ ਛਾਈ। ਖੂਨ ਪਸੀਨਾ ਡੋਲ ਕੇ ਆਪਣਾ, ਦੇਸ਼ ਚੋਂ ਭੁੱਖ ਮਿਟਾਈ। ਸਦੀਆਂ ਤੋਂ ਪਰ ਇਸ ਦੀ ਕਿਸਮਤ, ਇਸ ਨੂੰ ਰਾਸ ਨਾ ਆਈ। ਸਦੀਆਂ ਤੋਂ ਪਰ ਇਸ ਦੀ ਕਿਸਮਤ, ਇਸ ਨੂੰ ਰਾਸ ਨਾ ਆਈ। ਦੁਨੀਆਂ ਲਈ ਅੰਦਾਤਾ ਬਣਿਆ, ਘਰ ਦੀ ਖਬਰ ਨਾ ਲਾਈ ਕਾਈ। ਜੋ ਦੁਨੀਆਂ ਲਈ ਅੰਦਾਤਾ ਬਣਿਆ, ਘਰ ਦੀ ਖਬਰ ਨਕਾਈ। ਝੂਠੇ ਵਾਦੇ ਫੋਕੇ ਨਾਰੇ, ਇਸ ਨੂੰ ਰਾਸ ਨਾ ਆਏ। ਝੂਠੇ ਵਾਦੇ ਫੋਕੇ ਨਾਰੇ, ਇਸ ਨੂੰ ਰਾਸ ਨਾ ਆਏ। ਸੱਤਾ ਧਾਰੀ ਤੇ ਧਨਵਾਨਾਂ, ਨਿਤ ਨਵੇਂ ਜਾਲ ਫੈਲਾਏ। ਸੱਤਾ ਧਾਰੀ ਤੇ ਧਨਵਾਨਾਂ, ਨਿਤ ਨਵੇਂ ਜਾਲ ਫੈਲਾਏ। ਮਿੱਟੀ ਵਿੱਚ ਮਿੱਟੀ ਹੋ ਕੇ, ਕਿਸਾਨਾਂ ਖੇਤੀ ਹੈ ਲਹਿਰਾਈ। ਮਿੱਟੀ ਵਿੱਚ ਮਿੱਟੀ ਹੋ ਕੇ, ਕਿਸਾਨਾਂ ਖੇਤੀ ਹੈ ਲਹਿਰਾਈ। ਆਪਣੀ ਜਾਨ ਦੀ ਬਾਜ਼ੀ ਲਾ ਕੇ, ਦੇਸ਼ ਦੀ ਪੱਤ ਬਚਾਈ। ਤਰੀਆਂ ਤਰਾਈਆਂ ਨਹਿਰੇ ਚ ਰਹਿ ਜਾਂਦੀਆਂ, ਯੋਜਨਾ ਸਭੇ ਬਣਾ ਕੇ ਸਰਕਾਰ ਦੀਆਂ। ਤਰੀਆਂ ਤਰਾਈਆਂ ਨਹਿ ਰਹਿ ਜਾਂਦੀਆਂ, ਯੋਜਨਾ ਸਭੇ ਬਣਾ ਕੇ। ਅੰਤ ਨਿਰਾਸ਼ਾ ਪੱਲੇ ਪੈਂਦੀ, ਮੰਡੀਆਂ ਦੇ ਵਿੱਚ ਜਾ ਕੇ। ਵਰਤਮਾਨ ਚ ਸਭ ਦਾ ਸਾਥ ਤੇ ਸਭ ਕਾ ਵਿਕਾਸ ਦਾ ਨਾਰਾ। ਵਰਤਮਾਨ ਚ ਸਭ ਕਾ ਸਾਥ ਤੇ ਸਭ ਕਾ ਵਿਕਾਸ ਦਾ ਨਾਰਾ। ਠੋਕਰਾਂ ਵਿੱਚ ਹੀ ਰਿਹਾ ਹੈ ਰੁਲਦਾ, ਇਹ ਕਿਸਮਤ ਦਾ ਮਾਰਾ। ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ। ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ। ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗਜਿਆ। ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗਜਿਆ। ਕਦ ਬਦਲੂਗਾ, ਕਿਸਨੇ ਬਦਲਣਾ, ਤੈਨੂੰ ਇਹ ਕਿਸਾਨਾ। ਸੁਣਿਓ ਜ਼ਰਾ, ਕਦ ਬਦਲੂਗਾ, ਕਿਸਨੇ ਬਦਲਣਾ, ਤੈਨੂੰ ਏ ਕਿਸਾਨਾ ਆਪਣੇ ਪੈਰਾਂ ਤੇ ਖੜਾ ਹੈ ਹੋਣਾ ਆਪੇ ਤੂੰ ਜਵਾਨਾ ਕਦ ਬਦਲੂਗਾ ਕਿਸਨੇ ਬਦਲਣਾ ਤੈਨੂੰ ਏ ਕਿਸਾਨਾ ਆਪਣੇ ਪੈਰਾਂ ਤੇ ਖੜਾ ਹੈ ਹੋਣਾ ਆਪੇ ਤੂੰ ਜਵਾਨਾ ਹੱਥ ਹੈ ਆਇਆ ਅੱਜ ਜੋ ਵੀਰਾ ਸਮਾਂ ਨਾ ਐਵੇਂ ਗਵਾਈ ਹੱਥ ਹੈ ਆਇਆ ਅੱਜ ਜੋ ਵੀਰਾ ਸਮਾਂ ਨਾ ਐਵੇਂ ਗਵਾਈ ਜ਼ੋਰ ਦਾ ਹੱਲਾ ਬੋਲ ਕੇ ਮਿੱਤਰਾ ਸੰਘਰਸ਼ ਅੱਗੇ ਵਧਾਈ ਜ਼ੋਰ ਦਾ ਹੱਲਾ ਬੋਲ ਕੇ ਵੀਰਾ ਸੰਘਰਸ਼ ਨੂੰ ਅੱਗੇ ਵਧਾਈ ਇਕੱਠੇ ਹੋ ਕੇ ਰਸਤੇ ਦੀਆਂ ਸਭੇ ਠੋਕਰਾਂ ਲਾਹੀ ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ ਰੱਬ ਵੀ ਤੇਰੇ ਨਾਲ ਹੈ ਸੂਰਜ ਰੱਬ ਨੂੰ ਨਾ ਭੁਲਾਈ ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ ਰੱਬ ਵੀ ਤੇਰੇ ਨਾਲ ਹੈ ਸੂਰਜ ਰੱਬ ਨੂੰ ਨਾ ਭੁਲਾਈ ਰੱਬ ਵੀ ਤੇਰੇ ਨਾਲ ਹੈ ਵੀਰਾ ਰੱਬ ਨੂੰ ਨਾ ਭੁਲਾਈ ਉਲਟੀ ਕਿਸਨੇ ਰੀਤ ਹੈ ਬੰਦਿਆ ਜਗ ਤੇ ਆਣ ਚਲਾਈ ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ ਹੈ ਗਮ ਉਸਦੀ ਪਰਛਾਈ ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ ਹੈ ਗਮ ਉਸਦੀ ਪਰਛਾਈ ਬਹੁਤ ਬਹੁਤ ਧੰਨਵਾਦ ਜੀ
0: ਤੇ ਤੁਸੀਂ ਸਾਰੇ ਇਹ ਬਖੂਬੀ ਜਾਣਦੇ ਹੋ ਵੀ ਦਿੱਲੀ ਦੇ ਵਿੱਚ ਜੋ ਇਸ ਵੇਲੇ ਭਾਰਤ ਪੱਧਰ ਦੇ ਕਿਸਾਨਾਂ ਦਾ ਘੋਲ ਚੱਲ ਰਿਹਾ ਇਸ ਘੋਲ ਦੇ ਵਿੱਚ ਜਿਹੜੀ ਬੜਤ ਆ ਜਾਂ ਕਹਿ ਲਈਏ ਸਭ ਤੋਂ ਜ਼ਿਆਦਾ ਵੱਡਾ ਯੋਗਦਾਨ ਉਹ ਪੰਜਾਬੀਆਂ ਦਾ ਪੰਜਾਬੀਆਂ ਦੇ ਵਿੱਚ ਵੀ ਖਾਸ ਤੌਰ ਤੇ ਸਾਡੀਆਂ ਪੰਜਾਬੀਆਂ ਦੀਆਂ ਮਾਵਾਂ ਭੈਣਾਂ ਦਾ ਯੋਗਦਾਨ ਵੀ ਹੈਗਾ ਹੈ ਤੇ ਇਸ ਜਿਹੜੀਆਂ ਔਰਤਾਂ ਦੇ ਯੋਗਦਾਨ ਸੰਬੰਧੀ ਜਿਹੜਾ ਕੰਗਣਾ ਰਣਦੌਤ ਨੇ ਜਿਹੜੀ ਇੱਕ ਟਵੀਟ ਕੀਤੀ ਹੈ ਜਿਸ ਨੇ ਪੰਜਾਬੀ ਔਰਤਾਂ ਦੇ ਮਾਣ ਸਤਿਕਾਰ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਦੇ ਵਿਰੋਧ ਦੇ ਵਿੱਚ ਸਾਡੀ ਕਵਿਤਰੀ ਕਿਰਨਜੀਤ ਕੌਰ ਅਤੇ ਉਸਦੀ ਸਾਥਣ ਜਿਹੜੀ ਆ ਇੱਕ ਹਫ਼ਤਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੀ ਹੈ ਕਿਰਨਜੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਕਿਰਨਜੀਤ ਕੌਰ ਅਤੇ ਸਾਥ
6: ਬਹੁਤ ਹੀ ਸਤਿਕਾਰਯੋਗ ਹਰਬੰਸ਼ ਜੀ ਤੇ ਮੇਰੇ ਸਾਹਿਤਕਾਰ ਸਾਥੀਓ ਸਤਿ ਸ਼੍ਰੀ ਅਕਾਲ ਮੈਂ ਕਿਰਨਜੀਤ ਕੌਰ ਹਾਜ਼ਰ ਹਾਂ ਲੈ ਕੇ ਆਪਣੀ ਕਵਿਤਾ ਕੰਗਣਾ ਜਿਹੜੀ ਕਿ ਅੱਜ ਦੇ ਕਿਸਾਨੀ ਮਸਲਿਆਂ ਉੱਪਰ ਆਧਾਰਿਤ ਹੈ ਤੇ ਕੰਗਣਾ ਦੀ ਬਿਆਨਬਾਜ਼ੀ ਨੂੰ ਦਰਸਾਉਂਦੀ ਹੈ ਸੁਣਿਓ ਜ਼ਰਾ ਧਿਆਨ ਦੇ ਨਾਲ ਕੰਗਣਾ ਕੰਗਣਾ ਤੂੰ ਮੈਨੂੰ ਮੇਰੀ ਪੋਤੀ ਵਰਗੀ ਜਾਪੇ ਕੰਗਣਾ ਤੂੰ ਮੈਨੂੰ ਮੇਰੀ ਪੋਤੀ ਵਰਗੀ ਜਾਪੇ ਬਾਤ ਸੁਣਾਵਾਂ ਮੈਂ ਤੈਨੂੰ ਬਾਤ ਸੁਣਾਵਾਂ ਮੈਂ ਤੈਨੂੰ ਬੁੱਝੀ ਤੂੰ ਆਪੇ ਦੂਜੀ ਗੱਲ ਆਖਾਂ ਸ਼ਕਤੀਮਾਨ ਨੂੰ ਨਿੱਕੇ ਨਿੱਕੇ ਬੱਚਿਆਂ ਦੇ ਭਗਵਾਨ ਨੂੰ ਪੁੱਤਾ ਪੁੱਤਾ ਲੱਗਦਾ ਮੈਨੂੰ ਤੂੰ ਵੀ ਜਾਲੀ ਦਾ ਜਾਲੀ ਰਹਿ ਗਿਆ ਬੇਸਮਝੀ ਵਿੱਚ ਅੰਨਦਾ ਤੈਨੂੰ ਤੂੰ ਕੁੱਤਾ ਕਹਿ ਗਿਆ ਕਰੀ ਕਰਾਈ ਜ਼ਿੰਦਗੀ ਦੀ ਤੂੰ ਖੂਹ ਵਿੱਚ ਪਾਲੀ ਕਰੀ ਕਰਾਈ ਜ਼ਿੰਦਗੀ ਦੀ ਤੂੰ ਖੂਹ ਵਿੱਚ ਪਾਲੀ ਚੰਗਾ ਚੰਗਾ ਤੈਨੂੰ ਸਭ ਕਹਿੰਦੇ ਸੀ ਹੁਣ ਦੱਸ ਕਿਉਂ ਤੂੰ ਛੋਤ ਲਹਾਲੀ ਹੁਣ ਪੁੱਛਾਂ ਤੈਥੋਂ ਮੈਂ ਬੇਟੀ ਕੰਗਣਾ ਹੁਣ ਪੁੱਛਾਂ ਤੈਥੋਂ ਮੈਂ ਬੇਟੀ ਕੰਗਣਾ ਜਦ ਦਫ਼ਤਰ ਤੇਰਾ ਤੋੜਿਆ ਸੀ ਜਦ ਦਫ਼ਤਰ ਤੇਰਾ ਤੋੜਿਆ ਸੀ ਮਹਾਰਾਸ਼ਟਰ ਦੀ ਸਰਕਾਰ ਨੇ ਤੈਨੂੰ ਧੋਣੋਂ ਆਣ ਮਰੋੜਿਆ ਸੀ ਤੇਰਾ ਚਿਹਰਾ ਪੀਲਾ ਪੈ ਗਿਆ ਸੀ ਤੇਰਾ ਚਿਹਰਾ ਪੀਲਾ ਪੈ ਗਿਆ ਸੀ ਮਾੜੀ ਹੋਈ ਨਾਲ ਕੁੜੀ ਦੇ ਹਰ ਕਿਸਾਨ ਤਾਂ ਕਹਿ ਗਿਆ ਸੀ ਦੱਸਾਂ ਆਪਣੇ ਬਾਰੇ ਮੈਂ ਅੰਸ ਗੁਰੂ ਗੋਬਿੰਦ ਦੀ ਦੱਸਾਂ ਆਪਣੇ ਬਾਰੇ ਮੈਂ ਅੰਸ ਗੁਰੂ ਗੋਬਿੰਦ ਦੀ ਮੇਰੇ ਵੱਡਿਆਂ ਬਚਾਈ ਆਬਰੂ ਸੋਹਣੀ ਇਸ ਹਿੰਦ ਦੀ ਮੈਂ ਪੰਜਾਬਣ ਪੰਜਾਬ ਦੀ ਹਾਂ ਯੁੱਧ ਵਿੱਚ ਲੜਦੀ ਜਦੋਂ ਪਏ ਗਰੀਬੀ ਘਰ ਵਿੱਚ ਧੁੱਪਾਂ ਵਿੱਚ ਹਾਂ ਹਾੜੀ ਵੜਦੀ ਕਰਜ਼ੇ ਦੇ ਮਾਰੇ ਪੁੱਤ ਮੇਰੇ ਕਰਜ਼ੇ ਦੇ ਮਾਰੇ ਪੁੱਤ ਮੇਰੇ ਨਿੱਤ ਖੁਦਕੁਸ਼ੀਆਂ ਕਰਦੇ ਕੰਗਾਲ ਕੀਤਾ ਦੇਸ਼ ਨਿਤਾਵਾਂ ਕੰਗਾਲ ਕੀਤਾ ਦੇਸ਼ ਨਿਤਾਵਾਂ ਹਰਜਾਨਾ ਮੇਰੇ ਲਾਲ ਨੇ ਭਰਦੇ ਮੈਂ ਆਪ ਭੁੱਖੀ ਪੈ ਜਾਵਾਂ ਪਰ ਦਰ ਤੇ ਆਏ ਨੂੰ ਨਹੀਂ ਮੋੜਦੀ ਇੱਜ਼ਤ ਅਣਖ ਹੈ ਮੇਰੀ ਦੌਲਤ ਕੋਈ ਕੋਠੀ ਨਹੀਂ ਕਰੋੜ ਦੀ, ਕੋਈ ਕੋਠੀ ਨਹੀਂ ਕਰੋੜ ਦੀ। ਹੈਰਾਨ ਹੋਵਾਂ ਤੇਰੀ ਸੋਚ ਤੇ ਸੁਣ ਕੰਗਣਾ, ਹੈਰਾਨ ਹੋਵਾਂ ਤੇਰੀ ਸੋਚ ਤੇ ਸੱਚ ਹੋ ਗਿਆ, ਔਰਤ ਹੀ ਔਰਤ ਦੀ ਵੈਰੀ ਹੈ, ਔਰਤ ਹੀ ਔਰਤ ਦੀ ਵੈਰੀ ਹੈ, ਢਿੱਡ ਭਰਨ ਵਾਲੇ ਨੂੰ ਦੇਸ਼ ਧਰੋਈ, ਕਹਿ ਗਿਆ ਖੰਨਾ ਜ਼ਹਿਰੀ ਹੈ। ਅਸੀਂ ਹੱਕ ਲਏ ਬਿਨਾਂ ਮੁੜਨਾ ਨਹੀਂ, ਅਸੀਂ ਹੱਕ ਲਏ ਬਿਨਾਂ ਮੁੜਨਾ ਨਹੀਂ, ਭਾਵੇਂ ਟਹਿਰ ਗਲਾਂ ਵਿੱਚ ਪਾ ਦਿਓ, ਭਾਵੇਂ ਟਹਿਰ ਗਲਾਂ ਵਿੱਚ ਪਾ ਦਿਓ। ਕਿਰਨਜੀਤ ਅਸੀਂ ਨਹੀਂ ਮੰਨਣੀ ਹਾਕਮਾਂ, ਕਿਰਨਜੀਤ ਅਸੀਂ ਨਹੀਂ ਮੰਨਣੀ ਹਾਕਮਾਂ, ਭਾਵੇਂ ਬੰਬਾਂ ਨਾ ਉਡਵਾ ਦਿਓ, ਭਾਵੇਂ ਬੰਬਾਂ ਨਾ ਉਡਵਾ ਦਿਓ। ਰਚਨਾ ਸੁਣਨ ਦੇ ਲਈ ਬਹੁਤ ਬਹੁਤ ਧੰਨਵਾਦ।
0: ਰਣਜੀਤ ਕੌਰ ਹੁਣਾਂ ਦੀ ਇਹ ਪਿਆਰੀ ਕਵਿਤਾ ਤੋਂ ਬਾਅਦ ਹੁਣ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਦਸੂਆ ਦੇ ਪਿੰਡ ਬੋਦਲਾਂ ਤੋਂ ਗੁਰਪ੍ਰੀਤ ਸਫਰੀ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ। ਉਹ ਵੀ ਆਪਣੀ ਰਚਨਾ ਜਿਹੜੀ ਆ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਲੈ ਕੇ ਆਉਣ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
7: ਸਤਿ ਸ੍ਰੀ ਅਕਾਲ ਦੋਸਤੋ, ਅੱਜ ਫਿਰ ਦੁਆਬਾ ਰੇਡੀਓ ਚੈਨਲ ਦੇ ਮਾਧਿਅਮ ਰਾਹੀਂ ਆਪ ਸਭ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ, ਸੋ ਬਹੁਤ ਬਹੁਤ ਧੰਨਵਾਦ ਸ਼੍ਰੀ ਹਰਬੰਸ ਸੀਓ ਜੀ ਦਾ, ਜੋ ਕਿ ਇਹ ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਆ ਸਾਹਿਤਕਾਰਾਂ ਨੂੰ ਇੱਕ ਦੂਸਰੇ ਨਾਲ ਜੋੜਨ ਦਾ। ਇੱਕ ਛੋਟੀ ਜਿਹੀ ਕਵਿਤਾ ਕਿਸਾਨੀ ਨਾਲ ਰਿਲੇਟਡ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਿਲੇ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਿਲੇ। ਬਹੁਤ ਦੂਰ ਦਰਾਜ ਤੋਂ ਜੋ ਆਏ ਸਨ ਤੇ, ਬਹੁਤ ਦੂਰ ਦਰਾਜ ਤੋਂ ਜੋ ਆਏ ਸਨ ਤੇ, ਖਬਰੇ ਕਿਸ ਦਿਸ਼ਾ ਤੁਰ ਗਏ ਸਨ ਕਾਫਲੇ। ਪੈਰ ਲਹੂ ਲੁਹਾਨ ਸਨ, ਹੌਂਸਲੇ ਕਿੰਨੇ ਸਨ ਬੁਲੰਦ, ਪੈਰ ਲਹੂ ਲੁਹਾਨ ਸਨ ਤੇ ਹੌਂਸਲੇ ਕਿੰਨੇ ਸਨ ਬੁਲੰਦ, ਕਦੇ ਇੱਕ ਪੈਰ ਨਹੀਂ ਰੁਕੇ ਜਿਹੜੇ, ਦਿੱਲੀ ਵੱਲ ਚਲੇ ਸਨ ਕਾਫਲੇ। ਅੱਜ ਵੀ ਪੈਰਾਂ ਦੀ ਛਾਪ, ਅੱਜ ਵੀ ਪੈਰਾਂ ਦੀ ਛਾਪ ਸੜਕ ਤੇ ਜਿਉਂ ਦੀ ਤਿਉਂ ਹੈ ਕਾਇਮ, ਅੱਜ ਵੀ ਪੈਰਾਂ ਦੀ ਛਾਪ ਸੜਕ ਤੇ ਜਿਉਂ ਦੀ ਤਿਉਂ ਹੈ ਕਾਇਮ। ਜੋ ਗੀਤ ਸੁਣਾਉਂਦੇ ਕਿਰਤਾਂ ਦੇ ਤੁਰੇ ਖਿਜਾ ਵੱਲ ਕਾਫਲੇ, ਜੋ ਗੀਤ ਸੁਣਾਉਂਦੇ ਕਿਰਤਾਂ ਦੇ ਤੁਰੇ ਖਿਜਾ ਵੱਲ ਕਾਫਲੇ, ਉਹ ਰੱਬਾ, ਸੋ ਆਖਰੀ ਬੰਦ ਹੈ, ਉਹ ਰੱਬਾ ਹੁਣ ਤੂੰ ਦੱਸ ਮੁੜ ਇਹ ਘਰ ਕਦ ਆਵਣਗੇ, ਉਹ ਰੱਬਾ ਹੁਣ ਤੂੰ ਦੱਸ ਮੁੜ ਇਹ ਘਰ ਕਦ ਆਵਣਗੇ, ਦਿਨ ਭਰ ਮੁਸ਼ਕਤ ਕਰਨ ਵਾਸਤੇ ਜੋ ਤੁਰੇ ਘਰਾਂ ਚੋਂ ਕਾਫਲੇ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਲੇ, ਨਾ ਰਾਵਾਂ ਵਿੱਚ ਰੁਕੇ ਸਨ ਕਾਫਲੇ। ਸੋ ਦੋਸਤੋ ਧੰਨਵਾਦ।
0: ਸਫਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ ਨੂੰ। ਇੰਦਰਪਾਲ ਕੌਰ ਜੀ ਆਪਣੀ ਜਿਹੜੀ ਹੈ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਇੰਦਰਪਾਲ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
8: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਆਦਤ ਤੋਂ ਮਜਬੂਰ। ਕੋਈ ਕੱਟਦਾ ਹੈ, ਕੋਈ ਵੱਢਦਾ ਹੈ, ਕੋਈ ਜ਼ਖਮ ਸੀਨੇ 'ਤੇ ਲਾਉਂਦਾ ਏ, ਕੋਈ ਮੱਲਮ ਪੱਟੀ ਕਰਦਾ ਏ, ਕੋਈ ਦਰਦ ਵੰਡਾਈ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਮਿੱਠੀ ਬਾਣੀ ਬੋਲ ਬੋਲ ਠੰਡ ਸੀਨੇ ਨੂੰ ਪਾਉਂਦਾ ਏ, ਕੋਈ ਸੂਈ ਵਾਂਗੂ ਚੁੱਭਦਾ ਹੈ, ਕੋਈ ਸੂਈ ਵਾਂਗ ਸੀ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਦੂਜਿਆਂ ਦਾ ਹੱਕ ਮਾਰ ਮਾਰ ਆਪਣੀ ਤਿਜੋਰੀ ਭਰਦਾ ਹੈ, ਕੋਈ ਦੂਜਿਆਂ ਦਾ

0: ਉੱਠਦਾ ਹੈ, ਕੋਈ ਵੱਢਦਾ ਹੈ, ਕੋਈ ਜ਼ਖਮ ਸੀਨੇ 'ਤੇ ਲਾਉਂਦਾ ਏ, ਕੋਈ ਮੱਲਮ ਪੱਟੀ ਕਰਦਾ ਹੈ, ਕੋਈ ਦਰਦ ਵੰਡਾਈ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਬਹੁਤ ਬਹੁਤ ਸ਼ੁਕਰੀਆ।
1: ਮੈਂ ਸੱਦਾ ਦੇਣ ਜਾ ਰਿਹਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਰੱਤੇਵਾਲ ਦੇ ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ ਨੂੰ। ਉਹ ਵੀ ਕਿਸਾਨ ਕੋਲ ਦੀ ਹਮਾਇਤ ਦੇ ਵਿੱਚ ਆਪਣੀ ਜਿਹੜੀ ਆ ਹਮਾਇਤ ਲੈ ਕੇ ਕਵਿਤਾ ਰਾਹੀਂ ਹਾਜ਼ਰ ਹੋ ਰਹੇ ਨੇ। ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਕਿਸਾਨ ਦਾ ਪੁੱਤ, ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ। ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ। ਕਿਸਾਨੀ ਦੀ ਰਾਖੀ ਲਈ ਜਾਵਰ ਨਾਲ ਲੜਾਂਗਾ। ਖੇਤਾਂ ਵਿੱਚ ਵਸਦੀ ਰੂਹ ਮੇਰੇ ਬਾਪ ਦੀ, ਜਿਹੜੀ ਮੈਨੂੰ ਪਲ ਪਲ ਅੰਗ ਸੰਗ ਜਪਦੀ। ਅੱਜ ਭਾਵੇਂ ਬਾਪੂ ਅੱਖੀਆਂ ਤੋਂ ਦੂਰ ਹੈ, ਪਰ ਖੇਤਾਂ ਵਿੱਚ ਡੁੱਲੇ ਉਹਦੇ ਪਸੀਨੇ ਦਾ ਸਰੂਰ ਹੈ। ਖੇਤਾਂ ਦੇ ਬੰਨੇ ਬੰਨੇ ਗੇੜਾ ਜਦ ਮੈਂ ਲਾਉਂਦਾ, ਸੱਚੀ ਮੁੱਚੀ ਬਾਪੂ ਮੈਨੂੰ ਆ ਕੇ ਸਮਝਾਉਂਦਾ। ਕਹਿੰਦਾ, ਮੇਰੇ ਖੇਤਾਂ ਦਾ ਤੂੰ ਰੱਖਣਾ ਧਿਆਨ ਏ, ਇਹਨਾਂ ਨਾਲ ਹੀ ਪੁੱਤਰਾ ਤੇਰੀ ਜੱਗ ਵਿੱਚ ਸ਼ਾਨ ਏ। ਵੇਖੀ ਕਿਤੇ ਇਹਨਾਂ ਉੱਤੇ ਕਾਬਜ਼ ਨਾ ਕੋਈ ਹੋ ਜਾਵੇ, ਬਣੀ ਬਣਾਈ ਇੱਜ਼ਤ ਮਿੱਟੀ ਵਿੱਚ ਖੋ ਜਾਵੇ। ਇਹਨਾਂ ਪਿੱਛੇ ਲੜਦਾ ਰਿਹਾ ਮੈਂ ਸ਼ਰੀਕਾਂ ਨਾਲ, ਕੋਰਟ ਅਤੇ ਕਚਹਿਰੀਆਂ 'ਚ ਪੈਂਦੀਆਂ ਤਰੀਕਾਂ ਨਾਲ। ਕਿਸਾਨ ਦੀ ਕਿਸਾਨੀ ਨਾਲ ਹੁੰਦੀ ਗੂੜੀ ਮੁਹੱਬਤ ਏ, ਇਹਨਾਂ ਵਿੱਚ ਹੀ ਰੱਬ ਤੇਰਾ ਲਿਖਿਆ ਮੁਕੱਦਰ ਏ। ਘਾਟੇ ਨਫੇ ਸਾਰੇ ਮੈਂ ਜਿੰਦ 'ਤੇ ਸੀ ਕੱਟਦਾ, ਫਿਰ ਵੀ ਨਾ ਪਾਸਾ ਕਦੀ ਇਹਨਾਂ ਵੱਲੋਂ ਵੱਟਦਾ। ਇਹੋ ਤੇਰੀ ਜਿੰਦ ਅਤੇ ਇਹੋ ਤੇਰੀ ਜਾਨ ਏ, ਇਹਨਾਂ ਵਿੱਚ ਹੀ ਵੱਸਦਾ ਤੇਰਾ ਭਗਵਾਨ ਏ। ਥੋੜ੍ਹੇ ਜਿਹੇ ਸ਼ਬਦਾਂ ਵਿੱਚ ਸ਼੍ਰੀ ਬਾਪੂ ਸਮਝਾ ਗਿਆ, ਖੇਤਾਂ ਦੇ ਦਰਦ ਦੀ ਕਹਾਣੀ ਸੁਣਾ ਗਿਆ। ਬਨਾਰਸੀ ਦਾਸ ਖੇਤਾਂ ਵਿੱਚ ਹੱਲ ਸੀ ਚਲਾਉਂਦਾ, ਬਾਪੂ ਨਾਲ ਸੱਚੀ ਮੁੱਚੀ ਹੱਥ ਸੀ ਵਟਾਉਂਦਾ। ਇਹੋ ਮੇਰੇ ਬਚਪਨ ਦੀ ਅਸਲੀ ਕਮਾਈ ਏ, ਨਾਲ ਨਾਲ ਇਸ ਦੇ ਮੈਂ ਕੀਤੀ ਵੀ ਪੜ੍ਹਾਈ ਏ। ਪੜ੍ਹ ਲਿਖ ਜਦ ਫਿਰ ਅਧਿਆਪਕ ਜਾ ਲੱਗੇ ਸੀ, ਖੇਤਾਂ ਵਿੱਚ ਕਦੀ ਕਦੀ ਫਿਰ ਵੀ ਹੱਕ ਲੈਂਦੇ ਢੱਗੇ ਸੀ। ਰੱਤੇਵਾਲ ਪਿੰਡ ਵਿੱਚ ਆਉਣ ਕੇ ਪੜ੍ਹਾਇਆ ਏ, ਛੁੱਟੀ ਵਾਲੇ ਦਿਨ ਖੂਬ ਹੱਲ ਵੀ ਚਲਾਇਆ ਏ। ਇਨ ਵਿਨ ਸਾਰੀ ਉਹ ਕਹਾਣੀ ਮੈਂ ਸੁਣਾਈਏ, ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ, ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ।
1: ਰੱਤੇਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਸ਼ਹਿਰ ਦੇ ਵਿੱਚ ਵਸਦੀ ਸਾਡੀ ਸ਼ਹਿਰ ਆ ਸੁਸ਼ਮਾ ਸੱਭਰਵਾਲ ਜੀ ਨੂੰ। ਸੁਸ਼ਮਾ ਸੱਭਰਵਾਲ ਜੀ ਸਾਡੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ ਅਤੇ ਉਹ ਵੀ ਕਿਸਾਨ ਸੰਘਰਸ਼ਾਂ ਨਾਲ ਜੋੜ ਕੇ ਆਪਣੀ ਕਿਸਾਨ ਅੰਦੋਲਨ ਨੂੰ ਹਮਾਇਤ ਦੇਣ ਆਏ ਨੇ ਆਪਣੀ ਕਵਿਤਾ ਰਾਹੀਂ। ਸੁਸ਼ਮਾ ਸੱਭਰਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
3: ਹਾਂਜੀ, ਮੈਂ ਹਰਵੰਤ ਸਿੰਘ ਜੀ ਦੁਆਬਾ ਰੇਡੀਓ ਸਟੇਸ਼ਨ ਦੇ ਜਿਹੜੇ ਚਲਾ ਰਹੇ ਹਾਂ, ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ ਅਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ। ਮੈਂ ਆਪਣੀ ਇੱਕ ਕਵਿਤਾ ਕਿਸਾਨਾਂ 'ਤੇ ਬਣਾਈ ਹੈ, ਲਿਖੀ ਹੈ। ਮੈਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਸਾਰੇ ਲੋਕ ਕਿਸਾਨਾਂ ਦੇ ਨਾਲ ਹੈ, ਸਾਰਾ ਭਾਰਤ ਇੱਕ ਹੈ। ਇੱਥੋਂ ਤੱਕ ਕਿ ਪੜ੍ਹੇ ਲਿਖੇ ਬਾਹਰ ਦੇ ਲੋਕ ਵੀ ਕਿਸਾਨ ਪੱਕੀ ਹੁੰਗਾਰਾ ਭਰ ਰਹੇ ਹੈ। ਇਹ ਬਹੁਤ ਅੱਛੀ ਗੱਲ ਹੈ, ਚੰਗੀ ਗੱਲ ਹੈ ਅਤੇ ਕਿਸਾਨਾਂ ਦੇ ਲਈ ਸਰਕਾਰਾਂ ਨੂੰ ਝੁਕਣਾ ਚਾਹੀਦਾ। ਇਹਦੇ ਬਾਰੇ 'ਚ ਮੈਂ ਆਪਣਾ ਹਮਦਰਦੀ ਭਰਿਆ ਇੱਕ ਨਜ਼ਰਾਨਾ ਭੇਟ ਕਰਨੀ ਹੈ ਕਵਿਤਾ ਵਿੱਚ। ਜਾਗੋ ਕਿਸਾਨ ਜਾਗੋ, ਜਾਗੋ ਕਿਸਾਨ ਜਾਗੋ, ਹੁਣ ਜਾਗਣ ਦਾ ਵੇਲਾ ਆਇਆ। ਬਥੇਰੀਆਂ ਖੁਦਕਿਸ਼ੀਆਂ ਕੀਤੀਆਂ, ਹੁਣ ਜਿਉਣ ਦਾ ਵੇਲਾ ਆਇਆ। ਬਥੇਰੀਆਂ ਖੁਦਕਿਸ਼ੀਆਂ ਕੀਤੀਆਂ, ਹੁਣ ਜਿਉਣ ਦਾ ਵੇਲਾ ਆਇਆ। ਹਾਕਮ ਹੁਣ ਤੱਕ ਇਹਨਾਂ ਦਾ ਬਣਦਾ ਹੱਕ ਦੇ ਦਿਓ। ਹਾਕਮੋ ਹੁਣ ਹੱਕ ਇਹਨਾਂ ਦਾ ਬਣਦਾ ਇਹਨਾਂ ਨੂੰ ਦੇ ਦਿਓ। ਭੁਲੇਖੇ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ। ਭੁਲੇਖੇ ਵਿੱਚ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ।

0: ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ, ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ, ਖੂਨ ਪਸੀਨਾ ਬਹਾ ਕੇ ਸੰਸਾਰ ਦਾ ਪੇਟ ਪਾਲਦਾ, ਖੂਨ ਪਸੀਨਾ ਬਹਾ ਕੇ ਜੱਗ ਦਾ ਪੇਟ ਪਾਲਦਾ। ਪੋਹ ਦੀ ਰਾਤ ਹੋਵੇ ਜਾਂ ਹਾੜ ਦਾ ਮਹੀਨਾ, ਪੋਹ ਦੀ ਰਾਤ ਹੋਵੇ ਜਾਂ ਹਾੜ ਦਾ ਮਹੀਨਾ, ਜੇਠ ਦੀ ਗਰਮੀ ਤਪਦੀ 'ਚ ਵੀ ਇਹ ਸੌਂਦਾ ਕਦੇ ਨਾ, ਜੇਠ ਦੀ ਗਰਮੀ ਤਪਦੀ 'ਚ ਵੀ ਇਹ ਸੌਂਦਾ ਕਦੇ ਨਾ, ਫਿਰ ਵੀ ਇਹ ਕਿਉਂ ਇਕੱਲਾ ਰੋ ਰੋ ਸਮਾਂ ਗੁਜ਼ਾਰਦਾ, ਆਪਣੀ ਮਿਹਨਤ ਦਾ ਫਲ ਇਹ ਕਿਉਂ ਨਹੀਂ ਹੰਢਾਵਦਾ, ਆਪਣੀ ਮਿਹਨਤ ਦਾ ਫਲ ਕਿਉਂ ਨਹੀਂ ਹੈ ਇਹ ਪਾਉਂਦਾ। ਕੁਰਸੀਆਂ ਦੇ ਮਾਲਕੋ ਕੁਝ ਕਿਸਾਨ ਦੀ ਖਬਰ ਸਾਰ ਲਵੋ, ਕੁਰਸੀਆਂ ਦੇ ਮਾਲਕੋ ਕੁਝ ਕਿਸਾਨ ਦੀ ਖਬਰ ਸਾਰ ਲਵੋ, ਇਹ ਜੱਗ ਦਾ ਅੰਨਦਾਤਾ ਹੈ ਇਸ ਨੂੰ ਨਾ ਇਗਨੋਰ ਕਰੋ, ਇਹ ਜੱਗ ਦਾ ਅੰਨਦਾਤਾ ਹੈ ਇਸ ਨੂੰ ਨਾ ਇਗਨੋਰ ਕਰੋ। ਮੀਂਹ ਹਨੇਰੀ ਚੱਕੜ ਹਵਾਵਾਂ ਆਪਣੀ ਜਿਗਰੇ 'ਤੇ ਠਾਰਦਾ, ਮੀਂਹ ਹਨੇਰੀ ਚੱਕੜ ਹਵਾਵਾਂ ਆਪਣੀ ਜਿਗਰੇ 'ਤੇ ਠਾਰਦਾ, ਛੱਤ ਚੁੰਦੀ ਪੈਰ ਨੰਗੇ ਹਿਰਦੇ 'ਤੇ ਸਬਰ ਗੁਜ਼ਾਰਦਾ, ਛੱਪਣ ਭੋਜਨ ਸੰਸਾਰ ਨੂੰ ਦਿੰਦਾ ਖੁਦ ਭੁੱਖਾ ਇਹ ਮਰਦਾ, ਛੱਪਣ ਭੋਜਨ ਸੰਸਾਰ ਨੂੰ ਦਿੰਦਾ ਖੁਦ ਭੁੱਖਾ ਇਹ ਮਰਦਾ, ਔਲਾਦ ਆਪਣੀ ਵੀ ਦੇਸ਼ ਦੀ ਖਾਤਰ ਬਾਰਡਰ 'ਤੇ ਘੱਲਦਾ, ਔਲਾਦ ਆਪਣੀ ਵੀ ਦੇਸ਼ ਦੀ ਖਾਤਰ ਇਹ ਬਾਰਡਰ 'ਤੇ ਘੱਲਦਾ। ਮਿੱਟੀ ਨਾਲ ਮਿੱਟੀ ਹੋ ਕੇ ਬੰਜਰ ਧਰਤੀ ਸੋਨਾ ਉਗਾਉਂਦਾ, ਮਿੱਟੀ ਨਾਲ ਮਿੱਟੀ ਹੋ ਕੇ ਬੰਜਰ ਧਰਤੀ ਸੋਨਾ ਉਗਾਉਂਦਾ, ਜਦ ਮੀਂਹ ਹਨੇਰੀ ਫਸਲ 'ਤੇ ਹਮਲਾ ਕਰੇ, ਜਦ ਮੀਂਹ ਹਨੇਰੀ ਫਸਲ 'ਤੇ ਹਮਲਾ ਕਰੇ ਤਦ ਹੌਂਕੇ ਭਰਦਾ, ਕੁਦਰਤ ਦੀ ਮਿਹਰ 'ਤੇ ਕਹਿਰ 'ਤੇ ਨਿਰਭਰ ਆਸ ਲਗਾਉਂਦਾ, ਕੁਦਰਤ ਦੀ ਮਿਹਰ 'ਤੇ ਕਹਿਰ 'ਤੇ ਨਿਰਭਰ ਆਸ ਲਗਾਉਂਦਾ, ਉਮੀਦ ਦੇ ਦੀਵੇ ਬਲਦੇ ਬੁਝਦੇ ਪਾਣੀ ਵਿੱਚ ਗੁਆਉਂਦਾ, ਉਮੀਦ ਦੇ ਦੀਵੇ ਬਲਦੇ ਬੁਝਦੇ ਪਾਣੀ ਵਿੱਚ ਗੁਆਉਂਦਾ। ਸਿਆਸਤਦਾਨੋਂ ਕਦਰ ਕਰੋ, ਸਿਆਸਤਦਾਨੋਂ ਕਦਰ ਕਰੋ, ਕਿਸਾਨਾਂ ਦੇ ਮਸਲੇ ਹੱਲ ਕਰੋ, ਔਰਤਾਂ ਜਾਗ ਪਈਆਂ ਹਨ ਹੁਣ ਬੱਚਾ ਬੱਚਾ ਜਾਗ ਪਿਆ, ਮਸਲੇ ਹੱਲ ਕਰੋ ਹੁਣ ਵਧੀਕੀਆਂ ਨਾ ਸਹਿਣੀਆਂ, ਮਸਲੇ ਹੱਲ ਕਰੋ ਹੁਣ ਵਧੀਕੀਆਂ ਨਾ ਸਹਿਣੀਆਂ, ਸਾਰਾ ਭਾਰਤ ਇੱਕ ਹੈ ਕਿਉਂ ਵੈਰ ਕਮਾਉਂਦੇ ਸਿਆਸਤਦਾਨੋ, ਕਿਉਂ ਵੈਰ ਕਮਾਉਂਦੇ ਹੋ ਸਿਆਸਤਦਾਨੋ, ਜਗ ਸਾਰਾ ਹੀ ਨਾਲ ਹੈ ਇਨਸਾਫ ਕਰੋ ਸਿਆਸਤਦਾਨੋ, ਜਗ ਸਾਰਾ ਵੀ ਨਾਲ ਹੈ ਇਨਸਾਫ ਕਰੋ ਸਿਆਸਤਦਾਨੋ। ਦਸ਼ਮੇਸ਼ ਦੇ ਚੇਲੇ ਹੁਣ ਜਾਗ ਪਏ ਨੇ, ਦਸ਼ਮੇਸ਼ ਦੇ ਚੇਲੇ ਹੁਣ ਜਾਗ ਪਏ ਨੇ, ਹੱਕਾਂ ਇਹਨਾਂ ਦੀ ਝੋਲੀ ਭਰਨੀ ਪੈਣੇ, ਹੱਕ ਇਹਨਾਂ ਦੀ ਝੋਲੀ ਭਰਨੇ ਪੈਣੇ। ਜੈ ਜਵਾਨ ਜੈ ਕਿਸਾਨ।
1: ਸ਼ਬਰਵਾਲ ਜੀ ਤੋਂ ਬਾਅਦ ਹੁਣ ਮੈਂ ਫਿਰੋਜ਼ਪੁਰ ਵਾਸਦੇ ਸਾਡੇ ਸ਼ਾਇਰ ਕਮਲਦਾਸ ਜੀ ਨੂੰ ਸੱਦਾ ਦੇਣ ਜਾ ਰਿਹਾ। ਕਮਲਦਾਸ ਜੀ ਜਿਹੜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਉਹਨਾਂ ਦੀ ਕਿਸਾਨ ਘੋਲਣਾ ਹਮੈਤ ਬਾੜੀ 'ਤੇ ਨਹੀਂ ਹੈ, ਪਰ ਫਿਰ ਵੀ ਅਸੀਂ ਉਹਨਾਂ ਦੀ ਰਚਨਾ ਜਿਹੜੀ ਆ ਇਸ ਕਵੀ ਦਰਬਾਰ ਦੇ ਵਿੱਚ ਲਾਉਣ ਦੀ ਗੁਸਤਾਖੀ ਕਰ ਰਹੇ ਹਾਂ। ਕਮਲ ਦਾਸ ਜੀ ਬਹੁਤ ਵਧੀਆ ਆਵਾਜ਼ ਦੇ ਵਿੱਚ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲ ਦਾਸ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਆਦਮੀ ਤੂੰ ਅਗਰ ਆਦਮੀ ਨਾ ਬਣਾ ਤੋ ਯੇ ਜੀਵਨ ਭਲਾ ਹੈ ਯੇ ਕਿਸ ਕਾਮ ਕਾ, ਤੂੰ ਸਹਾਰਾ ਅਗਰ ਨਾ ਕਿਸੇ ਕਾ ਬਣਾ ਤੋ ਯੇ ਜੀਵਨ ਤੇਰਾ ਹੈ ਯੇ ਬਸ ਨਾਮ ਕਾ। ਆਦਮੀ ਤੂੰ ਅਗਰ ਆਦਮੀ ਨਾ ਬਣਾ

کے ہے ایک بندگی، ایک بار ہی ملتی ہے یہ زندگی، کام آنا کسی

तू जीवन भला है ये किस काम का। जिंदगी के लिए जैसे जल और पवन,

ਏਦਾਂ ਪੀੜ ਜੁਦਾਈ ਦਾ ਫਿਰ ਹੁੰਦਾ ਨਾ ਅਹਿਸਾਸ ਕਦੇ। ਸੁੱਚੀ ਮੋਤੀ ਵਾਰੀ ਗਾਰਿਸ਼ਤਾ ਪਲ ਪਰ ਵਿੱਚ ਹੀ ਤੋੜ ਗਿਆ। ਬਣਦਾ ਸੀ ਹਮਸਾਇਆ ਮੇਰਾ, ਕਹਿੰਦਾ ਸੀ ਜੋ ਖਾਸ ਕਦੇ।

ਡਾਚੀ ਘੁੰਮੀ ਸਦਰਾਂ ਦੇ, ਚਾਰ ਚੁਫੇਰੇ ਢੂੰਡੇ ਜਾਵਾਂ, ਸੁਣ ਮੇਰੀ ਹਰਦਾਸ ਸਿੱਖ ਦੇ।

ਸਾਗਰ ਦੇ ਵਿੱਚ ਤਾਰੇ ਹਿਲਾਵਾਂ, ਚਾਹੇ ਡੁਬਕੀ ਗੰਗਾ ਦੀ।

0: شکر دے تھینک یو
1: سکھوندر کور جی تو بعد ہوں میں سدا دین جا رہا جموں بس دے سڈے شاعر ہرپجن سنگھ اپاشک جی نو ہرپجن سنگھ اپاشک جی سڈی کام پلند آدھے رہتے ہیں اس بار وہ سارے وشیش سدے دے اتنے کسانی سنگھرش نال جڑ کے اپنی ایک کوتا لے کے حاضر ہو رہے ہیں ہرپجن سنگھ اپاشک جی تھوڑا دوابا ریڈیو کے ہفتہ باری کبھی دربار کے نگاہ سواگت ہے جی
2: شکریہ یاب صاحب میری اج کی کوتا دیش کے کسانوں نو سمرپت ہے کار تے آگ انداتا سڑکاں تے آیا ہے بھارتی کسان بھارت مان دا جایا ہے کار تے آگ انداتا سڑکاں تے آیا ہے بھارتی کسان بھارت مان دا جایا ہے ایمانداری نال اپنا فرض نبھایا ہے منکا بہا کے مٹی چو سونا اگایا ہے آئی کرانتی ہرا انقلاب لے آیا ہے پر دتے ان پنڈار آتم نرپر بنایا ہے کار تیاگ انداتا سڑکاں تے آیا ہے بھارتی کسان بھارت ماں دا جایا ہے اج انداتا لاچار ہو گیا ہے کالے قانوناں دا شکار ہو گیا ہے نندنی نردئی سرکاری ویوہار ہو گیا ہے لاٹھیاں بچھاراں کٹ مار اتیا چار ہو گیا ہے پونیاں پتیاں لئی ڈاڈا پیار ہو گیا ہے نرا اہنگ ہوند خاطر پیچا پھسایا ہے کار تیاگ انداتا سڑکاں تے آیا ہے بھارتی کسان بھارت ماں دا جایا ہے دیش دے کساناں نوں ادھر ادھر نہ پٹکاو بنا کارن بے لوڑی بیٹھکاں نہ لمکاو دیش بھگتاں تے دیش تروہی لیبن نہ لاو ایویں کسان ایکتا نہ ازماو کرسانی کردے کساناں دا نہ دھیان وٹاو دور کرو سب سنسے شنکیاں چو نہ پھساو دیش بھگتاں نوں پمبل پوسیاں چو پایا ہے کار تیاگ انداتا سڑکاں تے آیا ہے بھارتی کسان بھارت ماں دا جایا ہے یتن ہو رہا ہے کسان ایکتا توڑن دا حق دی لڑائی دا رخ موڑن دا سماجک ਵਿਰੋਧੀ ਤੱਤਾਂ ਨੂੰ ਸਫਾਂ 'ਚ ਜੋੜਨ ਦਾ ਨਿਰੋਲ ਕਿਸਾਨ ਅੰਦੋਲਨ ਨੂੰ ਪ੍ਰਾਂਤਾਂ ਖਿੱਤਿਆਂ 'ਚ ਫੋੜਨ ਦਾ ਸਿਆਣੇ ਕਿਸਾਨਾਂ ਨੇ ਸਤਰਕਤਾ ਸਾਵਧਾਨੀ ਨੂੰ ਅਪਣਾਇਆ ਹੈ ਕਾਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ
1: ਰੇਡੀਓ ਦੇ ਪਿਆਰੇ ਸਰੋਤਿਓ ਹਰਭਜਨ ਸਿੰਘ ਅਪਾਸ਼ਿਕ ਜੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਕਵੀ ਦਰਬਾਰ ਦੇ ਅੰਤ ਦੇ ਵਿੱਚ ਸੱਦਾ ਦੇਣ ਜਾ ਰਿਹਾ ਪਟਿਆਲਾ ਵਾਸਤੇ ਸਾਡੇ ਗੀਤਕਾਰ ਸ਼ਾਇਰ ਹਰਦੀਪ ਸਿੰਘ ਦੀਪ ਜੀ ਨੂੰ ਹਰਦੀਪ ਸਿੰਘ ਦੀਪ ਜੀ ਪੰਜਾਬੀ ਦੇ ਬਹੁਤ ਵਧੀਆ ਗੀਤਕਾਰ ਨੇ ਜਿਨ੍ਹਾਂ ਦੇ ਲਿਖੇ ਹੋਏ ਗੀਤਾਂ ਨੂੰ ਪੰਜਾਬੀ ਦੇ ਬਹੁਤ ਸਾਰੇ ਗਾਇਕਾਂ ਨੇ ਗਾਇਆ ਹੋਇਆ ਹੈ ਉਹ ਆਪਣੀ ਜਿਹੜੀ ਆ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਰਚਨਾ ਲੈ ਕੇ ਅੱਜ ਦੇ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ ਅਤੇ ਇਸ ਰਚਨਾ ਦੇ ਵਿੱਚ ਜਿੱਥੇ ਉਹ ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਜਾ ਰਹੇ ਨੇ ਉੱਥੇ ਦਿੱਲੀ ਦੀ ਜਿਹੜੀ ਮੋਦੀ ਦੀ ਹਕੂਮਤ ਹੈ ਦਿੱਲੀ ਦੀ ਜਿਹੜੀ ਕੇਂਦਰੀ ਸਰਕਾਰ ਹੈ ਉਸ ਨੂੰ ਜਿਹੜੀ ਹੈ ਚੇਤਾਵਨੀ ਵੀ ਦੇ ਰਹੇ ਨੇ ਕਿ ਉਹ ਕਿਸਾਨ ਘੋਲ ਦੇ ਜਿਹੜੇ ਨਾਲ ਕੋਈ ਵੀ ਦਗਾ ਨਾ ਕਮਾਉਣ ਅਤੇ ਕਿਸਾਨ ਘੋਲ ਨੂੰ ਜਿਹੜਾ ਆ ਉਸ ਦੀਆਂ ਮੰਗਾਂ ਨੂੰ ਮੰਨਣ ਅਤੇ ਆਸ ਕਰਦੇ ਹਾਂ ਕਿ ਹਰਦੀਪ ਦੀਪ ਜੀ ਦੀ ਰਚਨਾ ਨੂੰ ਤੁਸੀਂ ਪਸੰਦ ਕਰੋਗੇ ਤੇ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਤੁਹਾਡੇ ਸਨਮੁਖ ਪੇਸ਼ ਹੋ ਰਹੇ ਨੇ ਹਰਦੀਪ ਦੀਪ ਜੀ। ਹਰਦੀਪ ਦੀਪ ਜੀ, ਤੁਹਾਡਾ ਨਿੱਘਾ ਸਵਾਗਤ ਹੈ।
0: ਦੋਸਤੋ, ਅੱਜ ਦੇ ਕਵੀ ਦਰਬਾਰ 'ਚ ਦੁਆਬਾ ਰੇਡੀਓ 'ਤੇ ਕਿਸਾਨ ਵੀਰਾਂ ਦੀ ਹਮਦਰਦੀ ਲਈ ਔਰ ਦਿੱਲੀ ਦੀ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦੀ ਹੋਈ ਰਚਨਾ ਪੇਸ਼ ਕਰ ਰਿਹਾ। ਦਿੱਲੀ ਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਦਿੱਲੀ ਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਇਹ ਤਾਂ ਗੈਰਾਂ ਲਈ ਮਰਦੇ ਰਹੇ ਨੇ, ਤੂੰ ਵੇਖੀ ਆਪਣਿਆਂ ਲਈ ਵੀ ਹੱਸ ਕੇ ਮਰ ਜਾਣਗੇ। ਦਿੱਲੀਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਵੇਖੀ ਆਪਣਿਆਂ ਲਈ ਹੱਸ ਹੱਸ ਕੇ ਮਰ ਜਾਣਗੇ। ਪੋਹ ਦੇ ਮਹੀਨੇ ਨਾਲ ਸਾਡੀ ਸਾਂਝ ਹੈ ਪੁਰਾਣੀ, ਨਾ ਸੋਚੀ ਕਿ ਠੰਡਾਂ ਵਿੱਚ ਇਹ ਠਰ ਜਾਣਗੇ, ਸਾਡੇ ਵੱਡੇ ਵਡੇਰੇ ਠੰਡੇ ਬੁਰਜ 'ਚ ਰਹੇ ਨੇ, ਇਹ ਤਾਂ ਪੋਹ 'ਚ ਅੱਤ ਦੀਆਂ ਠੰਡਾਂ ਨੂੰ ਵੀ ਆਪਣੇ ਵੱਲ ਕਰ ਜਾਣਗੇ। ਸਾਡੇ ਵੱਡੇ ਵਡੇਰੇ ਤਾਂ ਠੰਡੇ ਬੁਰਜ 'ਚ ਰਹੇ ਨੇ, ਇਹ ਪੋਹ ਦੀ ਅੱਤ ਦੀ ਠੰਡ ਨੂੰ ਆਪਣੇ ਵੱਲ ਕਰ ਜਾਣਗੇ। ਤੂੰ ਤਾਂ ਜ਼ੁਲਮ ਪਹਿਲਾਂ ਵੀ ਬਥੇਰੇ ਨੇ ਕੀਤੇ, ਦਿੱਲੀਏ ਤੂੰ ਤਾਂ ਜ਼ੁਲਮ ਸਾਡੇ 'ਤੇ ਪਹਿਲਾਂ ਹੀ ਬਥੇਰੇ ਨੇ ਕੀਤੇ, ਹਰ ਵਾਰ ਨਾ ਸੋਚੀ ਕਿ ਇਹ ਜਰ ਜਾਣਗੇ, ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਦਿੱਲੀਏ ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਹੁਣ ਵੀ ਵੇਖੀ ਮਿਸਾਲ ਪੈਦਾ ਕਰ ਜਾਣਗੇ। ਸਾਡੇ ਵੱਡੇ ਵਡੇਰੇ ਹੱਸ ਕੇ ਫਾਂਸੀਆਂ 'ਤੇ ਚੜ੍ਹੇ ਨੇ, ਇਹ ਵੀ ਲੋਕਾਂ ਲਈ ਸੂਲੀ ਚੜ੍ਹ ਜਾਣਗੇ। ਇਹਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ, ਇਹਨਾਂ ਕਿਸਾਨਾਂ ਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ, ਇਹ ਜ਼ੁਲਮਾਂ ਦੇ ਮੂਹਰੇ ਵੇਖੀ ਅੜ ਜਾਣਗੇ, ਇਹ ਦਿੱਲੀ ਜਾਂ ਮੇਲਾ ਵੇਖਣ ਨਹੀਂ ਆਏ, ਦਿੱਲੀਏ ਇਹ ਦਿੱਲੀ ਜਾਂ ਕੋਈ ਮੇਲਾ ਵੇਖਣ ਨਹੀਂ ਆਏ, ਨਾ ਸੋਚੀ ਕਿ ਖਾਲੀ ਮੁੜ ਘਰ ਜਾਣਗੇ, ਤੈਨੂੰ ਦਿੱਲੀਏ ਬਹੁਤ ਵਾਰੀ ਹੈ ਜਿੱਤਿਆ, ਇਸ ਵਾਰ ਵੀ ਤੈਨੂੰ ਇਹ ਘਰ ਸਰ ਜਾਣਗੇ, ਪੁੱਤ ਕਿਸਾਨਾਂ ਦੇ ਸਰਹੱਦਾਂ 'ਤੇ ਨੇ ਮਰਦੇ, ਵੇਖੀ ਦਿੱਲੀਏ ਤੈਨੂੰ ਵੀ ਕਲੰਕੀ ਕਰ ਜਾਣਗੇ। ਦਿੱਲੀਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਇਹ ਡਰਦੇ ਨਹੀਂ, ਇਹ ਡਰਨਾ ਜਾਣਦੇ ਨਹੀਂ, ਇਹ ਹੱਸ ਹੱਸ ਕੇ ਮਰ ਜਾਣਗੇ, ਇਹ ਮਿੱਟੀ 'ਚ ਮਿੱਟੀ ਹੋਣਾ ਜਾਣਦੇ ਨੇ, ਨਾ ਸੋਚੀ ਕਿ ਠੰਡਾਂ 'ਚ ਠਰ ਜਾਣਗੇ। ਅਸੀਂ ਬੜੇ ਆਸਾਨ ਕੀਤੇ ਨੇ ਹੋਏ ਨੇ ਦਿੱਲੀਏ, ਦਿੱਲੀਏ ਅਸੀਂ ਤੇਰੇ 'ਤੇ ਬੜੇ ਆਸਾਨ ਕੀਤੇ ਹੋਏ ਨੇ, ਵੇਖੀ ਇੱਕ ਹੋਰ ਅਹਿਸਾਨ ਇਹ ਕਰ ਜਾਣਗੇ। ਜਬਰ ਦੀ ਮੜੀ 'ਤੇ ਨਹੀਂ ਕਿਸੇ ਦੀਪ ਰੱਖਣਾ, ਪਰ ਐਤਕੀ ਕਿਸਾਨ ਦੀਪ ਇਹ ਧਰ ਜਾਣਗੇ। ਨਾ ਸੋਚੀ ਦਿੱਲੀਏ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਇਹ ਗੈਰਾਂ ਲਈ ਮਰਦੇ ਆਏ ਨੇ, ਵੇਖੀ ਆਪਣੇ ਲਈ ਵੀ ਹੱਸ ਹੱਸ ਕੇ ਮਰ ਜਾਣਗੇ। ਨਾ ਸੋਚੀ ਕਮਲੀਏ ਕਿ ਪੰਜਾਬੀ ਡਰ ਜਾਣਗੇ। ਦੋਸਤੋ, ਸਾਰੀ ਆਡੀਅੰਸ ਦਾ ਔਰ ਦੁਆਬਾ ਰੇਡੀਓ ਦੇ ਮਿਹਰਬਾਨ ਸਾਡੇ ਹਰਬੰਸ ਸਿਓ ਜੀ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ।
1: ਹਰਦੀਪ ਦੀਪ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਜਿਹੜਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੋਣ ਜਾ ਰਿਹਾ ਹੈ। ਅਤੇ ਇਸ ਕਵੀ ਦਰਬਾਰ ਦੇ ਵਿੱਚ ਤੁਸੀਂ ਵੱਖ ਵੱਖ ਸ਼ਾਇਰ ਦੋਸਤਾਂ ਤੋਂ ਉਹਨਾਂ ਦੇ ਜਿਹੜੇ ਆ ਮਨੋਭਾਵ ਸੁਣੇ ਨੇ, ਉਹਨਾਂ ਦੀਆਂ ਕਵਿਤਾਵਾਂ ਸੁਣੀਆਂ ਨੇ, ਤੇ ਆਸ ਕਰਦੇ ਹਾਂ ਕਿ ਤੁਸੀਂ ਕਿਸਾਨ ਕੋਲ ਦੀ ਮਹੱਤਤਾ ਨੂੰ ਸਮਝਦੇ ਹੋਏ ਜਿਹੜਾ ਕਿਸਾਨ ਕੋਲ ਦੀ ਹਮਾਇਤ ਕਰੋਗੇ। ਤੇ ਇਹ ਕੱਲੀ ਜਿਹੜੀ ਆ ਕਿਸਾਨ ਕੋਲ ਦੀ ਹਮਾਇਤ ਨਹੀਂ, ਇਹ ਅਸਲ ਵਿੱਚ ਕਿਸਾਨ ਕੋਲ ਜਿਹੜਾ ਇਸ ਵੇਲੇ ਲੋਕ ਕੋਲ ਬਣ ਚੁੱਕਾ ਹੈ, ਤੇ ਉਸ ਦੀ ਹਮਾਇਤ ਹੈ। ਤੇ ਕਹਿ ਲਈਏ ਕਿ ਮਜ਼ਲੂਮਾਂ ਦੀ ਤੇ ਜਿਹੜੀ ਆ ਜ਼ਾਲਮਾਂ ਦੀ ਇਸ ਵੇਲੇ ਟੱਕਰ ਏ, ਇਸ ਟੱਕਰ ਦੇ ਵਿੱਚੋਂ ਜਿਹੜੇ ਆ ਮਜ਼ਲੂਮ ਜਿਹੜੇ ਆ ਉਹ ਜੇਤੂ ਹੋ ਕੇ ਨਿਕਲਣ। ਇਸੇ ਆਸ ਦੇ ਨਾਲ ਅਸੀਂ ਅੱਜ ਦਾ ਇਹ ਕਵੀ ਦਰਬਾਰ ਜਿਹੜਾ ਸਮਾਪਤ ਕਰਨ ਜਾ ਰਹੇ ਹਾਂ। ਆਦਾਬ, ਅੰਤ ਦੇ ਵਿੱਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ।

0: ద్వాపర రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 20 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਇਸ ਦੇ ਨਾਲ ਦੀ ਨਾਲ ਅਸੀਂ ਇਹ ਵੀ ਦੱਸ ਦਈਏ ਕਿ ਹੁਣ ਭਾਰਤੀ ਪਰੰਪਰਾ ਦੇ ਅਨੁਸਾਰ ਦੇਸੀ ਮਹੀਨਾ ਜਿਹੜਾ ਏ ਪੋਹ ਸ਼ੁਰੂ ਹੋ ਚੁੱਕਾ ਏ। ਪੋਹ ਦਾ ਮਹੀਨਾ ਪੰਜਾਬੀ ਸਭਿਆਚਾਰ ਦੇ ਵਿਚ, ਸਿੱਖ ਇਤਿਹਾਸ ਦੇ ਵਿਚ ਇਕ ਖਾਸ ਮਹੱਤਤਾ ਰੱਖਦਾ ਏ। ਇਸ ਮਹੀਨੇ ਦੇ ਵਿਚ ਸਿੱਖ ਧਰਮ ਦੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮੁੱਚਾ ਪਰਿਵਾਰ ਜਿਹੜਾ ਸੀ ਖੇਰੂ ਖੇਰੂ ਹੋ ਗਿਆ ਸੀ, ਜਿਸ ਦੇ ਵਿਚੋਂ ਮਾਤਾ ਗੁਜਰ ਕੌਰ ਜੀ ਤੇ ਉਨ੍ਹਾਂ ਦੇ 4 ਸਾਹਿਬਜ਼ਾਦੇ ਜਿਹੜੇ ਸੀਗੇ ਉਹ ਸ਼ਹੀਦੀ ਪ੍ਰਾਪਤ ਕਰ ਗਏ ਸੀ। ਇਸ ਲਈ ਇਸ ਸੈਗਮੈਂਟ ਦੇ ਵਿਚ, ਇਸ ਕਵੀ ਦਰਬਾਰ ਦੇ ਵਿਚ ਅਸੀਂ ਵੱਧ ਤੋਂ ਵੱਧ ਰਚਨਾਵਾਂ ਜਿਹੜੀਆਂ ਸ਼ਹੀਦੀ ਦਿਹਾੜੇ ਨਾਲ ਸੰਬੰਧਿਤ, ਜਾਂ ਕਹਿ ਲਈਏ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ, ਮਾਤਾ ਗੁਜਰੀ ਜੀ ਨੂੰ ਯਾਦ ਕਰਦੇ ਹਾਂ, ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦੇ ਹਾਂ, ਇਸ ਦੇ ਨਾਲ ਦੀ ਨਾਲ ਅੱਜ ਦੇ ਸਮੇਂ ਦੇ ਵਿਚ ਜੋ ਦਿੱਲੀ ਦੇ ਵਿਚ ਕਿਸਾਨ ਸੰਘਰਸ਼ ਚੱਲ ਰਿਹਾ, ਉਸ ਸੰਘਰਸ਼ ਨੂੰ ਵੀ ਯਾਦ ਰੱਖਦੇ ਹੋਏ ਮਤਲਬ ਜਿਹੜਾ ਆ ਇਹ ਕਵੀ ਦਰਬਾਰ ਸਮਰਪਿਤ ਕਰ ਰਹੇ ਹਾਂ। ਤੇ ਆਸ ਕਰਦੇ ਹਾਂ ਕਿ ਤੁਸੀਂ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ, ਕਿਉਂਕਿ ਜੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜਿਹੜੇ ਇਸ ਵੇਲੇ ਕਿਸਾਨ ਪੋਹ ਦੀਆਂ ਰਾਤਾਂ ਦੇ ਵਿਚ ਜਿਹੜਾ ਕੇਂਦਰ ਦੀ ਸਰਕਾਰ ਦੇ ਖਿਲਾਫ਼, ਮੋਦੀ ਦੀ ਸਰਕਾਰ ਦੇ ਖਿਲਾਫ਼, ਭਾਜਪਾ ਦੀ ਸਰਕਾਰ ਦੇ ਖਿਲਾਫ਼ ਆਪਣੇ ਹੱਕਾਂ ਲਈ ਲੜ ਰਹੇ ਨੇ, ਅਸੀਂ ਉਨ੍ਹਾਂ ਸੂਰਮਿਆਂ ਨੂੰ ਵੀ ਯਾਦ ਕਰਦੇ ਹੋਏ ਅੱਜ ਦਾ ਕਵੀ ਦਰਬਾਰ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਮੈਂ ਜਲੰਧਰ ਬਸਦੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਤੇ ਇਸ ਰਚਨਾ ਦੇ ਵਿਚ ਮਨਜੀਤ ਕੌਰ ਜਲੰਧਰੀ ਜਿਹੜੀ ਆ ਉਹ ਸਰਹੰਦ ਦੇ ਸਾਕੇ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋਏਗੀ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਆਪ ਜੀ ਨੂੰ। ਜੀ ਆਇਆਂ।
2: ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ, ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ। ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ, ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ, ਤੁਰ ਪਏ ਕਚਹਿਰੀ ਨੂੰ, ਤੁਰ ਪਏ ਕਚਹਿਰੀ ਨੂੰ, ਮਨ ਵਿਚ ਖੌਫ ਜਰਾ ਨਾ ਆਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੇ ਮਹਿਲਾਂ ਅੰਦਰ ਓਏ ਪਹਿਲਾਂ ਪੈਰ ਸੂਬਿਆਂ ਰੱਖਿਆ, ਅਸੀਂ ਅਣਖਾਂ ਵਾਲੇ ਆ ਤੈਨੂੰ ਗਰਜ ਗਰਜ ਕੇ ਦੱਸਿਆ, ਹਿੱਕ ਤਾਣ ਕੇ ਲੰਘੇ ਆ, ਹਿੱਕ ਤਾਣ ਕੇ ਲੰਘੇ ਆ, ਪਰ ਅਸੀਂ ਸੀਸ ਨਾ ਜਰਾ ਝੁਕਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਵਿੱਚ ਭਰੀ ਕਚਹਿਰੀ ਦੇ, ਵਿੱਚ ਭਰੀ ਕਚਹਿਰੀ ਦੇ ਲਾਲ ਜੈਕਾਰੇ ਲਾ ਕੇ ਬੋਲੇ, ਜੈਕਾਰੇ ਸੁਣ ਸੁਣ ਕੇ ਸੂਬਾ ਪਾਣੀ ਵਾਂਗੂ ਡੋਲੇ, ਹੋ ਉਲਟੀ ਖੇਡ ਗਈ, ਹੋ ਉਲਟੀ ਖੇਡ ਗਈ, ਸੂਬਾ ਡਰਿਆ ਤੇ ਘਬਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਨਹੀਂ ਡਰਦੇ ਤੇਰੇ ਤੋਂ, ਨਹੀਂ ਡਰਦੇ ਤੇਰੇ ਤੋਂ ਸੂਬਿਆ, ਤੂੰ ਸਾਡੇ ਕੀ ਮੋਹਰੇ, ਖੜੇ ਕਰਕੇ ਨੀਆਂ ਚ ਵੈਰੀਆ ਚਿਣਦੇ ਇੱਟਾਂ ਰੋੜੇ, ਜੱਗ ਝੁਕ ਝੁਕ ਆਖੂਗਾ, ਜਗ ਚੁੱਕ ਚੁੱਕ ਆਖੂਗਾ, ਜੋਧਿਆਂ ਕੌਤਕ ਕੀ ਰਚਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਇਸ ਕੌਮ ਦੀ ਖਾਤਰ ਓਏ, ਇਸ ਕੌਮ ਦੀ ਖਾਤਰ ਓਏ, ਅਸੀਂ ਤਾਂ ਦੇ ਜਾਣੀ ਕੁਰਬਾਨੀ, ਦੁਨੀਆਂ ਤੇ ਕਾਇਮ ਰਹੂ ਸਾਡੀ ਸਿੱਖੀ ਦੀ ਨਿਸ਼ਾਨੀ, ਦਿੱਲੀ ਵਿਚ ਸੀਸ ਦਿੱਤਾ, ਦਿੱਲੀ ਵਿਚ ਸੀਸ ਦਿੱਤਾ, ਜਰਾ ਸਾਡਾ ਦਾਦਾ ਨਾ ਘਬਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੀ ਵਿਚ ਕਚਹਿਰੀ ਦੇ, ਤੇਰੀ ਵਿਚ ਕਚਹਿਰੀ ਦੇ ਅਸੀਂ ਤਾਂ ਮੌਤ ਵਿਆਹਣ ਆਏ, ਤੂੰ ਛੇਤੀ ਕਰ ਸੂਬੇ, ਐਵੇਂ ਦੇਰ ਇੰਨੀ ਕਿਉਂ ਲਾਏ, ਦਾਦੇ ਕੋਲ ਜਾਣਾ ਆ, ਦਾਦੇ ਕੋਲ ਜਾਣਾ ਆ, ਸਾਡੀ ਦਾਦੀ ਨੇ ਸਮਝਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾ ਹਰਾਇਆ। ਇਹਨਾਂ ਨਿੱਕੀਆਂ ਜਿੰਦਾਂ ਚ, ਇਹਨਾਂ ਨਿੱਕੀਆਂ ਜਿੰਦਾਂ ਚ ਦਾਦੀ ਨੇ ਕਿੰਨੀ ਭਰੀ ਦਲੇਰੀ, ਗੱਲ ਸੁਣ ਕੇ ਲਾਲਾਂ ਦੀ ਸੂਬਾ ਬਹਿ ਗਿਆ ਢਾ ਕੇ ਢੇਰੀ। ਇਸ ਰਹਿੰਦੀ ਦੁਨੀਆਂ ਤੇ, ਇਸ ਰਹਿੰਦੀ ਦੁਨੀਆਂ ਤੇ ਸਾਕਾ ਜਾਣਾ ਨਹੀਂ ਭੁਲਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾ ਹਰਾਇਆ। ਬਹੁਤ ਬਹੁਤ ਧੰਨਵਾਦ ਜੀ।
1: ਮਨਜੀਤ ਕੌਰ ਜਲੰਧਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ, ਸਾਡੀ ਕੰਮ ਮਹਿਫਲ ਦੇ ਵਿਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਅਮਰੀਕਾ ਵਸਦੇ ਨੇ, ਸਾਡੇ ਸ਼ਾਇਰ ਗੁਰਮੋਹਨ ਸਿੰਘ ਜੀ। ਗੁਰਮੋਹਨ ਸਿੰਘ ਜੀ ਜਿਹੜੇ ਕਿ ਹਰਿਆਣਾ ਦੇ ਜ਼ਿਲ੍ਹਾ ਕੈਥਲ ਨਾਲ ਸੰਬੰਧ ਰੱਖਦੇ ਨੇ, ਪਰ ਉਹ ਅੱਜ ਕੱਲ ਅਮਰੀਕਾ ਦੇ ਰੀਨੋ ਨਵਾਡਾ ਦੇ ਵਿਚ ਰਹਿ ਰਹੇ ਨੇ ਤੇ ਉਹ ਕਿਸਾਨੀ ਸੰਘਰਸ਼ ਨਾਲ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣਗੇ ਤੇ ਇਸ ਲਈ ਮੈਂ ਗੁਰਮੋਹਨ ਸਿੰਘ ਜੀ ਨੂੰ ਦੁਆਬਾ ਰੈਡੀ ਦੇ ਮੰਚ ਤੇ ਲੈ ਆਇਆ। ਕਹਿੰਦਾ ਹਾਂ ਗੁਰਮੋਹਨ ਸਿੰਘ ਜੀ ਤੁਹਾਡਾ ਸਵਾਗਤ ਹੈ।
3: ਮੇਰੀ ਕਵਿਤਾ ਜੀ ਕਿਸਾਨਾਂ ਦਾ ਸੰਘਰਸ਼। ਹਾਕਮਾਂ ਦਾ ਖੂਨ ਚਿੱਟਾ ਜ਼ਹਿਰੀ ਹੋ ਗਿਆ, ਮੋਦੀ ਜੋ ਕਿਸਾਨਾਂ ਦਾ ਜਵੈਰੀ ਹੋ ਗਿਆ, ਦੁਸ਼ਯੰਤ ਨੂੰ ਕਿਸਾਨਾਂ ਨਾਲ ਪਿਆਰ ਹੋ ਗਿਆ, ਵੋਟਾਂ ਲੈ ਕੇ ਲੱਗਦਾ ਫਰਾਰ ਹੋ ਗਿਆ, ਹਰਿਆਣਾ ਤਾਂ ਪੰਜਾਬੀਆਂ ਦੇ ਨਾਲ ਹੋ ਗਿਆ, ਖੱਟੜ ਸਾਡੇ ਵਾਸਤੇ ਚੰਡਾਲ ਹੋ ਗਿਆ, ਚੁਣ ਕੇ ਕਿਸਾਨਾਂ ਨੂੰ ਹੈ ਜੇਲ ਘੱਲਿਆ, ਉਹ ਛੜਿਆ ਨੇ ਆ ਕੇ ਸਾਡਾ ਦੇਸ਼ ਮੱਲਿਆ, ਕਿਸਾਨਾਂ ਲਈ ਤਾਂ ਨੀਲਾ ਪੀਲਾ ਲਾਲ ਹੋ ਗਿਆ, ਅੰਬਾਨੀ ਤੇ ਅਡਾਨੀ ਦਾ ਦਲਾਲ ਹੋ ਗਿਆ, ਨਾਈ ਕੋਲ ਲੱਗਦਾ ਨਾ ਗਿਆ ਚਿਰਦਾ, ਉਹ ਮੁੱਲਾਂ ਵਾਂਗ ਦਾੜੀ ਨੂੰ ਵਧਾਈ ਫਿਰਦਾ, ਝੂਠੇ ਲਾਰੇ ਲਾ ਕੇ ਸਾਥੋਂ ਵੋਟ ਲੈ ਗਿਆ, ਵੱਡਿਆਂ ਘਰਾਣਿਆਂ ਅੱਗੇ ਲੰਮਾ ਪੈ ਗਿਆ, ਇਹ ਕਿਸਾਨਾਂ ਲਈ ਮੁੱਖ ਚੋਂ ਵਿਸ ਘੋਲਦਾ, ਅੰਬਾਨੀ ਤੇ ਅਡਾਨੀਆਂ ਦੀ ਬੋਲੀ ਬੋਲਦਾ, ਪੀਐਮਏ ਦੇ ਨਾਲ ਦਾ ਕਿਸੇ ਨਾ ਵੇਖਿਆ, ਭਾਰਤ ਜੋ ਮਹਾਨ ਸਾਡਾ ਦੇਸ਼ ਵੇਚਿਆ, ਬਿਰਥਾ ਨਾ ਜਾਣਾ ਸਾਡਾ ਖੂਨ ਡੁੱਲਿਆ, ਉਹ ਚਾਹ ਵਾਲਾ ਆਪਣੀ ਔਕਾਤ ਭੁੱਲਿਆ, ਅਜੇ ਵੀ ਜੇ ਮੌਕਾ ਤੁਸਾਂ ਨਾ ਸੰਭਾਲਿਆ, ਮੋਦੀ ਸਾਡੀ ਪੱਗ ਨੂੰ ਹੈ ਹੱਥ ਪਾ ਲਿਆ, ਕੌਡੀ ਵੀ ਅਸਾਂ ਦਾ ਤੁਸਾਂ ਪਾਇਆ ਮੁੱਲ ਨਾ, ਕੀਤਾ ਜੋ ਜ਼ੁਲਮ ਸਾਨੂੰ ਨਹੀਂ ਜੇ ਭੁੱਲਣਾ, ਉਹ ਸੱਪਾਂ ਦੀ ਜੋ ਖੁੱਡ ਵਿਚ ਹੱਥ ਪਾ ਲਿਆ, ਟਿੱਡੀ ਨੇ ਪਹਾੜ ਨਾਲ ਮੱਥਾ ਲਾ ਲਿਆ, ਕਿਸਾਨ ਕੋਈ ਮਰੇ ਤਾਂ ਸ਼ਹੀਦ ਕਹਿੰਦੇ ਨੇ, ਉਹ ਮੋਦੀ ਤੇਰੇ ਸੜਕਾਂ ਤੇ ਵੈਣ ਪੈਂਦੇ ਨੇ, ਮੋਦੀ ਨੋਹਾਂ ਤੱਕ ਗਿਆ ਹੰਕਾਰਿਆ, ਹਾਕਮਾਂ ਨੇ ਸਾਡੀ ਅਣਖ ਨੂੰ ਵੰਗਾਰਿਆ, ਉਹ ਸਾਡੀ ਮਰਜ਼ੀ ਦਾ ਸਾਡਾ ਮੁੱਲ ਲੱਗੂਗਾ, ਮੋਦੀ ਜੋ ਕਿਸਾਨਾਂ ਅੱਗੇ ਲੱਗ ਭੱਜੂਗਾ, ਉਹ ਕਾਲਾ ਜੋ ਕਾਨੂੰਨ ਸਾਨੂੰ ਵਕਤ ਪਾਊਗਾ, ਆਉਣ ਵਾਲੀ ਪੀੜ੍ਹੀ ਸਾਡੀ ਫਾਹੇ ਲਾਊਗਾ, ਬਰਖਲਾਫ ਬੋਲੇ ਤਾਂ ਚੱਡੇ ਪਾੜ ਦੇ, ਦਫ਼ਾ ਕੋਈ ਲਾ ਕੇ ਸਾਨੂੰ ਜੇਲੀ ਤਾੜ ਦੇ, ਪੈੜੀਆਂ ਚ ਵੱਟਾਂ ਤੇ ਨਾ ਬੰਨੇ ਰਹਿਣਗੇ, ਮਾਪਿਆਂ ਨੂੰ ਬੱਚੇ ਵੀ ਗਦਾਰ ਕਹਿਣਗੇ, ਵੇਖ ਲੋ ਕਿਸਾਨ ਸੜਕਾਂ ਤੇ ਕੂਕਦਾ, ਉਹ ਮੋਦੀ ਤੇਰੇ ਜਿਉਂਦਿਆਂ ਦੇ ਬੁੱਤ ਫੂਕਦਾ, ਠੰਡਾ ਪਾਣੀ ਮਾਰਿਆ ਬਛਾੜਾਂ ਸੁੱਟੀਆਂ, ਉਹ ਦਿੱਲੀ ਜਾਂਦੇ ਹਾਈਵੇ ਤੇ ਖੱਡਾਂ ਪੁੱਟੀਆਂ, ਕਾਲੇ ਜੋ ਕਾਨੂੰਨ ਤੇਰੇ ਭੰਗ ਕਰਾਂਗੇ, ਦਿੱਲੀ ਦੀਆਂ ਨਾਸਾਂ ਅਸੀਂ ਬੰਦ ਕਰਾਂਗੇ, ਊਠ ਹੁਣ ਪਹਾੜੀਆਂ ਦੇ ਥੱਲੇ ਆਊਗਾ, ਊਠ ਦੇ ਚੜੇ ਨੂੰ ਕੁੱਤਾ ਵੱਢ ਖਾਊਗਾ, ਕਾਲੇ ਜੋ ਕਾਨੂੰਨ ਹਟਾਉਣੇ ਪੈਣਗੇ, ਉਹ ਛਿੱਤਰਾਂ ਦੇ ਨਾਲ ਗੰਢੇ ਖਾਣੇ ਪੈਣਗੇ, ਦਿਸਣਾ ਨਾ ਕਿਤੇ ਵੀ ਅਰੁਣ ਜੇਟਲੀ, ਚਾਹ ਵਾਲੀ ਚੰਗੀ ਤਰ੍ਹਾਂ ਮਾਂਜ ਕੇਟਲੀ, ਤੇਰੇ ਪਿੱਛੋਂ ਸਾਡੇ ਇੱਥੇ ਦਿਨ ਆਉਣਗੇ, ਮੋਦੀ ਹੋਣੀ ਤੱਤੀ ਚਾਹ ਦੇ ਹੋਕੇ ਲਾਉਣਗੇ, ਕਰਦੇ ਜਬਰ ਨਾਲੇ ਬਦ ਫੈਲੀਆਂ, ਵੋਟਾਂ ਵਾਲੇ ਨੋਟਾਂ ਦੀਆਂ ਲੈਣ ਥੈਲੀਆਂ, ਸੜਕਾਂ ਤੇ ਲੋਕ ਤੁਸਾਂ ਦੇ ਸਤਾਏ ਨੇ, ਆਰਡੀਨੈਂਸ ਕਿਹਨੂੰ ਪੁੱਛ ਕੇ ਬਣਾਏ ਨੇ, ਗੁੰਡੇ ਦੇ ਨਿੱਤ ਨਵੇਂ ਚੰਨ ਚਾੜਦੇ, ਦਿਨ ਦੀਵੀ ਟਰੱਕ ਚਾੜ ਬੰਦੇ ਮਾਰਦੇ, ਉਹ ਕਿਸਾਨ ਤੇਰਾ ਚੜਿਆ ਹੰਕਾਰ ਤੋੜੂਗਾ, ਗੁਰਮੋਹਨ ਲਿਖ ਤੇਰੇ ਉੱਤੇ ਛੰਦ ਜੋੜੂਗਾ, ਗੁਰਮੋਹਨ ਲਿਖ ਤੇਰੇ ਉੱਤੇ ਛੰਦ ਜੋੜੂਗਾ। ਧੰਨਵਾਦ ਜੀ।
1: ਗੁਰਮੋਹਨ ਸਿੰਘ ਅਮਰੀਕਾ ਵਾਲੇ ਸੱਜਣਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਗਰਾਵਾਂ ਤੋਂ ਸਾਡੀ ਸ਼ਾਇਰਾ ਬਬਲੀ ਸੋਹਤਾ ਨੂੰ। ਉਹ ਵੀ ਕਿਸਾਨੀ ਘੋੜ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਰਵਿੰਦਰੀ ਹੂੰ ਸਰ ਦੀ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਇੱਕ ਵਾਰ ਫਿਰ ਮੈਨੂੰ ਆਪਣੇ ਰੇਡੀਓ ਦੁਆਬੇ ਵਿੱਚ ਆਪਣੀ ਰਚਨਾ ਬੋਲਣ ਦੇ ਲਈ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰਿਆ ਨਮਸਤੇ। ਉਮੀਦ ਰੱਖਦੀ ਹਾਂ ਜੋ ਅੱਜ ਦਿੱਲੀ ਦੇ ਵਿੱਚ ਹਾਲਾਤ ਨੇ ਸਿਆਸੀ ਕਾਨੂੰਨਾਂ ਦੇ ਕਾਰਨ, ਉਹਨਾਂ ਨੂੰ ਸਮਰਪਿਤ ਹੈ। ਮੇਰੇ ਸੋਹਣੇ ਦੇਸ਼ ਪੰਜਾਬ ਦਾ ਵੈਰੀਆਂ ਨੇ ਲਿਖਤਾ ਲੇਖ ਮੜਾ, ਮੇਰੇ ਸੋਹਣੇ ਦੇਸ਼ ਪੰਜਾਬ ਦਾ ਵੈਰੀਆਂ ਨੇ ਲਿਖਤਾ ਲੇਖ ਮੜਾ। ਪਲ ਪਲ ਮਰਦੇ ਹਰ ਇਨਸਾਨ, ਪਲ ਪਲ ਮਰਦੇ ਹਰ ਇਨਸਾਨ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ। ਜਦ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ, ਮਾਂ ਵਰਗੀ ਜ਼ਮੀਨ ਤੇ ਬੋਲੀ ਲਾਉਣ ਲਈ ਪਰਦੇਸੀ ਲੁਟੇਰਾ ਗਿਆ ਆ, ਪਰਦੇਸੀ ਲੁਟੇਰਾ ਗਿਆ ਆ, ਅਣਖ ਜਾਗ ਪਈ ਪੁੱਤਰ ਜ਼ਮੀਨਦਾਰਾਂ ਦੀ, ਅਣਖ ਜਾਗ ਪਈ ਹੁਣ ਪੁੱਤਰ ਜ਼ਮੀਨਦਾਰਾਂ ਦੀ। ਐ ਦਿੱਲੀ ਵਿੱਚ ਲਿਆ ਡੇਰਾ ਲਾ, ਜਾਂ ਦਿੱਲੀ ਵਿੱਚ ਡੇਰਾ ਲਿਆ ਲਾ, ਸੋਨੀ ਦੀ ਚਿੜੀਆ ਦੇਸ਼ ਸਾਡਾ, ਸੋਨੀ ਦੀ ਚਿੜੀਆ ਦੇਸ਼ ਸਾਡਾ, ਮਿੱਟੀ ਵਿੱਚ ਮਿਲਾਉਣ ਦੇਣਾ ਨੇ, ਸੌਂ ਲਈ ਹੈ ਖਾ, ਸੌਂ ਲਈ ਹੈ ਖਾ। ਐ ਦੇਖ ਦਿੱਲੀ, ਜਾਤ ਪਾਤ ਵੱਡੇ ਛੋਟੇ ਪੁੱਤ ਕੇ ਧੀਆਂ, ਤੇਰੇ ਵਿਹੜੇ ਵਿੱਚ ਗਏ ਖੜੇ ਆ, ਤੂੰ ਕੀ ਸਾਨੂੰ ਰੋਲੇਂਗੀ, ਅਸੀਂ ਤੈਨੂੰ ਕਰ ਦੇਵਾਂਗੇ ਤਬਾਹ, ਹੱਕ ਜੇ ਸਾਡੇ ਨਹੀਂ ਖੋਣ ਦੇਣੇ। ਐ ਸਿਆਸੀ ਸਰਕਾਰੇ, ਭਾਵੇਂ ਲੱਖ ਕਾਨੂੰਨ ਭਾਵੇਂ ਲੱਖ ਮੁਸੀਬਤਾਂ ਪਾ, ਜ਼ੁਲਮ ਅੱਗੇ ਸਿਰ ਝੁਕਣਾ ਨਹੀਂ, ਸੁਲਮ ਅੱਗੇ ਸਿਰ ਝੁਕਣਾ ਨਹੀਂ, ਭਾਵੇਂ ਆਂਧੀ ਆਵੇ ਤੂਫਾਨ। ਆਖੇ ਬਬਲੀ ਸਹੌਤਾ, ਸਾਡੀ ਵੀ ਕਲਮ ਰੁਕਣੀ ਨਹੀਂ, ਸਿਰ ਚੜ ਕੇ ਲਾਰੇ ਲਾਵਾਂਗੇ, ਸਿਰ ਚੜ ਕੇ ਲਾਰੇ ਲਾਵਾਂਗੇ, ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ। ਧੰਨਵਾਦ।
1: ਬਬਲੀ ਸਹੌਤਾ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਵੱਡੇ ਪਿੰਡ ਦੁਸਾਂਝ ਕਲਾਂ ਦੇ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ ਸੱਦਾ ਦਿੰਦਾ। ਉਹ ਆਉਣ ਤੇ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣ। ਇਸ ਵਾਰ ਰਾਮ ਪ੍ਰਕਾਸ਼ ਟੋਨੀ ਜੀ ਸਾਡੀ ਕਾਮੇ ਫਲ ਦੇ ਵਿਚ ਜਿਹੜੀ ਕਵਿਤਾ ਲੈ ਕੇ ਆ ਰਹੇ ਨੇ, ਉਸ ਕਵਿਤਾ ਦਾ ਮੁਖੜਾ ਹੈ ਲੈ ਕੇ ਆਉਣਾ ਰਾਜ ਗਰੀਬਾਂ ਦਾ। ਰਾਮ ਪ੍ਰਕਾਸ਼ ਟੋਨੀ ਜੀ, ਤੁਹਾਡਾ ਸਵਾਗਤ ਹੈ।
5: ਸਤਿਕਾਰਯੋਗ ਸਾਥੀਓ, ਮੇਰੀ ਕਵਿਤਾ ਹੈ ਜੀ ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਸਾਥੀ ਹੱਥ ਬੰਡਾਲਾ, ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ, ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ। ਵਿਦਿਆ ਪੜ੍ਹ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ। ਵਿਦਿਆ ਪੜ੍ਹ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ। ਚੱਲਣ ਨੀ ਹੁਣ ਦੇਣਾ, ਚੱਲਣ ਨੀ ਹੁਣ ਦੇਣਾ ਇੱਥੇ ਜ਼ੋਰ ਨਸੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਮਿਲੜਿਆ ਨਾ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਬਿਲੜਿਆ ਨਾ ਕਦੇ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਹੁਣ ਕਤਲ ਹੋਣ ਨੀ ਦੇਣਾ, ਹੁਣ ਕਤਲ ਹੋਣ ਨੀ ਦੇਣਾ ਆਪਣੀਆਂ ਜੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਰਜਵਾੜੇ ਤੇ ਕੋਗੜ ਬਿੱਲ ਇਥੋਂ ਦੂਰ ਭਜਾਉਣੇ ਨੇ, ਮਰਦੇ ਕਿਸਾਨ ਤੇ ਮਜ਼ਦੂਰ ਬਲੂਰ ਬਚਾਉਣੇ ਨੇ। ਰਜਵਾੜੇ ਤੇ ਘੋਗੜ ਬਿੱਲੇ ਇਥੋਂ ਦੂਰ ਪਜਾਉਣੇ ਨੇ, ਮਰਦ ਕਿਸਾਨ ਤੇ ਮਜ਼ਦੂਰ ਬਲੂਰ ਬਚਾਉਣੇ ਨੇ। ਕਦੇ ਤੋਲ ਨਾਪਣਾ ਪੂਰਾ, ਕਦੇ ਤੋਲ ਨਾਪਣਾ ਪੂਰਾ ਹੋਣਾ ਇੱਥੇ ਜਰੀਬਾਂ ਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਤੇ ਹਦੀਬਾਂ ਦਾ। ਵਿਉਂਤਬੰਦੀ ਕਰਕੇ ਰੰਭਦੇ ਹੁਣ ਤੂੰ ਸੰਗਰਾਮਾਂ ਨੂੰ, ਭਗਤ ਸਿੰਘ ਸਰਾਬੇ ਵਾਂਗੂ ਪੀਣਾ ਪੈਣਾ ਹਜਾਮਾਂ ਨੂੰ। ਵਿਉਂਤਬੰਦੀ ਕਰਕੇ ਹੁਣ ਰੰਭਦੇ ਤੂੰ ਸੰਗਰਾਮਾਂ ਨੂੰ, ਭਗਤ ਸਿੰਘ ਸਰਾਬੇ ਵਾਂਗੂ ਪੀਣਾ ਪੈਣਾ ਹਜਾਮਾਂ ਨੂੰ। ਰਿਹਾ ਸਮਾਨਾ ਹੁਣ, ਰਿਹਾ ਸਮਾਨਾ ਹੁਣ ਜਰਬਾਂ ਤੱਕ ਸੀਮਾ ਤੇ ਤਰਕੀਬਾਂ ਦਾ। ਸਾਥੀ ਹੱਥ ਬਣਾਲਾ ਮਜ਼ਦੂਰਾਂ ਕਿਸਾਨਾਂ ਅਤੇ ਹਦੀਬਾਂ ਦਾ। ਖਾਬ ਜੋ ਬੇਗਮਪੁਰੇ ਦਾ ਰਹਿੰਦਾ ਅਜੇ ਅਧੂਰਾ ਏ, ਨਾ ਕਿਸੇ ਅਵਤਾਰ ਨੇ ਹੁਣ ਆ ਕੇ ਕਰਨਾ ਪੂਰਾ ਏ। ਖਾਬ ਜੋ ਬੇਗਮਪੁਰੇ ਦਾ ਰਹਿੰਦਾ ਅਜੇ ਅਧੂਰਾ ਏ, ਨਾ ਕਿਸੇ ਅਵਤਾਰ ਨੇ ਆ ਕੇ ਹੁਣ ਕਰਨਾ ਪੂਰਾ ਏ। ਚੱਕਲਾ ਡੰਡਾ ਪਾਲਾ ਝੰਡਾ, ਚੱਕਲਾ ਡੰਡਾ ਪਾਲਾ ਝੰਡਾ ਛੱਡਦੇ ਨੁਕਸਾਤ ਬੀਬਾਂ ਦਾ। ਸਾਥੀ ਹੱਥ ਬਣਾਲਾ ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਤੇਰੇ ਮੁੜਕੇ ਦੀ ਬੋ ਬਣ ਜਾਣੀ ਖੁਸ਼ਬੋ ਦੇਖੀ, ਜਦੋਂ ਮਜ਼ਦੂਰ ਕਿਸਾਨ ਹੋਣ ਇੱਕ ਵਿਕ ਹੈ ਦੇਖੀ। ਤੇਰੇ ਮੁੜਕੇ ਦੀ ਬੋ ਬਣ ਜਾਣੀ ਖੁਸ਼ਬੋ ਦੇਖੀ, ਜਦੋਂ ਮਜ਼ਦੂਰ ਕਿਸਾਨ ਹੋਣ ਇੱਕ ਮਿਕ ਹੈ ਦੇਖੀ। ਕੀ ਕਰਨਾ ਉਹ ਲੀਡਰ, ਕੀ ਕਰਨਾ ਉਹ ਲੀਡਰ ਦੇਵੇ ਜੋ ਸਾਥ ਰੇ ਕੀ ਬਾਂਦਾ। ਸਾਥੀ ਹੱਥ ਬੰਡਾਰਾ ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਟੋਲੀ ਹੱਕ ਲੜਕੇ ਹੀ ਪੈਂਦੇ ਦੇਖ ਲਾ ਲੈਣੇ ਨੇ, ਭਗਤ ਸਿੰਘ ਸਰਾਬੇ ਜੀ ਦੇ ਸਾਨੂੰ ਕਹਿਣੇ ਨੇ। ਟੋਲੀ ਹੱਕ ਲੜਕੇ ਹੀ ਪੈਂਦੇ ਦੇਖ ਲਾ ਲੈਣੇ ਨੇ, ਭਗਤ ਸਿੰਘ ਸਰਾਬੇ ਜੀ ਦੇ ਸਾਨੂੰ ਇਹ ਕਹਿਣੇ ਨੇ। ਦੁਸਾਂਝ ਖਾਤਰ ਲੋਕਾਂ ਦੀ, ਦੁਸਾਂਝ ਖਾਤਰ ਲੋਕਾਂ ਦੀ ਲੈ ਝੂਟਾ ਸਲੀਬਾਂ ਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਅਤੇ ਹਦੀਬਾਂ ਦਾ। ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ, ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ। ਧੰਨਵਾਦ ਜੀ।
1: ਸਰੋਤਿਓ, ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਬੱਸ ਦੇ ਸਾਡੀ ਸ਼ਾਇਰਾ ਕਮਲਾ ਸ਼ਰਮਾ ਨੂੰ। ਕਮਲਾ ਸ਼ਰਮਾ ਜੀ ਇਸ ਵਾਰ ਆਪਣੇ ਇੱਕ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਲਿਖੀ ਹੋਈ ਹੈ ਭਾਈ ਮਨਿੰਦਰ ਸਿੰਘ ਜੀ ਦੀ। ਕਮਲਾ ਸ਼ਰਮਾ ਜੀ, ਭਾਈ ਮਨਿੰਦਰ ਸਿੰਘ ਦੀ ਰਚਨਾ ਜਿਹੜੀ ਆ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਮੁਤਾਬਕ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲਾ ਸ਼ਰਮਾ ਜੀ, ਤੁਹਾਡਾ ਨਿੱਘਾ ਸਵਾਗਤ ਹੈ।
6: ਮੇਰੀ ਅੱਜ ਦੀ ਰਚਨਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਹੈ, ਜਿਹੜੀ ਕਿ ਭਾਈ ਮਨਿੰਦਰ ਸਿੰਘ ਜੀ ਦੀ ਬਾਣੀ ਚੋਂ ਹੈ, ਜਿਸ ਵਿੱਚ ਜਾਣ ਸਮੇਂ ਉਹ ਦਾਦੀ ਨੂੰ ਕਹਿ ਰਹੇ ਹਨ ਕਿ ਹੁਣ ਉਨ੍ਹਾਂ ਦੀ ਉਡੀਕ ਨਾ ਕਰਨਾ, ਉਨ੍ਹਾਂ ਨੇ ਹੁਣ ਵਾਪਸ ਨਹੀਂ ਆਉਣਾ।

0: ਧੰਨਵਾਦ ਜੀ।
1: ਕਮਲਾ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸੇਵਾ ਸਿੰਘ ਨੂਰਪੁਰੀ ਜੀ ਨੂੰ। ਨੂਰਪੁਰੀ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹਨਾਂ ਦਾ ਅਨੁਮਾਨ ਹੈ ਕੱਚੀ ਗੜੀ, ਜਿਹੜੀ ਕਿ ਸਿੱਖ ਇਤਿਹਾਸ ਦੇ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦੀ ਏ। ਕੱਚੀ ਗੜੀ ਲੈ ਕੇ ਹਾਜ਼ਰ ਹੋ ਰਹੇ ਨੇ ਸੇਵਾ ਸਿੰਘ ਨੂਰਪੁਰੀ ਜੀ।
2: ਦੁਆਬਾ ਰੇਡੀਓ ਦੇ ਸਾਰੇ ਪਿਆਰੇ ਸਰੋਤਿਓ ਤੇ ਆਏ ਹੋ ਕਵੀ ਜਨੋ, ਮੈਂ ਆਪਣੀ ਕਵਿਤਾ ਕੱਚੀ ਗੜੀ ਲੈ ਕੇ ਹਾਜ਼ਰ ਹਾਂ ਜੀ। ਕਵਿਤਾ ਅਰਜ ਹੈ ਜੀ, ਛੱਡ ਕੇ ਆਨੰਦਪੁਰੀ ਤੁਰੇ ਸੀ ਪਏ ਜਦੋਂ ਅਣਗਾਹੇ ਰਾਹ, ਪਰ ਬਾਰ ਵਿਛੋੜੇ ਪਾਏ ਸੀ ਸਰਸੇ ਸਿਰ ਪਈ ਸਵਾਹ, ਛੋਟੇ ਲਾਲ ਤੇ ਮਾਤਾ ਗੁਜਰੀ ਗੰਗੂ ਮਰਿੰਡੇ ਪਹੁੰਚੇ ਜਾ, ਦਸ਼ਮੇਸ਼ ਪਿਤਾ ਸੰਗ ਵੱਡੜੇ ਚਮਕੌਰ ਗੜੀ ਸੰਗ ਵਾਹ, ਪਿੱਛਾ ਕਰਦੀ ਮੁਗਲ ਫੌਜ ਪਹਾੜੀ ਰਾਜੇ ਕਰ ਬਾਹੋ ਦਾ, ਵਸਾ ਕਾਤੀ ਹੋਏ ਇਕੱਠੇ ਸਭ ਝੂਠੀਆਂ ਕਸਮਾਂ ਖਾ, ਦੀਨ ਗਵਾਇਆ ਜ਼ਾਲਮਾਂ ਇਤਿਹਾਸ ਵੀ ਅੱਜ ਗਵਾ, 43 ਜਣੇ ਸਣੇ ਗੁਰੂ ਦੇ ਲੈ 10 ਲੱਖ ਨੇ ਘੇਰੇ ਪਾ, ਕੱਚੀ ਗੜੀ ਸੀ ਬਣੀ ਕਿਲਾ ਗੁਰੂ ਬੈਠੇ ਮੱਲ ਕਮਾਨ, ਬਣ ਦਿੱਤੇ ਸਿੰਘ ਸੂਰਮੇ ਫਿਰ ਜਥੇ ਨੇ ਤੋੜੇ ਗਮਾਨ, ਗੁਰਾਂ ਛੱਡੇ ਤੀਰ ਅਣਾਲੇ ਹੋਏ ਜਰਨੈਲ ਲਹੂ ਲੁਹਾਨ, ਤੋਰਿਆ ਜੀਤ ਜਿਹਾਰ ਨੂੰ ਦਿੱਤਾ ਥਾਪੜਾ ਤੇ ਫਰਮਾਨ, 35 ਸਿੰਘ ਸਣੇ ਸਾਹਿਬਜ਼ਾਦੇ ਜਦੋਂ ਗਏ ਸ਼ਹੀਦੀਆਂ ਪਾ, ਗੁਰਮਤਾ ਪਕਾ ਕੇ ਸਿੰਘਾਂ ਨੇ ਗੁਰਾਂ ਦਿੱਤਾ ਹੁਕਮ ਸੁਣਾ, ਤੁਸੀਂ ਚਾਲੇ ਪਾ ਲਓ ਰਾਤ ਨੂੰ ਦਿਓ ਸਾਡਾ ਫਿਕਰ ਮਕਾ, ਪੰਥ ਦੀ ਰਹੇਗੀ ਚੜ੍ਹਦੀ ਕਲਾ ਜੇਕਰ ਗੁਰੂ ਲਈਏ ਬਚਾ, ਗੜੀਓ ਬਾਹਰ ਹੋ ਅੱਧੀ ਰਾਤ ਗੁਰਾਂ ਕਿਹਾ ਤਾਲੀ ਮਾਰ, ਉਹ ਜਾਂਦਾ ਈ ਸ਼ੇਰ ਗਿੱਦੜੋ ਦੇਖੋ ਨੀਲੇ ਦਾ ਸਵਾਰ, ਜੇ ਰੋਕ ਸਕਦੇ ਤਾਂ ਰੋਕ ਲਓ ਜਾ ਰਿਹਾ ਉਹ ਸ਼ਾਹ ਸਵਾਰ, ਭਾਜੜ ਪਈ ਵਿਚ ਦੁਸ਼ਮਣਾਂ ਉਹਨਾਂ ਆਪਣੇ ਹੀ ਦਿੱਤੇ ਮਾਰ, ਹੱਥ ਮਲਦੇ ਵੈਰੀ ਰਹਿ ਗਏ ਜੋ ਗਿੱਦੜ ਭਵਕੀ ਮਾਰਦਾ, ਵਜ਼ੀਰਾ ਨੱਕ ਡਵੋ ਕੇ ਮਰਦਾ ਝੂਠੇ ਬਹਾਨੇ ਲਾ ਕੇ ਸਾਰਦਾ, ਔਰੰਗਜ਼ੇਬ ਗਿਆ ਠਠੰਬਰ ਖਾਲੀ ਹੱਥ ਨਾਲ ਸਾਰਦਾ, ਸਰਹੰਦ ਦਾ ਸੂਬਾ ਡਰਿਆ ਮੁਗਲ ਉਤੋਂ ਝਾੜਾਂ ਮਾਰਦਾ, ਉਤਾਰਿਆ ਕਰਜ਼ਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰ ਦਾ ਸ਼ੁਕਰਾਨਾ ਸੱਥਰ ਨੂੰ ਨਾ ਆਖਣ ਮਾੜੇ, ਨਾ ਡਰੋਂ ਅਰਸੇ ਜਬ ਜਾਏ ਲਰੋਂ ਪੀੜਾਂ ਦੁੱਖ ਭਨਾਏ ਪਾੜੇ, ਉਤਾਰਿਆ ਕਰਜ਼ਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰੇ ਦਾ ਸ਼ੁਕਰਾਨਾ ਸੱਥਰੂ ਨਾ ਆਖਣ ਮਾੜੇ, ਨਾ ਡਰੂੰ ਅਰਸੇ ਜਬ ਜਾਏ ਲਰੋਂ ਪੀੜਾਂ ਦੁੱਖ ਭਨਾਏ ਪਾੜੇ। ਥੈਂਕ ਯੂ, ਧੰਨਵਾਦ ਜੀ।
1: ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਰਹਿੰਦੇ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ, ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਚ ਬਹੁਤ ਉੱਚ ਅਹੁਦੇ ਦੇ ਉੱਤੇ ਕੰਮ ਕਰਦੇ ਸਨ, ਅੱਜ ਕੱਲ ਉਹ ਸੇਵਾ ਮੁਕਤ ਨੇ ਤੇ ਉਹਨਾਂ ਨੂੰ ਸੱਦਾ ਦੇਣ ਜਾ ਰਿਹਾ ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਕਾਮ ਮਹਿਫਲ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
3: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਦੀਵਾਰ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਹੈ ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਹੈ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਏ ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਹੈ। ਇਕ ਦੀਵਾਰ ਉਸਾਰੀ ਜਾਂਦੀ ਏ ਘਰ ਵਿਚ ਪਰਦਾ ਕਰਨ ਲਈ, ਜੋ ਢਹਿ ਵੀ ਜਾਂਦੀ ਹੈ ਤੇ ਮੁੜ ਉਸਾਰੀ ਵੀ ਜਾਂਦੀ ਏ। ਦੂਜੀ ਦੀਵਾਰ ਮਨਾਂ ਵਿਚ ਉਸਰ ਜਾਂਦੀ ਏ ਜੋ ਉਸਰ ਤਾਂ ਜਾਂਦੀ ਹੈ ਪਰ ਉਸ ਨੂੰ ਢਾ ਦੇਣਾ ਮੁਸ਼ਕਲ ਹੀ ਨਹੀਂ, ਨਾਮੁਮਕਿਨ ਵੀ ਹੋ ਜਾਂਦਾ ਏ। ਤੀਜੀ ਦੀਵਾਰ ਜੋ ਮਾਸੂਮ ਜਿੰਦਾ ਲਈ ਉਸਾਰੀ ਗਈ ਸੀ ਜੋ ਕਾਇਮ ਰਹੇਗੀ ਰਹਿੰਦੀ ਦੁਨੀਆਂ ਤੱਕ ਤੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦੀ ਰਹੇਗੀ, ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ ਪਰ ਜਦੋਂ ਸਾਨੂੰ ਯਾਦ ਕਰੋਗੇ ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ ਇਸ ਜਜ਼ਬੇ ਨੂੰ ਬਰਕਰਾਰ ਰੱਖਣ ਲਈ ਆਪਣੇ ਮਨਾਂ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰੋਗੇ। ਇਸ ਜਜ਼ਬੇ ਨੂੰ ਬਰਕਰਾਰ ਰੱਖਣ ਦੇ ਲਈ ਆਪਣੇ ਮਨਾਂ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰੋਗੇ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਏ, ਪਰ ਦੀਵਾਰ ਦੀਵਾਰ ਵਿੱਚ ਵੀ ਅੰਤਰ ਹੁੰਦਾ ਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਜ਼ਿਲ੍ਹੇ ਦੇ ਸ਼ਾਇਰ ਹਰਪ੍ਰੀਤ ਪਤੋ ਜੀ ਨੂੰ। ਹਰਪ੍ਰੀਤ ਪਤੋ ਜੀ ਆਪਣੀ ਇਸ ਵਾਰ ਕਵਿਤਾ ਜਿਹੜੀ ਲੈ ਕੇ ਆ ਰਹੇ ਨੇ, ਉਸ ਦਾ ਅਨੁਮਾਨ ਹੈ ਗੋਬਿੰਦ ਦੇ ਲਾਲ, ਯਾਨੀ ਕਿ ਸਾਡੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਬਾਰੇ ਕਵਿਤਾ ਹੈ ਉਹਨਾਂ ਦੀ। ਹਰਪ੍ਰੀਤ ਪਤੋ ਜੀ, ਤੁਹਾਡਾ ਨਿੱਘਾ ਸਵਾਗਤ ਹੈ।
0: ਹਾਂਜੀ, ਮੈਂ ਹਾਜ਼ਰਾਂ ਜੀ ਹਰਪ੍ਰੀਤ ਪਤੋ। ਮੇਰੇ ਬਹੁਤ ਹੀ ਸਤਿਕਾਰਯੋਗ ਹਰਬੰਸ ਸੀਓ ਜੀ ਤੇ ਦੁਆਬਾ ਰੈਡੂਓ ਕਵੀ ਦਰਬਾਰ ਦੇ ਸਾਹਿਤਕਾਰ ਵੀਰ ਤੇ ਸਰੋਤੇ ਵੀਰਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਇੱਕ ਕਵਿਤਾ ਲੈ ਕੇ ਹਾਜ਼ਰਾਂ ਜੀ, ਗੋਬਿੰਦ ਦੇ ਲਾਲ। ਤੈਨੂੰ ਆਇਆ ਨਾ ਖਿਆਲ ਖੜੇ ਨੀਹਾਂ ਵਿੱਚ ਲਾਲ, ਤੈਨੂੰ ਆਇਆ ਨਾ ਖਿਆਲ ਖੜੇ ਨੀਹਾਂ ਵਿੱਚ ਲਾਲ, ਉਹਨੇ ਛੱਡ ਦੇ ਜਕਾਰੇ ਸਿਰ ਕੇਸ ਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਸਿਰ ਕੇਸ ਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਚਾਹੇ ਉਮਰ ਸੀ ਛੋਟੀ ਉਹਨਾਂ ਬਾਬੇ ਅਖਵਾਇਆ, ਜਿਹੜਾ ਸੋਚਿਆ ਨਹੀਂ ਸੀ ਉਹ ਕਰਕੇ ਵਿਖਾਇਆ, ਮਾਤਾ ਗੁਜਰੀ ਦੇ ਪੋਤੇ ਗੋਬਿੰਦ ਦੇ ਦੁਲਾਰੇ, ਸਿਰ ਕੇਸ ਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸ ਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਭੁੱਲ ਬੈਠੀ ਨੀ ਤੂੰ ਨੀਹੇ ਉੱਤੇ ਉਸਰੀ ਵੀ ਕੰਧੇ, ਸਾਰੇ ਮਿਸਤਰੀ ਤੇ ਕਾਮੇ ਜਿੰਨੇ ਲੱਗੇ ਹੋਰ ਬੰਦੇ, ਸਾਰੇ ਤੱਕ ਕੇ ਹੈਰਾਨ ਨਾਲੇ ਕਰਦੇ ਇਸ਼ਾਰੇ, ਸਿਰ ਕੇਸ ਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸ ਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਕਾਜੀ ਫਤਵਾ ਸੁਣਾ ਕੇ ਸੀ ਜਲਾਦਾਂ ਨੂੰ ਬੁਲਾਇਆ, ਦਿੱਤੇ ਲਾਲ ਚ ਬਥੇਰੇ ਜੁੱਤੀ ਨਾਲ ਠਕਰਾਇਆ, ਲਾਲ ਚੜ੍ਹਦੀ ਕਲਾ ਚ ਦੁਖੀ ਹੋਏ ਦੁਖਿਆਰੇ, ਸਿਰ ਕੇਸ ਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸ ਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਰੋਇਆ ਅੰਬਰ ਸੀ ਅੱਜ ਪਾਉਂਦੀ ਧਰਤੀ ਸੀ ਵਹਿਣ, ਡਿੱਗੇ ਅਰਸ਼ਾਂ ਚੋਂ ਪੰਛੀ ਭੀਜੇ ਕੂੰਜਾਂ ਦੇ ਸੀ ਨੈਣ, ਹਰਪ੍ਰੀਤ ਪੱਤੋ ਵੇਖਿਆ ਸੀ ਸਾਕਾ ਹਰ ਕੋਈ ਭੁੱਬਾ ਮਾਰੇ, ਸਿਰ ਕੇਸ ਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸ ਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਸਿਰ ਕੇਸ ਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਹਰਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸੋਵਾਲ ਜੀ ਨੂੰ। ਹਰਦੀਪ ਕੌਰ ਜਸੋਵਾਲ ਜੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਰਹੰਦ ਦੇ ਸ਼ਹੀਦਾਂ ਨੂੰ ਸਮਰਪਿਤ ਹੈ, ਸ਼ਹੀਦੀ ਦਿਹਾੜੇ ਦੇ ਉੱਤੇ। ਹਰਦੀਪ ਕੌਰ ਜਸੋਵਾਲ ਜੀ, ਤੁਹਾਡਾ ਨਿੱਘਾ ਸਵਾਗਤ ਹੈ।
4: ਪਿਆਰ ਭਰੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਇੱਕ ਕਵਿਤਾ ਬੋਲ ਰਹੀ ਹਾਂ ਸ਼ਹੀਦੀ ਦਿਹਾੜੇ ਤੇ। ਜੇ ਚੱਲੇ ਓ ਸਰਹੰਦ ਨੂੰ ਮੇਰੇ ਪਿਆਰਿਓ, ਜੇ ਚੱਲੇ ਓ ਸਰਹੰਦ ਨੂੰ ਮੇਰੇ

0: ਕੇਰਾ ਤੇ ਗੁਜ਼ਾਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੀਪ ਕੌਰ ਜੀ, ਸਵਾਲ ਜੀ ਤੋਂ ਬਾਅਦ ਹੁਣ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਪਰਦੇਸੀ ਵੀਰਾਂ ਦੇ ਨਾਲ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਤੁਸੀਂ ਉਨ੍ਹਾਂ ਦੀ ਇਸ ਕਵਿਤਾ ਨੂੰ ਜਿਹੜਾ ਆ ਪਸੰਦ ਕਰੋਗੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਦੋਸਤੋ, ਇੱਕ ਬਹੁਤ ਹੀ ਖੂਬਸੂਰਤ ਰਚਨਾ ਜਿਸ ਦਾ ਨਾਮ ਹੈ ਪਰਦੇਸੀ ਵੀਰਾਂ ਦੇ ਨਾਮ ਪੇਸ਼ ਕਰਾਂਗਾ। ਉਮੀਦ ਹੈ ਆਪ ਇਸ ਰਚਨਾ ਨੂੰ ਭਰਪੂਰ ਹੁੰਗਾਰਾ ਦਿਓਗੇ। ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ, ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ ਇਹ ਲੋਕ ਮੈਨੂੰ ਕਿੰਜ ਪਹਿਚਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਹੁੰਦਾ ਸੀ ਜਦੋਂ ਨਗਰੀ ਦੇ ਵਿੱਚ, ਹੁੰਦਾ ਸੀ ਜਦੋਂ ਨਗਰੀ ਦੇ ਵਿੱਚ ਬੈਠ ਜਾਂਦਾ ਸਾਂ ਪਲ ਦੋ ਪਲ, ਬੁੱਢੀ ਮਾਂ ਦੀ ਗੋਦ ਵਿਚਾਲੇ ਜਾਂ ਫਿਰ ਯਾਰਾਂ ਦੀਆਂ ਮਸਤਾਨਗੀਆਂ ਵਿੱਚ ਹਰ ਰੋਜ਼ ਖੁਸ਼ੀ ਨੂੰ ਤੱਕਦਾ ਸਾਂ। ਯਾਦ ਨੇ ਬੁੱਢੇ ਘਰਾਂ ਦੇ ਉਜਾਲੇ, ਯਾਦ ਨੇ ਬੁੱਢੇ ਘਰਾਂ ਦੇ ਉਜਾਲੇ ਜਿੱਥੇ ਕਦੇ ਮੈਂ ਛਾਵਾਂ ਨੂੰ ਧੁੱਪਾਂ ਦੀ ਗੱਲ ਸੁਣਾਉਂਦਾ ਸਾਂ। ਜਿਉਂਕਰ ਇੰਜ ਮੈਂ ਕਰਦਾ ਸਾਂ ਤਾਂ ਮੇਰੇ ਮਨ ਵਿੱਚ ਬੈਠੇ ਗੁੰਝਲ ਵਲ ਕੁਝ ਹੌਲੇ ਸਨ ਪੈ ਜਾਂਦੇ। ਇੰਜ ਮੈਂ ਮਾਂ ਦੀ ਛਾਂ ਦਾ ਭਾਅ ਘਰ ਘਰ ਜਾ ਸੁਣਾਉਂਦਾ ਸਾਂ। ਪਰ ਜਦੋਂ ਦਾ ਵਿਦੇਸ਼ ਵਿੱਚ ਆਇਆ ਹੁਣ ਭੁੱਲ ਚੁੱਕਾ ਹਾਂ ਛਾਵਾਂ ਦੀ ਗੱਲ। ਹੁਣ ਤੇ ਯਾਦ ਨੇ ਸ਼ਿਲਪ ਜਗੀਰਾਂ ਜਾਂ ਫਿਰ ਪੌਂਡਾਂ ਦੀਆਂ ਤਸਵੀਰਾਂ।

0: ਅੱਜ ਕੂਹਾਂ ਤੱਕ ਉਜੜੇ ਵਿਸ਼ਾਲ ਉਜਾੜ ਨੇ, ਅੱਜ ਕੂਹਾਂ ਤੱਕ ਵਿਛੇ ਹੋਏ ਉਜਾੜ ਨੇ, ਤੇ ਮੈਨੂੰ ਉਜਾੜਾਂ ਚੋਂ ਵਿਚਰਦਿਆਂ ਮੁਦਤਾਂ ਹੀ ਨੇ ਹੋ ਗਈਆਂ। ਸੋਚਦਾ ਹਾਂ ਜੇ ਘਰ ਆਪਣਿਆਂ ਤਾਂ ਬੁੱਲੀ ਵਿਛੀਆਂ ਖਮੋਸ਼ੀਆਂ ਤੱਕ ਮੇਰੇ ਆਪਣੇ ਕਿੰਜ ਮੈਨੂੰ ਮਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਯਾਦ ਹੈ ਜਦੋਂ ਬਾਪ ਮੇਰੇ ਨੇ, ਯਾਦ ਹੈ ਜਦੋਂ ਬਾਪ ਮੇਰੇ ਨੇ ਬਾਹਾਂ ਵਿੱਚ ਕੁੱਟ ਮੇਰੀ ਛਾਤੀ ਨੂੰ, ਸਿਰ ਤੇ ਪਿਆ ਭਾਰ ਸੁਣਾਇਆ। ਤਦ ਜ਼ਿੰਦਗੀ ਦਾ ਵਸੀਲਾ ਪਾਵਣ ਲਈ ਮੈਂ ਨਾ ਚਾਹੁੰਦੇ ਵੀ ਪਰਦੇਸ ਨੂੰ ਪਾਇਆ। ਹੁਣ ਚਲਾ ਗਿਆ ਜੇ ਵਤਨਾਂ ਨੂੰ, ਬੈਠ ਜਾਵਾਂਗਾ ਕਬਰਾਂ ਵੱਲੇ। ਹੁਣ ਚਲਾ ਗਿਆ ਜੇ ਵਤਨਾਂ ਨੂੰ ਤਾਂ ਬੈਠ ਜਾਵਾਂਗਾ ਕਬਰਾਂ ਵੱਲੇ। ਮੋਈ ਹੋਈ ਮਾਂ ਦੀ ਰਾਖ ਨੂੰ ਵੇਖ ਦਰਦਾਂ ਦੇ ਅਥਰੂ ਪੀਵਾਂਗਾ। ਕਿਵੇਂ ਬਿਮਾਰ ਬਾਪੂ ਦੇ ਸਿਰਾਣੇ ਬੈਠਾ ਅੱਲੇ ਜ਼ਖਮਾਂ ਨੂੰ ਸੀਵਾਂਗਾ। ਹੁਣ ਜ਼ਿੰਦਗੀ ਦੀ ਸ਼ਾਮ ਹੋ ਚੁੱਕੀ ਹੈ, ਹੁਣ ਜ਼ਿੰਦਗੀ ਦੀ ਸ਼ਾਮ ਹੋ ਚੁੱਕੀ ਹੈ। ਵਤਨੀ ਪਰਛਾਵੇਂ ਟਲ ਚੁੱਕੇ ਨੇ, ਉਸ ਗਿਰਾਂ ਨੂੰ ਕਿੰਜ ਜਾਵਾਂ ਜਿਸ ਗਿਰਾਂ ਚ ਵਸਦੇ ਹੋਏ ਲੋਕ ਮੇਰੇ ਮੋਢੇ ਨਾਲ ਲਿਪਟ ਕੇ ਕਰਦੇ ਦਰਦ ਬਿਆਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਸੋ ਦੋਸਤੋ ਧੰਨਵਾਦ।
1: ਗੁਰਪ੍ਰੀਤ ਸਫਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਵਸੀ ਸਾਡੀ ਸ਼ਾਇਰਾ ਡਾਕਟਰ ਦੇਵਿੰਦਰ ਕੌਰ ਜੀ ਨੂੰ। ਦੇਵਿੰਦਰ ਕੌਰ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਵੱਡੇ ਸਾਹਿਬਜ਼ਾਦਿਆਂ ਨੂੰ ਸਮਰਪਿਤ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਕਿੱਡਾ ਮਹੱਤਵ ਏ, ਕਿਵੇਂ ਉਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਲਓ ਜੀ ਹੁਣ ਹਾਜ਼ਰ ਹੋ ਰਹੇ ਨੇ ਡਾਕਟਰ ਦੇਵਿੰਦਰ ਕੌਰ ਪਟਿਆਲਾ ਤੋਂ ਜੀ। ਜੀ ਆਇਆਂ ਨੂੰ ਜੀ ਦੇਵਿੰਦਰ ਕੌਰ ਜੀ।
2: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਯਾਨੀ ਡਾਕਟਰ ਦੇਵਿੰਦਰ ਕੌਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰਗੁਜ਼ਾਰ ਹਾਂ ਦੁਆਬਾ ਰੇਡੀਓ ਦੀ, ਹਰਬੰਸ ਸਿੰਘ ਹਿਊਂ ਭਾਜੀ ਦੀ, ਜਿਨ੍ਹਾਂ ਨੇ ਅੱਜ ਮੈਨੂੰ ਤੁਹਾਡੇ ਸਭ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਮੈਂ ਜੋ ਅੱਜ ਕਵਿਤਾ ਪੇਸ਼ ਕਰ ਰਹੀ ਹਾਂ ਉਹ ਹੈ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਸਰਬ ਲੋਕਾਈ ਦਾ ਹਿਰਦਾ ਠੰਭਰਿਆ। ਜ਼ਾਲਿਮਾਂ ਨੇ ਐਸਾ ਕੁਫਰ ਤੋਲਿਆ, ਗੜੀ ਚਮਕੌਰ ਦੀ ਤੇ ਜਾ ਹੱਲਾ ਬੋਲਿਆ। 40 ਸਿੰਘ ਮੁਗਲਾਂ ਦੀ ਫੌਜ ਭਾਰੀ, ਸੋਚਾਂ ਵਿੱਚ ਸੀ ਸਿੰਘਾਂ ਦੀ ਫੌਜ ਸਾਰੀ। ਦਸਮ ਪਿਤਾ ਨੇ ਫਿਰ ਕੌਤਕ ਰਚਾਇਆ, ਚਿੜੀਆਂ ਨਾਲ ਜਿਉਂ ਬਾਜ ਲੜਾਇਆ। ਇੱਕ ਇੱਕ ਕਰਕੇ ਸਿੰਘ ਸੀ ਜਦ ਆਉਂਦੇ, ਜੈਕਾਰਾ ਲਾ ਅਸਮਾਨ ਉਹ ਗੁੰਜਾਉਂਦੇ। ਵਾਂਗ ਬਾਜਾਂ ਪੈਂਦੇ ਸੀ ਮੁਗਲਾਂ ਨੂੰ, ਮਾਰ ਕਈਆਂ ਨੂੰ ਫਿਰ ਸ਼ਹੀਦੀ ਉਹ ਪਾਉਂਦੇ। ਚੰਨ ਜਿਹਾ ਮੁਖੜਾ ਫਿਰ ਘੋੜੇ ਤੇ ਚੜਿਆ, ਦਸਮ ਪਿਤਾ ਨੂੰ ਅਜੀਤ ਸਿੰਘ ਜਾ ਮਿਲਿਆ। ਕਿਹਾ ਪਿਤਾ ਜੀ ਹੁਣ ਕਰੋ ਨਾ ਦੇਰੀ, ਸਿੰਘਾਂ ਨੂੰ ਹੁਣ ਲੋੜ ਹੈ ਮੇਰੀ। ਲੈ ਆ ਗਿਆ ਪਿਤਾ ਤੋਂ ਉਹ ਤਣ ਗਿਆ, ਸੋਹਣਾ ਮੁਖੜਾ ਜੰਗੇ ਮੈਦਾਨ ਚ ਵੜ ਗਿਆ। ਤਲਵਾਰ ਘੁਮਾਉਂਦਾ ਟੁੱਟ ਪਿਆ ਮੁਗਲਾਂ ਤੇ, ਮਾਰ ਮਾਰ ਉਸਨੇ ਫੌਜਾਂ ਦੇ ਢੇਰ ਲਾ ਤੇ। ਕੌਤਕ ਦਿਖਾ ਉਹ ਮੈਦਾਨੇ ਜੰਗ ਵਿਚ, ਰੰਗ ਗਿਆ ਫਿਰ ਸ਼ਹੀਦੀ ਰੰਗ ਵਿਚ। ਵੀਰ ਜੁਝਾਰ ਨੇ ਵੀ ਹਿੱਕ ਤਾਣ ਲਈ, ਕਿਹਾ ਪਿਤਾ ਜੀ ਹੁਣ ਵਾਰੀ ਮੇਰੀ ਆ ਗਈ। ਮੇਰੇ ਵੀਰੇ ਕੋਲ ਜਾਣ ਦਿਓ ਮੈਨੂੰ ਵੀ, ਮੌਤ ਲਾੜੀ ਨੂੰ ਵਿਆਉਣ ਦਿਓ ਮੈਨੂੰ ਵੀ। ਲੈ ਆ ਗਿਆ ਫਿਰ ਘੋੜਾ ਉਸ ਦੱਬਿਆ, ਵੀਰ ਜੁਝਾਰ ਫਿਰ ਕਦੇ ਵੀ ਨਾ ਪਰਤਿਆ। ਮਾਤਾ ਦੇ ਦਿਲ ਨੇ ਸੀ ਹੌਕਾ ਭਰਿਆ, ਪਿਤਾ ਨੂੰ ਉਸਨੇ ਸਵਾਲ ਜਾ ਕਰਿਆ। ਕਿੱਥੇ ਨੇ ਮੇਰੇ ਦੋਵੇਂ ਲਾਲ ਪਿਆਰੇ, ਕਿੱਥੇ ਗਏ ਮੇਰੀ ਅੱਖੀਆਂ ਦੇ ਤਾਰੇ। ਸੁਣ ਕੇ ਮਾਤਾ ਦੀ ਇਹ ਦੁਹਾਈ, ਸੁਣ ਕੇ ਮਾਤਾ ਦੀ ਇਹ ਦੁਹਾਈ, ਸ਼ਹੀਦੀ ਦੀ ਗਾਥਾ ਫਿਰ ਪਿਤਾ ਨੇ ਸੁਣਾਈ। ਕੁਰਲਾਂਦੀ ਹੋਈ ਮਾਤਾ ਬੇਹਾਲ ਹੋ ਗਈ। ਚਮਕੌਰ ਦੀ ਧਰਤੀ ਵੀ ਜਿਵੇਂ ਰੋ ਪਈ। ਦਸਮ ਪਿਤਾ ਕਿਹਾ, ਮਾਂ ਤੂੰ ਸਰਬ ਖਾਲਸੇ ਦੀ। ਦਸਮ ਪਿਤਾ ਕਿਹਾ, ਮਾਂ ਤੂੰ ਸਰਬ ਖਾਲਸੇ ਦੀ, ਡੋਲ ਗਈ ਕਿਉਂ ਦੋ ਲਾਲਾਂ ਦੇ ਲਈ। ਚਾਰੇ ਪਾਸੇ ਇਹ ਲਾਲ ਨੇ ਤੇਰੇ, ਪਾਈਆਂ ਸ਼ਹੀਦੀਆਂ ਇਹਨਾਂ ਮੂੰਹ ਨਹੀਂ ਫੇਰੇ, ਪਾਈਆਂ ਸ਼ਹੀਦੀਆਂ ਇਹਨਾਂ ਮੂੰਹ ਨਹੀਂ ਫੇਰੇ। ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ। ਛੱਡ ਕੇ ਗੜੀ ਨੂੰ ਫਿਰ ਦਸ਼ਮੇਸ਼ ਪਿਤਾ ਚੱਲਿਆ। ਪੁੱਛਿਆ ਦਇਆ ਸਿੰਘ, ਪੁੱਤਾਂ ਨੂੰ ਨਾ ਮਿਲਿਆ। ਛੱਡ ਕੇ ਗੜੀ ਨੂੰ ਫਿਰ ਦਸ਼ਮੇਸ਼ ਪਿਤਾ ਚੱਲਿਆ। ਪੁੱਛਿਆ ਦਇਆ ਸਿੰਘ, ਪੁੱਤਾਂ ਨੂੰ ਨਾ ਮਿਲਿਆ। ਇੱਕ ਵਾਰੀ ਪੁੱਤਾਂ ਨੂੰ ਕਲੇਜੇ ਨਾਲ ਲਾ ਲੈ, ਮਾਸੂਮਾਂ ਦਾ ਮੋਹ ਇੱਕ ਵਾਰੀ ਤਾਂ ਪੁਗਾ ਲੈ। ਕਿਹਾ ਦਸ਼ਮੇਸ਼ ਪਿਤਾ, ਸਿੰਘ ਜਾਨਾ ਵਾਰ ਗਏ, ਇਹ ਸਾਰੇ ਮੇਰੇ ਪੁੱਤ ਅੱਜ ਖਾਲਸੇ ਨੂੰ ਤਾਰ ਗਏ। ਸਿੰਘਾਂ ਨੂੰ ਛੱਡ ਕਿਵੇਂ ਪੁੱਤਾਂ ਨੂੰ ਗੱਲ ਲਾ ਲਵਾਂ, ਵਖਰੇਵਾਂ ਮੈਂ ਖਾਲਸੇ ਦੇ ਵਿੱਚ ਕਿਵੇਂ ਪਾ ਲਵਾਂ। ਸਿੰਘਾਂ ਨੂੰ ਛੱਡ ਕਿਵੇਂ ਪੁੱਤਾਂ ਨੂੰ ਗੱਲ ਲਾ ਲਵਾਂ, ਵਖਰੇਵਾਂ ਮੈਂ ਖਾਲਸੇ ਦੇ ਵਿੱਚ ਕਿਵੇਂ ਪਾ ਲਵਾਂ। ਅਜੀਤ ਤੇ ਜੁਝਾਰ ਦਾ ਮੋਹ ਉਹਨਾਂ ਛੱਡਿਆ, ਅਜੀਤ ਤੇ ਜੁਝਾਰ ਦਾ ਮੋਹ ਉਹਨਾਂ ਛੱਡਿਆ। ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ। ਪਿਤਾ ਵਾਲਾ ਦਿਲ, ਪਿਤਾ ਵਾਲਾ ਦਿਲ ਕਰੜਾ ਉਹਨਾਂ ਕਰ ਲਿਆ। ਹੁਕਮ ਦਾ ਬੱਜਾ ਦਸ਼ਮੇਸ਼ ਪਿਤਾ ਚਲਾ ਗਿਆ, ਹੁਕਮ ਦਾ ਬੱਜਾ ਦਸ਼ਮੇਸ਼ ਪਿਤਾ ਚਲਾ ਗਿਆ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਡਾਕਟਰ ਦਵਿੰਦਰ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਰਨਾਲਾ ਜ਼ਿਲ੍ਹੇ ਦੀ ਸ਼ਾਇਰਾ ਕਿਰਨਜੀਤ ਕੌਰ ਜੀ। ਕਿਰਨਜੀਤ ਕੌਰ ਜੀ ਇਸ ਵਾਰ ਜਿਹੜੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ, ਉਸ ਕਵਿਤਾ ਦਾ ਸਿਰਲੇਖ ਹੈ ਫੌਜ ਕਿਸਾਨਾਂ ਦੀ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਸਤਿ ਸ੍ਰੀ ਅਕਾਲ, ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਆਪਣੀ ਕਵਿਤਾ। ਸੁਣਿਓ ਜਰਾ ਧਿਆਨ ਦੇ ਨਾਲ। ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਰੌਲਾ ਪਿਆ ਜਿਨਸਾਨ ਦੇ ਮੁੱਲ ਦਾ। ਦਿੱਲੀ ਬੈਠਾ ਹਾਕਮ ਸਾਨੂੰ, ਦਿੱਲੀ ਬੈਠਾ ਹਾਕਮ ਸਾਨੂੰ, ਰਿਹਾ ਬਾਬਾ ਲਲਕਾਰ ਅਸੀਂ ਕਿਰਤੀ ਬਾਬਾ, ਸਾਡੀ ਵੈਰੀ ਬਣੀ ਸਰਕਾਰ ਅਸੀਂ ਕਿਰਤੀ ਗੁਰੂ ਨਾਨਕ। ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਹੱਥੋਂ ਜਾਂਦੀ ਦੀਦੀ ਸਾਨੂੰ ਸਾਡੀ ਕਮਾਈ। ਅਸੀਂ ਸ਼ਾਂਤਮਈ ਹਾਂ, ਅਸੀਂ ਸ਼ਾਂਤਮਈ ਹਾਂ, ਮੱਲੋ ਮੱਲੀ ਕਰਦਾ ਹੈ ਤਕਰਾਰ ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ। ਮਾਵਾਂ ਸਾਡੀਆਂ ਤੁਰਪੀਆਂ, ਮਾਵਾਂ ਸਾਡੀਆਂ ਤੁਰਪੀਆਂ, ਚੱਕ ਕੇ ਝੰਡੇ ਸਿਦਕ ਉਹਨਾਂ ਦੇ ਨੂੰ ਇੱਕ ਅੱਲੜ ਭੰਡੇ। ਕਈਆਂ ਰੰਬੇ ਦਾਤੀਆਂ ਦੀ, ਕਈਆਂ ਰੰਬੇ ਦਾਤੀਆਂ ਦੀ ਘਟਣ ਲੱਗੀ ਚਮਕਾਰ ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ ਅਸੀਂ ਕਿਰਤੀ ਗੁਰੂ ਨਾਨਕ। ਸਮੱਤ ਬਖਸ਼ ਦੇ ਹੁਕਮਰਾਨ ਨੂੰ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ। ਅਸੀਂ ਮੁੜੀਏ ਘਰਾਂ ਨੂੰ, ਅਸੀਂ ਮੁੜੀਏ ਘਰਾਂ ਨੂੰ, ਰਹਿ ਸਲਾਮਤ ਦਿੱਲੀ ਦਾ ਦਰਬਾਰ ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ ਅਸੀਂ ਕਿਰਤੀ ਧੰਨ ਗੁਰੂ ਨਾਨਕ।
1: ਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਿਨ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਾਇਰ ਜਗਦੀਪ ਹੀਰ ਜੀ ਨੂੰ। ਜਗਦੀਪ ਹੀਰ ਜੀ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਉਹਨਾਂ ਦੀ ਇੱਕ ਗਜ਼ਲ ਹੈ। ਜਗਦੀਪ ਹੀਰ ਜੀ ਸਾਡੀ ਕਾਮੇ ਫਲ ਦੇ ਵਿਚ ਪਹਿਲਾਂ ਵੀ ਆਉਂਦੇ ਰਹੇ ਨੇ, ਇਸ ਵਾਰ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਤੇ ਉਹਨਾਂ ਨੇ ਸੱਦਾ ਕਬੂਲ ਕਰਕੇ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜਗਦੀਪ ਹੀਰ ਜੀ, ਤੁਹਾਡਾ ਨਿੱਘਾ ਸਵਾਗਤ ਹੈ।
4: ਦੁਆਬਾ ਰੇਡੀਓ ਤੇ ਪੇਸ਼ਕਾਰ ਹਰਵੰਸਿਓ ਸਾਹਿਬ ਜੀ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਹਫਤਾਵਾਰੀ ਕਾਮ ਮਹਿਫਿਲ ਚ ਮੈਨੂੰ ਬੁਲਾ ਕੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਮੈਂ ਜਗਦੀਪ ਸਿੰਘ ਈਰ ਪਿੰਡ ਮਜਾਰਾ ਨੌਵਾਦ ਤੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਆਪ ਜੀ ਦੇ ਸਨਮੁਖ ਪੰਜਵੀਂ ਵਾਰ ਇਸ ਪ੍ਰੋਗਰਾਮ 'ਚ ਹੋਇਆ ਹਾਂ ਜੀ। ਮੈਂ ਇੱਕ ਰਚਨਾ ਲਿਖੀ ਸੀ ਜੋ ਆਪ ਜੀ ਦੇ ਸਨਮੁਖ ਹੈ। ਅਰਜ਼ ਹੈ ਕਿ ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ। ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ। ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ, ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ, ਵਿਸਾਰਿਆ ਲੋਕਾਂ ਕੁਰਾਨ ਤੇਰੇ ਸ਼ਹਿਰ ਦਾ। ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ, ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ, ਕਿਵੇਂ ਭੁੱਲਾ ਉਹ ਅਹਿਸਾਨ ਤੇਰੇ ਸ਼ਹਿਰ ਦਾ। ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ, ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ, ਹਰ ਗਲੀ ਮੁਹੱਲਾ ਵੀਰਾਨ ਤੇਰੇ ਸ਼ਹਿਰ ਦਾ। ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ, ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ, ਮੈਥੋਂ ਹੋਵੇ ਨਾ ਹਾਲ ਬਿਆਨ ਤੇਰੇ ਸ਼ਹਿਰ ਦਾ। ਸਾਕ ਗਵਾਏ ਗਵਾਇਆ ਸਿਰਨਾਵਾ ਆਪਣਾ, ਸਾਕ ਗਵਾਏ ਗਵਾਇਆ ਸਿਰਨਾਵਾ ਆਪਣਾ, ਹਾਂ ਮੁਸਾਫਿਰ ਮੈਂ ਪਰੇਸ਼ਾਨ ਤੇਰੇ ਸ਼ਹਿਰ ਦਾ। ਹੀਰ ਭਟਕ ਰਿਹਾ ਅੱਜ ਉਹ ਦਰ ਬਦਰ, ਹੀਰ ਭਟਕ ਰਿਹਾ ਅੱਜ ਉਹ ਦਰ ਬਦਰ, ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ, ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ। ਧੰਨਵਾਦ ਪੇਸ਼ਕਾਰ ਹਰਵੰਸ ਸਿੰਘ ਸਾਹਿਬ ਜੀ ਦਾ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰਯੋਗ ਸਰੋਤਿਆਂ ਦਾ ਜੀ, ਬਹੁਤ ਬਹੁਤ ਧੰਨਵਾਦ ਜੀ।
1: ਹੀਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਦੀ ਸ਼ਾਇਰਾ ਨਵਗੀਤ ਕੌਰ ਜੀ ਨੂੰ। ਨਵਗੀਤ ਕੌਰ ਜੀ ਇਸ ਵਾਰ ਸਾਡੀ ਕਾਮੇਫਲ ਦੇ ਵਿੱਚ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਾਡੇ ਇਸ ਵੇਲੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੈ। ਨਵਗੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੀ ਹਫ਼ਤਾਵਾਰੀ ਕਾਮੇਫਲ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
5: ਸਤਿ ਸ਼੍ਰੀ ਅਕਾਲ ਦੋਸਤੋ, ਪੇਸ਼ ਨੇ ਕੁਛ ਸਤਰਾਂ ਜੋ ਕਿਸਾਨੀ ਸੰਘਰਸ਼ ਨੂੰ ਸਮਰਪਿਤ ਨੇ। ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਕਦੇ ਸਾਨੂੰ ਕਹੇ ਵੱਖਵਾਦੀ ਦਿੱਲੀ ਏ। ਮਾਰ ਇਤਿਹਾਸ ਵੱਲ ਝਾਤੀ ਦਿੱਲੀ ਏ, ਕਿੰਨੀ ਵਾਰੀ ਡਾਹੀ ਅਸੀਂ ਛਾਤੀ ਦਿੱਲੀ ਏ। ਜਿਹੜੇ ਪਾਲਦੀ ਤੂੰ ਵਹਿਮ, ਅਸੀਂ ਕੱਢੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ। ਹੱਥ ਸਾਡੇ ਕੱਸੀਆਂ ਪੰਜਾਲੀਆਂ ਤੇ ਰਹਿਣ ਦੇ, ਹੜਾ ਸਾਨੂੰ ਸੱਥਾਂ ਵਿੱਚ ਮਿਲ ਜੁਲ ਬਹਿਣ ਦੇ। ਕਾਹਨੂੰ ਸਾਡੀ ਅਣਖੂ ਨੂੰ ਫਿਰੇ ਤੂੰ ਵੰਗਾਰ ਦੀ, ਸਮਝ ਨਾ ਆਉਂਦੀ ਤੈਨੂੰ ਗੱਲ ਸਾਡੇ ਪਿਆਰ ਦੀ। ਅਜੇ ਸਬਰ ਦੇ ਵਿੱਚ ਅਸੀਂ ਬੱਝੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ। ਕਾਬਲ ਕੰਧਾਰ ਤੱਕ ਮੱਲਾਂ ਅਸੀਂ ਮਾਰੀਆਂ, ਧੌਣ ਉੱਚੀ ਕਰ ਸਦਾ ਕੀਤੀਆਂ ਸਰਦਾਰੀਆਂ। ਨਾ ਅਸੀਂ ਡਰਦੇ ਨਾ ਕਿਸੇ ਨੂੰ ਡਰਾਉਂਦੇ ਹਾਂ, ਸਿਰੋਂ ਟੱਪ ਜੇ ਪਾਣੀ ਫਿਰ ਖੰਡੇ ਖੜਕਾਉਂਦੇ ਹਾਂ। ਹੁਣ ਜਿੱਤ ਲਈ ਜਕਾਰੇ ਅਸੀਂ ਛੱਡੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ ਨੀ ਤੇਰੀ ਹਿੱਕ ਤੇ। ਸ਼ੁਕਰੀਆ ਦੋਸਤੋ।
1: ਨਵਗੀਤ ਕੌਰ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਪਟਿਆਲਾ ਬੱਸ ਦੇ ਸਾਡੇ ਗੀਤਕਾਰ ਹਰਦੀਪ ਦੀਪ ਜੀ ਨੂੰ। ਹਰਦੀਪ ਦੀਪ ਜੀ ਇਸ ਵਾਰ ਸਾਡੀ ਕਾਮਹਿਫਲ ਦੇ ਵਿੱਚ ਜੋ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਾਡੀ ਜਿਹੜੀ ਦਿੱਲੀ ਦੀ ਸਰਕਾਰ ਹੈ ਉਸ ਨੂੰ ਬੰਗਾਰ ਪਾਉਂਦਾ ਹੋਇਆ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਹਰਦੀਪ ਦੀਪ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
6: ਦੋਸਤੋ, ਅੱਜ ਦੇ ਕਵੀ ਦਰਬਾਰ ਇੱਕ ਗੀਤ ਦਿੱਲੀ ਦੀ ਸਰਕਾਰ ਨੂੰ ਵੰਗਾਰ, ਜੋ ਹਰ ਰੋਜ਼ ਸਾਡੇ ਹੱਕਾਂ ਦੀ ਰਾਖੀ ਲੜ ਰਹੇ ਕਿਸਾਨਾਂ ਨੂੰ ਅੜੀਆਂ ਕਰ ਰਹੀ ਹੈ, ਝੂਠ ਦਾ ਤਾਣਾ ਬੋਲ ਕੇ ਟਾਈਮ ਟਪਾ ਰਹੀ ਹੈ, ਵੰਗਾਰ ਦੇ ਰੂਪ ਚ ਕਹਿਣਾ ਚਾਹੁੰਦਾ। ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਪੜਾਣਾ ਨਹੀਂ। ਫਿਰ ਕਹਿ ਰਿਹਾ ਜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਜਾਣਾ ਨਹੀਂ। ਅਗਲਾ ਬੰਦੇ ਜੀ, ਦਿੱਲੀ ਬਾਰਡਰਾਂ ਤੇ ਪੰਜਾਬੀ ਬੈਠੇ, ਨਾਲ ਬੈਠੇ ਸਾਰਾ ਹਰਿਆਣਾ ਹੋਏ, ਝੂਠ ਬੋਲ ਕੇ ਤੇਰੇ ਵਜ਼ੀਰਾਂ ਉਲਝਾਇਆ ਸਾਰਾ ਤਾਣਾ ਹੋਏ, ਕਾਲੇ ਕਾਨੂੰਨ ਵਾਪਸ ਲੈ ਲੈ ਮੰਨ ਕੇ ਰੱਬ ਦਾ ਪਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ। ਅਗਲੀਆਂ ਲਾਈਨਾਂ ਨੇ ਜੀ, ਲੰਘਿਆ ਵਕਤ ਕਦੇ ਹੱਥ ਨਹੀਂ ਆਉਂਦਾ, ਫੇਰ ਪੈਣਾ ਪਛਤਾਣਾ ਹੋਏ, ਇਹ ਉਹੀ ਲੋਕ ਨੇ ਦੇਸ਼ ਤੇਰੇ ਦੇ ਜਿਨ੍ਹਾਂ ਹੈ ਅੰਨ ਉਗਾਣਾ ਹੋਏ, ਸਾਡੇ ਗੱਭਰੂ ਪੁੱਤ ਤੇ ਬੇਬੇ ਬਾਪੂ ਦਿੱਲੀ ਬੈਠੇ ਸਾਰਾ ਹੀ ਲਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਇੱਥੋਂ ਭੱਜਿਆ ਨੀ ਜਾਣਾ ਹੋਏ। ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬੇਗਾਨਾ, ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬੇਗਾਨਾ, ਹੁਣ ਤਾਂ ਤੇਰੇ ਤੋਂ ਚਾਹ ਵੀ ਨੀ ਵਿਕਣੀ, ਨਾ ਮਿਲਣਾ ਸਰਕਾਰੀ ਖਾਣਾ। ਦੀਪ ਅਕਲਾਂ ਤੋਂ ਤੂੰ ਕੰਮ ਤੂੰ ਲੈ ਲੈ, ਬਣ ਜਾ ਕਮਲਿਆ ਸਿਆਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਇੱਥੋਂ ਭੱਜਿਆ ਨੀ ਜਾਣਾ ਹੋਏ। ਆਖਰੀਆਂ ਲਾਈਨਾਂ ਨੇ ਜੀ, ਮੰਦੇ ਕੰਮੀ ਮੰਦਾ ਹੁੰਦਾ, ਦੀਪ ਬੁਰੀ ਹੁੰਦੀ ਹਮੇਸ਼ਾ ਬੁਰਾਈ ਹੋਏ, ਮੰਦੇ ਕੰਮੀ ਮੰਦਾ ਹੁੰਦਾ, ਦੀਪ ਬੁਰੀ ਹੁੰਦੀ ਸਦਾ ਬੁਰਾਈ ਹੋਏ, ਤੈਨੂੰ ਤਾਂ ਮੋਦੀਆ ਸਰਾਪ ਹੀ ਖਾਜੂ ਜਿਹੜੀ ਛੱਡੀ ਤੂੰ ਸਾਡੀ ਤਾਈ ਹੋਏ, ਹਾਲੇ ਵੀ ਤੂੰ ਨੀਵਾਂ ਹੋ ਕੇ ਮਨ ਦਾ ਰੱਬ ਦਾ ਪਾਣਾ ਹੋਏ, ਹਾਲੇ ਵੀ ਮੋਦੀਆ ਨੀਵਾਂ ਹੋ ਜਾ ਮਨ ਲੈ ਰੱਬ ਦਾ ਪਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਇੱਥੋਂ ਭੱਜਿਆ ਨੀ ਜਾਣਾ ਹੋਏ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਇੱਥੋਂ ਭੱਜਿਆ ਨੀ ਜਾਣਾ ਹੋਏ, ਹੁਣ ਮੋਦੀਆ ਦੱਸ ਕਿੱਥੋਂ ਜਾਏਗਾ, ਇੱਥੋਂ ਭੱਜਿਆ ਨੀ ਜਾਣਾ। ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ, ਔਰ ਸਾਡੇ ਮਿਹਰਬਾਨ ਹਰਬੰਸ ਸਿੰਘ ਜੀ ਦਾ ਜਿਹੜੇ ਅਕਸਰ ਤੁਹਾਡੇ ਨਾਲ ਰੂਬਰੂ ਕਰਨ ਦਾ ਮੌਕਾ ਦਿੰਦੇ ਨੇ, ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ, ਬਹੁਤ ਬਹੁਤ ਮਿਹਰਬਾਨ, ਥੈਂਕ ਯੂ ਵੈਰੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾਮੇ ਫਲ ਦੇ ਇਸ ਸੈਗਮੈਂਟ ਦੇ ਵਿਚ ਆਖਰ ਦੇ ਵਿਚ ਜੋ ਸ਼ਾਇਰਾ ਹਾਜ਼ਰ ਹੋ ਰਹੀ ਏ, ਉਹ ਸਾਡੇ ਕਾਮੇ ਫਲ ਦੇ ਵਿਚ ਪਹਿਲੀ ਵਾਰੀ ਆਏ ਨੇ, ਪਰ ਉਹਨਾਂ ਦੀ ਰਚਨਾ ਸੁਣ ਕੇ ਤੁਸੀਂ ਉਹਨਾਂ ਨੂੰ ਬਾਰ ਬਾਰ ਸੁਣਨ ਲਈ ਤਾਕੀਦ ਕਰੋਗੇ, ਤੇ ਅਸੀਂ ਵੀ ਉਹਨਾਂ ਨੂੰ ਬਾਰ ਬਾਰ ਤੁਹਾਡੇ ਸਨਮੁਖ ਪੇਸ਼ ਕਰਨ ਦੀ ਖੁਸ਼ੀ ਲੈਂਦੇ ਰਹਾਂਗੇ। ਤੇ ਇਹ ਸਾਡੀ ਜੋ ਸ਼ਾਇਰਾ ਹੈ, ਇਹ ਹੈ ਨਿੰਮੀ ਮਸ਼ਿਸ਼ਕੀ, ਜਿਨ੍ਹਾਂ ਦਾ ਸੰਬੰਧ ਜਿਹੜਾ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਹਰਦੋ ਖਾਨਪੁਰ ਦੇ ਨਾਲ ਏ, ਜਿਨ੍ਹਾਂ ਨੂੰ ਹਰਿਆਣਾ ਦੀ ਪੰਜਾਬੀ ਸਾਹਿਤ ਅਕਾਦਮੀ ਨੇ ਵੀ ਸਨਮਾਨ ਕੀਤਾ ਏ, ਮੇਘਾਲਿਆ ਦੇ ਰਾਜਪਾਲ ਨੇ ਵੀ ਸਨਮਾਨਿਤ ਕੀਤਾ ਹੈ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਵੀ ਸਨਮਾਨ ਦਿੱਤਾ ਹੈ ਤੇ ਉਹ ਪੰਜਾਬੀ ਹਿੰਦੀ ਦੇ ਵਿਚ ਜਿਹੜੀਆਂ ਉਹਨਾਂ ਦੀਆਂ ਕਿਤਾਬਾਂ ਵੀ ਛਪ ਚੁੱਕੀਆਂ ਨੇ ਤੇ ਹਿੰਦੀ ਦੇ ਵਿਚ ਵੀ ਉਹਨਾਂ ਦੇ ਕਈ ਕਾਵਿ ਸੰਗ੍ਰਹਿ ਜਿਹੜੇ ਸਾਂਝੇ ਰੂਪ ਵਿਚ ਛਪ ਚੁੱਕੇ ਨੇ ਤੇ ਅੱਜ ਦੀ ਕਾਮ ਮਹਿਫਲ ਦੇ ਵਿਚ ਉਹਨਾਂ ਨੂੰ ਦੁਆਬਾ ਰੇਡੀ ਦੇ ਮੰਚ ਤੇ ਉਤੋਂ ਨਿੱਘਾ ਸਵਾਗਤ ਕਿਹਾ ਜਾਂਦਾ ਹੈ। ਨਿੰਮੀ ਵਿਸ਼ੇਸ਼ ਜੀ, ਤੁਹਾਡਾ ਨਿੱਘਾ ਸਵਾਗਤ ਹੈ।
7: ਚੰਨ ਦੀ ਸੈਰ। ਚੱਲ ਅੜਿਆ ਹੱਥ ਫੜਿਆ ਤੁਰ ਚੱਲੀਏ ਚੰਨ ਦੀ ਸੈਰ ਨੂੰ।

चल अड़िया हथ फड़िया पा तुर चलिए चन दी सैर नू एरी

चल अड़िया हाथ फड़िया पा तुर चलिए चन दी सैर नू। चल अड़िया।

ਮੰਮੀ ਮਿਸ਼ੇਸ਼ ਜੀ ਦੀ ਰਚਨਾ ਚੰਨ ਦੀ ਸੈਰ ਦੇ ਨਾਲ ਹੀ ਅਸੀਂ ਇਸ ਕਾਮੇ ਫਲ ਦਾ ਇੱਥੇ ਹੀ ਸਮਾਪਤੀ ਕਰਦੇ ਹਾਂ ਤੇ ਅਗਲੀ ਕਾਮੇ ਫਲ ਤੱਕ ਹਰਵੰਸ ਸਿੰਘ ਨੂੰ ਦਿਓ ਆਗਿਆ। ਹਰਵੰਸ ਸਿੰਘ ਵੱਲੋਂ ਇੱਕ ਵਾਰ ਫੇਰ ਸਾਰੇ ਸਰੋਤਿਆਂ ਸ਼ਾਇਰਾਂ ਨੂੰ ਆਰਾਮ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ। ਪਿਆਰੇ ਦੋਸਤੋ।

0: ద్వాపర రేడియో.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ ਅਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਬਹੁਤ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਥੇ। ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਪਰੋਖੇ ਕਰ ਦਿੰਦੇ ਹਾਂ ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ। ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ, ਸਵਾਗਤ ਹੈ ਜੀ, ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ।
1: ਚਾਹਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ, ਤਾਂ ਉਹ ਕਿਵੇਂ ਜੁੜਦਾ ਹੈ?
2: ਦੇਖੋ, ਪਹਿਲੀ ਗੱਲ, ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ
1: ਜੀ,
2: ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ
1: ਜੀ। ਤੇ
2: ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ, ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ, ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ, ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ। ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ। ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਦੂ ਸਿਕੰਦਰੇ ਆਏ, ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕੈਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਵਸੇ ਨੇ, ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਹੈਗਾ, ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ, ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ, ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ, ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ, ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ। ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ, ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋ ਨਾਲ ਕਰ ਰਹੇ ਨੇ।
1: ਜੀ ਜੀ,
2: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ
1: ਜੀ,
2: ਕੋਈ ਵੀ ਭਾਸ਼ਾ ਉਹਦੇ ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ। ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲ, ਪ੍ਰਾਈਵੇਟ ਸਕੂਲਾਂ ਦੇ ਆਇਆ ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ ਚ ਘਟਿਆ ਨਹੀਂ। ਮੈਂ
1: ਜੀ
2: ਕਹਿੰਦਾ ਕਿ ਪੰਜਾਬੀ ਭਾਸ਼ਾ ਜੀ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ +1-2 ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ ਚ ਜ਼ਰੂਰ ਦੱਸਦਾ ਰਿਹਾ ਕਿ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ
1: ਜੀ।
2: ਭਾਸ਼ਾ ਤੇ। ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਸਿੰਪਲ BA, ਤੁਹਾਨੂੰ
1: ਹਾਂਜੀ ਹਾਂਜੀ
2: ਪਤਾ ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ ਚ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹਿਊਮਨਿਟੀਜ਼ ਦੇ ਵਿੱਚ ਆਰਟਸ ਚ ਕੀਤੀ ਹੁੰਦੀ ਹੈ। ਇਸ ਕਰਕੇ ਪਹਿਲਾਂ ਤਾਂ ਮੈਂ ਕਹਿਣਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ, ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ
1: ਜੀ
2: ਕਿ
1: ਜੀ ਜੀ
2: ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ। ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ, ਸਿੰਪਲ BA ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ। ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ। ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ BA ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚੱਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
2: ਹਾਂਜੀ ਦੇਖੋ, ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਂ ਸੈਂ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆ ਦੇ ਕਾਫੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ, ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹਾਂ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ, ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ ਚ ਵੀ ਹੋ ਸਕਦਾ, ਹਿੰਦੀ ਚ ਵੀ ਹੋ ਸਕਦਾ, ਉਰਦੂ ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀਂ ਪੰਜਾਬੀ ਲੈ ਸਕਦੇ ਹੋ, ਤਾਂ ਉਸ ਤੋਂ ਬਾਅਦ ਤੁਸੀਂ BA ਕਰਦੇ ਹੋ, ਉਸ ਤੋਂ ਬਾਅਦ ਚਾਹੇ MA ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ BA ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ, ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਔਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ, ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ PhD ਕੀਤੀ, MPhil ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਹੈ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ। 12ਵੀਂ ਜਮਾਤ ਕਰਕੇ, ETT ਕਰਕੇ ਤੁਸੀਂ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ ਚ ਕੋਈ ਕੰਮ ਕਰਨਾ ਜ਼ਿੰਦਗੀ ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ, ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ ਚੋਂ ਟਰਾਂਸਲੇਟ ਕੀਤਾ ਸਾਹਿਤ ਪੰਜਾਬੀ ਚ ਬੜਾ ਅਵੇਲੇਬਲ ਹੈ,
1: ਜੀ ਜੀ ਜੀ,
2: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ ਚ।
1: ਜੀ ਜੀ,
2: ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ। ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। TV ਦੇ ਉੱਪਰ ਜਿਹੜੀਆਂ ਨੀਚੇ ਮੋਨਟਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ, ਸ਼ੁਰੂ ਦੇ ਵਿੱਚ ਰੁਝਾਨ TV ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ। ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ ਟੀਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ ਮੈਂ ਇਹਦੇ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਹੈ, ਅੱਛੇ ਐਂਕਰ ਰੱਖ ਕੇ ਉਹਨਾਂ ਨੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ ਏ ਰਿਪੋਰਟਰ, ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ, ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੀ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਂਗੇ ਯਾਰ, ਇਹਦਾ ਕੋਈ ਸਮੱਸਿਆ ਨਹੀਂ। ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਹੈ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ 'ਚ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ ਲਿਪੀ ਹੈ ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ, ਉਹਦੇ 'ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ 'ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀ ਨੇ, ਸਮਾਜ ਸੇਵੀ ਸੰਸਥਾਵਾਂ ਨੇ ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀ ਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ 'ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20-20 ਹਜ਼ਾਰ ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ 'ਚ ਇੱਕ ਹੱਦਬੰਦੀ ਨਹੀਂ ਹੈ, ਤੁਸੀਂ 5,000 ਤੋਂ ਅੱਜ ਸ਼ੁਰੂ ਕਰਦੇ ਹੋ ਤਾਂ ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਦੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ੍ਹ ਕੇ ਤੇ ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪੇਂਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ 'ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ, ਉਹ ਕੰਪਿਊਟਰ ਤੇ ਤਾਂ ਮਾਹਰ ਹੁੰਦੇ ਨੇ ਜੋ ਜਿਹਨਾਂ ਨੇ ਫਲੈਕਸ ਬਣਾਉਣੀਆਂ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ। ਤੇ ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪ੍ਰੋਫੈਕਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਹੀ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਊਗੀ ਤਾਂ ਜਾਣਦਾ, ਪਰ ਅਸੀਂ ਕਿਸੇ 4 ਬੰਦਿਆਂ 'ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ, ਮੈਂ ਕੁਛ ਟਾਈਮ, ਮੈਨੂੰ ਬੰਬਈ ਪੱਤਰਕਾਰੀ ਦੇ ਸੰਬੰਧ 'ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਦਰਸ਼ਨ ਚਹਿਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ, ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਣੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲਦੇ ਨੇ?
2: ਹਾਂਜੀ, ਸਭ ਤੋਂ ਪਹਿਲੀ ਗੱਲ ਤਾਂ ਨਾ ਤੁਹਾਡਾ ਹੀ ਜਿਹੜੀ ਹੈਗੀ ਹੈ ਦਿਲਚਸਪੀ ਹੈ, ਦੂਸਰੀ ਚੀਜ਼ ਮਤਲਬ ਕਿ ਤੁਹਾਡਾ ਲਗਨ ਕੀ ਕਹਿੰਦਾ, ਤੇ ਤੀਸਰੀ ਚੀਜ਼ ਹੈ ਮਿਹਨਤ। ਇਹ ਹਮੇਸ਼ਾ ਜ਼ਿੰਦਗੀ 'ਚ ਤੁਸੀਂ ਕੋਈ ਕੰਮ ਕਰਦੇ ਹੋ, ਆਪਾਂ ਤੁਸੀਂ ਅਧਿਆਪਕ ਹੋ, ਅਧਿਆਪਕ ਦੇ ਨਾਲ ਨਾਲ ਤੁਹਾਡੀ ਦਿਲਚਸਪੀ ਹੈ, ਤੁਸੀਂ ਰੇਡੀਓ ਵਾਸਤੇ ਟਾਕਸ ਕਰਦੇ ਹੋ, ਸਮਾਜ ਨੂੰ ਇੰਨੀ ਵੱਡੀ ਸੇਧ ਦਿੰਦੇ ਹੋਗੇ, ਕਿਉਂਕਿ ਤੁਸੀਂ ਤੁਹਾਡਾ ਘਰ ਦੇਖੋ, ਤੁਹਾਡਾ ਜਿਹੜਾ ਹੈਗਾ ਉਹ ਅਧਿਆਪਨ ਨਾਲ ਦੀ ਸੇਵਾ ਨਾਲ ਚੱਲ ਰਿਹਾ ਹੈਗਾ। ਪਰ ਇਹ ਤੁਹਾਡੀ ਨਿੱਜੀ ਦਿਲਚਸਪੀ ਹੈ ਕਿ ਮੈਂ ਵੀ ਇਹ ਨਿੱਜੀ ਤੌਰ ਤੇ ਮੈਂ ਤਾਂ ਹੀ ਅਖਬਾਰਾਂ ਵਾਸਤੇ ਲਿਖਦਾ ਕਿ ਜੋ ਬੰਦਾ ਸੰਸਾਰ ਤੇ ਆਇਆ, ਜੇ ਉਹਨੂੰ ਪਰਮਾਤਮਾ ਨੇ ਕੋਈ ਬੁੱਧੀ ਬਖਸ਼ੀ ਹੈ ਤਾਂ ਉਹਨੂੰ ਜ਼ਰੂਰ ਲੋਕਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ, ਚਾਹੇ ਕਿਸੇ ਰੂਪ ਚ ਭਾਸ਼ਣ ਦੇ ਰੂਪ ਚ ਬੋਲ ਕੇ, ਜਿਸ ਤਰ੍ਹਾਂ ਵੀ ਮਰਜ਼ੀ ਤੁਸੀਂ ਕਰ ਸਕਦੇ ਹੋ।
1: ਬਿਲਕੁਲ ਬਿਲਕੁਲ।
2: ਤੇ ਅੱਗੇ ਜਾ ਕੇ ਇੱਕ ਜਿਹੜਾ ਹੈ ਗੁਰ ਤੁਸੀਂ ਦੀ ਗੱਲ ਕੀਤੀ, ਆਪਣਾ ਮੈਂ ਇੱਕ ਇਹਦੇ ਵਿੱਚ ਇੱਕ ਹੋਰ ਵਿਸ਼ਾ ਰਹਿ ਗਿਆ ਸੀ ਕਿ ਸਾਡੇ ਪੰਜਾਬੀ ਜਿਹੜੀ ਭਾਸ਼ਾ ਹੈ ਇਹਦੇ ਨਾਲ ਸਾਡੇ ਧਰਮ ਨਾਲ ਦੇ, ਜੇ ਤੁਸੀਂ ਅੱਛੀ ਪੰਜਾਬੀ ਪੜ੍ਹੀ ਹੋ ਤਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਹੈਗੇ ਆ ਬਹੁਤ ਅੱਛੇ ਪਾਠੀ ਬਣ ਸਕਦੇ ਹੋ, ਬਹੁਤ ਅੱਛੇ ਕੀਰਤਨੀਏ ਬਣ ਸਕਦੇ ਹੋ, ਬਹੁਤ ਅੱਛੇ ਇਹਨਾਂ ਦੇ ਪ੍ਰਚਾਰਕ ਬਣ ਸਕਦੇ ਹੋ। ਇਸ ਫੀਲਡ ਦੇ ਵਿੱਚ ਵੀ ਇੱਕ ਬਹੁਤ ਸਮਾਜ ਨਾਲ ਜੁੜਿਆ ਕੀਤਾ ਤੇ ਇੱਕ ਸਕੂਨ ਵਾਲਾ ਜਿਹੜਾ ਹੈਗਾ ਉਹ ਉਸ ਪਾਸੇ, ਨਾਲੇ ਧਰਮ ਨਾਲੇ ਤੁਹਾਡਾ ਸਤਿਕਾਰ ਹੈ, ਨਾਲੇ ਤੁਹਾਨੂੰ ਇਸ ਫੀਲਡ ਵਿੱਚ ਅੱਗੇ ਵਧਣ ਦੇ ਜਿਹੜੇ ਬੜੇ ਮੌਕੇ ਨੇ, ਬੜਾ ਤੁਸੀਂ ਸੇਧ ਦੇ ਸਕਦੇ ਹੋ ਇੱਕ ਸਮਾਜ ਸੇਵਾ ਦੇ ਰੂਪ ਦੇ ਵਿੱਚ। ਇਸੇ ਤਰ੍ਹਾਂ ਆਪਾਂ ਰੁਜ਼ਗਾਰ ਦੀ ਕੁਛ ਗੱਲ ਕੀਤੀ ਸੀ, ਸਿੰਗਿੰਗ ਹੈ ਦੇਖੋ, ਗਾਇਕੀ ਹੈ, ਗਜ਼ਲ ਗਾਇਕੀ ਹੈ, ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਰਾਹੀਂ ਤੁਸੀਂ, ਕਿਉਂਕਿ ਦੇਖੋ ਬਾਲੀਵੁੱਡ ਦੇ ਵਿੱਚ ਸਾਡਾ ਸੰਗੀਤ ਵੱਜ ਰਿਹਾ ਹੈਗਾ, ਤੇ ਹੁਣ ਅਸੀਂ ਕਈ ਚਲੋ ਨੌਜਵਾਨਾਂ ਨੂੰ ਹੁੰਦਾ ਹੈ ਕਿ ਸਿਰਫ ਅਸੀਂ ਮਾਰ ਧਾੜ ਵਾਲੇ ਗੀਤ ਗਾ ਕੇ ਅੱਗੇ ਜਾ ਸਕਦੇ ਹਾਂ, ਸਾਡੇ ਸਾਹਮਣੇ ਆ ਗੁਰਦਾਸ ਮਾਨ ਕਦੋਂ ਦੇ ਖੜੇ ਨੇ, ਸਤਿੰਦਰ ਸਰਤਾਜ ਆਏ ਨੇ, ਤੇ ਇਹ ਵੀ ਇੱਕ ਜਿਹੜਾ ਬਹੁਤ ਵੱਡਾ ਪ੍ਰੋਫੈਸ਼ਨ ਹੈ, ਵੱਡੀ ਇੰਡਸਟਰੀ ਹੈ। ਅਗਲੀ ਇੱਕ ਗੱਲ ਸੀ ਫਿਲਮਾਂ ਬਾਰੇ ਕਿ ਪੰਜਾਬੀ ਦੇ ਵਿੱਚ ਫਿਲਮਾਂ ਬਣ ਰਹੀਆਂ, ਉੱਥੇ ਵੀ ਇਹ ਸਮੱਸਿਆ ਆਈ, ਸ਼ੁਰੂਆਤ ਹੋਈ ਜਦੋਂ ਸਿਨੇਮੇ ਦੀ, ਬਹੁਤ ਲੋਕਾਂ ਨੇ ਆਲੋਚਨਾ ਕੀਤੀ, ਪਰ ਹੁਣ ਅੱਜ ਹਰ ਕੋਈ ਸਿਰ ਉੱਚਾ ਕਰਕੇ ਕਹਿੰਦਾ ਕਿ ਪੰਜਾਬੀ 'ਚ ਅੱਛੀਆਂ ਫਿਲਮਾਂ ਵੀ ਬਣ ਰਹੀਆਂ ਨੇ, ਪਰਿਵਾਰਕ। ਚਲੋ ਪੰਜਾਬੀ ਦੇ ਵਿੱਚ ਹੈ, ਹਜੇ ਜਿਹੜੇ ਸਾਡੇ ਦਰਸ਼ਕ ਨੇ ਉਹ ਗੰਭੀਰ ਫਿਲਮਾਂ ਨਹੀਂ ਬਰਦਾਸ਼ਤ ਕਰਦੇ, ਤੇ ਪਰ ਹਲਕਾ ਫੁਲਕਾ ਇੰਟਰਟੇਨਮੈਂਟ, ਥੋੜੀ ਮੋਟੀ ਸੇਧ, ਉਹ ਫਿਲਮਾਂ ਇੱਕ ਬਹੁਤ ਵੱਡਾ ਕਾਰੋਬਾਰ ਹੈ ਫਿਲਮਾਂ ਦਾ। ਉਹਦੇ 'ਚ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ ਕਿ ਬੰਬੇ ਬੈਠੇ ਬੰਦੇ ਪੰਜਾਬੀ ਫਿਲਮਾਂ ਲਿਖਦੇ ਸੀ, ਹਿੰਦੀ ਭਾਸ਼ਾ 'ਚ ਹੀ ਲਿਖ ਦਿੰਦੇ ਸੀ, ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੋ ਜਿਹੀ ਫਿਲਮ ਬਣੀ ਚੱਲ ਜਾਂਦੀ ਸੀ। ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ, ਉਹ ਅੱਗੇ ਆਏ ਨੇ, ਤਾਂ ਪੰਜਾਬੀ ਫਿਲਮਾਂ ਜਿਹਨਾਂ ਲੋਕਾਂ ਨੂੰ ਕਲਚਰ ਦੀ ਸੂਝ ਸੀ, ਪਾਲੀ ਭੁਪਿੰਦਰ ਵਰਗੇ ਨਾਟਕਕਾਰ, ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ, ਤੇ ਫਿਲਮਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ। ਪੰਜਾਬੀ ਫਿਲਮਾਂ ਦਾ ਦਾਇਰਾ ਵੱਧ ਰਿਹਾ, ਦਿਨੋਂ ਦਿਨ ਘੱਟ ਨਹੀਂ ਰਿਹਾ, ਤੇ ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਜਿਹੜੀ ਭਾਸ਼ਾ ਉਹ ਬਹੁਤ ਵੱਧ ਰਹੀ ਹੈ, ਕਿਉਂਕਿ ਪੰਜਾਬੀ ਫਿਲਮਾਂ ਦਾ ਜਿਹੜਾ ਜ਼ਿਆਦਾ ਬਿਜ਼ਨਸ ਹੈ ਉਹ ਵਿਦੇਸ਼ ਚੋਂ ਆਉਂਦਾ ਹੈਗਾ, ਤੇ ਉੱਥੋਂ ਉਸ ਦੇ ਸਿਰ ਤੇ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਇੰਡਸਟਰੀ ਹੈ ਜਿਹੜੀ ਗਰੋ ਕਰ ਰਹੀ ਹੈ। ਅੱਗੇ ਤੁਸੀਂ ਗੱਲ ਕੀਤੀ ਸੀ ਕਿ ਇਸ ਫੀਲਡ 'ਚ ਜਾਇਆ ਕਿਵੇਂ ਜਾ ਸਕਦਾ,
1: ਬਿਲਕੁਲ
2: ਪਹਿਲੀ ਚੀਜ਼ ਇਹੀ ਹੈਗੀ, ਆਪਾਂ ਜੇ ਤੁਹਾਨੂੰ ਦਿਲਚਸਪੀ ਹੈ, ਕੌਨਫੀਡੈਂਸ ਪੈਦਾ ਕਰੋ ਆਪਣੇ 'ਚ ਵੀ ਮੈਂ ਇਹ ਕੰਮ ਕਰ ਸਕਦਾ ਹੈਗਾ ਮੈਂ ਪੰਜਾਬੀ ਦੇ ਵਿੱਚ। ਹੁਣ ਬਹੁਤ ਸਾਰੇ ਸਾਡੇ ਜਿਹੜੇ ਮੁੰਡੇ ਕੁੜੀਆਂ ਬਾਹ ਪੈਂਦਾ, ਉਹਨਾਂ ਨੂੰ ਅਸੀਂ ਸਕੂਲ ਪੜ੍ਹਦੇ ਸਮੇਂ ਪ੍ਰੇਰਿਤ ਕਰ ਦਿੰਦੇ ਹਾਂ ਕਿ ਤੁਸੀਂ ਜੇ ਜਾਣਾ, ਉਹ ਆਪਣੀ ਘਰੇਲੂ ਹਾਲਤ ਵੀ ਠੀਕ ਨਹੀਂ, ਉਹਨੂੰ ਕਹਿੰਦੇ ਆ ਕਿ ਕੰਪਿਊਟਰ ਦਾ ਨਾਲ ਕਲਾਸਾਂ ਸਿੱਖ ਲਾ ਸਕੂਲ ਦੇ ਵਿੱਚ। ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ, ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋ ਨਾਲ, ਉਹ ਟਾਈਪ 'ਚ ਮਹਾਰਤ ਕਰ ਲਈ, ਫਿਰ ਡਿਜ਼ਾਇਨ 'ਚ ਮਹਾਰਤ ਕਰਨੀ ਸ਼ੁਰੂ ਕਰ ਲਈ, ਤਾਂ ਉਹ ਨਾਲੋ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ। ਇਹ ਦਿਲਚਸਪੀ ਦੀ ਗੱਲ ਹੈ, ਬਾਕੀ ਮਿਹਨਤ ਹੈ। ਮੈਂ ਪਹਿਲਾਂ ਵੀ ਕਿਹਾ, ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ, ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸ ਸ਼ੁਰੂ ਹੋ ਗਏ ਸੀ, ਥਾਂ ਥਾਂ ਕਾਲਜ ਖੁੱਲ੍ਹ ਗਏ, ਪਰ ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ, ਮੈਂ ਇਹਦੀ ਕੋਈ ਸ਼ੱਕ ਨਹੀਂ, ਸਾਡੀ ਜਿਹੜੀ ਹੈ ਇੱਧਰ ਬੀ ਐਡ ਕਾਲਜ ਵੀ ਆਏ ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ, ਕਿਉਂਕਿ ਜਿਹੜੀਆਂ ਨੋਨ ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ, ਫੀਸ ਵੱਧ ਕਰੋ, ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲੋਸ ਦੇਸ਼ ਭਰ 'ਚ ਇਹੀ ਹੋਇਆ। ਉਹਨਾਂ ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ, ਤੇ ਇੰਜੀਨੀਅਰ ਵਿਹਲੇ ਹੋ ਗਏ, ਕਿਉਂਕਿ ਕੁਆਲਿਟੀ ਨਹੀਂ ਆ ਰਹੀ, ਜੀ ਜੀ ਇੰਜੀਨੀਅਰਿੰਗ ਕਰ ਰਿਹਾ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਿਹਾ ਸੀਗਾ, ਤੇ ਮੁੰਡੇ ਕੁੜੀਆਂ 10-10 ਹਜ਼ਾਰ ਤੇ ਲੱਗੇ ਹੋਏ ਸੀ। ਪਰ ਇਸ ਟਾਈਮ ਦੇ ਵਿੱਚ ਦੁਬਾਰੇ ਫੇਰ ਗ੍ਰੈਜੂਏਸ਼ਨ ਕਰਨ ਦਾ ਜਿਹੜਾ ਹੈਗਾ ਸਿੰਪਲ, ਜਿਹੜੀ ਆਪਾਂ ਜਿਹਨੂੰ BA ਕਹਿੰਦੇ ਆ, ਉਹ ਕਰਨ ਦਾ ਰੁਝਾਨ ਆ ਗਿਆ, ਉਹ ਲੋਕਾਂ ਨੂੰ, ਬੱਚਿਆਂ ਨੂੰ ਪਤਾ ਲੱਗਿਆ ਕਿ ਇੰਜੀਨੀਅਰਿੰਗ ਕਰਕੇ ਇੱਕ ਮੈਂ ਇੰਜੀਨੀਅਰ ਬਣ ਸਕਦਾ, ਗ੍ਰੈਜੂਏਸ਼ਨ ਕਰਕੇ ਮੈਂ ਬਹੁਤ ਸਾਰੇ ਫੀਲਡ 'ਚ ਜਾ ਸਕਦਾ, ਤੇ ਸਰਕਾਰੀ ਰੁਜ਼ਗਾਰ, ਪ੍ਰਾਈਵੇਟ ਰੁਜ਼ਗਾਰ ਬੜੇ ਮਿਲੇ ਨੇ। ਤੇ ਪਰ ਜਦੋਂ ਤੁਸੀਂ, ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ, ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ, ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ ਸਕੂਲਾਂ ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ ਟੀਵੀ ਟਾਕ ਸੁਣੋ, ਚਾਹੇ ਹੋਰ ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਅਣਖੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ ਆ ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ ਦੋਨੋਂ ਹੀ ਉਹ ਕਾਲਜ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਚਨਾ ਦੇ ਪਾਣੀ ਕਿਤਾਬ ਨੂੰ ਉਹਨਾਂ ਜੀ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ। ਤਾਂ ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ ਚ ਲਿਖਿਆ ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਾਹਿਤ ਦਾ। ਤਾਂ ਇਸ ਤਰ੍ਹਾਂ ਜੇ ਅਸੀਂ ਨਾਲੋ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ। ਮੈਂ ਨਿੱਜੀ ਰੂਪ ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ। ਉਸ ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 78 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ। 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ ਹੋਰ ਰੂਪ ਚ। ਤਾਂ ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ ਤੇ ਅੱਜ ਤੱਕ ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ। ਮੈਂ ਆਪਣੇ ਬੱਚਿਆਂ ਨੂੰ, ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ। ਤੇ ਇਸ ਕਰਕੇ ਮੈਂ ਕਹਿਣਾ ਕਿ ਮਿਹਨਤ, ਪੰਜਾਬੀ ਨੂੰ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੋ ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ ਚ ਆਪਣਾ ਰਿਜ਼ਿਊਮ ਦੇ ਕੇ ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਇਹਦੀ ਐਗਜ਼ਾਮਪਲ ਦਿੰਦਾ, ਬਹੁਤ ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ ਚ ਨਹੀਂ ਰੁਜ਼ਗਾਰ ਮਿਲਿਆ, ਇੱਕ ਟੀਚਰ ਉੱਥੇ ਹੀ 5-7 ਹਜ਼ਾਰ ਤੇ ਖੜਾ। ਇੱਕ ਟੀਚਰ ਕੋਲੇ ਇੰਨੀ ਕੁ ਅੱਛੀ ਕੁਆਲਿਟੀ ਹੈ, ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ ਚ ਉਹ 10 ਤੇ ਜਾਂਦਾ, 12 ਤੇ ਉਹ 20-20 ਹਜ਼ਾਰ ਵੀ ਲੈ ਕੇ ਤੇ ਪਹੁੰਚ ਜਾਂਦਾ ਹੈਗਾ। ਇਸੇ ਕਿਸਮ ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ, ਪਹਿਲਾਂ ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ, ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਦੇ ਕਰਦਾ, ਬਾਹਰ ਅੰਦਰ ਜਾਂਦਾ, ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ, ਮੇਰੀ ਧਾਰਨਾ ਉਲਟਾ ਹੈ ਕਿ ਜਿਹੜਾ ਬੱਚਾ ਸਕੂਲ ਕਾਲਜ ਟਾਈਮ ਚ ਮਿਹਨਤ ਕਰ ਗਿਆ ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੋਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਕੇ ਪੜ੍ਹੇ ਹਾਂ, ਤਾਂ ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਇੱਕ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ ਕਿਸਦੀ ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ ਤੇ ਇਸੇ ਫੀਲਡ ਚ ਆ ਕੇ ਸਾਨੂੰ ਅਧਿਆਪਨ ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ।
1: ਜੀ ਜੀ, ਚੱਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ 2-4 ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ ਚ ਸਾਂਝੀ ਕਰ ਸਕਦੇ ਹਾਂ।
2: ਦੇਖੋ, ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ, ਅਜੀਤ ਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਲਈ। ਉਸ ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ ਚ ਸਰਕਾਰੀ ਮੈਂ ਸੇਵਾ ਚ ਆ ਗਿਆ। ਫਿਰ ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ, ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ, ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ। ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ, ਇੱਕ ਵਿਚਾਰ ਚਰਚਾ ਹੁੰਦੀ ਸੀ, ਤੇ ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, ਏਈਓ ਸਨ ਸ੍ਰੀ ਰਾਮਨਾਥ ਰਾਮਨ ਜੀ, ਦੁਨੀਆ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ, ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ। ਉਹ ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ, ਜਿਹਨੂੰ ਕਹਿੰਦਾ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, ਪੀਟੀ ਊਸ਼ਾ, ਇਹ ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ ਮੈਂ ਰੇਡੀਓ ਤੇ ਪ੍ਰੋਗਰਾਮ, ਉੱਥੇ ਲਿਆਉਂਦਾ ਜਾਂ NIS ਪਟਿਆਲਾ ਜਾਂਦਾ, ਉਸੇ ਨੂੰ ਮੈਂ ਅਖਬਾਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ, ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ ਚ ਲਿਖਣਾ ਸ਼ੁਰੂ ਕੀਤਾ। ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ, ਉਹਦੇ ਵਜੋਂ ਮੈਂ ਚੱਲਦਾ ਰਿਹਾ, ਤੇ ਫਿਰ ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ। ਤਾਂ ਅਜੀਤ ਸਾਡੇ ਮਾਨਯੋਗ ਡਾਕਟਰ ਬਰਜਿੰਦਰ ਸਿੰਘ ਅੰਦਰ ਦੇ ਐਡੀਟਰ ਨੇ, ਉਹਨਾਂ ਨੇ ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ 'ਚ ਅੱਗੇ ਵਧਣ ਦੀ ਕਿ ਮੈਂ ਬਹੁਤ ਜਿਹੜੇ ਦੁਨੀਆਂ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ। ਇਹ ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਨਾ ਨਾਲ। ਤਾਂ ਮੈਂ ਉੱਥੋਂ ਕਬੱਡੀ ਦੇ ਵਿੱਚ ਗਿਆ, ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ ਕਿ ਮੈਂ ਕਬੱਡੀ ਮੈਚ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ। ਪਹਿਲੇ ਸਾਲ ਮੈਂ ਕੀਤਾ, ਮੈਂ ਪਰ ਉਹ ਰਿਕਾਰਡ ਨੂੰ ਕੀ ਰੂਪ ਦਿੱਤਾ ਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ ਉਹਨਾਂ ਨੂੰ ਕੀਤਾ ਔਰ ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ। ਤਾਂ ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲੇ, ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ, ਇੰਡੋ ਪਾਕ ਪੰਜਾਬ ਖੇਡਾਂ ਹੋਈਆਂ ਸੀ, ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ ਇੱਕ ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਇੱਕ ਇੱਕ ਖੇਡ ਮੇਲੇ ਦੀ ਆਈਆਂ। ਤਾਂ ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ। ਤਾਂ ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ, ਉੱਥੇ ਵੀ ਮੈਂ ਲਿਖਿਆ। ਫਿਰ ਆ ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉੱਥੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿੱਜਦਾ। ਤੇ ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ। ਇਹਦੇ ਵਿੱਚ ਮੈਂ ਖੇਡਾਂ ਤੇ ਲਿਖਦਾ ਹੈ। ਇਹਦੇ ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਤੋਂ ਬਾਅਦ ਦੂਸਰੀ ਪਾਰੀ, ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ, ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ। ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ। ਪੰਜਾਬੀ ਫਿਲਮਾਂ ਬਾਰੇ ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ 'ਚ ਵੀ ਮੈਨੂੰ ਮੌਕਾ ਮਿਲਿਆ। ਤਾਂ ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ ਕਿ ਅਸੀਂ, ਮੈਂ ਮੇਰਾ ਬੇਟਾ ਜਿਹੜਾ, ਮੈਂ ਉਹਦਾ ਐਡਵਾਈਜ਼ਰ ਹਾਂ ਤੇ ਮੇਰਾ ਬੇਟਾ ਜਿਹੜਾ, ਅਸੀਂ ਮੇਰੇ ਘਰ ਚੋਂ ਜਾਣੀ ਮੈਗਜ਼ੀਨ ਨਿਕਲਦਾ, ਮੁੱਖ ਸੰਪਾਦਕ ਹੈ। ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀਕ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ, ਪਰ ਹਾਰਡ ਕਾਪੀ ਸਾਲ ਚ 3 ਸਕਦੇ। ਪਿੱਛੇ ਜੇ ਮੈਂ ਇੱਕ ਸਿੱਖਿਆ ਵਿਭਾਗ ਦੇ ਪੰਜਾਬ ਚ ਬੇਥਾ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ, ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ, ਸਿੱਖਿਆ ਦਰਪਣ ਨਾਮ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ। ਉਹ ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ। ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਅੰਗਾਰਾ ਮਿਲ ਰਿਹਾ। ਇਸੇ ਕਿਸਮ ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਹੈ, ਸਾਡੀ ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ। ਤਾਂ ਅਸੀਂ ਉਹ ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ ਹਾਂ। ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ। ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਜ਼ ਸਕੂਲ ਚ ਮੇਰਾ ਡੈਪੂਟੇਸ਼ਨ ਹੋਇਆ ਸੀ, ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ, ਉਹ ਮੈਨੂੰ ਲੱਗਦਾ ਕਿ ਸ਼ਾਇਦ ਪਟਿਆਲਾ ਪੰਜਾਬ ਦਾ ਸਰਕਾਰੀ ਸਕੂਲ ਪਹਿਲਾ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ। ਪਿਛਲੇ ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ। ਤਾਂ ਮੈਂ +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ। ਇਸੇ ਤਰ੍ਹਾਂ ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ। ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ। ਉਹਦੇ ਮੈਂ 150 ਸ਼ੋਅ ਕਰ ਚੁੱਕੇ ਹਾਂ। ਤਾਂ ਮੈਂ 2-3 ਜਿਹੜੇ ਨਾਟਕ ਹੈ, 4 ਨਾਟਕ ਵੀ ਲਿਖੇ ਨੇ, ਜਿਹਦੇ ਚੋਂ ਅਸੀਂ 3 ਨਾਟਕ ਕਰ ਰਹੇ ਹਾਂ। ਸੈਂਟਰ ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਕ ਥਾਵਾਂ ਤੇ। ਤਾਂ ਉਹ ਬੱਚਿਆਂ ਨੂੰ ਦੇਖੋ, ਇੱਕ ਪੰਜਾਬੀ ਭਾਸ਼ਾ, ਇੱਕ ਪੰਜਾਬੀ ਨਾਟਕ ਦੇ ਸਿਰ ਤੇ ਰੁਜ਼ਗਾਰ ਵੀ ਮਿਲਿਆ, ਉਹ ਬੱਚੇ ਰੇਡੀਓ ਤੇ ਵੀ ਜਾਣ ਲੱਗ ਗਏ।
1: ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਤੇ ਸਾਰੀਆਂ ਚੀਜ਼ਾਂ ਨੇ, ਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਯੋਗਦਾਨ ਰਹਿੰਦਾ ਏ। ਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗਦਾ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
2: ਮੈਂ ਪਹਿਲਾਂ ਤਾਂ ਮੈਂ ਆਪਣਾ, ਸਭ ਤੋਂ ਪਹਿਲਾਂ ਮੇਰੇ ਮਾਪੇ, ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ, ਫਿਰ ਇਹ ਤਿੰਨ ਮੈਂਬਰ ਹੋ ਗਏ। ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦਾ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ ਪੇਸ਼ਕਾਰੀ ਦੀ। ਫਿਰ ਕਬੱਡੀ ਚੋਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲਿਆਂ, ਮੈਂ ਇਹ ਨੀ ਕਹੂੰਗਾ ਫੈਨ ਨਹੀਂ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ, ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ

0: ద్వాపర రేడియో.
1: ਦੋਸਤੋ ਦੁਆਬਾ ਰੇਡੀਓ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ 'ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ, ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ।

0: ਠੀਕ ਹੈ
1: ਅਹ
0: ਜੀ।
1: ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ, ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
0: ਹਾਂਜੀ
1: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
0: ਹਾਂਜੀ
1: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ
0: ਹਾਂਜੀ
1: ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸਨੂੰ
0: ਹਾਂਜੀ
1: ਮੀਡੀਆ
0: ਹਾਂਜੀ
1: ਟੈਕਨੀਸ਼ੀਅਨਸ ਆਖ ਸਕਦੇ ਹਾਂ।
0: ਠੀਕ
1: ਇਹ
0: ਹੈ
1: ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
0: ਬਿਲਕੁਲ ਜੀ। ਅੱਗੇ ਆਪਾਂ ਗੱਲ ਕਰਾਂਗੇ ਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ,
1: ਹਾਂਜੀ
0: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
1: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
0: ਅੱਛਾ ਜੀ।
1: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ,
0: ਅੱਛਾ ਜੀ।
1: ਦੈਨ ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ
0: ਠੀਕ ਹੈ ਜੀ।
1: ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ। ਹਾਂਜੀ
1: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ।
0: ਹਾਂਜੀ
1: ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਰ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ
0: ਹਾਂਜੀ
1: ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
0: ਹਾਂਜੀ ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ
1: ਹਾਂਜੀ
0: ਗਿਆਨ ਹੋਣਾ
1: ਹਾਂ
0: ਤੇ ਜਾਂ
1: ਬਿਲਕੁਲ
0: ਕੰਪਿਊਟਰ ਟਾਈਪਿੰਗ, ਇਹਦਾ
1: ਹਾਂਜੀ
0: ਹੋਰ ਵੀ ਜ਼ਿਆਦਾ ਮਹੱਤਵ ਹੈ
1: ਹਾਂਜੀ
0: ਮੇਰੇ।
1: ਬਿਲਕੁਲ। ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜਸ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਭਾਸ਼ਾਵਾਂ ਦਾ ਗਿਆਨ ਹੈ, ਤਾਂ ਉਹ
0: ਹਾਂਜੀ
1: ਐਜ਼ ਅ ਟ੍ਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ।
0: ਬਿਲਕੁਲ ਜੀ।
1: ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੇ ਟਾਈਮ
0: ਹਾਂਜੀ
1: ਵਿੱਚ ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
0: ਸਹੀ ਗੱਲ ਹੈ ਜੀ।
1: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ
0: ਹਾਂਜੀ
1: ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਐਕਸਪ੍ਰੈਸ ਬੋਲਦੇ ਹਾਂ, ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ
0: ਹਾਂਜੀ।
1: ਤਾਂ ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
0: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ
1: ਹਾਂਜੀ
0: 'ਤੇ ਛਪਦੇ ਆ ਜਾਂ ਸਟੇਟ ਪੱਧਰ 'ਤੇ ਛਪਦੇ ਆ, ਉਸ ਤੋਂ
1: ਹਾਂਜੀ
0: ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ,
1: ਹਾਂਜੀ
0: ਜ਼ਿਲ੍ਹਿਆਂ
1: ਬਿਲਕੁਲ
0: ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ
1: ਹਾਂ
0: ਸਕਦਾ ਮੇਰੇ
1: ਬਿਲਕੁਲ
0: ਖਿਆਲ ਦੇ ਵਿੱਚ।
1: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ,
0: ਹਾਂਜੀ
1: ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ
0: ਹਾਂਜੀ।
1: ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ, ਅਗਰ ਕੋਈ ਪਰਸਨ ਪ੍ਰਾਈਵੇਟ
0: ਪ੍ਰਾਈਵੇਟ
1: ਸਕੂਲ।
0: ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਦੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
1: ਜੀ ਹਾਂਜੀ,
0: ਜਾਂ
1: ਕੋਰਸ ਦੇ
0: ਕਰਵਾਏ
1: ਵਿੱਚ
0: ਜਾਂਦੇ ਨੇ ਜਿਹੜੇ ਕੋਰਸ?
1: ਹਾਂਜੀ ਕਾਫੀ, ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ
0: ਅੱਛਾ ਜੀ
1: ਜਰਨਲਿਜ਼ਮ ਚ ਕਰਵਾਉਂਦੇ ਆ।
0: ਅੱਛਾ
1: ਤਾਂ ਸਭ
0: ਜੀ
1: ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ,
0: ਹਾਂਜੀ
1: ਉਹ ਆਫਰ ਕਰਦਾ ਹੈ BA JMC ਗ੍ਰੈਜੂਏਸ਼ਨ
0: ਜੀ
1: ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ।
0: ਅੱਛਾ
1: ਜੋ
0: ਜੀ
1: ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ 'ਚ ਅਪਲਾਈ ਕਰ ਸਕਦਾ ਹੈ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ
0: ਹਾਂਜੀ
1: ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ
0: ਬਿਲਕੁਲ
1: ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ।
0: ਅੱਛਾ ਜੀ
1: ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਟੀਵੀ ਐਂਡ ਫਿਲਮਸ ਦੇ ਵਿੱਚ।
0: ਅੱਛਾ
1: ਮਤਲਬ
0: ਜੀ
1: ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ
0: ਹਾਂਜੀ
1: ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮਸ ਦੇ ਲਈ ਹੁੰਦਾ ਹੈ। ਤੇ
0: ਹਾਂਜੀ ਇਲੈਕਟ੍ਰੋਨਿਕ
1: ਹਾਂਜੀ
0: ਮੀਡੀਆ ਦੀ ਗੱਲ ਕਰ ਲੈਂਦੇ ਹਾਂ ਆਪਾਂ ਨਾਲ
1: ਜੀ
0: ਨਾਲ,
1: ਹਾਂਜੀ
0: ਉਹ
1: ਹਾਂਜੀ
0: ਵੀ ਦੱਸੋ।
1: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ
0: ਹਾਂਜੀ
1: ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ। ਬਸ
0: ਅੱਛਾ ਜੀ
1: ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਹੈ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਆ ਜਿੱਦਾਂ ਕਿ ਅਸੀਂ ਦੇਖਦੇ ਆ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
0: ਹਾਂਜੀ
1: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ
0: ਹਾਂਜੀ
1: ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ, ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
0: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲੇ ਗੱਲਬਾਤ ਜਿਹੜੀ ਹੈਗੀ, ਗੱਲ ਨੂੰ
1: ਲਿਖਣ
0: ਪੇਸ਼
1: ਦਾ,
0: ਕਰਨੀ,
1: ਹਾਂਜੀ
0: ਲਿਖਣ ਦੀ, ਲਿਖਣ ਦਾ ਹੁਨਰ ਹੋਣਾ ਚਾਹੀਦਾ,
1: ਰਾਈਟਿੰਗ
0: ਉਹ ਇੱਕ
1: ਸਕਿੱਲ,
0: ਵਧੀਆ
1: ਹਾਂ
0: ਲਿਖਾਰੀ ਹੋਣਾ ਚਾਹੀਦਾ।
1: ਜੀ
0: ਤੇ
1: ਜੀ
0: ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ ਹੈ,
1: ਜੀ
0: ਉਹਨੂੰ
1: ਹਾਂਜੀ
0: ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
1: ਬਿਲਕੁਲ ਬਿਲਕੁਲ ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ
0: ਹਾਂਜੀ
1: ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼
0: ਠੀਕ ਹੈ
1: ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ, ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ, ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ
0: ਹਾਂਜੀ
1: ਦੇਰ ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
0: ਹਾਂਜੀ ਹਾਂਜੀ
1: ਹਾਂਜੀ
0: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ
1: ਜੀ
0: ਦੌਰ ਹੈਗਾ, ਸੋਸ਼ਲ ਮੀਡੀਆ ਦਾ ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ,
1: ਹਾਂਜੀ
0: ਸੋਸ਼ਲ ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
1: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ, ਪੋਲੀਟੀਸ਼ੀਅਨਸ ਨੇ ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ,
0: ਬਿਲਕੁਲ
1: ਜਿੱਦਾਂ ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹਾਂ।
0: ਹਾਂਜੀ
1: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਆ, ਤਾਂ
0: ਅੱਛਾ ਜੀ
1: ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਆ ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਏ
0: ਹਾਂਜੀ
1: ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ।
0: अच्छा
1: जिन्हें
0: जी
1: भी, हाँ जी, मतलब जिन्ना भी वो पोस्ट आंदियां ने ओदे ऊपर राइटिंग स्किल्स बड़ा ध्यान हुंदा है कि राइटिंग स्किल्स अच्छे होने चाहिए हैं। तां नौजवान जिहड़े हैं इस दे विच एज अ मीडिया ग्रेजुएट्स कम कर सकदे ने। प्राइवेट प्लस गवर्नमेंट दोनों ही सेक्टर्स दे विच ए भी अपॉर्चुनिटी जिहड़ी है ओपन रहिंदी है। ते मोस्टली जिहड़े जिदां बड़े कोई भी पॉलिटिकल पार्टी है या
0: हाँ
1: कोई
0: जी
1: पॉलिटिशियन है या फिर कोई एक्टर्स है, एक्टर्स हैं, तो बड़े मतलब वो हर तरह की अपनी जिहड़ी एक्टिविटीज ने वो मीडिया उपर पाउण दे लई उन्हां नूं एक ऐसे एक स्पेसिफाइड शब्दावली की जरूरत होंगी है, जिन्हों का जो उस ब्यूटीफुल तरीके दे नाल लिख के
0: हाँ
1: ताकि
0: जी
1: उन्होंने जो पोस्ट है बड़ी एक्सप्रेसिव बड़ी अच्छी लग सके। इस करके
0: ठीक
1: वह
0: है
1: अक्सर मीडिया परसोनल्स नू ही हायर करते हैं
0: अच्छा
1: अपने
0: जी।
1: सोशल मीडिया अकाउंट्स नू देखने दे लई। तां
0: हाँ
1: इस दे विच
0: जदों
1: भी
0: जे आपां गल करिए भी जिहड़ियां फेमस हस्तियां ने चंगियां जिहड़ियां शोहरत वालियां
1: बिल्कुल
0: शख्सियतां ने उह तां फिर जिहड़ा हैगा भी जिहड़े मीडिया कर्मी ने आपणे नाल जोड़दे आ उहनां नूं फिर आमदन
1: जी
0: पक्खों भी उहनां नूं चंगी मदद करदे होंगे
1: बिल्कुल
0: जां उहनां नूं
1: बिल्कुल
0: चंगी पे करदे होंगे।
1: बिल्कुल उन्हां दे अच्छी इनकम सोर्स भी अच्छा हो जाता है। ऑब्वियस है कि जे अगर उन्हां दा सोशल मीडिया अकाउंट बड़ा अच्छा चल रहा है, अजकल हर कोई सोशल मीडिया नू फॉलो करता है
0: हाँ जी
1: कि फॉलोअर्स देखते हैं, अगर कोई भी अच्छा उन्हां दे अच्छे पोस्टां पाईयां हुंदियां ने, पोस्ट अच्छी पाई होएगी तां उन्हां दे फॉलोअर्स वधदे हैं, तां ऑब्वियस जी गल है कि उन्हां लई जो सोशल मीडिया है वो बड़ा ही एक अच्छा सोर्स है अपने आप नू जनता तक पहुंचाने दा। इस करके वो जिन्ना अच्छा कोई भी पर्सन उन्हां लई काम करेगा उन्हां नू अच्छी पेमेंट भी नाल मिलेगी ही।
0: बिल्कुल बिल्कुल। हाँ जी
1: जी
0: जे आपां इहदे विच गल करिए सरकारी नौकरियां दी
1: हाँ
0: सरकारी
1: जी
0: कामकार दी वो
1: जी
0: चाहे प्रिंटिंग मीडिया हो गया जां हैगा इलेक्ट्रॉनिक मीडिया हो गया
1: हाँ
0: जां
1: जी
0: इहदे विच सोशल मीडिया भी हो सकदा है तां इहदे बारे भी दसो।
1: जिदा असी अगर गवर्नमेंट सेक्टर की गल करते हैं, जिदा कि मैं थोनू दसिया कि एडवरटाइजिंग हो गया अपना, गवर्नमेंट ने अपने हर तरह के जो प्रोजेक्ट्स वगैरह होंगे है उन्होंने एडवरटाइज करना होंगे है,
0: हाँ जी
1: या फिर असी APRO तुसी सुनिया होएगा, पब्लिक रिलेशन जो दफ्तर ने उन्हां
0: हाँ
1: दे
0: जी
1: विच
0: हाँ
1: भी
0: जी
1: पोस्टां हुंदियां ने APRO दियां, DPRO दियां, जिहड़ियां कि एक स्पेशली PPSC टेस्ट दे थ्रू निकलदियां ने।
0: बिल्कुल जी
1: तां हाँ जी उन्हां दे विच भी काफी स्कोप वध जांदा है स्टूडेंट्स दा, तां बच्चे इन गवर्नमेंट सेक्टर भी अच्छे अच्छा रोजगार लै सकदे हैं, अच्छा वधिया सेटल हो सकदे हैं।
0: हाँ जी
1: बट साडे नौजवान मोस्टली इन्हां सारियां चीजां बारे अनअवेयर हुंदे आ, उहनां नूं नहीं पता कि असीं इस सेक्टर दे विच अक्सर बच्चे करन तों लाइक ओह जदों कोर्स कर भी लैंदे आ तां उस तों बाद भी बच्चे कंफ्यूज रहिंदे आ कि असीं कित्थे नौकरी लभीए,
0: बिल्कुल
1: तां
0: जी
1: ओहदे लई बेसिकली जो है इन्हां इह सारियां ऑप्शनस हेल्पफुल हो सकदियां ने जिहड़ियां कि आपां इस सेशन दौरान डिस्कस कीतियां ने।
0: हाँ जी सरकारी मीडिया दी तां आपां जे गल करिए नाले दे विच देखो दूरदर्शन भी है
1: हाँ जी हाँ
0: दूरदर्शन केंद्र हो गया नेशनल पद्धर ते अगे न्यूज़ चैनल भी चलदे अगे खेतरी चैनल चलदे ने इसे तरह जिहड़ा हैगा भी लोक सभा राज सभा ओह जिहड़े हैगे ने चैनल भी चलदे ने होर भी बहुत सारे ने जिहड़े चैनल मेरे ख्याल दे विच
1: हाँ जी हाँ
0: सरकारी
1: जिहड़े
0: तौर ते चल रहे ने उहनां दे विच भी
1: हाँ
0: कमकार
1: जी
0: होवेगा।
1: उन्हां च भी कम हो सकते हैं एज अ एंकर, एज अ स्क्रिप्ट राइटर, वही डेजिग्नेशन सेम हो जाएंगे, बस सेक्टर दा ही फर्क है कि प्राइवेट या गवर्नमेंट कोई भी चैनल दे विच अगर वो काम कर रहे हैं।
0: हाँ जी नौजवान पीढ़ी दी आपां गल करदे हां वी अक्सर वो मोबाइल दे विच गड्डे रहिंदे ने ना हर टाइम
1: हाँ
0: उहनां दीआं नज़रां जिहड़ियां हैगियां मोबाइल दे उत्ते हुंदियां हर टाइम उहनां दे हत्थ दे विच मोबाइल है वो सोशल
1: हाँ जी
0: मीडिया बहुत ज़्यादा वरतदे व्हाट्सएप फेसबुक इंस्टा वगैरह जां होर जिहड़े ऐप्स हैगे ने
1: बिल्कुल
0: इन्हां ऐप्स दे उत्ते वो अपना बहुत सारा टाइम व्यर्थ गवाउंदे है
1: बिल्कुल भी अर्थ
0: ना पोस्टां फॉरवर्ड करतीं किसी ते कमेंट करते अज कल तो होर चलिया बड़ा दौर के जिहड़े नौजवान ने वो एक दूजे कलाकारां नाल दे मगर लग के उन्हां मगर वो करी जांदे ने उन्हां दे फैन बन बन के एक दूजे नाल लड़ाई झगड़े करी जांदे ने।
1: जी
0: हम इस टाइम दे विच जे आपां मोबाइल साढ़े हाथ च हैगा मोबाइल तो किवें आमदन दे साधन बनाए जा सकते ने इन्हां ऐप्स दे राही ओहदे बारे भी आपां चर्चा करनी चाहांगे।
1: बिल्कुल तुसी बड़ी एक अच्छा ਬੜਾ ਹੀ ਅੱਛਾ ਕੁਸ਼ਚਨ ਪੁੱਛਿਆ ਕਿ ਅੱਜ ਕੱਲ ਜੋ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲਸ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ,
0: ਹਾਂਜੀ
1: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ,
0: ਹਾਂਜੀ
1: ਜਿਹੜੇ ਮਤਲਬ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ
0: ਬਿਲਕੁਲ
1: ਉਹਨਾਂ
0: ਜੀ
1: ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ,
0: ਹਾਂਜੀ
1: ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ, ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
0: ਬਿਲਕੁਲ ਜੀ
1: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ, ਅਗਰ
0: ਹਾਂਜੀ
1: ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਇੰਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਸਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ,
0: ਬਿਲਕੁਲ
1: ਫਿਊਚਰ
0: ਜੀ
1: ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਸਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਣਾ, ਤਾਂ ਉਹ
0: ਹਾਂਜੀ
1: ਵੇਸਟ ਹੋ ਜਾਏਗਾ।
0: ਹਾਂ, ਇਸ ਤਰ੍ਹਾਂ ਆਪਾਂ
1: ਹਾਂ
0: ਦੇਖਦੇ ਹਾਂ ਵੈਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ
1: ਹਾਂਜੀ
0: ਸਾਰੇ ਵੈਬ ਚੈਨਲ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
1: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ ਜਾਂ ਕੋਈ
0: ਹਾਂਜੀ
1: ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ 'ਚ ਹੈ, ਬਟ
0: ਬਿਲਕੁਲ
1: ਬੱਚੇ ਕੀ ਹੈ, ਬੱਚੇ ਨੂੰ ਉਸ ਨੂੰ ਪਹਿਚਾਨਣਾ ਚਾਹੀਦਾ ਹੈ, ਅਗਰ ਉਹ ਪਹਿਚਾਨ ਲੈਂਦਾ ਹੈ ਉਸ ਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ, ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ, ਤਾਂ ਇਸ ਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ,
0: ਹਾਂਜੀ
1: ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ਠੀਕ ਹੈ,
0: ਹਾਂਜੀ
1: ਆਪਣੀ ਕੋਈ ਵੀ ਕ੍ਰੀਏਟਿਵਿਟੀ, ਅਗਰ ਉਸਨੂੰ ਕੋਈ ਪੇਂਟਿੰਗ ਆਉਂਦੀ ਹੈ ਤਾਂ ਉਹ ਆਪਣੀ ਪੇਂਟਿੰਗ, ਕੋਈ ਵੀ ਆਪਣੀ ਪੇਂਟਿੰਗ ਬਣਾ ਕੇ ਜਾਂ ਫਿਰ ਕੋਈ ਅੱਛਾ ਕੁਛ ਵੀ, ਕੋਈ ਮੇਕਅਪ ਆਰਟਿਸਟ ਬਣਨਾ ਚਾਹੁੰਦਾ ਜਾਂ ਫਿਰ ਕੁਛ ਵੀ,
0: ਹਾਂਜੀ
1: ਕੋਈ ਅੱਛੀ ਚੀਜ਼ ਉਸਦੇ ਵਿੱਚ ਬਣਾ ਕੇ ਪੋਸਟ ਕਰੇ ਜਾ ਰਿਹਾ, ਤਾਂ ਉਸਨੂੰ ਲਾਈਕਸ ਆਉਂਦੇ ਆ, ਤਾਂ ਉਸਦੇ ਨਾਲ ਉਸਨੂੰ ਉਸਦੀ ਇਨਕਮ ਦਾ ਸੋਰਸ ਵੀ ਉਹ ਇੱਕ ਤਰ੍ਹਾਂ ਨਾਲ ਜੋ ਸੋਸ਼ਲ ਮੀਡੀਆ ਹੈ ਉਸਨੂੰ ਬਣਾ ਸਕਦਾ ਹੈ।
0: ਬਿਲਕੁਲ ਹਾਂਜੀ, ਜਿਸ ਤਰ੍ਹਾਂ ਕੋਈ ਜਿਹੜੇ ਹੈਗੇ ਆਪਣੇ ਆਲੇ ਦੁਆਲੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਇਹੋ ਜਿਹੇ ਕੰਮ ਹੁੰਦੇ ਨੇ ਜਿਨ੍ਹਾਂ ਬਾਰੇ ਅਸੀਂ ਜਾਣਕਾਰੀ ਦੇ ਸਕਦੇ ਹਾਂ ਵੀ ਸਾਡੇ ਏਰੀਏ ਦੇ ਵਿੱਚ ਆਹ ਕੰਮ ਹੋ ਰਹੇ ਨੇ,
1: ਬਿਲਕੁਲ
0: ਉਹਨਾਂ ਦੇ ਵੀਡੀਓ
1: ਬਿਲਕੁਲ
0: ਬਣਾ ਕੇ ਜਾਂ ਅਸੀਂ ਹੋਰ
1: ਹਾਂਜੀ
0: ਜਾਣਕਾਰੀ ਪ੍ਰਾਪਤ ਕਰਕੇ ਉਹਨਾਂ ਬਾਰੇ
1: ਹਾਂਜੀ
0: ਵੀਡੀਓ ਬਣਾ ਕੇ ਵੀ ਪਾ ਸਕਦੇ ਹਾਂ।
1: ਬਿਲਕੁਲ
0: ਅਤੇ
1: ਬਿਲਕੁਲ
0: ਇੱਕ ਮੇਰੇ ਖਿਆਲ ਦੇ ਵਿੱਚ ਨੌਜਵਾਨਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਯੂਟਿਊਬ ਹੈ ਜਾਂ ਫੇਸਬੁੱਕ ਹੈ, ਇਸ ਤਰ੍ਹਾਂ ਦੀਆਂ ਕਈ ਐਪਸ ਹੈਗੀਆਂ ਨੇ ਜਿਹੜੀਆਂ ਉੱਥੇ ਅਕਾਊਂਟ ਬਣਾ ਕੇ ਕੰਮ ਕਰਨ ਵਾਲਿਆਂ ਨੂੰ ਪੈਸੇ ਵੀ ਦਿੰਦੀਆਂ ਨੇ।
1: ਹਾਂ ਬਿਲਕੁਲ,
0: ਹਾਂਜੀ, ਇਹਦੇ ਬਾਰੇ ਵੀ ਜੇ ਤੁਸੀਂ ਥੋੜ੍ਹਾ ਜਿਹਾ ਵਿਸਥਾਰ 'ਚ ਗੱਲ ਕਰੋ ਤਾਂ ਵਧੀਆ ਹੋਵੇਗਾ।
1: ਇਸ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਜੇ ਅਗਰ ਤੁਸੀਂ ਕੋਈ ਅੱਛਾ ਕੰਮ ਕਰ ਰਹੇ ਹੋ
0: ਹਾਂਜੀ
1: ਤਾਂ ਉਸਨੂੰ ਲਾਈਕਸ, ਜ਼ਿਆਦਾ ਲਾਈਕਸ ਮਿਲਦੇ ਹੈ, ਤਾਂ ਜ਼ਿਆਦਾ ਲਾਈਕਸ ਮਿਲਣ ਵਾਲੀਆਂ ਜੋ ਵੀ ਵੀਡੀਓਜ਼ ਨੇ ਜਾਂ ਜੋ ਵੀ ਹੈ, ਤਾਂ ਉਹਨਾਂ
0: ਜਾਨ
1: ਨੂੰ,
0: ਦੇ ਵਿਊ ਜ਼ਿਆਦਾ ਹੁੰਦੇ ਆ।
1: ਹਾਂਜੀ, ਵਿਊਜ਼ ਜ਼ਿਆਦਾ ਹੁੰਦੇ ਆ, ਤਾਂ ਉਹ ਉਹਨਾਂ ਨੂੰ ਹਾਇਰ ਵੀ, ਮਤਲਬ ਉਹਨਾਂ ਨੂੰ ਐਡਵਰਟਾਈਜ਼ਮੈਂਟ ਲਈ ਯੂਜ਼ ਵੀ ਕਰਦੇ ਹੈ।
0: ਹਾਂਜੀ
1: ਹਾਂ, ਜਿੱਦ ਉਹਦੇ ਵਿੱਚ ਕੋਈ ਅੱਛੇ ਪ੍ਰੋਡਕਟ ਦੀ ਐਡਵਰਟਾਈਜ਼ਿੰਗ ਦੇ ਲਈ ਉਹ ਯੂਜ਼ ਕਰਨਾ ਹੈ ਅਗਰ ਕਿਸੇ ਨੇ, ਤਾਂ ਉਹ ਐਡਵਰਟਾਈਜ਼ਮੈਂਟ ਪਾਉਣ ਵਾਲਾ ਤੁਹਾਨੂੰ ਪੇਮੈਂਟ ਕਰੇਗਾ ਔਰ ਆਪਣੀ ਐਡਵਰਟਾਈਜ਼ਮੈਂਟ ਉਹਨਾਂ ਦੀ ਵੀਡੀਓਜ਼ ਵਗੈਰਾ ਦੇ ਵਿੱਚ ਪਾਣੀ ਸ਼ੁਰੂ ਕਰ ਦੇਣਗੇ, ਤਾਂ
0: ਹਾਂਜੀ
1: ਇਸ ਦੇ ਥਰੂ ਵੀ ਤੁਹਾਡਾ ਇਨਕਮ ਦਾ ਸੋਰਸ ਜੋ ਹੈ ਜਨਰੇਟ ਹੋ ਜਾਏਗਾ। ਇੱਕ
0: ਸਾਡੇ ਨੌਜਵਾਨਾਂ ਨੂੰ ਇਹ ਵੀ ਦੱਸਣ ਦੀ ਗੱਲ ਹੈ, ਦੇਖੋ ਵੀ ਜਿਹੜੇ ਕਲਾਕਾਰ ਨੇ ਉਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਵਿਵਾਦ ਛੇੜਦੇ ਆ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਇੱਕ ਦੋ ਕਲਾਕਾਰ ਜਿਹੜੇ ਇੱਕ ਦੂਜੇ ਦੇ ਵਿਰੁੱਧ ਬੋਲਦੇ ਨੇ ਅਤੇ ਨੌਜਵਾਨ ਉਹਨਾਂ ਦੀ ਹਾਂ 'ਚ ਹਾਂ ਬੁਲਾਉਂਦੇ, ਉਹਨਾਂ ਦੇ ਪਿੱਛੇ ਲੜਾਈ ਝਗੜੇ ਕਰਦੇ ਨੇ, ਪਰ ਉਹਨਾਂ ਦੇ ਵਿਊ ਵੱਧਦੇ ਨੇ, ਉਹ ਸਿਰਫ ਇਸ ਚੀਜ਼ ਦਾ ਫਾਇਦਾ ਲੈਂਦੇ ਨੇ, ਨੌਜਵਾਨਾਂ ਨੂੰ ਮਗਰ ਲਾ ਕੇ ਵੀ ਇਹ ਕੋਈ ਵਿਵਾਦਤ ਗੱਲ ਕਰਕੇ ਕਿਸੇ ਪ੍ਰਤੀ, ਅਤੇ ਨੌਜਵਾਨ ਉਹਨਾਂ ਨੂੰ ਦੇਖਦੇ ਆ, ਉਹਨਾਂ ਦੇ ਵਿਊ ਵੀ ਵੱਧਦੇ ਨੇ ਅਤੇ ਉਹ ਕਮਾਈ ਕਰ ਰਹੇ ਨੇ, ਇਹ ਆਪਣਾ ਜਿਹੜਾ ਹੈਗਾ ਐਨਰਜੀ ਸਮਾਂ ਪੈਸਾ ਉਹ ਇੱਧਰ
1: ਸਭ।
0: ਵੇਸਟ
1: ਹਾਂਜੀ
0: ਕਰਦੇ ਨੇ।
1: ਬਿਲਕੁਲ, ਮੈਂ ਇਸ ਪੱਖ ਦੇ ਵਿੱਚ ਨਹੀਂ ਆ ਕਿ ਸਾਡੇ ਅੱਜ ਦੇ ਜੋ ਨੌਜਵਾਨ ਹੈ ਉਹ ਇੰਨਾ ਜ਼ਿਆਦਾ ਐਕਟਿਵਲੀ ਜਾਂ ਫਿਰ ਇਮੋਸ਼ਨਲੀ ਕਿਸੇ ਕਿਸੇ ਵੀ ਕਲਾਕਾਰ ਨਾਲ ਕਿਸੇ ਵੀ ਨਾਲ ਅਟੈਚਡ ਹੋਣ,
0: ਹਾਂਜੀ
1: ਕਿਉਂਕਿ ਇੱਕ ਤਾਂ ਬੇਸਿਕਲੀ ਉਹਨਾਂ ਦੀ ਜੋ ਉਮਰ ਹੈ ਇਸ ਟਾਈਮ ਤੇ ਜੋ ਇੱਕ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਨੂੰ ਸਭ ਤੋਂ ਜ਼ਿਆਦਾ ਉਹਨਾਂ ਦੇ ਲਈ ਪ੍ਰਾਇੋਰਿਟੀ ਉਹਨਾਂ ਦਾ ਫਿਊਚਰ ਹੋਣਾ ਚਾਹੀਦਾ ਹੈ।
0: ਬਿਲਕੁਲ
1: ਜੋ
0: ਜੀ,
1: ਲੋਕ ਆਪਣਾ ਫਿਊਚਰ ਬਣਾ ਕੇ ਆਲਰੇਡੀ ਸੈੱਟ ਹੋ ਚੁੱਕੇ ਨੇ, ਜਿੱਦਾਂ ਕਿ ਸਾਡੇ ਤੁਸੀਂ ਕਹਿ ਰਹੇ ਹੋ ਕਿ ਕਲਾਕਾਰ ਹੈ ਜਾਂ ਜੋ ਵੀ ਹੈਗੇ ਹੈ ਆਪਣੇ
0: ਹਾਂਜੀ
1: ਸੈਲੀਬ੍ਰਿਟੀਜ਼ ਹੈ ਜਾਂ ਵਟਐਵਰ, ਤਾਂ ਉਹਦਾ ਇੱਕ ਤਰ੍ਹਾਂ ਨਾਲ ਆਪਣਾ ਫਿਊਚਰ ਕਰੀਅਰ ਸਭ ਕੁਝ ਬਣਾ ਕੇ ਸੈੱਟ ਨੇ ਆਲਰੇਡੀ, ਉਹਨਾਂ ਦੇ ਪਿੱਛੇ ਆਪਣਾ ਟਾਈਮ ਵੇਸਟ ਕਰਨ ਤੋਂ ਅੱਛਾ ਹੈ ਉਹਨਾਂ ਦੇ ਪਿੱਛੇ ਆਪਣੇ ਆਪਣੇ ਰਿਲੇਸ਼ਨਸ ਆਪਣੇ ਫਰੈਂਡਸ ਨਾਲ ਲੜਾਈ ਝਗੜੇ ਕਰਕੇ ਝਗੜੇ ਕਰਕੇ ਮਤਲਬ ਦੁਨੀਆ
0: ਹਾਂਜੀ
1: ਬਣਾਉਣ ਨਾਲੋਂ ਅੱਛਾ ਹੈ ਕਿ ਤੁਸੀਂ ਆਪਣੇ ਫਿਊਚਰ ਦਾ ਕੁਝ ਕਰ ਲਓ।
0: ਬਿਲਕੁਲ,
1: ਜਿੰਨਾ ਦੇਰ ਤੁਸੀਂ ਇੱਕ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਕਿਸੇ ਕਲਾਕਾਰ ਦਾ ਜਾਂ ਕਿਸੇ ਵੀ ਸੈਲੀਬ੍ਰਿਟੀ ਦਾ ਕੁਝ ਵੀ ਰਿਵਿਊ ਪੜ੍ਹ ਰਹੇ ਹੋ ਜਾਂ ਫਿਰ ਵੀਡੀਓ ਦੇਖ ਰਹੇ ਹੋ ਕੁਝ ਵੀ ਕਰ ਰਹੇ ਹੋ, ਠੀਕ ਹੈ, ਤਾਂ ਉਹ ਠੀਕ ਹੈ, ਤੁਸੀਂ ਇੱਕ ਇੰਟਰਟੇਨਮੈਂਟ ਪਰਪਸ ਦੇ ਲਈ ਦੇਖੋ ਉਹਨੂੰ ਉੱਥੇ ਹੀ ਛੱਡ ਦਿਓ।
0: ਬਿਲਕੁਲ ਜੀ,
1: ਡੋਂਟ ਟੇਕ ਇਟ ਪਰਸਨਲੀ, ਉਸ ਨੂੰ
0: ਬਿਲਕੁਲ
1: ਪਰਸਨਲੀ ਨਾ ਲਓ, ਉਸ ਨੂੰ ਇਮੋਸ਼ਨਲੀ ਉਸ ਦੇ ਨਾਲ ਅਟੈਚ ਹੋਣ ਦੀ ਕੋਈ ਲੋੜ ਨਹੀਂ ਹੈ। ਉਸ ਨੂੰ ਤੁਸੀਂ ਆਪਣੇ ਨਾਲ ਮਤਲਬ ਉਸ ਨੂੰ ਸਿਰਫ ਤੁਸੀਂ ਇੱਕ ਐਜ਼ ਅ ਐਂਟਰਟੇਨਮੈਂਟ ਸੋਰਸ ਯੂਜ਼ ਕਰੋ, ਨਾਟ ਫੋਰ ਤੁਹਾਡੇ ਜੋ ਇਮੋਸ਼ਨਸ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਲਿੰਕ ਨਾ ਕਰੋ ਕਦੇ ਵੀ।
0: ਹਾਂਜੀ ਹਾਂਜੀ,
1: ਤੁਹਾਡੇ ਜੋ ਇਮੋਸ਼ਨਸ ਹੈ ਉਹ ਤੁਹਾਡੀ ਫੈਮਿਲੀਜ਼ ਲਈ ਹੋਣੇ ਚਾਹੀਦੀਆਂ, ਤੁਹਾਡੇ ਕਰੀਅਰ ਲਈ ਹੋਣੇ ਚਾਹੀਦੇ ਆ, ਤੁਹਾਨੂੰ ਜੋ ਤੁਹਾਡਾ ਪ੍ਰਾਈਮ ਮੇਨ ਫੋਕਸ ਹੋਣਾ ਚਾਹੀਦਾ ਉਹ ਤੁਹਾਡਾ ਕਰੀਅਰ ਹੋਣਾ ਚਾਹੀਦਾ।
0: ਬਿਲਕੁਲ
1: ਆਪਣੇ
0: ਜੀ,
1: ਕਰੀਅਰ ਦਾ ਇੱਕ ਗੋਲ ਇੱਕ ਏਮ ਸੈੱਟ ਕਰੋ, ਕੋਈ ਅੱਛੀ ਪੋਜੀਸ਼ਨ ਤੇ ਪਹੁੰਚੋ, ਕੁਛ ਐਸਾ ਕਰੋ ਜਿਹਦੇ ਨਾਲ ਤੁਸੀਂ ਆਪਣੀ ਸੋਸਾਇਟੀ ਨੂੰ ਪ੍ਰੋਗਰੈਸ ਕਰ ਸਕੋ, ਆਪਣੀ ਫੈਮਿਲੀਜ਼ ਨੂੰ ਪ੍ਰੋਗਰੈਸ ਚ ਲੈ ਕੇ ਆ ਸਕੋ।
0: ਹਾਂਜੀ ਮੈਡਮ, ਤੁਸੀਂ ਬਹੁਤ ਵਧੀਆ ਵਿਚਾਰ ਮੀਡੀਆ ਦੇ ਖੇਤਰ ਸੰਬੰਧੀ ਪੇਸ਼ ਕੀਤੇ, ਨੌਜਵਾਨਾਂ ਨੂੰ ਇੱਕ ਵਧੀਆ ਦਿਸ਼ਾ ਦਿੱਤੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅਤੇ ਅਖੀਰ ਦੇ ਵਿੱਚ ਮੈਂ ਚਾਹਾਂਗਾ ਵੀ ਜੇ ਕੋਈ ਹੋਰ ਤੁਸੀਂ ਗੱਲ ਖਾਸ ਗੱਲ ਇਸ ਖੇਤਰ ਬਾਰੇ ਕਰਨੀ ਚਾਹੋ ਤਾਂ ਜ਼ਰੂਰ ਸਾਂਝੀ ਕਰੋ ਇੱਕ ਮਿੰਟ ਦੇ ਵਿੱਚ।
1: ਥੈਂਕ ਯੂ, ਮੈਂ ਵੀ ਬਹੁਤ ਧੰਨਵਾਦ ਕਰਦੀ ਹਾਂ ਜੀ ਦੁਆਬਾ ਰੇਡੀਓ ਦਾ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਨਾਲ ਜੁੜਨ ਦਾ ਔਰ ਨੌਜਵਾਨਾਂ ਤੱਕ ਆਪਣੇ ਵਿਊਜ਼ ਪਹੁੰਚਾਉਣ ਦਾ, ਤੇ ਮੇਰਾ ਜੋ ਨੌਜਵਾਨ ਪੀੜ੍ਹੀ ਹੈ ਸਾਡੀ ਉਹਨਾਂ ਦੇ ਲਈ ਇਹੀ ਇੱਕ ਲਾਈਕ ਇੱਕ ਮੈਂ ਉਹਨਾਂ ਨੂੰ ਸਿਰਫ ਇੱਕ ਇਹੀ ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇਓਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
0: ਹਾਂਜੀ
1: ਧੰਨਵਾਦ
0: ਬਿਲਕੁਲ, ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ, ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ, ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਇਹ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ਼ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ਼ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ। ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ਼ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜ਼ਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਆਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜ਼ਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ।
0: ਬਹੁਤ ਅੱਛਾ ਲਵੀਸ਼ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕਨਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ ਹੈ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ ਅਤੇ ਜਿੱਥੇ ਇੱਕ ਪਾਸੇ ਸਾਡੇ ਕਨਸੈਪਟ ਕਲੀਅਰ ਹੋ ਜਾਂਦੇ ਸੀ ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ ਕਿਉਂਕਿ ਉਦੋਂ ਐਡਮਿਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ। ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਹੈ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਆਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
0: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ਼ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
1: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੱਗ ਤਰੀਕਾ ਹੁੰਦਾ ਅਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ ਹੈ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ। ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦੇ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
0: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ?
1: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਟਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਟਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ ਨਾ, ਤਾਂ ਉਸ ਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਮਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ, ਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤੇ ਸ਼ੈਤਾਨੀ ਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਬਚੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਕਿਤਾਬਾਂ ਨਾਲ ਭਰੀਆਂ ਪਈਆਂ ਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ, ਦੇਖਣਾ ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ ਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
0: ਸ਼ਾਲਾ ਲਵੀਰ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋੜ ਤੋਂ ਦੂਰ ਹੋਵੇ ਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ਼ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
1: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਹੈ ਅਤੇ ਕੀ ਪੜ੍ਹਨਾ ਹੈ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ, ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਉਲਝਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ, ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਹੈ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸ ਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸ ਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਹੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਹੈ ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ ਹੈ, ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਣ ਦੇ ਕੇ ਦੱਸਾਂ ਬਲਰਾਜ ਜੀ, ਮੈਂ BED ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ MA ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ ਔਰ 3ਾਂ ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ, ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦੇ ਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
0: ਬਹੁਤ ਅੱਛਾ ਲਵੀਰ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
1: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ ਹੈ ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ। ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ ਹੈ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ, ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਤੇ ਅਹਿਮੀਅਤ ਦੇਣਾ, ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ। ਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ, ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ, ਬਲਕਿ ਉਸਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ, ਬਲਕਿ ਉਸਨੂੰ ਜੀਵਨ ਜਾਂਚ ਸਿਖਾਉਂਦਾ, ਉਹਦੇ ਲਈ ਪ੍ਰੇਰਣਾ ਪੁੰਜ ਬਣਦਾ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
0: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਤ ਨਹੀਂ ਹੈ, ਬਲਕਿ ਇਸ ਤੋਂ ਕਿਤੇ ਵੱਧ ਕੇ ਹੈ ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
1: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ, ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ, ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ, ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਈਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ, ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਅਤੇ ਪਹੀਏ ਵਾਹਣ ਵਾਂਗੂ ਹੈ, ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ ਅਤੇ ਉਸ ਤੋਂ ਬਾਅਦ ਅਸੀਂ ਸ਼ੋਰਟਲਿਸਟ ਹੋਏ ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ ਪ੍ਰੀਤ ਇੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ। ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ, ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉਹ 'ਤੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ +1 ਵਿੱਚ ਪੜ੍ਹਦੇ ਸੀ ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ। ਉਹਨਾਂ ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ, ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲੋਂ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ ਅਤੇ ਪ੍ਰੀਤ ਇੰਦਰ ਕਈ ਦੱਸਦੇ ਆ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ MSc ਕਮਿਸਟਰੀ MA ਇੰਗਲਿਸ਼ ਕਰ ਚੁੱਕੇ ਹੈ ਅਤੇ ਇਹਦੇ ਨਾਲ ਨਾਲ ਉਹਨਾਂ ਨੇ PPSC ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸ ਕੇ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ, ਹੋਰ ਬੜੇ ਸਾਰੇ ਹੋਣਗੇ, ਪਰ ਉਹਨਾਂ ਨੇ ਕੋਈ ਕੋਚਿੰਗ, ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ, ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀਆਂ ਲਾਇਬ੍ਰੇਰੀਆਂ, ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ। ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕੋਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ, ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
0: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੈ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ, ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
0: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।
2: Doapa radio program Dastak every Saturday and Sunday New York
3: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ ਆਪ ਸਭ ਨੂੰ ਆਦਾਬ ਸਲਾਮ ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ ਲੈ ਕੇ ਫਰਾਈਡੇ ਵਾਲਾ ਆਖਰੀ ਦਿਨ ਹਫ਼ਤੇ ਦਾ ਹੁੰਦਾ ਤੇ ਜਿਸ ਦੇ ਵਿੱਚ ਤੁਹਾਡੇ ਨਾਲ ਸ਼ਾਮਲ ਆ ਦੋ ਸਵਾ ਦੋ ਘੰਟੇ ਕੋਸ਼ਿਸ਼ ਰਹੇਗੀ ਤੇ ਗੱਲਾਂ ਬਾਤਾਂ ਕਰਾਂਗੇ ਤੇ ਨਾਲ ਦੀ ਨਾਲ ਅੱਜ ਨਾਵਲ ਦੀ ਕਿਤਾਬ ਦੀ ਬਾਤ ਪਾਉਣ ਦੀ ਜਿਹੜੀ ਕੋਸ਼ਿਸ਼ ਰਹੇਗੀ ਜਿਸ ਦੇ ਵਿੱਚ ਕਿਤਾਬ ਪੰਜਾਬ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਲੜੀਵਾਰਤਾ ਦੇ ਵਿੱਚ ਉਹਦਾ ਲੜੀਵਾਰ ਭਾਗ ਜਿਹੜਾ 11ਵਾਂ ਤੁਹਾਡੇ ਨਾਲ ਅੱਜ ਲਾਈਵ ਦੇ ਵਿੱਚ ਸਾਂਝਾ ਕਰਨ ਦੀ ਜਿਹੜੀ ਉਮੀਦ ਹੈ ਤੇ ਉਹਨੂੰ ਆਪਾਂ ਅੱਗੇ ਤੋਰਾਂਗੇ ਤੇ ਨਾਲ ਦੀ ਨਾਲ ਭਾਰਤੀ ਸਮੇਂ ਦੇ ਅਨੁਸਾਰ ਖਬਰਾਂ ਦੇਸ਼ ਵਿਦੇਸ਼ ਦੀਆਂ ਤੇ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਾਂਗੇ ਸਮਾਂ ਤੇ ਸਥਿਤੀ ਫਿਲਰ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:09 ਦਾ ਸਮਾਂ ਹੈ ਜੀ ਭਾਰਤ ਦੇ ਵਿੱਚ ਰਾਤ ਦੇ ਆਪਣੇ 9:39 ਹੋ ਗਏ ਹੈ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ 12:09 ਦਾ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਇਸ ਵਕਤ ਸਵੇਰ ਦੇ 9:09 ਘੜੀਆਂ ਦਰਸਾ ਰਹੀਆਂ ਨੇ ਤੇ ਯੂਰਪ ਦੇ ਵਿੱਚ ਸ਼ਾਮ ਦੇ 6:09 ਯੂਕੇ ਦੇ ਵਿੱਚ ਸ਼ਾਮ ਦੇ 5:09 ਨੇ ਲਓ ਦੋਸਤੋ ਕਰਦੇ ਹਾਂ ਫਿਰ ਸ਼ੁਰੂਆਤ ਅੱਜ ਦੇ ਵਿਚਾਰ ਦੇ ਨਾਲ ਤੇ ਅੱਜ ਦਾ ਵਿਚਾਰ ਤੇ ਤਵਾਰੀਖ 14 ਅਗਸਤ 2026 ਦਾ ਦਿਹਾੜਾ ਤੇ ਫਰਾਈਡੇ ਵਾਲਾ ਦਿਨ ਹੈ ਜਿਸ ਦੇ ਵਿੱਚ ਬਾਤ ਪਾਉਂਦੇ ਹਾਂ ਕਿ ਅੱਜ ਜੋ ਦੁਨੀਆਦਾਰੀ ਦੇ ਉੱਤੇ ਹੋ ਰਿਹਾ ਸਿਆਸਤ ਵਿਰਾਸਤ ਦੇ ਵਿੱਚ ਹੋ ਰਿਹਾ ਅੱਜ ਦਾ ਵਿਚਾਰ ਕਹਿੰਦਾ ਕਿ ਸਿਆਸਤ ਖੂਨ ਖਰਾਬੇ ਦੀ ਜੰਗ ਹੈ ਤੇ ਜੰਗ ਖੂਨ ਖਰਾਬੇ ਦੀ ਸਿਆਸਤ ਹੈ ਇਹ ਜਿਹੜੀ ਲਿਖਤ ਹੈ ਆਪਣੇ ਮਾਊ ਜੇ ਤੁੰਗ ਉਹਨਾਂ ਨੇ ਬਹੁਤ ਵੱਡੇ ਸੰਘਰਸ਼ ਲੜੇ ਬਹੁਤ ਕੁਝ ਲਿਖਿਆ ਉਹਨਾਂ ਦੀ ਤੁੱਕ ਜਿਹੜੀ ਹੈ ਇਹ ਜ਼ਿਕਰ ਕਰਦੀ ਹੈ ਇਸੇ ਤਰ੍ਹਾਂ 14 ਅਗਸਤ 1937 ਦੇ ਵਿੱਚ ਚੀਨ ਦੇ ਵੱਲੋਂ ਜਪਾਨ ਦੇ ਖਿਲਾਫ਼ ਜੰਗ ਦਾ ਐਲਾਨ ਕਰਤਾ ਸੀ ਤੇ 1945 ਦੇ ਵਿੱਚ ਜਪਾਨ ਦੇ ਵੱਲੋਂ ਅਮਰੀਕਾ ਅੱਗੇ ਹਥਿਆਰ ਸੁੱਟਣ ਦੇ ਉੱਤੇ ਦੂਜੀ ਵਿਸ਼ਵ ਜੰਗ ਜਿਹੜੀ ਖਤਮ ਹੋ ਗਈ ਸੀ 1947 ਦੇ ਵਿੱਚ ਅੱਜ ਦੇ ਦਿਹਾੜੇ ਦੇ ਉੱਤੇ ਗੁਆਂਢੀ ਮੁਲਕ ਪਾਕਿਸਤਾਨ ਜਿਹੜਾ ਹੋਂਦ ਦੇ ਵਿੱਚ ਆਇਆ ਤੇ ਆਜ਼ਾਦੀ ਦਿਹਾੜਾ ਅੱਜ ਮਨਾ ਰਿਹਾ ਤੇ ਕੱਲ੍ਹ ਨੂੰ ਭਾਰਤ ਦੀ 15 ਅਗਸਤ 1947 ਦਾ ਦਿਨ ਹੈ ਤੇ ਆਜ਼ਾਦੀ ਦਿਹਾੜਾ ਜਿਹੜਾ ਮਨਾਇਆ ਜਾਂਦਾ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਤੇ ਭਾਰਤ ਦੇ ਵਿੱਚ ਵੀ 1947 ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਵੱਲੋਂ ਅੱਧੀ ਰਾਤ ਨੂੰ ਦੇਸ਼ ਵਾਸੀਆਂ ਦੇ ਨਾਂ ਆਜ਼ਾਦੀ ਦਾ ਜਿਹੜਾ ਸੰਦੇਸ਼ ਦਿੱਤਾ ਗਿਆ ਸੀ ਤੇ 1973 ਚ ਪਹਿਲੀ ਚੈਂਪੀਅਨਸ਼ਿਪ ਇਨ ਐਥਲੈਟਿਕ ਸ਼ੁਰੂ ਹੋਈ ਤੇ 1986 ਦੇ ਵਿੱਚ ਵਿਰੋਧੀ ਲੀਡਰ ਬੈਨਜ਼ੀਰ ਭੁੱਟੋ ਗ੍ਰਿਫ਼ਤਾਰ ਕੀਤੀ ਗਈ ਤੇ ਗੱਲ ਕਰਦੇ ਹਾਂ ਦੋਸਤੋ ਸ਼ੁਰੂਆਤ ਕਰਦੇ ਹਾਂ ਜਿੱਦਾਂ ਛਿੱਕਾਂ ਜ਼ੁਕਾਮ ਦਾ ਦੌਰ ਹੈ ਇਸ ਵਕਤ ਵੀ ਮੌਸਮ ਦੇ ਵਿੱਚ ਤਬਦੀਲੀ ਆ ਰਹੀ ਹੈ ਤਬਦੀਲੀ ਦੇ ਨਾਲ ਨਾਲ ਜਿਹੜਾ ਸਿਹਤ ਵੀ ਨਸਾਜ ਵੀ ਹੁੰਦੀ ਹੈ ਸਾਰਾ ਕੁਝ ਹੁੰਦਾ ਨਚਲਾ ਜ਼ੁਕਾਮ ਹੋਰ ਸਾਰਾ ਸਿਲਸਿਲਾ ਚੱਲਦਾ ਪਰ ਭਾਰਤ ਦੇ ਵਿੱਚ ਜਦੋਂ ਦੇਖਦੇ ਹਾਂ ਜਾਂ ਪੰਜਾਬ 'ਚ ਦੇਖਦੇ ਹਾਂ ਕੁਝ ਜਿਹੜੇ ਵਹਿਮ ਭਰਮ ਨੇ ਜਿਵੇਂ ਕਿ ਬਿੱਲੀ ਰਸਤਾ ਕੱਟ ਜਾਂਦੀ ਹੈ ਜਾਂ ਕਿਤੇ ਜਾਣ ਤੋਂ ਪਹਿਲਾਂ ਤੁਸੀਂ ਛਿੱਕ ਮਾਰ ਦਿੰਦੇ ਹੋ ਜਾਂ ਪੌਣ ਦੇ ਵਿੱਚ ਨਹੀਂ ਜਾਣਾ ਇਸ ਤਰ੍ਹਾਂ ਦੇ ਵਹਿਮ ਭਰਮ ਜਿਹੜੇ ਨੇ ਉਹਨਾਂ ਦੇ ਬਾਰੇ ਥੋੜੀ ਜਿਹੀ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਬਾਕੀ ਤੁਸੀਂ ਦਰੁਸਤ ਕਰਾ ਦਿਓ ਯੂਟਿਊਬ ਫੇਸਬੁੱਕ ਐਪ ਤੇ ਵੈਬਸਾਈਟ ਦੇ ਉੱਤੇ ਪ੍ਰੋਗਰਾਮ ਇਸ ਵਕਤ ਲਾਈਵ ਚੱਲ ਰਿਹਾ ਵਹਿਮ ਭਰਮ ਛਿੱਕ ਜਾਂ ਨਿੱਛ ਮਾਰਨਾ ਇੱਕ ਮਾਰਨ ਵਾਲਾ ਜਿਹੜਾ ਬੰਦਾ ਇਸਨੂੰ ਇਕੱਲਾ ਹੋਵੇ ਤਾਂ ਉਸਦੇ ਬੁੱਲਾਂ ਦੇ ਉੱਤੇ ਆਪਣੇ ਆਪ ਹੀ ਮੁਸਕਰਾਹਟ ਜਿਹੜੀ ਆ ਜਾਂਦੀ ਹੈ ਜਿਵੇਂ ਮੇਰੇ ਮੂੰਹ ਦੇ ਉੱਤੇ ਆਈ ਹੈ ਜਿਵੇਂ ਹੁਣ ਗੱਲ ਸ਼ੁਰੂ ਕੀਤੀ ਹੈ ਤਾਂ ਜੇ ਉਸਦੇ ਕੋਲ ਕੋਈ ਬੈਠਾ ਹੋਵੇ ਜਾਂ ਖੜਾ ਹੋਵੇ ਜਾਂ ਲੰਮਾ ਪਿਆ ਹੋਵੇ ਤੇ ਉਹ ਕਹਿੰਦੇ ਆ ਕਿ ਕਿਸੇ ਪਿਆਰੇ ਨੇ ਤੁਹਾਨੂੰ ਯਾਦ ਕਰ ਦਿੱਤਾ ਤੇ ਫਿਨਲੈਂਡ ਦੇ ਵਿੱਚ ਕਹਿੰਦੇ ਆ ਕਿ ਮਤਲਬ ਕਿ ਤੁਸੀਂ ਮਤਲਬ ਕਿ ਸਿਹਤ ਤੁਹਾਡੀ ਤਬੀਅਤ ਦਰੁਸਤ ਹੈ ਏਦਾਂ ਕਹਿੰਦੇ ਆ ਕਈ ਔਰਤਾਂ ਕਹਿਣਗੀਆਂ ਵਾਹਿਗੁਰੂ ਮੁੰਡੇ ਦੀ ਭੂਆ ਮਾਸੀ ਨੇ ਯਾਦ ਕੀਤਾ ਤੇ ਜੇ ਛਿੱਕਾਂ ਜ਼ਿਆਦਾ ਹੋਣ ਤਾਂ ਕਹਿ ਦਿੰਦੇ ਆ ਕਿ ਆ ਹੀ ਗਿਆ ਯਾਦ ਕਰਨ ਵਾਲਾ ਜ਼ੁਕਾਮ ਪਰ ਛੇ ਛਿੱਕ ਜੇਕਰ ਛਿੱਕ ਤੁਰਨ ਵੇਲੇ ਕਿਤੇ ਜਾਣ ਨੂੰ ਜਾਂ ਵੱਜ ਪਏ ਤਾਂ ਫਿਰ ਪੁਰਾਣੀਆਂ ਔਰਤਾਂ ਕਹਿੰਦੀਆਂ ਨੇ ਜਾਂ ਕਹਿੰਦੀਆਂ ਸਨ ਰੁਕ ਜਾਵੇ 2 ਮਿੰਟ ਬੈਠ ਜਾਂ ਆਪਣੀ ਜੁੱਤੀ ਝਾੜ ਲੈ ਤੁਰਨ ਲੱਗੇ ਛਿੱਕ ਵੱਜਣ ਨੂੰ ਨੈਸ਼ ਸਮਝਿਆ ਜਾਂਦਾ ਸੀ ਤੇ ਕਿਹਾ ਜਾਂਦਾ ਸੀ ਹੁਣ ਕੰਮ ਨਹੀਂ ਬਣਨਾ ਜੇਕਰ ਤੁਰਨ ਸਮੇਂ ਹੋਰ ਕੋਈ ਛਿੱਕ ਮਾਰ ਦੇਵੇ ਤਾਂ ਤੁਰਨ ਵਾਲੇ ਦੇ ਮੱਥੇ ਦੇ ਉੱਤੇ ਤਿਊੜੀਆਂ ਪੈ ਜਾਂਦੀਆਂ ਸਨ ਤੇ ਜੇਕਰ ਕੰਮ ਨੂੰ ਮੁਲਤਵੀ ਕਰ ਦਿੱਤਾ ਜਾਂਦਾ ਤੇ ਅੱਜ ਵੀ ਤੁਰਨ ਲੱਗੇ ਛਿੱਕ ਕੋਈ ਮਾਰ ਦੇਵੇ ਤਾਂ ਉਸ ਵੱਲ ਜਿਹੜਾ ਬੜਾ ਹੀ ਮਾੜਾ ਵੇਖਿਆ ਜਾਂਦਾ ਹੈ, ਮਾੜੀਆਂ ਨਜ਼ਰਾਂ ਨਾਲ। ਰੁਕਣ ਦੇ ਨਾਲ ਭਾਵੇਂ ਬੱਸ ਲੰਘ ਜਾਵੇ ਜਾਂ ਅੱਗੇ ਮਿਲਣ ਵਾਲਾ ਵਿਅਕਤੀ ਚਲਿਆ ਜਾਵੇ, ਵਹਿਮੀ ਲੋਕਾਂ ਦੇ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਹੈ ਕਿ ਕਿਹੜੀ ਛਿੱਕ ਕੰਮ ਵਿਗਾੜਨ ਵਾਲੀ ਹੈ ਤੇ ਕਿਹੜੀ ਯਾਦ ਕਰਨ ਵਾਲੀ ਹੁੰਦੀ ਹੈ ਤੇ ਕਿਹੜੀ ਕੰਮ ਬਣਾਉਣ ਵਾਲੀ ਹੁੰਦੀ ਹੈ। ਅਸੀਂ ਇਹ ਵੀ ਜਿਹੜਾ ਕਿਉਂ ਨਹੀਂ ਸੋਚਦੇ ਕਿ ਛਿੱਕ ਆਉਂਦੀ ਹੀ ਕਿਉਂ ਹੈ, ਇਹਦੇ ਪਿੱਛੇ ਕਾਰਨ ਕੀ ਹੈ। ਭਾਈ ਛਿੱਕ ਨਾ ਆਵੇ ਤਾਂ ਕਈ ਕੁਝ ਵਾਪਰ ਸਕਦਾ ਹੈ। ਅਸਲ ਦੇ ਵਿੱਚ ਪ੍ਰਦੂਸ਼ਣ ਹੋਣ ਦੇ ਕਾਰਨ ਸਾਹ ਲੈਣ ਦੇ ਸਮੇਂ ਧੂੜ ਮਿੱਟੀ ਜਿਹੜੀ ਕਣ ਹੈ ਸਰੀਰ ਅੰਦਰ ਜਿਹੜੇ ਚਲੇ ਜਾਂਦੇ ਹੈ ਤੇ ਉਸਨੂੰ ਫੇਫੜੇ ਜ਼ੋਰ ਲਾ ਕੇ ਜਿਹੜਾ ਅੰਦਰੋਂ ਬਾਹਰ ਕੱਢਦੇ ਨੇ,

ਤਾਜ਼ੀ ਹਵਾ ਤੇ ਖੇਡ ਦੀ। ਜੇ ਤੁਸੀਂ ਕਿਸੇ ਬੱਚੇ ਨੂੰ ਚੰਗਾ ਖਾਣਾ ਨਾ ਦਿਓ ਤਾਂ ਬਹੁਤ ਛੇਤੀ ਇਸਦੇ ਬੁਰੇ ਪ੍ਰਭਾਵ ਜਿਹੜੇ ਦੇਖਣ ਨੂੰ ਮਿਲਦੇ ਨੇ। ਤੇ ਜੇ ਤੁਸੀਂ ਬੱਚੇ ਨੂੰ ਤਾਜ਼ੀ ਹਵਾ ਤੇ ਖੇਡਣ ਤੋਂ ਵਾਂਝੇ ਰੱਖਦੇ ਹੋ ਤਾਂ ਵੀ ਇਸਦੇ ਨੁਕਸਾਨ ਦੇਖਣ ਨੂੰ ਮਿਲਦੇ ਨੇ, ਪਰ ਇੰਨੀ ਛੇਤੀ ਨਹੀਂ। ਜੇ ਕਿਸੇ ਬੱਚੇ ਨੂੰ ਪਿਆਰ ਨਾ ਮਿਲੇ ਭਾਵੇਂ ਇਸਦਾ ਮਾੜਾ ਪ੍ਰਭਾਵ ਸਾਲਾਂ ਬੰਦੀ ਵੀ ਨਾ ਦਿਖੇ ਪਰ ਹਮੇਸ਼ਾ ਦੇ ਲਈ ਰਹਿੰਦਾ ਹੈ, ਜ਼ਰੂਰ ਹੈ। ਪਰ ਜੇ ਕਿਸੇ ਬੱਚੇ ਦਾ ਜਿਹੜਾ ਕਲਾ, ਕਹਾਣੀਆਂ, ਕਵਿਤਾਵਾਂ ਜਾਂ ਸੰਗੀਤ ਦੇ ਨਾਲ ਵਾਹ ਨਾ ਪਵੇ ਤਾਂ ਇਸਦਾ ਨੁਕਸਾਨ ਸੌਖਿਆ ਨਹੀਂ ਦੇਖਿਆ ਜਾ ਸਕਦਾ, ਪਰ ਇਹ ਵਾਪਰ ਰਿਹਾ ਹੁੰਦਾ ਹੈ। ਦੇਖਣ ਨੂੰ ਅਜਿਹੇ ਬੱਚੇ ਆਮ ਬੱਚਿਆਂ ਵਾਂਗ ਸਰੀਰਕ ਤੌਰ ਦੇ ਉੱਤੇ ਤਾਂ ਸਿਹਤਮੰਦ ਲੱਗਦੇ ਹੈ, ਨੱਠਦੇ ਹੈ, ਭੱਜਦੇ ਹੈ, ਛਾਲਾਂ ਮਾਰਦੇ ਹੈ, ਤੈਰਦੇ ਹੈ, ਭੁੱਖਿਆਂ ਵਾਂਗ ਖਾਂਦੇ ਨੇ, ਬਾਕੀ ਬੱਚਿਆਂ ਵਾਂਗ ਰੌਲਾ ਪਾਉਂਦੇ ਨੇ ਤੇ ਬੱਚਿਆਂ ਵਾਲੇ ਹਰੇਕ ਕੰਮ ਕਰਦੇ ਨੇ, ਪਰ ਕਿਤੇ ਕੁਝ ਘਾਟ ਜ਼ਰੂਰ ਹੁੰਦੀ ਹੈ। ਇਹ ਜਿਹੜਾ ਸੱਚ ਹੈ ਕਿ ਕੁਝ ਲੋਕਾਂ ਦਾ ਵੱਡੇ ਹੁੰਦਿਆਂ ਕਲਾ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਪੈਂਦਾ, ਪਰ ਫਿਰ ਵੀ ਉਹ ਪੂਰਨ ਤੌਰ ਦੇ ਉੱਤੇ ਖੁਸ਼ ਹੁੰਦੇ ਨੇ, ਖੁਸ਼ਹਾਲ ਤੇ ਮੁੱਲਵਾਨ ਜ਼ਿੰਦਗੀ ਬਤੀਤ ਕਰਦੇ ਹੈ। ਤੇ ਜੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਕਿਤਾਬਾਂ ਨਹੀਂ ਹੁੰਦੀਆਂ, ਤਸਵੀਰਾਂ ਦੀ ਬਹੁਤੀ ਪਰਵਾਹ ਨਹੀਂ ਕਰਦੇ, ਸੰਗੀਤ ਦੇ ਵਿੱਚ ਕੋਈ ਖਾਸ ਦਿਲਚਸਪੀ ਜਾਂ ਗੱਲ ਨਹੀਂ ਦੇਖਦੇ, ਮੈਂ ਅਜਿਹੇ ਲੋਕਾਂ ਨੂੰ ਵੀ ਜਾਣਦਾ, ਉਹ ਚੰਗੇ ਗੁਆਂਢੀ ਹੁੰਦੇ ਨੇ ਤੇ ਚੰਗੇ ਨਾਗਰਿਕ ਵੀ, ਪਰ ਕੁਝ ਲੋਕ ਆਪਣੇ ਬਚਪਨ, ਜਵਾਨੀ ਜਾਂ ਇੱਥੋਂ ਤੱਕ ਕਿ ਬੁਢਾਪੇ ਦੇ ਵਿੱਚ ਕਿਸੇ ਪੜਾਅ ਦੇ ਉੱਤੇ ਕਿਸੇ ਅਜਿਹੇ ਜਿਹੜਾ ਤਜਰਬੇ ਦੇ ਵਿੱਚੋਂ ਗੁਜ਼ਰਦੇ ਹੈ ਜਿਸਦਾ ਕਦੇ ਉਹਨਾਂ ਨੇ ਸੁਪਨਾ ਵੀ ਨਹੀਂ ਲਿਆ ਹੁੰਦਾ, ਤੇ ਉਹਨਾਂ ਵਾਸਤੇ ਓਨਾ ਹੀ ਜਿਹੜਾ ਅਜੂਬਾ ਲੱਗਦਾ, ਉਹਨਾਂ ਨੂੰ ਅਬੁੱਝ ਹੁੰਦਾ ਹੈ, ਜਿੰਨਾ ਕਿ ਚੰਨ ਦਾ ਹਨੇਰਾ ਪਾਸਾ, ਇੱਕ ਪਾਸੇ ਰੋਸ਼ਨੀ ਹੈ ਤੇ ਦੂਸਰੇ ਪਾਸੇ ਹਨੇਰਾ, ਪਰ ਚੰਨ ਦੀ ਆਪਣੀ ਰੋਸ਼ਨੀ ਨਹੀਂ। ਪਰ ਇੱਕ ਦਿਨ ਉਹ ਰੇਡੀਓ ਉੱਪਰ ਕਿਸੇ ਨੂੰ ਕਵਿਤਾ ਪੜ੍ਹਦਿਆਂ ਸੁਣਦੇ ਨੇ ਜਾਂ ਕਿਸੇ ਅਜਿਹੇ ਖੁੱਲ੍ਹੀ ਖਿੜਕੀ ਵਾਲੇ ਘਰ ਦੇ ਕੋਲੋਂ ਲੰਘਦੇ ਹੈ ਜਿੱਥੇ ਕਿ ਕੋਈ ਪਿਆਨੋ ਵਜਾ ਰਿਹਾ ਹੈ ਜਾਂ ਕਿਤੇ ਕਿਸੇ ਦੀ ਘਰ ਦੀ ਕੰਧ ਦੇ ਉੱਤੇ ਕੋਈ ਚਿੱਤਰ ਦੇਖ ਲੈਂਦੇ ਨੇ ਤਾਂ ਉਹਨਾਂ ਨੂੰ ਬਹੁਤ ਤਿੱਬਰ ਪਰ ਬੜਾ ਸੁਖਾਵਾਂ ਜਿਹਾ ਕੋਈ ਅਹਿਸਾਸ ਹੁੰਦਾ ਹੈ ਜੋ ਕਿ ਉਹਨਾਂ ਨੂੰ ਬੇਸੁਰਤੀ ਜਿਹੀ ਹਾਲਤ ਦੇ ਵਿੱਚ ਲੈ ਜਾਂਦਾ। ਕਿਸੇ ਚੀਜ਼ ਨੇ ਹੁਣ ਤੱਕ ਉਹਨਾਂ ਨੂੰ ਇਸ ਅਹਿਸਾਸ ਦੇ ਲਈ ਤਿਆਰ ਹੀ ਨਹੀਂ ਕੀਤਾ ਹੁੰਦਾ। ਉਹਨਾਂ ਨੂੰ ਅਚਾਨਕ ਕਿਸੇ ਅਥਾਂ ਭੁੱਖ ਦਾ ਅਹਿਸਾਸ ਹੁੰਦਾ, ਅਜਿਹੀ ਭੁੱਖ ਜਿਸਦਾ ਉਹਨਾਂ ਨੂੰ ਕੁਝ ਪਲ ਜਿਹੜਾ ਪਹਿਲਾਂ ਚਿੱਤ ਚੇਤਾ ਵੀ ਨਹੀਂ ਹੁੰਦਾ ਸੀ ਜਾਂ ਰਹਿੰਦਾ ਜਾਂ ਚਾਹਤ ਨਹੀਂ ਸੀ ਉਸ ਨੂੰ ਖਾਣ ਦੀ, ਕਿਸੇ ਬਹੁਤ ਹੀ ਮਿੱਠੀ ਅਤੇ ਸਵਾਦਲੀ ਚੀਜ਼ ਦੀ ਅਜਿਹੀ ਭੁੱਖ ਜੋ ਬਸ ਦਿਲ ਹੀ ਜਿਹੜੀ ਤੋੜ ਕੇ ਰੱਖ ਦੇਵੇ, ਉਹ ਰੋਣ ਹਾਕੇ ਹੋ ਜਾਂਦੇ ਨੇ, ਉਹਨਾਂ ਨੂੰ ਉਦਾਸੀ ਘੇਰ ਲੈਂਦੀ ਹੈ, ਕਦੇ ਉਹ ਖੁਸ਼ ਹੁੰਦੇ ਨੇ ਤੇ ਕਦੇ ਇਕੱਲਾ ਮਹਿਸੂਸ ਕਰਦੇ ਹੈ। ਇਹ ਨਵਾਂ ਪਰ ਅਨੋਖਾ ਤਜਰਬਾ ਉਹਨਾਂ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਲੈਂਦਾ ਹੈ ਤੇ ਉਹ ਫਿਰ ਉਸ ਰੇਡੀਓ ਨੂੰ ਨੇੜਿਓਂ ਹੋ ਕੇ ਦੁਬਾਰਾ ਸੁਣਨ ਦੇ ਲਈ ਤੜਫਦੇ ਨੇ, ਉਸ ਖਿੜਕੀ ਦੇ ਬਾਹਰ ਭਟਕਦੇ ਰਹਿੰਦੇ ਨੇ ਜਾਂ ਆਪਣੀ ਅੱਖ ਉਸ ਚਿੱਤਰ ਤੋਂ ਪਰਾਂ ਨਹੀਂ ਕਰਦੇ, ਨਾ ਕਰ ਪਾਉਂਦੇ ਨੇ। ਉਹਨਾਂ ਨੂੰ ਇਸ ਚੀਜ਼ ਦੀ ਇੱਛਾ ਸੀ ਕਿ ਇੰਜ ਲੋੜ ਸੀ ਜਿਵੇਂ ਕਿਸੇ ਭੁੱਖੇ ਬੰਦੇ ਨੂੰ ਰੋਟੀ ਦੀ ਜ਼ਰੂਰਤ ਹੁੰਦੀ ਹੈ, ਤੇ ਉਹਨਾਂ ਨੂੰ ਇਸ ਗੱਲ ਦਾ ਖਿਆਲ ਵੀ ਨਹੀਂ ਸੀ। ਇਹ ਇੱਕ ਬੱਚੇ ਦੇ ਲਈ ਵੀ ਉਂਝ ਵੀ ਹੈ ਜਿਸ ਦੀ ਲੋੜ ਹੁੰਦੀ ਹੈ ਕਿ ਸਬੱਬੀ ਉਸਦਾ ਕਿਸੇ ਸੰਗੀਤ, ਚਿੱਤਰ ਜਾਂ ਕਵਿਤਾ ਦੇ ਨਾਲ ਵਾਹ ਪੈ ਜਾਵੇ। ਜੇਕਰ ਇਹ ਮੌਕਾ ਨਾ ਬਣਦਾ, ਹੋ ਸਕਦਾ ਸੀ ਜਾਂ ਹੋ ਸਕਦਾ ਕਿ ਉਹ ਉਹਨਾਂ ਦਾ ਵਾਹ ਇਸ ਦੇ ਨਾਲ ਕਲਾ ਕਹਾਣੀਆਂ ਆਦੀਆਂ ਦੇ ਨਾਲ ਅਨੁਵਾਦਕ ਕਦੇ ਨਾ ਪੈਂਦਾ ਤੇ ਉਹ ਆਪਣੀ ਜ਼ਿੰਦਗੀ ਜਿਹੜੀ ਸੀ ਸਾਰੀ ਜ਼ਿੰਦਗੀ ਅਣਜਾਣਿਆ ਹੀ ਇੱਥੋਂ ਰਹਿੰਦੇ, ਵਾਂਝੇ ਰਹਿੰਦੇ, ਸੱਭਿਆਚਾਰਕ ਭੁੱਖ ਦੀ ਸਥਿਤੀ ਦੇ ਵਿੱਚ ਕੱਢ ਦਿੰਦੇ। ਇਸ ਸੱਭਿਆਚਾਰਕ ਭੁੱਖਮਰੀ ਦਾ ਅਸਰ ਨਾ ਬਹੁਤਾ ਨਾਟਕੀ ਹੁੰਦਾ ਤੇ ਨਾ ਹੀ ਤੇਜ਼। ਇਸਦਾ ਪ੍ਰਭਾਵ ਵੀ ਆਸਾਨੀ ਦੇ ਨਾਲ ਨਹੀਂ ਵੇਖਿਆ ਜਾ ਸਕਦਾ। ਜਿਵੇਂ ਕਿ ਮੈਂ ਪਹਿਲਾਂ ਹੀ ਕਹਿ ਚੁੱਕਿਆ, ਕੁਝ ਲੋਕ, ਚੰਗੇ ਲੋਕ, ਦਿਆਲੂ ਦੋਸਤ, ਦੂਜਿਆਂ ਦੀ ਮਦਦ ਕਰਨ ਵਾਲੇ ਨਾਗਰਿਕ ਇਸ ਤਜਰਬੇ ਨੂੰ ਕਦੇ ਵੀ ਹਾਸਲ ਨਹੀਂ ਕਰਦੇ। ਉਹ ਇਸ ਤੋਂ ਬਿਨਾਂ ਹੀ ਪੂਰਨ ਸੰਤੁਸ਼ਟ ਨੇ, ਉਹ ਇਸ ਤੋਂ ਬਿਨਾਂ ਹੀ ਬਿਨਾਂ ਵੀ ਭਰਪੂਰ ਜ਼ਿੰਦਗੀ ਜਿਉ ਰਹੇ ਹੁੰਦੇ ਹੈ। ਜੇਕਰ ਰਾਤੋ ਰਾਤ ਇਸ ਦੁਨੀਆਂ ਦੇ ਵਿੱਚੋਂ ਸਾਰੀਆਂ ਕਿਤਾਬਾਂ, ਸਾਰਾ ਸੰਗੀਤ, ਸਾਰੇ ਚਿੱਤਰ ਅਚਾਨਕ ਗਾਇਬ ਹੋ ਜਾਣ ਤੇ ਉਹਨਾਂ ਨੂੰ ਕੋਈ ਫਰਕ ਵੀ ਨਹੀਂ ਪੈਂਦਾ, ਉਹਨਾਂ ਨੂੰ ਸ਼ਾਇਦ ਇਸ ਦਾ ਪਤਾ ਵੀ ਨਾ ਲੱਗੇ ਕਿ ਇਹ ਵਾਪਰ ਗਿਆ। ਪਰ ਇਹ ਭੁੱਖ ਬਹੁਤ ਸਾਰੇ ਬੱਚਿਆਂ ਦੇ ਵਿੱਚ ਹੁੰਦੀ ਹੈ, ਅਕਸਰ ਇਹ ਕਦੇ ਪੂਰੀ ਨਹੀਂ ਹੁੰਦੀ ਕਿਉਂਕਿ ਇਹ ਜਾਗੀ ਹੀ ਜਿਹੜੀ ਹੈ ਨਹੀਂ ਹੁੰਦੀ ਹੈ। ਦੁਨੀਆਂ ਦੇ ਹਰੇਕ ਹਿੱਸੇ ਦੇ ਵਿੱਚ ਕਿੰਨੇ ਹੀ ਬੱਚੇ ਜਿਹੜੇ ਅਜਿਹੇ ਹੁੰਦੇ ਹੈ ਜਿਹੜੇ ਕਿਸੇ ਅਜਿਹੀ ਚੀਜ਼ ਦੇ ਭੁੱਖੇ ਹੁੰਦੇ ਨੇ ਜੋ ਕਿ ਉਹਨਾਂ ਦੀ

0: ਦਿਮਾਗ ਨੂੰ ਇਸ ਤਰ੍ਹਾਂ ਸੰਤੁਸ਼ਟ ਤੇ ਪ੍ਰਫੁੱਲਤ ਕਰਦੀ ਹੈ ਜੋ ਕਿ ਕਿਸੇ ਵੀ ਹੋਰ ਤਰੀਕੇ ਦੇ ਨਾਲ ਨਾ ਸੰਤੁਸ਼ਟ ਕੀਤਾ ਜਾ ਸਕਦਾ ਹੈ, ਨਾ ਕੀਤੀ ਜਾ ਸਕਦੀ ਹੈ ਤੇ ਨਾ ਹੋ ਸਕਦੀ ਹੈ। ਜਿਵੇਂ ਕਿ ਆਪਾਂ ਨੂੰ ਰੇਡੀਓ ਸੁਣਨ ਦਾ ਸ਼ੌਂਕ ਹੈ ਜਾਂ ਕਰਨ ਦਾ ਸ਼ੌਂਕ ਹੈ, ਉਹਨਾਂ ਦੇ ਵਿੱਚੋਂ ਕੁਝ ਚੀਜ਼ਾਂ ਆਪਾਂ ਸਿੱਖਦੇ ਹਾਂ, ਗੱਲਾਂ ਕਰਦੇ ਹਾਂ, ਕਈਆਂ ਨੂੰ ਗੱਲਾਂ ਕਰਨ ਦਾ ਚੱਸ ਹੁੰਦਾ ਹੈ, ਕਈਆਂ ਨੂੰ ਗੱਲਾਂ ਸੁਣਾਉਣ ਦਾ ਚੱਸ ਹੁੰਦਾ ਹੈ, ਕਈਆਂ ਨੂੰ ਸੁਣਨ ਦਾ ਹੁੰਦਾ ਹੈ, ਉਹਦੇ ਵਿੱਚੋਂ ਵੀ ਕੁਝ ਨਾ ਕੁਝ ਉਹਨਾਂ ਨੂੰ ਲੱਭਦਾ ਹੈ। ਇਸੇ ਤਰ੍ਹਾਂ ਕਈਆਂ ਨੂੰ ਸੰਗੀਤ, ਕਿਸੇ ਨੂੰ ਸ਼ੋਰ ਸ਼ਰਾਬੇ ਵਾਲਾ, ਕਿਸੇ ਨੂੰ ਮਤਲਬ ਕਿ ਬਹੁਤ ਹੀ ਅਹਿਸਾਸ ਕਰਵਾਉਣ ਵਾਲਾ, ਸ਼ਬਦਾਂ ਨੂੰ ਤੋਲ ਨਾਪ ਕੇ ਜਿਹੜਾ ਗੀਤ ਸੰਗੀਤ ਹੁੰਦਾ ਹੈ ਉਹ ਸੁਣਨ ਦਾ, ਕਿਸੇ ਨੂੰ ਕਲਾਸੀਕਲ ਸੁਣਨ ਦਾ, ਕਿਸੇ ਨੂੰ ਤਬਲਾ ਹੀ ਬਹੁਤ ਵਧੀਆ ਲੱਗਦਾ ਹੈ, ਕਿਸੇ ਨੂੰ ਸਿਤਾਰ, ਕਿਸੇ ਨੂੰ ਬਾਂਸਰੀ, ਇਸ ਤਰ੍ਹਾਂ ਦਾ ਮਿਊਜ਼ਿਕ ਜਿਹੜਾ ਚੰਗਾ ਲੱਗਦਾ ਹੈ, ਕਿਸੇ ਨੂੰ ਚਿੜੀਆਂ ਦੀ, ਪੰਛੀਆਂ ਦੀ ਜਿਹੜੀ ਚਹਿਕ ਚਹਾਕ ਹੈ ਉਹ ਚੰਗੀ ਲੱਗਦੀ ਹੈ, ਕਿਸੇ ਨੂੰ ਕੁਦਰਤ ਚੰਗੀ ਲੱਗਦੀ ਹੈ। ਤੇ ਇਸੇ ਤਰ੍ਹਾਂ ਇਹ ਬੱਚੇ ਜਿਹੜੇ ਨੇ ਅਸੀਂ ਠੀਕ ਹੀ ਕਹਿੰਦੇ ਹਾਂ ਕਿ ਖਾਣਾ ਤੇ ਘਰ, ਸਿੱਖਿਆ ਤੇ ਸਿਹਤ ਸਹੂਲਤਾਂ ਦੀ ਪ੍ਰਾਪਤੀ ਹਰੇਕ ਬੱਚੇ ਦਾ ਹੱਕ ਹੈ ਤੇ ਸਾਨੂੰ ਇਹ ਵੀ ਸਮਝਣਾ ਨਾਲ ਚਾਹੀਦਾ ਹੈ ਕਿ ਸੱਭਿਆਚਾਰਕ ਤਜਰਬਾ ਵੀ ਹਰੇਕ ਬੱਚੇ ਦਾ ਹੱਕ ਹੈ। ਸਾਨੂੰ ਇਹ ਪੂਰੀ ਤਰ੍ਹਾਂ ਸਮਝਣਾ ਚਾਹੀਦਾ ਕਿ ਕਹਾਣੀਆਂ, ਕਵਿਤਾਵਾਂ, ਤਸਵੀਰਾਂ, ਸੰਗੀਤ ਤੋਂ ਬਿਨਾਂ ਵੀ ਸਾਡੇ ਬੱਚੇ ਭੁੱਖੇ ਰਹਿ ਸਕਦੇ ਨੇ ਜਾਂ ਰਹਿ ਜਾਣਗੇ। ਜਿਵੇਂ ਕਿ ਪਹਿਲੇ ਸਮਿਆਂ ਚ ਹੁੰਦਾ ਸੀ, ਔਰਤ ਨੂੰ ਚੰਗਾ ਨਹੀਂ ਮੰਨਿਆ ਜਾਂਦਾ ਸੀ ਇਸ ਲਾਈਨ ਦੇ ਵਿੱਚ ਜਾਣ ਦੇ ਲਈ ਵੀ ਤੁਸੀਂ ਨਹੀਂ ਗੀਤ ਗਾ ਸਕਦੇ, ਬਹੁਤ ਸਾਰੇ ਐਸੇ ਸ਼ਬਦਾਂ ਦੇ ਨਾਲ ਜਿਹੜਾ ਉਹਨਾਂ ਨੂੰ ਦੁਰਕਾਰਿਆ ਜਾਂਦਾ ਸੀ। ਪਰ ਬਹੁਤ ਸਾਰੇ ਔਰਤਾਂ ਨੇ ਜਾਂ ਲੜਕਿਆਂ ਨੇ ਵੀ ਕਹਿ ਸਕਦੇ ਇਹਦੇ ਵਿੱਚ ਹਿੱਸਾ ਲੈਣ ਦੀ ਕੋਸ਼ਿਸ਼ ਕੀਤੀ, ਉਹ ਸਫਲ ਵੀ ਹੋਏ, ਉਪਲਬਧੀਆਂ ਦੇ ਉੱਤੇ ਵੀ ਪਹੁੰਚੇ, ਬੜਾ ਵੱਡਾ ਨਾਮ ਵੀ ਕਮਾਇਆ ਇਹਨਾਂ ਚੀਜ਼ਾਂ ਦੇ ਵਿੱਚ। ਤੇ ਦੂਸਰੇ ਪਾਸੇ ਗੱਲ ਕਰਦੇ ਹਾਂ ਅੱਜ ਦੀਆਂ ਦੇਸ਼ ਭਰ ਦੀਆਂ ਖ਼ਬਰਾਂ ਦੀ। ਦੋਸਤੋ ਕੀ ਕਹਿੰਦੀਆਂ ਨੇ, ਇੱਕ ਪਾਸੇ ਤਾਂ 80 ਕਰੋੜ ਦਾ ਦਾਨ ਤੇ ਦੂਜੇ ਪਾਸੇ ਪਲਾਟਾਂ ਦੇ ਘਪਲੇ ਹੋ ਰਹੇ ਨੇ, ਪੰਜਾਬੀ ਬੇਬਾਕ ਨੇ ਜਾਂ ਫਿਰ ਬੇਲਗਾਮ ਨੇ। ਦੂਸਰੇ ਪਾਸੇ ਪੰਜਾਬੀਆਂ ਦੇ ਵਿੱਚ ਸਾਡੀ ਜਿਹੜੀ ਮਾਨਸਿਕਤਾ ਕਹਿ ਲਓ ਜਾਂ ਸਾਡੀ ਸੋਚਣ ਦੀ ਜਾਂ ਵਿਚਾਰਨ ਦੀ ਗੱਲ ਦੀ ਜਦੋਂ ਗੱਲ ਕਰਦੇ ਹਾਂ, ਉਸ ਤਰ੍ਹਾਂ ਦੇ ਬਾਤ ਪਾਉਂਦੇ ਹਾਂ ਜਾਂ ਇਹਨਾਂ ਮੁਲਕਾਂ ਦੇ ਵਿੱਚ ਦੇਖਦੇ ਹਾਂ ਰਹਿੰਦੇ ਹੋਏ ਕਿ ਇੱਥੇ ਵੱਡੀ ਤੋਂ ਵੱਡੀ ਗਲਤੀ ਵੀ ਹੋਵੇ ਤਾਂ ਉਹਨੂੰ ਮਾਫ਼ ਵੀ ਕਰ ਦਿੱਤਾ ਜਾਂਦਾ ਹੈ ਤੇ ਮੁੜ ਕੇ ਗਿਲਾ ਸ਼ਿਕਵਾ ਨਹੀਂ ਕੀਤਾ ਜਾਂਦਾ। ਪਰ ਸਾਡੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਉਹਨਾਂ ਨੇ ਮਾਫ਼ੀ ਵੀ ਦੇ ਦਿੱਤੀ, ਸਾਰਾ ਕੁਝ ਹੋ ਗਿਆ, ਪਰ ਕੁਝ ਲੋਕਾਂ ਦੇ ਵਿੱਚ, ਦਿਮਾਗ ਦੇ ਵਿੱਚ ਉਹ ਗੱਲਾਂ ਇਸ ਤਰ੍ਹਾਂ ਘਰ ਕਰ ਜਾਂਦੀਆਂ ਨੇ ਕਿ ਉਹਨਾਂ ਨੂੰ ਹੋਰ ਕੁਝ ਆਲਾ ਦੁਆਲਾ ਦਿਖਦਾ ਹੀ ਨਹੀਂ ਆ, ਜਿਵੇਂ ਘੋੜੇ ਦੇ ਜਿਹੜਾ ਅੱਖਾਂ ਦੇ ਉੱਤੇ ਜਿਹੜੇ ਉਹ ਖੋਪੇ ਲਾਏ ਹੁੰਦੇ ਆ ਕਿ ਉਹਨੂੰ ਸਿੱਧਾ ਹੀ ਦੇਖਦਾ ਹੈ, ਬਸ ਆਲਾ ਦੁਆਲਾ ਨਹੀਂ ਦੇਖਦਾ। ਕੁਝ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਵੀ ਹੁੰਦੀਆਂ। ਇੱਕ ਪਾਸੇ ਤਾਂ 80 ਕਰੋੜ ਦਾ ਦਾਨ ਹੈ, ਦੂਜੇ ਪਾਸੇ ਪਲਾਟ ਘਪਲੇ ਨੇ ਤੇ ਪੰਜਾਬੀ ਬੇਬਾਕ ਜਾਂ ਬੇਲਗਾਮ ਨੇ, ਤੇ ਗੁਸਤਾਖੀ ਦੀ ਮਾਫ਼ੀ ਕਿਉਂ ਨਹੀਂ ਹੈ ਸਾਡੇ ਸੱਭਿਆਚਾਰ ਦੇ ਵਿੱਚ, ਜਾਂ ਇਹ ਸ਼ਬਦ ਸਾਡੇ ਡਿਕਸ਼ਨਰੀ ਦੇ ਵਿੱਚ ਕਿਉਂ ਨਹੀਂ ਜਿਹੜਾ ਲਿਆਂਦਾ ਜਾਂਦਾ, ਜਾਂ ਸੌਰੀ ਸਿਰਫ ਮੂੰਹ ਦੇ ਨਾਲ ਕਹਿ ਦਿੱਤਾ ਜਾਂਦਾ ਹੈ, ਦਿਲ ਤੋਂ ਦਿਮਾਗ ਤੋਂ ਕਿ ਸੱਚੀ ਹੀ ਅਸੀਂ ਮਾਫ਼ੀ ਮੰਗਦੇ ਹਾਂ, ਤੇ ਉਸਨੂੰ ਫੀਲ ਕਿੱਦਾਂ ਕਰਦੇ ਹਾਂ ਜਾਂ ਕੀਤਾ ਜਾ ਸਕਦਾ ਹੈ, ਇਸ ਦੇ ਬਾਰੇ ਤੁਸੀਂ ਗੱਲਾਂ ਬਾਤਾਂ ਦੇ ਵਿੱਚ ਹਿੱਸਾ ਲੈ ਸਕਦੇ ਹੋ ਦੋਸਤੋ। ਤੇ ਲਓ ਫਿਰ ਗੱਲ ਕਰਦੇ ਹਾਂ ਅੱਜ ਦੀਆਂ ਖ਼ਬਰਾਂ ਦੇ ਨਾਲ, ਸਮਾਜ ਸੇਵਾ ਤੋਂ ਲੈ ਕੇ ਸਿੱਖਿਆ ਮਸਲਿਆਂ ਤੱਕ ਦਾ ਮੁੱਦਾ ਹੈ। ਪੰਜਾਬ ਦੀ ਕਾਨੂੰਨ ਵਿਵਸਥਾ, ਅਦਾਲਤੀ ਫੈਸਲੇ, ਉਦਯੋਗਿਕ ਘੁਟਾਲੇ ਤੇ ਕੈਨੇਡਾ ਦੇ ਵਿੱਤੀ ਸੰਕਟ ਤੱਕ ਕਈ ਅਜਿਹੇ ਮੁੱਦੇ ਨੇ ਜੋ ਸੁਣਨ ਵਾਲੇ ਨੂੰ ਸਿਰਫ ਖ਼ਬਰਾਂ ਹੀ ਦਿਸਣਗੀਆਂ, ਪਰ ਉਹ ਸਾਡੇ ਰਹਿਣ ਸਹਿਣ ਦੇ ਉੱਤੇ ਜ਼ਰੂਰ ਜੜੀਆਂ ਨੇ, ਜਿੱਥੇ ਕਿਤੇ ਰਹੀਏ ਆਪਾਂ, ਕਿਸੇ ਵੀ ਖਿੱਤੇ 'ਚ ਰਹੀਏ, ਪ੍ਰਭਾਵ ਜ਼ਰੂਰ ਪਾਉਂਦੀਆਂ ਨੇ ਸਾਡੇ ਰੋਜ਼ਾਨਾ ਦੇ ਜ਼ਿੰਦਗੀ ਜਿਉਣ ਦੇ ਰੰਗ ਢੰਗ ਨੂੰ ਜਿਹੜਾ ਵਿਅਸਤ ਜ਼ਰੂਰ ਕਰਦੀਆਂ ਨੇ, ਸਵਾਲ ਦੇ ਕੇ ਜਾਂਦੀਆਂ ਨੇ ਸਾਨੂੰ ਕੁਝ ਨਾ ਕੁਝ ਸੋਚਣ ਦੇ ਲਈ, ਵਿਚਾਰਨ ਦੇ ਲਈ ਕਿ ਕਿਵੇਂ ਅਸੀਂ ਅੱਗੇ ਆਪਣੀ ਜ਼ਿੰਦਗੀ ਨੂੰ ਹੈਂਡਲ ਕਰਨਾ ਹੈ ਜਾਂ ਇਹਨਾਂ ਸਾਰੀਆਂ ਮੁਸੀਬਤਾਂ ਦੇ ਨਾਲ ਘੁਲ ਕੇ ਅੱਗੇ ਵਧਣਾ ਹੈ, ਕਿ ਅਸੀਂ ਸੱਚਮੁੱਚ ਆਪਣੇ ਸਮਾਜ, ਆਪਣੀ ਸਿਆਸਤ ਤੇ ਆਪਣੇ ਹੱਕਾਂ ਦੇ ਬਾਰੇ ਸੋਚ ਰਹੇ ਹਾਂ। ਇੱਕ ਪਾਸੇ ਤਾਂ 80 ਕਰੋੜ ਦੀ ਜਾਇਦਾਦ ਲੋਕ ਭਲਾਈ ਦੇ ਲਈ ਦਾਨ ਕਰਨ ਵਾਲਾ ਡਾਕਟਰ ਹੈ, ਤੇ ਦੂਸਰੇ ਪਾਸੇ ਸੱਤਾ ਤੇ ਪ੍ਰਬੰਧ ਦੇ ਨਾਲ ਜੁੜੇ ਕਥਿਤ ਘਪਲਿਆਂ ਦੇ ਸਵਾਲ ਨੇ। ਸਾਬਕਾ ਜਥੇਦਾਰ ਦੇ ਘਰ ਬਾਹਰ ਗੋਲੀਬਾਰੀ ਹੋਈ ਤੇ ਅੰਬਾਲਾ ਦੇ ਵਿੱਚ ਸਿੱਖ ਸੰਗਤ ਤੇ ਕਾਰਵਾਈ ਤੇ ਬੰਦੀ ਸਿੰਘਾਂ ਦਾ ਮੁੱਦਾ ਤੇ ਸੁਖਬੀਰ ਬਾਦਲ ਤੇ ਹਮਲਾ, ਇਹ ਸਾਰੀਆਂ ਘਟਨਾਵਾਂ ਪੰਜਾਬ ਤੇ ਸਿੱਖ ਸਮਾਜ ਦੀ ਮੌਜੂਦਾ ਸਥਿਤੀ ਦੇ ਬਾਰੇ ਕਈ ਗੰਭੀਰ ਸਵਾਲ ਖੜੇ ਕਰਦੀਆਂ ਨੇ। ਤੇ ਆਓ ਫਿਰ ਜ਼ਿੰਦਗੀਨਾਮਾ ਦੇ ਵਿੱਚ ਅੱਗੇ ਵਧਦੇ ਹਾਂ ਤੇ ਅੱਜ ਦੀਆਂ ਦੇਸ਼ ਭਰ ਦੀਆਂ ਖ਼ਬਰਾਂ ਦੇ ਨਾਲ ਬਾਤ ਪਾਉਂਦੇ ਹਾਂ। ਸਭ ਤੋਂ ਪਹਿਲਾਂ ਪੋਜ਼ਿਟਿਵ ਗੱਲ ਕਰਦੇ ਹਾਂ, ਐਸੇ ਲੋਕ ਵੀ ਨੇ ਸਮਾਜ ਦੇ ਵਿੱਚ ਜੋ ਸਮਾਜ ਸੇਵਾ ਦੀ ਅਨੋਖੀ ਮਿਸਾਲ ਬਣਦੇ ਹੈ। ਸੇਵਾ ਮੁਕਤ ਡਾਕਟਰ ਨੇ 80 ਕਰੋੜ ਦੀ ਜਾਇਦਾਦ ਮੈਡੀਕਲ ਕਾਲਜ ਨੂੰ ਦਾਨ ਕਰ ਦਿੱਤੀ। ਸਮਾਜ ਸੇਵਾ ਤੇ ਮਾਨਵਤਾ ਦੀ ਭਲਾਈ ਦੀ ਇਕ ਵਿਲੱਖਣ ਮਿਸਾਲ ਪੇਸ਼ ਕਰਦਿਆਂ ਹਮੀਰਪੁਰ ਦੇ ਵਿਚ ਇਕ ਬਹੁਤ ਹੀ ਪ੍ਰੇਰਣਾਦਾਇਕ ਮਾਮਲਾ ਸਾਹਮਣੇ ਆਇਆ। ਇਕ ਸੇਵਾ ਮੁਕਤ ਡਾਕਟਰ ਨੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਲੋਕ ਭਲਾਈ ਦੇ ਲਈ ਲੇਖੇ ਲਾਉਂਦਿਆਂ ਕਰੋੜਾਂ ਰੁਪਏ ਦੀ ਜਾਇਦਾਦ ਸਰਕਾਰੀ ਮੈਡੀਕਲ ਕਾਲਜ ਨੂੰ ਦਾਨ ਕਰਕੇ ਰੱਖ ਦਿੱਤੀ। ਅਸਧਾਰਨ ਮਿਸਾਲ ਪੇਸ਼ ਕਰਦਿਆਂ 77 ਸਾਲਾ ਸੇਵਾ ਮੁਕਤ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਜਿੰਦਰ ਕੰਵਰ ਉਨ੍ਹਾਂ ਨੇ ਡਾਕਟਰ ਰਾਧਾ ਕ੍ਰਿਸ਼ਨਨ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਹਮੀਰਪੁਰ ਨੂੰ ਆਪਣੀ ਸਾਰੀ ਚੱਲ ਅਤੇ ਅਚੱਲ ਜਾਇਦਾਦ ਜਿਸਦੀ ਕੀਮਤ 80 ਕਰੋੜ ਰੁਪਏ ਤੋਂ ਵੱਧ ਦੱਸੀ ਗਈ ਹੈ ਦਾਨ ਕਰ ਦਿੱਤੀ ਹੈ। ਡਾਕਟਰ ਰਜਿੰਦਰ ਕੰਵਰ ਦਾ ਘਰ ਜਿਸ ਨੂੰ ਉਨ੍ਹਾਂ ਨੇ ਕ੍ਰਿਸ਼ਨਾ ਰਜਿੰਦਰ ਬਿਰਧ ਆਸ਼ਰਮ ਦੇ ਵਿਚ ਤਬਦੀਲ ਕਰਨ ਦਾ ਜਿਹੜਾ ਪ੍ਰਸਤਾਵ ਦਿੱਤਾ ਹੈ। ਕੰਵਰ ਨੇ 2021 ਦੇ ਵਿਚ ਆਪਣੀ ਜਾਇਦਾਦ ਸਰਕਾਰ ਦੇ ਨਾਂ ਵਸੀਅਤ ਕਰ ਦਿੱਤੀ ਸੀ ਤੇ ਇਕ ਗਿਫਟ ਜਿਹੜਾ ਸੀਗਾ ਗਿਫਟ ਡਿਡ ਤਿਆਰ ਕਰਵਾ ਕੇ ਤਬਦੀਲੀ ਦੀ ਪ੍ਰਕਿਰਿਆ ਨੂੰ ਰਸਮੀ ਤੌਰ ਦੇ ਉੱਤੇ ਪੂਰਾ ਕਰ ਲਿਆ ਸੀ। ਜ਼ਮੀਨ ਦਾ ਇੰਤਕਾਲ 5 ਅਗਸਤ ਨੂੰ ਮੈਡੀਕਲ ਕਾਲਜ ਦੇ ਨਾਂ ਦਰਜ ਕੀਤਾ ਗਿਆ। ਕੰਵਰ ਜਿਨ੍ਹਾਂ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਵਿਚ 33 ਸਾਲਾਂ ਤੋਂ ਵੱਧ ਸਮੇਂ ਤੱਕ ਜਿਹੜਾ ਸੇਵਾ ਨਿਭਾਈ ਤੇ ਹੁਣ ਮੈਡੀਕਲ ਕਾਲਜ ਦੇ ਨੇੜੇ ਨਾਂਦੋਨ ਦੇ ਜਿਹੜਾ ਜੋਲ ਸੱਪੜ ਵਿਖੇ ਜਿਹੜਾ ਪ੍ਰੈਕਟਿਸ ਕਰਦੇ ਨੇ ਤੇ ਗਰੀਬ ਤੇ ਲੋੜਵੰਦ ਜਿਹੜੇ ਮਰੀਜ਼ਾਂ ਨੂੰ ਮੁਫ਼ਤ ਇਲਾਜ ਦੇਣਾ ਜਾਰੀ ਰੱਖ ਰਹੇ ਨੇ। ਉਨ੍ਹਾਂ ਨੇ ਕਿਹਾ ਕਿ ਪਰਿਵਾਰਕ ਜਾਇਦਾਦ ਦਾਨ ਕਰਨ ਦਾ ਫੈਸਲਾ ਉਨ੍ਹਾਂ ਦੀ ਪਤਨੀ ਕ੍ਰਿਸ਼ਨਾ ਕੰਵਰ ਦੇ ਨਾਲ ਸਾਂਝੇ ਤੌਰ ਦੇ ਉੱਤੇ ਸਾਲਾਂ ਪਹਿਲਾਂ ਜਿਹੜਾ ਲਿਆ ਗਿਆ ਸੀ। ਕੋਈ ਬੱਚਾ ਨਾ ਹੋਣ ਕਾਰਨ ਜੋੜੇ ਨੇ ਜਿਹੜਾ ਸੀ ਸਹਿਮਤੀ ਜਤਾਈ ਸੀ ਕਿ ਉਨ੍ਹਾਂ ਦੀ ਸਾਰੀ ਉਮਰ ਦੀ ਕਮਾਈ ਸਮਾਜ ਦੀ ਭਲਾਈ ਦੇ ਲਈ ਵਰਤੀ ਜਾਣੀ ਚਾਹੀਦੀ ਹੈ। ਕ੍ਰਿਸ਼ਨਾ ਕੰਵਰ ਨੇ ਸਿੱਖਿਆ ਵਿਭਾਗ ਦੇ ਵਿਚ 32 ਸਾਲ ਸੇਵਾ ਕੀਤੀ। 2011 ਦੇ ਵਿਚ ਸਕੂਲ ਪ੍ਰਿੰਸੀਪਲ ਦੇ ਵਜੋਂ ਸੇਵਾ ਮੁਕਤ ਹੋਏ। ਦਾਨ ਕੀਤੀ ਗਈ ਜਾਇਦਾਦ ਦੇ ਵਿਚ ਲਗਭਗ 2112 ਵਰਗ ਮੀਟਰ ਜ਼ਮੀਨ ਤੇ ਬਣਿਆ ਘਰ, ਕਰੋੜਾਂ ਰੁਪਏ ਦੇ ਗਹਿਣੇ ਤੇ ਹੋਰ ਜਲ ਜਿਹੜੀ ਹੈ ਚੱਲ ਜਾਇਦਾਦ ਸ਼ਾਮਲ ਹੈ ਅਚੱਲ ਤੇ ਕੰਵਰ ਨੇ ਪ੍ਰਸਤਾਵ ਦਿੱਤਾ ਹੈ ਕਿ ਇਸ ਘਰ ਨੂੰ ਕ੍ਰਿਸ਼ਨਾ ਰਜਿੰਦਰ ਬਿਰਧ ਆਸ਼ਰਮ ਨਾਮਕ ਬਿਰਧ ਆਸ਼ਰਮ ਦੇ ਵਿਚ ਤਬਦੀਲ ਕੀਤਾ ਜਾਵੇ ਤੇ ਉਨ੍ਹਾਂ ਨੇ ਆਪਣੇ ਅੰਗ ਵੀ ਮੈਡੀਕਲ ਕਾਲਜ ਨੂੰ ਦਾਨ ਕਰਨ ਦਾ ਪ੍ਰਣ ਲਿਆ ਹੈ। ਕੱਲ ਜਿਹੜਾ ਦੁਨੀਆਂ ਪੱਧਰ ਦੇ ਉੱਤੇ ਦਿਨ ਵੀ ਮਨਾਇਆ ਗਿਆ ਅੰਗ ਦਾਨ ਕਰਨ ਦਾ, ਆਪਣੀ ਬੋਡੀ ਨੂੰ ਦਾਨ ਕਰਨ ਦਾ। ਤੇ ਕੰਵਰ ਉਨ੍ਹਾਂ ਨੇ ਕਿਹਾ ਕਿ ਜ਼ਿੰਦਗੀ ਦੀ ਕਮਾਈ ਉਦੋਂ ਸਭ ਤੋਂ ਵਧੀਆ ਵਰਤੀ ਜਾਂਦੀ ਹੈ ਜਦੋਂ ਇਹ ਲੋੜਵੰਦਾਂ ਤੇ ਸੀਨੀਅਰ ਨਾਗਰਿਕਾਂ ਦੀ ਜਿਹੜੀ ਭੀੜ ਨੂੰ ਘੱਟ ਕਰਦੀ ਹੋਵੇ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਹਰਿਆਣੇ ਦੇ ਨੇ ਵੈਟਰਨ ਡਾਕਟਰ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੇ ਇਸ ਕਦਮ ਨੂੰ ਕੁਰਬਾਨੀ ਅਤੇ ਲੋਕ ਸੇਵਾ ਦੀ ਇਕ ਮਿਸਾਲ ਜਿਹੜਾ ਦੱਸਿਆ ਹੈ ਤੇ ਦਰਜ ਕੀਤਾ ਹੈ। ਦੂਸਰੇ ਪਾਸੇ ਗੱਲ ਕਰੀਏ ਤਾਂ 80 ਕਰੋੜ ਦੀ, ਇਕ ਪਾਸੇ 80 ਕਰੋੜ ਚੰਗੇ ਕੰਮਾਂ ਚ ਲਾਇਆ ਤੇ ਦੂਸਰੇ ਪਾਸੇ 80 ਕਰੋੜ ਰੁਪਈਆ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਨ ਦੇ ਲਈ ਤੇ ਨਾਲ ਆਪਣੀ ਜ਼ਿੰਦਗੀ ਬਰਬਾਦ ਕਰਦੇ ਹੋਏ ਜਿਹੜਾ 80 ਕਰੋੜ ਰੁਪਏ ਦੀ ਹੈਰੋਇਨ ਦੇ ਸਮੇਤ ਪੰਜਾਬ ਦਾ ਸ਼ੱਕੀ ਨਸ਼ਾ ਤਸਕਰ ਗੁਹਾਟੀ ਤੋਂ ਗ੍ਰਿਫ਼ਤਾਰ ਕੀਤਾ। ਮੁੱਖ ਮੰਤਰੀ ਹੇਮੰਤ ਬਿਸਵਾ ਸ਼ਰਮਾ ਉਨ੍ਹਾਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਗੁਹਾਟੀ ਦੇ ਵਿਚ 80 ਕਰੋੜ ਰੁਪਏ ਦੀ ਹੈਰੋਇਨ ਸਮੇਤ ਇਕ ਅੰਤਰਰਾਜੀ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਇਹ ਕਾਰਵਾਈ ਅਸਾਮ ਪੁਲਿਸ ਦੇ ਸਪੈਸ਼ਲ ਟਾਸਕ ਫੋਰਸ ਜਿਹੜੀ ਹੈ STF ਦੇ ਵੱਲੋਂ ਕੀਤੀ ਗਈ ਹੈ। ਸ਼ਰਮਾ ਉਨ੍ਹਾਂ ਨੇ ਇਕ ਸੋਸ਼ਲ ਮੀਡੀਆ ਪੋਸਟ ਦੇ ਵਿਚ ਕਿਹਾ ਕਿ STF ਜਿਹੜਾ ਅਸਾਮ ਹੈ ਉਹਨੇ ਇਕ ਅੰਤਰਰਾਜੀ ਨਸ਼ਾ ਤਸਕਰ ਦੇ ਟਿਕਾਣੇ ਦੇ ਉੱਤੇ ਛਾਪਾ ਮਾਰ ਕੇ 80 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਤਸਕਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਕਿਉਂਕਿ ਮਿਸ਼ਨ ਦੇ ਵਿਚ ਪੂਰੀ ਦ੍ਰਿੜਤਾ ਦੇ ਨਾਲ ਯੋਗਦਾਨ ਜਿਹੜਾ ਪਾਇਆ ਗਿਆ ਸੀ ਅਸਾਮ ਪੁਲਿਸ ਦੇ ਵੱਲੋਂ। ਤੇ ਇਕ STF ਅਧਿਕਾਰੀ ਨੇ ਦੱਸਿਆ ਕਿ ਇਹ ਛਾਪਾ ਨਸ਼ੇ ਦੇ ਸੌਦੇ ਦੇ ਬਾਰੇ ਇਕ ਖੁਫੀਆ ਸੂਚਨਾ ਦੇ ਆਧਾਰ ਦੇ ਉੱਤੇ ਮਾਰਿਆ ਗਿਆ। ਸਾਡੇ ਕੋਲ ਸੂਚਨਾ ਸੀ ਕਿ ਪੰਜਾਬ ਦਾ ਇਹ ਤਸਕਰ ਇਕ ਖੇਪ ਜਿਹੜੀ ਹੈ ਇਕੱਠੀ ਕਰਨ ਦੇ ਲਈ ਗੁਹਾਟੀ ਦੇ ਵਿਚ ਰੁਕਿਆ ਹੋਇਆ ਸੀ। ਇਸ ਦੇ ਆਧਾਰ ਦੇ ਉੱਤੇ ਅਸੀਂ ਛਾਪੇਮਾਰੀ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਨੇ ਮਨੀਪੁਰ ਤੋਂ ਇਹ ਖੇਪ ਪ੍ਰਾਪਤ ਕੀਤੀ ਸੀ ਜਿਸ ਨੂੰ STF ਨੇ ਹੁਣ ਉਸ ਅਪਾਰਟਮੈਂਟ ਦੇ ਵਿਚ ਰੱਖੇ ਇਕ ਬੈਗ ਦੇ ਵਿਚੋਂ ਬਰਾਮਦ ਕੀਤਾ ਜਿੱਥੇ ਉਹ ਰੁਕਿਆ ਹੋਇਆ ਸੀ ਤੇ ਉਨ੍ਹਾਂ ਅੱਗੇ ਦੱਸਿਆ ਅਸੀਂ ਮਾਮਲਾ ਦਰਜ ਕਰ ਲਿਆ ਤੇ ਅਜੇ ਜਾਂਚ ਜਿਹੜੀ ਸ਼ੁਰੂ ਕਰ ਦਿੱਤੀ ਗਈ ਆ ਅਗਲੀ। ਇਸੇ ਤਰ੍ਹਾਂ ਹੀ ਅੱਗੇ ਵਧੀਏ ਤੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਉਨ੍ਹਾਂ ਦੇ ਘਰ ਬਾਹਰ ਗੋਲੀਬਾਰੀ ਹੋਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਉਨ੍ਹਾਂ ਨੇ ਵਾਹਨ ਦੇ ਉੱਤੇ ਗੋਲੀ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਅੱਜ ਉਸ ਵੇਲੇ ਸਾਹਮਣੇ ਆਈ ਜਦੋਂ ਉਨ੍ਹਾਂ ਦੇ ਵਾਹਨ ਤੋਂ ਉੱਪਰ ਜਿਹੜਾ ਗੋਲੀ ਲੱਗਣ ਦਾ ਨਿਸ਼ਾਨ ਦੇਖਿਆ ਗਿਆ। ਫਾਇਰਿੰਗ ਦੀ ਘਟਨਾ ਦੇ ਬਾਰੇ ਜਾਣਕਾਰੀ ਦਿੰਦਿਆਂ ਗਿਆਨੀ ਰਘਵੀਰ ਸਿੰਘ ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰਤੀ ਹੈ ਤੇ ਡਰਾਈਵਰ ਨੂੰ ਗੱਡੀ ਸਾਫ਼ ਕਰਨ ਵੇਲੇ ਇਸ ਬਾਰੇ ਪਤਾ ਲੱਗਿਆ ਜਦੋਂ ਗੱਡੀ ਦੇ ਵਿਚ ਗੋਲੀ ਫਸੀ ਹੋਈ ਦਿਖੀ, ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਘਟਨਾ ਦੇ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਆਪਣੇ ਤੌਰ ਦੇ ਉੱਤੇ ਸੀਸੀਟੀਵੀ ਜਿਹੜਾ ਕੈਮਰੇ ਚੈੱਕ ਕੀਤੇ ਤਾਂ 12 ਤਾਰੀਖ ਨੂੰ ਰਾਤ ਤਕਰੀਬਨ 11:40 ਦੇ ਉੱਤੇ ਇੱਕ ਆਵਾਜ਼ ਸੁਣਾਈ ਦਿੰਦੀ ਹੈ ਤੇ ਉੱਥੇ ਮੌਜੂਦ ਸੰਤਰੀ ਜਾਣੀ ਕਿ ਪਹਿਰੇਦਾਰ ਇਸ ਨੂੰ ਦੇਖਦਾ ਹੈ ਤੇ ਫੋਟੋਜ ਦੇ ਵਿਚ ਦੇਖਿਆ ਗਿਆ ਕਿ ਇੱਕ ਨੌਜਵਾਨ ਨੇ ਲਾਲ ਰੰਗ ਦੀ ਟੀ ਸ਼ਰਟ ਪਾਈ ਹੋਈ ਸੀ ਜੋ ਚੌਂਕ ਦੇ ਵਿਚ ਆ ਕੇ ਫੋਨ ਦੇ ਉੱਤੇ ਗੱਲਬਾਤ ਕਰਦਾ ਹੈ ਤੇ ਗੇੜੇ ਦਿੰਦਾ ਹੈ। ਗਿਆਨੀ ਰਘਵੀਰ ਸਿੰਘ ਉਨ੍ਹਾਂ ਸਪਸ਼ਟ ਕੀਤਾ ਕਿ ਉਨ੍ਹਾਂ ਨੂੰ ਪਹਿਲਾਂ ਕੋਈ ਵੀ ਥਰੈਟ ਕਾਲ ਜਿਹੜੀ ਸੀ ਧਮਕੀ ਭਰਿਆ ਫੋਨ ਨਹੀਂ ਆਇਆ। ਉਨ੍ਹਾਂ ਚਿੰਤਾ ਜ਼ਾਹਰ ਕਰਦਿਆਂ ਜ਼ਰੂਰ ਕਿਹਾ ਕਿ 15 ਅਗਸਤ ਦੇ ਮੱਦੇਨਜ਼ਰ ਸੁਰੱਖਿਆ ਦੀ ਸਖ਼ਤੀ ਹੋਣ ਦੇ ਬਾਵਜੂਦ ਇਸ ਤਰ੍ਹਾਂ ਦੀ ਘਟਨਾ ਵਾਪਰਨਾ ਵੱਡਾ ਸਵਾਲੀਆ ਨਿਸ਼ਾਨ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ, ਹੋਣੀ ਚਾਹੀਦੀ ਹੈ। ਕਾਂਗਰਸ ਦੇ ਸੰਸਦ ਮੈਂਬਰ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਵੀਰ ਸਿੰਘ ਦੇ ਘਰ ਦੇ ਬਾਹਰ ਫਾਇਰਿੰਗ ਦੀ ਘਟਨਾ ਬੇਹੱਦ ਚਿੰਤਾਜਨਕ ਤੇ ਨਿੰਦਣਯੋਗ ਹੈ। ਆਪਣੇ ਸੋਸ਼ਲ ਮੀਡੀਆ ਖਾਤੇ ਐਕਸ ਦੇ ਉੱਤੇ ਵੀ ਉਨ੍ਹਾਂ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਹਰ ਦਿਨ ਵੱਧ ਰਹੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਦੇ ਉੱਤੇ ਗੰਭੀਰ ਸਵਾਲ ਖੜੇ ਕਰਦੀਆਂ ਨੇ। ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਮਾਮਲੇ ਦੀ ਤੁਰੰਤ ਅਤੇ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਦੇ ਵਿਚ ਕਹਿੰਦੇ ਲਿਆਂਦਾ ਜਾਵੇ। ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਜੋ ਕਿ ਗਿਆਨੀ ਰਘਵੀਰ ਸਿੰਘ ਦੇ ਘਰ ਜਾਂਚ ਵਾਸਤੇ ਪੁੱਜੇ ਸਨ, ਉਨ੍ਹਾਂ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਮੁੱਢਲੀ ਜਾਂਚ ਤੋਂ ਜਾਪਦਾ ਹੈ ਕਿ ਇਹ ਗੋਲੀ ਹਵਾ ਦੇ ਵਿਚ ਪਹਿਲਾਂ ਚਲਾਈ ਇੱਕ ਫਾਇਰ ਹੈ ਹਵਾ ਚ ਚਲਾਇਆ ਫਾਇਰ ਲੱਗਦਾ ਹੈ ਤੇ ਜੋ ਉੱਪਰ ਤੋਂ ਹੇਠਾਂ ਵੱਲ ਨੂੰ ਜਿਹੜੀ ਆਈ ਹੈ ਤੇ ਬੋਨਟ ਦੇ ਉੱਤੇ ਲੱਗੀ ਹੈ ਤੇ ਆਖਿਆ ਕਿ ਜੇ ਕਿਸੇ ਵੱਲੋਂ ਹਮਲੇ ਦੇ ਤਹਿਤ ਗੋਲੀ ਚਲਾਈ ਗਈ ਹੈ ਤਾਂ ਇਸਦਾ ਵੀ ਜਲਦ ਪਤਾ ਲਾਇਆ ਜਾਵੇਗਾ ਤੇ ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੋਟੋਜ ਦੇ ਵਿਚ ਦਿਖਾਈ ਦੇ ਰਹੇ ਸਕੂਟਰ ਸਵਾਰ ਸ਼ੱਕੀ ਵਿਅਕਤੀ ਦਾ ਵੀ ਪਤਾ ਲਾਇਆ ਜਾ ਰਿਹਾ ਹੈ ਤੇ ਉਸ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਹੀ ਅਗਲੇਰੀ ਪੁੱਛਗਿੱਛ ਜਿਹੜੀ ਹੈ ਕੀਤੀ ਜਾਵੇਗੀ। ਦੂਸਰੇ ਪਾਸੇ ਕੌਮੀ ਇਨਸਾਫ਼ ਮੋਰਚੇ ਦੇ ਵੱਲੋਂ 15 ਅਗਸਤ ਨੂੰ ਕੱਲ੍ਹ ਨੂੰ ਕੀਤੇ ਜਾ ਰਹੇ ਰੋਸ ਮਾਰਚ ਨੂੰ ਸ਼੍ਰੋਮਣੀ ਕਮੇਟੀ ਦੇ ਵੱਲੋਂ ਸਮਰਥਨ ਦਾ ਐਲਾਨ ਕਰ ਦਿੱਤਾ ਗਿਆ। ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਵੱਲੋਂ 15 ਅਗਸਤ ਨੂੰ ਰਾਜਪਾਲ ਭਵਨ ਤੱਕ ਕੀਤੇ ਜਾਣ ਵਾਲੇ ਰੋਸ ਮਾਰਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੂਰਨ ਤੌਰ ਦੇ ਉੱਤੇ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ ਤੇ ਦੂਸਰੇ ਪਾਸੇ ਹਵਾਰਾ ਉਨ੍ਹਾਂ ਨੇ ਨਾਂਹ ਕਰਤੀ ਹੈ ਪੈਰੋਲ ਤੋਂ ਕਿ ਜੇ ਦੇਣੀ ਹੈ ਤਾਂ ਜਿੰਨਾ ਮੇਰਾ ਹੱਕ ਬਣਦਾ ਓਨੀ ਦਿਓ, ਇੱਕ ਦਿਨ ਦੀ ਜਾਂ 2 ਦਿਨ ਦੀ ਪੈਰੋਲ ਮੈਨੂੰ ਮਨਜ਼ੂਰ ਨਹੀਂ ਹੈ। ਐਡਵੋਕੇਟ ਧਾਮੀ ਹੁਣਾਂ ਕਿਹਾ ਕਿ ਨਜ਼ਰ ਬੰਦ ਸਿੱਖ ਨੌਜਵਾਨ ਆਪਣੀਆਂ ਨਿਰਧਾਰਿਤ ਸਜ਼ਾਵਾਂ ਤੋਂ ਕਈ ਗੁਣਾ ਵੱਧ ਸਮਾਂ ਜੇਲ੍ਹਾਂ ਦੇ ਵਿਚ ਬਿਤਾ ਚੁੱਕੇ ਹੈ ਪਰ ਸਰਕਾਰ ਉਨ੍ਹਾਂ ਦੇ ਪ੍ਰਤੀ ਵਿਤਕਰਾ ਕਿਉਂ ਜਿਹੜਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਲਵੰਤ ਸਿੰਘ ਰਾਜੋਆਣਾ, ਜਗਤਾਰ ਸਿੰਘ ਹਵਾਰਾ, ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਭਿਓਰਾ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਤੇ ਗੁਰਦੀਪ ਸਿੰਘ ਖਹਿੜਾ ਸਮੇਤ ਕਈ ਸਿੱਖ ਲੰਮਾ ਸਮਾਂ ਜੇਲ੍ਹਾਂ ਦੇ ਵਿਚ ਬਿਤਾ ਚੁੱਕੇ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਕਹੇ ਜਾਣ ਮਗਰੋਂ ਵੀ ਭਾਈ ਰਾਜੋਆਣਾ ਦੀ ਸਜ਼ਾ ਤਬਦੀਲੀ ਸਬੰਧੀ ਸਰਕਾਰ ਵੱਲੋਂ ਕੋਈ ਵੀ ਫੈਸਲਾ ਨਹੀਂ ਕੀਤਾ ਜਾ ਰਿਹਾ। ਜਗਤਾਰ ਸਿੰਘ ਹਵਾਰਾ ਦੀ ਬਜ਼ੁਰਗ ਮਾਤਾ ਦੀ ਸਿਹਤ ਗੰਭੀਰ ਹੈ ਜਿਸ ਦੇ ਮੱਦੇਨਜ਼ਰ ਭਾਈ ਹਵਾਰਾ ਦੇ ਲਈ ਪੈਰੋਲ ਮੰਗੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਂ ਅਤੇ ਪੁੱਤਰ ਦਾ ਰਿਸ਼ਤਾ ਬੇਹੱਦ ਨੇੜਤਾ ਵਾਲਾ ਹੁੰਦਾ ਹੈ ਤੇ ਜ਼ਿੰਦਗੀ ਦੇ ਆਖਰੀ ਪੜਾਅ ਦੇ ਵਿਚੋਂ ਗੁਜ਼ਰ ਰਹੀ ਮਾਂ ਨੂੰ ਆਪਣੇ ਪੁੱਤਰ ਦੇ ਨਾਲ ਮਿਲਣ ਦੇ ਲਈ ਕੇਵਲ 1 ਦਿਨ ਦੀ ਮੁਲਾਕਾਤ ਤੱਕ ਸੀਮਿਤ ਰੱਖਣ ਦੇ ਲਈ ਸ਼ਰਤਾਂ ਲਗਾਉਣੀਆਂ ਕਿਸੇ ਵੀ ਤਰ੍ਹਾਂ ਠੀਕ ਨਹੀਂ ਨੇ। ਸਰਕਾਰ ਨੂੰ ਲੰਮੇ ਅਰਸੇ ਬਾਅਦ ਆਪਣੀ ਮਾਤਾ ਨੂੰ ਮਿਲਣ ਦਾ ਮੌਕਾ ਦੇਣ ਦੇ ਲਈ ਮਨੁੱਖੀ ਆਧਾਰ ਦੇ ਉੱਤੇ ਜਿਹੜਾ ਕੌਮ ਦੀਆਂ ਭਾਵਨਾਵਾਂ ਦੇ ਅਨੁਸਾਰ ਹਮਦਰਦੀ ਭਰਿਆ ਫੈਸਲਾ ਲੈਣਾ ਚਾਹੀਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੰਦੀ ਸਿੰਘਾਂ ਦੀ ਮਾਮਲੇ ਦੇ ਵਿਚ ਹਮੇਸ਼ਾ ਯਤਨਸ਼ੀਲ ਰਹੀ ਹੈ ਕਹਿੰਦੇ ਤੇ ਅੱਗੇ ਵੀ ਆਪਣੀ ਇਸ ਜ਼ਿੰਮੇਵਾਰੀ ਨਿਭਾਉਂਦੀ ਰਹੇਗੀ। ਉਨ੍ਹਾਂ ਕਿਹਾ ਕਿ ਕੌਮੀ ਇਨਸਾਫ਼ ਮੋਰਚੇ ਦੇ ਵੱਲੋਂ 15 ਅਗਸਤ ਨੂੰ ਮੋਰਚੇ ਵਾਲੀ ਥਾਂ ਤੋਂ ਗਵਰਨਰ ਹਾਊਸ ਤੱਕ ਕੀਤੇ ਜਾ ਰਹੇ ਮਾਰਚ ਦੀ ਸ਼੍ਰੋਮਣੀ ਕਮੇਟੀ ਪੂਰਨ ਹਮਾਇਤ ਕਰਦੀ ਹੈ ਤੇ ਇਸ ਸਬੰਧੀ ਪਹਿਲਾਂ ਹੋਈ ਮੀਟਿੰਗ ਚ ਵੀ ਸ਼੍ਰੋਮਣੀ ਕਮੇਟੀ ਮੈਂਬਰ ਤੇ ਅਧਿਕਾਰੀਆਂ ਨੇ ਪਹੁੰਚ ਕੇ ਮੋਰਚੇ ਨੂੰ ਸਹਿਯੋਗ ਦਾ ਭਰੋਸਾ ਦਿੱਤਾ ਸੀਗਾ। ਐਡਵੋਕੇਟ ਧਾਮੀ ਨੇ ਕਿਹਾ ਕਿ ਬੰਦੀ ਸਿੰਘ ਸਾਡਾ ਕੌਮੀ ਸਰਮਾਇਆ ਨੇ ਜਿਨ੍ਹਾਂ ਨੇ ਲੰਮਾ ਸਮਾਂ ਜੇਲ੍ਹਾਂ ਦੇ ਵਿਚ ਬਿਤਾਇਆ ਤੇ ਉਨ੍ਹਾਂ ਦੇ ਪਰਿਵਾਰ ਨੇ ਵੀ ਦਹਾਕਿਆਂ ਤੱਕ ਵਿਛੋੜੇ ਤੇ ਪੀੜ ਨੂੰ ਹੰਢਾਇਆ। ਇਸ ਲਈ ਬੰਦੀ ਸਿੰਘਾਂ ਦੇ ਮਾਮਲੇ ਨੂੰ ਕੇਵਲ ਕਾਨੂੰਨੀ ਪ੍ਰਕਿਰਿਆ ਤੱਕ ਸੀਮਤ ਕਰਨ ਦੀ ਬਜਾਏ ਮਨੁੱਖੀ ਤੇ ਸੰਵਿਧਾਨਕ ਪੱਖਾਂ ਨੂੰ ਵੀ ਗੰਭੀਰਤਾ ਨਾਲ ਵਿਚਾਰਿਆ ਜਾਣਾ ਚਾਹੀਦੈ। ਦੂਸਰੇ ਪਾਸੇ ਅੰਬਾਲਾ ਸਿੱਖ ਪ੍ਰੋਟੈਸਟ ਜਿਹੜਾ ਚੱਲ ਰਿਹਾ, ਜਥੇਦਾਰ ਦੇ ਵੱਲੋਂ ਅੰਬਾਲਾ ਵਿਖੇ ਧਰਨਾ ਦੇ ਰਹੀ ਜਿਹੜੀ ਹੈ ਸਿੱਖ ਸੰਗਤ ਤੇ ਲਾਠੀਚਾਰਜ ਦੀ ਨਿਖੇਧੀ ਕੀਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾਂ ਨੇ ਹਰਿਆਣਾ ਪੁਲਿਸ ਦੇ ਵੱਲੋਂ ਬੀਤੀ ਰਾਤ ਅੰਬਾਲਾ ਵਿਖੇ ਸ਼ਾਂਤਮਈ ਧਰਨੇ ਦੇ ਜਿਹੜੇ ਡੇਰੇ ਨੇ ਉਹਨਾਂ ਨੇ ਜਿਹੜਾ ਵੱਲੋਂ ਸ਼ਾਂਤਮਈ ਧਰਨੇ ਦੇ ਸਮੇਂ ਦੇ ਵਿੱਚ ਸਿੱਖ ਸੰਗਤ ਦੇ ਉੱਤੇ ਲਾਠੀਚਾਰਜ ਕਰਨ ਅਤੇ ਅਥਰੂ ਗੈਸ ਦੇ ਗੋਲੇ ਦਾਗਣ ਦੀ ਜਿਹੜੀ ਸਖ਼ਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਹਰਿਆਣਾ ਸਰਕਾਰ ਸਿੱਖ ਸੰਗਤ ਦੇ ਨਾਲ ਗੱਲਬਾਤ ਕਰ ਰਹੀ ਸੀ ਤੇ ਦੂਜੇ ਪਾਸੇ ਅਚਾਨਕ ਉਨ੍ਹਾਂ ਉੱਤੇ ਹਮਲਾ ਕਰਨਾ ਬੇਹੱਦ ਮੰਦਭਾਗਾ ਹੈ। ਇਹ ਦਿਆਂਪੂਰਨ ਕਾਰਵਾਈ ਨਹੀਂ ਹੈ। ਇਸ ਘਟਨਾ ਦੇ ਵਿੱਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਤੋਂ ਇਲਾਵਾ ਕਈ ਮੈਂਬਰ ਤੇ ਮੁਲਾਜ਼ਮ ਸਿੱਖ ਸੰਗਤਾਂ ਤੇ ਪੁਲਿਸ ਜਵਾਨ ਵੀ ਫੱਟੜ ਹੋਏ ਨੇ ਤੇ ਜਥੇਦਾਰ ਗੜਗੱਜ ਨੇ ਸ੍ਰੀ ਝੀਂਡਾ ਦੇ ਨਾਲ ਫੋਨ ਉਤੇ ਗੱਲਬਾਤ ਕਰਕੇ ਉਨ੍ਹਾਂ ਦੀ ਅਤੇ ਫੱਟੜ ਸਿੱਖਾਂ ਦੀ ਸਿਹਤ ਦਾ ਹਾਲ ਜਾਣਿਆ ਤੇ ਮੌਜੂਦਾ ਸਥਿਤੀ ਦੇ ਬਾਰੇ ਜਾਣਕਾਰੀ ਹਾਸਲ ਕੀਤੀ ਹੈ। ਝੀਂਡਾ ਨੇ ਦਸਿਆ ਕਿ ਜਦੋਂ ਸਰਕਾਰ ਦੇ ਨਾਲ ਗੱਲਬਾਤ ਚੱਲ ਰਹੀ ਸੀ ਤਾਂ ਇਸ ਤਰ੍ਹਾਂ ਜਿਹੜਾ ਪੁਲਿਸ ਦੇ ਵੱਲੋਂ ਸਿੱਖ ਸੰਗਤ ਦੇ ਉਤੇ ਹਮਲਾ ਕਰਨ ਦਾ ਠੀਕ ਨਹੀਂ ਸੀਗਾ। ਜਥੇਦਾਰ ਗੜਗੱਜ ਹੋਣਾ ਕਿਹਾ ਕਿ ਜੇਕਰ ਸਰਕਾਰ ਚਾਹੁੰਦੀ ਤਾਂ ਇਹ ਮਾਮਲਾ ਬਹੁਤ ਤੇ ਸਹਿਜ ਦੇ ਉੱਤੇ ਸੂਝਬੂਝ ਦੇ ਨਾਲ ਗੱਲਬਾਤ ਦੇ ਰਾਹੀਂ ਹੱਲ ਹੋ ਜਾਣਾ ਸੀ। ਜਦੋਂ ਆਪਸ ਦੇ ਵਿੱਚ ਗੱਲਬਾਤ ਚੱਲ ਰਹੀ ਸੀ ਤਾਂ ਇਸ ਤਰ੍ਹਾਂ ਅਚਾਨਕ ਸਰਕਾਰ ਦੀ ਤਰਫੋਂ ਸਿੱਖਾਂ ਉੱਤੇ ਬਲ ਦੀ ਵਰਤੋਂ ਕਰਨਾ ਗਲਤ ਹੈ ਤੇ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਅਜਿਹਾ ਕਿਉਂ ਹੋਇਆ। ਸਵਾਲ ਕੀਤਾ ਗਿਆ ਕਿ ਜਾਣ ਬੁੱਝ ਕੇ ਸ਼ਾਂਤਮਈ ਧਰਨੇ ਪ੍ਰਦਰਸ਼ਨ ਨੂੰ ਬਦਨਾਮ ਕਰਨ ਤੇ ਪੁਲਿਸ ਨੂੰ ਉਕਸਾਉਣ ਦੇ ਲਈ ਰਾਤ ਦੇ ਸਮੇਂ ਸਿੱਖ ਵਿਰੋਧੀ ਸ਼ਕਤੀਆਂ ਵੱਲੋਂ ਧਰਨੇ ਦੇ ਵਿੱਚ ਸ਼ਰਾਰਤੀ ਅਨਸਰਾਂ ਦੀ ਘੁਸਪੈਠ ਕਰਨਾ ਜਾਂ ਕਰਵਾ ਕੇ ਗਲਤ ਕਾਰਵਾਈਆਂ ਤਾਂ ਨਹੀਂ ਕੀਤੀਆਂ ਗਈਆਂ। ਇਸ ਦੀ ਗੰਭੀਰਤਾ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ। ਜਥੇਦਾਰ ਨੇ ਕਿਹਾ ਕਿ ਹਰਿਆਣਾ ਸਰਕਾਰ ਜੇਕਰ ਉਨ੍ਹਾਂ ਨੇ ਸਮਾਂ ਰਹਿੰਦਿਆਂ ਗੁਰਦੁਆਰਾ ਪੰਜੋਖਰਾ ਸਾਹਿਬ ਵਿਖੇ 8ਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸਿੱਖ ਸੰਗਤ ਦੇ ਉੱਤੇ ਗੱਡੀ ਚੜਾਉਣ ਵਾਲੇ ਦੋਸ਼ੀਆਂ ਦੇ ਵਿਰੁੱਧ ਸਿੱਖ ਭਾਵਨਾਵਾਂ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਹੁੰਦੀ ਤਾਂ ਇਸ ਸਥਿਤੀ ਤੋਂ ਜਿਹੜਾ ਬਚਿਆ ਜਾ ਸਕਦਾ ਸੀ। ਇਸੇ ਤਰ੍ਹਾਂ ਉਨ੍ਹਾਂ ਦੱਸਿਆ ਕਿ ਗੱਲ ਕੀਤੀ ਹੈ ਕਿ ਇਹ ਚਿੰਤਾ ਦੀ ਗੱਲ ਹੈ, ਜ਼ਾਹਰ ਕੀਤੀ ਹੈ ਕਿ ਅਜਿਹੇ ਸ਼ਰਾਰਤੀ ਅਨਸਰਾਂ ਦੀ ਸਰਕਾਰ ਵੱਲੋਂ ਪੁਸ਼ਤ ਪਨਾਹੀ ਕਿਉਂ ਕੀਤੀ ਜਾਂਦੀ ਹੈ ਜੋ ਹਰ ਸਮੇਂ ਸਿੱਖਾਂ ਦੇ ਵਿਰੁੱਧ ਬੋਲਦੇ ਨੇ ਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦਾ ਕੰਮ ਕਰਦੇ ਹੈ। ਜਥੇਦਾਰ ਨੇ ਕਿਹਾ ਕਿ ਹਰਿਆਣਾ ਸਰਕਾਰ ਨੂੰ ਸਿੱਖ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਗ੍ਰਿਫ਼ਤਾਰ ਕੀਤੇ ਨੌਜਵਾਨ ਤੁਰੰਤ ਜਿਹੜੇ ਰਿਹਾਅ ਕਰਨੇ ਚਾਹੀਦੇ ਹੈ ਤੇ ਗੁਰਦੁਆਰਾ ਪੰਜੋਖਰਾ ਸਾਹਿਬ ਵਿਖੇ ਸੰਗਤ ਦੇ ਉੱਤੇ ਗੱਡੀ ਚੜਾ ਕੇ ਫੱਟੜ ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ। ਤੇ ਦੋਸਤੋ ਇੱਕ ਮੈਂ ਬੇਨਤੀ ਜ਼ਰੂਰ ਕਰ ਦਵਾਂ, ਡਾਕਟਰ ਮਲਕੀਤ ਸਿੰਘ ਪੱਟੀ ਜੀ ਵੀ ਕਾਲ ਕਰਦੇ ਸੀ ਤੇ ਰਾਜਨ ਸੈਣੀ ਸਾਹਿਬ ਵੀ ਕਾਲ ਕਰ ਰਹੇ ਨੇ, ਮੈਂ ਬਸ 5 ਮਿੰਟ ਤੱਕ ਤੁਹਾਡੀਆਂ ਕਾਲਾਂ ਲੈਣਾ ਜੀ ਤੇ ਗੱਲਬਾਤ ਸ਼ੁਰੂ ਕਰਦੇ ਹਾਂ। ਤੇ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਕਹਿੰਦੇ ਆ ਮੈਂ ਡਰਿਆ ਨਹੀਂ, ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦਾ ਪਹਿਲਾ ਬਿਆਨ ਆਇਆ ਤੇ ਦੂਸਰੇ ਪਾਸੇ ਅੱਜ ਜਿਹੜਾ ਸੁਖਬੀਰ ਬਾਦਲ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਹੈ ਤੇ ਹਵਾਈ ਰਸਤੇ ਰਾਹੀਂ ਪੰਜਾਬ ਪਹੁੰਚੇ ਹੈ, ਪਰ ਸੁਖਬੀਰ ਬਾਦਲ ਤੇ ਹਮਲਾ ਕਰਨ ਵਾਲੇ ਨੂੰ ਜਿਹੜਾ 24 ਅਗਸਤ ਤੱਕ ਪੁਲਿਸ ਰਿਮਾਂਡ ਦੇ ਵਿੱਚ ਭੇਜਿਆ। ਜਾਨਲੇਵਾ ਜਿਹੜਾ ਹਮਲੇ ਤੋਂ ਬਚਣ ਦੇ ਇੱਕ ਦਿਨ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਦੇ ਲਈ ਫਿਰਕੂ ਅਤੇ ਧਾਰਮਿਕ ਸਦਭਾਵਨਾ ਸਭ ਤੋਂ ਪਹਿਲੀ ਤਰਜੀਹ ਹੈ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਪਹਿਲੀ ਵਾਰ ਪ੍ਰੈਸ ਦੇ ਨਾਲ ਗੱਲਬਾਤ ਕਰਦਿਆਂ ਸਾਬਕਾ ਉਪ ਮੁੱਖ ਮੰਤਰੀ ਬਾਦਲ ਹੁਣਾਂ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਵੀ ਇਨ੍ਹਾਂ ਫਿਰਕੂ ਤਾਕਤਾਂ ਦੇ ਨਾਲ ਸਮਝੌਤਾ ਨਹੀਂ ਕੀਤਾ, ਹਮੇਸ਼ਾ ਲੋਕਾਂ ਦੇ ਲਈ ਖੜੇ ਰਹੇ ਤੇ ਕਿਹਾ ਕਿ ਸਾਰੇ ਧਰਮਾਂ ਤੇ ਭਾਈਚਾਰਿਆਂ ਨੂੰ ਖੁਸ਼ੀ ਦੇ ਨਾਲ ਰਹਿਣਾ ਚਾਹੀਦਾ। ਸ਼ਾਂਤੀ ਭੰਗ ਕਰਨ ਵਾਲੀਆਂ ਤਾਕਤਾਂ ਮੇਰੇ ਤੇ 2 ਵਾਰ ਕਹਿੰਦੇ ਪਹਿਲਾਂ ਵੀ ਪਵਿੱਤਰ ਸਥਾਨਾਂ ਦੇ ਉੱਤੇ ਹਮਲਾ ਕਰ ਚੁੱਕੀਆਂ। ਜਦੋਂ ਵੀ ਮੇਰੇ ਪਿਤਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਉਨ੍ਹਾਂ ਨੇ ਫਿਰਕੂ ਸਦਭਾਵਨਾ ਤੇ ਸਾਰੇ ਧਰਮਾਂ ਦਾ ਸਤਿਕਾਰ ਬਣਾਈ ਰੱਖਿਆ ਤੇ ਇਨ੍ਹਾਂ ਤਾਕਤਾਂ ਨੇ 1 ਸਾਲ ਪਹਿਲਾਂ ਵੀ ਮੇਰੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਹੁਣ ਫਿਰ ਜਿਹੜਾ ਕੋਸ਼ਿਸ਼ ਕੀਤੀ ਹੈ ਤੇ ਉਨ੍ਹਾਂ ਦਾ ਮਿਸ਼ਨ ਪੰਜਾਬ ਦੇ ਵਿੱਚ ਹਾਲਾਤਾਂ ਤੇ ਕਾਬੂ ਪਾਉਣਾ ਤੇ ਸ਼ਾਂਤੀ ਭੰਗ ਕਰਨਾ ਹੈ, ਜਿਸ ਨੂੰ ਅਕਾਲੀ ਦਲ ਦੇ ਪ੍ਰਧਾਨ ਦੇ ਵਜੋਂ ਮੈਂ ਕਦੇ ਵੀ ਕਾਮਯਾਬ ਨਹੀਂ ਹੋਣ ਦਿਆਂਗਾ। ਮੇਰੇ ਪਿਤਾ ਨੇ ਵੀ ਅਜਿਹਾ ਕਦੇ ਨਹੀਂ ਹੋਣ ਦਿੱਤਾ ਸੀ। ਦੋਵੇਂ ਵਾਰ ਜਿਹੜਾ ਉਨ੍ਹਾਂ ਨੇ ਮੇਰੇ ਤੇ ਸਭ ਤੋਂ ਪਵਿੱਤਰ ਸਥਾਨਾਂ ਦੇ ਉੱਤੇ ਜਿਹੜਾ ਹਮਲਾ ਕੀਤਾ ਹੈ, ਪਹਿਲੀ ਵਾਰ ਹਰਿਮੰਦਰ ਸਾਹਿਬ ਦੇ ਵਿੱਚ ਤੇ ਦੂਜੀ ਵਾਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ। ਮੈਂ ਹਮੇਸ਼ਾ ਆਖਿਆ ਹੈ ਕਿ ਜਿਸ ਵਿਅਕਤੀ ਦੀ ਰੱਖਿਆ ਸਰਬ ਸ਼ਕਤੀਮਾਨ ਗੁਰੂ ਕਰਦਾ ਹੈ, ਉਸਦਾ ਕੁਝ ਨਹੀਂ ਵਿਗੜ ਸਕਦਾ ਤੇ ਉਹ ਆਪਣੀ ਪੂਰੀ ਤਾਕਤ ਦੇ ਨਾਲ ਕੋਸ਼ਿਸ਼ ਕਰ ਲੈਣ, ਸਭ ਕੁਝ ਪਰਮਾਤਮਾ ਦੇ ਹੱਥ ਦੇ ਵਿਚ ਹੈ। ਦੇਸ਼ ਤੇ ਪੰਜਾਬ ਦੇ ਵਿਚ ਸ਼ਾਂਤੀ ਅਤੇ ਸਦਭਾਵਨਾ ਦੇ ਦੁਸ਼ਮਣਾਂ ਨੇ ਕਈ ਵਾਰ ਜਿਹੜਾ ਕੋਸ਼ਿਸ਼ ਕੀਤੀ ਹੈ, ਪਰ ਗੁਰੂ ਸਾਹਿਬ ਜੀ ਨੇ ਮੇਰੀ ਰੱਖਿਆ ਕੀਤੀ ਹੈ। ਸੁਖਬੀਰ ਬਾਦਲ ਦੇ ਨਾਲ ਉਨ੍ਹਾਂ ਦੀ ਧਰਮ ਪਤਨੀ ਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ, ਸੀਨੀਅਰ ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਵੀ ਮੌਜੂਦ ਸਨ। ਮਹਾਰਾਸ਼ਟਰ ਦੇ ਨੰਦੇੜ ਸਾਹਿਬ ਦੇ ਵਿਚ ਜਿਹੜਾ ਸ਼ਹਿਰ ਦੇ ਵਿਚ ਇਕ ਜਿਹੜਾ ਹਸਪਤਾਲ ਤੋਂ ਸੁਖਬੀਰ ਬਾਦਲ ਨੂੰ ਛੁੱਟੀ ਦੇ ਦਿੱਤੀ ਗਈ ਹੈ ਤੇ ਸੁਖਬੀਰ ਸਿੰਘ ਬਾਦਲ ਦੇ ਦੁਹਰਾਇਆ ਉਨ੍ਹਾਂ ਨੇ ਕਿ ਮੈਂ ਉਦੋਂ ਵੀ ਨਹੀਂ ਡਰਿਆ ਸੀ ਤੇ ਮੈਂ ਹੁਣ ਵੀ ਨਹੀਂ ਡਰਦਾ। ਅਕਾਲੀ ਦਲ ਫਿਰਕੂ ਸਦਭਾਵਨਾ ਦੇ ਲਈ ਵਚਨਬੱਧ ਹੈ ਕਿਉਂਕਿ ਸਾਡੇ ਲਈ ਫਿਰਕੂ ਅਤੇ ਧਾਰਮਿਕ ਸਦਭਾਵਨਾ ਨੰਬਰ ਇਕ ਹੈ। ਆਖਿਰ ਚ ਉਹ ਕਹਿੰਦੇ ਆ ਕਿ ਸੱਜੇ ਹੱਥ ਦੇ ਉੱਤੇ ਸੱਟ ਲੱਗੀ ਸੀ ਤੇ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੇ ਉੱਤੇ ਜਿਹੜਾ ਹੱਥ ਤੇ ਤਿੰਨ ਟਾਂਕੇ ਲੱਗੇ ਆ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਜੋ ਪਹਿਲਾਂ ਦਸੰਬਰ 2024 ਦੇ ਵਿਚ ਅੰਮ੍ਰਿਤਸਰ ਚ ਹਰਿਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰ ਤੇ ਜਿਹੜਾ ਹੋਏ ਹਮਲੇ ਤੋਂ ਵੀ ਬਚ ਨਿਕਲੇ ਸਨ ਤੇ ਘਟਨਾ ਵੇਲੇ ਨੰਦੇੜ ਸਾਹਿਬ ਦੇ ਵਿਚ ਮੌਜੂਦ ਸਨ। ਲੋ ਦੋਸਤੋ, ਅੱਗੇ ਵੱਧਦੇ ਆ ਤੇ ਇਕ ਗੱਲ ਕਰਦੇ ਆ ਵਿਦਿਆਰਥੀਆਂ ਦੀ, ਇਕ ਦੋ ਖ਼ਬਰਾਂ ਨੇ ਬਸ ਫਿਰ ਕਾਲਾ ਲੈਂਦੇ ਆ। ਨਲਸਰ ਦੇ ਵਿਦਿਆਰਥੀਆਂ ਨੂੰ ਵਿਰੋਧ ਕਰਨ ਦਾ ਅਧਿਕਾਰ ਹੈ, BCI ਦੇ ਕੋਲ ਉਨ੍ਹਾਂ ਨੂੰ ਰੋਕਣ ਦਾ ਹੱਕ ਨਹੀਂ ਹੈ, CGI ਨੇ ਜਿਹੜਾ ਬਿਆਨ ਦਿੱਤਾ ਹੈ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਬਾਰ ਕੌਂਸਲ ਆਫ਼ ਇੰਡੀਆ BCI ਦੇ ਉਸ ਸਰਕੂਲਰ ਦੇ ਉੱਤੇ ਸਖ਼ਤ ਰੁੱਖ ਅਪਣਾਇਆ ਜਿਸ ਦੇ ਵਿਚ ਸਾਰੇ ਸੂਬਿਆਂ ਦੀਆਂ ਬਾਰ ਕੌਂਸਲਾਂ ਨੂੰ ਨਲਸਾਰ ਯੂਨੀਵਰਸਿਟੀ ਆਫ ਲਾਅ ਦੇ ਕਿਸੇ ਵੀ 226 ਦੇ ਬੈਂਚ ਦੇ ਗ੍ਰੈਜੂਏਟ ਨੂੰ ਵਕੀਲ ਦੇ ਵਜੋਂ ਦਾਖਲਾ ਨਾ ਦੇਣ ਦੀ ਹਦਾਇਤ ਕੀਤੀ ਗਈ ਸੀ। ਕੋਰਟ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਵਿਰੋਧ ਪ੍ਰਦਰਸ਼ਨ ਕਰਨ ਦਾ ਪੂਰਾ ਅਧਿਕਾਰ ਹੈ। BCI ਦਾ ਇਸ ਮਾਮਲੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਚੀਫ਼ ਜਸਟਿਸ ਜਿਹੜੇ ਨੇ ਜਸਟਿਸ ਸੂਰਿਆਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ BCI ਦਾ ਇਸ ਮਾਮਲੇ ਦੇ ਵਿਚ ਕੋਈ ਦਖਲ ਨਹੀਂ ਹੈ ਕਿਉਂਕਿ ਉਹ ਮਾਮਲਾ ਉਨ੍ਹਾਂ ਅਤੇ ਵਿਦਿਆਰਥੀਆਂ ਵਿਚਕਾਰ ਗੱਲਬਾਤ ਦਾ ਹੈ। ਚੀਫ਼ ਜਸਟਿਸ ਜਿਨ੍ਹਾਂ ਦੇ ਨਾਲ ਬੈਂਚ ਦੇ ਵਿਚ ਜਸਟਿਸ ਜੋਏ ਮਾਲੀਆ ਬਾਗਚੀ ਅਤੇ ਜਸਟਿਸ ਵੀ ਮੋਹਨਾ ਵੀ ਸ਼ਾਮਲ ਸਨ, ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਵਿਰੋਧ ਕਰਨ ਦਾ ਅਧਿਕਾਰ ਹੈ ਤੇ ਉਨ੍ਹਾਂ ਨੂੰ ਕੌਣ ਰੋਕ ਸਕਦਾ ਹੈ। ਇਹ ਮੇਰੇ ਅਤੇ ਵਿਦਿਆਰਥੀਆਂ ਦੇ ਵਿਚਕਾਰ ਗੱਲਬਾਤ ਹੈ, ਉਹ BCI ਦਖਲ ਦੇਣ ਵਾਲੇ ਕੌਣ ਹੁੰਦੇ ਨੇ। ਇਸ ਜਿਹੜਾ ਇਹ ਟਿੱਪਣੀਆਂ BCI ਦੇ ਸਰਕੂਲਰ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਤੁਰੰਤ ਸੂਚੀਬੱਧ ਕਰਨ ਦੇ ਲਈ ਅਦਾਲਤ ਦੇ ਵਿਚ ਪੇਸ਼ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਈਆਂ। ਬੈਂਚ ਨੇ BCI ਨੂੰ ਨੋਟਿਸ ਜਾਰੀ ਕਰਕੇ ਪਟੀਸ਼ਨ ਦੇ ਉੱਤੇ ਉਸਦਾ ਜਵਾਬ ਮੰਗਿਆ ਤੇ ਹੁਕਮ ਦਿੱਤਾ ਕਿ BCI ਜਾਂ ਕਿਸੇ ਹੋਰ ਸੂਬੇ ਦੀ ਬਾਰ ਕੌਂਸਲ ਦੇ ਵੱਲੋਂ ਨਲਸਾਰ ਦੇ ਵਿਦਿਆਰਥੀਆਂ ਜਾਂ ਜਿਹੜੇ ਨੇ ਫੈਕਲਟੀ ਦੇ ਵਿਰੁੱਧ ਕੋਈ ਵੀ ਸਜ਼ਾ ਯੋਗ ਕਾਰਵਾਈ ਨਾ ਕੀਤੀ ਜਾਵੇ ਤੇ BCI ਦੇ ਵੱਲੋਂ ਪੇਸ਼ ਹੋਏ ਵਕੀਲ ਨੇ ਬੈਂਚ ਨੂੰ ਦੱਸਿਆ ਕਿ ਸੰਬੰਧਤ ਸਰਕੂਲਰ ਵਾਪਸ ਲੱਗ ਚੁੱਕਿਆ ਤੇ ਇਸ ਤੋਂ ਬਾਅਦ ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ 2 ਹਫ਼ਤਿਆਂ ਬਾਅਦ ਤਫਸੀਲ ਦੇ ਨਾਲ ਤੈਅ ਕੀਤੀ ਹੈ। 13 ਅਗਸਤ ਨੂੰ ਜਿਹੜਾ ਸੀ BCI ਨੇ ਸਾਰੇ ਸੂਬਿਆਂ ਦੀਆਂ ਬਾਰ ਕੌਂਸਲਾਂ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਅਗਲੇ ਹੁਕਮਾਂ ਤੱਕ ਨਲਸਾਰ ਯੂਨੀਵਰਸਿਟੀ ਆਫ ਲਾਅ ਦੇ ਕਿਸੇ ਵੀ 226 ਦੇ ਗ੍ਰੈਜੂਏਟ ਨੂੰ ਵਕੀਲ ਦੇ ਵਜੋਂ ਨਾਮਜ਼ਦ ਨਾ ਕਰਨ, ਪਰ ਸੋਸ਼ਲ ਮੀਡੀਆ ਦੇ ਉੱਤੇ ਭਾਰੀ ਵਿਰੋਧ ਦੇਖਣ ਤੋਂ ਬਾਅਦ ਕੁਝ ਘੰਟਿਆਂ ਦੇ ਅੰਦਰ ਹੀ ਇਹ ਹੁਕਮ ਜਿਹੜਾ ਵਾਪਸ ਲੈ ਲਿਆ ਗਿਆ ਸੀ। ਦੂਸਰੇ ਪਾਸੇ ਗੋਲਡਨ ਟੈਂਪਲ ਜਿਹੜਾ ਗੁਰਬਾਣੀ ਦਾ ਪ੍ਰਸਾਰ ਦੀ ਗੱਲ ਆਉਂਦੀ ਹੈ, ਦਿੱਲੀ ਹਾਈ ਕੋਰਟ ਵੱਲੋਂ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰ ਤੇ ਰੋਕ ਲਗਾਉਣ ਤੋਂ ਇਨਕਾਰ ਕਰਤਾ ਹੈ। ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਦੀ ਉਸ ਪਟੀਸ਼ਨ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਫੌਰੀ ਰਾਹਤ ਦੇਣ ਤੋਂ ਸਾਫ਼ ਇਨਕਾਰ ਕਰਤਾ ਜਿਸ ਦੇ ਵਿਚ ਇਕ ਨਿੱਜੀ ਚੈਨਲ ਨੂੰ ਅੰਮ੍ਰਿਤਸਰ ਦੇ ਗੋਲਡਨ ਟੈਂਪਲ ਤੋਂ ਗੁਰਬਾਣੀ ਦੇ ਕੀਰਤਨ ਤੇ ਪ੍ਰਸਾਰਣ ਨੂੰ ਦਿਖਾਉਣ ਤੇ ਉੱਤੋਂ ਜਿਹੜਾ ਰੋਕਣ ਦੀ ਮੰਗ ਕੀਤੀ ਗਈ ਸੀ। ਜਸਟਿਸ ਅਨੂਪ ਜੇ ਭਬਾਨੀ ਦੀ ਅਦਾਲਤ ਦੇ ਵਿਚ ਸੁਣਵਾਈ ਦੇ ਦੌਰਾਨ SGPC ਨੇ ਦਲੀਲ ਦਿੱਤੀ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਤੋਂ ਹੋਣ ਵਾਲੇ ਗੁਰਬਾਣੀ ਪ੍ਰਸਾਰਣ ਦਾ ਜਿਹੜਾ ਕਾਪੀਰਾਈਟ ਉਨ੍ਹਾਂ ਦੇ ਕੋਲ ਹੈ, ਜਿਸ ਨੂੰ ਉਨ੍ਹਾਂ ਨੇ ਉਨ੍ਹਾਂ ਦੇ ਆਪਣੇ ਹੀ YouTube ਚੈਨਲ ਅਤੇ ਇਕ ਹੋਰ TV ਚੈਨਲ ਦੇ ਉੱਤੇ ਸਿੱਧਾ ਪ੍ਰਸਾਰਿਤ ਕੀਤਾ ਜਾਂਦਾ ਹੈ ਤੇ ਕਮੇਟੀ ਦੀ ਮੁੱਖ ਸ਼ਿਕਾਇਤ ਇਹ ਸੀ ਕਿ ਗਲੈਕਟਿਕ ਟੈਲੀਵਿਜ਼ਨ ਨਾਮਕ ਨਿੱਜੀ ਚੈਨਲ ਜਿਹੜਾ ਉਨ੍ਹਾਂ ਦੇ ਪ੍ਰਸਾਰਣ ਅਧਿਕਾਰਾਂ ਦੀ ਉਲੰਘਣਾ ਕਰ ਰਿਹਾ ਤੇ ਕੁਝ ਸੈਕਿੰਟਾਂ ਦੀ ਜਿਹੜੀ ਹੈ ਦੇਰੀ ਦੇ ਨਾਲ ਗੁਰਬਾਣੀ ਦਾ ਪ੍ਰਸਾਰ ਕਰ ਰਿਹਾ। ਮਾਮਲੇ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਕਿਹਾ ਕਿ ਗੁਰਬਾਣੀ ਇਕ ਸਹਾਇਕ ਅਤੇ ਸੰਗੀਤਕ ਰਚਨਾ ਹੈ ਜਿਸ ਦੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸੰਗੀਤਕ ਰੂਪ ਦੇ ਵਿਚ ਗਾਇਆ ਜਾਂਦਾ ਹੈ। ਜੇਕਰ ਇਸ ਦੀ ਵਰਤੋਂ ਕਿਸੇ ਨੇਕ ਅਤੇ ਧਾਰਮਿਕ ਸਮਾਰੋਹ ਦੇ ਵਿਚ ਕੀਤੀ ਜਾਂਦੀ ਹੈ ਤਾਂ ਇਹ ਕਾਪੀਰਾਈਟ ਦੀ ਉਲੰਘਣਾ ਨਹੀਂ ਮੰਨਿਆ ਜਾਵੇਗਾ। ਅਦਾਲਤ ਨੇ ਕਾਪੀਰਾਈਟ ਐਕਟ ਦੀ ਧਾਰਾ 52(1)(ZA) ਦਾ ਜਿਹੜਾ ਹਵਾਲਾ ਦਿੰਦਿਆਂ ਸਪਸ਼ਟ ਕਰ ਦਿੱਤਾ ਕਿ ਕਿਸੇ ਵੀ ਧਾਰਮਿਕ ਸਮਾਰੋਹ ਦੇ ਦੌਰਾਨ ਸਹਾਇਕ साहित्यिक नाटकी जां संगीतक रचना की पेशकारी करना कापीराइट की उलंघना नहीं है, पर दूजे पासे जिहड़ा मामला फसदा नजर आउंदा है। लो दोस्तों अगे वधदे हां, अपने नाल जुड़े हुए ने एडवोकेट राजन सैनी साहब ते पट्टी साहब का भी स्वागत करदे हां कुछ पलां तक। ते सत श्री अकाल जी, स्वागत है एडवोकेट राजन सैनी जी। जी आनू जी, की हाल चाल ने जनाब? लंघे आओ जी।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਵਧੀਆ ਜੀ।
0: ਜੀ
1: ਪਹਿਲਾਂ ਤੁਸੀਂ ਖਬਰ ਕੀਤੀ ਜੀ ਕਿ 80 ਕਰੋੜ ਤੋਂ ਵੱਧ ਦੀ ਪ੍ਰੋਪਰਟੀ ਬੰਦੇ ਨੇ ਦਾਨ ਕੀਤੀ ਜੀ,
0: ਡਾਕਟਰ ਸਾਹਿਬ ਨੇ ਜੀ, ਬਿਲਕੁਲ ਰਿਟਾਇਰਡ ਹੋਏ ਨੇ
1: ਡਾਕਟਰ ਸਾਹਿਬ ਨੇ। ਹਾਂਜੀ, ਤੇ ਹਮੀਰਪੁਰ ਜ਼ਿਲ੍ਹੇ ਨਾਲ ਸੰਬੰਧਿਤ ਨੇ।
0: ਹਾਂਜੀ,
1: ਨਦੌਣ ਛੋਟਾ ਜਿਹਾ ਕਸਬਾ ਆਇਆ ਜੀ, ਜਿੱਦਾਂ ਮਤਲਬ ਸਾਡੇ ਆਦਮਪੁਰ ਹੈਗਾ,
0: ਬਿਲਕੁਲ
1: ਏਦਾਂ ਦਾ ਛੋਟਾ ਜਿਹਾ ਨਦੌਣ, ਤੇ ਜੌਲ ਜਿਹੜਾ ਹੈਗਾ ਉਹ ਕੈਂਪ ਆ ਸਰ ਉੱਥੇ ਆਰਮੀ ਦਾ।
0: ਠੀਕ ਹੈ ਜੀ।
1: ਹਾਂਜੀ, ਤੇ ਉਹਨਾਂ ਦੇ ਦੇਖੋ ਉਹਨਾਂ ਦੀ ਸੋਚ, ਉਹਨਾਂ ਨੇ ਬਿਰਧ ਆਸ਼ਰਮ ਜਿਹੜਾ ਹੈਗਾ ਆ ਬਣਾਇਆ, ਉਹਨਾਂ ਦੀ ਪੇਸ਼ਕਸ਼ ਕੀਤੀ ਆ, ਕਿਉਂਕਿ ਬੱਚਾ ਉਹਨਾਂ ਦਾ ਕੋਈ ਹੈ ਨੀ, ਤੇ ਉਹਨਾਂ ਨੇ ਬਿਰਧ ਆਸ਼ਰਮ ਤਾਂ ਬਣਾਉਣਾ ਹੈਗਾ ਆ ਜੀ। ਉਹ ਸੋਚ ਇਹ ਹੈਗੀ ਆ ਕਿ ਕਿਸੇ ਵੀ ਧਰਮ ਦਾ ਬੰਦਾ ਜਿਹੜਾ ਆ ਬਿਰਧ ਆਸ਼ਰਮ ਜਾ ਕੇ ਰਹਿ ਸਕਦਾ ਹੈ, ਤੇ ਆਪਣੀਆਂ ਜਿਹੜੀਆਂ ਆ ਉਸੇ ਧਰਮ ਦੀਆਂ ਰੋਹ ਰੀਤਾਂ ਉਹਨੂੰ ਫੋਲੋ ਕਰ ਸਕਦਾ।
0: ਬਿਲਕੁਲ ਹੈ ਜੀ।
1: ਤੇ ਕਿਸੇ ਧਾਰਮਿਕ ਸਥਾਨ ਨੂੰ ਜੇ ਦਾਨ ਦੇ ਦਿੰਦੇ ਤੇ ਉਹ ਗੱਲ ਨੀ ਸੀ ਬਣਨੀ ਜਿਹੜੀ ਇਸ ਤਰੀਕੇ ਦੇ ਨਾਲ ਜਿਹੜਾ ਆ ਚੈਰਿਟੀ ਹੋਣੀ ਸੀ, ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਇਸ ਚੀਜ਼ ਦਾ ਯੂਜ਼ ਕੀਤਾ,
0: ਮੈਨੇਜ ਕੀਤਾ। ਬਿਲਕੁਲ ਹੈ ਜੀ, ਸੋਚ ਹੋਣੀ ਚਾਹੀਦੀ ਹੈ ਸਾਰੀ।
1: ਨਾਲੇ
0: ਬਿਲਕੁਲ ਹੈ ਜੀ,
1: ਬਿਲਕੁਲ ਜੀ। ਨਾਲੇ ਲਿਖਿਆ ਆ ਜੀ ਵੀ ਪਾਣੀ ਸੁੱਚਾ ਪਾਉਣ ਤੇ ਸਿਰ ਸੁੱਚਾ ਇਸ਼ਨਾਨ, ਜੀਭਾ ਸੁੱਚੀ ਭਜਨ ਸੇ ਦੇਹੀ ਬ੍ਰਹਮ ਗਿਆਨ, ਹੱਥ ਵੀ ਸੁੱਚੇ ਨਾਨਕਾ ਜੇ ਕੁਛ ਕਰੀਏ ਦਾਨ।
0: ਦਾਨ, ਕਿਆ ਬਾਤ ਹੈ।
1: ਸੋ ਡਾਕਟਰ ਸਾਹਿਬ ਨੇ ਤਾਂ ਆਪਣੇ ਹੱਥ ਸੁੱਚੇ ਕਰ ਲਏ
0: ਜੀ,
1: ਉਹਨਾਂ ਨੇ ਸਾਰੀ ਆਪਣੀ ਪ੍ਰੋਪਰਟੀ ਜਿਹੜੀ ਆ ਦਾਨ ਕਰਕੇ ਇੱਕ ਨੇਕ ਕਾਰਜ ਕੀਤਾ
0: ਜੀ।
1: ਇਹੋ ਜਿਹੇ ਬੰਦਿਆਂ ਤੋਂ ਸਮਾਜ ਨੂੰ ਸੇਧ ਲੈਣੀ ਚਾਹੀਦੀ ਹੈ ਜੀ। ਤੇ ਇਸੇ ਤਰੀਕੇ ਦੇ ਨਾਲ, ਕਿਉਂਕਿ ਮਾਨਵਤਾ ਦੀ ਸੇਵਾ ਜਿਹੜੀ ਹੈਗੀ ਆ ਉਹ ਅਸਲੀ ਧਰਮ ਆ
0: ਜੀ।
1: ਤੋ ਸੋ ਉਹਨਾਂ ਨੇ ਆਪਣਾ ਜਿਹੜਾ ਹੈਗਾ ਆ ਇੱਕ ਧਾਰਮਿਕ ਫਰਜ਼ ਜਿਹੜਾ ਆ ਉਹ ਪੂਰਾ ਕੀਤਾ ਤੇ ਇਨਸਾਨੀਅਤ ਦੀ ਸੇਵਾ ਕੀਤੀ, ਉਹਦੇ ਲਈ ਉਹ ਵਧਾਈ ਦੇ ਪਾਤਰ ਆ ਜੀ।
0: ਬਿਲਕੁਲ ਹੈ ਜੀ।
1: ਹੁਣ ਆ ਜੀ ਜੀ ਵੀ ਜਥੇਦਾਰ ਸਾਹਿਬ ਦੀ ਗੱਡੀ ਦੇ ਉੱਤੇ ਜਿਹੜਾ ਹੈਗਾ ਆ, ਕਹਿੰਦੇ ਬਾਹਰ ਗੋਲੀ ਦਾ ਕਵਰ ਮਿਲਿਆ ਹੈਗਾ ਆ ਜੀ, ਰੋਣ ਦਾ। ਹਾਂਜੀ, ਪਰ ਸਭ ਗੱਲ ਤਾਂ ਹੈਗੀ ਆ ਕਿ ਹਿੰਸਾ ਨੂੰ ਜਦੋਂ ਜਿਹੜਾ ਹੈਗਾ ਅਸੀਂ ਇਨਡਾਇਰੈਕਟਲੀ ਵੀ ਜਦੋਂ ਪ੍ਰਮੋਟ ਕਰਦੇ ਆ ਨਾ ਜੀ, ਉਹ ਇੱਕ ਦਿਨ ਜਿੱਦਾਂ ਕਹਿੰਦੇ ਹੁੰਦੇ ਨਾ ਵੀ ਇਟ ਇਜ਼ ਹੋਮਲੀ ਬਰਡ ਇਟ ਯੂਜ਼ ਟੂ ਕਮ ਟੂ ਹੋਮ ਹੈ ਜੀ। ਜਦੋਂ ਦੇਖੋ ਮਤਲਬ ਜਦੋਂ ਆਪਾਂ ਕਿਸੇ ਦਾ ਗਲਤ ਕੰਮ ਜਿਹੜਾ ਆ ਉਹਨੂੰ ਆਪਣੇ ਸਵਾਰਥ ਵਾਸਤੇ ਵਡਿਆਉਂਦੇ ਆ ਨਾ ਜੀ, ਉਹ ਅਲਟੀਮੇਟਲੀ ਫਿਰ ਜਿਹੜਾ ਹੈਗਾ ਆ ਉਹ ਘਟਨਾ ਆਪ ਨਾਲ ਵੀ ਘਟੀ ਜਾਂਦੀ ਆ ਜੀ ਕਿਤੇ ਨਾ ਕਿਤੇ। ਜੋ ਇਸ ਕੱਲ ਸੁਖਵੀਰ ਬਾਦਲ ਹੋਣਾ ਤੇ ਹੋਏ ਅਟੈਕ ਤੋਂ ਬਾਅਦ
0: ਜੀ,
1: ਦੇਖੋ ਇਹਨਾਂ ਲੋਕਾਂ ਦੇ ਐਟੀਚਿਊਡ ਕੀ ਸੀਗੇ ਵੀ ਇਹਨਾਂ ਨੇ ਇੱਕ ਪਾਸੇ ਤਾਂ ਜਿਹੜਾ ਹੈਗਾ ਆ ਤਿੰਨ ਪ੍ਰਦਰਸ਼ਨਾਂ ਦੇ ਤੀਆਂ ਜੀ, ਇੱਕ ਪਾਸੇ ਜਿਹੜਾ ਆ ਵੀ ਹਾਂ ਜੀ ਬੰਦੇ ਨੇ ਜਿਹੜਾ ਆ ਉਹ ਬੇਅਦਬੀਆਂ ਦੇ ਰੋਹ ਦੇ ਵਿੱਚ ਜਿਹੜਾ ਆ ਉਹ ਹਮਲਾ ਕੀਤਾ ਜੀ, ਵੀ ਲੋਕ ਜਿਹੜੇ ਹੈਗੇ ਆ ਵੀ ਇਹਨਾਂ ਦੇ ਅਗੇਂਸਟ ਹੈਗੇ ਆ ਜੀ
0: ਜੀ।
1: ਕਾਰਨ ਤਾਂ ਇਹ ਹੈਗਾ ਆ ਕਿ ਇਹਦੀ ਵਿਦਾਊਟ ਐਨੀ ਕੰਡੀਸ਼ਨ ਨਿੰਦਿਆ ਹੋਣੀ ਚਾਹੀਦੀ ਸੀ ਜੀ।
0: ਬਿਲਕੁਲ ਹੈ ਜੀ,
1: ਕਿਉਂਕਿ ਪੰਜਾਬ ਤੋਂ ਬਾਹਰ ਦੀ ਗੱਲ ਹੈਗੀ ਆ, ਪੂਰਾ ਨੈਸ਼ਨਲ ਮੀਡੀਆ ਨੇ ਚੱਕਿਆ, ਪੂਰਾ ਬਾਹਰਲੀਆਂ ਜਿਹੜੇ ਹੈਗੇ ਆ ਮੀਡੀਆ ਉਹਨੇ ਇਹ ਗੱਲ ਚੱਕੀ।
0: ਕਹਿੰਦਾ ਮੋਦੀ ਜੀ ਨੇ ਤੇ ਅੱਜ ਅਮਿਤ ਸ਼ਾਹ ਉਹਨਾਂ ਨੇ ਫੋਨ ਦੇ ਉੱਤੇ ਗੱਲ ਕੀਤੀ ਹੈ ਜੀ।
1: ਆਪਾਂ ਮਤਲਬ 7-8 ਟਾਂਕੇ ਜਾਂ 2-3 ਟਾਂਕੇ ਕਹਿੰਦੇ ਸੀਗੇ, ਮਜੀਠੀਆ ਸਾਹਿਬ ਦੀ ਇੱਕ ਵੀਡੀਓ ਆਈ ਆ, ਉਹ ਕਹਿੰਦੇ ਮੈਂ ਆਪਣੀ ਭੈਣ ਜੀ ਨਾਲ ਗੱਲ ਕੀਤੀ, ਕਿਉਂਕਿ ਉਹ ਜਿਹੜੀ ਚੀਜ਼ ਹੈਗੀ ਸੀ ਨੁਕੀਲੇ ਹਥਿਆਰ ਜਿਹੜਾ ਮਾਰਿਆ ਹੈਗਾ ਆ ਉਹ ਇੱਕ ਹੱਥ ਦੇ ਇੱਕ ਪਾਸਿਓਂ ਜਿਹੜਾ ਆ ਦੂਜੇ ਪਾਸੇ ਨੂੰ ਪਾਰ ਕਰ ਗਿਆ ਸੀ, ਤੇ 150 ਟਾਂਕਾ ਕਹਿੰਦੇ ਲੱਗਾ।
0: ਅੱਛਾ ਜੀ।
1: ਹਾਂਜੀ, ਸੋ ਇਸ ਕਰਕੇ ਜਿਹੜਾ ਆ ਉਹ ਸਰਜਰੀ ਹੋਈ ਆ, ਤੇ ਉਹ ਕਿਉਂਕਿ ਫਿਰ ਜਿਹੜਾ ਆ ਜਦੋਂ ਹਥਿਆਰ ਇੱਕ ਪਾਸੇ ਦੂਜੇ ਪਾਸੇ ਨਿਕਲ ਗਿਆ ਆ ਤੇ ਬਟ ਨੈਚੁਰਲ ਆ, ਫਿਰ ਉਹਦਾ ਨੁਕਸਾਨ ਤਾਂ ਜਿਆਦਾ ਹੋਇਆ ਹੋਣਾ
0: ਜੀ। ਹਾਂਜੀ,
1: ਹਾਂਜੀ, ਸੋ ਤੇ ਇਹ ਜਿਹੜਾ ਆ ਦੇਖੋ ਚਿਦੰਬਰਮ ਤੇ ਜਿਹਨੇ ਜੁੱਤੀ ਸਿੱਟੀ ਸੀ ਉਹਨੂੰ ਆਮ ਆਦਮੀ ਪਾਰਟੀ ਨੇ ਪੋਚ ਲਿਆ ਜੀ, ਉਹਨੂੰ MLA ਬਣਾ ਤਾ, ਟਿਕਟ ਦੇ ਤੀ ਜੀ। ਜਦੋਂ ਇਨਡਾਇਰੈਕਟਲੀ ਤੁਸੀਂ ਉਹਨਾਂ ਨੂੰ ਰਿਵਾਰਡ ਕਰੀ ਜਾਓਗੇ ਤੇ ਫਿਰ ਜਿਹੜਾ ਆ ਇਹ ਇੱਕ ਨਾ ਇੱਕ ਦਿਨ ਜਿਹੜਾ ਆ ਇਹ ਚੀਜ਼ਾਂ ਆਪਣੇ ਨਾਲ ਵੀ ਵਾਪਰਨੀਆਂ ਜੀ।
0: ਜੀ
1: ਅੱਜ ਤਾਂ ਜਿਹੜਾ ਹੈਗਾ ਆ ਜਦੋਂ ਸੱਤਾ ਪਾਰਟ ਹੁੰਦੀ ਆ ਕੋਲ ਜੀ ਉਦੋਂ ਤਾਂ ਸਿਕਿਉਰਿਟੀਆਂ ਦਾ ਤਾਮਝਾਮ ਇੰਨਾ ਹੁੰਦਾ ਕਿ ਆਮ ਬੰਦਾ ਤੁਹਾਡੇ ਤੱਕ ਪਹੁੰਚ ਹੀ ਨਹੀਂ ਸਕਦਾ
0: ਜੀ।
1: ਤੇ ਜਦੋਂ ਜਿਹੜਾ ਹੈਗਾ ਸੱਤਾ ਚੱਲ ਜਾਂਦੀ ਆ ਤੇ ਫੇਰ ਭਾਵੇਂ ਜੈਡ ਪਲੱਸ ਸਿਕਿਉਰਿਟੀ ਹੋਵੇ ਤੇ ਚਾਹੇ ਜਿਹੜੀ ਮਰਜ਼ੀ ਹੋਵੇ ਜੀ, ਅਲਟੀਮੇਟਲੀ ਬੰਦੇ ਜਿਹੜੇ ਆ ਪ੍ਰਾਈਵੇਟ ਪਲ ਜਿਹੜੇ ਆ ਉਹ ਕੈਦ ਹੋ ਹੀ ਜਾਂਦੇ ਹੈਗੇ ਆ ਤੇ ਉੱਥੇ ਜਿੱਥੇ ਮੌਕਾ ਮਿਲਦਾ ਆ ਤੇ ਦੂਜੇ ਬੰਦੇ ਅਚੀਵ ਕਰ ਜਾਂਦੇ ਆ ਜੀ।
0: ਜੀ ਪਰ ਸਿੰਘ ਸਾਹਿਬ ਜੋ ਕੁਝ ਹੋ ਰਿਹਾ ਮੈਂ ਸੋਚਦਾ ਪਿਆ ਸੀ, ਚਲੋ ਕੱਲ ਮੈਂ ਪ੍ਰੋਗਰਾਮ ਨਹੀਂ ਕਰ ਪਾਇਆ, ਕੁਝ ਰੁਝਾਨ ਸੀਗੇ ਆਪਣੇ ਨਿੱਜੀ, ਤੇ ਮੈਂ ਸੋਚਦਾ ਸੀ ਇਸ ਮਸਲਿਆਂ ਦੇ ਉੱਤੇ ਵੀ ਕਿ ਹਰ ਕੋਈ ਮੀਡੀਆ ਵੀ ਜਾਂ ਇਹਨੂੰ ਪੋਲੀਟਿਕਸ ਦੇ ਨਾਲ ਵੀ ਲਾਉਂਦੇ ਆ ਜਾਂ RSS ਦੇ ਨਾਲ ਵੀ ਜੋੜਦੇ ਆ, ਉਹਨਾਂ ਚੋਂ ਮੈਂ ਵੀ ਸ਼ਾਮਲ ਆ, ਮਤਲਬ ਕਿ ਇੱਦਾਂ ਸੋਚਦੇ ਆ ਸੀ। ਪਰ ਜੇ ਦੇਖਿਆ ਜਾਵੇ ਤਾਂ ਉਹਨਾਂ ਨੂੰ ਕੀ ਜ਼ਰੂਰਤ ਹੈ, ਜਦ ਇੱਦਾਂ ਦੇ ਲੋਕ ਸਾਡੇ ਵਿੱਚ ਆਪਣੇ ਦੇ ਵਿੱਚ ਹੀ ਸ਼ਾਮਲ ਨੇ, ਬਹੁਤ ਸਾਰੇ ਐਸੇ ਧੜੇ ਨੇ ਇੱਕ ਦੂਸਰੇ ਦੇ ਨਾਲ ਸਹਿਮਤ ਨਹੀਂ ਨੇ। ਜਾਂ ਮੈਂ ਇਹ ਵੀ ਚੀਜ਼ ਸੋਚ ਰਿਹਾ ਸੀ ਜਿੱਦਾਂ ਇਹਨਾਂ ਮੁਲਕਾਂ ਦੇ ਵਿੱਚ ਇੱਕ ਸਾਡੀ ਮਾਨਸਿਕਤਾ ਹੈ ਜਾਂ ਬਹੁਤ ਸਾਰੇ ਕੈਟਾਗਰੀ ਦੇ ਖਿੱਤਿਆਂ ਦੇ ਲੋਕ ਵੱਸਦੇ ਆ, ਜਿੱਥੇ ਜਦੋਂ ਉਹਨਾਂ ਦੇ ਵੱਲ ਝਾਤ ਮਾਰਦੇ ਉਹਨਾਂ ਦੀ ਸਾਈਕੋਲੋਜੀ ਦੇਖਦੇ ਆ ਕਿ ਸਾਡੇ ਵਿੱਚ ਹੀ ਕਾਹਤੋਂ ਆ, ਮਤਲਬ ਕਿ ਸੌਰੀ ਨਹੀਂ ਮੰਗਣੀ ਚਾਹੁੰਦੇ। ਜੇ ਸੌਰੀ ਮੰਗ ਵੀ ਲੈਂਦੇ ਆ ਸਿਰਫ ਅਸੀਂ ਉਹ ਮੂੰਹ ਤੋਂ ਕਹਿੰਦੇ ਆ, ਪਰ ਅੰਦਰ ਜਿਹੜੀ ਉਹ ਖਾਰ ਜਿਹੜੀ ਆ ਉਸੇ ਤਰ੍ਹਾਂ ਬਰਕਰਾਰ ਹੈ। ਜਾਂ ਗੁਰੂ ਸਾਹਿਬ ਦੇ ਜਿਹੜੇ ਸਥਾਨ ਨੇ ਉਹਦੇ ਵਿੱਚ ਦੇਖਿਆ ਜਾਵੇ ਤਾਂ ਸਭ ਤੋਂ ਵੱਡਾ ਆਪਾਂ ਅਕਾਲ ਤਖ਼ਤ ਸਾਹਿਬ ਨੂੰ ਕਹਿੰਦੇ ਆ, ਸਾਰੇ ਕਹਿੰਦੇ ਆ ਕਿ ਸਤਿਕਾਰ ਵੀ ਹੈ ਤੇ ਉਹਦਾ ਮਾਣ ਵੀ ਕਰਦੇ ਆ, ਉਹਦੀ ਮੰਨਦੇ ਵੀ ਆ, ਪਰ ਦਿਖਦਾ ਹੈ ਕੋਈ ਮੰਨਦਾ? ਫਿਰ ਇਹ ਵਾਪਰ ਕਿਉਂ ਰਿਹਾ? ਫਿਰ ਉਹ ਤਾਂ ਉੱਥੇ ਵੀ ਸਵਾਲ ਕੁਐਸਚਨ ਮਾਰਕ ਲੱਗ ਜਾਂਦਾ, ਫਿਰ ਤਾਂ ਅਕਾਲ ਤਖ਼ਤ ਸਾਹਿਬ ਨੂੰ ਵੀ ਨੀ ਕੋਈ ਏਦਾਂ ਦੇ ਲੋਕ ਫਿਰ ਮੰਨਦੇ ਹੀ ਨਹੀਂ, ਉਹ ਪਹਿਰਾਵਾ ਪਾ ਕੇ ਬਸ ਆਪਣੀ ਹੀ ਜੋ ਉਹ ਕਹਿ ਸਕਦੇ ਕਿ ਰੂੜੀਵਾਦੀ ਸੋਚ ਹੈ ਉਹਨੂੰ ਹੀ ਬਰਕਰਾਰ ਰੱਖਣਾ ਚਾਹੁੰਦੇ ਨੇ।
1: ਪਾਣੀ ਸਾਹਿਬ ਇਹਦੇ ਵਿੱਚ ਸ਼ੱਕ ਕੋਈ ਨੀ ਵੈਸੇ ਇਸ ਗੱਲ ਦੇ ਵਿੱਚ ਜੋ ਤੁਸੀਂ ਕਿਹਾ ਹੈਗਾ
0: ਜੀ,
1: ਉਹਦਾ ਕਾਰਨ ਆ ਜੀ ਕਿ ਮਨੁੱਖ ਦੇ ਜਿਹੜਾ ਵਿਵਹਾਰ ਆ ਨਾ ਜੀ ਉਹ ਤੈਅ ਕਰਦੀਆਂ ਤਿੰਨ ਚੀਜ਼ਾਂ
0: ਜੀ,
1: ਪਹਿਲੀ ਉਹਦੀ ਐਜੂਕੇਸ਼ਨ, ਦੂਜੀ ਉਹਦੀ ਸੰਗਤ ਤੇ ਤੀਜੀ ਉਹਦੀ ਬਰੋਟਅਪ
0: ਜੀ।
1: ਹੁਣ ਸਾਡੇ ਜਿਹੜੇ ਹੈਗੀ ਆ ਕਿ ਜਦੋਂ ਅਸੀਂ ਅਸੀਂ ਬੇਸਿਕਲੀ ਲੋਕ ਨਾ ਹਿੰਸਾ ਨੂੰ ਪ੍ਰਮੋਟ ਕਰਨ ਵਾਲੇ ਬੰਦੇ ਆ ਜੀ,
0: ਬਿਲਕੁਲ ਹੈ,
1: ਅਸੀਂ ਹਿੰਸਕ ਪ੍ਰਵਿਰਤੀ ਦਾ ਸਤਿਕਾਰ ਕਰਦੇ ਆ ਜੀ
0: ਜੀ।
1: ਹੁਣ ਜਿੰਨੇ ਕ ਬੰਦੇ ਜਿਹੜੇ ਹੈਗੇ ਆ ਸੁਖਵੀਰ ਬਾਦਲ ਹੋਣਾ ਨਾਲ ਸਹਿਮਤੀ ਰੱਖਦੇ ਹੁੰਦੇ ਆ ਹੋਣਗੇ
0: ਜੀ,
1: ਉਹ ਤੋਂ ਵੱਧ ਬੰਦੇ ਤਾਂ ਉਸ ਬੰਦੇ ਨਾਲ ਸਹਿਮਤੀ ਰੱਖਣ ਲੱਗ ਪਏ ਹੈਗੇ ਆ ਜੀ, ਵੀ ਹਾਂ ਇਸ ਬੰਦੇ ਨੇ ਬੜਾ ਵੱਡਾ ਕੰਮ ਕਰ ਦਿੱਤਾ ਜੀ ਇਸ ਤਰੀਕੇ ਨਾਲ। ਜਦ ਕੇ ਹੋਣਾ ਕੀ ਚਾਹੀਦਾ ਹੈਗਾ, ਇਸ ਚੀਜ਼ ਨੂੰ ਕੰਡੈਮ ਹੋਣਾ ਚਾਹੀਦਾ ਸੀ ਸਾਰੇ ਪਾਸਿਓਂ।
0: ਮੈਂ ਇੱਕ ਨਾ ਸੈਣੀ ਸਾਹਿਬ ਇਹਦੇ ਨਾਲ ਗੱਲ ਹੋਰ ਜੋੜਦਾ ਕਿ ਮੈਂ ਪ੍ਰੋਗਰਾਮ ਦੇਖਦਾ ਸੀ, ਮਤਲਬ ਕਿ ਉਹ ਆਪਣੇ ਮੁਸਲਿਮ ਭਾਈਚਾਰੇ ਦੇ ਨਾਲ ਸੰਬੰਧਿਤ ਪ੍ਰੋਗਰਾਮ ਆ ਉਹ, ਮਤਲਬ ਕਿ ਉਹ ਉੱਥੇ ਕਿ ਉਹਨਾਂ ਕੋਲ ਜੇ ਕੋਈ ਗਲਤ ਹੋ ਜਾਂਦਾ ਤਾਂ ਕੁਰਾਨ ਸ਼ਰੀਫ ਦੀ ਉਹ ਆਪਣੀ ਸਹੁੰ ਚੱਕਦੇ ਆ ਜਾਂ ਉਸੇ ਆਧਾਰ ਦੇ ਉੱਤੇ ਉਹ ਆਪਣਾ ਫੈਸਲਾ ਕਰ ਦਿੰਦੇ ਆ, ਚਾਹੇ ਜਿੱਦਾਂ ਮਰਜ਼ੀ ਅਪਰਾਧ ਹੋਇਆ ਹੋਵੇ। ਜਦੋਂ ਉਹਨਾਂ ਨੇ ਕਹਿ ਦਿੱਤਾ ਭਈ ਹਾਂ ਕੁਰਾਨ ਤੋਂ ਅਸੀਂ ਪਰੇ ਨਹੀਂ ਹੋ ਸਕਦੇ, ਮਤਲਬ ਕਿ ਜੋ ਸਾਨੂੰ ਹੁਕਮ ਹੋ ਗਿਆ ਜਾਂ ਜੋ ਫੈਸਲਾ ਹੋ ਗਿਆ ਉਸ ਪੰਚਾਇਤ ਦੇ ਵਿੱਚ ਬੈਠਿਆ ਹੋਇਆ ਤੇ ਉਹ ਹੀ ਮੰਨਿਆ ਜਾਏਗਾ, ਤੇ ਉਹ ਕਹਿੰਦੇ ਨੇ ਫਿਰ ਜਿੱਦਾਂ ਹੁਣ ਆਪਣਾ ਸਭ ਤੋਂ ਉੱਪਰਲਾ ਜੇ ਸਥਾਨ ਦੇਖਿਆ ਜਾਵੇ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਹੀ ਆ ਨਾ ਜਿਹੜਾ ਸੁਪਰੀਮ ਹੈ, ਤੇ ਜੇ ਉੱਥੋਂ ਫੈਸਲਾ ਕੀਤਾ ਗਿਆ ਉਹ ਇਹਦਾ ਮੈਂ ਇਹ ਨਹੀਂ ਦੇਖਦਾ ਵੀ ਕੌਣ ਉੱਥੇ ਬੈਠਾ ਜਾਂ ਕਿਹਨੇ ਫੈਸਲਾ ਕੀਤਾ, ਉਹ ਕੋਈ ਵੀ ਹੋਵੇ ਕਿਸੇ ਦੇ ਨਾਲ ਵੀ ਜੁੜਿਆ ਹੋਵੇ, ਮੈਨੂੰ ਉਹਦੇ ਨਾਲ ਲੈਣਾ ਦੇਣਾ ਜੇ ਆਪਾਂ ਮਾਨਸਿਕ ਤੌਰ ਦੇ ਉੱਤੇ ਗੱਲ ਦੇਖੀਏ ਤਾਂ, ਜੇ ਉੱਥੋਂ ਫੈਸਲਾ ਆ ਗਿਆ ਤਾਂ ਫਿਰ ਉਹ ਮੰਨਦੇ ਨੇ ਕਿ ਜੇ ਅਸੀਂ ਉਸ ਹੁਕਮ ਨੂੰ ਤੋੜਿਆ ਨਾ ਜਾਂ ਉਸ ਤੋਂ ਬਾਹਰ ਜਾ ਕੇ ਫਿਰ ਵੀ ਅਸੀਂ ਕੋਈ ਬਦਲਾ ਲਿਆ ਜਾਂ ਕੁਝ ਕਾਰਾ ਕੀਤਾ ਉਸ ਤੋਂ ਖਿਲਾਫ਼ ਗਏ ਆ, ਤੇ ਉਹ ਕੁਰਾਨ ਸ਼ਰੀਫ ਦੇ ਮਤਲਬ ਕਿ ਖਿਲਾਫ਼ ਗਏ ਆ ਅਸੀਂ, ਮਤਲਬ ਕਿ ਉਸ ਫੈਸਲੇ ਖਿਲਾਫ਼ ਨਹੀਂ, ਉਹ ਮਤਲਬ ਕਿ ਅਸੀਂ ਆਪਣੇ ਧਰਮ ਦੇ ਖਿਲਾਫ਼ ਹੋ ਗਏ ਆ, ਤੇ ਆਪਣੇ ਇਹਦੇ ਵਿੱਚ ਫਿਰ ਉਹ ਕੀ ਫਰਕ ਦੇਖਦੇ ਹੋ ਉਸ ਹਿਸਾਬ ਦੇ ਨਾਲ? ਆਪਾਂ ਵੀ ਤਾਂ ਫਿਰ ਉਹ ਖਿਲਾਫ ਹੀ ਜਾ ਰਹੇ ਹਾਂ ਜੇ ਧਰਮ ਦੀ ਜੋ ਸਿੱਖਿਆ ਹੈਗੀ ਆ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਸਭ ਤੋਂ ਸੁਪਰੀਮ ਆ ਤਾਂ ਜੇ ਉਹਦੀ ਮੰਨੀਏ ਤਾਂ।
1: ਪਰ ਸਾਹਿਬ ਇੱਥੇ ਤਾਂ ਜਿਹੜਾ ਹੈਗਾ ਗੱਲ ਕਲੀਅਰ ਹੋਈ ਹੈਗੀ ਆ ਜੀ ਕਿ ਅਸੀਂ ਜਿਹੜਾ ਆ ਗੁਰੂ ਨੂੰ ਮੰਨਦੇ ਆ ਪਰ ਗੁਰੂ ਦੀ ਨਹੀਂ ਮੰਨਦੇ। ਹਾਂਜੀ, ਕਿਤੇ ਨੀ ਜਿਹੜਾ ਹੈਗਾ ਆ ਦਯਾ ਬਿਨਾਂ ਸਿੱਧ ਕਸਾਈ, ਉੱਥੇ ਤਾਂ ਲਿਖਿਆ ਆ ਵੀ ਜੇ ਦਯਾ ਹੈ ਨੀ ਕਿ ਜਿੰਨੀ ਮਰਜ਼ੀ ਆਪਾਂ ਭਗਤੀ ਕਰ ਲਵੇ ਤੇ ਉਹ ਸਿੱਧ ਵੀ ਹੋ ਜਾਊਗਾ ਤਾਂ ਵੀ ਉਹਦਾ ਵਿਵਹਾਰ ਕਸਾਈਆਂ ਵਾਲਾ ਹੋਊਗਾ ਜੀ।
0: ਬਿਲਕੁਲ ਹੈ ਜੀ,
1: ਤੌਲ ਧਰਮ ਦਯਾ ਕਾ ਪੂਤ ਹੈ ਜੀ
0: ਜੀ,
1: ਦਯਾ ਦੇ ਨਾਲ ਧਰਮ ਤਾਂ ਚੱਲਦਾ ਹੀ ਦਯਾ ਤੋਂ ਹੈਗਾ ਆ ਜੀ
0: ਜੀ।
1: ਤੂੰ ਇਸ ਕਰਕੇ ਤੇ ਪਤਾ ਨੀ ਕਿਉਂ ਮਤਲਬ ਜਿਹੜਾ ਹੈਗਾ ਆ ਵੀ ਆਪਾਂ ਜਿਹੜੇ ਆ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਪੂਰੀ ਤਰ੍ਹਾਂ ਅੰਡਰਸਟੈਂਡ ਨੀ ਕਰ ਪਾਏ। ਅਸੀਂ ਜਿਹੜਾ ਹੈਗਾ ਆ ਉਹ ਜੰਗੀ ਜੰਗ ਯੁੱਧਾਂ ਦੇ ਵਿੱਚ ਰਹਿੰਦੇ ਸੀ ਜੀ, ਇਸ ਤਰੀਕੇ ਨਾਲ ਉਹ ਸਾਖੀਆਂ ਸੁਣ ਕੇ ਸਾਡਾ ਬਿਹੇਵੀਅਰ ਜਿਹੜਾ ਆ ਉਹ ਹੋ ਗਿਆ ਆ ਜੀ,
0: ਵਾਲੇ ਮਾਰਨ ਲੱਗ ਜਾਂਦੇ।
1: ਤੁਸੀਂ ਦੇਖੋ ਨਾ ਕਿਸੇ ਜਦੋਂ ਡੈਮੋਕ੍ਰੇਸੀ ਹੈਗੀ ਆ, ਲਾ ਆਫ ਦਾ ਲੈਂਡ ਪ੍ਰਵੇਲ ਕਰਦਾ ਆ, ਸਾਨੂੰ ਕਿਸੇ ਦੇ ਉੱਤੇ ਅਟੈਕ ਕਰਨ ਦਾ ਜਾਂ ਮਾਰਨ ਦਾ ਕੋਈ ਅਧਿਕਾਰ ਹੀ ਨਹੀਂ ਹੈ ਜੀ।
0: ਨਹੀਂ ਗਾ ਜੀ,
1: ਜੇ ਸਾਡਾ ਕੋਈ ਗਰਜ ਹੈਗਾ ਆ ਤੇ ਲੈਟ ਮੂਵ ਟੂ ਦਾ ਕੋਰਟ
0: ਜੀ।
1: ਹੁਣ ਸਵਾਲ ਇਹ ਹੈਗਾ ਕਿ ਜੇ ਬੇਅਦਬੀਆਂ ਦੀ ਰੰਜਿਸ਼ ਹੈਗੀ ਆ ਤੇ ਇਟ ਇਜ਼ ਆਲ ਮਤਲਬ ਪ੍ਰਜ਼ੰਪਸ਼ਨ।
0: ਬਿਲਕੁਲ, ਆਮ ਆਦਮੀ ਪਾਰਟੀ ਨੇ ਵੀ ਗਲਤ ਕੀਤਾ, ਚਾਹੇ ਪੰਨੂ ਸਾਹਿਬ ਨੇ ਬਿਆਨ ਦਿੱਤਾ, ਚਾਹੇ ਆਪਣੇ ਸੰਧਵਾ ਸਾਹਿਬ ਨੇ ਦਿੱਤਾ ਬਿਆਨ, ਚਾਹੇ ਜੋ ਵੀ ਹੈ, ਪਰ ਉਹ ਟੇਢੇ ਢੰਗ ਦੇ ਨਾਲ ਕਰ ਤਾਂ ਸਿਆਸਤ ਹੀ ਰਹੇ ਨੇ ਨਾ, ਭਾਈ ਤੁਸੀਂ ਆਪਣਾ ਕਿਉਂ ਨੀ ਲਿਆਂਦਾ, ਆਪਣੇ ਰਾਮ ਰਹੀਮ ਨੂੰ ਕਿਉਂ ਨੀ ਕਰਦੇ, ਹਨੀਪ੍ਰੀਤ ਨੂੰ ਕਿਉਂ ਨੀ ਲਿਆਂਦਾ ਪੰਜਾਬ ਦੇ ਵਿਚ, ਕਿਉਂ ਨੀ ਸਵਾਲ ਪੁੱਛੇ ਉਹਨਾਂ ਚੀਜ਼ਾਂ ਤੇ, ਜੇ ਉਹ ਦੋਸ਼ੀ ਆ ਤਾਂ ਫਿਰ ਕਰੋ।
1: ਪਰ ਪੜਦੇ ਆਪਣੇ ਢੱਕਦੇ ਹੈਗੇ ਇਹਨਾਂ ਚੀਜ਼ਾਂ ਦੇ ਨਾਲ, ਹੋਰ ਤਾਂ ਕੋਈ ਚੱਕਰ ਨੀ ਗਾ ਜੀ।
0: ਜੀ ਬਿਲਕੁਲ,
1: ਹੁਣ ਤੁਸੀਂ ਦੇਖੋ ਨਾ ਇਸ ਹਮਾਮ ਚ ਸਰ ਸਾਰੇ ਨੰਗੇ ਹੈਗੇ ਆ ਜੀ।
0: ਬਿਲਕੁਲ
1: ਹਾਂਜੀ, ਉਹ ਦੇਖੋ ਜਿਹੜੇ ਬੰਦੇ ਨੇ ਸੂਰੀ ਨੂੰ ਮਾਰਿਆ ਸੀ ਉਹਦੇ ਭਰਾ ਨੂੰ ਐਮ ਐਲ ਏ ਦੀ ਟਿਕਟ ਵਾਰਸ ਪੰਜਾਬ ਵਾਲਿਆਂ ਨੇ ਦੇ
0: ਦਿੱਤੀ।
1: ਹਾਂਜੀ, ਉਹ ਉਹਨਾਂ ਨੂੰ ਉਹਨਾਂ ਨੇ ਉਹ ਕੈਂਡੀਡੇਟ ਲੜਾਇਆ ਸੀ ਤੇ ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਕਿ ਸਮੇ ਸਮੇ ਤੇ ਇਹ ਬੰਦੇ ਜਿਹੜੇ ਆ ਗਲਤ ਕੰਮ ਕਰਦੇ ਆ, ਉਹਨਾਂ ਨੂੰ ਰਿਵਾਰਡ ਕੀਤਾ ਜਾਂਦਾ। ਨਰਾਇਣ ਸਿੰਘ ਚੌੜਾ ਜਿਹਨੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਹਰਿਮੰਦਰ ਸਾਹਿਬ ਦੇ ਵਿੱਚ ਸੁਖਬੀਰ ਬਾਦਲ ਹੋਣਾ ਤੇ, ਉਹ ਅੱਜ ਕੱਲ ਜਿੱਥੇ ਜਾਂਦਾ ਹੈਗਾ ਉਹਦਾ ਸਨਮਾਨ ਕਰਦੇ ਆ ਲੋਕੀ ਜੀ,
0: ਤਾਂ ਕਾਨਫਰੰਸਾਂ ਕਰਨ ਲੱਗੇ ਹੋਏ, ਸਪੀਚ ਕਰਦਾ ਬਕਾਇਦਾ।
1: ਹਾਂਜੀ, ਉਹ ਇੱਕ ਸੋਚ ਜਿਹੜੀ ਹੈਗੀ ਆ ਸਿੱਖਾਂ ਦੇ ਵਿੱਚ ਵੀ ਇਸ ਤਰੀਕੇ ਦੀ ਹੈਗੀ ਆ ਜੀ, ਜਿਹਨਾਂ ਨੂੰ ਮਤਲਬ ਹੈ ਨੀ ਜਾਂ ਤਾਂ ਕੰਸੀਕੁਐਂਸਿਸ। ਹੁਣ ਕਹਿੰਦੇ ਵੀ ਜਿਸ ਬੰਦੇ ਨੇ ਇਹ ਅਟੈਕ ਕੀਤਾ, ਜਸਪਾਲ ਸਿੰਘ ਇਹਦਾ ਨਾਂ ਆ, ਤੇ ਇਹ ਇਹਨੇ ਪਹਿਲਾਂ ਬੀ ਕੌਮ ਕੀਤੀ ਸੀ, ਫੇਰ ਕਿਤੇ ਕੋਰਸਪੋਂਡੈਂਸ ਇਨ ਲਾ ਵੀ ਕੀਤਾ ਆ ਜੀ। ਉੱਤੇ ਜੇ ਲਾ ਗ੍ਰੈਜੂਏਟ ਵੀ ਜਿਹੜਾ ਹੈਗਾ ਆ ਆਪਣੇ ਕਿਸੇ ਲੀਗਲ ਰਾਈਟ ਵਾਸਤੇ ਮੈਂ ਕਹਿ ਦੂੰਗਾ, ਚਾਹੇ ਜਾਂ ਜਿਹੜੀ ਉਹਦੀ ਮਨ ਦੇ ਵਿੱਚ ਧਾਰਨਾ ਬਣੀ ਆ ਜਾਂ ਗੈਰ ਕਾਨੂੰਨੀ ਕੰਮ ਵਾਸਤੇ ਜਿਹੜਾ ਆ ਭਈ ਕਾਨੂੰਨੀ ਆਸਰਾ ਨਾ ਲੈਂਦੇ ਹੋਏ ਜਿਹੜਾ ਆ ਹਿੰਸਕ ਬਿਹੇਵੀਅਰ ਕਰਦਾ ਆ, ਇਹ ਤੋਂ ਵੱਡੀ ਤਰਾਸਦੀ ਹੋਰ ਕੀ ਹੋ ਸਕਦੀ ਹੈ ਜੀ।
0: ਬਿਲਕੁਲ ਹੈ ਜੀ, ਬਿਲਕੁਲ।
1: ਇਟ ਮੀਨਸ ਤੁਸੀਂ ਯੂ ਆਰ ਨਾਟ ਫਿਟ ਫਾਰ ਦਾ ਸਿਸਟਮ,
0: ਨਾ ਤੁਸੀਂ ਗੁਰੂ ਦੀ ਮੰਨ ਰਹੇ ਹੋ ਨਾ ਲਾਅ ਦੀ ਮੰਨ ਰਹੇ ਹੋ, ਕਾਨੂੰਨ ਦੀ ਜੀ। ਬਿਲਕੁਲ, ਦੋਵਾਂ ਤੋਂ ਮਤਲਬ ਕਿ
1: ਬਿਲਕੁਲ
0: ਮੋੜਿਆ ਹੋਇਆ।
1: ਹੁਣ 2 ਸਾਲ ਤੋਂ ਇੱਥੇ ਸੇਵਾ ਕਰਦਾ ਸੀ ਇਸ ਗੁਰਦੁਆਰੇ ਦੇ ਵਿੱਚ, ਬਟ ਨੈਚੁਰਲੀ ਆ ਵੀ ਮਤਲਬ ਇਹ ਹੈਗਾ ਆ ਵੀ ਘਰ ਚ ਵੀ ਨੀ ਬਣਦੀ ਹੋਣੀ ਜਿਹੜਾ ਘਰਦਿਆਂ ਨੇ ਤੋਰਿਆ ਆਇਆ ਸੀ
0: ਜੀ।
1: ਦੂਜਾ ਇਹ ਹੈਗਾ ਕਿ ਇਹਦੇ ਨਾਲ ਲਾਈਮ ਲਾਈਟ ਦੇ ਵਿੱਚ ਬੰਦਾ ਆ ਜਾਂਦਾ ਆ ਤੇ ਉਹ ਲੋਕੀ ਜਿਹੜੇ ਹੈਗੇ ਆ ਬਹੁਤ ਜ਼ਿਆਦਾ ਬਿਲਕੁਲ ਜੀ, ਜਦੋਂ ਹਟ ਕੇ ਕੁਛ ਕਰਦਾ ਹੈਗਾ
0: ਜੀ,
1: ਹਿੰਸਾ ਨੂੰ ਪ੍ਰਮੋਟ ਨਹੀਂ ਕਰਨਾ ਚਾਹੀਦਾ ਚਾਹੇ ਉਹ ਕਿਸੇ ਤੇ ਵੀ ਵਾਪਰੀ ਹੋਵੇ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਦਰੁਸਤ
1: ਹੈ ਜੀ ਸਰ। ਜੀ ਸਰ,
0: ਸੈਣ ਸਾਹਿਬ
1: ਹੋਰ
0: ਖਬਰਾਂ ਤਾਂ ਚਲੋ ਆਪਾਂ ਕਰ ਲੈਣੇ ਨਾਲ ਗੱਲਾਂ ਬਾਤਾਂ, ਮੈਂ ਕਿਹਾ ਮਨੋਵਿਗਿਆਨ ਤੇ ਵੀ ਥੋੜੀ ਜਿਹੀ ਗੱਲ ਨਾਲ ਕਰਦੇ ਆ ਅੱਜ, ਤੇ ਇੱਕ ਖਬਰ ਲੈ ਕੇ ਫਿਰ ਆਪਾਂ ਡਾਕਟਰ ਪੱਟੀ ਸਾਹਿਬ ਦੀ ਨਾਲ ਗੱਲ ਸੁਣਦੇ ਆ, ਉਹਨਾਂ ਤੋਂ ਵੀ ਵਿਚਾਰ ਲੈਂਦੇ ਇਹਦੇ ਬਾਰੇ। ਤੇ ਆਪਣੇ ਸੈਣੀ ਸਾਹਿਬ, ਜਿਵੇਂ ਕਿ ਚਲੋ ਕੌਮੀ ਇਨਸਾਫ ਦੇ ਵਿੱਚ ਕੱਲ ਨੂੰ 15 ਅਗਸਤ ਮਨਾਉਣੀ ਇੱਕ ਪਾਸੇ ਤੇ ਦੂਸਰੇ ਪਾਸੇ ਧਰਨੇ ਮੁਜ਼ਾਹਰੇ ਜਾਂ ਮਾਰਚ ਚੱਲਦੇ ਆ, ਉਹ ਤਾਂ ਚੱਲ ਹੀ ਜਾਂਦਾ ਜੀ ਪੰਜਾਬ ਦੇ ਵਿੱਚ ਜਦੋਂ ਦਾ ਪੰਜਾਬ ਬਣਿਆ ਮੈਨੂੰ ਲੱਗਦਾ। ਤੇ ਦੂਸਰੇ ਪਾਸੇ ਆਪਣੇ ਇੱਕ ਜਿਹੜਾ ਕੋਰਟ ਨੇ ਫੈਸਲਾ ਸੁਣਾਇਆ ਜੀ ਆਪਣਾ, ਮੈਂ ਹੁਣੇ ਖਬਰ ਕਰਕੇ ਹਟਿਆ ਸੀ, ਇੱਕ ਮਿੰਟ ਮੈਂ ਰੱਖ ਬੈਠਾ ਕਿਤੇ ਆਪਣੀ
1: ਬਾਰ ਕੌਂਸਲ ਆਫ ਇੰਡੀਆ ਵੀ ਜਿਹੜੀ ਹੈਗੀ ਨਾ ਵੀ ਮਾਂ ਨਾਲੋਂ ਹੇਜਲੀ ਫਫਾ ਕੁੱਟਣੀ ਬਣਦੀ ਆ ਜੀ।
0: ਜੀ
1: ਹੋਇਆ ਕੀ ਸਰ, ਉਹ ਯੂਨੀਵਰਸਿਟੀ ਜਿਹੜੀ ਨਾਲਾ ਸਾਹਿਬ ਯੂਨੀਵਰਸਿਟੀ ਸ਼ਾਇਦ ਇਸ ਤਰੀਕੇ ਦਾ ਨਾਂ ਆ ਉਹਦਾ,
0: ਉਹਦੇ
1: 300 ਯੂਨੀਵਰਸਿਟੀ ਜਿਹੜੀ ਹੈਗੀ ਆ ਉਹਦੇ 400 ਵਿਦਿਆਰਥੀ ਲਗਭਗ ਸੀਗੇ ਜੀ, ਜਿਹਨਾਂ ਨੂੰ ਡਿਗਰੀਆਂ ਮਿਲਣੀਆਂ ਸੀ, ਡਿਗਰੀਆਂ ਵਰਤੀਆਂ ਸੀ
0: ਜੀ,
1: ਕਨਵੋਕੇਸ਼ਨ ਹੋਣੀ ਸੀ
0: ਜੀ,
1: ਚੀਫ ਜਸਟਿਸ ਆਫ ਇੰਡੀਆ ਜਿਹੜੇ ਸੀਗੇ ਉਹ ਮੁੱਖ ਮਹਿਮਾਨ ਸੀਗੇ ਜੀ।
0: ਜੀ
1: ਉੱਥੇ ਦੇ 1-2 ਵਿਦਿਆਰਥੀਆਂ ਨੇ ਗੱਲ ਚੱਕੀ ਜਿਹਨੂੰ ਸਾਰੇ ਵਿਦਿਆਰਥੀਆਂ ਨੇ ਤਾਇਦ ਕਰ ਲਿਆ ਕਿ ਨਾ ਜੀ ਅਸੀਂ ਤਾਂ ਨੀ ਉਹਨਾਂ ਦੇ ਹੱਥੋਂ ਡਿਗਰੀਆਂ ਲੈਣੀਆਂ
0: ਜੀ।
1: ਉਹ ਤੇ ਜਿਹੜਾ ਹੈਗਾ ਆ ਵੀ ਹੁਣ ਐਡਮਿਨਿਸਟ੍ਰੇਸ਼ਨ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਤੇ ਉਹਨਾਂ ਨੇ ਮਤਲਬ ਪ੍ਰੋਗਰਾਮ ਪੋਸਟਪੋਨ ਕਰਤਾ
0: ਜੀ।
1: ਚੀਫ ਜਸਟਿਸ ਵੀ ਨਹੀਂ ਜਾ ਸਕੇ
0: ਜੀ,
1: ਪਤਾ ਚੀਫ ਜਸਟਿਸ ਨੂੰ ਵੀ ਲੱਗ ਗਿਆ ਕਿ ਮੇਰੇ ਵਿਰੁੱਧ ਜਿਹੜਾ ਹੈਗਾ ਇੱਕ ਲਹਿਰ ਬਣੀ ਜੀ
0: ਜੀ,
1: ਚੀਫ ਜਸਟਿਸ ਵੀ ਹੁਣ ਫੂਕ ਫੂਕ ਕੇ ਪੈਰ ਰੱਖਦੇ ਹੈਗੇ ਆ, ਬਾਹਰ ਕੌਂਸਲ ਆਫ ਇੰਡੀਆ ਮਾਂ ਨਾਲੋਂ ਹੇਜਲੀ ਫਫਾ ਕੁੱਟਣੀ ਇਸ ਤਰੀਕੇ ਨਾਲ ਬਣੀ ਜੀ, ਇਹਨਾਂ ਨੇ ਚੁੱਪ ਕਰਕੇ ਆਰਡਰ ਕਰਤਾ ਵੀ ਅਸੀਂ ਜਿਹੜਾ ਆ ਕਿਸੇ ਵੀ ਇਸ ਵਿਦਿਆਰਥੀ ਨੂੰ ਜਿਹੜਾ ਆ
0: ਜੀ
1: 26 ਵਾਲੇ ਵਿਦਿਆਰਥੀ ਨੂੰ ਅਨਰੋਲਮੈਂਟ ਸਰਟੀਫਿਕੇਟ ਨਹੀਂ ਦਿਆਂਗੇ, ਕਿ ਜਾਣੀ ਕਿ ਰਾਈਟ ਅਨਰੋਲਮੈਂਟ ਸਰਟੀਫਿਕੇਟ ਹੁੰਦਾ ਇੱਕ ਰਾਈਟ ਟੂ ਪ੍ਰੈਕਟਿਸ
0: ਜੀ,
1: ਵੀ ਅਸੀਂ ਉਹਨਾਂ ਨੂੰ ਰਾਈਟ ਟੂ ਪ੍ਰੈਕਟਿਸ ਨਹੀਂ ਦਿਆਂਗੇ। ਚੀਫ ਜਸਟਿਸ ਨੇ ਸੋਚਿਆ ਵੀ ਚਾਹੇ ਕੁਛ ਵੀ ਵਿਗੜਿਆ ਹੋ ਸਕਦਾ ਹੈ ਵੀ ਇਹਦਾ ਹੀ ਕੋਈ ਅੰਦੋਲਨ ਬਣ ਜਾਏ ਜੀ, ਪਰ ਵਿਦਿਆਰਥੀ ਫੇਰ ਨਾਲ ਆ ਜਾਣ ਜੀ ਤੇ
0: ਗੱਲ
1: ਮੇਰੇ ਤੇ ਆ ਜਾਣੀ ਹੈਗੀ ਵੀ ਹਾਂ ਜੀ ਵੀ ਇਹਨੇ ਖਰੇ ਕਹਿ ਕੇ ਕਰਾਇਆ ਜੀ
0: ਜੀ।
1: ਤਾਂ ਉਹਨਾਂ ਨੇ ਜਿਹੜਾ ਆ ਫਟਾਫਟ ਕਿਹਾ ਵੀ ਨਹੀਂ ਵੀ ਬਾਰ ਕੌਂਸਲ ਦਾ ਫੈਸਲਾ ਗਲਤ ਹੈਗਾ ਆ, ਇਹ ਵਿਦਿਆਰਥੀਆਂ ਨੂੰ ਜਿਹੜਾ ਆ ਰਾਈਟ ਟੂ ਪ੍ਰੈਕਟਿਸ ਹੈਗਾ ਆ, ਉਹ ਉਹਨਾਂ ਦਾ ਅਨਰੋਲਮੈਂਟ ਸਰਟੀਫਿਕੇਟ ਜਿਹੜਾ ਆ ਅਨਰੋਲਮੈਂਟ ਉਹਨਾਂ ਦੀ ਕੀਤੀ ਜਾਵੇ ਬਾਰ ਜਿਹੜੀਆਂ ਵੀ ਬਾਰ ਐਸੋਸੀਏਸ਼ਨਾਂ ਚ ਜਾਣਾ ਉਹਨਾਂ ਨੇ
0: ਜੀ।
1: ਤੋ ਇਸ ਕਰਕੇ ਜਿਹੜਾ ਆ ਵੀ ਚੀਫ ਜਸਟਿਸ ਹੋਣਾ ਨੇ ਤਾਂ ਕਰਕੇ ਉਹਨਾਂ ਦਾ ਡਿਸੀਜਨ ਜਿਹੜਾ ਆ ਚੇਂਜ ਕੀਤਾ
0: ਜੀ,
1: ਕਿਉਂਕਿ ਉਹਨਾਂ ਨੂੰ ਇਸ ਚੀਜ਼ ਦੀ ਐਪਰੀਹੈਂਸ਼ਨ ਹੈ ਕਿ ਪਹਿਲਾਂ ਇੱਕ ਦੋ ਬੋਲ ਏਦਾਂ ਦੇ ਬੋਲੇ ਜਿਹਦੇ ਨਾਲ ਦੇਸ਼ ਦੇ ਵਿੱਚ ਜਿਹੜਾ ਆ ਇੱਕ ਪਾਰਟੀ ਖੜੀ ਹੋ ਗਈ ਉਸ ਨਾਂ ਦੀ
0: ਜੀ,
1: ਦੂਜਾ ਯੂਥ ਨਾਲ ਕੋਈ ਵੀ ਨੇਤਾ ਇਸ ਵੇਲੇ ਡਾਇਰੈਕਟਲੀ ਟਕਰਾਵ ਚਾਹੁੰਦਾ ਹੀ ਨਹੀਂ ਜੀ,
0: ਚਾਹੁੰਦਾ ਨਹੀਂ ਜੀ, ਬਿਲਕੁਲ ਹੈ ਜੀ।
1: ਅਨਰੈਸਟ ਬਹੁਤ ਹੈਗੀ ਆ, ਯੂਥ ਅੱਗੇ ਭਰਿਆ ਪਿਆ ਹੈਗਾ ਆ ਜੀ, ਰੁਜ਼ਗਾਰ ਕਿਸੇ ਨੂੰ ਮਿਲ ਨਹੀਂ ਰਿਹਾ
0: ਜੀ,
1: ਸੋ ਇਸ ਕਰਕੇ ਵੀ ਉਹ ਤਾਂ ਹਰ ਇੱਕ ਯੂਥ ਇਹ ਕਹਿੰਦਾ ਹੈਗਾ ਜਾਂ ਮਰ ਜੂ ਜਾਂ ਮਾਰ ਦੂ
0: ਜੀ, ਬਿਲਕੁਲ ਹੈ ਜੀ, ਬਿਲਕੁਲ ਆ ਦਰੁਸਤ ਹੈ
1: ਹਾਂਜੀ
0: ਜੀ।
1: ਬਾਕੀ ਮੈਂ ਇੱਕ ਕੰਮ ਰਹਿ ਗਿਆ ਸੀ ਮੇਰਾ, ਮੈਂ ਜੋਲ ਭੈਣ ਜੀ ਆ ਗਏ, ਉਹਨਾਂ ਦਾ ਸਵਾਗਤ ਕਰਦੇ ਹਾਂ ਜੀ ਆਪਾਂ, ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਦੇਵੇ ਜੀ ਤੇ ਉਹਨਾਂ ਦਾ ਆਸ਼ੀਰਵਾਦ ਸਾਡੇ ਤੇ ਬਣਿਆ ਰਹੇ, ਸੋ ਇਸ ਕਰਕੇ ਜੀ। ਬਾਕੀ ਤੁਸੀਂ ਜੋੜ ਲਓ ਡਾਕਟਰ ਪੱਟੀ ਸਾਹਿਬ ਨੂੰ ਜੀ, ਮੈਂ ਤਾਂ ਇਜਾਜ਼ਤ ਲਵਾਂਗਾ ਜੀ, ਮੈਂ ਸੁਣਦਾ ਜੀ ਉਹਨਾਂ ਦੀ ਗੱਲਬਾਤ ਜਿਹੜੀ ਮਨੋਵਿਗਿਆਨ ਤੇ ਕਰੂੰਗੇ, ਮਿਹਰਬਾਨੀ ਸਰ ਸਮਾਂ ਦੇਣ ਲਈ, ਧੰਨਵਾਦ ਜੀ।
0: ਜੀ ਦੋਸਤੋ, ਇਸ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਬਾਤ ਕਰਕੇ ਗਏ ਨੇ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ। ਸਤਿ ਸ੍ਰੀ ਅਕਾਲ ਡਾਕਟਰ ਪੱਟੀ ਸਾਹਿਬ ਜੀ, ਆਨੂੰ ਜੀ ਸਵਾਗਤ, ਮਾਫੀ ਚਾਹੁੰਦਾ 10 ਕੁ ਮਿੰਟ ਤੁਹਾਨੂੰ ਹੋਲਡ ਦੇ ਉੱਤੇ ਰੱਖਿਆ ਜੀ, ਜੀ ਆਨੂੰ ਜੀ
2: ਸ਼ੁਰੂ ਕਿੱਥੋਂ ਕਰੀਏ, ਖਤਮ ਕਿੱਥੇ ਕਰੀਏ,
0: ਜਿੱਥੋਂ ਮਰਜ਼ੀ ਕਰ ਲਓ ਜੀ। ਹਾਂਜੀ,
2: ਹੁਣ ਤੰਦ ਤਾਣੀ ਇੰਨੀ ਵਿਗੜੀ ਹੈ, ਵੇਖੋ ਜੀ ਮੈਂ ਤੇ ਕਰਾਂਗਾ ਸਭ ਤੋਂ ਪਹਿਲਾਂ ਆਪਦੀ ਕੌਮ ਦੀ ਗੱਲ।
0: ਹਾਂਜੀ,
2: ਸਾਡੀ ਕੌਮ ਨੂੰ ਜਦੋਂ ਬਾਹਰ ਕੋਈ ਲੜਨ ਵਾਲਾ ਨੀ ਨਾ ਲੱਭਦਾ
0: ਜੀ,
2: ਫਿਰ ਅਸੀਂ ਆਪਸ ਵਿੱਚ
0: ਲੜੀ ਜਾਂਦੇ ਹਾਂ ਜੀ।
2: ਉਹ ਤੁਸੀਂ ਇਤਿਹਾਸ ਪੜ੍ਹਦੇ ਜੇ, ਸਾਰੇ ਆਪਣੇ ਸਰੋਤੇ ਬੜੇ ਸਿਆਣੇ ਆ, ਉਹਨਾਂ ਅਸੀਂ ਦੁਸ਼ਮਣਾਂ ਦੇ ਹੱਥੋਂ ਨਹੀਂ ਮਾਰੇ ਗਏ ਜਿੰਨਾ ਅਸੀਂ ਆਪਸ ਵਿੱਚ ਲੜ ਲੜ ਮਾਰੇ ਗਏ।
0: ਬਿਲਕੁਲ ਹੈ ਜੀ,
2: ਭਰਾ ਮਾਰੂ ਜੰਗ ਚ ਜਿੰਨਾ ਅਸੀਂ ਉਜੜੇ ਆ
0: ਜੀ,
2: ਤੇ ਉਹ ਕੰਮ ਅਸੀਂ ਅੱਗੇ ਨਾਲੋਂ ਵਧਾ ਲਿਆ ਵਾ
0: ਜੀ।
2: ਅਸੀਂ ਉਹ ਜਿਹੜੀਆਂ ਸਾਖੀਆਂ ਸ਼ੁਰੂ ਤੋਂ ਸੁਣੀਆਂ ਨਾ, ਮਸਾਲੇ ਲਾ ਲਾ ਕੇ ਸਾਨੂੰ ਸੁਣਾਈਆਂ ਗਈਆਂ ਵਾ, ਜਾਂ ਇਤਿਹਾਸ ਸਾਨੂੰ ਵਧਾ ਚੜਾ ਕੇ ਸੁਣਾਏ ਗਏ ਜੀ, ਅਸੀਂ ਮੱਸਾ ਰੰਗੜ ਸੋਧਤਾ ਜੀ
0: ਜੀ,
2: ਅਸੀਂ ਫਲਾਨਾ, ਉਹ ਸਾਡੇ ਅੰਦਰੋਂ ਨਹੀਂ ਨਿਕਲਦੇ। ਹਰ ਇੱਕ ਬੰਦਾ ਸੁੱਕਾ ਸਿੰਘ ਮਹਤਾਬ ਸਿੰਘ ਬਣਨ ਨੂੰ ਫਿਰਦਾ
0: ਜੀ,
2: ਫਿਰ ਅਸੀਂ ਧੜਿਆਂ ਦੇ ਵਿੱਚ ਤੇ ਨਿੱਜੀ ਲਾਲਚਾਂ ਦੇ ਵਿੱਚ ਵੰਡੇ ਆ
0: ਜੀ।
2: ਕਹਿਣ ਨੂੰ ਤੇ ਅਸੀਂ ਸਿੱਖ ਸਿਆਸਤ ਆ, ਐਕਚੁਲੀ ਸਿੱਖ ਸਿਆਸਤ ਵਾਲਾ ਸਾਡੇ ਚ ਇੱਕ ਵੀ ਗੁਣ ਨਹੀਂ ਹੈਗਾ, ਜਿੰਨੀਆਂ ਵੀ ਆ ਪਾਰਟੀਆਂ ਬਣੀਆਂ ਫਿਰਦੀਆਂ
0: ਜੀ।
2: ਹੁਣ ਵੇਖੋ ਜੀ, ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਮੇਰਾ ਖਿਆਲ ਆ ਵੀ 4 ਹਮਲੇ ਹੋ ਗਏ ਜਿੰਨੀ ਕਿ ਮੈਨੂੰ ਸਮਝਿਆ
0: ਜੀ।
2: ਉਹ ਬਿਲਕੁਲ ਨਿੰਦਾ ਕਰਦੇ ਆ,
0: ਕਿਸੇ ਤੇ ਵੀ ਹੋਵੇ, ਕੱਲੇ ਸੁਖਬੀਰ ਬਾਦਲ ਨਹੀਂ ਜੀ, ਕਿਸੇ ਤੇ ਵੀ ਹੋਵੇ।
2: ਚਲੋ ਉਹਨਾਂ ਦੇ ਹੋਇਆ ਨਾ ਮੇਨ, ਆਪਾਂ ਉਹਨਾਂ ਦੀ ਗੱਲ ਕਰਦੇ ਆਮ ਬੰਦੇ ਦੀ, ਤੇ ਤੁਹਾਨੂੰ ਪਤਾ ਖਬਰ ਨਹੀਂ ਲੱਗਦੀ ਕੋਈ ਸਾਡੇ ਵਰਗੇ ਤੇ ਕੱਲ ਨੂੰ ਕਰਦਾ ਤੇ ਕਿਹਨੇ ਪੁੱਛਣਾ
0: ਜੀ।
2: ਤੇ ਜੇ ਹੁਣ ਇਹ ਗਿਆਨੀ ਰਘਵੀਰ ਸਿੰਘ ਹੋਣੀ ਆ, ਇਹਨਾਂ ਤੇ ਵੀ ਚਲੋ ਜੋ ਹੋਇਆ ਵਾ, ਇਹ ਵੀ ਮੈਂ ਤੇ ਇਹਦੀ ਵੀ ਨਿੰਦਾ ਕਰਦਾ,
0: ਬਿਲਕੁਲ
2: ਮੈਂ ਕਦੀ ਨੀ ਕਹਿੰਦਾ ਵੀ ਜੇ ਉਹਨਾਂ ਤੇ ਹੋਇਆ ਤੇ ਇਹਨਾਂ ਤੇ। ਹੁਣ ਇਹ ਦੋਨੋਂ ਬੰਦੇ ਇਸ ਟਾਈਮ ਇੱਕ ਦੂਜੇ ਨਾਲ ਰੱਜ ਕੇ ਈਰਖਾ ਕਰਦੇ,
0: ਖੈਬਾਜ਼ੀ ਹੈ ਜੀ, ਬਿਲਕੁਲ ਹੈ ਜੀ।
2: ਇਹ ਨੀ ਆਪਾਂ ਕਹਿ ਸਕਦੇ ਵੀ ਗਿਆਨੀ ਰਘਵੀਰ ਸਿੰਘ ਨਹੀਂ ਕਰਦਾ ਤੇ ਜਾਂ ਸੁਖਬੀਰ ਬਾਦਲ ਨਹੀਂ ਕਰਦਾ, ਦੋਵੇਂ ਇੱਕ ਦੂਜੇ ਨਾਲ ਕਰਦੇ,
0: ਬਿਲਕੁਲ ਹੈ ਜੀ।
2: ਹੁਣ ਇਹ ਦੋਵਾਂ ਦੇ ਉੱਤੇ ਇਕੱਠੇ ਜਿਹੜੇ ਵੇਖੋ ਜੀ ਹਮਲੇ ਹੋਣੇ ਆ ਜਾਂ ਕੁਛ ਵੀ ਹੈ ਨਾ
0: ਜੀ,
2: ਉਹ ਸਵਾਲ ਤਾਂ ਪੈਦਾ ਕਰਦੇ ਆ ਨਾ
0: ਜੀ।
2: ਇਹਦੇ ਮਤਲਬ ਇਹਦੇ ਚ ਵੀ ਹੁਣ ਜਿਹੜੇ ਸੁਖਬੀਰ ਨਾਲ ਜੁੜੇ ਆ ਉਹਨਾਂ ਜਿੱਦਾਂ ਉਹ ਆਖ ਦਿੰਦੇ ਆ
0: ਜੀ,
2: ਜਾਣਦੇ ਆ ਵੀ ਉਹਦੇ ਸੁਖਬੀਰ ਵਰਤੀਆਂ ਨੇ ਕਰਾਇਆ, ਤੇ ਹੋ ਸਕਦਾ ਇਹਦੇ ਨਾਲ ਜੁੜੇ ਲੋਕ ਆਉਂਦੇ ਹੁਣ ਇਹਦੇ ਵਰਤੀਆਂ ਨੇ ਕਰਾਇਆ
0: ਜੀ।
2: ਲੜਾਈ ਤਾਂ ਆਪਸ ਵਿੱਚ ਪਈ ਨਾ, ਸਿੱਖਾਂ ਦੀ ਸਿੱਖਾਂ ਨਾਲ ਪਈ ਨਾ,
0: ਬਿਲਕੁਲ ਹੈ ਜੀ,
2: ਹੈ ਤੇ ਚੀਜ਼ ਮਾੜੀ ਆ।
0: ਪਰ ਪਟਿਕ ਸਾਹਿਬ ਇਹ ਚਲੋ ਮੈਂ ਤੁਹਾਡੀ ਗੱਲ ਨਾਲ ਸਮਝਦਾ ਪੋਲੀਟੀਕਲ ਸਿਸਟਮ ਤੋਂ, ਪਰ ਜਿਹੜਾ ਅਸਲ ਦੇ ਵਿੱਚ ਪੰਜਾਬੀਆਂ ਦੇ ਜਿਹੜਾ ਆਪਾਂ ਕਹਿੰਦੇ ਇਹਨਾਂ ਚੀਜ਼ਾਂ ਦੇ ਵਿੱਚ ਫਖਰ ਵੀ ਕਰਦੇ ਆ, ਪ੍ਰਾਊਡ ਵੀ ਕਰਦੇ ਆ, ਪਰ ਅੱਜ ਜਿਹੜਾ ਸਮਾਂ ਜਾਂ ਸਥਿਤੀਆਂ ਬਦਲ ਚੁੱਕੀਆਂ ਨੇ, ਪਰਿਸਥਿਤੀਆਂ ਦੇ ਵਿੱਚ ਚੇਂਜਿਸ ਆ ਗਈਆਂ, ਹਕੂਮਤਾਂ ਕਹਿ ਲਓ ਜਾਂ, ਪਰ ਜਿਹੜਾ ਸਾਡੀ ਪੰਜਾਬੀਆਂ ਦੀ ਜਿਹੜੀ ਹੈ ਮਾਨਸਿਕਤਾ ਹੈ ਉਹਦੇ ਵਿੱਚ ਬਦਲਾਅ ਜਾਂ ਉਹ ਚੀਜ਼ਾਂ ਕਿਉਂ ਨਹੀਂ ਆ ਰਹੀਆਂ, ਜੇ ਸਾਈਕੋਲੋਜੀ ਪੱਖ ਤੋਂ ਥੋੜਾ ਜਿਹਾ ਉੱਤੇ ਵਿਚਾਰੀਏ?
2: ਉਹ ਸਾਈਕੋਲੋਜੀਕਲੀ ਮੈਂ ਬਾਅਦ ਚਾਹੁੰਦਾ ਜੀ।
0: ਜੀ
2: ਹੁਣ ਅਸੀਂ ਜਦੋਂ ਤੇ ਕਿਸੇ ਦੇ ਘਰ ਲੱਗੀ ਹੁੰਦੀ ਹੈ ਨਾ ਤਾਂ ਉਦੋਂ ਕਹਿ ਦਿੰਦੇ ਹਾਂ ਵੀ ਬਸੰਤਰ ਦੇਵਤਾ।
0: ਜੀ
2: ਤੇ ਜਦੋਂ ਆਪਦੇ ਘਰ ਲੱਗੀ ਦੀ ਤੇ ਫਿਰ ਅੱਗ ਕਹੀਦਾ।
0: ਜੀ
2: ਹੁਣ ਅਸੀਂ ਵੀ ਤੇ ਕਾਤਲਾਂ ਨੂੰ ਟਿਕਟਾਂ ਦਿੱਤੀਆਂ ਨੇ ਜੀ।
0: ਜੀ
2: ਮੰਨ ਲਓ ਵੀ ਮੈਂ ਨਾ ਨੀ ਕਿਸੇ ਦਾ ਲੈਂਦਾ, ਤੁਸੀਂ ਇਸ਼ਾਰਾ ਸਮਝ ਜਾਣਾ।
0: ਬਿਲਕੁਲ ਇਹ ਸਾਰੀਆਂ ਪਾਰਟੀਆਂ ਦੇ ਵਿੱਚ ਵੀ ਹੈ।
2: ਪਟਿਆਲੇ ਤੋਂ ਸ਼ਾਇਦ ਐਮ ਪੀ ਦੀ ਟਿਕਟ ਦਿੱਤੀ ਸੀ ਇੱਕ ਬੀਬੀ ਰਾਣੀ ਨੂੰ, ਉਹ ਵੀ ਤੇ ਕਿਸੇ ਦੇ ਕਾਤਲ ਨੂੰ ਦਿੱਤੀ ਸੀ ਨਾ।
0: ਜੀ ਜੀ ਜੀ
2: ਜਿਹੜੇ ਫਿਰ ਇਧਰੋਂ ਜੁੜੇ ਉਹਨਾਂ ਵਾਰਸ ਪੰਜਾਬ ਵਾਲੇ ਉਹਨਾਂ ਨੂੰ ਦੇਤੀ, ਇਹਨਾਂ ਨੂੰ ਉਹਨਾਂ ਨੂੰ ਦੇਤੀ।
0: ਜੀ
2: ਹੁਣ ਜਦੋਂ ਪੀ ਚਿਦੰਬਰਮ ਦੇ ਉੱਪਰ ਜੁੱਤਾ ਸੁੱਟਿਆ ਗਿਆ ਸੀ,
0: ਹਾਂਜੀ,
2: ਉਹ ਬੰਦਾ ਕਾਂਗਰਸ ਤੋਂ ਬਿਲੋਂਗ ਕਰਦਾ ਸੀ।
0: ਜੀ
2: ਚਲੋ ਬੰਦੇ ਹੁਣ ਦੁਨੀਆਂ ਤੋਂ ਮੇਰੇ ਖਿਆਲ ਉਹ ਵੀ ਚਲੇ ਗਏ ਆ, ਤੇ ਸ਼ਾਇਦ ਜਿਨ੍ਹਾਂ ਨੇ ਉਹਨਾਂ ਦੀ ਕਿਹਾ ਸੀ ਵੀ ਇਹ ਰੋਸ ਦਾ ਕਰਕੇ ਸੁੱਟਿਆ, ਉਹ ਵੀ ਚਲੇ ਗਏ।
0: ਜੀ
2: ਮੈਂ ਨਾਂ ਨੀ ਲੈਣਾ ਉਹਨਾਂ ਦਾ।
0: ਜੀ
2: ਜਦੋਂ ਮੁੜ ਕੇ ਆਪ ਤੇ ਸੁੱਟਿਆ ਸੀ ਆਮ ਆਦਮੀ ਪਾਰਟੀ ਵਾਲਾ ਜਿਹੜਾ ਕਿਹੜਾ ਸੀ ਉਹ ਧਨੌਲਾ ਕੇ ਕਿਹੜਾ, ਉਦੋਂ ਫਿਰ ਦੂਜੇ ਕੱਕ ਲੱਗੀ ਸੀ।
0: ਜੁੱਤੀ ਵੀ ਤਾਂ ਸਿੱਟੀ ਸੀ ਆਪਣੇ ਪਿਛਲੇ ਦਿਨਾਂ ਚ ਚਰਚਾ ਦੇ ਵਿੱਚ ਰਹੇ ਨੇ ਆਪਣੇ ਪੱਤਰਕਾਰੀ,
2: ਮਤਲਬ ਬੜਾ ਕੁਛ ਹੋਇਆ ਇੱਥੇ ਨਾ। ਮਤਲਬ ਸਾਡੇ ਲੀਡਰ ਕੀ ਕਰਦੇ ਆ
0: ਜੀ,
2: ਵੀ ਜਿੱਥੇ ਇਹਨਾਂ ਨੂੰ ਸੂਟ ਕਰਦਾ ਨਾ ਦੂਜੇ ਤੇ ਕੀਤਾ, ਉਹਦੀ ਇਹ ਵੀ ਨਿੰਦਾ ਨੀ ਕਰਦੇ।
0: ਬਿਲਕੁਲ ਹੈ ਜੀ।
2: ਜੇ ਮਤਲਬ ਸੁਖਬੀਰ ਬਾਦਲ ਦੇ ਉੱਤੇ ਹਮਲਾ ਹੋਇਆ ਵਾ ਤੇ ਹੁਣ ਵਿਰੋਧੀਆਂ ਦੇ ਬਿਆਨ ਮੈਨੂੰ ਤੇ ਲੱਗੇ ਨੀ ਵੀ ਇੰਨੇ ਵਧੀਆ ਸੀ ਉਹ।
0: ਜੀ ਬਿਲਕੁਲ ਹੈ ਜੀ।
2: ਕਮ ਸੇ ਕਮ ਤੁਹਾਨੂੰ ਸਿਰਫ ਨਿੰਦਾ ਕਰਨੀ ਚਾਹੀਦੀ ਸੀ, ਦੋ ਚਾਰ ਪੰਜ ਦਸ ਦਿਨ ਬਾਅਦ ਸਿਆਸਤ ਕਰ ਲੈਂਦੇ।
0: ਬਿਲਕੁਲ ਹੈ ਜੀ। ਜੀ
2: ਐਟ ਏ ਟਾਈਮ ਤਾਂ ਨਹੀਂ ਸੀ ਨਾ ਉਧਰੋਂ ਅਗਲੇ ਦੇ ਭਾਵੇਂ ਵੇਖਿਆ ਜੀ ਟੈਂਕੇ 10 ਲੱਗੇ ਹੋਣ, ਟੈਂਕੇ 1 ਲੱਗਾ ਹੋਵੇ ਨਾ ਲੱਗਾ ਹੋਵੇ।
0: ਜੀ
2: ਜਾਨਲੇਵਾ ਹਮਲਾ ਤਾਂ ਜਾਨਲੇਵਾ ਹਮਲਾ।
0: ਬਿਲਕੁਲ ਹੈ ਜੀ, ਬਿਲਕੁਲ ਹੈ।
2: ਉਹਦੇ ਚ ਟੈਂਕਿਆਂ ਦੀ ਗਿਣਤੀ ਨੀ ਕੀਤੀ ਜਾਂਦੀ ਵੀ 100 ਲੱਗਾ 150 ਲੱਗਾ 150 ਟੈਂਕਾ ਲੱਗਣਾ, ਬੜੀ ਵੱਡੀ ਗੱਲ ਹੁੰਦੀ ਹੈ। 150 ਟੈਂਕਾ ਤੇ ਲੱਗਦਾ ਹੀ ਨੀ ਗਾ।
0: ਬਿਲਕੁਲ
2: ਨਾ ਇਹੋ ਜੀ ਨੌਕਤ ਕਿਸੇ ਤੇ ਆਵੇ ਕਿ ਉਹਨੂੰ 150 ਟੈਂਕਾ ਲਾਉਣਾ ਪਵੇ।
0: ਬਿਲਕੁਲ ਹੈ ਜੀ।
2: ਇਹਨਾਂ ਵੀ ਸਾਨੂੰ ਝੂਠ ਮਾਰ ਕੇ ਹਮਦਰਦੀ ਲੈਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਹਰ ਇੱਕ ਬੰਦਾ ਜਾਣਦਾ।
0: ਮੀਡੀਆ ਦੇ ਵਿੱਚ ਤਾਂ 3-4 ਟਾਂਕੇ ਦੱਸ ਰਹੇ ਨੇ ਜੋ ਅੱਜ ਰਿਪੋਰਟ ਆਈ ਹੈ ਜੀ। ਬਿਲਕੁਲ ਹੈ ਜੀ।
2: ਆਓ ਜੀ ਤੁਹਾਨੂੰ ਉਹ ਜਿੰਨੇ ਮੂੰਹ ਹੁੰਦੀਆਂ ਗੱਲਾਂ,
0: ਹਾਂ ਬਿਲਕੁਲ,
2: ਨਾ ਵੀ ਹੋਵੇ ਤਾਂ ਵੀ ਬਣ ਜਾਂਦੀਆਂ ਨੇ, ਉੱਪਰ ਉਹ ਨਹੀਂ ਅਫਵਾਹਾਂ ਨਹੀਂ ਉੱਡਣੀਆਂ ਚਾਹੀਦੀਆਂ।
0: ਜੀ
2: ਅੱਛਾ, ਬਾਕੀ ਚਲੋ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ, ਉਹਨਾਂ ਨੂੰ ਵੀ ਰੱਖੇ, ਇਹਨਾਂ ਦੇ ਦੁਸ਼ਮਣਾਂ ਨੂੰ ਵੀ ਰੱਖੇ, ਆਪਸ ਵਿੱਚ ਹੈ ਤੇ ਕੁਛ ਵੀ ਨੀ, ਸਿਆਸੀ ਹੈ ਇਹਨਾਂ ਦੀ, ਇਹਨਾਂ ਕਿਹੜੀ ਜ਼ਮੀਨ ਵੰਡਣੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਸਿਆਸਤ ਤੋਂ ਹੀ ਹੈ ਨਾ, ਦੂਜਿਆਂ ਦਾ ਮੈਂ ਅੱਗੇ ਆ ਜਾਂ ਦੂਜਿਆਂ ਦਾ ਮੈਂ ਅੱਗੇ ਆ ਜਾਂ, ਉਹ ਮਗਰ ਫਿਰ ਲੋਕ ਜਿਹੜੇ ਜਿਹੜੇ ਜਿਹੜੇ ਨਾਲ ਜੁੜੇ ਹੁੰਦੇ ਆ ਉਹ ਜਸਟੀਫਾਈ ਕਰ ਤੁਰ ਪੈਂਦੇ, ਜਦਕਿ ਲੋਕਾਂ ਦਾ ਇਹਨਾਂ ਨਾਲ ਲੈਣਾ ਦੇਣਾ ਹੀ ਕੱਖ ਨਹੀਂ ਹੈਗਾ।
0: ਜੀ ਬਿਲਕੁਲ ਹੈ ਜੀ।
2: ਬਾਕੀ ਤੁਸੀਂ ਗੱਲ ਕੀਤੀ ਜਿਹੜੀ ਸਾਡੀ ਕੌਮ ਦੀ, ਵੇਖੋ ਜੀ ਸਾਨੂੰ ਜਦੋਂ ਸਿਖਾਇਆ ਹੀ ਇਹ ਜਾਂਦਾ ਵਾ, ਉਹ ਪ੍ਰਮੋਟ ਹੀ ਇਹਨਾਂ ਚੀਜ਼ਾਂ ਨੂੰ ਕੀਤਾ ਜਾਂਦਾ।
0: ਜੀ
2: ਜਦੋਂ ਫਿਰ ਸਵਾਗਤ ਹੀ ਇਹਨਾਂ ਚੀਜ਼ਾਂ ਦੇ ਕੀਤੇ ਜਾਂਦੇ ਆ
0: ਜੀ,
2: ਉਹ ਇੱਕ ਬੰਨੇ ਹੁਣ ਜੇ ਮੇਰੇ ਵਰਗਾ ਗੱਲ ਕਰੇ ਤੇ ਫਿਰ ਅਸੀਂ ਉਹ ਹੈ ਤੇ ਉਹ ਵੀ ਕਾਤਲ ਸੀ ਜੀ ਜਿਨ੍ਹਾਂ ਦੀਆਂ ਫਿਰ ਫੋਟੋਆਂ ਲੱਗੀਆਂ ਨੇ।
0: ਬਿਲਕੁਲ ਹੈ ਜੀ।
2: ਵਿਰਾਸਤੀ ਸਾਡੀ ਜਿੱਥੇ, ਚਲੋ ਮੈਂ ਨਾਂ ਨੀ ਲੈਂਦਾ
0: ਜੀ,
2: ਉਹਨਾਂ ਤੇ ਯਾਰ ਬੰਦੇ ਹੀ ਮਾਰੇ ਸੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਉਹ ਤੇ ਫਿਰ ਜਦੋਂ ਆਪ ਤੇ ਹੁੰਦੀ ਹੈ ਫਿਰ ਅਸੀਂ ਆਪਦੇ ਨੇ, ਮਾੜੀ ਗੱਲ ਹੋਈ ਹੈ
0: ਜੀ।
2: ਜਦੋਂ ਕਿਸੇ ਤੇ ਹੁੰਦੀ ਹੈ ਤੇ ਦੁਸ਼ਮਣ ਸੋਤਾ
0: ਜੀ।
2: ਕੱਲ ਰਵਨੀਤ ਬਿੱਟੂ ਨੇ ਇੱਕ ਗੱਲ ਕਹੀ, ਚਲੋ ਮੈਂ ਉਹਦੇ ਨਾਲ ਬਹੁਤਾ ਸਹਿਮਤ ਨਹੀਂ ਗਾ, ਲੇਕਿਨ ਪਰ ਇੱਕ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਵੀ ਜਿਨ੍ਹਾਂ ਨੇ ਬਿੰਦ ਸਿੰਘ ਨੂੰ ਮਾਰਿਆ ਉਹਨਾਂ ਨੇ ਸਵਾਗਤ ਕਰਨ ਡੇ ਜੇ ਤੁਸੀਂ ਉੱਥੇ।
0: ਬਿਲਕੁਲ ਬਿਲਕੁਲ ਹੈ ਜੀ।
2: ਹੁਣ ਤੁਹਾਡੇ ਤੇ ਮਾੜਾ ਜਿਹਾ ਹੋ ਗਿਆ ਤੇ ਹੁਣ ਤੁਸੀਂ ਚੀਕਦੇ ਜੀ।
0: ਬਿਲਕੁਲ, ਪਰ ਡਾਕਟਰ ਸਾਹਿਬ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਚੀਜ਼ਾਂ ਵਧਣਗੀਆਂ, ਜਿਹੜੀ ਮਾਨਸਿਕਤਾ ਸਾਡੀ ਹੈਗੀ ਆ ਜਾਂ ਉਹਦੇ ਵਿੱਚ ਥੋੜਾ ਬਹੁਤਾ ਕਿਤੇ ਬਦਲਾਅ ਆਵੇਗਾ ਜੀ।
2: ਜ਼ੀਰੋ ਬਦਲਾਅ ਨਹੀਂ ਆਉਣਾ ਜੀ ਕੌਮ ਦੇ ਵਿੱਚ, ਭਾਵੇਂ 2% ਭਾਵੇਂ 5%
0: ਜੀ
2: ਲੋਕ ਹੁੰਦੇ ਆ, ਉਹ ਇਸ ਬਿਰਤੀ ਦੇ ਲੋਕ ਤੁਹਾਨੂੰ ਮਿਲਣੇ ਹੀ ਮਿਲਣੇ
0: ਜੀ।
2: ਜਿਵੇਂ ਜਿਵੇਂ ਆ ਹੁਣ ਰੈਲੀ ਆਉਣੀਆਂ ਨੇ, ਸਿਆਸਤ ਦਾ ਹੋ ਗਿਆ ਡਮਡਮਾ ਸ਼ੁਰੂ, ਇਹ ਚੀਜ਼ਾਂ ਵੱਧ ਸਕਦੀਆਂ ਪੰਜਾਬ ਦੇ ਵਿੱਚ, ਬਹੁਤ ਅਸਲਾ ਨਜਾਇਜ਼ ਹੈ
0: ਜੀ।
2: ਇਹ ਤੇ ਸ਼ੁਕਰ ਕਰੋ ਕਿ ਉਹ ਨਿਹੰਗ ਸਿੰਘ ਕੋਲੋਂ ਕੋਈ ਆਟੋਮੈਟਿਕ ਹਥਿਆਰ ਨਹੀਂ ਸੀ, ਜੇ ਹੁੰਦਾ ਤੇ ਖੁਦਾ ਨਾ ਖਾਸਤਾ ਹੋ ਸਕਦਾ ਕਿ ਨੁਕਸਾਨ ਉਹ ਸਾਰੇ ਪਰਿਵਾਰ ਜਿੱਦਾਂ ਇਕੱਠਾ ਗਿਆ ਸੀ, ਜ਼ਿਆਦਾ ਵੀ ਨੁਕਸਾਨ ਹੋ ਸਕਦਾ ਸੀ
0: ਜੀ।
2: ਉਹ ਐਵੇਂ ਦੀ ਜਦੋਂ ਫਿਰ ਘਟਨਾ ਘਟ ਜਾਂਦੀ ਹੈ ਤੇ ਉਹਦੇ ਨਾਲ ਸਿੱਖੀ ਵੀ ਬਦਨਾਮ ਹੁੰਦੀ ਹੈ ਵੀ ਕੀ ਕਰਦੇ ਫਿਰਦੇ ਨੇ ਲੋਕ।
0: ਬਿਲਕੁਲ ਹੈ ਜੀ।
2: ਤੇ ਦੂਜੇ ਬੰਨੇ ਫਿਰ ਉਹਨਾਂ ਦੀਆਂ ਵਾਰਾਂ ਗਾਉਣ ਵਾਲੇ ਵੀ ਹੁੰਦੇ
0: ਜੀ। ਬਿਲਕੁਲ ਹੈ ਜੀ।
2: ਕੰਮ ਚਾਰ ਚ ਫਿਰੇ ਚੱਲ ਜਾਂਦਾ ਨਾ, ਫਿਰ ਕਿਸੇ ਨੇ ਆਖਣਾ ਜੀ ਲਓ ਜੀ ਨਾ ਸੋਤਾ ਜੀ ਫਲਾਨ ਜੀ ਟੀਂਗ ਜੀ
0: ਜੀ, ਨਹੀਂ ਕਈ ਵਾਰੀ ਸੋਚਦੇ
2: ਆ ਦੋਵਾਂ ਨੇ ਆਪਦਾ ਖਰਾਬ ਹੁੰਦਾ ਨਾ।
0: ਦੇਖੋ ਹੁਣ ਜਿਹੜਾ ਆਪਣੇ ਕਈ ਵਾਰੀ ਸੋਚਦੇ ਆ ਚਾਹੇ ਉਹ ਬੱਬਰ ਸੀਗੇ ਚਾਹੇ ਉਹ ਵੱਖਰੀਆਂ ਧਿਰਾਂ ਸੀ ਜਾਂ ਹੋਰ ਵੀ ਸੀ, ਜਦੋਂ ਕਈ ਵਾਰੀ ਕਹਾਣੀਆਂ ਪੜ੍ਹੀਦੀਆਂ ਨਾ ਜੀ, ਚਲੋ ਇਹਨਾਂ ਮੁਲਕਾਂ ਚ ਰਹਿੰਦੇ ਆ ਉਹਨਾਂ ਨੂੰ ਵਿਚਾਰਦੇ ਆ, ਤਾਂ ਉਹ ਕਈ ਵਾਰੀ ਆਪਣੇ ਆਪ ਨੂੰ ਲੱਗਦਾ ਯਾਰ ਗੱਲ ਚਾਹੇ ਅਸੀਂ ਉਹਨੂੰ ਮਤਲਬ ਕਿ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਪਹਿਲਾਂ ਉਸ ਸਮਿਆਂ ਦੇ ਵਿੱਚ ਰੇਲ ਗੱਡੀਆਂ ਵੀ ਅੰਗਰੇਜ਼ਾਂ ਦੀਆਂ ਲੁੱਟੀਆਂ ਜਾਂਦੀਆਂ ਸੀ, ਹੋਰ ਸਾਰਾ ਹਥਿਆਰ ਲੁੱਟਿਆ ਜਾਂਦਾ ਸੀ,
2: ਬੜਾ ਕੁਛ ਹੁੰਦਾ ਸੀ ਜੀ,
0: ਤੇ
2: ਬਹੁਤ ਕੁਛ ਹੁੰਦਾ ਸੀ।
0: ਉਹ ਜਦੋਂ ਵਿਚਾਰ ਕਰਦੇ ਆ ਫਿਰ ਮਤਲਬ ਕਿ ਕਰਦੇ ਆ, ਜੇ ਤਾਂ ਕੌਮ ਦੇ ਪਾਸਿਓਂ ਸੋਚਦੇ ਆ ਭਈ ਹਾਂ ਉਹਨਾਂ ਨੇ ਚੰਗਾ ਕੀਤਾ, ਤੇ ਜੇ ਆਪਾਂ ਮਨੁੱਖੀ ਤੌਰ ਦੇ ਉੱਤੇ ਜਾਂ ਇੱਕ ਇੰਡੀਪੈਂਡੈਂਟ ਹੋ ਕੇ ਸੋਚਦੇ ਆ ਜਿੱਦਾਂ ਇੱਥੇ ਮੁਲਕਾਂ ਚ ਅਸੀਂ ਵੱਸਦੇ ਆ, ਤੇ ਉੱਥੇ ਲੱਗਦਾ ਕਿ ਨਹੀਂ ਯਾਰ ਇਹ ਹੈਗਾ ਤਾਂ ਕ੍ਰਾਈਮ ਹੀ ਸੀ ਨਾ, ਪਰ ਜੇ ਇਹ ਗੱਲ ਆਪਾਂ ਮੀਡੀਆ ਚ ਜਾਂ ਖੁੱਲੇ ਆਮ ਬੋਲਦੇ ਆ ਤਾਂ ਫਿਰ ਸਾਡੇ ਉੱਤੇ ਆਪਣੇ ਉੱਤੇ ਉਂਗਲਾਂ ਖੜੀਆਂ ਹੋ ਜਾਂਦੀਆਂ ਨੇ ਜੀ ਭਾਈ ਏਦਾਂ ਕਿੱਦਾਂ।
2: ਬਿਲਕੁਲ ਉਂਗਲਾਂ ਜੀ, ਵੇਖੋ ਜੀ ਮੀਰ ਮੰਨੂ ਸਿੱਖਾਂ ਦਾ ਸਭ ਤੋਂ ਵੱਡਾ ਦੁਸ਼ਮਣ ਮੰਨਿਆ ਗਿਆ। ਮੈਂ ਸ਼ੋਰਟ ਜੀ ਸਟੋਰੀ ਸੁਣਾਉਂਦਾ ਤੁਹਾਨੂੰ
0: ਜੀ।
2: ਵੀ ਜਦੋਂ ਮੁਲਤਾਨ ਦਾ ਕਿਲ੍ਹਾ ਜਿੱਤਿਆ ਤੇ ਕੌੜਾ ਮੱਲ ਦੇ ਉਦੋਂ ਜਿਹੜੇ ਆਪਣੇ ਜੱਸਾ ਸਿੰਘ ਹੋਣੀ ਸੀ ਨਾ ਜੀ,
0: ਹਾਂਜੀ
2: ਆਲੂਵਾਲੀ, ਇਹ ਜਵਾਨ ਹੁੰਦੇ ਸੀ
0: ਜੀ,
2: ਇਹਨਾਂ ਨੇ ਮਤਲਬ ਕੌੜਾ ਮੱਲ ਨੇ ਕਿਹਾ, ਕੌੜਾ ਮੱਲ ਉਹਦਾ ਜਰਨੈਲ ਸੀ ਮਤਲਬ ਆਪਣਾ
0: ਜੀ
2: ਮੀਰ ਮੰਨੂ ਦਾ
0: ਜੀ,
2: ਵੀ ਸਿੱਖਾਂ ਦੀ ਹੈਲਪ ਤੋਂ ਬਿਨਾਂ ਆਪਾਂ ਨਹੀਂ ਜਿੱਤ ਸਕਦੇ ਮੁਲਤਾਨ ਦਾ ਕਿਲ੍ਹਾ। ਉਹ ਬਾਬਰ ਬੂਬਰ ਹੋਣੀ ਤਾਂ ਅਬਦਾਲੀ ਬਦੁਲੀ ਚੜਾਏ ਸੀ ਉਦੋਂ ਉਧਰੋਂ
0: ਜੀ,
2: ਇਹਨਾਂ ਨੇ ਮਤਲਬ ਨਾ ਕੀਤਾ ਸਿੱਖਾਂ ਨੇ ਸਪੋਰਟ ਕੀਤੀ
0: ਜੀ,
2: ਸਪੋਰਟ ਕਰਕੇ ਤੇ ਚਲੋ ਕਿਲ੍ਹਾ ਜਿੱਤ ਲਿਆ, ਤੇ ਜਦੋਂ ਲਾਹੌਰ ਦੇ ਵਿੱਚ ਫਿਰ ਇਕੱਠ ਹੋਇਆ ਨਾ
0: ਜੀ,
2: ਤੇ ਮੀਰ ਮੰਨੂ ਨੇ ਕੌੜਾ ਮੱਲ ਨੂੰ ਮਤਲਬ ਕਾਫੀ ਮਤਲਬ ਕੋਈ ਧਨ ਦੌਲਤ ਜਗੀਰਾਂ ਵਗੈਰਾ ਦਿੱਤੀਆਂ
0: ਜੀ।
2: ਲਾਗੇ ਖੜੇ ਸੀ ਸਰਦਾਰ ਜੱਸਾ ਸਿੰਘ
0: ਜੀ,
2: ਤੇ ਉਹ ਕੌੜਾ ਮੱਲ ਕਹਿੰਦਾ ਵਾ ਜੀ ਇਹ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੀ, ਇੱਕ ਤੇ ਆਪਾਂ ਇਹਨਾਂ ਤੇ ਥੋੜੀ ਜੀ ਸਖਤੀ ਨਾ ਕਰੀਏ
0: ਜੀ,
2: ਤੇ ਇਹਨਾਂ ਨੂੰ ਕੁਛ ਨਾ ਕੁਛ ਇਹਨਾਂ ਨੂੰ ਵੀ ਦੇਣਾ ਚਾਹੀਦਾ
0: ਜੀ।
2: ਉਹਨਾਂ ਨੇ ਕੀਤਾ ਵੀ ਸਾਡਾ ਜਿਹੜਾ ਪੱਟੀ ਹੈ ਨਾ ਜੀ,
0: ਹਾਂਜੀ
2: ਇਹ ਕਿਸੇ ਟਾਈਮ ਬੜਾ ਰਿਚ ਸੀ, 9 ਲੱਖੀ ਪੱਟੀ ਤੁਸੀਂ ਸੁਣਿਆ?
0: ਹਾਂ 9 ਲੱਖੀ ਪੱਟੀ ਕਹਿੰਦੇ ਸੀ ਜੀ, ਹਾਂਜੀ
2: ਹਾਂਜੀ, ਕਿਉਂਕਿ ਇਹਦੇ ਚ ਉਹ ਟਕੇ ਹੁੰਦੇ ਸੀ ਉਦੋਂ ਜਾਂ ਜੋ ਵੀ ਉਹ ਮਾਮਲਾ ਕਰਦਾ ਸੀ, ਕਾਫੀ ਰਿਚ ਸੀ ਇਹ ਪੱਟੀ ਦੇ, ਕਸੂਰ ਬੜੇ ਮੀਰ ਮੰਨੇ ਗਏ ਸੀ
0: ਜੀ।
2: ਉਹਨਾਂ ਨੇ ਇੱਕ ਪੱਟੀ ਤੇ 12 ਪਿੰਡ ਨਾਲ ਸਿੱਖਾਂ ਨੂੰ ਦੇ ਦਿੱਤੇ,
0: ਨਵਾਜਿਆ ਸੀ,
2: ਨਵਾਜਿਆ ਵੀ ਤੁਸੀਂ ਇੱਥੇ ਆਪਣਾ ਜੋ ਵੀ ਉਹ ਟੈਕਸ ਕਲੈਕਸ਼ਨ ਦਾ ਸਿਸਟਮ ਸੀ ਉਹ ਉਹਨਾਂ ਨੂੰ ਦੇਣਾ ਲੈਣਾ ਕਰਕੇ ਜੋ ਵੀ ਹੁੰਦਾ ਸੀ,
0: ਹਾਂਜੀ
2: ਇਹਨਾਂ ਨੇ ਕੀ ਕਰਨਾ ਵੀ ਚਲੋ ਉਹ ਦੇਣਾ ਸ਼ੁਰੂ ਕਰ ਦੇਣਾ, ਉਹਨਾਂ ਨੇ ਲਾਹੌਰੋਂ ਆਉਣਾ ਖੋਤਿਆਂ ਰੇੜਿਆਂ ਤੇ, ਹੁਣ ਮੀਰ ਮੰਨੂ ਨੇ ਆਪਦਾ ਆਉਣਾ ਨੀ, ਆਉਣੇ ਤੇ ਉਹਨਾਂ ਦੇ ਜ਼ਿਲ੍ਹੇ ਵੱਲ ਕੀ ਸੀ ਕਿ ਅਨਾਜ ਵਗੈਰਾ ਲੈਣ।
0: ਬਿਲਕੁਲ ਹੈ ਜੀ,
2: ਹੁਣ ਜੇ ਗੱਲ ਕਰੀਏ ਨਾ ਤਾਂ ਕਈ ਇੱਥੋਂ ਉਹਨੇ ਇਹਨਾਂ ਨੇ ਵੰਡ ਕੇ ਉਹਨਾਂ ਦਾ ਹਿੱਸਾ ਦੇ ਦੇਣਾ ਜੋ ਕੀਤਾ ਸੀ
0: ਜੀ,
2: ਇਹ ਤਾਂ ਆਪੇ ਕਿਵੇਂ ਦਿਖਾ ਲੈਣੇ ਸਾਨੂੰ, ਸਿੱਧਾ ਲਾਹੌਰ ਨੂੰ ਰਸਤਾ ਜਾਂਦਾ ਹੈ।
0: ਬਿਲਕੁਲ ਹੈ ਜੀ,
2: ਅੱਜ ਕੱਲ ਤੇ ਪੱਕਾ ਬਣਿਆ
0: ਜੀ, ਮਹਾਰਾਜਾ ਰਣਜੀਤ ਸਿੰਘ ਦੇ ਜਾਂ ਉਸ ਤੋਂ ਪਹਿਲਾਂ ਵੀ ਤਾਂ ਇਹ ਕੁਛ ਮਤਲਬ ਕਿ ਕਰ ਲੈਂਦੇ ਹੁੰਦੇ ਸੀ, ਸਾਰਾ ਕੁਝ ਕਰਦੇ ਹੀ ਰਿਹਾ ਕਿ ਕਸ਼ਮੀਰ ਤੱਕ ਜਾਂ ਅਫਗਾਨਿਸਤਾਨ ਤੱਕ।
2: ਹਾਂਜੀ ਤੇ ਰਾਜ ਜਾ ਕੇ ਤੇ ਰਾਜ ਜਾ ਕੇ ਖੋਲਣਾ
0: ਜੀ
2: ਇਹਨੇ ਸਾਡਿਆਂ ਬੰਦਿਆਂ ਨੇ
0: ਜੀ,
2: ਤੇ ਉਹ ਮੀਰ ਮੰਨੂ ਨੂੰ ਜਦੋਂ ਦੇਖਣਾ ਯਾਰ ਕਮਾਲ ਹੋ ਗਈ ਹੈ ਵੀ ਰਾਜ ਜਾਂ ਮੇਰਾ ਵਾ ਤੇ ਜਾਂ ਸਿੱਖਾਂ ਦਾ, ਖੂਨ ਵਾਲਾ ਤੀਜਾ ਬੰਦਾ ਆ ਕਿਹੜਾ ਗਿਆ
0: ਜੀ, ਜਾਂ ਉਹ ਮਨਾ ਕਰ ਦਿੰਦੇ ਸੀ ਅਸੀਂ ਨਹੀਂ ਦੇਣਾ ਜੀ।
2: ਉਹ ਫੁੜ ਕੇ ਉਹਨੇ ਹੈ ਵੀ ਨਹੀਂ ਇਹ ਕੰਮ ਸਾਡਾ ਨੀ, ਪਿਆਰ ਮੁਹਬਤ ਨਾਲ ਸੁਤਰਾਉਣਾ, ਇਹ ਛਤਰ ਦਾ ਛਤਰ ਨਾਲ ਖੜਕਣਾ ਪੈਣਾ
0: ਜੀ।
2: ਉਦੋਂ ਬਾਅਦ ਚ ਫਿਰ ਉਹਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ, ਮਤਲਬ ਆਪਣੀ ਚੀਜ਼ ਨੂੰ ਕਮਜ਼ੋਰੀ ਨੂੰ ਨੀ ਨਾ ਅਸੀਂ ਲੈ ਕੇ ਆਉਂਦੇ ਅੱਗੇ।
0: ਬਿਲਕੁਲ ਹੈ ਜੀ,
2: ਤੇ ਉਹ ਹੁੰਦੀਆਂ ਤੇ ਸਾਰਿਆਂ ਜਿਹਨੇ ਥੋੜੀਆਂ ਬਣੀਆਂ, ਏਡਾ ਵੀ ਕੋਈ ਨੀ ਹੁੰਦਾ ਮਤਲਬ ਕਿ ਬਿਨਾਂ ਮਤਲਬ ਤੋਂ ਤੁਹਾਨੂੰ ਵੱਢਣੇ ਟੁਕੜੇ ਸ਼ੁਰੂ ਕਰ ਦੂਗਾ।
0: ਬਿਲਕੁਲ ਹੈ ਜੀ,
2: ਇਸ ਕਰਕੇ ਇਹ ਚੀਜ਼ਾਂ ਸਾਡੇ ਅੰਦਰ ਉਹ, ਲੇਕਿਨ ਅੱਜ ਦੀ ਡੈਮੋਕ੍ਰੇਸੀ ਅੱਜ ਦੇ ਜ਼ਮਾਨੇ ਦੇ ਵਿੱਚ ਭਾਜੀ ਇਹ ਸਾਨੂੰ ਆਪਣੇ ਆਪ ਨੂੰ ਬਦਲਣਾ ਸਭ ਤੋਂ ਵੱਡਾ ਬਦਲਾਅ ਕਰਨ ਦੀ ਲੋੜ ਹੈ ਜੀ, ਆਪਦੇ ਅੰਦਰ ਸਾਡੇ ਪੋਲੀਟੀਕਲ
0: ਲਾਈਫ ਸਟਾਈਲ ਵੀ ਚੇਂਜ ਕਰਨ ਦੀ ਜ਼ਰੂਰਤ ਹੈ ਜੀ,
2: ਲਾਈਫ ਸਟਾਈਲ ਦੀ ਸਭ ਕੁਛ ਦੀ ਤਬਦੀਲੀ ਆ, ਤੁਸੀਂ ਆਪਣੇ ਦੂਜੇ ਤੀਜੇ ਕਰਨੇ ਆ, ਲੇਕਿਨ ਸਾਨੂੰ ਸਾਡੇ ਪੋਲੀਟੀਕਲ ਸਿਸਟਮ ਦੇ ਵਿੱਚ ਜਿਹੜੇ ਲੀਡਰ ਆ ਨਾ ਜੀ ਸਾਡੇ
0: ਜੀ,
2: ਉਹਨਾਂ ਨੂੰ ਵੀ ਇਹ ਚੀਜ਼ ਸੋਚਣੀ ਪਊਗੀ ਵੀ ਉਹਨਾਂ ਤੇ ਹਮਲੇ ਕਿਉਂ ਹੁੰਦੇ ਆ
0: ਜੀ,
2: ਅੰਤਰ ਚਾਹਤ ਉਹਨਾਂ ਨੂੰ ਵੀ ਮਾਰਨੀ ਪਊਗੀ।
0: ਬਿਲਕੁਲ ਹੈ ਜੀ,
2: ਲੋਕ ਤੁਹਾਨੂੰ ਸੇਵਾ ਵਾਸਤੇ ਮੌਕਾ ਦਿੰਦੇ ਆ, ਲੋਕ ਤੁਹਾਨੂੰ ਲੁੱਟ ਲੁੱਟ ਕੇ ਜਾਇਦਾਦਾਂ ਬਣਾਉਣ ਦਾ ਮੌਕਾ ਨਹੀਂ, ਮੈਂ ਕਿਸੇ ਵੀ ਪਾਰਟੀ ਦੀ ਗੱਲ ਕਰਦੇ ਇਕੱਲੀ ਨਹੀਂ ਕਰਦਾ।
0: ਬਿਲਕੁਲ ਹੈ ਜੀ, ਬਿਲਕੁਲ ਹੈ,
2: ਤੁਸੀਂ ਪੋਲੀਟੀਕਲ ਸਿਸਟਮ ਇਸ ਕਰਕੇ ਬਣਾਇਆ ਜਾਂਦਾ ਵਾ ਕਿ ਇਹ ਜਿਹੜੀ ਅਫਸਰਸ਼ਾਹੀ ਆ ਉਹਦੀ ਕਰਪਸ਼ਨ ਤੇ ਉਹਦੀਆਂ ਹੇਰਾ ਫੇਰੀਆਂ ਤੇ ਤੁਸੀਂ ਨੱਥ ਪਾਉਣੀ ਹੈ
0: ਜੀ,
2: ਤੇ ਤੁਸੀਂ ਉਹਨਾਂ ਦਾ ਰਲ ਕੇ ਦੂਣਾ ਲੁੱਟਦੇ ਜੇ।
0: ਬਿਲਕੁਲ ਹੈ ਜੀ,
2: ਕੈਪਟਨ ਅਮਰਿੰਦਰ ਸਿੰਘ ਦਾ ਜੀ ਪਾਣਾ ਸਾਹਿਬ ਦੱਸਦੇ ਹੁੰਦੇ ਆ ਵੀ ਉਹਨਾਂ ਦੇ ਮਹਿਲ ਨੂੰ ਰੰਗ ਨਹੀਂ ਸੀ ਹੁੰਦਾ,
0: ਇੱਕ ਸਮਾਂ ਸੀਗਾ ਜੀ ਉਹ ਸਾਗ ਵੇਚਣ ਲੱਗ ਗਏ ਸੀਗੇ। ਬਿਲਕੁਲ ਹੈ ਜੀ,
2: ਹੁਣ ਦੋ ਵਾਰੀ ਉਹ ਮੁੱਖ ਮੰਤਰੀ ਬਣੇ ਲਗਭਗ 9 ਸਾਲ ਰਹੇ ਮੇਰਾ ਖਿਆਲ ਹੈ
0: ਜੀ,
2: ਤੇ 9 ਸਾਲਾਂ ਦੇ ਵਿੱਚ ਨਵਾਂ ਮਹਿਲ ਬਣਾ ਲਿਆ।
0: ਬਿਲਕੁਲ,
2: ਜੇ ਕੱਲ ਨੂੰ ਕੈਪਟਨ ਸਾਹਿਬ ਕਹਿਣ ਵੀ ਅਸੀਂ ਪੰਜਾਬ ਦੀ ਸੇਵਾ ਕੀਤੀ ਆ, ਉਹ ਯਾਰ ਪੰਜਾਬ ਦੀ ਸੇਵਾ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਮੌਕਾ ਦਿੱਤਾ ਵਾ, ਤੁਸੀਂ ਪੰਜਾਬ ਦੀ ਸੇਵਾ ਘੱਟ ਕੀਤੀ ਆ ਤਾਂ ਲੁੱਟਿਆ ਜ਼ਿਆਦਾ।
0: ਨਾਲੇ ਇਹ ਤਾਂ ਕਹਿਣ ਪਈ ਅਸੀਂ ਤਾਂ ਡਿਊਟੀ ਕਰਦੇ ਆ ਆਪਣੀ, ਹੈ ਨਾ, ਸੇਵਾ ਦਾ ਤਾਂ ਮਸਲਾ ਹੀ ਨੀ ਬਣਦਾ ਕਿਸੇ ਵੀ
2: ਕੰਮ ਲਈ ਸੀ ਨਾ। ਜੇ ਹੁਣ ਬਾਦਲ ਸਾਹਿਬ ਦੀ ਗੱਲ ਕਰੀਏ, ਜੇ ਬਾਦਲ ਸਾਹਿਬ ਨੂੰ ਪੰਜ ਵਾਰ ਯਾਰ ਮੁੱਖ ਮੰਤਰੀ ਵੀ ਤਾਂ ਲੋਕਾਂ ਹੀ ਬਣਾਇਆ।
0: ਬਿਲਕੁਲ ਬਿਲਕੁਲ ਜੀ,
2: ਜੇ ਉਹ ਪੰਜ ਵਾਰ ਬਣੇ ਮੁੱਖ ਮੰਤਰੀ ਜੇ ਉਹਨਾਂ ਪੰਜਾਬ ਲਈ ਕੰਮ ਕਰ ਦਿੱਤਾ ਵਾ, ਉਹਦੇ ਚ ਆਸਾਨ ਵਾਲੀ ਗੱਲ
0: ਨੀ, ਉਹਨਾਂ ਦੀ ਜੋਬ ਆ। ਬਿਲਕੁਲ ਆ ਜੀ,
2: ਉਹਨਾਂ ਦੀ ਜੋਬ ਸੀ ਉਹ
0: ਜੀ,
2: ਪਰ ਉਹ ਪਾਵਰ ਤਾਂ ਲੋਕਾਂ ਨੇ ਦਿੱਤੀ ਸੀ ਨਾ।
0: ਬਿਲਕੁਲ,
2: ਉਸ ਪਾਵਰ ਦੇ ਬਾਰੇ ਤੁਸੀਂ ਆਪਦੇ ਕਾਰੋਬਾਰ ਕਿੰਨੇ ਖੜੇ ਕਰ ਲਿਆ, ਆਸਾਨ ਪੰਜਾਬ ਦੇ ਲੋਕਾਂ ਨੇ ਤੁਹਾਡੇ ਸਿਰ ਕੀਤਾ ਸਿਆਸਤਦਾਨ
0: ਜੀ,
2: ਚਾਹੇ ਉਹ ਕੇਜਰੀਵਾਲ ਸਾਹਿਬ ਆ, ਚਾਹੇ ਅੱਜ ਵਾਲੇ ਆ, ਚਾਹੇ ABC ਕੋਈ ਵੀ ਆ, ਕਾਂਗਰਸੀ ਹੈ।
0: ਬਿਲਕੁਲ ਆ ਜੀ,
2: ਤੁਸੀਂ ਪੰਜਾਬ ਤੇ ਜਾਂ ਤੁਸੀਂ ਦੇਸ਼ ਤੇ ਆਸਾਨ ਨਹੀਂ ਕੀਤਾ, ਦੇਸ਼ ਦੇ ਲੋਕਾਂ ਨੇ ਤੁਹਾਡੇ ਤੇ ਆਸਾਨ ਕੀਤਾ
0: ਜੀ।
2: ਤੁਸੀਂ ਪੰਜਾਬ ਦੀ ਗੱਲ ਕਰੀਏ, ਪੰਜਾਬ ਡੁੱਬ ਗਿਆ, ਲੀਡਰ ਸਾਰੇ ਜਿਹੜੇ ਸੀ ਇਹ ਅਮੀਰ ਹੋ ਗਏ
0: ਜੀ। ਏਦਾਂ ਹੀ ਸਿੰਗਰ ਵੀ ਤਾਂ ਆਪਣੇ ਏਦਾਂ ਹੀ ਕਰਦੇ ਆ ਨਾ, ਪੱਟੀ ਸਾਹਿਬ ਉਹ ਕਹਿੰਦੇ

0: ਤਾਂ ਹੀ ਕਹਿੰਦੇ ਨੇ ਰੱਬ ਵਰਗਾ, ਉਹ ਤਾਂ ਰੱਬ ਵਰਗਾ ਜੀ।
1: ਬਿਲਕੁਲ ਬਿਲਕੁਲ, ਹੁਣ ਮਰੀਜ਼ ਆਉਣਗੇ ਨਾ ਤੇ ਡਿਗਰੀ ਕਰਕੇ ਕੀ ਚੱਟੀ ਜਾਵਾਂਗੇ ਉਹਨੂੰ?
0: ਬਿਲਕੁਲ ਬਿਲਕੁਲ
1: ਜੀ, ਬਹੁਤੇ ਲੁੱਟ ਵਾਲਾਂਗੇ। ਅਸੀਂ ਇਹ ਸੋਚੀਏ ਨਾ, ਇੱਕ ਬੰਦਾ ਪ੍ਰਾਈਵੇਟ ਡਾਕਟਰ ਵੇਖੋ ਜੀ, ਬੰਦਾ ਵਾ ਪ੍ਰਾਈਵੇਟ ਮਤਲਬ ਪੈਸੇ ਖਰਚਦਾ, ਇੱਕ ਬੰਦਾ ਗਵਰਨਮੈਂਟ ਤੋਂ ਬਣ ਕੇ ਆਉਂਦਾ।
0: ਬਿਲਕੁਲ ਆ ਜੀ,
1: ਸਾਨੂੰ ਵੀ ਤਾਂ ਥੋੜੀ ਬੜੀ ਫਿਰ ਅੱਗੇ ਵੇਖਣੀ ਚਾਹੀਦੀ ਹੈ ਨਾ,
0: ਸਰਬ
1: ਸਾਂਝਾ ਕਹਿ ਦਿੰਦੇ ਹਾਂ, ਲੇਕਿਨ ਤੁਹਾਡਾ ਵਿਅਕਤੀਗਤ ਵੀ ਧਰਮ ਇੱਕ ਹੈਗਾ
0: ਜੀ।
1: ਮਤਲਬ ਤੁਹਾਡਾ ਘਰ ਧਰਮ ਕਹਿੰਦਾ ਵੀ ਆਹ ਕੰਮ ਕਰਨਾ ਵਾ, ਆਹ ਨਹੀਂ ਕਰਨਾ, ਉਹ ਇੱਕ ਡਿਫਰੈਂਟ ਮੈਟਰ ਹੈ।
0: ਬਿਲਕੁਲ ਹੈ ਜੀ,
1: ਤੁਸੀਂ ਮੌਕੇ ਤੇ ਕੀ ਕਰਨਾ ਵਾ, ਤੁਸੀਂ ਜੇ ਹੁਣ ਮੈਂ ਆਪਦੇ ਧਰਮ ਚ ਬੋਲਣ ਵੀ ਸਿੱਖ ਆ ਗਿਆ, ਉਹਨੂੰ ਦਵਾਈ ਦੇਣੀ ਪਹਿਲਾਂ ਮੁਸਲਮਾਨ ਨੂੰ ਦੇਣੀ, ਦੂਜੇ ਨੂੰ, ਤੁਸੀਂ ਨਾ ਇੱਥੇ ਚੀਜ਼ਾਂ ਨਹੀਂ ਚੱਲਦੀਆਂ।
0: ਨਾਲੇ ਪੱਟੀ ਸਾਹਿਬ
1: ਜਦੋਂ ਵੀ ਤਾਂ ਕੁਝ ਫਰਜ਼ ਨੇ ਨਾ,
0: ਜਦੋਂ ਕੋਈ ਵੀ ਗਲਤੀ ਕਰਦੇ ਆ ਨਾ ਤਾਂ ਪਹਿਲਾਂ ਤਾਂ ਬੰਦੇ ਨੂੰ ਜੇ ਉਹ ਬ੍ਰੇਨ ਦੇ ਵਿੱਚ ਉਸ ਚੀਜ਼ ਨੂੰ ਸੋਚਦਾ ਵੀ ਹੈ ਤਾਂ ਤੁਹਾਡਾ ਮਨ ਕਹਿ ਲਓ ਜਿਹੜਾ ਅੰਦਰ ਕੌਨਸ਼ੀਅਸ ਮਾਇੰਡ ਹੈਗਾ, ਉਹ ਮਤਲਬ ਕਿ ਮੈਸੇਜ ਦੇ ਦਿੰਦਾ ਨਾਲ ਦੀ ਨਾਲ, ਨਹੀਂ ਯਾਰ ਇਹ ਨਹੀਂ, ਗਲਤ ਕਰ ਰਿਹਾ ਤੂੰ।
1: ਸਾਡਾ ਬ੍ਰੇਨ ਵੇਖੋ ਜੀ ਮੈਸੇਜ ਦਿੰਦਾ ਵਾ ਸਾਨੂੰ ਫਟਾਫਟ ਪਤਾ ਲੱਗਦਾ ਜਦੋਂ ਅਸੀਂ ਨੋਰਮਲ ਹੁੰਦੇ ਹਾਂ।
0: ਹਾਂਜੀ ਬਿਲਕੁਲ ਹੈ ਜੀ,
1: ਅਗਰ ਅਸੀਂ ਸਾਡੇ ਅੰਦਰ ਕੋਈ ਅਬਨੋਰਮੈਲਿਟੀ ਆ, ਕੋਈ ਅਨਾਟਮੀਕਲੀ ਆ, ਕੋਈ ਪੈਥੋਲੋਜੀਕਲੀ ਆ ਜਾਂ ਕੋਈ ਸਾਈਕੋਲੋਜੀਕਲੀ ਆ, ਉਹ ਇੱਕ ਅਲੱਗ ਚੀਜ਼ ਹੁੰਦੀ ਹੈ। ਅਦਰਵਾਈਜ਼ ਪਤਾ ਹੁੰਦਾ ਵਾ ਵੀ ਆਹ ਚੀਜ਼ ਆਪਾਂ ਕੰਮ ਕਰਾਂਗੇ ਤੇ
0: ਠੀਕ ਕਰਨਾ ਜਾਂ ਗਲਤ ਕਰਨਾ, ਨਾਲ ਦੀ ਨਾਲ ਮੈਸੇਜ ਆ ਜਾਂਦਾ। ਬਿਲਕੁਲ ਹੈ ਜੀ,
1: ਪਰ ਹੁਣ ਅਸੀਂ ਵੇਖੋ ਜੀ, ਅਸੀਂ ਤੇ ਮਤਲਬ ਕੀ ਕਹੀਏ ਜੀ ਹੁਣ ਗੱਲ ਵੀ ਇੰਨਾ ਬੇੜਾ ਗਰਕ ਗਿਆ। ਅਸੀਂ ਤੇ ਜਿਹੜੇ ਆ ਜਿਨ੍ਹਾਂ ਨੂੰ ਇੱਕ ਬੰਨੇ ਕਹਿੰਦੇ ਆ ਵੀ ਉਹ ਸਾਡੇ ਬੰਦੀ ਸਿੰਘ ਆ
0: ਜੀ,
1: ਦੂਜੇ ਬੰਨੇ ਅਸੀਂ ਉਹਨਾਂ ਨੂੰ ਵੀ ਧੜਿਆਂ ਚ ਵੰਡ ਲਿਆ।
0: ਦੇਖੋ ਉਹ ਵੀ ਕਿਤੇ ਨਾ ਕਿਤੇ ਮਤਲਬ ਕਿ ਚੱਕਰ ਦੇ ਵਿੱਚ ਜਾਂ ਡਿਪਲੋਮੈਸੀ ਖੇਡੀ ਜਾ ਰਹੀ ਹੈ। ਇੱਕ ਪਾਸੇ ਉਹ ਕਹਿੰਦੇ ਆ ਕਿ ਅਸੀਂ ਹਾਂ ਕੀਤਾ ਮੰਨਿਆ ਤਾਂ ਸਜਾਵਾਂ, ਦੂਸਰੇ ਪਾਸੇ ਜਿਹੜੀਆਂ ਸਿਆਸੀ ਧਿਰਾਂ ਨੇ ਉਹ ਕਹਿੰਦੀਆਂ ਨੇ ਇਹਨਾਂ ਨੂੰ ਪੈਰੋਲ ਨਹੀਂ ਦਿੱਤੀ ਜਾਂਦੀ ਜਾਂ ਇਹਨਾਂ ਨੂੰ ਛੱਡਿਆ ਨਹੀਂ ਜਾਂਦਾ। ਉਹਦੇ ਉੱਤੇ ਵੀ ਕਿਤੇ ਨਾ ਕਿਤੇ ਘੁੰਮਣ ਘੇਰੀ ਹੈ ਨਾ ਭਾਈ, ਲੋਕ ਇਮੋਸ਼ਨਲ ਪੱਖ ਦੇ ਨਾਲ ਵੀ ਜੁੜੇ ਹੋਏ
1: ਜਿਹੜੇ ਉਹਨਾਂ ਦੇ ਹੱਕ ਜਿਹੜੇ ਆਉਂਦੇ ਆ ਨਾ, ਅਸਲੀ ਆ ਕਾਨੂੰਨੀ ਸਿਆਸੀ ਮਸਲੇ ਵੀ ਆ ਤੇ ਕਾਨੂੰਨੀ
0: ਵੀ ਆ, ਦੋਵੇਂ ਆ।
1: ਲੇਕਿਨ ਦੋਵੇਂ ਹੀ ਆ, ਅੱਜ ਧਰਨਾ ਮਜਾਰਿਆਂ ਨਾਲ ਕਿੰਨੇ ਬੰਦੇ ਬਾਹਰ ਆ ਗਏ ਨੇ ਸਾਡੇ ਜਦੋਂ ਦੇ ਸੀ ਧਰਨੇ ਮਜਾਰੇ
0: ਕਰਦੇ।
1: ਯਾਰ ਐਫਰਟ ਕਿੰਨੀ ਕੀਤੀ ਹੈ ਸ਼੍ਰੋਮਣੀ ਕਮੇਟੀ, ਵੱਡੇ ਵੱਡੇ ਵਕੀਲ ਕਰੋ ਤੁਸੀਂ
0: ਜੀ,
1: ਉਹ ਜਾਂ ਇਨਸਾਫ਼ ਜਿਹੜੇ ਮੋਰਚੇ ਵਾਲੇ ਕਹਿੰਦੇ ਉਹ ਵੱਡੇ ਵੱਡੇ ਵਕੀਲ ਕਰਕੇ ਤੁਸੀਂ ਉਹ ਵੀ ਨਾਲ ਦੀ ਨਾਲ ਕੰਮ ਜਾਰੀ ਰੱਖੋ ਨਾ।
0: ਬਿਲਕੁਲ ਹੈ ਜੀ,
1: ਸਾਡਾ ਤੇ ਉਹ ਦੂਜੇ ਨੂੰ ਕਿਹਾ ਵੀ ਕਿਸੇ ਨੇ ਵੋਟਾਂ ਕੱਢਣੀਆਂ ਉਹਨਾਂ ਦੇ ਨਾਂ ਤੇ, ਕਿਸੇ ਨੇ ਪੈਸਾ ਇਕੱਠਾ ਕਰਨਾ ਉਹਨਾਂ ਦੇ ਨਾਂ ਤੇ।
0: ਨਾਲੇ ਇੱਕ ਚੀਜ਼ ਇਹ ਵੀ ਆ ਨਾ ਕਿ ਅਸੀਂ ਮਤਲਬ ਕਿ ਚਲੋ ਹੱਕ ਵੀ ਹੈਗਾ ਸਾਰਾ, ਪਰ ਅਸੀਂ ਕਿਤੇ ਨਾ ਕਿਤੇ ਜਿੱਦੀ ਜ਼ਿਆਦਾ ਆ ਜੀ, ਜਾਂ ਜੇ ਕੋਈ ਰਾਹ ਖੁੱਲਦਾ ਤਾਂ ਉਹਨੂੰ ਖੁੱਲਣ ਨਹੀਂ ਦੇ, ਮਤਲਬ ਕਿ ਅਸੀਂ ਕਹਿੰਦੇ ਆ ਕਿ ਜੋ ਅਸੀਂ ਮੰਗਿਆ ਸਾਨੂੰ ਉਹੀ ਦਿਓ, ਨਹੀਂ ਤਾਂ ਨਾ ਦਿਓ। ਹੁਣ ਚਲੋ ਮੈਂ
1: ਉਹਦੇ ਅੜੀਏ ਲੈਣਾ,
0: ਹਾਂਜੀ ਚਲੋ ਘੱਟੋ ਘੱਟ ਰਾਹ ਤਾਂ ਖੁੱਲਦਾ, ਤੁਸੀਂ ਇੱਕ ਦਿਨ ਦੀ ਲਓ, ਅੱਗੇ ਕੀ ਪਤਾ ਹੋਰ ਵੀ ਮਿਲ ਸਕਦੇ ਆ। ਤੁਸੀਂ ਆਪਣਾ ਬਾਹਰ ਤਾਂ ਮਾੜਾ ਮੋਟਾ ਸ਼ੋਅ ਤਾਂ ਕਰੋ ਨਾ ਵੀ ਤੁਸੀਂ ਸ਼ਖਸੀਅਤ ਕਿੱਦਾਂ ਦੀ ਹੋਵੇ।
1: ਇੱਕ ਘੰਟੇ ਦੀ ਵੀ ਅਗਲੇ ਪਰੋਲ ਦਿੰਦੇ ਆ ਨਾ, ਇੱਕ ਘੰਟੇ ਦੀ ਵੀ ਦਿੰਦੇ ਆ, ਇੱਕ ਦਿਨ ਦੀ ਤੇ ਬੜੀ ਵੱਡੀ ਚੀਜ਼ ਹੈ, ਤੁਸੀਂ ਲਓ, ਤੁਸੀਂ
0: ਲਓ ਤਾਂ ਸਹੀ, ਬਿਲਕੁਲ ਸਟੈਪ ਤਾਂ
1: ਚੰਗਾ ਆਪਣਾ ਵੇਖੋ, ਦੂਜੀ ਵਾਰੀ ਨੂੰ ਹੋ ਸਕਦਾ ਤੁਹਾਨੂੰ ਵੱਧ ਮਿਲ ਜੇ।
0: ਬਿਲਕੁਲ ਹੈ ਜੀ,
1: ਜਿਹੜੀ ਜਿੱਦੀ ਸੁਭਾਅ ਨਾ ਸਾਡਾ, ਮਤਲਬ ਉਹ ਵੀ ਮਤਲਬ ਜਿੱਦਾਂ ਹੁਣ ਰਾਜੋਵਾਲਾ ਸਾਹਿਬ ਨੂੰ ਮਤਲਬ ਵੀ ਉਹ ਆਪਣੀ ਇੱਕ ਮੰਨੇ ਕਹਿੰਦੇ ਸਾਡੀ ਐਂ ਫੈਸਲਾ ਕਰੋ, ਦੂਜੇ ਮੰਨੇ ਇਹ ਕਹਿੰਦੇ ਵੀ ਗਲਤੀ ਮੰਨਣੀ ਨੀ, ਕਾਨੂੰਨ ਮੁਤਾਬਕ ਤੁਹਾਨੂੰ ਚੱਲਣਾ ਪੈਣਾ ਜਾਂ ਫਿਰ ਜਿੱਥੇ ਅੱਗੇ ਡਟੇ ਰਹੋ।
0: ਬਿਲਕੁਲ ਹੈ ਜੀ,
1: ਹੁਣ ਇਹ ਵੀ ਮਤਲਬ ਕੋਈ ਕਿਸੇ ਪੋਲੀਟੀਕਲ ਪਾਰਟੀ ਨਾਲ ਜੁੜਿਆ ਮਾਫ਼ ਕਰਨਾ, ਕੋਈ ਕਿਸੇ ਨਾਲ ਜੁੜਿਆ, ਉਸੇ ਹਿਸਾਬ ਨਾਲ ਆਪਣਾ ਕੰਮ
0: ਕਰੀ ਜਾਂਦੇ ਆ ਜੀ। ਜੀ
1: ਹੁਣ ਅੱਜ ਰਾਜੋਵਾਲਾ ਸਾਹਿਬ ਦਾ ਪਤਾ, ਅੱਜ ਕੀ ਗੱਲ ਮੇਰੇ ਖਿਆਲ ਮੈਂ ਥੋੜਾ ਜਿਹਾ ਸੁਣਿਆ ਸੀ ਵੀ ਸ਼ਾਇਦ ਕੋਈ ਜੇਲ੍ਹ ਤੋਂ ਚਿੱਠੀ ਵਗੈਰਾ ਆਈ ਉਹਨਾਂ ਦੀ ਬਾਹਰ।
0: ਹਾਂਜੀ ਉਹ ਲਿਖਦੇ ਰਹਿੰਦੇ ਆ ਭਾਈ ਮੇਰਾ ਫੈਸਲਾ ਕਰੋ ਜਾਂ ਫਿਰ ਵਾਪਸ ਲਓ ਜੀ ਰਿੱਟ ਜਿਹੜੀ।
1: ਫੈਸਲੇ ਤਾਂ ਨਹੀਂ ਹੈ ਨਵਾਂ ਹੀ ਮੇਰਾ ਖਿਆਲ, ਕੋਈ ਪੂਰੀ ਤੇ ਮੈਂ ਵੀ ਨਹੀਂ ਸੁਣੀ, ਪਰ ਉਹ ਜਿਹੜੇ ਹਿਸਾਬ ਨਾਲ ਉਹ ਜਗਤਾਰ ਸਿੰਘ ਹੁਣੀ ਪੜ੍ਹ ਕੇ ਜਾਂ ਸੁਣਾ ਰਹੇ ਸੀ ਨਾ
0: ਜੀ,
1: ਉਹ ਇੱਕ ਪੋਲੀਟੀਕਲ ਪਾਰਟੀ ਦੇ ਬੁਲਾਰੇ ਵਾਲੀ ਭਾਸ਼ਾ ਵਾ ਜੀ।
0: ਜੀ ਜੀ ਜੀ ਜੀ ਜੀ,
1: ਤੁਸੀਂ ਜੇ ਸੁਣੀ ਹੋਗੀ ਨਹੀਂ ਤੇ ਇੱਕ ਦੋ ਦਿਨ ਤੱਕ ਪਹੁੰਚ ਜਾਣੀ ਤੁਹਾਡੇ ਕੋਲ ਵੀ,
0: ਖਬਰ ਹੀ ਦੇਖੀ। ਹਾਂਜੀ ਬਿਲਕੁਲ,
1: ਹਾਂ ਉਹ ਇੱਕ ਰਾਜਨੀਤਿਕ ਪਾਰਟੀ ਦੇ ਬੁਲਾਰੇ ਵਾਲੀ ਬੋਲੀ ਬੋਲੀ ਉਹਨਾਂ ਨੇ
0: ਜੀ।
1: ਦੀਪ ਸਿੱਧੂ ਅੰਮ੍ਰਿਤਪਾਲ ਨੂੰ ਉਹਨਾਂ ਨੇ ਭੰਡਿਆ, ਨਾਂ ਨੀ ਲਿਆ ਉਹਨਾਂ ਦਾ
0: ਜੀ,
1: ਤੇ ਅਕਾਲੀ ਦਲ ਬਾਦਲ ਦੀਆਂ ਮਤਲਬ ਵੋਟਾਂ ਵਾਸਤੇ ਕੰਮ ਕੀਤਾ। ਵੇਖੋ ਜੀ ਤੁਹਾਡੀ ਕੁਰਬਾਨੀ ਆ, ਕੁਰਬਾਨੀ ਤੁਹਾਡੀ ਬੜੀ ਵਾਈਡ ਆ।
0: ਬਿਲਕੁਲ ਹੈ ਜੀ,
1: ਜੀ ਆਪਾਂ ਕੁਰਬਾਨੀ ਚਲੋ ਜਿਹੜੇ ਮੰਨਦੇ ਆ ਵੀ ਕੁਰਬਾਨੀ ਆ
0: ਜੀ,
1: ਤੇ ਪਰ ਤੁਸੀਂ ਉਹਨਾਂ ਨੂੰ ਹੁਣ ਪਤਾ ਨੀ ਜ਼ਿੰਦਗੀ ਮਗਰ ਕਿੰਨੀ ਬਚੀ ਆ, ਨਹੀਂ ਕਿੰਨੀ ਬਚੀ
0: ਜੀ,
1: ਜਾਂ ਜੋ ਫੈਸਲਾ ਕਿਹੋ ਜਿਹਾ ਉਹ ਤੇ ਆਖਰ ਮੋਦੀ ਦੇ ਵਾਸੀ ਆ ਨਾ ਜਾਂ ਅਮਿਤ ਸ਼ਾਹ ਦੇ ਵਾਸੀ ਆ ਜਾਂ ਅਦਾਲਤਾਂ ਦੇ ਵਾਸੀ ਆ।
0: ਬਿਲਕੁਲ ਹੈ,
1: ਉਹਦੀ ਖਾਤਰ ਜਾਂ ਜਿੱਦਾਂ ਵੀ ਤੁਸੀਂ ਇੱਕ ਮਤਲਬ ਕਰਕੇ ਸਪੋਰਟ ਕਰੋਗੇ ਤੇ ਮੇਰੇ ਅਕੋਰਡਿੰਗਲੀ ਦੀ ਆਪਣੀ ਕੁਰਬਾਨੀ ਨੂੰ
0: ਜੀ
1: ਰੋਲਣਾ ਤੇ ਨਹੀਂ, ਚਲੋ ਮੈਂ ਕਹਿ ਸਕਦਾ ਸ਼ਬਦ ਵੀ ਛੋਟਾ ਕਰਨਾ।
0: ਬਿਲਕੁਲ ਹੈ ਜੀ,
1: ਬਾਕੀ ਤੁਸੀਂ ਦੂਜੇ ਕਰਾਨ ਦੇ ਫੈਸਲਿਆਂ ਦੀ ਗੱਲ ਕੀਤੀ ਹੈ
0: ਜੀ,
1: ਉਹ ਹੋ ਸਕਦਾ ਜੀ ਨਿਰਪੱਖ ਫੈਸਲੇ ਕਰਦੇ ਹੋਣ।
0: ਨਹੀਂ ਮੈਂ ਉਹ ਨਹੀਂ ਮੈਂ ਪਟੀ ਸਾਹਿਬ ਸਾਈਕੋਲੋਜੀ

0: ਤੇ ਇੱਕ
1: ਦੱਸ ਦੇਗਾ
0: ਜੇ ਆਪਾਂ ਸੁਪਰੀਮ ਕਿਸੇ ਵੀ ਚਲੋ ਕਿਸੇ ਵੀ ਧਰਮ ਦੀ ਗੱਲ ਕਰਦੇ ਆ, ਜੇ ਉਹ ਮਤਲਬ ਕਿ ਆਪਣੇ ਆਪ ਦੇ ਵਿੱਚ ਪੱਕੇ ਨੇ ਤਾਂ ਅਸੀਂ ਕਿਉਂ ਮਤਲਬ ਕਿ ਜੇ ਅਸੀਂ ਮੰਨਦੇ ਆ ਸਾਡਾ ਸਭ ਤੋਂ ਸੁਪਰੀਮ ਜਿਹੜਾ ਘਰ ਆ ਤਾਂ ਅਕਾਲ ਤਖ਼ਤ ਸਾਹਿਬ ਆ ਜਾਂ ਅੰਮ੍ਰਿਤਸਰ ਸਾਹਿਬ ਆਪਣਾ ਦਰਬਾਰ ਸਾਹਿਬ ਦੀ ਗੱਲ ਕਰਦੇ ਆ, ਤੇ ਉਹ ਤੋਂ ਗੁਰੂ ਮਾਨਿਓ ਗ੍ਰੰਥ ਤੋਂ ਉਹ ਤੋਂ ਉੱਪਰ ਤਾਂ ਨੀ ਹੈਗਾ ਨਾ ਕੁਛ ਵੀ, ਜੇ ਉਹ ਫੈਸਲਾ ਉੱਥੋਂ ਆ ਗਿਆ
1: ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਪੜਿਆ ਕਿੰਨੇ ਕਿੰਨੇ
0: ਜੀ ਬਿਲਕੁਲ ਆ ਜੀ
1: ਉਹਦੀ ਵੈਲਿਊ ਜਿਹੜੀ ਅਸੀਂ ਪੱਲੇ ਬੰਨਣੀ ਸੀ ਉਹ ਅਸੀਂ ਕਿੰਨੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਬੰਦਾ ਮਾਰਨਾ ਲਿਖਿਆ ਹੀ ਨਹੀਂ ਗਾ
0: ਗੁਰੂ ਗੋਬਿੰਦ ਸਿੰਘ ਸਾਹਿਬ ਦੇਖੋ ਉਹਨਾਂ ਨੇ ਕਿੰਨੇ ਮਤਲਬ ਕਿ ਅਨੰਦਪੁਰ ਸਾਹਿਬ ਦੇ ਵਿੱਚ ਜੋ ਕੁਝ ਵਾਪਰਿਆ ਉਹਨਾਂ ਨੇ ਉੱਥੋਂ ਕਿਲਾ ਛੱਡ ਦਿੱਤਾ ਅੱਗੇ ਵੱਧ ਗਏ ਨਾ
1: ਹਾਂਜੀ
0: ਤੇ ਉਹਨਾਂ ਨੇ ਕਿੰਨੇ ਨਗਰ ਵਸਾਏ ਅੱਗੇ ਜਾ ਕੇ ਕਿੰਨੀ ਅਗਲੇ ਅੱਗੇ ਜਾ ਕੇ ਡਿਵੈਲਪਮੈਂਟ ਕੀਤੀ ਹਨਾ ਉਹਨੂੰ ਵਿਚਾਰਿਆ ਨੀ ਅਸੀਂ ਕੀਤਾ ਕਿ ਉਹਨਾਂ ਨੇ
1: ਗੁਰੂ ਗ੍ਰੰਥ ਸਾਹਿਬ ਤੇ ਕਹਿੰਦਾ ਹੀ ਨੀ ਗਾ ਜੀ ਫਲਸਫਾ ਤੇ ਕਹਿੰਦਾ ਹੀ ਨੀ ਗਾ ਤੁਸੀਂ ਰਾਜੇ ਬਣ ਕੇ ਤੇ ਲੋਕਾਂ ਨੂੰ ਲੁੱਟੋ
0: ਬਿਲਕੁਲ ਹੈ ਜੀ ਬਿਲਕੁਲ
1: ਅਸੀਂ ਉਸ ਅਕਾਲ ਤਖ਼ਤ ਦੇ ਫਲਸਫੇ ਦੇ ਨਾਂ ਤੇ ਅਸੀਂ ਸਰਕਾਰਾਂ ਬਣਾਉਂਦੇ ਚਲਾਉਂਦੇ ਹਾਂ ਤੇ ਆਪ ਕਿੱਧਰ ਦੀ ਕਿੰਨੀਆਂ ਕਿੰਨੀਆਂ ਅਸੀਂ ਕਰਪਟ ਉਹ ਆਪਣੇ ਆਪ ਨੂੰ ਪੰਥ ਸਾਹਿਬ ਦੇ ਯਾਰ ਪੰਥ ਕਦੀ ਵੀ ਲੁੱਟਣ ਵਾਲਾ ਨਹੀਂ ਹੁੰਦਾ
0: ਜੀ
1: ਪੰਥ ਦਸਾਂ ਨਾਵਾਂ ਦੀ ਕਿਰਤ ਕਰਨ ਵਾਲਾ ਹੁੰਦਾ ਇੱਕ ਇੱਕ ਪਾਰਟੀ ਨਾਲ ਜੁੜੇ ਲੋਕ ਹੀ ਪੰਥ ਨਹੀਂ ਹੁੰਦੇ ਪੰਥ ਦੀ ਪਰਿਭਾਸ਼ਾ ਬੜੀ ਵਾਈਡ ਆ
0: ਜੀ
1: ਔਰ ਪੰਥ ਦੇ ਫਲਸਫੇ ਬੜੇ ਸੁੱਚੇ ਆ ਉੱਚੇ ਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫਲਸਫੇ ਪਰ ਡਿਪੈਂਡ ਕਰਦਾ ਵੀ ਉੱਥੇ ਬੈਠਾ ਵਿਅਕਤੀ ਉਹਨਾਂ ਚੀਜ਼ਾਂ ਦੀ ਖੁਦ ਕਿੰਨਾ ਫੋਲੋ ਕਰਦਾ
0: ਬਿਲਕੁਲ
1: ਮੈਂ ਹੁਣ ਦੂਜੇ ਸਰੋਤਿਆਂ ਨੂੰ ਕਹਾਂ ਜੀ ਐਂ ਕਰੋ ਜੀ ਜਿਉਂ ਕਰੋ ਮੈਂ ਇੱਥੇ ਆਣ ਕੇ ਕੋਈ ਗਲਤ ਐਵੇਂ ਪੁੱਠੀਆਂ ਸਿੱਧੀਆਂ ਗੱਲਾਂ ਬੋਲੀ ਜਾਵਾਂ
0: ਜੀ ਬਿਲਕੁਲ ਹੈ ਜੀ
1: ਮਤਲਬ ਉਹ ਅਸੀਂ ਵੇਖੋ ਜੀ ਅਸੀਂ ਬਾਣੇ ਤੇ ਅਸੀਂ ਕੀ ਕਹਿੰਦੇ ਨੇ ਜਿਹੜੀਆਂ ਮੁੰਦਰਾਂ ਪਾਈਆਂ ਨਾ ਅਸੀਂ ਪਾਈਆਂ ਖੁਦ ਗਰਜੀ ਦੀਆਂ
0: ਜੀ ਬਿਲਕੁਲ ਹੈ ਜੀ
1: ਖੁਦ ਗਰਜੀ ਦੀਆਂ ਮੁੰਦਰਾਂ ਖੁਦ ਗਰਜੀ ਦੇ ਬਾਣੇ ਤੇ ਖੁਦ ਜੇ ਉਹ ਰੰਗ ਭਾਵੇਂ ਹਰਿਆ ਹੋਵੇ ਨੀਲਾ ਪੀਲਾ ਜਿਹੜਾ ਹੋਵੇ ਉਹ ਭਗਵਾਂ ਹੋਵੇ ਉਹਦੇ ਨਾਲੋਂ ਕਾਫਰ ਬੰਦੇ 50 ਗੁਣਾ ਚੰਗੇ ਹੁੰਦੇ
0: ਜੀ ਬਿਲਕੁਲ ਹੈ ਜੀ ਬਿਲਕੁਲ ਹੈ ਜੀ
1: ਇਹ ਸਾਡਿਆਂ ਨੇ ਬਣਾਈਆਂ ਮੁੰਦਰਾਂ ਪਾਈਆਂ ਵਾ ਤੇ ਮਾਲਾ ਪਾਈਆਂ ਵਾ ਖੁਦ ਗਰਜੀ ਦੀਆਂ ਸਿਆਸਤ ਦੀਆਂ ਜਾਇਦਾਦਾਂ ਲੁੱਟਮਾਰ ਕਰਨ ਦੀਆਂ
0: ਜੀ
1: ਉਹ ਇਹਦੇ ਨਾਲ ਜਿਹੜੇ ਕਾਫਰ ਬੰਦੇ ਗੁਰਦੁਆਰੇ ਮੰਦਰ ਮਸਜਿਦ ਜਾਂਦੇ ਨੀ ਉਹ ਭਾਜੀ 50 ਗੁਣਾ ਵਧੀਆ ਹੁੰਦੇ ਜੀ ਉਹ ਜਾਂਦੇ ਨੀ ਤਾਂ ਕਿਸੇ ਨੂੰ ਦਿਖਾਉਂਦੇ ਵੀ ਨੀ ਉੱਥੇ ਜਾ ਕੇ
0: ਬਿਲਕੁਲ ਹੈ ਜੀ ਬਿਲਕੁਲ
1: ਉਹਦੀ ਕਿਰਤ ਕਮਾਈ ਕਰਦੇ ਆ
0: ਨਾਲੇ ਅਗਲੇ ਕਹਿੰਦੇ ਫਕਰ ਨਾ ਕਰਦੇ ਆ ਤਾਂ ਕਰਦੇ ਆ ਨਾ ਮੰਨਦੇ ਆ ਬਿਲਕੁਲ ਕਰਦੇ ਆ ਜੀ
1: ਬਿਲਕੁਲ ਇਹ ਜਿਹੜੇ ਲੋਕ ਹੁੰਦੇ ਇਹਨਾਂ ਨੀ ਅੱਜ ਕੱਲ ਇਹ ਸਾਰੇ ਇੱਕ ਨਾ ਮਤਲਬ ਕਹਿ ਲਈਏ ਨਾ ਚਲੋ ਗੱਲ ਚਲੋ ਚੱਲ ਪਈ ਫਿਰ ਰਿਹਾ ਨੀ ਜਾਂਦਾ
0: ਜੀ
1: ਉਹ ਇੱਕ ਗੈਂਗ ਮਤਲਬ ਇੱਕ ਸਿਸਟਮ ਬਣਿਆ ਹੋਇਆ ਲੁੱਟਣ ਦਾ ਰਲ ਮਿਲ ਕੇ ਸਰਕਾਰੀ ਦਰਬਾਰੀ ਪੁਜਾਰੀ
0: ਜੀ
1: ਤੇ ਲਿਖਾਰੀ ਅੱਜ ਕੱਲ ਦਾ ਮੀਡੀਆ
0: ਜੀ
1: ਇਹ ਇੱਕ ਗੈਂਗ ਦਾ ਰੂਪ ਧਾਰ ਚੁੱਕਾ ਲੋਕਾਂ ਦੇ ਖੂਨ ਚੂਸਣ ਵਾਲੇ
0: ਜੀ
1: ਜਿਹੜੇ ਬਾਬੇ ਨਾਨਕ ਨੇ ਜਿਵੇਂ ਕਿਹਾ ਸੀ ਨਾ ਵੀ ਲੋਕਾਂ ਦੇ ਖੂਨ ਚੂਸਦੇ ਸੀ ਉਦੋਂ ਦੇ ਰਾਜੇ ਵੀ
0: ਜੀ
1: ਤੇ ਅੱਜ ਵੀ ਉਹ ਰਾਜੇ ਆ ਕਿਸੇ ਵੀ ਤਰ੍ਹਾਂ ਦੇ ਜਿਹੜੇ ਆ ਹੈ ਤੇ ਰਾਜੇ ਹੀ ਆ ਨਾ ਜਿਹਨੂੰ ਪਾਵਰ ਮਿਲ ਜਾਂਦੀ ਹੈ
0: ਬਿਲਕੁਲ ਹੈ ਜੀ ਬਿਲਕੁਲ
1: ਅੱਜ ਖੂਨ ਦੇ ਨਾਲ ਹੱਡੀਆਂ ਵੀ ਰਗੜ ਜਾਂਦੇ ਆ
0: ਜੀ
1: ਜੀ ਉਦੋਂ ਦੀ ਉਹਨਾਂ ਨੇ ਪੰਡਿਤਾਂ ਨੂੰ ਜਿਹੜੇ ਮਤਲਬ ਸੱਚੇ ਸੁੱਚੇ ਪੰਡਿਤ ਨੂੰ ਸੱਚੇ ਸੁੱਚੇ ਮੌਲਵੀ ਨੂੰ ਕੁਝ ਨਹੀਂ ਸਿੱਖਿਆ
0: ਜੀ
1: ਉਹਨਾਂ ਪਖੰਡੀਆਂ ਨੂੰ ਕਿਹਾ ਸੀ
0: ਬਿਲਕੁਲ ਹੈ ਜੀ
1: ਤੇ ਜਿਹੜੇ ਬਾਬੇ ਨਾਨਕ ਦੀ ਬਾਣੀ ਦੇ ਨਾਂ ਤੇ ਰੋਟੀਆਂ ਸੇਕਦੇ ਇਹ ਉਹਨਾਂ ਮੌਲਵੀਆਂ ਪੰਡਿਤਾਂ ਤੋਂ ਵੀ
0: ਅੱਗੇ ਜਾ ਕੇ ਜੀ ਬਿਲਕੁਲ
1: ਵਿੱਚ ਕੋਈ ਸੱਚੇ ਸੁੱਚੇ ਜ਼ਰੂਰ ਹੋਣਗੇ ਅਸੀਂ ਨੀ ਕਹਿੰਦੇ ਵੀ ਸਾਰੇ ਕੁਝ ਹੋਣਗੇ
0: ਬਿਲਕੁਲ
1: ਪਰ ਬਹੁਤੇ ਉਹਦੇ ਨਾਂ ਤੇ ਮਤਲਬ ਜਿਹੜੇ ਰੋਜੀਆਂ ਰੋਟੀਆਂ
0: ਚਲਾਉਣ ਵਾਲੇ ਆ ਜੀ ਬਿਲਕੁਲ ਹੈ ਜੀ
1: ਬੜੀ ਸਾਰਾ ਆਪਣੀ ਸਾਡੀ
0: ਜੀ ਹਾਂਜੀ ਹਾਂਜੀ ਕੰਟੀਨਿਊ
1: ਦੱਸੋ
0: ਮੈਂ ਕਿਹਾ ਔਜਲਾ ਸਾਹਿਬ ਜੁੜੇ ਆ ਨਾਲ ਹਾਂਜੀ ਤੇ ਉਹ ਸ਼ਾਇਦ ਗੱਲ ਕਰਨੀ ਚਾਹੁੰਦੇ ਹੋਣ ਤੁਹਾਡੇ ਨਾਲ ਵੀ
1: ਕਰੋ ਕਰੋ
0: ਹਾਂਜੀ ਸਤਿ ਸ੍ਰੀ ਅਕਾਲ ਔਜਲਾ ਸਾਹਿਬ ਸਵਾਗਤ ਜੀ ਆਨੂੰ ਜੀ
2: ਸਤਿ ਸ੍ਰੀ ਅਕਾਲ ਭਾਰਵੀਰ ਪੱਟੀ ਸਾਹਿਬ ਸਰਕਾਰ ਜੋ ਜੀ
1: ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ ਜੀ ਆਨੂੰ ਜੀ ਭਾਈ ਜੀ
2: ਪੱਟੀ ਸਾਹਿਬ ਮੈਂ ਅੱਜ ਸਵੇਰੇ ਜੇ ਤੋਂ ਤੁਸੀਂ ਗੱਲਾਂ ਕਰ ਰਹੇ ਨਾ ਮੈਂ ਅੱਜ ਸਵੇਰੇ ਉੱਠ ਕੇ ਸੋਚਦਾ ਸੀ ਵੀ ਜੇ ਇਹ ਜੇ ਜਿਹੜੀ ਸਾਡੀ ਸਿਆਸਤ ਆ ਜੋ ਬਾਹਰਲੇ ਮੁਲਕਾਂ ਦੇ ਵਿੱਚ ਆ ਜੇ ਇੱਕ ਜੌ ਵਾਂਗੂ ਹੋਵੇ
0: ਜੀ
2: ਹੋਰ ਇਹਦੇ ਕੋਈ ਸਾਈਡ ਵਾਲੇ ਬੈਨੀਫਿਸ਼ੀ ਨਾ ਹੋਣ ਕਿਹੜਾ ਆਜੂ ਇਹਨਾਂ ਜੋ ਹੈ ਕੋਈ ਤਿਆਰ ਹੋਣ ਨੂੰ
0: ਕੋਈ ਨੀ ਆਏਗਾ ਜੀ
1: ਬਿਲਕੁਲ ਕਦੇ ਵੀ ਨਹੀਂ
2: ਅਰਬਾਂ ਪਤੀ ਸੁਖਵੀਰ ਬਾਦਲ ਕਹਿੰਦਾ ਜੀ 5 ਸਾਲ ਦੋ ਸੇਵਾ ਕਰਨੀ ਸੇਵਾ ਭਾਈ ਤੇਰੇ ਕੋਲ ਇੰਨਾ ਪੈਸਾ ਹੋਣਾ ਹੁਣ ਕਰ ਲੈ ਹੁਣ ਤੈਨੂੰ ਰੋਕਦਾ ਕੋਈ
1: ਉਹ ਭਰਾਵਾ ਸੇਵਾ ਕਰਨੀ ਸੇਵਾ ਕਰਨੀ ਚੈਨਲ ਹੀ ਉਹ ਪੀਟੀਸੀ ਦਾ ਚੈਨਲ ਜਾਨ ਕਰਦੇ ਹੋ ਡਾਕਟਰ ਸਾਹਿਬ ਨੇ ਸਾਰੀ ਜਾਇਦਾਦ ਜਾਨ ਕਰਤੀ ਹੈ
0: ਜੀ
1: ਜੀ ਆਪਦੀ
2: ਉਹੀ ਗੱਲ ਹੈ
1: ਬਣਾਉਣੀ ਹੈ ਨਾ ਵੇਖੋ ਜੀ ਇੱਕ ਮਿੰਟ ਪੌਜਲਾ ਸਾਹਿਬ ਜੇ ਗੁੱਡਵਿਲ ਬਣਾਉਣੀ ਹੈ ਨਾ ਬਾਦਲ ਸਾਹਿਬ ਅਸੀਂ ਕੋਈ ਤੁਹਾਡੇ ਦੁਸ਼ਮਣ ਨੀ ਹੈਗੇ ਨਾ ਹੀ ਚਲੋ ਬਹੁਤਾ ਕਿਸੇ ਦੇ ਮਿੱਤਰ ਹੀ ਆ ਜਿਹੜਾ ਬੋਲਣਾ ਸਾਡਾ ਹੱਕ ਹੈ ਅਸੀਂ ਵੀ ਇਸ ਦੇਸ਼ ਦੇ ਵਾਸੀ ਹਾਂ
0: ਜੀ
1: ਤੁਸੀਂ ਜੇ ਲੋਕਾਂ ਦਾ ਪਿਆਰ ਜਿੱਤਣਾ ਚਾਹੁੰਦੇ ਜੇ ਨਾ ਤੁਸੀਂ ਜਿੱਦ ਤੁਹਾਨੂੰ ਛੱਡਣੀ ਪਊਗੀ
0: ਜੀ
1: ਅਸੀਂ ਨੀ ਕਹਿੰਦੇ ਤੁਸੀਂ ਪ੍ਰਧਾਨਗੀ ਛੱਡੋ ਜਾਂ ਸੀਐਮ ਦੇ ਕੈਂਡੀਡੇਟ ਤੁਹਾਨੂੰ ਰਾਈਟ ਆ ਤੁਹਾਨੂੰ ਇਲੈਕਸ਼ਨ ਲੜਨ ਦਾ ਮੁੱਖ ਮੰਤਰੀ ਲੋਕੀ ਬਣਾਉਣਗੇ ਤੁਹਾਨੂੰ ਰਾਈਟ ਆ
0: ਜੀ
1: ਉਹਦੀ ਕੋਈ ਵਿਰੋਧਤਾ ਨੀ ਕਰ ਸਕਦਾ ਲੇਕਿਨ ਕਮ ਸੇ ਕਮ ਜਿਹੜੇ ਗੁਰਬਾਣੀ ਦਾ ਕਬਜ਼ਾ ਤੁਹਾਡੇ ਨਾ ਹੀ ਕਹਿੰਦੇ ਵੀ ਝੂਠਾ ਨਾ ਲੱਗਦਾ ਤੁਹਾਡੇ
0: ਜੀ,
1: ਅਸੀਂ ਕਹਿੰਦੇ ਵੀ ਨਹੀਂ ਕੀਤਾ, ਚਲੋ ਤੁਸੀਂ ਤੁਸੀਂ ਦੂਜਾ ਨੀ ਕਰਦਾ। ਪਰ ਜੀ ਇੱਕ ਚੈਨਲ ਸਰਦਾਰ ਜੀ ਇੰਨਾ ਵਾਹਿਗੁਰੂ ਨੇ ਦਿੱਤਾ, ਤੁਸੀਂ ਪੰਥ ਦੇ ਨਾਂ ਤੇ ਪੈਸੇ ਕਮਾਏ ਆ, ਤੁਸੀਂ ਪੰਜਾਬ ਤੋਂ ਪੈਸੇ ਕਮਾਏ ਆ
0: ਜੀ,
1: ਤੁਸੀਂ ਦਸਾਨਾਵਾਂ ਦੀ ਕਿਰਤ ਕਰਕੇ ਨੀ ਕਮਾਏ ਸਰਦਾਰ ਜੀ
0: ਜੀ।
1: ਜੇ ਦਾਨ ਇੱਕ ਚੈਨਲ ਕਰ ਦੋਗੇ ਤੇ ਲੋਕ ਤੁਹਾਨੂੰ ਚੰਗਾ ਹੀ ਆਖਣਗੇ, ਮਾੜਾ ਤਾਂ ਨੀ ਆਖਣਗੇ
0: ਜੀ।
1: ਪੈਸੇ ਲੈ ਕੇ ਦਾਨ ਕਰ ਦਿਓ
0: ਜੀ,
1: ਪਰ ਉਹ ਉੱਥੇ ਵੀ ਅਸੀਂ ਰੱਖਣੀ। ਹੁਣ ਹਾਈ ਕੋਰਟ ਦੇ ਵਿੱਚ ਤੁਹਾਡੀ ਰਿੱਟ ਜਿਹੜੀ ਕੈਂਸਲ ਹੋ ਗਈ ਹੈ, ਇਟ ਮੀਨ ਇੱਕ ਮੰਨੇ ਅਸੀਂ ਆਨੇ ਆ ਵੀ ਗੁਰੂ ਸਾਡਾ ਜਿਹੜਾ ਹੁਣ ਫਿਰ ਅਦਾਲਤਾਂ ਸੀ ਬੀਰ ਬਾਦਲ ਦੀ ਖਤਰੀ ਗਏ ਜੀ
0: ਜੀ,
1: ਦਿੱਲੀ ਜੋ ਤੁਸੀਂ ਵੀ ਖਬਰ ਕੀਤੀ ਜੀਡੀਸੀ ਨਾਲ ਸੰਬੰਧਿਤ ਆਈ
0: ਜੀ,
1: ਹੁਣ ਫਿਰ ਹੁਣ ਕੌਣ ਰੋਲਿਆ ਫਿਰ ਉਹਨਾਂ ਨੂੰ ਉੱਥੇ, ਕਿਉਂਕਿ ਜਦੋਂ ਐਡ ਆਉਂਦੀ ਤੇ ਗੁਰਬਾਣੀ ਦਾ ਕਮਰਸ਼ੀਅਲਾਈਜੇਸ਼ਨ ਹੀ ਹੋ ਗਿਆ ਨਾ ਫਿਰ
0: ਜੀ, ਬਿਲਕੁਲ ਜੀ।
1: ਦੂਜਿਆਂ ਨੂੰ ਤੁਸੀਂ ਕਹਿੰਦੇ ਲਾਗੂ ਨੀ ਕਰ ਸਕਦੇ, ਬੀਡੀਸੀ ਚਲਾ ਸਕਦਾ
0: ਜੀ,
1: ਇਹ ਜਿਹੜਾ ਮੰਝ ਧਾਰਿਆ ਨਾ ਜੀ, ਇਹਦੇ ਚੋਂ ਤੇ ਇਹਨਾਂ ਨੂੰ ਕੋਈ ਨੀ ਨਾ ਕੱਢ ਸਕਦਾ
0: ਜੀ,
1: ਇਹ ਤੇ ਇਹਨਾਂ ਨਿਕਲਣਾ ਇਹਦੇ ਚੋਂ,
0: ਬਿਲਕੁਲ ਜੀ।
1: ਬਾਕੀ ਇਹਨਾਂ ਤੇ ਜਾਨਲੇਵਾ ਹਮਲਾ ਆਇਆ ਬਿਲਕੁਲ ਅਸੀਂ ਨਿੰਦਾ ਕਰਦੇ ਹਾਂ
0: ਜੀ,
1: ਲੇਕਿਨ ਸਰਦਾਰ ਜੀ ਜਿਹੜਾ ਅੰਮ੍ਰਿਤਸਰ ਸਾਹਿਬ ਇਹਨਾਂ ਤੇ ਹੋਇਆ ਸੀ ਨਰਾਇਣ ਸਿੰਘ ਚੌੜੇ ਵਾਲਾ ਕੇਸ
0: ਜੀ,
1: ਸੁਖਬੀਰ ਬਾਦਲ ਹੁਣ ਵਕੀਲ ਸਾਹਿਬ ਚਲੇ ਗਏ ਸ਼ਾਇਦ ਸੁਣਦੇ ਹੋਣਗੇ
0: ਜੀ,
1: ਜਿਹੜੇ ਬੰਦੇ ਤੇ ਹਮਲਾ ਹੁੰਦਾ ਉਹਦਾ ਫਰਜ਼ ਨੀ ਬਣਦਾ ਕਿ FIR ਦਰਜ ਕਰਾਵੇ ਜਾ ਕੇ,
0: ਬਿਲਕੁਲ।
1: ਸੁਖਬੀਰ ਬਾਦਲ ਨੇ FIR ਦਰਜ ਕਰਾਈ ਸੀ, ਕੱਲ ਨੂੰ ਗਵਾਹੀ ਦੇਣੀ ਪਈ ਨਰਾਇਣ ਸਿੰਘ, ਨਰਾਇਣ ਸਿੰਘ ਚੌੜੇ ਦੇ ਵਿਰੁੱਧ ਗਵਾਹੀ ਦੇਣ ਜਾਊਗਾ, ਉੱਥੇ ਜਾਊਗਾ ਗਵਾਹੀ ਦੇਣ, ਫਿਰ ਬੰਦੇ ਨੇ ਮੇਰੇ ਤੇ ਹਮਲਾ ਕੀਤਾ
0: ਜੀ।
1: SGPC ਨੇ ਉਹ ਜਿਹੜੀਆਂ ਫੁਟੇਜ ਇਹਨਾਂ ਨੂੰ ਸੂਟ ਕਰਦੀਆਂ ਸੀ ਉਹ ਦੇ ਦਿੱਤੀਆਂ, ਜਿੱਥੇ ਉਹਨੇ ਧਾਮੀ ਸਾਹਿਬ ਨੇ ਹੱਥ ਮਿਲਾਇਆ ਸੀ ਨਰਾਇਣ ਸਿੰਘ ਚੌੜੇ ਨੇ, ਉਹ ਫੁਟੇਜ ਅਜੇ ਤੱਕ ਨਹੀਂ ਦਿੱਤੀ ਇਹਨਾਂ
0: ਜੀ, ਬਿਲਕੁਲ। ਹੁਣ
1: CBI ਜਦੋਂ ਆਊਗੀ, CBI ਫੁਟੇਜ ਮੰਗੂਗੀ, ਤੁਸੀਂ ਉਹ ਦਿਓਗੇ ਫਿਰ ਉਹਨਾਂ
0: ਜੀ? ਨਹੀਂ ਉਹ ਤਾਂ ਇੱਥੇ ਵੀ CBI ਦੀ ਮੰਗ ਰਹੇ ਆ ਪਏ ਆ ਵੀ ਕਰੋ ਬਾਈ CBI ਨੂੰ,
1: ਚਲੋ ਹੋਣੀ ਚਾਹੀਦੀ ਅਸੀਂ ਨੇ CBI ਤੋਂ ਉੱਪਰ ਦੀ
0: ਜੀ, ਬਿਲਕੁਲ।
1: ਜਿੱਥੇ ਵੀ ਤੁਹਾਡੀ ਪਹੁੰਚ ਹੋਵੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵਿੱਚ ਜੋ ਪੈਸਾ ਹੈਗਾ ਤੁਹਾਡੇ ਕੋਲ,
0: ਬਿਲਕੁਲ ਹੈ ਜੀ।
1: ਬਾਕੀ ਵੇਖੋ ਜੀ ਇਹਨਾਂ ਕੋਲ ਕਿੰਨੀਆਂ ਵੱਡੇ ਵੱਡੇ ਵਕੀਲਾਂ, ਜਦੋਂ ਇਹਨਾਂ ਤੇ ਝੂਠੇ ਸੱਚੇ ਸਿਆਸਤਦਾਨਾਂ ਤੇ ਕਰਪਸ਼ਨ ਦੇ ਦੋਸ਼ ਲੱਗਦੇ ਆ ਨਾ
0: ਜੀ,
1: ਵੱਡੇ ਤੋਂ ਵੱਡੇ ਵਕੀਲ ਲਿਆਉਂਦੇ
0: ਜੀ,
1: ਮਹਿੰਗੇ ਤੋਂ ਮਹਿੰਗੇ ਵਕੀਲ ਪਹਿਲਾਂ ਹੀ ਤਿਆਰ ਹੁੰਦੇ, ਇਹਨਾਂ ਦੀ ਟੀਮਾਂ ਤੁਹਾਨੂੰ ਪਤਾ ਬੜੀਆਂ ਹੁੰਦੀਆਂ
0: ਜੀ।
1: ਅੱਛਾ ਉਹ ਨਰਾਇਣ ਸਿੰਘ ਚੌੜੇ ਦੀ ਜਮਾਨਤ ਨੂੰ ਚੈਲੰਜ ਕੀਤਾ ਤੁਸੀਂ?
0: ਜੀ।
1: ਆਪਦਾ ਕੇਸ ਕਿਉਂ ਨੀ ਲੜਿਆ? ਤੁਹਾਡੇ ਤੇ ਜਾਨਲੇਵਾ ਹਮਲਾ ਹੋਇਆ ਸਰਦਾਰ ਜੀ, ਜਾਨਲੇਵਾ ਹਮਲਾ ਤੁਹਾਡੇ ਤੇ
0: ਜੀ,
1: ਉਹ ਤੁਸੀਂ ਕਿਉਂ ਨੀ ਲੜਿਆ? ਹੁਣ ਜੇ ਫਿਰ ਉੱਥੇ ਕਹੇ ਵੀ ਇਹ ਗੋਲਮਾਲ ਆ,
0: ਬਿਲਕੁਲ,
1: ਫਿਰ ਆਖਣਾ ਜੀ ਇਹ ਬੰਦਾ ਝੂਠੀਆਂ ਗੱਲਾਂ ਬਣਾਉਂਦਾ। ਕੁਐਸਚਨ ਮਾਰਕ ਤਾਂ ਫਿਰ ਜਿਹਨੂੰ ਰੱਬ ਨੇ ਮੱਤ ਦਿੱਤੀ ਆ ਉਹ ਕੁਐਸਚਨ ਮਾਰਕ ਤਾਂ ਵੀ ਜੀ ਫਿਰ ਲੱਗਣ,
0: ਬਿਲਕੁਲ ਆ ਜੀ, ਬਿਲਕੁਲ। ਨਹੀਂ ਵਧੀਆ ਪੁਆਇੰਟ ਆ ਤੁਹਾਡਾ,
1: ਇੱਕ ਬੰਨੇ ਤੁਸੀਂ, ਹਾਂਜੀ ਇੱਕ ਬੰਨੇ ਤੁਹਾਡੀ ਤੇ ਜਾਨ ਤੇ, ਦੂਜੇ ਬੰਨੇ ਤੁਸੀਂ ਉਸ ਬੰਦੇ ਤੇ ਐਕਸ਼ਨ ਹੀ ਕੋਈ ਨੀ ਲੈ ਰਹੇ
0: ਜੀ ਜੀ,
1: ਇੱਕ ਮਹੀਨੇ ਰਲਿਆ ਮਿਲਿਆ ਕੰਮ ਨਹੀਂ ਹੋ ਸਕਦਾ ਫਿਰ
0: ਜੀ।
2: ਪੱਟੀ ਸਾਹਿਬ ਉਧਰੋਂ ਬੈਨੀਫਿਟ ਹੋਰ ਪਾਸੇ, ਉਧਰੋਂ ਵੀ ਆਪਦਾ ਬੈਨੀਫਿਟ ਸੀ ਤੇ ਇਧਰੋਂ ਵੀ ਆਪਦਾ ਬੈਨੀਫਿਟ ਆ, ਗੱਲ ਤਾਂ ਇਹੀ ਹੈ ਨਾ
0: ਜੀ,
1: ਬਿਲਕੁਲ ਬਿਲਕੁਲ।
2: ਮਤਲਬ ਇਹ ਇਹਨਾਂ ਦੇ ਹੁਣ ਪੱਟੀ ਸਾਹਿਬ ਉਹੀ ਗੱਲ ਹੋ ਗਈ ਜਿਵੇਂ ਤੁਸੀਂ ਉਹ ਦਾਦੇ ਨੂੰ ਬਜ਼ੁਰਗ ਫਿਰਦੇ ਰਹੇ, ਇਹ ਅਜੇ ਨਾ ਉਸੇ ਗੱਲ ਚ ਜਿਉ ਰਹੇ ਨੇ ਕਿ ਬਾਦਲ ਸਾਹਿਬ ਨੇ ਬਿਆਨ ਦੇ ਤਾ ਬਜ਼ੁਰਗਾਂ ਨੂੰ ਪੜ੍ਹ ਕੇ, ਮੇਰੇ ਵਰਗੇ ਤੁਹਾਡੇ ਵਰਗੇ ਪੜ੍ਹੇ ਲਿਖੇ ਨੇ ਸੁਣਾ ਤਾ, ਉਹਨਾਂ ਨੇ ਕਿਹਾ ਜੀ ਬਾਦਲ ਸਾਹਿਬ ਐਂ ਕਰਦੇ ਨੇ, ਅਖਬਾਰ ਚ ਬਿਆਨ ਆਇਆ ਹੁੰਦਾ ਸੀ, ਭੁੱਲ ਜਾਂਦੇ ਸੀ, ਹੁਣ ਤਾਂ ਲਿਆ ਕੇ ਲੋਕ ਮੂਹਰੇ ਸਿੱਟਦੇ ਨੇ ਤੁਹਾਡੀ ਗੱਲ ਨੂੰ,
0: ਬਿਲਕੁਲ ਜੀ
2: ਹਾਂਜੀ
1: ਬਿਲਕੁਲ ਬਿਲਕੁਲ।
2: ਉਦੋਂ ਬਾਦਲ ਸਾਹਿਬ ਬਿਆਨ ਅੰਮ੍ਰਿਤਸਰ ਦਿੰਦੇ ਸੀ ਤੇ ਮਾਨਸੇ ਵਾਲੇ ਕਹਿੰਦੇ ਬਾਦਲ ਸਾਹਿਬ ਪਿੱਛੇ ਜਾਨ ਮਾਰ ਦਾਂਗੇ, ਹਾਂਜੀ
1: ਬਿਲਕੁਲ।
2: ਹੁਣ ਚਾਹੇ ਮਾਨਸੇ ਦੇ ਲੋ ਚਾਹੇ ਅਮਰੀਕਾ ਦੇ ਲੋ, ਬਿਆਨ ਤਾਂ ਲੱਗਦਾ ਤੁਹਾਡੇ ਮੂਹਰੇ ਦਿੱਤਾ ਹੋਇਆ,
0: ਮਿੰਟੋ ਮਿੰਟ ਹੀ ਆ ਜਾਂਦਾ ਜੀ, ਬਿਲਕੁਲ
1: ਬਿਲਕੁਲ ਮਿੰਟੋ ਮਿੰਟ ਹੀ ਆ ਜਾਂਦਾ ਜੀ।
2: ਕਰਕੇ ਹੁਣ ਸੱਚ ਸਾਹਮਣੇ ਆਉਣ ਲੱਗ ਗਿਆ ਤੇ ਸੱਚ ਸਾਹਮਣੇ ਹੋ ਗਿਆ ਤੇ ਪੜਦਾ ਉੱਠ ਖੜਿਆ ਜੀ, ਪੜਦਾ ਉੱਠਿਆ ਹੋਇਆ ਤੇ ਉਹਦੇ ਵਿੱਚ ਫਿਰ ਹਮਾਮ ਚ ਸਾਰੇ ਨੰਗੇ ਦਿਖੀ ਜਾਂਦੇ
0: ਨੇ ਦਿਖਦੇ ਆ ਜੀ।
1: ਵੇਖੋ ਜੀ ਪਹਿਲਾਂ ਹੁੰਦਾ ਸੀ
2: ਪੰਥ ਨੂੰ ਖਤਰਾ, ਮੈਂ ਤਾਂ ਜਿਹੜੀ ਗੱਲ ਕਹਦੇ ਪੱਟੀ ਸਾਹਿਬ ਵੀ ਸਿਆਸਤ ਨੂੰ ਇਹਨਾਂ ਨੇ ਜੋਬ ਨਹੀਂ ਸਮਝਿਆ, ਜੇ ਸਿਆਸਤ ਨੂੰ ਜੋਬ ਸਮਝ, ਮੈਂ ਕਹਿੰਦਾ ਕਰਕੇ ਦਿਖਾਵੇ ਨੇ, ਕੋਈ ਬਾਹਰਲੇ ਮੁਲਕ ਹੈ ਜੀ ਕਾਰ ਅਗਲੇ ਦੀ ਆਪਦੀ ਹੁੰਦੀ ਆ, ਉਹਨੂੰ ਚੀਜ਼ਾਂ ਦਿੰਦੇ ਨੇ ਭਾਈ,
0: ਬਿਲਕੁਲ
2: ਸਾਰਾ ਕੁਛ ਆਪਦਾ, ਇੱਥੇ ਸਾਰੀਆਂ ਸਹੂਲਤਾਂ ਮਿਲਦੀਆਂ ਨੇ
0: ਜੀ।
2: ਹਾਂਜੀ
1: ਸਾਡੇ ਇੱਥੇ ਸਿਆਸਤ ਧੰਦਾ ਵਾ, ਧਰਮ ਧੰਦਾ ਵਾ,
2: ਧੰਦਾ ਜੀ ਬਿਲਕੁਲ
0: ਧੰਦਾ।
2: ਤੁਸੀਂ ਦੇਖੋ ਜਿੰਨੇ ਬਿਜ਼ਨਸਮੈਨ ਨੇ ਜੀ, ਜਿੰਨੇ ਬਿਜ਼ਨਸਮੈਨ ਜਦ ਤੋਂ ਸਿਆਸਤ ਆ ਗਏ, ਬਿਜ਼ਨਸਮੈਨ ਕਹਿੰਦਾ ਉਹਨੇ ਧੰਦਾ ਕਰਨਾ ਹੁੰਦਾ ਆ ਕੇ, ਉਹਨਾਂ ਨੇ ਸਿਆਸਤ ਧੰਦਾ ਬਣਾ ਲਈ, ਅੱਗੇ ਸਮਰਪਿਤ ਹੋ ਕੇ ਆਉਂਦੇ ਸੀ ਲੋਕ
0: ਜੀ,
2: ਸਮਰਪਿਤ ਸੀ ਹੁਣ ਧੰਦਾ ਹੋ ਗਿਆ ਜੀ, ਚਾਹੇ ਉਹ ਧਰਮ ਹੈ, ਧਰਮ ਵੀ ਧੰਦਾ ਬਣ ਗਿਆ, ਧਰਮ ਕਿਹੜਾ ਧੰਦਾ ਨੀ ਬਣਿਆ ਜੀ, ਧਰਮ ਵੀ ਧੰਦਾ ਬਣ
1: ਗਿਆ, ਸਿਆਸਤ ਵੀ ਧੰਦਾ,
2: ਧੰਦੇ ਵਾਲੇ ਧੰਦੇ ਵਾਲੇ ਤਾਂ ਗੰਦੇ ਪਾਉਣਾ ਜੀ, ਹੁਣ ਤੁਹਾਡਾ ਤੁਹਾਡਾ ਧੰਦਾ ਜੀ ਡਾਕਟਰੀ ਆ, ਮੈਂ ਤੁਹਾਡੇ ਸਾਹਮਣੇ ਆ ਕੇ ਦੁਕਾਨ ਖੋਲ ਲਵਾਂ ਤੁਹਾਡੇ ਵਾਲਾ ਜੀ, ਇਹ ਧੰਦਾ ਮੇਰਾ ਜੀ, ਇਹ ਤੁਸੀਂ ਪ੍ਰਾਈਜ਼ ਸਿੱਟ ਦੇਗੋ ਮੈਂ ਵੀ ਸਿੱਟ ਦੂ, ਐਈ ਹੈ ਜੀ ਬਸ, ਉਹਦੇ ਵਿੱਚ ਬੈਨੀਫਿਟ ਦੇਖਣਾ ਜਾਂ ਤੁਸੀਂ ਦੇਖਣਾ ਇਕੱਠੇ ਨਾਲ,
1: ਅਸਲੀ
2: ਹੁਣ ਸਾਰੇ ਹੀ
1: ਸਿਆਸਤ
2: ਸਾਰੇ ਰਿਸ਼ਤੇਦਾਰ ਨੇ ਜੀ, ਸਾਰੇ ਪੱਟੀ ਸਾਹਿਬ ਸਾਰੇ ਇੱਕ ਦੂਜੇ ਦੇ ਰਿਸ਼ਤੇਦਾਰ ਨੇ ਜੀ
0: ਜੀ
2: ਹਾਂਜੀ ਸਾਰੇ ਬਿਜ਼ਨਸਮੈਨ ਨੇ ਟਰਾਂਸਪੋਰਟ ਮੰਤਰੀ ਟਰਾਂਸਪੋਰਟ ਆ ਜੀ ਉਹਦੀ ਆਪਦੀ ਟਰਾਂਸਪੋਰਟ ਆ ਤੇ ਅਸੀਂ ਕਹਿੰਦੇ